0: ਪਰ ਪੁੱਤ ਮੇਰੇ ਨੰਗੇ ਰਹਿਣਗੇ ਜੇ ਪੁੱਤਾਂ ਤੇ ਕਫਨ ਮੈਂ ਪਾਇਆ ਤਾਂ ਜੱਗ ਵਾਲੇ ਕੀ ਕਹਿਣਗੇ। ਅਗਲੀਆਂ ਲਾਈਨਾਂ ਨੇ ਜੀ, ਮੈਨੂੰ ਖਾਲਸਾ ਹੈ ਪੁੱਤਾਂ ਤੋਂ ਪਿਆਰਾ, ਮੈਂ ਸੱਚ ਇਹ ਦਿਖਾ ਦੂੰ ਕਰਕੇ। ਮੈਨੂੰ ਖਾਲਸਾ ਹੈ ਪੁੱਤਾਂ ਤੋਂ ਪਿਆਰਾ, ਮੈਂ ਸੱਚ ਇਹ ਦਿਖਾ ਦੂੰ ਕਰਕੇ। ਵਿਛੋੜੇ ਪੁੱਤਾਂ ਦੇ ਹੁੰਦੇ ਭਾਵੇਂ ਔਖੇ, ਮੈਂ ਹੱਸ ਕੇ ਦਿਖਾ ਦੂੰ ਜਰ ਕੇ। ਹੰਝੂ ਇੱਕ ਵੀ ਨਹੀਂ ਅੱਖਾਂ ਵਿੱਚੋਂ ਸੁੱਟਣਾ, ਨਾ ਸੱਥ ਵਿੱਚ ਵੈਣ ਪੈਣਗੇ। ਜੇ ਪੁੱਤਰਾਂ ਤੇ ਕਫਨ ਮੈਂ ਪਾਇਆ ਤਾਂ ਜੱਗ ਵਾਲੇ ਕੀ ਕਹਿਣਗੇ। ਅਗਲਾ ਬੰਦ ਹੈ ਜੀ, ਨਿੱਕੀ ਉਮਰੇ ਸੀ ਬਾਪੂ ਦਿੱਲੀ ਤੋਰਿਆ, ਯਤੀਮ ਹੋਇਆ ਮੈਂ ਹੱਸ ਕੇ। ਮਜ਼ਲੂਮ ਦੀ ਨੀ ਅੱਖ ਗਿੱਲੀ ਰੱਖਣੀ, ਉਹ ਜਾਂਦਾ ਹੋਇਆ ਗਿਆ ਦੱਸ ਕੇ। ਗੁਰੂ ਸਾਹਿਬ ਫਰਮਾ ਰਹੇ ਨੇ, ਨਿੱਕੀ ਉਮਰੇ ਸੀ ਬਾਪੂ ਦਿੱਲੀ ਤੋਰਿਆ, ਯਤੀਮ ਹੋਇਆ ਮੈਂ ਹੱਸ ਕੇ। ਮਜ਼ਲੂਮ ਦੀ ਨੀ ਅੱਖ ਗਿੱਲੀ ਰੱਖਣੀ, ਉਹ ਜਾਂਦਾ ਹੋਇਆ ਗਿਆ ਦੱਸ ਕੇ। ਹੱਕ ਮੰਗਿਆ ਕਦੇ ਨਹੀਂ ਉਹ ਮਿਲਣੇ, ਹੱਕ ਸਦਾ ਹੀ ਖੋਣੇ ਪੈਣਗੇ। ਜੇ ਪੁੱਤਰਾਂ ਨੂੰ ਕਫਨ ਮੈਂ ਪਾਇਆ ਤਾਂ ਜੱਗ ਵਾਲੇ ਕੀ ਕਹਿਣਗੇ। ਆਖਰੀ ਲਾਈਨਾਂ ਨੇ ਜੀ, ਜਦੋਂ ਜ਼ੁਲਮ ਦੀ ਹੱਦ ਬੰਨੇ ਟੱਪਦੀ ਤਾਂ ਲੋੜ ਪੈਂਦੀ ਤਲਵਾਰ ਦੀ। ਜਦੋਂ ਜ਼ੁਲਮ ਦੀ ਹੱਦ ਬੰਨੇ ਟੱਪਦੀ ਤਾਂ ਲੋੜ ਪੈਂਦੀ ਤਲਵਾਰ ਦੀ। ਬਾਗੀ ਮੈਨੂੰ ਵੀ ਸੀ ਹਾਕਮਾਂ ਨੇ ਆਖਿਆ, ਇਹ ਨੀਤੀ ਹੁੰਦੀ ਸਰਕਾਰ ਦੀ। ਤੇਰੇ ਪੁੱਤਾਂ ਦੀ ਕਹਾਣੀ ਦੀਪ ਲੱਖਾਂ ਹੀ ਲਿਖਦੇ ਤੇ ਗਾਉਂਦੇ ਰਹਿਣਗੇ। ਜੇ ਪੁੱਤਾਂ ਨੂੰ ਕਫਨ ਮੈਂ ਪਾਇਆ ਤਾਂ ਜੱਗ ਵਾਲੇ ਕੀ ਕਹਿਣਗੇ। ਚੜ ਗੜੀ ਚਮਕੌਰ ਕੀਤੀ ਸੀ ਅਰਦਾਸ ਬਾਪੂ ਨੇ, ਗੱਲ ਆਮਨੇ ਸੀ ਕੀਤੀ, ਅੱਜ ਕੀਤੀ ਖਾਸ ਬਾਪੂ ਨੇ। ਆਖੇ ਮੇਰੇ ਸਿੰਘਾਂ ਉੱਤੇ ਕਫਨ ਤਾਂ ਪਾ ਦਿਓ, ਪਰ ਪੁੱਤ ਮੇਰੇ ਨੰਗੇ ਰਹਿਣਗੇ। ਜੇ ਪੁੱਤਾਂ ਨੂੰ ਕਫਨ ਮੈਂ ਪਾਇਆ ਤਾਂ ਜੱਗ ਵਾਲੇ ਕੀ ਕਹਿਣਗੇ। ਜੇ ਪੁੱਤਾਂ ਨੂੰ ਕਫਨ ਮੈਂ ਪਾਇਆ ਤਾਂ ਜੱਗ ਵਾਲੇ ਕੀ ਕਹਿਣਗੇ। ਇਹ ਸੀ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੇ ਦਿਨ ਤੇ ਤੁਹਾਡੇ ਵੀਰ ਹਰਦੀਪ ਦੀਪ ਗੀਤਕਾਰ ਨਾਭਾ ਵੱਲੋਂ ਸ਼ਹਾਦਤ ਲਈ ਸਾਹਿਬਜ਼ਾਦਿਆਂ ਲਈ ਦੋ ਬੋਲ। ਇਹਦੇ ਨਾਲ ਹੀ ਬੁਲਾਓ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ।
1: ਕਵੀ ਦਰਬਾਰ ਦੇ ਵਿੱਚ ਹੁਣ ਮੈਂ ਸੱਦਾ ਦੇਣ ਜਾ ਰਿਹਾ ਬਬਲੀ ਸੋਹਤਾ ਜੀ ਨੂੰ। ਬਬਲੀ ਸੋਹਤਾ ਜੀ ਅੱਜ ਦੀ ਦੁਨੀਆ ਬਾਰੇ ਆਪਣੀ ਇੱਕ ਰਚਨਾ ਲੈ ਕੇ ਹਾਜ਼ਰ ਹੋ ਰਹੀ ਹੈ। ਬਬਲੀ ਸੋਹਤਾ ਜੀ, ਤੁਹਾਡਾ ਦੁਆਬਾ ਰੈਡੀ ਦੇ ਮੰਚ ਤੇ ਨਿੱਘਾ ਸਵਾਗਤ ਹੈ।
2: ਤਰਿਹੋਂ ਸਰ ਦੀ ਇੱਕ ਵਾਰ ਫਿਰ ਧੰਨਵਾਦ ਕਰਦੀ ਹਾਂ ਕਿ ਜਿਨ੍ਹਾਂ ਨੇ ਆਪਣੇ ਰੇਡੀਓ ਦਬਾਬੇ ਵਿੱਚ ਮੈਨੂੰ ਆਪਣੀ ਰਚਨਾ ਬੋਲਣ ਦਾ ਸੱਦਾ ਦਿੱਤਾ। ਸਾਰੇ ਸੁਣਨ ਵਾਲੇ ਸਰੋਤਿਆਂ ਨੂੰ ਨਮਸਤੇ, ਉਮੀਦ ਰੱਖਦੀ ਹਾਂ ਉਮੀਦ ਪਸੰਦ ਕਰੋਗੇ। ਹੁਣ ਦੀ ਦੁਨੀਆ ਅੱਜ ਦੇ ਇਨਸਾਨਾਂ ਦੀ ਜੂਨੀ ਕੁਝ ਇਸ ਤਰ੍ਹਾਂ ਦੀ ਹੈ ਜਿਵੇਂ ਮਜਬੂਰ ਹੋਏ ਥੱਕੇ ਹੋਏ ਵੱਜਦੇ ਘੁੰਗਰੂਆਂ ਦੀ ਹੈ। ਕਦੇ ਗਿੱਦੜ ਗਰਜਦੇ ਕਦੇ ਉਹਦੀ ਆਵਾਜ਼ ਸ਼ੇਰਾਂ ਦੀ, ਇਉਂ ਬਹਾਰ ਜੰਗਲੀ ਜਿਵੇਂ ਬਰਾਤ ਲੂੰਬੜਿਆਂ ਦੀ ਹੈ। ਮਾਰਦੇ ਫਿਰਦੇ ਹਾਂ ਅਸੀਂ ਟਪੂਸੀਆਂ ਕਦੇ ਇਧਰ ਕਦੇ ਉਧਰ, ਕੁਝ ਇਸ ਤਰ੍ਹਾਂ ਦੀ ਹੋਈ ਮਕਬੂਲ ਰਾਜਨੀਤੀ ਬਾਂਦਰਾਂ ਦੀ ਹੈ। ਖੁਸ਼ ਹੁੰਦੇ ਹਾਂ ਸਾੜ ਕੇ ਦੁਸਹਿਰੇ ਤੇ ਪੁਤਲਾ ਰਾਵਣ ਦਾ, ਚੁੱਪ ਚਾਪ ਦੇਖਦੇ ਹਾਂ ਜਿੱਤ ਸਚਿਆਈ ਦੀ ਹੈ। ਅਸੀਂ ਸੋਚਦੇ ਹਾਂ ਜ਼ਿੰਦਗੀ ਗੁਜ਼ਾਰਾਂਗੇ ਸੁਤੰਤਰ ਆਜ਼ਾਦੀ ਦੀ, ਪਰ ਪਿੱਛੇ ਕੰਧ ਕੀਤੀ ਹੋਈ ਅਬਦਲ ਤੇ ਬਾਬਰਾਂ ਦੀ ਹੈ, ਜਿਸ ਦੀ ਹੱਥ ਲੁਟੇਰਿਆਂ ਨੇ ਖੋਹ ਲਏ ਸ਼ਾਂਤੀ ਸਾਡੀ, ਜਿਨ੍ਹਾਂ ਦੇ ਹੱਥ ਲੁਟੇਰੇ ਨੇ ਖੋਹ ਲਈ ਸ਼ਾਂਤੀ ਸਾਡੀ, ਦਿੱਤੀ ਮਟਾ ਮੁਸਕਾਨ ਹਰ ਭੋਲੇ ਭਾਲੇ ਚਿਹਰੇ ਦੀ ਹੈ। ਕੱਲ ਇਨਸਾਨ ਰਾਜੇ ਸੀ ਆਪਣੇ ਜ਼ਮੀਨਾਂ ਦੇ, ਅੱਜ ਖੜੇ ਦੇਖੋ ਧਰਨੇ ਮਜ਼ਦੂਰਾਂ ਵਰਗੀ ਹਸਤੀ ਬਣਾ ਦਿੱਤੀ ਹੈ। ਸਾਰੀ ਦੁਨੀਆ ਦਾ ਪੇਟ ਭਰਨ ਵਾਲਾ ਇਨਸਾਨ ਆਪਣੇ ਹੀ ਜ਼ਮੀਨ ਦੇ ਲਈ ਭਿਖਾਰੀ ਬਣਾ ਦਿੱਤਾ ਹੈ। ਸਿਆਸੀ ਰਾਜਨੀਤੀ ਹੱਥ ਲੁਟੇਰਿਆਂ ਖੁਦਗਰਜ਼ੀਆਂ ਦੀ ਹੈ। ਸਿਆਸੀ ਰਾਜਨੀਤੀ ਹੱਥ ਲੁਟੇਰਿਆਂ ਖੁਦਗਰਜ਼ੀਆਂ ਦੀ ਹੈ। ਠੋਕ ਬਚਾ ਕੇ ਦੇਖ ਲਿਆ ਬੰਬਲੀ, ਹੁਣ ਦੀ ਦੁਨੀਆਂ ਮਤਲਬੀ ਤੇ ਖੁਦਗਰਜ਼ੀਆਂ ਦੀ ਹੈ, ਹੁਣ ਦੀ ਦੁਨੀਆਂ ਸਵਸਥੀ ਤੇ ਮਤਲਬੀ ਹੈ। ਧੰਨਵਾਦ, ਧੰਨਵਾਦ।
1: ਦੀਪ ਜੀ ਤੋਂ ਬਾਅਦ ਹੁਣ ਮੈਂ ਨਿਊਜ਼ੀਲੈਂਡ ਦੇ ਵਿਚ ਵਸੀ ਸਾਡੀ ਸ਼ਾਇਰਾ ਨਰੇਸ਼ ਕੁਮਾਰੀ ਜੀ ਨੂੰ ਸੱਦਾ ਦਿਆਂਗਾ, ਉਹ ਆਵੇ ਤੇ ਆਪਣੀ ਰਚਨਾ ਲੈ ਕੇ ਪੇਸ਼ ਹੋਣ। ਨਰੇਸ਼ ਕੁਮਾਰੀ ਜੀ ਇਸ ਵਾਰੀ ਆਪਣੀ ਰਚਨਾ ਜਿਹੜੀ ਲੈ ਕੇ ਆ ਰਹੇ ਨੇ, ਉਸ ਦਾ ਸਰਲੇਖ ਹੈ ਅੱਲੇ ਜ਼ਖਮ। ਨਰੇਸ਼ ਕੁਮਾਰੀ ਜੀ, ਤੁਹਾਡਾ ਦੁਆਬਾ ਰੇਡੀਓ ਦੇ ਮੰਚ ਤੇ ਨਿੱਘਾ ਸਵਾਗਤ ਹੈ।
3: ਦੁਆਬਾ ਰੇਡੀਓ ਦੇ ਸਾਰੇ ਪ੍ਰਬੰਧਕਾਂ, ਹਿਉਂ ਸਾਹਿਬ ਤੇ ਆਪ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਸਤਿਕਾਰ ਤੇ ਪਿਆਰ ਭਰੀ ਸਤਿ ਸ੍ਰੀ ਅਕਾਲ। ਆਪਣੀ ਇੱਕ ਨਜ਼ਮ ਪੇਸ਼ ਕਰਨ ਜਾ ਰਹੀ ਹੈ, ਜਿਸ ਦਾ ਸ਼ੀਰਸ਼ਕ ਹੈ ਅੱਲੇ ਜ਼ਖਮ। ਮੁਲਾਹਜ਼ਾ ਫਰਮਾਇਓ, ਬਾਅਦ ਅਰਸਿਆਂ ਸ਼ਾਮ ਮਿਲੀ ਸੀ ਰਤਾ ਕੂੰ ਹਡਾਉਣ ਲਈ। ਬਾਅਦ ਅਰਸਿਆਂ ਸ਼ਾਮ ਮਿਲੀ ਸੀ ਰਤਾ ਕੂੰ ਹੰਡਾਉਣ ਲਈ, ਟਾਣੀ ਇੱਕ ਤੇ ਰਹਿਣ ਬਸੇਰਾ ਇਸ਼ਕ ਦੀ ਪੀਂਘ ਚੜਾਉਣ ਲਈ। ਰੁੱਖੀਆਂ ਮਿਸੀਆਂ ਭਾ ਗਈਆਂ ਸਨ ਨਾਲ ਸੱਜਣਾ ਨਿਭਾਉਣ ਲਈ, ਸਯਾਦ ਵਿਛਾਇਆ ਜਾਲ ਫਿਰ ਐਸਾ ਭੋਲਿਆਂ ਤਾਈ ਫਸਾਉਣ ਲਈ। ਅਚਿੰਤੇ ਬਾਜ ਫਿਰ ਹਮਲਾ ਕੀਤਾ, ਅਚਿੰਤੇ ਬਾਜ ਫਿਰ ਹਮਲਾ ਕੀਤਾ ਸਾਰਾ ਖੇਲ ਖੰਡਾਉਣ ਲਈ, ਲਹੂ ਲੁਹਾਣ ਜਿਗਰ ਸੀ ਹੋਏ, ਲਹੂ ਲੁਹਾਣ ਜਿਗਰ ਸੀ ਹੋਏ ਦਰਦ ਇਸ਼ਕ ਛੁਪਾਉਣ ਲਈ। ਸਾਂਭ ਦਿਲਾਂ ਚ ਦਰਦ ਕਹਾਣੀ ਲੱਭਣ ਯਾਰ ਸੁਣਾਉਣ ਲਈ। ਰਿਸਦੇ ਜ਼ਖਮ ਨੇ ਅੱਲੇ ਰੱਜ ਕੇ, ਰਿਸਦੇ ਜ਼ਖਮ ਨੇ ਅੱਲੇ ਰੱਜ ਕੇ ਰੱਖੇ ਦਰਦ ਹੰਡਾਉਣ ਲਈ। ਆਹਾਂ ਹੰਝੂ ਇਕੱਠੇ ਕੀਤੇ, ਆਹਾਂ ਹੰਝੂ ਇਕੱਠੇ ਕੀਤੇ ਦਰਦੀ ਚਾਦਰ ਵਿਛਾਉਣ ਲਈ। ਪਿਆਰ ਨਾ ਮਿਲਿਆ ਇਸ ਦੁਨੀਆਂ ਵਿੱਚ ਐਵੇਂ ਹੱਥ ਸਾੜ ਲਈ ਦੇ ਹੱਸਦਾ ਦਿਲ ਰਵਾਉਣ ਲਈ। ਮਿਲ ਜਾਂਦਾ ਏ ਸਭ ਕੁਛ ਇੱਥੇ, ਮਿਲ ਜਾਂਦਾ ਏ ਸਭ ਕੁਛ ਇੱਥੇ, ਮਿਲਦਾ ਨਹੀਂ ਯਾਰ ਉਹ ਰੱਬਾ ਦਿਲ ਦਾ ਹਾਲ ਸੁਣਾਉਣ ਲਈ। ਬਾਅਦ ਅਰਸਿਆਂ ਛਾਂ ਮਿਲੀ ਸੀ ਰਤਾ ਕੋ ਹੰਡਾਉਣ ਲਈ। ਸਤਿ ਸ੍ਰੀ ਅਕਾਲ ਜੀ।
1: ਰੇਡੀਓ ਦੇ ਪਿਆਰੇ ਸਰੋਤਿਓ, ਸਾਡੀ ਕਾਮਹਿਫਲ ਦੇ ਅੰਤ ਦੇ ਵਿੱਚ ਪੰਜਾਬੀ ਦੀ ਪ੍ਰਸਿੱਧ ਕਵਿਤਰੀ ਮਨਮੋਹਨ ਕੌਰ ਆਪਣੀ ਰਚਨਾ ਲੈ ਕੇ ਹਾਜ਼ਰ ਹੋ ਰਹੀ ਏ। ਉਹਨਾਂ ਦੀ ਇਹ ਰਚਨਾ ਜਿਹੜੀ ਹੈ ਕਿਸਾਨ ਘੋੜ ਨੂੰ ਸਮਰਪਿਤ ਹੈ। ਇਸ ਕਿਸਾਨ ਘੋੜ ਦੇ ਵਿਚ ਜਿੱਥੇ ਨੌਜਵਾਨ ਬੁੱਢੇ ਹਿੱਸਾ ਬਣੇ ਹੋਏ ਨੇ, ਉਸ ਦੇ ਨਾਲ ਦੀ ਨਾਲ ਸਾਡੀਆਂ ਮਾਤਾਵਾਂ, ਸਾਡੀਆਂ ਭੈਣਾਂ ਤੇ ਸਾਡੇ ਬੱਚੇ ਵੀ ਇਹਦਾ ਹਿੱਸਾ ਬਣੇ ਹੋਏ ਨੇ। ਇਸ ਸਾਰੇ ਕੁਝ ਨੂੰ ਸਮੇਟਦੀ ਗਈ ਉਹਨਾਂ ਦੀ ਰਚਨਾ ਪੇਸ਼ ਹੈ ਮਨਮੋਹਨ ਕੌਰ ਜੀ, ਤੁਹਾਡਾ ਦੁਆਬਾ ਰੇਡੀ ਦੇ ਮੰਚ ਤੇ ਨਿੱਘਾ ਸਵਾਗਤ ਹੈ।
4: ਕਿਸਾਨ ਅੰਦੋਲਨ ਵਿਚ ਜਿੱਥੇ ਮਰਦ ਮੋਢੇ ਨਾਲ ਮੋਢਾ ਜੋੜ ਕੇ ਚੱਲ ਰਹੇ ਹਨ, ਉੱਥੇ ਮੇਰੀਆਂ ਭੈਣਾਂ ਬਜ਼ੁਰਗ ਔਰਤਾਂ ਵੀ ਪਿੱਛੇ ਨਹੀਂ ਰਹੀਆਂ। ਇਹ ਸਭ ਕੁਝ ਜਿਵੇਂ ਪਿਛਲੇ ਇਤਿਹਾਸ ਨੂੰ ਯਾਦ ਕਰਾ ਰਹੀਆਂ ਹਨ, ਜਿਵੇਂ ਸਾਰੀਆਂ ਮਾਤਾਵਾਂ ਦੇ ਵਿੱਚ ਮਾਤਾ ਗੁਜਰ ਦੀ ਰੂਹ ਆ ਗਈ ਹੋਵੇ, ਜਿਵੇਂ ਬੱਚਿਆਂ ਦੇ ਵਿੱਚ ਚਾਰ ਸਾਹਿਬਜ਼ਾਦਿਆਂ ਦਾ ਉਹ ਬਲ ਆ ਗਿਆ ਹੋਵੇ, ਕਿਵੇਂ ਸਾਰੇ ਭਾਰਤ ਦੇ ਬਾਲ ਬੱਚੇ ਬਜ਼ੁਰਗ ਔਰਤਾਂ ਮਰਦ ਬਿਨਾਂ ਕਿਸੇ ਭਿੰਨ ਭੇਦ ਦੇ, ਬਿਨਾਂ ਕਿਸੇ ਧਰਮ ਜਾਤ ਦੇ ਕਦਮ ਨਾਲ ਕਦਮ ਮਿਲਾ ਕੇ ਚੱਲ ਰਹੇ ਹਨ। ਤੇ ਮੈਂ ਇੱਥੇ ਜੋ ਬੁੱਢੀ ਮਾਤਾ ਜਿਸਦਾ ਲੱਕ ਕੁੱਬਾ ਸੀ, ਦੇਖੋ ਕਿਸ ਤਰ੍ਹਾਂ ਉਹ ਹੱਥ ਵਿੱਚ ਝੰਡਾ ਲਹਿਰਾਉਂਦੀ ਹੋਈ ਉਹ ਤੁਰ ਰਹੀ ਹੈ। ਉਸ ਦੇ ਵਿੱਚ ਕਿਤਨਾ ਉਸਦੇ ਚਿਹਰੇ ਤੇ ਨੂਰ ਹੈ। ਮੈਂ ਉਸ ਬਾਬਤ ਤੇ ਕਵਿਤਾ ਲਿਖਿਆ, ਹਾਜ਼ਰ ਹੈ। ਮਨਮੋਹਨ, ਮੈਂ ਦੁਆਬਾ ਰੇਡੀਓ ਤੋਂ ਬੋਲ ਰਹੀ ਹਾਂ, ਪਲੀਜ਼ ਸੁਣਨਾ। ਮੈਂ ਨਾਰੀ ਧਰਤੀ ਮਾਂ ਵਿੱਚ ਉਮੀਦ ਬੀਜਦੀ ਹਾਂ, ਮੈਂ ਨਾਰੀ ਧਰਤੀ ਮਾਂ ਵਿੱਚ ਉਮੀਦ ਬੀਜਦੀ ਹਾਂ। ਕਿਸਾਨ ਦੀ ਪਤਨੀ ਹਾਂ, ਚੈਨ ਨਾਲ ਕਿਵੇਂ ਸੋ ਸਕਦੀ ਹਾਂ। ਕਿਸਾਨ ਦੀ ਪਤਨੀ ਹਾਂ, ਚੈਨ ਨਾਲ ਕਿਵੇਂ ਸੋ ਸਕਦੀ ਹਾਂ। ਮੇਰੇ ਕੋਲ ਤਾਂ ਸਿਰਫ ਮਿਹਨਤ ਦੀ ਹੀ ਮਿਸਾਲ ਹੈ, ਮੇਰੇ ਕੋਲ ਤਾਂ ਸਿਰਫ ਮਿਹਨਤ ਦੀ ਹੀ ਮਿਸਾਲ ਹੈ। ਨੀ ਸਰਕਾਰੇ ਪੈੜਾਂ ਤੇ ਭਾਵੇਂ ਕਰਜ਼ੇ ਦੇ ਨਿਸ਼ਾਨ ਨੇ, ਹਲ ਚਲਾ ਚਲਾ ਮੇਰੇ ਪਤੀ ਨੇ ਆਪਾ ਮੁਕਾ ਲਿਆ, ਹਲ ਚਲਾ ਚਲਾ ਮੇਰੇ ਪਤੀ ਨੇ ਤਾਂ ਆਪਾ ਮੁਕਾ ਲਿਆ। ਹੋਠਾਂ ਤੇ ਸ਼ਿਕਵਾ ਨਹੀਂ ਕਿਉਂਕਿ ਉਹ ਦੇਸ਼ ਦਾ ਕਿਸਾਨ ਹੈ, ਹੋਠਾਂ ਤੇ ਸ਼ਿਕਵਾ ਨਹੀਂ ਕਿਉਂਕਿ ਉਹ ਦੇਸ਼ ਦਾ ਕਿਸਾਨ ਹੈ। ਮੈਂ ਨਾਰੀ ਧਰਤੀ ਮਾਂ ਵਿੱਚ ਉਮੀਦ ਬੀਜਦੀ ਹਾਂ, ਕਿਸਾਨ ਦੀ ਪਤਨੀ ਹਾਂ, ਚੈਨ ਨਾਲ ਕਿਵੇਂ ਸੋ ਸਕਦੀ ਹਾਂ। ਹੱਥਾਂ ਉੱਪਰ ਪੁੱਤਰਾਂ ਦੇ ਨਿੱਕੇ ਨਿੱਕੇ ਛਾਲੇ ਹੋ ਜਾਂਦੇ ਹਨ, ਹੱਥਾਂ ਉੱਪਰ ਪੁੱਤਰਾਂ ਦੇ ਨਿੱਕੇ ਨਿੱਕੇ ਛਾਲੇ ਹੋ ਜਾਂਦੇ ਹਨ। ਤਾਂਹੀਓ ਬੱਚੇ ਕਿਸਾਨਾਂ ਦੇ ਦਿਲਵਾਲੇ ਹੋ ਜਾਂਦੇ ਹਨ, ਤਾਂਹੀਓ ਬੱਚੇ ਕਿਸਾਨਾਂ ਦੇ ਦਿਲਵਾਲੇ ਹੋ ਜਾਂਦੇ ਨੇ। ਸਾਡੇ ਬੱਚੇ ਵਕਤ ਨਾਲੋਂ ਪਹਿਲਾਂ ਜਵਾਨ ਹੋ ਜਾਂਦੇ ਨੇ, ਮੁਕਾਬਲੇ ਕਰਦੇ ਸੀਮਾ ਤੇ ਸੈਨਾ ਵਿੱਚ ਕੁਰਬਾਨ ਹੋ ਜਾਂਦੇ ਨੇ। ਸਾਡੇ ਬੱਚੇ ਵਕਤ ਨਾਲੋਂ ਪਹਿਲਾਂ ਜਵਾਨ ਹੋ ਜਾਂਦੇ ਨੇ, ਮੁਕਾਬਲੇ ਕਰਦੇ ਸੀਮਾ ਤੇ ਸੈਨਾ ਵਿੱਚ ਕੁਰਬਾਨ ਹੋ ਜਾਂਦੇ ਨੇ। ਸਰਕਾਰੇ ਤੇਰੇ ਝੂਠੇ ਲਾਰੇ ਇਮਾਨ ਦਾ ਸੌਦਾ ਕਰਦੇ ਹੋ, ਫਸਲ ਦੀ ਕੀਮਤ ਤਾਂ ਦੇ ਨਹੀਂ ਸਕਦੇ, ਅਨਮੋਲ ਜਾਨਾਂ ਦੀ ਕੀ ਪਰਵਾਹ ਕਰਦੇ ਹੋ। ਸਰਕਾਰੇ ਤੇਰੇ ਝੂਠੇ ਲਾਰੇ ਇਮਾਨ ਦਾ ਸੌਦਾ ਕਰਦੇ ਹੋ, ਫਸਲ ਦੀ ਕੀਮਤ ਤਾਂ ਦੇ ਨਹੀਂ ਸਕਦੇ, ਅਨਮੋਲ ਜਾਨਾਂ ਦੀ ਕੀ ਪਰਵਾਹ ਕਰਦੇ ਹੋ। ਮੈਂ ਨਾਰੀ ਧਰਤੀ ਮਾਂ ਵਿੱਚ ਉਮੀਦ ਬੀਜਦੀ ਹਾਂ, ਕਿਸਾਨ ਦੀ ਪਤਨੀ ਹਾਂ, ਚੈਨ ਨਾਲ ਕਿਵੇਂ ਸੋ ਸਕਦੀ ਹਾਂ। ਮੈਂ ਨਾਰੀ ਧਰਤੀ ਮਾਂ ਵਿੱਚ ਉਮੀਦ ਬੀਜਦੀ ਹਾਂ। ਧੰਨਵਾਦ।
1: ਮਨ ਕੌਰ ਜੀ ਦੀ ਇਸ ਰਚਨਾ ਦੇ ਨਾਲ ਸਾਡਾ ਅੱਜ ਦਾ ਇਹ ਕਵੀ ਦਰਬਾਰ ਇੱਥੇ ਸਮਾਪਤ ਹੁੰਦਾ ਹੈ ਤੇ ਹੁਣ ਹਰਵੰਤ ਸਿੰਘ ਉਹਨਾਂ ਦੀ ਆਗਿਆ ਅੰਤ ਦੇ ਵਿਚ ਹਰਵੰਤ ਸਿੰਘ ਵੱਲੋਂ ਆਰਾਮ ਨਮਸਕਾਰ ਸਤਿ ਸ੍ਰੀ ਅਕਾਲ ਕੁਦਰਤ ਖੈਰ ਕਰੇ ਅਲਵਿਦਾ ਪਿਆਰੇ ਦੋਸਤੋ ਆਮੀਨ।

ਇਹ ਪਾਵਨ ਸ਼ਬਦ ਭਗਤ ਕਬੀਰ ਜੀ ਦਾ ਉਚਾਰਨ ਕੀਤਾ ਹੋਇਆ ਗੁਰੂ ਗ੍ਰੰਥ ਸਾਹਿਬ ਅੰਦਰ ਤਿਲੰਗ ਰਾਗ ਵਿੱਚ ਦਰਜ ਹੈ। ਭਗਤ ਕਬੀਰ ਜੀ ਮਨੁੱਖ ਨੂੰ ਉਪਦੇਸ਼ ਕਰ ਰਹੇ ਹਨ, ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ, ਇਹ ਜੋ ਦੁਨੀਆ ਸਿਹਰ ਮੇਲਾ ਦਸਤਗੀਰੀ ਨਾ ਹੈ। ਹੇ ਬੰਦੇ, ਤੂੰ ਹਰ ਰੋਜ਼ ਆਪਣੇ ਦਿਲ ਆਪਣੇ ਹਿਰਦੇ ਵਿੱਚ ਉਸ ਪਰਮਾਤਮਾ ਦੀ ਭਾਲ ਕਰ ਅਤੇ ਐਵੇਂ ਘਬਰਾਹਟ ਵਿੱਚ ਨਾ ਭਟਕਦਾ ਫਿਰ। ਇਹ ਦੁਨੀਆ ਇੱਕ ਜਾਦੂ ਦਾ ਤਮਾਸ਼ਾ ਹੈ ਅਤੇ ਜਿਵੇਂ ਜਾਦੂ ਦੇ ਤਮਾਸ਼ੇ 'ਚੋਂ ਕੁਝ ਵੀ ਪ੍ਰਾਪਤ ਨਹੀਂ ਹੁੰਦਾ, ਉਸੇ ਤਰ੍ਹਾਂ ਇਸ ਜਗਤ ਵਿੱਚੋਂ ਵੀ ਤੈਨੂੰ ਕੋਈ ਚੀਜ਼ ਪ੍ਰਾਪਤ ਨਹੀਂ ਹੋਣ ਵਾਲੀ। ਬੇਦ ਕਤੇਬ ਇਫਤਰਾ ਭਾਈ, ਦਿਲ ਕਾ ਫਿਕਰ ਨਾ ਜਾਏ, ਟੁਕ ਦਮ ਕਰਾਰੀ ਜੋ ਕਰੋ, ਹਾਜ਼ਰ ਹਜ਼ੂਰ ਖੁਦਾਏ। ਹੇ ਭਾਈ, ਬੇਅਰਥ ਬਹਿਸ ਕਰਨ ਲਈ ਬੇਦਾਂ ਕਿਤਾਬਾਂ ਦੇ ਹਵਾਲੇ ਦੇ ਕੇ ਐਵੇਂ ਫਜ਼ੂਲ ਗੱਲਾਂ ਕਰਨ ਨਾਲ ਦਿਲ ਦਾ ਸਹਿਮ ਦੂਰ ਨਹੀਂ ਹੁੰਦਾ। ਤੁਸੀਂ ਆਪਣੇ ਮਨ ਨੂੰ ਪਲਕ ਭਰ ਵੀ ਟਿਕਾ ਲਓ ਤਾਂ ਤੁਹਾਨੂੰ ਸਭਨਾਂ ਵਿੱਚ ਰੱਬ ਵੱਸਦਾ ਦਿਸ ਪਏਗਾ। ਦਰੋਗ ਪੜ ਪੜ ਖੁਸ਼ੀ ਹੋਏ, ਬੇਖਬਰ ਬਾਦ ਬਕਾਹੇ, ਹੱਕ ਸੱਚ ਖਾਲਕ ਖਲਕ ਮਿਆਨੇ, ਸ਼ਿਆਮ ਮੂਰਤ ਨਾ ਹੈ। ਬੇਸਮਝ ਲੋਕ ਦੂਸਰੇ ਧਰਮਾਂ ਦੀਆਂ ਪੁਸਤਕਾਂ ਪੜ੍ਹ ਪੜ੍ਹ ਕੇ ਕਿ ਇਹਨਾਂ ਵਿੱਚ ਜੋ ਲਿਖਿਆ ਹੈ ਉਹ ਝੂਠ ਹੈ, ਖੁਸ਼ ਹੋ ਕੇ ਬਹਿਸ ਕਰ ਰਹੇ ਹਨ, ਪਰ ਸਦਾ ਥਿਰ ਰਹਿਣ ਵਾਲਾ ਪਰਮਾਤਮਾ ਸਭਨਾ ਜੀਆਂ ਵਿੱਚ ਵੱਸ ਰਿਹਾ ਹੈ। ਨਾ ਤਾਂ ਉਹ ਸੱਤਵੇਂ ਅਸਮਾਨ 'ਤੇ ਬੈਠਾ ਹੈ ਅਤੇ ਨਾ ਹੀ ਕ੍ਰਿਸ਼ਨ ਦੀ ਮੂਰਤੀ ਵਿੱਚ ਹੈ, ਉਹ ਤਾਂ ਸਰਬ ਵਿਆਪਕ ਹੈ। ਅਸਮਾਨ ਮਿਆਨੇ ਲਹੰਗ ਦਰੀਆ, ਗੁਸਲ ਕਰਦਨ ਬੂਤ, ਕਰ ਫਕਰ ਦਾਇਮ ਲਾਏ ਚਸ਼ਮੇ, ਜਹਿ ਤਹਾਂ ਮੌਜੂਦ। ਸੱਤਵੇਂ ਅਸਮਾਨ ਵਿੱਚ ਬੈਠਾ ਸਮਝਣ ਦੀ ਥਾਂ 'ਤੇ ਹੇ ਭਾਈ, ਉਹ ਪ੍ਰਭੂ ਰੂਪ ਦਰਿਆ ਤਾਂ ਅੰਤੇ ਕਰਨ ਵਿੱਚ ਲਹਿਰਾਂ ਮਾਰ ਰਿਹਾ ਹੈ, ਤੂੰ ਉਸ ਵਿੱਚ ਇਸ਼ਨਾਨ ਕਰਨਾ ਸੀ। ਸੋ ਸਦਾ ਉਸ ਦੀ ਬੰਦਗੀ ਕਰ, ਗਿਆਨ ਰੂਪੀ ਐਨਕ ਲਾ ਕੇ ਵੇਖ, ਉਹ ਹਰ ਥਾਂ ਮੌਜੂਦ ਹੈ। ਅੱਲਾ ਪਾਕੰ ਪਾਕ ਹੈ, ਸ਼ੱਕ ਕਰੋ ਜੇ ਦੂਸਰ ਹੋਏ, ਕਬੀਰ ਕਰਮ ਕਰੀਮ ਕਾ ਉਹ ਕਰੈ ਜਾਣੈ ਸੋਏ। ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਕਿ ਪਰਮਾਤਮਾ ਸਭ ਤੋਂ ਪਵਿੱਤਰ ਹਸਤੀ ਹੈ। ਮੈਂ ਇਸ ਗੱਲ ਵਿੱਚ ਤਾਂ ਸ਼ੱਕ ਕਰਾਂ ਜੇ ਉਸ ਵਰਗਾ ਕੋਈ ਹੋਰ ਵੀ ਹੋਵੇ ਤਾਂ। ਹੇ ਕਬੀਰ, ਉਹ ਮਨੁੱਖ ਹੀ ਇਹ ਗੱਲ ਸਮਝ ਸਕਦਾ ਹੈ ਜਿਸ ਨੂੰ ਵਾਹਿਗੁਰੂ ਸਮਝਣ ਯੋਗ ਕਰ ਦੇਵੇ। ਇਹ ਬਖਸ਼ਿਸ਼ ਉਸ ਪਰਮਾਤਮਾ ਦੇ ਆਪਣੇ ਹੱਥ ਵਿੱਚ ਹੈ। ਇਸ ਲਈ ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ।

ちゃったー。

ਇਹ ਪਾਵਨ ਸ਼ਬਦ ਭਗਤ ਕਬੀਰ ਜੀ ਦਾ ਉਚਾਰਨ ਕੀਤਾ ਹੋਇਆ ਗੁਰੂ ਗ੍ਰੰਥ ਸਾਹਿਬ ਅੰਦਰ ਤਿਲੰਗ ਰਾਗ ਵਿੱਚ ਦਰਜ ਹੈ। ਭਗਤ ਕਬੀਰ ਜੀ ਮਨੁੱਖ ਨੂੰ ਉਪਦੇਸ਼ ਕਰ ਰਹੇ ਹਨ, ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ, ਇਹ ਜੋ ਦੁਨੀਆ ਸਿਹਰ ਮੇਲਾ ਦਸਤਗੀਰੀ ਨਾ ਹੈ। ਹੇ ਬੰਦੇ, ਤੂੰ ਹਰ ਰੋਜ਼ ਆਪਣੇ ਦਿਲ ਆਪਣੇ ਹਿਰਦੇ ਵਿੱਚ ਉਸ ਪਰਮਾਤਮਾ ਦੀ ਭਾਲ ਕਰ ਅਤੇ ਐਵੇਂ ਘਬਰਾਹਟ ਵਿੱਚ ਨਾ ਭਟਕਦਾ ਫਿਰ। ਇਹ ਦੁਨੀਆ ਇੱਕ ਜਾਦੂ ਦਾ ਤਮਾਸ਼ਾ ਹੈ ਅਤੇ ਜਿਵੇਂ ਜਾਦੂ ਦੇ ਤਮਾਸ਼ੇ 'ਚੋਂ ਕੁਝ ਵੀ ਪ੍ਰਾਪਤ ਨਹੀਂ ਹੁੰਦਾ, ਉਸੇ ਤਰ੍ਹਾਂ ਇਸ ਜਗਤ ਵਿੱਚੋਂ ਵੀ ਤੈਨੂੰ ਕੋਈ ਚੀਜ਼ ਪ੍ਰਾਪਤ ਨਹੀਂ ਹੋਣ ਵਾਲੀ। ਬੇਦ ਕਤੇਬ ਇਫਤਰਾ ਭਾਈ, ਦਿਲ ਕਾ ਫਿਕਰ ਨਾ ਜਾਏ, ਟੁਕ ਦਮ ਕਰਾਰੀ ਜੋ ਕਰੋ, ਹਾਜ਼ਰ ਹਜ਼ੂਰ ਖੁਦਾਏ। ਹੇ ਭਾਈ, ਬੇਅਰਥ ਬਹਿਸ ਕਰਨ ਲਈ ਬੇਦਾਂ ਕਿਤਾਬਾਂ ਦੇ ਹਵਾਲੇ ਦੇ ਕੇ ਐਵੇਂ ਫਜ਼ੂਲ ਗੱਲਾਂ ਕਰਨ ਨਾਲ ਦਿਲ ਦਾ ਸਹਿਮ ਦੂਰ ਨਹੀਂ ਹੁੰਦਾ। ਤੁਸੀਂ ਆਪਣੇ ਮਨ ਨੂੰ ਪਲਕ ਭਰ ਵੀ ਟਿਕਾ ਲਓ ਤਾਂ ਤੁਹਾਨੂੰ ਸਭਨਾਂ ਵਿੱਚ ਰੱਬ ਵੱਸਦਾ ਦਿਸ ਪਏਗਾ। ਦਰੋਗ ਪੜ ਪੜ ਖੁਸ਼ੀ ਹੋਏ, ਬੇਖਬਰ ਬਾਦ ਬਕਾਹੇ, ਹੱਕ ਸੱਚ ਖਾਲਕ ਖਲਕ ਮਿਆਨੇ, ਸ਼ਿਆਮ ਮੂਰਤ ਨਾ ਹੈ। ਬੇਸਮਝ ਲੋਕ ਦੂਸਰੇ ਧਰਮਾਂ ਦੀਆਂ ਪੁਸਤਕਾਂ ਪੜ੍ਹ ਪੜ੍ਹ ਕੇ ਕਿ ਇਹਨਾਂ ਵਿੱਚ ਜੋ ਲਿਖਿਆ ਹੈ ਉਹ ਝੂਠ ਹੈ, ਖੁਸ਼ ਹੋ ਕੇ ਬਹਿਸ ਕਰ ਰਹੇ ਹਨ, ਪਰ ਸਦਾ ਥਿਰ ਰਹਿਣ ਵਾਲਾ ਪਰਮਾਤਮਾ ਸਭਨਾਂ ਜੀਆਂ ਵਿੱਚ ਵੱਸ ਰਿਹਾ ਹੈ। ਨਾ ਤਾਂ ਉਹ ਸੱਤਵੇਂ ਅਸਮਾਨ 'ਤੇ ਬੈਠਾ ਹੈ ਅਤੇ ਨਾ ਹੀ ਕ੍ਰਿਸ਼ਨ ਦੀ ਮੂਰਤੀ ਵਿੱਚ ਹੈ, ਉਹ ਤਾਂ ਸਰਬ ਵਿਆਪਕ ਹੈ। ਅਸਮਾਨ ਮਿਆਨੇ ਲਹੰਗ ਦਰੀਆ, ਗੁਸਲ ਕਰਦਨ ਬੂਤ, ਕਰ ਫਕਰ ਦਾਇਮ ਲਾਏ ਚਸ਼ਮੇ, ਜਹਿ ਤਹਾਂ ਮੌਜੂਦ। ਸੱਤਵੇਂ ਅਸਮਾਨ ਵਿੱਚ ਬੈਠਾ ਸਮਝਣ ਦੀ ਥਾਂ 'ਤੇ ਹੇ ਭਾਈ, ਉਹ ਪ੍ਰਭੂ ਰੂਪ ਦਰਿਆ ਤਾਂ ਅੰਤੇ ਕਰਨ ਵਿੱਚ ਲਹਿਰਾਂ ਮਾਰ ਰਿਹਾ ਹੈ, ਤੂੰ ਉਸ ਵਿੱਚ ਇਸ਼ਨਾਨ ਕਰਨਾ ਸੀ, ਸੋ ਸਦਾ ਉਸ ਦੀ ਬੰਦਗੀ ਕਰ, ਗਿਆਨ ਰੂਪੀ ਐਨਕ ਲਾ ਕੇ ਵੇਖ, ਉਹ ਹਰ ਥਾਂ ਮੌਜੂਦ ਹੈ। ਅੱਲਾ ਪਾਕੰ ਪਾਕ ਹੈ, ਸ਼ੱਕ ਕਰੋ ਜੇ ਦੂਸਰ ਹੋਏ, ਕਬੀਰ ਕਰਮ ਕਰੀਮ ਕਾ ਉਹ ਕਰੈ ਜਾਣੈ ਸੋਏ। ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਕਿ ਪਰਮਾਤਮਾ ਸਭ ਤੋਂ ਪਵਿੱਤਰ ਹਸਤੀ ਹੈ। ਮੈਂ ਇਸ ਗੱਲ ਵਿੱਚ ਤਾਂ ਸ਼ੱਕ ਕਰਾਂ ਜੇ ਉਸ ਵਰਗਾ ਕੋਈ ਹੋਰ ਵੀ ਹੋਵੇ ਤਾਂ। ਹੇ ਕਬੀਰ, ਉਹ ਮਨੁੱਖ ਹੀ ਇਹ ਗੱਲ ਸਮਝ ਸਕਦਾ ਹੈ ਜਿਸ ਨੂੰ ਵਾਹਿਗੁਰੂ ਸਮਝਣ ਯੋਗ ਕਰ ਦੇਵੇ। ਇਹ ਬਖਸ਼ਿਸ਼ ਉਸ ਪਰਮਾਤਮਾ ਦੇ ਆਪਣੇ ਹੱਥ ਵਿੱਚ ਹੈ। ਇਸ ਲਈ ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ।

ਇਹ ਪਾਵਨ ਸ਼ਬਦ ਭਗਤ ਕਬੀਰ ਜੀ ਦਾ ਉਚਾਰਨ ਕੀਤਾ ਹੋਇਆ ਗੁਰੂ ਗ੍ਰੰਥ ਸਾਹਿਬ ਅੰਦਰ ਤਿਲੰਗ ਰਾਗ ਵਿੱਚ ਦਰਜ ਹੈ। ਭਗਤ ਕਬੀਰ ਜੀ ਮਨੁੱਖ ਨੂੰ ਉਪਦੇਸ਼ ਕਰ ਰਹੇ ਹਨ, ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ, ਇਹ ਜੋ ਦੁਨੀਆ ਸਿਹਰ ਮੇਲਾ ਦਸਤਗੀਰੀ ਨਾ ਹੈ। ਹੇ ਬੰਦੇ, ਤੂੰ ਹਰ ਰੋਜ਼ ਆਪਣੇ ਦਿਲ ਆਪਣੇ ਹਿਰਦੇ ਵਿੱਚ ਉਸ ਪਰਮਾਤਮਾ ਦੀ ਭਾਲ ਕਰ ਅਤੇ ਐਵੇਂ ਘਬਰਾਹਟ ਵਿੱਚ ਨਾ ਭਟਕਦਾ ਫਿਰ। ਇਹ ਦੁਨੀਆ ਇੱਕ ਜਾਦੂ ਦਾ ਤਮਾਸ਼ਾ ਹੈ ਅਤੇ ਜਿਵੇਂ ਜਾਦੂ ਦੇ ਤਮਾਸ਼ੇ 'ਚੋਂ ਕੁਝ ਵੀ ਪ੍ਰਾਪਤ ਨਹੀਂ ਹੁੰਦਾ, ਉਸੇ ਤਰ੍ਹਾਂ ਇਸ ਜਗਤ ਵਿੱਚੋਂ ਵੀ ਤੈਨੂੰ ਕੋਈ ਚੀਜ਼ ਪ੍ਰਾਪਤ ਨਹੀਂ ਹੋਣ ਵਾਲੀ। ਬੇਦ ਕਤੇਬ ਇਫਤਰਾ ਭਾਈ, ਦਿਲ ਕਾ ਫਿਕਰ ਨਾ ਜਾਏ, ਟੁਕ ਦਮ ਕਰਾਰੀ ਜੋ ਕਰੋ, ਹਾਜ਼ਰ ਹਜ਼ੂਰ ਖੁਦਾਏ। ਹੇ ਭਾਈ, ਬੇਅਰਥ ਬਹਿਸ ਕਰਨ ਲਈ ਬੇਦਾਂ ਕਿਤਾਬਾਂ ਦੇ ਹਵਾਲੇ ਦੇ ਕੇ ਐਵੇਂ ਫਜ਼ੂਲ ਗੱਲਾਂ ਕਰਨ ਨਾਲ ਦਿਲ ਦਾ ਸਹਿਮ ਦੂਰ ਨਹੀਂ ਹੁੰਦਾ। ਤੁਸੀਂ ਆਪਣੇ ਮਨ ਨੂੰ ਪਲਕ ਭਰ ਵੀ ਟਿਕਾ ਲਓ ਤਾਂ ਤੁਹਾਨੂੰ ਸਭਨਾਂ ਵਿੱਚ ਰੱਬ ਵਸਦਾ ਦਿਸ ਪਏਗਾ। ਦਰੋਗ ਪੜ ਪੜ ਖੁਸ਼ੀ ਹੋਏ, ਬੇਖਬਰ ਬਾਦ ਬਕਾਹੇ, ਹੱਕ ਸੱਚ ਖਾਲਕ ਖਲਕ ਮਿਆਨੇ, ਸ਼ਿਆਮ ਮੂਰਤ ਨਾ ਹੈ। ਬੇਸਮਝ ਲੋਕ ਦੂਸਰੇ ਧਰਮਾਂ ਦੀਆਂ ਪੁਸਤਕਾਂ ਪੜ੍ਹ ਪੜ੍ਹ ਕੇ ਕਿ ਇਹਨਾਂ ਵਿੱਚ ਜੋ ਲਿਖਿਆ ਹੈ ਉਹ ਝੂਠ ਹੈ, ਖੁਸ਼ ਹੋ ਕੇ ਬਹਿਸ ਕਰ ਰਹੇ ਹਨ, ਪਰ ਸਦਾ ਥਿਰ ਰਹਿਣ ਵਾਲਾ ਪਰਮਾਤਮਾ ਸਭਨਾਂ ਜੀਆਂ ਵਿੱਚ ਵਸ ਰਿਹਾ ਹੈ। ਨਾ ਤਾਂ ਉਹ ਸੱਤਵੇਂ ਅਸਮਾਨ 'ਤੇ ਬੈਠਾ ਹੈ ਅਤੇ ਨਾ ਹੀ ਕ੍ਰਿਸ਼ਨ ਦੀ ਮੂਰਤੀ ਵਿੱਚ ਹੈ, ਉਹ ਤਾਂ ਸਰਬ ਵਿਆਪਕ ਹੈ। ਅਸਮਾਨ ਮਿਆਨੇ ਲਹੰਗ ਦਰੀਆ, ਗੁਸਲ ਕਰਦਨ ਬੂਤ, ਕਰ ਫਕਰ ਦਾਇਮ ਲਾਏ ਚਸ਼ਮੇ, ਜਹ ਤਹਾਂ ਮੌਜੂਦ। ਸੱਤਵੇਂ ਅਸਮਾਨ ਵਿੱਚ ਬੈਠਾ ਸਮਝਣ ਦੀ ਥਾਂ 'ਤੇ ਹੇ ਭਾਈ, ਉਹ ਪ੍ਰਭੂ ਰੂਪ ਦਰਿਆ ਤਾਂ ਅੰਤੇ ਕਰਨ ਵਿੱਚ ਲਹਿਰਾਂ ਮਾਰ ਰਿਹਾ ਹੈ, ਤੂੰ ਉਸ ਵਿੱਚ ਇਸ਼ਨਾਨ ਕਰਨਾ ਸੀ। ਸੋ ਸਦਾ ਉਸ ਦੀ ਬੰਦਗੀ ਕਰ, ਗਿਆਨ ਰੂਪੀ ਐਨਕ ਲਾ ਕੇ ਵੇਖ, ਉਹ ਹਰ ਥਾਂ ਮੌਜੂਦ ਹੈ। ਅੱਲਾ ਪਾਕੰ ਪਾਕ ਹੈ, ਸ਼ੱਕ ਕਰੋ ਜੇ ਦੂਸਰ ਹੋਏ, ਕਬੀਰ ਕਰਮ ਕਰੀਮ ਕਾ ਉਹ ਕਰੈ ਜਾਣੈ ਸੋਏ। ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਕਿ ਪਰਮਾਤਮਾ ਸਭ ਤੋਂ ਪਵਿੱਤਰ ਹਸਤੀ ਹੈ। ਮੈਂ ਇਸ ਗੱਲ ਵਿੱਚ ਤਾਂ ਸ਼ੱਕ ਕਰਾਂ ਜੇ ਉਸ ਵਰਗਾ ਕੋਈ ਹੋਰ ਵੀ ਹੋਵੇ ਤਾਂ। ਹੇ ਕਬੀਰ, ਉਹ ਮਨੁੱਖ ਹੀ ਇਹ ਗੱਲ ਸਮਝ ਸਕਦਾ ਹੈ ਜਿਸ ਨੂੰ ਵਾਹਿਗੁਰੂ ਸਮਝਣ ਯੋਗ ਕਰ ਦੇਵੇ। ਇਹ ਬਖਸ਼ਿਸ਼ ਉਸ ਪਰਮਾਤਮਾ ਦੇ ਆਪਣੇ ਹੱਥ ਵਿੱਚ ਹੈ। ਇਸ ਲਈ ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ।

0: ద్వాపర రేడియో.
1: ਜੀ ਦੋਸਤੋ, ਸਾਰੇ ਦੋਸਤਾਂ ਦਾ ਦੁਆਬਾ ਰੇਡੀ ਦੇ ਮੰਚ ਉੱਤੇ ਨਿੱਘਾ ਸਵਾਗਤ ਹੈ। ਲੈ ਕੇ ਹਾਜ਼ਰ ਹਾਂ ਇਸ ਹਫ਼ਤੇ ਦਾ ਆਖਰੀ ਪ੍ਰੋਗਰਾਮ ਜ਼ਿੰਦਗੀ ਨਾਮਾ ਹਾਲ ਦੁਨੀਆ। ਆਪ ਸਭ ਨੂੰ ਆਦਾਬ, ਸਲਾਮ, ਨਮਸਤੇ ਤੇ ਪਿਆਰ ਭਰੀ ਨਿੱਕੀ ਸਤਿ ਸ੍ਰੀ ਅਕਾਲ। ਦੋਸਤੋ, ਉਮੀਦ ਕਰਦੇ ਹਾਂ ਸਭ ਰਾਜੀ ਖੁਸ਼ੀ ਹੋਣਗੇ ਤੇ ਗੱਲਾਂ ਬਾਤਾਂ ਦਾ ਸਿਲਸਿਲਾ 2.25 ਘੰਟੇ 2.5 ਘੰਟੇ ਚੱਲੇਗਾ। ਫਰਾਈਡੇ ਵਾਲਾ ਦਿਨ ਹੈ, ਕਾਫ਼ੀ ਸ਼ਡਿਊਲ ਵੀ ਬਿਜ਼ੀ ਹੁੰਦਾ ਹੈ, ਬਹੁਤ ਸਾਰੇ ਕੰਮ ਕਾਜ ਤੇ ਨਾਲ ਦੀ ਨਾਲ ਵੀਕਐਂਡ ਦੀ ਤਿਆਰੀ ਤੇ ਨਾਲ ਅੱਜ ਦੇ ਦਿਨ ਦੇ ਵਿੱਚ ਕਿਤਾਬਾਂ ਦੇ ਅੰਕ ਸੰਗ ਦੇ ਵਿੱਚੋਂ ਆਪਾਂ ਹਰ ਵਾਰ ਦੀ ਤਰ੍ਹਾਂ ਕਿਤਾਬ ਪੰਜਾਬ ਦਾ ਜ਼ਿਕਰ ਕਰਾਂਗੇ ਤੇ ਉਹਦੇ ਵਿੱਚੋਂ ਨਵਾਂ ਚੈਪਟਰ ਤੁਹਾਡੇ ਲਈ ਸਾਂਝਾ ਕਰਾਂਗੇ ਤੇ ਨਾਲ ਦੀ ਨਾਲ ਸਭ ਤੋਂ ਪਹਿਲਾਂ ਅੱਜ ਦਾ ਵਿਚਾਰ ਤੇ ਦੇਸ਼ ਦੇ ਦੀਆਂ ਖ਼ਬਰਾਂ ਤੇ ਐਡਵੋਕੇਟ ਰਾਜਨ ਸੈਣੀ ਸਾਹਿਬ ਦੇ ਨਾਲ ਗੱਲਾਂ ਬਾਤਾਂ ਦਾ ਸਿਲਸਿਲਾ ਚਲਾਵਾਂਗੇ ਤੇ ਕੁਝ ਖੁਲਾਸੇ ਵੀ ਕਰਾਂਗੇ। ਤੇ ਇਸੇ ਤਰ੍ਹਾਂ ਹੀ ਦੋਸਤੋ, ਨਾਲ ਦੀ ਨਾਲ ਅੱਜ 25 ਤਰੀਕ ਹੈ ਜੀ, ਸਤੰਬਰ ਤੇ 2026 ਦਾ ਦਿਹਾੜਾ ਹੈ ਤੇ ਫਰਾਈਡੇ ਵਾਲਾ ਦਿਨ ਹੈ ਤੇ ਅੱਜ ਦੇ ਵਿਚਾਰ ਦੇ ਨਾਲ ਵੀ ਸ਼ੁਰੂਆਤ ਕਰਦੇ ਹਾਂ। ਸਮਾਂ ਤੇ ਸਥਿਤੀ ਫਿਨਲੈਂਡ ਦੀਆਂ ਘੜੀਆਂ ਦੇ ਉੱਤੇ ਸ਼ਾਮ ਦੇ 7:07 ਦਾ ਸਮਾਂ ਹੋ ਗਿਆ। ਭਾਰਤ ਦੇ ਵਿੱਚ ਰਾਤ ਦੇ 9:37 ਨਿਊਯਾਰਕ ਤੇ ਟੋਰਾਂਟੋ ਦੀਆਂ ਘੜੀਆਂ ਦੇ ਉੱਤੇ ਦੁਪਹਿਰ ਦਾ ਸਮਾਂ ਹੈ 12:07 ਦਾ। ਕੈਲੀਫੋਰਨੀਆ ਤੇ ਵੈਂਕੂਵਰ ਦੇ ਵਿੱਚ ਸਵੇਰ ਦੇ 9:07 ਨੇ ਤੇ ਯੂਕੇ ਦੇ ਵਿੱਚ ਸ਼ਾਮ ਦੇ 5:07 ਦਾ ਸਮਾਂ ਹੈ। ਇਸੇ ਤਰ੍ਹਾਂ ਯੂਰਪੀਅਨ ਕੰਟਰੀਆਂ ਮੁਤਾਬਕ ਸ਼ਾਮ ਦੇ 6:07 ਨੇ ਤੇ ਇਨ੍ਹਾਂ ਮੁਲਕਾਂ ਦੇ ਵਿੱਚ ਵੀ ਮਾਹੌਲ ਰਾਤ ਜਿਹੜੀ ਹੋਣ ਲੱਗ ਗਈ ਹੈ, ਖਾਸ ਕਰਕੇ ਸਕੈਂਡੀਨੇਵੀਆ ਦੀ ਗੱਲ ਆਉਂਦੀ ਹੈ ਜਦੋਂ ਤੇ ਫਿਨਲੈਂਡ ਦੇ ਵਿੱਚ ਤੇ ਹੁਣ ਰਾਤਾਂ ਲੰਮੀਆਂ ਹੋ ਜਾਣੀਆਂ ਨੇ ਤੇ ਨਾਲ ਦੀ ਨਾਲ ਮੌਸਮ ਦੇ ਵਿੱਚ ਤਬਦੀਲੀ ਆ ਰਹੀ ਹੈ ਤੇ ਰਾਤ ਨੂੰ ਮਾਈਨਸ ਦੇ ਵਿੱਚ ਟੈਂਪਰੇਚਰ 0°C ਤੱਕ ਚਲਿਆ ਜਾਂਦਾ ਹੈ ਤੇ ਦਿਨ ਵੇਲੇ ਤਕਰੀਬਨ 12-14 ° ਜਿਹੜਾ ਪਲੱਸ ਦੇ ਵਿੱਚ ਟੈਂਪਰੇਚਰ ਰਹਿੰਦਾ ਹੈ। ਪਤਝੜ ਦਾ ਮੌਸਮ ਪੂਰੀ ਬਹਾਰ ਦੇ ਉੱਤੇ ਹੈ ਤੇ ਰੰਗ ਬਿਰੰਗੇ ਦਰਖਤ ਤੇ ਫੁੱਲ ਜਿਹੜੇ ਨੇ, ਪੱਤੇ ਜਿਹੜੇ ਨੇ, ਸਾਰੇ ਹੀ ਦਰਖਤ ਜਿਹੜੇ ਨੇ ਬਦਲ ਰਹੇ ਨੇ ਜੀ, ਝਾੜ ਰਹੇ ਨੇ ਤੇ ਨਾਲ ਠੰਡ ਦੀ ਤਿਆਰੀ ਜਿਹੜੀ ਹੈ ਸਾਡੀ ਕੁਦਰਤ ਵੀ ਨਾਲ ਦੀ ਨਾਲ ਕਰ ਰਹੀ ਹੈ। ਲਓ ਦੋਸਤੋ, ਫਿਰ ਸ਼ੁਰੂਆਤ ਕਰਦੇ ਹਾਂ ਅੱਜ ਦੇ ਵਿਚਾਰ ਦੇ ਨਾਲ ਤੇ ਉਮੀਦ ਕਰਦੇ ਹਾਂ ਤੁਹਾਡੇ ਤੱਕ ਆਵਾਜ਼ ਤੇ ਅੰਦਾਜ਼ ਵਧੀਆ ਤਰੀਕੇ ਦੇ ਨਾਲ ਪਹੁੰਚ ਰਿਹਾ ਹੋਵੇਗਾ। ਬਾਕੀ ਤੁਸੀਂ ਦਰੁਸਤ ਕਰਾ ਦਿਓ ਤੇ ਯੂਟਿਊਬ ਦੇ ਉੱਤੇ, ਐਪ ਦੇ ਉੱਤੇ, ਵੈਬਸਾਈਟ, ਫੇਸਬੁੱਕ, ਜਿੱਥੋਂ ਕਿਤੋਂ ਵੀ ਤੁਸੀਂ ਜੁੜਿਓ, ਨਿੱਘਾ ਸਵਾਗਤ ਹੈ। ਵੈਬਸਾਈਟ ਦੇ ਉੱਤੇ ਵੀ ਕਲਿੱਕ ਕਰ ਸਕਦੇ ਹੋ ਤੇ ਐਪ ਦੀ ਜਿਹੜੀ ਆ ਨਵੀਂ ਅਪਡੇਟ ਆ ਚੁੱਕੀ ਆ, ਉਹਨੂੰ ਜਿਹੜਾ ਜ਼ਰੂਰ ਅਪਡੇਟ ਕਰ ਲਓ। ਬਹੁਤ ਵਧੀਆ ਤਰੀਕੇ ਦੇ ਨਾਲ ਜਿਹੜਾ ਐਪ ਦੀ ਉਸਾਰੀ ਹੋਈ ਹੈ ਤੇ ਉਹਨੂੰ ਅਪਡੇਟ ਕੀਤਾ ਗਿਆ, ਪਹਿਲਾਂ ਨਾਲੋਂ ਥੋੜ੍ਹਾ ਜਿਹਾ ਆਸਾਨ ਕੀਤਾ ਗਿਆ ਹੈ। ਐਪ ਦੇ ਉੱਤੋਂ ਹੀ ਤੁਸੀਂ ਕਲਿੱਕ ਕਰਕੇ ਵੈਬਸਾਈਟ ਦੇ ਉੱਤੇ ਵਿਜ਼ਿਟ ਕਰ ਸਕਦੇ ਹੋ ਤੇ ਜਾਣਕਾਰੀਆਂ ਵੀ ਨਾਲ ਲੈ ਸਕਦੇ ਹੋ। ਤੇ ਲਓ ਦੋਸਤੋ, ਫਿਰ ਬਾਤ ਪਾਉਂਦੇ ਹਾਂ ਅੱਜ ਦੀ ਤੇ 25 ਸਤੰਬਰ ਦੀ, ਅੱਜ ਦੇ ਵਿਚਾਰ ਦੀ। ਕਹਿੰਦੇ ਕਿ ਜਦੋਂ ਕੋਈ ਵਿਅਕਤੀ ਤਰਕ ਦੇ ਨਾਲ ਗੱਲ ਨਹੀਂ ਸਮਝਣਾ ਚਾਹੁੰਦਾ ਜਾਂ ਜਦੋਂ ਅਸੀਂ ਕਿਸੇ ਗੱਲ ਨੂੰ ਤਰਕ ਦੇ ਨਾਲ ਸਮਝਾਉਣ ਤੋਂ ਅਸਮਰਥ ਹੋ ਜਾਂਦੇ ਹਾਂ ਤਾਂ ਇਸ ਨੂੰ ਧਰਮ ਦੇ ਨਾਲ ਜੋੜ ਦਿੱਤਾ ਜਾਂਦਾ ਹੈ। ਪਲੈਟੋ ਦਾ ਜਿਹੜਾ ਸੀ ਇਹ ਮੰਨਣਾ ਸੀ, ਕਿਉਂਕਿ ਫਿਰ ਵਿਵਾਦ ਜਿਹੜਾ ਵੱਧ ਜਾਂਦਾ ਹੈ, ਵਿਵਾਦ ਫਿਰ ਪੈਦਾ ਹੋ ਜਾਂਦਾ ਹੈ ਜਦੋਂ ਤਰਕ ਤੋਂ ਲੈ ਕੇ ਸਿੱਧੀ ਫਿਰ ਧਰਮ ਦੇ ਉੱਤੇ ਜਿਹੜੀ ਹੈ ਗੱਲਬਾਤ ਹੁੰਦੀ ਹੈ। ਅੱਜ ਦੇ ਦਿਨ ਦੇ ਉੱਤੇ ਹੀ 25 ਸਤੰਬਰ 1639 ਦੇ ਵਿੱਚ ਅਮਰੀਕਾ 'ਚ ਪਹਿਲੀ ਪ੍ਰਿੰਟਿੰਗ ਪ੍ਰੈਸ ਲੱਗੀ ਸੀ ਤੇ 1818 ਦੇ ਵਿੱਚ ਕਿਸੇ ਮਨੁੱਖ ਦਾ ਖੂਨ ਹੋਰ ਦੂਜੇ ਮਨੁੱਖ ਨੂੰ ਚੜਾਇਆ ਗਿਆ। 1844 ਦੇ ਵਿੱਚ ਕੈਨੇਡਾ ਤੇ ਅਮਰੀਕਾ ਦੇ ਵਿੱਚ ਪਹਿਲਾ ਕੌਮਾਂਤਰੀ ਕ੍ਰਿਕਟ ਮੈਚ ਹੋਇਆ ਤੇ ਜਿਸ ਦੇ ਵਿੱਚ ਕੈਨੇਡਾ 23 ਦੌੜਾਂ ਦੇ ਨਾਲ ਜੇਤੂ ਰਿਹਾ। 1920 ਦੇ ਵਿੱਚ ਭਾਰਤ ਦੇ ਪ੍ਰਸਿੱਧ ਰਾਕੇਟ ਵਿਗਿਆਨੀ ਸਤੀਸ਼ ਧਵਨ ਹੋਣਾ ਦਾ ਜਨਮ ਹੁੰਦਾ ਹੈ ਤੇ 1985 'ਚ ਅਸੈਂਬਲੀ ਵੋਟਾਂ ਪਈਆਂ ਤੇ ਸ਼੍ਰੋਮਣੀ ਅਕਾਲੀ ਦਲ ਦੇ ਸੁਰਜੀਤ ਸਿੰਘ ਬਰਨਾਲਾ ਮੁੱਖ ਮੰਤਰੀ ਬਣ ਗਏ। ਇਸੇ ਤਰ੍ਹਾਂ ਦੋਸਤੋ, ਦਲਾਈ ਲਾਮਾ ਦਾ ਥੋੜਾ ਜਿਹਾ ਜ਼ਿਕਰ ਕਰਦੇ ਆ ਤੇ ਰਾਜਨ ਸੈਣੀ ਸਾਹਿਬ ਨਾਲ ਜੁੜ ਚੁੱਕੇ ਨੇ, ਲਾਈਕ ਨੰਬਰ 2 ਕਹਿੰਦੇ ਆ ਤੇ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸਮੂਹਿਕ ਰੂਪ ਦੇ ਵਿੱਚ ਕਹਿੰਦੇ ਆ। ਦਲਾਈ ਲਾਮਾ ਦਾ ਜ਼ਿਕਰ ਕਰਨ ਲੱਗਿਆ ਸੀ ਤੇ ਮੌਜੂਦਾ 14ਵੇਂ ਦਲਾਈ ਲਾਮਾ ਨੂੰ ਪੱਛਮੀ ਤੇ ਭਾਰਤੀ ਮੀਡੀਆ ਦੇ ਵਿੱਚ ਅਹਿੰਸਾ ਦੇ ਪੈਰੋਕਾਰ ਤੇ ਇੱਕ ਭੱਦਰ ਸੱਜਣ ਦੇ ਵਜੋਂ ਬਹੁਤ ਪ੍ਰਚਾਰਿਆ ਜਾਂਦਾ ਹੈ ਤੇ ਥਾਂ ਥਾਂ ਉਸ ਦੀਆਂ ਤਕਰੀਰਾਂ ਕਰਵਾਈਆਂ ਜਾਂਦੀਆਂ ਨੇ। ਉਸ ਨੂੰ 1999 ਦੇ ਵਿੱਚ ਪੱਛਮੀ ਜਗਤ ਦੇ ਵੱਲੋਂ ਨੋਬਲ ਸ਼ਾਂਤੀ ਇਨਾਮ ਵੀ ਦਿੱਤਾ ਗਿਆ। ਦਲਾਈ ਲਾਮੇ ਦਾ ਇਹ ਅਕਸ ਜਿਹੜਾ ਸੀ 1959 ਤੋਂ ਮਗਰੋਂ ਹੀ ਜਿਹੜਾ ਲਗਾਤਾਰ ਘੜਿਆ ਜਾਂਦਾ ਰਿਹਾ। ਇਹ ਸਾਰੀ ਅਕਾਸੀ ਕਰਕੇ ਇਨਕਲਾਬ ਤੋਂ ਪਹਿਲਾਂ ਦੇ ਤਿੱਬਤ ਅਤੇ ਇਸਦਾ ਲਾਮਾ ਵਰਤਾਰੇ ਦੇ ਅਸਲ ਕਾਰਿਆਂ ਤੋਂ ਬਹੁਤ ਚਲਾਕੀ ਦੇ ਨਾਲ ਧਿਆਨ ਜਿਹੜਾ ਹਟਾ ਜਾਂ ਭਟਕਾ ਦਿੱਤਾ ਗਿਆ। ਸੱਚਾਈ ਇਹ ਹੈ ਅਸਲ ਦੇ ਵਿੱਚ ਕਿ 1949 ਦੇ ਵਿੱਚ ਚੀਨ ਦੇ ਵਿੱਚ ਵਾਪਰੀਆਂ ਜਿਹੜੀਆਂ ਨੇ ਇਨਕਲਾਬੀ ਤਬਦੀਲੀਆਂ ਤੋਂ ਪਹਿਲਾਂ ਤਿੱਬਤ ਹੋਰਾਂ ਜਗੀਰੂ ਸਮਾਜਾਂ ਦੇ ਵਾਂਗ ਹੀ ਇੱਕ ਜਗੀਰੂ ਸਮਾਜ ਸੀਗਾ ਜਿਵੇਂ ਕਿ ਆਪਣੇ ਕਹਿ ਲਓ ਕਹਿ ਸਕਦੇ ਆਪਾਂ ਬਹੁਤ ਸਾਰੇ ਮੁਲਕ ਹੈਗੇ ਨੇ, ਇੱਕ ਮੁਲਕ ਦਾ ਨਾਮ ਲੈਣ ਲੱਗਿਆ ਸੀ ਕਈ ਵਾਰੀ ਭੁੱਲ ਜਾਂਦਾ ਹੈ ਜੀ, ਚਲੋ ਮੰਗੋਲੀਆ, ਹਾਂਜੀ ਮੰਗੋਲੀਆ ਦੇ ਵਿੱਚ ਵੀ ਕਹਿ ਸਕਦੇ ਹਾਂ ਇਸ ਵਕਤ ਜਿਹੜਾ ਉਹ ਜੋ ਹਾਲਾਤਾਂ ਦੇ ਨਾਲ ਘੁਰ ਰਹੇ ਨੇ, ਪਰ ਸਮਾਂ ਸੀ ਕਦੇ ਉਹ ਵੀ ਬੜਾ ਤਸ਼ੱਦਦ ਕੀਤਾ ਤੇ ਪੂਰੀ ਗਰਦ ਉਠਾਈ ਹੋਈ ਸੀ ਉਹਨਾਂ ਮੁਲਕਾਂ ਨੇ ਵੀ ਆਪਣੇ ਸਮੇਂ ਚ ਜਦੋਂ ਉਹ ਪੀਕ ਤੇ ਸੀ। ਇਸੇ ਤਰ੍ਹਾਂ ਜਿਹੜਾ ਤਿੱਬਤ ਹੈ ਹੋਰ ਜਗੀਰੂ ਸਮਾਜਾਂ ਵਾਂਗ ਹੀ ਇੱਕ ਜਗੀਰੂ ਸਮਾਜ ਸੀ, ਪਰ ਇੱਥੇ ਜਗੀਰੂ ਸਮਾਜ ਦੀ ਜਕੜ ਕਿਸੇ ਵੀ ਹੋਰ ਸਮਾਜ ਦੇ ਮੁਕਾਬਲੇ ਵਧੇਰੇ ਸੀ। 650 ਦੇ ਵਿੱਚ ਸਨ 650 ਚ ਤਿੱਬਤੀ ਰਾਜੇ ਸੌਕਸਤਨ ਗਾਮਪੋ ਦੇ ਜਿਹੜੇ ਸੀ ਵੇਲੇ ਤੋਂ ਤਿੱਬਤ ਦੇ ਵਿੱਚ ਜਗੀਰੂ ਸਮਾਜ ਦਾ ਮੁੱਢ ਬੱਝਿਆ। ਉਸਨੇ ਚੀਨ ਅਤੇ ਨੇਪਾਲ ਦੀਆਂ ਰਾਣੀਆਂ ਦੇ ਨਾਲ ਵਿਆਹ ਕਰਵਾਏ ਤੇ ਜਿਨ੍ਹਾਂ ਸਾਂਝਾ ਸਦਕਾ ਉਹ ਜਿਹੜਾ ਸੀ ਤਿੱਬਤ ਦੇ ਵਿੱਚ ਜਗੀਰੂ ਪ੍ਰਬੰਧ ਨੂੰ ਜਿਹੜਾ ਚਲਾਉਣ ਦੇ ਗੁਰ ਵੀ ਜਿਹੜਾ ਸਿੱਖ ਰਿਹਾ ਸੀ। ਇਸੇ ਪ੍ਰਭਾਵ ਦੇ ਸਦਕਾ ਤਿੱਬਤ ਦੇ ਵਿੱਚ ਤਾਂਤਰਿਕ ਬੁੱਧ ਜਿਹੜਾ ਮਤ ਦਾ ਦਾਖਲਾ ਹੁੰਦਾ ਹੈ, ਜਿਸ ਨੇ ਪੁਰਾਣੇ ਵਿਸ਼ਵਾਸਾਂ ਦੇ ਨਾਲ ਰਲ ਕੇ ਲਾਮਾ ਧਾਰਾ ਦੀ ਸ਼ੁਰੂਆਤ ਜਿਹੜੀ ਕੀਤੀ ਤੇ ਹੁਣ ਤਿੱਬਤ ਦੇ ਤਖ਼ਤ ਦੇ ਉੱਤੇ ਬੈਠਣ ਦੇ ਲਈ ਲਗਾਤਾਰ ਜਿਹੜਾ ਭੇਡਾਂ ਦਾ ਕਹਿ ਲਓ ਜਾਂ ਭੇਡਾਂ ਦਾ ਦੌਰ ਜਿਹੜਾ ਹੈ ਸ਼ੁਰੂ ਹੋਇਆ ਹੋਇਆ। ਇਹ ਭੇਡ ਅਹਿੰਸਾ ਤੋਂ ਉਲਟ ਭਿਅੰਕਰ ਹਿੰਸਾ ਦੇ ਵੱਲ ਸ਼ਰੀਕ ਨੇ। 1400 ਸੰਨ ਦੇ ਵਿੱਚ ਤੇ 1600 ਈਸਵੀ ਤੱਕ ਹਿੰਸਕ ਢੰਗਾਂ ਰਾਹੀਂ ਮੱਠਾਂ ਤੇ ਮਹੰਤਾਂ ਨੇ ਕੁੱਲ ਸਮਾਜ ਤੇ ਆਪਣੀ ਜਕੜ ਬਣਾ ਲਈ ਸੀ ਤੇ ਇਸ ਪ੍ਰਬੰਧ ਦਾ ਕੇਂਦਰੀ ਧੁਰਾ ਜਿਹੜਾ ਸੀ ਦਲਾਈ ਲਾਮੇ ਸਨ, ਜਿਨ੍ਹਾਂ ਨੂੰ ਪੁਰਾਣੇ ਕੁਦਰਤੀ ਰੱਬਾਂ ਦਾ ਹੀ ਰੂਪ ਦੱਸਿਆ ਗਿਆ। ਇਹ ਜਿਹੜੀਆਂ ਸਨ ਇਹਨਾਂ ਮੱਠਾਂ ਦੇ ਕੋਲ ਹੀ ਤਿੱਬਤ ਦੀ ਬਹੁਤੇਰੀ ਜ਼ਮੀਨ ਦੇ ਜਿਹੜੀ ਸੀ ਉਹਦੀ ਮਾਲਕੀ ਸੀਗੀ, ਜਿਸਦੇ ਵਿੱਚ ਹਜ਼ਾਰਾਂ ਦੀ ਤਦਾਦ ਦੇ ਵਿੱਚ ਮੁਜ਼ਾਰੇ ਤੇ ਪ੍ਰਚਾਰਕ ਕੰਮ ਕਰਦੇ ਨੇ। ਜਿਵੇਂ ਕਿ ਦਰੇਪੰਗ ਮੱਠ ਦੇ ਕੋਲ 185 ਰਿਆਸਤਾਂ ਦੇ ਵਿੱਚ ਕੁੱਲ 7000 ਬੋਧੀ ਪ੍ਰਚਾਰਕਾਂ ਤੇ 40000 ਆਮ ਲੋਕਾਂ ਦੀ ਮਾਲਕੀ ਸੀਗੀ ਉਹਨਾਂ ਸਮਿਆਂ ਚ। ਖੁਦ ਮੌਜੂਦਾ ਦਲਾਈ ਲਾਮਾ ਜਦੋਂ 1950 ਦੇ ਵਿੱਚ ਪਹਿਲੀ ਵਾਰ ਭੱਜਿਆ ਸੀ ਤਾਂ ਉਸਦੇ ਨਾਲ ਜਿਹੜਾ ਸੀ ਸੈਂਕੜੇ ਖੱਚਰਾਂ ਭਰ ਕੇ ਸੋਨੇ ਤੇ ਚਾਂਦੀ ਦੀਆਂ ਇੱਟਾਂ ਲੈ ਕੇ ਗਿਆ ਸੀ। ਉਸਨੇ ਜਿਹੜਾ ਸੀ ਨੱਸਣ ਦੇ ਵਿੱਚ ਅਮਰੀਕੀ ਖੁਫੀਆ ਏਜੰਸੀ CIA ਦਾ ਜਿਹੜਾ ਹੱਥ ਸੀਗਾ ਵਿੱਚ, ਜਿਸ ਨੂੰ ਖੁਦ ਦਲਾਈ ਲਾਮੇ ਨੇ ਆਪਣੀ ਸਵੈ ਜੀਵਨੀ ਫਰੀਡਮ ਇਨ ਐਕਸਾਈਲ ਦੇ ਵਿੱਚ ਜਿਹੜਾ ਮੰਨਿਆ। ਦੂਜੇ ਪਾਸੇ ਤਿੱਬਤ ਦੇ ਆਮ ਮੁਜ਼ਾਰਿਆਂ ਅਤੇ ਆਮ ਬੋਧੀ ਪ੍ਰਚਾਰਕਾਂ ਦੀ ਹਾਲਤ ਅੱਤ ਦੀ ਗਰੀਬੀ ਵਾਲੀ ਸੀ। ਉਹਨਾਂ ਤੇ ਦਰਜਨਾਂ ਕਿਸਮਾਂ ਦੇ ਕਰ ਲਾਏ ਜਾਂਦੇ, ਟੈਕਸ ਲਾਏ ਜਾਂਦੇ। 1940 ਦੇ ਇੱਕ ਅਧਿਐਨ ਦੇ ਮੁਤਾਬਕ 38% ਆਬਾਦੀ ਅਜਿਹੀ ਸੀ ਜਿਹਨੇ ਕਦੇ ਚਾਹ ਵੀ ਪੀ ਕੇ ਨਹੀਂ ਸੀ ਦੇਖੀ। ਲਗਭਗ ਅੱਧੀ ਆਬਾਦੀ ਮੱਖਣ ਵੀ ਖਰੀਦ ਕੇ ਨਹੀਂ ਖਾ ਸਕਦੀ ਸੀ ਤੇ ਦੂਜੇ ਪਾਸੇ ਪ੍ਰਸਿੱਧ ਜਿਹੜੇ ਸਨ ਜੋਕਾ ਕੰਗ ਜਿਹੇ ਮੰਦਰਾਂ ਦੇ ਵਿੱਚ ਹਰ ਰੋਜ਼ 4 ਟਨ ਮੱਖਣ ਦਾ ਚੜਾਵਾ ਚੜਦਾ ਸੀ ਉੱਥੇ, ਤੇ ਲਗਭਗ 90% ਆਬਾਦੀ ਵੱਖ ਵੱਖ ਸਰੀਰਕ ਅਲਾਮਤਾਂ ਕੋੜ, TB, ਧੁਨਖ, ਅੰਨਾਪਨ, ਤਿੱਬਤ ਦੀ ਭੌਤਿਕ ਸਥਿਤੀ ਕਰਕੇ ਇਹ ਜਿਹੜਾ ਉੱਥੇ ਆਮ ਦੇ ਨਾਲੋਂ ਜ਼ਿਆਦਾ ਹੁੰਦਾ ਸੀ, ਇਹਨਾਂ ਬਿਮਾਰੀਆਂ ਦੇ ਉਹ ਸ਼ਿਕਾਰ ਸਨ। ਜਨਤਕ ਜੀਵਨ ਦੇ ਵਿੱਚ ਸੰਨਿਆਸੀ ਜ਼ਿੰਦਗੀ ਦਾ ਪ੍ਰਚਾਰ ਕਰਨ ਵਾਲੇ ਲਾਮਿਆਂ ਤੇ ਉੱਪਰਲੇ ਮਹੰਤਾਂ ਵੱਲੋਂ ਹੇਠਲੇ ਬੋਧੀ ਪ੍ਰਚਾਰਕਾਂ ਦੇ ਨਾਲ ਸਰੀਰਕ ਸੰਬੰਧ ਬਣਾਉਣੇ ਆਮ ਗੱਲ ਸੀ, ਜਿਸ ਕਰਕੇ ਜਿਨਸੀ ਬਿਮਾਰੀਆਂ ਦੀ ਵੀ ਵੱਡੀ ਹੋਂਦ ਸੀ। ਮੁਜ਼ਾਰਾ ਭੂ ਗੁਲਾਮਾਂ ਦੀਆਂ ਜਿਹੜੀਆਂ ਸਨ ਲੜਕੀਆਂ ਦੇ ਨਾਲ ਜ਼ੋਰ ਜ਼ਬਰਦਸਤੀ ਆਮ ਗੱਲ ਹੁੰਦੀ ਸੀ, ਪਰ ਮਹੰਤਾਂ ਦੇ ਵੱਲੋਂ ਕਿਸੇ ਵੀ ਕਿਸਮ ਦੇ ਆਧੁਨਿਕ ਦਵਾ, ਇਲਾਜ ਅਤੇ ਜਨਤਕ ਸਿਹਤ ਸਹੂਲਤਾਂ ਦਾ ਵਿਰੋਧ ਕੀਤਾ ਜਾਂਦਾ, ਜਿਵੇਂ ਕਿ ਅੱਜ ਵੀ ਤਾਲਿਬਾਨ ਕਰਦਾ ਹੈ। ਸਾਰੇ ਨਿਰੀਖਕ ਇਸ ਗੱਲ ਦੇ ਨਾਲ ਇਕਮਤ ਨੇ ਕਿ ਇਸ ਜੱਕੜ ਵਾਲੇ ਸਮਾਜ ਦੇ ਵਿੱਚ ਆਮ ਲੋਕਾਂ ਦੇ ਲਈ ਸਿੱਖਿਆ ਮੁਕੰਮਲ ਤੌਰ ਦੇ ਉੱਤੇ ਗਾਇਬ ਸੀ। ਤਿੱਬਤ ਦੇ ਵਿੱਚ ਮਾਓਵਾਦੀ ਇਨਕਲਾਬ ਤੋਂ ਪਹਿਲਾਂ ਤਿੱਬਤੀ ਭਾਸ਼ਾ ਦੇ ਵਿੱਚ ਕੋਈ ਵੀ ਮੈਗਜ਼ੀਨ, ਪ੍ਰਕਾਸ਼ਿਤ ਕਿਤਾਬਾਂ ਜਾਂ ਫਿਰ ਹੋਰ ਵੀ ਕਿਸੇ ਕਿਸਮ ਦੇ ਗੈਰ ਧਾਰਮਿਕ ਸਾਹਿਤ ਜਿਹੜਾ ਸੀ ਉਹਦੀ ਅਨਹੋਂਦ ਸੀ। ਇਸ ਗਰੀਬੀ ਤੋਂ ਬਚਣ ਜਾਂ ਭੱਜ ਕੇ ਨਿਕਲ ਜਾਣ ਦਾ ਮੁਜ਼ਾਰਿਆਂ ਦੇ ਕੋਲ ਕੋਈ ਹੋਰ ਰਾਹ ਨਹੀਂ ਸੀ, ਤੇ ਜੇਕਰ ਕੋਈ ਵੀ ਅੱਗੋਂ ਬੋਲਦਾ ਸੀ ਇਹਨਾਂ ਦੇ ਤਾਂ ਤਸ਼ੱਦਦ ਦੇ ਭਿਅੰਕਰ ਤੋਂ ਭਿਅੰਕਰ ਰੂਪਾਂ ਦਾ ਸ਼ਿਕਾਰ ਬਣਾਇਆ ਜਾਂਦਾ। ਇੱਕ ਮਿਸਾਲ ਪੈਦਾ ਕਰ ਦਿੱਤੀ ਜਾਂਦੀ ਕਿ ਭਾਈ ਜੇ ਅੱਗੇ ਤੋਂ ਇਸ ਤਰ੍ਹਾਂ ਦੀ ਕਿਸੇ ਨੇ ਹਰਕਤ ਕਰਨੀ ਆ ਤੇ ਹਾਲ ਦੇਖ ਲਓ, ਤੁਹਾਡਾ ਵੀ ਏਦਾਂ ਹੀ ਹੋਣਾ ਹੈ। ਪੁਰਾਣੇ ਅਜਾਇਬ ਘਰਾਂ ਦੇ ਵਿੱਚ ਅੱਜ ਵੀ ਉਹ ਹਥਿਆਰ ਪਏ ਨੇ ਜਿਨ੍ਹਾਂ ਰਾਹੀਂ ਇਹ ਤਸ਼ੱਦਦ ਕਰਿਆ ਜਾਂਦਾ ਸੀ। ਇਹਨਾਂ ਦੇ ਵਿੱਚ ਸੂਲਾਂ ਦੇ ਨਾਲ ਨੋਹ ਉੱਖੜਨੇ, ਬੋਰੀ ਦੇ ਵਿੱਚ ਬੰਦ ਕਰਕੇ ਨਹਿਰ ਦੇ ਵਿੱਚ ਸੁੱਟ ਦੇਣਾ, ਅੱਖਾਂ ਦੇ ਵਿੱਚ ਮਿਰਚਾਂ ਭੁੱਕਣੀਆਂ, ਸਲਾਈਆਂ ਦੇ ਨਾਲ ਜਿਹੜਾ ਸੀ ਅੱਖਾਂ ਕੱਢਣੀਆਂ ਤੇ ਅੰਗੂਠਿਆਂ ਦੇ ਨਾਲ ਬੰਨ ਕੇ ਲਮਕਾਉਣਾ ਆਦਿ ਜਿਹੜਾ ਸ਼ਾਮਲ ਹੈ। ਇਨ੍ਹਾਂ ਮਾਰੇ ਜਾਂਦੇ ਲੋਕਾਂ ਦੇ ਅਵਿਸ਼ੇਸ਼ਾਂ ਨੂੰ ਲਾਮਿਆਂ ਦੇ ਵੱਲੋਂ ਯਾਦ ਦੇ ਤੌਰ ਦੇ ਉੱਤੇ ਸਾਂਭ ਕੇ ਰੱਖਿਆ ਜਾਂਦਾ ਤੇ ਮਨੁੱਖੀ ਪੱਟਾਂ ਦੀਆਂ ਹੱਡੀਆਂ ਤੋਂ ਬਣਾਈਆਂ ਬੰਸਰੀਆਂ, ਚਮੜੀ ਤੋਂ ਬਣਾਏ ਢੋਲ, ਖੋਪੜਾ ਤੋਂ ਬਣਾਏ ਡੋਂਗੇ ਆਦਿ ਜਿਹੜੇ ਸਨ, ਜਿਹੜੇ ਕਿ ਇਨਕਲਾਬ ਤੋਂ ਮਗਰੋਂ ਇਨ੍ਹਾਂ ਮਹੱਲਾਂ ਦੇ ਵਿੱਚੋਂ ਮਹਿਲਾਂ ਇਨ੍ਹਾਂ ਦੇ ਵਿੱਚੋਂ ਜਿਹੜਾ ਬਰਾਮਦ ਹੋਏ। ਇਨਕਲਾਬ ਤੋਂ ਮਗਰੋਂ ਮੌਜੂਦਾ ਦਲਾਈ ਲਾਮੇ ਦੇ ਮਹਿਲ ਦੇ ਵਿੱਚ 108 ਵੱਖ ਵੱਖ ਮਨੁੱਖੀ ਖੋਪੜੀਆਂ ਤੋਂ ਬਣੀ ਹੋਈ ਤਸਬੀ ਲੱਭੀ। ਕਈ ਸਾਬਕਾ ਮੁਜਾਰਿਆਂ ਨੇ ਇਨਕਲਾਬ ਤੋਂ ਮਗਰੋਂ ਗਵਾਹੀਆਂ ਪਾਈਆਂ ਕਿ ਲਾਮਿਆਂ ਦੇ ਵੱਲੋਂ ਜਿਉਂਦੇ ਇਨਸਾਨਾਂ ਦੀ ਬਲੀ ਦਿੱਤੀ ਜਾਂਦੀ ਸੀ। ਜਦੋਂ ਬਲੀ ਦਾ ਕੰਸੈਪਟ ਸੀ, ਜਿਵੇਂ ਕਿ ਕਈ ਵਾਰੀ ਮੈਂ ਇੱਥੇ ਵੀ ਜ਼ਿਕਰ ਕੀਤਾ ਹੈ, ਸਵੀਡਨ ਦੇ ਵਿੱਚ ਇਸ ਤਰ੍ਹਾਂ ਦੇ ਮੰਦਰ ਸਥਾਪਿਤ ਅਜੇ ਵੀ ਨੇ ਜਿੱਥੇ ਜਾਨਵਰਾਂ ਦੇ ਨਾਲ ਨਾਲ ਮਤਲਬ ਕਿ ਇੱਕ ਮਨੁੱਖ ਦੀ ਬੰਦੇ ਦੀ ਬਲੀ ਨਾਲ ਦਿੱਤੀ ਜਾਂਦੀ ਸੀ। ਤੇ 1948 ਦੇ ਵਿੱਚ ਮਾਓਵਾਦੀ ਇਨਕਲਾਬ ਦੀ ਜਿੱਤ ਰੋਕਣ ਦੀ ਉਮੀਦ ਦੇ ਨਾਲ 21 ਲੋਕਾਂ ਦੀ ਬਲੀ ਦਿੱਤੀ ਗਈ ਸੀ। ਇਸ ਸਾਰੇ ਦਾ ਅੰਤ ਤਿੱਬਤ ਦੇ ਵਿੱਚ ਚੀਨੀ ਲੋਕ ਮੁਕਤੀ ਸੈਨਾ ਦੇ ਦਖਲ ਤੋਂ ਮਗਰੋਂ ਹੋਇਆ। ਮੁਜਾਰੇ ਆਜ਼ਾਦ ਕਰ ਦਿੱਤੇ ਗਏ, ਉਨ੍ਹਾਂ ਦੇ ਸਿਰ ਚੜਿਆ ਜਗੀਰੂ ਮਾਲਕਾਂ ਅਤੇ ਲਾਮਿਆਂ ਦਾ ਸਾਰਾ ਲਗਾਨ ਮਾਫ਼ ਕਰ ਦਿੱਤਾ ਗਿਆ। ਜਬਰੀ ਕਰਵਾਈ ਜਾਂਦੀ ਉਲਾਂਘ ਕਿਰਤ ਦੇ ਉੱਪਰ ਰੋਕ ਲਾ ਦਿੱਤੀ ਗਈ ਤੇ 1955 ਤੱਕ ਪਹਿਲੇ ਸਕੂਲ ਖੋਲ੍ਹਣੇ ਸ਼ੁਰੂ ਹੋਏ ਤੇ ਜੁਲਾਈ 1957 ਆਉਂਦੇ ਆਉਂਦੇ ਇੱਥੇ ਜਿਹੜਾ ਸੀਗਾ 79 ਜਿਹੜੇ ਸਨ ਪ੍ਰਾਇਮਰੀ ਸਕੂਲ ਕਾਇਮ ਹੋ ਚੁੱਕੇ ਸਨ, ਜਿਨ੍ਹਾਂ ਦੇ ਵਿੱਚ 6,000 ਵਿਦਿਆਰਥੀ ਦਾਖਲ। ਸਾਖਰਤਾ ਦਰ ਜਿਹੜੀ ਸੀ 2% ਤੋਂ ਵੀ ਥੱਲੇ ਸੀ। 2 ਦਹਾਕਿਆਂ ਦੇ ਵਿੱਚ ਮੁਕੰਮਲ ਹੋਣ ਦੇ ਵੱਲ ਨੂੰ ਵਧਣ ਲੱਗ ਪਈ। ਪਹਿਲੇ ਅਖਬਾਰ, ਕਿਤਾਬਾਂ ਤੇ ਪਰਚੇ ਤਿੱਬਤੀ ਭਾਸ਼ਾ ਦੇ ਵਿੱਚ ਛਪਣੇ ਸ਼ੁਰੂ ਹੋਏ। ਤਿੱਬਤੀ ਟਾਈਪਰਾਈਟਰ ਵਿਕਸਿਤ ਕੀਤੇ ਗਏ। ਰਵਾਇਤੀ ਤਿੱਬਤੀ ਦਵਾਈ ਵਿਗਿਆਨ ਦਾ ਅਧਿਐਨ ਕੀਤਾ ਗਿਆ। ਇਸ ਦੀਆਂ ਚੰਗੀਆਂ ਚੀਜ਼ਾਂ ਨੂੰ ਪਹਿਲੀ ਵਾਰੀ ਆਮ ਲੋਕਾਂ ਤੱਕ ਲਿਜਾਇਆ ਗਿਆ। ਔਰਤਾਂ ਦੀ ਭੂਮਿਕਾ ਸਮਾਜ ਨੂੰ ਚਲਾਉਣ ਦੇ ਵਿੱਚ ਵਧਣ ਲੱਗ ਪਈ। 1975 ਤੱਕ ਕੁੱਲ 27,000 ਇਨਕਲਾਬੀ ਕਾਡਰਾਂ ਦੇ ਵਿੱਚੋਂ 12,000 ਔਰਤਾਂ ਸਨ। ਐਵਰੈਸਟ ਜਿਹੜੀ ਹੈ ਚੋਟੀ ਨੂੰ ਸਰ ਕਰਨ ਵਾਲੀ ਪਹਿਲੀ ਔਰਤ ਵੀ ਤਿੱਬਤ ਹੀ ਸੀ, ਉਹ ਬਣੀ। ਤੇ 1958 ਦੇ ਵਿੱਚ ਪਹਿਲੀ ਕੋਲ ਖਾਨ ਜਿਹੜੀ ਸ਼ੁਰੂ ਹੋਈ। ਇਹ ਸਭ ਉਸ ਵੇਲੇ ਦੀ ਚੀਨੀ ਸਰਕਾਰ ਦੀਆਂ ਤਿੱਬਤ ਨੂੰ ਵਿਭਿੰਨਤਾ ਵਾਲਾ ਇਲਾਕਾ ਬਣਾਉਣ ਦੀਆਂ ਨੀਤੀਆਂ ਦਾ ਨਤੀਜਾ ਸੀਗਾ, ਜਿੱਥੇ ਕਿ ਖੇਤੀ ਵੀ ਹੋਵੇ ਪਰ ਨਾਲੋ ਨਾਲ ਜਿਹੜਾ ਸਨਅਤ ਵੀ ਵਿਕਾਸ ਕਰੇ। ਕਿਉਂਕਿ ਜੇਕਰ ਤਿੱਬਤ ਸਿਰਫ ਖੇਤੀ ਪ੍ਰਧਾਨ ਇਲਾਕਾ ਰਹਿ ਜਾਂਦਾ ਤਾਂ ਇਸਨੇ ਮਹਿਜ ਮੁੱਖ ਚੀਜ਼ ਨੂੰ ਕੱਚੇ ਮਾਲ ਦੀ ਪੂਰਤੀ ਕਰਨ ਦੇ ਵਾਲਾ ਖੇਤਰ ਬਣ ਕੇ ਰਹਿ ਜਾਣਾ ਸੀ ਤੇ ਇਸਦਾ ਆਪਣਾ ਵਿਕਾਸ ਪਛੜ ਜਾਣਾ ਸੀ। ਪੁਰਾਣੀਆਂ ਅੰਧ ਵਿਸ਼ਵਾਸੀ ਰੀਤਾਂ ਨੂੰ ਭੰਨਦਿਆਂ ਹੋਇਆਂ ਤਿੱਬਤ ਦੇ ਵਿੱਚ ਪਹਿਲੇ ਵੱਡੇ ਹਸਪਤਾਲ ਖੋਲ੍ਹੇ ਗਏ। ਕੁਝ ਸਾਲਾਂ ਦੇ ਵਿੱਚ ਹੀ ਇਨ੍ਹਾਂ ਦਾ ਜਾਲ ਵਿਛਾ ਦਿੱਤਾ ਗਿਆ ਤੇ ਕੁਝ ਦਹਾਕਿਆਂ ਦੇ ਵਿੱਚ ਹੀ ਤਿੱਬਤ ਵਾਸੀਆਂ ਦੀ ਔਸਤ ਉਮਰ ਦੁੱਗਣੀ ਹੋਣ ਲੱਗ ਪਈ, 60 ਸਾਲ ਦੀ ਉਮਰ ਤੱਕ ਪਹੁੰਚ ਗਈ। ਇਸ ਸਭ ਦੇ ਨਾਲ ਆਰਥਿਕ ਪਾੜੇ ਵੀ ਘਟਣ ਲੱਗ ਪਏ ਤੇ 1976 ਦੇ ਵਿੱਚ ਮਾਓ ਦੀ ਮੌਤ ਤੋਂ ਮਗਰੋਂ ਸਰਮਾਏਦਾਰਾਂ ਮਾਰਗੀ ਲੋਕ ਚੀਨ ਦੀ ਜਿਹੜੀ ਸਰਕਾਰ ਤੇ ਹਾਵੀ ਹੋਏ, ਜਿਨ੍ਹਾਂ ਨੇ ਸਰਮਾਏਦਾਰਾਂ ਨੀਤੀਆਂ ਨੂੰ ਉਤਸ਼ਾਹਿਤ ਕੀਤਾ ਤੇ ਜਿਸ ਦੇ ਚਲਦਿਆਂ ਤਿੱਬਤ ਦੇ ਵਿੱਚ ਪਿਛਲੇ 3 ਦਹਾਕਿਆਂ ਦੇ ਦੌਰਾਨ ਗੈਰ ਬਰਾਬਰੀ ਵੱਧ ਰਹੀ ਹੈ ਤੇ ਪਰ 1951 ਤੋਂ ਲੈ ਕੇ ਖਾਸ ਕਰ 1959 ਤੱਕ ਤੋਂ ਮਗਰੋਂ 1976 ਤੱਕ ਤਿੱਬਤ ਨੇ ਜੋ ਸੁਨਹਿਰਾ ਦੌਰ ਦੇਖਿਆ ਉਹ ਲੋਕ ਮਨਾਂ ਦੇ ਵਿੱਚ ਨਹੀਂ ਵਿਸਰ ਸਕਦਾ। ਇਸ ਦੌਰ ਦੀਆਂ ਜਿਹੜੀਆਂ ਕਾਮਯਾਬੀਆਂ ਦੀ ਗੱਲ ਸਰਮਾਏਦਾਰਾਂ ਮੀਡੀਆ ਨੂੰ ਵੀ ਜਿਹੜਾ ਕੁਝ ਹੱਦ ਤੱਕ ਮੰਨਣ ਦੇ ਉੱਤੇ ਮਜਬੂਰ ਹੋਣਾ ਪੈਂਦਾ ਹੈ, ਭਾਵੇਂ ਉਹ ਕਿੰਨੇ ਵੀ ਚੀਨ ਜਾਂ ਮਾਓ ਵਿਰੋਧੀ ਹੀ ਕਿਉਂ ਨਾ ਹੋਣ। ਜੀ ਦੋਸਤੋ, ਇਹ ਸੀ ਜੀ ਤਿੱਬਤ ਦੀ ਪਿਛੋਕੜ ਦੀ ਗੱਲਬਾਤ। ਉੱਥੇ ਵੀ ਬਥੇਰਾ ਕੁਝ ਹੋਇਆ, ਕਿਉਂਕਿ ਸਮਾਂ ਬਦਲਦਾ ਹੈ ਭਾਈ। ਜੇ ਚੰਗੇ ਦਿਨ ਆ ਤੇ ਮਾੜੇ ਦਿਨ ਵੀ ਆਉਣੇ ਆ, ਤੇ ਜੇ ਮਾੜੇ ਦਿਨ ਆ ਤਾਂ ਫਿਰ ਉਹ ਚੰਗਿਆਂ ਦੇ ਵਿੱਚ ਵੀ ਬਦਲਣੇ ਆ। ਤੇ ਲੋ ਦੋਸਤੋ, ਫਿਰ ਸ਼ੁਰੂਆਤ ਕਰਦੇ ਹਾਂ ਅੱਜ ਦੀਆਂ ਦੇਸ਼ ਵਿਦੇਸ਼ ਦੀਆਂ ਖਬਰਾਂ ਦੇ ਨਾਲ ਤੇ ਲਾਈਨਾਂ ਤੁਹਾਡੇ ਲਈ ਖੁੱਲੀਆਂ ਰਹਿਣਗੀਆਂ। 15-20 ਮਿੰਟ ਲਾਉਂਦੇ ਹਾਂ ਤੇ ਫਿਰ ਰਾਜਨ ਸੈਣੀ ਸਾਹਿਬ ਦੇ ਨਾਲ ਤੁਹਾਨੂੰ ਗੱਲਾਂ ਸੁਣਾਉਂਦੇ ਹਾਂ ਤੇ ਨਾਲ ਦੀ ਨਾਲ ਅੱਗੇ ਜਾ ਕੇ ਫਿਰ ਤੁਹਾਨੂੰ ਕਿਤਾਬ ਦੇ ਵਿੱਚੋਂ ਗੱਲਬਾਤ ਵੀ ਸੁਣਾਉਂਦੇ ਹਾਂ, ਕਿਤਾਬ ਪੰਜਾਬ ਦੇ ਹਾਲਾਤਾਂ ਦੀ। ਤੇ ਚਾਹੇ ਉਹ 16ਵੀਂ ਸਦੀ ਸੀ ਤੇ ਚਾਹੇ ਉਹ 21ਵੀਂ ਸਦੀ ਹੈ, ਹਾਲਾਤ ਉੱਥੇ ਦੇ ਉੱਥੇ ਹੀ ਖੜੇ ਨਜ਼ਰ ਆਉਂਦੇ ਨੇ। ਤੇ ਸਾਰੇ ਦੋਸਤ ਜੁੜੇ ਹੋਏ ਨੇ, ਨਿੱਘਾ ਸਵਾਗਤ ਹੈ ਸਭ ਦੋਸਤਾਂ ਦਾ। ਰਾਜਨ ਸੈਣੀ ਜੀ, ਦਵਿੰਦਰ ਭਾਰਤ ਜੀ, ਸੁਰਜੀਤ ਭਾਰਤ ਜੀ, ਸੁਰਿੰਦਰ ਕੌਰ ਮਾਲ ਜੀ, ਮੁਕੱਦਰ ਜੀ ਤੇ ਸਤਨਾਮ ਜਾਣੀਆਂ ਚਾਲ ਜੀ, ਬਹੁਤ ਬਹੁਤ ਸ਼ੁਕਰੀਆ। ਨਿੱਘਾ ਸਵਾਗਤ ਹੈ ਜੀਆਂ ਨੂੰ ਜੀ। ਤੇ ਲੋ ਫਿਰ ਸ਼ੁਰੂਆਤ ਕਰਦੇ ਹਾਂ ਦੋਸਤੋ ਅੱਜ ਦੀਆਂ ਦੇਸ਼ ਤੇ ਦੀਆਂ ਖਬਰਾਂ ਦੀ ਤੇ ਕੁਝ ਖੁਲਾਸੇ ਵੀ ਅੱਜ ਕਰਾਂਗੇ ਤੁਹਾਡੇ ਨਾਲ ਜਦੋਂ ਸੈਣੀ ਸਾਹਿਬ ਨਾਲ ਜੁੜਦੇ ਨੇ। ਤੈਨੂੰ ਕਿਹਾ ਸੀ ਨਾ ਬਾਬਾ ਈਡੀ ਤੇਜ਼ ਹੈ, ਰਾਜਜੀਤ ਕਾਹਦਾ ਤੈਨੂੰ ਹੇਜ ਹੈ, ਆਈ ਟੀ ਸੈੱਲ ਲੱਗਿਆ ਹੁਣ ਮੇਜ਼ ਹੈ ਤੇ ਡਾਕਟਰ ਸਾਹਿਬਾ ਬੜੀ ਤੇਜ਼ ਹੈ। ਲੋ ਦੋਸਤੋ ਗੱਲਾਂ ਬਾਤਾਂ ਕਰਦੇ ਹਾਂ, ਅਸਲ ਦੇ ਵਿੱਚ ਮੁੱਦਿਆਂ ਦੇ ਵਿੱਚ ਜਾਵਾਂਗੇ। ਗੱਲਬਾਤ ਸ਼ੁਰੂਆਤ ਕਰਦੇ ਹਾਂ ਪੰਜਾਬ, ਪੰਜਾਬ ਤੇ ਦੁਨੀਆਂ ਦੇ ਭਵਿੱਖ ਦੇ ਨਾਲ ਜੁੜੇ ਹੋਏ ਮੁੱਦੇ ਜਿਹੜੇ ਨੇ, ਪੰਜਾਬ ਦੇ ਵਿੱਚ ਕਿਸਾਨਾਂ ਦੇ ਮਸਲੇ ਹੱਲ ਨਜ਼ਰ ਨਹੀਂ ਆਉਂਦੇ ਨੇ। SIR ਨੂੰ ਲੈ ਕੇ ਸੁਪਰੀਮ ਕੋਰਟ ਦੇ ਵਿੱਚ ਮਾਮਲਾ ਪਹੁੰਚ ਚੁੱਕਿਆ ਤੇ ਵਿਰੋਧੀ ਧਿਰਾਂ ਇਸ ਨੂੰ ਬੜਾ ਹੁਲਾਰਾ ਦੇ ਰਹੀਆਂ ਨੇ ਤੇ ਲੱਗਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਮੋਦੀ ਸਰਕਾਰ ਦੀਆਂ ਮੁਸ਼ਕਲਾਂ ਹੋਰ ਜਿਹੜੀਆਂ ਨੇ ਵੱਧਦੀਆਂ ਨਜ਼ਰ ਆਉਣਗੀਆਂ ਤੇ ਰੋਕਾਂ ਲੱਗਣ ਲਾਉਣ ਦੀ ਵੀ ਮੰਗ ਕੀਤੀ ਜਾ ਰਹੀ ਹੈ। ਜਿਹੜੇ ਹੋਰ ਨਵੇਂ ਸੂਬਿਆਂ ਦੇ ਵਿੱਚ ਚੋਣਾਂ ਹੋਣੀਆਂ ਨੇ, ਕਮਾਂਡਾ ਦੇ ਕਰੋੜਾਂ ਰੁਪਏ ਦਾ ਫੰਡਾਂ ਦੇ ਉੱਤੇ ਹਾਈ ਕੋਰਟ ਦੇ ਸਵਾਲ ਜਿਹੜੇ ਨੇ ਖੜੇ ਹੋ ਗਏ ਨੇ ਤੇ ਫਾਰਮਾਸਿਸਟ ਭਰਤੀ ਪੇਪਰ ਲੀਕ ਮਾਮਲੇ ਚ ED ਦੀ ਜਾਂਚ ਤੇ ਇਹ ਸਾਰੇ ਮਾਮਲੇ ਇੱਕ ਵੱਡਾ ਸਵਾਲ ਖੜਾ ਕਰਦੇ ਨੇ। ਜਵਾਬਦੇਹੀ ਜਿਹੜੀ ਹੈ ਆਖਰ ਕਿਸ ਦੀ ਹੋਵੇਗੀ, ਆਮ ਲੋਕਾਂ ਦੇ ਸਵਾਲਾਂ ਦੇ ਜਵਾਬ ਕਦੋਂ ਮਿਲਣਗੇ। ਦੂਜੇ ਪਾਸੇ ਦੁਨੀਆ ਵੱਡਾ ਮੰਚ, ਟਰੰਪ ਸ਼ੀ ਜਿਨਪਿੰਗ ਜਿਹੜੇ ਨੇ ਉਹਨਾਂ ਦੀ ਮੁਲਾਕਾਤ ਹੋਈ ਹੈ। ਇਰਾਨ ਅਮਰੀਕਾ ਤਣਾਅ ਦੇ ਵਿੱਚ, 7 ਦਿਨ ਦਾ ਇਰਾਨ ਨੇ ਸਮਝੌਤੇ ਦੇ ਲਈ ਸਮਾਂ ਦਿੱਤਾ ਅਮਰੀਕਾ ਨੂੰ, ਚਾਹੇ ਉੱਥੇ ਹੀ ਨੇ ਉਹਨਾਂ ਦੇ ਨੁਮਾਇੰਦੇ ਡੈਲੀਗੇਟ ਗਿਆ ਹੋਇਆ ਅਮਰੀਕਾ ਦੇ ਵਿੱਚ, UN ਜਿਹੜੀ ਇੱਕ ਚਰਚਾ ਚੱਲ ਰਹੀ ਹੈ। ਕੈਨੇਡਾ ਅਮਰੀਕਾ ਸੰਬੰਧ ਜਿਹੜੇ ਨੇ ਉਹਦੇ ਵਿੱਚ ਵੀ ਕਾਫੀ ਤਲਖੀ ਜਿਹੜੀ ਮਹਿਸੂਸ ਕੀਤੀ ਜਾ ਰਹੀ ਹੈ, ਪਰ ਕੈਨੇਡਾ ਵਾਲੇ ਲੋਕ ਜਿਹੜੇ ਨੇ ਪੂਰੀਆਂ ਪੱਟਾਂ ਤੇ ਥਾਪੀਆਂ ਮਾਰ ਰਹੇ ਨੇ, ਕਹਿੰਦੇ ਆ ਜਾ ਵੀ ਟਰੰਪ ਦੇਖ ਲੈਂਦੇ ਹਾਂ ਤੈਨੂੰ। ਇਜ਼ਰਾਇਲ ਫਲਸਤੀਨ ਸੰਕਟ ਤੇ ਇਟਲੀ ਦੇ ਨਵੇਂ ਸਕੂਲੀ ਨਿਯਮਾਂ ਦੇ ਵਿੱਚ ਹੇਰ ਫੇਰ ਕੀਤਾ ਗਿਆ ਤੇ ਉਧਰ ਕੱਟੜਤਾਵਾਦ ਜਾਂ ਹੋਰ ਸਾਰੀਆਂ ਸਿਲਸਿਲਾ ਵੱਧ ਰਿਹਾ ਤੇ ਮੈਲੋਨੀ ਆਪਣੇ ਜਿਹੜੇ ਨੇ ਰੰਗ ਦਿਖਾਉਣ ਲੱਗੀ ਹੈ ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਚੋਣਾਂ ਹੋਣੀਆਂ ਨੇ ਉੱਥੇ ਵੀ। ਨਾਲ ਹੀ ਕੈਨੇਡਾ ਦੇ ਗੁਰਦੁਆਰੇ ਦੇ ਨਾਲ ਜੁੜੇ ਪਾਵਨ ਸਰੂਪਾਂ ਦੇ ਮਾਮਲੇ ਦੇ ਉੱਤੇ ਸ੍ਰੀ ਅਕਾਲ ਤਖ਼ਤ ਸਾਹਿਬ ਉਹਨਾਂ ਦੇ ਆਦੇਸ਼ ਜਾਰੀ ਹੋਏ ਨੇ ਤੇ ਉਹਨਾਂ ਤੋਂ ਜਿਹੜੇ ਨੇ ਕਾਰਵਾਈ ਜਿਹੜੀ ਉਹਦੇ ਉੱਤੇ ਹੋਣੀ ਹੈ ਜਾਂ ਉਹਨਾਂ ਤੋਂ ਪੂਰੀ ਰਿਪੋਰਟ ਜਿਹੜੀ ਆ ਉਹਦੀ ਮੰਗ ਲਈ ਹੈ। ਮਰਿਆਦਾ ਤੇ ਜ਼ਿੰਮੇਵਾਰੀ ਦੇ ਬਾਰੇ ਗੰਭੀਰ ਸਵਾਲ ਜਿਹੜੇ ਨੇ ਉੱਥੇ ਖੜੇ ਹੋਏ ਨੇ। ਤੇ ਲਓ ਦੋਸਤੋ ਨਾਲ ਤੁਹਾਡੇ ਕਮੈਂਟਾਂ ਦੀ ਵੀ ਜਿਹੜੀ ਹੈ ਸਵਾਗਤ ਰਹੇਗਾ ਤੇ ਨਾਲ ਫੋਨ ਕਾਲਾਂ ਦਾ ਵੀ। ਸਭ ਤੋਂ ਪਹਿਲਾਂ ਸ਼ੁਰੂਆਤ ਕਰਦੇ ਹਾਂ ਪੰਜਾਬ ਦੇ ਫਾਰਮਰਸ ਦੀ, ਜਿਹੜੀ ਹੈ ਮੀਟਿੰਗ ਅੱਜ ਹੋਈ ਹੈ ਖੁੱਡੀਆ ਸਾਹਿਬ ਦੇ ਨਾਲ ਤੇ ਉਹ ਗੱਲਬਾਤ ਕਿੱਥੇ ਕੁ ਤੱਕ ਗਈ ਹੈ ਉਹਦੇ ਬਾਰੇ ਸ਼ੁਰੂਆਤ ਕਰਦੇ ਹਾਂ। ਖੁੱਡੀਆਂ ਹੁਣਾਂ ਦੇ ਨਾਲ 1.5 ਘੰਟਾ ਮੀਟਿੰਗ ਕਰਨ ਮਗਰੋਂ ਵੀ ਕਿਸਾਨਾਂ ਦੇ ਮਸਲੇ ਮਾਮਲੇ ਹੱਲ ਨਾ ਹੋ ਸਕੇ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਵਫ਼ਦ ਦੀ ਅੱਜ ਬਠਿੰਡਾ ਦੇ ਵਿੱਚ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਹੁਣਾਂ ਦੇ ਨਾਲ ਲਗਭਗ 1.5 ਘੰਟਾ ਮੀਟਿੰਗ ਚੱਲੀ ਹੈ। ਮੀਟਿੰਗ ਦੇ ਮਗਰੋਂ ਕਿਸਾਨ ਆਗੂਆਂ ਨੇ ਦਾਅਵਾ ਕੀਤਾ ਕਿ ਮੰਗਾਂ ਜਿਹੜੀਆਂ ਨੇ ਸਾਡੀਆਂ ਉਹਦੇ ਉੱਤੇ ਵਿਸਤਾਰ ਦੇ ਨਾਲ ਗੱਲਬਾਤ ਹੋਣ ਦੇ ਬਾਵਜੂਦ ਵੀ ਮੰਤਰੀ ਹੁਣਾਂ ਨੇ ਕਿਸੇ ਵੀ ਮੰਗ ਦੇ ਬਾਰੇ ਕੋਈ ਠੋਸ ਹਾਂ ਪੱਖੀ ਹੁੰਗਾਰਾ ਨਹੀਂ ਭਰਿਆ। ਜਥੇਬੰਦੀ ਨੇ ਐਲਾਨ ਕਰ ਦਿੱਤਾ ਕਿ ਸਰਕਾਰ ਤੋਂ ਹੱਕ ਲੈਣ ਦੇ ਲਈ ਸੰਘਰਸ਼ ਨੂੰ ਹੋਰ ਤਕੜਾ ਕਰਦਿਆਂ 5 ਅਕਤੂਬਰ ਨੂੰ ਡਿਪਟੀ ਕਮਿਸ਼ਨਰ ਦਫ਼ਤਰਾਂ ਦੇ ਘਿਰਾਓ ਅਤੇ ਮੁੱਖ ਮੰਤਰੀ ਦੇ ਪਿੱਟ ਸਿਆਪੇ ਦੀਆਂ ਤਿਆਰੀਆਂ ਨੂੰ ਤੇਜ਼ ਕੀਤਾ ਹੁਣ ਜਾਵੇਗਾ। ਦੂਸਰੇ ਪਾਸੇ ਗੱਲ ਕਰੀਏ ਤਾਂ SIR ਮੁੱਦਾ ਜਿਹੜਾ ਵੱਧ ਰਿਹਾ। ਗਿਆਨੇਸ਼ ਕੁਮਾਰ ਦੇ ਵਿਰੁੱਧ ਅਪਰਾਧਿਕ ਮੁਕੱਦਮੇ ਦੀ ਮੰਗ ਕਰਦੀ ਪਟੀਸ਼ਨ ਸੁਪਰੀਮ ਕੋਰਟ ਦੇ ਵਿੱਚ ਦਾਇਰ ਕਰ ਦਿੱਤੀ ਗਈ ਹੈ। ਚੋਣ ਸੂਚੀਆਂ ਦੇ SIR ਦੇ ਸੰਬੰਧ ਦੇ ਵਿੱਚ ਕਾਨੂੰਨੀ ਡਿਊਟੀਆਂ ਦੀ ਕਥਿਤ ਉਲੰਘਣਾ ਨੂੰ ਲੈ ਕੇ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਦੇ ਵਿਰੁੱਧ ਅਪਰਾਧਿਕ ਮੁਕੱਦਮਾ ਚਲਾਉਣ ਦੀ ਮੰਗ ਕਰਦਿਆਂ ਸੁਪਰੀਮ ਕੋਰਟ ਦੇ ਵਿੱਚ ਇੱਕ ਪਟੀਸ਼ਨ ਦਾਇਰ ਕੀਤੀ ਹੈ। ਵਕੀਲ ਚੰਦ ਕੁਰੈਸ਼ੀ ਜਿਹੜੇ ਨੇ ਰਾਹੀਂ ਵਕੀਲ ਸ਼ੈਲੇਂਦਰ ਮਨੀ ਤ੍ਰਿਪਾਠੀ ਵੱਲੋਂ ਦਾਇਰ ਕੀਤੀ ਗਈ ਪਟੀਸ਼ਨ ਦੇ ਵਿੱਚ ਮੰਗ ਕੀਤੀ ਹੈ ਕਿ ਕੁਮਾਰ ਦੇ ਵੱਲੋਂ 2 ਚੋਣ ਕਮਿਸ਼ਨਰਾਂ ਦੀ ਜਿਹੜੀ ਸਹਿਮਤੀ ਤੋਂ ਬਿਨਾਂ ਕਥਿਤ ਤੌਰ ਦੇ ਉੱਤੇ ਲਏ ਗਏ ਫੈਸਲਿਆਂ, ਦਿਸ਼ਾ ਨਿਰਦੇਸ਼ਾਂ ਤੇ ਸਾਫਟਵੇਅਰ ਸੋਧਾਂ ਨੂੰ ਗੈਰ ਸੰਵਿਧਾਨਕ ਤੇ ਰੱਦ ਘੋਸ਼ਿਤ ਕੀਤਾ ਜਾਵੇ। ਇਹ ਵੀ ਮੰਗ ਕੀਤੀ ਗਈ ਕਿ SIR ਦੇ ਨਾਲ ਸੰਬੰਧਤ ਅਜਿਹੇ ਸਾਰੇ ਫੈਸਲਿਆਂ ਨੂੰ ਗੈਰ ਕਾਨੂੰਨੀ ਘੋਸ਼ਿਤ ਕੀਤਾ ਜਾਵੇ ਤੇ ਅਸਲ ਫਾਰਮ 6 ਨੂੰ ਬਹਾਲ ਕੀਤਾ ਜਾਏ। ਇਸ ਦੇ ਵਿੱਚ ਸੁਧਾਈ ਪ੍ਰਕਿਰਿਆ ਦੇ ਦੌਰਾਨ ਚੋਣ ਸੂਚੀਆਂ ਦੇ ਵਿੱਚੋਂ ਲਗਭਗ 13 ਕਰੋੜ ਵੋਟਰਾਂ ਨੂੰ ਕਥਿਤ ਤੌਰ ਦੇ ਉੱਤੇ ਹਟਾਏ ਜਾਣ ਦੀ ਵਿਸ਼ੇਸ਼ ਜਾਂਚ ਟੀਮ SIT ਦੇ ਦੁਆਰਾ ਜਾਂਚ ਦੀ ਮੰਗ ਵੀ ਕੀਤੀ ਹੈ ਤੇ ਪਟੀਸ਼ਨਰ ਨੇ ਲੋਕ ਪ੍ਰਤੀਨਿਧਤਾ ਐਕਟ ਦੇ ਤਹਿਤ ਆਪਣੀਆਂ ਕਾਨੂੰਨੀ ਡਿਊਟੀਆਂ ਦੀ ਉਲੰਘਣਾ ਦਾ ਦੋਸ਼ ਲਗਾਉਂਦੇ ਹੋਏ ਕੁਮਾਰ, ਡਿਪਟੀ ਚੋਣ ਕਮਿਸ਼ਨਰ ਮਨੀਸ਼ ਗਰਗ ਅਤੇ ਚੋਣ ਕਮਿਸ਼ਨ EC ਦੀ ਜਿਹੜੀ ਹੈ IT ਮੁਖੀ ਸੀਮਾ ਖੰਨਾ ਦੇ ਅਪਰਾਧਿਕ ਮੁਕੱਦਮਿਆਂ ਦੀ ਮੰਗ ਵੀ ਕੀਤੀ ਹੈ। ਇਹ ਪਟੀਸ਼ਨ ਦੀ ਇੰਡੀਅਨ ਐਕਸਪ੍ਰੈਸ ਦੀ ਇੱਕ ਰਿਪੋਰਟ ਤੋਂ ਕੁਝ ਦਿਨ ਬਾਅਦ ਦਾਇਰ ਕੀਤੀ ਹੈ ਤੇ ਜਿਸ ਦੇ ਵਿਚ ਕਿਹਾ ਗਿਆ ਸੀ ਕਿ ਚੋਣ ਕਮਿਸ਼ਨਰ ਸੁਖਬੀਰ ਸਿੰਘ ਸੰਧੂ ਜਿਹੜੇ ਨੇ ਤੇ ਵਿਵੇਕ ਜੋਸ਼ੀ ਨੇ ਐਸ ਆਈ ਆਰ ਦੇ ਨਾਲ ਸੰਬੰਧਿਤ ਫੈਸਲਿਆਂ ਤੇ ਹੁਕਮਾਂ ਦੇ ਉੱਤੇ ਘੱਟੋ ਘੱਟ 14 ਮੌਕਿਆਂ ਦੇ ਉੱਤੇ ਇਤਰਾਜ਼ ਦਰਜ ਕਰਵਾਏ ਸਨ। ਰਿਪੋਰਟ ਦੇ ਅਨੁਸਾਰ ਇਹ ਇਤਰਾਜ਼ ਉਨ੍ਹਾਂ ਫੈਸਲਿਆਂ ਦੇ ਨਾਲ ਸੰਬੰਧਿਤ ਸਨ ਜੋ ਕਥਿਤ ਤੌਰ ਦੇ ਉੱਤੇ ਉਨ੍ਹਾਂ ਦੇ ਗਿਆਨ ਤੋਂ ਬਿਨਾਂ ਜਾਂ ਉਨ੍ਹਾਂ ਦੀਆਂ ਸਿਫਾਰਿਸ਼ਾਂ ਦੇ ਵਿਰੁੱਧ ਲਏ ਗਏ ਨੇ ਤੇ ਮੁੱਦਿਆਂ ਦੇ ਵਿੱਚ ਫਾਰਮ 6 ਦੇ ਵਿੱਚ ਬਦਲਾਅ ਤੇ ਚੋਣ ਸੂਚੀ ਦੇ ਡਾਟਾ ਦਾ ਜਿਹੜਾ ਪ੍ਰਬੰਧਨ ਸ਼ਾਮਲ ਸੀਗਾ। ਪਟੀਸ਼ਨ ਦੇ ਵਿੱਚ ਇਹ ਵੀ ਕਿਹਾ ਗਿਆ ਕਿ 3 ਮੈਂਬਰੀ ਚੋਣ ਕਮਿਸ਼ਨ ਨੇ ਐਸ ਆਈ ਆਰ ਦੇ ਨਾਲ ਸੰਬੰਧਿਤ ਫੈਸਲਿਆਂ ਨੂੰ ਲੈ ਕੇ ਵਾਰ ਵਾਰ ਮਤਭੇਦ ਦੇਖੇ ਨੇ। ਸੰਧੂ ਅਤੇ ਜੋਸ਼ੀ ਨੇ ਫਾਰਮ 6 ਦੇ ਵਿੱਚ ਬਦਲਾਅ, ਚੋਣ ਸੂਚੀਆਂ ਦੇ ਵਿੱਚੋਂ ਨਾਮ ਹਟਾਉਣ ਅਤੇ ਬਹਾਲ ਕਰਨ ਤੇ ਚੋਣ ਸੂਚੀ ਦੇ ਡਾਟਾ ਦੀ ਸੰਭਾਲ ਤੇ ਕੇਂਦਰੀਕਰਨ ਸਮੇਤ ਕਈ ਮੁੱਦਿਆਂ ਦੇ ਉੱਤੇ ਇਤਰਾਜ਼ ਵੀ ਉਠਾਏ ਸਨ। ਇਸ ਦੇ ਵਿੱਚ ਕਿਹਾ ਗਿਆ ਕਿ ਘੱਟੋ ਘੱਟ 14 ਮੌਕਿਆਂ ਤੇ ਇਤਰਾਜ਼ ਦਰਜ ਕੀਤੇ ਗਏ ਜਿਸ ਦੇ ਵਿੱਚ ਇੱਕੋ ਦਿਨ ਦੇ ਵਿੱਚ 4 ਵਾਰ ਸ਼ਾਮਲ ਨੇ। ਅਖਬਾਰ ਦੀ ਬਾਅਦ ਦੀ ਰਿਪੋਰਟ ਦੇ ਅਨੁਸਾਰ ਚੋਣ ਕਮਿਸ਼ਨ ਨੇ ਕਿਹਾ ਕਿ ਪਿਛਲੇ ਸਾਲ ਦੇ ਦੌਰਾਨ ਲਏ ਗਏ ਫੈਸਲੇ ਸਰਬਸੰਮਤੀ ਦੇ ਨਾਲ ਸਨ। ਅਮਰਿੰਦਰ ਸਿੰਘ ਉਹਨਾਂ ਦੇ ਬੇਬਾਕ ਬੋਲ ਜਿਹੜੇ ਨੇ, ਕਹਿੰਦੇ ਨੇ ਕੁਝ ਨਹੀਂ ਖੱਟਿਆ ਮੈਂ ਭਾਜਪਾਈ ਬਣ ਕੇ। ਕੈਪਟਨ ਅਮਰਿੰਦਰ ਸਿੰਘ ਹੁਣੇ ਕਹਿੰਦੇ ਨੇ, ਸੀਨੀਅਰ ਭਾਜਪਾ ਆਗੂ ਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਉਹਨਾਂ ਨੇ ਜਿਹੜਾ ਭਾਜਪਾ ਦੇ ਨਾਲ 4 ਸਾਲਾਂ ਦੇ ਵਿੱਚ ਉਹਨਾਂ ਨੂੰ ਅਸਲ ਦੇ ਵਿੱਚ ਕੁਝ ਵੀ ਹਾਸਲ ਨਹੀਂ ਹੋਇਆ, ਪਰ ਕਾਂਗਰਸ ਦੇ ਵਿੱਚ ਮੁੜ ਸ਼ਾਮਲ ਹੋਣ ਦੀ ਵੀ ਉਹਨਾਂ ਦੀ ਕੋਈ ਯੋਜਨਾ ਕਹਿੰਦੇ ਨਹੀਂ ਹੈ। ਇਸ ਦੇ ਨਾਲ ਹੀ ਉਹਨਾਂ ਐਲਾਨ ਕੀਤਾ ਕਿ ਚੋਣਾਂ ਲੜਨ ਦੇ ਜਿਹੜਾ ਉਹਨਾਂ ਦੇ ਦਿਨ ਹੁਣ ਅਸਰਦਾਰ ਢੰਗ ਦੇ ਨਾਲ ਖਤਮ ਹੋ ਚੁੱਕੇ ਹੈ। 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਟ੍ਰਿਬਿਊਨ ਪ੍ਰਕਾਸ਼ਨ ਸਮੂਹ ਦੇ ਨਾਲ ਵਿਆਪਕ ਇੰਟਰਵਿਊ ਦੇ ਵਿੱਚ 84 ਸਾਲਾ ਸੀਨੀਅਰ ਭਾਜਪਾ ਆਗੂ ਨੇ ਭਾਜਪਾ ਦੇ ਵਿੱਚ ਆਪਣੇ ਸਫ਼ਰ ਦੇ ਬਾਰੇ ਬੇਬਾਕੀ ਦੇ ਨਾਲ ਗੱਲਬਾਤ ਕੀਤੀ ਹੈ ਤੇ ਸਤੰਬਰ 2022 'ਚ ਭਾਜਪਾ 'ਚ ਸ਼ਾਮਲ ਹੋਏ ਸਨ। ਉਨ੍ਹਾਂ ਨੇ ਕਿਹਾ ਕਿ ਜਿੱਥੋਂ ਤੱਕ ਇਸ ਗੱਲ ਦਾ ਸਵਾਲ ਹੈ ਕਿ ਮੈਂ 4 ਸਾਲਾਂ ਦੇ ਵਿੱਚ ਕੀ ਖੱਟਿਆ, ਅਸਲ ਦੇ ਵਿੱਚ ਕੁਝ ਨਹੀਂ। ਜੇ ਤੁਸੀਂ ਕਿਸੇ ਪਾਰਟੀ ਦੇ ਵਿੱਚ ਸ਼ਾਮਲ ਹੁੰਦੇ ਹੋ ਤਾਂ ਤੁਸੀਂ ਉਮੀਦ ਕਰਦੇ ਹੋ ਕਿ ਤੁਹਾਡੇ ਨਾਲ ਸਲਾਹ ਕੀਤੀ ਜਾਵੇਗੀ। ਨਹੀਂ ਇੱਦਾਂ ਤਾਂ ਨਾ ਕਹੋ ਕੈਪਟਨ ਸਾਹਿਬ ਕੀ ਖੱਟਿਆ, ਖੱਟਿਆ ਤਾਂ ਬਹੁਤ ਕੁਝ ਹੈ। ਜੇ ਤੁਸੀਂ ਉੱਧਰ ਨੂੰ ਨਾ ਭੱਜਦੇ ਜਾਂਦੇ ਤਾਂ ਫਿਰ ਈਡੀ ਦੇ ਛਾਪੇ ਤੁਹਾਡੇ ਤੇ ਵੀ ਪੈਣੇ ਸੀ ਜੀ। ਖਾਸ ਕਰਕੇ ਉਸ ਵਿਅਕਤੀ ਦੇ ਨਾਲ ਜਿਸ ਨੇ ਪੰਜਾਬ ਨੂੰ ਸਮਝਣ ਦੇ ਵਿੱਚ ਲਗਭਗ 60 ਸਾਲ ਬਿਤਾਏ ਹਨ। ਮੈਂ ਇਹ ਦਾਅਵਾ ਨਹੀਂ ਕਰ ਰਿਹਾ ਕਿ ਪੰਜਾਬ ਦੇ ਬਾਰੇ ਮੇਰੇ ਕੋਲ ਸਾਰੇ ਜਵਾਬ ਨੇ, ਪਰ ਮੈਂ ਇਸ ਸੂਬੇ ਨੂੰ ਚੰਗੀ ਤਰ੍ਹਾਂ ਜਾਣਦਾ। ਇਹ ਪੁੱਛੇ ਜਾਣ ਦੇ ਉੱਤੇ ਕਿ ਉਨ੍ਹਾਂ ਨੂੰ ਇਸ ਫੈਸਲੇ ਦੇ ਉੱਤੇ ਅਫਸੋਸ ਹੈ ਤੇ ਉਨ੍ਹਾਂ ਜਵਾਬ ਦਿੱਤਾ, ਨਹੀਂ ਮੈਨੂੰ ਕੋਈ ਅਫਸੋਸ ਨਹੀਂ ਹੈ ਇਹ ਪੁੱਛਣ ਦੇ ਉੱਤੇ ਕਿ ਉਹ ਭਾਜਪਾ ਦੇ ਵਿੱਚ ਰਹਿਣਗੇ। ਉਨ੍ਹਾਂ ਕਿਹਾ ਕਿ ਹੋਰ ਵਿਕਲਪ ਵੀ ਕੀ ਹੈ ਮੇਰੇ ਕੋਲ, ਤੇ ਮੈਂ ਅਕਾਲੀ ਦਲ ਦੇ ਵਿੱਚ ਨਹੀਂ ਜਾ ਸਕਦਾ ਤੇ ਮੈਨੂੰ ਨਹੀਂ ਲੱਗਦਾ ਕਿ ਕਾਂਗਰਸ ਵੀ ਮੈਨੂੰ ਵਾਪਸ ਲਵੇਗੀ। ਉਹ ਖੁਦ ਆਪਣੇ ਤੌਰ ਦੇ ਉੱਤੇ ਉਲਝਣ ਦੇ ਵਿੱਚ ਨੇ ਤੇ ਪਹਿਲਾਂ ਉਨ੍ਹਾਂ ਨੂੰ ਆਪਣੇ ਆਪ ਨੂੰ ਸੁਧਾਰਨ ਦੀ ਕਹਿੰਦੇ ਲੋੜ ਹੈ। 2027 ਦੀ ਚੋਣ ਦੇ ਬਾਰੇ ਗੱਲ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਉਨ੍ਹਾਂ ਨੇ ਕਿਹਾ ਕਿ ਇਹ ਸਾਫ਼ ਨਹੀਂ ਹੈ ਕਿ ਇਸ ਸਮੇਂ ਕਿਹੜੀ ਪਾਰਟੀ ਮੋਹਰੀ ਹੈ। ਆਮ ਆਦਮੀ ਪਾਰਟੀ ਆਪ ਦੀ ਆਲੋਚਨਾ ਕਰਦਿਆਂ ਉਨ੍ਹਾਂ ਕਿਹਾ ਕਿ ਇਹ ਪਾਰਟੀ ਭੁੱਲ ਗਈ ਹੈ ਕਿ ਉਹ ਇੱਕ ਸਰਕਾਰ ਹੈ ਤੇ ਹੁਣ ਇਸ ਦੀ ਕੋਈ ਵੀ ਭਰੋਸੇਯੋਗਤਾ ਨਹੀਂ ਬਚੀ ਹੈ। ਅਕਾਲੀ ਦਲ ਕਈ ਧੜਿਆਂ ਦੇ ਵਿੱਚ ਵੰਡੇ ਜਾਣ ਦੇ ਕਾਰਨ ਕਹਿੰਦੇ ਤੇਜ਼ੀ ਨਾਲ ਆਪਣਾ ਵਕਾਰ ਗੁਆ ਰਿਹਾ ਤੇ ਜਦੋਂ ਕਿ ਕਾਂਗਰਸ ਵੀ ਵੱਡੀ ਜਿਹੜੀ ਹੈ ਹੋਈ ਹੈ, ਤਾਰੀਫ਼ ਕੀਤੀ ਹੈ। ਸਾਬਕਾ ਮੁੱਖ ਮੰਤਰੀ ਦਾ ਮੰਨਣਾ ਹੈ ਕਿ ਆਗਾਮੀ ਵਿਧਾਨ ਸਭਾ ਚੋਣਾਂ ਦੇ ਲਈ ਅਸਲ ਮੁਕਾਬਲਾ ਆਪ ਅਤੇ ਕਾਂਗਰਸ ਵਿਚਕਾਰ ਬਣ ਰਿਹਾ ਤੇ ਜਦੋਂ ਤੱਕ ਭਾਜਪਾ ਆਪਣੀ ਰਾਜਨੀਤੀ ਦੇ ਵਿੱਚ ਸੁਧਾਰ ਨਹੀਂ ਕਰਦੀ ਉਦੋਂ ਤੱਕ ਇਸ ਕੋਲ ਜ਼ਮੀਨੀ ਸਮਰਥਨ ਦੀ ਘਾਟ ਹੈ ਤੇ ਉਨ੍ਹਾਂ ਤਰਕ ਦਿੱਤਾ ਕਿ ਭਾਜਪਾ ਦੇ ਕੋਲ ਕੋਈ ਖਾਸ ਜ਼ਮੀਨੀ ਸਮਰਥਨ ਨਹੀਂ ਹੈ। ਭਾਜਪਾ ਸ਼੍ਰੋਮਣੀ ਅਕਾਲੀ ਦਲ ਗੱਠਜੋੜ ਦੀ ਜ਼ੋਰਦਾਰ ਵਕਾਲਤ ਕਰਦਿਆਂ ਉਨ੍ਹਾਂ ਕਿਹਾ ਕਿ ਮੈਂ ਇਹ ਕਹਿਣ ਵਾਲਾ ਪਹਿਲਾ ਵਿਅਕਤੀ ਸਾਂ ਕਿ ਦੋਵੇਂ ਪਾਰਟੀਆਂ ਦਾ ਗੱਠਜੋੜ ਹੋਣਾ ਚਾਹੀਦਾ। ਜੇ ਤੁਸੀਂ ਸਰਕਾਰ ਬਣਾਉਣਾ ਚਾਹੁੰਦੇ ਹੋ ਤਾਂ ਤੁਹਾਨੂੰ ਅਕਾਲੀਆਂ ਦੇ ਨਾਲ ਗੱਠਜੋੜ ਦੀ ਜ਼ਰੂਰਤ ਹੈ ਜੋ ਤੁਹਾਡੇ ਪੁਰਾਣੇ ਭਾਈਵਾਲ ਨੇ। ਦੋਵੇਂ ਪਾਰਟੀਆਂ ਨੇ ਪਹਿਲਾਂ ਵੀ 2 ਜਾਂ 3 ਵਾਰ ਮਿਲ ਕੇ ਸਰਕਾਰਾਂ ਬਣਾਈਆਂ ਨੇ ਤਾਂ ਹੁਣ ਅਚਾਨਕ ਕੀ ਗਲਤ ਹੋ ਗਿਆ। ਦੂਸਰੇ ਪਾਸੇ ਹਾਈ ਕੋਰਟ ਦਾ ਪੰਜਾਬ ਸਰਕਾਰ ਨੂੰ ਸਵਾਲ ਆ ਗਿਆ। ਵਿਸਤਾਰ ਦੇ ਵਿੱਚ ਖਬਰ ਹੈ ਕਿ ਵਿਸ਼ੇਸ਼ ਫੰਡ ਵਰਤ ਕੇ ਪੂਰਾ ਕੀਤਾ ਜਾ ਸਕਦਾ ਹੈ ਆਮ ਵਿੱਤੀ ਘਾਟਾ, ਕਿਉਂਕਿ ਮਾਵਾਂ ਧੀਆਂ ਸਤਿਕਾਰ ਯੋਜਨਾ ਜੋ ਚੱਲੀ ਹੈ, ਕੱਲ ਵੀ ਇਹ ਖਬਰ ਕੀਤੀ ਸੀ ਪਰ ਹੁਣ ਜਿਹੜੀਆਂ ਨੇ ਹੋਰ ਇਨਪੁੱਟ ਆਈਆਂ ਨੇ। ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਗ੍ਰੇਟਰ ਮੁਹਾਲੀ ਏਰੀਆ ਡਿਵੈਲਪਮੈਂਟ ਅਥਾਰਟੀ ਗਮਾਂਡਾ ਦੇ 6400 ਕਰੋੜ ਰੁਪਏ ਦੇ ਫੰਡਾਂ ਦੇ ਪ੍ਰਬੰਧਨ ਨੂੰ ਲੈ ਕੇ ਪੰਜਾਬ ਸਰਕਾਰ ਤੋਂ ਵਿਸਤਾਰ ਪੂਰਵਕ ਜਵਾਬ ਮੰਗਿਆ। ਅਦਾਲਤ ਨੇ ਇਹ ਕਦਮ ਅਕਾਊਂਟੈਂਟ ਜਨਰਲ AG ਦੇ ਵੱਲੋਂ ਖਾਤਿਆਂ ਦੇ ਵਿੱਚ ਵੱਡੀ ਗੜਬੜੀ ਦਾ ਖੁਲਾਸਾ ਕੀਤੇ ਜਾਣ ਤੋਂ ਬਾਅਦ ਚੁੱਕਿਆ। ਅਦਾਲਤ ਨੇ ਖਾਸ ਤੌਰ ਦੇ ਉੱਤੇ ਪੁੱਛਿਆ ਕਿ ਕਿਸੇ ਖਾਸ ਮਕਸਦ ਦੇ ਲਈ ਰੱਖੇ ਜਾਣ ਵਾਲੇ ਵਿਸ਼ੇਸ਼ ਫੰਡ ਜਿਹੜੇ ਨੇ ਡੈਡੀਕੇਟਿਡ ਫੰਡ ਹੁੰਦੇ ਨੇ, ਉਨ੍ਹਾਂ ਦੀ ਵਰਤੋਂ ਜਿਹੜੀ ਹੈ ਸੂਬੇ ਦੇ ਆਮ ਬਜਟ ਘਾਟੇ ਨੂੰ ਪੂਰਾ ਕਰਨ ਦੇ ਲਈ ਸੰਚਿਤ ਫੰਡ ਜਿਹੜਾ ਵਿੱਚ ਪਾ ਕੇ ਕੀਤੀ ਜਾ ਸਕਦੀ ਹੈ। ਜਿਹੜਾ ਕੰਸੋਲੀਡੈਂਟਡ ਫੰਡ ਹੁੰਦਾ ਹੈ ਉਹ ਸੰਚਿਤ ਫੰਡ ਜਿਹੜਾ। ਚੀਫ਼ ਜਸਟਿਸ ਅਸ਼ਵਨੀ ਕੁਮਾਰ ਮਿਸ਼ਰਾ ਤੇ ਜਸਟਿਸ ਰੋਹਿਤ ਕਪੂਰ ਦੇ ਡਿਵੀਜ਼ਨ ਬੈਂਚ ਨੇ ਇਹ ਨਿਰਦੇਸ਼ ਪੰਜਾਬ ਦੇ ਅਕਾਊਂਟੈਂਟ ਜਨਰਲ ਕੁਮਾਰ ਅਭੇ ਦੀਆਂ ਦਲੀਲਾਂ ਤੋਂ ਬਾਅਦ ਦਿੱਤੇ ਨੇ। ਅਕਾਊਂਟੈਂਟ ਜਨਰਲ ਨੇ ਅਦਾਲਤ ਦੇ ਵਿੱਚ ਦੁਹਰਾਇਆ ਕਿ 6400 ਜਿਹੜਾ ਨੇ ਕਰੋੜ ਰੁਪਏ ਦੀ ਰਾਸ਼ੀ ਨੂੰ ਸੂਬਾ ਸਰਕਾਰ ਵੱਲੋਂ ਇੱਕ ਵਿਸ਼ੇਸ਼ ਫੰਡ ਦੇ ਵਜੋਂ ਵੱਖਰਾ ਰੱਖਿਆ ਜਾਣਾ ਲਾਜ਼ਮੀ ਸੀ। ਇਸ ਨੂੰ ਆਮ ਬਜਟ ਘਾਟੇ ਨੂੰ ਪੂਰਾ ਕਰਨ ਦੇ ਲਈ ਸਰਕਾਰੀ ਖਜ਼ਾਨੇ ਦੇ ਵਿੱਚ ਸ਼ਾਮਲ ਕਰਨਾ ਇੱਕ ਗੰਭੀਰ ਲੇਖਾ ਨਿਯਮਾਂ ਦੀ ਉਲੰਘਣਾ ਹੈ। ਅਦਾਲਤੀ ਬੈਂਚ ਨੇ ਨੋਟ ਕੀਤਾ ਕਿ ਅਕਾਊਂਟੈਂਟ ਜਨਰਲ ਨੇ ਇਹ ਜਿਹੜਾ ਦੱਸਿਆ ਕਿ ਸੂਬਾ ਸਰਕਾਰ ਵੱਲੋਂ ਪਿਛਲੇ 12 ਸਾਲਾਂ ਦੇ ਦੌਰਾਨ ਖੁਰਾਕ ਸੁਰੱਖਿਆ ਨੂੰ ਵਧਾਉਣ ਦੇ ਲਈ ਖਰਚੀ ਗਈ ਰਾਸ਼ੀ ਜਿਹੜੀ ਹੈ 6400 ਕਰੋੜ ਰੁਪਏ ਦੀ ਜਿਹੜੀ ਜਮ੍ਹਾਂ ਰਾਸ਼ੀ ਦੇ ਬਰਾਬਰ ਨਹੀਂ ਮੰਨਿਆ ਜਾ ਸਕਦਾ, ਜਿਸ ਨੂੰ ਸਰਕਾਰ ਦੇ ਪਬਲਿਕ ਅਕਾਊਂਟ ਦੇ ਵਿੱਚ ਖਾਸ ਤੌਰ ਦੇ ਉੱਤੇ ਵਿਸ਼ੇਸ਼ ਫੰਡ ਦੇ ਵਜੋਂ ਰੱਖਿਆ ਜਾਣਾ ਜ਼ਰੂਰੀ ਸੀ। ਤੇ ਉਨ੍ਹਾਂ ਅਦਾਲਤ ਨੂੰ ਇਹ ਵੀ ਦੱਸਿਆ ਕਿ ਭਾਵੇਂ 31 ਜੁਲਾਈ ਨੂੰ ਪੰਜਾਬ ਸਰਕਾਰ ਵੱਲੋਂ ਇੱਕ ਪੱਤਰ ਪ੍ਰਾਪਤ ਹੋਇਆ ਸੀ, ਪਰ ਉਨ੍ਹਾਂ ਦੇ ਦਫ਼ਤਰ ਦੇ ਵਿੱਚੋਂ ਵੱਲੋਂ ਚੁੱਕੇ ਗਏ ਅਹਿਮ ਸਵਾਲਾਂ ਦਾ ਅਜੇ ਵੀ ਕੋਈ ਸਪਸ਼ਟੀਕਰਨ ਨਹੀਂ ਦਿੱਤਾ ਗਿਆ। ਅਦਾਲਤ ਜਸਕੀਰਤ ਸਿੰਘ ਅਤੇ ਹੋਰਨਾਂ ਦੇ ਵੱਲੋਂ ਪੰਜਾਬ ਸਰਕਾਰ ਤੇ ਹੋਰਨਾਂ ਖਿਲਾਫ਼ ਦਾਇਰ ਜਨਹਿਤ ਜਿਹੜੀ ਹੈ ਜਾਂਚਿਕਾ PIL ਦੇ ਉੱਤੇ ਜਿਹੜਾ ਸੁਣਵਾਈ ਕਰ ਰਹੀ ਸੀ ਤੇ ਇਸ ਪਟੀਸ਼ਨ ਦੇ ਵਿੱਚ ਪੰਜਾਬ ਸਰਕਾਰ ਵੱਲੋਂ ਗਮਾਂਡਾ ਦੇ ਫੰਡਾਂ ਦੀ ਵਰਤੋਂ ਦੇ ਵਿੱਚ ਕੀਤੀ ਗਈ ਭਾਰੀ ਵਿੱਤੀ ਗੜਬੜੀ ਦਾ ਮੁੱਦਾ ਚੁੱਕਿਆ ਗਿਆ। ਪਟੀਸ਼ਨਕਰਤਾਵਾਂ ਨੇ ਜਿਹੜਾ ਅਕਾਊਂਟੈਂਟ ਜਨਰਲ ਦੇ 3 ਜੂਨ ਦੇ ਪੱਤਰ ਦਾ ਹਵਾਲਾ ਦਿੰਦਿਆਂ ਦੱਸਿਆ ਕਿ ਗਮਾਂਡਾ ਵੱਲੋਂ ਸਰਕਾਰੀ ਖਜ਼ਾਨੇ 'ਚ ਜਮ੍ਹਾਂ ਕਰਵਾਏ ਗਏ 6400 ਕਰੋੜ ਰੁਪਏ ਨੂੰ ਸੂਬੇ ਦੇ ਆਮ ਰਾਜਸਵ ਜਰਨਲ ਜਿਹੜਾ ਰੈਵਨਿਊ ਹੁੰਦਾ ਹੈ ਵਜੋਂ ਵਰਤਿਆ ਜਾ ਰਿਹਾ, ਜਦੋਂ ਕਿ ਇਹ ਰਾਸ਼ੀ ਜ਼ਮੀਨ ਪ੍ਰਾਪਤੀ ਮੁੜ ਵਸੇਵਾ ਅਤੇ ਮੁੜ ਸਥਾਪਨਾ ਐਕਟ ਦੀ ਧਾਰਾ ਜਿਹੜੀ ਹੈ 10 ਬ੍ਰੈਕਟ ਦੇ ਵਿੱਚ 3 ਦੀ ਜਿਹੜੀ ਹੈ ਪਾਲਣਾ ਦੇ ਲਈ ਖਾਸ ਤੌਰ ਦੇ ਉੱਤੇ ਵਰਤੀ ਜਾਣੀ ਚਾਹੀਦੀ ਸੀਗੀ ਤੇ ਐਕਟ ਦੀ ਧਾਰਾ ਜਿਹੜੀ 10 ਦੇ ਅਨੁਸਾਰ ਹੀ ਜਦੋਂ ਬਹੁ ਫਸਲੀ ਸਿੰਚਾਈ ਵਾਲੀ ਜ਼ਮੀਨ ਦਾ ਐਕਵਾਇਰ ਕੀਤਾ ਜਾਂਦਾ ਹੈ ਤਾਂ ਉਸਦੇ ਬਰਾਬਰ ਖੇਤੀਯੋਗ ਬੰਜਰ ਜ਼ਮੀਨ ਨੂੰ ਖੇਤੀ ਦੇ ਲਈ ਵਿਕਸਿਤ ਕੀਤਾ ਜਾਵੇਗਾ ਜਾਂ ਫਿਰ ਐਕਵਾਇਰ ਕੀਤੀ ਜ਼ਮੀਨ ਦੀ ਕੀਮਤ ਦੇ ਬਰਾਬਰ ਦੀ ਰਾਸ਼ੀ ਖੁਰਾਕ ਸੁਰੱਖਿਆ ਨੂੰ ਉਤਸ਼ਾਹਿਤ ਕਰਨ ਤੇ ਖੇਤੀ ਦੇ ਵਿੱਚ ਨਿਵੇਸ਼ ਦੇ ਲਈ ਸਰਕਾਰ ਕੋਲੋਂ ਜਮ੍ਹਾਂ ਜਿਹੜੀ ਹੈ ਕਰਵਾਈ ਜਾਵੇਗੀ। ਇਸ ਜਨਹਿਤ ਜਿਹੜਾ ਜਾਂਚਿਕਾ ਦੇ ਵਿੱਚ ਗਮਾਂਡਾ ਦੇ ਐਰੋਟ੍ਰੋਪੋਲਿਸ ਪ੍ਰੋਜੈਕਟ ਦੇ ਲਈ ਲਏ ਜਾ ਰਹੇ ਕਰਜ਼ਿਆਂ ਦੇ ਉੱਤੇ ਵੀ ਗੰਭੀਰ ਸਵਾਲ ਚੁੱਕੇ ਗਏ ਨੇ। ਜਾਂਚਿਕਾ ਅਨੁਸਾਰ ਇਸ ਪ੍ਰੋਜੈਕਟ ਦੇ ਲਈ ਪਹਿਲਾਂ 2000 ਕਰੋੜ ਰੁਪਏ ਦਾ ਕਰਜ਼ਾ ਲਿਆ ਗਿਆ ਸੀ ਜੋ ਵਰਤਿਆ ਹੀ ਨਹੀਂ ਗਿਆ ਤੇ ਹੁਣ 15000 ਕਰੋੜ ਰੁਪਏ ਦਾ ਹੋਰ ਕਰਜ਼ਾ ਲਿਆ ਜਾ ਰਿਹਾ ਤੇ ਅਦਾਲਤ ਨੇ ਨੋਟ ਕੀਤਾ ਕਿ 15000 ਕਰੋੜ ਰੁਪਏ ਦਾ ਕਰਜ਼ਾ ਲੈਣ ਦੇ ਲਈ ਇੱਕ ਨਿੱਜੀ ਕੰਪਨੀ ਅਦਾਰੇ ਨੂੰ 191 ਕਰੋੜ ਰੁਪਏ ਦੀ ਰਾਸ਼ੀ ਦਿੱਤੀ ਜਾ ਰਹੀ ਹੈ ਜੋ ਕਿ ਗਮਾਂਡਾ ਜਾਂ ਸਰਕਾਰੀ ਖਜ਼ਾਨੇ ਦੇ ਹਿੱਤ ਦੇ ਵਿੱਚ ਨਹੀਂ ਹੈ। ਅਦਾਲਤ ਦੇ ਵਿੱਚ ਪਟੀਸ਼ਨ ਕਰਤਾਵਾਂ ਦੀ ਪੈਰਵੀ ਸੀਨੀਅਰ ਐਡਵੋਕੇਟ ਬਲਤੇਜ ਸਿੰਘ ਸੰਧੂ ਦੇ ਜਿਹੜਾ ਨੇ ਨਾਲ ਐਡਵੋਕੇਟ ਸਹਿਬਾਜ਼ ਥਿੰਦ ਅਤੇ ਮੁਹੱਬਤ ਸੰਧੂ ਹੋਣਾ ਨੇ ਕੀਤੀ ਹੈ। ਦੂਜੇ ਪਾਸੇ ਪੰਜਾਬ ਸਰਕਾਰ ਵੱਲੋਂ ਪੇਸ਼ ਹੋਏ ਐਡਵੋਕੇਟ ਜਨਰਲ ਮਨਿੰਦਰਜੀਤ ਸਿੰਘ ਬੇਦੀ ਨੇ ਜਨਹਿਤ ਪਟੀਸ਼ਨ ਦੀ ਸੁਣਵਾਈ ਦੇ ਉੱਤੇ ਸਵਾਲ ਚੁੱਕਦਿਆਂ ਕਿਹਾ ਕਿ ਇਹ ਜਨਹਿਤ ਦੀ ਭਾਵਨਾ ਨਾਲ ਦਾਇਰ ਨਹੀਂ ਕੀਤੀ ਗਈ। ਉਨ੍ਹਾਂ ਦਾਅਵਾ ਕੀਤਾ ਕਿ ਸਰਕਾਰ ਅਤੇ ਗਮਾਂਡਾ ਵੱਲੋਂ ਕੀਤੀ ਗਈ ਸਾਰੀ ਕਾਰਵਾਈ ਪੂਰੀ ਤਰ੍ਹਾਂ ਕਾਨੂੰਨ ਦੇ ਮੁਤਾਬਕ ਹੈ। ਉਨ੍ਹਾਂ ਅਦਾਲਤ ਨੂੰ ਦੱਸਿਆ ਕਿ 2013 ਦੇ ਵਿੱਚ ਐਕਟ ਲਾਗੂ ਹੋਣ ਤੋਂ ਬਾਅਦ ਸੂਬਾ ਸਰਕਾਰ ਨੇ ਖੁਰਾਕ ਸੁਰੱਖਿਆ ਨੂੰ ਵਧਾਉਣ ਦੇ ਲਈ 94,443 ਕਰੋੜ ਰੁਪਏ ਦਾ ਨਿਵੇਸ਼ ਕੀਤਾ ਹੈ। ਇਸ ਦੇ ਲਈ 6400 ਕਰੋੜ ਰੁਪਏ ਦੀ ਜਿਹੜੀ ਰਾਸ਼ੀ ਨੂੰ ਆਮ ਬਜਟ ਘਾਟੇ ਦੇ ਲਈ ਸੰਚਿਤ ਫੰਡ ਦੇ ਵਿੱਚ ਸ਼ਾਮਲ ਕਰਨ ਦੇ ਵਿੱਚ ਕੋਈ ਗੜਬੜੀ ਨਹੀਂ ਹੈ। ਉਨ੍ਹਾਂ ਇਹ ਵੀ ਕਿਹਾ ਕਿ ਇਸ ਰਾਸ਼ੀ ਨੂੰ ਸਰਕਾਰੀ ਖਾਤਿਆਂ ਦੇ ਵਿੱਚ ਵੱਖਰੇ ਵਿਸ਼ੇਸ਼ ਫੰਡ ਦੇ ਵਜੋਂ ਰੱਖਣ ਦੀ ਕੋਈ ਲੋੜ ਨਹੀਂ ਸੀ। ਦੋਵਾਂ ਧਿਰਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਬੈਂਚ ਨੇ ਜਿਹੜਾ ਪਟੀਸ਼ਨ ਦੀ ਸੁਣਵਾਈ ਦੇ ਮੁੱਦੇ ਨੂੰ ਜਿਹੜਾ ਖੁੱਲ੍ਹਾ ਰੱਖਦਿਆਂ ਸਰਕਾਰ ਤੇ ਹੋਰ ਧਿਰਾਂ ਤੋਂ ਇੱਕ ਵਿਸ਼ੇਸ਼ ਹਲਫ਼ਨਾਮਾ ਮੰਗਣਾ ਢੁਕਵਾਂ ਹੋਵੇਗਾ ਦੱਸਿਆ। ਕਹਿੰਦੇ ਨੇ ਐਫੀਡੈਵਿਟ ਦਿਓ ਭਾਈ। ਹਾਈਕੋਰਟ ਨੇ ਪੰਜਾਬ ਸਰਕਾਰ ਤੋਂ ਸਪਸ਼ਟ ਕਰਨ ਦੇ ਲਈ ਕਿਹਾ ਹੈ ਕਿ 6400 ਕਰੋੜ ਰੁਪਏ ਦੀ ਰਾਸ਼ੀ ਜੋ ਕਿ ਧਾਰਾ 10 ਦੇ ਵਿਸ਼ੇਸ਼ ਮਕਸਦ ਦੇ ਲਈ ਸੀ ਨੂੰ ਆਮ ਬਜਟ ਘਾਟਾ ਪੂਰਾ ਕਰਨ ਦੇ ਲਈ ਸੰਚਿਤ ਫੰਡ ਦੇ ਵਿੱਚ ਸ਼ਾਮਲ ਕੀਤਾ ਜਾ ਸਕਦਾ ਹੈ ਕੁਐਸਚਨ ਕੀਤਾ ਹੈ ਤੇ ਅਦਾਲਤ ਨੇ ਇਹ ਵੀ ਪੁੱਛਿਆ ਕਿ ਗਮਾਂਡਾ ਵੱਲੋਂ ਧਾਰਾ 10 ਤਹਿਤ ਜਮ੍ਹਾਂ ਕਰਵਾਈ ਜਾਣ ਵਾਲੀ ਕੁੱਲ ਰਾਸ਼ੀ ਕਿੰਨੀ ਬਣਦੀ ਹੈ। ਇਸ ਦੇ ਨਾਲ ਹੀ ਹਾਈਕੋਰਟ ਨੇ ਐਰੋਟ੍ਰੋਪੋਲਿਸ ਪ੍ਰੋਜੈਕਟ ਦੇ ਲਈ ਸਮੇਂ-ਸਮੇਂ ਤੇ ਲਏ ਗਏ ਭਾਰੀ ਕਰਜ਼ਿਆਂ ਦਾ ਵੇਰਵਾ ਮੰਗ ਲਿਆ ਤੇ ਖਾਸ ਤੌਰ ਦੇ ਉੱਤੇ ਸਪਸ਼ਟ ਕਰਨ ਦੇ ਲਈ ਵੀ ਕਿਹਾ ਕਿ ਕਰਜ਼ਾ ਲੈਣ ਦੇ ਲਈ ਇੱਕ ਨਿੱਜੀ ਕੰਪਨੀ ਨੂੰ 191 ਕਰੋੜ ਰੁਪਏ ਕਿਉਂ ਦਿੱਤੇ ਜਾ ਰਹੇ ਨੇ ਤੇ ਅਦਾਲਤ ਇਸ ਮਾਮਲੇ ਦੀ ਅਗਲੀ ਸੁਣਵਾਈ ਸਤੰਬਰ ਦੇ ਵਿੱਚ ਹੁਣ ਕਰੇਗੀ। ਦੂਸਰੇ ਪਾਸੇ ED ਦਾ ਖੁਲਾਸਾ ਹੋਇਆ ਕਿ ਜਾਇਦਾਦ ਨਿਲਾਮੀ ਦੇ ਵਿੱਚ 10000 ਕਰੋੜ ਦਾ ਕਾਲਾ ਮਾਲਾ ਹੈ। ਤੈਨੂੰ ਕਿਹਾ ਸੀ ਨਾ ਬਾਬਾ ਈੜੀ ਤੇਜ ਹੈ। ਆਮ ਆਗੂਆਂ ਮਨੀਸ਼ ਸਿਸੋਦੀਆ ਤੇ ਸਤਿੰਦਰ ਜੈਨ ਦੇ ਵੱਲ ਵੀ ਉਂਗਲ ਘੁੰਮ ਗਈ ਹੈ। ਈਡੀ ਨੇ ਮੁਹਾਲੀ ਦੇ ਗਵਾਂਢਾ ਦਫ਼ਤਰ ਦੇ ਵਿਚ ਤਿੰਨ ਦਿਨਾਂ ਦੀ ਤਲਾਸ਼ੀ ਮੁਹਿੰਮ ਤੋਂ ਜਿਹੜਾ ਬਾਅਦ ਇਹ ਖੁਲਾਸਾ ਕਰ ਦਿੱਤਾ ਅੱਜ ਕਿ ਗਵਾਂਢਾ ਦੀਆਂ ਅਣ ਵਿਕੀਆਂ ਜ਼ਮੀਨਾਂ ਦੀਆਂ ਰਿਜ਼ਰਵ ਕੀਮਤਾਂ ਨੂੰ ਨਿਲਾਮੀ ਤੋਂ ਪਹਿਲਾਂ ਗੈਰ ਕਾਨੂੰਨੀ ਤਰੀਕੇ ਦੇ ਨਾਲ ਘਟਾਇਆ ਗਿਆ, ਜਿਹਦੇ ਨਾਲ ਸਰਕਾਰੀ ਖਜ਼ਾਨੇ ਨੂੰ ਲਗਭਗ 10,000 ਕਰੋੜ ਰੁਪਏ ਦਾ ਚੂਨਾ ਲੱਗਿਆ। ਈਡੀ ਵੱਲੋਂ ਦੋਸ਼ ਲਗਾਏ ਨੇ ਕਿ ਸਿਆਸਤਦਾਨਾਂ ਤੇ ਬਿਲਡਰਾਂ ਨੂੰ ਫਾਇਦਾ ਪਹੁੰਚਾਉਣ ਦੇ ਲਈ ਅਜਿਹਾ ਕੀਤਾ ਗਿਆ। ਈਡੀ ਨੇ ਆਮ ਆਦਮੀ ਪਾਰਟੀ ਦੇ ਆਗੂ ਸਤਿੰਦਰ ਜੈਨ ਅਤੇ ਪੰਜਾਬ ਇੰਚਾਰਜ ਮਨੀਸ਼ ਸਿਸੋਦੀਆ ਦੇ ਉੱਤੇ ਉਂਗਲ ਚੁੱਕੀ ਹੈ ਕਿ ਉਹ ਗਵਾਂਢਾ ਅਧਿਕਾਰੀਆਂ ਦੇ ਨਾਲ ਗੈਰ ਰਸਮੀ ਬੈਠਕਾਂ ਕਰਕੇ ਮਾਸਟਰ ਪਲਾਨ ਨਿਲਾਮੀ ਤੇ ਜ਼ਮੀਨ ਐਕਵਾਇਰ ਕਰਨ ਵਰਗੇ ਅਹਿਮ ਜਿਹੜੇ ਫੈਸਲਿਆਂ ਨੂੰ ਪ੍ਰਭਾਵਿਤ ਕਰ ਰਹੇ ਸਨ। ਜਾਂਚ ਏਜੰਸੀ ਦਾ ਇਹ ਵੀ ਦਾਅਵਾ ਹੈ ਕਿ ਦੋਵੇਂ ਆਗੂ ਗਵਾਂਢਾ ਦੇ ਸੀਨੀਅਰ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਗੈਰ ਰਸਮੀ ਮੀਟਿੰਗਾਂ ਕਰਕੇ ਮਾਸਟਰ ਪਲਾਨ, ਜ਼ਮੀਨ ਅਕਵਾਇਰ ਕਰਨ, ਮੁਆਵਜ਼ੇ ਦੀ ਰਾਸ਼ੀ ਤੈਅ ਕਰਨ ਤੇ ਨਿਲਾਮੀ ਵਰਗੇ ਅਹਿਮ ਨੀਤੀਗਤ ਫੈਸਲਿਆਂ ਨੂੰ ਸਿੱਧੇ ਤੌਰ ਦੇ ਉੱਤੇ ਪ੍ਰਭਾਵਿਤ ਕਰ ਰਹੇ ਸਨ। ਹੋਰ ਕਰੋ ਇਹਨਾਂ ਨਾਲ ਸ਼ੇਅਰ ਜੀ, ਤੇ ਪਤਾ ਨਹੀਂ ਕਿਹੜੇ ਹੱਕ ਦੇ ਉੱਤੇ ਆ ਕੇ ਬੈਠੇ ਨੇ। ਕੋਈ ਇਹਨਾਂ ਕੋਲ ਅਹੁਦਾ ਨਹੀਂ ਹੈ, ਕੋਈ ਲੈਣਾ ਦੇਣਾ ਨਹੀਂ ਹੈ। ਦਿੱਲੀ ਤੋਂ ਇਹ ਹਾਰੇ ਹੋਏ ਲੋਕ ਨੇ ਤੇ ਇੱਥੇ ਪੰਜਾਬ ਦੇ ਵਿੱਚ ਆ ਕੇ ਕਿਵੇਂ ਲੁੱਟ ਮਚਾਈ ਹੈ ਦੇਖੋ ਇਹਨਾਂ ਨੇ। ਈਡੀ ਅਨੁਸਾਰ ਇਨ੍ਹਾਂ ਗੈਰ ਕਾਨੂੰਨੀ ਬੈਠਕਾਂ ਦੇ ਲਈ ਚੰਡੀਗੜ੍ਹ ਦੇ ਸੈਕਟਰ ਜਿਹੜੇ ਨੇ 39 ਵਿਚਲੀ ਕੋਠੀ ਨੰਬਰ 926 ਦਾ ਵੀ ਜ਼ਿਕਰ ਆਇਆ, ਜੋ ਕਿ ਆਪ ਆਗੂ ਸੰਨੀ ਸਿੰਘ ਆਲੂਵਾਲੀਆ ਦੇ ਨਾਂ ਦੇ ਉੱਤੇ ਅਲਾਟ ਹੈ, ਪਰ ਉਹਦੇ ਵਿੱਚ ਰਹਿ ਕੋਈ ਹੋਰ ਰਿਹਾ। ਉਹਦੀ ਵਰਤੋਂ ਕੀਤੀ ਜਾਂਦੀ ਸੀ ਜਿੱਥੇ ਗਵਾਂਢਾ ਅਧਿਕਾਰੀ ਪੁੱਡਾ ਭਵਨ ਤੋਂ ਸਰਕਾਰੀ ਫਾਈਲਾਂ ਲੈ ਕੇ ਪਹੁੰਚਦੇ ਸਨ ਤੇ ਉੱਥੇ ਸਾਰੀ ਪਲੈਨਿੰਗ ਕੀਤੀ ਜਾਂਦੀ। ਇਸ ਤੋਂ ਇਲਾਵਾ ਸਤਿੰਦਰ ਜੈਨ ਦੇ OSD ਅਮਰਿੰਦਰ ਝਾ ਨੇ ਬਿਨਾਂ ਕਿਸੇ ਅਧਿਕਾਰਤ ਅਹੁਦੇ ਦੇ ਉੱਤੇ ਪੁੱਡਾ ਭਵਨ ਦੇ ਵਿੱਚ ਇੱਕ ਕਮਰਾ ਮੱਲਿਆ ਹੋਇਆ ਸੀ ਜਿੱਥੋਂ ਨਿਰਦੇਸ਼ ਜਾਰੀ ਕੀਤੇ ਜਾਂਦੇ ਸਨ ਕੀ ਕਰਨਾ ਹੈ। ਈਡੀ ਦੇ ਅਨੁਸਾਰ ਇਹ ਵੀ ਪੂਰੀ ਜਾਂਚ CBI ਜਿਹੜੀ ਹੈ ਉਹਦੇ ਵੱਲੋਂ ਮੈਸਰਜ ਤ੍ਰਿਉਪਤੀ ਇਫਰਾ ਪ੍ਰੋਜੈਕਟਸ ਪ੍ਰਾਈਵੇਟ ਲਿਮਿਟਡ ਦੇ ਪ੍ਰਮੋਟਰਾਂ ਜਗਮੋਹਨ ਗਰਗ ਤੇ ਮਨਮੋਹਨ ਗਰਗ ਦੇ ਵਿਰੁੱਧ 238 ਕਰੋੜ ਰੁਪਏ ਦੀ ਬੈਂਕ ਧੋਖਾਧੜੀ ਦੇ ਦਰਜ ਮਾਮਲੇ ਤੋਂ ਸ਼ੁਰੂ ਹੋਈ ਸੀ। ਜਾਂਚ ਦੇ ਦੌਰਾਨ ਸਾਹਮਣੇ ਆਇਆ ਕਿ ਗਵਾਂਢਾ ਅਧਿਕਾਰੀਆਂ ਦੀ ਮਿਲੀ ਭੁਗਤ ਦੇ ਨਾਲ ਮੈਸਰਜ ਰੇਮੀਗੇਟ ਇਫਰਾ ਡਿਵੈਲਪਰਸ ਨੂੰ 57 ਕਰੋੜ ਰੁਪਏ ਦੇ ਸਰਕਾਰੀ ਬਕਾਏ ਦੀ ਗੈਰ ਕਾਨੂੰਨੀ ਛੋਟ ਦਿੱਤੀ ਗਈ ਤੇ ਰੱਦ ਕੀਤੇ ਪਲਾਟਾਂ ਨੂੰ ਦੁਬਾਰਾ ਅਲਾਟ ਕੀਤਾ ਗਿਆ। ਇਸ ਕਾਰਵਾਈ ਹੇਠ ਪ੍ਰਮੁੱਖ ਸਕੱਤਰ ਵਿਕਾਸ ਗਰਗ, IAS ਚੀਫ ਐਡਮਿਨਿਸਟਰੇਟਰ ਸੰਦੀਪ ਰਿਸ਼ੀ, IAS ਸਾਬਕਾ CA ਰਾਜੀਵ ਗੁਪਤਾ, IAS ACA ਅਮਰਿੰਦਰ ਮਾਲਹੀ, PCS ਅਤੇ ਲੈਂਡ ਐਕੁਈਜੀਸ਼ਨ ਕੁਲੈਕਟਰ ਰੋਹਿਤ ਜਿੰਦਲ PCS ਸਮੇਤ ਕਈ ਪ੍ਰਮੁੱਖ ਅਧਿਕਾਰੀ ਆਏ ਨੇ। ਈਡੀ ਨੇ ਜ਼ਬਤ ਕੀਤੇ ਫੋਨਾਂ ਤੋਂ ਹਵਾਲਾ ਲੈਣ ਦੇਣ ਦੀਆਂ ਜਿਹੜੀਆਂ ਨੇ ਚੈਟਾਂ ਮਿਲਣ ਦਾ ਵੀ ਦਾਅਵਾ ਕਰ ਦਿੱਤਾ ਹੈ। ਦੂਜੇ ਪਾਸੇ ਪੰਜਾਬ ਸਰਕਾਰ ਵੱਲੋਂ ਹਾਈਕੋਰਟ ਦੇ ਵਿੱਚ ਰਾਤੋ ਰਾਤ ABS ਕਾਰਪਸ ਪਟੀਸ਼ਨ ਦਾਇਰ ਕਰਕੇ ਅਧਿਕਾਰੀ ਨੂੰ ਨਜਾਇਜ਼ ਹਿਰਾਸਤ ਦੇ ਵਿੱਚ ਰੱਖਣ ਦੇ ਦੋਸ਼ ਲਾਏ। ਹਾਲਾਂਕਿ ਹਾਈਕੋਰਟ ਦੇ ਵੱਲੋਂ ਤੈਨਾਤ ਜਿਹੜਾ ਵਾਰੰਟ ਅਫਸਰ ਹੈ ਰੰਜਨ ਨੰਦਾ ਦੀ ਜਿਹੜੀ ਹੈ ਜਾਂਚ ਰਿਪੋਰਟ ਦੇ ਵਿੱਚ ਸਾਫ਼ ਹੋ ਗਿਆ ਕਿ ਕਿਸੇ ਵੀ ਅਧਿਕਾਰੀ ਨੂੰ ਗੈਰ ਕਾਨੂੰਨੀ ਢੰਗ ਦੇ ਨਾਲ ਨਹੀਂ ਰੋਕਿਆ ਤੇ ਦਫ਼ਤਰੀ ਕੰਮਕਾਜ ਆਮ ਵਾਂਗ ਚੱਲ ਰਿਹਾ ਸੀ ਤੇ ਰਿਪੋਰਟ ਆਉਣ ਤੋਂ ਬਾਅਦ ਪੰਜਾਬ ਸਰਕਾਰ ਨੇ ਇਹ ਪਟੀਸ਼ਨ ਵਾਪਸ ਜਿਹੜੀ ਹੈ ਲੈ ਲਈ। ਦੂਸਰੇ ਪਾਸੇ ਹਾਈਕੋਰਟ ਦੇ ਵੱਲੋਂ 454 ਅਹੁਦਿਆਂ ਦੀ ਚੋਣ ਪ੍ਰਕਿਰਿਆ ਦੇ ਉੱਤੇ ਰੋਕ ਲਾ ਦਿੱਤੀ ਹੈ, ਜਾਂਚ CBI ਸੌਂਪਣ ਬਾਰੇ ਸਪਸ਼ਟੀਕਰਨ ਮੰਗ ਲਿਆ। ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਫਾਰਮਾਸਿਸਟ ਫਾਰਮੈਸੀ ਅਫਸਰਾਂ ਦੇ 454 ਅਹੁਦਿਆਂ ਦੇ ਲਈ ਚੋਣ ਪ੍ਰਕਿਰਿਆ ਦੇ ਉੱਤੇ ਰੋਕ ਲਾਤੀ ਹੈ। ਬੈਂਚ ਨੇ ਮੁੱਢਲੇ ਤੌਰ ਦੇ ਉੱਤੇ ਇਹ ਦੇਖਿਆ ਕਿ 19 ਜੁਲਾਈ ਨੂੰ ਹੋਈ ਪ੍ਰੀਖਿਆ ਦੇ ਦੌਰਾਨ ਪ੍ਰਸ਼ਨ ਪੱਤਰ ਲਾਈਵ ਲੀਕ ਹੋ ਗਿਆ ਸੀ ਤੇ ਡਿਜੀਟਲ ਅਤੇ ਇਲੈਕਟ੍ਰਾਨਿਕ ਸਾਧਨਾਂ ਰਾਹੀਂ ਉਮੀਦਵਾਰਾਂ ਨੂੰ ਜਵਾਬ ਸਪਲਾਈ ਕੀਤੇ ਜਾ ਰਹੇ ਸਨ। ਜਸਟਿਸ ਸੰਦੀਪ ਮੌਦਗਿੱਲ ਨੇ ਸੂਬਾ ਸਰਕਾਰ ਤੋਂ ਇਹ ਸਪਸ਼ਟੀਕਰਨ ਵੀ ਮੰਗਿਆ ਕਿ ਇਸ ਮਾਮਲੇ ਦੀ ਜਾਂਚ CBI ਨੂੰ ਕਿਉਂ ਨਾ ਸੌਂਪੀ ਜਾਵੇ। ਫਿਰ ਜਸਟਿਸ ਮੌਦਗਿੱਲ ਨੇ ਦੇਖਿਆ ਕਿ ਪੰਜਾਬ ਪੁਲਿਸ ਦੇ ਵੱਲੋਂ ਕੀਤੀ ਗਈ ਮੁੱਢਲੇ ਪੜਾਅ ਤੋਂ ਪਤਾ ਲੱਗਿਆ ਜਾਂਚ ਕੀ ਪਾਸ ਹੋਣ ਦੀ ਗਰੰਟੀ ਲਈ ਪ੍ਰਤੀ ਉਮੀਦਵਾਰ 3.5 ਲੱਖ ਤੋਂ ਲੈ ਕੇ 13 ਲੱਖ ਰੁਪਏ ਤੱਕ ਦੀ ਭਾਰੀ ਰਕਮ ਵਸੂਲੀ ਜਾ ਰਹੀ ਸੀਗੀ। ਕਈ ਉਮੀਦਵਾਰਾਂ ਨੇ ਧੋਖੇਬਾਜ਼ਾਂ ਨੂੰ ਵਿੱਤੀ ਗਰੰਟੀ ਵਜੋਂ ਤਾਰੀਖ ਤੋਂ ਬਾਅਦ ਦੇ ਚੈੱਕ ਜਿਹੜੇ ਨੇ ਪੋਸਟ ਡੇਟਿਡ ਚੈੱਕ ਦਿੱਤੇ। ਜਸਟਿਸ ਮੌਦਗਿੱਲ ਨੇ ਟਿੱਪਣੀ ਕੀਤੀ ਹੈ ਕਿ ਪਟੀਸ਼ਨ ਦੇ ਵਿੱਚ ਕੀਤੇ ਗਏ ਹੈਰਾਨ ਕਰਨ ਵਾਲੇ ਖੁਲਾਸਿਆਂ ਲੀਕ ਹੋਣ ਦੇ ਢੰਗ ਅਤੇ ਤਰੀਕੇ ਧੋਖਾਧੜੀ ਤੇ ਹੁਣ ਤੱਕ ਹੱਲ ਕੀਤੀ ਜਾ ਰਹੀ ਜਾਂਚ ਦੇ ਤਰੀਕੇ ਦੀ ਰੋਸ਼ਨੀ ਦੇ ਵਿੱਚ, ਜਿਸ ਦੇ ਵਿੱਚ ਕਥਿਤ ਤੌਰ ਦੇ ਉੱਤੇ ਜਨਤਕ ਰੋਜ਼ਗਾਰ ਨਕਦ ਦੇ ਵਿੱਚ ਵੇਚਿਆ ਜਾ ਰਿਹਾ ਹੈ ਇਹ ਸਪਸ਼ਟ ਕੀਤਾ ਜਾਵੇ ਕਿ ਜਾਂਚ CBI ਨੂੰ ਕਿਉਂ ਨਾ ਸੌਂਪੀ ਜਾਵੇ, ਜਿਵੇਂ ਕਿ ਤੱਥਾਂ ਦੇ ਇਸ ਖਾਸ ਪਿਛੋਕੜ ਦੇ ਵਿੱਚ ਪ੍ਰਾਰਥਨਾ ਕੀਤੀ ਗਈ ਹੈ, ਜੋ ਲਾਈਵ ਧੋਖਾਧੜੀ ਦੀਆਂ ਵੱਧਦੀਆਂ ਘਟਨਾਵਾਂ ਨੂੰ ਉਜਾਗਰ ਕਰਦਾ ਹੈ, ਜਿਵੇਂ ਕਿ ਮੌਜੂਦਾ ਮਾਮਲੇ ਵਿੱਚ ਜਿਹੜਾ ਪ੍ਰਦਰਸ਼ਿਤ ਕੀਤਾ ਗਿਆ ਹੈ। ਦੂਸਰੇ ਪਾਸੇ ਵੋਟ ਬੈਂਕ ਦੀ ਸਿਆਸਤ ਛੱਡ ਕੇ ਸਮਾਜ ਸੁਧਾਰ ਦੇ ਉੱਤੇ ਧਿਆਨ ਦੇਣ ਭਾਜਪਾ ਵਰਕਰ PM ਮੋਦੀ ਸਾਹਿਬ ਕਹਿੰਦੇ ਨੇ। ਇੱਕ ਪਾਸੇ SIR ਦੇ ਵਿੱਚ ਘਿਰੇ ਹੋਏ ਨੇ ਤੇ ਦੂਸਰੇ ਪਾਸੇ ਹੁਣ ਮੋਦੀ ਸਾਹਿਬ ਨੂੰ ਕਹਿੰਦੇ ਨੇ ਭਾਈ ਵੋਟ ਦੀ ਰਾਜਨੀਤੀ ਨਾ ਕਰੋ, ਤੇ ਰਾਜਨੀਤੀ ਕਰਨੀ ਹੈ ਤਾਂ ਆਪਣੇ ਸਮਾਜ ਦੇ ਸੁਧਾਰ ਦੀ ਕਰੋ। ਤੇ ਪਤਾ ਨਹੀਂ ਹੁਣ ਕਿੱਦਾਂ ਹੋਣਾ ਜੀ, ਸੁਧਾਰ ਇੰਨੇ ਲੰਮੇ ਸਮੇਂ ਤੋਂ ਬੈਠੇ ਨੇ। ਤੇ ਇਹ ਖਬਰ ਲੈ ਕੇ ਫਿਰ ਆਪਾਂ ਸੈਣੀ ਸਾਹਿਬ ਦੇ ਨਾਲ ਗੱਲਾਂ ਬਾਤਾਂ ਕਰਦੇ ਹਾਂ। ਇੱਕ ਮਿੰਟ ਜੇ ਮੈਂ ਇੱਧਰੋਂ ਮਸਲਾ ਥੋੜਾ ਜਿਹਾ ਹੱਲ ਕਰ ਲਵਾਂ। ਹਾਂਜੀ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤੀ ਜਨਤਾ ਪਾਰਟੀ ਦੇ ਵਰਕਰਾਂ ਨੂੰ ਵੋਟ ਬੈਂਕ ਦੀ ਸਿਆਸਤ ਦੀ ਬਜਾਏ ਸਮਾਜਿਕ ਸੁਧਾਰਾਂ ਤੇ ਹਾਂ ਪੱਖੀ ਬਦਲਾਅ ਦੇ ਉੱਤੇ ਧਿਆਨ ਕੇਂਦਰਿਤ ਕਰਨ ਦਾ ਸੱਦਾ ਦਿੱਤਾ ਹੈ। ਵਾਰਾਣਸੀ ਤੋਂ ਵਡਨਗਰ ਤੱਕ ਚੱਲ ਰਹੀ ਮੋਟਰਸਾਈਕਲ ਰੈਲੀ ਸੇਵਾ ਯਾਤਰਾ ਦੇ ਉੱਤੇ ਭਾਗੀਦਾਰਾਂ ਦੇ ਨਾਲ ਵਰਚੁਅਲ ਗੱਲਬਾਤ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਪਿਛਲੇ 12 ਸਾਲਾਂ ਦੇ ਦੌਰਾਨ ਦੇਸ਼ ਦੇ ਵਿੱਚ ਸ਼ਹਿਰਾਂ ਤੇ ਪਿੰਡਾਂ ਵਿਚਾਲੇ ਪਾੜਾ ਕਾਫੀ ਘਟਿਆ, ਮੈਨੂੰ ਤਾਂ ਲੱਗਦਾ ਕਿ ਵੱਧ ਗਿਆ ਜੀ। ਪੇਂਡੂ ਖੇਤਰਾਂ ਦੇ ਬੁਨਿਆਦੀ ਢਾਂਚੇ ਦੇ ਵਿੱਚ ਵੱਡਾ ਸੁਧਾਰ ਆਇਆ ਤੇ ਔਰਤਾਂ ਦੀ ਆਤਮ ਨਿਰਭਰਤਾ ਵੀ ਕਹਿੰਦੇ ਵੱਧ ਗਈ ਹੈ। ਮਹਾਤਮਾ ਗਾਂਧੀ ਦੇ ਜੀਵਨ ਦਾ ਹਵਾਲਾ ਦਿੰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਆਜ਼ਾਦੀ ਸੰਗਰਾਮ ਦੇ ਨਾਲ ਨਾਲ ਸਮਾਜਿਕ ਬੁਰਾਈਆਂ ਵੀ ਜਿਹੜੀਆਂ ਖਿਲਾਫ਼ ਵੀ ਡਟ ਕੇ ਕੰਮ ਕੀਤਾ ਹੈ ਤੇ ਇਸੇ ਤਰ੍ਹਾਂ ਸਿਆਸੀ ਵਰਕਰਾਂ ਨੂੰ ਵੀ ਸਮਾਜ ਸੁਧਾਰ ਦੇ ਲਈ ਨਿਰੰਤਰ ਯਤਨ ਕਰਨੇ ਚਾਹੀਦੇ ਨੇ ਤੇ ਉਨ੍ਹਾਂ ਪ੍ਰਯਾਗਰਾਜ ਦੇ ਵਿੱਚ ਕੁੰਭ ਮੇਲੇ ਦੇ ਦੌਰਾਨ ਸਫਾਈ ਵਿਵਸਥਾ ਸੰਭਾਲਣ ਵਾਲੇ ਸਫਾਈ ਸੇਵਕਾਂ ਦੀ ਸ਼ਲਾਘਾ ਕੀਤੀ ਤੇ ਕਿਹਾ ਕਿ ਉਨ੍ਹਾਂ ਦਾ ਆਸ਼ੀਰਵਾਦ ਲੈਣ ਲਈ ਉਹ ਇਨ੍ਹਾਂ ਸੇਵਕਾਂ ਦੇ ਚਰਨ ਧੋਣ ਦੇ ਲਈ ਪ੍ਰੇਰਿਤ ਜਿਹੜਾ ਹੋਏ ਸਨ। ਆਪਣੀਆਂ ਪੁਰਾਣੀਆਂ ਯਾਦਾਂ ਸਾਂਝੀਆਂ ਕਰਦਿਆਂ ਪ੍ਰਧਾਨ ਮੰਤਰੀ ਨੇ ਦੱਸਿਆ ਕਿ ਅਜਿਹੀਆਂ ਯਾਤਰਾਵਾਂ ਨੇ ਉਨ੍ਹਾਂ ਦੇ ਨਿੱਜੀ ਜੀਵਨ ਨੂੰ ਘੜਨ ਦੇ ਵਿੱਚ ਵੱਡੀ ਭੂਮਿਕਾ ਨਿਭਾਈ ਹੈ ਤੇ ਇਨ੍ਹਾਂ ਤੋਂ ਮਿਲੇ ਅਨੁਭਵ ਅੱਜ ਵੀ ਉਨ੍ਹਾਂ ਦੇ ਲਈ ਗੁਰੂ ਵਾਂਗ ਜਿਹੜੇ ਨੇ ਮਾਰਗਦਰਸ਼ਨ ਜਿਹੜੇ ਕਰਦੇ ਨੇ। ਤੇ ਉਨ੍ਹਾਂ ਦਾ ਜਨਮ ਦਿਨ ਮਨਾਇਆ ਜਾ ਰਿਹਾ ਜੀ ਪੂਰੇ ਦੇਸ਼ ਦੇ ਵਿੱਚ ਤੇ ਦੀਵੇ ਜਗਾਏ ਜਾ ਰਹੇ ਨੇ, ਪਰ ਬੱਚੇ ਜਿਹੜੇ ਨੇ ਆਪਣਾ ਰੋਟੀ ਪਾਣੀ ਬਣਾਉਣ ਨੂੰ ਤੁੜਕਾ ਲਾਉਣ ਨੂੰ ਦੀਵਿਆਂ ਦੇ ਵਿੱਚੋਂ ਤੇਲ ਕੱਢ ਕੇ ਤੇ ਬੋਤਲਾਂ ਚ ਪਾ ਰਹੇ ਨੇ, ਇਹ ਵੀ ਪਿਛਲੇ ਸਮੇਂ ਦੇ ਵਿੱਚ ਵੀਡੀਓਆਂ ਦੇ ਵਿੱਚ ਨਜ਼ਰ ਆਏ ਨੇ। ਤੇ ਲੋ ਦੋਸਤੋ, ਆਪਣੇ ਨਾਲ ਜੁੜ ਚੁੱਕੇ ਨੇ ਜੀ ਐਡਵੋਕੇਟ ਰਾਜਨ ਸੈਣੀ ਸਾਹਿਬ ਤੇ ਨਾਲ ਗੱਲਾਂ ਬਾਤਾਂ ਕਰਦੇ ਆ ਉਹਨਾਂ ਦੇ ਨਾਲ ਤੇ ਸਵਾਗਤ ਕਰਦੇ ਆ ਤੇ ਕੁਝ ਖੁਲਾਸੇ ਨਵੇਂ ਉਹਨਾਂ ਤੋਂ ਕਰਾਵਾਂਗੇ। ਤੇ ਸਤਿ ਸ੍ਰੀ ਅਕਾਲ ਐਡਵੋਕੇਟ ਰਾਜਨ ਸੈਣੀ ਸਾਹਿਬ ਜੀ, ਨੂੰ ਜੀ ਨਿੱਘਾ ਸਵਾਗਤ ਹੈ ਜੀ।
2: ਭਾਰਤ ਸਾਹਿਬ ਸਤਿ ਸ੍ਰੀ ਅਕਾਲ ਜੀ ਤੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ ਜੀ।
1: ਸਤਿ ਸ੍ਰੀ ਅਕਾਲ ਜੀ ਸੈਣੀ ਸਾਹਿਬ, ਕੀ ਹਾਲ ਚਾਲ ਨੇ ਜੀ?
2: ਹਾਲ ਚਾਲ ਠੀਕ ਹੈ ਜੀ, ਵਧੀਆ ਜੀ।
1: ਸੈਣੀ ਸਾਹਿਬ, ਮਾਹੌਲ ਠੰਡਾ ਹੁੰਦਾ ਨਜ਼ਰ ਨਹੀਂ ਆਉਂਦਾ ਜੀ, ਮਾਹੌਲ ਹੋਰ ਵੀ ਗਰਮ ਹੁੰਦਾ ਨਜ਼ਰ ਆਉਂਦਾ। ਚਲੋ ਮੈਂ ਕੰਪਲੀਟ ਨਹੀਂ ਕੀਤੀ ਖਬਰ, ਉਹਨੂੰ ਬਾਅਦ ਦੇ ਵਿੱਚ ਲੈ ਲੈਂਦੇ ਆ, ਤੁਸੀਂ ਗੱਲਬਾਤ ਦੀ ਸ਼ੁਰੂਆਤ ਕਰੋ ਪਹਿਲਾਂ ਜੀ।
2: ਹਾਂਜੀ, ਪਰ ਸਾਹਿਬ ਗੁਰਬਾਣੀ ਦਾ ਕਥਨ ਆ
1: ਜੀ
2: ਕਿ ਪਾਪਾਂ ਬਾਝ ਨਾ ਹੋਵੇ ਤੇ ਮੋਇਆਂ ਸਾਥ ਨਾ ਜਾਏ।
1: ਵਾਹ ਜੀ,
2: ਇਹ ਪੈਸੇ ਦੀ ਗੱਲ ਜਿਹੜੀ ਆ ਨਾ, ਗੁਰਬਾਣੀ ਤਾਂ ਕਹਿੰਦੀ ਹੈਗੀ ਏ ਜਿਹੜੀ ਮਾਇਆ ਹੈ ਨਾ, ਇਹ ਪਾਪਾਂ ਤੋਂ ਬਿਨਾਂ ਇਕੱਠੀ ਨਹੀਂ ਹੁੰਦੀ ਤੇ ਮਰਿਆਂ ਦੇ ਇਹ ਸਾਥ ਨਹੀਂ ਜਾਂਦੀ ਜੀ।
1: ਜੀ,
2: ਤੇ ਹੁਣ ਤੁਸੀਂ ਦੇਖੋ ਕਿ ਪਾਪਾਂ ਦਾ ਘੜਾ ਜਿਹੜਾ ਹੈਗਾ ਆ ਜਦੋਂ ਭਰ ਜਾਂਦਾ ਆ ਤੇ ਆਪਣੇ ਆਪ ਕੋਈ ਨਾ ਕੋਈ ਜ਼ਰੀਆ ਬਣ ਜਾਂਦਾ ਆ ਜੀ,
1: ਜੀ ਬਹਾਨਾ ਬਣ ਜਾਂਦਾ ਜੀ।
2: ਜਿਹੜੀ ਪਾਰਟੀ ਇਹ ਦਾਵਾ ਕਰਦੀ ਸੀ ਕਿ 20,000 ਕਰੋੜ ਰੁਪਇਆ ਤਾਂ ਅਸੀਂ ਇਸ ਸਾਲ ਦਾ ਮਾਈਨਿੰਗ ਦੇ ਵਿੱਚੋਂ ਕੱਢ ਲੈਣਾ।
1: ਨਹੀਂ, ਸਹੀ ਸੀਗੇ ਸੈਣੀ ਸਾਹਿਬ, 10,000 ਤਾਂ ਕਰੋੜ ਲੈ ਹੀ ਗਏ ਨੇ
2: ਸਰ, ਉਹ ਤਾਂ ਲੈ ਗਏ ਆ
1: ਜੀ,
2: ਪਰ ਉਹਨਾਂ ਨੇ ਇਹ ਨਹੀਂ ਸੀ ਕਿਹਾ ਹੈਗਾ ਆ ਜੀ ਕਿ ਅਸੀਂ ਆਪ ਲੈ ਜਾਂਗੇ। ਉਹ ਕਹਿੰਦੇ ਸੀ ਸਟੇਟ ਦੇ ਖਜ਼ਾਨੇ ਦੇ ਵਿੱਚ 20,000 ਕਰੋੜ ਰੁਪਇਆ ਤਾਂ ਅਸੀਂ ਮਾਈਨਿੰਗ ਚੋਂ ਲਿਆਵਾਂਗੇ।
1: ਸੈਣੀ ਸਾਹਿਬ, ਅਸਲ ਦੇ ਵਿੱਚ ਇਹਦੇ ਸੰਕੇਤ ਹੁਣ ਮੋਦੀ ਸਾਹਿਬ ਵੀ ਤਾਂ ਕਹਿੰਦੇ ਸੀ ਡਿਜੀਟਲ ਇੰਡੀਆ ਬਣਾਉਣਾ, ਉਹਦੇ ਹੁਣ ਦੇਖੋ ਕਿਹੋ ਜਿਹੇ ਸਿੱਟੇ ਸਾਹਮਣੇ ਆ ਰਹੇ ਨੇ। ਤੇ ਏਦਾਂ ਹੀ ਇਹਨਾਂ ਨੇ ਵੀ ਇਸ਼ਾਰਾ ਕੀਤਾ ਸੀ, ਇਹ ਤਾਂ ਆਪਣੀ ਜਗ੍ਹਾ ਸਹੀ ਨੇ ਪਰ ਅਸੀਂ ਉਹਦੇ ਵਿੱਚ ਗਲਤੀ ਕਰ ਜਾਂਦੇ ਹਾਂ, ਸਮਝੋ ਉਹਨੇ ਕਹਿਣਾ ਕੀ ਚਾਹੁੰਦੇ ਨੇ ਜੀ।
2: ਬਿਲਕੁਲ ਜੀ, ਇਹਨਾਂ ਗਲਤੀਆਂ ਨੂੰ ਫਿਰ ਮਤਲਬ ਜਿਹੜਾ ਆ ਇਹ ਗਲਤੀਆਂ ਮਹਿੰਗੀਆਂ ਪੈਣੀਆਂ ਜੀ। ਕਿਉਂ ਮਹਿੰਗੀਆਂ ਪੈਣੀਆਂ? ਮੇਰੇ ਤੋਂ ਬਾਅਦ ਮੁਕੱਦਰ ਵੀਰ ਜੀ ਨੇ ਆ ਜਾਣਾ ਜਦੋਂ ਉਹਨਾਂ ਨੇ ਆ ਕੇ ਇਹ ਗੱਲ ਕਹਿਣੀ ਵੀ ਆਪਾਂ ਤਾਂ ਵੋਟ ਪਾਉਣੀ ਨੀ ਕਿਸੇ
1: ਨੂੰ।
2: ਇਹ ਅੱਜ ਇੱਕ ਮੁਕੱਦਰ ਕਹਿ ਰਿਹਾ ਆ, ਪੂਰੇ ਦੇਸ਼ ਨੇ ਕਹਿਣਾ ਇਹ ਗੱਲ ਕਿਸੇ ਦਿਨ, ਜੇ ਆਹੀ ਤਰੀਕਾ ਰਿਹਾ ਨਾ ਜੀ, ਫਿਰ ਲੋਕਾਂ ਦਾ ਇਸ ਲੋਕਤੰਤਰ ਤੋਂ ਵਿਸ਼ਵਾਸ ਵੈਸੇ ਹੀ ਉੱਠ ਜਾਣਾ ਜੀ।
1: ਬਿਲਕੁਲ ਹੈ ਜੀ,
2: ਅਜੇ ਤਾਂ ਅਸੀਂ ਮੁਕੱਦਰ ਵੀਰ ਨੂੰ ਸਮਝਾਉਂਦੇ ਪਏ ਹਾਂ, ਨਹੀਂ ਬਈ ਆਪਣੇ ਹੱਕ ਦਾ ਇਸਤੇਮਾਲ ਕਰੀਦਾ। ਉਹ ਅਗਲਾ ਕਹਿੰਦਾ ਕੋਈ ਦਿਸਦਾ ਹੋਵੇ ਅੱਗੇ ਤੇ ਕਰੀਏ,
1: ਸਾਡੇ ਤੋਂ ਤਾਂ ਇੱਕ ਨਹੀਂ ਹੋਇਆ ਤਾਂ ਕਲਾਸ ਆਇਆ ਜੀ, ਉਹਨੂੰ ਨਹੀਂ ਸਮਝਾ ਸਕੇ ਜੀ, ਪੂਰਾ ਦੇਸ਼ ਕਿੱਦਾਂ
2: ਸਮਝਾਵਾਂਗੇ। ਉਹ ਹੀ ਤਾਂ ਗੱਲ ਹੈ
1: ਜੀ।
2: ਸੋ ਇਸ ਕਰਕੇ ਜਿਹੜਾ ਹੈਗਾ ਈਡੀ ਵਾਲੇ ਜਿਹੜੇ ਆ ਨਾ ਜੀ, ਉਹਨਾਂ ਨੇ ਬਹੁਤ ਸਿਸਟੇਮੈਟਿਕਲੀ ਭਾਰਤ ਸਾਹਿਬ ਕੰਮ ਕੀਤਾ ਜੀ ਉੱਥੇ।
1: ਪਰ ਸੈਣੀ ਸਾਹਿਬ ਇਹਨਾਂ ਦਾ ਇੰਨਾ ਕਹਿ ਕੇ ਸਰ ਜਾਏਗਾ ਕਿ ਭਾਈ ਵਿਰੋਧੀ ਪਾਰਟੀਆਂ ਇਹ ਕਰਾ ਰਹੀਆਂ ਨੇ, ਜਾਂ ਉਹ ਜਨਤਾ ਦੇ ਵਿੱਚ ਤਾਂ ਜਵਾਬ ਦੇਣਾ ਹੀ ਪੈਣਾ, ਇਸ ਚੀਜ਼ ਦਾ ਸਪਸ਼ਟੀਕਰਨ ਤਾਂ ਦੇਣਾ ਹੀ ਪਏਗਾ।
2: ਦੇਖੋ ਇਸ ਵੇਲੇ ਹੈਗੀ ਸੱਤਾ ਇਹਨਾਂ ਕੋਲ
1: ਜੀ,
2: ਠੀਕ ਹੈ ਜੀ, ਇਸ ਵੇਲੇ ਇਹਨਾਂ ਦੀ ਗੱਲ ਜਿਹੜੀ ਹੈਗੀ ਉਹ ਜਿਆਦਾ ਫੈਲਦੀ ਆ, ਜਿਹੜਾ ਵਿਰੋਧੀ ਸੁਰਿਆ ਉਹ ਮਤਲਬ ਨਹੀਂ ਇੰਨਾ ਜਿਆਦਾ ਸਪਰੈਡ ਹੁੰਦਾ।
1: ਬਿਲਕੁਲ ਹੈ ਜੀ।
2: ਬਟ ਜਿੱਦਾਂ ਹੀ ਕੋਡ ਆਫ ਕੰਡਕਟ ਲੱਗ ਗਿਆ, ਤੁਸੀਂ ਦੇਖੋ ਜਿਹੜੇ ਜਿੱਥੇ ਇਹ ਮਤਲਬ ਕੋਈ ਗੱਲ ਕਰਦੇ ਹੈਗੇ ਜੇ ਆਪਣੇ ਹੱਕ ਦੇ ਵਿੱਚ ਕਰਦੇ ਆ, ਉਹਦੇ ਥੱਲੇ ਕਮੈਂਟ ਪੜੋ ਜੀ, ਉਹ ਤੋਂ ਲੋਕਾਂ ਦੀਆਂ ਭਾਵਨਾਵਾਂ ਦਾ ਪਤਾ ਲੱਗਦਾ ਆ। ਮੈਂ ਭਾਰਤ ਸਾਹਿਬ ਕਦੀ ਮਤਲਬ ਜਿਹੜਾ ਹੈਗਾ ਨਾ ਜਨਰਲੀ ਮੈਂ ਅਵਾਇਡ ਕਰਦਾ ਸੀ, ਮੈਂ ਕਦੀ ਕਿਸੇ ਮਤਲਬ ਚਾਹੁੰਦੇ ਹੋਏ ਵੀ ਕਦੀ ਕਮੈਂਟ ਨਹੀਂ ਸੀ ਕੀਤਾ, ਪਰ ਹੁਣ ਨਹੀਂ ਸੀ ਰਹਿ ਹੁੰਦਾ, ਹਾਂਜੀ। ਸੋ ਇਸ ਕਰਕੇ ਜਿਹੜਾ ਆ ਬਈ ਇਹ ਸੇਕ ਜਿਹੜਾ ਲੱਗਾ ਆ ਉਹ ਇਸ ਕਰਕੇ ਲੱਗਾ ਜੀ ਕਿ ਇਹ ਜਿਹੜੀ ਲੁੱਟ ਹੋਣੀ ਸੀ ਜੀ ਉਹਨਾਂ ਸਾਰਿਆਂ ਦੇ ਉੱਤੇ ਜਿਹੜਾ ਆ ਉਹ ਜਿਹੜਾ ਆਖਰੀ ਹੱਲਾ ਇਹਨਾਂ ਨੇ ਲੁੱਟ ਦਾ ਮਾਰਨਾ ਸੀ ਨਾ ਜੀ, ਉਹਦੇ ਤੇ ਬ੍ਰੇਕ ਲੱਗ ਗਈ
1: ਜੀ।
2: ਉਹਨਾਂ ਨੇ ਕੀ ਕੀਤਾ ਜੀ, ਈਡੀ ਦੇ ਜਿਹੜੇ ਅਫਸਰ ਸੀ ਉਹਨਾਂ ਨੇ ਕੀਤਾ ਇਹਨਾਂ ਦੇ ਅਫਸਰਾਂ ਨੂੰ ਨਾ ਜੀ, ਜਿਹੜੇ ਕੁਐਸਚਨ ਸੀ ਨਾ ਉਹ ਲਿਖ ਕੇ ਦੇ ਦਿੱਤੇ ਵੀ ਇਹਦਾ ਜਵਾਬ ਬਣਾ ਦਿਓ
1: ਜੀ।
2: ਉਹਨਾਂ ਨੇ ਜਵਾਬ ਬਣਾ ਤਾ ਜੀ ਵੀ ਜੋ ਜੋ ਹੈਗਾ ਆ ਜੀ ਉਹਦੇ ਹਿਸਾਬ ਨਾਲ। ਸਰ ਉਹ ਇੱਕ ਜਿਹੜਾ ਹੈਗਾ ਆ ਰਿਟਨ ਪਰੂਫ ਹੋ ਗਿਆ ਜੀ,
1: ਜੀ
2: ਕੱਲ ਨੂੰ ਉਹ ਤੋਂ ਬੈਕ ਆਊਟ ਨਹੀਂ ਕਰ ਸਕਦੇ, ਇਹਨਾਂ ਦੇ ਹੈਂਡ ਰਾਈਟਿੰਗ ਦਾ ਜਿਹੜਾ ਹੈਗਾ ਆ ਰਿਪਲਾਈ ਆ। ਫੇਰ ਇਹਨਾਂ ਨੇ ਦੇਖੋ ਸਟੇਟ ਨੂੰ ਕਿੰਨਾ ਮਤਲਬ ਜਿਹੜਾ ਆ ਕੋਈ ਸੀਨੀਅਰ ਵਕੀਲ ਇੰਗੇਜ ਕਰਕੇ ਜਿਹੜਾ ਆ ਹਿਬਸ ਕਾਰਪਸ ਦੀ ਰਿਟ ਦਾਇਰ ਕੀਤੀ। ਉਹ ਹੁੰਦੀ ਹੈਗੀ ਵੀ ਜੇ ਕਿਸੇ ਬੰਦੇ ਦੀ ਇਲੀਗਲ ਡਿਟੈਂਸ਼ਨ ਹੋਈ ਹੋਵੇ ਤੇ ਉਹ ਕੋਰਟ ਦੇ ਵਿੱਚ ਜਿਹੜਾ ਹੈਗਾ ਉਹਦਾ ਕਿਥ ਐਂਡ ਕਿਨ ਜਾਂ ਕੋਈ ਵੀ ਬੰਦਾ ਜਾ ਕੇ ਵੀ ਫਲਾਨਾ ਬੰਦਾ ਜਿਹੜਾ ਹੈਗਾ ਆ ਉਹਨੂੰ ਗੈਰ ਕਾਨੂੰਨੀ ਹਿਰਾਸਤ ਵਿੱਚ ਰੱਖਿਆ ਆ, ਉਹਨਾਂ ਨੇ ਹਿਰਾਸਤ ਦੇ ਵਿੱਚ ਤਾਂ ਰੱਖਿਆ ਨੀ ਸੀ ਜੀ। ਉਹ ਜਿਹੜਾ ਆ ਉੱਥੋਂ ਕੋਰਟ ਨੇ ਵਾਰੰਟ ਅਫਸਰ ਜਿਹੜਾ ਆ ਨਿਯੁਕਤ ਕਰਤਾ, ਵਾਰੰਟ ਅਫਸਰ ਉੱਥੇ ਗਿਆ, ਉਹਨਾਂ ਨੂੰ ਪੁੱਛਿਆ ਬੰਦਿਆਂ ਨੂੰ ਜੋ ਜੋ ਇਹਨਾਂ ਨੇ ਐਲੀਗੇਸ਼ਨ ਲਾਏ ਸੀ ਜੀ, ਉਹਨਾਂ ਨੂੰ ਖਾਣਾ ਨੀ ਦਿੱਤਾ ਗਿਆ ਜੀ, ਕਿਸੇ ਨੂੰ ਖੜਾ ਰੱਖਿਆ ਗਿਆ ਜੀ, ਉਹਨਾਂ ਨੇ ਜਾ ਕੇ ਪੁੱਛਿਆ, ਅਫਸਰ ਕਹਿੰਦੇ ਨਹੀਂ ਸਾਨੂੰ ਸਭ ਕੁਛ ਮਿਲਿਆ ਜੀ, ਕਿਸੇ ਅਫੀਸਰ ਨੇ ਕੋਈ ਕੰਪਲੇਂਟ ਨੀ ਕੀਤੀ ਜੀ। ਸੋ ਉਹ ਤੋਂ ਬਾਅਦ ਜਿਹੜਾ ਹੈਗਾ ਆ ਉਹ ਵਾਰੰਟ ਅਫਸਰ ਨੇ ਆ ਕੇ ਰਿਪੋਰਟ ਦਿੱਤੀ ਕਿ ਲੀਗਲੀ ਜਿਹੜਾ ਹੈਗਾ ਆ ਸਭ ਕੁਛ ਲੀਗਲ ਹੋ ਰਿਹਾ ਹੈਗਾ ਆ ਜੀ, ਤੇ ਉਹ 50 ਘੰਟੇ ਦੀ ਜਿਹੜੀ ਰੇਡ ਚੱਲੀ ਉਹ ਤੋਂ ਬਾਅਦ ਜਿਹੜਾ ਆ ਵਾਰੰਟ ਅਫਸਰ ਦੀ ਰਿਪੋਰਟ ਉਹਦਾ ਵੀ 55,000 ਰੁਪਇਆ ਜਿਹੜਾ ਆ ਉਹ ਬਿੱਲ ਉਹਨਾਂ ਤੋਂ ਹੁਣ ਇਹਨਾਂ ਨੂੰ ਆ ਗਿਆ ਵੀ 28 ਤਰੀਕ ਤੱਕ ਜਿਹੜਾ ਆ ਉਹ ਜਮਾਂ ਕਰਾਓ ਜੀ ਕੋਰਟ ਚ।
1: ਪਰ ਸਾਹਿਬ ਪੰਜਾਬ ਦੇ ਖਜ਼ਾਨੇ ਗੁੱਲਾ ਕੀਤਾ, ਗੱਡੀਆਂ ਤੋੜੀਆਂ ਈਡੀ ਦੀਆਂ, ਹੋਰ ਸਾਰਾ ਕੁਝ ਕੀਤਾ, ਉਹਦੇ ਉੱਤੇ ਵੀ ਐਕਸ਼ਨ ਹੋਏਗਾ ਕਿ ਆਹ ਤੁਸੀਂ ਕੀ ਕੀਤਾ ਬਾਈ?
2: ਸਰ ਇਹ ਮੈਂ ਬੇਨਤੀ ਕਰਾਂ ਕਿ ਮੈਂ ਪਹਿਲਾਂ ਵੀ ਕਈ ਵਾਰੀ ਆਪਣੇ ਇਸ ਚੈਨਲ ਤੋਂ ਕਿਹਾ ਆ ਜੀ ਕਿ ਅਰਵਿੰਦ ਕੇਜਰੀਵਾਲ ਜਿਹੜਾ ਆ ਉਹਦੀ ਸਾਈਕੀ ਬਹੁਤ ਖਤਰਨਾਕ ਆ ਜੀ, ਜਿੱਥੇ ਉਹ ਭੀੜ ਤੰਤਰ ਨੂੰ ਜਿਹੜਾ ਆ ਇਸਤੇਮਾਲ ਜਿਹੜਾ ਆ ਹਮੇਸ਼ਾ ਆਪਣੇ ਸਵਾਰਥ ਲਈ ਕਰ ਲੈਂਦੇ ਆ ਜੀ,
1: ਜਾਣਦਾ ਚੰਗੀ ਤਰ੍ਹਾਂ।
2: ਉਹ ਬੰਦੇ ਗਏ ਨੀ ਸੀ, ਉਹ ਭੇਜੇ ਗਏ ਸੀ, ਉਹ ਇਸ਼ਾਰਾ ਹੋਇਆ ਸੀ ਤੇ ਤਾਂ ਜੇ ਇਹ ਇੰਨਾ ਹੀ ਵਿਰੋਧ ਹੁੰਦਾ ਤੇ ਤਹਿਸੀਲ ਲੈਵਲ ਤੇ ਜਿਹੜਾ ਯਾਰ ਵੋਲਟ ਹੋਣਾ ਚਾਹੀਦਾ ਸੀ, ਸਾਰੀਆਂ ਤਹਿਸੀਲਾਂ ਤੇ ਪ੍ਰਦਰਸ਼ਨ ਹੋ ਜਾਣੇ ਚਾਹੀਦੇ ਸੀ,
1: ਉੱਥੇ ਕੱਲੀ
2: ਤਾਂ ਕੋਈ ਗੱਲ ਨਹੀਂ ਹੋਈ।
1: ਉਹ ਪੱਤਰਕਾਰ ਪੁੱਛਦੇ ਵੀ ਤੁਸੀਂ ਆਪਣੇ ਕਿਹੜੇ ਪਿੰਡ ਤੋਂ ਆ, ਕੌਣ? ਮੈਂ ਪੰਜਾਬ ਆ, ਕਹਿੰਦਾ ਮੈਂ ਪੰਜਾਬ ਆ, ਬਸ ਤੂੰ ਹੀ ਕੱਲਾ ਪੰਜਾਬ ਹੋ ਗਿਆ, ਬਾਕੀ ਵੀ ਤਾਂ ਬੈਠੇ ਆ ਚੁੱਪ ਕਰਕੇ।
2: ਸਰ ਆਈਡੈਂਟੀ ਕੁਛ ਇੱਕ ਬੰਦੇ ਏਦਾਂ ਦੇ ਸੀਗੇ ਕਿ ਜਿਹੜੇ ਮਤਲਬ ਉਹ ਦੱਸਦੇ ਹੈਗੇ ਆ ਕਿ ਸਰਕਾਰ ਦੇ ਸਰਕਾਰੀ ਮਹਿਕਮਿਆਂ ਦੇ ਵਿੱਚ ਰਹਿੰਦੇ ਹੋਏ ਹੀ ਮੁਲਾਜ਼ਮ ਸੀਗੇ ਜੀ, ਇਹੀ ਦੱਸਿਆ ਜਾ ਰਿਹਾ ਜੀ, ਕਈ ਮੀਡੀਆ ਦਾਰੇ ਇਹੀ ਦੱਸਦੇ ਆ, ਤੇ ਉਹ ਇਸੇ ਕਰਕੇ ਉਹ ਆਪਣੀ ਆਈਡੈਂਟੀ ਡਿਸਕਲੋਜ਼ ਕਰਨ ਤੋਂ ਗੁਰੇਜ਼ ਕਰਦੇ ਸੀ ਜੀ। ਬਾਕੀ ਜਿਹੜਾ ਨੇ ਕੀਤਾ ਉਹ ਸਾਰੇ ਕੋਈ ਨਾ ਕੋਈ ਅਹੁਦੇਦਾਰ ਸੀਗਾ ਜੀ, ਜਿੱਦਾਂ ਮਰਜ਼ੀ, ਪਰ ਉਹ ਇਸ ਗੱਲ ਕੇ ਆ ਨਾ ਜੀ, ਜਾਂ ਤਾਂ ਕੁਛ ਗਲਤ ਹੋਇਆ ਹੋਵੇ, 10,000 ਕਰੋੜ ਰੁਪਏ ਦਾ ਜਿਹੜਾ ਹੈਗਾ ਆ ਘਪਲਾ ਨਿਕਲਿਆ ਜੀ,
1: ਅਗਲੇ ਸਬੂਤ ਰੱਖਤੇ ਆ ਬਿਲਕੁਲ, ਤੁਸੀਂ
2: ਦੈਟ ਵਾਜ ਪ੍ਰਾਈਮਾ ਫੇਸ਼ੀ ਜਿਹੜਾ ਸਾਹਮਣੇ ਦਿਸਦਾ ਪਿਆ ਆ ਜੀ, ਉਹ ਤੋਂ ਇਲਾਵਾ ਜਿਹੜਾ ਹੈਗਾ ਆ ਅਜੇ ਤਾਂ ਆਉਣਾ ਹੈਗਾ ਜੀ, ਔਰ ਉਹ ਤੋਂ ਇਲਾਵਾ ਕੀ ਜਿਹੜਾ ਹੈਗਾ ਆ ਆਇਆ ਜੀ ਕਿ ਸੈਕਟਰ 39 ਦੀ ਜਿਹੜੀ ਆ ਕੋਠੀ ਨੰਬਰ 926 ਦੇ ਵਿੱਚ ਜਿਹੜਾ ਸਤਿੰਦਰ ਜੈਨ ਰਹਿ ਰਿਹਾ
1: ਜੀ,
2: ਜਾਂ ਹਾਂਜੀ ਅਲੋਟ ਹੋਈ ਹੈਗੀ ਆ ਉਹ ਸੰਨੀ ਸਿੰਘ ਆਲੂ ਵਾਲੀ ਨੂੰ, ਉਹ ਕੋਈ ਸੀਵਰੇਜ ਬੋਰਡ ਦਾ ਮੈਂਬਰ ਆਇਆ ਜੀ,
1: ਹਾਂਜੀ
2: ਉਹ ਇਸ ਕਰਕੇ ਕਹਿੰਦੇ ਉਹ ਕੋਠੀਆਂ ਹੁੰਦੀਆਂ ਮੰਤਰੀਆਂ ਨੂੰ ਅਲੋਟ ਹੈਗੀਆਂ ਜੀ,
1: ਜੀ
2: ਉਹ ਇੱਕ ਜਿਹੜਾ ਆ ਵੀ ਸੀਵਰੇਜ ਬੋਰਡ ਦਾ ਜਿਹੜਾ ਆ ਚੇਅਰਮੈਨ ਉਹਨੂੰ ਤੁਸੀਂ ਅਲੋਟ ਕੀਤੀ ਹੈਗੀ ਆ ਤੇ ਰਹਿ ਰਿਹਾ ਉੱਥੇ ਸਤਿੰਦਰ ਜੈਨ ਜੀ। ਏਦਾਂ ਹੀ ਜਿਹੜਾ ਹੈਗਾ ਆ ਆ ਮੈਂ ਹੁਣੇ ਹੁਣੇ ਜਿਹੜਾ ਹੈਗਾ ਆ ਸੋਸ਼ਲ ਮੀਡੀਆ ਦੇਖ ਰਿਹਾ ਸੀ ਤੇ ਉਹ ਲੜਕੀ ਜਿਹੜੀ ਆ ਜਿਹੜਾ ਸੁਖਪਾਲ ਕਹਿਰਾ ਨੇ ਜਿਹੜਾ ਕੋਈ ਐਲੀਗੇਸ਼ਨ ਲਗਾਇਆ ਸੀ ਉਹ ਡਾਕਟਰ ਬਲਵੀਰ ਸਿੰਘ ਦੀ ਕੋਠੀ ਚ ਰਹਿ ਰਹੀ ਆ ਜੀ। ਸਾਡੇ ਪੰਜਾਬ ਦੇ ਜਿਹੜੇ ਬੱਗੂ ਗੋਸ਼ੇ ਆ ਇਹ ਵਿਚਾਰੇ ਤਾਂ ਸਰਕਾਰੀ ਕੋਠੀ ਵੀ ਨੀ ਇਹਨਾਂ ਨੂੰ ਨਸੀਬ ਹੋਈ, ਇਹਨਾਂ ਤਾਂ ਵਿਚਾਰੇ ਕਾਹਦੇ ਮੰਤਰੀ ਬਣੇ ਜੀ।
1: ਉਹ ਤਾਂ ਕਹਿੰਦੇ ਪਰਿਵਾਰ ਕੋਠੀਆਂ ਦੇ ਵਿੱਚ ਬਣਾ ਕੇ ਬੈਠੇ ਆ, ਉਹ ਤਾਂ ਹੈਗਾ ਹੀ ਹੈਗਾ ਇੱਥੇ ਚੰਡੀਗੜ੍ਹ ਦੇ ਵਿੱਚ, ਪੰਜਾਬ ਚ ਵੀ ਇੱਕ ਨਵਾਂ ਪਰਿਵਾਰ ਬਣਾ ਕੇ ਬੈਠੇ ਆ ਜੀ।
2: ਹੁਣ ਦੇਖੋ ਜੀ ਇਹ ਚੀਜ਼ ਮੈਂ ਨੀ ਕਹਿ ਸਕਦਾ ਜੀ, ਤੁਸੀਂ ਤਾਂ ਫਿਨਲੈਂਡ ਬੈਠੇ ਆ, ਮੈਂ ਤਾਂ ਚੱਕਿਆ ਮੈਂ ਦੱਸ ਜਾਣਾ, ਮੈਂ ਨੀ ਕਹਿੰਦਾ ਜੀ ਇਸ ਗੱਲ ਨੂੰ, ਸਾਡੇ ਕੋਈ ਸਬੂਤ ਨਹੀਂ ਜੀ। ਪਰ ਉਹ ਕੁੜੀ ਰੌਲਾ ਬਹੁਤ ਪਾਉਂਦੀ ਪਈ ਆ, ਕਹਿੰਦੀ ਖੈਰ ਇਹਨੂੰ ਮੈਂ ਕੋਰਟ ਵਿੱਚ ਘੜੀਸ ਦੇਣਾ ਜੀ
1: ਜੀ।
2: ਤੋ ਇਸ ਕਰਕੇ ਪਰ ਗੱਲ ਤਾਂ ਇਹ ਹੈਗਾ ਨਾ ਕਿਹੜੀ ਲਾਫਲ ਅਥਾਰਟੀ ਨਾਲ ਜੀ
1: ਜੀ
2: ਤੁਸੀਂ ਅੱਜ ਦੀ ਦੇਖੋ ਇਹ ਕਹਿ ਤਾਂ ਦਿੰਦੇ ਹੈਗੇ ਆ ਜੀ, ਹੁਣ ਉਥੋਂ ਜੋ ਜੋ ਜਿਹੜੇ ਹੈਗੇ ਆ ਐਗਰੀਮੈਂਟ ਹੋਏ ਹੈਗੇ ਆ ਜੀ ਉਹ ਸਾਰਿਆਂ ਨੂੰ ਘੋਖਿਆ ਗਿਆ ਹੈਗਾ ਜੀ। ਤ੍ਰਿਪਤੀ ਬਿਲਡਰਸ ਦਾ ਜਿਹੜਾ ਹੈਗਾ ਆ ਘੁਟਾਲਾ ਆ ਉਹ ਹੈਗਾ ਜੀ, ਫਿਰ ਇਹਨਾਂ ਦੇ ਨਾ ਜੀ ਸਤਿੰਦਰ ਜੈਨ ਦਾ ਇੱਕ OSD ਸੀਗਾ ਅਮਰਿੰਦਰ ਝਾ, ਉਹ ਗਮਾਡਾ ਦੇ ਦਫਤਰ ਦੇ ਵਿੱਚ ਏਦਾਂ ਬਹਿੰਦਾ ਸੀ ਵੀ ਜਿੱਦਾਂ ਉੱਥੇ ਗਮਾਡਾ ਦਾ ਜਿਹੜਾ ਹੈਗਾ ਆ ਕੋਈ ਇੰਪਲਾਈ ਹੁੰਦਾ ਜਾਂ ਆਫਿਸਰ ਹੁੰਦਾ ਆ ਜੀ, ਔਰ ਉੱਥੇ ਹੀ ਕਹਿੰਦੇ ਉਹਦਾ ਬੰਦ ਕਮਰਾ ਸਸੋਦੀਏ ਦੀ ਮੀਟਿੰਗ ਹੁੰਦੀ ਸੀ ਤੇ ਨਾਲ ਉਹਦੀ ਮੀਟਿੰਗ ਹੁੰਦੀ ਸੀ ਇਹਦੀ ਸਤਿੰਦਰ ਜੈਨ ਦੀ ਜੀ। ਸੋ ਇਸ ਕਰਕੇ ਇਹਨਾਂ ਨੂੰ ਪਤਾ ਹੈਗਾ ਜੀ, ਦਰਅਸਲ ਗੱਲ ਇਹ ਹੈਗੀ ਆ ਦਿੱਲੀ ਦੇ ਸਾਰੇ ਬੰਦੇ ਉਧਰੋਂ ਵਿਹਲੇ ਹੋ ਕੇ ਨਾ ਜੀ ਇਹ ਇੱਥੇ ਆ ਕੇ ਡੇਰਾ ਲਾ ਲਿਆ ਇਹਨਾਂ ਨੇ ਮੋਹਾਲੀ ਚੰਡੀਗੜ੍ਹ ਜੀ, ਇੱਥੇ ਆ ਕੇ ਇਹਨਾਂ ਨੇ ਜਿਹੜੀ ਹੈਗੀ ਆ ਲੁੱਟ ਮਚਾਈ ਉਹਦੇ ਬਾਰੇ ED ਕਹਿ ਰਹੀ ਆ ਜੀ, ਬਾਕੀ ਸਾਨੂੰ ਨੀ ਪਤਾ,
1: ਬਿਲਕੁਲ
2: ED ਦਾ ਇਹ ਜਿਹੜਾ ਕਹਿਣਾ ਹੈ ਜੀ। ਵੱਡੀ ਗੱਲ ਤਾਂ ਇਹ ਹੈਗੀ ਆ ਜੀ ਇਸ ਜਿਹੜੀ ਪਾਰਟੀ ਆ ਇਹਦਾ ਸਭ ਤੋਂ ਵੱਡੀ ਜਿਹੜੀ ਹੈਗੀ ਸੀ ਇਹ ਲੈ ਕੇ ਆਏ ਸੀ ਵੀ ਕੱਟੜ ਇਮਾਨਦਾਰ ਜੀ, ਉਹ ਇਮਾਨਦਾਰੀ ਦਾ ਨਕਾਬ ਤਾਂ ਜਿਹੜਾ ਉਤਰ ਗਿਆ ਆ ਜੀ
1: ਜੀ।
2: ਇਹ ਹੁਣ ਜ਼ਮੀਨਾਂ ਦੇ ਮਗਰ ਪੈਂਦੇ ਸੀਗੇ ਕਿਉਂਕਿ ਪੰਜਾਬ ਦੀ ਜ਼ਮੀਨ ਜਿਹੜੀ ਹੈਗੀ ਆ ਬੜੀ ਕੀਮਤੀ ਆ ਜੀ, ਇਹ ਵਾਰ ਵਾਰ ਜਿਹੜਾ ਹੈਗਾ ਕਦੀ ਲੈਂਡ ਪੁਲਿੰਗ ਦੇ ਨਾਂ ਤੇ ਕਦੀ ਕਿਸੇ ਚੀਜ਼ ਦੇ ਨਾਂ ਤੇ ਲੈ ਕੇ ਆਉਂਦੇ ਸੀ ਜੀ, ਹੁਣ ਵੀ ਜਿਹੜਾ ਇਹ ਇੰਡਸਟਰੀਅਲ ਪਲਾਟ ਜਿਹੜੇ ਹੈਗੇ ਉਹਨਾਂ ਦੇ ਨਾਂ ਤੇ ਇਹਨਾਂ ਨੇ 300 acres ਜਿਹੜੀ ਅਕਵਾਇਰ ਕੀਤੀ ਸੀ ਦੋ ਪਿੰਡਾਂ ਦੀ ਜ਼ਮੀਨ
1: ਜੀ,
2: ਤੇ ਉਹ ਦਰਾਲੀ ਤੇ ਸਨੇਟਾ, ਹਾਂਜੀ ਸਨੇਟਾ ਨਾਂ ਦਾ ਪਿੰਡ ਹੈਗਾ ਜੀ, ਉਹ ਦੋ ਪਿੰਡ ਹੈਗੇ ਜੀ ਉਹਨਾਂ ਦੇ ਸੈਕਟਰ 103 ਤੇ 101 ਜਿਹੜਾ ਆ ਬਣਾ ਕੇ ਉਹ ਉੱਥੇ ਜਿਹੜੇ ਆ ਉਹ ਇਹਨਾਂ ਦੇ ਪ੍ਰੋਜੈਕਟ ਜਿਹੜੇ ਹੈਗੇ ਆ ਉੱਥੇ ਲਾਉਣ ਦੇ ਸੀਗਾ ਜੀ, ਉਹ ਹੁਣ ਜਿਹੜੇ ਹੈਗੇ ਆ ਸਾਰੀਆਂ ਚੀਜ਼ਾਂ ਆ ਐਟ ਲੀਸਟ ਟੈਂਪਰੇਰੀ ਤੌਰ ਤੇ ਜਿਹੜੀ ਆ ਉਹ ਲੁੱਟ ਜਿਹੜੀ ਹੋਣੀ ਸੀ ਜੀ ਉਹਨੂੰ ਰੋਕ ਤਾਂ ਲੱਗੀ ਆ ਜੀ, ਤੇ ਬਾਕੀ ED ਨੇ ਮੈਨੂੰ ਲੱਗਦਾ ਆ ਕਿ ਦੇਖੋ ਇਹਨਾਂ ਨੂੰ ਇਹ ਹੈਗਾ ਸੀਗਾ ਜੀ ਵੀ ਇਸ ਚੀਜ਼ ਦਾ ਵਿਰੋਧ ਕਰਦੇ ਸੀ ED ਕੋਈ ਜੁਰਿਸਡਿਕਸ਼ਨ ਨਹੀਂ ਗੀ ਏਦਾਂ ਇਨਵੈਸਟੀਗੇਸ਼ਨ ਨੂੰ ਅੱਗੇ ਵਧਾਉਣ ਦੀ ਕਿਉਂਕਿ ਅਸੀਂ ਤਾਂ ਕੋਈ ਕੇਸ ਦਰਜ ਕੀਤਾ ਹੀ ਨੀ, ਇਹਨਾਂ ਨੂੰ ਇਹ ਸੀ ਅਸੀਂ FIR ਦਰਜ ਕਰਾਂਗੇ ਨੀ ਤੇ ਉਹ ਤੋਂ ਅੱਗੇ ਕੰਮ ਇਨਵੈਸਟੀਗੇਸ਼ਨ ਦਾ ਕੰਮ ਅੱਗੇ ਵਧੂਗਾ ਨੀ ਜੀ, ਉਹਨਾਂ ਨੇ ਇੱਕ CBI ਦੀ ਜਿਹੜੀ ਹੈਗੀ ਆ FIR ਉਹਦਾ ਰੈਫਰੈਂਸ ਦੇ ਕੇ ਤੇ ਜਾਂਚ ਨੂੰ ਅੱਗੇ ਵਧਾ ਲਿਆ ਜੀ। ਸੋ ਇਸ ਕਰਕੇ ਮੈਨੂੰ ਲੱਗਦਾ ਆ ਕਿ ਇੱਕ ਦੋ ਦਿਨਾਂ ਦੇ ਵਿੱਚ ਹੀ ਜਿਹੜਾ ਆ ਵੀ ਨਵਾਂ ਕੇਸ CBI ਦਰਜ ਕਰੂਗੀ ਤੇ ਉਹ ਜਿਹੜਾ ਹੈਗਾ ਆ ਉਹ ਤੋਂ ਅੱਗੇ ਕਿਉਂਕਿ ਦੱਸਦੇ ਹੈਗੇ ਨਾ ਜੀ ਵੀ ਕਿਸੇ ਆਫਿਸਰ ਕੋਲੋਂ ਕੈਸ਼ ਵੀ ਤੇ ਗੋਲਡ ਵੀ ਬਰਾਮਦ ਹੋਇਆ ਜੀ ਇਸ ਇਹਨਾਂ ਛਾਪਿਆਂ ਦੇ ਦੌਰਾਨ, ਉਹ ਸ਼ਾਇਦ ਉਸ ਤਰੀਕੇ ਦੀ FIR ਦਰਜ ਕਰਕੇ ਉਹਦੇ ਨਾਲ ਜਿਹੜਾ ਹੈਗਾ ਆ ਇਸ ਇਨਵੈਸਟੀਗੇਸ਼ਨ ਨੂੰ ਜੋੜਨਗੇ ਜੀ।
1: ਐਨੀਵੇ ਜੀ ਬਿਲਕੁਲ ਜ਼ਿਕਰ ਕੀਤਾ ਨਾ
2: ਸਟੇਟ ਦਾ ਘਾਟਾ ਤਾਂ,
1: ਹਾਂਜੀ ਹਾਂਜੀ ਕੰਟੀਨਿਊ ਪਲੀਜ਼ ਕੰਟੀਨਿਊ।
2: ਹਾਂਜੀ ਸਟੇਟ ਨੂੰ ਘਾਟਾ ਤਾਂ ਹੋਇਆ ਨਾ ਜੀ, ਜਿਹੜਾ ਰੈਵਨਿਊ ਜਿਹੜਾ ਆ ਸਟੇਟ ਦੇ ਮਤਲਬ ਖਾਤੇ ਦੇ ਵਿੱਚ ਨਹੀਂ ਆਇਆ
1: ਜੀ,
2: ਉਧਰੋਂ 64 crore ਰੁਪਇਆ ਜਿਹੜਾ ਹੈਗਾ ਆ ਜੀ ਇੱਕ ਮਾਟਾ ਦਾ ਪਹਿਲਾਂ ਹੀ ਹੜੱਪ ਕਰ ਗਏ ਜੀ
1: ਜੀ।
2: ਪਰ ਇਹ ਸਭ ਉੱਥੇ ਜਿਹੜਾ ਆ ਸਵਾਲ ਤਾਂ ਹਾਈਕੋਰਟ ਦੇ ਵਿੱਚ ਵੀ ਇਹ ਆਉਣਾ ਚਾਹੀਦਾ ਸੀਗਾ
1: ਜੀ,
2: ਇਹ ਉਹਨਾਂ ਨੇ ਅਕਾਊਂਟੈਂਟ ਜਨਰਲ ਨੇ ਕਿਹਾ ਵੀ ਗਮਾਡਾ ਦਾ 64 crore ਰੁਪਇਆ ਜਿਹੜਾ ਹੈਗਾ ਇਹ ਖਰਚ ਗਏ ਤੇ ਉਹਦੇ ਤੇ ਅਸੀਂ ਇਤਰਾਜ਼ ਲਾਇਆ ਸੀਗਾ ਜੀ, ਉਹ ਰਿਜ਼ਰਵ ਰੱਖਿਆ ਹੁੰਦਾ ਆ ਜੀ ਵੀ ਜਾਇਦਾਦ ਜਿਹੜੀ ਹੈਗੀ ਆ ਉਹਨੂੰ ਜੇ ਕੋਈ ਮਤਲਬ ਖੇਤੀ ਯੋਗ ਜ਼ਮੀਨ ਹੁੰਦੀ ਆ ਅਕਵਾਇਰ ਕਰਦੇ ਆ ਜ਼ਮੀਨ
1: ਜੀ,
2: ਓਹਦੇ ਇਵਜ ਦੇ ਵਿਚ ਬੰਜਰ ਜ਼ਮੀਨ ਜਿਹੜੀ ਹੈਗੀ ਆ ਉਹ ਲੈਣੀ ਹੁੰਦੀ, ਖਰੀਦ ਲੈਣੀ ਹੁੰਦੀ ਆ
1: ਜੀ,
2: ਓਹਦੇ ਵਾਸਤੇ ਕੁਛ ਇੱਕ ਪਰਸੈਂਟ ਜਿਹੜਾ ਹੈਗਾ ਆ ਅਮਾਉਂਟ ਦਾ, ਜਿਹੜੀ ਆਪਾਂ ਜਿਸ ਭਾਅ ਵੇਚੀ ਆ ਨਾ ਜੀ, ਓਹਦੇ ਵਿਚੋਂ ਕੁਛ ਇੱਕ ਪਰਸੈਂਟ ਅਮਾਉਂਟ ਜਿਹੜਾ ਆ ਉਹ ਰੱਖਣਾ ਪੈਂਦਾ ਹੈਗਾ, ਮੈਂਡੇਟਰੀ ਆ, ਜਰੂਰੀ ਆ
1: ਜੀ,
2: ਤਾਂ ਕਿ ਉਸ ਜ਼ਮੀਨ ਨੂੰ ਵੀ ਡਿਵੈਲਪ ਕੀਤਾ ਜਾ ਸਕੇ ਤੇ ਵਾਹੀ ਯੋਗ ਬਣਾਇਆ ਜਾ ਸਕੇ
1: ਜੀ।
2: ਮੇਰਾ ਸਵਾਲ ਤਾਂ ਇਹ ਸੀ ਵੀ ਪੁੱਛਿਆ ਜਾਂਦਾ ਭਾਵੇਂ ਪਿਛਲੀਆਂ 10 ਸਾਲ ਤੋਂ ਜਾਂ 15 ਸਾਲ ਤੋਂ ਹੀ ਲੈ ਲੈਂਦੇ ਜੀ, ਵੀ ਦੱਸੋ ਜੀ ਵੀ 15 ਸਾਲ ਦੇ ਵਿਚ ਜਿਹੜਾ ਹੈਗਾ ਆ ਤੁਸੀਂ ਕਿੰਨੀ ਜ਼ਮੀਨ ਵਿਕੀ ਆ ਤੇ ਕਿੰਨੀ ਓਹਦੇ ਇਵਜ ਦੇ ਵਿਚ ਖਰੀਦੀ ਆ ਜੀ,
1: ਅੰਕੜਾ
2: ਓਹਦੇ ਇਵਜ ਦੇ ਵਿਚ ਕਿੰਨਾ ਮੁਆਵਜ਼ਾ ਬਣਦਾ ਸੀ ਜਿਹੜਾ ਤੁਸੀਂ ਇਸ ਹੈਡ ਥੱਲੇ ਅਮਾਊਂਟ ਰੱਖਣਾ ਸੀ ਜੀ, ਤੇ ਕੀ ਉਹ ਇੰਨਾ ਅਮਾਊਂਟ ਮੌਜੂਦ ਹੈਗਾ ਜੀ। ਇਹਨਾਂ ਨੂੰ ਤਾਂ ਸਕਸੈਸ਼ਨ ਦੇ ਵਿਚ ਜਿਹੜਾ ਆ 6,400 ਕਰੋੜ ਰੁਪਇਆ ਆਇਆ ਨਾ ਜੀ, ਇਹਨਾਂ ਦਾ 6,400 ਕਰੋੜ ਰੁਪਇਆ ਜਿਹੜਾ ਹੈਗਾ ਆ ਉਹ ਖੁਰਦ ਬੁਰਦ ਕੀਤਾ। ਇਹ ਤੋਂ ਪਹਿਲੀਆਂ ਸਰਕਾਰਾਂ ਕੀ ਕਰ ਗਈਆਂ ਹੈਗੀਆਂ ਜੀ, ਉਹ ਵੀ ਨਾਲ ਰਿਕਾਰਡ ਤੇ ਆ ਜਾਂਦਾ ਵੀ ਉਹਨਾਂ ਨੇ ਗਮਾਡੇ ਦਾ ਇਸਤੇਮਾਲ ਕਿਸ ਤਰੀਕੇ ਨਾਲ ਕੀਤਾ ਹੈਗਾ ਜੀ, ਉਹ ਵੀ ਭਾਵੇਂ ਉਜਾਗਰ ਹੋ ਜਾਂਦਾ ਜੀ।
1: ਬਿਲਕੁਲ ਹੈ ਜੀ, ਦਰੁਸਤ ਹੈ
2: ਜੀ ਭਾਰਤ ਸਾਹਿਬ
1: ਜੀ। ਸੈਣੀ ਸਾਹਿਬ ਜ਼ਿਕਰ ਕੀਤਾ ਤੁਸੀਂ ਬੀਬੀ ਦਾ, ਤੇ ਚਲੋ ਖਹਿਰਾ ਸਾਹਿਬ ਨੇ ਤਾਂ ਫੇਸਬੁੱਕ ਭਰੀ ਹੋਈ ਆ ਆਪਣੀ, ਉਹਨਾਂ ਨੇ ਇਸ ਚੀਜ਼ ਦਾ ਜਵਾਬ ਦਿੱਤਾ ਕਿ ਬੀਬੀ ਜਿਹੜੀ ਇੰਨੀ ਕਲਪ ਰਹੀ ਹੈ, ਅੱਜ ਤੁਹਾਡੇ ਕਹਿੰਦੇ ਸਿਸੋਦੀਆ ਦੇ ਸੰਦਰਭ ਦੇ ਵਿਚ ਕੀਤੇ ਗਏ ਮਹਿਜ ਇੱਕ ਸੰਖੇਪ ਜ਼ਿਕਰ ਤੋਂ ਹੀ ਤੁਸੀਂ ਇੰਨੀ ਬੁਖਲਾਹਟ ਦੇ ਵਿਚ ਕਿਉਂ ਆ ਗਏ ਹੋ ਮੈਡਮ ਜੀ, ਤੇ ਤੁਹਾਡੀ ਜਿਹੜੀ ਹੈ ਅਸੰਸਦੀ ਅਤੇ ਅਭੱਦਰ ਭਾਸ਼ਾ ਤੁਹਾਡੀ ਮਾੜੀ ਜਿਹੜਾ ਪਰਵਰਿਸ਼ ਨੂੰ ਸਪਸ਼ਟ ਤੌਰ ਦੇ ਉੱਤੇ ਦਰਸਾਉਂਦੀ ਹੈ। ਮੈਂ ਆਪਣੇ ਇਸ ਦੋਸ਼ ਨੂੰ ਮੁੜ ਦੁਹਰਾਉਂਦਾ ਕਿ ਤੁਸੀਂ ਚੰਡੀਗੜ੍ਹ ਦੇ ਸੈਕਟਰ 39 ਸਥਿਤ ਮੰਤਰੀ ਨਿਵਾਸ ਨੰਬਰ 960 ਦੇ ਵਿਚ ਰਹਿ ਰਹੇ ਹੋ, ਜੋ ਮੰਤਰੀ ਡਾਕਟਰ ਰਵਜੋਤ ਸਿੰਘ ਉਹਨਾਂ ਨੂੰ ਅਲਾਟ ਕੀਤੀ ਗਈ ਹੈ, ਪਰ ਹੁਣ ਉਸ ਦੇ ਉੱਤੇ ਮਨੀਸ਼ ਸਿਸੋਦੀਆ ਦਾ ਕਥਿਤ ਤੌਰ ਦੇ ਉੱਤੇ ਗੈਰ ਕਾਨੂੰਨੀ ਕਬਜ਼ਾ ਹੈ। ਤੁਸੀਂ ਖੁਦ ਮੰਨਿਆ ਕਿ ਤੁਸੀਂ ਮਕਾਨ ਨੰਬਰ 900 ਜਿਹੜਾ ਆਪਣਾ 59 ਹੈ ਉਹਦੇ ਵਿਚ ਰਹਿੰਦੇ ਹੋ, ਤੇ ਜਦਕਿ ਆਪਣੀ ਬੁਖਲਾਟ ਦੇ ਵਿਚ ਤੁਸੀਂ ਮਕਾਨ ਨੰਬਰ 961 ਦਿਖਾ ਦਿੱਤਾ, ਜੋ ਸਿਹਤ ਮੰਤਰੀ ਡਾਕਟਰ ਬਲਵੀਰ ਸਿੰਘ ਉਹਨਾਂ ਨੂੰ ਅਲਾਟ ਹੋਇਆ ਹੈ। ਤੁਸੀਂ ਆਪਣੇ ਬਜ਼ੁਰਗ ਮਾਤਾ ਪਿਤਾ ਦੇ ਦਿਲ ਦਾ ਇਲਾਜ ਕਰਵਾਉਣ ਦੀ ਗੱਲ ਕੀਤੀ ਹੈ, ਪਰ ਡਾਕਟਰ ਬਲਵੀਰ ਸਿੰਘ ਤਾਂ ਕਹਿੰਦੇ ਅੱਖਾਂ ਦੇ ਮਾਰ ਨੇ, ਫਿਰ ਤੁਸੀਂ ਆਪਣੇ ਮਾਤਾ ਪਿਤਾ ਦੇ ਦਿਲ ਦਾ ਇਲਾਜ ਦਿੱਲੀ ਦੇ ਉਹਨਾਂ ਵਿਸ਼ਵ ਪੱਧਰੀ ਹਸਪਤਾਲਾਂ ਦੇ ਵਿਚ ਕਿਉਂ ਨਹੀਂ ਕਰਵਾਉਂਦੇ ਜਿਨ੍ਹਾਂ ਨੂੰ ਤੁਹਾਡੇ ਸੁਪਰੀਮੋ ਕੇਜਰੀਵਾਲ ਨੇ ਬਣਾਇਆ, ਬਜਾਏ ਇਸ ਦੇ ਕਿ ਕਿਸੇ ਮੰਤਰੀ ਦੇ ਸਰਕਾਰੀ ਨਿਵਾਸ ਦੀ ਵਰਤੋਂ ਕੀਤੀ ਜਾਵੇ? ਤੇ ਕੀ ਤੁਸੀਂ ਸਿਸੋਦੀਆ ਦੇ ਪੰਜਾਬ ਦੇ ਵਿਚ ਪ੍ਰਭਾਵ ਕਾਰਨ ਮੈਨੂੰ ਜੇਲ੍ਹ ਭੇਜਣ ਦੀ ਧਮਕੀ ਦੇ ਰਹੇ ਹੋ? ਜੇਕਰ ਅਜਿਹਾ ਹੈ ਤਾਂ ਸਿਸੋਦੀਆ ਖੁਦ ਸਪਸ਼ਟ ਕਰਨ ਕਿ ਇਸ ਮਾਮਲੇ ਦੇ ਵਿਚ ਉਹਨਾਂ ਦਾ ਕੀ ਪ੍ਰਭਾਵ ਜਾਂ ਭੂਮਿਕਾ ਹੈ। ਅੰਤ ਦੇ ਵਿਚ ਮੈਂ ਅਜਿਹਾ ਵਿਅਕਤੀ ਨਹੀਂ ਹਾਂ ਜੋ ਉਸ ਵਿਅਕਤੀ ਤੋਂ ਡਰ ਜਾਵੇ ਜੋ ਆਪਣੇ ਹੀ ਘਰ ਦੇ ਵਿਚ ਨਹੀਂ ਰਹਿ ਸਕਦੀ ਤੇ ਆਪਣੇ ਬਜ਼ੁਰਗ ਮਾਤਾ ਪਿਤਾ ਦਾ ਇਲਾਜ ਵੀ ਆਪਣੇ ਖਰਚੇ ਦੇ ਉੱਤੇ ਨਹੀਂ ਕਰਵਾ ਸਕਦੀ। ਖਹਿਰਾ ਜੀ ਸੈਣੀ ਸਾਹਿਬ,
2: ਚਲੋ ਹੁਣ ਖਹਿਰਾ ਸਾਹਿਬ ਵੀ ਬਹੁਤ ਕੁਛ ਕਹਿ ਗਏ ਹੈਗੇ, ਆਪਾਂ ਤਾਂ ਕੀ ਟਿੱਪਣੀ ਕਰਨੀ ਹੈਗੀ ਆ। ਵੱਡੀ ਗੱਲ ਤੇ ਹੈਗੀ ਆ ਦਿੱਲੀ ਤੋਂ ਕਿੱਡੇ ਕਿੰਨੇ ਬੰਦੇ ਆਏ ਹੈਗੇ ਆ, ਇਹ ਤਾਂ ਹੁਣ ਚਲੋ ਈਡੀ ਦੇ ਛਾਪਿਆਂ ਤੋਂ ਬਾਅਦ ਹੀ ਜਿਹੜਾ ਆ ਡਿਸਕਲੋਜ਼ ਹੋਇਆ ਜੀ। ਵੈਸੇ ਵੀ ਜਿਹੜਾ ਹੈਗਾ ਆ ਸਰ ਇਸ ਚੀਜ਼ ਦਾ ਜਿਹੜਾ ਆ ਅਦਰਵਾਈਜ਼ ਕੋਈ ਪਰੂਫ ਨਹੀਂ ਸੀ ਮਿਲਣਾ, ਇੱਕ ਸੈਂਟਰ ਦੀ ਏਜੰਸੀ ਆ ਕੇ ਜਿਹੜੀ ਹੈਗੀ ਇਸ ਚੀਜ਼ ਨੂੰ ਇਸ ਫੈਕਟ ਨੂੰ ਸਰਟੀਫਾਈ ਕਰ ਗਈ ਆ, ਇਹ ਬਹੁਤ ਵਧੀਆ ਹੋਇਆ ਜੀ।
1: ਬਿਲਕੁਲ,
2: ਹਾਂਜੀ ਸਰ ਓਹਦੇ ਬਾਰੇ ਸਰ ਕੋਈ ਜਿਹੜਾ ਹੈਗਾ ਜਾ ਕੋਈ ਡਾਕੂਮੈਂਟ ਆਪਣੇ ਕੋਲ ਨਹੀਂ ਹੈਗਾ ਜਾ, ਪਰ ਇਹ ਆ ਕਿ ਸਾਰੀਆਂ ਜਿਹੜੀਆਂ ਪੋਲੀਟੀਕਲ ਪਾਰਟੀਆਂ ਹੈਗੀਆਂ ਜੀ ਉਹ ਉਹਨਾਂ ਨੇ ਆਪਣੇ ਆਪਣੇ ਆਈਟੀ ਸੈੱਲ ਐਕਟਿਵ ਕਰ ਦਿੱਤੇ ਹੈਗੇ ਆ ਜੀ। ਤੁਸੀਂ ਆ ਜਿਹੜਾ ਖਹਿਰਾ ਸਾਹਿਬ ਦੀ ਪੋਸਟ ਦੇ ਥੱਲੇ ਦੇਖ ਲਿਓ ਜੀ, ਉਤੋਂ ਪਤਾ ਲੱਗ ਜਾਂਦਾ ਆ ਜੀ ਵੀ ਹਾਂ ਜੀ ਇਹਨਾਂ ਦੇ ਐਕਟਿਵ ਆਈਟੀ ਸੈੱਲ ਐਕਟਿਵ ਹੋ ਗਏ ਆ ਜੀ। ਸੋ ਇਸ ਕਰਕੇ ਜਿਹੜਾ ਉਹ ਹੁਣ ਕੱਲੀ ਕੱਲੀ ਪੋਸਟ ਜਿਹੜੀ ਹੈਗੀ ਆ ਨਾ ਜੀ ਉਹਦੇ ਤੇ ਪੂਰੀ ਪੈਣੀ ਨਜ਼ਰ ਹੈਗੀ ਆ ਜੀ, ਤੇ ਕੱਲੀ ਕੱਲੀ ਪੋਸਟ ਦੇ ਉੱਤੇ ਜਿਹੜਾ ਕਮੈਂਟ ਆ ਰਹੇ ਹੈਗੇ ਜੀ ਉਹਨਾਂ ਤੋਂ ਪਤਾ ਲੱਗ ਜਾਂਦਾ ਹੈਗਾ ਆ ਜੀ ਕੋਈ ਨਾ ਕੋਈ ਬੰਦਾ ਜਿਹੜਾ ਜਿਹਦੀ ਆਈਡੈਂਟੀ ਜਿਹੜੀ ਆ ਡਿਸਕਲੋਜ਼ ਨਹੀਂ ਹੁੰਦੀ ਹੈਗੀ ਤੇ ਉਹ ਜਾਂ ਫੇਕ ਆਈਡੀਆਂ ਦੇ ਤੋਂ ਕਮੈਂਟ ਹੁੰਦੇ ਆ ਜੀ ਉਹ ਪਤਾ ਲੱਗ ਜਾਂਦਾ ਆ ਜੀ। ਇਸ ਚੀਜ਼ ਨੂੰ ਤਾਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬ ਵੀ ਜਿਹੜੇ ਹੈਗੇ ਆ ਕਹਿ ਗਏ ਸੀ ਉਸ ਟਾਈਮ ਤੇ ਵੀ ਮੇਰੀ ਜਿਹੜੀ ਪੋਸਟ ਦੇ ਉੱਤੇ ਜਿਹੜੀਆਂ ਜਿੱਦਾਂ ਕਮੈਂਟ ਕਰਦੇ ਆ ਉਹ ਮੈਨੂੰ ਪਤਾ ਹੈਗੇ ਆ, ਉਹਨਾਂ ਨੇ ਤਾਂ ਕਮਰਾ ਨੰਬਰ ਵਗੈਰਾ ਵੀ ਦੱਸ ਦਿੱਤਾ ਸੀ ਵੀ ਕਿੱਥੇ ਬੈਠੀ ਤੁਹਾਡੀ ਆਈਟੀ ਸੈੱਲ ਦੀ ਟੀਮ ਜੀ।
1: ਬਿਲਕੁਲ,
2: ਇਸ ਕਰਕੇ ਹੁਣ ਸਰ ਜਿਹੜੀ ਹੈਗੀ ਤੁਸੀਂ ਯਾਦ ਕਰੋ ਵੀ ਮਹੀਨਾ ਕੁ ਪਹਿਲਾਂ ਖ਼ਬਰ ਕੀਤੀ ਸੀ ਵੀ 18 ਕਰੋੜ ਰੁਪਇਆ ਜਿਹੜਾ ਹੈਗਾ ਆ ਉਹਨੂੰ ਦਿੱਤਾ ਹੈਗਾ ਆ ਜੀ ਕਿਸੇ ਫਰਮ ਨੂੰ ਵੀ ਉਹ ਆ ਕੇ ਤੇ ਇੱਥੇ ਜਿਹੜਾ ਹੈਗਾ ਆ ਇਹ ਆਈਟੀ ਸੈੱਲ ਦੇ ਤੌਰ ਤੇ ਓਪਰੇਟ ਕਰੇਗੀ ਜਾਂ ਸਰਕਾਰ ਦਾ ਦੇਖੇਗੀ, ਇੰਟਰਸਟ ਵਾਚ ਕਰੇਗੀ, ਤੇ ਨਾਲੇ ਪਬਲੀਕੇਸ਼ਨ ਜਾਂ ਉਹਨਾਂ ਦਾ ਜਿਹੜਾ ਹੈਗਾ ਆ ਉਹ ਸਾਰਾ ਕੰਮ ਨੂੰ ਦੇਖਣਾ ਸੀ ਜੀ ਉਹਨਾਂ ਨੇ। ਸੋ ਇਸ ਕਰਕੇ ਇਹਨਾਂ ਦਾ ਜਿਹੜਾ ਹੈਗਾ ਨਾ ਜੀ ਮੋਡਸ ਅਪਰੈਂਡੀ, ਇਹਨਾਂ ਦਾ ਤਰੀਕਾ ਹੀ ਕੰਮ ਕਰਨ ਦਾ ਇਹ ਹੈਗਾ ਆ ਜੀ ਕਿ ਚੀਜ਼ਾਂ ਨੂੰ ਪ੍ਰਚਾਰੋ ਹੀ ਇੰਨਾ ਇੰਨਾ ਹੀ ਪ੍ਰਚਾਰੋ, ਇੰਨਾ ਪ੍ਰਚਾਰੋ ਕਰੋ ਭਾਵਾਂ ਗਰਾਉਂਡ ਤੇ ਕੁਛ ਵੀ ਨਾ,
1: ਕੁਛ ਵੀ ਨਾ ਜੀ।
2: ਤੁਸੀਂ ਦਿੱਲੀ ਦੇ ਵਿੱਚ ਉਹਨਾਂ ਤੇ ਜਿਹੜਾ ਆ ਬਾਅਦ ਦੇ ਵਿੱਚ ਆਡੀਟਰ ਜਨਰਲ ਨੇ ਦੋਸ਼ ਲਾਏ ਉਹਨਾਂ ਕੰਮਾਂ ਦਾ ਜਿਹੜੇ ਕੰਮ ਸ਼ੁਰੂ ਹੀ ਨਹੀਂ ਹੋਏ, ਉਹਨਾਂ ਦੀਆਂ ਮਸ਼ਹੂਰੀਆਂ ਦੇ ਖਰਚੇ ਜਿਹੜੇ ਹੈਗੇ ਪਏ ਆ ਜੀ ਉੱਥੇ
1: ਜੀ।
2: ਪਰ ਮਾਫ਼ ਕਰਨਾ, ਏਜੰਸੀ ਜਿਹੜੀਆਂ ਹੈਗੀਆਂ ਉਹ ਦੋਸ਼ ਲਾ ਦਿੰਦੀਆਂ ਹੈਗੀਆਂ, ਜਾਂ ਤਾਂ ਕਿਸੇ ਚੀਜ਼ ਨੂੰ ਕਨਕਲੂਡ ਕਰਕੇ ਲਿਜਾਇਆ ਕਰਨ, ਜਿਹੜੇ ਗਿਲਟੀ ਆ ਉਹ ਬਿਹਾਇੰਡ ਦੀ ਬਾਰਸ ਹੋਣ ਜੀ, ਪਤਾ ਲੱਗੇ ਵੀ ਜੇਲ੍ਹ ਦੇ ਅੰਦਰ ਬੈਠੇ।

0: ਇਹ ਕੇਜੀ ਮੀਡੀਆ ਨੇ ਵੀ ਨੈਰੇਟਿਵ ਕਿੱਦਾਂ ਬਣਾਇਆ ਵੀ ਜਿੱਦਾਂ ਬੜੀ ਵੱਡੀ ਰਿਲੀਫ ਮਿਲ ਗਈ ਹੁੰਦੀ ਆ ਤੇ ਉਹਨਾਂ ਨੂੰ ਔਰ ਮੈਨੂੰ ਯਾਦ ਆ ਸਰ ਤੁਸੀਂ ਵੀ ਖਬਰ ਇਸੇ ਤਰੀਕੇ ਨਾਲ ਮੈਨੂੰ ਪੜ੍ਹ ਕੇ ਸੁਣਾ ਰਹੇ ਸੀ ਤੇ ਮੈਂ ਕਿਹਾ ਸੀ ਭਾਈ ਸਾਹਿਬ ਖਬਰ ਏਦਾਂ ਨਾ ਕਰਿਓ। ਹਾਂਜੀ ਮੈਂ ਕਿਹਾ ਇਹ ਜੋ ਖਬਰ ਭੇਜੀ ਗਈ ਆ ਤੁਹਾਨੂੰ ਇਹ ਏਦਾਂ ਨਹੀਂ ਹੈ, ਇਹ ਜਿਹੜੀ ਹੈਗੀ ਸਟੇ ਐਪਲੀਕੇਸ਼ਨ ਤੇ ਉਹਨੇ ਹਾਫ ਰਿਲੀਫ ਦਿੱਤੀ ਆ ਤੇ ਹਾਫ ਨਹੀਂ ਦਿੱਤੀ। ਉਹ ਦੇਖੋ ਜਸਟਿਸ ਰਣਜੀਤ ਸਿੰਘ ਹੁਣੀ ਉਹ ਮਤਲਬ ਜਿਹੜਾ ਹੈਗਾ ਵੈਸੇ ਤਾਂ 30 ਤਰੀਕ ਸੀ ਜੀ ਕੇਸ ਦੇ ਵਿੱਚ ਜੀ, ਬਟ ਉਹਨਾਂ ਨੇ ਜਿਹੜਾ ਹੈਗਾ ਆ ਪਹਿਲਾਂ ਅਪੀਅਰ ਹੋ ਕੇ ਕਿਸੇ ਕਾਨੂੰਨ ਦੇ ਵਿੱਚ ਇੱਕ ਪ੍ਰੋਵੀਜ਼ਨ ਹੁੰਦਾ ਜੀ ਉਹਨੂੰ 39(4) ਕਹਿੰਦੇ ਹੈਗੇ CPC 39 ਆਰਡਰ 39 ਰੂਲ 4 CPC ਥੱਲੇ ਜਿਹੜਾ ਹੈਗਾ ਆ ਕਿ ਜੇ ਕਿਸੇ ਪਾਰਟੀ ਨੇ ਕੋਰਟ ਨੂੰ ਮਿਸਲੈਡ ਕਰਕੇ ਐਸ ਪਾਰਟੀ ਸਟੇ ਲਿਆ ਹੋਵੇ ਤੇ ਉਹਨੂੰ ਵਕੇਟ ਕਰਾਉਣ ਵਾਸਤੇ ਤੇ ਐਪਲੀਕੇਸ਼ਨ ਦਿੱਤੀ ਜਾ ਸਕਦੀ ਹੈ ਜੀ। ਜਰਨਲੀ ਜਿਹੜਾ ਹੈਗਾ ਆ ਅਸੀਂ ਆਮੇ ਹੈਗੇ ਆ ਕਿਉਂਕਿ ਇਹਦੇ ਵਿੱਚ ਵਾਕਈ ਜਿਹੜੇ ਕੰਸੀਲਮੈਂਟ ਆਫ ਫੈਕਟ ਸੀ ਇਹ ਤਾਂ ਦੱਸਿਆ ਹੀ ਨਹੀਂ ਸੀ ਗਿਆ ਕਿਤੇ ਵੀ ਸਾਡੇ ਖਿਲਾਫ਼ ਹਾਈ ਕੋਰਟ ਦੇ ਵਿੱਚ ਮੁਕੱਦਮਾ ਸੀ ਤੇ ਉਸ ਮੁਕੱਦਮੇ ਦੇ ਵਿੱਚ ਜਿਹੜਾ ਆ ਜਜਮੈਂਟ ਦੇ ਵਿੱਚ ਇਹ ਗੱਲਾਂ ਲਿਖੀਆਂ ਹੀ ਆ ਜਿਹੜੀਆਂ ਉਹਨਾਂ ਨੇ ਬੋਲੀਆਂ ਜੀ।
1: ਲੋਕਲ ਕੋਰਟ ਦੇ ਵਿੱਚ ਇਹ ਜਜਮੈਂਟ ਹੀ ਨਹੀਂ ਲਾਈ ਜੀ ਤੇ ਕੋਰਟ ਕਹਿੰਦੀ ਆ ਭਾਈ ਤੁਸੀਂ ਸਾਨੂੰ ਗੁਮਰਾਹ ਕਰ ਰਹੇ ਹੋ ਜਾਂ ਝੂਠ ਬੋਲ ਕੇ ਕੇਸ ਜਿਹੜਾ ਤੁਸੀਂ ਇਲਜਾ ਰਹੇ ਹੋ।
0: ਹਾਂਜੀ ਠੀਕ ਗੱਲ ਹੈ ਕਿ ਉਹ ਫੈਕਟਸ ਹੀ ਨਹੀਂ ਸੀ ਇਹਨਾਂ ਨੇ ਦੱਸੇ, ਇਹਨਾਂ ਦਾ ਜਿਹੜਾ ਹੈਗਾ ਆ ਭਾਈ ਇਦਾਂ ਕਰਕੇ ਸਾਡੇ ਤੇ ਦੋਸ਼ ਲਾਉਂਦਾ ਜੀ ਇਸ ਤਰੀਕੇ ਨਾਲ।
1: ਉਹਨਾਂ ਨੇ ਫਿਰ ਜਿਹੜਾ ਹੈਗਾ ਆ ਕਹੀ ਸੀ ਉਦੋਂ ਪਿਛਲੇ ਦਿਨਾਂ ਚ ਕਿ ਜਸਟਿਸ ਜਿਹੜੇ ਰਣਜੀਤ ਸਿੰਘ ਨੇ ਉਹਨਾਂ ਨੇ ਆਪ ਥੋੜੀ ਉਹ ਸਾਰਾ ਕੁਝ ਕਿਹਾ ਤਾਂ ਹਾਈ ਕੋਰਟ ਦੀ ਜਜਮੈਂਟ ਆ, ਉਹਨਾਂ ਨੇ ਉਹਦੇ ਉੱਤੇ ਪ੍ਰੈਸ ਕਾਨਫਰੰਸ ਕੀਤੀ ਆ ਜੀ ਤੇ ਉਹ ਤਾਂ ਇਹਦੇ ਵਿੱਚ ਜਵਾਬ ਦੇ ਇਹ
0: ਸੀਗੀ
1: ਜੀ।
0: ਹੁਣ ਸਟੇ ਐਪਲੀਕੇਸ਼ਨ ਤਾਂ ਉਹਨਾਂ ਨੇ ਡਿਸਮਿਸ ਕਰ ਦਿੱਤੀ ਹੈਗੀ ਆ, ਹੁਣ ਉਹਨਾਂ ਨੇ ਰੱਖ ਲਿਆ ਹੈ ਵੀ ਅਸੀਂ ਪਹਿਲਾਂ ਮੇਨਟੇਨੇਬਿਲਟੀ ਤੇ ਦੇਖਣਾ ਕਿ ਵੈਦਰ ਦਿਸ ਸੂਟ ਇਜ਼ ਮੇਨਟੇਨੇਬਲ ਔਰ ਨਾਟ
1: ਜੀ।
0: ਸਿਰਫ ਇੱਕ ਬੰਦਾ ਗਲਤ ਇਹਨਾਂ ਨੇ ਇੰਪਲੀਟ ਕਰ ਲਿਆ, ਉਹਦੇ ਤੇ ਨਾਲ ਹੀ ਹੁਣ ਬਾਕੀ ਜਿਹੜੇ ਹੈਗੇ ਉਹਨਾਂ ਨੂੰ ਵੀ ਨਾਲ ਹੀ ਰਿਲੀਫ ਮਿਲ ਜਾਣੀ ਹੈਗੀ ਆ ਜੀ।
1: ਬਿਲਕੁਲ,
0: ਕਿਉਂਕਿ ਉਹਨਾਂ ਨੇ ਵੀ ਤਾਂ ਜਿਹੜਾ ਹੈਗਾ ਉਹਨਾਂ ਦਾ ਵੀ ਸੋਰਸ ਤਾਂ ਉਹੀ ਜਜਮੈਂਟ ਆ ਨਾ ਜੀ।
1: ਹਾਂਜੀ ਬਿਲਕੁਲ,
0: ਉਹਨਾਂ ਦਾ ਸੋਰਸ ਵੀ ਉਹੀ ਜਜਮੈਂਟ ਆ, ਉਹਨਾਂ ਦਾ ਸੋਰਸ ਵੀ ਉਹੀ ਸਬੂਤ ਹੈਗੇ ਆ ਜਿਹੜੇ ਉਹਨਾਂ ਪਟੀਸ਼ਨਾਂ ਦੇ ਨਾਲ ਲੱਗੇ
1: ਸੀਗੇ
0: ਤੇ ਜਦੋਂ
1: ਜੀ ਬਿਲਕੁਲ
0: ਹਾਂਜੀ ਤੇ ਜਦੋਂ ਇਹ ਚੀਜ਼ਾਂ ਹੁੰਦੀਆਂ ਇਹ ਪਬਲਿਕ ਡਾਕੂਮੈਂਟ ਬਣ ਜਾਂਦਾ ਹੈਗਾ ਜੀ। ਇਹ ਵੀ ਆਪਾਂ ਆਪਣੇ ਮਤਲਬ ਵਿਸ਼ਲੇਸ਼ਣ ਦੇ ਵਿੱਚ ਕਿਹਾ ਦੱਸਿਆ ਸੀ ਵੀ ਜਦੋਂ ਕੋਈ ਕੋਰਟ ਦੀ ਜਜਮੈਂਟ ਜਿਹੜੀ ਹੈਗੀ ਆ ਜਦ ਤੱਕ ਕੇਸ ਪੈਂਡਿੰਗ ਆ ਤਦ ਤੱਕ ਕੇਸ ਹੁੰਦਾ ਪਾਰਟੀਆਂ ਦਾ, ਉਦੋਂ ਤੱਕ ਨਕਲਾਂ ਲੈ ਸਕਦੀਆਂ ਪਾਰਟੀਆਂ ਕੰਸਰਨਡ ਪਾਰਟੀਆਂ। ਜਦੋਂ ਕੋਈ ਕੇਸ ਡਿਸਪੋਜ਼ ਆਫ ਹੋ ਜਾਂਦਾ ਹੈਗਾ ਆ ਜਾਂ ਮਤਲਬ ਕੋਈ ਫੈਸਲਾ ਆ ਜਾਂਦਾ ਆ ਹਾਂਜੀ ਜਾਂ ਚਾਹੇ ਭਾਵੇਂ ਵਿਡਰਾਅ ਹੀ ਹੋਇਆ ਹੋਵੇ ਤੇ ਦੈਨ ਉਹ ਪਬਲਿਕ ਡਾਕੂਮੈਂਟ ਬਣ ਜਾਂਦਾ ਆ, ਕੋਈ ਵੀ ਉਹਦੀ ਕਾਪੀ ਕਢਾ ਕੇ ਤੇ ਉਹਨੂੰ ਜਿਹੜਾ ਆ ਪੜ੍ਹ ਸਕਦਾ ਆ ਕਿਸੇ ਵੀ ਮੰਚ ਤੇ ਕਿਸੇ ਮੰਚ ਦੇ ਉੱਤੇ ਉਹਦਾ ਰੈਫਰੈਂਸ ਦੇ ਸਕਦਾ ਆ ਜੀ, ਉਹ ਡਿਫੇਮੇਸ਼ਨ ਦੀ ਕੈਟਾਗਰੀ ਚ ਨਹੀਂ ਆਊਗਾ ਜੀ।
1: ਪਰ ਸੈਂਟ ਸਾਹਿਬ ਇਹਦੇ ਵਿੱਚ ਇੱਕ ਚੀਜ਼ ਹੋਰ ਜਿਹੜੀ ਆ ਲੋਕਲ ਕੋਰਟ ਨੇ ਕਹੀ ਆ ਜੱਜ ਸਾਹਿਬਾਨ ਨੇ ਕਿ ਜੇ ਜਿਹੜਾ ਹੁਣ ਜੁਰਮਾਨਾ ਸੀਗਾ ਮਾਨਹਾਨੀ ਜਿਹੜੀ ਆ ਡਾਕਟਰ ਗੁਰਪ੍ਰੀਤ ਕੌਰ ਹੁਣੀ ਕਰ ਰਹੇ ਸਨ ਕਿ ਹੁਣ ਉਹਨਾਂ ਨੇ ਇਹ ਵੀ ਜਿਹੜੀ ਆ ਪਹਿਲਕਦਮੀ ਦੇ ਦਿੱਤੀ ਆ ਜਸਟਿਸ ਰਣਜੀਤ ਸਿੰਘ ਉਹਨਾਂ ਨੂੰ ਜੇ ਉਹ ਚਾਹੁਣ ਤੇ ਮਾਨਹਾਨੀ ਦਾ ਕੇਸ ਉਲਟਾ ਇਹਨਾਂ ਦੇ ਉੱਤੇ ਕਰ ਸਕਦੇ ਨੇ ਜੀ, ਹਰਜਾਨਾ ਲੈਣ ਦੀ ਬਜਾਏ ਦੇਣਾ ਵੀ ਪੈ ਸਕਦਾ।
0: ਸਰ ਉਹਨਾਂ ਨੇ ਪ੍ਰੇਅਰ ਨਹੀਂ ਸੀ ਕੀਤੀ, ਅਦਰਵਾਈਜ਼ ਇਸੇ ਕੇਸ ਦੇ ਵਿੱਚ ਕੋਸਟ ਪੈ ਜਾਣੀ ਸੀ
1: ਜੀ।
0: ਉਹ ਕੋਸਟ ਹੁੰਦੀ ਆ 50,000 ਰੁਪਏ ਤੱਕ ਜਿਹੜਾ ਹੈਗਾ ਆ ਵੀ ਆਪਾਂ ਕਲੇਮ ਕਰ ਸਕਦੇ ਹੈਗੇ ਜੀ, ਐਗਜ਼ੈਂਪਲਰੀ ਕੋਸਟ
1: ਜੀ।
0: ਜਦੋਂ ਕੰਸੀਲਮੈਂਟ ਆਫ ਫੈਕਟ ਦੇ ਨਾਲ ਜਿਹੜਾ ਆ ਵੀ ਆਪਾਂ ਕੋਈ ਸਟੇ ਲੈਣੇ ਆ ਐਕਸ ਪਾਰਟੀ ਸਟੇ ਲੈਣੇ ਆ ਤੇ ਬਾਅਦ ਵਿੱਚ ਪਤਾ ਲੱਗ ਜਾਂਦਾ ਵੀ ਅਦਾਲਤ ਨੂੰ ਧੋਖਾ ਦਿੱਤਾ ਜਾਂ ਅਦਾਲਤ ਕੋਲੋਂ ਕੋਈ ਚੀਜ਼ਾਂ ਛੁਪਾਈਆਂ ਗਈਆਂ ਤੇ ਉਹ ਕੋਸਟ ਜਿਹੜੀ ਹੈਗੀ ਆ ਜਿਹੜਾ ਦੂਜਾ ਬੰਦਾ ਕਲੇਮ ਕਰਦਾ ਆ ਤੇ 50,000 ਰੁਪਏ ਤੱਕ ਜਿਹੜਾ ਹੈਗਾ ਉਹ ਕੋਸਟ ਪਾਈ ਜਾ ਸਕਦੀ ਹੈਗੀ ਆ। ਉਹਨਾਂ ਨੇ ਜਿਹੜਾ ਆ ਕਿ ਸ਼ਾਇਦ ਇਹਨਾਂ ਨੇ ਪ੍ਰੇਅਰ ਨਾ ਕੀਤੀ ਹੋਵੇ ਇਸ ਚੀਜ਼ ਦੀ ਤੇ ਮੈਨੂੰ ਕੋਸਟ ਦਵਾਈ ਜਾਵੇ ਤੇ ਇਸ ਕਰਕੇ ਉਹਨਾਂ ਨੇ ਲਿਬਰਟੀ ਦੇ ਉੱਤੇ ਇਹਨਾਂ ਨੂੰ ਕਰ ਦਿੱਤਾ ਕਿ ਤੁਸੀਂ ਕੰਪਨਸੇਸ਼ਨ ਵਾਸਤੇ ਜਿਹੜਾ ਆ ਸੈਪਰੇਟ ਪ੍ਰੋਸੀਡਿੰਗ ਦਾਇਰ ਕਰ ਸਕਦੇ ਹੋ, ਯੂ ਆਰ ਐਟ ਦਾ ਲਿਬਰਟੀ ਹਾਂਜੀ। ਤੋ ਉਹਨਾਂ ਨੂੰ ਤੇ ਬਾਕੀ ਮੈਨੂੰ ਨੀ ਲੱਗਦਾ ਕਿ ਉਹ ਉਧਰਲੇ ਪਾਸੇ ਨੂੰ ਚੱਲਣਗੇ ਕਿਉਂਕਿ ਲਿਟੀਗੇਸ਼ਨ ਜਿਹੜੀ ਹੁੰਦੀ ਆ ਜੀ ਉਹ ਲਿਟੀਗੇਸ਼ਨ ਜੇ ਜ਼ਰੂਰੀ ਹੋਵੇ ਤੇ ਕੰਸਟਰਕਟਿਵ ਲਿਟੀਗੇਸ਼ਨ ਹੀ ਕਰਨੀ ਚਾਹੀਦੀ ਆ ਤੇ ਜਿੱਦਾਂ ਦਾ ਜਸਟਿਸ ਰਣਜੀਤ ਸਿੰਘ ਉਹਨਾਂ ਦਾ ਟੈਂਪਰਾਮੈਂਟ ਆ ਆਈ ਡੋਂਟ ਥਿੰਕ ਕਿ ਉਹ ਮਤਲਬ ਉਧਰਲੇ ਪਾਸੇ ਨੂੰ ਤੁਰਨਗੇ ਨਹੀਂ, ਉਹ ਜਾਂ ਉਹਨਾਂ ਨੇ ਰਾਜਨੀਤੀ ਕਰਨੀ ਹੀ ਨੀ ਜੀ, ਉਹ ਤਾਂ ਮਤਲਬ ਮਨੁੱਖੀ ਅਧਿਕਾਰ ਕਮਿਸ਼ਨ ਦੀ ਗੱਲ ਹੈਗੀ ਆ ਜੀ, ਉਹ ਲੋਕ ਹਿੱਤ ਵਾਚਦੇ ਹੈਗੇ ਉਹਨਾਂ ਨੇ ਪਰਸਨਲ ਹੈ ਨੀ ਜੀ ਉਹਨਾਂ ਦਾ ਕੁਛ ਵੀ ਤੇ
1: ਕਿਉਂਕਿ
0: ਮੈਂ ਤਾਂ ਇਸ ਚੀਜ਼ ਕਰਕੇ
1: ਇੱਕ ਚੀਜ਼ ਹੋਰ ਮੈਂ ਸੋਚ ਰਿਹਾ ਸੀ ਕੱਲ ਜਿੱਦਾਂ ਵਲਟੋਹਾ ਸਾਹਿਬ ਦੀ ਗੱਲ ਕੀਤੀ ਸੀ ਬੋਵਮੈਨ ਕਮਿਸ਼ਨ ਨੇ ਨੋਟਿਸ ਕੱਢਿਆ ਤੇ DGP ਨੂੰ ਕਿਹਾ ਉਹਦੇ ਉੱਤੇ ਕਰੋ ਭਾਈ ਕਾਰਵਾਈ ਕਰੋ ਜਾਂ ਕਿੱਦਾਂ ਕਰੋ, ਪਰ ਇਸ ਕੇਸ ਦੇ ਵਿੱਚ 5 ਕਰੋੜ ਮਾਮਲੇ ਦੇ ਵਿੱਚ ਕਿਤੇ ਬੋਵਮੈਨ ਕਮਿਸ਼ਨ ਨਹੀਂ ਦਿਖਿਆ ਜੀ।
0: ਸਰ ਉਹਨਾਂ ਦਾ ਹੀ ਤਾਂ ਹੈਗਾ ਜੇ ਕਰਿੰਦਾ ਉੱਥੇ ਦੱਸੂਗਾ ਮੋਟੋ ਨੋਟਿਸ।

0: ਲਿਆ ਸੀਗਾ ਜੀ, ਇੱਥੇ ਨੀ ਹੈਗਾ ਜੀ ਵੀ ਉਹ ਰੇਪ ਵਿਕਟਿਮ ਜਿਹੜੀਆਂ ਪੀੜਿਤ ਜਿਹੜੀਆਂ ਆ
1: ਜੀ
0: ਉਹ ਨਿਆਂ ਮੰਗਦੀਆਂ ਪਈਆਂ। ਸਰ ਉਹ ਵੀ ਬਾਹਰ ਆ ਗਈਆਂ ਜੀ, ਉਹ ਵੀ
1: ਹਾਂਜੀ
0: ਮੀਡੀਆ ਦੇ ਵਿੱਚ ਆ ਗਈਆਂ ਹੈਗੀਆਂ ਜੀ,
1: ਬਿਲਕੁਲ
0: ਭਾਈ ਸਾਡੇ ਨਾਲ ਜਿਹੜਾ ਧੱਕਾ ਹੋਇਆ ਤੇ ਇਹਨਾਂ ਨੇ ਜਿਹੜਾ ਆ ਪੈਸੇ ਲੈ ਕੇ ਤੇ ਬੰਦੇ ਛੱਡ ਦਿੱਤੇ ਜੀ।
1: ਜੀ
0: ਉਹ ਸਰ ਉਹ ਤਾਂ ਗਰੋਸ ਨੈਗਲੀਜੈਂਸ ਆ, ਗਰੋਸ ਨੈਗਲੀਜੈਂਸ, ਇਹ ਤਾਂ ਹੋ ਹੀ ਨੀ ਸਕਦਾ ਵੀ 164 ਦੇ ਬਿਆਨ ਹੋਏ ਹੋਣ ਤੇ ਪੁਲਿਸ ਕੈਂਸਲੇਸ਼ਨ ਦੇ ਦਿਆ ਜੀ।
1: ਜੀ
0: ਇਹ ਤਾਂ ਹਾਈ ਕੋਰਟ ਤੱਕ ਮਸਲਾ ਜਦੋਂ ਜਾਣਾ ਆ ਉਦੋਂ ਪਤਾ ਲੱਗਣਾ ਹੈਗਾ ਆ ਜੀ। ਹੋ ਸਕਦਾ ਮੈਨੂੰ ਮਤਲਬ ਜਿਹੜੀ ਸਰ ਮੈਨੂੰ ਤਾਂ ਇਹ ਲੱਗਦਾ ਹੈਗਾ ਆ ਵੀ ਉਹ ਜੱਜਿਸ ਜਿਹੜੇ ਆ ਨੇ ਕੈਂਸਲੇਸ਼ਨ ਅਸੈਪਟ ਕੀਤੀ ਆ ਮੇ ਹਾਈ ਕੋਰਟ ਦਾ ਮਨ ਆ ਗਿਆ ਤੇ ਉਹਨਾਂ ਨੇ ਹੋ ਸਕਦਾ ਉਹਨਾਂ ਨੂੰ ਵੀ ਕਾਲ ਕਰ ਲੈਣ, ਉਹਨਾਂ ਦੀ ਐਕਸਪਲੇਨੇਸ਼ਨ ਕਾਲ ਕਰ ਲੈਣ ਜਾਂ ਉਹਨਾਂ ਦੇ ਖਿਲਾਫ ਸਟ੍ਰਿਕਚਰ ਪਾਸ ਕਰ ਦੇਣ। ਕਈ ਵਾਰੀ ਤਾਂ ਇੰਨਾ ਜ਼ਿਆਦਾ ਉਹ ਗਰਮ ਹੋ ਜਾਂਦੇ ਆ ਜੀ, ਉਹ ਮੁੜ ਕੇ ਜੱਜਾਂ ਨੂੰ ਟ੍ਰੇਨਿੰਗ ਵਾਸਤੇ ਭੇਜ ਦਿੰਦੇ ਹੈਗੇ ਜੀ, ਵਰਕ ਵਿਦਡਰਾ ਕਰ ਲੈਂਦੇ ਉਹਨਾਂ ਕੋਲੋਂ
1: ਜੀ। ਬਿਲਕੁਲ ਹੈ ਜੀ, ਜੀ
0: ਕਿਉਂਕਿ ਕੰਮ ਗਲਤ ਸਰ ਇੱਕ ਅਸੀਂ ਤਾਂ ਸਧਾਰਨ ਬੁੱਧੀ ਬੰਦੇ ਹੈਗੇ ਆ ਕਿ ਛੋਟੀ ਜਿਹੀ ਕੋਰਟ ਚ ਵਕਾਲਤ ਕਰਦੇ, ਜੇ ਸਾਡਾ ਦਿਮਾਗ ਇਹ ਕੰਮ ਕਰਦਾ ਆ ਤੇ ਕੀ ਵੱਡੇ ਕੁਰਸੀਆਂ ਤੇ ਬੈਠੇ ਹੈਗੇ ਆ ਉਹਨਾਂ ਦਾ ਨੀ ਦਿਮਾਗ ਕੰਮ ਕਰਦਾ ਇਹ ਚੀਜ਼ ਦਾ ਵੀ ਭਾਈ 164 ਦੇ ਬਿਆਨ ਮੈਜਿਸਟ੍ਰੇਟ ਦੇ ਸਾਹਮਣੇ ਉਸੇ ਮੈਜਿਸਟ੍ਰੇਟ ਕੋਲ ਸਹੁੰ ਖਾ ਕੇ ਬਿਆਨ ਦੇ ਕੇ ਆਉਂਦੇ ਤੇ ਉਸੇ ਮੈਜਿਸਟ੍ਰੇਟ ਜਿਹੜਾ ਕੈਂਸਲੇਸ਼ਨ ਅਸੈਪਟ ਕਰਦਾ ਵਿਦਆਊਟ ਮਤਲਬ ਜਿਹੜਾ ਟ੍ਰਾਇਲ ਹੈ ਜੀ, ਤਾਂ ਕੋਈ ਚਲਾਨ ਪੇਸ਼ ਨਾ ਕੋਈ ਕੁਛ ਤੇ ਉਹ ਤਾਂ ਉਸ ਇਸ ਕਰਕੇ ਪਤਾ ਤਾਂ ਲੱਗਦਾ ਆ
1: ਜੀ।
0: ਮੈਜਿਸਟ੍ਰੇਟ ਨੂੰ ਚਾਹੀਦਾ ਸੀ ਕੈਂਸਲੇਸ਼ਨ ਅਸੈਪਟ ਨਾ ਕਰਦਾ ਤੇ ਉਹਨਾਂ ਨੂੰ ਟ੍ਰਾਇਲ ਵਾਸਤੇ ਉਹਦਾ ਕਰ ਦਿੰਦਾ ਫਿਰ ਚਲਾਨ ਪੇਸ਼ ਕਰੋ
1: ਜੀ,
0: ਵੱਧ ਤੋਂ ਵੱਧ ਉੱਪਰ ਅਪੀਲ ਚ ਜਾਂ ਰਿਵੀਜ਼ਨ ਚ ਜਾਂਦੇ ਹੈਗੇ ਤੇ ਮੈਜਿਸਟ੍ਰੇਟ ਨੂੰ ਐਪਰੀਸ਼ੀਏਟ ਕੀਤਾ ਜਾਣਾ ਸੀ ਤੇ ਬਿਲਕੁਲ ਠੀਕ ਕਹਿ ਰਿਹਾ ਮੈਜਿਸਟ੍ਰੇਟ 164 ਦੇ ਬਿਆਨ ਹੋਏ ਹੈਗੇ ਆ ਤੇ ਉਹ ਤੋਂ ਬਾਅਦ ਤੁਸੀਂ ਚਲਾਨ ਕਿੱਦਾਂ ਨੀ ਪੇਸ਼ ਕਰਨਾ, ਕੋਈ ਵੀ ਨਾ ਗਵਾਹ ਹੋਵੇ ਕੁੜੀ ਇਕੱਲੀ ਦੇ ਬਿਆਨ ਲਿਖੋ ਤੇ ਚੁੱਪ ਕਰਕੇ ਪੇਸ਼ ਕਰੋ ਚਲਾਨ
1: ਜੀ। ਬਿਲਕੁਲ ਹੈ ਜੀ, ਜੀ
0: ਸਰ ਇਨਵੈਸਟੀਗੇਸ਼ਨ ਏਜੰਸੀ ਧੱਕਾ ਕਰਦੀ ਆਈ ਜੀ।
1: ਬਿਲਕੁਲ ਹੈ ਜੀ, ਬਿਲਕੁਲ ਹੈ। ਤੇ ਦੂਸਰੇ ਪਾਸੇ ਸੈਣੀ ਸਾਹਿਬ, ਜਿਹੜਾ ਕਾਫੀ ਦਿਨਾਂ ਤੋਂ ਮੁੱਦਾ ਜਿਹੜਾ ਬੱਚਿਆਂ ਦਾ ਪੇਪਰ ਲੀਕ ਦਾ ਜਾਂ ਖਰੀਦੋ ਫਰੋਖਤ, ਉਹਦੇ ਵਿੱਚ ਵੀ ਹਾਈਕੋਰਟ ਦੇ ਵੱਲੋਂ 454 ਅਹੁਦਿਆਂ ਦੀਆਂ ਜਿਹੜੀਆਂ ਨੇ ਚੋਣ ਪ੍ਰਕਿਰਿਆ ਦੇ ਉੱਤੇ ਰੋਕ ਲਾਤੀ ਹੈ ਤੇ ਜਾਂਚ ਕਹਿੰਦੇ ਅਸੀਂ CBI ਨੂੰ ਕਿਉਂ ਨਾ ਸੋਚੀਏ, ਸਾਨੂੰ ਇਹ ਸਪਸ਼ਟੀਕਰਨ ਦਿਓ ਜੀ, ਕਿਉਂ ਨਾ ਦਈਏ ਜਾਂਚ ਜਿਹੜੀ CBI ਨੂੰ। 3.5 ਲੱਖ ਤੋਂ ਲੈ ਕੇ 13 ਲੱਖ ਰੁਪਏ ਤੱਕ ਦੀ ਜਿਹੜੀ ਭਾਰੀ ਰਕਮ ਵਸੂਲੀ ਜਾ ਰਹੀ ਸੀ ਜੀ ਇਹ ਚ।
0: ਪਰ ਸਾਹਿਬ ਜਸਟਿਸ ਮੋਡਗਿੱਲ ਦੀ ਟਿੱਪਣੀ ਪਤਾ ਕੀ ਆ
1: ਜੀ,
0: ਉਹ ਕਹਿੰਦੇ ਇਨ ਦਾ ਸਟੇਟ ਇੰਪਲਾਇਮੈਂਟ ਇਜ਼ ਸੋਲਡ ਐਟ ਪਬਲਿਕ
1: ਜੀ। ਬਿਲਕੁਲ,
0: ਫਿਰ ਰੁਜ਼ਗਾਰ ਵੇਚਿਆ ਜਾ ਰਿਹਾ ਹੈਗਾ ਆ ਪਬਲਿਕਲੀ
1: ਜੀ,
0: ਹਾਂਜੀ ਵੀ ਪਬਲਿਕਲੀ ਤੁਸੀਂ ਜਿਹੜਾ ਹੈਗਾ ਆ ਵੀ ਆਮ ਜਨਤਾ ਦੇ ਵਿੱਚ ਰੁਜ਼ਗਾਰ ਵੇਚਦੇ ਹੋ
1: ਜੀ।
0: ਸੋ ਇਸ ਕਰਕੇ ਉਹਨਾਂ ਨੇ ਇਹ ਜਿਹੜੀ ਆ ਵੀ ਉਹ ਦੇਖੋ, ਮੈਂ ਤਾਂ ਕਾਕਰੋਚ ਪਾਰਟੀ ਤੇ ਹੈਰਾਨ ਆ ਜੀ, ਉੱਥੇ ਧਰਮਿੰਦਰ ਪ੍ਰਧਾਨ ਦਾ ਅਸਤੀਫਾ ਲੈ ਲਿਆ ਸੀ, ਹੁਣ ਤਾਂ ਤੁਹਾਨੂੰ ਇੱਥੇ ਕਹਿੰਦੇ ਸੀ ਜੀ ਇੱਥੇ ਜਿਹੜਾ ਹੈਗਾ ਆ ਵੀ ਪੇਪਰ ਲੀਕ ਨੀ ਹੋਇਆ ਹੈ ਜੀ, ਇੱਥੇ ਤਾਂ ਜਿਹੜਾ ਹੈਗਾ ਆ ਅੰਦਰ ਜਿਹੜਾ ਹੈਗਾ ਆ ਉਹ ਤਾਂ ਚੀਟਿੰਗ ਦਾ ਨਕਲ ਦਾ ਮਾਮਲਾ ਆ ਹੈ ਜੀ, ਨਕਲ ਦਾ ਮਾਮਲਾ ਆ ਤੇ ਅਸੀਂ ਜਿਹੜਾ ਆ ਉੱਤੇ ਕਾਰਵਾਈ ਕੀਤੀ ਆ। ਹੁਣ ਤਾਂ ਹਾਈ ਕੋਰਟ ਕਹਿ ਰਹੀ ਹੈਗੀ ਇੰਨੀ ਗੱਲ ਜੀ ਵੀ ਪੇਪਰ ਲੀਕ ਹੋਇਆ ਜੀ, ਤੇ ਹੁਣ ਕੀ ਤੁਸੀਂ ਆਪਣੇ ਮੰਤਰੀ ਜਿਹੜਾ ਹੈਗਾ ਉਹਦਾ ਰਿਜ਼ਾਈਨ ਲਓਗੇ ਜੀ?
1: ਬਿਲਕੁਲ।
0: ਇਸ ਕਰਕੇ ਜਿਹੜਾ ਆ ਬਹੁਤ ਵੱਡੀ ਟਿੱਪਣੀ ਆਈ ਸੀਗੀ ਤੇ ਚਲੋ ਐਨੀਵੇ ਉਹਨਾਂ ਨੇ ਉਸ ਪਰ ਇਹ ਸਭ ਗੱਲ ਦਿੱਤਾ ਹੈਗੀ ਆ, ਉਹਨਾਂ ਬੱਚਿਆਂ ਦੇ ਵਿੱਚ ਕੁਛ ਇੱਕ ਜਿਹੜੇ ਹੈਗੇ ਆ ਥੋੜਿਆਂ ਨੇ ਹੇਰਾਫੇਰੀ ਕੀਤੀ ਹੋਊਗੀ, ਵਿਅਕਤੀ ਜੈਨੂਅਨ ਵੀ ਹੋਣਗੇ, ਉਹਨਾਂ ਦਾ ਵਿਚਾਰਿਆਂ ਦਾ ਦਿਲ ਤੇ ਕੀ ਗੁਜ਼ਰਦੀ ਆ, ਇਸ ਚੀਜ਼ ਨੂੰ ਤਾਂ ਆਪਾਂ ਵਾਰ ਵਾਰ ਕਹਿੰਦੇ ਹੈਗੇ ਆ ਵੀ ਇੱਥੇ
1: ਬਿਲਕੁਲ
0: ਸਰ ਬੱਚੇ ਡਿਪਰੈਸ਼ਨ ਚ ਚਲ ਜਾਂਦੇ ਆ ਜੀ, ਮਿਹਨਤ ਕਰਕੇ ਪੇਪਰ ਦਿੱਤਾ ਹੁੰਦਾ, ਆਸ ਹੁੰਦੀ ਹੈਗੀ ਆ ਪਾਸ ਆਵਾਂਗੇ ਰੁਜ਼ਗਾਰ ਮਿਲੂਗਾ ਜੀ, ਇੱਥੇ ਪਹਿਲਾਂ ਤਾਂ ਬੰਦਿਆਂ ਦੀਆਂ ਉਮਰਾਂ ਜਿਹੜੀਆਂ ਨਿਕਲ ਜਾਂਦੀਆਂ ਹੈਗੀਆਂ ਜੀ, ਇੱਥੇ ਕੋਈ ਐਡਵਰਟਾਈਜ਼ਮੈਂਟ ਹੀ ਨਹੀਂ ਆਉਂਦੀ ਜੀ,
1: ਜੇ
0: ਐਡਵਰਟਾਈਜ਼ਮੈਂਟ ਆਉਂਦੀ ਹੈਗੀ
1: ਬਹੁਤ ਸਾਰੇ ਬੱਚੇ ਜਿਹਨਾਂ ਨੇ ਕਰਜ਼ਾ ਚੱਕਿਆ ਹੁੰਦਾ ਹੈ ਉਹ ਸੁਸਾਈਡ ਕਰ ਜਾਂਦੇ ਨੇ ਜਾਂ ਮਾਪੇ ਕਰ ਜਾਂਦੇ ਨੇ ਕਿ ਕਰਜ਼ਾ ਲਾਉਣਾ ਕਿੱਥੋਂ ਆ, ਤੇ ਬਹੁਤ ਸਾਰੇ ਨੌਕਰੀਆਂ ਤੋਂ ਪਰੇਸ਼ਾਨ ਜਿਹੜੇ ਬੱਚੇ ਨੇ ਉਹ ਜਿਹੜੇ ਨੇ ਨਹੀਂ ਮਤਲਬ ਕਿ ਕਹਿ ਸਕਦੇ ਉਹਨਾਂ ਨੌਕਰੀਆਂ ਨਹੀਂ ਮਿਲਦੀਆਂ ਜਾਂ ਉਹ ਕਿਸੇ ਕਾਰਨਾਂ ਕਰਕੇ ਸੁਸਾਈਡ ਵੱਲ ਨੂੰ ਵੱਧਦੇ ਨੇ, ਡਿਪਰੈਸ਼ਨ ਦੇ ਵਿੱਚ ਜਾਂਦੇ ਆ। ਤੇ ਇੱਥੇ ਵੀ ਨਾ ਇੱਦਾਂ ਹੀ ਉਹ ਲੜਕੀ ਸੀਗੀ ਇੱਕ ਬੜੀ ਹੋਣਹਾਰ ਕਹਿ ਲਓ ਕਿ ਬਹੁਤ ਪਰਫੈਕਟ, ਤੇ ਉਹ ਡਾਕਟਰੀ ਬਣਨਾ ਚਾਹੁੰਦੀ ਸੀ ਜਿੱਦਾਂ ਵੀ, ਤੇ ਉਹ ਇੱਦਾਂ ਹੀ ਕਿਤੇ ਗਲਤੀ ਦੇ ਨਾਲ ਉਹਨਾਂ ਦੇ ਕਹਿ ਦਿੱਤਾ ਗਿਆ ਜਾਂ ਉਹ ਕਹਿੰਦੀ ਉਸ ਕੁੜੀ ਦੇ ਮਨ ਦੇ ਵਿੱਚ ਇਹ ਚੀਜ਼ ਆਈ ਜਦੋਂ ਨੋਟ ਲਿਖ ਕੇ ਗਈ ਕਿ ਮੈਨੂੰ ਇਹ ਕਮਿਊਨਿਟੀ ਜਿਹੜੀ ਆ ਜਾਂ ਮੇਰੇ ਜਿਹੜਾ ਸਮਾਜ ਆ ਉਹ ਮੈਨੂੰ ਅਡੋਪਟ ਹੀ ਨਹੀਂ ਕਰਨਾ ਚਾਹੁੰਦਾ, ਕਿੱਡਾ ਵੱਡੀ ਉਹ ਗੱਲ ਕਹਿ ਕੇ ਗਈ ਜੀ ਜਾਂਦੀ ਜਾਂਦੀ। ਚਾਹੇ ਮੈਂ ਇੰਨੀ ਕਾਬਲਤ ਆ, ਮੇਰੇ ਵਿੱਚ ਸਾਰਾ ਕੁਝ ਹੈ, ਪਰਫੈਕਟ ਹਾਂ, ਹਰ ਚੀਜ਼ ਮੇਰੀ ਬਟਿਆਂ ਦੇ ਵਿੱਚ ਹੀ ਨੰਬਰ ਜਿੰਨੇ ਚਾਹੀਦੇ ਉਸ ਤੋਂ ਵੀ ਪਲੱਸ ਦੇ ਵਿੱਚ ਆਉਂਦੇ ਰਹੇ ਨੇ, ਪਰ ਕਮਿਊਨਿਟੀ ਮੈਨੂੰ ਅਸੈਪਟ ਜਾਂ ਸਮਾਜ ਜਾਂ ਇਹ ਜਿਹੜਾ ਢਾਂਚਾ ਹੈਗਾ ਆ, ਸਿਸਟਮ ਹੈਗਾ, ਉਹ ਮੈਨੂੰ ਅਡੋਪਟ ਨਹੀਂ ਕਰਨਾ ਚਾਹੁੰਦਾ। ਮੇਰੇ ਬਰਾਬਰ ਨਹੀਂ ਹੈ ਜਾਂ ਮੈਂ ਉਹਨਾਂ ਦੇ ਬਰਾਬਰ ਨਹੀਂ ਹੈ ਜਾਂ ਮੈਂ ਘੋਲ ਮਿਲ ਨਹੀਂ ਸਕਦੀ ਉਹਦੇ ਵਿੱਚ।
0: ਪਰ ਇਹਦਾ ਮੇਰੀ ਹੱਥ ਜੋੜ ਕੇ ਬੇਨਤੀ ਆ, ਤੁਸੀਂ ਸਾਡੇ ਦੇਸ਼ ਦੀਆਂ ਤਰੀਫਾਂ ਉੱਥੇ ਬਹਿ ਕੇ ਨਾ ਕਰਿਆ ਕਰੋ ਹੈ ਜੀ, ਤੁਸੀਂ ਚੰਗਾ ਉੱਥੇ ਲੋਕਾਂ ਨੂੰ ਇਹ ਦੱਸਦੇ ਸਾਡੇ ਦੇਸ਼ ਬਾਰੇ।
1: ਨਹੀਂ ਸੈਣੀ ਸਾਹਿਬ, ਇੱਥੇ ਵੀ ਚਲੋ ਹਰ ਪਾਸੇ ਹੀ ਕਿਤੇ ਨਾ ਕਿਤੇ ਕੋਈ ਨਾ ਕੋਈ ਤਾਂ ਘਟਨਾ ਮੇਲ ਖਾਈ ਜਾਂਦੀ ਹੈ, ਇਹਨਾਂ ਮੁਲਕਾਂ ਦੇ ਵਿੱਚ ਵੀ ਇਹ ਕਹਿ ਸਕਦੇ।
0: ਠੀਕ ਆ, ਪਰ ਤੁਸੀਂ ਕੰਪੈਰੀਜ਼ਨ ਕਰਕੇ ਸਾਡੇ ਨਾਲ ਨਾ ਕੰਪੈਰੀਜ਼ਨ ਕਰਿਆ ਕਰੋ, ਇੰਡੀਆ ਦੇ ਕੋਲ ਪਾਕਿਸਤਾਨ ਚ ਇੱਦਾਂ ਹੁੰਦੀ ਹੈ, ਸ਼੍ਰੀਲੰਕਾ ਚ ਇੱਦਾਂ ਹੁੰਦੀ ਹੈ, ਪਰ ਸਾਡੇ ਦੇਸ਼ ਦੀ ਗੱਲ ਨਹੀਂ ਕਰਨੀ ਉੱਥੇ। ਹਾਂਜੀ ਹਾਂਜੀ, ਨਹੀਂ ਤਾਂ ਏਅਰਪੋਰਟ ਤੋਂ ਚੁਕਾਵਾਂਗੇ ਜਦੋਂ ਕਿਤੇ ਇੰਡੀਆ ਆਏ, ਇਹ ਕੋਈ ਤਰੀਕਾ ਨੀ ਹੈਗਾ ਜੀ। ਅਸੀਂ ਜਿੰਨੇ ਮਰਜ਼ੀ ਆਪਣੇ ਘਰ ਭੁੱਖੇ ਮਰਦੇ, 100 ਕਵੀਆਂ ਹੋਣ, ਅਸੀਂ ਬਾਹਰਲੇ ਦੇਸ਼ ਚ ਜਾ ਕੇ ਇੱਦਾਂ ਦੀ ਗੱਲ ਨਹੀਂ ਕਰਨੀ ਹੈਗੀ।
1: ਬਿਲਕੁਲ ਨਹੀਂ, ਇੰਡੀਆ ਜਿਹੜੇ ਮੁਲਕ ਦਾ ਖਾਈਏ ਉਹਦਾ ਉਸਦਾ ਬੁਰਾ ਨੀ ਮੰਗੀ ਦਾ, ਲੱਕ ਪਰਦੇਸੀ ਹੋਈਏ, ਆਪਣਾ ਦੇਸ਼ ਨੀ ਭੰਡੀ ਦਾ, ਨਾ ਆਪਾਂ ਇਹਨੂੰ ਭੰਡਦੇ ਆ ਨਾ ਉਹਨੂੰ ਭੰਡਦੇ ਆ ਜੀ, ਆਪਾਂ ਤਾਂ ਜਿਹੜੀਆਂ ਸਮੱਸਿਆਵਾਂ ਨੇ ਉਹਦੇ ਉੱਤੇ ਗੱਲ ਕਰਦੇ ਆ।
0: ਬਿਲਕੁਲ ਠੀਕ ਹੈ ਸਰ, ਬਿਲਕੁਲ ਠੀਕ ਹੈ, ਪਰ ਸਭ ਸੱਚਾਈ ਵੀ ਇਹ ਹੈਗੀ ਆ, ਕਦੋਂ ਤੱਕ ਮੂੰਹ ਮੋੜਾਂਗੇ, ਸੱਚਾਈ ਵੀ ਇਹ ਆ ਜੀ।
1: ਬਿਲਕੁਲ ਹੈ ਜੀ,
0: ਪਰ ਸਭ ਹੁਣ ਜਿਹੜੀ ਹੈਗੀ ਆ ਅੱਜ ਦੀ ਜਿਹੜੀ ਯਾਰ ਉਹ ਕਹਿੰਦੇ ਨਾ ਜੀ ਤੁਲਸੀ ਕਵੀ ਨਾ ਛੋ, ਹਾਂ ਬਿਲਕੁਲ ਜੀ, ਉੱਥੇ ਕਹਿੰਦੇ ਹੈਗੇ ਆ ਨਾ ਜੀ, ਤੁਲਸੀ ਇਸ ਸੰਸਾਰ ਮੇ ਕਾਮ ਹੋਤ ਹੈ ਦੋਏ, ਦੁੱਖ ਦੇਵਤ ਦੁੱਖ ਹੋਏ ਸੀ, ਸੁਖ ਦੇਵਤ ਸੁਖ ਹੋਏ, ਹਾਂਜੀ ਆ ਸਾਰੇ ਸ਼ਰੇ ਆਮ ਐਗਜ਼ਾਮਪਲ ਤੁਹਾਡੇ ਸਾਹਮਣੇ ਪਈ ਆ ਜੀ। ਪਰ ਇਹ ਸਭ ਰਾਜੀਤ ਦੀਆਂ 5 ਭੈਣਾਂ ਸੀ ਜੀ, 4 ਇਹ ਤੋਂ ਵੱਡੀਆਂ ਸੀ
1: ਜੀ,
0: ਤੇ 1 ਇਹਦੇ ਕੋਲੋਂ ਛੋਟੀ ਸੀ ਜੀ
1: ਜੀ,
0: ਤੇ ਰਾਜੀਤ ਜਦੋਂ BA ਫਾਈਨਲ ਚ ਪੜ੍ਹਦਾ ਪਿਆ ਸੀ ਤੇ ਇਹਨਾਂ ਦੇ ਪਿਤਾ ਜੀ ਵੀ ਪੁਲਿਸ ਦੇ ਵਿੱਚ ਸੀ, ਤੇ ਇਹ ਇਹਨਾਂ ਦੇ ਕਰਕੇ ਰਾਜੀਤ ਨੂੰ ਹੀ ਮਤਲਬ ਟਾਰਗੇਟ ਕਰਕੇ ਤੇ ਖੜਕੂਆਂ ਨੇ ਇਹਨਾਂ ਦੇ ਘਰ ਹਮਲਾ ਕਰ ਦਿੱਤਾ ਜੀ
1: ਜੀ,
0: ਤੇ ਇਹਨਾਂ ਦੀ ਭੈਣ ਉਹ ਮੈਰਿਡ ਸੀ ਜੀ, ਤੇ ਬਟ ਹੈਗੀ ਸੀ ਇੱਥੇ ਪੇਕੇ ਸੀ ਜੀ ਉਹ
1: ਜੀ,
0: ਉਹ ਕਹਿੰਦੇ ਸੀ ਵੀ ਰਾਜੀ ਕਿੱਥੇ ਆ, ਰਾਜੀ ਕਿੱਥੇ, ਕੱਢੋ ਬਾਹਰ
1: ਜੀ।
0: ਉਹਨੂੰ ਇਹਨਾਂ ਨੇ ਮਾਵਾਂ ਧੀਆਂ ਨੇ ਅੰਦਰ ਲਕੋਤਾ ਸੀ ਜੀ, ਤੇ ਕੁੜੀ ਨੇ ਕੀਤਾ ਇੱਕ ਬੰਦੇ ਨੂੰ ਜੱਫਾ ਹੀ ਪਾ ਲਿਆ, ਤੇ ਉਹ ਉਹਦੀ ਜਿਹੜੀ ਹੈਗੀ ਅਸਾਲਟ ਡਿੱਗ ਪਈ ਜੀ
1: ਜੀ,
0: ਇਹ ਚੱਕ ਦੌੜ ਕੇ ਆਪ ਚੱਕਣ ਲੱਗੀ ਕੁੜੀ ਉਹ, ਤੇ ਉਹਨੇ ਫਿਰ ਫਟਾਫਟ ਅਸਾਲਟ ਖੋ ਕੇ ਤੇ ਬਰਸਤ ਮਾਰ ਕੇ ਤੇ ਉਹ ਕੁੜੀ ਦੀ ਮੌਤ ਹੋ ਗਈ, ਤੇ ਮਾਂ ਅੱਗੇ ਵਧੀ ਤੇ ਮਾਂ ਦੇ ਵੀ ਬਰਸਤ ਵੱਜ ਗਿਆ
1: ਜੀ।
0: ਉਹ 2 ਡੈਥ ਇਹਨਾਂ ਦੇ ਘਰ ਹੋ ਗਈਆਂ ਸੀ, ਤੇ ਜਿਹਦੇ ਕਰਕੇ ਫੇਰ ਉਦੋਂ ਮਾਲ ਸਿੰਘ ਭੁੱਲਰ ਹੁਣੀ ਸੀਗੇ DGP ਤੇ ਪਿਤਾ ਜੀ ਵੀ ਪੁਲਿਸ ਵਿੱਚ ਹੋਣ ਕਰਕੇ, ਤੇ ਫੇਰ ਉਹਨਾਂ ਨੇ ਟੈਰਰਿਸਟ ਅਫੈਕਟਡ ਫੈਮਿਲੀ ਕਹਿ ਕੇ ਦੀ ਜੀ ਇਹਨਾਂ ਨੂੰ ਜੌਬ ਦਿੱਤੀ ਸੀ।
1: ਇੰਸਪੈਕਟਰ ਭਰਤੀ ਕੀਤਾ ਸੀ ਕਿਉਂਕਿ ਉਸ ਸਮੇਂ ਵੀ ਅੰਦਰ ਹੀ ਸੀਗੇ, ਫਿਰ ਵੀ ਇੰਨਾ ਕੁਝ ਹੋਣ ਦੇ ਬਾਵਜੂਦ ਵੀ।
0: ਹਾਂਜੀ
1: ਅੱਛਾ ਜੀ,
0: ਹਾਂਜੀ ਹਾਂਜੀ, ਤੇ ਕੁੜੀ ਨੇ ਦਰਵਾਜ਼ਾ ਲਾਤਾ ਸੀ ਮੈਨੂੰ ਲੱਗਦਾ
1: ਜੀ,
0: ਦੱਸਦੇ ਸੀ ਜੀ ਜਿਹੜੀ ਗੱਲ ਤੁਸੀਂ ਅੰਡਰਲਾਈਨ ਕਰ ਰਹੇ ਹੈਗੇ ਨਾ ਜੀ, ਮੈਂ ਵੀ ਮਤਲਬ ਜਿਹੜਾ ਹੈਗਾ ਇਹ ਪੁਆਇੰਟ ਆਊਟ ਕੀਤਾ, ਨਹੀਂ ਉਹਨੂੰ ਮੈਨੂੰ ਪਤਾ ਵੀ ਇਹ ਹੈਗਾ ਉੱਥੇ ਘਰੇ ਹੀ ਸੀਗਾ, ਪਰ ਉਹਨਾਂ ਨੂੰ ਪਤਾ ਸੀਗਾ ਵੀ ਘਰ ਅੰਦਰ ਵੜਿਆ ਹੈ ਤੇ ਇਸ ਕਰਕੇ ਹੈਗਾ ਤਾਂ ਅੰਦਰ ਹੀ ਸੀ
1: ਜੀ ਜੀ ਜੀ
0: ਜੀ, ਉਹ ਬਿਗ ਬੋਸ ਦੇ ਵਰ ਚੇਜ਼ਿੰਗ ਉਹ ਪਿੱਛਾ ਕਰ ਰਹੇ ਸੀ ਜੀ
1: ਜੀ,
0: ਤੇ ਮੇਰੇ ਤੋਂ 2 ਸਾਲ ਪਿੱਛੇ ਪੜ੍ਹਦੇ ਸੀ ਜੀ।
1: ਅੱਛਾ ਜੀ,
0: ਉਸੇ ਕਾਲਜ ਚ ਅਸੀਂ ਇਕੱਠੇ, ਹਾਂਜੀ ਹਾਂਜੀ ਹਾਂਜੀ, ਅਸੀਂ ਕਾਲਜ ਡੇ ਤੇ ਰਹੇ ਹੈਗੇ ਆ
1: ਜੀ,
0: ਤੇ ਹੀ ਵਾਜ਼ ਵੈਰੀ ਐਕਟਿਵ, ਕੱਦ ਕਾਠ ਸੋਹਣਾ ਸੀਗਾ, ਤੇ ਜਿਹੜਾ ਇਹੋ ਜਿਹਾ ਬੰਦਾ ਹੁੰਦਾ ਪਛਾਣਿਆ ਜਾਂਦਾ ਜੀ।
1: ਬਿਲਕੁਲ ਹੈ ਜੀ ਜੀ,
0: ਪਰ ਸਵਾਲ ਇਹ ਹੈਗਾ ਆ ਕਿ ਉਸ ਮਤਲਬ ਜਿਹੜਾ ਆ ਲੌਸ ਤੋਂ ਬਾਅਦ ਇਹਨਾਂ ਨੂੰ ਉਹਦੇ ਕੰਪੈਸ਼ਨੇਟ ਗਰਾਊਂਡ ਦੇ ਉੱਤੇ ਮਾਲ ਸਿੰਘ ਭੁੱਲਰ ਹੋਣਾ ਨੇ ਇੰਸਪੈਕਟਰ ਭਰਤੀ ਕੀਤਾ, ਤੇ ਤਰੱਕੀ ਦੀਆਂ ਮੰਜ਼ਲਾਂ ਚੜ੍ਹਦੇ ਹੋਏ ਕਿੱਥੇ ਪਹੁੰਚੇ ਜੀ
1: ਜੀ,
0: ਬਟ ਹੀ ਸਪੇਅਰਡ ਨਨ। ਆਪਣੇ ਪਿੰਡ ਦੇ ਵਿੱਚ ਵੀ ਜਿਹੜਾ ਹੈਗਾ ਇਹਨਾਂ ਨੇ ਕਿਸੇ ਬੰਦੇ ਨੂੰ ਵੀ ਫਾਲਸ ਇੰਪਲੀਕੇਸ਼ਨ ਜਿਹੜਾ ਹੈਗਾ ਆ ਉਹਤੇ ਕਰਨ ਤੋਂ ਗੁਰੇਜ ਨਹੀਂ ਕੀਤਾ,
1: ਬਖਸ਼ਿਆ ਨਹੀਂ ਕਿਸੇ ਨੂੰ ਜੀ। ਸਾ
0: ਨਹੀਂ ਜੀ, ਉਹ ਬੰਦੇ ਦਾ ਕਿਸੇ ਕ੍ਰਾਈਮ ਦੇ ਵਿੱਚ ਰੋਲ ਹੈ ਨਹੀਂ ਸੀਗਾ ਜੀ, ਤਾਂ ਵੀ ਇਹਨਾਂ ਨੇ ਜਿਹੜਾ ਹੈਗਾ ਆ ਸਿਰਫ ਇੱਕ ਛੋਟੀ ਜਿਹੀ ਗੱਲ ਦੇ ਉੱਤੇ ਜਿਹੜਾ ਹੈਗਾ ਆ ਉਸ ਬੰਦੇ ਨੂੰ, ਉਸ ਬੰਦੇ ਦਾ ਇੰਨਾ ਸੀਗਾ ਕਿ ਉਹ ਕਾਂਗਰਸ ਦਾ, ਉਹ ਰਾਹੁਲ ਗਾਂਧੀ ਦਾ ਇੰਨਾ ਕੁ ਨੇੜੇ ਤੇ ਬੰਦਾ ਸੀ ਕਿ ਇੱਕ ਵਾਰੀ ਵੀ ਹਿਮਾਚਲ ਦੀ ਚੋਣ ਸੀ ਤੇ ਰਾਹੁਲ ਗਾਂਧੀ ਦੇ ਨਾਲ ਉਹ ਕਿਤੇ ਉਹਦੇ ਕੋਈ ਰਿਸ਼ਤੇਦਾਰ ਹੈਗੇ ਸੀ ਜਿਨ੍ਹਾਂ ਰਾਹੀਂ ਉਹ ਰਾਹੁਲ ਗਾਂਧੀ ਨੂੰ ਮਿਲਿਆ ਸੀ, ਤੇ ਰਾਹੁਲ ਗਾਂਧੀ ਨੇ ਉਹਨੂੰ ਟਰਸਟ ਕਰਕੇ ਤੇ ਉੱਥੇ ਭੇਜ ਦਿੱਤਾ ਜੀ ਹਿਮਾਚਲ ਚ
1: ਜੀ।
0: ਤੇ ਉਹ ਬੰਦੇ ਨੇ ਨਾ ਜੀ ਉੱਥੋਂ ਹਿਮਾਚਲ ਦੇ ਇਲੈਕਸ਼ਨ ਤੋਂ ਆ ਕੇ ਤੇ ਦਿੱਲੀ ਵਾਪਸ ਚਲਾ ਗਿਆ ਰਾਹੁਲ ਗਾਂਧੀ ਕੋਲ, ਤੇ ਵੀ ਮੇਰੇ ਕੋਲ ਇੰਨੇ ਪੈਸੇ ਬਚੇ ਆ ਜੀ
1: ਜੀ
0: ਹਾਂਜੀ। ਉਹ ਕਹਿੰਦਾ ਕਿ ਤੈਨੂੰ ਪੈਸੇ ਤਾਂ ਜਿਹੜੇ ਹੈਗੇ ਇੰਨੇ ਪੈਸੇ ਨਾ, ਕਹਿੰਦਾ ਜੀ ਮੇਰੇ ਕੋਲ ਖਰਚੀ ਇੰਨੇ ਹੋਏ ਤੇ ਮੈਂ ਇੰਨੇ ਵਾਪਸ ਤਾਂ ਹੀ ਕਰਨ ਆਇਆ
1: ਜੀ।
0: ਉਹ ਤੋਂ ਬਾਅਦ ਜਿਹੜਾ ਹੈਗਾ ਆ ਵੀ ਰਾਹੁਲ ਗਾਂਧੀ ਦਾ ਜਿਹੜਾ ਆ ਵੀ ਬਹੁਤ ਉਸ ਬੰਦੇ ਨਾਲ ਨੇੜਤਾ ਹੋ ਗਈ ਜੀ
1: ਜੀ।
0: ਬਟ ਇਹਨਾਂ ਨੇ ਜਦੋਂ ਉਹਨੂੰ ਫਾਲਸ ਇੰਪਲੀਕੇਟ ਕੀਤਾ ਉਸ ਬੰਦੇ ਨੂੰ ਸਜ਼ਾ ਹੋ ਗਈ। ਨੋ ਡਾਊਟ ਹਾਈ ਕੋਰਟ ਦੇ ਵਿੱਚ ਪਹਿਲੀ ਪੇਸ਼ੀ ਦੇ ਉੱਤੇ ਜਮਾਨਤ ਦੇ ਉੱਤੇ ਵਕੀਲ ਸਾਹਿਬ ਆਰਗੂ ਕਰਨ ਲੱਗੇ ਸੀ ਤੇ ਜੱਜ ਨੇ ਦੇਖਿਆ ਤੇ ਮੈਰਿਟ ਤੇ ਹੀ ਉਹਨਾਂ ਨੇ ਉਸੇ ਵੇਲੇ ਸੁਣ ਕੇ ਤੇ ਉਸੇ ਵੇਲੇ ਉਦਣ ਹੀ ਬਰੀ ਕਰ ਦਿੱਤਾ ਜੀ
1: ਜੀ।
0: ਮਤਲਬ ਫਾਲਸ ਇੰਪਲੀਕੇਸ਼ਨ ਜਿਹੜੀ ਹੈਗੀ ਜੀ ਉਹਦੇ ਵਿੱਚ ਸਜ਼ਾ, ਪਰ ਉਸ ਬੰਦੇ ਦਾ ਜਿਹੜਾ ਹੈਗਾ ਆ 10-20 ਲੱਖ ਰੁਪਇਆ ਤਾਂ ਉਹਦਾ ਜਿਹੜਾ ਹੈਗਾ ਜੀ ਇੱਥੇ ਹੀ ਲੱਗ ਗਿਆ ਸੀਗਾ ਜੀ ਟ੍ਰਾਇਲ ਕੋਰਟ ਦੇ ਵਿੱਚ ਜੀ
1: ਹੁਸ਼ਿਆਰਪੁਰੋਂ। ਫਿਊਚਰ ਵੀ ਖਰਾਬ ਹੋਇਆ,
0: ਫਿਊਚਰ ਇਹ ਖਰਾਬ ਹੋਇਆ ਕਿ ਉਸ ਤੋਂ ਬਾਅਦ ਜਿਹੜਾ ਹੈਗਾ ਕਿਉਂਕਿ ਇੱਕ ਵਾਰੀ ਬੰਦਾ ਅੰਦਰ ਚਲ ਜਾਏ ਜਾਂ ਸਜ਼ਾ ਜਾਬਤਾ ਹੋ ਜਾਏ, ਜਿਹੜੇ ਵੱਡੇ ਲੀਡਰ ਹੁੰਦੇ ਆ ਉਹਨਾਂ ਨੂੰ ਤਾਂ ਪਲ ਪਲ ਦੀ ਇਨਫੋਰਮੇਸ਼ਨ ਹੁੰਦੀ ਫਲਾਨਾ ਕਿੱਥੇ ਫਲਾਨਾ ਕਿੱਥੇ, ਉਹ ਮੁੜ ਕੇ ਦੁਬਾਰਾ ਉਹ ਲਿੰਕ ਅਸਟੈਬਲਿਸ਼ ਕਰ ਹੀ ਨੀ ਪਾਇਆ ਜੀ। ਉਹਦਾ ਪੋਲੀਟੀਕਲ ਕੈਰੀਅਰ ਖਤਮ ਹੋ ਗਿਆ ਜੀ ਬੰਦੇ ਦਾ
1: ਬਿਲਕੁਲ ਜੀ।
0: ਸੋ ਇੱਕ ਇਮਾਨਦਾਰ ਬੰਦਾ ਸਿਰਫ ਜਿਹੜਾ ਹੈਗਾ ਇਸੇ ਕਰਕੇ ਉਹਦਾ ਰਾਜਨੀਤਿਕ ਫਿਊਚਰ ਸੀਗਾ ਬੰਦੇ ਦਾ ਤੇ ਉਹ ਫਿਊਚਰ ਖਤਮ ਹੋ ਗਿਆ ਜੀ। ਇਸ ਕਰਕੇ ਮਤਲਬ ਕੋਈ ਸੋਫਟ ਕਾਰਨਰ ਬਹੁਤਾ ਪਿੰਡ ਵਾਲਿਆਂ ਦਾ ਵੀ ਹੈ ਨਹੀਂ ਸੀਗਾ ਜੀ
1: ਇਹਨਾਂ ਦੇ ਨਾਲ।
0: ਅੱਜ ਜੋ ਹਾਲਾਤ ਤੁਸੀਂ ਜਿੱਦਾਂ ਦੀ ਦੇਖੀ ਹੈਗੇ ਆ ਵੀ ਜਿੱਦਾਂ ਦੀ ਗੱਲਬਾਤ ਉਹਦੇ ਵਿੱਚ ਤੁਸੀਂ ਦੇਖੋ ਨਾ ਕਿ ਮੈਨੂੰ ਲੱਗਦਾ ਸੀ ਵੀ ਚਿਹਰੇ ਤੋਂ ਜਿਹੜਾ ਆ ਕਿ ਇਹ ਬੰਦਾ ਸੋਚਦਾ ਤਾਂ ਹੈ ਨਾ ਜੀ
1: ਜੀ
0: ਸਰ ਉੱਥੇ ਅੱਜ ਜਿਹੜੀ ਆ ਵੀ ਕਿਉਂਕਿ ਮੈਂ ਇਹ ਗੱਲਾਂ ਇਸ ਕਰਕੇ ਕਰ ਰਿਹਾ ਜੀ ਕਿ ਅੱਜ ਜਿਹੜਾ ਆ ਪੁਲਿਸ ਨੇ ਰਿਮਾਂਡ ਲਿਆ ਜੀ ਆਪਣੇ ਹੀ SSP ਦਾ ਰਿਮਾਂਡ ਲਿਆ ਜੀ
1: ਬਿਲਕੁਲ
0: ਰਿਮਾਂਡ ਲਿਆ। ਰਿਮਾਂਡ ਦੇ ਵਿੱਚ ਜਿਹੜੀਆਂ ਗੱਲਾਂ ਕਹੀਆਂ ਹੈਗੀਆਂ ਜੀ ਉਹ ਇਹ ਕਹੀਆਂ ਜੀ ਕਿ ਇਹ ਇੱਕ ਜਿਹੜਾ ਹੈਗਾ ਕਿਸਮ ਦਾ ਰੈਕਟ ਚਲਾਉਂਦਾ ਸੀ
1: ਜੀ
0: ਆਪਣੇ ਚਹੇਤਾ ਜਿਹੜੇ ਹੈਗੇ ਆ ਅਫਸਰ ਲਾ ਕੇ ਤੇ ਉਹਨੂੰ ਜਿਹੜਾ CI ਦਾ ਇੰਚਾਰਜ ਬਣਾ ਦਿੰਦਾ ਸੀ ਇੰਦਰਜੀਤ ਨੂੰ
1: ਜੀ
0: ਤੇ ਇਹ ਇੱਥੇ ਤੱਕ ਵੀ ਉਹ ਕਹਿ ਗਏ ਕਿ ਇਹ ਪਾਕਿਸਤਾਨ ਤੋਂ ਇਹਨਾਂ ਨੇ ਖੁਦ ਵੀ ਇੱਕ ਵਾਰੀ ਸਪਲਾਈ ਮੰਗਾਈ ਨਸ਼ੇ ਦੀ ਤਾਂ ਕਿ ਦੂਜੇ ਲੋਕਾਂ ਤੇ ਪਲਾਂਟ ਕੀਤੀ ਜਾ ਸਕੇ ਜਾਂ ਉਹਨਾਂ ਤੋਂ ਜਿਹੜਾ ਹੈਗਾ ਆ ਬਲੈਕਮੇਲ ਕੀਤਾ ਜਾ ਸਕੇ
1: ਜੀ।
0: ਅੱਜ ਦੇ ਜਿਹੜਾ ਹੈਗਾ ਆ ਰਿਮਾਂਡ ਦੇ ਵਿੱਚ ਉਹਨਾਂ ਨੇ ਦੱਸਿਆ ਜੀ ਵੀ ਕਿਸੇ ਬੰਦੇ ਕੋਲੋਂ 20 ਲੱਖ ਰੁਪਈਏ ਦੀ ਮੰਗ ਕੀਤੀ ਸੀ ਕਿਸੇ ਦੁਕਾਨਦਾਰ ਨੂੰ ਚੱਕ ਲਿਆ ਸੀਗਾ ਜੀ ਸ਼ਾਮ ਦੇ ਟਾਈਮ
1: ਜੀ
0: ਮੁੜ ਕੇ CIA ਸਟਾਫ ਲਿਆ ਕੇ ਉਹਨੇ ਇੰਦਰਜੀਤ ਨੇ ਜਿਹੜੇ ਹੈਗੇ ਹੱਡ ਤੋੜੇ ਫੇਰ ਮੁੜ ਕੇ ਇਹਦੀ ਇਹਨੇ ਸ਼ਾਮ ਨੂੰ ਰਾਤ ਨੂੰ ਜਦੋਂ ਗਿਆ ਇਹਨੇ ਕਿਹਾ ਇਹਦੇ ਕੋਲੋਂ 20 ਲੱਖ ਰੁਪਈਆ ਲੈ ਲਓ ਤੇ ਇਹਨੂੰ ਜਾਣ ਦਿਓ। ਉਹ ਕਹਿੰਦਾ ਮੇਰੇ ਕੋਲ ਹੈ ਹੀ ਨੀ, ਮੈਂ ਰਿਸ਼ਤੇਦਾਰਾਂ ਤੋਂ ਵੀ ਮੰਗਾ ਤੇ 5 ਲੱਖ ਤੋਂ ਜ਼ਿਆਦਾ ਨੀ ਮੈਂ ਦੇ ਪਾਊਂਗਾ
1: ਜੀ।
0: ਇਹਨਾਂ ਨੇ 5 ਲੱਖ ਵੀ ਲੈ ਲਿਆ ਤੇ ਮੁੜ ਕੇ ਉਹਦੇ ਤੇ ਜਿਹੜਾ ਹੈਗਾ ਕੇਸ ਵੀ ਬਣਾ ਦਿੱਤਾ ਸੀ। ਇਹ ਗੱਲਾਂ ਅਸੀਂ ਆਪਣੇ ਕੋਲੋਂ ਨਹੀਂ ਕਰ ਰਹੇ, ਇਹ ਜਿਹੜਾ ਪੁਲਿਸ ਦਾ ਰਿਕਾਰਡ ਆ ਉਹ ਬੋਲਦਾ ਜੀ
1: ਜੀ ਬਿਲਕੁਲ ਜੀ।
0: ਤੇ ਇੱਕ ਘਟਨਾ ਦਾ ਤਾਂ ਪਹਿਲਾਂ ਹੋਰ ਜ਼ਿਕਰ ਹੁੰਦਾ ਜੀ ਵੀ ਇੱਕ ਲੜਕੀ ਜਿਹੜੀ ਹੈਗੀ ਇਹਨਾਂ ਨੇ ਮਤਲਬ ਉਹ ਟਵਾਣਾ ਸਾਹਿਬ ਨੇ ਵੀ ਮੇਰਾ ਖਿਆਲ ਕਿਸੇ ਟਾਈਮ ਤੇ ਸ਼ੇਅਰ ਕੀਤੀ ਸੀ ਵੀ ਇੱਕ ਲੜਕੀ ਸੀ 7-8 ਸਾਲ ਦੀ, ਉਹ ਉਹਦੇ ਫਾਦਰ ਦੇ ਉੱਤੇ ਜਿਹੜਾ ਹੈਗਾ ਆ ਫਿਰ ਫਾਲਸ ਇੰਪਲੀਕੇਸ਼ਨ ਦੇ ਵਿੱਚ ਝੂਠਾ ਕੇਸ ਬਣਾ ਦਿੱਤਾ ਸੀ ਇੱਥੇ ਚਿੱਟੇ ਦਾ। ਉਹ ਜਦੋਂ ਦੇਖਣ ਗਈ ਵੀ ਮੇਰੇ ਪਿਓ ਨੂੰ ਹਵਾਲਾਤ ਦੇ ਵਿੱਚ ਰੱਖਿਆ ਆ ਤੇ ਉਹਨੇ ਲੰਬਾ ਸਾਹ ਲਿਆ ਇੱਕਦਮ ਹੌਕਾ ਲਿਆ ਤੇ ਉਹ ਕੁੜੀ ਉੱਥੇ ਡੈਥ ਹੋ ਗਈ ਸੀ ਕੁੜੀ
1: ਜੀ ਜੀ।
0: ਸੋ ਇਸ ਕਰਕੇ ਇਹੋ ਜਿਹੀਆਂ ਜਦੋਂ ਮਤਲਬ ਬੰਦੇ ਨੇ ਆਹਾਂ ਲਈਆਂ ਹੋਣ ਤੇ ਫਿਰ ਉਹਦਾ ਹਸ਼ਰ ਜਿਹੜਾ ਹੈਗਾ ਆ ਇਹ ਹੀ ਹੁੰਦਾ। ਤੇ ਜੀਰਾ ਸਾਹਿਬ ਤਾਂ ਕਹਿੰਦੇ ਹੁੰਦੇ ਹੈਗੇ ਆ ਜੀ ਵੀ ਦੁੱਖ ਸੁੱਖ ਇੱਥੇ ਹੀ ਹੈਗੇ ਆ ਜੀ
1: ਬਿਲਕੁਲ
0: ਸਾਰੇ ਹਾਂਜੀ ਵੀ ਨਰਕ ਸਵਰਗ ਇੱਥੇ ਹੀ ਹੈਗਾ ਆ ਜੀ। ਸੋ ਇਸ ਕਰਕੇ ਜੀ ਆਪਣੇ ਕਰਮਾਂ ਦਾ ਫਲ ਜਿਹੜਾ ਆ ਬੰਦੇ ਨੂੰ ਪਾਉਣਾ ਹੀ ਪੈਂਦਾ ਆ ਜੀ
1: ਬਿਲਕੁਲ
0: ਜਦੋਂ ਮਰਜ਼ੀ ਜਿੱਥੇ ਮਰਜ਼ੀ ਚਲ ਜਾਓ ਜੀ। ਸੋ ਜੀ ਇਹ ਤਾਂ ਸੀ ਜੀ ਰਾਜਨੀਤੀ, ਹੁਣ ਦੇਖੋ 5 ਦਿਨ ਦਾ ਰਿਮਾਂਡ ਉੱਤੋਂ ਅੱਗੇ ਕੀ ਕਰਦੇ ਆ ਜੀ।
1: ਤੁਸੀਂ ਫਲ ਦੀ ਗੱਲ ਕੀਤੀ ਹੈ, ਕੈਪਟਨ ਸਾਹਿਬ ਕਾਂਗਰਸ ਦੇ ਨਾਲ ਵੀ ਬਗਾਵਤ ਕੀਤੀ ਪਰ ਬਾਅਦ ਦੇ ਵਿੱਚ ਹੁਣ BJP ਚ ਬੈਠੇ ਹੈ, ਪਰ ਉੱਥੇ ਜਾ ਕੇ ਕਹਿੰਦੇ ਨੇ ਭਾਈ ਫਲ ਨਹੀਂ ਮਿਲਿਆ ਮੈਨੂੰ ਕਿਸੇ ਵੀ ਤਰ੍ਹਾਂ ਦਾ, ਹਜੇ ਤਾਈਂ 4 ਸਾਲ ਹੋ ਗਏ, ਕੀ ਬਣਿਆ ਮੈਂ ਤੇਰੀ, ਕਹਿੰਦੇ ਨੇ ਕੀ ਬਣਿਆ ਮੈਂ ਵਾਜਪਾਈ BJP ਬੰਦਾ ਬਣ ਕੇ ਜੀ।
0: ਪਰ ਇਹ ਸਭ ਬੇਨਤੀ ਇਹ ਹੈਗੀ ਆ ਕਿ ਜਿੱਦਣ ਕੈਪਟਨ ਸਾਹਿਬ ਇੱਥੇ ਆਏ ਸੀ ਨਾ ਜੀ, ਕੈਪਟਨ ਸਾਹਿਬ ਨਾ ਕਾਹਲੀ ਕਰ ਗਏ
1: ਜੀ।
0: ਕੈਪਟਨ ਸਾਹਿਬ ਨੂੰ ਨਾ ਜਿੱਦਣ ਇਹਨਾਂ ਨੇ ਚਲੋ ਉਹਨਾਂ ਨੇ ਕਿਹਾ ਵੀ ਤੂੰ ਰਿਜ਼ਾਈਨ ਕਰ ਦੇ, ਉਹਨੇ ਚਾਹੀਦਾ ਸੀ ਕਿ ਰਿਜ਼ਾਈਨ ਕਰਕੇ ਚੁੱਪ ਕਰਕੇ ਮਹਿਲ ਚ ਜਾ ਕੇ ਬਹਿ ਜਾਂਦੇ
1: ਜੀ
0: ਹੈਂਜੀ, ਚੁੱਪ ਕਰਕੇ ਜਿਹੜਾ ਹੈਗਾ ਆ 2-4 ਮਹੀਨੇ ਇਹਨਾਂ ਦਾ ਤਮਾਸ਼ਾ ਦੇਖ ਲੈਂਦੇ, ਉਹਨੇ ਦੇ ਵਿੱਚ ਹੀ ਜਿਹੜਾ ਹੈਗਾ ਆ ਤਾਂ ਤਾਂ ਜਿਹੜਾ ਆ ਕਾਂਗਰਸ ਵਾਲਾ ਮੋਹ ਟੁੱਟਣਾ ਸੀ ਇਹਨਾਂ ਤੋਂ, ਹੈ
1: ਜੀ
0: ਜੀ, ਆਪ ਦਿੱਲੀ ਜਾ ਕੇ ਜਿਹੜਾ ਹੈਗਾ ਚੱਲ ਜਾਂਦੇ, ਦਿੱਲੀ ਚੱਲ ਜਾਂਦੇ ਆਰਾਮ ਨਾਲ, ਦਿੱਲੀ ਸੈਂਟਰ ਪੋਲੀਟਿਕਸ
1: ਉੱਥੇ ਤਾਂ
0: ਵਾਂਗੂ ਜਿੱਦਾਂ
1: ਬਣਦੀ
0: ਮਰਜ਼ੀ
1: ਸੀਗੀ ਇਹਨਾਂ ਦੀ,
0: ਹੈਗਾ
1: ਕਾਫੀ
0: ਭਈ
1: ਬਿਲਕੁਲ
0: ਸਾਂਭ ਲਓ ਤੁਸੀਂ ਕਰ ਲਓ
1: ਜੀ,
0: ਓਨੇ ਚਿਰ ਦੇ ਵਿੱਚ ਹੀ ਇਹਨਾਂ ਦਾ ਆਪਸੀ ਖਿਲਾਰਾ ਪੈ ਹੀ ਜਾਣਾ ਸੀ। ਨਵਜੋਤ ਸਿੰਘ ਸਿੱਧੂ ਨੇ ਕਿਹੜਾ ਸੀ ਮੈਨੂੰ ਬਣਾਓ ਤੇ ਉਹਨੇ ਕਿਹੜਾ ਸੀ ਮੈਨੂੰ ਬਣਾਓ, ਆਪ ਚੁੱਪ
1: ਜੀ
0: ਸਾਇਲੈਂਟ ਰਹਿੰਦੇ।
1: ਬਿਲਕੁਲ
0: ਅਲਟੀਮੇਟਲੀ ਕਾਂਗਰਸ ਨੂੰ ਉਹਨਾਂ ਨੂੰ ਹੀ ਭੇਜਣਾ ਪੈਣਾ ਸੀਗਾ ਵੀ ਭਾਈ ਤੂੰ ਹੀ ਕੰਟਰੋਲ ਕਰ ਸਕਦਾ ਆ, ਸਾਡੇ ਕੋਲ ਹੋ ਗਈ ਗਲਤੀ ਤੇ ਉਹਨਾਂ ਨੇ ਮਾਫ਼ੀ ਮੰਗ ਕੇ ਤੇ ਇਹਨੂੰ ਭੇਜਣਾ ਸੀ
1: ਜੀ,
0: ਤੇ ਬੀਜੇਪੀ ਦੇ ਵਿੱਚ ਵੀ ਇੱਜ਼ਤ ਰਹਿ ਜਾਣੀ ਸੀ ਜੀ।
1: ਜੀ
0: ਬੀਜੇਪੀ ਸਨਮਾਨ ਉਹਦਾ ਹੀ ਕਰਦੀ ਹੈਗੀ ਆ ਜਿੱਥੋਂ ਉਹਨੂੰ ਮਤਲਬ ਖਤਰਾ ਹੁੰਦਾ ਆ ਜੀ, ਅਦਰਵਾਈਜ਼ ਜਿਹੜਾ ਜਿੱਥੋਂ ਖਤਰਾ ਮੁੱਕ ਜਾਂਦਾ ਉਹਦਾ ਕਾਹਦਾ ਸਨਮਾਨ ਜੀ।
1: ਜੀ
0: ਹੁਣ ਜਾਂ ਤਾਂ ਜਿਹੜੇ ਹੈਗੇ ਆ ਕੀ ਹੋ ਜਾਂਦਾ ਜੀ, ਵੱਧ ਤੋਂ ਵੱਧ ਕੀ ਕਰ ਲੈਂਦੇ ਜੀ, ਉਹ ਇਹਨਾਂ ਨੇ ਕੁਛ ਨੀ ਸੀ ਕਰਨਾ ਜਦੋਂ ਕਾਂਗਰਸ ਚ ਸੀ ਉਦੋਂ ਨਾ ਕਰ ਸਕੇ, ਤੇ ਫਿਰ ਉਸ ਵੇਲੇ ਤੇ ਉਹਨਾਂ ਨੇ ਜੇ ਪਾਵਰ ਤੋਂ ਚੱਲ ਵੀ ਗਏ ਸੀ ਤਾਂ ਵੀ ਜਿਹੜਾ ED ਵਾਲਿਆਂ ਨੇ ਕੀ ਕਰ ਲੈਣਾ ਸੀ, ED ਨੇ ਕੋਈ ਕਿਸੇ
1: ਜੀ
0: ਜਦੋਂ ਉਹਨਾਂ ਨੂੰ ਖਤਰਾ ਕੋਈ ਨੀ ਸੀ ਭਾਈ ਵੀ ਇਸ ਵੇਲੇ ਉਹਨਾਂ ਨੇ ਜਿਹੜਾ ਹੈਗਾ ਆ ਕਾਂਗਰਸ ਨੇ ਇਹਨਾਂ ਨੂੰ ਜਿਹੜਾ ਆ ਗਤੀਓ ਲਾਇਆ ਆ, ਇਸ ਕਰਕੇ ਜਿਹੜਾ ਇਹਨਾਂ ਨੇ ਨਾ ਜੀ ਰਿਸੈਂਟਮੈਂਟ ਦਿਖਾਈ ਵੀ ਜਿੱਦਾਂ ਮੇਰੇ ਤੋਂ ਬਿਨਾਂ ਮੈਂ ਕਾਂਗਰਸ ਬਰਬਾਦ ਹੀ ਕਰ ਦਊਗਾ, ਉਹ ਨੀ ਹੁੰਦਾ ਹੁੰਦਾ ਜੀ। ਪਾਰਟੀਆਂ ਜਿਹੜੀਆਂ ਇੱਕ ਬੰਦਾ ਜਿਹੜਾ ਹੈਗਾ ਆ ਬੰਦਾ ਵੱਡਾ ਨੀ ਹੁੰਦਾ, ਅਹੁਦਾ ਵੱਡਾ ਹੁੰਦਾ ਸਰ, ਜਿੱਦਾਂ ਹੀ ਅਹੁਦਾ ਗਿਆ ਤੇ ਕੈਪਟਨ ਹੁਣੀ ਖਤਮ ਹੋ ਗਏ ਜੀ। ਹੁਣ ਤਾਂ ਇਸ ਏਜ ਦੇ ਵਿੱਚ ਆ ਕੇ ਜਿੱਦਾਂ ਮਰਜ਼ੀ ਮੇਰੇ ਵਾਂਗੂ ਦਾੜੀ ਕਾਲੀ ਕਰੀ ਜਾਣ ਪਰ ਉੱਠਣ ਲੱਗਿਆ ਤਕਲੀਫ ਜਰੂਰ ਹੁੰਦੀ ਆ ਜੀ।
1: ਨਹੀਂ ਵੈਸੇ ਸਾਇੰਸ ਇਹਦੇ ਨਾਲ ਚੰਗਾ ਨਹੀਂ
0: ਗੋਲੀ ਖਾਣੀ ਪੈਂਦੀ ਹੈ,
1: ਇਹਦੇ ਨਾਲ ਚੰਗਾ ਨਹੀਂ ਆਰਾਮ ਨਾਲ ਸੰਨਿਆਸ ਹੀ ਲੈਣ ਤੇ ਆਰਾਮ ਨਾਲ ਘਰ ਬੈਠਣ ਨਜ਼ਾਰੇ ਲੈਣ ਜੀ ਨਾਲੇ।
0: ਪਰ ਇਹ ਗੱਲਾਂ ਕਹਿਣ ਦੀ ਲੋੜ ਹੀ ਕੀ ਹੁੰਦੀ ਹੈਗੀ ਚੁੱਪ ਕਰਕੇ ਜਦੋਂ ਆਪਾਂ ਬੋਲਣਾ ਹੀ ਨਹੀਂ ਤਾਂ ਸੰਨਿਆਸ ਹੀ ਆ ਜੀ।
1: ਬਿਲਕੁਲ
0: ਸੰਨਿਆਸ ਦਾ ਤਾਂ ਮਤਲਬ ਇਹ ਹੁੰਦਾ ਨਾ ਜੀ ਕਿਸੇ ਮੁੜ ਕੇ ਜਿਹੜਾ ਹੈਗਾ ਆ ਜੇ ਤੁਸੀਂ ਕਿਤੇ ਐਕਟਿਵ ਹੁੰਦੇ ਹੈਗੇ ਆ ਤੇ ਹਰ ਕੋਈ ਬੰਦਾ ਕਹਿੰਦਾ ਨਾਲੇ ਤੂੰ ਸੰਨਿਆਸ ਲੈ ਰਿਹਾ ਸੀ ਜੀ, ਉਹਦੇ ਨਾਲੋਂ ਬਿਹਤਰ ਹੈਗਾ ਕਿ ਸਾਇਲੈਂਟ ਹੋ ਕੇ ਬਹਿ ਜਾਣ ਆਰਾਮ ਨਾਲ ਚੁੱਪ ਕਰਕੇ ਜਿਹੜਾ ਹੈਗਾ ਆ ਜੀ।
1: ਬਿਲਕੁਲ
0: ਪਤਾ ਹੀ ਲੱਗ ਗਿਆ ਵੀ ਇਸ ਪਾਰਟੀ ਨੇ ਕੁਛ ਨੀ ਪੱਲੇ ਪਾਉਣਾ, ਇਹ ਬੋਲਣ ਨਾਲ ਵੀ ਕੁਛ ਨੀ ਹੋਣਾ ਜੀ।
1: ਜੀ ਬਿਲਕੁਲ ਜੀ, ਪਰ ਦੂਸਰੇ ਪਾਸੇ
0: ਕਾਂਗਰਸ ਵੀ ਹੁਣ ਜਿਹੜਾ ਹੈਗਾ ਆ
1: ਹਾਂਜੀ
0: ਸਰ, ਕਾਂਗਰਸ ਦਾ ਵੀ ਹੁਣ ਝਾਕਾ ਲੱਥ ਗਿਆ ਹੈਗਾ, ਕਾਂਗਰਸ ਦੇ ਲੀਡਰ ਜਿਹੜੇ ਹੈਗੇ ਆ ਇਹਨਾਂ ਨੂੰ ਅਕਸੈਪਟ ਕਰਨਗੇ ਜੀ, ਉਹ ਗੱਲ ਹੀ ਨੀ ਬਣਨੀ ਜੀ, ਉਹ ਰੁਤਬਾ ਬਣਨਾ ਹੀ ਨੀ ਹੈਗਾ ਜੀ। ਕਿਸੇ ਵੇਲੇ ਕਮਾਂਡ ਹੁੰਦੀ ਹੈਗੀ ਆ ਜੀ, ਬਾਅਦ ਚ ਕਿੱਥੇ ਹੁੰਦੀ ਜੀ, ਹੁਣ ਸਾਰੇ ਹੀ ਕੈਪਟਨ ਆ, ਅਗਲੇ ਕਹਿੰਦੇ ਤੂੰ ਪੱਲਾ ਕਹਿ ਕੇ ਇੱਕ ਕੈਪਟਨ ਸੀ ਹੁਣ ਅਸੀਂ ਸਾਰੇ ਕੈਪਟਨ ਆ
1: ਜੀ।
0: ਹਾਂਜੀ
1: ਤੇ ਸੈਣੀ ਸਾਹਿਬ ਜਿਹੜਾ ਡਿਬਰੂਗੜ੍ਹ ਵਿੱਚ ਕੈਪਟਨ ਬੈਠਾ ਹੈ ਮਨਪ੍ਰੀਤ ਤਿਆਲੀ ਸਾਹਿਬ, ਕਹਿੰਦੇ ਆ ਅੰਮ੍ਰਿਤਪਾਲ ਸਿੰਘ ਹੁਣਾਂ ਦੇ ਬਾਰੇ ਕਿ ਉਹ ਦੋ ਹਲਕਿਆਂ ਤੋਂ ਕਹਿ ਸਕਦਾ ਕਿ ਚੋਣ ਜਿਹੜੀ ਆ ਲੜ ਸਕਦੇ ਹੋ, ਚਾਹੇ ਮਾਝੇ ਤੋਂ ਹੋਵੇ ਤੇ ਚਾਹੇ ਮਾਲਵੇ ਦੇ ਵਿੱਚ, ਦੋਵੇਂ ਪਾਸੇ ਕਹਿੰਦੇ ਬੇੜੀਆਂ ਚ ਪੈਰ ਰੱਖਣਗੇ ਜੀ।
0: ਚਲੋ ਚੰਗੀ ਗੱਲ ਹੈਗੀ ਆ, ਇਹ ਹਰ ਇੱਕ ਬੰਦੇ ਦਾ ਅਧਿਕਾਰ ਹੈਗਾ ਆ ਜੀ,
1: ਜੀ
0: ਕਾਨੂੰਨ ਇਜਾਜ਼ਤ ਦਿੰਦਾ ਆ ਜੀ, ਪਰ ਇਹ ਆ ਵੀ ਉਹ ਜਸਟਿਸ ਕਿਸ ਹਲਕੇ ਨੂੰ ਇਹ ਛੱਡਣਗੇ ਜੀ।
1: ਜੀ
0: ਮੰਨ ਲਓ ਦੋਨਾਂ ਤੋਂ ਜਿੱਤ ਜਾਂਦੇ ਹੈਗੇ ਆ ਤੇ ਇੱਕ ਤਾਂ ਜਿਹੜਾ ਛੱਡਣਾ ਪਊਗਾ ਜੀ,
1: ਜੀ
0: ਕੀ ਮਾਲਵਾ ਛੱਡਣਗੇ ਜਾਂ ਮਾਝਾ ਛੱਡਣਗੇ
1: ਜੀ,
0: ਜਾਂ ਪਹਿਲਾਂ ਹੀ ਡਿਕਲੇਅਰ ਕਰ ਦੇਣ ਜੀ ਵੀ ਜੇ ਮੈਂ ਦੋਨਾਂ ਤੋਂ ਜਿੱਤ ਗਿਆ ਤੇ ਫੇਰ ਮੈਂ ਆਹ ਛੱਡਣੀ ਆ ਤੇ ਆਹ ਰੱਖਣੀ ਆ ਜੀ।
1: ਜੀ
0: ਸੋ ਇਹ ਤਾਂ ਸਮੇਂ ਦੀ ਗਰਭ ਦੇ ਵਿੱਚ ਹੈਗਾ ਜੀ ਵੀ ਦੇਖੋ ਇਹਦੇ ਸਿਰ ਤੇ ਸਿਹਰਾ ਲੱਗਣਾ ਜੀ।
1: ਜੀ ਬਿਲਕੁਲ,
0: ਵੈਸੇ ਇੱਦਾਂ ਆ ਕਿ ਪੰਜਾਬ ਦੇ ਵਿੱਚ ਮੁੱਖ ਮੰਤਰੀ ਬਹੁਤ ਹੋ ਗਏ ਆ ਤੇ ਮੰਤਰੀ ਘੱਟ ਹੈਗੇ ਆ ਜੀ।
1: ਬਿਲਕੁਲ ਹੈ ਜੀ,
0: ਤੇ ਇਸ ਕਰਕੇ ਦੇਖਦੇ ਹੈਗੇ ਆ ਜੀ, ਇਹ ਉਹਨਾਂ ਦੀ ਚਲੋ ਜੀ ਚੋਇਸ ਹੈਗੀ ਆ ਤੇ ਕਾਨੂੰਨ ਇਜਾਜ਼ਤ ਦਿੰਦਾ ਆ, ਇਸ ਕਰਕੇ ਉਹਨਾਂ ਨੂੰ ਜਰੂਰ ਦੋ ਦੀਆਂ ਵੀ ਭਾਵੇਂ ਤਿੰਨ ਲਾ ਲੈਣ, ਉਹਦੇ ਵਿੱਚ ਕਿਹੜੀ ਗੱਲ ਹੈਗੀ ਆ, ਘਰ ਘਰ ਦੀਆਂ ਹੀ ਸੀਟਾਂ ਆ, ਕਿਹੜਾ ਕਿਤੋਂ ਲੈਣ ਜਾਣੀ ਆ ਜੀ।
1: ਜੀ ਬਿਲਕੁਲ,
0: ਇਹ ਤਾਂ ਕਾਂਗਰਸ ਨੂੰ ਹੁੰਦਾ ਨਾ ਵੀ ਸੀਟਾਂ ਜਿਹੜੀਆਂ ਪਿਓ ਪੁੱਤ ਨੂੰ ਨੀ ਦਿੰਦੇ। ਰਾਣਾ ਗੁਰਜੀਤ ਦੇਖੋ ਕਾਮਯਾਬ ਹੋ ਗਿਆ ਸੁਲਤਾਨਪੁਰ ਤੋਂ, ਉਹਨੇ ਕਿਹਾ ਸੀ ਜੇ ਮੇਰਾ ਮੁੰਡਾ ਜਿਹੜਾ ਹਾਰ ਗਿਆ ਤੇ ਮੈਂ ਕਹਿੰਦਾ ਸਾਰੀ ਉਮਰ ਲਈ ਰਾਜਨੀਤੀ ਤੋਂ ਸੰਨਿਆਸ ਲੈ ਲਓ। ਹਾਂਜੀ ਉਹਨੇ ਮੁੰਡਾ ਆਪਣਾ ਕਾਂਗਰਸ ਦੇ ਜਿਹੜਾ ਹੈਗਾ ਕੰਟੈਸਟਿੰਗ ਕੈਂਡੀਡੇਟ ਨਾਲ ਵੋਟ ਜਿਤਾ ਕੇ ਲੈ ਆਉਂਦਾ ਜੀ। ਹੁਣ ਹੁਣ ਵੀ ਜਿਹੜਾ ਹੈਗਾ ਆ ਜੇ ਕਾਂਗਰਸ ਨੇ ਏਦਾਂ ਦੀ, ਕਾਂਗਰਸ ਨੂੰ ਨਾ ਮੰਥਨ ਜਿਹੜਾ ਹੈਗਾ ਆ ਵੀ ਸਟੇਟ ਦੇ ਅੰਦਰ ਬਹਿ ਕੇ ਜਿਹੜਾ ਆ ਉਹ ਕਰਨਾ ਚਾਹੀਦਾ, ਫੇਰ ਜਿਹੜਾ ਹੈਗਾ ਇਹ ਕਿਤੇ ਨਾ ਕਿਤੇ ਦੇਖੋ ਇਹਨਾਂ ਦਾ ਵਰਕਰ ਜਿਹੜਾ ਆ ਜਰੂਰ ਐਕਟਿਵ ਹੈਗਾ
1: ਜੀ,
0: ਕਾਂਗਰਸ ਦਾ ਵਰਕਰ ਜਰੂਰ ਐਕਟਿਵ ਹੈਗਾ। ਦੂਜਾ ਇਹ ਆ ਕਿ ਸੈਕੂਲਰ ਛਵੀ ਹੋਣ ਕਰਕੇ ਨਾ ਜੀ ਥੋੜੀ, ਤੇ ਲੋਕੀ ਜਿਹੜੇ ਆ ਪੜ੍ਹੇ ਲਿਖੇ ਲੋਕੀ ਜਿਹੜੇ ਹੈਗੇ ਆ ਉਹਨਾਂ ਦੀ ਚੋਇਸ ਜਿਹੜੀ ਹੈਗੀ ਆ ਇਹ ਕਾਂਗਰਸ ਹੁੰਦੀ ਆ ਜੀ। ਜਿਹੜੇ ਹਾਂਜੀ ਬਹੁਤੇ ਪੰਥਕ ਨਹੀਂ ਹੈਗੇ ਜਿਹੜੇ ਬੰਦੇ, ਉਹ ਕਹਿੰਦੇ ਠੀਕ ਗੱਲ ਹੈਗੀ ਆ ਵੀ ਸਿਰਫ ਜਿਹੜੀ ਆ ਡਿਵੈਲਪਮੈਂਟ ਦੀ ਗੱਲ ਕਰ ਰਹੀ ਹੈਗੀ ਆ, ਕੋਈ ਧਰਮ ਦੇ ਨਾਲ ਬਹੁਤਾ ਜਿਹੜਾ ਹੈਗਾ ਆ ਚਰਚਾ ਧਰਮ ਤੇ ਤਾਂ ਨਹੀਂ ਹੋਣਾ ਹੋਣੀ।
1: ਬਿਲਕੁਲ ਹੈ ਜੀ
0: ਜੀ ਸਰ।
1: ਤੇ ਸੈਣੀ ਸਾਹਿਬ ਆਖਰ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਮੈਨੀਫੈਸਟੋ ਦੀ ਜਿਹੜੀ ਤਿਆਰੀ ਕਰ ਰਿਹਾ ਹੈ ਤੇ ਅੱਜ ਚੰਡੀਗੜ੍ਹ ਦੇ ਵਿੱਚ ਉਹਨਾਂ ਨੇ ਮੀਟਿੰਗ ਕੀਤੀ ਹੈ, 27 ਦੀਆਂ ਚੋਣਾਂ ਦੇ ਨੂੰ ਲੈ ਕੇ ਤੇ ਦੇਖਦੇ ਆ ਕੀ ਕੁਝ ਮੈਨੀਫੈਸਟੋ ਦੇ ਵਿੱਚ ਆਉਂਦਾ ਹੈ। ਜਿੱਥੇ ਪਹਿਲਾਂ 9 ਮੈਂਬਰੀ ਇਹ ਕਮੇਟੀ ਸੀਗੀ, ਉਹ ਵਧਾ ਕੇ ਹੁਣ 20 ਮੈਂਬਰੀ ਕਰ ਦਿੱਤੀ, ਗਿਣਤੀ ਵਧਾਤੀ ਇਹਦੀ, ਤੇ ਕਿਵੇਂ ਦੇਖਦੇ ਹੋ ਜੀ? ਵੈਸੇ ਲੋਕਾਂ ਦੇ ਵਿੱਚ ਸਟੇਜਾਂ ਦੇ ਉੱਤੇ ਤਾਂ ਲਾਰੇ ਜਾਂ ਹੋਰ ਸਾਰੀਆਂ ਚੀਜ਼ਾਂ ਜਾਂ ਯੋਜਨਾਵਾਂ ਤਾਂ ਲਾਗੂ ਕਰੀ ਜਾ ਰਿਹਾ, ਪਰ ਅਸਲ ਦੇ ਵਿੱਚ ਤਾਂ ਮੈਨੀਫੈਸਟੋ ਦੇ ਵਿੱਚ ਜੋ ਕੁਝ ਆਏਗਾ ਉਹ ਦੇਖਣਾ ਹੋਏਗਾ ਜੀ।
0: ਨਹੀਂ, ਅਕਾਲੀ ਦਲ ਨੂੰ ਮੇਰਾ ਸੁਝਾਅ ਰਹਿਣ ਸਰਾਵਾਂ ਦੇ ਨਾਲ ਜਿਹੜਾ ਹੈਗਾ ਆ ਵੀ ਗੁਰਦੁਆਰੇ ਤੋਂ ਕੋਈ ਡਿਸਟੈਂਸ ਰੱਖ ਲੈਣ ਜੀ, ਵੀ 500 ਮੀਟਰ ਹਟ ਕੇ ਤੇ ਹੋਟਲ ਜਿਹੜਾ ਹੈਗੇ ਆ ਉਹ ਅਵੇਲੇਬਲ ਹੋਇਆ ਕਰਨਗੇ, ਹੋਟਲ ਖੋਲ ਦਿੱਤੇ ਜਾਣਗੇ ਜੀ। ਤੇ ਉਹ ਅੱਜ ਕੱਲ ਚੱਲ ਰਿਹਾ ਹੈਗਾ ਆ ਜੀ, ਇੱਥੇ ਜਿਹੜਾ ਆ ਜੋ ਹਾਲਾਤ ਹੈਗੇ ਆ ਜੀ, ਮੈਨੀਫੈਸਟੋ ਕੀ ਕਰਨਾ ਜੀ, ਪਹਿਲਾਂ ਇੱਜ਼ਤ ਬਚਾਓ ਮੁਹਿੰਮ ਦਾ ਚਲਾ ਲਓ
1: ਜੀ।
0: ਸਰ ਲੋਕੀ ਬਹੁਤ ਗੱਲਾਂ ਕਰਦੇ ਹੈਗੇ ਆ, ਨਹੀਂ ਸੁਣੀਆਂ ਜਾਂਦੀਆਂ ਜੀ। ਸੋ ਇਸ ਕਰਕੇ ਤੁਸੀਂ ਦੇਖੋ ਤਾਂ ਸਹੀ ਤੁਹਾਡੀਆਂ ਸਰਾਵਾਂ ਦੇ ਵਿੱਚ ਕਿੰਨੇ ਕਿੰਨੇ ਦਿਨ ਤੁਸੀਂ ਠਹਿਰਾ ਰਹੇ ਹੈਗੇ ਆ, ਇਟ ਮੀਨ ਤੁਹਾਡੀ ਐਡਮਿਨਿਸਟ੍ਰੇਸ਼ਨ ਤਾਂ ਨੇੜੇ ਆ ਹੈ ਜੀ, ਤੁਹਾਨੂੰ ਪਤਾ ਹੀ ਨੀ ਵੀ ਥੱਲੇ ਕੀ ਹੋ ਰਿਹਾ ਜੀ, ਫਿਰ ਤੁਸੀਂ ਐਡਮਿਨਿਸਟ੍ਰੇਸ਼ਨ ਕਰਦੇ ਕਾਹਦੀ ਆ ਜੀ, ਕੀ ਤੁਹਾਡਾ ਕੰਟਰੋਲ ਆ ਵੀ ਜਿੱਥੇ ਜਿਹੜਾ ਬੰਦਾ ਬੈਠਾ ਹੈਗਾ ਆ ਉਹੀ ਰਾਜਾ ਬਣਿਆ ਆ ਜੀ, ਚੜਾਵੇ ਦੇ ਸਿਰ ਤੇ ਤੁਸੀਂ ਐਸ਼ਾਂ ਕਰਦੇ ਹੈਗੇ ਆ ਜੀ। ਸੋ ਇਸ ਕਰਕੇ ਮਹਾਰਾਜ ਇਹਨਾਂ ਦੀ ਤਾਂ ਗੱਲ ਮੈਨੀਫੈਸਟੋ ਦੇ ਵਿੱਚ ਦੇਖ ਲੈਣ, ਜੋ ਮਰਜ਼ੀ ਕਰ ਲੈਣ ਜੀ, ਪਰ ਜੋ ਆਹ ਡੈਂਟ ਪੈ ਗਿਆ ਨਾ ਜੀ, ਪਰ ਸਭ ਗੱਲ ਤਾਂ ਇਹ ਹੈਗੀ ਇਹ ਘਟਨਾ ਦਾ ਜ਼ਾਹਰ ਹੋ ਗਈ
1: ਜੀ,
0: ਖਰੇ ਕਿੰਨੀਆਂ ਘਟਨਾਵਾਂ ਅੱਗੇ ਵਾਪਰਤੀਆਂ ਸੀ
1: ਜੀ,
0: ਇੱਜ਼ਤ ਬਚਾਉਣ ਦਾ ਮਾਰਾ ਹਰ ਕੋਈ ਬੰਦਾ ਚੁੱਪ ਕਰ ਜਾਂਦਾ ਕਈ ਵਾਰੀ,
1: ਬਿਲਕੁਲ।
0: ਸੋ ਇਸ ਕਰਕੇ ਜਿਹੜਾ ਹੈਗਾ ਆ ਵੀ ਅਕਾਲੀ ਦਲ ਦਾ ਸਰ ਜਿਹੜਾ ਆ ਪਹਿਲਾਂ ਬਿਲਕੁਲ ਸਰ ਸਿੱਧਾ ਟੱਕਰ ਦਿਸਦੀ ਪਈ ਸੀ ਵੀ ਹਾਂ ਜੀ ਅਕਾਲੀ ਦਲ ਆ ਜਾਊਗਾ ਜੀ, ਆਹ ਘਟਨਾ ਜਿਹੜੀ ਹੈਗੀ ਆ ਇਹਨੇ ਏਦਾਂ ਦਾ ਡੈਂਟ ਪਾਇਆ ਹੈਗਾ ਆ ਜੀ ਕਿ ਲੋਕਾਂ ਦੇ ਹਿਰਦੇ ਦੁਖੀ ਤਾਂ ਹੋਏ ਆ ਜੀ, ਜਿਹੜਾ ਵੀ ਮਤਲਬ ਆਸਥਾ ਰੱਖਦਾ ਹੈਗਾ ਆ ਜੀ ਉਹ ਦੁਖੀ ਆ ਜੀ ਇਹਨਾਂ ਦੀਆਂ ਮਤਲਬ ਇਹ ਗੱਲਾਂ ਸੁਣ ਕੇ ਜੀ, ਤੇ ਹਜੇ ਤਾਂ ਰਾਜ ਭਾਗ ਹੈ ਨੀ, 10 ਸਾਲ ਹੋ ਗਏ ਆ ਤੇ ਫੇਰ ਇਹੋ ਜਿਹੇ ਕੰਮ ਕਰਦੇ ਹੈਗੇ, ਜੇ ਇਹਨਾਂ ਦੇ ਰਾਜ ਆ ਜਾਂਦਾ ਫੇਰ ਕੀ ਕਹੂਗਾ ਜੀ,
1: ਬਿਲਕੁਲ।
0: ਹੁਣ ਤਾਂ ਚਲੋ ਗੱਲ ਬਾਹਰ ਆ ਜਾਂਦੀ ਹੈਗੀ, ਫੇਰ ਤਾਂ ਜੇ ਰਾਜ ਭਾਗ ਇਹਨਾਂ ਦਾ ਹੋਵੇ ਫੇਰ ਕਿੱਥੇ, ਫੇਰ ਤਾਂ ਇਹੋ ਜਿਹਾ ਵਿਕਟਮ ਜਿਹੜਾ ਹੈਗਾ ਉਹ ਆਉਣਾ ਹੀ ਨੀ ਬਾਹਰ ਜੀ, ਉਹਨਾਂ ਨੇ ਪਹਿਲਾਂ ਹੀ ਇਲੀਮੀਨੇਟ ਕਰ ਲੈਣੇ ਹੈਗੇ ਜੀ। ਸੋ ਇਸ ਕਰਕੇ ਦੇਖੋ ਸਰ ਅੱਗੇ ਸਟੇਟ ਦਾ ਕਿੱਦਾਂ ਦਾ ਮਾਹੌਲ ਬਣਦਾ ਆ ਜੀ, ਬਟ ਇਹ ਆ ਵੀ ਮੈਂ ਦੇਖਿਆ ਵੀ ਕੈਪਟਨ ਸਾਹਿਬ ਦੀ ਪੋਲੀਟੀਕਲ ਆਬਜ਼ਰਵੇਸ਼ਨ ਜਿਹੜੀ ਆ ਨਾ ਜੀ ਉਹ ਠੀਕ ਆ ਸਰ, ਜੋ ਦਿਸਦਾ ਪਿਆ ਜੀ ਉਹਨਾਂ ਨੇ ਪੋਲੀਟੀਕਲ ਆਬਜ਼ਰਵੇਸ਼ਨ ਠੀਕ ਆ ਜੀ, ਆਖਿਰ ਉਹਨਾਂ ਨੇ ਵੀ ਜ਼ਿੰਦਗੀ ਦੇਖੀ ਆ ਸਰ
1: ਜੀ, ਬਿਲਕੁਲ ਜੀ।
0: ਭਾਰਤ ਸਾਹਿਬ
1: ਸੈਣੀ ਸਾਹਿਬ ਉਸਤਾਦ ਜੀ ਕਹਿੰਦੇ ਆ ਆਪ ਚੰਡੀਗੜ੍ਹ ਜਾਣ ਜੋਗੇ ਨਹੀਂ, ਜਿਹੜੇ ਰਹਿੰਦੇ ਨੇ ਉਹਨਾਂ ਨੂੰ ਜਰਦੇ ਨਹੀਂ, ਨਾ ਅਸੀਂ ਕਹਿੰਦੇ ਚੰਡੀਗੜ੍ਹ ਜਾਈਏ ਨਾ ਉੱਥੇ ਰਹਿਣ ਵਾਲਿਆਂ ਨੂੰ, ਕਿਤੇ ਰਹਿਣ ਦਿੰਦੇ ਅਸੀਂ ਨਫ਼ਰਤ ਜਾਂ ਚੰਗੇ ਕਹੀਏ ਜੀ। ਹਾਂਜੀ
0: ਦੇਖੋ ਜੀ ਗੱਲ ਏਦਾਂ ਹੈਗੀ ਆ, ਸਾਨੂੰ ਕੀ ਪਤਾ ਅਖਬਾਰਾਂ ਉੱਥੋਂ ਚੱਲਦੀਆਂ ਹੈਗੀਆਂ, ਸਾਰਾ ਅਸੀਂ ਆਪ ਚੰਡੀਗੜ੍ਹ ਵਾਲੇ ਕਹਿੰਦੇ ਹੈਗੇ ਠੀਕ ਗੱਲ ਹੈ ਜੀ, ਪਰ ਰਿਪੋਰਟਾਂ ਜਿਹੜੀਆਂ ਆਉਂਦੀਆਂ ਆ ਅਸੀਂ ਤਾਂ ਉਹੀ ਕਹਿ ਰਹੇ ਹੈਗੇ ਆ ਜੀ, ਬਾਕੀ ਤਾਂ ਕੋਈ ਨੀ, ਸਾਡਾ ਤਾਂ ਹਿਰਦੇ ਬੁਲੰਗੜਿਆ ਗਿਆ ਆ ਜੀ। ਹੁਣ ਉਸਤਾਦ ਜੀ ਦੂਰ ਬੈਠੇ ਹੈਗੇ ਆ ਇਸ ਕਰਕੇ ਆ ਜੀ,
1: ਇਹ ਦਰਦ ਨੀ ਸਮਝਦੇ ਪੰਜਾਬ ਦਾ, ਦੇਖ ਲੋ।
0: ਹਾਂਜੀ ਪੰਜਾਬ ਦਾ ਦਰਦ ਕਿੱਥੇ ਸਮਝਦੇ ਹੈਗੇ ਆ, ਜੇ ਪੰਜਾਬ ਦਾ ਦਰਦ ਸਮਝਦੇ ਹੋਣ ਤੇ ਪੰਜਾਬ ਆਉਣ ਆ ਕੇ 4 ਦਿਨ ਜਿਹੜਾ ਹੈਗਾ ਆ ਲੋਕਾਂ ਨੂੰ ਮਤਲਬ ਕੋਈ ਦਿਸ਼ਾ ਦੇਣ, ਇੱਥੇ ਜਵਾਨੀ ਭਟਕ ਚੁੱਕੀ ਆ ਜੀ।
1: ਉਹ ਕਹਿੰਦੇ
0: ਪਰ
1: ਜਦੋਂ ਅਸੀਂ ਆਈਦਾ ਸੀ
0: ਜਾਂਦਾ ਜਾਂਦਾ ਕਵਾਂ ਜੀ
1: ਹਸੈਣੀ ਸਾਹਿਬ, ਉਹ ਦੱਸੋ ਕਹਿੰਦੇ ਆ ਸੀ ਜਦੋਂ ਲੋਕਾਂ ਨੂੰ ਇੱਥੇ ਸਮਝਾਈਦਾ ਉਹ ਅੱਗੋਂ ਮੋਹਰੇ ਕਹਿੰਦੇ ਵੀ ਤੁਸੀਂ ਵੀ ਤਾਂ ਇੱਥੋਂ ਹੀ ਗਏ ਸੀ।
0: ਹਾਂਜੀ ਇਹ ਵੀ ਗੱਲ ਠੀਕ ਹੈਗੀ ਆ ਜੀ, ਉਹ ਗਏ ਸੀ ਤੇ ਫੇਰ ਉਥੋਂ ਸਮਝ ਗਏ ਨਾ
1: ਜੀ,
0: ਐਨ ਆਰ ਆਈ ਜਦੋਂ ਆਉਂਦੇ ਹੈਗੇ ਆ ਕੇ ਕੰਮ ਬੜਾ ਕਰਦੇ ਆ ਜੀ,
1: ਬਿਲਕੁਲ।
0: ਇਹ ਵੀ ਤਾਂ ਜਦੋਂ ਪਿੰਡ ਆਏ ਸੀ ਆ ਕੇ ਫਟਾਫਟ ਨਾਲੀ ਕੱਢਣ ਦੌੜ ਪੈਂਦੇ ਸੀਗੇ, ਤੁਸੀਂ ਕੋਲ ਬੈਠੇ ਹੈਗੇ ਆ ਨਾਲੀ ਬੰਦ ਪਈ ਹੈਗੀ ਆ, ਤੁਸੀਂ ਨਾਲੀ ਵੀ ਨੀ ਖੋਲ ਸਕਦੇ ਆਪਣੇ ਆਪ। ਅੱਛਾ ਜੀ ਅਗਲੇ ਵੀ ਉਹ ਰਹਿਣ ਦੇ, ਤੂੰ ਰਹਿਣ ਦੇ ਕਰਕੇ ਅਗਲੇ ਵੀ ਕਹਿੰਦੇ ਸੀ ਕੱਢੀ ਗਿਆ ਆਰਾਮ ਨਾਲ,
1: ਮੁੜ ਕੇ ਜਦੋਂ ਬੰਦ ਵੀ ਹੁੰਦੀ ਆ ਫਿਰ ਵੀ ਉੱਥੇ ਨੂੰ ਕੋਲਾਂ ਕਰਦੇ ਅਮਰੀਕਾ ਨੂੰ ਵੀ ਆ ਜਾਓ ਭਾਈ।
0: ਉਹ ਸੱਚੀ ਗੱਲ ਹੈ ਜੀ, ਇੱਕ ਦਿਨ ਮੈਂ ਇਹਨਾਂ ਦੇ ਨਾਲ ਗੱਲਬਾਤ ਕਰਦਾ, ਇਹਨਾਂ ਨੂੰ ਪਿੰਡੋਂ ਫੋਨ ਆਇਆ ਵੀ ਜਿਹੜਾ ਵਾਟਰ ਸਪਲਾਈ ਵਾਲੀ ਮੋਟਰ ਸੜ ਗਈ ਆ। ਮੋਟਰ ਪਿੰਡ ਸੜੀ ਤੇ ਰੌਲਾ ਮਿਸ਼ੀਗਨ ਚ।
1: ਤੁਸੀਂ ਕੁਝ ਕਹਿਣ ਲੱਗੇ ਸੀ?
0: ਠੀਕ ਹੈ ਭਾਈ ਸਾਹਿਬ,
1: ਨਹੀਂ ਕਹਿਣ ਲੱਗੇ ਮਨ ਦੀ ਗੱਲ ਕਰਨ ਲੱਗੇ ਹੀ ਜਾਂਦੇ ਜਾਂਦੇ ਹੋਏ ਸਨ ਜੀ।
0: ਨਾ ਮੇਰੇ ਵੱਡੇ ਵੀਰੇ ਹੈਗੇ ਆ, ਨਾ ਮੈਨੂੰ ਕੁੱਟਣਗੇ ਐਵੇਂ। ਨਹੀਂ ਬਈ ਨਹੀਂ, ਮੈਂ ਕੁਛ ਨੀ ਬੋਲਣਾ ਜੀ। ਹਾਂਜੀ
1: ਜੀ,
0: ਦਿਓ ਇਜਾਜ਼ਤ ਸਰ,
1: ਥੈਂਕ ਯੂ ਜੀ,
0: ਸ਼ੁਕਰੀਆ
1: ਥੈਂਕ
0: ਜੀ।
1: ਯੂ,
0: ਮੈਂ
1: ਥੈਂਕ ਯੂ।
0: ਮੁਹੰਮਦ ਸਾਹਿਬ ਨੂੰ ਦੇਖਣਾ ਹੈਗਾ, ਉਹਨਾਂ ਨੇ ਆ ਕੇ ਫੇਰ ਜਦੋਂ ਕੋਈ ਕਲਾਮ ਸੁਣਾਉਣਗੇ ਤੇ ਮੈਨੂੰ ਹਜੇ ਮੈਂ ਟਾਈਮ ਹੈਗਾ, ਮੈਂ 10 ਮਿੰਟ ਸੁਣ ਸਕਦਾ ਹੈਗਾ ਜੀ ਉਹਨਾਂ ਨੂੰ,
1: ਜੀ
0: ਮੈਂ ਉਹਨਾਂ ਦੀ ਉਡੀਕ ਰਹਿਣਾ।
1: ਥੈਂਕ
0: ਠੀਕ
1: ਯੂ
0: ਹੈ
1: ਜੀ,
0: ਸਰ,
1: ਥੈਂਕ ਯੂ,
0: ਸ਼ੁਕਰੀਆ
1: ਸਤਿ
0: ਜੀ,
1: ਸ਼੍ਰੀ ਅਕਾਲ,
0: ਮਿਹਰਬਾਨੀ,
1: ਸਤਿ ਸ਼੍ਰੀ
0: ਸਮਾਂ
1: ਅਕਾਲ।
0: ਦੇਣ ਲਈ ਧੰਨਵਾਦ ਸਰ,
1: ਲਓ
0: ਸਤਿ
1: ਦੋਸਤੋ,
0: ਸ਼੍ਰੀ ਅਕਾਲ।
1: ਇਸਾਂ ਜੀ ਐਡਵੋਕੇਟ ਰਾਜਨ ਸੈਣੀ ਸਾਹਿਬ ਗੱਲਾਂ ਬਾਤਾਂ ਕਰਕੇ ਗਏ ਨੇ ਤੇ ਨਾਲ ਹਾਸਾ ਠੱਠਾ ਵੀ ਨਾਲ ਦੀ ਨਾਲ ਚੱਲਦਾ ਹੈ। ਤੇ ਦੋਸਤੋ ਆਪਾਂ ਕਿਤਾਬ ਦੀ ਵੀ ਗੱਲ ਕਰਨੀ ਆ ਆਖਰ ਦੇ ਵਿੱਚ ਤੁਹਾਡੇ ਲਈ, ਵਿਦੇਸ਼ੀ ਖਬਰਾਂ ਨੇ ਉਹਨਾਂ ਨੂੰ ਲੈ ਕੇ ਫਿਰ 1-2 ਮਿੰਟ ਕਾਲ ਲੈ ਕੇ, ਤਾਂ ਫਿਰ ਉਸ ਤੋਂ ਬਾਅਦ ਜਲਦੀ ਜਲਦੀ ਆਪਾਂ, ਸਮਾਂ ਵੀ ਕਾਫੀ ਤੇਜ਼ੀ ਦੇ ਨਾਲ ਵੱਧ ਰਿਹਾ ਤੇ ਸਮਾਂ ਕਈ ਵਾਰੀ ਫਰਾਈਡੇ ਵਾਲੇ ਦਿਨ ਨੂੰ ਜ਼ਿਆਦਾ ਹੀ ਲੱਗ ਜਾਂਦਾ ਜੀ, ਤੇ ਜਲਦੀ ਤੋਂ ਜਲਦੀ ਆਪਾਂ ਚੱਲਦੇ ਹਾਂ ਫਿਰ ਅੱਜ ਦੇ ਜਿਹੜਾ ਕਿਤਾਬ ਦੇ ਸਿਲਸਿਲੇ ਦੇ ਵਿੱਚ, ਜਿਹੜਾ ਅੱਜ ਦਾ ਆਪਣਾ ਸਿਲਸਿਲਾ ਹੁੰਦਾ ਕਿਤਾਬਾਂ ਦੇ ਅੰਗ ਸੰਗ ਨੂੰ ਜਿਹੜਾ ਪਹੁੰਚ ਕਰਦੇ ਹਾਂ, ਪਰ ਉਸ ਤੋਂ ਪਹਿਲਾਂ ਵਿਦੇਸ਼ੀ ਖਬਰਾਂ ਨੇ ਕੁਝ, ਉਹਨਾਂ ਦਾ ਜ਼ਿਕਰ ਜ਼ਰੂਰ ਤੁਹਾਡੇ ਨਾਲ ਕਰਦੇ ਹਾਂ, ਕਾਫੀ ਇੰਟਰਸਟਿੰਗ ਨੇ। ਪਿਛਲੇ ਦਿਨਾਂ ਦੇ ਵਿੱਚ ਵਾਦ ਵਿਵਾਦ ਜਿਹੜੇ ਨੇ CNN ਦੇ ਨਾਲ ਜਾਂ ਹੋਰ ਨਿਊਜ਼ ਏਜੰਸੀਆਂ ਦੇ ਨਾਲ ਟਰੰਪ ਸਾਹਿਬ ਦੇ ਪਏ, ਉਹਦੇ ਵਿੱਚ ਕੋਰਟ ਦੇ ਕੁਝ ਫੈਸਲੇ ਆਏ ਨੇ ਤੇ ਚੰਗੀ ਝਾੜ ਝੰਬ ਉਹਨਾਂ ਦੀ ਹੋਈ ਹੈ ਇਹਨਾਂ ਚੀਜ਼ਾਂ ਦੇ ਵਿੱਚ ਵੀ। ਤੇ ਈਰਾਨ ਵੀ ਜਿਹੜਾ ਅਮਰੀਕਾ ਦੇ ਵਿੱਚ ਹੈ ਤੇ ਉੱਥੇ ਵਾਰਤਾਲਾਪ ਦੇ ਦੌਰਾਨ ਉਹਨਾਂ ਨੇ 7 ਦਿਨ ਦਿੱਤੇ ਆ, ਜੇਕਰ ਸਮਝੌਤਾ ਹੁੰਦਾ ਤਾਂ ਠੀਕ ਆ, ਨਹੀਂ ਤਾਂ ਫਿਰ ਦੇਖਦੇ ਹਾਂ ਕਹਿੰਦੇ ਅਗਲੇ ਕੀ ਕਰਨਾ ਹੈ। ਡੋਨਲਡ ਟਰੰਪ ਦੇ ਬੈਨ ਸੰਬੰਧੀ ਹੁਕਮਾਂ ਦੇ ਉੱਤੇ ਰੋਕ ਮੀਡੀਆ ਅਦਾਰਿਆਂ ਨੂੰ ਵਾਈਟ ਹਾਊਸ ਤੱਕ ਪਹੁੰਚ ਬਹਾਲ ਕਰਨ ਦਾ ਹੁਕਮ ਹੋ ਗਿਆ। ਇੱਕ ਫੈਡਰਲ ਜੱਜ ਨੇ ਅਮਰੀਕੀ ਰਾਸ਼ਟਰਪਤੀ ਟਰੰਪ ਦੇ ਵੱਲੋਂ ਵਾਈਟ ਹਾਊਸ ਦੇ ਅਹਾਤੇ ਦੇ ਵਿੱਚ 3 ਮੀਡੀਆ ਅਦਾਰਿਆਂ ਦੇ ਉੱਤੇ ਲਾਈ ਗਈ ਪਾਬੰਦੀ ਦੇ ਉੱਤੇ ਅਸਥਾਈ ਰੋਕ ਜਿਹੜੀ ਲਾਤੀ ਹੈ। ਜੱਜ ਨੇ ਅੱਜ ਸਵੇਰੇ ਹੁਕਮ ਦਿੱਤੇ ਨੇ ਕਿ CNN, MS Now ਅਤੇ ਪੋਲੀਟਿਕੋ ਦੀ ਜਿਹੜੀ ਹੈ ਪਹੁੰਚ ਨੂੰ ਬਹਾਲ ਕੀਤਾ ਜਾਵੇ। ਇਹ ਟਰੰਪ ਅਤੇ ਉਨ੍ਹਾਂ ਮੀਡੀਆ ਅਧਾਰਿਆਂ ਦਰਮਿਆਨ ਵੱਧਦੇ ਤਣਾਅ ਦੇ ਵਿੱਚ ਨਵਾਂ ਮੋੜ ਹੈ, ਜਿਨ੍ਹਾਂ ਦੀ ਕਵਰੇਜ ਉਹ ਪਸੰਦ ਨਹੀਂ ਕਰਦੇ। ਟਰੰਪ ਨੇ ਸ਼ੁੱਕਰਵਾਰ ਨੂੰ ਇਨ੍ਹਾਂ ਮੀਡੀਆ ਅਧਾਰਿਆਂ ਦੇ ਉੱਤੇ ਪਾਬੰਦੀ ਜਿਹੜੀ ਲਾਉਣ ਦਾ ਐਲਾਨ ਕੀਤਾ ਸੀ, ਜਿਸ ਨੂੰ ਉਨ੍ਹਾਂ ਨੇ ਝੂਠੀਆਂ ਖ਼ਬਰਾਂ ਕਿਹਾ ਸੀ। ਬਾਅਦ ਦੇ ਵਿੱਚ ਦਲੀਲ ਦਿੱਤੀ ਸੀ ਕਿ ਉਨ੍ਹਾਂ ਦੀ ਰਿਪੋਰਟਿੰਗ ਕੌਮੀ ਸੁਰੱਖਿਆ ਦੇ ਲਈ ਖ਼ਤਰਾ ਹੈ, ਤੇ ਉਧਰ ਮੀਡੀਆ ਅਧਾਰਿਆਂ ਦੇ ਨੇ ਜਿਹੜਾ ਸੀ ਦਲੀਲ ਦੇ ਦਿੱਤੀ ਸੀ ਕਿ ਪਾਬੰਦੀ ਪਹਿਲੀ ਹੀ ਸੋਧ ਦੀ ਸਰਾਸਰ ਉਲੰਘਣਾ ਹੈ, ਕਿਉਂਕਿ ਇਸ ਨੇ ਉਨ੍ਹਾਂ ਦੀ ਕਵਰੇਜ ਦੀ ਜਿਹੜੀ ਸਮੱਗਰੀ ਕਰਕੇ ਉਨ੍ਹਾਂ ਨੂੰ ਨਿਸ਼ਾਨਾ ਬਣਾਇਆ। ਤੇ ਆਪਣੇ ਹੁਕਮ ਦੇ ਵਿੱਚ ਅਮਰੀਕੀ ਜ਼ਿਲ੍ਹਾ ਜੱਜ ਟਿਮੋਥੀ ਕੈਲੀ ਨੇ ਕਿਹਾ ਕਿ ਮੀਡੀਆ ਅਧਾਰਿਆਂ ਨੇ 14 ਦਿਨਾਂ ਦੇ ਲਈ ਪ੍ਰਭਾਵੀ ਆਰਜ਼ੀ ਰੋਕ ਜਿਹੜੀ ਉਹਦੇ ਉੱਤੇ ਹੁਕਮ ਪ੍ਰਾਪਤ ਕਰਨ ਦੇ ਲਈ ਕਾਨੂੰਨੀ ਮਾਪਦੰਡਾਂ ਨੂੰ ਪੂਰਾ ਕਰ ਲਿਆ। ਨਾਲ ਉਨ੍ਹਾਂ ਕਿਹਾ ਕਿ ਇਹ ਦਿਖਾਉਣ ਦੇ ਵਿੱਚ ਸਫਲ ਹੋਣ ਦੀ ਸੰਭਾਵਨਾ ਰੱਖਦੇ ਨੇ ਕਿ ਉਨ੍ਹਾਂ ਦੇ ਵਾਈਟ ਹਾਊਸ ਪ੍ਰੈਸ ਪਾਸ ਬਿਨਾਂ ਕਿਸੇ ਨਿਰਧਾਰਿਤ ਕਾਨੂੰਨੀ ਪ੍ਰਕਿਰਿਆ ਦੇ ਰੱਦ ਕੀਤੇ ਗਏ ਸਨ। ਤੇ ਉਨ੍ਹਾਂ ਲਿਖਿਆ ਕਿ ਇਹ ਉੱਚ ਪੈਮਾਨਾ ਹੈ, ਪਰ ਪਟੀਸ਼ਨਰਾਂ ਨੇ ਇਸ ਨੂੰ ਜਿਹੜਾ ਪੂਰਾ ਕਰ ਲਿਆ ਤੇ ਇਹ ਫੈਸਲਾ ਟਰੰਪ ਤੇ ਮੀਡੀਆ ਅਧਾਰਿਆਂ ਵਿਚਕਾਰ ਵੱਧਦੇ ਤਣਾਅ ਦੇ ਵਿੱਚ ਨਿਊਜ਼ ਆਊਟਲੈਟਾਂ ਨੂੰ ਰਾਹਤ ਜਿਹੜਾ ਦਿੰਦਾ ਹੈ। ਇਸੇ ਤਰ੍ਹਾਂ ਕੈਨੇਡਾ ਦੀ ਗੱਲ ਕਰੀਏ ਤਾਂ ਅਮਰੀਕੀ ਫੌਜੀ ਕਾਰਵਾਈ ਦੀ ਸੰਭਾਵਨਾ ਬਹੁਤ ਘੱਟ ਹੈ, ਪਰ ਤਿਆਰੀ ਜ਼ਰੂਰ ਹੈ, ਮਾਰਕ ਕਾਰਨੀ ਨੇ ਕਹਿ ਦਿੱਤੀ ਹੈ। ਇਹਦੇ ਵਿੱਚ ਜਿਹੜੀ ਟੈਂਸ਼ਨ ਬਣੀ ਹੋਈ ਹੈ ਅਮਰੀਕਾ ਕੈਨੇਡਾ ਦੀ, ਕੈਨੇਡਾ ਤੇ ਅਮਰੀਕੀ ਫੌਜੀ ਕਾਰਵਾਈ ਦੀ ਸੰਭਾਵਨਾ ਨੂੰ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਬਹੁਤ ਦੂਰ ਦਾ ਖਤਰਾ ਦੱਸਿਆ, ਪਰ ਇਸ ਨੂੰ ਨਜ਼ਰ ਅੰਦਾਜ਼ ਕਹਿੰਦੇ ਕਰਨ ਤੋਂ ਇਨਕਾਰ ਕਰਦਿਆਂ ਕਿਹਾ ਕਿ ਅਜਿਹੇ ਹਾਲਾਤ ਦੇ ਲਈ ਤਿਆਰੀ ਕਰਨਾ ਸਰਕਾਰ ਦੀ ਜ਼ਿੰਮੇਵਾਰੀ ਹੁੰਦੀ ਹੈ ਤੇ ਰਹਿੰਦੀ ਹੈ। ਤੇ ਉਨ੍ਹਾਂ ਇਸ ਨੂੰ ਜਿਹੜਾ ਐਕਸਟ੍ਰੀਮ ਟੇਲ ਰਿਸਕ ਦੇ ਵਿੱਚ ਕਿਹਾ ਹੈ ਕਿ ਅਜਿਹਾ ਖਤਰਾ ਜਿਸ ਦੀ ਸੰਭਾਵਨਾ ਬਹੁਤ ਘੱਟ ਹੋਵੇ ਪਰ ਨਤੀਜੇ ਬੇਹੱਦ ਗੰਭੀਰ ਹੋ ਸਕਦੇ ਨੇ। ਇੱਕ ਇੰਟਰਵਿਊ ਦੇ ਵਿੱਚ ਕਾਰਨੀ ਨੇ ਕਿਹਾ ਕਿ ਇਹ ਕੋਈ ਬੇਸ ਕੇਸ ਨਹੀਂ ਹੈ, ਪਰ ਇਸ ਸੰਭਾਵਨਾ ਦੇ ਲਈ ਤਿਆਰ ਨਾ ਹੋਣਾ ਗੈਰ ਜ਼ਿੰਮੇਵਾਰ ਨਾ ਹੋਵੇਗਾ। ਤੇ ਉਨ੍ਹਾਂ ਨੇ ਇਸ ਨੂੰ ਰਿਸਕ ਮੈਨੇਜਮੈਂਟ ਦਾ ਜਿਹੜਾ ਹਿੱਸਾ ਦੱਸਿਆ ਤੇ ਫੌਜੀ ਤਿਆਰੀਆਂ ਬਾਰੇ ਵੇਰਵੇ ਦੇਣ ਤੋਂ ਇਨਕਾਰ ਕੀਤਾ ਹੈ। ਕਾਰਨੀ ਦੇ ਬਿਆਨ ਨੇ ਕੈਨੇਡਾ ਅਮਰੀਕਾ ਸਬੰਧਾਂ ਚ ਪਹਿਲਾਂ ਤੋਂ ਚੱਲ ਰਹੇ ਤਣਾਅ ਨੂੰ ਹੋਰ ਚਰਚਾ ਦੇ ਵਿਚ ਲਿਆ ਦਿੱਤਾ ਹੈ। ਰੱਖਿਆ ਮੰਤਰੀ ਡੇਵਿਡ ਮੈਕਗਿਟੀ ਨੇ ਕਿਹਾ ਹੈ ਕਿ ਵੱਖ ਵੱਖ ਜੋਖਮਾਂ ਦਾ ਮੁਲਾਂਕਣ ਕਰਨਾ ਸਰਕਾਰਾਂ ਅਤੇ ਫੌਜਾਂ ਦੀ ਜਿਹੜੀ ਹੈ ਆਮ ਪ੍ਰਕਿਰਿਆ। ਤੇ ਉਨ੍ਹਾਂ ਕਿਹਾ ਕਿ ਉੱਤਰੀ ਅਮਰੀਕਾ ਦੀ ਸੁਰੱਖਿਆ ਨਾਲ ਜੁੜੇ ਹਰ ਤਰ੍ਹਾਂ ਦੇ ਹਾਲਾਤਾਂ ਦਾ ਅਧਿਐਨ ਕੀਤਾ ਜਾਂਦਾ ਹੈ ਤੇ ਗੁਰੇਜ਼ ਕੀਤਾ ਕਿ ਕੈਨੇਡਾ ਨੇ ਕਿਹੜੇ ਖਾਸ ਦ੍ਰਿਸ਼ਾਂ ਦੇ ਲਈ ਤਿਆਰੀ ਕੀਤੀ ਹੋਈ ਹੈ। ਮੰਤਰੀ ਇਵਾਨ ਸੁਲੋਮਨ ਨੇ ਵੀ ਕਿਹਾ ਕਿ ਕਿਸੇ ਵੀ ਸੰਭਾਵੀ ਸਥਿਤੀ ਨੂੰ ਪਰਖਣਾ ਸਰਕਾਰ ਦੇ ਕੰਮ ਦਾ ਹਿੱਸਾ ਹੈ ਤੇ ਉਨ੍ਹਾਂ ਕਿਹਾ ਕਿ ਹਰ ਲੰਮੇ ਸਮੇਂ ਦੇ ਜੋਖਮ ਨੂੰ ਧਿਆਨ ਦੇ ਵਿਚ ਰੱਖ ਕੇ ਸਰਕਾਰਾਂ ਤਿਆਰੀਆਂ ਕਰਦੀਆਂ ਨੇ, ਪਰ ਫੌਜੀ ਤਿਆਰੀਆਂ ਦੀ ਕਿਸਮ ਦੇ ਬਾਰੇ ਪੁੱਛੇ ਜਾਣ ਦੇ ਉੱਤੇ ਉਨ੍ਹਾਂ ਕੋਈ ਵੇਰਵਾ ਨਹੀਂ ਦਿੱਤਾ। ਇਸੇ ਤਰ੍ਹਾਂ ਹੀ ਅਗਲੀ ਖਬਰ ਵੱਲ ਨੂੰ ਵਧੀਏ ਤੇ ਖਤਮ ਹੋਵੇਗਾ ਟਕਰਾਅ। ਈਰਾਨ ਦੇ ਵੱਲੋਂ ਅਮਰੀਕਾ ਨਾਲ ਗੱਲਬਾਤ ਦੇ ਲਈ 7 ਦਿਨਾਂ ਦਾ ਪੇਸ਼ਕਸ਼ ਜਿਹੜੀ ਹੈ ਕਰ ਦਿੱਤੀ ਹੈ। ਈਰਾਨ ਨੇ ਅਮਰੀਕਾ ਦੇ ਰਾਸ਼ਟਰਪਤੀ ਟਰੰਪ ਪ੍ਰਸ਼ਾਸਨ ਨੂੰ ਹੋਰਮੁਜ਼ ਸਟ੍ਰੇਟ ਨੂੰ ਮੁੜ ਖੋਲਣ ਤੇ 7 ਦਿਨਾਂ ਦੇ ਅੰਦਰ ਜੰਗ ਖਤਮ ਕਰਨ ਦੇ ਮਕਸਦ ਦੇ ਨਾਲ ਗੱਲਬਾਤ ਸ਼ੁਰੂ ਕਰਨ ਦੀ ਪੇਸ਼ਕਸ਼ ਕੀਤੀ ਹੈ। ਇਰਾਨ ਦੇ ਵਿਦੇਸ਼ ਮੰਤਰੀ ਅਬਾਸ ਅਰਾਕਚੀ ਨੇ ਦਸਿਆ ਕਿ ਇਹ ਪ੍ਰਸਤਾਵ ਇਸੇ ਹਫ਼ਤੇ ਵਿਚੋਲਿਆਂ ਰਾਹੀਂ ਅਮਰੀਕੀ ਅਧਿਕਾਰੀਆਂ ਤੱਕ ਪਹੁੰਚਾਇਆ ਗਿਆ ਤੇ ਵਾਈਟ ਹਾਊਸ ਨੇ ਇਸ ਸਬੰਧੀ ਮੰਗੀ ਗਈ ਪ੍ਰਤੀਕਿਰਿਆ ਦੇ ਉੱਤੇ ਤੁਰੰਤ ਕੋਈ ਅਜੇ ਤੱਕ ਟਿੱਪਣੀ ਨਹੀਂ ਕੀਤੀ ਹੈ। ਇਹ ਪ੍ਰਸਤਾਵ ਮਹੀਨਿਆਂ ਤੋਂ ਚੱਲ ਰਹੇ ਸੰਘਰਸ਼ ਤੇ ਹੌਰਮੁਜ਼ ਸਟ੍ਰੇਟ ਦੇ ਲਗਭਗ ਬੰਦ ਹੋਣ ਤੋਂ ਬਾਅਦ ਇੱਕ ਨਵੀਂ ਕੂਟਨੀਤਿਕ ਪਹਿਲ ਸਾਬਤ ਹੋ ਸਕਦਾ ਹੈ। ਵਿਸ਼ਵ ਦੀ ਕੁੱਲ ਤੇਲ ਸਪਲਾਈ ਦਾ ਪੰਜਵਾਂ ਤੋਂ ਚੌਥਾ ਹਿੱਸਾ ਇਸੇ ਰਸਤੇ ਜਿਹੜਾ ਲੰਘਦਾ ਹੈ। ਨਿਊਯਾਰਕ ਦੇ ਵਿੱਚ ਸੰਯੁਕਤ ਰਾਜ ਰਾਸ਼ਟਰ ਮਹਾਸਭਾ UNGA ਦੇ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅਰਾਗਚੀ ਨੇ ਕਿਹਾ ਕਿ ਇਹ ਸ਼ਰਤਾਂ ਦੋਵੇਂ ਦੇਸ਼ਾਂ ਵਿਚਾਲੇ ਜੂਨ ਮਹੀਨੇ ਹੋਈ ਸਹਿਮਤੀ ਵਾਂਗ ਹੀ ਨੇ ਤੇ ਇਹ ਕੋਈ ਨਵੀਂ ਮੰਗ ਨਹੀਂ ਹੈ। ਟਰੰਪ ਨੇ ਸੰਯੁਕਤ ਰਾਸ਼ਟਰ ਦੇ ਵਿਚ ਆਪਣੇ ਸੰਬੋਧਨ ਦੇ ਦੌਰਾਨ ਕੂਟਨੀਤਿਕ ਸੰਪਰਕ ਦੀ ਪੁਸ਼ਟੀ ਕੀਤੀ ਹੈ ਤੇ ਟਰੰਪ ਨੇ ਕਿਹਾ ਕਿ ਇਰਾਨ ਸਮਝੌਤਾ ਕਰ ਸਕਦਾ ਹੈ ਜਾਂ ਫਿਰ ਤਬਾਹੀ ਦਾ ਸਾਹਮਣਾ ਕਰ ਸਕਦਾ ਹੈ। ਜਿਸ ਤੋਂ ਬਾਅਦ ਇਰਾਨੀ ਵਫਦ ਨੇ ਭਾਸ਼ਣ ਦੇ ਦੌਰਾਨ ਵਾਕਆਊਟ ਕੀਤਾ ਤੇ ਇਸ ਦੇ ਜਵਾਬ ਦੇ ਵਿਚ ਇਰਾਨੀ ਰਾਸ਼ਟਰਪਤੀ ਮਸੂਦ ਪਜੇਸ਼ਕੀਅਨ ਨੇ ਕਿਹਾ ਕਿ ਇਰਾਨ ਨੂੰ ਆਪਣੀ ਸੁਰੱਖਿਆ ਲਈ ਸ਼ਕਤੀਸ਼ਾਲੀ ਹੋਣਾ ਪਵੇਗਾ ਤੇ ਇਰਾਨ ਬਿਨਾਂ ਕਿਸੇ ਧੱਕੇਸ਼ਾਹੀ ਜਾਂ ਤਾਕਤ ਦੀ ਵਰਤੋਂ ਸਵੀਕਾਰ ਕੀਤੇ ਗੱਲਬਾਤ ਅਤੇ ਡਿਪਲੋਮੈਸੀ ਦੇ ਲਈ ਤਿਆਰ ਹੈ ਤੇ ਟਰੰਪ ਅਨੁਸਾਰ ਅਮਰੀਕੀ ਇਰਾਨ ਨੂੰ ਪਰਮਾਣੂ ਹਥਿਆਰ ਬਣਾਉਣ ਤੋਂ ਰੋਕਣ ਲਈ ਜੰਗ ਦੇ ਵਿਚ ਸ਼ਾਮਲ ਹੋਇਆ। ਜਦਕਿ ਪਜੇਸ਼ਕੀਅਨ ਨੇ ਕਿਹਾ ਕਿ ਇਰਾਨ ਪਰਮਾਣੂ ਹਥਿਆਰ ਨਹੀਂ ਬਣਾਵੇਗਾ ਪਰ ਸ਼ਾਂਤੀਪੂਰਨ ਪਰਮਾਣੂ ਤਕਨਾਲੋਜੀ ਦਾ ਅਧਿਕਾਰ ਰੱਖਦਾ ਹੈ। ਪਰਮਾਣੂ ਗਤੀਵਿਧੀਆਂ ਦੋਵਾਂ ਦੇਸ਼ਾਂ ਵਿਚਾਲੇ ਮੁੱਖ ਰੁਕਾਵਟ ਬਣੀਆਂ ਹੋਈਆਂ ਨੇ ਜਿੱਥੇ ਅਮਰੀਕਾ ਸੁਰੱਖਿਆ ਗਰੰਟੀ ਦੀ ਮੰਗ ਕਰ ਰਿਹਾ ਇਰਾਨ ਨਾਗਰਿਕ ਪਰਮਾਣੂ ਪ੍ਰੋਗਰਾਮ ਦੇ ਉੱਤੇ ਅੜਿਆ ਹੋਇਆ। ਨਵੇਂ ਪ੍ਰਸਤਾਵ ਦੇ ਵਿਚ ਹੌਰਮੁਜ਼ ਸਟ੍ਰੇਟ ਦੇ ਵਿਚ ਆਵਾਜਾਈ ਬਹਾਲ ਕਰਨ ਤੇ ਵਿਆਪਕ ਸਮਝੌਤੇ ਲਈ ਗੱਲਬਾਤ ਮੁੜ ਸ਼ੁਰੂ ਕਰਨ ਤੇ ਧਿਆਨ ਦਿੱਤਾ ਹੈ। ਅਰਾਕਚੀ ਨੇ ਇਹ ਨਹੀਂ ਦਸਿਆ ਜੇ ਕਿ 7 ਦਿਨਾਂ ਦੀ ਪ੍ਰਕਿਰਿਆ ਦੇ ਦੌਰਾਨ ਪਰਮਾਣੂ ਮੁੱਦਿਆਂ ਦੇ ਉੱਤੇ ਚਰਚਾ ਹੋਵੇਗੀ ਜਾਂ ਨਹੀਂ ਹੋਵੇਗੀ। ਇਟਲੀ ਚਲੀਏ ਤਾਂ ਇਟਲੀ ਦੇ ਸਕੂਲਾਂ ਦੇ ਵਿਚ ਬਦਲ ਗਏ ਨੇ ਨਿਯਮ। ਮੈਲੋਨੀ ਸਰਕਾਰ ਨੇ ਨਵੇਂ ਫੈਸਲੇ ਕੀਤੇ ਹੈ। ਇਟਲੀ ਦੀ ਸਰਕਾਰ ਨੇ ਸਕੂਲਾਂ ਦੇ ਵਿਚ ਬੁਰਕੇ ਅਤੇ ਨਕਾਬ ਦੇ ਉੱਤੇ ਪਾਬੰਦੀ ਲਾ ਦਿੱਤੀ ਹੈ। ਪ੍ਰਧਾਨ ਮੰਤਰੀ ਜਾਰਜੀਆ ਮੈਲੋਨੀ ਦੀ ਕੈਬਨਿਟ ਨੇ ਵੀਰਵਾਰ ਨੂੰ ਕੱਲ ਬੀਤੇ ਚ ਇਕ ਫਰਮਾਨ ਪਾਸ ਕਰ ਦਿੱਤਾ ਹੈ। ਇਸ ਫਰਮਾਨ ਦੇ ਮੁਤਾਬਕ ਸਕੂਲਾਂ ਦੇ ਵਿਚ ਬੁਰਕੇ ਅਤੇ ਨਕਾਬ ਦੇ ਉੱਤੇ ਪਾਬੰਦੀ ਲਗਾਉਣ ਦੇ ਨਾਲ ਨਾਲ ਹਰੇਕ ਕਲਾਸ ਦੇ ਵਿਚ ਇਟਾਲੀਅਨ ਭਾਸ਼ਾ ਦੀ ਘੱਟ ਜਾਣਕਾਰੀ ਰੱਖਣ ਵਾਲੇ ਵਿਦਿਆਰਥੀਆਂ ਦੀ ਗਿਣਤੀ ਨੂੰ ਸੀਮਿਤ ਕਰਨ ਦਾ ਜਿਹੜਾ ਫੈਸਲਾ ਲਿਆ ਗਿਆ। ਪ੍ਰਧਾਨ ਮੰਤਰੀ ਮੈਲੋਨੀ ਨੇ ਇਕ ਸੋਸ਼ਲ ਮੀਡੀਆ ਪੋਸਟ ਦੇ ਵਿਚ ਇਸ ਫੈਸਲੇ ਦਾ ਐਲਾਨ ਕਰ ਦਿੱਤਾ ਤੇ ਮੈਲੋਨੀ ਨੇ ਸੋਸ਼ਲ ਮੀਡੀਆ ਦੇ ਉੱਤੇ ਲਿਖਿਆ ਕਿ ਇਟਾਲੀਅਨ ਭਾਸ਼ਾ ਦੇ ਬਾਰੇ ਜਿਹੜੇ ਵਿਦਿਆਰਥੀਆਂ ਦੀ ਸਮਝ ਘੱਟ ਹੈ ਇਕ ਕਲਾਸ ਦੇ ਵਿਚ ਉਨ੍ਹਾਂ ਵਿਦਿਆਰਥੀਆਂ ਦੀ ਗਿਣਤੀ 30% ਦੀ ਸੀਮਾ ਨਿਰਧਾਰਿਤ ਕੀਤੀ ਗਈ ਹੈ। ਇਟਾਲੀਅਨ ਭਾਸ਼ਾ ਸਿੱਖਣ ਦੇ ਲਈ ਹੋਰ ਸਰੋਤ ਪ੍ਰਦਾਨ ਕੀਤੇ ਗਏ ਨੇ, ਨਾਲ ਹੀ ਸਕੂਲਾਂ ਦੇ ਵਿਚ ਬੁਰਕੇ ਅਤੇ ਨਕਾਬ ਅਤੇ ਪਾਬੰਦੀ ਲਗਾਈ ਹੈ। ਮੈਲੋਨੀ ਨੇ ਇਨ੍ਹਾਂ ਉਪਾਵਾਂ ਨੂੰ ਸਮਝਦਾਰੀ ਭਰਿਆ ਕਦਮ ਜਿਹੜਾ ਦੱਸਦੇ ਹੋਏ ਕਿਹਾ ਕਿ ਉਹ ਵੰਡ ਨਹੀਂ ਪਾਉਂਦੇ ਸਗੋਂ ਅਸਲ ਦੇ ਵਿਚ ਏਕੀਕਰਨ ਨੂੰ ਉਤਸ਼ਾਹਿਤ ਕਰ ਰਹੇ ਨੇ। ਸਿੱਖਿਆ ਮੰਤਰੀ ਗਿਓਸੇਪ ਵਾਲਦੀ ਤਾਰਾ ਨੇ ਕਿਹਾ ਕਿ ਇਹ ਸੀਮਾ ਪੂਰੀ ਤਰ੍ਹਾਂ ਭਾਸ਼ਾ ਦੇ ਨਾਲ ਸੰਬੰਧਿਤ ਹੈ ਤੇ ਨਾਗਰਿਕਤਾ ਦੇ ਨਾਲ ਨਹੀਂ। ਉਨ੍ਹਾਂ ਨੇ ਨਕਾਬ ਅਤੇ ਬੁਰਕੇ ਦੇ ਉੱਤੇ ਪਾਬੰਦੀ ਨੂੰ ਲਿੰਗ ਸਮਾਨਤਾ ਦੇ ਮੁੱਦੇ ਵਜੋਂ ਜਿਹੜਾ ਪੇਸ਼ ਕੀਤਾ। ਇਸ ਦੇ ਦੌਰਾਨ ਵਿਰੋਧੀ ਪਾਰਟੀਆਂ ਦਾ ਕਹਿਣਾ ਕਿ ਮੈਲੋਨੀ ਅਗਲੇ ਸਾਲ ਦੀਆਂ ਚੋਣਾਂ ਤੋਂ ਪਹਿਲਾਂ ਸੱਜੇ ਪੱਖੀ ਨੀਤੀਆਂ ਨੂੰ ਉਤਸ਼ਾਹਿਤ ਕਰ ਰਹੀ ਹੈ। ਬੀਬੀਸੀ ਦੀ ਇਕ ਰਿਪੋਰਟ ਦੇ ਅਨੁਸਾਰ ਵੀਰਵਾਰ ਦੀ ਕੈਬਨਿਟ ਮੀਟਿੰਗ ਤੋਂ ਪਹਿਲਾਂ ਇਸ ਫਰਮਾਨ ਦੇ ਕਈ ਖਰੜੇ ਤਿਆਰ ਕੀਤੇ ਗਏ ਪਰ ਮੁੱਖ ਨੁਕਤੇ ਸਪਸ਼ਟ ਸਨ। ਚਿਹਰਾ ਢੱਕਣ ਦੇ ਉੱਤੇ ਪਾਬੰਦੀ ਬੁਰਕੇ ਅਤੇ ਨਕਾਬ ਦੇ ਉੱਤੇ ਲਾਗੂ ਹੋਏਗੀ। ਹਿਜਾਬ ਨੂੰ ਬਾਹਰ ਰੱਖਿਆ ਗਿਆ ਕਿਉਂਕਿ ਇਸ ਦੇ ਵਿਚ ਚਿਹਰਾ ਦਿਸਦਾ ਰਹਿੰਦਾ ਹੈ। ਜੇਕਰ ਕਿਸੇ ਬੱਚੇ ਨੂੰ ਸਕੂਲ ਦੇ ਵਿਚ ਘੁਲਣ ਮਿਲਣ ਦੇ ਵਿਚ ਮੁਸ਼ਕਲ ਆਉਂਦੀ ਹੈ ਤਾਂ ਸਮਾਜਿਕ ਸੇਵਾਵਾਂ ਨੂੰ ਬੁਲਾਇਆ ਜਾਵੇਗਾ ਤੇ ਮਾਪਿਆਂ ਨੂੰ ਮੁਫ਼ਤ ਇਟਾਲੀਅਨ ਕਲਾਸਾਂ ਦੇ ਵਿਚ ਜਾਣ ਦੀ ਲੋੜ ਹੋਏਗੀ। ਅਜਿਹਾ ਕਰਨ ਦੇ ਵਿਚ ਅਸਫਲ ਰਹਿਣ ਦੇ ਉੱਤੇ 1,000 ਯੂਰੋ ਤੱਕ ਦਾ ਜਿਹੜਾ ਜੁਰਮਾਨਾ ਵੀ ਲੱਗੇਗਾ। ਕੈਬਨਿਟ ਨੇ ਇਸ ਨੂੰ ਇਕ ਡਿਕਰੀ ਲਾ ਵਜੋਂ ਮਨਜੂਰੀ ਦੇ ਦਿੱਤੀ ਹੈ। ਇਸ ਦਾ ਮਤਲਬ ਹੈ ਕਿ ਇਹ ਤੁਰੰਤ ਲਾਗੂ ਹੋ ਸਕਦਾ ਹੈ ਪਰ ਇਸ ਨੂੰ 60 ਦਿਨਾਂ ਦੇ ਅੰਦਰ ਅੰਦਰ ਸੰਸਦ ਦੇ ਦੁਆਰਾ ਮਨਜੂਰੀ ਮਿਲਣੀ ਜ਼ਰੂਰੀ ਹੈ। ਮੈਲੋਨੀ ਸਰਕਾਰ ਨੇ ਨਿਯਮ ਅਜਿਹੇ ਸਮੇਂ ਪੇਸ਼ ਕੀਤੇ ਨੇ ਜਦੋਂ ਅਗਲੇ ਸਾਲ ਹੋਣ ਵਾਲੀਆਂ ਆਮ ਚੋਣਾਂ ਤੋਂ ਪਹਿਲਾਂ ਏਕੀਕਰਨ ਦਾ ਮੁੱਦਾ ਜਿਹੜਾ ਉੱਠ ਰਿਹਾ ਹੈ। ਅਮਰੀਕਾ ਚੀਨ ਵਿਚਾਲੇ ਰੇਸ ਹੋਵੇ ਰੈਸਲਿੰਗ ਨਾ ਹੋਵੇ, ਵਾਈਟ ਹਾਊਸ ਦੇ ਵਿਚ ਟਰੰਪ ਦੇ ਨਾਲ ਮੁਲਾਕਾਤ ਦੇ ਦੌਰਾਨ ਬੋਲੇ ਨੇ ਸ਼ੀ ਜਿਨਪਿੰਗ। ਸ਼ੀ ਜਿਨਪਿੰਗ ਨੇ ਕਿਹਾ ਕਿ ਚੀਨ ਅਤੇ ਅਮਰੀਕਾ ਨੂੰ ਸ਼ਾਂਤੀਪੂਰਵਕ ਇਕੱਠੇ ਰਹਿਣਾ ਚਾਹੀਦਾ ਤੇ ਉਨ੍ਹਾਂ ਕਿਹਾ ਕਿ ਦੋਵੇਂ ਦੇਸ਼ਾਂ ਨੂੰ ਸਹਿਯੋਗ ਤੋਂ ਲਾਭ ਹੋ ਸਕਦਾ ਹੈ ਜਦੋਂ ਕਿ ਟਕਰਾਅ ਦੋਵਾਂ ਦੇ ਲਈ ਨੁਕਸਾਨਦੇਹ ਹੋਏਗਾ। ਅਮਰੀਕਾ ਤੇ ਚੀਨ ਵਿਚਕਾਰ ਮੁਕਾਬਲੇ ਨੂੰ ਖਤਮ ਕਰਨ ਦੀ ਕੋਈ ਲੋੜ ਨਹੀਂ ਹੈ ਪਰ ਇਹ ਸਿਹਤਮੰਦ ਹੋਣਾ ਚਾਹੀਦਾ ਹੈ ਤੇ ਸੀਮਾਵਾਂ ਦੇ ਅੰਦਰ ਰਹਿਣਾ ਚਾਹੀਦਾ ਹੈ। ਇਹ ਅਮਰੀਕਾ ਤੇ ਚੀਨ ਵਿਚਕਾਰ ਇਕ ਦੌੜ ਹੋਣੀ ਚਾਹੀਦੀ ਹੈ ਨਾ ਕਿ ਰੈਸਲਿੰਗ। ਉਨ੍ਹਾਂ ਨੇ ਇਸ ਨੂੰ ਇਕ ਦੂਜੇ ਤੋਂ ਅੱਗੇ ਨਿਕਲਣ ਦੀ ਦੌੜ ਦੱਸਿਆ ਨਾ ਕਿ ਰੈਸਲਿੰਗ ਦੇ ਮੁਕਾਬਲੇ ਵਜੋਂ ਜਿੱਥੇ ਇਕ ਦੀ ਜਿੱਤ ਦੂਜੇ ਦੀ ਹਾਰ ਦੇ ਉੱਤੇ ਨਿਰਭਰ ਕਰਦੀ ਹੈ ਤੇ ਪਰਮਾਣੂ ਸਮਝੌਤੇ ਜਾਂ ਹੋਰ ਸਾਰੀਆਂ ਟੈਕਨੀਕ ਟੈਕਨਾਲੋਜੀ AI ਜਾਂ ਹੋਰ ਸਾਰੀਆਂ ਚੀਜ਼ਾਂ ਦੇ ਉੱਤੇ ਜਿਹੜਾ ਇਹਦੇ ਉੱਤੇ ਵਿਚਾਰ ਵਟਾਂਦਰਾ ਹੋ ਰਿਹਾ ਹੈ। ਆਖਰੀ ਖਬਰ ਵੱਲ ਨੂੰ ਚੱਲਦੇ ਆਂ। ਇਰਾਨ ਤੇ ਹਮਲਾ ਹੁਣ ਤੱਕ ਸਭ ਤੋਂ ਆਸਾਨ ਫੈਸਲੇ ਦੇ ਵਿੱਚੋਂ ਇੱਕ ਸੀ। ਨੇਤਨਯਾਹੂ ਵੀ ਜਿਹੜੇ ਨੇ ਬੋਲੇ ਆ, ਪਰ ਲੋਕਾਂ ਨੇ ਇਹਨਾਂ ਨੂੰ ਪਸੰਦ ਨਹੀਂ ਕੀਤਾ। ਅੱਧੇ ਕੁ ਪਸੰਦ ਕਰਦੇ ਨੇ, ਅੱਧੇ ਕੁ ਨਹੀਂ ਪਸੰਦ ਕਰਦੇ ਨੇ, ਤੇ ਪ੍ਰਧਾਨ ਮੰਤਰੀ ਨੇ ਬਾਹਰ ਜਾਣ ਵਾਲੇ ਦੇਸ਼ਾਂ ਨੂੰ ਨੈਤਿਕ ਰੂਪ ਦੇ ਵਿੱਚ ਕਾਇਰ ਕਹਿ ਦਿੱਤਾ। ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਵੀਰਵਾਰ ਨੂੰ ਦੁਨੀਆਂ ਦੇ ਨੇਤਾਵਾਂ ਨੂੰ ਕਿਹਾ ਕਿ ਇਰਾਨ ਤੇ ਹਮਲਾ ਕਰਨਾ ਉਨ੍ਹਾਂ ਦੇ ਹੁਣ ਤੱਕ ਦੇ ਸਭ ਤੋਂ ਆਸਾਨ ਫੈਸਲਿਆਂ ਦੇ ਵਿੱਚੋਂ ਇੱਕ ਸੀ, ਤੇ ਉਨ੍ਹਾਂ ਨੇ ਉਨ੍ਹਾਂ ਦੇਸ਼ਾਂ ਦੇ ਨੁਮਾਇੰਦਿਆਂ ਦੀ ਆਲੋਚਨਾ ਕੀਤੀ ਜੋ ਸੰਯੁਕਤ ਰਾਸ਼ਟਰ ਮਹਾਂਸਭਾ ਦੇ ਵਿੱਚ ਉਨ੍ਹਾਂ ਦੇ ਮੰਚ ਦੇ ਉੱਤੇ ਆਉਂਦੇ ਹੀ ਬਾਹਰ ਚਲੇ ਗਏ, ਤੇ ਨੇਤਨਯਾਹੂ ਨੇ ਉਨ੍ਹਾਂ ਨੂੰ ਨੈਤਿਕ ਰੂਪ ਦੇ ਵਿੱਚ ਕਾਇਰ ਕਰਾਰ ਦਿੱਤਾ ਹੈ। ਜਦੋਂ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੋਲਣ ਦੇ ਲਈ ਮਹਾਂਸਭਾ ਦੇ ਮੰਚ ਤੇ ਆਏ ਤਾਂ ਕਈ ਲੋਕਾਂ ਨੇ ਖੁਸ਼ੀ ਦਾ ਇਜ਼ਹਾਰ ਕੀਤਾ, ਜਦਕਿ ਕਈਆਂ ਨੇ ਹੂਟਿੰਗ ਕਰ ਦਿੱਤੀ। ਬਹੁਤ ਸਾਰੇ ਨੁਮਾਇੰਦੇ ਬਾਹਰ ਚਲੇ ਗਏ ਤੇ ਬਾਅਦ ਦੇ ਵਿਚ ਜ਼ਿਆਦਾਤਰ ਸੀਟਾਂ ਖਾਲੀ ਰਹੀਆਂ। ਮਹਾਂਸਭਾ ਦੇ ਪ੍ਰਧਾਨ ਖਿਲੀਲੂਰ ਰਹਿਮਾਨ ਨੇ ਵਾਰ ਵਾਰ ਕਿਹਾ ਕਿ ਕਿਰਪਾ ਕਰਕੇ ਹਾਲ ਦੇ ਵਿਚ ਸ਼ਾਂਤੀ ਬਣਾਈ ਰੱਖੋ। ਨੇਤਨਯਾਹੂ ਨੇ ਕਿਹਾ ਕਿ ਜੇ ਕੋਈ ਹੋਰ ਵੀ ਨੈਤਿਕ ਰੂਪ ਦੇ ਵਿਚ ਕਾਇਰ ਹੈ ਜੋ ਹੁਣ ਤੱਕ ਹਾਲ ਤੋਂ ਬਾਹਰ ਨਹੀਂ ਗਿਆ ਤਾਂ ਕਿਰਪਾ ਕਰਕੇ ਹੁਣੇ ਹੀ ਬਾਹਰ ਚਲਾ ਜਾਏ ਤੇ ਆਪਣੀ ਰੱਖਿਆ ਕਰਦਿਆਂ ਹੋਇਆਂ ਇਜ਼ਰਾਈਲ ਉਨ੍ਹਾਂ ਕਈ ਦੇਸ਼ਾਂ ਦੀ ਵੀ ਰੱਖਿਆ ਕਰ ਰਿਹਾ ਹੈ ਜਿਨ੍ਹਾਂ ਦੇ ਨੁਮਾਇੰਦੇ ਹੁਣ ਇਸ ਹਾਲ ਤੋਂ ਬਾਹਰ ਚਲੇ ਗਏ ਨੇ। ਦਰਅਸਲ ਮੈਂ ਚਾਹੁੰਦਾ ਹਾਂ ਕਿ ਤੁਸੀਂ ਇਹ ਜਾਣੋ ਕਿ ਉਹ ਉਨ੍ਹਾਂ ਦੇ ਕਈ ਆਗੂ ਇਰਾਨ ਦੇ ਪਰਮਾਣੂ ਹਥਿਆਰਾਂ ਨੂੰ ਖਤਮ ਕਰਨ ਦੇ ਲਈ ਨਿੱਜੀ ਤੌਰ ਦੇ ਉੱਤੇ ਸਾਡੇ ਜਿਹੜਾ ਧੰਨਵਾਦ ਵੀ ਜਿਹੜਾ ਕਰ ਰਹੇ ਨੇ। ਸੰਯੁਕਤ ਰਾਸ਼ਟਰ ਦੇ ਵਿਚ ਫਲਸਤੀਨੀ ਮਿਸ਼ਨ ਨੇ 193 ਮੈਂਬਰ ਦੇਸ਼ਾਂ ਦੇ ਵਿਚੋਂ ਕਈਆਂ ਨੂੰ ਸੁਨੇਹਾ ਭੇਜਿਆ ਸੀ ਕਿ ਉਹ ਮਹਾਂਸਭਾ ਦੇ ਹਾਲ ਦੇ ਵਿਚ ਵੱਧ ਤੋਂ ਵੱਧ ਕਰਮਚਾਰੀਆਂ ਨੂੰ ਲਿਆਉਣ ਤੇ ਜਿਵੇਂ ਹੀ ਇਜ਼ਰਾਈਲੀ ਪ੍ਰਧਾਨ ਮੰਤਰੀ ਦੇ ਨਾਮ ਦੇ ਐਲਾਨ ਹੋਵੇ ਸਾਰੇ ਮਿਲ ਕੇ ਹਾਲ ਤੋਂ ਬਾਹਰ ਚਲੇ ਜਾਣ। ਸੁਨੇਹੇ ਦੇ ਵਿਚ ਕਿਹਾ ਗਿਆ ਸੀ ਕਿ ਇਸ ਦੇ ਨਾਲ ਨੇਤਨਯਾਹੂ ਤੇ ਉਨ੍ਹਾਂ ਦੀ ਸਰਕਾਰ ਨੂੰ ਸਾਫ਼ ਸੁਨੇਹਾ ਮਿਲੇਗਾ ਕਿ ਕੋਈ ਵੀ ਉਨ੍ਹਾਂ ਦੇ ਕਤਲੇਆਮ ਯੁੱਧ ਜਿਹੜਾ ਅਪਰਾਧਾਂ ਅਤੇ ਗੈਰ ਕਾਨੂੰਨੀ ਕਬਜ਼ੇ ਦੇ ਵਿਚ ਮਦਦ ਉਤਸ਼ਾਹ ਜਾਂ ਸਾਥ ਦੇਣ ਦੇ ਲਈ ਤਿਆਰ ਨਹੀਂ। ਸ਼ਾਂਤੀ ਪਸੰਦ ਕਰਨ ਵਾਲੇ ਸਾਰੇ ਦੇਸ਼ ਅਤੇ ਲੋਕ ਮੰਗ ਕਰਦੇ ਨੇ ਕਿ ਇਹ ਸਭ ਖਤਮ ਜਿਹੜਾ ਹੋਣਾ ਚਾਹੀਦਾ ਹੈ। ਲੋ ਦੋਸਤੋ, ਇਹ ਸੀ ਜੀ ਦੇਸ਼ ਭੇਤ ਦੀਆਂ ਖ਼ਬਰਾਂ। ਆਖਰ ਦੇ ਵਿਚ ਕੈਨੇਡਾ ਪਾਵਨ ਬੀੜਾਂ ਦੀ ਬੇਅਦਬੀ। ਅਕਾਲ ਤਖ਼ਤ ਦੇ ਵੱਲੋਂ ਕੈਨੇਡਾ ਦੇ ਗੁਰਦੁਆਰਾ ਸਿੰਘ ਸਭਾ ਨੂੰ ਜਿਹੜਾ ਸਪਸ਼ਟੀਕਰਨ ਦੇਣ ਦੇ ਹੁਕਮ ਹੋ ਗਏ ਨੇ। ਕੈਨੇਡਾ ਦੇ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਕਾਰ ਦੀ ਜਿਹੜੀ ਡਿੱਕੀ ਦੇ ਵਿਚ ਰੱਖ ਕੇ ਲੈ ਕੇ ਜਾਣ ਦੇ ਨਾਲ ਜਿਹੜਾ ਮਰਿਆਦਾ ਦੀ ਹੋਈ ਉਲੰਘਣਾ ਦੇ ਮਾਮਲੇ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਗੰਭੀਰ ਮਾਮਲੇ ਵਜੋਂ ਲਿਆ ਤੇ ਇਸ ਮਾਮਲੇ ਦੇ ਵਿਚ ਸ੍ਰੀ ਗੁਰੂ ਜਿਹੜੇ ਨੇ ਸਿੰਘ ਸਭਾ ਗੁਰਦੁਆਰਾ ਐਸੋਸੀਏਸ਼ਨ BC ਕੈਨੇਡਾ ਨੂੰ ਸਪਸ਼ਟੀਕਰਨ ਦੇਣ ਦਾ ਜਿਹੜਾ ਆਦੇਸ਼ ਦਿੱਤਾ ਗਿਆ ਹੈ। ਲੋ ਦੋਸਤੋ, ਇਸ ਤਰ੍ਹਾਂ ਜੀ ਦੇਸ਼ ਭੇਤ ਦੀਆਂ ਖ਼ਬਰਾਂ। ਆਖਰ ਦੇ ਵਿਚ ਇੱਕ ਕਾਲ ਲੈ ਕੇ ਫਿਰ ਆਪਾਂ ਕਿਤਾਬਾਂ ਦੀ ਦੁਨੀਆਂ ਦੇ ਵਿਚ ਚੱਲਦੇ ਹਾਂ। ਮੁਹੰਮਦ ਜੀ, ਜੀ ਆਨੂ ਜੀ, ਨਿੱਘਾ ਸਵਾਗਤ ਹੈ ਜੀ।
2: ਮਤਲਬ ਹਿੱਸਾ ਇਹ ਆ ਕਿ ਹਾਲਾਤ ਜਿਹੜੇ ਹੈਗੇ ਆ ਵੱਧ ਤੋਂ ਬਦਤਰ ਵੀ ਹੋਈ ਜਾ ਰਹੇ ਆ ਤੇ ਕੁਦਰਤ ਜਿਹੜੀ ਹੈਗੀ ਆ ਬਸ ਹੁਣ ਕਹਿਣ ਦਾ ਮਤਲਬ ਇਹ ਹੈਗਾ ਵੀ ਇੱਕ ਸਹੀ ਜਿਹੜਾ ਹੈਗਾ ਰਹਿਨੁਮਾ ਜਿਹੜਾ ਹੈਗਾ ਨਾ ਉਹ ਅੱਗੇ ਆਉਣ ਦੀ ਜ਼ਰੂਰਤ ਹੈ। ਬੜਾ ਵਕਤ ਦੀ ਆਵਾਜ਼ ਇਸ ਵਕਤ ਜੋ ਸੂਰਤੇ ਹਾਲ ਬਣੀ ਆ ਨਾ ਇਹ ਇੱਕ ਵਕਤ ਦੀ ਆਵਾਜ਼ ਹੈਗੀ ਆ ਕਿ ਕਦਮ ਇਸ ਤਰ੍ਹਾਂ ਦਾ ਸ਼ਖਸ ਅੱਗੇ ਆਵੇ ਜਿਹੜਾ ਹੈਗਾ ਜਿਹਦੇ ਨਾਲ ਆਵਾਮ ਵੀ ਸੁੱਖ ਦਾ ਸਾਹ ਲਵੇ ਤੇ ਉਹਨਾਂ ਨੂੰ ਜਿਹੜਾ ਹੈਗਾ ਉਹਨਾਂ ਦੇ ਹੱਕ ਹਕੂਕ ਦਿੱਤੇ ਜਾਣ ਜਿਹੜਾ ਹੈਗਾ ਤੇ ਮਤਲਬ ਕਿ ਸਹੀ ਇੱਕ ਸਮਾਜ ਦੀ ਸਿਰਜਣਾ ਹੋਵੇ ਹਨਾ
1: ਜੀ।
2: ਤੇ ਹੁਣ ਜਿਹੜਾ ਹੈਗਾ ਦੇਖੋ ਅੱਗੋਂ ਕੀ ਜਿਹੜਾ ਹੈਗਾ ਉਪਰੋਂ ਜਿਹੜਾ ਕੀ ਕਹਿੰਦੇ ਆ ਫਤਵਾ ਜਿਹੜਾ ਹੈਗਾ ਉਹ ਉਪਰੋਂ ਵੀ ਮਿਲਦੇ ਹੈਗੇ ਆ ਫਤਵੇ
1: ਜੀ।
2: ਤੇ ਬਾਕੀ ਜਿਹੜਾ ਹੈਗਾ ਚਲੋ ਜ਼ਮੀਨ ਦੇ ਉੱਤੇ ਧਰੀ ਚੜ੍ਹ ਸਾਨੂੰ ਮਿਲ ਜਾਂਦਾ ਨਾ ਪੰਜਾਬੀ ਕਈ ਵਾਰੀ ਅਸੀਂ ਸੋਚਿਆ ਨੀ ਹੁੰਦਾ ਇਹੋ ਜਿਹੇ ਕਿਹਦੇ ਅੱਗੇ ਆ ਜਾਂਦੇ ਹਨਾ
1: ਜੀ।
2: ਤੇ ਬਾਕੀ ਚਲੋ ਦੇਖਦੇ ਅਸੀਂ ਤਾਂ ਸਾਡੀਆਂ ਦੁਆਵਾਂ ਐਕਦਮ ਵੀ ਕੋਈ ਸਹੀ ਸ਼ਖਸ ਜਿਹੜਾ ਅੱਗੇ ਆਵੇ ਜਿੰਨਾ ਅਵਾਮ ਵੀ ਸੁੱਖ ਦਾ ਸਾਹ ਲਵੇ ਸਾਰਿਆਂ ਦੇ ਹੱਕ ਹਕੂਕ ਜਿਹੜੇ ਉਹਨਾਂ ਨੂੰ ਮਿਲਣ ਜਿਹੜਾ ਹੈਗਾ
1: ਬਿਲਕੁਲ
2: ਕੋਈ ਵੀ ਜਿਹੜਾ ਹੈਗਾ ਰੋਵੇ ਨਾ ਹਨਾ ਜਿਵੇਂ ਬਲਕਿ ਜਿਵੇਂ ਅਵਾਮ ਰੋਂਦਾ ਪਿਆ ਜਿਹੜਾ ਹੈਗਾ ਉਹਨਾਂ ਦੀ ਕੋਈ
1: ਜੀ
2: ਦਾਦ ਫਰਿਆਦ ਨਹੀਂ ਸੁਣਦਾ ਪਿਆ ਜਿਹੜਾ ਹੈਗਾ ਤੇ ਇਸ ਤਰ੍ਹਾਂ ਇਹ ਇਸ ਤਰ੍ਹਾਂ ਗੱਡੀਆਂ ਨਹੀਂ ਚੱਲਦੀਆਂ
1: ਬਿਲਕੁਲ
2: ਜਿਹੜਾ ਹੈਗਾ ਜ਼ਰੂਰਤ ਹੈ
1: ਜੀ।
2: ਤੇ ਚਲੋ ਆਵਾਜ਼ ਗਈ ਹੈਗੀ ਆ ਚਲੋ ਉਹ ਵੀ ਸ਼ਾਇਦ ਜਿਹੜਾ ਹੈਗਾ ਗੌਰ ਕਰਨ ਜਿਹੜੇ ਹੈਗੇ ਆ ਮੌਜੂਦਾ ਰੂਲਿੰਗ ਜਿਹੜੇ ਹੈਗੇ ਆ
1: ਜੀ
2: ਜੀ। ਤੇ ਚਲੋ ਰੂਹਦਾਰੀ ਆਪਣਾ ਰਾਜਨ
1: ਜ਼ਰੂਰ ਜ਼ਰੂਰ ਜ਼ਰੂਰ
2: ਚਲੋ ਰੂਹਦਾਰੀ ਕਰ ਲਈਏ ਸੋਪੀ ਤਲਾਮ
1: ਜ਼ਰੂਰ ਜੀ ਜੀ।
2: ਰੱਬਾ

0: ਥੈਂਕ ਯੂ
1: ਵਾਹ
0: ਸੋ
1: ਜੀ
0: ਮਚ।
1: ਵਾਹ, ਸ਼ੁਕਰੀਆ ਮੁਹੰਮਦ ਜੀ, ਬਹੁਤ ਬਹੁਤ ਸ਼ੁਕਰੀਆ ਇੰਨੀ ਪਿਆਰੀ ਆਵਾਜ਼ ਦੇ ਵਿੱਚ ਬੋਲਾਂ ਦੀ ਸਾਂਝ ਪਾਉਣ ਲਈ ਜੀ, ਬਹੁਤ ਬਹੁਤ ਸ਼ੁਕਰੀਆ,
0: ਸ਼ੁਕਰੀਆ,
1: ਥੈਂਕ ਯੂ ਜੀ। ਜੀ ਦੋਸਤੋ, ਇਹ ਸੀ ਜੀ ਮੁਹੰਮਦ ਜੀ, ਦੁਬਈ ਤੋਂ ਜੁੜੇ ਸੀ ਤੇ ਗੱਲਬਾਤ ਵੀ ਕਰਕੇ ਗਏ ਨਾਲ ਗੀਤ ਸੰਗੀਤ। ਥੋੜਾ ਜਿਹਾ ਦੋਸਤੋ ਅੱਜ ਦੇ ਦਿਨ ਦੇ ਵਿੱਚ ਬਿਜ਼ੀ ਸ਼ੈਡਿਊਲ ਹੁੰਦਾ ਹੈ ਤੇ ਕੋਸ਼ਿਸ਼ ਹੁੰਦੀ ਹੈ ਕੁਝ ਪੰਨੇ ਜਿਹੜੇ ਨੇ ਕਿਤਾਬਾਂ ਦੇ ਵਿੱਚੋਂ ਵੀ ਤੁਹਾਡੇ ਨਾਲ ਸਾਂਝ ਪਾਈ ਜਾਵੇ, ਨਾਲ ਕਿਤਾਬਾਂ ਦੇ ਵੀ ਜੋੜਿਆ ਜਾਵੇ। ਤੇ ਉਹ ਦਿਨ ਅੱਜ ਆ ਗਿਆ, ਫਰਾਈਡੇ ਵਾਲਾ ਦਿਨ ਹੈ ਜਿਸ ਦੇ ਵਿੱਚ ਆਪਾਂ ਬਾਤ ਪਾਉਂਦੇ ਹਾਂ ਕਿਤਾਬਾਂ ਦੀ ਦੋਸਤੋ, ਤੇ ਉਹਦੇ ਵੱਲ ਨੂੰ ਚੱਲਦੇ ਹਾਂ ਕੀ ਕਹਿੰਦੀਆਂ ਨੇ। ਤੇ ਪਿਛਲੇ ਦਿਨਾਂ ਦੇ ਵਿੱਚ ਤੁਹਾਡੇ ਨਾਲ ਇਸ ਚੈਪਟਰ ਦੀ ਸਾਂਝ ਪਾ ਰਹੇ ਹਾਂ ਕਿਤਾਬ ਦੀ, ਪੰਜਾਬ ਦੀ, ਤੇ ਉਹਦੇ ਵਿੱਚੋਂ ਲੜੀਵਾਰ ਭਾਗ ਤੁਹਾਡੇ ਨਾਲ ਜਿਹੜਾ 14ਵਾਂ ਸਾਂਝਾ ਕਰਨ ਜਾ ਰਹੇ ਹਾਂ। ਤੇ ਅੱਗੇ ਵੱਧਦੇ ਹਾਂ ਉਹਦੇ ਵਿੱਚੋਂ, ਤੇ ਕੁਝ ਪਲਾਂ ਦੇ ਵਿੱਚ ਦੋਸਤੋ ਥੋੜਾ ਜਿਹਾ ਮਸਲੇ ਕਈ ਵਾਰੀ ਪੈ ਜਾਂਦੇ ਨੇ, ਉਹਨਾਂ ਨੂੰ ਆਪਾਂ ਨਾਲ ਦੀ ਨਾਲ ਹੱਲ ਕਰ ਲਈਏ ਤੇ ਫਿਰ ਖੁੱਲ੍ਹ ਕੇ ਇਸ ਨਾਵਲ ਦੇ ਵੱਲ ਨੂੰ ਚੱਲਦੇ ਹਾਂ। ਤੇ ਸਟੂਡੀਓ ਦਾ ਨੰਬਰ +358 44 976 1962 ਹੈ, ਲਾਈਨਾਂ ਤੁਹਾਡੇ ਲਈ ਖੁੱਲੀਆਂ ਰਹਿਣਗੀਆਂ। ਮਤਲਬ ਕਿ ਬਾਅਦ ਦੇ ਵਿੱਚ ਹੁਣ ਮੈਂ ਕਾਲ ਨਹੀਂ ਲੈ ਪਾਵਾਂਗਾ, ਮਾਫ਼ੀ ਚਾਹਾਂਗਾ, ਜਿੰਨਾ ਚਿਰ ਮੈਂ ਕਿਤਾਬ ਦੀ ਸਾਂਝ ਪਾਵਾਂਗਾ ਦੋਸਤੋ। 8-10 ਪੰਨੇ ਅੱਜ ਜ਼ਰੂਰ ਕੋਸ਼ਿਸ਼ ਕਰਦੇ ਹਾਂ ਤੁਹਾਡੇ ਨਾਲ ਇਸ ਦੇ ਵਿੱਚੋਂ ਸਾਂਝ ਪਾਉਣ ਦੇ ਲਈ। ਤੇ ਲਓ ਜੀ, ਜੀ ਦੋਸਤੋ ਅੱਜ ਫਰਾਈਡੇ ਵਾਲਾ ਦਿਨ ਹੈ ਤੇ ਉਸ ਦੇ ਵਿੱਚ ਤੁਹਾਡੇ ਨਾਲ ਕਿਤਾਬਾਂ ਦੇ ਅੰਗ ਸੰਗ ਦਾ ਸੈਗਮੈਂਟ ਲੈ ਕੇ ਫਿਰ ਤੋਂ ਹਾਜ਼ਰ ਹੈ, ਜਿਸ ਦੇ ਵਿੱਚ ਪਿਛਲੇ ਦਿਨਾਂ ਤੋਂ ਤੁਹਾਡੇ ਨਾਲ ਸਾਂਝ ਪਾ ਰਹੇ ਹਾਂ ਕਿਤਾਬ ਪੰਜਾਬ ਦੀ, ਔਰੰਗਜ਼ੇਬ ਤੋਂ ਮਾਊਂਟਬੈਟਨ ਤੱਕ ਦਾ ਇਤਿਹਾਸ। 13 ਚੈਪਟਰ ਇਹਦੇ ਤੁਹਾਡੇ ਨਾਲ ਸਾਂਝੇ ਕਰ ਚੁੱਕੇ ਹਾਂ ਹੁਣ ਤੱਕ, ਆਵਾਜ਼ ਦੀ ਦੁਨੀਆ ਤੇ ਵਿੱਚ ਜੀ, ਤੇ 14ਵਾਂ ਚੈਪਟਰ 14ਵਾਂ ਭਾਗ ਭਾਵ ਕੀ ਲੈ ਕੇ ਹਾਜ਼ਰ ਹਾਂ। ਤੇ ਹੁਣ ਤੋਂ ਲੈ ਕੇ ਜਿੰਨਾ ਵੀ ਸਮਾਂ ਆਪਣੇ ਬਾਅਦ ਦੇ ਵਿੱਚ ਬਚਿਆ ਹੋਇਆ ਤੇ ਉਹਦੇ ਵਿੱਚ ਇਸ ਚੈਪਟਰ ਦੀ ਤੁਹਾਡੇ ਨਾਲ ਗੱਲਬਾਤ ਕਰਦੇ ਹਾਂ। ਇਸ ਕਿਤਾਬ ਨੂੰ ਲਿਖਿਆ ਜੀ ਰਾਜਮੋਹਨ ਗਾਂਧੀ ਜੀ ਨੇ ਤੇ ਪੰਜਾਬੀ ਦੇ ਵਿੱਚ ਪ੍ਰੋਫੈਸਰ ਹਰਪਾਲ ਸਿੰਘ ਪੰਨੂ ਜੀ ਦਾ ਪੰਜਾਬੀ ਦੇ ਵਿੱਚ ਇਸਦਾ ਅਨੁਵਾਦ ਹੈ। ਤੇ ਮੈਂ ਤੁਹਾਡਾ ਦੋਸਤ ਭੁਪਿੰਦਰ ਭਾਰਜ ਦੁਆਬਾ ਰਿਓੜੀ ਦਾ ਮੰਚ ਤੇ ਲੜੀਵਾਰ ਭਾਗ 14ਵਾਂ ਤੁਹਾਡੇ ਲਈ ਲੈ ਕੇ ਹਾਜ਼ਰ ਹਾਂ। ਦੇਖਦੇ ਹਾਂ ਅੱਜ ਸਾਨੂੰ ਅੱਜ ਦਾ ਚੈਪਟਰ ਕਿੱਥੇ ਲੈ ਕੇ ਜਾਂਦਾ ਹੈ। ਇਹ ਗੱਲਬਾਤ ਦੀ ਸ਼ੁਰੂਆਤ ਕਰਾਂਗੇ ਅਧਿਆਇ 5 ਤੋਂ, 1849 ਤੋਂ ਲੈ ਕੇ 1859 ਤੱਕ ਦਾ ਸਫ਼ਰ ਹੈ ਬ੍ਰਿਟਿਸ਼ ਪੰਜਾਬ ਤੇ 1857 ਦਾ ਗਦਰ, ਇਹਦੇ ਵਿੱਚ ਜਿਹੜਾ ਉਹਨਾਂ ਚੀਜ਼ਾਂ ਦਾ ਜ਼ਿਕਰ ਆਵੇਗਾ। ਤੇ ਲਓ ਫਿਰ ਕਰਦੇ ਹਾਂ ਸ਼ੁਰੂਆਤ ਅੱਜ ਦੇ ਇਸ ਚੈਪਟਰ ਦੀ, ਕਿਤਾਬ ਪੰਜਾਬ ਔਰੰਗਜ਼ੇਬ ਤੋਂ ਮਾਊਂਟਬੈਟਨ ਤੱਕ ਦਾ ਇਤਿਹਾਸ, ਲੜੀਵਾਰ ਭਾਗ 14। ਅਠਾਰਾਂ ਦੇ ਵਿੱਚ ਹੈਨਰੀ ਲਾਰਸ ਦੀ ਜਿਹੜੀ ਸੀ ਲਾਹੌਰ ਰੈਜ਼ੀਡੈਂਟ ਦੇ ਵਜੋਂ ਨਿਯੁਕਤੀ ਹੋ ਜਾਂਦੀ ਹੈ। ਅਸਲ ਹਾਕਮ ਉਹੀ ਰਿਹਾ ਇਸ ਸਾਲ ਤੋਂ ਲੈ ਕੇ 1947 ਤੱਕ ਜਦੋਂ ਭਾਰਤ ਆਜ਼ਾਦ ਹੁੰਦਾ ਹੈ। ਅੰਗਰੇਜ਼ਾਂ ਨੇ 101 ਸਾਲ ਪੰਜਾਬ ਦੇ ਉੱਤੇ ਰਾਜ ਕੀਤਾ। ਇਸ ਤੋਂ ਪਹਿਲਾਂ ਅਕਬਰ ਨੇ ਜਿਹੜਾ ਸੀ 1556 ਦੇ ਵਿੱਚ ਲਾਹੌਰ ਤੇ ਕਬਜ਼ਾ ਕੀਤਾ ਤੇ 1712 ਤੱਕ ਸ਼ਾਹ ਆਲਮ ਦੀ ਮੌਤ ਤੱਕ 156 ਸਾਲ ਮੁਗਲਾਂ ਨੇ ਪੰਜਾਬ ਦੇ ਉੱਤੇ ਰਾਜ ਕੀਤਾ। ਸ਼ਾਹ ਆਲਮ ਤੋਂ ਰਣਜੀਤ ਸਿੰਘ ਦੇ ਰਾਜ ਤੱਕ 9 ਦਹਾਕਿਆਂ ਦਾ ਸਮਾਂ ਜਿਹੜਾ 18ਵੀਂ ਸਦੀ ਦੀ ਜੁਗ ਗਰਦੀ ਕਤਲੋ ਗਾਰਤ ਦਾ ਦੌਰ ਹੈ। ਮੁੱਖ ਤੌਰ ਦੇ ਉੱਤੇ ਇਸ ਦੌਰ ਵਿਚਲੀ ਟੱਕਰ ਸਿੱਖਾਂ ਤੇ ਅਫਗਾਨਾਂ ਵਿਚਕਾਰ ਹੋਈ, ਕਦੇ ਇੱਕ ਦੀ ਪਕੜ ਮਜ਼ਬੂਤ ਹੋ ਜਾਂਦੀ ਤੇ ਕਦੇ ਦੂਜੇ ਦੀ। ਮੁਗਲ ਸੂਬੇਦਾਰ ਜ਼ਕਰੀਆ ਖਾਨ, ਮੀਰ ਮੰਨੂ ਤੇ ਅਰਾਈ ਅਦੀਨਾ ਬੇਗ ਨੇ ਜ਼ਰੂਰ ਆਪਣੀ ਆਪਣੀ ਪਕੜ ਮਜ਼ਬੂਤ ਰੱਖੀ। ਸਿੱਖ ਹਕੂਮਤ ਜਦੋਂ ਆਪਣੇ ਆਖਰੀ ਸਾਹਾਂ ਦੇ ਉੱਤੇ ਸੀ, ਤਿੰਨ ਅੰਗਰੇਜ਼ ਵਿਉਂਤ ਬਣਾ ਰਹੇ ਨੇ ਕਿ ਉਹਨਾਂ ਨੇ ਪੰਜਾਬ ਦੇ ਉੱਤੇ ਰਾਜ ਕਿਵੇਂ ਕਰਨਾ। ਪਹਿਲਾ ਸੀ ਹੈਨਰੀ ਲਾਰੰਸ, ਜੋ 1806 ਦੇ ਵਿੱਚ ਉੱਤਰੀ ਆਇਰਲੈਂਡ ਦੇ ਆਮ ਜਿਹੇ ਘਰ ਦੇ ਵਿੱਚ ਜੰਮਿਆ। ਸਕਾਟਲੈਂਡ ਦੇ ਨਾਲ ਵੀ ਉਸਦਾ ਕੋਈ ਰਿਸ਼ਤਾ ਸੀ। ਪਿਤਾ ਅਲੈਗਜ਼ਾਂਡਰ ਈਸਟ ਇੰਡੀਆ ਕੰਪਨੀ ਵੱਲੋਂ ਟੀਪੂ ਸੁਲਤਾਨ ਦੇ ਵਿਰੁੱਧ 1799 ਦੇ ਵਿੱਚ ਲੜਿਆ ਤੇ ਬਹਾਦਰੀ ਦੇ ਤਮਗੇ ਮਿਲੇ, ਪਰ ਘਰ ਦੇ ਵਿੱਚ ਗਰੀਬੀ ਰਹੀ। ਫਿਰ ਵੀ ਈਸਟ ਇੰਡੀਆ ਕੰਪਨੀ ਬਰਤਾਨੀਆ ਦੇ ਅਮੀਰਾਂ ਦੀ ਉਹ ਇਕਾਈ ਸੀ ਜਿਹੜੀ ਲੀਡਨ ਹਾਲ ਸਟਰੀਟ ਦੇ ਵਿੱਚ ਦੇਸ਼ਾਂ ਵਿਦੇਸ਼ਾਂ ਦੇ ਨਾਲ ਵਪਾਰ ਕਰਕੇ ਦੌਲਤ ਇਕੱਠੀ ਕਰ ਰਹੀ ਸੀ, ਖੁਸ਼ਹਾਲ ਹੋ ਰਹੀ ਸੀ ਤੇ ਰਾਜ ਕਰ ਰਹੀ ਸੀ। ਜਦੋਂ ਦਿਲ ਕਰੇ ਉਹ ਫੌਜ ਦੇ ਮਾਹਰ ਜਰਨੈਲਾਂ ਨੂੰ ਹੁਕਮ ਦੇ ਸਕਦੀ ਸੀ ਕਿ ਕਿਰਪਾਨਾਂ ਮਿਆਨ ਦੇ ਵਿੱਚੋਂ ਕੱਢੋ ਤੇ ਫਲਾਣੇ ਦੁਸ਼ਮਣ ਉੱਪਰ ਹੱਲਾ ਬੋਲ ਦਿਓ। ਚੰਗੇ ਭਾਗਾਂ ਨੂੰ ਲਾਰੈਂਸ ਦਾ ਜਿਹੜਾ ਇੱਕ ਰਿਸ਼ਤੇਦਾਰ ਹਡਲ ਸਟੋਨ ਪਾਰਲੀਮੈਂਟ ਦਾ ਮੈਂਬਰ ਚੁਣਿਆ ਗਿਆ ਤੇ ਮਦਰਾਸ ਦੇ ਵਿੱਚ ਕੰਪਨੀ ਦਾ ਡਾਇਰੈਕਟਰ ਨਿਯੁਕਤ ਵੀ ਹੋ ਗਿਆ। ਇਸ ਬੰਦੇ ਨੇ ਹੈਨਰੀ ਅਤੇ ਉਸਦੇ ਚਾਰ ਹੋਰ ਭਰਾਵਾਂ ਨੂੰ ਕੰਪਨੀ ਦੇ ਵਿੱਚ ਨੌਕਰੀਆਂ ਦਿੱਤੀਆਂ। ਹੈਨਰੀ ਤੇ ਉਸਦੇ ਤਿੰਨ ਭਰਾਵਾਂ ਨੂੰ ਸੈਨਿਕ ਟ੍ਰੇਨਿੰਗ ਦੇਣ ਵਾਸਤੇ ਅਮਰੀਕਾ ਭੇਜਿਆ ਗਿਆ ਤੇ ਉਸਦੇ ਇੱਕ ਭਰਾ ਜਨ ਨੂੰ ICS ਦੀ ਟ੍ਰੇਨਿੰਗ ਲੈਣ ਵਾਸਤੇ ਹੈਲੀਬਰੀ ਭੇਜ ਦਿੱਤਾ ਗਿਆ। ਅਜੇ ਮਸਫੁੱਟ ਜਾਣੀ ਕਿ ਮੁਸ਼ਫੁੱਟ ਜਿਹੜਾ ਸੀ ਅਜੇ ਮੁਸ਼ਫੁੱਟ ਜਵਾਨ ਹੀ ਸੀਗਾ ਜਦੋਂ ਹੈਨਰੀ ਬਰਮਾ ਦੇ ਵਿੱਚ ਜੰਗ ਲੜਨ ਚਲਿਆ ਗਿਆ। ਇੱਥੇ ਬਿਮਾਰ ਹੋ ਗਿਆ ਤੇ ਐਨ ਮਰਨ ਕਿਨਾਰੇ ਪਹੁੰਚ ਗਿਆ। ਇਸ ਦੀ ਬਦਲੀ ਭਾਰਤ ਦੇ ਵਿੱਚ ਪੂਰਬੀ ਯੂਪੀ ਦੇ ਵਿੱਚ ਕਰਵਾ ਦਿੱਤੀ ਗਈ। ਰਾਜੀ ਹੋ ਗਿਆ, ਸਿਹਤਮੰਦ ਹੋਇਆ। ਇੱਥੇ ਇਸ ਨੂੰ ਗੋਰਖਪੁਰ, ਲੁਧਿਆਣਾ, ਫਿਰੋਜ਼ਪੁਰ ਤੇ ਖੈਬਰ ਚਾਰ ਜ਼ਿਲ੍ਹਿਆਂ ਦਾ ਸਰਵੇ ਕਰਨ ਦਾ ਹੁਕਮ ਮਿਲ ਗਿਆ। ਉਸਨੇ ਇਨ੍ਹਾਂ ਜ਼ਿਲ੍ਹਿਆਂ ਦੇ ਹਰੇਕ ਪਿੰਡ ਦੇ ਵਿੱਚ ਜਾਣਾ ਸੀ। ਗੋਰਖਪੁਰ ਜੋ ਕਿ 1829 ਤੋਂ 30 ਦਾ ਸਰਵੇ ਕਰਦਿਆਂ ਉਹਨੇ ਆਪਣੀ ਕਜ਼ੀਨ ਹਨੌਰੀਆ ਮਾਰਸ਼ਲ ਦੇ ਨਾਲ ਵਿਆਹ ਕਰਾ ਲਿਆ ਤੇ 1842 ਦੀਆਂ ਗਰਮੀਆਂ ਦੇ ਵਿੱਚ ਜਦੋਂ ਪਿਛਲੇ ਸਾਲ ਮਾਰੇ ਗਏ ਹਜ਼ਾਰਾਂ ਸੈਨਿਕਾਂ ਦੀਆਂ ਮੌਤਾਂ ਦਾ ਬਦਲਾ ਲੈਣ ਵਾਸਤੇ ਕਾਬੁਲ ਦੇ ਵੱਲ ਮੁਹਿੰਮ ਚੱਲੀ। ਦਰਾ ਖੈਬਰ ਪਾਰ ਕਰਨ ਵਾਲ ਵਕਤ ਜਿਹੜਾ ਸੀ ਲਾਰਸ ਨੇ ਬਹੁਤ ਬਹਾਦਰੀ ਦਿਖਾਈ ਜਿਸਦਾ ਸਦਕਾ ਦਰਾ ਜਿਹੜਾ ਲੰਘ ਪਏ। ਲਾਰੈਂਸ ਦੀ ਜਿਹੜੀ ਸੀ ਅਗਲੀ ਨਿਯੁਕਤੀ ਨੇਪਾਲ ਦੇ ਰੈਜੀਡੈਂਟ ਦੇ ਵਜੋਂ ਹੋ ਗਈ। ਇੱਥੇ ਉਹਨੇ ਦੇਖਿਆ ਕਿ ਬ੍ਰਿਟਿਸ਼ ਸਿਪਾਹੀਆਂ ਦੇ ਬੱਚੇ ਜਿਹੜੇ ਅੱਧੇ ਅੰਗਰੇਜ਼ ਅੱਧੇ ਦੇਸੀ ਹੁੰਦੇ ਨੇ ਜਾਂ ਪੜ੍ਹਾਈ ਦਾ ਕੋਈ ਇੰਤਜ਼ਾਮ ਹੀ ਨਹੀਂ। ਕੋਈ ਗੋਰਾ ਦੇਸੀ ਕੁੜੀ ਦੇ ਨਾਲ ਵਿਆਹ ਕਰ ਲੈਂਦਾ ਤਾਂ ਉਸਦੀ ਔਲਾਦ ਨੂੰ ਐਂਗਲੋ ਇੰਡੀਅਨ ਕਿਹਾ ਜਾਂਦਾ। ਲਾਰੈਂਸ ਨੇ ਜਿਹੜਾ ਸੀ ਆਪਣੀ ਬਚਤ ਦੀ ਰਕਮ ਇਨ੍ਹਾਂ ਆਸ਼ਰਮਾਂ ਦੇ ਉੱਤੇ ਖਰਚਣੀ ਸ਼ੁਰੂ ਕਰ ਦਿੱਤੀ ਜਿਨ੍ਹਾਂ ਨੇ ਬਾਅਦ ਦੇ ਵਿੱਚ ਸੈਨਿਕਾਂ ਦੇ ਬੱਚਿਆਂ ਵਾਸਤੇ ਰੈਜ਼ੀਡੈਂਸ਼ੀਅਲ ਸਕੂਲ ਬਣਾਏ। ਸ਼ਿਮਲੇ, ਸਨਾਵਰ, ਨੀਲਗਿਰੀ ਦਾ ਲਵਡੇਲ ਪਾਕਿਸਤਾਨ ਦੇ ਵਿੱਚ ਮਰੀ ਸ਼ਹਿਰਾਂ ਦੇ ਵਿੱਚ ਵਿਚਲੇ ਸਕੂਲਾਂ ਨੂੰ ਅੱਜ ਵੀ ਲਾਰੈਂਸ ਸਕੂਲ ਕਹਿੰਦੇ ਨੇ, ਭਾਵੇਂ ਹੁਣ ਇਨ੍ਹਾਂ ਦੇ ਵਿੱਚ ਦਾਖਲਾ ਕੋਈ ਵੀ ਲੈ ਸਕਦਾ ਹੈ। ਪੰਜਾਬ ਦੇ ਨਾਲ 1845 ਤੋਂ 46 ਦੇ ਯੁੱਧ ਦੇ ਪਿੱਛੋਂ ਲਾਰੈਂਸ ਨੂੰ ਗਵਰਨਰ ਜਨਰਲ ਨੇ ਲਾਹੌਰ ਦਾ ਰੈਜ਼ੀਡੈਂਟ ਲਾ ਕੇ ਭੇਜਿਆ। ਪੰਜਾਬ ਦਾ ਹਾਕਮ ਇਸੇ ਨੇ ਹੋਣਾ ਸੀ ਕਿਉਂਕਿ ਬਾਲ ਜਿਹੜਾ ਸੀਗਾ ਬੱਚਾ ਦਲੀਪ ਸਿੰਘ ਨਾਮ ਦਾ ਹੀ ਮਹਾਰਾਜਾ ਸੀਗਾ। ਸ਼ਕਤੀਸ਼ਾਲੀ ਲਾਰੈਂਸ ਉਹਨਾਂ ਥੋੜੇ ਕੁ ਅੰਗਰੇਜ਼ਾਂ ਦੇ ਵਿੱਚੋਂ ਸੀ ਜੋ ਸੋਚਦੇ ਸਨ ਕਿ ਰਾਜ ਉਦੋਂ ਕਰ ਸਕੋਗੇ ਜਦੋਂ ਪ੍ਰਜਾ ਦਾ ਭਲਾ ਕਰਕੇ ਉਸਦਾ ਭਰੋਸਾ ਜਿੱਤ ਲਓਗੇ। 1843 ਦੇ ਵਿੱਚ ਉਹਨੇ ਆਪਣਾ ਇਹ ਵਿਚਾਰ ਲਿਖ ਕੇ ਗਦਰ ਤੋਂ 14 ਸਾਲ ਪਹਿਲਾਂ ਦੇ ਦਿੱਤਾ ਸੀ। ਬਤੌਰ ਰੈਜ਼ੀਡੈਂਟ ਉਹ ਪੰਜਾਬ ਨੂੰ ਆਪਣੇ ਰਾਜ ਦੇ ਵਿੱਚ ਮਿਲਾਉਣ ਦੇ ਵਿਰੁੱਧ ਸੀਗਾ ਤੇ ਉਹ ਚਾਹੁੰਦਾ ਸੀ ਕਿ ਦਰਬਾਰ ਮੁੜ ਸਥਾਪਿਤ ਹੋਵੇ ਜਿੱਥੇ ਜਿੱਥੇ ਪੁਰਾਣੇ ਹਾਕਮ ਨੇ ਉਹਨਾਂ ਦੇ ਨਾਲ ਲਾਰੈਂਸ ਨੇ ਆਪਣੇ ਅੰਗਰੇਜ਼ ਸਲਾਹਕਾਰ ਲਾ ਤੇ। ਫੁਰਤੀਲੇ ਰੋਬਦਾਰ ਵਾਲੇ ਅਕਸਰ ਹੰਕਾਰੇ ਹੋਏ ਇਨ੍ਹਾਂ ਸਲਾਹਕਾਰਾਂ ਨੂੰ ਲਾਰੈਂਸ ਦੇ ਬੰਦੇ ਕਿਹਾ ਜਾਂਦਾ ਤੇ ਲਾਰੈਂਸ ਵਾਸਤੇ ਪੂਰੇ ਵਫ਼ਾਦਾਰ ਸਨ। ਇਸ ਪਰਿਵਾਰ ਦੇ ਵਿੱਚ ਲਾਰੈਂਸ ਪਿਤਾ ਦਾ ਰੋਲ ਕਰਦਾ ਤੇ ਪ੍ਰਜਾ ਦਾ ਮਿੱਤਰ ਹਾਕਮ। ਇਨ੍ਹਾਂ ਦੇ ਵਿੱਚੋਂ ਇੱਕ ਹੈਰੀ ਲੰਸਟਨ ਨੇ ਸਲਾਹ ਦਿੱਤੀ ਸੀ ਕਿ ਨਵੀਆਂ ਫੌਜਾਂ ਰੈਜੀਮੈਂਟਾਂ ਖੜੀਆਂ ਕਰੋ, ਖਾਸ ਕਰ ਫਰੰਟੀਅਰ ਇਲਾਕੇ ਦੇ ਵਿੱਚ ਗਾਈਡਸ ਰੈਜੀਮੈਂਟ ਦੀ ਜਿਹੜੀ ਫੌਰੀ ਲੋੜ ਹੈ। ਇਸ ਨੂੰ ਕੱਚੀ ਫੌਜ ਕਿਹਾ ਜਾਵੇ ਕਿਉਂਕਿ ਰੈਗੂਲਰ ਫੌਜਾਂ ਤਾਂ ਬੰਗਾਲ, ਬੰਬੇ ਤੇ ਮਦਰਾਸ ਰਹਿਣਗੀਆਂ, ਕਲਕੱਤਿਓਂ ਹੁਕਮ ਨਹੀਂ ਆਇਆ। ਲਾਹੌਰ ਦੇ ਰੈਜੀਡੈਂਟ ਨੇ ਦੀ ਪੰਜਾਬ ਇਰੈਗੂਲਰ ਫੋਰਸ ਜਿਹੜੀ ਸੀ PIF ਖੜੀ ਕਰ ਦਿੱਤੀ ਜਿਹਦੇ ਸ਼ੁਰੂ ਦੇ ਵਿੱਚ ਸਿੱਖ ਸਿਪਾਹੀ ਲਏ ਗਏ ਪਰ ਪਿੱਛੋਂ ਪੰਜਾਬੀ, ਮੁਸਲਮਾਨ ਤੇ ਪਖਤੂਣ ਵੀ ਜਿਹੜੇ ਭਰਤੀ ਕਰਨੇ ਸ਼ੁਰੂ ਕਰ ਦਿੱਤੇ ਗਏ। ਹੈਨਰੀ ਦਾ ਦੂਜਾ ਬੰਦਾ ਜੇਮਸ ਐਬਟ 1846 ਤੋਂ 1849 ਤੱਕ ਹਜ਼ਾਰੇ ਤੈਨਾਤ ਜਿਹੜਾ ਰਿਹਾ ਜਿਸ ਨੂੰ ਰਣਜੀਤ ਸਿੰਘ ਤੇ ਉਸਦੇ ਵਾਰਸ ਸਿੱਧਾ ਨਹੀਂ ਸੀ ਕਰ ਸਕੇ। ਐਬਟ ਨੇ ਹਜ਼ਾਰਾਂ ਵਾਸੀਆਂ ਨੂੰ ਜਿੱਤ ਤਾਂ ਲਿਆ ਜਿਸ ਦੇ ਫਲਸਰੂਪ 1849 ਦੇ ਵਿੱਚ ਜਦੋਂ ਚਤਰ ਸਿੰਘ 6 ਮਹੀਨੇ ਮਾਰੋ ਮਾਰ ਕਰਦਾ ਫਿਰਦਾ ਰਿਹਾ ਹਜ਼ਾਰਾਂ ਵਾਸੀਆਂ ਨੇ ਸਿੱਖਾਂ ਦੇ ਖਿਲਾਫ ਐਬਟ ਦਾ ਸਾਥ ਦਿੱਤਾ ਤਾਂ ਜਾ ਕੇ ਕਿਤੇ ਪਿਓ ਪੁੱਤ ਦੀਆਂ ਫੌਜਾਂ ਹਾਰੀਆਂ। ਐਬਟ ਨੇ ਅਜੇ 5 ਸਾਲ ਹੋਰ ਹਜ਼ਾਰਾਂ ਕਸਬਾ ਹੋਏਗਾ ਜੀ ਉਸ ਸਮੇਂ ਦਾ ਹਜ਼ਾਰਾ ਸੰਭਾਲਣਾ ਹੈ ਤੇ ਆਪਣੀ ਹਮਦਰਦੀ ਦੇ ਨਾਲ ਜੰਗ ਲਈ ਕਬਾਇਲੀਆਂ ਦਾ ਸੁਭਾਅ ਜਿਹੜਾ ਜੋ ਉਹਨਾਂ ਦੀ ਮਾਨਸਿਕਤਾ ਹੈ ਸੁਭਾਅ ਬਦਲ ਕੇ ਨਿਮਰ ਤੇ ਭਲੇ ਬਣਾ ਦਿੱਤੇ। ਇੰਨਾ ਅਮਨ ਅਮਾਨ ਹੋਰ ਕਿਸੇ ਸੂਬੇ ਦੇ ਵਿੱਚ ਨਹੀਂ ਹੋਇਆ ਜਿੰਨਾ ਹਜ਼ਾਰੇ ਦੇ ਵਿੱਚ, ਜਿੱਥੇ ਟਿਕ ਟਕਾਓ ਕਦੀ ਹੋਇਆ ਹੀ ਨਹੀਂ ਸੀ। ਇਸੇ ਕਰਕੇ ਅੱਜ ਤੱਕ ਇਸਦੇ ਸ਼ਹਿਰ ਦਾ ਨਾਮ ਐਬਟਾਬਾਦ ਹੈ ਜੋ ਬਦਲਿਆ ਨਹੀਂ ਹੈ। ਇਵੇਂ ਹੀ ਲਾਰੰਸ ਨੇ ਪੰਜਾਬੀਆਂ ਦੇ ਮਨ ਮੋਹ ਲਏ, ਸਿੱਖ ਸਰਦਾਰਾਂ ਦਾ ਸਤਿਕਾਰ ਕੀਤਾ, ਵੱਡੀ ਗਿਣਤੀ ਦੇ ਵਿੱਚ ਸਿੱਖਾਂ ਦੀ ਭਰਤੀ ਸ਼ੁਰੂ ਕੀਤੀ। ਸਿੱਖਾਂ ਨੂੰ ਪਤਾ ਸੀ ਕਿ ਲਾਰੰਸ ਮਹਾਰਾਜਾ ਦਲੀਪ ਸਿੰਘ ਨੂੰ ਹਟਾ ਕੇ ਅੰਗਰੇਜ਼ੀ ਰਾਜ ਕਾਇਮ ਕਰਨ ਦੇ ਹੱਕ ਦੇ ਵਿੱਚ ਨਹੀਂ, ਇਸ ਕਰਕੇ ਰਾਣੀ ਜਿੰਦਾ ਦੀ ਜਲਾਵਤਨੀ ਨੂੰ ਸਿੱਖ ਜਿਹੜਾ ਸੀ ਬਰਦਾਸ਼ਤ ਕਰ ਗਏ ਸਨ। ਉਹ ਪੰਜਾਬ ਨੂੰ ਅੰਗਰੇਜ਼ਾਂ ਦੇ ਰਾਜ ਵਿਸਤਾਰ ਦੇ ਤੂਫਾਨ ਦੇ ਵਜੋਂ ਵਿੱਚੋਂ ਬਾਹਰ ਰੱਖਣ ਦਾ ਜਿਹੜਾ ਇੱਛੁਕ ਸੀਗਾ, ਜਿਹਨੇ ਹਿੰਦੁਸਤਾਨ ਦੇ ਅਨੇਕ ਆਜ਼ਾਦ ਖਿੱਤੇ ਨਿਗਲ ਲੈਣੇ ਸਨ। ਹਾਰਡਿੰਗ ਲਾਰੰਸ ਦਾ ਦੋਸਤ ਹੋ ਗਿਆ। ਜਿੰਨਾ ਚਿਰ ਹਾਰਡਿੰਗ ਰਹੇਗਾ, ਲਾਰੰਸ ਪੰਜਾਬ ਨੂੰ ਅੰਗਰੇਜ਼ੀ ਰਾਜ ਤੋਂ ਬਾਹਰ ਰੱਖ ਸਕੇਗਾ। ਪਰ ਉਸਦਾ ਸੁਪਨਾ ਭੰਗ ਹੋ ਗਿਆ ਜਦੋਂ 1848 ਦੇ ਵਿੱਚ ਡਲਹੌਜੀ ਉਸਦੀ ਥਾਂ ਦੇ ਉੱਤੇ ਆ ਗਿਆ। 1849 ਚ ਜਦੋਂ ਬਿਮਾਰੀ ਤੋਂ ਮੁਕਤ ਹੋ ਕੇ ਲਾਰੰਸ ਲਾਹੌਰ ਪਰਤਿਆ ਵਾਪਸ, ਤਾਂ ਉਹਨੇ ਡਲਹੌਜੀ ਦੇ ਨਾਲ ਦਿਲ ਦੀ ਗੱਲ ਕੀਤੀ ਕਿ ਹੋਰ ਖੂਨੀ ਯੁੱਧ ਕਰਕੇ ਪੰਜਾਬ ਤੇ ਕਬਜ਼ਾ ਨਾ ਕੀਤਾ ਜਾਵੇ, ਮੇਰੀ ਸਲਾਹ ਮੰਨ ਲਓ ਤਾਂ ਰੈਜ਼ੀਡੈਂਟ ਦਾ ਜਿਹੜਾ ਇਕਬਾਲ ਵੱਧ ਜਾਵੇਗਾ। ਡਲਹੌਜੀ ਨੇ ਉਸਦੀ ਗੱਲ ਦਾ ਬੁਰਾ ਮਨਾਇਆ। ਇੱਕ ਅੰਗਰੇਜ਼ ਦੇ ਸ਼ਬਦ ਦੇ ਵਿੱਚ ਡਲਹੌਜੀ ਆਪਣੇ ਜੂਨੀਅਰ ਨੂੰ ਦੱਸੇਗਾ ਕਿ ਬਿਲਕੁਲ ਜਾਂ ਨੋ ਇਨਕਲਾਬ ਇਕਬਾਲ ਕਰਨਾ ਜਾਂ ਨਹੀਂ ਕਰਨਾ ਇਕਬਾਲ, ਇਸਦਾ ਫੈਸਲਾ ਡਲਹੌਜੀ ਕਰੇਗਾ ਆਪ, ਨਾ ਕਿ ਲਾਰੰਸ ਕਰੇਗਾ। ਅੰਤਿਮ ਫੈਸਲਾ ਡਲਹੌਜੀ ਦਾ ਹੋਏਗਾ। ਜਾਂ ਲਾਰੰਸ ਹੈਨਰੀ ਲਾਰੰਸ ਤੋਂ ਜਿਹੜਾ 5 ਸਾਲ ਛੋਟਾ ਸੀਗਾ, ਜਾਂ ਲਾਰੰਸ ਆਪਣੇ ਵੱਡੇ ਭਰਾ ਤੋਂ ਸੁਭਾਅ ਦੇ ਵਿੱਚ ਬਿਲਕੁ�ਲ ਵੱਖਰਾ ਸੀ, ਤੇ 1846 ਦੇ ਵਿੱਚ ਉਸ ਨੂੰ ਵੀ ਜਿਹੜਾ ਸੀ ਪੰਜਾਬ ਭੇਜਿਆ ਗਿਆ, ਤੇ ਲੰਮਾ ਤੇ ਸਿਹਤਮੰਦ ਜਵਾਨ ਪੰਜਾਂ ਦੇ ਵਿੱਚੋਂ ਇਕੱਲਾ ਸਿਵਲ ਬੈਕਗਰਾਉਂਡ ਦਾ ਸੀ ਤੇ ਬਾਕੀ ਚਾਰੇ ਫੌਜੀ ਪਿਛੋਕੜ ਦੇ। ਜਾਨ ਨੇ ਵੀ ਜਿਹੜਾ ਸੀ ਫੌਜ ਦੇ ਵਿੱਚ ਭਰਤੀ ਹੋ ਜਾਣਾ ਸੀ।

ਸਿਵਿਲੀਅਨ ਤੇ ਆਰਮੀ ਅਫਸਰਾਂ ਮੁਲਾਜ਼ਮਾਂ ਵਾਂਗ ਉਸ ਤੋਂ ਭਾਰਤ ਦੀਆਂ ਗਰਮੀਆਂ ਬਰਦਾਸ਼ਤ ਨਾ ਹੁੰਦੀਆਂ। ਜੀ ਕਰਦਾ ਕਿ ਇਨੀ ਦਿਨੀ ਲੰਡਨ ਦੇ ਵੱਲ ਨੂੰ ਉੱਡ ਜਾਵਾਂ। ਉਸਨੂੰ ਦਿੱਲੀ ਕਦੀ ਚੰਗੀ ਨਾ ਲੱਗੀ। 1830 ਦੇ ਵਿੱਚ ਉਹ ਦਿੱਲੀ ਦੇ ਵਿੱਚ ਸੀਗਾ। ਲਾਲ ਕਿਲੇ ਦੇ ਵਿੱਚ ਬਾਦਸ਼ਾਹ ਦਾ ਪਰਿਵਾਰ ਪੈਨਸ਼ਨ ਲੈ ਕੇ ਦਿਨ ਕੱਟੀ ਕਰ ਰਿਹਾ ਤੇ ਲਾਲ ਕਿਲੇ ਨੂੰ ਉਹ ਸ਼ਹਿਰ ਦਾ ਸੀਵਰ ਟੈਂਕ ਜਿਹੜਾ ਸੀਗਾ ਕਿਹਾ ਕਰਦਾ ਸੀ। ਜਾਨ ਨੇ ਦੇਖਿਆ ਕਿ ਕਿਲੇ ਦੇ ਅੰਦਰ ਗੁਲਾਮੀ ਸੀ। ਇੱਕ ਇੱਕ ਬੰਦੇ ਦੇ ਕਈ ਕਈ ਪਤਨੀਆਂ ਤੇ ਰਖੇਲਾਂ। ਕਿਲੇ ਦੇ ਬਾਹਰ ਕੰਪਨੀ ਰਾਜ ਦੇ ਵਿੱਚ ਆਜ਼ਾਦੀ ਸੀ, ਕਾਨੂੰਨ ਲਾਗੂ ਸੀ। ਦਿੱਲੀ ਦੇ ਵਿੱਚ ਜਾਨ ਦਾ ਬੌਸ ਇੱਥੋਂ ਦਾ ਰੈਜ਼ੀਡੈਂਟ ਤੇ ਕਮਿਸ਼ਨਰ ਟਮਸ ਮੈਟਕਾਫ ਸੀਗਾ। ਇਹ ਉਸੇ ਚਾਰਲਸ ਮੈਟਕਾਫ ਦਾ ਭਰਾ ਸੀ ਜਿਸ ਨੂੰ 1808 ਤੋਂ 9 ਦੇ ਵਿੱਚ ਅਸੀਂ ਰਣਜੀਤ ਸਿੰਘ ਦੇ ਨਾਲ ਗੱਲਬਾਤ ਕਰਦਾ ਹੋਇਆ ਦੇਖ ਚੁੱਕੇ ਹਾਂ ਪਹਿਲਾਂ। ਬੋਸਵਰਥ ਸਮਿਥ ਜਿਸਨੇ ਜਾਨ ਲਾਰੰਸ ਦੀ ਜਿਹੜੀ ਸੀ ਜੀਵਨੀ ਲਿਖੀ, ਉਦੋਂ 21 ਸਾਲ ਦਾ ਸੀ ਜਦੋਂ ਉਹਨੇ ਅਜਿਹੇ ਦ੍ਰਿਸ਼ ਦੇਖੇ। ਮਹਿਲ ਦੇ ਵਿੱਚੋਂ ਰੋਂਦੀ ਬਾਹਰ ਭੱਜੀ ਆਉਂਦੀ ਜਵਾਨ ਕੁੜੀ ਨੂੰ ਜਾਨ ਪਨਾਹ ਦੇ ਰਿਹਾ। ਕੁੜੀ ਦੀ ਪਿੱਠ ਦੇ ਉੱਤੇ ਬੈਂਤਾਂ ਦੇ ਨੀਲ ਦਿਸ ਰਹੇ ਨੇ। ਮਹਿਲ ਦੇ ਸ਼ਾਹੀ ਖਾਨਦਾਨ ਦੇ ਵਿੱਚ ਪੈਦਾ ਹੋਇਆ ਇੱਕ ਹਰਾਮੀ ਮੁੰਡਾ ਕਿਲੇ ਦਾ ਗੇਟ ਟੱਪ ਕੇ ਅੰਗਰੇਜ਼ੀ ਇਲਾਕੇ ਦੇ ਵਿੱਚ ਕਦਮ ਰੱਖਦਾ ਹੈ। ਦੋਵੇਂ ਭਰਾਵਾਂ ਦਾ ਮੁਕਾਬਲਾ ਕਰਦਾ ਹੋਇਆ ਲਿਓਨਲ ਟ੍ਰੋਟਰ ਲਿਖਦਾ ਹੈ ਕਿ ਹੈਨਰੀ ਦੀ ਹਮਦਰਦੀ ਪੁਰਾਣੀ ਅਰਿਸਟੋਕ੍ਰੇਸੀ ਦੇ ਨਾਲ ਸੀ। ਜਾਨ ਦੀ ਜਿਹੜੀ ਸੀ ਹਮਦਰਦੀ ਉਸ ਆਮ ਪ੍ਰਜਾ ਦੇ ਨਾਲ ਸੀ ਜਿਹੜੀ ਹੱਥੀ ਕਮਾਈ ਕਰਕੇ ਰੋਟੀ ਟੁੱਕ ਕਮਾਉਂਦੀ ਹੈ। 19ਵੀਂ ਸਦੀ ਦੇ ਅਖੀਰ ਦੇ ਵਿੱਚ ਜਿਹੜੀਆਂ ਜੀਵਨੀਆਂ ਲਿਖੀਆਂ ਉਹਨਾਂ ਦੇ ਵਿੱਚ ਇੱਕ ਦੂਜੇ ਦੇ ਸੁਭਾਅ ਦਾ ਮੁਕਾਬਲਾ ਕੌਮਾਂ ਜਾਂ ਨਸਲਾਂ ਦੀ ਉਦਾਹਰਣ ਦੇ ਵਿੱਚੋਂ ਦਿਆ ਕਰਦੇ ਸਨ। ਇਸ ਫਾਰਮੂਲੇ ਦੇ ਮੁਤਾਬਕ ਹੈਨਰੀ ਦੇ ਵਿੱਚ ਆਇਰਿਸ਼ ਨਿੱਘ ਸੀਗਾ, ਜਾਨ ਦੇ ਵਿੱਚ ਸਕੋਟਿਸ਼ ਦ੍ਰਿੜਤਾ ਸੀਗੀ। ਸਿਸ ਸਤਲੁਜ ਪੰਜਾਬ ਦੇ ਵਿੱਚ 1834 ਤੋਂ 37 ਤੱਕ ਜਾਨ ਪਾਣੀਪਤ ਡੀਸੀ ਰਿਹਾ। 1809 ਤੋਂ ਬਾਅਦ ਇਹ ਅੰਗਰੇਜ਼ੀ ਇਲਾਕਾ ਹੀ ਸੀਗਾ। ਬੰਦੂਕ, ਕੁੱਤਾ ਤੇ ਘੋੜਾ, ਜਾਨ ਸਵਾਰ ਗੋਰੇ ਭੂਰੇ ਸਿਪਾਹੀਆਂ ਦੇ ਨਾਲ ਪਿੰਡਾਂ ਦਾ ਦੌਰਾ ਕਰਦਾ ਤੇ ਸੁਰੱਖਿਆ ਪੱਖੋਂ ਲੋਕ ਨਿਸ਼ਚਿਤ ਰਹਿਣੇ ਚਾਹੀਦੇ ਨੇ। ਲੋਕਾਂ ਦੇ ਮੋਢਿਆਂ ਦੇ ਉੱਪਰੋਂ ਹਥਿਆਰ ਉਤਰ ਗਏ। ਪਿਛਲੇ ਸਮੇਂ ਦੇ ਵਿੱਚ ਚਾਹੇ ਹਲ ਵਾਹੁਣ ਜਾਣਾ ਚਾਹੇ ਪਸ਼ੂ ਚਾਰਨ, ਹੱਥ ਦੇ ਵਿੱਚ ਕਿਰਪਾਨ ਜਾਂ ਮੋਢੇ ਦੇ ਉੱਤੇ ਗੰਡਾਸਾ, ਬਰਛਾਂ ਜਾਂ ਬੰਦੂਕ ਲਾਜ਼ਮੀ ਹੁੰਦੀ ਸੀ। ਹਥਿਆਰਬੰਦ ਖੇਤੀ ਪੁਰਾਣੇ ਵੇਲਿਆਂ ਤੋਂ ਚੱਲਦੀ ਆ ਰਹੀ ਹੈ। ਰਣਜੀਤ ਸਿੰਘ ਵੇਲੇ ਵੀ ਲੋਕ ਹਥਿਆਰ ਪਹਿਣ ਕੇ ਹੀ ਰੱਖਦੇ ਤੇ ਛੁੱਟ ਪੁੱਟ ਸ਼ਕਤੀ ਸੰਘਰਸ਼ ਵੀ ਹੁੰਦੇ ਰਹਿੰਦੇ ਤੇ ਜੱਦੀ ਦੁਸ਼ਮਣੀਆਂ ਕਾਰਨ ਵੀ ਹਥਿਆਰਾਂ ਦੀ ਜ਼ਰੂਰਤ ਪੈਂਦੀ। ਪਾਣੀਪਤ ਜਾਂ ਦੇ ਨਾਲ ਕੰਮ ਕਰਦਾ ਇੱਕ ਕੁਲੀਗ ਚਾਰਲਸ ਰੇਕੀ ਉਸਦੇ ਹਰਮਨ ਪਿਆਰੇ ਹੋਣ ਦਾ ਭੇਦ ਦੱਸਦਿਆਂ ਲਿਖਦਾ ਹੈ ਕਿ ਉਸਦੇ ਵਿੱਚ ਸਕੋਟਿਸ਼ ਦ੍ਰਿੜਤਾ ਤੋਂ ਬਿਨਾਂ ਹੋਰ ਕੁਝ ਵੀ ਸੀ। ਪਹਿਲੀ ਗੱਲ ਤਾਂ ਇਹ ਕਿ ਉਹ ਹਰ ਸਮੇਂ ਹਰ ਥਾਂ ਭਾਵੇਂ ਬੈਡਰੂਮ ਦੇ ਵਿੱਚ ਹੋਵੇ ਮਿਲਣ ਦੇ ਲਈ ਤਿਆਰ ਬਾਰ ਤਿਆਰ ਰਹਿੰਦਾ। ਪੇਂਡੂ ਕਿਸਾਨਾਂ ਦੇ ਨਾਲ ਮਜ਼ਾਕ ਕਰਦਾ, ਸ਼ਾਹੂਕਾਰਾਂ ਦੇ ਨਾਲ ਗੱਪ ਛੱਪ ਕਰਦਾ, ਪੜ੍ਹੇ ਲਿਖੇ ਦੇਸੀ ਲੋਕਾਂ ਨੂੰ ਦਲੀਲਾਂ ਦੇ ਨਾਲ ਗੱਲਾਂ ਸਮਝਾਉਂਦਾ, ਬੰਦੂਕ ਤੇ ਕੁੱਤਾ ਲੈ ਕੇ ਸੈਰ ਦੇ ਲਈ ਨਿਕਲਦਾ, ਜੋ ਮਿਲਦਾ ਉਸ ਨੂੰ ਬੁਲਾਉਂਦਾ, ਸਵਾਲ ਪੁੱਛਦਾ, ਘੋੜੇ ਦੀ ਦੁੜਕੀ ਲਵਾਉਂਦਾ, ਪਿੰਡ ਦੀ ਸੱਤ ਦੇ ਵਿੱਚ ਰੁਕਦਾ, ਪੇਂਡੂਆਂ ਦੇ ਨਾਲ ਦੇਰ ਤੱਕ ਗੱਲਾਂ ਕਰਦਾ, ਸਰਪੰਚ ਤੋਂ ਲੈ ਕੇ ਨਾਈ ਤੱਕ ਲੋਕ ਆਖਿਆ ਕਰਦੇ ਜਾਨ ਲਾਰੈਂਸ ਜਿਹੜਾ ਹੈ ਸਭ ਜਾਣਦਾ ਹੈ। ਜਾਨ ਲਾਰੈਂਸ ਸਭ ਜਾਣਦਾ ਹੈ। ਰੇਕੀ ਦੇ ਅਨੁਸਾਰ ਉਸਨੂੰ ਆਪਣੇ ਕੰਮਾਂ ਦੀ ਸਮਝ ਸੀਗੀ, ਆਪਣੀ ਸ਼ਕਤੀ ਤੇ ਸਮਰਥਾ ਪਤਾ ਸੀ। ਜੋ ਕਰਨਾ ਹੈ ਕਰਨਾ ਹੈ, ਗ੍ਰਿਫਤਾਰੀ ਹੈ ਜਾਂ ਫਿਰ ਲੜਾਈ ਝਗੜਾ ਸੁਲਝਾਉਣਾ ਹੈ, ਝਗੜੇ ਦਾ ਨਿਪਟਾਰਾ ਉਹ ਮੌਕੇ ਤੇ ਕਰ ਦਿੰਦਾ। ਇਹ ਨਹੀਂ ਕਿ ਅਦਾਲਤ ਦੇ ਵਿੱਚ ਬੈਠਾ ਦਲੀਲਾਂ ਸੁਣੀ ਜਾਵੇ, ਖੁਸ਼ਾਮਦੀਆਂ ਨੂੰ ਤੁਰੰਤ ਭਜਾ ਦਿੰਦਾ ਤੇ ਉਸਦਾ ਕੱਦ ਲੰਮਾ ਤੇ ਜਿਸਮ ਗੱਠਵਾਂ, ਪੇਂਡੂਆਂ ਦੇ ਵਿੱਚ ਕੱਦ ਕਾਠ ਰੋਬ ਪਾਉਂਦਾ ਹੈ। 1845 ਦੇ ਆਖਰ ਦੇ ਵਿੱਚ ਉਹ 34 ਸਾਲ ਦਾ ਹੋ ਗਿਆ। ਪਾਣੀਪਤ ਤੇ ਇਟਾਵਾ ਦੀ ਆਪਣੀ ਡਿਊਟੀ ਨਿਭਾ ਕੇ ਫਰਲੋ ਦੇ ਉੱਤੇ ਬਰਤਾਨੀਆ ਜਾ ਆਇਆ ਤੇ ਵਿਆਹਿਆ ਗਿਆ। ਵਾਪਸ ਦਿੱਲੀ ਉਸਨੂੰ ਮੈਜਿਸਟਰੇਟ ਅਤੇ ਕੁਲੈਕਟਰ ਲਾਇਆ ਗਿਆ। ਸਿੱਖਾਂ ਦੇ ਨਾਲ ਜੰਗ ਦੀ ਬਦਲਵਾਹੀ ਦੇਖ ਕੇ ਹਾਰਡਿੰਗ ਕਲਕੱਤਿਓਂ ਦਿੱਲੀ ਆ ਗਿਆ ਤੇ ਪੁਰਾਣੀ ਮੁਗਲ ਰਾਜਧਾਨੀ ਦੇ ਵਿੱਚ ਮੀਟਿੰਗ ਦੇ ਦੌਰਾਨ ਹਾਰਡਿੰਗ ਦੀ ਬਾਜ ਅੱਖ ਇਸ ਜਵਾਨ ਮੈਜਿਸਟਰੇਟ ਦੇ ਉੱਤੇ ਪੈ ਜਾਂਦੀ ਹੈ। ਇਹ ਸ਼ਾਨਦਾਰ ਘੋੜਸਵਾਰ ਇਮਾਨਦਾਰ, ਇਖਲਾਕ ਜਾਣਨ ਸਿੱਖਣ ਦੇ ਲਈ ਉਤਸੁਕ, ਲਿਬਾਸ ਦੇ ਵੱਲੋਂ ਬੇਪਰਵਾਹ, ਜਿਸ ਨੂੰ ਕੋਈ ਕੰਮ ਔਖਾ ਨਹੀਂ ਲੱਗਦਾ,
ਕੋਈ ਕੰਮ ਛੋੜ

ਘੰਟਾ ਨਹੀਂ ਲੱਗਦਾ। ਸਭ ਕੰਮ ਆਪ ਕਰਨੇ ਚਾਹੁੰਦਾ, ਜਿੱਥੇ ਡਿਊਟੀ ਕਰਦਾ ਉੱਥੇ ਦੇ ਸਭ ਬੰਦਿਆਂ ਨੂੰ ਜਾਣਦਾ। ਇਸ ਦਿੱਲੀ ਮੀਟਿੰਗ ਤੋਂ ਬਾਅਦ ਜੋ ਹੋਇਆ ਅਸੀਂ ਦੇਖ ਲਿਆ। ਫੇਰੂ ਸ਼ਹਿਰ ਅਤੇ ਮੁਦਕੀ ਦੀਆਂ ਲੜਾਈਆਂ ਹਾਰਡਿੰਗ ਨੇ ਗਫ ਦੇ ਸਿਪਾਹੀ ਦੇ ਵਜੋਂ ਲੜੀਆਂ। ਜਦੋਂ ਹਾਰਡਿੰਗ ਨੇ ਦੇਖਿਆ ਕਿ ਅੰਗਰੇਜ਼ੀ ਫੌਜਾਂ ਥੱਕ ਗਈਆਂ, ਉਹਨੇ ਜਾਨ ਨੂੰ ਆਪਣੇ ਹੱਥ ਦੇ ਨਾਲ ਖੱਤ ਲਿਖਿਆ, ਜਿੰਨੀ ਟਰਾਂਸਪੋਰਟ ਦਾ ਇੰਤਜ਼ਾਮ ਕਰ ਸਕੇ ਕਰ ਤੇ, ਜਲਦੀ ਬਹੁਤ ਰਾਸ਼ਨ ਸਾਰੇ ਹਥਿਆਰ ਲੈ ਕੇ ਦਿੱਲੀ ਤੋਂ ਇੱਥੇ ਆ ਜਾ। ਲਾਰੰਸ ਪਹਿਲੋਂ ਹੀ ਹਾਰਡਿੰਗ ਦੇ ਮੋਢੇ ਦੇ ਨਾਲ ਮੋਢਾ ਡਾਹ ਕੇ ਲੜ ਰਿਹਾ ਸੀ। ਜਾਨ ਨੇ 4,000 ਗੱਡੀਆਂ ਦਾ ਕਾਰਵਾਰ ਰਾਸ਼ਨ ਦੇ ਅਮਿਨੀਸ਼ਨ ਭਰ ਕੇ ਤੋਰ ਲਿਆ ਤੇ ਹਰੇਕ ਗੱਡਾ ਉਸਦਾ ਮਾਲਕ ਜੋੜੇਗਾ ਤੇ ਹੱਕੇਗਾ। ਹਾਰਡਿੰਗ ਦੀ ਜਿੱਤ ਉਹਨੇ ਯਕੀਨੀ ਬਣਾਤੀ ਤੇ ਸਾਬਤ ਕਰ ਦਿੱਤਾ ਕਿ ਜਿਵੇਂ ਉਹਨੇ ਜਾਨ ਬਾਰੇ ਸੋਚਿਆ ਸੀ ਉਵੇਂ ਦਾ ਹੀ ਨਿਕਲਿਆ। ਕੁਝ ਹਫ਼ਤਿਆਂ ਦੇ ਬਾਅਦ ਜਦੋਂ ਲਾਹੌਰ ਤੋਂ ਜਲੰਧਰ ਦੁਆਬ ਖੋਹ ਲਏ ਗਏ, ਜਾਨ ਨੂੰ ਦੁਆਬ ਦਾ ਕਮਿਸ਼ਨਰ ਲਾ ਦਿੱਤਾ ਗਿਆ ਤੇ ਹੈਨਰੀ ਨੂੰ ਲਾਹੌਰ ਦਾ ਰੈਜ਼ੀਡੈਂਟ। ਛੋਟਾ ਭਰਾ ਦੁਆਬ ਦੇ ਵਿੱਚ ਕਾਮਯਾਬ ਹੋਇਆ, ਉਹਨੇ ਧਾਰਮਿਕ ਆਜ਼ਾਦੀ ਦਾ ਐਲਾਨ ਕੀਤਾ। ਜਾਨ ਦਾ ਜੀਵਨੀ ਲੇਖਕ ਦੱਸਦਾ ਹੈ ਕਿ ਮਸੀਤਾਂ ਦੇ ਵਿੱਚੋਂ ਅਜ਼ਾਨ ਦੀਆਂ ਆਵਾਜ਼ਾਂ ਫਿਰ ਆਉਣ ਲੱਗ ਪਈਆਂ ਜੋ ਸਿੱਖਾਂ ਨੇ ਖਾਮੋਸ਼ ਕਰ ਛੱਡੀਆਂ ਸਨ। ਮੁਸਲਮਾਨਾਂ, ਹਿੰਦੂਆਂ, ਸਿੱਖਾਂ, ਈਸਾਈਆਂ ਨੂੰ ਆਪਣੀ ਆਪਣੀ ਧਾਰਮਿਕ ਰਸਮ ਕਰਨ ਦਾ ਹੱਕ ਹੈ, ਪਰ ਅਜਿਹਾ ਕਰਦਿਆਂ ਉਹ ਗੁਆਂਢੀ ਦੇ ਧਰਮ ਦੇ ਵਿੱਚ ਵਿਘਨ ਨਾ ਪਾਉਣ। ਦੂਜਾ ਕੰਮ ਉਹਨੇ ਮਾਮਲਾ ਘਟਾਉਣ ਦਾ ਜਿਹੜਾ ਕਰ ਦਿੱਤਾ। ਉਹਨੇ ਆਪਣੇ ਇੱਕ ਅਫਸਰ ਨੂੰ ਕਿਹਾ, ਕਿਸਾਨਾਂ ਨੂੰ ਰਿਆਇਤ ਦੇ, ਜੇ ਵਧੀਕੀ ਕੀਤੀ ਤਾਂ ਸਾਰੀ ਉਮਰ ਦੇ ਲਈ ਮੈਨੂੰ ਆਪਣਾ ਦੁਸ਼ਮਣ ਸਮਝ ਲਈ। ਹਾਂ, ਟੈਕਸ ਉਗਰਾਉਣ ਵੇਲੇ ਉਸਨੂੰ ਦੱਸ ਕਿ ਇੰਨੇ ਪੈਸਿਆਂ ਦੀ ਰਿਆਇਤ ਕੀਤੀ ਹੈ, ਇਸ ਪੈਸੇ ਦੇ ਨਾਲ ਖੂਹ ਖੁਦਵਾ ਲਾ। ਇਉਂ ਰਿਆਇਤਾਂ ਦੇ ਕੇ ਜਾਨ ਨੇ ਤਲਾਬ ਖੁਦਵਾਏ, ਦਰਖਤ ਲਵਾਏ। ਜਿਹੜਾ ਕਿਸਾਨ ਰਿਆਇਤ ਲੈ ਕੇ ਦੱਸੀ ਗਈ ਜ਼ਿੰਮੇਵਾਰੀ ਨਾ ਨਿਭਾਉਂਦਾ ਸੀ, ਉਹਨੂੰ ਵੀ ਉਹ ਦੇਖਦਾ ਸੀ, ਉਸਨੂੰ ਜੁਰਮਾਨਾ ਕਰਦਾ ਸੀ। ਜਿਸ ਕਿਸਾਨ ਨੇ ਦਿਖਾ ਦਿੱਤਾ ਕਿ ਖੇਤੀਬਾੜੀ ਦੇ ਵਿੱਚ ਉਹਨੇ ਸੁਧਾਰ ਲਿਆਂਦਾ ਹੈ ਤਾਂ ਇਨਾਮ ਦੇ ਵਜੋਂ ਮਾਮਲਾ ਮਾਫ਼ ਹੈ। ਏਦਾਂ ਦੇ ਵੀ ਲੋਕ ਸਨ ਦੇਖੋ ਗੋਰਿਆਂ ਦੇ ਵਿੱਚ। ਜਾਨ ਨੇ ਦੁਆਬੇ ਦੇ ਵਿੱਚੋਂ ਆਵਾਜਾਈ ਟੈਕਸ ਅਤੇ ਐਕਸਾਈਜ਼ ਟੈਕਸ ਹਟਾ ਦਿੱਤਾ ਜੋ ਸਰਕਾਰ ਖਾਲਸਾ ਵਸੂਲਦੀ ਸੀ। ਇਸ ਦੇ ਨਾਲ ਉਦਯੋਗ ਦੇ ਵਿੱਚ ਸੁਧਾਰ ਹੋ ਗਿਆ। ਇਹ ਵੀ ਫੈਸਲਾ ਹੋ ਗਿਆ ਕਿ ਜਿਹੜਾ ਚੌਲ ਹੈ, ਚਾਵਲ ਦੀ ਥਾਂ ਮਾਮਲਾ ਜੇ ਨਗਦੀ ਦੇ ਵਿੱਚ ਤਾਰਨਾ ਹੈ ਆ ਗਿਆ ਹੈ। ਪਹਿਲਾਂ ਕਿਸਾਨਾਂ ਨੂੰ ਝੋਨਾ ਬੀਜਣ ਦੀ ਮਜਬੂਰੀ ਸੀ ਕਿਉਂਕਿ ਹੋਰ ਫਸਲਾਂ ਮਾਮਲੇ ਵਾਸਤੇ ਨਹੀਂ ਲਈਆਂ ਜਾਂਦੀਆਂ ਸਨ ਤੇ ਹੁਣ ਫਾਇਦਾ ਇਹ ਹੋਇਆ ਕਿ ਕਿਸਾਨ ਜੋ ਮਰਜ਼ੀ ਬੀਜ ਤੇ ਵੱਢਣ। ਪਹਾੜੀ ਰਾਜੇ ਜਿਸ ਰਾਜ ਦੇ ਅਧੀਨ ਹੁੰਦੇ ਉਸ ਰਾਜ ਨੂੰ ਲੋੜ ਪੈਣ ਦੇ ਉੱਤੇ ਫੌਜੀ ਮਦਦ ਦਿੰਦੇ। ਹੁਣ ਫੌਜੀਆਂ ਦੀ ਭਰਤੀ ਜ਼ਰੂਰੀ ਨਹੀਂ ਸੀਗੀ, ਨਗਦ ਮਾਮਲਾ ਅਦਾ ਕਰੋ ਤੇ ਜੇ ਪਹਾੜੀ ਰਾਜੇ ਫੌਜ ਦੀ ਨਫ਼ਰੀ ਘੱਟ ਕਰਨੀ ਚਾਹੁਣ ਤਾਂ ਬਰਤਰਫ ਸਿਪਾਹੀ ਕੰਪਨੀ ਭਰਤੀ ਕਰ ਲਵੇਗੀ ਤੇ ਉਹ ਬੇਰੁਜ਼ਗਾਰ ਨਹੀਂ ਹੋਣਗੇ। ਜਾਨ ਨੇ ਦੇਖਿਆ ਕਿ ਬੇਦੀਆਂ ਦੇ ਵਿੱਚ ਕੁੜੀ ਮਾਰਨ ਦਾ ਰਿਵਾਜ਼ ਹੈ। ਬੇਦੀਆਂ ਦੇ ਵਿੱਚ ਕੁੜੀ ਮਾਰਨ ਦਾ ਰਿਵਾਜ਼ ਹੈ। ਕਾਰਨ ਇਹ ਦੱਸਿਆ ਉਹਨੇ ਉਸ ਸਮੇਂ ਕਿ ਗੁਰੂ ਨਾਨਕ ਦੇ ਬੇਦੀ ਸਨ, ਸੋ ਦੁਨੀਆਂ ਦੇ ਵਿੱਚ ਸਭ ਤੋਂ ਉੱਚੀ ਜਾਤ ਬੇਦੀਆਂ ਦੀ ਹੈ। ਉੱਚੀ ਜਾਤ ਦੀਆਂ ਧੀਆਂ ਨੀਵੀਆਂ ਜਾਤਾਂ ਦੇ ਵਿੱਚ ਕਿਵੇਂ ਵਿਆਹ ਦਈਏ? ਫਿਰ ਇਸ ਦੇ ਨਾਲ ਤਾਂ ਕੁੜੀ ਭਿੱਟੀ ਜਾਵੇਗੀ, ਬੇਦੀ ਜਾਤ ਭਿੱਟੀ ਜਾਵੇਗੀ ਤੇ ਗੁਰੂ ਨਾਨਕ ਦੇਵ ਦਾ ਨਿਰਾਦਰ ਹੋਵੇਗਾ। ਬੇਦੀਆਂ ਦੀ ਧੀ ਬੇਦੀਆਂ ਦੇ ਵੀ ਨਹੀਂ ਵਿਆਹੀ ਜਾ ਸਕਦੀ ਹੈ, ਇੱਕੋ ਇਲਾਜ ਹੈ, ਜੰਮਦਿਆਂ ਹੀ ਮਾਰ ਦਿਓ। ਜਲੰਧਰ ਦੇ ਬੇਦੀਆਂ ਦਾ ਵਫਦ ਅਰਜ਼ੀ ਲੈ ਕੇ ਜਾਨ ਦੇ ਕੋਲ ਜਿਹੜਾ ਪੁੱਜ ਜਾਂਦਾ ਤੇ ਕਿਹਾ, ਤੁਸੀਂ ਐਲਾਨ ਕੀਤਾ ਕਿ ਗੁਆਂਢੀ ਦੇ ਧਰਮ ਧਾਰਮਿਕ ਰਸਮਾਂ ਦੇ ਵਿੱਚ ਵਿਘਨ ਨਹੀਂ ਪਾਉਣਾ, ਸਾਡਾ ਇਹ ਰਿਵਾਜ਼ ਸਦੀਆਂ ਤੋਂ ਚੱਲਦਾ ਆ ਰਿਹਾ। ਜਹਾਨ ਨੇ ਕਿਹਾ, ਗੁਰੂ ਨਾਨਕ ਦੇਵ ਜੀ ਤੇ ਤੁਹਾਡਾ ਧਰਮ ਗ੍ਰੰਥ ਕੁੜੀ ਮਾਰਨ ਦੇ ਖਿਲਾਫ਼ ਨੇ, ਮੈਂ ਪਤਾ ਕਰ ਲਿਆ। ਮੈਂ ਇਹਨਾਂ ਸੈਂਕੜੇ ਇੱਥੇ ਆਏ ਲੋਕਾਂ ਦੇ ਵਿੱਚ ਐਲਾਨ ਕਰਦਾ ਕਿ ਕੁੜੀ ਮਾਰਨ ਦੀ ਆਗਿਆ ਦਰਕਿਨਾਰ ਜਿਹੜੇ ਬੰਦੇ ਕੁੜੀ ਮਾਰਨ ਦੇ ਦੋਸ਼ੀ ਪਾਏ ਗਏ, ਮੈਂ ਇੱਕ ਇੱਕ ਕਰਕੇ ਕਤਲ ਦਾ ਦੋਸ਼ੀ ਮੰਨ ਕੇ ਫਾਂਸੀ ਤੇ ਚੜਾ ਦਿਆਂਗਾ। ਅੱਗੇ ਤੋਂ ਜੇ ਹਰਕਤ ਕੀਤੀ ਦਾ ਇੱਕ ਹੋਰ ਫੈਸਲਾ ਜਿਹੜਾ ਸਾਰੇ ਸਰਦਾਰਾਂ ਸਰਪੰਚਾਂ ਦੇ ਕੋਲ ਲਿਖਤੀ ਪਹੁੰਚਾਇਆ ਗਿਆ ਤੇ ਮੁਨਾਦੀ ਕਰਵਾਈ ਗਈ ਕਿ ਉਹ ਸੀ ਸਤੀ ਦੀ ਭਿਆਨਕ ਰਸਮ ਬੰਦ ਕੀਤੀ, ਸਤੀ ਪ੍ਰਥਾ। ਜਿਸ ਪਰਿਵਾਰ ਦੇ ਵਿੱਚ ਇਹ ਕਰਤੂਤ ਵਾਪਰੇਗੀ ਸਜ਼ਾ ਦੀ ਉਡੀਕ ਕਰੇ। ਤੀਜਾ, ਕੋੜੀਆਂ ਨੂੰ ਜ਼ਮੀਨ ਦੇ ਵਿੱਚ ਦੱਬ ਕੇ ਜਾਂ ਪਾਣੀ ਦੇ ਵਿੱਚ ਡੋਬ ਕੇ ਮਾਰਨ ਦਾ ਰਿਵਾਜ਼ ਖਤਮ ਕਰਵਾਇਆ ਕਿ ਭਾਈ ਉਹਨਾਂ ਨੂੰ ਵੀ ਜਿਉਣ ਦਾ ਹੱਕ ਹੈ। ਪੰਜਾਬ ਦੇ ਲਾਰੰਸ ਭਰਾਵਾਂ ਦੀ ਜੋੜੀ ਤੋਂ ਇਲਾਵਾ
ਤੀਜਾ ਮਜ਼ਬੂਤ ਇਰਾਦੇ ਵਾਲਾ ਬੰਦਾ ਡਲਹੌਜੀ 1812 ਤੋਂ 60 ਦੇ ਵਿੱਚ ਦੇਖਿਆ ਗਿਆ। ਉਹਦਾ ਨਾਮ ਜੇਮਸ ਬਰਾਊਨ ਰੈਮਜ਼ੇ ਸੀ। ਹੈਨਰੀ ਲਾਰੈਂਸ ਤੋਂ 6 ਸਾਲ ਤੇ ਜਾਨ ਲਾਰੈਂਸ ਤੋਂ ਉਹ 1 ਸਾਲ ਛੋਟਾ। ਬਤੌਰ ਗਵਰਨਰ ਜਨਰਲ ਉਸਦੀ ਤਾਕਤ ਲਾਰੈਂਸ ਭਰਾਵਾਂ ਤੋਂ ਵਧੇਰੇ ਹੋਣੀ ਸੀ, ਪਰ ਇੱਕ ਮੁਸ਼ਕਲ ਪ੍ਰਤੱਖ ਸੀ। ਕਲਕੱਤਾ ਲਾਹੌਰ ਤੇ ਜਲੰਧਰ ਤੋਂ ਦੂਰ ਬਹੁਤ ਸੀਗਾ। ਉਹ ਲਾਹੌਰ ਤੋਂ 1000 ਮੀਲ ਦੂਰ ਦਾ ਪੂਰਬ ਦੇ ਵਿੱਚ ਡਲਹੌਜੀ ਇਲਾਕੇ ਦਾ ਨਾਮ ਹੈ। ਪਿਤਾ ਇਸਦੇ 9ਵੇਂ ਅਰਲ ਜਗੀਰਦਾਰ ਸਨ। ਸ਼ਾਹੀ ਖਾਨਦਾਨ ਦੇ ਵਿੱਚ ਜੰਮਿਆ ਇਸ ਕਾਟ ਪਿਤਾ 1820 ਦੇ ਵਿੱਚ ਕੰਪਨੀ ਦੀ ਭਾਰਤੀ ਫੌਜ ਦਾ ਕਮਾਂਡਰ ਇਨ ਚੀਫ ਸੀਗਾ। ਉਸ ਤੋਂ ਪਹਿਲਾਂ 6 ਸਾਲ ਕੈਨੇਡਾ ਦੇ ਵਿੱਚ ਗਵਰਨਰ ਜਨਰਲ ਰਿਹਾ। 10.5 ਅਰਲ ਦਾ ਬਚਪਨ ਕਿਉਂਕਿ ਅਮਰੀਕਾ ਦੇ ਵਿੱਚ ਬੀਤਿਆ, ਇਸ ਕਰਕੇ ਯੂਰਪ ਦੇ ਵਿੱਚ ਸੁੰਗੜ ਕੇ ਰਹਿਣ ਦੀ ਥਾਂ ਦੇ ਉੱਤੇ ਇਸ ਨੂੰ ਭਾਰਤ ਦੀ ਵਿਸ਼ਾਲਤਾ ਨੇ ਆਕਰਸ਼ਿਤ ਕੀਤਾ ਤੇ ਅਮਰੀਕਾ ਦਾ ਤਾਂ ਕੀ ਮੁਕਾਬਲਾ। ਪਰ ਬਰਤਾਨੀਆ ਆਪਣੇ ਅਨੁਸਾਰ ਹੁਣ ਭਾਰਤ ਦਾ ਰੰਗ ਰੂਪ ਬਦਲੇਗਾ। ਤਿੱਖਾ ਰਾਜਨੀਤੀਵਾਨ ਸੀਗਾ ਜਵਾਨ ਡਲਹੌਜੀ। ਪਹਿਲਾਂ ਬੋਰਡ ਆਫ ਟ੍ਰੇਡ ਦਾ ਜਿਹੜਾ ਪ੍ਰਧਾਨ ਚੁਣਿਆ ਗਿਆ, ਇਹ ਕੈਬਨਿਟ ਮੰਤਰੀ ਦੇ ਬਰਾਬਰ ਦਾ ਰੁਤਬਾ ਹੈ। ਫਿਰ ਜਦੋਂ ਉਸ ਨੂੰ ਭਾਰਤ ਦੇ ਵਿੱਚ ਸਿਖਰਲੀ ਕੁਰਸੀ ਮਿਲ ਗਈ, ਇਸ ਸ਼ਰਤ ਦੇ ਉੱਤੇ ਪ੍ਰਵਾਨ ਕੀਤੀ ਕਿ ਮੈਂ ਆਜ਼ਾਦ ਕੰਮ ਕਰਾਂਗਾ, ਦਖਲ ਅੰਦਾਜ਼ੀ ਨਾ ਹੋਵੇ। ਜਨਵਰੀ 1848 ਚ ਕਲਕੱਤੇ ਪੁੱਜਿਆ ਤੇ ਦਿਖਾਣਾ ਸ਼ੁਰੂ ਕਰ ਦਿੱਤਾ ਉਹਨੇ ਕਿ ਉਹ ਸਾਮਰਾਜਵਾਦੀ ਹੈ, ਆਧੁਨਿਕ ਖਿਆਲਾਂ ਦਾ ਹੈ, ਉਸਦੇ ਮੁਕਾਬਲੇ ਭਾਰਤੀ ਲੋਕ ਘਟੀਆ ਨੇ। ਸ਼ੁਰੂ ਦੇ ਵਿੱਚ ਦੇਸੀ ਸਰਦਾਰਾਂ ਨੇ ਉਸ ਤੋਂ ਦੂਰੀ ਬਣਾਈ ਰੱਖੀ। ਉਹਨੇ ਫੈਸਲਾ ਕੀਤਾ ਕਿ ਮੈਂ ਘਸੀਆਂ ਪਿੱਟੀਆਂ ਭਾਰਤੀ ਰਸਮਾਂ ਦੇ ਉੱਤੇ ਬੇਕਾਰ ਸੰਸਥਾਵਾਂ ਨੂੰ ਤੇਜ਼ੀ ਦੇ ਨਾਲ ਖਤਮ ਕਰਕੇ ਫਾਇਦੇਮੰਦ ਗੋਰਾ ਕਾਨੂੰਨ ਲਾਗੂ ਕਰਾਂਗਾ, ਯੂਨੀਵਰਸਿਟੀਆਂ ਖੋਲਾਂਗਾ, ਰੇਲਾਂ ਤੇ ਡਾਕ ਤਾਰ ਦਾ ਜਾਲ ਵਿਛਾ ਦਿਆਂਗਾ, ਭਾਰਤ ਦੀਆਂ ਹੱਦਾਂ ਦਾ ਵਿਸਤਾਰ ਕਰਾਂਗਾ। ਜਾਨ ਲਾਰੈਂਸ ਦੇ ਜੀਵਨੀਕਾਰ ਨੇ ਸਹੀ ਲਿਖਿਆ ਕਿ ਵੱਡੇ ਨਾਲੋਂ ਡਲਹੌਜੀ ਨੂੰ ਛੋਟਾ ਵੱਧ ਪਸੰਦ ਆਇਆ, ਜੋ ਉਸੇ ਵਰਗਾ ਹੀ ਸੀ। ਵੱਡੇ ਭਰਾ ਤੋਂ ਵੱਧ ਪ੍ਰੈਕਟੀਕਲ ਸੀਗਾ। ਹੈਨਰੀ ਦਾ ਇੱਕ ਕਸੂਰ ਇਹ ਵੀ ਸੀ ਕਿ ਉਹ ਹਾਰਡਿੰਗ ਦੇ ਬੜਾ ਨਜ਼ਦੀਕ ਸੀ। ਹੈਨਰੀ ਨੂੰ ਡਲਹੌਜੀ ਦੇ ਵਿੱਚ ਇਹ ਦੋਸ਼ ਨਜ਼ਰ ਆਉਂਦਾ ਸੀ ਕਿ ਉਹ ਹਾਰਡਿੰਗ ਵਾਂਗ ਦਿਆਲੂ ਨਹੀਂ ਹੈ। ਬੇਸ਼ੱਕ ਨਾ ਮਾਤਰ ਹੀ ਸਹੀ, ਡਲਹੌਜੀ ਦੇ ਆਉਣ ਤੱਕ ਸਿੱਖ ਹਕੂਮਤ ਅਜੇ ਸਾਹ ਲੈ ਰਹੀ ਹੈ, ਜਿਸ ਨੂੰ ਦੋ ਲਾਰੈਂਸ ਭਰਾ ਚਲਾ ਰਹੇ ਨੇ। ਵੱਡਾ ਭਰਾ ਹੈਨਰੀ ਬਿਮਾਰ ਹੋ ਕੇ ਇੰਗਲੈਂਡ ਚਲਿਆ ਗਿਆ। ਛੋਟੇ ਜਾਨ ਨੂੰ ਲਾਹੌਰ ਦਾ ਰੈਜ਼ੀਡੈਂਟ ਲਾ ਦਿੱਤਾ ਗਿਆ। ਗਵਰਨਰ ਜਨਰਲ ਅਤੇ ਜਾਨ ਲਾਰੈਂਸ ਦੀ ਜੋੜੀ ਵਧੀਆ ਬਣੀ ਸੀ। 1 ਸਾਲ ਬਾਅਦ ਹੈਨਰੀ ਪਰਤ ਆਉਂਦਾ ਹੈ। ਮੁਲਤਾਨ ਚੇਲਿਆਂ ਵਾਲਾ ਤੇ ਗੁਜਰਾਤ ਦੀਆਂ ਲੜਾਈਆਂ ਦੇ ਦੌਰਾਨ ਡਲਹੌਜੀ ਕਾਲਾ ਪੈ ਗਿਆ, ਗੁੱਸੇ ਦੇ ਵਿੱਚ ਆ ਗਿਆ ਤੇ ਪੰਜਾਬ ਆਪਰੇਸ਼ਨ ਦਾ ਜਿਹੜਾ ਅੰਗਰੇਜ਼ ਬ੍ਰਿਟਿਸ਼ ਕਮਾਂਡਰ ਹਿਊ ਗਫ ਵੀ ਉਹਨੂੰ ਪਸੰਦ ਨਹੀਂ ਸੀ। ਫਰਵਰੀ 1849 ਦੇ ਵਿੱਚ ਡਲਹੌਜੀ ਵੱਲੋਂ ਹੈਨਰੀ ਦੇ ਨਾਮ ਸਖ਼ਤ ਸ਼ਬਦਾਵਲੀ ਦੇ ਵਿੱਚ ਖਤ ਲਿਖਿਆ ਜਾਂਦਾ ਹੈ, ਜਿਹਦੇ ਵਿੱਚ ਕਿਹਾ ਗਿਆ ਕਿ ਸਿਵਲ ਅਤੇ ਆਰਮੀ ਦੋਹਾਂ ਦਾ ਮੈਂ ਸੁਪਰੀਮ ਜਿਹੜਾ ਕਮਾਂਡਰ ਹਾਂ, ਮੈਂ ਗਫ਼ ਦੇ ਕੰਮ ਢੰਗ ਤੋਂ ਸੰਤੁਸ਼ਟ ਨਹੀਂ। ਮੇਰਾ ਫੈਸਲਾ ਹੈ ਕਿ ਜੇਲਮ ਪਾਰ ਕਰਕੇ ਮੇਰੀ ਸੈਨਾ ਪੰਜਾਬ ਤੇ ਕਬਜ਼ਾ ਕਰੇਗੀ। ਉਸ ਪਿੱਛੋਂ ਰੱਬ ਦੀ ਮਿਹਰ ਦੇ ਨਾਲ ਸਿੰਧ ਟੱਪ ਕੇ ਪਰਲੇ ਇਲਾਕੇ ਖੋਹਾਂਗੇ। ਆਪਾਂ ਜਾਣ ਗਏ ਹਾਂ ਕਿ ਸਿੱਖ ਫੌਜ ਹਰਾ ਕੇ ਪੰਜਾਬ ਬਰਤਾਨੀਆ ਰਾਜ ਦੇ ਵਿੱਚ ਕੰਮ ਕਰ ਲਿਆ, ਪਰ ਰੱਬ ਨੇ ਇੰਨੀ ਮਿਹਰ ਨਹੀਂ ਕੀਤੀ ਕਿ ਸਿੰਧ ਪਾਰ ਦੇ ਇਲਾਕੇ ਜਿੱਤ ਸਕੇ। ਹੈਨਰੀ ਪੰਜਾਬ ਨੂੰ ਅੰਗਰੇਜ਼ੀ ਰਾਜ ਦੇ ਵਿੱਚ ਮਿਲਣ ਤੋਂ ਤਾਂ ਨਹੀਂ ਸੀ ਰੋਕ ਸਕਿਆ, ਪਰ ਉਹ ਪੰਜਾਬ ਦੇ ਉੱਪਰ ਰਾਜ ਕਰਦਾ ਰਹੇਗਾ। ਉਸਦਾ ਇਕਬਾਲ ਬੁਲੰਦ ਸੀ ਤੇ ਉਸਦੇ ਬੰਦੇ ਵਿਭਾਗਾਂ ਦਾ ਪ੍ਰਬੰਧ ਜਿਹੜਾ ਸੀ ਠੀਕ ਚਲਾ ਰਹੇ ਨੇ। ਡਲਹੌਜੀ ਹੈਨਰੀ ਨੂੰ ਰਾਜ ਕਰਨੋਂ ਹਟਾ ਤਾਂ ਨਾ ਸਕਿਆ, ਪਰ ਉਹਨੇ ਉਸਦੇ ਖੰਭ ਕੁਤਰ ਦਿੱਤੇ ਜ਼ਰੂਰ। ਉਸਨੇ ਫੈਸਲਾ ਕੀਤਾ ਕਿ ਇਕੱਲਾ ਹੈਨਰੀ ਨਹੀਂ, ਬੋਰਡ ਗਠਿਤ ਹੋਵੇਗਾ, ਬੋਰਡ ਰਾਜ ਚਲਾਵੇਗਾ। ਹੈਨਰੀ ਬੋਰਡ ਦੀ ਪ੍ਰਧਾਨਗੀ ਕਰੇਗਾ ਤੇ ਬੋਰਡ ਦੇ ਵਿੱਚ ਉਹਦਾ ਭਰਾ ਜਾਨ ਵੀ ਹੋਏਗਾ। ਯੂਪੀ ਤੋਂ ਸਿਵਲ ਅਫਸਰ ਚਾਰਲਸ ਮਨਸੀਲ ਹੋਵੇਗਾ। ਹੈਨਰੀ ਨੂੰ ਕਿਹਾ ਕਿ ਨਵੀਆਂ ਰੈਜੀਮੈਂਟਾਂ ਖੜੀਆਂ ਕਰ, ਪੰਜਾਬੀਆਂ ਨੂੰ ਹਥਿਆਰ ਰਹਿਤ ਕਰ, ਦਰਬਾਰ ਦੇ ਕੁਝ ਬੰਦੇ ਜਿਹੜੇ ਅਜੇ ਵੀ ਰਸੂਖ ਵਾਲੇ ਨੇ ਉਹਨਾਂ ਦੀ ਫੂਕ ਕੱਢ। ਜਾਨ ਨੂੰ ਮਾਮਲਾ ਤੇ ਵਿੱਤ ਵਿਭਾਗ ਦਿੱਤਾ ਗਿਆ ਤੇ ਪੁਲਿਸ ਅਤੇ ਅਦਾਲਤਾਂ ਮਨਸੀਲ ਦੇ ਕੋਲ ਹੋਣਗੀਆਂ। ਦੋ ਗੱਲਾਂ ਅੰਗਰੇਜ਼ੀ ਪੰਜਾਬ ਵਾਸਤੇ ਵਰਦਾਨ ਬਣੀਆਂ। ਇੱਕ ਤਾਂ ਸਿੱਖ ਰਾਜ ਦੇ ਖਾਤਮੇ ਦੇ ਨਾਲ ਮੁਸਲਮਾਨ ਬਹੁਤ ਗਿਣਤੀ ਖੁਸ਼ ਹੋਈ। ਰਣਜੀਤ ਸਿੰਘ ਫਿਰਕਾ ਪ੍ਰਸਤ ਬਿਲਕੁਲ ਹੀ ਜਿਹੜਾ ਸੀ ਨਹੀਂ ਸੀ, ਤਾਂ ਵੀ ਤਲਬੋਤ ਲਿਖਦਾ ਹੈ
ਵੱਡੇ ਮੁਸਲਮਾਨ ਜ਼ਿਮੀਦਾਰਾਂ ਦੇ ਵਿੱਚੋਂ ਬਹੁਤਿਆਂ ਨੇ ਜੰਗਾਂ ਦੇ ਵਿੱਚ ਸਿੱਖਾਂ ਦੇ ਖਿਲਾਫ਼ ਅੰਗਰੇਜ਼ਾਂ ਦੀ ਮਦਦ ਕੀਤੀ। ਦੂਜਾ ਸਿੱਖਾਂ ਨੂੰ ਵਿਸ਼ਵਾਸ ਹੋ ਗਿਆ ਸੀ ਕਿ ਹੈਨਰੀ ਲਾਰੈਂਸ ਉਨ੍ਹਾਂ ਦਾ ਹਮਦਰਦ ਹਾਕਮ ਹੈ, ਹਾਰ ਦੀ ਬੇਇੱਜ਼ਤੀ ਅਤੇ ਕੁੜੱਤਨ ਦੂਰ ਕਰਨੀ ਚਾਹੁੰਦਾ ਹੈ। ਬੇਸ਼ੱਕ ਵੱਡੇ ਭਰਾ ਜਿੰਨਾ ਦਿਆਲੂ ਤਾਂ ਨਹੀਂ ਹੈ ਉਹ, ਪਰ ਜਾਨ ਨੇ ਵੀ ਸਿੱਖਾਂ ਦੀ ਤਾਕਤ ਦੇਖ ਲਈ ਸੀ। ਪੰਜਾਬ ਦੇ ਸਰਦਾਰ ਮਹਿਸੂਸ ਕਰ ਰਹੇ ਸਨ ਕਿ ਹਾਰਿਆ ਹੋਇਆ ਨਾਲ ਜੋ ਬਦਸਲੂਕ ਜਿੱਤਣ ਵਾਲੇ ਕਰਿਆ ਕਰਦੇ ਨੇ ਅੰਗਰੇਜ਼ਾਂ ਨੇ ਨਹੀਂ ਕੀਤਾ। ਬਾਅਦ ਦੇ ਵਿੱਚ ਜਾਨ ਨੇ ਲਿਖਿਆ, ਅਸੀਂ ਦੁਸ਼ਮਣੀ ਵਾਲੀ ਨਫ਼ਰਤ ਦੇ ਨਾਲ ਸਿੱਖਾਂ ਦੇ ਵਿਰੁੱਧ ਫੌਜਾਂ ਚੜਾਈਆਂ, ਪਰ ਛੇਤੀ ਹੀ ਸਾਨੂੰ ਪਤਾ ਲੱਗ ਗਿਆ ਕਿ ਇਹ ਸਤਿਕਾਰ ਦੇ ਹੱਕਦਾਰ ਨੇ। ਸਾਰੇ ਭਾਰਤ ਦੇ ਵਿੱਚੋਂ ਇਨ੍ਹਾਂ ਵਰਗਾ ਬਹਾਦਰ ਪੱਕੇ ਇਰਾਦੇ ਵਾਲਾ ਯੁੱਧ ਦੇ ਵਿੱਚ ਖੌਫ ਜ਼ਦਾ ਕਰਨ ਵਾਲਾ ਹੋਰ ਕੋਈ ਗਰੁੱਪ ਨਹੀਂ ਹੈ। ਅੰਗਰੇਜ਼ੀ ਪੰਜਾਬ ਦਾ ਸੁਚਾਰੂ ਪ੍ਰਬੰਧ ਚਲਾਉਣ ਦੇ ਲਈ ਅੰਗਰੇਜ਼ਾਂ ਨੇ 6 ਡਿਵੀਜ਼ਨਾਂ ਦੇ ਵਿੱਚ ਵੰਡਿਆ, ਲਾਹੌਰ, ਮੁਲਤਾਨ, ਜੇਹਲਮ ਤੇ ਲੇਹ, ਜਲੰਧਰ, ਦੁਆਬ ਅਤੇ ਅੰਬਾਲਾ। ਡੀਸੀ ਦੀ ਸਹਾਇਤਾ ਵਾਸਤੇ ਇੱਕ ਜਾਂ ਵਧੇਰੇ ਅਸਿਸਟੈਂਟ ਕਮਿਸ਼ਨਰ ਲਾਏ ਜਾ ਸਕਦੇ ਨੇ। ਅੱਧੇ ਅਫਸਰ ਮਿਲਟਰੀ ਦੇ ਵਿੱਚੋਂ ਸਨ ਤੇ ਸਾਰੇ ਅਫਸਰ ਅੰਗਰੇਜ਼ ਹੋਣਗੇ। ਪੰਜਾਬ ਬੋਰਡ ਦੇ ਪ੍ਰਧਾਨ ਨੇ ਪੰਜਾਬ ਦੇ ਅਫਗਾਨਿਸਤਾਨ ਵਾਲੇ ਪਾਸੇ ਕਿਲਿਆਂ ਦੀ ਜੰਜੀਰ ਉਸਾਰਨੀ ਸ਼ੁਰੂ ਕਰ ਦਿੱਤੀ। 10 ਕੱਚੀਆਂ ਰੈਜੀਮੈਂਟਾਂ ਥਾਪੀਆਂ ਗਈਆਂ ਤੇ 5 ਘੋੜ ਸਵਾਰ, 5 ਤੋਪਖਾਨਾ ਬੋਰਡ ਕਮਾਨ ਕਰੇਗਾ। ਕੌੜੀ ਹਾਰ ਦੇਖੀ ਸੀ। ਪਹਿਲਾਂ ਸਿੱਖ ਦੂਰ ਰਹੇ, ਪਰ ਫਿਰ ਹੌਲੀ ਹੌਲੀ ਭਰਤੀ ਹੋਣ ਲੱਗ ਪਏ। ਫਰੰਟੀਅਰ ਗਾਈਡ ਜਿਹੜੇ ਹੈਨਰੀ ਲਾਰੈਂਸ ਦੇ ਦਿਮਾਗ ਦੀ ਉਪਜ ਸੀਗੀ, ਸਭ ਤੋਂ ਪਹਿਲਾਂ ਬਣਾਈ ਰੈਜੀਮੈਂਟ ਸੀ, ਮਜ਼ਬੂਤ ਕੀਤੀ ਗਈ। ਡਲਹੌਜੀ ਨੇ ਫੈਸਲਾ ਕੀਤਾ ਕਿ ਪੇਸ਼ਾਵਰਵਾਦੀ ਕੇਵਲ ਕੱਚੀ ਫੌਜ ਦੇ ਨਾਲ ਹੀ ਨਹੀਂ ਸੰਭਾਲੀ ਜਾ ਸਕਦੀ ਹੈ। ਬੰਗਾਲ ਆਰਮੀ ਦੇ 10,000 ਫੌਜੀ ਤੇ 3,000 ਅੰਗਰੇਜ਼ ਇੱਥੇ ਪਹਿਰਾ ਦੇਣਗੇ। ਨਵੀਆਂ ਰੈਜੀਮੈਂਟਾਂ ਥਾਪਣ ਦੇ ਬਾਅਦ ਪੰਜਾਬ ਨੂੰ ਹਥਿਆਰ ਮੁਕਤ ਕਰਨ ਦਾ ਫੈਸਲਾ ਹੋਇਆ। ਆਖਰੀ ਜੰਗ ਦੇ 6 ਹਫ਼ਤਿਆਂ ਬਾਅਦ ਹਰੇਕ ਪਿੰਡ ਦੇ ਵਿੱਚ ਮੁਨਾਦੀ ਕਰਵਾਈ ਗਈ ਕਿ ਹਥਿਆਰ ਜਮ੍ਹਾਂ ਕਰਵਾਓ। ਹਜ਼ਾਰਾਂ ਤੇ ਸਿੰਧ ਵਾਲੇ ਪਾਸੇ ਇਹ ਜਿਹੜਾ ਕਾਰਵਾਈ ਨਹੀਂ ਕੀਤੀ ਗਈ, ਮਕਸਦ ਤਾਂ ਸਿੱਖਾਂ ਨੂੰ ਖਾਲੀ ਕਰਨ ਦਾ ਸੀਗਾ। ਹਰੇਕ ਸਾਈਜ਼ ਅਤੇ ਹਰ ਕਿਸਮ ਦੇ 1,20,000 ਹਥਿਆਰ ਜਮ੍ਹਾਂ ਹੋਏ, ਜਿਨ੍ਹਾਂ ਦੇ ਵਿੱਚ 19ਵੀਂ ਸਦੀ ਦੇ ਹਥਿਆਰਾਂ ਤੋਂ ਲੈ ਕੇ ਸਿਕੰਦਰ ਪੋਰਸ ਯੁੱਧ ਵੇਲੇ ਦੇ ਤੀਰ ਕਮਾਨ ਵੀ ਨੇ। ਬੋਸਵਰਤ ਸਮਿਥ ਅਨੁਸਾਰ ਜਦੋਂ ਪੰਜਾਬ ਉੱਪਰ ਅੰਗਰੇਜ਼ਾਂ ਦਾ ਕਬਜ਼ਾ ਹੋਇਆ, ਬਹੁਤ ਥੋੜੀਆਂ ਜੇਲ੍ਹਾਂ ਸੀ। ਕੈਦੀਆਂ ਦੀ ਕੌਣ ਦੇਖਭਾਲ ਕਰੇ? ਜੁਰਮਾਨਾ ਕਰੋ, ਜਾਇਦਾਦ ਕੁਰਕ ਕਰੋ ਜਾਂ ਦੇਸ਼ ਨਿਕਾਲਾ ਦੇ ਦਿਓ। ਯੂਰਪੀਅਨ ਜਰਨੈਲ ਅਵਿਤ ਵੀਲ ਨੂੰ ਇੱਕ ਵਾਰ ਪੇਸ਼ਾਵਰ ਦਾ ਚਾਰਜ ਜਿਹੜਾ ਦਿੱਤਾ ਗਿਆ, ਉਹਨੇ ਬਾਗੀਆਂ ਨੂੰ ਤੋਪਾਂ ਦੇ ਨਾਲ ਉਡਾ ਦਿੱਤਾ ਸੀ ਤੇ ਹੈਨਰੀ ਨੇ 25 ਜੇਲ੍ਹਾਂ ਉਸਾਰੀਆਂ। ਪੰਜਾਬ ਦੇ ਵਿੱਚ ਜਿਹੜੀਆਂ ਹੋਰ ਚੀਜ਼ਾਂ ਗੈਰ ਹਾਜ਼ਰ ਦੇਖੀਆਂ ਉਹ ਸਨ ਵਹੀ ਖਾਤਿਆਂ ਦੀਆਂ ਬੈਲੈਂਸ ਸ਼ੀਟਾਂ, ਸੜਕਾਂ, ਪੁਲ, ਟਰਾਂਸਪੋਰਟ, ਸਕੂਲ ਤੇ ਹਸਪਤਾਲ। ਉਕਤ ਸਾਧਨ ਵਿਕਸਿਤ ਕਰਨ ਦੇ ਲਈ ਕਿਸਾਨੀ ਦਾ ਦਿਲ ਜਿੱਤਣਾ ਜ਼ਰੂਰੀ ਸੀਗਾ। ਫੈਸਲਾ ਹੋ ਗਿਆ ਮਾਮਲਾ ਅੱਧਾ ਮਾਫ, ਕਈ ਥਾਂ ਚੌਥਾ ਹਿੱਸਾ ਲਿਆ ਜਾਏਗਾ, ਬਾਕੀ ਮਾਫ ਪਰ ਉਗਰਾਹੀ ਨਗਦ ਹੋਏਗੀ। ਟੈਕਸ ਘਟਾਉਣ ਦੇ ਨਾਲ ਬੋਰਡ ਨੂੰ ਕੋਈ ਨੁਕਸਾਨ ਨਾ ਹੋਇਆ। ਪਹਿਲੀ ਵਾਰ ਮੁਲਤਾਨ ਤੋਂ ਉਗਰਾਹੀ ਖਜ਼ਾਨੇ ਦੇ ਵਿੱਚ ਆਉਣ ਲੱਗ ਪਈ। ਹੋਰ ਇਲਾਕੇ ਵੀ ਅਜਿਹੇ ਸਨ ਜਿਨ੍ਹਾਂ ਤੋਂ ਨਵਾਂ ਮਾਮਲਾ ਆ ਗਿਆ। ਜਿਹੜੇ ਬਾਗੀ ਆਪਣੀਆਂ ਹਰਕਤਾਂ ਛੱਡ ਨਹੀਂ ਰਹੇ ਸਨ, ਉਨ੍ਹਾਂ ਦਾ ਮਾਲ, ਧਨ ਤੇ ਜਾਇਦਾਦਾਂ ਜ਼ਬਤ ਕਰ ਲਈਆਂ ਗਈਆਂ। ਲੋਕਾਂ ਨੂੰ ਰਾਹਤ ਮਿਲੀ, ਸਰਕਾਰ ਦੀ ਆਮਦਨ ਥਿਰ ਰਹੀ ਤੇ 1 ਜਨਵਰੀ 1850 ਨੂੰ ਬੋਰਡ ਨੇ ਆਵਾਜਾਈ ਕਰ ਅਤੇ ਸ਼ਹਿਰੀ ਕਰ ਲੈਣੇ ਬੰਦ ਕਰ ਛੁੱਟੇ ਟੈਕਸ, ਜਾਣੀ ਕਿ ਸਰਕਾਰ ਖਾਲਸਾ ਦੇ ਆਖਰੀ ਸਾਲ ਹਾਲਤ ਇਹ ਹੋ ਗਈ ਸੀ ਕਿ ਜੇ ਕਿਸੇ ਵਪਾਰੀ ਨੂੰ ਸਾਰਾ ਪੰਜਾਬ ਪਾਰ ਕਰਨਾ ਪੈਂਦਾ ਤੇ 12 ਵਾਰ ਟੈਕਸ ਉੱਥੇ ਸੀ ਜਿਹੜਾ ਸੀ ਉਗਰਾਹਿਆ ਜਾਂਦਾ ਸੀ। ਇਹ ਟੈਕਸ ਲਾਹੌਰ ਨਹੀਂ ਪੁੱਜਦਾ ਸੀ, ਰਸਤੇ ਦੇ ਵਿੱਚ ਹੀ ਖੁਰ ਜਾਂਦਾ ਸੀ। ਚੰਗੀ ਕਿਸਮਤ, ਅੰਗਰੇਜ਼ੀ ਹਕੂਮਤ ਦੇ ਪਹਿਲੇ 3 ਸਾਲ ਬਾਰਿਸ਼ਾਂ ਬਹੁਤ ਵੱਧ ਹੋਈਆਂ, ਸਮੇਂ ਸਿਰ ਹੋਈਆਂ। ਹਜ਼ਾਰਾਂ ਜਿਹੜੀਆਂ ਸੀ ਸਿਪਾਹੀ ਨੌਕਰੀਓਂ ਨਿਕਲ ਕੇ ਖੇਤੀ ਕਰਨ ਲੱਗ ਪਏ। ਉਪਜ ਵਧਣੀ ਸ਼ੁਰੂ ਹੋ ਗਈ, ਪਰ ਕਿਸਾਨਾਂ ਦੀ ਕਿਸਮਤ ਮਾੜੀ, ਭਾਅ ਡਿੱਗ ਗਏ। ਸਟੇਟ ਦੀ 1849 ਦੇ ਵਿੱਚ ਉਗਰਾਹੀ 1.34 ਕਰੋੜ ਤੋਂ ਵੱਧ ਕੇ 1857 ਦੇ ਵਿੱਚ 2.05 ਕਰੋੜ ਹੋ ਗਈ। ਬੋਰਡ ਤੋਂ ਪਹਿਲਾਂ ਜਦੋਂ ਹੈਨਰੀ ਰੈਜ਼ੀਡੈਂਟ ਹੁੰਦਾ ਸੀਗਾ, ਉਸਦੇ ਨਾਲ ਇੱਕ ਇੰਜੀਨੀਅਰ ਕਰਨਲ ਰਾਬਰਟ ਨੇਪੀਅਰ ਨੇ ਕੰਮ ਕੀਤਾ। ਨੇਪੀਅਰ ਨੂੰ ਪੰਜਾਬ ਦੇ ਵਿੱਚ ਨਹਿਰਾਂ ਤੇ ਸੜਕਾਂ ਬਣਾਉਣ ਦੀ ਜ਼ਿੰਮੇਵਾਰੀ ਸੌਂਪੀ ਗਈ। ਮਿਲਟਰੀ ਸੜਕਾਂ
ਵਪਾਰਕ ਸੜਕਾਂ ਵੱਡੀਆਂ ਸੜਕਾਂ ਨੂੰ ਜੋੜਦੀਆਂ ਲਿੰਕ ਸੜਕਾਂ ਬਣਨ ਲੱਗ ਪਈਆਂ। ਜਿਹੜਾ ਸ਼ਾਹਰਾਹ ਸ਼ੇਰ ਸ਼ਾਹ ਸੂਰੀ ਨੇ ਤਿਆਰ ਕੀਤਾ, ਅਕਬਰ ਨੇ ਵਧਾਇਆ। ਪੇਸ਼ਾਵਰ ਤੋਂ ਬਰਾਸਤਾ, ਲਾਹੌਰ, ਦਿੱਲੀ, ਕਲਕੱਤੇ ਤੱਕ ਜਿਹੜਾ ਗ੍ਰੈਂਡ ਟਰੱਕ ਰੋਡ GT ਰੋਡ ਬਣੇਗੀ। ਅੰਗਰੇਜ਼ੀ ਰਾਜ ਦੇ ਪਹਿਲੇ 3 ਸਾਲਾਂ ਦੇ ਵਿੱਚ ਨੇਪੀਅਰ ਨੇ 1349 ਮੀਲ ਜਿਹੜੀ ਸੀ ਸੜਕ ਮੁਕੰਮਲ ਕਰ ਛੱਡੀ। 1853 ਮੀਲ ਉੱਪਰ ਕੰਮ ਚੱਲ ਰਿਹਾ ਸੀ। 2487 ਮੀਲ ਸੜਕਾਂ ਦੇ ਨਕਸ਼ੇ ਪਾਸ ਹੋ ਗਏ। 5272 ਮੀਲ ਦਾ ਸਰਵੇ ਕਰ ਲਿਆ ਗਿਆ। ਪੇਂਡੂ ਪੰਜਾਬੀ ਆਪਣੀ ਆਬਾਦੀ ਕੋਲੋਂ ਸੱਪ ਵਾਂਗ ਵਲ ਖਾਂਦੀ ਸੜਕ ਦੇਖ ਕੇ ਹੈਰਾਨ ਹੋ ਜਾਂਦੇ ਤੇ ਸੜਕਾਂ ਉਨ੍ਹਾਂ ਵਾਸਤੇ ਸਨ। ਸ਼ਾਹਜਹਾਨ ਨੇ 17ਵੀਂ ਸਦੀ ਦੇ ਵਿੱਚ ਹਿਮਾਲਾ ਤੋਂ ਲਾਹੌਰ ਤੱਕ ਜਿਹੜੀ ਨਹਿਰ ਖੁਦਵਾਈ ਸੀ ਉਹ ਉਸਦੇ ਸ਼ਾਲੀਮਾਰ ਬਾਗ ਵਾਸਤੇ ਸੀ, ਪਰ ਇਸ ਤੋਂ ਇਹ ਤਾਂ ਸਾਬਤ ਹੋ ਗਿਆ ਕਿ ਮੁਲਤਾਨ ਵਾਸੀ ਨਹਿਰ ਦੇ ਨਾਲ ਸਿੰਜਾਈ ਕਰਨ ਤੋਂ ਜਿਹੜਾ ਅਣਜਾਣ ਨਹੀਂ ਸਨ। ਦਿਖਾਉਣ ਦੇ ਲਈ ਕਿ ਸਰਕਾਰ ਦੀ ਖੇਤੀਬਾੜੀ ਦੇ ਵਿੱਚ ਪੂਰੀ ਰੁਚੀ ਹੈ, ਬੋਰਡ ਨੇ 247 ਮੀਲ ਲੰਮੀ ਨਹਿਰ ਖੁਦਵਾਈ, ਜਿਹੜੀ ਸਰਕਾਰ ਦੇ ਬਾਗ ਸਿੰਜਣ ਦੇ ਲਈ ਨਹੀਂ, ਅਦੀਨਾ ਨਗਰ, ਅੰਮ੍ਰਿਤਸਰ ਤੇ ਪਟਿਆਲੇ ਤੱਕ ਫਸਲਾਂ ਸਿੰਜੇਗੀ ਤੇ ਨਹਿਰ ਵੀ ਰਾਵੀ ਦੇ ਉਸੇ ਥਾਂ ਤੋਂ ਲਿਆਂਦੀ ਗਈ ਹੈ ਜਿਸ ਪੁਆਇੰਟ ਤੋਂ ਸ਼ਾਹਜਹਾਨ ਲੈ ਕੇ ਆਇਆ ਸੀ। ਅੰਗਰੇਜ਼ੀ ਪੰਜਾਬ ਦੀ ਨਵੀਂ ਕਾਰਡ ਡਿਪਟੀ ਕਮਿਸ਼ਨਰ ਦੀ ਅਸਾਮੀ ਸੀਗੀ। ਉਹਨੇ ਇੱਕ ਜ਼ਿਲ੍ਹੇ ਦੇ ਵਿੱਚ ਸਾਰੇ ਕੰਮਾਂ ਦੀ ਜ਼ਿੰਮੇਵਾਰੀ ਸੰਭਾਲਣੀ ਹੈ। ਉਹ ਬੋਲੀਆਂ ਕਰਵਾਏਗਾ, ਕਰਜ਼ੇ ਮਨਜ਼ੂਰ ਕਰੇਗਾ ਤੇ ਉਗਰਾਹੇਗਾ, ਸੜਕ ਬਣਾਵੇਗਾ, ਜੰਗਲੀ ਲੱਕੜੀ ਵੇਚੇਗਾ, ਡਾਕਖਾਨੇ ਬਣਾਵੇਗਾ, ਹਸਪਤਾਲਾਂ ਵਿੱਚ ਦਵਾਈਆਂ ਦਾ ਪ੍ਰਬੰਧ ਕਰੇਗਾ, ਸਰਕਾਰੀ ਬਿੱਲਾਂ ਦਾ ਭੁਗਤਾਨ ਕਰੇਗਾ, ਮਾਮਲਾ ਉਗਰਾਹੇਗਾ, DC ਦਫ਼ਤਰ ਦੇ ਵਿੱਚ ਬੈਠ ਕੇ ਕੰਮ ਨਹੀਂ ਕਰੇਗਾ, ਸਾਲ ਦੇ ਵਿੱਚ ਘੱਟੋ ਘੱਟ 5 ਮਹੀਨੇ ਘੋੜੇ ਦੀ ਕਾਠੀ ਤੇ ਰਹੇਗਾ, ਉਹਦਾ ਤੰਬੂ ਨਾਲ ਨਾਲ ਜਿਹੜਾ ਜਾਏਗਾ ਜਿੱਥੇ ਜਿੱਥੇ ਉਹ ਜਾਏਗਾ, ਮੋਬਾਈਲ ਦਫ਼ਤਰ ਦੇ ਵਜੋਂ ਕੰਮ ਆਵੇਗਾ। ਝਗੜੇ ਨਿਪਟਾਉਣ ਦੇ ਲਈ, ਲੋਕਾਂ ਦੀਆਂ ਮੁਸ਼ਕਲਾਂ ਸੁਣਨ ਦੇ ਲਈ ਉਹ ਕਿਸੇ ਦਰਖਤ ਹੇਠ ਜਾਂ ਖੂਹ ਕਿਨਾਰੇ ਬੈਠ ਕੇ ਸੁਣਵਾਈ ਕਰੇਗਾ। ਹੜ੍ਹਾਂ, ਦੰਗਿਆਂ ਜਾਂ ਹੋਰ ਕਤਲਾਂ ਵਕਤ ਉਹ ਮੌਕੇ ਉੱਤੇ ਬੇਖੌਫ ਜਾਵੇਗਾ ਤੇ ਸਾਰੇ DC ਚੜ੍ਹਦੀ ਉਮਰ ਵਾਲੇ ਚੁਸਤ ਫੁਰਤ, ਹਿੰਮਤੀ, ਸਹੀ ਫੈਸਲਾ ਕਰਨ ਯੋਗ, ਜਿਨ੍ਹਾਂ ਦੀ ਇੱਥੋਂ ਦੇ ਵਾਸੀਆਂ ਨੂੰ ਜਾਣਨ ਦੇ ਵਿੱਚ ਰੁਚੀ ਹੋਵੇ, ਨਿਯੁਕਤ ਕੀਤੇ ਜਾਂਦੇ। ਉਹ ਸਥਾਨਕ ਬੋਲੀ ਸਿੱਖ ਦੇ ਲੋਕਾਂ ਦਾ ਆਦਰ ਕਰਦੇ ਤੇ ਪ੍ਰਯੋਗ ਬਹੁਤ ਕਾਮਯਾਬ ਰਿਹਾ। ਦੂਰ ਅੰਦੇਸ਼ ਹੈਨਰੀ ਐਵੇਂ ਨਹੀਂ ਸੀ। ਆਪਣੇ ਜ਼ਿਲ੍ਹਾ ਅਫਸਰਾਂ ਦੇ ਰਾਹੀਂ ਉਹਨੇ ਪੰਜਾਬ ਦੇ ਨੈਣ ਨਕਸ਼ ਬਦਲ ਦਿੱਤੇ। ਇਸ ਸਾਰੇ ਤਾਣੇ ਪੇਟੇ ਨੂੰ ਸਮਝਣ ਵਾਸਤੇ ਆਪਾਂ ਆਮ ਜਿਹਾ ਵਿਸ਼ਲੇਸ਼ਣ ਕਰਨ ਦੀ ਥਾਂ ਦੇ ਉੱਤੇ ਕਿਸੇ ਇੱਕ DC ਨੂੰ ਦੇਖੀਏ, ਪਰਖੀਏ। ਲਾਰੈਂਸ ਭਰਾਵਾਂ ਵਾਂਗ ਜਾਨ ਨਿਕਲਸਨ ਵੀ ਸਕੌਟ ਆਇਰਿਸ਼ ਸੀਗਾ, ਉਨ੍ਹਾਂ ਵਾਂਗ ਭਾਰਤ ਦੇ ਵਿੱਚ ਉਸਦਾ ਵੀ ਇੱਕ ਸਰਪ੍ਰਸਤ ਸੀ। ਇਹ ਸੀ ਨਿਕਲਸਨ ਦਾ ਮਾਮਾ ਜੇਮਸ ਹੋਗ। 2 ਵਾਰ ਕੰਪਨੀ ਦਾ ਡਾਇਰੈਕਟਰ ਰਿਹਾ, 1 ਵਾਰ ਚੇਅਰਮੈਨ। ਕਲਕੱਤੇ ਦੇ ਵਿੱਚ ਵਕਾਲਤ ਕਰਦਿਆਂ ਪਹਿਲਾਂ ਉਹਨੇ ਕਾਫੀ ਧਨ ਕਮਾਇਆ, ਫਿਰ 1834 ਦੇ ਵਿੱਚ ਈਸਟ ਇੰਡੀਆ ਸਟਾਕ ਨਾਮ ਦੀ ਕੰਪਨੀ ਖੜੀ ਕਰ ਲਈ। ਇਸ ਪਿੱਛੋਂ ਕੰਪਨੀ ਦੀ ਅਫਸਰੀ ਹਾਸਲ ਕੀਤੀ, ਬਾਅਦ ਦੇ ਵਿੱਚ ਪਾਰਲੀਮੈਂਟ ਦਾ ਮੈਂਬਰ ਰਿਹਾ ਤੇ ਬੈਰਨ ਦਾ ਖਿਤਾਬ ਹਾਸਲ ਕੀਤਾ। ਜਾਨ ਨਿਕਲਸਨ ਦਾ ਜਿਹੜਾ ਪਿਤਾ ਡਾਕਟਰ ਸੀਗਾ, ਚਾਚਾ ਈਸਟ ਇੰਡੀਆ ਕੰਪਨੀ ਦੇ ਜਹਾਜ਼ ਦੇ ਵਿੱਚ ਭਾਰਤ ਚਲਿਆ ਗਿਆ ਤੇ ਮੇਟ ਲੱਗ ਗਿਆ। ਪੂਰਬੀ UP ਦੇ ਸ਼ਹਿਰ ਮਿਰਜ਼ਾਪੁਰ ਦੇ ਵਿੱਚ ਕੰਪਨੀ ਦਾ ਅਫੀਮ ਡਿਪਾਰਟਮੈਂਟ ਸੀ, ਉਸ ਦੇ ਵਿੱਚ ਕੰਮ ਕਰਨ ਲੱਗ ਪਿਆ। ਜਾਨ 1830 ਦੇ ਵਿੱਚ 8 ਸਾਲ ਦਾ ਸੀ ਜਦੋਂ ਪਿਤਾ ਦੀ ਮੌਤ ਹੋ ਗਈ। 7 ਭੈਣਾਂ ਭਰਾਵਾਂ ਦੇ ਵਿੱਚ ਸਭ ਤੋਂ ਵੱਡਾ, ਚਾਚਿਆਂ ਤੇ ਮਾਮਿਆਂ ਭੈਣ ਭਰਾਵਾਂ ਦੀ ਭੀੜ ਦੇ ਵਿੱਚੋਂ ਉਹ ਆਪਣੇ ਹਿੱਸੇ ਦੀ ਥਾਂ ਲੱਭਣ ਲੱਗ ਪਿਆ। ਉਹ ਭਾਰਤ ਆਉਣ ਵਾਸਤੇ ਤਿਆਰ ਹੋਵੇਗਾ। 1839 ਦੇ ਵਿੱਚ 16 ਸਾਲ ਦੀ ਉਮਰ ਚ ਹੀ ਉਹ ਲੰਮਾ ਕੱਦ ਕੱਢ ਆਇਆ। ਕਲਕੱਤੇ ਪੁੱਜ ਕੇ ਬੰਗਾਲ ਇਨਫੈਂਟਰੀ ਦੇ ਵਿੱਚ ਬਗੈਰ ਟ੍ਰੇਨਿੰਗ ਸਕੂਲ ਦੇ ਵਿੱਚ ਦਾਖਲਾ ਲਏ, ਸਿੱਧਾ ਕੈਂਡਿਡੇਟ ਜਿਹੜਾ ਭਰਤੀ ਹੋ ਗਿਆ। ਇਹ ਛੋਟ ਮਾਮੇ ਜੇਮਸ ਨੇ ਦਵਾਈ ਸੀ ਤੇ 6 ਫੁੱਟ 2 ਇੰਚ ਕੱਦ, ਪੂਰਾ ਹਿੰਮਤੀ, ਨਿਗਾਹ ਧਰਤੀ ਦੇ ਵੱਲ, ਜਿਹੜੀ ਨਿਗਾਹ ਸੀ ਉਹਦੀ ਧਰਤੀ ਦੇ ਵੱਲ ਝੁਕਾਉਣ ਦੀ ਥਾਂ ਅਸਮਾਨ ਵੱਲ ਸੀ, ਜਾਣੀ ਕਿ ਨਜ਼ਰ। ਸੁਭਾਅ ਦੇ ਵਜੋਂ ਗੁਸੈਲਾ ਸੀ। ਭਾਰਤ ਆਉਂਦਿਆਂ ਹੀ ਉਹਨੇ ਆਪਣੇ ਤੋਂ ਸੀਨੀਅਰ ਬ੍ਰਿਟਿਸ਼ ਕੈਂਡਿਡੇਟ ਨੂੰ ਜਿਹੜਾ ਸੀ ਡਿਊਲ ਦੇ ਲਈ ਵੰਗਾਰਿਆ ਤੇ ਸਾਥੀਆਂ ਨੇ ਮਨਾ ਕਰ ਦਿੱਤਾ, ਨਹੀਂ ਕੋਈ ਭਾਣਾ ਵਾਪਰ ਜਾਣਾ ਸੀ। 1840 ਦੇ ਅਖੀਰ ਦੇ ਵਿੱਚ ਜਦੋਂ ਫਿਰੋਜ਼ਪੁਰ ਦੇ ਵਿੱਚ 27ਵੀਂ ਨੇਟਿਵ ਇਨਫੈਂਟਰੀ ਦੇ ਵਿੱਚ ਬੋਰ ਹੋ ਰਿਹਾ ਸੀ, ਉਸਨੂੰ ਜਲਾਲਾਬਾਦ ਭੇਜ ਦਿੱਤਾ ਗਿਆ। ਰਸਤੇ ਦੇ ਵਿੱਚ ਪੇਸ਼ਾਵਰ ਸੀ ਜਿੱਥੇ ਸਰਕਾਰ ਖਾਲਸਾ ਦਾ
ਅਵਿਤਾ ਬਿੱਲ ਸੂਬੇਦਾਰ ਸੀ ਤੇ ਸੂਬੇਦਾਰ ਨੇ ਨਿਕਸਨ ਅਤੇ ਉਸਦੀ ਰੈਜੀਮੈਂਟ ਦਾ ਜਿਹੜਾ ਸਵਾਗਤ ਕੀਤਾ, ਇੱਜ਼ਤ ਕੀਤੀ। ਖੈਬਰ ਦਰੇ ਦੇ ਉੱਤੇ ਅਫਰੀਦੀ ਗਾਰਦ ਸੀ, ਉਹਨਾਂ ਨੇ ਰਿਸ਼ਵਤ ਲੈ ਕੇ ਲਾਂਘਾ ਦੇ ਦਿੱਤਾ ਤੇ 1841 ਦੀਆਂ ਗਰਮੀਆਂ ਚ ਸ਼ਾਹ ਸੂਜ਼ਾ ਤੇ ਅੰਗਰੇਜ਼ਾਂ ਵਿਰੁੱਧ ਅਫਗਾਨਾਂ ਦੇ ਵਿੱਚ ਨਫ਼ਰਤ ਵੱਧ ਗਈ। ਨਿਕਲਸਨ 18 ਸਾਲਾਂ ਦਾ ਹੋ ਗਿਆ ਤੇ ਉਸ ਜਿੰਮੇ ਇਹ ਕੰਮ ਲਾਇਆ ਗਿਆ ਕਿ ਸ਼ਾਹ ਸੂਜ਼ਾ ਦੇ ਹਰਮ ਦੀਆਂ 600 ਔਰਤਾਂ ਨੂੰ ਕਾਬਲ ਪਹੁੰਚਾਉਣਾ ਹੈ। ਔਰਤਾਂ ਦਾ ਕੀ ਬਣਿਆ ਪਤਾ ਨਹੀਂ, ਪਰ ਨਿਕਲਸਨ ਅਤੇ ਉਸਦੀ ਫੌਜ ਨੂੰ ਗਜਨੀ ਦੇ ਕਿਲੇ ਅੰਦਰ ਦੋਸਤ ਮੁਹੰਮਦ ਦੇ ਹਮਦਰਦ ਪਠਾਣਾ ਨੇ ਬੰਦ ਕਰ ਦਿੱਤਾ। ਕਈ ਮਹੀਨਿਆਂ ਬਾਅਦ ਮਾਰਚ 1842 ਦੇ ਵਿੱਚ ਜਦੋਂ ਹਜ਼ਾਰਾਂ ਭਾਰਤੀ ਸੈਨਿਕ ਬਰਫਾਨੀ ਹਵਾਵਾਂ ਨੇ ਝੰਬ ਕੇ ਮਾਰ ਦਿੱਤੇ ਤਾਂ ਉਸ ਤੋਂ ਕੁਝ ਹਫ਼ਤਿਆਂ ਬਾਅਦ ਨਿਕਲਸਨ ਨੇ ਆਤਮ ਸਮਰਪਣ ਕੀਤਾ। ਇਨ੍ਹਾਂ ਬੰਦੀਆਂ ਦੇ ਉੱਤੇ ਅਫਗਾਨਾਂ ਨੇ ਸ਼ੁਰੂ ਦੇ ਵਿੱਚ ਬਹੁਤ ਸਖਤੀਆਂ ਕੀਤੀਆਂ, ਤਸੀਹੇ ਦਿੱਤੇ, ਪਰ ਬਾਅਦ ਦੇ ਵਿੱਚ ਕੁਝ ਸੁਧਾਰ ਹੋਇਆ। ਮੀਟ ਦੇ ਨਾਲ ਰੋਟੀ ਵੀ ਦੇਣ ਲੱਗੇ। ਦੋਸਤ ਦੇ ਬੇਟੇ ਅਕਬਰ ਨੇ ਕਾਬਲ ਦੇ ਵਿੱਚ ਡਿਨਰ ਦਿੱਤਾ ਤੇ ਰਿਹਾ ਕਰਤਾ। ਜਿੱਥੇ ਜਿੱਥੇ ਹੋਰ ਥਾਵਾਂ ਦੇ ਉੱਤੇ ਕੈਦ ਸਨ ਉਹ ਅੰਗਰੇਜ਼ ਵੀ ਰਿਹਾ ਕਰ ਦਿੱਤੇ, ਪਰ ਜਲਾਲਾਬਾਦ ਤੇ ਪੇਸ਼ਾਵਰ ਜਿਹੜੀ ਸੜਕ ਜਾਂਦੀ ਹੈ ਉਸ ਉੱਤੇ ਤੁਰਨ ਦੀ ਮਨਾਹੀ ਹੈ। ਲਾਰੰਸਾਂ ਦਾ ਤੀਜਾ ਭਰਾ ਜਾਰਜ ਕਿਸੇ ਹੋਰ ਥਾਂ ਤੋਂ ਰਿਹਾ ਹੋਇਆ। ਇਸ ਸਮੇਂ ਤੱਕ ਪਿਛਲੀਆਂ ਸਰਦੀਆਂ ਦੇ ਵਿੱਚ ਹੋਈਆਂ ਹਜ਼ਾਰਾਂ ਮੌਤਾਂ ਦਾ ਬਦਲਾ ਲੈਣ ਲਈ ਅੰਗਰੇਜ਼ ਤਿਆਰ ਸੀ। ਭਾਰਤ ਵਿਚਲੀਆਂ ਫੌਜਾਂ ਅਫਗਾਨਿਸਤਾਨ ਦੇ ਵੱਲ ਤੁਰ ਪਈਆਂ। ਵਾਪਸ ਪਰਤਦੀਆਂ ਨਿਕਲਸਨ ਦੀ ਫੌਜ ਅਜੇ ਕਾਬਲ ਦੇ ਵੱਲ ਚੜੀ। ਭਾਰਤੀ ਫੌਜ ਦਾ ਮੇਲ ਬਾਮਿਆਨ ਇਲਾਕੇ ਦੇ ਵਿੱਚ ਹੋਇਆ। ਵਾਪਸ ਪੇਸ਼ਾਵਰ ਪਰਤਦੀ ਸੈਨਾ ਵੀ ਹਮਲਾਵਾਰਾਂ ਦੇ ਵਿੱਚ ਸ਼ਾਮਲ ਹੋ ਕੇ ਕਾਬਲ ਦੇ ਵੱਲ ਨੂੰ ਤੁਰ ਪਈ ਤੇ ਸਤੰਬਰ 1842 ਦੇ ਵਿੱਚ ਅਫਗਾਨਾਂ ਨੂੰ ਸਬਕ ਸਿਖਾਇਆ। ਇਸ ਪਿੱਛੋਂ ਇਹ ਸਾਰੇ ਸਿਪਾਹੀ ਅਫਗਾਨ ਲਿਬਾਸ ਪਹਿਨੀ ਵਾਪਸ ਪਰਤ ਆਏ ਤੇ ਨਿਕਲਸਨ ਨੇ ਆਪਣੀ ਮਾਂ ਨੂੰ ਖੱਤ ਦੇ ਵਿੱਚ ਲਿਖਿਆ, ਅਫਸੋਸ, ਅਸੀਂ ਸਜ਼ਾ ਘੱਟ ਦਿੱਤੀ ਹੈ। ਇਹ ਵੀ ਲਿਖਿਆ ਕਿ ਅਫਗਾਨਾਂ ਵਰਗੀ ਧੋਖੇਬਾਜ਼ ਤੇ ਖੂਨ ਦੀ ਪਿਆਸੀ ਹੋਰ ਕੋਈ ਕੌਮ ਨਹੀਂ, ਪਰ ਉਹ ਸੋਹਣੇ ਤੇ ਤੰਦਰੁਸਤ ਨੇ, ਉਨ੍ਹਾਂ ਦੇ ਅੰਦਰ ਕੁਦਰਤੀ ਨਿਮਰਤਾ ਵੀ ਹੈਗੀ ਹੈ। ਕਾਬਲੋਂ ਰਵਾਨਾ ਹੋਣ ਤੋਂ ਪਹਿਲਾਂ ਜਾਰਜ ਨੇ ਆਪਣੇ ਵੱਡੇ ਭਰਾ ਲਾਰੰਸ ਦੇ ਨਾਲ ਨਿਕਲਸਨ ਨੂੰ ਮਿਲਿਆ ਤੇ ਉਸਦੇ ਗੁਣ ਦੱਸੇ ਤੇ ਦੱਸਿਆ ਕਿ ਇਸੇ ਦੀ ਤਾਕਤ ਦੇ ਨਾਲ ਅਸੀਂ ਖੈਬਰ ਦਾ ਦਰਾ ਪਾਰ ਕੀਤਾ। ਜਦੋਂ ਨਿਕਲਸਨ ਪੇਸ਼ਾਵਰ ਪਰਤ ਰਿਹਾ ਸੀ ਤੇ ਰਸਤੇ ਦੇ ਵਿੱਚ ਉਸਨੂੰ ਆਪਣੇ ਭਰਾ ਅਲੈਗਜ਼ੈਂਡਰ ਦੀ ਲਾਸ਼ ਮਿਲਦੀ ਹੈ ਤੇ ਮਾਮੇ ਦੀ ਮਦਦ ਦੇ ਨਾਲ ਉਹਨੇ ਇੰਡੀਆ ਪੁੱਜਿਆ। ਪਖਤੂਨ ਇਲਾਕੇ ਦੇ ਵਿੱਚ ਉਸਦੇ ਕਤਲ ਦਾ ਭੇਦ ਕਦੀ ਨਹੀਂ ਖੁੱਲਾ। ਕੁਝ ਸਮਾਂ ਫਿਰੋਜ਼ਪੁਰ ਫਿਰ ਮੁਰਾਦਾਬਾਦ ਡਿਊਟੀ ਕਰਕੇ 1845 ਦੇ ਵਿੱਚ ਨਿਕਲਸਨ ਸਭਰਾਓ ਫਿਰ ਹੈਨਰੀ ਲਾਰੰਸ ਨੂੰ ਮਿਲ ਗਿਆ। ਹੈਨਰੀ ਨੇ ਉਸ ਵਿਚਲੇ ਆਤਮ ਵਿਸ਼ਵਾਸ, ਬਰਦਾਸ਼ਤ ਕਰਨ ਦੀ ਤਾਕਤ, ਲੀਡਰਸ਼ਿਪ ਗੁਣ ਦੇਖੇ ਤੇ 1847 ਦੇ ਵਿੱਚ ਜੰਮੂ ਕਸ਼ਮੀਰ ਰਾਜਾ ਗੁਲਾਬ ਸਿੰਘ ਦੀਆਂ ਫੌਜਾਂ ਨੂੰ ਅੰਗਰੇਜ਼ੀ ਟ੍ਰੇਨਿੰਗ ਦੇਣ ਪਿੱਛੋਂ ਫਿਰ ਉਹ ਲਾਹੌਰ ਆ ਗਿਆ ਜਿੱਥੇ ਲਾਰੰਸ ਨੇ ਉਸਨੂੰ ਆਪਣਾ ਅਸਿਸਟੈਂਟ ਰੱਖ ਲਿਆ। ਰੈਜ਼ੀਡੈਂਟ ਵਾਸਤੇ ਉਹਨੇ ਲਾਹੌਰ, ਰਾਵਲਪਿੰਡੀ, ਪੇਸ਼ਾਵਰ ਤੇ ਹੋਰ ਕਈ ਥਾਵਾਂ ਦੇ ਉੱਤੇ ਡਿਊਟੀ ਦਿੱਤੀ। 1849 ਚ ਜਿਹੜੀ ਐਂਗਲੋ ਸਿੱਖ ਜੰਗ ਹੋਈ ਉਸ ਵਾਸਤੇ ਨਿਕਲਸਨ ਨੇ ਤੱਥ, ਅੰਕੜੇ, ਇੰਟੈਲੀਜੈਂਸ ਇਕੱਠੇ ਕਰਕੇ ਹੈਨਰੀ ਨੂੰ ਦਿੱਤੇ। ਇਸ ਯੁੱਧ ਦੇ ਵਿੱਚ ਤੇਜ਼ ਘੋੜਾ ਦੌੜਾ ਦਿਆ, ਲੜਦਿਆਂ ਇਲਾਕੇ ਬਾਰੇ ਜਾਣਕਾਰੀ ਲੈਂਦਿਆਂ ਉਹ ਥੱਕਦਾ ਹੀ ਨਹੀਂ ਸੀ। ਰਾਸ਼ਨ ਤੇ ਅਮਨੀਸ਼ਨ ਦੀ ਸਪਲਾਈ ਦੇ ਵਿੱਚ ਉਸਨੇ ਕਦੇ ਵਿਘਨ ਨਹੀਂ ਪੈਣ ਦਿੱਤਾ। ਇਸ ਜੰਗੀ ਦੌਰ ਦੇ ਵਿੱਚ ਰਾਵਲ ਪਿੰਡੀ ਦੇ ਗੱਖੜ ਸਰਦਾਰ ਰਾਜਾ ਮੁਹੰਮਦ ਖਾਨ ਨੇ ਡਟ ਕੇ ਉਸਦੀ ਮਦਦ ਕੀਤੀ। ਉਸਦੀ ਕੁਸ਼ਲਤਾ ਦੇਖਦਿਆਂ ਜੰਗ ਜਿੱਤਣ ਬਾਅਦ ਲਾਰੰਸ ਨੇ ਨਿਕਲਸਨ ਨੂੰ ਰਾਵਲ ਪਿੰਡੀ ਦਾ ਡਿਪਟੀ ਕਮਿਸ਼ਨਰ ਲਾਇਆ। ਲਿਓਨਲ ਟ੍ਰੋਟਰ ਨੇ 1890 ਚ ਉਸਦੀ ਜੀਵਨੀ ਦੇ ਵਿੱਚ ਲਿਖਿਆ, ਇੱਥੋਂ ਦੇ ਵਸਨੀਕਾਂ ਨੇ ਦੋਵੇਂ ਬਾਹਾਂ ਫੈਲਾ ਕੇ ਉਸਦਾ ਸਵਾਗਤ ਕੀਤਾ। ਇਸਦੇ ਲੋਕਾਂ ਨੇ ਜਿਹੜੇ ਮਾਰਕੁੱਟ ਖਾਂਦੇ ਸੀ, ਪਿਸਦੇ ਲੋਕਾਂ ਨੇ ਮਜ਼ਬੂਤ ਪਰ ਇਨਸਾਫ਼ ਕਰਨ ਵਾਲੇ ਨਿਕਲਸਨ ਨੂੰ ਜਿਹੜਾ ਸੀ ਪਸੰਦ ਕੀਤਾ। 27 ਸਾਲ ਦੇ ਡੀਸੀ ਨੇ ਪਹਿਲਾਂ ਕਿਸੇ ਇਲਾਕੇ ਦੇ ਲੋਕਾਂ ਨਾਲ ਪ੍ਰਜਾ ਵਾਂਗ ਵਿਹਾਰ ਨਹੀਂ ਸੀ ਕੀਤਾ। ਉਸਨੂੰ ਸਿਵਲ ਪ੍ਰਬੰਧ ਦਾ ਕੋਈ ਤਜਰਬਾ ਨਹੀਂ ਸੀ, ਪਰ ਹੁਣ ਉਹ ਇੱਕ ਜ਼ਿਲ੍ਹੇ ਦਾ ਬਾਦਸ਼ਾਹ ਸੀ। ਬੱਚੇ ਬੱਚੇ ਦੀ ਜ਼ੁਬਾਨ ਦੇ ਉੱਤੇ ਉਸਦਾ ਨਾਮ, ਉਸਦੀ ਜੰਗ ਦੇ ਵਿੱਚ ਬਹਾਦਰੀ ਦੀਆਂ ਸਾਖੀਆਂ ਘਰੋਂ ਘਰੀ ਪੁੱਜ ਗਈਆਂ। ਤਕੜੇ ਯੋਧੇ ਦੀ ਤਸਵੀਰ ਉਭਰੀ ਜਿਸਨੇ ਚਤਰ ਸਿੰਘ ਵਰਗੇ ਜਾਬਰਾਂ ਨੂੰ ਉਖਾੜ ਸੁੱਟਿਆ। ਰਾਵਲ ਪਿੰਡੀ ਨੂੰ ਮਿਥਿਹਾਸਕ ਰਾਜਾ ਜਿਹੜਾ ਮਿਲ ਗਿਆ ਸੀ। ਇੱਥੇ ਇੱਕ 15 ਸਾਲਾਂ ਮੁੰਡਾ ਪੜ੍ਹਨ ਦੇ ਵਿੱਚ ਤੇਜ਼ ਸੀ। ਇਹ ਵਾਹ ਦੇ ਮੁਹੰਮਦ ਹਯਾਤ ਖਾਨ ਦਾ ਬੇਟਾ ਸੀ ਤੇ ਜੱਟ ਪਰਿਵਾਰ ਕਦੀ ਖੁਸ਼ਹਾਲ ਹੁੰਦਾ ਸੀ, ਪਰ ਹੁਣ ਗਰੀਬੀ ਨੇ ਝੰਬ ਦਿੱਤਾ।
ਨਿਕਲਸਨ ਨੇ ਪੜਨ ਵਾਸਤੇ ਮੁੰਡੇ ਦਾ ਵਜ਼ੀਫਾ ਲਾਤਾ। ਹਯਾਤ ਖਾਨ ਨੂੰ ਉਸਨੇ ਆਪਣਾ ਅਰਦਲੀ ਰੱਖ ਲਿਆ ਤੇ ਨਕਸਲ ਵਰਗੇ ਹੋਰ ਵੀ ਅਫਸਰ ਸਨ ਜਿਹੜੇ ਆਪਣੇ ਮਾਤਹਿਤ ਮੁਲਾਜ਼ਮਾਂ ਦੇ ਪਰਿਵਾਰਾਂ ਦਾ ਧਿਆਨ ਰੱਖਦੇ, ਬਾਕੀ ਦੀ ਪ੍ਰਜਾ ਆਪਣਾ ਖਿਆਲ ਆਪ ਰੱਖੇ। ਪ੍ਰਜਾ ਦਾ ਰੁਤਬਾ ਹਾਕਮ ਤੋਂ ਬਹੁਤ ਨਹੀਂ ਮਾਰਿਆ। ਇਸ ਪਿੱਛੋਂ ਉਹ ਫਰਲੋ ਦੇ ਉੱਤੇ ਜਿਹੜਾ ਦੇਸ਼ ਗਿਆ, ਯੂਰਪ ਦਾ ਦੌਰਾ ਕੀਤਾ। ਇੱਕ ਤਾਂ ਹੰਗੇਰੀਅਨ ਤੇ ਆਸਟਰੀਅਨ ਧੜਿਆਂ ਵਿਚਕਾਰ ਤਕਰਾਰ ਵੀ ਦੇਖਿਆ, ਪਰਖਿਆ ਤੇ ਨਿਬੜਨਾ ਚਾਹਿਆ। ਇਧਰੋਂ ਪੰਜਾਬ ਦੇ ਵਿੱਚ ਉਸਦਾ ਦੋਸਤ ਹਰੇਕ ਖੱਤ ਦੇ ਵਿੱਚ ਲਿਖਦਾ ਕਿ ਐਤਕੀ ਵਿਆਹ ਕਰਾ ਕੇ ਹੀ ਵਾਪਸ ਆਵੀਂ। ਇੱਕ ਭਲੀ ਔਰਤ ਤੁਹਾਨੂੰ ਪਿਆਰ ਕਰੇ, ਕੰਮਾਂ ਦੇ ਵਿੱਚ ਮਦਦਗਾਰ ਹੋਵੇ, ਰੱਬ ਨੂੰ ਛੱਡ ਕੇ ਦੁਨੀਆਂ ਦੇ ਹਰੇਕ ਮਰਦ ਔਰਤ ਦੇ ਨਾਲੋਂ ਵਧੇਰੇ ਹਿਤਕਾਰੀ ਪਤਨੀ ਤੋਂ ਸਿਵਾ ਕੌਣ ਹੋ ਸਕਦਾ ਹੈ। ਟ੍ਰੋਟਰ ਨੇ ਲਿਖਿਆ ਕਿ ਉਹ ਸ਼ਾਇਦ ਔਰਤ ਦੇ ਨਾਲੋਂ ਆਪਣੇ ਕੰਮ ਨੂੰ ਵਧੇਰੇ ਪਿਆਰ ਕਰਦਾ। ਉਸਦੇ ਦਿਲ ਦੇ ਵਿੱਚ ਰੋਮਾਂਸ ਦੀ ਸੂਖਮਤਾ ਦੇ ਨਾਲੋਂ ਸ਼ਾਇਦ ਗੁੱਸਾ ਵਧੇਰੇ ਸੀ। ਨਿਕਲਸਨ ਨੇ ਕਿਹਾ ਕਿ ਭਾਰਤ ਚੂਹੇ ਫੜਨ ਵਾਲੇ ਪਿੰਜਰੇ ਵਾਂਗ ਹੈ, ਅੰਦਰ ਆਰਾਮ ਦੇ ਨਾਲ ਲੰਘ ਆਓ, ਬਾਹਰ ਨਹੀਂ ਨਿਕਲ ਸਕਦੇ। ਇਸ ਗੱਲ ਦਾ ਕੋਈ ਸਬੂਤ ਨਹੀਂ ਮਿਲਦਾ ਕਿ ਉਸਨੂੰ ਲਾਹੌਰ, ਪਿੰਡੀ, ਕਸ਼ਮੀਰ, ਮੁਰਾਦਾਬਾਦ, ਫਿਰੋਜ਼ਪੁਰ ਜਾਂ ਭਾਰਤ ਦਾ ਕੋਈ ਖਿੱਤਾ ਚੰਗਾ ਲੱਗਾ ਹੋਵੇ, ਸਗੋਂ ਸਭ ਕੁਝ ਬੁਰਾ ਹੀ ਲੱਗਦਾ ਸੀ। ਜੇ ਉਹ ਲੜਾਕੇ ਹਾਕਮ ਦਾ ਰੋਲ ਪਸੰਦ ਕਰਦਾ ਸੀ ਤਾਂ ਵੀ ਉਸਨੂੰ ਲੜਾਈ ਘੱਟ, ਹਕੂਮਤ ਵਧੇਰੇ ਚੰਗੀ ਲੱਗੀ। 1852 ਚ ਪੰਜਾਬ ਆਇਆ ਤੇ ਬੰਨੂ ਜ਼ਿਲ੍ਹੇ ਦਾ ਡੀਸੀ ਲਾਤਾ, ਜਿਸ ਦੇ ਵਿਚ ਉਦੋਂ ਡੇਰਾ ਇਸਮਾਇਲ ਖਾਨ ਵੀ ਸੀ। 1851 ਤੱਕ ਉਸਦਾ ਦੋਸਤ ਬੰਨੂ ਦਾ ਡੀਸੀ ਰਿਹਾ। ਇੱਥੇ ਉਹਨੇ ਪੂਰੀ ਹੁਸ਼ਿਆਰੀ ਤੇ ਤਾਕਤ ਦੇ ਨਾਲ ਕੰਮ ਕੀਤਾ ਤੇ ਬਹੁਤ ਵਿਗੜੇ ਲੋਕਾਂ ਨੂੰ ਸਿੱਧਾ ਵੀ ਕੀਤਾ, ਜਿਨ੍ਹਾਂ ਨੂੰ ਸਿੱਧੇ ਕਰਨਾ ਸੌਖਾ ਕੰਮ ਨਹੀਂ ਸੀ। ਕਿਹਾ ਕਰਦਾ ਕਿ ਅਫਗਾਨਾਂ ਦੇ ਭੈੜੇ ਨਮੂਨੇ ਨੇ ਇਹ ਲੋਕ, ਮਨੁੱਖੀ ਨਸਲਾਂ ਦੇ ਵਿਚ ਇਨ੍ਹਾਂ ਤੋਂ ਘਟੀਆ ਕੋਈ ਨਹੀਂ ਹੈ। ਬੰਨੂ ਨਿਕਲਸਨ ਨੂੰ ਚੰਗਾ ਲੱਗਾ ਕਿਉਂਕਿ ਪੇਸ਼ਾਵਰ ਦੇ ਨੇੜੇ ਸੀ। ਐਡਵਰਡਸ ਨੇ 1853 ਦੇ ਵਿਚ ਸਾਰੀ ਪੇਸ਼ਾਵਰ ਡਿਵੀਜ਼ਨ ਦਾ ਚਾਰਜ ਜਿਹੜਾ ਲੈ ਲਿਆ, ਜਿਹਦੇ ਵਿਚ ਬੰਨੂ ਵੀ ਸੀ ਤੇ ਨਿਕਲਸਨ ਨੂੰ ਐਡਵਰਡਸ ਤੇ ਉਸਦੀ ਪਤਨੀ ਦਾ ਜਦੋਂ ਵੀ ਸਾਥ ਮਿਲਿਆ ਖੁਸ਼ ਹੋਇਆ। ਬੰਨੂ ਤੋਂ ਪੇਸ਼ਾਵਰ ਤੱਕ ਸੜਕ ਬਣ ਗਈ ਸੀਗੀ, ਜਿਸ ਕਰਕੇ 60 ਮੀਲ ਦਾ ਸਫ਼ਰ ਕੋਈ ਮੁਸ਼ਕਲ ਨਹੀਂ ਸੀ। ਐਡਵਰਡਸ ਤੋਂ ਬਾਅਦ ਇਹ ਸਾਰਾ ਇਲਾਕਾ ਨਿਕਲਸਨ ਦੇ ਪ੍ਰਬੰਧ ਹੇਠ ਆ ਗਿਆ। ਨਿਕਲਸਨ ਨੂੰ ਗੁੱਸਾ ਸੀ ਕਿ ਐਡਵਰਡਸ ਨੇ ਇਨ੍ਹਾਂ ਜਾਂਗਲੀ ਲੋਕਾਂ ਨੂੰ ਸਿੱਧੇ ਕਿਉਂ ਨਹੀਂ ਕੀਤਾ, ਇਨ੍ਹਾਂ ਦੀ ਬਦਤਮੀਜ਼ੀ ਅਤੇ ਡਾਕੇ ਰੁਕਣੇ ਜ਼ਰੂਰੀ ਨੇ। ਉਹਨੇ 1500 ਘੋੜਸਵਾਰਾਂ ਦੇ ਨਾਲ ਡਾਕੂਆਂ ਦਾ ਪਿੱਛਾ ਕੀਤਾ, ਪਹਾੜਾਂ ਦੇ ਵਿਚ ਧੱਕ ਦਿੱਤੇ। ਜਦੋਂ ਹਮਲਾਵਾਰਾਂ ਨੂੰ ਝਕਾਨੀ ਦੇਣ ਦੇ ਵਿਚ ਡਾਕੂ ਕਾਮਯਾਬ ਹੋ ਗਏ, ਉਹਨੇ ਇਨ੍ਹਾਂ ਨੂੰ ਘੇਰੇਬੰਦੀ ਦੇ ਵਿਚ ਲੈ ਲਿਆ। ਘੇਰੇਬੰਦੀ ਤੰਗ ਹੁੰਦੀ ਗਈ, ਦਬਾਅ ਵੱਧ ਗਿਆ ਤੇ ਡਾਕੂਆਂ ਦਾ ਸਰਦਾਰ ਬੰਨੂ ਦੇ ਵਿਚ ਆ ਗਿਆ। ਆਤਮ ਸਮਰਪਣ ਕਰਕੇ ਪੁੱਛਿਆ ਕੀ ਸ਼ਰਤਾਂ ਨੇ। ਇੱਕ ਵਾਰ ਫਿਰ ਜਿਹੜਾ ਸਿਰ ਬਚਾਉਣ ਦੇ ਲਈ 1 ਰੁਪਿਆ ਦਿਓ, ਅੱਗੋਂ ਨੂੰ ਬੰਦੇ ਬਣ ਕੇ ਰਹੋ ਤੁਸੀਂ ਇੱਥੇ, ਮਨਜ਼ੂਰ ਹੈ। ਉਹਨਾਂ ਨੇ ਸਬਕ ਸਿੱਖ ਲਿਆ। ਨਿਕਲਸਨ ਲੰਮੇ ਸਮੇਂ ਦੇ ਲਈ ਪਹਾੜੀ ਜੰਗ ਲਮਕਾਉਣੀ ਵੀ ਨਹੀਂ ਸੀ ਚਾਹੁੰਦਾ। ਥੋੜੇ ਦਿਨਾਂ ਬਾਅਦ ਇੱਕ ਕਬੀਲੇ ਦਾ ਸਰਦਾਰ ਪਸ਼ੂ ਚੋਰੀ ਕਰਦਾ ਘਿਰ ਗਿਆ, ਗੋਲੀ ਮਾਰ ਕੇ ਮਾਰ ਦਿੱਤਾ ਤੇ ਨਿਕਲਸਨ ਦੇ ਹੁਕਮ ਦੇ ਨਾਲ ਉਸਦੀ ਲਾਸ਼ ਦੇ 2 ਟੋਟੇ ਕਰਕੇ ਮੰਡੀ ਦੇ ਵਿਚ ਲਟਕਾ ਦਿੱਤੀ ਗਈ ਤਾਂ ਕਿ ਬਾਕੀ ਦੇ ਸਬਕ ਸਿੱਖ ਲੈਣ। ਉਸਨੂੰ ਪਤਾ ਲੱਗਦਾ ਗਿਆ ਕਿੱਥੇ ਕਿੱਥੇ ਭ੍ਰਿਸ਼ਟ ਮੁਲਾਜ਼ਮ ਨੇ। ਜਦੋਂ ਕੋਈ ਵੀ ਇਮਾਨਦਾਰ ਬੰਦਾ ਲੱਭ ਜਾਂਦਾ, ਪਹਿਲੇ ਨੂੰ ਬਰਤਰਫ ਕਰਕੇ ਦੂਜੇ ਨੂੰ ਲਾ ਦਿੰਦਾ। ਇੱਕ ਦਿਨ ਮੁਲਾਕਾਤ ਕਰਨ ਆਏ ਇੱਕ ਬੰਦੇ ਨੇ ਦੇਖਿਆ ਕਿ ਫਰਸ਼ ਦੇ ਉੱਤੇ ਸੁੱਟੀ ਪਈ ਕਾਇਦੇ ਕਾਨੂੰਨ ਦੀ ਕਿਤਾਬ ਨੂੰ ਠੁੱਡੇ ਮਾਰਦਿਆਂ ਨਿਕਲਸਨ ਕਹਿ ਰਿਹਾ ਸੀ, ਇਹ ਹੈ ਮੇਰਾ ਤਰੀਕਾ ਕਾਇਦੇ ਕਾਨੂੰਨ ਲਾਗੂ ਕਰਨ ਦਾ। ਬੰਨੂ ਦੇ ਵਿੱਚ ਉਸਦਾ ਅਕਸ ਪੱਥਰ ਦੇ ਜ਼ਾਲਮ ਆਦਮੀ ਦਾ ਬਣ ਗਿਆ। ਨਿਕਲਸਨ ਤੋਂ ਕੁਝ ਸਾਲ ਦੇ ਬਾਅਦ ਬੰਨੂ ਨਿਯੁਕਤ ਹੋਏ। ਥੋਰਬਰਨ ਅਨੁਸਾਰ ਉਹ ਖੁਦ ਗਰਜ਼ੀ ਤੋਂ ਮੁਕਤ, ਦਲੇਰ, ਤੁਰੰਤ ਫੈਸਲਾ ਲੈ ਕੇ ਇਨਸਾਫ ਲੈਣ ਦੇਣ ਵਾਲਾ ਜਿਹੜਾ ਅਫਸਰ ਬਣੇ, ਬਾਰੇ ਦੋਵੇਂ ਤਰ੍ਹਾਂ ਦਾ ਪ੍ਰਭਾਵ ਸੀਗਾ। ਲੋਕ ਭੈਭੀਤ ਵੀ ਸਨ ਤੇ ਪ੍ਰਸੰਸਾ ਵੀ ਕਰਦੇ। ਉਸਦੇ ਅਖੀਰਲੇ ਸਾਲ ਡਕੈਤੀਆਂ, ਧਾੜਾਂ ਤੇ ਕਤਲ ਪੂਰੇ ਬੰਦ ਹੋ ਗਏ। ਉਹ ਕੋੜੇ ਮਰਵਾ ਕੇ ਖੁਸ਼ ਹੁੰਦਾ। ਥੋਰਬਰਨ ਕੋਲ 2 ਬੰਦੇ ਕੋਈ ਝਗੜਾ ਨਿਬੇੜਨ ਦੀ ਅਰਜ਼ ਲੈ ਕੇ ਆਏ ਤਾਂ ਆਪਸ ਦੇ ਵਿੱਚ ਤਕਰਾਰ ਕਰਨ ਲੱਗ ਪਏ। ਇੱਕ ਨੇ ਦੂਜੇ ਨੂੰ ਕਿਹਾ, ਕਮੀਜ਼ ਉਤਾਰ ਕੇ ਪਿੱਠ ਜਿਹੜੀ ਹੈ ਸਾਹਿਬ ਦੇ ਵੱਲ ਕਰ, ਇਹ ਦੇਖਣ ਤਾਂ ਸਹੀ ਤੈਨੂੰ ਕਿਵੇਂ ਕੋੜੇ ਵੱਜਦੇ ਰਹੇ ਨੇ। ਦੂਜੇ ਨੇ ਕਿਹਾ, ਤੂੰ ਵੀ ਕਮੀਜ਼ ਉਤਾਰ ਤੇ ਤੇਰੀ ਪਿੱਠ ਉੱਪਰ ਲਾਸ਼ਾਂ ਦੇ ਨਿਸ਼ਾਨ ਥੋੜੇ ਨਹੀਂ ਨੇ। ਨਿਕਲਸਨ ਨੇ ਅਜੇ ਬੰਨੂ ਦੇ ਵਿੱਚ ਡਿਊਟੀ ਸ਼ੁਰੂ ਹੀ ਕੀਤੀ ਸੀ। ਇੱਕ ਕਬਾਇਲੀ ਸਰਦਾਰ ਉਸੇ ਅੱਗੇ ਆ ਗਿਆ।
ਖੰਗੂਰਾ ਮਾਰ ਕੇ ਜ਼ਮੀਨ ਉੱਪਰ ਥੁੱਕਿਆ। ਇਸ ਦਾ ਮਤਲਬ ਬੇਇੱਜ਼ਤੀ ਕਰਨਾ ਸੀ ਕਿ ਮੈਂ ਤੈਨੂੰ ਕੁਝ ਨਹੀਂ ਸਮਝਦਾ। ਨਿਕਲਸਨ ਨੇ ਜਿਹੜਾ ਅਰਦਲੀ ਬੁਲਾਏ, ਕੜਕਿਆ, ਇਸ ਨੂੰ ਕਹੋ ਥੁੱਕਿਆ ਚੱਟੇ, ਫਿਰ ਲੱਤਾਂ ਮਾਰ ਕੇ ਬਾਹਰ ਕੱਢੋ। ਹੁਕਮ ਦੀ ਤਾਮੀਲ ਹੋਈ। ਇੱਕ ਮੁੱਲਾ ਬਿਨਾਂ ਸਲਾਮ ਕੀਤੇ ਆਕੜ ਕੇ ਲੰਘ ਗਿਆ। ਹੁਕਮ ਹੋਇਆ ਇਸਦੀ ਦਾੜੀ ਮੁੰਨ ਦਿਓ। ਰਾਜ ਕਰਦੀ ਧਿਰ ਦੇ ਕਿਸੇ ਅਫਸਰ ਦਾ ਨਿਰਾਦਰ ਹੋਵੇ, ਨਿਕਲਸਨ ਨੂੰ ਹਰਗਿਜ਼ ਵੀ ਮਨਜ਼ੂਰ ਨਹੀਂ। ਹੈਨਰੀ ਲਾਰਸ ਅਤੇ ਉਸਦੇ ਮੇਮ ਅਨੋਰੀਆ ਨੇ ਯਤਨ ਕੀਤਾ ਕਿ ਨਿਕਲਸਨ ਦੀ ਧਰਮ ਦੇ ਵਿੱਚ ਦਿਲਚਸਪੀ ਹੋ ਜਾਵੇ। ਕਿੰਨੇ ਕੁ ਸਫਲ ਹੋਏ ਪਤਾ ਨਹੀਂ। ਕਦੀ ਕਦੀ ਪਸ਼ਤੂਨ ਬੱਚਿਆਂ ਦੀ ਭਲਾਈ ਵੱਲ ਧਿਆਨ ਦਿੰਦਾ। ਉਹਨੇ 1854 ਦੇ ਵਿੱਚ ਐਡਵਰਡਜ਼ ਨੂੰ ਇੱਕ ਖੱਤ ਲਿਖਿਆ ਤੇ ਖੱਤ ਚ ਲਿਖਿਆ ਕਿ ਮੇਰੇ ਕੋਲ ਵਜ਼ੀਰਿਸਤਾਨ ਦਾ ਇੱਕ ਬੱਚਾ ਪੇਸ਼ ਕੀਤਾ ਗਿਆ ਜਿਹੜਾ ਜ਼ਹਿਰ ਦੇ ਕੇ ਬੰਦਾ ਮਾਰਨ ਦੇ ਵਿੱਚ ਉਸਤਾਦ ਸੀਗਾ। ਮੈਂ ਪੁੱਛਿਆ, ਜ਼ਹਿਰ ਦੇ ਕੇ ਬੰਦੇ ਮਾਰਨੇ ਚੰਗੀ ਗੱਲ ਹੈ? ਬੱਚੇ ਨੇ ਕਿਹਾ, ਚਾਕੂ ਜਾਂ ਤਲਵਾਰ ਦੇ ਨਾਲ ਮਾਰਨ ਦੇ ਨਾਲੋਂ ਇਸ ਤਰ੍ਹਾਂ ਚੰਗੇ ਹੈ। ਕਿਉਂ? ਡੀਸੀ ਨੇ ਪੁੱਛਿਆ। ਬੱਚੇ ਨੇ ਕਿਹਾ, ਖੂਨ ਦੇ ਨਿਸ਼ਾਨ ਜਿਹੜਾ ਫੜਵਾ ਦਿੰਦੇ ਨੇ। ਤੇ ਨਿਕਲਸਨ ਨੇ ਇੱਕ ਕਬਾਇਲੀ ਸਰਦਾਰ ਨੂੰ ਕਿਹਾ, ਇਸ ਬੱਚੇ ਨੂੰ ਗੋਦ ਲੈ ਲੈ ਤੇ ਇਸਦਾ ਸੁਧਾਰ ਕਰ। ਇੱਕ ਖੱਤ ਜਿਹੜਾ ਸੀ ਉਹਦੇ ਵਿੱਚ ਲਿਖਿਆ, ਕੋਈ ਬੱਚਾ ਆਪਣੇ ਹੱਥਾਂ ਦੇ ਨਾਲ ਅੱਬੂ ਦੀ ਦਾੜੀ ਪਲੋਸਦਾ, ਅੱਬੂ ਬੱਚੇ ਦੇ ਸਿਰ ਦੇ ਵਾਲ ਪਲੋਸਦਾ, ਦੇਖ ਕੇ ਕਿਸਦਾ ਦਿਲ ਨਹੀਂ ਪਸੀਜਦਾ। ਆਰਮੀ ਅਫਸਰ ਨੇਵਿਲ ਚੇਮਰਲੇਨ ਉਹ ਕੁਰਸੀ ਹਾਸਲ ਕਰਨ ਦੇ ਵਿੱਚ ਕਾਮਯਾਬ ਹੋ ਗਿਆ ਜਿਸ ਉੱਪਰ ਨਿਕਲਸਨ ਦੀ ਅੱਖ ਸੀ ਤੇ ਨਾ ਮਿਲੀ। ਉਸਨੇ ਇਸ ਨਾਕਾਮਯਾਬੀ ਮਗਰੋਂ ਨੇਵਲ ਨੂੰ ਖੱਤ ਲਿਖ ਕੇ ਕਿਹਾ, ਮੈਂ ਸਮਝਦਾ ਇਹ ਰੁਤਬਾ ਤੁਹਾਨੂੰ ਮਿਲਣਾ ਚਾਹੀਦਾ ਸੀ, ਤੁਸੀਂ ਮੈਥੋਂ ਵਧੀਕ ਕਾਬਲ ਹੋ। ਤੇ ਨੇਵਲ ਨੇ ਖੱਤ ਦਾ ਕੋਈ ਜਵਾਬ ਨਾ ਦਿੱਤਾ। ਕੁਰਸੀ ਨਾ ਮਿਲਣ ਤੇ ਇੰਨਾ ਕ੍ਰੋਧ ਨਹੀਂ ਆਇਆ ਜਿੰਨਾ ਇਸ ਗੱਲ ਦੇ ਉੱਤੇ ਤੈਸ਼ ਦੇ ਵਿੱਚ ਆ ਗਿਆ ਕਿ ਇਹ ਬਦਤਮੀਜ਼ ਬੰਦਾ ਇੰਨਾ ਗੁਸਤਾਖ ਕਿ ਖੱਤ ਮਿਲਣ ਦੀ ਰਸੀਦ ਤੱਕ ਨਾ ਦੇਵੇ। ਬੁਰਾ ਭਲਾ ਕਹਿ ਦਿੱਤਾ ਤੇ ਪਤਾ ਲੱਗਿਆ ਕਿ ਉਸਨੂੰ ਖੱਤ ਮਿਲਿਆ ਹੀ ਨਹੀਂ। ਫਿਰ ਖਿਮਾ ਜਾਚਨਾ ਕੀਤੀ ਤੇ ਉਸਦੀ ਸ਼ਖਸੀਅਤ ਗੁੰਝਲਦਾਰ ਸੀ। ਆਕੜ ਦੇ ਵਿੱਚ ਜਿਹੜਾ ਸਿਰ ਤਣਿਆ ਰਹਿੰਦਾ ਸੀ ਝੁੱਕ ਗਿਆ। ਹਰੇਕ ਡੀਸੀ ਉਸ ਵਰਗਾ ਘੁਮੰਡੀ, ਸਖਤ, ਬਦਲਾਖੋਰ, ਦਹਿਲ ਪਾਉਣ ਵਾਲਾ ਤੇ ਆਪਣੇ ਮਨੋਰਥ ਦੇ ਵਿੱਚ ਕਾਮਯਾਬ ਹੋਣ ਦੇ ਵਿੱਚ ਨਿਪੁੰਨ ਨਹੀਂ ਸੀ। ਹਾਕਮ ਜਮਾਤ ਦੇ ਬੰਦੇ ਉਸਦੇ ਗੁਣਾ ਅਗੁਣਾ ਤੋਂ ਵਾਕਫ ਸਨ। 1849 ਦੀ ਮਹਾਨ ਹਾਰ ਦੇ 3 ਸਾਲ ਅੰਦਰ ਰਣਜੀਤ ਸਿੰਘ ਦੀ ਆਪ ਹੁਦਰੀ ਪ੍ਰਜਾ ਸੁਧਰ ਕੇ ਭਲੀ ਮਾਨਸ ਹੋ ਗਈ ਤੇ ਅੰਗਰੇਜ਼ੀ ਰਾਜ ਦੀ ਸਭ ਤੋਂ ਵਧੀਕ ਅਨੁਸ਼ਾਸਿਤ ਹੋ ਗਈ। ਫਸਲਾਂ ਚੰਗੀਆਂ ਹੋਈਆਂ, ਲੋਕ ਸ਼ਾਂਤ ਹੋਏ। ਸਾਡਾ ਇਹ ਪ੍ਰਦੇਸ ਬੰਬੇ ਤੇ ਬੰਗਾਲ ਨਾਲੋਂ ਵਧੀਕ ਖੁਸ਼ਹਾਲ ਹੋ ਗਿਆ। ਡਲਹੌਜੀ ਦੀ ਲੀਡਰਸ਼ਿਪ ਹੇਠ ਸਾਡੇ ਅਫਸਰਾਂ ਨੇ ਇੰਨਾ ਕੰਮ ਕੀਤਾ ਕਿ ਸਭ ਤੋਂ ਪਿੱਛੋਂ ਸਾਡੇ ਪ੍ਰਬੰਧ ਦੇ ਵਿੱਚ ਆਉਣ ਵਾਲਾ ਪ੍ਰਾਂਤ ਸਭ ਤੋਂ ਅੱਗੇ ਲੰਘ ਗਿਆ। ਇਹ ਵਾਕ ਨਿਕਲਸਨ ਦੇ ਜੀਵਨੀਕਾਰ ਲਿਓਨਲ ਦੇ ਹਨ ਜੋ ਉਹਨੇ 19ਵੀਂ ਸਦੀ ਦੇ ਅਖੀਰ ਦੇ ਵਿੱਚ ਲਿਖੇ, ਪਰ ਹੋਰ ਅੰਗਰੇਜ਼ ਅਤੇ ਭਾਰਤੀ ਲੇਖਕਾਂ ਨੇ ਵੀ ਇਸ ਦੇ ਨਾਲ ਮਿਲਦੀ ਜੁਲਦੀ ਗੱਲ ਲਿਖੀ। ਹਿੰਦੁਸਤਾਨੀ ਮੂਲ ਦਾ ਪੰਜਾਬੀ ਦੇ ਵਿੱਚ ਜੱਜ ਮੁਹੰਮਦ ਲਤੀਫ ਵੀ 1890 ਦੇ ਵਿੱਚ ਲਿਖਦਾ ਹੈ ਕਿ ਅੰਗਰੇਜ਼ਾਂ ਦੇ ਕਾਇਮ ਕੀਤੇ ਅਮਨ ਕਾਨੂੰਨ ਦੇ ਵਿੱਚ ਸੁਖੀ ਵੱਸਦੇ ਹਿੰਦੂ, ਸਿੱਖ ਤੇ ਮੁਸਲਮਾਨ ਅੰਗਰੇਜ਼ਾਂ ਨੂੰ ਅਸੀਸਾਂ ਦਿੰਦੇ ਨੇ। ਤਾਬਿਆਦਾਰ ਪ੍ਰਜਾ, ਮਿਹਨਤਕਸ਼ ਕਿਸਾਨ, ਹਿੰਮਤੀ ਵਪਾਰੀ ਤੇ ਦੂਰ ਅੰਦੇਸ਼ੀ ਧਨਾੜਾਂ ਸਦਕਾ ਖੁਸ਼ਹਾਲੀ ਹੀ ਖੁਸ਼ਹਾਲੀ ਦਿਸਦੀ ਹੈ। ਉਪਰੋਕਤ ਕਥਨ ਪੂਰੀ ਤਰ੍ਹਾਂ ਸਹੀ ਹੋਣ ਜ਼ਰੂਰੀ ਨਹੀਂ, ਕਿਉਂਕਿ ਇਹ ਰਾਜ ਕਰਦੇ ਵਰਗ ਅਤੇ ਰਾਜ ਦੇ ਅਧੀਨ ਕੰਮ ਕਰਦੀ ਅਫਸਰਸ਼ਾਹੀ ਦੀਆਂ ਲਿਖਤਾਂ ਨੇ। ਇਨ੍ਹਾਂ ਦੇ ਵਿੱਚ ਸ਼ੇਖੀ ਅਤੇ ਖੁਸ਼ਾਮਦ ਦੋਵੇਂ ਮੌਜੂਦ ਨੇ, ਤਾਂ ਵੀ ਕੁਝ ਨਾ ਕੁਝ ਚੰਗਾ ਹੋਇਆ ਹੀ ਹੋਏਗਾ। ਪੰਜਾਬ ਬੋਰਡ ਨੇ ਕਈ ਪ੍ਰਾਪਤੀਆਂ ਕੀਤੀਆਂ, ਇੱਕ ਨੁਕਸਾਨ ਜ਼ਰੂਰ ਹੋ ਗਿਆ। ਜਿਹੜਾ ਅਮੁੱਲ ਕੋਹੇਨੂਰ ਪੰਜਾਬ ਸਰਕਾਰ ਦੀ ਪ੍ਰਾਪਤੀ ਸੀ, ਅੰਗਰੇਜ਼ ਰਾਜ ਦੇ ਵਿੱਚ ਸ਼ਾਮਲ ਹੋਣ ਬਾਅਦ ਮਲਕਾ ਵਿਕਟੋਰੀਆ ਦੇ ਕੋਲ ਚਲਿਆ ਗਿਆ ਤੇ ਡਲਹੌਜੀ ਦਾ ਹੁਕਮ ਸੀ ਕਿ ਇਸ ਦੀ ਸਖ਼ਤ ਹਿਫਾਜ਼ਤ ਕੀਤੀ ਜਾਵੇ। ਜਾਨ ਲਾਰੰਸ ਉਸਨੂੰ ਜਿਹੜਾ ਸੀ ਓਵਰ ਕੋਟ ਦੀ ਜੇਬ ਦੇ ਵਿੱਚ ਪਾ ਕੇ ਰੱਖਦਾ ਜਿਹੜਾ ਉਹਨੇ ਪਹਿਨਣਾ ਹੁੰਦਾ। ਕੁਝ ਦਿਨਾਂ ਮਗਰੋਂ ਜਦੋਂ ਡਲਹੌਜੀ ਨੇ ਕਿਹਾ ਕਿ ਮਲਕਾ ਨੇ ਮੰਗਵਾਇਆ ਹੈ, ਹੀਰਾ ਭੇਜ ਦਿਓ, ਜਾਨ ਨੇ ਜੇਬ ਦੇ ਵਿੱਚ ਹੱਥ ਮਾਰਿਆ, ਕੋਹੇਨੂਰ ਗਾਇਬ, ਜੇਬ ਖਾਲੀ, ਚੁੱਪ ਕਰ ਗਿਆ। ਸੋਚਣ ਲੱਗ ਪਿਆ ਕਿ ਨੌਕਰ ਨੂੰ ਬੁਲਾ ਲਿਆ ਤੇ ਹੀਰੇ ਬਾਰੇ ਪੁੱਛਿਆ ਕਿ ਜੇਬ ਦੇ ਵਿੱਚੋਂ ਕਿੱਧਰ ਚਲਿਆ ਗਿਆ। ਨੌਕਰ ਨੇ ਕਿਹਾ, ਮੈਂ ਕੋਟ ਦੇ ਉੱਪਰ ਬਰੱਸ਼ ਫੇਰ ਰਿਹਾ ਸਾਂ ਤਾਂ ਜੇਬ ਦੇ ਵਿੱਚ ਕੋਈ ਚੀਜ਼ ਰੜਕੀ ਹੈ, ਕੱਢ ਕੇ ਦੇਖਿਆ ਤਾਂ ਸ਼ੀਸ਼ੇ ਦੀ ਡਲੀ ਸੀ, ਮੈਂ ਪੀਪੀ ਦੇ ਵਿੱਚ ਰੱਖ ਦਿੱਤੀ ਹੈ। ਸ਼ੁਕਰ ਰੱਬ ਦਾ, ਕਹਿੰਦਾ, ਸ਼ੀਸ਼ਾ ਪੀਪੀ ਦੇ ਵਿੱਚ ਪਿਆ ਮਿਲ ਗਿਆ। ਲਾਰਸ ਭਰਾ ਵੱਖ ਵੱਖ ਦਿਸ਼ਾਵਾਂ ਦੇ ਵਿੱਚ ਸੋਚ ਰਹੇ ਨੇ ਤੇ ਹੈਨਰੀ ਦੀ ਕੋਸ਼ਿਸ਼ ਕਿ ਪੰਜਾਬ ਹਿੰਦੁਸਤਾਨ ਦੇ ਵਿੱਚ ਨਾ ਮਿਲਾਇਆ ਜਾਵੇ ਕਾਮਯਾਬ ਨਹੀਂ ਹੋਈ।
ਹੁਣ ਉਹ ਸੋਚ ਰਿਹਾ ਸੀ ਕਿ ਜੇ ਸਰਦਾਰਾਂ ਦੀ ਇੱਜ਼ਤ ਕਾਇਮ ਰੱਖੀਏ ਤਾਂ ਇਹ ਹਾਰ ਦੀ ਸੱਟ ਵਿੱਚੋਂ ਨਿਕਲ ਜਾਣਗੇ ਤੇ ਉਹਨਾਂ ਨੂੰ ਉਹਨਾਂ ਦੀਆਂ ਜ਼ਮੀਨਾਂ ਦੇ ਰੱਖੀਏ ਸੱਤਾ ਦੇ ਵਿੱਚੋਂ ਹਿੱਸਾ ਦੇਈਏ ਤਦ ਬਗਾਵਤ ਨਹੀਂ ਉੱਠੇਗੀ। ਜਾਨ ਨੇ ਵੱਡੇ ਭਰਾ ਨੂੰ ਲਿਖਿਆ, ਸਾਡੀ ਹੋਂਦ ਉਦੋਂ ਸੁਰੱਖਿਅਤ ਰਹੇਗੀ ਜਦੋਂ ਸਰਦਾਰਾਂ ਨੂੰ ਹੌਲੀ ਹੌਲੀ ਕਮਜ਼ੋਰ ਕਰ ਦਿਆਂਗੇ। ਵਿਚਾਰਾਂ ਦਾ ਇਹ ਵੱਖਰੇਵਾਂ ਡਲਹੌਜੀ ਅੱਗੇ ਵੀ ਪੇਸ਼ ਹੋਇਆ। ਰੇੜਕਾ, ਤਣਾਓ, ਵਿਰੋਧ ਤਿੱਖੇ ਸਨ। ਆਖਰ ਗਵਰਨਰ, ਜਨਰਲ ਅਤੇ ਭਰਾ ਇਸ ਨਤੀਜੇ ਦੇ ਉੱਤੇ ਪੁੱਜੇ, ਕਿਸ ਤਰ੍ਹਾਂ ਇੱਕ ਦੂਜੇ ਦੇ ਵਿਰੋਧ ਦੇ ਵਿੱਚ ਜੇ ਦੋ ਧਿਰਾਂ ਖਲੋਂਦੀਆਂ ਨੇ ਫਿਰ ਬੋਰਡ ਚੱਲ ਹੀ ਨਹੀਂ ਸਕਦਾ। ਦੋਵਾਂ ਭਰਾਵਾਂ ਨੇ ਅਸਤੀਫੇ ਦੇਣ ਦੀ ਪੇਸ਼ਕਸ਼ ਕਰ ਦਿੱਤੀ। ਗਵਰਨਰ ਜਨਰਲ ਦੇ ਆਪਣੇ ਖਿਆਲ ਛੋਟੇ ਜਾਨ ਨਾਲ ਜਿਹੜਾ ਮਿਲਦੇ ਜੁਲਦੇ ਸਨ, ਜਿਹੜਾ ਵਧੀਕ ਪ੍ਰੈਕਟੀਕਲ ਸੀ, ਤੇ ਇਸ ਦੇ ਲਈ ਹੁਣ ਉਹ ਉਸਦੇ ਹੱਥ ਐਕਸ਼ਨ ਕਰਨ ਦਾ ਮੌਕਾ ਆ ਗਿਆ। ਹੈਨਰੀ ਦਾ ਅਸਤੀਫਾ ਮਨਜ਼ੂਰ ਕਰ ਲਿਆ ਗਿਆ, ਜਾਨ ਦਾ ਨਹੀਂ। ਹੈਨਰੀ ਨੂੰ ਰਾਜਪੂਤਾਨੇ ਦਾ ਰੈਜ਼ੀਡੈਂਟ ਲਾ ਕੇ ਅਜਮੇਰ ਭੇਜ ਦਿੱਤਾ। ਹੈਨਰੀ ਨਾਰਾਜ਼ ਨਾ ਰਹੇ। ਇਹ ਕਿਹਾ ਗਿਆ ਕਿ ਪੰਜਾਬ ਨੂੰ ਇਕੱਲਾ ਹਾਕਮ ਠੀਕ ਚਲਾਏਗਾ ਤੇ ਉਹ ਵੀ ਤਾਂ ਜੇ ਉਹ ਸਿਵਲ ਦਾ ਹੋਵੇ। ਲਾਰਸ ਮਿਲਟਰੀ ਕਾਡਰ ਦੇ ਵਿੱਚੋਂ ਸੀ ਤੇ ਜਾਨ ਸਿਵਲ ਕਾਡਰ ਚੋਂ। ਜੋ ਜਾਨ ਪੰਜਾਬ ਦਾ ਪ੍ਰਬੰਧ ਚਲਾਏ। ਹੈਨਰੀ ਦਾ ਸਵਾਲ ਸੀ ਕਿ ਮੈਂ 20 ਸਾਲ ਤੋਂ ਸਰਕਾਰ ਚਲਾ ਰਿਹਾ, ਇੰਨਾ ਤਜਰਬਾ ਕਾਫੀ ਨਹੀਂ ਕਿ ਮੈਂ ਸਿਵਲ ਮਿਲਟਰੀ ਦੋਵੇਂ ਜ਼ਿੰਮੇਵਾਰੀਆਂ ਨਿਭਾ ਸਕਾਂ। ਇਸ ਸਵਾਲ ਦਾ ਡਲਹੌਜੀ ਨੇ ਕੋਈ ਜਵਾਬ ਨਾ ਦਿੱਤਾ, ਜਵਾਬ ਹੈ ਹੀ ਨਹੀਂ ਸੀ। ਬਾਅਦ ਦੇ ਵਿੱਚ ਡਲਹੌਜੀ ਨੇ ਕਿਸੇ ਨੂੰ ਕਿਹਾ ਸੀ ਕਿ ਆਪਣੇ ਆਪ ਨੂੰ ਪੰਜਾਬ ਦਾ ਮਹਾਰਾਜਾ ਸਮਝਣ ਲੱਗ ਪਿਆ ਸੀ। ਹੈਨਰੀ ਦੀ ਬਦਲੀ ਨੇ ਅਫਸਰਾਂ, ਸਰਦਾਰਾਂ ਤੇ ਪੰਜਾਬ ਦੀ ਪ੍ਰਜਾ ਨੂੰ ਉਦਾਸ ਕੀਤਾ। ਉਹਨੇ ਆਪਣੀ ਅੱਖ ਦੇ ਨਾਲ ਪੰਜਾਬ ਦਾ ਚੱਪਾ ਚੱਪਾ ਦੇਖਿਆ, ਪ੍ਰਜਾ ਦੇ ਹਰੇਕ ਵਰਗ ਦੇ ਨਾਲ ਸੰਵਾਦ ਰਚਾਇਆ, ਆਪਣੇ ਮੁਲਾਜ਼ਮਾਂ ਦੇ ਘਰਾਂ ਤੱਕ ਜਾ ਪੁੱਜਦਾ। ਜਿਹੜੇ ਅਫਸਰ ਉਸਦੇ ਨਾਲ ਡਿਨਰ ਕਰਦੇ ਉਹਨਾਂ ਨੂੰ ਇੱਕ ਨਸੀਹਤ ਹਮੇਸ਼ਾ ਦਿੱਤੀ ਜਾਂਦੀ, ਦੇਸੀ ਪ੍ਰਜਾ ਵਾਸਤੇ ਰਹਿਮ ਦਿਲ ਰਹਿਣਾ ਹੈ। ਪੰਜਾਬ ਦੇ ਵਿੱਚ ਤੈਨਾਤ ਅੰਗਰੇਜ਼ਾਂ ਦੀਆਂ ਕਈ ਗਲਤ ਫਹਿਮੀਆਂ ਨਫ਼ਰਤਾਂ ਦੂਰ ਕੀਤੀਆਂ। 1853 ਫਰਵਰੀ ਦੇ ਵਿੱਚ ਉਹ ਪੰਜਾਬ ਦਾ ਚੀਫ ਕਮਿਸ਼ਨਰ ਨਿਯੁਕਤ ਹੋਇਆ। ਉਸਦੇ ਨਾਲ ਰਾਬਰਟ ਮਿਟ ਗੁਮਰੀ ਜੁਡੀਸ਼ੀਅਲ ਕਮਿਸ਼ਨਰ ਅਤੇ ਡੋਨਲਡ ਮੈਕਲਿਊਡ ਮਾਲ ਕਮਿਸ਼ਨਰ ਲਾ ਦਿੱਤੇ ਗਏ। ਥੋੜੇ ਦਿਨਾਂ ਬਾਅਦ ਖਾਲੀ ਨਿਗਾਹਾਂ ਲਟਕਿਆਂ ਉਦਾਸ ਚਿਹਰਾ ਲੈ ਕੇ ਲਾਰੰਸ ਸਦਾ ਦੇ ਲਈ ਲਾਹੌਰ ਦੇ ਵਿੱਚੋਂ ਚਲਿਆ ਗਿਆ। ਨਵੇਂ ਚੀਫ ਕਮਿਸ਼ਨਰ ਜਾਨ ਦੇ ਬਾਰੇ ਉਸਦਾ ਜੀਵਨੀਕਾਰ ਦੱਸਦਾ ਹੈ ਕਿ ਗਰਮੀ ਜਦੋਂ ਸਿਖਰ ਦੇ ਉੱਤੇ ਸੀ, ਉਹਨੇ ਮਰੀ ਵਿਚਲਾ, ਜਿਹੜਾ ਪਾਕਿਸਤਾਨ ਦੇ ਵਿੱਚ ਮਰੀ ਹੈ, ਮਰੀ ਵਿਚਲਾ ਆਪਣਾ ਘਰ ਮੁਰੰਮਤ ਕਰਵਾਇਆ, ਪਰ ਉਸਦੀ ਉਂਗਲ ਉਦੋਂ ਵੀ ਪੰਜਾਬ ਦੀ ਨਬਜ਼ ਦੇ ਉੱਤੇ ਜਿਹੜਾ ਰਹੀ। ਪੰਜਾਬੀ ਬੋਲਣੀ ਤਾਂ ਉਸਨੂੰ ਨਹੀਂ ਸੀ ਆਈ। ਦਰਬਾਰ ਦੇ ਦੇਸੀ ਸਰਦਾਰਾਂ ਦੇ ਨਾਲ ਫਾਰਸੀ ਤੇ ਉਰਦੂ ਹਿੰਦੁਸਤਾਨੀ ਦੇ ਵਿੱਚ ਆਰਾਮ ਦੇ ਨਾਲ ਗੱਲ ਕਰਦਾ। ਬੋਰਡ ਵੇਲਿਆਂ ਤੋਂ ਹੀ ਅੰਬਾਲਾ ਜਲੰਧਰ ਡਿਵੀਜ਼ਨਾਂ ਚ ਸਰਕਾਰੀ ਬੋਲੀ ਉਰਦੂ ਸੀ ਤੇ ਪੱਛਮੀ ਡਿਵੀਜ਼ਨਾਂ ਦੇ ਵਿੱਚ ਫਾਰਸੀ। ਜੀ ਦੋਸਤੋ, ਇਹ ਸੀ ਜੀ ਅੱਜ ਦਾ ਚੈਪਟਰ, ਕਿਤਾਬ ਪੰਜਾਬ, ਔਰੰਗਜ਼ੇਬ ਤੋਂ ਮਾਊਂਟਬੈਟਨ ਤੱਕ ਦਾ ਇਤਿਹਾਸ, ਜਿਸ ਨੂੰ ਸਿਰਜਿਆ ਹੈ ਰਾਜਮੋਹਨ ਗਾਂਧੀ ਜੀ ਨੇ ਤੇ ਪੰਜਾਬੀ ਦੇ ਵਿੱਚ ਇਸਦਾ ਅਨੁਵਾਦ ਕੀਤਾ ਹੈ ਪ੍ਰੋਫੈਸਰ ਹਰਪਾਲ ਸਿੰਘ ਪੰਨੂ ਜੀ ਨੇ। ਮੈਂ ਤੁਹਾਡਾ ਦੋਸਤ ਭੁਪਿੰਦਰ ਭਾਰਜ ਦੁਆਬਾ ਰੇਡੀਓ ਦਾ ਮੰਚ ਜੋ ਤੁਹਾਡੇ ਸਾਹਮਣੇ ਇਸ ਨੂੰ ਪੇਸ਼ ਕਰ ਰਿਹਾ। ਅੱਜ ਸਮਾਂ ਤੁਹਾਡਾ ਫਿਰ ਜ਼ਿਆਦਾ ਲੈ ਗਿਆ, ਮਾਫ਼ੀ ਚਾਹਾਂਗਾ। ਤੇ ਲੋ, ਇੱਥੇ ਇਸ ਕਿਤਾਬ ਦੀ, ਨਾਵਲ ਦੀ ਕਰਦੇ ਹਾਂ ਸਮਾਪਤੀ। ਇੱਥੋਂ ਹੀ ਅਗਲੀ ਲੜੀ ਜਿਹੜੀ ਹੈ ਤੁਹਾਡੇ ਨਾਲ ਸਾਂਝੀ ਕਰਾਂਗੇ। ਇਹ ਸੀ ਦੋਸਤੋ ਪੰਜਾਬ ਔਰੰਗਜ਼ੇਬ ਤੋਂ ਮਾਊਂਟਬੈਟਨ ਤੱਕ ਦਾ ਇਤਿਹਾਸ, ਲੜੀਵਾਰ ਭਾਗ 14, ਤੇ ਮੈਨੂੰ ਦਿਓ ਆਗਿਆ। ਇੱਥੇ ਹੀ ਆਪਾਂ ਇਸ ਕਿਤਾਬ ਦੀ ਸਮਾਪਤੀ ਕਰਦੇ ਹਾਂ। ਸਤਿ ਸ੍ਰੀ ਅਕਾਲ ਜੀ। ਤੇ ਆਖਰ ਦੇ ਵਿੱਚ ਦੋਸਤੋ, ਤੁਹਾਡੇ ਸੁਨੇਹੇ ਨੇ, ਮਾਫ਼ੀ ਚਾਹਾਂਗਾ ਅੱਜ ਮੈਂ ਪੜ੍ਹ ਨਹੀਂ ਪਾਵਾਂਗਾ। ਬਹੁਤ ਬਹੁਤ ਸ਼ੁਕਰੀਆ ਸਾਰੇ ਦੋਸਤਾਂ ਦਾ ਜਿਨ੍ਹਾਂ ਨੇ ਵੀ ਜੁੜੇ ਨੇ ਨਾਲ। ਸਮਾਂ ਕਾਫ਼ੀ ਹੋ ਗਿਆ। ਹੈਵ ਏ ਨਾਈਸ ਵੀਕਐਂਡ ਤੇ ਸੋਮਵਾਰ ਨੂੰ ਮਿਲਣ ਦੇ ਬਾਅਦ ਇਹਦੇ ਨਾਲ ਮੁਲਾਕਾਤ ਹੋਏਗੀ ਤੁਹਾਡੀ ਮੇਰੀ ਫਿਰ ਤੋਂ। ਤੇ ਕੱਲ੍ਹ ਨੂੰ ਸਮਰਜੀਤ ਸਿੰਘ ਸ਼ੰਮੀ ਜੀ ਲੈ ਕੇ ਹੋਣਗੇ ਹਾਜ਼ਰ ਪ੍ਰੋਗਰਾਮ ਜੀ ਮਹਿਫਲ ਮਿੱਤਰਾਂ ਦੀ, ਤੇ ਉਹਦੇ ਵਿੱਚ ਤੁਸੀਂ ਜ਼ਰੂਰ ਜੁੜਨਾ ਹੈ 8 ਵਜੇ ਤੋਂ ਲੈ ਕੇ 10 ਵਜੇ ਤੱਕ। ਜੇ ਚੰਗਾ ਲੱਗਿਆ ਹੋਵੇ ਪ੍ਰੋਗਰਾਮ ਤਾਂ ਦੋਸਤਾਂ ਮਿੱਤਰਾਂ ਤੱਕ ਜ਼ਰੂਰ ਸਾਂਝਾ ਕਰ ਦਿਓ, ਇਹ ਮੇਰੀ ਉਮੀਦ ਹੈ, ਗੁਜ਼ਾਰਿਸ਼ ਹੁੰਦੀ ਹੈ। ਤੇ ਹੋਰ ਕੁਝ ਨਹੀਂ ਮੰਗਦੇ ਤੁਹਾਡੇ ਤੋਂ। ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਹੈ ਹਰਵਿੰਦਰ ਜੌਲ ਭੈਣ ਜੀ, ਸੁਮਿਤ ਜੌਲ ਜੀ, ਜਗਦੇਵ ਸੰਧੂ ਜੀ, ਸਿਕੰਦਰ ਸਿੰਘ ਔਜਲਾ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ, ਸੁਰਿੰਦਰ ਕੌਰ ਮਾਲ ਜੀ ਤੇ ਮਾਨ ਸਿੰਘ ਸੈਣੀ ਸਾਹਿਬ ਦਾ ਬਹੁਤ ਬਹੁਤ ਸ਼ੁਕਰੀਆ ਤੇ ਧੰਨਵਾਦ ਹੈ ਦੋਸਤੋ। ਤੇ ਲੋ, ਮੈਨੂੰ ਦਿਓ ਆ ਗਿਆ ਤੇ ਮਿਲਦੇ ਹਾਂ ਫਿਰ ਆਪਾਂ ਸੋਮਵਾਰ ਨੂੰ। ਹੈਵ ਏ ਨਾਈਸ ਵੀਕਐਂਡ, ਇੰਜੋਏ ਕਰੋ ਤੇ ਦੁਆਬਾ ਰੇਡੀਓ ਨੂੰ ਸੁਣਦੇ ਰਹੋ ਤੇ ਦੋਸਤਾਂ ਮਿੱਤਰਾਂ ਤੱਕ ਪ੍ਰੋਗਰਾਮਾਂ ਨੂੰ ਸਾਂਝਾ ਕਰਦੇ ਰਹੋ। ਸਤਿ ਸ੍ਰੀ ਅਕਾਲ ਜੀ ਇਸ ਦੇ ਨਾਲ ਜੀ।

0: ದ್ವಾಪರ ರೇಡಿಯೋ.
1: ਜੀ ਦੋਸਤੋ, ਸਾਰੇ ਦੋਸਤਾਂ ਦਾ ਦੁਆਬਾ ਰੇਡੀ ਦੇ ਮੰਚ ਉੱਤੇ ਨਿੱਘਾ ਸਵਾਗਤ ਹੈ। ਲੈ ਕੇ ਹਾਜ਼ਰ ਹਾਂ ਤੁਹਾਡੀ ਕਚਹਿਰੀ ਚ ਨਵਾਂ ਨਵੇਲਾ ਪ੍ਰੋਗਰਾਮ ਜ਼ਿੰਦਗੀ ਨਾਮਾ ਹਾਲ ਏ ਦੁਨੀਆ। ਆਪ ਸਭ ਨੂੰ ਆਦਾਬ, ਸਲਾਮ, ਨਮਸਤੇ ਤੇ ਪਿਆਰ ਭਰੀ ਨਿੱਕੀ ਸਤਿ ਸ੍ਰੀ ਅਕਾਲ। ਦੋਸਤੋ, ਲੈ ਕੇ ਹਾਜ਼ਰ ਹਾਂ ਤੁਹਾਡੀ ਕਚਹਿਰੀ ਚ ਫਿਰ ਤੋਂ ਨਵਾਂ ਨਵੇਲਾ ਪ੍ਰੋਗਰਾਮ ਜ਼ਿੰਦਗੀ ਨਾਮਾ ਹਾਲ ਏ ਦੁਨੀਆ। ਆਪ ਸਭ ਨੂੰ ਆਦਾਬ, ਸਲਾਮ, ਨਮਸਤੇ ਤੇ ਪਿਆਰ ਭਰੀ ਸਤਿ ਸ੍ਰੀ ਅਕਾਲ ਹੈ। ਦੋਸਤੋ, ਜਿੱਥੋਂ ਕਿਤੋਂ ਵੀ ਸੁਣ ਰਹੇ ਹੋ, ਸਭ ਦੋਸਤਾਂ ਦਾ ਸਵਾਗਤ ਹੈ। ਇਕ ਵਾਰੀ ਫਿਰ ਤੋਂ ਤੁਹਾਡਾ ਮੇਰਾ ਰਾਬਤਾ ਲਾਈਵ ਪ੍ਰੋਗਰਾਮ ਦੇ ਦੌਰਾਨ ਬਣ ਚੁੱਕਿਆ, ਜੁੜ ਚੁੱਕੇ ਆਪਾਂ ਇੱਕ ਦੂਸਰੇ ਦੇ ਨਾਲ ਤੇ 2.25 ਘੰਟੇ ਇਸੇ ਰਾਬਤੇ ਦੇ ਨਾਲ ਆਪਾਂ ਅੱਗੇ ਵਧਦੇ ਜਾਵਾਂਗੇ ਤੇ ਗੱਲਾਂ ਬਾਤਾਂ ਦਾ ਸਿਲਸਿਲਾ ਚਲਾਵਾਂਗੇ। ਅੱਜ ਖਾਸ ਕਰਕੇ ਅੱਜ ਦਾ ਵਿਸ਼ਾ ਜਿਹੜਾ ਰਹੇਗਾ ਪ੍ਰਦੂਸ਼ਣ, ਜਿਸ ਦੇ ਵਿੱਚ ਸਮਰਜੀਤ ਸਿੰਘ ਸ਼ੰਮੀ ਜੀ ਨਾਲ ਜੁੜਨਗੇ ਤੇ ਗੱਲਾਂ ਬਾਤਾਂ ਉਹਨਾਂ ਦੇ ਨਾਲ ਕਰਾਂਗੇ ਤੇ ਨਾਲ ਨਾਲ ਲਾਈਨਾਂ ਤੁਹਾਡੇ ਲਈ ਵੀ ਖੁੱਲੀਆਂ ਰਹਿਣਗੀਆਂ। +358 44 976 19 ਬਾਟ ਸਟੂਡੀਓ ਦਾ ਨੰਬਰ ਹੈ, ਕਾਲ ਕਰਕੇ ਤੁਸੀਂ ਵੀ ਇਸ ਦੇ ਗੱਲਬਾਤ ਦੇ ਵਿੱਚ ਆਪਣਾ ਯੋਗਦਾਨ ਹਿੱਸਾ ਪਾ ਸਕਦੇ ਹੋ ਤੇ ਗੱਲ ਆਪਣੀ ਦੁਨੀਆ ਤੱਕ ਜਿਹੜੀ ਆ ਪਹੁੰਚਾ ਸਕਦੇ ਹੋ। ਪ੍ਰਦੂਸ਼ਣ ਜਿਹੜਾ ਹੈ ਕੱਲਾ ਕਹਿ ਸਕਦੇ ਹਵਾ ਪਾਣੀ ਦੇ ਵਿੱਚ ਨਹੀਂ, ਸਾਡੇ ਖਿਆਲ, ਸਾਡੇ ਜਜ਼ਬਾਤ ਜਾਂ ਸਾਡੀ ਸੋਚ ਦੇ ਵਿੱਚ ਵੀ ਜਿਹੜਾ ਉਹ ਸ਼ਾਮਲ ਹੋ ਰਿਹਾ, ਉਹਦੇ ਬਾਰੇ ਵੀ ਨਾਲ ਨਾਲ ਗੱਲਾਂ ਬਾਤਾਂ ਕਰਾਂਗੇ ਤੇ ਹੁਣ ਤੋਂ ਲੈ ਕੇ ਤਕਰੀਬਨ 2.25 ਘੰਟੇ ਸੋਮਵਾਰ ਤੋਂ ਲੈ ਕੇ ਫਰਾਈਡੇ ਵਾਲੇ ਦਿਨ ਤੱਕ ਤੁਹਾਡਾ ਮੇਰਾ ਰਾਬਤਾ ਬਣਦਾ ਹੈ। ਭਾਰਤੀ ਸਮਾਂ 9:30 ਤੇ ਸਮਾਂ ਤੇ ਸਥਿਤੀ ਫਿਨਲੈਂਡ ਦੀਆਂ ਘੜੀਆਂ ਦੇ ਉੱਤੇ ਇਸ ਵਕਤ ਸ਼ਾਮ ਦੇ 7:10 ਦਾ ਸਮਾਂ ਹੈ। ਦੋਸਤੋ, ਤੇ ਲੋਕ ਗੱਡੀ ਆਪਾਂ ਜਲਦੀ ਜਲਦੀ ਭਜਾਉਂਦੇ ਹਾਂ, ਥੋੜੀ ਜਿਹੀ ਅੱਜ ਗੱਡੀ ਲੇਟ ਹੋਈ ਹੈ ਤੇ ਸਵੇਰ ਦੇ ਵੈਸੇ ਤਾਂ ਕਾਫੀ ਬਿਜ਼ੀ ਸ਼ੈਡਿਊਲ ਰਿਹਾ ਤੇ ਪਰ ਫਿਰ ਵੀ ਸਮੇਂ ਸਿਰ ਤੁਹਾਡੇ ਨਾਲ ਆ ਮਿਲੇ ਹਾਂ ਤੇ ਬਾਤ ਦੋਸਤੋ ਅੱਜ ਪਾਵਾਂਗੇ ਪ੍ਰਦੂਸ਼ਣ ਦੇ ਉੱਤੇ ਤੇ ਉਸ ਤੋਂ ਪਹਿਲਾਂ ਅੱਜ ਦੇ ਵਿਚਾਰ ਦੀ ਗੱਲ ਕਰਦੇ ਹਾਂ ਤੇ ਨਾਲ ਦੇ ਨਾਲ ਫਿਰ ਆਪਾਂ ਗੱਲਾਂ ਬਾਤਾਂ ਤੋਰਦੇ ਹਾਂ। ਅੱਜ ਦਾ ਵਿਚਾਰ ਕੀ ਕਹਿੰਦਾ ਹੈ, ਸਾਨੂੰ ਕੀ ਸੁਨੇਹਾ ਦੇਣਾ ਚਾਹੁੰਦਾ ਹੈ ਤੇ ਅੱਜ ਦੇ ਵਿਚਾਰ ਦੇ ਵਿੱਚ 24 ਸਤੰਬਰ 2026 ਦਾ ਦਿਹਾੜਾ ਹੈ ਤੇ ਜਿਸ ਦੇ ਵਿੱਚ ਕਹਿ ਰਹੇ ਨੇ ਕਿ ਕੁਝ ਲੋਕ ਹਮੇਸ਼ਾ ਤੁਹਾਡੇ ਰਾਹਾਂ ਦੇ ਵਿੱਚ ਪੱਥਰ ਸੁੱਟਦੇ ਰਹਿੰਦੇ ਨੇ ਤੇ ਤੁਹਾਡੇ ਤੇ ਨਿਰਭਰ ਕਰਦਾ ਹੈ ਕਿ ਤੁਸੀਂ ਇਹਨਾਂ ਪੱਥਰਾਂ ਦੀ ਜਿਹੜੀ ਹੈ ਕੰਧ ਬਣਾਉਣੀ ਹੈ ਜਾਂ ਫਿਰ ਉਹਦਾ ਪੁਲ ਬਣਾਉਣਾ ਹੈ। ਤੇ ਇਸੇ ਤਰ੍ਹਾਂ ਪੈਰਿਸ ਨੂੰ ਚੱਲਦੇ ਹਾਂ ਤੇ 1861 ਦੇ ਵਿੱਚ ਤੁਹਾਨੂੰ ਲੈ ਚੱਲਦੇ ਹਾਂ, 24 ਸਤੰਬਰ 1861 ਦਾ ਸਮਾਂ ਜਦੋਂ ਪੈਰਿਸ ਦੇ ਵਿੱਚ ਪਹਿਲੀ ਵਾਰ ਔਰਤਾਂ ਦੇ ਹੱਕਾਂ ਦੇ ਲਈ ਕੌਮੀ ਝੰਡਾ ਲਹਿਰਾਉਣ ਵਾਲੀ ਮੈਡਮ ਪਿਕਾਚੀ ਕਾਮਾ ਦਾ ਜਿਹੜਾ ਜਨਮ ਹੁੰਦਾ ਹੈ ਤੇ 1932 ਦੇ ਵਿੱਚ ਅੰਗਰੇਜ਼ਾਂ ਦੀ ਯੂਰਪੀ ਕਲੱਬ ਚਿਟਾਗਾਓ ਜਿਹੜਾ ਸੀਗਾ ਉਹਦੇ ਉੱਤੇ ਬੰਬ ਦੇ ਨਾਲ ਹਮਲਾ ਕਰਨ ਵਾਲੀ ਦੇਸ਼ ਭਗਤ ਪ੍ਰੀਤੀ ਲੱਤਾ ਦੀ ਪੁਲਿਸ ਮੁਕਾਬਲੇ ਦੇ ਵਿੱਚ ਸ਼ਹੀਦੀ ਹੁੰਦੀ ਹੈ। ਇਸੇ ਤਰ੍ਹਾਂ ਹੀ 1932 ਦੇ ਵਿੱਚ ਅਛੂਤਾਂ ਤੇ ਅਧਿਕਾਰਾਂ ਜਾਣੀ ਕਿ ਪੂਨਾ ਐਕਟ ਜਿਹੜਾ ਕਹਿੰਦੇ ਆ ਉੱਪਰ ਡਾਕਟਰ ਅੰਬੇਦਕਰ ਤੇ ਗਾਂਧੀ ਦੇ ਵਿੱਚ ਸਮਝੌਤਾ ਹੁੰਦਾ ਹੈ। 2009 ਦੇ ਵਿੱਚ ਦੇਸ਼ ਦੇ ਪਹਿਲੇ ਚੰਦਰਯਾਨ 1 ਨੇ ਚੰਦ ਦੀ ਸਤ੍ਹਾ ਦੇ ਉੱਤੇ ਪਾਣੀ ਲੱਭ ਲਿਆ ਤੇ 2012 ਦੇ ਵਿੱਚ ਗੁਜਰਾਤ ਦੇ ਵਿੱਚ ਅਕਸਰਧਾਮ ਮੰਦਰ ਦੇ ਉੱਤੇ ਅੱਤਵਾਦੀ ਹਮਲੇ ਦੇ ਵਿੱਚ 30 ਮੌਤਾਂ ਹੋਈਆਂ ਤੇ 80 ਜ਼ਖਮੀ ਹੋਏ। 2014 ਦੇ ਵਿੱਚ ਸੰਸਥਾ ਇਸਰੋ ਨੇ ਮੰਗਲਯਾਨ ਮਿਸ਼ਨ ਆਪਣਾ ਗ੍ਰਹਿ ਜਿਹੜਾ ਉਹਦੇ ਉੱਤੇ ਵਾਤਾਵਰਨ ਦੀ ਜਾਂਚ ਦੇ ਲਈ ਜਿਹੜਾ ਭੇਜਿਆ ਸੀ ਤੇ ਅੱਜ ਦੇ ਦਿਹਾੜੇ ਦੇ ਉੱਤੇ NSS ਕੌਮੀ ਸੇਵਾ ਯੋਜਨਾ ਦੀ ਸ਼ੁਰੂਆਤ ਹੁੰਦੀ ਹੈ 1969 ਦੇ ਵਿੱਚ। ਤੇ ਗੱਲ ਕਰਦੇ ਹਾਂ ਥੋੜੀ ਜਿਹੀ ਹਿਪਨੋਟਾਈਜ਼ਮ ਦੀ ਤੇ ਉਸ ਤੋਂ ਬਾਅਦ ਫਿਰ ਆਪਾਂ ਸ਼ੰਮੀ ਜੀ ਦੇ ਨਾਲ ਤਾਰਾਂ ਜੋੜਦੇ ਹਾਂ ਤੇ ਗੱਲਾਂ ਬਾਤਾਂ ਦੀ ਅੱਗੇ ਸਾਂਝ ਪਾਉਂਦੇ ਹਾਂ। ਹਿਪਨੋਟਾਈਜ਼ਮ ਇਹਦਾ ਅਰਥ ਹੈ ਸਮੋਹਨ ਨੀਂਦ। ਇਸ ਪ੍ਰਕਿਰਿਆ ਦੇ ਵਿੱਚ ਇਨਸਾਨ ਸਮੂਹਿਕ ਨੀਂਦ ਦੇ ਵਿੱਚ ਚਲਿਆ ਜਾਂਦਾ ਹੈ। ਉਹਦਾ ਮਤਲਬ ਹੈ ਨਾ ਸੌਣ ਦੀ ਹਾਲਤ 'ਚ ਹੁੰਦਾ ਹੈ ਤੇ ਨਾ ਜਾਗਣ ਦੀ। ਤੇ ਮਰੀਜ਼ ਨੂੰ ਮੌਕੇ ਅਨੁਸਾਰ ਵੱਖ ਵੱਖ ਆਦੇਸ਼ ਦੇ ਕੇ ਹਿਪਨੋਟਾਈਜ਼ ਕੀਤਾ ਜਾਂਦਾ ਹੈ ਤੇ ਮਾਨਸਿਕ ਰੋਗਾਂ ਦੇ ਲਈ ਕਾਫ਼ੀ ਫਾਇਦੇਮੰਦ ਮੰਨੀ ਜਾਣ ਵਾਲੀ ਪ੍ਰਕਿਰਿਆ। ਪਰ ਇਸ ਤਕਨੀਕ ਦੀ ਮੁਹਾਰਤ ਹਾਸਲ ਕਰਨ ਦੇ ਲਈ ਬੜੀ ਹੀ ਮਿਹਨਤ ਮੁਸ਼ਕਤ ਕਰਨੀ ਪੈਂਦੀ ਹੈ ਤੇ ਅਭਿਆਸ ਦੇ ਉੱਤੇ ਸੂਝਬੂਝ ਦੀ ਜ਼ਰੂਰਤ ਹੁੰਦੀ ਹੈ, ਜਿਸ ਕਰਕੇ ਇਸ ਪ੍ਰਣਾਲੀ ਦੇ ਵਿੱਚ ਲੋਕਾਂ ਦਾ ਰੁਝਾਨ ਘੱਟ ਹੋਣ ਕਰਕੇ ਮਾਹਰ ਬਹੁਤ ਘੱਟ ਨੇ, ਜਿਸ ਕਰਕੇ ਲੋਕਾਂ ਨੂੰ ਇਸ ਤਕਨੀਕ ਦੀ ਜਾਣਕਾਰੀ ਬਹੁਤ ਘੱਟ ਹੈ। ਜੋ ਇਨਸਾਨ ਇਸ ਕਲਾ ਦੇ ਵਿੱਚ ਮੁਹਾਰਤ ਹਾਸਲ ਕਰਦਾ ਹੈ ਉਹਨੂੰ ਕਾਫ਼ੀ ਗਿਆਨਵਾਨ ਮੰਨਿਆ ਜਾਂਦਾ ਹੈ, ਕਿਉਂਕਿ ਬਿਨਾਂ ਦਵਾਈਆਂ ਮਾਨਸਿਕ ਰੋਗਾਂ ਦਾ ਇਲਾਜ ਕਰਨਾ ਇੱਕ ਜਾਦੂ ਜਿਹੜਾ ਮੰਨਿਆ ਜਾ ਸਕਦਾ ਹੈ। ਇਸ ਕੈਟਾਗਰੀ ਦੇ ਵਿੱਚ ਜ਼ਿਆਦਾ ਮਾਨਸਿਕ ਰੋਗੀ ਉਹ ਹੁੰਦੇ ਨੇ ਜੋ ਡਰ, ਵਹਿਮ, ਘਰ ਵਾਲਿਆਂ ਨੂੰ ਫਜ਼ੂਲ ਤੰਗ ਕਰਨ ਤੇ ਗਾਲਾਂ ਕੱਢਣ ਵਾਲੇ ਹੁੰਦੇ ਆ, ਅਨਪੜ੍ਹਤਾ ਤੇ ਨਾ ਜਾਣਕਾਰੀ ਹੋਣ ਕਰਕੇ ਲੋਕ ਡਾਕਟਰੀ ਇਲਾਜ ਕਰਵਾਉਣ ਦੀ ਥਾਂ ਪਖੰਡੀ ਬਾਬੇ ਸਾਧਾਂ ਧਾਗੇ ਤਬੀਤਾਂ ਜਾਦੂ ਟੂਣਿਆਂ ਦੇ ਵਾਲਿਆਂ ਦੇ ਚੱਕਰਾਂ ਦੇ ਵਿੱਚ ਫਸਦੇ ਐ। ਡਾਕਟਰੀ ਇਲਾਜ ਮਹਿੰਗਾ ਹੋਣ ਕਰਕੇ ਵੀ ਲੋਕ ਇਨ੍ਹਾਂ ਦੇ ਡੇਰਿਆਂ ਦੇ ਉੱਤੇ ਜਾਣ ਨੂੰ ਪਹਿਲ ਦਿੰਦੇ ਨੇ। ਭਾਵੇਂ ਇਹ ਠੱਗ ਸਾਧ ਹੌਲੀ ਹੌਲੀ ਡਾਕਟਰੀ ਇਲਾਜ ਤੋਂ ਵੀ ਵੱਧ ਲੁੱਟ ਕਰਦੇ ਨੇ। ਮਰੀਜ਼ ਨੂੰ ਇਲਾਜ ਦੀ ਥਾਂ ਬਿਮਾਰੀਆਂ ਦੇ ਮੂੰਹ ਦੇ ਵਿੱਚ ਧੱਕਦੇ ਨੇ। ਹਿਪਨੋਟਾਈਜ਼ਮ ਦਾ ਜਿਹੜਾ ਮਾਹਰ ਆਪਣੀ ਕਲਾ ਦੇ ਨਾਲ ਮਰੀਜ਼ ਜਾਂ ਫਿਰ ਲੋੜਵੰਦ ਨੂੰ ਜਿਹੜਾ ਉਹਦੇ ਵਿੱਚ ਉਹਨੂੰ ਦਬਾ ਆਪਣੇ ਹਿਸਾਬ ਦੇ ਨਾਲ ਜੋ ਵੀ ਕੰਟਰੋਲ ਕਰਨਾ ਹੁੰਦਾ ਹੈ। ਭਾਰੀ ਨੀਂਦ ਹੋਣ ਕਾਰਨ ਪਲਕਾਂ ਦਾ ਭਾਰੀ ਹੋਣਾ, ਨੀਂਦ ਮਹਿਸੂਸ ਕਰਨ ਬਾਰੇ ਜਿਹੜਾ ਗੱਲਾਂ ਕਰਦਾ ਹੈ, ਜਿਸ ਦੇ ਨਾਲ ਮਰੀਜ਼ ਪੂਰੀ ਨੀਂਦ ਦੇ ਵਿੱਚ ਚਲਿਆ ਜਾਂਦਾ ਹੈ। ਉਸ ਤੋਂ ਬਾਅਦ ਜਿਹੜਾ ਉਸ ਸਮੇਂ ਸਮੂਹਿਕ ਨੀਂਦ ਦੇ ਵਿੱਚ ਹੋਣ ਕਰਕੇ ਸਭ ਕੁਝ ਸੱਚ ਸੱਚ ਦੱਸਦਾ ਹੈ। ਅੱਜ ਕੱਲ ਇਸ ਤਕਨੀਕ ਦੀ ਵਰਤੋਂ ਜ਼ਿਆਦਾ ਬਾਬੇ ਤੇ ਪਖੰਡੀ ਸਾਧ ਲੁਟੇਰੇ ਲੋਕਾਂ ਨੂੰ ਪ੍ਰਭਾਵਿਤ ਕਰਨ ਦੇ ਲਈ ਵਰਤਦੇ ਨੇ ਤੇ ਇਸ ਵਿਧੀ ਦੀ ਵਰਤੋਂ ਕਰਕੇ ਲੁੱਟ ਦੀਆਂ ਦੁਕਾਨਾਂ ਜਿਹੜੀਆਂ ਨੇ ਖੋਲ੍ਹ ਰਹੇ ਨੇ। ਲੋਕ ਇਨ੍ਹਾਂ ਦੀਆਂ ਗੱਲਾਂ ਦੇ ਵਿੱਚ ਫਸ ਜਾਂਦੇ ਐ, ਪਰ ਤਰਕਸ਼ੀਲ ਸੁਸਾਇਟੀ ਵੱਲੋਂ ਹਿਪਨੋਟਾਈਜ਼ ਦੀ ਵਰਤੋਂ ਕਰਕੇ ਹਜ਼ਾਰਾਂ ਮਾਨਸਿਕ ਰੋਗੀ ਠੀਕ ਕੀਤੇ ਨੇ ਤੇ ਆਮ ਜਨਤਾ ਦੀਆਂ ਸਮੱਸਿਆਵਾਂ ਦਾ ਹੱਲ ਵੀ ਜਿਹੜਾ ਕੀਤਾ ਜਾਂਦਾ ਤੇ ਕੰਪਿਊਟਰ ਦੀ ਦੁਨੀਆਂ ਦੇ ਨਾਲ ਗੱਲ ਵੈਸੇ ਜੁੜੀ ਹੈ। ਚਲੋ ਸੰਖੇਪ ਦੇ ਵਿੱਚ ਇਹਨੂੰ ਸਾਂਝੀ ਕਰਦੇ ਆ। PDF ਅਖਬਾਰ ਕਿਵੇਂ ਬਣਦੇ ਨੇ ਇਸ ਦੇ ਸੰਬੰਧ ਦੇ ਵਿੱਚ ਉਹਨਾਂ ਨੂੰ ਦੱਸਿਆ ਜਾਂਦਾ ਹੈ, ਜਿਵੇਂ ਕਿ ਇਹ ਸੋਸ਼ਲ ਮੀਡੀਆ ਸੇਵਕਾਂ ਦੇ ਦੁਆਰਾ ਬਣਾਏ ਜਾਂਦੇ ਨੇ। ਤਕਰੀਬਨ ਬਹੁਤ ਸਾਰੇ ਅਖਬਾਰ ਰਾਤੀ 12 ਤੋਂ ਲੈ ਕੇ 1 ਵਜੇ ਵੈਬਸਾਈਟ ਦੇ ਉੱਤੇ ਚੜ ਜਾਂਦਾ ਹੈ। ਕੰਪਿਊਟਰ ਦੀ ਵੱਡੀ ਸਕਰੀਨ ਦੇ ਉੱਤੇ ਇਸਦਾ ਕੱਲਾ ਕੱਲਾ ਪੰਨਾ ਖੋਲ੍ਹ ਕੇ PDF ਸਾਫਟਵੇਅਰ ਰਾਹੀਂ PDF ਫਾਈਲ ਬਣਾਈ ਜਾਂਦੀ ਹੈ। ਇਸ ਤਰ੍ਹਾਂ ਕੋਈ 1 ਬਣਾ ਦਿੰਦਾ ਤੇ ਕੋਈ 2 ਇੰਟਰਨੈਟ ਦੇ ਉੱਤੇ ਚੜਾ ਦਿੰਦੇ ਨੇ। ਅੱਗੋਂ ਇਹ ਵਟਸਐਪ ਗਰੁੱਪਾਂ ਦੇ ਵਿੱਚ ਪਹੁੰਚ ਜਾਂਦੇ ਹੈ। ਮਿਸਾਲ ਦੇ ਵਜੋਂ ਅੱਜ PDF ਅਖਬਾਰਾਂ ਦੇ ਗਰੁੱਪ ਵੀ ਭਾਂ ਭਾਂ ਕਰ ਰਹੇ ਨੇ। ਅਖਬਾਰ ਛਾਪਣ ਵਾਲੀ ਕੰਪਨੀ ਵੱਲੋਂ ਇੰਟਰਨੈਟ ਦੇ ਉੱਤੇ ਈ ਪੇਪਰ ਜਾਂ ਫਿਰ ਆਨਲਾਈਨ ਐਡੀਸ਼ਨ ਰੱਖਿਆ ਜਾਂਦਾ ਹੈ, ਜਿਸ ਨੂੰ ਉਹ ਅਖਬਾਰ ਦੀ ਵੈਬਸਾਈਟ ਦੇ ਉੱਤੇ ਖੋਲ੍ਹ ਕੇ ਪੜ੍ਹਿਆ ਜਾ ਸਕਦਾ ਹੈ। ਛਾਪਣ ਵਾਲੀ ਕੰਪਨੀ ਵੱਲੋਂ PDF ਕਦੇ ਨਹੀਂ ਰੱਖੀ ਜਾਂਦੀ। ਅਖਬਾਰ ਪੜ੍ਹਨ ਦਾ ਦੂਸਰਾ ਤਰੀਕਾ ਕੁਝ ਐਪ ਵੀ ਬਣਾਈਆਂ ਹੋਈਆਂ ਨੇ, ਜਿਸ ਦੇ ਰਾਹੀਂ ਅਨੇਕਾਂ ਅਖਬਾਰਾਂ ਦੇ ਲਿੰਕ ਇੱਕੋ ਐਪ ਦੇ ਵਿੱਚ ਜਿਹੜੇ ਇਕੱਠੇ ਕੀਤੇ ਹੁੰਦੇ ਨੇ। ਦੁਨੀਆਂ ਦੇ ਵਿੱਚ ਹਰ ਰੋਜ਼ ਤਕਰੀਬਨ 15,000 ਤੋਂ ਵੱਧ ਅਖਬਾਰ ਜਿਹੜੇ ਨੇ ਛਪਦੇ ਐ ਤੇ ਅੱਜ ਕੱਲ ਬਹੁਤ ਸਾਰੀਆਂ ਆਨਲਾਈਨ ਅਖਬਾਰਾਂ ਛਪਦੀਆਂ ਨੇ, ਜਿਸ ਦੇ ਉੱਤੇ ਉਸ ਵੇਲੇ ਖਬਰ ਛਪ ਕੇ ਸੋਸ਼ਲ ਮੀਡੀਆ ਦੇ ਉੱਤੇ ਆ ਜਾਂਦੀ ਹੈ। ਲੋ ਦੋਸਤੋ, ਇਹ ਸੀ ਜੀ ਅੱਜ ਦੇ ਵਿਚਾਰ ਦੇ ਵਿੱਚੋਂ ਕੁਝ ਗੱਲਾਂ ਬਾਤਾਂ ਤੇ ਚੱਲਦੇ ਆਪਾਂ ਅੱਜ ਦੇ ਵਿਸ਼ੇ ਦੇ ਵੱਲ ਨੂੰ, ਜੋ ਸਾਡਾ ਅੱਜ ਦਾ ਵਿਸ਼ਾ ਹੈ ਪ੍ਰਦੂਸ਼ਣ। ਪ੍ਰਦੂਸ਼ਣ ਦੋਸਤੋ ਸਿਰਫ ਹਵਾ ਪਾਣੀ ਤੇ ਵਾਤਾਵਰਨ ਦਾ ਨਹੀਂ ਹੁੰਦਾ। ਪ੍ਰਦੂਸ਼ਣ ਜਿਹੜਾ ਹੈ ਕਿ ਇਹ ਸਾਡੀ ਸੋਚ, ਬੋਲਚਾਲ ਤੇ ਸਮਾਜਿਕ ਵਿਹਾਰ ਦੇ ਵਿੱਚ ਵੀ ਫੈਲ ਰਿਹਾ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਜੁੜ ਚੁੱਕੇ ਨੇ ਸਮਰਜੀਤ ਸਿੰਘ ਸ਼ੰਮੀ ਜੀ ਤੇ ਉਹਨਾਂ ਦੇ ਨਾਲ ਚਰਚਾ ਦੀ ਸ਼ੁਰੂਆਤ ਕਰਦੇ ਹਾਂ ਤੇ ਤੁਹਾਡਾ ਵੀ ਨਿੱਘਾ ਸਵਾਗਤ ਰਹੇਗਾ। ਹਰਵਿੰਦਰ ਜੋਲ ਭੈਣ ਜੀ, ਗੁਰੀਮਾਨ ਜੀ, ਸੁਰਿੰਦਰ ਕੌਰ ਮਾਲ ਜੀ, ਸੁਰਜੀਤ ਭਾਰਤ ਜੀ, ਸਤਿ ਸ੍ਰੀ ਅਕਾਲ ਭੇਜਦੇ ਨੇ ਜੀਆਂ ਨੂੰ ਜੀ, ਨਿੱਘਾ ਸਵਾਗਤ ਹੈ। ਤੇ ਲੋ ਦੋਸਤੋ, ਅੱਜ ਸ਼ੰਮੀ ਜੀ ਨੂੰ ਥੋੜੀ ਜਿਹੀ ਜਲਦੀ ਛੁੱਟੀ ਦੇਣੀ ਪੈਣੀ ਹੈ, ਥੋੜੇ ਜਿਹੇ ਬਿਜ਼ੀ ਨੇ, ਪਰ ਫਿਰ ਵੀ ਟਾਈਮ ਕੱਢਿਆ ਉਹਨਾਂ ਨੇ, ਲਾਉਂਦੇ ਆਪਾਂ ਉਹਨਾਂ ਦੇ ਨਾਲ ਕੁਝ ਪਲ ਤੇ ਗੱਲਾਂ ਬਾਤਾਂ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ ਪ੍ਰਦੂਸ਼ਣ ਤੋਂ। ਸਿਰਫ ਹਵਾ ਪਾਣੀ ਦੇ ਵਿੱਚ ਨਹੀਂ, ਸਾਡੀ ਸੋਚ ਦੇ ਵਿੱਚ ਵੀ ਹੈ। ਸਤਿ ਸ੍ਰੀ ਅਕਾਲ ਸ਼ੰਮੀ ਜੀ, ਜੀਆਂ ਨੂੰ ਜੀ, ਨਿੱਘਾ ਸਵਾਗਤ ਹੈ ਜੀ।
2: ਸਤਿ ਸ੍ਰੀ ਅਕਾਲ ਜੀ ਭਾਰਤ ਸਾਹਿਬ ਤੇ ਦੁਆਬਾ ਰੇਡੀਓ ਸੁਣ ਰਹੇ, ਵੇਖ ਰਹੇ ਸਾਰੇ ਹੀ ਦੋਸਤਾਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ, ਜੀਆਂ ਨੂੰ ਸਵਾਗਤ।
1: ਥੈਂਕ ਯੂ ਸ਼ੰਮੀ ਜੀ ਸਮਾਂ ਦੇਣ ਲਈ, ਨਾਲ ਜੁੜਨ ਲਈ ਜੀ। ਜੀਆਂ ਨੂੰ ਜੀ, ਕੀ ਹਾਲਾਤ ਨੇ ਜੀ ਸਾਡੇ ਪ੍ਰਦੂਸ਼ਣ ਦੇ ਜੀ? ਵੈਸੇ ਤਾਂ ਮੌਸਮ ਪੁੱਛਣਾ ਚਾਹੀਦਾ,
2: ਪ੍ਰਦੂਸ਼ਣ ਬਾਗੋ ਬਾਗ ਹੈ ਜੀ,
1: ਮੌਸਮ ਕਿਹੋ ਹੈ ਜੀ? ਜੀ
2: ਦੇਖੋ ਜੀ ਭਾਰਤ ਸਾਹਿਬ, ਮੌਸਮ ਜਿਹੜਾ ਬਹੁਤ ਹੀ ਵਧੀਆ, ਕਿਉਂਕਿ ਕੱਲ 23 ਸਤੰਬਰ ਸੀ ਔਰ ਕੱਲ ਦਾ ਜਿਹੜਾ ਦਿਨ ਹੁੰਦਾ ਉਹ ਇਕੁਇਨੋਕਸ ਹੁੰਦਾ ਹੈ, ਸਾਲ ਦੇ ਵਿੱਚ ਦਿਨ ਰਾਤ ਬਰਾਬਰ ਹੋ ਜਾਂਦੇ ਆ।
1: ਬਿਲਕੁਲ,
2: ਤੇ ਕੱਲ ਤੋਂ ਜਿਹੜੇ ਦਿਨ ਰਾਤ ਤੋਂ ਬਰਾਬਰ ਹੋਏ ਆ, ਤੇ ਹੁਣ ਜਿਹੜਾ ਅੱਗੇ ਇਹਦਾ ਜਿਹੜਾ ਸਿਸਟਮ ਚੇਂਜ ਹੋਊਗਾ, ਰਾਤਾਂ ਲੰਬੀਆਂ ਹੋਣੀ ਸ਼ੁਰੂ ਹੋ ਜਾਣਗੀਆਂ ਤੇ ਦਿਨ ਛੋਟੇ ਹੋਣੇ ਸ਼ੁਰੂ ਹੋਣਗੇ।
1: ਬਿਲਕੁਲ,
2: ਤੇ ਇਹ ਦਸੰਬਰ ਤੱਕ ਚੱਲੇਗਾ ਕੰਮ, ਤੇ ਫੇਰ ਥੋੜਾ ਫੇਰ ਗੇੜਾ ਖਾਊ ਧਰਤੀ, ਤੇ ਫੇਰ ਅੱਗੇ ਤੋਂ ਅੱਗੇ ਜਿਹੜਾ ਕੈਲੰਡਰ ਚੱਲਦਾ ਏ, ਔਰ ਇਹ ਇਨਫਿਨਿਟੀ ਦੀ ਤਰ੍ਹਾਂ ਚੱਲ ਰਿਹਾ ਹੈ। ਧਰਤੀ ਦਾ ਜਿਹੜਾ ਪ੍ਰੋਸੈਸ ਹੈ ਜਦੋਂ ਤੋਂ ਬਣੀ ਹੋਏਗੀ ਉਦੋਂ ਤੋਂ ਐਵੇਂ ਹੀ ਹੋ ਰਿਹਾ ਹੋਏਗਾ। ਇਹ ਬਹੁਤ ਹੀ ਖੂਬਸੂਰਤ ਵਰਤਾਰਾ
1: ਜੀ,
2: ਇਹਦੇ ਹੋਣ ਨਾਲ ਹੀ ਜਿਹੜਾ ਸਾਰੀ ਤਰ੍ਹਾਂ ਦੇ ਮੌਸਮ ਤੇ ਜਿਹੜਾ ਚੱਕਰ ਨੇ ਆਪਣੇ ਫਸਲਾਂ ਦੇ ਚੱਕਰ ਨੇ ਜਾਂ ਬਸੰਤ ਬਹਾਰ ਪਤਝੜ ਜੇ ਸਾਰੇ ਜਿਹੜੇ ਰੁੱਤਾਂ ਨੇ
1: ਜੀ,
2: ਇਹਨਾਂ ਦਾ ਗੇੜਾ ਵੀ ਇਹਦੇ ਕਰਕੇ ਹੀ ਜਿਹੜਾ ਸੰਭਵ ਹੁੰਦਾ ਹੈ, ਤੇ ਜਿਹੜਾ ਸਾਡੀ ਜ਼ਿੰਦਗੀ ਨੂੰ ਹੋਰ ਵਧੀਆ ਬਣਾਉਂਦਾ ਹੈ ਜੀ, ਜਿਉਣ ਜੋਗਾ ਕਰ ਦਿੰਦਾ ਹੈ।
1: ਬਿਲਕੁਲ ਹੈ। ਤੇ ਸ਼ਮੀ ਜੀ, ਅੱਜ ਪ੍ਰਦੂਸ਼ਣ ਦੀ ਗੱਲ, ਵੈਸੇ ਆਪਾਂ ਸਮੇਂ ਸਮੇਂ ਦੇ ਉੱਤੇ ਮੁੱਦਾ ਚੱਕਦੇ ਰਹਿੰਦੇ ਹਾਂ, ਨਾਲ ਮੈਂ ਚਲੋ ਚੱਕ ਕੇ ਨਾਲ ਇਹ ਵੀ ਜੋੜ ਦਿੱਤਾ ਭਾਈ, ਪ੍ਰਦੂਸ਼ਣ ਕੱਲਾ ਹਵਾ ਪਾਣੀ ਦੇ ਵਿੱਚ ਹੀ ਨਹੀਂ ਤੇ ਸਾਡੀ ਮਾਨਸਿਕਤਾ ਦੇ ਵਿੱਚ ਵੀ ਜਿਹੜਾ ਖੋਰੂ ਪਾ ਰਿਹਾ, ਤੇ ਜੋ ਹਾਲਾਤ ਸਾਡੀ ਮਾਨਸਿਕਤਾ ਦੇ ਵਿੱਚ ਜਾਂ ਸਮਾਜ ਦੇ ਵਿੱਚ ਜਾਂ ਹਰ ਚੀਜ਼ ਜਿਹੜੀ ਹੈ, ਢਾਂਚਾ ਜਿਹੜਾ ਹੈ ਹਿੱਲ ਰਿਹਾ ਹੈ, ਤੇ ਬੰਦਾ ਬੰਦੇ ਦੇ ਵਿੱਚ ਆਪਣੇ ਆਪ ਦੇ ਵਿੱਚ ਪਰੇਸ਼ਾਨ ਹੋ ਰਿਹਾ, ਤੇ ਉਹ ਆਪਣੇ ਆਪ ਨੂੰ ਨਹੀਂ ਬਚਾ ਪਾ ਰਿਹਾ। ਜਿਹੜਾ ਆਲੇ ਦੁਆਲੇ ਚਾਹੇ ਉਹ ਸ਼ੋਰ ਸ਼ਰਾਬਾ ਹੈ, ਆਵਾਜ਼ ਦਾ, ਸਪੀਕਰਾਂ ਦਾ ਸ਼ੋਰ ਹੈ, ਚਾਹੇ ਉਹ ਦੂਜਿਆਂ ਦੇ ਉੱਤੇ ਆਪਣੀਆਂ ਗੱਲਾਂ ਥੋਪਣ ਦਾ ਸ਼ੋਰ ਹੈ, ਹੋਰ ਬਹੁਤ ਸਾਰੀਆਂ ਚੀਜ਼ਾਂ ਨੇ, ਉਹਨੂੰ ਵੱਖਰੇ ਵੱਖਰੇ ਐਂਗਲ ਤੋਂ ਆਪਾਂ ਸੋਚਣ ਦੀ ਕੋਸ਼ਿਸ਼ ਕਰਦੇ ਹਾਂ ਰਲ ਮਿਲ ਕੇ ਜੀ।
2: ਇਹ ਜਿਹੜੀ ਤੁਸੀਂ ਬਾਈ ਲਾਈਨ ਨਾਲ ਲਿਖੀ ਹੈ ਨਾ, ਇਹ ਬੜੀ ਕਮਾਲ ਦੀ ਆ, ਕਿਉਂਕਿ ਜਿੰਨੀ ਤਰ੍ਹਾਂ ਦੇ ਵੀ ਆਕਾਰ ਪ੍ਰਕਾਰ ਔਰ ਜਿਵੇਂ ਵੀ ਆਪਾਂ ਪੋਲੂਸ਼ਨ ਨੂੰ ਦੇਖਦੇ ਆ, ਉਹਨੂੰ ਕੈਟਾਗਰਾਈਜ਼ ਵੀ ਕਰਨ ਦੀ ਕੋਸ਼ਿਸ਼ ਕਰਦੇ ਆ, ਇਹਦੀ ਜੜ ਸਾਡੀ ਸੋਚ ਵਿੱਚ ਹੀ ਆ
1: ਜੀ।
2: ਚਾਹੇ ਉਹ ਹਵਾ ਦਾ ਪ੍ਰਦੂਸ਼ਣ ਹੋਏ, ਚਾਹੇ ਪਾਣੀ ਦਾ ਹੋਏ, ਚਾਹੇ ਜਿਵੇਂ ਤੁਸੀਂ ਵਿਚਾਰਾਂ ਦੇ ਪ੍ਰਦੂਸ਼ਣ ਦੀ ਵੀ ਗੱਲ ਕੀਤੀ, ਇਹ ਅਸਲ ਦੇ ਵਿੱਚ ਗੱਲ ਤੁਰਦੀ ਹੀ ਉੱਥੋਂ ਹੈ, ਤੇ ਇਹ ਜੜ ਇੰਨੀ ਡੂੰਘੀ ਆ ਕਿ ਇਹਦੇ ਬਾਰੇ ਇਹਦੀ ਥਾਂ ਲਾਉਣੀ ਬੜੀ ਮੁਸ਼ਕਲ ਹੈ, ਤੇ ਇਹਨੂੰ ਜਿਹੜਾ ਇਸ ਜੜ ਨੂੰ ਪੁੱਟਣਾ ਵੀ ਬੜਾ ਔਖਾ ਕੰਮ ਹੈ, ਕਿਉਂਕਿ ਬਹੁਤ ਲੰਮੇ ਸਮੇਂ ਤੋਂ ਅਸੀਂ ਇਹਦੇ ਇੱਕ ਤਰ੍ਹਾਂ ਨਾਲ ਆਦੀ ਹੋ ਗਏ ਹਾਂ। ਕਈ ਵਾਰੀ ਐਂ ਲੱਗਦਾ ਕਿ ਹੁਣ ਤੁਸੀਂ ਦੇਖੋ ਜਿਹੜਾ ਇਹ ਕੁਦਰਤ ਜਿਹੜੀ ਹੈ ਉਹ ਆਪਾਂ ਜਦੋਂ ਧਿਆਨ ਨਾਲ ਦੇਖੀਏ, ਉਹ ਪੋਲਿਊਸ਼ਨ ਵਾਲਾ ਮਾਹੌਲ ਉਹਦੇ ਕਰਕੇ ਨਹੀਂ ਹੈਗਾ, ਇਹ ਸਿਰਫ ਸਾਡੇ ਇਨਸਾਨਾਂ ਕਰਕੇ ਹੈ। ਕੁਦਰਤ ਜਦੋਂ ਆਪਾਂ ਗੱਲ ਕਰਦੇ ਹਾਂ ਉਹਦੇ ਵਿੱਚ ਮਾਈਨਸ ਇਨਸਾਨ ਲਾ ਲਓ, ਇਨਸਾਨ ਤੋਂ ਇਲਾਵਾ ਜੋ ਕੁਛ ਹੈਗਾ ਜੀਵ ਜੰਤੂ ਸਭ ਉਹ ਕੁਦਰਤ ਦੀ ਰਜਾ ਚ ਰਹਿ ਰਹੇ ਹੈ ਸਿਵਾਏ ਮਨੁੱਖ ਦੇ। ਹੁਣ ਮਨੁੱਖ ਨੂੰ ਆਪਾਂ ਇੱਕ ਪਾਸੇ ਕਰਕੇ ਕਿਉਂ ਦੇਖ ਰਹੇ ਹਾਂ, ਕਿਉਂਕਿ ਅਸੀਂ ਲੋਕਾਂ ਨੇ ਹੀ ਜਦੋਂ ਕੁਦਰਤ ਨੇ ਸਾਨੂੰ ਹਵਾ ਪਾਣੀ ਤੇ ਮਿੱਟੀ ਦੇ ਦਿੱਤੀ, ਅਸੀਂ ਜਦੋਂ ਸਾਡੀ ਐਕਟੀਵਿਟੀ ਸ਼ੁਰੂ ਕੀਤੀ ਆ, ਸਿਵਿਲਾਈਜੇਸ਼ਨ ਸ਼ੁਰੂ ਹੁੰਦੀਆਂ ਨੇ ਤੇ ਉਹ ਪ੍ਰੋਡਕਸ਼ਨ ਕੰਜਮਪਸ਼ਨ ਇਦਾਂ ਦੀਆਂ ਆਦਤਾਂ ਸਾਡੀਆਂ ਬਣ ਗਈਆਂ
1: ਜੀ,
2: ਤੇ ਉਹਦੇ ਨਾਲ ਇਹਦਾ ਬਾਈ ਪ੍ਰੋਡਕਟ ਕਹਿ ਲਓ

0: ਜੀ
1: ਜਦੋਂ ਉਹਨਾਂ ਨੇ ਖੇਤੀ ਸ਼ੁਰੂ ਕੀਤੀ, ਯਾਨੀ ਕਿ ਉਹਨਾਂ ਨੇ ਮਤਲਬ ਅਸੀਂ ਆਪ ਹੀ
0: ਜੀ
1: ਮਨੁੱਖਾਂ ਨੇ ਜਦੋਂ ਖੇਤੀ, ਕਿਉਂਕਿ ਹੋਰ ਕੋਈ ਪਸ਼ੂ ਪੰਛੀ ਇਹੋ ਜਿਹਾ ਕੰਮ ਨਹੀਂ ਕਰਦਾ,
0: ਜੀ
1: ਤੇ ਖੇਤੀ ਸ਼ੁਰੂ ਕੀਤੀ, ਸੈਟਲਡ ਹੋ ਗਏ, ਕਲਟੀਵੇਸ਼ਨ ਔਰ ਸਾਰਾ ਜਿਹੜੇ ਆ ਵੱਖਰੇ ਦੂਸਰੇ ਜਾਨਵਰਾਂ ਨੂੰ ਅਸੀਂ ਪਾਲਤੂ ਬਣਾਉਣਾ ਸ਼ੁਰੂ ਕਰ ਲਿਆ, ਆਹ ਵੀ ਸਾਡਾ ਉਹ ਵੀ ਸਾਡਾ, ਉਹ
0: ਜੀ
1: ਸਾਰੇ ਬੰਨ ਲਏ ਰਸੇ ਨਾਲ। ਹੁਣ ਇਹਦਾ ਸਾਨੂੰ ਇੱਕ ਫਾਇਦਾ ਹੋਇਆ ਵੀ ਸਾਡੇ ਕੋਲ ਭੋਜਨ ਦੀ ਇੱਕ ਸਿਕਿਉਰਿਟੀ ਹੋ ਗਈ,
0: ਜੀ
1: ਸਾਨੂੰ ਪਤਾ ਲੱਗ ਗਿਆ ਕਿ ਸਾਡੇ ਕੋਲ ਹੁਣ ਭੋਜਨ ਦੀ ਕੋਈ ਕਮੀ ਨਹੀਂ ਹੈਗੀ
0: ਜੀ
1: ਤੇ ਕੋਈ ਦਿੱਕਤ ਨਹੀਂ ਹੈ। ਪਰ ਇਹਦੇ ਨਾਲ ਇੱਕ ਪ੍ਰੈਸ਼ਰ ਵੱਧ ਗਿਆ
0: ਜੀ
1: ਕਿ ਜਿਹੜੀ ਧਰਤੀ ਆ, ਜਿਹੜੀ ਫ੍ਰੀ ਆ ਬਿਲਕੁਲ ਅਦਰਵਾਈਜ਼,
0: ਜੀ
1: ਲੇਕਿਨ ਉਹਦੇ ਉੱਤੇ ਜਿਹੜੀ ਆ ਕੌਣ ਇਹਨੂੰ ਵਰਤੂਗਾ, ਕੌਣ ਕਬਜ਼ਾ ਕਰੂਗਾ, ਉਹ ਗਾਹ
0: ਜੀ
1: ਪੈ ਗਿਆ। ਹੁਣ ਜਿਹੜੀ ਇਹ ਸਾਰੇ ਕੁਛ ਖੇਤੀਬਾੜੀ ਨੂੰ ਵੀ ਜੇ ਆਪਾਂ ਨੇ ਦੇਖਣਾ, ਉਹਦੀ ਫਿਰ ਸਿੰਚਾਈ ਕਰਨੀ ਆ, ਜਿਹੜੀ ਮਿੱਟੀ ਆ ਉਹ ਵੀ ਡੀਗ੍ਰੇਡ
0: ਜੀ
1: ਹੋਏਗੀ, ਤੇ ਐਗਰੀਕਲਚਰਲ ਜਿਹੜੇ ਰਨ ਆਫ ਉਹ ਵੀ ਹੈਗੇ ਆ ਕਿ ਇਹਦੇ ਚ ਆਪਾਂ ਕੀ ਕੀਟਨਾਸ਼ਕ ਪਾਉਣੇ ਸ਼ੁਰੂ ਕਰਤੇ। ਅੱਜ ਕੱਲ ਤੁਸੀਂ ਲਾ ਲਓ ਵੀ ਕਿੰਨਾ ਕੁਛ ਅਸੀਂ ਇਹਦੇ ਵਿੱਚ ਮਿਲਾਵਟ ਕਰੀ ਜਾਂਦੇ ਆ,
0: ਜੀ
1: ਫਲ ਹੋ ਰਹੇ ਆ ਉੱਥੇ, ਸਪਰੇ ਹੋ ਰਿਹਾ ਹਰ ਚੀਜ਼ ਦੇ ਉੱਤੇ ਜ਼ਹਿਰ।
0: ਜੀ
1: ਯਾਨੀ ਮਨੁੱਖ ਦਾ ਲੈਵਲ ਇਹ ਆ ਗਿਆ ਹੈ ਕਿ ਜੋ ਕੁਛ ਵੀ ਅਸੀਂ ਖਾਣਾ ਹੈ
0: ਜੀ
1: ਉਹਨੂੰ ਪੋਲਿਊਟ ਕਰ ਰਹੇ ਹਾਂ।
0: ਬਿਲਕੁਲ ਹੈ ਜੀ
1: ਕਣਕ ਖਾਣੀ ਹੈ, ਕਣਕ ਚ ਦਵਾਈਆਂ ਪੈ ਰਹੀ ਹੈ, ਦੁੱਧ ਹੈ, ਚਾਹੇ ਕੁਛ ਵੀ ਹੈ,
0: ਜੀ
1: ਕੋਈ ਵੀ ਪ੍ਰੋਡਕਸ਼ਨ ਹੋ ਰਹੀ ਹੈ, ਹਰ ਚੀਜ਼ ਨੂੰ ਆਪਾਂ ਮਿਲਾਵਟੀ ਕਰ ਰਹੇ ਹਾਂ।
0: ਜੀ
1: ਇਹ ਤਾਂ ਸਾਡੀ ਤਰੱਕੀ ਦਾ ਸਿਖਰ ਹੋ ਗਿਆ,
0: ਜੀ
1: ਯਾਨੀ ਕਿ ਇੱਕ ਸਿਹਤਮੰਦ ਭੋਜਨ ਦੀ ਤਲਾਸ਼ ਦੇ ਵਿੱਚ ਅਸੀਂ ਇੱਥੇ ਆ ਪਹੁੰਚੇ ਕਿ
0: ਜੀ
1: ਹੁਣ ਭੋਜਨ ਹੀ ਜਿਹੜਾ ਸਾਡੇ ਲਈ ਖਤਰਾ ਬਣਦਾ ਜਾ ਰਿਹਾ ਹੈ।
0: ਬਿਲਕੁਲ ਹੈ
1: ਤੋ ਫਿਰ ਇੱਕ ਤੁਸੀਂ ਦੇਖੋ ਵੀ ਵੱਡੇ ਪੱਧਰ ਦੇ ਉੱਤੇ ਜਦੋਂ ਇੰਡਸਟਰੀ ਆਉਂਦੀ ਆ ਤਾਂ ਉਹਦੇ ਨਾਲ ਬਹੁਤ ਜ਼ਿਆਦਾ ਜਿਹੜਾ ਇਸਦਾ ਪੱਧਰ
0: ਜੀ
1: ਪੋਲੂਸ਼ਨ ਦਾ ਫੈਲਦਾ,
0: ਜੀ
1: ਪ੍ਰੋਡਕਸ਼ਨ ਵੱਧ ਗਈ ਤੇ ਲੋਕਾਂ ਦੇ ਵਿੱਚ ਕੰਜ਼ੂਮਰ ਜ਼ਿਆਦਾ ਕੀਤਾ, ਕੰਜਮਪਸ਼ਨ ਵੀ ਹੋ ਗਈ।
0: ਜੀ
1: ਪਰ ਸਾਡੀ ਨਾ ਜਿਹੜੀ ਉਸ ਸਪੀਡ ਦੇ ਨਾਲ ਵੇਸਟ ਮੈਨੇਜਮੈਂਟ ਉਸ ਤਰ੍ਹਾਂ ਨਹੀਂ ਵਧੀ,
0: ਜੀ
1: ਉਹ ਚ ਆਪਾਂ ਮਹਾਰਤ ਹਾਸਲ ਨਹੀਂ ਕੀਤੀ। ਅਸੀਂ ਮਤਲਬ ਪ੍ਰੋਡਕਟ ਦਾ ਬਣਾ ਲਿਆ ਲੇਕਿਨ ਬਾਈ ਪ੍ਰੋਡਕਟ ਸੀਗੇ ਜੋ ਉਹਦੇ ਨਾਲ ਪੈਦਾ ਹੋਣ ਵਾਲੇ ਚੀਜ਼ਾਂ ਨੇ, ਗੰਦਗੀ ਆ, ਉਹਦੀ ਮੈਨੇਜਮੈਂਟ ਦੀ ਸਾਡੀ ਉਦਾਂ ਦੀ ਸਪੀਡ ਨਹੀਂ ਰਹੀ ਬਿਲਕੁਲ
0: ਬਿਲਕੁਲ
1: ਵੀ। ਜੇ ਉਹ ਮੈਚ ਹੋ ਜਾਂਦੀ ਸ਼ਾਇਦ ਇਹ ਪ੍ਰਦੂਸ਼ਣ ਦਾ ਮਸਲਾ ਉੱਠਦਾ ਹੀ ਨਾ ਮਸਲਾ।
0: ਜੀ
1: ਹੁਣ ਕੋਈ ਇੰਡਸਟਰੀ ਆ ਉਹ ਸਿੱਟ ਰਹੀ ਹੈ ਅਨਪ੍ਰੋਸੈਸਡ ਪਾਣੀ, ਜਿਹੜਾ ਗੰਦਾ ਪਾਣੀ ਉਹਨੂੰ ਸਿੱਟੀ ਜਾ ਰਿਹਾ, ਦਰਿਆਵਾਂ ਚ ਪਾਈ ਜਾ ਰਹੇ, ਸ਼ਹਿਰਾਂ ਦੇ ਸ਼ਹਿਰ ਆਪਣਾ ਜਿਹੜਾ ਸੀਵਰ ਹੈ ਉੱਥੇ ਪਾ ਰਹੇ ਨੇ, ਆਪਣੇ ਕੋਲੋਂ ਲੰਘਦੇ ਨਦੀ ਨਾਲਿਆਂ ਦੇ ਵਿੱਚ।
0: ਜੀ
1: ਇਹ ਹੁਣ ਕਹਿ ਲਓ ਵੀ ਆਪਾਂ ਤਰੱਕੀ ਤਾਂ ਵਾਲੀ ਕਰ ਲਈ ਪਰ ਇਸ ਪੱਖੋਂ
0: ਜੀ
1: ਕਾਫੀ ਗਰੀਬੀ ਜਿਹੜੀ ਹੈ ਉਹ ਦੇਖਣ ਨੂੰ ਮਿਲਦੀ ਹੈ ਸੋਚ ਦੇ ਵਿੱਚ।
0: ਬਿਲਕੁਲ ਹੈ ਜੀ,
1: ਉਹੀ
0: ਨਾਲੇ
1: ਜਿਵੇਂ
0: ਦੇਖੋ
1: ਤੁਸੀਂ ਕਿਹਾ
0: ਪਹਿਲਾਂ
1: ਨਾ ਕਿ ਜਿਹੜਾ ਪ੍ਰਦੂਸ਼ਣ ਹੈ ਇਹ ਸਾਡੀ
0: ਜੀ
1: ਸੋਚ ਵਿੱਚ ਹੀ ਫਸ ਗਿਆ ਅੱਗੇ।
0: ਦੇਖੋ ਨਾਲੇ ਪਹਿਲਾਂ ਸ਼ਮੀ ਜੀ ਜਿੱਦਾਂ ਤੁਸੀਂ ਫਸਲਾਂ ਦੀ ਗੱਲ ਕੀਤੀ ਹੈ ਜਾਂ ਅਨਾਜ ਦੀ ਗੱਲ ਕੀਤੀ ਹੈ, ਪਹਿਲਾਂ ਉਹਨੂੰ ਢਿੱਡ ਭਰਨ ਦੇ ਲਈ ਉਗਾਇਆ ਜਾਂਦਾ ਸੀ, ਪਰ ਹੁਣ ਉਹਨੂੰ ਐਨਰਜੀ
1: ਜੀ
0: ਪੈਦਾ ਕਰਨ, ਪਹਿਲਾਂ ਤਾਂ ਚਲੋ ਬੰਦੇ ਦੇ ਅੰਦਰ ਐਨਰਜੀ ਪੈਦਾ ਕਰਦੇ ਸੀ, ਪਰ ਹੁਣ ਉਹੀ ਜਿਹੜਾ ਫਸਲਾਂ ਨੇ ਜਾਂ ਹੋਰ ਸਾਰੀਆਂ ਵੇਸਟੇਜ ਹੈ, ਬਾਇਓ ਆਇਲ ਐਨਰਜੀ ਆ ਗਈ ਜਾਂ ਹੋਰ ਸਾਰੀਆਂ ਚੀਜ਼ਾਂ ਆ ਗਈਆਂ ਜਾਂ ਐਥਾਨੋਲ ਆ ਗਿਆ ਜਾਂ ਹੋਰ ਸਾਰੀਆਂ ਚੀਜ਼ਾਂ ਉਹ ਖਾਣੇ ਤੋਂ ਹੀ ਤਿਆਰ ਕਰਨ ਲੱਗ ਗਏ, ਤਾਂ ਉਹ ਵੀ ਕਿਤੇ ਨਾ ਕਿਤੇ ਜਿਹੜਾ ਉਹਦੇ ਵਿੱਚ ਵੀ ਵੱਡੇ ਤੌਰ ਦੇ ਉੱਤੇ ਇੱਕ ਬਿਜ਼ਨਸ ਦੇ ਤੌਰ ਦੇ ਉੱਤੇ ਇਸ ਨੂੰ ਚੀਜ਼ ਨੂੰ ਲੈ ਲਿਆ ਗਿਆ, ਤੇ ਚਾਹੇ ਲੋਕ ਅਜੇ ਵੀ ਓਨੇ ਭੁੱਖੇ ਮਰ ਰਹੇ ਨੇ ਦੁਨੀਆਂ ਦੇ ਉੱਤੇ, ਚਾਹੇ ਕੁਪੋਸ਼ਣ ਦੇ ਸ਼ਿਕਾਰ ਹੋ ਰਹੇ ਨੇ ਜਿੱਦਾਂ ਮਰਜ਼ੀ ਜੋ ਮਰਜ਼ੀ, ਉਸ ਸਥਿਤੀ ਉੱਥੇ ਦੀ ਉੱਥੇ ਗੜੀ ਹੈ ਜੀ, ਪਰ ਅੰਨ ਇੰਨਾ ਵੱਡੇ ਪੱਧਰ ਦੇ ਉੱਤੇ ਪੈਦਾ ਕੀਤਾ ਜਾ ਰਿਹਾ ਕਿ ਚਾਹੇ ਉਹ 8-10 ਸਾਲ ਨਾ ਵੀ ਜੇ ਉਗਾਇਆ ਜਾਵੇ ਤਾਂ ਵੀ ਅਸੀਂ ਮਤਲਬ ਕਿ ਵਧੀਆ ਤਰੀਕੇ ਦੇ ਨਾਲ ਉਸਦੇ ਨਾਲ ਜਿਹੜਾ ਨਿਭ ਸਕਦੇ ਹਾਂ, ਪਰ ਕਿਤੇ ਨਾ ਕਿਤੇ ਉਹ ਪੈਸੇ ਦੀ ਦੌੜ ਕਹਿ ਲਓ ਜਾਂ ਛੋਟੇ ਜਿਹੜੇ ਚਾਹੇ ਉਹ ਕਿਸਾਨ ਨੇ ਤੇ ਚਾਹੇ ਆਪਾਂ ਆਪ ਵੀ ਹਾਂ, ਮੈਨੂੰ ਲੱਗਦਾ ਕਿ ਇਸ ਦੇ ਉੱਤੇ ਕਈ ਵਾਰੀ ਸ਼ੱਕ ਵੀ ਹੁੰਦਾ ਕਿ ਪ੍ਰਦੂਸ਼ਣ ਕਹਿੰਦੇ ਨੇ ਫੈਲ ਰਿਹਾ, ਵੈਸੇ ਜਦੋਂ ਆਪਾਂ ਸਮੁੰਦਰਾਂ ਦੇ ਪਾਣੀਆਂ ਦਾ ਲੈਵਲ ਦੇਖਦੇ ਹਾਂ 1.5 ਇੰਚੀ ਤੋਂ 2.5 ਇੰਚੀ ਤੱਕ ਉਹ ਵੱਧ ਚੁੱਕਿਆ, ਗਲੇਸ਼ੀਅਰ ਜਿਹੜੇ ਨੇ ਵੱਡੀ ਤਾਦਾਦ ਦੇ ਵਿੱਚ ਚਾਹੇ ਉਹ ਸਾਡੇ ਇਹਨਾਂ ਮੁਲਕਾਂ ਦੇ ਵਿੱਚ ਨੇ ਤਾਂ ਚਾਹੇ ਨਾਰਵੇ ਦੇ ਵਿੱਚ ਨੇ ਚਾਹੇ ਕਿਤੇ ਵੀ ਆਲੇ ਦੁਆਲੇ ਜਿੱਥੇ ਵੀ ਠੰਡੇ ਮੁਲਕ ਹੈਗੇ ਆ, ਤਾਂ ਉਹ ਬੜੀ ਤੇਜ਼ੀ ਦੇ ਨਾਲ ਜਿਹੜੇ ਨੇ ਪਿਘਲ ਰਹੇ ਨੇ। ਪਿਛਲੇ ਦਿਨਾਂ ਦੇ ਵਿੱਚ ਨੇਪਾਲ ਦੇ ਵਿੱਚ ਜੋ ਹਾਲਾਤ ਆਏ ਹੋਏ ਨੇ, ਖਾਸ ਕਰ ਇੰਡੀਆ ਦਾ ਨੌਰਥ ਕਹਿ ਲਓ ਜੋ ਵੀ ਸਾਰਾ ਸਿਸਟਮ ਹੈਗਾ ਉੱਥੇ, ਉਹ ਬੜੀ ਤੇਜ਼ੀ ਦੇ ਨਾਲ ਪਹਾੜਾਂ ਦੇ ਉੱਤੇ ਦੇਖੋ ਜਦੋਂ ਗਰਮੀਆਂ ਦਾ ਸੀਜ਼ਨ ਆ ਜਾਂਦਾ ਤੇ ਸਾਡੇ ਲੋਕਾਂ ਨੂੰ ਇਹੀ ਕੋਸ਼ਿਸ਼ ਹੁੰਦੀ ਹੈ ਕਿ ਸਾਰਾ ਭਾਰਤ ਮਤਲਬ ਕਿ ਪਹਾੜਾਂ ਦੇ ਹਿਮਾਚਲ ਨੂੰ ਚੜ ਜਾਂਦਾ ਜੀ, ਤੇ ਹਾਲੇ ਕਿ ਉੱਥੇ ਮਿਆਦ ਰੱਖੀ ਹੁੰਦੀ ਹੈ ਕਿ ਇੰਨੀ ਕੁ ਪਬਲਿਕ ਇੱਥੇ ਆਵੇ, ਫਿਰ ਖਲਾਰਾ ਵੀ ਜ਼ਿਆਦਾ ਪਾਉਂਦੇ ਆ ਉੱਥੇ, ਸਾਫ਼ ਸਫਾਈ ਦੀ ਵੀ ਜ਼ਰੂਰਤ ਰਹਿੰਦੀ ਹੈ, ਉਹ ਕਿਤੇ ਨਾ ਕਿਤੇ ਕਈ ਵਾਰੀ ਤਾਂ ਚਲੋ ਇਹ ਚੀਜ਼ਾਂ ਠੀਕ ਵੀ ਲੱਗਦੀਆਂ ਕਿ ਇਹਦੇ ਉੱਤੇ ਆਵਾਜ਼ ਉਠਾਉਣੀ ਚਾਹੀਦੀ ਹੈ, ਪਰ ਜਿਹੜੇ ਵੱਡੇ ਲੋਕ ਨੇ ਦੁਨੀਆਂ

0: ਨੂੰ ਚਲਾਉਣ ਦੀ ਗੱਲ ਕਰਦੇ ਐ ਜਾਂ ਉਹਨੂੰ ਕਾਬੂ ਕਰਕੇ ਰੱਖਿਆ ਹੋਇਆ ਹੈ। ਕਿਤੇ ਨਾ ਕਿਤੇ ਉਹਨਾਂ ਦਾ ਪ੍ਰੋਪਾਗੰਡਾ ਵੀ ਕਈ ਵਾਰੀ ਜਦੋਂ ਆਪਾਂ ਦੇਖਦੇ ਹਾਂ ਕਿ ਤੀਜੀ ਅੱਖ ਦੀ ਗੱਲ ਜਦੋਂ ਕਰਦੇ ਹਾਂ ਦੁਨੀਆਂ ਦੇ ਉੱਤੇ, ਜਿਹੜੀ ਤੀਜੀ ਅੱਖ ਹੈ ਸਾਨੂੰ ਦੇਖ ਰਹੀ ਹੈ ਹਰ ਪਾਸੇ ਕੀ ਕਰ ਰਹੇ ਹਾਂ, ਤੇ ਜਦੋਂ ਉਹਨਾਂ ਦੀ ਗੱਲ ਕਰਦੇ ਹਾਂ ਤਾਂ ਜਦੋਂ ਉਹ ਪਲੇਨ ਲੈ ਕੇ ਆਪਣੇ ਆਪਣੇ ਏਡੇ ਏਡੇ ਵੱਡੇ ਬੋਇੰਗ ਤੇ ਕਦੇ ਅਮਰੀਕਾ ਦੇ ਵਿੱਚ ਇਕੱਠੇ ਹੁੰਦੇ ਆ, ਹੁਣ ਵੀ ਇਕੱਠੇ ਹੋਏ ਨੇ, ਉੱਥੇ ਵੀ ਪ੍ਰਦੂਸ਼ਣ ਦੀ ਗੱਲ ਕਰ ਰਹੇ ਨੇ। ਤੇ ਚਾਹੇ ਉਹ ਧਰਤੀ ਦੇ ਕਿਸੇ ਵੀ ਕੋਨੇ ਦੇ ਉੱਤੇ ਜੁੜਦੇ ਆ, ਉਹ ਆਪਣਾ ਆਪਣਾ 10-15 ਜਾਂ ਵੱਧ ਤੋਂ ਵੱਧ 100 ਬੰਦੇ ਦੀ ਟੀਮ ਹੁੰਦੀ ਹੈ ਤੇ ਆਪਣਾ ਵੱਡਾ ਸਭ ਤੋਂ ਵੱਡਾ ਜੈੱਟ ਜਿਹੜਾ ਲੈ ਕੇ, ਬੋਇੰਗ ਲੈ ਕੇ ਤਾਂ ਉਸ ਦੇਸ਼ ਦੇ ਵਿੱਚ ਜਿਹੜਾ ਚਲੇ ਜਾਂਦੇ ਆ, ਉਹ ਕਿੱਡੀ ਵੱਡੀ ਪੱਧਰ ਦੇ ਉੱਤੇ ਜਿਹੜਾ ਮਾਰ ਕਰ ਰਹੇ ਨੇ ਜੀ। ਤੇ ਉਹ ਹਜੇ ਉੱਪਰਲੇ ਪਾਸੇ ਤਾਂ ਅਸੀਂ ਦੇਖ ਨਹੀਂ ਰਹੇ, ਤੇ ਜਦੋਂ ਆਪਾਂ ਸੈਟੇਲਾਈਟਾਂ ਦੀ ਗੱਲ ਕਰ ਲਈਏ, ਹੁਣ ਚੰਦ ਦੇ ਉੱਤੇ ਵੀ ਇਹ ਕੋਸ਼ਿਸ਼ ਹੋ ਰਹੀ ਹੈ ਕਿ ਭਾਈ ਕਿਹਦਾ ਕਬਜ਼ਾ ਹੋ ਜਾਵੇ, ਵੱਧ ਤੋਂ ਵੱਧ ਸੈਟੇਲਾਈਟਾਂ ਕੌਣ ਭੇਜ ਦੇਵੇ, ਕਿਵੇਂ ਅਸੀਂ ਉੱਥੇ ਵੀ ਜਿਹੜਾ ਟੁੱਟ ਫੁੱਟ ਜਿਹੜੀ ਹੈ ਜਾਂ ਕਚਰਾ ਹੈ ਜਿਹੜਾ ਸਾਨੂੰ ਦਿਖਦਾ ਹੀ ਨਹੀਂ ਗਾ ਇੰਨੀ ਦੂਰੀ ਦੇ ਉੱਤੇ, ਉਹ ਕਿਵੇਂ ਅੰਬਰ ਦੇ ਵਿੱਚ ਤੈਰ ਰਿਹਾ ਹੈ, ਉਹਦੇ ਉੱਤੇ ਕੋਈ ਧਿਆਨ ਨਹੀਂ ਗਾ ਜੀ।
1: ਬਿਲਕੁਲ ਜੀ, ਅਸਮਾਨ ਜਿਹੜਾ ਨਾ ਉਹ ਰਾਕਟਾਂ ਰੁਕਟਾਂ ਨਾਲ ਤੇ ਜਿਹੜੇ ਸੈਟੇਲਾਈਟ ਉੱਪਰ ਸਿੱਟ ਸਿੱਟ ਕੇ ਉਹ ਤਾਂ ਐ ਬਣਾਇਆ ਪਿਆ ਜਿਵੇਂ ਦੀਵਾਲੀ ਤੋਂ ਅਗਲੇ ਦਿਨ ਨਾ ਸ਼ਹਿਰ ਦਾ ਹਾਲ ਹੁੰਦਾ ਪਟਾਕਿਆਂ ਨਾਲ।
0: ਬਿਲਕੁਲ,
1: ਉਹ ਪੂਰਾ ਇੱਕ ਜਿਵੇਂ ਆਪਾਂ ਸ਼ਹਿਰਾਂ ਚ ਕਚੜਾ ਪਾ ਰੱਖਿਆ ਆਲੇ ਦੁਆਲੇ ਪਿੰਡਾਂ ਚ ਰੂੜੀਆਂ ਦਾ ਹਾਲ ਮਾੜਾ ਤੇ ਹੋਰ ਜੀ, ਉਹੀ ਵੇਸਟ ਮੈਨੇਜਮੈਂਟ ਵਾਲਾ ਸਿਸਟਮ ਹੈ, ਉਹ ਉੱਪਰ ਵੀ ਹੈ ਨੀ,
0: ਉੱਪਰ ਵੀ ਹੈ ਨੀ,
1: ਜਿਹੜੀ ਹਾਲਤ ਸਾਡੀ ਇੱਥੇ ਬਣੀ ਹੋਈ ਹੈ ਉਹੀ ਸਾਡੀ ਬ੍ਰਹਮੰਡ ਵਿੱਚ ਵੀ ਉਹੀ ਹਾਲ ਹੈ ਸਾਡਾ, ਉੱਥੋਂ ਵੀ ਆਪਾਂ ਦੱਸ ਰਹੇ ਹਾਂ ਚੀਕਾਂ ਮਾਰ ਮਾਰ ਕੇ ਪੂਰੀ। ਬਾਕੀ ਜੇ ਕੋਈ ਹੋਰ ਸਾਨੂੰ ਦੇਖਦਾ ਹੋਵੇ ਗ੍ਰਹਿ ਤੇ ਬੈਠਾ ਕਿ ਲੈ ਭਈਆ ਆ ਗਏ ਬੰਦੇ
0: ਜੀ,
1: ਇਹ ਮਤਲਬ ਡਸਟਬਿਨ ਇੱਥੇ ਸਿਰ ਤੇ ਟੰਗੀ ਬੈਠੇ,
0: ਬਿਲਕੁਲ
1: ਉਹ ਡੇਂਜਰਸ ਆਈਡੀਆ। ਦੇਖੋ ਸੋਚ ਬਦਲਣੀ ਪਏਗੀ। ਇੱਕ ਮੈਂ ਹੁਣ ਵੀਡੀਓ ਦੇਖ ਰਿਹਾ ਸੀਗਾ ਕਿ ਇੱਕ ਟ੍ਰੇਨ ਹੈ ਬੜੀ ਸ਼ਾਨਦਾਰ ਟ੍ਰੇਨ ਜਿਹੜੀ ਹੁਣ ਨਵੀਂ ਚੱਲੀ ਆ ਬੰਦੇ ਭਾਰਤ, ਉਹਦੇ ਵਿੱਚ ਲੋਕ ਬੈਠੇ ਆ, ਸੇਮ ਟ੍ਰੇਨ ਆ, ਇੱਕ ਡੱਬੇ ਦੇ ਵਿੱਚ ਮਿਜ਼ੋਰਮ ਦੇ ਲੋਕ ਸੀ, ਇੱਕ ਦੇ ਵਿੱਚ ਕੋਈ ਹੋਰ ਹੋਣਗੇ ਆਪਾਂ ਹੁਣ ਨਾ ਲੈਂਦੇ
0: ਜੀ,
1: ਤੇ ਉਹ ਜਿਹੜੇ ਨੋਨ ਮਿਜ਼ੋਰਮ ਵਾਲੇ ਸੀ, ਦੂਸਰੇ ਦੂਸਰੀ ਸਟੇਟ ਵਾਲੇ ਸੀ, ਉਹਨਾਂ ਨੇ ਉਹ ਖਲਰਾ ਪਾਇਆ ਵਿੱਚ ਕਿ ਰਹੇ ਰੱਬ ਦਾ, ਉਹਨਾਂ ਜਿਹਦਾ ਬਦਲਾ ਨੀ ਲੈਣਾ ਹੁੰਦਾ ਟ੍ਰੇਨ ਤੋਂ, ਇੱਥੇ ਲਿਫਾਫੇ ਸਿੱਟ, ਇੱਥੇ ਕੇਲੇ ਦੇ ਛਿੱਲੜ ਸਿੱਟ, ਇੱਥੇ ਡੱਬੇ ਸਿੱਟ ਲਿਫਾਫੇ ਜੀ, ਪੂਰਾ ਗੰਦ ਪਾਇਆ
0: ਜੀ
1: ਜਦੋਂ ਉੱਠ ਕੇ ਗਏ ਆ
0: ਜੀ।
1: ਜਿਹੜੇ ਮਿਜ਼ੋਰਮ ਵਾਲੇ ਲੋਕ ਸੀ ਸਵਾਰੀਆਂ ਉਸੇ ਉਸੇ ਟ੍ਰੇਨ ਚ ਹੀ ਆ
0: ਜੀ,
1: ਉਹਨਾਂ ਦੇ ਪੂਰੇ ਏਰੀਏ ਦੇ ਵਿੱਚ ਪੂਰੇ ਕੋਚ ਦੇ ਵਿੱਚ ਇੱਕ ਛਿਲਕਾ ਤੱਕ ਨੀ, ਇੱਕ ਕਾਗਜ਼ ਤੱਕ ਨੀ, ਉਹਨਾਂ ਨੇ ਆਪਣੇ ਜਿਹੜੇ ਪੋਲੀਥੀਨ ਦੇ ਜਾਂ ਕੋਈ ਲਿਫਾਫੇ ਉਹ ਜਿਹੇ ਥੈਲੇ ਜੇ ਉਹ ਟੰਗੇ ਹੋਏ ਆ, ਉਹਦੇ ਵਿੱਚ ਉਹ ਕਚੜਾ ਸਿੱਟ ਰਹੇ ਆ, ਬੱਚੇ ਖਾ ਰਹੇ, ਉਹ ਵੀ ਖਾ ਰਹੇ, ਉਧਰ ਵੀ ਬੱਚੇ ਖਾਂਦੇ ਸੀ, ਇੱਧਰ ਵੀ ਖਾਂਦੇ
0: ਜੀ,
1: ਲੇਕਿਨ ਉਹਨਾਂ ਦੇ ਹੁਣ ਜਿਹੜੇ ਪੇਰੈਂਟਸ ਆ ਉਹ ਗੰਦ ਪਵਾ ਰਹੇ ਸੀ ਪੂਰਾ ਟ੍ਰੇਨ ਚ, ਆਪ ਵੀ ਸਿੱਟੀ ਜਾਂਦੇ ਆ, ਕੇਲਾ ਖਾ ਲਿਆ ਉਹਦੇ ਸਿੱਟਤਾ ਥੱਲੇ
0: ਜੀ,
1: ਉਹ ਸੰਤਰੇ ਛਿੱਲੇ ਉਹ ਸਿੱਟ ਲੇ, ਮੂੰਗਫਲੀ ਜੇ ਉਹ ਫਲਾਨਾ ਜੋ ਵੀ ਨਿਕਲਿਆ, ਰੈਪਰ ਆ ਗਏ ਚੀਜ਼ਾਂ ਨੇ ਸਿੱਟੀ ਜਾ ਰਹੇ, ਠੰਡਾ ਪੀ ਲਿਆ, ਬੋਤਲ ਸਿੱਟਤੀ। ਪਰ ਉਹ ਜਿਹੜੇ ਮੈਂ ਸਲੂਟ ਕਰਦਾ ਭਾਈ ਇਹੋ ਜਿਹੜੇ ਮਿਜ਼ੋਰਮ ਦੇ ਲੋਕ ਆ, ਉਹਨਾਂ ਦੇ ਕਰੈਕਟਰ ਚ ਇਹ ਚੀਜ਼ ਆਈ ਆ ਕਿ ਆਪਾਂ ਗੰਦ ਨੀ ਪਾਉਣਾ
0: ਜੀ,
1: ਤੇ ਤੁਸੀਂ ਦੇਖੋਗੇ ਕਿ ਉਹ ਜਿਹੜਾ ਨੌਰਥ ਈਸਟ ਆ ਵੈਸੇ ਵੀ ਸਾਫ਼ ਸੁਥਰਾ ਹੈ, ਬਹੁਤ ਜ਼ਿਆਦਾ ਸਾਫ਼ ਸੁਥਰਾ ਹੈ। ਸਾਡੇ ਜਿਹੜੇ ਆ ਨੌਰਥ ਇੰਡੀਆ ਦੇ ਵਿੱਚ ਕਿਤੇ ਕਿਤੇ ਆਪਾਂ ਰੁਝਾਨ ਦੇਖਦੇ ਹਾਂ ਕਿ ਬਿਲਕੁਲ ਹੀ ਲਾਪਰਵਾਹੀ ਆਪਾਂ ਕਰਦੇ ਹਾਂ
0: ਜੀ,
1: ਪੰਜਾਬ ਚ ਵੀ, ਪੰਜਾਬ ਚ ਖਾਸ ਕਰਕੇ ਜਦੋਂ ਆਪਾਂ ਦੇਖਾਂਗੇ ਇਹ ਚੀਜ਼ ਜਿਹੜੀ ਆ ਸਾਨੂੰ ਖਟਕਦੀ ਆ ਅੱਖਾਂ ਚ ਕਿ ਬਈ ਇਹ ਕਿਉਂ ਐ ਹੋ ਰਿਹਾ। ਕੋਈ ਮਿਊਨਸੀਪਲ ਕਾਰਪੋਰੇਸ਼ਨ ਨੂੰ, ਕੋਈ ਪੰਚਾਇਤ ਨੂੰ ਆਪਾਂ ਦੋਸ਼ ਦੇਈ ਜਾਂਦੇ ਕਿ ਇਹ ਨੀ ਕਰਦੇ ਕੁਛ, ਤੇ ਆਪ ਬੰਦਾ ਐਨ ਜਿਹੜੀਆਂ ਗਰਣੀਆਂ ਘਰੋਂ ਕੂੜਾ ਹੁੰਝ ਕੇ ਲਿਆਉਂਦਾ ਰਾਹ ਸਿੱਟੀ ਜਾ ਰਹੇ
0: ਜੀ,
1: ਉਹਨੂੰ ਕੌਣ ਚੁੱਕੇਗਾ
0: ਜੀ।
1: ਉਹ ਆਪਣੇ ਉੱਤੇ ਉਹ ਜਿਹੜਾ ਸਵਾਲ ਖੜਾ ਹੁੰਦਾ ਉਹਨੂੰ ਆਪਾਂ ਦੇਖਣਾ ਵੀ ਨੀ ਚਾਹੁੰਦੇ
0: ਜੀ।
1: ਤੋ ਇੱਕ ਹੋਰ ਭਾਰਤ ਸਾਹਿਬ ਜਿਹੜੀ ਆ ਇਹ ਇਹਨਾਂ ਤੋਂ ਇਲਾਵਾ ਜਦੋਂ ਆਪਾਂ ਇੰਡਸਟਰੀਅਲ ਰੈਵੋਲੂਸ਼ਨ ਦੀ ਗੱਲ ਕਰਦੇ ਹਾਂ ਨਾ, ਜਦੋਂ ਕੋਲਾ ਆ ਗਿਆ, ਕੋਲੇ ਦੀ ਖਪਤ ਵੀ ਹੋ ਗਈ ਚਲੋ
0: ਜੀ,
1: ਤੇ ਫੈਕਟਰੀਆਂ ਲੱਗ ਗਈਆਂ, ਹੋਰ ਸਾਰਾ ਕੁਛ, ਉਹਨਾਂ ਦੇ ਨਾਲ ਵੀ ਬਹੁਤ ਜ਼ਿਆਦਾ ਜਿਹੜੇ ਐਮਿਸ਼ਨਸ ਆ
0: ਜੀ
1: ਉਹ ਵਧੇ, ਹਵਾ ਜਿਹੜੀ ਆ ਉਹ ਖਰਾਬ ਹੋਈ, ਬਹੁਤ ਜ਼ਿਆਦਾ ਖਰਾਬ ਹੋਈ। ਆਪਾਂ ਨੇ ਇਹ ਆਪਾਂ ਇੱਕ ਨਵੀਂ ਚੀਜ਼ ਨੂੰ ਵੀ ਫੇਸ ਕਰ ਰਹੇ ਹਾਂ, ਉਹ ਵੀ ਫਿਕਰਮੰਦੀ ਆ ਕਿ ਡਿਜੀਟਲ ਜਾਂ AI ਏਜ ਆ ਇਹਦੇ ਵਿੱਚ ਵੀ ਰਿਸੋਰਸਿਸ ਦੀ ਵਰਤੋਂ ਹੋ ਰਹੀ ਹੈ ਔਰ ਉਹ ਵੀ ਪਲਿਊਟ ਕਰ ਰਿਹਾ ਕਿਸੇ ਤਰੀਕੇ ਨਾਲ। ਪਰ ਇਹਨੂੰ ਨਾ ਆਪਾਂ
0: AI ਦੀ ਗੱਲ ਕੀਤੀ ਨਾ ਸ਼ਮੀ, ਥੋੜੀ ਜਿਹੀ ਗੱਲ ਵੱਡੀ ਕਰਦਾ ਇੱਥੇ, ਕਾਫੀ ਚਲੋ ਇਹ ਸੋਚਿਆ ਜਾ ਰਿਹਾ ਕਿਉਂਕਿ ਫਿਨਲੈਂਡ ਬੜਾ ਟੈਕਨੋਲੋਜੀ ਦੇ ਵਿੱਚ ਕਹਿ ਸਕਦੇ ਆ ਕਿ ਮੁਹਾਰਤ ਇਹਨਾਂ ਨੂੰ ਹੈਗੀ ਹੈ, ਕੋਈ ਵੀ ਚੀਜ਼ ਕ੍ਰੀਏਟ ਕਰਦੇ ਆ ਜਾਂ ਕਿੱਦਾਂ ਵੀ ਹੈ। ਹੁਣ ਦੇਖੋ ਇੱਥੇ ਫਿਨਲੈਂਡ ਦੇ ਵਿੱਚ ਪੂਰੇ ਦੇ ਵਿੱਚ ਪਤਾ ਨੀ ਕਿੰਨੇ 100 ਦੇ ਹਿਸਾਬ ਦੇ ਨਾਲ ਇਹ ਡਾਟਾ ਸੈਂਟਰ ਲਾ ਰਹੇ ਨੇ ਜੀ, ਤੇ ਉਹਨਾਂ ਦੇ ਲਈ ਪਾਣੀ ਦੀ ਵੀ ਜ਼ਰੂਰਤ ਹੈ ਤੇ ਉਹਦੇ ਲਈ ਬਿਜਲੀ ਦੀ ਵੀ ਜ਼ਰੂਰਤ ਹੈ ਕਿਉਂਕਿ ਉਹ ਸੁਪਰ ਕੰਪਿਊਟਰ ਕਹਿ ਲਓ ਜਾਂ ਵੱਡੇ ਵੱਡੇ ਘਰਾਂ ਵਰਗੇ ਜਿਹੜੇ ਨੇ ਬਾਕਸ ਆ ਉਹ ਪਾਣੀ ਦੇ ਵਿੱਚ ਡੁੱਬੇ ਹੋਣੇ ਚਾਹੀਦੇ ਆ, ਕਿਉਂਕਿ ਹੀਟ ਦੇ ਵਿੱਚ ਗਰਮ ਬਹੁਤ ਹੁੰਦੇ ਆ, ਤੇ ਉਹ ਸਾਰੀਆਂ ਚੀਜ਼ਾਂ ਦੇ ਨਾਲ ਕਿੰਨਾ ਇਫੈਕਟ ਪੈਂਦਾ। ਹਾਲੇ ਕਿ ਇੱਥੇ ਦਰਖਤ ਬਹੁਤ ਨੇ
1: ਬਿਲਕੁਲ
0: ਜਾਂ ਹੋਰ ਸਾਰੀਆਂ ਚੀਜ਼ਾਂ ਬਹੁਤ ਨੇ ਜ਼ਿਆਦਾਤਰ, ਪਰ ਜਿਹੜਾ ਇੱਕ ਫੋਟੋ AI ਦੀ ਤਿਆਰ ਕਰਨ ਦੇ ਲਈ ਤਕਰੀਬਨ ਸਾਨੂੰ 2-3 ਲੀਟਰ ਪਾਣੀ ਦਾ ਜਿਹੜਾ ਅਸੀਂ ਮਤਲਬ ਕਿ ਉਹਦੇ ਨਾਲ ਪੇ ਕਰ ਰਹੇ ਹਾਂ, ਕਿਉਂਕਿ ਸਾਨੂੰ ਇਹ ਨਹੀਂ ਦੀਦਾ ਕਿ ਅਸੀਂ ਚਲੋ ਫੋਟੋਆਂ ਤਾਂ ਜਾਂ ਹੋਰ ਸਾਰੀਆਂ ਜਾਣਕਾਰੀਆਂ ਤਾਂ ਇੰਨਾ ਨਹੀਂ, ਫੋਟੋਆਂ ਜਾਂ ਵੀਡੀਓਜ਼ ਜਿਹੜੀਆਂ ਜਿੰਨੀ ਚੀਜ਼ ਐਨਰਜੀ ਖਿੱਚਦੀਆਂ ਨੇ, ਤਾਂ ਉਹਦੇ ਨਾਲ ਫਿਰ ਲੋਕਾਂ ਦੇ ਵਿੱਚ ਇੱਥੇ ਬਿਜਲੀ ਮਹਿੰਗੀ ਹੋਣ ਦਾ ਵੀ ਡਰ ਦੇਖਣ ਨੂੰ ਮਿਲ ਰਿਹਾ ਕਿ ਇੰਨੀ ਇਲੈਕਟ੍ਰਿਸਿਟੀ ਉੱਥੇ ਜਾਏਗੀ ਤੇ ਉਹ ਫਿਰ ਕੰਪੀਟੀਸ਼ਨ ਜਿਹੜਾ ਉਹ ਵੀ ਘੱਟ, ਤੇ ਉਹ ਹਰ ਚੀਜ਼ ਜਿਹੜੀ ਕਿਤੇ ਨਾ ਕਿਤੇ ਨਾਲ ਜੁੜੀ ਹੋਈ ਹੈ ਜੀ।
1: ਬਸ ਸਾਹਿਬ ਬਿਲਕੁਲ ਜੀ, ਇਹ ਜਿਹੜਾ ਨਾ ਆਪਾਂ ਨੂੰ ਜਿਹੜਾ AI ਦੀ ਜੇ ਆਪਾਂ ਦੇਖੀਏ ਕਿ ਇਹਦਾ ਕੰਸਰਨ ਦੇਖੀਏ ਪੋਲੂਸ਼ਨ ਨੂੰ ਲੈ ਕੇ,
0: ਜੀ
1: ਇਹ ਬਿਲਕੁਲ ਓਦਾਂ ਹੀ ਆ, ਸਾਨੂੰ ਲੱਗਦਾ ਕਿ ਡਿਜੀਟਲ ਹੈ ਸਾਰਾ ਕੁਛ
0: ਜੀ,
1: ਜਦਕਿ ਇਹ ਫਿਜ਼ੀਕਲ ਰਿਸੋਰਸਿਸ ਨੂੰ ਬਹੁਤ ਜ਼ਿਆਦਾ ਯੂਜ਼ ਕਰਦਾ। ਇਹ ਤਾਂ ਐਂ ਮਹਿਸੂਸ ਕਰਦੇ ਆ ਜਿਵੇਂ ਆਪਾਂ ਕ੍ਰੈਡਿਟ ਕਾਰਡ ਲੈ ਕੇ ਖਰਚਾ ਕਰ ਦਈਏ ਨਾ, ਉਹ ਮਹਿਸੂਸ ਨਹੀਂ ਹੁੰਦਾ ਕਿ ਪੈਸੇ ਦਿੱਤੇ ਆ
0: ਜੀ,
1: ਤੇ ਉਹ ਚਾਹੇ ਲੱਖਾਂ ਦਾ ਹੀ ਸਮਾਨ ਲੈ ਆਓ, ਜਦੋਂ ਗਿਣ ਕੇ ਦੇਣੇ ਪੈਣ ਨੋਟ ਦਾ ਫਿਰ ਲੱਗਦਾ ਬੜਾ ਮਹਿੰਗਾ ਸਮਾਨ ਆ ਗਿਆ, ਵੀ ਇਹ ਤਾਂ ਔਖਾ ਹੋ ਗਿਆ
0: ਬਿਲਕੁਲ।
1: ਤੇ ਇਹ ਜੇ ਲੋਕ ਸਾਹਮਣੇ ਦੇਖ ਲੈਣ ਕਿ ਬੈਕ ਐਂਡ ਦੇ ਉੱਤੇ ਕੀ ਚੱਲ ਰਿਹਾ ਤੇ ਕਿਵੇਂ ਇਹ ਮਸ਼ੀਨਰੀ ਕੰਮ ਕਰਦੀ ਆ, ਤੇ ਫਿਰ ਹੋ ਸਕਦਾ ਹੈ ਕਿ ਆਪਾਂ ਇਹਦੀ ਵਰਤੋਂ ਜਿਹੜੀ ਹੈ ਸੰਜਮ ਨਾਲ ਕਰੀਏ, ਜਾਂ ਇਹਨੂੰ ਆਪਾਂ ਜਸਟ ਇੱਕ ਜਿਵੇਂ ਸਰਚ ਇੰਜਣ ਦੀ ਤਰ੍ਹਾਂ ਉਹਨਾਂ ਕੁ ਇਹਨੂੰ ਹਲਕੇ ਦੇ ਵਿੱਚ ਨਾ ਲੈ ਕੇ ਜੇ ਸੀਰੀਅਸ ਕੰਮ ਹੈਗਾ ਉਹ ਕਰੀਏ ਇਹਦੇ ਉੱਤੇ।
0: ਬਿਲਕੁਲ,
1: ਯਾਨੀ ਕਿ ਇੱਕ ਬਹੁਤ ਹੀ ਕੀਮਤੀ ਟੂਲ ਹੈ ਜਿਹੜਾ ਬੜਾ ਲਾਹੇਵੰਦ ਵੀ ਹੈ
0: ਜੀ,
1: ਕਿਉਂਕਿ ਇੱਕ ਚੀਜ਼ ਨੂੰ ਆਪਾਂ ਦੇਖਦੇ ਹਾਂ ਕੀਮਤੀ ਜਦੋਂ ਆਪਾਂ ਕਹਿੰਦੇ ਹਾਂ ਵੀ ਠੀਕ ਆ ਇਹਦੇ ਚ ਜਿਹੜੇ ਸਰਵਰ ਹੈ ਡਾਟਾ ਸੈਂਟਰ ਹੈ ਜਾਂ ਇਹਦੇ ਵਿੱਚ ਇਲੈਕਟ੍ਰੀਸਿਟੀ ਜਨਰੇਸ਼ਨ ਹੋ ਰਹੀ ਹੈ, ਕੂਲਿੰਗ ਸਿਸਟਮ ਦੇ ਵਿੱਚ, ਇਹ ਸਾਰਾ ਫਿਜ਼ੀਕਲ ਸੋਰਸ ਚੱਲਦਾ। ਡਿਜੀਟਲ ਦੁਨੀਆ ਭਾਵੇਂ ਪੇਪਰਲੈਸ ਹੈ
0: ਜੀ,
1: ਪਰ ਇਦਾਂ ਨਹੀਂ ਹੈ, ਬਲਕਿ ਰਿਸੋਰਸਿਸ ਬਹੁਤ ਯੂਜ਼ ਹੋ ਰਹੇ ਹੈ
0: ਜੀ।
1: ਹੁਣ ਕੰਸਰਨ ਜਿਹੜੇ ਸਾਡੇ ਮੇਨ ਆਪਾਂ ਜੇ ਕੈਟਾਗਰੀ ਬਣਾਈ ਹੋਵੇ ਤਾਂ ਹਵਾ, ਪਾਣੀ, ਮਿੱਟੀ, ਆਵਾਜ਼ ਦਾ, ਲਾਈਟ ਦਾ ਪੋਲੂਸ਼ਨ ਵੀ ਹੈਗਾ,
0: ਬਿਲਕੁਲ,
1: ਪਲਾਸਟਿਕ ਹੋ ਗਈ, ਸੋਲਿਡ ਵੇਸਟ ਹੋ ਗਿਆ, ਇਹ ਸਾਡਾ ਸਾਰਾ ਸਿਸਟਮ ਦੇ ਆਪਾਂ ਧਿਆਨ ਦੇਣ ਯੋਗ ਆ
0: ਜੀ।
1: ਪੰਜ ਜਿਹੜੇ ਮੇਨ ਜਿਹੜੇ ਆਪਾਂ ਪਾਣੀ ਨੂੰ ਲੈ ਕੇ ਚੱਲਦੇ ਆ
0: ਜੀ,
1: ਪੰਜ ਜਿਹੜੇ ਮੇਨ ਸੈਕਟਰ ਹੈਗੇ ਆ ਪਾਣੀ ਨੂੰ ਜ਼ਿਆਦਾ ਯੂਜ਼ ਕਰਦੇ ਆ, ਐਗਰੀਕਲਚਰ ਹੈ, ਇਹ ਪੂਰੀ ਲਾਰਜੈਸਟ ਹੈ ਗਲੋਬਲ ਦੇ ਵਿੱਚ, ਜਿਹੜਾ ਕਿ ਫਰੈਸ਼ ਵਾਟਰ ਨੂੰ ਧਰਤੀ ਚੋਂ ਜਿਹੜਾ ਨਿਕਾਲਦੇ ਆ ਆਪਾਂ ਤੇ ਉਹ ਪੀਣ ਵਾਲਾ ਪਾਣੀ
0: ਜਿਹੜਾ ਕਹਿ ਲਓ ਪੂਰੀ ਧਰਤੀ ਦੇ ਉੱਤੇ ਮੇਰੇ ਖਿਆਲ ਨਾਲ 2% ਜਿਹੜਾ ਪਾਣੀ ਪੀਣ ਯੋਗ ਹੈ ਪੂਰੀ ਧਰਤੀ ਤੇ, ਤੇ ਬਾਕੀ 98% ਖਾਰਾ ਜਾਂ ਲੂਣ ਵਾਲਾ ਹੀ ਆ ਜਿਹੜਾ ਯੂਜ਼ ਨਹੀਂ ਕੀਤਾ ਜਾ ਸਕਦਾ ਪੀਣ ਲਈ,
1: ਉਹ ਇਹਦੇ ਚ ਨਹੀਂ ਵਰਤਿਆ ਜਾਂਦਾ ਜੀ ਬਿਲਕੁਲ। ਹਾਲਾਂਕਿ ਇੰਡਸਟਰੀ ਜਾਂ ਹੋਰ ਕੈਮੀਕਲ ਟੈਕਸਟਾਈਲ ਲਾ ਲਓ ਜਾਂ ਪੇਪਰ, ਉਹਦੇ ਵਿੱਚ ਵੀ ਇਹ ਪਾਣੀ ਵਰਤਿਆ ਜਾ ਰਿਹਾ, ਤੇ ਇਲੈਕਟ੍ਰੀਸਿਟੀ ਜਿਹੜੀ ਖਾਸ ਕਰਕੇ ਉਹ ਆਪਾਂ ਨਿਊਕਲੀਅਰ ਲੈ ਲਓ ਜਾਂ ਥਰਮਲ ਪਾਵਰ ਵਾਲੇ ਜਿਹੜੇ ਆ ਉਹਦੇ ਵਿੱਚ ਕੂਲਿੰਗ ਬਹੁਤ ਜ਼ਿਆਦਾ ਪਾਣੀ ਚਾਹੀਦਾ
0: ਜੀ।
1: ਹੁਣ ਬਾਕੀ ਡੋਮੈਸਟਿਕ ਘਰਾਂ ਵਿੱਚ ਤੇ ਉਹ ਵੀ ਉਹਨੂੰ ਆਪਾਂ ਇਗਨੋਰ ਨਹੀਂ ਕਰ ਸਕਦੇ, ਬਹੁਤ ਵੱਡੇ ਪੱਧਰ ਤੇ ਆਪਾਂ ਪਾਣੀ ਪੀਣ ਲਈ ਵਰਤ ਰਹੇ ਆ, ਨਹਾਉਣ ਧੋਣ ਲਈ ਤੇ ਉਹ ਸੈਨੀਟੇਸ਼ਨ ਲਈ, ਵਾਸ਼ਿੰਗ ਲਈ ਹੋ ਰਿਹਾ, ਖਾਣੇ ਵਿੱਚ ਫੂਡ ਪ੍ਰੋਸੈਸ ਹੋ ਰਿਹਾ
0: ਜੀ,
1: ਕੱਪੜੇ ਵੀ ਧੋਣੇ
0: ਜੀ,
1: ਕਲੀਨਿੰਗ ਹੋ ਗਈ, ਕੂਲਿੰਗ ਹੋ ਗਈ, ਤਾਂ ਹੋਰ ਖਾਣਾ ਬਣਾਉਣ ਲਈ ਸਾਰੇ ਉਧਰ ਪਾਣੀ ਦੀ ਵਰਤੋਂ ਤਾਂ ਹੈਗੀ ਹੈਗੀ
0: ਜੀ।
1: ਤੋ ਇਹਨੂੰ ਜੇ ਕਹਿ ਲੋ ਵੀ ਇਹਨੂੰ ਪੋਲੂਟ ਕਰ ਲਿਆ ਜਾਵੇ
0: ਜੀ,
1: ਕਿਉਂਕਿ ਜਿਵੇਂ ਤੁਸੀਂ ਦੱਸਿਆ ਜੀ ਕਿ ਭਾਈ ਹੈ ਹੀ ਬਹੁਤ ਥੋੜਾ, ਤੇ ਇਹ ਥੋੜੇ ਨੂੰ ਵੀ ਜੇ ਆਪਾਂ ਪੋਲੂਟ ਕਰਕੇ ਬਹਿ ਗਏ ਤਾਂ ਪ੍ਰੋਬਲਮ ਹੈ, ਇਹਦੇ ਬਾਰੇ ਸੋਚਣਾ ਜ਼ਰੂਰ ਪਏਗਾ
0: ਜੀ।
1: ਬਲੇਮ ਕਰਦੇ ਆ ਆਪਾਂ ਆਮ ਤੌਰ ਤੇ ਕਿਹਨੂੰ, ਕਿਉਂਕਿ ਬਲੇਮ ਹੋ ਜਾਂਦਾ ਜੀ ਇੰਡਸਟਰੀਅਲ ਵੇਸਟ ਵਾਟਰ ਹੈ, ਕੈਮੀਕਲ ਹੈ, ਮੈਟਲ ਹੈ, ਫਾਰਮਾਸਿਊਟੀਕਲ ਹੈ, ਪੈਟਰੋਕੈਮੀਕਲ, ਇਹ ਸਾਰੇ ਕਰਦੇ ਆ
0: ਬਿਲਕੁਲ,
1: ਟੈਕਸਟਾਈਲ ਵਾਲੇ ਆ, ਪੇਪਰ ਵਾਲੀ ਇੰਡਸਟਰੀ ਹੈ, ਸ਼ੂਗਰ ਇੰਡਸਟਰੀ ਹੈ, ਫਿਰ ਸੀਵਰ ਵਾਲਾ ਕੰਮ ਹੈ
0: ਜੀ,
1: ਇਹ ਬਿਲਕੁਲ ਇੱਕ ਚੀਜ਼ ਨਹੀਂ ਹੈ ਕਿ ਜਿਹੜੀ ਪੋਲੂਸ਼ਨ ਕਰ ਰਹੀ ਹੈ
0: ਜੀ,
1: ਬਹੁਤ ਜ਼ਿਆਦਾ ਜਿਹੜਾ ਮਲਟੀਪਲ ਇਹਦੀਆਂ ਜਿਹੜੀਆਂ ਤਹਿਆਂ ਹੋ ਸਕਦੀਆਂ ਨੇ
0: ਜੀ, ਕਿਉਂਕਿ ਦੇਖੋ
1: ਪੰਜਾਬ ਦੇ ਵਿੱਚ ਤੇ
0: ਸ਼ਮੀ ਜੀ ਇੱਕ ਚੀਜ਼ ਹੋਰ ਹੈ ਕਿ ਇਹਨਾਂ ਚਲੋ ਐਡਵਾਂਸ ਮੁਲਕ ਨੇ, ਤੇ ਮੈਂ ਇੱਕ ਆਰਟੀਕਲ ਇੱਥੇ ਦੀ ਲੈਂਗੁਏਜ ਦੇ ਵਿੱਚ ਅਖਬਾਰ ਦੇ ਵਿੱਚ ਲੱਗਿਆ ਹੋਇਆ ਪੜ੍ਹਦਾ ਸੀ ਕਿ ਜਿਹੜਾ ਚਾਹੇ ਉਹ ਫਿਨਲੈਂਡ ਦਾ ਪਾਣੀ ਹੈ ਜੀ, ਉਹ ਮਤਲਬ ਕਿ ਕਹਿ ਸਕਦੇ ਹਾਂ ਜਿੱਦਾਂ ਆਪਣੇ ਪੰਜਾਬ ਦਾ ਪਾਣੀ ਹੈ ਨਾ, ਅਸੀਂ ਟੂਟੀ ਖੋਲ ਕੇ ਅੱਜ ਵੀ ਪਾਣੀ ਦੀ ਵਰਤੋਂ ਕਰਦੇ ਹਾਂ, ਕਿਤੇ ਉਹ ਬੋਤਲਾਂ ਨਹੀਂ ਲਈਦੀਆਂ, ਥੱਲੇ ਚਲੇ ਜਾਓ ਥੋੜਾ ਜਿਹਾ ਜਰਮਨ ਦੇ ਵੱਲ ਨੂੰ ਚਲ ਜਾਓ, ਇਟਲੀ ਚਲ ਜਾਓ, ਇੰਗਲੈਂਡ ਚਲ ਜਾਓ, ਜਾਂ ਉਹਨਾਂ ਕੋਲ ਤਾਂ ਪਾਣੀ ਦਾ ਸੋਰਸ ਹੈ ਹੀ ਨਹੀਂਗਾ, ਉਹ ਬਰਸਾਤ ਦਾ ਕਹਿ ਲਓ ਇਕੱਠਾ ਕਰਕੇ ਉਹਨੂੰ ਸ਼ੁੱਧ ਕਰਕੇ ਘਰਾਂ ਤੱਕ ਪਹੁੰਚਾਉਂਦੇ ਆ ਜਾਂ ਪੀਣ ਲਈ ਵਰਤਦੇ ਆ, ਤੇ ਜ਼ਿਆਦਾਤਰ ਬੋਤਲ ਵਾਲਾ ਪਾਣੀ ਹੀ ਜਿਹੜਾ ਉਹ ਯੂਜ਼ ਕਰਦੇ ਆ ਪੀਣ ਦੇ ਲਈ ਵੀ, ਤੇ ਅਸੀਂ ਇੱਥੇ ਆਰਾਮ ਨਾਲ ਘਰੋਂ ਟੂਟੀ ਖੋਲ ਕੇ ਤੇ ਅਸੀਂ ਪਾਣੀ ਬਹੁਤ ਘੱਟ ਮੁੱਲ ਲਿਆ ਇਹਦਾ, ਜੇ ਉਹਨੂੰ ਹੀ ਦੇਖਿਆ ਜਾਵੇ ਘੱਟੋ ਘੱਟ ਇੱਥੇ ਜੇ ਯੂਰਪ ਦੇ ਵਿੱਚ ਸਕੈਂਡੀਨੇਵੀਆ ਚ ਰਹਿੰਦੇ ਆ ਤੇ ਕੱਲੋ
1: ਹਾਂਜੀ
0: ਕੱਲਾ ਹੀ ਜੇ ਤੁਸੀਂ ਪਾਣੀ ਦਾ ਹੀ ਖਰਚਾ ਲਾ ਲਓ ਨਾ ਮਹੀਨੇ ਦੇ ਵਿੱਚ, ਜੇ ਟੱਬਰ ਦੇ ਵਿੱਚ 4 ਵਿਅਕਤੀ ਨੇ, ਘੱਟੋ ਘੱਟ ਨੀ 300-400 ਯੂਰੋ ਦਾ ਪਾਣੀ ਹੀ ਲੱਗ ਜਾਂਦਾ ਜੀ ਕੱਲਾ ਪੀਣ ਦੇ ਲਈ ਜਾਂ ਵਰਤੋਂ ਦੇ ਵਿੱਚ, ਤੇ ਬਾਕੀ ਜਿਹੜਾ ਨਹਾਉਣ ਧੋਣ ਦੇ ਲਈ ਵੱਖਰਾ ਜੀ। ਤੇ ਉਹ ਸਾਰੀਆਂ ਚੀਜ਼ਾਂ ਨੂੰ ਜਦੋਂ ਦੇਖਦੇ ਹਾਂ ਉਹ ਤਾਂ ਕਹੀਦਾ ਵੀ ਅਸੀਂ ਤਾਂ ਸਵਰਗ 'ਚ ਰਹਿ ਰਹੇ ਹਾਂ ਇਸ ਹਿਸਾਬ ਦੇ ਨਾਲ ਦੇਖਿਆ ਜਾਵੇ ਤਾਂ। ਤੇ ਹੁਣ ਯਾਰ
1: ਬਿਲਕੁਲ
0: ਪਿਛਲੇ
1: ਸਹੀ ਹੈ
0: ਦਿਨਾਂ
1: ਜੀ,
0: ਦੇ ਵਿੱਚ
1: ਬਿਲਕੁਲ
0: ਗੱਲ
1: ਸਹੀ
0: ਹੋ
1: ਹੈ।
0: ਰਹੀ ਸੀ ਕਿ ਜਿਹੜਾ ਪਾਣੀ ਆ ਜਿੱਦਾਂ ਕਿ ਯੂਰਪੀਅਨ ਯੂਨੀਅਨ ਹੈ ਕਿ ਫਿਨਲੈਂਡ ਦਾ ਪਾਣੀ ਜਿਹੜਾ ਮਤਲਬ ਕਿ ਉਹ ਯੂਰਪੀਅਨ ਯੂਨੀਅਨ ਦੇ ਵਿੱਚ ਮਤਲਬ ਕਿ ਸ਼ੇਅਰਿੰਗ ਦੇ ਵਿੱਚ ਕਰ ਲਈਏ ਜਾਂ ਇੱਦਾਂ ਕੁਝ ਕਰ ਲਈਏ, ਪਰ ਉਹ ਲੋਕ ਇਸ ਚੀਜ਼ ਦੇ ਖਿਲਾਫ਼ ਨੇ ਕਿਉਂਕਿ ਆਉਣ ਵਾਲੇ ਸਮੇਂ ਤੇ ਜੋ ਭਵਿੱਖਬਾਣੀਆਂ ਨੇ ਜਾਂ ਗੱਲਬਾਤ ਹੁੰਦੀ ਹੈ ਕਿ ਅਗਲੀ ਵਰਲਡ ਵਾਰ ਜਿਹੜੀ ਲੱਗੇਗੀ ਪਾਣੀ ਨੂੰ ਲੈ ਕੇ ਲੱਗੇਗੀ, ਉਹ ਜਿੱਥੇ ਮਰਜ਼ੀ ਦੇਖ ਲਓ ਜੋ ਹਾਲਾਤ ਬਣੇ ਹੋਏ ਨੇ, ਤੇ ਉਹ ਸੋਰਸ ਜਿਹਦੇ ਕੋਲ ਹੈਗੇ ਨੇ ਮੈਨੂੰ ਲੱਗਦਾ ਉਹ ਤਾਂ ਬਹੁਤ ਰਿਚ ਹੈ, ਪਰ ਸ਼ੇਅਰ ਵੀ ਕਰਨਾ ਚਾਹੀਦਾ। ਪਰ ਜਿਹੜਾ ਜਿਨ੍ਹਾਂ ਕੋਲ ਇਹਦੇ ਮਿਸਯੂਜ਼ ਕਰ ਰਹੇ ਨੇ ਜਾਂ ਜਰਮਨ ਵਰਗੇ ਮੁਲਕ ਜਿਹੜੇ ਨੇ ਉੱਥੇ ਜਿਹੜਾ ਵਰਲਡ ਵਾਰ 2 ਹੋਈਆਂ
1: ਜੀ
0: ਜਾਂ 1 ਹੋਈ ਹੈ, ਤਾਂ ਉਹ ਉਸ ਸਮੇਂ ਦੇ ਜੋ ਬੰਬਾਰੀ ਕੀਤੀ ਗਈ ਜਾਂ ਹੋਰ ਸਾਰੀਆਂ ਚੀਜ਼ਾਂ ਨੇ ਉਹਨਾਂ ਕਰਕੇ ਉਹ ਜ਼ਮੀਨਾਂ ਜਿਹੜੀਆਂ ਨੇ ਇੰਨਾ ਕੁ ਜ਼ਹਿਰ ਉਹਨਾਂ ਦੇ ਵਿੱਚ ਪਿਆ
1: ਜੀ
0: ਕਿ ਅਜੇ ਤੱਕ ਵੀ ਉਹ ਵਰਤੋਂ ਦੇ ਵਿੱਚ ਨਹੀਂ ਨੇ ਜੀ। ਜੀ ਸ਼ਮੀ ਜੀ, ਸ਼ਮੀ
1: ਜੀ
0: ਜੀ ਆਵਾਜ਼
1: ਮੈਨੂੰ
0: ਆ ਰਹੀ?
1: ਲੱਗਦਾ ਹੈ ਕੋਈ
0: ਹਾਂਜੀ
1: ਨੈਟਵਰਕ ਦਾ,
0: ਹਾਂਜੀ ਹਾਂਜੀ
1: ਹਾਂਜੀ ਕੁਝ ਨੈਟਵਰਕ ਦਾ ਸੀ ਪੈ
0: ਆ ਰਹੀ ਹੈ ਜੀ
1: ਹਾਂਜੀ
0: ਆਵਾਜ਼ ਆ ਰਹੀ ਹੈ, ਕੰਟੀਨਿਊ ਪਲੀਜ਼
1: ਜੀ। ਹਾਂਜੀ ਹਾਂਜੀ
0: ਜੀ
1: ਇਹ ਜਿਹੜੀ ਤੁਸੀਂ ਗੱਲ ਕੀਤੀ ਨਾ ਕਿ ਸਾਡੇ ਕੋਲ ਬਹੁਤ ਹੀ ਸ਼ਾਨਦਾਰ ਸੋਰਸਸ ਹੈਗੇ ਆ, ਨੇਚਰ ਨੇ ਕੋਈ ਜਿਹੜਾ ਲਕੋ ਨਹੀਂ ਰੱਖਿਆ, ਸਭ ਸਾਡੇ ਕੋਲ ਜਿਹੜਾ ਬਲੈਸਿੰਗ ਦਿੱਤੀ ਹੋਈ ਹੈ, ਹਵਾ ਪਾਣੀ ਸਭ ਕੁਛ ਹੈ।
0: ਜੀ
1: ਹੁਣ ਜਦੋਂ ਜੇ ਅਸੀਂ ਇਹ ਕਹੀਏ ਕਿ ਜਿਹੜਾ ਇਹ ਪੋਲਿਊਸ਼ਨ ਜਿਹਦੀ ਆਪਾਂ ਜੇ ਚਰਚਾ ਕਰ ਰਹੇ ਹਾਂ, ਕੀ ਇਹ ਸਾਡੀ ਡਿਵੈਲਪਮੈਂਟ ਦੀ ਕੀਮਤ ਹੈ? ਕੀ ਡਿਵੈਲਪਮੈਂਟ ਤੇ ਇਨਵਾਇਰਮੈਂਟ ਬਿਲਕੁਲ ਆਪਾਂ ਇਹ ਤੋਂ ਮੰਨਦੇ ਹਾਂ ਕਿ ਬਿਲਕੁਲ ਇਹ ਗੱਲ ਨਹੀਂ ਹੈ, ਡਿਵੈਲਪਮੈਂਟ ਨੂੰ ਰੋਕਿਆ ਨਹੀਂ ਜਾਣਾ ਚਾਹੀਦਾ, ਲੇਕਿਨ ਸਵਾਲ ਤਾਂ ਇਹ ਹੈ ਕਿ ਡਿਵੈਲਪਮੈਂਟ ਅਸੀਂ ਕਰ ਕੇ ਹੀ ਰਹੇ ਹਾਂ, ਜਿਹੜਾ ਓਲਡ ਮਾਡਲ ਹੈ ਨਾ ਉਹਨੂੰ ਬਦਲਣਾ ਪੈਣਾ। ਓਲਡ ਮਾਡਲ ਚ ਕੀ ਹੈ, ਆਪਾਂ ਕੋਈ ਚੀਜ਼ ਚੁੱਕੋ, ਟੇਕ ਮੇਕ ਯੂਜ ਐਂਡ ਥਰੋ, ਆਪਾਂ ਉਧਰੋਂ ਸਮਾਨ ਚੁੱਕਿਆ ਇਧਰੋਂ ਤੇ ਉਹਦਾ ਕੋਈ ਚੀਜ਼ ਬਣਾਈ ਕੋਈ ਉਹਨੂੰ ਵਰਤਿਆ ਤੇ ਸੁੱਟ ਦਿੱਤਾ। ਹੁਣ ਜਿਹੜਾ ਜ਼ਿਆਦਾ ਆਪਾਂ ਧਿਆਨ ਦਿੰਦੇ ਹਾਂ ਕਿ ਇਸ ਚੀਜ਼ ਦੇ ਉੱਤੇ ਸਕੂਲਾਂ ਚ ਵੀ ਬੱਚਿਆਂ ਨੂੰ ਪੜ੍ਹਾਇਆ ਜਾਂਦਾ ਕਿ ਭਾਈ ਆਪਾਂ ਨੂੰ ਮਾਡਲ ਬੈਟਰ ਇੱਕ ਥੋੜਾ ਕਰਨਾ ਪੈਣਾ ਕਿ ਇੱਕ ਤਾਂ ਰਿਡਿਊਸ ਕਰੀਏ ਵਰਤੋਂ, ਸੰਜਮ ਨਾਲ ਕਰੀਏ ਇਹਨਾਂ ਚੀਜ਼ਾਂ ਦੀ, ਫੇਰ ਜਿਹੜੀ ਵਰਤੋਂ ਆਪਾਂ ਕਰ ਲਈਏ ਉਹਨੂੰ ਆਪਾਂ ਰੀਯੂਜ ਵੀ ਕਰ ਲਈਏ ਜਾਂ ਉਹਨੂੰ ਰਿਪੇਅਰ ਕਰ ਲਈਏ, ਰੀਸਾਈਕਲ ਕਰ ਲਈਏ ਤੇ ਰਿਕਵਰ ਵੀ ਕਰੀਏ। ਇਹ ਕਿਵੇਂ ਹੋਣਾ, ਇਹਦੇ ਸੋਚਣ ਵਾਲੀ ਚੀਜ਼ ਹੈ।
0: ਹੁਣ ਦੇਖੋ ਡਿਵਾਈਸ ਜਿਹੜੀਆਂ ਨੇ ਸ਼ਮੀ ਜੀ ਉਹ ਕਿੱਡੇ ਵੱਡੇ ਪੱਧਰ ਦੇ ਉੱਤੇ 3-4 ਸਾਲ ਮਸੀਂ ਕੱਢਦੀਆਂ ਨੇ ਜੀ। ਪਹਿਲਾਂ ਉਹਨਾਂ ਦੀ ਪ੍ਰੋਗਰਾਮਿੰਗ ਹੀ ਇੱਦਾਂ ਕਰ ਦਿੱਤੀ ਗਈ ਹੈ ਤੇ ਉਹਦੇ ਨਾਲ ਖਣਨ ਬਹੁਤ ਹੋ ਰਹੀ ਹੈ ਤੇ ਉਹਦੇ ਵਿੱਚ ਜਿਹੜਾ ਪ੍ਰੋਡਕਟ ਯੂਜ਼ ਕੀਤੇ ਜਾਂਦੇ ਹੈ ਉਹ ਦੇਖੋ। ਹੁਣ ਅੱਜ ਮੈਂ ਕੰਮ ਦੀ ਗੱਲ ਦੱਸਦਾ ਤੁਹਾਡੇ ਤੇ ਤੁਹਾਨੂੰ, ਕੋਈ ਕੰਮ ਦੇ ਉੱਤੇ ਸੀਗਾ ਸਾਡੇ ਇੱਕ ਬੰਦਾ ਆਇਆ ਜੀ ਜਿਹੜਾ ਸਾਰਾ ਕੰਪਿਊਟਰ ਸਿਸਟਮ ਨੂੰ ਫੋਨਾਂ ਵਗੈਰਾ ਨੂੰ ਸਾਰਾ ਸਾਡੇ ਮੈਨੇਜ ਕਰਦੇ ਆ। ਮੁਕੱਦਰ ਜੀ ਮੈਂ ਇਹ ਬਸ ਗੱਲ ਕਰਕੇ ਤੁਹਾਡੀ ਗੱਲ ਲੈਣਾ ਤੇ ਸ਼ਮੀ ਜੀ ਨੂੰ ਵੀ ਅੱਜ ਜਲਦੀ ਛੁੱਟੀ ਦੇਣੀ ਆ ਤੇ ਉਹ ਆਇਆ ਜੀ ਬੜੇ ਸੋਹਣੇ ਸ਼ਮੀ ਜੀ ਕੰਪਿਊਟਰ ਕੰਮ ਕਰ ਰਹੇ ਨੇ 3 ਸਾਲ ਤੋਂ, ਕੋਈ ਕੰਪਲੇਂਟ ਨਹੀਂ ਹੈ, ਫੋਨ ਵਧੀਆ ਚੱਲ ਰਿਹਾ, ਸਾਰਾ ਕੁਝ ਚੱਲ ਰਿਹਾ। ਉਹ ਆਇਆ ਜੀ ਅਖੇ ਜੀ ਇਹਨਾਂ ਦੀ ਲੀਸਿੰਗ ਖਤਮ ਹੋ ਗਈ ਹੈ ਤੇ ਆਹ ਨਵੇਂ ਡੱਬਾ ਬੰਦ ਲਿਆਇਆ, ਉਹਨਾਂ ਦੀ ਸੈਟਿੰਗ ਕੀਤੀ, ਸਾਰਾ ਕੁਝ ਅਪਡੇਟ ਕੀਤਾ ਤੇ ਓਦਾਂ ਹੀ ਦੁਬਾਰਾ ਉਹ ਸਾਰੇ ਜਿੱਦਾਂ ਪਹਿਲਾਂ ਚੱਲਦੇ ਸੀ ਓਦਾਂ ਚੱਲਣ ਲਾ ਤੇ ਜੀ। ਤੇ ਹੁਣ ਇਹ ਨੀ ਸਮਝ ਆਉਂਦੀ ਕਿ ਐਡੇ ਵੱਡੇ ਪੱਧਰ ਦੇ ਉੱਤੇ ਜਿਹੜੀਆਂ ਚੀਜ਼ਾਂ ਬਣ ਰਹੀਆਂ ਨੇ ਉਹਨਾਂ ਨੂੰ ਡੰਪਿੰਗ ਕਰਨ ਦਾ ਜਾਂ ਸੋਰਸ ਜਿਹੜੇ ਨੇ ਸਾਡੇ ਕੋਲ ਦੁਨੀਆਂ ਦੇ ਉੱਤੇ ਜੰਗਾਂ ਲੱਗ ਰਹੀਆਂ ਨੇ ਇਹਨਾਂ ਚੀਜ਼ਾਂ ਦੇ ਲਈ ਵੀ ਸਾਨੂੰ ਵੱਧ ਤੋਂ ਵੱਧ ਲਿਥੀਅਮ ਚਾਹੀਦਾ, ਸਾਨੂੰ ਵੱਧ ਤੋਂ ਵੱਧ ਇਹ ਚੀਜ਼ਾਂ ਚਾਹੀਦੀਆਂ ਨੇ, ਬੈਟਰੀਆਂ ਬਣਾਉਣੀਆਂ ਨੇ ਕਾਰਾਂ ਦੇ ਲਈ, ਉਹ ਬਹੁਤ ਵੱਡੇ ਪੱਧਰ ਦੇ ਉੱਤੇ ਪ੍ਰੋਬਲਮ ਬਣੀ ਹੋਈ ਹੈ ਪੋਲੂਸ਼ਨ ਦੀ। ਇਸੇ ਤਰ੍ਹਾਂ ਹੀ ਕਹਿ ਲਓ ਕਿ ਜਿਹੜੀਆਂ ਪੌਣ ਚੱਕੀਆਂ ਨੇ ਆਉਣ ਵਾਲੇ ਸਮੇਂ ਦੇ ਵਿੱਚ ਯੂਰਪੀਅਨ ਕੰਟਰੀਆਂ ਜਿਹੜੀਆਂ ਨੇ ਲੱਖਾਂ ਅਰਬਾਂ ਟਨ ਜਿਹੜੀਆਂ ਨੇ ਪੌਣ ਚੱਕੀਆਂ ਜਿਹੜੀਆਂ ਨੇ ਉਹਨਾਂ ਦੇ ਵਿੱਚ ਇੱਕ ਸਪੈਸ਼ਲ ਜਿਹੜੇ ਨੇ ਪਲਾਸਟਿਕ ਜਾਂ ਹੋਰ ਸਾਰੀਆਂ ਚੀਜ਼ਾਂ ਯੂਜ਼ ਕੀਤੀਆਂ ਜਾਂਦੀਆਂ, ਮੈਟਲ ਯੂਜ਼ ਕੀਤਾ ਜਾਂਦਾ ਤੇ ਉਹਨਾਂ ਦੇ ਵਿੱਚ ਐਗਰੀਮੈਂਟ ਵੀ ਇੱਦਾਂ ਦੇ ਕੀਤੇ ਜਾਂਦੇ ਆ ਕਿ ਤੁਸੀਂ ਜ਼ਮੀਨ ਦੇ ਉੱਤੇ ਜਿੰਨਾ ਚਿਰ ਲੱਗੀ ਹੈ ਆਪਣਾ ਕਿਰਾਇਆ ਲਈ ਜਾਓ ਵਧੀਆ ਤਰੀਕੇ ਨਾਲ। ਉਹਦੇ ਨਾਲ ਪੰਛੀ ਵੀ ਡਿਸਟਰਬ ਹੋ ਰਹੇ ਨੇ, ਉਹਨਾਂ ਦੇ ਰੂਟ ਬਦਲ ਗਏ, ਉਹਨਾਂ ਦਾ ਰਹਿਣ ਸਹਿਣ ਜਿਹੜਾ ਉੱਥੋਂ ਦੌੜ ਗਏ ਨੇ ਜੀ, ਅਲੱਗੇ ਨਹੀਂ ਰਹਿੰਦੇ ਉਸ ਚੀਜ਼ ਦੇ ਵਿੱਚ, ਤੇ ਉਹ ਬਹੁਤ ਵੱਡੇ ਪੱਧਰ ਦੇ ਉੱਤੇ ਪ੍ਰੋਬਲਮ ਬਣੀ ਹੈ ਕਿ ਆਉਣ ਵਾਲੇ 10 ਸਾਲਾਂ ਚ ਜਾਂ 20 ਸਾਲਾਂ ਦੇ ਵਿੱਚ ਇਹ ਜਿੰਨੀਆਂ ਵੀ ਪੌਣ ਚੱਕੀਆਂ ਨੇ ਇਹਨਾਂ ਨੂੰ ਡਿਸਟਰੋਏ ਕਿੱਥੇ ਕਰਨਾ ਜੀ।
1: ਜੀ ਉਹ ਨਹੀਂ ਸੋਚਿਆ ਗਿਆ ਨਾ, ਇਹੀ ਤਾਂ ਗੱਲ ਆ ਕਿ
0: ਜੀ
1: ਇਹਨੂੰ ਆਪਾਂ ਜਦ ਤੱਕ ਇੰਨੀ ਦੂਰ ਅੰਦੇਸ਼ੀ ਵਾਲੀ ਸੋਚ ਲੈ ਕੇ ਨਹੀਂ ਇਹਨੂੰ ਅੱਗੇ ਵਧਾਂਗੇ,
0: ਜੀ
1: ਫਿਰ ਇਹ ਪ੍ਰੋਬਲਮ ਸਿਰ ਤੇ ਰਹੇਗੀ, ਤਲਵਾਰ ਲਟਕਦੀ ਰਹਿਣੀ ਰਹਿਣੀ ਹੈ। ਇਹ ਸੋਚਣ ਦੀ
0: ਬਿਲਕੁਲ
1: ਲੋੜ ਹੈ ਕਿ ਜਦੋਂ ਵੀ ਅਸੀਂ ਕੋਈ ਡਿਵੈਲਪਮੈਂਟ ਕਰਦੇ ਹਾਂ ਤੇ ਉਸ ਜਿਹੜਾ ਉਹਦਾ ਮੇਨ ਪਲਾਨ ਬਣਦਾ ਹੈ ਉਹਦੇ ਵਿੱਚ ਘੱਟੋ ਘੱਟ ਮੰਨ ਲਓ ਕਿ ਆਪਾਂ ਕੋਈ ਪ੍ਰੋਡਿਊਸ ਕੀਤਾ ਕੁਛ ਵੀ ਚੀਜ਼ ਬਣਾਈ ਆ ਤੇ ਉਹਦਾ ਜੋ ਜੋ ਬਾਇਓ ਹਜ਼ਾਰਡ ਆ ਜਾਂ ਕੋਈ ਉਹਦਾ ਵੈਸੇ ਵੇਸਟ ਨਿਕਲ ਰਿਹਾ ਕੁਛ, ਤੇ
0: ਜੀ
1: ਉਹਨੂੰ ਕਿਵੇਂ ਡੰਪ ਕਰਨਾ ਹੈ, ਡੰਪ ਕਰਨਾ ਹੈ, ਡੰਪਿੰਗ ਕਿਹੜਾ ਕੋਈ ਉਹਦਾ ਸੋਲੂਸ਼ਨ ਹੈ? ਉਹਦੇ ਵਿੱਚ ਤਾਂ ਉਹ ਹੋਰ ਪਹਾੜ ਬਣਦੇ ਆ, ਸਾਡੇ ਸ਼ਹਿਰਾਂ 'ਚ ਕੂੜੇ ਦੇ ਪਹਾੜ ਬਣ ਗਏ,
0: ਬਿਲਕੁਲ ਹੈ ਜੀ।
1: ਉਹ ਸਹੀ ਸੋਲੂਸ਼ਨ ਨਹੀਂ ਹੋਏਗਾ। ਆਪਾਂ ਨੂੰ ਇਹਦਾ ਕੁਛ ਨਾ ਕੁਛ ਇਹਦੀ ਵਰਤੋਂ ਦਾ ਜਿਹੜਾ ਸੋਚਣਾ ਪਏਗਾ, ਜੋ
0: ਜੀ
1: ਨੀਤੀ ਘੜੇ ਆ ਉਹਨਾਂ ਨੂੰ ਇਹਦੇ ਉੱਤੇ ਚਰਚਾ ਜ਼ਰੂਰ ਕਰਨੀ ਚਾਹੀਦੀ ਹੈ ਔਰ ਇੰਪਲੀਮੈਂਟ ਕਰਨਾ ਚਾਹੀਦਾ ਐਜ਼
0: ਬਿਲਕੁਲ
1: ਇੰਡੀਵਿਜੁਅਲ। ਸਾਨੂੰ ਬੜਾ ਜਿਹੜਾ ਸੰਜਮ ਤੋਂ ਕੰਮ ਲੈਣਾ ਚਾਹੀਦਾ ਕਿ ਭਾਈ ਆਪਣੇ ਰਿਸੋਰਸਿਸ ਦੀ ਵਰਤੋਂ ਸੋਚ ਸਮਝ ਕੇ ਕਰੀਏ
0: ਜੀ
1: ਤਾਂ ਕਿ ਘੱਟੋ ਘੱਟ ਅਸੀਂ ਕਲਪਰੇਟ ਨਾ ਬਣੀਏ, ਅਸੀਂ ਗੁਨਾਹਗਾਰ ਨਾ ਬਣੀਏ ਜਿਹੜਾ ਕਲਾਰਾ ਜ਼ਿਆਦਾ ਪਾ ਕੇ।
0: ਜੀ ਬਿਲਕੁਲ
1: ਜੀ
0: ਜੀ ਤੇ ਸ਼ਮੀ ਜੀ ਇੱਕ ਕਾਲ ਲੈ ਕੇ ਫਿਰ ਮੈਂ ਤੁਹਾਡੇ ਤੋਂ ਆਗਿਆ ਲੈਣਾ ਜੀ। ਮੁਕੱਦਰ ਜੀ ਜੇ
1: ਜੀ
0: ਲੇਟ ਹੋ ਰਹੇ ਹੋ ਤਾਂ ਦੱਸ ਦੇਣਾ ਜੀ। ਸਤਿ ਸ੍ਰੀ ਅਕਾਲ ਮੁਕੱਦਰ ਜੀ, ਸਵਾਗਤ ਹੈ
1: ਜੀ।
0: ਜੀ ਬਿਲਕੁਲ
1: ਜੀ ਭਾਰਤ ਬਾਈ ਜੀ, ਸ਼ਮੀ ਬਾਈ ਜੀ, ਸਤਿ ਸ੍ਰੀ ਅਕਾਲ।
0: ਸਤਿ ਸ੍ਰੀ ਅਕਾਲ ਜੀ, ਜੀ ਅਨੁ ਜੀ, ਮੁਕੱਦਰ ਜੀ,
1: ਸਤਿ ਸ੍ਰੀ ਅਕਾਲ ਜੀ।
2: ਮੁਹੱਬਤ ਮੁਹੱਬਤ ਜ਼ਿੰਦਾਬਾਦ ਤੇ ਜ਼ਿੰਦਗੀ ਜ਼ਿੰਦਾਬਾਦ
0: ਜ਼ਿੰਦਾਬਾਦ
1: ਜ਼ਿੰਦਗੀ ਜ਼ਿੰਦਾਬਾਦ।
2: ਆਪਾਂ ਤਾਂ ਗੱਲ ਚਲੋ ਸ਼ਮੀ ਬਾਈ ਜੁੜੇ ਨੇ, ਗੱਲ ਇੱਕੋ ਹੀ ਕਹਿ ਮੈਂ ਛੋਟੀ ਜਿਹੀ ਗੱਲ ਕਰਨੀ ਹੈ ਵੀ ਜਿਹੜੀ ਗੱਲ ਪ੍ਰਦੂਸ਼ਣ ਦੀ ਤੁਸੀਂ ਕਰਦੇ ਪਏ ਹੋ
0: ਜੀ
1: ਜੀ,
2: ਤੇ ਮੈਨੂੰ ਇਹ ਭਾਰਤ ਬਾਈ ਜੀ ਵੀ ਆਪਾਂ ਨੂੰ ਜੀ ਮੈਨੂੰ ਇੱਕੋ ਇੱਕੋ ਆਉਂਦੀ ਪਈ ਹੈ,
0: ਇੱਕੋ ਆਉਂਦੀ ਹੈ
2: ਬੈਕਗ੍ਰਾਉਂਡ
0: ਚਾਹੁੰਦੀ ਇੱਧਰ, ਮੈਂ ਮੈਨੂੰ ਫਿਰ ਦੂਸਰੇ ਲਾਈਨ ਦੇ ਉੱਤੇ ਲੈਣਾ ਪੈਣਾ, ਦੇਖਣਾ ਮੈਂ ਇੱਧਰੋਂ ਲੈਣਾ ਜੀ ਫਿਰ ਤੁਹਾਨੂੰ। ਹਾਂਜੀ
2: ਜੀ ਜੀ ਉਹ ਅੱਜ ਘੁੰਮ ਕੇ ਆਉਂਦੀ, ਐ ਲੱਗਦਾ ਜੋ ਪਿੱਛੇ ਗੱਲ ਕਰੀ ਜਾਂਦੇ।
0: ਅੱਛਾ ਜੀ, ਵੈਸੇ
2: ਹੋਣਾ
0: ਨਹੀਂ
2: ਚਾਹੀਦਾ
0: ਹੁਣ ਦੇਖੋ ਤਾਂ। ਹਾਂਜੀ
2: ਹੁਣ ਮਸ਼ਹੂਰੀ ਆ ਗਈ, ਹੁਣ ਇੱਕੋ ਨਹੀਂ ਹੁਣ ਮਸ਼ਹੂਰੀ ਆ, ਮਸ਼ਹੂਰੀ ਆ
0: ਮਸ਼ਹੂਰੀ ਕਿੱਧਰ ਦੇਖੀ ਜਾਂਦੇ ਹੋ ਗੱਲ ਕਰਦੇ ਕਰਦੇ ਦੇਖਿਓ।
2: ਨਹੀਂ ਨਹੀਂ ਉਹ ਮੈਂ ਇੱਕ ਸੈਕਿੰਡ,
0: ਪਿੱਛੇ ਤਾਂ ਨਹੀਂ ਚੱਲਦਾ ਆਪਣਾ ਰੇਡੀਓ ਤਾਂ ਨਹੀਂ ਚੱਲ ਰਿਹਾ? ਥੋੜੀ ਪ੍ਰੋਬਲਮ ਹੋ ਸਕਦੀ ਹੈ ਜੀ।
1: ਜੀ ਠੀਕ ਹੈ ਠੀਕ ਹੈ ਜੀ, ਬਿਲਕੁਲ ਬਿਲਕੁਲ ਜੀ, ਇਹ ਤਕਨੀਕੀ ਮਾਮਲੇ ਕਈ ਵਾਰੀ ਬਣ ਜਾਂਦੇ ਆ ਤੇ ਫਿਰ ਔਖਾ ਹੋ ਜਾਂਦਾ,
0: ਭਾਰੂ ਪੈ ਜਾਂਦੇ ਨੇ ਜੀ। ਹਾਂਜੀ ਮੁਕੱਦਰ ਜੀ ਸਵਾਗਤ ਹੈ ਜੀ।
1: ਜੀ
2: ਹਾਂਜੀ ਹਾਂਜੀ ਹਾਂਜੀ, ਬਸ ਮੈਂ ਤਾਂ ਚਲੋ ਉਹ ਅਸਲ ਚ ਨਾ ਉਹ ਮੈਨੂੰ ਤਾਂ ਹੁਣ ਆ ਦਿਨ ਦਿਨ ਵੀ ਪਤਾ ਨੀ ਲੱਗਦਾ ਕਦੋਂ ਸ਼ਨੀ ਵੀਰਵਾਰ ਆ ਗਿਆ ਤੇ ਕੱਲ ਨੂੰ ਸ਼ੁੱਕਰਵਾਰ ਆ ਜਾਣਾ
0: ਜੀ,
2: ਪਰਸੋਂ ਸ਼ਨੀਵਾਰ ਤੇ ਐਤਵਾਰ ਆ ਜਾਣਾ
0: ਜੀ ਜੀ।
2: ਮੈਂ ਹੁਣ ਮਿੱਤਰਾਂ ਵੀ ਵਾਲਾ
0: ਜੀ,
2: ਹੁਣ ਸ਼ਮੀ ਬਾਈ ਜੀ ਹੌਲੀ ਹੌਲੀ ਬਾਅਦ ਨੇੜੇ ਹੁੰਦੇ ਜਾਂਦੇ ਨੇ
0: ਜੀ,
1: ਨੇੜੇ
2: ਨਹੀਂ ਕੁਦਰਤੀ ਆ ਪ੍ਰੋਗਰਾਮ ਤੁਹਾਡਾ ਖੋਲਿਆ, ਮੈਨੂੰ ਪਤਾ ਹੀ ਨੀ ਮੈਂ ਵੀ ਸ਼ਮੀ ਬਾਈ ਜੀ ਜੁੜੇ ਹੋਏ ਨੇ
0: ਜੀ,
2: ਤੇ ਚਲੋ ਕੋਈ ਗੱਲ ਨੀ ਜੁੜੇ ਹੋਏ ਨੇ ਤੇ ਆਪਾਂ ਉਹਨਾਂ ਦਾ ਲਾਹਾ ਲੈ ਲੈਂਦੇ ਹਾਂ, ਪਰ ਉਹ ਗੱਲ ਐ ਬਾਈ ਜੀ ਅਸਲ ਚ ਨਾ ਜਿਹੜਾ ਤੁਸੀਂ ਪ੍ਰਦੂਸ਼ਣ ਜਾਂ ਜੋ ਵੀ ਆਪਾਂ ਕੁਛ ਕਰਦੇ ਪਏ ਆ, ਚਲੋ ਮੈਂ ਗੱਲ ਮੈਂ ਨਾ ਬਾਈ ਜੀ ਮੈਂ ਅਕਸਰ ਸੋਚ ਜਾਣਾ ਵੀ ਕਿ ਆਪਾਂ ਨੂੰ ਚਲੋ ਠੀਕ ਹੈ ਉਹਨੂੰ ਕੋਈ ਕਿਸੇ ਗੱਲ ਗੱਲ ਦੇ ਹਿਸਾਬ ਨਾਲ ਜੋੜ ਦੂਗਾ, ਕੋਈ ਕਿਵੇਂ ਜੋੜ ਦੇਗਾ
0: ਜੀ,
2: ਵੀ ਇਹਦੇ ਕੋਲ ਪੈਸੇ ਪਤਾ ਨੀ ਹੈਗੇ ਕਿ 3 ਕਰੋੜ ਦੀ ਗੱਡੀ ਖਰੀਦਣ ਵਾਸਤੇ ਜਾਂ 5 ਕਰੋੜ ਦੀ ਖਰੀਦਣ ਵਾਸਤੇ
0: ਜੀ,
2: ਪਰ ਇਹ ਸਾਨੂੰ ਜ਼ਿੰਦਗੀ ਜਿਉਣ ਵਾਸਤੇ ਜਿੰਨਾ ਅਸੀਂ ਵੀ ਜਿਹੜੇ ਸਾਡੇ ਬਜ਼ੁਰਗ ਜਾਉਂਗੇ ਬਾਈ ਜੀ ਜਾਂ ਅਸੀਂ ਵੀ ਸਾਨੂੰ ਜ਼ਰੂਰੀ ਜ਼ਰੂਰੀ 3 ਕਰੋੜ ਦੀ ਗੱਡੀ ਚਾਹੀਦੀ ਜਾਂ 5 ਕਰੋੜ ਦੀ ਚਾਹੀਦੀ ਹੈ, ਇਹ ਕਿੰਨੇ ਸਾਨੂੰ ਇਹ ਆ ਜਿਹੜੇ ਸੁਪਨੇ ਵਿਖਾਏ ਜਾਂ ਆ ਸਾਰਾ ਕੁਝ ਜੋ ਵੀ ਹੈਗਾ
0: ਜੀ
2: ਇਹ ਕਿੰਨੇ ਵਿਖਾਇਆ ਸਾਨੂੰ, ਜਿਹੜੀ ਲਗਜ਼ਰੀ ਲਾਈਫ ਲਾਈਫ ਦੇ ਪਿੱਛੇ ਪ੍ਰਦੂਸ਼ਣ ਬਾਈ ਜੀ, ਪ੍ਰਦੂਸ਼ਣ ਕਾਰਨ ਕੀ ਹੈ ਬਾਈ ਜੀ? ਇਹੀ ਤਾਂ ਲੋਕ ਕਾਰਨ ਆ ਜਿੰਨੇ ਫੈਕਟਰੀਆਂ ਵਾਲੇ ਨੇ ਜਾਂ ਅਸੀਂ ਵੀ ਹੈਗੇ ਹਾਂ, ਮੈਂ ਨੀ ਕਹਿੰਦਾ ਹੈਗਾ ਵੀ ਅਸੀਂ ਆਮ ਲੋਕ ਵੀ ਜੇ ਕੋਈ ਚੀਜ਼ ਖਾਧੀ ਤੇ ਲਿਫਾਫਾ ਉੱਥੇ ਸੁੱਟਤਾ ਤੇ ਉੱਥੇ ਸੁੱਟਤਾ, ਕਾਰਨ ਸਾਡਾ ਵੀ ਹੈਗਾ, ਪਰ ਜਿੰਨੇ ਵੱਡੇ ਪੱਧਰ ਤੇ ਇਹ ਪਲਿਊਟ ਕਰਦੇ ਨੇ ਆਪਣੇ ਵਾਤਾਵਰਨ ਨੂੰ
0: ਜੀ,
2: ਫੈਕਟਰੀਆਂ ਵਾਲੇ ਜਾਂ ਲੁਧਿਆਣੇ ਤੋਂ ਜੋ ਤੁਸੀਂ ਲੁਧਿਆਣੇ ਤੁਸੀਂ ਚਿੱਟਾ ਕਮੀਜ਼ ਤੁਸੀਂ ਉੱਤੇ ਸੁੱਕਣੇ ਪਾ ਕੇ ਵੇਖ ਲਿਓ ਲਾਂ ਤੇ ਸਵੇਰ ਨੂੰ ਵੇਖੋ ਤਾਂ ਕੀ ਰੰਗ ਹੋਊਗਾ। ਜਿੱਥੇ ਜਿੱਥੇ ਉਹ ਡਾਇੰਗ ਫੈਕਟਰੀਆਂ ਨੇ ਉੱਥੇ ਉਹ ਲੱਗ ਹੀ ਨੀ ਸਕਦੀਆਂ ਕੱਪੜੇ ਰੰਗਾਂ ਵਾਲੀਆਂ ਜੋ ਵੀ ਕੁਛ ਹੈ ਇਹ ਕਿਵੇਂ ਹੋਈ ਜਾਂਦਾ।
0: ਬਿਲਕੁਲ
2: ਤੇ ਗੱਲ ਤੁਸੀਂ ਪ੍ਰਦੂਸ਼ਣ ਦੀ ਕਰ ਦਿਓ ਬਾਈ ਇਸ ਵਾਸਤੇ ਤਾਂ ਅਸੀਂ ਸਾਰੇ ਜੇ ਪਹਿਲਾਂ ਤਾਂ ਆਪਣਾ ਸਟੈਪ ਹੋਣਾ ਚਾਹੀਦਾ ਵੀ ਅਸੀਂ ਪੋਲਿਊਟ ਵੀ ਅਸੀਂ ਖੁਦ ਨਾ ਕਰੀਏ ਦੂਜੇ ਨੰਬਰ ਤੇ ਅਸੀਂ ਦੂਜੇ ਤੇ ਉਂਗਲ ਚੁੱਕ ਲਈ
0: ਜੀ
2: ਪਰ ਅਸੀਂ ਜ਼ਿੰਮੇਵਾਰੀ ਤੇ ਕੋਈ ਲੈਣ ਨੂੰ ਤਿਆਰ ਹੀ ਨਹੀਂ ਹੈਗਾ ਬਾਈ।
0: ਬਿਲਕੁਲ ਹੈ ਜੀ
2: ਤੇ ਵਿਸ਼ਾ ਤੁਹਾਡਾ ਵਧੀਆ ਹੈਗਾ
0: ਥੈਂਕ ਯੂ
2: ਅੱਜ ਪਤਾ ਨਹੀਂ ਮੈਨੂੰ ਇਹ ਨਹੀਂ ਪਤਾ ਕਿਵੇਂ ਫਦਰ ਘੱਟ ਵੱਧ ਕੇ ਵੀ ਚਲੋ ਹੋ ਜਾਂਦਾ
0: ਜੀ
2: ਪਰ ਗੱਲ ਤਾਂ ਇਹ ਵੀ ਪਹਿਲੇ ਸਟੈਪ ਤੇ ਸਾਨੂੰ ਜ਼ਿੰਮੇਵਾਰੀ ਸਾਨੂੰ ਲੈਣੀ ਪਊਗੀ ਦੂਜੇ ਚਲੋ ਦੂਜਾ ਫਿਰ ਜੇ ਕਿਉਂਕਿ ਜਦੋਂ ਆਪਾਂ ਲੈ ਲਾਂਗੇ ਫਿਰ ਦੂਜੇ ਨੰਬਰ ਤੇ ਉਂਗਲ ਆਪਾਂ ਦੂਜੇ ਵਾਲਾ ਕਰਾਂ।
0: ਬਿਲਕੁਲ ਹੈ ਜੀ
2: ਜਿੰਨਾ ਪਰ ਜ਼ਿੰਦਗੀ ਜਿਉਣ ਵਾਸਤੇ ਜਿਵੇਂ ਤੁਸੀਂ ਗੱਲ ਕਰਦੇ ਹੋਏ ਸੀ ਨਾ ਮੈਨੂੰ ਨਹੀਂ ਲੱਗਦਾ ਹੈਗਾ ਕਿ ਇੰਨੀਆਂ ਚੀਜ਼ਾਂ ਦੀ ਲੋੜ ਹੈਗੀ ਹੈ ਜੇ ਅਸੀਂ ਵਧੀ ਜਾਵਾਂਗੇ ਤਾਂ ਉਹ ਅਮਰੀਕਾ ਦਾ ਰਾਸ਼ਟਰਪਤੀ ਕੋਈ ਜਹਾਜ਼ ਲੈ ਜੀ ਫਿਰਦਾ ਫਿਰ ਕੋਈ ਹੋਰ ਲੈ ਲੂਗਾ।
0: ਬਿਲਕੁਲ ਹੈ
2: ਫਿਰ ਸਾਨੂੰ ਵੀ ਚਾਹੀਦਾ ਬਾਈ
0: ਜੀ
2: ਤੁਹਾਨੂੰ ਵੀ ਚਾਹੀਦਾ ਭਾਰਤ ਬਾਈ
0: ਜੀ
2: ਜੇ ਕੱਲ ਨੂੰ ਦੁਨੀਆਂ ਖਤਮ ਹੋਣ ਲੱਗੀ ਉਹ ਕਹਿੰਦੇ ਵੀ ਉਹਨਾਂ ਕੀ ਕਹਿੰਦੇ ਸੀ ਉਹਨੂੰ ਅਮਰੀਕਾ ਦੇ ਜਹਾਜ਼ ਵਾਲੇ ਨੂੰ ਐਪੋਨ ਪਬਲਿਕ ਕੀ ਕਹਿੰਦੇ ਸੀ ਉਹ ਲੈ ਕੇ ਉੱਡ ਜੂਗਾ
0: ਜੀ
2: ਫਿਰ ਉਹਦੇ ਵਾਸਤੇ ਤੁਹਾਨੂੰ ਵੀ ਬਚਣ ਵਾਸਤੇ ਵੀ ਜਾਣ ਵਾਸਤੇ ਤੁਹਾਨੂੰ ਵੀ ਚਾਹੀਦੀ ਜ਼ਿੰਦਗੀ ਮੈਨੂੰ ਵੀ ਚਾਹੀਦੀ
0: ਜੀ
2: ਤੇ ਕਿਉਂ ਨਾ ਅਸੀਂ ਇਸ ਧਰਤੀ ਨੂੰ ਹੀ ਉਹੀ ਗੱਲ ਵੀ ਇਹਦੇ ਹਿਸਾਬ ਨਾਲ ਇਹਨੂੰ ਹੀ ਅਸੀਂ ਵਧੀਆ ਬਣਾ ਕੇ ਜਿਉਣ ਲਈਏ
0: ਜਿਹੜੀ
2: ਸਾਡੇ ਵਾਸਤੇ ਬਣੀ ਬਣਾਈ ਸਾਰੀ ਕੁਦਰਤ ਹੈ ਇਹਨੂੰ ਅਸੀਂ ਕਿਉਂ ਖਰਾਬ ਕਰਨ ਲਈ।
0: ਬਿਲਕੁਲ ਹੈ ਜੀ ਬਿਲਕੁਲ ਹੈ ਜੀ
1: ਕੋਈ ਸ਼ੱਕ ਨਹੀਂ
2: ਅਸੀਂ ਕਈ ਵਾਰੀ ਕਹਿੰਦੇ ਜੇ ਇੱਥੇ ਕੋਈ ਉਲਕਾ ਡਿੱਗ ਪਿਆ ਫਲਾਣਾ ਡਿੱਗ ਪਿਆ ਇੱਥੇ ਕੁਦਰਤ ਨਸ਼ਟ ਹੋ ਗਈ ਦੂਜੀ ਦੁਨੀਆਂ ਤੇ ਉੱਠ ਜਾਂਗੇ
0: ਜੀ
2: ਵੀ ਤੁਹਾਨੂੰ ਕਿਉਂ ਕੀ ਲੋੜ ਹੈ ਤੁਸੀਂ ਇੱਥੇ ਖਰਾਬ ਕਰਕੇ ਫਿਰ ਦੂਜੀ ਦੁਨੀਆਂ ਤੇ ਜਾ ਕੇ ਉੱਥੇ ਖੱਪ ਪਾਈ ਜਾਇਆ
0: ਜੀ ਬਿਲਕੁਲ
2: ਮੰਗਲ ਤੇ ਗਾਹ ਪਾਈ ਜਾਓ ਕਦੇ ਸ਼ੁਕਰ ਤੇ ਪਾਈ
0: ਜੀ ਨਹੀਂ ਹੁਣ ਇਸ ਧਰਤੀ ਤੇ ਕਹਿੰਦੇ ਆ ਕਿ ਸ਼ੁੱਕਰਵਾਰ ਹੈ ਗ੍ਰਹਿ ਲੱਗਿਆ ਭਾਈ ਕੁਛ ਨੀ ਕਰਨਾ ਲੋਹਾ ਨੀ ਲੈਣਾ ਜਾਂ ਇੱਦਾਂ ਨੀ ਕਰਨਾ ਫਿਰ ਉਹ ਜਦੋਂ ਸ਼ੁੱਕਰ ਦੇ ਉੱਤੇ ਚਲੇ ਗਏ ਉਹ ਕਹਿਣਗੇ ਵੀ ਆ ਸਾਰਿਆਂ ਨਾਲੋਂ ਵੱਡੇ ਗ੍ਰਹਿ ਤਾਂ ਮੇਰੇ ਉੱਤੇ ਆ ਕੇ ਚੜ ਗਏ ਨੇ ਜੀ
2: ਵੱਡੇ ਗ੍ਰਹਿ
0: ਇਹਨਾਂ ਨੂੰ ਇਹ ਹੁਣ ਹੱਥ ਕਿਹਨੂੰ ਦਿਖਾਵੇ। ਬਿਲਕੁਲ ਹੈ ਜੀ
2: ਉਹੀ ਗੱਲ ਹੈ ਇਹਨਾਂ ਨੂੰ ਪ੍ਰਿਥਵੀ ਨੇ ਮਗਰ ਲਾਇਆ ਸੀ ਜਿਹਨਾਂ ਨੂੰ ਸਾਰੀ ਹਵਾ ਪਾਣੀ ਸਾਰਾ ਕੁਛ ਦਿੱਤਾ ਇਹਨਾਂ ਲੋਕਾਂ ਨੂੰ ਇਹ ਹੁਣ ਉਹਨੂੰ ਬਰਬਾਦ ਕਰਕੇ ਹੁਣ ਭਾਲ ਦੇ ਵੀ ਹੁਣ ਨਵਾਂ ਦੇ ਦੋ ਸਾਨੂੰ।
0: ਬਿਲਕੁਲ ਹੈ ਜੀ ਉਹ ਕਹਿੰਦੇ ਹੋਣੇ ਮੰਗਲ ਵਾਲੇ ਕਹਿੰਦੇ ਹੋਣੇ ਮਸੀਂ ਤਾਂ ਇਹਨਾਂ ਨੂੰ ਪ੍ਰਿਥਵੀ ਚ ਪ੍ਰਵੇਸ਼ ਕਰਾਇਆ ਸੀ ਭਾਈ ਉੱਥੇ ਜਾ ਕੇ ਤਬਾਹੀ ਮਚਾਓ ਜਿਹੜੀ ਮਚਾਉਣੀ ਆ ਇੱਧਰ ਨੂੰ ਨਾ ਇਹ ਫਿਰ ਮੁੜੋ ਤੇ ਇੱਧਰ ਨੂੰ ਮਸੀਂ ਤਾਂ ਇਹਨਾਂ ਨੂੰ ਉੱਥੇ ਛੱਡ ਕੇ ਆਇਆ ਜੀ।
2: ਬਿਲਕੁਲ ਨਹੀਂ ਭਾਰਜਵਾ ਜੀ ਗੱਲ ਚਲੋ ਹਾਸੇ ਮਜ਼ਾਕ ਚ ਪਰ ਅਸੀਂ ਨਾ ਪਹਿਲੇ ਨੰਬਰ ਤੇ ਜੇ ਆਪਣੀ ਜ਼ਿੰਮੇਵਾਰੀ ਸਮਝਾਂਗੇ ਫਿਰ ਸਾਰਾ ਫਿਰ ਉਦੋਂ ਬਾਅਦ ਦੂਜਾ ਸਟੈਪ ਫਿਰ
0: ਜੀ
2: ਉਹ ਚਲੋ ਸ਼ਮੀ ਬਾਈ ਜੀ ਜੁੜੇ ਹੋਏ ਨੇ ਆਪਾਂ ਹਾਸੇ ਮਜ਼ਾਕ ਤੇ ਗੱਲ ਹਾਸੇ ਮਜ਼ਾਕ ਦੀ ਵੀ ਚਲੋ ਆਪਾਂ ਗੱਲ ਉਹੀ ਕਰਨੀ ਕੋਈ ਗੱਲ ਨਿਕਲੇ ਜੇ।
0: ਬਿਲਕੁਲ
2: ਗੱਲ ਉਹੀ ਜਿਹੜੇ ਮਰਜ਼ੀ ਗ੍ਰਹਿ ਤੇ ਲੈ ਜਾਓ ਜੋ ਉਸਤੇ ਬੈਠਾ ਤੁਹਾਨੂੰ ਸੁੱਟੂਗਾ ਥੱਲੇ
0: ਜੀ ਬਿਲਕੁਲ
2: ਫਿਰੀ ਜਾਏ ਵਾਤਾਵਰਨ ਦੇ ਵਿਚਾਰੇ ਉਹ ਕਹਿੰਦੇ ਕੀ ਕਹਿੰਦੇ ਹੁੰਦੇ ਗੁਰਤਵਾਕਰਸ਼ਣ
0: ਨਾ
2: ਉੱਠਾਂ ਨੂੰ ਥੱਲੇ ਆਉਣ ਦੇ ਨਾ ਨਹੀਂ ਸਾਡੇ ਲੋਕ ਹੈ ਵੀ ਇਸੇ ਵਾਹ ਵਾਲੀ ਨਾ ਇਹ ਥੱਲੇ ਆਉਣ ਤੇ ਨਾ ਉੱਤੇ ਜਾਣੇ ਕਿਸੇ ਗ੍ਰਹਿ ਤੇ ਜਾਣ ਜੋਗੇ ਹੈ ਗੁਰਤਵਾਕਰਸ਼ਣ ਵਾਲੀ
0: ਅਸਮਾਨ ਤੇ ਗਿਰਾ ਕਹਿੰਦੇ ਖਜੂਰ ਪੇ ਅਟਕਾ
2: ਖਜੂਰ ਪੇ ਅਟਕਾ
1: ਰੌਲਾ ਹੀ ਹੈ
2: ਰੌਲਾ ਹੀ ਇਹੀ ਹੈ ਜਿੱਥੇ ਵੀ ਜਾਂਦਾ ਇਨਸਾਨ ਤਬਾਹ ਹੀ ਕਰਦਾ ਹੈ ਬਾਈ
0: ਜੀ
2: ਹੈ ਹੀ ਪਤਾ ਨੀ ਹੁਣ ਕੀ ਹੈ। ਠੀਕ ਹੈ ਜਮੀ ਬਾਈ ਜੀ ਹਾਸਾ ਖੇਡਾ
0: ਥੈਂਕ ਯੂ ਜੀ ਥੈਂਕ ਯੂ ਸ਼ੁਕਰੀਆ ਮੁਕੱਦਰ ਜੀ ਸ਼ੁਕਰੀਆ
1: ਜੀ ਥੈਂਕ ਯੂ
0: ਜ਼ਿੰਦਗੀ
1: ਜਿੰਦਾਬਾਦ
0: ਜਿੰਦਾਬਾਦ ਜੀ ਜੀ ਸ਼ਮੀ ਜੀ ਥੈਂਕ ਯੂ ਸਤਿ ਸ੍ਰੀ ਅਕਾਲ ਜੀ
1: ਸਤਿ ਸ੍ਰੀ ਅਕਾਲ ਜੀ
0: ਹਾਂਜੀ ਸ਼ਮੀ ਜੀ ਲੰਘਿਆ ਜੀ ਦੋ
1: ਜੀ ਪਰ ਸਾਹਿਬ ਬਿਲਕੁਲ ਜੀ ਜਾਂਦੇ ਜਾਂਦੇ ਬਸ ਮੈਂ ਇੱਕ ਜ਼ਰੂਰ ਜਿਹੜੀ ਚਰਚਾ ਆਪਣੀ ਹੋਈ ਹੈ ਬੜੀ ਸ਼ਾਨਦਾਰ ਹੈ ਜਿਵੇਂ ਮੁਕੱਦਰ ਬਾਈ ਜੀ ਨੇ ਤੇ ਤੁਸੀਂ ਵੀ ਬਹੁਤ ਕਮਾਲ ਧਮਾਲ ਜਿਹੜਾ ਇਸ ਦੇ ਵਿੱਚ ਗੱਲਬਾਤ ਹੋਈ ਆ
0: ਥੈਂਕ ਯੂ ਜੀ
1: ਪਰ ਇਹ ਚਰਚਾ ਜਿਹੜੀ ਆ ਇਹ ਕੰਟੀਨਿਊ ਰਹਿਣੀ ਚਾਹੀਦੀ ਆ ਔਰ ਚਰਚਾ ਤੋਂ ਅੱਗੇ ਜਾ ਕੇ ਜੇ ਮੈਂ ਆਪ ਸਭ ਤੋਂ ਪਹਿਲਾਂ ਇਹਦਾ ਹਿੱਸਾ ਬਣਾ ਕਿ ਮੈਂ ਭਾਈ ਖਲਾਰਾ ਨਹੀਂ ਪਾਉਣਾ ਮੈਂ ਉਹਨੂੰ ਘੱਟੋ ਘੱਟ ਜਿਹੜੀ ਵੇਸਟ ਮੈਨੇਜਮੈਂਟ ਹੈ ਉਹ ਆਪਣੀ ਠੀਕ ਹੋਏ। ਇੰਡੀਵਿਜੁਅਲ ਤੋਂ ਕਹਾਣੀ ਚੱਲੂਗੀ, ਬੰਦੇ ਤੋਂ ਜਿਹੜੀ ਹੈ ਸਮਾਜ ਤੱਕ ਜਾਏਗੀ, ਬੰਦੇ ਤੋਂ ਪਰਿਵਾਰ ਤੱਕ ਹੈ, ਪਰਿਵਾਰ ਸਮਾਜ ਬਣਦਾ ਹੈ, ਤੇ ਸਮਾਜ ਤੋਂ ਮੁਲਕ ਬਣ ਜਾਂਦੇ ਆ, ਪੂਰੀ ਧਰਤੀ ਆ
0: ਜੀ।
1: ਪਰ ਸ਼ੁਰੂਆਤ ਖੁਦ ਕਰਨੀ ਪਏਗੀ, ਆਪਾਂ ਦੂਜੇ ਤੋਂ ਆਸ ਨਹੀਂ ਰੱਖ ਸਕਦੇ ਕਿ ਉਹ ਪਹਿਲਾਂ ਸੁਧਰੇ ਫਿਰ ਮੈਂ ਸੁਧਰੂ, ਪਹਿਲਾਂ ਆਪ ਹੀ ਕਰ ਲਈ ਥੋੜਾ ਜਿਹਾ ਫਿਰ ਠੀਕ ਆ। ਤੇ ਜਿੰਨਾ ਹੋ ਸਕੇ, ਕਿਉਂਕਿ ਇਹ ਵਰਤਮਾਨ ਦੇ ਵਿੱਚ ਜਿਹੜੀ ਸਾਨੂੰ ਇਹ ਚੈਲੰਜ ਨਜ਼ਰ ਆ ਰਿਹਾ ਹੈ, ਅਸਲ ਵਿੱਚ ਫਿਕਰਮੰਦੀ ਫਿਊਚਰ ਦੀ ਆ, ਸਾਡੀਆਂ ਆਉਣ ਵਾਲੀਆਂ ਜਨਰੇਸ਼ਨ ਦੀ ਆ, ਕਿ ਉਹ ਅਸੀਂ ਉਹਨਾਂ ਲਈ ਕੀ ਛੱਡ ਕੇ ਚੱਲੇ ਆ, ਕਿ ਅਸੀਂ ਉਹ ਇਹੋ ਜਿਹਾ ਇੱਕ ਮਾਹੌਲ ਕ੍ਰੀਏਟ ਕਰਕੇ ਚਲੇ ਜਾਵਾਂਗੇ ਜਿਹੜਾ ਬਿਲਕੁਲ ਹੀ ਉਹਨਾਂ ਲਈ ਜਿਹੜਾ ਉਹਨਾਂ ਦੀ ਜ਼ਿੰਦਗੀ ਜਿਹੜੀ ਹੈ ਮੁਹਾਲ ਹੋ ਜਾਏਗੀ
0: ਜੀ।
1: ਉਹ ਸਾਨੂੰ ਅੱਜ ਹੀ ਸੋਚਣਾ ਪਏਗਾ। ਇਹ ਟੈਕਨੋਲੋਜੀ ਦਾ ਇਸ ਜਿੰਨੀ ਵੀ ਆਪਾਂ ਤਰੱਕੀ ਕਰ ਰਹੇ ਹਾਂ ਉਹਦਾ ਕੋਈ ਅਰਥ ਨਹੀਂ ਰਹਿ ਜਾਏਗਾ ਜੇ ਅੱਗੇ ਸਾਡੇ ਕੋਲ ਸ਼ੁੱਧ ਹਵਾ ਪਾਣੀ ਨਾ ਬਚਿਆ।
0: ਬਿਲਕੁਲ।
1: ਔਰ ਜਲ ਜੰਗਲ ਜ਼ਮੀਨ ਜਿਹੜੀ ਹੈ ਇਹਦੇ ਉੱਤੇ ਪਹਿਰਾ ਦੇਣਾ, ਇਹਨੂੰ ਸਾਂਭਣਾ, ਇਹ ਹਰੇਕ ਦਾ ਸਾਡਾ ਸਭ ਦਾ ਹੀ ਫਰਜ਼ ਬਣਦਾ, ਇਹਦੇ ਉੱਤੇ ਜ਼ਰੂਰ ਧਿਆਨ ਦੇਣਾ ਚਾਹੀਦਾ। ਜਦੋਂ ਆਪਾਂ ਨੂੰ ਇਹ ਇੰਨੀ ਕੁ ਜ਼ਿੰਮੇਵਾਰੀ ਦਾ ਅਹਿਸਾਸ ਹੋ ਜਾਏਗਾ ਤੇ ਫਿਰ ਇਹ ਪੋਲੂਸ਼ਨ ਨਾਮ ਦਾ ਜਿਹੜਾ ਭੂਤ ਆਪੇ ਹੀ ਉੱਡ ਜਾਏਗਾ ਤੇ ਕਾਬੂ ਆ ਜਾਏਗਾ।
0: ਬਿਲਕੁਲ ਹੈ ਜੀ।
1: ਜੀ ਪਾਤ ਸਾਹਿਬ
0: ਜੀ, ਸ਼ਮੀ ਜੀ, ਬਹੁਤ ਬਹੁਤ ਸ਼ੁਕਰੀਆ ਸੋਹਣੇ ਵਿਚਾਰਾਂ ਦੇ ਲਈ ਜੀ, ਤੇ ਨਾਲ ਜੁੜਨ ਦੇ ਲਈ, ਤੇ ਆਉਣ ਵਾਲੇ ਦਿਨਾਂ 'ਚ ਜੁੜਦੇ ਆ ਜੀ ਤੇ ਸੁਣਦੇ ਆ ਮਹਿਫਲ ਮਿੱਤਰਾਂ ਦੀ ਵੀ, ਤੇ ਅਗਲੇ ਹਫ਼ਤੇ ਖੁੱਲ ਕੇ ਹੋਰ ਗੱਲਾਂ ਬਾਤਾਂ ਕਰਾਂਗੇ ਕੁਝ ਨਵੇਂ ਮੁੱਦੇ ਦੇ ਉੱਤੇ ਵੀ ਜੀ।
1: ਜੀ ਬਿਲਕੁਲ ਜੀ, ਬਿਲਕੁਲ, ਬਹੁਤ ਬਹੁਤ ਸ਼ੁਕਰੀਆ ਭਾਰਤ ਸਾਹਿਬ ਤੇ ਸਾਰੇ ਦੋਸਤਾਂ ਦਾ ਵੀ, ਬਹੁਤ ਬਹੁਤ ਸ਼ੁਕਰੀਆ। ਮੁਹੱਬਤ ਜ਼ਿੰਦਾਬਾਦ ਤੇ ਜ਼ਿੰਦਗੀ
0: ਜ਼ਿੰਦਾਬਾਦ ਜੀ। ਥੈਂਕ ਯੂ ਜੀ, ਸਤਿ ਸ੍ਰੀ ਅਕਾਲ ਜੀ। ਜੀ ਦੋਸਤੋ, ਇਸ ਜੀ ਸਾਡੇ ਸਹਿਯੋਗੀ ਸਮਰਜੀਤ ਸਿੰਘ ਸ਼ਮੀ ਜੀ ਤੇ ਗੱਲਾਂ ਬਾਤਾਂ ਕਰਕੇ ਗਏ ਨੇ ਪ੍ਰਦੂਸ਼ਣ ਦੇ ਉੱਤੇ, ਤੇ ਲਾਈਨਾਂ ਤੁਹਾਡੇ ਲਈ ਵੀ ਖੁੱਲੀਆਂ ਨੇ, ਮਨ ਦੇ ਵਿੱਚ ਕੋਈ ਵਿਚਾਰ ਆਉਂਦਾ ਤਾਂ ਨਿੱਘਾ ਸਵਾਗਤ ਹੈ। ਤੇ ਫਿਰ ਅਗਲਾ ਜਿਹੜਾ ਪ੍ਰੋਗਰਾਮ ਰਹੇਗਾ, ਚੱਲਦੇ ਆ ਆਪਾਂ ਦੇਸ਼ ਦੀਆਂ ਖ਼ਬਰਾਂ ਦੇ ਵੱਲ ਨੂੰ, ਤੇ ਕੀ ਕਹਿੰਦੀਆਂ ਨੇ ਖ਼ਬਰਾਂ ਤੇ ਪੰਜਾਬ ਦੇ ਹਾਲਾਤਾਂ ਦੀ ਬਾਤ ਪਾਵਾਂਗੇ, ਤੇ ਨਾਲ ਦੀ ਨਾਲ ਜੋ ਕੁਝ ਈਡੀ ਦੇ ਛਾਪੇ ਪਏ ਨੇ ਤੇ ਉਹਨਾਂ ਨੇ ਕੀ ਕੁਝ ਜਿਹੜਾ ਹੂੰਝਾ ਫੇਰਿਆ ਹੈ, ਈਡੀ ਦੀ ਹੂੰਝਾ ਫੇਰ ਜਿਹੜੀ ਕਾਰਵਾਈ ਹੋਈ ਹੈ ਤੇ ਹੋਰ ਸਾਰਾ ਸਿਲਸਿਲਾ ਚੱਲਿਆ ਉਹਦੇ ਵੱਲ ਨੂੰ ਚੱਲਦੇ ਹਾਂ, ਤੇ ਹੋਰ ਸਮਾਂ ਲਾਉਂਦੇ ਹਾਂ ਤੁਹਾਡੇ ਨਾਲ, ਤੇ ਤੁਹਾਡੇ ਫੋਨ ਕਾਲਾਂ ਦੀ ਵੀ ਜਿਹੜੀ ਨਾਲ ਨਾਲ ਉਡੀਕ ਰਹੇਗੀ। +358 449 76 19 ਵਾਟ ਸਟੂਡੀਓ ਦਾ ਨੰਬਰ ਹੈ, ਕਾਲ ਮਿਲਾ ਸਕਦੇ ਹੋ ਤੇ ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਹੈ ਹਰਵਿੰਦਰ ਜੌਲ ਭੈਣ ਜੀ, ਸੁਮਿਤ ਜੌਲ ਜੀ, ਜਗਦੇਵ ਸੰਧੂ ਜੀ, ਸਿਕੰਦਰ ਸਿੰਘ ਔਜਲਾ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ, ਸੁਰਿੰਦਰ ਕੌਰ ਮਾਲ ਜੀ, ਮਾਨ ਸਿੰਘ ਸੈਣੀ ਸਾਹਿਬ ਦਾ ਬਹੁਤ ਬਹੁਤ ਸ਼ੁਕਰੀਆ ਤੇ ਧੰਨਵਾਦ ਹੈ। ਤੇ ਲੋ ਦੋਸਤੋ, ਗੱਲਬਾਤ ਕਰਦੇ ਹਾਂ ਤੁਹਾਡੇ ਨਾਲ ਅੱਜ 24 ਸਪਤੰਬਰ 2026 ਦਾ ਦਿਹਾੜਾ ਤੇ ਵੀਰਵਾਰ ਵਾਲਾ ਦਿਨ ਹੈ। ਦਿਸ਼ਤੇ ਦੀਆਂ ਖ਼ਬਰਾਂ ਦੇ ਵੱਲ ਨੂੰ ਧਿਆਨ ਦਿੰਦੇ ਹਾਂ। ਈਡੀ ਦੀ ਹੁੰਝਾ ਫਿਰ ਕਾਰਵਾਈ, ਕਿਸ ਦੀ ਕੁਰਸੀ ਦਹਿਲਾਈ ਹੈ ਤੇ ਵਲਟੋਹੇ ਤੇ ਐਕਸ਼ਨ, ਭੁੱਲਰ ਦੇ ਰਿਐਕਸ਼ਨ ਤੇ ਈਰਾਨ ਦੀ ਜਿਹੜੀ ਹੈ ਡਾਇਰੈਕਸ਼ਨ ਕੀ ਕਹਿੰਦੀ ਹੈ ਉਹਦੇ ਵੱਲ ਨੂੰ ਝਾਤ ਮਾਰਦੇ ਹਾਂ। ਪੰਜਾਬ ਦੀ ਸਿਆਸਤ ਦੇ ਵਿੱਚ ਉਮੀਦਵਾਰਾਂ ਦੇ ਐਲਾਨ ਤੋਂ ਲੈ ਕੇ ਈਡੀ ਦੀਆਂ ਕਾਰਵਾਈਆਂ, ਗਮਾਂਡਾ ਮਾਮਲਾ, ਰਾਜਜੀਤ ਸਿੰਘ ਦੀ ਗ੍ਰਿਫ਼ਤਾਰੀ ਤੇ ਮਹਿਲਾ ਕਮਿਸ਼ਨ ਦਾ ਨੋਟਿਸ, ਵੋਟਰ ਲਿਸਟਾਂ ਨੂੰ ਲੈ ਕੇ ਉੱਠ ਰਹੇ ਨੇ ਸਵਾਲ ਕਿ ਸਿਰਫ ਖ਼ਬਰਾਂ ਤੱਕ ਹੀ ਸੀਮਤ ਰਹਿਣਗੇ ਜਾਂ ਇਹਨਾਂ ਦੇ ਉੱਤੇ ਹੋਰ ਵੀ ਜਿਹੜਾ ਅੱਗੇ ਜਿਹੜੇ ਨੇ ਸਟੈਪ ਲੈ ਜਾਣਗੇ। ਪੰਜਾਬ ਦੀ ਆਉਣ ਵਾਲੀ ਸਿਆਸਤ ਦੀ ਜਿਹੜੀ ਤਸਵੀਰ ਹੈ ਉਹ ਕੀ ਸੰਕੇਤ ਦਿੰਦੀ ਹੈ? ਦੂਜੇ ਪਾਸੇ ਕੈਨੇਡਾ ਦੀ ਇਮੀਗ੍ਰੇਸ਼ਨ ਨੀਤੀ, ਬ੍ਰਿਟਿਸ਼ ਕੋਲੰਬੀਆ ਦੀ ਸਿਆਸਤ ਤੇ ਟਰੰਪ ਦੇ ਬਿਆਨ, ਈਰਾਨ ਅਮਰੀਕਾ ਤਣਾਅ ਤੇ UNSC ਦੇ ਵਿੱਚ ਭਾਰਤ ਦੀ ਦਾਅਵੇਦਾਰੀ, ਦੁਨੀਆ ਦੇ ਵੱਡੇ ਮਸਲੇ ਸਾਡੇ ਦਰਵਾਜ਼ੇ ਤੱਕ ਜਿਹੜੇ ਨੇ ਪਹੁੰਚ ਰਹੇ ਨੇ, ਤੇ ਤਿਕੜਮਬਾਜ਼ੀ ਦੁਨੀਆ ਦੇ ਵਿੱਚ ਭਾਰੀ ਹੈ, ਤੇ ਗੱਲਬਾਤ ਕਰਦੇ ਹਾਂ ਸਾਰੇ ਇਸ ਮਸਲਿਆਂ ਦੇ ਉੱਤੇ। ਤੇ ਨਾਲ ਦੀ ਨਾਲ ਸ਼ੁਰੂਆਤ ਕਰਦੇ ਹਾਂ ਸ਼੍ਰੋਮਣੀ ਅਕਾਲੀ ਦਲ ਤੋਂ। ਸ਼੍ਰੋਮਣੀ ਅਕਾਲੀ ਦਲ ਨੇ ਯੋਧ ਸਿੰਘ ਸਮਰਾ ਨੂੰ ਅਜਨਾਲਾ ਤੋਂ ਜਿਹੜਾ ਉਮੀਦਵਾਰ ਐਲਾਨਿਆ, ਤੇ ਅੱਜ ਮਜੀਠਾ ਸਾਹਿਬ ਵੀ ਸੁਖਬੀਰ ਸਿੰਘ ਬਾਦਲ ਹੁਣਾਂ ਦੇ ਨਾਲ ਨਜ਼ਰ ਆਏ ਨੇ। ਤੇ ਪੰਜਾਬ ਬਚਾਓ ਰੈਲੀ ਦੇ ਦੌਰਾਨ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਨੇ ਐਲਾਨ ਕੀਤਾ, ਇਹਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਵੱਲੋਂ ਹਲਕਾ ਅਜਨਾਲਾ ਦੇ ਪਿੰਡ ਉੱਗਰ ਔਲਖ ਦੇ ਵਿਖੇ ਪੰਜਾਬ ਬਚਾਓ ਰੈਲੀ ਕੀਤੀ ਗਈ, ਤੇ ਇਸ ਰੈਲੀ ਦੇ ਦੌਰਾਨ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਿਸ਼ੇਸ਼ ਤੌਰ ਦੇ ਉੱਤੇ ਪੁੱਜੇ ਨੇ। ਇਸ ਰੈਲੀ ਦੇ ਦੌਰਾਨ ਸੁਖਬੀਰ ਸਿੰਘ ਬਾਦਲ ਨੇ ਸੰਬੋਧਨ ਕਰਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਯੋਧ ਸਿੰਘ ਸਮਰਾ ਨੂੰ ਵਿਧਾਨ ਸਭਾ ਹਲਕਾ ਅਜਨਾਲਾ ਤੋਂ ਪਾਰਟੀ ਦਾ ਉਮੀਦਵਾਰ ਜਿਹੜਾ ਐਲਾਨ ਦਿੱਤਾ ਹੈ। ਇਸ ਮੌਕੇ ਸੁਖਬੀਰ ਬਾਦਲ ਨੇ ਕਿਹਾ ਕਿ ਅਕਾਲੀ ਦਲ ਦੀ ਸਰਕਾਰ ਬਣਨ ਦੇ ਉੱਤੇ ਆਟਾ ਦਾਲ ਸਕੀਮ ਨੂੰ ਮੁੜ ਮਜ਼ਬੂਤ ਕੀਤਾ ਜਾਵੇਗਾ ਤੇ 4 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਦੇ ਨਾਲ 50 ਕਿਲੋ ਅਨਾਜ ਦੇਣ ਦੀ ਗੱਲ ਕਹਿ ਦਿੱਤੀ ਫਿਰ ਤੋਂ, ਤੇ ਉਹਨਾਂ ਸ਼ਗਨ ਸਕੀਮ ਦੀ ਰਾਸ਼ੀ ਵਧਾ ਕੇ 1 ਲੱਖ ਰੁਪਏ ਕਰਨ ਦਾ ਵੀ ਜਿਹੜਾ ਐਲਾਨ ਕਰ ਦਿੱਤਾ। ਸੁਖਬੀਰ ਬਾਦਲ ਨੇ ਹਲਕੇ ਦੇ ਲੋਕਾਂ ਨੂੰ ਇਕਜੁੱਟ ਹੋ ਕੇ ਯੋਧ ਸਿੰਘ ਸਮਰਾ ਨੂੰ ਭਾਰੀ ਬਹੁਮਤ ਦੇ ਨਾਲ ਜਿਤਾਉਣ ਦੀ ਜਿਹੜੀ ਹੈ ਅਪੀਲ ਵੀ ਨਾਲ ਕੀਤੀ ਹੈ। ਤੇ ਔਜਲਾ ਸਾਹਿਬ ਲਿਖਦੇ ਨੇ ਕਿ ਰਾਜ ਜੀਤ ਖੋਲੇਗਾ ਰਾਜ ਕੂਹ ਕਹਿੰਦੇ ਨੇ ਜੀ, ਤੇ ਪੁਰਾਣਾ ਮਾਮਲਾ ਜੀ, ਦੇਖਦੇ ਹਾਂ ਕੀ ਕੁਝ ਖੁੱਲਦਾ ਅੱਗੇ ਜਾ ਕੇ। ਤੇ ਸੀਐਮ ਮਾਨਹੁਣਾ ਦੀ ਗੱਲ ਕਰ ਲਈਏ ਤੇ ਵੈਸੇ ਇੱਕ ਸੁਨੇਹਾ ਹੋਰ ਆਇਆ ਸੀ, ਉਹ ਅੱਗੇ ਜਾ ਕੇ ਪੜਾਂਗੇ। ਸੀਐਮ ਮਾਨਹੁਣਾ ਨੇ ਹਰੀਆਂ ਝੰਡੀਆਂ ਦੇ ਰਹੇ ਨੇ ਜੀ, ਹੁਣ ਲਾਲ ਝੰਡੀ ਜਿਹੜੀ ਹੈ ਪਾਸੇ ਰੱਖ ਦਿੱਤੀ ਹੈ ਤੇ ਹਰੀ ਝੰਡੀ ਹੱਥ ਦੇ ਵਿੱਚ ਫੜ ਲਈ ਹੈ। 2027 ਦੀ ਚੋਣ ਕਿਉਂਕਿ ਲਾਗੇ ਆ ਗਈ ਹੈ ਤੇ ਸਭ ਭਰਤੀਆਂ ਵੀ ਹੋ ਰਹੀਆਂ ਨੇ ਤੇ ਨਾਲ ਦੀ ਨਾਲ 450 ਨਵੇਂ ASI ਅਹੁਦੇ ਦੇ ਉੱਤੇ ਜਿਹੜੇ ਲਾਉਣ ਦੀ ਤਿਆਰੀ ਹੋ ਗਈ ਹੈ ਪੰਜਾਬ ਪੁਲਿਸ ਦੇ ਵਿੱਚ। ਮੁੱਖ ਮੰਤਰੀ ਭਗਵੰਤ ਮਾਨ ਨੇ ਸੂਬੇ ਦੇ ਨੌਜਵਾਨਾਂ ਦੇ ਲਈ ਰੋਜ਼ਗਾਰ ਦੇ ਮੌਕੇ ਪੈਦਾ ਕਰਨ ਅਤੇ ਕਾਨੂੰਨ ਵਿਵਸਥਾ ਨੂੰ ਹੋਰ ਜ਼ਿਆਦਾ ਪ੍ਰਭਾਵਸ਼ਾਲੀ ਬਣਾਉਣ ਦੇ ਉਦੇਸ਼ ਦੇ ਨਾਲ ਪੰਜਾਬ ਪੁਲਿਸ ਦੇ ਵਿੱਚ ਸਹਾਇਕ ਸਬ ਇੰਸਪੈਕਟਰ ਜਿਹੜੇ ਨੇ ASI ਦੇ 450 ਨਵੇਂ ਅਹੁਦਿਆਂ ਦੇ ਉੱਤੇ ਭਰਤੀ ਨੂੰ ਜਿਹੜੀ ਹਰੀ ਝੰਡੀ ਦਿੱਤੀ ਹੈ। ਸੂਬਾ ਸਰਕਾਰ ਦੇ ਬੁਲਾਰੇ ਨੇ ਕਿਹਾ ਕਿ ਪੰਜਾਬ ਪੁਲਿਸ ਦੇ ਵਿੱਚ 450 ਨਵੇਂ ASI ਭਰਤੀ ਹੋਣ ਦੇ ਨਾਲ ਜਿੱਥੇ ਇੱਕ ਪਾਸੇ ਬੇਰੋਜ਼ਗਾਰ ਨੌਜਵਾਨਾਂ ਨੂੰ ਰੋਜ਼ਗਾਰ ਦਾ ਨਵਾਂ ਮੌਕਾ ਮਿਲੇਗਾ, ਉੱਥੇ ਦੂਜੇ ਪਾਸੇ ਥਾਣਿਆਂ ਤੇ ਜਾਂਚ ਏਜੰਸੀਆਂ ਦੇ ਵਿੱਚ ਅਮਲੇ ਦੀ ਘਾਟ ਨੂੰ ਵੀ ਕਹਿੰਦੇ ਦੂਰ ਕੀਤਾ ਜਾ ਸਕੇਗਾ। ਭਾਈ ਆ ਜਿਹੜੇ ਜਣੇ ਖਰੇ ਨੂੰ ਗਨਮੈਨ ਦਿੱਤੇ ਹੋਏ ਨੇ ਉਹਨਾਂ ਨੂੰ ਹਟਾਓ, ਉਹਨਾਂ ਨੂੰ ਆਪਣੀਆਂ ਡਿਊਟੀਆਂ ਤੇ ਲਾਓ ਭਾਈ, ਥਾਣਿਆਂ 'ਚ ਬਿਠਾਓ, ਲੋਕਾਂ ਦੀ ਸੇਵਾ ਕਰਨ ਦੇ ਲਾਓ ਤੇ ਆਪੇ ਹੀ ਮਸਲੇ ਹੱਲ ਹੋ ਜਾਣੇ ਆ। ਤੇ ਆਪਣੇ ਲਈ ਜਿਹੜੇ ਨੇ ਇੱਕ ਦੋ ਜਿਹੜੇ ਨੇ ਕੋਈ ਵੀ ਚਾਹੇ ਉਹ ਹੈਗਾ ਕਿਸੇ ਨੇ ਵੀ ਗਨਮੈਨ ਲੈਣੇ ਨੇ ਤਾਂ ਭਾਈ ਉਹ ਇੱਕ ਜਿਹੜਾ ਸਰਕਾਰੀ ਦੇ ਦਿਓ ਤੇ ਬਾਕੀ ਜਿਹੜੇ ਜਿੰਨੇ ਚਾਹੇ ਉਹਨੇ 10 ਰੱਖਣੇ ਚਾਹੇ 1000 ਰੱਖਣਾ, ਆਪਣਾ ਪ੍ਰਾਈਵੇਟ ਲੈਵੇ ਜੀ, ਸਿਕਿਉਰਿਟੀ ਜੋ ਲੈਣੀ ਆ ਨਾਲੇ ਉਹ ਪੇ ਕਰੇ, ਜਾਂ ਸਰਕਾਰ ਤੋਂ ਲੈਣੇ ਆ ਤਾਂ ਉਹ ਪੇ ਕਰੇ ਫਿਰ ਜੇ ਉਹਨੂੰ ਵੀ ਚਾਹੀਦੇ ਨੇ। ਤੇ ਸਰਕਾਰੀ ਕੋਟੇ ਦੇ ਵਿੱਚ ਭਾਈ ਪੈਸਾ ਵੀ ਆਏਗਾ ਤੇ ਆਪੇ ਸਾਰਾ ਕੁਝ ਸੂਤ ਆਏਗਾ। ਪੰਜਾਬ ਸਰਕਾਰ ਵੱਲੋਂ 4.5 ਸਾਲਾਂ ਦੇ ਦੌਰਾਨ ਸੂਬੇ ਦੇ ਵਿੱਚ 65,000 ਦੇ ਕਰੀਬ ਨੌਕਰੀਆਂ ਦੇਣ ਦਾ ਦਾਅਵਾ ਕੀਤਾ ਜਾ ਰਿਹਾ ਤੇ ਸੂਬਾ ਸਰਕਾਰ ਦਾ ਕਹਿਣਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵਿਭਾਗਾਂ ਦੇ ਵਿੱਚ ਵੀ ਅਸਾਮੀਆਂ ਭਰੀਆਂ ਜਾਣਗੀਆਂ। ਦੂਸਰੇ ਪਾਸੇ ਸੱਤਾ ਦਾ ਸ਼ਹਿਦ ਕੁਰਸੀ ਮਾਮੇ ਦੀ ਤੇ ਰੋਬ ਚਾਚੇ ਦਾ, ED ਦੀ ਜਿਹੜੀ ਖ਼ਬਰ ਹੈ ਵਿਸਤਾਰ ਦੇ ਨਾਲ ਸਾਂਝੀ ਕਰਦੇ ਹਾਂ। ED ਦੀ ਚਰਨਜੀਤ ਸਿੰਘ ਭੁੱਲਰ ਹੁਣਾਂ ਦੀ ਗੱਲ ਪਹਿਲਾਂ ਪਹਿਲ ਕਰਦੇ ਹਾਂ ਉਹਨਾਂ ਦੇ ਨਾਲ। ED ਦੀ ਛਾਪੇਮਾਰੀ ਨੇ ਜਿਹੜਾ ਰਿਸ਼ਤੇ ਨਾਤੇ ਕਲਚਰ ਦੀ ਜਿਹੜੀ ਹੈ ਨਵੀਂ ਗੱਠ ਖੋਲ ਦਿੱਤੀ ਹੈ, ਜਿੱਥੇ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆ ਦਾ ਭਤੀਜਾ ਗੁਰਪ੍ਰੀਤ ਸਿੰਘ ਸੈਣੀ ਕੇਂਦਰੀ ਏਜੰਸੀ ਦੇ ਬੀਤੇ ਦਿਨ ਪਏ ਛਾਪੇ ਤੋਂ ਬਾਅਦ ਚਰਚਾ ਦੇ ਵਿੱਚ ਆਇਆ, ਉੱਥੇ ਹੁਣ ਇੱਕ ਹੋਰ ਮਾਮੇ ਭਾਣਜੇ ਦਾ ਮਾਮਲਾ ਸਾਹਮਣੇ ਆ ਗਿਆ। ਅੱਜ ਪੰਜਾਬ ਪੁਲਿਸ ਦੇ ਬਰਖਾਸਤ AIG ਜਿਹੜੇ ਨੇ ਰਾਜਜੀਤ ਸਿੰਘ ਦਾ ਉਹਨਾਂ ਦਾ ਵੀ ਮੁੱਦਾ ਚੱਕਦੇ ਆ। ਪਰ ਦੂਸਰੇ ਪਾਸੇ ਅਮਰਿੰਦਰ ਸਿੰਘ ਮੱਲੀ PCS ਅਧਿਕਾਰੀ ਨੇ ਜੋ ਕਿ ਬਰਖਾਸਤ AIG ਰਾਜਜੀਤ ਸਿੰਘ ਹੁਣੇ ਸਕੇ ਭਾਂਜੇ ਨੇ ਤੇ ਅਮਰਿੰਦਰ ਸਿੰਘ ਹੁਣੀ ਜਿਹੜੇ ਨੇ ਮੱਲੀ ਗਮਾਂਡਾ ਵਿੱਚ ਵਧੀਕ ਮੁੱਖ ਪ੍ਰਸ਼ਾਸਕ ਵਜੋਂ ਤਾਇਨਾਤ ਨੇ, ਜਿੱਥੇ ਅੱਜ ਮਾਮਾ ਰਣਜੀਤ ਸਿੰਘ ਸੁਰਖੀਆਂ ਦੇ ਵਿੱਚ ਆਏ ਨੇ। ਰਣਜੀਤ ਸਿੰਘ ਕਹਿ ਮੂੰਹ ਤੋਂ ਨਿਕਲੀ ਜਾਂਦਾ ਰਾਜਜੀਤ ਹੈ ਜੀ, ਰਾਜਜੀਤ ਸਿੰਘ ਸੁਰਖੀਆਂ ਦੇ ਵਿੱਚ ਆਏ ਨੇ। ਉੱਥੇ ਹੀ ਅਮਰਿੰਦਰ ਸਿੰਘ ਮੱਲੀ ਵੀ ED ਦੇ ਵੱਲੋਂ ਕੀਤੀ ਗਈ ਪੁੱਛਗਿੱਛ ਕਾਰਨ ਚਰਚਾ ਦਾ ਹਿੱਸਾ ਬਣੇ ਰਹੇ ਨੇ। ਰਿਸ਼ਤਿਆਂ ਦੀ ਮਿਠਾਸ ਦੇ ਵਿੱਚ ਕਦੇ ED ਨੇ ਭੰਗ ਪਾਈ ਤੇ ਕਦੇ ਪੁਲਿਸ ਨੇ, ਤੇ ਲੰਘੇ ਕੱਲ ਤੋਂ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਤੇ ਉਨ੍ਹਾਂ ਦੇ ਭਤੀਜੇ ਗੁਰਪ੍ਰੀਤ ਸਿੰਘ ਸੈਣੀ ਦੀ ਚਰਚਾ ਸਿਖਰ ਦੇ ਉੱਤੇ ਰਹੀ ਹੈ। ED ਨੇ ਗੁਰਪ੍ਰੀਤ ਸਿੰਘ ਦੇ ਘਰ ਉੱਤੇ ਜਿਹੜਾ ਛਾਪਾ ਵੀ ਮਾਰਿਆ ਸੀ, ਕਿਸੇ ਵੇਲੇ ਜਿਹੜਾ ਗਮਾਂਡਾ ਦਫ਼ਤਰ ਦੇ ਵਿੱਚ 2 ਦਿਨ ਛਾਪੇਮਾਰੀ ਤੋਂ ਬਾਅਦ 30 ਬੈਗ ਲੈ ਕੇ ਨਿਕਲੇ ਨੇ ED ਅਧਿਕਾਰੀ, ਤੇ ਜ਼ਬਤ ਦਸਤਾਵੇਜ਼ਾਂ ਦੇ ਆਧਾਰ ਦੇ ਉੱਤੇ ਆਉਣ ਵਾਲੇ ਦਿਨਾਂ 'ਚ ਗਮਾਂਡਾ ਅਧਿਕਾਰੀਆਂ ਨੂੰ ਸਮਨ ਭੇਜੇ ਜਾ ਸਕਦੇ ਨੇ। ਤੇ ED ਦੀ ਕਾਰਵਾਈ ਦੇ ਉੱਤੇ ਪੰਜਾਬ ਦੇ ਵਿੱਚ ਸਿਆਸੀ ਭੂਚਾਲ ਜਿਹੜਾ ਆਇਆ ਤੇ ਹਰਪਾਲ ਚੀਮਾ ਨੇ ਜਨਤਕ ਜਿਹੜਾ ਪੰਚਨਾਮਾ ਵੀ ਕੀਤਾ ਹੈ ਤੇ ਕੇਂਦਰ ਤੇ ਏਜੰਸੀਆਂ ਦੀ ਦੁਰਵਰਤੋਂ ਦਾ ਇਲਜ਼ਾਮ ਵੀ ਲਾਇਆ। ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਦੇ ਉੱਤੇ ਪੋਸਟ ਪਾ ਕੇ ED ਦੀ ਕਾਰਵਾਈ ਦੇ ਉੱਤੇ ਸਵਾਲ ਖੜੇ ਕਰ ਦਿੱਤੇ। ਚੀਮਾ ਨੇ ਆਪਣੀ ਪੋਸਟ ਦੇ ਨਾਲ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਦੇ ਰਿਸ਼ਤੇਦਾਰ ਗੁਰਪ੍ਰੀਤ ਸਿੰਘ ਸੈਣੀ ਉਰਫ ਪ੍ਰਿੰਸ ਦੇ ਸਾਹਨੇਵਾਲ ਸਥਿਤ ਘਰ ਦੀ ਜਿਹੜੀ ਹੈ 23 ਸਤੰਬਰ ਨੂੰ ਹੋਈ ਤਲਾਸ਼ੀ ਦੇ ਨਾਲ ਸੰਬੰਧਿਤ ਪੰਚਨਾਮਾ ਵੀ ਜਿਹੜਾ ਸਾਂਝਾ ਕੀਤਾ। ਗ੍ਰੇਟਰ ਮੁਹਾਲੀ ਏਰੀਆ ਡਿਵੈਲਪਮੈਂਟ ਅਥਾਰਟੀ ਗਮਾਂਡਾ ਦੇ ਦਫ਼ਤਰ ਦੇ ਵਿੱਚ ਐਨਫੋਰਸਮੈਂਟ ਡਾਇਰੈਕਟਰ ED ਨੇ ਡਾਇਰੈਕਟੋਰੇਟ ਨੇ ਚਲਾਈ ਗਈ 2 ਦਿਨ ਦੀ ਤਲਾਸ਼ੀ ਅਤੇ ਨਿਗਰਾਨੀ ਦੀ ਕਾਰਵਾਈ ਵੀਰਵਾਰ ਦੇ ਸਵੇਰੇ ਜਿਹੜਾ ਅੱਜ ਖਤਮ ਕੀਤੀ ਹੈ। ਤੇ ਆਮ ਆਦਮੀ ਪਾਰਟੀ ਆਪ ਦੇ ਵਰਕਰਾਂ ਨੇ ਜਿਹੜਾ ਰੋਸ ਪ੍ਰਦਰਸ਼ਨ ਵਿਚਾਲੇ ਪੁਲਿਸ ਟੀਮ ਨੂੰ ਈਡੀ ਦੀਆਂ ਟੀਮਾਂ ਨੂੰ ਗਵਾਂਢਾ ਦਫ਼ਤਰ ਤੋਂ ਚੰਡੀਗੜ੍ਹ ਸਰਹੱਦ ਤੱਕ ਜਿਹੜਾ ਸੁਰੱਖਿਅਤ ਬਾਹਰ ਕੱਢਣਾ ਪਿਆ। ਈਡੀ ਦੀਆਂ ਟੀਮਾਂ ਜ਼ਬਤ ਕੀਤੇ ਦਸਤਾਵੇਜ਼ਾਂ ਦੇ 30 ਤੋਂ ਵੱਧ ਬੈਗਾਂ ਤੋਂ ਇਲਾਵਾ ਸਕੈਨ ਕੀਤੇ ਦਸਤਾਵੇਜ਼ਾਂ ਦੀਆਂ ਹਾਰਡ ਡਿਸਕਾਂ ਵੀ ਜਿਹੜਾ ਆਪਣੇ ਨਾਲ ਲੈ ਤੁਰੀਆਂ। ਕੇਂਦਰੀ ਏਜੰਸੀ ਨੇ ਅੱਗੇ ਦੀ ਕਾਰਵਾਈ ਕਰਨ ਦੇ ਲਈ ਕਾਫੀ ਮਹੱਤਵਪੂਰਨ ਸਮੱਗਰੀ ਇਕੱਠੀ ਕਰ ਲਈ ਹੈ। ਈਡੀ ਦੀਆਂ ਟੀਮਾਂ ਵੱਲੋਂ ਗਵਾਂਢਾਂ ਦੇ ਕਿਸੇ ਵੀ ਅਧਿਕਾਰੀ ਨੂੰ ਹਿਰਾਸਤ ਦੇ ਵਿਚ ਨਹੀਂ ਲਿਆ ਗਿਆ। ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਵਿਭਾਗ ਦੇ ਸਕੱਤਰ ਵਿਕਾਸ ਗਰਗ ਸਮੇਤ ਗਵਾਂਢਾਂ ਦੇ ਉੱਚ ਅਧਿਕਾਰੀ ਵਾਪਸ ਆਪਣੇ ਕੰਮ ਦੇ ਉੱਤੇ ਪਰਤ ਆਏ ਨੇ। ਇਹ ਜਾਣਕਾਰੀ ਦਿੱਤੀ ਗਈ ਕਿ ਜ਼ਬਤ ਕੀਤੇ ਗਏ ਦਸਤਾਵੇਜ਼ਾਂ ਦੇ ਆਧਾਰ ਦੇ ਉੱਤੇ ਈਡੀ ਆਉਣ ਵਾਲੇ ਦਿਨਾਂ ਦੇ ਵਿਚ ਅਧਿਕਾਰੀਆਂ ਨੂੰ ਸਮਨ ਜਾਰੀ ਕਰਕੇ ਪੁੱਛ ਦੇ ਗਿੱਛ ਦੇ ਲਈ ਵੀ ਜਿਹੜਾ ਬੁਲਾ ਸਕਦੀ ਹੈ। ਦੂਸਰੇ ਪਾਸੇ ਪ੍ਰਧਾਨ ਮੰਤਰੀ ਜਿਹੜੇ ਨੇ ਉਨ੍ਹਾਂ ਨੇ ਆਪ ਤੋਂ ਲੋਕਾਂ ਨੂੰ ਦੂਰ ਕਰਨ ਦੇ ਲਈ ਪੰਜਾਬ ਦੇ ਵਿਚ 4000 ਈਡੀ ਅਧਿਕਾਰੀ ਕੀਤੇ ਨੇ ਤੈਨਾਤ। ਸਿਸੋਦੀਆ ਹੁਣਾਂ ਨੇ ਇਹ ਇਲਜ਼ਾਮਬਾਜ਼ੀ ਕੀਤੀ ਹੈ। ਆਮ ਆਦਮੀ ਪਾਰਟੀ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਮਨੀਸ਼ ਸਿਸੋਦੀਆ ਨੇ ਦੋਸ਼ ਲਾਇਆ ਕਿ ਲੋਕਾਂ ਵੱਲੋਂ ਸਮਰਥਨ ਪ੍ਰਾਪਤ ਕਰਨ ਦੇ ਵਿਚ ਸਫਲ ਰਹਿਣ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੰਜਾਬ ਤੇ ਪੰਜਾਬੀਆਂ ਵਿਰੁੱਧ ਜੰਗ ਛੇੜ ਦਿੱਤੀ। ਗ੍ਰੇਟਰ ਮੋਹਾਲੀ ਏਰੀਆ ਡਿਵੈਲਪਮੈਂਟ ਅਥਾਰਟੀ ਗਵਾਂਢਾ ਦੇ ਦਫ਼ਤਰ ਵਿਖੇ ਐਨਫੋਰਸਮੈਂਟ ਡਾਇਰੈਕਟੋਰੇਟ ਈਡੀ ਦੀ 50 ਘੰਟੇ ਚੱਲੀ ਤਲਾਸ਼ੀ ਤੇ ਨਿਗਰਾਨੀ ਕਾਰਵਾਈ ਜਿਹੜੀ ਹੈ ਜੋ ਅੱਜ ਦੁਪਹਿਰ ਖਤਮ ਹੋਈ ਉਹਦੇ ਉੱਤੇ ਪ੍ਰਤੀਕਿਰਿਆ ਦਿੰਦੇ ਹੋਏ ਸਿਸੋਦੀਆ ਨੇ ਕਿਹਾ ਕਿ ਈਡੀ ਜਿਹੜੀ ਹੈ ਉਹਦਾ ਨਾਮ ਬਦਲ ਕੇ ਪੀਐਮ ਮੋਦੀ ਦੇ ਜਿਹੜਾ ਇੰਪਲਾਈਡ ਡਾਕੂ ਤੱਕ ਕਹਿ ਦਿੱਤਾ ਉਹਨਾਂ ਨੂੰ ਰੱਖ ਦੇਣਾ ਚਾਹੀਦਾ। ਸਿਸੋਦੀਆ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਚੋਣਾਂ ਵਾਲੇ ਪੰਜਾਬ ਦੇ ਵਿਚ ਨਸ਼ਾ ਮੁਕਤ ਯਾਤਰਾ ਸ਼ੁਰੂ ਕਰਨ ਦੇ ਲਈ ਆਪਣੀ ਪਾਰਟੀ ਦੇ ਪ੍ਰਧਾਨ ਨਿਤਿਨ ਨਵੀਨ ਨੂੰ ਭੇਜਿਆ। ਇਸ ਯਾਤਰਾ ਨੂੰ ਲੋਕਾਂ ਦਾ ਕੋਈ ਹੁੰਗਾਰਾ ਨਹੀਂ ਮਿਲਿਆ ਤੇ ਭਾਜਪਾ ਪ੍ਰਧਾਨ ਦੇ ਪ੍ਰੋਗਰਾਮ ਦੇ ਦੌਰਾਨ ਵੀ 2/3 ਕੁਰਸੀਆਂ ਖਾਲੀ ਰਹੀਆਂ। ਹਰ ਦਿਨ ਇਸ ਯਾਤਰਾ ਨੂੰ 400 ਲੋਕਾਂ ਦਾ ਸਮਰਥਨ ਵੀ ਨਹੀਂ ਮਿਲ ਪਾ ਰਿਹਾ। ਇਹ ਮਹਿਸੂਸ ਕਰਦੇ ਹੋਏ ਕਿ ਇਹ ਆਉਣ ਵਾਲੀਆਂ ਚੋਣਾਂ ਦੇ ਵਿਚ ਭਾਜਪਾ ਦੇ ਲਈ ਚੰਗਾ ਸੰਕੇਤ ਨਹੀਂ ਹੋਵੇਗਾ ਤੇ ਪ੍ਰਧਾਨ ਮੰਤਰੀ ਨੇ ਪੰਜਾਬ ਦੇ ਵਿਚ ਈਡੀ ਤੈਨਾਤ ਕਰ ਦਿੱਤੀ ਹੈ। 4000 ਈਡੀ ਅਧਿਕਾਰੀ ਪੰਜਾਬ ਦੇ ਵਿਚ ਨੇ ਜਿਨ੍ਹਾਂ ਨੂੰ ਇਕੋ ਇਕ ਕੰਮ ਸੌਂਪਿਆ ਗਿਆ ਹੈ ਕਿ ਲੋਕਾਂ ਨੂੰ ਆਪ ਤੋਂ ਦੂਰ ਕਰਨਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਸਰਕਾਰੀ ਅਧਿਕਾਰੀਆਂ ਤੋਂ ਇਲਾਵਾ ਉਨ੍ਹਾਂ ਦੇ ਕੁਝ ਆਗੂਆਂ ਤੇ ਵਰਕਰਾਂ ਦੇ ਘਰਾਂ ਸਮੇਤ ਕਈ ਥਾਵਾਂ ਦੇ ਉੱਤੇ 2 ਦਿਨ ਤੱਕ ਈਡੀ ਦੀ ਛਾਪੇਮਾਰੀ ਜਾਰੀ ਰਹੀ ਹੈ। ਆਪ ਆਗੂ ਨੇ ਦਾਅਵਾ ਕੀਤਾ ਕਿ ਹਰ ਥਾਂ ਜਿਨ੍ਹਾਂ ਲੋਕਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਸੀ ਉਨ੍ਹਾਂ ਨੇ ਈਡੀ ਅਧਿਕਾਰੀਆਂ ਨੂੰ ਤਲਾਸ਼ੀ ਦਾ ਕਾਰਨ ਵੀ ਪੁੱਛਿਆ ਪਰ ਈਡੀ ਦੇ ਕੋਲ ਕੋਈ ਵੀ ਜਵਾਬ ਨਹੀਂ ਸੀ। ਉਹ ਸਿਰਫ ਖਾਂਦੇ ਪੀਂਦੇ ਨੇ ਤੇ ਗੱਦੇ ਮੰਗਵਾਉਂਦੇ ਨੇ ਤੇ ਆਪਣੇ ਸਿਆਸੀ ਆਕਾਵਾਂ ਦੇ ਲਈ ਕਹਿੰਦੇ ਸਿਆਸੀ ਏਜੰਡਾ ਤੈਅ ਕਰਨ ਵਾਸਤੇ ਤਸਵੀਰਾਂ ਖਿਚਵਾਉਂਦੇ ਨੇ। ਕਿਸੇ ਕੋਲੋਂ ਕੁਝ ਵੀ ਬਰਾਮਦ ਕਹਿੰਦੇ ਨਹੀਂ ਹੋਇਆ ਪਰ ਆਉਣ ਵਾਲੇ ਦਿਨਾਂ 'ਚ ਸਭ ਕੁਝ ਸਪਸ਼ਟ ਹੋ ਜਾਏਗਾ ਜੀ। ਸਿਸੋਦੀਆ ਜੀ ਕਾਲੇ ਕਾਹ ਤੋਂ ਪੈਂਦੇ ਹੋ? ਉਨ੍ਹਾਂ ਕਿਹਾ ਕਿ ਆਪ ਨੇ ਸਭ ਤੋਂ ਇਮਾਨਦਾਰ ਸ਼ਾਸਨ ਦਿੱਤਾ ਹੈ, ਕੱਟੜ ਇਮਾਨਦਾਰ ਨੇ, ਤੇ ਐਲਾਨ ਕੀਤਾ ਕਿ ਭਾਜਪਾ ਜਿੰਨੀ ਮਰਜ਼ੀ ਜਾਂਚ ਕਰਵਾ ਲਵੇ ਉਸਨੂੰ ਆਪ ਆਗੂਆਂ ਦੇ ਵਿਰੁੱਧ ਕੁਝ ਨਹੀਂ ਮਿਲੇਗਾ। ਦੂਸਰੇ ਪਾਸੇ ਨਾ ਗੈਰ ਕਾਨੂੰਨੀ ਹਿਰਾਸਤ ਦੇ ਵਿਚ ਰੱਖਿਆ ਤੇ ਨਾ ਦਬਾਅ ਪਾਇਆ, ਗਵਾਂਢਾ ਅਧਿਕਾਰੀਆਂ ਨੇ ਵਾਰੰਟ ਅਫਸਰਾਂ ਨੂੰ ਬਿਆਨ ਦਿੱਤਾ। ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਵੱਲੋਂ ਨਿਯੁਕਤ ਵਾਰੰਟ ਅਫਸਰ ਜਿਹੜੇ ਨੇ ਜਿਨ੍ਹਾਂ ਨੇ ਵੀਰਵਾਰ ਤੜਕੇ ਕਰੀਬ 2:50 ਦੇ ਉੱਤੇ ਗਵਾਂਢਾ ਹੈੱਡਕੁਆਰਟਰ ਦਾ ਦੌਰਾ ਕੀਤਾ, ਉਨ੍ਹਾਂ ਨੇ ਆਪਣੀ ਰਿਪੋਰਟ ਅਦਾਲਤ ਦੇ ਵਿਚ ਪੇਸ਼ ਕੀਤੀ। ਰਿਪੋਰਟ ਦੇ ਵਿਚ ਕਿਹਾ ਗਿਆ ਕਿ ਗਵਾਂਢਾ ਅਧਿਕਾਰੀਆਂ ਨੇ ਉਨ੍ਹਾਂ ਨੂੰ ਖੁਦ ਦੱਸਿਆ ਕਿ ਉਨ੍ਹਾਂ ਨੂੰ ਉਥੇ ਕਿਸੇ ਵੀ ਗੈਰ ਕਾਨੂੰਨੀ ਤਰੀਕੇ ਨਾਲ ਹਿਰਾਸਤ ਦੇ ਵਿਚ ਨਹੀਂ ਰੱਖਿਆ ਗਿਆ। ਜਸਟਿਸ ਸੰਜੇ ਵਸ਼ਿਸ਼ਟ ਦੇ ਬੈਂਚ ਅੱਗੇ ਪੇਸ਼ ਕੀਤੀ ਆਪਣੀ ਰਿਪੋਰਟ ਦੇ ਵਿਚ ਵਾਰੰਟ ਅਫਸਰ ਰਾਜਨ ਨੰਦਾ ਨੇ ਇਹ ਵੀ ਜਿਹੜਾ ਲਿਖਿਆ ਕਿ ਅਧਿਕਾਰੀਆਂ ਨੇ ਕਿਹਾ ਕਿ ਉਨ੍ਹਾਂ ਦੇ ਉਤੇ ਕੋਈ ਵੀ ਨਜਾਇਜ਼ ਦਬਾਅ ਨਹੀਂ ਪਾਇਆ ਗਿਆ ਤੇ ਰਿਪੋਰਟ ਚ ਕਿਹਾ ਕਿ ਸਾਰੇ ਅਧਿਕਾਰੀਆਂ ਨੇ ਮੈਨੂੰ ਦੱਸਿਆ ਕਿ ਉਨ੍ਹਾਂ ਨੂੰ ਇਮਾਰਤ ਦੇ ਵਿਚ ਗੈਰ ਕਾਨੂੰਨੀ ਤਰੀਕੇ ਦੇ ਨਾਲ ਹਿਰਾਸਤ ਦੇ ਵਿਚ ਨਹੀਂ ਰੱਖਿਆ ਗਿਆ। ਕਿਸੇ ਵੀ ਕਾਗਜ਼ ਦੇ ਉਤੇ ਦਸਤਖਤ ਜਿਹੜੇ ਨੇ ਕਰਨ ਜਾਂ ਮੰਨਣ ਦੇ ਲਈ ਉਨ੍ਹਾਂ ਦੇ ਉਤੇ ਕੋਈ ਵੀ ਨਜਾਇਜ਼ ਦਬਾਅ ਨਹੀਂ ਪਾਇਆ ਗਿਆ। ਉਨ੍ਹਾਂ ਨੂੰ ਆਪਣੇ ਪਰਿਵਾਰ ਦੇ ਨਾਲ ਗੱਲ ਕਰਨ ਦੀ ਇਜਾਜ਼ਤ ਦਿੱਤੀ ਗਈ। ਨੰਦਾ ਨੇ ਦੱਸਿਆ ਕਿ ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਵਿਭਾਗ ਦੇ ਪ੍ਰਮੁੱਖ ਸਕੱਤਰ ਵਿਕਾਸ ਗਰਗ ਨੇ ਉਨ੍ਹਾਂ ਨੂੰ ਜਾਣਕਾਰੀ ਦਿੱਤੀ ਤੇ ਉਨ੍ਹਾਂ ਨੂੰ ਲਗਭਗ 2 ਘੰਟਿਆਂ ਦੇ ਲਈ ਆਪਣੇ ਘਰ ਜਾਣ ਦੀ ਵੀ ਇਜਾਜ਼ਤ ਦਿੱਤੀ ਗਈ। ਗਵਾਂਢਾ ਦੇ ਸਟੇਟ ਅਫਸਰ ਅਮਨ ਗੁਪਤਾ ਨੂੰ ਆਪਣੇ ਭਰਾ ਦੇ ਨਾਲ ਮਿਲਣ ਦੀ ਇਜਾਜ਼ਤ ਦਿੱਤੀ ਤੇ ਲੈਂਡ ਐਕੁਜੀਸ਼ਨ ਕੁਲੈਕਟਰ ਰੋਹਿਤ ਜਿੰਦਲ ਨੂੰ ਵੀ ਆਪਣੇ ਪਰਿਵਾਰ ਦੇ ਨਾਲ ਮਿਲਣ ਦੀ ਇਜਾਜ਼ਤ ਮਿਲੀ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਪਰਿਵਾਰ ਜਾਂ ਦੋਸਤਾਂ ਨੂੰ ਉਨ੍ਹਾਂ ਦੇ ਲਈ ਖਾਣਾ ਲਿਆਉਣ ਦੀ ਇਜਾਜ਼ਤ ਵੀ ਸੀ। ਨੰਦਾ ਨੇ ਕਿਹਾ ਕਿ ਉਨ੍ਹਾਂ ਦੇ ਵੱਲੋਂ ਇਹ ਵੀ ਜਾਣਕਾਰੀ ਦਿੱਤੀ ਹੈ ਕਿ ਮਹਿਲਾ ਸਟਾਫ ਨੂੰ ਐਨਫੋਰਸਮੈਂਟ ਡਾਇਰੈਕਟੋਰੇਟ ਦੀ ਟੀਮ ਦੇ ਵੱਲੋਂ ਸ਼ਾਮ 6 ਵਜੇ ਤੋਂ ਲੈ ਕੇ 6:30 ਵਜੇ ਤੱਕ ਦਫ਼ਤਰ ਛੱਡਣ ਦੀ ਇਜਾਜ਼ਤ ਦਿੱਤੀ ਗਈ। ਇਹ ਘਟਨਾਕ੍ਰਮ ਜਸਟਿਸ ਵਿਸ਼ਿਸ਼ਟ ਵੱਲੋਂ 23 ਸਤੰਬਰ ਦੀ ਅੱਧੀ ਰਾਤ ਨੂੰ ਦਿੱਤੇ ਉਸ ਹੁਕਮ ਤੋਂ ਬਾਅਦ ਸਾਹਮਣੇ ਆਇਆ ਜਿਸ ਦੇ ਵਿਚ ਗਵਾਂਢਾ ਇਮਾਰਤ ਦਾ ਦੌਰਾ ਕਰਨ ਤੇ ਸਮੁੱਚੀ ਸਥਿਤੀ ਦੀ ਜਾਂਚ ਕਰਨ ਦੇ ਲਈ ਵਾਰੰਟ ਅਫਸਰ ਨਿਯੁਕਤ ਕੀਤਾ ਗਿਆ ਜਿਸ ਦੇ ਵਿਚ ਇਹ ਵੀ ਸ਼ਾਮਲ ਸੀ ਕਿ ਕਿਸੇ ਅਧਿਕਾਰੀ ਨੂੰ ਬੇਲੋੜਾ ਹਿਰਾਸਤ ਦੇ ਵਿਚ ਰੱਖਿਆ ਜਾ ਰਿਹਾ ਤੇ ਕੀ ਅਧਿਕਾਰੀਆਂ ਜਾਂ ਗਵਾਂਢਾ ਵਿਰੁੱਧ ਪਹਿਲਾਂ ਹੀ ਕੋਈ ਮੂਲ ਅਪਰਾਧ ਜਿਹੜਾ ਦਰਜ ਕੀਤਾ ਗਿਆ ਜਸਟਿਸ ਵਿਸ਼ਿਸ਼ਟ ਦੇ ਇਹ ਨਿਰਦੇਸ਼ ਪੰਜਾਬ ਸਰਕਾਰ ਵੱਲੋਂ ਹਾਈਕੋਰਟ ਦੇ ਵਿਚ ਇਕ ਹੈਬੀਅਸ ਕਾਰਪਸ ਪਟੀਸ਼ਨ ਦਾਇਰ ਕਰਨ ਤੋਂ ਬਾਅਦ ਆਏ ਜਿਸ ਦੇ ਵਿਚ ਦੋਸ਼ ਲਾਇਆ ਗਿਆ ਸੀ ਕਿ ਕਈ ਅਧਿਕਾਰੀਆਂ ਨੂੰ 22 ਸਤੰਬਰ ਤੋਂ ਗਵਾਂਢਾ ਹੈੱਡਕੁਆਟਰ ਵਿਖੇ ਹਿਰਾਸਤ ਦੇ ਵਿਚ ਲਿਆ ਗਿਆ ਪਟੀਸ਼ਨ ਦੇ ਵਿਚ ਉਨ੍ਹਾਂ ਦੀ ਤੁਰੰਤ ਰਿਹਾਈ ਦੀ ਮੰਗ ਕੀਤੀ ਗਈ ਤੇ ਇਹ ਵੀ ਬੇਨਤੀ ਕੀਤੀ ਗਈ ਸੀ ਕਿ ਇਕ ਵਾਰੰਟ ਅਫਸਰ ਇਮਾਰਤ ਦਾ ਦੌਰਾ ਕਰੇ ਤੇ ਹਿਰਾਸਤ ਦੇ ਵਿਚ ਰੱਖੇ ਗਏ ਵਿਅਕਤੀਆਂ ਦੀ ਭਾਲ ਕਰੇ ਤੇ ਉਨ੍ਹਾਂ ਨੂੰ ਜਿਹੜਾ ਆਜ਼ਾਦ ਕਰਵਾਵੇ ਇਕ ਖ਼ਬਰ ਹੋਰ ਲੈ ਕੇ ਤੇ ਆਪਾਂ ਸੈਣੀ ਸਾਹਿਬ ਦੇ ਨਾਲ ਗੱਲਾਂ ਬਾਤਾਂ ਦੀ ਸ਼ੁਰੂਆਤ ਕਰਦੇ ਹਾਂ ਮਹਿਲਾ ਕਮਿਸ਼ਨ ਦੇ ਵੱਲੋਂ ਵਿਰਸਾ ਸਿੰਘ ਵਲਟੋਆ ਨੂੰ ਨੋਟਿਸ ਜਿਹੜਾ ਦਿੱਤਾ ਗਿਆ ਪੰਜਾਬ ਜਿਹੜੇ ਰਾਜ ਮਹਿਲਾ ਕਮਿਸ਼ਨ ਨੇ ਜਬਰ ਜਨਾਹ ਪੀੜਤ ਔਰਤ ਦੇ ਬਾਰੇ ਕਥਿਤ ਤੌਰ ਦੇ ਉੱਤੇ ਇਤਰਾਜ਼ ਯੋਗ ਜਿਹੜੀਆਂ ਟਿੱਪਣੀਆਂ ਕਰਨ ਤੇ ਉਸਦੀ ਪਛਾਣ ਉਜਾਗਰ ਕਰਨ ਦੇ ਮਾਮਲੇ ਦਾ ਗੰਭੀਰ ਨੋਟਿਸ ਲੈਂਦਿਆਂ ਅਕਾਲੀ ਆਗੂ ਵਿਰਸਾ ਸਿੰਘ ਵਲਟੋਹਾ ਨੂੰ ਨੋਟਿਸ ਜਾਰੀ ਕਰ ਦਿੱਤਾ ਕਮਿਸ਼ਨ ਨੇ ਮੀਡੀਆ ਰਿਪੋਰਟਾਂ ਦਾ ਖੁਦ ਨੋਟਿਸ ਲੈਂਦਿਆਂ ਪੰਜਾਬ ਪੁਲਿਸ ਨੂੰ ਇਸ ਮਾਮਲੇ ਦੀ ਪੂਰੀ ਜਾਂਚ ਕਰਕੇ 26 ਸਤੰਬਰ ਤੱਕ ਆਪਣੀ ਰਿਪੋਰਟ ਪੇਸ਼ ਕਰਨ ਦੇ ਨਿਰਦੇਸ਼ ਦੇ ਦਿੱਤੇ ਨੇ ਪੰਜਾਬ ਰਾਜ ਮਹਿਲਾ ਕਮਿਸ਼ਨ ਐਕਟ 2001 ਦੀ ਧਾਰਾ 12 ਤੱਕ ਮਿਲੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਕਮਿਸ਼ਨ ਨੇ ਸਪਸ਼ਟ ਕੀਤਾ ਕਿ ਸੂਬੇ ਦੇ ਵਿਚ ਔਰਤਾਂ ਦੇ ਅਧਿਕਾਰਾਂ ਮਾਨ ਸਨਮਾਨ ਤੇ ਸੁਰੱਖਿਆ ਦੇ ਨਾਲ ਕੋਈ ਸਮਝੌਤਾ ਨਹੀਂ ਕੀਤਾ ਜਾਏਗਾ ਤੇ ਭਾਈ ਜਦੋਂ ਆ 5 ਕਰੋੜ ਦਾ ਮਾਮਲਾ ਸੀ ਉਦੋਂ ਮਹਿਲਾ ਕਮਿਸ਼ਨ ਨੇ ਕੋਈ ਐਕਸ਼ਨ ਨਹੀਂ ਲਿਆ ਕਮਿਸ਼ਨ ਦੇ ਅਨੁਸਾਰ ਮੀਡੀਆ ਦੇ ਵਿਚ ਆਈਆਂ ਖ਼ਬਰਾਂ ਤੇ ਵੀਡੀਓਜ਼ ਦੇ ਵਿਚ ਵਿਰਸਾ ਸਿੰਘ ਵਲਟੋਹਾ ਦੇ ਵੱਲੋਂ ਪੀੜਤ ਔਰਤ ਖਿਲਾਫ਼ ਅਪਮਾਨਜਨਕ ਸ਼ਬਦਾਵਲੀ ਵਰਤਣ ਦੀ ਜਾਣਕਾਰੀ ਸਾਹਮਣੇ ਆਈ ਮਹਿਲਾ ਕਮਿਸ਼ਨ ਨੇ ਪੰਜਾਬ ਦੇ DGP ਅਤੇ ਡਾਇਰੈਕਟਰ ਬਿਊਰੋ ਆਫ਼ ਇਨਵੈਸਟੀਗੇਸ਼ਨ ਨੂੰ ਹੁਕਮ ਦਿੱਤੇ ਨੇ ਕਿ ਉਹ ਇਸ ਮਾਮਲੇ ਦੀ ਤੱਥਾਂ ਦੇ ਆਧਾਰ ਦੇ ਉੱਤੇ ਡੂੰਘਾਈ ਦੇ ਨਾਲ ਪੜਤਾਲ ਕਰਨ ਤੇ ਪੁਲਿਸ ਅਧਿਕਾਰੀਆਂ ਨੂੰ ਇਹ ਵੀ ਪਤਾ ਲਗਾਉਣ ਦੇ ਲਈ ਕਿਹਾ ਗਿਆ ਕਿ ਇਸ ਮਾਮਲੇ ਦੇ ਵਿਚ ਕਾਨੂੰਨੀ ਵਿਵਸਥਾਵਾਂ ਦੀ ਕੋਈ ਉਲੰਘਣਾ ਹੋਈ ਹੈ ਜਾਂ ਨਹੀਂ ਹੈ ਜੇਕਰ ਕਿਸੇ ਵੀ ਕਾਨੂੰਨ ਦੀ ਉਲੰਘਣਾ ਪਾਈ ਜਾਂਦੀ ਹੈ ਤਾਂ ਨਿਯਮ ਦੇ ਤਹਿਤ ਕੀਤੀ ਗਈ ਕਾਰਵਾਈ ਦਾ ਪੂਰਾ ਵੇਰਵਾ ਤਿਆਰ ਕਰਕੇ 26 ਸਤੰਬਰ ਤੱਕ ਕਮਿਸ਼ਨ ਦੇ ਦਫ਼ਤਰ ਦੇ ਵਿਚ ਰਿਪੋਰਟ ਜਮ੍ਹਾਂ ਕਰਵਾਉਣ ਦੇ ਨਿਰਦੇਸ਼ ਜਿਹੜੇ ਨੇ ਇਹਦੇ ਵਿਚ ਦੇ ਦਿੱਤੇ ਗਏ ਨੇ ਤੇ ਲੋ ਦੋਸਤੋ ਗੱਲਬਾਤ ਦੀ ਸ਼ੁਰੂਆਤ ਕਰਦੇ ਹਾਂ ਐਡਵੋਕੇਟ ਰਾਜਨ ਸੈਣੀ ਸਾਹਿਬ ਦੇ ਨਾਲ ਅੱਜ ਦੇ ਮੁੱਦਿਆਂ ਨੂੰ ਜਿਹੜਾ ਖੰਗੋਲਦੇ ਆ ਥੋੜਾ ਜਿਹਾ ਸਤਿ ਸ੍ਰੀ ਅਕਾਲ ਸੈਣੀ ਸਾਹਿਬ ਜੀ ਨੂੰ ਜੀ ਨਿੱਘਾ ਸਵਾਗਤ ਹੈ ਜੀ
3: ਭਾਰਾਈ ਸਾਹਿਬ ਸਤਿ ਸ੍ਰੀ ਅਕਾਲ ਜੀ ਤੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ ਜੀ
0: ਸਤਿ ਸ੍ਰੀ ਅਕਾਲ ਸੈਣੀ ਸਾਹਿਬ ਕੀ ਹਾਲ ਚਾਲ ਨੇ ਜੀ ਉਂਝਾ ਫੇਰ ਛੱਡਿਆ ਜੀ
3: ਹਾਲ ਜੀ ਹਾਲ ਚਾਲ ਠੀਕ ਹੈ ਜੀ ਉਹ ਕਹਿੰਦੇ ਨਾ ਜੀ ਨੀਚੋ ਉਂਚ ਕਰੇ ਮੇਰਾ ਗੋਬਿੰਦ ਉਚੋ ਨੀਚ ਜਿਹੜਾ ਉਹ ਵੀ ਓਹੀ ਕਰਦਾ ਜੀ ਨੀਚੋ ਉਂਚ ਜੇ ਉਹ ਕਰਦਾ ਆ ਤੇ ਉਚੋ ਨੀਚ ਵੀ ਓਹੀ ਕਰ ਦਿੰਦਾ ਜੀ
0: ਬਿਲਕੁਲ ਹੈ ਜੀ
3: ਹੁਣ ਦੁੱਖ ਦੀ ਗੱਲ ਤਾਂ ਇਹ ਹੈਗੀ ਆ ਭਾਰਾਈ ਸਾਹਿਬ
0: ਜੀ
3: ਗੁਰਬਾਣੀ ਕਹਿੰਦੀ ਕਿਆ ਹੰਸ ਕਿਆ ਬਗਲਾ ਹਾਂਜੀ ਜਾਸ ਤੇ ਨਜ਼ਰ ਕਰੇ ਨਜ਼ਰ ਕਰੇ ਤੇ ਸਾਪਣੀ ਤਾਂ ਕਾਕੋ ਹੰਸ ਕਰੇ
0: ਹਾਂਜੀ
3: ਇਹ ਨਾ ਇਹਨਾਂ ਤੇ ਨਜ਼ਰੇ ਨਾਇਤ ਪਰਮਾਤਮਾ ਦੀ ਹੋਈ ਸੀ ਤੇ ਇਹਨਾਂ ਨੂੰ ਮਿਲੀਆਂ ਪਾਵਰਾਂ ਇਹਨਾਂ ਨੇ ਜਿਹੜਾ ਹੈਗਾ ਆ ਪੰਜਾਬ ਦੇ ਵਿਚ ਕੀਤਾ ਰਾਜ
0: ਜੀ
3: ਪਰ ਸਵਾਲ ਇਹ ਹੈਗਾ ਆ ਜੀ ਕਿ ਇੰਟੈਂਸ਼ਨ ਜੇ ਮੈਲਾਫਾਈਡ ਹੋਵੇ ਤੇ ਫੇਰ ਉਹਦਾ ਰਿਜ਼ਲਟ ਵੀ ਮੈਲਾਫਾਈਡ ਹੀ ਆਉਂਦਾ ਹੁੰਦਾ
0: ਜੀ
3: ਸਰ ਅੱਜ ਜਿਹੜੇ ਉੱਥੇ ED ਦੇ ਵਿਚ ਜਦੋਂ ਇਹਨਾਂ ਨੇ ਜਾ ਕੇ ਹੰਗਾਮਾ ਕੀਤਾ ਤੇ ਅੱਜ ਕੱਲ ਸੋਸ਼ਲ ਮੀਡੀਆ ਦਾ ਯੁੱਗ ਹੈ ਜੀ ਰਿਪੋਰਟਾਂ ਤਾਂ ਸਾਰੀਆਂ ਵੀਡੀਓਗ੍ਰਾਫੀ ਨਾਲ ਆਉਂਦੀਆਂ ਆ ਜਾਂਦੀਆਂ ਉਸੇ ਵੇਲੇ
0: ਜੀ
3: ਇਸ ਤਰ੍ਹਾਂ ਲੱਗਦਾ ਸੀ ਜਿੱਦਾਂ ਪੰਜਾਬ ਦੇ ਵਿਚ ਅਰਾਜਕਤਾ ਫੈਲੀ ਹੁੰਦੀ ਆ
0: ਬਿਲਕੁਲ ਹੈ ਜੀ
3: ਤੁਸੀਂ ਇਹ ਦੇਖੋ ਕਿ ਉੱਥੇ ਜਿਹੜੇ ਬੰਦੇ ਗਏ ਸੀਗੇ ਉਹ ਭੇਜੇ ਗਏ ਸੀ ਨਾ ਕਿ ਉਹ ਗਏ ਸੀ ਜੀ
0: ਬਿਲਕੁਲ ਹੈ ਜੀ
3: ਆਪ MLA ਮੰਤਰੀ ਜਿਹੜੇ ਆ ਆਰਾਮ ਨਾਲ ਬੈਠੇ ਜੀ ਲਾਲਾ ਜੀ ਦਾ ਹੁਕਮ ਆਇਆ ਤੇ ਬੰਦੇ ਜਿਹੜੇ ਆ ਭਜਾਤੇ ਜੀ
0: ਜੀ
3: ਅੱਜ ਮੈਂ ਇੱਕ ਗੱਲ ਬੜੀ ਜ਼ਿੰਮੇਵਾਰੀ ਨਾਲ ਕਹਿਣ ਲੱਗਾ ਆ ਕਿ ਇਹਨਾਂ ਲੀਡਰਾਂ ਨੂੰ ਨਾ ਤਾਂ ਕਿਸੇ ਪਬਲਿਕ ਪ੍ਰੋਪਰਟੀ ਨਾਲ ਤੇ ਹੁੰਦਾ ਆ ਜੀ
0: ਜੀ
3: ਨਾ ਇਹਨਾਂ ਨੂੰ ਅਮਨ ਕਾਨੂੰਨ ਦੀ ਵਿਵਸਥਾ ਨਾਲ ਜਿਹੜਾ ਆ ਪਿਆਰ ਹੁੰਦਾ ਆ ਜੀ
0: ਜੀ
3: ਇਹਨਾਂ ਦਾ ਪਿਆਰ ਜਿਹੜਾ ਹੁੰਦਾ ਆ ਸਿਰਫ ਆਪਣੇ ਸਵਾਰਥ ਨਾਲ ਹੁੰਦਾ ਜੀ
0: ਜੀ
3: ਕੇਜਰੀਵਾਲ ਸਾਹਿਬ ਦਾ ਤਾਂ ਇਹ ਆ ਜੀ ਕਿ ਜਦੋਂ ਆਪਣੇ ਤੇ ਭਾਰੀ ਪੈਂਦੀ ਹੈ ਇਹਨਾਂ ਨੂੰ ਕੋਈ ਦੇਸ਼ ਨੂੰ ਅੱਗ ਵੀ ਲਾਉਣੀ ਪਵੇ ਤੇ ਇਹਨਾਂ ਨੇ ਜਿਹੜਾ ਸੰਕੋਚ ਨਹੀਂ ਕਰਨਾ ਜੀ
0: ਬਿਲਕੁਲ ਹੈ ਜੀ
3: ਸਰ ਹੁਣ ਗੱਲ ਤਾਂ ਇਹ ਹੈਗੀ ਆ ਵੀ ਜੇ ਉੱਥੇ ਕੁਛ ਗਲਤ ਨਹੀਂ ਹੋ ਰਿਹਾ ਸੀ ਤੇ ਫੇਰ ਤੁਹਾਨੂੰ ਡਰ ਕਾਹਦਾ ਜੀ।
0: ਜੀ
3: ਦੇਖੋ ਇੱਕ ਸੈਂਟਰ ਦੀ ਏਜੰਸੀ ਆਈ ਹੈਗੀ ਆ, ਉਹ ਆ ਕੇ ਪਹਿਲਾਂ ਤੁਹਾਨੂੰ ਉਹਨਾਂ ਨੇ ਚਾਰ ਚਿੱਠੀਆਂ ਲਿਖੀਆਂ ਵੀ ਇਹਨਾਂ ਕੇਸਾਂ ਦੇ ਵਿੱਚ ਜਿਹੜਾ ਆ ਤੁਸੀਂ ਕਾਰਵਾਈ ਕਰੋ
0: ਜੀ,
3: ਹੈ ਜੀ। ਤੁਸੀਂ ਉਹਨਾਂ ਨੂੰ ਕਦੀ ਕਹਿੰਦੇ ਹੈਗੇ ਸਬੂਤ ਜਿਹੜੇ ਹੈਗੇ ਆ ਸਾਨੂੰ ਦਿਖਾਓ ਤੁਹਾਡੇ ਕੋਲ ਕੀ ਆ ਜੀ, ਇਹਦਾ ਸੋਰਸ ਕੀ ਆ ਜੀ, ਕਦੀ ਤੁਸੀਂ ਜਿਹੜਾ ਹੈਗਾ ਟਾਲ ਮਟੋਲ ਕਰਦੇ ਜੀ। ਅਲਟੀਮੇਟਲੀ ਉਹਨਾਂ ਨੇ ਫਿਰ ਜਿਹੜਾ ਹੈਗਾ ਆ ਆਪਣੀ ਜਾਂਚ ਦਾ ਘੇਰਾ ਵਧਾਇਆ ਤੇ ਇੱਥੇ ਆ ਗਏ ਜੀ,
0: ਘੇਰਾ ਪਾਇਆ ਜੀ ਮੁੜ ਕੇ
3: ਹੁਣ। ਹਾਂਜੀ ਇਹ ਪਹਿਲਾਂ ਮਤਲਬ ਜਿਹੜਾ ਹੈਗਾ ਆ ਕਿ ਸਾਨੂੰ ਨਾ ਮਤਲਬ ਜਿਹੜਾ ਆ ਸੇਕ ਲੱਗੇ, ਇਹਨਾਂ ਨੇ ਇਹ ਵੀ ਨੀ ਦੇਖਿਆ ਕਿ ਉਹਦੇ ਵਿੱਚ ਜਿਹੜਾ ਆ ਇੱਕ ਫਾਈਲ ਜਿਹਦੀ ਉਹ ਜਾਂਚ ਕਰ ਰਹੇ ਸੀ ਉਹ ਤਾਂ ਕਾਂਗਰਸ ਦੇ ਟਾਈਮ ਦੀ ਸੀ
0: ਜੀ,
3: ਅਮਰਿੰਦਰ ਸਿੰਘ ਦੇ ਟਾਈਮ ਦੀ ਸੀ, ਜਦੋਂ ਅਮਰਿੰਦਰ ਸਿੰਘ ਨੇ ਜਿਹੜਾ ਆ ਹਾਰਸ ਰਾਈਡਿੰਗ ਦੀ ਜਿਹੜੀ ਹੈਗੀ ਉਹ ਵਾਸਤੇ ਜਿਹੜਾ ਆ ਇੱਕ ਰੁਪਇਆ ਗਮਾਡਾ ਦੇ ਵਿੱਚ ਇੱਕ ਰੁਪਇਆ ਪ੍ਰਤੀ ਗਜ ਦੇ ਰੇਟ ਦੇ ਉੱਤੇ ਲੀਜ਼ ਤੇ ਜਗ੍ਹਾ ਦੇ ਦਿੱਤੀ ਸੀ ਜੀ। ਸੋ ਇਸ ਕਰਕੇ ਫਾਈਲਾਂ ਤਾਂ ਉਹ ਸਾਰਿਆਂ ਦੀ ਜਾਂਚ ਕਰ ਰਹੇ ਹੈਗੇ ਜਿੱਥੇ ਜਿੱਥੇ ਇਰੈਗੂਲਰਟੀਜ਼, ਇਲੀਗੈਲਿਟੀਜ਼ ਤੇ ਕਰਪਸ਼ਨ, ਇਹਨਾਂ ਤਿੰਨਾਂ ਚੀਜ਼ਾਂ ਦੀ ਜਿੱਥੇ ਜਿੱਥੇ ਸਮੈਲ ਆ ਰਹੀ ਸੀ ਉੱਥੇ ਉੱਥੇ ਅਗਲੇ ਬੰਦੇ ਦੇਖ ਰਹੇ ਸੀ ਜੀ। ਅਧਿਕਾਰੀਆਂ ਦਾ ਉੱਥੇ ਰਹਿਣਾ ਇਸ ਲਈ ਜ਼ਰੂਰੀ ਸੀਗਾ ਜੀ ਕਿ ਅਧਿਕਾਰੀਆਂ ਨੇ ਤਾਂ ਦੱਸਣਾ ਹੈਗਾ ਆ ਜੀ ਵੀ ਅਸੀਂ ਜਿਹੜਾ ਹੈਗਾ ਕੀ ਪ੍ਰੋਸੈਸ ਫੋਲੋ ਕੀਤੀ ਆ ਤੇ ਕੀ ਕਿੱਥੇ ਕਿੱਥੇ ਲੈਕਸ ਹੈਗੇ ਉਹ ਉਹਨਾਂ ਨੇ ਲੱਭਣੇ ਆ ਜੀ।
0: ਜੀ
3: ਦੂਜੀ ਗੱਲ ਇਹ ਹੈਗੀ ਕਿ ਮੀਡੀਆ ਚ ਜੋ ਪ੍ਰਚਾਰਿਆ ਗਿਆ ਜੀ ਵੀ ਉੱਥੇ ਈਡੀ ਦੇ ਜਿਹੜੇ ਅਧਿਕਾਰੀ ਆ ਜੀ ਉਹ ਸ਼ਰਾਬ ਪੀ ਕੇ ਬੈਠੇ ਜੀ ਤੇ ਉਹਨਾਂ ਨੇ ਉੱਥੇ ਸ਼ਰਾਬ ਪੀ ਕੇ ਆਪ ਉੱਥੇ ਬੈਠੇ ਆ ਜੀ, ਇਹਨਾਂ ਨੂੰ ਅੰਤਰ ਕੀਤਾ ਆ ਜੀ। ਹਾਈ ਕੋਰਟ ਦੇ ਵਿੱਚ ਮਸਲਾ ਤੁਸੀਂ ਲੈ ਗਏ, ਇਹ ਤੁਹਾਨੂੰ ਹਾਈ ਕੋਰਟ ਦੇ ਉੱਤੇ ਭਰੋਸਾ ਹੈਗਾ ਸੀ ਤੇ ਫਿਰ ਆਹ ਹੰਗਾਮਾ ਕਰਨ ਦੀ ਕੀ ਲੋੜ
0: ਜ਼ਰੂਰਤ ਸੀ ਜੀ।
3: ਵਾਰੰਟ ਅਫਸਰ ਤੁਹਾਡਾ ਚਲਾ ਗਿਆ ਜੀ, ਵਾਰੰਟ ਅਫਸਰ ਕੋਲ ਜਿਹੜੇ ਆ ਆਫੀਸਰ ਦਾ ਸਟੇਟਮੈਂਟ ਦਿੰਦੇ ਹੈਗੇ ਆ ਕਿ ਸਾਨੂੰ ਮਤਲਬ ਏਦਾਂ ਦੀ ਕੋਈ ਗੱਲ ਨੀ ਹੈਗੀ ਜੀ ਵੀ ਸਾਨੂੰ ਘਰੋਂ ਜਿਹੜਾ ਆ ਵੀ ਖਾਣਾ ਵੀ ਮੰਗਵਾਇਆ ਕਿ ਮਿਲਿਆ ਹੈਗਾ ਜੀ, ਤੇ ਇਹ ਕਿਉਂਕਿ ਨੋ ਡਾਊਟ ਹਿਊਮਨਟੇਰੀਅਨ ਗਰਾਊਂਡ ਤੇ ਜੇ ਦੇਖਿਆ ਜਾਵੇ ਭਾਰਤ ਸਾਹਿਬ ਇੱਕ ਜਿਹੜੇ ਏਜ ਤੋਂ ਬਾਅਦ ਨਾ ਹਰ ਇੱਕ ਬੰਦਾ ਜਿਹੜਾ ਆ ਕਿਸੇ ਨਾ ਕਿਸੇ ਰੈਗੂਲਰ ਕੋਈ ਨਾ ਕੋਈ ਦਵਾਈ ਜਿਹੜੀ ਆ ਖਾਂਦਾ ਹੁੰਦਾ ਆ ਜੀ, ਤੇ ਕੋਈ ਬਲੱਡ ਪ੍ਰੈਸ਼ਰ ਦੀ ਕੋਈ ਖਾ ਰਿਹਾ ਕੋਈ ਡਾਇਬਟਿਕ ਹੈਗਾ ਆ ਜੀ,
0: ਸੋ
3: ਇਹ ਏਦਾਂ ਦਾ ਰਿਸਕ ਏਜੰਸੀ ਲੈਂਦੀਆਂ ਨੀ ਹੁੰਦੀਆਂ, ਉਹਨਾਂ ਨੂੰ ਵੀ ਪਤਾ ਹੁੰਦਾ ਜੀ।
0: ਸੋ
3: ਇਸ ਕਰਕੇ ਸੋ ਜੋ ਪ੍ਰਚਾਰਿਆ ਗਿਆ ਨਾ ਜੀ ਉਹ ਟੋਟਲੀ ਮਤਲਬ ਗਲਤ ਸੀ, ਇੱਕ ਜਿਹੜਾ ਹੈਗਾ ਆ ਸ਼ਡਯੰਤਰ ਦਾ ਇੱਕ ਹਿੱਸਾ ਸੀ ਜੀ, ਈਡੀ ਵਾਲਿਆਂ ਦੀ ਗੱਡੀ ਭੰਨ ਦਿੱਤੀ ਉਹਦੀ ਹਵਾ ਕੱਢਦਿਆਂ ਦੀਆਂ ਵੀਡੀਓ ਆ ਗਈਆਂ ਜੀ। ਸਰ ਮੈਂ ਪਹਿਲਾਂ ਵੀ ਬੇਨਤੀ ਕੀਤੀ ਸੀ ਕਿ ਦਿੱਲੀ ਵਾਲਿਆਂ ਨੇ ਜੇ ਸਰਕਾਰ ਬਦਲ ਗਈ ਸਾਨੂੰ ਨੀ ਪਤਾ ਕਿਹਦੀ ਆਉਣੀ ਕਿਹਦੀ ਨਹੀਂ ਆਉਣੀ ਹੈਗੀ, ਹੋ ਸਕਦਾ ਇਹ ਵੀ ਕਹਿੰਦੇ ਦਾਵਾ ਕਰਦੇ ਆ ਰਿਪੀਟ ਕਰ ਜਾਈਏ, ਜੇ ਤਾਂ ਇਹ ਰਿਪੀਟ ਕਰ ਜਾਣਗੇ ਤੇ ਇਹ ਆਪਣਾ ਪ੍ਰੋਟੈਕਸ਼ਨ ਇਹਨਾਂ ਨੂੰ ਮਿਲ ਜਾਊਗੀ। ਪਰ ਜਿਸ ਤਰੀਕੇ ਨਾਲ ਮੈਂ ਤਾਂ ਕੱਲ ਵੀ ਕਿਹਾ ਸੀ ਜੀ ਆਪਣੇ ਸ਼ੈਲੀ ਵੀਰ ਜੀ ਹੁਣਾਂ ਨੂੰ ਗੱਲ ਕਹੀ, ਮੈਂ ਕਿਹਾ ਜੀ ਅੱਧਾ ਪੰਜਾਬ ਤਾਂ ਜਿਹੜਾ ਆ ਰਾਤ ਨੂੰ ਮੂੰਹ ਮਲ ਕੇ ਸੌਂਦਾ ਹੈਗਾ ਆ ਕਿ ਹਰਕ ਦੀਆਂ ਤਾਂ ਹੱਡੀਆਂ ਸੇਕੀਆਂ ਹੀ ਆ,
0: ਬਿਲਕੁਲ
3: ਹਾਂਜੀ ਹਜੇ ਆਸ ਰੱਖਦੇ ਹੈਗੇ ਆ ਕਿ ਅਸੀਂ ਦੁਬਾਰਾ ਆ ਜਾਣਾ ਆ
0: ਜੀ,
3: ਤੇ ਜਦੋਂ ਦੂਜੀ ਸਰਕਾਰ ਬਦਲ ਗਈ ਆ ਜਿਹੜੇ ਬੰਦੇ ਜਿਹੜੇ ਆ ਅੱਜ ਹੁਬ ਹੁਬ ਕੇ ਆਪਣੇ ਸਵਾਰਥ ਸਿੱਧੀ ਵਾਸਤੇ ਉੱਥੇ ਜਿਹੜੇ ਆ ਲਾ ਐਂਡ ਆਰਡਰ ਨੂੰ ਵਾਇਲੇਟ ਕਰਦੇ ਆ। ਨੋ ਡਾਊਟ ਕਿ ਪੰਜਾਬ ਪੁਲਿਸ ਦਾ ਤਾਂ ਉਹਨਾਂ ਨਾਲ ਸੋਫਟ ਕਾਰਨਰ ਹੈਗਾ ਸੀ, ਇਹ ਗਏ ਵੀ ਉੱਥੇ ਤੱਕ ਹੀ ਹੈਗੇ ਆ ਜੀ ਜਿੱਥੇ ਤੱਕ ਪੰਜਾਬ ਪੁਲਿਸ ਸੀ, ਜਦੋਂ ਅੱਗੇ ਜਾ ਕੇ ਦੇਖਿਆ ਨਾ ਵੀ ਸੀਆਰਪੀ ਖੜੀ ਆ ਜੀ, ਫਿਰ ਉੱਥੋਂ ਆਪਣੇ ਆਪ ਇਹਨਾਂ ਦੇ ਪੈਰ ਦੱਬੇ ਪੈਰ ਮੁੜ ਪਏ ਪਿੱਛੇ ਨੂੰ,
0: ਪਤਾ ਉਹਨਾਂ ਨੇ ਖਿੱਚ ਵੀ ਦੇਣਾ ਕੰਮ ਜੀ।
3: ਦੇਖੋ ਜੀ ਉਹਨਾਂ ਦੇ ਆਰ ਬੈਂਟ ਫੋਰ ਦਾ ਜੋਬ
0: ਉਹਨਾਂ
3: ਤੇ ਜਾਂਦਾ ਹੀ ਸਿਕਿਉਰਿਟੀ ਵਾਸਤੇ ਆ ਜੀ, ਸਿਕਿਉਰਿਟੀ ਵਾਸਤੇ ਉਹਨਾਂ ਨੂੰ ਅਲਾਊਡ ਆ ਜੀ ਕਿ ਉਹ ਗੋਲੀ ਵੀ ਚਲਾ ਸਕਦੇ ਆ,
0: ਅਗਲੇ ਦੇ ਕਾਜ ਦੇ ਵਿੱਚ ਵਿਘਨ ਪਾਉਂਦੇ ਅਗਲੇ ਕਹਿਣਗੇ ਜੀ।
3: ਦੇਖੋ ਇਹ ਨਾ ਜੀ ਮਤਲਬ ਉੱਥੇ ਵੀ ਅੱਤ ਹੋਈ ਸੀਗੀ, ਏਦਾਂ ਦੀ ਗੱਲ ਹੈ ਨੀ ਕਿ ਆਪਾਂ ਵੈਸਟ ਬੰਗਾਲ ਦੇ ਵਿੱਚ ਮਮਤਾ ਬੈਨਰਜੀ ਸਾਰਾ 100% ਦੀ ਸਹੀ ਨਹੀਂ ਸੀ ਜੀ, ਉਹਨੇ ਵੀ ਆਪਣਾ ਰਾਜ ਭਾਗ ਕਾਇਮ ਰੱਖਣ ਵਾਸਤੇ ਕਈ ਤਾਮ ਝਾਮ ਕੀਤੇ ਹੋਏ ਸੀ ਜੀ, ਤੇ ਸਟੇਟ ਪੁਲਿਸ ਜਿਹੜੀ ਹੈਗੀ ਲੰਬੇ ਸਮੇਂ ਤੱਕ ਰਾਜ ਕਰਨ ਵਾਲੀ ਪਾਰਟੀ ਦੇ ਹੱਕ ਦੇ ਵਿੱਚ ਹੋ ਹੀ ਜਾਂਦੀ, ਉਹ ਟੂਲਸ ਉਹਨਾਂ ਦੇ ਹੋ ਹੀ ਜਾਂਦੇ ਆ ਜੀ। ਤੁਸੀਂ ਅੱਜ ਦੀ ਖਬਰ ਦੇਖ ਲਓ ਮਾਨ ਸਾਹਿਬ ਜਿਹੜੇ ਹੈਗੇ ਆ ਹੁਣ 450 ASI ਭਰਤੀ ਕਰਨ ਲੱਗੇ ਆ ਜੀ,
0: ਬਿਲਕੁਲ
3: ਇਹ ਕਿਉਂ ਭਰਤੀ ਕਰਨ ਦੀ ਲੋੜ ਆ, ਛੇਤੀ ਤੋਂ ਛੇਤੀ ਇਹਨਾਂ ਦੀ ਭਰਤੀ ਕਰਕੇ ਇਹਨਾਂ ਨੂੰ ਟ੍ਰੇਨਿੰਗ ਦਵਾ ਕੇ ਚੱਲ ਜਾਈਏ ਕਿ ਕੱਲ ਨੂੰ ਜਿਹੜਾ ਹੈਗਾ ਆ ਜੇ ਕਿਤੇ ਡਾਂਗ ਡੂੰਗ ਫੇਰਦੇ ਹੋਣ ਤੇ ਉਹਨਾਂ ਨੂੰ ਖਿਆਲ ਆ ਜਾ ਵੀ ਇਹਨਾਂ ਨੇ ਭਰਤੀ ਕੀਤਾ ਸਾਨੂੰ।
0: ਬਿਲਕੁਲ ਜੀ ਜੀ।
3: ਸੋ ਇਸ ਕਰਕੇ
0: ਪਰ ਇੱਕ ਦੂਸਰੇ ਦੀ ਏਜੰਸੀ ਨੂੰ ਇੰਪਲੋਇਡ ਡਾਕੂ ਕਹਿ ਦੇਣਾ ਇਹ ਕਿੱਦਾਂ ਕ ਜਾਇਜ਼ ਹੈ ਜੀ? ਪੀ ਐਮ ਮੋਦੀ ਦੀ ਕਹਿੰਦੇ ਇੰਪਲੋਇਡ ਡਾਕੂ ਹੈ ਜੀ, ਹੁਣ ਚਾਹੇ ਉਹ ਈਡੀ ਹੈ ਚਾਹੇ ਕੋਈ ਵੀ ਏਜੰਸੀ ਹੈ, ਉਹ ਆਪਣਾ ਕਾਜ ਕਰ ਰਹੀ ਹੈ, ਤੁਹਾਨੂੰ ਇਹ ਚੀਜ਼ ਲੱਗਦੀ ਕਾ ਤੋ? ਉੱਤੋਂ ਤੁਸੀਂ ਕਹਿੰਦੇ ਹੋ ਅਸੀਂ ਕੱਟੜ ਇਮਾਨਦਾਰ ਆ, ਤਾਂ ਤੁਸੀਂ ਤਾਂ ਕਹੋ ਭਾਈ ਆਓ ਜੀ, ਜੀਆਂ ਨੂੰ ਜੀ ਚਾਹ ਪਾਣੀ ਵੀ ਪਿਲਾਉਂਦੇ ਆ, ਬੈਠੋ ਜੇ ਤੁਸੀਂ 50 ਘੰਟੇ ਦੀ ਬਜਾਏ 100 ਘੰਟੇ ਤੁਸੀਂ ਜਾਣਕਾਰੀ ਲਓ ਜਿਹੜੀ ਲੈਣੀ ਹੈ ਜੀ, ਅਸੀਂ ਕੋਆਪਰੇਟ ਕਰਦੇ ਹਾਂ ਜੀ।
3: ਪਰ ਸਾਹਿਬ ਉਹ ਇਹ ਗੱਲ ਤਾਂ ਹੈਗੀ ਆ ਕਿ ਉਹ ਜੇ ਆਹ ਗੱਲ ਹੋਵੇ ਤੇ ਉਹ ਆਉਣੀ ਕਿਉਂ?
0: ਬਿਲਕੁਲ,
3: ਉਹ ਸਮੈਲ ਆਊਟ ਹੋਇਆ ਨਾ ਜੀ ਕੁਛ
0: ਜੀ।
3: 100 ਕਰੋੜ ਦਾ ਇੱਕ ਘੁਟਾਲਾ ਸਾਹਮਣੇ ਆ ਰਿਹਾ, 290 ਕਰੋੜ ਦਾ ਇੱਕ ਘੁਟਾਲਾ ਆਇਆ, ਉਹਦੀ ਫਾਈਲ ਚੱਕੀ ਆ ਉਹਨਾਂ ਨੇ ਜੀ
0: ਜੀ।
3: ਸੋ
0: ਉਹ ਮੈਂ ਪੜ੍ਹ ਰਿਹਾ ਸੀ ਇੱਕ ਮੰਤਰੀ ਦੇ ਕਰੋੜ 2.5 ਕਰੋੜ ਰੁਪਇਆ ਵੀ ਮਿਲਿਆ ਜੀ, ਮੰਤਰੀ ਨੇ ਸ਼ਾਇਦ ਕੋਈ ਆਪਣਾ ਸੀਗਾ
3: ਆਫੀਸਰ ਦੇ
0: ਮਿਲਿਆ ਜੀ।
3: ਹਾਂਜੀ ਹਾਂਜੀ ਹਾਂਜੀ ਹਾਂਜੀ, ਤੇ 1.5 ਕਿਲੋ ਸੋਨਾ ਵੀ ਹੈ ਜੀ, ਉਹ ਵੀ ਤੁਸੀਂ ਲਿਖ ਲਓ।
0: ਕਿਆ ਬਾਤ ਹੈ,
3: ਹਾਂਜੀ ਏਦਾਂ ਦੀ ਜਿਹੜੀ ਗੱਲ ਹੈਗੀ ਹੈ ਸਰ
0: ਜੀ,
3: 2.5-3 ਲੱਖ ਕਰੋੜ ਤੱਕ ਤਾਂ ਕਰਜ਼ਾ ਇਹਨਾਂ ਨੇ ਲੈ ਲਿਆ ਹੈਗਾ ਆ ਜੀ, ਇਹਨਾਂ ਵਾਲਾ ਤੇ ਇਹਨਾਂ ਕੋਲ ਹੀ ਆ ਨਾ ਜੀ, ਇਹਨਾਂ ਦੇ ਅਫਸਰ ਆ ਤੇ ਇਹਨਾਂ ਦੇ ਵਿਧਾਇਕਾਂ ਦੀ ਜਾਂਚ ਹੋ ਜਾਏ ਸਾਰਾ, ਜਿਹੜਾ ਕਰਜ਼ਾ ਤੁਹਾਨੂੰ ਪਤਾ ਲੱਗ ਜੂਗਾ
0: ਤੇ
3: ਕਿੰਨਾ ਪੈਸਾ ਦਿੱਲੀ ਰਾਹੀਂ ਉੱਡ ਗਿਆ ਜੀ, ਕਿੰਨਾ ਇੱਥੇ ਹੀ ਵੰਡ ਹੋਇਆ
0: ਜੀ।
3: ਇੱਥੇ ਸਟੇਟ ਦੇ ਉੱਤੇ ਡਿਵੈਲਪਿੰਗ ਚਾਰਜਿਸ ਜਿਹੜੇ ਹੈਗੇ ਆ ਉਹ ਤਾਂ ਕਿਹੜੇ ਲੱਗੇ ਹੈਗੇ ਆ ਜੀ
0: ਜੀ,
3: ਕਹਿੰਦੇ ਨਾ ਜੀ ਵੀ ਹਾਂ ਜੀ, ਬਾਕੀ ਤਾਂ ਜਿਹੜਾ ਇਹ ਆ, ਐਸੀ ਗੱਲ ਨੀ ਕਿ ਸਟੇਟ ਤੋਂ ਰੈਵਨਿਊ ਜਨਰੇਟ ਨੀ ਹੁੰਦਾ, ਰੈਵਨਿਊ ਜਨਰੇਟ ਹੁੰਦਾ ਆ ਜੀ
0: ਜੀ,
3: ਬਟ ਉਹਦੇ ਵਿੱਚ ਜਿਹੜਾ ਹੈਗਾ ਆ ਸੈਲਰੀ ਜਿਹੜੀ ਹੈਗੀ ਆ ਜੇ ਆਉਂਦੀਆਂ ਹੈਗੀਆਂ ਆ ਤੇ ਉਹ ਤੋਂ ਇਲਾਵਾ ਵੀ ਤਾਂ ਪੈਸੇ ਬਚਦੇ, 52% ਜੇ ਸੈਲਰੀ ਹੋ ਜਾਂਦੀ ਹੈਗੀ ਤੇ 48% ਜਿਹੜਾ ਆ ਉਹ ਕਿੱਥੇ ਜਾਂਦਾ
0: ਜੀ।
3: ਹੁਣ ਸਾਰੀਆਂ ਫ੍ਰੀ ਬੀਜ ਜੇ ਤੁਸੀਂ ਦਿੰਨੇ ਆ ਤੇ ਇਟ ਮੀਨਸ ਸਟੇਟ ਪੈਸਾ ਜਨਰੇਟ ਕਰਦੀ ਆ ਜੀ
0: ਜੀ,
3: ਤੁਸੀਂ ਤਾਂ ਜਿਹੜਾ ਹੈਗਾ ਜੀ 16 ਸਟੇਟਾਂ ਦੇ ਵਿੱਚ ਤੁਹਾਡੀਆਂ ਮਸ਼ਹੂਰੀਆਂ ਚੱਲਦੀਆਂ ਹੈਗੀਆਂ ਜੀ, ਇਨ ਸਪਾਈਟ ਆਫ ਦਾ ਗਾਈਡਲਾਈਨਸ ਆਫ ਦਾ ਹਾਈ ਕੋਰਟ
0: ਜੀ,
3: ਤੇ ਉਹ ਇਸ ਕਰਕੇ ਐਡਮਿਨਿਸਟ੍ਰੇਸ਼ਨ ਦੇ ਨਾਂ ਤੇ ਸਰ ਜਿਹੜਾ ਹੈਗਾ ਆ ਇਹ ਪਹਿਲੀ ਗੱਲ ਤਾਂ ਇਹ ਆ ਕਿ ਗਵਾਡਾ ਦੇ ਵਿੱਚ ਜਿਹੜਾ ਆ ਸਾਰਿਆਂ ਨੂੰ ਪਤਾ ਵੀ ਉਹ ਸੋਨੇ ਦੀ ਖਾਨ ਆ
0: ਜੀ,
3: ਸੋ ਉੱਥੋਂ ਕਿਸਾਨਾਂ ਕੋਲੋਂ ਜਿਹੜਾ ਆ ਐਕੁਜੀਸ਼ਨ ਦੇ ਵਿੱਚ ਸਟੇਟ ਕੋਲ ਰਾਈਟ ਹੁੰਦਾ ਆ ਜੀ ਵੀ ਪ੍ਰੋਪਰਟੀ ਐਕਵਾਇਰ ਕਰ ਸਕਦੀ ਆ ਜੀ, ਉਹਦੇ ਵਿੱਚ ਜਿਹੜਾ ਆ ਫਿਰ ਕਿਸਾਨਾਂ ਕੋਲੋਂ ਜਿਹੜਾ ਹੈਗਾ ਆ ਲੈ ਕੇ ਉਹਦਾ ਜਿਹੜਾ ਆ ਅੱਗੇ ਡਿਵੈਲਪਰ ਨੂੰ ਦੇ ਕੇ ਤੇ ਸਰਕਾਰਾਂ ਬਿਜਨਸ ਕਰਦੀਆਂ ਜੀ, ਜਿਹਦੇ ਵਿੱਚ ਉਹ ਪੈਸਾ ਕਮਾਉਂਦੀਆਂ ਹੈਗੀਆਂ ਜੀ। ਹੁਣ ਇਹ ਇੱਕ ਸੋਰਸ ਏਦਾਂ ਦਾ ਸੀਗਾ ਜਿਹਦੇ ਕੋਲੋਂ 15,000 ਕਰੋੜ ਰੁਪਏ ਦੀ ਆਸ ਲਾ ਕੇ ਬੈਠੇ ਸੀ ਇਹ, ਮੈਨੂੰ ਲੱਗਦਾ ਆ ਕਿ ਜਿਹੜੇ ਪ੍ਰੋਜੈਕਟ ਉੱਥੇ ਚੱਲ ਰਹੇ ਜੀ, ਦੇਖੋ ਇਹ ਪਬਲਿਕ ਪ੍ਰੋਜੈਕਟ ਜਿਹੜੇ ਪ੍ਰੋਜੈਕਟ ਹੁੰਦੇ ਆ ਏਦਾਂ ਦੇ ਉਹਦੇ ਵਿੱਚ ਲੋਕਾਂ ਦਾ ਵੀ ਜੇ ਸਰ ਬਹੁਤ ਸਾਰਾ ਪੈਸਾ ਲਗਾਇਆ ਹੁੰਦਾ ਜੀ।
0: ਬਿਲਕੁਲ,
3: ਕਈਆਂ ਨੇ ਅਪਰੂਵਡ ਕਲੋਨੀਆਂ ਦੇ ਵਿੱਚ ਫਲੈਟ ਬੁੱਕ ਕਰਾਏ ਹੋਣੇ, ਉਹਨਾਂ ਦਾ ਜਿਹੜੀ ਅਰਨੈਸਟ ਮਨੀ ਜਮਾਂ ਕਰਾਈ ਹੋਣੀ ਜੀ,
0: ਹੁਣ
3: ਅਰਨੈਸਟ ਮਨੀ ਜਿਹਦੀ ਜਮਾਂ ਹੈਗੀ ਆ ਉਹ ਤਾਂ ਸੋਚਦਾ ਹੋਊਗਾ ਜੀ ਵੀ ਸਾਲ ਨੂੰ ਜਾਂ 2 ਸਾਲ ਨੂੰ ਪਲਾਟ ਲੈਵਲ ਜਾਣਾ, ਉਹ ਤਾਂ ਕਹਿੰਦੇ 6 ਮਹੀਨਿਆਂ ਦੇ ਵਿੱਚ ਤੁਹਾਨੂੰ ਤਿਆਰ ਦੇ ਦੇਣਾ ਜੀ, ਉਹ ਸਾਰੇ ਪ੍ਰੋਜੈਕਟ ਰੁਕ ਜਾਣੇ ਆ ਜੀ, ਤੇ ਹੁਣ ਦੇਖਦੇ ਆ ਈਡੀ ਦਾ ਜਿਹੜਾ ਆ ਉਹ ਕਿੱਥੇ ਕੁ ਤੱਕ ਪਹੁੰਚਦੀ ਹੈਗੀ ਆ ਜੀ, ਤੇ ਉਹਦਾ ਜਿਹੜਾ ਆ ਕੀ ਮਤਲਬ ਆਊਟਕਮ ਆਉਂਦਾ ਜੀ। ਹੁਣ ਜਿੱਥੇ ਤੱਕ ਜਿਹੜਾ ਹੈਗਾ ਆ ਕਿ ਇਸ ਏਜੰਸੀ ਦੇ ਕੰਮ ਕਰਨ ਦਾ ਜੀ, ਪਰ ਸਭ ਇਟ ਇਜ਼ ਸੈਡ ਟੂ ਸੇ ਇਹ ਵੀ ਜਿਹੜੀ ਹੈਗੀ ਆ ਅਫਸੋਸ ਦੀ ਗੱਲ ਹੈਗੀ ਆ ਜੀ, ਇਹ ਜਦੋਂ ਈਡੀ ਕੰਮ ਕਰਦੀ ਹੈਗੀ ਆ ਜੀ ਜਾਂ ਤਾਂ ਕਿਸੇ ਕੰਕਰੀਟ ਰਿਜ਼ਲਟ ਤੇ ਪਹੁੰਚੇ
0: ਜੀ,
3: ਜਦੋਂ ਉਦੋਂ ਇਲੈਕਸ਼ਨ ਸੀਗਾ ਚੰਨੀ ਦੇ ਭਾਂਜੇ ਨੂੰ ਫੜ ਲਿਆ ਸੀਗਾ ਜੀ, ਉਦੋਂ ਜਿਹੜਾ ਹੈਗਾ ਆ ਵੀ ਉਹਦੇ ਕੋਲੋਂ ਪੈਸੇ ਨਿਕਲੇ ਸਾਰਾ ਕੁਛ ਹੋ ਗਿਆ ਜੀ
0: ਜੀ,
3: ਤੁਸੀਂ ਦੱਸੋ ਤੁਸੀਂ ਉਹਦੇ ਵਿੱਚ ਕੀਤਾ ਕੀ ਜੀ? ਅੱਜ ਤੱਕ ਕੰਕਰੀਟ ਰਿਜ਼ਲਟ ਤੇ ਤੁਹਾਡਾ ਚਲਾਨ ਜੇ ਪੇਸ਼ ਹੋਇਆ ਹੋਵੇ, ਤੁਹਾਡੀ ਐਵੀਡੈਂਸ ਹੋਈ ਹੋਵੇ, ਆਈਦਰ ਕਨਵਿਕਸ਼ਨ ਔਰ ਕੋਇਟਲ ਕੋਈ ਚੀਜ਼ ਤਾਂ ਹੋਈ ਹੋਵੇ, ਜਾਂ ਸਜ਼ਾ ਹੋਵੇ ਜਾਂ ਵਰੀ ਹੋਵੇ ਬੰਦੇ ਨੂੰ, ਤੁਹਾਡਾ ਆਊਟਕਮ ਤਾਂ ਆਵੇ ਨਾ, ਪਤਾ ਤਾਂ ਲੱਗੇ ਵੀ ਤੁਹਾਡਾ ਨੈਟ ਰਿਜ਼ਲਟ ਕੀ ਆ, ਕਦੋਂ ਕਦੋਂ ਦੇ ਕੇਸ ਆ ਤੁਸੀਂ ਜਿਹੜਾ ਹੈਗਾ ਕਦੀ ਕੈਪਟਨ ਅਮਰਿੰਦਰ ਸਿੰਘ ਨੂੰ ਨੋਟਿਸ ਦੇ ਦਿੱਤਾ ਜੀ ਵੀ ਵਿਦੇਸ਼ੀ ਖਾਤਿਆਂ ਚ ਤੁਹਾਡੇ ਪੈਸਿਆਂ ਦਾ ਹਿਸਾਬ ਕਿਤਾਬ ਦੱਸਿਓ? ਉਹ ਭਾਈ ਤੁਹਾਡਾ ਤਾਂ ਇਹ ਹੈਗਾ ਵੀ ਫਾਈਲਾਂ ਤੁਹਾਡੀਆਂ ਫਿਰ ਕਿੱਥੇ ਚੱਲ ਜਾਂਦੀਆਂ ਹੈਗੀਆਂ,
0: ਜੇ
3: ਤੁਸੀਂ ਇੱਥੇ ਬੰਦਾ 100-100 ਬੰਦਾ ਨਾਲ ਡਿਪਿਊਟ ਕਰਕੇ ਤੇ ਲਾ ਸਕਦੇ ਹੈਗੇ ਆ ਛਾਪਾ ਮਾਰਨ ਵਾਸਤੇ, ਇਟ ਮੀਨ ਤੁਹਾਡੇ ਕੋਲ ਸਟਾਫ ਦੀ ਤਾਂ ਕਮੀ ਹੈ ਨੀ ਗੀ,
0: ਬਿਲਕੁਲ,
3: ਤੇ ਤੁਸੀਂ ਕਿਉਂ ਨੀ ਜਿਹੜੇ ਉਹ ਪੁਰਾਣੇ ਕੇਸ ਹੈਗੇ ਆ ਉਹਨਾਂ ਨੂੰ ਡਿਸਾਈਡ ਦਿਸ ਵੇ ਔਰ ਦੈਟ ਵੇ? ਇਸ ਗੱਲੋਂ ਆਮ ਆਦਮੀ ਪਾਰਟੀ ਠੀਕ ਕਹਿੰਦੀ ਹੈਗੀ ਆ ਜੀ ਕਿ ਭਾਈ ਤੁਸੀਂ ਜਿਹੜਾ ਹੈਗਾ ਇਹਨੂੰ ਈਡੀ ਨੂੰ ਇੱਕ ਬਲੈਕਮੇਲਿੰਗ ਦਾ ਹਥਿਆਰ ਵਜੋਂ ਵਰਤਦੇ ਆ ਜੀ, ਬਤੌਰ ਏਜੰਸੀ ਅਸੀਂ ਉਹਨੂੰ ਕੰਡੈਮ ਨਹੀਂ ਕਰਦੇ, ਪਰ ਉਸ ਏਜੰਸੀ ਦੀ ਵਰਕਿੰਗ ਤੁਸੀਂ ਦੇਖੋ ਨਾ ਵੀ ਤੁਸੀਂ ਜਿਹੜਾ ਹੈਗਾ ਉਹਨੇ ਕੰਕਰੀਟ ਰਿਜ਼ਲਟ ਤੇ ਕਿਉਂ ਨੀ ਲੈ ਕੇ ਜਾਂਦੀ, ਆਪਣੇ ਸਪੀਡੀ ਟ੍ਰਾਇਲ ਕਿਉਂ ਨੀ ਕਰਦੀ ਜੀ? ਇਹਦੇ ਨਾਲ ਲੋਕਾਂ ਦਾ ਵੀ ਫੇਥ ਬਣੇ, ਜਿਹੜੀਆਂ ਗੱਲਾਂ ਜਿਹੜੀ ਹੈਗੀ ਲੋਕਾਂ ਨੂੰ ਬੋਲਣ ਦਾ ਮੌਕਾ ਮਿਲਦਾ ਹੈਗਾ ਆ, ਤੁਸੀਂ ਉਸ ਚੀਜ਼ ਨੂੰ ਤਾਂ ਪਹਿਲਾਂ ਐਡਰੈਸ ਕਰੋ
0: ਜੀ। ਤੇ ਸੈਣੀ ਸਾਹਿਬ, ਪੰਜਾਬ ਦੇ ਵਿੱਚ ਜਿਹੜਾ ਚਲੋ ਭੋਲਾ ਕੇਸ ਹੋ ਗਿਆ ਜਾਂ ਹੋਰ ਸਾਰੀਆਂ ਚੀਜ਼ਾਂ ਆ ਗਈਆਂ, ਉਹਦੇ ਵਿੱਚ ਵੀ ਈਡੀ ਦਾ ਨਿਰੰਜਨ ਸਿੰਘ ਹੁਣੀ ਇਨਵੋਲਵ ਸੀਗੇ ਤੇ ਰਾਜਜੀਤ ਸਿੰਘ ਹੁੰਦਲ, ਖਬਰਾਂ ਤਾਂ ਇਹ

0: ਭਾਰੇ ਸਾਹਿਬ
1: ਚਮਕਾ ਰਹੇ ਨੇ ਜੀ ਕਿ ਅਸੀਂ ਪੂਰੇ ਐਕਸ਼ਨ
0: ਦੇ ਵਿੱਚ ਨਹੀਂ, ਉਹ ਆਪਣੀ ਪਿੱਠ ਤਪਤਪਾਉਣੀ ਹੁੰਦੀ ਸਰਕਾਰਾਂ ਨੇ
1: ਜੀ।
0: ਤੁਸੀਂ ਪਹਿਲਾਂ ਕਿਉਂ ਨੀ ਜਦੋਂ ਸੁਪਰੀਮ ਕੋਰਟ ਚ ਗਿਆ ਆ ਤਾਂ ਤੁਹਾਨੂੰ ਪਤਾ ਲੱਗਾ ਵੀ ਜੋ ਉਹ ਕਰ ਰਿਹਾ ਹੈਗਾ ਆ ਤੇ ਦੈਟ ਮੀਨ ਤੁਸੀਂ ਇਜ਼ ਹੇਅਰ
1: ਜੀ।
0: ਉਦੋਂ ਤੋਂ ਸਰਕਾਰ ਦੀ ਬਦਨਾਮੀ ਬਹੁਤ ਹੋ ਰਹੀ ਸੀ, ਥੂ ਥੂ ਹੋ ਰਹੀ ਸੀ ਜੀ
1: ਜੀ।
0: ਮੋਰ ਓਵਰ ਸਰ ਇਹਦੀ ਥੋੜੀ ਜੀ ਬੈਕਗ੍ਰਾਉਂਡ ਦੱਸਾਂ ਸਰ, ਇਹ ਰਾਜ ਜੀ ਤੇ ਪਿਤਾ ਜੀ ਡੀ ਐਸ ਪੀ ਸੀਗੇ ਜੀ
1: ਜੀ।
0: ਉਹ ਡਿਊਰਿੰਗ ਟੈਰਰਿਜ਼ਮ ਏਰਾ ਉੱਥੇ ਉਹਨਾਂ ਦੇ ਸ਼ੂਟ ਕਰ ਦਿੱਤਾ ਗਿਆ ਸੀ ਤੇ ਹਾਂਜੀ ਉਹ ਕੰਪੈਸ਼ਨੇਟ ਗਰਾਊਂਡ ਦੇ ਉੱਤੇ ਇਹਨਾਂ ਨੂੰ ਨੌਕਰੀ ਮਿਲੀ ਸੀ। ਇਹਨਾਂ ਨੇ ਕਿਹੜਾ ਕੋਈ ਟੈਸਟ ਪਾਸ ਕੀਤਾ ਸੀ, ਇਹਨਾਂ ਦੇ ਸਾਡੇ ਤੋਂ 2 ਸਾਲ ਪਿੱਛੇ ਪੜ੍ਹਦੇ ਹੁੰਦੇ ਸੀ, ਉਸੇ ਕਾਲਜ ਚ ਪੜ੍ਹੇ ਆ ਜਿੱਥੇ ਮੈਂ ਪੜ੍ਹਿਆ ਜੀ
1: ਜੀ।
0: ਤੇ ਇਹਨਾਂ ਦੇ ਜਿੱਦਾਂ ਗ੍ਰੈਜੂਏਸ਼ਨ ਹੋਈ ਤੇ ਇਹਨਾਂ ਦੀ ਜੁਆਇਨਿੰਗ ਕਰਾ ਲਈ ਸੀ ਐਜ਼ ਅ ਇੰਸਪੈਕਟਰ
1: ਜੀ।
0: ਤੇ ਉਸ ਵੇਲੇ ਜਿਹੜਾ ਹੈਗਾ ਆ ਫੇਰ ਹੁਣ ਜਦੋਂ ਬੰਦੇ ਨੂੰ ਜਿਹੜਾ ਆ ਖੇਤੀ ਅਹੁਦਾ ਮਿਲ ਜਾਏ ਜੀ, ਉਹ ਤੋਂ ਬਾਅਦ ਜਿਹੜਾ ਹੈਗਾ ਆ ਜਿਹੜੇ ਵੱਖਰੇ ਵੱਖਰੇ ਜ਼ਿਲ੍ਹਿਆਂ ਦੇ ਵਿੱਚ ਐਸ ਐਸ ਪੀ ਵੀ ਰਹੇ ਜੀ, ਬੋਕੇ ਵੀ ਰਹੇ ਜੀ, ਹੁਸ਼ਿਆਰਪੁਰ ਵੀ ਰਹੇ ਜੀ। ਇੱਕ ਮੇਰੀ ਨਿੱਜੀ ਜਾਣਕਾਰੀ ਵੀ ਹੈਗੀ ਆ ਜੀ, ਕਿਉਂਕਿ ਮੇਰੇ ਕੋਲ ਕੋਈ ਏਦਾਂ ਦੇ ਕੇਸ ਹੈਗੇ ਸੀ ਵੱਡੇ ਬੰਦਿਆਂ ਦੇ ਜਿਹਨਾਂ ਨੂੰ ਮਤਲਬ ਕੰਮ ਹੀ ਜਿਹਨਾਂ ਦੇ ਏਦਾਂ ਦੇ ਹੈਗੇ ਸੀ ਕਿ ਉਹ ਲਾਟਰੀਆਂ ਲੂਟਰੀਆਂ ਵਾਲੇ ਜਿਹੜੇ ਆ ਉੱਥੇ ਸਟਾਲ ਚੱਲਦੇ ਹੈਗੇ ਆ ਜੀ, ਉਹ ਐਸ ਐਚ ਓ ਜਿਹੜੇ ਲੱਗੇ ਸੀਗੇ ਜੀ, ਐਸ ਐਚ ਓ ਬਿਲਕਦੇ ਹੁੰਦੇ ਸੀ ਵੀ ਸਾਡਾ ਜਿਹੜਾ ਹੁਣ ਨਵਾਂ ਕਪਤਾਨ ਆਇਆ ਆ
1: ਜੀ
0: ਇਹ ਪੈਸਿਆਂ ਚ ਰਿਸ਼ਵਤ ਨਹੀਂ ਲੈਂਦਾ, ਇਹਨੂੰ ਡਾਲਰ ਦੇਣੇ ਪੈਂਦੇ ਆ,
1: ਬਾਹਰਲੀ ਕਰੰਸੀ ਚ ਲੈਂਦਾ
0: ਡਾਲਰਾਂ ਚ ਲੈਂਦਾ ਸੀ ਜੀ।
1: ਉਹ
0: ਜਦੋਂ ਇਹ ਗੱਲ ਮੈਨੂੰ ਪਤਾ ਲੱਗੀ ਉਹ ਤੋਂ ਵਿਦ ਇਨ 7 or 8 months ਆਫਟਰ ਉੱਥੇ ਨੋਟਬੰਦੀ ਹੋਈ ਜੀ
1: ਜੀ,
0: ਮੈਂ ਸ਼ੌਕਡ ਸੀਗਾ, ਮੈਂ ਕਿਹਾ ਦੇਖੋ ਵੀ ਲੋਕੀ ਕਿੰਨੇ, ਮੈਂ ਕਿਹਾ ਕਰਪਟ ਲੋਕ ਕਿੰਨੇ ਦਿਮਾਗੀ ਹੁੰਦੇ ਆ
1: ਜੀ।
0: ਹਾਂਜੀ ਪਰ ਇਹ ਆ ਵੀ ਕੁਦਰਤ ਜਿਹੜੀ ਹੈਗੀ, ਜਿਹੜੀ ਮੈਂ ਗੱਲ ਕਹਿੰਦਾ ਹੈਗਾ ਆ ਜੀ ਵੀ ਨੀਚੋ ਉਂਚ ਕਰੇ ਮੇਰਾ ਗੋਬਿੰਦ, ਤੇ ਗੋਬਿੰਦ ਜਿਹੜਾ ਹੈਗਾ ਆ ਫੇਰ ਉਂਚੋ ਨੀਚ ਵੀ ਕਰ ਦਿੰਦਾ ਜੀ।
1: ਬਿਲਕੁਲ ਹੈ ਜੀ, ਦਰੁਸਤ ਹੈ ਜੀ।
0: ਤੋ ਇਸ ਕਰਕੇ ਮਨ ਦੀ ਸ਼ਾਂਤੀ ਭੰਗ ਹੋ ਜਾਂਦੀ ਹੈਗੀ ਆ ਜੋ ਤੁਸੀਂ ਕਹਿ ਰਹੇ ਹੋ ਗਏ, 3.5 ਸਾਲ ਜਿਹੜਾ ਬੰਦਾ ਅਕਾਊਂਟ ਕੀਤਾ ਆ ਜੀ ਭਗੌੜਾ ਰਿਹਾ ਆ ਇਹ ਉਹਨੂੰ ਪਤਾ ਆ ਜੀ
1: ਜੀ।
0: ਦੱਸਣ ਵਾਲੇ ਤਾਂ ਇਹ ਵੀ ਦੱਸਦੇ ਹੈਗੇ ਆ ਜੀ ਵੀ ਕੀ ਕਰੂਗਾ ਬੰਦਾ, ਹੋਟਲਾਂ ਦੇ ਵਿੱਚ ਤਾਂ ਰਹਿ ਨੀ ਸਕਦਾ ਇੰਨਾ ਲੰਬਾ ਸਮਾਂ ਜੀ, ਰਿਸ਼ਤੇਦਾਰਾਂ ਕੋਲ ਰਹਿਣਾ ਹੁੰਦਾ ਜੀ।
1: ਬਿਲਕੁਲ ਆ ਜੀ,
0: ਉਹ ਇਹ ਰਿਸ਼ਤੇਦਾਰ ਵੀ ਕਿਉਂਕਿ ਪੁਲਿਸ ਵਾਲੇ ਵੀ ਲੱਭਦੇ ਸੀਗੇ ਜੀ, ਰੇਡ ਹੁੰਦੀ ਸੀ ਜੀ ਹਾਂਜੀ, ਜਿੱਥੋਂ ਉਹਨਾਂ ਨੂੰ ਸੂਹ ਮਿਲਦੀ ਸੀ ਜਾਂਦੇ ਜਰੂਰ ਸੀਗੇ ਜੀ। ਤੇ ਹੁਣ ਤਾਂ ਖਾਸ ਕਰਕੇ ਬਹੁਤ ਜ਼ਿਆਦਾ ਵੱਧ ਗਏ ਸੀ, ਕਹਿੰਦੇ ਵੀ ਇੱਕ ਰਿਸ਼ਤੇਦਾਰ ਨੇ ਤਾਂ ਡਿਊਰਿੰਗ ਦਿਸ ਟੈਨਿਓਰ ਉਹ ਜਿਹੜਾ ਹੈਗਾ ਆ ਸੁਸਾਈਡ ਕਰ ਲਏ ਵੀ ਰੋਜ਼ ਹੀ ਪੁਲਿਸ ਸਾਡੇ ਘਰ ਤੁਰੀ ਰਹਿੰਦੀ ਆ ਜੀ।
1: ਜੀ ਬਿਲਕੁਲ ਹੈ ਜੀ,
0: ਉਹਦੇ ਤਾਂ ਰਿਸ਼ਤੇਦਾਰੀ ਦੇ ਵਿੱਚ ਬੜੀ ਨਮੋਸ਼ੀ ਹੋਈ ਸੀ, ਹੁਣ ਰਿਸ਼ਤੇਦਾਰ ਵੀ ਹੱਥ ਜੋੜਨ ਲੱਗ ਪਏ ਸੀ ਵੀ ਭਾਈ ਸਾਡੇ ਕੋਲੋਂ ਨਹੀਂ ਏਦਾਂ ਮਤਲਬ ਸਹਿ ਹੁੰਦਾ ਜੀ, ਤੁਸੀਂ ਜਾਂ ਤਾਂ ਸਰੈਂਡਰ ਕਰੋ
1: ਜੀ।
0: ਇੱਥੇ ਤੱਕ ਕਿ ਮਤਲਬ ਇਹਨਾਂ ਦੀ ਬੇਟੀ ਤੇ ਵਾਈਫ ਜਿਹੜੀ ਹੈਗੀ ਆ ਉਹਦੇ ਵੀ ਪੇਕਿਆਂ ਤੱਕ ਨੇ ਵੀ ਜਿਹੜਾ ਹੈਗਾ ਹੱਥ ਜੋੜ ਦਿੱਤੇ ਸੀ, ਤੇ ਰਿਸ਼ਤੇਦਾਰੀ ਚ ਤਿਰਸਕਾਰ ਹੁੰਦਾ ਦੇਖ ਕੇ
1: ਜੀ,
0: ਤੇ ਉਹਨਾਂ ਨੇ ਫਿਰ ਸਰੈਂਡਰ ਦਾ ਮਨ ਬਣਾਇਆ ਤੇ ਸੁਪਰੀਮ ਕੋਰਟ ਚ ਐਪਲੀਕੇਸ਼ਨ ਦਿੱਤੀ
1: ਜੀ।
0: ਔਰ ਜਿਸ ਹੋਲੀਏ ਚ ਦੇਖੇ ਗਏ ਹੈਗੇ ਦੱਸਦੇ ਹੈਗੇ ਕਿ 30 ਕਿਲੋ ਦਾ ਵਜਨ ਘੱਟ ਗਿਆ ਆ ਜੀ।
1: ਜੀ ਬਿਲਕੁਲ,
0: ਤੋ ਇਹੋ ਜੀ ਪਰ ਸਾਹਿਬ ਨਹੀਂ ਮਤਲਬ ਜਿਹੜਾ ਹੈਗਾ ਜੀ ਆਪਾਂ ਕਹਿ ਦਿੰਦੇ ਹੈਗੇ ਆ ਸਰ ਇਹ ਜਿਹੜਾ ਆ ਪੈਸਾ ਜਿਹੜਾ ਆ ਇਹ ਬੰਦੇ ਦਾ ਸਕੂਨ ਖਾ ਜਾਂਦਾ ਜੀ।
1: ਜੀ ਬਿਲਕੁਲ,
0: ਪੈਸਾ ਮਿਹਨਤ ਦਾ
1: ਮਾਨਸਿਕ ਤੌਰ ਤੇ।
0: ਮੈਨੂੰ ਔਜਲਾ ਸਾਹਿਬ ਨੇ ਇੱਕ ਗੱਲ ਕਹੀ ਸੀ ਜੀ, ਮੈਨੂੰ ਔਜਲਾ ਸਾਹਿਬ ਨੇ ਗੱਲ ਕਹੀ ਸੀ
1: ਜੀ,
0: ਮੈਨੂੰ ਕਹਿੰਦੇ ਵੀ ਮੈਂ ਏਦਾਂ ਹੀ ਕਰਕੇ ਸ਼ੁਗਲ ਮੇਲਾ ਕੀਤਾ ਤੇ ਮੈਨੂੰ ਕਹਿੰਦੇ ਜਿਹੜਾ ਨਾ ਵਿਦੇਸ਼ੀ ਪੈਸਾ ਹੁੰਦਾ ਹੈਗਾ ਆ ਐਨ ਆਰ ਆਈ ਦਾ ਪੈਸਾ ਜਿਹੜਾ ਆ ਜਿਸ ਬੰਦੇ ਨੇ ਖਾਧਾ ਨਾ ਉਹਦੇ ਵੀ ਹੱਡਾਂ ਚ ਬੈਠਾ ਪਚਦਾ ਬੜਾ ਔਖਾ ਵੀ, ਕਿਉਂਕਿ ਮੈਂ ਕਿਹਾ ਜੀ ਉਹ ਕਿਉਂ ਕਾਰਨ, ਕਹਿੰਦੇ ਕਾਰਨ ਇਹ ਇੱਕ ਤਾਂ ਉਸ ਬੰਦੇ ਦੇ 10-9 ਦੀ ਕਿਰਤ ਹੁੰਦੀ ਆ,
1: ਕਿਉਂਕਿ
0: ਵਿਦੇਸ਼ਾਂ ਵਿੱਚ ਨਾ ਤੁਸੀਂ ਟੈਕਸ ਚੋਰੀ ਕਰ ਸਕਦੇ ਨਾ ਤੁਸੀਂ ਕਿਸੇ ਤਰੀਕੇ ਕਰ ਸਕਦੇ, ਮਿਹਨਤ ਦਾ ਪੈਸਾ ਹੁੰਦਾ, ਕਿਸੇ ਨੇ 8 ਘੰਟੇ ਦਿਹਾੜੀਆਂ ਲਾਈਆਂ ਤੇ ਕਿਸੇ ਨੇ 16 ਘੰਟੇ ਲਾਈਆਂ ਜੀ।
1: ਬਿਲਕੁਲ
0: ਹਾਂਜੀ, ਦੂਜਾ ਫੇ ਇਹਨੇ ਰਿਸੀਵ ਕੀਤਾ ਆ ਉਹਦੇ ਲਈ ਹੁੰਦੀ ਆ ਉਹ ਇਜ਼ੀ ਮਨੀ
1: ਜੀ,
0: ਨਾ ਤਾਂ ਉਹ ਸਦ ਉਪਯੋਗ ਕਰ ਸਕਦਾ ਹੈਗਾ ਆ ਠੀਕ ਹੈ ਜੀ, ਜਾਂ ਤਾਂ ਉਹ ਜਿਹੜਾ ਹੈਗਾ ਆ ਵੀ ਉਹਨੇ ਕੋਈ ਕੰਸਟਰਕਟਿਵ ਕੰਮ ਦੇ ਵਿੱਚ ਲਾਉਣੇ ਹੋਣ ਤੇ ਫਿਰ ਜਿਹੜਾ ਹੈਗਾ ਆ ਉੱਥੋਂ ਅਰਨ ਕਰਕੇ ਉਹਦੀ ਇੰਟੈਂਸ਼ਨ ਹੋਵੇ ਕਿ ਮੈਂ ਇਹ ਰਿਟਰਨ ਕਰਨੇ ਆ ਜੀ, ਫਿਰ ਤਾਂ ਜਿਹੜਾ ਹੈਗਾ ਆ ਉਹਡਿਆ
1: ਜੀ
0: ਇਹ ਹੈਗਾ ਆ ਵੀ ਚਲੋ ਕੋਈ ਗੱਲ ਨੀ ਬਤੌਰ ਜਿਹੜਾ ਹੈਲਪ ਤਾਂ ਆਦੇ ਮੰਗਣ ਤੇ ਵੀ ਹੈਲਪ ਚਾਹੀਦੀ ਹੈ ਜੀ, ਹੈਲਪ ਭੇਜ ਦਿਓ ਜੀ ਉਹ ਹੈਲਪ ਜਿਹੜੀ ਹੈਗੀ ਆ ਨਾ ਜੀ, ਉਹ ਫਿਰ ਬੰਦੇ ਨੂੰ ਜਿਹੜਾ ਆ ਬਹੁਤ ਤੰਗ ਕਰਦੀ ਆ ਜੀ।
1: ਬਿਲਕੁਲ ਆ ਜੀ।

0: ਉਹ ਇਸੇ ਕਰਕੇ ਹੈਗਾ, ਇਹ ਪੈਸਾ ਸਕੂਨ ਨਹੀਂ ਦਿੰਦਾ ਜਿਹੜਾ ਇੱਦਾਂ ਹੇਰਾ ਫੇਰੀ ਦੇ ਵਿੱਚ ਆਇਆ ਹੋਵੇ ਜਾਂ ਕਿਸੇ ਬੰਦੇ ਕੋਲੋਂ ਜਿਹੜਾ ਐਕਸਪਲਾਇਟ ਕਰਕੇ ਚਾਹੇ ਉਹਦੇ ਸੈਂਟੀਮੈਂਟਸ ਨਾਲ ਖੇਡ ਕੇ ਲਿਆ ਹੋਵੇ, ਇਹ ਪੈਸਾ ਸੁੱਖ ਨਹੀਂ ਦਿੰਦਾ ਜੀ,
1: ਨਹੀਂ ਦਿੰਦਾ।
0: ਹੁਣ ਦੇਖੋ ਨਾ, ਬਹੁਤ ਪੈਸਾ ਸੀਗਾ ਇਹਨਾਂ ਨੇ, ਜਾਇਦਾਦਾਂ ਵੀ ਪਹਿਲਾਂ ਹੀ, ਜਦੋਂ ਕੇਸ ਪੈਣ ਤੋਂ ਪਹਿਲਾਂ ਹੀ ਇਹ ਸਾਰੀਆਂ ਜਿਹੜੀਆਂ ਆਪਣੀਆਂ ਵੇਚ ਦਿੱਤੀਆਂ ਸੀ। ਔਰ ਮੈਨੂੰ ਉਮੀਦ ਹੈਗੀ ਆ ਕਿ ਜਿਹੜੇ ਕਿਤੇ ਰਿਸ਼ਤੇਦਾਰਾਂ ਨੂੰ ਕਿਤੇ ਪੈਸੇ ਫੜਾਏ ਹੋਣੇ, ਉਹ ਵੀ ਗੁੱਡ ਬਾਏ ਕਹਿ ਗਏ ਹੋਣੇ ਆ ਜੀ, ਕਿਉਂਕਿ ਫਿਰ ਪੈਸਾ ਜਿਹੜਾ ਹੈਗਾ ਇਹ ਏਦਾਂ ਦਾ ਪੈਸਾ ਏਦਾਂ ਹੀ ਜਾਂਦਾ ਹੁੰਦਾ ਆ ਜੀ,
1: ਬਿਲਕੁਲ ਹੈ ਜੀ।
0: ਤੇ ਮੈਨੂੰ ਤਾਂ ਔਜਲਾ ਸਾਹਿਬ ਕਹਿੰਦੇ ਸੀ ਵੀ ਕਿਤੇ ਏਦਾਂ ਦੀ ਗੱਲ ਨਾ ਹੋਵੇ ਕਿ ਮੰਨ ਲਓ ਜਿਹੜਾ ਆ ਇਹ ਬੰਦਾ ਟੋਰਚਰ ਬਰਦਾਸ਼ਤ ਹੀ ਨਾ ਕਰ ਸਕੇ,
1: ਕਿਉਂਕਿ
0: ਜੇ ਤਾਂ ਇਹ ਤਾਂ ਸਰਕਾਰਾਂ ਜਿਹੜੀਆਂ ਮਦਦ ਕਰਦੀਆਂ ਹੋਣ ਜੀ, ਫੇਰ ਤਾਂ ਅਫਸਰਾਂ ਲਈ ਜੇਲ ਕੋਈ ਜੇਲ ਨਹੀਂ ਜੀ, ਫੇਰ ਤਾਂ ਸਤਿੰਦਰ ਜੈਨ ਵਰਗਿਆਂ ਦੀਆਂ ਵੀ ਫੋਟੋਆਂ ਆ ਜਾਂਦੀਆਂ ਆ ਵੀ ਜੇਲ ਦੇ ਵਿੱਚ ਮਾਲਿਸ਼ ਕਰਾਉਣ ਲੱਗੇ ਹੈਗੇ ਆ ਜੀ, ਤੇ ਕੇਜਰੀਵਾਲ ਹੁਣੀ ਜਿਹੜੇ ਹੈਗੇ ਆ 65 ਕਿਲੋ ਜਿਹੜੇ ਅੰਬ ਖਾਣ ਡਏ ਆ, ਜਿਹਨਾਂ ਦੀ ਕੀਮਤ 65 ਲੱਖ ਸੀ
1: ਜੀ,
0: ਤੇ ਤਿਹਾੜ ਵਾਲੇ ਹੱਥ ਚੋੜਨ ਭਾਈ ਇਹਨੂੰ ਲੈ ਜਾਓ
1: ਜੀ।
0: ਵੈਸੇ ਕਹਿੰਦੇ ਸ਼ੂਗਰ ਦੇ ਪੇਸ਼ੈਂਟ ਹੈਗੇ ਆ ਤੇ ਇੱਥੇ ਅੰਬ ਗਾੜ ਵਾਂਟਦੇ
1: ਨੇ ਜੀ,
0: ਇਹ ਵਾਪਰਿਆ ਜੀ, ਸਾਰਾ ਕੁਛ ਵਾਪਰਿਆ ਜੀ,
1: ਬਿਲਕੁਲ।
0: ਇਸ ਕਰਕੇ ਜਿਹੜਾ ਹੈਗਾ ਆ ਤੇ ਰਾਜੀਤ ਹੋਣਾ ਦਾ ਜਿਹੜਾ ਆ ਉਹ ਹੋ ਗਿਆ ਹੈ ਜੀ, ਗ੍ਰਿਫਤਾਰੀ ਹੋ ਗਈ ਆ, ਕਿਉਂਕਿ ਕਾਗਜ਼ਾਂ ਚ ਪੁਲਿਸ ਗ੍ਰਿਫਤਾਰ ਹੀ ਕਰਦੀ ਹੁੰਦੀ ਆ
1: ਜੀ,
0: ਤੇ ਬਾਕੀ ਉਹ ਦੇਖਦੇ ਹੈਗੇ ਆ ਜੀ। ਹੁਣ ਮੈਨੂੰ ਲੱਗਦਾ ਨੀ ਛੇਤੀ ਕਿਤੇ, ਮਤਲਬ ਕਿਉਂਕਿ ਅਕਾਊਂਟਿੰਗ ਬਹੁਤ ਆ ਨਾ ਜੀ, ਕੋਰਟ ਨੇ ਏਡੀ ਛੇਤੀ ਜਿਹੜਾ ਹੈਗਾ ਆ ਬੇਲ ਦੀ ਰਿਲੀਫ ਦੇਣੀ ਨੇ ਜੀ,
1: ਬਿਲਕੁਲ ਹੈ ਜੀ ਬਿਲਕੁਲ।
0: ਉਹ ਤਾਂ ਹੁਣ ਅੰਦਰ ਦੀਆਂ ਰੋਟੀਆਂ ਖਾਣੀਆਂ ਹੀ ਪੈਣੀਆਂ
1: ਜੀ,
0: ਅੰਦਰ ਕਿੰਨੀ ਕੋਪਰੇਸ਼ਨ ਮਿਲਦੀ ਹੈਗੀ ਆ ਉਹ ਹੁਣ ਦੇਖੋ, ਨਾਲ ਉਹਨਾਂ ਨੇ ਪ੍ਰੇਅਰ ਵੀ ਕੀਤੀ ਸੀ ਇਹ
1: ਜੀ,
0: ਮੇਰਾ ਕੇਸ ਜਿਹੜਾ ਹੈਗਾ ਆ ਵੀ ਪੰਜਾਬ ਤੋਂ ਬਾਹਰ ਕਿਸੇ ਹੋਰ ਏਜੰਸੀ ਨੂੰ ਦਿੱਤਾ ਜਾਵੇ
1: ਜੀ,
0: ਜਾਂ ਤਾਂ ਉਹ ਜਿਹੜਾ ਹੈਗਾ ਆ ਵੀ ਹੋਰ ਅਫਸਰਾਂ ਦੇ ਨਾਲ ਡਿਸਕਲੋਜ਼ ਕਰਨਾ ਚਾਹੁੰਦੇ ਹੈਗੇ ਆ
1: ਜੀ,
0: ਮੇਰੇ ਤੱਕ ਤਾਂ ਪਹੁੰਚ ਗਏ, ਮੇਰੇ ਤਾਂ ਉੱਪਰ ਵੀ ਆਕਾ ਬੈਠੇ ਸੀਗੇ, ਮੈਂ ਕੱਲਾ ਹੀ ਥੋੜਾ ਖਾਂਦਾ ਸੀ
1: ਬਿਲਕੁਲ
0: ਹੈ ਜੀ,
1: ਬਿਲਕੁਲ,
0: ਜਾਂ ਮੈਂ ਕੱਲਾ ਹੀ ਥੋੜਾ ਰੈਕਡ ਚਲਾਉਂਦਾ ਸੀ, ਇੱਥੇ ਤਾਂ ਜੇ ਕਿਤੇ ਗੱਲ ਕੀਤੀ ਤੇ ਅਗਲਿਆਂ ਨੇ ਜਿਹੜੀ ਇਹ ਗੱਲ ਬਾਹਰ ਹੀ ਨੀ ਆਉਣ ਦੇਣੀ, ਕਿਸੇ ਮਤਲਬ ਇਹ ਹੈਗਾ ਕਿ ਇੱਕ ਪੁਲਿਸ ਦਾ ਆਫਿਸਰ ਵੀ ਜਿਹੜਾ ਕਿ ਲੋਕਾਂ ਨੂੰ ਮਤਲਬ ਜਿਹੜਾ ਆ ਬੁੱਕ ਕਰਦਾ ਰਿਹਾ, ਲੋਕਾਂ ਤੇ ਟ੍ਰਾਇਲ ਚਲਾਉਂਦਾ ਰਿਹਾ ਹੈਗਾ ਆ, ਉਹ ਵੀ ਅੱਜ ਜਦੋਂ ਸਮਾਂ ਪਿਆ ਹੈਗਾ ਆ ਤੇ ਉਹ ਵੀ ਆਪਣੀ ਪੁਲਿਸ ਤੇ ਫੇਥ ਨਹੀਂ ਕਰ ਰਿਹਾ, ਉਹ ਵੀ ਕਹਿੰਦਾ ਆ ਜਾਂਚ ਏਜੰਸੀ ਕੋਈ ਹੋਰ ਹੋਵੇ, ਇੱਥੋਂ ਪਤਾ ਲੱਗਦਾ ਹੈਗਾ ਆ ਜੀ ਕਿ ਸਾਡਾ ਸਿਸਟਮ ਜਿਹੜਾ ਹੈਗਾ ਆ ਉਹ ਕਿੰਨਾ ਕੁ ਜਿਹੜਾ ਆ ਕਰਪਟ ਹੋ ਚੁੱਕਾ ਆ ਜੀ,
1: ਬਿਲਕੁਲ
0: ਜੀ ਭਾਰਤ ਸਾਹਿਬ।
1: ਤੇ ਸੈਣੀ ਸਾਹਿਬ, ਡੀ ਆਈ ਜੀ ਭੁੱਲਰ ਸਾਹਿਬ ਜਿਹੜੇ ਨੇ ਉਹਨਾਂ ਦੀਆਂ ਵੀ ਦਿੱਕਤਾਂ ਵੱਧਦੀਆਂ ਨਜ਼ਰ ਆਉਂਦੀਆਂ ਨੇ, ਕਿਤੇ ਰਾਹਤ ਮਹਿਸੂਸ ਕਰਦੇ ਸੀ, ਬਹੁਤ ਸਾਰੀਆਂ ਉਹਨਾਂ ਦੀਆਂ ਐਪਲੀਕੇਸ਼ਨਾਂ ਵੀ ਰੱਦ ਹੋਈਆਂ ਨੇ, ਤੇ ਅੱਜ ਜਿਹੜਾ ਪਿਛਲੇ ਦਿਨਾਂ ਚ ਆਪਾਂ ਖਬਰ ਕੀਤੀ ਸੀ ਕਿ ਜਿਹੜੇ ਸਨ ਆਕਾਸ਼ ਬੱਟਾ ਜਿਹੜੇ ਸੀ ਪਟੀਸ਼ਨ ਕਰਤਾ ਵੀ ਕਹਿ ਸਕਦੇ ਆ, ਸੀ ਬੀ ਆਈ ਅਦਾਲਤ ਦੀ ਵਿਸ਼ੇਸ਼ ਜੱਜ ਜਿਹੜੇ ਨੇ ਭਾਵਨਾ ਜੈਨ ਨੇ ਭ੍ਰਿਸ਼ਟਾਚਾਰ ਮਾਮਲੇ ਚ ਅਗਲੇ ਸਰਕਾਰੀ ਗਵਾਹ ਦੇ ਵਜੋਂ ਸ਼ਿਕਾਇਤਕਰਤਾ ਆਕਾਸ਼ ਬੱਟਾ ਨੂੰ ਸਮਨ ਭੇਜਣ ਦੀ ਸੀ ਬੀ ਆਈ ਦੀ ਜਿਹੜੀ ਸੀ ਅਰਜੀ ਸੀ ਉਹ ਪ੍ਰਵਾਨ ਕਰ ਲਈ ਸੀ, ਤੇ ਉਹਦੇ ਉੱਤੇ ਹੁਣ ਜਿਹੜੇ ਨੇ ਇਗਜ਼ਾਮੀਨੇਸ਼ਨ ਇਨ ਚੀਫ ਜਿਹੜੇ ਨੇ ਉਹਨਾਂ ਦੇ ਬਿਆਨ ਜਿਹੜੇ ਨੇ ਦਰਜ ਕਰਨ ਦੀ ਪ੍ਰਕਿਰਿਆ ਜਿਹੜੀ ਆ ਜੀ ਸ਼ੁਰੂ ਹੋ ਗਈ ਹੈ, ਤੇ ਡੀ ਆਈ ਜੀ ਭੁੱਲਰ ਸਾਹਿਬ ਦੀਆਂ ਮੁਸੀਬਤਾਂ ਵੱਧਦੀਆਂ ਨੇ ਕਿ ਘਟਦੀਆਂ ਨਜ਼ਰ ਆਉਂਦੀਆਂ ਨੇ ਜੀ।
0: ਭਾਰਤ ਸਾਹਿਬ, ਜਦੋਂ ਕੰਪਲੇਨੈਂਟ ਆਪਣੇ ਸਟੈਂਡ ਤੇ ਖੜਾ ਰਹਿ ਜਾਏ ਨਾ ਜੀ, ਤੇ ਉਸ ਵੇਲੇ ਕੇਸ ਦੇ ਵਿੱਚੋਂ ਨਿਕਲਣਾ ਬੜਾ ਔਖਾ ਹੋ ਜਾਂਦਾ
1: ਜੀ।
0: ਕ੍ਰਿਮੀਨਲ ਕੇਸ ਦੇ ਵਿੱਚ ਤਾਂ ਸਰ ਜਿਹੜਾ ਹੈਗਾ ਆ ਜਦੋਂ ਬਰੀ ਕਰਾਉਂਦੇ ਆ ਤੇ ਇਹ ਟੈਕਨੀਕ ਨਾਲ ਹੀ ਜਿੱਤਦੇ ਆ ਵੀ ਗਵਾਹ ਨੂੰ ਬਿਠਾਲ ਲਓ ਜੀ, ਉਹ ਕਹਿ ਦੇਵੇ ਜੀ ਵੀ ਮੈਨੂੰ ਪਤਾ ਨੀ ਸੀ ਮੈਂ ਇੱਦਾਂ ਕਰਕੇ ਆ ਜੀ, ਮੈਂ ਉਹ ਕੁਛ ਨਾ ਕੁਛ ਦੋ ਚਾਰ ਬਿਆਨਾਂ ਦੇ ਵਿੱਚ ਨਾ ਥੋੜੀ ਮੋਡੀਫਿਕੇਸ਼ਨ ਕਰਾ ਦੇਈਦੀ ਹੁੰਦੀ ਆ, ਦੋ ਚਾਰ ਗੱਲਾਂ ਟਵਿਸਟ ਕਰਾ ਦੇਈਦੀਆਂ ਆ, ਬਾਕੀ ਉਹਨੂੰ ਕ੍ਰੋਸ ਐਗਜ਼ਾਮੀਨੇਸ਼ਨ ਦੇ ਵਿੱਚ ਲੈ ਜਾਈਦਾ ਤਾਂ ਕਿ ਉਹਨੂੰ ਹੋਸਟਾਈਲ ਡਿਕਲੇਅਰ ਕਰਾ ਕੇ ਬਾਅਦ ਦੇ ਵਿੱਚ ਜਿਹੜਾ ਆ ਸਰਕਾਰੀ ਵਕੀਲ ਫਿਰ ਜਿਹੜਾ ਆ ਹੋਸਟਾਈਲ ਦੇ ਜਿਹੜੇ ਆ ਬਿਆਨ ਲਿਖਾ ਲੈਂਦਾ ਆ ਜੀ, ਤੇ ਇਹ ਬੰਦੇ ਬਰੀ ਹੋ ਜਾਂਦੇ ਆ ਜੀ। ਹੁਣ ਕਾਰਨ ਇਹ ਹੈਗਾ ਕਿ ਇੱਥੇ ਬਿਆਨ ਜਿਹੜੇ ਆ ਆਕਾਸ਼ ਬੱਟਾ ਦੇ ਹੋਏ ਆ ਜੀ, ਉਹ ਬੰਦਾ ਆਪਣੇ ਬਿਆਨਾਂ ਤੇ ਕਾਇਮ ਰਹਿ ਗਿਆ ਹੈਗਾ ਜੀ, ਉਹਨੇ ਸਾਰੀ ਡਿਟੇਲ ਜਿਹੜੀ ਆ ਦੱਸੀ ਆ ਵੀ ਕਿੱਦਾਂ ਕਿੱਦਾਂ ਵਾਪਰਿਆ ਸੀ, ਵੀ ਇਹਨਾਂ ਨੇ ਜਿਹੜਾ ਆ ਪਹਿਲਾਂ 4 ਲੱਖ ਰੁਪਇਆ ਮੰਗਿਆ ਸੀਗਾ ਜੀ, ਤੇ ਬਾਅਦ ਦੇ ਵਿੱਚ ਕਹਿ ਤਾ ਜੀ ਵੀ ਤੂੰ ਹੁਣ ਦਿਨ ਬੜੇ ਪਾ ਤੇ 8 ਲੱਖ ਰੁਪਇਆ ਲੱਗੂ ਜੀ, ਉਹ ਕਹਿੰਦਾ ਮੈਂ ਤਾਂ ਮਰ ਜਾਊਂਗਾ ਜੀ, ਤੇ ਉਹਨੇ ਫਿਰ ਜਿਹੜਾ ਹੈਗਾ ਆ ਤੇ ਇਹਨਾਂ ਨੇ ਵਟਸਐਪ ਦੇ ਉੱਤੇ ਜਿਹੜਾ ਆ ਜਦੋਂ ਚੰਡੀਗੜ੍ਹ ਆਦੇ ਤੇ ਇਹਨਾਂ ਨੇ ਵਟਸਐਪ ਕਾਲ ਕੀਤੀ ਤੇ ਇਹਨਾਂ ਨੇ ਕਾਲ ਚੱਕ ਲਈ ਤੇ ਇਹਨਾਂ ਨੇ ਕਾਲ ਚੱਕ ਕੇ ਕਿਹਾ ਹੁਣ ਤਾਂ ਭਾਈ ਤੈਨੂੰ 8 ਲੱਖ ਦੇਣੇ ਪੈਣੇ ਆ, ਚਾਰ ਚ ਗੱਲ ਨਹੀਂ ਬਣਨੀ 8 ਚ ਬਣਨੀ ਆ ਜੀ। ਉਹ ਦੇਖੋ ਸੀ ਬੀ ਆਈ ਨੇ ਪ੍ਰੂਫ ਪਹਿਲਾਂ ਇਕੱਠੇ ਕੀਤੇ ਸੀਗੇ ਜੀ, ਤੋਂ ਅਰੈਸਟ ਪਾਈ। ਉਹਨਾਂ ਨੂੰ ਵੀ ਪਤਾ ਸੀ ਏਡੇ ਵੱਡੇ ਅਫਸਰ ਨੂੰ ਹੱਥ ਪਾਉਣ ਲੱਗੇ ਆ ਤੇ ਕੱਚਾ ਹੱਥ ਨੀ ਪਾਉਣਾ ਚਾਹੀਦਾ
1: ਜੀ।
0: ਨੋ ਡਾਊਟ ਕੇ ਸਾਡੀ ਪੰਜਾਬ ਸਰਕਾਰ ਜਿਹੜੀ ਹੈਗੀ ਆ ਪੂਰੀ ਤਰ੍ਹਾਂ ਮਦਦ ਦੇ ਵਿੱਚ ਆਈ। ਉਹਨਾਂ ਨੇ ਇਸ ਅਫਸਰ ਨੂੰ ਬਚਾਉਣ ਦੀ ਬੜੀ ਕੋਸ਼ਿਸ਼ ਕੀਤੀ। ਉਹਨਾਂ ਨੇ ਵਿਜੀਲੈਂਸ ਦਾ ਇੱਕ ਪਰਚਾ ਦਰਜ ਕਰ ਲਿਆ
1: ਜੀ,
0: ਵੀ ਆਪਣੀ ਕਸਟਡੀ ਚ ਲੈ ਲਈਏ। ਹਾਂਜੀ, ਤੇ ਜਦੋਂ ਦੇਖਿਆ ਵੀ ਉਹਦਾ ਇੱਕ ਟੈਕਨੀਕਲ ਗਰਾਊਂਡ ਹੁੰਦੀ ਆ ਵੀ ਜਿਹਨੇ ਪਰਚਾ ਪਹਿਲਾਂ ਦਰਜ ਕੀਤਾ ਹੋਵੇ ਉਸ ਏਜੰਸੀ ਕੋਲ ਰਹਿ ਜਾਂਦਾ ਜੀ ਬੰਦਾ
1: ਜੀ,
0: ਤੇ CBI ਵਾਲੇ ਪਹਿਲਾਂ ਹੀ ਜਿਹੜਾ ਹੈਗਾ ਆ ਕੰਮ ਕਰਕੇ ਹੀ ਆਏ ਸੀਗੇ। ਹਾਂਜੀ, ਤੇ ਇਸ ਕਰਕੇ ਉਹ ਦੇਖਿਆ ਵੀ ਉਹਨਾਂ ਦੀ ਟਾਈਮਿੰਗ ਤੇ ਇਹਨਾਂ ਦੀ ਟਾਈਮਿੰਗ ਚ ਫਰਕ ਸੀਗਾ, ਇਸ ਕਰਕੇ ਉਹਨਾਂ ਦਾ ਪਹਿਲਾਂ ਬਣਦਾ ਸੀ ਤੇ ਪਹਿਲਾਂ ਹੱਕ ਉਹਨਾਂ ਦਾ ਹੀ ਰਹਿ ਗਿਆ ਜੀ।
1: ਬਿਲਕੁਲ,
0: ਸਰਕਾਰ ਨੇ ਬਹੁਤ ਮਦਦ ਕਰਨ ਦੀ ਕੋਸ਼ਿਸ਼ ਕੀਤੀ ਪਰ ਕਿਉਂਕਿ ਕੰਪਲੇਨੈਂਟ ਹੁਣ ਆਪਣੇ ਸਟੈਂਡ ਤੇ ਕਾਇਮ ਰਹਿ ਗਿਆ ਆ ਜੀ, ਤੇ ਇਹਨਾਂ ਦੀਆਂ ਪ੍ਰੋਬਲਮ ਜਿਹੜੀਆਂ ਵਧੀਆਂ ਆ ਜੀ, ਹੁਣ ਥੋੜਾ ਜਿਹਾ ਜਿਹੜਾ ਹੈਗਾ ਆ ਔਖਾ ਨਿਕਲ ਹੋਣਾ, ਜੇ ਬੇਲ ਬੁੱਧਾ ਵੀ ਕੰਮ ਚੱਲਦਾ ਸੀਗਾ
1: ਜੀ,
0: ਤੇ ਉਹ ਵੀ ਥੋੜਾ ਜਿਹਾ ਹੁਣ ਰੁਕ ਜਾਊਗਾ, ਡਿਲੇ ਹੋਊਗਾ ਜੀ ਕਿਸੇ ਸਟੇਜ ਤੇ। ਵੈਸੇ ਵੀ ਸੁਪਰੀਮ ਕੋਰਟ ਨੇ ਪਹਿਲਾਂ ਹੀ ਕਿਹਾ ਸੀਗਾ ਵੀ ਜੀ ਵੀ ਤੁਸੀਂ ਅੱਜ ਬੇਲ ਰਿਜੈਕਟ ਕਰਾਉਣੀ ਆ ਕਿ ਬਾਅਦ ਚ ਕਰਾਉਣੀ ਆ ਜੀ, ਉਹ ਵਕੀਲ ਬਹਾਨਾ ਨਾਲ ਲੈ ਗਏ ਜੀ ਤਰੀਕ ਵੀ ਅੱਜ ਹੀ ਕੱਲ ਨੂੰ ਕਹਿ ਦਿਆਂਗੇ ਜੀ ਅਸੀਂ ਬਹੁਤ ਜ਼ੋਰ ਲਾਇਆ ਪੈਸੇ ਤਾਂ ਹਜਮ ਕਰੀਏ।
1: ਬਿਲਕੁਲ,
0: ਇਹ ਵੀ ਉਸੇ ਚੀਜ਼ ਦੀ ਹੈਗੀ ਆ ਜੀ, ਕਿ ਜਿੱਦਾਂ ਆਪਾਂ ਕਹਿੰਦੇ ਹੈਗੇ ਆ ਵੀ ਪੈਸਾ ਗਲਤ ਪੈਸਾ ਜਿਹੜਾ ਹੈਗਾ ਆ ਧੋਖ ਨਹੀਂ ਦਿੰਦਾ, ਤੇ ਇਹ ਵੀ ਇੱਕ ਸੈਕਿੰਡ ਐਗਜ਼ਾਮਪਲ ਉਹ ਵੀ ਜਾਲ ਸੈੱਟ ਹੋ ਰਹੀ ਹੈ ਜੀ।
1: ਬਿਲਕੁਲ ਹੈ ਜੀ।
0: ਸੈਣੀ
1: ਸਾਹਿਬ, ਮਾਵਾਂ ਧੀਆਂ ਯੋਜਨਾ ਜਿਹੜੀ ਆਈ ਸੀ 2027 ਦੀਆਂ ਚੋਣਾਂ ਦੇ ਮੱਦੇਨਜ਼ਰ ਹਾਈ ਕੋਰਟ ਦੇ ਵਿੱਚ ਮਾਵਾਂ ਧੀਆਂ ਸਤਿਕਾਰ ਯੋਜਨਾ ਨੂੰ ਚੁਣੌਤੀ ਦੇ ਦਿੱਤੀ ਗਈ ਹੈ, ਜਨਹਿਤ ਪਟੀਸ਼ਨ ਪਾਈ ਹੈ। ਉਹਦੀ ਅਗਲੀ ਸੁਣਵਾਈ 5 ਅਕਤੂਬਰ ਨੂੰ ਹੋਣੀ ਹੈ ਤੇ ਅੱਜ ਉਹਦੀ ਜਿਹੜੀ ਹੈ ਪਟੀਸ਼ਨ ਦਾਇਰ ਕਰਕੇ ਪੰਜਾਬ ਸਰਕਾਰ ਦੇ ਵੋਟਾਂ ਬਦਲੇ ਲਾਭ ਦੇਣ ਦੇ ਦੋਸ਼ ਜਿਹੜੇ ਲੱਗੇ ਨੇ ਤੇ ਅੱਜ ਉਹਦੀ ਸੁਣਵਾਈ ਹੋਈ ਹੈ, ਤੇ ਜਿਸ ਦੇ ਵਿੱਚ ਹਾਈਕੋਰਟ ਨੇ ਇਸ ਯੋਜਨਾ ਦੇ ਨੋਟੀਫਿਕੇਸ਼ਨ ਨੂੰ ਚੁਣੌਤੀ ਦੇਣ ਵਾਲੀ ਜਨਹਿਤ ਪਟੀਸ਼ਨ ਉੱਤੇ ਸੁਣਵਾਈ ਦੇ ਲਈ ਅਗਲੀ ਤਰੀਕ 5 ਅਕਤੂਬਰ ਜਿਹੜੀ ਹੈ ਨਿਰਧਾਰਿਤ ਕਰ ਦਿੱਤੀ ਹੈ ਜੀ। ਤੇ ਇਹਦੇ ਵਿੱਚ ਉਹ ਕਹਿੰਦੇ ਨੇ ਆਪਣੇ ਪਟੀਸ਼ਨ ਕਰਤਾ ਦੇ ਜਿਹੜੇ ਨੇ ਵਕੀਲ ਨੇ ਉਹਨਾਂ ਨੇ ਅੱਜ ਮੁੱਖ ਜੱਜ ਅਸ਼ਵਨੀ ਕੁਮਾਰ ਮਿਸ਼ਰਾ ਤੇ ਜੱਜ ਰੋਹਿਤ ਕਪੂਰ ਦੇ ਬੈਂਚ ਨੂੰ ਦੱਸਿਆ ਕਿ ਇਹ ਯੋਜਨਾ ਸਿਰਫ ਵੋਟਾਂ ਹਾਸਲ ਕਰਨ ਦੇ ਮਕਸਦ ਦੇ ਨਾਲ ਸ਼ੁਰੂ ਕੀਤੀ ਗਈ ਸੀ, ਹੋਰ ਪਿੱਛੇ ਦੇ ਕੁਛ ਨਹੀਂ ਆ, 1000 ਰੁਪਈਆ ਜਾਂ 1500 ਰੁਪਈਆ ਜੀ।
0: ਪਰ ਇਹ ਨਾ ਜੇ ਮੈਂ ਇਸ ਖਬਰ ਦਾ ਵਿਸ਼ਲੇਸ਼ਣ ਇੱਕ ਵਕੀਲ ਦੇ ਨਜ਼ਰੀਏ ਨਾਲ ਕਰਾਂ
1: ਜੀ,
0: ਸਰ ਹੁੰਦਾ ਕੀ ਆ ਸਾਡੀ ਹਾਈ ਕੋਰਟ ਦਾ ਵਿਊ ਕੀ ਹੈਗਾ ਆ ਜੀ, ਇਹ ਨੋਟਿਸ ਤਾਂ ਕਰ ਦਿੰਦੇ ਹੈਗੇ ਆ ਜੀ
1: ਜੀ,
0: ਬਾਅਦ ਦੇ ਵਿੱਚ ਇਹਦੇ ਵਿੱਚ ਜਿਹੜਾ ਹੈਗਾ ਇਹ ਇਹ ਰਿਟ ਡਿਬੇਟ ਨਹੀਂ ਹੋਏਗੀ, ਇਹ ਵੀ ਨਹੀਂ ਹੋਣੀ। ਕਿਉਂ ਨਹੀਂ ਹੋਣੀ? ਇਹ ਰਿਟ ਜਿਹੜੀ ਹੈਗੀ ਆ PIL ਕਿਤੇ ਮੁਲਾਜ਼ਮ ਇਕੱਠੇ ਹੋ ਕੇ, ਜਿਹੜੀ ਮੁਲਾਜ਼ਮ ਦੇ ਵਕੀਲ ਜਿਹੜੇ ਹੈਗੇ ਸੀ ਨਾ ਜੀ, ਉਹ ਆ ਕੇ ਚੈਲੰਜ ਕਰ ਦਿੰਦੇ ਵੀ ਇੱਕ ਪਾਸੇ ਤਾਂ ਜਿਹੜਾ ਹੈਗਾ ਆ ਸਟੇਟ ਕੋਲ ਸਾਨੂੰ ਟੀਕੇ ਦੇਣ ਨੂੰ ਹੈ ਨਹੀਂ ਜੀ, ਤੇ ਅਸੀਂ ਐਗਜ਼ੀਕਿਊਸ਼ਨ ਪਾਈ ਆ, ਕੰਟੈਂਪਟ ਆਫ ਕੋਰਟ ਪਾਈ ਆ ਜੀ
1: ਜੀ।
0: ਇੱਥੇ ਕੀ ਲੈਕਨੈਸ ਆਉਣੀ ਹੈਗੀ ਆ, ਜੋ ਮੇਰੀ ਸਮਝ ਕਹਿੰਦੀ ਹੈਗੀ, ਮੈਂ ਗਲਤ ਵੀ ਹੋ ਸਕਦਾ, ਮੈਂ ਪਹਿਲਾਂ ਮਾਫ਼ੀ ਮੰਗ ਲਾਂ, ਪਰ ਮੈਂ ਮੈਨੂੰ ਲੱਗਦਾ ਨੀ ਮੈਂ ਗਲਤ ਹੋਊਂਗਾ। ਇਹ ਸਰ ਜਿਹੜਾ ਹੈਗਾ ਇਹਦੇ ਵਿੱਚ ਨਾ ਲੋਕਲ ਸਟੈਂਡੀ ਤੇ ਆਉਂਦਾ ਹੁੰਦਾ ਆ, ਅਗਲੇ ਬੰਦੇ ਤੇ ਫਿਰ ਬਹਿਸ ਕਰਦੇ ਅਗਲੇ ਵੀ ਤੈਨੂੰ ਕੀ ਅਧਿਕਾਰ ਆ। ਹਾਂਜੀ, ਸਟੇਟ ਦੀ ਇੱਕ ਯੋਜਨਾ ਹੈਗੀ ਆ, ਉੱਥੇ ਸਟੇਟ ਹਾਵੀ ਹੋ ਜਾਂਦੀ ਹੈ ਵੀ ਸਟੇਟ ਦੀ ਆਪਣੀ ਐਡਮਿਨਿਸਟ੍ਰੇਸ਼ਨ ਹੈ, ਸਟੇਟ ਨੇ ਦੇਖਣਾ ਹੈਗਾ ਜਾਂ ਕਿ ਫਾਈਨਾਂਸ ਕਿੱਦਾਂ ਰਨ ਕਰਨਾ ਹੈਗਾ ਜਾਂ ਕਿੱਦਾਂ ਕਿਹੜਾ ਲੋਕਾਂ ਨੂੰ ਰਿਲੀਫ ਦੇਣੀ ਹੈਗੀ ਆ, ਡਾਊਨ ਟ੍ਰੋਡਨ ਲੋਕ ਹੈਗੇ ਆ ਜੀ ਉਹਨਾਂ ਨੂੰ ਰਿਲੀਫ ਦਿੱਤੀ ਜਾਂਦੀ ਆ, ਕੋਈ ਜਿੱਦਾਂ ਮਾਨ ਸਾਹਿਬ ਲੈਕਚਰ ਕਰਦੇ ਉਦਾਂ ਵਕੀਲ ਸਾਹਿਬ ਲੈਕਚਰ ਕਰਨਗੇ, ਮਾਂ ਕੋਈ ਹੈਗੀ ਆ ਜੀ ਉਹ ਕੋਈ ਦੇਖੋ ਉਹਨੇ ਰਹਿਣ ਕਲਵਾ ਲਈ ਜੀ, ਹੈ ਜੀ ਜਿਹੜੀ ਛਿਪ ਮਸ਼ਹੂਰੀ ਦਿਖਾਉਂਦੇ ਆ, ਤੇ ਇਹ ਪੈਸੇ ਹਰ ਮਹੀਨੇ ਭੇਜਣਗੇ, ਕੋਈ ਆਪਣਾ ਆ ਤੇ ਪੈਸੇ ਭੇਜਦਾ ਜੀ, ਉਹ ਸਾਰੀਆਂ ਚੀਜ਼ਾਂ ਬਹਿਸ ਉੱਥੇ ਹੀ ਹੋਣੀ ਜੀ, ਉਹ ਲੋਕਲ ਸਟੈਂਡੀ ਤੇ ਹੋਣੀ ਆ ਜੀ ਵੀ ਹਾਂ ਵੀ ਯੂ ਆਰ ਨੋਟ ਅਫੈਕਟਡ ਪਾਰਟੀ। ਇੱਥੇ ਕੀ ਸੀ, ਮੁਲਾਜ਼ਮ ਜਾਂਦੇ ਸਰ ਸਾਡਾ DADU ਹੈਗਾ ਆ ਜੀ, ਸਟੇਟ ਸਾਨੂੰ ਪੈਸੇ ਦੇ ਨਹੀਂ ਰਹੀ ਜੀ, ਉਲਟਾ ਇਹੋ ਜਿਹੀਆਂ ਯੋਜਨਾ ਚਲਾ ਰਹੀ ਹੈਗੀ, ਤੇ ਉਹ ਪਹਿਲੀ ਨਜ਼ਰ ਦੇ ਵਿੱਚ ਹੀ ਸੈਟਿਸਫਾਈਡ ਹੋ ਜਾਣੀ
1: ਜੀ। ਬਿਲਕੁਲ ਹੈ ਜੀ,
0: ਹੁਣ ਜਾਂ ਤਾਂ ਸਾਡਾ ਜਿਹੜਾ ਹੈਗਾ ਜੀ ਆਪੇ ਸਾਡੀ ਫਿਰਕੀ ਘੁੰਮ ਗਈ ਹੈਗੀ ਆ, ਤੇ ਜਾਂ ਜਿਹੜੇ ਬੰਦੇ ਉੱਥੇ ਬੈਠੇ ਚੰਡੀਗੜ੍ਹ ਉਹ ਹੀ ਨੀ ਸੋਚਦੇ ਜੀ ਵੀ ਭਾਈ ਤੁਸੀਂ ਕਰ ਲੈ ਆ, ਤੇ ਇਸ ਤਰੀਕੇ ਨਾਲ ਥੋੜਾ ਸਲਾਹ ਕਰਕੇ ਕਰ ਲਓ
1: ਜੀ,
0: ਤੇ
1: ਜਾਂ ਵੀ ਮਿੱਟੀ ਝਾੜਦੇ ਨੇ ਜੀ, ਬਸ ਇਹ ਕਹਿ ਸਕਦੇ ਆ ਜੀ।
0: ਹਾਂਜੀ ਜੀ
1: ਜੀ,
0: ਸਾਡੇ ਤਾਂ ਆਪਣੇ ਮੈਨੂੰ ਕਹਿ ਦਿੰਦੇ ਹੈਗੇ ਆ ਜੀ, ਕਹਿੰਦੇ ਕੋਈ ਸਿਆਣਾ ਵਕੀਲ ਹੈਗਾ ਦੱਸੂਗੇ, ਮੈਂ ਕਿਹਾ ਹੈਗੇ ਤਾਂ ਬਥੇਰੇ ਹੈਗੇ, ਬਾਅਦ ਤੁਸੀਂ ਕਹਿਣਾ ਸਾਨੂੰ ਸਾਡਾ ਕਮਲਾ ਹੀ ਠੀਕ ਸੀ।
1: ਸੈਣੀ ਸਾਹਿਬ, ਵਕੀਲਾਂ ਦੀ ਗੱਲ ਚੱਲਦੀ ਹੈ, ਪੰਜਾਬ ਰਾਜ ਮਹਿਲਾ ਕਮਿਸ਼ਨ ਉਹਨੇ ਜਬਰ ਜਨਾਹ ਪੀੜਤ ਔਰਤ ਦਾ ਜਿਹੜਾ ਹੱਕ ਪੂਰ ਲਿਆ ਤੇ ਬਿਰਸਾ ਸਿੰਘ ਬਲਟੂਆ ਉਹਨਾਂ ਨੂੰ ਨੋਟਿਸ ਜਾਰੀ ਕਰ ਦਿੱਤਾ ਸੀ ਤੇ ਨਾਲ ਡੀਜੀਪੀ ਦੀ ਡਿਊਟੀ ਲਾ ਦਿੱਤੀ ਆ ਕਿ ਭਾਈ ਪੂਰੀ ਰਿਪੋਰਟ ਕਰੋ, ਪੁੱਛ ਪੜਤਾਲ ਕਰੋ ਕਿ ਇਹ ਕਿਵੇਂ ਹੋਇਆ, ਕਿੱਦਾਂ ਹੋਇਆ, ਪਛਾਣ ਨਸ਼ਰ ਕਰ ਦਿੱਤੀ ਹੈ, ਕਿਵੇਂ ਕਰ ਦਿੱਤੀ ਹੈ। ਪਰ ਮੈਂ ਸੋਚਦਾ ਸੀ ਕਿ ਜਿਹੜਾ 5 ਕਰੋੜ ਦਾ ਮਾਮਲਾ ਜਿਹੜਾ ਸੀਗਾ ਉਹਦੇ ਵਿੱਚ ਕਈ ਔਰਤਾਂ ਦਾ ਨਾਂ ਆਉਂਦਾ ਸੀ ਤੇ ਉਹ ਉਹਦੇ ਉੱਤੇ ਕੁਝ ਨਹੀਂ ਬੋਲੀ ਜੀ ਇਹ ਪੰਜਾਬ ਰਾਜ ਮਹਿਲਾ ਕਮਿਸ਼ਨ ਜੀ।
0: ਮਹਿਲਾ ਕਮਿਸ਼ਨ ਵੀ ਤਾਂ ਇੱਕ ਟੂਲ ਆ ਸਰਕਾਰ ਦਾ
1: ਜੀ,
0: ਚੱਕਰ ਤਾਂ ਇਹ ਹੈ ਜੀ। ਪਰ ਹੁਣ ਮੈਂ ਨਾ ਇੱਕ ਚੀਜ਼ ਨਹੀਂ ਸਮਝਿਆ ਅਜੇ ਤੱਕ
1: ਜੀ।
0: ਐਨੀਵੇ ਇਹ ਨੋਟਿਸ ਅਜੇ ਤਾਂ ਡੀਜੀਪੀ ਨੂੰ ਭੇਜਿਆ ਹੈਗਾ ਹੈ ਜੀ, ਬਿਰਸਾ ਸਿੰਘ ਬਲਟੂਏ ਨੂੰ ਤਾਂ ਭੇਜਿਆ ਨੀ ਵੀ ਆਹ ਕਾਰਵਾਈ ਕਰੋ ਜੀ, ਇਸ ਧਾਰਾ ਥੱਲੇ ਆਪਣਾ ਡੰਡਣੀ ਹੈ। ਉਹਨਾਂ ਨੂੰ ਹਿੰਟ ਵੀ ਦਿੱਤਾ ਗਿਆ ਬਕਾਇਦਾ ਤੌਰ ਤੇ
1: ਜੀ
0: ਵੀ ਇਹ ਇਹਦੇ ਤੇ ਕ੍ਰਿਮੀਨਲ ਪਰਚਾ ਦਰਜ ਕਰੋ
1: ਜੀ,
0: ਉਹਨਾਂ ਨੂੰ ਹਿੰਟ ਦਿੱਤਾ ਗਿਆ ਡੰਡਨੀ ਹੈ ਲਿਖਿਆ ਆ ਜੀ,
1: ਡੀਜੀਪੀ ਨੂੰ ਕਿਹਾ ਕਿ ਐਕਸ਼ਨ ਕਰੋ ਭਾਈ।
0: ਹਾਂ ਡੀਜੀਪੀ ਨੂੰ ਕਿਹਾ ਹੈਗਾ ਆ ਵੀ ਜੋ ਇਹਨੇ ਅਪਰਾਧ ਕੀਤਾ ਉਹ ਡੰਡਨੀ ਹੈ
1: ਜੀ,
0: ਤੇ ਠੀਕ ਹੈ ਜੀ ਡੰਡਨੀ ਹੈ ਤੇ ਤੁਸੀਂ ਕਰੋ ਪਰਚਾ ਦਰਜ
1: ਜੀ।
0: ਐਫ ਆਈ ਆਰ ਹੋ ਸਕਦਾ ਕੁਐਸ਼ ਹੋ ਜਾਏ, ਕਿੱਦਾਂ ਕੁਐਸ਼ ਹੋ ਸਕਦੀ ਹੈਗੀ ਆ ਜੀ ਹਾਈ ਕੋਰਟ ਚ ਜਾ ਕੇ। ਸਰ ਬਿਰਸਾ ਸਿੰਘ ਬਲਟੋ ਜੋ ਮੈਨੂੰ ਨੀ ਪਤਾ, ਹੋ ਸਕਦਾ ਮੈਂ ਮਤਲਬ ਜਿਹੜਾ ਹੈਗਾ ਆ ਵੀ ਵੀਡੀਓ ਬਾਅਦ ਚ ਦੇਖੀ ਹੋਵੇ
1: ਜੀ,
0: ਬਿਰਸਾ ਸਿੰਘ ਬਲਟੂਆ ਜਦੋਂ ਤੱਕ ਵੀਡੀਓ ਬਣਾਉਂਦੇ ਹੈਗੇ ਆ ਉਹ ਤੋਂ ਪਹਿਲਾਂ ਤੱਕ ਤਾਂ ਜਿਹੜੀ ਹੈਗੀ ਆ ਉਹ ਔਰਤ ਖੁਦ ਮੀਡੀਆ ਚ ਆ ਕੇ ਤੇ ਉਹਨੇ ਆਪਣਾ ਵੀਡੀਓ ਨੀ ਬਣਾਇਆ ਜੀ,
1: ਬਣਾਇਆ ਸੀ ਜੀ ਸੋਸ਼ਲ ਮੀਡੀਆ ਤੇ ਪਾਇਆ, ਮੇਰੇ ਨਾਲ ਇਦਾਂ ਹੋ ਗਿਆ ਧੱਕਾ।
0: ਫੇਰ ਉਹਦੀ ਆਈਡੈਂਟੀ ਡਿਸਕਲੋਜ਼ ਬਲਟੂਏ ਨੇ ਥੋੜਾ ਕੀਤੀ, ਉਹਨੇ ਤਾਂ ਆਪ ਮੀਡੀਆ ਦੇ ਵਿੱਚ ਆ ਗਈ ਹੈਗੀ ਜੀ, ਪਹਿਲਾਂ ਆ ਗਈ ਆ ਜੀ।
1: ਬਿਲਕੁਲ ਉਹ ਤਾਂ ਕਹਿੰਦੇ ਆ ਮੈਂ ਇੱਥੇ ਵੀ ਗਈ ਆ, ਉਹਨਾਂ ਕੋਲ ਵੀ ਗਈ ਆ, ਮੇਰੀ ਸੁਣੀ ਨੀ ਗਈ।
0: ਬਾਕੀ ਜਿੱਥੇ ਤੱਕ ਹੈਗਾ ਕਹਿੰਦੇ ਵੀ ਡੈਰੋਗੇਟਰੀ ਰਿਮਾਰਕਸ ਦਿੱਤੇ ਹੈਗੇ ਆ ਜੀ, ਬੋਨਾ ਫਾਈਡ ਸਟੇਟਮੈਂਟ ਜਿਹੜੀ ਟਰੂ ਸਟੇਟਮੈਂਟ ਆ ਉਹ ਜਿਹੜੀ ਹੈਗੀ ਆ ਕਦੀ ਵੀ ਡਿਫੇਮੇਸ਼ਨ ਚ ਆਉਂਦੀ ਨੀ ਜੀ, ਇਹ ਡਿਫੇਮੇਸ਼ਨ ਦਾ ਹੀ ਕੱਲਾ ਗੱਲ ਐਲੀਗੇਸ਼ਨ ਬਹਿ ਜਾਂਦਾ ਹੈਗਾ ਆ ਜੀ, ਸਿਰਫ ਆਈਡੈਂਟੀਫਿਕੇਸ਼ਨ ਦਾ ਜਿਹੜਾ ਹੈਗਾ ਨਾ ਜੀ ਉਹ ਕ੍ਰਿਮੀਨਲ ਡੰਡੀਆਂ ਨਹੀਂ ਹੈਗਾ, ਜਿਹੜਾ ਕੱਲਾ ਡਿਫੇਮੇਸ਼ਨ ਦਾ ਹੈਗਾ ਆ ਉਹ ਰਾਈਟ ਇਨ ਦੋ ਤਰੀਕੇ ਦੇ ਭਾਰੇ ਸਾਹਿਬ ਰਾਈਟ ਹੁੰਦੇ ਆ ਜੀ, ਇੱਕ ਹੁੰਦਾ ਰਾਈਟ ਇਨ ਰੈਮ, ਇੱਕ ਹੁੰਦਾ ਰਾਈਟ ਇਨ ਪਰਸਨਮ। ਰਾਈਟ ਇਨ ਰੈਮ ਜਿਹੜਾ ਹੁੰਦਾ ਆ ਉਹਦੇ ਵਿੱਚ ਮੰਨ ਲਓ ਮਰਡਰ ਹੋ ਗਿਆ ਜੀ, ਉਹਦੇ ਵਿੱਚ ਪਰਚਾ ਜਿਹੜਾ ਹੈਗਾ ਕੋਈ ਵੀ ਬੰਦਾ ਦਰਜ ਕਰਾ ਸਕਦਾ ਜੀ, ਇਹ ਨੀ ਹੈਗਾ ਵੀ ਉਸ ਮਰਡਰ ਦਾ ਰਿਸ਼ਤੇਦਾਰ ਹੀ ਹੋਵੇ ਉਹੀ ਕਰਾਊਗਾ, ਇਹਨੇ ਦੇਖ ਲਿਆ ਉਹਨੇ ਹੀ ਤੋਂ ਪਰਚਾ ਦਰਜ ਕਰਾ ਦੇਣਾ ਹੈਗਾ ਜੀ। ਐਨੀ ਵਨ ਕੈਨ ਸੈਟ ਲਾ ਇਨ ਟੂ ਮੋਸ਼ਨ, ਜਿਹੜਾ ਰਾਈਟ ਇਨ ਪਰਸਨਮ ਹੁੰਦਾ ਨਾ ਜੀ, ਇਹ ਅਪਰਾਧ ਇੱਕ ਪਰਸਨ ਦੇ ਖਿਲਾਫ ਆ ਇੱਜ਼ਤ ਹੱਦ ਤੱਕ ਜਿਹੜੀ ਆ, ਮੰਨ ਲਓ ਕਈ ਮੇਰੇ ਨਾਲ ਇੱਜ਼ਤ ਹੱਦ ਕਰਦਾ ਆ ਤੇ ਮੇਰੀ ਲੋਕਲ ਸਟੈਂਡ ਹੀ ਆ ਕਿ ਮੈਂ ਮਤਲਬ ਕੋਰਟ ਦੇ ਵਿੱਚ ਕੰਪਲੇਂਟ ਫਾਈਲ ਕਰ ਸਕਦਾ, ਉਹਦੀ ਐਫ ਆਈ ਆਰ ਨਹੀਂ ਦਰਜ ਹੁੰਦੀ
1: ਜੀ।
0: ਸੋ ਇਸ ਕਰਕੇ ਜਿਹੜਾ ਹੈਗਾ ਜਿੱਥੇ ਰਾਈਟ ਇਨ ਪਰਸਨਮ ਆ ਜਿਹੜਾ ਜਿਹੜੀ ਉਹ ਪਹਿਲੀ ਗੱਲ ਹੈਗੀ ਨਾ ਨੋਟਿਸ ਦੇ ਵਿੱਚ ਤੇ ਉਹਦੀ ਆਈਡੈਂਟੀ ਡਿਸਕਲੋਜ਼ ਕੀਤੀ, ਆਈਡੈਂਟੀ ਡਿਸਕਲੋਜ਼ ਵਾਲਾ ਤਾਂ ਜੇ ਉਹਦੀ ਵੀਡੀਓ ਪਹਿਲਾਂ ਆਈ ਜੀ ਹੋਈ ਜਨਾਨੀ ਦੀ ਤੇ ਉਸ ਗਰਾਊਂਡ ਦੇ ਉੱਤੇ ਹਾਈ ਕੋਰਟ ਚੋਂ ਕੁਐਸ਼ ਹੋ ਜਾਣੀਆਂ ਤੇ ਜਿਹੜਾ ਹੈਗਾ ਆ ਕਿ ਹਾਂ ਜੀ ਉਹਨੂੰ ਜਿਹੜਾ ਹੈਗਾ ਕਿ ਗਲਤ ਸ਼ਬਦਾਵਲੀ ਬੋਲੀ ਹੈਗੀ ਆ ਜੀ, ਉਹਦੇ ਕੋਲ ਅਗਲੇ ਕੋਲ ਡਿਫੈਂਸ ਉਹਨੇ ਆਪਣਾ ਜਿਹੜਾ ਹੈਗਾ ਕੋਰਟ ਚ ਦੇ ਦਊਗਾ, ਉਦਾਂ ਦੀ ਕੋਈ ਗੱਲ ਨੀ, ਉਹਦੇ ਤੇ ਸਟੇਟ ਪਰਚਾ ਦਰਜ ਨਹੀਂ ਕਰ ਸਕਦੀ, ਉਹ ਆਪਣੇ ਆਪ ਜਿਹੜੀ ਹੈਗੀ ਲੇਡੀ ਜਾ ਕੇ ਕੋਰਟ ਦੇ ਵਿੱਚ ਕੰਪਲੇਂਟ ਫਾਈਲ ਕਰ ਸਕਦੀ ਹੈ ਜੀ।
1: ਜੀ ਬਿਲਕੁਲ ਆ ਜੀ।
0: ਸੋ ਇਸ ਕਰਕੇ ਇਹ ਟੈਕਨੀਕਲ ਗਰਾਊਂਡ ਹੈਗੀਆਂ ਆ ਜਿਹਦੇ ਕਰਕੇ ਮੈਨੂੰ ਨਹੀਂ ਲੱਗਦਾ ਵੀ ਇਹ ਕੋਈ ਵੱਡੀ ਮੁਸੀਬਤ ਹੋਊਗੀ, ਪ੍ਰੋਵਾਈਡਡ ਕੋਈ ਵਕੀਲ ਚੰਗਾ ਮਿਲ ਜਾਏ ਜੀ ਬਲਟੂਆ ਸਾਹਿਬ ਨੂੰ
1: ਜੀ,
0: ਤੇ ਇਹ ਕਿਤੇ ਵਿਚਾਰ ਕਰ ਲੈਣਗੇ ਤੇ ਫੇਰ ਤਾਂ ਨਿਕਲ ਜਾਣਗੇ ਜੀ, ਹੈਗੇ ਬੈਠੇ ਸਿਆਣੇ ਉਹਨਾਂ ਕੋਲ ਅਕਾਲੀ ਦਲ ਕੋ, ਦੇਖ ਲੈਣਗੇ ਜੀ ਇਸ ਚੀਜ਼ ਨੂੰ ਵੀ
1: ਜੀ। ਸੈਣੀ ਸਾਹਿਬ ਆਖਰ ਦੇ ਵਿਚ ਕੱਲ ਵੀ ਆਪਾਂ ਚਲੋ ਵਿਸਤਾਰ ਦੇ ਵਿਚ ਖਬਰ ਕੀਤੀ ਸੀ ਐਸ ਆਈ ਆਰ ਵੋਟਰ ਲਿਸਟ ਦੇ ਮਾਮਲੇ ਚ, ਚੋਣ ਕਮਿਸ਼ਨ ਦੇ ਜਿਹੜੇ ਨੇ ਮੁਖੀ ਨੇ ਗਣੇਸ਼ ਕੁਮਾਰ ਹੁਣੀ ਜਿਹੜੇ ਨੇ ਉਹਨਾਂ ਨੂੰ 48 ਘੰਟੇ ਦੇ ਵਿਚ ਅਸਤੀਫ਼ਾ ਦੇਣ ਦੇ ਲਈ ਕਿਹਾ ਗਿਆ, ਨਹੀਂ ਤਾਂ ਦੇਸ਼ ਭਰ ਦੇ ਵਿਚ ਅੰਦੋਲਨ ਕਰਾਂਗੇ। ਕਾਂਗਰਸ ਜਨਤਾ ਪਾਰਟੀ ਨੇ ਵੀ ਇਹ ਜਿਹੜੀ ਆ ਬਿਆਨਬਾਜ਼ੀ ਕੀਤੀ ਹੈ ਤੇ ਰਾਹੁਲ ਗਾਂਧੀ ਹੁਣੀ ਜਿਹੜੇ ਨੇ ਉਹਨਾਂ ਨੇ ਕਿਹਾ ਕਿ ਪੀ ਐਮ ਮੋਦੀ, ਅਮਿਤ ਸ਼ਾਹ, ਸੀ ਈ ਸੀ ਦੇਸ਼ ਧਰੋਹੀ ਨੇ, ਗਿਆਨੇਸ਼ ਕੁਮਾਰ ਜਿਹੜੇ ਨੇ ਤੁਰੰਤ ਅਸਤੀਫ਼ਾ ਦੇਣ ਤੇ ਵੋਟਾਂ ਬਰਬਾਦ ਕਰਨ ਵਾਲਿਆਂ ਨੂੰ ਭੁਗਤਣਾ ਪੈਣਗੇ ਇਹਨਾਂ ਦੇ ਨਤੀਜੇ, ਤੇ ਗਿਆਨੇਸ਼ ਕੁਮਾਰ ਦਾ ਜਿਹੜਾ ਬਣ ਜਾਣਾ ਸਰਕਾਰੀ ਗਵਾਹ ਜਿਹੜਾ ਹੈ, ਇਦਾਂ ਦੀਆਂ ਖ਼ਬਰਾਂ ਨੇ। ਤੇ ਨਾਲ ਦੀ ਨਾਲ ਇਸ ਮੁੱਦੇ ਦੇ ਉੱਤੇ ਰਾਹੁਲ ਗਾਂਧੀ ਨੇ ਵੱਖਰੀਆਂ ਵੱਖਰੀਆਂ ਪਾਰਟੀਆਂ ਦੇ ਨਾਲ ਵੀ ਜਿਹੜੀ ਹੈ ਵਾਰਤਾਲਾਪ ਕੀਤੀ ਹੈ ਤੇ ਉਹਨਾਂ ਦਾ ਸਹਿਯੋਗ ਵੀ ਲੈ ਰਹੇ ਨੇ, ਤੇ ਉਹ ਕਹਿੰਦੇ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਫਿਰ ਵੱਡਾ ਜਿਹੜਾ ਇਹਦੇ ਵਿੱਚ ਕੁਝ ਨਾ ਕੁਝ ਕਰਨ ਦੀ ਕੋਸ਼ਿਸ਼ ਕਰਾਂਗੇ ਜੀ, ਤਾਂ ਕਿ ਜਿਹੜਾ ਹੈ ਲੋਕ ਹਿੱਤਾਂ ਦੀ ਜਿਹੜੀ ਹੈ ਉਹ ਰਾਖੀ ਕਰ ਸਕੀਏ ਜੀ।
0: ਪਰ ਇਹ ਸਭ ਗੱਲ ਤਾਂ ਹੈਗੀ ਆ, ਅਪੋਜੀਸ਼ਨ ਦਾ ਕੰਮ ਹੀ ਹੁੰਦਾ ਹੈਗਾ ਆ ਜੀ, ਇਸ ਚੀਜ਼ ਤੋਂ ਮੰਗਣਾ, ਅਸਤੀਫਾ ਮੰਗਣਾ ਜਾਂ ਇਸ ਤਰੀਕੇ ਨਾਲ ਹੋਰ ਉਹਨੂੰ ਅਸਤੀਫਾ ਜਿਹੜਾ ਹੈਗਾ ਆ ਉਹਨੂੰ ਕਿਸੇ ਨੇ ਨੀ ਕਹਿਤਾ ਹੈਗਾ, ਇਹਨਾਂ ਨੇ ਮੰਗ ਕੀਤੀ ਆ ਜੀ, ਅਗਲਾ ਕਿਉਂ ਦੇਊਗਾ ਅਸਤੀਫਾ ਜਦ
1: ਜੀ
0: ਉਹ ਤੋਂ ਪਹਿਲਾਂ ਜਿਹੜਾ ਹੈਗਾ ਕਾਨੂੰਨ ਦੀ ਪ੍ਰੋਟੈਕਸ਼ਨ ਆ ਉਹਨੂੰ ਜੀ, ਕਿ ਭਾਈ ਜਦੋਂ ਇਹ ਕੰਮ ਕਰਨ ਲੱਗਾ ਸੀ ਉਹਨੂੰ ਵੀ ਪਤਾ ਸੀਗਾ ਵੀ ਬੜੀ ਲਾਲਾ ਲਾਲਾ ਹੋਣੀ ਆ ਜੀ,
1: ਜੀ
0: ਪ੍ਰਕਿਰਿਆ ਦੇ ਵਿੱਚ ਤਰੁਟੀਆਂ ਆਈਆਂ ਹੈਗੀਆਂ ਆ, ਜਿੱਥੇ ਤੱਕ ਮੇਰਾ ਖਿਆਲ ਹੈਗਾ ਆ ਜੀ, ਤੇ ਹੋ ਸਕਦਾ ਸਰਕਾਰ
1: ਜੀ
0: ਇਸ ਪ੍ਰਕਿਰਿਆ ਨੂੰ ਇੱਕ ਸਬ ਕਲੌਜ਼ ਦੇ ਵਿੱਚ ਬਦਲ ਕੇ ਇੱਕ ਰੈਕਟੀਫਿਕੇਸ਼ਨ ਦੇ ਤੌਰ ਤੇ ਜਿਹੜਾ ਆ ਨਾ ਜੀ,
1: ਜੀ
0: ਵੀ ਜਿਸ ਤਰ੍ਹਾਂ ਆਪਾਂ ਜਿੱਦਾਂ ਵੋਟਾਂ ਦੀ ਸੁਧਾਈ ਕਰਦੇ ਹੈਗੇ ਆ ਜੀ, ਇਹ ਤਾਂ ਇਸ ਪ੍ਰਕਿਰਿਆ ਦੀ ਸੁਧਾਈ ਦੇ ਨਾਂ ਤੇ ਵੀ ਕੋਈ ਨਾ ਕੋਈ ਪ੍ਰੋਸੈਸ ਲਾਂਚ ਜ਼ਰੂਰ ਕਰੂਗੀ ਜਦੋਂ ਇੰਨੀ ਜ਼ਿਆਦਾ ਅਨਰੈਸਟ ਆ ਜੀ,
1: ਜੀ
0: ਬਾਕੀ ਦੇ ਬਾਕੀ ਤਾਂ ਇਹਨਾਂ ਨੂੰ ਮੁੱਦਾ ਮਿਲੇ ਤੇ ਬੰਦੇ ਤਾਂ ਫਟਾਫਟ, ਹੁਣ ਤਾਂ ਕਾਕਰੋਚ ਵਾਲਿਆਂ ਨੇ ਵੀ ਤੇ ਇਸੇ ਕਰਕੇ ਉਹਨਾਂ ਨੂੰ ਪਤਾ ਲੋਕੀ ਆਵਾਜ਼ ਮਾਰਿਆ ਫਟਾਫਟ ਆ ਜਾਂਦੇ ਆ ਜੀ,
1: ਜੀ
0: ਇੱਥੇ ਹਰ ਇੱਕ ਬੰਦਾ ਕਹਿੰਦਾ ਹੈਗਾ ਜੀ ਕੋਈ ਗੱਲ ਨੀ ਮੈਂ ਜੋ ਵਿਹਲਾ ਹੈਗਾ ਇਸੇ ਕੰਮਾਂ ਨੂੰ।
1: ਪਰ ਸਾਈਂ ਸਾਹਿਬ ਉਹ ਕਹਿੰਦੇ ਆ ਕਿ ਹੁਣ ਅਸੀਂ ਭਾਈ ਚੋਣਾਂ ਚੂਣਾ ਨੀ ਲੜਨੀਆਂ, ਅਸੀਂ ਇੱਕ ਪ੍ਰੈਸ਼ਰ ਗਰੁੱਪ ਦੇ ਉੱਤੇ ਕੰਮ ਕਰਾਂਗੇ ਜੀ, ਕਹਿੰਦੇ ਤਾਂ ਸਾਰੇ ਪਹਿਲਾਂ ਏਦਾਂ ਹੀ ਨੇ ਜੀ।
0: ਸਰ ਪਰ ਚੋਣਾਂ ਉਹਨਾਂ ਦੇ ਆਕਾ ਚ ਲੜ ਰਹੇ ਹੈਗੇ ਆ ਜੀ, ਉਹ ਜਾਹਰ ਚ ਹੋ ਗਿਆ ਪਤਾ ਲੱਗ ਗਿਆ ਵੀ ਕੌਣ ਆ ਇਹ ਬੰਦੇ ਜੀ,
1: ਜੀ
0: ਜਦੋਂ ਦਾ ਇਹ ਗੱਲ ਪਤਾ ਲੱਗ ਗਈ ਆ ਕਿ ਬੰਦਿਆਂ ਦੇ ਪਿੱਛੇ ਕੌਣ ਹੈਗਾ ਜੀ, ਉਦੋਂ ਦਾ ਲੋਕਾਂ ਦਾ ਸੋਫਟ ਕਾਰਨਰ ਵੀ ਜਿਹਨਾਂ ਦੇ ਨਾਲ ਉਹ ਥੋੜਾ ਜਿਹਾ ਟੁੱਟ ਗਿਆ ਜੀ,
1: ਜੀ
0: ਗੱਲ ਉਹ ਨਹੀਂ ਰਹੀ ਹੈਗੀ, ਪਹਿਲਾਂ ਲੋਕੀ ਇਹਨਾਂ ਨੂੰ ਮਸੀਹੇ ਦੇ ਤੌਰ ਤੇ ਦੇਖਦੇ ਸੀ ਤੇ ਹੁਣ ਪਤਾ ਲੱਗ ਗਿਆ ਉਹਨਾਂ ਨੂੰ ਮਾਸਕ ਲੱਥ ਗਿਆ ਹੈ ਕਿ ਭਾਈ ਬੰਦੇ ਆਹ ਹੀ ਹੈਗੇ ਆ, ਇਹ ਪੜ੍ਹੇ ਲਿਖੇ ਬੰਦੇ, ਇਹਨਾਂ ਨੇ ਆਪਣੀਆਂ ਬੀਟਸ ਦੀ ਟੀਮਾਂ ਤਿਆਰ ਕੀਤੀਆਂ ਹੀ ਆ, ਇਹਨਾਂ ਨੇ ਦੇਸ਼ ਦੇ ਵਿੱਚ ਅਨਰੈਸਟ ਕਰਾਉਣੀ ਹੀ ਕਰਾਉਣੀ ਆ ਜੀ।
1: ਬਿਲਕੁਲ
0: ਸਰ ਚਾਹੀਦਾ ਮੇਰੀ ਮੈਂ ਮਤਲਬ ਜੋ ਸੋਚਦਾ ਹਾਂ ਜੀ ਕਿ ਇੱਕ ਐਸ ਆਈ ਆਰ ਦੇ ਵਿੱਚ ਜਿਹੜਾ ਆ ਤੁਹਾਨੂੰ ਤਰੁਟੀਆਂ ਲੱਭੀਆਂ ਆ, ਤੁਸੀਂ ਸਰਕਾਰ ਕੋਲੋਂ ਮੰਗ ਕਰੋ ਕਿ ਭਾਈ ਇਸ ਪ੍ਰਕਿਰਿਆ ਦੇ ਵਿੱਚ ਜਿਹੜੀਆਂ ਤਰੁਟੀਆਂ ਰਹਿ ਗਈਆਂ ਹੈਗੀਆਂ ਉਹਨੂੰ ਮਤਲਬ ਜਿਹੜੇ ਆ ਦੂਰ ਕਰਨ ਵਾਸਤੇ ਇੱਕ ਮਹੀਨੇ ਦੇ ਅੰਦਰ ਅੰਦਰ ਕੋਈ ਪ੍ਰੋਸੈਸ ਲਾਂਚ ਕਰੋ, ਨਹੀਂ ਤਾਂ ਅਸੀਂ ਜਿਹੜਾ ਆ ਸੰਘਰਸ਼ ਕਰਾਂਗੇ ਫੇਰ ਕਰਾਂਗੇ ਜੀ, ਉਸ ਚੀਜ਼ ਨੂੰ ਤਾਂ ਗੱਲ ਕਰਦੇ ਹੈ ਨਹੀਂ ਗੇ ਜੀ। ਗੱਲ ਤਾਂ ਇਹ ਹੈਗੀ ਆ ਜੀ ਕਿ ਦੇਖੋ ਉਹਦੇ ਵਿੱਚ ਜਿਹੜਾ ਆ ਲੋਕ ਤਾਂ ਪਹਿਲਾਂ ਵੀ ਸੋਚਦੇ ਹੈਗੇ ਸੀ ਕਿ ਮਰਿਆਂ ਦੀਆਂ ਵੋਟਾਂ ਵਿੱਚ ਐਡਜਸਟ ਕਰਦੀਆਂ ਸੀ ਵੋਟਰ ਲਿਸਟਾਂ ਦੇ
1: ਜੀ,
0: BLO ਕੱਟਦੇ ਨੀ ਸੀਗੇ ਜੀ, ਲੋਕੀ ਜਾਲੀ ਵੋਟਾਂ ਵੀ ਬਣਾਉਂਦੇ ਸੀਗੇ ਜੀ, ਚਾਰ ਦਿਨ ਕੋਈ ਕਿਤੇ ਰਹਿ ਗਿਆ ਤੇ ਉੱਥੇ ਵੋਟ ਬਣਾ ਲਈ, ਫੇਰ ਮੁੜ ਕੇ ਅੱਗੇ ਜਾ ਕੇ ਬਣਾ ਲਈ ਜੀ, ਪਿਛਲੀ ਕਟਾ ਕੇ ਨੀ ਆਏ
1: ਜੀ,
0: ਵੋਟਾਂ ਦੀ ਸੁਧਾਈ ਤਾਂ ਹੋਣੀ ਚਾਹੀਦੀ ਸੀ ਜੀ, ਪਰ ਉਸ ਪ੍ਰੋਸੈਸ ਦੇ ਨਾਂ ਦੇ ਉੱਤੇ ਜਿਹੜਾ ਆ ਇਹਨਾਂ ਨੇ ਜਿਹੜੀ ਉਹ ਆਪਣਾ ਨਿਸ਼ਾਨੇ ਦੇ ਉੱਤੇ ਕੰਪੇਨ ਚਲਾਈ ਉਹ ਦੈਟ ਵਾਜ ਬੈਡ
1: ਜੀ।
0: ਇਹਨਾਂ ਨੂੰ ਚਾਹੀਦਾ ਹੈਗਾ ਆ ਕਿ ਹੁਣ ਦੇਸ਼ ਦੇ ਵਿੱਚ ਥੂਤ ਹੋ ਰਹੀ ਹੈਗੀ ਆ, ਤੁਹਾਡਾ ਜਿਹੜਾ ਹੈਗਾ ਚਤੁਰਾਈ ਉਹ ਹੁੰਦੀ ਹੈ ਜਿਹੜੀ ਫੜੀ ਨਾ ਜਾਏ, ਜਿਹੜੀ ਚਤੁਰਾਈ ਫੜ ਹੋ ਜਾਏ ਉਹ ਚਤੁਰਾਈ ਨੀ ਹੁੰਦੀ ਉਹ ਬੇਵਕੂਫੀ ਹੁੰਦੀ ਆ, ਤੇ ਇਹਨੂੰ ਜਿਹੜਾ ਹੈਗਾ ਆ ਰੈਕਟੀਫਿਕੇਸ਼ਨ ਕਰਕੇ ਤੇ ਜਿਹੜੇ ਜੈਨੂਇਨ ਵੋਟ ਹੈਗੇ ਆ ਉਹਨਾਂ ਨੂੰ ਇਨਕਲੂਡ ਕਰੋ ਮਹੀਨੇ ਦੇ ਅੰਦਰ ਅੰਦਰ ਤੇ ਲਿਸਟਾਂ ਫਰੈਸ਼ ਜਾਰੀ ਕਰੋ ਜੀ, ਕੋਈ ਵੀ ਬੰਦਾ ਇਹ ਨਾ ਕਹਿ ਸਕੇ ਕਿ ਹਾਂ ਜੀ ਵੀ ਮੈਂ ਇੱਥੇ ਦਾ ਨਾਗਰਿਕ ਹੈਗਾ ਆ ਜੀ, ਆਈ ਐਮ ਅਲਾਈਵ ਤੇ ਮੈਂ ਇੱਥੇ ਦਾ ਵੋਟਰ ਹੈਗਾ ਸੀ, ਮੈਂ ਵੋਟ ਪਾਉਂਦਾ ਰਿਹਾ ਹੈਗਾ ਆ ਜੀ, ਮੇਰੀ ਵੋਟ ਵੋਟਰ ਲਿਸਟ ਵਿੱਚ ਹੈ ਨਹੀਂ ਗੀ, ਇਹੋ ਜਿਹਾ ਨਹੀਂ ਸੁਣਨ ਚ ਆਉਣਾ ਚਾਹੀਦਾ ਜੀ।
1: ਬਿਲਕੁਲ ਹੈ ਜੀ,
0: ਤੁਸੀਂ ਜਾਲੀ ਵੋਟ ਨਾ ਬਣਨ ਦਿਓ, ਇਹ ਤੁਹਾਡੀ ਅਬਿਲਿਟੀ ਤਾਂ ਇਹ ਹੈ ਨਾ ਜੀ,
1: ਤੇ
0: ਤੁਸੀਂ ਜਾਲੀ ਵੋਟ ਨੀ ਬਣਨ ਦੇਣੀ
1: ਜੀ,
0: ਜਾਂ ਡਬਲਿੰਗ ਵੋਟ ਨਹੀਂ ਹੋਣੀ ਚਾਹੀਦੀ, ਇਹ ਕੰਮ ਤਾਂ ਤੁਸੀਂ ਇਹ ਕਰਨਾ ਸੀ ਤੇ ਕੰਮ ਤੁਸੀਂ ਇਹ ਕਰਿਆ ਕਿ ਇੱਕ ਪੋਲੀਟੀਕਲ ਪਾਰਟੀ ਦੇ ਕਹਿਣ ਦੇ ਉੱਤੇ ਜਾਂ ਉਹਨਾਂ ਦੇ ਮਕਸਦ ਨੂੰ ਮਤਲਬ ਮੁੱਖ ਰੱਖ ਕੇ ਤੇ ਤੁਸੀਂ ਜਿਹੜੀਆਂ ਇਹ ਆ ਵੀ ਇੰਨੀਆਂ ਵੋਟਾਂ ਕੱਟ ਦਿੱਤੀਆਂ ਜੀ, ਜਿਹਦੇ ਵਿੱਚ ਪ੍ਰੋਮੀਨੈਂਟ ਹਸਤੀਆਂ ਦੀਆਂ ਵੋਟਾਂ ਵੀ ਮੌਜੂਦ ਆ ਜੀ, ਫੌਜ ਦੇ ਬੰਦਿਆਂ ਦੀਆਂ ਵੋਟਾਂ ਵੀ ਮੌਜੂਦ ਆ ਜੀ, ਤੁਸੀਂ ਪ੍ਰੋਸੈਸ ਹੀ ਜਿਹੜੀ ਹੈਗੀ ਏਦਾਂ ਦੀ ਕਿਉਂ ਰੱਖੀ ਵੀ ਜਿਹਦੇ ਵਿੱਚ ਜਿਹੜਾ ਇੰਨਾ ਕੰਪਲੀਕੇਟਡ ਕੰਮ ਰੱਖਿਆ ਜੀ, ਫੇਰ ਤੁਸੀਂ ਉਹ ਜਿਹੜਾ ਇਸ ਵੋਟਾਂ ਨੂੰ ਇਨਕਲੂਡ ਕਰਨ ਦਾ ਅਸੈਸ ਜਿਹੜਾ ਹੈਗਾ ਆ ਉਹ ਕਿਸੇ ਕੋਲ ਜਿਹੜੇ ਥੱਲੜੇ ਅਫਸਰ ਹੈਗੇ ਡੀਸੀ ਜਾਂ ਐਸ ਡੀ ਐਮ ਉਹਨਾਂ ਕੋਲ ਹੈ ਨਹੀਂ
1: ਜੀ,
0: ਉਹ ਉਸ ਕੀ ਸਾਰੇ ਹੀ ਬੰਦੇ ਜਿਹੜੇ ਬੇਈਮਾਨ ਹੋ ਗਏ ਜੀ।
1: ਬਿਲਕੁਲ ਬਿਲਕੁਲ,
0: BLO ਤਾਂ ਬੰਨਿਆ ਜੀ ਜਦੋਂ ਸਾਰੀਆਂ ਵੈਰੀਫਿਕੇਸ਼ਨਾਂ ਤੋਂ ਤੁਹਾਨੂੰ ਪਤਾ ਲੱਗ ਗਿਆ ਵੀ ਇੰਨੀਆਂ ਵੋਟਾਂ ਜੈਨੂਇਨ ਆ ਜਿਹੜੀਆਂ ਇਨਕਲੂਡ ਨਹੀਂ ਹੋਈਆਂ,
1: ਤੇ
0: ਤੁਹਾਡਾ ਜਿਹੜਾ ਹੈਗਾ ਆ ਅਸੈਸ ਜਿਹੜਾ ਹੈਗਾ ਆ ਤੁਹਾਡੇ ਡੀਸੀ ਕੋਲ ਜਾਂ ਐਸ ਡੀ ਐਮ ਕੋਲ ਹੋਣਾ ਚਾਹੀਦਾ ਵੀ ਹਾਂ ਠੀਕ ਗੱਲ ਹੈ ਜੀ ਵੋਟ ਜੈਨੂਇਨ ਸੀ, ਉਹ ਜਿਹੜਾ ਐਸ ਡੀ ਐਮ ਵੋਟ ਜਿਹੜੀ ਆ ਇਨਕਲੂਡ ਕਰੂਗਾ ਜਾਂ ਡੀਸੀ ਇਨਕਲੂਡ ਕਰੂਗਾ ਉਹ ਆਪਣੀ ਰਿਸਪੋਂਸੀਬਿਲਟੀ ਤੇ ਕਰੂਗਾ, ਬਹੁਤੀ ਗੱਲ ਹੈਗੀ ਆ ਤੁਸੀਂ ਉਹਨਾਂ ਨੂੰ ਕਹਿ ਦਿਓ ਵੀ ਭਾਈ ਇਹ ਤੁਹਾਡੀ ਰਿਸਪੋਂਸੀਬਿਲਟੀ ਹੈਗੀ ਆ ਤੇ ਤੁਸੀਂ ਇਨਕਲੂਡ ਕਰ ਰਹੇ ਆ ਤੇ ਵੋਟ ਜੈਨੂਇਨ ਹੋਣੀ ਚਾਹੀਦੀ ਆ ਔਰ ਉਹਦੀ ਡਬਲਿੰਗ ਨਹੀਂ ਹੋਣੀ ਚਾਹੀਦੀ।
1: ਬਿਲਕੁਲ ਦਰੁਸਤ ਹੈ ਜੀ ਜੀ।
0: ਤੇ
1: ਸੈਂਟ ਸਾਹਿਬ ਕੱਲ ਨਵੀਂ ਬਣੀ ਪਾਰਟੀ ਦੀ ਥੋੜੀ ਜਿਹੀ ਗੱਲ ਮੈਂ ਸੁਣ ਰਿਹਾ ਸੀ, ਵੀਡੀਓ ਵਗੈਰਾ ਦੇਖ ਰਿਹਾ ਸੀ, ਆਪਣੇ ਅਮਿਤੋਜ ਮਾਨ ਹੁਣਾਂ ਦੀ ਪਾਰਟੀ ਦੀ ਗੱਲ ਕਰਨ ਲੱਗਿਆ, ਸਾਂਝੀਵਾਲਤਾ ਦਲ ਜਿਹੜਾ ਬਣਿਆ ਜੀ, ਤੇ ਉਹਦੇ ਵਿੱਚ 19 ਨੀਤੀਆਂ ਉਹਨਾਂ ਨੇ ਜਾਰੀ ਕੀਤੀਆਂ ਨੇ ਤੇ ਉਹਦੇ ਵਿੱਚ ਮੇਨ ਜਿਹੜੀ ਉਹ ਗੱਲ ਕਹਿ ਰਹੇ ਨੇ ਕਿ 12,500 ਕਰੋੜ ਰੁਪਏ ਖਰਚ ਕੇ 23 ਫਸਲਾਂ ਦੇ ਉੱਤੇ MSP ਜਿਹੜੀ ਦਿੱਤੀ ਜਾਏਗੀ ਕਿ ਇਹਨਾਂ ਨੂੰ ਲੱਗਦਾ ਕਿ ਕਿਸਾਨੀ ਵਰਗ ਜਿਹੜਾ ਹੈਗਾ ਉਹਨਾਂ ਨੂੰ ਖੁਸ਼ ਕਰਕੇ ਅਸੀਂ ਕਿਤੇ ਨਾ ਕਿਤੇ ਭਰੋਸਾ ਜਿੱਤ ਕੇ ਆਪਣੀਆਂ ਵੋਟਾਂ ਨੂੰ ਜਿਹੜਾ ਪਾਣੀ ਦੇ ਸਕਦੇ ਹਾਂ ਜਾਂ ਕਿੱਦਾਂ ਕੀ ਸਿਸਟਮ ਹੈ ਜੀ?
0: ਪਹਿਲਾਂ ਤਾਂ ਜਿਹੜਾ ਹੈਗਾ ਆ ਜੀ ਇਹ ਜਿਹੜਾ ਕਰਜ਼ ਜਾਲ ਆ ਇਹਤੋਂ ਦੱਸੋ ਕਿੱਦਾਂ ਕੱਢੋਗੇ ਪੰਜਾਬ ਨੂੰ ਉੱਥੇ ਦੇਣ, ਬਾਕੀ ਤਾਂ ਪੈਸੇ ਜਿਹੜੇ ਹੈਗੇ ਖਰਚ ਕੇ ਸਾਰੇ ਹੀ ਦੇ ਦੇਣਗੇ MSP
1: ਜੀ,
0: ਪੈਸੇ ਹੈਗੇ ਕਿਹਦੇ ਕੋਲ ਆ ਜੀ ਇਹ
1: ਜੀ ਜੀ ਸੈਣੀ ਸਾਹਿਬ ਲੱਗਦਾ ਜੀ ਕਾਲ ਡ੍ਰੋਪ ਹੋ ਗਈ, ਸ਼ਾਇਦ ਕਿਤੇ ਬੈਟਰੀ ਨਾ ਉੱਡ ਗਈ ਹੋਵੇ ਉਧਰੋਂ, ਤੇ ਇੱਕ ਮਿੰਟ ਦੇਖਦੇ ਹਾਂ ਜੀ ਦੁਬਾਰਾ ਜੋੜਦੇ ਹਾਂ ਸੈਣੀ ਸਾਹਿਬ ਨੂੰ, ਗੱਲ ਪਿੱਛੇ ਰਹਿ ਗਈ ਉਹਨਾਂ ਦੀ। ਤੇ ਦੋਸਤੋ ਲਾਈਨਾਂ ਤੁਹਾਡੇ ਲਈ ਵੀ ਖੁੱਲੀਆਂ ਨੇ, +358 44 976 19 12 ਸਟੂਡੀਓ ਦਾ ਨੰਬਰ ਹੈ, ਕਾਲ ਕਰ ਸਕਦੇ। ਹਾਂਜੀ ਸੈਣੀ ਸਾਹਿਬ ਜੀ, ਹਾਂ ਜੀ ਫਿਰ ਤੋਂ ਜੀ
0: ਮੈਂ ਬੇਨਤੀ ਕਰ ਰਿਹਾ ਸੀ ਕਿ ਪਰ ਇਹ ਸਭ ਗੱਲ ਏਦਾਂ ਹੈਗੀ ਆ ਕਿ ਫਸਲਾਂ ਦੇ ਉੱਤੇ MSP ਦੇਣ ਨੂੰ ਤਾਂ ਸਾਰੀਆਂ ਪਾਰਟੀਆਂ ਦੇਣਗੀਆਂ, ਪਰ ਪੈਸੇ ਲੱਗਣੇ ਆ, ਪੈਸੇ ਕਿੱਥੋਂ ਆਉਣੇ ਆ ਜੀ?
1: ਨਹੀਂ ਨਾਲੇ ਪੰਜਾਬ ਦੇ ਵਿੱਚ ਤਾਂ MSP ਪਹਿਲਾਂ ਹੀ ਮਿਲ ਰਹੀ ਆ ਜੀ।
0: ਉਹ ਸਰ ਉਹ ਤਾਂ ਸੈਂਟਰ ਦੇ ਰਿਹਾ ਹੈਗਾ ਯਾ ਉਹ ਕਹਿਣ ਦੀਆਂ ਗੱਲਾਂ ਹੈਗੀਆਂ ਸਰ ਕਿਹੜੇ ਹੈਗੇ ਜੀ ਇਹ ਵੀ ਮਤਲਬ ਦੇਖ ਲੈਣ ਜੀ, ਇਹ ਇਹ ਦੇਖਦੇ ਹੈਗੇ ਕਿ ਬਾਲਟੀ ਚੋਂ 2 ਮੱਘ ਅਸੀਂ ਵੀ ਕੱਢ ਲਈਏ, ਹੈ ਨੀ ਜੀ ਬਾਲਟੀ ਚ ਹੈ ਨੀ ਕੁਛ ਵੀ।
1: ਹਾਂਜੀ
0: ਉਧਰ ਉਧਰ ਸਰ ਨਿਰੰਜਨ ਸਿੰਘ ਤੇ ਐਲੀਗੇਸ਼ਨ ਲੱਗਣੇ ਸ਼ੁਰੂ ਹੋ ਗਏ ਜੀ।
1: ਹਾਂਜੀ ਹਾਂਜੀ ਬਿਲਕੁਲ ਹੈ ਜੀ,
0: ਨਿਰੰਜਨ ਸਿੰਘ ਤੇ ਐਲੀਗੇਸ਼ਨ ਇਹ ਲੱਗ ਰਹੇ ਆ ਕਿ ਡਿਊਰਿੰਗ ਦੀ ਇਨਵੈਸਟੀਗੇਸ਼ਨ ਆਫ ਮਿਸਟਰ ਮਜੀਠੀਆ ਹੀ ਹੈਡ ਅਟੇਨਡ ਕਰੋੜਸ ਆਫ ਰੂਪੀਸ। ਹਾਂਜੀ ਉਹ ਕਹਿੰਦੇ ਮਤਲਬ ਕਰੋੜਾਂ ਰੁਪਈਏ ਲਏ ਆ ਜੀ ਵੀ ਮਤਲਬ ਕਿਸੇ ਬੰਦੇ ਨੂੰ ਵਿੱਚੋਂ ਜਿਹੜਾ ਹੈਗਾ ਕਲੀਨ ਚਿੱਟ ਦੇਣ ਵਾਸਤੇ ਉਹਨੇ ਆਪਣਾ ਸਟੱਡ ਫਾਰਮ ਜਿਹੜਾ ਹੈਗਾ ਆ ਉਹ ਵੇਚ ਕੇ ਤੇ ਫੇਰ ਪੈਸੇ ਦਿੱਤੇ ਜੀ।
1: ਕਿਆ ਬਾਤ ਹੈ,
0: ਫੇਰ ਕਹਿੰਦੇ ਕਰੋਸ ਐਗਜ਼ਾਮ, ਉਹ ਸਾਰੀਆਂ ਚੀਜ਼ਾਂ ਬਾਹਰ ਆ ਰਹੀਆਂ ਜੀ ਵੀ ਕਰੋਸ ਐਗਜ਼ਾਮੀਨੇਸ਼ਨ ਚ ਇਹਦੇ ਜਿਹੜੇ ਹੈਗੇ ਆ ਵੀ ਬੇਟੇ ਦੇ ਵਿਆਹ ਦੇ ਉੱਤੇ ਜਾਂ ਬੇਟੀ ਦੇ ਵਿਆਹ ਤੇ ਦੱਸਿਆ ਵੀ ਦਲਜੀਤ ਦੁਸਾਂਝ ਆਇਆ, ਇਹਨੂੰ ਕੁਐਸਚਨ ਕੀਤਾ ਗਿਆ ਵੀ ਉਹਨੂੰ ਤੁਸੀਂ ਕਿੰਨੀ ਪੇਮੈਂਟ ਕੀਤੀ, ਕਹਿੰਦਾ ਜੀ ਉਹ ਤਾਂ ਗੈਸਟ ਦੀ ਲਿਸਟ ਵਿੱਚ ਆਇਆ ਸੀ, ਲੋਕਾਂ ਨੇ ਡਿਮਾਂਡ ਕੀਤੀ ਤੇ ਉਹਨੇ ਫਿਰ ਮਤਲਬ ਜਿਹੜਾ ਹੈਗਾ 2 ਗੀਤ ਗਾਤੇ ਜੀ।
1: ਜੀ ਕਿਆ ਬਾਤ ਹੈ ਜੀ।
0: ਹਾਂਜੀ
1: ਨਹੀਂ ਵੈਸੇ ਸੈਣੀ ਸਾਹਿਬ ਕਹਿੰਦੇ ਨੇ ਕਿ ਸਿਆਸਤ ਦੇ ਵਿੱਚ ਆ ਜਾਓ ਨਾ, ਪਹਿਲਾਂ ਤਾਂ ਚਲੋ ਸਾਰਾ ਕੁਝ ਢਕਿਆ ਪਿਆ ਸੀਗਾ, ਪਰ ਹੁਣ ਮੈਨੂੰ ਲੱਗਦਾ ਕਿ ਪੀੜੀਆਂ ਦੀਆਂ ਪੀੜੀਆਂ ਫਰੋਲ ਦੇਣੀਆਂ ਉਹਨਾਂ ਨੇ ਇਹਨਾਂ ਦੇ ਬਾਰੇ ਜੀ, ਜੋ ਕੁਝ ਵੀ ਸਾਰਾ ਕੁਝ ਚੱਲੇਗਾ ਫਿਰ।
0: ਪਰ ਇਮਾਨਦਾਰੀ ਦਾ ਨਕਾਬ ਜਿਹੜਾ ਆ ਨਾ, ਜਦ ਤੱਕ ਓੜਿਆ ਰਹੇ ਤੇ ਓੜਿਆ ਰਹੇ, ਜਦੋਂ ਲੱਥ ਜਾਂਦਾ ਹੈਗਾ ਨਾ ਤੇ ਸਾਰਿਆਂ ਦਾ ਪਤਾ ਹੈਗਾ ਆ, ਅਸੀਂ ਵੀ ਜਾਣਦੇ ਹੈਗੇ ਆ ਜੀ,
1: ਜੀ
0: ਜਿੰਨਾ ਕੋਈ ਅਫੀਸਰ ਸਟ੍ਰਿਕਟ ਹੁੰਦਾ ਹੈਗਾ ਆ ਨਾ ਜੀ ਓਨਾ ਹੀ ਉਹਦਾ ਰੇਟ ਵੱਧ ਹੁੰਦਾ ਆ, ਹੋਰ ਕੋਈ ਗੱਲ ਨੀ ਜੀ। ਅਸੀਂ ਵੀ ਇੱਥੇ ਇਸੇ ਸਮਾਜ ਚ ਰਹਿੰਦੇ, 35 ਸਾਲ ਹੋ ਗਏ ਪਬਲਿਕ ਲਾਈਫ ਚ, ਤੇ ਆਹੀ ਕੁਛ ਦੇਖਿਆ, ਜਿਹੜਾ ਬੰਦਾ ਬੜਾ ਸਟ੍ਰਿਕਟ ਆ ਦੈਟ ਮੀਨਸ ਉਹਦੀ ਫੀਸ ਜ਼ਿਆਦੇ ਆ, ਬਾਕੀ ਹੋਰ ਇੱਥੇ ਸਭ ਕੁਛ ਬਕਾਊ ਆ ਜੀ, ਅੱਜ ਤੱਕ ਤਾਂ ਅਸੀਂ ਇਹੀ ਦੇਖਿਆ ਜੀ।
1: ਜੀ ਦੋਸਤੋ ਇਸ ਤਰ੍ਹਾਂ ਜੀ ਆਪਣੇ ਨਾਲ ਐਡਵੋਕੇਟ ਰਾਜਨ ਸੈਣੀ ਸਾਹਿਬ ਗੱਲਾਂ ਬਾਤਾਂ ਕਰਕੇ ਨੇ ਅੱਜ ਦੇ ਵਿਸ਼ਿਆਂ ਦੇ ਉੱਤੇ ਜੋ ਪੰਜਾਬ ਦੇ ਮੁੱਦੇ ਜਿਹੜੇ ਨੇ ਚੱਲ ਰਹੇ ਨੇ ਉਹਨਾਂ ਦੇ ਉੱਤੇ ਡਿਸਕਸ਼ਨ ਹੋਈ ਹੈ, ਤੇ ਇਸ ਨੂੰ ਵੱਖਰਾ ਕਰਕੇ ਵੀ ਮੈਂ ਜ਼ਰੂਰ ਕੋਸ਼ਿਸ਼ ਕਰਾਂਗਾ ਪਾਦਮਾ, ਤਾਂ ਕਿ ਜਿਹੜੇ ਦੋਸਤ ਖਬਰਾਂ ਦੇ ਨਾਲ ਹੀ ਵਾਹ ਵਾਸਤਾ ਰੱਖਣਾ ਚਾਹੁੰਦੇ ਨੇ ਜਾਂ ਸੁਣਦੇ ਨੇ ਉਹਨਾਂ ਦੇ ਲਈ ਥੋੜਾ ਜਿਹਾ ਸੌਖਾ ਹੋ ਜਾਂਦਾ ਕੰਮ, ਤਾਂ ਕਿ ਉਹਨਾਂ ਨੂੰ ਲੱਭਣਾ ਨਹੀਂ ਪੈਂਦਾ ਦੋਸਤੋ। ਤੇ ਅਗਲੀਆਂ ਖਬਰਾਂ ਜਿਹੜੀਆਂ ਵਿਦੇਸ਼ੀ ਖਬਰਾਂ ਨੇ ਉਹ ਵੀ ਕਾਫੀ ਇੰਟਰਸਟਿੰਗ ਨੇ, ਤੇ ਆਪਣੇ ਮੁਹੰਮਦ ਜੀ ਵੀ ਕਾਲ ਕਰ ਰਹੇ ਸੀ ਉਹਨਾਂ ਦੀ ਵੀ ਗੱਲ ਸੁਣਦੇ ਆ, ਤੇ ਨਾਲ ਦੀ ਨਾਲ ਆਪਾਂ 2-4 ਖਬਰਾਂ ਜਿਹੜੀਆਂ ਨੇ ਇੰਟਰਨੈਸ਼ਨਲ ਉਹਨਾਂ ਦੀ ਬਾਤ ਪਾ ਕੇ ਕੀ ਹਾਲਾਤ ਨੇ ਟਰੰਪ ਸਾਹਿਬ ਦੇ, ਤੇ ਫਿਰ ਆਪਾਂ ਆਗਿਆ ਵੱਲ ਨੂੰ ਵੀ ਵਧਾਂਗੇ, ਤੇ 15-20 ਮਿੰਟ ਆਪਾਂ ਹੋਰ ਲਾਉਂਦੇ ਆ ਵਿੱਚ। ਬ੍ਰਿਟਿਸ਼ ਕੋਲੰਬੀਆ ਮੱਧਕਾਲੀ ਚੋਣਾਂ ਹੋਈਆਂ ਕੱਲ ਜਿਹੜੀ ਸੀ ਭੰਗ ਕਰ ਦਿੱਤੀਆਂ ਨੇ ਜੀ, ਤੇ ਹੁਣ ਜਿਹੜਾ ਉੱਥੇ ਵੀ ਚੋਣਾਂ ਦੀ ਰੇਸ ਜਿਹੜੀ ਸ਼ੁਰੂ ਹੋ ਚੁੱਕੀ ਹੈ, ਤੇ ਰਚਨਾ ਸਿੰਘ ਨੂੰ ਜਿਹੜਾ ਟਿਕਟ ਤੋਂ ਨਾ ਹੋ ਗਈ ਹੈ। ਕੈਨੇਡਾ ਦੇ ਪੱਛਮੀ ਤੱਟੀ ਜਿਹੜੇ ਨੇ ਸੂਬੇ ਬ੍ਰਿਟਿਸ਼ ਕੋਲੰਬੀਆ ਚ ਸੱਤਾਧਾਰੀ ਨਿਊ ਡੈਮੋਕ੍ਰੇਟਿਕ ਪਾਰਟੀ ਵੱਲੋਂ ਅਚਾਨਕ ਮੱਧਕਾਲੀ ਚੋਣਾਂ ਦੇ ਐਲਾਨ ਅਤੇ ਉਮੀਦਵਾਰਾਂ ਨੂੰ ਟਿਕਟਾਂ ਦੀ ਜਿਹੜੀ ਹੈ ਅਲਾਟਮੈਂਟ ਹੁੰਦੇ ਸਾਰ ਹੀ ਚੋਣਾਂ ਦੇ ਉੱਤੇ ਵਿਦੇਸ਼ੀ ਪਰਛਾਵੇਂ ਦੀ ਜਿਹੜੀ ਚਰਚਾ ਛਿੜ ਚੁੱਕੀ ਹੈ। ਸਰੀ ਦੇ ਗ੍ਰੀਨ ਟਿੰਬਰ ਹਲਕੇ ਦੇ ਵਿੱਚੋਂ ਜਿਹੜੇ ਨੇ ਚੋਣ ਜਿੱਤ ਕੇ ਸਿੱਖਿਆ ਮੰਤਰਾਲਾ ਸੰਭਾਲਦੀ ਰਹੀ ਰਚਨਾ ਸਿੰਘ ਨੂੰ ਇਸ ਵਾਰ ਜਿਹੜਾ ਟਿਕਟ ਤੋਂ ਨਾ ਕੀਤੀ ਗਈ ਹੈ। ਮੱਧਕਾਲੀ ਚੋਣਾਂ ਨੂੰ ਮੁੱਖ ਮੰਤਰੀ ਡੇਵਿਡ ਈਬੀ ਵੱਲੋਂ ਪਾਟੋ ਧਾੜ ਦੇ ਹੋਈ ਵਿਰੋਧੀ ਧਿਰ ਦੇ ਫਾਇਦੇ ਦੇ ਵਜੋਂ ਖੇਡਿਆ ਗਿਆ ਸਿਆਸੀ ਪੱਤਾ ਜਿਹੜਾ ਮੰਨਿਆ ਜਾ ਰਿਹਾ। ਸੱਤਾਧਾਰੀ ਜਿਹੜੀ ਪਾਰਟੀ ਹੈ ਉਹਦੇ ਸਾਬਕਾ ਸੀਨੀਅਰ ਆਗੂਆਂ ਵੱਲੋਂ ਮੱਧਕਾਲੀ ਚੋਣਾਂ ਦੇ ਫੈਸਲੇ ਨੂੰ ਬੇਤੁੱਕਾ ਅਤੇ ਲੋਕਾਂ ਦੇ ਬੇਲੋੜਾ ਬੋਝ ਕਿਹਾ ਗਿਆ ਤੇ 2017 ਦੇ ਵਿੱਚ ਗ੍ਰੀਨ ਪਾਰਟੀ ਦੇ ਦੋ ਵਿਧਾਇਕਾਂ ਦੀ ਹਮਾਇਤ ਦੇ ਨਾਲ ਸੱਤਾ ਦੇ ਵਿੱਚ ਆਈ NDP ਦੇ ਆਗੂ ਜੌਹਨ ਹੌਰਗਨ ਦੇ ਵੱਲੋਂ ਕੀਤੇ ਗਏ ਚੰਗੇ ਕੰਮਾਂ ਦੀਆਂ ਯਾਦਾਂ ਲੋਕ ਤਾਜ਼ੀਆਂ ਕਰ ਰਹੇ ਨੇ, ਪਰ ਗਲੇ ਦੇ ਕੈਂਸਰ ਦੀ ਲਪੇਟ ਦੇ ਵਿੱਚ ਆਉਣ ਕਰਕੇ ਉਸਦੇ ਅਸਤੀਫੇ ਦੇ ਦੇਣ ਤੋਂ ਬਾਅਦ ਸਾਬਕਾ ਵਕੀਲ ਡੇਵਿਡ ਈਬੀ ਮੁੱਖ ਮੰਤਰੀ ਬਣੇ ਸੀ, ਜਿਨ੍ਹਾਂ ਦੇ ਵਿਹਾਰ ਉੱਤੇ ਭਾਰਤ ਪੱਖੀ ਉਂਗਲਾਂ ਜਿਹੜੀਆਂ ਨੇ ਅਕਸਰ ਉੱਠਦੀਆਂ ਰਹੀਆਂ ਨੇ ਤੇ ਹੁਣ ਟਿਕਟਾਂ ਦੀ ਵੰਡ ਤੋਂ ਉਹ ਜਿਹੜੇ ਨੇ ਚਰਚੇ ਸੱਚ ਦੇ ਵਿੱਚ ਜਿਹੜੇ ਨੇ ਸਾਬਤ ਹੋਣ ਲੱਗ ਪਏ ਨੇ। ਅਗਲੀਆਂ ਖਬਰਾਂ ਤੇ ਜਾਣ ਤੋਂ ਪਹਿਲਾਂ ਦੋਸਤੋ ਕੈਨੇਡਾ ਤੋਂ ਹੀ ਆਪਣੇ ਨਾਲ ਜੁੜੇ ਹੋਏ ਨੇ ਤੇ ਗੁਰਮੇਲ ਦਾਦੂ ਜੀ ਤੇ ਨਾਲ ਮੁਹੰਮਦ ਜੀ ਜੁੜੇ ਆ। ਮੁਹੰਮਦ ਜੀ ਥੋੜਾ ਜਿਹਾ ਹੋਲਡ ਰੱਖਣਾ ਜੀ, 2 ਮਿੰਟ ਆਪਾਂ ਗੁਰਮੇਲ ਜੀ ਦੀ ਗੱਲਬਾਤ ਸੁਣ ਲਈਏ। ਸਤਿ ਸ੍ਰੀ ਅਕਾਲ, ਸਵਾਗਤ ਹੈ ਗੁਰਮੇਲ ਜੀ।
2: ਸਤਿ ਸ੍ਰੀ ਅਕਾਲ ਜੀ ਭੁਪਿੰਦਰ ਜੀ ਤੇ ਸਾਰੇ ਸੁਣਨ ਵਾਲੇ ਪੀਰਾਂ ਭੈਣਾਂ ਨੂੰ
1: ਸਤਿ ਸ੍ਰੀ ਅਕਾਲ ਜੀ ਬਾਈ ਜੀ।
2: ਸੈਣੀ ਜੀ ਦਾ ਵੀ ਬਹੁਤ ਬਹੁਤ ਧੰਨਵਾਦ, ਉਹਨਾਂ ਨੇ ਬੜਾ ਸੋਹਣਾ ਵਿਸ਼ਲੇਸ਼ਣ ਕਰਦੇ ਆ।
1: ਥੈਂਕ ਯੂ ਜੀ।
2: ਤੇ ਅੱਜ ਸਮਾਂ ਸੀ ਲਾਈਵ ਸੁਣਨ ਦਾ, ਮੈਂ ਚਲੋ ਥੋੜੇ ਟਾਈਮ ਤੋਂ ਲਾਈਵ ਸੁਣੀ ਜਾਂਦਾ
1: ਜੀ।
2: ਤੇ ਪ੍ਰੋਗਰਾਮ ਬੜਾ ਵਧੀਆ, ਸਾਰੇ ਰੋਜ਼ ਹੀ ਵਧੀਆ ਹੁੰਦਾ।
1: ਸ਼ੁਕਰੀਆ ਜੀ।
2: ਤੇ ਨਵੀਆਂ ਨਵੀਆਂ ਗੱਲਾਂ ਆਉਂਦੀਆਂ, ਪਰ ਜਿਹੜੀਆਂ ਪੰਜਾਬ ਬਾਰੇ ਆਪਾਂ ਗੱਲ ਕਰੇ, ਮੈਨੂੰ ਲੱਗਦਾ ਜਦੋਂ ਹਜੇ ਨਾ ਵੋਟਾਂ ਹਜੇ ਹੋਰ ਨੇੜੇ ਆਉਣਗੀਆਂ
1: ਜੀ,
2: ਉਦੋਂ ਹਜੇ ਘੋਲ ਪਥੋਲ ਜਿਵੇਂ ਕਹਿ ਲੋ ਵੀ ਉਹ ਹੋਰ ਹੋਣਾ
1: ਜੀ। ਬਿਲਕੁਲ, ਇਹ ਤਾਂ ਛਾਲਾਂ ਵੱਜਣੀਆਂ ਜੀ, ਹਜੇ ਬਥੇਰਾ ਕੁਝ ਹੋਣਾ ਜੀ।
2: ਹਾਂਜੀ, ਹੁਣ ਤਾਂ ਮੈਨੂੰ ਤਾਂ ਐ ਲੱਗਦਾ ਜੀ ਵੀ ਲੋਕ ਜਿਵੇਂ ਕਈ ਵਾਰ ਆਪਣੇ ਵੀਰ ਮੁਕੱਦਰ ਜੀ ਕਹਿੰਦੇ ਹੁੰਦੇ ਆ
1: ਜੀ
2: ਵੀ ਵੋਟ ਨਹੀਂ ਪਾਉਣੀ, ਮੈਨੂੰ ਲੱਗਦਾ ਵੀ ਵੋਟ ਦਾ ਕੋਈ ਮਤਲਬ ਹੀ ਨੀ, ਤੁਸੀਂ ਪਾਓ ਨਾ ਪਾਓ, ਜਿਹੜਾ ਕੁਛ ਹੋਣਾ ਉਹ ਤਾਂ ਉਹ ਬਿਹਾਇੰਡ ਦੀ ਸੀਨ ਉਹ ਹੋ ਹੀ ਰਿਹਾ।
1: ਬਿਲਕੁਲ,
2: ਉਹਦਾ ਹੁਣ ਮੈਨੂੰ ਤਾਂ ਇੱਥੋਂ ਤੱਕ ਲੱਗ ਰਿਹਾ ਵੀ ਇਹਦਾ ਕੋਈ ਵੋਟ ਦਾ ਜਿਵੇਂ ਕੋਈ ਮਤਲਬ ਨਹੀਂ ਹੈਗਾ
1: ਜੀ।
2: ਤੇ ਮੈਂ ਨਾ 2 ਮਿੰਟ ਤੁਹਾਡੇ ਹੋਰ ਲਓ, ਗੁਰਦਾਸ ਰਾਮ ਆਲਮ ਦੀਆਂ ਨਾ 4 ਕਲਾਣਾ ਬਾਰਾਂ ਦਿਨਾਂ ਦੇ ਅੰਦਰ ਉਹ
1: ਪਾਓ ਸਾਂਝ, ਪਾਓ ਸਾਂਝ,
2: ਬਾਰਾਂ ਦਿਨਾਂ 4 ਕਲਾਣਾ ਦੇ ਹੋ ਜਾਂਦੇ ਸੀ ਤੇ ਮੈਂ ਉਹ ਸ਼ੇਅਰ ਕਰਦਾ
1: ਜ਼ਰੂਰ ਜੀ।
2: ਹਾਂਜੀ, ਗੁਰਦਾਸ ਰਾਮ ਆਲਮ ਦੀ ਰਚਨਾ, ਕਹਿੰਦਾ ਬਿਮਾਰੀ ਹੋਰ ਹੈ ਮੈਨੂੰ ਸਿਆਣੇ ਹੋਰ ਦੱਸਦੇ ਨੇ।
1: ਕਿਆ ਬਾਤ ਹੈ,
2: ਬਿਮਾਰੀ ਹੋਰ ਹੈ ਮੈਨੂੰ ਸਿਆਣੇ ਹੋਰ ਦੱਸਦੇ ਨੇ, ਇਹ ਪੰਡਿਤ ਹੋਰ ਦੱਸਦੇ ਨੇ, ਮੁਲਾਣੇ ਹੋਰ ਦੱਸਦੇ ਨੇ।
1: ਕਿਆ ਬਾਤ ਹੈ ਜੀ, ਵਾਹ ਜੀ।
2: ਜਦੋਂ ਪੁੱਛਦਾ ਤਬੀਬਾਂ ਨੂੰ ਮੈਂ ਮੁੱਲ ਦਿਲ ਦੀ ਦਵਾਈ ਦਾ
1: ਜੀ,
2: ਨਵੇਂ ਕੁਝ ਹੋਰ ਦੱਸਦੇ ਨੇ, ਪੁਰਾਣੇ ਹੋਰ
1: ਦੱਸਦੇ ਨੇ। ਕਿਆ ਬਾਤ ਹੈ ਜੀ,
2: ਅਜੇ ਮੇਰੇ ਮਸੀਹਾ ਨੂੰ ਮੂਰਤ ਦਿਨ ਨਹੀਂ ਲੱਭਦਾ
1: ਜੀ,
2: ਪੁਆਂਦੀ ਹੋਰ ਦੱਸਦੇ ਨੇ, ਸਰਾਣੇ ਹੋਰ ਦੱਸਦੇ ਨੇ।
1: ਕਿਆ ਬਾਤ ਹੈ ਜੀ,
2: ਮੰਜੇਰੀਆਂ ਪੈਣਾ ਹੁੰਦੀਆਂ ਤੇ ਸਰਾਣਾ ਹੁੰਦਾ, ਉਹ ਗੱਲ ਕਰੀ ਇਹਨਾਂ ਨੇ। ਮੇਰੇ ਮਸੀਹਾ ਮੂਰਤ ਦਿਨ ਨੀ ਲੱਗਦਾ, ਪੁਆਂਦੀ ਹੋਰ ਦੱਸਦੇ ਨੇ, ਸਰਾਣੇ ਹੋਰ ਦੱਸਦੇ ਨੇ, ਮੇਰੀ ਜਿੰਦਗੀ ਬਚਾਵਣ ਲਈ ਕਈਆਂ ਨੇ ਹਾਂ ਜਦੋਂ ਕੀਤੀ, ਉਹ ਟਿਕਦੇ ਹੋਰ ਕਿਧਰੇ ਨੇ, ਟਿਕਾਣੇ ਹੋਰ ਦੱਸਦੇ ਨੇ।
1: ਕਿਆ ਬਾਤ ਹੈ ਜੀ, ਵਾਹ ਜੀ ਵਾਹ।
2: ਮੇਰੀ ਕਿਸਮਤ ਦੀ ਕਿਸ਼ਤੀ ਨੇ ਖਬਰ ਨੀ ਕਿੱਧਰ ਨੂੰ ਜਾਣਾ, ਮੇਰੀ ਕਿਸਮਤ ਦੀ ਕਿਸ਼ਤੀ ਨੇ ਖਬਰ ਨਹੀਂ ਕਿੱਧਰ ਨੂੰ ਜਾਣਾ, ਇਹ ਸਾਗਰ ਹੋਰ ਦੱਸਦੇ ਨੇ, ਮੁਹਾਣੇ ਹੋਰ ਦੱਸਦੇ ਨੇ, ਕਰੇ ਇਤਵਾਰ ਕੀ ਆਲਮ ਇਹਨਾਂ ਵਾਧੇ ਬਿਆਨਾਂ ਦਾ
1: ਜੀ,
2: ਕਹਿੰਦਾ ਕਰੇ ਇਤਵਾਰ ਕੀ ਆਲਮ ਇਹਨਾਂ ਵਾਧੇ ਬਿਆਨਾਂ ਦਾ, ਕਚਹਿਰੀ ਹੋਰ ਦੱਸਦੇ ਨੇ ਤੇ ਥਾਣੇ ਹੋਰ ਦੱਸਦੇ
1: ਨੇ,
2: ਕਚਹਿਰੀ ਹੋਰ ਦੱਸਦੇ ਨੇ ਤੇ ਥਾਣੇ ਹੋਰ
1: ਦੱਸਦੇ ਨੇ। ਕਿਆ ਬਾਤ ਹੈ ਜੀ,
2: ਹਾਂਜੀ। ਤੇ ਬਾਕੀ ਪ੍ਰੋਗਰਾਮ ਸੋਹਣਾ ਜੀ, ਚਲੋ ਕੈਨੇਡਾ ਦੇ ਹਾਲ ਵੀ ਸਾਡੇ ਹੁਣ ਪਤਝੜ ਦੀ ਜਿਵੇਂ ਆਲਮੋਸਟ ਮੌਸਮ
1: ਬਹੁਤ ਵਧੀਆ
2: ਭਾਵਨਾ
1: ਹੋ ਜਾਂਦਾ ਜੀ, ਮਾਹੌਲ ਦੇਖਣ ਵਾਲਾ ਹੁੰਦਾ ਜੀ। ਬਿਲਕੁਲ ਹੈ ਜੀ,
2: ਤੇ ਵਧੀਆ ਜੀ, ਬਹੁਤ ਸੋਹਣਾ। ਆਪਾਂ ਤਾਂ ਚਲੋ ਨੇਚਰ ਨੂੰ ਪਿਆਰ ਕਰਨ ਵਾਲੇ ਬੰਦੇ ਆ
1: ਜੀ,
2: ਕੁਦਰਤ ਨੂੰ
1: ਕਿਵੇਂ ਦੇਖਦੇ ਹੋ ਗੁਰਮੇਲ ਜੀ? ਤੁਹਾਡੇ ਤੋਂ ਜਰੂਰ ਇੱਕ ਜਾਣਕਾਰੀ ਲਵਾਂਗਾ ਇੱਕ ਅੱਧੇ ਮਿੰਟ ਚ ਹੀ। ਜਿਵੇਂ ਕਿ ਟਰੰਪ ਦਾ ਜ਼ੋਰ ਚੱਲ ਰਿਹਾ ਦੂਸਰੇ ਪਾਸੇ ਤੇ ਉਹ ਕੈਨੇਡਾ ਜਿਹੜਾ ਆ ਇੱਥੇ ਯੂਰਪ ਦੇ ਨਾਲ ਜਿਹੜਾ ਹੱਥ ਮਿਲਾ ਰਿਹਾ ਜੀ, ਤੇ ਕਾਫੀ ਜਾਂ ਕਹਿ ਲਓ ਕਿ ਕਾਰਨੀ ਸਾਹਿਬ ਨੇ ਬੜਾ ਵਧੀਆ ਜਿਹੜਾ ਸ਼ਾਸਨ ਵੀ ਚਲਾਇਆ, ਹੁਣ ਤਾਂ ਬਹੁਮਤ ਵੀ ਮਿਲ ਗਈ ਆ। ਪਹਿਲਾਂ ਇਹੀ ਹੁੰਦੀ ਸੀਗੀ, ਸਰਕਾਰਾਂ ਡਿੱਗਦੀਆਂ ਰਹਿੰਦੀਆਂ ਸੀ ਵਿੱਚ ਵਿੱਚ, ਕਾਫੀ ਵੱਡੇ ਪੱਧਰ ਦੇ ਉੱਤੇ ਉਹਨਾਂ ਨੇ ਪਹਿਲਾਂ ਆਪਣੇ ਆਪ ਨੂੰ ਸਟਰੋਂਗ ਜਾਂ ਜੜ੍ਹਾਂ ਨੂੰ ਸਟਰੋਂਗ ਕੀਤਾ ਹੈ, ਤਾਂ ਸਟੈਪ ਜਿਹੜੇ ਨੇ ਉਹਨਾਂ ਨੇ ਚੰਗੀ ਤਰ੍ਹਾਂ ਜਮਾ ਲਏ ਨੇ ਆਪਣੇ, ਤੇ ਹੁਣ ਜਿਹੜਾ ਕਿਵੇਂ ਦੇਖਦੇ ਹੋ ਜਿਵੇਂ ਕਿ ਚੈਲੰਜ ਇੱਕ ਦੂਸਰੇ ਨੂੰ ਕੀਤਾ ਜਾ ਰਿਹਾ, ਜਾਂ ਯੂਰਪ ਦੇ ਨਾਲ ਵੀ ਵਪਾਰਕ ਜਾਂ ਹੋਰ ਸਾਰੀਆਂ ਐਨਰਜੀ ਦੇ ਨਾਲ ਜਿਹੜੀਆਂ ਡੀਲਾਂ ਨੇ ਉਹ ਕੀਤੀਆਂ ਜਾ ਰਹੀਆਂ ਨੇ, ਹੋਰ ਸਾਰਾ ਹੋ ਸਕਦਾ, ਕਿ ਕਿਹੋ ਜਿਹਾ ਮਾਹੌਲ ਹੈ ਕੈਨੇਡਾ ਦੇ ਵਿੱਚ ਇਸ ਚੀਜ਼ ਨੂੰ ਲੈ ਕੇ?
2: ਮਾਹੌਲ ਬਹੁਤ ਵਧੀਆ ਜਿਹੜਾ ਕਰਨੀ ਸਾਹਿਬ ਨੇ ਯੂਰਪ ਦੇ ਨਾਲ ਗੱਲਬਾਤ ਕਰੀ ਨਾ ਚਾਹੀਦੀ। ਮੈਂ ਇੱਕ ਜਿਵੇਂ ਅਸੀਂ ਕੱਲ ਅਸੀਂ ਤਕਰੀਬਨ ਰੋਜ਼ ਹੀ ਇਹ ਗੱਲਾਂ ਚਲੋ ਕਰਦੇ ਰਹਿੰਦੇ, ਅਸੀਂ ਗੱਲ ਕਰਦੇ ਸੀ, ਮੈਂ ਨਾ ਗੱਲ ਕਰੀ ਸੀ, ਮੈਂ ਕਿਹਾ ਵੀ ਜਿਹੜਾ ਕਰਨੀ ਸਾਹਿਬ ਨੇ ਯੂਰਪ ਯੂਨੀਅਨ ਦੇ ਨਾਲ ਸਾਰੀ ਗੱਲ, ਭਾਵੇਂ ਇਹ ਚੋਂ ਕੁਛ ਵੀ ਨਾ ਨਿਕਲੇ ਪਰ ਇਹ ਇੱਕ ਬਹੁਤ ਸੋਹਣਾ ਮੈਸੇਜ ਗਿਆ ਜੀ। ਤੇ ਇਹ ਮੈਂ ਇਸ ਕਰਕੇ ਟਰੰਪ ਨੂੰ ਨਾ ਜਿਵੇਂ ਕਹਿ ਲੋ, ਇਹ ਜੇ ਮੈਂ ਦੱਸਾਂ ਜੀ, ਟਰੰਪ ਇੱਕ ਥਾਂ ਨਾਲ ਅਲੱਗ ਥਾਂ ਪਿਆ ਹੋਇਆ, ਜਿਹੜੇ ਆਮ ਲੋਕ ਆ ਨਾ ਸਾਡੇ, ਹੁਣ ਇੱਥੋਂ ਜਿੱਥੇ ਮੈਂ ਰਹਿੰਦਾ ਜੀ, ਮੇਰੇ ਤੋਂ ਬਾਰਡਰ ਅਮੈਰੀਕਨ ਬਾਰਡਰ ਸਾਰਾ 200 ਕਿਲੋਮੀਟਰ ਆ ਮੈਕਸੀਮਮ, 200 ਤੋਂ ਵੀ ਘੱਟ ਆ
1: ਜੀ।
2: ਜਿਹੜੇ ਸਾਡੇ ਨਾਲ ਦੇ ਹੈਗੇ ਆ, ਮੈਨੂੰ ਮਿਲਦੇ ਰਹਿੰਦੇ ਆ ਬੰਦੇ, ਜਿਵੇਂ ਅਮੈਰੀਕਾ ਦੇ ਕਦੇ ਕਦੇ ਜਿਵੇਂ ਆਉਂਦੇ ਰਹਿੰਦੇ ਆ
1: ਜੀ
2: ਇੱਧਰ ਵਿਜ਼ਿਟ ਕਰਨ, ਜਿਵੇਂ ਹਾਂਜੀ ਉਹ ਗੱਲਾਂ ਬਾਤਾਂ ਕਰਦੇ। ਜਿਹੜੀ ਆਮ ਲੋਕਾਂ ਦੇ ਵਿੱਚ ਟਰੰਪ ਦਾ ਕੁਛ ਨੀ ਰਿਹਾ
1: ਜੇ
2: ਦੇਖਿਆ ਜਾਵੇ ਤਾਂ
1: ਜੀ।
2: ਤੇ ਜਿਹੜਾ ਇਹ ਯੂਰਪ ਦੇ ਨਾਲ ਹੁਣ ਗੱਲਬਾਤ ਹੋਈ ਆ ਕਰਨੀ ਸਾਹਿਬ, ਬੜਾ ਅੱਜ ਦੀ ਡੇਟ ਜੇ ਆਪਾਂ ਕਰਨੀ ਸਾਹਿਬ ਦੀ ਗੱਲ ਕਰੀਏ
1: ਤਾਂ
2: ਉਹ ਉਹਨਾਂ ਦੇ ਉੱਤੇ ਕੋਈ ਅਸੀਂ ਕਰ ਨੀ ਸਕਦੇ ਕਿੰਤੂ ਪਰੰਤੂ
1: ਜੀ।
2: ਬਾਕੀ ਜਿਹੜਾ ਨਾ ਇਸ ਚੀਜ਼ ਨਾਲ ਇੱਕ ਹੋਰ ਬੜੀ ਸੋਹਣੀ ਗੱਲ ਹੋਈ ਆ ਜਿਹੜਾ ਟਰੰਪ ਨੇ ਕੀਤਾ, ਮੈਂ ਕਹੂੰਗਾ ਜਿਵੇਂ ਕਹਿੰਦੇ ਕੁੱਬੇ ਦੇ ਬੱਜੀ ਲੱਤ ਰਾਸ ਆਉਣ ਵਾਲੀ ਗੱਲ ਹੋਈ,
1: ਰਾਸ ਆ ਗਏ ਜੀ। ਹਾਂਜੀ
2: ਹਾਂਜੀ, ਉਹਨਾਂ ਪਹਿਲਾਂ ਜਿਹੜੇ ਕੈਨੇਡਾ ਦੇ ਪ੍ਰੋਵਿੰਸ ਸੀ ਉਹ ਬੜੇ ਇੱਕ ਦੂਜੇ ਨੂੰ ਅਲੱਗ ਅਲੱਗ ਸਾਰਾ ਕੁਛ ਸੀਗਾ ਉਹਨਾਂ ਦਾ
1: ਜੀ।
2: ਹੁਣ ਜ਼ਿਆਦਾਤਰ ਜਿਹੜੇ ਸੂਬਿਆਂ ਦਾ ਜੀ, ਜਿਹੜੇ ਜ਼ਿਆਦਾਤਰ ਕੈਨੇਡਾ ਦੇ ਸੂਬੇ ਨਾ ਉਹ ਇਕੱਠੇ ਹੋ ਰਹੇ ਆ, ਉਹ ਇੱਕ ਦੂਜੇ ਨਾਲ ਆਪਦਾ ਬਿਜ਼ਨਸ ਇੱਕ ਦੂਜੇ ਨਾਲ ਆਪਦਾ ਜਿਵੇਂ ਸ਼ੇਅਰ ਕਰ ਰਹੇ ਆ
1: ਜੀ।
2: ਤੇ ਉਹ ਇੱਕ ਦੂਜੇ ਦੀਆਂ ਸਾਰੇ ਪ੍ਰੀਮੀਅਰ ਵੀ ਇਕੱਠੇ ਹੁੰਦੇ ਆ ਸਾਰਾ ਨਾ, ਉਹ ਵਧੀਆ ਗੱਲ ਗਈ ਆ
1: ਜੀ।
2: ਤੇ ਦੂਜੀ ਗੱਲ ਇੱਕ ਹੋਰ ਆ ਜੀ, ਜਿਹੜਾ ਮੇਰਾ ਸੂਬਾ ਮੈਨੀਟੋਬਾ, ਸਾਡੇ ਸੂਬਾ ਨਾ ਸਭ ਤੋਂ ਵੱਧ ਬਿਜਲੀ ਆ ਜਿਹੜੀ ਅਮੈਰੀਕਾ ਨੂੰ ਵੇਚਦਾ,
1: ਪੈਦਾ ਕਰਦਾ ਜੀ, ਬਿਲਕੁਲ
2: ਪੈਦਾ ਵੀ ਵੱਧ ਕਰਦਾ, ਸਾਡੇ ਟੈਂਪਰੇਚਰ ਲੋ ਹੁੰਦਾ, ਪਰ ਕਈ ਵਾਰ ਨਾ ਸਾਡੇ ਇੱਥੇ ਡੈਮ ਆ, ਮੈਂ ਚਲੋ ਕਈ ਡੈਮਾਂ ਦੇ ਜਾਣ ਦਾ ਮੌਕਾ ਮਿਲਿਆ, ਇੱਕ ਡੈਮ ਬੰਦ ਹੋਇਆ ਉਹਦੇ ਤੇ ਮੈਂ ਗਿਆ ਕਿ ਜਿਹੜਾ ਰਾਈਟ ਨੂੰ ਸਾਡੇ ਚੱਲਦਾ ਥੋੜੀ ਦੂਰ ਤੇ ਹੀ ਆ, ਉਹ ਉੱਥੇ ਗੱਲਾਂ ਬਾਤਾਂ ਕਰੀਆਂ, ਕਹਿੰਦੇ ਬਹੁਤ ਜ਼ਿਆਦਾ ਬਿਜਲੀ ਜਿਹੜੀ ਆ ਉਹਨਾਂ ਨੂੰ ਵੇਚੀ ਜਾਂਦੀ ਆ
1: ਜੀ।
2: ਤੇ ਪਰ ਅੱਜ ਦੀ ਡੇਟ ਦੇ ਵਿੱਚ ਵੈਸੇ ਕੈਨੇਡਾ ਇਕਾਨਮੀ ਤੌਰ ਤੇ ਹੱਲੀ ਹੋਈ ਆ ਉਦਾਂ ਗੱਲਬਾਤ ਜੀ, ਕੋਈ ਕਿਉਂਕਿ ਬੈਂਕ ਆਫ ਕੈਨੇਡਾ ਵੀ ਰੇਟ
1: ਨਾਲੇ ਦੇਖੋ, ਕੈਨੇਡਾ ਕੋਲ ਆਪਣੇ ਬਹੁਤ ਅਜੇ ਜਿੱਥੇ ਐਡੀ ਧਰਤੀ ਆ, ਰਿਸੋਰਸ ਬਹੁਤ ਹੈਗੇ ਨੇ, ਤੇਲ ਉਹਨਾਂ ਕੋਲ ਆਪਣੇ ਕੋਲ ਹੈਗਾ, ਚਲੋ ਰਿਫਾਇਨਰੀ ਨਹੀਂ ਹੈ, ਪਰ ਜੇ ਯੂਰਪ ਦੇ ਨਾਲ ਸੌਦਾ ਕਰਦੇ ਆ ਤੇ ਜਿੱਦਾਂ ਹੁਣ ਅਮਰੀਕਾ ਸਭ ਤੋਂ ਵੱਧ ਜਿਹੜਾ ਸੀਗਾ ਆਇਲ ਲੈਂਦਾ ਸੀਗਾ ਜਾਂ ਕਰਦਾ ਸੀਗਾ, ਕਿਤੇ ਨਾ ਕਿਤੇ ਉਹਦੇ ਲਈ ਇਹ ਜੇ ਬਾਹਰ ਯੂਰਪ ਦੇ ਨਾਲ, ਕਿਉਂਕਿ ਯੂਰਪ ਦੀ ਇੱਕ ਪ੍ਰੋਬਲਮ ਹੈ ਉਹ ਰਸ਼ੀਆ ਦੇ ਨਾਲ ਜਿਹੜੀ ਵਿਗਾੜੀ ਹੈ ਟਰੰਪ ਕਰਕੇ ਬੇੜੀ ਹੈ, ਤੇ ਡੈਮੇਜ ਤਾਂ ਅਸਲ ਦੇ ਵਿੱਚ ਯੂਰਪ ਨੂੰ ਹੀ ਕਰਨੇ ਚਾਹੁੰਦੇ ਸੀ, ਪਰ ਚਾਲ ਥੋੜੀ ਜਿਹੀ ਪੁੱਠੀ ਪੈ ਕੇ ਲੱਗਦੀ ਹੈ ਕਿ ਜਿੱਦਾਂ ਹੁਣ ਇਹਨੇ ਪਿਛਲੇ ਦਿਨਾਂ ਦੇ ਵਿੱਚ ਆਪਣਾ ਕਹਿ ਲਓ ਕਿ ਯੂਨਾਈਟਿਡ ਕਿੰਗਡਮ ਜਿਹੜਾ ਹੈਗਾ, ਵੇਲਸ ਹੈਗਾ ਜਾਂ ਹੋਰ ਹੈਗੇ, ਉਹਨਾਂ ਦੇ ਜਿਹੜਾ ਵੋਟਿੰਗ ਅੰਦਰ ਕਰਾ ਕੇ ਉਹਨਾਂ ਨੇ ਇਹ ਵੀ ਫੈਸਲਾ ਕਰ ਲਿਆ, ਕਿਉਂਕਿ ਇੰਗਲੈਂਡ ਪਹਿਲਾਂ ਯੂਰਪੀਅਨ ਯੂਨੀਅਨ ਦੇ ਵਿੱਚ ਸੀਗਾ ਤੇ ਉਹਨੇ ਆਪਣੇ ਆਪ ਨੂੰ ਵੱਖ ਕੀਤਾ, ਤੇ ਉਹ ਜਿੰਨੇ ਵੀ ਸਾਰਾ ਕੁਝ ਫਿਰ ਉਹ ਜਿਹੜਾ ਖਰਚਾ ਆ ਜਿੱਦਾਂ ਕਿ ਯੂਰਪੀਅਨ ਯੂਨੀਅਨ ਨੂੰ ਵੀ ਦੇਣਾ ਪੈਣਾ ਹੈ ਜੇ ਉਹਨਾਂ ਦਾ ਮੈਂਬਰ ਬਣਦਾ ਹੈ, ਤੇ ਉਹਨਾਂ ਦੀਆਂ ਜਿਹੜੀਆਂ ਨੇ ਸਾਰੀਆਂ ਜੋ ਪ੍ਰੋਟੋਕੋਲ ਹੈ ਉਹਨੂੰ ਵੀ ਫੋਲੋ ਕਰਨੇ ਪੈਣੇ ਨੇ, ਤੇ ਇਸੇ ਤਰ੍ਹਾਂ ਹੀ ਜਿਹੜਾ ਉਹ ਵੇਲਸ ਜਾਂ ਹੋਰ ਜਿਹੜੇ ਉੱਥੇ ਦੇ ਇਲਾਕੇ ਨੇ ਜਾਂ ਦੇਸ਼ ਨੇ ਵੱਖਰੇ ਨੇ, ਸਕਾਟਲੈਂਡ ਹੈ, ਉਹ ਪੇ ਵੱਡੇ ਪੱਧਰ ਦੇ ਉੱਤੇ ਰਾਜਾਸ਼ਾਹੀ ਨੂੰ ਕਰਦਾ ਹੈ, ਤੇ ਉਹਦੇ ਵਿੱਚ ਕਹਿ ਸਕਦੇ ਹਾਂ ਕਿ ਜੇ ਉਹਨਾਂ ਨੂੰ ਤਾਂ ਕੋਈ ਫਰਕ ਨਹੀਂ ਗਾ ਚਾਹੇ ਉਹ ਯੂਰਪ ਦੇ ਵਿੱਚ ਐਂਟਰ ਕਰ ਦੇਣ, ਤੇ ਕਿਉਂਕਿ ਇੰਗਲੈਂਡ ਦੀ ਪ੍ਰੋਬਲਮ ਵੱਡੀ ਬਣੀ ਹੋਈ ਹੈ ਕਿ ਉਹ ਜਿਹੜਾ ਇੰਪੋਰਟ ਐਕਸਪੋਰਟ ਜਿਹੜਾ ਸਬਜ਼ੀਆਂ ਹੋਰ ਸਾਰੀਆਂ ਚੀਜ਼ਾਂ ਖਾਣ ਪੀਣ ਦਾ ਜਾਂ ਗੈਸ ਜਾਂ ਸਾਰੀਆਂ ਚੀਜ਼ਾਂ ਉਹ ਵੀ ਤਾਂ ਬਾਹਰੋਂ ਹੀ ਮੰਗਵਾਉਂਦਾ ਹੈ, ਤੇ ਉਹ ਕਹਿੰਦੇ ਵੀ ਅਸੀਂ ਸਿੱਧਾ ਹੀ ਫਿਰ ਯੂਰਪ ਦੇ ਨਾਲ ਕਿਉਂ ਨਾ ਜੁੜੀਏ, ਤੇ ਯੂਰਪ ਦੀ ਪ੍ਰੋਬਲਮ ਵੀ ਇਹ ਹੀ ਹੈ ਕਿ ਉਧਰ ਟਰੰਪ ਕਹਿੰਦਾ ਕਿ ਭਾਈ ਤੁਸੀਂ ਕੋਈ ਨੀ ਇੰਗਲੈਂਡ ਨੂੰ ਤੋੜਨ ਦੇ ਲਈ ਉਹ ਤਿਆਰ ਹੈ, ਤੇ ਇਧਰ ਇੰਗਲੈਂਡ ਤੇ ਜੇ ਗੱਲ ਕਰੀਏ ਰਾਜਾਸ਼ਾਹੀ ਦੀ, ਕੈਨੇਡਾ ਦੋਵੇਂ ਉਹਦੇ ਤੋਂ ਇੱਕ ਦੂਸਰੇ ਤੋਂ ਵੱਖ ਰਹੀ ਉਹਨਾਂ ਦੀ ਕਲੋਨੀ ਹੈ, ਤੇ ਉਹ ਪਾੜਾ ਤਾਂ ਉੱਥੇ ਵੀ ਪਾ ਰਿਹਾ ਜੀ।
2: ਹਾਂਜੀ ਪਾ ਰਿਹਾ, ਉਹ ਜਿਵੇਂ ਨਾ ਕਹਿੰਦੇ ਵੀ ਹੁਣ ਆਪਾਂ ਗੱਲ ਕਰਦੇ ਹੁੰਦੇ ਜੀ, ਕਹਿੰਦੇ ਵੀ ਕਿਸੇ ਦੇ ਖੂਹ ਪੱਟਾਂਗੇ ਤਾਂ ਮੂਹਰੇ ਸਾਡੇ ਵਾਸਤੇ ਦੋ ਖੂਹ ਪੱਟੇ ਜਾਣਗੇ,
1: ਬਿਲਕੁਲ ਹੈ ਜੀ।
2: ਉਹ ਜੇ ਦੇਖਿਆ ਜਾਵੇ ਜੀ ਤਾਂ ਇਹ ਹਜੇ ਤੱਕ ਇਹਨੇ ਬਾਜੀ ਪੁੱਠੀ ਪਈ ਆ ਇਸ ਨੂੰ
1: ਜੀ, ਬਿਲਕੁਲ।
2: ਜੇ ਵੈਸੇ ਜੇ ਪੁਰਾਣੀਆਂ ਪਹਿਲਾਂ ਤੋਂ ਆਪਾਂ ਪੁਰਾਣੀ ਗੱਲ ਕਰੀਏ, ਅੱਜ ਤੋਂ 20 ਸਾਲ ਪਹਿਲਾਂ ਵੀ ਕਈ ਬਿਜਨਸ ਇੱਥੋਂ ਕੈਨੇਡਾ ਚੋਂ ਮੂਵ ਹੋ ਕੇ ਮੈਕਸੀਕੋ
1: ਚਲੇ ਗਏ ਜੀ,
2: ਉੱਥੇ ਜਿਹੜੀ ਲੇਬਰ ਸਸਤੀ ਕਰਕੇ ਜਾਂ ਹੋਰ ਕਰਕੇ
1: ਜੀ।
2: ਹਾਂਜੀ ਪ੍ਰੋਬਲਮ ਇਹੀ ਆ, ਕੈਨੇਡਾ ਕੋਲ ਹੁਣ ਜਿਵੇਂ ਤੇਲ ਆ ਉਹ ਧਰਤੀ ਚ ਪਿਆ ਜੀ, ਉਹ ਰਿਫਾਇਨਰੀ ਨੇ ਉਹ ਚੀਜ਼ ਦੀ ਜਿਹੜੀਆਂ, ਤੇ ਫਿਰ ਇੱਕ ਜਿਹੜੇ ਮੂਲ ਵਾਸੀ ਇੱਥੋਂ ਦੇ ਉਹ ਵੀ ਥੋੜਾ ਜਿਹਾ ਜਿਵੇਂ ਕਈ ਹਾਂਜੀ ਚਲੋ ਨਹੀਂ ਮੈਂ ਇਹ ਥੋੜਾ ਜਿਹਾ ਪਾਰਟ ਹੋਰ ਹੋ ਜਾਂਦਾ, ਮੈਂ ਥੋੜਾ ਜਿਹਾ
1: ਬੋਲਦਾ
2: ਜੀ, ਪਰ ਉਹ ਵੀ ਚਲੋ ਉਹ ਨੇਚਰ ਨੂੰ ਥੋੜਾ ਜਿਹਾ ਕਈ ਵਾਰੀ ਹੁਣ ਮੈਂ ਇੱਥੇ ਨਾ ਸਾਡੇ ਜਿਹੜਾ ਵਿਨੀਪੈਗ ਹੈ ਨਾ ਜੀ, ਇੱਕ ਕੈਨੇਡਾ ਦਾ ਸੈਂਟਰ ਆ
1: ਜੀ,
2: ਤੇ ਇੱਥੇ ਬਹੁਤ ਜਿਹੜੀਆਂ ਕਨਵਰਸੇਸ਼ਨਾਂ ਜਾਂ ਹੋਰ ਕਨਵੈਨਸ਼ਨਾਂ ਹੁੰਦੀਆਂ ਤਕਰੀਬਨ ਆਸੇ ਪਾਸੇ ਤੋਂ ਕੈਨੇਡਾ ਤੋਂ ਲੋਕ ਆਉਂਦੇ ਆ
1: ਹਾਂਜੀ
2: ਤੇ ਉਹ ਇੱਥੇ ਜਿਹੜੇ ਉਹ ਪਿੱਛੇ ਜੇ ਮੂਲ ਵਾਸੀ ਕਿਤੇ ਕਨਵੈਨਸ਼ਨ ਹੋਈ ਤੇ ਉਹਨਾਂ ਨੇ ਮੈਂ ਇੱਕ ਬੰਦੇ ਨੂੰ ਰਾਈਡ ਦਿੱਤੀ ਮੈਂ ਕਿਹਾ ਵੀ ਸੋਡਾ ਕਾਹਦੇ ਵਾਸਤੇ ਇੱਥੇ ਉਰੇ ਕਹਿੰਦਾ ਵੀ ਸਾਡੀ ਧਰਤੀ ਆ ਨਾ ਜਿਹੜੀ ਉੱਥੇ ਪਥਰੀਲੀ ਆ ਜਿੱਥੇ ਅਸੀਂ ਰਹਿੰਦੇ ਤੇ ਉਹ ਥੱਲੋਂ ਸਾਡੇ ਉਹ ਕਹਿੰਦਾ ਇਹਨਾਂ ਨੇ ਮਾਈਨਿੰਗ ਕਰਨੀ ਆ ਤੇ ਅਸੀਂ ਉਹਦੇ ਬਾਰੇ ਕਰ ਰਹੇ ਹਾਂ ਵੀ ਤੁਸੀਂ ਇਹਨੂੰ ਥੋੜਾ ਜਿਹਾ ਹਿਸਾਬ ਨਾਲ ਕਰੋ ਵੀ ਸਾਡੀ ਨੇਚਰ ਉਹ ਹੁੰਦੀ ਆ
1: ਜੀ
2: ਉਹ ਜਿਵੇਂ ਇਹਨਾਂ ਚੀਜ਼ਾਂ ਨੂੰ ਉਹ ਕਰ ਰਹੇ ਆ ਪਰ ਓਵਰਆਲ ਜਿਵੇਂ ਤੁਸੀਂ ਦੱਸਿਆ ਜੀ ਕੈਨੇਡਾ ਕੋਲੇ ਬਹੁਤ ਕੁਛ ਹੈਗਾ ਜੀ
1: ਬਿਲਕੁਲ ਹੋਰ ਬਥੇਰੇ ਮਿਨਰਲ ਨੇ ਬਹੁਤ ਸਾਰੀਆਂ ਚੀਜ਼ਾਂ ਨੇ ਜੀ ਲਿਥੋਮੀਅਮ ਹੈਗਾ ਬਥੇਰਾ ਕੁਝ ਆ ਜੀ
2: ਯੂਰੇਨੀਅਮ ਕਹਿ ਲਓ ਹੋਰ ਜਿਵੇਂ ਇਹਦੇ ਨੌਰਥ ਦੇ ਵਿੱਚ ਬਹੁਤ ਮਾਈਨਿੰਗ ਹੁੰਦੀ ਹੈ ਸੋਨਾ ਤਾਂਬਾ ਹੋਰ ਚੀਜ਼ਾਂ
1: ਜੀ ਤਕਰੀਬਨ 90% ਦੀ ਧਰਤੀ ਤਾਂ ਅਜੇ ਛੇੜੀ ਨਹੀਂ ਗਈ ਉੱਥੇ ਦੀ ਬਿਲਕੁਲ ਓਦਾਂ ਹੀ ਪਈ
2: ਹੁਣ ਇੱਕ ਚੀਜ਼ ਹੋਰ ਦੇਖੋ ਜੀ ਜਿਹੜੀ ਕਣਕ ਆ ਦੁਨੀਆ ਦੇ ਪਹਿਲੇ 10-15 ਦੇਸ਼ਾਂ ਦੇ ਵਿੱਚ ਕੈਨੇਡਾ ਦਾ ਨਾਂ ਆਉਂਦਾ ਜੀ ਕਣਕ ਪੈਦਾ ਕਰਨ ਦੇ ਵਿੱਚ ਜੇ ਤੁਸੀਂ ਚੈੱਕ ਕਰੋ
1: ਜੀ
2: ਫਿਰ ਜਿਹੜਾ ਕਨੋਲਾ ਓਇਲ ਆ ਜੀ ਕਨੋਲਾ ਓਇਲ ਸਾਡੇ ਇੱਥੇ ਜਿਹੜੇ ਪ੍ਰੈਰੀ ਪ੍ਰੋਵਿੰਸ ਆ ਜਿਹੜੇ ਸਾਡੇ ਉਹ ਕਨੋਲਾ ਦੇ ਜਮਾ ਹੱਬ ਆ ਜੀ ਉੱਥੇ ਕਨੋਲਾ ਓਇਲ ਬਹੁਤ ਜ਼ਿਆਦਾ
1: ਦੇ ਵਿੱਚ ਯੂਜ਼ ਕੀਤਾ ਜਾਂਦਾ ਉਹ ਜਾਂ ਇੱਥੇ ਵੀ ਚਲੋ ਉਗਾਉਂਦੇ ਆ ਉਹ ਪਰ ਵੱਡੀ ਤਦਾਦ ਦੇ ਵਿੱਚ ਪੈਦਾ ਕਰਦੇ ਆ ਬਿਲਕੁਲ
2: ਤੁਸੀਂ ਦਾਲਾਂ ਲੈ ਲਓ ਜੀ ਇੰਡੀਆ ਤੱਕ ਕੈਨੇਡਾ ਤੋਂ ਦਾਲਾਂ ਐਕਸਪੋਰਟ ਕਰਦਾ ਜੀ ਹਾਂਜੀ ਪਰ ਉਸ ਚੀਜ਼ ਨੂੰ ਨਾ ਜਿਵੇਂ ਕਹਿ ਲਓ ਇੱਕ ਰਾਹ ਦੀ ਰੋੜਾ ਕਰਨੀ ਸਾਹਿਬ ਠੀਕ ਕਰ ਰਹੇ ਆ ਕਰਨੀ ਸਾਹਿਬ ਤੋਂ ਮਤਲਬ ਹਜੇ ਤੀਕਰ ਕਿਸੇ ਤੋਂ ਕਈ ਬੰਦਿਆਂ ਤੋਂ ਚਲੋ ਗੱਲਬਾਤ ਹੁੰਦੀ ਰਹਿੰਦੀ ਹੈ ਪੁੱਛਦਾ ਵੀ ਕਰਨੀ ਸਾਹਿਬ ਬਾਰੇ ਤੁਸੀਂ ਕੋਈ ਕਈ ਬੰਦੇ ਚਲੋ ਉਹਨਾਂ ਕੋਲ ਕੋਈ ਏਦਾਂ ਦਾ ਹਜੇ ਤੱਕ ਹੈ ਨੀ ਜਿਹੜਾ ਕਿ ਕਰਨੀ ਸਾਹਿਬ ਤੇ ਕੋਈ ਉਹ ਉਂਗਲਾਂ
1: ਕਰ ਸਕੇ ਜੀ ਬਿਲਕੁਲ ਨਹੀਂ ਬਹੁਤ ਵਧੀਆ ਕਰ ਰਹੇ ਜੀ ਜੇ ਦੇਖਿਆ ਜਾਵੇ ਤਾਂ ਬਿਲਕੁਲ
2: ਬਾਕੀ ਜਿਹੜਾ ਜੁਪ ਦੇ ਨਾਲ ਜਿਹੜਾ ਇਹਨਾਂ ਨੇ ਕਰਕੇ ਆਏ ਆ ਉਹ ਚੀਜ਼ ਦਾ ਜੀ ਬਹੁਤ ਸੋਹਣਾ ਪਲੱਸ ਪੁਆਇੰਟ ਉਹ ਜਾਂਦੀ ਆ ਵਰਲਡ ਲੈਵਲ ਤੇ ਗੱਲ ਜਾਂਦੀ ਆ
1: ਜੀ ਬੋਲਡ ਸਟੈਪ ਲੈ ਰਹੇ ਨੇ ਜੀ ਉਹ ਕਰਨਾ ਵੀ ਚਾਹੀਦਾ ਟੱਕਰ ਦੇਣ ਵਾਲਾ ਚਾਹੀਦਾ ਨਾ ਇਹ ਥੋੜੀ ਤੇ ਧੱਕਾ ਹੀ ਕਰੀ ਜਾਵੇ ਜੀ ਹਰ ਕੋਈ ਬਿਲਕੁਲ
2: ਕਿਉਂਕਿ ਅੱਜ ਕੱਲ ਦੁਨੀਆ ਜਿਹੜੀ ਇੱਕ ਛੋਟਾ ਜਿਹਾ ਪਿੰਡ ਬਣ ਚੁੱਕਿਆ
1: ਜੀ
2: ਤੇ ਤੁਸੀਂ ਕੋਈ ਉਹ ਨੀ ਹੁਣ ਖਬਰ ਸੁਣੋ ਤੁਸੀਂ ਦੇਖੋ ਜਾਂ ਹੋਰ ਲਾ ਲਓ ਉਹ ਸਾਰੀਆਂ ਚੀਜ਼ਾਂ ਉਧਰ ਉਧਰ ਹੁਣ ਜੇ ਮੈਂ ਸੁਣ ਇੰਡੀਆ ਜਾਂ ਪੰਜਾਬ ਦੀਆਂ ਗੱਲ ਕਰਾਂ ਤਾਂ ਮੈਂ ਇਕੱਲੇ ਤੁਹਾਡੇ ਰੇਡੀਓ ਤੋਂ ਬਿਨਾਂ ਹੋਰ ਕੋਈ ਰੇਡੀਓ ਨੀ ਸੁਣਦਾ ਜੀ ਤੁਹਾਡੇ ਤੋਂ ਜਿਹੜੀਆਂ ਪੰਜਾਬ ਦੀਆਂ ਜਾਂ ਇੰਡੀਆ ਦੀਆਂ ਗੱਲਾਂ ਮਿਲਦੀਆਂ ਓਕੇ ਆ ਮੈਨੂੰ ਬਹੁਤ ਆ ਪਰ ਮੈਂ ਜਿਹਨੇ ਦੂਜਾ ਖਬਰ ਆਸੇ ਪਾਸੇ ਵੀ ਸੁਣਦਾ ਜੀ ਬਾਕੀ ਬਹੁਤ ਸੋਹਣਾ
1: ਸ਼ੁਕਰੀਆ ਗੁਰਮੇਲ ਜੀ ਬਹੁਤ ਬਹੁਤ ਸ਼ੁਕਰੀਆ ਯੋਗਦਾਨ ਲਈ ਥੈਂਕ ਯੂ ਸਤਿ ਸ੍ਰੀ ਅਕਾਲ ਐਪਰੀਸ਼ੀਏਟ ਲਈ ਜੀ ਜੀ ਦੋਸਤੋ ਇਸ ਸਾਲ ਕੈਨੇਡਾ ਤੋਂ ਆਪਣੇ ਨਾਲ ਗੁਰਮੇਲ ਦਾਦੂ ਜੀ ਕਦੇ ਕਦੇ ਕਾਲ ਕਰਦੇ ਆ ਬਹੁਤ ਵਧੀਆ ਗੱਲਾਂ ਹੁੰਦੀਆਂ ਇਹਨਾਂ ਦੀ ਪੜ੍ਹਦੇ ਲਿਖਦੇ ਵੀ ਆ ਗੁੜੇ ਹੋਏ ਨੇ ਜੀ ਤੇ ਮੁਹੰਮਦ ਜੀ ਮਾਫੀ ਚਾਹੁੰਦਾ ਜੀ 12 ਮਿੰਟ ਤੁਹਾਨੂੰ ਹੋਲਡ ਤੇ ਰੱਖਿਆ ਸਵਾਗਤ ਹੈ ਬਾਈ ਜੀ ਜੀ ਆਨੂ ਜੀ
3: ਥੈਂਕ ਯੂ ਸੋ ਮਚ ਨੋ ਪ੍ਰੋਬਲਮ ਵੀਰ ਭਵਿੰਦਰ ਜੀ ਨੋ ਪ੍ਰੋਬਲਮ ਬਹੁਤ ਸੋਹਣੀ ਗੱਲਬਾਤ ਸੀ ਬਾਕੀ ਕਾਬਲੇ ਗੌਰ ਔਰ ਬਿਲਕੁਲ ਸੁਣਨ ਵਾਲੀ ਸੀ ਗੱਲ
1: ਜੀ
3: ਤੇ ਬਿਲਕੁਲ ਹੁਣ ਹਾਰ ਵੀਰ ਜੀ ਹੈਗੇ ਆ ਔਰ ਕਾਫੀ ਜਿਹੜਾ ਮਾਲੂਮਾਤ ਰੱਖਦੇ ਆ
1: ਜੀ
3: ਬਿਲਕੁਲ ਸੁਣਨਾ ਚਾਹੀਦਾ ਇਸ ਤਰ੍ਹਾਂ ਦੇ ਜਿਹੜੇ ਆਪਣੇ ਵੀਰ ਆ ਲਾਜ਼ਮ ਉਹਨਾਂ ਦੇ ਕੋਲੋਂ ਵੀ ਮਾਲੂਮਾਤ ਮਿਲਦੀ ਆ ਬੜੀ ਕੀਮਤੀ ਵੈਲੂਏਬਲ ਸੁਜੈਸ਼ਨ ਸੁਣਨ ਦਿੱਤੇ ਆ ਔਰ ਬੜੀ ਸੋਹਣੀ ਗੱਲਬਾਤ ਆ
1: ਬਿਲਕੁਲ
3: ਤੇ ਗੱਲਾਂ ਬਾਤਾਂ ਕਰ ਰਹੇ ਸੀ ਰਾਜਨ ਸੈਣੀ ਸਾਹਿਬ ਵੀ ਆਏ ਸੀ ਤੇ ਮਤਲਬ ਕਿ ਗੱਲਾਂ ਬਾਤਾਂ ਵਾਕਈ ਹੁਣ ਮੌਜੂਦਾ ਸੂਰਤ ਹਾਲ ਜਿਹੜੀ ਹੈਗੀ ਆ ਉਹ ਆਪਣੇ ਸਾਹਮਣੇ ਹੈਗੀ ਆ ਜੋ ਵੀ ਆ ਲੇਕਿਨ ਗੱਲ ਉਹੀ ਆ ਵੀ ਕਹਿੰਦੇ ਨਾ ਤਰੀਕੇ ਦੇ ਨਾਲ ਜਿਹੜਾ ਹੈਗਾ ਤਰਤੀਬ ਦੇ ਨਾਲ ਕੋਈ ਵੀ ਕੰਮ ਹੈਗਾ ਵੀਰ ਭਵਿੰਦਰ ਦੀ ਤਰਤੀਬ ਨਾਲ ਕੰਮ ਕਰੀਏ ਤੇ ਬੜਾ ਸੋਹਣਾ ਹੁੰਦਾ
1: ਹੈ
3: ਤੇ ਬੇਤਰਤੀਬੀ ਜਿਹੜੀ ਹੈਗੀ ਆ ਉਹਦੇ ਚ ਵਾਲਾ ਸਾਰਾ ਕੁਛ ਹੀ ਉਲਟਾ ਪੁਲਟਾ ਹੋ ਜਾਂਦਾ ਤੇ ਬਾਅਦ ਦੇ ਵਿੱਚ ਉਹੀ ਕਹਿੰਦੇ ਨੇ ਜਿਵੇਂ ਸਤਿਆਨਾਸ ਵਾਲਾ ਹੀ ਕੰਮ ਹੁੰਦਾ
1: ਜੀ ਬਿਲਕੁਲ
3: ਇਸ ਕਰਕੇ ਜਿਹੜਾ ਹੈਗਾ ਇਹ ਉੱਤੇ ਹੁਣ ਕਰੀਮ ਪਰਸਨੈਲਿਟੀ ਜਿਹੜੀਆਂ ਹੈਗੀਆਂ ਇਹ ਕਹਿੰਦੇ ਨਾ ਹਰ ਚੀਜ਼ ਦਾ ਜੋੜਾ ਆ ਪਲੱਸ ਮਾਈਨਸ ਆ
1: ਜੇ
3: ਪਲੱਸ ਵੀ ਆ ਮਾਈਨਸ ਵੀ ਹੋ ਜਾਂਦੇ ਕਈ ਵਾਰੀ ਆਊਟਰੈਕ ਵੀ ਹੋ ਜਾਂਦੇ ਆ ਇਸ ਕਰਕੇ ਕੱਲ ਵੀ ਇਹ ਗੱਲਾਂ ਆਉਣ ਡਈਆਂ ਸੀ ਜਿਹੜੇ ਹੈਗੇ ਵੱਡੇ ਵੱਡੇ ਜਦੋਂ ਉਹੀ ਕਹਿੰਦੇ ਨਾ ਆਊਟ ਹੋ ਗਿਆ ਬਾਕੀ ਆਵਾਮ ਦਾ ਕੀ ਬਣੂਗਾ ਲਾਜ਼ਮ ਸੋਚ ਸਮਝ ਕੇ ਚੱਲਣ ਔਰ ਜਿਹੜਾ ਭਲੇ ਦੀ ਭਾਵਨਾ ਲੈ ਕੇ ਚੱਲਣ ਔਰ ਇੱਕ ਸੋਹਣੇ ਸਮਾਜ ਦੀ ਸਿਰਜਣਾ ਕਰਨ ਜਿਹੜਾ ਹੈਗਾ ਜਿਹੜੇ ਹੱਕ ਔਰ ਹਕੂਕ ਜਿਹੜੇ ਹੈਗੇ ਆਵਾਮ ਦੇ ਆਵਾਮ ਕਾਹਤੋਂ ਰੁੜਦਾ ਪਿਆ ਆਵਾਮ ਨੇ ਰੋ ਕਹਿੰਦੇ ਰੋਣਾ ਕਾਹਤੋਂ ਕਹਿੰਦਾ ਜੀ ਥਾਲੀ ਚ ਕੁਛ ਨੀ ਦਿਖਦਾ ਜਦੋਂ ਦਿਖਣਾ ਨੀ ਭਾਜੀ ਜਿਹੜਾ ਹੈਗਾ
1: ਰੋਣਾ ਉਹ ਕਹਿੰਦਾ ਕੁੱਟਦੇ ਵੀ ਆ ਜੀ ਤੇ ਰੋਣ ਬੜੀ ਦਿੰਦੇ ਜੀ ਇਹ ਤਾਂ
3: ਇਹਨਾਂ ਦਾ ਇਹ ਹੈ ਆਪਣੇ ਮਤਲਬ ਕਿ ਗੱਲ ਜਿਹੜਾ ਹੈਗਾ ਆਵਾਮ ਜਿਹੜਾ ਹੈਗਾ ਉਹਦਾ ਸਾਨੂੰ ਖਿਆਲ ਰੱਖੇ ਕਿਉਂਕਿ ਰੂਲਿੰਗ ਅਸੀਂ ਕਿਹਨਾਂ ਤੇ ਕਰਨੀ ਆ ਇਹਨਾਂ ਤੇ ਹੀ ਆ ਨਾ ਕਰਦੇ ਪੈ ਤੇ ਇਹੋ ਹੀ ਸਾਡਾ ਫਾਇਦਾ ਵੀ ਅਗਲੇ ਕਰਦੇ ਹੁਣ ਜਿਹੜਾ ਆਪਾਂ ਟੈਕਸ ਵਗੈਰਾ ਵੀ ਕਹਿੰਦੇ
1: ਹੈਗੇ
3: ਸਾਨੂੰ ਜਿਹੜਾ ਹੈਗਾ ਹੈ ਦਿੰਦੇ ਤੇ ਇਹਨਾਂ ਚੀਜ਼ਾਂ ਦਾ ਖਿਆਲ ਰੱਖਣਾ ਚਾਹੀਦਾ ਬਾਕੀ ਜਿਹੜਾ ਹੈਗਾ ਇੱਕ ਰੂਦਾਰੀ ਕਰ ਲਈਏ
1: ਜ਼ਰੂਰ ਜ਼ਰੂਰ ਜ਼ਰੂਰ ਪਾਓ ਜ਼ਰੂਰ ਜੀ ਜ਼ਰੂਰ ਜ਼ਰੂਰ
3: ਜੀ ਜੀ

0: ਹੰਝੂਆਂ ਦੇ ਵਿੱਚ ਗਮੇ ਨੂੰ ਪਾ ਕੇ ਪੀਣਾ ਸਿੱਖ ਲਿਆ ਹੈ। ਹੰਝੂਆਂ ਦੇ ਵਿੱਚ ਗਮੇ ਨੂੰ ਪਾ ਕੇ ਪੀਣਾ ਸਿੱਖ ਲਿਆ।
1: ਵਾਹ ਜੀ, ਥੈਂਕ ਯੂ ਮਾਮਾ ਜੀ, ਬਹੁਤ ਬਹੁਤ ਸ਼ੁਕਰੀਆ। ਥੈਂਕ ਯੂ, ਹਰ ਬਾਰ ਦੀ ਤਰ੍ਹਾਂ ਬਾਕਮਾ ਜੀ, ਥੈਂਕ ਯੂ, ਥੈਂਕ ਯੂ, ਸ਼ੁਕਰੀਆ, ਸਤਿ ਸ੍ਰੀ ਅਕਾਲ ਜੀ। ਜੀ ਦੋਸਤੋ, ਦੁਬਈ ਤੋਂ ਮੁਹੰਮਦ ਜੀ ਜੁੜੇ ਸਨ ਤੇ ਗੀਤ ਦੇ ਅੰਦਾਜ਼ ਦੇ ਵਿੱਚ ਬਹੁਤ ਸਾਰਾ ਕੁਝ ਕਹਿ ਗਏ। ਤੇ ਦੋਸਤੋ, ਗੱਲ ਕਰਦੇ ਹਾਂ ਕੈਨੇਡਾ ਦੀ, ਇੱਕ ਦੋ ਖ਼ਬਰਾਂ ਨੇ ਬੜੀਆਂ ਇੰਟਰਸਟਿੰਗ ਨੇ ਅਗਲੀਆਂ, ਤੇ ਉਸ ਤੋਂ ਬਾਅਦ ਫਿਰ ਆਪਾਂ ਅੱਗੇ ਵੱਲ ਨੂੰ ਵੱਧਦੇ ਹਾਂ। ਕੈਨੇਡਾ ਸਰਕਾਰ ਦੀਆਂ ਆਵਾਸ ਨੀਤੀਆਂ ਦੇਸ਼ ਨੂੰ ਕਹਿੰਦਾ ਹੈ ਤਬਾਹ ਕਰ ਦੇਣਗੀਆਂ ਟਰੰਪ। ਤੇ ਟਰੰਪ ਨੇ ਹਰੇਕ ਸਾਲ ਲੱਖਾਂ ਲੋਕਾਂ ਦੀ ਆਮਦ ਦੇ ਵਿੱਚ ਅਪਰਾਧਿਕ ਪਿਛੋਕੜ ਵਾਲਿਆਂ ਦੀ ਸ਼ਮੂਲੀਅਤ ਦੇ ਉੱਤੇ ਸਵਾਲ ਚੁੱਕੇ ਨੇ। ਅਮਰੀਕਾ ਦੇ ਰਾਸ਼ਟਰਪਤੀ ਟਰੰਪ ਨੇ ਕਿਹਾ ਹੈ ਕਿ ਕੈਨੇਡਾ ਹਰੇਕ ਸਾਲ ਲੱਖਾਂ ਲੋਕਾਂ ਨੂੰ ਦੇਸ਼ ਦੇ ਵਿੱਚ ਬੁਲਾ ਕੇ ਖੁਦ ਆਪਣੇ ਪੈਰੀ ਕੁਹਾੜਾ ਮਾਰਦੇ ਹੋਏ ਆਪਣੀ ਤਬਾਹੀ ਦੇ ਵੱਲ ਵੱਧ ਰਿਹਾ। ਆਪਣੇ ਸੋਸ਼ਲ ਮੀਡੀਆ ਖਾਤੇ ਦੇ ਉੱਤੇ ਪਾਈ ਪੋਸਟ ਦੇ ਵਿੱਚ ਬਿਆਨ ਜਾਰੀ ਕਰਦਿਆਂ ਕਿਹਾ, ਕੈਨੇਡਾ ਬਿਨਾਂ ਡੂੰਘੀ ਜਾਂਚ ਕੀਤੇ ਅਜਿਹੇ ਲੋਕਾਂ ਨੂੰ ਦੇਸ਼ ਦੇ ਵਿੱਚ ਵੜਨ ਦੇ ਰਿਹਾ ਹੈ ਜੋ ਆਪਣੇ ਦੇ ਨਾਲ ਵੱਡੀਆਂ ਸਮੱਸਿਆਵਾਂ ਲੈ ਕੇ ਜਿਹੜੀਆਂ ਨੇ ਆ ਰਹੇ ਨੇ। ਟਰੰਪ ਨੇ ਦੁੱਖ ਵੀ ਪ੍ਰਗਟਾਇਆ ਤੇ ਪ੍ਰਗਟਾਉਂਦੇ ਹੋਏ ਕਿਹਾ ਕਿ ਉਸਦੇ ਗੁਆਂਢੀ ਦੇਸ਼ ਦੇ ਲਈ ਇਹੀ ਸਮੱਸਿਆਵਾਂ ਭਵਿੱਖ ਦੇ ਵਿੱਚ ਵੱਡੀਆਂ ਹੋਣ ਦੇ ਉੱਤੇ ਸੰਭਾਲੀਆਂ ਨਹੀਂ ਜਾਣੀਆਂ। ਟਰੰਪ ਨੇ ਨਾਲ ਦਾਅਵਾ ਕੀਤਾ ਕਿ ਕੈਨੇਡਾ ਦੇ ਵਿੱਚ ਬੇਰੁਜ਼ਗਾਰੀ ਵੱਧ ਰਹੀ ਹੈ। ਤੇ ਦੂਜੇ ਪਾਸੇ ਟਰੰਪ ਦੀਆਂ ਟਿੱਪਣੀਆਂ ਦਾ ਜਵਾਬ ਦਿੰਦਿਆਂ ਕੈਨੇਡਾ ਦੀ ਵਿਦੇਸ਼ ਮੰਤਰੀ ਅਨੀਤਾ ਆਨੰਦ ਨੇ ਕਿਹਾ ਕਿ ਵਿਦੇਸ਼ੀਆਂ ਨੇ ਪਿਛਲੇ ਸਾਲਾਂ ਦੇ ਵਿੱਚ ਕੈਨੇਡਾ ਦੀ ਆਰਥਿਕਤਾ ਦੇ ਵਿੱਚ ਵੱਡਾ ਯੋਗਦਾਨ ਪਾਇਆ ਹੈ, ਪਰ ਇਸ ਦੇ ਬਾਵਜੂਦ ਉਨ੍ਹਾਂ ਦੀ ਸਰਕਾਰ ਨੇ 2024 ਤੋਂ ਆਵਾਸ ਨੀਤੀਆਂ ਨੂੰ ਸਖ਼ਤ ਕਰਕੇ ਵਿਦੇਸ਼ੀਆਂ ਦੀ ਆਮਦ ਕਾਫ਼ੀ ਘਟਾ ਦਿੱਤੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਆਵਾਸ ਪੱਧਰਾਂ ਨੂੰ ਸਥਿਰ ਬਣਾ ਰਹੀ ਹੈ ਤੇ ਅਗਲੇ ਸਾਲ ਦੇ ਅੰਤ ਤੱਕ ਆਰਜ਼ੀ ਨਿਵਾਸੀਆਂ ਦੀ ਗਿਣਤੀ ਨੂੰ ਕੁੱਲ ਆਬਾਦੀ ਦੇ 5% ਤੱਕ ਹੇਠਾਂ ਲਿਆਉਣ ਦੇ ਲਈ ਸਖ਼ਤ ਕਦਮ ਚੁੱਕੇ ਜਾ ਰਹੇ ਨੇ। ਵਿਦੇਸ਼ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਸਸਤੀ ਰਿਹਾਇਸ਼ ਅਤੇ ਸਿਹਤ ਸੰਭਾਲ ਸੇਵਾਵਾਂ ਦੇ ਬਾਰੇ ਚਿੰਤਤ ਹੈ, ਜਿਹਦੇ ਲਈ ਕਈ ਸਖ਼ਤ ਨਿਯਮ ਬਣਾਏ ਜਾ ਰਹੇ ਨੇ। ਇਸ ਸਾਲ ਤੋਂ 2028 ਤੱਕ ਵਿਦੇਸ਼ੀ ਆਮਦ ਕੋਟਾ ਪ੍ਰਤੀ ਸਾਲ 380,000 ਤੈਅ ਕੀਤਾ ਗਿਆ ਹੈ, ਜਿਹਦੇ ਵਿੱਚ ਪਹਿਲ ਜਿਹੜੀ ਹੈ ਦੇਸ਼ ਦੇ ਵਿੱਚ ਮੌਜੂਦਾ ਜਿਹੜੇ ਨੇ ਹੁਨਰਮੰਦ ਤੇ ਤਜਰਬੇਕਾਰ ਲੋਕਾਂ ਨੂੰ ਦਿੱਤੀ ਜਾ ਰਹੀ ਹੈ ਤੇ ਇਸ ਕੋਟੇ ਨੂੰ ਹਰ ਹਾਲਤ ਦੇ ਵਿੱਚ ਸਥਿਰ ਰੱਖਿਆ ਜਾਏਗਾ। ਉਨ੍ਹਾਂ ਦੀ ਸਰਕਾਰ ਲੰਮੇ ਸਮੇਂ ਦੇ ਫੈਸਲੇ ਲੈਣ ਦੀ ਥਾਂ ਸਿਰਫ਼ ਤਿੰਨ ਸਾਲਾਂ ਦੀਆਂ ਯੋਜਨਾਵਾਂ ਉਲੀਕ ਰਹੀ ਹੈ ਤਾਂ ਜੋ ਉਨ੍ਹਾਂ ਨੂੰ ਨੇਪਰੇ ਜਿਹੜਾ ਚਾੜਨਾ ਸੁਖਾਲਾ ਰਹੇ। ਵਿਦੇਸ਼ ਮੰਤਰੀ ਨੇ ਕੁਝ ਤੱਥ ਪੇਸ਼ ਕਰਦਿਆਂ ਟਰੰਪ ਦੇ ਕੈਨੇਡਾ ਦੇ ਵਿੱਚ ਬੇਰੁਜ਼ਗਾਰੀ ਦਾ ਵਾਧੇ ਵਾਲੇ ਦਾਅਵੇ ਨੂੰ ਵੀ ਮੁੱਢੋ ਉਨ੍ਹਾਂ ਨੇ ਖਾਰਜ ਕਰ ਦਿੱਤਾ ਹੈ। ਦੂਸਰੇ ਪਾਸੇ ਅੱਜ ਤਹਿਰਾਨ ਨੂੰ ਮੌਕਾ ਮਿਲਿਆ ਹੈ ਅਮਰੀਕਾ ਦੇ ਵਿੱਚ ਆਪਣੀ ਆਵਾਜ਼ ਉਠਾਉਣ ਦਾ। ਤਹਿਰਾਨ ਅਮਰੀਕਾ ਦੇ ਨਾਲ ਜੰਗ ਦੇ ਵਿੱਚ ਆਤਮ ਸਮਰਪਣ ਨਹੀਂ ਕਰੇਗਾ ਤਾਂ ਕਹਿੰਦਾ, ਪਰ ਕੂਟਨੀਤੀ ਦੇ ਵਿੱਚ ਵਿਸ਼ਵਾਸ ਰੱਖਦਾ ਹੈ। ਇਰਾਨੀ ਰਾਸ਼ਟਰਪਤੀ ਨੇ ਜਿਹੜੇ ਨੇ ਇਹ ਗੱਲਬਾਤ ਕਹੀ ਹੈ। ਪਜੇਸ਼ਕਿਅਨ ਨੇ ਅਮਰੀਕੀ ਰਾਸ਼ਟਰਪਤੀ ਟਰੰਪ ਦੇ ਬੋਲਣ ਤੋਂ ਇਕ ਦਿਨ ਬਾਅਦ 193 ਮੈਂਬਰੀ ਜਨਰਲ ਅਸੈਂਬਲੀ ਨੂੰ ਸੰਬੋਧਨ ਕੀਤਾ ਹੈ। ਇਰਾਨ ਰਾਸ਼ਟਰਪਤੀ ਨੇ ਕਿਹਾ ਕਿ ਸੰਯੁਕਤ ਰਾਜ ਅਮਰੀਕਾ ਨਾਲ ਜੰਗ ਦੇ ਵਿਚ ਇਰਾਨ ਆਤਮ ਸਮਰਪਣ ਨਹੀਂ ਕਰੇਗਾ, ਪਰ ਸੰਘਰਸ਼ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰਨ ਦੇ ਲਈ ਕੂਟਨੀਤੀ ਦੇ ਵਿਚ ਵਿਸ਼ਵਾਸ ਜ਼ਰੂਰ ਰੱਖਦਾ ਹੈ। ਇਹ ਗੱਲ ਇਰਾਨੀ ਰਾਸ਼ਟਰਪਤੀ ਮਸੂਦ ਪਜੇਸ਼ਕਿਅਨ ਨੇ ਜਿਹੜੀ ਬੁੱਧਵਾਰ ਨੂੰ ਸੰਯੁਕਤ ਰਾਸ਼ਟਰ ਦੇ ਵਿਚ ਵਿਸ਼ਵ ਨੇਤਾਵਾਂ ਦੇ ਸਾਲਾਨਾ ਇਕੱਠ ਦੇ ਵਿਚ ਕਹੀ ਹੈ। ਪਜੇਸ਼ਕਿਅਨ ਦੇ ਭਾਸ਼ਣ ਦੀ ਸ਼ੁਰੂਆਤ ਦੇ ਵਿਚ ਅਮਰੀਕੀ ਵਫਦ ਬਾਹਰ ਜਿਹੜਾ ਚਲਿਆ ਗਿਆ ਤੇ ਸੰਯੁਕਤ ਰਾਸ਼ਟਰ ਦੇ ਵਿਚ ਅਮਰੀਕੀ ਮਿਸ਼ਨ ਨੇ ਟਿੱਪਣੀ ਦੀ ਬੇਨਤੀ ਦਾ ਤੁਰੰਤ ਜਿਹੜਾ ਜਵਾਬ ਨਾ ਦਿੱਤਾ। ਹਾਰਮੁਲ ਜਲ ਮਾਰਗ, ਜੋ ਜੰਗ ਤੋਂ ਪਹਿਲਾਂ ਵਿਸ਼ਵ ਵਿਆਪੀ ਤੇਲ ਤੇ ਤਰਲ ਕੁਦਰਤੀ ਗੈਸ ਦਾ 5ਵਾਂ ਹਿੱਸਾ ਸੀ, ਇਰਾਨ ਤੇ ਅਮਰੀਕਾ ਵਿਚਕਾਰ ਤਣਾਅ ਦਾ ਕੇਂਦਰ ਬਣਿਆ ਹੋਇਆ। ਪਜੇਸ਼ਕਿਅਨ ਨੇ ਕਿਹਾ ਕਿ ਇਹ ਨਹੀਂ ਹੋ ਸਕਦਾ ਕਿ ਹਰ ਕੋਈ ਹਾਰਮੁਜ਼ ਦੀ ਜਲ ਮਾਰਗ ਤੋਂ ਲਾਭ ਉਠਾਵੇ ਜਦੋਂ ਕਿ ਸਾਨੂੰ ਇਸ ਜਲ ਮਾਰਗ ਦੇ ਰਾਹੀਂ ਸ਼ਿਪਿੰਗ ਤੱਕ ਪਹੁੰਚ ਤੋਂ ਵਾਂਝੇ ਰੱਖਿਆ ਜਾਵੇ। ਦੁਸ਼ਮਣ ਬੇੜਿਆਂ ਦੀ ਸਥਾਈ ਤੈਨਾਤੀ ਤੇ ਜੰਗ ਦਾ ਵਿਸਤਾਰ ਸ਼ਾਂਤੀ ਦੇ ਵੱਲ ਨਹੀਂ ਲੈ ਕੇ ਜਿਹੜਾ ਜਾ ਰਿਹਾ। ਤੇ ਦੂਸਰੇ ਪਾਸੇ ਚੀਨ UNSC ਦੇ ਵਿਚ ਮੈਂਬਰਸ਼ਿਪ ਦੇ ਲਈ ਭਾਰਤ ਦੀ ਦਾਅਵੇਦਾਰੀ ਦਾ ਸਮਰਥਨ ਨਹੀਂ ਕਰੇਗਾ। ਪੰਜ ਦੇਸ਼ਾਂ ਨੇ ਜਿਹੜਾ ਪਿਛਲੇ ਦਿਨਾਂ ਚ ਕੱਲ ਆਪਾਂ ਖ਼ਬਰਾਂ ਕੀਤੀਆਂ ਸੀ ਸਮਰਥਨ ਦਿੱਤਾ ਹੈ, ਪਰ ਚੀਨ ਇਹਦੇ ਅਗੇਂਸਟ ਜਿਹੜਾ ਖੜ ਰਿਹਾ। ਅਮਰੀਕਾ ਦੇ ਸਾਬਕਾ ਰਾਸ਼ਟਰੀ ਸੁਰੱਖਿਆ ਸਲਾਹਕਾਰ ਜੌਨ ਬੋਲਟਨ ਨੇ ਜਿਹੜਾ ਕਿਹਾ ਕਿ ਚੀਨ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ UNSC ਦੇ ਵਿਚ 27 ਸੀਟ ਦੇ ਲਈ ਭਾਰਤ ਦੀ ਦਾਅਵੇਦਾਰੀ ਦਾ ਸਮਰਥਨ ਕਰਨ ਦੇ ਲਈ ਤਿਆਰ ਨਹੀਂ ਹੈ। PTI ਵੀਡੀਓ ਦੇ ਨਾਲ ਗੱਲ ਕਰਦੇ ਹੋਏ ਬੋਲਟਨ ਨੇ ਜਿਹੜਾ ਕਿਹਾ ਕਿ 15 ਮੈਂਬਰੀ ਸੁਰੱਖਿਆ ਪ੍ਰੀਸ਼ਦ ਦੀ ਬਣਤਰ ਨੂੰ ਬਦਲਣ ਦੀਆਂ ਕੋਸ਼ਿਸ਼ਾਂ ਦਹਾਕਿਆਂ ਤੋਂ ਜਾਰੀ ਨੇ ਪਰ ਹੁਣ ਤੱਕ ਕੋਈ ਵੀ ਨਤੀਜਾ ਨਹੀਂ ਨਿਕਲਿਆ। ਇਸ ਦੇ ਵਿਚ ਸੁਧਾਰ ਦੀਆਂ ਸੰਭਾਵਨਾਵਾਂ ਘੱਟ ਨੇ ਤੇ ਮੈਨੂੰ ਨਹੀਂ ਲੱਗਦਾ ਕਿ ਚੀਨ ਇਸ ਮੁੱਦੇ ਦੇ ਉੱਤੇ ਆਪਣੀ ਰੁੱਖ ਜਿਹੜਾ ਬਦਲ ਸਕਦਾ। ਮੈਨੂੰ ਲੱਗਦਾ ਕਿ ਉਹ ਪੰਜ ਮੈਂਬਰੀ ਜਿਹੜੀ ਹੈ ਪ੍ਰਣਾਲੀ ਨੂੰ ਤਰਜੀਹ ਦਿੰਦਾ ਹੈ ਤੇ ਜਿਸ ਦੇ ਵਿਚ ਇਕਲੌਤਾ ਏਸ਼ੀਆਈ ਦੇਸ਼ ਹੈ। ਮੈਨੂੰ ਇਸ ਦੇ ਵਿਚ ਬਦਲਾਅ ਦੀ ਕੋਈ ਸੰਭਾਵਨਾ ਨਹੀਂ ਦਿਖਾਈ ਦਿੰਦੀ ਹੈ। ਬੋਲਟਨ ਨੇ ਕਿਹਾ ਕਿ 27 ਮੈਂਬਰਾਂ ਦੀ ਗਿਣਤੀ ਵਧਾਉਣ ਦੇ ਲਈ ਸੰਯੁਕਤ ਰਾਸ਼ਟਰ ਚਾਰਟਰ ਵਿਚ ਜਿਹੜਾ ਸੋਧ ਦੀ ਲੋੜ ਹੋਏਗੀ ਤੇ ਚੀਨ ਭਾਰਤ ਦੀ ਦਾਅਵੇਦਾਰੀ ਨੂੰ ਰੋਕ ਸਕਦਾ ਹੈ ਤੇ ਉਨ੍ਹਾਂ ਕਿਹਾ ਕਿ ਜੇਕਰ ਮੰਨ ਲਓ ਭਾਰਤ ਬਹੁਤ ਸਫਲ ਹੁੰਦਾ ਹੈ ਤਾਂ ਉਸ ਨੂੰ ਮਜ਼ਬੂਤ ਸਮਰਥਨ ਮਿਲਦਾ ਦਿਸਦਾ ਹੈ ਤਾਂ ਮੇਰਾ ਮੰਨਣਾ ਹੈ ਕਿ ਚੀਨ ਸੰਯੁਕਤ ਰਾਸ਼ਟਰ ਚਾਰਟਰ ਦੇ ਵਿਚ ਸੋਧ ਤੇ ਵੀਟੋ ਕਰ ਦੇਵੇਗਾ ਕਿਉਂਕਿ ਇਹ ਇਕ ਨਵੇਂ 27 ਮੈਂਬਰ ਨੂੰ ਦਾਖਲ ਕਰਨ ਦੇ ਲਈ ਜ਼ਰੂਰੀ ਹੋਵੇਗਾ। UNSC ਦੇ 15 ਮੈਂਬਰ ਦੇਸ਼ ਨੇ ਜਿਨ੍ਹਾਂ ਦੇ ਵਿਚ ਵੀਟੋ ਪਾਵਰ ਵਾਲੇ 5 27 ਮੈਂਬਰ ਤੇ 2 ਸਾਲਾਂ ਦੇ ਕਾਰਜਕਾਲ ਦੇ ਲਈ ਚੁਣੇ ਗਏ 10 ਗੈਰ 27 ਮੈਂਬਰ ਸ਼ਾਮਲ ਨੇ। 5 27 ਮੈਂਬਰ ਚੀਨ, ਫਰਾਂਸ, ਰੂਸ, ਬ੍ਰਿਟੇਨ ਅਤੇ ਸੰਯੁਕਤ ਰਾਜ ਨੇ। ਬੋਲਟਨ ਨੇ ਕਿਹਾ ਕਿ ਬ੍ਰਾਜ਼ਿਲ ਅਤੇ ਦੱਖਣੀ ਅਫਰੀਕਾ ਸਮੇਤ ਕਈ ਦੇਸ਼ਾਂ ਨੇ ਵੀ 27 ਮੈਂਬਰਸ਼ਿਪ ਦੀ ਮੰਗ ਕੀਤੀ ਹੈ ਜਦੋਂ ਕਿ ਹੋਰ ਪ੍ਰਸਤਾਵ ਵੀ ਜਿਹੜਾ ਪੇਸ਼ ਕੀਤੇ ਗਏ ਨੇ। ਸੰਯੁਕਤ ਰਾਸ਼ਟਰ ਖੁਦ ਵਿਆਪਕ ਸੰਸਥਾਗਤ ਸਮੱਸਿਆਵਾਂ ਦਾ ਸਾਹਮਣਾ ਕਰ ਰਿਹਾ ਤੇ ਉਨ੍ਹਾਂ ਕਿਹਾ ਕਿ ਮੈਨੂੰ ਇਸ ਤੋਂ ਜਿਹੜਾ ਬਾਹਰ ਨਿਕਲਣ ਦਾ ਕੋਈ ਰਸਤਾ ਦਿਖਾਈ ਨਹੀਂ ਦਿੰਦਾ। ਮੇਰਾ ਮੰਨਣਾ ਹੈ ਕਿ ਸੰਯੁਕਤ ਰਾਸ਼ਟਰ ਇਕ ਬਹੁਤ ਹੀ ਗੰਭੀਰ ਸੰਕਟ ਦੇ ਵਿਚ ਹੈ। ਆਖਰੀ ਖ਼ਬਰ ਵੱਲ ਨੂੰ ਚੱਲਦੇ ਆ ਜੋ ਹਾਲਾਤ ਬਣੇ ਹੋਏ ਨੇ ਗਾਜ਼ਾ ਦੇ ਵਿਚ। ਆਟੇ ਦੀਆਂ 2 ਬੋਰੀਆਂ ਬਦਲੇ ਧੀਆਂ ਦਾ ਸੌਦਾ, ਜਬਰ ਜਨਾਹ ਕਰਨ ਵਾਲਿਆਂ ਦੇ ਨਾਲ ਕਰਵਾਏ ਜਾ ਰਹੇ ਨੇ ਵਿਆਹ ਤੇ ਸੰਯੁਕਤ ਰਾਸ਼ਟਰ ਦਾ ਇਹ ਖੁਲਾਸਾ ਜਿਹੜਾ ਸਾਹਮਣੇ ਆਇਆ ਹੈ। ਗਾਜ਼ਾ ਦੇ ਵਿਚ ਔਰਤਾਂ ਦੇ ਨਾਲ ਹੋ ਰਹੇ ਅਤਿਆਚਾਰਾਂ ਦੀਆਂ ਹੱਦਾਂ ਪਾਰ ਹੁੰਦੀਆਂ ਦਿਖਾਈ ਦੇ ਰਹੀਆਂ ਨੇ। ਰਿਪੋਰਟ ਦੇ ਮੁਤਾਬਕ ਔਰਤਾਂ ਦਾ ਖਾਣੇ ਦੇ ਬਦਲੇ ਸੌਦਾ ਕੀਤਾ ਜਾ ਰਿਹਾ, ਇੱਥੋਂ ਤੱਕ ਕਿ ਉਨ੍ਹਾਂ ਦੇ ਵਿਆਹ ਬਲਾਤਕਾਰੀਆਂ ਦੇ ਨਾਲ ਕਰਵਾਏ ਜਾ ਰਹੇ ਨੇ। ਗਾਜ਼ਾ ਦੇ ਵਿਚ ਔਰਤਾਂ ਤੇ ਹੋ ਰਹੇ ਅਤਿਆਚਾਰਾਂ ਸੰਬੰਧੀ ਸੰਯੁਕਤ ਰਾਸ਼ਟਰ ਦੀ ਇਕ ਰਿਪੋਰਟ ਸਾਹਮਣੇ ਆ ਗਈ ਹੈ। ਇਸ ਫਲਿਸਤੀਨੀ ਖੇਤਰ ਦੇ ਵਿਚ ਲਿੰਗ ਆਧਾਰਿਤ ਹਿੰਸਾ ਜਿਹੜੀ ਹੈ GBV ਦੀਆਂ ਕੁੱਲ ਘਟਨਾਵਾਂ ਦੇ ਵਿਚੋਂ 68% ਦੀਆਂ ਜਿਹੜੀਆਂ ਸ਼ਿਕਾਰ 18 ਤੋਂ ਜਿਹੜੀਆਂ ਨੇ 59 ਸਾਲ ਦੀਆਂ ਔਰਤਾਂ ਸਨ। ਸੰਯੁਕਤ ਰਾਸ਼ਟਰ ਜਨਸੰਖਿਆ ਫੰਡ ਜਿਹੜਾ UNFPA ਨੇ ਇਹ ਦੇਖਿਆ ਕਿ ਸਾਲ 2026 ਦੀ ਪਹਿਲੀ ਤਿਮਾਹੀ ਦੇ ਵਿਚ ਘੱਟ ਉਮਰ ਤੇ ਜ਼ਬਰਦਸਤੀ ਵਿਆਹ ਦੀਆਂ ਘਟਨਾਵਾਂ ਦੇ ਵਿਚ 123% ਦਾ ਵਾਧਾ ਹੋ ਗਿਆ। ਖੋਜਕਰਤਾਵਾਂ ਨੇ ਉਨ੍ਹਾਂ ਔਰਤਾਂ ਦੇ ਨਾਲ ਗੱਲਬਾਤ ਵੀ ਕੀਤੀ ਹੈ ਜਿਨ੍ਹਾਂ ਨੇ ਦਸਿਆ ਕਿ ਇਜ਼ਰਾਈਲ ਹਮਾਸ ਜੰਗ ਕਾਰਨ ਪੈਦਾ ਹੋਏ ਮਨੁੱਖੀ ਜਿਹੜਾ ਸੰਕਟ ਦੇ ਦੌਰਾਨ ਘੱਟ ਉਮਰ ਦੀਆਂ ਲੜਕੀਆਂ ਦੇ ਵਿਆਹ ਬਲਾਤਕਾਰੀਆਂ ਦੇ ਨਾਲ ਕਰਵਾ ਦਿੱਤੇ ਗਏ ਤੇ ਕੁਝ ਲੜਕੀਆਂ ਨੂੰ ਖਾਣੇ ਦੇ ਬਦਲੇ ਵੇਚ ਦਿੱਤਾ ਗਿਆ, ਜਦਕਿ ਕੁਝ ਦੇ ਸਰਪ੍ਰਸਤਾਂ ਨੇ ਉਨ੍ਹਾਂ ਦੀ ਦੇਖਭਾਲ ਕਰਨ ਤੋਂ ਇਨਕਾਰ ਕਰਦਿਆਂ ਉਨ੍ਹਾਂ ਨੂੰ ਛੱਡ ਦਿੱਤਾ ਹੈ। ਸੰਯੁਕਤ ਰਾਸ਼ਟਰ ਦੀਆਂ ਇਹ ਰਿਪੋਰਟਾਂ ਜੰਗ ਤੋਂ ਪ੍ਰਭਾਵਿਤ ਇਸ ਖੇਤਰ ਦੇ ਵਿਚ ਰਾਸ਼ਟਰਪਤੀ ਟਰੰਪ ਦੇ ਪੀਸ ਬੋਰਡ, ਸ਼ਾਂਤੀ ਬੋਰਡ ਦੀ ਮਹੱਤਤਾ ਨੂੰ ਜਿਹੜਾ ਰੇਖਾ ਕਿੱਤ ਵੀ ਕਰਦੀਆਂ ਨੇ। ਹਲੇ ਕੱਲ ਹੀ ਕਹਿ ਕੇ ਹਰਿਆ ਪਰਸੋਂ ਕਿ ਭਾਈ ਮੈਂ 8 ਦੇਸ਼ਾਂ ਦੇ ਵਿਚ ਮੁਲਕਾਂ ਦੀਆਂ ਜੰਗਾਂ ਰੁਕਵਾਈਆਂ, ਪੀਸ ਕਰਵਾਇਆ, ਪਰ ਆਹ ਪੀਸ ਹੈ ਜੀ ਇਹਨਾਂ ਦਾ। ਖੋਜਕਰਤਾਵਾਂ ਨੇ ਰਿਪੋਰਟਾਂ ਦੇ ਵਿਚ ਇਹ ਵੀ ਲਿਖਿਆ ਕਿ ਲਿੰਗ ਆਧਾਰਿਤ ਹਿੰਸਾ ਦਾ ਦੂਜਾ ਸਭ ਤੋਂ ਆਮ ਜਿਹੜਾ ਰੂਪ ਹੈ ਮਨੋਵਿਗਿਆਨਕ ਤੇ ਭਾਵਨਾਤਮਕ ਹਿੰਸਾ ਸੀਗੀ। ਇਸ ਤੋਂ ਬਾਅਦ ਸਰੀਰਕ ਹਿੰਸਾ, ਜਿਨਸੀ ਹਿੰਸਾ ਤੇ ਜ਼ਬਰਦਸਤੀ ਜਾਂ ਘੱਟ ਉਮਰ ਦੇ ਵਿਚ ਵਿਆਹ ਦੀਆਂ ਘਟਨਾਵਾਂ ਸਾਹਮਣੇ ਆਈਆਂ। ਇਹ ਜਿਹੜਾ ਰੁਝਾਨ ਔਰਤਾਂ ਤੇ ਮਰਦਾਂ ਦੇ ਵਿਚ ਵੱਧ ਰਹੇ ਤਣਾਅ ਦੇ ਕਾਰਨ ਨੇ ਤੇ ਉਨ੍ਹਾਂ ਨੂੰ ਨਾਕਾਫ਼ੀ ਸਹੂਲਤਾਂ ਵਾਲੇ ਤੇ ਭੀੜ ਭੜੱਕੇ ਵਾਲੇ ਆਸਰਾ ਕੇਂਦਰਾਂ ਦੇ ਵਿਚ ਰਹਿਣ ਦੇ ਲਈ ਮਜਬੂਰ ਹੋਣਾ ਪੈ ਰਿਹਾ। ਇਸ ਦੇ ਨਾਲ ਹੀ ਖਾਣੇ, ਪਾਣੀ, ਸਫਾਈ ਦੇ ਲਈ ਜ਼ਰੂਰੀ ਸਮਾਨ ਅਤੇ ਕੱਪੜਿਆਂ ਵਰਗੀਆਂ ਬੁਨਿਆਦੀ ਸਹੂਲਤਾਂ ਤੱਕ ਉਨ੍ਹਾਂ ਦੀ ਪਹੁੰਚ ਲਗਾਤਾਰ ਜਿਹੜੀ ਸੀਮਤ ਹੋ ਰਹੀ ਹੈ। ਗਾਜ਼ਾ ਸ਼ਹਿਰ ਜਿਹੜਾ ਅਤੇ ਖਾਨ ਯੂਨਸ ਦੇ ਸ਼ਰਨਾਰਥੀ ਜਿਹੜੇ ਕੈਂਪਾਂ ਦੇ ਵਿਚ ਵਾਪਰੀਆਂ ਕੁਝ ਬੇਹੱਦ ਪਰੇਸ਼ਾਨ ਕਰਨ ਵਾਲੀਆਂ ਘਟਨਾਵਾਂ ਦਾ ਜ਼ਿਕਰ ਕੀਤਾ ਹੈ। ਇਨ੍ਹਾਂ ਕੈਂਪਾਂ ਦੇ ਵਿਚ 230 ਔਰਤਾਂ ਨੇ ਆਪਣੀ ਹੱਡਬੀਤੀ ਸਾਂਝੀ ਕੀਤੀ ਹੈ ਤੇ ਸਕੂਲ ਦੇ ਵਿਚ ਬਣੇ ਆਸਰਾ ਕੇਂਦਰ ਦੇ ਵਿਚ ਰਹਿ ਰਹੀ ਇਕ ਸ਼ਰਨਾਰਥੀ ਔਰਤ ਜੋ ਜਬਰ ਜਨਾਹ ਦਾ ਸ਼ਿਕਾਰ ਹੋਈ, ਉਹਨੇ ਦੱਸਿਆ ਕਿ ਔਰਤਾਂ ਨੂੰ ਅਕਸਰ ਬਦਨਾਮੀ ਤੇ ਸ਼ਰਮ ਤੋਂ ਬਚਣ ਦੇ ਲਈ ਆਪਣੇ ਜਬਰ ਜਨਾਹ ਕਰਨ ਵਾਲਿਆਂ ਦੇ ਨਾਲ ਵਿਆਹ ਕਰਨ ਦੇ ਲਈ ਮਜਬੂਰ ਕੀਤਾ ਜਾਂਦਾ ਹੈ। ਔਰਤ ਨੇ ਕਿਹਾ, ਜਦੋਂ ਸਕੂਲਾਂ ਦੇ ਵਿਚ ਜਬਰ ਜਨਾਹ ਦੇ ਮਾਮਲੇ ਸਾਹਮਣੇ ਆਉਂਦੇ ਨੇ ਤਾਂ ਅਗਲੇ ਹੀ ਦਿਨ ਉਥੇ ਵਿਆਹ ਅਤੇ ਜਸ਼ਨ ਦੇਖਣ ਨੂੰ ਮਿਲਦੇ ਹੈ। ਇਕ ਹੋਰ ਔਰਤ ਨੇ ਦੱਸਿਆ ਕਿ ਇਕ ਵਿਅਕਤੀ ਨੇ ਆਪਣੀ 14 ਸਾਲਾਂ ਦੀ ਧੀ ਦਾ ਵਿਆਹ ਸਿਰਫ ਆਟੇ ਦੀਆਂ 2 ਬੋਰੀਆਂ ਦੇ ਬਦਲੇ ਕਰ ਛੱਡਿਆ ਤਾਂ ਜੋ ਉਹ ਅਤੇ ਉਸਦੇ ਬਾਕੀ ਬੱਚੇ ਜਿਹੜੇ ਨੇ ਖਾਣਾ ਖਾ ਸਕਣ। ਜੀ ਦੋਸਤੋ, ਇਹ ਹੈ ਜੀ ਤਰੱਕੀ ਦੇ ਦਾਅਵੇ ਜਿਹੜੇ ਨੇ। ਤੇ ਸੁਧਾਰ ਦੇ ਦਾਅਵੇ ਜਿਹੜੇ ਨੇ ਇਹ ਮੁਲਕ ਜਿਹੜੇ ਨੇ ਐਡਵਾਂਸ ਮੁਲਕ ਦੇ ਜਿਹੜੇ ਨੇ ਉਹ ਕਰਦੇ ਨੇ। ਲੋ ਦੋਸਤੋ, ਇਹ ਸੀ ਜੀ ਅੱਜ ਦੀਆਂ ਦੇਸ਼ ਵਿਦੇਸ਼ ਦੀਆਂ ਖ਼ਬਰਾਂ ਤੇ ਅੱਜ ਦਾ ਪ੍ਰੋਗਰਾਮ, ਤੇ ਉਮੀਦ ਕਰਦੇ ਹਾਂ ਚੰਗਾ ਲੱਗਿਆ ਹੋਏਗਾ, ਤੇ ਚੰਗਾ ਲੱਗਿਆ ਤਾਂ ਜ਼ਰੂਰ ਦੋਸਤਾਂ ਮਿੱਤਰਾਂ ਤੱਕ ਸਾਂਝਾ ਕਰ ਦਿਓ। ਜਾਂਦੇ ਜਾਂਦੇ ਤੁਹਾਡੇ ਸੁਨੇਹਾਂ ਦੇ ਉੱਤੇ ਸੰਖੇਪ ਦੇ ਵਿੱਚ ਝਾਤ ਮਾਰਨ ਦੀ ਕੋਸ਼ਿਸ਼ ਕਰਦੇ ਹਾਂ, ਤੇ ਉਸ ਤੋਂ ਬਾਅਦ ਫਿਰ ਆਪਾਂ ਅੱਗੇ ਵੱਲ ਨੂੰ ਵੱਧਦੇ ਹਾਂ। ਸਟੂਡੀਓ ਦਾ ਨੰਬਰ +358 44 976 1968 ਹੈ। ਜੇ ਗੱਲਬਾਤ ਕਰਨੀ ਚਾਹੋਗੇ ਤਾਂ ਨਿੱਘਾ ਸਵਾਗਤ ਹੈ 2-3 ਮਿੰਟ। ਤੇ ਇਸੇ ਤਰ੍ਹਾਂ ਤੁਹਾਡੇ ਸੁਨੇਹਾਂ ਦੇ ਵੱਲ ਨੂੰ ਚੱਲਦੇ ਹਾਂ। ਸਭ ਤੋਂ ਪਹਿਲਾਂ ਸੁਨੇਹਾ ਜਿਹੜਾ ਮਿਲਿਆ ਆਪਣੇ ਇੱਕ ਪਾਸੇ ਜੀ, ਸੁਨੇਹੇ ਉੜ ਜਾਂਦੇ ਆ ਕਈ ਵਾਰੀ, ਚਲੋ ਮੈਂ ਇਧਰੋਂ ਦੇਖਦਾ ਦੂਸਰੇ ਪਾਸਿਓ, ਤੇ ਸੁਨੇਹੇ ਤਾਂ ਬਹੁਤ ਸਾਰੇ ਦੋਸਤਾਂ ਦੇ ਆਏ ਹੋਏ ਨੇ, ਤੇ ਮੈਂ ਸੰਖੇਪ ਦੇ ਵਿੱਚ ਹੀ ਲੈਣ ਦੀ ਕੋਸ਼ਿਸ਼ ਕਰਦਾ ਜੀ, ਤੇ ਸਮਾਂ ਕਾਫੀ ਹੋ ਗਿਆ। ਸੁਰਜੀਤ ਭਾਰਤ ਜੀ ਨੇ ਇੰਡੀਆ ਤੋਂ ਸਤਿ ਸ਼੍ਰੀ ਅਕਾਲ ਭੇਜੇ, ਹਰਵਿੰਦਰ ਜੋਲ ਭੈਣ ਜੀ ਨੇ, ਗੁਰੀਮਾਨ ਬਾਈ ਜੀ ਨੇ, ਬਹੁਤ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸੱਜਣਾ ਮਿੱਤਰਾਂ ਦੋਸਤਾਂ ਨੂੰ ਭੇਜੀ ਹੈ, ਪਰਿਵਾਰ ਨੂੰ। ਤੇ ਸਤਨਾਮ ਸਿੰਘ ਜਾਣੀਆਂਚਾਲ ਜੀ ਨੇ ਸਤਿ ਸ਼੍ਰੀ ਅਕਾਲ ਭੇਜੀ ਹੈ ਜੀ, ਦਵਿੰਦਰ ਭਾਰਤ ਜੀ ਨੇ, ਰਾਜਨ ਸੈਣੀ ਸਾਹਿਬ ਨੇ, ਤੇ ਮੁਕੱਦਰ ਬਾਈ ਜੀ, ਗੁਰੀਮਾਨ ਜੀ, ਤੇ ਰਾਜਨ ਸੈਣੀ ਸਾਹਿਬ ਕਹਿੰਦੇ ਗੁਰੀਮਾਨ ਜੀ ਨੂੰ ਵੀ ਸਤਿ ਸ਼੍ਰੀ ਅਕਾਲ, ਮੁਕੱਦਰ ਜੀ ਵੀ ਸਤਿ ਸ਼੍ਰੀ ਅਕਾਲ ਕਹਿੰਦੇ, ਔਜਲਾ ਸਾਹਿਬ ਨੇ ਸਤਿ ਸ਼੍ਰੀ ਅਕਾਲ ਭੇਜੀ ਸਾਰੇ ਪਿਆਰਿਆਂ ਨੂੰ।

ਇਸੇ ਤਰ੍ਹਾਂ ਮੁਹੰਮਦ ਜੀ ਨੇ ਵੀ ਸਤਿ ਸ੍ਰੀ ਅਕਾਲ ਭੇਜੀ ਹੈ ਸਭ ਦੋਸਤਾਂ ਨੂੰ ਤੇ ਸੋਹਣੀ ਗੱਲਬਾਤ ਹੋ ਰਹੀ ਹੈ ਕਹਿੰਦੇ ਰਾਜਨ ਵੀਰ ਜੀ ਦੇ ਨਾਲ ਗੁਰੂ ਜੀ ਐਪਰੀਸ਼ੀਏਟ ਕਰਦੇ ਆ ਤੇ ਵਾਹ ਜੀ ਵਾਹ ਬਹੁਤ ਵਧੀਆ ਕਹਿੰਦੇ ਜੀ ਆਪਣੇ ਸੁਰਿੰਦਰ ਕੌਰ ਮਾਲ ਜੀ US ਤੋਂ ਗੁਰੀਮਾਨ ਜੀ ਕਹਿੰਦੇ ਤਾਕਤ ਸ਼ੋਹਰਤ ਰਾਜਨ ਵੀਰ ਜੀ ਪਹੁੰਚਾਉਣੀ ਹਰ ਕਿਸੇ ਦੇ ਬੱਸ ਦੀ ਗੱਲ ਨਹੀਂ ਰੱਬ ਨੇ ਮੌਕਾ ਇਹਨਾਂ ਅਖੌਤੀ ਇਨਕਲਾਬੀਆਂ ਦਿੱਤਾ ਜ਼ਰੂਰ ਬੱਸ ਪਰ ਇਹਨਾਂ ਨੇ ਮੌਕਾ ਸਾਂਭਿਆ ਨਹੀਂ ਹੈ ਤੇ ਇਸੇ ਤਰ੍ਹਾਂ ਮੈਂ ਵੀ ਕਰਦਾ ਕਹਿੰਦੇ ਜੀ ਫੋਨ ਤੁਸੀਂ ਰਾਜਨ ਵੀਰ ਜੀ ਦੇ ਨਾਲ ਕਰ ਲਵੋ ਜੀ ਗੱਲਬਾਤ ਰਹਿ ਗਏ ਜੀ ਤੁਸੀਂ ਅੱਜ ਦੇਖ ਲਓ ਤੇ ਸ਼ਾਇਦ ਬਿਜ਼ੀ ਹੋ ਗਏ ਕਿਤੇ ਤੇ ਭੁਪਿੰਦਰ ਵੀਰ ਜੀ ਕਹਿੰਦੇ ਗੁਰੀਮਾਨ ਜੀ ਤੁਸੀਂ ਵੀ ਕਹਿੰਦੇ ਮੌਕਾ ਨਹੀਂ ਛੱਡਦੇ ਇਹਨਾਂ ਅਖੌਤੀ ਇਨਕਲਾਬੀਆਂ ਨੂੰ ਕਹਿੰਦੇ ਸੀ ਤਾਨੇ ਮੇਣੇ ਦੇਣ ਦਾ ਤੇ ਗੁਰੀਮਾਨ ਜੀ ਕਹਿੰਦੇ ਆ ਮਾਰਿਆ ਮਰਿਆ ਸੱਪ ਗਲ ਪਾਉਣਾ ਜੀ ਇਹਨਾਂ ਨੇ ਬਿਲਕੁਲ ਹੈ ਜੀ ਤੇ ਨਾਲੇ ਹੱਸ ਰਹੇ ਨੇ ਜੀ ਤੇ ਇਸੇ ਤਰ੍ਹਾਂ ਹੀ ਮੁਹੰਮਦ ਜੀ ਦੇ ਕਹਿੰਦੇ ਨੇ ਵੀਰ ਭੁਪਿੰਦਰ ਜੀ ਤੇ ਵੀਰ ਰਾਜਨ ਸੈਣੀ ਸਾਹਿਬ ਸੋਹਣੀ ਗੱਲਬਾਤ ਕਰ ਰਹੇ ਨੇ ਗੁਰੂ ਜੀ ਲਿਖਦੇ ਕਿ ਰਾਜਨ ਵੀਰ ਜੀ 3,00,000 ਕਰੋੜ ਦੇ ਵਿੱਚੋਂ ਪੰਜਾਬ ਦੇ ਉੱਤੇ ਲਾਇਆ ਇੱਕ ਧੇਲਾ ਵੀ ਨਹੀਂ ਹੈ ਬੇਅੰਤ ਸੰਧੂ ਸਾਹਿਬ ਜੁੜੇ ਨੇ ਸਤਿ ਸ੍ਰੀ ਅਕਾਲ ਸਾਰੇ ਪਰਿਵਾਰ ਨੂੰ ਕਹਿੰਦੇ ਆ ਤੇ ਇਸੇ ਤਰ੍ਹਾਂ ਲਾਈਕ ਨੰਬਰ 13 ਕਰਜ਼ਾ ਤਾਂ ਕਹਿੰਦੇ ਰੇਤਾ ਹੀ ਖਤਮ ਕਰ ਸਕਦਾ ਹੈ ਪਰ ਰੇਤੇ ਦਾ ਕੰਮ ਦਿਨ ਰਾਤ ਚੱਲ ਰਿਹਾ ਰੋਪੜ ਦਾ ਚੱਡਾ ਤੇ ਹਰਜੋਤ ਬੈਂਸ ਹੀ ਕਹਿੰਦੇ ਰੇਤਾ ਸਾਰਾ ਖਾ ਰਹੇ ਨੇ ਜੀ ਗੁਰੀਮਾਨ ਜੀ ਲਿਖਦੇ ਆ ਬੇਅੰਤ ਸੰਧੂ ਜੀ ਨੇ ਵੀ ਸਤਿ ਸ੍ਰੀ ਅਕਾਲ ਭੇਜੀ ਹੈ ਸੈਣੀ ਸਾਹਿਬ ਨੂੰ ਤੇ ਗੁਰੂ ਜੀ ਨੂੰ ਗੁਰੂ ਜੀ ਕਹਿੰਦੇ ਬੇਅੰਤ ਸੰਧੂ ਜੀ ਨੂੰ ਵੀ ਸਤਿ ਸ੍ਰੀ ਅਕਾਲ ਮਾਨ ਸਿੰਘ ਸੈਣੀ ਸਾਹਿਬ ਹੈਲਸਿੰਕੀ ਤੋਂ ਲਿਖਦੇ ਆ ਸਤਿ ਸ੍ਰੀ ਅਕਾਲ ਜੀ ਦੁਆਬਾ ਰੇਡੀਓ ਸੁਣਨ ਵਾਲਿਆਂ ਨੂੰ ਜੀ ਤੇ ਗੁਰੀਮਾਨ ਸੈਣੀ ਸਾਹਿਬ ਸਿਕੰਦਰ ਔਜਲਾ ਸਾਹਿਬ ਸਿਕੰਦਰ ਮਹਾਨ ਪਿਆਰ ਭਰੇ ਉਦਾਸ ਗੀਤ ਗਾਉਣ ਵਾਲੇ ਦੋਨੇ ਵੀਰਾਂ ਨੂੰ ਵੀ ਕਹਿੰਦੇ ਮੁਕੱਦਰ ਤੇ ਮੁਹੰਮਦ ਜੀ ਨੂੰ ਬਾਈ ਜੀ ਨੂੰ ਵੀ ਕਹਿੰਦੇ ਸਤਿ ਸ੍ਰੀ ਅਕਾਲ ਹੈ ਜੀ ਤੇ ਇਸੇ ਤਰ੍ਹਾਂ ਭਾਰਤ ਸਾਹਿਬ ਕਹਿੰਦੇ ਜੀ ਰਾਜ ਜੀਤ ਤਾਂ ਆਤਮ ਸਮਰਪਣ ਕਰਕੇ ਆਇਆ ਹੈ ਗ੍ਰਿਫਤਾਰੀ ਦਾ ਝੂਠਾ ਕਹਿੰਦੇ ਪ੍ਰਚਾਰ ਕਰ ਰਹੇ ਨੇ ਤੇ ਬਾਕੀ ਸੈਣੀ ਵੀਰ ਜੀ ਕਹਿੰਦੇ ਬੜੇ ਚੰਗੀ ਤਰ੍ਹਾਂ ਜਾਣੂ ਨੇ ਜੀ ਰਾਜਜੀਤ ਦੇ ਬਾਰੇ ਤੇ ਸੱਚੀ ਗੱਲ ਹੈ ਜੀ ਕਹਿੰਦੇ ਡਾਲਰ ਦੇ ਵਿੱਚ ਪੈਸੇ ਲੈਂਦਾ ਸੀ ਇਹਨਾਂ ਨੂੰ ਪਹਿਲਾਂ ਇਨਫੋਰਮੇਸ਼ਨ ਸੀ ਨੋਟਬੰਦੀ ਹੋਣੀ ਹੈ ਤੇ ਇਸ ਕਰਕੇ ਕਹਿੰਦੇ ਡਾਲਰ ਦੇ ਵਿੱਚ ਲੈਣ ਦੇਣ ਕਹਿੰਦੇ ਚੱਲ ਰਿਹਾ ਸੀ ਸੈਣੀ ਵੀਰ ਜੀ ਤੁਸੀਂ ਕਹਿੰਦੇ ਲੇਟੈਸਟ ਰਾਜਜੀਤ ਦੀ ਫੋਟੋ ਦੇਖੀ ਹੈ ਬੜੇ ਵਿਚਾਰੇ ਬਣ ਕੇ ਕਹਿੰਦੇ ਸਾਹਮਣੇ ਆਏ ਨੇ ਜੀ ਬਿਲਕੁਲ ਜੀ ਬਿਲਕੁਲ ਗੁਰੂ ਜੀ ਕਹਿੰਦੇ ਕੰਮ ਕਰਦੇ ਆ ਜੀ ਖਾ ਗਏ ਪੈਸਾ ਰਿਸ਼ਤੇਦਾਰ ਵੀ ਕਹਿੰਦੇ ਜੋ ਹਾਲਾਤ ਦੇਖਦੇ ਨੇ ਸੈਣੀ ਸਾਹਿਬ ਸੱਚੀ ਲੱਗਦਾ ਨਹੀਂ ਰਾਜਜੀਤ ਜਿਹੜੇ ਨੇ ਟਾਰਚਰ ਬਰਦਾਸ਼ਤ ਕਰ ਸਕੂਗਾ ਜੀ ਅੱਗੇ ਲਿਖਦੇ ਨੇ ਬਣੂਗਾ ਕੀ ਜੀ ਇਹਨਾਂ ਦਾ ਉਹ ਤੇ ਵਕਤ ਦੀ ਬੁੱਕਲ ਦੇ ਵਿੱਚ ਹੈ ਅਜੇ ਪਰੇ ਹੈਗਾ ਅਜੇ ਪਰ AIG ਜਿਹੜੇ ਨੇ ਪੰਜਾਬ ਵੀ ਰੱਬ ਦੀ ਕਚਹਿਰੀ ਦੇ ਵਿੱਚੋਂ ਬਚ ਨਾ ਸਕਿਆ ਜੀ ਆਕਾਸ਼ ਬੱਟਾ ਵੀ ਕਹਿੰਦੇ ਭਾਰਤ ਵੀਰ 2 ਨੰਬਰ ਦਾ ਬੰਦਾ ਹੈ ਤੇ 2 ਨੰਬਰ ਦੇ ਕੰਮ ਕਰਦਾ ਸੀ ਤੇ ਉਹ ਵੱਖ ਗੱਲ ਹੈ ਕਹਿੰਦੇ DIG ਭੁੱਲਰ ਨੇ ਵੀ ਅੱਤ ਚੁੱਕ ਦਿੱਤੀ ਸੀ ਤੇ ਭੁੱਲਰ ਸਾਹਿਬ ਭੁੱਲ ਗਏ ਕਿ ਅੱਤ ਤੇ ਅੰਤ ਦੇ ਵਿੱਚ ਬਸ ਥੋੜਾ ਹੀ ਬਿੰਦੀ ਦਾ ਤੇ ਟਿੱਪੀ ਦਾ ਤੇ ਅੱਧਕ ਦਾ ਹੀ ਫਰਕ ਹੁੰਦਾ ਹੈ ਗੁਰੂ ਜੀ ਕਹਿੰਦੇ ਆ ਪੈਸੇ ਆਕਾਸ਼ ਦਿੰਦਾ ਹੀ 2 ਨੰਬਰ ਦੇ ਕੰਮ ਕਰਕੇ ਸੀ ਤੇ DIG ਕਿਹੜਾ ਇਕੱਲਾ ਖਾ ਰਿਹਾ ਸੀ DIG ਤੇ ਉਮਰ ਜਿਹੜਾ ਉੱਪਰ ਮੰਤਰੀ ਵੀ ਖਾ ਰਹੇ ਸੀ ਵਧੀਆ ਗੱਲ ਹੈ ਹੋਈ ਗਈ ਹੈ ਕਹਿੰਦੇ ਜਿਹੜਾ ਸਰਕਾਰ ਦੇ ਲਾਲਚ ਪਾਉਣ ਵਾਲੀ ਬੁਰਕੀ ਨੂੰ ਕਹਿੰਦੇ ਨੱਥ ਪਾਈ ਹੈ ਮਾਫ਼ੀ ਚਾਹੁੰਦਾ ਕਈ ਵਾਰੀ ਛੋਟੇ ਅੱਖਰ ਹੁੰਦੇ ਆ ਜੀ ਪੜ੍ਹਨ ਦੇ ਵਿੱਚ ਇੱਧਰ ਉੱਧਰ ਹੋ ਜਾਂਦੇ ਆ ਮੁਕੱਦਰ ਜੀ ਕਹਿੰਦੇ ਸੈਣੀ ਬਾਈ ਜੀ ਕੱਟੜ ਇਮਾਨਦਾਰ ਤੁਸੀਂ ਦਿੱਤੇ ਸਾਨੂੰ ਗੁਰੂ ਜੀ ਕਹਿੰਦੇ ਮੁਕੱਦਰ ਵੀਰ ਜੀ ਕੱਟੜ ਠੱਗ ਕਹੋ ਬਿਲਕੁਲ ਗੁਰੀਮਾਨ ਜੀ ਤੇ ਬਿਲਕੁਲ ਸੈਣੀ ਵੀਰ ਜੀ ਮੁਲਾਜ਼ਮ ਠੋਕ ਸਕਦੇ ਸੀ ਇਸ ਸਰਕਾਰ ਦੀ ਸਕੀਮ ਨੂੰ ਕਹਿੰਦੇ ਜੀ ਤੇ ਹੋਰ ਬਹੁਤ ਸਾਰੇ ਦੋਸਤੋ ਤੁਹਾਡੇ ਸੁਨੇਹੇ ਨੇ ਮਾਫ਼ੀ ਚਾਹਵਾਂਗਾ ਸਾਰੇ ਨਹੀਂ ਲੈ ਪਾਵਾਂਗਾ ਤੇ ਬਾਕੀ ਸਾਰੇ ਸੱਜਣਾਂ ਦਾ ਮਿੱਤਰਾਂ ਦਾ ਜ਼ਿਕਰ ਕਰ ਹੀ ਦਿੱਤਾ ਜਗਤਾਰ ਭਾਰਤ ਜੀ ਇੰਡੀਆ ਤੋਂ ਸਤਿ ਸ੍ਰੀ ਅਕਾਲ ਕਹਿੰਦੇ ਨੇ ਤੇ ਗਰੇਵਾਲ ਸਾਹਿਬ ਕਹਿੰਦੇ ਆ ਕਿ ਭਾਈ ਅੱਜ ਸ਼ੰਮੀ ਜੀ ਆਏ ਨੇ ਜੀ ਆਏ ਸੀ ਜੀ ਸਤਿ ਸ੍ਰੀ ਅਕਾਲ ਵੀ ਭੇਜੀ ਆ ਉਹਨਾਂ ਨੇ ਤੇ ਗਰੇਵਾਲ ਸਾਹਿਬ ਨੇ ਤੇ ਪੁੱਛ ਰਹੇ ਸੀ ਨਹੀਂ ਆ ਗਏ ਜੀ ਉਹ ਆ ਕੇ ਗਏ ਨੇ ਆਪਣੇ ਨਾਲ ਗੱਲਬਾਤ ਕਰਕੇ ਗਏ ਨੇ ਤੇ ਗਰੇਵਾਲ ਸਾਹਿਬ ਵੀ ਸਪੋਰਟ ਕਰਦੇ ਆ ਸ਼ੁਕਰੀਆ ਜੀ ਐਡਵੋਕੇਟ ਰਾਜਨ ਸੈਣੀ ਸਾਹਿਬ ਨੂੰ ਵੀ ਸਤਿ ਸ੍ਰੀ ਅਕਾਲ ਭੇਜੀ ਹੈ ਜਾਣਕਾਰੀ ਲਈ ਧੰਨਵਾਦ ਕਹਿੰਦੇ ਨੇ ਤੇ ਗੁਰੀਮਾਨ ਜੀ ਅੱਜ ਲਓ ਦੋਸਤੋ ਫਿਰ ਇਹਦੇ ਨਾਲ ਹੀ ਮੈਨੂੰ ਦਿਵਾ ਗਿਆ ਕੱਲ੍ਹ ਨੂੰ ਮਿਲਣ ਦੇ ਵਾਅਦੇ ਦੇ ਨਾਲ ਮੁਲਾਕਾਤ ਹੋਏਗੀ ਵੱਧ ਘੱਟ ਬੋਲ ਕੇ ਉਸ ਤਾਕੀ ਮਾਫ਼ ਤੇ ਕੱਲ੍ਹ ਨੂੰ ਮਿਲਣ ਦੇ ਵਾਅਦੇ ਦੇ ਨਾਲ ਹੋਵੇਗੀ ਮੁਲਾਕਾਤ ਸਾਰਿਆਂ ਨੂੰ ਭੁਪਿੰਦਰ

0: ಇದು ಮಹಾಪವರ್ ರೇಡಿಯೋ ರೇಡಿಯೋ ರೇಡಿಯೋ.
1: जी दोस्तों सारे दोस्तों का दुआबा रेडियो के मंच उत्ते निघा स्वागत है। लैके हाजर हाँ तुहाडी कचहरी च नवा नवेला प्रोग्राम जिंदगीनामा हाल दुनिया। आप सब नूं आदाब सलाम नमस्ते ते प्यार भरी निघी सत श्री अकाल। दोस्तों उम्मीद करदे हां सब राजी खुशी होणगे ते गल्लां बातां लैके दो सवा दो घंटे लई तुहाडी हाजरी दे विच फिर तों बरकरार है जी जुड़ चुके हां हाजरी भरन दे लई। ਤੇ ਲਾਈਨਾਂ ਤੁਹਾਡੇ ਲਈ ਖੁੱਲੀਆਂ ਰਹਿਣਗੀਆਂ +358 44 976 19 ਬਾਅਦ ਸਟੂਡੀਓ ਦਾ ਨੰਬਰ ਹੈ ਤੇ ਤਕਰੀਬਨ 20-25 ਮਿੰਟ ਤੱਕ ਲਾਈਨਾਂ ਖੋਲ ਦਿੱਤੀਆਂ ਜਾਣਗੀਆਂ ਤੇ ਸਭ ਤੋਂ ਪਹਿਲਾਂ ਸਤਨਾਮ ਸਿੰਘ ਜਾਣੀਆਂ ਚਾਲ ਜੀ ਦਾ ਬਹੁਤ ਬਹੁਤ ਨਿੱਘਾ ਸਵਾਗਤ ਹੈ। ਜੀਆਂ ਨੂੰ ਜੀ ਕਹਿੰਦੇ ਆ ਤੇ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਹਿੰਦੇ ਆ ਤੇ ਗੁਲਾਬ ਦੇ ਨਾਲ ਨਾਲ ਫੁੱਲ ਵੀ ਭੇਜੇ ਨੇ। ਤੇ ਦੋਸਤੋ ਅੱਜ 23 ਸਤੰਬਰ 2026 ਦਾ ਦਿਹਾੜਾ ਤੇ ਬੁੱਧਵਾਰ ਵਾਲਾ ਦਿਨ ਹੈ। ਬੁੱਧ ਕੰਮ ਸ਼ੁੱਧ ਕਰਦੇ ਆ ਤੇ ਕੱਲ ਨੂੰ ਆਪਾਂ ਵੀਰਵਾਰ ਵਾਲਾ ਦਿਨ ਹੈ ਤੇ ਜਿਸ ਦੇ ਵਿਚ ਸਮਰਜੀਤ ਸਿੰਘ ਸ਼ੰਮੀ ਉਹਨਾਂ ਦੇ ਨਾਲ ਗੱਲਾਂ ਬਾਤਾਂ ਕਰਾਂਗੇ ਕੁਝ ਵਿਸ਼ਿਆਂ ਨੂੰ ਲੈ ਕੇ। ਤੇ ਅੱਜ ਤੁਹਾਡੀ ਕਚਹਿਰੀ ਦੇ ਵਿਚ ਤੁਹਾਡਾ ਤੇ ਮੇਰਾ ਸਾਥ ਜਿਹੜਾ ਇਸੇ ਤਰ੍ਹਾਂ ਬਰਕਰਾਰ ਰਹੇਗਾ ਤੇ ਸਮਾਂ ਤੇ ਸਥਿਤੀ ਫਿਨਲੈਂਡ ਦੀਆਂ ਘੜੀਆਂ ਦੇ ਉੱਤੇ ਇਸ ਵਕਤ 7:05 ਦਾ ਸਮਾਂ ਹੈ। ਨਿਊਯਾਰਕ ਤੇ ਟੋਰਾਂਟੋ ਦੀਆਂ ਘੜੀਆਂ ਦੇ ਉੱਤੇ ਦੁਪਹਿਰ ਦੇ 12:00 ਇਸ ਵਕਤ 5 ਮਿੰਟ ਹੋ ਗਿਆ ਹੈ ਤੇ ਕੈਲੀਫੋਰਨੀਆ ਤੇ ਵੈਂਕੂਵਰ ਦੇ ਵਿਚ ਸਵੇਰ ਦੇ 9:05 ਦਾ ਸਮਾਂ ਹੈ। ਭਾਰਤ ਦੇ ਵਿਚ ਰਾਤ ਦੇ 9:35 ਤੇ ਯੂਕੇ ਦੇ ਵਿਚ ਸ਼ਾਮ ਦੇ 5:05 ਤੇ ਯੂਰਪੀਅਨ ਕੰਟਰੀਆਂ ਮੁਤਾਬਕ ਘੜੀਆਂ ਦੇ ਉੱਤੇ ਸ਼ਾਮ ਦੇ 6:05 ਦਾ ਸਮਾਂ ਹੈ ਜੀ। ਤੇ ਲੋ ਦੋਸਤੋ ਮਿਲਾਵੋ ਘੜੀਆਂ ਨੂੰ ਨਾਲ ਤੇ ਦੋਸਤਾਂ ਮਿੱਤਰਾਂ ਯਾਰਾਂ ਬੇਲੀਆਂ ਸਹੇਲੀਆਂ ਨੂੰ ਲਾ ਦਿਓ ਸੁਨੇਹਾ ਤੇ ਪ੍ਰੋਗਰਾਮ ਦੀ ਸ਼ੁਰੂਆਤ ਹੋ ਚੁੱਕੀ ਹੈ ਤੇ ਨਾਲ ਨਾਲ ਇੱਕ ਜ਼ਰੂਰੀ ਜਾਣਕਾਰੀ ਦੀ ਵੀ ਗੱਲ ਕਰਾਂਗੇ। ਆਪਣੇ ਹਰਜਿੰਦਰ ਸਿੰਘ ਬਾਈ ਜੀ ਹਰਜਿੰਦਰਜੀਤ ਬਾਈ ਜੀ ਪਿਛਲੇ ਦਿਨਾਂ ਦੇ ਵਿੱਚ ਆਪਾਂ ਉਹਨਾਂ ਦੇ ਨਾਲ ਮੁਲਾਕਾਤ ਵੀ ਕੀਤੀ ਸੀ। ਬਾਕਮਾਲ ਉਹਨਾਂ ਦੀ ਆਵਾਜ਼ ਤੇ ਅੰਦਾਜ਼ ਹੈ ਗੀਤਕਾਰੀ ਦੇ ਵਿੱਚ ਤੇ ਉਹਨਾਂ ਦਾ ਇੱਕ ਜਿਹੜਾ ਗੀਤ ਆ ਰਿਹਾ ਆਉਣ ਵਾਲੇ ਦਿਨਾਂ ਦੇ ਵਿੱਚ ਦਾਦੇ ਦੀ ਪੈਲੀ ਤੇ ਹਰਿੰਦਰ ਹਰ ਉਹਨਾਂ ਦੀ ਆਵਾਜ਼ ਦੇ ਵਿੱਚ ਤੇ ਲਿਖਤ ਹੈ ਦੇਵ ਉਹਨਾਂ ਦੀ ਤੇ ਉਹਨਾਂ ਦਾ ਗੀਤ ਜਲਦ ਹੀ ਆ ਰਿਹਾ ਦੋਸਤੋ। ਕਿਸੇ ਦਿਨ ਉਹਨਾਂ ਨਾਲ ਲੈ ਕੇ ਗੱਲਬਾਤ ਵੀ ਕਰਾਂਗੇ ਤੇ ਉਹਦੇ ਉੱਤੇ ਝਾਤ ਵੀ ਪਾਵਾਂਗੇ ਤੇ ਉਹਨਾਂ ਦੀ ਇੱਕ ਫਰਮਾਇਸ਼ ਸੀਗੀ ਤਾਂ ਕਰਕੇ ਕੋਸ਼ਿਸ਼ ਹੈ। ਚਲੋ ਚੰਗੀਆਂ ਕਲਮਾਂ ਚੰਗੀਆਂ ਗੱਲਾਂ ਬਾਤਾਂ ਚੰਗੇ ਗੀਤ ਸੰਗੀਤ ਨੂੰ ਪਿਆਰ ਕਰਨਾ ਚਾਹੀਦਾ ਤੇ ਵੱਧ ਤੋਂ ਵੱਧ ਦੋਸਤਾਂ ਤੱਕ ਜਿਹੜਾ ਉਸਨੂੰ ਪਹੁੰਚਾਉਣਾ ਵੀ ਚਾਹੀਦਾ ਤੇ ਕਿਸੇ ਦਿਨ ਆਪਣੇ ਬਾਈ ਜੀ ਦੇ ਨਾਲ ਗੱਲਬਾਤ ਕਰਾਂਗੇ ਜ਼ਰੂਰ ਹਰਿੰਦਰਜੀਤ ਹਰ ਉਹਨਾਂ ਦੇ ਨਾਲ ਤੇ ਬਾਕਮਾਲ ਉਹਨਾਂ ਦਾ ਅੰਦਾਜ਼ ਤੇ ਗੱਲਬਾਤ ਦਾ ਵੀ ਤੇ ਗੀਤ ਸੰਗੀਤ ਦਾ ਵੀ ਅੰਦਾਜ਼ ਬੜਾ ਹੀ ਨਜ਼ਾਰੇਦਾਰ ਹੈ। ਤੇ ਦੋਸਤੋ ਇਸੇ ਤਰ੍ਹਾਂ ਹੀ ਅੱਜ ਦੇ ਵਿਚਾਰ ਦੇ ਵੱਲ ਨੂੰ ਚੱਲਦੇ ਹਾਂ। 23 ਸਤੰਬਰ ਦਾ ਅੱਜ ਦਾ ਵਿਚਾਰ ਕਹਿੰਦਾ ਹੈ ਸਾਹਿਤ ਦੀ ਗੱਲ ਹੋਈ ਹੈ ਚੰਗੇ ਗੀਤ ਸੰਗੀਤ ਦੀ ਗੱਲ ਹੋਈ ਹੈ ਤੇ ਕਹਿੰਦੇ ਜਿਹੜੇ ਚੰਗਾ ਸਾਹਿਤ ਪੜ੍ਹਦੇ ਨੇ ਤੇ ਉਹ ਭੈੜੇ ਕੰਮਾਂ ਤੋਂ ਬਚੇ ਰਹਿੰਦੇ ਨੇ ਪਰ ਜਿਹੜੇ ਭੈੜੇ ਕੰਮ ਕਰਦੇ ਨੇ ਉਹ ਚੰਗਾ ਸਾਹਿਤ ਪੜ੍ਹਨ ਤੋਂ ਜਿਹੜੇ ਨੇ ਬਚਦੇ ਰਹਿੰਦੇ ਹੈ ਤੇ ਇਸੇ ਤਰ੍ਹਾਂ ਦੀਆਂ ਗੱਲਾਂ ਬਾਤਾਂ ਅੱਗੇ ਜਾ ਕੇ ਕਰਦੇ ਹਾਂ। ਅੱਜ ਦੇ ਦਿਹਾੜੇ ਦੀ ਵੀ ਬਾਤ ਪਾਉਂਦੇ ਹਾਂ ਤੇ ਉਮੀਦ ਕਰਦੇ ਹਾਂ ਤੁਹਾਡੇ ਤੱਕ ਆਵਾਜ਼ ਤੇ ਅੰਦਾਜ਼ ਵਧੀਆ ਤਰੀਕੇ ਦੇ ਨਾਲ ਪਹੁੰਚ ਰਹੀ ਹੋਵੇਗੀ ਤੇ ਅੱਜ ਦੇ ਵਿਚਾਰ ਦੇ ਵਿੱਚ 23 ਸਤੰਬਰ 1846 ਦਾ ਜਦੋਂ ਆਪਾਂ ਜ਼ਿਕਰ ਕਰਦੇ ਹਾਂ ਨੈਪਚੂਨ ਜਿਹਨੂੰ ਵਰੁਣ ਵੀ ਕਿਹਾ ਜਾਂਦਾ ਹੈ ਗ੍ਰਹਿ ਦੀ ਖੋਜ ਹੋਈ ਸੀ ਤੇ 1915 ਦੇ ਵਿੱਚ ਦੇਸ਼ ਭਗਤ ਜੈਫਰ ਥੇਵਰ ਗੁਜਰਾਤ ਦੀ ਕੀਨੀਆ ਦੇ ਵਿੱਚ ਜਿਹੜੀ ਗੋਲੀ ਦੇ ਨਾਲ ਉਹਨੂੰ ਸ਼ਹੀਦ ਕੀਤਾ ਗਿਆ ਸੀ। 1939 ਦੇ ਵਿੱਚ ਮਨੋਵਿਗਿਆਨੀ ਸਿੰਗਮੰਡ ਫਰਾਇਡ ਦਾ ਦੇਹਾਂਤ ਹੁੰਦਾ ਹੈ ਤੇ 1965 ਦੇ ਵਿੱਚ ਭਾਰਤ ਪਾਕਿਸਤਾਨ ਯੁੱਧ ਖਤਮ ਹੁੰਦਾ ਹੈ। 1998 ਵਿੱਚ ਪ੍ਰਸਿੱਧ ਢਾਡੀ ਸੋਹਣ ਸਿੰਘ ਸ਼ੀਤਲ ਹੋਣਾ ਦਾ ਜਿਹੜਾ ਦੇਹਾਂਤ ਹੋਇਆ ਦਿਨ ਰਾਤ ਬਰਾਬਰ ਹੁੰਦੀ ਹੈ ਇਸ ਦਿਨ ਦੇ ਉੱਤੇ ਕਿਉਂਕਿ ਜਿਹੜੀਆਂ ਆਪਣੇ ਸਿਆਲ ਤੇ ਗਰਮੀ ਦੀਆਂ ਰੁੱਤਾਂ ਦੇ ਵਿੱਚ ਵਿਚਕਾਰ ਜਿਹੜਾ ਕੰਮ ਸਮਾਪਤ ਹੋ ਜਾਂਦਾ ਹੈ ਤੇ ਸਿਆਲ ਦੀਆਂ ਰੁੱਤਾਂ ਦਾ ਸ਼ੁਰੂ ਹੋ ਜਾਂਦੇ ਆ ਤੇ ਇਹ ਕੁਝ ਦਿਨ ਹੁੰਦੇ ਨੇ ਜਿਨ੍ਹਾਂ ਦੇ ਵਿੱਚ ਜਿਹੜਾ ਬਰਾਬਰ ਦਾ ਦਿਨ ਤੇ ਬਰਾਬਰ ਦੀ ਰਾਤ ਜਿਹੜੀ ਹੈ ਓਨੀ ਲੰਬੀ ਹੁੰਦੀ ਹੈ ਤੇ ਨੈਪਚੂਨ ਦਾ ਜ਼ਿਕਰ ਆਇਆ ਤੇ 2006 ਤੋਂ ਪਹਿਲਾ ਸੂਰਜੀ ਪਰਿਵਾਰ ਦੇ 9 ਗ੍ਰਹਿ ਸਨ ਤੇ 8ਵਾਂ ਗ੍ਰਹਿ ਜਿਹੜਾ ਸੀ ਪਲੂਟੋ ਜਿਹੜਾ ਕਿ 1930 ਦੇ ਵਿੱਚ ਕਲਾਈਡ ਟੌਮ ਬੋ ਅਮਰੀਕੀ ਵਿਗਿਆਨੀ ਨੇ ਲੱਭਿਆ ਸੀ ਤੇ 14 ਤੋਂ 26 ਅਗਸਤ 2005 ਨੂੰ ਹੋਈ ਅੰਤਰਰਾਸ਼ਟਰੀ ਤਾਰਾ ਯੂਨੀਅਨ ਦੇ ਵੱਲੋਂ ਗ੍ਰਹਿ ਸ਼ਬਦ ਦੀ ਨਵੀਂ ਪਰਿਭਾਸ਼ਾ ਜਿਹੜੀ ਸੀ ਆਉਣ ਦੇ ਉੱਤੇ ਉਸਨੂੰ ਬੋਨਾ ਗ੍ਰਹਿ ਦਾ ਨਾਂ ਜਿਹੜਾ ਦਿੱਤਾ ਗਿਆ ਸੀ ਤੇ ਹੁਣ ਪਲੂਟੋ ਗ੍ਰਹਿ ਜਿਹੜਾ ਨਹੀਂ ਰਿਹਾ। ਇਸੇ ਤਰ੍ਹਾਂ ਹੀ ਇਹਨਾਂ ਦੀ ਕਿੱਦਾਂ ਮਤਲਬ ਕਿ ਇਹਨਾਂ ਨੂੰ ਸੂਚੀਬੰਦ ਕੀਤਾ ਜਾਂਦਾ ਖਾਸ ਕਰਕੇ ਜਿਹੜੇ ਪੁਲਾੜ ਹੈ ਜਾਂ ਉਹਨਾਂ ਨੂੰ ਨਾਮ ਕਿਵੇਂ ਦਿੱਤਾ ਜਾਂਦਾ ਉਹਨਾਂ ਦੇ ਵਿੱਚ ਕਿਹੋ ਜਿਹੀਆਂ ਜਿਹੜੀਆਂ ਨੇ ਹੋਂਦ ਦੇ ਵਿੱਚ ਕੀ ਕੁਝ ਹੋਣਾ ਚਾਹੀਦਾ ਤੇ ਪੁਲਾੜ ਵਸਤੂ ਨੂੰ ਮੰਨਿਆ ਜਾਵੇਗਾ ਉਸਨੂੰ ਫਿਰ ਸੂਰਜ ਦੇ ਦੁਆਲੇ ਘੁੰਮਦਾ ਹੋਵੇ, ਆਪਣੇ ਗੁਰਤਵ ਆਕਰਸ਼ਣ ਸਦਕਾ ਆਪਣੇ ਆਪ ਨੂੰ ਲਗਭਗ ਗੋਲ ਕਰ ਬਣਾ ਲਿਆ ਹੋਵੇ। ਤਿੰਨ ਜਿਹੜਾ ਹੈਗਾ ਨੰਬਰ, ਉਹਦੇ ਵਿੱਚ ਆਪਣੇ ਗ੍ਰਹਿ ਪੰਥ ਜਿਹੜਾ ਗ੍ਰਹਿ ਪਥ ਨੂੰ ਨਜ਼ਦੀਕ ਦੀਆਂ ਸਾਰੀਆਂ ਪੁਲਾੜੀ ਵਸਤੂਆਂ ਉੱਪਰ ਜਿਹੜਾ ਹੈ ਸਾਫ਼ ਕਰ ਲਿਆ ਹੋਵੇ, ਤੇ ਜੇਕਰ ਉਸਨੇ ਗ੍ਰਹਿ ਪੰਥ ਦੇ ਨੇੜੇ ਦੀਆਂ ਵਸਤੂਆਂ ਨੂੰ ਆਪਣੇ ਵਿੱਚ ਸਮੇਟ ਕੇ ਆਪਣਾ ਰਸਤਾ ਸਾਫ਼ ਨਹੀਂ ਕੀਤਾ ਤਾਂ ਉਸਨੂੰ ਬੋਣਾ ਗ੍ਰਹਿ ਕਿਹਾ ਜਾਵੇਗਾ। ਉਹ ਗ੍ਰਹਿਾਂ ਨੂੰ ਛੱਡ ਕੇ ਬਾਕੀ ਸਾਰੀਆਂ ਪੁਲਾੜੀ ਵਸਤਾਂ ਨੂੰ ਸੂਰਜੀ ਪਰਿਵਾਰ ਦੇ ਛੋਟੇ ਪਿੰਡ ਕਿਹਾ ਜਾਵੇਗਾ। ਤੇ ਪਲੂਟੋ ਤੀਜੀ ਸ਼ਰਤ ਪੂਰੀ ਨਾ ਕਾਰਨ ਜਿਹੜਾ ਸੀ 2006 ਦੇ ਵਿੱਚ ਬੋਣਾ ਗ੍ਰਹਿ ਰਹਿ ਗਿਆ, ਭਾਵ ਕਿ ਹੁਣ 8 ਗ੍ਰਹਿ ਨੇ। ਨੈਪਚੂਨ 7ਵੇਂ ਯੂਰੇਨਸ ਗ੍ਰਹਿ ਤੋਂ ਅੱਗੇ ਹੈ ਤੇ ਪਹਿਲਾਂ ਇਸਨੂੰ ਜਿਹੜਾ ਸੀ ਯੂਰੇਨਸ ਤੋਂ ਪਾਰ ਦਾ ਜਿਹੜਾ ਸੀ ਗ੍ਰਹਿ ਫਿਰ ਤਾਰਾ ਵਿਗਿਆਨੀਆਂ ਦੇ ਨਾਵਾਂ ਦੇ ਉੱਤੇ ਉਰਬੇਨ ਲੀ ਵੈਰੀਅਰ ਦੇ ਜੈਨਸ ਦਾ ਨਾਂ ਜਿਹੜਾ ਦਿੱਤਾ ਗਿਆ। ਅਖੀਰ ਦੇ ਵਿੱਚ ਜਿਸ ਵਿਗਿਆਨੀ ਨੇ ਇਸ ਨੂੰ ਲੱਭਿਆ ਸੀ ਉਹਦੇ ਇਸਦਾ ਨਾਂ ਜਿਹੜਾ ਸੀ ਉਹਦੇ ਉੱਤੇ ਰੱਖ ਦਿੱਤਾ ਗਿਆ। ਨੈਪਚੂਨ ਰੋਮਨ ਸਮੁੰਦਰ ਦਾ ਦੇਵਤਾ ਰੱਖਿਆ ਉਹਦਾ ਅਰਥ ਬਣਦਾ ਹੈ। ਇਹ ਧਰਤੀ ਤੋਂ 17 ਗੁਣਾ ਵੱਡਾ ਹੈ ਤੇ ਇਸਦਾ ਅਰਧ ਜਿਹੜਾ ਵਿਆਸ ਹੈ 24,622 ਕਿਲੋਮੀਟਰ ਹੈ, ਜਦਕਿ ਧਰਤੀ ਦਾ 6,500 ਕਿਲੋਮੀਟਰ ਹੈ। ਇਹ ਇੱਕੋ ਗ੍ਰਹਿ ਹੈ ਜਿਸ ਨੂੰ ਗਣਿਤ ਦੇ ਨਾਲ ਲੱਭਿਆ ਗਿਆ ਤੇ 1845 ਦੇ ਵਿੱਚ ਅੰਗਰੇਜ਼ ਹਿਸਾਬਦਾਨ ਜੋਹਨ ਕਾਊਚ ਐਡਮਜ਼ ਨੇ ਕਲਪਨਾ ਕਰ ਦਿੱਤੀ ਸੀ ਤੇ 1612 ਤੇ 13 ਦੇ ਵਿੱਚ ਗਲੈਲੀਓ ਨੇ ਇਸ ਨੂੰ ਵੇਖ ਲਿਆ ਸੀ ਤੇ ਉਹਨੇ ਇੱਕ ਸਥਿਰ ਤਾਰਾ ਹੀ ਜਿਹੜਾ ਇਹਨੂੰ ਮੰਨਿਆ ਸੀ। ਬਰਲਿਨ ਦੂਰਬੀਨ ਦੇ ਜਿਹੜੇ ਵਿਗਿਆਨੀ ਨੇ ਜੋਹਨ ਗੋਟਫ੍ਰਾਈਡ ਗੈਲੇ ਤੇ ਹੈਨਰਿਚ ਲੁਡਵਿੰਗ ਨੇ ਜਿਹੜਾ ਸੀ 23 ਸਤੰਬਰ 1846 ਨੂੰ ਪਲੂਟੋ ਗ੍ਰਹਿ ਲੱਭ ਲਿਆ ਤੇ ਅਸਲ ਦੇ ਵਿੱਚ ਇਹ ਸੂਰਜ ਤੋਂ ਸਭ ਤੋਂ ਜ਼ਿਆਦਾ ਦੂਰੀ ਦੇ ਉੱਤੇ ਬਰਫ਼ ਦੇ ਦੋ ਵੱਡੇ ਗੋਲੇ ਨੇ। ਯੂਰੇਨਸ ਤੇ ਅਖੀਰਲਾ ਨੈਪਚੂਨ ਇਹ 8ਵੇਂ ਸਥਾਨ ਦੇ ਉੱਤੇ ਹੋ ਕੇ ਸੂਰਜ ਦੇ ਦੁਆਲੇ ਚੱਕਰ ਲਾ ਰਿਹਾ। ਇਹਦਾ ਜਿਹੜਾ ਤਾਪਮਾਨ 0 ਦਰਜੇ ਤੋਂ ਲੈ ਕੇ 216 ਜਿਹੜਾ ਡਿਗਰੀ ਤੱਕ ਮਾਈਨਸ ਤੱਕ ਜਿਹੜਾ ਸੈਲਸੀਅਸ ਤੱਕ ਨੋਟ ਕੀਤਾ ਗਿਆ। ਕਿਆ ਬਾਤਾਂ ਜੀ, ਮਤਲਬ ਕਿ ਸਾਡੇ ਨਾਲੋਂ ਠੰਡ ਉੱਥੇ ਵੀ ਜ਼ਿਆਦਾ ਪੈਂਦੀ ਹੈ ਜੀ। 216 ਮਾਈਨਸ ਡਿਗਰੀ ਦੇ ਵਿੱਚ ਇਹ ਰਹਿੰਦਾ ਹੈ। ਇਸ ਦੇ ਦੁਆਲੇ 14 ਜਿਹੜੇ ਨੇ ਚੰਦ ਵਿੱਚ, ਜਿਹੜਾ ਚੰਨਾਂ ਦੇ ਵਿੱਚ ਟ੍ਰਾਈਟਨ ਸਭ ਤੋਂ ਵੱਡਾ ਚੰਨ ਹੈ। ਨੈਪਚੂਨ ਦੇ ਦੁਆਲੇ 6 ਜਿਹੜੇ ਨੇ ਮੱਧਮ ਜਿਹੜੇ ਲਾਲ ਭਾ ਮਾਰ ਦੇ ਛੱਲੇ ਜੋ ਸਿਲੀਕੇਟ ਜਾਂ ਕਾਰਬਨ ਦੇ ਯੋਗਿਕ ਦੇ ਕਣਾਂ ਦੇ ਉੱਤੇ ਬਣੇ ਹੋਏ ਨੇ। ਇੱਥੇ ਦਿਨ 8 ਘੰਟੇ ਦਾ ਤੇ ਤਕਰੀਬਨ 1.5 ਮਿੰਟ ਦੇ ਉੱਤੇ ਜਿਹੜਾ ਰਾਤ ਵੀ 1.5 ਗੁਣਾ ਕਹਿ ਸਕਦੇ ਹਾਂ ਕਿ ਜਿੱਦਾਂ ਆਪਣੇ 12 ਘੰਟਿਆਂ ਦੀ ਉੱਥੇ ਮਤਲਬ ਕਿ 1.5 ਘੰਟੇ ਦੇ ਵਿੱਚ ਹੋਰ ਲਾ ਲਓ, 1.5 ਰਾਤ ਲਾ ਲਓ, ਇੰਨੀ ਲੰਬੀ ਹੁੰਦੀ ਹੈ। ਤੇ ਇਸਦਾ ਜਿਹੜਾ 1 ਸਾਲ ਧਰਤੀ ਦੇ ਉੱਤੇ ਉੱਥੇ ਦੇ ਹਿਸਾਬ ਦੇ ਨਾਲ 164.79 ਜਿਹੜਾ ਨੇ 79 ਸਾਲਾਂ ਦੇ ਬਰਾਬਰ ਹੈ। 1 ਸਾਲ 164 ਤਕਰੀਬਨ 165 ਹੀ ਕਹਿ ਲਓ, 165 ਸਾਲ ਬਣ ਜਾਂਦੇ ਨੇ ਤੇ ਧਰਤੀ ਦਾ 1 ਸਾਲ। ਬੀਤੇ ਦਿਨੀ ਨੂੰ ਸੌਰ ਮੰਡਲ ਤੋਂ ਬਾਹਰ ਦੀ ਦੁਨੀਆ ਲੱਭ ਰਹੇ ਨਾਸਾ ਨੇ 2 ਹੋਰ ਨਵੇਂ ਗ੍ਰਹਿਾਂ ਦੇ ਉੱਤੇ ਸੁਪਰ ਅਰਥ ਪਾਈ ਮੈਸੇ ਤੇ LHS ਜਿਹੜਾ 3844B ਦੀ ਖੋਜ ਕੀਤੀ ਹੈ। ਵਿਗਿਆਨੀਆਂ ਨੇ ਕਿਹਾ ਕਿ ਦੋਵੇਂ ਗ੍ਰਹਿ ਜ਼ਿਆਦਾ ਗਰਮ ਹੋਣ ਕਰਕੇ ਜੀਵਨ ਸੰਭਵ ਨਹੀਂ ਹੈ ਉੱਥੇ, ਤੇ ਸੁਪਰ ਅਰਥ ਪਾਈ ਮੈਸੇ ਗ੍ਰਹਿ ਧਰਤੀ ਤੋਂ 60 ਪ੍ਰਕਾਸ਼ ਸਾਲ ਦੂਰ ਹੈ ਜੋ ਕਿ 63 ਦਿਨਾਂ ਦੇ ਵਿੱਚ ਆਪਣੇ ਤਾਰੇ ਦੀ ਪਰਿਕਰਮਾ ਕਰਦਾ ਹੈ। LHS 38 44B 49 ਸਾਲ ਪ੍ਰਕਾਸ਼ ਦੂਰ ਹੈ ਤੇ 11 ਘੰਟੇ ਦੇ ਵਿੱਚ ਆਪਣੇ ਸੂਰਜ ਦੀ ਜਿਹੜੀ ਹੈ ਪਰਿਕਰਮਾ ਕਰਦਾ ਹੈ। ਲਓ ਦੋਸਤੋ, ਇਹ ਸੀ ਜੀ ਕੁਝ ਗੱਲਾਂ ਬਾਤਾਂ ਵਿਗਿਆਨ ਦੇ ਨਾਲ ਜੁੜੀਆਂ ਹੋਈਆਂ ਕੁਝ ਗ੍ਰਹਿਾਂ ਦੀਆਂ। ਤੇ ਦੂਸਰੇ ਪਾਸੇ ਢਾਡੀ ਸੋਹਣ ਸਿੰਘ ਸ਼ੀਤਲ ਹੋਣਾ ਦਾ ਜ਼ਿਕਰ ਕਰਕੇ ਸੰਖੇਪ ਦੇ ਵਿੱਚ ਫਿਰ ਆਪਾਂ ਦੇਸ਼ ਦੀਆਂ ਖਬਰਾਂ ਦੇ ਵੱਲ ਨੂੰ ਚੱਲਦੇ ਹਾਂ। ਢਾਡੀ ਸੋਹਣ ਸਿੰਘ ਸ਼ੀਤਲ ਜੋ ਕਿ ਪੰਜਾਬ ਦੀ ਲਗਭਗ 600 ਸਾਲ ਪ੍ਰਾਚੀਨ ਕਲਾ ਦੇ ਵਿੱਚੋਂ ਜਦੋਂ ਗੱਲ ਆਉਂਦੀ ਹੈ ਢਾਡੀ ਕਲਾ ਦੀ ਤੇ ਢਾਡੀਆਂ ਦਾ ਜਦ ਜ਼ਿਕਰ ਹੁੰਦਾ ਹੈ ਤਾਂ ਸੋਹਣ ਸਿੰਘ ਸ਼ੀਤਲ ਹੁੰਦਾ ਦਾ ਨਾਂ ਜਿਹੜਾ ਵਿਸ਼ੇਸ਼ ਤੌਰ ਦੇ ਉੱਤੇ ਆਉਂਦਾ ਹੀ ਆਉਂਦਾ ਹੈ। ਉਹਨਾਂ ਦਾ ਜਨਮ ਜਿਹੜਾ ਸੀ 7 ਅਗਸਤ 1909 ਨੂੰ ਕਾਦੀਵਿੰਡ ਤਹਿਸੀਲ ਕਸੂਰ ਜ਼ਿਲ੍ਹਾ ਲਾਹੌਰ ਦੇ ਵਿੱਚ ਖੁਸ਼ਹਾਲ ਸਿੰਘ ਦੇ ਘਰ ਮਾਤਾ ਦਿਆਲ ਕੌਰ ਦੇ ਕੁੱਖੋਂ ਹੁੰਦਾ ਹੈ। 1930 ਦੇ ਵਿੱਚ ਮੈਟ੍ਰਿਕ ਪਹਿਲੇ ਦਰਜੇ ਦੇ ਵਿੱਚ ਤੇ ਲਾਹੌਰ ਯੂਨੀਵਰਸਿਟੀ ਤੋਂ ਗਿਆਨੀ ਪਾਸ ਕੀਤੀ ਤੇ ਇਹਨਾਂ ਦੀ ਸ਼ਾਦੀ ਜਿਹੜੀ ਸੀ ਵਿਆਹ ਜਾਣੀ ਕਿ ਬੀਬੀ ਕਰਤਾਰ ਕੌਰ ਦੇ ਨਾਲ ਹੁੰਦਾ ਹੈ ਤੇ ਉਹਨਾਂ ਦੇ ਜਿਹੜੇ ਸੀ 2 ਪੁੱਤਰ ਰਘਬੀਰ ਸਿੰਘ ਤੇ ਸੁਰਜੀਤ ਸਿੰਘ ਤੇ 1 ਪੁੱਤਰੀ ਹੈ। 12-13 ਸਾਲ ਤੋਂ ਕਵਿਤਾ ਲਿਖਣੀ ਸ਼ੁਰੂ ਕਰ ਦਿੱਤੀ ਤੇ ਪਹਿਲੀ ਕਵਿਤਾ ਅਕਾਲੀ ਅਖ਼ਬਾਰ ਦੇ ਵਿੱਚ ਛਪਦੀ ਹੈ। 1935 ਦੇ ਵਿੱਚ ਢਾਡੀ ਜੱਥਾ ਬਣਾਇਆ ਤੇ ਉਹਨਾਂ ਦੇ ਜੀਵਨ ਦੇ ਵਿੱਚ ਨਵਾਂ ਮੋੜ ਆਇਆ ਵੰਡ ਤੋਂ ਬਾਅਦ ਲੁਧਿਆਣੇ ਆਉਣ ਵਸਦੇ ਹੈ ਤੇ ਉਹਨਾਂ ਦੀ ਲਿਖਿਆ ਗਈਆਂ ਜੜੀਆਂ ਨੇ ਵਾਰਾਂ ਸਦਕਾਂ ਉਹ ਦੇਸ਼ ਦੇ ਉੱਤੇ ਵਿਦੇਸ਼ਾਂ ਦੇ ਵਿੱਚ ਢਾਡੀ ਤੌਰ ਦੇ ਉੱਤੇ ਪ੍ਰਸਿੱਧ ਹੋਏ। ਉਹ ਸਿੱਖ ਇਤਿਹਾਸ ਦੇ ਚੰਗੇ ਵਾਕਫ, ਚੰਗੇ ਵਿਆਖਿਆਕਾਰ ਤੇ ਅਨੇਕਾਂ ਦੇਸ਼ਾਂ ਦੇ ਵਿੱਚ ਆਪਣੇ ਢਾਡੀ ਜਥੇ ਦੇ ਨਾਲ ਜਾਂਦੇ ਹੈ ਤੇ ਉਹਨਾਂ 80 ਦੇ ਲਗਭਗ ਵਾਰਾਂ, ਇੱਕ ਨਾਟਕ, ਗੀਤ, ਕਵਿਤਾ ਤੇ 2 ਦਰਜਨ ਨਾਵਲ, ਜਿਨ੍ਹਾਂ ਦੇ ਵਿੱਚ ਤੂਤਾਂ ਵਾਲਾ ਖੂਹ ਵੀ ਸਿਲੇਬਸ ਦੇ ਵਿੱਚ ਵੀ ਲੱਗਾ ਰਿਹਾ, ਮੁੱਲ ਦਾ ਮਾਸ, ਪਤਵੰਤੇ ਕਾਤਲ, ਸਿੱਖ ਰਾਜ ਕਿਵੇਂ ਗਿਆ, ਦੁਖਦਈ, ਦੁਖੀਏ ਮਾਂ ਪੁੱਤ ਜਿਹੜੇ ਨੇ ਉਹ ਸ਼ਾਮਲ ਨੇ। ਉਹਨਾਂ ਦੇ ਵਿੱਚੋਂ ਯੁੱਗ ਬਦਲ ਗਿਆ ਬੜਾ ਦਿਲਚਸਪ ਨਾਵਲ ਹੈ। ਉਹਦੇ ਲਈ ਸਾਹਿਤ ਸ਼੍ਰੋਮਣੀ ਜਿਹੜਾ ਸੀਗਾ ਉਹਦਾ ਸਨਮਾਨ ਮਿਲਿਆ ਤੇ ਨਾਵਲ ਲਿਖਣ ਤੋਂ ਪਹਿਲਾਂ ਉਹਨਾਂ ਹਿੰਦੀ ਪੰਜਾਬੀ ਦੇ ਕਈ ਨਾਵਲ ਤੇ ਲੇਖਕ ਦੋਸਤੋ ਵਸਕੀ ਜਿਹੜੇ ਨੇ ਰਸ਼ੀਅਨ, ਮੇਰਾ ਦਾਗਿਸਤਾਨ ਵਾਲੇ, ਹਾਰਡੀ, ਟਾਲਸਟਾਏ ਨੂੰ ਜਿਹੜਾ ਪੜ੍ਹਿਆ ਵੀ ਤੇ ਕ੍ਰਾਂਤੀਕਾਰੀ ਸੋਹਣ ਸਿੰਘ ਸ਼ੀਤਲ 23 ਸਤੰਬਰ ਅੱਜ ਦੇ ਦਿਹਾੜੇ ਦੇ ਉੱਤੇ 1998 ਨੂੰ ਇਸ ਦੁਨੀਆਂ ਨੂੰ ਅਲਵਿਦਾ ਕਹਿ ਜਾਂਦੇ ਹੈ। ਲੋ ਦੋਸਤੋ, ਇਹ ਸਨ ਉਹ ਰੂਹਾਂ ਜਿਨ੍ਹਾਂ ਨੇ ਸਾਰਾ ਕੁਝ ਆਪਣਾ ਪਿੰਡਿਆਂ ਦੇ ਉੱਤੇ ਹੰਢਾਇਆ ਤੇ ਅੱਗੇ ਗੱਲਾਂ ਬਾਤਾਂ ਕਰਦੇ ਹਾਂ ਖਬਰਾਂ ਦੇ ਬਾਰੇ। ਅੱਜ ਦੀਆਂ ਪੰਜਾਬ ਦੀਆਂ ਖਬਰਾਂ ਤੋਂ ਲੈ ਕੇ ਦੇਸ਼ਾਂ ਵਿਦੇਸ਼ਾਂ ਤੱਕ ਗੱਲ ਕਰਾਂਗੇ ਕਿ ਕੁਝ ਹਾਲਾਤ ਬਣ ਰਹੇ ਨੇ ਤੇ ਨਾਲ ਦੀ ਨਾਲ ਅੱਜ ਜਿਹੜੇ ਹਾਲਾਤ ਨੇ, ਦਿਲ ਮੰਗੇ ਮੋਹਰ ਤੇ ਇੱਕ ਪਾਰਟੀ ਹੋਰ, ਸੈਂਟਰ ਹੱਥ ਡੋਰ, ਈਡੀ ਅੱਗੇ ਨਹੀਂ ਜ਼ੋਰ ਭਾਈ ਤੇ ਟਰੰਪ ਦਾ ਹੈਗਾ ਅਮਰੀਕਾ ਦੇ ਵਿੱਚ ਸ਼ੋਰ। ਇਸ ਤਰ੍ਹਾਂ ਦੀਆਂ ਖਬਰਾਂ ਦੀ ਬਾਤ ਪਾਉਂਦੇ ਹਾਂ ਤੇ ਸਭ ਤੋਂ ਪਹਿਲਾਂ ਆਪਾਂ ਪੰਜਾਬ ਦੇ ਖਬਰਾਂ ਦੇ ਨਾਲ ਕਿਸਾਨਾਂ ਦੀ ਗੱਲਬਾਤ ਹੋਰ ਸਾਰਾ ਸਿਲਸਿਲਾ ਚਲਾਉਂਦੇ ਹਾਂ ਤੇ 15-20 ਮਿੰਟ ਤਾਂ ਤੁਹਾਡੇ ਲਈ ਦੋਸਤੋ ਲਾਈਨਾਂ ਜਿਹੜੀਆਂ ਖੋਲ੍ਹ ਦਿੱਤੀਆਂ ਜਾਣਗੀਆਂ। ਸਭ ਤੋਂ ਪਹਿਲਾਂ ਪੰਜਾਬ ਦੀਆਂ ਤੇ ਕੇਂਦਰ ਦੀਆਂ, ਦੇਸ਼ ਦੀਆਂ ਜਿਹੜੀਆਂ ਖਬਰਾਂ ਭਾਰਤ ਦੀਆਂ ਸਾਂਝੀਆਂ ਕਰਦੇ ਹਾਂ ਤੇ ਉਹਦੇ ਉੱਤੇ ਗੱਲਾਂ ਬਾਤਾਂ ਕਰਨ ਦੇ ਲਈ ਸਾਡੇ ਨਾਲ ਸਾਡੇ ਸਹਿਯੋਗੀ ਐਡਵੋਕੇਟ ਰਾਜਨ ਸੈਣੀ ਸਾਹਿਬ ਜੋੜਨਗੇ ਤੇ ਉਹਨਾਂ ਦੇ ਨਾਲ ਗੱਲਬਾਤ ਦੀ ਸ਼ੁਰੂਆਤ ਕਰਾਂਗੇ। ਝੋਨਾ ਆ ਗਿਆ ਭਾਈ, ਝੋਨਾ ਆ ਗਿਆ। ਸੰਯੁਕਤ ਕਿਸਾਨ ਮੋਰਚੇ ਦੇ ਵੱਲੋਂ ਪੰਜਾਬ ਤੇ ਹਰਿਆਣਾ ਦੇ ਵਿੱਚ ਝੋਨੇ ਦੀ ਖਰੀਦ ਤੁਰੰਤ ਜਿਹੜਾ ਸ਼ੁਰੂ ਕਰਨ ਦੀ ਮੰਗ ਰੱਖ ਦਿੱਤੀ ਗਈ ਹੈ ਤੇ ਭਾਈ ਜਦੋਂ ਆ ਗਿਆ ਉਦੋਂ ਮੰਗ ਰੱਖੀ ਹੈ। ਪਹਿਲਾਂ ਹਰ ਕੋਈ ਆਪਣੇ ਪ੍ਰਚਾਰ ਦੇ ਵਿੱਚ ਲੱਗਿਆ ਹੋਇਆ। ਸੰਯੁਕਤ ਕਿਸਾਨ ਮੋਰਚੇ ਨੇ ਪੰਜਾਬ ਤੇ ਹਰਿਆਣਾ ਦੇ ਵਿੱਚ ਝੋਨੇ ਦੀ ਸਰਕਾਰੀ ਖਰੀਦ ਤੁਰੰਤ ਸ਼ੁਰੂ ਕਰਨ ਦੀ ਜਿਹੜੀ ਹੈ ਮੰਗ ਕਰ ਲਈ ਹੈ ਤੇ ਇਸ ਦੇ ਨਾਲ ਹੀ ਮੋਰਚੇ ਨੇ ਹਰਿਆਣਾ ਦੇ ਵਿੱਚ ਹੋ ਰਹੀ ਦੇਰੀ ਤੋਂ ਦੁਖੀ ਹੋਏ ਕਿਸਾਨਾਂ ਦੇ ਉੱਪਰ ਭਾਜਪਾ ਸਰਕਾਰ ਦੇ ਵੱਲੋਂ ਲਾਠੀਚਾਰਜ ਕਰਨ, ਹੰਝੂ ਗੈਸ ਦੇ ਗੋਲੇ ਦਾਗਣ ਤੇ ਪਾਣੀ ਦੀਆਂ ਬੁਛਾੜਾਂ ਮਾਰਨ ਦੀ ਜ਼ੋਰਦਾਰ ਨਿੰਦਾ ਵੀ ਕੀਤੀ ਹੈ। SKM ਜਿਹੜੀ ਹੈ ਪੰਜਾਬ ਨੇ ਮੰਗ ਕੀਤੀ ਹੈ ਕਿ ਪੰਜਾਬ ਤੇ ਹਰਿਆਣਾ ਸਰਕਾਰਾਂ ਵੱਲੋਂ ਝੋਨੇ ਦੀ ਖਰੀਦ ਫੌਰੀ ਸ਼ੁਰੂ ਕੀਤੀ ਜਾਵੇ। ਹਰਿਆਣਾ ਦੀ ਭਾਜਪਾ ਸਰਕਾਰ ਨੂੰ ਕਿਸਾਨਾਂ ਦੇ ਉੱਤੇ ਜਬਰ ਕਰਨ ਪ੍ਰਤੀ ਸਖ਼ਤ ਚੇਤਾਵਨੀ ਦਿੰਦਿਆਂ ਪੰਜਾਬ ਦੇ ਸੰਯੁਕਤ ਕਿਸਾਨ ਮੋਰਚਾ ਨੇ ਕਿਹਾ ਕਿ ਉਹ ਆਪਣੇ ਭਰਾਵਾਂ ਤੇ ਹੋ ਰਹੇ ਜਿਹੜੇ ਨੇ ਜਬਰ ਨੂੰ ਮੂਕ ਦਰਸ਼ਕ ਬਣ ਕੇ ਨਹੀਂ ਦੇਖਣਗੇ। SKM ਪੰਜਾਬ ਨੇ ਭਗਵੰਤ ਸਿੰਘ ਮਾਨ ਸਰਕਾਰ ਨੂੰ ਕਿਹਾ ਕਿ ਪੰਜਾਬ ਦੇ ਕੁਝ ਖੇਤਰਾਂ ਦੇ ਵਿੱਚ ਝੋਨੇ ਦੀ ਆਮਦ ਸ਼ੁਰੂ ਹੋ ਚੁੱਕੀ ਹੈ ਪਰ ਸਰਕਾਰ ਦੇ ਵੱਲੋਂ ਖਰੀਦ ਪ੍ਰਕਿਰਿਆ ਸ਼ੁਰੂ ਨਹੀਂ ਕੀਤੀ ਗਈ। ਇਸੇ ਤਰ੍ਹਾਂ ਬਿਜਾਈ ਦੇ ਲਈ DAP ਦੀ ਜਿਹੜੀ ਘਾਟ ਕਰਕੇ ਕਿਸਾਨਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੇ SKM ਪੰਜਾਬ ਨੇ ਮੰਗ ਕੀਤੀ ਹੈ ਕਿ ਝੋਨੇ ਦੀ ਖਰੀਦ ਪ੍ਰਕਿਰਿਆ ਤੁਰੰਤ ਸ਼ੁਰੂ ਕੀਤੀ ਜਾਵੇ ਤੇ DAP ਦੀ ਜਿਹੜੀ ਹੈ ਢੁਕਵੀਂ ਸਪਲਾਈ ਯਕੀਨੀ ਬਣਾਈ ਜਾਵੇ। ਦੂਸਰੇ ਪਾਸੇ ED ਦੇ ਸਾਬਕਾ ਡਿਪਟੀ ਡਾਇਰੈਕਟਰ ਨਿਰੰਜਨ ਸਿੰਘ ਤੇ ਸਾਬਕਾ DSP ਬਲਵਿੰਦਰ ਸੇਖੋ ਅਕਾਲੀ ਦਲ ਵਾਰਸ ਪੰਜਾਬ ਦੇ ਵਿੱਚ ਅੱਜ ਸ਼ਾਮਲ ਹੋ ਗਏ ਹੈ। ਕੱਲ ਰਾਤੀ ਆਪਾਂ ਖਬਰ ਪੂਰੀ ਕਰ ਹੀ ਦਿੱਤੀ ਸੀ। ਦੂਸਰੇ ਪਾਸੇ ਭਿਖਾਰੀ ਮੁਕਤ ਪੰਜਾਬ ਬਣਾਉਣਾ, ਕਹਿੰਦੇ ਬਾਲ ਤਸਕਰੀ ਨੂੰ ਠੱਲ ਪਾਈ ਹੈ ਤੇ ਪਰ ਭਾਈ ਸਾਰਾ ਪੰਜਾਬ ਹੀ ਕਹਿ ਸਕਦੇ ਹਾਂ ਕਿ ਬਣਾ ਦਿੱਤਾ ਹੈ, ਹੁਣ ਕੀ ਕਹੀਏ ਤੇ ਹਰ ਕੋਈ ਮਤਲਬ ਕਿ ਮੰਗ ਰਿਹਾ ਹੈ, ਹਰ ਕੋਈ ਘਰ ਘਰ ਰਾਸ਼ਨ ਪਹੁੰਚਾ ਰਿਹਾ ਤੇ ਇਹ ਮੁੱਦੇ ਚੱਲ ਰਹੇ ਨੇ ਤੇ ਦੂਸਰੇ ਪਾਸੇ ਕਹਿੰਦੇ ਨੇ ਮੰਗ ਤੇ ਖਤਮ ਕਰ ਦੇਣੇ ਪਰ ਮੰਗ ਤੇ ਜਿਹੜੇ ਨੇ ਸਰਕਾਰ ਹੀ ਜ਼ਰੂਰ ਬਣਾ ਦੇਣੇ ਨੇ। ਪੰਜਾਬ ਅੰਦਰ ਬੱਚਿਆਂ ਦੀ ਤਸਕਰੀ ਤੇ ਸੜਕਾਂ ਦੇ ਉੱਤੇ ਭੀਖ ਮੰਗਵਾਉਣ ਵਾਲੇ ਗਰੋਹਾਂ ਦੇ ਖਿਲਾਫ਼ ਸੂਬਾਈ ਸਰਕਾਰ ਵੱਲੋਂ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸਰਕਾਰ ਨੇ ਸੂਬੇ ਨੂੰ ਭਿਖਾਰੀ ਮੁਕਤ ਬਣਾਉਣ ਦਾ ਅਹਿਦ ਲੈ ਲਿਆ। ਇਸ ਦੇ ਤਹਿਤ ਸੜਕਾਂ ਦੇ ਉੱਤੇ ਭੀਖ ਮੰਗਦੇ ਬੱਚਿਆਂ ਦੀ ਪਛਾਣ ਤੇ ਸੁਰੱਖਿਆ ਦੇ ਲਈ ਜਿਹੜਾ DNA ਟੈਸਟ ਕਰਨ ਦੀ ਵਿਸ਼ੇਸ਼ ਮੁਹਿੰਮ ਆਰੰਭੀ ਹੈ। ਪਰ ਭਾਈ ਸਵਾਲ ਇਹ ਵੀ ਖੜਾ ਹੁੰਦਾ ਹੈ ਕਿ ਤੁਹਾਡੇ ਕੋਲ ਜਿਹੜਾ ਪੂਰੇ ਪੰਜਾਬ ਦੇ ਜਾਂ ਪੂਰੇ ਇੰਡੀਆ ਦੇ ਕੋਲ, ਇੰਡੀਆ ਦੇ ਜਿਹੜੇ ਨੇ DNA ਹੈ ਉਹਨਾਂ ਦਾ ਸੈਂਪਲ ਹੈਗਾ, ਤੁਹਾਡੇ ਕੋਲ ਡਾਟਾ ਹੈਗਾ ਹੈ, ਇਹ ਕਿਹਦੇ ਨਾਲ ਮੈਚ ਕਰੋਗੇ? ਜਿਹੜੇ ਬੱਚਿਆਂ ਦਾ DNA ਲਵੋਗੇ ਭੀਖ ਮੰਗਣ ਨੂੰ ਕਹਿੰਦੇ ਠੱਲ ਪਾਉਣ ਦੇ ਲਈ ਸੂਬਾ ਸਰਕਾਰਾਂ ਦੇ ਵੱਲੋਂ ਪ੍ਰੋਜੈਕਟ ਜੀਵਨ ਜੋਤ 2.0 ਸ਼ੁਰੂ ਕੀਤਾ ਗਿਆ ਤੇ ਪੰਜਾਬ ਸਰਕਾਰ ਨੇ ਹੁਣ ਤੱਕ ਆਪਣੇ ਪ੍ਰੋਜੈਕਟ ਜੀਵਨ ਜੋਤ ਤੇ ਜੀਵਨ ਜੋਤ 2.0 ਤਹਿਤ 704 ਬੱਚਿਆਂ ਨੂੰ ਭੀਖ ਮੰਗਣ ਵਾਲਿਆਂ ਦੀ ਚੁੰਗਲ ਦੇ ਵਿੱਚੋਂ ਸੁਰੱਖਿਅਤ ਬਾਹਰ ਕੱਢਿਆ। ਇਹ ਪ੍ਰੋਜੈਕਟ ਬਾਲ ਸੁਰੱਖਿਆ ਦੇ ਖੇਤਰ ਦੇ ਵਿੱਚ ਪੰਜਾਬ ਸਰਕਾਰ ਦੇ ਯਤਨਾਂ ਦੀ ਕਹਿੰਦੇ ਸ਼ਾਨਦਾਰ ਮਿਸਾਲ ਹੈ। ਸਰਕਾਰ ਦਾ ਮੁੱਖ ਜਿਹੜਾ ਉਦੇਸ਼ ਇਹ ਪਤਾ ਲਗਾਉਣਾ ਹੈ ਕਿ ਸੜਕਾਂ ਜਾਂ ਚੌਂਕਾਂ ਦੇ ਉੱਤੇ ਵੱਡਿਆਂ ਦੇ ਨਾਲ ਭੀਖ ਮੰਗਦੇ ਹੋਏ ਬੱਚੇ ਅਸਲ ਦੇ ਵਿੱਚ ਉਹਨਾਂ ਦੇ ਪਰਿਵਾਰਕ ਮੈਂਬਰ ਹਨ ਜਾਂ ਨਹੀਂ। ਕਈ ਮਾਮਲਿਆਂ ਦੇ ਵਿੱਚ ਬੱਚਿਆਂ ਦੀ ਤਸਕਰੀ ਤੇ ਸ਼ੋਸ਼ਣ ਦੇ ਖਤਰੇ ਸਾਹਮਣੇ ਆਏ ਨੇ, ਜਿਸ ਦੇ ਕਾਰਨ ਇਹ ਸਖ਼ਤ ਕਦਮ ਜਿਹੜੇ ਚੁੱਕਿਆ ਗਿਆ। ਚੰਗਾ ਕੰਮ ਵੀ ਹੈ ਜੇ ਕਰ ਰਹੇ ਨੇ ਇਮਾਨਦਾਰੀ ਨਾਲ, ਵੈਸੇ ਕੱਟੜ ਇਮਾਨਦਾਰ ਕਹਿੰਦੇ ਨੇ। ਤੇ ਪ੍ਰੋਜੈਕਟ ਜੀਵਨ ਜੋਤ 2.0 ਤਹਿਤ ਪਿਛਲੇ ਮਹੀਨਿਆਂ ਦੇ ਵਿੱਚ ਸੈਂਕੜੇ ਬੱਚਿਆਂ ਨੂੰ ਸੜਕਾਂ ਤੋਂ ਬਚਾ ਕੇ ਉਹਨਾਂ ਦੇ ਅਸਲ ਪਰਿਵਾਰਾਂ ਨਾਲ ਕਹਿੰਦੇ ਮਿਲਾਇਆ ਗਿਆ ਤੇ ਕਈਆਂ ਨੂੰ ਸਕੂਲਾਂ ਦੇ ਤੇ ਆਂਗਣਵਾੜੀ ਕੇਂਦਰਾਂ ਦੇ ਵਿੱਚ ਦਾਖਲ ਕਰਵਾਇਆ ਗਿਆ। ਇਸ ਪਹਿਲਕਦਮੀ ਦੇ ਤਹਿਤ ਬਚਾਏ ਗਏ ਬੱਚਿਆਂ ਤੇ ਉਹਨਾਂ ਦੇ ਨਾਲ ਲਿਆਉਣ ਵਾਲੇ ਬਾਲਗਾਂ ਦੇ ਰਿਸ਼ਤਿਆਂ ਦੀ ਪੁਸ਼ਟੀ ਕਰਨ ਦੇ ਲਈ DNA ਟੈਸਟ ਜਿਹੜੇ ਕੀਤੇ ਜਾਂਦੇ ਨੇ ਤੇ ਜੇਕਰ DNA ਨਤੀਜੇ ਆਪਸ ਦੇ ਵਿੱਚ ਮੇਲ ਨਹੀਂ ਖਾਂਦੇ ਤਾਂ ਦੋਸ਼ੀਆਂ ਦੇ ਵਿਰੁੱਧ FIR ਦਰਜ ਕਰਕੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਂਦੀ ਹੈ। ਦੂਸਰੀ ਖ਼ਬਰ ਦੇ ਉੱਤੇ ਚੱਲੀਏ ਤੇ 26 ਸਤੰਬਰ ਤੋਂ ਭਾਈ ਬੈਂਕਾਂ ਵਾਲੇ ਭੱਜ ਲਓ ਬੈਂਕਾਂ ਵੱਲ ਨੂੰ, ਪੈਸਾ ਪੂਸਾ ਕਢਾਉਣਾ ਤਾਂ ਲੋੜ ਹੈ ਭਾਈ, ਚੱਲ ਪੋ ਨਹੀਂ ਤਾਂ 5 ਦਿਨ ਕੋਈ ਪੈਸਾ ਧੇਲਾ ਨਹੀਂ ਮਿਲਣਾ ਕੈਸ਼ ਦੇ ਤੌਰ ਦੇ ਉੱਤੇ। 26 ਸਤੰਬਰ ਤੋਂ ਲਗਾਤਾਰ 5 ਦਿਨ ਬੰਦ ਰਹਿਣਗੀਆਂ ਬੈਂਕਾਂ ਤੇ SBI ਇੰਡੀਅਨ ਬੈਂਕ ਦੇ ਵੱਲੋਂ ਐਡਵਾਇਜ਼ਰੀ ਜਾਰੀ ਕਰ ਦਿੱਤੀ ਗਈ ਹੈ। ਬੈਂਕ ਯੂਨੀਅਨਾਂ ਦੇ ਵੱਲੋਂ ਹਫ਼ਤੇ ਦੇ ਵਿੱਚ 5 ਦਿਨ ਕੰਮ ਕਰਨ, ਜਿਹੜਾ 5-day ਵਰਕਿੰਗ ਵੀਕ ਦੇ ਵਿੱਚ ਦੀ ਮੰਗ ਅਤੇ ਪਰਫਾਰਮੈਂਸ ਲਿੰਕਡ ਇਨਸੈਂਟਿਵ PLI ਸਕੀਮ ਨੂੰ ਵਾਪਸ ਲੈਣ ਦੇ ਹੱਕ ਦੇ ਵਿੱਚ ਦਿੱਤੇ ਗਏ 3 ਦਿਨਾਂ ਹੜਤਾਲ ਦੇ ਸੱਦੇ ਦੇ ਮੱਦੇਨਜ਼ਰ 2 ਮੁੱਖ ਸਰਕਾਰੀ ਬੈਂਕਾਂ ਸਟੇਟ ਬੈਂਕ ਆਫ ਇੰਡੀਆ SBI ਤੇ ਇੰਡੀਅਨ ਬੈਂਕ ਨੇ ਆਪਣੇ ਗਾਹਕਾਂ ਨੂੰ ਬਿਨਾਂ ਕਿਸੇ ਪ੍ਰੇਸ਼ਾਨੀ ਤੋਂ ਬੈਂਕਿੰਗ ਸੇਵਾਵਾਂ ਦੇ ਲਈ ਪਹਿਲਾਂ ਹੀ ਜਿਹੜਾ ਪ੍ਰਬੰਧ ਕਰਨ ਦੀ ਐਡਵਾਇਜ਼ਰੀ ਜਾਰੀ ਕਰਤੀ ਹੈ। 26 ਸਤੰਬਰ ਨੂੰ ਮਹੀਨੇ ਦਾ ਚੌਥਾ ਸ਼ਨੀਵਾਰ ਹੋਣ ਦੇ ਕਾਰਨ ਬੈਂਕ ਛੁੱਟੀ ਹੈ ਤੇ 27 ਸਤੰਬਰ ਨੂੰ ਐਤਵਾਰ ਹੈ, ਜਿਸ ਦੇ ਕਾਰਨ ਲਗਾਤਾਰ 5 ਦਿਨ ਫਿਜ਼ੀਕਲ ਬੈਂਕਿੰਗ ਦਾ ਜਿਹੜਾ ਕੰਮਕਾਜ ਪੂਰੀ ਤਰ੍ਹਾਂ ਠੱਪ ਰਹੇਗਾ। ਸਟੇਟ ਬੈਂਕ ਆਫ ਇੰਡੀਆ ਦੇ ਵੱਲੋਂ ਮੰਗਲਵਾਰ ਸ਼ਾਮ ਆਪਣੇ ਗਾਹਕਾਂ ਨੂੰ ਜਾਰੀ ਇੱਕ ਬਿਆਨ ਦੇ ਵਿੱਚ ਕਿਹਾ ਗਿਆ, ਪਿਆਰੇ ਗਾਹਕੋ, ਬੈਂਕ ਕਰਮਚਾਰੀਆਂ ਦੀਆਂ ਕੁਝ ਯੂਨੀਅਨਾਂ ਨੇ 28 ਤੋਂ 30 ਸਤੰਬਰ ਤੱਕ 3 ਦਿਨਾਂ ਦੀ ਹੜਤਾਲ ਦਾ ਸੱਦਾ ਦਿੱਤਾ ਹੈ, ਕਿਰਪਾ ਕਰਕੇ ਆਪਣੇ ਜ਼ਰੂਰੀ ਲੈਣ ਦੇਣ ਸਮੇਂ ਜਿਹੜਾ ਤੋਂ ਪਹਿਲਾਂ ਹੀ ਨਿਪਟਾ ਲਵੋ। ਇਸ ਦੇ ਦੌਰਾਨ ATM, ADWM, CSP ਤੇ YONO ਇੰਟਰਨੈਟ ਜਿਹੜਾ ਹੈ, ਮੋਬਾਈਲ ਬੈਂਕਿੰਗ, UPI ਅਤੇ ਹੋਰ ਡਿਜੀਟਲ ਮਾਧਿਅਮਾਂ ਦੀ ਵਰਤੋਂ ਕਰੋ। ਫਿਲਹਾਲ ਸਟੇਟ ਬੈਂਕ ਆਫ ਇੰਡੀਆ, ਇੰਡੀਅਨ ਬੈਂਕ, ਪੰਜਾਬ ਨੈਸ਼ਨਲ ਬੈਂਕ PNB ਤੇ ਯੂਨੀਅਨ ਬੈਂਕ ਆਫ ਇੰਡੀਆ ਵੱਲੋਂ ਆਪਣੇ ਗਾਹਕਾਂ ਨੂੰ ਸਾਵਧਾਨੀ ਵਜੋਂ ਇਹ ਸੂਚਨਾਵਾਂ ਭੇਜੀਆਂ ਗਈਆਂ ਨੇ। ਇੰਡੀਅਨ ਬੈਂਕ ਨੇ ਵੀ ਆਪਣੇ ਗਾਹਕਾਂ ਨੂੰ ਸੂਚਿਤ ਕਰਦਿਆਂ ਕਿਹਾ ਕਿ ਪ੍ਰਸਤਾਵਿਤ ਬੈਂਕ ਹੜਤਾਲ 28 ਤੋਂ 30 ਸਤੰਬਰ 26 ਜਿਹੜੀ ਹੈ ਨਾਲ ਲਾਈ ਹੈ, ਕਾਰਨ ਬੈਂਕਿੰਗ ਸੇਵਾਵਾਂ ਪ੍ਰਭਾਵਿਤ ਹੋ ਸਕਦੀਆਂ ਨੇ। ਕਿਰਪਾ ਕਰਕੇ ਮੋਬਾਈਲ ਬੈਂਕਿੰਗ, ATM ਅਤੇ ਡਿਜੀਟਲ ਮਾਧਿਅਮਾਂ ਦੀ ਵਰਤੋਂ ਕਰੋ ਤੇ ਯੂਨਾਈਟਿਡ ਫੋਰਮ ਆਫ ਬੈਂਕ ਯੂਨੀਅਨਜ਼ ਵੱਲੋਂ ਦਿੱਤੇ ਗਏ ਇਸ 3 ਦਿਨਾਂ ਦੇਸ਼ ਵਿਆਪੀ ਹੜਤਾਲ ਦੇ ਸੱਦੇ ਨੂੰ ਖੇਤਰੀ ਗ੍ਰਾਮੀਣ ਬੈਂਕਾਂ ਦਾ ਵੀ ਸਮਰਥਨ ਜਿਹੜਾ ਹਾਸਲ ਹੋ ਗਿਆ। ਇਹ ਹੜਤਾਲ 30 ਸਤੰਬਰ ਨੂੰ ਖਾਤਿਆਂ ਦੀ ਛਮਾਹੀ ਕਲੋਜ਼ਿੰਗ ਜਿਹੜੀ ਹੈ, ਹਾਲਫ ਈਅਰ ਜਿਹੜੀ ਕਲੋਜ਼ਿੰਗ ਹੁੰਦੀ ਹੈ, ਉਹਦੇ ਸਮੇਂ ਦੇ ਨਾਲ ਮੇਲ ਖਾਂਦੀ ਹੈ, ਜਿਹਦੇ ਕਾਰਨ ਖਜ਼ਾਨਾ ਸੰਚਾਲਨ ਜਿਹੜਾ, ਚੈੱਕ ਕਲੀਅਰਿੰਗ ਅਤੇ ਕਾਰਪੋਰੇਟ ਲੈਣ ਦੇਣ ਦੇ ਵਿੱਚ ਵੱਡੀ ਰੁਕਾਵਟ ਆ ਸਕਦੀ ਹੈ। ਬੈਂਕ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਹੜਤਾਲ ਦੇ ਦੌਰਾਨ ਇੰਟਰਨੈਟ ਬੈਂਕਿੰਗ, ਮੋਬਾਈਲ ਐਪਸ ਅਤੇ UPI ਸੇਵਾਵਾਂ ਆਮ ਵਾਂਗ ਹੀ ਚੱਲਦੀਆਂ ਰਹਿਣਗੀਆਂ। ਦੂਸਰੇ ਪਾਸੇ ਗਮਾਂਡਾ ਵਿੱਚ ਖੌਫ ਤੇ ਬੇਬਸੀ ਦਾ ਮਾਹੌਲ ਬਣ ਗਿਆ। ਅਫਸਰਾਂ ਦੇ ਦਫ਼ਤਰ ਬਣੇ ਨੇ ਬੈਡਰੂਮ, ਗੱਦੇ ਮੰਗਾ ਲਏ ਨੇ ਤੇ ਦੇਰ ਰਾਤ ਤੱਕ ਜਿਹੜੀ ਪੁੱਛ ਪੜਤਾਲ ਚੱਲੀ ਹੈ ਤੇ ਬਾਹਰੋਂ ਗੱਦੇ ਤੇ ਕੱਪੜੇ ਮੰਗਵਾ ਕੇ ਅਫਸਰਾਂ ਨੇ ਦਫ਼ਤਰਾਂ ਦੇ ਵਿੱਚ ਹੀ ਰਾਤ ਕੱਟੀ ਹੈ। ED ਦੇ ਵੱਲੋਂ ਮੋਹਾਲੀ ਸਥਿਤ ਗਮਾਂਡਾ ਦਫ਼ਤਰ ਦੇ ਵਿੱਚ ਰਾਤ ਭਰ ਤੋਂ ਛਾਪੇਮਾਰੀ ਜਾਰੀ ਸੀ ਤੇ ਹਾਊਸਿੰਗ ਸਕੱਤਰ ਵਿਕਾਸ ਗਰਗ ਦੇ ਜਿਹੜਾ ਘਰ ਵੀ ਪਹੁੰਚ ਟੀਮ ਜਿਹੜੀ ਕੀਤੀ ਹੈ ਤੇ ਲੈਂਡ ਐਗਰੀਗੇਟਰ ਜਿਹੜੇ ਨੇ ਉਹ ਵੀ ਜਿਹੜੇ ਜਾਂਚ ਦੇ ਘੇਰੇ ਦੇ ਵਿੱਚ ਆ ਗਏ ਨੇ। ਮੋਹਾਲੀ ਦੇ ਜਿਸ ਗਮਾਂਡਾ ਦਫ਼ਤਰ ਦੇ ਵਿੱਚ ਉੱਚ ਅਧਿਕਾਰੀਆਂ ਦੀ ਤੂਤੀ ਬੋਲਦੀ ਸੀ, ਇੱਕ ਹੁਕਮ ਦੇ ਨਾਲ ਅਰਬਾਂ ਰੁਪਏ ਦੀ ਜ਼ਮੀਨ ਜਿਹੜੀ ਹੈ ਉਹਦੇ ਫੈਸਲੇ ਹੁੰਦੇ ਸਨ। ਪਿਛਲੇ 2 ਦਿਨਾਂ ਤੋਂ ਉਸੇ ਦਫ਼ਤਰ ਦੇ ਵਿੱਚ ਖੌਫ ਦਾ ਮਾਹੌਲ ਬਣਿਆ ਹੋਇਆ। ED ਨੇ ਆਪਣੇ ਕੈਮਰੇ ਤੋਪਾਂ ਵਾਂਗ ਬੀਟ ਕੇ ਰੱਖੇ ਹੋਏ ਨੇ ਤੇ ਹਰ ਹਰਕਤ ਕੈਮਰੇ ਦੇ ਵਿੱਚ ਕੈਦ ਕੀਤੀ ਜਾ ਰਹੀ ਹੈ। ED ਦੀਆਂ ਟੀਮਾਂ ਵੱਲੋਂ ਲਾਂਚ ਲਗਾਤਾਰ ਜਾਰੀ ਹੈ ਜਾਂਚ ਜਿਹੜੀ ਚੱਲ ਰਹੀ ਹੈ ਤੇ ਲੰਘੀ ਰਾਤ ਤੋਂ ਦਫ਼ਤਰ ਦੇ ਵਿੱਚ ਅਜੀਬੋ ਗਰੀਬ ਖਮੋਸ਼ੀ ਛਾਈ ਹੋਈ ਹੈ। ਜਿਨ੍ਹਾਂ ਦਫ਼ਤਰਾਂ ਦੇ ਵਿੱਚ ਅਫਸਰਾਂ ਦੇ ਹੁਕਮਾਂ ਤੋਂ ਬਿਨਾਂ ਪੱਤਾ ਵੀ ਨਹੀਂ ਸੀ ਹਿਲਦਾ, ਉੱਥੇ ਅੱਜ ਅਫਸਰਾਂ ਤੇ ਮੁਲਾਜ਼ਮਾਂ ਦੇ ਸਾਹ ਲੈਣ ਦੀ ਵੀ ਜਿਹੜੀ ਆਵਾਜ਼ ਵੀ ਜਿਹੜੀ ਹੈ ਡਰ ਕੇ ਨਿਕਲ ਰਹੀ ਹੈ। ਅੱਜ ਪੂਰਾ ਮਾਹੌਲ ਬੇਬਸੀ ਦੇ ਵਿੱਚ ਬਦਲਿਆ ਹੋਇਆ ਨਜ਼ਰ ਆਇਆ। ਵੇਰਵਿਆਂ ਦੇ ਅਨੁਸਾਰ ਲੰਘੀ ਦੇਰ ਰਾਤ ਤੱਕ ਚੱਲੀ ਤਿੱਖੀ ਪੁੱਛਗਿੱਛ ਤੋਂ ਬਾਅਦ ਜਦੋਂ ਅਫਸਰਾਂ ਨੂੰ ਨੀਂਦ ਆਉਣ ਲੱਗੀ ਤਾਂ ਬਾਹਰੋਂ ਗੱਦੇ ਮੰਗਵਾ ਕੇ ਦਫ਼ਤਰਾਂ ਦੇ ਵਿੱਚ ਹੀ ਵਿਛਾਏ ਗਏ ਤੇ ਰਾਤ 2 ਵਜੇ ਜਾ ਕੇ ਈਡੀ ਨੇ ਉੱਚ ਅਧਿਕਾਰੀਆਂ ਨੂੰ ਅੱਖਾਂ ਮੀਟਣ ਦੀ ਇਜਾਜ਼ਤ ਦਿੱਤੀ ਹੈ। ਅਫਸਰਾਂ ਦੇ ਲਈ ਖਾਣਾ ਵੀ ਜਿਹੜਾ ਬਾਹਰੋਂ ਹੀ ਮੰਗਵਾਇਆ ਗਿਆ। ਬੁੱਧਵਾਰ ਦੀ ਸਵੇਰ ਵੀ ਅਧਿਕਾਰੀਆਂ ਦੇ ਲਈ ਕੋਈ ਵੀ ਨਵੀਂ ਉਮੀਦ ਨਹੀਂ ਲੈ ਕੇ ਆਈ, ਸਗੋਂ ਪੁੱਛਗਿੱਛ ਦਾ ਨਵਾਂ ਦੌਰ ਸ਼ੁਰੂ ਹੋ ਗਿਆ। ਪਰਿਵਾਰਾਂ ਦੇ ਵੱਲੋਂ ਦਫ਼ਤਰ ਦੇ ਬਾਹਰੋਂ ਕੱਪੜਿਆਂ ਦੇ ਬੈਗ ਭੇਜੇ ਗਏ ਜਿਨ੍ਹਾਂ ਦੇ ਵਿੱਚ ਕਲਮਾਂ ਨੇ ਕਦੇ ਅਨੇਕਾਂ ਵੱਡੇ ਫੈਸਲੇ ਲਿਖੇ ਸਨ। ਅੱਜ ਉਹ ਕਲਮਾਂ ਵਾਲੇ ਜਿਹੜੇ ਅਫਸਰ ਨੇ ਈਡੀ ਦੇ ਸਵਾਲਾਂ ਦੇ ਅੱਗੇ ਕੰਬਦੇ ਨਜ਼ਰ ਆਏ ਨੇ। ਤੇ ਦੂਸਰੇ ਪਾਸੇ ਜਿਹੜੀ ਖ਼ਬਰ ਇਹ ਵੀ ਹੈ, ਅੱਜ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆ ਦੇ ਭਤੀਜੇ ਦੇ ਘਰ ਜਿਹੜਾ ਈਡੀ ਦੀ ਛਾਪੇਮਾਰੀ ਹੋਈ ਹੈ। ਦੁਪਹਿਰ ਕਰੀਬ 2:30 ਵਜੇ ਪਹੁੰਚੀ ਹੈ ਈਡੀ ਦੀ ਟੀਮ ਬਠਿੰਡਾ ਵੀ। ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆ ਦੇ ਭਤੀਜੇ ਗੁਰਪ੍ਰੀਤ ਸਿੰਘ ਪ੍ਰਿੰਸ ਦੇ ਘਰ ਐਨਫੋਰਸਮੈਂਟ ਡਾਇਰੈਕਟੋਰੇਟ ਈਡੀ ਦੇ ਵੱਲੋਂ ਛਾਪੇਮਾਰੀ ਕੀਤੀ ਗਈ। ਛਾਪੇਮਾਰੀ ਦੁਪਹਿਰ ਕਰੀਬ 2:30 ਵਜੇ ਸ਼ੁਰੂ ਹੋਈ ਤੇ ਖ਼ਬਰ ਲਿਖੇ ਜਾਣ ਤੱਕ ਅਜੇ ਵੀ ਜਿਹੜਾ ਜਾਰੀ ਰਹੀ ਹੈ। ਜਿਵੇਂ ਹੀ ਈਡੀ ਦੇ ਅਧਿਕਾਰੀ ਪੁਲਿਸ ਸਮੇਤ ਤਲਾਸ਼ੀ ਮੁਹਿੰਮ ਦੇ ਲਈ ਪ੍ਰਿੰਸ ਦੇ ਘਰ ਪੁੱਜਦੇ ਹੈ ਤੇ ਵਸਨੀਕਾਂ ਦੇ ਵਿੱਚ ਸਹਿਮ ਦਾ ਮਾਹੌਲ ਬਣ ਗਿਆ। ਪ੍ਰਿੰਸ ਨੂੰ ਅਕਸਰ ਆਪਣੇ ਚਾਚੇ ਹਰਦੀਪ ਮੁੰਡੀਆਂ ਦੇ ਨਾਲ ਕਈ ਸਮਾਗਮਾਂ ਦੇ ਵਿੱਚ ਦੇਖਿਆ ਜਾਂਦਾ ਸੀ। ਪਰਿਵਾਰ ਦੇ ਇੱਕ ਕਰੀਬੀ ਨੇ ਵੀ ਜਿਹੜਾ ਦੱਸਿਆ ਕਿ ਪ੍ਰਿੰਸ ਕੈਬਨਿਟ ਮੰਤਰੀ ਮੁੰਡੀਆਂ ਦੇ ਦਫ਼ਤਰ ਦੇ ਪਿਛਲੇ ਪਾਸੇ ਸਿਰਫ 100 ਵਰਗ ਗਜ਼ ਦੇ ਘਰ ਦੇ ਵਿੱਚ ਰਹਿੰਦਾ ਹੈ। ਉਸਦੀ ਪਤਨੀ ਧਨਾਸੂ ਵਿਖੇ ਟਾਟਾ ਸਟੀਲਜ਼ ਵਿੱਚ ਕੰਮ ਕਰਦੀ ਹੈ। ਲਗਭਗ ਇੱਕ ਹਫ਼ਤੇ ਦੇ ਅੰਦਰ ਅੰਦਰ ਪ੍ਰਿੰਸ ਪੱਕੇ ਤੌਰ ਦੇ ਉੱਤੇ ਨਿਊਜ਼ੀਲੈਂਡ ਜਾਣ ਵਾਲਾ ਸੀਗਾ ਤੇ ਇਸ ਦੇ ਮੌਜੂਦਾ ਛਾਪੇ ਨੇ ਸਾਹਨੇਵਾਲ ਦੇ ਵਿੱਚ ਹਰ ਕਿਸੇ ਨੂੰ ਜਿਹੜਾ ਹੈਰਾਨ ਕਰਕੇ ਰੱਖ ਦਿੱਤਾ ਹੈ। ਭਾਵੇਂ ਪ੍ਰਿੰਸ ਦਾ ਘਰ ਛੋਟਾ ਹੈ ਪਰ ਜਿਸ ਕਲੋਨੀ ਦੇ ਵਿੱਚ ਇਹ ਸਥਿਤ ਹੈ ਉਸ ਨੂੰ ਕਥਿਤ ਤੌਰ ਦੇ ਉੱਤੇ ਮੰਤਰੀ ਦੇ ਵੱਲੋਂ ਹੀ ਵਿਕਸਿਤ ਕੀਤਾ ਗਿਆ। ਉੱਥੇ ਮੁੰਡੀਆਂ ਦਾ ਆਪਣਾ ਇੱਕ ਫਾਰਮ ਹਾਊਸ ਵੀ ਹੈ। ਪ੍ਰਿੰਸ ਹਮੇਸ਼ਾ ਮੰਤਰੀ ਦੇ ਨਾਲ ਰਹਿੰਦਾ ਸੀ ਤੇ ਕਥਿਤ ਤੌਰ ਦੇ ਉੱਤੇ ਉਸਦੇ ਸਾਰੇ ਵਿੱਤੀ ਮਾਮਲਿਆਂ ਦੇ ਉੱਤੇ ਕਾਰੋਬਾਰਾਂ ਨੂੰ ਜਿਹੜਾ ਸੀ ਸੰਭਾਲਦਾ ਸੀ। ਲੋ ਭਾਈ ਪਰਤਾਂ ਖੁੱਲ੍ਹਣ ਲੱਗੀਆਂ ਨੇ, ਪਹਿਲਾਂ ਸੰਜੀਵ ਅਰੋੜਾ ਤੇ ਹੁਣ ਇਸੇ ਮਹਿਕਮੇ ਦੇ ਮੰਤਰੀ ਖੁੱਡੀਆਂ ਸਾਹਿਬ ਵੀ ਅੜਿੱਕੇ ਦੇ ਵਿੱਚ ਆ ਚੁੱਕੇ ਹੈ। ਦੂਸਰੇ ਪਾਸੇ ਪੰਜਾਬ DA ਦਾ ਮਾਮਲਾ, ਪੰਜਾਬ ਦੇ ਮੁਲਾਜ਼ਮਾਂ ਦੇ ਲਈ ਖੁਸ਼ਖਬਰੀ ਆ ਰਹੀ ਹੈ ਹੁਣ ਕਹਿੰਦੇ, ਕਿਉਂਕਿ ਤਰੀਕ ਲਾਗੇ ਆ ਗਈ ਹੈ। ਸਰਕਾਰ ਦੇ ਵੱਲੋਂ DA ਸੰਬੰਧੀ ਨੋਟੀਫਿਕੇਸ਼ਨ ਜਾਰੀ ਕੀਤਾ ਹੈ, ਜਿਹੜਾ ਕੱਲ ਵੀ ਆਪਾਂ ਗੱਲ ਕੀਤੀ ਸੀ ਕਿ ਓਫੀਸ਼ੀਅਲ ਤੌਰ ਦੇ ਉੱਤੇ ਅਜੇ ਹੋਇਆ ਨਹੀਂ ਹੈ ਤੇ ਉਹਨਾਂ ਨੇ ਪਾਈ ਹੁਣ ਚਿੱਠੀ ਕੱਢ ਦਿੱਤੀ ਹੈ ਓਫੀਸ਼ੀਅਲ ਤੌਰ ਦੇ ਉੱਤੇ DA ਦੀ। ਤੇ ਸਤੰਬਰ ਤੇ ਅਕਤੂਬਰ ਦੀ ਤਨਖਾਹ ਦੇ ਨਾਲ 4-4% ਦੀਆਂ 2 ਕਿਸ਼ਤਾਂ ਦੇ ਵਿੱਚ ਮਿਲੇਗਾ ਲਾਭ, ਇਹ ਗੱਲ ਕਹੀ ਹੈ। ਕਿਉਂਕਿ ਕੋਰਟ ਦੇ ਵਿੱਚ ਪਾਈ ਜਵਾਬ ਵੀ ਦੇਣਾ ਜਾ ਕੇ ਕੁਝ ਨਾ ਕੁਝ ਪੇਪਰ ਵਰਕ ਤਾਂ ਦਿਖਾਉਣਾ ਹੀ ਪਊਗਾ ਵੀ ਅਸੀਂ ਕਾਹ ਕਰ ਰਹੇ ਹਾਂ ਜੀ ਜਨਾਬ ਜੀ। ਪੰਜਾਬ ਦੇ ਸਰਕਾਰੀ ਮੁਲਾਜ਼ਮਾਂ ਦੇ ਲਈ ਵੱਡੀ ਖ਼ਬਰ ਸਾਹਮਣੇ ਆਈ ਹੈ। ਪੰਜਾਬ ਸਰਕਾਰ ਵੱਲੋਂ ਮਹਿੰਗਾਈ ਭੱਤੇ DA ਦੇ ਵਿੱਚ 8% ਵਾਧੇ ਸੰਬੰਧੀ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ। ਸਰਕਾਰ ਨੇ ਪਹਿਲਾਂ DA ਦੇ ਵਿੱਚ 8% ਦਾ ਵਾਧਾ ਕਰਨ ਦਾ ਐਲਾਨ ਕੀਤਾ ਸੀ, ਜਿਸ ਦੇ ਉੱਤੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਮੁਲਾਜ਼ਮਾਂ ਦੀ ਜਿਹੜੀ ਹੈ ਹੋਈ ਮੀਟਿੰਗ ਦੇ ਦੌਰਾਨ ਸਹਿਮਤੀ ਬਣੀ। ਮੀਟਿੰਗ ਦੇ ਵਿੱਚ ਸਰਕਾਰ ਵੱਲੋਂ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੇ ਲਈ ਜਿਹੜਾ ਕੁੱਲ 8% DA ਵਧਾਉਣ ਦਾ ਫੈਸਲਾ ਲਿਆ ਗਿਆ ਤੇ ਇਹ ਵਾਧਾ 4% 2 ਕਿਸ਼ਤਾਂ ਦੇ ਵਿੱਚ ਕਹਿੰਦੇ ਲਾਗੂ ਕੀਤਾ ਜਾਏਗਾ। ਉਹ ਕਿੱਦਾਂ ਕੀਤਾ ਜਾਏਗਾ? ਪਹਿਲੀ ਕਿਸ਼ਤ ਜਿਹੜੀ ਹੈ ਸਤੰਬਰ ਮਹੀਨੇ ਦੀ ਤਨਖਾਹ ਦੇ ਨਾਲ ਦਿੱਤੀ ਜਾਊ, ਦੂਜੀ ਕਿਸ਼ਤ ਜਿਹੜੀ ਹੈ 4% ਦੀ ਅਕਤੂਬਰ ਮਹੀਨੇ ਦੀ ਤਨਖਾਹ ਦੇ ਨਾਲ ਦਿੱਤੇ ਜਾਣ ਦੀ ਜਿਹੜੀ ਜਾਣਕਾਰੀ ਦਿੱਤੀ ਹੈ ਤੇ ਕੁੱਲ DA ਜਿਹੜਾ 50% ਹੋਵੇਗਾ ਤੇ ਸਰਕਾਰ ਤੇ ਪਵੇਗਾ ਕਹਿੰਦੇ ਕਰੋੜਾਂ ਰੁਪਏ ਦਾ ਬੋਝ। ਮੁਲਾਜ਼ਮ ਅਤੇ ਪੈਨਸ਼ਨਰ ਜਥੇਬੰਦੀਆਂ ਵੱਲੋਂ ਲੰਮੇ ਸਮੇਂ ਤੋਂ DA ਤੇ ਹੋਰ ਮੰਗਾਂ ਦਾ ਮੁੱਦਾ ਚੁੱਕਿਆ ਜਾ ਰਿਹਾ ਸੀ ਤੇ ਸਰਕਾਰ ਦੇ ਇਸ ਫੈਸਲੇ ਦੇ ਨਾਲ ਕੁੱਲ DA ਵੱਧ ਕੇ ਕਹਿੰਦੇ 50% ਹੋ ਜਾਏਗਾ ਤੇ ਰਿਪੋਰਟ ਦੇ ਅਨੁਸਾਰ ਇਸ ਵਾਧੇ ਦੇ ਨਾਲ ਸੂਬਾ ਸਰਕਾਰ ਦੇ ਉੱਤੇ ਲਗਭਗ 248 ਕਰੋੜ ਰੁਪਏ ਦਾ ਵਾਧੂ ਵਿੱਤੀ ਬੋਝ ਕਹਿੰਦੇ ਪੈ ਜਾਏਗਾ। ਨੌਜਵਾਨਾਂ ਦੇ ਲਈ ਵੀ ਖੁਸ਼ਖਬਰੀ ਦੇ ਦਿੱਤੀ ਹੈ, ਕਹਿੰਦੇ ਭਰਤੀਆਂ ਖੋਲ੍ਹ ਦਿੱਤੀਆਂ ਨੇ। ਚੀਮਾ ਸਾਹਿਬ ਕਹਿੰਦੇ ਨੇ ਪੰਜਾਬ ਦੇ ਜਿਹੜੇ ਨੇ ਵਿੱਤ ਮੰਤਰੀ, ਪੰਜਾਬ ਦੇ ਵਿੱਚ ਅਧਿਆਪਕਾਂ ਦੀ ਭਰਤੀ ਦਾ ਰਾਹ ਕਹਿੰਦੇ ਸਾਫ਼ ਕਰ ਦਿੱਤਾ ਹੈ ਤੇ ਐਲਾਨ ਕਰਤਾ ਅੱਜ। ਪੰਜਾਬ ਦੇ ਵਿੱਚ ਅਧਿਆਪਕ ਭਰਤੀ ਦੀ ਉਡੀਕ ਕਰ ਰਹੇ ਨੌਜਵਾਨਾਂ ਦੇ ਲਈ ਵੱਡੀ ਖ਼ਬਰ, ਸਾਰੀਆਂ ਵੱਡੀਆਂ ਹੀ ਖ਼ਬਰਾਂ ਨੇ ਜੀ ਇਹਨਾਂ ਨੇ ਲਿਖੀਆਂ ਅੱਜ। ਭਗਵੰਤ ਮਾਨ ਸਰਕਾਰ ਨੇ ਨਵੀਂ ਅਧਿਆਪਕ ਭਰਤੀ ਪ੍ਰਕਿਰਿਆ ਨੂੰ ਸ਼ੁਰੂ ਕਰ ਦਿੱਤਾ ਹੈ ਤੇ ਸਿੱਖਿਆ ਵਿਭਾਗ ਵੱਲੋਂ ਜਲਦ ਹੀ ਅਹੁਦਿਆਂ ਦੇ ਲਈ ਅਰਜ਼ੀਆਂ ਮੰਗਣ ਸਬੰਧੀ ਇਸ਼ਤਿਹਾਰ ਜਾਰੀ ਕਰ ਦਿੱਤੇ ਜਾਣਗੇ। ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਬੁੱਧਵਾਰ ਅੱਜ ਕਰਮਚਾਰੀਆਂ ਦੀਆਂ ਵੱਖ ਵੱਖ ਮੰਗਾਂ ਨੂੰ ਲੈ ਕੇ ਸਿੱਖਿਆ ਖੇਤਰ ਦੀਆਂ 100 ਯੂਨੀਅਨਾਂ ਅਤੇ ਬਿਜਲੀ ਵਿਭਾਗ ਦੇ ਥਰਮਲ ਪਲਾਂਟ ਕਰਮਚਾਰੀ ਸੰਘ ਦੇ ਨੁਮਾਇੰਦਿਆਂ ਦੇ ਨਾਲ ਮੀਟਿੰਗ ਦੇ ਦੌਰਾਨ ਇਹ ਜਿਹੜੀ ਜਾਣਕਾਰੀ ਸਾਂਝੀ ਕੀਤੀ ਹੈ। ਮੁਲਾਜ਼ਮ ਮਾਮਲਿਆਂ ਦੇ ਜਿਹੜੇ ਨੇ ਹੱਲ ਦੇ ਲਈ ਬਣਾਈ ਗਈ ਕੈਬਨਿਟ ਸਬ ਕਮੇਟੀ ਦੇ ਚੇਅਰਮੈਨ ਚੀਮਾ ਹੁਣਾਂ ਨੇ ਯੂਨੀਅਨ ਨੁਮਾਇੰਦਿਆਂ ਦੀਆਂ ਮੰਗਾਂ ਸੁਣੀਆਂ ਤੇ ਕਿਹਾ ਕਿ ਸਰਕਾਰ ਕਰਮਚਾਰੀਆਂ ਦੀਆਂ ਜਾਇਜ਼ ਸਮੱਸਿਆਵਾਂ ਦਾ ਜਲਦ ਹੀ ਤੇ ਹਮਦਰਦੀ ਦੇ ਨਾਲ ਹੱਲ ਕਰਨ ਦੇ ਲਈ ਵਚਨਬੱਧ ਹੈ। ਸਿੱਖਿਆ ਵਿਭਾਗ ਦੇ ਨਾਲ ਸੰਬੰਧਿਤ ਯੂਨੀਅਨਾਂ ਨੇ ਮੁੱਖ ਤੌਰ ਦੇ ਉੱਤੇ ਨਵੀਂ ਭਰਤੀ ਤਬਾਦਲਿਆਂ ਤੇ ਤਨਖਾਹ ਢਾਂਚੇ ਦੇ ਵਿੱਚ ਸੋਧ ਦੇ ਨਾਲ ਸੰਬੰਧਿਤ ਜਿਹੜੀਆਂ ਮੰਗਾਂ ਉਠਾਈਆਂ ਤੇ ਚੀਮਾ ਹੁਣਾਂ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਅਧਿਆਪਕ ਭਰਤੀ ਦੇ ਨਾਲ ਸੰਬੰਧਿਤ ਸਾਰੀਆਂ ਜ਼ਰੂਰੀ ਪ੍ਰਕਿਰਿਆਵਾਂ ਬਿਨਾਂ ਕਿਸੇ ਦੇਰੀ ਦੇ ਪੂਰੀਆਂ ਕੀਤੀਆਂ ਜਾਣ, ਜਿਨ੍ਹਾਂ ਮਾਮਲਿਆਂ ਦੇ ਵਿੱਚ ਕੈਬਨਿਟ ਦੀ ਮਨਜ਼ੂਰੀ ਜ਼ਰੂਰੀ ਹੈ ਤੇ ਉਨ੍ਹਾਂ ਨੂੰ ਵੀ ਤੇਜ਼ੀ ਦੇ ਨਾਲ ਕਹਿੰਦੇ ਸਰਕਾਰ ਦੇ ਸਾਹਮਣੇ ਭੇਜਣ ਦੇ ਲਈ ਕਿਹਾ ਗਿਆ ਹੈ। ਦੂਸਰੇ ਪਾਸੇ ਬੀਜੇਪੀ ਦੇ ਵੱਲੋਂ ਸਤੀਸ਼ ਪੁਨੀਆ ਪੰਜਾਬ ਦੇ ਵਿੱਚ ਜਿਹੜੇ ਨਿਯੁਕਤ ਕੀਤੇ ਹੈ, ਸਿਮਰਤੀ ਇਰਾਨੀ ਨੂੰ ਹਰਿਆਣਾ ਦੇ ਵਿੱਚ ਤੇ ਮਹਿੰਦਰਾ ਪਾਂਡੇ ਜਿਹੜੇ ਨੇ ਚੰਡੀਗੜ੍ਹ ਦੇ ਇੰਚਾਰਜ ਨਿਯੁਕਤ ਕਰ ਦਿੱਤੇ ਹੈ। ਭਾਰਤੀ ਜਨਤਾ ਪਾਰਟੀ ਭਾਜਪਾ ਨੇ 2027 ਦੇ ਆਗਾਮੀ ਵਿਧਾਨ ਸਭਾ ਚੋਣ ਚੱਕਰ ਤੋਂ ਪਹਿਲਾਂ ਸੰਗਠਨਾਤਮਕ ਜਿਹੜਾ ਢਾਂਚੇ ਦੇ ਵਿੱਚ ਵੱਡਾ ਫੇਰਬਦਲ ਕਰਦਿਆਂ ਨਵੀਆਂ ਨਿਯੁਕਤੀਆਂ ਦਾ ਐਲਾਨ ਕਰਤਾ ਹੈ। ਪਾਰਟੀ ਦੀ ਸੀਨੀਅਰ ਆਗੂ ਤੇ ਨਵ ਨਿਯੁਕਤ ਕੌਮੀ ਜਨਰਲ ਸਕੱਤਰ ਸਿਮਰਤੀ ਇਰਾਨੀ ਨੂੰ ਹਰਿਆਣਾ ਦਾ ਇੰਚਾਰਜ ਲਗਾਇਆ ਤੇ ਸਰਹੱਦੀ ਸੂਬੇ ਪੰਜਾਬ ਦੀ ਕਮਾਨ ਜਿਹੜੀ ਹੈ ਸਤੀਸ਼ ਪੁਨੀਆ ਨੂੰ ਸੌਂਪ ਦਿੱਤੀ ਗਈ ਹੈ, ਜਦੋਂ ਕਿ ਦਿੱਲੀ ਭਾਜਪਾ ਦੇ ਸਾਬਕਾ ਪ੍ਰਧਾਨ ਵਰਿੰਦਰ ਸਚਦੇਵਾ ਅਤੇ ਅਲਕਾ ਗੁਰਜ਼ਰ ਨੂੰ ਪੰਜਾਬ ਦੇ ਸਹਿ ਇੰਚਾਰਜ ਦੇ ਵਜੋਂ ਤੈਨਾਤ ਕੀਤਾ ਹੈ। ਹਰਿਆਣਾ ਦੇ ਵਿੱਚ ਸ੍ਰੀਮਤੀ ਇਰਾਨੀ ਦੀ ਮਦਦ ਦੇ ਲਈ ਭੋਲਾ ਸਿੰਘ ਨੂੰ ਸਹਿ ਇੰਚਾਰਜ ਬਣਾਇਆ ਗਿਆ। ਹਿਮਾਚਲ ਪ੍ਰਦੇਸ਼ ਦੇ ਵਿੱਚ ਭਾਜਪਾ ਨੇ ਉੱਤਰ ਪ੍ਰਦੇਸ਼ ਦੇ ਸੀਨੀਅਰ ਨੇਤਾ ਸ਼੍ਰੀਕਾਂਤ ਸ਼ਰਮਾ ਨੂੰ ਇੰਚਾਰਜ ਥਾਪਿਆ, ਜਦੋਂ ਕਿ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਦੀ ਜ਼ਿੰਮੇਵਾਰੀ ਮਹਿੰਦਰ ਪਾਂਡੇ ਨੂੰ ਦੇ ਦਿੱਤੀ ਗਈ। ਮਹਾਰਾਸ਼ਟਰ 'ਚ ਪਾਰਟੀ ਨੇ ਰਾਜ ਸਭਾ ਮੈਂਬਰ ਜਿਹੜੇ ਨੇ ਆਪਣੇ ਵਿਜੇ ਬਾਈ ਜੈਨਤ ਪਾਂਡਾ ਨੂੰ ਇੰਚਾਰਜ ਬਣਾਇਆ, ਜਿਨ੍ਹਾਂ ਦੇ ਨਾਲ ਭਾਜਪਾ ਦੇ ਆਈ ਟੀ ਸੈੱਲ ਦੇ ਸਾਬਕਾ ਮੁਖੀ ਅਮਿਤ ਮਾਲਵੀਆ ਤੇ ਦਿੱਲੀ ਤੋਂ ਸੰਸਦ ਮੈਂਬਰ ਕਮਲਜੀਤ ਸਹਿਰਾਵਤ ਸਹਿ ਇੰਚਾਰਜ ਦੀ ਭੂਮਿਕਾ ਨਿਭਾਉਣਗੇ। ਰਾਜਨੀਤਿਕ ਦ੍ਰਿਸ਼ਟੀ ਤੋਂ ਅਹਿਮ ਨਿਯੁਕਤੀਆਂ ਤਹਿਤ ਭਾਜਪਾ ਦੇ ਸੀਨੀਅਰ ਨੇਤਾ ਤਰੁਣ ਝੁੱਗ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਗ੍ਰਹਿ ਸੂਬੇ ਗੁਜਰਾਤ ਦੇ ਇੰਚਾਰਜ ਦੇ ਵਜੋਂ ਵੱਡੀ ਜ਼ਿੰਮੇਵਾਰੀ ਦੇ ਦਿੱਤੀ ਗਈ। ਇਸ ਦੇ ਨਾਲ ਹੀ ਪਾਰਟੀ ਦੇ ਰਾਸ਼ਟਰੀ ਜਨਰਲ ਸਕੱਤਰ ਜਿਹੜੇ ਨੇ ਬਿਪਲਬ ਦੇਵ ਨੂੰ ਮੱਧ ਪ੍ਰਦੇਸ਼ ਦਾ ਇੰਚਾਰਜ ਨਿਯੁਕਤ ਕੀਤਾ ਹੈ ਤੇ ਰਾਜਧਾਨੀ ਦਿੱਲੀ ਦੀ ਕਮਾਨ ਸੀਨੀਅਰ ਆਗੂ ਵਿਨੇ ਹੁਣਾਂ ਨੂੰ ਜਿਹੜੀ ਸੌਂਪ ਦਿੱਤੀ ਗਈ ਹੈ, ਜਿਨ੍ਹਾਂ ਦੇ ਨਾਲ ਲੱਦਾਖ ਦੇ ਸਾਬਕਾ ਸੰਸਦ ਮੈਂਬਰ ਜਾਮਿਆਂਗ ਤਸੇਰਿੰਗ ਨਾਮ ਗਿਆਲ ਸਹਿ ਇੰਚਾਰਜ ਦੇ ਵਜੋਂ ਕੰਮ ਕਰਨਗੇ ਤੇ ਆਗਾਮੀ ਚੋਣਾਂ ਵਾਲੇ ਸੂਬਿਆਂ ਦੇ ਲਈ ਵੀ ਪਾਰਟੀ ਨੇ ਵਿਸ਼ੇਸ਼ ਰਾਜਨੀਤੀ ਤਹਿਤ ਤਾਇਨਾਤੀਆਂ ਕੀਤੀਆਂ ਨੇ ਤੇ ਇਸ ਲੜੀ ਦੇ ਤਹਿਤ ਪੰਜਾਬ ਦੇ ਵਿੱਚ ਸਤੀਸ਼ ਪੁਨੀਆ, ਉੱਤਰ ਪ੍ਰਦੇਸ਼ ਦੇ ਵਿੱਚ ਰਾਸ਼ਟਰੀ ਜਨਰਲ ਸਕੱਤਰ ਵਿਨੋਦ ਤਾਵੜੇ, ਗੋਆ ਦੇ ਵਿੱਚ ਸਾਬਕਾ ਮੰਤਰੀ ਭਾਰਤੀ ਪਵਾਰ ਤੇ ਮਨੀਪੁਰ ਦੇ ਵਿੱਚ ਰਾਜਦੀਪ ਰੋਏ, ਹਿਮਾਚਲ ਪ੍ਰਦੇਸ਼ ਦੇ ਵਿੱਚ ਸ਼੍ਰੀਕਾਂਤ ਸ਼ਰਮਾ ਤੇ ਗੁਜਰਾਤ ਦੇ ਵਿੱਚ ਤਰੁਣ ਝੁੱਗ ਨੂੰ ਮੋਰਚਾ ਸੰਭਾਲਣ ਦੇ ਨਿਰਦੇਸ਼ ਦੇ ਦਿੱਤੇ ਗਏ ਨੇ। ਜਥੇਦਾਰ ਸਾਹਿਬ ਨੇ ਪਾਕਿਸਤਾਨ ਨੂੰ ਇੱਕ ਖੱਤ ਲਿਖਿਆ, ਉਨ੍ਹਾਂ ਦੀ ਬਾਤ ਪਾਉਂਦੇ ਹਾਂ। ਜਥੇਦਾਰ ਗੜਗੱਜ ਹੁਣਾਂ ਵੱਲੋਂ ਮਰੀਅਮ ਨਵਾਜ਼ ਨੂੰ ਪੱਤਰ ਲਾਹੌਰ ਦੇ ਵਿੱਚ ਸਿੱਖ ਵਿਰਾਸਤੀ ਸਥਾਨਾਂ ਦੀ ਸੰਭਾਲ ਦੀ ਮੰਗ ਕੀਤੀ ਹੈ। ਸਿੱਖ ਇਤਿਹਾਸ ਦੇ ਨਾਲ ਸੰਬੰਧਿਤ ਪ੍ਰਮੁੱਖ ਸਥਾਨਾਂ ਦਾ ਵਿਆਪਕ ਵਿਰਾਸਤੀ ਸਰਵੇਖਣ ਜਿਹੜਾ ਕਰਵਾਉਣ ਦੇ ਲਈ ਵੀ ਕਿਹਾ ਗਿਆ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਹੁਣਾਂ ਨੇ ਪਾਕਿਸਤਾਨ ਦੀ ਪੰਜਾਬ ਸਰਕਾਰ ਦੀ ਮੁੱਖ ਮੰਤਰੀ ਮਰੀਅਮ ਨਵਾਜ਼ ਸ਼ਰੀਫ ਨੂੰ ਪੱਤਰ ਲਿਖ ਕੇ ਲਾਹੌਰ ਦੇ ਅੰਦਰੂਨੀ ਸ਼ਹਿਰ ਦੇ ਵਿੱਚ ਸਿੱਖ ਇਤਿਹਾਸ ਦੇ ਨਾਲ ਸੰਬੰਧਿਤ ਵਿਰਾਸਤੀ ਸਥਾਨਾਂ ਦੀ ਸੁਰੱਖਿਆ ਤੇ ਸੰਭਾਲ ਯਕੀਨੀ ਬਣਾਉਣ ਦੀ ਮੰਗ ਰੱਖੀ ਹੈ। ਉਨ੍ਹਾਂ ਵਿਸ਼ੇਸ਼ ਤੌਰ ਦੇ ਉੱਤੇ ਲਾਹੌਰ ਅੰਦਰੂਨ ਸਥਿਤ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਦੇ ਨਾਲ ਸੰਬੰਧਿਤ ਲਾਲ ਖੂਹ ਕੱਟੜੀ ਚੰਦੂ ਦੀ ਮੌਜੂਦਾ ਸਥਿਤੀ ਦੀ ਜਾਂਚ ਕਰਵਾਉਣ ਦੇ ਲਈ ਕਿਹਾ ਗਿਆ। ਮੁੱਖ ਮੰਤਰੀ ਜਿਹੜੇ ਨੇ ਉਨ੍ਹਾਂ ਨੂੰ ਲਿਖੇ ਪੱਤਰ ਜਿਹੜੇ ਨੇ ਉਨ੍ਹਾਂ ਦੇ ਪਾਕਿਸਤਾਨ ਦੀ ਪੰਜਾਬ ਸਰਕਾਰ ਦੇ ਮੰਤਰੀ ਤੇ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰਮੇਸ਼ ਸਿੰਘ ਅਰੋੜਾ ਨੂੰ ਵੀ ਸੰਬੋਧਿਤ ਕੀਤਾ ਹੈ। ਜਥੇਦਾਰ ਗੜਗੱਜ ਹੁਣਾਂ ਕਿਹਾ ਕਿ ਇਸ ਪੱਤਰ ਦਾ ਮਕਸਦ ਕਿਸੇ ਸਰਕਾਰ, ਸੰਸਥਾ ਜਾਂ ਵਿਅਕਤੀ ਉੱਤੇ ਦੋਸ਼ ਲਗਾਉਣਾ ਨਹੀਂ, ਸਗੋਂ ਲਾਹੌਰ ਦੀ ਉਸ ਸਾਂਝੀ ਇਤਿਹਾਸਕ ਵਿਰਾਸਤ ਦੇ ਵੱਲ ਧਿਆਨ ਦਿਵਾਉਣਾ ਹੈ ਜਿਸ ਦੇ ਨਾਲ ਸਿੱਖ ਇਤਿਹਾਸ ਦੇ ਮਹੱਤਵਪੂਰਨ ਅਧਿਆਇ ਜੁੜੇ ਹੋਏ ਨੇ। ਲਾਹੌਰ ਸਿੱਖ ਇਤਿਹਾਸ ਦੇ ਲਈ ਕੋਈ ਬਾਹਰੀ ਸਥਾਨ ਨਹੀਂ ਹੈ, ਸਗੋਂ ਇਹ ਉਹੀ ਧਰਤੀ ਹੈ ਜਿੱਥੇ ਸਿੱਖ ਗੁਰੂ ਸਾਹਿਬਾਨਾਂ ਦੀਆਂ ਯਾਦਾਂ, ਸਿੱਖ ਸ਼ਹੀਦਾਂ ਦੀਆਂ ਕੁਰਬਾਨੀਆਂ ਤੇ ਗੁਰਸਿੱਖ ਪਰੰਪਰਾਵਾਂ ਦੇ ਦਿਨ ਅਨੇਕਾਂ ਅਧਿਆਇ ਜਿਹੜੀਆਂ ਨੇ ਆਪਣੀਆਂ ਭੌਤਿਕ ਨਿਸ਼ਾਨੀਆਂ ਸਮੇਤ ਮੌਜੂਦ ਰਹੇ ਨੇ। ਜਥੇਦਾਰ ਹੁਣਾਂ ਕਿਹਾ ਕਿ ਸਮੇਂ ਦੇ ਬਦਲਾਅ, ਸ਼ਹਿਰੀ ਵਿਕਾਸ, ਪੰਜਾਬ ਦੀ ਵੰਡ ਅਤੇ ਹੋਰ ਇਤਿਹਾਸਕ ਹਾਲਾਤਾਂ ਦੇ ਕਾਰਨ ਇਨ੍ਹਾਂ ਦੇ ਵਿੱਚੋਂ ਬਹੁਤ ਸਾਰੀਆਂ ਨਿਸ਼ਾਨੀਆਂ ਜਾਂ ਤਾਂ ਮਿਟ ਚੁੱਕੀਆਂ ਨੇ ਜਾਂ ਆਪਣੀ ਪਹਿਲੀ ਸਥਿਤੀ ਦੇ ਵਿੱਚ ਨਹੀਂ ਰਹੀਆਂ। ਇਸ ਦੇ ਲਈ ਅੱਜ ਵੀ ਮੌਜੂਦ ਇਤਿਹਾਸਕ ਜਿਹੜੀਆਂ ਨਿਸ਼ਾਨੀਆਂ ਨੇ ਉਹਦੀ ਸੰਭਾਲ ਹੋਰ ਵੀ ਮਹੱਤਵਪੂਰਨ ਹੋ ਜਾਂਦੀ ਹੈ। ਆਖਰ ਚ ਜਥੇਦਾਰ ਹੁਣਾਂ ਨੇ ਕਿਹਾ ਕਿ ਲਹਿੰਦੇ ਪੰਜਾਬ ਦੇ ਵਿੱਚ ਇਤਿਹਾਸਕ ਗੁਰਦੁਆਰਾ ਸਾਹਿਬਾਨਾਂ ਦੀ ਸੇਵਾ ਸੰਭਾਲ ਅਤੇ ਉਨ੍ਹਾਂ ਨੂੰ ਮੁੜ ਖੋਲਣ ਦੇ ਲਈ ਪਾਕਿਸਤਾਨ ਦੀ ਪੰਜਾਬ ਸਰਕਾਰ ਵੱਲੋਂ ਵਿਸ਼ੇਸ਼ ਫੰਡ ਜਾਰੀ ਕਰਨ ਦੇ ਉੱਤੇ ਉਪਰਾਲੇ ਦੀ ਵੀ ਸ਼ਲਾਘਾ ਕੀਤੀ ਗਈ ਹੈ। ਇਸੇ ਤਰ੍ਹਾਂ ਦੋਸਤੋ ਗੱਲਬਾਤ ਅੱਗੇ ਵਧਾਉਂਦੇ ਹਾਂ ਤੇ ਇੱਕ ਖਬਰ ਤੁਹਾਡੇ ਨਾਲ ਹੋਰ ਸਾਂਝੀ ਕਰਦੇ ਹਾਂ। ਰਿਸ਼ਵਤ ਕਾਂਡ ਜਿਹੜਾ ਸੀ ਪਿਛਲੇ ਦਿਨਾਂ ਦੇ ਵਿੱਚ ਵਿਜੀਲੈਂਸ ਦਾ ਸੀਗਾ ਮੁੱਦਾ, ਸੀਬੀਆਈ ਕੋਰਟ ਦੇ ਵੱਲੋਂ 13 ਲੱਖ ਦੀ ਰਿਸ਼ਵਤ ਕੇਸ ਦੇ ਵਿੱਚ ਮੁਲਜ਼ਮ ਅੰਕਿਤ ਨੂੰ ਜ਼ਮਾਨਤ ਦਿੱਤੀ ਗਈ ਹੈ। ਇਹ 11 ਮਈ ਨੂੰ ਇਸ ਕੇਸ ਦੇ ਵਿੱਚ 3 ਮੁਲਜ਼ਮਾਂ ਨੂੰ ਜਿਹੜਾ ਸੀ ਰਾਘਵ ਗੋਇਲ, ਵਿਕਾਸ ਉਰਫ ਵਿੱਕੀ ਗੋਇਲ ਤੇ ਅੰਕਿਤ ਵਧਵਾ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ ਇਸ ਮੁੱਦੇ ਦੇ ਵਿੱਚ ਤੇ ਉਹਦੇ ਵਿੱਚੋਂ ਇੱਕ ਨੂੰ ਜਿਹੜੀ ਹੈ ਜ਼ਮਾਨਤ ਦੇ ਦਿੱਤੀ ਗਈ ਹੈ, ਜੋ ਕਿ 13 ਲੱਖ ਦਾ ਮਾਮਲਾ ਸੀਗਾ ਇਹਦੇ ਵਿੱਚ। ਤੇ ਸੀਬੀਆਈ ਨੇ ਮਲੋਟ ਦੇ ਇੱਕ ਸਟੇਟ ਟੈਕਸ ਅਧਿਕਾਰੀ ਵੱਲੋਂ ਦਰਜ ਕਰਵਾਈ ਗਈ ਜਿਹੜੀ ਸੀ ਸ਼ਿਕਾਇਤ ਦੇ ਮਾਮਲੇ ਦਰਜ ਕਰਕੇ 11 ਮਈ ਨੂੰ ਇਸ ਕੇਸ ਦੇ ਵਿੱਚ 3 ਮੁਲਜ਼ਮਾਂ ਰਾਘਵ ਗੋਇਲ, ਵਿਕਾਸ ਉਰਫ ਵਿੱਕੀ ਗੋਇਲ ਤੇ ਅੰਕਿਤ ਵਧਵਾ ਨੂੰ ਗ੍ਰਿਫ਼ਤਾਰ ਕੀਤਾ ਸੀ ਤੇ ਬਾਅਦ ਦੇ ਵਿੱਚ ਇਸ ਕੇਸ ਦੇ ਵਿੱਚ ਪੰਜਾਬ DGP ਵਿਜੀਲੈਂਸ ਬਿਊਰੋ ਦੇ ਡਾਇਰੈਕਟਰ ਜਨਰਲ ਦੇ ਰੀਡਰ ਓਮ ਪ੍ਰਕਾਸ਼ ਸਿੰਘ ਰਾਣਾ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਗਿਆ ਸੀਗਾ ਤੇ ਸੀਬੀਆਈ ਨੇ ਦਾਅਵਾ ਕੀਤਾ ਸੀ ਕਿ ਸ਼ਿਕਾਇਤਕਰਤਾ ਅਮਿਤ ਕੁਮਾਰ ਵਿਰੁੱਧ ਆਮਦਨ ਤੋਂ ਵੱਧ ਜਾਇਦਾਦ DA ਦਾ ਜਿਹੜਾ ਇੱਕ ਫਰਜ਼ੀ ਕੇਸ ਪੰਜਾਬ ਵਿਜੀਲੈਂਸ ਕੋਲ ਲੰਬਤ ਸੀਗਾ ਤੇ ਮੁਲਜ਼ਮ ਵਿਕਾਸ ਗੋਇਲ ਅਤੇ ਰਾਘਵ ਗੋਇਲ ਨੇ 29 ਅਪ੍ਰੈਲ 2026 ਨੂੰ ਪੰਜਾਬ ਵਿਜੀਲੈਂਸ ਬਿਊਰੋ ਦੇ ਡਾਇਰੈਕਟਰ ਜਨਰਲ ਦੇ ਰੀਡਰ ਓਮ ਪ੍ਰਕਾਸ਼ ਸਿੰਘ ਰਾਣਾ ਦੇ ਨਾਲ ਉਸਦੇ ਦਫ਼ਤਰ ਦੇ ਵਿੱਚ ਸ਼ਿਕਾਇਤਕਰਤਾ ਦੀ ਮੀਟਿੰਗ ਕਰਵਾਈ ਸੀ ਤੇ ਰਿਸ਼ਵਤ ਦੀ ਮੰਗ ਜਿਹੜੀ ਕੀਤੀ ਸੀਗੀ। ਤੇ ਇਸੇ ਤਰ੍ਹਾਂ ਹੀ ਭਾਰਤ ਦੀ ਵੀ ਗੱਲ ਕਰਦੇ ਹਾਂ, ਜੋ SIR ਦਾ ਮੁੱਦਾ ਹੈ। ਸੈਣੀ ਸਾਹਿਬ ਦੇ ਨਾਲ ਇਸੇ ਖਬਰ ਤੋਂ ਅੱਗੇ ਸ਼ੁਰੂਆਤ ਕਰਾਂਗੇ ਤੇ ਹੋਰ ਖਬਰਾਂ ਦੇ ਵੱਲ ਨੂੰ ਵੱਧਦੇ ਹਾਂ ਤੇ ਆਪਣੇ ਨਾਲ ਜੁੜ ਚੁੱਕੇ ਨੇ ਐਡਵੋਕੇਟ ਰਾਜਨ ਸੈਣੀ ਸਾਹਿਬ। ਸਤਿ ਸ੍ਰੀ ਅਕਾਲ ਸੈਣੀ ਸਾਹਿਬ ਜੀ, ਨੂੰ ਜੀ ਨਿੱਘਾ ਸਵਾਗਤ ਹੈ ਜੀ।
2: ਭਾਰਤ ਸਾਹਿਬ ਸਤਿ ਸ੍ਰੀ ਅਕਾਲ ਜੀ ਤੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ ਜੀ।
1: ਸਤਿ ਸ੍ਰੀ ਅਕਾਲ ਸੈਣੀ ਸਾਹਿਬ, ਕੀ ਹਾਲ ਚਾਲ ਨੇ ਜੀ? ਤੜਤੱਲੀ ਮਚਾਈ ਹੋਈ ਆ, ਤੁਸੀਂ ਕੀ ਕਰੀ ਜਾਂਦੇ ਹੋ, ਕਰਾਈ ਜਾਂਦੇ ਹੋ?
2: ਹਾਲ ਚਾਲ ਠੀਕ ਹੈ ਜੀ, ਤਰਸੱਲੀ ਮਚਣੀ ਹੈਗੀ ਆ ਜੀ। ਜਦੋਂ ਕਹਿੰਦੇ ਹੈਗੇ ਆ ਵੀ ਕਿਸੇ ਦੀ ਪਰਵਾਹ ਹੀ ਨੀ ਕਰਨੀ ਲਾਅ ਐਂਡ ਆਰਡਰ ਦੀ, ਤੇ ਫਿਰ ਜਿਹੜਾ ਆ ਉਹ ਚੀਜ਼ਾਂ ਜਿਹੜੀਆਂ ਦਬੀਆਂ ਨੀ ਰਹਿ ਸਕਦੀਆਂ ਜੀ, ਬਾਹਰ ਆ ਹੀ ਜਾਂਦੀਆਂ।
1: ਬਿਲਕੁਲ ਹੈ ਜੀ,
2: ਮੈਂ ਦੇਖ ਰਿਹਾ ਸੀ ਵੀ ਉਹ ਜਿੱਦਾਂ ਨਾ ਜੀ ਕੱਪੜੇ ਆਲੇ ਜਿਹੜੀ ਦੁਕਾਨ ਹੁੰਦੀ ਆ ਨਾ, ਉਹ ਕੱਪੜੇ ਆਲੇ ਦੇਖਦੇ ਹੈਗੇ ਆ ਵੀ ਗਾਹਕ ਕਿਹੜਾ ਕਿਹੜਾ ਹੈਗਾ ਆ, ਉਹਦੇ ਹਿਸਾਬ ਨਾਲ ਕੱਪੜਾ ਕੱਢੀਏ ਜੀ।
1: ਨਹੀਂ ਉਹ ਥਾਂ ਸਿੱਟੀ ਜਾਂਦੇ, ਉਹ
2: ਮੈਂ ਵੀ
1: ਦੇੜ ਦੇੜ ਕੇ
2: ਹਾਂਜੀ ਉਹ ਫਿਰ ਦੇਖ ਲੈਂਦੇ ਹੈਗੇ ਨਾ। ਹੁਣ ਕਿਤੇ ਜਿਹੜੀ ਲੜਕੀ ਆਈ ਹੈਗੀ ਆ ਉਹਨੂੰ ਸਫਿਆਨੇ ਸੂਟ ਥੋੜਾ ਦੇਣੇ ਹੈਗੇ ਆ, ਉਹਨੂੰ ਕੋਈ ਰੰਗਦਾਰ ਸੂਟ ਦੇਣਾ ਆ, ਕੋਈ ਲਹਿੰਗਾ ਅੱਗੇ ਸਿੱਟਣਾ ਹੈਗਾ ਜੀ, ਜੇ ਕੋਈ ਬਜ਼ੁਰਗ ਔਰਤ ਆਈ ਹੈਗੀ ਆ ਉਹਨੂੰ ਹੈਗਾ ਆ ਆਪਣੇ ਉਸ ਹਿਸਾਬ ਨਾਲ ਹੈਗਾ ਜੀ।
1: ਬਿਲਕੁਲ,
2: ਤੇ ਮੈਂ ਵੀ ਆਪਣੀ ਆਡੀਅੰਸ ਦੇਖਦਾ ਸੀਗਾ ਵੀ ਉਹਦੇ ਮੁਤਾਬਕ ਹੀ ਜਿਹੜਾ ਹੈਗਾ ਆ ਵੀ ਮੈਂ ਪਟਾਰੀ ਦੇ ਵਿੱਚੋਂ ਸਮਾਨ ਕੱਢੀਏ ਜੀ। ਤੇ ਖੈਰ ਮੈਨੂੰ ਜੋਰ ਪੈ ਜੀ ਦੱਸੇ ਤਾਂ ਹੈ ਨਹੀਂ, ਪਰ ਉਹਨਾਂ ਨੂੰ ਮਤਲਬ ਯਾਦ ਕਰਦੇ ਹੋਏ ਮੈਂ ਕਿਹਾ ਸ਼ੁਰੂਆਤ ਜਿਹੜੀ ਹੈਗੀ ਆ ਇਸੇ ਤਰੀਕੇ ਨਾਲ ਕਰ ਦਿੰਦਾ ਜੀ। ਇੱਕ ਰਹੀਮ ਦਾ ਦੋਹਾ ਆ ਜੀ, ਉਹ ਕਹਿੰਦਾ ਜੀ ਰਹਿਮਨ ਕਵੀ ਨਾ ਛੋੜੀਏ ਲੇਨ ਹਰੀ ਕੋ ਨਾਮ, ਮਨੁਸ਼ ਮਜੂਰੀ ਦੇਤ ਹੈ ਭਲਾ ਕਿਉਂ ਰੱਖੇਗੇ ਰਾਮ
1: ਜੀ। ਕਿਆ ਜੀ,
2: ਉਹ ਕਹਿੰਦਾ ਜੇ ਬੰਦੇ ਦੇ ਦਿਹਾੜੀ ਲਾਈਏ ਤੇ ਅਗਲਾ ਪੈਸੇ ਦਿੰਦਾ ਹੀ ਆ, ਜੇ ਰੱਬ ਦੇ ਦਿਹਾੜੀ ਲਾਈਏ ਤੇ ਉਹ ਵੀ ਕਿਉਂ ਰੱਖੂਗਾ, ਏਡਾ ਨਿਆਣਾ ਉਹ ਵੀ ਨੀਗਾ ਜੀ।
1: ਹਾਂਜੀ,
2: ਹੁਣ ਆ ਜੀ ਇਹ ਤੁਹਾਡੀ SIR ਵਾਲਾ ਖਬਰ, ਜੋ ਤੁਹਾਡਾ ਦੇਸ਼ ਹੋਇਆ ਕਿ ਪਹਿਲਾਂ ਮੈਂ ਇਸ ਖਬਰ ਨੂੰ ਲੈਣਾ ਆ ਜੀ।
1: ਮੈਂ ਸੋਚਦਾ ਸੀਗਾ ਕਿੱਥੇ ਟਰੰਪ ਸਾਹਿਬ ਵੀ ਉੱਥੇ ਦੀਆਂ ਕੋਰਟ ਦੇ ਨਾਲ ਪੰਗਾ ਲੈ ਬੈਠੇ, ਤੇ ਪਹਿਲੇ ਕੁਝ ਦਿਨਾਂ ਦੇ ਵਿੱਚ ਉਹਨਾਂ ਨੇ ਪਿਛਲੇ ਮਹੀਨੇ ਜਿਹੜਾ ਇੰਡੀਆ ਦਾ ਚੋਣ ਕਮਿਸ਼ਨ ਸੀਗਾ ਉਹਦੀ ਬੜੀਆਂ ਤਾਰੀਫਾਂ ਦੇ ਪੁਲ ਬੰਨੇ ਕਿ ਉਦਾਂ ਦਾ ਇਹ ਸਿਸਟਮ ਸਾਡੇ ਅਮਰੀਕਾ ਦੇ ਵਿੱਚ ਵੀ ਭਾਈ ਲਾਗੂ ਹੋਣਾ ਚਾਹੀਦਾ ਹੈ। ਤੇ ਪਰ ਅੱਜ ਜੋ ਹਾਲਾਤ ਬਣੇ ਨੇ ਜਿਸ ਦੇ ਵਿੱਚ ਆਪਾਂ ਝਾਤ ਮਾਰੀਏ ਤਾਂ SIR ਮੁੱਦਾ ਜਿਹੜਾ ਸੀਗਾ ਉਹਦੇ ਵਿੱਚ ਗਣੇਸ਼ ਕੁਮਾਰ ਹੁਣੀ ਜਿਹੜੇ ਸਨ ਫਸਦੇ ਨਜ਼ਰ ਆ ਰਹੇ ਨੇ ਜੀ, ਤੇ ਲੋਕਤੰਤਰ ਦਾ ਜੋ ਹਾਲਾਤ ਬਣਦੇ ਸੀਗੇ ਜਿਹੜਿਆਂ ਨੇ ਲੋਕਾਂ ਨੇ ਆਵਾਜ਼ ਚੁੱਕੀ ਸੀ, ਉਹ ਚਾਹੇ ਸਮਾਜ ਸੇਵੀ ਚਾਹੇ ਜਿਹੜੇ ਇਹਨਾਂ ਵੋਟ ਨੀਤੀ ਦੇ ਕਹਿ ਸਕਦੇ ਹਾਂ ਹੱਕ ਦੇ ਵਿੱਚ, ਤੇ ਜਿਹੜੇ ਜਾਗਰੂਕ ਲੋਕ ਨੇ ਕਾਫੀ ਲੰਮੇ ਤੋਂ ਇਸ ਦੇ ਵਿੱਚ ਸੰਘਰਸ਼ ਕਰ ਰਹੇ ਨੇ ਵੋਟਾਂ ਕੱਟਣ ਦਾ, ਵੱਢਣ ਦਾ, ਹੋਰ ਸਾਰੀਆਂ ਚੀਜ਼ਾਂ, ਉਹ ਕਿਤੇ ਨਾ ਕਿਤੇ ਹੁਣ ਦੋ ਚੋਣ ਕਮਿਸ਼ਨਾਂ ਦੇ ਜਿਹੜੇ ਇਤਰਾਜ਼ ਤੋਂ ਬਾਅਦ ਸਿਆਸੀ ਪਾਰਾ ਵੀ ਵਧਿਆ ਤੇ ਵਿਰੋਧੀਆਂ ਦੇ ਵੱਲੋਂ CAC ਨੂੰ ਜਿਹੜਾ ਹਟਾਉਣ ਦੀ ਮੰਗ ਵੀ ਰੱਖ ਦਿੱਤੀ ਹੈ, ਭਾਈ ਅਸਤੀਫਾ ਦੇਵੋ, ਕਿਵੇਂ ਦੇਖਦੇ ਹੋ?
2: ਪਰ ਇਸ ਬੇਨਤੀ ਹੈਗੀ ਆ ਕਿ ਜਦੋਂ ਟਰੰਪ ਸਾਹਿਬ ਨੇ ਸਿਫਤ ਕਰ ਦਿੱਤੀ ਨਾ ਜੀ
1: ਜੀ,
2: ਤੇ ਆਮ ਜਨਤਾ ਨੂੰ ਤਾਂ ਸ਼ੱਕ ਪਹਿਲਾਂ ਹੈਗਾ ਸੀਗਾ, ਤੇ ਉਹ ਫਿਕਰ ਜਿਹੜਾ ਕਨਫਰਮ ਹੋ ਗਿਆ ਵੀ ਬੰਦਾ ਇਹ ਇਮਾਨਦਾਰ ਨਹੀਂ ਹੋ ਸਕਦਾ
1: ਜੀ।
2: ਉਹਦਾ ਕਾਰਨ ਇਹ ਹੈਗਾ ਨਾ ਜੀ ਕਿ ਟਰੰਪ ਸਾਹਿਬ ਨੇ ਜੇ ਸਿਫਤ ਕੀਤੀ ਹੈਗੀ ਆ ਤੇ ਉਹਨਾਂ ਨੇ ਇਸ ਚੀਜ਼ ਨੂੰ ਬੜਾ ਅਨਾਲਿਸਿਸ ਕੀਤਾ ਹੋਊਗਾ ਵੀ ਭਾਈ ਇਹੋ ਜਿਹਾ ਬੰਦੇ ਜਿਹੜੇ ਆ ਵੀ ਬੰਦੇ ਨੂੰ ਮੁੜ ਕੇ ਸੱਤਾ ਦਵਾ ਸਕਦੇ ਆ
1: ਜੀ। ਕਿਉਂਕਿ ਦੇਖੋ ਮੋਦੀ ਸਾਹਿਬ ਨੇ ਵੀ ਤਾਂ ਨਾਰਾ ਲਾਇਆ ਸੀ ਅਮਰੀਕਾ ਜਾ ਕੇ ਅਬ ਕੀ ਬਾਰ ਟਰੰਪ ਸਰਕਾਰ ਤੇ, ਉਹ ਕਹਿੰਦਾ ਹੁਣ ਮੈਂ ਪਿੱਛੇਗਾ ਤੋਂ ਰਵਾਂ, ਮੈਂ ਵੀ ਤਾਂ ਤਾਰੀਫ ਕਰਨੀ ਆ ਥੋੜੀ ਬਹੁਤ ਚਾਹੇ ਕਿਸੇ ਦੀ ਕਰਾਂ ਜੀ।
2: ਚਲੋ ਕਿਸੇ ਤਰੀਕੇ ਮੁੱਲ ਮੋੜਿਆ ਬੰਦੇ ਨੇ, ਮੋੜਿਆ ਤਾਂ
1: ਹੈ ਜੀ।
2: ਉਹ ਤਾਂ ਹੁਣ ਜਿਹੜਾ ਹੈਗਾ ਆ ਉਹ ਇਹ ਬੰਦੇ ਵੀ ਚਾਹੁੰਦਾ ਆ, ਉਹ ਇਹ ਵੀ ਚਾਹੁੰਦਾ ਹੈਗਾ ਆ ਵੀ ਤੀਜੀ ਟਰਮ ਵੀ ਮੈਨੂੰ ਮਿਲਣੀ ਚਾਹੀਦੀ ਹੈਗੀ ਆ। ਅਮੈਰੀਕਾ ਦੇ ਵਿੱਚ ਬਹੁਤ ਕੁਛ ਕਰਨ ਵਾਲਾ ਆ, ਜਿੱਦਾਂ ਕੈਪਟਨ ਕਹਿੰਦਾ ਸੀ ਪੰਜਾਬ ਦੇ ਮੁੱਦੇ ਅਜੇ ਮਤਲਬ ਅਡਰੈਸ ਨਹੀਂ ਹੋਏ ਤੇ ਇਸ ਕਰਕੇ ਇੱਕ ਟਰਮ ਮੈਨੂੰ ਹੋਰ ਚਾਹੀਦੀ ਆ,
1: ਕਹਿਣਗੇ ਇੱਕ ਜਨਮ ਹੋਰ ਤੁਹਾਡੇ ਨਾਮ
2: ਤੇ ਉਹ ਨਾ ਪਹਿਲਾਂ ਪਹਿਲੀ ਜਿਹੜੀ ਟਰਮ ਚ ਇਹ ਬਣਿਆ ਸੀ ਜੀ, ਉਦੋਂ ਇਹਨੇ ਲਾਸਟ ਟਰਮ ਕਹਿ ਕੇ ਜਿਹੜਾ ਹੈਗਾ ਆ ਇਲੈਕਸ਼ਨ ਜਿੱਤਿਆ ਸੀ
1: ਬਿਲਕੁਲ,
2: ਤੇ ਬਾਅਦ ਦੇ ਵਿੱਚ ਜਿਹੜਾ ਹੈਗਾ ਆ ਫੇਰ ਮਨ ਬੇਈਮਾਨ ਹੋ ਗਿਆ ਵੀ ਨਹੀਂ ਇੱਕ ਟਰਮ ਹੋਰ ਜੀ ਅਜੇ ਪੰਜਾਬ ਦੇ ਮੁੱਦੇ ਐਡਰੈਸ ਨਹੀਂ ਹੋਏ
1: ਜੀ।
2: ਸੋ ਏਦਾਂ ਹੀ ਟਰੰਪ ਸਾਹਿਬ ਸੋਚਦੇ ਹੈਗੇ ਆ ਵੀ ਅਮੈਰੀਕਾ ਜਿਹੜਾ ਹੈਗਾ ਜੀ ਗ੍ਰੇਟ ਬਣਿਆ, ਇੱਕ ਟਰਮ ਮੈਨੂੰ ਮਿਲ ਜਾਏ ਤੇ ਮੈਂ ਪੂਰੀ ਤਰ੍ਹਾਂ ਗ੍ਰੇਟ ਬਣਾ ਦਊ
1: ਜੀ।
2: ਹਾਂਜੀ, ਤੇ ਜਿਹੜੇ ਅਮੈਰੀਕਾ ਦੇ ਵਿੱਚ ਵਾਸੀ ਹੈਗੇ ਉਹ ਕਹਿੰਦੇ ਅਸੀਂ ਤਾਂ ਹੋਰ ਗ੍ਰੇਟ ਐਂਡ ਗ੍ਰੇਟ ਹੋ ਜਾਵਾਂਗੇ ਜੀ
1: ਜੀ
2: ਜਦੋਂ ਤੇਲ ਦੀਆਂ ਕੀਮਤਾਂ ਡਬਲ ਹੋ ਗਈਆਂ
1: ਜੀ।
2: ਸੋ ਸਰ ਇੱਥੇ ਜਿਹੜਾ ਹੈਗਾ ਆ ਬੜੀ ਚੰਗੀ ਗੱਲ ਹੋਈ ਆ ਜੀ ਜੋ ਵੀ ਹੋਇਆ, ਕਾਰਨ ਇਹ ਹੈਗਾ ਆ ਕਿ ਨਹੀਂ ਤਾਂ ਇਹ ਜਿਹੜੇ ਦੋ ਕਮਿਸ਼ਨਰ ਨਾਲ ਲੱਗੇ ਸੀ ਚੀਫ ਕਮਿਸ਼ਨਰ ਦੇ, ਉਹ ਲੋਕੀ ਉਹਨਾਂ ਨੂੰ ਵੀ ਉਸੇ ਨਜ਼ਰ ਨਾਲ ਦੇਖਦੇ ਸੀ ਕਿ ਇਹ ਵੀ ਸਾਰੇ ਮਿਲੇ ਹੋਏ ਆ ਤੇ ਇਹ ਜਿਹੜੇ ਆ ਹਾਂਜੀ ਵੀ ਰਲੇ ਮਿਲੇ ਆ ਤੇ ਇਹ ਲੋਕਾਂ ਦੇ ਨਾਲ ਧੋਖਾ ਕਰ ਰਿਹਾ ਜੀ। 30 ਸਟੇਟਾਂ ਦੇ ਵਿੱਚ 13 ਕਰੋੜ ਵੋਟਾਂ ਜਿਹੜੀਆਂ ਹੈਗੀਆਂ ਵੋਟਰ ਜਿਹੜਾ ਆ ਉਹ ਬਾਹਰ ਰਹਿ ਗਿਆ ਜੀ ਲਿਸਟ ਤੋਂ
1: ਜੀ। ਵੈਸੇ ਜੇ ਅੰਕੜਾ ਦੇਖਦੇ ਸੈਣੀ ਸਾਹਿਬ ਬੰਗਲਾਦੇਸ਼ੀ ਜਿਹਨਾਂ ਕਰਕੇ ਸਾਰਾ ਕੁਝ ਪ੍ਰਕਿਰਿਆ ਕੀਤੀ ਜਾ ਰਹੀ ਹੈ, ਉਹਨਾਂ ਦੀ ਤਾਂ ਆਬਾਦੀ 11 ਕਰੋੜ ਹੈਗੀ ਆ ਜੀ ਤੇ ਵੋਟਾਂ ਲਗਭਗ ਦੇਖ
2: ਰਹੀਆਂ 13 ਕਰੋੜ ਇਹਨਾਂ ਨੇ ਛੱਡ ਦਿੱਤੇ
1: ਜੀ।
2: ਭਾਰੀ ਸਾਹਿਬ ਮੈਂ ਨਾ ਤੁਸੀਂ ਇਸ ਚੀਜ਼ ਦਾ ਗਵਾਹ ਮੁਕੱਦਰ ਵੀਰ ਹੈਗਾ ਆ, ਮੈਂ ਇਸ ਚੀਜ਼ ਦੇ ਉੱਤੇ ਆਰਗੂ ਕਰਦਾ ਰਿਹਾ ਹੈਗਾ ਆ ਵੀ ਜਿਹਨਾਂ ਦੀਆਂ ਡਬਲ ਵੋਟਾਂ ਹੈਗੀਆਂ ਜਿਹਨਾਂ ਦੀਆਂ ਜਾਲੀ ਵੋਟਾਂ ਬਣੀਆਂ ਆ ਉਹ ਕੱਟ ਹੋਣੀਆਂ ਚਾਹੀਦੀਆਂ। ਤੁਸੀਂ ਵੀ ਦੇਖਿਆ ਹੋਣਾ ਕਿ ਮੈਂ ਇਸ ਚੀਜ਼ ਦੀ ਵਕਾਲਤ ਕਰਦਾ ਰਿਹਾ ਹੈਗਾ ਆ ਜੀ। ਹਾਂਜੀ, ਬਟ ਜਦੋਂ ਹੁਣ ਪ੍ਰੋਮੀਨੈਂਟ ਹਸਤੀਆਂ ਦੀਆਂ ਵੋਟਾਂ ਵੀ ਕੱਟ ਹੋਣ ਲੱਗ ਪਈਆਂ ਜੀ
1: ਬਿਲਕੁਲ
2: ਤੇ ਉਹ ਮਤਲਬ ਜਿਹੜਾ ਆ ਦੂਰ ਕੀ ਜਾਣਾ, ਮੇਰੇ ਭਾਂਜੇ ਦੀ ਵੋਟ ਜਿਹੜੀ ਹੈਗੀ ਆ ਉਹ ਆਰਮੀ ਦੇ ਵਿੱਚ ਆ ਤੇ ਉਹਦੀ ਵੋਟ ਜਿਹੜੀ ਆ ਉਹ ਕੱਟ ਦਿੱਤੀ ਜੀ
1: ਜੀ ਬਿਲਕੁਲ ਜੀ।
2: ਤੋ ਹੁਣ ਚਲੋ ਚਾਰਾ ਚੋਰੀ ਕਰ ਲਾਂਗੇ ਨਹੀਂ ਤਾਂ ਸਾਡੇ ਕੋਲ ਤਾਂ ਰਿੱਟ ਕਰ ਦਿਆਂਗੇ ਹੋਰ ਤੇ ਕੀ ਆ
1: ਜੀ।
2: ਬਟ ਇਹ ਜਿਹੜਾ ਆ ਲੋਕਾਂ ਵਾਸਤੇ ਤਾਂ ਪ੍ਰੋਬਲਮ ਖੜੀ ਹੋ ਗਈ ਨਾ
1: ਬਿਲਕੁਲ ਖੱਜਲ ਖਵਾਰ ਤਾਂ ਕੀਤਾ ਨਾ ਜੀ।
2: ਹੁਣ ਸਵਾਲ ਇਹ ਹੈਗਾ ਆ ਕਿ ਤੁਸੀਂ ਪ੍ਰੋਸੈਸ ਦੇ ਵਿੱਚ ਲੋਕਾਂ ਨੂੰ ਲਿਆਉਣਾ ਆ ਕਿ ਤੁਸੀਂ ਡੈਮੋਕ੍ਰੇਸੀ ਦੇ ਵਿੱਚੋਂ ਲੋਕਾਂ ਦਾ ਮੋਹ ਭੰਗ ਕਰਨਾ
1: ਜੀ।
2: ਫੇਰ ਤੁਸੀਂ ਸਰ ਏਦਾਂ ਕਰਦੇ ਆ ਨਾ ਜੀ, ਇਹ ਬਹੁਤ ਸ਼ਰੂਡ ਹੈਗੇ ਆ ਜੀ
1: ਜੀ।
2: ਇੱਕ ਚੀਜ਼ ਹੈਗੀ ਆ ਫੈਸਿਲਿਟੀ ਜਿਹੜੀ ਆ ਚੀਜ਼ ਉਹ ਵੋਟਰ ਜਿਹੜੀ ਆ ਵੋਟ ਜਿਹੜੀ ਆ ਬਣਨੀ ਆ ਨਾ ਜੀ, ਉਹਦੇ ਨਾਲ ਕੱਲੀ ਵੋਟ ਕਾਸਟ ਨਹੀਂ ਨਾ ਹੋਣੀ ਜੀ, ਉਹਦੇ ਨਾਲ ਜਿਹੜਾ ਹੈਗਾ ਇਹਨਾਂ ਨੇ ਉਹ ਆਈਡੈਂਟੀਫਿਕੇਸ਼ਨ ਬੰਦੇ ਦੀ ਤੈਅ ਕਰਨੀ ਆ ਜੀ
1: ਜੀ।
2: ਸੋ ਇਸ ਕਰਕੇ ਬੰਦੇ ਵਾਸਤੇ ਜਰੂਰੀ ਹੋ ਜਾਣਾ ਮੈਂਡੇਟਰੀ ਹੋ ਜਾਣਾ ਕਿ ਵੋਟ ਪਾਵਾਂ ਜਾਂ ਨਾ ਪਾਵਾਂ ਪਰ ਮੇਰੀ ਵੋਟ ਬਣੀ ਜਰੂਰ ਹੋਣੀ ਚਾਹੀਦੀ ਹੈ।
1: ਕਈ ਵਾਰੀ ਸੈਣੀ ਸਾਹਿਬ ਮੈਂ ਸੋਚਦਾ ਹੁੰਦਾ ਸੀ ਇਸ ਚੀਜ਼ ਦੇ ਉੱਤੇ, ਚਲੋ ਆਪਣੇ ਅੰਦਰ ਹੀ ਮਨ ਦੇ ਕਿ ਪਤਾ ਨੀ ਡੈਮੋਕ੍ਰੇਸੀ ਜਾਂ ਕਹਿ ਲਓ ਕਿ ਡਿਕਟੇਟਰਸ਼ਿਪ ਜਾਂ ਚੋਣ ਪ੍ਰਕਿਰਿਆ ਜੋ ਹੈਗੀ ਆ ਮਤਲਬ ਕਿ ਉਹ ਕਿ ਵੋਟਿੰਗ ਦੇ ਉੱਤੇ ਨਿਰਭਰ ਕਰਦੀ ਹੈ। ਮੈਨੂੰ ਉਹ ਸਮਾਂ ਚੇਤੇ ਆਉਂਦਾ ਜਦੋਂ ਅਮਰੀਕਾ ਦੇ ਵਿੱਚ ਬਹੁਤ ਮਾਹੌਲ ਖਰਾਬ ਸੀਗਾ ਤੇ ਮਨਮੋਹਨ ਸਿੰਘ ਉਹਨਾਂ ਨੂੰ ਉੱਥੇ ਬੁਲਾਇਆ ਜਾਂਦਾ ਇਕਨੋਮਿਕ ਸਿਸਟਮ ਨੂੰ ਸੂਤ ਕਰਨ ਦੇ ਲਈ ਜਾਂ ਉਹਨਾਂ ਤੋਂ ਸਲਾਹਾਂ ਲਈਆਂ ਗਈਆਂ ਸਾਰਾ ਕੁਝ ਢਾਂਚਾ ਕ੍ਰੀਏਟ ਕਰਨ ਦੇ ਲਈ ਸਾਰਾ ਕੁਝ, ਤਾਂ ਉਦੋਂ ਹੀ ਜਿਹੜਾ ਸੀਗਾ ਉਸ ਸਮੇਂ ਦੇ ਪ੍ਰੈਜ਼ੀਡੈਂਟ ਨੇ ਇਹ ਗੱਲ ਕਹਿ ਦਿੱਤੀ ਸੀ ਕਿ ਆਉਣ ਵਾਲਾ ਜਿਹੜਾ ਪ੍ਰੈਜ਼ੀਡੈਂਟ ਪ੍ਰਧਾਨ ਪ੍ਰਧਾਨ ਮੰਤਰੀ ਹੋਊਗਾ ਇੰਡੀਆ ਤਾਂ ਉਹ ਮਨਮੋਹਨ ਸਿੰਘ ਹੋਏਗਾ ਤੇ ਉਹੀ ਉਹ 2-4 ਸਾਲਾਂ ਬਾਅਦ ਜਦੋਂ ਚੋਣ ਹੋਈ ਹੈ ਤਾਂ ਮਨਮੋਹਨ ਸਿੰਘ ਉਹਨਾਂ ਦੀ ਸਰਕਾਰ ਆ ਗਈ ਸੀ ਤੇ ਉਹ PM ਵੀ ਬਣ ਗਏ ਸੀ ਤੇ ਉਹ ਚੀਜ਼ ਤੋਂ ਮੈਨੂੰ ਕਿਤੇ ਨਾ ਕਿਤੇ ਉਹਨਾਂ ਸਮਿਆਂ ਦੇ ਵਿੱਚੋਂ ਹੀ ਮਨ ਦੇ ਵਿੱਚ ਇੱਕ ਗੱਲ ਚੱਲਦੀ ਸੀ ਕਿ ਸੱਚੀ ਹੀ ਲੋਕਾਂ ਦੀ ਜਿਹੜੀ ਵੋਟ ਪਵਾਈ ਜਾਂਦੀ ਹੈ ਉਹ ਗਿਣੀ ਜਾਂਦੀ ਹੈ ਜਾਂ ਫਿਰ ਉਹ ਉਸ ਹਿਸਾਬ ਦੇ ਨਾਲ ਹੀ ਲੀਡਰਸ਼ਿਪ ਨੂੰ ਜਿਹੜਾ ਚੁਣਿਆ ਜਾਂਦਾ ਹੈ ਕਿ ਇਹ ਸਿਰਫ ਇੱਕ ਲੋਕ ਦਿਖਾਵਾ ਹੈਗਾ ਆ ਮਤਲਬ ਕਿ ਤੁਹਾਡੀ ਵੋਟ ਲਈ ਜਾਂਦੀ ਹੈ ਜਾਂ ਡੈਮੋਕਰੇਸੀ ਹੈ ਦੁਨੀਆਂ ਦੀ ਵੱਡੀ ਡੈਮੋਕਰੇਸੀ ਹੈ ਜੀ ਜੇ ਹੈ ਜੀ ਵੋ ਆ ਸਾਰੇ ਮੁਲਕ ਜਿਹੜੇ ਕਰਦੇ ਹੀ ਹੈ ਤੇ ਕੱਲਾ ਇੰਡੀਆ ਦੀ ਗੱਲ ਨਹੀਂ ਕਰਦਾ ਹੋਰ ਮੁਲਕਾਂ ਦੇ ਉੱਤੇ ਵੀ ਮੈਂ ਕਈ ਵਾਰੀ ਇਹ ਚੀਜ਼ ਨੂੰ ਸੋਚਦਾ ਪਰ ਇਹਨਾਂ ਨੇ ਤਾਂ ਉਸ ਚੀਜ਼ ਦੇ ਉੱਤੇ ਮੋਹਰ ਲਾ ਦਿੱਤੀ ਹੈ ਮੇਰੀ ਗੱਲ ਦੇ ਉੱਤੇ ਲੱਗਦਾ ਮੈਨੂੰ
2: ਪਰ ਸਮਾਂ ਬਦਲ ਗਿਆ ਜਿੱਥੇ ਤੱਕ ਡਾਕਟਰ ਮਨਮੋਹਨ ਸਿੰਘ ਦੀ ਗੱਲ ਹੈਗੀ ਨਾ ਜੀ
1: ਜੀ
2: ਤੇ ਡਾਕਟਰ ਮਨਮੋਹਨ ਸਿੰਘ ਦੀ ਤਾਂ ਉਹਨਾਂ ਨੇ ਅਬਿਲਿਟੀ ਦੇਖੀ ਤੇ ਅਬਿਲਿਟੀ ਨੂੰ ਉਹਨਾਂ ਨੇ ਕਿਹਾ ਵੀ ਓਨਰ ਹੋਊਗਾ ਤੇ ਤਾਂ ਕਰਕੇ ਉਹਨਾਂ ਨੇ ਸੋਚਿਆ ਵੀ ਹਾਂ ਇਸ ਬੰਦੇ ਦੇ ਵਿੱਚ ਕਾਬਲੀਅਤ ਹੈਗੀ ਆ ਤੇ ਇਹ ਬੰਦਾ ਇੱਕ ਨਾ ਇੱਕ ਦਿਨ ਜਿਹੜਾ ਆ ਪ੍ਰਧਾਨ ਮੰਤਰੀ ਬਣੂਗਾ ਉਹਨਾਂ ਨੇ ਤਾਂ ਇਹ ਸੋਚਿਆ ਕਿ ਜਿਹੜੀ ਲੀਡਰਸ਼ਿਪ ਕੋਈ ਵੀ ਹੈਗੀ ਆ ਉਹ ਇਸ ਇੰਟੈਲੀਜੈਂਸ ਦਾ ਬੁੱਲ ਪਾਊਗੀ ਤੇ ਕਾਂਗਰਸ ਨੇ ਪਾਇਆ ਵੀ
1: ਜੀ
2: ਤੇ ਵੈਸੇ ਜਿਹੜਾ ਹੈਗਾ ਆ ਕਿ ਬੰਦੇ ਦੀ ਇੰਟੈਲੀਜੈਂਸ ਤੇ ਤੇਜ਼ ਤਰਾਰ ਜਿਹੜਾ ਬੰਦਾ ਹੁੰਦਾ ਆ ਤੇ ਨਹਿਰੂ ਨੇ ਮਤਲਬ ਜਿਹੜਾ ਆ ਇੱਕ ਫੋਰਨ ਡੈਲੀਗੇਟ ਆਇਆ ਸੀ ਉਹਨਾਂ ਨੂੰ ਕਿਹਾ ਵੀ ਆਓ ਮੈਂ ਤੁਹਾਨੂੰ ਇੱਕ ਬੰਦੇ ਨਾਲ ਮੁੰਡੇ ਨਾਲ ਮਿਲਾਵਾਂ
1: ਜੀ
2: ਤੇ ਉਹ ਵਾਜਪੇਈ ਨਾਲ ਜਿਹੜਾ ਹੈਗਾ ਆ ਮਿਲਾਉਂਦੇ ਹੋਏ ਉਹਨਾਂ ਨੇ ਕਿਹਾ ਵੀ ਵਨ ਡੇ ਹੀ ਵਿਲ ਬੀ ਦਾ ਪ੍ਰਾਈਮ ਮਿਨਿਸਟਰ ਆਫ ਇੰਡੀਆ
1: ਜੀ
2: ਹਾਂਜੀ ਉਹਨਾਂ ਨੇ ਬਹੁਤ ਦੇਰ ਪਹਿਲਾਂ ਜਿਹੜਾ ਹੈਗਾ ਨਹਿਰੂ ਨੇ ਭਵਿੱਖਬਾਣੀ ਕਰ ਦਿੱਤੀ ਸੀ ਹਾਲਾਂਕਿ ਉਹ ਆਪੋਜਿਟ ਪਾਰਟੀ ਦੇ ਵਿੱਚ ਸੀਗੇ ਜੀ ਵਾਜਪੇਈ ਸਾਹਿਬ
1: ਜੀ
2: ਉਹ ਇੰਟਲੈਕਚ ਦੇ ਮਤਲਬ ਜਿਹੜਾ ਹੈਗਾ ਆ ਟੇਲੈਂਟ ਦੇਖ ਕੇ ਤੇ ਇਹ ਭਵਿੱਖਬਾਣੀ ਕਰ ਦਿੰਦੇ ਹੈਗੇ ਆ ਜਾਂ ਏਦਾਂ ਦੀ ਕੋਈ ਗੱਲ ਆਸ ਰੱਖ ਲੈਂਦੇ ਹੈਗੇ ਆ ਜੀ
1: ਜੀ
2: ਹੁਣ ਸਮਾਂ ਬਦਲ ਗਿਆ ਸਰ
1: ਜੀ
2: ਹੁਣ ਸਮਾਂ ਇਹ ਹੈਗਾ ਆ ਜੀ ਕਿ ਜਿਹੜੇ ਬੰਦੇ ਨੂੰ ਜੁਗਾੜ ਲਾਉਣਾ ਆਉਂਦਾ ਆ ਉਸ ਬੰਦੇ ਦਾ ਜਿਹੜਾ ਆ ਪਤਾ ਹੁੰਦਾ ਵੀ ਇਹਨੇ ਅੱਗੇ ਚੱਲ ਜਾਣਾ ਜੀ
1: ਜੀ
2: ਇੰਟੈਲੀਜੈਂਸੀ ਜਿਹੜੀ ਹੈਗੀ ਆ ਉਹ ਤੁਹਾਡੀ ਜਿੰਨੀ ਮਰਜ਼ੀ ਹੋਵੇ ਜੇ ਤੁਹਾਨੂੰ ਜੁਗਾੜ ਲਾਉਣਾ ਨਹੀਂ ਆਉਂਦਾ ਤੁਸੀਂ ਮਤਲਬ ਤਰੱਕੀ ਨਹੀਂ ਕਰ ਸਕਦੇ ਅੱਗੇ ਨਹੀਂ ਜਾ ਸਕਦੇ ਅਹੁਦਾ ਨਹੀਂ ਅਟੇਨ ਕਰ ਸਕਦੇ
1: ਜੀ
2: ਸੋ ਇਸ ਕਰਕੇ ਜਿਹੜਾ ਹੈਗਾ ਜੀ ਹੁਣ ਗੱਲ ਤਾਂ ਇਹ ਹੈ ਕਿ ਦੋ ਕਮਿਸ਼ਨਰ ਜਿਹੜੇ ਆ ਉਹ ਕਹਿੰਦੇ ਆ ਵੀ ਸਾਡੀ ਤਾਂ ਸੁਣੀ ਨੀ ਗਈ ਜੀ
1: ਜੀ
2: ਸਾਡੇ ਜਿਹੜਾ ਹੈਗਾ ਆ ਇਹ ਦੇਖੋ ਇਹਨਾਂ ਨੇ ਪਹਿਲਾਂ ਜਿਹੜਾ ਆ ਵੀ ਚੀਫ ਇਲੈਕਸ਼ਨ ਕਮਿਸ਼ਨਰ ਨੂੰ ਨਾ ਇੱਦਾਂ ਦੀ ਮਿੰਟੀ ਦੇ ਤੀ ਜਿੱਦਾਂ ਦੀ ਪ੍ਰੈਜੀਡੈਂਟ ਆਫ ਇੰਡੀਆ ਨੂੰ
1: ਬਿਲਕੁਲ ਹੈ ਜੀ
2: ਕਿ ਉਹ ਕੁਛ ਵੀ ਕਰ ਲਏ ਹੀ ਕਾਂਟ ਬੀ ਪ੍ਰੋਸੀਕਿਊਟਿਡ
1: ਜੀ
2: ਆਫਟਰ ਹਿਜ਼ ਰਿਟਾਇਰਮੈਂਟ ਹੀ ਕਾਂਟ ਬੀ ਕਾਲਡ ਇਨ ਦਾ ਕੋਰਟ ਫਾਰ ਦੋਜ਼ ਐਕਟਸ ਵਿਚ ਹੈਵ ਡਨ ਡਿਊਰਿੰਗ ਡਿਊਟੀ ਟਾਈਮ ਹਾਂਜੀ ਉਹ ਸਾਰਾ ਕੁਛ ਜਿਹੜਾ ਹੈਗਾ ਆ ਵੀ ਜਦੋਂ ਉਹਨੇ ਡਿਊਟੀ ਟਾਈਮ ਚ ਜੋ ਕੁਛ ਕੀਤਾ ਆ ਉਹਨੂੰ ਤੁਸੀਂ ਬਾਅਦ ਦੇ ਵਿੱਚ ਵੀ ਕੁਐਸਚਨ ਨਹੀਂ ਕਰ ਸਕਦੇ ਜਦੋਂ ਇੰਨੀ ਜ਼ਿਆਦਾ ਲਿਬਰਟੀ ਦਿੱਤੀ ਹੋਵੇ ਫਿਰ ਅਗਲੇ ਕੋਲੋਂ ਜੋ ਮਰਜ਼ੀ
1: ਕਰਾ ਲਓ ਜੀ ਬਿਲਕੁਲ
2: ਅਗਲੇ ਨੂੰ ਪਹਿਲਾਂ ਤੇਰੇ ਅਸੀਂ ਕੰਡੇ ਕੱਢ ਦਿੱਤੇ ਆ ਤੈਨੂੰ ਕੋਈ ਪੁੱਛਣ ਵਾਲਾ ਨੀ ਜੋ ਮਰਜ਼ੀ ਕਰ
1: ਜੀ
2: ਸੋ ਇਸ ਕਰਕੇ ਜਿਹੜਾ ਹੈਗਾ ਆ ਹੁਣ ਇਹ ਪਤਾ ਨੀ ਇਹਨਾਂ ਦਾ ਜਿਹੜਾ ਤਰੀਕਾ ਕੀ ਸੀ ਇੱਕ ਫਾਰਮ 6 ਹੈਗਾ ਆ ਉਹਦੇ ਉੱਤੇ ਵੀ ਉਹਨਾਂ ਨੇ ਜਿਹੜੇ ਦੋਨੇ ਕਮਿਸ਼ਨਰ ਆ ਉਹਨਾਂ ਨੇ ਇਤਰਾਜ਼ ਦਿੱਤਾ ਸੀ ਕਿ ਭਾਈ ਆਹ ਤਾਂ ਹੋਇਆ ਵੀ ਹਾਂ ਜੀ ਮੈਂ ਆਪਣਾ ਨਾਂ ਐਡਰੈਸ ਸਾਰਾ ਕੁਛ ਦੇਣਾ ਹੈਗਾ ਮੈਂ ਆਪਣੀ ਪ੍ਰੈਟੇਜ ਜਿਹੜੀ ਹੈਗੀ ਆ ਉਹ ਵੀ ਮੇਰੇ ਦਾਦੇ ਦੀ ਵੋਟ ਕਿੱਥੇ ਸੀ ਤੇ ਮੇਰੇ ਬਾਬੇ ਦੀ ਵੋਟ ਕਿੱਥੇ ਸੀ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਮੈਂਸ਼ਨ ਰੱਖਣੀਆਂ ਉਹ ਮੈਂਡੇਟਰੀ ਕਿਉਂ ਕੀਤਾ ਹੈਗਾ ਜੀ ਉਹ ਸਾਰੀਆਂ ਚੀਜ਼ਾਂ ਤੇ ਹੈਗਾ ਜੀ ਇਹ ਹੁਣ ਜਿਹੜਾ ਮਸਲਾ ਹੈਗਾ ਜੀ ਪਹਿਲਾਂ ਤਾਂ ਜਿਹੜੀ ਇਹਨਾਂ ਦੀ ਅਪੁਆਇੰਟਮੈਂਟ ਸੁਪਰੀਮ ਕੋਰਟ ਦੇ ਵਿੱਚ ਦੋ ਜੱਜਾਂ ਦੀ ਬੈਂਚ ਕੋਲ ਵਿਚਾਰੀ ਜਾਂਦੀ ਸੀ ਹੁਣ ਜਿਹੜਾ ਹੈਗਾ ਇਹਨਾਂ ਦੇ ਮਤਲਬ ਇਤਰਾਜ਼ ਕਰਨ ਦੇ ਨਾਲ ਹੋ ਸਕਦਾ ਮੈਟਰ ਜਿਹੜਾ ਹੈਗਾ ਜੀ ਫੁੱਲ ਬੈਂਚ ਕੋਲ ਜਾਵੇ ਕਿ ਇਹ ਜੋ ਸਰਕਾਰ ਦਾ ਜਰਨਲੀ ਕੀ ਹੁੰਦਾ ਆ ਜੀ ਕਿ ਜਰਨਲੀ ਪਾਰਲੀਮੈਂਟ ਦਾ ਕੋਈ ਵੀ ਜਿਹੜਾ ਆ ਸਟੈਚੂ ਹੁੰਦਾ ਉਹਨੂੰ ਸੁਪਰੀਮ ਕੋਰਟ ਸੈਟਿਸਫਾਈਡ ਨਹੀਂ ਕਰਦੀ ਅਨਲੈਸ ਐਂਡ ਅਨਟਿਲ ਇਟ ਇਜ਼ ਕੰਟਰਾਡਿਕਟਰੀ ਟੂ ਦਾ ਕੰਸਟੀਟਿਊਸ਼ਨ
1: ਜੀ
2: ਹੁਣ ਇਹ ਕੰਟਰਾਡਿਕਟਰੀ ਟੂ ਦਾ ਕੰਸਟੀਟਿਊਸ਼ਨ ਹੈ ਹੀ ਆ ਜੀ ਕਿ ਇੱਕ ਬੰਦਾ ਜਿਹੜਾ ਹੈਗਾ ਇੰਨੀ ਇਮੈਂਟੀ ਇੰਜੋਏ ਕਰੇ ਕਿ ਉਹਦੇ ਕੀਤੇ ਉਹ ਕਿਉਂ ਸਹੀ ਕੰਮ ਕਰੂਗਾ ਜੀ ਉੱਥੇ ਗਲਤ ਪੋਸੀਬਿਲਿਟੀ ਜਿਹੜੀ ਹੈਗੀ ਆ ਵਧੇਗੀ ਸਗੋਂ ਸੋ ਇਸ ਕਰਕੇ ਮੈਨੂੰ ਲੱਗਦਾ ਹੈਗਾ ਆ ਇਹ ਰਿਟ ਇਨ ਦਾ ਲੌਂਗ ਰਨ ਚਾਹੇ ਸ਼ਾਰਟ ਟਰਮ ਦੇ ਵਿੱਚ ਇਹ ਫਾਈਲ ਹੋਏਗੀ ਔਰ ਇਹ ਐਡਮਿਟ ਵੀ ਹੋਏਗੀ ਔਰ ਇਹਦੇ ਤੇ ਜਿਹੜਾ ਹੈਗਾ ਕੋਈ ਫੈਸਲਾ ਵੀ ਪੋਜ਼ਿਟਿਵ ਆਏਗਾ ਜਿਹੜਾ ਕਿ ਸਰਕਾਰ ਦੇ ਅਗੇਂਸਟ ਹੋਏਗਾ ਬਟ ਕਰਨਾ ਕੀ ਆ ਜੀ ਜਦੋਂ ਤੱਕ ਇਹ ਕੰਮ ਹੋਣਾ ਆ ਜੀ ਤਦ ਤੱਕ ਜਿਹੜਾ ਹੈਗਾ ਆ ਸਰਕਾਰਾਂ ਬਦਲੀਆਂ ਜਾ ਚੁੱਕੀਆਂ ਹੋਣਗੀਆਂ ਜਾਂ ਤਾਂ ਵੀ ਦੁਬਾਰਾ ਟਰਮ ਜੋ ਉਹਨਾਂ ਨੇ ਗੋਲ ਰੱਖਿਆ ਸੀ ਉਹ ਅਚੀਵ ਕੀਤਾ ਜਾ ਚੁੱਕਾ ਹੋਏਗਾ
1: ਜੀ ਪਰ ਸਾਇੰਸ ਸਰ ਜੇ ਸਿੰਪਲ ਸ਼ਬਦਾਂ ਦੇ ਵਿੱਚ ਆਪਾਂ ਆਪ ਵੀ ਸਮਝਣਾ ਮੈਂ ਵੀ ਸਮਝਣਾ ਹੋਵੇ ਜਾਂ ਦੋਸਤ ਵੀ ਜਿਹੜੇ ਲਾਅ ਦੇ ਨਾਲ ਨਹੀਂ ਜੁੜੇ ਹੋਏ ਜੇ ਸਪਸ਼ਟ ਸ਼ਬਦਾਂ ਚ ਜਾਂ ਦੇਸੀ ਭਾਸ਼ਾ ਚ ਕਹੀਏ ਕਿ ਜਿਹੜਾ ਚੋਣ ਕਮਿਸ਼ਨ ਹੁੰਦਾ ਹੈ ਦੇਸ਼ ਦਾ ਓਹਦਾ ਕੰਮ ਹੁੰਦਾ ਕਿ ਓਰਗਨਾਇਜ਼ ਕਰਨਾ, ਮਤਲਬ ਕਿ ਚੋਣਾਂ ਦੀ ਪ੍ਰਕਿਰਿਆ ਜਿਹੜੀ ਆ ਜਾਂ ਓਹਦੇ ਵਿਚ, ਤੇ ਓਹਨੂੰ ਉਸ ਹਿਸਾਬ ਦੇ ਨਾਲ ਅੱਗੇ ਕਰਨਾ, ਨਾ ਕਿ ਓਹਦੇ ਵਿਚ ਚੇਂਜਿਸ ਕਰਨਾ ਕਹਿ ਸਕਦੇ, ਮਤਲਬ ਓਹਦੇ ਵਿਚ ਬਦਲਾਅ ਨਹੀਂ ਕੀਤੇ ਜਾ ਸਕਦੇ ਜੋ ਲਾਅ ਹੈਗਾ ਆ, ਬਸ ਓਹਨਾ ਦਾ ਅਰੇਂਜਮੈਂਟ ਹੀ ਕਰਨਾ ਹੁੰਦਾ ਜੀ, ਪ੍ਰਕਿਰਿਆ ਕਰਨੀ ਹੁੰਦੀ ਅੰਦਰ ਜਾਣਾ, ਮਤਲਬ ਕਿ ਕਿਸ ਹਿਸਾਬ ਦੇ ਨਾਲ ਸਭ ਠੀਕ ਠਾਕ ਸਲਾਮਤ ਜਿਹੜੀ ਆ ਚੋਣ ਪ੍ਰਕਿਰਿਆ ਜਿਹੜੀ ਆ ਆਰੰਭੀ ਜਾਵੇ ਤੇ ਉਹ ਸਮਾਪਤੀ ਕੀਤੀ ਜਾਵੇ ਜੀ। ਕਹਿਣ ਦਾ ਮਤਲਬ ਇਹ
2: ਸਰ ਵੋਟਾਂ ਦੀ ਸੁਧਾਈ ਜਿਹੜੀ ਹੈਗੀ ਆ ਕਰਦੇ ਆ ਜੀ, ਅੱਗੇ ਵੀ ਕਰਦੇ ਰਹੇ ਹੈਗੇ ਆ, ਇਹ ਕੋਈ ਨਵੀਂ ਗੱਲ ਨਹੀਂ ਸੀ
1: ਜੀ।
2: ਪਰ ਜਿਸ ਤਰੀਕੇ ਦੇ ਨਾਲ ਜਿਹੜਾ ਹੈਗਾ ਇਹ ਆ ਇੱਕ ਮੋਟਿਵ ਰੱਖ ਕੇ ਇੱਕ ਡਿਜ਼ਾਈਨ ਰੱਖ ਕੇ ਕਿ ਵੋਟਾਂ ਦੀ ਜਿਹੜੀ ਹੈਗੀ ਆ ਉਹ ਸੁਧਾਈ ਨੇ ਕੀਤੀ, ਕਟਾਈ ਕੀਤੀ, ਕਿਸ ਤਰੀਕੇ ਨਾਲ ਕੀਤੀ ਹੈਗੀ ਆ ਜੀ, ਵੀ ਉਹਦਾ ਇੱਕ ਜਿਹੜਾ ਆ ਉਹ ਚਾਰਟ ਬਣਾ ਲਿਆ ਵੀ ਇਸ ਤਰੀਕੇ ਦੇ ਨਾਲ ਜਿਹੜਾ ਹੈਗਾ ਆ ਕਿਸੇ ਨੂੰ ਟ੍ਰੈਪ ਚ ਲਿਆ ਜਾਵੇ ਤੇ ਉਹਦੀ ਵੋਟ ਜਿਹੜੀ ਹੈਗੀ ਆ ਕੱਟੀ ਜਾ ਸਕਦੀ ਹੈਗੀ ਆ। ਟੂ ਬੀ ਵੈਰੀ ਫਰੈਂਕ, ਮੈਂ ਬੋਲਣਾ ਨਹੀਂ ਸੀ ਚਾਹੁੰਦਾ ਵੀ ਇੱਕ ਫਿਰਕੇ ਦੀਆਂ ਵੋਟਾਂ ਜਿਹੜੀਆਂ ਹੈਗੀਆਂ ਕੱਟਣ ਵਾਸਤੇ ਇਹ ਡਿਜ਼ਾਈਨ ਕੀਤਾ ਗਿਆ ਸੀ, ਤੇ ਉਹ ਉਹਨਾਂ ਨੇ ਅਚੀਵ ਵੀ ਕੀਤਾ ਹੋਏਗਾ ਜੀ। ਬੰਗਾਲ ਸਾਡੇ ਸਾਹਮਣੇ ਹੈਗਾ ਜੀ। ਸਰ ਸਾਡੇ ਨਾ ਕਾਨੂੰਨ ਦਾ ਇੱਕ ਬਹੁਤ ਬੇਸਿਕ ਫੰਡਾ ਆ, ਉਹ ਕਹਿੰਦੇ ਆ ਕਿ 100 ਗੁਨਾਹਗਾਰ ਬਸ਼ੱਕ ਤੁਹਾਡੇ ਕੋਲੋਂ ਬਰੀ ਹੋ ਜਾਣ, ਛੁੱਟ ਜਾਣ ਜੀ, ਪਰ ਇੱਕ ਵੀ ਬੇਗੁਨਾਹ ਨੂੰ ਸਜ਼ਾ ਨਹੀਂ ਹੋਣੀ ਚਾਹੀਦੀ। ਹੁਣ ਇਸੇ ਵੀ ਏਦਾਂ ਹੀ ਹੈਗਾ ਆ ਜੀ, ਵੀ 100 ਵੋਟਾਂ ਜਾਂ ਦੂਜੀਆਂ ਪੈ ਜਾਂਦੀਆਂ ਜਿਹੜੀਆਂ ਡਬਲਿੰਗ ਹੋਈਆਂ ਹੁੰਦੀਆਂ, ਪਰ ਇੱਕ ਵੀ ਜੈਨੂਅਨ ਵੋਟ ਜਿਹੜੀ ਆ ਉਹ ਨਹੀਂ ਸੀ ਛੁੱਟਣੀ ਚਾਹੀਦੀ।
1: ਬਿਲਕੁਲ ਜੀ, ਬਿਲਕੁਲ।
2: ਇੱਥੇ ਕੀ ਹੈਗਾ ਆ ਕਿ ਤੁਸੀਂ ਜਿਹੜਾ ਹੈਗਾ ਇੱਕ ਜਿਹੜੀ ਹੈਗੀ ਆ ਏਦਾਂ ਦੀ ਵੋਟ ਜਿਹੜੀ ਆ ਫੇਕ ਵੋਟ ਦੀ ਉਹਨੂੰ ਕੱਟਦੇ ਕੱਟਦੇ 100 ਜੈਨੂਅਨ ਵੋਟਾਂ ਵੀ ਕੱਟ ਜਾਂਦੇ ਹੈਗੇ ਆ, ਉਹਨੂੰ ਫਿਰ ਵੀ ਜਸਟੀਫਾਈ ਠਹਿਰਾਇਆ ਜਾ ਰਿਹਾ ਹੈਗਾ ਜੀ।
1: ਬਿਲਕੁਲ ਜੀ।
2: ਤੋ ਸਧਾਰਨ ਸ਼ਬਦਾਂ ਦੇ ਵਿੱਚ ਤਾਂ ਇਹ ਹੈਗਾ ਆ ਕਿ ਇਹ ਜਿਹੜੀ ਪ੍ਰੋਸੈਸ ਹੋਈ ਆ 30 ਸਟੇਟਾਂ ਦੇ ਵਿੱਚ ਐਡੀ ਵੱਡੀ ਮਾਤਰਾ ਦੇ ਵਿੱਚ ਜਿਹੜੇ ਵੋਟਾਂ ਕੱਟੀਆਂ ਗਈਆਂ ਹੈਗੀਆਂ, ਇਹ ਟਾਕ ਆਫ ਦਾ ਜਿਹੜਾ ਹੈਗਾ ਆ ਟਾਊਨ ਜਿਹਨੂੰ ਕਹਿੰਦੇ ਹੈਗੇ ਆ ਜੀ, ਵੀ ਅੱਗੇ ਚਰਚਾ ਦਾ ਵਿਸ਼ਾ ਜ਼ਰੂਰ ਬਣੂਗਾ ਜੀ। ਸੋ ਇਸ ਕਰਕੇ ਔਰ ਹੋ ਸਕਦਾ ਹੈਗਾ ਇਸ ਪ੍ਰੋਸੈਸ ਦੇ ਉੱਤੇ ਜਿਹੜਾ ਆ ਕੋਈ ਅੰਕੁਸ਼ ਲੱਗੇ ਜਾਂ ਇਹਦੇ ਵਿੱਚ ਮੋਡੀਫਿਕੇਸ਼ਨ ਹੋਵੇ
1: ਜੀ। ਤੇ ਪੰਜਾਬ ਦੇ ਵਿਚ ਆਈਏ, ਜੋ ਕੁਝ ਮੋਹਾਲੀ ਜਾਂ ਹੋਰ ਖੇਤਰਾਂ ਦੇ ਵਿਚ ਈਡੀ ਨੇ ਤਕਰੀਬਨ 23-24 ਵੱਖਰੀਆਂ ਵੱਖਰੀਆਂ ਸਥਾਨਾਂ ਦੇ ਉੱਤੇ ਦਿੱਲੀ ਦੇ ਵਿਚ ਵੀ ਜਿਹੜਾ ਰੇਡ ਕੀਤੀ ਸਾਰਾ ਕੁਝ ਹੋਇਆ, ਕੱਲ ਤਾਂ ਗੱਦੇ ਵੀ ਮੰਗਾ ਲਏ ਗਏ, ਰਾਤ ਵੀ ਉਹਨਾਂ ਨੇ ਕੱਟੀ ਹੈ, ਤਾਂ ਅੰਦਰੇ ਹੀ ਜਿੱਥੇ ਕਹਿੰਦੇ ਕਦੇ ਪੱਤਾ ਨਹੀਂ ਹਿਲਦਾ ਹੁੰਦਾ ਸੀ ਉਹਨਾਂ ਦੀ ਇਜਾਜ਼ਤ ਤੋਂ, ਤੇ ਹੁਣ ਕਹਿੰਦੇ ਨੇ ਉਹ ਆਪ ਥੜ ਥੜ ਕੰਬ ਰਹੇ ਨੇ। ਤੇ ਦੂਸਰੇ ਪਾਸੇ ਅੱਜ ਨਵਾਂ ਹੀ ਕੰਮ ਖੁੱਲ ਗਿਆ ਜੀ, ਜੋ ਸੁਰਖੀਆਂ ਲੱਗੀਆਂ ਨੇ ਕਿ ਦੁਪਹਿਰ ਤਕਰੀਬਨ 2:30 ਵਜੇ ਬਠਿੰਡਾ ਵੀ ਈਡੀ ਪਹੁੰਚ ਗਏ ਜੀ। ਕੈਬਨਿਟ ਮੰਤਰੀ ਜਿਹੜੇ ਪਹਿਲਾਂ ਹੀ ਇਹਨਾਂ ਦੇ ਆਮ ਆਦਮੀ ਪਾਰਟੀ ਦੇ ਅਰੋੜਾ ਸਾਹਿਬ ਲੁਧਿਆਣੇ ਤੋਂ, ਉਹ ਤਾਂ ਹੈਗੇ ਹੀ ਹੈਗੇ ਨੇ ਅੰਦਰ ਅਜੇ ਵੀ। ਪਰ ਦੂਸਰੇ ਪਾਸੇ ਹੁਣ ਇਸੇ ਮਹਿਕਮੇ ਦੇ ਵਿੱਚੋਂ ਹਰਦੀਪ ਸਿੰਘ ਮੁੰਡੀਆਂ ਉਹਨਾਂ ਦੇ ਭਤੀਜੇ ਦੇ ਘਰ ਵੀ ਈਡੀ ਨੇ ਰੇਡ ਮਾਰ ਲਈ ਆ ਜੀ, ਤੇ ਹਰਦੀਪ ਸਿੰਘ ਮੁੰਡੀਆਂ ਵੀ ਚਰਚਾ ਦੇ ਵਿੱਚ ਆ ਚੁੱਕੇ ਆ।
2: ਪਾਣੀ ਸਾਹਿਬ ਮੈਂ ਨਾ ਜਦੋਂ ਹੈਡ ਨਿਊਜ਼ ਆਪਣਾ ਹੈਡਿੰਗ ਲਿਖਾਇਆ ਸੀਗਾ ਤੇ ਇਸੇ ਕਰਕੇ ਦਿਲ ਮੰਗੇ ਮੋੜ ਦਾ ਮਤਲਬ ਇਹ ਸੀ ਵੀ ਈਡੀ ਰੱਜਦੇ ਹੀ ਨੀ ਪਏ ਜੀ ਈਡੀ ਵਾਲੇ। ਹਾਂਜੀ, ਉਹ ਕਿਤੇ ਮੋਹਾਲੀ ਤੋਂ ਬਠਿੰਡੇ ਤੱਕ ਪਹੁੰਚ ਗਏ ਹੈਗੇ, ਇਹਨਾਂ ਨੂੰ ਰਾਜ ਹੀ ਨੀ ਆਉਂਦਾ ਵੀ ਤੁਸੀਂ ਲੈ ਜਾਓ ਜਿੰਨੇ ਜਾਣੇ ਹੈਗੇ ਆ, ਬਾਕੀ ਹੁਣ ਕੁਛ ਤਾਂ ਛੱਡ ਜਾਓ।
1: ਬਠਿੰਡਾ ਸੈਣੀ ਸਾਹਿਬ ਪੁਰਾਣੀ ਰਾਜਧਾਨੀ ਹੈ, ਦੇਖਿਆ ਜਾਵੇ ਤਾਂ ਉੱਥੇ ਸਭ ਤੋਂ ਵੱਡੀਆਂ ਵੱਧ ਰੇਲਾਂ ਦਾ ਜੰਕਸ਼ਨ ਕਹਿ ਸਕਦੇ ਆ, ਜਗ ਜੰਕਸ਼ਨ ਰੇਲਾਂ ਦਾ, ਗੱਡੀ ਇੱਕ ਆਵੇ ਇੱਕ ਜਾਵੇ ਤਾਂ ਉੱਥੋਂ ਹੀ ਤਾਂ ਕੰਮ ਸ਼ੁਰੂ ਹੁੰਦਾ ਜੀ। ਜੀ,
2: ਪਰ ਸਭ ਗੱਲ ਏਦਾਂ ਹੈਗੀ ਆ ਜਨਰਲੀ ਨਾ ਜਿਹੜਾ ਹੈਗਾ ਆ ਜਦ ਤੱਕ ਰੇਡ ਚੱਲਦੀ ਹੁੰਦੀ ਆ ਨਾ ਜੀ, ਤਦ ਤੱਕ ਜਿਹੜਾ ਆ ਸੈਕਸ਼ਨ 16 ਜਿਹੜਾ ਆ ਪ੍ਰਵੈਂਸ਼ਨ ਆਫ ਮਨੀ ਲਾਂਡਰਿੰਗ ਐਕਟ ਜਿਹੜਾ ਆ ਉਹ ਅਪਲਾਈ ਨਹੀਂ ਕੀਤਾ ਜਾਂਦਾ ਹੋਣਾ। ਉਹ ਹੁੰਦਾ ਹੈਗਾ ਜੀ ਵੀ ਜਿਹੜੀਆਂ ਚੀਜ਼ਾਂ ਜਿਹੜੀਆਂ ਹੁੰਦੀਆਂ ਉਹ ਸੀਜ਼ ਕਰਨ ਦਾ ਜੀ। ਇੱਥੇ ਕੀ ਹੈਗਾ ਜੀ, ਤੁਸੀਂ ਦੇਖੋ ਕਈਆਂ ਦੇ ਫੋਨ ਸੀਜ਼ ਕੀਤੇ ਹੈਗੇ, ਨਾਲੋ ਨਾਲ ਹੀ ਸੈਕਸ਼ਨ 16 ਦੀ ਐਪਲੀਕੇਸ਼ਨ ਹੋ ਗਈ ਆ ਜੀ,
1: ਸਾਰਾ ਕੁਝ ਲਈ ਜਾਂਦੇ ਆ ਜੀ। ਬਿਲਕੁਲ,
2: ਹਾਂਜੀ, ਉਹ ਨਾਲ ਹੀ ਨਾਲ ਜਿਹੜਾ ਹੈਗਾ ਜਾਂ ਉਹ ਕਬਜ਼ੇ ਦੇ ਉਹ ਫੇਰ ਕੇਸ ਪ੍ਰੋਪਰਟੀ ਬਣ ਜਾਂਦੀ ਸਰ
1: ਜੀ।
2: ਇਸ ਕਰਕੇ ਅਵਾਇਡ ਕੀਤਾ ਜਾਂਦਾ ਹੁੰਦਾ ਵੀ ਕੇਸ ਪ੍ਰੋਪਰਟੀ ਵਿੱਚ ਇਜ਼ ਨੈਸੈਸਿਟੀਡ ਇਨ ਦਾ ਕੇਸ, ਉਹੋ ਹੀ ਜਿਹੜੀ ਹੈਗੀ ਜ਼ਰੂਰੀ ਹੋਣੀ ਚਾਹੀਦੀ ਆ ਜੀ, ਬਾਕੀ ਜਿਹੜਾ ਹੈਗਾ ਆ ਉਹਨੂੰ ਨਹੀਂ ਕਰਦੇ ਹੈਗੇ। ਪਰ ਇੱਥੇ ਜਿਹੜਾ ਹੈਗਾ ਆ ਬਹੁਤ ਸਾਰਾ ਮਟੀਰੀਅਲ, ਬਹੁਤ ਸਾਰੇ ਡਾਕੂਮੈਂਟਸ ਇਨਕਲੂਡਿੰਗ ਦੀ ਫੋਨਸ, ਇਹ ਜਿਹੜੇ ਹੈਗੇ ਆ ਇਹਨਾਂ ਨੇ ਕਬਜ਼ੇ ਦੇ ਵਿੱਚ ਆਪਣੇ ਲੈ ਲਏ ਆ ਤੇ ਉਹਨਾਂ ਨੂੰ ਸੀਜ਼ ਕਰ ਦਿੱਤਾ ਹੈਗਾ ਜੀ।
1: ਜੀ,
2: ਹੋਰ ਜਿਹੜਾ ਹੈਗਾ ਆ ਜੀ ਇੱਕ ਕਹਿੰਦੇ ਹੈਗੇ ਜੀ ਕਿ 290 ਕਰੋੜ ਦਾ ਘਟਾਲਾ ਹੈਗਾ ਆ ਇੱਕ, ਜਿਹੜਾ ਕਿ ਐਕਸਟਰਨਲ ਡਿਵੈਲਪਮੈਂਟ ਚਾਰਜਿਸ ਦੇ ਨਾਂ ਦੇ ਉੱਤੇ ਹੇਰਾਫੇਰੀ ਕੀਤੀ ਹੈਗੀ ਸੀ ਜੀ। ਇੱਕ 100 ਕਰੋੜ ਦਾ ਕੇਸ ਹੈਗਾ ਜੀ, ਜਦੋਂ ਏਡੇ ਏਡੇ ਵੱਡੇ ਅਮਾਉਂਟ ਦੇ ਕੇਸ ਹੈਗੇ ਆ ਜੀ, ਤੇ ਇਹਦੇ ਵਿੱਚ ਜਿਹੜਾ ਆ ਅਕਿਊਜ਼ਿੰਗ ਫਿੰਗਰ ਰੇਜ਼ ਹੁੰਦੀ ਪਈ ਆ, ਜਿਤਨੇ ਜਿਹੜਾ ਆ ਇੱਥੇ ਸਤਿੰਦਰ ਜੈਨ ਜਿਹੜਾ ਦਿੱਲੀ ਦਾ ਮੰਤਰੀ ਸੀਗਾ ਜੀ, ਜਿਹੜਾ ਪੰਜਾਬ ਚ ਵੀ ਘੁੰਮਦਾ ਰਿਹਾ, ਉਹਦੇ ਤੇ ਉਹਦੇ ਨੇੜਲੇ ਬੰਦਿਆਂ ਤੇ ਜੀ। ਹੁਣ ਇਹ ਹੈ ਤਾਂ ਦਿੱਲੀ ਲੋਬੀ ਹੀ ਆਈ ਸੀ ਸਰ, ਇੱਥੇ ਪੰਜਾਬ ਵਾਲੇ ਜਿਹੜੇ ਆ ਨਾ ਜੀ, ਇਹ ਗੱਲਾਂ ਗੁੱਲਾਂ ਕਰ ਸਕਦੇ ਹੈਗੇ, ਮਤਲਬ ਹਿਸਾਬ ਕਿਤਾਬ ਦੇ ਵਿੱਚ ਮਨੀ ਮੈਟਰਸ ਦੇ ਵਿੱਚ ਇਹ ਜ਼ਿਆਦਾ ਕੋਈ ਪਰਵਾਹ ਨਹੀਂ ਕਰਦੇ ਹੈਗੇ ਤੇ ਨਾ ਹੀ ਇੰਨਾ ਇੰਡਲਜ ਕਰਦੇ ਹੈਗੇ ਜੀ। ਤੇ ਮੈਂ ਤਾਂ ਮਤਲਬ ਇਹ ਵੀ ਸੋਚਦਾ ਹੈਗਾ ਆ ਕਿ ਇਹ ਸਾਰੀ ਜਿਹੜੀ ਵਿਉਂਤਬੰਦੀ ਹੈ ਨਾ ਜੀ, ਕਿੱਦਾਂ ਮਤਲਬ ਇੱਥੋਂ ਪੈਸਾ ਕੱਢਣਾ ਆ, ਉਹ ਸਾਰੀ ਉਹ ਜਿਹੜੀ ਦਿੱਲੀ ਦੀ ਟੀਮ ਆਈ ਸੀ ਉਹਨਾਂ ਦੀ ਸੀ ਜੀ। ਬਟ ਇਹ ਆ ਕਿ ਮਾਨ ਸਾਹਿਬ ਦੀ ਸਰਕਾਰ ਵੀ ਬਦਨਾਮ ਹੋ ਰਹੀ ਆ, ਤੇ ਇਹਨਾਂ ਦੇ ਆਪ ਇਹ ਚਕੰਨੇ ਹੋਏ ਵੀ ਹੁਣ ਕਿਹਦੇ ਕੋਲ ਚੱਲੇ, ਹੁਣ ਕਿਹਦੇ ਕੋਲ ਚੱਲੇ ਜੀ।
1: ਸੈਣੀ ਸਾਹਿਬ ਇਹ ਵੀ ਕਹਿ ਰਹੇ ਨੇ ਕਿ ਉਹ ਸੀਐਮ ਹਾਊਸ ਤੱਕ ਵੀ ਤਾਰਾਂ ਜੁੜਦੀਆਂ ਨੇ ਜੀ, ਉਹ ਤਾਂ ਇਹ ਵੀ ਕਹਿ ਰਹੇ ਨੇ ਜੀ।
2: ਜੁੜਦੀਆਂ ਹੈਗੀਆਂ, ਪਰ ਸੀਐਮ ਹਾਊਸ ਦਾ ਵੀ ਜਿਹੜਾ ਹੈਗਾ ਨਾ ਜੀ, ਅੱਜ ਮੈਂ ਵੀ ਇੱਕ ਵਿਸ਼ਲੇਸ਼ਣ ਸੁਣਦਾ ਪਿਆ ਸੀਗਾ, ਉਹਦੇ ਵਿੱਚ ਉਹ ਕਹਿੰਦੇ ਹੈਗੇ ਵੀ ਇਹਨਾਂ ਦਾ ਵੀ ਪਤਾ ਨੀ ਲੱਗਦਾ ਬੀਜੇਪੀ ਦਾ। ਹਰਿਆਣੇ ਦੇ ਵਿੱਚ ਜਿਹੜਾ ਹੈਗਾ ਆ ਮਾਨ ਸਾਹਿਬ ਦੇ ਕੇਸ ਦੇ ਵਿੱਚ ਜਿਹੜਾ ਆ ਕੋਈ ਪ੍ਰੋਗਰੈਸ ਨੀ, ਉੱਥੇ ਜਿਹੜਾ ਹੈਗਾ ਇਹ ਚਾਹੁੰਦੇ ਹੈਗੇ ਆ ਵੀ ਹਾਂ ਜੀ ਵੀ ਏਦਾਂ ਲੱਗਦਾ ਆ ਵੀ ਜਿੱਦਾਂ ਫੇਵਰ ਕਰਦੇ ਹੁੰਦੇ ਮਾਨ ਸਾਹਿਬ ਨੂੰ, ਇੱਥੇ ਆ ਕੇ ਇੱਥੇ ਵੀ ਸਿੱਧਾ ਹੱਥ ਨੀ ਪਾ ਰਹੇ ਹੈਗੇ, ਪਤਾ ਨੀ ਕਿਉਂ। ਮਤਲਬ ਜਿਹੜਾ ਹੈਗਾ ਨਾ ਸਾਰਾ ਕੁਛ ਸਟਾਕ ਇਕੱਠਾ ਕਰਕੇ ਰੱਖੀ ਜਾਂਦੇ ਹੈਗੇ ਆ, ਇਹ ਜਿੱਦਣ ਬੰਬ ਸਿੱਟਣਗੇ ਇੱਕੋ ਵਾਰੀ ਸਿੱਟਣਗੇ ਜੀ।
1: ਸਿੱਟਣਗੇ ਜੀ ਬਿਲਕੁਲ ਜੀ,
2: ਹਾਂਜੀ।
1: ਤੇ ਸੈਣੀ ਸਾਹਿਬ ਪੰਜਾਬ ਦੇ ਵਿੱਚ ਨਵੀਆਂ ਨਵੀਆਂ ਪਾਰਟੀਆਂ ਬਣ ਰਹੀਆਂ ਨੇ ਜੀ, ਹੁਣ ਸਾਂਝੀਵਾਲ ਤਾਂ ਦਲ ਬਣ ਗਿਆ ਜੀ, ਕਹਿੰਦੇ ਸਰਬੱਤ ਦਾ ਭਲਾ ਇਹ ਵੀ ਕਰਨਗੇ ਕੁਛ ਕੇ, ਮਤਲਬ ਕਿ ਫਿਲਮਾਂ ਵਾਲਾ ਸਿਸਟਮ ਹੀ ਹੈ ਜਾਂ ਚਲੋ ਪਕੜ ਤਾਂ ਚੰਗੀ ਆ, ਮਤੋਜਮਾਨ ਹੋਣਾ ਦੀ ਸਾਰਾ ਕੁਝ ਹੈ, ਪਰ ਜਿੱਦਾਂ ਸਿੱਧੇ ਤੌਰ ਦੇ ਉੱਤੇ ਸੱਤਾ ਦੇ ਵਿੱਚ ਆ ਜਾਣਾ ਜਾਂ ਸੱਤਾ ਚ ਤਾਂ ਨਹੀਂ ਆਏ, ਚਲੋ ਕਿਤੇ ਨਾ ਕਿਤੇ ਚੋਣ ਪ੍ਰਕਿਰਿਆ ਕਹਿ ਲਓ ਜਾਂ MLA ਜਾਂ ਹੋਰ ਸਾਰੀਆਂ ਚੀਜ਼ਾਂ ਬਣਨਗੇ, ਤੇ ਜਿਹੜਾ ਇੱਕ ਬਾਹਰ ਰਹਿ ਕੇ ਜਿਹੜਾ ਕਾਜ ਕਰ ਸਕਦੇ ਆ ਜਾਂ ਇੱਕ ਓਪੋਜੀਸ਼ਨ ਦਾ ਰੋਲ ਨਿਭਾ ਸਕਦੇ ਆ ਜਾਂ ਸਮਾਜਿਕ ਮੁੱਦੇ ਜਿਹੜੇ ਨੇ ਚੱਕ ਸਕਦੇ ਆ, ਤਾਂ ਉਹ ਤੋਂ ਕਿਤੇ ਨਾ ਕਿਤੇ ਦੂਰੀ ਬਣਾਉਂਦੇ ਵੀ ਨਜ਼ਰ ਆਉਂਦੇ ਨੇ। ਤੇ ਦੂਸਰੇ ਪਾਸੇ ਨਿਰੰਜਨ ਸਿੰਘ ਹੁਣੀ ਤੇ ਸੇਖਵਾਂ ਉਹਨਾਂ ਦੀ ਆਪਾਂ ਗੱਲ ਕੀਤੀ ਸੀ ਕੱਲ, ਤੇ ਉਹਨਾਂ ਨੇ ਵੀ ਜਿਹੜੀ ਆ ਵਾਰਸ ਪੰਜਾਬ ਜੁਆਇਨ ਕਰ ਲਈ ਆ ਜੀ, ਤੇ ਉਹ ਵੀ ਕਿਤੇ ਨਾ ਕਿਤੇ ਜਿਹੜੀਆਂ ਬਾਅਦ ਦੇ ਵਿੱਚ ਬਹੁਤ ਸਾਰੇ ਜਿਹੜੇ ਆਫਿਸਰ ਨੇ ਰਿਟਾਇਰਮੈਂਟ ਤੋਂ ਬਾਅਦ ਆਪਣੀਆਂ ਉਹ ਡਾਇਰੀਆਂ ਲਿਖਦੇ ਨੇ

0: ਕਿ ਉਹ
1: ਜੀ
0: ਵੀ ਐਨ ਚੋਣਾਂ ਦੇ ਨੇੜੇ ਆ ਕੇ ਜੀ,
1: ਜੀ
0: ਨੋ ਡਾਊਟ ਵੀ ਜਿਹੜੇ ਬੰਦਿਆਂ ਨੇ ਇਹ ਪਾਰਟੀ ਬਣਾਈ ਹੈਗੀ ਆ, ਨਵਕਿਰਨ ਸਿੰਘ ਹੋਣੀ ਤਾਂ ਚਲੋ ਹਾਈ ਕੋਰਟ ਦੇ ਵਿੱਚ ਐਡਵੋਕੇਟ ਹੈਗੇ ਆ ਜੀ, ਉਹਨਾਂ ਨੇ ਬਹੁਤ ਸਾਰੇ ਮੁੱਦੇ ਜਿਹੜੇ ਆ ਚੱਕੇ ਆ ਜੀ,
1: ਚੱਕਦੇ ਰਹਿੰਦੇ
0: ਤੇ
1: ਜੀ।
0: ਹਿਊਮਨ ਰਾਈਟ ਕਮਿਸ਼ਨ ਦੇ ਨਾਲ ਵੀ ਜੁੜੇ ਰਹੇ ਆ ਜੀ,
1: ਅਜੀਰਾ ਸਾਹਿਬ ਵੀ ਜੁੜੇ ਹੋਏ ਨੇ, ਉਹਨਾਂ ਦੇ ਮਿਲ ਦਾ ਮਾਮਲਾ ਸੀਗਾ ਉਹ ਵੀ ਚੱਕਦੇ ਰਹੇ ਨੇ ਸਾਰਾ ਕੁਝ।
0: ਹਾਂਜੀ ਚੱਕਦੇ ਰਹੇ ਹੈਗੇ ਆ ਜੀ ਹਾਈ ਕੋਰਟ ਦੇ, ਕਾਫੀ PIL ਵੀ ਪਾਈਆਂ ਜੀ। ਆ ਨਿਰੰਜਨ ਸਿੰਘ ਦੀ ਵੀ PIL ਇਹਨਾਂ ਨੇ ਪਾਈ ਸੀ, ਉਹਦੀ ਟ੍ਰਾਂਸਫਰ ਜਿਹੜੀ ਚੈਲੰਜ ਕੀਤੀ ਸੀ ਉਹ ਇਹਨਾਂ ਨੇ ਕੀਤੀ ਸੀ, ਤੇ ਉਹ ਦੈਟ ਵਾਸ ਟਾਕ ਆਫ ਦਾ ਟਾਊਨ ਔਨ ਦੋਜ਼ ਡੇਜ਼। ਤੇ ਇਹ ਜਿਹੜਾ ਹੈਗਾ ਆ ਹੁਣ ਇਹਨਾਂ ਦਾ ਇਹ ਬਣਾਉਣਾ ਜੀ ਪੰਜਾਬ ਸਰਵ ਹੈਗੀ
1: ਜੀ
0: ਸਾਂਝੀਵਾਲਤਾ ਦਲ, ਪੰਜਾਬ ਸਾਂਝੀਵਾਲਤਾ ਦਲ
1: ਜੀ।
0: ਹੁਣ ਇਹ ਹੁਣ ਪਤਾ ਨੀ ਜਿਹੜਾ ਆ ਕਿ ਕੀ ਇਹਨਾਂ ਦਾ ਮੋਟਿਵ ਹੈ, ਕੀ ਇਹਨਾਂ ਦਾ ਡਿਜ਼ਾਇਨ ਹੈ
1: ਜੀ,
0: ਕਿੱਥੇ ਕਿੱਥੇ ਰੋਡ ਮੈਪ ਕੀ ਹੈਗਾ ਜੀ, ਤੇ ਇਹ ਇਸ਼ੂ ਕਿਹੜੇ ਟੇਕ ਅਪ ਕਰਨੇ ਆ ਜੀ। ਇਟ ਇਜ਼ ਟੂ ਅਰਲੀ ਟੂ ਸੇ, ਇਹ ਬਹੁਤ ਮਤਲਬ ਛੇਤੀ ਦੀ ਗੱਲ ਹੋਏਗੀ ਕਿ ਉੱਥੇ ਆਪਾਂ ਕੋਈ ਕਮੈਂਟ ਕਰੀਏ, ਕਿ ਮੈਨੂੰ ਨੀ ਲੱਗਦਾ ਕਿ ਮਤਲਬ ਆਉਣ ਵਾਲੀਆਂ ਚੋਣਾਂ ਦੇ ਵਿੱਚ ਜਿਹੜਾ ਹੈਗਾ ਆ ਵੀ ਕੋਈ ਅਚੀਵ ਕਰ ਸਕਣਗੇ। ਅਮਿਤ ਮਾਨ ਹੋਣਾ ਦੇ ਨਾਲ ਜਿਹੜੇ ਉਹਨਾਂ ਦੇ ਸਾਥੀ ਹੈਗੇ ਆ ਜੀ, ਉਹਨਾਂ ਦਾ ਨਾਂ ਖੁਸ਼ਵਿੰਦਰ ਕੀ ਹੈਗਾ ਜੀ ਉਹਨਾਂ ਦਾ ਨਾਂ,
1: ਤੇ
0: ਖੁਸ਼ਵਿੰਦਰ ਸਿੰਘ, ਉਹਨਾਂ ਦੇ ਉੱਤੇ ਤਾਂ ਪਹਿਲਾਂ ਹੀ ਅਕਿਊਜ਼ਿੰਗ ਫਿੰਗਰ ਰੇਜ਼ ਹੁੰਦੀਆਂ ਹੈਗੀਆਂ ਜੀ, ਟਵਾਣਾ ਮੋਰਚਾ ਦੇ ਵਿੱਚ ਜਾਂ ਹੋਰ ਕਈ ਜਗ੍ਹਾ ਦੇ ਉੱਤੇ ਜਿਹੜਾ ਆ ਉਹਨਾਂ ਨੂੰ ਐਕਟੀਵਿਟੀ ਜਿਹੜਾ ਆ ਉਹ ਦੇਖਿਆ ਗਿਆ ਜਾਂ ਪਾਰਟੀਸਪੇਟ ਕਰਦਿਆਂ ਨੂੰ ਵੀ, ਬਟ ਉਹਨਾਂ ਤੇ ਕੋਈ ਬਹੁਤਾ ਲੋਕੀ ਜਿਹੜੇ ਹੈਗੇ ਆ ਫੇਥ ਨਹੀਂ ਕਰਦੇ ਜੀ, ਪਤਾ ਨੀ ਕਿਉਂ, ਮੈਨੂੰ ਨੀ ਇਸ ਗੱਲ ਦਾ ਪਤਾ ਹੈ ਜੀ, ਕੋਈ ਹਿਸਾਬ ਕਿਤਾਬ ਦੇ ਵਿੱਚ ਕਿੱਥੇ ਜਿੱਥੇ ਜਿੱਥੇ ਮੋਰਚੇ ਲੱਗੇ ਜਾ ਉੱਥੇ ਉੱਥੇ ਜਿਹੜਾ ਵੱਲ ਉਂਗਲ ਆਈ ਆ ਜੀ, ਤਾਂ ਕਰਕੇ ਆ ਜੀ। ਵੈਸੇ ਜਿਹੜਾ ਹੈਗਾ ਆ ਜੇ ਪੰਜਾਬ ਦੇ ਸੰਜੀਦਾ ਬੰਦੇ ਜਿਹੜੇ ਆ ਨਾ ਜੀ, ਉਹਨਾਂ ਨੂੰ ਤਾਂ ਚਾਹੀਦਾ ਇੱਕ ਪ੍ਰੈਸ਼ਰ ਗਰੁੱਪ ਬਣਾ ਕੇ ਰੱਖਣ ਜੀ, ਸਰਕਾਰ ਕੋਈ ਵੀ ਆਵੇ ਪਾਰਟੀ ਕੋਈ ਵੀ ਹੋਵੇ, ਉਹਨਾਂ ਨੂੰ ਆਪਣੇ ਆਪ ਨੂੰ ਰਾਜਨੀਤੀ ਤੋਂ ਪਰੇ ਰੱਖਣਾ ਚਾਹੀਦਾ ਤੇ ਰਾਜਨੀਤਿਕ ਮੁੱਦਿਆਂ ਦੇ ਉੱਤੇ ਕੰਸੰਟਰੇਟ ਕਰਕੇ ਤੇ ਉਹ ਇਹਨਾਂ ਕੋਲੋਂ ਹੱਲ ਕਰਾਉਣੇ ਚਾਹੀਦੇ ਆ ਜੀ। ਲੋਕਾਂ ਦਾ ਸਮਰਥਨ ਜਿਹੜਾ ਹੈਗਾ ਆ ਉਹ ਬਹੁਤ ਵੱਡੇ ਪੱਧਰ ਤੇ ਮਿਲੇਗਾ ਜੇ ਮਤਲਬ ਕੋਈ ਪ੍ਰੈਸ਼ਰ ਗਰੁੱਪ ਜਿਹੜਾ ਆ ਉਹ ਅੱਜ ਦੀ ਡੇਟ ਦੇ ਵਿੱਚ ਐਕਟਿਵ ਹੁੰਦਾ ਆ ਜੀ।
1: ਬਿਲਕੁਲ,
0: ਤੁਸੀਂ ਦੇਖੋ ਨਾ ਕਿਸਾਨ ਜਥੇਬੰਦੀਆਂ ਹੈਗੀਆਂ ਉਹਨਾਂ ਦਾ ਵੀ ਮਤਲਬ ਦਬਦਬਾ ਇਸ ਕਰਕੇ ਘੱਟ ਗਿਆ ਜੀ ਕਿ ਉਹਨਾਂ ਨੇ ਨਾ ਜੀ ਸੇਮ ਮੈਥਡ ਹੀ ਅਡੋਪਟ ਕੀਤਾ ਆ ਜੀ। ਉਹਦੇ ਨਾ ਤਾਂ ਲੀਡਰਾਂ ਨੂੰ ਫਰਕ ਪੈਂਦਾ, ਧਰਨੇ ਆ ਜੀ ਤੇ ਸੜਕਾਂ ਰੋਕਣੀਆਂ ਜੀ, ਉਹਦੇ ਨਾਲ ਜਿਹੜਾ ਹੈਗਾ ਪਬਲਿਕ ਜਿਹੜੀ ਆ ਉਹ ਹਰਾਸ ਹੁੰਦੀ ਹੈਗੀ ਆ। 10% ਲੋਕ ਜਿਹੜੇ ਹੈਗੇ ਆ ਉਹਨਾਂ ਦੀ ਮਜਬੂਰੀ ਸਮਝਦੇ ਹੈਗੇ ਆ ਜੀ, ਉਹਨਾਂ ਦੀਆਂ ਮੰਗਾਂ ਨੂੰ ਜਾਇਜ਼ ਠਹਿਰਾਉਂਦੇ ਹੈਗੇ ਆ ਜੀ, ਬਾਕੀ ਜਿਹੜੇ ਅੰਦਰੋਂ ਅੰਦਰੀ ਕੁਛ ਇੱਕ ਜਿਹੜੇ ਹੈਗੇ ਆ ਮੌਕੇ ਦੀ ਨਜਾਕਤ ਨੂੰ ਸਮਝਦੇ ਹੋਏ ਚੁੱਪ ਕਰ ਜਾਂਦੇ ਆ ਜੀ, ਤੇ ਕੁਛ ਇੱਕ ਵੋਕਲ ਹੋ ਕੇ ਕਹਿ ਵੀ ਦਿੰਦੇ ਹੈਗੇ ਆ ਜੀ ਵੀ ਇਹਨਾਂ ਨੇ ਤਾਂ ਰੋਜ਼ ਦਾ ਹੀ ਕੰਮ ਫੜਿਆ ਆ।
1: ਸੈਣੀ ਸਾਹਿਬ ਇੱਕ ਗੱਲ ਹੋਰ ਮੈਂ ਸੋਚਦਾ ਪਿਆ ਸੀਗਾ, ਦੇਖੋ BJP ਨੇ ਨਸ਼ਾ ਛਡਾਓ ਯਾਤਰਾ ਜਾਂ ਹੋਰ ਸਾਰੀਆਂ ਪੰਜਾਬ ਬਚਾਓ ਯਾਤਰਾ ਇਦਾਂ ਦੀਆਂ ਸਾਰੀਆਂ ਚੱਲ ਰਹੀਆਂ ਨੇ, ਤੇ BJP ਦੇ ਬਹੁਤ ਵੱਡੇ ਵੱਡੇ ਲੀਡਰ ਜਿਹੜੇ ਨੇ ਚਾਹੇ ਉਹ ਖੇਤੀ ਦੇ ਨਾਲ ਸੰਬੰਧਿਤ ਨੇ ਤੇ ਉਹ ਵੀ ਜਿਹੜੇ ਨੇ ਪੰਜਾਬ ਦੇ ਵਿੱਚ ਪਿਛਲੇ ਦਿਨਾਂ ਦੇ ਵਿੱਚ ਆ ਕੇ ਗਏ ਨੇ ਜਾਂ ਵਿਚਰ ਰਹੇ ਨੇ ਅਜੇ ਵੀ ਵਿਚਰ ਰਹੇ ਨੇ, ਤੇ ਕਿਸਾਨ ਆਗੂ ਜਿਹੜੇ ਨੇ ਉਹ ਇਸ ਵਕਤ ਕਿਉਂ ਚੁੱਪ ਕਿਉਂ ਨੇ ਜੀ? ਮੈਂ ਇਹ ਸਵਾਲ ਮੇਰੇ ਮਨ ਦੇ ਵਿੱਚ ਘੁੰਮਣ ਲੱਗ ਗਿਆ ਜਦੋਂ ਮੈਂ ਖਬਰ ਕੀਤੀ ਹੈ ਕਿ ਝੋਨਾ ਤਾਂ ਆ ਗਿਆ ਪੰਜਾਬ, ਤੇ ਸਭ ਤੋਂ ਪਹਿਲਾਂ ਪਹਿਲਕਦਮੀ ਕੀਤੀ ਕਿ ਹਰਿਆਣੇ ਦੇ ਨਾਲ ਵਿੱਤ ਘਰਾਣੀ ਸਹਾਂਗੇ ਜੀ, ਤੇ ਜਿਹੜਾ ਪੰਜਾਬ ਦੇ ਵਿੱਚ ਜੋ ਕੁਝ ਵਾਪਰ ਰਿਹਾ ਉਹ ਮੁੱਦੇ ਹੁਣ ਕਿੱਥੇ ਨੇ ਜੀ? ਚੁੱਪ ਕਾਹਤੋਂ ਕਰ ਗਏ ਨੇ ਸਾਰੇ ਮੁੱਦਿਆਂ ਦੇ ਉੱਤੇ? ਕਿਉਂ ਨੀ ਉਹਨਾਂ ਦਾ ਘਰਾ ਜਾਂ ਉਹਨਾਂ ਨੂੰ ਇਹ ਤੋਂ ਵਧੀਆ ਮੌਕਾ ਹੋਰ ਕੀ ਹੋ ਸਕਦਾ ਹੈ ਜੀ? ਚਲੋ ਉਹਨਾਂ ਦਾ ਵੀ ਹੱਕ ਹੈਗਾ ਆ ਰੈਲੀਆਂ ਕੱਢਣੀਆਂ ਜੋ ਮਰਜ਼ੀ ਕਰਨਾ, ਪਰ ਆਪਣੀ ਆਵਾਜ਼ ਜਿਹੜੀ ਆ ਇਸ ਸਮੇਂ ਦੇ ਵਿੱਚ ਉਹਨਾਂ ਦੇ ਕੰਨਾਂ ਦੇ ਲਾਗੇ ਨੀ ਗੂੰਜਣੀ ਚਾਹੀਦੀ ਵੀ ਪੰਜਾਬ ਦੇ ਵਿੱਚ ਵਾਪਰ ਕੀ ਰਿਹਾ?
0: ਅਜੇ ਭਾਰਤ ਸਾਹਿਬ ਜਿਹੜਾ ਹੈਗਾ ਆ ਝੋਨਾ ਜਿਹੜਾ ਆ ਜਿਹੜਾ ਐਡਵਾਂਸ ਏਰੀਆ ਹੁੰਦਾ ਨਾ ਜੀ ਬਹੁਤ ਥੋੜਾ ਉੱਥੋਂ ਆ ਰਿਹਾ ਜੀ, ਤੁਸੀਂ ਦੱਸ ਤੁਸੀਂ ਕਾਇੰਡਲੀ 10 ਦਿਨ ਰੁਕ ਜਾਓ, 10-20 ਦਿਨਾਂ ਦੇ ਵਿੱਚ ਜਿਹੜਾ ਹੈਗਾ ਆ ਜਦੋਂ ਇੱਕਦਮ ਮੰਡੀਆਂ ਭਰੀਆਂ ਤੇ ਇੱਥੇ ਜਗ੍ਹਾ ਨਾ ਹੋਈ ਹੈਂਜੀ, ਤੇ ਉਸ ਵੇਲੇ ਔਖਾ ਹੋ ਜਾਣਾ ਹੈਗਾ ਜੀ।
1: ਤਾਂ ਪਿਛਲੇ ਮਹੀਨੇ ਇਹ ਗੱਲ ਕਹਿ ਦਿੱਤੀ ਸੀ, ਵੈਸੇ ਮੈਂ ਕਹਿਣਾ ਨਹੀਂ ਚਾਹੁੰਦਾ ਸੀਗਾ ਵੀ ਇਹਦੇ ਉੱਤੇ ਕਿਸੇ ਦਾ ਧਿਆਨ ਹੀ ਨਹੀਂਗਾ ਜੀ, ਝੋਨੇ ਦੀ ਫਸਲ ਆ ਰਹੀ ਹੈ ਜੀ, ਤੁਸੀਂ ਕਿਹਾ ਸੀ ਪਿਛਲੇ
0: ਨਾ ਜੀ ਨਾ ਨਾ ਨਾ ਮੈਂ ਤੁਹਾਨੂੰ ਮੈਂ 1 ਮਹੀਨਾ ਪਹਿਲਾਂ ਜਿਹੜਾ ਹੈਗਾ ਇਸੇ ਕਰਕੇ ਕਹਿਣ ਲੱਗ ਪਿਆ ਸੀ ਵੀ ਇਹ ਜਿਹੜਾ ਆ ਵੀ ਤੁਸੀਂ ਦੇਖੋ ਇਹਨਾਂ ਨੂੰ ਪਤਾ ਹੀ ਨੀ ਹੈਗਾ ਇਹ ਭਾਈ ਅਸੀਂ ਇਹਦਾ ਅਰੇਂਜਮੈਂਟ ਕਰਨੇ ਹੈਗੇ ਆ, ਉੱਥੋਂ ਜਗ੍ਹਾ ਖਾਲੀ ਕਰਾਉਣੀ ਹੈਗੀ ਆ, ਸਪੈਸ਼ਲ ਵੀ ਤੁਹਾਨੂੰ ਹਫਤੇ ਚ ਇੱਕ ਮਿਲਦੀ ਰਹੀ ਆ ਤੇ ਬਟ ਜਦ ਹੈ ਨੀ ਜੀ, ਧਿਆਨ ਹੈ ਨੀ।

0: ਜਿਹੜਾ ਤੁਸੀਂ ਦੇਖਿਓ ਸੀ ਹੋਣਾ ਕੀ ਆ, ਬਿਲਕੁਲ ਅਨਰੈਸਟ ਹੋਣੀ ਆ ਜੀ, ਕਿਸਾਨਾਂ ਦੀ ਖੱਜਲ ਖਰਾਬੀ ਤਾਂ ਤੈਅ ਆ ਜੀ, ਇਹ ਤਾਂ ਲਿਖਿਆ ਆ ਜੀ,
1: ਬਿਲਕੁਲ
0: ਉਹ ਇਸ ਕਰਕੇ ਦੇਖਦੇ ਹੈਗੇ ਜੀ।
1: ਜੀ
0: ਤੇ ਸਿਆਣਿਆਂ ਨੇ ਹੋਰ ਵੀ ਕੰਮ ਕਰਨੇ ਹੈਗੇ ਜੀ, ਉਹਨਾਂ ਨੇ ਜਿਹੜਾ ਇਹ ਆ ਵੀ ਬਾਹਰੋਂ ਬਾਹਰ ਸ਼ੈਲਰਾਂ ਵਾਲਿਆਂ ਨਾਲ ਪਹਿਲਾਂ ਹੀ ਕਹਾਣੀ ਪਾ ਲੈਣੀ ਹੈਗੀ ਆ ਜੀ, ਤੇ ਕਰੀਏ ਕੀ, ਜਿਹੜਾ 200-400 ਘੱਟ ਮਿਲਦਾ ਹੈਗਾ ਲੈ ਕੇ ਤੇ ਕੰਮ ਕਰ ਦਿਆਂਗੇ ਜੀ,
1: ਜੀ
0: ਅਦਰਵਾਈਜ਼ ਔਖਾ ਹੋ ਜਾਣਾ ਜੀ,
1: ਔਖਾ ਹੋ ਜਾਣਾ ਜੀ,
0: ਇਹ ਤਾਂ ਬਹੁਤ
1: ਬਿਲਕੁਲ
0: ਸਿਚੁਏਸ਼ਨ ਖਰਾਬ ਹੋਣੀ ਜੀ।
1: ਜੀ ਬਿਲਕੁਲ ਹੈ ਜੀ। ਤੇ ਸੈਣੀ ਸਾਹਿਬ, ਡੀਏ ਦਾ,
0: ਪਰ
1: ਡੀਏ ਦੀ ਇੱਕ ਖਬਰ ਸੀਗੀ, ਵੱਡਾ ਫੈਸਲਾ ਜਾਂ ਸਾਰਾ ਕੁਝ, ਕੋਰਟ ਜਾਣ ਤੋਂ ਪਹਿਲਾਂ ਆਪਣੇ ਪੇਪਰ ਵਰਕ ਕਰਨਾ ਸ਼ੁਰੂ ਕਰ ਦਿੱਤਾ, 4-4% ਕਰਕੇ ਕਹਿੰਦੇ ਨੇ ਜੀ ਕਿਸ਼ਤਾਂ 2 ਟਰਮ ਦੇ ਵਿੱਚ ਦੇ ਦੇਣੀਆਂ ਨੇ, ਤੇ ਕਿਵੇਂ ਦੇਖਦੇ ਹੋ ਇਹ ਮਸਲਾ?
0: ਭਾਰਤ ਸਾਹਿਬ 62% ਉਹ ਮੰਗਦੇ ਆ ਜੀ, ਤੇ 62% ਇਹਨਾਂ ਨੇ ਦਿੱਤਾ ਵੀ ਆਈ ਐਸ ਲੋਬੀ ਨੂੰ ਜਾਂ ਪੀਸੀਐਸ ਲੋਬੀ ਨੂੰ, ਉਹ ਲੈ ਗਏ ਅਫਸਰਾਂ ਨੂੰ ਤੁਸੀਂ ਦੇ ਸਕਦੇ ਆ ਜੀ, ਤੇ ਮੁਲਾਜ਼ਮਾਂ ਨੂੰ ਨਹੀਂ ਦੇ ਸਕਦੇ ਜੀ।
1: ਬਿਲਕੁਲ
0: ਉਹਨਾਂ ਨੇ ਦੇਖੋ ਜਿਹੜੀ ਬੰਦੇ ਤਨਖਾਹਾਂ ਬਣਾਉਂਦੇ ਹੈਗੇ ਉਹ ਆਪ ਨੂੰ ਕਦੀ ਮੰਤਰੀ ਇਹਨਾਂ ਨੇ ਨਹੀਂ ਲਿਆ ਜੀ, ਸਾਰਿਆਂ ਨੇ ਲਿਆ, ਮੁਲਾਜ਼ਮਾਂ ਦੇ ਉੱਤੇ ਆ ਕੇ ਗਾਜ ਗਿਰ ਗਈ ਹੈਗੀ ਆ ਜੀ। ਉੱਥੇ ਜਿਹੜਾ ਆ ਹੁਣ ਤੁਸੀਂ 42% ਦਿੰਨੇ ਹੈਗੇ ਆ, 62% ਦੀ ਉਹਨਾਂ ਦੀ ਡਿਮਾਂਡ ਆ, ਤੁਸੀਂ 8% ਆਪਾਂ ਕੋਰਟ ਨੇ ਫੈਸਲਾ ਉਹਨਾਂ ਦੇ ਹੱਕ ਚ ਦਿੱਤਾ ਆ, ਤੁਸੀਂ ਡਿਗਰੀ ਹੋਲਡਰ ਦੀ ਕੰਸੈਂਟ ਤੋਂ ਬਿਨਾ ਹੀ ਪਾਰਟ ਵੀ ਜਿਹੜਾ ਆ ਕੋਰਟ ਦੇ ਫੈਸਲੇ ਨੂੰ ਬਾਈਪਾਸ ਕਿੱਦਾਂ ਕਰ ਜਾਓਗੇ
1: ਜੀ,
0: ਜਾਂ ਕੋਰਟ ਨੂੰ ਕੰਫੀਡੈਂਸ ਲਏ ਬਿਨਾ ਹੀ ਡਿਗਰੀ ਨੂੰ ਬਾਈਪਾਸ ਕਿੱਦਾਂ ਕਰ ਜਾਓਗੇ ਜੀ? ਇਹਨਾਂ ਨੇ ਇੱਕ ਜਰੀਆ ਬਣਾਇਆ, ਇੱਕ ਹਾਂਜੀ
1: ਕਿਹਾ ਤਾਂ 8% ਉੱਥੇ ਹਾਂਜੀ
0: 8% ਕਹਿ ਕੇ ਹੁਣ 8% ਨੂੰ 8% ਨੂੰ ਵੀ 2-2 ਹਿੱਸਿਆਂ ਦੇ ਵਿੱਚ ਵੰਡ ਰਹੇ ਆ ਜੀ, ਪਰ ਬਾਕੀ ਹਾਂਜੀ 4-4 ਕਰ ਦਿੱਤਾ, ਉਹ ਤਾਂ ਊਂਠ ਦੇ ਮੂੰਹ ਚ ਜੀਰੇ ਵਾਲੀ ਗੱਲ ਹੈਗੀ ਆ, ਤੇ ਪਿਛਲਾ ਬਕਾਇਆ ਕਿਹਨੇ ਦੇਣਾ ਜੀ, ਗੱਲ ਤਾਂ ਆ ਆ,
1: ਇਹ ਤਾਂ ਉਹੀ ਹਾਲ ਹੋਣਾ ਜਿਹੜਾ ਜੀ ਔਰਤਾਂ ਨੂੰ 1000-1000 ਰੁਪਇਆ ਸੀ,
0: ਤੁਸੀਂ ਅੱਜ ਤੋਂ ਹੀ ਪੂਰਾ ਦੇ ਦਿਓ ਉਹਨਾਂ ਦਾ, ਅੱਜ ਤੋਂ ਹੀ ਪੂਰਾ ਦੇ ਦਿਓ, ਤੁਸੀਂ ਜਾ ਕੇ ਸੁਪਰੀਮ ਕੋਰਟ ਉੱਥੇ ਹਾਈਕੋਰਟ ਕਹਿਣ ਵਾਲੇ ਤਾਂ ਬਣਦੇ ਜੀ, ਵੀ ਅਸੀਂ ਅੱਗੇ ਤੋਂ ਦੇ ਰਹੇ ਹੈਗੇ ਆ, ਪਿਛਲੇ ਦਾ ਫਾਈਨਾਂਸ ਦਾ ਇੰਤਜ਼ਾਮ ਕਰ ਰਹੇ ਹੈਗੇ ਆ ਜੀ, ਉੱਥੋਂ ਤੁਹਾਨੂੰ ਸਮਾਂ ਮਿਲ ਜਾਊਗਾ, 2 ਮਹੀਨੇ ਜਿਹੜੇ ਤੁਸੀਂ ਕੱਢਣੇ ਕੱਢ ਲਓ ਆਪਣੇ
1: ਜੀ, ਬਿਲਕੁਲ ਹੈ ਜੀ।
0: ਸੋ ਇਸ ਕਰਕੇ ਹੁਣ ਪਰ ਇਹ ਨਾ ਵੋਟਾਂ ਵੀ ਨਹੀਂ ਨਾ ਬਰਬਾਦ ਹੋਣ ਦੇਣੀਆਂ ਚਾਹੁੰਦੇ, ਤੇ ਪਬਲਿਕ ਦੇ ਵਿੱਚ ਇੱਕ ਮੈਸੇਜ ਇਹ ਦੇਣਾ ਚਾਹੁੰਦੇ ਹੈਗੇ ਆ ਕਿ ਅਸੀਂ ਮੁਲਾਜ਼ਮਾਂ ਦੇ ਬਹੁਤ ਖੈਰ ਖਾ ਹੈਗੇ ਆ, ਤੇ ਮੁਲਾਜ਼ਮ ਵੀ ਸਾਡੇ ਨਾਲ ਸਹਿਮਤ ਆ ਤੇ ਖੁਸ਼ ਹੈਗੇ ਆ ਜੀ, ਇਸੇ ਕਰਕੇ ਫੋਟੋ ਬਰਫੀ ਵਾਲੀ ਫੋਟੋ ਜਿਹੜੀ ਲੱਡੂ ਵਾਲੀ ਉਹ ਆ ਜਾਂਦੀ ਹੈ ਬਾਹਰ, ਤੇ ਨਾਲ ਲੋਈ ਪਾਉਂਦਿਆਂ ਦੀ ਮੁਲਾਜ਼ਮਾਂ ਦੀ, ਉਹਨਾਂ ਨੂੰ ਵੀ ਅਹਿਸਾਸ ਹੋਇਆ ਕਿ ਭਾਈ ਸਾਡੇ ਨਾਲ ਗੇਮ ਲੱਗ ਗਈ ਆ
1: ਜੀ,
0: ਤੇ ਪਰ ਜਦੋਂ ਕਿਸੇ ਕੋਲ ਜਾਂਦੇ ਹੈਗੇ ਆ ਤੇ ਉਦੋਂ ਆਪਾਂ ਕੱਲ ਵੀ ਗੱਲ ਕਰਦੇ ਸੀ, ਉਦੋਂ ਅਗਲਾ ਡੋਮੀਨੈਂਸ ਪੋਜੀਸ਼ਨ ਚ ਹੋਵੇ ਤੇ ਫਿਰ ਕੀ ਕਰ ਲੋਗੇ ਤੁਸੀਂ?
1: ਬਿਲਕੁਲ ਦਰੁਸਤ ਹੈ ਜੀ, ਦਰੁਸਤ ਹੈ। ਤੇ ਸੈਣੀ ਸਾਹਿਬ ਆਗਿਆ ਲੈਣ ਤੋਂ ਪਹਿਲਾਂ ਤੁਹਾਡੇ ਨਾਲ ਚਲੋ ਇੱਕ ਅੱਧੀ ਖਬਰ ਜੇ ਰਹਿ ਗਈ ਤਾਂ ਜ਼ਰੂਰ ਤੁਸੀਂ ਕਰ ਲਿਓ, ਤੇ ਮੁਕੱਦਰ ਜੀ ਨਾਲ ਜੁੜੇ ਨੇ, ਪਹਿਲਾਂ ਵੀ ਕਾਲ ਕਰ ਰਹੇ ਸੀ, ਉਹਨਾਂ ਦੀ ਗੱਲ ਵੀ ਨਾਲ ਸੁਣ ਲੈਂਦੇ ਆ, ਸ਼ਾਇਦ ਕੋਈ ਗੱਲ ਕਰ।
0: ਜ਼ਰੂਰ ਜ਼ਰੂਰ।
1: ਸਤਿ ਸ੍ਰੀ ਅਕਾਲ ਮੁਕੱਦਰ ਜੀ, ਸਵਾਗਤ ਹੈ ਜੀ।
0: ਮੁਕੱਦਰ ਵੀਰ ਜੀ ਸਤਿ ਸ੍ਰੀ ਅਕਾਲ।
1: ਸਤਿ ਸ੍ਰੀ ਅਕਾਲ ਜੀ, ਜੀ ਆਨੂ ਜੀ ਬਾਈ ਜੀ ਸਵਾਗਤ ਹੈ ਜੀ।
2: ਮੁਕੱਦਰ
1: ਜੀ ਹੁਣ ਤਾਂ ਦੇਖੋ ਚਲੋ ਕਿਤੇ ਨਾ ਕਿਤੇ ਪਬਲਿਕ ਦੇ ਹੱਕ ਦੇ ਵਿਚ ਜਾਂ ਪੋਜੀਟਿਵ ਜਿਹੜੀਆਂ ਖਬਰਾਂ ਵੀ ਆ ਰਹੀਆਂ ਨੇ, ਚੰਗੇ ਜਿਹੜੇ ਚਲੋ ਆਫਿਸਰ ਨੇ, ਸਮਾਂ ਜ਼ਰੂਰ ਲੱਗਦਾ ਹਰ ਚੀਜ਼ ਦੇ ਉੱਤੇ, ਪਰ ਰਿਜ਼ਲਟ ਤਾਂ ਕਿਤੇ ਨਾ ਕਿਤੇ ਆਉਂਦੇ ਹੀ ਆ ਜੀ, ਜਿਹੜੇ ਟਫ ਚੀਜ਼ਾਂ ਨੇ ਉਹਨਾਂ ਨੂੰ ਹੈਂਡਲ ਕਰਨ ਦੇ ਲਈ ਜੀ।
2: ਭਾਰਤਵਾ ਜੀ, ਮੈਂ ਇਹ ਨੀ ਕਹਿੰਦਾ ਹੈ, ਮੈਂ ਬਹੁਤ ਅਖਲਾਕੀ ਹੈਗਾ, ਮੈਂ ਕਿਸੇ ਤੋਂ ਪਹਿਲੀ ਉਂਗਲ ਮੈਂ ਆਪਣੇ ਵਾਲੀ ਕਰਕੇ ਚੱਲਦਾ,
1: ਬਿਲਕੁਲ
2: ਮੈਂ ਦੂਜੇ ਤੇ ਉਂਗਲ ਚੁੱਕਾਂ, ਉਦੋਂ ਪਹਿਲਾਂ ਮੇਰੇ ਵੱਲ ਵੀ ਉਹੀ ਗੱਲ, ਜੇ ਚਾਰ ਇੱਕ ਉਂਗਲ ਦੂਜੇ ਵੱਲ ਚੁੱਕਾਂਗਾ ਚਾਰ ਮੇਰੇ ਵੱਲ
1: ਹੋਣਗੇ,
2: ਪਰ ਜਿਹੜਾ ਜਿਹੜਾ ਅਸਲ ਚ ਨਾ ਜਿਹੜੇ ਜਿੰਨੇ ਵੀ ਮਸਲੇ ਨੇ ਬਾਈ ਜੀ, ਤੁਸੀਂ ਇਹ ਦੇਖੋ ਵੀ ਸਾਡੇ ਆਪਣਾ, ਮੈਂ ਕਿਉਂਕਿ ਜਿਹੜਾ ਆਪਣਾ ਨੇੜੇ ਹੋਵੇ ਨਾ, ਭਾਵੇਂ ਖੇਤਰੀ ਪਾਰਟੀ ਹੈ ਬਾਈ ਜੀ, ਜਿਹੜਾ ਉਹਦੇ ਤੇ ਹੀ ਹੁੰਦਾ, ਤੁਸੀਂ ਮੈਨੂੰ ਇਹ ਦੱਸੋ ਵੀ ਬਾਈ ਜੀ ਭਾਰਤ, ਬਾਈ ਜੀ ਮੈਂ ਚਲੋ ਅੱਜ ਫਿਰ ਤੁਹਾਡੇ ਨਾਲ ਮੈਂ ਇੱਕ ਗੱਲ ਕਰਦਾ ਵਾ
1: ਜੀ,
2: ਤੁਸੀਂ ਜੋ ਕੁਛ ਸ਼੍ਰੋਮਣੀ ਕਮੇਟੀ ਚ ਹੋ ਰਿਹਾ
1: ਜੀ,
2: ਤੁਸੀਂ ਮੈਨੂੰ ਇਹ ਦੱਸੋ ਵੀ ਇਹ ਇਹਨਾਂ ਨੇ ਸ਼੍ਰੋਮਣੀ ਕਮੇਟੀ ਨੇ ਜਾਂ ਜਿੰਨੇ ਵੀ ਜੇ ਬਾਕੀ ਅਖਲਾਕੀ ਨੇ ਬੰਦੇ ਵੀ ਬਾਕੀ, ਜਿਵੇਂ ਕਹਿੰਦੇ ਨੇ ਵੀ ਅਸੀਂ ਕੀ ਕਹਿੰਦੇ ਹੁੰਦੇ ਨੇ ਵੀ ਅਸੀਂ ਰਾਜ ਨੀ ਸੇਵਾ
1: ਜੀ,
2: ਵੀ ਬਾਦਲ ਸਾਹਿਬ ਦਾ ਸਲੋਗਨ ਸੀ ਇਹ
1: ਜੀ,
2: ਵੀ ਅਸੀਂ ਰਾਜ ਨੀ ਸੇਵਾ
1: ਜੀ,
2: ਜੇ ਮੰਨ ਲਓ ਅੱਜ ਭਾਰਤ ਸਰਕਾਰ ਇਲੈਕਸ਼ਨ ਨਹੀਂ ਕਰਾਉਂਦੀ ਪਈ
1: ਜੀ,
2: ਇਹ ਸ਼੍ਰੋਮਣੀ ਕਮੇਟੀ ਵਾਲੇ ਜਿੰਨੇ ਵੀ ਮੈਂਬਰ ਨੇ
1: ਜੇ
2: ਵਾਕਈ ਇਹ ਰਾਜਨੀਤਿਕ ਸੇਵਾ ਤੇ ਨੇ ਤੇ ਫਿਰ ਇਹ ਅਸਤੀਫੇ ਦੇ ਕੇ ਕਿਉਂ ਕਿਉਂ ਨੀ ਭਾਰਤ ਸਰਕਾਰ ਅੱਗੇ ਮੰਗ ਕਰਦੇ ਵੀ ਤੁਸੀਂ ਬਾਈ ਇਲੈਕਸ਼ਨ ਕਰਾਓ
1: ਜੀ
2: ਮੈਂ ਇਹਨਾਂ ਦੇ ਬੁਲਾਰੇ ਨਾ ਮੈਂ ਮੈਨੂੰ ਨਾਂ ਭੁੱਲ ਗਿਆ ਹੁਣ ਪਤਾ ਵਿਰਕ ਕੁਛ ਕਰਕੇ ਨਾਂ ਸੀ ਉਹਨਾਂ ਦਾ
1: ਜੀ
2: ਉਹਨਾਂ ਨੂੰ ਨਾ ਇੱਕ ਡਿਬੇਟ ਚ ਸਵਾਲ ਪੁੱਛਿਆ ਵੀ ਕਿਉਂ ਨੀ ਤੁਸੀਂ ਵੀ ਸ਼੍ਰੋਮਣੀ ਕਮੇਟੀ ਤੇ ਇਲੈਕਸ਼ਨ ਕਰਾਉਂਦੇ ਪਏ
1: ਕਹਿੰਦੇ
2: ਸਾਨੂੰ ਕੀ ਲੋੜ ਹੈ ਕਹਿਣ ਦੀ ਕਹਿੰਦੇ
1: ਜੀ
2: ਇਹਦਾ ਮਤਲਬ ਵੀ ਤੁਸੀਂ ਵੀ ਜਿਵੇਂ ਜਿਵੇਂ ਮੰਨ ਲਓ ਦੂਜੇ ਕਬਜ਼ਾ ਕਰਨ ਨੂੰ ਫਿਰ ਤੁਸੀਂ ਕਰਦੇ ਹੋ
1: ਜੀ
2: ਕਹਾਣੀ ਤਾਂ ਉਨੀ ਹੋਈ ਹੈ ਨਾ
1: ਜੀ
2: ਫਿਰ ਤੁਹਾਡਾ ਇਕਲਾਕ ਜਾਂ ਤੁਹਾਡੇ ਜਿਹੜੇ ਤੁਸੀਂ ਗੁਰੂ ਸਾਹਿਬ ਦੇ ਦਾਅਵੇ ਕਰਦੇ ਹੋ
1: ਕਿ
2: ਸਾਨੂੰ ਐ ਹੋਇਆ ਜਾਂ ਉਹ ਫਿਰ ਉਹ ਕਿੱਥੇ ਗਈਆਂ ਕਹਾਣੀਆਂ ਫਰਦ ਬਾਈ
1: ਜੀ
2: ਮੈਂ ਭਾਰਤ ਵੀਰੇ ਮੈਂ ਇਸੇ ਕਰਕੇ ਨਾ ਮੈਂ ਛੇਤੀ ਕੀਤਾ ਮੈਂ ਕਿਉਂਕਿ ਵੀਰੇ ਇਹਨਾਂ ਗੱਲਾਂ ਦਾ ਨਾ ਬਾਈ ਜੀ ਮਨ ਉੱਠ ਗਿਆ ਮੈਂ ਨਹੀਂ ਕਹਿਣਾ ਚਾਹੁੰਦਾ ਬਾਈ ਇਹ ਕਿੱਥੇ ਜੇ ਮੰਨ ਲਓ 5 ਸਾਲ ਬਾਅਦ ਵੋਟ ਪੈਣੀ ਚਾਹੀਦੀ ਹੈ ਮੰਨ ਲਓ ਮੈਂ ਸ਼੍ਰੋਮਣੀ ਕਮੇਟੀ ਦਾ ਮੈਂਬਰ ਹਾਂ ਮੈਂ ਸਹੀ ਆ ਜਾਂ ਗਲਤ ਆ ਮੈਨੂੰ ਦੁਬਾਰਾ ਚੁਣ ਕੇ ਕੱਲਣਗੇ ਲੋਕ
1: ਜੀ
2: ਤੇ ਸਾਡਾ ਅਖਲਾਕ ਕੀ ਹੈ ਅਸੀਂ 15-15-20 ਸਾਲਾਂ ਤੋਂ ਬਾਈ ਜੀ ਉੱਥੇ ਬੈਠੇ ਹਾਂ ਕੌਣ ਫਿਰ ਸਾਡਾ ਅਕਾਲੀ ਦਲ ਜਾਂ ਸਾਡਾ ਜੇ ਮੰਨ ਲਓ ਤੁਸੀਂ ਇਹ ਦੱਸੋ ਭਾਰਤ ਵੀਰੇ ਜੇ ਅਕਾਲੀ ਦਲ ਸਾਡਾ ਸੁਖਬੀਰ ਬਾਦਲ ਸਾਹਿਬ ਵਾਲੀ ਜੋ ਵੀ ਮੋਹਤਵਾਰ ਨੇ
1: ਜੀ
2: ਜੇ ਉਹ ਅੱਜ ਕਹਿਣ ਵੀ ਸ਼੍ਰੋਮਣੀ ਕਮੇਟੀ ਤੋਂ ਅਸਤੀਫੇ ਦਿਓ ਭਾਈ ਵੋਟਾਂ ਹੋਣੀਆਂ ਇਹਨਾਂ ਨੇ ਕਿਉਂ ਨੀ ਛੁਪਾ ਸਕਦੀਆਂ
1: ਜੀ
2: ਇਹਦਾ ਮਤਲਬ ਇਹ ਵੀ ਤੁਸੀਂ ਕਬਜ਼ਾ ਕਰਕੇ ਰੱਖਣਾ ਚਾਹੁੰਦੇ ਹੋ ਨਾ
1: ਬਾਈ ਜੀ ਤੁਹਾਡੀ ਗੱਲ ਨਾਲ ਸਹਿਮਤ ਆ 100% ਸਹਿਮਤ ਆ ਪਰ ਜੋ ਮੈਨੂੰ ਲੱਗਦਾ ਨਾ ਗੇਮ ਲਾਉਣੀ ਚਾਹੁੰਦੇ ਆ ਮਤਲਬ ਕਿ ਇਹਦੇ ਵਿੱਚ ਹੁਣ ਦੇਖੋ ਆ ਜਿਹੜਾ ਮੁੱਦਾ ਚੱਲ ਰਿਹਾ ਹੈ ਅਨੰਦਪੁਰ ਸਾਹਿਬ ਤੋਂ ਜੋ ਮੁੱਦਾ ਉੱਠਿਆ ਜੀ ਉਸ ਤੋਂ ਬਾਅਦ ਇਹ ਮੰਗ ਤੇਜ਼ ਹੋ ਗਈ ਕਿ ਉਹਨਾਂ ਨੂੰ ਪਤਾ ਹੈ ਕਿ ਪੰਜਾਬ ਦੇ ਵਿੱਚ ਅਸੀਂ ਇਹਨਾਂ ਨੂੰ ਮਤਲਬ ਕਿ ਠੱਲ ਪਾ ਹੀ ਲੈਣੀ ਆ ਜਿੱਦਾਂ ਮਰਜ਼ੀ ਅਸੀਂ ਕਿਤੇ ਨਾ ਕਿਤੇ ਬੈਠ ਹੀ ਜਾਣਾ ਹੈ ਤੇ ਇਹਨਾਂ ਨੂੰ ਅਕਾਲੀ ਸਿਆਸੀ ਪਾਰਟੀ ਦੇ ਤੌਰ ਦੇ ਉੱਤੇ ਇਹਨਾਂ ਨੂੰ ਓਦਾਂ ਨਹੀਂ ਉੱਠਣ ਦੇਣਾ ਉਹਨਾਂ ਨੇ ਤੇ ਦੂਸਰਾ ਹੁਣ ਜਿਹੜੇ ਜਿੰਨੇ ਵੀ ਵਿਰੋਧੀ ਆ ਉਹ ਚਾਹੇ ਵਡਾਲੇ ਹੁਣੀ ਨੇ ਚਾਹੇ ਉਹ ਗਿਆਨੀ ਹਰਪ੍ਰੀਤ ਸਿੰਘ ਹੁਣੀ ਨੇ ਚਾਹੇ ਜਿੰਨੇ ਵੀ ਵੱਖਰੀਆਂ ਧਿਰਾਂ ਨੇ ਵਾਰਸ ਪੰਜਾਬ ਵਾਲੇ ਨੇ ਜਾਂ ਹੋਰ ਸਾਰੇ ਨੇ ਉਹ ਇਸ ਚੀਜ਼ ਦੀ ਮੰਗ ਵਧਾ ਰਹੇ ਨੇ ਕਿਉਂਕਿ ਪਤਾ ਹੈ ਕਿ ਇਹ ਸਾਰਾ ਕੁਝ ਕਰਾ ਕੇ ਆਖਰ ਦੇ ਵਿੱਚ ਬੀਜੇਪੀ ਦੇ ਹੱਥਾਂ ਦੇ ਵਿੱਚ ਹੀ ਜਾਣਾ ਜੀ ਹੁਣ ਇਹ ਸਾਨੂੰ ਡਿਸਾਈਡ ਕਰਨਾ ਪੈਣਾ ਕਿ ਅਸੀਂ ਕੀ ਚਾਹੁੰਦੇ ਹਾਂ ਜੀ ਸੈਣੀ ਸਾਹਿਬ ਕੀ ਕਹਿੰਦੇ ਹੋ ਇਹਦੇ ਉੱਤੇ ਜੀ
2: ਭਾਰਤ ਬਾਈ ਜਦੋਂ ਸਾਡਾ ਇਖਲਾਕ ਚਲੋ ਮੈਂ ਨੀ ਕਹਿੰਦਾ ਜਦੋਂ ਕਮਜ਼ੋਰ ਹੁੰਦਾ ਨਾ ਫਿਰ ਕਹਾਣੀ ਉਹ ਤਾਂ ਜਦੋਂ ਕਿਸੇ ਨੂੰ ਮੌਕਾ ਮਿਲਦਾ ਬਾਈ ਜੀ ਫਿਰ ਉਹ ਤਾਂ ਹੀ ਉਸ ਚੀਜ਼ ਤੇ ਖੜਾ ਮੈਨੂੰ ਜਦੋਂ ਤੁਸੀਂ ਦਾਅਵੇ ਕਰਦੇ ਹੋ ਵੀ ਸਾਡਾ ਚੰਡੀਗੜ੍ਹ ਸਾਨੂੰ ਮਿਲਣਾ ਚਾਹੀਦਾ ਸਾਡਾ ਅਧਿਕਾਰ ਹੈ
1: ਜੀ
2: ਤੁਸੀਂ ਸ਼੍ਰੋਮਣੀ ਕਮੇਟੀ ਤੁਸੀਂ ਕਿਵੇਂ 15-20 ਸਾਲਾਂ ਤੁਸੀਂ ਕਿਵੇਂ ਹਥਿਆਈ ਬੈਠੇ ਹੋ ਵੀ ਕਿਵੇਂ ਤੁਸੀਂ ਉਹਦੇ ਉੱਤੇ ਬੈਠੇ
1: ਨਹੀਂ ਬਾਈ ਉਹਦੇ ਵਿੱਚ ਇਹ ਵੀ ਆ ਕਿ ਬਰਾਬਰ ਦੀ ਧਿਰ ਤਾਂ ਖੜੀ ਕਰੋ ਜੇ ਆਪਾਂ ਇਹ ਨਹੀਂ ਕਰ ਸਕਦੇ ਬਰਾਬਰ ਦੀ ਧਿਰ ਖੜੀ ਕਰੋ ਤੇ ਚੋਣਾਂ ਕਰਵਾਓ
2: ਨਹੀਂ ਧਿਰ ਤੇ ਮੈਂ ਕਹਿੰਦਾ ਵੀ ਭਾਰਤ ਬਾਈ ਰੇ ਲੋਕੀ ਕਾਲੇ ਚੋਰ ਨੂੰ ਵੋਟਾਂ ਪਾ
1: ਦੇਣ
2: ਮੈਂ ਇਹ ਗੱਲ ਕਹਿੰਦਾ
1: ਸ਼੍ਰੋਮਣੀ ਕਮੇਟੀ ਦੀਆਂ ਜਿਹੜੀਆਂ ਨੇ ਚੋਣਾਂ ਜਾਂ ਕਰਾ ਦਿੱਤੀਆਂ ਜਾਣ ਪਰ ਉਹਦੇ ਵਿੱਚ ਜਿੱਦਾਂ ਹੁਣ ਪਹਿਲਾਂ ਸੀਗੀਆਂ ਨੇ ਆਪਣੇ ਅਕਾਲੀ ਦਲ ਸੀ ਪੰਜਾਬ ਦੇ ਵਿੱਚ ਕਾਂਗਰਸ ਸੀਗੀ ਤੇ ਇੱਕ ਦੋ ਪਾਰਟੀਆਂ ਜਿਹੜੀਆਂ ਹੋਰ ਸਨ ਦੋ ਤਿੰਨ ਪਾਰਟੀਆਂ ਸੀ ਵੱਧ ਤੋਂ ਵੱਧ ਤੇ ਉਹਨਾਂ ਕੋਈ ਚੋਣ ਹੈ ਨਹੀਂ ਸੀ ਲੋਕਾਂ ਕੋਲ ਮਤਲਬ ਕਿ ਦੂਸਰੀ ਧਿਰ ਦੀ ਫਿਰ ਆਮ ਆਦਮੀ ਪਾਰਟੀ ਆ ਗਈ ਲੋਕਾਂ ਨੇ ਉਹਨਾਂ ਨੂੰ ਚੱਕ ਲਿਆ ਜੀ ਪਰ ਹੁਣ ਆਪਾਂ ਨੂੰ ਜੇ ਆਪਾਂ ਇਹ ਮੰਗ ਕਰਦੇ ਆ ਕਿ ਐਸ ਜੀ ਪੀ ਸੀ ਦੀਆਂ ਚੋਣਾਂ ਹੋਣੀਆਂ ਚਾਹੀਦੀਆਂ ਨੇ ਪਰ ਉੱਥੇ ਬਰਾਬਰ ਦੀ ਧਿਰ ਵੀ ਤਾਂ ਨਾਲ ਖੜੀ ਹੋਣੀ ਚਾਹੀਦੀ ਹੈ
2: ਮੈਂ ਕਹਿੰਦਾ ਭਾਰਤ ਬਾਈ ਜੀ ਬਰਾਬਰ ਦੀ ਧਿਰ ਖਲੋਂਦੀ ਹੈ ਇਲੈਕਸ਼ਨ ਤਾਂ ਹੀ ਹੁੰਦਾ ਜਦੋਂ ਹੁੰਦਾ
1: ਜੀ
2: ਮੈਂ ਕਹਿੰਦਾ ਵੀ ਲੋਕ ਭਾਵੇਂ ਗਲਤੀ ਨਾਲ ਜਿਵੇਂ ਆਪਾਂ ਕਹਿੰਦੇ ਨਾ ਵੀ ਆਮ ਆਦਮੀ ਪਾਰਟੀ ਨੂੰ ਚੁਣ ਲਿਆ
1: ਜੀ
2: ਲੋਕ ਭਾਵੇਂ ਕਾਲੇ ਚੋਰ ਨੂੰ ਚੁਣ ਲੈਣ ਭਾਵੇਂ ਇਹਨਾਂ ਤੋਂ ਵੱਧ ਵੀ ਨੁਕਸਾਨ ਕਰ ਇਹਨਾਂ ਦਾ ਹੱਕ ਕੀ ਹੈ ਵੀ ਇਹ 20-20 ਸਾਲ ਇੱਕ ਜਿਹੜੀ ਚੁਣਨ ਵਾਲੀ ਸੰਸਥਾ ਉਹਦੇ ਉੱਤੇ ਬੈਠੇ ਰਹਿਣ ਬਾਈ
1: ਜੀ ਬਾਕੀ ਸੈਣੀ ਸਾਹਿਬ ਨੂੰ ਪੁੱਛ ਲੈਂਦੇ ਆ ਉਹ ਕੀ ਕਹਿੰਦੇ ਨੇ ਜੀ ਇਹਦੇ ਤੇ ਹਾਂਜੀ ਸੈਣੀ ਸਾਹਿਬ ਕੀ ਕਹਿਣਾ ਚਾਹੋਗੇ ਜੀ
0: ਇਲੈਕਸ਼ਨ ਤਾਂ ਹੋਣਾ ਚਾਹੀਦਾ ਸਰ ਕੀ ਵੈਲਿਡਿਟੀ ਹੈਗੀ ਆ ਜਿਸ ਟਰਮ ਲਈ ਤੁਹਾਨੂੰ ਚੁਣਿਆ ਗਿਆ ਹੈਗਾ ਆ ਜਦੋਂ ਉਹ ਟਰਮ ਐਕਸਪਾਇਰ ਹੋ ਜਾਂਦੀ ਆ ਉਹ ਦੇਖੋ ਸੈਂਟਰ ਤਾਂ ਰਾਜਨੀਤੀ ਖੇਡਦਾ ਹੀ ਖੇਡਦਾ ਹੈਗਾ ਆ ਜੀ ਇਹਨਾਂ ਨੂੰ ਤਾਂ ਆਪ ਚਾਹੀਦਾ ਹੈਗਾ ਉਹ ਜੇ ਤੁਹਾਡੇ ਵੱਡੀ ਗੱਲ ਇਹ ਹੈਗੀ ਆ ਇਹ ਸਾਰੀਆਂ ਗੱਲਾਂ ਕਿਉਂ ਲੋਕੀ ਸੋਚਣ ਲਈ ਮਜਬੂਰ ਹੁੰਦੇ ਆ ਜਦੋਂ ਤੁਹਾਡਾ ਅਖਲਾਕ ਮਾੜਾ ਹੁੰਦਾ ਫਿਰ ਲੋਕੀ ਕਹਿੰਦੇ ਸਾਡੇ ਕੋਲ ਬੈਟਰ ਚੋਇਸ ਹੈਗੀ ਆ ਤੁਸੀਂ ਅਸੀਂ ਕਿਉਂ ਨੀ ਚੁਣ ਸਕਦੇ ਭਾਈ ਤੁਹਾਨੂੰ ਇਹ ਲੇਬਲ ਕਿਉਂ ਲੱਗਾ ਰਵੇ ਤੁਸੀਂ ਕਿਉਂ ਗੁਰੂ ਦੇ ਜਿਹੜੀ ਹੈਗੀਆਂ ਬਿਲਡਿੰਗਾਂ ਆ ਉਹਨਾਂ ਨੂੰ ਸੰਭਾਲਣ ਦਾ ਸੇਵਾ ਸੰਭਾਲ ਦਾ ਕੰਮ ਤੁਹਾਡੇ ਕੋਲ ਕਿਉਂ ਰਵੇ ਤੋ ਇਸ ਕਰਕੇ ਅਗਲੇ ਕਹਿੰਦੇ ਹੈਗੇ ਆ ਤੇ ਸਾਨੂੰ ਜੋ ਨਿਯਾਮ ਬਣਿਆ ਜੇ ਮੈਂ ਕਹਿੰਦਾ ਹੈਗਾ ਆ ਕਿ ਜੇ 20 ਸਾਲ ਬਾਅਦ ਚੋਣਾਂ ਰੱਖਦੇ ਤੇ ਲੋਕੀ ਨਾ ਗੱਲ ਕਰਦੇ ਤੁਸੀਂ ਕਿਉਂ 5 ਸਾਲ ਬਾਅਦ ਚੋਣਾਂ ਦਾ ਪ੍ਰਬੰਧ ਰੱਖਿਆ ਆ ਜੇ 5 ਸਾਲ ਬਾਅਦ ਰੱਖਿਆ ਆ ਤੇ ਉਹ ਪ੍ਰਬੰਧ ਤੁਹਾਨੂੰ ਦੇਣਾ ਚਾਹੀਦਾ ਹੈਗਾ ਆ ਜੀ
1: ਜੀ
0: ਜਿਹੜਾ ਇਹ ਬੰਦੇ ਹੈਗੇ ਆ, ਇਹ ਬੰਦੇ ਤਾਂ ਭਾਜੀ ਹੁਣ ਮਤਲਬ ਜਿਹੜਾ ਹੈਗਾ ਆ ਸਮਾਂ ਇਹਨਾਂ ਦਾ ਨਿਕਲ ਗਿਆ ਜੀ। ਕਹਿਣ ਦਾ ਭਾਵ ਇਹ ਹੈਗੇ ਆ ਭਾਈ ਭਾਰਤ ਸਾਹਿਬ, ਮੈਂ ਮਤਲਬ ਸੰਕੋਚ ਕਰਦਾ ਆ ਗੱਲ ਕਰਨ ਤੋਂ
1: ਜੀ।
0: ਬੀਬੀ ਜਿਹੜੀ ਹੈਗੀ ਆ ਬਹਿਰੀਨ ਵਾਲੀ ਤੇ ਚਾਵਲਾ
1: ਜੀ
0: ਦੋਨਾਂ ਦਾ ਜਿਹੜਾ ਹੈਗੀ ਆ ਗੱਲ ਜਿਹੜੀ ਐਕਸਪੋਜ਼ ਹੋਈ ਆ, ਉਹ ਤੋਂ ਬਾਅਦ ਜਿਹੜਾ ਹੈਗਾ ਚਾਹੇ ਓਹਨੇ ਕਰਕੇ ਆ ਵੀ ਮੇਰੇ ਨਾਲ ਜਬਰਦਸਤੀ ਹੋਈ ਆ
1: ਜੀ,
0: ਮੈਂ ਮਤਲਬ ਡਰਦਾ ਪਰਮਾਤਮਾ ਤੋਂ ਡਰ ਕੇ ਗੱਲ ਕਹਿੰਦਾ ਹੈਗਾ ਆ, ਖਰੇ ਕਿੰਨਿਆਂ ਨਾਲ ਹੋਈਆਂ ਹੋਣਗੀਆਂ, ਹੁਣ ਤਾਂ ਦਿਲ ਇਹ ਕਹਿੰਦਾ ਵੀ ਕਈ ਨਹੀਂ ਬੋਲ ਸਕੇ
1: ਹੋਣਗੇ, ਚਾਹੇ ਚਾਵਲਾ ਤੇ ਚਾਹੇ ਉਹ ਆ ਦੋਸ਼ੀ ਉਹ ਵੀ ਤਾਂ ਓਨਾ ਹੀ ਆ ਨਾ। ਆਪਾਂ
0: 20 ਵਾਰੀ ਹੋਵੇ, 20 ਵਾਰੀ ਹੋਵੇ ਜੀ, ਠੀਕ ਗੱਲ ਆ 20 ਵਾਰੀ ਹੋਵੇ, ਗੱਲ ਤਾਂ ਇਹ ਹੈਗੀ ਆ ਕਿ ਤੁਸੀਂ ਜਿਹੜਾ ਆ ਸਾਰੇ ਰਲੇ ਹੈਗੇ, ਤੁਸੀਂ ਕਿਉਂ ਓਹਨੂੰ ਇੰਨੀ ਇੰਨਾ ਲੰਬਾ ਸਮੇਂ ਵਾਸਤੇ ਕਿ ਬਗਾਨੀ ਧੀ ਭੈਣ ਜਿਹੜੀ ਹੈਗੀ ਆ ਓਹਨੂੰ ਇੰਨਾ ਲੰਬਾ ਸਮਾਂ ਕਿਉਂ ਠਹਿਰਾਇਆ, ਜੇ ਉਹ ਗਲਤ ਹੋਏਗੀ 20 ਵਾਰੀ ਗਲਤ ਹੋਏਗੀ ਕਿ ਤੁਹਾਡੇ ਪਾਰਟ ਤੇ ਉੱਤੇ ਮਹਿਲਾ ਫਾਈਟ ਨਹੀਂ ਸੀ, ਤੁਸੀਂ ਇੱਕ ਔਰਤ ਨੂੰ ਜਿਹੜਾ ਹੈਗਾ ਆ ਜਦੋਂ ਤੁਸੀਂ 3 ਦਿਨ ਤੋਂ ਵੱਧ ਕਮਰਾ ਨਹੀਂ ਦਿੰਦੇ, ਉਹ ਕਿਹੜਾ ਤੁਹਾਡਾ ਜਿਹੜਾ ਹੈਗਾ ਆ ਵੀ ਹਾਂ ਜੀ ਸੇਵਾ ਕਰ ਰਹੀ ਸੀ, ਕਿਹੜੇ ਕੀਰਤਨ ਦੀ ਸੇਵਾ, ਕਿਹੜੀ ਇੱਥੇ ਨੇ ਕਥਾ ਸ਼ੁਰੂ ਕੀਤੀ ਸੀ ਜਿਹੜਾ ਓਹਨੂੰ ਇੰਨੇ ਲੰਬੇ ਸਮੇਂ ਵਾਸਤੇ ਜਿਹੜਾ ਆ ਤੁਸੀਂ ਓਹਨੂੰ ਰਿਹਾਇਸ਼ ਪ੍ਰੋਵਾਈਡ ਕਰਦੇ ਆ, ਓਦੋਂ ਗੱਡੀ ਪ੍ਰੋਵਾਈਡ ਕਰਦੇ ਆ, ਓਹਨੂੰ ਮੈਡੀਕਲ ਏਡ ਪ੍ਰੋਵਾਈਡ ਕਰਦੇ ਆ, ਕਿਉਂ ਇਹ ਕਿਉਂ ਇਹਦੇ ਤੇ ਕੁਐਸਚਨ ਜਿਹੜਾ ਮਾਰਕ ਹੁੰਦਾ ਰਹੇਗਾ।
2: ਸੈਣੀ ਬਾਈ ਜੀ ਗੱਲ ਤੁਹਾਡੀ ਮੈਂ ਵੱਡੀ ਕਰਦਾ ਨਾ, ਉਹ ਬੀਬੀ ਕਿਸੇ ਧਾਰਮਿਕ ਅਹੁਦੇ ਤੇ ਨਹੀਂ ਬੈਠੀ, ਜਿਨ੍ਹਾਂ ਨੇ ਪ੍ਰੋਵਾਈਡ ਕੀਤਾ ਉਹ ਸਾਰੇ ਧਾਰਮਿਕ ਅਹੁਦਿਆਂ ਤੇ ਬੈਠੇ।
1: ਬਿਲਕੁਲ ਆ ਜੀ,
0: ਨਾ ਵੱਡੀ ਗੱਲ ਹੈ ਜੀ, ਉਸੇ ਕਰਕੇ ਕਹਿੰਦਾ ਨਾ ਜੀ ਭਾਈ ਇਹਨਾਂ ਦੇ ਕਰਕੇ ਖਰੇ ਇਹ ਕਿੰਨੇ ਕ ਪੜਦੇ ਜਿਹੜੇ ਹੈਗੇ ਆ, ਉਹ ਹੁਣ ਆਪਾਂ ਇਸ ਚੀਜ਼ ਦੇ ਉੱਤੇ ਜਿਹੜਾ ਹੈਗਾ ਆ ਵੀ ਹਰ ਇੱਕ ਬੰਦੇ ਨੂੰ ਸ਼ੰਕਾ ਕਰਨ ਦਾ ਅਧਿਕਾਰ ਹੈਗਾ ਆ ਵੀ ਖਰੇ ਇਹ ਤਾਂ ਵਿਚਾਰੀ ਇਹ ਤਾਂ ਚਲੋ ਬੋਲ ਪਈ ਆ, ਖਰੇ ਕਿੰਨੀਆਂ ਏਦਾਂ ਦੀਆਂ ਹੋਣਗੀਆਂ ਜਿਹੜੀਆਂ ਬਿਨਾਂ ਬੋਲੇ ਚੱਲ ਗਈਆਂ ਜੀ ਇੱਥੋਂ, ਉਹਨਾਂ ਨਾਲ ਵੀ ਏਦਾਂ ਦਾ ਹਸ਼ਰ ਕੀਤਾ ਹੋਊਗਾ ਜੀ।
1: ਬਿਲਕੁਲ,
0: ਤੋ ਇਸ ਕਰਕੇ ਮਹਾਰਾਜ ਇਹਨਾਂ ਨੇ ਬਹੁਤ ਢਾਹ ਲਾਈ ਆ। ਇੱਕ ਜਿਹੜਾ ਬੰਦਾ ਵੀ ਕੋਈ ਰਿਲੀਜੀਅਸ ਸੈਂਟੀਮੈਂਟ ਰੱਖਣ ਵਾਲਾ ਹੈਗਾ ਆ, ਨਾ ਵੀ ਹੋਵੇ, ਜਿਹੜਾ ਇੱਕ ਚੰਗਾ ਇਨਸਾਨ ਹੈਗਾ ਆ ਉਹ ਓਹਨੂੰ ਇਹ ਚੀਜ਼ ਚੰਗੀ ਨਹੀਂ ਲੱਗੀ, ਓਹਨੂੰ ਬੁਰਾ ਲੱਗਿਆ, ਜਿੰਨਾ ਕਿ ਇਹ ਜਿਹੜਾ ਹੈਗਾ ਆ ਇਲੈਕਸ਼ਨ ਦੇ ਟਾਈਮ ਦੇ ਉੱਤੇ ਜਿਹੜਾ ਆ ਇਹਨਾਂ ਨੂੰ ਸੱਟ ਵੱਜਣੀ ਸੀ ਉਹ ਵੱਜ ਗਈ ਹੈਗੀ ਆ ਜੀ, ਇਹ ਮਤਲਬ ਹਾਂਜੀ ਬਿਲਕੁਲ ਜੀ ਬਿਲਕੁਲ
1: ਜੀ,
0: ਕੋਈ ਲੀਡਰ ਬੇਦਾਗ ਨੀ ਲੱਭਦਾ ਪਿਆ, ਕੋਈ ਲੀਡਰ ਬੇਦਾਗ ਲੱਭਦਾ ਹੀ ਨੀ ਪਿਆ ਜੀ, ਕੀ ਕਰੀਏ,
1: ਕਿਸੇ ਵੀ ਪਾਰਟੀ ਦੇ ਵਿੱਚ ਦੇਖ ਲਓ ਹਾਲਾਤ ਸਾਰੀਆਂ ਪਾਰਟੀਆਂ ਦੇ ਇਹੀ ਹੋ ਰਹੇ ਨੇ ਜੀ।
0: ਨਾ ਸੰਸੀਅਰ ਲੀਡਰ ਹੈਗਾ ਜੀ, ਅੱਜ ਆਪਾਂ ਇੱਕ ਖਬਰ ਛੱਡ ਗਏ ਜੀ ਵੀ ਨਰਿੰਦਰ ਸਿੰਘ ਹੋਣੀ ਜਿਹੜੇ ਹੈਗੇ ਆ ਉਧਰ ਚਲੇ ਗਏ ਆ ਵਾਰਸ ਪੰਜਾਬ ਦੇ, ਤੁਸੀਂ ਇਹ ਦੇਖੋ ਨਾ ਕਿ ਨਰਿੰਦਰ ਸਿੰਘ ਇਜ਼ ਨੋਨ ਫਾਰ ਮਤਲਬ ਗਰੰਟਿੰਗ ਜਸਟਿਸ, ਵੀ ਉਹ ਜਿਹੜਾ ਹੈਗਾ ਇੱਕ ਲਾ ਅਬਾਈਡਿੰਗ ਪਰਸਨ ਦੇ ਨਾਤੇ, ਇੱਕ ਜਿਹੜਾ ਆ ਸਰਵਿਸ ਮੈਨ, ਅੱਛਾ ਸਰਵਿਸ ਮੈਨ ਦੇ ਨਾਤੇ ਉਹਦੀ ਛਵੀ ਸੀਗੀ ਜੀ, ਉਹ ਗਿਆ ਕਿੱਥੇ ਆ ਕਿ ਜਿਸ ਬੰਦੇ ਉਹ ਕਿਹਦੀ ਸੁਪਰਵਿਜ਼ਨ ਚ ਜਾਂ ਕਿਹਦੀ ਜਿਹੜੀ ਪਾਰਟੀ ਕਿਹਦੀ ਰਹਿਨੁਮਾਈ ਦੇ ਹੇਠ ਪਾਰਟੀ ਚੱਲ ਰਹੀ ਆ ਜਿਹਨਾਂ ਨੇ ਥਾਣੇ ਤੇ ਹਮਲਾ ਕੀਤਾ ਜੀ।
1: ਜੀ ਬਿਲਕੁਲ,
0: ਤੁਹਾਨੂੰ ਤੁਹਾਡੀ ਸੋਚ ਭਾਈ, ਤੁਹਾਨੂੰ ਤੁਹਾਡਾ ਤੁਸੀਂ ਇੰਟੈਲੀਜੈਂਸ, ਤੁਸੀਂ ਕੀ ਸੋਚ ਕੇ ਜਿਹੜਾ ਹੈਗਾ, ਤੁਸੀਂ ਕੀ ਸਵਾਰਨਾ ਕੀ ਚਾਹੁੰਦੇ ਆ ਸਮਾਜ ਦਾ ਜੀ,
1: ਕਾਨੂੰਨ ਤੋੜਨ ਵਾਲੇ
0: ਇੱਥੇ ਸਭ ਮਤਲਬ ਜਿਹੜਾ ਹੈਗਾ, ਜਿਹੜੇ ਭਾਰੇ ਸਾਹਿਬ ਜਿਹੜੇ ਬੰਦਿਆਂ ਨੂੰ ਅਸੀਂ ਇਮਾਨਦਾਰ ਸਮਝਦੇ ਆਪਣੇ ਡਿਊਟੀ ਪ੍ਰਤੀ ਜਾਂ ਹੋਰ ਕੁਛ ਹੈਗਾ, ਇੱਥੇ ਬੋਲਦਾ ਹੀ ਉਹ ਆ ਜਦੋਂ ਉਹਨੂੰ ਪਤਾ ਆ ਕਿ ਮੇਰਾ ਅੱਜ ਦਾ ਬੋਲਣਾ ਕੱਲ ਨੂੰ ਮੈਂ ਇਹਨੂੰ ਕੈਸ਼ ਕਰਨਾ ਆ,
1: ਬਸ
0: ਅਦਰਵਾਈਜ਼ ਕੋਈ ਨੀ ਬੋਲਦਾ, ਸਭ ਚੁੱਪ ਕਰਕੇ ਜਿਹੜਾ ਹੈਗਾ ਇਸ ਹਮਾਮ ਚ ਸਾਰੇ ਹੀ ਨੰਗੇ ਆ, ਸਾਰੇ ਹੀ ਜਿਹੜੇ ਹੈਗੇ ਆ ਲਿਪਤ ਆ ਰਿਸ਼ਵਤ ਦੇ ਵਿੱਚ ਜਾਂ ਭ੍ਰਿਸ਼ਟਾਚਾਰ ਦੇ ਵਿੱਚ, ਤੇ ਇਸ ਕਰਕੇ ਕੋਈ ਅੱਜ ਲੈ ਲੈਂਦਾ ਆ ਤੇ ਕੋਈ ਕੱਲ ਲੈ ਲੈਂਦਾ ਆ, ਕੋਈ ਪੈਸਿਆਂ ਨੂੰ ਜਵਾਬ ਦੇ ਕੇ ਤੇ ਉਹਨੂੰ ਕੁਰਸੀ ਦੀ ਜਿਹੜੀ ਚਾਹ ਹੁੰਦੀ ਹੈਗੀ ਉੱਥੇ ਤੱਕ ਚੱਲ ਜਾਂਦਾ ਹੈਗਾ, ਇਮਾਨਦਾਰੀ ਇੱਥੇ ਇਮਾਨਦਾਰੀ ਖਤਮ ਹੋ ਚੁੱਕੀ ਹੈ ਜੀ ਇੱਥੋਂ ਬਿਲਕੁਲ
1: ਬਿਲਕੁਲ
0: ਜੀ। ਭਾਰਤ ਸਾਹਿਬ ਮੈਂ ਹੁਣ ਇਜਾਜ਼ਤ ਲਊਂਗਾ ਮੁਕੰਦਰ ਵੀਰ,
1: ਸੈਣੀ ਸਾਹਿਬ ਬਹੁਤ ਬਹੁਤ ਸ਼ੁਕਰੀਆ, ਧੰਨਵਾਦ, ਸਮਾਂ
0: ਥੈਂਕ ਯੂ ਜੀ, ਸ਼ੁਕਰੀਆ ਜੀ,
1: ਸ਼ੁਕਰੀਆ ਜੀ ਮੁਕੰਦਰ ਬਾਈ,
0: ਸਤਿ ਸ਼੍ਰੀ ਅਕਾਲ ਜੀ,
1: ਸਤਿ ਸ਼੍ਰੀ ਅਕਾਲ ਜੀ
2: ਜੀ ਭਾਰਤ ਬਾਈ ਜੀ, ਮੈਂ ਇਸੇ ਕਰਕੇ ਨਾ ਚਲੋ ਆਪਾਂ ਤਾਂ ਹਰ ਵਾਰੀ ਹੋਈ ਮੈਨੂੰ ਇਹ ਹੁੰਦਾ ਵੀ ਜਦੋਂ ਆਪਾਂ ਦੂਜੇ ਤੇ ਉਂਗਲੀ ਖੜੀ ਕਰਦੇ ਨਾ,
1: ਬਿਲਕੁਲ
2: ਪਹਿਲੀ ਉਂਗਲੀ ਆਪਣੇ ਵੱਲ ਹੋਵੇ ਵੀ ਅਸੀਂ ਕਿਵੇਂ ਦੇ ਆ
1: ਜੀ,
2: ਠੀਕ ਹੈ। ਪਰ ਜੋ ਅੱਜ ਦੀ ਸਿਆਸਤ ਨਾ ਭਾਰਤ ਵੀਰੇ, ਮੈਂ ਤੁਹਾਡਾ ਪ੍ਰੋਗਰਾਮ ਮੈਂ ਕਈ ਵਾਰੀ ਰਾਤ ਨੂੰ ਥੋੜਾ ਜਿਹਾ ਨਾ ਲੇਟ ਹੋ ਜਾਂਦਾ, ਹੁਣ ਆਉਣ ਲੱਗ ਗਏ
1: ਜੀ,
2: ਤੇ ਮੈਂ ਕਈ ਵਾਰੀ ਜੁੜ ਜਾਂਦਾ ਕਈ ਵਾਰ ਫਿਰ ਬਾਅਦ ਚ ਵੀ ਸੁਣ ਲਈਦਾ,
1: ਹਾਂਜੀ ਹਾਂਜੀ ਬਿਲਕੁਲ,
2: ਇਹ ਨੀ ਹੈਗਾ ਵੀ ਤੁਹਾਡੇ ਪ੍ਰੋਗਰਾਮ ਨਾਲ ਜੁੜੀ ਦਾ
1: ਨਹੀਂ, ਥੈਂਕ ਯੂ ਮੁਹੱਬਤ ਲਈ ਜੀ।
2: ਪਰ ਮੇਰਾ ਨਾ ਮੈਂ ਹੁਣ ਟਵਾਣਾ ਸਾਹਿਬ ਨਾਲ ਵੀ ਤੁਸੀਂ ਜੇ ਪਿਛਲੇ ਦਿਨਾਂ ਤੋਂ ਮੈਨੂੰ ਫੋਲੋ ਕੀਤਾ ਹੋਵੇ, ਮੈਂ ਬਹੁਤ ਘੱਟ ਮੈਂ ਗੱਲ ਕਰਨਾ
1: ਜੀ,
2: ਵੀ ਕਰੇ ਕੀ ਗੱਲ ਵੀਰੇ, ਕਿਹਨੂੰ ਬਾਈ ਜੀ ਕਿਹਨੂੰ ਚੁਣੀਏ, ਕੌਣ ਹੈਗਾ ਇੱਥੇ, ਕੋਈ ਹੈਗਾ
1: ਜੀ,
2: ਸਭ ਇੱਕ ਤੋਂ ਇੱਕ ਵੱਧ ਕੇ, ਸਭ
1: ਨਹੀਂ
2: ਕੁਰਸੀ ਨੂੰ
1: ਔਜਲਾ
2: ਹੱਥ ਪਾਉਣ ਵਾਲੇ ਨੇ
1: ਔਜਲਾ ਸਾਹਿਬ ਕਹਿੰਦੇ ਆ ਹੋਰ ਕਿਹੜੀਆਂ ਗੱਲਾਂ ਕਰਨ ਨੂੰ ਦਿਲ ਕਰਦਾ ਮੁਕੱਦਰ ਵੀਰੇ
2: ਨਹੀਂ ਔਜਲਾ ਬਾਈ ਜੀ ਨੂੰ ਪਤਾ ਨਹੀਂ ਔਜਲਾ ਔਜਲਾ ਬਾਈ ਜੀ ਠੀਕ ਹੈ ਬੜੇ ਪਿਆਰੇ ਸੱਜਣ ਨੇ ਸਾਰੇ ਹੋ ਤੁਸੀਂ ਬਾਈ ਜੀ ਕੋਈ ਵੀ ਨਹੀਂ ਹੈਗਾ ਜਿਹੜੀ ਆਪਣੀ ਆਪਣੇ ਦਿਲ ਦੀ ਗੱਲ ਹੁੰਦੀ ਹੈ ਤੁਹਾਡੇ ਕੋਲ ਵੀ ਕਰ ਲਈ
1: ਬਿਲਕੁਲ ਹੈ ਜੀ ਬਿਲਕੁਲ ਬਿਲਕੁਲ ਹੈ ਜੀ
2: ਆਪਣੇ ਦਿਲ ਦੀ ਗੱਲ ਕਹਿ ਲਈ ਜੀ ਪਰ ਇੱਕ ਇੱਕ ਗੱਲ ਭਾਰਜ ਬਾਈ ਜੀ ਪੱਕੀ ਹੈ
1: ਹਾਂਜੀ
2: ਆਪਾਂ ਕਦੇ ਕਿਸੇ ਦਾ ਮਾੜਾ ਨੀ ਸੋਚਿਆ
1: ਬਿਲਕੁਲ
2: ਨਾ ਹੀ ਆਪਾਂ ਕਦੇ ਕਿਸੇ ਦਾ ਸੋਚ
1: ਨਾਲੇ ਬਾਈ ਜੀ ਆਪਾਂ ਕਿਹੜਾ ਆਪਾਂ ਕੋਲ ਕੋਈ ਨਿੱਜ ਰੱਖਿਆ ਨਾ ਭਈ ਅਸੀਂ ਉਹਨਾਂ ਤੋਂ ਫਾਇਦੇ ਲੈਣੇ ਆ ਜਾਂ ਕਾਹਦੇ ਲਈ ਮਤਲਬ ਕਿ ਨਿੱਜ ਜਿੰਨੇ ਜੋ ਕਿ ਹੈਗੇ ਆ ਜੀ ਕਰਦੇ ਆ ਬਿਲਕੁਲ ਹੈ ਜੀ
2: ਨਹੀਂ ਭਾਰਤ ਬਾਈ ਜੀ ਕਈ ਵਾਰੀ ਆਪਾਂ ਨੂੰ ਇਹ ਹੁੰਦਾ ਨਾ ਆਪਣੇ ਆਲੇ ਦੁਆਲੇ ਵੱਲੋਂ ਵੇਖ ਕੇ ਆਪਾਂ ਇਹ ਸੋਚਦੇ ਆ ਵੀ ਫਲਾਣਾ ਐ ਕਿਉਂ ਹੋ ਗਿਆ ਉਹ ਕਿਉਂ ਹੋ ਗਿਆ ਆਪਾਂ ਵੀ ਕਦੇ ਬਸ ਇਹੀ ਹੁੰਦਾ ਵੀ ਜਿਹੜਾ ਕੁਛ ਆਪਣੇ ਘਰੇ ਵੱਸਦਾ ਬਾਈ ਜੀ ਸੁਖੀ
1: ਬਿਲਕੁਲ ਹੈ ਜੀ
2: ਇਹੀ ਆਪਾਂ
1: ਬਿਲਕੁਲ ਹੈ ਜੀ
2: ਇਹੀ ਸੋਚੀਦਾ ਵੀ ਕਿਉਂ ਕਿਉਂ
1: ਨਾਲੇ ਬਾਈ ਜੀ ਇਹ ਤਾਂ ਮੁਕੱਦਰ ਬਾਈ ਜੀ ਇਹ ਤਾਂ ਚੀਜ਼ਾਂ ਸਮਾ ਕੇ ਬਹੁਤ ਕੁਝ ਚੀਜ਼ਾਂ ਸਿਖਾਉਂਦੀਆਂ ਨੇ ਮਤਲਬ ਕਿ ਜਿਸ ਤਰ੍ਹਾਂ ਦੇ ਹਿਸਾਬ ਦੇ ਨਾਲ ਲੋਕ ਚਾਹੇ ਉਹ ਮੀਡੀਆ ਦੇ ਵਿੱਚ ਵੀ ਵਿਚਰਦੇ ਆ ਪਰ ਜਦੋਂ ਅਸਲ ਹਕੀਕਤ ਸਾਹਮਣੇ ਆ ਜਾਂਦੀ ਹੈ ਉਹਨਾਂ ਲੋਕਾਂ ਦੀ ਬਹੁਤ ਸਾਰੇ ਲੋਕਾਂ ਦਾ ਭਰੋਸਾ ਹੁੰਦਾ ਇਹਨਾਂ ਚੀਜ਼ਾਂ ਦੇ ਉੱਤੇ ਪਰ ਉਹ ਭਰੋਸੇ ਨੂੰ ਤੋੜ ਦਿੰਦੇ ਆ ਆਪਣੇ ਨਿੱਜ ਦੇ ਲਈ ਹਨਾ ਫਿਰ ਉਹ ਸਾਰਾ ਕੁਝ ਪਾਣੀ ਦਾ ਪਾਣੀ ਤੇ ਦੁੱਧ ਦਾ ਦੁੱਧ ਉੱਤੇ ਸਾਫ਼ ਹੋ ਜਾਂਦਾ ਜੀ
2: ਬਿਲਕੁਲ ਇਹ ਨੀ ਪਤਾ ਵੀ ਉਹ ਜੇ ਮੰਨ ਲੋ ਉਹਨੇ ਪੈਸੇ ਮੰਨ ਲੋ ਉਹਦੇ ਕੋਲ ਚਾਰ ਹੈਗੇ ਨੇ ਵੀ ਉਹਦੀ ਉਹਦੇ ਪਿੱਛੇ ਮਿਹਨਤ ਕਿੰਨੀ
1: ਹੋਊਗੀ
2: ਉਹ ਨੀ ਆਪਾਂ ਵੇਂਦੇ
1: ਬਿਲਕੁਲ
2: ਜੇ ਜੇ ਉਹਨੇ 4 ਰੁਪਏ ਕਮਾ ਲਏ ਨੇ ਇਧਰੋਂ ਕਮਾਏ ਹੋਣਗੇ ਨੇ ਮਾਰੇ ਹੋਣਗੇ ਉਹ ਮਾਰੇ ਹੋਣਗੇ
1: ਜੀ ਬਿਲਕੁਲ
2: ਉਹਦੇ ਚ ਵੀ ਆਪਾਂ ਕੋਈ ਗੱਲ ਨੀ ਭਾਰਤ ਬਾਈ ਜੀ
1: ਥੈਂਕ ਯੂ ਬਾਈ ਜੀ ਬਹੁਤ ਬਹੁਤ ਸ਼ੁਕਰੀਆ ਜੁੜੇ ਤੁਸੀਂ ਨਾਲ ਵਿਚਾਰ ਸਾਂਝੇ ਕੀਤੇ ਥੈਂਕ ਯੂ ਸਤਿ ਸ੍ਰੀ ਅਕਾਲ ਜੀ ਦੋਸਤੋ ਇਹ ਸਨ ਜੀ ਮੁਕੱਦਰ ਜੀ ਔਲਖ ਸਾਹਿਬ ਜੁੜੇ ਸਨ ਤੇ ਸਤਿ ਸ੍ਰੀ ਅਕਾਲ ਜੀ ਤੇ ਗੱਲਾਂ ਬਾਤਾਂ ਦੋਸਤੋ ਅਗਲੀਆਂ ਵਿਦੇਸ਼ੀ ਕਰਦੇ ਆ ਵਿਸਤਾਰ ਦੇ ਵਿੱਚ ਖਬਰਾਂ ਨੇ ਕੁਝ ਜਿਸ ਦੇ ਵਿੱਚ ਟਰੰਪ ਸਾਹਿਬ ਦੀ ਗੱਲ ਕਰਦੇ ਆ ਉਹਨਾਂ ਨੇ ਵੀ ਪੂਰੀ ਧੜਥੱਲੀ ਮਚਾਈ ਪਈ ਆ UN ਦੀਆਂ ਜੋ ਮੀਟਿੰਗਾਂ ਚੱਲ ਰਹੀਆਂ ਨੇ ਹੋਰ ਸਾਰਾ ਸਿਲਸਿਲਾ ਚੱਲ ਰਿਹਾ ਟਰੰਪ ਜਿਹੜਾ ਸ਼ੋਰ ਪੂਰਾ ਮਚਾ ਰਿਹਾ ਤੇ ਉਹਦੇ ਗੱਲ ਕਰਦੇ ਆ ਤੇ ਨਾਲ ਨਾਲ ਫੋਨ ਕਾਲਾਂ ਵੀ ਲਈ ਜਾਵਾਂਗੇ ਤੇ ਆਖਰ ਦੇ ਵਿੱਚ ਤੁਹਾਨੂੰ ਅੱਜ ਕਹਾਣੀ ਸੁਣਾਉਣੀ ਹੈ ਸਿਆਸਤ ਦੇ ਉੱਤੇ ਜਿਹੜੀ ਇਹ ਕਹਾਣੀ ਹੈ ਅਮਰਤ ਕੌਰ ਬਡਰੁੱਖਾ ਉਹਨਾਂ ਦੀ ਕਲਮ ਦੇ ਵਿੱਚੋਂ ਅਟੈਂਪਟ ਟੂ ਮਰਡਰ ਕਹਾਣੀ ਜਿਹੜੀ ਇਹਦਾ ਨਾਮ ਹੈ ਤੇ ਉਹਦੇ ਵਿੱਚ ਸਿਆਸਤਦਾਨਾਂ ਦੀਆਂ ਜਿਹੜੀਆਂ ਗੱਲਾਂ ਬਾਤਾਂ ਨੇ ਕੁਝ ਨਾ ਕੁਝ ਉਹ ਨਸ਼ਰ ਕਰਦੀਆਂ ਨੇ ਜੋ ਹਾਲਾਤ ਅੱਜ ਵੀ ਪੰਜਾਬ ਜਾਂ ਭਾਰਤ ਦੇ ਵਿੱਚ ਜਾਂ ਪੂਰੀ ਸਿਆਸਤ ਦੇ ਵਿੱਚ ਬਣੇ ਆ ਜਾਂ ਨਜ਼ਰ ਆਉਂਦੇ ਆ ਕਿਰਦਾਰਾਂ ਦੀ ਗੱਲ ਹੈ ਤੇ ਮੰਚ ਇੱਕ ਰੂਪ ਦੋ ਸ਼ਾਂਤੀ ਦੂਤ ਤੋਂ ਤਬਾਹੀ ਦੀ ਧਮਕੀ ਤੱਕ ਜਿਹੜਾ UN ਦੇ ਵਿੱਚ ਟਰੰਪ ਦੇ ਭਾਸ਼ਣ ਦੇ ਮਾਇਨੇ ਕੀ ਨੇ ਉਹਨਾਂ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਆਂ ਆਪਣੇ ਬੇਬਾਕ ਬਿਆਨਾਂ ਦੇ ਕਾਰਨ ਦੁਨੀਆ ਭਰ ਦੇ ਵਿੱਚ ਚਰਚਾ ਦਾ ਵਿਸ਼ਾ ਬਣੇ ਰਹਿਣਾ ਜਿਹੜਾ ਅਮਰੀਕਾ ਦੇ ਰਾਸ਼ਟਰਪਤੀ ਟਰੰਪ ਨੂੰ ਸ਼ਾਇਦ ਪਸੰਦ ਲੱਗਦਾ ਹੈ ਕਿਉਂਕਿ ਉਹ ਦੂਸਰਿਆਂ ਨੂੰ ਦੁੱਖ ਪਹੁੰਚਾ ਕੇ ਤੇ ਆਪ ਖੁਸ਼ੀ ਮਹਿਸੂਸ ਕਰਦੇ ਇਦਾਂ ਦੇ ਲੋਕ ਜਿਹੜੇ ਮਾਨਸਿਕਤਾ ਦੇ ਨੇ ਇਸੇ ਲਈ ਉਹ ਜਿੱਥੇ ਵੀ ਜਾਂਦੇ ਨੇ ਅਜਿਹੀ ਕੋਈ ਵੀ ਗੱਲ ਕਹਿ ਦਿੰਦੇ ਨੇ ਜਿਸ ਦੇ ਨਾਲ ਗਲੋਬਲ ਮੰਚ ਦੇ ਉੱਤੇ ਇੱਕ ਤਰ੍ਹਾਂ ਦੀ ਚਰਚਾ ਛਿੜ ਜਾਂਦੀ ਹੈ ਫਿਰ ਦੁਨੀਆ ਉਹਨਾਂ ਦੇ ਬਿਆਨਾਂ ਦੇ ਉੱਤੇ ਵਿਚਾਰ ਕਰਨ ਲੱਗ ਪੈਂਦੀ ਹੈ ਤੇ ਟਰੰਪ ਕਿਸੇ ਨਵੇਂ ਮੰਚ ਦੇ ਉੱਤੇ ਨਵੇਂ ਬਿਆਨ ਦੇ ਨਾਲ ਸਾਹਮਣੇ ਜਿਹੜੇ ਨੇ ਆ ਜਾਂਦੇ ਹੈ ਹੁਣ ਇੱਕ ਵਾਰ ਫਿਰ ਜਿਹੜਾ ਹੈ ਟਰੰਪ ਆਪਣੇ ਬਿਆਨਾਂ ਨੂੰ ਲੈ ਕੇ ਚਰਚਾ ਦੇ ਕੇਂਦਰ ਦੇ ਵਿੱਚ ਨੇ ਇਸ ਵਾਰ ਮੰਚ ਸੀਗਾ ਸੰਯੁਕਤ ਰਾਸ਼ਟਰ ਮਹਾਸਭਾ ਦਾ UNGA ਦਾ ਜਿੱਥੇ ਟਰੰਪ ਨੇ ਇੱਕ ਪਾਸੇ ਆਪਣੇ ਆਪ ਨੂੰ 8 ਜੰਗਾਂ ਖਤਮ ਕਰਨ ਦਾ ਵਾਲਾ ਜਿਹੜਾ ਸ਼ਾਂਤੀ ਦੂਤ ਕਹਿ ਦਿੱਤਾ ਹੈ ਇਹ ਵੀ ਕਹਿੰਦੇ ਨੇ ਮਤਲਬ ਕਿ ਰੱਬ ਦਾ ਹੀ ਬੰਦਾ ਆਇਆ ਹੋਇਆ ਤੇ ਉੱਥੋਂ ਹੀ ਸਿੱਧਾ ਮੈਸੇਜ ਲੈ ਕੇ ਆਉਂਦਾ ਕਹਿੰਦਾ ਮੈਂ ਉਹਦੇ ਲਈ ਕੰਮ ਕਰਦਾ ਹੈ ਤੇ ਸ਼ਾਂਤੀ ਦੂਤ ਬਣਿਆ ਹੋਇਆ ਤੇ ਦੂਸਰੇ ਪਾਸੇ ਤੜਥੱਲੀ ਮਚਾਈ ਹੋਈ ਆ ਦੁਨੀਆਂ ਦੇ ਵਿੱਚ ਜਦਕਿ ਦੂਜੇ ਪਾਸੇ ਈਰਾਨ ਨੂੰ ਤਬਾਹ ਕਰਨ ਦੇ ਉੱਤੇ ਨਰਕ ਦੇ ਵਿੱਚ ਭੇਜਣ ਵਰਗੀਆਂ ਤਿੱਖੀਆਂ ਧਮਕੀਆਂ ਵੀ ਦਿੱਤੀਆਂ ਜਾ ਰਹੀਆਂ ਨੇ ਇਸ ਦੇ ਨਾਲ ਕਈ ਲੋਕ ਹੈਰਾਨ ਵੀ ਨੇ ਤੇ ਪਰੇਸ਼ਾਨ ਵੀ ਨੇ ਤੇ ਕਈਆਂ ਨੇ ਜੀਭ ਜਿਹੜੀ ਹੈ ਦੰਦਾਂ ਥੱਲੇ ਦਿੱਤੀ ਹੋਈ ਹੈ ਅਜਿਹੇ ਦੇ ਵਿੱਚ ਸਵਾਲ ਇਹ ਵੀ ਹੈ ਕਿ ਇੱਕੋ ਮੰਚ ਤੋਂ ਸ਼ਾਂਤੀ ਦੂਤ ਤੇ ਤਬਾਹੀ ਦੀ ਧਮਕੀ ਦੇਣ ਵਾਲੇ ਟਰੰਪ ਦੇ ਇਹਨਾਂ ਜਿਹੜਾ ਬਿਆਨਾਂ ਦੇ ਮਾਇਨੇ ਕੀ ਨੇ ਉਹ ਆਖਰ ਦੁਨੀਆਂ ਨੂੰ ਕੀ ਸੰਦੇਸ਼ ਜਿਹੜਾ ਦੇਣਾ ਚਾਹੁੰਦਾ ਹੈ ਟਰੰਪ ਦਾ ਭਾਸ਼ਣ ਦੁਨੀਆਂ ਭਰ ਦੇ ਵਿੱਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਇਸ ਦੇ ਕਾਰਨ ਇਹ ਹੈ ਕਿ ਭਾਸ਼ਣ ਦੇ ਦੌਰਾਨ ਟਰੰਪ ਦੋ ਵੱਖ ਵੱਖ ਰੂਪਾਂ ਦੇ ਵਿੱਚ ਨਜ਼ਰ ਆਇਆ ਇੱਕ ਪਾਸੇ ਉਹ ਆਪਣੇ ਆਪ ਨੂੰ ਦੁਨੀਆਂ ਦੇ ਭਰ ਦੇ ਵਿੱਚ 8 ਜੰਗਾਂ ਖਤਮ ਕਰਨ ਵਾਲਾ ਸ਼ਾਂਤੀ ਦੂਤ ਦੱਸਦਾ ਹੈ ਜਦਕਿ ਦੂਜੇ ਪਾਸੇ ਈਰਾਨ ਨੂੰ ਤਬਾਹ ਕਰਨ ਦੇ ਤੇ ਨਰਕ ਦੇ ਵਿੱਚ ਭੇਜਣ ਵਰਗੀਆਂ ਤਿੱਖੀਆਂ ਜੜੀਆਂ ਨੇ ਧਮਕੀਆਂ ਵੀ ਦਿੰਦਾ ਹੈ ਤਨਾਅ ਭਰੇ ਇਸ ਸਮੇਂ ਦੇ ਦੌਰਾਨ ਅਮਰੀਕੀ ਰਾਸ਼ਟਰਪਤੀ ਦੇ ਵਿਰੋਧਾਭਾਸੀ ਤੇਵਰ ਇਹੀ ਦਰਸਾਉਂਦੇ ਨੇ ਕਿ ਟਰੰਪ ਆਪਣੇ ਦੂਜੇ ਕਾਰਜਕਾਲ ਦੇ ਵਿਚ ਕਿਸ ਤਰ੍ਹਾਂ ਦੀ ਸਖ਼ਤ ਤੇ ਹਮਲਾਵਰ ਵਿਦੇਸ਼ੀ ਨੀਤੀ ਅਪਣਾ ਰਹੇ ਨੇ। ਭਾਸ਼ਣ ਦੇ ਸ਼ੁਰੂਆਤੀ ਹਿੱਸੇ ਦੇ ਵਿਚ ਟਰੰਪ ਨੇ ਉਨ੍ਹਾਂ ਦਾਅਵਿਆਂ ਨੂੰ ਦੁਹਰਾਇਆ ਜਿਨ੍ਹਾਂ ਨੂੰ ਉਹ ਆਪਣੀ ਵੱਡੀ ਉਪਲਬਧੀ ਮੰਨਦੇ ਨੇ। ਟਰੰਪ ਨੇ ਕਿਹਾ ਕਿ ਉਨ੍ਹਾਂ ਨੇ ਆਪਣੇ ਕਾਰਜਕਾਲ ਦੇ ਦੌਰਾਨ ਦੁਨੀਆ ਭਰ ਦੇ 8 ਪੁਰਾਣੇ ਵਿਵਾਦਾਂ ਦੇ ਉੱਤੇ ਜੰਗਾਂ ਨੂੰ ਸੁਲਝਾਇਆ ਹੈ। ਇਨ੍ਹਾਂ ਦੇ ਵਿਚ ਕੰਬੋਡੀਆ, ਥਾਈਲੈਂਡ, ਕੋਸੋਵੋ, ਸਰਬੀਆ, ਕਾਂਗੋ, ਰਵਾਂਡਾ, ਅਰਮੀਨੀਆ, ਅਜ਼ਰਬਾਈਜਾਨ, ਗਾਜ਼ਾ ਤੇ ਭਾਰਤ ਪਾਕਿਸਤਾਨ ਵਿਚਾਲੇ ਫਿਰ ਦਾਅਵੇ ਕਰ ਦਿੱਤੇ ਹੈ ਵਿਵਾਦ ਸ਼ਾਮਲ ਨੇ। ਅਮਰੀਕੀ ਰਾਸ਼ਟਰਪਤੀ ਨੇ ਆਪਣੀ ਇਸ ਉਪਲਬਧੀ ਦਾ ਸਿਹਰਾ ਜਿਹੜਾ ਆਪਣੇ ਖਾਸ ਸੰਬੰਧਾਂ, ਵਪਾਰ, ਟੈਰਿਫ ਤੇ ਟੈਰਿਫ ਦੀਆਂ ਧਮਕੀਆਂ ਦੇ ਇਸਤੇਮਾਲ ਨੂੰ ਦਿੱਤਾ ਹੈ। ਟਰੰਪ ਨੇ ਇਕ ਵਾਰ ਫਿਰ ਦਾਅਵਾ ਕੀਤਾ ਕਿ ਪਿਛਲੇ ਸਾਲ ਉਨ੍ਹਾਂ ਨੇ ਭਾਰਤ ਦੇ ਉੱਤੇ ਪਾਕਿਸਤਾਨ ਦੇ ਵਿਚਾਲੇ ਸ਼ਾਂਤੀ ਦੇ ਲਈ ਵਿਚੋਲਗੀ ਕੀਤੀ ਤੇ ਉਨ੍ਹਾਂ ਨੇ ਪਾਕਿਸਤਾਨ ਪ੍ਰਧਾਨ ਮੰਤਰੀ ਦੇ ਹਵਾਲੇ ਨਾਲ ਕਿਹਾ ਕਿ ਟਰੰਪ ਨੇ 3 ਕਰੋੜ ਤੋਂ ਵੱਧ ਲੋਕਾਂ ਦੀ ਜਾਨ ਜਿਹੜੀ ਹੈ ਉਹ ਕਹਿੰਦੇ ਆ ਬਚਾਈ ਹੈ। ਤੇ ਹਾਲਾਂਕਿ ਭਾਰਤ ਇਸ ਦਾਅਵੇ ਨੂੰ ਲਗਾਤਾਰ ਰੱਦ ਕਰਦਾ ਆਇਆ। ਭਾਰਤ ਦਾ ਕਹਿੰਦਾ ਰਿਹਾ ਕਿ ਦੋਵਾਂ ਦੇਸ਼ਾਂ ਵਿਚਾਲੇ ਜੰਗਬੰਦੀ ਦੀ ਸਮਝ ਸਿੱਧੀ ਫੌਜੀ ਗੱਲਬਾਤ ਦੇ ਰਾਹੀਂ ਬਣੀ ਸੀ। ਹੁਣ ਟਰੰਪ ਦੇ ਭਾਸ਼ਣ ਦੇ ਦੂਜੇ ਹਿੱਸੇ ਦੇ ਵੱਲ ਨੂੰ ਆਉਂਦੇ ਹਾਂ। ਭਾਸ਼ਣ ਦੂਜਾ ਕਹਿੰਦਾ ਹੈ ਕਿ ਉਨ੍ਹਾਂ ਨੇ ਆਪਣੇ ਰੁੱਖ ਦੇ ਵਿਚ ਤੇਜ਼ੀ ਦੇ ਨਾਲ ਬਦਲਾਅ ਕੀਤਾ ਤੇ ਸ਼ਾਂਤੀ ਦੂਤ ਵਾਲੇ ਅੰਦਾਜ਼ ਤੋਂ ਸਿੱਧੇ ਹੀ ਤਬਾਹੀ ਦੀ ਧਮਕੀ ਤੱਕ ਜਿਹੜਾ ਪਹੁੰਚ ਜਾਂਦੇ ਆ, ਜਮਰਾਜ ਤੇ ਪਹੁੰਚ ਜਾਂਦੇ ਆ। ਭਾਸ਼ਣ ਦੇ ਦੂਜੇ ਹਿੱਸੇ ਦੇ ਵਿਚ ਟਰੰਪ ਦਾ ਅੰਦਾਜ਼ ਪੂਰੀ ਤਰ੍ਹਾਂ ਬਦਲ ਗਿਆ। ਡੀਲ ਮੇਕਰ ਦੀ ਜਿਹੜੀ ਛਵੀ ਤੋਂ ਹਟ ਕੇ ਉਹ ਸਿੱਧੇ ਹੀ ਇਰਾਨ ਦੇ ਉੱਤੇ ਹਮਲਾਵਰ ਹੋ ਗਏ ਤੇ ਟਰੰਪ ਨੇ ਚੇਤਾਵਨੀ ਦਿੱਤੀ ਕਿ ਇਰਾਨ ਨੂੰ ਕਦੇ ਵੀ ਪਰਮਾਣੂ ਹਥਿਆਰ ਰੱਖਣ ਦੀ ਇਜਾਜ਼ਤ ਨਹੀਂ ਦਿੱਤੀ ਜਾਊਗੀ ਤੇ ਉਨ੍ਹਾਂ ਨੇ ਕਿਹਾ ਕਿ ਇਰਾਨ ਕੋਲ ਦੋ ਹੀ ਰਸਤੇ ਨੇ, ਜਾਂ ਤਾਂ ਅਮਰੀਕਾ ਦੇ ਨਾਲ ਸਮਝੌਤਾ ਕਰ ਲਵੇ ਜਾਂ ਫਿਰ ਇਸਲਾਮਿਕ ਗਣਰਾਜ ਦੀ ਤਬਾਹੀ ਦੇ ਲਈ ਤਿਆਰ ਰਹੇ। ਗੱਲ ਇੱਥੇ ਹੀ ਖਤਮ ਨਹੀਂ ਹੋ ਜਾਂਦੀ ਕਿਉਂਕਿ ਉੱਥੇ ਦਾ ਇਰਾਨ ਦਾ ਡੈਲੀਗੇਟ ਵੀ ਉੱਥੇ ਪਹੁੰਚਿਆ ਹੋਇਆ, ਉਨ੍ਹਾਂ ਨੂੰ ਵੀ ਮੌਕਾ ਮਿਲਣਾ ਬੋਲਣ ਦਾ। ਅਮਰੀਕੀ ਰਾਸ਼ਟਰਪਤੀ ਨੇ ਇਰਾਨ ਦੇ ਬਾਰੇ ਇੱਥੋਂ ਤੱਕ ਕਹਿ ਦਿੱਤਾ ਕਿ ਉਨ੍ਹਾਂ ਬਿਨਾਂ ਕਿਸੇ ਬਚਨ ਦੇ ਮੌਕੇ ਦੇ ਉੱਤੇ ਸਿੱਧਾ ਨਰਕ ਦੇ ਵਿਚ ਭੇਜ ਦਿੱਤਾ ਜਾਵੇਗਾ ਉਨ੍ਹਾਂ ਨੂੰ। ਇਸ ਤੋਂ ਇਲਾਵਾ ਟਰੰਪ ਨੇ ਇਹ ਵੀ ਕਿਹਾ ਕਿ ਇਰਾਨ ਸ਼ਾਇਦ ਇਹ ਉਡੀਕ ਕਰ ਰਿਹਾ ਕਿ ਅਮਰੀਕਾ ਦੇ ਵਿਚ ਮੱਧਕਾਲੀ ਜਿਹੜੀਆਂ ਨੇ ਮਿਡ ਟਰਮ ਜਿਹੜੀ ਚੋਣ ਹੈ ਉਹ ਕੀ ਹੁੰਦਾ ਹੈ, ਕਿਵੇਂ ਹੁੰਦਾ ਹੈ। ਤੇ ਟਰੰਪ ਨੇ ਆਪਣੇ ਭਾਸ਼ਣ ਦੇ ਵਿਚ ਨਵੰਬਰ ਦੀਆਂ ਮੱਧਕਾਲੀ ਚੋਣਾਂ ਤੋਂ ਬਾਅਦ ਇਰਾਨ ਦੇ ਨਾਲ ਸਮਝੌਤੇ ਦੀ ਸੰਭਾਵਨਾ ਦਾ ਵੀ ਜ਼ਿਕਰ ਕੀਤਾ, ਫਿਰ ਪਲਟ ਗਿਆ ਜੀ। ਇੱਕ ਪਾਸੇ ਕਹਿੰਦਾ ਮੈਂ ਚੱਕ ਦਿਆਂਗਾ, ਬਰਬਾਦ ਕਰ ਦਿਆਂਗਾ, ਨਰਕ ਚ ਭੇਜ ਦਾਂਗਾ, ਤੇ ਫਿਰ ਕਹਿੰਦਾ ਮਿਡ ਟਰਮ ਚੋਣਾਂ ਤੋਂ ਬਾਅਦ ਅਸੀਂ ਸਮਝੌਤਾ ਕਰ ਲਾਂਗੇ। ਬੇਬਾਗ ਟਰੰਪ ਨੇ ਆਪਣੇ ਭਾਸ਼ਣ ਦੇ ਵਿਚ ਅੰਤਰਰਾਸ਼ਟਰੀ ਅਪਰਾਧਿਕ ਅਦਾਲਤ ਜਿਹੜੀ ਹੈ ICC ਸੰਯੁਕਤ ਰਾਸ਼ਟਰ ਦੇ ਜਲਵਾਯੂ ਏਜੰਡੇ ਦੇ ਉੱਤੇ ਯੂਨੈਸਕੋ ਦੀ ਵੀ ਆਲੋਚਨਾ ਕਰ ਦਿੱਤੀ। ਇਸ ਤੋਂ ਬਾਅਦ ਉਨ੍ਹਾਂ ਨੇ ਜਨਵਰੀ ਦੇ ਵਿਚ ਬੋਰਡ ਆਫ ਪੀਸ ਬਣਾਉਣ ਦਾ ਜ਼ਿਕਰ ਕੀਤਾ ਤੇ ਸੰਕੇਤ ਦਿੱਤਾ ਕਿ ਭਵਿੱਖ ਦੇ ਵਿਚ ਉਨ੍ਹਾਂ ਦੀ ਇਹ ਨਵੀਂ ਸੰਸਥਾ ਸੰਯੁਕਤ ਰਾਸ਼ਟਰ UN ਦੀ ਥਾਂ ਵੀ ਲੈ ਸਕਦੀ ਹੈ ਤੇ ਟਰੰਪ ਦੇ ਭਾਸ਼ਣ ਦੇ ਵਿਚ UN ਤੇ ਅੰਤਰਰਾਸ਼ਟਰੀ ਸੰਸਥਾਵਾਂ ਦੀ ਭੂਮਿਕਾ ਤੇ ਸਖ਼ਤ ਟਿੱਪਣੀਆਂ ਵੀ ਸ਼ਾਮਲ ਕੀਤੀਆਂ। ਅਜੇ ਤਣਾਅ ਦੇ ਭਰੇ ਸਮੇਂ ਦੇ ਵਿਚ ਅਮਰੀਕੀ ਰਾਸ਼ਟਰਪਤੀ ਟਰੰਪ ਦਾ ਇਹ ਭਾਸ਼ਣ ਉਨ੍ਹਾਂ ਦੀ ਵਿਦੇਸ਼ ਨੀਤੀ ਦੇ ਦੋ ਵੱਖਰੇ ਪੱਖਾਂ ਨੂੰ ਸਾਹਮਣੇ ਲਿਆਉਂਦਾ ਹੈ। ਇੱਕ ਪਾਸੇ ਉਹ ਆਪਣੇ ਆਪ ਨੂੰ ਵਿਸ਼ਵ ਪੱਧਰ ਦੇ ਉੱਤੇ ਸ਼ਾਂਤੀ ਸਥਾਪਿਤ ਕਰਨ ਵਾਲੇ ਨੇਤਾ ਵਜੋਂ ਪੇਸ਼ ਕਰ ਰਿਹਾ, ਜਦਕਿ ਦੂਜੇ ਪਾਸੇ ਜੋ ਦੇਸ਼ ਉਨ੍ਹਾਂ ਦੀਆਂ ਸ਼ਰਤਾਂ ਦੇ ਨਾਲ ਸਹਿਮਤ ਨਹੀਂ ਹੁੰਦੇ ਉਨ੍ਹਾਂ ਪ੍ਰਤੀ ਸਖ਼ਤ ਤੇ ਟਕਰਾਅ ਵਾਲੀ ਭਾਸ਼ਾ ਵਰਤਦਾ ਹੈ। ਇਹ ਵਿਰੋਧਾਭਾਸ ਟਰੰਪ ਦੀ ਮੌਜੂਦਾ ਵਿਦੇਸ਼ ਨੀਤੀ ਨੂੰ ਸਮਝਣ ਦੇ ਲਈ ਮਹੱਤਵਪੂਰਨ ਰਹੇਗੀ ਤੇ ਉਨ੍ਹਾਂ ਦੇ UN ਭਾਸ਼ਣ ਦੇ ਵਿਚ ਜੰਗਾਂ ਨੂੰ ਸੁਲਝਾਉਣ ਦੇ ਦਾਅਵਿਆਂ ਦੇ ਨਾਲ ਨਾਲ ਇਰਾਨ ਦੇ ਖਿਲਾਫ਼ ਸਖ਼ਤ ਚੇਤਾਵਨੀ ਦੇ ਉੱਤੇ ਅੰਤਰਰਾਸ਼ਟਰੀ ਸੰਸਥਾਵਾਂ ਦੀ ਆਲੋਚਨਾ ਵੀ ਜਿਹੜੀ ਇਕੱਠੇ ਨਜ਼ਰ ਆਈ ਹੈ। ਦੂਸਰੇ ਪਾਸੇ ਆਪਣੇ ਨਾਲ ਜੁੜੇ ਹੋਏ ਨੇ ਮੁਹੰਮਦ ਜੀ, ਹੋਲਡ ਰੱਖਣਾ ਜੀ, ਇੱਕ ਖਬਰ ਨਾਲ ਲੱਗਦੀ ਹੋਰ ਸਾਂਝੀ ਕਰਨ ਵਾ। ਤੇ ਦੂਜੇ ਪਾਸੇ ਦੁਨੀਆਂ ਦਾ ਸਰਪੰਚ ਜਿਹੜਾ ਹੈ ਉਹ ਕਿਸੇ ਮੀਡੀਆ ਨੂੰ ਲਾਗੇ ਨਹੀਂ ਲੱਗਣ ਦੇ ਰਿਹਾ। CNN ਦੇ ਉੱਤੇ ਵਰਿਆ ਹੈ ਟਰੰਪ ਫਿਰ ਤੋਂ, ਕਿਉਂਕਿ ਇਹਦੇ ਨਾਲ ਲੱਗਦੀ ਨਹੀਂ ਹੈ, ਮਤਲਬ ਕਿ ਬਣਦੀ ਨਹੀਂ ਹੈ, ਲਾਗਡਾਟ ਬਹੁਤ ਹੈ CNN ਦੇ ਨਾਲ। ਤੁਹਾਨੂੰ ਕਹਿੰਦੇ ਇੱਥੇ ਨਹੀਂ ਹੋਣਾ ਚਾਹੀਦਾ ਸੀ, CNN ਦੇ ਜਿਹੜੇ ਰਿਪੋਰਟਰ ਨੇ ਉਹਨਾਂ ਨੂੰ ਇਹ ਗੱਲ ਕਹਿ ਦਿੱਤੀ। ਸੰਯੁਕਤ ਰਾਸ਼ਟਰ ਮਹਾਂਸਭਾ ਦੇ ਵਿਚ ਮਹੱਤਵਪੂਰਨ ਕੂਟਨੀਤਿਕ ਗਤੀਵਿਧੀਆਂ ਦੇ ਵਿਚਕਾਰ ਅਮਰੀਕੀ ਰਾਸ਼ਟਰਪਤੀ ਟਰੰਪ ਨੇ ਮੰਗਲਵਾਰ ਕੱਲ੍ਹ ਬੀਤੇ ਦੇ ਵਿਚ ਵਿਸ਼ਵ ਸੰਸਥਾ ਦੇ ਆਪਣੇ ਹੀ ਦੌਰੇ ਦੀ ਸ਼ੁਰੂਆਤ ਕੀਤੀ, ਜਿਸਦੇ ਵਿਚ ਪ੍ਰਮੁੱਖ ਅਮਰੀਕੀ ਨਿਊਜ਼ ਨੈਟਵਰਕ CNN ਦੀ ਇਕ ਪ੍ਰਮੁੱਖ ਪੱਤਰਕਾਰ ਕੈਟਲਿਨ ਕੋਲੀਨਜ਼ ਨੂੰ ਜਿਹੜਾ ਸੀ ਨਿਸ਼ਾਨਾ ਬਣਾਇਆ ਗਿਆ। ਟਰੰਪ ਨੇ ਉਨ੍ਹਾਂ ਨੂੰ ਕਿਹਾ ਤੁਹਾਨੂੰ ਇੱਥੇ ਨਹੀਂ ਹੋਣਾ ਚਾਹੀਦਾ ਸੀ। ਟਰੰਪ ਮੰਗਲਵਾਰ ਨੂੰ ਕੱਲ੍ਹ ਬੀਤੇ ਚ ਜਨਰਲ ਅਸੈਂਬਲੀ ਨੂੰ ਆਪਣੇ ਸੰਬੋਧਨ ਤੋਂ ਪਹਿਲਾਂ ਸੰਯੁਕਤ ਰਾਸ਼ਟਰ ਦੇ ਮੁੱਖ ਦਫ਼ਤਰ ਦੇ ਵਿਚ ਪਹੁੰਚਿਆ ਤੇ ਕਲੋਨੀਜ਼ ਨੂੰ ਜਿਹੜਾ ਕਿਹਾ ਕਿ ਮੈਂ ਹੈਰਾਨ ਹਾਂ ਕਿ CNN ਇੱਥੇ ਮੈਨੂੰ ਕਵਰ ਕਰ ਰਿਹਾ, ਤੁਹਾਨੂੰ ਇੱਥੇ ਮੈਨੂੰ ਕਵਰ ਨਹੀਂ ਕਰਨਾ ਚਾਹੀਦਾ, ਤੁਸੀਂ ਕਿਹਾ ਸੀ ਕਿ ਤੁਸੀਂ ਮੈਨੂੰ ਕਵਰ ਨਹੀਂ ਕਰੋਗੇ। ਹਾਲਾਂਕਿ ਕਲੋਨੀਜ਼ ਨੇ ਬਾਅਦ ਦੇ ਵਿਚ ਪ੍ਰਸਾਰਣ ਦੇ ਉੱਤੇ ਕਿਹਾ ਕਿ CNN ਨੇ ਜਿਹੜਾ ਕਦੇ ਵੀ ਅਜਿਹਾ ਨਹੀਂ ਕਿਹਾ, ਇਹ ਟਕਰਾ ਟਰੰਪ ਪ੍ਰਸ਼ਾਸਨ ਦੇ ਵੱਲੋਂ CNN ਮਿਸ ਨਾਓ ਅਤੇ ਪੋਲੀਟਿਕੋ ਨੂੰ ਜਿਹੜਾ ਵਾਈਟ ਹਾਊਸ ਕੰਪਲੈਕਸ ਅਮਰੀਕੀ ਰਾਸ਼ਟਰਪਤੀ ਦੇ ਅਧਿਕਾਰ ਨਿਵਾਸ ਅਤੇ ਦਫ਼ਤਰ ਤੋਂ ਪਾਬੰਦੀ ਲਗਾਉਣ ਤੋਂ ਕੁਝ ਦਿਨ ਬਾਅਦ ਆਇਆ। CNN ਨੂੰ ਜਿਹੜਾ ਰਾਸ਼ਟਰਪਤੀ ਦੇ ਮੀਡੀਆ ਪੂਲ ਪੱਤਰਕਾਰਾਂ ਦਾ ਇੱਕ ਚੋਣਵਾਂ ਸਮੂਹ ਹੁੰਦਾ ਹੈ ਤੋਂ ਵੀ ਜਿਹੜਾ ਹਟਾ ਦਿੱਤਾ ਗਿਆ। ਹਾਲਾਂਕਿ ਇਸ ਨੂੰ ਨਿਯਮਤ ਤੌਰ ਦੇ ਉੱਤੇ ਸੰਯੁਕਤ ਰਾਸ਼ਟਰ ਦੇ ਵਿੱਚ ਇੱਕ ਮਾਨਤਾ ਪ੍ਰਾਪਤ ਮੀਡੀਆ ਸੰਗਠਨ ਵਜੋਂ ਸਵੀਕਾਰ ਕੀਤਾ ਜਾਂਦਾ ਹੈ। ਤਿੰਨਾਂ ਮੀਡੀਆ ਸੰਗਠਨਾਂ ਨੇ ਸੋਮਵਾਰ ਨੂੰ ਪ੍ਰਸ਼ਾਸਨ ਦੇ ਵਿਰੁੱਧ ਮੁਕੱਦਮਾ ਦਾਇਰ ਕਰ ਦਿੱਤਾ ਹੈ ਤੇ ਪਾਬੰਦੀ ਨੂੰ ਗੈਰ ਸੰਵਿਧਾਨਕ ਘੋਸ਼ਿਤ ਕਰਨ ਦੀ ਮੰਗ ਕੀਤੀ ਹੈ। ਇਸ ਮਾਮਲੇ ਦੀ ਸੁਣਵਾਈ ਬੁੱਧਵਾਰ ਨੂੰ ਹੋਣੀ ਹੈ ਤੇ ਟਰੰਪ ਨੇ ਬਾਅਦ ਦੇ ਵਿੱਚ ਆਪਣੇ ਸਟੈਂਡ ਨੂੰ ਦੁਹਰਾਉਂਦੇ ਹੋਏ ਨਕਾਰਾਤਮਕ ਮੀਡੀਆ ਕਵਰੇਜ ਨੂੰ ਜਿਹੜਾ ਦੇਸ਼ ਦੇ ਲਈ ਖਤਰਨਾਕ ਦੱਸਿਆ ਤੇ ਪਰ ਇਹਨੇ ਆਪਣਾ ਇੱਕ TV ਲਾਂਚ ਕਰ ਲਿਆ ਤੇ ਉਹਦੇ ਉੱਤੇ ਜੋ ਬੋਲਣਾ ਚਾਹੀਦਾ ਜਿਵੇਂ ਕਿ ਟਰੁੱਥ ਆਪਣਾ ਸੋਸ਼ਲ ਮੀਡੀਆ ਚਲਾਉਂਦਾ ਹੈ ਇਸੇ ਤਰ੍ਹਾਂ ਹੁਣ TV ਚਲਾ ਲਿਆ, ਮਨ ਕੀ ਬਾਤ ਇਹ ਵੀ ਕਰੇਗਾ। ਟਰੰਪ ਅਤੇ ਮੀਡੀਆ ਸੰਗਠਨਾਂ ਵਿਚਕਾਰ ਇਹ ਵਿਵਾਦ ਵੱਧਦਾ ਹੀ ਜਾ ਰਿਹਾ ਪਰ ਜਿਹੜਾ ਉੱਥੇ ਦਾ ਅਮੈਰੀਕਨ ਮੀਡੀਆ ਹੈ ਉਹ ਇਕੱਠਾ ਹੋ ਚੁੱਕਿਆ ਤੇ ਇਹਦੀ ਹੁਣ ਚੰਗੀ ਤਰ੍ਹਾਂ ਪੋਲ ਖੋਲੇਗਾ ਤੇ ਹੋਰ ਪ੍ਰਮੁੱਖ ਸਮਾਚਾਰ ਸੰਗਠਨਾਂ ਦੇ ਵੀ ਪਾਬੰਦੀ ਦਾ ਵਿਰੋਧ ਕਰਨ ਦੇ ਵਿੱਚ CNN, MSN ਨਾਓ ਅਤੇ ਪੋਲੀਟਿਕੋ ਦੇ ਨਾਲ ਇਕਜੁੱਟਤਾ ਜਿਹੜੀ ਹੈ ਪ੍ਰਗਟ ਕਰ ਦਿੱਤੀ ਹੈ ਤੇ ਦੇਖਦੇ ਹੁਣ ਟਰੰਪ ਦਾ ਬਣਦਾ ਕੀ ਹੈ। ਦੂਸਰੇ ਪਾਸੇ ਟਰੰਪ ਦੇ ਬਿਆਨ ਤੋਂ ਨਾਰਾਜ਼ ਕਿਊਬਾ ਦੇ ਵਫਦ ਨੇ UN ਸੈਸ਼ਨ ਚੋਂ ਵਾਕਆਊਟ ਕਰ ਦਿੱਤਾ। ਟਰੰਪ ਦੇ ਵੱਲੋਂ ਕਿਊਬਾ ਨੂੰ ਅਸਫਲ ਦੇਸ਼ ਕਹਿਣ ਤੋਂ ਬਾਅਦ ਕਿਊਬਾ ਦੇ ਵਫਦ ਨੇ ਸੰਯੁਕਤ ਰਾਸ਼ਟਰ ਸੈਸ਼ਨ ਦੇ ਵਿੱਚੋਂ ਵਾਕਆਊਟ ਕੀਤਾ। ਵਫਦ ਦੇ ਮੁਖੀ ਕਿਊਬਾ ਦੇ ਵਿਦੇਸ਼ ਮੰਤਰੀ ਬਰੂਨੋ ਰੋਡ ਰਿਗਸ ਨੇ ਬਾਅਦ ਦੇ ਵਿੱਚ ਟਰੰਪ ਦੇ ਦਾਅਵਿਆਂ ਨੂੰ ਰੱਦ ਕਰਦੇ ਹੋਏ ਉਨ੍ਹਾਂ ਨੂੰ ਝੂਠ ਤੇ ਨਿੰਦਾ ਕਿਹਾ। ਕਿਊਬਾ ਦੇ ਵਿਸ਼ੇਸ਼ ਜਿਹੜੇ ਨੇ ਵਿਦੇਸ਼ ਮੰਤਰੀ ਨੇ ਮੰਗਲਵਾਰ ਨੂੰ ਐਕਸ ਦੇ ਉੱਤੇ ਲਿਖਿਆ ਕਿ ਅਮਰੀਕੀ ਸਰਕਾਰ ਇਹ ਸਵੀਕਾਰ ਕਰਨ ਦੇ ਵਿੱਚ ਅਸਮਰਥ ਹੈ ਕਿ ਕਿਊਬਾ ਇੱਕ ਪੂਰੀ ਤਰ੍ਹਾਂ ਸੁਤੰਤਰ ਤੇ ਪ੍ਰਭੂ ਸੱਤਾ ਸੰਪੰਨ ਦੇਸ਼ ਹੈ ਤੇ ਉਸ ਨੂੰ ਅਜਿਹਾ ਹੋਣ ਦਾ ਅਧਿਕਾਰ ਹੈ। ਉਨ੍ਹਾਂ ਅੱਗੇ ਕਿਹਾ ਕਿ ਊਰਜਾ ਨਾਕਾਬੰਦੀ ਸਮੇਤ ਆਰਥਿਕ ਨਾਕਾਬੰਦੀ ਕਿਊਬਾ ਅਤੇ ਹੋਰ ਦੇਸ਼ਾਂ ਦੇ ਲਈ ਖਤਰਾ ਪੈਦਾ ਕਰਦੀ ਹੈ ਤੇ ਉਨ੍ਹਾਂ ਦਾ ਭਾਈ PME ਚੱਕ ਕੇ ਲੈ ਆਂਦਾ ਉੱਥੇ ਦਾ। ਇਹ ਨਸਲਕੁਸ਼ੀ ਅਤੇ ਸਮੂਹਿਕ ਸਜ਼ਾ ਦਾ ਕੰਮ ਹੈ ਤੇ ਸਾਡਾ ਦੇਸ਼ ਸ਼ਾਂਤੀ ਪ੍ਰੇਮੀ ਹੈ ਤੇ ਅਸੀਂ ਸ਼ਾਂਤੀ ਦੇ ਹੱਕਦਾਰ ਹਾਂ, ਉਨ੍ਹਾਂ ਨੇ ਇਹ ਦਾਅਵਾ ਕੀਤਾ ਟਰੰਪ ਦੇ ਖਿਲਾਫ਼। ਤੇ ਦੂਸਰੇ ਪਾਸੇ ਅੱਗੇ ਚੱਲਦੇ ਆ, ਹਮਲੇ ਕਰੋ ਬੰਦ ਤੇ ਖਾੜੀ ਦੇਸ਼ਾਂ ਦੀ ਇਰਾਨ ਨੂੰ ਅਪੀਲ ਕੀਤੀ ਹੈ, ਉਹ ਵੀ ਤੰਗ ਆ ਚੁੱਕੇ ਨੇ। ਭਾਈ ਹੁਣ ਲਾ ਲਓ ਪੇਚਾ ਪਾ ਲਓ, ਫਿਰ ਦੇਖਦੇ ਆ ਜਦੋਂ ਬਰਾਬਰ ਦਾ ਟੱਕਰ ਦਾ ਪਤਾ ਤਾਂ ਫਿਰ ਲੱਗਦਾ। ਤੇ ਆਪਣੇ ਨਾਲ ਮੁਹੰਮਦ ਜੀ ਜੁੜੇ ਆ, ਉਹਨਾਂ ਦੀ ਗੱਲਬਾਤ ਸੁਣ ਕੇ ਫਿਰ ਆਪਾਂ ਚੱਲਦੇ ਆ ਖੇਤਰੀ ਖਾੜੀ ਜਿਹੜੇ ਦੇਸ਼ ਨੇ ਉਹਨਾਂ ਦੀ ਗੱਲ ਕਰਦੇ ਆ ਤੇ ਖਾੜੀ ਦੇਸ਼ਾਂ ਦੇ ਵਿੱਚ ਕੀ ਕੁਝ ਵਾਪਰ ਰਿਹਾ ਤੇ ਉਹ ਵੀ ਭਾਈ ਅਪੀਲਾਂ ਕਰ ਰਹੇ ਨੇ ਭਾਈ ਬਸ ਕਰੋ ਹੁਣ। ਤੇ ਮੁਹੰਮਦ ਜੀ, ਜੀਆਂ ਨੂੰ ਜੀ ਨਿੱਘਾ ਸਵਾਗਤ ਹੈ, ਸਤਿ ਸ੍ਰੀ ਅਕਾਲ ਜੀ।
3: ਜੀ ਥੈਂਕ ਯੂ ਸੋ ਮਚ ਵੀਰ ਭੁਪਿੰਦਰ ਜੀ ਤੇ ਜਿੰਨੇ ਪਾਸੇ ਮਾਨਮਤੀ ਸੋਚੇ ਗਏ ਆ ਸਵੇਰੇ ਰੇਡੀਓ ਦੁਆਬਾ ਦੇ ਇਕੱਠੇ ਹੋਏ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਤੇ ਰੇਡੀਓ ਦੁਆਬਾ ਹਮੇਸ਼ਾ ਚੜ੍ਹਦੀ ਕਲਾ ਚ ਰਹੂ। ਤੇ ਬਿਲਕੁਲ ਆਪਣਾ ਰਾਜਨ ਸੈਣੀ ਸਾਹਿਬ ਵੀ ਪਹਿਲੋ ਆਏ ਗੱਲਬਾਤ ਚੱਲ ਰਹੀ ਸੀ ਮੈਂ ਸੁਣਿਆ ਤੇ ਉਸ ਵੇਲੇ ਫਿਰ ਗੁਰੀਮਾਨ ਸਾਹਿਬ ਵੀ ਮੁਕੱਦਰ ਵੀਰ ਜੀ ਵੀ ਆਏ ਤੇ ਆਪਣਾ ਵੀਰ ਸਿਕੰਦਰ ਜੀ ਵੀ ਬਾਤਾਂ ਸਾਰੇ ਜਿਹੜੇ ਹੈਗੇ ਇੱਕ ਤੋਂ ਇੱਕ ਹੈਗਾ ਬਹੁਤ
1: ਬਿਲਕੁਲ
3: ਕੀ ਕਹਿ ਰਹੇ ਨੇ ਬੁੱਧੀਮਾਨ ਆਪਾਂ ਕਹਿ ਸਕਦੇ ਇਹਨਾਂ ਨੂੰ ਬਿਲਕੁਲ ਹੈਗਾ ਫਿਲੋਸਫਰ ਵੀ ਆ ਬੁੱਧੀਮਾਨ ਵੀ ਆ
1: ਮੁਹੰਮਦ ਜੀ ਤਾਂ ਰਿਹਾ ਚਲੋ ਤੁਸੀਂ ਵੀ ਹੋਲਡ ਰਹੇ ਹੋ 6-5 ਮਿੰਟ ਤੇ ਰਾਜਨ ਸੈਣੀ ਸਾਹਿਬ ਦਾ ਸੁਨੇਹਾ ਆ ਗਿਆ ਸੀ ਕਹਿੰਦੇ ਭਾਰਤ ਸਾਹਿਬ ਜੇਕਰ ਟੀਚਰ ਹੁੰਦੇ ਨਾ ਤਾਂ ਬੱਚੇ ਦੁਖੀ ਹੋ ਜਾਣੇ ਸੀ ਜੀ ਬੱਚਿਆਂ ਦੀ ਰੁਚੀ ਵੀ ਕਹਿੰਦੇ ਦੇਖਣੀ ਚਾਹੀਦੀ ਹੈ ਜੀ ਅਸੀਂ ਸਵੇਰੇ ਖਬਰਾਂ ਦਾ ਪੇਪਰ ਨਹੀਂ ਦੇਣਾ ਜੀ ਤੇ ਸ਼ੁਕਰ ਹੈ ਕਹਿੰਦੇ ਜੀ ਬੱਸ ਕੀਤੀ ਹੈ ਕਾਲ ਲਈ ਜੀ
3: ਦੇਖੋ ਹਰ ਇੱਕ ਦਾ ਆਪਣਾ ਅੰਦਾਜ਼ ਹੁੰਦਾ ਨਹੀਂ ਕੋਈ ਗੱਲ ਨਹੀਂ ਖਬਰਸਾਰ ਵੀ
1: ਹੋਣੀ ਚਾਹੀਦੀ ਹੈ ਸੈਣੀ ਸਾਹਿਬ ਉਹ ਗੀਤ ਬੜਾ ਵੈਸੇ ਆਪਣੇ ਦੱਸਿਆ ਔਚਲਾ ਸਾਹਿਬ ਨੇ ਲਿਖਿਆ ਕਦੇ ਸੌਂਦੀ ਨਹੀਂ ਸੀ ਸਾਡੀ ਆਵਾਜ਼ ਸੁਣ ਕੇ ਹੁਣ 10 ਅੱਖ ਕਿਵੇਂ ਲੱਗਦੀ ਹੈ ਤੇ ਉਹ ਗੀਤ ਸੀਗਾ ਨਾ ਪੁਰਾਣਾ ਬਹੁਤ ਵਧੀਆ ਗੀਤ ਹੈ ਉਹ ਵੀ ਲੱਗੀ ਵਾਲੇ ਕਦੇ ਨਹੀਂ ਉਹ ਸੁਣਦੇ ਨੀ ਤੇਰੀ ਕਿਵੇਂ ਅੱਖ ਲੱਗ ਗਈ
3: ਜੀ ਸਹੀ ਗੱਲ ਹੈ ਇਸੇ ਤਰ੍ਹਾਂ ਹੀ ਆ ਤੇ ਬਹੁਤ ਵਧੀਆ ਸਾਰਿਆਂ ਦੀ ਬੜੀ ਰੋਸ਼ਨ ਖਿਆਲ ਹੁੰਦੀ ਬੜਾ ਕੁਝ ਸਿੱਖਣ ਨੂੰ ਵੀ ਮਿਲਦਾ
1: ਬਿਲਕੁਲ
3: ਤੇ ਜਿਹੜਾ ਹੁਣ ਮੈਂ ਉਹੀ ਗੱਲਾਂ ਬਾਤਾਂ ਹੁਣ ਚੱਲਦੀਆਂ ਪਈਆਂ ਸੀ ਤੁਸੀਂ ਖਬਰਾਂ ਵੀ ਪੜ੍ਹ ਰਹੇ ਸੀ ਮਤਲਬ ਕਿ ਦੇਖੋ ਮੈਂ ਜਾਂ ਕਈ ਵਾਰੀ ਬੜੀ ਇੰਨੀ ਹੈਰਤ ਹੁੰਦੀ ਹੈ ਵੀਰ ਭੁਪਿੰਦਰ ਜੀ ਵੱਡਿਆਂ ਦਾ ਇਹ ਹੈਗਾ ਤੇ ਦੂਸਰੇ ਵਿਚਾਰੇ ਕੀ ਕਹਿੰਦੇ
1: ਆਵਾਜ਼
3: ਦਾ ਵੱਡੇ ਜਿਹੜੇ ਹੈਗੇ ਆ ਉਹ ਮਾਨਾਈਆਂ ਕਰਨ ਤੇ ਤੁਲੇ ਹੋਏ ਭਾਈ ਐਵੇਂ ਕਰਨਾ ਅਸੀਂ ਉਵੇਂ ਕਰਨਾ ਵੀ ਦੱਸੋ ਜਿਹੜਾ ਹੈਗਾ
1: ਇਹ ਦੁਨੀਆਂ ਦੇ ਰੋਲ ਮਾਡਲ ਨੇ ਜੀ ਦੇਖੋ ਦੁਨੀਆਂ ਦੇ ਰੋਲ ਮਾਡਲ ਨੇ
3: ਹਾਂ ਉਹੀ ਜੇ ਨਾ ਰੋਲ ਮਾਡਲ ਜਿਹੜੇ ਹੈਗੇ ਜਿਹੜਾ ਕਿ ਕਹਿਣ ਦਾ ਮਤਲਬ ਜਿਹਨਾਂ ਨੂੰ ਆਪਾਂ ਟੋਪ ਗਿਣਦੇ ਕਰੀਮ ਆਫ ਦਾ ਵਰਲਡ ਜਿਹੜਾ ਕਹਿ ਰਿਹਾ
1: ਬਿਲਕੁਲ
3: ਕਰੀਮ ਦਾ ਇਹ ਹਾਲ ਹੈ ਤੇ ਦੱਸੋ ਬਾਕੀ ਦਾ ਕੀ ਹੋਊਗਾ
1: ਬਿਲਕੁਲ ਕਰੀਮ ਨੂੰ ਉਲਟੀ ਲੱਗ ਗਈ
3: ਠੀਕ ਆ
1: ਕਰੀਮ ਨੂੰ ਉਲੀ ਲੱਗ ਗਈ ਆ ਜੀ ਹੁਣ ਜੀ
4: ਹਾਂਜੀ ਹਾਂਜੀ ਤੇ ਬਾਕੀ ਇਹ ਜਿਹੜਾ ਹੈਗਾ ਦੇਖੋ ਸੋਚ ਵਿਚਾਰ ਕੇ ਚੱਲਣਾ ਚਾਹੀਦਾ ਹੈਗਾ ਜੇ ਆਵਾਮ ਨੂੰ ਦੇਖੋ ਮੈਂ ਕਈ ਵਾਰੀ ਪਹਿਲਾਂ ਮੈਨੂੰ ਬੜੀ ਹੈਰਤ ਹੁੰਦੀ ਵੀ ਜਦੋਂ ਆਵਾਮ ਅਸੀਂ ਜਿਹੜਾ ਹੈਗਾ ਆਵਾਮ ਦੇ ਨਾਲ ਹੀ ਐਵੇਂ ਕਰਾਂਗੇ ਉਹਨਾਂ ਨੂੰ ਫਿਨਿਸ਼ ਕਰਨ ਤੇ ਤੁਰ ਪਰ ਬਾਕੀ ਡੰਗਰਾਂ ਤੇ ਰਾਜ ਕਰਨਾ ਕਿੱਥੇ ਰਾਜ ਕਰਨਾ ਡੰਗਰਾਂ ਦੇ
1: ਅਸਲ ਜਨਾ ਮੁਹੰਮਦ ਜੀ ਹੈਗਾ ਇਹਨਾਂ ਦਾ ਮਕਸਦ ਆਬਾਦੀ ਨੂੰ ਕੰਟਰੋਲ ਕਰਨਾ ਜਿੰਨੇ ਲੋਕ ਘੱਟ ਹੋਣਗੇ ਉਨਾ ਹੀ ਕੰਟਰੋਲ ਵੱਧ ਕੀਤਾ ਜਾ ਸਕਦਾ ਹੈ ਜੋ ਮਰਜ਼ੀ ਕਰਾਉਣੀ ਚਾਹੁੰਦੇ ਉਨਾ ਕਰ ਸਕਦੇ ਨੇ ਜੀ ਅਸੀਂ ਲੋਕ ਤਾਂ ਉਹਨਾਂ ਲਈ ਬਸ ਜਿੱਦਾਂ ਜਾਨਵਰ ਹੀ ਹੈਗੇ ਆ ਜੀ ਉਹਨਾਂ ਲਈ ਬੰਦੇ ਥੋੜੇ ਆ ਜੀ ਉਹ ਜਿੱਦਾਂ ਗੇਮ ਖੇਡਣੀ ਚਾਹੁੰਦੇ ਅਗਲੇ ਉਹਨਾਂ ਲਈ ਇੱਕ ਗੇਮ ਹੈ ਜੀ
4: ਬਿਨਾ ਪਲਾਨ ਤੋਂ ਕੰਮ ਹੋ ਜਾਂਦੇ ਪਰ ਰਿਜਲਟ ਨੀ ਮਿਲਦਾ ਫਿਰ ਵੀ ਬੰਦਾ ਸੀ ਜਿਹੜਾ ਕੰਮ ਨੀ ਸਹੀ ਢੰਗ ਨਾਲ ਹੁੰਦਾ
1: ਬਿਲਕੁਲ
4: ਤੇ ਮੈਂ ਇੱਕ ਗੀਤ ਲੈ ਕੇ ਆਇਆ ਸੀ
1: ਜਰੂਰ ਜਰੂਰ
4: ਕਹਿ ਰਹੇ ਸੀ
1: ਬਿਲਕੁਲ ਉਹਨਾਂ ਨੂੰ ਨੀਂਦ ਨੀ ਆਉਣੀ ਓਦਾਂ ਜੀ ਗੀਤ ਸੁਣੇ ਤੋਂ ਬਗੈਰ
4: ਜੀ ਤੇ ਲਓ ਜੀ ਫੇਰ ਮੈਂ ਜਿਹੜਾ ਹੈਗਾ ਤਰੀ ਜਾ
1: ਜੀ ਆਉਣ ਦਿਓ
4: ਜੀ

0: ਵਾਹ ਜੀ,
1: ਇਸ਼ਕ ਦੇ ਫੱਟ ਅਮਲੇ ਨੇ ਅਸੀਂ ਬੜੇ ਲੁਕਾਏ ਲੁਕਦੇ ਹੀ ਨਹੀਂ, ਇਸ਼ਕ ਦੇ ਫੱਟ ਅਮਲੇ ਨੇ ਅਸੀਂ ਬੜੇ ਲੁਕਾਏ ਲੁਕਦੇ ਹੀ ਨਹੀਂ, ਪਿੰਡ ਪੁਰੋਵਾਲ ਦੇ ਸ਼ਾਇਰ ਹੋਏ

0: वाह जी वाह जी, क्या बात है जी। मोहम्मद जी, बहुत प्यार मोहब्बत तुहाडे लई आ रिहा सुनेहा दे विच, जरूर पढ़ लेना तुसी यूट्यूब दे
1: शुक्रिया
0: उत्ते।
1: जी।
0: ते औजला
1: पीली
0: साहब दा
1: वास्ते
0: एक
1: रहो।
0: सुनेहा, जिदा हर वेले हसौणी पौंदे हुंदे आ ना, ओ कहिंदे टाइम
1: हाँ
0: सोचण दा समां कित्थे हुंदा बख्शी जी, ए तां उजड़न
1: जी
0: तों बाद ही पता लगदा
1: क्या बात है, ठीक है
0: जी।
1: भी, ना सही गल है, जिस टाइम लग गए सोचने जाने वाकई भाई,
0: बिल्कुल
1: जुड़न
0: जी,
1: तो बाद।
0: थैंक यू जी,
1: थैंक यू
0: थैंक
1: सो
0: यू,
1: मच,
0: शुक्रिया जी,
1: शुक्रिया जी,
0: शुक्रिया, सत श्री अकाल जी।
1: शुक्रिया।
0: जी दोस्तों, ऐसा जी मोहम्मद जी जुड़े सी दुबई तो, क्या बात है, उन्हां दा गीत गाउण दा अंदाज ते ठरम्मा ते आवाज दे विच दम। ते गुरी मान बाई जी भी कहिंदे आ उस समय दे विच जनाब साबर कोटी साहब दी याद करवा दित्ती है इन्हां ने। ते माल जी भी लिख रहे ने क्या बातां जी। ते लो दोस्तों, लाइना तुहाडे लई भी खुलियां रहणगियां, अग्गे जाके आपां कहानी सुनाउणी है, ते 2-4 मिंट कॉल करनी चाहुंदे हो तां निघा स्वागत रहेगा, ते आखिर दे विच कहानी दी सांझ पावांगे। 2-3 खबरां होर ने अमेरिका दियां ने ते खाड़ी देशां दियां, ते उस तों बाद फिर आपां कहानी वल नूं चलदे आं। जे मन दे विच कोई गल आउंदी है तां जरूर तुसीं सांझ पा सकदे हो। कहिंदे ने हमले करो बंद, खाड़ी देशां दे ईरान नूं अपील आई है। खेतरी खाड़ी सहयोग परिषद GCC ने ईरान ਅਤੇ ਉਸ ਦੇ ਸਹਿਯੋਗੀਆਂ ਨੂੰ ਖਾੜੀ ਅਰਬ ਦੇਸ਼ਾਂ ਦੇ ਉੱਤੇ ਹਮਲੇ ਬੰਦ ਕਰਨ ਅਤੇ 2 ਮਹੱਤਵਪੂਰਨ ਸਮੁੰਦਰੀ ਮਾਰਗਾਂ ਦੇ ਰਾਹੀਂ ਜਿਹੜਾ ਮੁਕਤ ਲੰਘਣ ਦੀ ਜਿਹੜੀ ਆ ਆਗਿਆ ਦੇਣ ਦੀ ਅਪੀਲ ਰੱਖੀ ਹੈ। ਪਰਿਸ਼ਦ ਦੇ ਮੁਖੀ ਜਿਹੜੇ ਨੇ ਜਾਸੇਮ ਮੁਹੰਮਦ ਅਲ ਬੁਦਾਵੀ ਨੇ ਕਿਹਾ ਕਿ ਹੌਰਮੁਜ਼, ਜਲਡਮਰੂ ਤੇ ਬਾਬ ਅਲ ਬਡੇਬ ਰਾਹੀਂ ਸ਼ਿਪਿੰਗ ਦੇ ਵਿਚ ਵਿਘਨ ਪੈਣ ਦੇ ਨਾਲ ਦੁਨੀਆਂ ਭਰ ਦੇ ਤੇਲ ਬਾਜ਼ਾਰਾਂ ਤੇ ਸਪਲਾਈ ਪ੍ਰਣਾਲੀਆਂ ਦੇ ਉੱਤੇ ਅਸਰ ਪਿਆ, ਜਿਸ ਦੇ ਵਿਸ਼ਵ ਵਿਆਪੀ ਨਤੀਜੇ ਸਾਹਮਣੇ ਆਏ ਨੇ। ਦੂਜੇ ਪਾਸੇ ਈਰਾਨ ਨੇ ਕਿਹਾ ਕਿ ਉਸਨੇ ਅਮਰੀਕਾ ਤੇ ਇਜ਼ਰਾਈਲ ਦੇ ਹਮਲਿਆਂ ਦੇ ਜਵਾਬ ਦੇ ਵਿਚ ਖੇਤਰ ਦੇ ਵਿਚ ਅਮਰੀਕੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਤੇ ਅਲ ਬੁਦਾਵੀ ਨੇ ਮੰਗਲਵਾਰ ਨੂੰ ਸੰਯੁਕਤ ਰਾਸ਼ਟਰ ਜਨਰਲ ਅਸੈਂਬਲੀ ਦੇ ਮੌਕੇ ਤੇ ਸਵਿਸ ਜਾਣੀ ਕਿ ਸਵਿਟਜ਼ਰਲੈਂਡ ਵਾਲਿਆਂ ਦੇ ਸਵਿਸ ਅਧਿਕਾਰੀਆਂ ਦੇ ਨਾਲ ਇਕ ਮੀਟਿੰਗ ਦੇ ਦੌਰਾਨ ਇਹ ਟਿੱਪਣੀਆਂ ਕੀਤੀਆਂ ਨੇ। ਦੂਸਰੇ ਪਾਸੇ ਹਜ਼ਾਰਾਂ ਸ਼ਰਨਾਰਥੀ ਜਿਹੜੇ ਨੇ ਅਮਰੀਕਾ ਦੇ ਵਿਚ, ਉਨ੍ਹਾਂ ਨੂੰ ਅਮਰੀਕਾ ਦੇ ਵਿਚ ਮਿਲੇਗੀ ਐਂਟਰੀ ਦੱਸਿਆ ਜਾ ਰਿਹਾ। ਅਮਰੀਕਾ ਦੇ ਦੇਖੋ ਪਹਿਲਾਂ ਮੁਹਿੰਮਾਂ ਚੱਲੀਆਂ ਏ ਸਾਰਾ ਕੁਝ ਬਾਹਰ ਕੱਢਣ ਦੀਆਂ, ਤੇ ਹੁਣ ਚੋਣਾਂ ਨੇ, ਤੇ ਹੁਣ ਉਨ੍ਹਾਂ ਨੂੰ ਅੰਦਰ ਰੱਖਣ ਦੀ ਗੱਲ ਹੋ ਰਹੀ ਹੈ। ਅਮਰੀਕਾ ਦੇ ਰਾਸ਼ਟਰਪਤੀ ਟਰੰਪ ਦੇ ਪ੍ਰਸ਼ਾਸਨ ਨੇ ਇਕ ਅਹਿਮ ਜਿਹੜਾ ਫੈਸਲਾ ਲਿਆ, ਤੇ ਟਰੰਪ ਦਾ ਪ੍ਰਸ਼ਾਸਨ ਦੇਸ਼ ਦੇ ਵਿਚ ਸਵੀਕਾਰ ਕੀਤੇ ਜਾਣ ਵਾਲੇ ਸ਼ਰਨਾਰਥੀਆਂ ਦੀ ਗਿਣਤੀ ਨੂੰ 17,500 ਤੱਕ ਸੀਮਤ ਕਰਨ ਦੀ ਯੋਜਨਾ ਬਣਾ ਰਿਹਾ। ਇਨ੍ਹਾਂ ਦੇ ਵਿਚ ਜ਼ਿਆਦਾਤਰ ਦੱਖਣੀ ਅਫਰੀਕਾ ਦੇ ਗੋਰੇ ਨਾਗਰਿਕ ਹੋਣਗੇ। ਪ੍ਰਸ਼ਾਸਨ ਨੇ ਮੰਗਲਵਾਰ ਨੂੰ ਕਾਂਗਰਸ ਨੂੰ ਇਸ ਸਬੰਧੀ ਸੂਚਿਤ ਜਿਹੜਾ ਕੀਤਾ। ਇਹ ਕਦਮ ਸ਼ਰਨਾਰਥੀ ਪ੍ਰੋਗਰਾਮ ਦੀ ਪ੍ਰਕਿਰਤੀ ਨੂੰ ਜਿਹੜਾ ਹੋਰ ਬਦਲ ਦੇਵੇਗਾ, ਜੋ ਕਦੇ ਦੁਨੀਆਂ ਭਰ ਦੇ ਵਿਚ ਯੁੱਧ ਅਤੇ ਟਕਰਾਅ ਤੋਂ ਭੱਜਣ ਵਾਲੇ ਲੋਕਾਂ ਦੇ ਲਈ ਇਕ ਸੁਰੱਖਿਅਤ ਪਨਾਹਗਾਹ ਜਿਹੜੀ ਹੈ ਵਜੋਂ ਕੰਮ ਕਰਦਾ ਹੈ। ਕਾਂਗਰਸ ਨੂੰ ਦਿੱਤੇ ਇਕ ਨੋਟਿਸ ਦੇ ਵਿਚ ਪ੍ਰਸ਼ਾਸਨ ਨੇ ਕਿਹਾ ਕਿ ਗੋਰੇ ਦੱਖਣੀ ਅਫਰੀਕੀ ਲੋਕਾਂ ਨੇ ਜ਼ਮੀਨ ਜ਼ਬਤ ਕੀਤੇ ਜਾਣ ਤੇ ਅਤਿਆਚਾਰ ਦੇ ਹੋਰ ਰੂਪਾਂ ਦਾ ਸਾਹਮਣਾ ਕੀਤਾ, ਗੁਲਾਮੀ ਦੇ ਸਮੇਂ ਦੀ ਗੱਲ ਹੈ, ਤੇ ਅਮਰੀਕਾ ਪਹੁੰਚਣ ਤੋਂ ਬਾਅਦ ਉਨ੍ਹਾਂ ਦੇ ਮੁੱਖ ਧਾਰਾ ਦੇ ਵਿਚ ਵਧੇਰੇ ਆਸਾਨੀ ਦੇ ਨਾਲ ਏਕੀਕ੍ਰਿਤ ਹੋਣ ਦੀ ਸੰਭਾਵਨਾ ਹੈ। ਹਾਲਾਂਕਿ ਦੱਖਣੀ ਅਫਰੀਕੀ ਸਰਕਾਰ ਨੇ ਵਾਰ ਵਾਰ ਇਸ ਦਾਅਵੇ ਨੂੰ ਰੱਦ ਕਰ ਦਿੱਤਾ ਤੇ ਅਫਰੀਕੀ ਲੋਕ ਦੇਸ਼ ਦੇ ਵਿਚ ਇਕ ਦੱਬੇ ਕੁਚਲੇ ਘੱਟ ਗਿਣਤੀ ਨੇ। ਅਫਰੀਕੀ ਲੋਕ ਮੁੱਖ ਤੌਰ ਦੇ ਉਤੇ ਡੱਚ ਅਤੇ ਫਰਾਂਸੀਸੀ ਬਸਤੀਵਾਦੀਆਂ ਦੇ ਵੰਸ਼ ਦੇ ਵਿਚੋਂ ਨੇ, ਤੇ 1948 ਤੋਂ ਜਿਹੜਾ 1994 ਤੱਕ ਚੱਲੀ ਦੱਖਣੀ ਅਫਰੀਕਾ ਦੀ ਰੰਗ ਭੇਦ ਪ੍ਰਣਾਲੀ ਦੇ ਦੌਰਾਨ ਉਨ੍ਹਾਂ ਨੇ ਮੁੱਖ ਭੂਮਿਕਾ ਨਿਭਾਈ ਹੈ। ਟਰੰਪ ਪ੍ਰਸ਼ਾਸਨ ਨੇ ਸ਼ਰਨਾਰਥੀਆਂ ਦੇ ਪੁਨਰਵਾਸ ਦੇ ਉੱਤੇ ਲਗਭਗ $500 ਮਿਲੀਅਨ ਖਰਚ ਕਰਨ ਦੀਆਂ ਯੋਜਨਾ ਦਾ ਵੀ ਐਲਾਨ ਕੀਤਾ। ਲੰਮੇ ਸਮੇਂ ਤੋਂ ਚੱਲ ਰਹੇ ਸ਼ਰਨਾਰਥੀ ਪੁਨਰਵਾਸ ਸੰਗਠਨਾਂ ਨੇ ਇਸ ਪ੍ਰੋਗਰਾਮ ਦੀ ਆਲੋਚਨਾ ਕੀਤੀ ਹੈ। ਇਸ ਨੇ ਇਕ ਵਾਰ ਫਿਰ ਮੁੱਖ ਤੌਰ ਦੇ ਉੱਤੇ ਗੋਰੇ ਦੱਖਣੀ ਅਫਰੀਕੀ ਲੋਕਾਂ ਤੱਕ ਇਸ ਦਾ ਦਾਖਲਾ ਜਿਹੜਾ ਸੀਮਿਤ ਕਰ ਦਿੱਤਾ। ਗੌਰਤਲਬ ਗੱਲ ਇਹ ਵੀ ਹੈ ਕਿ ਅਮਰੀਕੀ ਰਾਸ਼ਟਰਪਤੀ ਹਰ ਸਾਲ ਇਹ ਜਿਹੜਾ ਫੈਸਲਾ ਕਰਦੇ ਨੇ ਕਿ ਦੇਸ਼ ਦੇ ਵਿਚ ਕਿੰਨੇ ਸ਼ਰਨਾਰਥੀਆਂ ਨੂੰ ਦਾਖਲ ਕੀਤਾ ਜਾਵੇਗਾ। 1980 ਦੇ ਵਿਚ ਸ਼ੁਰੂ ਹੋਏ ਇਸ ਪ੍ਰੋਗਰਾਮ ਦੇ ਤਹਿਤ ਹਰ ਸਾਲ ਔਸਤਨ 92,000 ਲੋਕ ਅਮਰੀਕਾ ਦੇ ਵਿਚ ਦਾਖਲ ਹੋਏ ਨੇ। ਟਰੰਪ ਪ੍ਰਸ਼ਾਸਨ ਨੇ ਸ਼ੁਰੂ ਦੇ ਵਿਚ ਪਿਛਲੇ ਸਾਲ ਇਹ ਸੀਮਾ 7,500 ਰੱਖੀ ਸੀ, ਤੇ ਜਿਸ ਨੂੰ ਬਾਅਦ ਦੇ ਵਿਚ ਵਧਾ ਕੇ 17,500 ਕਰ ਦਿੱਤਾ ਗਿਆ। ਇਸ ਦੇ ਦੌਰਾਨ ਸਾਬਕਾ ਰਾਸ਼ਟਰਪਤੀ ਜੋ ਬਾਈਡਨ ਦੇ ਪ੍ਰਸ਼ਾਸਨ ਨੇ ਆਪਣੇ ਆਖਰੀ ਸਾਲ ਦੇ ਵਿਚ 1,25,000 ਸ਼ਰਨਾਰਥੀਆਂ ਨੂੰ ਸਵੀਕਾਰ ਕਰਨ ਦਾ ਟੀਚਾ ਜਿਹੜਾ ਰੱਖਿਆ ਸੀਗਾ। ਆਖਰੀ ਖ਼ਬਰਾਂ ਦੇ ਵੱਲ ਨੂੰ ਚੱਲਾਂਗੇ ਦੋਸਤੋ। ਕੈਨੇਡਾ ਦੇ ਵਿਚ ਗੈਰ ਕਾਨੂੰਨੀ ਹਥਿਆਰਾਂ ਦੇ ਤੇ ਤਸਕਰ ਗਰੋਹ ਦਾ ਜਿਹੜਾ ਪਰਦਾਫਾਸ਼ ਕੀਤਾ। ਇੱਕ ਔਰਤ ਸਮੇਤ 4 ਗ੍ਰਿਫਤਾਰੀਆਂ ਹੋਈਆਂ ਨੇ। ਕੈਨੇਡਾ ਦੀ ਪੀਲ ਰੀਜਨਲ ਪੁਲਿਸ ਨੇ ਇੱਕ ਵੱਡੀ ਸਫਲਤਾ ਹਾਸਲ ਕਰਦਿਆਂ ਗ੍ਰੇਟਰ ਟੋਰਾਂਟੋ ਏਰੀਆ GTA ਦੇ ਵਿੱਚ ਸਰਗਰਮ ਗੈਰ ਕਾਨੂੰਨੀ ਹਥਿਆਰਾਂ ਦੀ ਤਸਕਰੀ ਕਰਨ ਵਾਲੇ ਇੱਕ ਨੈਟਵਰਕ ਦਾ ਪਰਦਾਫਾਸ਼ ਕੀਤਾ ਹੈ। ਲੰਬੇ ਸਮੇਂ ਤੋਂ ਚੱਲ ਰਹੀ ਗੁਪਤ ਅੰਡਰਕਵਰ ਜਾਂਚ ਤੋਂ ਬਾਅਦ ਪੁਲਿਸ ਨੇ ਇੱਕ ਔਰਤ ਦੇ ਸਮੇਤ 4 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ। ਇਸ ਕਾਰਵਾਈ ਦੇ ਦੌਰਾਨ ਪੁਲਿਸ ਨੇ 23 ਗੈਰ ਕਾਨੂੰਨੀ ਹਥਿਆਰ, ਲਗਭਗ 825 ਗ੍ਰਾਮ ਕੋਕੀਨ ਤੇ 950 ਤੋਂ ਵੱਧ ਜਿਉਂਦੇ ਕਾਰਤੂਸ ਬਰਾਮਦ ਕੀਤੇ ਹੈ। ਪ੍ਰੋਜੈਕਟ ਰੈੱਡ ਜ਼ੋਨ ਜਿਹੜਾ ਸੀਗਾ ਨਾਂ ਦੇ ਇਸ ਵਿਸ਼ੇਸ਼ ਆਪਰੇਸ਼ਨ ਨੂੰ ਪੀਲ ਰੀਜਨਲ ਪੁਲਿਸ ਨੇ ਸਪੈਸ਼ਲਾਈਜ਼ਡ ਐਨਫੋਰਸਮੈਂਟ ਬਿਊਰੋ ਦੇ ਵੱਲੋਂ ਅਮਰੀਕਾ ਦੇ ਹੋਮਲੈਂਡ ਸਕਿਉਰਿਟੀ ਵਿਭਾਗ ਤੇ ਕ੍ਰਿਮੀਨਲ ਇੰਟੈਲੀਜੈਂਸ ਸਰਵਿਸ ਓਨਟਾਰੀਓ ਦੇ ਸਹਿਯੋਗ ਦੇ ਨਾਲ ਨੇਪਰੇ ਦੇ ਉੱਤੇ ਚਾੜਿਆ ਤੇ ਪੁਲਿਸ ਅਨੁਸਾਰ ਇਹ ਜਾਂਚ ਅਕਤੂਬਰ 2025 ਦੇ ਵਿੱਚ ਸ਼ੁਰੂ ਹੋਈ ਜੋ ਜੁਲਾਈ 2026 ਤੱਕ ਲਗਾਤਾਰ ਜਾਰੀ ਰਹੀ ਤੇ ਪੁਲਿਸ ਨੇ ਦਾਅਵਾ ਕੀਤਾ ਕਿ ਬਰਾਮਦ ਕੀਤੇ ਗਏ ਹਥਿਆਰਾਂ ਚੋਂ 15 ਹਥਿਆਰ ਅਮਰੀਕਾ ਤੋਂ ਲਿਆਂਦੇ ਗਏ ਜਦਕਿ ਕਈ ਹਥਿਆਰ ਕੈਨੇਡਾ ਦੇ ਵਿੱਚ ਪੂਰੀ ਤਰ੍ਹਾਂ ਬੈਨ ਨੇ। ਇਸੇ ਤਰ੍ਹਾਂ ਕੈਨੇਡਾ ਤੋਂ ਇੱਕ ਖਬਰ ਹੋਰ ਹੈ ਡਰੱਗ ਦੇ ਮਾਮਲੇ ਦੇ ਵਿੱਚ ਜੋ ਕਿ ਡਾਰਕ ਵੈੱਬ ਦੇ ਉੱਤੇ ਕੰਮ ਕੀਤਾ ਜਾ ਰਿਹਾ ਸੀ। ਡਾਰਕ ਵੈੱਬ ਡਰੱਗ ਨੈੱਟਵਰਕ ਆਈਸ ਵਾਈਟ ਨੌਰਥ ਬੇਨਕਾਬ ਕੀਤਾ ਹੈ। 5 ਗ੍ਰਿਫਤਾਰੀਆਂ ਇਹਦੇ ਵਿੱਚ ਵੀ ਹੋਈਆਂ ਨੇ। ਕੈਨੇਡਾ ਦੇ ਵਿੱਚ ਅਪਰਾਧਿਕ ਗਤੀਵਿਧੀਆਂ ਵਿਰੁੱਧ ਇੱਕ ਵੱਡੀ ਸਫਲਤਾ ਹਾਸਲ ਕਰਦਿਆਂ ਯਾਰਕ ਰੀਜਨਲ ਪੁਲਿਸ ਜਿਹੜੀ ਹੈ ਉਹਨੇ ਇੱਕ ਵੱਡੀ ਡਾਰਕ ਵੈੱਬ ਡਰੱਗ ਤਸਕਰੀ ਨੈੱਟਵਰਕ ਨੂੰ ਤਬਾਹ ਕਰ ਛੱਡਿਆ। ਇਸ ਆਪਰੇਸ਼ਨ ਦੇ ਤਹਿਤ 5 ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਦੇ ਉੱਤੇ 80 ਤੋਂ ਵੱਧ ਦੋਸ਼ ਲਾਏ ਗਏ ਨੇ, ਚਾਰਜ ਕੀਤੇ ਨੇ ਤੇ ਪੁਲਿਸ ਮੁਤਾਬਕ ਇਹ ਗਰੁੱਪ ਕੈਨੇਡਾ ਦੇ ਵਿੱਚ ਡਾਰਕ ਵੈੱਬ ਰਾਹੀਂ ਜਿਹੜਾ ਸੀ ਨਸ਼ਿਆਂ ਦੀ ਸਪਲਾਈ ਕਰਨ ਵਾਲਾ ਸਭ ਤੋਂ ਵੱਡਾ ਅਤੇ ਸਰਗਰਮ ਨੈੱਟਵਰਕ ਸੀ। ਜਨਵਰੀ 2026 ਦੇ ਵਿੱਚ ਸ਼ੁਰੂ ਕੀਤੀ ਗਈ ਇਸ ਜਾਂਚ ਦਾ ਨਾਂ ਪ੍ਰੋਜੈਕਟ ਗੋਸਟ ਵਾਇਰ ਰੱਖਿਆ ਗਿਆ ਸੀ ਤੇ ਡਾਟਾ ਸਰਜੈਂਟ ਸਟੀਫਨ ਬਿੱਲ ਨੇ ਪ੍ਰੈਸ ਕਾਨਫਰੰਸ ਦੇ ਦੌਰਾਨ ਦੱਸਿਆ ਕਿ ਇਹ ਪਲੇਟਫਾਰਮ ਮੁੱਖ ਤੌਰ ਦੇ ਉੱਤੇ ਡਾਰਕ ਵੈੱਬ ਅਤੇ ਐਨਕ੍ਰਿਪਟਡ ਐਪਲੀਕੇਸ਼ਨਾਂ ਦੇ ਰਾਹੀਂ ਚਲਾਇਆ ਜਾਂਦਾ ਸੀਗਾ। ਇਹ ਆਨਲਾਈਨ ਮਾਰਕੀਟ ਪਲੇਸ ਖਾਸ ਤੌਰ ਦੇ ਉੱਤੇ ਕੈਨੇਡੀਅਨ ਗਾਹਕਾਂ ਨੂੰ ਨਿਸ਼ਾਨਾ ਬਣਾਉਂਦਾ ਸੀ ਤੇ ਇਸਦੇ ਤਾਰ ਗ੍ਰੇਟਰ ਟੋਰਾਂਟੋ ਏਰੀਆ ਜਿਹੜਾ GTA ਦੇ ਨਾਲ ਹੀ ਜੁੜਦੇ ਨੇ। ਜਾਂਚ ਤੋਂ ਪਤਾ ਲੱਗਿਆ ਕਿ ਆਈਸ ਵਾਈਟ ਨੌਰਥ ਨਾਂ ਦਾ ਇਹ ਨੈੱਟਵਰਕ ਸਾਲ 2022 ਤੋਂ ਜਿਹੜਾ ਸੀ ਚੱਲ ਰਿਹਾ ਸੀ। ਇਸ ਨੂੰ ਆਨਲਾਈਨ ਗਾਹਕਾਂ ਦੇ ਵੱਲੋਂ 9000 ਤੋਂ ਵੱਧ ਪੋਜੀਟਿਵ ਰਿਵਿਊ ਜਿਹੜੇ ਮਿਲੇ ਤੇ ਇਹ ਗਰੁੱਪ ਹਰ ਮਹੀਨੇ $1,00,000 ਤੋਂ ਵੀ ਵੱਧ ਦੀ ਕਮਾਈ ਕਰ ਰਿਹਾ ਸੀ ਤੇ ਪਿਛਲੇ 4 ਸਾਲਾਂ ਦੇ ਵਿੱਚ ਇਸਨੇ ਲੱਖਾਂ ਡਾਲਰ ਦੀ ਨਜਾਇਜ਼ ਕਮਾਈ ਕੀਤੀ ਹੈ। ਵੇਰਵਿਆਂ ਦੇ ਅਨੁਸਾਰ ਇਸ ਨੈੱਟਵਰਕ ਦਾ ਕੰਮ ਕਰਨ ਦਾ ਤਰੀਕਾ ਬਹੁਤ ਹੀ ਯੋਜਨਾਬੱਧ ਤੇ ਕਾਰੋਬਾਰੀ ਤਰ੍ਹਾਂ ਦਾ ਸੀਗਾ। ਨਸ਼ਿਆਂ ਦੀ ਵਿਕਰੀ ਦੇ ਲਈ ਡਿਜੀਟਲ ਮਾਰਕੀਟ ਪਲੇਸ ਦੇ ਉੱਤੇ ਵਿਗਿਆਪਨ ਦਿੱਤੇ ਜਾਂਦੇ। ਇੱਕ ਮਾਮਲੇ ਦੇ ਵਿੱਚ ਪਰਪਲ ਹੈਰੋਇਨ ਦੇ ਨਾਂ ਹੇਠ ਨਸ਼ਾ ਵੇਚਿਆ ਗਿਆ ਜਿਹਦੀ ਬਾਅਦ ਦੇ ਵਿੱਚ ਫੈਂਟਾਨਿਲ ਵਜੋਂ ਪਛਾਣ ਹੁੰਦੀ ਹੈ। ਆਰਡਰ ਜਿਹੜਾ ਐਨਕ੍ਰਿਪਟਡ ਪਲੇਟਫਾਰਮਾਂ ਦੇ ਰਾਹੀਂ ਲਏ ਜਾਂਦੇ ਸੀ ਤੇ ਨਸ਼ਿਆਂ ਦੀ ਸਪਲਾਈ ਕੈਨੇਡਾ ਦੇ ਕਾਨੂੰਨੀ ਪੋਸਟਲ ਪਾਰਸਲ ਬੁਨਿਆਦੀ ਢਾਂਚੇ ਰਾਹੀਂ ਗਾਹਕਾਂ ਤੱਕ ਪਹੁੰਚਾਈ ਜਾਂਦੀ ਸੀ। ਕਿਆ ਬਾਤ ਹੈ ਜੀ, ਡਿਲੀਵਰੀ ਪਰ ਓਫੀਸ਼ੀਅਲ ਤੌਰ ਦੇ ਉੱਤੇ ਕਰਦੇ ਸੀ। ਇਸ ਨੈੱਟਵਰਕ ਦੇ ਰਾਹੀਂ ਫੈਂਟਾਨਿਲ, ਕੋਕੀਨ, ਮੈਥ, ਹੈਰੋਇਨ, MDMA, LSD ਅਤੇ ਗੈਰ ਕਾਨੂੰਨੀ ਪਰਸਕ੍ਰਿਪਸ਼ਨ ਗੋਲੀਆਂ ਸਣੇ ਕਈ ਜਿਹੜੀਆਂ ਸੀ ਖਤਰਨਾਕ ਪਦਾਰਥਾਂ ਦੀ ਤਸਕਰੀ ਹੁੰਦੀ ਸੀ। ਜ਼ਬਤ ਕੀਤੇ ਗਏ ਜਿਹੜੇ ਨਸ਼ੀਲੇ ਪਦਾਰਥਾਂ ਦੀ ਕੁੱਲ ਅਨੁਮਾਨਿਤ ਸਟਰੀਟ ਕੀਮਤ ਲਗਭਗ $3 million ਦੱਸੀ ਹੈ। ਪੁਲਿਸ ਨੇ ਮਿਸੀਸਾਗਾ ਦੇ ਵਿੱਚ ਸਥਿਤ ਇੱਕ ਲਗਜ਼ਰੀ ਜਿਹੜਾ ਪੈਟ ਹਾਊਸ ਕੋਂਡੋ ਨੂੰ ਜਿਹੜਾ ਇਸ ਨੈੱਟਵਰਕ ਦੇ ਮੁੱਖ ਕੇਂਦਰ ਦੱਸਿਆ। ਛਾਪੇਮਾਰੀ ਦੌਰਾਨ ਪੁਲਿਸ ਨੇ ਵੱਡੀ ਮਾਤਰਾ ਚ ਨਸ਼ੇ, ਇੱਕ ਪਾਬੰਦੀ ਸ਼ੁਦਾ ਹਥਿਆਰ, $10,00,000 ਤੋਂ ਵੱਧ ਮੁੱਲ ਦੀਆਂ ਲਗਜ਼ਰੀ ਚੀਜ਼ਾਂ, ਉਹਦੇ ਵਿੱਚ ਵਾਹਨ ਨੇ ਤੇ ਮਹਿੰਗੇ ਬੈਗ ਅਤੇ ਘੜੀਆਂ ਨੇ ਬਰਾਮਦ ਕਰ ਲਈਆਂ ਨੇ। ਇਸ ਤੋਂ ਇਲਾਵਾ ਪੁਲਿਸ ਇਤਿਹਾਸ ਦੇ ਵਿੱਚ ਪਹਿਲੀ ਵਾਰ ਡਿਜੀਟਲ ਉਪਕਰਨਾਂ ਦੇ ਰਾਹੀਂ 2 ਲੱਖ ਡਾਲਰ ਦੀ ਕ੍ਰਿਪਟੋ ਕਰੰਸੀ ਵੀ ਜਿਹੜੀ ਹੈ ਜ਼ਬਤ ਕੀਤੀ ਗਈ ਹੈ। ਪੁਲਿਸ ਅਧਿਕਾਰੀਆਂ ਦਾ ਮੰਨਣਾ ਹੈ ਕਿ ਇਸ ਨੈੱਟਵਰਕ ਦੇ ਟੁੱਟਣ ਦੇ ਨਾਲ ਕੈਨੇਡਾ ਦੇ ਵਿੱਚ ਡਾਰਕ ਵੈੱਬ ਦੇ ਰਾਹੀਂ ਹੋਣ ਵਾਲੀ ਨਸ਼ਾ ਤਸਕਰੀ ਨੂੰ ਬਹੁਤ ਵੱਡਾ ਝਟਕਾ ਲੱਗਿਆ। ਇਸ ਮਾਮਲੇ ਦੇ ਵਿੱਚ ਅੱਗੇ ਦੀ ਜਾਂਚ ਅਜੇ ਜਾਰੀ ਹੈ। ਦੂਸਰੇ ਪਾਸੇ BC ਦੇ ਵਿੱਚ ਸਰਕਾਰ ਭੰਗ ਕਰ ਦਿੱਤੀ ਗਈ ਹੈ। ਕੈਨੇਡਾ ਦੇ ਵਿੱਚ ਸੂਬੇ ਦੇ ਵਿੱਚ ਯਾਨੀ ਕਿ ਬ੍ਰਿਟਿਸ਼ ਕੋਲੰਬੀਆ ਦੇ ਵਿੱਚ 24 ਅਕਤੂਬਰ ਨੂੰ ਚੋਣਾਂ ਦਾ ਐਲਾਨ ਕਰ ਦਿੱਤਾ ਹੈ। ਭਖੇਗੀ ਇਹਦੇ ਵਿੱਚ ਵੀ ਹੁਣ ਸਿਆਸਤ। ਪ੍ਰੀਮੀਅਰ ਜਿਹੜੇ ਨੇ ਡੇਵਿਡ ਅਬੇ ਨੇ ਸੂਬਾਈ ਚੋਣਾਂ ਸਮੇਂ ਤੋਂ ਪਹਿਲਾਂ ਕਰਵਾਉਣ ਦਾ ਐਲਾਨ ਕਰ ਦਿੱਤਾ। ਇਹ ਚੋਣਾਂ 24 ਅਕਤੂਬਰ ਨੂੰ ਜਿਹੜੀਆਂ ਨੇ ਕਰਾਈਆਂ ਜਾਣਗੀਆਂ। ਸਿਵਿਕ ਇਲੈਕਸ਼ਨਸ ਭਾਵ ਮੇਅਰ ਦੀਆਂ ਚੋਣਾਂ ਤੋਂ ਸਿਰਫ ਇੱਕ ਹਫ਼ਤਾ ਬਾਅਦ ਹੋਣਗੀਆਂ। ਇਹ ਚੋਣਾਂ ਨਿਰਧਾਰਿਤ ਸਮੇਂ ਤੋਂ 2 ਸਾਲ ਪਹਿਲਾਂ ਹੀ ਕਰਵਾਈਆਂ ਜਾ ਰਹੀਆਂ ਨੇ। ਇਨ੍ਹਾਂ ਦਾ ਐਲਾਨ BC ਕੰਜ਼ਰਵੇਟਿਵ ਪਾਰਟੀ ਦੇ ਅੰਦਰੂਨੀ ਕਲੇਸ਼ ਦੇ ਦੌਰਾਨ ਕੀਤਾ ਗਿਆ, ਜਿਸਦੇ ਕਾਰਨ ਹਾਲੀਆ ਮਹੀਨਿਆਂ 'ਚ ਕਈ ਵਿਧਾਇਕਾਂ ਨੇ ਪਾਰਟੀ ਜਿਹੜੀ ਛੱਡ ਦਿੱਤੀ। ਤੁਰਕੀ ਦੇ ਰਾਸ਼ਟਰਪਤੀ ਨੇ ਸੰਯੁਕਤ ਰਾਸ਼ਟਰ ਦੇ ਵਿਚ ਮੁੜ ਜਿਹੜਾ ਕਸ਼ਮੀਰ ਦਾ ਮੁੱਦਾ ਚੱਕ ਲਿਆ। ਤੁਰਕੀ ਦੇ ਰਾਸ਼ਟਰਪਤੀ ਰਿਚੇਪ ਤਾਇਪ ਐਰਦੋਗਨ ਨੇ ਸੰਯੁਕਤ ਰਾਸ਼ਟਰ ਮਹਾਂਸਭਾ ਦੇ ਵਿਚ ਇਕ ਵਾਰ ਮੁੜ ਜਿਹੜਾ ਕਸ਼ਮੀਰ ਦਾ ਮੁੱਦਾ ਚੁੱਕਿਆ ਤੇ ਸੰਯੁਕਤ ਰਾਸ਼ਟਰ ਮਹਾਂਸਭਾ ਦੇ 81ਵੇਂ ਸੈਸ਼ਨ ਦੇ ਵਿਚ ਆਪਣੇ ਸੰਬੋਧਨ ਦੇ ਦੌਰਾਨ ਐਰਦੋਗਨ ਨੇ ਕਿਹਾ ਕਿ ਕਸ਼ਮੀਰ ਮੁੱਦੇ ਦਾ ਹੱਲ ਗੱਲਬਾਤ ਦੇ ਰਾਹੀਂ ਹੋਣਾ ਚਾਹੀਦਾ। ਐਰਦੋਗਨ 2019 ਤੋਂ ਹਰ ਸਾਲ ਸੰਯੁਕਤ ਰਾਸ਼ਟਰ ਮਹਾਂਸਭਾ ਦੇ ਵਿਚ ਕਸ਼ਮੀਰ ਦਾ ਜ਼ਿਕਰ ਕਰਦਾ ਆਇਆ ਹੈ। 2024 ਨੂੰ ਛੱਡ ਕੇ ਉਹ ਹੁਣ ਤੱਕ 7 ਵਾਰ ਆਪਣੇ ਭਾਸ਼ਣਾਂ ਦੇ ਵਿਚ ਕਸ਼ਮੀਰ ਦਾ ਮੁੱਦਾ ਚੁੱਕ ਚੁੱਕਿਆ ਰੱਖਿਆ ਹੈ ਤੇ ਭਾਰਤ ਪਹਿਲਾਂ ਵੀ ਜਿਹੜਾ ਐਰਦੋਗਨ ਦੀਆਂ ਅਜਿਹੀਆਂ ਟਿੱਪਣੀਆਂ ਨੂੰ ਰੱਦ ਕਰਦਾ ਆਇਆ ਤੇ ਕਹਿੰਦਾ ਰਿਹਾ ਕਿ ਜੰਮੂ ਕਸ਼ਮੀਰ ਭਾਰਤ ਦਾ ਅਟੁੱਟ ਹਿੱਸਾ ਹੈ। ਐਰਦੋਗਨ ਨੇ ਆਪਣੇ ਭਾਸ਼ਣ ਦੇ ਵਿਚ ਫਲਸਤੀਨ ਦਾ ਮੁੱਦਾ ਵੀ ਜ਼ੋਰਦਾਰ ਢੰਗ ਨਾਲ ਚੁੱਕਿਆ ਤੇ ਉਨ੍ਹਾਂ ਨੇ ਗਾਜ਼ਾ ਦੇ ਵਿਚ ਇਜ਼ਰਾਇਲ ਦੀ ਫੌਜੀ ਕਾਰਵਾਈ ਦੀ ਸਖ਼ਤ ਆਲੋਚਨਾ ਕੀਤੀ ਤੇ ਫਲਸਤੀਨੀਆਂ ਦੇ ਹੱਕ ਦੇ ਵਿਚ ਆਪਣਾ ਪੱਖ ਰੱਖਿਆ ਹੈ। ਐਰਦੋਗਨ ਦੇ ਵੱਲੋਂ ਫਲਸਤੀਨ ਦਾ ਜ਼ਿਕਰ ਕੀਤੇ ਜਾਣ ਦੇ ਦੌਰਾਨ ਇਜ਼ਰਾਇਲ ਦੇ ਨੁਮਾਇੰਦੇ ਸੰਯੁਕਤ ਰਾਸ਼ਟਰ ਮਹਾਂਸਭਾ ਦੇ ਹਾਲ ਤੋਂ ਬਾਹਰ ਚਲੇ ਗਏ ਤੇ ਇਸ ਦੇ ਕਾਰਨ ਐਰਦੋਗਨ ਨੇ ਭਾਸ਼ਣ ਦੇ ਦੌਰਾਨ ਹਾਲ ਦੇ ਵਿਚ ਮੌਜੂਦਗੀ ਤੇ ਪ੍ਰਤੀਕਿਰਿਆ ਵੀ ਜਿਹੜੀ ਚਰਚਾ ਦਾ ਵਿਸ਼ਾ ਬਣੀ ਰਹੀ। ਦੂਸਰੇ ਪਾਸੇ ਕੀ ਡਾਇਨਾ ਦੀ ਮੌਤ ਤੇ ਖੁਸ਼ ਸਨ ਚਾਰਲਸ ਕਿਤਾਬ ਦੇ ਵਿਚ ਕੀਤੇ ਨੇ ਵੱਡੇ ਦਾਅਵੇ ਤੋਂ ਬਾਅਦ ਬ੍ਰਿਟੇਨ ਦੇ ਵਿਚ ਸਿਆਸਤ ਦੇ ਵਿਚ ਜਿਹੜਾ ਫਿਰ ਤੋਂ ਜਿਹੜੀ ਇਕ ਚਰਚਾ ਤੇ ਵਿਵਾਦ ਛਿੜ ਚੁੱਕਿਆ ਹੈ। ਬ੍ਰਿਟਿਸ਼ ਸ਼ਾਹੀ ਪਰਿਵਾਰ ਦੇ ਨਾਲ ਜੁੜੀ ਹੈਰਾਨ ਕਰਨ ਵਾਲੀ ਜਿਹੜੀ ਖ਼ਬਰ ਦੇ ਵਿਚ ਇਸ ਵੇਲੇ ਜਿਹੜਾ ਸੁਰਖੀਆਂ ਦੇ ਵਿਚ ਆ ਚੁੱਕੀ ਹੈ। ਵਜ੍ਹਾ ਹੈ ਪ੍ਰਿੰਸੈਸ ਡਾਇਨਾ ਦੇ ਭਰਾ ਚਾਰਲਸ ਸਪੈਂਸਰ ਦੀ ਨਵੀਂ ਸੰਸਮਰਨ ਪੁਸਤਕ ਸਵਾਨਸੋਗ ਡਾਇਨਾ ਮਾਈ ਮਿਸਟਰ ਤੇ ਇਸ ਦੇ ਵਿਚ ਕੀਤੇ ਗਏ ਕੁਝ ਦਾਅਵੇ ਇੰਨੇ ਵੱਡੇ ਨੇ ਕਿ ਇਨ੍ਹਾਂ ਨੇ ਪੂਰੀ ਦੁਨੀਆਂ ਦੇ ਵਿਚ ਚਰਚਾ ਛੇੜ ਕੇ ਰੱਖ ਦਿੱਤੀ ਹੈ। ਹੁਣ ਹਾਲਾਤ ਇਹ ਨੇ ਕਿ ਬ੍ਰਿਟੇਨ ਦੇ ਵਿਚ ਲੋਕ ਇਸ ਕਿਤਾਬ ਨੂੰ ਖਰੀਦਣ ਦੇ ਲਈ ਵੱਡੀ ਗਿਣਤੀ ਦੇ ਵਿਚ ਪਹੁੰਚ ਰਹੇ ਹੈ। ਰਿਲੀਜ਼ ਹੁੰਦੇ ਹੀ ਇਹ ਐਮਾਜ਼ੋਨ ਦੀ ਜਿਹੜੀ ਹੈ ਬੈਸਟ ਸੈਲਰ ਲਿਸਟ ਦੇ ਵਿਚ ਸਿਖਰ ਦੇ ਉੱਤੇ ਪਹੁੰਚ ਗਈ। ਚਾਰਲਸ ਸਪੈਂਸਰ ਨੇ ਆਪਣੀ ਕਿਤਾਬ ਦੇ ਵਿਚ ਸਭ ਤੋਂ ਵੱਡਾ ਦਾਅਵਾ ਇਹ ਕੀਤਾ ਕਿ ਡਾਇਨਾ ਦੀ ਮੌਤ ਤੋਂ ਤੁਰੰਤ ਬਾਅਦ ਜਦੋਂ ਉਨ੍ਹਾਂ ਨੇ ਉਸ ਸਮੇਂ ਪ੍ਰਿੰਸ ਚਾਰਲਸ ਜੋ ਹੁਣ ਰਾਜਾ ਚਾਰਲਸ ਤੀਜੇ ਹਨ ਨਾਲ ਗੱਲ ਕੀਤੀ ਤਾਂ ਉਹ ਬੇਹੱਦ ਖੁਸ਼ ਅਤੇ ਉਤਸ਼ਾਹਿਤ ਨਜ਼ਰ ਆ ਰਹੇ ਸਨ। ਸਪੈਂਸਰ ਦੇ ਮੁਤਾਬਕ ਉਨ੍ਹਾਂ ਦਾ ਲਹਿਜਾ ਕਿਸੇ ਲਾਟਰੀ ਜੇਤੂ ਵਰਗਾ ਸੀ ਤੇ ਉਨ੍ਹਾਂ ਨੂੰ ਅਜਿਹਾ ਮਹਿਸੂਸ ਹੋਇਆ ਜਿਵੇਂ ਡਾਇਨਾ ਦੀ ਜਿਹੜੀ ਮੌਤ ਦੇ ਨਾਲ ਪ੍ਰਿੰਸ ਚਾਰਲਸ ਉਸ ਔਰਤ ਦੇ ਨਾਲ ਵਿਆਹ ਕਰਨ ਦੀ ਰਾਹ ਆਸਾਨ ਹੋਣ ਕਾਰਨ ਖੁਸ਼ ਹੋ ਗਏ ਹੋਣ ਜਿਸ ਦੇ ਨਾਲ ਉਹ ਅਸਲ ਦੇ ਵਿਚ ਪਿਆਰ ਕਰਦੇ ਸਨ। ਮੁੱਦੇ ਤਾਂ ਇਹੀ ਸੀਗੇ ਵੈਸੇ ਅਸਲ ਦੇ ਵਿਚ ਜਿਹੜਾ ਉਹਦਾ ਕਤਲ ਕੀਤਾ ਗਿਆ ਚਾਹੇ ਉਹਨੂੰ ਇੰਸੀਡੈਂਟ ਦਿਖਾ ਦਿੱਤਾ ਗਿਆ। ਵਿਵਾਦ ਵਧਣ ਤੋਂ ਬਾਅਦ ਬਕਿੰਗਮ ਪੈਲਸ ਨੇ ਤੁਰੰਤ ਪ੍ਰਤੀਕਿਰਿਆ ਦਿੱਤੀ ਤੇ ਪੈਲਸ ਦੇ ਵੱਲੋਂ ਕਿਹਾ ਗਿਆ ਕਿ ਰਾਜਾ ਇਸ ਗੱਲ ਤੋਂ ਜਾਣੂ ਨੇ ਕਿ ਭਰਾ ਦੇ ਤੌਰ ਦੇ ਉੱਤੇ ਸੋਗ ਦਾ ਦਰਦ ਇਨਸਾਨ ਦੀ ਸਮਝ ਵਿਚਾਰਾਂ ਦੇ ਯਾਦਦਾਸ਼ਤ ਨੂੰ ਪ੍ਰਭਾਵਿਤ ਕਰ ਸਕਦਾ ਹੈ ਤੇ ਇਸੇ ਤਰ੍ਹਾਂ ਹੀ ਪੈਲਸ ਨੇ ਰਾਜਾ ਨੂੰ ਜਿਹੜਾ ਸ਼ਾਹੀ ਪਰਿਵਾਰ ਦੇ ਸਭ ਤੋਂ ਮੁਸ਼ਕਲ ਦੌਰ ਦੇ ਨਾਲ ਜੋੜੇ ਜਾਣ ਵਾਲੇ ਇਨ੍ਹਾਂ ਦਾਅਵਿਆਂ ਦੇ ਉੱਤੇ ਆਪਣਾ ਪੱਖ ਰੱਖਿਆ। ਡਾਇਨਾ ਦੀ ਜਿਹੜੀ ਮੌਤ ਸੀ 29 ਸਾਲ ਬਾਅਦ ਵੀ ਪੀਪਲਸ ਪ੍ਰਿੰਸੈਸ ਪ੍ਰਤੀ ਲੋਕਾਂ ਦੀ ਦਿਲਚਸਪੀ ਘੱਟ ਨਹੀਂ ਹੋਈ ਹੈ। ਲੰਡਨ ਦੇ ਵਿਚ ਇਕ ਕਿਤਾਬਾਂ ਦੀ ਦੁਕਾਨ ਦੇ ਬਾਹਰ ਖੜੇ 71 ਸਾਲਾਂ ਕ੍ਰਿਸ ਇਮਾ ਫਿਡੋਨ ਨੇ ਕਿਹਾ ਕਿ ਉਨ੍ਹਾਂ ਨੇ ਇਹ ਕਿਤਾਬ ਵਿਵਾਦਿਤ ਦਾਅਵਿਆਂ ਦੀ ਸਚਾਈ ਜਾਣਨ ਦੇ ਲਈ ਖਰੀਦੀ ਹੈ। ਉਥੇ ਮੈਰੀ ਸ਼ਿਬਲ ਨਾਮ ਦੀ ਇਕ ਹੋਰ ਪਾਠਕ ਦਾ ਕਹਿਣਾ ਹੈ ਕਿ ਉਹ ਡਾਇਨਾ ਦੇ ਬਚਪਨ ਪਰਿਵਾਰ ਤੇ ਆਪਣੇ ਬੱਚਿਆਂ ਦੇ ਨਾਲ ਬਿਤਾਈ ਜ਼ਿੰਦਗੀ ਦੇ ਬਾਰੇ ਹੋਰ ਜਾਣਨਾ ਚਾਹੁੰਦੀ ਹੈ। ਚਾਰਲਸ ਸਪੈਂਸਰ ਨੇ ਸਪਸ਼ਟੀਕਰਨ ਦਿੱਤਾ ਕਿ ਉਨ੍ਹਾਂ ਨੇ ਇਹ ਕਿਤਾਬ ਇਤਿਹਾਸ ਦੇ ਇਕ ਜਿਹੜਾ ਪ੍ਰਤੱਖ ਦਰਸ਼ੀ ਦੇ ਵਜੋਂ ਆਪਣਾ ਫਰਜ਼ ਨਿਭਾਉਂਦੇ ਹੋਏ ਤੇ ਸੱਚ ਸਾਹਮਣੇ ਲਿਆਉਣ ਦੇ ਲਈ ਲਿਖੀ ਹੈ। ਹਾਲਾਂਕਿ ਡਾਇਨਾ ਦੀ ਮੌਤ ਤੋਂ 29 ਸਾਲ ਬਾਅਦ ਇਸ ਕਿਤਾਬ ਦਾ ਜਿਹੜਾ ਸਾਹਮਣੇ ਆ ਜਾਣਾ ਇੱਕੋ ਸਮੇਂ ਕਈ ਸਵਾਲ ਵੀ ਖੜੇ ਕਰ ਸਕਦਾ ਹੈ ਕਰ ਰਿਹਾ ਹੈ। ਅਜਿਹੇ ਦੇ ਵਿਚ ਇਹ ਕਹਿਣਾ ਗਲਤ ਨਹੀਂ ਹੋਏਗਾ ਕਿ ਇਹ ਵਿਵਾਦ ਸਿਰਫ਼ ਇਕ ਕਿਤਾਬ ਤੱਕ ਸੀਮਤ ਨਹੀਂ ਹੈ ਸਗੋਂ ਬ੍ਰਿਟਿਸ਼ ਰਾਜਾਸ਼ਾਹੀ ਦੇ ਉਸ ਪੁਰਾਣੇ ਅਤੇ ਸੰਵੇਦਨਸ਼ੀਲ ਅਤੀਤ ਦੇ ਨਾਲ ਵੀ ਜੁੜਿਆ ਹੋਇਆ ਹੈ ਜਿਸ ਦੀ ਚਰਚਾ ਅੱਜ ਵੀ ਜਿਹੜੀ ਹੈ ਹੁੰਦੀ ਹੈ। ਲੋ ਦੋਸਤੋ ਇਹ ਸੀ ਜੀ ਅੱਜ ਦੀਆਂ ਦੇਸ਼ ਭੇਤ ਦੀਆਂ ਖ਼ਬਰਾਂ ਤੇ ਆਖਰ ਦੇ ਵਿਚ ਆਪਾਂ ਵੱਧਦੇ ਹਾਂ ਕਹਾਣੀ ਦੇ ਵੱਲ ਨੂੰ ਤੇ ਕਹਾਣੀ ਤੁਹਾਡੇ ਨਾਲ ਸਾਂਝੀ ਕਰਦੇ ਹਾਂ। ਕਹਾਣੀ ਕੀ ਕਹਿੰਦੀ ਹੈ ਬੜੀ ਇੰਟਰਸਟਿੰਗ ਕਹਾਣੀ ਹੈ ਵੀ ਜਿਹੜੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ। ਬੜੇ ਪਿਛਲੇ ਦਿਨਾਂ ਦੇ ਵਿਚ ਵੀ ਅੰਮ੍ਰਿਤ ਕੌਰ ਬਡਰੁੱਖਾਂ ਜੀ ਦੀਆਂ ਕਹਾਣੀਆਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ ਤੁਸੀਂ ਬਹੁਤ ਪਿਆਰ ਮੁਹੱਬਤ ਦੇ ਰਹੇ ਹੋ ਉਹਦੇ ਲਈ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਹੈ। ਉਸੇ ਕੰਟੀਨਿਊਟੀ ਦੇ ਵਿਚ ਤੁਹਾਡੇ ਨਾਲ ਅੱਜ ਦੀ ਜਿਹੜੀ ਕਹਾਣੀ ਹੈ ਅੰਮ੍ਰਿਤ ਕੌਰ ਬਡਰੁੱਖਾਂ ਜੀ ਦੀ ਕਲਮ ਦੇ ਵਿਚ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ। ਅਟੈਂਪਟ ਟੂ ਮਰਡਰ ਜਿਹੜਾ ਕਹਾਣੀ ਹੈ ਅੰਮ੍ਰਿਤ ਕੌਰ ਬਡਰੁੱਖਾਂ ਹੋਣਾ ਜੀ ਦੀ ਕਲਮ ਤੇ ਦੇਖਦੇ ਹਾਂ ਇਹ ਕਹਾਣੀ ਸਾਨੂੰ ਕੀ ਸੰਦੇਸ਼ ਦੇਣਾ ਚਾਹੁੰਦੀ ਹੈ। ਬੇਈਮਾਨਾ ਭ੍ਰਿਸ਼ਟਾਚਾਰੀਆਂ ਦੀਆਂ ਜੜ੍ਹਾਂ ਸਾਨੂੰ ਹੀ ਪੁੱਟਣੀਆਂ ਪੈਣਗੀਆਂ। ਇਨ੍ਹਾਂ ਨੇ ਦੇਸ਼ ਨੂੰ ਖੋਖਲਾ ਕਰਕੇ ਰੱਖ ਛੱਡਿਆ। ਬੇਈਮਾਨੀ ਦਾ ਪੈਸਾ ਹਜ਼ਮ ਕਰਨਾ ਬਹੁਤ ਔਖਾ ਹੁੰਦਾ ਹੈ ਆਪਣੇ ਬੇਟੇ ਦੀ ਆਵਾਜ਼ ਸੁਣ ਕੇ ਲਲਿਤ ਦੀ ਤੌਰ ਹੌਲੀ ਤੌਰ ਜਿਹੜੀ ਸੀ ਹੌਲੀ ਹੋ ਗਈ ਤੇ ਉਹਨੇ ਹੱਥ ਦੇ ਵਿੱਚ ਫੜਿਆ ਬੈਗ ਆਪਣੀ ਪਤਨੀ ਨੂੰ ਫੜਾਇਆ। ਫਿਰ ਉਸਨੇ ਉਸਦੇ ਹੱਥੋਂ ਵਾਪਸ ਫੜਿਆ ਤੇ ਆਪ ਹੀ ਅੰਦਰ ਰੱਖਣ ਚਲਿਆ ਗਿਆ। ਏਸੀ ਚਲਾ ਕੇ ਉੱਥੇ ਹੀ ਆਰਾਮ ਕੁਰਸੀ ਦੇ ਉੱਤੇ ਸਿਰ ਪਛਾਹ ਨੂੰ ਸੁੱਟ ਕੇ ਬੈਠ ਗਿਆ। ਸੋਚ ਰਿਹਾ ਸੀ, ਵੋਟਾਂ ਪੈਣ ਦੇ ਵਿੱਚ ਅਜੇ ਸਮਾਂ ਪਿਆ ਹੈ, ਨੇਤਾ ਜੀ ਨੇ ਪਹਿਲਾਂ ਹੀ ਨੋਟਾਂ ਦਾ ਬੈਗ ਫੜਾ ਦਿੱਤਾ। ਕਹਿੰਦੇ ਵੋਟਾਂ ਦੇ ਨੇੜੇ ਚੈਕਿੰਗ ਵੱਧ ਹੋਣ ਲੱਗ ਪੈਂਦੀ ਹੈ ਭਾਈ, ਤੇ ਉਸਨੂੰ ਇੱਕ ਸਖ਼ਤ ਜਿਹੀ ਆਵਾਜ਼ ਸੁਣਾਈ ਦਿੱਤੀ, ਅਟੈਂਪਟ ਟੂ ਮਰਡਰ। ਉਹਨੇ ਪਤਨੀ ਨੂੰ ਆਵਾਜ਼ ਮਾਰੀ, ਪਤਨੀ ਨੂੰ ਸਾਹਮਣੇ ਦੇਖ ਕੇ ਬੋਲਿਆ, ਇਹਨੂੰ ਕੀ ਹੋਇਆ, ਤੇਰੀ ਔਲਾਦ ਨੂੰ ਕਿਹਦੀਆਂ ਜੜ੍ਹਾਂ ਪੁੱਟਣ ਲੱਗਿਆ ਹੈ, ਕਿਹਦਾ ਮਰਡਰ ਹੋ ਗਿਆ, ਚੁੱਪ ਕਰਾ, ਇਸ ਨੂੰ ਕਿਵੇਂ ਬੋਲੀ ਜਾਂਦਾ ਹੈ, ਸਕੂਲ ਦੇ ਵਿੱਚ ਸਮਾਗਮ ਹੈ, ਉਸਦੇ ਦੋ ਦੋਸਤ ਵੀ ਆਏ ਹੋਏ ਨੇ ਨਾ, ਤਿਆਰੀ ਕਰਦੇ ਆ, ਪ੍ਰੈਕਟਿਸ ਕਰਦੇ ਆ ਸਟੇਜ ਦੇ ਉੱਤੇ ਨਾਟਕ ਖੇਡਣ ਦੇ ਲਈ। ਪਤਨੀ ਆਖ ਕੇ ਚਲੀ ਜਾਂਦੀ ਹੈ ਤੇ ਛੇਤੀ ਪਰਤ ਆਈ ਤੇ ਬੋਲੀ, ਉਸ ਦਿਨ ਮਾਪਿਆਂ ਨੂੰ ਵੀ ਬੁਲਾਇਆ ਸਕੂਲ ਦੇ ਵਿੱਚ, ਤੁਸੀਂ ਵੀ ਨਾਲ ਚੱਲਣਾ। ਪਤਨੀ ਦੀ ਗੱਲ ਸੁਣ ਤਾਂ ਲਈ ਪਰ ਜਵਾਬ ਕੋਈ ਨਾ ਦਿੱਤਾ ਗਿਆ। ਬੱਚਿਆਂ ਦੀਆਂ ਆਵਾਜ਼ਾਂ ਅਜੇ ਵੀ ਜਿਹੜੀਆਂ ਉਸਦੇ ਕੰਨੀ ਪੈ ਰਹੀਆਂ। ਉਹਦਾ ਧਿਆਨ ਪਿੰਡ ਦੇ ਵਿੱਚੋਂ ਸੁਣੀਆਂ ਗੱਲਾਂ ਦੇ ਵੱਲ ਚਲਿਆ ਗਿਆ ਤੇ ਪਿੰਡ ਦੇ ਵਿੱਚ ਓਪਰੇ ਬੰਦੇ ਆਏ ਹੋਏ ਨੇ। ਉਸਨੂੰ ਜਿਹੜਾ ਸੀ ਤਾਂ ਅੱਜ ਪਤਾ ਲੱਗਿਆ ਕਿਹਦੇ ਨੇ। ਕਹਿੰਦੇ ਨੇ ਕਿ ਉਹਨਾਂ ਨੂੰ ਆਇਆ ਮਹੀਨੇ ਤੋਂ ਵੱਧ ਸਮਾਂ ਹੋ ਗਿਆ। ਸੁਣੀਆਂ ਹੋਈਆਂ ਸਾਰੀਆਂ ਗੱਲਾਂ ਦਿਮਾਗ ਦੇ ਵਿੱਚ ਘੁੰਮਣ ਲੱਗ ਪਈਆਂ। ਸਾਰਾ ਪਿੰਡ ਸੋਚੀ ਪਿਆ ਹੋਇਆ, ਇਹ ਦੋ ਜਣੇ ਹੈ ਕੌਣ ਹੈ ਤੇ ਕਿੱਥੋਂ ਆਏ ਨੇ। ਮਾੜੇ ਕੰਮ ਕਰਨ ਵਾਲਿਆਂ ਨੇ ਸਮੇਂ ਦੇ ਮੱਥੇ ਦੇ ਉੱਤੇ ਮਾੜਾ ਹੋਣ ਦੀ ਤਖਤੀ ਲਾ ਦਿੱਤੀ ਸੀ। ਲੋਕਾਂ ਨੂੰ ਫਿਕਰ ਸੀਗਾ, ਇਹ ਪਤਾ ਨਹੀਂ ਕਿਹੋ ਜਿਹੇ ਨੇ, ਕਿਤੇ ਪਿੰਡ ਵਾਸੀਆਂ ਨੂੰ ਕੋਈ ਨੁਕਸਾਨ ਨਾ ਪਹੁੰਚਾਉਣ ਦੇ ਇਰਾਦੇ ਦੇ ਨਾਲ ਤਾਂ ਨਹੀਂ ਆਏ ਹੋਏ ਇੱਥੇ। ਕਿਸੇ ਆਖਿਆ, ਨਾਲ ਇੱਕ ਔਰਤ ਹੈ, ਇਸਦੇ ਲਈ ਕੁਝ ਵੀ ਮਾੜਾ ਨਹੀਂ ਕਰਨਗੇ। ਕੋਈ ਹੋਰ ਬੋਲਿਆ ਵਿੱਚੋਂ, ਨਾ ਤਾਂ ਸਾਰੇ ਮਰਦ ਹੀ ਭਲੇ ਹੁੰਦੇ ਨੇ, ਨਾ ਹੀ ਸਾਰੀਆਂ ਔਰਤਾਂ ਭਲੀਆਂ ਹੁੰਦੀਆਂ ਨੇ, ਅੱਜ ਕੱਲ ਬਥੇਰੀਆਂ ਔਰਤਾਂ ਵੀ ਮਾੜੇ ਕੰਮ ਕਰਦੀਆਂ ਨੇ ਭਾਈ। ਲਲਿਤ ਦੇ ਦਿਮਾਗ ਦੇ ਵਿੱਚ ਸੋਚ ਉਭਰੀ, ਕਿਤੇ ਉਹ ਪਿੰਡ ਦੇ ਜਾਇਜ਼ ਨਜਾਇਜ਼ ਕੰਮਾਂ ਦੀ ਜਾਂਚ ਪੜਤਾਲ ਦਾ ਹਿੱਸਾ ਤਾਂ ਨਹੀਂ। ਉਹਦੇ ਦਿਮਾਗ ਦੇ ਵਿੱਚ ਸਵਾਲ ਉੱਠਣ ਲੱਗ ਗਏ, ਇਹ ਦੋਵੇਂ ਕਿਸੇ ਨਾਲ ਬਹੁਤੀ ਗੱਲ ਵੀ ਨਹੀਂ ਕਰਦੇ, ਜਿਹੜਾ ਵੀ ਕੋਈ ਇਹਨਾਂ ਨੂੰ ਮਿਲਣ ਜਾਂਦਾ ਜਾਂ ਭੇਤ ਸਿਹਤ ਲੈਣ ਜਾਂਦਾ ਉਹ ਕੋਈ ਤਸੱਲੀ ਬਖਸ਼ ਜਵਾਬ ਨਹੀਂ ਸੀ ਹੁੰਦਾ ਦੇ ਸਕਦਾ, ਤੇ ਉਹ ਅੰਦਰ ਦੀ ਗੱਲ ਦੱਸਦੇ ਹੀ ਨਹੀਂ ਨੇ। ਅਗਲਾ ਨਿਰਾਸ਼ ਜਿਹਾ ਹੋ ਕੇ ਮੁੜ ਆਉਂਦਾ, ਅੱਵਲ ਤਾਂ ਕੋਈ ਉਹਨਾਂ ਕੋਲ ਜਾਂਦਾ ਹੀ ਨਹੀਂ, ਭਾਵੇਂ ਬੱਚਿਆਂ ਨੂੰ ਉਸ ਪਾਸੇ ਜਾਣ ਤੋਂ ਮਨਾ ਵੀ ਕੀਤਾ ਹੋਇਆ, ਫਿਰ ਵੀ ਦਾ ਲੱਗਦਿਆਂ ਬੱਚੇ ਉਧਰ ਚਲੇ ਜਾਂਦੇ ਆ। ਪਿੰਡ ਵਾਲੇ ਸੋਚਦੇ ਆ ਕਿ ਜਿੰਨਾ ਚਿਰ ਉਹਨਾਂ ਦੇ ਖਿਲਾਫ ਕੋਈ ਸਬੂਤ ਨਹੀਂ ਮਿਲ ਜਾਂਦਾ ਉਹਨਾਂ ਚਿਰ ਉਹਨਾਂ ਤੇ ਕੋਈ ਕਾਰਵਾਈ ਨਹੀਂ ਸੀ ਕੀਤੀ ਜਾ ਸਕਦੀ। ਜਿਸ ਕਿਸੇ ਨੇ ਵੀ ਨੇੜਿਓਂ ਵੇਖਣ ਦੀ ਕੋਸ਼ਿਸ਼ ਕੀਤੀ ਇਹੀ ਆਖਦਾ ਕਿ ਕੋਈ ਜ਼ਖਮੀ ਹਾਲਤ ਦੇ ਵਿੱਚ ਪਿੰਡ ਤੋਂ ਜੰਗਲ ਵਾਲੇ ਰਸਤੇ ਦੇ ਵੱਡੇ ਰੁੱਖ ਹੇਠ ਟੁੱਟੀ ਜਿਹੀ ਛੰਨ ਦੇ ਵਿੱਚ ਰਹਿ ਰਿਹਾ। ਉਸਦੇ ਨਾਲ ਇੱਕ ਔਰਤ ਹੈ, ਕਿਸੇ ਨੇ ਆਖਿਆ, ਔਰਤ ਉਸਦੀ ਮਾਂ ਜਾਪਦੀ ਹੈ, ਜ਼ਖਮਾਂ ਦਾ ਇਲਾਜ ਬੜੇ ਮਮਤਾਮਈ ਤਰੀਕੇ ਦੇ ਨਾਲ ਕਰਦੀ ਹੈ, ਉਹ ਛੰਨ ਤੋਂ ਬਾਹਰ ਘੱਟ ਹੀ ਨਿਕਲਦੇ, ਸ਼ਾਇਦ ਕਿਸੇ ਦੁਸ਼ਮਣ ਤੋਂ ਡਰਦੇ ਲੁਕੇ ਹੋਏ ਹੋਣਗੇ, ਇਸਦੇ ਲਈ ਕਿਸੇ ਨੂੰ ਭੇਤ ਨਹੀਂ ਦਿੰਦੇ ਨੇ। ਕਈ ਵਾਰ ਤਾਂ ਦੇਖਣ ਨੂੰ ਲੱਗਦਾ ਹੈ ਕਿ ਉਹ ਇੱਥੋਂ ਕਿੰਨੀ ਕਿੰਨੀ ਦੇਰ ਗਾਇਬ ਰਹਿੰਦੇ ਨੇ। ਜੰਗਲ ਦੇ ਵਿੱਚ ਲੱਕੜੀਆਂ ਲੈਣ ਗਏ ਇੱਕ ਮਜ਼ਦੂਰ ਨੇ ਦੱਸਿਆ। ਮੈਂ ਉਹਨਾਂ ਨੂੰ ਪੁੱਛਿਆ, ਤੁਹਾਨੂੰ ਜੰਗਲ ਵਾਲੇ ਪਾਸਿਓਂ ਰਾਤ ਨੂੰ ਜੰਗਲੀ ਜਾਨਵਰ ਤੋਂ ਡਰ ਨਹੀਂ ਲੱਗਦਾ? ਉਹ ਕਹਿੰਦੇ ਨੇ ਅੱਗਿਓਂ, ਜਾਨਵਰਾਂ ਤੋਂ ਕਾਹਦਾ ਡਰ, ਡਰ ਤਾਂ ਮਾੜੇ ਬੰਦਿਆਂ ਤੋਂ ਲੱਗਦਾ ਸਾਨੂੰ। ਕੁਝ ਸਮੇਂ ਬਾਅਦ ਲੋਕਾਂ ਨੂੰ ਉਹਨਾਂ ਦੀ ਆਦਤ ਲੱਗ ਗਈ, ਬਹੁਤੇ ਲੋਕ ਤਾਂ ਉਹਨਾਂ ਦੇ ਬਾਰੇ ਜਾਣਨ ਦੀ ਕੋਸ਼ਿਸ਼ ਕਰਨੋਂ ਵੀ ਹਟ ਗਏ ਭਈ ਕੌਣ ਨੇ। ਜੇ ਕੋਈ ਦਿਆਲੂ ਬੰਦਾ ਉਹਨਾਂ ਨੂੰ ਖਾਣ ਪੀਣ ਦੀਆਂ ਵਸਤਾਂ ਦੇਣ ਦੀ ਕੋਸ਼ਿਸ਼ ਕਰਦਾ ਤਾਂ ਬਹੁਤੀ ਵਾਰ ਤਾਂ ਉਹ ਮਨਾ ਹੀ ਕਰ ਦਿੰਦੇ ਤੇ ਕਦੇ ਕਦੇ ਫੜ ਕੇ ਰੱਖ ਵੀ ਲੈਂਦੇ। ਪਤਾ ਨਹੀਂ ਉਸ ਨੌਜਵਾਨ ਮੁੰਡੇ ਨੂੰ ਕੀ ਬਿਮਾਰੀ ਸੀ, ਉਸਦੇ ਜ਼ਖਮ ਭਰਨ ਦਾ ਨਾਂ ਨਹੀਂ ਸੀ ਲੈ ਰਹੇ। ਕਈ ਵਾਰ ਤਾਂ ਇਉਂ ਲੱਗਦਾ ਹੈ ਕਿ ਉਸਦੇ ਜ਼ਖਮ ਹੋਰ ਵੱਧ ਗਏ ਹੋਣ ਤੇ ਡੂੰਘੇ ਵੀ ਹੋਈ ਜਾਂਦੇ ਹੈ। ਪਿੰਡ ਦੇ ਵਿੱਚੋਂ ਦੋ ਚਾਰ ਬੰਦੇ ਉਹਨਾਂ ਦੇ ਬਾਰੇ ਜਾਣਨ ਦਾ ਯਤਨ ਕਰਦੇ ਰਹਿੰਦੇ, ਕੁਝ ਪਤਾ ਸਤਾ ਤਾਂ ਲੱਗੇ, ਉਹਨਾਂ ਨੂੰ ਕੋਈ ਬਹੁਤੀ ਕਾਮਯਾਬੀ ਹਾਸਲ ਨਾ ਹੁੰਦੀ। ਬਸ ਇੰਨਾ ਕੋਈ ਜ਼ਰੂਰ ਪਤਾ ਲੱਗ ਗਿਆ ਕਿ ਭਾਵੇਂ ਉਹ ਜ਼ਖਮੀ ਹਾਲਤ ਦੇ ਵਿੱਚ ਹੈ ਫਿਰ ਵੀ ਕਮਜ਼ੋਰ ਨਹੀਂ ਹੈ, ਕਿਸੇ ਬਹਾਦਰ ਖਾਨਦਾਨ ਦਾ ਖੂਨ ਹੈ। ਸਰੀਰ ਤੇ ਇੰਨੇ ਜ਼ਖਮ ਹੋਣ ਦੇ ਬਾਵਜੂਦ ਵੀ ਉਹ ਕਿਸੇ ਤੋਂ ਨਹੀਂ ਡਰਦਾ, ਉਸਨੂੰ ਜ਼ਖਮੀ ਕੌਣ ਕਰਦਾ ਹੈ? ਇਹ ਇੱਕ ਰਹੱਸਮਈ ਗੱਲ।

ਤੋਂ ਡਰਦਾ, ਕੋਈ ਉਹਨਾਂ ਦੇ ਕੋਲ ਬਹੁਤੀ ਦੇਰ ਰੁਕਦਾ ਵੀ ਨਹੀਂ। ਉਹਨਾਂ ਦੇ ਬਾਰੇ ਜਿਉਂ ਜਿਉਂ ਲੋਕਾਂ ਨੂੰ ਜਿਹੜਾ ਸੀ ਪਤਾ ਲੱਗਦਾ, ਕਈ ਦਿਖਾਵੇ ਦੇ ਦਾਨੀ ਨੇਤਾ ਤੇ ਅਮੀਰ ਲੋਕ ਉਸਦੇ ਜ਼ਖਮ ਕੱਜਣ ਨੂੰ ਨਰਮ ਮੁਲਾਇਮ ਕੱਪੜੇ ਦੇ ਜਾਂਦੇ। ਕੁਝ ਸਮੇਂ ਦੇ ਲਈ ਉਸਦੀਆਂ ਪੀੜਾਂ ਕੱਜੀਆਂ ਜਾਂਦੀਆਂ, ਥੋੜੇ ਸਮੇਂ ਬਾਅਦ ਇਹਨਾਂ ਰੇਸ਼ਮੀ ਮੁਲਾਇਮ ਕੱਪੜਿਆਂ ਦੇ ਵਿੱਚ ਵੀ ਸਿੰਮ ਦਾ ਲਹੂ ਦਿਸਣ ਲੱਗ ਪੈਂਦਾ। ਪਿੰਡ ਦੇ ਸਿਆਣੇ ਪਤਵੰਤਿਆਂ ਨੇ ਸਲਾਹ ਬਣਾਈ ਕਿ ਉਹਨਾਂ ਦੋਵਾਂ ਜਣਿਆਂ ਨੂੰ ਉਹਨਾਂ ਦੇ ਪਿੰਡ, ਸ਼ਹਿਰ ਅਤੇ ਪਰਿਵਾਰ ਬਾਰੇ ਸਾਰਾ ਵੇਰਵਾ ਪੁੱਛ ਕੇ ਉਸਦਾ ਜਿਹੜਾ ਕੋਈ ਦੇਸੀ ਅੰਗਰੇਜ਼ੀ ਇਲਾਜ ਕਰਵਾਇਆ ਜਾਵੇ। ਉਹ ਉਹਨਾਂ ਨੂੰ ਮਿਲਣ ਜਾ ਰਹੇ ਨੇ। ਇਸ ਬਹਾਨੇ ਸਮਾਗਮ ਦੇ ਉੱਤੇ ਪਹੁੰਚਣ ਦੇ ਲਈ ਵੀ ਸੱਦਾ ਦੇ ਆਉਣਗੇ ਵੀ ਤੁਸੀਂ ਵੀ ਆਇਓ। ਪਿੰਡ ਦੇ ਨੇੜੇ ਦੇ ਵੱਡੇ ਸਕੂਲ ਦੇ ਵਿੱਚ ਆਜ਼ਾਦੀ ਦਿਵਸ ਮਨਾਇਆ ਜਾਣਾ ਸੀ। ਕਿਸੇ ਮੰਤਰੀ ਨੇ ਝੰਡਾ ਲਹਿਰਾਉਣ ਆਉਣਾ ਸੀ। ਉਸ ਤੋਂ ਵੀ ਉਹਨਾਂ ਦੇ ਲਈ ਮਦਦ ਮੰਗ ਲੈਣਗੇ, ਭਾਈ ਤੁਸੀਂ ਹੀ ਮਦਦ ਕਰੋ ਕੁਝ। ਪਿੰਡ ਦੇ ਰਿਟਾਇਰ ਹੋ ਚੁੱਕੇ ਮਾਸਟਰ ਤੇ ਫੌਜੀ ਮਿਲ ਪਏ। ਉਹਨਾਂ ਨੂੰ ਵੀ ਨਾਲ ਚੱਲਣ ਦੇ ਲਈ ਕਿਹਾ ਗਿਆ, ਤੁਸੀਂ ਵੀ ਚੱਲੋ। ਪਹਿਲਾਂ ਉਹਨਾਂ ਨਾਂਹ ਨੁੱਕਰ ਕੀਤੀ, ਫਿਰ ਕਰ ਭਲਾ ਹੋ ਭਲਾ ਆਖਦਿਆਂ ਨਾਲ ਤੁਰ ਪਏ। ਫੌਜੀ ਤੇ ਮਾਸਟਰ ਜੀ ਉਹਨਾਂ ਦੇ ਨਾਲ ਗੱਲੀ ਪੈ ਗਏ ਤੇ ਉਹਨਾਂ ਆਪਣੀ ਨੌਕਰੀ ਸਮੇਂ ਦੇ ਇਮਾਨਦਾਰੀ ਦੇ ਨਾਲ ਫਰਜ਼ ਨਿਭਾਉਣ ਦੀਆਂ ਬਹੁਤ ਹੀ ਗੱਲਾਂ ਸੁਣਾਈਆਂ ਕਿ ਅਸੀਂ ਨੌਕਰੀ ਕਿਵੇਂ ਕਰਦੇ ਸੀ। ਉਹ ਦੋਵੇਂ ਹੀ ਉਹਨਾਂ ਦੀਆਂ ਗੱਲਾਂ ਸੁਣ ਕੇ ਖੁਸ਼ ਹੋ ਰਹੇ ਨੇ। ਅੱਜ ਨੌਜਵਾਨ ਦੇ ਜ਼ਖਮਾਂ ਦੇ ਵਿੱਚ ਵੀ ਜਿਵੇਂ ਦਰਦ ਘਟ ਗਿਆ ਹੋਵੇ। ਪੰਚ ਅਤੇ ਸਰਪੰਚ ਉਹਨਾਂ ਦੋਵਾਂ ਦੀਆਂ ਗੱਲਾਂ ਸੁਣ ਕੇ ਵੀ ਹੈਰਾਨ ਨੇ ਹੋ ਰਹੇ ਨੇ। ਉਹਨਾਂ ਨੂੰ ਤਾਂ ਅਜੋਕੇ ਸਮੇਂ ਦੇ ਨਾਲ ਨਾਲ ਇਤਿਹਾਸ ਦੀ ਵੀ ਬਹੁਤ ਜਾਣਕਾਰੀ ਸੀ। ਜਦੋਂ ਉਹ ਉਹਨਾਂ ਦੇ ਨਾਲ ਗੱਲਾਂ ਕਰਕੇ ਵਾਪਸ ਆਉਣ ਲੱਗੇ ਤਾਂ ਸਰਪੰਚ ਬੋਲਿਆ, ਮੈਨੂੰ ਤਾਂ ਕੁਛ ਕਾਲਾ ਮਾਲਾ ਜਿਹਾ ਲੱਗਦਾ, ਇਹਨਾਂ ਨੂੰ ਇੰਨੀ ਜਾਣਕਾਰੀ ਕਿੱਥੋਂ ਮਿਲੀ ਹੈ? ਮੈਨੂੰ ਤਾਂ ਲੱਗਦਾ ਕਿ ਇਹ ਬਹੁਤ ਪੜ੍ਹੇ ਲਿਖੇ ਹੋਣਗੇ, ਚੱਕਰ ਤਾਂ ਕੋਈ ਹੈ ਜ਼ਰੂਰ, ਇੱਥੇ ਆਉਣ ਦਾ ਵੀ ਕੋਈ ਹੋਰ ਹੀ ਮਕਸਦ ਹੋਊਗਾ। ਪੰਚ ਨੇ ਵੀ ਹਾਮੀ ਭਰੀ। ਇੱਕ ਗੱਲ ਹੋਰ ਹੈ ਦੇਖੀ, ਫੌਜੀ ਤੇ ਮਾਸਟਰ ਐ ਗੱਲਾਂ ਕਰ ਰਹੇ ਨੇ ਜਿਵੇਂ ਉਹਨਾਂ ਨੂੰ ਜਾਣਦੇ ਹੋਣ। ਸਰਪੰਚ ਬੋਲਿਆ, ਕਿਤੇ ਇਹੀ ਨਾ ਕੋਈ ਪੰਗਾ ਖੜਾ ਕਰ ਦੇਣ ਯਾਰ, ਸਮਾਂ ਤਾਂ ਜਿਵੇਂ ਦੁੱਗਣੀ ਤਿੱਗਣੀ ਚਾਲੇ ਚੱਲ ਰਿਹਾ ਸੀ। ਹੁਣ ਤਾਂ ਅਜੇ ਸਮਾਗਮ ਦੀਆਂ ਤਿਆਰੀਆਂ ਦੀਆਂ ਗੱਲਾਂ ਹੋ ਰਹੀਆਂ, ਹੁਣੇ ਕਹੀ ਜਾਂਦੇ ਨੇ ਕਿ ਵੋਟਾਂ ਵੀ ਸਿਰ ਤੇ ਆ ਗਈਆਂ। ਪਿੰਡ ਦੇ ਮੋਹਤਬਰ ਬੰਦਿਆਂ ਦੀ ਵੇਲ ਖਤਮ ਹੋ ਗਈ ਤੇ ਸਾਰੇ ਪਿੰਡ ਦੇ ਵਿੱਚ ਅੰਦਰ ਖਾਤੇ ਹਿਲਜੁਲ ਸ਼ੁਰੂ ਹੋ ਗਈ। ਲੋਕ ਅੰਦਰੋਂ ਬਾਹਰੋਂ ਇੱਕ ਨਾਰੇ, ਅੰਦਰੋਂ ਅੰਦਰੀ ਸਕੀਮਾਂ ਲੱਗਣ ਲੱਗ ਪਈਆਂ। ਪਿੰਡਾਂ ਦੀਆਂ ਸਾਂਝੀਆਂ ਥਾਵਾਂ ਦੇ ਉੱਤੇ ਭੀੜਾਂ ਲੱਗਣੀਆਂ ਸ਼ੁਰੂ ਹੋ ਗਈਆਂ। ਜਿਹੜਾ ਪਿੰਡ ਇੱਕ ਲੱਗਦਾ ਹੁੰਦਾ ਸੀਗਾ, ਉਸਦੇ ਵਿੱਚ ਕਈ ਤੜੇ ਉੱਭਰ ਆਏ। ਗਲੀ ਮੁਹੱਲੇ ਵਾਲਿਆਂ ਤਾਂ ਕਿ ਇਕੱਠੇ ਹੋਣਾ ਸੀ, ਟੱਬਰਾਂ ਦੇ ਵਿੱਚ ਵੀ ਏਕਾ ਨਾ ਰਿਹਾ ਤੇ ਸਿਆਣੇ ਲੋਕ ਇਹ ਸਭ ਦੇਖ ਕੇ ਝੂਰਦੇ ਰਹੇ। ਚੋਣਾਂ ਦਾ ਐਲਾਨ ਹੁੰਦਿਆਂ ਹੀ ਵੱਖ ਵੱਖ ਪਾਰਟੀਆਂ ਵਾਲੇ ਲੋਕ ਖੱਲਾਂ ਖੂੰਜਿਆਂ ਦੇ ਵਿੱਚੋਂ ਵੀ ਵੋਟਰਾਂ ਨੂੰ ਲੱਭਦੇ ਫਿਰਦੇ। ਨੇਤਾ ਲੋਕ ਪਿੰਡ ਵਾਲਿਆਂ ਨੂੰ ਪੈਸੇ ਦਾ ਲਾਲਚ, ਬੋਤਲਾਂ ਦਾ ਲਾਲਚ, ਨੌਕਰੀਆਂ ਦਾ ਲਾਲਚ ਤੇ ਹੋਰ ਨਸ਼ਿਆਂ ਦਾ ਲਾਲਚ ਦੇ ਕੇ ਵੋਟਾਂ ਆਪਣੇ ਪੱਖ ਦੇ ਵਿੱਚ ਕਰਨ ਦਾ ਜਿਹੜਾ ਯਤਨ ਕਰਦੇ ਰਹਿੰਦੇ। ਪਿੰਡ ਵਾਲੇ ਵੀ ਇਸ ਪਾਸੇ ਉਲਝ ਪਏ। ਹਰ ਰੋਜ਼ ਵੱਖ ਵੱਖ ਪਾਰਟੀਆਂ ਦੇ ਨੇਤਾ ਜਨਤਾ ਨੂੰ ਆਪਣੇ ਵਾਅਦਿਆਂ ਦੇ ਨਾਲ ਭਰਮਾਉਣ ਦੀ ਕੋਸ਼ਿਸ਼ ਕਰਦੇ ਤੇ ਉਹਨਾਂ ਦੀਆਂ ਕੋਸ਼ਿਸ਼ਾਂ ਕਾਫੀ ਹੱਦ ਤੱਕ ਕਾਮਯਾਬੀ ਹੋ ਗਈਆਂ। ਬਹੁਤੇ ਲੋਕ ਪਿਛਲਾ ਸਾਰਾ ਭੁੱਲ ਭੁਲਾ ਕੇ ਉਹਨਾਂ ਦੇ ਪੈਂਤੜਿਆਂ ਦੇ ਵਿੱਚ ਆ ਗਏ। ਪਿੰਡ ਦੇ ਵਿੱਚ ਹਰ ਰੋਜ਼ ਇਕੱਠ ਹੁੰਦਾ, ਕਦੇ ਕਿਸੇ ਪਾਰਟੀ ਵਾਲੇ ਆਉਂਦੇ ਤੇ ਕਦੇ ਕਿਸੇ ਵਾਲੇ। ਹਾਕਮ ਧਿਰ ਵੀ ਚੋਣਾਂ ਤੋਂ ਕੁਝ ਕੁ ਸਮਾਂ ਪਹਿਲਾਂ ਪੁਰਾਣੇ ਕੀਤੇ ਵਾਅਦਿਆਂ ਦੇ ਵਿੱਚੋਂ ਕੁਝ ਕੁ ਪੂਰੇ ਕਰਨ ਦਾ ਦਿਖਾਵਾ ਕਰਨ ਲੱਗ ਪਈ। ਸਭ ਨੂੰ ਪਤਾ ਸੀ ਲੋਕ ਤਾਜ਼ਾ ਲਿਪਿਆ ਦੇਖਦੇ ਨੇ। ਚੋਣ ਜਾਬਤੇ ਤੋਂ ਪਹਿਲਾਂ ਲੰਮੇ ਸਮੇਂ ਤੋਂ ਲਮਕਾਏ ਕੰਮਾਂ ਦੀ ਪ੍ਰਕਿਰਿਆ ਨੇ ਤੇਜ਼ੀ ਫੜ ਲਈ। ਬੇਰੁਜ਼ਗਾਰਾਂ ਨੂੰ ਕਈ ਕਈ ਸਾਲ ਦੇ ਲਾਰਿਆਂ ਪਿੱਛੋਂ ਨਿਯੁਕਤੀ ਪੱਤਰ ਦੇਣੇ ਸ਼ੁਰੂ ਹੋ ਗਏ। ਨਿਯੁਕਤੀ ਪੱਤਰ ਦਿੰਦੇ ਹੋਏ ਵੱਡੀਆਂ ਵੱਡੀਆਂ ਫੋਟੋਆਂ ਅਖਬਾਰਾਂ ਤੇ ਛਪਣ ਲੱਗ ਪਈਆਂ, ਨੀਂਹ ਪੱਥਰ ਰੱਖੇ ਜਾਣ ਲੱਗ ਪਏ। ਪਿੰਡੋਂ ਬਾਹਰ ਰਹਿੰਦੇ ਇਹਨਾਂ ਦੋ ਦੁਖਿਆਰਿਆਂ ਵੱਲੋਂ ਲੋਕਾਂ ਦਾ ਧਿਆਨ ਘੱਟ ਹੀ ਗਿਆ, ਪਤਾ ਨਹੀਂ ਮੌਸਮ ਕਰਕੇ ਜਾਂ ਕਿਸੇ ਹੋਰ ਕਾਰਨ ਕਰਕੇ। ਉਸ ਨੌਜਵਾਨ ਦੀ ਤਕਲੀਫ਼ ਵਧਣ ਲੱਗ ਪਈ। ਕਈ ਵਾਰ ਉਹ ਦਰਦ ਦੇ ਨਾਲ ਘਰਾਰ ਰਿਹਾ ਹੁੰਦਾ ਸੀ ਤੇ ਪਿੰਡ ਦੇ ਲੋਕਾਂ ਨੂੰ ਉਸਦੇ ਨਾਲ ਹਮਦਰਦੀ ਸੀ। ਉਸਦਾ ਇਲਾਜ ਕਰਵਾਉਣਾ ਚਾਹੁੰਦੇ ਸਨ। ਉਹਦੀ ਮਾਂ ਆਖਦੀ, ਮੇਰੇ ਪੁੱਤ ਦੀਆਂ ਪੀੜਾਂ ਦਾ ਇਲਾਜ ਕੋਈ ਡਾਕਟਰ ਨਹੀਂ ਕਰ ਸਕਦਾ। ਪਿੰਡ ਵਾਲਿਆਂ ਨੂੰ ਉਹਨਾਂ ਦੇ ਉੱਤੇ ਤਰਸ ਆਉਣ ਲੱਗ ਪਿਆ। ਮਹਿਸੂਸ ਕਰਦੇ ਕਿ ਜੇਕਰ ਉਹ ਉਸਦਾ ਜਿਹੜਾ ਇਲਾਜ ਹੋ ਜਾਵੇ ਤਾਂ ਬਹੁਤ ਬਹੁਤ ਵੱਡੇ ਪੁੰਨ ਦਾ ਕੰਮ ਹੈ, ਨਹੀਂ ਤਾਂ ਪਿੰਡ ਵਾਲਿਆਂ ਨੂੰ ਇਹਨਾਂ ਦਾ ਸਰਾਪ ਲੈ ਬੈਠੂਗਾ। ਆਜ਼ਾਦੀ ਦਿਵਸ ਵੀ ਆ ਗਿਆ, ਸਮਾਗਮ ਵੀ ਸ਼ੁਰੂ ਹੋ ਗਿਆ।
ਜਿਵੇਂ ਕੋਈ

0: ਜਾਦੂ ਦੇ ਨਾਲ ਦ੍ਰਿਸ਼ ਬਦਲ ਰਿਹਾ ਹੋਵੇ। ਸਟੇਜ ਤਿਆਰ ਸੀ, ਸਕੂਲ ਦੇ ਬੱਚੇ ਦੇਸ਼ ਭਗਤੀ ਦੇ ਗੀਤ ਗਾ ਰਹੇ ਨੇ, ਸਾਰਾ ਕੁਝ ਚੰਗਾ ਭਲਾ ਜਿਹੜਾ ਲੱਗ ਰਿਹਾ ਸੀ। ਛੰਨ ਵਾਲੀ ਮਾਤਾ ਵੀ ਆਈ ਹੋਈ ਸੀ, ਮੁੰਡਾ ਵੀ ਨਾਲ ਹੀ, ਉਹ ਵੀ ਅੱਜ ਬੱਚਿਆਂ ਨੂੰ ਦੇਖ ਕੇ ਬੜੇ ਖੁਸ਼ ਹੋ ਕੇ ਤਾੜੀਆਂ ਮਾਰ ਰਹੇ ਨੇ। ਗੱਡੀਆਂ ਦੇ ਕਾਫਲੇ ਆਉਣੇ ਸ਼ੁਰੂ ਹੋ ਗਏ, ਪਤਾ ਨਹੀਂ ਕੌਣ ਨੇ, ਪਰ ਇਹ ਕੀ ਹੈ, ਇਸ ਪਿੰਡ ਦੇ ਵਿੱਚ ਵੱਡੇ ਵੱਡੇ ਨੇਤਾ ਆ ਰਹੇ ਨੇ। ਸਾਰੇ ਪਾਸੇ ਕੀੜੀਆਂ ਵਾਂਗ ਪੁਲਿਸ ਹੀ ਪੁਲਿਸ ਫਿਰ ਰਹੀ ਹੈ, ਲੋਕ ਹੈਰਾਨ। ਇਹਨਾਂ ਨੂੰ ਤਾਂ ਕਿਸੇ ਨੇ ਬੁਲਾਇਆ ਹੀ ਨਹੀਂ ਸੀ, ਫਿਰ ਇਹ ਕਿੱਦਾਂ ਆ ਗਏ। ਬੱਚੇ ਸਟੇਜ ਦੇ ਉੱਤੇ ਨਾਟਕ ਖੇਡ ਰਹੇ ਹੈ, ਕੋਈ ਦੇਸ਼ ਭਗਤ ਹੋਣ ਦੀ ਭੂਮਿਕਾ ਨਿਭਾ ਰਿਹਾ ਹੈ, ਕੋਈ ਬ੍ਰਿਟਿਸ਼ ਸਰਕਾਰ ਦਾ ਅਫਸਰ ਬਣਿਆ ਹੈ। ਵੱਡੇ ਵੱਡੇ ਨੇਤਾਵਾਂ ਦੇ ਲਈ ਕੁਰਸੀਆਂ ਖਾਲੀ ਕਰਵਾਈਆਂ ਜਾਣ ਲੱਗ ਪਈਆਂ। ਬੱਚਿਆਂ ਦੇ ਨਾਟਕ ਦੇ ਵੱਲੋਂ ਧਿਆਨ ਹਟ ਕੇ ਨੇਤਾਵਾਂ ਦੇ ਵੱਲ ਹੋਣ ਲੱਗ ਪਿਆ। ਇੰਨੇ ਨੇਤਾਵਾਂ ਦੇ ਆਉਣ ਦਾ ਕਾਰਨ ਉਹਨਾਂ ਦੇ ਨਾਲ ਆਏ ਅਫਸਰਾਂ ਦੀ ਘੁਸਰ ਮੁਸਰ ਤੋਂ ਪਤਾ ਚੱਲਿਆ ਕਿ ਅੱਜ ਥਾਂ ਥਾਂ ਦੇ ਉੱਤੇ ਆਜ਼ਾਦੀ ਦਿਵਸ ਮਨਾਇਆ ਜਾ ਰਿਹਾ। ਜਦੋਂ ਇਹਨਾਂ ਨੂੰ ਬਣਿਆ ਬਣਾਇਆ ਇਕੱਠ ਮਿਲ ਜਾਂਦਾ ਹੈ ਤਾਂ ਇਹ ਆਪਣੇ ਮੂੰਹ ਆਪੇ ਹੀ ਮੀਆਂ ਮਿੱਠੂ ਬਣ ਕੇ ਜਨਤਾ ਨੂੰ ਸੱਚੇ ਝੂਠੇ ਵਾਅਦਿਆਂ ਦੇ ਨਾਲ ਭਰਵਾਉਣ ਦੇ ਲਈ ਕੋਈ ਮੌਕਾ ਹੱਥੋਂ ਨਹੀਂ ਜਾਣ ਦਿੰਦੇ। ਬੱਚਿਆਂ ਦਾ ਪ੍ਰੋਗਰਾਮ ਰੁਕਵਾ ਦਿੱਤਾ ਗਿਆ। 15-15, 20-20 ਸਾਲ ਤੋਂ ਸੱਤਾ ਦੇ ਵਿੱਚ ਰਹਿਣ ਵਾਲੇ ਇੱਕ ਦੂਜੇ ਤੇ ਉਂਗਲੀਆਂ ਉਠਾ ਰਹੇ ਸਨ। ਸਮਝਦਾਰੀ ਰੱਖਣ ਵਾਲੇ ਇਹਨਾਂ ਦੀਆਂ ਗੱਲਾਂ ਸੁਣ ਕੇ ਖੁਦ ਸ਼ਰਮਿੰਦਾ ਹੋ ਰਹੇ ਨੇ। ਕਈ ਇਮਾਨਦਾਰ ਅਫਸਰਾਂ ਨੂੰ ਇਹਨਾਂ ਦੇ ਉੱਤੇ ਖਿੱਝ ਚੜ ਰਹੀ ਸੀ, ਪਰ ਇਹ ਕੀ ਹੋਈ ਕੀ ਜਾ ਰਿਹਾ। ਦੇਸ਼ ਦੇ ਮੋਹਤਬਰਾਂ ਦੇ ਨਾਲ ਹੋਰ ਵੱਡੇ ਜਿਹੜੇ ਵੱਡੇ ਨੇਤਾ, ਲੋਕ ਅੱਖਾਂ ਮਲ ਮਲ ਕੇ ਦੇਖ ਰਹੇ ਨੇ, ਇਹ ਸੱਚ ਹੈ ਜਾਂ ਸੁਪਨਾ ਹੈ ਭਾਈ, ਇਹ ਕਿੱਦਾਂ ਹੋ ਗਿਆ। ਬੱਚੇ ਨਿੰਮੋ ਝੂਣੇ ਹੋਏ ਭੁੱਖੇ ਪਾਣੇ ਇਹਨਾਂ ਨੇਤਾਵਾਂ ਦੇ ਮੂੰਹਾਂ ਦੇ ਵੱਲ ਝਾਕ ਰਹੇ ਨੇ। ਕਦੋਂ ਇਹ ਚੁੱਪ ਹੋਣ ਤੇ ਉਹ ਆਪਣਾ ਪ੍ਰੋਗਰਾਮ ਦੁਬਾਰਾ ਸ਼ੁਰੂ ਕਰਨ। ਉਹ ਮਾਤਾ ਦੇ ਕੋਲ ਬੈਠੇ ਹੋਏ ਨੇ ਤੇ ਹੌਲੀ ਹੌਲੀ ਉਸਦੇ ਨਾਲ ਗੱਲੀ ਪਏ ਹੈ। ਉਸਦਾ ਮੁੰਡਾ ਬੜੀ ਤਕਲੀਫ ਦੇ ਵਿੱਚ ਲੱਗ ਰਿਹਾ, ਮਾਤਾ ਬੜੀ ਬੇਚੈਨ ਹੋ ਰਹੀ ਹੈ। ਸ਼ਹੀਦਾਂ ਦੇ ਨਾਂ ਦੇ ਉੱਤੇ ਨਾਅਰੇ ਲੱਗ ਰਹੇ ਨੇ, ਬਾਹਾਂ ਉਲਾਰ ਉਲਾਰ ਕੇ ਵੱਖ ਵੱਖ ਸ਼ਹੀਦਾਂ ਦੇ ਨਾਂ ਲੈ ਕੇ ਤੇਰੀ ਸੋਚ ਤੇ ਪਹਿਰਾ ਦਿਆਂਗੇ ਠੋਕ ਕੇ ਆਖ ਰਹੇ ਨੇ। ਇੱਕ ਸਿੱਧੇ ਜਿਹੇ ਬੰਦੇ ਨੇ ਸਟੇਜ ਦੇ ਨੇੜੇ ਜਾ ਕੇ ਉੱਚੀ ਦੇਣੇ ਪੁੱਛਿਆ, ਕੋਈ ਇਹ ਵੀ ਤਾਂ ਦੱਸ ਦਿਓ ਉਹਨਾਂ ਦੀ ਸੋਚ ਹੈ ਕੀ ਸੀ। ਜਵਾਬ ਦੇਣ ਦੀ ਥਾਂ ਉਹ ਇੱਕ ਦੂਜੇ ਦੇ ਮੂੰਹ ਦੇ ਵੱਲ ਤੱਕਣ ਲੱਗ ਪਏ, ਜਿਵੇਂ ਕੋਈ ਚੋਰੀ ਫੜੀ ਗਈ ਹੋਵੇ। ਮੰਤਰੀ ਨੇ ਆਪਣੇ ਸਹਾਇਕ ਨੂੰ ਧੀਵੀਂ ਜਿਹੀ ਸੁਰ ਦੇ ਵਿੱਚ ਪੁੱਛਿਆ, ਕੀ ਸੀ ਸੋਚ ਉਹਨਾਂ ਦੀ ਯਾਰ। ਸਭ ਸਾਹਿਬ ਮੈਨੂੰ ਤਾਂ ਪਤਾ ਨਹੀਂ, ਉਸਨੇ ਆਪਣਾ ਹੱਥ ਮੂੰਹ ਅੱਗੇ ਕਰਦਿਆਂ ਆਖਿਆ। ਹੋਰ ਕਿਹਨੂੰ ਪਤਾ ਹੋਵੇ, ਪਤਾ ਰੱਖਿਆ ਕਰੋ ਫਿਰ, ਹੁਣ ਜਨਤਾ ਸਵਾਲ ਕਰਨ ਲੱਗ ਪਈ ਹੈ। ਮੰਤਰੀ ਜਿਹੜਾ ਸੀ ਤਿਲ ਮਿਲਾਇਆ, ਸਾਹਿਬ ਜਿਹੜੇ ਅਫਸਰ ਤੁਹਾਡੀ ਸਿਕਿਉਰਿਟੀ ਦੇ ਉੱਤੇ ਲੱਗੇ ਹੋਏ ਨੇ ਉਹ ਬਥੇਰੇ ਪੜ੍ਹੇ ਲਿਖੇ ਨੇ ਜੀ, ਉਹਨਾਂ ਨੂੰ ਪਤਾ ਹੋਣਾ, ਉਹਨਾਂ ਤੋਂ ਪੁੱਛੋ। ਜਦੋਂ ਬਾਈ ਜੀ ਸੋਚਦਾ ਇਹ ਨਹੀਂ ਪਤਾ, ਫਿਰ ਪਹਿਰਾ ਕਿਹੜੀ ਗੱਲ ਦੇ ਉੱਤੇ ਦਿਓਗੇ। ਸਵਾਲ ਕਰਨ ਵਾਲੇ ਦਾ ਦੂਸਰਾ ਸਵਾਲ ਆ ਗਿਆ, ਉਸਨੇ ਅੱਗੇ ਬੋਲਣ ਨਹੀਂ ਦਿੱਤਾ ਗਿਆ, ਉਹਨੂੰ ਚੱਕ ਲਿਆ, ਉਸਨੂੰ ਅੱਗੇ ਬੋਲਣ ਹੀ ਨਹੀਂ ਦਿੱਤਾ ਗਿਆ। ਪੁਲਿਸ ਵਾਲੇ ਫੜ ਕੇ ਪਰੇ ਨੂੰ ਲੈ ਗਏ ਤੇ ਸਾਹਮਣੇ ਬੈਠੀ ਭੀੜ ਦੇ ਵਿੱਚੋਂ ਕੋਈ ਬੁੜਬੜਾਇਆ, ਉਹਨਾਂ ਦੀ ਸੋਚ ਜਾਣਨ ਦੇ ਲਈ ਉਹਨਾਂ ਦੇ ਬਾਰੇ ਪੜ੍ਹਨਾ ਪਊ, ਨੇਤਾ ਬਣਨ ਦੇ ਲਈ ਪੜ੍ਹਾਈ ਜ਼ਰੂਰੀ ਨਹੀਂ ਹੁੰਦੀ ਹੈ। ਪਿੰਡ ਵਾਲਿਆਂ ਦੇ ਵਿੱਚ ਘੁਸਰ ਮੁਸਰ ਸ਼ੁਰੂ ਹੋ ਗਈ। ਬੱਚਿਆਂ ਨੇ ਇਸ਼ਾਰਾ ਮਿਲਦਿਆਂ ਹੀ ਫਿਰ ਆਪਣਾ ਨਾਟਕ ਸ਼ੁਰੂ ਕਰ ਦਿੱਤਾ। ਮਾਤਾ ਤੇ ਮੁੰਡੇ ਨੂੰ ਵੀ ਉਹਨਾਂ ਆਪਣੇ ਨਾਲ ਸ਼ਾਮਲ ਕਰ ਲਿਆ। ਦੇਖਦਿਆਂ ਹੀ ਦੇਖਦਿਆਂ ਉਸਦੇ ਰੂਪ ਬਦਲਣ ਲੱਗ ਪਏ। ਕਰਤਾਰ ਸਿੰਘ ਸਰਾਭਾ, ਭਗਤ ਸਿੰਘ, ਰਾਜਗੁਰੂ, ਸੁਖਦੇਵ, ਊਧਮ ਸਿੰਘ, ਲਾਲਾ ਲਾਜਪਤ ਰਾਏ ਤੇ ਹੋਰ ਬਹੁਤ ਸਾਰੇ ਰੂਪ ਜਿਨ੍ਹਾਂ ਨੂੰ ਲੋਕ ਪਛਾਣ ਨਹੀਂ ਸਕੇ। ਮੁੰਡੇ ਨੇ ਆਪਣੇ ਸਰੀਰ ਦੇ ਉੱਤੇ ਲਪੇਟੀ ਚਾਦਰ ਲਾਹੀ, ਲਹੂ ਸਿਮ ਰਿਹਾ। ਉਸਦੀ ਹਾਲਤ ਬੜੀ ਨਾਜ਼ੁਕ ਹੁੰਦੀ ਜਾ ਰਹੀ ਸੀ। ਇਸ ਨੂੰ ਲਹੂ ਲੁਹਾਨ ਕਿਹਨੇ ਕੀਤਾ ਹੈ, ਨੇਤਾਵਾਂ ਦੇ ਵਿੱਚੋਂ ਇੱਕ ਚੀਕਿਆ। ਤੁਸੀਂ ਸਾਰਿਆਂ ਨੇ, ਇੱਕ ਬੱਚੇ ਨੇ ਜਵਾਬ ਦਿੱਤਾ। ਇੱਕ ਬੱਚਾ ਜਿਸਨੇ ਕਾਲਾ ਕੋਟ ਪਾਇਆ ਸੀ, ਉਸਨੇ ਸਾਰਿਆਂ ਦੇ ਵੱਲ ਇਸ਼ਾਰਾ ਕਰਦਿਆਂ ਕਿਹਾ, ਤੁਹਾਡੇ ਵਿੱਚੋਂ ਅੱਧਿਆਂ ਤੋਂ ਵੱਧ ਤੇ ਕੇਸ ਬਣਦਾ ਹੈ ਅਟੈਂਪਟ ਟੂ ਮਰਡਰ ਦਾ, ਅਸੀਂ ਤਾਂ ਇਹਨੂੰ ਜਾਣਦੇ ਵੀ ਨਹੀਂ ਹੈ। ਇੱਕ ਨੇਤਾ ਬੋਲ ਪਿਆ, ਵੀ ਸਾਨੂੰ ਕੀ ਪਤਾ ਇਹ ਕੌਣ ਹੈ। ਲਲਿਤ ਦੇ ਬੇਟੇ ਦੇ ਵਿੱਚ ਜਿਵੇਂ ਕਿਸੇ ਵੱਡੇ ਦੀ ਰੂਹ ਪ੍ਰਵੇਸ਼ ਕਰ ਗਈ ਹੋਵੇ। ਉਹ ਵਿਅੰਗਮਈ ਢੰਗ ਦੇ ਨਾਲ ਹੱਸਿਆ ਤੇ ਬੋਲਿਆ, ਸੱਚ ਗਿਆ ਤੁਸੀਂ, ਇਹਨੂੰ ਭੁੱਲ ਗਏ ਜਿਹਦੇ ਕਰਕੇ ਤੁਸੀਂ ਵੱਡੇ ਵੱਡੇ ਨੇਤਾ ਬਣੇ ਹੋ। ਸਾਰਿਆਂ ਇਸਨੂੰ ਜਿਹੜਾ ਸੀਗਾ ਅੱਧ ਮਰਿਆ ਕਰ ਛੱਡਿਆ, ਇਸਨੂੰ ਖਤਮ ਕਰਨ ਦੇ ਲਈ ਨਿਤ ਨਵੇਂ ਜ਼ਖਮ ਦਿੰਦੇ ਹੋ। ਅਜੇ ਕਹਿੰਦੇ ਹੋ। ਜਾਣਦੇ ਹੀ ਨਹੀਂ ਨਾ, ਅਸੀਂ ਤਾਂ ਜਾਣਦੇ ਹੀ ਨਹੀਂ ਇਹਨੂੰ। ਲਾਣਤ ਹੈ ਤੁਹਾਡੇ ਤੇ ਓਏ। ਸਾਹਮਣੇ ਬੈਠਾ ਲਲਿਤ ਡਰ ਗਿਆ ਕਿ ਉਸਦਾ ਪੁੱਤ ਕਿਵੇਂ ਵੱਡੇ ਵੱਡੇ ਲੀਡਰਾਂ ਸਾਹਮਣੇ ਜ਼ੁਬਾਨ ਚਲਾ ਰਿਹਾ। ਤੁਹਾਡੇ ਵਿੱਚੋਂ ਬਹੁਤਿਆਂ ਦੇ ਹੱਥ ਇਸਦੇ ਖੂਨ ਦੇ ਨਾਲ ਰੰਗੇ ਹੋਏ ਨੇ। ਪਿਓ ਪੁੱਤ ਦੀਆਂ ਨਜ਼ਰਾਂ ਮਿਲੀਆਂ ਪਰ ਬੱਚੇ ਤੇ ਪਿਓ ਦੀ ਵੱਟੀ ਘੂਰੀ ਦਾ ਕੋਈ ਅਸਰ ਨਾ ਹੋਇਆ। ਇੱਕ ਅਧਿਆਪਕ ਬੱਚੇ ਦੇ ਕੰਨ ਦੇ ਵਿੱਚ ਕੁਝ ਕਹਿ ਗਿਆ। ਮੰਚ ਉੱਪਰ ਦੇਸ਼ ਦੇ ਜਿਹੜੇ ਮੋਹਰੀ ਨੇਤਾ ਆ ਰਹੇ ਨੇ। ਚੰਗੀ ਤਰ੍ਹਾਂ ਦੇਖਣ ਦੇ ਉੱਤੇ ਪਤਾ ਲੱਗਿਆ ਕਿ ਇਹ ਸਕੂਲੀ ਵਿਦਿਆਰਥੀ ਸਨ ਜਿਨ੍ਹਾਂ ਨੇ ਨੇਤਾਵਾਂ ਵਰਗੇ ਕੱਪੜੇ ਪਾਏ ਹੋਏ ਨੇ ਤੇ ਉਹਨਾਂ ਦੇ ਹੱਥ ਇਸ ਤਰ੍ਹਾਂ ਸਨ ਜਿਵੇਂ ਖੂਨ ਦੇ ਨਾਲ ਰੰਗੇ ਹੋਣ। ਇਹ ਸਾਰੇ ਇਸ ਨੂੰ ਮਾਰਨ ਦੇ ਉੱਤੇ ਤੁਲੇ ਹੋਏ ਨੇ। ਬੱਚੇ ਨੇ ਉਹਨਾਂ ਦੇ ਵੱਲ ਇਸ਼ਾਰਾ ਕਰਦਿਆਂ ਫਿਰ ਕਿਹਾ, ਇਹ ਤਾਂ ਦੇਸ਼ ਦੇ ਰਾਖੇ ਨੇ ਰਾਖੇ। ਭੀੜ ਦੇ ਵਿੱਚੋਂ ਆਵਾਜ਼ ਆਈ, ਕਹਿਣ ਨੂੰ ਰਾਖੇ ਨੇ, ਇਹ ਤਾਂ ਉਸ ਵਾੜ ਵਰਗੇ ਨੇ ਜਿਹੜੇ ਖੇਤ ਨੂੰ ਖਾਣ ਲੱਗ ਜਾਂਦੀ ਹੈ। ਮਾਤਾ ਦੇ ਮੱਥੇ ਦੇ ਉੱਤੇ ਪੁੱਤ ਦੇ ਲਈ ਚਿੰਤਾ ਦੀਆਂ ਲਕੀਰਾਂ ਉੱਭਰੀਆਂ ਹੋਈਆਂ ਨੇ। ਉਹ ਸਾਫ਼ ਸੁਥਰੇ ਲਿਬਾਸ ਦੇ ਵਿੱਚ ਪਰਦੇ ਦੇ ਉੱਤੇ ਬਣੇ ਦੇਸ਼ ਦੇ ਨਕਸ਼ੇ ਦੇ ਅੱਗੇ ਖੜੀ ਸੀ। ਬੱਚਾ ਡਿੱਕ ਡੋਲੇ ਖਾਂਦੇ ਡਿੱਗਦੇ ਜ਼ਖਮੀ ਨੌਜਵਾਨ ਵੱਲ ਭੱਜਿਆ ਤੇ ਫੌਜੀ ਮਾਸਟਰ, ਇੱਕ ਦੋ ਨੇਤਾ ਤੇ ਅਫਸਰ ਜਿਹੜੇ ਆਪਣੇ ਫਰਜ਼ ਨਿਭਾਉਣ ਵਾਲੇ ਪਾਸਿਓਂ ਬੇਦਾਗ ਸਨ, ਕਿਸੇ ਦੀ ਭਲਾਈ ਦੇ ਲਈ ਆਪਣੇ ਕੱਪੜਿਆਂ ਦੇ ਉੱਤੇ ਦਾਗ ਲੱਗਣ ਤੋਂ ਨਹੀਂ ਸਨ ਡਰਦੇ, ਤੇ ਕੁਝ ਬੱਚਿਆਂ ਨੇ ਭੱਜ ਕੇ ਉਸਨੂੰ ਸੰਭਾਲ ਲਿਆ। ਡਿੱਗਣ ਨਹੀਂ ਦਿੱਤਾ ਗਿਆ। ਕਈ ਅਫਸਰ ਉਸਨੂੰ ਬਚਾਉਣ ਦੇ ਲਈ ਅੱਗੇ ਆਉਣਾ ਚਾਹੁੰਦੇ ਸਨ ਪਰ ਨੇਤਾਵਾਂ ਦੀ ਸੁਰੱਖਿਆ ਦੇ ਵਿੱਚ ਕੁਤਾਹੀ ਹੋਣ ਤੋਂ ਡਰਦੇ ਅੱਗੇ ਨਾ ਵੱਧ ਸਕੇ। ਤੁਸੀਂ ਜਿਹੜੀਆਂ ਦਾਤੀਆਂ ਇਸ ਦੀਆਂ ਜੜ੍ਹਾਂ ਦੇ ਵਿੱਚ ਚਲਾ ਰਹੇ ਹੋ ਨਾ, ਉਹ ਇਸ ਦੀਆਂ ਨਹੀਂ, ਤੁਹਾਡੀਆਂ ਆਪਣੀਆਂ ਜੜ੍ਹਾਂ ਨੇ। ਇਹ ਹੈ ਕੌਣ, ਇਹ ਕੌਣ ਹੈ, ਇਹ ਤਾਂ ਦੱਸ ਦਿਓ, ਇੱਕ ਨੇਤਾ ਨੇ ਉੱਚੀ ਆਵਾਜ਼ ਦੇ ਵਿੱਚ ਪੁੱਛਿਆ। ਇੱਕ ਇਹ ਹੈ ਲੋਕਤੰਤਰ, ਇਹ ਲੋਕਤੰਤਰ ਹੈ, ਉਸਨੇ ਬੜੇ ਜੋਸ਼ ਦੇ ਨਾਲ ਤੇ ਭਰੀਆਂ ਅੱਖਾਂ ਦੇ ਨਾਲ ਕਿਹਾ। ਸਾਰੇ ਪਾਸੇ ਚੁੱਪ ਵਰਤ ਗਈ। ਅਟੈਂਪਟ ਟੂ ਮਰਡਰ, ਥਾਂ ਭਸਮ ਕਰ ਦੇਣ ਵਾਲੀ ਨਜ਼ਰ ਸੁੱਟਦਿਆਂ ਬੱਚਾ ਬੁੜਬੜਾਇਆ ਤੇ ਉਸਦਾ ਚਿਹਰਾ ਭਖ ਰਿਹਾ ਸੀ, ਉਸਦਾ ਚਿਹਰਾ ਅੱਗ ਵਾਂਗੂ ਭਖ ਰਿਹਾ ਸੀ। ਜੀ ਦੋਸਤੋ, ਇਹ ਹੈ ਜੀ ਸਾਡੇ ਮੁਲਕਾਂ ਦੇ ਹਾਲਾਤ, ਤੇ ਸਾਹਮਣੇ ਬੈਠ ਕੇ ਤੇ ਸਾਨੂੰ ਬੇਵਕੂਫ ਹਰ 5 ਸਾਲਾਂ ਬਾਅਦ ਬਣਾ ਦਿੰਦੇ ਹੈ। ਅਟੈਂਪਟ ਟੂ ਮਰਡਰ, ਕਹਾਣੀ ਅੰਮ੍ਰਿਤ ਕੌਰ ਬਡਰੁੱਖਾਂ ਜੀ ਦੀ ਕਲਮ। ਮੈਂ ਤੁਹਾਡਾ ਦੋਸਤ ਭੁਪਿੰਦਰ ਪਾਰੇ, ਦੁਆਬਾ ਰੇਡ ਦਾ ਮੰਚ। ਉਮੀਦ ਕਰਦੇ ਹਾਂ ਇਸ ਨੂੰ ਵੀ ਓਨਾ ਹੀ ਪਿਆਰ ਮੁਹੱਬਤ ਦੋਗੇ ਤੇ ਸਮੇਂ ਦੇ ਉੱਤੇ ਕਟਾਕਸ਼ ਕਰਦੀ ਹੈ ਕਹਾਣੀ ਹੈ ਅਟੈਂਪਟ ਟੂ ਮਰਡਰ, ਅੰਮ੍ਰਿਤ ਕੌਰ ਬਡਰੁੱਖਾਂ ਜੀ ਦੀ ਕਲਮ ਦੇ ਵਿੱਚੋਂ ਸੀ ਹਰ ਵਾਰ ਦੀ ਤਰ੍ਹਾਂ। ਜੀ ਦੋਸਤੋ, ਕਹਾਣੀ ਬਾ ਕਮਾਲ ਤੇ ਅੱਜ ਦੇ ਹਾਲਾਤਾਂ ਦੇ ਉੱਤੇ ਪੂਰੀ ਢੁੱਕਦੀ ਹੈ। 100%, 101% ਜੋ ਹਾਲਾਤ ਨੇ, ਨਾਰੇ ਤੇ ਵਾਅਦੇ ਕਰਕੇ ਸਾਰਾ ਕੁਝ ਹੋ ਰਿਹਾ ਤੇ ਦੇਖਦੇ ਹਾਂ ਹੁਣ ਕੀ ਕੁਝ ਜਿਹੜੀ ਹੈ ਇਹਨਾਂ ਦੇ ਨਾਲ ਬੀਤਦੀ ਹੈ, ਕਿਉਂਕਿ ਸਮਾਂ ਹੁਣ ਲੋਕਾਂ ਦਾ ਆ ਗਿਆ। ਲੋਕ ਨਿਰਧਾਰਿਤ ਕਰਨਗੇ ਹੁਣ ਅਸੀਂ ਇਹਨਾਂ ਦੇ ਨਾਲ ਕੀ ਸਲੂਕ ਕਰਨਾ ਹੈ ਤੇ ਕਿਹੋ ਜਿਹਾ ਸਲੂਕ ਇਹਨਾਂ ਨੇ ਹਕੂਮਤਾਂ ਦੇ ਵਿੱਚ ਰਹਿੰਦੇ ਹੋਏ ਸਾਡੇ ਨਾਲ ਕੀਤਾ ਹੈ। ਤੇ ਲੋ ਦੋਸਤੋ, ਲਾਈਨਾਂ ਤੁਹਾਡੇ ਲਈ ਖੁੱਲੀਆਂ ਨੇ, +358 44 976 19 ਬਾਰ ਸਟੂਡੀਓ ਦਾ ਨੰਬਰ ਹੈ। ਤਦ ਤੱਕ ਤੁਹਾਡੇ ਸੁਨੇਹੇ ਲੈਣਾ, ਸਮਾਂ ਵੀ ਆਪਣਾ ਸਮਾਪਤੀ ਵਾਲਾ ਹੋ ਗਿਆ ਤੇ ਕਾਲ ਤੁਸੀਂ ਕਰ ਸਕਦੇ ਹੋ ਜੇ ਗੱਲਬਾਤ ਦੇ ਵਿੱਚ ਸਾਂਝ ਪਾਉਣੀ ਚਾਹੁੰਦੇ ਹੋ। +358 44 976 19 ਬਾਰ ਸਟੂਡੀਓ ਦਾ ਨੰਬਰ ਹੈ, +358 44 976 19 ਬਾਰ ਸਟੂਡੀਓ ਦਾ ਨੰਬਰ ਹੈ ਜੀ। ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਹੈ ਹਰਵਿੰਦਰ ਜੌਲ ਭੈਣ ਜੀ, ਸੁਮਿਤ ਜੌਲ ਜੀ, ਜਗਦੇਵ ਸੰਧੂ ਜੀ, ਸਿਕੰਦਰ ਸਿੰਘ ਔਜਲਾ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ, ਸੁਰਿੰਦਰ ਕੌਰ ਮਾਲ ਜੀ ਤੇ ਮਾਨ ਸਿੰਘ ਸੈਣੀ ਸਾਹਿਬ ਦਾ ਬਹੁਤ ਬਹੁਤ ਸ਼ੁਕਰੀਆ ਤੇ ਧੰਨਵਾਦ ਹੈ ਜੀ। ਤੇ ਆਖਰ ਦੇ ਵਿੱਚ ਦੋਸਤੋ ਤੁਹਾਡੇ ਸੁਨੇਹਾਂ ਦੇ ਵੱਲ ਨੂੰ ਚੱਲਦੇ ਹਾਂ ਤੇ ਸਭ ਤੋਂ ਪਹਿਲਾਂ ਸ਼ੁਰੂਆਤ ਕਰਦੇ ਹਾਂ ਸੁਨੇਹਾਂ ਦੀ, ਜਿਸ ਦੇ ਵਿੱਚ ਔਜਲਾ ਸਾਹਿਬ ਦੇ ਤੇ ਹੋਰ ਸਾਰੇ ਸੱਜਣਾਂ ਦੇ ਦੋਸਤਾਂ ਦੇ ਸੁਨੇਹੇ ਨੇ ਤੇ ਇੱਧਰੋਂ ਸ਼ੁਰੂ ਕਰ ਲੈਂਦੇ, ਉੱਧਰਲੇ ਪਾਸੇ ਅੱਧੇ ਕੁ ਦਿਖ ਰਹੇ ਨੇ ਜੀ। ਤੇ ਹਾਂਜੀ, ਇੱਕ ਮਿੰਟ ਜੀ, ਸੁਨੇਹੇ ਕੱਢ ਲਈਏ ਤੁਹਾਡੇ। ਤੇ ਜਿਸ ਦੇ ਵਿੱਚ ਦੋਸਤੋ ਸੁਨੇਹੇ, ਇੱਕ ਮਿੰਟ ਜੀ, ਇੱਕ ਮਿੰਟ, ਇੱਧਰ ਉੱਧਰ ਕੰਮ ਹੋ ਗਿਆ ਫਿਰ ਜੀ, ਕਿਉਂਕਿ ਕਈ ਵਾਰੀ ਵਿੱਚ ਐਡ ਚੱਲ ਪੈਂਦੀ ਹੈ ਜੀ ਤੇ ਮਸਲੇ ਹੋਰ ਪਾਸੇ ਨੂੰ ਭੜਕ ਜਾਂਦੇ ਆ ਜੀ। ਸਤਨਾਮ ਸਿੰਘ ਜਾਣੀਆਂ ਚਾਲ ਬਾਈ ਜੀ ਨੇ ਸਤਿ ਸ਼੍ਰੀ ਅਕਾਲ ਭੇਜੀ ਹੈ ਜੀ ਤੇ ਪ੍ਰੋਗਰਾਮ ਸੁਣ ਰਹੇ ਨੇ, ਤੇ ਰਾਜਨ ਸੈਣੀ ਸਾਹਿਬ ਨੇ ਸਤਿ ਸ਼੍ਰੀ ਅਕਾਲ ਭੇਜੀ ਹੈ। ਇਸੇ ਤਰ੍ਹਾਂ ਹੀ ਸਤਿ ਸ਼੍ਰੀ ਅਕਾਲ ਜੀ ਸਾਰੇ ਪਿਆਰਿਆਂ ਨੂੰ ਜੀ ਕਹਿੰਦੇ ਨੇ ਰਾਜਨ ਸੈਣੀ ਸਾਹਿਬ ਤੇ ਲਾਈਕ ਨੰਬਰ ਭੇਜੇ 4 ਤੇ ਸੁਰਿੰਦਰ ਕੌਰ ਮਾਲ ਜੀ US ਤੋਂ ਸਤਿ ਸ਼੍ਰੀ ਅਕਾਲ ਭੇਜਦੇ ਨੇ ਸਭ ਦੁਆਬਾ ਪਰਿਵਾਰ ਨੂੰ। ਮਾਨ ਸਿੰਘ ਸੈਣੀ ਸਾਹਿਬ ਫਿਨਲੈਂਡ ਤੋਂ ਹੈਲਸਿੰਕੀ ਤੋਂ ਸਤਿ ਸ਼੍ਰੀ ਅਕਾਲ ਦੁਆਬਾ ਰੇਡੀਓ ਸੁਣਨ ਵਾਲਿਆਂ ਸਭ ਦੋਸਤਾਂ ਨੂੰ ਕਹਿੰਦੇ ਆ। ਤੇ ਇਸੇ ਤਰ੍ਹਾਂ ਹੀ ਅਗਲਾ ਦਵਿੰਦਰ ਭਾਰਤ ਜੀ ਦੋਸਤ ਸਾਡੇ ਨਾਲ ਜੁੜੇ ਹੋਏ ਨੇ UAE ਤੋਂ, ਸਤਿ ਸ਼੍ਰੀ ਅਕਾਲ ਭੇਜਦੇ ਸਭ ਪਰਿਵਾਰ ਨੂੰ। ਔਜਲਾ ਸਾਹਿਬ ਸਤਿ ਸ਼੍ਰੀ ਅਕਾਲ ਸਾਰੇ ਪਿਆਰਿਆਂ ਨੂੰ ਕਹਿੰਦੇ ਨੇ ਤੇ ਸਤਿ ਸ਼੍ਰੀ ਅਕਾਲ ਪਿਆਰਿਓ ਮੁਕੱਦਰ ਜੀ ਔਲਖ ਸਾਹਿਬ ਭੇਜਦੇ ਨੇ। ਤੇ ਔਜਲਾ ਸਾਹਿਬ ਲਿਖਦੇ ਨੇ ਦਿਲ ਮਾਂਗੇ ਮੋਰ ਅਰਬ ਦੇਸ਼ ਦੇ ਵਿੱਚ ਰਹਿਣ ਲੱਗ ਗਏ ਕਹਿੰਦੇ ਜੀ। ਤੇ ਅੱਛਾ ਜੀ ਰਾਜਨ ਹਰਜਿੰਦਰ ਕੁਮਾਰ ਜੀਰਾ ਜੀ ਜੁੜੇ ਹੋਏ ਨੇ, ਭੁਪਿੰਦਰ ਭਾਰਤ ਜੀ ਤੇ ਦੁਆਬਾ ਰੇਡੀਓ ਦੇ ਸਾਰੇ ਸਰੋਤਿਆਂ ਨੂੰ ਰਜਿੰਦਰ ਜੀਰਾ ਵੱਲੋਂ ਪਿਆਰ ਭਾਈ ਸਤਿ ਸ੍ਰੀ ਅਕਾਲ ਭੇਜਦੇ ਨੇ। ਤੇ ਇਮਾਨਦਾਰੀ ਤੇ ਕੋਈ ਸ਼ੱਕ ਹੈ ਕਹਿੰਦੇ ਜੀ। ਤੇ ਔਜਲਾ ਸਾਹਿਬ ਲਿਖਦੇ ਨੇ ਕਿਤੇ ਪੁਤਿਨ ਵਾਂਗ ਜਾਂ ਚੀਨ ਵਾਂਗ ਰਹਿੰਦੀ ਉਮਰ ਤੱਕ ਮੈਂ ਹੀ ਮੈਂ ਨਾ ਹੋ ਜਾਵੇ ਕਹਿੰਦੇ ਜੀ। ਬਿਲਕੁਲ ਹੈ ਜੀ, ਪੁਤਿਨ ਦੇ ਪਿਛਲੇ ਦਿਨਾਂ ਦੇ ਵਿੱਚ ਹੋਈ ਹੈ ਚੋਣ ਤੇ ਅਗਲਾ ਕਹਿੰਦਾ ਜੀ ਉਹਨੇ ਤਾਂ ਵੈਸੇ 10 ਸਾਲ ਪਹਿਲਾਂ ਹੀ ਐਲਾਨ ਦਿੱਤਾ ਸੀਗਾ ਕਿ 2049 ਤੱਕ ਉਹ ਹੀ ਜਿਹੜਾ ਨੇ ਰਹਿਣਗੇ ਜੀ, ਕਰਤਾ ਧਰਤਾ ਸਾਰਾ ਰੂਸ ਦਾ ਤੇ ਬਾਕੀ ਦੇਖਦੇ ਹਾਂ। ਔਜਲਾ ਸਾਹਿਬ ਕਹਿੰਦੇ ਦੁੱਗਣਾ ਤਾਂ ਤੇਲ ਹੋ ਗਿਆ ਰਾਜਨ ਜੀ, ਰਿੱਟ ਕਰ ਦੇਵੋ, ਤੁਸੀਂ ਕਿਹੜਾ ਫੀਸ ਲੈਣੀ ਜਾਂ ਦੇਣੀ ਆ ਰਾਜਨ ਜੀ। ਜੀਰਾ ਸਾਹਿਬ ਕਹਿੰਦੇ ਨੇ ਸੈਣੀ ਸਾਹਿਬ ਕਾਨੂੰਨ ਹੀ ਪਾਸ ਕਰਤਾ, ਜਦੋਂ ਵੀ ਕੋਈ ਚੈਲੰਜ ਹੈ ਹੀ ਨਹੀਂ ਹੈ ਜੀ ਉਹਨਾਂ ਨੂੰ, ਫਿਰ ਉਹ ਉਹੀ ਕਰੂ ਜੋ ਸਰਕਾਰਾਂ ਕਹਿੰਦੀਆਂ ਨੇ। ਤੇ ਔਜਲਾ ਸਾਹਿਬ ਕਹਿੰਦੇ ਨੇ ਪਰ ਬਰੀ ਹੁੰਦੇ ਹੀ ਗੁਨਾਹਗਾਰ ਨੇ, ਪਰ ਇਨਸਾਫ ਕਦੇ ਮਿਲਿਆ ਬੇਗੁਨਾਹ ਨੂੰ ਰਾਜਨ ਜੀ। ਮੁਹੰਮਦ ਜੀ ਸਤਿ ਸ੍ਰੀ ਅਕਾਲ ਕਹਿੰਦੇ ਨੇ ਸਾਰੇ ਦੋਸਤਾਂ ਨੂੰ, ਦੁਆਬਾ ਰੇਡੀਓ ਪਰਿਵਾਰ ਨੂੰ। ਔਜਲਾ ਸਾਹਿਬ ਕਹਿੰਦੇ ਹੋਰ ਕਿਹੜੀਆਂ ਗੱਲਾਂ ਕਰਨ ਨੂੰ ਦਿਲ ਕਰਦਾ ਮੁਕੱਦਰ ਵੀਰੇ। ਹਰਵਿੰਦਰ ਜੋਲ ਭੈਣ ਜੀ US ਤੋਂ ਸਤਿ ਸ੍ਰੀ ਅਕਾਲ ਭੇਜਦੇ ਆ। ਔਜਲਾ ਸਾਹਿਬ ਰਘੁਜੀਤ ਵਿਰਕ ਦੀ ਗੱਲ ਕਰਦੇ ਹਾਂ ਜੀ, ਜਦੋਂ ਗੱਲ ਚੱਲ ਰਹੀ ਸੀ ਤੇ ਹਾਂਜੀ ਮੁਕੱਦਰ ਜੀ ਗੱਲ ਕਰਦੇ ਸੀ, ਵਿਰਕ ਉਹਨਾਂ ਦਾ ਨਾਂ ਲਿਆ ਸੀ ਉਹਨਾਂ ਨੇ ਤੇ ਔਜਲਾ ਸਾਹਿਬ ਨੇ ਧਿਆਨ ਦਵਾਇਆ ਰਘੁਜੀਤ ਵਿਰਕ ਉਹਨਾਂ ਦਾ। ਸ਼ੁਕਰੀਆ ਔਜਲਾ ਸਾਹਿਬ, ਮੈਨੂੰ ਨਾਂ ਨਹੀਂ ਚੇਤੇ ਰਹਿੰਦੇ ਸੱਚੀ ਗੱਲ ਦੱਸਾਂ ਤਾਂ, ਪਤਾ ਨਹੀਂ, ਚਲੋ ਸ਼ੁਕਰੀਆ ਤੁਸੀਂ ਯਾਦ ਰੱਖਦੇ ਹੋ ਤੇ ਜੋ ਵੀ ਗੱਲ ਚੱਲਦੀ ਹੈ ਉਹਦੇ ਵਿੱਚ ਹੁੰਗਾਰਾ ਭਰਦੇ ਹੋ। ਮੁਹੰਮਦ ਜੀ ਕਹਿੰਦੇ ਔਜਲਾ ਸਾਹਿਬ ਕਹਿੰਦੇ ਜੋ ਮੌਕਾ ਮਿਲੂ ਤਾਂ ਹੀ ਕਹਿੰਦੇ ਸੇਵਾ ਕਰੇਗਾ ਅਗਲਾ, ਜੇ ਮੌਕਾ ਮਿਲੂਗਾ ਤਾਂ। ਮੁਹੰਮਦ ਜੀ ਕਹਿੰਦੇ ਆ ਸੋਹਣੀ ਪੇਸ਼ਕਾਰ, ਸੋਹਣੀ ਗੱਲਬਾਤ ਹੋ ਰਹੀ ਹੈ ਜੀ। ਔਜਲਾ ਸਾਹਿਬ ਕਹਿੰਦੇ ਨੇ ਕਿ ਬਿਲਕੁਲ, ਚੋਣਾਂ ਜੋ ਬਾਕੀ ਸਮੇਂ ਤੇ ਹੁੰਦੀਆਂ ਨੇ ਉਸੇ ਤਰ੍ਹਾਂ ਫਿਰ ਇਹ ਕਿਉਂ ਨਹੀਂ ਹੁੰਦੀਆਂ ਜੀ। ਬਿਲਕੁਲ ਹੈ ਜੀ, ਚੋਣਾਂ ਹੋਣੀਆਂ ਚਾਹੀਦੀਆਂ ਨੇ, ਉਹ ਸਹਿਮਤੀ ਆਪਾਂ ਸਭ ਨੇ ਜਿਤਾਈ ਹੈ। ਅੱਗੇ ਲਿਖਦੇ ਨੇ ਚਾਰਜ ਬੀਬੀ ਦੇ ਉੱਤੇ ਕਿਹੜੇ ਚਾਰਜ ਲੱਗੇ ਨੇ ਜੀ, ਉਹ ਸੇਵਾ ਵਾਲੇ ਸੀ ਤੇ ਨਾਰਾਜ਼ ਨਹੀਂ ਹੋਣਾ ਜੀ ਕਹਿੰਦੇ ਆਪਾਂ ਮੁਕੱਦਰ ਜੀ। ਮੁਕੱਦਰ ਬਾਈ ਜੀ ਸਤਿ ਸ੍ਰੀ ਅਕਾਲ। ਗੁਰੀਮਾਨ ਸਾਹਿਬ ਲਿਖਦੇ ਨੇ, ਗੁਰੀਮਾਨ ਜੀ ਤੇ ਔਜਲਾ ਸਾਹਿਬ ਨੂੰ ਸਤਿ ਸ੍ਰੀ ਅਕਾਲ, ਰਾਜਨ ਜੀ ਨੂੰ, ਇਸੇ ਤਰ੍ਹਾਂ ਮੁਹੰਮਦ ਜੀ ਨੂੰ, ਹਰਵਿੰਦਰ ਜੋਲ ਭੈਣ ਜੀ ਨੂੰ, ਸੁਰਜੀਤ ਭਾਰਤ ਜੀ ਨੂੰ, ਦਵਿੰਦਰ ਭਾਰਤ ਜੀ ਨੂੰ, ਮੁਹੰਮਦ ਜੀ ਨੂੰ, ਭੁਪਿੰਦਰ ਭਾਰਤ ਜੀ ਨੂੰ ਤੋਂ ਸਤਿ ਸ੍ਰੀ ਅਕਾਲ ਗੁਰੀਮਾਨ ਜੀ ਭੇਜਦੇ ਨੇ ਤੇ ਓਕੇ ਵੈਰੀ ਓਕੇ ਵੀਰ ਰਾਜਨ ਸੈਣੀ ਜੀ ਆਉਂਦੇ ਆ ਜੀ ਕਹਿੰਦੇ ਮੁਹੰਮਦ ਜੀ। ਗੁਰੀਮਾਨ ਜੀ ਨੂੰ, ਗੁਰੀਮਾਨ ਜੀ ਨੂੰ ਆਪਣੇ ਮੁਕੱਦਰ ਜੀ ਨੇ ਸਤਿ ਸ੍ਰੀ ਅਕਾਲ ਭੇਜੀ ਹੈ। ਗੁਰੀਮਾਨ ਸਿੰਘ ਕਹਿੰਦੇ ਨੇ ਕਿ ਬੁਡਰੁੱਖਾਂ ਵਾਲਿਆਂ ਦੀ ਲਿਖੀ ਕਲਮ ਸੁਣ ਕੇ ਕਹਿੰਦੇ ਆਨੰਦ ਆ ਜਾਂਦਾ ਵੀਰ। ਸ਼ੁਕਰੀਆ, ਧੰਨਵਾਦ ਬਾਈ ਜੀ, ਬਹੁਤ ਸੋਹਣੀਆਂ ਰਚਨਾਵਾਂ ਨੇ ਉਹਨਾਂ ਦੀਆਂ, ਪੜ੍ਹਨ ਯੋਗ ਨੇ ਜੀ। ਸਮੇਂ ਸਮੇਂ ਦੇ ਉੱਤੇ ਚਲੋ ਆਪਾਂ ਇੱਕ ਲੜੀ ਸ਼ੁਰੂ ਕੀਤੀ ਹੈ ਤੇ ਉਹਨਾਂ ਦੀ ਸਾਂਝ ਆਪਾਂ ਪਾ ਰਹੇ ਹਾਂ। ਤੇ ਅਗਲੀ ਲਾਈਨ ਦੇ ਉੱਤੇ ਆਪਣੇ ਨਾਲ ਔਜਲਾ ਸਾਹਿਬ ਜੁੜੇ ਨੇ, ਉਹਨਾਂ ਦੀ ਗੱਲਬਾਤ ਸੁਣ ਕੇ ਦੋਸਤੋ ਫਿਰ ਆਖਰੀ ਕਮੈਂਟ ਪੜ੍ਹਦੇ ਹਾਂ ਤਾਂ ਫਿਰ ਆਗਿਆ ਲੈਂਦੇ ਹਾਂ। ਸਤਿ ਸ੍ਰੀ ਅਕਾਲ ਔਜਲਾ ਸਾਹਿਬ, ਸਵਾਗਤ ਹੈ ਜੀ।
1: ਸਤਿ ਸ੍ਰੀ ਅਕਾਲ ਜੀ, ਸਰਕਾਰ ਸਰੋਤਿਆਂ ਨੂੰ ਜੀ,
0: ਸਤਿ ਸ੍ਰੀ ਅਕਾਲ।
1: ਉਹੀ ਤਾਂ ਗੱਲ ਆਈ, ਜਦ ਤਾਂ ਬੀਬੀ ਦੇ ਪਹਿਲੀ ਗੇੜੀ ਕੇਸ ਪਿਆ ਇਹਦੇ ਤੇ
0: ਜੀ,
1: ਇਹਦਾ ਪਹਿਲਾਂ ਵੀ ਇਹੋ ਜਿਹੇ ਚਾਰਜ ਲੱਗੇ ਸੀ, ਫਿਰ ਉੱਥੇ ਕਿਹੜੀ ਸੇਵਾ ਨੂੰ ਰੱਖੀ ਸੀ?
0: ਬਿਲਕੁਲ ਹੈ ਜੀ, ਬਿਲਕੁਲ
1: ਜੀ। ਜੋ ਕਿਸੇ ਦੀ ਵੀ ਸ਼ਾਸਤ ਸੀ, ਕੋਈ ਹੁਣ ਲੰਘ ਨਹੀਂ, ਵੀ ਉਹਨਾਂ ਦੀ ਸ਼ਾਸਤ ਸੀ ਭਾਈ। ਸ਼੍ਰੋਮਣੀ ਗੁਰਦੁਆਰਾ ਕਮੇਟੀ ਸਰਾਵਾਂ ਤਾਂ ਅਕਾਲੀ ਦਲ ਦੇ ਅੰਡਰ ਆਉਂਦੀਆਂ ਨੇ ਨਾ।
0: ਬਿਲਕੁਲ ਹੈ ਜੀ,
1: ਹੁਣ ਤਾਂ ਜਗ੍ਹਾ ਤੁਸੀਂ ਉਹ ਦਿੱਤੀ ਹੋਈ ਹੈ ਨਾ ਉਹਨੂੰ।
0: ਬਿਲਕੁਲ ਦਰੁਸਤ ਹੈ ਜੀ,
1: ਇਹ ਕਿਸੇ ਇਲਜ਼ਾਮਾਂ ਤੋਂ ਹੁਣ ਇਹ ਭੱਜ ਨਹੀਂ ਸਕਦੇ, ਜਾਂ ਸ਼੍ਰੋਮਣੀ ਕਮੇਟੀ ਹੈ ਜਾਂ ਅਕਾਲੀ ਦਲ, ਹੁਣ ਤਾਂ ਹੈ ਹੀ ਨੀ ਜੀ। ਠੀਕ ਹੈ, ਉਹ ਹਰਪ੍ਰੀਤ ਨੂੰ ਜਾਣਦੀ ਸੀ, ਪਤਾ ਜਾਣਦੀ ਹੋਊ ਪਹਿਲਾਂ ਜੋ ਵੀ ਸੀ, ਇਹ ਵੀ ਸੀ, ਪਰ ਹੁਣ ਉਹ ਤੁਹਾਡੇ ਆਲਮੋਸਟ 11 ਮਹੀਨੇ ਤੋਂ ਕਿੱਥੇ ਹੈ?
0: ਬਿਲਕੁਲ ਹੈ ਜੀ, ਨਾਲੇ ਦੇਖੋ ਔਜਲਾ ਸਾਹਿਬ ਜਿਹੜੇ ਸਿਆਸਤ ਕਰਦੇ ਨੇ ਉਹ ਤਾਂ ਸਿਆਸਤ ਦੇ ਵਿੱਚ ਹੈਗੇ ਹੀ ਹੈ, ਜਿਹੜੇ ਆਪਣੇ ਆਪ ਨੂੰ ਗੁਰੂ ਦੇ ਲੜ ਲੱਗੇ ਦੱਸਦੇ ਸੀਗੇ, ਹੁਣ ਚਲੋ ਸਿਆਸੀ ਬਣ ਗਏ ਨੇ ਉਹ, ਚਾਹੇ ਜਿਹੜੇ ਵੀ ਨੇ ਇਹਨਾਂ ਦੇ ਵਿੱਚ, ਤੇ ਉਹ ਦੇਖੋ ਇਹ ਚੀਜ਼ਾਂ ਨੂੰ ਮਤਲਬ ਕਿ ਕੱਢ ਕੱਢ ਕੇ ਲਿਆ ਰਹੇ ਨੇ ਤੇ ਉਹ ਚੀਜ਼ ਨੂੰ ਹੋਰ ਵੀ ਪ੍ਰਮੋਟ ਕਰ ਰਹੇ ਨੇ ਮੈਨੂੰ ਲੱਗਦੇ ਨੇ ਜੀ, ਅਸਲ ਦੇ ਵਿੱਚ ਸਿਆਸਤ ਤਾਂ ਉਹ ਵੀ ਕਰ ਰਹੇ ਨੇ ਨਾ।
1: ਗੱਲ ਤਾਂ ਜਦੋਂ ਉਹ ਅਕਾਲ ਤਖ਼ਤ ਦੇ ਜਥੇਦਾਰ ਕੋ ਗਈ ਸੀ ਨਾ
0: ਜੀ,
1: ਜੇ ਇਹ ਸਿਆਣੇ ਹੁੰਦੇ ਇੱਧਰ ਨੂੰ ਗੱਲ ਆਉਣੀ ਨਹੀਂ ਸੀ ਚਾਹੀਦੀ।
0: ਬਿਲਕੁਲ ਹੈ ਜੀ,
1: ਆਉਣੀ ਨਹੀਂ, ਮੈਂ ਨਹੀਂ ਕਹਿੰਦਾ ਕਿ ਇਹ ਫੜੇ ਨਹੀਂ ਜਾਣੇ ਚਾਹੀਦੇ ਬੰਦੇ, ਫੜੇ ਜਾਣੇ ਚਾਹੀਦੇ ਸੀ।
0: ਬਿਲਕੁਲ ਹੈ ਜੀ, ਬਿਲਕੁਲ।
1: ਪਰ ਆ ਜਣੀਆਂ ਜਿਹੜੀ ਸਾਡੇ ਧਰਮ ਦੀ ਕੌਮ ਦੀ ਇੰਨਾ ਜ਼ਿਆਦਾ ਬਦਨਾਮੀ ਹੋਈ ਹੈ, ਤੇ ਜਥੇਦਾਰ ਦੀ ਵੀ ਗਲਤੀ ਹੈ, ਧਾਮੀ ਦੀ ਵੀ ਗਲਤੀ ਹੈ, ਸਾਰੇ ਦੀ ਗਲਤੀ ਹੈ।
0: ਬਿਲਕੁਲ ਹੈ ਜੀ,
1: ਚਾਹੇ ਉਹਨਾਂ ਦਾ ਇਹਦੇ ਵਿੱਚ ਰੋਲ ਨਹੀਂ, ਪਰ ਉਹਨਾਂ ਨੇ ਆਪਦੇ ਬੰਦੇ ਨੂੰ ਬਚਾਉਣ ਲਈ ਪਤਾ ਨਹੀਂ ਕੀ ਇਹਦੇ ਵਿੱਚ, ਜਾਂ ਉਹਨਾਂ ਨੂੰ ਐਂ ਹੋਣਾ ਹਨੀ ਬੀਬੀ ਦੂਏ ਪਾਸੇ ਦੂਇਆਂ ਦੇ ਵਿਰੋਧੀ ਵਾਲਿਆਂ ਦੇ ਜਾ ਕੇ
0: ਐਪਲਾਈ ਕਰਾਉਣ ਉਹਨਾਂ ਦੀ ਵਧਾਈ ਕਰ ਦੇਵੇ ਜੀ।
1: ਹਾਂ ਚਲੋ, ਬਾਕੀ ਇਹ ਕਹਾਣੀ ਦੱਸ ਤਾਂ ਕਹਾਣੀ ਦਾ ਹੀ, ਹੁਣ ਅੱਜ ਦੇਖੋ ਐਡਾ ਮੁੱਦਾ ਨਸ਼ੇ ਦਾ ਬਣਾਇਆ ਹੋਇਆ।
0: ਬਿਲਕੁਲ ਜੀ,
1: ਹਰ ਬੰਦਾ ਕਹਿ ਰਿਹਾ, ਹਰ ਪਾਰਟੀ ਕਹਿ ਰਹੀ ਹੈ ਨਸ਼ਾ ਅਸੀਂ ਖਤਮ ਕਰ ਦਾਂਗੇ, ਨਸ਼ਾ ਅਸੀਂ ਖਤਮ ਕਰ ਦਾਂਗੇ
0: ਜੀ।
1: ਆਪ ਹੀ ਕਹਿ ਕੇ ਅਸੀਂ 4 ਮਹੀਨੇ ਚ ਨਸ਼ਾ ਖਤਮ, ਕੇਜਰੀਵਾਲ ਦਿੱਲੀ ਬੈਠਾ ਬੋਲ ਰਿਹਾ ਸੀ ਉਦੋਂ,
0: ਨਾਲੇ ਦੇਖੋ
1: 4 ਮਹੀਨੇ ਮੇਂ ਨਸ਼ਾ ਖਤਮ ਕਰ ਦਾਂਗੇ।
0: ਇੱਕ ਪਾਸੇ ਤਾਂ ਔਜਲਾ ਸਾਹਿਬ ਹੁਣ ਸਾਰੀਆਂ ਪਾਰਟੀਆਂ ਮੰਨਦੀਆਂ ਨੇ ਕਿ ਨਸ਼ਾ ਹੈਗਾ ਹੈ ਜੀ, ਤੇ ਦੂਸਰੇ ਪਾਸੇ ਜਦੋਂ ਲੋਕ ਆਵਾਜ਼ ਚੁੱਕਦੇ ਨੇ ਨਸ਼ੇ ਦੇ ਖਿਲਾਫ਼, ਤੇ ਉਹਨਾਂ ਨੂੰ ਚੱਕ ਚੱਕ ਕੇ ਅੰਦਰ ਡੱਕਦੇ ਨੇ, ਮਾਰਦੇ ਆ, ਕੁੱਟਦੇ ਆ, ਸਾਰਾ ਕੁਝ ਕਰਦੇ ਪਏ ਨਸ਼ਾ ਕਿਤੇ ਆ।
1: ਜਦੋਂ ਲੱਤਾਂ ਤੋੜਦੇ ਨੇ ਕਿਸੇ ਨੂੰ ਮਾਰਦੇ ਨੇ, ਉਦੋਂ ਕਿੱਥੇ ਹੁੰਦੇ ਨੇ ਇਹ?
0: ਬਿਲਕੁਲ ਹੈ ਜੀ,
1: ਉਹ ਫਿਰ ਪੁਲਿਸ ਦੀ ਤੇ ਮੌਜੂਦਾ ਲੀਡਰਾਂ ਦੀ, ਜਿਹਨਾਂ ਦੀ ਸਰਕਾਰ ਹੁੰਦੀ ਹੈ ਰੂਲਰ ਪਾਰਟੀ, ਤੇ ਉਹਨਾਂ ਦੀ ਛਤਰ ਛਾਇਆ ਹੇਠ ਪੁਲਿਸ ਕੋਈ ਕਰ ਸਕਦੀ ਜੇ ਬੰਦੇ ਦੀ ਕੁੱਟੇ ਹੋਏ ਦੀ ਰਿਪੋਰਟ ਨਹੀਂ ਲਾਗੂ ਕਰਦਾ ਕੋਈ?
0: ਬਿਲਕੁਲ, ਹੁਣ ਕਰੋ ਪਰਚੇ ਇਹਨਾਂ ਦੇ ਉੱਤੇ, ਚਾਹੇ ਵਿਰੋਧੀ ਪਾਰਟੀਆਂ ਦੇ ਲੋਕ ਜਿਹੜੇ ਕਹਿੰਦੇ ਨੇ ਨਸ਼ਾ ਹੈ ਪੰਜਾਬ ਦੇ ਵਿੱਚ ਜਾਂ ਇਦਾਂ, ਉਹਨਾਂ ਨੂੰ ਕਿਉਂ ਨਹੀਂ?
1: ਬਰਨਾਲੇ ਕੋਲ ਦਾ ਸਰਪੰਚ ਹੀ ਉਹਦੀ ਲੱਤਾਂ ਹੀ ਤੋੜੀਆਂ, ਇੱਕ ਬਠਿੰਡੇ ਕੱਲੀ ਸੀ ਉਹਦੇ ਕੁੱਟਿਆ।
0: ਬਿਲਕੁਲ ਹੈ ਜੀ,
1: ਉਹਨਾਂ ਦੀ ਕਿਵੇਂ ਹਿੰਮਤ ਪਈ ਜੇ ਪੁਲਿਸ ਉਹਦੇ ਨਾਲ ਖੜੀ ਹੁੰਦੀ?
0: ਜੀ ਜੀ ਬਿਲਕੁਲ ਹੈ ਜੀ,
1: ਤੇ ਹੁਣ ਸਾਰੀ ਇਹ ਕਹਿੰਦੇ ਨੇ ਅਸੀਂ ਕਰਾਂਗੇ, ਤੇ ਕੋਈ ਯਾਤਰਾ ਕੱਢ ਰਿਹਾ, ਕੋਈ ਕੁਛ ਕਰ ਰਿਹਾ, ਤੇ ਆ ਸਿਸੋਦੀਆ ਕਹਿੰਦਾ ਜੇ ਸਾਡੀ ਸਰਕਾਰ ਨਾ ਆਈ ਪੰਜਾਬ ਨਸ਼ਿਆਂ ਚ ਫੇਰ
0: ਚੱਲੇ
1: ਦੁਬਾਰਾ, ਹੁਣ ਕੀ ਹੋਇਆ?
0: ਬਿਲਕੁਲ,
1: ਹੁਣ ਕੀ ਹੋ ਰਿਹਾ? ਉਹ ਜਿਹੜੀ ਕਹਾਣੀ ਹੈ ਵੀ ਇਹੀ ਕੁਛ ਹੈ ਜੀ
0: ਜੀ
1: ਹਾਂਜੀ, ਹਰ ਬੰਦਾ ਜੀ ਆਪਦੇ ਵਾਸਤੇ ਦੇਖੋ ਇਹ ਦਾ ਹੈ ਜੀ।
0: ਬਿਲਕੁਲ ਹੈ ਜੀ, ਬਿਲਕੁਲ,
1: ਤੇ ਜਿਹੜੇ 100-100 ਰੁਪਏ ਨੂੰ ਤਰਸ ਦੇ ਉਹ 100-100 ਕਰੋੜ ਦੇ ਮਾਲਕ ਹੋ ਗਏ, ਤੇ ਗੱਲ ਇਹ ਹੈ ਵੀ ਸਿਆਸਤ ਦਾ ਬੂਟਾ ਹੀ ਇੰਨਾ ਵਧੀਆ ਕਿ ਇਹਦਾ ਫਲੇ ਇੰਨਾ, ਮੁੜ ਕੇ ਇੱਕ ਵਾਰੀ ਜੜ ਲੱਗ ਗਈ ਤੇ ਪਾਣੀ ਪੂਣੀ ਪਾਉਣ ਦੀ ਲੋੜ ਨੀ।
0: ਬਿਲਕੁਲ, ਸਾਰੀ ਉਮਰ ਦੀ ਪੈਨਸ਼ਨ ਲੱਗ ਜਾਂਦੀ ਹੈ, ਹੋਰ ਕੀ ਚਾਹੀਦਾ ਜੀ? ਜੀ ਔਜਲਾ ਸਾਹਿਬ ਮਿਊਟ ਹੋ ਗਿਆ ਜੀ। ਹਾਂਜੀ, ਔਜਲਾ ਸਾਹਿਬ ਦੀ ਨਾਲ ਨਾਲ ਗੱਲ ਸੁਣਦੇ ਆ ਤੇ ਨਾਲ ਨਾਲ ਕਮੈਂਟ ਪੜੀ ਜਾਂਦੇ ਆ, ਤੇ ਹਾਂਜੀ
1: ਇਸ ਕਰਕੇ ਜੀ ਦੇਖੋ ਲੋਕਾਂ ਦਾ ਵੀ ਓਡਾ ਹੀ ਕਸੂਰ ਹੈ, ਇਕੱਲਾ ਇਹ ਨੀ ਹੈ
0: ਜੀ।
1: ਘੱਟੋ ਘੱਟ ਪਿੰਡ ਦੀ ਪੰਚਾਇਤ ਜਾਂ ਮਾਪੇ ਦਾ ਨਾਲ ਖੜਦੇ ਹੀ ਨੇ ਜਿਨ੍ਹਾਂ ਦੇ ਬੱਚੇ ਨਸ਼ਿਆਂ ਤੇ ਲੱਗੇ ਹੋਏ ਨੇ।
0: ਬਿਲਕੁਲ ਜੀ,
1: ਉਹ ਮਾਪੇ ਦਾ ਨਾਲ ਖੜੇ ਹੀ ਨੇ ਨਾ
0: ਜੀ,
1: ਕਿਉਂ ਨੀ ਕਿ ਇਹ ਲੋਕ ਇਕੱਠੇ ਹੋ ਕੇ ਇੱਕ ਮੁਹਿੰਮ ਚਲਾ ਦੇਣ ਵੀ ਸਾਡੇ ਪਿੰਡ ਚ ਅਸੀਂ ਆਹ ਹੋਣ ਨੀ ਦੇਣਾ।
0: ਦੇਖੋ ਔਜਲਾ ਸਾਹਿਬ, ਸਰਪੰਚ ਨੂੰ, ਪੰਚ ਨੂੰ ਜਾਂ ਕਹਿ ਲੋ
1: ਸਰਪੰਚ ਨੂੰ ਵੀ ਛੱਡਣ ਜੀ, ਸਰਪੰਚ ਨੂੰ ਵੀ ਛੱਡਣ, ਲੋਕ ਜਦ ਲੋਕ
0: ਹੁੰਦਾ ਜੀ,
1: ਮਾਵਾਂ ਆਪੇ ਤੁਰਨਗੀਆਂ ਨਾਲ ਜੀ।
0: ਬਿਲਕੁਲ ਜੀ,
1: ਪਿਓ ਆਪੇ ਤੁਰਨਗੇ, ਪਰਿਵਾਰ ਆਪੇ ਤੁਰ ਪੈਣਗੇ। ਗਲਤ ਹੈ ਕਿ ਹਰ ਬੰਦਾ ਜੀ ਆਪਦੇ ਨਿੱਜ ਨਾਲ
0: ਬੱਚੇ, ਸਾਨੂੰ ਕੀ ਹੈ ਨਾ ਉਹੀ,
1: ਸਾਨੂੰ ਕੀ ਹੈ? ਜਿਵੇਂ ਮੈਂ ਤੁਹਾਨੂੰ ਅੱਗੇ ਵੀ ਕਹਾਣੀ ਸੁਣਾਈ ਵੀ ਹਾਲਾਤ ਇਹ ਨੇ ਕਿ ਪਿੰਡ ਦੀ ਉਹ ਕੁੜੀ ਨੂੰ ਪ੍ਰਵਾਸੀ ਛੇੜੀ ਜਾਂਦਾ ਸੀ, ਮੈਂ ਕਾਲਾਂ ਕਰ ਕਰਕੇ ਹੰਭ ਗਿਆ, ਕਹਿੰਦੇ ਅਸੀਂ ਕੀ ਲੈਣਾ, ਮੈਂ ਕੋਈ ਗੱਲ ਨੀ ਕਿਸੇ ਦਿਨ ਤੁਹਾਡੇ ਤੇ ਵੀ, ਫਿਰ ਕਿਸੇ ਨੇ ਵੀ ਐਂ ਕਹਿਣਾ ਅਸੀਂ ਕੀ ਲੈਣਾ
0: ਜੀ।
1: ਇਹ ਹਾਲਾਤ ਬਣੇ ਹੋਏ ਨੇ ਜੀ
0: ਜੀ।
1: ਅੱਗੇ ਮਤਲਬ ਮੈਂ ਸੁਣਦਾ ਸੀ ਸੁਖਦੇਵ ਵਿਰਕ ਦੋਸਤ ਜੀ ਆਪਣਾ ਬਹੁਤ ਵਧੀਆ SP ਰਿਟਾਇਰ, ਉਹਦੀ ਮੈਨੂੰ ਇੱਕ ਗੱਲ ਬਹੁਤ ਵਧੀਆ ਲੱਗੀ
0: ਜੀ।
1: ਉਹ ਕਹਿੰਦਾ ਜੀ ਦੇਖੋ ਵੀ ਅੱਗੇ 4 ਪਿੱਲਰ ਹੁੰਦੇ ਸੀਗੇ,
0: ਹਾਂਜੀ,
1: ਇੱਕ ਕਹਿੰਦਾ ਜਿਹੜੇ ਤੁਰਦੇ ਫਿਰਦੇ ਸਾਡੇ ਬਜ਼ੁਰਗ ਹੁੰਦੇ ਸੀ, ਸਾਡੇ ਥੱਪੜ ਮਾਰ ਦਿੰਦੇ ਸੀ
0: ਜੀ, ਘੂਰੀ ਵੜ ਦਿੰਦੇ,
1: ਇੱਕ ਉਹ ਪਿੱਲਰ ਹੁੰਦਾ ਸੀ ਘਰਾਂ ਦੇ ਪਿੰਡਾਂ ਦੇ ਵਿੱਚ, ਇੱਕ ਪੰਚਾਇਤ ਹੁੰਦੀ ਸੀ ਜੋ ਪਿੰਡ ਦੇ ਮੋਹਤਵਾਰ ਬੰਦੇ ਹੁੰਦੇ ਸੀਗੇ, ਫਿਰ ਧਾਰਮਿਕ ਲੋਕ ਹੁੰਦੇ ਸੀ,
0: ਪਿੰਡ ਤੋਂ ਬਾਹਰ ਨੀ ਨਿਕਲਦੇ ਕੁਝ ਵੀ ਵਾਪਰ ਜਾਂਦਾ,
1: ਕਹਿੰਦਾ ਵੀ ਫੇਰ ਕਿਤੇ ਜਾ ਕੇ ਥਾਣੇ ਗੱਲ ਪਹੁੰਚਦੀ ਹੁੰਦੀ ਸੀਗੀ,
0: ਬਿਲਕੁਲ
1: ਗੱਲ ਉੱਥੇ ਹੀ ਨਿਬੜ ਜਾਂਦੀ ਸੀ
0: ਜੀ,
1: ਕਿਸੇ ਨੂੰ ਫਿਰਦੇ ਨੂੰ ਕਿਸੇ ਨਸ਼ਾ ਕਰਦੇ ਨੂੰ ਕੋਈ ਬੰਦਾ ਘੂਰ ਦਿੰਦਾ ਸੀ,
0: ਬਿਲਕੁਲ,
1: ਟੀਚਰ ਹੁੰਦੇ ਸੀਗੇ, ਅਗਲਾ ਟੀਚਰ ਨੂੰ ਜੇ ਕੋਈ ਬੱਚਾ ਗਲਤੀ ਕਰਦਾ ਸੀ, ਟੀਚਰ ਥੱਪੜ ਮਾਰਦਾ ਸੀ ਤਾਂ ਟੀਚਰ ਕੋਲ ਦੁਬਾਰਾ ਲੈ ਕੇ ਜਾਂਦੇ ਵੀ 2 ਹੋਰ ਛੱਡ,
0: ਬਿਲਕੁਲ ਜੀ,
1: ਟੀਚਰ ਵੀ ਇਹ ਪਿੱਲਰ ਦੇ ਵਿੱਚ ਆਉਂਦਾ ਸੀ, ਕਹਿੰਦਾ ਹੁਣ 4 ਪਿੱਲਰ ਫੇਲ ਹੋ ਗਏ,
0: ਫੇਲ ਹੋ ਗਏ,
1: ਜੇ ਕੋਈ ਨਸ਼ਾ ਵੇਚਣ ਵਾਲੇ ਨੂੰ ਫੜਾਉਂਦਾ ਉਹਦੇ ਉਹਨੂੰ ਕੁੱਟਦੇ ਨੇ, ਜੇ ਕਈ ਬਜ਼ੁਰਗ ਕਿਸੇ ਦੇ ਮੁੰਡੇ ਦੇ ਜਵਾਕ ਦੇ ਥੱਪੜ ਮਾਰਦੇ ਆ ਘੂਰਦਾ, ਉਹਦੇ ਜਾ ਕੇ ਘਰੇ ਲਾਂਭਾ ਲੈ ਕੇ ਵੀ ਕੌਣ, ਤੂੰ ਕੌਣ ਹੁੰਦਾ
0: ਜੀ,
1: ਟੀਚਰ ਜਵਾਕ ਨੂੰ ਹੱਥ ਨਹੀਂ ਲਾ ਸਕਦਾ, ਕਹਿੰਦਾ ਇਹ ਜਿਹੜਾ 4 ਪਿੱਲਰ ਸੀ ਸਾਡੇ ਫੇਲ ਕਰਤੇ
0: ਜੀ,
1: ਕਹਿੰਦਾ ਮੁੜ ਕੇ ਸਾਰਾ ਕੁਝ ਫੇਲ ਹੋਇਆ, ਕਹਿੰਦਾ ਆ ਕੇ ਨਜ਼ਲਾ ਝਾੜਦੇ ਨੇ ਪੁਲਿਸ ਤੇ ਜਾਂ ਸਿਵਲ ਪ੍ਰਸ਼ਾਸਨ ਤੇ,
0: ਬਿਲਕੁਲ ਜੀ,
1: ਸਿਵਲ ਪ੍ਰਸ਼ਾਸਨ ਨੇ ਕਿੱਥੋਂ ਸੂਹ ਲੈਣੀ ਹੈ ਵੀ ਕੌਣ ਗਲਤ ਆ ਕੌਣ ਸਹੀ ਹੈ,
0: ਨਾਲੇ ਦੇਖੋ
1: ਉਹਦਾ ਲੋਕਾਂ ਚ ਹੀ ਲੈਣੀ ਹੁੰਦੀ ਹੈ,
0: ਇੱਕ ਕਰਦਾਰ ਉਹ
1: ਗੱਲ ਮੈਂ ਉਹਦੀ ਕੱਟਣੀ ਭੁੱਲ ਗਿਆ, ਮੈਨੂੰ ਬਹੁਤ ਵਧੀਆ ਗੱਲ ਲੱਗੀ, ਕਿਤੇ ਲੱਭੀ ਦੁਬਾਰਾ,
0: ਜਰੂਰ,
1: ਉਹ ਕਹਿੰਦਾ ਸਿਵਲ ਅਸੀਂ ਕਿੱਥੋਂ ਲੈਣੀ ਨੀ ਸੂਹ, ਅਸੀਂ ਤਾਂ ਲੋਕਾਂ ਚ ਹੀ ਲੈਣੀ ਹੈ,
0: ਨਾਲੇ ਦੇਖੋ ਇੱਕ ਕਰਦਾਰ ਉਹਦੇ ਵਿੱਚ,
1: ਸਾਰੇ ਸਿਸਟਮ ਫੇਲ ਹੋਏ ਖੜੇ ਨੇ,
0: ਇੱਕ ਕਰਦਾਰ ਉਹਦੇ ਵਿੱਚ ਹੋਰ ਹੁੰਦਾ ਸੀ, ਇੱਕ ਅਮਲੀ ਦਾ ਕਰਦਾਰ ਹੁੰਦਾ ਸੀ, ਚਾਹੇ ਉਹ ਜੋ ਕੁਝ ਵੀ ਕਰਦਾ ਸੀ ਪਰ ਉਹ ਪੂਰੇ ਪਿੰਡ ਦੀ ਖਬਰ ਰੱਖਦਾ ਸੀ, ਆਲੇ ਦੁਆਲੇ ਦੀ ਖਬਰ ਰੱਖਦਾ ਸੀ, ਤੇ ਨਾਲੇ ਉਹਨੂੰ ਦੇਖੋ ਉਹ ਸੱਥ ਦੇ ਵਿੱਚ ਬਰਾਬਰ ਬਿਠਾਇਆ ਜਾਂਦਾ ਸੀ, ਉਹਨੂੰ ਦੂਰੀ ਨੀ ਕੀਤਾ, ਉਹਨੂੰ ਮਤਲਬ ਕਿ ਨਕਾਰਿਆ ਨੀ ਜਾਂਦਾ ਸੀ ਜੀ, ਪਰ ਅੱਜ ਜਿਹੜੇ ਨੇ ਉਹ ਕਿਤੇ ਨਾ ਕਿਤੇ ਦੂਰੀਆਂ ਪੈ ਗਈਆਂ,
1: ਹਰ ਚੀਜ਼ ਨੂੰ ਤੁਸੀਂ ਕਿਸੇ ਦੇ ਜਵਾਕ ਨੂੰ ਹੱਥ ਨੀ ਲਾ ਸਕਦੇ, ਮਾਸਟਰ ਬੱਚੇ ਨੂੰ ਨੀ ਘੂਰ ਸਕਦਾ,
0: ਬਿਲਕੁਲ ਹੈ ਜੀ,
1: ਧਾਰਮਿਕ ਲੋਕ ਸਾਡੇ ਜਿਨ੍ਹਾਂ ਨੇ ਸਾਨੂੰ ਹੋਰ ਸੇਧ ਦੇਣੀ ਸੀ ਉਹ ਕਿਹੜੇ ਪਾਸੇ ਨੂੰ ਗਰਕ ਰਹੇ ਨੇ,
0: ਤੁਰ ਪਏ ਨੇ ਜੀ,
1: ਤੇ ਪੰਚਾਇਤ ਜੀ ਨੇ ਘਰੇ ਫੈਸਲਾ ਨਿਬੇੜਨਾ ਹੁੰਦਾ ਸੀ ਤੇ ਉਹ ਆਪਦਾ ਥਾਣੇ ਗਣ ਧੁੱਪ ਕਰੀ ਬੈਠੀ ਹੈ
0: ਜੀ,
1: ਤੇ ਹਰ ਚੀਜ਼ ਅਲਜ ਗਈ,
0: ਬਿਲਕੁਲ ਹੈ ਜੀ।
1: ਅੱਗੇ ਪਿੰਡ ਦੀ ਗੱਲ, ਪਿੰਡੋਂ ਬਾਹਰ ਜਾਂਦੀ ਨਹੀਂ ਸੀ ਹੁੰਦੀ
0: ਜੀ, ਬਿਲਕੁਲ ਹੈ ਜੀ।
1: ਤਾਂ ਕਹਿੰਦੇ ਜੇ ਕੋਈ ਬਾਹਰਲਾ ਬਜ਼ੁਰਗ ਕਿਸੇ ਨੇ ਥੱਪੜ ਮਾਰ ਕੇ ਜਵਾਕ ਨੂੰ ਘਰੇ, ਉਹਨੂੰ ਕਹਿੰਦੇ ਦੋ ਹੋਰ ਕਿਉਂ ਨੀ ਛੱਡੀਆਂ?
0: ਬਿਲਕੁਲ, ਤੇਰੀ ਗਲਤੀ ਹੋ ਗਈ ਕੁਛ ਨਾ ਕੁਛ, ਬਿਲਕੁਲ ਕਹਿੰਦੇ।
1: ਹਾਂਜੀ, ਟੀਚਰ ਕੋਲ, ਟੀਚਰ ਕੋਟ ਦਾ ਇਹਨੂੰ ਕਹਿੰਦੇ ਹੋਟਾ
0: ਜੀ।
1: ਤੇ ਹੁਣ ਤੁਸੀਂ ਜਿਹੜਾ ਇਹ ਆ ਸਾਰਾ ਸਟ੍ਰਕਚਰ ਢਾਂਚਾ ਹੀ ਫੇਲ ਹੋ ਗਿਆ, ਖਤਮ ਹੋ ਗਿਆ
0: ਜੀ। ਬਿਲਕੁਲ,
1: ਪੁਲਿਸ ਵੀ ਇਕੱਲੀ, ਮੈਂ ਨੀ ਕਹਿੰਦਾ ਪੁਲਿਸ ਸਹੀ ਆ, ਪਰ ਪੁਲਿਸ ਇਕੱਲੀ ਕੀ ਕਰ ਸਕਦੀ ਆ? ਪੁਲਿਸ ਵੀ ਬਾਂਡ ਦੇ ਨਾਲ ਚੱਲ ਸਕਦੀ ਆ ਨਾ,
0: ਕਿਉਂਕਿ ਉਹ ਸਮਾਜ ਦਾ ਹਿੱਸਾ ਹੀ ਨੇ, ਸਾਰਾ ਕੁਝ ਹੀ ਆ ਜੀ। ਉੱਥੇ ਹੀ ਰਹਿੰਦੇ ਨੇ ਨਾ, ਬਿਲਕੁਲ।
1: ਮੈਂ ਨੀ ਕਹਿੰਦਾ ਸਹੀ ਨੇ, ਮੈਂ ਗੱਲ ਚੋ ਗੱਲ ਕੱਢੀ ਆ ਵੀ ਮਤਲਬ ਉਹਨਾਂ ਦੀ ਜਿਹੜੀ ਅੰਦਰਲੀ ਪੀੜ ਆ ਵੀ ਅਸੀਂ ਵੀ ਕਿੰਨਾ ਕੁ ਕੁਛ ਕਰ ਸਕਦੇ ਜੇ ਲੋਕ ਸਹਿਯੋਗ ਦੇਣਗੇ, ਸਾਰਾ ਕੁਝ ਠੀਕ ਹੋ ਜਾਂਦਾ।
0: ਬਿਲਕੁਲ ਹੈ ਜੀ,
1: ਇਹ ਸਾਰਾ ਇਹ ਹਰ ਆਵਾਮ ਇਹੋ ਜਿਹਾ ਹੈ ਜੀ। ਮੈਂ ਅੱਗੇ ਵੀ ਤੁਹਾਨੂੰ ਇੱਕ ਗੱਲ ਕਹੀ ਸੀ ਕਿ ਉਹ ਖਾੜਕੂਵਾਦ ਕਹਿ ਲੋ, ਉਹਨੂੰ ਅੱਤਵਾਦ ਕਹਿ ਲੋ
0: ਜੀ,
1: ਉਹ ਖਤਮ ਤਾਂ ਹੋ ਗਿਆ ਸੀ ਕਿ 80% ਇੱਕ ਪਾਸੇ ਆ ਗਏ ਸੀ, ਇਕੱਲੇ ਇੱਕ ਪਾਸੇ ਖਤਮ ਹੋ ਗਏ।
0: ਬਿਲਕੁਲ,
1: ਇਹ ਚੀਜ਼ ਖਤਮ ਨੀ ਹੋਣੀ, ਨਾ ਗੈਂਗਸਟਰਵਾਦ ਖਤਮ ਹੋਵੇ, ਨਾ ਨਸ਼ਾ ਖਤਮ ਹੋਵੇ।
0: ਬਿਲਕੁਲ,
1: ਇਹ ਚ ਸਾਰੇ ਰਲ ਕੇ ਖਾਂਦੇ ਨੇ ਜੀ
0: ਜੀ
1: ਪੀੜ ਕੇ। ਹਾਂ, ਇਹਦੇ ਵਿੱਚ ਇਹ ਜ਼ਰੂਰ ਹੈ ਕਿ ਇਹ ਦਲਦਲ ਇਹੋ ਜਿਹੀ ਫੁਲਾ ਰਹੇ ਨੇ
0: ਜੀ,
1: ਕਿ ਉਹ ਦਲਦਲ ਦੇ ਵਿੱਚ ਤਾਂ ਇੱਕ ਦਿਨ ਤਾਂ ਪੈਰ ਜੇ ਆਪਦਾ ਨੀ ਚੱਲਦੇ, ਬੱਚਿਆਂ ਦਾ ਕਿਸੇ ਨੇ ਤਾਂ ਫਸਣਾ ਹੀ ਉਹਦੇ ਵਿੱਚ।
0: ਬਿਲਕੁਲ,
1: ਜਦ ਤੁਸੀਂ ਸਮਾਜ ਇਹੋ ਜਿਹਾ ਸਿਰਜ ਕੇ ਉਹ ਸਮਾਜ ਚ ਰਹਿਣਾ ਤਾਂ ਤੁਸੀਂ ਵੀ ਆ ਨਾ।
0: ਬਿਲਕੁਲ ਹੈ ਜੀ,
1: ਤੇ ਉਹ ਸਮਾਜ ਦੇ ਵਿੱਚੋਂ ਹਵਾ ਆਬੋ ਹਵਾ, ਜਿਵੇਂ ਆ ਪਾਣੀ ਹੈ, ਗੰਧਲਾ ਵੀ ਅਸੀਂ ਕਰਿਆ ਤੇ ਕੈਂਸਰ ਵੀ ਉੱਥੋਂ ਅਸੀਂ ਸਾਨੂੰ ਇਹ ਹੋ ਰਿਹਾ।
0: ਬਿਲਕੁਲ ਹੈ ਜੀ,
1: ਤੇ ਸਾਹ ਮਾੜਾ ਹੋਇਆ ਤੇ ਸਾਡੀ ਉਮਰ ਵੀ ਸਾਡੀ ਉਹ ਘੱਟ ਰਹੀ ਹੈ, ਬਿਮਾਰੀਆਂ ਸਾਨੂੰ ਇਹ ਲੱਗ ਰਹੀਆਂ ਨੇ।
0: ਬਿਲਕੁਲ ਹੈ, ਥੱਬੇ ਪੈਸਿਆਂ ਦੇ ਅਸੀਂ ਚੱਕੀ ਫਿਰਦੇ ਹਾਂ ਹਸਪਤਾਲਾਂ 'ਚ,
1: ਚੱਕੀ ਫਿਰਦੇ ਹਾਂ ਨਾ, ਫਿਰ ਇਸ ਕਰਕੇ ਇਸੇ ਤਰ੍ਹਾਂ ਉਹ ਵੀ ਸਾਡਾ ਪਰਸੋਇਆ ਹੀ ਹੈ ਤੇ ਸਾਨੂੰ ਇਹ ਮਿਲ ਰਿਹਾ
0: ਜੀ,
1: ਤੇ ਇਹ ਜਿਹੜਾ ਸਮਾਜ ਹੈ ਇਹ ਵੀ ਸਾਡਾ ਪਰਸੋਇਆ ਸਾਨੂੰ ਮਿਲ ਰਿਹਾ। ਖਬਰ ਪੜ ਕੇ ਉਹਦੇ ਵੀ ਇੰਨੇ ਫੜ ਲਏ ਟੋਰਾਂਟੋ ਦੇ ਵਿੱਚ, ਉਹ ਫੜ ਵੀ ਤਾਂ ਹੀ ਹੋ ਰਹੇ ਨੇ,
0: ਤਾਂ ਹੀ ਹੋ ਰਹੇ ਨੇ
1: ਜੇ ਅੱਜ ਉੱਥੇ ਦੇ MPP ਜਿਹਨੂੰ MLA ਕਹਿੰਦੇ ਨੇ ਜਾਂ MP ਨੇ ਜੋ ਕੌਂਸਲਰ ਨੇ ABCD ਜੋ ਵੀ ਨੇ, ਜੇ ਉਹ ਅੱਜ ਅੱਖਾਂ ਮੀਚੀ ਬੈਠੇ ਨੇ
0: ਜੀ,
1: ਤੇ ਕੱਲ ਨੂੰ ਬੱਚੇ ਤਾਂ ਉਹਨਾਂ ਦੇ ਉੱਥੇ ਹੀ ਜਾਣੇ ਨੇ। ਇਹ ਤਾਂ ਹੈ ਨੀ ਕਿ ਤੁਸੀਂ ਦੂਨ ਪੜ੍ਹਨ ਲਾ ਦੇਗੇ, ਤੁਸੀਂ ਮਨਸੂਰੀ ਪੜ੍ਹਨ ਲਾ ਦੇਗੇ, ਤੁਸੀਂ ਸ਼ਿਮਲੇ ਪੜ੍ਹਨ ਲਾ ਦੇਗੇ।
0: ਬਿਲਕੁਲ ਹੈ ਜੀ,
1: ਇੱਥੇ ਤਾਂ ਲਾਏ ਇਹੋ ਜਿਹਾ ਕਿ ਜਿੱਥੇ ਥੋੜੀ ਰੈਜੀਡੈਂਸੀ ਹੈ ਤੁਹਾਨੂੰ ਪੜ੍ਹਾਉਣਾ ਉੱਥੇ ਹੀ ਪੈਣਾ
0: ਪੈਣਾ ਹੈ ਜੀ। ਬਿਲਕੁਲ, ਉੱਥੋਂ ਇੱਥੇ ਆ ਗਏ, ਹੁਣ ਅੱਗੇ
1: ਕਿੱਥੋਂ ਵਧੀਆ ਸਕੂਲ ਲੱਭ ਲੇਗੇ ਤੁਸੀਂ
0: ਜੀ,
1: ਤੇ ਨਾਲੇ ਜੇ ਵਧੀਆ ਸਕੂਲ ਲੱਭੇਗੇ ਪੈਸੇ ਵਾਲੇ ਭਾਈ, ਉਹਨਾਂ ਕੋਲ ਆਪਣੇ ਨਾਲ ਵੀ ਵੱਧ ਪੈਸਾ, ਜਿਹਨਾਂ ਨੇ 2 ਨੰਬਰ ਤੱਕ ਕਮਾਇਆ ਤੇ ਉਹਨਾਂ ਦੇ ਜਵਾਕ ਤਾਂ ਪਹਿਲਾਂ ਲਗਾਏ ਹੋਣੇ ਨੇ ਉੱਥੇ ਤੋਂ ਤੇ ਨਾਲੋਂ ਪਹਿਲਾਂ
0: ਜੀ। ਬਿਲਕੁਲ,
1: ਉਹ ਹਵਾ ਤਾਂ ਪਹਿਲਾਂ ਉੱਥੇ ਪਹੁੰਚੀ ਹੋ
0: ਜੀ।
1: ਇਸ ਕਰਕੇ ਜੀ ਸਾਰੇ ਇਹ ਗੰਦਲਾ ਹੋਇਆ ਹੈ, ਤੇ ਉੱਥੋਂ ਭੱਜ ਕੇ ਇੱਥੇ ਆਏ ਸੀ, ਇੱਥੋਂ ਭੱਜ ਕੇ ਫਿਰ ਉਹੀ ਕੰਮ ਆ, ਕਿੱਥੇ ਨੂੰ ਜਾਵਾਂਗੇ?
0: ਅੱਗੇ ਤਾਂ ਸਮੁੰਦਰ ਹੀ ਆਇਆ ਓਜਲਾ ਸਾਹਿਬ, ਅੱਗੇ ਤਾਂ ਧਰਤੀ ਆ। ਬਸ
1: ਫਿਰ
0: ਜੀ,
1: ਬਿਲਕੁਲ ਜੀ,
0: ਨਾਲੇ ਕਹਿੰਦੇ ਉੱਥੇ ਪਾਣੀ ਘੁੰਮਦਾ ਸਾਰਾ ਕੁਝ ਅੰਦਰ ਨੂੰ ਖਿੱਚ ਜਾਂਦਾ ਜੀ।
1: ਹੁਣ ਇਹਨਾਂ ਦੀਆਂ ਕਹਾਣੀਆਂ ਕੌਣ ਕਿੰਨੇ ਕੁ ਲੋਕ ਪੜ੍ਹ ਕੇ ਸੁਣਾਉਂਦੇ ਨੇ, ਬਡਰੁੱਖਾਂ ਜੀ ਦੇ ਕਿੰਨੇ ਕੁ ਅਸੀਂ ਲੋਕ ਸੁਣਦੇ ਆ ਜੀ। ਅਸੀਂ ਤਾਂ ਆ ਦੇਖ ਲੋ ਕਿੰਨੀ ਦੁਨੀਆ ਵਿਹਲੀ ਆ, ਭਾਜਪਾ ਵਾਲੇ ਆਪਦੀਆਂ ਰੈਲੀਆਂ ਕੱਢਣ ਲੱਗੇ ਨੇ, ਕੱਲ ਹੀ ਆਪਦੇ ਉੱਧਰ ਲੋਕ ਮਿਲਣੀ ਚੱਲ ਰਹੀ ਹੈ ਜੀ, ਨਹੀਂ ਤੇ ਉੱਧਰ ਪਾਰਟੀ ਤੇ ਪਾਰਟੀ ਬਣੀ ਜਾਂਦੀ ਹੈ
0: ਜੀ।
1: ਮੈਨੂੰ ਤਾਂ ਲੱਗਦਾ ਪੰਜਾਬ ਚ ਵੋਟਾਂ ਘੱਟ ਜਾਣਗੀਆਂ, ਬੰਦੇ ਘੱਟ ਜਾਣੇ ਨੇ ਮਿਲਣ ਨੂੰ, ਪਾਰਟੀ ਵਾਲੇ ਜਿਹੜੇ ਹਾਲਾਤ ਬਣੇ ਹੋਏ ਨੇ।
0: ਬਿਲਕੁਲ
1: ਹਾਂਜੀ
0: ਜੀ,
1: ਅਜੇ ਤਾਂ ਹੋਰ ਪਤਾ ਨੀ ਕੀ ਕੁਛ ਨਿਕਲਣਾ।
0: ਬਿਲਕੁਲ ਹੈ ਜੀ,
1: ਆ ਜਿਹੜੇ ਪੰਜਾਬ ਬਾਰਸ ਪੰਜਾਬ ਵਾਲੇ ਕਹਿੰਦੇ ਆ, ਇਹ ਦੇਖ ਲੋ ਕਿਹੋ ਜਿਹੇ ਨੂੰ ਲਈ ਜਾਂਦੇ ਨੇ ਜੀ।
0: ਬਿਲਕੁਲ ਹੈ,
1: ਸਾਰੀ ਫੱਟੇ ਚੱਕੀ ਜਾਂਦੇ ਨੇ ਜੀ।
0: ਬਿਲਕੁਲ,
1: ਚਲੋ ਦੇਖੋ ਜੀ, ਪਰ ਜਰੂਰ ਇਸ ਗੱਲ ਤੇ ਚਿੰਤਤ ਸਾਨੂੰ ਰਹਿਣਾ ਚਾਹੀਦਾ, ਮੈਂ ਤਾਂ ਇਹ ਗੱਲ ਕਹਿਣਾ, ਗੱਲ ਹੋਣੀ ਚਾਹੀਦੀ ਹੈ। ਹਾਂਜੀ, ਬਹੁਤ ਵਧੀਆ, ਧੰਨਵਾਦ ਜੀ, ਸਾਰਾ ਪ੍ਰੋਗਰਾਮ ਵਧੀਆ ਸੀਗਾ ਜੀ,
0: ਸ਼ੁਕਰੀਆ।
1: ਮੈਂ ਤਾਂ ਇਹ ਕਹਿੰਦਾ ਵੀ ਖਰੋ ਜੇ ਬਾਕੀ ਚੋਣਾਂ ਟਾਈਮ ਤੇ ਹੋ ਸਕਦੀਆਂ ਨੇ, ਇੱਕ ਕੋਈ MLA ਬਣ ਮਰ ਜਾਂਦਾ ਜਾਂ ਕੋਈ ਲੀਡਰ ਜਿਹੜਾ ਮੌਜੂਦਾ ਕੋਈ MP ਜਾਂ MLA, ਉਹ 6 ਮਹੀਨੇ ਚ ਲੈ ਕੇ, ਉਹ ਅਸੀਂ 6 ਮਹੀਨੇ ਚ ਕਰਾ ਦਿੰਦੇ ਹਾਂ, ਫਿਰ ਸ਼੍ਰੋਮਣੀ ਕਮੇਟੀ ਦੀ ਇਲੈਕਸ਼ਨ ਆਉਣ ਦਾ ਟਾਈਮ ਕਿਉਂ ਨੀ ਹੁੰਦੀ?
0: ਬਿਲਕੁਲ,
1: ਹਾਂ ਮੈਨੂੰ ਮੁਕੱਦਰ ਦੀ ਇਹ ਗੱਲ ਬਹੁਤ ਵਧੀਆ ਲੱਗੀ ਵੀ ਜੇ ਇਹੀ ਚਾਹੁੰਦੇ ਸਾਡੀ ਇਲੈਕਸ਼ਨ, ਇਹ ਅਸਤੀਫੇ ਦੇ ਦੇਣ ਜੀ। ਸਾਰਿਆਂ ਨੂੰ ਵੱਡੀ ਗੱਲ ਆ ਵੀ ਆਹ ਸਾਡੇ ਅਸਤੀਫੇ ਨੇ, ਸਾਡੀ ਸੁਣੀ ਸੁਣਵਾਈ ਉਹ ਹੈ ਨੀ
0: ਜੀ। ਬਿਲਕੁਲ ਹੈ ਜੀ,
1: ਅਸਤੀਫੇ ਕਿਉਂ ਨੀ ਦਿੰਦੇ? ਕਿਉਂਕਿ ਹੱਥ ਜਿਹਦੇ ਹੱਥ ਸ਼੍ਰੋਮਣੀ ਕਮੇਟੀ ਦੀ ਪਾਵਰ ਆ, ਉਹੀ ਅਕਾਲੀ ਦਲ
0: ਉਹਦੇ ਵਿੱਚ ਇਹ ਨਾ, ਉਹ ਜਿਹੜਾ ਸਭ ਹਰ ਕਿਸੇ ਨੇ ਆਪਣੇ ਫੈਮਿਲੀ ਮੈਂਬਰ ਉੱਥੇ ਮਤਲਬ ਕਿ ਰੱਖੇ ਹੋਏ ਨੇ, ਰਖਵਾਏ ਹੋਏ ਨੇ,
1: ਬਹੁਤ ਕੁਛ ਆ ਜੀ,
0: ਵਾਧੂ
1: ਆਈ ਵਾਧੂ
0: ਜੀ।
1: ਸਰਾਵਾਂ ਮਤਲਬ ਸਰਾਮ ਤਾਂ ਇੰਨਾ ਵਧੀਆ ਹੋਟਲ, ਉੱਥੇ ਰੇਡ ਹੀ ਨੀ ਹੋ ਸਕਦੀ, ਹੋਰ ਦੱਸੋ ਮੈਂ ਤੋਂ ਕੀ ਕਹਾਉਣਾ ਚਾਹੁੰਦੇ ਹੋ ਤੁਸੀਂ?
0: ਜੀ ਜੀ ਜੀ ਜੀ ਜੀ,
1: ਹੋਟਲ ਚ ਤਾਂ ਰੇਡ ਕਰ ਸਕਦੀ ਆ ਪੁਲਿਸ, ਸਰਾਂ ਚ ਰੇਡ ਥੋੜੋ ਕਰ ਸਕਦੀ।
0: ਬਿਲਕੁਲ ਜੀ, ਉਹ ਫਿਰ ਧਰਮ ਦਾ ਮੁੱਦਾ ਬਣ ਜਾਂਦਾ ਨਾ ਜੀ।
1: ਬਿਲਕੁਲ ਜੀ, ਬਿਲਕੁਲ, ਧਰਮ ਦੀ ਆੜ ਜਾ ਕੁਛ ਕਰ ਰਹੇ ਨੇ ਸਾਰਾ ਕੁਛ
0: ਜੀ।
1: ਮੈਂ ਚਲੋ ਪਤਾ ਨੀ ਸਹਿਜ ਸੁਭਾਈ ਕਿਹਾ ਸੀ ਕਿਸੇ ਨੂੰ, ਮੈਂ ਕਿਹਾ ਮੇਰੀ ਵੱਲੋਂ ਮਹਾਰਾਜ ਇਸ ਵਾਰੀ ਤੂੰ ਸਿਰ ਤੇ ਚੱਕ ਲਾ, ਮੈਂ ਤਾਨੀ ਜੀ ਨੂੰ ਆਉਂਦਾ, ਕਹਿੰਦਾ ਕਿਉਂ? ਮੈਂ ਕਿਹਾ ਤੁਸੀਂ ਸਮਝ ਲਿਆ ਇਹਨੂੰ, ਸਾਨੂੰ ਤੁਸੀਂ ਸਮਝਣ ਦੇਣਾ ਨੀ, ਅਸੀਂ ਡਰਦੇ ਮੱਥਾ ਟੇਕੀ ਜਾਂਦੇ ਹਾਂ, ਤੁਸੀਂ ਸਮਝਦੇ ਕੁਛ ਨੀ ਜੀ, ਬਸ ਗੱਲ ਇੱਥੇ ਖੜੀ ਹੈ।
0: ਬਿਲਕੁਲ,
1: ਕਿਆ ਦੇਖ ਲੋ ਇਹ ਕੋਲ ਹੁੰਦੇ ਕੀ ਕਰੀ ਜਾਂਦੇ ਨੇ
0: ਜੀ,
1: ਜਿੱਥੇ ਸਾਡੇ ਖਾਲਸੇ ਦਾ ਜਨਮ ਹੋਇਆ ਤੇ ਉੱਥੇ ਆ ਕੀ ਖਿਲਾਰ ਰਹੇ ਨੇ, ਕੀ ਸਾਡਾ ਸੰਦੇਸ਼ ਹੈ, ਕੀ ਕਿੰਨੀ ਕਿੰਨੀ ਗਿਰੀ ਪਰਦੇਸੀ ਜਾਣ ਦਾ ਮਨ ਬਣਾਉਂਦੇ ਨੇ ਜਾ ਕੇ ਫਿਰ ਮਸਾਂ ਆਪਾਂ ਟਾਈਮ ਕੱਢ ਕੇ ਉੱਥੇ ਜਾਂਦੇ ਜਾਂ ਪੰਜਾਬ ਚ ਵੀ ਜਿਹੜੇ ਲੋਕ ਰਹਿੰਦੇ ਨੇ ਕਿੰਨੇ ਕਿ ਇਹੋ ਜਿਹੇ ਸਥਾਨਾਂ ਤੇ ਜਾਂਦੇ ਨੇ ਜੀ, ਇੰਨਾ ਕਿ ਸਾਡੇ ਫਿਰ ਸਾਡੀ ਆਸਥਾ ਕਿੱਥੇ ਖੜੂਗੀ ਜਾ ਕੇ।
0: ਬਿਲਕੁਲ ਹੈ ਜੀ,
1: ਧੰਨਵਾਦ ਜੀ,
0: ਬਹੁਤ ਵਧੀਆ ਜੀ, ਬਹੁਤ ਬਹੁਤ ਸ਼ੁਕਰੀਆ, ਥੈਂਕ ਯੂ, ਸਤਿ ਸ੍ਰੀ ਅਕਾਲ ਜੀ। ਦੋਸਤੋ ਇਸ ਤਰ੍ਹਾਂ ਜੀ ਔਜਲਾ ਸਾਹਿਬ ਨਾਲ ਸਪੋਰਟ ਵੀ ਕਰਦੇ ਆ ਤੇ US ਤੋਂ ਜੁੜੇ ਸਨ ਆਖਰੀ ਕਾਲ ਤੇ ਆਖਰ ਦੇ ਵਿੱਚ ਤੁਹਾਡੇ ਸੁਨੇਹੇ ਫਿਰ ਦੋਸਤੋ ਮੈਂ ਆਗਿਆ ਲੈਣਾ ਤੇ ਗੁਰੀਮਾਨ ਜੀ ਕਹਿੰਦੇ ਆ ਆਪਣੇ ਰਾਜ ਜਗਤਾਰ ਭਾਰਤ ਜੀ ਜੁੜੇ ਹੋਏ ਨੇ, ਸਤਿ ਸ਼੍ਰੀ ਅਕਾਲ ਭੇਜਦੇ ਨੇ। ਔਜਲਾ ਸਾਹਿਬ ਲਿਖਦੇ ਨੇ ਰਾਜਨ ਜੀ ਤੁਸੀਂ ਵੀ ਬਖਸ਼ੀ ਜੀ ਦੀ ਆਵਾਜ਼ ਸੁਣ ਕੇ ਨੀਂਦ ਦੀ ਲੋਰ ਦੇ ਵਿੱਚ ਜਾਂਦੇ ਹੋ ਕਹਿੰਦੇ ਜੀ, ਤੇ ਮੁਹੰਮਦ ਜੀ ਕਹਿੰਦੇ ਸ਼ੁਕਰੀਆ ਜੀ, ਤੇ ਗੁਰੀ ਜੀ ਕਹਿੰਦੇ ਸਿਕੰਦਰ ਵੀਰ ਜੀ ਤੁਸੀਂ ਪੱਕਾ ਕੈਮਰੇ ਲਾਏ ਨੇ ਕਹਿੰਦੇ ਰਾਜਨ ਸੈਣੀ ਵੀਰ ਜੀ ਦੇ ਉੱਤੇ, ਨੇੜੇ ਤੇੜੇ ਤੁਹਾਨੂੰ ਪਤਾ ਲੱਗ ਜਾਂਦਾ ਸਾਰੀ ਗੱਲ ਦਾ ਜੀ ਕਹਿੰਦੇ। ਤੇ ਜਗਤਾਰ ਭਾਰਤ ਜੀ ਨੂੰ ਸਤਿ ਸ਼੍ਰੀ ਅਕਾਲ ਭੇਜੀ ਆ ਗੁਰੀ ਜੀ ਨੇ, ਤੇ ਭਾਰਤ ਵੀਰ ਸਾਈਕਲ ਦਾ ਵੀ ਕਹਿੰਦੇ ਸਟੈਂਡ ਆ ਪਰ ਟਰੰਪ ਦਾ ਕੋਈ ਸਟੈਂਡ ਨਹੀਂ ਆ, ਗੁਰੀਮਾਨ ਜੀ ਕਹਿੰਦੇ ਆ। ਤੇ ਰਾਜਨ ਜੀ ਕਹਿੰਦੇ ਆ ਪੱਕਾ ਗੁਰੀਮਾਨ ਸਾਹਿਬ ਹੋ ਸਕਦਾ ਹੈ, ਤੇ ਮੈਂ ਬਖਸ਼ੀ ਜੀ ਨੂੰ ਉਡੀਕ ਰਿਹਾ ਸੀ ਜੀ, ਤੇ ਭਾਰਤ ਸਾਹਿਬ ਆਉਣ ਦਿਓ ਜੀ, ਖ਼ਬਰਾਂ ਭਾਵੇਂ ਸਾਰੀ ਰਾਤ ਪੜੀ ਜਾਣਾ ਜੀ ਕਹਿੰਦੇ ਸੀ, ਪਰ ਮੈਨੂੰ ਸੌਣ ਦਿਓ ਕਹਿੰਦੇ ਜੀ। ਤੇ ਗੀਤ ਸੁਣ ਕੇ ਬੇਨਤੀ ਸੁਣੀ ਜਾਵੇ ਭਾਰਤ ਵੀਰ ਜੀ, ਹਾਂਜੀ ਸੁਣ ਲਏ ਜੀ ਆਪਾਂ, ਸੁਣਾ ਬਾਅਦ ਚ ਖ਼ਬਰਾਂ ਵੀ ਸੁਣਾਤੀਆਂ ਕਹਾਣੀ ਵੀ ਸੁਣਾਤੀ ਜੀ। ਤੇ ਗੁਰੀਮਾਨ ਜੀ ਕਹਿੰਦੇ ਆ ਕਿ ਟਰੰਪ ਨੇ ਮੋਦੀ ਕੋਲੋਂ ਆਈਡੀਆ ਲਿਆ ਮੀਡੀਆ ਨੂੰ ਨੱਥ ਪਾਉਣੇ ਦਾ, ਪਰ ਅਮਰੀਕਾ ਦਾ ਮੀਡੀਆ ਟਰੰਪ ਦੇ ਹੱਥ ਕਹਿੰਦੇ ਨੀਚੇ ਆਉਣ ਵਾਲਾ ਨਹੀਂ ਹੈ। ਰਾਜਨ ਜੀ ਕਹਿੰਦੇ ਆ ਭਾਰਤ ਸਾਹਿਬ ਜੇਕਰ ਟੀਚਰ, ਹਾਂਜੀ ਇਹ ਸਾਂਝਾ ਕਰ ਹੀ ਦਿੱਤਾ ਸੀ। ਤੇ ਹੋਰ ਬਹੁਤ ਸਾਰੇ ਦੋਸਤਾਂ ਦੇ ਸੁਨੇਹੇ ਨੇ ਜੀ, ਮੈਂ ਮਾਫ਼ੀ ਚਾਹਾਂਗਾ ਦੋਸਤੋ, ਸਮਾਂ ਵੀ ਕਾਫ਼ੀ ਹੋ ਗਿਆ, ਤੇ ਕੱਲ੍ਹ ਨੂੰ ਫਿਰ ਮਿਲਦੇ ਹਾਂ। ਤੇ ਮਾਲ ਜੀ ਦਾ, ਔਜਲਾ ਸਾਹਿਬ ਜੀ ਦਾ, ਰਾਜਨ ਸੈਣੀ ਜੀ ਦਾ, ਰਜਿੰਦਰ ਜੀਰਾ ਜੀ ਦਾ, ਮੁਕੱਦਰ ਜੀ, ਤੇ ਬਾਅਦ ਦੇ ਵਿੱਚ ਵੀ ਜਿਹੜੇ ਜੁੜੇ ਆ ਦੋਸਤ, ਬੇਅੰਤ ਸੰਧੂ ਬਾਈ ਜੀ ਸਤਿ ਸ਼੍ਰੀ ਅਕਾਲ ਭੇਜਦੇ ਆ ਸਾਰੇ ਦੋਸਤਾਂ ਨੂੰ, ਤੇ ਗੁਰੀ ਜੀ, ਮਾਲ ਜੀ, ਮੁਹੰਮਦ ਜੀ, ਸਾਰੇ ਦੋਸਤਾਂ ਦਾ ਬਹੁਤ ਬਹੁਤ ਸ਼ੁਕਰੀਆ ਭੈਣਾਂ ਭਰਾਵਾਂ ਦਾ। ਤੇ ਮਾਫ਼ੀ ਚਾਹਾਂਗਾ, ਫਿਰ ਕੱਲ੍ਹ ਨੂੰ ਮਿਲਦੇ ਹਾਂ ਦੋਸਤੋ, ਸਾਰਿਆਂ ਨੂੰ ਭੁਪਿੰਦਰ ਭਾਰਤ ਵੱਲੋਂ ਪਿਆਰ ਭਰੀ ਨਿੱਘੀ ਸਤਿ ਸ਼੍ਰੀ ਅਕਾਲ ਹੈ, ਤੇ ਰਾਜੀਵ ਕੁਮਾਰ ਜੀ ਦੇ ਵੀ ਸਤਿ ਸ਼੍ਰੀ ਅਕਾਲ ਭੇਜੀ ਆ ਜੀ ਸਾਰੇ ਦੋਸਤਾਂ ਦੇ। ਤੇ ਕੱਲ੍ਹ ਨੂੰ ਮਿਲਦੇ ਹਾਂ, ਸਾਰਿਆਂ ਨੂੰ ਭੁਪਿੰਦਰ ਭਾਰਤ ਵੱਲੋਂ ਪਿਆਰ ਭਰੀ ਨਿੱਘੀ ਸਤਿ ਸ਼੍ਰੀ ਅਕਾਲ ਹੈ ਦੋਸਤੋ, ਤੇ ਇੰਨਾ ਕੀ ਕਬੂਲ ਕਰਿਓ। ਤੇ 9:30 ਫਿਰ ਮੁਲਾਕਾਤ ਹੁੰਦੀ ਹੈ, ਤੇ ਸਮਰਜੀਤ ਸਿੰਘ ਸ਼ੰਮੀ ਹੁਣਾਂ ਦੇ ਨਾਲ ਲੈ ਕੇ ਕੁਝ ਨਾ ਕੁਝ ਨਵਾਂ ਫਿਰ ਹਾਜ਼ਰ ਹੋਵਾਂਗੇ। ਇਸ ਦੇ ਨਾਲ ਹੀ ਸਤਿ ਸ਼੍ਰੀ ਅਕਾਲ ਦੋਸਤੋ।

ਜੀ ਦੋਸਤੋ, ਸਾਰੇ ਦੋਸਤਾਂ ਦਾ ਦੁਆਬਾ ਰੇਡੀਓ ਤੇ ਮੰਚ ਉੱਤੇ ਨਿੱਘਾ ਸਵਾਗਤ ਹੈ। ਲੈ ਕੇ ਹਾਜ਼ਰ ਹਾਂ ਤੁਹਾਡੀ ਕਚਹਿਰੀ ਚ ਫਿਰ ਤੋਂ ਇੱਕ ਵਾਰ ਨਵਾਂ ਨਵੇਲਾ ਪ੍ਰੋਗਰਾਮ ਜ਼ਿੰਦਗੀਨਾਮਾ ਹਾਲੇ ਦੁਨੀਆ। ਆਪ ਸਭ ਨੂੰ ਆਦਾਬ, ਸਲਾਮ, ਨਮਸਤੇ ਤੇ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਦੋਸਤੋ, ਉਮੀਦ ਕਰਦੇ ਹਾਂ ਸਭ ਰਾਜੀ ਖੁਸ਼ੀ ਹੋਣਗੇ ਤੇ ਲੈ ਕੇ ਗੱਲਾਂ ਬਾਤਾਂ ਦੋ ਸਵਾ ਦੋ ਘੰਟੇ ਤੁਹਾਡੇ ਨਾਲ ਜਿਹੜਾ ਹਾਜ਼ਰ ਆ। ਔਜਲਾ ਸਾਹਿਬ ਕਹਿੰਦੇ ਜੋਤ ਲਾ ਗਿਆ ਲੋਟ ਐਵੇਂ ਕਹੀ ਗਏ ਖਰਗੋਸ਼, ਕਿਆ ਬਾਤ ਹੈ ਜੀ। ਤੇ ਅੱਗੇ ਜਾ ਕੇ ਕਰਦੇ ਹਾਂ ਗੱਲਾਂ ਬਾਤਾਂ, ਔਜਲਾ ਸਾਹਿਬ ਦੀਆਂ ਵੀ ਸੁਣਦੇ ਹਾਂ ਤੇ ਕਿਹੜਾ ਖਰਗੋਸ਼ ਤੇ ਕਿਹੜਾ ਲਾ ਗਿਆ ਲੋਟ। ਤੇ ਗੱਲਾਂ ਬਾਤਾਂ ਦੋਸਤੋ ਕਰਨ ਦੇ ਲਈ ਹਾਜ਼ਰ ਆ ਤੇ ਦੋ ਸਵਾ ਦੋ ਘੰਟੇ ਤੁਹਾਡਾ ਮੇਰਾ ਰਾਸਤਾ ਇਸੇ ਤਰ੍ਹਾਂ ਬਰਕਰਾਰ ਰਹੇਗਾ। ਜਦੋਂ ਹਾਸਿਆਂ ਦੇ ਨਾਲ ਪ੍ਰੋਗਰਾਮ ਦੀ ਸ਼ੁਰੂਆਤ ਹੁੰਦੀ ਹੈ ਤੇ ਸੰਕੇਤ ਕਹਿ ਸਕਦੇ ਹਾਂ ਕਿ ਚੰਗੇ ਹੀ ਹੋਣਗੇ। ਤੇ ਉਮੀਦ ਕਰਦੇ ਹਾਂ ਤੁਹਾਡੇ ਤੱਕ ਆਵਾਜ਼ ਤੇ ਅੰਦਾਜ਼ ਵਧੀਆ ਤਰੀਕੇ ਦੇ ਨਾਲ ਪਹੁੰਚ ਰਹੀ ਹੋਵੇਗੀ। ਤੇ ਬਾਕੀ ਅੰਦਾਜ਼ ਦੀ ਗੱਲ ਕੀਤੀ ਹੈ ਤੇ ਅੰਦਾਜ਼ ਤੁਹਾਡੇ ਸਾਹਮਣੇ ਅਜੇ ਪੇਸ਼ ਨਹੀਂ ਕੀਤਾ ਹੈ ਜੀ, ਤੇ ਹਜੇ ਤਾਂ ਆਵਾਜ਼ ਹੀ ਹੈ ਤੇ ਕੁਝ ਹੀ ਪਲਾਂ ਤੱਕ ਅੰਦਾਜ਼ ਵੀ ਪੇਸ਼ ਕਰਦੇ ਹਾਂ। ਤੇ ਸਮਾਂ ਤੇ ਸਥਿਤੀ ਫਿਲਰ ਦੀਆਂ ਘੜੀਆਂ ਦੇ ਉੱਤੇ ਇਸ ਵਕਤ ਐਗਜੈਕਟਲੀ ਸ਼ਾਮ ਦੇ 7:00 ਤੇ ਘੜੀਆਂ ਦੇ ਉੱਤੇ 6 ਮਿੰਟ ਦਾ ਸਮਾਂ ਹੈ। ਹੌਲੀ ਹੌਲੀ ਆਪਾਂ ਟਾਈਮ ਸਿਰ ਆਉਣ ਲੱਗ ਗਏ ਹਾਂ, ਤਕਰੀਬਨ 3-4 ਮਿੰਟ ਦਾ ਆਪਾਂ ਫਰਕ ਪਾ ਲਿਆ ਹੈ ਜੀ। ਤੇ ਇਸੇ ਤਰ੍ਹਾਂ ਹੀ ਦੋਸਤੋ ਹੁਣ ਤੋਂ ਲੈ ਕੇ ਤਕਰੀਬਨ 2.25 ਘੰਟੇ ਪ੍ਰੋਗਰਾਮ ਚੱਲੇਗਾ ਤੇ ਲਾਈਵ ਪ੍ਰੋਗਰਾਮ ਦੇ ਵਿੱਚ ਤੁਸੀਂ ਵੀ ਸ਼ਿਰਕਤ ਕਰ ਸਕਦੇ ਹੋ। ਆਪਣੀਆਂ ਜਜ਼ਬਾਤਾਂ ਨੂੰ ਦਿਲ ਦੇ ਜੋ ਉਬਾਲ ਨੇ, ਜੋ ਗੱਲਾਂ ਬਾਤਾਂ ਨੇ ਦੇਸ਼ਾਂ ਵਿਦੇਸ਼ਾਂ ਦੀਆਂ, ਜੋ ਕੁਝ ਵੀ ਆਲੇ ਦੁਆਲੇ ਚੱਲ ਰਿਹਾ ਖਬਰਾਂ ਦੇ ਦੌਰਾਨ ਵੀ, ਤੇ ਲਾਈਨ ਅੱਗੇ ਚੱਲਦੇ ਹਾਂ ਤੇ ਖੋਲਦੇ ਹਾਂ ਗੱਲਾਂ ਬਾਤਾਂ। ਤੇ ਸਵਾਗਤ ਰਹੇਗਾ ਸਾਰੇ ਦੋਸਤਾਂ ਦਾ। ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਹੈ ਹਰਵਿੰਦਰ ਜੌਲ ਭੈਣ ਜੀ, ਸੁਮਿਤ ਜੌਲ ਜੀ, ਜਗਦੇਵ ਸੰਧੂ ਜੀ, ਸਿਕੰਦਰ ਸਿੰਘ ਔਜਲਾ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ, ਸੁਰਿੰਦਰ ਕੌਰ ਮਾਲ ਜੀ ਤੇ ਮਾਨ ਸਿੰਘ ਸੈਣੀ ਸਾਹਿਬ ਦਾ ਬਹੁਤ ਬਹੁਤ ਸ਼ੁਕਰੀਆ ਤੇ ਧੰਨਵਾਦ ਹੈ। ਤੇ ਲਓ ਫਿਰ ਐਪ ਦੇ ਉੱਤੇ, ਵੈਬਸਾਈਟ, ਫੇਸਬੁੱਕ, ਯੂਟਿਊਬ, ਜਿੱਥੇ ਕਿਤੇ ਵੀ ਸੁਣ ਰਹੇ ਹੋ ਤੇ ਦੋਸਤਾਂ ਮਿੱਤਰਾਂ ਤੱਕ ਜ਼ਰੂਰ ਸਾਂਝਾ ਕਰ ਦਿਓ। ਤੇ ਲਓ ਫਿਰ ਕਰਦੇ ਹਾਂ ਸ਼ੁਰੂਆਤ ਅੱਜ ਦੇ ਵਿਚਾਰ ਦੇ ਨਾਲ ਤੇ ਫਿਰ ਦੇਸ਼ ਵਿਦੇਸ਼ ਦੀਆਂ ਖਬਰਾਂ ਤੇ ਉਹਦੇ ਉੱਤੇ ਚਰਚਾ, ਤੇ ਨਾਲ ਦੀ ਨਾਲ ਸੈਣੀ ਸਾਹਿਬ ਜੁੜਨਗੇ ਗੱਲਾਂ ਬਾਤਾਂ ਕਰਨ ਦੇ ਲਈ ਤੇ ਕੁਝ ਖੁਲਾਸੇ ਆਪਾਂ ਕਰਾਂਗੇ ਅੱਜ ਵੀ। ਤੇ ਨਾਲ ਦੀ ਨਾਲ ਫਿਰ ਉਸ ਤੋਂ ਬਾਅਦ ਜਿੰਨਾ ਵੀ ਸਮਾਂ ਇਜਾਜ਼ਤ ਦੇਵੇਗਾ ਬਚੇਗਾ ਵਿੱਚ ਜਿਹੜਾ ਪਿੱਛੇ, ਤਾਂ ਉਹਦੇ ਵਿੱਚ ਆਪਾਂ ਜ਼ਿੰਦਗੀ ਦੇ ਬਾਰੇ ਕੁਝ ਗੱਲਾਂ ਬਾਤਾਂ ਤੁਹਾਡੇ ਨਾਲ ਜ਼ਰੂਰ ਸਾਂਝੀਆਂ ਕਰਾਂਗੇ। ਤੇ ਅੱਜ ਦੇ ਵਿਚਾਰ ਦੀ ਗੱਲ ਕਰਦੇ ਹਾਂ। ਅੱਜ 22 ਸਤੰਬਰ 2026 ਦਾ ਦਿਹਾੜਾ ਤੇ ਮੰਗਲਵਾਰ ਵਾਲਾ ਦਿਨ ਹੈ। ਕਹਿੰਦੇ ਨੇ ਕਿ ਗਿਆਨ 3 ਤਰ੍ਹਾਂ ਦੇ ਨਾਲ ਮਿਲ ਸਕਦਾ ਹੈ। ਚਿੰਤਨ ਤੋਂ, ਜਿਹੜਾ ਸਭ ਤੋਂ ਮਹਾਨ ਹੁੰਦਾ ਹੈ, ਤੇ ਨਕਲ ਤੋਂ, ਜਿਹੜਾ ਸਭ ਤੋਂ ਸੌਖਾ ਹੁੰਦਾ ਹੈ, ਤੇ ਤਜਰਬੇ ਤੋਂ, ਜਿਹੜਾ ਸਭ ਤੋਂ ਹੀ ਜਿਹੜਾ ਕੌੜਾ ਹੁੰਦਾ ਹੈ। ਇਹ ਤਿੰਨੇ ਜਗ੍ਹਾ ਪਰ ਉਹ ਡਿਪੈਂਡ ਤੁਹਾਡੇ ਤੇ ਕਰਦਾ ਹੈ। ਗਿਆਨ ਲੈਣਾ ਕਿੱਥੋਂ ਆ ਤੁਸੀਂ, ਤੇ ਗੱਲ ਕਿਹਦੇ ਨਾਲ ਉੱਠਣਾ ਬਹਿਣਾ ਹੈ, ਕਿਸ ਤਰ੍ਹਾਂ ਦੀ ਸੰਗਤ ਕਰਨੀ ਹੈ, ਕਿਸ ਤਰ੍ਹਾਂ ਦੀ ਪੰਗਤ ਕਰਨੀ ਹੈ, ਤੇ ਜੇ ਚੋਰੀਆਂ ਚਕਾਰੀਆਂ ਜਾਂ ਹੋਰ ਸਾਰਾ ਚੀਜ਼ਾਂ, ਉਹ ਤਾਂ ਫਿਰ ਹਰ ਕੋਈ ਕਰੀ ਜਾਂਦਾ ਹੈ। ਜੇ ਵੱਖਰੀ ਲੀਕ ਖਿੱਚਣੀ ਆ, ਤਾਂ ਮੈਨੂੰ ਲੱਗਦਾ ਕਿ ਗਿਆਨ ਜਿਹੜਾ ਚਿੰਤਨ ਤੋਂ ਜ਼ਿਆਦਾ ਆਪਣੇ ਆਪ ਨੂੰ ਵਿਚਾਰਨ ਦੇ ਵਿੱਚ ਮਿਲਦਾ, ਜਾਂ ਫਿਰ ਜਿਸ ਤਰ੍ਹਾਂ ਦੀ ਤੁਸੀਂ ਸੰਗਤ ਤੇ ਪੰਗਤ ਕਰਦੇ ਹੋ, ਉਹਨਾਂ ਸਾਥੀਆਂ ਦੇ ਜਿਹੜੇ, ਉਹ ਚਾਹੇ ਛੋਟੇ ਨੇ ਤੇ ਚਾਹੇ ਵੱਡੇ ਨੇ, ਤੁਹਾਡੇ ਤੋਂ ਉਮਰ ਦੇ ਵਿੱਚ, ਤਕਾਜ਼ੇ ਦੇ ਵਿੱਚ, ਤੇ ਉਹਨਾਂ ਦੇ ਜਿਹੜੇ ਤਜਰਬੇ ਹੈ, ਉਹਨਾਂ ਦੇ ਮੂੰਹਾਂ ਤੋਂ ਬੋਲਦੇ ਹੈ, ਤੇ ਉਹਨਾਂ ਨੂੰ ਜਿਹੜਾ ਆਪਣੀ ਜ਼ਿੰਦਗੀ ਦੇ ਵਿੱਚ ਲਾਗੂ ਕਰਨ ਦੀ ਜ਼ਰੂਰਤ ਹੁੰਦੀ ਹੈ। ਤੇ ਲਓ ਫਿਰ ਅੱਜ ਦੀ ਗੱਲ ਦੀ ਸ਼ੁਰੂਆਤ ਕਰਦੇ ਹਾਂ। 22 ਸਤੰਬਰ 1791 ਦੇ ਵਿੱਚ ਚੱਲਦੇ ਹਾਂ ਸਿੱਧਾ ਹੀ। ਬਿਜਲੀ ਵਿਗਿਆਨੀ ਮਾਈਕਲ ਫਰਾਈਡੇ ਦਾ ਜਿਹੜਾ ਇੰਗਲੈਂਡ ਦੇ ਵਿੱਚ ਜਨਮ ਹੋਇਆ ਸੀ, ਤੇ ਜੰਮਿਆ ਤਾਂ ਉਹ ਸ਼ਾਇਦ ਮੰਗਲਵਾਰ ਵਾਲੇ ਦਿਨ ਸੀ, ਪਰ ਨਾਂ ਉਹਦਾ ਫਰਾਈਡੇ ਜ਼ਰੂਰ ਰੱਖ ਦਿੱਤਾ ਗਿਆ। ਤੇ 1908 ਦੇ ਵਿੱਚ ਬੁਲਗਾਰੀਆ ਦੇਸ਼ ਆਜ਼ਾਦ ਹੋ ਗਿਆ। ਇਹ ਯੂਰੋਪੀਅਨ ਕੰਟਰੀ ਹੈ ਜੀ, ਛੋਟੀ ਜੀ, ਤੇ ਬੁਲਗਾਰੀਆ ਉਹਨਾਂ ਦਾ ਦੁੱਧ ਦਹੀਂ ਬੜਾ ਮਸ਼ਹੂਰ ਹੈ ਇਹਨਾਂ ਮੁਲਕਾਂ ਦੇ ਵਿੱਚ। ਤੇ ਇਸੇ ਤਰ੍ਹਾਂ ਹੀ 1965 ਦੇ ਵਿੱਚ ਭਾਰਤ ਪਾਕਿਸਤਾਨ ਯੁੱਧ ਦੇ ਖਾਤਮੇ ਦੇ ਦਸਤਖਤ ਹੋਏ ਤੇ ਅਗਲੇ ਦਿਨ ਯੁੱਧ ਜਿਹੜਾ ਖਤਮ ਕਰ ਦਿੱਤਾ ਗਿਆ। 1980 ਦੇ ਵਿੱਚ ਇਰਾਨ ਤੇ ਇਰਾਕ ਵਿਚਕਾਰ ਜੰਗ ਸ਼ੁਰੂ ਹੋ ਗਈ। ਤੇ 1986 ਦੇ ਵਿੱਚ ਕਵੀ ਸੋਹਣ ਸਿੰਘ ਜਿਹੜਾ ਮੀਸ਼ਾ ਦਾ ਜਿਹੜਾ ਸੀ ਦੇਹਾਂਤ ਹੋਇਆ। ਕਾਫੀ ਉਹਨਾਂ ਦੀਆਂ ਕਿਤਾਬਾਂ ਜਿਹੜੀਆਂ ਨੇ ਮੀਸ਼ਾ ਸਾਹਿਬ ਦੀਆਂ, ਜਿਹੜੀਆਂ ਨੇ ਪੜ੍ਹਨ ਯੋਗ ਵੀ ਨੇ ਤੇ ਸੁਣਨ ਯੋਗ ਵੀ ਨੇ। ਤੇ ਗੱਲ ਕਰਦੇ ਹਾਂ ਭਾਰਤ ਪਾਕਿਸਤਾਨ ਜੰਗ ਦੀ ਗੱਲ ਹੋਈ ਹੈ। ਜੰਗਾਂ ਦੇ ਵਿੱਚ ਰੱਖਿਆ ਕੁਛ ਨਹੀਂ, ਬਸ ਬਰਬਾਦੀ ਹੁੰਦੀ ਹੈ ਤੇ ਬਾਕੀ ਤਾੜੀਆਂ ਮਾਰਦੇ ਨੇ ਤੇ ਆਪਣਾ ਫਾਇਦਾ ਜਿਹੜਾ ਸੋਚਦੇ ਆ, ਤੇ ਆਮ ਜਿਹੜਾ ਆਵਾਮ ਹੈ ਉਹ ਇਹਨਾਂ ਦੋ ਜਿਹੜੇ ਨੇ ਚੱਕੀ ਦੇ ਪੁੜ ਨੇ ਉਹਨਾਂ ਦੇ ਵਿੱਚ ਪਿਸਦੇ ਹੈ। 1965 ਦੇ ਵਿੱਚ ਭਾਰਤ ਪਾਕਿਸਤਾਨ ਦੇ ਵਿਚਕਾਰ ਦੂਜੀ ਜੰਗ ਹੋਈ ਤੇ ਆਜ਼ਾਦੀ ਤੋਂ ਬਾਅਦ 1948 ਦੇ ਵਿੱਚ ਪਹਿਲੀ ਲੜਾਈ ਕਸ਼ਮੀਰ ਦੇ ਮੁੱਦੇ ਦੇ ਉੱਤੇ ਲੜੀ ਗਈ ਤੇ ਮੁੱਦਾ ਅੱਜ ਵੀ ਉੱਥੇ ਦਾ ਉੱਥੇ ਖੜਾ ਹੈ। 1965 ਦੀ ਜੰਗ ਦੀ ਕਮਾਂਡ ਭਾਰਤ ਦੇ ਵੱਲੋਂ ਜਨਰਲ ਹਰਬਖਸ਼ ਸਿੰਘ, ਗੁਰਬਖਸ਼ ਸਿੰਘ, ਅਰਜਨ ਸਿੰਘ ਤੇ
ਜਿਹੜੇ ਸਨ ਆਪਣੇ ਜੈਤੇ ਨਾਥ ਚੌਧਰੀ ਤੇ ਪਾਕਿਸਤਾਨ ਦੇ ਵੱਲੋਂ ਜਨਰਲ ਅਜੂਬ ਖਾਨ, ਮੂਸਾ ਖਾਨ ਤੇ ਟਿੱਕਾ ਖਾਨ ਤੇ ਨੂਰ ਖਾਨ ਦੇ ਹੱਥ ਦੇ ਵਿੱਚ ਸੀਗੀ। ਜਨਵਰੀ 65 ਦੇ ਵਿੱਚ ਜਿਹੜਾ ਸੀਗਾ, ਜਨਵਰੀ 65 ਕਿੱਦਾਂ ਹੋਇਆ, ਇਕੱਤੀਆਂ ਦਾ ਜਾਂ 30ਾਂ ਦਾ 28ਾਂ ਦਾ ਤਾਂ ਮਹੀਨਾ ਆਉਂਦਾ ਜੀ, ਤੇ ਤੁਹਾਨੂੰ ਵੀ ਹਾਸਾ ਆ ਗਿਆ ਹੋਣਾ। ਵੈਸੇ ਜਨਵਰੀ ਦਾ ਮਹੀਨਾ ਹੋਏਗਾ ਜੀ, ਤੇ ਸੰਨ 65 ਵਿੱਚ ਪਾਕਿਸਤਾਨ ਦੇ ਵੱਲੋਂ ਕੱਛ ਖੇਤਰ ਹੜੱਪਣ ਦੀ ਜਿਹੜੀ ਕੋਸ਼ਿਸ਼ ਨੂੰ ਭਾਰਤੀ ਫੌਜ ਨੇ ਨਾਕਾਮ ਬਣਾ ਦਿੱਤਾ ਸੀ ਤੇ 20 ਮਾਰਚ ਨੂੰ ਝੜਪਾਂ ਜਿਹੜੀਆਂ ਸਨ ਹੋਰ ਵੀ ਹੋਣ ਉਪਰੰਤ ਅਪ੍ਰੈਲ ਦੇ ਵਿੱਚ ਦੋਹਾਂ ਧਿਰਾਂ ਦੇ ਵੱਲੋਂ ਚੌਂਕੀਆਂ ਦੇ ਉੱਤੇ ਹਮਲੇ ਤੇਜ਼ ਕਰ ਦਿੱਤੇ ਗਏ। ਬਾਰਡਰ ਦੇ ਉੱਤੇ ਪਹਿਲਾਂ BSF ਤਾਇਨਾਤ ਸੀ, ਫਿਰ ਫੌਜ ਲਾਈ ਗਈ ਤੇ ਇੱਕ ਸਮਝੌਤਾ ਹੋਇਆ ਇਸ ਦੇ ਤਹਿਤ, ਜਿਸ ਦੇ ਅਨੁਸਾਰ 350 ਵਰਗ ਕਿਲੋਮੀਟਰ ਜੋ ਕੱਛ ਖੇਤਰ ਦੇ ਵਿੱਚ ਬੰਜਰ ਸੀ, ਜੋ ਗੁਜਰਾਤ ਦਾ ਇਲਾਕਾ ਪੈ ਜਾਂਦਾ ਹੈ, ਤੇ 1967 ਦੇ ਵਿੱਚ ਪਾਕਿਸਤਾਨ ਨੂੰ ਦਿੱਤਾ ਗਿਆ, ਜਦਕਿ ਉਹ 3500 ਵਰਗ ਕਿਲੋਮੀਟਰ ਚਾਹੁੰਦਾ ਸੀਗਾ। ਪਾਕਿਸਤਾਨ ਨੂੰ ਸ਼ੱਕ ਸੀ ਕਿ ਭਾਰਤ ਚੀਨ ਦੇ ਨਾਲ 1962 ਦੇ ਵਿੱਚ ਹੋਈ ਲੜਾਈ ਦੇ ਵਿੱਚ ਕਮਜ਼ੋਰ ਹੋਣ ਕਾਰਨ ਹਾਰ ਗਿਆ। ਇਸ ਦੇ ਲਈ ਉਹ ਕਸ਼ਮੀਰ ਨੂੰ ਹੜੱਪਣ ਦੇ ਲਈ ਘੁਸਪੈਠੀਏ ਭੇਜ ਕੇ ਕਸ਼ਮੀਰੀ ਲੋਕਾਂ ਨੂੰ ਭੜਕਾਉਣਾ ਜਿਹੜਾ ਸ਼ੁਰੂ ਕਰ ਦਿੱਤਾ ਗਿਆ, ਤੇ ਅਗਸਤ ਦੇ ਵਿੱਚ 26 ਤਰੀਕ ਨੂੰ 30,000 ਪਾਕਿਸਤਾਨ ਜਿਹੜੇ ਸਨ, 26 ਤੋਂ 30,000 ਅਗਸਤ ਮਹੀਨੇ ਚ ਵੱਲੋਂ ਕਸ਼ਮੀਰ ਦੀ ਕੰਟਰੋਲ ਰੇਖਾ ਲੰਘ ਕੇ ਅੰਦਰ ਆ ਵੜੇ, ਤੇ ਭਾਰਤੀ ਫੌਜ ਜਿਹੜੀ ਸੀ ਉਹਦੇ ਵੱਲੋਂ ਅਗਸਤ ਦੇ ਵਿੱਚ ਹੀ ਉਹਨਾਂ ਨੂੰ ਵਾਪਸ ਭੇਜ ਕੇ 7 ਕਿਲੋਮੀਟਰ ਇਲਾਕੇ ਦੇ ਵਿੱਚ ਚਲੇ ਗਏ। ਅਸਲ ਲੜਾਈ ਜਿਹੜੀ ਸੀ 5, 6 ਤੇ 9 ਤਰੀਕ ਨੂੰ ਜਿਹੜੀ ਸੀ 1965 ਤੋਂ ਸ਼ੁਰੂ ਹੋਈ, ਤੇ UN ਦੇ ਦਖਲ ਦੇ ਨਾਲ 22 ਸਤੰਬਰ ਨੂੰ ਲੜਾਈ ਬੰਦ ਕਰਨ ਦੇ ਸਮਝੌਤੇ ਉੱਤੇ ਦਸਖਤ ਹੋਏ ਤੇ ਅਗਲੇ ਦਿਨ ਜੰਗ ਖਤਮ ਹੋ ਗਈ। ਪਾਕਿਸਤਾਨ ਨੇ ਜੰਗ ਖਤਮ ਹੋਣ ਦੇ ਉੱਤੇ 540 ਤੇ ਭਾਰਤ ਨੇ 1920 ਵਰਗ ਕਿਲੋਮੀਟਰ ਦੇ ਉੱਤੇ ਕਬਜ਼ਾ ਕੀਤਾ, ਜੋ ਵਾਪਸ ਕਰ ਦਿੱਤੇ ਗਏ। ਜੇ ਇਹ ਇਲਾਕੇ ਵਾਪਸ ਨਾ ਹੁੰਦੇ ਤਾਂ ਕਸ਼ਮੀਰ ਦੇ ਵਿੱਚ ਹੁਣ ਹੋ ਰਿਹਾ ਖੂਨ ਖਰਾਬਾ ਨਾ ਹੁੰਦਾ। ਭਾਰਤ ਦੇ 2862 ਤੇ ਪਾਕਿਸਤਾਨ ਦੇ 5800 ਜਵਾਨ ਸ਼ਹੀਦ ਹੋਏ। ਭਾਰਤੀ ਫੌਜ ਦੀ 2 ਸਿੱਖ ਬਟਾਲੀਅਨ ਦੇ CEO ਸਮੇਤ 40 ਜਵਾਨ ਜਿਹੜੇ ਸਨ ਸ਼ਹੀਦ ਹੋਏ, ਜਿਨ੍ਹਾਂ ਦੇ ਵਿੱਚ ਹਾਕੀ ਦੀ ਪੂਰੀ ਟੀਮ, ਅਥਲੀਟ, ਬਾਸਕਟਬਾਲਰ, ਮੁੱਕੇਬਾਜ਼ ਤੇ ਹੋਰ ਖਿਡਾਰੀ ਸ਼ਾਮਲ ਸਨ। ਜੰਗ ਦੇ ਉਪਰੰਤ ਹੀ ਲਾਲ ਬਹਾਦਰ ਸ਼ਾਸਤਰੀ ਜਨਰਲ ਹਰਬਖਸ਼ ਸਿੰਘ ਨੂੰ ਵਿਖਾਈ ਬਹਾਦਰੀ ਦੇ ਕਾਰਨ ਸੈਨਾ ਮੁਖੀ ਬਣਾਉਣਾ ਚਾਹੁੰਦੇ ਸਨ, ਪਰ ਸ਼ਾਸਤਰੀ ਜੀ ਦੀ ਮੌਤ ਹੋਣ ਦੇ ਕਾਰਨ ਜਨਰਲ ਤਾਂ ਕੀ ਭਾਰਤ ਰਤਨ ਦਾ ਸਨਮਾਨ ਵੀ ਉਹਨਾਂ ਨੂੰ ਨਹੀਂ ਦਿੱਤਾ ਗਿਆ। ਇਸ ਤਰ੍ਹਾਂ ਇੱਕ ਛੋਟੀ ਜਿਹੀ ਗੱਲ ਹੋਰ ਕਰਦੇ ਹਾਂ ਰੱਬ ਦੀ, ਤੇ ਜਿਸ ਦੇ ਵਿੱਚ ਫਨੀਦਰ ਨਾਥ ਘੋਸ਼ ਦਾ ਨਾਲ ਜਿਹੜੀ ਭਗਤ ਸਿੰਘ ਉਹਨਾਂ ਦੀ ਰੱਬ ਦੇ ਬਾਰੇ ਇੱਕ ਬਹਿਸ ਹੈ ਛੋਟੀ ਜਿਹੀ, ਉਹਦੇ ਬਾਰੇ ਗੱਲ ਕਰਕੇ ਫਿਰ ਦੇਸ਼ ਵਿਦੇਸ਼ ਦੀਆਂ ਖ਼ਬਰਾਂ ਵੱਲ ਨੂੰ ਚੱਲਦੇ ਹਾਂ। ਕਹਿੰਦੇ ਨੇ ਕਿ ਆਪ ਸਰਵ ਸ਼ਕਤੀਮਾਨ ਪਰਮਾਤਮਾ ਦੀ ਗੱਲ ਕਰਦੇ ਹੋ, ਮੈਂ ਪੁੱਛਦਾ ਹਾਂ ਕਿ ਸਰਵ ਸ਼ਕਤੀਮਾਨ ਹੋ ਕੇ ਵੀ ਤੁਹਾਡਾ ਭਗਵਾਨ ਬੇਇਨਸਾਫ਼ੀ, ਜਬਰ, ਭੁੱਖ, ਗਰੀਬੀ, ਲੁੱਟ, ਕਾਣੀ ਵੰਡ, ਗੁਲਾਮੀ, ਪਲੇਗ, ਹਿੰਸਾ, ਬਿਮਾਰੀਆਂ ਤੇ ਯੁੱਧ ਆਦਿ ਦਾ ਅੰਤ ਕਿਉਂ ਨਹੀਂ ਕਰ ਦਿੰਦਾ? ਇਹ ਬਹੁਤ ਵੱਡਾ ਸਵਾਲ ਭਗਤ ਸਿੰਘ ਕਰਦਾ ਹੈ। ਇਨ੍ਹਾਂ ਸਭ ਬੁਰਾਈਆਂ ਨੂੰ ਖਤਮ ਕਰਨ ਦੀ ਸ਼ਕਤੀ ਹੁੰਦਿਆਂ ਵੀ ਜੇਕਰ ਉਹ ਮਾਨਵਤਾ ਨੂੰ ਇਨ੍ਹਾਂ ਦੇ ਜਿਹੜਾ ਸਰਾਪ ਤੋਂ ਮੁਕਤ ਨਹੀਂ ਕਰਦਾ ਤਾਂ ਉਸਨੂੰ ਭਗਵਾਨ ਨਹੀਂ ਕਿਹਾ ਜਾ ਸਕਦਾ। ਜੇਕਰ ਉਸਦੇ ਵਿੱਚ ਇਸ ਸਭ ਕਾਸੇ ਨੂੰ ਖਤਮ ਕਰਨ ਦੀ ਤਾਕਤ ਨਹੀਂ ਹੈ ਤਾਂ ਫਿਰ ਉਹ ਸਰਵ ਸ਼ਕਤੀਮਾਨ ਨਹੀਂ ਰਿਹਾ। ਜੇਕਰ ਉਹ ਇਹ ਸਭ ਕੁਝ ਇੱਕ ਖੇਡ ਦੇ ਤੌਰ ਦੇ ਉੱਤੇ ਆਪਣੀ ਲੀਲਾ ਦਿਖਾਉਣ ਦੇ ਲਈ ਕਰਦਾ ਹੈ ਤਾਂ ਇਹੀ ਕਹਿਣਾ ਪਏਗਾ ਕਿ ਉਹ ਬੇਸਹਾਰਾ ਵਿਅਕਤੀਆਂ ਨੂੰ ਤੜਪਾ ਕੇ ਮਜ਼ਾ ਲੈਣ ਵਾਲੀ ਇੱਕ ਨਿਰਦਈ ਜਿਹੜਾ ਤੇ ਜ਼ਾਲਮ ਸੱਤਾ ਹੈ ਤੇ ਲੋਕਾਂ ਦੇ ਹਿੱਤ ਪੱਖੋਂ ਉਸਦਾ ਛੇਤੀ ਤੋਂ ਛੇਤੀ ਖਤਮ ਹੋ ਜਾਣਾ ਹੀ ਕਹਿੰਦੇ ਬਿਹਤਰ ਹੈ। ਮਾਇਆਵਾਦ, ਕਿਸਮਤਵਾਦ, ਈਸ਼ਵਰਵਾਦ ਆਦਿ ਨੂੰ ਕੁਝ ਇੱਕ ਲੁਟੇਰੇ ਹਾਕਮਾਂ ਵੱਲੋਂ ਸਧਾਰਨ ਲੋਕਾਂ ਨੂੰ ਭਰਮ ਦੇ ਵਿੱਚ ਉਲਝਾਉਣ ਦੇ ਲਈ ਇਜ਼ਾਦ ਕੀਤੀ ਗਈ ਇੱਕ ਜ਼ਹਿਰੀਲੀ ਬੂਟੀ ਤੋਂ ਵੱਧ ਮੈਂ ਕਹਿੰਦੇ ਨੇ ਇਸ ਨੂੰ ਕੁਝ ਹੋਰ ਨਹੀਂ ਸਮਝਦਾ ਹੈ ਜੀ। ਦੋਸਤੋ, ਇਹ ਸੀ ਜੀ ਅੱਜ ਦੇ ਵਿਚਾਰ ਦੇ ਵਿੱਚੋਂ ਕੁਝ ਗੱਲਾਂ ਬਾਤਾਂ, ਤੇ ਅੱਗੇ ਵੱਧਦੇ ਹਾਂ ਅੱਜ ਦੇ ਵਿਚਾਰ ਤੋਂ ਬਾਅਦ ਦੇਸ਼ ਤੇ ਦੀਆਂ ਖ਼ਬਰਾਂ ਦੇ ਵੱਲ ਨੂੰ ਚੱਲਦੇ ਹਾਂ। ਕੀ ਨੇ ਹਾਲਾਤ ਤੇ ਪਾਉਂਦੇ ਹਾਂ ਬਾਤ, ਹੁਕਮ ਅਦੂਲੀ ਹੋਊ ਤਾਂ ਵਸੂਲੀ ਵੀ ਹੋਊਗੀ, ਕਿਉਂ ਫੜਿਆ ਹੁਣ ਦੱਸਣਾ ਪਊਗਾ ਭਾਈ ਪੁਲਿਸ ਵਾਲਿਆਂ ਨੂੰ, ਤੇ ਕਰਜ਼ਾ ਲੈ ਤੇ ਲੈ ਨਜ਼ਾਰੇ ਕਰ ਨਜ਼ਾਰੇ ਵਾਲਾ ਮਾਹੌਲ ਬਣਿਆ ਹੋਇਆ, ਸੈਣੀ ਸਾਹਿਬ ਤੋਂ ਪੁੱਛਾਂਗੇ ਅੱਗੇ ਜਾ ਕੇ, ਤੇ ਸਭ ਫੜੇ ਜਾਣਗੇ ਭਾਈ, ਸਭ ਫੜੇ ਜਾਣਗੇ, ਪਰ ਗਾਲ ਨਹੀਂ ਕੱਢਣੀ। ਦੂਸਰੇ ਪਾਸੇ ਕਿ ਪੰਜਾਬ ਦੀ ਸਿਆਸਤ ਦੇ ਵਿੱਚ ਇੱਕ ਹੋਰ ਵੱਡਾ ਮੋੜ ਆ ਰਿਹਾ ਕਿ ਰਾਜ ਸਭਾ ਦੀਆਂ 11 ਸੀਟਾਂ ਦੀ ਚੋਣ ਜਿਹੜੀ ਹੈ ਉਹਦਾ ਐਲਾਨ ਹੋ ਗਿਆ। ਪੰਜਾਬ ਦੀ ਆਉਣ ਵਾਲੀ ਸਿਆਸਤ ਨੂੰ ਵੀ ਕੋਈ ਨਵਾਂ ਸੰਕੇਤ ਦੇ ਸਕਦੀ ਹੈ ਜਾਂ ਦੇ ਰਹੀ ਹੈ? ਹਰਦੀਪ ਪੁਰੀ ਤੋਂ ਬਾਅਦ ਕੌਣ ਹੋਵੇਗਾ ਅਗਲਾ?
ਤੇ ਜੇਲ੍ਹ ਦੇ ਵਿੱਚ ਬੰਦ ਬਸੰਤ ਸਿੰਘ ਦਾ ਚੋਣ ਮੈਦਾਨ ਦੇ ਵਿੱਚ ਉਤਰਨਾ ਕੀ ਦੱਸਦਾ ਹੈ ਜਿਹੜੀ ਹੈ ਅੰਮ੍ਰਿਤਪਾਲ ਹੁਣੀ ਵਾਰਸ ਪੰਜਾਬ ਵਾਲੇ ਨੇ ਉਹਨਾਂ ਨੇ ਜਿਹੜਾ ਇਹ ਆਪਣੇ ਮੈਂਬਰ ਐਲਾਨ ਦਿੱਤੇ ਹੈ ਜਿਨ੍ਹਾਂ ਦਾ ਨਾਂ ਸਾਹਮਣੇ ਆਇਆ ਜੇਲ੍ਹ ਦੇ ਵਿੱਚ ਬੰਦ ਬਸੰਤ ਸਿੰਘ ਹੁਣਾਂ ਦਾ ਤੇ ਇਸੇ ਤਰ੍ਹਾਂ ਹੀ ਕਹਿ ਸਕਦੇ ਹਾਂ ਕਿ ਬੰਦਾ ਹੱਕਾ ਬੱਕਾ ਕਈ ਵਾਰੀ ਰਹਿ ਜਾਂਦਾ ਹੈ ਈਡੀ ਦੇ ਸਾਬਕਾ ਅਧਿਕਾਰੀ ਨਿਰੰਜਨ ਸਿੰਘ ਅਸੈਂਬਲੀ ਚੋਣ ਲੜਨਗੇ ਤੇ ਜਾ ਬੜੇ ਨੇ ਜੀ ਅਕਾਲੀ ਦਲ ਵਾਰਸ ਪੰਜਾਬ ਦੇ ਵਿੱਚ ਕੱਲ ਨੂੰ ਸ਼ਾਮਲ ਹੋਣ ਜਾ ਰਹੇ ਨੇ ਟੀਵੀ ਪ੍ਰੋਗਰਾਮਾਂ ਦੇ ਵਿੱਚ ਉਹਨਾਂ ਦੀ ਧੜੱਲੇਦਾਰ ਗੱਲਬਾਤ ਤਾਂ ਸੁਣਦੇ ਰਹੇ ਹਾਂ ਪਰ ਹੈਰਾਨੀ ਹੁੰਦੀ ਹੈ ਕਿ ਸਾਰਾ ਕੁਝ ਕੀ ਕੁਝ ਜਿਹੜਾ ਬਣ ਰਿਹਾ। ਦੂਸਰੇ ਪਾਸੇ ਜਿਹੜਾ ਹੈ ਗਮਾਂਡਾ ਤੇ ਈਡੀ ਦੀ ਕਾਰਵਾਈ, ਪੰਜਾਬ ਪੁਲਿਸ ਦੀ ਵਰਦੀ ਵਾਲੀ ਵਾਇਰਲ ਅਫਵਾਹ, ਡੀਏ ਦੇ ਮਾਮਲੇ ਦੇ ਵਿੱਚ ਹਾਈਕੋਰਟ ਦੀ ਸਖ਼ਤੀ ਤੇ ਬਹਿਰੀਨ ਮਾਮਲੇ ਦੇ ਵਿੱਚ ਹਰਜਿੰਦਰ ਸਿੰਘ ਧਾਮੀ ਹੁਣਾਂ ਦਾ ਅੱਜ ਦਾ ਬਿਆਨ, ਇਹਨਾਂ ਸਾਰੀਆਂ ਖ਼ਬਰਾਂ ਦੇ ਪਿੱਛੇ ਦੀ ਤਸਵੀਰ ਜਾਣਾਂਗੇ। ਤੇ ਉਧਰ ਕੈਨੇਡਾ ਦੇ ਵਿੱਚ ਮੈਰਿਜ ਫਰਾਡ ਜਿਹੜੇ ਨੇ ਵੱਧ ਚੜ ਕੇ ਹੋਏ ਨੇ ਤੇ ਹੋ ਰਹੇ ਨੇ, ਆਈਲੈਂਡ ਦੇ ਵਿੱਚ ਜੋ ਕੁਝ ਉਸ ਸਮੇਂ ਚ ਵਾਪਰਿਆ ਤੇ ਹੁਣ ਕੈਨੇਡਾ ਜਿਹੜਾ ਹੈ ਇਹਦੇ ਉੱਤੇ ਵੀ ਸਖ਼ਤ ਜਿਹੜਾ ਕਾਨੂੰਨ ਲਿਆ ਰਿਹਾ। ਤੇ ਦੂਸਰੇ ਪਾਸੇ ਪੀਆਰ ਦੀ ਮੰਗ ਕਰਦੇ ਹੋਏ ਪ੍ਰਵਾਸੀਆਂ ਦੇ ਮਾਰਚ ਹੋਏ ਨੇ ਤੇ ਬਦਲਦੀ ਇਮੀਗ੍ਰੇਸ਼ਨ ਨੀਤੀ ਪੰਜਾਬੀ ਪਰਿਵਾਰਾਂ ਨੂੰ ਕਿਵੇਂ ਪ੍ਰਭਾਵਿਤ ਕਰ ਸਕਦੀ ਹੈ। ਦੁਨੀਆਂ ਦੇ ਮੰਚ ਦੇ ਉੱਤੇ ਹੂਤੀ ਸੰਕਟ ਜਿਹੜਾ ਬਣਿਆ ਹੋਇਆ, ਸਾਊਦੀ ਅਰਬ ਨੂੰ ਬ੍ਰਿਟੇਨ ਦੀ ਮਦਦ ਜਿਹੜੀ ਮਿਲ ਗਈ ਹੈ, ਉਹਨਾਂ ਨੇ ਹਾਮੀ ਭਰ ਦਿੱਤੀ ਹੈ ਕਿ ਭਾਈ ਹੁਣ ਤੋਂ ਅਸੀਂ ਜਿਹੜਾ ਤੁਹਾਡੇ ਸ਼ਿਪਾਂ ਦੀ ਜਿਹੜੀ ਹੈ ਸੁਰੱਖਿਆ ਕਰਾਂਗੇ। ਤੇ ਹੁਤੀਆਂ ਨੂੰ ਦੇਖਦਿਆਂ ਕੀ ਕਰਦੇ ਨੇ। ਇਰਾਨ ਦਾ ਯੂਐਨ ਦੇ ਵਿੱਚ ਪੱਖ ਜਿਹੜਾ ਆਇਆ ਕਸ਼ਮੀਰ ਦਾ ਮੁੱਦਾ ਫਿਰ ਉਠਾਇਆ, ਤੇ ਦੂਸਰੇ ਪਾਸੇ UNSC ਜਾਣੀ ਯੂਨੈਸਕੋ ਦੇ ਵਿੱਚ ਭਾਰਤ ਦੀ 27 ਮੈਂਬਰਸ਼ਿਪ ਜਿਹੜੀ ਹੈ ਉਹਦੇ ਲਈ ਯੂਰਪੀ ਸਮਰਥਨ ਮਿਲਿਆ ਤੇ ਸੀਟ ਕਹਿੰਦੇ ਨੇ ਬਰਕਰਾਰ ਰੱਖਣ ਦੇ ਲਈ ਹਾਮੀ ਭਰੀ ਹੈ ਇਹਨਾਂ ਨੇ। ਤੇ ਦੁਨੀਆਂ ਕਿਸੇ ਨਵੇਂ ਮੋੜ ਦੇ ਵੱਲ ਵੱਧ ਰਹੀ ਹੈ ਤੇ ਗੱਲਬਾਤ ਕਰਦਿਆਂ ਦੇਖਦਿਆਂ ਕਿੱਧਰ ਨੂੰ ਦੁਨੀਆਂ ਜਾ ਰਹੀ ਹੈ ਤੇ ਸਮਝਦਿਆਂ ਇਹ ਸਾਰੀਆਂ ਗੱਲਾਂ ਬਾਤਾਂ ਨੂੰ ਤੁਹਾਡੇ ਨਾਲ ਜੁੜ ਕੇ। ਤੇ ਸਭ ਤੋਂ ਪਹਿਲਾਂ ਪੰਜਾਬ ਦੀਆਂ ਖਬਰਾਂ ਦੇ ਉੱਤੇ ਚੱਲਦੇ ਹਾਂ ਤੇ ਰਾਜ ਸਭਾ ਇਲੈਕਸ਼ਨ ਦਾ ਜਿਹੜਾ ਐਲਾਨ ਹੋ ਗਿਆ ਇਹਦੇ ਵਿੱਚ ਗੱਲਬਾਤ ਤੁਹਾਡੇ ਨਾਲ ਸਾਂਝ ਪਾਉਂਦੇ ਹਾਂ। 11 ਸੀਟਾਂ ਦੇ ਉੱਤੇ ਚੋਣਾਂ ਦਾ ਐਲਾਨ ਹੋਇਆ, 16 ਅਕਤੂਬਰ ਨੂੰ ਹੁਣ ਵੋਟਾਂ ਪੈਣੀਆਂ ਨੇ। ਰਵਨੀਤ ਬਿੱਟੂ ਤੋਂ ਬਾਅਦ ਹੁਣ ਕੇਂਦਰੀ ਮੰਤਰੀ ਹਰਦੀਪ ਪੁਰੀ ਦਾ ਜਿਹੜਾ ਕਾਰਜਕਾਲ ਵੀ ਹੋ ਰਿਹਾ ਖਤਮ। ਕੇਂਦਰੀ ਪੈਟਰੋਲੀਅਮ ਮੰਤਰੀ ਹਰਦੀਪ ਸਿੰਘ ਪੁਰੀ ਸਮੇਤ 11 ਰਾਜ ਸਭਾ ਮੈਂਬਰਾਂ ਦਾ ਕਾਰਜਕਾਲ 25 ਨਵੰਬਰ ਨੂੰ ਖਤਮ ਹੋਣ ਜਾ ਰਿਹਾ। ਇਸ ਦੇ ਮੱਦੇਨਜ਼ਰ ਚੋਣ ਕਮਿਸ਼ਨ ਨੇ ਅੱਜ ਇਨ੍ਹਾਂ ਸੀਟਾਂ ਦੇ ਲਈ ਚੋਣਾਂ ਦੇ ਪ੍ਰੋਗਰਾਮ ਦਾ ਐਲਾਨ ਕਰ ਛੱਡਿਆ। ਇਨ੍ਹਾਂ 11 ਸੀਟਾਂ ਦੇ ਲਈ 16 ਅਕਤੂਬਰ ਨੂੰ ਵੋਟਾਂ ਪੈਣਗੀਆਂ। ਹਰਦੀਪ ਸਿੰਘ ਜਿਹੜੇ ਨੇ ਪੁਰੀ ਉੱਤਰ ਪ੍ਰਦੇਸ਼ ਤੋਂ 6 ਸਾਲਾਂ ਦੇ ਕਾਰਜਕਾਲ ਦੇ ਲਈ ਰਾਜ ਸਭਾ ਮੈਂਬਰ ਚੁਣੇ ਗਏ, ਉਨ੍ਹਾਂ ਦੀ ਥਾਂ ਕਿਸੇ ਨੂੰ ਰਾਜ ਸਭਾ ਭੇਜਿਆ ਜਾਵੇਗਾ। ਇਸ ਦੇ ਉੱਤੇ ਸਿਆਸੀ ਗਲਿਆਰਿਆਂ ਦੇ ਵਿੱਚ ਚਰਚਾ ਤੇਜ਼ ਹੋ ਚੁੱਕੀ ਹੈ ਕਿਉਂਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰੀ ਮੰਤਰੀ ਮੰਡਲ ਦੇ ਵਿੱਚ ਉਹ ਇਸ ਵੇਲੇ ਇੱਕੋ ਇੱਕ ਸਿੱਖ ਚਿਹਰਾ ਨੇ। ਇਸ ਤੋਂ ਪਹਿਲਾਂ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਦਾ ਰਾਜ ਸਭਾ ਕਾਰਜਕਾਲ ਵੀ 20 ਜੂਨ ਨੂੰ ਖਤਮ ਹੋ ਚੁੱਕਾ ਹੈ ਜੋ ਰੇਲ ਮੰਤਰੀ ਸਨ ਤੇ ਉਨ੍ਹਾਂ ਨੂੰ ਦੁਬਾਰਾ ਨਾਮਜ਼ਦਗੀ ਨਹੀਂ ਮਿਲੀ ਸੀ। ਪੰਜਾਬ ਦੇ ਵਿੱਚ ਹੋਣ ਵਾਲੀਆਂ ਆਗਾਮੀ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਰਾਜ ਸਭਾ ਦੇ ਵਿੱਚ ਇਨ੍ਹਾਂ ਸਿੱਖ ਆਗੂਆਂ ਦੀ ਜਗ੍ਹਾ ਕੌਣ ਲਵੇਗਾ, ਇਹ ਅਜੇ ਬਹੁਤ ਵੱਡਾ ਸਵਾਲ ਹੈ। ਇਹ ਵਿਸ਼ਾ ਕਾਫ਼ੀ ਅਹਿਮ ਮੰਨਿਆ ਜਾ ਰਿਹਾ। ਉੱਤਰ ਪ੍ਰਦੇਸ਼ ਤੋਂ ਜਿਨ੍ਹਾਂ ਹੋਰ ਰਾਜ ਸਭਾ ਮੈਂਬਰਾਂ ਦਾ ਕਾਰਜਕਾਲ ਖਤਮ ਹੋ ਰਿਹਾ ਉਨ੍ਹਾਂ ਦੇ ਵਿੱਚ ਭਾਜਪਾ ਦੇ ਸਾਬਕਾ ਜਨਰਲ ਸਕੱਤਰ ਅਰੁਣ ਸਿੰਘ, ਸਾਬਕਾ ਪ੍ਰਧਾਨ ਮੰਤਰੀ ਚੰਦਰ ਸ਼ੇਖਰ ਦੇ ਸਪੁੱਤਰ ਨੀਰਜ ਸ਼ੇਖਰ, ਸਮਾਜਵਾਦੀ ਪਾਰਟੀ ਦੇ ਜਨਰਲ ਸਕੱਤਰ ਰਾਮ ਗੋਪਾਲ ਯਾਦਵ ਤੇ ਉੱਤਰ ਪ੍ਰਦੇਸ਼ ਦੇ ਸਾਬਕਾ ਡਿਪਟੀ CM ਦਿਨੇਸ਼ ਸ਼ਰਮਾ, ਜਿਨ੍ਹਾਂ ਨੂੰ ਹਾਲ ਹੀ ਦੇ ਵਿੱਚ ਅੰਡੇਮਾਨ ਤੇ ਨਿਕੋਬਾਰ ਟਾਪੂਆਂ ਦਾ ਲੈਫਟੀਨੈਂਟ ਗਵਰਨਰ ਨਿਯੁਕਤ ਕੀਤਾ ਗਿਆ, ਉਹ ਸ਼ਾਮਲ ਨੇ। ਚੋਣ ਕਮਿਸ਼ਨ ਦੇ ਅਨੁਸਾਰ ਇਨ੍ਹਾਂ ਚੋਣਾਂ ਦੇ ਲਈ ਨੋਟੀਫਿਕੇਸ਼ਨ 29 ਸਤੰਬਰ ਨੂੰ ਜਾਰੀ ਕੀਤਾ ਜਾਏਗਾ ਤੇ ਜਦੋਂ ਕਿ ਨਾਮਜ਼ਦਗੀ ਪੱਤਰ ਦਾਖਲ ਕਰਨ ਦੀ ਆਖਰੀ ਮਿਤੀ ਤਾਰੀਖ ਜਿਹੜੀ ਹੈ 6 ਅਕਤੂਬਰ ਤੈਅ ਕੀਤੀ ਹੈ ਤੇ ਉੱਤਰ ਪ੍ਰਦੇਸ਼ ਦੀਆਂ 10 ਸੀਟਾਂ ਤੋਂ ਇਲਾਵਾ ਉੱਤਰਾਖੰਡ ਦੀ ਵੀ ਇੱਕ ਰਾਜ ਸਭਾ ਸੀਟ ਦੇ ਉੱਤੇ ਚੋਣ ਹੋਏਗੀ। ਉੱਤਰਾਖੰਡ ਤੋਂ ਮੌਜੂਦਾ ਰਾਜ ਸਭਾ ਮੈਂਬਰ ਨਰੇਸ਼ ਬੰਸਲ ਦਾ ਜਿਹੜਾ ਕਾਰਜਕਾਲ ਵੀ ਜਿਹੜਾ 25 ਨਵੰਬਰ ਨੂੰ ਹੀ ਸਮਾਪਤ ਜਿਹੜਾ ਹੋ ਰਿਹਾ। ਦੂਸਰੇ ਪਾਸੇ ਵਾਰਸ ਪੰਜਾਬ ਵਾਲਿਆਂ ਦੀ ਗੱਲ ਕਰੀਏ ਤੇ ਜੇਲ੍ਹ ਦੇ ਵਿੱਚੋਂ ਚੋਣ ਲੜਨਗੇ ਅੰਮ੍ਰਿਤਪਾਲ ਸਿੰਘ ਦੇ ਸਾਥੀ ਬਸੰਤ ਸਿੰਘ। ਨਿਹਾਲ ਸਿੰਘ ਵਾਲਾ ਤੋਂ ਉਮੀਦਵਾਰ ਐਲਾਨੇ ਨੇ ਕਿਉਂਕਿ ਉਥੋਂ ਬਾਈਕਾਟ ਵੀ ਸ਼ਾਇਦ ਹੋਇਆ ਇਨ੍ਹਾਂ ਇਲਾਕਿਆਂ ਦੇ ਵਿੱਚੋਂ, ਕੁਝ ਪਿੰਡਾਂ ਦੇ ਵਿੱਚੋਂ। ਅਕਾਲੀ ਦਲ ਵਾਰਸ ਪੰਜਾਬ ਦੇ ਨੇ ਜਿਹੜਾ ਹਲਕਾ ਨਿਹਾਲ ਸਿੰਘ ਵਾਲਾ ਤੋਂ ਜੇਲ੍ਹ ਦੇ ਵਿੱਚ ਬੰਦ ਆਗੂ ਨੂੰ ਜਿਹੜਾ ਉਮੀਦਵਾਰ ਬਣਾਇਆ ਹੈ। ਅਕਾਲੀ ਦਲ ਵਾਰਸ ਪੰਜਾਬ ਦੇ ਨੇ ਜ਼ਿਲ੍ਹੇ ਦੇ ਵਿਧਾਨ ਸਭਾ ਹਲਕਾ ਨਿਹਾਲ ਸਿੰਘ ਵਾਲਾ ਤੋਂ ਪਿੰਡ ਦੌਲਤਪੁਰਾ ਦੇ ਜੇਲ੍ਹ ਦੇ ਵਿੱਚ ਬੰਦ ਨੌਜਵਾਨ ਨੂੰ ਚੋਣ ਮੈਦਾਨ ਦੇ ਵਿੱਚ ਲਿਆਂਦਾ। ਬਸੰਤ ਸਿੰਘ ਦੌਲਤਪੁਰਾ ਨਾਮੀ ਇਹ ਸ਼ਖਸ ਜਿਹੜਾ ਹੈ
ਅੰਮ੍ਰਿਤਪਾਲ ਸਿੰਘ ਦਾ ਨੇੜਲਾ ਸਾਥੀ ਦੱਸਿਆ ਜਾ ਰਿਹਾ ਤੇ ਅੱਜ ਕੱਲ ਬਠਿੰਡਾ ਦੀ ਕੇਂਦਰੀ ਜੇਲ੍ਹ ਦੇ ਵਿੱਚ ਬੰਦ ਹੈ। ਜਥੇਬੰਦੀ ਨੇ 2 ਦਿਨ ਪਹਿਲਾਂ ਦੌਲਤਪੁਰਾ ਨੂੰ ਹਲਕਾ ਇੰਚਾਰਜ ਐਲਾਨਿਆ ਸੀ, ਜਿਸ ਤੋਂ ਬਾਅਦ ਉਨ੍ਹਾਂ ਦੀ ਹਲਕੇ ਤੋਂ ਉਮੀਦਵਾਰੀ ਤੈਅ ਹੋਈ ਹੈ। ਕੁਝ ਦਿਨ ਪਹਿਲਾਂ ਹਲਕੇ ਅੰਦਰ ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋਂ ਵੀ ਵੱਡੀ ਰੈਲੀ ਕਰਕੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਆਪਣਾ ਹਲਕਾ ਇੰਚਾਰਜ ਰਾਜਵਿੰਦਰ ਸਿੰਘ ਧਰਮਕੋਟ ਨੂੰ ਜਿਹੜਾ ਉੱਥੇ ਥਾਪੜਾ ਦਿੱਤਾ ਸੀ। ਦੂਸਰੀ ਜਿਹੜੀ ਇਸੇ ਸੰਬੰਧ ਦੇ ਵਿੱਚ ਗੱਲਬਾਤ ਤੁਹਾਡੇ ਨਾਲ ਸਾਂਝੀ ਕਰਦੇ ਹਾਂ, ਈਡੀ ਦੇ ਸਾਬਕਾ ਅਧਿਕਾਰੀ ਨਿਰੰਜਨ ਸਿੰਘ ਜਿਹੜੇ ਨੇ ਲੜਨਗੇ ਹੁਣ ਅਸੈਂਬਲੀ ਚੋਣ। ਅਕਾਲੀ ਦਲ ਵਾਰਸ ਪੰਜਾਬ ਦੇ ਵਿੱਚ ਕੱਲ੍ਹ ਨੂੰ ਜਿਹੜੇ ਨੇ ਸ਼ਾਮਲ ਹੋਣ ਜਾ ਰਹੇ ਨੇ ਤੇ ਹੱਥ ਮਿਲ ਗਏ ਨੇ। ਐਨਫੋਰਸਮੈਂਟ ਡਾਇਰੈਕਟੋਰੇਟ ਦੇ ਸਾਬਕਾ ਡਿਪਟੀ ਡਾਇਰੈਕਟਰ ਨਿਰੰਜਨ ਸਿੰਘ ਦਾ ਅਕਾਲੀ ਦਲ ਵਾਰਸ ਪੰਜਾਬ ਦੇ ਵਿੱਚ ਸ਼ਾਮਲ ਹੋਣ ਦਾ ਰਾਹ ਪੱਧਰਾ ਹੋ ਗਿਆ। ਨਿਰੰਜਨ ਸਿੰਘ ਦੀ ਇਸ ਪਾਰਟੀ ਦੇ ਵਿੱਚ ਸ਼ਮੂਲੀਅਤ ਨੂੰ ਲੈ ਕੇ ਅੱਜ ਰਸਮੀ ਗੱਲਬਾਤ ਤੈਅ ਹੋਈ ਹੈ, ਜੋ ਕਿ ਨਿਰੰਜਨ ਸਿੰਘ ਭਲਕੇ ਜਲੰਧਰ ਦੇ ਵਿੱਚ ਰਸਮੀ ਤੌਰ ਦੇ ਉੱਤੇ ਅਕਾਲੀ ਦਲ ਵਾਰਸ ਪੰਜਾਬ ਦੇ ਵਿੱਚ ਸ਼ਾਮਲ ਹੋਣ ਦਾ ਐਲਾਨ ਕਰਨਗੇ ਤੇ ਇਸ ਸੰਬੰਧੀ ਭਲਕੇ ਪ੍ਰੈਸ ਕਾਨਫਰੰਸ ਸੱਦ ਲਈ ਗਈ। ਪਾਰਟੀ ਦੇ ਸੀਨੀਅਰ ਆਗੂ ਮਨਪ੍ਰੀਤ ਸਿੰਘ ਆਲੀ ਤੇ ਬਾਪੂ ਤਰਸੇਮ ਸਿੰਘ, ਇਹ ਭਾਈ ਲੋਕਾਂ ਦੇ ਹੋ ਸਕਦੇ ਨੇ ਸਾਡੇ ਨਹੀਂ, ਤਰਸੇਮ ਸਿੰਘ ਹੋਣੀ ਜੋ ਕਿ ਆਪਣੇ ਅੰਮ੍ਰਿਤਪਾਲ ਹੋਣਾ ਦੇ ਫਾਦਰ ਨੇ, ਉਨ੍ਹਾਂ ਨੇ ਅੱਜ ਜਲੰਧਰ ਦੇ ਵਿੱਚ ਸਾਬਕਾ ਅਧਿਕਾਰੀ ਨਿਰੰਜਨ ਸਿੰਘ ਉਨ੍ਹਾਂ ਦੀ ਰਿਹਾਇਸ਼ ਦੇ ਉੱਤੇ ਗੁਪਤ ਮੀਟਿੰਗ ਕੀਤੀ ਹੈ। ਇਸ ਮੀਟਿੰਗ ਦੇ ਵਿੱਚ ਨਿਰੰਜਨ ਸਿੰਘ ਨੇ ਅਕਾਲੀ ਦਲ ਵਾਰਸ ਪੰਜਾਬ ਦੇ ਵਿੱਚ ਸ਼ਾਮਲ ਹੋਣ ਦੀ ਹਾਮੀ ਭਰੀ ਹੈ ਤੇ ਪਾਰਟੀ ਦੇ ਇੱਕ ਸੀਨੀਅਰ ਆਗੂ ਨੇ ਇਸ ਮੀਟਿੰਗ ਦੀ ਪੁਸ਼ਟੀ ਕਰਦਿਆਂ ਨਿਰੰਜਨ ਸਿੰਘ ਦੇ ਭਲਕੇ ਪਾਰਟੀ ਦੇ ਵਿੱਚ ਸ਼ਾਮਲ ਹੋਣ ਦੀ ਗੱਲ ਕਹੀ ਹੈ। ਪਾਰਟੀ ਉਨ੍ਹਾਂ ਨੂੰ ਹਲਕਾ ਕਰਤਾਰਪੁਰ, ਜਿੱਥੇ ਲੱਕੜ ਦਾ ਬਹੁਤ ਵੱਡਾ ਕਾਰੋਬਾਰ ਹੈ, ਵਿਦੇਸ਼ਾਂ ਤੱਕ ਵੀ ਵਪਾਰ ਹੁੰਦਾ ਹੈ ਲੱਕੜ ਦਾ ਤੇ ਫਰਨੀਚਰ ਬਹੁਤ ਮਸ਼ਹੂਰ ਹੈ ਕਰਤਾਰਪੁਰ ਦਾ, ਜੋ ਕਿ ਹਲਕਾ ਕਰਤਾਰਪੁਰ ਤੋਂ ਉਮੀਦਵਾਰ ਵਜੋਂ ਚੋਣ ਦੇ ਵਿੱਚ ਉਤਾਰ ਸਕਦੀ ਹੈ ਤੇ ਪਾਰਟੀ ਦੇ ਆਗੂ ਆਖਦੇ ਨੇ ਕਿ ਸਾਫ਼ ਛਵੀ ਵਾਲੇ ਅਧਿਕਾਰੀ ਦੀ ਸ਼ਮੂਲੀਅਤ ਦੇ ਨਾਲ ਦੁਆਬੇ ਦੇ ਵਿੱਚ ਪਾਰਟੀ ਨੂੰ ਕਹਿੰਦੇ ਨੇ ਫਾਇਦਾ ਹੋਵੇਗਾ। ਤੇ ਇਸੇ ਤਰ੍ਹਾਂ ਹੀ ਅਧਿਕਾਰੀ ਨਿਰੰਜਨ ਸਿੰਘ ਹੋਣੀ ਉਸ ਵਕਤ ਚਰਚਾ ਦੇ ਵਿੱਚ ਆਏ ਸਨ ਜਦੋਂ ਉਨ੍ਹਾਂ ਨੇ ਭੋਲਾ ਡਰੱਗ ਕੇਸ ਦੇ ਵਿੱਚ ਮਨੀ ਲਾਂਡਰਿੰਗ ਮਾਮਲੇ ਦੀ ਜਾਂਚ ਕੀਤੀ ਸੀ ਤੇ ਉਸ ਵੇਲੇ ਉਨ੍ਹਾਂ ਦੋ ਸਾਬਕਾ ਅਕਾਲੀ ਮੰਤਰੀਆਂ ਤੋਂ ਪੁੱਛਗਿੱਛ ਵੀ ਕੀਤੀ ਸੀ ਤੇ ਕੇਂਦਰ ਸਰਕਾਰ ਨੇ ਉਨ੍ਹਾਂ ਦਾ 2015 ਦੇ ਵਿੱਚ ਤਬਾਦਲਾ ਕਲਕੱਤਾ ਦਾ ਕਰ ਦਿੱਤਾ ਤੇ ਪ੍ਰੰਤੂ ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਇਸ ਤਬਾਦਲੇ ਦੇ ਉੱਤੇ ਰੋਕ ਲਗਾ ਦਿੱਤੀ ਸੀ। ਤੇ ਭਾਈ ਫਾਇਦਾ ਲੈਣਗੇ ਕਿਤੇ ਨਾ ਕਿਤੇ, ਉਨ੍ਹਾਂ ਨੂੰ ਲੱਗਦਾ ਕਿ ਕਿਤੇ ਨਾ ਕਿਤੇ ਅਸੀਂ ਵੀ ਆਪਣੀ ਕਿੜ ਕੱਢ ਲਾਂਗੇ ਇਹਦੇ ਵਿੱਚ। ਦੂਸਰੇ ਪਾਸੇ ਵਿਰੋਧੀ ਧਿਰ ਪੰਜਾਬ ਪੁਲਿਸ ਅਤੇ ਸਰਕਾਰ ਨੂੰ ਬਦਨਾਮ ਕਰਨ ਦੀ ਕਰ ਰਹੀ ਹੈ ਕੋਸ਼ਿਸ਼, ਹਰਪਾਲ ਚੀਮਾ ਹੁਣਾਂ ਨੇ ਇਹ ਬਿਆਨ ਦਿੱਤਾ ਅੱਜ ਤੇ ਪੰਜਾਬ ਪੁਲਿਸ ਦੇ ਵੱਲੋਂ ਕੋਈ ਵੀ ਐਡਵਾਇਜ਼ਰੀ ਜਾਰੀ ਨਹੀਂ ਕੀਤੀ ਗਈ। ਪੰਜਾਬ ਦੇ ਅੰਮ੍ਰਿਤਸਰ ਵਿਖੇ ਪਿਛਲੇ ਦਿਨੀ ASI ਦੇ ਕਤਲ ਤੋਂ ਬਾਅਦ ਪੁਲਿਸ ਵਿਭਾਗ ਵੱਲੋਂ ਮੁਲਾਜ਼ਮਾਂ ਨੂੰ ਵਰਦੀ ਪਾਉਣ ਦੀ ਥਾਂ ਸਿਵਲ ਕੱਪੜੇ ਪਾਉਣ ਸੰਬੰਧੀ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋ ਰਹੀ ਐਡਵਾਇਜ਼ਰੀ ਨੂੰ ਲੈ ਕੇ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਸਪਸ਼ਟ ਕੀਤਾ ਹੈ ਕਿ ਪੰਜਾਬ ਪੁਲਿਸ ਦੇ ਵੱਲੋਂ ਅਜਿਹੀ ਕੋਈ ਵੀ ਐਡਵਾਇਜ਼ਰੀ ਜਾਰੀ ਨਹੀਂ ਕੀਤੀ ਗਈ। ਵੈਸੇ ਬਿਆਨ ਦੇਣਾ ਤਾਂ ਮੁੱਖ ਮੰਤਰੀ ਦਾ ਬਣਦਾ ਕਿਉਂਕਿ ਉਨ੍ਹਾਂ ਕੋਲ ਹੀ ਸਾਰਾ ਪੁਲਿਸ ਪ੍ਰਸ਼ਾਸਨ ਜਾਂ ਉਨ੍ਹਾਂ ਦੇ ਅੰਡਰ ਹੀ ਹੈ, ਹੋਮ ਮਿਨਿਸਟਰ ਵੀ ਨੇ। ਉਨ੍ਹਾਂ ਕਿਹਾ ਕਿ ਵਿਰੋਧੀ ਧਿਰ ਕਾਂਗਰਸ, ਭਾਜਪਾ ਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਪੰਜਾਬ ਪੁਲਿਸ ਅਤੇ ਸੂਬਾ ਸਰਕਾਰ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਵੈਸੇ ਅੱਜ ਵੀਡੀਓ ਵੀ ਇੱਕ ਵਾਇਰਲ ਹੋਈ ਹੈ ਜੀ, ਜਿਹੜਾ ਕੋਈ ਡਰੱਗ ਵਗੈਰਾ ਜਿਹੜੀ ਹੈ ਜਾਂ ਉਹ ਲੋਕਾਂ ਤੋਂ ਲੈਂਦੇ ਹੋਏ ਦੀ ਇੱਕ ਜਿਹੜੀ ਹੈ ਸਾਹਮਣੇ ਆ ਰਹੀ ਹੈ, ਅੱਗੇ ਕੱਲ੍ਹ ਤੱਕ ਉਹ ਖ਼ਬਰ ਸਪਸ਼ਟ ਹੋ ਜਾਣੀ ਹੈ। ਉਨ੍ਹਾਂ ਕਿਹਾ ਕਿ ਅਜਿਹੀ ਪੋਸਟ ਸੋਸ਼ਲ ਮੀਡੀਆ ਦੇ ਉੱਤੇ ਪਾਉਣ ਵਾਲੇ ਦੀ ਜਾਂਚ ਕਰਕੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਵਿੱਤ ਮੰਤਰੀ ਨੇ ਕਿਹਾ ਕਿ ਅਜਿਹੀ ਪੋਸਟ ਪਾਉਣ ਵਾਲੇ ਵਿਅਕਤੀ ਨੂੰ ਤੁਰੰਤ ਇਹ ਪੋਸਟ ਡਿਲੀਟ ਕਰਨੀ ਚਾਹੀਦੀ ਹੈ। ਦੂਸਰੇ ਪਾਸੇ ਅੱਜ ਸਭ ਤੋਂ ਵੱਡਾ ਜਿਹੜਾ ਚਰਚਾ ਦਾ ਵਿਸ਼ਾ ਬਣਿਆ ਰਿਹਾ ਈਡੀ ਰੇਡ ਗਮਾਂਡਾ ਦੇ ਵਿੱਚ। ਮੋਹਾਲੀ ਦੇ ਗਮਾਂਡਾ ਦਫ਼ਤਰ ਦੇ ਵਿੱਚ ਈਡੀ ਦਾ ਛਾਪਾ ਪਿਆ ਤੇ 3 ਮੰਜ਼ਲਾਂ ਸੀਲ ਕਰ ਛੱਡੀਆਂ ਤੇ ਇਹ ਦੋਸ਼ ਲਾ ਰਹੇ ਨੇ ਭਾਈ ਈਡੀ ਦਾ ਜਾਂ ਏਜੰਸੀਆਂ ਦਾ ਜਿਹੜਾ ਹੈ ਕੇਂਦਰੀ ਏਜੰਸੀਆਂ ਦੀ ਜਿਹੜੀ ਹੈ ਵਰਤੋਂ ਕੀਤੀ ਜਾ ਰਹੀ ਹੈ ਸਾਡੇ ਖਿਲਾਫ਼ ਤੇ ਉਹ ਸਾਰੀਆਂ ਚੀਜ਼ਾਂ ਇਹ ਦਾਅਵੇ ਕਰ ਰਹੇ ਹੈ। ਪਰ CLU ਤੇ ਰਿਮੀਗੇਟ ਤੇ CLU ਧਾਂਦਲੀਆਂ ਦੇ ਰਿਕਾਰਡ ਜ਼ਬਤ ਹੋਏ ਨੇ ਤੇ CRPF ਦੇ ਜਿਹੜੇ ਜਵਾਨਾਂ ਦੀ ਤੈਨਾਤੀ ਦੇ ਵਿੱਚ ਇਹ ਕਾਰਵਾਈ ਕੀਤੀ ਗਈ ਹੈ ਕਿਉਂਕਿ ਭਾਈ ਉਹਨਾਂ ਨੂੰ ਵਿਸ਼ਵਾਸ ਨਹੀਂ ਹੈ, ਸਭ ਤੁਹਾਡੇ ਕਹਿੰਦੇ ਨੇ ਰਲੇ ਹੋਏ ਨੇ, ਸਭ ਫੜੇ ਜਾਣਗੇ, ਇਸ ਕਰਕੇ ਅਗਲੇ CRPF ਜਿਹੜੀ ਆ ਨਾਲ ਲੈ ਕੇ ਗਏ ਨੇ, ਕੋਈ ਕੁਸ ਕੇ ਨਾ ਤੇ ਕੋਈ ਇੱਧਰ ਉੱਧਰ ਨਾ ਹੋਵੇ। ਐਨਫੋਰਸਮੈਂਟ ਡਾਇਰੈਕਟੋਰੇਟ ਈਡੀ ਦੀਆਂ ਟੀਮਾਂ ਨੇ ਕੇਂਦਰੀ ਰਿਜ਼ਰਵ ਪੁਲਿਸ ਬਲ ਜਿਹੜਾ CRPF ਦੇ ਜਵਾਨਾਂ ਦੇ ਨਾਲ ਮੰਗਲਵਾਰ ਨੂੰ ਅੱਜ ਮੋਹਾਲੀ ਸਥਿਤ ਗ੍ਰੇਟਰ ਮੋਹਾਲੀ ਏਰੀਆ ਡਿਵੈਲਪਮੈਂਟ ਅਥਾਰਟੀ ਗਮਾਂਡਾ ਦੇ ਦਫ਼ਤਰ ਦੇ ਵਿੱਚ ਵੱਡੇ ਪੱਧਰ ਦੇ ਉੱਤੇ ਛਾਪੇਮਾਰੀ ਕੀਤੀ ਹੈ ਤੇ ਈਡੀ ਦੀ ਇਸ ਅਚਾਨਕ ਕਾਰਵਾਈ ਦੇ ਨਾਲ ਪ੍ਰਸ਼ਾਸਨਿਕ ਗਲਿਆਰਾਂ ਦੇ ਵਿੱਚ ਹੜਕੰਮ
ਹੜਕੰਪ ਜਿਹੜਾ ਮਚਿਆ। ਕੇਂਦਰੀ ਏਜੰਸੀ ਦੇ ਅਧਿਕਾਰੀਆਂ ਨੇ ਗਮਾਂਡਾ ਦਫ਼ਤਰ ਦੀਆਂ ਘੱਟੋ ਘੱਟ 3 ਮੰਜ਼ਿਲਾਂ ਨੂੰ ਸੀਲ ਕਰਤਾ ਤੇ ਉੱਥੇ ਮੌਜੂਦ ਚੋਟੀ ਦੇ ਅਧਿਕਾਰੀਆਂ ਦੇ ਮੋਬਾਈਲ ਫੋਨ ਆਪਣੇ ਕਬਜ਼ੇ ਦੇ ਵਿੱਚ ਲਏ ਤੇ ਇਸ ਛਾਪੇਮਾਰੀ ਦੇ ਦੌਰਾਨ ਈਡੀ ਨੇ ਰੇਮੀਗੇਟ ਮਾਮਲੇ ਦੇ ਨਾਲ ਨਾਲ ਨਿੱਜੀ ਬਿਲਡਰਾਂ ਨੂੰ ਗੈਰ ਕਾਨੂੰਨੀ ਢੰਗ ਦੇ ਨਾਲ ਜ਼ਮੀਨ ਦੀ ਵਰਤੋਂ ਬਦਲਣ ਜਿਹੜੀ ਹੈ ਦੀਆਂ ਮਨਜ਼ੂਰੀਆਂ ਦੇਣ ਦੇ ਰਿਕਾਰਡ ਜ਼ਬਤ ਕੀਤੇ ਨੇ। ਗਮਾਂਡਾ ਦੇ ਸੀਨੀਅਰ ਅਧਿਕਾਰੀਆਂ ਨੇ ਜਿਨ੍ਹਾਂ ਦੇ ਵਿੱਚ ਸਟੇਟ ਅਫਸਰ, ਈਓ, ਵਧੀਕ ਮੁੱਖ ਪ੍ਰਸ਼ਾਸਕ ਏਸੀਏ ਤੇ ਮੁੱਖ ਇੰਜੀਨੀਅਰ ਜਿਹੜੇ ਨੇ ਚੀਫ ਇੰਜੀਨੀਅਰ ਸ਼ਾਮਲ ਨੇ ਤੇ ਹਾਊਸਿੰਗ ਸਕੱਤਰ ਦੇ ਕਮਰੇ ਦੇ ਵਿੱਚ ਬੁਲਾਇਆ ਗਿਆ ਜਿੱਥੇ ਈਡੀ ਅਧਿਕਾਰੀਆਂ ਵੱਲੋਂ ਉਨ੍ਹਾਂ ਤੋਂ ਲਗਾਤਾਰ ਪੁੱਛਗਿੱਛ ਜਿਹੜੀ ਕੀਤੀ ਗਈ ਹੈ। ਜਾਂਚ ਏਜੰਸੀ ਦੇ ਅਧਿਕਾਰੀਆਂ ਮੁਤਾਬਕ ਈਡੀ ਦੀ ਜ਼ਮੀਨ ਐਕਵਾਇਰ ਕਰਨ ਦੇ ਮਾਮਲੇ ਨਿੱਜੀ ਰਿਐਲਟਰਾਂ, ਬਿਲਡਰਾਂ ਨੂੰ ਦਿੱਤੇ ਗਏ ਅਣਉਚਿਤ ਲਾਭਾਂ, CLU ਮਨਜ਼ੂਰੀਆਂ ਤੇ ਸਰਕਾਰੀ ਜਾਇਦਾਦਾਂ ਦੀ ਨਿਲਾਮੀ ਦੇ ਵਿੱਚ ਹੋਈਆਂ ਵੱਡੀਆਂ ਗੜਬੜੀਆਂ ਦੇ ਉੱਤੇ ਵਿੱਤੀ ਧਾਂਦਲੀਆਂ ਦੀ ਪੜਤਾਲ ਜਿਹੜੀ ਕਰ ਰਹੀ ਹੈ। ਦੂਸਰੇ ਪਾਸੇ ਇੱਕ ਸੀ ਈਡੀ ਦਾ ਮਾਮਲਾ ਤੇ ਦੂਸਰੇ DA, ਅੱਖਰ ਦੋ ਹੀ ਨੇ ਈਡੀ ਤੇ DA। DA ਦੇ ਵਿੱਚ ਵੀ ਹੁਣ ਸਰਕਾਰ ਜਿਹੜੀ ਘੇਰ ਚੁੱਕੀ ਹੈ। ਹੁਕਮਾਂ ਦੀ ਅਣਦੇਖੀ, ਹਾਈ ਕੋਰਟ ਨੇ ਪੰਜਾਬ ਦੇ ਮੁੱਖ ਸਕੱਤਰ ਨੂੰ ਅਦਾਲਤ ਦੇ ਵਿੱਚ ਨਿੱਜੀ ਤੌਰ ਦੇ ਉੱਤੇ ਪੇਸ਼ ਹੋਣ ਦੇ ਨਿਰਦੇਸ਼ ਦੇ ਦਿੱਤੇ ਨੇ। ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਸਰਕਾਰੀ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੇ ਪੈਂਡਿੰਗ ਮਹਿੰਗਾਈ ਭੱਤੇ DA ਦੇ ਭੁਗਤਾਨ ਸਬੰਧੀ ਦਿੱਤੇ ਪੁਰਾਣੇ ਹੁਕਮਾਂ ਦੀ ਤਾਮੀਲ ਨਾ ਕਰਨ ਦਾ ਗੰਭੀਰ ਨੋਟਿਸ ਲੈਂਦਿਆਂ ਪੰਜਾਬ ਦੇ ਮੁੱਖ ਸਕੱਤਰ ਨੂੰ ਅਦਾਲਤ ਦੇ ਵਿੱਚ ਨਿੱਜੀ ਤੌਰ ਦੇ ਉੱਤੇ ਹਾਜ਼ਰ ਹੋਣ ਦਾ ਨਿਰਦੇਸ਼ ਦਿੱਤਾ ਤੇ ਅਦਾਲਤ ਨੇ ਪ੍ਰਾਈਮ ਜਿਹੜਾ ਫੇਸ ਦੇ ਵਿੱਚ ਪਾਇਆ ਕਿ ਸੂਬਾ ਸਰਕਾਰ ਅਦਾਲਤੀ ਹੁਕਮਾਂ ਦੀ ਪਾਲਣਾ ਕਰਨ ਦੇ ਵਿੱਚ ਨਾਕਾਮ ਰਹੀ ਹੈ ਕਿਉਂਕਿ ਉਸ ਸਮੇਂ ਦੇ ਵਿੱਚ ਇਹਨਾਂ ਨੂੰ ਕਿਹਾ ਸੀ ਭਾਈ ਨਾ ਇਸ਼ਤਿਹਾਰ ਦੇਣੇ, ਇਹਨਾਂ ਨੇ ਕੁਛ ਦੇਣੇ ਨੇ, ਪਰ ਇਹ ਫਿਰ ਵੀ ਨਹੀਂ ਟਲੇ ਤੇ ਜਿਹੜੇ ਪੈਸੇ ਦੇਣੇ ਈਡੀ ਦੇ ਆਪਣੇ DA ਦੇ ਪੈਸੇ ਮੁਲਾਜ਼ਮਾਂ ਨੂੰ ਦੇਣੇ ਆ ਉਹਦੇ ਉੱਤੇ ਤਾਰੀਖ ਤੇ ਤਾਰੀਖ ਪਾਈ ਜਾਂਦੇ ਆ ਤੇ ਨਾਲ ਸਮਝੌਤੇ ਕਰਨ ਦੀ ਵੀ ਕੋਸ਼ਿਸ਼ ਕਰ ਰਹੇ ਆ ਪਰ ਹੁਣ ਕਸੂਤੇ ਫਸ ਗਏ ਆ। ਮੁੱਖ ਜਸਟਿਸ ਅਸ਼ਵਨੀ ਕੁਮਾਰ ਮਿਸ਼ਰਾ ਤੇ ਜਸਟਿਸ ਰੋਹਿਤ ਕਪੂਰ ਦੇ ਉੱਤੇ ਆਧਾਰਿਤ ਡਿਵੀਜ਼ਨ ਬੈਂਚ ਨੇ ਹੁਕਮ 3 ਅਗਸਤ ਦੇ ਉਸ ਫੈਸਲੇ ਦੀ ਅਣਦੇਖੀ ਦੇ ਨਾਲ ਜੁੜੀਆਂ ਅਰਜ਼ੀਆਂ ਦੇ ਉੱਤੇ ਸੁਣਵਾਈ ਕਰਦਿਆਂ ਜਾਰੀ ਕੀਤੇ ਨੇ ਜਿਸ ਦੇ ਵਿੱਚ ਪੰਜਾਬ ਸਰਕਾਰ ਤੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਨੂੰ ਕੇਂਦਰ ਸਰਕਾਰ ਦੀਆਂ ਦਰਾਂ ਦੇ ਮੁਤਾਬਕ ਸਾਰੀਆਂ ਬਕਾਇਆ DR ਦੀਆਂ ਜਿਹੜੀਆਂ ਨੇ ਕਿਸ਼ਤਾਂ ਜਾਰੀ ਕਰਨ ਦਾ ਨਿਰਦੇਸ਼ ਦਿੱਤਾ ਗਿਆ ਸੀ। ਸੁਣਵਾਈ ਦੀ ਸ਼ੁਰੂਆਤ ਦੇ ਵਿੱਚ ਬੈਂਚ ਨੇ ਪਟੀਸ਼ਨਰਾਂ ਦੀਆਂ ਦਲੀਲਾਂ ਦੇ ਵੱਲ ਧਿਆਨ ਦਵਾਇਆ ਜਿਸ ਦੇ ਵਿੱਚ ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਅਜਿਹਾ ਪ੍ਰਭਾਵ ਦੇਣ ਦੀ ਕੋਸ਼ਿਸ਼ ਕਰ ਰਹੀ ਹੈ ਜਿਵੇਂ ਦੋਵਾਂ ਧਿਰਾਂ ਵਿਚਾਲੇ ਕੋਈ ਸਮਝੌਤਾ ਹੋ ਗਿਆ ਹੋਵੇ ਕਿਉਂਕਿ ਲੱਡੂ ਮੂੰਹ ਦੇ ਵਿੱਚ ਪਾਏ ਗਏ ਤੇ ਉਹ ਵੀ ਖੁਲਾਸਾ ਹੋ ਗਿਆ। ਖੈਰਾ ਹੁਣਾਂ ਨੇ ਬਾਹਰ ਆ ਕੇ ਕਰ ਦਿੱਤਾ ਕਿਵੇਂ ਸਾਰਾ ਕੁਝ ਵਾਪਰਿਆ, ਕਿਵੇਂ ਮੂੰਹ ਦੇ ਵਿੱਚ ਲੱਡੂ ਪਵਾਏ ਗਏ ਤੇ ਪਾਏ ਗਏ ਤੇ ਲੱਡੂ ਭੁਰ ਗਏ ਨੇ, ਜਦੋਂ ਕਿ ਪਟੀਸ਼ਨਰ ਸਿਰਫ ਹਾਈ ਕੋਰਟ ਦੇ ਫੈਸਲੇ ਨੂੰ ਜਿਹੜਿਆ ਲਾਗੂ ਕਰਵਾਉਣ ਦੇ ਲਈ ਅਧਿਕਾਰੀਆਂ ਦੇ ਨਾਲ ਸੰਪਰਕ ਕਰ ਰਹੇ ਨੇ। ਪਟੀਸ਼ਨਰਾਂ ਦੀ ਤਰਫੋਂ ਜਿਹੜਾ ਪੇਸ਼ ਹੋਏ ਸੀਨੀਅਰ ਐਡਵੋਕੇਟ ਸੰਜੇ ਕੌਸ਼ਲ ਨੇ ਅਦਾਲਤ ਦੇ ਸਾਹਮਣੇ ਉਹ ਅਖਬਾਰ ਦੀ ਵੀ ਜਿਹੜੀ ਪੇਸ਼ ਕੀਤੀ ਹੈ ਜਿਨ੍ਹਾਂ ਦੇ ਵਿੱਚ ਆਜ਼ਾਦੀ ਦਿਹਾੜੇ ਦੇ ਉੱਤੇ ਦਿੱਤੇ ਗਏ ਪੂਰੇ ਪੰਨੇ ਦੇ ਇਸ਼ਤਿਹਾਰ ਛਪੇ ਹੋਏ ਸਨ। ਉਨ੍ਹਾਂ ਦੋਸ਼ ਲਾਇਆ ਕਿ ਇਹ ਇਸ਼ਤਿਹਾਰ ਅਦਾਲਤੀ ਹੁਕਮਾਂ ਦੇ ਉਲਟ ਜਾ ਕੇ ਜਨਤਾ ਦੇ ਪੈਸੇ ਦੀ ਜਿਹੜੀ ਹੈ ਅਣਉਚਿਤ ਵਰਤੋਂ ਕਰਨ ਦੀ ਕੋਸ਼ਿਸ਼ ਨੇ। ਅਦਾਲਤ ਨੇ ਨੋਟ ਕੀਤਾ ਕਿ 1 ਸਤੰਬਰ ਨੂੰ ਸੂਬਾ ਸਰਕਾਰ ਦੇ ਵੱਲੋਂ ਦਾਇਰ ਕੀਤੀ ਗਈ ਅਪੀਲ SLP ਵਿੱਚ ਰਜਿਸਟਰੀ ਦੇ ਵੱਲੋਂ ਲਗਾਈਆਂ ਗਈਆਂ ਤਰੁੱਟੀਆਂ ਨੂੰ ਹਾਲੇ ਤੱਕ ਦੂਰ ਨਹੀਂ ਕੀਤਾ ਗਿਆ। ਪਟੀਸ਼ਨਰਾਂ ਨੇ ਦੋਸ਼ ਲਾਇਆ ਕਿ ਸਰਕਾਰ ਮਾਮਲੇ ਨੂੰ ਲਟਕਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਇਸ ਦੇ ਉੱਤੇ ਬੈਂਚ ਨੇ ਸਖ਼ਤ ਰੁੱਖ ਜਿਹੜਾ ਅਪਣਾਉਂਦਿਆਂ ਕਿਹਾ ਕਿ ਜਿੱਥੇ ਸਾਰੇ ਲੱਖਾਂ ਮੁਲਾਜ਼ਮ ਅਤੇ ਪੈਨਸ਼ਨਰਾਂ ਦੇ ਹਿੱਤ ਜੁੜੇ ਹੋਣ ਉੱਥੇ ਸਰਕਾਰ ਤੋਂ ਕਾਨੂੰਨੀ ਚਾਰਾਜੋਈ ਦੇ ਵਿੱਚ ਤੇਜ਼ੀ ਦੀ ਉਮੀਦ ਕੀਤੀ ਜਾਂਦੀ ਹੈ ਨਾ ਕਿ ਢਿੱਲ ਦੀ। ਅੱਜ ਤੱਕ ਮੁੱਖ ਸਕੱਤਰ ਵੱਲੋਂ ਅਦਾਲਤੀ ਹੁਕਮਾਂ ਦੀ ਪਾਲਣਾ ਸੰਬੰਧੀ ਕੋਈ ਹਲਫ਼ਨਾਮਾ ਦਾਇਰ ਜਿਹੜਾ ਨਹੀਂ ਕੀਤਾ ਗਿਆ। ਬੈਂਚ ਨੇ ਸਪਸ਼ਟ ਕਰ ਦਿੱਤਾ, ਹਾਲਾਂਕਿ ਅਸੀਂ ਅਪੀਲ ਕਰਨ ਦੇ ਸਰਕਾਰ ਦੇ ਕਾਨੂੰਨੀ ਹੱਕ ਦਾ ਸਤਿਕਾਰ ਕਰਦੇ ਹਾਂ ਪਰ ਇਹ ਹੱਕ ਨਿਰਪੱਖ ਤਰੀਕੇ ਨਾਲ ਵਰਤਿਆ ਜਾਣਾ ਚਾਹੀਦਾ ਤੇ ਇਸ ਮਕਸਦ ਦੇ ਲਈ ਅਦਾਲਤੀ ਕਾਰਵਾਈ ਨੂੰ ਅਣਮਿੱਥੇ ਸਮੇਂ ਦੇ ਲਈ ਨਹੀਂ ਜਿਹੜਾ ਟਾਲਿਆ ਜਾ ਸਕਦਾ। ਹਾਈ ਕੋਰਟ ਨੇ ਨਿਰਦੇਸ਼ ਦਿੱਤਾ ਹੈ ਕਿ ਜੇਕਰ ਪੰਜਾਬ ਸਰਕਾਰ ਨੂੰ ਸੁਪਰੀਮ ਕੋਰਟ ਤੋਂ ਕੋਈ ਵਿਸ਼ੇਸ਼ ਰਾਹਤ ਜਾਂ ਸਟੇ ਨਹੀਂ ਮਿਲਦਾ ਤਾਂ ਪੰਜਾਬ ਦੇ ਮੁੱਖ ਸਕੱਤਰ ਨੂੰ ਅਦਾਲਤ ਦੇ ਸਾਹਮਣੇ ਨਿੱਜੀ ਤੌਰ ਦੇ ਉੱਤੇ ਹਾਜ਼ਰ ਹੋ ਕੇ ਜਵਾਬਦੇਹੀ ਜਿਹੜੀ ਹੈ ਦੇਣੀ ਪਵੇਗੀ। ਦੂਸਰੇ ਪਾਸੇ ਸੋਸ਼ਲ ਮੀਡੀਆ ਦੇ ਵਿੱਚ ਇੱਕ ਖਬਰ ਫੈਲੀ, ਆਡੀਓ ਤੇ ਖਬਰਾਂ ਬਿਲਕੁਲ ਝੂਠੀਆਂ।

0: ਨਹੀਂ ਆਏ ਨੇ, ਪਰ ਹੈਰਾਨੀ ਇਹ ਹੈ ਕਿ ਐਡੇ ਵੱਡੇ ਅਹੁਦੇ ਉੱਤੇ ਬੈਠੇ ਆ ਪਏ, ਪ੍ਰੈਸ ਕਾਨਫਰੰਸ ਕਰਨ ਦੇ ਲਈ ਉਹਨਾਂ ਨੂੰ ਪੱਤਰਕਾਰ ਹੀ ਨਹੀਂ ਲੱਭੇ। ਇੱਕ ਵੀਡੀਓ ਪਾ ਕੇ ਤਾਂ ਉਹਨਾਂ ਨੇ ਆਪਣਾ ਬਿਆਨ ਦੇ ਦਿੱਤਾ ਹੈ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਬਹਿਰੀਨ ਵਾਲੀ ਬੀਬੀ ਨਾਲ ਜਬਰ ਜਨਾਹ ਵਾਲੇ ਮਾਮਲੇ ਦੇ ਉੱਤੇ ਚੁੱਪੀ ਤੋੜਦਿਆਂ ਸਪਸ਼ਟ ਕੀਤਾ ਕਿ ਉਹਨਾਂ ਨੂੰ ਇਸ ਮਾਮਲੇ ਦੇ ਬਾਰੇ ਕੋਈ ਜਾਣਕਾਰੀ ਨਹੀਂ ਸੀ। ਧਾਮੀ ਹੁਣਾਂ ਕਿਹਾ ਕਿ ਮੇਰੇ ਉੱਪਰ ਜਿਹੜਾ ਹੈ ਤਰ੍ਹਾਂ ਤਰ੍ਹਾਂ ਦੇ ਸਵਾਲ ਚੁੱਕੇ ਜਾ ਰਹੇ ਨੇ। ਜਦੋਂ ਇਹ ਮਾਮਲਾ ਮੇਰੇ ਧਿਆਨ ਦੇ ਵਿੱਚ ਆਇਆ, ਮੈਂ ਤੁਰੰਤ ਪ੍ਰਭਾਵ ਦੇ ਨਾਲ ਵਿਭਾਗੀ ਕਾਰਵਾਈ ਸ਼ੁਰੂ ਕਰਵਾਈ ਹੈ, ਜੋ ਹੁਣ ਵੀ ਜਾਰੀ ਹੈ। ਇਸ ਦੀ ਜਾਂਚ ਦੇ ਲਈ 4 ਮੈਂਬਰੀ ਕਮੇਟੀ ਬਣਾਈ ਗਈ ਹੈ। ਬਲਦੇਵ ਸਿੰਘ ਜਿਹੜੇ ਨੇ ਕਾਇਮਪੁਰੀ ਤੇ ਗੁਰਮੀਤ ਸਿੰਘ, ਬੀਬੀ ਗੁਰਿੰਦਰ ਕੌਰ ਤੇ ਗੁਰਬਖਸ਼ ਸਿੰਘ ਖਾਲਸਾ ਨੂੰ ਇਸ ਕਮੇਟੀ ਦੇ ਵਿੱਚ ਸ਼ਾਮਲ ਕੀਤਾ ਹੈ। ਬਲਵਿੰਦਰ ਸਿੰਘ ਕਾਲਵਾ ਨੂੰ ਜਿਹੜਾ ਕੋਆਰਡੀਨੇਟਰ ਬਣਾਇਆ ਗਿਆ। ਇਸ ਤੋਂ ਇਲਾਵਾ ਪ੍ਰਧਾਨ ਧਾਮੀ ਹੁਣਾਂ ਨੇ ਇਹ ਵੀ ਦੱਸਿਆ ਕਿ ਇਸ ਮਾਮਲੇ ਦੇ ਵਿੱਚ ਅਮਰਜੀਤ ਸਿੰਘ ਚਾਵਲਾ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਵਜੋਂ ਦਿੱਤਾ ਅਸਤੀਫਾ ਜਿਹੜਾ ਪ੍ਰਵਾਨ ਕਰ ਲਿਆ ਗਿਆ ਤੇ ਮਲਕੀਤ ਸਿੰਘ ਨੂੰ ਸ਼੍ਰੋਮਣੀ ਕਮੇਟੀ ਦੀ ਸਰਵਿਸ ਤੋਂ ਜਿਹੜਾ ਲਾਂਭੇ ਕਰਦਿਆਂ ਉਸਦੀ ਪੱਕੀ ਛੁੱਟੀ ਕਰ ਦਿੱਤੀ ਗਈ ਹੈ। ਇਸ ਦੇ ਦੌਰਾਨ ਉਨ੍ਹਾਂ ਸਾਫ਼ ਕੀਤਾ ਕਿ ਇੱਕ ਦੋ ਵਾਰ ਉਹ ਉਕਤ ਬੀਬੀ ਨੂੰ ਜ਼ਰੂਰ ਮਿਲੇ, ਪਰ ਉਹ ਸਾਫ਼ ਕਰਦੇ ਨੇ ਕਿ ਬੀਬੀ ਕਿੱਥੋਂ ਆਈ ਹੈ, ਕੌਣ ਹੈ, ਇਸ ਨੂੰ ਲੈ ਕੇ ਜਿਹੜਾ ਆਇਆ, ਇਸ ਦੀ ਜਾਣਕਾਰੀ ਜਿਹੜੀ ਹੈ ਉਹਨਾਂ ਨੂੰ ਮੁੱਢੋਂ ਨਹੀਂ ਸੀ। ਭਾਵੇਂ ਇੱਕ ਦੋ ਵਾਰ ਬੀਬੀ ਉਹਨਾਂ ਨੂੰ ਮਿਲੀ ਸੀ, ਪਰ ਉਹਨਾਂ ਨੇ ਕਦੇ ਵੀ ਧੱਕੇਸ਼ਾਹੀ ਦੀ ਕੋਈ ਗੱਲ ਜਿਹੜੀ ਹੈ ਨਹੀਂ ਕੀਤੀ ਹੈ। ਜੇ ਬੀਬੀ ਮੇਰੇ ਕੋਲ ਆ ਕੇ ਕਹਿੰਦੀ ਕਿ ਮੇਰੇ ਨਾਲ ਗੱਲਬਾਤ ਗਲਤ ਕੰਮ ਹੋਇਆ ਤਾਂ ਹਰਜਿੰਦਰ ਸਿੰਘ ਧਾਮੀ ਕਦੇ ਵੀ ਚੁੱਪ ਰਹਿ ਕੇ ਬਰਦਾਸ਼ਤ ਨਹੀਂ ਸੀ ਕਰ ਸਕਦਾ ਤੇ ਬੀਬੀ ਨੇ ਅਜਿਹੇ ਕੋਈ ਵੀ ਗੱਲ ਮੇਰੇ ਨਾਲ ਨਹੀਂ ਕੀਤੀ ਤੇ ਬਾਕੀ ਸਾਰੇ ਮਾਮਲੇ ਦੀ ਜਾਂਚ ਕਮੇਟੀ ਵੱਲੋਂ ਕੀਤੀ ਜਾ ਰਹੀ ਹੈ ਤੇ 15 ਦਿਨਾਂ ਦੇ ਅੰਦਰ ਅੰਦਰ ਕਮੇਟੀ ਜਾਂਚ ਰਿਪੋਰਟ ਦੇਵੇਗੀ ਤੇ ਜਿਸ ਮਗਰੋਂ ਹੋਰ ਸਵਾਲਾਂ ਦਾ ਜਵਾਬ ਦਿੱਤੇ ਕਹਿੰਦੇ ਅੱਗੇ ਜਾਣਗੇ। ਲੋ ਦੋਸਤੋ, ਇਹ ਸੀ ਜੀ ਕੇਂਦਰ ਦੀਆਂ ਤੇ ਪੰਜਾਬ ਦੀਆਂ ਕੁਝ ਖਬਰਾਂ ਤੇ ਅੱਗੇ ਆਪਾਂ ਚਰਚਾ ਦੀ ਸ਼ੁਰੂਆਤ ਕਰਦੇ ਹਾਂ। ਆਪਣੇ ਨਾਲ ਜੁੜ ਚੁੱਕੇ ਨੇ ਐਡਵੋਕੇਟ ਰਾਜਨ ਸੈਣੀ ਸਾਹਿਬ ਤੇ ਉਹਨਾਂ ਦੇ ਨਾਲ ਗੱਲਾਂ ਬਾਤਾਂ ਦੀ ਕਰਦੇ ਹਾਂ ਸ਼ੁਰੂਆਤ ਤੇ ਸਤਿ ਸ੍ਰੀ ਅਕਾਲ ਐਡਵੋਕੇਟ ਰਾਜਨ ਸੈਣੀ ਸਾਹਿਬ ਜੀ ਨੂੰ ਜੀ ਨਿੱਘਾ ਸਵਾਗਤ ਹੈ ਜੀ।
1: ਭਾਰਤ ਸਾਹਿਬ ਸਤਿ ਸ੍ਰੀ ਅਕਾਲ ਜੀ ਤੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਸੈਣੀ ਸਾਹਿਬ, ਕੀ ਹਾਲ ਚਾਲ ਨੇ ਜੀ, ਕਿਵੇਂ ਲੰਘਿਆ ਦਿਨ?
1: ਠੀਕ ਹੈ ਜੀ, ਦਿਨ ਵਧੀਆ ਹੀ ਲੰਘਦੇ ਆ ਜੀ।
0: ਅੱਛਾ,
1: ਸਦਾ ਦਿਵਾਲੀ ਸਾਧ ਕੀ ਤੇ ਚਤੇ ਪੈਰ ਬਸੰਤ।
0: ਹਾਂਜੀ
1: ਭਾਰਤ ਸਾਹਿਬ, ਜਿਹੜੇ ਨਾ ਤੁਸੀਂ ਵਿੱਚ ਜਿਹੜਾ ਹੈਗਾ ਆ ਕੋਈ ਲਾਈਨਾਂ ਕੋਡ ਕੀਤੀਆਂ ਸੀ ਵੀ ਭਗਤ ਸਿੰਘ ਇਸ ਤਰੀਕੇ ਨਾਲ ਕਹਿੰਦਾ ਹੈ ਜੀ।
0: ਹਾਂਜੀ
1: ਸਰ, ਇੱਕ ਨਾ ਬਹੁਤ ਉੱਚ ਕੋਟੀ ਦੇ ਫਕੀਰ ਹੋਏ ਆ ਭੀਖਮ ਸ਼ਾਹ ਜੀ, ਉਹਨਾਂ ਦੇ ਬੋਲ ਆ, ਉਹ ਕਹਿੰਦੇ ਭੀਖਾ ਬਾਤ ਅਗਮ ਕੀ
0: ਜੀ,
1: ਅਗਮ ਕਹਿੰਦੇ ਪਰਮਾਤਮਾ ਨੂੰ
0: ਜੀ,
1: ਭੀਖਾ ਬਾਤ ਅਗਮ ਕੀ ਕਹਿਣ ਸੁਣਨ ਕੀ ਨਾਹੀ
0: ਜੀ,
1: ਜੋ ਬੋਲੇ ਵੋ ਜਾਣੇ ਨਾਹੀ, ਜੋ ਜਾਣੇ ਵੋ ਬੋਲੇ ਨਾਹੀ।
0: ਵਾਹ ਜੀ,
1: ਜਿਹੜਾ ਬੰਦਾ ਉਥੋਂ ਤੱਕ ਜਿਹੜਾ ਆ ਪਹੁੰਚ ਜਾਂਦਾ ਜਾਂ ਉਹਦੇ ਤੱਕ, ਉਹ ਤਾਂ ਚੋਪੀ ਹੋ ਜਾਂਦਾ ਜਿਹਨੂੰ ਕੁਛ ਪਤਾ ਆ ਜੀ
0: ਜੀ,
1: ਤੇ ਜਿਹਨੂੰ ਮੇਰੇ ਵਰਗੇ ਨੂੰ ਪਤਾ ਨੀ ਗਾ ਉਹ ਲੈਕਚਰ ਦੇਣ ਲੱਗ ਜਾਂਦਾ ਜੀ ਉਸ ਚੀਜ਼ ਤੇ।
0: ਨਹੀਂ, ਉਹਨਾਂ ਦਾ ਕਹਿਣ ਦਾ ਮਤਲਬ ਸੈਣੀ ਸਾਹਿਬ ਇਹ ਹੋਏਗਾ ਕਿ ਇੰਨਾ ਕੁਝ ਵਾਪਰ ਰਿਹਾ ਦੁਨੀਆਂ ਦੇ ਉੱਤੇ, ਉਹ ਕਈ ਵਾਰੀ ਹੈ ਨਾ ਜਦੋਂ ਕਹਿ ਸਕਦੇ ਆ ਉਸ ਪੋਜੀਸ਼ਨ ਦੇ ਵਿੱਚ ਬੰਦਾ ਹੁੰਦਾ ਹੈ, ਹਰ ਹੀਲਾ ਵਸੀਲਾ ਕਰਨ ਦੀ ਕੋਸ਼ਿਸ਼ ਕਰਦਾ ਹੈ, ਤਾਂ ਉਸ ਵੇਲੇ ਕਈ ਨਾ ਕਦੇ ਮੈਨੂੰ ਲੱਗਦਾ ਕਿ ਸ਼ਾਇਦ ਮੇਰੇ ਆਪਣੇ ਨਾਲ ਵੀ ਇਹ ਚੀਜ਼ ਕਿਤੇ ਨਾ ਕਿਤੇ ਵਾਪਰੀ ਆ ਇਹਨਾਂ ਮੁਲਕਾਂ ਦੇ ਵਿੱਚ, ਚਾਹੇ ਉਹ ਰੋਜ਼ੀ ਰੋਟੀ ਦਾ ਸਵਾਲ ਸੀ ਤੇ ਚਾਹੇ ਕੁਝ ਨਿੱਜੀ ਜਿਹੜੇ ਨੇ ਕਹਿ ਸਕਦੇ ਆ ਕਿ ਕਿਤੇ ਕੋਈ ਟ੍ਰੈਜਡੀ ਵਾਪਰੀ ਪਰਿਵਾਰ ਦੇ ਵਿੱਚ, ਕਿਤੇ ਨਾ ਕਿਤੇ ਉਸ ਵਕਤ ਫਿਰ ਬੰਦਾ ਬਗਾਵਤੀ ਹੋ ਜਾਂਦਾ ਜੀ ਰੱਬ ਦੇ ਨਾਲ ਕਿ ਇੰਨੀਆਂ ਅਰਦਾਸਾਂ ਕੀਤੀਆਂ, ਇੰਨਾ ਕੁਝ ਕੀਤਾ, ਇੰਨਾ ਕਤਲੇਆਮ ਹੋ ਰਿਹਾ। ਜੇ ਅੱਜ ਚਲੋ ਅੱਜ ਇਹ ਆਨੰਦਪੁਰ ਸਾਹਿਬ ਦੀ ਗੱਲ ਲਈ ਹੈ, ਮੈਂ ਓਬਜੈਕਸ਼ਨ ਨਹੀਂ ਕਰਦਾ, ਮੈਂ ਇੱਕ ਐਗਜ਼ਾਮਪਲ ਦੇ ਰਿਹਾ। ਜੇ ਇੰਨਾ ਕੁਝ ਸਾਰਾ ਕੁਝ ਹੋ ਹੀ ਰਿਹਾ ਸੀ ਤੇ ਆਪਾਂ ਇੰਨਾ ਚਲੋ ਸਤਿਕਾਰ ਕਰਦੇ ਹੋ, ਹਰ ਧਰਮ ਦੇ ਵਿੱਚ ਆਪਣਾ ਆਪਣੇ ਤੌਰ ਦੇ ਉੱਤੇ ਹੈ, ਫਿਰ ਆਨੰਦਪੁਰ ਸਾਹਿਬ ਦੇ ਵਿੱਚ ਜੋ ਕੁਝ ਵਾਪਰਿਆ, ਉਹ ਸਰਾਵਾਂ ਦੇ ਵਿੱਚ ਜੋ ਕੁਝ ਹੋਇਆ, ਕਿ ਉੱਥੇ ਫਿਰ ਪਾਵਰ ਜਿਹੜੀ ਉਹ ਕੰਮ ਕਰਨੀ ਚਾਹੀਦੀ ਹੈ ਜੀ। ਕਈ ਵਾਰੀ ਉਹ ਕੁਐਸਚਨ ਮਾਰਕ ਆਪਾਂ ਸੌਖੇ ਖੜੇ ਕਰ ਸਕਦੇ ਹਾਂ।
1: ਬਿਲਕੁਲ ਬਿਲਕੁਲ, ਤੁਹਾਡੀ ਗੱਲ ਠੀਕ ਆ, ਮੈਂ ਇਸ ਚੀਜ਼ ਨਾਲ ਸਹਿਮਤ ਮੈਂ ਨਹੀਂ, ਕਲਾ ਏਦਾਂ ਆ, ਕਲਾ ਵਰਤਦੀ ਵੀ ਹੋਵੇ ਤੇ ਉਹਨੂੰ ਦੇਖਣ ਵਾਲੀ ਅੱਖ ਤਾਂ ਚਾਹੀਦੀ ਨਾ ਜੀ।
0: ਬਿਲਕੁਲ ਜੀ,
1: ਹੁਣ ਮੇਰੀ ਅੱਖ ਜੋ ਦੇਖਦੀ ਆ, ਮੇਰੇ ਆ ਬਾਹਰ ਬਿੱਲੀ ਇੱਕ ਘੁੰਮਦੀ ਹੈਗੀ ਆ, ਇਹਦੀ ਅੱਖ ਜੋ ਦੇਖਦੀ ਆ ਮੇਰੀ ਅੱਖ ਉਹ ਨਹੀਂ ਦੇਖ ਸਕਦੀ।
0: ਬਿਲਕੁਲ ਬਿਲਕੁਲ,
1: ਮੇਰੀ ਅੱਖ ਦੀਆਂ ਵੀ ਇੱਕ ਲਿਮਿਟੇਸ਼ਨ ਆ ਕਿ ਮੈਂ ਮਤਲਬ ਜਿਹੜਾ ਹੈਗਾ ਆ ਕਿ ਵਿਦ ਇਨ ਜਿਹੜਾ ਆ 1/8 ਸੈਕਿੰਡ ਦੇ ਅੰਦਰ ਜਿਹੜੀ ਕੋਈ ਚੀਜ਼ ਮੂਵ ਕਰਦੀ ਆ ਜੀ

0: ਜੀ
1: ਉਹ ਮੈਂ ਦੇਖ ਸਕਦਾ ਆ ਜੀ, ਜੇ ਜਿਹੜੀ ਹੈਗੀ ਆ ਇਹ 1/10 ਦੇ ਤਲ ਚੱਲ ਗਈ ਤੇ ਮੈਂ ਉਸ ਚੀਜ਼ ਨੂੰ ਨਹੀਂ ਦੇਖ ਪਾਊਂਗਾ
0: ਕਿਉਂਕਿ
1: ਜੀ।
0: ਉਹ ਵੀ ਇੱਕ
1: ਇਹ
0: ਜਿਹੜਾ
1: ਜਾਨਵਰ ਆ
0: ਧਰਮ ਤੋਂ ਬਗੈਰ, ਉਹ ਧਰਮ ਤੋਂ ਬਾਹਰ ਜਾ ਕੇ ਵੀ ਇੱਕ ਉਹ ਵੀ ਵੱਖਰੀ ਇੱਕ ਦੁਨੀਆ ਨਾ, ਚਾਹੇ ਉਹ ਆਪਾਂ ਕਹਿ ਲਓ ਕਿ ਆਪਣੇ ਲਈ ਕਰਦੇ ਹਾਂ, ਚਾਹੇ ਪਰਿਵਾਰ ਲਈ ਕਰਦੇ ਹਾਂ, ਚਾਹੇ ਉਹ ਜਿੱਦਾਂ ਤੁਸੀਂ ਗੱਲ ਕਰ ਰਹੇ ਹੋ, ਮੈਂ ਉਹਦੀ ਗੱਲ ਕਰ ਰਿਹਾ ਕਿ ਉਹ ਵੀ ਇੱਕ ਵੱਖਰੀ ਇੱਕ ਦੁਨੀਆ ਹੈ, ਸਪਿਰਚੁਅਲ ਦੁਨੀਆ ਕਹਿ ਲਓ ਜਾਂ ਉਹ ਚੀਜ਼ਾਂ ਹੈਗੀਆਂ ਨੇ ਜੀ ਵਿੱਚ ਉਹ ਵੀ।
1: ਠੀਕ ਹੈ ਜੀ,
0: ਜੀ
1: ਸਾਡੀ ਇੱਕ ਜਿਹੜੀ ਬੁੱਧੀ ਆ ਇਹਦੀ ਵੀ ਸੀਮਾ ਆ,
0: ਬਿਲਕੁਲ ਹੈ ਜੀ।
1: ਅਸੀਂ ਜੋ ਵੀ ਸੋਚਦੇ ਹੈਗੇ ਆ ਆਪਣੀ ਬੁੱਧੀ ਅਨੁਸਾਰ ਜਾਂ ਉਸ ਤਰੀਕੇ ਨਾਲ ਸੋਚਦੇ ਆ ਨਾ ਜੀ,
0: ਜੀ
1: ਤੇ ਜਦ ਕਿ ਬੁੱਧੀ ਦੀ ਵੀ ਸੀਮਾ ਜਿਹੜੀ ਕਿਤੇ ਬੁੱਧੀ ਵੀ ਅਸੀਮ ਆ, ਹੈ
0: ਬਿਲਕੁਲ
1: ਜੀ।
0: ਜੀ।
1: ਤੇ ਇਸ ਕਰਕੇ ਜਿਹੜਾ ਹੈਗਾ ਆ ਜਦੋਂ ਕੋਈ ਉਹ ਅਜਾਮ ਪਾਰ ਕਰ ਜਾਂਦਾ ਆ ਬੰਦਾ ਜਾਂ ਉੱਥੇ ਤੱਕ ਪਹੁੰਚਦਾ, ਉਹ ਫਿਰ ਚੁੱਪ ਹੀ ਹੋ ਜਾਂਦਾ।
0: ਬਿਲਕੁਲ
1: ਉਹ ਕਹਿੰਦਾ ਜੋ ਹੁੰਦਾ ਆ ਹੋਣ ਦਿਓ, ਇਹ ਉਹਦੀ ਰਜਾ ਹੀ ਆ,
0: ਜੀ
1: ਹੈ
0: ਜੀ।
1: ਜੀ। ਤੋ ਇਸ ਕਰਕੇ ਜਿਹੜਾ ਆ ਮੈਂ ਕਿਹਾ ਪ੍ਰੋਗਰਾਮ ਦੀ ਸ਼ੁਰੂਆਤ ਦੇ ਵਿੱਚ ਜਿਹੜਾ ਆ
0: ਜੀ
1: ਥੋੜਾ ਜਿਹਾ
0: ਨਹੀਂ, ਬਹੁਤ ਵਧੀਆ ਜੀ,
1: ਉਹਦਾ ਨਾਂ
0: ਚਾਹੀਦੀ ਹੈ
1: ਲੈਣਾ
0: ਗੱਲ,
1: ਚਾਹੀਦਾ ਜੀ,
0: ਗੱਲ ਹੋਣੀ ਚਾਹੀਦੀ ਹੈ ਜੀ, ਬਿਲਕੁਲ ਨਹੀਂ ਚਾਹੀਦੀ।
1: ਹਾਂ ਜੀ
0: ਜੀ,
1: ਨਾਲੇ ਤੁਸੀਂ ਜੋ ਕਿਹਾ ਸੀਗਾ ਵੀ ਸੈਣੀ ਸਾਹਿਬ ਨਾਲ ਗੱਲਾਂ ਬਾਤਾਂ ਕਰਾਂਗੇ, ਮੈਂ ਤਾਂ ਕਮੈਂਟ ਵੀ ਲਿਖਿਆ, ਮੈਂ ਕਿਹਾ ਮੈਂ ਖਬਰਾਂ ਤੇ ਵਿਸ਼ਲੇਸ਼ਣ ਕਰਦਾ, ਮੈਂ ਤੁਹਾਨੂੰ ਅਕਬਰ ਵੀਰਵਾਲ ਦੀਆਂ ਕਹਾਣੀਆਂ ਨਹੀਂ ਸੁਣਾਉਂਦਾ ਜੀ।
0: ਨਹੀਂ ਉਹ ਵੀ ਆਪਾਂ ਸੁਣਾਉਣ ਲੱਗ ਜਾਣੀ ਹੌਲੀ ਹੌਲੀ ਜੀ।
1: ਚਲੋ ਪਹਿਲਾਂ ਤਾਂ ਮੈਂ ਜਿਹੜੀ ਖਬਰ ਦੀ ਸ਼ੁਰੂਆਤ ਕਰੂੰਗਾ ਉਹ ਖਬਰ ਆ ਜਿਹੜੀ ਕਿ ਜਨਾਬ ਮਿਸ ਕਰ ਗਏ ਆ, ਜਨਾਬ ਨੇ ਉਹ ਖਬਰ ਕੀਤੀ ਨੀ ਕਿਤੇ ਤੁਹਾਡੇ ਕੋਲ ਰਹਿ ਗਈ ਆ,
0: ਮੈਂ ਰੱਖੀ
1: ਜਾਂ ਤੁਸੀਂ
0: ਤੁਹਾਡੇ ਲਈ
1: ਆਊਟਲੁੱਕ
0: ਰੱਖੀ ਤੁਹਾਡੇ ਲਈ।
1: ਠੀਕ ਹੈ ਚਲੋ ਐਨੀਵੇ ਮੰਨ ਲੈਨੇ ਆ ਜੀ।
0: ਜੀ
1: ਪਰ ਸਭ ਤੋਂ ਇੰਪੋਰਟੈਂਟ ਖਬਰ ਜਿਹੜੀ ਆ ਉਹ ਇਹ ਆ ਕਿ ਮੈਂ ਵਕੀਲ ਹੋਣ ਦੇ ਨਾਤੇ ਵੀ ਮਹਿਸੂਸ ਕਰਦਾ ਸੀ ਵੀ ਅਦਾਲਤਾਂ ਨੂੰ ਦਿਸਦਾ ਨੀ ਪਿਆ ਵੀ ਇੱਥੇ ਜਿਹੜਾ ਆ
0: ਨਹੀਂ ਮੈਂ ਕਿਹਾ ਜੀ ਬਾਦਲਾਂ ਦੇ ਉੱਤੇ ਦੇਖੋ ਉਹਨਾਂ ਨੂੰ ਮਤਲਬ ਕਿ ਬਾਜ ਦੇਖਣ ਲੱਗ ਜਾਂਦਾ ਹੈ, ਬਾਕੀ ਸਾਨੂੰ ਕਿਉਂ ਨੀ ਦੇਖਦਾ ਜੀ।
2: ਉਹ ਤਾਂ ਜਿਹੜਾ ਕੀ ਕਹਿੰਦੇ ਨੇ ਉਹ ਜਿਵੇਂ ਉਹ ਕਹਿੰਦੇ ਨੇ ਉਹ ਮਾਨਸਿਕ ਰੋਗੀ ਨੇ ਜਿਹੜਾ ਜਿਨ੍ਹਾਂ ਨੂੰ ਕਈ ਕਹਿ ਦਿੰਦਾ ਮੇਰੇ ਉਹਦੇ ਮੇਰੇ ਸਾਹਮਣੇ ਉਹ ਫਲਾਣਾ ਫਿਰਦਾ ਫਿਰਦਾ ਦਿੱਤਾ ਹਨਾ। ਅੱਛਾ ਜਿਹੜੀ ਕਲਾ ਵਾਲੀ ਗੱਲ ਆ ਹਨਾ, ਇਹ ਅਸੀਂ ਆਪਣੇ ਆਪ ਹੀ ਮੇਰਾ ਖਿਆਲ ਆ ਸ਼ਬਦ ਜਿਹੜਾ ਘੜਿਆ ਹੋਇਆ ਕਲਾ ਵਰਤਣੀ ਚਾਹੀਦੀ ਆ ਹਨਾ। ਦੇਖੋ ਗੁਰੂ ਗੋਬਿੰਦ ਸਿੰਘ ਜਦੋਂ ਸਾਹਿਬ ਜੇ ਇਸ ਤਰ੍ਹਾਂ ਦੀ ਇੰਸਟੈਂਟ ਰਾਈਟ ਅਵੇ ਜੇ ਕੋਈ ਚੀਜ਼ ਹੁੰਦੀ ਤੇ ਜਦੋਂ ਗੁਰੂ ਗੋਬਿੰਦ ਸਿੰਘ ਦੇ ਸਾਹਿਬਜ਼ਾਦਿਆਂ ਨੂੰ ਉਹਨਾਂ ਨੇ ਨੀਹਾਂ 'ਚ ਚਿਣਿਆ ਜਾਂ ਕੁਛ ਵੀ ਉਸ ਤੇ ਨਾ, ਤਾਂ ਜੇ ਕੋਈ ਇੰਸਟੈਂਟ ਰਾਈਟ ਅਵੇ ਕੋਈ ਕਲਾ ਵਾਲੀ ਚੀਜ਼ ਹੁੰਦੀ ਤਾਂ ਉਹ ਕੁਛ ਨਾ ਕੁਛ ਉਸ ਟਾਈਮ ਹੋ ਸਕਦਾ ਸੀ। ਪਰ ਇਹਨੂੰ ਆਪਾਂ ਨੇ ਉਹਨੂੰ ਡਿਫਾਈਨ ਮੇਰੇ ਖਿਆਲ ਮੈਂ ਤੁਹਾਨੂੰ ਐਕਸਪਲੇਨ ਕਰਨ ਦੇ ਵਿੱਚ ਥੋੜਾ ਜਿਹਾ ਪਤਾ ਨੀ ਮੈਂ ਕਰ ਸਕੂੰਗੀ। ਦੇਖੋ ਉਹ ਉਸ ਦਾ ਨਵਾਬ ਦਾ ਕੀ ਹਸ਼ਰ ਹੋਇਆ ਹਨਾ, ਉਹ ਕਲਾ ਜਿਹੜੀ ਵਰਤੀ ਉਹ ਟਾਈਮ ਦੇ ਨਾਲ ਵਰਤੀ, ਜਿਵੇਂ ਹੁਣ ਆਪਾਂ ਕਹਿੰਦੇ ਆ ਵੀ ਜਿਹੜੇ ਆਪਣੇ ਦੇਸੀ ਭਾਸ਼ਾ ਚ ਆਪਾਂ ਕਹਿ ਦਿੰਦੇ ਵੀ ਇਹ ਕਰਮਾਂ ਦਾ ਲੇਖਾ। ਹੁਣ ਜਿਵੇਂ ਧਰਤੀ ਘੁੰਮ ਕੇ ਆਪਣੀ ਜਗ੍ਹਾ ਤੇ ਆਉਂਦੀ ਆ, ਕਦੇ ਨਾ ਕਦੇ ਆਉਂਦੀ ਆ, ਸੇਮ ਇਹੀ ਚੀਜ਼ ਆ ਬਈ ਜੇ ਉੱਥੇ ਇਹਨਾਂ ਨੇ ਸਾਰਾ ਕੁਛ ਮਾੜਾ ਕੀਤਾ, ਮਾੜਾ ਦੇਖਦੇ ਹੁੰਦੇ ਵੀ ਨਹੀਂ ਬੋਲਿਆ, ਕਦੇ ਨਾ ਕਦੇ ਤਾਂ ਇਸਦਾ ਰਿਜ਼ਲਟ ਹੁਣ ਰਿਜ਼ਲਟ ਇਸ ਦਾ ਆਊਗਾ। ਪਰ ਜ਼ਰੂਰੀ ਨੀ ਕਿ ਉਹ ਰਾਈਟ ਅਵੇ ਆਵੇ, ਥੋੜਾ ਠਹਿਰ ਕੇ ਆਊਗਾ ਕਿਉਂਕਿ ਉਹਨਾਂ ਨੇ ਹਟਣਾ ਤਾਂ ਹੈ ਨੀ ਗਾ, ਤੇ ਉਹਨਾਂ ਨੇ ਕੁਛ ਨਾ ਕੁਛ ਆਪਦੇ ਆਪ ਨੂੰ ਇਹੋ ਜਿਹੇ ਮਾੜੇ ਕੰਮਾਂ ਚ ਉਲਝਾਉਂਦੇ ਜਾਣਾ ਤੇ ਅੰਤੋਂ ਤਾਂ ਮਾੜਾ ਹੀ ਹੁੰਦਾ ਫਿਰ ਜਾ ਕੇ। ਤੇ ਇਹ ਜਿਹੜੀ ਕਲਾ ਉਹ ਮੇਰਾ ਕਹਿਣ ਦਾ ਮਤਲਬ ਤਾਂ ਇਹ ਹੈ ਵੀ ਕਲਾ ਨੂੰ ਆਪਾਂ ਇਹ ਨੀ ਕਹਿ ਸਕਦੇ ਵੀ ਰਾਈਟ ਅਵੇ ਹੀ, ਜਿਵੇਂ ਅੱਜ ਹੁਣ ਉਹਨਾਂ ਨੇ ਉੱਥੇ ਸਰਾਂ ਦੇ ਵਿੱਚ ਜੋ ਕੁਛ ਵੀ ਹੋਇਆ ਉਸੇ ਟਾਈਮ ਵੀ ਕਲਾ ਵਰਤਣੀ ਚਾਹੀਦੀ ਸੀ ਉਸੇ ਟਾਈਮ, ਪਰ ਉਹ ਕੋਈ ਨੀ, ਉਹ ਮੈਂ ਇਹ ਸੋਚਦੀ ਵੀ ਹੌਲੀ ਹੌਲੀ ਆਊਗਾ ਇਹ, ਹੌਲੀ ਹੌਲੀ ਉਹ ਗੱਲਾਂ ਇਹਨਾਂ ਤੇ ਇਹਨਾਂ ਦੀ ਜ਼ਿੰਦਗੀ ਤੇ ਕਹਿ ਲਓ ਜਾਂ ਇਹਨਾਂ ਦੇ ਕਾਸੇ ਦੇ ਉੱਤੇ ਵੀ ਮਾੜਾ ਅਸਰ ਕਿਵੇਂ ਪਾਉਣਗੀਆਂ ਕਿ ਕੀ ਹਸ਼ਰ ਹੋਊਗਾ। ਹੁਣ ਸਪੋਜ਼ ਕਰੋ ਤੁਸੀਂ ਹੁਣ ਆਹ ਦੇਖੋ, ਤੁਸੀਂ ਬਾਦਲਾਂ ਨੇ ਜੇ ਕੋਈ ਮਾੜਾ ਕੀਤਾ ਜਾਂ ਕੁਛ ਵੀ ਨਹੀਂ ਕੌਮ ਲਈ ਕੁਛ ਉਹਨਾਂ ਨੇ ਗਲਤ ਕੰਮ ਕੀਤੇ ਆ, ਉਹਦਾ ਹਸ਼ਰ ਆਇਆ ਪਰ ਥੋੜਾ ਠਹਿਰ ਕੇ ਆਇਆ।
0: ਬਿਲਕੁਲ ਜੀ ਬਿਲਕੁਲ,
2: ਹਾਂਜੀ। ਤੇ ਹੁਣ ਜਦੋਂ ਹਰਿਮੰਦਰ ਸਾਹਿਬ ਦੇ ਵਿੱਚ ਅਟੈਕ ਹੋਇਆ ਉਸ ਤੋਂ ਪਹਿਲਾਂ ਕੀ ਕੁਛ ਹੋਇਆ, ਜਿਹੜਾ ਕਿ ਹੁਣ ਤੁਸੀਂ ਦੇਖੋ ਇਹ ਲੈ ਕੇ ਆਪਾਂ ਇੱਕ ਵੀ ਹਥਿਆਰ ਲੈ ਕੇ ਤੁਸੀਂ ਕਿਸੇ ਵੀ ਗੁਰੂ ਘਰ ਦੇ ਵਿੱਚ ਜਾ ਨਹੀਂ ਸਕਦੇ, ਉੱਥੇ ਮੋਰਚੇ ਬਣਾ ਲਏ, ਉੱਥੇ ਇੰਨਾ ਕੁਛ ਅਸਲਾ ਢੋਤਾ, ਇੰਨੀਆਂ ਬੰਕਰਾਂ ਬਣਾ ਲਈਆਂ, ਸਾਰਾ ਕੁਛ, ਉਹਦਾ ਕੀ ਹਸ਼ਰ ਹੋਇਆ? ਹਸ਼ਰ ਤਾਂ ਮਾੜਾ ਹੀ ਹੋਇਆ ਨਾ, ਹੈ ਨਾ। ਚਾਹੇ ਉਹ ਤੁਸੀਂ ਹੁਣ ਗੌਰਮੈਂਟਾਂ ਨੂੰ ਬਲੇਮ ਦੇ ਲਓ, ਚਾਹੇ ਜਿਵੇਂ ਜਿਹਨੂੰ ਮਰਜ਼ੀ ਬਲੇਮ ਦੇ ਲਓ ਹਨਾ, ਪਰ ਉਹ ਜੇ ਉਹ ਐਕਸ਼ਨ ਤਾਂ ਇੰਨਾ ਮਤਲਬ ਮੈਂ ਤਾਂ ਐਗਜ਼ਾਮਪਲ ਦੇ ਰਹੀ ਹਾਂ ਇਹ ਵੀ ਇਹ ਉਸ ਧਿਰ ਵੱਲੋਂ ਵੀ ਮਾੜਾ ਹੀ ਸੀ ਜਿਨ੍ਹਾਂ ਨੇ ਜਿਹੜਾ ਕੁਛ ਗੁਰੂ ਆਪਾਂ ਗੁਰੂ ਘਰ ਦੇ ਵਿੱਚ ਜਿਹੜੀ ਚੀਜ਼ ਆਪਾਂ ਨਹੀਂ ਲਿਜਾ ਸਕਦੇ ਨਹੀਂ ਕਰ ਸਕਦੇ
0: ਤੇ
2: ਉਹ ਕੀਤੀ, ਹਾਂ ਮਰਿਆਦਾ ਦੀ ਉਲੰਘਣਾ ਹੋਈ। ਉਹ ਮਰਿਆਦਾ ਵੈਸੇ ਤਾਂ ਗੁਰੂਆਂ ਨੇ ਤਾਂ ਕੋਈ ਮਰਿਆਦਾ ਹਜੇ ਕੀਤੀ ਨਹੀਂ ਸੀਗੀ ਹਨਾ, ਇਹ ਤਾਂ ਮਰਿਆਦਾ ਤਾਂ ਇਹਨਾਂ ਨੇ ਆਪ ਹੀ ਬਣਾਈਆਂ ਨੇ, ਹਰੇਕ ਗੁਰਦੁਆਰੇ ਦੀਆਂ ਆਪ ਦੀਆਂ ਮਰਿਆਦਾ ਨੇ, ਹਰੇਕ ਕਮੇਟੀ ਦੀਆਂ ਆਪ ਦੀਆਂ ਮਰਿਆਦਾ ਨੇ, ਤੇ ਇਸ ਕਰਕੇ ਬਸ ਮੈਂ ਹੁਣ ਭਾਜੀ ਸੈਣੀ ਨੂੰ ਸੁਣਦੀ ਆ, ਮੈਂ ਅੱਧਾ ਕੁ ਪੌਣਾ ਘੰਟਾ ਹੋਰ ਸੁਣੂਗੀ ਫਿਰ ਮੇਰੀ ਕਲਾਸ ਆ।
0: ਥੈਂਕ ਯੂ
2: ਤੇ ਚਲੋ ਠੀਕ ਆ, ਹਾਂਜੀ
1: ਥੈਂਕ ਯੂ ਬੈਂਜੀ, ਸ਼ੁਕਰੀਆ ਸ਼ੁਕਰੀਆ, ਸਤਿ ਸ੍ਰੀ ਅਕਾਲ
0: ਜੀ ਸੈਣੀ ਸਾਹਿਬ।
1: ਬਿਲਕੁਲ ਭੈਣ ਜੀ ਨੇ ਸਹੀ ਗੱਲ ਕਹੀ ਆ, ਪਰ ਸਾਹਿਬ ਉਹ ਹੁੰਦਾ ਆ ਕਰਮ ਬੀਜ, ਬੀਜ ਕੋਈ ਵੀ ਬੀਜਿਆ ਜਾਂਦਾ ਨਾ ਤੇ ਉਹਨੂੰ ਪੁੱਗਰਨ ਨੂੰ ਉਹਨੂੰ ਫਲ ਲੱਗਣ ਨੂੰ ਟਾਈਮ ਲੱਗਦਾ,
0: ਜੋ ਬੀਜਾਂਗੇ ਉਹ ਬੱਚਾ।
1: ਸੋ ਇਸ ਕਰਕੇ ਅੱਜ ਜਿਹੜਾ ਕਰਮ ਬੀਜ ਬੀਜਿਆ ਗਿਆ ਆ, ਕਲਾ ਵਰਤਨ ਦਾ ਮਤਲਬ ਇਹ ਨੀ ਕਿ ਅੱਜ ਤੁਰੰਤ ਹੀ ਜਿਹੜਾ ਹੈਗਾ ਆ ਵੀ ਰੱਬ ਕੋਈ ਪ੍ਰਗਟ ਹੋ ਜਾਏ ਤੇ ਇਸ ਤਰੀਕੇ ਨਾਲ ਹੋ ਜਾਏ, ਉਹ ਬੀਜ ਬੀਜਿਆ ਗਿਆ। ਮੈਂ ਵੀਰ ਜੀ ਨੂੰ ਵੀ ਇਹੀ ਗੱਲ ਕਹੀ ਸੀ ਔਜਲਾ ਸਾਹਿਬ ਨੂੰ, ਮੈਂ ਕਿਹਾ ਜੀ ਜਿੱਦਣ ਇਹਨੇ 2 ਵਜੇ ਰਾਤ ਨੂੰ ਪੱਗ ਦਿੱਤੀ ਸੀ ਉਸ ਬੰਦੇ ਨੂੰ ਤੇ ਜਥੇਦਾਰ ਬਣਾਇਆ ਸੀ, ਉਹ ਕਰਮ ਬੀਜ ਉਦਣ ਬੀਜਿਆ ਗਿਆ ਸੀ, ਉਹਦਾ ਫਲ ਜਿਹੜਾ ਹੈਗਾ ਆ ਅੱਜ ਆਇਆ ਕਿ ਉਸੇ ਬੰਦੇ ਨੇ ਜਿਹਨੂੰ ਤੁਸੀਂ 2 ਵਜੇ ਰਾਤ ਪਗੜੀ ਦਿੱਤੀ ਹੈਗੀ ਆ, ਉਹਨੇ ਤੁਹਾਨੂੰ ਪੰਥ ਚੋ ਛੇਕਿਆ ਜੀ। ਆਪਾਂ ਨੂੰ ਮਤਲਬ ਇਸ ਨਜ਼ਰੀਏ ਨਾਲ ਦੇਖਣਾ ਚਾਹੀਦਾ ਹੈਗਾ ਆ ਕਿ ਕੋਈ ਵੀ ਜਿਹੜਾ ਆ ਫਲ ਜੇ ਆਪਾਂ ਦੇਖਦੇ ਆ ਨਾ ਵੀ ਆਹ ਫਲ ਘਟਨਾ ਵਾਪਰੀ ਆ ਨਾ ਤੇ ਇਹਦਾ ਕਰਮ ਬੀਜ ਕਿਤੇ ਬੀਜਿਆ ਗਿਆ ਆ ਜੀ,
0: ਬਿਲਕੁਲ
1: ਉਹਦਾ ਫਲ ਆ ਰਿਹਾ ਆ, ਜਾਂ ਫਲ ਆ ਉਹ ਤੇ ਜਾਂ ਕਰਮ ਬੀਜ ਆ ਜੀ। ਉਹ ਇਸ ਤਰੀਕੇ ਦੇ ਨਾਲ ਇਹ ਸ੍ਰਿਸ਼ਟੀ ਚੱਲਦੀ ਹੈਗੀ ਆ ਜਿੰਨੀ ਕੁ ਮੇਰੀ ਸਮਝ ਆ ਜੀ, ਬਾਕੀ ਤਾਂ ਜਿਹੜਾ ਹੈਗਾ ਆ ਵਿਦਵਾਨ ਪਰੇ ਤੋਂ ਪਰੇ ਆ ਜੀ ਤੇ ਦੁਨੀਆਂ ਚ ਬੰਦੇ ਖਰੇ ਤੋਂ ਖਰੇ ਆ।
0: ਹਾਂਜੀ ਜੀ
1: ਹੁਣ ਆ ਜਾਈਏ ਭਾਈ ਸਾਹਿਬ, ਮੈਂ ਸੁਪਰੀਮ ਕੋਰਟ ਦੀ ਖਬਰ ਤੇ ਆ ਰਿਹਾ ਸੀਗਾ,
0: ਥੋੜਾ ਜਿਹਾ ਸੁਪਰੀਮ ਕੋਰਟ ਇੱਕ ਮੈਂ ਗੱਲ ਸ਼ੁਰੂ ਕਰ ਲਵਾਂ ਤਾਂ ਕਿ ਦੋਸਤ ਵੀ ਸਮਝਣ ਆਪਾਂ ਕਿਸ ਮੁੱਦੇ ਤੇ ਗੱਲ ਕਰਨ ਜਾ ਰਹੇ। ਪਿਛਲੇ ਸਮਿਆਂ ਦੇ ਵਿੱਚ ਜਿਹੜਾ ਕੇਂਦਰ ਦੇ ਵੱਲੋਂ 6 ਸੂਬਿਆਂ ਦੇ ਵਿੱਚ ਜਿਹੜਾ ਪਾਣੀ ਦਾ ਸੀਗਾ ਮੁੱਦਾ ਤੇ ਪੰਜਾਬ ਨੂੰ ਉਸ ਤੋਂ ਬਾਹਰ ਰੱਖਿਆ ਗਿਆ ਤੇ ਉਹਦੀ ਨਾ ਤਾਂ ਸਲਾਹ ਲਈ ਗਈ ਨਾ ਕੁਝ ਕੀਤਾ ਗਿਆ, ਉਦਾਂ ਹੀ ਬਾਹਰ ਕਰ ਦਿੱਤਾ। ਜਿਹੜਾ ਜਮਹੂਰੀ ਹੱਕ ਬਣਦਾ ਜਿਹੜਾ ਉਹ ਨਹੀਂ ਕੀਤਾ ਜਾ ਸਕਦਾ ਉਸ ਹਿਸਾਬ ਦੇ ਨਾਲ ਜੋ ਲਾਅ ਵੀ ਕਹਿੰਦਾ, ਉਹਦੇ ਉੱਤੇ ਖੁੱਲ ਕੇ ਸੈਣੀ ਸਾਹਿਬ ਗੱਲਬਾਤ ਕਰ ਰਹੇ ਨੇ ਜੀ। ਹਾਂਜੀ ਸੈਣੀ ਸਾਹਿਬ
1: ਸਾਹਿਬ, ਇਸ ਖਬਰ ਤੇ ਮੈਂ ਬਾਅਦ ਚ ਆਉਣਾ, ਤੁਸੀਂ ਮੇਰੀ ਖਬਰ ਸੁਣ ਲਓ ਜੀ। ਪਹਿਲਾਂ ਖਬਰ ਇਹ ਹੈਗੀ ਆ ਜੀ ਕਿ ਜਿਹੜਾ ਆ ਸਾਡੇ ਇੱਥੇ ਜਸਕਰਨ ਸਿੰਘ ਵਾਲਾ ਮਾਮਲਾ ਵਾਪਰਿਆ ਸੀਗਾ ਦਾਖਾ ਦੇ ਵਿੱਚ, ਜਿਹੜਾ ਆ ਉਹ ਅਰੈਸਟ ਹੋਈ ਸੀ ਇੱਕ, ਉਹ ਉਸ ਅਰੈਸਟ ਨੂੰ ਚੈਲੰਜ ਕੀਤਾ ਗਿਆ ਸੀਗਾ। ਸੁਪਰੀਮ ਕੋਰਟ ਨੇ ਕੱਲ ਗਾਈਡਲਾਈਨਸ ਦਿੱਤੀਆਂ ਆਈਆਂ ਜਿਸ ਤਰੀਕੇ ਨਾਲ ਸਰਕਾਰਾਂ ਕਰਦੀਆਂ ਹੈਗੀਆਂ ਜੀ, ਇੱਕ ਕੇਸ ਦੇ ਵਿੱਚ ਜੇ ਬੰਦੇ ਦੀ ਜਮਾਨਤ ਹੋਈ ਤੇ ਉਹਨੂੰ ਜਮਾਨਤ ਤੋਂ ਬਾਹਰ ਆਉਂਦਿਆਂ ਨਾਲ ਹੀ ਫੇਰ ਅਰੈਸਟ ਕਰ ਲੈਂਦੇ ਜੀ, ਦੂਜਾ ਕੇਸ ਪਾ ਦਿੰਦੇ ਜੀ।
0: ਬਿਲਕੁਲ ਹੈ ਜੀ,
1: ਉਹਦੇ ਤੇ ਸੁਪਰੀਮ ਕੋਰਟ ਨੇ ਜਿਹੜੀ ਹੈਗੀ ਆ ਗਾਈਡਲਾਈਨਸ ਇਸ਼ੂ ਕੀਤੀਆਂ, ਬਹੁਤ ਇੰਪੋਰਟੈਂਟ ਚੀਜ਼ ਹੈਗੀ ਆ ਇਹਦੇ ਵਾਸਤੇ, ਤਾਂ ਮਤਲਬ ਜਨਰਲ ਅਵੇਅਰਨੈਸ ਹੋਣੀ ਚਾਹੀਦੀ ਹੈਗੀ, ਲੋਕਾਂ ਨੂੰ ਵੀ ਇਸ ਚੀਜ਼ ਦਾ ਪਤਾ ਹੋਣਾ ਚਾਹੀਦਾ ਜੀ ਕਿ ਉਸ ਗਾਈਡਲਾਈਨਸ ਦੇ ਵਿੱਚ ਕੀ ਹੈਗਾ ਜੀ, ਕਿ ਪਹਿਲਾਂ ਤਾਂ ਇਹ ਕਿ ਜਦੋਂ ਵੀ ਕਦੀ ਕਿਸੇ ਬੰਦੇ ਨੂੰ ਕਿਸੇ ਕੇਸ ਚ ਵੀ ਅਰੈਸਟ ਕੀਤਾ ਜਾਂਦਾ ਆ, ਪੁਲਿਸ ਵਾਸਤੇ ਇਹ ਮੈਂਡੇਟਰੀ ਕਰ ਦਿੱਤਾ ਆ ਕਿ ਉਸ ਭਾਸ਼ਾ ਦੇ ਵਿੱਚ ਜਿਸ ਭਾਸ਼ਾ ਨੂੰ ਬੰਦਾ ਜਾਣਦਾ ਹੋਵੇ ਉਸ ਭਾਸ਼ਾ ਚ ਉਹਨੂੰ ਗਰਾਊਂਡ ਆਫ ਅਰੈਸਟ ਲਿਖ ਕੇ ਦੇਣੇ ਹੋਣਗੇ
0: ਪੇਪਰ ਵਰਕ ਚ ਜੀ,
1: ਔਰ ਪੁਲਿਸ ਦੇ ਪੇਪਰ ਪੁਲਿਸ ਦੇ ਕਾਗਜ਼ਾਂ ਦੇ ਵਿੱਚ ਇਹ ਚੀਜ਼ ਜਿਹੜੀ ਆ ਦਰਜ ਹੋਣੀ ਚਾਹੀਦੀ ਆ ਕਿ ਆਹ ਗਰਾਊਂਡ ਆਫ ਅਰੈਸਟ ਅਸੀਂ ਉਹਨੂੰ ਬੰਦੇ ਨੂੰ ਲਿਖ ਕੇ ਦੇ ਕੇ ਸਮਝਾ ਤੇ ਸੀ ਕਿ ਤੈਨੂੰ ਅਸੀਂ ਇਸ ਜੁਰਮ ਦੇ ਵਿੱਚ ਫੜ ਰਹੇ ਹੈਗੇ
0: ਆ ਜੀ।
1: ਪਹਿਲੀ ਚੀਜ਼ ਇਹ ਚੀਜ਼ ਜੀ ਵੀ ਜਦੋਂ ਵੀ ਤੁਸੀਂ ਕਦੀ ਕਿਸੇ ਨੂੰ ਅਰੈਸਟ ਕਰਨਾ, ਦੂਜੀ ਚੀਜ਼ ਇਹ ਕਿ ਜਦੋਂ ਵੀ ਕਿਸੇ ਬੰਦੇ ਦੀ ਬੇਲ ਹੁੰਦੀ ਹੈਗੀ ਆ ਤੇ ਉਹ ਤੋਂ ਬਾਅਦ ਜਦੋਂ ਤੁਸੀਂ ਜੇ ਦੁਬਾਰਾ ਉਹਨੂੰ ਕਰ ਦਿੰਦੇ ਹੈਗੇ ਆ ਜੀ, ਵੀ ਬਾਹਰ ਆਉਣ ਤੋਂ ਪਹਿਲਾਂ ਹੀ ਕੋਈ ਪਰਚਾ ਕਰ ਦਿੰਦੇ ਹੈਗੇ ਆ ਤੇ ਉਹਦੇ ਵਿੱਚ ਸੈਕੰਡ ਟਾਈਮ ਅਰੈਸਟ ਕਰਨਾ ਚਾਹੁੰਦੇ ਹੈਗੇ ਆ, ਦੈਨ ਤੁਸੀਂ ਉਹਨੂੰ ਅਰੈਸਟ ਨਹੀਂ ਕਰ ਸਕਦੇ, ਨਾ ਤਾਂ ਉਸ ਬੰਦੇ ਨੂੰ ਉਹ ਆਈਓ ਜਿਹੜਾ ਹੈਗਾ ਆ ਪਹਿਲੇ ਵਾਲਾ ਉਹ ਅਰੈਸਟ ਕਰੇਗਾ, ਦੂਜੀ ਗੱਲ ਜਿਹੜਾ ਆਈਓ ਅਰੈਸਟ ਕਰਨਾ ਚਾਹੇਗਾ ਜਾਂ ਉਹਨੂੰ ਉਹਨੇ ਪਰਚਾ ਦਰਜ ਕੀਤਾ ਹੈਗਾ ਆ ਤੇ ਉਹ ਕੋਰਟ ਦੇ ਵਿੱਚ ਜਿਹੜਾ ਆ ਜੁਡੀਸ਼ੀਅਲ ਮੈਜਿਸਟ੍ਰੇਟ ਕੋਲ ਅਪਰੋਚ ਕਰੇਗਾ ਕਿ ਮੈਨੂੰ ਜਿਹੜਾ ਹੈਗਾ ਇਹਦਾ ਅਰੈਸਟ ਵਾਰੰਟ ਚਾਹੀਦਾ, ਔਰ ਮੈਜਿਸਟ੍ਰੇਟ ਜਿਹੜਾ ਆ 7 ਦਿਨ ਦੇ ਅੰਦਰ ਡਿਸਪੋਜ਼ ਆਫ ਕਰੇਗਾ ਕਿ ਵੈਦਰ ਉਹਦੀ ਕਸਟੋਡੀਅਲ ਇੰਟੈਰੋਗੇਸ਼ਨ ਜ਼ਰੂਰੀ ਆ ਤੇ ਉਹਦਾ ਅਰੈਸਟ ਕਰਨਾ ਜ਼ਰੂਰੀ ਹੈਗਾ, ਨਹੀਂ ਤਾਂ ਉਹ ਪੁਲਿਸ ਨੂੰ ਕਹਿ ਦੇਗਾ ਸਿੱਧਾ ਚਲਾਨ ਪੇਸ਼ ਕਰੋ, ਜੇ ਜ਼ਰੂਰੀ ਹੋਏਗਾ ਤੇ ਉਹ 7 ਦਿਨਾਂ 'ਚ ਫੈਸਲਾ ਕਰਕੇ ਤੇ ਉਹਨਾਂ ਨੂੰ ਵਾਰੰਟ ਦੇ ਦੇਗਾ ਕਿ ਹਾਂ ਤੁਸੀਂ ਅਰੈਸਟ ਕਰ ਸਕਦੇ ਹਾਂ।
0: ਜੀ
1: ਉਹਦੇ ਨਾਲ ਕੀ ਹੋਊਗਾ ਕਿ ਉਹ 7 ਦਿਨਾਂ ਦੇ ਅੰਦਰ ਉਹ ਬੰਦਾ ਜਿਹੜਾ ਹੈਗਾ ਹੈ ਐਂਟੀਸਪੇਟਰੀ ਵਾਸਤੇ ਚਾਰਾ ਚੋਰੀ ਵੀ ਕਰ ਸਕਦਾ ਆ, ਤਾਂ
0: ਜੀ
1: ਕਿ ਉਹਨੂੰ ਪਤਾ ਲੱਗ ਜਾਏਗਾ ਕਿ ਹਾਂ ਜੀ ਮੇਰੇ ਖਿਲਾਫ ਜਿਹੜਾ ਇਹਨਾਂ ਨੇ ਹੋਰ ਪਰਚਾ ਦਰਜ ਕਰ ਲਿਆ ਜੀ।
0: ਜੀ ਬਿਲਕੁਲ
1: ਨਹੀਂ ਤਾਂ ਹੁੰਦਾ ਕੀ ਸੀਗਾ ਕਿ ਦੇਖੋ ਕੋਰਟਾਂ ਜਿਹੜੀਆਂ ਬਣੀਆਂ ਹੁੰਦੀਆਂ ਉਹ ਬਣੀਆਂ ਹੀ ਇਨਸਾਫ਼ ਦੇਣ ਲਈ ਹੁੰਦੀਆਂ ਜਿੱਥੇ ਧੱਕਾ ਹੁੰਦਾ, ਤੇ ਧੱਕਾ ਕੌਣ ਕਰਦਾ ਹੈਗਾ ਜਾਂ ਜ਼ੋਰਾਵਰ, ਜ਼ੋਰਾਵਰ ਕੌਣ ਹੁੰਦਾ ਆ, ਸਰਕਾਰਾਂ ਵੀ ਜ਼ੋਰਾਵਰ ਹੁੰਦੀਆਂ ਜੀ,
0: ਜੀ
1: ਸਰਕਾਰਾਂ ਜ਼ੋਰਾਵਰ ਹੁੰਦੀਆਂ ਉਹ ਉੱਥੇ ਜਿੱਥੇ ਹੈਗਾ ਆ ਕੋਈ ਪਰਚਾ ਦਰਜ ਹੋਇਆ ਜਮਾਨਤ ਹੋਈ ਅਜੇ ਬੰਦਾ ਬਾਹਰ ਨੀ ਆਇਆ ਹੁੰਦਾ ਤੇ ਕਿਸੇ ਹੋਰ ਕੇਸ ਪਾ ਲੈਂਦੇ ਜੀ, ਆਇਆ ਹੁਣ ਇਹਦੇ ਵਿੱਚ ਅਰੈਸਟ ਕਰਨੀ ਆ ਜੀ ਉਹਦੀ।
0: ਜੀ
1: ਸੋ ਇਸ
0: ਬਿਲਕੁਲ
1: ਕਰਕੇ ਉਹ ਪ੍ਰੋਟੈਕਸ਼ਨ ਜਿਹੜੀ ਬੜੀ ਵੱਡੀ ਪ੍ਰੋਟੈਕਸ਼ਨ ਜਿਹੜੀ ਹੈਗੀ ਆ ਸਿਟੀਜਨ ਨੂੰ ਮਿਲੀ ਹੈਗੀ ਆ ਸੁਪਰੀਮ ਕੋਰਟ ਦੀਆਂ ਇਹ ਗਾਈਡਲਾਈਨ ਜਿਹੜੀਆਂ ਹੈਗੀਆਂ ਜਿੰਨੀਆਂ ਵੀ ਪਬਲਿਸ਼ ਹੋਣਗੀਆਂ ਜਾਂ ਜਿੰਨਾ ਵੀ ਲੋਕਾਂ ਤੱਕ ਪਹੁੰਚਣਗੀਆਂ ਉਹਨਾਂ ਦਾ
0: ਜੀ
1: ਫਾਇਦਾ ਹੋਏਗਾ ਲੋਕਾਂ ਨੂੰ। ਲੋਕਾਂ ਨੂੰ ਚਾਹੀਦਾ ਹੈਗਾ ਆ ਕਿ ਲੋਕੀ ਪੁਲਿਸ ਵਾਲਿਆਂ ਨੂੰ ਇਸ ਚੀਜ਼ ਵਾਸਤੇ ਮਜਬੂਰ ਕਰਨ,
0: ਜੀ
1: ਕਿਉਂਕਿ ਟਾਈਮ ਟੂ ਟਾਈਮ ਸੁਪਰੀਮ ਕੋਰਟ ਗਾਈਡਲਾਈਨ ਤਾਂ ਬਹੁਤ ਜਾਰੀ ਕਰਦਾ
0: ਜੀ
1: ਪਰ ਪੁਲਿਸ ਵਾਲੇ ਫੋਲੋ ਹੀ ਨਹੀਂ ਕਰਦੇ ਜੀ,
0: ਕਰਦੇ ਨੇ।
1: ਸੋ ਇਸ ਕਰਕੇ ਜੇ ਕਿਸੇ ਬੰਦੇ ਨੂੰ ਕੋਈ ਪੁਲਿਸ ਵਾਲੇ ਅਰੈਸਟ ਕਰਨ ਜਾਂਦੇ ਹੈਗੇ ਆ ਤੇ ਉਹ ਕਹਿੰਦੇ ਮੈਨੂੰ ਦੱਸੋ ਜੀ ਗਰਾਊਂਡ ਆਫ ਅਰੈਸਟ ਮੇਰੀਆਂ ਦਿਓ,
0: ਬਿਲਕੁਲ
1: ਹਾਂਜੀ,
0: ਜੀ। ਪਰ
1: ਸੋ
0: ਸੈਂਟ ਸਾਹਿਬ
1: ਗਰਾਊਂਡ
0: ਇਹ
1: ਆਫ ਅਰੈਸਟ
0: ਚੀਜ਼
1: ਦੀ ਡਿਮਾਂਡ ਕਰਨੀ
0: ਜਿਵੇਂ
1: ਚਾਹੀਦੀ
0: ਪਿਛਲੇ ਦਿਨਾਂ ਦੇ ਵਿੱਚ ਕਾਫੀ ਚਲੋ ਮਜੀਠੀਆ ਸਾਹਿਬ ਜਾਂ ਖਹਿਰਾ ਸਾਹਿਬ ਜਿਹੜੇ ਨੇ ਉਹਨਾਂ ਦੇ ਉੱਤੇ ਇਹ ਚੀਜ਼ਾਂ ਬਾਰ ਬਾਰ ਜਿਹੜੀਆਂ ਹੋਈਆਂ ਨੇ ਤੇ ਉਹਨਾਂ ਨੂੰ ਬਾਹਰ ਨਿਕਲਣ ਨਹੀਂ ਦਿੱਤਾ ਗਿਆ, ਉਹ ਸਾਰੀਆਂ ਚੀਜ਼ਾਂ ਚੱਲਦੀਆਂ ਨੇ। ਚਲੋ ਉਹ ਤਾਂ ਪੋਲੀਟੀਕਲ ਐਂਗਲ ਹੈਗੇ ਨੇ ਪਰ ਆਮ ਆਵਾਮ ਦੀ ਗੱਲ ਹੁੰਦੀ ਹੈ ਜਾਂ ਜਿਹੜੇ ਕੁਝ ਜਿਹੜੀਆਂ ਨੇ ਐਸੇ ਜਥੇਬੰਦੀਆਂ ਹੈਗੀਆਂ ਨੇ ਜਾਂ ਆਪ ਹੋਦਰੇ ਹੀ ਲੋਕ ਜਿਹੜਾ ਨਾ ਕਿਤੇ ਨਾ ਕਿਤੇ ਸਮਾਜ ਵਰਕ ਕਰਦੇ ਐ ਤਾਂ ਉਹਨਾਂ ਨੂੰ ਜਿਵੇਂ ਕਿ ਚਾਹੇ ਉਹ ਕਿਸੇ ਦੀ ਫੇਰੀ ਹੈਗੀ ਆ ਜਾਂ ਕਿਤੇ ਮਿਲਣੀ ਹੈਗੀ ਆ ਤੇ ਉਹਨਾਂ ਨੂੰ ਜਾਂ ਬਹੁਤ ਸਾਰੇ ਪਿਛਲੇ ਸਮਿਆਂ ਦੇ ਵਿੱਚ ਜਿਵੇਂ ਕਿਸਾਨ ਜਥੇਬੰਦੀਆਂ ਦੇ ਨੁਮਾਇੰਦੇ ਵੀ ਨੇ ਜੇ ਉਸ ਏਰੀਆ ਦੇ ਵਿੱਚ ਕੋਈ ਮੰਤਰੀ ਜਾ ਰਿਹਾ ਜਾਂ ਮੁੱਖ ਮੰਤਰੀ ਜਾ ਰਿਹਾ ਤੇ ਉਹਨਾਂ ਨੂੰ ਅਰੈਸਟ ਕਰ ਲਿਆ ਜਾਂਦਾ, ਮਤਲਬ ਕਿ ਘਰ ਦੇ ਵਿੱਚ ਹੀ ਕਰ ਦਿੱਤਾ ਜਾਂਦਾ ਤੇ ਉਹਦੇ ਉੱਤੇ ਵੀ ਇਹ ਚੀਜ਼ਾਂ ਲਾਗੂ ਹੋਣਗੀਆਂ।
1: ਹਾਂਜੀ ਪਰ ਗੱਲ ਏਦਾਂ ਹੈਗੀ ਨਾ ਜਦੋਂ ਗਾਈਡਲਾਈਨ ਹੀ ਆ ਗਈਆਂ ਹੈਗੀਆਂ ਆ ਤੇ ਉਸ ਵੇਲੇ ਸਾਰਿਆਂ ਬੰਦਿਆਂ ਨੂੰ ਅਵੇਲੇਬਲ ਆ, ਸਿਟੀਜਨ ਨੂੰ ਪ੍ਰੋਟੈਕਸ਼ਨ ਤਾਂ ਸਾਰਿਆਂ ਨੂੰ ਅਵੇਲੇਬਲ ਹੈ ਨਾ ਜੀ।
0: ਜੀ
1: ਹੁਣ ਆ ਜਾਈਏ ਤੁਹਾਡੀ ਜਿਹੜੀ ਦੂਜੀ ਖਬਰ ਤੁਸੀਂ ਜਿਹੜੀ ਗੱਲ ਕਰਦੇ ਸੀ ਉਹਦੇ ਤੇ ਤਾਂ ਭਾਰਤ ਸਾਹਿਬ ਜਿਹੜਾ ਹੈਗਾ ਟੌਂਸ ਨਦੀ ਦੇ ਉੱਤੇ ਜਿਹੜਾ ਆ ਉਹ 6 ਸਟੇਟਾਂ ਨੇ ਰਲ ਕੇ ਤੇ ਇੱਕ ਜਿਹੜਾ ਆ ਜਮਨਾ ਬੇਸਨ ਤੇ ਉਹ ਪ੍ਰੋਜੈਕਟ ਜਿਹੜਾ ਆ ਉਹ ਬਣ ਰਿਹਾ ਜੀ।
0: ਜੀ
1: ਉਹਦੇ ਵਿੱਚ 6 ਸਟੇਟਾਂ ਦੀ ਕੰਸੈਂਟ ਤੇ ਉਹਦਾ ਬੈਨੀਫਿਟ ਦਿੱਤਾ ਗਿਆ ਤੇ ਪੰਜਾਬ ਦੀ ਕੰਸੈਂਟ ਵੀ ਨਹੀਂ ਲਈ ਗਈ ਤੇ ਨਾ ਪੰਜਾਬ ਨੂੰ ਸੁਣਿਆ ਗਿਆ ਤੇ ਨਾ ਉਹਦਾ ਕੋਈ ਬੈਨੀਫਿਟ ਦੇਣ ਦੀ ਸੋਚੀ ਜੀ।
0: ਜੀ
1: ਉਸ ਚੀਜ਼ ਨੂੰ ਕਿਉਂਕਿ ਪੰਜਾਬ ਹਰਿਆਣਾ ਇਕੱਠੇ ਸੀ ਜਦੋਂ,
0: ਜੀ
1: ਉਦੋਂ ਜਮਨਾ ਵੀ ਤੂੰ ਪੰਜਾਬ ਦੇ ਵਿੱਚ ਦੀ ਵਹਿੰਦੀ ਸੀ। ਜੇ ਹਰਿਆਣਾ ਉਸ ਚੀਜ਼ ਦਾ ਵੀ ਹਾਂ ਜੀ ਵੀ ਰਾਵੀ ਦਾ ਜਿਹੜਾ ਆ ਪਾਣੀ ਉਹ ਇਸ ਚੀਜ਼ ਕਰਕੇ ਇੰਜੋਏ ਕਰਦਾ ਹੈਗਾ ਆ ਜੀ ਕਿ ਭਾਈ ਇਥੋਂ ਜਿਹੜਾ ਹੈਗਾ ਹਰਿਆਣਾ ਪੰਜਾਬ ਚੋਂ ਨਿਕਲਿਆ ਆ ਤੇ ਉਹਦਾ ਬੇਸਨ ਜਿਹੜਾ ਹੈਗਾ ਆ ਪੰਜਾਬ ਦੇ ਵਿੱਚ ਜੇ ਮੌਜੂਦ ਆ ਤੇ ਉਹ ਹਰਿਆਣੇ ਵਾਸਤੇ ਵੀ ਬੈਨੀਫਿਟਡ ਆ।
0: ਜੀ
1: ਤੇ ਇਸੇ ਤਰੀਕੇ ਨਾਲ ਜਮਨਾ ਦੇ ਉੱਤੇ ਪੰਜਾਬ ਦਾ ਵੀ ਰਾਈਟ ਹੈਗਾ ਸੀ ਜੀ, ਉਹ ਚੀਜ਼ ਜਦੋਂ ਇਗਨੋਰ ਹੋਈ ਆ ਉੱਤੇ ਹੁਣ ਪੰਜਾਬ ਸਰਕਾਰ ਜਿਹੜੀ ਆ ਸੁਪਰੀਮ ਕੋਰਟ ਦੇ ਵਿੱਚ ਕੇਸ ਲਾਉਣ ਜਾ ਰਹੀ ਆ ਜੀ, ਉਹ ਚੀਜ਼ ਆ ਜੀ ਉਹਦੇ ਵਿੱਚ ਆਈ ਜੀ ਖਬਰ
0: ਜੀ।
1: ਜੀ ਭਾਰੇ ਸਾਹਿਬ
0: ਤੇ ਸੈਣੀ ਸਾਹਿਬ ਜਿਵੇਂ ਕਿ ਕਰਦੇ ਆ ਕਿ 1956 ਧਾਰਾ ਦੀ ਗੱਲ ਕਰ ਲਈਏ ਜਾਂ ਉਹਦੇ ਵਿੱਚ ਜਿਹੜਾ ਅੰਤਰਰਾਜੀ ਜਲ ਵਿਵਾਦ ਐਕਟ ਹੈਗਾ ਆ ਤੇ ਇੰਟਰਸਟੇਟ ਰਿਵਰ ਵਾਟਰ ਡਿਸਪਿਊਟਸ ਜਿਹੜਾ ਐਕਟ ਹੈ 1956 ਦਾ, ਉਹਦੇ ਚ ਉਹਦੇ ਅਧੀਨ ਧਾਰਾ 13, 14, 15 ਜਿਹੜੀ ਹੈ, ਚਲੋ ਕੁਝ ਧਾਰਾਵਾਂ ਇੱਦਾਂ ਨੇ ਕਿ ਉਹਨਾਂ ਦੇ ਵਿੱਚ ਚਾਹੇ ਉਹ BM ਦੇ ਵਿੱਚ ਚਾਹੇ ਉਹ ਨੌਕਰੀਆਂ ਦੇਣੀਆਂ ਨੇ ਜਾਂ ਕੋਟੇ ਹੈਗੇ ਨੇ ਵੱਖਰੇ ਵੱਖਰੇ ਸਟੇਟਾਂ ਦੇ ਜੋ ਸਿਸਟਮ ਹੈਗਾ, ਪਰ ਉਹ ਜਿਹੜਾ ਇਹਦੇ ਵਿੱਚੋਂ ਇਗਨੋਰ ਕਰ ਸਕਦੇ ਨੇ ਜਿੱਦਾਂ ਕਿ ਧਾਰਾ 15 ਦੇ ਵਿੱਚ ਚਲੋ ਉਹ ਸਾਰੀਆਂ ਚੀਜ਼ਾਂ ਨੇ ਜਾਂ 13 ਦੇ ਵਿੱਚ ਨੇ 14 ਦੇ ਵਿੱਚ ਨੇ।
1: ਭਾਰੇ ਸਾਹਿਬ ਗੱਲ ਏਦਾਂ ਹੈਗੀ ਆ ਉੱਥੇ ਉਹਨਾਂ ਨੇ ਲਿਖਿਆ ਕੀ ਆ, ਉਹਨਾਂ ਨੇ ਲਿਖਿਆ ਆ ਵੀ ਜਦੋਂ ਵੀ ਡਿਸਪਿਊਟ ਹੋਊਗਾ ਕਿਸੇ ਵੀ ਦੋ ਰਾਜਾਂ ਦੇ ਵਿੱਚ ਤੇ ਸੰਸਦ ਕੋਲ ਜਿਹੜੀ ਆ ਪਾਵਰ ਹੈਗੀ ਆ ਕਿ ਉਹ ਉਹਦੇ ਤੇ ਕਾਨੂੰਨ ਬਣਾ ਕੇ ਤੇ ਜਾਂ ਉਹਦੇ ਤੇ ਜਿਹੜਾ ਹੈਗਾ ਆ ਡਿਸਪਿਊਟ ਨੂੰ ਸੈਟਲ ਕਰਨ ਵਾਸਤੇ ਆਪਣਾ ਵਰਡਿਕਟ ਦੇ ਸਕਦੀ ਹੈਗੀ ਆ। ਹੁਣ ਅਸੀਂ ਮਤਲਬ ਜਿਹੜਾ ਹੈਗਾ ਆ ਇਤਰਾਜ ਸਟੇਟਾਂ ਦਾ ਇਤਰਾਜ ਇਹ ਹੈਗਾ ਆ ਕਿ ਜਿੱਥੇ ਤਾਂ ਜਿਹੜੀਆਂ ਹੈਗੀਆਂ ਆ ਵੀ ਸੈਂਟਰ ਦੇ ਵਿੱਚ ਜਿਹੜੀ ਰੂਲਡ ਪਾਰਟੀ ਹੈਗੀ ਆ ਉਹਦੇ ਨਾਲ ਜਿਹੜੀ ਰੂਲਡ ਪਾਰਟੀ ਦੀ ਸਰਕਾਰ ਹੁੰਦੀ ਆ ਤੇ ਦੂਜੇ ਪਾਸੇ ਕੋਈ ਹੋਰ ਸਰਕਾਰ ਹੁੰਦੀ ਹੈਗੀ ਆ ਤੇ ਉਹ ਉਹਨਾਂ ਵਿੱਚ ਡਿਸਕ੍ਰਿਮੀਨੇਸ਼ਨ ਹੁੰਦੀ ਆ ਜੀ, ਉਹ ਉਸ ਸਟੇਟ ਨੂੰ ਫੇਵਰ ਕਰਦੇ ਹੈਗੇ ਆ ਜੀ। ਤੂੰ ਇਸ ਕਰਕੇ ਕਿ ਜਿੱਦਾਂ ਬਾਈਲੈਟਰਲ ਇਸ਼ੂ ਆਪਾਂ ਕਹਿੰਦੇ ਨੇ ਹੈਗੇ ਆ ਕਿ ਦੋ ਵਿਵਾਦ ਦੋ ਬੰਦਿਆਂ ਦੇ ਵਿੱਚ ਹੈਗਾ ਆ ਤੇ ਉਹ ਦੋ ਬੰਦੇ ਹੀ ਸੁਲਝਾਉਣਗੇ ਹਾਂਜੀ। ਤੀਜੇ ਕੋਲ ਤੀਜਾ ਜਿਹੜਾ ਅਡਵਾਈਜ਼ਰੀ ਤਾਂ ਜਾਰੀ ਕਰ ਸਕਦਾ ਹੈਗਾ, ਡਿਸਾਈਡਿੰਗ ਅਥਾਰਟੀ ਨਹੀਂ ਹੋਣਾ ਚਾਹੀਦਾ ਪੰਜਾਬ ਦਾ ਇਤਰਾਜ਼ ਇਹ ਆ ਜੀ। ਪਰ ਕਿਉਂਕਿ ਸੰਸਦ ਜਿਹੜੀ ਆ ਇਹ ਸੁਪਰੀਮ ਹੁੰਦੀ ਹੈਗੀ ਆ, ਇੱਥੇ ਤੱਕ ਇਹ ਸੰਸਦ ਦਾ ਬਣਾਇਆ ਆ ਕਾਨੂੰਨ ਜਿਹੜਾ ਆ ਉਹ ਉਹਦੇ ਤੇ ਵੀ ਜਿਹੜਾ ਆ ਸੁਪਰੀਮ ਕੋਰਟ ਦੇ ਫੈਸਲਿਆਂ ਤੇ ਵੀ ਬਾਈ ਵੇ ਆਫ ਜਿਹੜਾ ਹੈਗਾ ਆ ਜਿੱਦਾਂ ਨੋਟੀਫਿਕੇਸ਼ਨ ਉਹ ਉਹਨਾਂ ਨੂੰ ਰੋਕ ਲਾ ਸਕਦਾ ਹੈਗਾ ਜੀ। ਤੋ ਇਸ ਕਰਕੇ ਸਿਰਫ ਉਹ ਕੇਸ ਜਿਹੜੇ ਹੈਗੇ ਆ ਉਹ ਉਸ ਕਾਨੂੰਨ ਜਿਹੜੇ ਆ ਉਹ ਸੁਪਰੀਮ ਕੋਰਟ ਦੇ ਵਿੱਚ ਚੈਲੰਜ ਹੁੰਦੇ ਆ ਜਿਹੜੇ ਸਾਡੇ ਜਿਹੜਾ ਆ ਸੰਵਿਧਾਨ ਦੇ ਪ੍ਰੀਅੰਬਲ ਦੇ ਮਤਲਬ ਉਹ ਕੰਟਰਾਕਟ ਜਿਹੜਾ ਹੈਗਾ ਆ ਉਹ ਕੰਟਰਾਡਿਕਟਰੀ ਹੁੰਦੇ ਆ ਉਹਨਾਂ ਤੋਂ ਭਿੰਨ ਹੁੰਦੇ ਆ ਹਾਂਜੀ। ਉਹ ਮਤਲਬ ਜਿਹੜੇ ਹੈਗੇ ਆ ਉਹਨੂੰ ਸੁਪਰੀਮ ਕੋਰਟ ਸੈਟ ਅਸਾਈਡ ਕਰ ਦਿੰਦੀ ਆ ਕਿ ਸਾਡੇ ਸੰਵਿਧਾਨ ਦੇ ਵਿਰੁੱਧ ਆ ਹਾਂਜੀ। ਅਦਰਵਾਈਜ਼ ਜਿਹੜਾ ਹੈਗਾ ਆ ਸੰਸਦ ਦਾ ਬਣਾਇਆ ਹੋਇਆ ਕਾਨੂੰਨ ਜਿਹੜਾ ਆ ਉਹ ਸਾਰਿਆਂ ਤੇ ਲਾਗੂ ਹੁੰਦਾ ਆ ਜੀ। ਪੰਜਾਬ ਦਾ ਇਤਰਾਜ਼ ਇਹ ਹੈਗਾ ਆ ਕਿ ਜਿੱਦਾਂ ਬਾਈਲੈਟਰਲ ਇਸ਼ੂ ਜਿਹੜੇ ਹੈਗੇ ਆ ਉਹ ਟ੍ਰੀਟ ਹੁੰਦੇ ਆ, ਸਾਡੇ ਇੱਥੇ ਵੀ ਜਿਹੜਾ ਹੈਗਾ ਆ ਵਾਟਰ ਡਿਸਪਿਊਟ ਜਿਹੜੇ ਆ ਉਹ ਬਾਈਲੈਟਰਲ ਇਸ਼ੂ ਜਿਹੜੇ ਆ ਉਹਦੇ ਮੁਤਾਬਕ ਹੀ ਟ੍ਰੀਟ ਹੋਣਾ ਚਾਹੀਦਾ ਹੈਗਾ ਆ ਜੀ। ਬਾਰਾ ਸਾਹਿਬ
0: ਜੀ
1: ਹਾਂਜੀ
0: ਤੇ ਸੈਣੀ ਸਾਹਿਬ ਚਲੋ ਈਡੀ ਦੇ ਨਾਲ ਜੁੜੀ ਗੱਲਬਾਤ ਦੀ ਸ਼ੁਰੂਆਤ ਕਰ ਲੈਂਦੇ ਆ, ਫਿਰ ਆਪਾਂ ਵੱਖਰੀਆਂ ਵੱਖਰੀਆਂ ਸਿਆਸੀ ਪਾਰਟੀਆਂ ਵੱਲੋਂ ਚੱਲਦੇ ਆ ਜੀ, ਕੀ ਹਾਲਾਤ ਬਣ ਰਹੇ ਨੇ। ਹਾਂਜੀ
1: ਈਡੀ ਦਾ ਅੱਜ ਛਾਪਾ ਪੈ ਗਿਆ ਜੀ
0: ਜੀ
1: ਤੇ ਉਹ ਗਮਾਡਾ ਦੇ ਜਿਹੜੀ ਬਿਲਡਿੰਗ ਆ ਉਹ ਉਹਨਾਂ ਨੇ ਘੇਰ ਲਈ, ਉੱਥੇ ਉਹਨਾਂ ਨੇ ਜਿਹੜੇ ਆਫਿਸਰ ਸੀਗੇ ਸਾਰੇ ਉਹਨਾਂ ਦੇ ਮੋਬਾਈਲ ਵੀ ਜਿਹੜੇ ਆ ਉਹ ਸੀਜ਼ ਕਰ ਲਏ, ਉਹਨਾਂ ਨੇ ਲੈ ਲਏ ਸੀ ਜੀ। ਤੇ ਉਹ ਖੰਗਾਲ ਰਹੇ ਹੈਗੇ ਆ ਜੀ ਕਿ ਭਾਈ ਇਹਦੇ ਵਿੱਚੋਂ ਕੀ ਕਮਾਇਆ ਤੇ ਕੀ ਗਵਾਇਆ
0: ਜੀ,
1: ਇਹਨਾਂ ਨੇ ਕਿੰਨੀ ਜ਼ਮੀਨ ਲਈ ਕਿਸੇ ਕੋਲੋਂ
0: ਜੀ,
1: ਤੇ ਉਸ ਬੰਦੇ ਨੂੰ ਕੀ ਮਿਲਿਆ ਤੇ ਬਾਅਦ ਦੇ ਵਿੱਚ ਡਿਵੈਲਪਰ ਆ ਉਹਨੂੰ ਕੀ ਮਿਲਿਆ ਜੀ, ਤੇ ਲੈਂਡ ਯੂਜ਼ ਦਾ ਜਿਹੜਾ ਹੈਗਾ ਆ ਉਹ ਕਿਸ ਤਰੀਕੇ ਨਾਲ ਹੋਏ ਜੀ।
0: ਜੀ
1: ਅਸਲ ਕਹਾਣੀ ਤਾਂ ਇਹ ਹੈਗੀ ਆ ਕਿ ਈਡੀ ਨੇ ਜਿਹੜਾ ਲਿਖਿਆ ਆ ਸੀਗਾ ਵੀ ਇਹਨਾਂ ਨੂੰ ਵੀ ਭਾਈ ਤੁਹਾਡੇ ਜਿਹੜੇ ਆ ਵੀ ਮੁੱਖ ਮੰਤਰੀ ਸਾਹਿਬ ਦੇ ਉਹ ਐਸ ਡੀ ਜਿਹੜੇ ਹੈਗੇ ਆ ਉਹ ਤੇ ਉਹਨਾਂ ਦੇ ਨਾਲ ਉਹਨਾਂ ਦੇ ਫਰੈਂਡਸ ਜਿਹੜੇ ਹੈਗੇ ਆ ਦੋਸਤ ਉਹ ਇਹਨਾਂ ਕੰਮਾਂ ਦੇ ਵਿੱਚ ਇਨਵੋਲਵ ਆ, ਲੈਂਡ ਯੂਜ਼ ਜਿਹੜਾ ਹੈਗਾ ਆ ਉਹਨੂੰ ਕਨਵਰਟ ਕਰਨ ਦੇ ਵਿੱਚ ਜਾਂ ਦੇਣ ਦੇ ਵਿੱਚ ਜਾਂ ਇਹਨਾਂ ਚੀਜ਼ਾਂ ਦੇ ਵਿੱਚ ਕਿ ਉਹ ਉਥੋਂ ਪੈਸਾ ਜਿਹੜਾ ਨਿਕਲਿਆ ਤੇ ਪੈਸਾ ਜਿਹੜਾ ਆ ਦੋ ਨੰਬਰ ਦੇ ਵਿੱਚ ਹੀ ਇਥੋਂ ਮਤਲਬ ਗਿਆ ਹੈਗਾ ਜੀ। ਉਹ ਜਿਹੜਾ ਆ ਚੇਨ ਰੂਟ ਲੱਭ ਰਹੇ ਹੈਗੇ ਆ ਵੀ ਕਿੱਦਾਂ ਕਿੱਦਾਂ ਇਹਨਾਂ ਨੂੰ ਆਇਆ ਤੇ ਕਿੱਦਾਂ ਕਿੱਦਾਂ ਪੈਸੇ ਗਏ ਆ ਜੀ। ਉਹ ਇਸ ਕਰਕੇ ਈਡੀ ਜਿਹੜੀ ਆ ਸਰਗਰਮ ਹੋ ਗਈ ਕਿਉਂਕਿ ਪੰਜਾਬ ਵਾਲਿਆਂ ਨੇ ਤਾਂ ਈਡੀ ਦੇ ਤਿੰਨ ਚਾਰ ਲੈਟਰ ਇਗਨੋਰ ਕਰਕੇ ਤੇ ਕਾਰਵਾਈ ਕੀਤੀ ਕੋਈ ਨਹੀਂ ਸੀ,
0: ਐਫ ਆਈ ਆਰ ਹੀ ਨਹੀਂ
1: ਕੀਤੀ। ਇਸ ਕਰਕੇ ਐਫ ਆਈ ਆਰ ਹੀ ਨਹੀਂ ਕੀਤੀ ਉਹਨਾਂ ਦੇ ਕਹਿਣ ਦੇ ਬਾਵਜੂਦ ਵੀ ਹੁਣ ਈਡੀ ਆਪ ਐਕਟਿਵ ਹੋਈ ਹੈਗੀ ਆ। ਸੋ ਇੱਥੇ ਦੂਜਾ ਨਜ਼ਰੀਆ ਸਰਕਾਰ ਦਾ ਆ, ਸਰਕਾਰ ਦਾ ਨਜ਼ਰੀਆ ਇਹ ਆ ਕਿ ਭਾਈ ਅਸੀਂ ਕਿਉਂਕਿ ਜਿਹੜਾ ਆ ਵੀ ਉੱਥੇ ਜਿਹੜਾ ਸੈਂਟਰ ਦੇ ਵਿੱਚ ਬੀਜੇਪੀ ਰੂਲਡ ਹੈਗੀ ਆ ਗੌਰਮੈਂਟ, ਤੇ ਇੱਥੇ ਜਿਹੜਾ ਹੈਗਾ ਆ ਸਾਡੀ ਆਮ ਆਦਮੀ ਪਾਰਟੀ ਰੂਲਡ ਸਟੇਟ ਆ ਤੇ ਸਾਡੇ ਨਾਲ ਡਿਸਕ੍ਰਿਮੀਨੇਸ਼ਨ ਹੁੰਦੀ ਹੈਗੀ ਆ ਤੇ ਸੈਂਟਰ ਜਿਹੜਾ ਆਪਣੀ ਏਜੰਸੀ ਦਾ ਦੁਰਉਪਯੋਗ ਕਰਦਾ ਆ ਜੀ। ਸੋ ਆਮ ਲੋਕਾਂ ਦੇ ਇੱਥੇ ਆਪੋਜੀਸ਼ਨ ਪਾਰਟੀਆਂ ਇੱਥੇ ਵੀ ਜਿਹੜੀ ਐਲੀਗੇਸ਼ਨ ਇਹ ਲਾਉਂਦੀਆਂ ਹੈਗੀਆਂ ਜੀ ਤੇ ਇੱਥੇ ਜਿਹੜੀ ਸਟੇਟ ਹੈਗੀ ਆ ਉਹ ਆਪਣੇ ਏਜੰਸੀ ਦਾ ਦੁਰਉਪਯੋਗ ਕਰਦੀ ਹੈਗੀ ਆ ਜੀ। ਸੋ ਇਸ ਕਰਕੇ ਇਹ ਇਹਨਾਂ ਦਾ ਆਪਸ ਦੇ ਵਿੱਚ ਜਿਹੜਾ ਹੈਗਾ ਈਡੀ ਵਾਲਿਆਂ ਨੇ ਛਾਪਾ ਜ਼ਰੂਰ ਮਾਰਿਆ ਆ, ਇਟ ਇਜ਼ ਦ ਟਾਕ ਆਫ ਦਾ ਟਾਊਨ ਕੇ ਮਤਲਬ ਜਿਹੜਾ ਆ ਵੀ ਉਹਨਾਂ ਨੇ ਸੀਆਰਪੀ ਨਾਲ ਲੈ ਕੇ ਆਏ ਆ ਜੀ। ਉਹਨਾਂ ਨੇ ਲੱਗਦਾ ਇਸ ਤਰੀਕੇ ਨਾਲ ਹੈਗਾ ਇਹ ਕਿ ਜਿੱਦਾਂ ਵੈਸਟ ਬੰਗਾਲ ਨੂੰ ਡੀਲ ਕੀਤਾ ਆ ਉਸੇ ਤਰੀਕੇ ਨਾਲ ਹੀ ਪੰਜਾਬ ਨੂੰ ਡੀਲ ਕਰਨ ਦੀ ਯੋਜਨਾ ਆ ਜੀ, ਤੇ ਉਹਨਾਂ ਨੂੰ ਭਰੋਸਾ ਨਹੀਂ ਗਾ ਕਿ ਪੰਜਾਬ ਪੁਲਿਸ ਜਿਹੜੀ ਆ ਉਹਨਾਂ ਨੂੰ ਕੋਪਰੇਟ ਕਰੂਗੀ ਨਾ ਹੀ ਉਹ ਇਸ ਤੇ ਡਿਪੈਂਡ ਕਰ ਰਹੇ ਆ ਜੀ। ਉਹਨਾਂ ਨੇ ਇਸੇ ਕਰਕੇ
0: ਪਿਛਲੀਆਂ ਸਰਕਾਰਾਂ ਦੇ ਵਿੱਚ ਕਦੀ ਏਦਾਂ ਈਡੀ ਦੀਆਂ ਰੇਡਾਂ ਪਈਆਂ ਨੇ ਇੰਨੀਆਂ ਪੰਜਾਬ ਦੇ ਵਿੱਚ ਜੀ, ਘਪਲੇ ਜੇ ਉਹਨਾਂ ਨੇ ਵੀ ਕੀਤੇ ਆ ਤਾਂ।
1: ਭਾਰਤ ਸਾਹਿਬ ਅੱਜ ਦੀ ਸੁਣ ਲਓ ਤੁਸੀਂ ਹੋਰ
0: ਜੀ,
1: ਪਹਿਲਾਂ ਤਾਂ ਕਰਜ਼ਾ ਇਹ ਲੱਗੇ ਹੋਰ ਲੈਣ ਜੀ,
0: ਜੀ
1: ਪਿਛਲੇ 10 ਮਹੀਨੇ ਦੇ ਵਿੱਚ 27ਵੀਂ ਵਾਰ ਕਰਜ਼ਾ ਲੈਣ ਲੱਗੇ ਆ ਜੀ।
0: ਬਿਲਕੁਲ ਆ ਜੀ,
1: 10 ਮਹੀਨਿਆਂ 'ਚ 32,598 ਕਰੋੜ ਰੁਪਈਆ ਕਰਜ਼ਾ ਲੈ ਚੁੱਕੇ ਆ ਜੀ।
0: ਜੀ
1: ਤੇ ਜਦੋਂ DA ਦਾ ਮਾਮਲਾ ਜਿਹੜਾ ਹੈਗਾ ਆ ਉਹ ਉੱਥੇ ਗਿਆ
0: ਜੀ
1: ਤੇ ਉੱਥੇ ਜਿਹੜਾ ਆ ਮੁਲਾਜ਼ਮਾਂ ਨੇ ਤਾਂ ਆਪਣਾ ਜਿਹੜਾ ਆ ਉਹਨਾਂ ਦੇ ਵਕੀਲ ਸਾਹਿਬ ਨੇ ਇਹ ਕੋਰਟ ਨੂੰ ਦੱਸਿਆ ਜੀ
0: ਜੀ
1: ਕਿ ਸਰ ਇਸ ਤਰੀਕੇ ਨਾਲ ਨੈਗੋਸ਼ੀਏਸ਼ਨ ਜਿਹੜੀ ਹੈਗੀ ਆ ਕਰਨ ਦੀ ਕੋਸ਼ਿਸ਼ ਕੀਤੀ ਤੇ ਇਹਨਾਂ ਦਾ ਮੁਲਾਜ਼ਮਾਂ ਦਾ ਸੰਘਰਸ਼ ਜਿਹੜਾ ਆ ਉਹਨੂੰ ਤਾਰ ਪੀੜੋ ਕਰਨ ਦੀ ਕੋਸ਼ਿਸ਼ ਕੀਤੀ ਮੁੱਖ ਮੰਤਰੀ ਨੇ,
0: ਜੀ
1: ਜਿਹੜਾ 8% ਜਿਹੜਾ ਕਿਹਾ ਸੀ ਉਹਦੀ ਕੋਈ ਚਿੱਠੀ ਵੀ ਨਹੀਂ ਜਾਰੀ ਕੀਤੀ ਤੇ ਸਿਰਫ ਇੱਕ ਫੋਟੋ ਖਿਚਾ ਕੇ ਤੇ
0: ਲੱਡੂ ਮੂੰਹ ਚ
1: ਨਾ
0: ਪਾ ਕੇ ਜੀ
1: ਸਾਡਾ ਜਿਹੜਾ ਹੈਗਾ ਆ ਭਈ ਉਹਨੂੰ ਬਾਹਰ ਪ੍ਰੋਪੋਗੰਡਾ ਕਰ ਦਿੱਤਾ ਜੀ।
0: ਜੀ
1: ਨਾਲ ਹੀ ਉਹਨਾਂ ਨੇ ਇਹ ਵੀ ਦੱਸਿਆ ਜੀ ਕਿ ਉਹਨਾਂ ਨੇ 16 ਸਟੇਟਾਂ ਦੀਆਂ ਜਿਹੜੀਆਂ ਹੈਗੀਆਂ ਆ ਨਿਊਜ਼ਪੇਪਰ ਜਿਹੜੇ ਆ ਉਹ ਪੇਸ਼ ਕੀਤੇ ਜੀ ਵੀ ਆਹ 16 ਸਟੇਟਾਂ ਦੇ ਵਿੱਚ ਇਹਨਾਂ ਦੀਆਂ ਮਸ਼ਹੂਰੀਆਂ ਚੱਲ ਰਹੀਆਂ ਆ, ਜਦੋਂ ਕਿ ਕੋਰਟ ਨੇ ਇਹਨਾਂ ਦੀਆਂ ਮਸ਼ਹੂਰੀਆਂ ਦੇ ਉੱਤੇ ਪਾਬੰਦੀ ਲਾਈ ਹੈ ਜੀ।
0: ਜੀ
1: ਗੁਜਰਾਤ ਦੀਆਂ ਅਖਬਾਰਾਂ ਪੇਸ਼ ਕੀਤੀਆਂ ਜੀ,
0: ਜੀ
1: ਦੂਜੀਆਂ ਅਖਬਾਰਾਂ ਹੋਰ ਸਟੇਟਾਂ ਦੀਆਂ ਪੇਸ਼ ਕੀਤੀਆਂ ਜਿੱਥੇ ਜਿਹੜਾ ਹੈਗਾ ਆ ਇਹਨਾਂ ਦੀਆਂ ਮਸ਼ਹੂਰੀਆਂ ਚੱਲ ਰਹੀਆਂ ਜੀ।
0: ਜੀ
1: ਸੋ ਕੋਰਟ ਨੇ ਉਹਨਾਂ ਚੀਜ਼ਾਂ ਨੂੰ ਦੇਖਦੇ ਹੋਏ ਹੀ ਚੀਫ ਸੈਕਟਰੀ ਜਿਹੜਾ ਹੈਗਾ ਆ ਉਹਨੂੰ 5 ਅਕਤੂਬਰ ਵਾਸਤੇ ਇਨ ਪਰਸਨ ਸਮਨ ਹੋਣ ਵਾਸਤੇ ਕਹਿਤਾ ਵੀ ਤੁਸੀਂ ਭਾਈ ਪੇਸ਼ ਹੋਣਾ ਆ
0: ਬਿਲਕੁਲ ਹੈ ਜੀ
1: ਆਪ ਤੇ ਆ ਕੇ ਤੇ ਐਫੀਡੈਵਿਟ ਦਿਓ।
0: ਜੀ
1: ਬਾਕੀ ਇਹ ਸੁਪਰੀਮ ਕੋਰਟ ਦਾ ਹਵਾਲਾ ਦਿੰਦੇ ਸੀ ਵੀ ਅਸੀਂ ਅਪੀਲ ਕੀਤੀ ਹੈਗੀ ਏ ਜੀ, ਉਹ ਕਹਿੰਦੇ ਅਸੀਂ ਅਪੀਲ ਦਾ ਤੁਹਾਡਾ ਰਾਈਟ ਆ, ਅਸੀਂ ਉਹਦੀ ਰਿਸਪੈਕਟ ਕਰਦੇ ਹੈਗੇ ਆ, ਪਰ ਆ ਕੋਈ ਤਰੀਕਾ ਨਹੀਂ ਤੇ
0: ਜੀ
1: ਉੱਥੇ ਇਤਰਾਜ ਲਾ ਕੇ ਤੇ 90 ਦਿਨ ਹੁੰਦੇ ਆ ਜੀ ਇਤਰਾਜ ਦੂਰ ਕਰਨ ਲਈ,
0: ਜੀ
1: ਤੇ ਤਾਂ ਕਰਕੇ ਅਸੀਂ ਤੁਹਾਨੂੰ 90 ਦਿਨ ਕਿਉਂ ਦਈਏ, ਤੁਸੀਂ ਇਤਰਾਜ ਦੂਜੇ ਦਿਨ ਹੀ ਦੂਰ ਕਰਕੇ ਸਟੇ ਲੈਓ, ਜੇ ਤੁਹਾਡੇ ਕੋਲ ਸਟੇ 5 ਅਕਤੂਬਰ ਤੱਕ ਆ ਜਾਂਦਾ ਕੋਈ
0: ਜੀ
1: ਤੇ ਦੈਨ ਓਕੇ, ਨਹੀਂ ਤਾਂ ਚੀਫ ਸੈਕਟਰੀ ਜਿਹੜਾ ਹੈਗਾ ਆ ਉਹ ਦੱਸੇ ਆ ਕੇ ਕਿ ਅਦਾਲਤ ਦੇ ਹੁਕਮ ਦੀਆਂ ਧੱਜੀਆਂ ਕਿਉਂ ਉਡਾਈਆਂ ਜਾ ਰਹੀਆਂ ਤੇ ਕਿਸ ਤਰੀਕੇ ਨਾਲ ਉਡਾਈਆਂ ਜਾ ਰਹੀਆਂ ਜੀ।
0: ਬਿਲਕੁਲ ਹੈ ਜੀ
1: ਕੁੱਲ ਮਿਲਾ ਕੇ ਜਿਹੜਾ ਹੈਗਾ ਆ ਕਿ ਹਾਈ ਕੋਰਟ ਵੀ ਮਹਿਸੂਸ ਕਰਦੀ ਆ ਕਿ ਸਰਕਾਰ ਇੰਨੀ ਜ਼ਿਆਦਾ ਲਾਪਰਵਾਹ ਹੈਗੀ ਆ ਜੀ ਕਿ ਉਹ ਪਰਵਾਹ ਹੀ ਨਹੀਂ ਕਰਦੇ ਪਏ ਜੀ, ਇਨ ਸਪਾਈਟ ਆਫ ਵੀ ਕੋਰਟ ਦੇ ਆਰਡਰ ਦੇ ਹੋਣ ਦੇ ਬਾਵਜੂਦ ਵੀ ਜਿਹੜਾ ਆ ਵੀ ਮਸ਼ਹੂਰੀਆਂ ਨਹੀਂ ਰੋਕ ਰਹੇ ਆਪਣੀਆਂ ਉੱਥੇ ਖਰਚੇ ਜਿਹੜੇ ਆ ਕਰ ਰਹੇ ਜੀ, ਤੇ ਬਾਕੀ ਜਿਹੜਾ ਹੈਗਾ ਆ ਵੀ ਉਹ ਜਿਸ ਤਰੀਕੇ ਨਾਲ ਕੋਈ ਰਾਜਾ ਜਿਹੜਾ ਹੈਗਾ ਆ ਵੀ ਆਪਣੇ ਹਿਸਾਬ ਨਾਲ ਚੱਲਦੇ ਆ ਜੀ ਉਸੇ ਤਰੀਕੇ ਨਾਲ ਇਹ ਰਾਜੇ ਜਿਹੜੇ ਆ ਆਪਣੇ ਢੰਗ ਨਾਲ ਚੱਲ ਰਹੇ ਜੀ।
0: ਬਿਲਕੁਲ ਹੈ
1: ਜੀ ਭਰਾ ਸਾਹਿਬ
0: ਤੇ ਸੈਣੀ ਸਾਹਿਬ, ਸ੍ਰੀ ਅਨੰਦਪੁਰ ਸਾਹਿਬ ਵਾਲਾ ਸਰਾਂ ਵਾਲਾ ਵਿਵਾਦ ਜਿਹੜਾ ਉਹ ਪਿੱਛਾ ਨਹੀਂ ਛੱਡ ਰਿਹਾ ਜੀ, ਤੇ ਚਾਵਲਾ ਵੈਸੇ ਔਜਲਾ ਸਾਹਿਬ ਨੇ ਤਾਂ ਚਵਲ ਹੀ ਲਿਖਿਆ ਜੀ, ਤੇ ਸੋਰੀ ਤੇ ਮਲਕੀਤ ਸਿੰਘ ਉਹਨਾਂ ਦਾ ਜਿਹੜਾ ਸੇਵਾਵਾਂ ਤੋਂ ਫਾਰਗ ਕੀਤਾ ਉਹਨਾਂ ਨੂੰ, ਤੇ ਅੱਜ ਹਰਜਿੰਦਰ ਸਿੰਘ ਧਾਮੀ ਉਹਨਾਂ ਨੇ ਜਿਹੜੀ ਹੈ ਗੱਲਬਾਤ ਕੀਤੀ ਹੈ, ਵੀਡੀਓ ਜਾਰੀ ਕੀਤੀ ਹੈ, ਕਿਵੇਂ ਦੇਖਦੇ ਹੋ ਇਸ ਮਾਮਲੇ ਨੂੰ ਜੀ? ਤੇ ਨਾਮ ਤਾਂ ਕਾਫੀ, ਵੈਸੇ ਬੱਬੂ ਕੋਸ਼ਾ ਵੀ ਔਜਲਾ ਸਾਹਿਬ ਨੇ ਇਸ਼ਾਰਾ ਕੀਤਾ ਇੱਕ।
1: ਹਾਂਜੀ ਉਹ ਕਹਿੰਦੇ ਹੈਗੇ ਆ ਵੀ ਉਹਦੀ ਸ਼ਾਇਦ ਹੀ ਬਾਹਰ ਗਿਆ ਜੀ,
0: ਜੇ
1: ਸਰਕਾਰ ਦਾ ਵੀ ਤਾਂ ਕੁਐਸਚਨ ਤਾਂ ਸਰਕਾਰ ਤੇ ਵੀ ਰਾਈਜ਼ ਹੁੰਦਾ ਹੈਗਾ ਹੈ ਜੀ, 20-22 ਦਿਨ ਜਿਹੜੇ ਹੈਗੇ ਤੁਸੀਂ ਕਿੱਦਾਂ ਬੈਠੇ ਰਹੇ ਜੀ
0: ਅਰੈਸਟ ਕਿਉਂ ਨਹੀਂ ਕੀਤਾ,
1: ਇਹਦੇ ਵਿੱਚ ਜਿਹੜਾ ਹਾਂ ਅਰੈਸਟ ਕਿਉਂ ਨਹੀਂ ਕੀਤਾ ਬੰਦਾ ਜੀ।
0: ਜੀ
1: ਤੋਂ ਇਸ ਇੱਥੇ ਜਿਹੜਾ ਹੈਗਾ ਇਹ ਮਾਮਲਾ ਜਿਹੜਾ ਹੈਗਾ ਆ ਕਾਨੂੰਨ ਨਾਲੋਂ ਜ਼ਿਆਦਾ ਪੋਲੀਟੀਕਲ ਆ ਜੀ,
0: ਪੋਲੀਟੀਕਲ ਹੈ ਜੀ।
1: ਹੁਣ ਜੈਸੇ ਦਾ ਹੁਣ ਧਾਮੀ ਸਾਹਿਬ ਵੀ ਆ ਗਏ ਹੈਗੇ ਜੀ, ਧਾਮੀ ਸਾਹਿਬ ਆ ਕੇ ਤੇ ਆਪਣਾ ਜਿਹੜਾ ਇਹ ਵੀਡੀਓ ਸੰਦੇਸ਼ ਦੇ ਗਏ ਜੀ, ਉਹ ਕਹਿੰਦੇ ਹੁਣ ਬੀਬੀ ਕਹਿੰਦੀ ਆ ਮੈਂ ਧਾਮੀ ਸਾਹਿਬ ਨੂੰ ਗੱਲ ਦੱਸੀ ਆ, ਉਹ ਕਹਿੰਦੇ ਵੀ ਮੈਨੂੰ ਇਹੋ ਜਿਹੀ ਗੱਲ ਕੋਈ ਨੀ ਦੱਸੀ, ਨਹੀਂ ਤਾਂ ਮੈਂ ਚੁੱਪ ਰਹਿਣ ਵਾਲਿਆਂ ਚੋਂ ਨਹੀਂ ਸੀ
0: ਜੀ।
1: ਹੈ ਜੀ ਤੇ ਹੁਣ ਦੇਖੋ ਉਹਨਾਂ ਨੇ ਇੱਕ ਕਮੇਟੀ ਬਣਾ ਦਿੱਤੀ ਆ ਜੀ, ਜਿਹਦੇ ਵਿੱਚ 15 ਦਿਨ ਦੇ ਵਿੱਚ ਫੈਸਲਾ ਦੇਗੀ ਕਮੇਟੀ, ਦੱਸੇਗੀ ਜੀ ਉਹ ਕਹਿੰਦੇ ਕੌਣ ਲਿਆ ਜਾਂ ਕਿੱਥੋਂ ਆਈ, ਦੈਟਸ ਨੋਟ ਮਾਈ ਬਿਜ਼ਨਸ ਹੈ ਜੀ, ਮੈਨੂੰ ਤਾਂ ਇਹ ਕਿ ਮੈਨੂੰ ਦੱਸਿਆ ਨਹੀਂ ਗਿਆ ਤੇ ਮੈਨੂੰ ਮਤਲਬ ਇਸ ਚੀਜ਼ ਦਾ ਨਾਂ ਤਾਂ ਉਹਨੇ ਕਿਹਾ ਹੈਗਾ ਆ ਤੇ ਮੈਂ ਇਹਦੀ ਜਿਹੜੀ ਆ ਇਨਕੁਆਇਰੀ ਕਰਵਾ ਕੇ ਤੇ ਫੇਰ ਤੁਹਾਡੇ ਸਵਾਲਾਂ ਦੇ ਜਵਾਬ ਦੇਊਂਗਾ ਜੀ, ਤੇ ਜੇ ਵੀ ਕੋਈ ਸਵਾਲ ਹੋਊਗਾ ਜੀ ਅਸੀਂ ਇੰਟਰਨਲ ਇਨਕੁਆਇਰੀ ਤਾਂ ਕਰਾਉਣੀ ਹੈਗੀ ਹੈ ਨਾ ਜੀ। ਸੋ ਇਸ ਕਰਕੇ ਮੈਨੂੰ ਲੱਗਦਾ ਆ ਕਿ ਜਿੰਨਾ ਰੌਲਾ ਪੈ ਰਿਹਾ ਸੀ ਵੀ ਧਾਮੀ ਨੀ ਬੋਲਦੇ ਧਾਮੀ ਨੀ ਬੋਲਦੇ ਧਾਮੀ ਸਾਹਿਬ ਤਾਂ ਕਰਕੇ ਆ ਕੇ ਤੇ ਆਪਣਾ ਪੱਖ ਇੰਨਾ ਕੁ ਦੱਸ ਗਏ ਹੈਗੇ ਆ ਜੀ, ਉਹ ਜਿੰਨਾ ਕੁ ਦੱਸ ਕੇ ਗਏ ਹੈਗੇ ਆ ਤੇ ਉਹਦੇ ਨਾਲੋਂ ਜ਼ਿਆਦਾ ਜਿਹੜਾ ਆ ਕੁਐਸਚਨ ਜਿਹੜੇ ਆ ਵੱਧ ਗਏ ਆ ਜੀ, ਉਹ ਇਸ ਕਰਕੇ ਹੈਗਾ ਆ ਕਿ ਯੂ ਆਰ ਦਾ ਮਾਸਟਰ ਆਫ ਦਾ ਇੰਸਟੀਟਿਊਸ਼ਨ, ਤੁਸੀਂ ਜਿਹੜਾ ਹੈਗਾ ਆ ਤੁਸੀਂ ਹੈਡ ਆਫ ਦਾ ਇੰਸਟੀਟਿਊਸ਼ਨ ਆ, ਤੁਹਾਡੇ ਸਰਾਵਾਂ ਤੇ ਕੰਟਰੋਲ ਕਿਹਦਾ ਆ ਸਾਰਾ, SGPC ਦਾ, SGPC ਦੀ ਇਹ ਡਿਊਟੀ ਹੈਗੀ ਆ ਜੀ, ਉੱਥੇ 6-6 ਮਹੀਨੇ ਤੱਕ ਜਿਹੜਾ ਹੈਗਾ ਆ ਕੋਈ ਲੇਡੀ ਆ ਕੇ ਤੁਹਾਨੂੰ ਪਤਾ ਨੀ ਹੈਗਾ ਜੀ ਵੀ ਤੁਸੀਂ ਉਹਦੇ ਫਰਸ਼ ਰੋਣੀ ਕਮੇਟੀ ਦੀ ਗੱਡੀ ਉਹਨੂੰ ਡਾਕਟਰੀ ਇਲਾਜ ਵਾਸਤੇ ਲੈ ਕੇ ਜਾਂਦੀ ਹੈ ਜੀ, ਤੂੰ ਕਿਹਨੇ ਇਹ ਸਾਰਾ ਕੁਛ ਪ੍ਰੋਵਾਈਡ ਕੀਤਾ ਸੀ, ਇਹ ਫੇਰ ਤੁਹਾਡੀ ਕਮਾਂਡ ਹੀ ਹੈ ਨੀ ਕਿ ਜੇ ਥੱਲੇ ਦੇ ਲੈਵਲ ਤੇ ਸਾਰਾ ਕੁਛ ਹੋਈ ਜਾਂਦਾ ਹੈਗਾ ਆ ਤੇ ਤੁਹਾਡੀ ਫੇਰ ਕੀ ਕਮਾਂਡ ਹੋਈ ਜੀ।
0: ਬਿਲਕੁਲ ਹੈ ਜੀ
1: ਤੂੰ ਇਸ ਕਰਕੇ ਜਿਹੜਾ ਆ ਹੈ ਸਾ ਜਿਹੜੀ ਹੈਗੀ ਆ ਨਾ ਜੀ, ਲੈਕ ਆਫ ਐਡਮਿਨਿਸਟ੍ਰੇਸ਼ਨ ਤਾਂ ਹੈਗੀ ਆ ਨਾ ਜੀ, ਉਹ ਤਾਂ ਦਿਸਦੀ ਆ ਨਾ, ਨਜ਼ਰ ਆ ਰਹੀ ਹੈ ਜੀ
0: ਬਿਲਕੁਲ ਬਿਲਕੁਲ
1: ਬਾਕੀ। ਹਾਂ ਜੀ, ਬਾਕੀ ਜਿੱਥੇ ਤੱਕ ਜਿਹੜਾ ਹੈਗਾ ਜੀ ਕਿ ਜੇ ਇੱਕ ਵਕੀਲ ਦੇ ਨਜ਼ਰੀਏ ਨਾਲ ਦੇਖਾਂ ਤੇ ਕੇਸ ਦੇ ਵਿੱਚ ਕੁਛ ਨਹੀਂ, ਤੇ ਜੇ ਮੈਂ ਇੱਕ ਸਿੱਖ ਦੇ ਨਜ਼ਰੀਏ ਦੇਖਾਂ ਤੇ ਫਿਰ ਨਾ ਤਾਂ ਚਾਵਲੇ ਦੇ ਪੱਲੇ ਕੁਛ ਬਚਿਆ ਤੇ ਨਾ ਅਕਾਲੀ
0: ਜੀ
1: ਦਲ ਦੇ ਪੱਲੇ ਕੁਛ ਬਚਿਆ ਤੇ ਨਾ SGPC ਦੇ ਪੱਲੇ ਕੁਛ ਬਚਿਆ।
0: ਬਿਲਕੁਲ ਹੈ ਜੀ,
1: ਸੋ ਐਡੇ ਵੱਡੇ ਐਲੀਗੇਸ਼ਨ ਲੱਗ ਜਾਣੇ, ਫਿਰ ਇਸ ਚੀਜ਼ ਤੋਂ ਸਮੈਲ ਆਊਟ ਹੋਣਾ ਕਿ ਉੱਥੇ ਸ਼ੀ ਵਾਜ਼ ਕਾਲਡ ਫੋਰ ਏ ਕੰਸਪੀਰੇਸੀ, ਹੈ
0: ਜੀ
1: ਜੀ, ਵੀ ਇੱਕ
0: ਬਿਲਕੁਲ
1: ਸਾਜਿਸ਼ ਦੇ ਤਹਿਤ ਉਹਨੂੰ ਲਿਆਂਦਾ ਸੀ ਤੇ ਇੱਕ ਸਾਜਿਸ਼ ਨੂੰ ਅੰਜਾਮ ਦੇਣਾ ਸੀਗਾ ਕਿ
0: ਜੀ
1: ਤੁਸੀਂ ਕਰ ਕੀ ਰਹੇ ਹੈਗੇ ਆ ਜੀ, ਤੇ
0: ਜੀ
1: ਤੁਹਾਡਾ ਤੁਸੀਂ ਇੱਕ ਜਿਹੜਾ ਆ ਇੱਕ ਧਾਰਮਿਕ ਪਾਰਟੀ ਆ, ਤੁਸੀਂ ਇਹੋ ਜਿਹੇ ਕੰਮ ਦੇ ਵਿੱਚ ਇਨਵੋਲਵ ਵੀ ਕਿਉਂ ਹੁੰਦੇ ਹੈਗੇ ਆ ਜੀ,
0: ਜੀ ਬਿਲਕੁਲ
1: ਕਿਸੇ ਨੂੰ ਥੱਲੇ ਲਾਉਣ ਵਾਸਤੇ, ਜਿੱਦਾਂ ਅੱਜ ਗਿਆਨੀ ਹਰਪ੍ਰੀਤ ਸਿੰਘ ਹੋਣਾ ਨੇ ਵੀ ਜਿਹੜੀ ਆ ਬੜੇ ਵੱਖਰੇ ਵੱਖਰੇ ਚੈਨਲਾਂ ਤੇ ਇੰਟਰਵਿਊ ਦਿੱਤੀ ਜੀ, ਉਹ ਇਸੇ ਚੀਜ਼ ਤੇ ਅਸਰਟ ਕਰ ਰਹੇ ਆ ਕਿ ਬੀਬੀ ਨੂੰ ਲਿਆਂਦਾ ਹੀ ਮੈਨੂੰ ਫਸਾਉਣ ਵਾਸਤੇ ਸੀ ਜੀ,
0: ਜੀ
1: ਤੇ
0: ਤੇ
1: ਇਹਨਾਂ ਨੇ
0: ਇਹ ਬੋਲੇ
1: ਟ੍ਰੈਪ
0: ਕਿਉਂ ਨਹੀਂ,
1: ਮੇਤੇ ਲਾਇਆ
0: ਕੱਲ ਵੀ
1: ਸੀ।
0: ਇਹਦੇ ਉੱਤੇ ਗੱਲ ਕੀਤੀ ਸੀ, ਫਿਰ ਪਹਿਲਾਂ ਕਾਹਤੋਂ ਨਹੀਂ ਬੋਲੇ ਜੇ ਇਹਨਾਂ ਨੂੰ ਕਰਨਾ ਸੀਗਾ ਜੀ, ਇੰਨੇ ਦਿਨਾਂ ਦਾ ਪਤਾ ਫਿਰ ਇਹਨਾਂ ਨੂੰ ਵੀ ਸੀਗਾ, ਇਹ ਵੀ ਤਾਂ ਅਨਬੋਲਵ ਵਿੱਚ ਹੀ ਨੇ।
1: ਸਰ ਗਿਆਨੀ ਹਰਪ੍ਰੀਤ ਸਿੰਘ ਬਹੁਤ ਇੰਟੈਲੀਜੈਂਟ ਬ੍ਰੇਨ ਆ,
0: ਜੀ
1: ਉਹਨੂੰ ਮੈਂ ਨੀ ਜਾਣਦਾ ਕਿ ਉਹਨਾਂ ਨੂੰ ਟ੍ਰੈਪ ਕਰਨ ਲਈ ਲਿਆਂਦੇ ਸੀ ਜਾਂ ਨਹੀਂ ਲਿਆਂਦੇ ਸੀ,
0: ਜੀ
1: ਪਰ ਉਹਨਾਂ ਨੇ ਮੌਕੇ ਤੇ ਚੌਕਾ ਲਾਉਣਾ ਉਹਨਾਂ ਨੂੰ ਆਉਂਦਾ ਆ, ਉਹਨਾਂ ਨੇ ਚੁੱਪ ਕਰਕੇ ਹਾਂਜੀ
0: ਬੱਬੂ ਗੋਸ਼ੇ ਦੀਆਂ ਤੇ ਸਿੱਧੀਆਂ ਤਾਰਾਂ ਇਹਨਾਂ ਦੀਆਂ ਤਾਂ ਗਿਆਨੀ ਹਰਪ੍ਰੀਤ ਸਿੰਘ ਦੀਆਂ ਟ੍ਰਾਂਸਫਰ ਦੇ ਨਾਲ ਹੀ ਜੁੜੀਆਂ ਹੋਈਆਂ ਨੇ, ਫਿਰ ਇਸ਼ਾਰਾ ਕਿੱਧਰੋਂ ਹੁੰਦਾ ਹੈ ਜੀ।
1: ਸਾਰੇ ਪਾਸੇ ਹੈਗਾ ਜੀ ਉਹਨਾਂ ਦਾ, ਸਾਰੇ ਪਾਸੇ ਲਿੰਕ ਹੈਗੇ ਆ ਉਹਨਾਂ ਦੇ, ਦਿੱਲੀ ਨਾਲ ਵੀ ਹੈਗੇ ਆ ਜੀ, ਉਹਨਾਂ ਦੇ ਇੱਥੇ ਵੀ ਹੈਗੇ ਆ ਜੀ, ਉਹਨਾਂ ਦੇ ਜਿਹੜੇ ਹੈਗੇ ਆ ਇੱਥੇ ਤੱਕ ਚਾਵਲੇ ਨੂੰ ਕੱਢਣ ਦੇ ਵਿੱਚ ਵੀ ਤਾਂ ਕਹਿੰਦੇ ਹੈਗੇ ਆ ਜੀ, ਉਹਨਾਂ ਦੇ ਹਰਜੋਤ ਬੈਂਸ ਦਾ ਹੀ ਹੱਥ ਹੈ ਜੀ,
0: ਜੀ
1: ਤੇ ਕਿਉਂਕਿ ਇੱਥੇ ਤੱਕ ਵੀ ਪਤਾ ਲੱਗਾ ਕਿ ਜਦੋਂ ਹਰਜੋਤ ਬੈਂਸ ਦਾ ਇਲੈਕਸ਼ਨ ਸੀਗਾ ਉਸ ਵੇਲੇ ਹਰਜੋਤ ਬੈਂਸ ਨੂੰ ਵੋਟ ਜਿਹੜੀ ਆ ਚਾਵਲੇ ਨੇ ਪਵਾਈ ਸੀ ਪਾਰਟੀ ਲਾਈਨ ਤੋਂ ਹਟ ਕੇ, ਤੋ ਇਸ ਕਰਕੇ ਉਹ ਸਾਂਝਾ ਹੈਗੇ ਆ ਜੀ, ਤੇ ਉਹਦੇ ਕਰਕੇ ਜਿਹੜਾ ਆ ਉਹ ਕਾਮਯਾਬ ਵੀ ਹੋਏ ਆ ਜੀ
0: ਜੀ
1: ਇਥੋਂ ਨਿਕਲਣ ਦੇ ਵਿੱਚ। ਇਹਨਾਂ ਨੂੰ ਮੁੱਦਾ ਚਾਹੀਦਾ ਸੀ, ਉਹ ਬੀਬੀ ਦਾ ਮੋਬਾਈਲ ਆ ਗਿਆ ਹੱਥ ਦੇ ਵਿੱਚ ਜੀ, ਉਹ ਹੌਲੀ ਹੌਲੀ ਜਿਹੜਾ ਹੈਗਾ ਆ ਇਸ ਚੀਜ਼ ਨੂੰ ਇਲੈਕਸ਼ਨ ਦੇ ਨੇੜੇ ਤੇੜੇ ਇੱਕ ਅੱਧੀ ਚੈਟ ਕੱਢਿਆ ਕਰਨਗੇ, ਰਿਲੀਜ਼ ਕਰਿਆ ਕਰਨਗੇ ਤੇ ਨਾਲ ਜਿਹੜਾ ਆ ਅਕਾਲੀ ਦਲ ਨੂੰ ਛੱਡਿਆ ਕਰਨਗੇ ਜੀ। ਮੈਂ ਇਸੇ ਕਰਕੇ ਕਹਿਣਾ ਜੀ ਵੀ ਅਕਾਲੀ ਦਲ ਬਹੁਤ ਪਿੱਛੇ ਪੈ ਗਿਆ ਜੀ ਇਸ ਇੱਕ ਘਟਨਾ ਨਾਲ ਜਿਹੜਾ ਹੈਗਾ ਆ, ਵੀ ਉਹਨਾਂ ਦਾ ਜਿੰਦਾ ਦਾ ਮੋਮੈਂਟਮ ਬਣਿਆ ਆ ਸੀਗਾ ਉਸੇ ਤਰੀਕੇ ਦੇ ਨਾਲ ਜਿਹੜਾ ਹੈਗਾ ਆ ਬੈਕ ਤੇ ਚਲੇ ਗਏ ਜੀ,
0: ਚਲੇ ਗਏ ਜੀ।
1: ਹੁਣ ਦੇਖੋ ED ਵਾਲਾ ਨਿਰੰਜਨ ਸਿੰਘ ਜੀ,
0: ਹੈਰਾਨ
1: ਮੈਨੂੰ ਤਾਂ ਉਹਦੀ ਵੀ ਸਮਝ ਆਈ ਜੀ, ਸਾਡੀ ਤਾਂ ਆਪ ਸਮਝ ਤੋਂ ਪਰੇ ਆ,
0: ਐਡੇ ਸੁਲਝੇ ਹੋਏ ਬੰਦੇ ਦੇਖ ਲੋ ਨਾ ਕਿੱਧਰ ਨੂੰ ਜਾ ਰਹੇ ਨੇ ਜੀ।
1: ਇਫ ਯੂ ਆਰ ਗੋਇੰਗ ਟੂ ਦੈਟ ਪਾਰਟੀ ਦੈਟ ਮੀਨਸ ਯੂ ਆਰ ਐਡਮਿਟਿੰਗ ਦੀ ਲੀਡਰਸ਼ਿਪ ਆਫ ਅੰਮ੍ਰਿਤਪਾਲ।
0: ਉਹਦੇ ਵਿੱਚ ਗੇੜ ਵੀ ਤਾਂ ਕੱਢਣ ਦੀ ਹੈ ਨਾ, ਤੇ ਇਹਨਾਂ ਨੇ ਪਹਿਲਾਂ ਜਦੋਂ ਉਦੋਂ ਸਮਿਆਂ ਦੇ ਵਿੱਚ ਅਕਾਲੀ ਦਲ ਦੇ ਉੱਤੇ ਕੀਤੀ ਸੀ ਕਾਰਵਾਈ ਤੇ ਉਦੋਂ ਇਹਨਾਂ ਦਾ ਟ੍ਰਾਂਸਫਰ ਕਰਾ ਦਿੱਤਾ, ਤੇ ਹੁਣ ਗੇੜ ਕੱਢਣ ਵਾਲਾ ਹੀ ਕੰਮ ਹੈ ਕੀ ਭਾਈ, ਉਹੀ ਹੋ ਸਕਦਾ ਜੀ।
1: ਉਹਦੇ ਨਾਲ ਜਿਹੜਾ ਹੈਗਾ ਕੀ ਉਹ ਫਿਊਚਰ ਕੀ ਦੇਖਦੇ ਇਸ ਪਾਰਟੀ ਦਾ, ਜਿਹੜਾ ਉਹ ਇਸ ਪਾਰਟੀ ਚ ਆਉਣ ਲੱਗੇ ਹੈਗੇ ਆ ਜੀ, ਕੀ ਉਹ ਵੀ ਸੋਚਦੇ ਇਸ ਤਰੀਕੇ ਨਾਲ ਕਿ ਹਾਂ ਜੀ ਵੀ ਅੱਗੇ ਮੁੱਖ ਮੰਤਰੀ ਜੀ ਇਹਨਾਂ ਨੇ ਬਣਨਾ ਜੀ।
0: ਜੀ
1: ਸੋ ਇਹ ਗੱਲ ਤਾਂ ਇਹ ਹੈਗੀ ਆ ਨਾ ਕਿ ਜਾਂ ਤਾਂ ਹੋਵੇ ਨਾ ਕਿ ਬੰਦਾ ਪਾਵਰ ਦੇ ਵਿੱਚ ਆ ਜਾਣਾ ਹੈਗਾ ਆ, ਜਾਂ ਇੱਦਾਂ ਉਹ ਬਾਕੀ ਇਹ ਨਿਰੰਜਨ ਸਿੰਘ ਦਾ ਜਿਹੜਾ ਹੈਗਾ ਆ ਹੋਲੀਆ ਇਸ ਤਰੀਕੇ ਦਾ ਹੈ ਨੀ ਗਾ ਕਿ ਉਹ ਜਿਹੜੇ ਮਰਜ਼ੀ ਜਿੱਥੋਂ ਮਰਜ਼ੀ ਖੜੇ ਹੋ ਜਾਏ 5000 ਵੋਟ ਨੀ ਪੈਣੀ
0: ਜੀ।
1: ਨੌਕਰਸ਼ਾਹ ਕਦੀ ਵੀ ਕਾਮਯਾਬ ਨਹੀਂ ਹੁੰਦੇ ਹੁੰਦੇ, ਪੋਲੀਟੀਕਲ ਬੰਦੇ ਤਾਂ ਕਾਮਯਾਬ ਹੋ ਜਾਂਦੇ ਆ ਜੀ,
0: ਜੀ
1: ਇਹ ਉਹਨਾਂ ਦੇ ਤਾਂ ਕੰਮ ਆ ਸਕਦੇ ਹੈਗੇ ਆ, ਉਹਨਾਂ ਨੇ ਇਹਦੇ ਕਿਸੇ ਕੰਮ ਨਹੀਂ ਆਉਣਾ ਜੀ।
0: ਬਿਲਕੁਲ ਆ ਜੀ,
1: ਉਹ ਤਾਂ ਅਕਾਲੀ ਦਲ ਨੂੰ ਭੰਡਣ ਵਾਸਤੇ ਜਾਂ ਹੋਰ ਜਿਹੜੇ ਹੈਗੇ ਆ ਉੱਥੇ ਕੰਮ ਆ ਜਾਣਗੇ ਜੀ ਉਹਨਾਂ ਦੇ, ਬਟ ਉਹਨਾਂ ਨੇ ਕਿੱਥੇ ਕੰਮ ਆਉਣਾ ਜੀ, ਉਹਨਾਂ ਨੂੰ ਤਾਂ ਪੰਥਕ ਵੋਟ ਪੈਣੀ ਹੈਗੀ ਆ ਜੀ, ਇਹਨਾਂ ਦਾ ਚਿਹਰਾ ਮੂਹਰਾ ਪੰਥਕ ਹੈ ਹੀ ਨੀ ਗਾ ਜੀ। ਤੋ ਇਸ ਕਰਕੇ ਜਿਹੜਾ ਆ ਮੈਨੂੰ ਨੀ ਪਤਾ ਹੈਗਾ ਆ ਜੀ ਵੀ ਕਿਹਨੇ ਗਾਈਡ ਕੀਤਾ ਹੈਗਾ ਇਹਦੀ ਕੀ ਸੋਚ ਆ ਜੀ ਉਹਨਾਂ ਦੀ, ਤੇ ਐਨੀਵੇ ਬੈਸਟ ਆਫ ਲੱਕ ਅਸੀਂ ਤਾਂ ਇਹੀ ਕਹਿ ਸਕਦੇ ਹੈਗੇ ਹਰ ਇੱਕ ਬੰਦਾ ਸੁਤੰਤਰ ਆ ਜੀ ਆਪਣਾ ਜਾਣ ਵਾਸਤੇ ਜਾਂ ਆਪਣਾ ਪੋਲੀਟੀਕਲ ਕੈਰੀਅਰ ਬਣਾਉਣ ਵਾਸਤੇ ਸੁਤੰਤਰ ਆ, ਤੇ ਅਸੀਂ ਹੁਣ ਇਸ ਚੀਜ਼ ਦਾ ਸਨਮਾਨ ਕਰਦੇ ਆ, ਪਰ ਇਹ ਹੈਗਾ ਆ ਕਿ ਇੱਕ ਪ੍ਰੂਡੈਂਟ ਬੀਇੰਗ ਜਾਂ ਇੱਕ ਜਿਹੜਾ ਹੈਗਾ ਆ ਵੋਟਰ ਹੋਣ ਦੇ ਨਾਤੇ ਅਸੀਂ ਹੈਰਾਨ ਜ਼ਰੂਰ ਆ ਉਹਨਾਂ ਦੇ ਫੈਸਲੇ ਤੋਂ ਜੀ। ਭਾਰਤ ਸਾਹਿਬ
0: ਜੀ, ਤੇ ਸੈਣ ਸਾਹਿਬ ਬੀਜੇਪੀ ਦੇ ਕੀ ਹਾਲਾਤ ਨੇ ਜੀ, ਆਪਣੇ ਕਾਫੀ ਬਿਆਨਬਾਜ਼ੀ ਉਧਰ ਵੀ ਚੱਲ ਰਹੀ ਹੈ, ਯਾਤਰਾਵਾਂ ਨਿਕਲਦੇ ਰਹੀਆਂ ਨੇ, ਹੋਰ ਸਾਰਾ ਸਿਲਸਿਲਾ ਚੱਲ ਰਿਹਾ। ਚੀਮਾ ਸਾਹਿਬ ਕਹਿੰਦੇ ਸਾਨੂੰ ਮਤਲਬ ਸਾਡੀ ਪੁਲਿਸ ਨੂੰ ਬਦਨਾਮ ਕਰੀ ਜਾਂਦੇ ਨੇ ਜੀ ਇਹ।
1: ਦੇਖੋ ਗੱਲ ਏਦਾਂ ਹੈਗੀ ਆ, ਜੇ ਉਹ ਮਜੀਠੀਆ ਸਾਹਿਬ ਨੇ ਤਾਂ ਉਹ ਜਿਹੜੀ ਹੈਗੀ ਆ ਜਿਹੜੀ ਆਡੀਓ ਵਾਇਰਲ ਹੋਈ ਹੈ ਨਾ ਜੀ,
0: ਹਾਂਜੀ
1: ਉਹਦੇ ਨਾਲ ਜਿਹੜੀ ਹੈ ਚਿੱਠੀ ਵੀ ਇਸ ਲੈਟਰ ਨੰਬਰ ਦੇ ਨਾਲ ਪਹਿਲਾਂ ਲਿਖਤੀ ਹਦਾਇਤਾਂ ਵੀ ਆਈਆਂ ਹੈਗੀਆਂ,
0: ਜੀ
1: ਉਹ ਹੀ ਹਦਾਇਤਾਂ ਜਿਹੜੀਆਂ ਹੈਗੀਆਂ ਉਸ ਬੀਬੀ ਨੇ ਬੋਲ ਕੇ ਕਹੀਆਂ ਹੈਗੀਆਂ ਜੀ।
0: ਜੀ
1: ਤੇ ਜੇ ਇਹ ਕੁਛ ਹੈਗਾ ਵੀ ਆ ਤੇ ਦੈਟਸ ਉਹਨੂੰ ਛਪਾਉਣ ਦੀ ਲੋੜ ਕੀ ਹੈਗੀ ਆ ਵੀ ਫੇਕ ਆ ਜੀ, ਇਸ ਤਰੀਕੇ ਨਾਲ ਹੈਗੀ ਆ ਜੀ।
0: ਜੀ
1: ਸਰ ਇਹਦੇ ਵਿੱਚ ਦੋ ਰਾਏ ਨੀ, ਮੀਡੀਆ ਦੇ ਵਿੱਚ ਕਈ ਦਿਨਾਂ ਦਾ ਆ ਰਿਹਾ ਹੈਗਾ ਸੀਗਾ ਕਿ ਮਾਝੇ ਦੇ ਏਰੀਏ ਦੇ ਵਿੱਚ ਵੀ ਬਾਰਡਰ ਪਾਰ ਤੋਂ ਇੱਕ ਸਾਜਿਸ਼ ਹੋਈ ਆ
0: ਜੀ,
1: ਤੇ ਉਹਨਾਂ ਨੇ ਮਤਲਬ ਜਾਣ ਬੁੱਝ ਕੇ ਜਿਹੜਾ ਆ ਪੁਲਿਸ ਵਾਲਿਆਂ ਨੂੰ ਟਾਰਗੇਟ ਕੀਤਾ ਜਾਂਦਾ ਹੈਗਾ। ਉਹਨਾਂ ਨੇ ਤਾਂ ਇੱਥੇ ਤੱਕ ਵੀ ਇੱਥੇ ਸ਼ੂਟਰ ਹਾਇਰ ਹੋ ਜਾਂਦੇ ਹੈਗੇ ਜੀ, ਜਿੱਦਾਂ ਮਰਜ਼ੀ ਇੱਕ ਕੰਮ ਕਿਸੇ ਤੋਂ ਲਓ ਤੇ ਦੈਟਸ ਆਲ, ਉਹ ਬਾਅਦ ਦੇ ਵਿੱਚ ਨਵਾਂ ਬੰਦਾ ਆ ਜਾਂਦਾ ਉਹਨੇ ਥੋੜੇ ਬਹੁਤੇ ਪੈਸਿਆਂ ਦੇ ਵਿੱਚ ਕੰਮ ਕਰਨ। ਉਹ ਤਾਂ ਇੱਥੇ ਤੱਕ ਵੀ ਉਹਨਾਂ ਨੇ ਕਿ ਜੇ ਉਹਨਾਂ ਨੂੰ ਮੌਕਾ ਮਿਲੇ ਤੇ ਵੀਡੀਓ ਵੀ ਬਣਾ ਕੇ ਲਿਆਉਣੀ ਆ ਜੀ, ਤਾਂ ਕਿ ਸਨਸਨੀ ਫੈਲਾਈ ਜਾ ਸਕੇ ਜੀ। ਸੋ ਇਸ ਕਰਕੇ ਜੇ ਇਹੋ ਜਿਹੀ ਅਡਵਾਈਜ਼ਰੀ ਪੁਲਿਸ ਵਾਲਿਆਂ ਨੇ ਜਾਰੀ ਕੀਤੀ ਵੀ ਹੈਗੀ ਆ, ਦੈਟਸ ਗੁੱਡ। ਸਗੋਂ ਉਹਨਾਂ ਨੂੰ ਤਾਂ ਇਹ ਵੀ ਕਹਿਣਾ ਚਾਹੀਦਾ ਹੈ ਕਿ ਤੁਸੀਂ ਗੱਡੀਆਂ ਤੇ ਜਿਹੜੇ ਸਟਿੱਕਰ ਲਾਏ ਹੈਗੇ ਪੁਲਿਸ ਵਾਲਿਆਂ ਦੇ, ਉਹ ਵੀ ਥੋੜੇ ਜਿਹੜੇ ਹੈਗੇ ਆ ਉਹਨਾਂ ਨੂੰ ਜਾਂ ਤਾਂ ਰਿਮੂਵ ਕਰ, ਤੁਸੀਂ ਆਪਣੀ ਸਿਕਿਉਰਿਟੀ ਵਾਸਤੇ ਜਿਹੜਾ ਹੈਗਾ ਆ ਥੋੜਾ ਅਲਰਟ ਰਹੋ। ਏਦਾਂ ਦੀ ਗੱਲ ਕਰਨ ਚ ਹਰਜ ਕੀ ਆ ਜੀ?
0: ਜੀ ਬਿਲਕੁਲ ਹੈ ਜੀ। ਜੀ
1: ਸਵਾਲ ਤਾਂ ਇਹ ਹੈਗਾ ਜੇ ਖਤਰਾ ਹੈਗਾ ਆ ਤੇ ਖਤਰੇ ਨੂੰ ਸਾਰੇ ਐਡਮਿਟ ਕਰੋ ਜੀ, ਤੇ ਉਹਨੂੰ ਚੈਲੰਜ ਨੂੰ ਸਵੀਕਾਰ ਕਰੋ ਜੀ। ਆਪਾਂ ਲੁਕੋ ਕੇ ਕਰਨਾ ਚਿਰ ਜਿਹੜਾ ਹੈਗਾ ਆ ਅੱਖਾਂ ਬੰਦ ਕਰਕੇ ਤਾਂ ਜਿਹੜਾ ਆ ਉਹ ਬਿੱਲੀ ਨੇ ਤਾਂ ਆਉਣਾ ਹੀ ਆਉਣਾ ਨਾ ਜੀ। ਸੋ ਇਸ ਕਰਕੇ ਜਿਹੜਾ ਆ ਕਬੂਤਰ ਤੇ ਅੱਖਾਂ ਮੀਟਣ ਨਾਲ ਬਿੱਲੀ ਨੇ ਉਰੇ ਪਰੇ ਰਸਤਾ ਨੀ ਬਦਲ ਲੈਣਾ। ਸੋ ਇਸ ਕਰਕੇ ਬਿਹਤਰ ਇਹ ਹੈਗਾ ਆ ਕਿ ਉਸ ਚੀਜ਼ ਨੂੰ ਅਕਸੈਪਟ ਕਰਨਾ ਚਾਹੀਦਾ ਕਿ ਹਾਲਾਤ ਆ ਹਾਇਆ ਜੀ। ਇਹ ਕਿਹੜਾ ਸਾਡਾ ਇੰਟਰਨਲ ਹੈਗਾ ਜੀ, ਬਾਰਡਰ ਪਾਰ ਤੋਂ ਸਾਜਿਸ਼ ਹੋਈ ਹੈਗੀ ਆ, ਤੇ ਫਿਰ ਤੁਸੀਂ ਉਸ ਚੀਜ਼ ਨੂੰ ਐਡਮਿਟ ਕਰੋ ਜੀ।
0: ਬਿਲਕੁਲ ਹੈ ਜੀ। ਜੀ
1: ਬਾਕੀ ਜਿਹੜਾ ਹੈਗਾ ਆ ਅੱਜ ਕਹਿੰਦੇ ਜੀ ਵੀ ਸਾਡੇ ਸਿੰਘ ਸਾਹਿਬ ਜਿਹੜੇ ਅਰਦਾਸ ਕਰਨ ਚਲ ਗਏ ਜੀ ਵੀ ਕਰਤਾਰਪੁਰ ਲਾਂਘਾ ਖੋਲੋ,
0: ਕੱਲ ਦੀ ਗੱਲ ਹੈ, ਕੱਲ ਸੀਗੇ ਜੀ।
1: ਹਾਂਜੀ ਉਹਨਾਂ ਨੇ ਉਹ ਲਾਂਘਾ ਅੱਜ ਹੀ ਚਰਚਾ ਚ ਆਇਆ ਜੀ ਵੀ ਲਾਂਘਾ ਜਿਹੜਾ ਹੈਗਾ ਆ ਉਹਨਾਂ ਨੇ ਬਾਰਡਰ ਦੇ ਉੱਤੇ ਜਿਹੜਾ ਹੀ ਆ ਜਾ ਕੇ ਤੇ ਉੱਥੇ ਕਰਨ ਨੀ ਦਿੱਤੀ ਜੀ, ਉਹ ਕਹਿੰਦੇ ਜੀ ਪਿੱਛੇ ਰਹੋ ਤੁਸੀਂ ਖਤਰਾ ਹੀ ਆ ਜੀ।
0: ਜੀ
1: ਸੋ ਇਹ ਵੀ ਤਾਂ ਲਾਈਮ ਲਾਈਟ ਦੇ ਵਿੱਚ ਆਉਣ ਵਾਸਤੇ ਹੈਗੇ ਆ ਜੀ, ਉਧਰ ਸਰਕਾਰਾਂ ਕਹਿੰਦੀਆਂ ਹੈਗੀਆਂ ਜੀ ਵੀ ਬਾਰਡਰ ਪਾਰ ਤੋਂ ਸਾਜਿਸ਼ ਹੋ ਰਹੀ ਹੈਗੀ ਆ ਤੇ ਬਾਰਡਰ ਤੇ ਚਲ ਜਾਂਦੇ ਆ ਜੀ।
0: ਬਿਲਕੁਲ ਹੈ ਜੀ। ਨਾਲੇ ਦੇਖੋ
1: ਇਸ
0: ਹੁਣ
1: ਕਰਕੇ
0: ਅਰਦਾਸ ਕਰਨੀ ਆ ਤਾਂ ਦਰਬਾਰ ਸਾਹਿਬ ਜਾਂ ਹਰਿਮੰਦਰ ਸਾਹਿਬ ਤੋਂ ਸਭ ਤੋਂ ਉੱਚੀ ਜਗ੍ਹਾ ਜਿਹੜੀ ਹੋਰ ਕਿਹੜੀ ਹੋ ਸਕਦੀ ਆ ਜੀ? ਉੱਥੇ ਨੀ ਕਰ ਸਕਦੇ ਸੈਣੀ ਸਾਹਿਬ, ਆਪਣੀ ਗੱਲ ਫਿਰ ਉੱਥੇ ਹੀ ਆ ਗਈ ਦੇ। ਹਾਂਜੀ
1: ਪਤਾ ਨੀ ਕੀ ਹੈਗਾ ਜੀ ਸੋਚ ਆ ਉਹਨਾਂ ਦੀ ਕਿੱਦਾਂ ਮਰਜ਼ੀ। ਚਲੋ ਜੇ ਕਿਸੇ ਚੀਜ਼ ਨੂੰ ਲਾਈਮ ਲਾਈਟ ਚ ਲਿਆਉਣ ਵਾਸਤੇ ਹੁੰਦਾ ਆ ਵੀ ਹਾਂ ਜੀ ਸਰਕਾਰ ਦੇ ਧਿਆਨ ਚ, ਉਹਦੇ ਨਾਲੋਂ ਬੈਟਰ ਇਹ ਸੀਗਾ ਵੀ ਇਕੱਠੇ ਹੋ ਕੇ ਇਹ ਡਿਮਾਂਡ ਕਰ ਆਉਂਦੇ ਜਿਹੜੇ ਹੈਗੇ ਆ ਵੀ ਸੈਂਟਰ ਕੋਲ ਜੀ ਵੀ ਸਾਨੂੰ ਇਹ ਜਿਹੜਾ ਆ ਲਾਂਘਾ ਖੋਲ ਕੇ ਦਿਓ ਤੇ ਇਹਦੇ ਬਾਰੇ ਉਪਰਾਲਾ ਕਰੋ। ਤੇ ਜਦ ਹੁਣ ਤਾਂ ਜਥੇ ਵੀ ਜਾਣ ਲੱਗ ਪਏ ਹੈਗੇ ਆ ਜੀ, ਉਧਰੋਂ ਵੀ ਜਥੇ ਆਉਣ ਲੱਗ ਪਏ, ਇਧਰੋਂ ਵੀ ਜਥੇ ਜਾਣ ਲੱਗ ਪਏ ਆ, ਤੇ ਆਹ ਇੱਕ ਛੋਟਾ ਜਿਹਾ ਸਾਡੀ ਬੇਨਤੀ ਹੈਗੀ ਵੀ ਇੰਨਾ ਕੁ ਏਰੀਆ ਹੈਗਾ ਆ, ਤੁਸੀਂ ਇਹਦੇ ਵਾਸਤੇ ਜੋ ਵੀ ਉਚਿਤ ਗਾਈਡਲਾਈਨ ਤੈਅ ਕਰਨੀ ਆ ਉਹ ਕਰ ਲਓ ਜੀ, ਪਰ ਸਾਨੂੰ ਕਰਤਾਰਪੁਰ ਸਾਹਿਬ ਦਾ ਜਿਹੜੇ ਹੈਗੇ ਆ ਉਹ ਦਰਸ਼ਨਾਂ ਦੀ ਜਿਹੜੀ ਆ ਅਨੁਮਤੀ ਹੋਣੀ ਚਾਹੀਦੀ ਹੈਗੀ, ਪਰਮਿਸ਼ਨ ਹੋਣੀ ਚਾਹੀਦੀ ਹੈ।
0: ਕਈ ਵਾਰੀ ਚਲੋ ਮੈਂ ਇਹ ਵੀ ਚੀਜ਼ ਸੋਚਦਾ ਹੁੰਦਾ ਕਿ ਇਹ ਚਲੋ ਉਧਰ ਕਸ਼ਮੀਰ ਦਾ ਮੁੱਦਾ ਅੜਿਆ ਹੋਇਆ ਉਹਨਾਂ ਸਮਿਆਂ ਦਾ ਜਦੋਂ ਵੰਡ ਹੋਈ ਹੈ, ਲਾਈਨਾਂ ਖਿੱਚੀਆਂ ਗਈਆਂ, ਤਾਰਾਂ ਲੱਗੀਆਂ, ਉਜਾੜਾ ਹੋਇਆ, ਸਾਰਾ ਕੁਝ ਹੋਇਆ, ਜਿਹੜਾ ਇਹਨਾਂ ਏਰੀਆ ਸੀਗਾ, ਜੇ ਇਧਰੋਂ ਥੋੜਾ ਜਿਹਾ ਏਰੀਆ ਕਰਤਾਰਪੁਰ ਸਾਹਿਬ ਵਾਲਾ ਜਿਹੜਾ ਉਹ ਤਾਂ ਚਲੋ ਪੂਰੇ ਸਰਹੱਦ ਦੇ ਨਾਲ ਹੀ ਲੱਗਦਾ, ਜੇ ਉਹ ਵਾਲਾ ਏਰੀਆ ਪੂਰਾ ਇਧਰਲੇ ਪਾਸੇ ਲੈ ਲੈਂਦੇ ਪੰਜਾਬ ਦੇ ਵਿੱਚ, ਕਿ ਇਹ ਬਖੇੜੇ ਬਾਨੇ ਸੀ ਕਿ ਜਾਣ ਬੁੱਝ ਕੇ ਕੀਤੇ ਗਏ, ਜਾਂ ਹੋਰ ਰਾਜਸਥਾਨ ਵਾਲੇ ਪਾਸਿਓਂ ਜਾਂ ਗੁਜਰਾਤ ਵਾਲੇ ਪਾਸਿਓਂ ਉਹ ਉਨਾ ਕੁ ਏਰੀਆ ਜਿਹੜਾ ਉਹਨਾਂ ਨੂੰ ਵੱਧ ਛੱਡ ਦਿੰਦੇ ਜੀ?
1: ਪਰ ਸਾਹਿਬ ਇਹਦੇ ਵਿੱਚ ਜਿਹੜਾ ਹੈਗਾ ਜਾਂ ਸਿੱਖ ਲੀਡਰਸ਼ਿਪ ਉਸ ਵੇਲੇ ਦੀ ਕਿੰਨੀ ਕੁ ਵਿਜੀਲੈਂਟ ਸੀ ਇਹ ਪਤਾ ਲੱਗਦਾ ਜੀ।
0: ਜੀ
1: ਇਹਨਾਂ ਨੇ ਕਿਤੇ ਸੋਚਿਆ ਕਿਤੇ ਜੇ ਸਿੱਖ ਲੀਡਰਸ਼ਿਪ ਨੇ ਕਿਤੇ ਇਹ ਮੰਗ ਕੀਤੀ ਹੋਵੇ ਜਾਂ ਇਸ ਤਰੀਕੇ ਦਾ ਸਵਾਲ ਕੀਤਾ ਹੋਵੇ, ਇਤਿਹਾਸ ਚ ਮੈਂ ਤਾਂ ਦੇਖਿਆ ਨੀ ਜੀ।
0: ਜੀ
1: ਗੱਲ ਤਾਂ ਇਹ ਹੈਗੀ ਆ ਕਿ ਸਾਡੇ ਜਿਹੜੇ ਹੈਗੇ ਆ ਨਾ ਲੀਡਰ ਜਦੋਂ ਲੱਟੂ ਹੁੰਦੇ ਆ ਨਾ ਜੀ, ਬਿਲਕੁਲ ਹੀ ਆ ਲੱਟੂ ਹੋ ਜਾਂਦੇ ਆ ਜੀ। ਹੁਣ ਬਾਕੀ ਸਟੇਟਾਂ ਵੀ ਤਾਂ ਜਿਹੜੀਆਂ ਆ ਉਹਨਾਂ ਨੇ ਸਰਕਾਰ ਜਿਹੜੀ ਆ ਹੁਣ ਵੀ ਤਾਂ ਦੂਜੀਆਂ ਪਾਰਟੀਆਂ ਦੇ ਸਮਰਥਨ ਨਾਲ ਚੱਲਦੀ ਆ ਨਾ ਜੀ,
0: ਚੱਲਦੀ ਆ,
1: ਪਰ ਸਰਕਾਰ ਹੈਵ ਟੂ ਪੇ ਦੀ ਕੋਸਟ ਹੈ ਜੀ, ਸਰਕਾਰ ਨੂੰ ਇੱਕ ਕੀਮਤ ਦੇਣੀ ਪੈ ਰਹੀ ਆ। ਤੇ ਸਾਡੇ ਜਿਹੜੇ ਹੈਗੇ ਆ ਜਦੋਂ ਉਹਨਾਂ ਨੂੰ ਅੱਤ ਦੀ ਲੋੜ ਸੀ ਸਾਡਿਆਂ ਨੇ ਸਮਰਥਨ ਦਿੱਤਾ ਜੀ ਬਿਨਾਂ ਸ਼ਰਤ, ਉਦੋਂ ਸ਼ਰਤ ਰੱਖ ਕੇ ਤੇ ਆਪਣੇ ਮੁੱਦੇ ਸੁਲਝਾ ਲੈਂਦੇ ਜੀ।
0: ਬਿਲਕੁਲ ਹੈ ਜੀ।
1: ਇਸ ਏਦਾਂ ਦੇ ਬਲੰਡਰ ਸਾਡੇ ਜਿਹੜੇ ਹੈਗੇ ਆ ਇਤਿਹਾਸ ਦੇ ਵਿੱਚ ਬਹੁਤ ਹੋਏ ਆ ਜੀ।
0: जी
1: ਹਾਂਜੀ ਸਾਡੇ ਜਿਹੜਾ ਹੈਗਾ ਜਦੋਂ ਬੰਗਲਾਦੇਸ਼ ਬਣਾਇਆ ਸੀਗਾ ਜੀ 95,000 ਫੌਜੀ ਜਿਹੜਾ ਆ 90,000 ਉਹਨਾਂ ਦਾ ਜਿਹੜਾ ਆ ਸਰੈਂਡਰ ਕਰਵਾਇਆ ਸੀਗਾ
0: ਜੀ
1: ਤੇ ਉਸ ਵੇਲੇ ਜਿਹੜਾ ਆ ਆਪਣਾ ਕਸ਼ਮੀਰ ਮੁੱਦਾ ਹੱਲ ਕਰ ਲੈਂਦੇ ਜੀ ਵੀ
0: ਕਰ
1: ਤੁਹਾਡਾ
0: ਲੈਂਦੇ
1: 90,000 ਫੌਜੀ ਤਾਂ ਦੇਣਾ ਹੈਗਾ ਆ ਸਾਡਾ ਕਸ਼ਮੀਰ ਦਾ ਜਿਹੜਾ ਹੈਗਾ ਆ ਭਾਈ ਖਾਲੀ ਕਰੋ ਚਲੋ ਭਾਈ
0: ਬਿਲਕੁਲ
1: ਤਰ ਹਾਂਜੀ
0: ਬਿਲਕੁਲ ਹੈ ਜੀ
1: ਉਹ ਸਾਡੇ ਉਹ ਜਿਹੜੇ ਹੈਗੇ ਆ ਹਮੇਸ਼ਾ ਜਿਹੜੇ ਆ ਉਹ ਸੈਨਿਕ ਜਿਹੜਾ ਆ ਸਾਡਾ ਉਹ ਤਾਂ ਮਰਦਾ ਆ ਆਪਣੇ ਦੇਸ਼ ਵਾਸਤੇ ਸਭ ਕੁਝ ਕਰ ਲੈਂਦਾ ਸਾਡਾ ਲੀਡਰ ਜਿਹੜਾ ਆ ਟੇਬਲ ਤੇ ਆ ਕੇ ਫੇਰ ਹਮੇਸ਼ਾ ਡਿਪਲੋਮੇਸੀ ਦੇ ਉੱਤੇ ਫੇਲ ਹੁੰਦਾ ਜੀ
0: ਜੀ ਬਿਲਕੁਲ ਹੈ ਜੀ
1: ਅੱਜ ਵੀ ਏਦਾਂ ਦਾ ਹੀ ਹੋ ਰਿਹਾ ਹੈਗਾ ਜੀ ਅੱਜ ਦੇਖੋ ਤੁਸੀਂ ਆ ਤੁਸੀਂ ਖਬਰ ਮੇਰਾ ਖਿਆਲ ਚ ਹੋ ਸਕਦਾ ਤੁਸੀਂ ਬਾਅਦ ਦੇ ਵਿੱਚ ਕਰੋ
0: ਜੀ
1: ਤੇ ਆ ਕਿੰਨੀ ਬਦਨਾਮੀ ਹੋ ਰਹੀ ਹੈਗੀ ਆ ਜੀ ਆ ਜਿਹੜਾ ਆ ਜੱਗੂ ਭਗਵਾਨਪੁਰੀ ਆ ਤੇ ਆਪਣਾ ਦੂਜੇ ਲਾਰੈਂਸ ਬਿਸ਼ਨੋਈ ਇਹਨਾਂ ਦੇ ਕਰਕੇ ਜਿਹੜਾ ਆ ਅੱਜ ਅਮੈਰੀਕਨ ਏਜੰਸੀਜ ਨੇ ਮਤਲਬ ਕਈ ਦੇਸ਼ਾਂ ਦੀਆਂ ਏਜੰਸੀਜ ਨੇ ਮਿਲ ਕੇ ਤੇ ਇੱਕ ਉਹਨਾਂ ਨੇ ਚਲਾਇਆ ਸੀਗਾ ਜੀ ਇਹ ਮੂਵਮੈਂਟ ਚਲਾਈ ਸੀ ਉਹਦੇ ਵਿੱਚ ਜਿਹੜਾ ਆ ਉਹਨਾਂ ਨੇ ਕਈ ਬੰਦੇ ਅਰੈਸਟ ਕੀਤੇ ਜਿਹੜੇ ਕਿ ਉਹ ਕਹਿੰਦੇ ਨਾਲ ਉਹਨਾਂ ਨੇ ਸਟੇਟਮੈਂਟ ਆਈ ਕਿ ਭਾਰਤ ਦੀਆਂ ਜੇਲਾਂ ਦੇ ਵਿੱਚ ਬੈਠੇ 3 ਬੰਦਿਆਂ ਦੇ ਨਾਂ ਲਏ ਹੈਗੇ ਜੀ ਦੋ ਦਾ ਤਾਂ ਮੈਂ ਹੈਗਾ ਇੱਕ ਸਕਿਪ ਕਰ ਗਿਆ ਤੇ ਆ ਬੰਦੇ ਬੈਠੇ ਹੈਗੇ ਆ ਜਿਹੜੇ ਕਿ ਉੱਥੇ ਦੇ ਅਧਿਕਾਰੀਆਂ ਨੂੰ ਰਿਸ਼ਵਤ ਖਿਲਾ ਕੇ ਤੇ ਸਾਡੇ ਦੇਸ਼ਾਂ ਦੇ ਵਿੱਚ ਜਿਹੜੇ ਹੈਗੇ ਆ ਵੀ ਇਹ ਗੈਂਗ ਚਲਾ ਰਹੇ ਹੈਗੇ ਆ ਜੀ ਤੇ ਵਾਰਦਾਤਾਂ ਕਰਵਾ ਰਹੇ ਹੈਗੇ ਆ ਤੇ ਉੱਥੇ ਜਿਹੜਾ ਹੈਗਾ ਆ ਇਹ ਇਲੀਗਲ ਜਿਹੜਾ ਆ ਬਿਜ਼ਨਸ ਜਿਹੜਾ ਹੈਗਾ ਆ ਉਹ ਉਹਨੂੰ ਰਨ ਕਰ ਰਹੇ ਹੈਗੇ ਆ ਜੀ ਤੇ ਜੇ ਭਾਰਤ ਨੇ ਕੋਈ ਸਟ੍ਰਿਕਟ ਐਕਸ਼ਨ ਨਾ ਲਿਆ ਤੇ ਇਹਦੇ ਨਤੀਜੇ ਇਹਨਾਂ ਨੂੰ ਮਤਲਬ ਭੁਗਤਣੇ ਪੈਣਗੇ ਜੀ ਤੁਸੀਂ ਦੇਖੋ ਕਿੱਡੀ ਉਹਨਾਂ ਦੀ FBI ਵਾਲਿਆਂ ਦੀ ਜਿਹੜੀ ਹੈਗੀ ਸਟੇਟਮੈਂਟ ਤਾਂ ਦੇਖੋ ਤੁਸੀਂ ਕੀ ਆ ਰਹੀ ਹੈਗੀ
0: ਜੀ ਬਿਲਕੁਲ ਹੈ ਜੀ ਦਰੁਸਤ ਹੈ ਜੀ
1: ਇਹ ਤਾਂ ਸ਼ਰਮ ਵਾਲੀ ਗੱਲ ਹੈਗੀ ਆ ਕਿ ਅਸੀਂ ਹਮੇਸ਼ਾ ਕਹਿੰਦੇ ਹੁੰਦੇ ਸੀ ਵੀ ਪਾਕਿਸਤਾਨ ਤੇ ਅਕਿਊਜ਼ਿੰਗ ਫਿੰਗਰ ਰੇਜ਼ ਕਰਦੇ ਸੀ ਕਿ ਉਹਨਾਂ ਦੀ ਧਰਤੀ ਦੇ ਉੱਤੇ ਅੱਤਵਾਦ ਪਲਦਾ ਹੈਗਾ ਤੇ ਹੁਣ ਸਾਡੀ ਧਰਤੀ ਤੇ ਕੀ ਪਲ ਰਿਹਾ ਜੀ
0: ਪਲ ਰਿਹਾ ਜੀ
1: ਤੇ ਦੂਜੇ ਦੇਸ਼ ਜਿਹੜੇ ਹੈਗੇ ਆ ਸਾਡੇ ਧਰਤੀ ਦੇ ਉੱਤੇ ਬੰਦੇ ਬੈਠੇ ਉਹਨਾਂ ਤੋਂ ਪਰੇਸ਼ਾਨ ਹੈਗੇ ਜੀ ਉਹਨਾਂ ਦੇ ਕ੍ਰਿਮੀਨਲ ਜਿਹੜੇ ਐਕਟ ਹੋ ਰਹੇ ਜੀ
0: ਤੇ
1: ਉਹਨਾਂ ਬੰਦਿਆਂ ਦੇ ਜ਼ਰੀਏ ਜਾਂ ਉਹਨਾਂ ਦੇ ਗੈਂਗਸ ਦੇ ਜ਼ਰੀਏ ਤੇ ਉਹ ਤਾਂ ਬਹੁਤ ਜ਼ਿਆਦਾ ਮਾੜਾ ਹਾਲ ਹੈ ਜੀ
0: ਜੀ ਬਿਲਕੁਲ ਤੇ ਸੈਣੀ ਸਾਹਿਬ ਇੱਕ ਹਾਸੋਹੀਣੀ ਗੱਲ ਕਹਿ ਲੋ ਜਾਂ ਸ਼ਾਇਦ ਇਹ ਵੀ ਚੀਜ਼ਾਂ ਥੋਪੀਆਂ ਜਾ ਰਹੀਆਂ ਨੇ ਮੁਲਕ ਦੇ ਬਸ਼ਿੰਦਿਆਂ ਦੇ ਉੱਤੇ ਜਿਹਨੇ ਕਹਿਣਾ ਕਰ ਲੋ ਨਹੀਂ ਕਰਨਾ ਭਾਂਤ ਭਾਂਤ ਦਾ ਕਹਿ ਲੋ ਸਾਡਾ ਜਿਹੜਾ ਭਾਰਤ ਮੁਲਕ ਹੈ ਉਹਦੇ ਵਿੱਚ ਵੱਖਰੇ ਵੱਖਰੇ ਧਰਮ ਵੱਖਰੇ ਵੱਖਰੇ ਕਲਚਰ ਜਿਹੜੇ ਜੁੜੇ ਹੋਏ ਹੈ ਪਰ ਵੰਦੇ ਮਾਤਰਮ ਦਾ ਰੋਲਾ ਕਾਫੀ ਸਮੇਂ ਤੋਂ 3-4 ਮਹੀਨਿਆਂ ਤੋਂ ਪੈ ਰਿਹਾ ਤੇ ਉਹਦੇ ਵਿੱਚ ਹੁਣ ਸੁਪਰੀਮ ਕੋਰਟ ਦਾ ਇੱਕ ਫੈਸਲਾ ਆਇਆ ਵੰਦੇ ਮਾਤਰਮ ਨਾ ਗਾਉਣ ਵਾਲੇ ਨੂੰ ਸਜ਼ਾ ਨਾ ਦਿੱਤੀ ਜਾਵੇ ਤੇ ਸਰਵਉੱਚ ਅਦਾਲਤ ਨੇ ਕੇਂਦਰ ਨੂੰ ਹਦਾਇਤ ਕਰਦਿਆਂ ਕਿਹਾ ਕਿ 1986 ਦੇ ਫੈਸਲੇ ਦਾ ਹਵਾਲਾ ਉਹਨਾਂ ਦਿੱਤਾ ਹੈ ਕਿ ਖਾਣ ਪੀਣ ਜਾਂ ਪਹਿਰਾਵੇ ਦੇ ਉੱਤੇ ਤਾਂ ਪਹਿਲਾਂ ਹੀ ਇਹ ਸਾਰੇ ਮਸਲੇ ਚੱਲਦੇ ਸੀਗੇ ਤੇ ਇਹਦੇ ਉੱਤੇ ਵੀ ਹੁਣ ਜਿਹੜੀਆਂ ਨੇ ਸਮੇਂ ਦੀਆਂ ਸਰਕਾਰਾਂ ਕਿਤੇ ਨਾ ਕਿਤੇ ਦਬਾਅ ਪਾ ਰਹੀਆਂ ਨੇ ਤੇ ਕਿਵੇਂ ਦੇਖਦੇ ਹੋ ਇਹ ਮਾਮਲਾ ਜੀ
1: ਪਰ ਇਹ ਸਭ ਫਰੈਂਕਲੀ ਸਪੀਕਿੰਗ ਮੈਨੂੰ ਤਾਂ ਆਪ ਨੀ ਆਉਂਦਾ ਜੀ ਬੰਦੇ ਮਾਤਰਮ ਸੱਚੀ ਗੱਲ ਆ ਮੈਂ ਇੱਕ ਦੋ ਵਾਰੀ ਪੜ੍ਹਨ ਦੀ ਕੋਸ਼ਿਸ਼ ਵੀ ਕੀਤੀ ਬਸ ਅਸੀਂ ਉਹ ਜਦੋਂ ਕਿਤੇ ਗਾਉਂਦੇ ਗੂੰਦੇ ਦੇਖੇ ਵੀ ਉੱਥੇ ਜਿਹੜਾ ਹੈਗਾ ਬੰਦੇ ਮਾਰ ਦੋ ਬੰਦੇ ਮਾਰ ਦੋ ਬਸ ਹਾਈ ਚੱਕਰ ਜਿਹੜਾ ਇਹ ਤਾਂ ਨਿਆਣਿਆਂ ਲਈ ਸੋਚ ਸੀਗੀ ਜੀ ਤਾਂ ਤਾਂ ਨਿਆਣੇ ਹੁੰਦੇ ਸਾਨੂੰ ਮੈਨੂੰ ਨੀ ਲੱਗਦਾ ਹੈਗਾ ਵੀ ਸਾਡੀ ਕੋਰਟ ਦੇ ਵਿੱਚ ਜਿਹੜਾ ਆ 95% ਵਕੀਲਾਂ ਨੂੰ ਕਿਤੇ 5% ਉਹ ਮੈਂ ਛੱਡ ਲੈਂਦਾ ਹੈਗਾ ਬਈ ਹੁੰਦੇ ਏਦਾਂ ਦੇ ਮਾਇੰਡਡ ਬਈ ਹੋ ਸਕਦਾ ਪਰ ਜਿਹੜੇ BJP ਦਾ ਵੀ ਹੋਣਗੇ ਜੁੜੇ ਮੈਨੂੰ ਨੀ ਲੱਗਦਾ ਹੈਗਾ
0: ਕੱਲੇ ਕੱਲੇ ਤੋਂ ਇੱਕ ਸੈਸ਼ਨ ਬੁਲਾ ਲਓ ਤੇ ਕੱਲੇ ਕੱਲੇ ਤੋਂ ਬੁਲਵਾਓ ਜੀ
1: ਮੈਂ ਕੱਲ ਨੂੰ ਜਿਹੜਾ ਹੈਗਾ ਮੇਰਾ ਇੱਕ ਸੱਜਣ ਹੈਗਾ ਉਹ ਵੀ BJP ਦਾ ਹੈਗਾ ਆ ਜੀ ਪਹਿਲਾਂ ਤਾਂ ਉਹਨੂੰ ਖੜਾ ਕਰਕੇ ਤਾਂ ਉਹਨੂੰ ਪੁੱਛੂਗਾ ਪਹਿਲਾਂ ਮੈਨੂੰ ਬੰਦੇ ਮਾਤਰਮ ਸੁਣਾ ਤੇ ਫੇਰ ਇੱਥੇ ਬੈਠ ਹਾਂਜੀ ਮੈਂ ਤਾਂ ਚਾਹ ਨੀ ਬੁਲਾਉਣੀ ਇਹਨਾਂ ਨੂੰ ਪਹਿਲਾਂ ਪੁੱਛੂਗਾ ਜ਼ਰੂਰ ਅਸੀਂ ਸਾਨੂੰ ਆਪਣੀ ਜਿੰਦਗੀ ਜੀਣ ਦੀ ਅਧਿਕਾਰ ਤਾਂ ਹੋਣਾ ਚਾਹੀਦਾ ਨਾ ਆਪਣੀ ਮਰਜ਼ੀ ਨਾਲ ਹੋਣਾ ਚਾਹੀਦਾ ਅਸੀਂ ਕੀ ਬੋਲਣਾ ਕੀ ਨਹੀਂ ਬੋਲਣਾ ਇਹ ਸਾਡੀ ਮਰਜ਼ੀ ਹੋਣੀ ਚਾਹੀਦੀ ਹੈਗੀ ਆ ਜੀ
0: ਬਿਲਕੁਲ
1: ਉਹ ਠੀਕ ਗੱਲ ਹੈਗੀ ਆ ਦੂਜੀ ਗੱਲ ਇਹ ਹੈਗੀ ਆ ਕਿ ਭਾਰਤ ਜਿਹੜਾ ਹੈਗਾ ਆ ਏਦਾਂ ਦਾ ਦੇਸ਼ ਨਹੀਂ ਹੈ ਭਾਰਤ ਦੇ ਵਿੱਚ ਹਰ ਇੱਕ ਤਰ੍ਹਾਂ ਦਾ ਬੰਦਾ ਆ ਹਰ ਇੱਕ ਕਮਿਊਨਿਟੀ ਦਾ ਹੈਗਾ ਆ ਡਿਫਰੈਂਟ ਟਾਈਪ ਆਫ ਜਿਹੜੇ ਰਿਲੀਜਨ ਹੈਗੇ ਆ ਜੀ ਹਰ ਇੱਕ ਬੰਦੇ ਦੀਆਂ ਆਪਣੀਆਂ ਮਾਨਤਾਵਾਂ ਆ ਉਹਨੂੰ ਸੁਤੰਤਰ ਹੋਣਾ ਚਾਹੀਦਾ ਹੈਗਾ ਜੀ ਇੱਕ ਪਾਸੇ ਤੁਸੀਂ ਜਿਹੜਾ ਹੈਗਾ ਆ ਬੋਲਣ ਦੀ ਆਜ਼ਾਦੀ ਦਿੰਦੇ ਹੈਗੇ ਆ ਜੇ ਬੋਲਣ ਦੀ ਆਜ਼ਾਦੀ ਹੈਗੀ ਤਾਂ ਚੁੱਪ ਰਹਿਣ ਦੀ ਵੀ ਆਜ਼ਾਦੀ ਹੋਣੀ ਚਾਹੀਦੀ ਹੈ ਜੀ
0: ਬਿਲਕੁਲ ਹੈ ਜੀ
1: ਅਸੀਂ ਕਿਉਂ ਬੋਲੀਏ ਜੀ ਸਾਨੂੰ ਪਤਾ ਹੀ ਨੀ ਉਹਦਾ ਮਤਲਬ ਨੀ ਪਤਾ ਨਾ ਜੇ ਪਤਾ ਹੋਵੇ ਵੀ ਤੇ ਦੈਟਸ ਵਿੱਚ ਤੁਹਾਡੇ ਮਨ ਦੇ ਵਿੱਚ ਕੋਈ ਇਹ ਜਰੂਰੀ ਥੋੜਾ ਹੈਗੀ ਹੈ ਜਿਹਨੂੰ ਤੁਸੀਂ ਰਿਸਪੈਕਟ ਕਰੋ ਤੇ ਉਹਨੂੰ ਮੈਂ ਵੀ ਮੱਥਾ ਟੇਕ ਕੇ ਆਵਾਂ।
0: ਬਿਲਕੁਲ
1: ਠੀਕ ਹੈ ਜੀ, ਉਹ ਤੁਹਾਡਾ ਤੁਹਾਡਾ ਆਪਣਾ ਨੇਜ ਆ, ਮੇਰਾ ਆਪਣਾ ਨੇਜ
0: ਜਿਹੜਾ
1: ਮੈਨੂੰ ਨੀ ਆਂਦਾ ਹੈਗਾ ਸੱਚੀ ਗੱਲ, ਮੈਂ ਝੂਠ ਨੀ ਕਹਿੰਦਾ ਜੀ।
0: ਬਿਲਕੁਲ
1: ਤੇ ਬਾਕੀ
0: ਪ੍ਰੇਅਰ ਦੇ ਵਿੱਚ ਹਰ ਸਵੇਰੇ ਕਰਾਉਂਦੇ ਹੁੰਦੇ ਸੀ, ਮੈਂ ਡਰਾਮਾ ਵੀ ਵਜਾਉਂਦਾ ਰਿਹਾ ਜੀ ਉੱਥੇ ਉਸ ਸਮੇਂ ਚ। ਤੇ ਆਪਣੇ ਨਾਲ ਔਜਲਾ ਸਾਹਿਬ ਜੁੜੇ ਨੇ, ਸਤਿ ਸ੍ਰੀ ਅਕਾਲ ਔਜਲਾ ਸਾਹਿਬ, ਸਵਾਗਤ ਹੈ ਜੀ ਆਨੂੰ ਜੀ।
3: ਜਨਗਨ ਮਨ ਵੀ ਭੁੱਲ, ਮੈਂ ਕਿਹਾ ਜੀ ਤੁਸੀਂ ਕਹਿੰਦੇ ਹੋ ਚੁੱਪ ਰਹਿਣ ਚ ਭਲਾ, ਫਿਰ ਖੈਰੇ ਦੇ ਭਲਾ ਹੀ ਸਮਝਿਆ ਜਿਹੜਾ ਹਰ ਗੱਲ ਤੇ ਲਾਈਵ ਹੋ ਜਾਂਦਾ
0: ਜੀ।
3: ਹਾਂਜੀ ਰਾਜਨ ਜੀ,
1: ਹਾਂਜੀ ਹਾਂਜੀ ਹਾਂਜੀ,
3: ਮੈਂ ਖਹਿਰੇ ਨੇ ਵੀ ਫਿਰ ਭਲਾ ਹੀ ਸਮਝਿਆ।
1: ਮੈਂ ਇਹ ਨੀ ਕਹਿੰਦਾ, ਮੈਂ ਇਹ ਨੀ ਕਹਿੰਦਾ ਹੈਗਾ ਵੀ ਹੁਣ ਮੈਂ ਕੀ ਬੋਲਣਾ ਹੈਗਾ ਆ, ਇਹ ਤਾਂ ਮੇਰੇ ਤੇ ਹੈਗਾ ਆ ਡਿਪੈਂਡ, ਮੈਨੂੰ ਤੁਸੀਂ ਮਤਲਬ ਜਿਹੜਾ ਹੈਗਾ।
3: ਮੈਂ ਨੀ ਕਹਿੰਦਾ ਵੀ ਚਲੋ ਜੇ ਉਹ ਸ਼੍ਰੋਮਣੀ ਕਮੇਟੀ ਦਾ ਮੈਂਬਰ ਵਾਲਾ ਕੰਮ ਸੀ ਉੱਥੇ ਨਹੀਂ ਬੋਲਦਾ, ਪਰ ਉਹ ਅਕਾਲੀ ਦਲ ਦਾ ਵਾਈਸ ਪ੍ਰਧਾਨ ਸੀ, ਖਹਿਰਾ ਉੱਥੇ ਤਾਂ ਘੇਰੇ ਸਕਦਾ ਸੀ ਅਕਾਲੀ ਦਲ ਨੂੰ।
0: ਪਰ ਭਾਜੀ ਉਹਦਾ ਇਹ ਆ ਨਾ ਦੇਖੋ, ਸਿੱਖ ਵੋਟ ਨੂੰ ਖਹਿਰਾ ਕਿਤੇ ਨਾ ਕਿਤੇ ਕਹਿ ਸਕਦੇ ਐਕਸਪਾਇਰ ਕਰਦਾ ਹੈ ਜੀ, ਉਹ ਇਸ ਚੀਜ਼ ਦੇ ਨਾਲ ਬੜਾ ਵਿਚਾਰ ਸੋਚ ਵਿਚਾਰ ਕੇ ਚੱਲਦਾ ਹੈ ਜੀ।
3: ਨਹੀਂ ਚੱਲਦਾ ਠੀਕ ਹੈ, ਪਰ ਬਾਕੀ ਉਹਨਾਂ ਦੇ ਚਾਹੇ ਆਪ ਵਾਲਿਆਂ ਦੇ ਕਿਸੇ ਨੂੰ ਜੁਕਾਮ ਹੋ ਜਾਵੇ, ਜਿਹਦੇ ਗੱਲ ਚੱਕ ਲੈਂਦਾ ਵੀ ਉਹਨੇ ਸਿੱਖ ਇੱਥੇ ਮਾਰੀ ਸੀ ਤੇ ਵੱਜਦੀ ਨੀ ਸੀ ਗੱਲ, ਮੈਂ ਉਹ ਕਰਦਾ ਨਾ ਠੀਕ ਹੈ ਵੀ ਉੱਥੇ ਮੁੱਦੇ ਸਹੀ ਹਟਾਉਂਦਾ ਆਪਾਂ ਉਹਦੀ ਸਪੋਰਟ ਕਰਦੇ ਹਾਂ, ਪਰ ਇਸ ਮਸਲੇ ਤੇ ਵੀ ਕੋਈ ਬੋਲਣਾ ਚਾਹੀਦਾ ਸੀ ਨਾ
0: ਜੀ।
3: ਤੇ ਇਸ ਮਸਲੇ ਤੇ ਕਿਸੇ ਕਾਂਗਰਸੀ ਦਾ ਬਿਆਨ ਆਇਆ
0: ਨਾ ਜੀ? ਨਾ ਜੀ,
3: ਸਾਰੇ ਚੁੱਪ ਨੇ ਜੀ
0: ਜੀ
3: ਜੀ। ਚਲੋ ਕੰਡੈਮ ਤਾਂ ਕਰਨਾ ਹੀ ਚਾਹੀਦਾ ਵੀ ਅਕਾਲੀ ਦਲ ਜਵਾਬ ਦੇਵੇ, ਅਕਾਲੀ ਦਲ ਜੋ ਆਈ ਕਹਿ ਸਕਦਾ ਵੀ ਅਕਾਲੀ ਦਲ ਦਾ ਲੀਡਰ ਜਵਾਬ ਦੇਣ ਜੀ ਹੁਣ
0: ਜੀ,
3: ਇੰਨੀ ਗੱਲ ਵੀ ਕਹਿ ਸਕਦਾ ਜੀ ਉਹ। ਅਕਸਰ ਪਾਰਟੀ
1: ਜਿਹੜੇ ਆ ਚਾਰ ਜਿਹੜੇ ਆ ਬੰਦੇ ਹੈਗੇ ਇਹ ਵੀ ਨਾ ਜੀਣ ਦੇਣ ਜੀ, ਸੋ ਇਸ ਕਰਕੇ ਉਹ ਕਹਿੰਦੇ ਹੈਗੇ ਨਾ ਵੀ ਕੁਛ ਚਾਰ ਬੰਦੇ ਤਾਂ ਸਾਰਿਆਂ ਨਾਲ ਕਹਿੰਦਾ ਇੰਨਾ ਨਾ ਮਤਲਬ ਸੱਚ ਬੋਲ ਵੀ ਕੱਲਾ ਹੀ ਰਹਿ ਜਾਏ, ਚਾਰ ਕ ਬੰਦੇ ਰੱਖ ਲਾ ਕਹਿੰਦੇ ਮੋਢਾ ਲੈਣ ਵਾਸਤੇ।
0: ਨਹੀਂ ਮੈਨੂੰ ਸਹੀ ਸਾਹਿਬ ਲੱਗਦਾ ਕਿ ਖਹਿਰਾ ਸਾਹਿਬ ਤੇ ਮਜੀਠੀਆ ਸਾਹਿਬ ਕੁਝ ਖੋਜਾਂ ਦੇ ਵਿੱਚ ਲੱਗੇ ਹੋਏ ਨੇ, ਕੱਚੇ ਚਿੱਠੇ ਹੀ ਕੱਢ ਕੇ ਲਿਆਉਣਗੇ ਸਾਰਾ ਕੁਝ ਜੀ, ਕਿਹਨੇ ਕੀ ਕਰਾਇਆ ਕਿੱਥੋਂ ਕਰਾਇਆ ਕੀ।
3: ਇਹ ਤਾਂ ਦੇਖੋ ਇਹ ਤਾਂ ਗੇਮ ਲੱਗ ਗਈ ਜੀ, ਇਹ ਤਾਂ ਪੋਲੀਟੀਕਲ ਹੱਥ ਦੀ ਗੇਮ ਆ ਤੇ ਪਾਵਰ ਇਸ ਵਕਤ ਆਮ ਆਦਮੀ ਪਾਰਟੀ ਕੋਲ ਹੈ।
0: ਬਿਲਕੁਲ,
3: ਬਾਕੀ ਗੇਮ ਤਾਂ ਹੁਣ ਉਹਨਾਂ ਦੇ ਪਾਲੇ ਚ, ਇਹ ਤਾਂ ਹੁਣ ਸਫਾਈਆਂ ਹੀ ਦੇਣਗੇ ਇਕੱਲੇ ਜੀ, ਇਦੂ ਬਾਅਦ ਕੁਛ ਨੀ ਕਰ ਸਕਦੇ
0: ਜੀ,
3: ਇਹਨਾਂ ਨੂੰ ਪਤਾ ਲੱਗ ਗਿਆ ਵੀ ਅਸੀਂ ਘਿਰੇ ਹੋਏ ਆ
0: ਜੀ।
1: ਨਹੀਂ ਹੁਣ ਤੁਸੀਂ ਸੋਚਦੇ ਹੈਗੇ ਵੀ ਭਾਰਤ ਸਾਹਿਬ ਇੰਨੀਆਂ ਗੱਲਾਂ ਕਰਦੇ ਹੈਗੇ ਆ, ਕੱਲ ਨੂੰ ਮੇਰੇ ਖਿਲਾਫ਼ ਕੁਛ ਬੋਲਣਗੇ ਤੇ ਜਰੂਰੀ ਥੋੜਾ ਹੈਗਾ ਆ, ਉਹ ਚੁੱਪ ਰਹਿਣਗੇ ਕਹਿਣਗੇ ਠੀਕ ਗੱਲ ਹੈ ਹੁਣ ਕੀ ਕਰੀਏ ਜਦ ਕਰਕੇ ਆ ਆਪਣਾ ਬੰਦਾ। ਹਾਂਜੀ
0: ਉਹੀ ਹੁੰਦੇ ਹੁਣ, ਟਰੰਪ ਵਰਗਾ ਵੀ ਕਹਿ ਦਿੰਦਾ ਨੋ ਕਮੈਂਟ ਜੀ।
1: ਨਹੀਂ ਠੀਕ ਹੈ ਵੀਰ ਜੀ ਤੁਹਾਡੀ ਗੱਲ ਜਾਇਜ਼ ਆ, ਪਰ ਸਵਾਲ ਤਾਂ ਇਹ ਹੈਗਾ ਆ ਨਾ ਕਿ ਇੱਥੇ ਜਿਹੜਾ ਆ ਵੀ ਜਿੰਨੀ ਧੱਕੇਸ਼ਾਹੀ ਮਤਲਬ ਸੱਤਾਧਾਰੀ ਪਾਰਟੀ ਦੀ ਹੈਗੀ ਆ, ਉਹਦੇ ਵਾਸਤੇ ਅਗਲੇ ਬੰਦਿਆਂ ਨੂੰ ਸਪੋਰਟ ਦੀ ਲੋੜ ਹੁੰਦੀ ਆ ਜੀ। ਸੋ ਇਸ ਕਰਕੇ ਇੱਕ ਚੀਜ਼ ਹੁੰਦੀ ਹੈਗੀ ਆ, ਉਹ ਕਹਿੰਦੇ ਨਾ ਜੀ ਦੁਸ਼ਮਣ ਕਾ ਦੁਸ਼ਮਣ ਦੋਸਤ ਹੁੰਦਾ ਹੈ, ਸੋ ਇਸ ਕਰਕੇ ਜਿਹੜਾ ਆ ਉਹ ਭਾਵਾਂ ਜਿੱਦਾਂ ਮਰਜ਼ੀ ਆ, ਭਾਵਾਂ ਆਪੋਜਿਟ ਪਾਰਟੀਆਂ ਹੈਗੀਆਂ ਤਾਂ ਦੋਨੇ ਆਪੋਜਿਟ ਪਾਰਟੀਆਂ ਨਾ ਜੀ,
0: ਪਰ ਉਹਨਾਂ ਨੂੰ ਇਹ ਵੀ ਲੱਗਦਾ ਕਿਤੇ ਨਾ ਕਿਤੇ ਕਿ ਜੇ ਮਜੀਠੀਆ ਜਾਂ ਖਹਿਰਾ ਬੋਲਣਗੇ ਚਾਹੇ ਉਹ ਕਾਂਗਰਸ ਨੂੰ ਬਿਲੋਂਗ ਕਰਦੇ ਨੇ ਤੇ ਦੂਸਰੇ ਪਾਸੇ ਇਹ ਫਿਰ ਅੱਡੀਆਂ ਚੱਕ ਕੇ ਭੇਜਦੇ ਨੇ ਨਾ ਜੀ, ਉਹ ਕਹਿੰਦੇ ਵੀ ਤੁਸੀਂ ਠੰਡੇ ਬੈਠੋ ਕੋਈ ਨੀ ਅਸੀਂ ਹੈਂਡਲ ਕਰ ਲਾਂਗੇ ਜੀ, ਤੁਸੀਂ ਨੀ ਬਿਆਨ ਦੇਣਾ।
1: ਵੱਡੀ ਗੱਲ ਤਾਂ ਤੁਸੀਂ ਭਾਰਤ ਸਾਹਿਬ ਜਿਹੜੀ ਪਹਿਲਾਂ ਕਹਿਤੀ ਧਾਰਮਿਕ ਮਸਲਾ ਹੈਗਾ ਆ, ਉਹ ਜਿਹੜਾ ਆ ਵੀ ਸਿੱਖ ਵੋਟਰ ਨੂੰ ਅਟਰੈਕਟ ਕਰਨਾ ਹੁੰਦਾ ਹੈਗਾ ਜੀ, ਪਤਾ ਨੀ ਹੁੰਦਾ ਵੀ ਕੌਣ ਕਿਸ ਤਰੀਕੇ ਨਾਲ ਸੋਚਦਾ ਆ ਤੇ ਕਿੱਧਰਲੇ ਪਾਸੇ ਨੂੰ ਗੇਮ ਜਾਣੀ
0: ਹੈਗੀ।
3: ਮੈਂ ਧਾਰਮਿਕ ਮਸਲੇ ਦੀ ਤਾਂ ਗੱਲ ਨੀ ਕਰੀ ਜੀ, ਮੈਂ ਕਿਹਾ ਵੀ ਉਹ ਵਾਈਸ ਪ੍ਰਧਾਨ ਵੀ ਸੀ ਨਾ ਅਕਾਲੀ ਦਲ ਦਾ, ਮੈਂ ਇਸ ਮਸਲੇ ਤਾਂ ਛੇੜਦਾ ਹੀ
0: ਜੀ,
3: ਮੈਂ ਤਾਂ ਕਹਿਣਾ ਵੀ ਸੁਖਬੀਰ ਬਾਦਲ ਨੂੰ ਵੀ ਸਵਾਲ ਕਰ ਲੈਣਾ ਚਾਹੀਦਾ ਸੀਗਾ, ਮੈਂ ਇਹ ਗੱਲ ਕਹਿ ਲਈ
0: ਜੀ।
1: ਠੀਕ ਕਹਿੰਦੇ ਹੋ ਤੁਸੀਂ ਆਪਣੀ ਗੱਲ ਠੀਕ ਕਹਿੰਦੇ ਹੈਗੇ ਆ, ਪਰ ਅਗਲੇ ਨੂੰ ਸਿਆਸੀ ਲੋਕ ਤਾਂ ਉੱਥੇ ਬੋਲਦੇ ਹੁੰਦੇ ਜਿੱਥੇ ਕੋਈ ਫਾਇਦਾ ਹੋਵੇ
0: ਜੀ,
1: ਜਿੱਥੇ ਕੋਈ ਫਾਇਦਾ ਨੀ ਉਹਨਾਂ ਨੇ ਉੱਥੇ ਬੋਲ ਕੇ ਕੀ ਲੈਣਾ ਜੀ,
0: ਉਹਨਾਂ ਨੂੰ ਲੱਗਦਾ ਕਿ ਅਸੀਂ ਆਪਣਾ ਵੀ ਨੁਕਸਾਨ ਕਰਾ ਬੈਠਾਂਗੇ ਨਾ ਉਹਦੇ ਵਿੱਚ ਕਿਤੇ ਨਾ ਕਿਤੇ।
1: ਹਾਂਜੀ ਹਾਂਜੀ ਹਾਂਜੀ ਹਾਂਜੀ, ਕਈ ਵਾਰੀ ਬਿਨਾਂ ਵਜ੍ਹਾ ਬੋਲਿਆ ਨੁਕਸਾਨ ਕਰ ਜਾਂਦਾ ਹੈ ਜੀ, ਸੋ ਇਸ ਕਰਕੇ ਜਿਹੜਾ ਹੈਗਾ ਜਿੱਥੇ ਅਵਾਇਡ ਕੀਤਾ ਜਾਵੇ ਉਹ ਜ਼ਿਆਦਾ ਬੈਟਰ ਹੈਗਾ ਆ ਜੀ, ਤੇ ਜਿੱਥੇ ਬੋਲ ਕੇ ਸਰਦਾ ਆ ਤੇ ਹਾਂਜੀ ਸਰਕਾਰ ਭੰਡੀ ਜਾਂਦੀ ਆ ਤੇ ਬਤੌਰ ਆਪੋਜੀਸ਼ਨ ਲੀਡਰ ਉਹਨਾਂ ਦਾ ਪਤਾ ਆ, ਠੀਕ ਗੱਲ ਆ ਜੀ, ਉਹਨਾਂ ਦਾ ਬੋਲਣਾ ਬਣਦਾ
0: ਜੀ ਜੀ
1: ਜੀ
0: ਜੀ ਉਹ ਜਰਾ ਸਰ ਹਾਂਜੀ ਸੈਣੀ
1: ਲੱਗਦਾ ਵੀਰ ਜੀ ਬਿਜ਼ੀ ਹੋ ਗਏ ਆ।
0: ਹਾਂਜੀ ਜੀ ਹਾਂਜੀ ਤੇ ਜੀ ਸੈਣੀ ਸਾਹਿਬ ਜਾਂਦੇ ਜਾਂਦੇ ਕੋਈ ਸਾਂਝ ਪੌੜੀ ਚਾਹੁੰਦੇ ਹੋ ਤਾਂ ਨਾਲ
1: ਬਾਰਿਸ਼ ਮੈਂ ਤਾਂ ਇਹੀ ਜਿਹੜੀ ਹੈਗੀ ਆ ਬੇਨਤੀ ਉਹੀ ਬੇਨਤੀ ਕਰਨੀ ਸੀਗੀ ਕਿ ਸਰਕਾਰ ਨੇ ਹੁਣ ਡੀਏ ਵਾਲੇ ਕੇਸ ਦੇ ਵਿੱਚ ਜਿਹੜਾ ਆ ਉਹ ਦੇਖੋ ਕੀ ਐਕਸਕਿਊਜ਼ ਲੈਂਦੀ ਹੈਗੀ ਆ ਜੀ
0: ਜੀ
1: ਕਿਉਂਕਿ ਪੈਸੇ ਇੰਨੇ ਜਿਹੜੇ ਹੈ ਨੀ ਇਹ ਜਿਹੜੇ ਸੋਚਦੇ ਸੀ ਨਾ ਵੀ ਆਹ ਕਹਿੰਦੇ ਅਕਤੂਬਰ ਮਹੀਨੇ ਦੇ ਵਿੱਚ ਹੀ ਤੁਹਾਨੂੰ 8% ਡੀਏ ਤਾਂ ਜਿਹੜਾ ਲੱਗ ਕੇ ਆ ਜਾਊਗਾ ਉਹ ਵੀ ਇਹਨਾਂ ਨੂੰ ਮਿਲਣਾ ਨੀ ਗਾ ਜੀ ਕਿਉਂਕਿ ਉਹਦੀ ਚਿੱਠੀ ਚੁੱਠੀ ਕੋਈ ਨੀ ਜਾਰੀ ਹੋਈ ਜੀ ਉਹ ਬਰਫੀ ਦਾ ਪੀਸ ਜਿਹੜਾ ਖਵਾ ਕੇ ਤੇ ਉਹਨਾਂ ਨੇ ਜਿਹੜੀ ਫੋਟੋ ਖਿੱਚ ਕੇ ਤੇ ਆਪਣਾ ਜਿਹੜਾ ਹੈਗਾ ਆ ਕੰਮ ਲਿਆ ਸਾਰੇ ਇੱਕ ਨੈਰੇਟਿਵ ਬਣਾਉਣਾ ਸੀ ਤੇ ਦੂਜਾ ਇਹਨਾਂ ਨੂੰ ਗਾਲਾਂ ਕਢਾਉਣੀਆਂ ਸੀ ਇਹਨਾਂ ਦੇ ਬੰਦਿਆਂ ਤੋਂ ਹੀ ਸਾਰਿਆਂ ਲੋਕਾਂ ਨੇ ਕੱਢੀਆਂ ਜੀ ਉਹ ਤਾਂ ਉਹਨਾਂ ਨੇ ਬਾਅਦ ਦੇ ਵਿੱਚ ਮੀਡੀਆ ਚ ਆ ਕੇ ਕਿਹਾ ਵੀ ਭਾਈ ਅਸੀਂ ਟ੍ਰੈਪ ਚ ਆ ਗਏ ਸਾਨੂੰ ਏਦਾਂ ਕਰਕੇ ਤੇ ਮੀਟਿੰਗ ਦੇ ਵਿੱਚ ਵੈਸੇ ਮੇਰਾ ਮਤ ਇਹ ਸੀਗਾ ਇਹਨਾਂ ਨੂੰ ਮੀਟਿੰਗ ਚ ਜਾਣਾ ਹੀ ਨੀ ਚਾਹੀਦਾ ਸੀ ਵੀ ਮੀਟਿੰਗ ਚ ਆ ਕੇ ਕੀ ਕਰਨਾ ਹੈਗਾ ਆ ਵਿਚਾਰਨਾ ਕੀ ਆ ਜੋ ਤੁਸੀਂ ਲਾਗੂ ਕਰਨਾ ਆ ਕਰਦੇ ਹੋ ਸਾਡੀਆਂ ਡਿਮਾਂਡ ਤੁਹਾਡੇ ਨੌਲੇਜ ਚ ਆ ਜੀ
0: ਪਰ ਸੈਣੀ ਸਾਹਿਬ ਜਿੱਦਾਂ ਇਹਨਾਂ ਨੇ ਸਿਆਸਤ ਖੇਡੀ ਆ ਕੀ ਪਤਾ ਮੁਲਾਜ਼ਮਾਂ ਨੇ ਵੀ ਕਿਤੇ ਨਾ ਕਿਤੇ ਆਪਣੀ ਇਹ ਸਿਆਸਤ ਖੇਡ ਕੇ ਜਾਂ ਇਹਨਾਂ ਨੂੰ ਪਤਾ ਹੋਊਗਾ ਅੰਦਰ ਖਾਤੇ ਕਿ ਇਹਨਾਂ ਨੇ ਪਬਲਿਸਿਟੀ ਕਰਨੀ ਆ ਉਹ ਕਰਨਾ ਫਿਰ ਅਸੀਂ ਇਹਨਾਂ ਨੂੰ ਚੰਗੀ ਤਰ੍ਹਾਂ ਘੇਰ ਸਕਦੇ
1: ਹਾਂ ਨਹੀਂ ਨਹੀਂ ਭਾਰਤ ਸਾਹਿਬ ਨਹੀਂ ਭਾਰਤ ਸਾਹਿਬ ਜਦੋਂ ਕਿਤੇ ਚੱਲ ਕੇ ਜਾਈਦਾ ਹੈਗਾ ਨਾ ਕਿਸੇ ਨੂੰ ਮਿਲਣ ਵਾਸਤੇ ਜਿਹੜਾ ਕਿ ਇਸ ਪੋਜੀਸ਼ਨ ਦੇ ਵਿੱਚ ਬੈਠਾ ਆ ਹੋਵੇ ਜਿੱਥੇ ਇਨਫਲੂਐਂਸ ਕਰ ਸਕਦਾ ਹੋਵੇ ਉੱਥੇ ਜਾ ਕੇ ਬੰਦਾ ਜਿਹੜਾ ਹੈਗਾ ਜਾਂ ਐਟੀਕੇਟਸ ਨਾਲ ਹੀ ਬੈਠਦਾ ਆ ਏਦਾਂ ਦੀ ਕੋਈ ਗੱਲ ਨਹੀਂ ਹੈਗੀ ਤੇ ਅੰਡਰ ਪ੍ਰੈਸ਼ਰ ਹੀ ਹੁੰਦਾ ਆ ਬੰਦਾ ਤੇ ਜੇ ਕਿਤੇ ਉਧਰ ਕੋਈ ਗੈਸਚਰ ਦਿਖਾਉਂਦਾ ਹੈਗਾ ਆ ਤੇ ਬੰਦਾ ਜੇ ਉਧਰ ਕੋਈ 10 ਰੁਪਈਏ ਜਿਹੜਾ ਸਗਨ ਪਾਵੇ ਤੇ ਬੰਦਾ 100 ਰੁਪਈਆ ਸਗਨ ਪਾਉਣ ਨੂੰ ਤੁਰਦਾ ਹੈ ਨਾ ਜੀ ਉਹ ਇਸ ਤਰੀਕੇ ਦੇ ਨਾਲ ਹੁੰਦਾ ਕਿਉਂਕਿ ਉਹ ਡੋਮੀਨੈਂਸ ਕੰਟਰੋਲ ਤਾਂ ਅਗਲੇ ਦਾ ਹੁੰਦਾ ਹੈ ਜੀ ਮੁੱਖ ਮੰਤਰੀ ਦੀ ਪੋਸਟ ਕੋਈ ਛੋਟੀ ਥੋੜਾ ਅਪਲਾਈ ਤਾਂ ਅਪਲਾਈ ਹੈਗੇ ਆ
0: ਬਿਲਕੁਲ ਆ ਜੀ
1: ਸੋ ਇਸ ਕਰਕੇ ਜਿਹੜਾ ਹੈਗਾ ਆ ਉੱਥੇ ਇਸ ਕਰਕੇ ਉਹ ਇਹ ਜੋ ਹੋਇਆ ਨਾ ਇਹ ਤੋਂ ਤੁਸੀਂ ਦੂਰ ਕੀ ਜਾਣਾ ਭਾਈ ਸਾਹਿਬ ਸਾਨੂੰ ਮਤਲਬ ਜਿਹੜਾ ਹੈਗਾ ਆ ਅਸੀਂ ਬੰਦੇ ਜਿਹੜੇ ਹੈਗੇ ਆ ਸਾਡੇ ਕੋਰਟਾਂ ਦੇ ਵਿੱਚ ਜਿਹੜੇ ਆ ਸਾਡੇ ਪ੍ਰਧਾਨ ਵਗੈਰਾ ਸੈਕਟਰੀ ਵਗੈਰਾ ਉਹਨਾਂ ਨੂੰ ਕੋਈ ਵਾਰਨਿੰਗ ਇਸ਼ੂ ਦੇ ਕੇ ਭੇਜੀ ਦਾ ਵੀ ਜਾਓ ਜੱਜਾਂ ਨਾਲ ਜਾ ਕੇ ਗੱਲ ਕਰਕੇ ਆਓ ਬਾਹਰ ਉਹਨਾਂ ਦੀ ਟੋਨ ਕੁਛ ਹੁੰਦੀ ਹੈਗੀ ਜਦੋਂ ਜੱਜਾਂ ਦੇ ਕੋਲ ਜਾ ਕੇ ਉੱਥੇ ਬਹਿੰਦੇ ਹੈਗੇ ਉਹਨਾਂ ਦੀ ਟੋਨ ਬਦਲ ਜਾਂਦੀ ਹੈਗੀ ਜੀ ਉੱਥੇ ਫਿਰ ਬੜੇ ਢੰਗ ਦੇ ਨਾਲ ਜੇ ਗੱਲ ਕਰਕੇ ਅੰਦਰ ਕੁਛ ਗੱਲ ਕਰਕੇ ਆਉਂਦੇ ਬਾਹਰ ਸਾਨੂੰ ਕੁਛ ਦੱਸੀ ਹੁੰਦੀ ਆ ਕਾਰਨ ਇਹ ਕਿ ਡੋਮੀਨੈਂਟ ਜਿਹੜਾ ਬੰਦਾ ਕਰਦਾ ਹੈਗਾ ਆ ਉਹ ਡੋਮੀਨੈਂਸ ਕੰਟਰੋਲ ਉਹਦਾ ਹੁੰਦਾ ਆ ਜੀ ਉਹ ਆਪਣੀ ਗੱਲ ਜਿਹੜੇ ਆ ਜ਼ਿਆਦਾ ਮਤਲਬ ਉਹ ਕਹਿ ਦਿੰਦਾ ਹੈਗਾ ਕਨਵਿੰਸਿੰਗ ਢੰਗ ਨਾਲ ਕਹਿ ਸਕਦਾ ਹੈਗਾ ਹੈ ਜੀ ਯਾਨੀ ਕਿ ਇੱਕ ਬੰਦਾ ਕਮਾਂਡਿੰਗ ਪੋਜੀਸ਼ਨ ਚ ਦੂਜੇ ਬੰਦੇ ਦੀਆਂ ਬੇਨਤਾਂ ਹੈ ਜੀ
0: ਇਹ ਆ ਜੀ ਬਿਲਕੁਲ ਦਰੁਸਤ ਹੈ ਜੀ
1: ਜੀ ਭਾਰਤ ਸਾਹਿਬ
0: ਬਹੁਤ ਬਹੁਤ ਸ਼ੁਕਰੀਆ ਜੀ ਸਮਾਂ ਦੇਣ ਦੇ
1: ਲਈ ਠੀਕ ਹੈ ਜੀ ਸ਼ੁਕਰੀਆ ਜੀ ਸਮਾਂ ਦੇਣ ਲਈ ਧੰਨਵਾਦ ਸਰ ਗ੍ਰੇਟਫੁਲ ਸਰ ਅਗੱਦਰ ਵੀਰ ਆਇਆ ਤੇ ਆਵਾਜ਼ ਮਾਰ ਲਓ ਜੀ
0: ਹਾਂਜੀ ਗ੍ਰੇਟਫੁਲ ਸਰ ਸ਼ੁਕਰੀਆ ਗੈਰ ਹਾਜ਼ਰੀਆਂ ਨੇ ਇਹਨਾਂ ਹਾਂਜੀ ਸਤਿ ਸ੍ਰੀ ਅਕਾਲ ਜੀ
1: ਠੀਕ ਹੈ ਜੀ ਸ਼ੁਕਰੀਆ ਜੀ
0: ਜੀ ਦੋਸਤੋ ਇਹ ਸਾਂ ਜੀ ਆਪਣੇ ਨਾਲ ਐਡਵੋਕੇਟ ਰਾਜਨ ਸੈਣੀ ਸਾਹਿਬ ਗੱਲਬਾਤ ਕਰਕੇ ਗਏ ਨੇ ਲਾਈਨਾਂ ਤੁਹਾਡੇ ਲਈ ਵੀ ਖੁੱਲੀਆਂ ਨੇ ਆਪਣੇ ਵਿਚਾਰ ਤੁਸੀਂ ਵੀ ਦੇ ਸਕਦੇ ਹੋ +358 44 1969 ਬਾਰ ਸਟੂਡੀਓ ਦਾ ਨੰਬਰ ਹੈ ਕੁਝ ਵਿਦੇਸ਼ੀ ਖਬਰਾਂ ਦੇ ਵੱਲ ਨੂੰ ਚੱਲਦੇ ਆ ਦੁਨੀਆਂ ਦੇ ਵਿੱਚ ਹਾਲਾਤ ਕੀ ਬਣ ਰਹੇ ਨੇ ਉਧਰੋਂ ਇਰਾਨ ਜਿਹੜੀਆਂ ਚੇਤਾਵਨੀਆਂ ਦੇ ਰਿਹਾ ਤੇ ਦੂਜੇ ਪਾਸੇ ਟਰੰਪ ਚੇਤਾਵਨੀਆਂ ਦੇ ਉੱਤੇ ਉਤਰਿਆ ਹੋਇਆ ਤੇ ਉਹ ਵੀ ਨਹੀਂ ਟਲਦਾ ਤੇ ਅਗਲਿਆਂ ਨੇ ਵੀ ਦੋ ਟੁੱਕ ਜਵਾਬ ਦਿੱਤਾ ਹੈ ਤੇ ਬਾਕੀ ਦੇਖਦੇ ਆ ਕਿੱਥੇ ਜਾ ਕੇ ਇਹ ਸਾਰੀ ਗੱਲਬਾਤ ਨਿਬੜਦੀ ਹੈ ਪਰ ਉਸ ਤੋਂ ਪਹਿਲਾਂ ਕੁਝ ਖਬਰਾਂ ਜਿਹੜੀਆਂ ਧਿਆਨ ਮੰਗਦੀਆਂ ਨੇ ਉਹਨਾਂ ਦੇ ਵੱਲ ਨੂੰ ਚੱਲਦੇ ਆ ਤੇ ਬਹੁਤ ਸਾਰੇ ਸੱਜਣ ਮਿੱਤਰ ਜੁੜੇ ਹੋਏ ਨੇ ਬਹੁਤ ਬਹੁਤ ਨਿੱਘਾ ਸਵਾਗਤ ਹੈ ਕਾਲ ਕਰਕੇ ਦੋਸਤੋ ਹੋਰ ਵੀ ਮਜ਼ਾ ਆਉਂਦਾ ਜਦੋਂ ਕਾਲ ਕਰਦੇ ਹੋ ਤੁਸੀਂ ਗੱਲਬਾਤ ਦੇ ਵਿੱਚ ਚਰਚਾ ਜਿਹੜੀ ਹੈ ਖੁੱਲ੍ਹ ਕੇ ਹੋ ਸਕਦੀ ਹੈ ਤੇ ਗੱਲ ਕਰਦੇ ਹਾਂ ਸਭ ਨੂੰ ਕਹਿੰਦੇ ਪੀ ਆਰ ਦੀ ਤੇ ਮੈਂ ਆਪਣੇ ਕੈਨੇਡਾ ਦੇ ਵਿੱਚ ਵੀ ਕਾਫੀ ਜਿਹੜੀਆਂ ਮੁਹਿੰਮਾਂ ਚੱਲ ਰਹੀਆਂ ਨੇ ਇਸ ਬਾਬਤ ਤੇ ਪੰਜਾਬ ਦੇ ਵਿੱਚ ਠੇਕਾ ਤੇ ਜਾਲੀ ਵਿਆਹਾਂ ਦੇ ਵੱਧਦੇ ਮਾਮਲੇ ਜਿਹੜੇ ਨੇ ਕੈਨੇਡਾ ਵੱਲੋਂ ਮੈਰਿਜ ਫਰਾਡ ਜਿਹੜਾ ਵਿਰੁੱਧ ਸਖ਼ਤ ਚੇਤਾਵਨੀ ਜਿਹੜੀ ਦੇ ਦਿੱਤੀ ਗਈ ਹੈ ਇਮੀਗ੍ਰੇਸ਼ਨ ਸਾਡੇ ਲੋਕ ਨਹੀਂ ਟਾਲਦੇ ਭਾਈ ਜਿੱਥੇ ਮਰਜ਼ੀ ਹੁਣ ਕੁਝ ਨਾ ਕੁਝ ਜਿਹੜਾ ਕੱਢ ਹੀ ਲੈਂਦੇ ਆ ਸਕੀਮ ਤੇ ਫਿਰ ਜਦੋਂ ਫਸਦੇ ਆ ਫਿਰ ਤਰਲੇ ਮਿਹਨਤਾਂ ਦੇ ਉੱਤੇ ਜਿਵੇਂ ਸੈਣੀ ਸਾਹਿਬ ਕਹਿੰਦੇ ਨੇ ਆ ਜਾਂਦੇ ਆ ਇਮੀਗ੍ਰੇਸ਼ਨ ਅਰਜ਼ੀਆਂ ਦੀ ਬਾਰੀਕੀ ਨਾਲ ਜਾਂਚ ਤੇ ਵੀਜ਼ਾ ਨਿਯਮਾਂ ਦੀ ਸਖ਼ਤੀ ਦਰਮਿਆਨ ਕੈਨੇਡਾ ਦੀਆਂ ਇਮੀਗ੍ਰੇਸ਼ਨ ਅਥਾਰਟੀਆਂ ਨੇ ਵਿਆਹਾਂ ਰਾਹੀਂ ਹੁੰਦੀ ਠੱਗੀ ਜਿਹੜੀ ਹੈ ਵਿਰੁੱਧ ਇੱਕ ਨਵੀਂ ਚੇਤਾਵਨੀ ਜਾਰੀ ਕੀਤੀ ਹੈ ਅਧਿਕਾਰੀਆਂ ਨੇ ਆਪਣੇ ਨਾਗਰਿਕਾਂ ਪੱਕੇ ਵਸਨੀਕਾਂ ਜਿਹੜੇ ਨੇ ਪੀ ਆਰ ਜਿਹੜੇ ਨੇ ਵਿਦੇਸ਼ੀ ਨਾਗਰਿਕਾਂ ਨੂੰ ਤਾਕੀਦ ਕੀਤੀ ਹੈ ਕਿ ਸਿਰਫ ਕੈਨੇਡਾ ਦੀ ਇਮੀਗ੍ਰੇਸ਼ਨ ਜਾਂ ਪੱਕੀ ਰਿਹਾਇਸ਼ ਪ੍ਰਾਪਤ ਕਰਨ ਦੇ ਮਕਸਦ ਦੇ ਨਾਲ ਬਣਾਏ ਗਏ ਸਵਾਰਥੀ ਰਿਸ਼ਤਿਆਂ ਦੇ ਗੰਭੀਰ ਕਾਨੂੰਨੀ ਸਿੱਟੇ ਜਿਹੜੇ ਭੁਗਤਣੇ ਪੈ ਸਕਦੇ ਨੇ ਇਹ ਐਡਵਾਈਜ਼ਰੀ ਇਮੀਗ੍ਰੇਸ਼ਨ ਰਿਫਿਊਜ਼ੀਜ਼ ਅਤੇ ਸਿਟੀਜ਼ਨਸ਼ਿਪ ਕੈਨੇਡਾ ਆਈ ਆਰ ਸੀ ਸੀ ਵੱਲੋਂ ਸੋਸ਼ਲ ਮੀਡੀਆ ਦੇ ਉੱਤੇ ਜਾਰੀ ਕੀਤੀ ਹੈ, ਜਿਸ ਦੇ ਵਿੱਚ ਝੂਠੇ ਵਿਆਹਾਂ ਤੇ ਨਫੇ ਨੁਕਸਾਨ ਦੇ ਸੰਬੰਧਾਂ ਰਾਹੀਂ ਵੀਜ਼ਾ ਹਾਸਲ ਕਰਨ ਦੀਆਂ ਕੋਸ਼ਿਸ਼ਾਂ ਦੇ ਉੱਤੇ ਡੂੰਘੀ ਚਿੰਤਾ ਪ੍ਰਗਟਾਈ ਹੈ। IRCC ਨੇ ਕੈਨੇਡੀਅਨ ਨਾਗਰਿਕਾਂ ਨੂੰ ਅਪੀਲ ਕੀਤੀ ਹੈ ਕਿ ਕਿਸੇ ਵੀ ਜੀਵਨ ਸਾਥੀ ਨੂੰ ਸਪਾਂਸਰ ਕਰਨ ਤੋਂ ਪਹਿਲਾਂ ਚੰਗੀ ਤਰ੍ਹਾਂ ਜਾਂਚ ਪੜਤਾਲ ਕਰਨ, ਖਾਸ ਕਰਕੇ ਜਦੋਂ ਉਹ ਵਿਅਕਤੀ ਹੁਣੇ ਹੁਣੇ ਮਿਲਿਆ ਹੋਵੇ, ਤੁਹਾਨੂੰ ਤੁਰੰਤ ਵਿਆਹ ਦੇ ਲਈ ਦਬਾਅ ਪਾ ਰਿਹਾ ਹੋਵੇ ਜਾਂ ਉਸਦਾ ਜਿਹੜਾ ਪਹਿਲਾਂ ਵੀ ਕਈ ਵਾਰ ਵਿਆਹ ਹੋ ਚੁੱਕਾ ਹੋਵੇ। ਇਸ ਤੋਂ ਇਲਾਵਾ ਜੇਕਰ ਕੋਈ ਆਪਣੇ ਪਰਿਵਾਰਕ ਪਿਛੋਕੜ ਦਾ ਜਾਂ ਫਿਰ ਨਿੱਜੀ ਜਾਣਕਾਰੀ ਸਾਂਝੀ ਕਰਨ ਤੋਂ ਝਿਜਕਦਾ ਹੈ ਤਾਂ ਵੀ ਸਾਵਧਾਨ ਰਹਿਣ ਦੀ ਜਿਹੜੀ ਸਲਾਹ ਦਿੱਤੀ ਹੈ। ਕੈਨੇਡੀਅਨ ਇਮੀਗ੍ਰੇਸ਼ਨ ਵਿਭਾਗ ਮੁਤਾਬਕ ਨਫੇ ਨੁਕਸਾਨ ਦਾ ਰਿਸ਼ਤਾ ਉਹ ਹੁੰਦਾ ਹੈ ਜੋ ਅਸਲ ਜੀਵਨ ਸਾਥੀ ਵਜੋਂ ਰਹਿਣ ਦੀ ਬਜਾਏ ਕੇਵਲ ਵਿਦੇਸ਼ੀ ਨਾਗਰਿਕਾਂ ਨੂੰ ਕੈਨੇਡਾ ਪਹੁੰਚਾਉਣ ਦੀ ਜਿਹੜੀ ਨੀਅਤ ਦੇ ਨਾਲ ਕੀਤਾ ਹੋਵੇ। ਅਧਿਕਾਰੀਆਂ ਨੇ ਸਪਸ਼ਟ ਕੀਤਾ ਕਿ ਇਮੀਗ੍ਰੇਸ਼ਨ ਅਫਸਰਾਂ ਨੂੰ ਅਜਿਹੇ ਝੂਠੇ ਵਿਆਹਾਂ ਨੂੰ ਪਛਾਣਨ ਦੀ ਜਿਹੜੀ ਹੈ ਵਿਸ਼ੇਸ਼ ਸਿਖਲਾਈ ਦਿੱਤੀ ਗਈ ਹੈ। ਅਗਲੇ ਵੀ ਪਛਾਣ ਗਏ ਨੇ ਕਿ ਸੌਦੇਬਾਜ਼ੀ ਕਿੱਦਾਂ ਹੁੰਦੀ ਹੈ, ਪਰ ਸਾਡੇ ਲੋਕ ਇਸ ਚੀਜ਼ ਨੂੰ ਮਾੜਾ ਨਹੀਂ ਸਮਝਦੇ, ਕਹਿੰਦੇ ਭਾਈ ਕੱਢ ਦਿਓ, ਕੱਢ ਜਿੱਦਾਂ ਮਰਜ਼ੀ ਨਿਕਲ ਜਾਵੇ, ਜਿੰਨਾ ਮਰਜ਼ੀ ਪੈਸਾ ਲੱਗ ਜਾਵੇ, ਇਹ ਅਸੀਂ ਵਿਆਹ ਨਹੀਂ ਕਰ ਰਹੇ ਭਾਈ, ਅਸੀਂ ਵਪਾਰ ਕਰ ਰਹੇ ਹਾਂ। ਕਦੇ ਉਹ ਵੀ ਸਮਾਂ ਸੀ ਜਦੋਂ ਬੁੜਿਆਂ ਨੂੰ ਜਵਾਨ ਜਵਾਨ ਕੁੜੀਆਂ 18-18, 20-20 ਸਾਲ ਦੀਆਂ ਵਿਆਹ ਕੇ ਭੇਜੀਆਂ ਵਲੈਤਾਂ ਨੂੰ, ਤੇ ਫਿਰ ਉਸ ਤੋਂ ਬਾਅਦ ਜਿਹੜਾ ਬਹੁਤ ਸਾਰੇ ਰਿਸ਼ਤੇਦਾਰੀਆਂ ਦੇ ਵਿੱਚ ਹੀ ਭੈਣਾਂ ਭਰਾਵਾਂ ਦੇ ਵਿਆਹ ਕਰ ਕਰਕੇ ਕੱਢੀਆਂ, ਤੇ ਹੁਣ ਆਈਲਟ ਆ ਗਈ ਤੇ ਉਸ ਦੌਰ ਦੇ ਵਿੱਚ ਆਪਾਂ ਪ੍ਰਵੇਸ਼ ਕੀਤਾ ਹੈ 21ਵੀਂ ਸਦੀ ਦੇ ਵਿੱਚ। ਤੇ ਜਦੋਂ ਮਰਜ਼ੀ ਕੰਨ ਫੜ ਲਓ, ਪਰ ਰਹਿਣਾ ਉੱਥੇ ਦਾ ਉੱਥੇ ਹੈ, ਇਹ ਦਾਗ ਜਿਹੜੇ ਨੇ ਲੱਗਣੇ ਸਾਡੇ ਉੱਪਰ ਹੀ ਹੈ। ਦਸਤਾਵੇਜ਼ਾਂ ਦੀ ਪੜਤਾਲ ਤੇ ਇੰਟਰਵਿਊਆਂ ਵਰਗੇ ਅਹਿਮ ਜਿਹੜੇ ਸਾਧਨਾਂ ਦੇ ਰਾਹੀਂ ਅਸਲੀ ਤੇ ਨਕਲੀ ਰਿਸ਼ਤਿਆਂ ਦਾ ਪਤਾ ਲਗਾਇਆ ਜਾ ਰਿਹਾ ਹੈ। ਐਡਵਾਈਜ਼ਰੀ ਦੇ ਵਿੱਚ ਚੇਤਾਵਨੀ ਦਿੱਤੀ ਗਈ ਹੈ ਕਿ ਝੂਠੇ ਵਿਆਹ ਦੇ ਆਧਾਰ ਦੇ ਉੱਤੇ ਸਪਾਂਸਰਸ਼ਿਪ ਕਰਨ ਵਾਲੇ ਕੈਨੇਡੀਅਨ ਨਾਗਰਿਕਾਂ ਜਾਂ PR ਧਾਰਕਾਂ ਦੇ ਉੱਤੇ ਅਪਰਾਧਿਕ ਕੇਸ ਵੀ ਦਰਜ ਹੋ ਸਕਦੇ ਨੇ। ਲਗਾਤਾਰ ਵੱਧ ਰਹੇ ਸਨ ਠੇਕਾ ਵਿਆਹਾਂ ਦੇ ਮਾਮਲੇ, ਜਿਹੜਾ ਇਹ ਮੁੱਦਾ ਚੁੱਕਿਆ ਹੈ ਉਹਨਾਂ ਨੇ, ਜਿਸ ਦੇ ਵਿੱਚ ਲਗਭਗ ਵੱਧ ਰਹੇ ਕੇਸ ਜਿਹੜੇ ਸਨ, ਇਹਦੇ ਵਿੱਚ ਚੇਤਾਵਨੀ ਅਜਿਹੇ ਸਮੇਂ ਆਈ ਹੈ ਜਦੋਂ ਪੰਜਾਬ ਦੇ ਵਿੱਚ IELTS ਯਾਨੀ ਕਿ IELTS ਠੇਕਾ ਵਿਆਹਾਂ, ਯਾਨੀ ਕਿ ਕੰਮਕਾਰ ਦਾ ਠੇਕਾ ਤਾਂ ਸੁਣਿਆ ਸੀ, ਇਹ ਸਾਡੇ ਵਾਲੇ ਵਿਆਹ ਦਾ ਠੇਕਾ ਵੀ ਦੇਣ ਲੱਗ ਗਿਆ ਸੀ, ਤੇ ਜਾਂ ਫਿਰ ਠੇਕੇ ਦੇ ਉੱਤੇ ਜ਼ਮੀਨ ਸੁਣੀ ਸੀ ਵਾਹੀ ਦੇ ਲਈ, ਪਰ ਵਿਆਹ ਠੇਕੇ ਦੇ ਉੱਤੇ ਹੋਣ ਲੱਗ ਗਏ। ਤੇ ਲਾੜੀਆਂ ਵੱਲੋਂ ਕੀਤੀ ਜਾਂਦੀ ਠੱਗੀ ਦੇ ਮਾਮਲੇ ਲਗਾਤਾਰ ਵੱਧ ਰਹੇ ਸਨ, ਤੇ ਅਕਸਰ ਅਜਿਹੇ ਮਾਮਲਿਆਂ ਦੇ ਵਿੱਚ ਲੜਕਾ IELTS ਦੇ ਵਿੱਚ ਲੋੜੀਂਦੇ ਬੈਂਡ ਪ੍ਰਾਪਤ ਕਰਨ ਦੇ ਵਿੱਚ ਅਸਮਰਥ ਹੁੰਦਾ ਸੀ, ਜਿਸਦੇ ਕਾਰਨ ਉਹ ਕਿਸੇ ਹੁਸ਼ਿਆਰ ਲੜਕੀ ਜਿਹੜੀ ਹੈ ਲਾੜੀ ਦੇ ਨਾਲ ਜਿਹੜਾ ਪੜ੍ਹਾਈ ਟਿਕਟ ਅਤੇ ਕੈਨੇਡਾ ਰਾਹੀਂ ਦਾ ਰਹਿਣ ਦਾ ਜਿਹੜਾ ਸਾਰਾ ਖਰਚਾ ਚੁੱਕਦਾ, ਤਾਂ ਜੋ ਲੜਕੀ ਜਿਹੜੀ ਕੈਨੇਡਾ ਪਹੁੰਚ ਕੇ ਉਸਨੂੰ ਸਪਾਊਸ ਵੀਜ਼ੇ ਦੇ ਉੱਤੇ ਜਿਹੜਾ ਬੁਲਾ ਸਕੇ। ਪਰ ਕੈਨੇਡਾ ਪਹੁੰਚਦਿਆਂ ਹੀ ਕਈ ਲੜਕੀਆਂ ਵੱਲੋਂ ਲੜਕੇ ਤੇ ਉਸਦੇ ਪਰਿਵਾਰਾਂ ਨਾਲੋਂ ਜਿਹੜਾ ਸੀ ਸੰਬੰਧ ਤੋੜ ਲਏ ਜਾਂਦੇ ਨੇ, ਜਿਸਦੇ ਨਾਲ ਪੰਜਾਬ ਦੇ ਵਿੱਚ ਪੁਲਿਸ ਕੇਸ ਅਤੇ ਅਦਾਲਤੀ ਲੜਾਈਆਂ ਵੱਧ ਰਹੀਆਂ ਨੇ। ਕੈਨੇਡਾ ਸਰਕਾਰ ਨੇ ਅਸਥਾਈ ਵਸਨੀਕਾਂ ਤੇ ਸਟੂਡੈਂਟ ਵੀਜ਼ਿਆਂ ਦੇ ਉੱਤੇ ਨਿਗਰਾਨੀ ਸਖ਼ਤ ਕਰਦਿਆਂ ਇਮੀਗ੍ਰੇਸ਼ਨ ਪ੍ਰਣਾਲੀ ਦੀ ਪਾਰਦਰਸ਼ਤਾ ਬਣਾਏ ਰੱਖਣ ਲਈ ਇਹ ਕਦਮ ਚੁੱਕੇ ਨੇ। ਇਸ ਦੇ ਨਾਲ ਹੀ IRCC ਨੇ ਘਰੇਲੂ ਹਿੰਸਾ ਤੇ ਸ਼ੋਸ਼ਣ ਦਾ ਜਿਹੜਾ ਸਾਹਮਣਾ ਕਰ ਰਹੀਆਂ ਔਰਤਾਂ ਜੀਵਨ ਸਾਥੀਆਂ ਨੂੰ ਰਾਹਤ ਦਿੰਦਿਆਂ ਸਾਫ਼ ਕਰ ਦਿੱਤਾ ਹੈ ਕਿ ਉਨ੍ਹਾਂ ਦਾ ਇਮੀਗ੍ਰੇਸ਼ਨ ਸਟੇਟਸ ਕਿਸੇ ਜ਼ਾਲਮ ਜਾਂ ਹਿੰਸਕ ਸਾਥੀ ਦੇ ਉੱਤੇ ਨਿਰਭਰ ਨਹੀਂ ਹੈ। ਉਹ ਕਿਸੇ ਵੀ ਤਸ਼ੱਦਦ ਦੀ ਸੂਰਤ ਦੇ ਵਿੱਚ ਬਿਨਾਂ ਆਪਣਾ ਸਟੇਟਸ ਗੁਆਏ ਕਾਨੂੰਨੀ ਮਦਦ ਲੈ ਸਕਦੇ ਨੇ। ਲਓ ਜੀ, ਉਹਨਾਂ ਨੂੰ ਖੁੱਲ੍ਹ ਦੇ ਦਿੱਤੀ ਹੈ ਤੇ ਹੁਣ ਜਿਨ੍ਹਾਂ ਨੇ ਪੈਸੇ ਲਾਏ ਆ ਉਹ ਚੱਕੇ ਗਏ ਜੀ। ਤੇ ਸਤਿ ਸ੍ਰੀ ਅਕਾਲ ਜੀ ਗੁਰੀਮਾਨ ਜੀ, ਬਾਈ ਜੀ ਨਿੱਘਾ ਸਵਾਗਤ ਹੈ ਜੀ ਅਨੁਜੀ ਜੀ।
4: ਸਤਿ ਸ੍ਰੀ ਅਕਾਲ ਜੀ ਸਾਰੇ ਭਰਾਵਾਂ ਨੂੰ।
0: ਸਤਿ ਸ੍ਰੀ ਅਕਾਲ ਜੀ, ਕੀ ਹਾਲ ਚਾਲ ਨੇ ਜੀ? ਠੇਕਾ ਵਿਆਹ ਅਜੇ ਵੀ ਚੱਲਦਾ ਜੀ?
4: ਮੈਂ ਕਿਹਾ ਜੀ ਸਾਰਾ ਕੁਛ ਹੀ ਚੱਲ ਰਿਹਾ, ਉਹੀ ਸੁਣਦਾ ਪਿਆ ਜੀ ਮੈਂ ਤੁਹਾਡੇ ਕੋਲ ਵੀ ਠੇਕਾ ਸਾਡੇ ਪੰਜਾਬੀ ਕਿਹੜੀ ਕਿਹੜੀ ਚੀਜ਼ ਦਾ ਦੇਣਗੇ।
0: ਬਿਲਕੁਲ ਆ ਜੀ, ਇਹ ਤਾਂ ਹੁਣ ਲੇਖਾ ਹੀ ਦੇਣਗੇ, ਠੇਕਾ ਕਾਹਦਾ ਦੇਣਾ ਹੁਣ।
4: ਨਹੀਂ ਤੁਸੀਂ ਆਪਾਂ ਦੇਖਦੇ ਹਾਂ, ਆਪਾਂ ਰੋਜ਼ਾਨਾ ਹੀ ਚਲੋ ਵੂਮੈਨ ਸੈੱਲ ਦੇ ਵਿੱਚ ਜਾ ਕੇ ਆਓ, ਪੰਜਾਬ ਦੇ ਕਿਸੇ ਵੀ ਪੂਰੀ ਸੂਬੇ ਦੇ ਚੱਲ ਜਾਓ, ਵੂਮੈਨ ਸੈੱਲ ਚ ਲੱਖਾਂ ਹੀ ਕੇਸ ਪਏ ਨੇ ਜੀ,
0: ਪਏ ਨੇ ਜੀ, ਪਏ NRI ਕੋਟੇ ਚ ਪਏ ਨੇ। ਬਿਲਕੁਲ ਆ ਜੀ, ਬਥੇਰਾ।
4: ਹਾਂ ਜੀ ਹਾਂ, ਬਸ ਉੱਥੇ ਤਰੀਕਾ ਚੱਲ ਰਹੀਆਂ ਨੇ, ਜਾਂ ਬਸ ਜਿੱਥੇ ਅਗਲੇ ਦੇ ਮਤਲਬ ਪੇਸ਼ੈਂਟਸ ਮੁੱਕ ਜਾਣ ਉੱਥੇ ਸੈਟਲਮੈਂਟਸ ਹੋ ਜਾਂਦੀਆਂ ਨੇ, ਹੋਰ ਤਾਂ ਕੁਛ ਨਹੀਂ ਹੈ, ਪਰ ਇਹ ਚੀਜ਼ ਰੁਕਣੀ ਨਹੀਂ ਹੈ ਜੀ।
0: ਬਿਲਕੁਲ ਆ ਜੀ,
4: ਇਹ ਰੁਕਣੀ ਨਹੀਂ, ਕਿਉਂਕਿ ਆਪਣੇ ਪੰਜਾਬ ਦੇ ਜਵਾਕਾਂ ਨੇ ਪੜ੍ਹਨਾ ਹੈ ਨੀ ਜੀ, ਇਹ ਭਾਲਦੇ ਪੜ੍ਹੀ ਲਿਖੀ ਪੜ੍ਹ ਕੇ ਦੇਖ ਕੇ ਬਾਹਰ ਨੂੰ ਜਾਂਦੀ, ਪਰ ਬਹੁਤੀ ਪੜ੍ਹੀ ਲਿਖੀ ਜਿਹੜੀ ਹੁੰਦੀ ਹੈ ਆਪਣੀ ਪੜ੍ਹਾਈ ਵੀ ਦਿਖਾਉਂਦੀ ਹੈ ਨਾ ਬਾਹਰ ਜਾ ਕੇ।
0: ਬਿਲਕੁਲ ਆ ਜੀ, ਉਹ ਬਾਈ ਜੀ ਇੱਥੇ ਤਾਂ ਕਈ ਏਦਾਂ ਦੇ ਵੀ ਸੀਗੇ, ਦੇਖੇ ਆਪ ਅੱਖਾਂ ਦੇ ਨਾਲ ਦੇਖੇ ਨੇ, ਇਹਨਾਂ ਮੁਲਕਾਂ ਦੇ ਵਿੱਚ ਲੋਕ ਆਪਣੀ ਘਰਵਾਲੀ ਨੂੰ ਡਿਵੋਰਸ ਦੇ ਕੇ ਨਾ, ਤੇ ਉਹ ਸੋਸ਼ਲ ਖਾਈ ਜਾਂਦੇ ਆ ਕਿ ਇਹ ਡਿਵੋਰਸ ਦੇ ਉੱਤੇ ਹੈ, ਤੇ ਨਾਲ ਜੋਬ ਵੀ ਕਰੀ ਜਾਂਦੇ, ਇਦਾਂ ਦੇ ਵੀ ਹੈਗੇ ਨੇ ਜੀ ਲੋਕ, ਪਰ ਰਹੇ ਇਕੱਠੇ ਜਾਂਦੇ ਨੇ ਬਾਅਦ ਚ।
4: ਮਤਲਬ ਨਾ ਤੁਸੀਂ ਇੱਥੇ ਮੈਰਿਡ ਨੇ, ਪਰ ਉਹਨਾਂ ਨੇ ਹਾਲੇ ਵੀ ਕਈ ਬੰਦੇ ਇਹੋ ਜਿਹੇ ਬਾਹਰ ਗਏ ਜਿਹਨਾਂ ਦੇ ਪਾਸਪੋਰਟ ਤੇ ਹਾਲੇ ਵੀ ਸਿੰਗਲ ਹੈ, ਵੀ ਅਸੀਂ ਸਿੰਗਲ ਆ,
0: ਪੇਪਰ ਵਰਕ ਚ ਸ਼ੋ ਕੀਤਾ ਹੈ,
4: ਉਹ ਮੈਂਸ਼ਨ ਨਹੀਂ ਹੋਇਆ ਹੋਇਆ ਉਹਦੇ ਵਿੱਚ।
0: ਬਿਲਕੁਲ ਹੈ ਜੀ,
4: ਤੇ ਉੱਥੇ ਬਾਹਰ ਵਿਆਹ ਕਰਾ ਕੇ ਸੈੱਟ ਹੋ ਰਹੇ ਨੇ, ਇੱਥੇ ਪਰਿਵਾਰ ਰੋੜ ਰਹੇ। ਚਲੋ ਮੈਂ ਆਪਾਂ ਇਹ ਨੀ ਕਹਿੰਦੇ ਹੈਗੇ ਵੀ ਕਦੀ ਕੁੜੀਆਂ ਜਾਂ ਔਰਤਾਂ ਹੀ ਗਲਤ ਨੇ, ਤਾਲੀ ਦੋਨੋਂ ਹੱਥਾਂ ਨਾਲ ਵੱਜਦੀ, ਕਿਤੇ ਨਾ ਕਿਤੇ ਕਸੂਰ ਆਪਣਾ ਵੀ ਹੈ ਲੋਕ
0: ਆਪਣਾ ਵੀ ਹੈ ਜੀ। ਬਿਲਕੁਲ ਸੌਦੇਬਾਜ਼ੀਆਂ ਚ ਪੈ ਗਏ ਨਾ ਰਿਸ਼ਤਿਆਂ ਦਾ ਘਾਣ ਤਾਂ ਕਰ ਦਿੱਤਾ ਨਾ ਜੀ।
4: ਬਿਲਕੁਲ ਪੁੱਠੀ ਫਿਰ ਤਾਂ ਅਸੀਂ ਲੋਕਾਂ ਨੇ ਪਾਈਆਂ ਜੀ,
0: ਪਾਈਆਂ ਨੇ ਜੀ। ਉਹਨਾਂ ਦਾ ਗੋਰਿਆਂ ਉਹਨਾਂ ਦਾ ਥੋੜੀ ਕਸੂਰ ਆ, ਉਹਨਾਂ ਨੇ ਤਾਂ ਤਬਦੀਲੀ ਲਿਆਉਣੀ ਹੈ। ਕਿਉਂਕਿ ਔਜਲਾ ਸਾਹਿਬ ਕਈ ਵਾਰੀ ਕਹਿੰਦੇ ਹੁੰਦੇ ਆ ਵੀ ਇਹ ਜਦੋਂ ਦੇ ਕਾਨੂੰਨ ਬਣੇ ਆ ਉਹ ਕੈਨੇਡਾ ਵਾਲਿਆਂ ਲਈ ਬਣੇ ਸੀ, ਜਿਹੜੇ ਬਾਹਰੋਂ ਆਏ ਆ ਉਹਨਾਂ ਦੇ ਲਈ ਹੋਰ ਬਣਾਉਣੇ ਪੈਣੇ ਆ ਜੀ।
4: ਸਰ ਦੇਖੋ ਮੈਰਿਜ ਕਰਾ ਕੇ ਮਤਲਬ ਝੂਠੀਆਂ ਵਿਆਹ ਸ਼ਾਦੀਆਂ ਕਰਵਾਉਣ ਨਾਲ ਚੰਗਾ ਵੀ ਯਾਰ ਸ਼ਨਗਨ ਵੀਜ਼ਾ ਲਾ ਕੇ ਤੁਸੀਂ ਯੂਰੋਪ ਚੱਲ ਜਾਓ, ਯੂਰੋਪ ਦੇ ਵਿੱਚ ਕੰਮ ਦੀ ਕਮੀ ਨੀ, ਹਾਲਾਂਕਿ ਉਹ ਮੁਲਕ ਵੀ ਵਧੀਆ।

0: ਸਰ ਪੋਸੀਬਲੀ ਉੱਥੇ ਉਹਨਾਂ ਦਾ ਉਹ ਪਰਪਸ ਕਾਮਯਾਬ ਹੋਣਾ ਹੀ ਨੀ ਚਾਹੀਦਾ,
1: ਬਿਲਕੁਲ
0: ਇਹਨਾਂ
1: ਜੀ
0: ਦਾ ਉਹ ਕੰਮ ਬਣਨਾ ਨੀ ਹੈਗਾ ਜੀ।
1: ਜੀ
0: ਹਾਲੇ ਤਾਂ ਉਹ ਸਿਰਫ ਇਹਨਾਂ ਨੂੰ ਦੇਖ ਰਹੇ ਹੈ, ਜਿੱਥੇ ਤੱਕ ਮੈਨੂੰ ਲੱਗਦਾ ਹੌਲੀ ਹੌਲੀ ਉਹਨਾਂ ਨੇ ਫੋਰਸਫੁਲੀ ਵੀ ਇਹਨਾਂ ਨੂੰ ਭੇਜਣਾ ਸ਼ੁਰੂ ਕਰ
1: ਨਹੀਂ, ਉਹਨਾਂ
0: ਦੇਣਾ।
1: ਨੇ ਲਿਆਂਦਾ ਜੀ ਪੀਆਰ ਦਿਓ ਦਾ ਮੁੱਦਾ, ਜਿਹੜਾ ਡਿਪੋਰਟੇਸ਼ਨ ਰੋਕੋ ਟੋਰਾਂਟੋ ਦੇ ਵਿੱਚ ਪ੍ਰਵਾਸੀਆਂ ਦਾ ਮਾਰਚ ਹੋਇਆ, ਉਹਦੇ ਉੱਤੇ ਹੁਣ ਨਵਾਂ ਕਾਨੂੰਨ ਲੈ ਕੇ ਆ ਰਹੇ ਨੇ ਉਹ ਇਹਨਾਂ ਚੀਜ਼ਾਂ ਦੇ ਉੱਤੇ ਜੀ।
0: ਲੈਟ ਸੀ ਕੀ ਬਣਦਾ, ਪਰ ਨਾ ਮਤਲਬ ਮਾਹੌਲ ਕਿਤੇ ਵੀ ਸੁਖਾਵੇ ਨਹੀਂ ਹੈਗੇ ਜੀ, ਦੇਖਿਆ
1: ਜੀ
0: ਜਾਵੇ ਮਾਹੌਲ ਬਹੁਤੇ ਖਰਾਬ ਨੇ।
1: ਬਾਜੀ ਮਾਹੌਲ ਉੱਥੇ ਦੇਖੋ, ਅਸੀਂ ਆਪਣੇ ਮੈਂ ਚਲੋ ਮੈਨੂੰ ਮੌਕਾ ਮਿਲਿਆ 2017-18 ਦੇ ਵਿੱਚ ਮੈਂ ਗਿਆ ਸੀ, ਚਲੋ ਗਿਆ ਤਾਂ ਮੈਂ ਹਫ਼ਤੇ ਖੰਡ ਲਈ ਸੀ, ਤੇ ਸਾਡੇ ਲੋਕਾਂ ਨੇ ਆਪੇ ਹੀ ਹਨਾ 3-4 ਬੰਦੇ ਮਤਲਬ ਕਿ ਮਕਾਨ ਖਰੀਦ ਲੈਂਦੇ ਆ ਉਹਨੂੰ ਰੈਨੋਵੇਟ ਕਰਕੇ, ਤੇ ਉਹਨੂੰ ਮਤਲਬ ਕਿ ਉਹ ਚੋਂ 1-1.5 ਲੱਖ ਡਾਲਰ ਵਧੀਆ ਕਮਾ ਕੇ ਆਪਣੇ ਹੀ ਪੰਜਾਬੀਆਂ ਨੂੰ ਵੇਚ ਦਿੰਦੇ ਆ ਜੀ, ਆਪਣੇ ਆਪਣੇ ਲੁੱਟੀ ਜਾਂਦੇ ਆ, ਤੇ ਉਹ ਪ੍ਰਾਈਜ਼ ਇੰਨੇ ਕੱਪ ਕਰ ਦਿੱਤੇ ਨਾ ਕਿ ਸਰਕਾਰ ਨੂੰ ਕਾਨੂੰਨ ਲਿਆਉਣਾ ਪੈ ਗਿਆ ਕਿ ਇੱਕ ਰੂਫ ਰੱਖੋ ਭਾਈ, ਲਿਮਿਟ ਰੱਖੋ ਕੋਈ ਪ੍ਰਾਈਜ਼, ਜਿਹੜਾ ਘਰ 2-3 ਲੱਖ ਦਾ ਮਿਲ ਜਾਂਦਾ ਸੀ ਉਹ 3-4 ਮਿਲੀਅਨ ਤੋਂ ਘੱਟ ਨੀ ਮਿਲਦਾ, ਸਾਡੇ ਲੋਕਾਂ ਨੇ ਬੇੜਾ ਗਰਕ ਕੀਤਾ।
0: ਹਾਂਜੀ ਹਾਂਜੀ, ਮੈਂ ਨਾ ਉਹੀ ਤੁਹਾਡੇ ਨਾਲ ਸਲਾਹ ਕਰਨ ਲੱਗਿਆ ਸੀ, ਤੁਹਾਨੂੰ ਦੱਸਣ ਲੱਗਿਆ ਸੀ ਵੀ ਆਪਣੇ ਨਾ ਪਹਿਲਾਂ ਪੰਜਾਬੀ ਜਿਹੜੇ ਇੱਥੋਂ ਸਕਸੈਸ ਹੋਏ ਹੋਏ ਨੇ, ਚਲੋ ਅੱਗੇ ਕਹਾਵਤ ਹੁੰਦੀ ਸੀ ਵੀ ਚਲੋ ਆਪਣਾ ਆਪਣੇ ਦੀ ਬਾਂਹ ਫੜਦਾ, ਹੁਣ ਅੱਜ ਦੀ ਡੇਟ ਦੇ ਵਿੱਚ ਤੁਸੀਂ ਦੇਖੋਗੇ ਨਾ ਆਪਣਾ ਆਪਣੇ ਦੀ ਬਾਂਹ ਵੱਢਣ ਲੱਗਿਆ ਹੋਇਆ
1: ਜੀ।
0: ਹੁਣ ਜਿਹੜੇ ਬਾਹਰ ਪੰਜਾਬੀ ਵੈਲ ਸੈਟਲਡ ਨੇ ਜਿਹਨਾਂ ਕੋਲ ਘਰ ਨੇ, ਹੁਣ ਪਹਿਲੀ ਗੱਲ ਤਾਂ ਅੱਗੇ ਨਾ ਥੱਲੇ ਬੇਸਮੈਂਟ ਦੇਂਦੇ, ਬੇਸਮੈਂਟ ਬਹੁਤ ਖੁੱਲੀ ਹੁੰਦੀ ਸੀ ਜੀ, ਮਤਲਬ 2 ਜਾਣੇ ਵੀ ਬਹੁਤ ਫੁੱਲੀ ਉੱਥੇ ਇੰਜੋਏ ਨਾਲ ਰਹਿ ਸਕਦੇ ਸੀ, ਆਪਣਾ ਕੰਮ ਕਰੀ ਜਾਂਦੇ ਸੀ। ਇੱਕ ਤਾਂ ਇਹਨਾਂ ਨੇ ਕੀ ਕਰਤਾ, ਹੁਣ ਬੇਸਮੈਂਟ ਹੋ ਗਏ, ਕੋਈ ਰੂਮ ਹੋ ਗਏ, ਉਹਨਾਂ ਚ ਪਾਰਟੀਸ਼ਨ ਬਣਾ ਦਿੱਤੀਆਂ ਹੋਈਆਂ 3-3-4-4
1: ਬਾਈ ਜੀ, ਉਹ ਬੇਸਮੈਂਟਾਂ ਵੀ ਤਾਂ ਹੀ ਬੰਦ ਕਰਾਈਆਂ ਕਿਉਂਕਿ ਉਹਦਾ ਪਰਮਿਟ ਨਹੀਂ ਲੈਂਦੇ ਸੀ, ਉੱਥੇ ਤੁਸੀਂ ਮਤਲਬ ਕਿ ਰਹਿ ਨਹੀਂ ਸਕਦੇ ਹਨਾ। ਬਿਲਕੁਲ ਹੈ ਜੀ, ਜਾਂ ਉੱਥੇ ਬਕਾਇਦਾ ਤੁਹਾਨੂੰ ਰਸੋਈ ਨਹੀਂ ਬਣਾ ਸਕਦੇ ਜੀ। ਜੀ
0: ਹਾਂਜੀ ਹਾਂਜੀ, ਉਹ ਗੈਰ ਕਾਨੂੰਨੀ ਤਰੀਕੇ ਨਾਲ ਰੱਖੇ ਹੋਏ ਦੀਦੀ ਉਹ,
1: ਤੇ ਉਹ ਬੱਚਿਆਂ ਤੋਂ ਪੈਸੇ ਲੈ ਕੇ ਆਪਣਾ ਜਿਹੜਾ ਜਿਹੜੇ ਵਿਆਜ ਦੇ ਉੱਤੇ ਜਾਂ ਕਰਜ਼ੇ ਚੱਕੇ ਨੇ ਉਹ ਤਾਂ ਉਸ ਬਹਾਨਾ ਰੱਖਿਆ ਹੋਇਆ ਕਿ ਸਾਡਾ ਜਿਹੜਾ ਲੋਨ ਲਿੱਥੀ ਜਾਊਗਾ ਪੱਲਿਓ ਨਹੀਂ ਦੇਣਾ ਪੈਣਾ ਜੀ, ਢਕਵਾਂਜਤਾ ਸੀ ਵੀ ਕੱਢੇ ਹੋਏ ਨੇ ਨਾ।
0: ਦੇਖੋ ਬਾਹਰ ਤਾਂ ਜਿਹੜੇ ਲੋਨ ਮਿਲਦੇ ਨੇ ਉਹ ਤੁਹਾਡੀ ਇਨਕਮ ਦੇ ਹਿਸਾਬ ਨਾਲ ਤੁਹਾਨੂੰ ਦਿੱਤੇ ਜਾਂਦੇ,
1: ਬਿਲਕੁਲ ਬਿਲਕੁਲ,
0: ਸਾਰੀ ਸਾਰੀ ਇੱਕ ਇੱਕ ਚੀਜ਼ ਵੈਰੀਫਾਈ ਕਰਕੇ ਤੁਹਾਨੂੰ ਲੋਨ ਤਾਂ ਅਵੇਲੇਬਲ ਕਰਾਇਆ ਜਾਂਦਾ। ਇਹ ਤਾਂ ਉੱਥੇ ਦਾ ਪੰਜਾਬ, ਇੱਥੇ ਤਾਂ ਹੈ ਨੀ ਵੀ ਇੰਡੀਆ ਵਾਲਾ ਹਾਲ ਹੈ ਵੀ 4 ਪੈਸੇ ਵੈਰੀਫਿਕੇਸ਼ਨ ਵਾਲੇ ਨੂੰ ਖਵਾ ਕੇ ਜੀ ਲੋਨ ਮਿਲ ਗਿਆ।
1: ਬਿਲਕੁਲ ਬਿਲਕੁਲ ਹੈ ਜੀ,
0: ਉੱਥੇ ਹੁਣ ਬੇਸਮੈਂਟ ਹੋ ਗਏ, ਉੱਪਰ ਵਾਲਾ ਆਪਣਾ ਉੱਪਰ ਪੋਰਸ਼ਨ ਲਾ ਲਓ, ਉਹਨਾਂ ਵਿੱਚ ਨਾ ਅੱਗੇ ਰੂਮ ਹੁੰਦੇ ਸੀ, ਹੁਣ ਆਪਾਂ ਰੂਮ ਨੀ ਕਹਿੰਦਾ ਤੇ ਹੁਣ ਆਪਾਂ ਰੂਮੀ ਕਵਾਂਗੇ, ਰੂਮੀ ਬਣ ਗਈਆਂ ਨੇ, ਦੋ ਦੋ 3-3 ਬਣਾ ਕੇ ਨਾ ਉੱਥੇ ਵਿਚਾਰੇ ਬੱਚੇ ਤੁੰਨੇ ਹੋਏ ਨੇ
1: ਜੀ।
0: ਤੇ ਆਪਣੇ ਮਤਲਬ ਇਹ ਖਰਚੇ ਕੱਢਣ ਦਾ ਬਹਾਨਾ ਵੀ ਯਾਰ, ਅੱਗੇ ਨਾ ਲੋਕੀ ਇੱਕ ਦੂਜੇ ਦੀ ਬਾਹ ਫੜਦੇ, ਹੁਣ ਤਾਂ ਬਾਹਰ ਬਹੁਤ ਬੁਰਾ ਹਾਲ ਹੈ। ਤੇ ਮੈਂ ਤਾਂ ਤੁਹਾਡੇ ਮਾਧਿਅਮ ਰਾਹੀਂ ਤੇ ਇਹੀ ਅਪੀਲ ਕਰੂੰਗਾ ਜਵਾਕਾਂ ਨੂੰ ਵੀ ਹੁਣ ਬਾਹਰ ਜਾਣ ਦਾ ਮੋਹ ਤਿਆਗ ਕੇ ਨਾ ਇੱਥੇ ਹੀ ਕੰਮ ਕਰ ਲਓ, ਜਿੰਨਾ ਜਿੰਨਾ ਪੈਸਾ ਉੱਥੇ ਲਾ ਕੇ ਜਾਣਾ ਆਪਾਂ ਨੂੰ ਇੰਡੀਆ ਚ ਵਧੀਆ ਕਾਰੋਬਾਰ ਆਪਾਂ ਕਰ ਸਕਦੇ ਜੇ ਆਪਾਂ ਦਿਮਾਗ ਨਾਲ ਚੱਲੀਏ।
1: ਬਾਈ ਜੀ ਮੈਂ ਤਾਂ ਕਈਆਂ ਨੂੰ ਕਿਹਾ, ਮੈਂ ਬਥੇਰਿਆਂ ਨੂੰ ਸਮਝਾਇਆ, ਮੈਂ ਕਿਹਾ 40-50 ਲੱਖ ਰੁਪਇਆ ਚੱਕੀ ਫਿਰਦੇ ਹੋ, ਲਿਆ ਮੈਨੂੰ ਦਿਓ, ਮੈਂ ਛੱਡ ਛੜਾ ਕੇ ਆਉਂਦਾ ਇੱਥੋਂ, ਤੇ ਮੈਨੂੰ ਵਿਆਜ ਬੈਂਕ ਦੇ ਵਿੱਚ ਸਿੱਟਦਾ, ਮੈਨੂੰ ਵਿਆਜ ਹੀ ਬਹੁਤ ਹੈ, ਮੇਰਾ ਗੁਜ਼ਾਰਾ ਉਹਦੇ ਨਾਲ ਹੀ ਹੋਈ ਜਾਣਾ ਜੀ।
0: ਤੁਸੀਂ ਬੈਂਕ ਵਾਲੀ ਗੱਲ ਵੀ ਛੱਡੋ ਜੀ, ਅੱਜ ਕੱਲ ਨਾ ਐਗਰੀਕਲਚਰ ਨੂੰ ਲੈ ਕੇ ਵੀ, ਔਰਗੈਨਿਕ ਖੇਤੀ ਨੂੰ ਲੈ ਕੇ, ਮਤਲਬ ਇੰਨੇ ਕੁ ਜ਼ਿਆਦਾ ਮਤਲਬ ਦਰਖਤਾਂ ਨੂੰ ਲੈ ਕੇ ਨਵੀਆਂ ਫਸਲਾਂ, ਇੰਨੇ ਕੁ ਜ਼ਿਆਦਾ ਲੋਕੀ ਇੰਸਟਾਗ੍ਰਾਮ ਤੇ ਵੀਡੀਓ ਪਾ ਰਹੇ ਨੇ, ਪਰ ਉਹ ਵਧੀਆ ਲੱਖਾਂ ਰੁਪਈਆ ਕਮਾ ਰਹੇ ਨੇ ਜੀ,
1: ਕਮਾ ਰਹੇ ਨੇ ਜੀ, ਬਿਲਕੁਲ ਹੈ ਜੀ।
0: ਪਰ ਇਹ ਵੀ ਇਹ ਤਾਂ ਹੁਣ ਅਸੀਂ ਦੇਖਣਾ ਵੀ, ਅਸੀਂ ਦੇਖਣਾ ਕੀ ਹੈ, ਜਿਹੜਾ ਅਸੀਂ ਉੱਥੇ ਦੇਖਣਾ ਹੀ, ਨੱਚਦੀਆਂ ਨੇ ਹੱਸਦੀਆਂ ਨੇ ਆਪਣੇ ਉਹ ਗੱਲਾਂ ਹੀ ਦੇਖੀ ਜਾਣੀਆਂ, ਜੇ ਉਹਦੇ ਨਾਲ ਜਾਗਰੂਕਤੀ ਜੁੜਾ ਨੀ ਦਿਮਾਗ ਦੇ ਵਿੱਚ,
1: ਬਿਲਕੁਲ ਹੈ ਜੀ,
0: ਕੰਟੈਂਟ ਵੀ ਤਾਂ ਹੋ ਜਾ, ਦੇਖੋ ਵੀ ਤੁਹਾਨੂੰ ਕੋਈ ਜਗ੍ਹਾ ਮਿਲੇ, ਬਸ ਇਹਨਾਂ ਤੇ ਦਿਮਾਗ ਚ ਇੱਕ ਗੱਲ ਹੈ ਵੀ ਅਸੀਂ ਬਾਹਰ ਪੁੱਜ ਜਾਈਏ, ਤੇ ਡੈਡ ਸਿਟ ਉਹ ਤੋਂ ਬਾਅਦ ਜੋ ਹੋਊਗਾ ਦੇਖਿਆ ਜਾਊਗਾ।
1: ਬਿਲਕੁਲ,
0: ਪੇਰੈਂਟਸ ਵੀ ਤੰਗ ਨੇ, ਆਪ ਵੀ ਤੰਗ ਨੇ, ਹੁਣ ਤੁਸੀਂ ਰੀਸੈਂਟ ਵੀਡੀਓ ਦੇਖ ਕੇ ਆਉਣੀ ਹੈ, ਕੋਈ ਕਿਸੇ ਪਵਨ ਨਾਮ ਦਾ ਕੋਈ ਏਜੰਟ ਹੈ, ਆਈ ਥਿੰਕ ਉਹਨੇ ਗੁਜਰਾਤ ਤੋਂ, ਹਰਿਆਣੇ ਤੋਂ, ਪੰਜਾਬ ਤੋਂ, 3-6-7-10 ਮੁੰਡੇ ਮੇਰੇ ਖਿਆਲ ਨਾਲ
1: ਪਟਿਆਲੇ ਦੇ ਵਿੱਚ ਹੋਈ ਆ ਪਿਛਲੇ ਦਿਨਾਂ ਚ ਕਾਰਵਾਈ। ਹਾਂਜੀ, ਉੱਥੇ ਆਈਲੈਟ ਸੈਂਟਰ ਖੋਲਿਆ ਸੀ ਤੇ ਰਾਤ ਨੂੰ ਕਾਲ ਸੈਂਟਰ ਸਾਰਾ ਕੁਝ ਚਲਾਉਂਦੇ ਸੀ। ਹਾਂਜੀ
0: ਹਾਂਜੀ ਹਾਂਜੀ, ਉਹ ਨਾ ਰਸ਼ੀਆ ਭੇਜੇ ਹੋਏ ਨੇ, ਤੇ ਤੁਹਾਨੂੰ ਪਤਾ ਵੀ ਰਸ਼ੀਆ ਤੇ ਯੂਕਰੇਨ ਦੀ ਵਾਰ ਤਾਂ
1: ਜੰਗ ਲੱਗੀ ਹੋਈ
0: ਚੱਲ ਰਹੀ ਹੈ
1: ਜੀ।
0: ਹਾਂਜੀ ਹਾਂ, ਉਹ ਬੱਚੇ ਹਲੇ ਨਾ ਮਤਲਬ ਜਿਹੜੇ ਬੰਦੇ ਗਏ ਹੋਏ ਸੀ, ਕੁਛ ਬੱਚੇ ਵੀ ਸੀ ਉਹਦੇ ਵਿੱਚ, ਮੁੰਡੇ ਕੁਛ ਚੰਗੀ ਉਮਰ ਦੇ ਬੰਦੇ ਵੀ ਸੀ, ਉਹ ਨਾ ਆਲੇ ਦੁਆਲੇ ਸਾਰੇ ਇੱਕ ਦੂਜੇ ਵਿਖਰ ਕੇ ਅੱਡ ਹੋ ਗਏ, ਹੁਣ ਇਹ ਨੀ ਪਤਾ ਵੀ ਕੌਣ ਜਿੰਦਾ ਹੈ ਕੌਣ ਮਰਿਆ ਹੈ, ਕਿਸੇ ਦੀ ਕੋਈ ਪਤਾ ਨੀ ਲੱਗ ਰਿਹਾ ਜੀ ਉੱਥੇ ਕੀ ਬਣ ਰਿਹਾ।
1: ਬਿਲਕੁਲ ਹੈ ਜੀ,
0: ਇਹ ਲੋਕ ਇਹ ਨਾ ਪਤਾ ਨੀ ਪੇਰੈਂਟਸ ਨੀ ਸੋਚਦੇ ਹੈਗੇ ਬੱਚਿਆਂ ਦੇ ਭੇਜਣ ਲੱਗੇ, ਜਾਂ ਇਹਨਾਂ ਦੀ ਅੜਵਾਈਆਂ ਇੰਨੀਆਂ ਕਿ ਵੀ ਝੁਕਦੇ ਨੇ, ਪਰ ਇਹਨਾਂ ਦੇ ਰਿਜ਼ਲਟ ਤਾਂ ਮਾੜੇ ਹੀ ਸਾਹਮਣੇ ਆਉਣੇ ਨੇ ਜੀ, ਆਲਵੇਜ਼ ਹੀ ਮਾੜੇ ਆ ਰਹੇ ਨੇ, ਆਉਣਗੇ ਵੀ ਤਾਂ
1: ਆਉਣਗੇ ਵੀ,
0: ਕਿਉਂਕਿ ਇਹ ਚ ਰੂਪ ਦੀ ਨਜ਼ਰ ਨੀ ਆ ਰਹੀ ਹਲੇ
1: ਜੀ। ਬਿਲਕੁਲ ਹੈ ਜੀ,
0: ਇਹ ਲੋਕਾਂ ਨੂੰ ਚਾਹੀਦਾ ਵੀ ਥੋੜਾ ਬਹੁਤਾ ਨਾ ਆਪਣਾ ਇੱਥੇ ਕੋਈ ਕੰਮ ਕਰ ਲਓ, ਥੋੜਾ ਖਾ ਲੋ, ਜਰੂਰੀ ਹੈ ਜਿਸ ਹਿਸਾਬ ਨਾਲ ਆਪਣੀ ਇਨਕਮ

0: ਸਾਹਿਬ ਦਾ ਖਰਚੇ ਮੈਨੇਜ ਕਰ ਦੋ।
1: ਹੁਣ
0: ਆਪਾਂ ਦੇਖੀ ਚਲੋ ਆਪਾਂ ਨਾ ਫੇਰ ਵੀ ਲੱਖਾਂ ਰੁਪਇਆ ਕਮਾਉਣੇ ਆ ਮਹੀਨੇ ਦੇ, ਹੁਣ ਜਿਹੜੇ ਮਜ਼ਦੂਰ ਨੇ 15-15-20 ਹਜ਼ਾਰ ਉਹ ਵੀ ਤਾਂ ਗੁਜ਼ਾਰੇ ਕਰਦੇ ਹੀ ਨੇ,
1: ਕਰਦੇ ਨੇ ਜੀ ਬਿਲਕੁਲ ਹੈ ਜੀ।
0: ਠੀਕ ਹੈ, ਇਹ ਤਾਂ ਆਪਣੇ ਉੱਪਰ ਡਿਪੈਂਡ ਕਰਦਾ ਵੀ ਆਪਾਂ ਨੇ ਆਪਣੇ ਆਪਣੇ ਖਰਚੇ ਨੂੰ ਆਪਣੇ ਘਰ ਨੂੰ ਕਿਸ ਤਰ੍ਹਾਂ ਚਲਾਉਣਾ। ਥੋੜੀ ਮੈਨੇਜਮੈਂਟ ਵਧੀਆ ਹੋਊਗੀ ਤਾਂ ਤੁਸੀਂ ਜ਼ਰੂਰ ਬਚੇ ਰਹੋਗੇ, ਜੇ ਥੋੜੀ ਮੈਨੇਜਮੈਂਟ ਹੀ ਗਲਤ ਹੋਊਗੀ ਫਿਰ ਆਪਾਂ ਜਿੰਨੀ ਮਰਜ਼ੀ ਕਮਾਈ ਕਰ ਦੋ ਘੱਟ ਹੈ ਜੀ।
1: ਬਾਈ ਜੀ ਦੇਖੋ, ਜਦੋਂ ਅਸੀਂ ਇਹਨਾਂ ਮੁਲਕਾਂ ਚ ਆਏ ਨਾ ਜਾਂ ਹੋਰ ਸਾਰੇ ਸਾਡੇ ਪਹਿਲਾਂ ਆਏ ਨੇ ਸਾਡੇ ਤੋਂ, ਸਾਨੂੰ ਦੱਸਣ ਵਾਲਾ ਕੋਈ ਨਹੀਂ ਸੀ। ਚਲੋ ਇਹਨਾਂ ਮੁਲਕਾਂ ਚ ਰਹੇ ਹਾਂ ਅਸੀਂ ਪਿੱਛੇ ਪਰਿਵਾਰਾਂ ਦੇ ਵਿੱਚ ਜਾਂ ਆਪਣੇ ਜਿਹੜੇ ਛੋਟੇ ਨੇ ਸਾਡੇ ਤੋਂ ਬੱਚੇ ਨੇ ਜਾਂ ਰਿਸ਼ਤੇਦਾਰ ਨੇ, ਉਹਨਾਂ ਨੂੰ ਜ਼ਰੂਰ ਕਹਿੰਦੇ ਰਹੇ ਹਾਂ ਕਿ ਇੱਥੇ ਕੁਛ ਨਹੀਂ ਗਾ ਭਾਈ, ਤੁਸੀਂ ਨਜ਼ਾਰੇ ਲੈਂਦੇ ਹੋ, ਘਰ ਫਰੀ ਹੈ, ਰੋਟੀ ਪਾਣੀ ਫਰੀ ਹੈ, ਸਾਰਾ ਕੁਝ ਫਰੀ ਹੈ। ਕਦੇ ਜਦੋਂ ਇਹ ਗਿਣਨ ਲੱਗੇ ਨਾ ਉਂਗਲੀਆਂ ਦੇ ਉੱਤੇ ਕੀ ਕੁਝ ਇੱਥੇ ਕਰਨਾ ਪੈਂਦਾ, ਪਾਪੜ ਵੇਲਣੇ ਪੈਂਦੇ ਹੈ, ਤਾਂ ਉਹਦੇ ਨਾਲੋਂ ਵਧੀਆ ਤੁਸੀਂ ਇੱਥੇ ਆਪਣਾ ਕੋਈ ਛੋਟਾ ਮੋਟਾ ਕਾਰੋਬਾਰ ਖੋਲੋ। ਨਾਲੇ ਅੱਜ ਕੱਲ੍ਹ ਤਾਂ ਬਹੁਤ ਸਾਰੇ ਜਿੱਦਾਂ ਤੁਸੀਂ ਗੱਲ ਕੀਤੀ ਹੈ ਖੇਤੀ ਦਾ ਜਾਂ ਹੋਰ ਬਹੁਤ ਸਾਰੇ ਪ੍ਰੋਡਕਟ ਜਿਹੜੇ ਨੇ ਤੁਸੀਂ ਤਿਆਰ ਕਰ ਸਕਦੇ ਹੋ, ਵੇਚ ਸਕਦੇ ਹੋ, ਛੋਟਾ ਮੋਟਾ ਕਾਰੋਬਾਰ ਜਦੋਂ ਮਰਜ਼ੀ ਜੀ ਕਰਦਾ ਤੁਸੀਂ ਭੂਆ ਦੇ ਤੁਰ ਪੈਂਦੇ ਹੋ, ਮਾਮਿਆਂ ਦੇ ਤੁਰ ਪੈਂਦੇ ਹੋ, ਇੱਥੇ ਬੰਦਾ ਮਰਨ ਵੀ ਹੋਇਆ ਹੋਵੇ ਨਾ ਜੀ, ਤਾਂ ਉੱਤੇ ਵੀ ਸੰਡੇ ਨੂੰ ਰੱਖਿਆ ਜਾਂਦਾ ਕਿ ਇਹਨੂੰ ਦਫਨਾਉਣਾ ਜਾਂ ਇਹਨੂੰ ਸਾੜਨਾ, ਜਿਹੜਾ ਵੀਕਐਂਡ ਤੇ ਸਾੜਾਂਗੇ ਜੀ।
0: ਸਭ ਤੋਂ ਬੜੀ ਚੀਜ਼ ਹੈ ਵੀਰ ਜੀ, ਘੱਟੋ ਰੋਟੀ ਤਾਂ ਪੱਕੀ ਪਕਾਈ,
1: ਬਿਲਕੁਲ ਹੈ ਜੀ, ਬਿਲਕੁਲ
0: ਮਾਵਾਂ ਦੇ ਹੱਥ
1: ਜੀ,
0: ਇਹ ਮੌਜ ਕਿੱਥੋਂ ਲਿਆਓਗੇ ਬਾਹਰ ਦੇ ਵਿੱਚ,
1: ਬਿਲਕੁਲ ਹੈ ਜੀ।
0: ਜਾਵੇ ਨਾ ਹਮ ਵੀ ਘਰੇ ਆ ਤਾਂ ਕਹਿੰਦਾ ਮੈਂ 4 ਰੋਟੀਆਂ ਲਾ ਦੀ, ਮੈਂ 5 ਰੋਟੀ, ਇਹ ਚੀਜ਼ਾਂ ਬਾਹਰ ਥੋੜੀ ਮਿਲਣੀਆਂ ਬਾਹਰ ਜਿਹੜੇ।
1: ਦੇਖੋ ਜੀ, ਔਜਲਾ ਸਾਹਿਬ ਇੱਕ ਵਾਰੀ ਗੱਲ ਕਰਦੇ ਸੀਗੇ, ਕਹਿੰਦੇ ਕਿ ਇੱਕ ਗੋਰੇ ਨੂੰ ਉਹਨਾਂ ਨੇ ਘਰ ਦਿਖਾਇਆ ਆਪਣਾ, ਤੇ ਉਹ ਗੋਰਾ ਕਹਿੰਦਾ ਤੁਸੀਂ ਕਮਲਿਓ ਇੱਥੇ ਆ ਕੇ ਬੈਠੋ, ਐਡਾ ਆਲੀਸ਼ਾਨ ਘਰ ਹੈ ਤੁਹਾਡਾ, ਰਾਜਿਆਂ ਵਾਂਗੂ ਰਹਿੰਦੇ ਤੁਸੀਂ ਆ ਜੀ। ਤੇ ਉਹ ਫਿਰ ਦੇਖੋ ਜਿਹਨਾਂ ਨੂੰ ਇਹ ਚੀਜ਼ਾਂ ਦੀ ਕਦਰ ਆ ਜਾਂ ਸਮਝ ਸਕਦੇ ਨੇ, ਚਲੋ ਪ੍ਰਵਾਸ ਵੀ ਜ਼ਰੂਰੀ ਆ, ਹੋਰ ਸਾਰੀਆਂ ਚੀਜ਼ਾਂ ਜ਼ਰੂਰੀ ਨੇ, ਪਰ ਜੇ ਅੱਜ ਰੱਜ ਦੇ ਪੁੱਜ ਦੇ ਸਾਰਾ ਕੁਝ ਸੈਟਲ ਅਪ ਹੈਗਾ ਤਾਂ ਫਿਰ ਅਸੀਂ ਉਹ ਮਤਲਬ ਕਿ ਕਹਿੰਦੇ ਉਹ ਕਹਿੰਦੇ ਹੁੰਦੇ ਕਿਉਂ ਮੌਤ ਨੂੰ ਛੜਾ ਮਾਰਦੇ ਹੋ, ਉਹ ਕੰਮ ਹੋਇਆ ਪਿਆ ਸਾਡਾ।
0: ਦੇਖੋ ਮੈਂ ਤਾਂ ਤੁਹਾਡੀ ਗੱਲ ਨਾਲ ਬਿਲਕੁਲ ਸਹਿਮਤ ਆ, ਜੇ ਆਪਣੇ ਖਰਚੇ ਇੱਥੇ ਨਿਕਲਦੇ ਨਾ ਆਪਣੇ, ਮਤਲਬ ਜੋ ਖਰਚੇ, ਮੈਂ ਦੁਬਾਰਾ ਕਹਿੰਦਾ ਵੀ ਆਪਣੇ ਹਿਸਾਬ ਨਾਲ ਆਪਣੇ ਕਮਾਈ ਦੇ ਹਿਸਾਬ ਨਾਲ ਮੈਨੇਜ ਕਰ ਲਓਗੇ ਤੁਸੀਂ ਤੰਗ ਨਹੀਂ ਹੋਵੋਗੇ।
1: ਬਿਲਕੁਲ,
0: ਆਪਾਂ ਵਧੀਆ ਰੋਟੀ ਇੱਥੇ ਖਾ ਰਹੇ ਹਾਂ, ਟਾਈਮ ਵਧੀਆ ਟਪਾ ਰਹੇ ਹਾਂ, ਆਪਾਂ ਜੇ ਆਪਾਂ ਚੱਲਦੀ ਰੋਟੀ ਛੱਡ ਕੇ ਆਪਾਂ ਬਾਹਰ ਨੂੰ ਭੱਜਦੇ ਹਾਂ ਸਾਰਾ ਸਿਸਟਮ ਹੀ ਆਊਟ ਕਰ ਦਾਂਗੇ।
1: ਨਾਲੇ
0: ਉੱਥੇ ਤਾਂ ਆਪਾਂ ਇੱਕ ਨਾ ਉੱਥੇ ਕੋਈ ਫੋਰ ਸ਼ੋਰ ਥੋੜੀ ਹੈ ਵੀ ਜਾਂਦੇ ਨੂੰ ਆਪਾਂ ਨੂੰ ਕੰਮ ਮਿਲ ਜਾਣਾ, ਜਾਂਦੇ ਨੂੰ ਇੰਨੀ ਤਨਖਾਹ ਲੱਗ ਜਾਣੀ ਹੈ, ਉਹ ਤਾਂ ਮਿੱਥ ਨੇ। ਜਦੋਂ ਬੰਦਾ ਉੱਥੇ ਜਾਂਦਾ ਜਾਂ ਤੁਹਾਡੇ ਵਰਗੇ ਵੀਰ ਬੈਠੇ ਨੇ, ਹੁਣ ਤੁਹਾਨੂੰ ਪਤਾ ਵੀ ਤੁਸੀਂ ਫੇਰ ਲੈਣ ਚ ਆ ਗਏ ਵੀ ਕਿੰਨੇ ਕੁ ਪਾਪੜ ਵੇਲਣੇ ਵੀ ਅੱਜ ਨੂੰ ਤੁਸੀਂ ਇੰਨੇ ਕੁ ਜੋਗੇ ਹੋਏ ਆ
1: ਜੀ। ਬਿਲਕੁਲ, ਏਦਾਂ ਨਾ ਮੈਨੂੰ ਗੱਲ ਚੇਤੇ ਆਉਂਦੀ ਹੈ ਇੱਕ, ਮੈਂ ਨਾ ਏਦਾਂ ਹੀ, ਮੈਨੂੰ ਬਹੁਤ ਸ਼ੌਂਕ ਸੀਗਾ ਕੈਸਟਾ ਵਗੈਰਾ, ਮਤਲਬ ਕਿ ਬਾਹਰਲੇ ਗੀਤ ਜਿਹੜੇ ਗਰੁੱਪ ਸੀਗੇ ਇੰਗਲੈਂਡ ਦੇ, ਤਾਂ ਉਹ ਇੱਕ ਸਪੈਸ਼ਲ ਸਾਡੇ ਹਨਾ ਦੁਕਾਨ ਹੁੰਦੀ ਸੀ ਉਹ, ਤੇ ਉੱਥੇ ਹਨਾ ਕਾਫੀ ਬਾਹਰੋਂ ਕੋਈ ਮੁੰਡੇ ਆਏ ਹੋਏ ਸੀਗੇ, ਮੇਰੀ ਮੇਰੇ ਤੋਂ ਕਾਫੀ ਉਮਰ ਵੱਡੀ ਸੀਗੀ, ਤੇ ਮੈਂ ਉਹ ਕੈਸਟ ਵਗੈਰਾ ਲੈਣ ਗਿਆ ਹੋਇਆ ਸੀ, ਬਾਹਰੋਂ ਹੀ ਗਿਆ ਹੋਇਆ ਸੀਗਾ, ਉਦੋਂ ਸੀਡੀਆਂ ਦਾ ਜ਼ਮਾਨਾ ਸੀ ਮੇਰੇ ਖਿਆਲ ਨਾਲ, ਤੇ
0: ਠੀਕ ਹੈ,
1: ਤੇ ਉਹ ਬੈਠੇ ਗੱਲਾਂ ਬਾਤਾਂ ਕਰਨ, ਕੋਈ 35 ਲੱਖ ਚੱਕੀ ਫਿਰੇ, ਕੋਈ ਕਹਿੰਦਾ 40 ਲੱਖ, ਕੋਈ ਕਹਿੰਦਾ 30 ਲੱਖ ਹਨਾ, ਤੇ ਮੈਥੋਂ ਰਿਹਾ ਨਾ ਗਿਆ ਹਨਾ, ਤੇ ਮੈਂ ਚੁੱਪ ਚੁਪੀਤੇ ਸੁਣਿਆ ਗਿਆ, ਭਾਜੀ ਨੇ ਵੀ ਨੀ ਜਿਹੜਾ ਸੀਗਾ ਉਹ ਕਾਫੀ ਸਾਡੇ ਚਲੋ ਟੱਬਰਾਂ ਦੇ ਵਿੱਚੋਂ ਸੀਗੇ, ਉਹ ਵੀ ਨਾ ਕੁਝ ਬੋਲਿਆ ਕਿ ਇਹ ਬਾਹਰੋਂ ਆਇਆ ਜਾਂ ਕਿੱਦਾਂ, ਇੰਨਾ ਚਿਰ ਹੋ ਗਿਆ ਇਹਨੂੰ ਰਹਿੰਦੇ ਨੂੰ। ਮੈਂ ਭਾਜੀ ਨੂੰ ਚੁੱਪ ਕਰਕੇ ਮੈਂ ਕਿਹਾ ਭਾਜੀ ਉਹ ਸਾਰੇ ਗੱਲਾਂ ਬਾਤਾਂ ਕਰਨ ਲਿਆ, ਮੈਂ ਭਾਜੀ ਇੱਕ ਗੱਲ ਕਰ ਸਕਦਾ ਤੁਹਾਡੇ ਨਾਲ? ਕਹਿੰਦੇ ਹਾਂਜੀ ਦੱਸੋ। ਮੈਂ ਕਿਹਾ ਮੈਂ ਤੁਹਾਡਾ ਛੋਟਾ ਵੀਰ ਹਾਂ, ਏਦਾਂ ਕਰੋ ਤੁਸੀਂ, ਮੈਂ ਤੁਹਾਡਾ ਲੱਖ ਲੱਖ ਰੁਪਈਆ ਹੀ ਲਵਾਉਂਗਾ, ਤੇ ਤੁਹਾਡਾ ਵੀਜ਼ਾ ਮੈਂ ਇੱਥੋਂ ਹੋਣਾ, ਮੈਨੂੰ ਅੱਜ ਵੀ ਚੇਤੇ ਹੈ। ਮੈਂ ਕਿਹਾ ਇੱਕ ਦੋ ਜਾਣੇ ਆ, ਚਲੋ ਇੱਕ ਜਾਣੇ ਨੂੰ ਤੁਸੀਂ ਤੁਹਾਡੇ ਤੋਂ ਕਰਾ ਸਕਦਾ, ਜਿੰਨੀ ਕੁ ਮੇਰੀ ਗੁੰਜਾਇਸ਼ ਆ, ਮੈਨੂੰ ਕੋਈ ਪੈਸਾ ਧੇਲਾ ਨਹੀਂ ਲੱਗਣਾ, ਜਿੱਦਾਂ ਵੀ ਹੈ ਟਿਕਟ ਲਾਉਣੀ ਆ ਤੁਸੀਂ, ਬਸ ਚਾਹੇ ਰਹਿ ਮੇਰੇ ਕੋਲ ਰਹੀਓ, ਤੇ ਤੁਸੀਂ ਮਤਲਬ ਕਿ ਵੀ ਹਫਤਾ ਦੋ ਹਫਤੇ ਉੱਥੇ ਰਹਿ ਕੇ ਆਓ, ਦੇਖ ਕੇ ਆਓ, ਯੂਰਪ ਦਾ ਸਿਸਟਮ ਹੀ ਦੇਖ ਆਓ, ਕੈਨੇਡਾ ਅਮਰੀਕਾ ਦੀ ਤਾਂ ਬਾਅਦ ਦੀ ਗੱਲ ਹੈ ਨਾ। ਤੇ ਕਹਿੰਦਾ ਪੱਕਾ ਨੀ ਸੱਦ ਸਕਦਾ, ਮੈਂ ਕਿਹਾ ਪੱਕਾ ਨੀ ਸੱਦ ਸਕਦਾ, ਤੁਸੀਂ ਆ ਕੇ ਸਿਸਟਮ ਦੇਖ ਜਾਓ ਨਾ, 40-50 ਲੱਖ ਰੁਪਇਆ ਤੁਹਾਡੇ ਮੂੰਹੋਂ ਕਹਿਣਾ ਸੌਖਾ ਹੈ, ਮੈਨੂੰ ਲੱਗਦਾ ਜਦੋਂ ਬਾਪ ਦਾਦਿਆਂ ਨੇ ਕਮਾਇਆ ਹੋਏਗਾ ਨਾ ਪਤਾ ਉਦੋਂ ਲੱਗਣਾ ਵੀ 40 ਲੱਖ ਆਉਂਦਾ
0: ਕਿੱਦਾਂ
1: ਜੀ। ਬਿਲਕੁਲ, ਤੇ ਤੁਸੀਂ ਮਿੰਟਾਂ ਸਕਿੰਟਾਂ ਦੇ ਵਿੱਚ ਉਹ ਮਿੱਟੀ ਕਰ ਦੇਣਾ ਜੀ, ਤੇ ਉਹ ਤੁਹਾਨੂੰ 40 ਘੱਟੋ ਘੱਟ ਨੀ 35-40 ਸਾਲ ਲੱਗਣੇ ਆ ਉਹ ਕਮਾਉਣ ਨੂੰ, ਜੇ 40 ਲੱਖ ਦੀ ਗੱਲ ਕਰਦੇ ਹੋ ਅੱਜ ਦੇ ਸਮੇਂ ਦੇ ਵਿੱਚ।
0: ਮੈਂ ਤੁਹਾਨੂੰ ਦੱਸਦਾ ਨਾ, ਮੇਰੇ ਆਪਣੇ ਨੌਨ ਚ ਦੀ ਹੁਣ ਯੂਰੋਪ ਦੇ ਵਿੱਚ ਇੱਕ ਫੈਮਿਲੀ ਰਹਿੰਦੀ ਹੈ, ਤੇ ਉਹ ਹਾਲੇ ਤਾਂ ਵਿਚਾਰੇ ਪਹਿਲਾਂ ਮੁੰਡਾ ਆਪ ਗਿਆ ਸੀ ਫਿਰ ਕੁੜੀ ਗਈ, ਚਲੋ ਆਪਣੇ ਜਨਗਨੀਜੇ ਤੇ ਬਾਅਦ ਹੌਲੀ ਹੌਲੀ ਸੈੱਟ ਹੋਏ, ਤੁਸੀਂ ਯਕੀਨ ਮੰਨਿਓ ਉਹ ਮੁੰਡਾ ਰਾਤ ਨੂੰ ਸਟੋਰ ਦੇ ਵਿੱਚ ਕੰਮ ਕਰਦਾ, ਦਿਨੇ ਉਹ ਟਿਫਨ ਬਣਦਾ,
1: ਤੇ
0: ਬੱਚਾ ਥੋੜਾ ਇਗਨੋਰ ਹੋ ਰਿਹਾ ਉਹਨਾਂ ਕੋਲੋਂ, ਤੇ ਦਿਨ ਦੀਆਂ ਮਤਲਬ ਇੱਕ ਟਾਈਮ ਦੀਆਂ 100-100 ਰੋਟੀਆਂ ਲਾਉਂਦੀ ਉੱਥੇ
1: ਬਿਲਕੁਲ ਹੈ ਜੀ, ਬਿਲਕੁਲ ਹੈ, ਹਾਲਾਤ ਇਹੀ
0: ਫੇਰ
1: ਹੈ ਜੀ,
0: ਜਾ ਕੇ ਉਹ ਕਿਤੇ ਮਾੜਾ ਮੋਟਾ ਰੋਟੀ ਖਾਣ ਜੋਗੇ ਬੈਠੇ ਨੇ। ਇਹ ਤਾਂ ਬੰਦ
1: ਬਿਲਕੁਲ ਹੈ ਜੀ
0: ਮਤਲਬ ਦੂਜੇ ਦੇ ਲੱਡੂ ਥਾਲੀ ਚ ਪਿਆ ਵੱਡਾ ਵੇਖ ਕੇ ਨਾ
1: ਜੀ,
0: ਆਪਣੇ ਪੈੜਾਂ ਤੇ ਪੈਰ ਕੁਹਾੜੀ ਨਾ ਹੀ ਕੋਈ
1: ਕੁਹਾੜੀ
0: ਮਾਰੇ ਤਾਂ
1: ਮਾਰੀ
0: ਬਹੁਤ
1: ਹੈ ਜੀ,
0: ਵਧੀਆ ਗੱਲ ਹੈ ਮੇਰੇ ਵਾਸਤੇ।
1: ਬਿਲਕੁਲ ਦਰੁਸਤ ਹੈ ਜੀ, ਜੀ
0: ਇੰਨੇ ਪੈਸੇ ਬਰਬਾਦ ਕਰਕੇ ਮੁੜ ਕੇ ਨਿਰਾਸ਼ ਹੋ ਕੇ ਘਰੇ ਆ, ਉਹਨਾਂ ਨੂੰ ਚੰਗਾ ਨਾ
1: ਜੀ,
0: ਇੱਥੇ ਲਾ ਲਓ, ਘੱਟੋ ਘੱਟ ਸਬਰ ਸੰਤੋਖ ਰਹੂਗਾ ਵੀ ਜਿੰਨੇ
1: ਬਿਲਕੁਲ
0: ਕਰਾਏ ਉਨੇ ਕ ਵਸੂਲ ਤਾਂ ਲਵਾਂਗੇ, ਉੱਥੇ ਏਜੰਟਾਂ ਨੇ ਤੁਹਾਨੂੰ ਦੇਣਾ ਕੀ ਹੈ ਜੀ, ਕੁਛ ਵੀ ਨਹੀਂ ਮੁੜ ਕੇ।
1: ਬਿਲਕੁਲ ਨਾ, ਹਾਲਾਤ ਤਾਂ ਬਾਈ ਜੀ ਹੁਣ ਇਹ ਆ, ਜਿਹੜਾ ਜਿੱਥੇ ਫਸਿਆ ਹੋਇਆ ਕੰਮ ਦੇ ਵਿੱਚ ਫਸਿਆ ਹੋਇਆ, ਇੱਥੇ ਤਾਂ ਚਲੋ ਆਪਾਂ ਤਾਂ ਫਿਰ ਫੋਰੇਜਨ ਦੀ ਗੱਲ ਕਰਦੇ ਆ, ਪਰ ਜਿਹੜੇ ਇੱਥੇ ਦੇ ਬਸ਼ਿੰਦੇ ਨੇ ਉਹਨਾਂ ਦਾ ਨਹੀਂ ਪਤਾ ਨਹੀਂ ਹੈਗਾ ਨੌਕਰੀਆਂ ਦਾ, ਬਈ ਅੱਜ ਹੈਗੀ ਹੈ ਕੱਲ ਨੂੰ ਨਹੀਂ ਹੈਗੀ ਹੈ, ਹਾਲਾਤ ਤਾਂ ਇਹ ਹੋਏ ਹੋਏ ਨੇ
0: ਨਹੀਂ
1: ਸਾਰੇ ਮੁਲਕਾਂ 'ਚ।
0: ਤੁਹਾਡੇ ਇੱਥੇ ਕਿਹੜਾ ਅਮਰੀਕਾ ਕਿੰਨਾ ਚੱਲ ਜਾਓ, ਤੁਸੀਂ ਯੂਰੋਪ 'ਚ ਦੇਖ ਲਓ ਇੱਥੇ ਹੋਮਲੈਸ ਕਿਹੜਾ ਹੈ ਨਹੀਂ, ਬਥੇਰੇ ਹੈ ਜੀ,
1: ਬਿਲਕੁਲ ਹੈ ਜੀ, ਬਿਲਕੁਲ ਹੈ, ਬਥੇਰੇ ਹੈ ਜੀ,
0: ਬਿਲ ਹੋਮਲੈਸ ਹੈ। ਹੋਮਲੈਸ ਕਾਰਨ ਕੀ ਹੈ, ਉਹ ਇੰਨੇ ਕੈਪ ਜਾਂ ਤਾਂ ਕਹਿ ਲਓ ਵੀ ਕੁਛ ਉਮਰ
1: ਜੀ
0: ਨੇ ਘੇਰ ਲਿਆ ਜਾਂ ਕੁਛ ਆਪਣੀ ਗਲਤ ਸੰਗਤ ਨੇ ਘੇਰ ਲਿਆ,
1: ਜੀ
0: ਉਹਨਾਂ ਕੋਲ ਜਿਹੜੇ ਇੱਥੇ ਐਕਸਪੈਂਸਿਵ ਅਫੋਰਡ ਕਰਨ ਜੋਗੇ ਪੈਸੇ ਨਹੀਂ ਬਣਦੇ ਉਹਨਾਂ ਕੋਲ,
1: ਬਿਲਕੁਲ ਹੈ ਜੀ। ਉਹ ਬਾਈ ਜੀ
0: ਉਹ
1: ਇੱਥੇ ਇਹ ਆ ਕਿ
0: ਹੋਮਲੈਸ
1: ਚਲੋ
0: ਲੈ ਕੇ ਖੜ ਜਾਂਦੇ।
1: ਯੂਰਪ ਦਾ ਜਾਂ ਸਾਡੇ ਸਕੈਂਡੀਨੇਵੀਆ ਦਾ ਇੱਕ ਰੂਲ ਹੈ ਕਿ ਕਿਸੇ ਵੀ ਕੋਈ ਜਿੱਦਾਂ ਮਰਜ਼ੀ ਆ ਕਮਾਉਂਦਾ ਆ ਨਹੀਂ ਕਮਾਉਂਦਾ ਆ, ਚਲੋ ਸੋਸ਼ਲ ਵੀ ਉਹਦਾ ਕਹਿ ਸਕਦੇ ਆ ਬਈ, ਹਰ ਕਿਸੇ ਦੇ ਉੱਤੇ ਛੱਤ ਹੈਗੀ ਆ, ਇਹ ਨਹੀਂ ਕਿ ਬਾਹਰ ਮਤਲਬ ਕਿ ਸੜਕਾਂ ਦੇ ਉੱਤੇ ਹੈ ਹਾਲਾਤ, ਇਹਨਾਂ ਮੁਲਕਾਂ 'ਚ ਚਲੋ ਇਹਨਾਂ ਨੇ ਕੰਟਰੋਲ ਕੀਤੇ ਹੋਏ ਨੇ ਉਹ ਚੀਜ਼ਾਂ। ਜੇ ਅਮੈਰੀਕਾ ਵੱਲ ਨੂੰ ਚੱਲ ਜਾਈਏ ਉੱਥੇ ਹਾਲਾਤ ਥੋੜੇ ਜਿਹੇ ਬਹੁਤ ਵੱਖਰੇ ਨੇ ਜੀ, ਉੱਥੇ ਤਾਂ ਬੱਸਾਂ ਕਾਰਾਂ ਦੇ ਵਿੱਚ ਵੀ ਲੋਕ ਸੌਂਦੇ ਆ, ਬਿਲਕੁਲ ਹੈ,
0: ਬਿਲਕੁਲ ਬਿਲਕੁਲ ਜੀ, ਉੱਥੇ ਦੇ ਹਾਲਾਤ ਮੈਂ ਦੇਖਦਾ ਰਹਿੰਦਾ ਵੀਡੀਓ
1: ਜੀ,
0: ਦੇ ਥਰੂ, ਬਹੁਤ ਮੰਦੇ ਹਾਲਾਤ ਨੇ, ਡਰ ਹੀ ਲੱਗਦਾ ਜੀ ਇਹੀ ਚੀਜ਼ਾਂ ਦੇਖ ਕੇ।
1: ਬਿਲਕੁਲ ਹੈ ਜੀ,
0: ਬਸ ਇਹੀ ਮੈਂ ਤਾਂ ਇਹੀ ਮੈਂ ਥੋੜੀ ਆਹੀ ਗੱਲਾਂ ਸੁਣ ਕੇ ਆਇਆ ਸੀ, ਮੈਂ ਕਿਹਾ ਯਾਰ ਮੈਂ ਨਾ ਇੱਕ ਵਾਰੀ ਇਹ ਵਧੀਆ ਪਲੇਟਫਾਰਮ ਹੈ, ਇੱਥੇ ਦੁਨੀਆ ਸੁਣਦੀ ਹੈ, ਤੇ
1: ਬਿਲਕੁਲ
0: ਸਾਰਿਆਂ ਨੂੰ ਇਹੀ ਦੁਬਾਰਾ ਫੇਰ ਬੇਨਤੀ ਹੈ ਵੀ ਕੋਈ ਵੀ ਨਾ ਬਾਹਰ ਜਾਣ ਦੀ ਮਤਲਬ ਕਾਹਲੀ ਨਾ ਕਰੇ ਜਾਂ
1: ਜੀ,
0: ਜਲਦਬਾਜ਼ੀ ਨਾ ਕਰੇ, ਜੇ ਉਹਦਾ ਸਰਦਾ ਹੈ ਨਾ ਇੱਥੇ ਤਾਂ ਬਹੁਤ ਵਧੀਆ ਗੱਲ।
1: ਬਿਲਕੁਲ ਹੈ ਜੀ, ਬਿਲਕੁਲ ਹੈ,
0: ਥੈਂਕ
1: ਯੂ ਬਾਈ ਜੀ, ਬਹੁਤ ਬਹੁਤ ਸ਼ੁਕਰੀਆ, ਸਤਿ ਸ੍ਰੀ ਅਕਾਲ ਜੀ। ਦੋਸਤੋ ਇਹ ਸਨ ਜੀ ਗੁਰੀਮਾਨ ਬਾਈ ਜੀ, ਤੇ ਅਗਲੀ ਕਾਲ ਵੀ ਆ ਰਹੀ ਸੀ, ਮੁਹੰਮਦ ਜੀ ਦੁਬਈ ਤੋਂ ਕਾਲ ਕਰ ਰਹੇ ਸੀ, ਉਹਨਾਂ ਦੀ ਵੀ ਗੱਲਬਾਤ ਸੁਣਦੇ ਆ, ਤੇ ਲਾਈਨਾਂ ਦੋਸਤੋ ਤੁਹਾਡੇ ਲਈ ਵੀ ਖੁੱਲੀਆਂ ਨੇ। ਸਮਾਂ ਵੀ ਆਪਣਾ ਤਕਰੀਬਨ 15 ਮਿੰਟ ਰਹਿ ਗਏ ਨੇ, ਤੇ 15-20 ਮਿੰਟ ਦੇ ਵਿੱਚ ਆਪਾਂ ਸਮਾਪਤੀ ਕਰਾਂਗੇ। ਅੱਜ ਥੋੜਾ ਜਿਹਾ ਸਿਰ ਵੀ ਦਰਦ ਹੋ ਰਿਹਾ, ਚਲੋ ਦੇਖਦਾ ਮੈਂ ਕਿੱਦਾਂ ਹੁੰਦਾ ਹੈ, ਤੇ 2-4 ਖਬਰਾਂ ਨੇ ਉਹਨਾਂ ਦੀ ਸਾਂਝ ਕਰ ਲਈਏ ਪਾ ਲਈਏ। ਸਭ ਨੂੰ ਕਹਿੰਦੇ PR ਦਿਓ, ਡਿਪੋਰਟੇਸ਼ਨ ਰੋਕੋ, ਤੇ ਟੋਰਾਂਟੋ ਦੇ ਵਿੱਚ ਪ੍ਰਵਾਸੀਆਂ ਦਾ ਮਾਰਚ ਚੱਲਿਆ ਹੈ, ਇਹ ਖਬਰ ਲੈ ਕੇ ਆਪਾਂ ਮੁਹੰਮਦ ਜੀ ਦੇ ਨਾਲ ਗੱਲਬਾਤ ਕਰਦੇ ਹਾਂ। ਕੈਨੇਡੀਅਨ ਸੰਸਦ ਦੇ ਨਵੇਂ ਸੈਸ਼ਨ ਤੋਂ ਪਹਿਲਾਂ ਦੇਸ਼ ਭਰ ਦੇ ਜਿਹੜੇ 11 ਸ਼ਹਿਰਾਂ ਦੇ ਵਿੱਚ ਨਾਰੇ ਗੂੰਜੇ ਹੈ ਕੈਨੇਡਾ ਦੇ ਵਿੱਚ, ਹਾਲਾਤ ਉੱਥੇ ਵੀ ਦੇਖ ਲਓ ਧਰਨਿਆਂ ਵਾਲੇ ਚੱਲ ਪਏ ਹੈ। ਕੈਨੇਡਾ ਦੀ ਸੰਸਦ ਦਾ ਨਵਾਂ ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਹੀ ਐਤਵਾਰ ਜਿਹੜਾ ਪਰਸੋਂ ਬੀਤਿਆ, ਦੇਸ਼ ਦੇ ਕਈ ਸ਼ਹਿਰਾਂ ਦੇ ਵਿੱਚ ਹਜ਼ਾਰਾਂ ਪ੍ਰਵਾਸੀ ਕੌਮਾਂਤਰੀ ਵਿਦਿਆਰਥੀਆਂ ਤੇ ਸ਼ਰਨਾਰਥੀ ਤੇ ਗੈਰ ਦਸਤਾਵੇਜ਼ੀ ਲੋਕਾਂ ਨੇ ਰੋਸ ਪ੍ਰਦਰਸ਼ਨ ਕੀਤਾ। ਪ੍ਰਦਰਸ਼ਨਕਾਰੀਆਂ ਦੀ ਮੁੱਖ ਮੰਗ ਸੀਗੀ ਕਿ ਕੈਨੇਡਾ ਦੇ ਵਿੱਚ ਰਹਿ ਰਹੇ ਸਾਰੇ ਪ੍ਰਵਾਸੀਆਂ ਦੇ ਲਈ ਪੱਕੀ ਰਿਹਾਇਸ਼ PR ਦਾ ਰਸਤਾ ਖੋਲਿਆ ਜਾਵੇ ਤੇ ਜਿਹੜਾ ਡਿਪੋਰਟੇਸ਼ਨ ਜਿਹੜੀ ਰੋਕੀ ਜਾਵੇ। ਤੇ ਟੋਰਾਂਟੋ ਦੇ ਵਿੱਚ ਮਾਰਚ ਦੁਪਹਿਰ 2 ਵਜੇ ਕ੍ਰਿਸਟੀ ਪਿਟਸ ਪਾਰਕ ਤੋਂ ਸ਼ੁਰੂ ਹੋ ਕੇ ਡਫਰੀਨ ਗਰੋਵ ਪਾਰਕ ਤੱਕ ਇਹ ਜਿਹੜਾ ਮਾਰਚ ਚੱਲਿਆ ਹੈ, ਤੇ ਟੋਰਾਂਟੋ ਪੁਲਿਸ ਦੇ ਮੁਤਾਬਕ ਕਰੀਬ 600 ਲੋਕਾਂ ਨੇ ਇਸ ਦੇ ਵਿੱਚ ਹਿੱਸਾ ਲਿਆ ਦੱਸਿਆ। ਮਾਈਗ੍ਰੇਟ ਵਰਕਰਸ ਅਲਾਇੰਸ ਫਾਰ ਚੇਂਜ ਜਿਹੜੀ ਹੈ ਉਹਦੀ ਅਗਵਾਈ ਹੇਠ ਦੇਸ਼ ਭਰ ਦੇ ਵਿੱਚ ਇਸੇ ਮੁੱਦੇ ਦੇ ਉੱਤੇ 11 ਮਾਰਚ ਕੱਢੇ ਗਏ ਨੇ, ਤੇ ਕੁੱਲ ਮਿਲਾ ਕੇ 11 ਮਾਰਚ ਨਿਕਲੇ ਨੇ। ਜਥੇਬੰਦੀ ਦੀ ਆਗੂ ਜਿਹੜੀ ਹੈ ਰੋ ਨੇ ਜਿਹੜਾ ਕਿਹਾ ਕਿ ਲਗਭਗ 17 ਲੱਖ ਲੋਕ ਇਸ ਸਮੇਂ ਅਸਥਾਈ ਵਰਕ ਜਾਂ ਸਟੱਡੀ ਪਰਮਿਟਾਂ ਦੇ ਉੱਤੇ ਕੈਨੇਡਾ ਦੇ ਵਿੱਚ ਰਹਿ ਰਹੇ ਨੇ। ਉਨ੍ਹਾਂ ਦਾ ਕਹਿਣਾ ਕਿ ਇਹ ਲੋਕ ਖੇਤੀਬਾੜੀ, ਬੱਚਿਆਂ ਤੇ ਬਜ਼ੁਰਗਾਂ ਦੀ ਦੇਖਭਾਲ ਅਤੇ ਹੋਰ ਜ਼ਰੂਰੀ ਸੇਵਾਵਾਂ ਦੇ ਵਿੱਚ ਕੰਮ ਕਰ ਰਹੇ ਨੇ, ਪਰ ਆਪਣੇ ਭਵਿੱਖ ਨੂੰ ਲੈ ਕੇ ਅਨਿਸ਼ਚਿਤਤਾ ਜਿਹੜੀ ਹੈ ਉਹਦਾ ਸਾਹਮਣਾ ਕਰ ਰਹੇ ਹੈ। ਰੈਲੀ ਦੇ ਵਿੱਚ ਸ਼ਾਮਲ ਬਿਕਰਮਜੀਤ ਸਿੰਘ ਜੋ ਕਿ 2019 ਦੇ ਵਿੱਚ ਭਾਰਤ ਤੋਂ ਕੌਮਾਂਤਰੀ ਵਿਦਿਆਰਥੀ ਵਜੋਂ ਕੈਨੇਡਾ ਦੇ ਵਿੱਚ ਆਇਆ ਸੀ, ਉਨ੍ਹਾਂ ਨੇ ਕਿਹਾ ਕਿ ਇਮੀਗ੍ਰੇਸ਼ਨ ਸਟੇਟਸ ਦੀ ਅਨਿਸ਼ਚਿਤਤਾ ਕਾਮਿਆਂ ਨੂੰ ਸ਼ੋਸ਼ਣ ਦੇ ਲਈ ਵਧੇਰੇ ਕਮਜ਼ੋਰ ਕਰ ਸਕਦੀ ਹੈ, ਤੇ ਉਸਨੇ ਦੱਸਿਆ ਕਿ ਉਹ ਇਸ ਵੇਲੇ ਕਲੋਜ਼ਡ ਵਰਕ ਪਰਮਿਟ ਦੇ ਉੱਤੇ ਹੈ ਤੇ ਉਸ ਨੂੰ PR ਦੇ ਲਈ ਕੋਈ ਸਪਸ਼ਟ ਰਸਤਾ ਨਜ਼ਰ ਨਹੀਂ ਆ ਰਿਹਾ। ਪ੍ਰਦਰਸ਼ਨਕਾਰੀਆਂ ਨੇ ਮਹਿੰਗੇ ਕਿਰਾਏ, ਵਧਦੇ ਜੀਵਨ ਖਰਚ, ਕੰਮਕਾਜੀ ਅਸੁਰੱਖਿਆ ਵਰਗੇ ਮੁੱਦੇ ਵੀ ਉਠਾਏ ਨੇ। ਯੁਗਾਂਡਾ ਤੋਂ ਆਈ ਇੱਕ ਗੈਰ ਦਸਤਾਵੇਜ਼ੀ ਪ੍ਰਵਾਸੀ ਔਰਤ ਜਿਸਨੇ ਆਪਣੀ ਸੁਰੱਖਿਆ ਕਾਰਨ ਆਪਣਾ ਨਾਂ ਜੇਨ ਦੱਸਿਆ, ਉਨ੍ਹਾਂ ਨੇ ਕਿਹਾ ਕਿ ਉਹ 6 ਸਾਲਾਂ ਤੋਂ ਬਿਨਾਂ ਦਸਤਾਵੇਜ਼ਾਂ ਦੇ ਕੈਨੇਡਾ ਦੇ ਵਿੱਚ ਰਹਿ ਰਹੀ ਹੈ। ਉਸਨੇ ਕਿਹਾ ਕਿ ਉਹ ਬਰਾਬਰ ਦੇ ਹੱਕਾਂ ਦੇ ਨਾਲ ਚੰਗੀ ਨੌਕਰੀ ਤੇ ਆਪਣੇ ਪਰਿਵਾਰ ਦੇ ਨਾਲ ਮੁੜ ਮਿਲਣ ਦਾ ਜਿਹੜਾ ਮੌਕਾ ਚਾਹੁੰਦੀ ਹੈ। ਇਹ ਮਾਰਚ ਅਜਿਹੇ ਸਮੇਂ ਹੋਇਆ ਹੈ ਜਦੋਂ ਫੈਡਰਲ ਸਰਕਾਰ ਅਸਥਾਈ ਵਸਨੀਕਾਂ ਦੀ ਗਿਣਤੀ ਘਟਾਉਣ ਅਤੇ ਇਮੀਗ੍ਰੇਸ਼ਨ ਨੂੰ ਹਾਊਸਿੰਗ, ਜਨਤਕ ਸੇਵਾਵਾਂ ਅਤੇ ਲੇਬਰ ਮਾਰਕੀਟ ਦੀ ਸਮਰੱਥਾ ਸਮਰੱਥਾ ਦੇ ਨਾਲ ਜੋੜਨ ਦੇ ਉੱਤੇ ਜ਼ੋਰ ਦੇ ਰਹੀ ਹੈ। 2026 ਤੇ 2028 ਇਮੀਗ੍ਰੇਸ਼ਨ ਲੈਵਲਸ ਪਲਾਨ ਤਹਿਤ ਹਰ ਸਾਲ 380,000 ਨਵੇਂ ਪਰਮਾਨੈਂਟ ਰੈਜ਼ੀਡੈਂਟ ਦਾਖਲ ਕਰਨ ਦਾ ਟੀਚਾ ਰੱਖਿਆ ਹੈ। ਇਸ ਤੋਂ ਇਲਾਵਾ ਸਰਕਾਰ ਨੇ 2026 ਤੇ 2027 ਦੇ ਵਿੱਚ 33,000 ਤੱਕ ਅਸਥਾਈ ਕਾਮਿਆਂ ਨੂੰ PR ਦੇ ਵਿੱਚ ਤਬਦੀਲ ਕਰਨ ਦੀ ਯੋਜਨਾ ਵੀ ਜਿਹੜੀ ਐਲਾਨੀ ਹੈ। ਇਸ ਤਰ੍ਹਾਂ ਸਰਕਾਰ ਵੱਲੋਂ ਇਮੀਗ੍ਰੇਸ਼ਨ ਦੀ ਗਿਣਤੀ ਅਤੇ ਪ੍ਰਬੰਧਨ ਦੇ ਉੱਤੇ ਜ਼ੋਰ ਦੇਣ ਦੇ ਲਈ ਦੇਣ ਤੇ ਪ੍ਰਵਾਸੀ ਹੱਕਾਂ ਦੀਆਂ ਜਥੇਬੰਦੀਆਂ ਵੱਲੋਂ ਪਹਿਲੇ ਤੋਂ ਕੈਨੇਡਾ ਦੇ ਵਿੱਚ ਰਹਿ ਰਹੇ ਜਿਹੜੇ ਨੇ ਲੋਕਾਂ ਦੇ ਲਈ ਪੱਕੇ ਸਟੇਟਸ ਦੀ ਮੰਗ ਵਿਚਕਾਰ ਟਕਰਾਅ ਹੋਰ ਜਿਹੜਾ ਸਪਸ਼ਟ ਹੋ ਰਿਹਾ ਹੈ। ਤੇ ਅੱਗੇ ਜਾ ਕੇ ਹੂਤੀ ਬਾਗੀਆਂ ਦੀ ਗੱਲ ਕਰਦੇ ਹਾਂ ਦੋਸਤੋ, ਹੂਤੀ ਹਮਲੇ ਹੋ ਰਹੇ ਨੇ ਤੇ ਉਸ ਤੋਂ ਪਹਿਲਾਂ ਆਪਣੇ ਨਾਲ ਜੁੜੇ ਨੇ ਮੁਹੰਮਦ ਜੀ। ਸਤਿ ਸ੍ਰੀ ਅਕਾਲ ਜੀ, ਜੀਆਂ ਨੂੰ ਜੀ, ਸਵਾਗਤ ਹੈ ਦੁਬਈ ਤੋਂ ਜੀ।
2: ਜੀ ਥੈਂਕ ਯੂ ਸੋ ਮਚ ਵੀਰ ਭੁਪਿੰਦਰ ਜੀ, ਕਹਿੰਦੇ ਵਾਸਤੇ ਰਹੋ ਤੇ ਮਾਨ ਮੱਤੀ ਸਰੋਤੇ ਵੀ ਜਿਹੜੇ ਹੈਗੇ ਇਸ ਵਕਤ ਸ੍ਰੀ ਪਰਮਾ ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਰੇਡੀਓ ਦੁਆਬਾ ਹਮੇਸ਼ਾ ਚੜ੍ਹਦੀ ਕਲਾ
1: ਜੀ ਨੂੰ ਜੀ ਸਤਿ ਸ੍ਰੀ ਅਕਾਲ ਜੀ। ਜੀ ਮੁਹੰਮਦ ਜੀ ਕੀ ਕਹਿਣਾ ਚਾਹੋਗੇ ਜੀ?
2: ਜੀ ਜੀ ਬਹੁਤ ਸੋਹਣਾ, ਰਾਜਨ ਸੈਣੀ ਸਾਹਿਬ ਵੀ ਆਇਆ, ਗੁਰਮਾਨ ਸਾਹਿਬ ਵੀ ਆਏ ਹੋਏ ਸੀ, ਉਸ ਤੋਂ ਬਾਅਦ ਔਜਲਾ ਸਾਹਿਬ ਵੀ ਕਿਆ ਬਾਤਾਂ ਜਿਹੜਾ ਬੜਾ ਮਜ਼ਾ ਆਉਂਦਾ ਆ ਔਰ ਬੜਾ ਕੁਛ ਸਿੱਖਣ ਨੂੰ ਮਿਲਦਾ ਇਹਨਾਂ ਦੇ ਕੋਲੋਂ।
1: ਥੈਂਕ ਯੂ ਜੀ,
2: ਬਿਲਕੁਲ ਗੱਲਾਂ ਬਾਤਾਂ ਕਰਦੇ ਹਾਂ। ਬਿਲਕੁਲ ਜੀ, ਆਲਵੇਜ਼ ਵੈਲਕਮ। ਬਿਲਕੁਲ ਸਿੱਖਣ ਨੂੰ ਬੜਾ ਕੁਛ ਮਿਲਦਾ ਜਦੋਂ ਗੱਲਾਂ ਬਾਤਾਂ ਚੱਲਦੀਆਂ, ਮਤਲਬ ਬੜਾ ਕੁਛ ਨਿਕਲ ਕੇ ਸਾਹਮਣੇ ਆਉਂਦਾ, ਮਸਲੇ ਮਸਾਇਲ ਵੀ ਹੱਲ ਹੋ ਜਾਂਦੇ ਆ ਗੱਲਾਂ ਦੇ ਨਾਲ, ਜਦੋਂ ਗੱਲਾਂ ਕਰਦੇ ਹਾਂ ਫਿਰ ਉਹਦਾ ਕੋਈ ਰਸਤਾ ਵੀ ਨਿਕਲਦਾ ਹੈਗਾ, ਹੈ ਨਾ, ਕੋਈ ਨਾ ਕੋਈ ਰਸਤਾ ਨਿਕਲਦਾ। ਜੇ ਆਪਾਂ ਉਹਨੂੰ ਪ੍ਰੈਕਟੀਕਲੀ ਅਪਣਾ ਲਈਏ ਤੇ ਜਿਹੜਾ ਹੈਗਾ ਸੋਲੂਸ਼ਨ ਮਿਲ ਜਾਂਦਾ ਹੈਗਾ
1: ਜੀ।
2: ਤੇ ਬਿਲਕੁਲ ਜੋ ਹੁਣ ਸੂਰਤ ਗੱਲਾਂ ਬਾਤਾਂ ਵੀ ਤੁਸੀਂ ਵੀ ਕਹਿ ਰਹੇ ਸੀ, ਹਨਾ, ਮਤਲਬ ਕਿ ਜਿਹੜਾ ਹੈਗਾ ਵਾਕਈ ਜਿਹੜਾ ਹੈਗਾ, ਦੇਖੋ ਜੀ ਜਿਹੜਾ ਪੈਸੇ ਦੀ ਇੱਕ ਦੌੜ ਲੱਗੀ ਹੋਈ ਆ, ਹਨਾ ਵੀਰ ਭੁਪਿੰਦਰ ਜੀ, ਪੈਸਾ ਤਾਂ ਹਰ ਕੋਈ ਕਮਾਉਣਾ ਚਾਹੁੰਦਾ। ਅਸੀਂ ਹੁਣ ਆਪਣਾ ਸਰ ਜ਼ਮੀਨ ਛੱਡ ਕੇ, ਹਨਾ, ਬੀਵੀ ਬੱਚੇ ਛੱਡ ਕੇ, ਆਪਣੀ ਸਰ ਜ਼ਮੀਨ ਛੱਡ ਕੇ ਇੱਧਰ ਆ ਗਿਆ, ਹਨਾ, ਕਾਹਦੇ ਵਾਸਤੇ ਆ ਗਿਆ? ਇਹਦੇ ਵਾਸਤੇ, ਪੈਸਿਆਂ ਵਾਸਤੇ ਨਾ, ਜਾਂ ਬਿਹਤਰੀ ਵਾਸਤੇ, ਬ੍ਰਾਈਟ ਫਿਊਚਰ ਵਾਸਤੇ?
1: ਬਿਲਕੁਲ।
2: ਤੇ ਮਤਲਬ ਗੱਲ ਇਹ ਆ ਵੀ ਗੱਲ ਹੈਗੀ ਆ, ਇਹਨੇ ਨਾ ਬਾਹਰ ਦੋ ਚੀਜ਼ਾਂ ਚੱਲਦੀਆਂ, ਕਿਹੜੀਆਂ ਚੱਲਦੀਆਂ? ਹਾਇਰ ਐਂਡ ਫਾਇਰ। ਜੇ ਤੁਹਾਡੇ ਚ ਕੁਆਲਿਟੀ ਆ ਤੁਹਾਨੂੰ ਹਾਇਰ ਕੀਤਾ ਜਾਂਦਾ, ਜੇ ਤੁਹਾਡੇ ਚ ਕੁਆਲਿਟੀ ਨੀ ਤੁਹਾਨੂੰ ਫਾਇਰ
1: ਕੀਤਾ।
2: ਦੋ ਹੀ ਚੀਜ਼ਾਂ ਫਾਇਰ, ਉਹ ਕਹਿੰਦੇ ਸਾਨੂੰ ਲੋੜ ਹੀ ਨੀ। ਮੇਨ ਚੀਜ਼ ਆ ਕੁਆਲਿਟੀ, ਜੇ ਤੁਹਾਡੇ ਕੋਲ ਕੁਆਲਿਟੀ ਆ ਤਾਂ ਕੁਆਂਟਿਟੀ ਤੁਹਾਡੇ ਪਿੱਛੇ ਪਿੱਛੇ, ਕੁਆਂਟਿਟੀ ਕਹਿੰਦੇ ਪੈਸੇ,
1: ਬਿਲਕੁਲ,
2: ਕੁਆਂਟਿਟੀ ਤੁਹਾਡੇ ਪਿੱਛੇ ਪਿੱਛੇ, ਕੁਆਲਿਟੀ ਮੇਨ ਚੀਜ਼, ਕੁਆਲਿਟੀ ਆ ਤੁਹਾਡੇ ਚ ਗੁਣ ਹੋਣਾ ਚਾਹੀਦਾ। ਗੁਣ ਨੂੰ ਸਾਰੇ ਸਜਦੇ ਹੈਗੇ ਜੀ, ਜਨਾਬ ਸਲਿਊਟ ਕਿਸ ਚੀਜ਼ ਨੂੰ ਕਰਦੇ ਹੈਗੇ? ਤੁਹਾਡੀ ਜਿਹੜੀ ਕੁਆਲਿਟੀ ਆ ਤੁਹਾਡੇ ਵਿੱਚ, ਉਹਨੂੰ ਸਲਿਊਟ ਕੀਤਾ ਜਾਂਦਾ, ਹਨਾ, ਮਤਲਬ ਇਹ ਚੀਜ਼ਾਂ ਹੈਗੀਆਂ, ਇਹਦੀ ਕਦਰ ਹੈਗੀ ਆ। ਤੇ ਜੇ ਇਹ ਚੀਜ਼ਾਂ ਤੁਹਾਡੇ ਕੋਲ ਹੈਗੀਆਂ, ਇਹ ਜ਼ਰੂਰੀ ਨੀ ਹੁੰਦਾ ਬਾਹਰ ਆਣ ਕੇ, ਠੀਕ ਹੈ, ਬਾਹਰ ਬੈਟਰ ਹੈਗਾ, ਵਧੀਆ, ਆਪਣਾ ਫਿਊਚਰ ਬਣ ਜਾਂਦਾ, ਪੈਸੇ ਕਮਾਓ। ਤੇ ਜੇ ਤੁਹਾਨੂੰ ਲੱਗ ਰਿਹਾ ਤੁਹਾਡੇ ਕੋਲ ਕੁਆਲਿਟੀ ਤਾਂ ਹੈਗੀ ਹੈਗੀ, ਤੁਸੀਂ ਜੰਗਲ ਚ ਮੰਗਲ ਲਾ ਦਿਓ, ਭਾਵੇਂ ਇੰਡੀਆ ਚ ਆ ਕੇ, ਤਾਂ ਤੁਸੀਂ ਆਪਣਾ ਬਿਜ਼ਨਸ,
1: ਬਿਲਕੁਲ,
2: ਜਿੱਥੇ ਮਰਜ਼ੀ ਕਹਿੰਦੇ ਨਾ ਜੰਗਲ ਚ ਮੰਗਲ ਲੱਗ ਜਾਂਦਾ ਹੈਗਾ, ਕੋਈ ਚੱਕਰ। ਤੇ ਇਹ ਚੀਜ਼ਾਂ ਹੈਗੀਆਂ, ਤੇ ਬਹੁਤ ਸੋਹਣੀ ਗੱਲਬਾਤ ਹੋਈ ਅੱਜ। ਮੈਂ ਇੱਕ ਗੀਤ ਲੈ ਕੇ ਆਂਦੇ
1: ਤੁਹਾਡੇ
2: ਸੈਣੀ ਸਾਹਿਬ ਵੀ ਕਹਿ ਰਹੇ ਸੀ ਵੀ ਬਈ ਥੋੜਾ ਜਿਹਾ ਆ ਕੇ ਕਰ ਦਿਓ ਰੂਹਦਾਰੀ, ਮੈਂ ਕਿਹਾ ਚਲੋ ਗੀਤ
1: ਜ਼ਰੂਰ ਜੀ
2: ਤੇ ਮੈਂ ਸਾਂਝਾ ਕਰ ਦਿੰਦਾ ਜੀ। ਆਪਣੇ ਦੁੱਖ ਸੁੱਖ ਸਾਂਝੇ ਸੀ, ਅੱਜ ਵੱਖ

ਛਾਈ ਜੀ ਕਦੇ ਵੀ ਨਹੀਂ ਆਉਣਾ ਸਾਨੂੰ ਜੇ ਜੀਆਂ ਉਡੀਕਾਂ ਛਾਈ ਜੀ ਕਦੇ ਵੀ ਨਹੀਂ ਆਉਣਾ ਸਾਨੂੰ ਜੇ ਜੀ

ਸਾਡੇ ਜਿੰਦੇ ਰੋਲੇ ਤੇ ਨੀ ਮਾਣੀ, ਸਾਡੇ ਹੰਝੂਆਂ ਨੇ ਪਾਈਆਂ, ਸਾਡੇ ਹੰਝੂਆਂ ਨੇ ਪਾਈਆਂ, ਦੇਖ ਚਿਹਰੇ ਤੇ ਚਰੀਟਾਂ, ਸ਼ਾਇਦ ਕਦੇ ਵੀ ਨੀ ਆਉਣਾ, ਸ਼ਾਇਦ ਕਦੇ ਵੀ ਨੀ ਆਉਣਾ, ਸਾਨੂੰ ਦੇ ਦੀਆਂ ਉਡੀਕਾਂ, ਸ਼ਾਇਦ ਕਦੇ ਵੀ ਨੀ ਆਉਣਾ, ਸਾਨੂੰ ਦੇ ਦੀਆਂ ਉਡੀਕਾਂ, ਹੋਰ ਕਿਸ

ਸ਼ਾਹੀ ਜੀ ਕਦੇ ਵੀ ਨੀ ਆਉਣਾ, ਸ਼ਾਹੀ ਜੀ ਕਦੇ ਵੀ ਨੀ ਆਉਣਾ, ਸਾਨੂੰ ਜੇ ਨੀਆਂ ਉਡੀਕਾਂ, ਸ਼ਾਹੀ ਜੀ ਕਦੇ ਵੀ ਨੀ ਆਉਣਾ ਸਾਨੂੰ ਜੇ

0: ਆਉਣਾ ਸਾਨੂੰ ਦੇਦੀਆਂ ਉਡੀਕਾਂ ਸ਼ਾਇਦ ਕਦੇ ਵੀ ਨੀ ਆਉਣਾ ਸਾਨੂੰ ਦੇਦੀਆਂ ਉਡੀਕਾਂ ਸ਼ਾਇਦ ਕਦੇ ਵੀ ਨੀ ਆਉਣਾ ਸਾਨੂੰ ਦੇਦੀਆਂ ਉਡੀਕਾਂ ਕਦੇ ਵੀ ਨੀ ਆਉਣਾ ਸਾਨੂੰ ਦੇਦੀਆਂ ਉਡੀਕਾਂ ਸਾਨੂੰ ਦੇਦੀਆਂ ਉਡੀਕਾਂ ਸਾਨੂੰ ਦੇਦੀਆਂ ਉਡੀਕਾਂ।
1: ਕਿਆ ਬਾਤ ਹੈ, ਕਿਆ ਬਾਤ ਹੈ, ਬਹੁਤ ਖੂਬਸੂਰਤ ਮਾਮਾ ਜੀ। ਪਰ ਉਡੀਕਾਂ ਆਪਾਂ ਛੱਡਣੀਆਂ ਨੀ, ਆਊਗੀ ਇੱਕ ਨਾ ਇੱਕ ਦਿਨ ਜੀ। ਆਪਣੇ ਬੋਲਾਂ ਦੇ ਵਿੱਚ ਜੋ ਪੇਸ਼ ਕਰਦੇ ਨੇ ਬਾਕਮਾਲ, ਉਹਨਾਂ ਦਾ ਗਾਉਣ ਦਾ ਸਟਾਈਲ ਹੈ ਤੇ ਪੇਸ਼ਕਾਰੀ ਦਾ ਸਟਾਈਲ ਹੈ। ਬਹੁਤ ਬਹੁਤ ਸ਼ੁਕਰੀਆ। ਤੇ ਦੋਸਤੋ, ਹੂਤੀ ਹਮਲੇ ਹੋਣਗੇ ਅਸਫਲ ਤੇ ਸਾਊਦੀ ਅਰਬ ਦੀ ਸਹਾਇਤਾ ਦੇ ਲਈ ਜਿਹੜਾ ਅੱਗੇ ਆ ਗਿਆ ਬ੍ਰਿਟੇਨ। ਹੁਣ ਬ੍ਰਿਟੇਨ ਜਿਹੜਾ ਪ੍ਰਧਾਨ ਮੰਤਰੀ, ਬ੍ਰਿਟਿਸ਼ ਪ੍ਰਧਾਨ ਮੰਤਰੀ ਜਿਹੜੇ ਨਵੇਂ ਬਣੇ ਨੇ, ਐਂਡੀ ਬਰਨਹੈਮ ਨੇ ਕਹਿ ਦਿੱਤਾ ਹੈ ਕਿ ਉਨ੍ਹਾਂ ਦਾ ਦੇਸ਼ ਜਮਨ ਦੇ ਵਿਚ ਈਰਾਨ ਸਮਰਥਿਤ ਹੂਤੀ ਬਾਗੀਆਂ ਦੇ ਹਮਲਿਆਂ ਨੂੰ ਅਸਫਲ ਕਰਨ ਦੇ ਲਈ ਸਾਊਦੀ ਅਰਬ ਨੂੰ ਸੀਮਤ ਜਿਹੜਾ ਫੌਜੀ ਸਹਾਇਤਾ ਪ੍ਰਦਾਨ ਕਰਨ ਦੇ ਲਈ ਸਹਿਮਤ ਹੋ ਗਿਆ। ਬਰਨਹੈਮ ਨੇ ਸੋਮਵਾਰ ਕੱਲ ਬੀਤੇ ਦੇ ਵਿਚ ਨਿਊਯਾਰਕ ਦੇ ਵਿਚ ਸੰਯੁਕਤ ਰਾਸ਼ਟਰ ਮਹਾਸਭਾ ਦੇ ਲਈ ਉਡਾਨ ਭਰਨ ਤੋਂ ਜਿਹੜਾ ਪਹਿਲਾਂ ਪੱਤਰਕਾਰਾਂ ਨੂੰ ਦਸਿਆ ਕਿ ਉਹ ਰਾਇਲ ਏਅਰਫੋਰਸ ਜਿਹੜੀ ਆ RAF ਨੂੰ ਸਾਊਦੀ ਜਹਾਜ਼ਾਂ ਦੇ ਲਈ ਮੱਧ ਹਵਾ ਰਿਫਿਊਲਿੰਗ ਪ੍ਰਦਾਨ ਕਰਨ ਦੀ ਆਗਿਆ ਦੇਣ ਦੇ ਲਈ ਸਹਿਮਤ ਹੋ ਗਏ ਨੇ। ਇਹ ਸਮਝੌਤਾ ਕੁਝ ਹਫ਼ਤਿਆਂ ਦੇ ਲਈ ਹੈ, ਪਰ ਬਰਨਹੈਮ ਨੇ ਜਿਹੜਾ ਕਿਹਾ ਕਿ ਇਸ ਦੀ ਲਗਾਤਾਰ ਸਮੀਖਿਆ ਕੀਤੀ ਜਾਵੇਗੀ। ਜਮਨ ਦੀ ਸਾਊਦੀ ਸਮਰਥਿਤ ਸਰਕਾਰ ਤੇ ਹੂਤੀ ਬਾਗੀਆਂ ਵਿਚਕਾਰ ਟਕਰਾਅ ਫਿਰ ਜਿਹੜਾ ਭੜਕ ਗਿਆ। ਹੂਤੀ ਬਾਗੀ ਸਾਊਦੀ ਅਰਬ ਦੇ ਉੱਤੇ ਮਿਜ਼ਾਈਲ ਅਤੇ ਡਰੋਨ ਹਮਲੇ ਕਰ ਰਹੇ ਨੇ ਤੇ ਸ਼ਨੀਵਾਰ ਨੂੰ ਬੀਤੇ ਦੇ ਵਿਚ ਉਨ੍ਹਾਂ ਨੇ ਰਿਆਦ ਨੂੰ ਨਿਸ਼ਾਨਾ ਬਣਾਉਂਦੇ ਹੋਏ ਮਿਜ਼ਾਈਲ ਅਤੇ ਡਰੋਨ ਹਮਲੇ ਕੀਤੇ, ਪਰ ਉਨ੍ਹਾਂ ਨੂੰ ਆਪਣੇ ਨਿਸ਼ਾਨੇ ਦੇ ਉੱਤੇ ਪਹੁੰਚਣ ਤੋਂ ਪਹਿਲਾਂ ਹੀ ਰੋਕ ਲਿਆ ਗਿਆ ਸੀ। ਹੂਤੀ ਬਾਗੀਆਂ ਨੇ ਬਾਬ ਅਲ ਮਡੇਬ, ਜਲਡਮਰੂ ਅਤੇ ਲਾਲ ਸਾਗਰ ਦੇ ਵਿਚ ਸਾਊਦੀ ਅਰਬ ਦੇ ਜਹਾਜ਼ਾਂ ਦੀ ਨਾਕਾਬੰਦੀ ਦਾ ਵੀ ਐਲਾਨ ਕੀਤਾ ਹੈ ਤੇ ਉਨ੍ਹਾਂ ਨੇ ਦੇਸ਼ ਦੇ ਅੰਦਰ ਸਾਊਦੀ ਦੇ ਨਾਲ ਜੁੜੇ ਜਹਾਜ਼ਾਂ ਤੇ ਤੇਲ ਸਥਾਪਨਾਵਾਂ ਨੂੰ ਜਿਹੜਾ ਨਿਸ਼ਾਨਾ ਬਣਾਇਆ, ਜੋ ਕਿ ਦੁਨੀਆਂ ਦਾ ਸਭ ਤੋਂ ਵੱਡਾ ਤੇਲ ਨਿਰਯਾਤਕ ਹੈ। ਦੂਸਰੇ ਪਾਸੇ UN ਜਨਰਲ ਅਸੈਂਬਲੀ ਨੂੰ ਜੰਗ ਰੋਕਣ ਦੇ ਲਈ ਕਰਨਾ ਚਾਹੀਦਾ ਕੰਮ ਈਰਾਨ ਨੇ ਜਿਹੜੀ ਗੱਲ ਕਹੀ ਹੈ, ਪੇਸ਼ਕੀਅਨ ਨੇ ਜਿਹੜਾ ਗੱਲਬਾਤ ਕੀਤੀ ਹੈ, ਉਨ੍ਹਾਂ ਦਾ ਬਿਆਨ ਆਇਆ। ਈਰਾਨ ਦੇ ਰਾਸ਼ਟਰਪਤੀ ਮਸੂਦ ਪਜੇਸ਼ਕੀਅਨ ਨੇ ਉਮੀਦ ਪ੍ਰਗਟਾਈ ਹੈ ਕਿ ਸੰਯੁਕਤ ਰਾਸ਼ਟਰ ਜਨਰਲ ਅਸੈਂਬਲੀ ਦਾ ਮੌਜੂਦ ਸੈਸ਼ਨ ਜਿਹੜਾ ਵਿਸ਼ਵ ਵਿਆਪੀ ਵਿਸ਼ਵਾਸ ਬਹਾਲ ਕਰਨ ਤੇ ਯੁੱਧ ਅਤੇ ਖੂਨ ਖਰਾਬੇ ਨੂੰ ਖਤਮ ਕਰਨ ਦੇ ਲਈ ਕੰਮ ਕਰੇਗਾ। ਸੰਯੁਕਤ ਰਾਸ਼ਟਰ ਜਨਰਲ ਅਸੈਂਬਲੀ ਦੇ 81ਵੇਂ ਜਿਹੜਾ ਸੈਸ਼ਨ ਦੇ ਵਿਚ ਸ਼ਾਮਲ ਹੋਣ ਅਤੇ ਸੰਬੋਧਨ ਕਰਨ ਦੇ ਲਈ ਨਿਊਯਾਰਕ ਰਵਾਨਾ ਹੋਣ ਤੋਂ ਪਹਿਲਾਂ ਮੰਗਲਵਾਰ ਨੂੰ ਅੱਜ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਪਜੇਸ਼ਕੀਅਨ ਨੇ ਜਿਹੜਾ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਦੁਨੀਆ ਖੇਤਰ ਵਿਚ ਹੋ ਰਹੇ ਕਥਿਤ ਦਮਨਕਾਰੀ ਕੰਮਾਂ ਨੂੰ ਜਿਹੜਾ ਸਮਝੇਗੀ। ਨਾਲ ਉਨ੍ਹਾਂ ਕਿਹਾ ਕਿ ਅਸੀਂ ਮਿਨਾਬ ਅਤੇ ਲੈਮਡ ਦੇ ਵਿਚ ਈਰਾਨੀ ਬੱਚਿਆਂ ਦੇ ਉੱਤੇ ਕੀਤੇ ਗਏ ਅਤਿਆਚਾਰਾਂ ਤੇ ਇਨ੍ਹਾਂ ਅਪਰਾਧਾਂ ਨੂੰ ਕਰਨ ਵਾਲਿਆਂ ਦੀ ਬੇਰਹਿਮੀ ਨੂੰ ਉਜਾਗਰ ਕਰਾਂਗੇ। ਉਨ੍ਹਾਂ ਅੱਗੇ ਕਿਹਾ ਕਿ ਅਜਿਹੇ ਕੰਮ ਮਨੁੱਖੀ ਨਹੀਂ ਨੇ ਤੇ ਅਫਸੋਸਜਨਕ ਨੇ। ਪਜੇਸ਼ਕੀਅਨ ਜਨਰਲ ਅਸੈਂਬਲੀ ਦੇ ਵਿਚ ਈਰਾਨ ਦਾ ਅਧਿਕਾਰਤ ਪੱਖ ਪੇਸ਼ ਕਰਨਗੇ। ਇਸ ਦੇ ਦੌਰਾਨ ਉਹ ਵੱਖ ਵੱਖ ਦੇਸ਼ਾਂ ਦੇ ਸੀਨੀਅਰ ਅਧਿਕਾਰੀਆਂ ਦੇ ਨਾਲ ਦਵੱਲੀ ਮੀਟਿੰਗ ਕਰਨਗੇ। ਨਾਲ ਹੀ ਸੰਯੁਕਤ ਰਾਜ ਅਮਰੀਕਾ ਦੇ ਵਿਚ ਰਹਿਣ ਵਾਲੇ ਈਰਾਨੀਆਂ, ਅਮਰੀਕੀ ਬੁੱਧੀਜੀਵੀਆਂ ਤੇ ਚਿੰਤਕਾਂ ਦੇ ਨਾਲ ਮੁਲਾਕਾਤ ਹੋਏਗੀ। ਇਸ ਦੇ ਦੌਰਾਨ ਈਰਾਨੀ ਵਿਦੇਸ਼ ਮੰਤਰੀ ਅਬਾਸ ਅਰਾਕਚੀ ਮੰਗਲਵਾਰ ਨੂੰ ਅੱਜ ਨਿਊਯਾਰਕ ਪਹੁੰਚੇ ਨੇ ਤੇ ਈਰਾਨੀ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਉਨ੍ਹਾਂ ਕਿਹਾ ਕਿ ਸੰਯੁਕਤ ਰਾਸ਼ਟਰ ਦੇ ਵਿਚ ਈਰਾਨੀ ਵਫਦ ਦਾ ਮੁੱਖ ਉਦੇਸ਼ ਈਰਾਨੀ ਲੋਕਾਂ ਦੀ ਜਿਹੜੀ ਜਾਇਜ਼ਤਾ ਅਧਿਕਾਰਾਂ ਤੇ ਹਿੱਤਾਂ ਦੀ ਜਿਹੜੀ ਰੱਖਿਆ ਕਰਨਾ ਹੈ। ਉਨ੍ਹਾਂ ਕਿਹਾ ਕਿ ਇਹ ਦੌਰਾ ਜਿਹੜਾ ਹੈ ਸਾਡਾ ਅਮਰੀਕਾ ਤੇ ਇਜ਼ਰਾਈਲ ਦੇ ਦੁਆਰਾ ਈਰਾਨ ਦੇ ਵਿਰੁੱਧ ਛੇੜੀ ਗਈ ਕਥਿਤ ਬੇਇਨਸਾਫ਼ੀ ਵਾਲੀ ਜੰਗ ਤੋਂ ਬਾਅਦ ਆਇਆ ਤੇ ਇਹ ਕਿ ਦੇਸ਼ ਅਜੇ ਵੀ ਯੁੱਧ ਸਮੇਂ ਦੀਆਂ ਸਥਿਤੀਆਂ ਦਾ ਸਾਹਮਣਾ ਜਿਹੜਾ ਕਰ ਰਿਹਾ। ਪਰ ਟਰੰਪ ਨੇ ਇਹਦੇ ਵਿਚ ਕੋਈ ਅੜਿੱਕਾ ਨਹੀਂ ਪਾਇਆ, ਪਰ ਉਨ੍ਹਾਂ ਦੇ ਵਿਚ ਨਿਯਮ ਜ਼ਰੂਰ ਲਾਗੂ ਕੀਤਾ ਕਿ ਜਿਹੜਾ ਇਨ੍ਹਾਂ ਦਾ ਘੇਰਾ ਕਿਸ ਘੇਰੇ ਦੇ ਵਿਚ ਰਹਿਣਗੇ ਜਾਂ ਕਿਸ ਕਿਸ ਦੇ ਉੱਤੇ ਕੋਈ ਖਰੀਦੋ ਫਰੋਖਤ ਨਹੀਂ, ਸ਼ੋਪਿੰਗ ਨਹੀਂ ਕਰ ਸਕਦੇ ਜਾਂ ਇਨ੍ਹਾਂ ਨੂੰ ਗਿਫਟ ਨਹੀਂ ਦਿੱਤੇ ਜਾ ਸਕਦੇ ਤੇ, ਪਰ ਅਮਰੀਕਾ ਦੇ ਵਿਚ ਉਹ ਸ਼ਿਰਕਤ ਕਰ ਰਹੇ ਨੇ ਈਰਾਨੀ ਜਿਹੜੇ ਨੇ ਲੀਡਰ। ਸੰਯੁਕਤ ਰਾਸ਼ਟਰ ਨੂੰ ਦੁਨੀਆਂ ਦਾ ਸਭ ਤੋਂ ਵੱਡਾ ਅੰਤਰਰਾਸ਼ਟਰੀ ਮੰਚ ਦੱਸਦਿਆਂ ਉਨ੍ਹਾਂ ਕਿਹਾ ਕਿ ਇਹ ਦੇਸ਼ਾਂ ਦੇ ਲਈ ਆਪਣੇ ਵਿਚਾਰ ਪੇਸ਼ ਕਰਨ ਦਾ ਇਕ ਮਹੱਤਵਪੂਰਨ ਮੌਕਾ ਹੈ ਸਾਡਾ। ਅਰਾਗਚੀ ਨੇ ਕਿਹਾ ਕਿ ਇਸ ਸਾਲ ਦਾ ਜਨਰਲ ਅਸੈਂਬਲੀ ਸੈਸ਼ਨ ਦੁਨੀਆਂ ਨੂੰ ਈਰਾਨੀ ਲੋਕਾਂ ਤੇ ਸੰਘਰਸ਼ ਦੇ ਵਿਚ ਮਾਰੇ ਗਏ ਲੋਕਾਂ ਦੇ ਦੁੱਖਾਂ ਨੂੰ ਉਜਾਗਰ ਕਰਨ ਦਾ ਮੌਕਾ ਪ੍ਰਦਾਨ ਕਰੇਗਾ, ਜਿਸ ਦੇ ਵਿਚ ਮਿਨਾਬ ਦੇ ਇਕ ਸਕੂਲ ਦੇ ਵਿਚ ਮਾਰੇ ਗਏ ਲੋਕ ਵੀ ਸ਼ਾਮਲ ਨੇ ਤੇ ਉਨ੍ਹਾਂ ਨੇ ਪੱਛਮੀ ਦੇਸ਼ਾਂ ਦੇ ਉੱਤੇ ਇਜ਼ਰਾਈਲ ਦੀਆਂ ਕਾਰਵਾਈਆਂ ਦੀ ਗੰਭੀਰਤਾ ਦੇ ਨਾਲ ਨਿੰਦਾ ਕਰਨ ਦੇ ਵਿਚ ਅਸਫਲ ਰਹਿਣ ਦਾ ਜਿਹੜਾ ਦੋਸ਼ ਵੀ ਲਗਾਇਆ। ਦਾਅਵਾ ਕੀਤਾ ਗਿਆ ਕਿ ਇਕ ਹੀ ਘਟਨਾ ਦੇ ਵਿਚ 168 ਮਾਸੂਮ ਬੱਚਿਆਂ ਨੇ ਆਪਣੀਆਂ ਜਾਨਾਂ ਗੁਆ ਦਿੱਤੀਆਂ ਤੇ ਅਰਾਗਚੀ ਨੇ ਕਿਹਾ ਕਿ ਇਸ ਸਾਲ ਦੀ ਜਨਰਲ ਅਸੈਂਬਲੀ ਥੀਮ ਵਿਸ਼ਵਾਸ ਨੂੰ ਬਹਾਲ ਕਰਨਾ, ਤਬਦੀਲੀ ਦਾ ਪ੍ਰਬੰਧ ਕਰਨਾ ਹੈ, ਇਕ ਸੰਯੁਕਤ ਰਾਸ਼ਟਰ ਪ੍ਰਣਾਲੀ ਜੋ ਸਾਰਿਆਂ ਲਈ ਕੰਮ ਕਰਦੀ ਹੈ। ਸੰਗਠਨ ਦੇ ਵਿਚ ਵਿਸ਼ਵਾਸ ਘਟਣ ਦੇ ਕਾਰਨਾਂ ਤੇ ਇਸ ਨੂੰ ਬਹਾਲ ਕਰਨ ਦੇ ਤਰੀਕਿਆਂ ਦੇ ਉੱਤੇ ਚਰਚਾ ਕਰਨ ਦਾ ਮੌਕਾ ਪ੍ਰਦਾਨ ਕਰਦੀ ਹੈ। ਉਨ੍ਹਾਂ ਦੱਸਿਆ ਕਿ ਜਨਰਲ ਅਸੈਂਬਲੀ ਨੂੰ ਸੰਬੋਧਨ ਕਰਨ ਤੋਂ ਇਲਾਵਾ ਪਜੀਸ਼ਕਿਅਨ ਇਰਾਨੀ ਤੇ ਵਿਦੇਸ਼ੀ ਬੁੱਧੀਜੀਵੀਆਂ ਤੇ ਮੀਡੀਆ ਹਸਤੀਆਂ ਦੇ ਨਾਲ ਮੁਲਾਕਾਤ ਕਰਨਗੇ ਤੇ ਵੱਖ ਵੱਖ ਮੀਡੀਆ ਆਊਟਲੈਟਾਂ ਨੂੰ ਇੰਟਰਵਿਊ ਵੀ ਦੇਣਗੇ। ਅਰਾਗਚੀ ਨੇ ਅੱਗੇ ਕਿਹਾ ਕਿ ਵੱਖ ਵੱਖ ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਦੇ ਨਾਲ ਉਨ੍ਹਾਂ ਦੀਆਂ ਮੀਟਿੰਗਾਂ ਦੁਵੱਲੇ ਸੰਬੰਧਾਂ ਦੀ ਸਮੀਖਿਆ ਕਰਨ ਅਤੇ ਇਰਾਨ ਦੇ ਰਾਸ਼ਟਰੀ ਹਿੱਤਾਂ ਦੀ ਰੱਖਿਆ ਕਰਨ ਦਾ ਮੌਕਾ ਪ੍ਰਦਾਨ ਕਰਨਗੀਆਂ ਤੇ ਇਰਾਨੀ ਵਫਦ 4 ਤੋਂ 5 ਦਿਨਾਂ ਦੇ ਦੌਰੇ ਦੇ ਦੌਰਾਨ ਇਸਲਾਮਿਕ ਸਹਿਯੋਗ ਸੰਗਠਨ ਤੇ ਗੈਰ ਗੱਠਜੁੜ ਅੰਦੋਲਨ ਦੀਆਂ ਜਿਹੜੀਆਂ ਨੇ ਮੀਟਿੰਗਾਂ ਦੇ ਵਿਚ ਵੀ ਹਿੱਸਾ ਜਿਹੜਾ ਇਹਦੇ ਵਿਚ ਲਵੇਗਾ। ਦੂਸਰੇ ਪਾਸੇ ਇਕ ਪਿਆਰ ਮੁਹੱਬਤ ਦਾ ਸੰਦੇਸ਼ ਜਾਂ ਆਪਣੀ ਗੱਲ ਕਹਿਣ ਜਾ ਰਹੇ ਨੇ, ਪਰ ਟਰੰਪ ਜਿਹੜਾ ਇਰਾਨ ਨੂੰ ਜਿਹੜਾ ਵਾਰਨਿੰਗ ਦੇ ਰਿਹਾ ਬਾਰ ਬਾਰ, ਸਮਝੌਤਾ ਕਰੇ ਇਰਾਨ ਤੇ ਨਹੀਂ ਤਾਂ ਤਬਾਹ ਕਰ ਦੇਵਾਂਗਾ। ਟਰੰਪ ਨੇ ਇਹ ਗੱਲ ਫਿਰ ਤੋਂ ਅੱਜ ਦੁਹਰਾਈ ਹੈ। ਇਰਾਨ ਨੂੰ ਜਿਹੜਾ ਪਰਮਾਣੂ ਹਥਿਆਰ ਬਣਾਉਣ ਦੀ ਇਜਾਜ਼ਤ ਕਦੇ ਵੀ ਨਾ ਦੇਣ ਦਾ ਦਾਅਵਾ ਕੀਤਾ ਹੈ ਤੇ ਸੰਯੁਕਤ ਰਾਸ਼ਟਰ ਦੇ ਵਿਚ ਅਮਰੀਕੀ ਰਾਸ਼ਟਰਪਤੀ ਨੇ ਕਿਹਾ ਕਿ ਮੱਧਕਾਲੀ ਚੋਣਾਂ ਤੋਂ ਬਾਅਦ ਹੋ ਸਕਦਾ ਹੈ ਸਮਝੌਤਾ। ਸਮਝੌਤਾ ਦਾ ਤੁਕੀ ਦੋਂ ਦਾ ਹੀ ਕਰਦਾ ਹੈ, ਆਪਣੀਆਂ ਕਈਆਂ ਗੱਲਾਂ ਤੋਂ ਮੁੱਕਰ ਜਾਂਦਾ ਹੈ। ਅਮਰੀਕੀ ਰਾਸ਼ਟਰਪਤੀ ਟਰੰਪ ਨੇ ਸੰਯੁਕਤ ਰਾਸ਼ਟਰ ਮਹਾਸਭਾ ਦੇ ਸੈਸ਼ਨ ਨੂੰ ਸੰਬੋਧਨ ਕਰਦਿਆਂ ਅੱਜ ਇਰਾਨ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਇਰਾਨ ਨਾਲ ਸ਼ਾਂਤੀ ਸਮਝੌਤਾ ਨਹੀਂ ਹੁੰਦਾ ਤਾਂ ਉਹ ਉਸ ਨੂੰ ਤਬਾਹ ਕਰ ਸਕਦੇ ਨੇ। ਟਰੰਪ ਨੇ ਇਹ ਵੀ ਕਿਹਾ ਕਿ ਉਨ੍ਹਾਂ ਨੂੰ ਵਿਸ਼ਵਾਸ ਹੈ ਕਿ ਅਮਰੀਕਾ ਦੀਆਂ ਮੱਧਕਾਲੀ ਚੋਣਾਂ ਤੋਂ ਤੁਰੰਤ ਬਾਅਦ ਇਰਾਨ ਦੇ ਨਾਲ ਸਮਝੌਤਾ ਹੋ ਜਾਏਗਾ। ਇਹਦਾ ਪਤਾ ਹੀ ਲੱਗਦਾ, ਇੱਕ ਪਾਸੇ ਤਬਾਹ ਕਰਨ ਨੂੰ ਕਹਿੰਦਾ, ਦੂਸਰੇ ਪਾਸੇ ਕਹਿੰਦਾ ਮੇਰੀਆਂ ਜਿਹੜੀਆਂ ਮਿਡ ਟਰਮ ਚੋਣਾਂ ਅਮਰੀਕਾ ਦੇ ਵਿਚ ਹੋ ਜਾਣੀਆਂ, ਉਸ ਤੋਂ ਬਾਅਦ ਮੈਂ ਸਮਝੌਤਾ ਕਰ ਲੈਣਾ ਹੈ, ਤੇ ਆਪਣੇ ਬਿਆਨਾਂ ਦੇ ਵਿਚ ਇਹ ਫਸਿਆ ਹੋਇਆ। ਟਰੰਪ ਨੇ ਕਿਹਾ ਕਿ ਮੇਰੇ ਸਾਹਮਣੇ ਇੱਕ ਵੱਡਾ ਫੈਸਲਾ ਹੈ ਕਿ ਇਰਾਨ ਦੇ ਨਾਲ ਅਜਿਹਾ ਸਮਝੌਤਾ ਕੀਤਾ ਜਾਵੇ ਜਿਸ ਦੇ ਨਾਲ ਉਹ ਮੁੜ ਨਿਰਮਾਣ ਕਰ ਸਕੇ ਤੇ ਪਹਿਲਾਂ ਨਾਲੋਂ ਵੀ ਵਧੇਰੇ ਤਾਕਤਵਰ ਦੇਸ਼ ਬਣ ਸਕੇ ਜਾਂ ਇਸਲਾਮਿਕ ਰਿਪਬਲਿਕ ਨੂੰ ਜਿਹੜਾ ਤਬਾਹ ਕਰ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਸਮਝੌਤਾ ਹੁੰਦਾ ਹੈ ਤਾਂ ਮੱਧਕਾਲੀ ਚੋਣਾਂ ਤੋਂ ਤੁਰੰਤ ਬਾਅਦ ਹੋ ਸਕਦਾ ਹੈ। ਟਰੰਪ ਨੇ ਜਿਹੜਾ ਕਿਹਾ ਕਿ ਇਰਾਨ ਇਹ ਦੇਖਣ ਦੀ ਉਡੀਕ ਕਰ ਰਿਹਾ ਕਿ ਅਮਰੀਕਾ ਦੀਆਂ ਮੱਧਕਾਲੀ ਚੋਣਾਂ ਦੇ ਵਿਚ ਉਨ੍ਹਾਂ ਦਾ ਪ੍ਰਦਰਸ਼ਨ ਕਿਹੋ ਜਿਹਾ ਰਹਿੰਦਾ ਹੈ ਤੇ ਉਹ ਖੁਦ ਜਿਹੜਾ ਇਨ੍ਹਾਂ ਚੋਣਾਂ ਦੇ ਵਿਚ ਉਮੀਦਵਾਰ ਨਹੀਂ ਨੇ। ਇਰਾਨ ਬਾਰੇ ਉਨ੍ਹਾਂ ਦੇ ਫੈਸਲੇ ਦੇ ਉੱਤੇ ਚੋਣਾਂ ਦਾ ਜਿਹੜਾ ਕੋਈ ਵੀ ਅਸਰ ਨਹੀਂ ਪਵੇਗਾ ਕਹਿੰਦੇ, ਤੇ ਉਨ੍ਹਾਂ ਕਿਹਾ ਕਿ ਜਿਹੜਾ ਨੱਕ ਚ ਦਮ ਕੀਤਾ ਨਾ ਅਮਰੀਕਾ ਦੇ ਮਹਿੰਗਾਈ ਦਾ ਹੋਰ ਸਾਰਾ ਸਿਲਸਿਲਾ ਤੇ ਉਹ ਵੀ ਬਸ ਅੱਕੇ ਹੀ ਪਏ ਨੇ, ਦੇਖਦੇ ਹਾਂ ਕੀ ਕਰਦੇ ਅੱਗੇ। ਤੇ ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਲਈ ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਇਰਾਨ ਦੇ ਕੋਲ ਕਦੇ ਵੀ ਪਰਮਾਣੂ ਹਥਿਆਰ ਨਹੀਂ ਹੋਣਾ ਚਾਹੀਦਾ ਹੈ। ਟਰੰਪ ਨੇ ਕਿਹਾ ਕਿ ਅਮਰੀਕਾ ਦੀ ਜਿਹੜੀ ਹੈ ਜਲ ਸੈਨਾ ਨੇ ਹੌਰਮੁਜ ਜਲ ਮਾਰਗ ਤੋਂ ਤੇਲ ਦੀ ਆਵਾਜਾਈ ਨੂੰ ਸੁਰੱਖਿਆ ਪ੍ਰਦਾਨ ਕੀਤੀ ਹੈ। ਦਾਅਵਾ ਕੀਤਾ ਕਿ ਅਮਰੀਕੀ ਜਲ ਸੈਨਾ ਹੁਣ ਤੱਕ ਹੌਰਮੁਜ ਜਲ ਮਾਰਗ ਤੋਂ 1 ਅਰਬ ਬੈਰਲ ਤੋਂ ਵੱਧ ਤੇਲ ਦੀ ਆਵਾਜਾਈ ਲਈ ਸੁਰੱਖਿਆ ਪ੍ਰਦਾਨ ਕਰ ਚੁੱਕੀ ਹੈ ਤੇ ਜੰਗ ਸ਼ੁਰੂ ਹੋਣ ਤੋਂ ਬਾਅਦ ਕਿਸੇ ਵੀ ਸਮੇਂ ਦੇ ਨਾਲੋਂ ਹੁਣ ਵੱਧ ਤੇਲ ਦੀ ਆਵਾਜਾਈ ਹੋ ਰਹੀ ਹੈ। ਟਰੰਪ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ਦੇ ਵਿਚ ਵਪਾਰਕ ਜਹਾਜ਼ਾਂ ਦੇ ਉੱਤੇ ਇਰਾਨ ਦੇ ਹਮਲਿਆਂ ਦੀ ਨਿੰਦਾ ਕਰਨ ਵਾਲਾ ਮਤਾ ਵੱਡੇ ਬਹੁਮਤ ਦੇ ਨਾਲ ਪਾਸ ਕੀਤੇ ਜਾਣ ਦਾ ਵੀ ਜ਼ਿਕਰ ਕੀਤਾ ਹੈ। ਤੇ ਉਨ੍ਹਾਂ ਕਿਹਾ ਕਿ ਅਮਰੀਕਾ ਹਰ ਰੋਜ਼ ਅਤੇ ਹਰ ਰਾਤ ਕਈ ਜਹਾਜ਼ਾਂ ਨੂੰ ਹਾਰਮੁਜ ਜਲ ਮਾਰਗ ਤੋਂ ਬਾਹਰ ਲਿਜਾਣ ਦੇ ਵਿਚ ਮਦਦ ਕਰ ਰਿਹਾ। ਸੰਯੁਕਤ ਰਾਸ਼ਟਰ ਦੇ ਵਿਚ ਆਪਣੇ ਸੰਬੋਧਨ ਦੇ ਦੌਰਾਨ ਹੀ ਟਰੰਪ ਨੇ ਇਰਾਨ ਦੀ ਪਰਮਾਣੂ ਸਮਰੱਥਾ ਨੂੰ ਲੈ ਕੇ ਆਪਣੀ ਸਖ਼ਤ ਜਿਹੜੀ ਹੈ ਨੀਤੀ ਦੁਹਰਾਈ ਹੈ ਤੇ ਉਨ੍ਹਾਂ ਕਿਹਾ ਕਿ ਉਹ ਇਰਾਨ ਨੂੰ ਪਰਮਾਣੂ ਹਥਿਆਰ ਹਾਸਲ ਕਰਨ ਦੀ ਇਜਾਜ਼ਤ ਕਦੇ ਨਹੀਂ ਦੇਣਗੇ। ਅਮਰੀਕਾ ਅਤੇ ਇਜ਼ਰਾਇਲ ਦੀ ਇਰਾਨ ਵਿਰੁੱਧ ਸਾਂਝੀ ਫੌਜੀ ਕਾਰਵਾਈ ਆਪਰੇਸ਼ਨ ਐਪਿਕ ਫਿਊਰੀ ਦਾ ਜਿਹੜਾ ਉਹ ਵੀ ਜ਼ਿਕਰ ਹੋਇਆ। ਟਰੰਪ ਨੇ ਇਰਾਨ ਦੇ ਉੱਤੇ ਹਮਾਸ ਨੂੰ ਫੰਡ ਦੇਣ ਦਾ ਦੋਸ਼ ਲਾਉਂਦਿਆਂ 7 ਅਕਤੂਬਰ ਦੇ ਇਜ਼ਰਾਇਲ ਤੇ ਹੋਏ ਹਮਲੇ ਦਾ ਵੀ ਜ਼ਿਕਰ ਕੀਤਾ ਹੈ। ਉਨ੍ਹਾਂ ਕਿਹਾ ਕਿ ਇਰਾਨ ਵੱਲੋਂ ਸਮਰਥਨ ਪ੍ਰਾਪਤ ਅੱਤਵਾਦੀਆਂ ਨੇ ਇਜ਼ਰਾਇਲ ਦੇ ਵਿਚ 1200 ਲੋਕਾਂ ਦੀ ਹੱਤਿਆ ਕੀਤੀ ਸੀ, ਜਿਨ੍ਹਾਂ ਦੇ ਵਿਚ ਕਈ ਅਮਰੀਕੀ ਨਾਗਰਿਕ ਵੀ ਸ਼ਾਮਲ ਸਨ। ਟਰੰਪ ਨੇ ਇਰਾਨ ਦੇ ਸਰਵਉੱਚ ਆਗੂ ਦੇ ਵੱਲੋਂ ਇਸ ਹਮਲੇ ਦੀ ਸ਼ਲਾਘਾ ਕੀਤੇ ਜਾਣ ਦਾ ਵੀ ਦਾਅਵਾ ਕੀਤਾ ਹੈ। ਆਖਰ ਦੇ ਵਿਚ ਅਮਰੀਕਾ ਦੇ ਕੋਲ ਗੋਲਾ ਬਰੂਦ ਤੇ ਹਥਿਆਰਾਂ ਦੀ ਕਮੀ ਨਹੀਂ ਹੈ, ਟਰੰਪ ਇਹ ਵੀ ਕਹਿੰਦਾ ਹੈ। ਟਰੰਪ ਨੇ ਅਮਰੀਕਾ ਦੀ ਫੌਜ ਦੇ ਕੋਲ ਹਥਿਆਰਾਂ ਤੇ ਗੋਲਾ ਬਰੂਦ ਦੀ ਕਮੀ ਹੋਣ ਸੰਬੰਧੀ ਰਿਪੋਰਟਾਂ ਨੂੰ ਵੀ ਰੱਦ ਕੀਤਾ ਹੈ। ਉਨ੍ਹਾਂ ਕਿਹਾ ਕਿ ਅਮਰੀਕਾ ਕੋਲ ਜਿਹੜਾ ਵਰਤੋਂ ਦੇ ਨਾਲੋਂ ਵੀ ਵੱਧ ਗੋਲਾ ਬਰੂਦ ਮੌਜੂਦ ਹੈ ਤੇ ਇਸ ਦੇ ਭੰਡਾਰ ਨੂੰ ਹੋਰ ਵਧਾਇਆ ਜਾ ਰਿਹਾ ਹੈ ਤੇ ਦੇਸ਼ ਦੇ ਵਿਚ 18 ਵੱਡੇ ਗੋਲਾ ਬਾਰੂਦ ਕਾਰਖਾਨੇ ਬਣ ਰਹੇ ਨੇ। ਸੰਯੁਕਤ ਰਾਸ਼ਟਰ ਮਹਾਸਭਾ ਦੇ 81 ਜਾਣੀ ਕਿ ਦੁਨੀਆਂ ਦੇ ਵਿਚ ਹੋਰ ਰੋਲਾ ਰੱਪਾ ਪਏਗਾ। ਮਹਾਸਭਾ ਦੇ 81ਵੇਂ ਸੈਸ਼ਨ ਦਾ ਇਸ ਸਾਲ ਦਾ ਵਿਸ਼ਾ ਭਰੋਸਾ ਬਹਾਲ ਕਰਨਾ ਬਦਲਾਅ ਦਾ ਪ੍ਰਬੰਧਨ ਸਾਰਿਆਂ ਦੇ ਲਈ ਕੰਮ ਕਰਨ ਵਾਲਾ ਸੰਯੁਕਤ ਰਾਸ਼ਟਰ ਦੱਸਿਆ। ਮਹਾਸਭਾ ਦੀ ਉੱਚ ਪੱਧਰੀ ਆਮ ਬਹਿਸ 22 ਤੋਂ 26 ਸਤੰਬਰ ਤੇ 28 ਸਤੰਬਰ ਨੂੰ ਨਿਊਯਾਰਕ ਦੇ ਵਿੱਚ ਹੋ ਰਹੀ ਹੈ ਤੇ ਇਸ ਦੇ ਦੌਰਾਨ ਦੁਨੀਆ ਭਰ ਦੇ ਆਗੂ ਅੰਤਰਰਾਸ਼ਟਰੀ ਚੁਣੌਤੀਆਂ ਸਮੇਤ ਜਲਵਾਯੂ ਤਬਦੀਲੀ, ਵਿਕਾਸ, ਸਮੁੰਦਰ ਦੇ ਪੱਧਰ ਦੇ ਵਿੱਚ ਵਾਧੇ ਅਤੇ ਮਹਾਂਮਾਰੀ ਦੇ ਨਾਲ ਨਜਿੱਠਣ ਵਰਗੇ ਮੁੱਦਿਆਂ ਦੇ ਉੱਤੇ ਵਿਚਾਰ ਜਿਹੜੇ ਨੇ ਅੱਗੇ ਜਾ ਕੇ ਰੱਖ ਰਹੇ ਨੇ। ਤੇ ਇਸ ਦੇ ਨਾਲ ਹੀ ਇੰਡੀਆ ਦੀ ਗੱਲ ਕਰ ਲਈਏ, ਨਾਲ ਆਖਰੀ ਖ਼ਬਰਾਂ ਵੱਲ ਨੂੰ ਵੱਧਦੇ ਹਾਂ। ਯੂਐਨ ਦਾ ਜਿਹੜਾ ਸਥਾਈ ਮੈਂਬਰ ਬਣੇਗਾ ਭਾਰਤ ਤੇ ਯੂਰਪ ਦੇ 4 ਦੇਸ਼ਾਂ ਨੇ ਸਮਰਥਨ ਇਹਦੇ ਵਿੱਚ ਕਰ ਦਿੱਤਾ ਹੈ। ਲੰਬੇ ਸਮੇਂ ਤੋਂ ਭਾਰਤ ਨੂੰ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਜਿਹੜਾ UNSC ਦਾ ਜਿਹੜਾ ਸਥਾਈ ਮੈਂਬਰ ਬਣਾਏ ਜਾਣ ਦੀ ਮੰਗ ਰੱਖੀ ਜਾ ਰਹੀ ਹੈ। ਇਸੇ ਦੇ ਦੌਰਾਨ ਭਾਰਤ ਦੀ ਸਥਾਈ ਮੈਂਬਰਸ਼ਿਪ ਦੀ ਦਾਅਵੇਦਾਰੀ ਨੂੰ ਇੱਕ ਵੱਡਾ ਗਲੋਬਲ ਸਮਰਥਨ ਮਿਲਿਆ ਹੈ। ਯੂਰਪੀ ਮਹਾਂਦੀਪ ਜਿਹੜਾ ਹੈ ਉਹਦੇ 4 ਪ੍ਰਮੁੱਖ ਦੇਸ਼ਾਂ ਆਸਟਰੀਆ, ਚੈੱਕ ਗਣਰਾਜ, ਹੰਗਰੀ ਤੇ ਸਲੋਵਾਕੀਆ ਨੇ ਸੁਰੱਖਿਆ ਪਰਿਸ਼ਦ ਦੇ ਵਿੱਚ ਭਾਰਤ ਨੂੰ ਸਥਾਈ ਸੀਟ ਦਿੱਤੇ ਜਾਣ ਦੀ ਮੰਗ ਦਾ ਜਿਹੜਾ ਪੁਰਜ਼ੋਰ ਸਮਰਥਨ ਕੀਤਾ ਹੈ। ਨਿਊਯਾਰਕ ਦੇ ਵਿੱਚ ਹੋ ਰਹੀ UNGA ਦੀ ਜਿਹੜੀ ਬੈਠਕ ਹੈ, ਜਿਵੇਂ ਹੁਣੇ ਜ਼ਿਕਰ ਕਰਕੇ ਹਟੇ ਹਾਂ, ਦੌਰਾਨ ਵਿਦੇਸ਼ ਮੰਤਰੀ ਐਸ ਜੈ ਸ਼ੰਕਰ ਉਹਨਾਂ ਨੇ ਇਸ ਸਮਰਥਨ ਦਾ ਸਵਾਗਤ ਕਰਦਿਆਂ ਇਹਨਾਂ 4 ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਦੇ ਨਾਲ ਉੱਚ ਪੱਧਰੀ ਬੈਠਕ ਨੂੰ ਇਤਿਹਾਸਕ ਕਰਾਰ ਦਿੱਤਾ ਹੈ ਤੇ ਚਾਰੋ ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਨੇ ਸਰਬਸੰਮਤੀ ਦੇ ਨਾਲ ਮੰਨਿਆ ਕਿ ਗਲੋਬਲ ਮੰਚਾਂ ਦੇ ਉੱਤੇ ਭਾਰਤ ਦੀ ਵਧਦੀ ਆਰਥਿਕ ਤੇ ਕੂਟਨੀਤਿਕ ਭੂਮਿਕਾ ਨੂੰ ਦੇਖਦੇ ਹੋਏ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਵਿੱਚ ਸੁਧਾਰ ਬਹੁਤ ਜ਼ਰੂਰੀ ਨੇ ਤੇ ਉਹਨਾਂ ਕਿਹਾ ਕਿ 1.4 ਅਰਬ ਤੋਂ ਵੱਧ ਦੀ ਆਬਾਦੀ ਤੇ ਦੁਨੀਆ ਦੀ ਸਭ ਤੋਂ ਤੇਜ਼ੀ ਦੇ ਨਾਲ ਵੱਧ ਰਹੀ ਅਰਥ ਵਿਵਸਥਾ ਹੋਣ ਦੇ ਕਾਰਨ ਭਾਰਤ UNSC ਦੇ ਵਿੱਚ ਸਥਾਈ ਸੀਟ ਦਾ ਪੂਰਾ ਹੱਕਦਾਰ ਹੈ। ਭਾਰਤੀ ਵਿਦੇਸ਼ ਮੰਤਰੀ ਜੈਸ਼ੰਕਰ ਨੇ ਕਿਹਾ ਕਿ ਗਲੋਬਲ ਅਨਿਸ਼ਚਿਤਤਾਵਾਂ ਦੇ ਇਸ ਦੌਰ ਦੇ ਵਿੱਚ ਭਾਰਤ ਤੇ ਯੂਰਪੀ ਦੇਸ਼ਾਂ ਵਿਚਾਲੇ ਰਣਨੀਤਿਕ ਸਹਿਯੋਗ ਹੋਰ ਮਜ਼ਬੂਤ ਹੋਇਆ ਤੇ ਸੁਰੱਖਿਆ ਪਰਿਸ਼ਦ ਦੇ ਵਿੱਚ ਭਾਰਤ ਦੀ ਸਥਾਈ ਮੈਂਬਰਸ਼ਿਪ ਦਾ ਸਮਰਥਨ ਕਰਨ ਦੇ ਲਈ ਅਸੀਂ ਇਨ੍ਹਾਂ 4 ਦੇਸ਼ਾਂ ਦੇ ਧੰਨਵਾਦੀ ਹਾਂ। ਇਹ ਬੈਠਕ ਭਾਰਤ ਯੂਰਪ ਸੰਬੰਧਾਂ ਦੇ ਇੱਕ ਨਵੇਂ ਪੜਾਅ ਦੀ ਜਿਹੜੀ ਸ਼ੁਰੂਆਤ ਦੱਸੀ ਜਾ ਰਹੀ ਹੈ। ਲੋ ਦੋਸਤੋ, ਇਹ ਸੀ ਜੀ ਅੱਜ ਦੀਆਂ ਦੇਸ਼ ਵਿਦੇਸ਼ ਦੀਆਂ ਖ਼ਬਰਾਂ ਤੇ ਸਮਾਂ ਵੀ ਆਪਣਾ ਸਮਾਪਤੀ ਵੱਲ ਹੋ ਗਿਆ। ਜਾਂਦੇ ਜਾਂਦੇ ਤੁਹਾਡੇ ਸੁਨੇਹੇ ਲੈਂਦੇ ਹਾਂ। ਜੇ ਤੁਹਾਡੇ ਮਨ ਦੇ ਵਿੱਚ ਅਜੇ ਵੀ ਕੋਈ ਗੱਲਬਾਤ ਹੈ, ਘੁੰਮ ਰਹੀ ਹੈ ਜਾਂ ਤੁਹਾਨੂੰ ਤੰਗ ਪਰੇਸ਼ਾਨ ਕਰ ਰਹੀ ਹੈ, ਤਾਂ ਭਾਈ ਆ ਕੇ ਤੁਸੀਂ ਕਾਲ ਕਰ ਸਕਦੇ ਹੋ ਤੇ ਆਪਣੀ ਗੱਲ ਰੱਖ ਸਕਦੇ ਹੋ ਤੇ ਫਿਰ ਆਪਾਂ ਅੱਗੇ ਲੈਂਦੇ ਹਾਂ। ਤੇ ਸਟੂਡੀਓ ਦਾ ਨੰਬਰ +358 449 7619 ਹੈ। ਲਾਈਨਾਂ ਤੁਹਾਡੇ ਲਈ ਖੁੱਲੀਆਂ ਨੇ ਤੇ ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਹੈ ਹਰਵਿੰਦਰ ਜੋਲ ਭੈਣ ਜੀ, ਸੁਮਿਤ ਜੋਲ ਜੀ, ਜਗਦੇਵ ਸੰਧੂ ਜੀ, ਸਿਕੰਦਰ ਸਿੰਘ ਔਜਲਾ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ, ਸੁਰਿੰਦਰ ਕੌਰ ਮਾਲ ਜੀ ਤੇ ਮਾਨ ਸਿੰਘ ਸੈਣੀ ਸਾਹਿਬ ਦਾ ਸ਼ੁਕਰੀਆ ਧੰਨਵਾਦ ਹੈ। ਹਰਵਿੰਦਰ ਜੋਲ ਭੈਣ ਜੀ ਨੇ US ਤੋਂ ਸਤਿ ਸ਼੍ਰੀ ਅਕਾਲ ਭੇਜੀ ਹੈ। ਰਾਜਨ ਸੈਣੀ ਜੀ ਨੇ, ਸਿਕੰਦਰ ਸਿੰਘ ਔਜਲਾ ਸਾਹਿਬ ਨੇ ਸਤਿ ਸ਼੍ਰੀ ਅਕਾਲ ਭੇਜੀ ਹੈ ਸਾਰੇ ਪਿਆਰਿਆਂ ਨੂੰ ਤੇ ਲਾਈਕ ਨੰਬਰ 1 ਲਿਖਦੇ ਨੇ ਸੈਣੀ ਸਾਹਿਬ ਤੇ ਕਹਿੰਦੇ ਨੇ ਸਤਿ ਸ਼੍ਰੀ ਅਕਾਲ ਜੀ ਸਾਰੇ ਸਤਿਕਾਰਯੋਗ ਵੀਰਾਂ ਭੈਣਾਂ ਨੂੰ ਜੀ, ਸਤਿ ਸ਼੍ਰੀ ਅਕਾਲ ਜੋਲ ਭੈਣ ਜੀ ਨੂੰ ਦੇਖ ਕੇ ਸ਼ਬਦ ਭੈਣਾ ਐਡ ਕੀਤਾ ਜੀ ਕਹਿੰਦੇ ਜੀ। ਤੇ ਔਜਲਾ ਸਾਹਿਬ ਕਹਿੰਦੇ ਜੋਤ ਲਾ ਗਿਆ ਲੋਟ ਐਵੇਂ ਕਹੀ ਗਏ ਖਰਗੋਸ਼। ਤੇ ਅੱਗੇ ਲਿਖਦੇ ਨੇ ਅੱਛਾ ਜੀ ਲੰਗਾ ਸਾਹਿਬ ਵੀ ਭੜਕ ਗਏ ਨੇ ਚਾਵਲਾ ਮੈਂ ਦੇ ਰਿਹਾ ਕਹਿੰਦੇ ਚਲੋ ਨਿੱਜੀ ਹੈ ਜੀ ਮੈਂ ਆਪਣੇ ਕੋਲ ਹੀ ਰੱਖ ਲੈਂਦਾ ਇਹਨੂੰ। ਤੇ ਇਸ ਤਰ੍ਹਾਂ ਦੇ ਪੋਸਟਰ ਇੱਕ ਦੂਸਰੇ ਦੇ ਖਿਲਾਫ ਲੱਗ ਰਹੇ ਨੇ ਜੀ। ਤੇ ਔਜਲਾ ਸਾਹਿਬ ਕਹਿੰਦੇ ਨੇ ਕਿ ਆਪੇ ਹੀ ਭਜਾਓ ਤੇ ਆਪਣੇ ਲੋਟ ਲਾਓ ਇਹ ਹੈ ਅੱਜ ਦੀ ਰਾਜਨੀਤੀ। ਸੈਣੀ ਸਾਹਿਬ ਕਹਿੰਦੇ ਨੇ ਗੱਲਾਂ ਬਾਤਾਂ ਨੂੰ ਮੈਂ ਕਿਹੜਾ ਕਹਿੰਦੇ ਕੋਈ ਅਕਬਰ ਬੀਰਬਲ ਦੀਆਂ ਕਹਾਣੀਆਂ ਸੁਣਾਉਣੀਆਂ ਜੀ। ਸਤਿਕਾਰਯੋਗ ਭਾਰਤ ਸਾਹਿਬ ਤੇ ਖਬਰਾਂ ਤੇ ਵਿਸ਼ਲੇਸ਼ਣ ਹੁੰਦਾ ਹੈ ਜੀ। ਤੇ ਦਵਿੰਦਰ ਭਾਰਤ ਜੀ UAE ਤੋਂ ਸਤਿ ਸ਼੍ਰੀ ਅਕਾਲ ਭੇਜਦੇ ਨੇ। ਰਾਜਨ ਸੈਣੀ ਸਾਹਿਬ ਕਹਿੰਦੇ ਸੁੱਖ ਦੁੱਖ ਦੋ ਦਰ ਕੱਪੜੇ ਪਹਿਰੇ ਜਾਏ ਮਨੁੱਖ। ਮੁਕੱਦਰ ਜੀ ਸਤਿ ਸ਼੍ਰੀ ਅਕਾਲ ਪਿਆਰਿਓ ਕਹਿੰਦੇ ਨੇ ਜੀ। ਤੇ ਜੀ ਅਨੂ ਜੀ ਮੁਕੱਦਰ ਜੀ ਸਵਾਗਤ ਹੈ। ਔਜਲਾ ਸਾਹਿਬ ਕਹਿੰਦੇ ਰਾਜਨ ਜੀ ਦੇ ਮੁਤਾਬਕ ਤਾਂ ਕਹਿੰਦੇ ਕਲਾ ਵਰਤ ਗਈ ਪੱਗ ਦਿੱਤੀ ਸੀ ਚਵਲ ਨੇ ਕਹਿੰਦੇ ਜੀ। ਤੇ ਵੈਸੇ ਪਾਕਿਸਤਾਨ ਵਾਲੇ ਜਿਹੜੇ ਨੇ ਉਹ ਇਸ ਸ਼ਬਦ ਦਾ ਜ਼ਿਆਦਾ ਯੂਜ ਕਰਦੇ ਆ, ਪਰ ਔਜਲਾ ਸਾਹਿਬ ਪਿਛਲੇ 2-3 ਦਿਨਾਂ ਤੋਂ ਇਸ ਸ਼ਬਦ ਦੀ ਜਿਹੜੀ ਆ ਜ਼ਿਆਦਾ ਵਰਤੋਂ ਕਰ ਰਹੇ ਨੇ ਜੀ। ਤੇ ਔਜਲਾ ਸਾਹਿਬ ਕਹਿੰਦੇ ਹੌਲੀ ਹੌਲੀ ਵੱਲ ਸਿੱਖ ਜੇ ਵੱਲ ਸਿੱਖ ਜਾਏਗੀ ਹਜੇ ਸੱਜਰੀ ਮੁਲਾਜੇਦਾਰੀ। ਕਿਆ ਬਾਤ ਹੈ ਜੀ, ਸੈਣੀ ਸਾਹਿਬ ਨੂੰ ਕਹਿੰਦੇ ਨੇ। ਰਜਿੰਦਰ ਜੀਰਾ ਜੀ ਜੁੜੇ ਹੋਏ ਨੇ ਭੁਪਿੰਦਰ ਭਾਰਤ ਜੀ ਦੇ ਦੁਆਬਾ ਰੇਡੀਓ ਦੇ ਸਾਰੇ ਸਰੋਤਿਆਂ ਨੂੰ ਰਜਿੰਦਰ ਜੀਰਾ ਵੱਲੋਂ ਪਿਆਰ ਭਰੀ ਨਮਸਕਾਰ ਕਹਿੰਦੇ ਨੇ। ਜੀਆਂ ਨੂੰ ਜੀਰਾ ਸਾਹਿਬ ਬੜੀਆਂ ਗੈਰ ਹਾਜ਼ਰੀਆਂ ਨੇ। ਤੇ ਮਾਨ ਸਿੰਘ ਸੈਣੀ ਸਾਹਿਬ ਕਹਿੰਦੇ ਸਤਿ ਸ਼੍ਰੀ ਅਕਾਲ ਜੀ ਦੁਆਬਾ ਰੇਡੀਓ ਸੁਣਨ ਵਾਲਿਆਂ ਨੂੰ ਹੈਲਸਿੰਕੀ ਤੋਂ ਫਿਨਲੈਂਡ ਤੋਂ। ਤੇ ਜੀਆਂ ਨੂੰ ਜੀ ਬਾਈ ਜੀ ਸਵਾਗਤ ਹੈ। ਤੇ ਮੁਹੰਮਦ ਜੀ ਦੇ ਬਹੁਤ ਸਾਰੇ ਸੁਨੇਹੇ ਨੇ ਸਤਿ ਸ਼੍ਰੀ ਅਕਾਲ ਵੀਰ ਜੀ ਭੁਪਿੰਦਰ ਜੀ ਤੇ ਸਾਰੇ ਦੋਸਤਾਂ ਨੂੰ ਸੋਹਣਾ ਪ੍ਰੋਗਰਾਮ ਕਹਿੰਦੇ ਚੱਲ ਰਿਹਾ ਹੈ। ਤੇ ਮੁਕੱਦਰ ਜੀ ਲਿਖਦਾ ਸੈਣੀ ਬਾਈ ਜੀ ਸਿਆਸਤ ਹੱਕ ਦੇ ਵਿੱਚ ਭੁਗਤਣੀ ਚਾਹੀਦੀ ਹੈ, ਲੰਘੇ ਤੋਂ ਕੀ ਲੈਣਾ ਕਹਿੰਦੇ ਜੀ। ਔਜਲਾ ਸਾਹਿਬ ਕਹਿੰਦੇ ਆ ਹਰ ਮਸਲੇ ਮੁੱਦੇ ਦੇ ਉੱਤੇ ਲਾਈਵ ਬੋਲਣ ਵਾਲਾ ਖਹਿਰਾ ਕਿੱਥੇ ਹੈ ਹੁਣ ਕਹਿੰਦੇ ਜੀ। ਤੇ ਮਤਲਬ ਕਿ ਚਾਵਲਾ ਦੇ ਮੁੱਦੇ ਦੇ ਵਿੱਚ ਉਹ ਨਹੀਂ ਬੋਲਿਆ ਕੁਝ ਵੀ। ਗੁਰੀ ਮਾਨ ਜੀ ਕਹਿੰਦੇ ਰਾਜਾ ਸੈਣੀ ਜੀ ਵੱਡੇ ਬਾਈ ਜੀ ਸਤਿ ਸ੍ਰੀ ਅਕਾਲ, ਸਿਕੰਦਰ ਸਿੰਘ ਔਜਲਾ ਸਾਹਿਬ ਨੂੰ ਸਤਿ ਸ੍ਰੀ ਅਕਾਲ, ਮੁਕੱਦਰ ਜੀ ਨੂੰ, ਮਨਦੀਪ ਜੱਸੀ ਬਾਈ ਜੀ ਨੂੰ, ਮੁਹੰਮਦ ਜੀ ਨੂੰ ਤੇ ਸਤਿ ਸ੍ਰੀ ਅਕਾਲ ਭੇਜਦੇ ਆ। ਔਜਲਾ ਸਾਹਿਬ ਨੇ ਵੀ ਗੁਰੀ ਮਾਨ ਨੂੰ ਬਾਈ ਨੂੰ ਕਹਿੰਦੇ ਨੇ ਕਿ ਕਿੱਧਰ ਖੋ ਗਏ ਸੀ ਤੁਸੀਂ। ਤੇ ਗੁਰੀ ਜੀ ਕਹਿੰਦੇ ਆ ਮਾਨ ਸਿੰਘ ਵੀਰ ਜੀ ਸਤਿ ਸ੍ਰੀ ਅਕਾਲ, ਔਜਲਾ ਵੀਰ ਜੀ ਸੁਣਦਾ ਹੁੰਨਾ ਕਹਿੰਦੇ ਤੇ ਸੇਮ ਟਾਈਮ ਡਰਾਈਵ ਕਰਦਾ ਹੁੰਨਾ ਜੀ, ਇਸ ਕਰਕੇ ਕਈ ਵਾਰੀ ਕਾਲ ਨਹੀਂ ਹੁੰਦੀ। ਗੁਰੀ ਮਾਨ ਜੀ ਕਹਿੰਦੇ ਆ ਭੁਪਿੰਦਰ ਭਾਰਤ ਜੀ ਸਤਿ ਸ੍ਰੀ ਅਕਾਲ ਤੇ ਦਵਿੰਦਰ ਭਾਰਤ ਜੀ ਸਤਿ ਸ੍ਰੀ ਅਕਾਲ। ਤੇ ਔਜਲਾ ਸਾਹਿਬ ਕਹਿੰਦੇ ਪੁਆਧ ਦੇ ਇਲਾਕੇ ਦੇ MLA ਦਾ ਡਰਾਈਵਰ 20 ਲੱਖਾਂ ਰੁਪਇਆ ਸਾਂਭ ਗਿਆ ਜੀ, ਕਿਆ ਬਾਤ ਹੈ ਜੀ। ਤੇ ਗੁਰੀ ਮਾਨ ਜੀ ਕਹਿੰਦੇ ਆ ਤੇ ਸੁਰਜੀਤ ਭਾਰਤ ਮਾਤਾ ਜੀ ਨੂੰ ਸਤਿ ਸ੍ਰੀ ਅਕਾਲ, ਗੁਰੀ ਆਪਣੇ ਮੁਹੰਮਦ ਜੀ ਸਤਿ ਸ੍ਰੀ ਅਕਾਲ ਭੇਜਦੇ ਆ ਸਭ ਨੂੰ, ਗੁਰੀ ਮਾਨ ਜੀ ਨੂੰ। ਤੇ ਬਿਲਕੁਲ ਜੀ, ਸਾਰੇ ਪਾਸੇ ਖਾਣ ਵਾਲੇ ਚਿਮੜੇ ਆ ਜੀ, ਜੋਕਾਂ ਵਾਂਗ ਪੰਜਾਬ ਨੂੰ ਕਹਿੰਦੇ ਜੀ ਗੁਰੀ ਮਾਨ ਜੀ। ਤੇ ਹਰਵਿੰਦਰ ਚੌਲ ਭੈਣ ਜੀ ਨੂੰ ਸਤਿ ਸ੍ਰੀ ਅਕਾਲ ਭੇਜਦੇ ਨੇ, ਤੇ ਸਤਿ ਸ੍ਰੀ ਅਕਾਲ ਵੀਰ ਸਿਕੰਦਰ ਜੀ ਨੂੰ, ਮੁਹੰਮਦ ਜੀ ਕਹਿੰਦੇ ਆ, ਤੇ ਸੈਣੀ ਸਾਹਿਬ ਛੱਡਿਓ ਨਾ ਕਹਿੰਦੇ ਜੀ, ਤੇ ਗੁਰੀ ਮਾਨ ਜੀ ਕਹਿੰਦੇ ਆ, ਤੇ ਮੁਹੰਮਦ ਜੀ ਕਹਿੰਦੇ ਸਤਿ ਸ੍ਰੀ ਅਕਾਲ ਵੀਰ ਰਾਜਾ ਸੈਣੀ ਜੀ। ਗੁਰੀ ਜੀ ਲਿਖਦੇ ਆ ਸੈਣੀ ਸਾਹਿਬ ਦੇਸ਼ ਭਗਤੀ ਹੁਣ ਥੋਪੀ ਜਾ ਰਹੀ ਹੈ ਲੋਕਾਂ ਦੇ ਉੱਤੇ ਜੀ, ਤੇ ਕੋਲ ਰੱਖ ਕੇ ਵੀ ਕਰਨਾ ਕੀ ਹੈ ਜੀ ਕਹਿੰਦੇ। ਤੇ ਅੱਗੇ ਲਿਖਦੇ ਨੇ ਗੁਰੀ ਜੀ ਕਿ ਆਪ ਵਾਲੇ ਮੁੱਦੇ ਤਾਂ ਚੁੱਕਦੇ ਨੇ ਔਜਲਾ ਜੀ, ਕਿਉਂਕਿ ਹੁਣ ਰਾਜਨੀਤੀ ਆਪ ਵਾਲਿਆਂ ਨੂੰ ਸੱਤਾ ਬਹਾਲ ਕਰਨ ਦੇ ਲਈ ਹੋ ਰਹੀ ਹੈ। ਮੁੱਦਿਆਂ ਦੇ ਉੱਤੇ ਮੁੱਦੇ ਲਿਖਣਾ ਸੀ, ਹਾਂਜੀ ਮੁੱਦੇ, ਮੁੱਦਿਆਂ ਉੱਤੇ ਹੁਣ ਬੋਲਣਾ ਠੀਕ ਨਹੀਂ ਸਮਝਦੇ ਜੀ ਕਹਿੰਦੇ। ਆਪ ਵਾਲੇ ਮੁੱਦੇ ਤਾਂ ਚੁੱਕਦੇ ਨੇ ਔਜਲਾ ਜੀ, ਕਿਉਂਕਿ ਹੁਣ ਰਾਜਨੀਤੀ ਆਪ ਵਾਲਿਆਂ ਨੂੰ ਸੱਤਾ ਬਾਹਰ ਕਰਨ ਦੇ ਲਈ ਹੋ ਰਹੀ ਹੈ ਸੱਤਾ ਤੋਂ, ਤੇ ਮੁੱਦਿਆਂ ਦੇ ਉੱਤੇ ਹੁਣ ਬੋਲਣਾ ਠੀਕ ਨਹੀਂ ਸਮਝਦੇ। ਗੁਰੂ ਜੀ ਕਹਿੰਦੇ ਹੁਣ ਕਾਂਗਰਸ ਅਕਾਲੀ ਦੋਸਤੀ ਨਿਭਾ ਰਹੇ ਨੇ ਜੀ, ਤੇ ਕੋਈ ਸ਼ੱਕ ਨਹੀਂ ਪੈਸਾ ਆ ਗਏ, ਪੈਸਾ ਖਾ ਗਏ, ਹੁਣ ਇਹਨਾਂ ਨਹੀਂ ਦੇਣਾ ਕੁਝ ਨਹੀਂ, ਬਸ ਤਰੀਕਾਂ ਲੈ ਰਹੇ ਆ ਜੀ। ਵਿਰੋਧੀ ਪਾਰਟੀਆਂ ਨੂੰ ਆਪ ਵਾਕਿਆ ਨੂੰ ਮੁੱਦਿਆਂ ਉੱਤੇ ਕਹਿੰਦੇ ਠੋਕਣਾ ਨਹੀਂ ਆ ਰਿਹਾ ਜੀ। ਤੇ ਗੁਰੀ ਮਾਨ ਜੀ ਸਤਿ ਸ੍ਰੀ ਅਕਾਲ, ਆ ਜਾਓ ਵੀਰ ਜੀ ਕਹਿੰਦੇ ਆ, ਸੈਣੀ ਸਾਹਿਬ ਨੇ ਲਿਖਿਆ, ਗੁਰੀ ਜੀ ਕਹਿੰਦੇ ਹਾਂਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ। ਤੇ ਅੱਗੇ ਸੈਣੀ ਸਾਹਿਬ ਲਿਖਦੇ ਨੇ ਮੁਹੰਮਦ ਬਖਸ਼ੀ ਜੀ ਸਵਾਗਤ ਹੈ ਜੀ, ਸੌਣ ਦਾ ਸਮਾਂ ਹੈ ਜੀ, ਤੇ ਹੋ ਜਾਏ ਕੋਈ ਕਹਿੰਦੇ ਰਾਗ ਮਲਾਰ ਜੀ ਸੂਫੀ ਕਲਾਮ ਜੀ, ਕਿਆ ਬਾਤ ਹੈ ਜੀ। ਤੇ ਸੁਰਜੀਤ ਭਾਰਤ ਸਾਡੇ ਮਦਰ ਸਤਿ ਸ੍ਰੀ ਅਕਾਲ ਭੇਜਦੇ ਆ, ਤੇ ਮੁਹੰਮਦ ਜੀ ਦੇ ਬਹੁਤ ਸਾਰੇ ਸੁਨੇਹੇ ਨੇ, ਸਤਿ ਸ੍ਰੀ ਅਕਾਲ, ਵਧੀਆ ਪ੍ਰੋਗਰਾਮ ਚੱਲ ਰਿਹਾ ਕਹਿੰਦੇ, ਸੈਣੀ ਸਾਹਿਬ ਦੀਆਂ ਗੱਲਾਂ ਬਾਤਾਂ ਪਸੰਦ ਕਰਦੇ ਨੇ, ਤੇ ਬਹੁਤ ਵਧੀਆ ਵਿਚਾਰ ਗੁਰੀ ਮਾਨ ਵੀਰ ਜੀ ਦੇ ਕਹਿੰਦੇ, ਰਾਜਨ ਸੈਣੀ ਸਾਹਿਬ ਐਪਰੀਸ਼ੀਏਟ ਕਰਦੇ ਆ, ਤੇ ਰਾਜਨ ਜੀ ਕਹਿੰਦੇ ਸ਼ੁਕਰੀਆ ਮੁਹੰਮਦ ਬਖਸ਼ੀ ਜੀ, ਉਡੀਕ ਰਹੇਗੀ ਜੀ। ਤੇ ਗੁਰੀ ਜੀ ਕਹਿੰਦੇ ਆ ਰਾਜਨ ਸੈਣੀ ਵੀਰ ਜੀ ਸਤਿ ਸ੍ਰੀ ਅਕਾਲ, ਤੇ ਥੈਂਕ ਟੂ ਆਲ ਜੀ ਕਹਿੰਦੇ ਮੁਹੰਮਦ ਜੀ, ਤੇ ਮੁਹੰਮਦ ਜੀ ਨੂੰ ਸਤਿ ਸ੍ਰੀ ਅਕਾਲ ਭੇਜੀ ਆ ਗੁਰੀ ਜੀ ਨੇ। ਤੇ ਔਜਲਾ ਸਾਹਿਬ ਕਹਿੰਦੇ ਨੇ ਗੁਰੀ ਵੀਰ ਬਹੁਤ ਵਧੀਆ ਵਿਚਾਰ ਹੈ ਜੀ ਦੇ ਕੇ ਗਏ ਨੇ, ਐਪਰੀਸ਼ੀਏਟ ਕਰਦੇ ਆ, ਬਖਸ਼ੀ ਜੀ ਬਹੁਤ ਸੋਹਣਾ ਹਮੇਸ਼ਾ ਵਾਂਗ ਕਹਿੰਦੇ ਆ, ਔਜਲਾ ਸਾਹਿਬ ਐਪਰੀਸ਼ੀਏਟ ਕੀਤਾ ਹੈ ਤੇ ਮੁਹੰਮਦ ਜੀ ਨੂੰ, ਤੇ ਸ਼ੁਕਰੀਆ ਕਰਦੇ ਨੇ ਇੱਕ ਦੂਸਰੇ ਦਾ ਜੀ। ਤੇ ਸਿਕੰਦਰ ਔਜਲਾ ਵੀਰ ਜੀ ਸਤਿ ਸ੍ਰੀ ਅਕਾਲ ਕਹਿੰਦੇ ਨੇ ਗੁਰੀ ਜੀ, ਤੇ ਜਗਤਾਰ ਭਾਰਤ ਜੀ ਦਾ ਆਖਰੀ ਸੁਣਿਆ ਸਤਿ ਸ੍ਰੀ ਅਕਾਲ ਜੀ, ਇੰਡੀਆ ਤੋਂ ਜੁੜੇ ਹੋਏ ਨੇ। ਲਓ ਦੋਸਤੋ, ਇਸ ਦੇ ਨਾਲ ਹੀ ਫਿਰ ਆਪਾਂ ਆਗਿਆ ਲੈਂਦੇ ਹਾਂ, ਕੱਲ ਨੂੰ ਮਿਲਣ ਦੇ ਵਾਅਦੇ ਦੇ ਨਾਲ ਮੁਲਾਕਾਤ ਹੋਏਗੀ। ਬੁੱਧਵਾਰ ਵਾਲਾ ਦਿਨ ਹੈ ਤੇ ਬੁੱਧ ਕੰਮ ਕਰਾਂਗੇ ਕੁਝ ਸ਼ੁੱਧ, ਤੇ ਕੱਲ ਨੂੰ ਮਿਲਣ ਦੇ ਵਾਅਦੇ ਦੇ ਨਾਲ ਚੰਗਾ ਲੱਗਿਆ ਹੋਵੇ ਪ੍ਰੋਗਰਾਮ ਦੋਸਤਾਂ ਮਿੱਤਰਾਂ ਤੱਕ ਜ਼ਰੂਰ ਸਾਂਝਾ ਕਰ ਦਿਓ। ਸਾਰਿਆਂ ਨੂੰ ਭੁਪਿੰਦਰ ਭਾਰਤ ਵੱਲੋਂ ਪਿਆਰ ਭਈ ਤੇ ਨਿੱਘੀ ਇਸ ਦੇ ਨਾਲ ਹੀ ਹੈ ਦੋਸਤੋ, ਸਤਿ ਸ੍ਰੀ ਅਕਾਲ ਤੇ ਮਿਲਦੇ ਹਾਂ ਕੱਲ ਨੂੰ 9:30 ਵਜੇ ਭਾਰਤੀ ਸਮੇਂ ਦੇ ਅਨੁਸਾਰ।

0: ದ್ವಾಪ ರೇಡಿಯೋ.
1: ਦੁਆਬਾ ਰੇਡੀਓ ਦੇ ਪਿਆਰੇ ਸਰੋਤਿਓ, ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿਚ ਹਰਵੰਤ ਸਿੰਘ ਵੱਲੋਂ ਆਦਾਬ, ਨਮਸਕਾਰ, ਸਤਿ ਸ੍ਰੀ ਅਕਾਲ, ਕੁਦਰਤ ਖੈਰ ਕਰੇ। ਪਿਆਰੇ ਸਰੋਤਿਓ, ਅੱਜ 20 ਦਸੰਬਰ 2020 ਦਾ ਦਿਨ ਐਤਵਾਰ ਹੈ, ਸ਼ਾਮ ਦੇ 6 ਵਜਦੇ ਹਨ ਤੇ ਗਾਉਂਦੀ ਸ਼ਾਮ ਪ੍ਰੋਗਰਾਮ ਦੇ ਵਿਚ ਸਾਰੇ ਸ਼ਾਇਰ ਦੋਸਤਾਂ ਦਾ, ਗਾਇਕਾਂ ਦਾ ਤੇ ਸਰੋਤਿਆਂ ਦਾ ਬਹੁਤ ਬਹੁਤ ਨਿੱਘਾ ਸਵਾਗਤ ਹੈ। ਜਿਵੇਂ ਤੁਸੀਂ ਇਹ ਬਖੂਬੀ ਜਾਣਦੇ ਹੋ ਵੀ ਇਸ ਪ੍ਰੋਗਰਾਮ ਦੇ ਵਿਚ ਅਸੀਂ ਉਨ੍ਹਾਂ ਸ਼ਾਇਰਾਂ ਨੂੰ ਸੱਦਾ ਦਿੰਦੇ ਹਾਂ ਜਿਹੜੇ ਆਪਣੀਆਂ ਰਚਨਾਵਾਂ ਨੂੰ ਤਰੰਨਮ ਦੇ ਵਿਚ ਪੇਸ਼ ਕਰਦੇ ਨੇ, ਉਨ੍ਹਾਂ ਗਾਇਕਾਂ ਨੂੰ ਸੱਦਾ ਦਿੰਦੇ ਹਾਂ ਜਿਹੜੇ ਖੁਦ ਲਿਖਦੇ ਨੇ ਤੇ ਖੁਦ ਹੀ ਗਾਉਂਦੇ ਨੇ, ਤੇ ਉਨ੍ਹਾਂ ਜਿਹੜੇ ਗਾਇਕਾਂ ਨੂੰ ਵੀ ਸੱਦਾ ਦਿੰਦੇ ਹਾਂ ਜਿਹੜੇ ਦੂਸਰਿਆਂ ਸ਼ਾਇਰਾਂ ਦੀਆਂ ਰਚਨਾਵਾਂ ਗਾਉਂਦੇ ਨੇ। ਤੇ ਸਾਡੀ ਅੱਜ ਦੀ ਜਿਹੜੀ ਇਹ ਗਾਉਂਦੀ ਸ਼ਾਮ ਆ, ਇਸ ਦੇ ਵਿਚ ਅਸੀਂ ਜਿਹੜੀ ਆ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਸੀਵੀਆ ਤੋਂ ਬਲਵੀਰ ਕੌਰ ਸੀਵੀਆ ਜੀ ਨੂੰ ਸੱਦਾ ਦੇਵਾਂਗੇ ਕਿ ਸਭ ਤੋਂ ਪਹਿਲਾਂ ਉਹ ਆਪਣੀ ਰਚਨਾ ਲੈ ਕੇ ਹਾਜ਼ਰ ਹੋਣ। ਤੇ ਬਲਵੀਰ ਕੌਰ ਸੀਵੀਆ ਜੀ ਇਸ ਪ੍ਰੋਗਰਾਮ ਦੇ ਵਿਚ ਜਿਹੜੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ ਉਹ ਹੈ ਹਾ ਦਾ ਨਾਰਾ। ਬਲਵੀਰ ਕੌਰ ਸੀਵੀਆ ਜੀ, ਗਾਉਂਦੀ ਸ਼ਾਮ ਪ੍ਰੋਗਰਾਮ ਦੇ ਵਿਚ ਤੁਹਾਡਾ ਨਿੱਘਾ ਸਵਾਗਤ ਹੈ।
2: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਅੱਜ ਤੁਹਾਡੇ ਸਾਹਮਣੇ ਆਪਣੀ ਪਹਿਲੀ ਪ੍ਰਵਾਸ ਕਿਤਾਬ ਦੇ ਵਿਚੋਂ ਇੱਕ ਰਚਨਾ ਸਾਂਝੀ ਕਰਨ ਜਾ ਰਹੀ ਹਾਂ, ਜਿਸ ਦਾ ਵਿਸ਼ਾ ਹੈ ਜੀ ਹਾ ਦਾ ਨਾਰਾ ਮਾਰਨਾ। ਝੂਠਾ ਫਤਵਾ ਸੁਣਾਇਆ ਜਦੋ ਕਾਜ਼ੀ ਨੇ, ਸੁੱਚਾ ਨੰਦ ਤੇ ਵਜ਼ੀਰੀ ਖਾਨ ਰਾਜੀ ਨੇ, ਸਾਹਿਬਜ਼ਾਦੇ ਲਾਉਣ ਲੱਗੇ ਜਾਨ ਬਾਜ਼ੀ ਨੇ, ਕਹੇ ਜਾਗ ਦੀ ਜ਼ਮੀਰ ਵਾਲਾ ਇਨਸਾਨ ਜੀ ਹਾ ਦਾ ਨਾਰਾ ਮਾਰਦਾ, ਹਾ ਦਾ ਨਾਰਾ ਮਾਰਦਾ।

ਮਜ਼ਬੂਰ ਹੈ ਸਿਪਾਹੀ ਸਰਕਾਰ ਦਾ, ਕਹਿੰਦਾ ਇਹੋ ਜਿਹੀ ਸਜ਼ਾ ਦੱਸੇ ਨਾ ਕੁਰਾਨ ਜੀ, ਹਾ ਦਾ ਨਾਰਾ ਮਾਰਦਾ, ਹਾ ਦਾ ਨਾਰਾ ਮਾਰਦਾ ਨਵਾਬ ਸ਼ੇਰ ਖਾਨ ਜੀ, ਹਾ ਦਾ ਨਾਰਾ ਮਾਰਦਾ। ਸੂਬਾ ਸਰਹੰਦ ਦੇ ਅੱਗੇ ਖੜ ਗਿਆ, ਸੁੱਚੇ ਮੁਸਲਮਾਨ ਨੂੰ ਗੁੱਸਾ ਚੜ ਗਿਆ, ਸੱਚ ਕਹਿਣ ਉੱਤੇ ਸੂਰਮਾ ਸੀ ਅੜ ਗਿਆ, ਕਹਿੰਦਾ ਸ਼ਰ ਸਰ ਝੂਠਾ ਤੁਹਾਡਾ ਫੁਰਮਾਨ ਜੀ, ਹਾ ਦਾ ਨਾਰਾ ਮਾਰਦਾ, ਹਾ

ਤੁਹਾਡੀ ਨੌਕਰੀ ਨਾ ਮਨਜ਼ੂਰ ਹੈ, ਫਿੱਟ ਲਾਣ ਤਾਂ ਦਿਓਗਾ ਤੁਸਾਨੂੰ ਜਹਾਨ ਜੀ। ਹਾਦਾ ਨਾਰਾ ਮਾਰਦਾ, ਹਾਦਾ ਨਾਰਾ ਮਾਰਦਾ ਨਵਾਬ ਸ਼ੇਰ ਖਾਨ ਜੀ, ਹਾਦਾ ਨਾਰਾ ਮਾਰਦਾ। ਤੁਹਾਡਾ ਵੈਰ ਹੈ ਗੋਬਿੰਦ ਸਿੰਘ ਨਾਲ ਜੀ, ਉਹਦੇ ਨਾਲ ਲੜੋ ਬਣ ਕੇ ਮਿਸ਼ਾਲ ਜੀ। ਮਾਰੋ ਉਹਨੂੰ ਭਾਵੇਂ ਕਰਕੇ ਹਲਾਲ ਜੀ, ਇਹਨਾਂ ਨਿਰਦੋਸ਼ੀਆਂ ਦੀ ਕਾਤੋਂ ਲੈਂਦੇ ਜਾਨ ਜੀ। ਹਾਦਾ ਨਾਰਾ ਮਾਰਦਾ, ਹਾਦਾ ਨਾਰਾ ਮਾਰਦਾ ਨਵਾਬ ਸ਼ੇਰ ਖਾਨ ਜੀ, ਹਾਦਾ ਨਾਰਾ ਮਾਰਦਾ। ਕਹਿੰਦਾ ਥੋੜੀ ਨਾ

0: ਹਾਦਾ ਨਾਰਾ ਮਾਰਦਾ ਨਵਾਬ ਸ਼ੇਰ ਖਾਨ ਜੀ ਹਾਦਾ ਨਾਰਾ ਮਾਰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਪ੍ਰੀਤ ਕੌਰ ਸੀਵੀਆ ਜੀ ਤੋਂ ਬਾਅਦ ਹੁਣ ਮੈਂ ਪਟਿਆਲਾ ਵਾਸੀ ਸਾਡੀ ਸ਼ਾਇਰਾ ਗਾਇਕਾ ਨਿਰਮਲਾ ਗਰਗ ਜੀ ਨੂੰ ਸੱਦਾ ਦਿਆਂਗਾ। ਉਹ ਆਪਣੀ ਰਚਨਾ ਜਿਹੜੀ ਲੈ ਕੇ ਹਾਜ਼ਰ ਹੋ ਰਹੇ ਨੇ। ਉਹ ਕਹਿ ਰਹੇ ਨੇ, ਬੜਾ ਹੀ ਔਖਾ ਹੁੰਦਾ ਏ, ਦੇਸ਼ ਤੋਂ ਕੌਮ ਤੋਂ ਸਰਬੰਸ ਵਾਰਨਾ ਬਹੁਤ ਔਖਾ ਹੁੰਦਾ ਏ, ਤੇ ਇਤਿਹਾਸ ਸਿਰਜਣਾ ਉਸ ਨੂੰ ਵੀ ਵੱਡਾ ਕੰਮ ਹੁੰਦਾ ਏ। ਤੇ ਨਿਰਮਲਾ ਗਰਗ ਜੀ, ਤੁਹਾਡਾ ਦੁਆਬਾ ਰੇਡੀਓ ਦੇ ਪ੍ਰੋਗਰਾਮ ਗਾਉਂਦੀ ਛਾਂ ਦੇ ਵਿਚ ਨਿੱਘਾ ਸਵਾਗਤ ਹੈ।
2: ਮਖਮਲ

0: ਵਾਹਿਗੁਰੂ ਜੀ।
1: ਬਾਬਾ ਰੇਡੀਓ ਦੇ ਪਿਆਰੇ ਸਰੋਤਿਓ, ਗਾਉਂਦੀ ਸ਼ਾਮ ਪ੍ਰੋਗਰਾਮ ਦੇ ਵਿਚ ਨਿਰਮਲਾ ਗਰਗ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਕਵੈਤ ਵਾਸਤੇ ਸਾਡੇ ਸ਼ਾਇਰ ਦੋਸਤ ਲਸ਼ਕਰੀ ਰਾਮ ਜੱਖੂ ਜੀ ਨੂੰ। ਲਸ਼ਕਰੀ ਰਾਮ ਜੱਖੂ ਜੀ ਇਸ ਵਾਰ ਸਾਡੇ ਪ੍ਰੋਗਰਾਮ ਦੇ ਵਿਚ ਦਸਵੇਂ ਪਾਤਸ਼ਾਹ ਬਾਜਾਂ ਵਾਲੇ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਨਾਲ, ਉਨ੍ਹਾਂ ਦੇ ਇਤਿਹਾਸ ਨਾਲ, ਉਨ੍ਹਾਂ ਦੇ ਸਾਹਿਬਜ਼ਾਦਿਆਂ ਨਾਲ ਸੰਬੰਧਿਤ ਰਚਨਾ ਜਿਹੜੀ ਆ ਲੈ ਕੇ ਹਾਜ਼ਰ ਹੋ ਰਹੇ ਨੇ। ਲਸ਼ਕਰੀ ਰਾਮ ਜੱਖੂ ਜੀ, ਤੁਹਾਡਾ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿਚ ਨਿੱਘਾ ਸਵਾਗਤ ਹੈ।
2: ਬਾਜਾਂ ਵਾਲਿਆ ਦਿਲੋਂ ਆਵਾਜ਼ ਮੇਰੀ, ਬਾਜਾਂ ਵਾਲਿਆ ਦਿਲੋਂ ਆਵਾਜ਼ ਮੇਰੀ, ਤੈਥੋਂ ਬਾਰ ਬਾਰ ਕੁਰਬਾਨ ਜਾਵਾਂ। ਗੁੜਤੀ ਦਿੱਤੀ ਜੋ ਖੰਡੇ ਦੀ ਤਾਰ ਵਿੱਚੋਂ, ਜੀ ਕਰਦਾ ਕਰੀ ਬਿਆਨ ਜਾਵਾਂ। ਕੋਈ ਮੁੱਲ ਨੀ ਤੇਰੇ ਕੌਤਕਾਂ ਦਾ, ਕੋਈ ਮੁੱਲ ਨੀ ਤੇਰੇ ਕੌਤਕਾਂ ਦਾ, ਮਨ ਲੋਚਦਾ ਵੇਖ ਨਿਸ਼ਾਨ ਜਾਵਾਂ। ਤੇਰੀ ਸੋਚ ਨੂੰ ਸਿਜਦਾ ਕਰੇ ਦੁਨੀਆ, ਤੇਰੀ ਸੋਚ ਨੂੰ ਸਿਜਦਾ ਕਰੇ ਦੁਨੀਆ, ਤੇ ਜੱਖੂ ਸੋਚਦਾ ਤਰੀ ਧਿਆਨ ਜਾਵਾਂ, ਤੇ ਜੱਖੂ ਸੋਚਦਾ ਤਰੀ ਧਿਆਨ ਜਾਵਾਂ। ਪਿਆਰੇ ਸਤਸੰਗ ਜੀਓ, ਮੈਂ ਲਸ਼ਕਰੀ ਰਾਮ ਜੱਖੂ ਲੱਧਣਾ ਵਾਲਾ ਕਵੈਤ ਤੋਂ ਬੋਲ ਰਿਹਾ ਹਾਂ। ਸੋ ਸਭ ਤੋਂ ਪਹਿਲਾਂ ਮੈਂ ਦੁਆਬਾ ਰੇਡੀਓ ਤੇ ਸਾਡੇ ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਹਰਬੰਸ ਸਿੰਘ ਜੀ, ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਕਿ ਜਿਹੜਾ ਸਾਨੂੰ ਵੱਖ ਵੱਖ ਮੌਕਿਆਂ ਤੇ ਯਾਦ ਕਰਦੇ ਰਹਿੰਦੇ ਹਨ। ਸੋ ਇਹ ਪੋਹ ਦੇ ਮਹੀਨੇ ਤੇ ਕੁਛ ਮੈਂ ਆਪਣਾ ਸਾਂਝ ਪੈਦਾ ਕਰਨੀ ਚਾਹੁੰਦੀ ਹਾਂ ਕਿ ਉਹਨਾਂ ਨੇ ਬੋਲਿਆ ਸੀ ਕਿ ਪੋਹ ਦੇ ਮਹੀਨੇ ਤੋਂ ਕੁਛ ਨਾ ਕੁਛ ਬੋਲਿਆ ਜਾਵੇ। ਇਹ ਜੋ ਪੋਹ ਦਾ ਮਹੀਨਾ ਆ, ਇਹ ਸਾਡਾ ਸ਼ਹੀਦੀ ਮਹੀਨਾ ਇਤਿਹਾਸ ਵਿੱਚ ਮਨਾਇਆ ਜਾ ਰਿਹਾ। ਹਰ ਸਾਲ ਹੀ ਇਹਦੇ ਵਿੱਚ ਸਾਨੂੰ ਪੋਹ ਦੀ ਯਾਦ ਆਉਂਦੀ ਹੈ ਤੇ ਖਾਸ ਕਰਕੇ ਮੈਂ ਇੱਥੇ ਜ਼ਿਕਰ ਕਰਨਾ ਚਾਹੁੰਦਾ ਹਾਂ ਕਿ ਇੱਥੇ ਦੇ ਦਸ਼ਮੇਸ਼ ਪਿਤਾ, ਉਹਨਾਂ ਨੇ ਆਪਣਾ ਸਾਰਾ ਹੀ ਪਰਿਵਾਰ ਸਾਡੇ ਦੇਸ਼ ਕੌਮ ਤੋਂ ਨਿਸ਼ਾਵਰ ਕਰ ਦਿੱਤਾ। ਨੌਵੇਂ ਪਾਤਸ਼ਾਹ ਹਿੰਦੀ ਚਾਦਰ, ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਜੀ, ਮਾਤਾ ਗੁਜਰ ਕੌਰ ਜੀ, ਮਾਤਾ ਗੁਜਰੀ ਜੀ, ਚਾਰੇ ਸਾਹਿਬਜ਼ਾਦੇ ਬੜੇ ਲਾਡਲੇ, ਦੋ ਸਾਹਿਬਜ਼ਾਦੇ ਚਮਕੌਰ ਦੀ ਕੜੀ ਵਿੱਚ ਤੇ ਦੋ ਸਾਹਿਬਜ਼ਾਦੇ ਜ਼ੋਰਾਵਰ ਸਿੰਘ ਤੇ ਫਤਿਹ ਸਿੰਘ, ਇਹ ਆਪਣੇ ਨੀਹਾਂ 'ਚ ਚਿਣੇ ਗਏ ਤੇ ਉਹਨਾਂ ਦੇ ਭਾਈ ਜੀਵਨ ਸਿੰਘ ਜੀ, ਭਾਈ ਸੰਗਤ ਸਿੰਘ ਜੀ ਤੇ ਉਹਨਾਂ ਦੀਆਂ ਲਾਡਲੀਆਂ ਫੌਜਾਂ ਜਿਨ੍ਹਾਂ ਨੇ ਸਾਡੀ ਖਾਤਰ, ਸਾਨੂੰ ਬਚਾਉਣ ਦੀ ਖਾਤਰ ਜੰਗੇ ਆਜ਼ਾਦੀ ਦੇ ਵਿੱਚ ਸਾਡੀ ਸ਼ਹੀਦੀਆਂ ਪਾਈਆਂ। ਸੋ ਉਹਨਾਂ ਦੀ ਯਾਦ ਦੇ ਵਿੱਚ ਜਿਹੜਾ ਇਹ ਪੋਹ ਦਾ ਮਹੀਨਾ ਆ, ਉਹ ਮੈਂ ਥੋੜ੍ਹਾ ਜਿਹਾ ਜਜ਼ਬਾਤੀ ਤੌਰ 'ਤੇ ਜੋ ਮੇਰੇ ਆਪਣੇ ਬੋਲ ਦਿਲੋਂ ਹਨ, ਉਹ ਮੈਂ ਸੰਗਤ ਦੇ ਨਾਲ ਸਾਂਝੇ ਕਰਨਾ ਚਾਹੁੰਦਾ ਹਾਂ। ਪੋਹ ਦੇ ਮਹੀਨੇ 'ਤੇ ਕੁਛ ਮੇਰੇ ਮਾੜੀ ਮੋਟੀ ਨਿਮਾਣੀ ਜਿਹੀ ਰਚਨਾ ਹੈ, ਉਹ ਉਮੀਦ ਹੈ ਕਿ ਤੁਹਾਨੂੰ ਜਿੱਦਾਂ ਦੀ ਵੀ ਲੱਗੂਗੀ ਅਤੇ ਮੈਂ ਆਸ ਕਰਦਾ ਹਾਂ ਕਿ ਤੁਸੀਂ ਹੰਗਾਰਾ ਚੰਗਾ ਦਿਓਗੇ।
3: ਪੋਹ ਦੇ ਮਹੀਨੇ ਦੀ ਮੈਂ ਗੱਲ ਸੁਣਾਵਾਂ, ਹਾਏ ਪੋਹ ਦੇ ਮਹੀਨੇ ਦੀ ਮੈਂ ਗੱਲ ਸੁਣਾਵਾਂ। ਜੱਗ ਜਾਣ ਦਾ ਜੋ ਜਰਿਆ, ਜੱਗ ਜਾਣ ਦਾ ਜੋ ਜਰਿਆ, ਤਨ ਉਹ ਮਾਵਾਂ। ਜੱਗ ਜਾਣ ਦਾ ਜੋ ਜਰਿਆ,

ਸੁਣਾਵਾਂ। ਦੋ ਚਿਣੇ ਨੀਹਾਂ ਚ ਦੋ ਜੰਗ ਚ ਸ਼ਹੀਦ ਹੋਏ, ਦੋ ਚਿਣੇ ਨੀਹਾਂ ਚ ਦੋ ਜੰਗ ਚ ਸ਼ਹੀਦ ਹੋਏ। ਇਸ ਇਤਿਹਾਸ ਤੋਂ ਮੈਂ, ਇਸ ਇਤਿਹਾਸ ਤੋਂ ਮੈਂ

ਜਾਵਾਂ ਧਰਤੀ ਤੇ ਖੂਨ ਡੁੱਲਾ ਜਿੱਥੇ ਸੂਰਬੀਰਾਂ ਦਾ ਹਾਏ ਧਰਤੀ ਤੇ ਖੂਨ ਡੁੱਲਾ ਜਿੱਥੇ ਸੂਰਬੀਰਾਂ ਦਾ ਪੂਜਣ ਨੀ ਬਣ ਗਈਆਂ ਹਾਏ ਪੂਜਣ ਨੀ ਬਣ ਗਈਆਂ ਲੋਕੋ ਇਹੋ ਥਾਵਾਂ ਪੂਜਣ ਨੀ ਬਣ ਗਈਆਂ

ਦੀ ਮੈਂ ਗੱਲ ਸੁਣਾਵਾਂ। ਇਹ ਅੱਜ ਦੇ ਮਾਹੌਲ ਤੇ ਆ ਜੀ ਸ਼ੇਰ। ਅੱਜ ਵੀ ਲੜਾਈ ਚੱਲੀ ਸੱਚ ਅਤੇ ਹੱਕ ਦੀ, ਅੱਜ ਵੀ ਲੜਾਈ ਚੱਲੀ ਸੱਚ ਅਤੇ ਹੱਕ ਦੀ, ਪੋਹ ਦੇ ਵਿੱਚ ਫੜ ਲਈਆਂ, ਪੋਹ ਦੇ ਵਿੱਚ ਫੜ ਲਈਆਂ,

ਵਾ ਸਿੱਖ ਲਵੋ ਯਾਰੋ ਕੁਝ ਤੁਸੀਂ ਤਵਾਰੀਖ ਤੋਂ ਸਿੱਖ ਲਵੋ ਯਾਰੋ ਤੁਝ ਕੁਸੀ ਤੁਸੀਂ ਤਵਾਰੀਖ ਤੋਂ ਸਿੱਖ ਲਵੋ ਯਾਰੋ ਕੁਝ ਤੁਸੀਂ ਤਵਾਰੀਖ ਤੋਂ ਹੱਥ ਜੋੜ ਜਾਲ ਮਾਨੂੰ ਹਾਏ ਹੱਥ ਜੋੜ ਜਾਲ ਮਾਨੂੰ ਵਾਸਤੇ ਮੈਂ ਪਾਵਾਂ ਹੱਥ ਜੋੜ ਜਾਲ ਮਾਨੂੰ ਵਾਸ

ਨੇ ਦੀ ਮੈਂ ਗੱਲ ਸੁਣਾਵਾਂ। ਆਖਰੀ ਮਕਤਾ ਜੀ ਇਸ ਰਚਨਾ ਦਾ, ਜੱਗ ਤੇ ਅਮਰ ਹੋਇਆ ਪੋ ਦਾ ਮਹੀਨਾ ਏ, ਹਾਏ ਜੱਗ ਤੇ ਅਮਰ ਹੋਇਆ ਪੋ ਦਾ ਮਹੀਨਾ ਏ, ਪਰੇ ਦਿਲ ਨਾਲ ਜੱਖੂ, ਹਾਏ ਪਰੇ ਦਿਲ ਨਾਲ ਜੱਖੂ, ਪਰੇ ਦਿਲ ਨਾਲ ਜੱਖੂ ਇਸ ਨੂੰ ਮੈਂ ਗਾਵਾਂ, ਪਰੇ ਦਿਲ ਨਾਲ ਜੱਖੂ

0: ਸਤਨਾਮ। ਸੋ ਪਿਆਰੀ ਸਾਧ ਸੰਗਤ ਜੀ, ਸਾਡੇ ਇੱਥੇ ਪੰਜਾਬੀ ਸੱਤ ਕਵੈਤ ਅਤੇ ਸਤਿਗੁਰ ਰਵਿਦਾਸ ਵੈਲਫੇਅਰ ਸੁਸਾਇਟੀ ਕਵੈਤ ਅਤੇ ਸਮੂਹ ਸੰਗਤ ਜੋ ਸਾਡੀ ਕਵੈਤ ਦੀ ਅੱਜ ਦੇ ਜੋ ਇਹ ਸ਼ਹੀਦੀ ਮਹੀਨਾ ਹੈ ਜੋ ਸਾਰੇ ਜੱਗ ਤੇ ਸਾਡੇ ਸਿੱਖ ਸਮਾਜ ਵੱਲੋਂ ਸਿੱਖ ਭਾਈਚਾਰੇ ਵੱਲੋਂ ਜੋ ਮਨਾਇਆ ਜਾ ਰਿਹਾ ਹੈ, ਤੇ ਉਹਦੀ ਸਾਡੀ ਹਾਜ਼ਰੀ ਲਗਾਉਣੀ ਜੀ ਤੋਂ ਕੋਈ ਵੱਧ ਘੱਟ ਸ਼ਬਦ ਬੋਲਿਆ ਗਿਆ ਉਹ ਤਾਂ ਖਿਮਾ ਦਾ ਜਾਚਕ ਹਾਂ। ਸਵੰਤ ਤੇ ਦਾਸ ਨੂੰ ਆਗਿਆ ਦਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।
1: ਸ੍ਰੀ ਰਾਮ ਜੱਖੂ ਜੀ ਤੋਂ ਬਾਅਦ ਹੁਣ ਮੈਂ ਪਟਿਆਲਾ ਵਸਦੇ ਸਾਡੇ ਸ਼ਾਇਰ ਤੇ ਗੀਤਕਾਰ ਤੇ ਗਾਇਕ ਕੁਲਵੰਤ ਸਿੰਘ ਸੈਦੋਕੀ ਜੀ ਨੂੰ ਸੱਦਾ ਦਿਆਂਗਾ। ਕੁਲਵੰਤ ਸਿੰਘ ਜੀ ਜਿਹੜੇ ਕਿ ਪੋਸਟ ਆਫਿਸ ਦੇ ਵਿੱਚ ਵੱਡੇ ਅਫਸਰ ਨੇ ਤੇ ਉਹ ਇਸ ਵਾਰ ਸਾਡੇ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿੱਚ ਦਸਵੇਂ ਪਾਤਸ਼ਾਹ ਜੀ ਦੇ ਵੱਡੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਨਾਲ ਸੰਬੰਧਿਤ ਆਪਣੀ ਕਵਿਤਾ ਜਿਹੜੀ ਆ ਲੈ ਕੇ ਹਾਜ਼ਰ ਹੋ ਰਹੇ ਨੇ। ਕੁਲਵੰਤ ਸਿੰਘ ਸੈਦੋਕੀ ਜੀ, ਤੁਹਾਡਾ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿੱਚ ਨਿੱਘਾ ਸਵਾਗਤ ਹੈ।
2: ਦਾਸ ਕੁਲਵੰਤ ਸਿੰਘ ਸੈਦੋਕੇ ਵੱਲੋਂ ਸਾਰੇ ਸਰੋਤਿਆਂ ਨੂੰ ਪਿਆਰ ਤੇ ਸਤਿਕਾਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਮੈਂ ਇਸ ਪ੍ਰੋਗਰਾਮ ਦੇ ਪ੍ਰਬੰਧਕੀ ਟੀਮ ਦਾ ਤਹਿ ਦਿਲੋਂ ਸ਼ੁਕਰਗੁਜ਼ਾਰ ਹਾਂ ਜਿਨ੍ਹਾਂ ਨੇ ਇੰਨਾ ਮਾਣ ਸਤਿਕਾਰ ਤੇ ਪਿਆਰ ਬਖਸ਼ਿਆ। ਅੱਜ ਸਾਹਿਬ ਕਮਾਲ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਵੱਡੇ ਸਾਹਿਬਜ਼ਾਦਿਆਂ ਨੂੰ ਦੀ ਅਦੁੱਤੀ ਸ਼ਹਾਦਤ ਨੂੰ ਸ਼ਰਧਾ ਦੇ ਫੁੱਲ ਭੇਟ ਕਰਦੀ ਇੱਕ ਕਵਿਤਾ ਜੋ ਦਾਸ ਵੱਲੋਂ ਕੋਰੜਾ ਛੰਦ ਵਿੱਚ ਲਿਖੀ ਗਈ ਹੈ, ਸੋ ਪੇਸ਼ ਹੈ। ਉਮੀਦ ਹੈ ਕਿ ਤੁਹਾਡੇ ਵੱਲੋਂ ਖੂਬ ਪਿਆਰ ਸਤਿਕਾਰ ਮਿਲੇਗਾ ਜੀ। ਜਿਸ ਵੇਲੇ ਮੁਗਲ ਫੌਜਾਂ ਨੇ ਅਨੰਦਪੁਰ ਸਾਹਿਬ ਦੇ ਕਿਲੇ ਨੂੰ ਘੇਰਾ ਪਾ ਲਿਆ ਤੇ ਝੂਠੀਆਂ ਕਸਮਾਂ ਚੁੱਕ ਕੇ ਕਿਲਾ ਖਾਲੀ ਕਰ ਜਾਣ ਵਾਸਤੇ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਚਿੱਠੀ ਭੇਜੀ ਤਾਂ ਸਾਹਿਬ ਕਮਾਲ ਨੇ ਸਿੰਘਾਂ ਨਾਲ ਰਹਿ ਮਸ਼ਵਰਾ ਕਰਕੇ ਕਿਲਾ ਖਾਲੀ ਕਰ ਦਿੱਤਾ ਤੇ ਫੌਜਾਂ ਨੇ ਸਰਸਾ ਨਦੀ ਵੱਲ ਨੂੰ ਚਾਲੇ ਪਾ ਦਿੱਤੇ ਤੇ ਪਿੱਛੋਂ ਦੀ ਝੂਠੀਆਂ ਕਸਮਾਂ ਤੋੜ ਕੇ ਮੁਗਲ ਫੌਜਾਂ ਦਾ ਟਿੱਡੀ ਦਲ ਬੜਾ ਵੱਡਾ ਹਮਲਾ ਕਰਦਾ ਹੈ। ਤੋ ਉਸ ਸਮੇਂ ਸਿੰਘਾਂ ਦਾ ਜਥਾ ਸਰਸਾ ਨਦੀ ਨੂੰ ਪਾਰ ਕਰਦਾ ਹੋਇਆ ਚਮਕੌਰ ਦੀ ਗੜੀ ਦੇ ਵਿੱਚ ਪਹੁੰਚਦਾ ਹੈ ਤੇ ਚਮਕੌਰ ਦੀ ਗੜੀ ਦੇ ਵਿੱਚ ਇਹਨਾਂ ਨੇ ਬੜੇ ਮਜ਼ਬੂਤ ਮੋਰਚੇ ਬਣਾ ਲਏ ਨੇ। ਗੁਰੂ ਸਾਹਿਬ ਆਪ ਉੱਚੇ ਮੋਰਚੇ ਤੇ ਖੜ ਕੇ ਦੁਸ਼ਮਣ ਦਾ ਮੁਕਾਬਲਾ ਕਰਦੇ ਨੇ, ਦੁਸ਼ਮਣ ਨੂੰ ਤੀਰਾਂ ਦੀ ਬੁਛਾੜ ਨਾਲ ਢਹਿ ਢੇਰੀ ਕਰ ਦਿੰਦੇ ਨੇ। ਉਸ ਸਮੇਂ ਦਾ ਸਾਰਾ ਸੀਨ, ਸਾਰਾ ਬਿਰਤਾਂਤ ਇਸ ਕੋਰਲਾ ਛੰਦ ਰਾਹੀਂ ਹੈ ਇੰਜ ਬਿਆਨ ਕੀਤਾ ਜਾ ਰਿਹਾ ਜੀ। ਅੱਤ ਹੁੰਦੀ ਜਦ ਜ਼ੁਲਮ ਦੀ ਠੱਲ ਦੇਵੇ ਸ਼ਮਸ਼ੀਰ, ਬਾਜੀ ਸਿਰ ਤੜ ਲਾਮ ਦੇ ਸਿੰਘ ਸੂਰਮੇ ਵੀਰ, ਅਨੰਦਪੁਰ ਕਿਲੇ ਨੂੰ ਸੀ ਘੇਰਾ ਪੈ ਗਿਆ, ਫੌਜਾਂ ਕੋਲ ਕੁਛ ਖਾਣ ਨੂੰ ਨਾ ਰਹਿ ਗਿਆ। ਅਨੰਦਪੁਰ ਕਿਲੇ ਨੂੰ ਸੀ ਘੇਰਾ ਪੈ ਗਿਆ, ਫੌਜਾਂ ਕੋਲ ਕੁਛ ਖਾਣ ਨੂੰ ਨਾ ਰਹਿ ਗਿਆ। ਉਹ ਚੜਤ ਦੇਖ ਗੁਰਾਂ ਦੀ ਸੀ ਬੈਰੀ ਸੜਿਆ, ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ, ਉਹ ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ। ਕਿਲਾ ਛੱਡ ਗੁਰੂ ਸਰਸਾ ਤੇ ਆ ਗਏ, ਘੱਤ ਕੇ ਵਹੀਰਾਂ ਬੈਰੀ ਪਿੱਛੇ ਆ ਗਏ, ਸੋਹਾਂ ਤੋੜ ਟਿੱਡੀ ਦਲ ਆਵੇ ਚੜਿਆ, ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ ਜੀ, ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ। ਉਹ ਸਰਸਾ ਨਦੀ ਜਾਂ ਬਗੇ ਠਾਠਾਂ ਮਾਰਦੀ, ਸਰਸਾ ਨਦੀ ਜਾਂ ਬਗੇ ਠਾਠਾਂ ਮਾਰਦੀ, ਕੀਮਤ ਹੈ ਪੌਣੀ ਗੁਰਾਂ ਨੇ ਪਿਆਰ ਦੀ, ਠਿੱਲ ਗਿਆ ਖਾਲਸਾ ਨਾ ਜਾਵੇ ਫੜਿਆ, ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ, ਉਹ ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ। ਚਾਲੀ ਸਿੰਘ ਪਹੁੰਚੇ ਨਦੀ ਤੋਂ ਪਾਰ ਸੀ, ਕੁਝ ਰੁੜ ਗਏ ਨਦੀ ਵਿੱਚ ਕਾਲ ਸੀ, ਜਥਾ ਚਮਕੌਰ ਗੜੀ ਆ ਕੇ ਵੜਿਆ, ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ ਜੀ, ਕੱਲਾ ਕੱਲਾ ਸਿੰਘ।

0: ਉਹ ਚਾਰੇ ਪਾਸੇ ਸਿੰਘਾਂ ਮੋਰਚੇ ਬਣਾ ਲਏ, ਚਾਰੇ ਪਾਸੇ ਸਿੰਘਾਂ ਮੋਰਚੇ ਬਣਾ ਲਏ, ਟਿੱਡੀ ਦਲ ਤੇ ਨਿਸ਼ਾਨੇ ਸੀ ਟਕਾ ਲਏ। ਖੁਦ ਗੁਰੂ ਉੱਚੇ ਮੋਰਚੇ ਤੇ ਖੜਿਆ, ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ, ਉਹ ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ। ਬੈਰੀ ਜਦੋਂ ਅੱਗੇ ਨੂੰ ਆਉਣ ਲੱਗਿਆ, ਗੁਰਾਂ ਨੇ ਨਿਸ਼ਾਨੇ ਝੱਟ ਤੀਰ ਛੱਡਿਆ, ਉਹ ਵੱਜਾ ਤੀਰ ਬੈਰੀ ਬੇਰ ਵਾਂਗੂ ਚੜਿਆ, ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ, ਬਈ ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ। ਉਹ ਦੁਸ਼ਮਣ ਸਾਰਾ ਇਕੱਠਾ ਟੁੱਟ ਪੈ ਗਿਆ, ਖਾਲਸਾ ਬਾਹਰ ਆ ਕੇ ਲੜਨ ਡਹਿ ਗਿਆ, ਗੁਰਾਂ ਨੇ ਸੰਗਤ ਸਿਰ ਤਾਜ ਜੜਿਆ, ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ, ਉਹ ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ। ਪੰਜ ਪੰਜ ਸੂਰਮੇ ਬਾਹਰ ਆਏ ਸੀ, ਬੈਰੀ ਦੀਆਂ ਲਾਸਾਂ ਦੇ ਅੰਬਾਰ ਸਾਏ ਸੀ, ਉਹ ਪਤਾ ਲੱਗੂ ਪੀਤਾ ਕਿਹਨੇ ਦੁੱਧ ਕੱਢਿਆ, ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ, ਬਈ ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ। ਸਾਹਿਬ ਜਾਦਾ ਅਜੀਤ ਸਿੰਘ ਸ਼ੇਰ ਸੀ, ਜੰਗ ਵਿਚ ਲੋਥਾਂ ਦੇ ਲਾਉਂਦਾ ਢੇਰ ਸੀ, ਉਹ ਚੰਡੀ ਚੱਲੇ ਮੂਹਰੇ ਕੋਈ ਨਹੀਂ ਅੜਿਆ, ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ, ਬਈ ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ। ਆ ਗਈ ਸੀ ਬਾਰੀ ਸਾਹਿਬ ਜੁਝਾਰ ਦੀ, ਉਹ ਤੇਗ ਉਹਦੀ ਨਾਗ ਜਿਉਂ ਫੁੰਕਾਰੇ ਮਾਰਦੀ, ਪਿਤਾ ਕੋਲੋਂ ਆਗਿਆ ਲੈ ਸੂਰਾ ਚੜਿਆ, ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ, ਉਹ ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ। ਉਹ ਜੋ ਵੀ ਅੱਗੇ ਆਏ ਜਾਨ ਨਹੀਂ ਬਚਦੀ, ਜੋ ਵੀ ਅੱਗੇ ਆਏ ਜਾਨ ਨਹੀਂ ਬਚਦੀ, ਅਣਖਾਂ ਦੇ ਖੂਨ ਦੀ ਆ ਭੱਠੀ ਮੱਚਦੀ, ਉਹ ਬਾਰ ਲੱਗਾ ਜਿਸ ਛੱਲੀ ਵਾਂਗੂ ਚੜਿਆ, ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ, ਬਈ ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ। ਲਾਲ ਗੁਰੂ ਦੇ ਸ਼ਹੀਦੀਆਂ ਸੀ ਪਾ ਗਏ, ਜਿੰਦ ਜਾਨ ਦੇਸ਼ ਕੌਮ ਲੇਖੇ ਲਾ ਗਏ, ਉਹ ਜੱਗ ਉੱਤੇ ਨਵਾਂ ਇਤਿਹਾਸ ਘੜਿਆ, ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ, ਉਹ ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ। ਨੀਵਾਂ ਹੋ ਕੇ ਸਿੱਧੋ ਕੇ ਪ੍ਰਣਾਮ ਕਰਦਾ, ਉਹ ਨੀਵਾਂ ਹੋ ਕੇ ਸਿੱਧੋ ਕੇ ਪ੍ਰਣਾਮ ਕਰਦਾ, ਸਿਜਦਾ ਸ਼ਹੀਦਾਂ ਨੂੰ ਸੁਬਹ ਸ਼ਾਮ ਕਰਦਾ, ਇੱਕੋ ਸੱਚੇ ਪਾਤਸ਼ਾਹ ਦਾ ਪੱਲਾ ਫੜਿਆ, ਉਹ ਇੱਕੋ ਸੱਚੇ ਪਾਤਸ਼ਾਹ ਦਾ ਪੱਲਾ ਫੜਿਆ, ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ, ਉਹ ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ। ਸਾਰੇ ਸਰੋਤਿਆਂ ਦਾ ਬਹੁਤ ਬਹੁਤ ਧੰਨਵਾਦ, ਸ਼ਹੀਦਾਂ ਨੂੰ ਨਿੱਘੀ ਸ਼ਰਧਾਂਜਲੀ ਭੇਟ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ
1: ਕੁਲਵੰਤ ਸਿੰਘ ਸਹਿਦੋਗੀ ਜੀ ਤੋਂ ਬਾਅਦ ਹੁਣ ਮੈਂ ਸਾਦਾ ਦੇਣ ਜਾ ਰਿਹਾ, ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਪਿੰਡ ਬੂਹਾ ਤੋਂ ਗੀਤਕਾਰ ਅਤੇ ਗਾਇਕ ਦੇਬੀ ਬੂਹਾ ਜੀ ਨੂੰ। ਉਹ ਆਪਣੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ, ਜਿਸ ਵਿਚ ਉਹ ਧੀਆਂ ਦੇ ਦੁੱਖ ਨੂੰ ਪ੍ਰਗਟ ਕਰਦੇ ਨੇ, ਧੀਆਂ ਦੇ ਦੁੱਖ ਦੇ ਨਾਲ ਆਪਣੀ ਸਾਂਝ ਪਾਉਂਦੇ ਨੇ। ਦੇਬੀ ਬੂਹਾ ਜੀ, ਤੁਹਾਡਾ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿਚ ਨਿੱਘਾ ਸਵਾਗਤ ਹੈ ਜੀ ਆਇਆਂ ਨੂੰ।

0: ਕਿੱਥੋਂ ਜੰਮੀ ਕਲੈਣੀ ਸਾਰੇ ਮੂੰਹੋਂ ਕਹਿੰਦੇ ਨੇ ਕਿਉਂ ਇੰਨਾ ਮੰਦ ਭਾਗਾ ਜੰਮਣਾ ਕਿਸਮਤ ਰੂੜੀਆਂ ਦਾ ਪਾਰੀ ਉਮਰਾਂ ਤੱਕ ਨਹੀਂ ਦੇ ਸਕਦੇ ਅਸੀਂ ਦੇਣਾ ਕੁੜੀਆਂ ਦਾ ਪਾਰੀ ਉਮਰਾਂ ਤੱਕ ਨਹੀਂ ਦੇ ਸਕਦੇ ਅਸੀਂ ਦੇਣਾ ਕੁੜੀਆਂ ਦਾ ਪਿਓ ਦਾਦੇ ਦੀ ਸਰਦਾਰੀ ਤੇ ਮਾਣੀ ਨੇ ਮਾਵਾਂ ਦਾ ਕਈਆਂ ਕੁੱਖਾਂ ਦੇ ਵਿੱਚ ਕਤਲ ਕਰਾਤਾ ਠੰਡੀਆਂ ਸ਼ਾਮਾਂ ਦਾ ਹੁੰਦਾ ਨਾ ਕਸੂਰ ਕੋਈ ਵੀ ਹਾਏ ਹੁੰਦਾ ਨਾ ਕਸੂਰ ਕੋਈ ਕਿਸਮਤ ਤੋਂ ਥੋੜੀਆਂ ਦਾ ਪਾਰੀ ਉਮਰਾਂ ਤੱਕ ਨਹੀਂ ਦੇ ਸਕਦੇ ਅਸੀਂ ਦੇਣਾ ਕੁੜੀਆਂ ਦਾ ਓਏ ਲੋਕੋ ਦੇਣਾ ਕੁੜੀਆਂ ਦਾ ਇਤਿਹਾਸ ਬੋਲਦਾ ਅੱਜ ਵੀ ਇਸ ਅਜਬ ਕਹਾਣੀ ਨੂੰ ਕੌਣ ਭਲਾ ਦੋ ਚੇਤੇ ਵੇ ਝਾਂਸੀ ਦੀ ਰਾਣੀ ਨੂੰ ਮਾਈ ਭਾਗੋ ਦੇ ਵਾਂਗੂ ਇਹਨਾਂ ਡਟ ਕੇ ਲੜੀਆਂ ਦਾ ਮਾਈ ਭਾਗੋ ਦੇ ਵਾਂਗੂ ਇਹਨਾਂ ਡਟ ਕੇ ਲੜੀਆਂ ਦਾ ਪਾਰੀ ਉਮਰਾਂ ਤੱਕ ਨਹੀਂ ਦੇ ਸਕਦੇ ਅਸੀਂ ਦੇਣਾ ਕੁੜੀਆਂ ਦਾ ਓਏ ਲੋਕੋ ਦੇਣਾ ਕੁੜੀਆਂ ਦਾ ਧੀਆਂ ਨਾਲ ਹੀ ਵਸਦੀ ਦੁਨੀਆ ਵਸਦੇ ਖੇੜੇ ਨੇ ਧੀਆਂ ਨਾਲ ਹੀ ਵਸਦੇ ਮੱਖਣਾ ਸੱਖਣੇ ਵੇੜੇ ਨੇ ਧੀਆਂ ਮਾਰ ਕੇ ਫੜਦੇ ਵੇਖੇ ਧੀਆਂ ਮਾਰ ਕੇ ਫੜਦੇ ਦੇਖੇ ਮੈਂ ਪੱਲਾ ਮੜੀਆਂ ਦਾ ਪਾਰੀ ਉਮਰਾਂ ਤੱਕ ਨਹੀਂ ਦੇ ਸਕਦੇ ਅਸੀਂ ਦੇਣਾ ਕੁੜੀਆਂ ਦਾ ਓ ਲੋਕੋ ਦੇਣਾ ਕੁੜੀਆਂ ਦਾ ਵੇ ਲੋਕੋ ਦੇਣਾ ਕੁੜੀਆਂ ਦਾ
1: ਦੇਵੀ ਬੂਹਾ ਜੀ ਤੋਂ ਬਾਅਦ ਹੁਣ ਮੈਂ ਸੰਗਰੂਰ ਜ਼ਿਲ੍ਹੇ ਦੇ ਸ਼ਾਇਰ ਗੀਤਕਾਰ ਤੇ ਸੰਗੀਤਕਾਰ ਜਸਵੀਰ ਸ਼ਰਮਾ ਦੱਦਾ ਹੋਰ ਜੀ ਨੂੰ ਸੱਦਾ ਦੇਣ ਜਾ ਰਿਹਾ ਉਹ ਆਣ ਤੇ ਦਸਵੇਂ ਪਾਤਸ਼ਾਹ ਜੀ ਦੇ ਪਰਿਵਾਰ ਨਾਲ ਸੰਬੰਧਿਤ ਪੋਹ ਮਾਘ ਦੀਆਂ ਠੰਡੀਆਂ ਰਾਤਾਂ ਬੜੀ ਰਚਨਾ ਲੈ ਕੇ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿਚ ਸਰੋਤਿਆਂ ਦੇ ਸਨਮੁਖ ਪੇਸ਼ ਹੋਣ ਜਸਵੀਰ ਦੱਦਾ ਹੋਰ ਜੀ ਤੁਹਾਡਾ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿਚ ਨਿੱਘਾ ਸਵਾਗਤ ਹੈ।
2: ਸਰਬੰਸ ਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਆਪਣਾ ਸਾਰਾ ਪਰਿਵਾਰ ਕੌਮ ਦੇ ਲੇਖੇ ਲਾਇਆ, ਕੌਮ ਤੋਂ ਵਾਰਿਆ ਦਸੰਬਰ ਮਹੀਨੇ ਦੇ ਵਿੱਚ। ਦਸੰਬਰ ਮਹੀਨਾ ਸ਼ਹੀਦੀਆਂ ਦਾ ਮਹੀਨਾ ਦੇ ਤੌਰ ਤੇ ਆਪਾਂ ਸਾਰੇ ਹੀ ਉਹਨਾਂ ਨੂੰ ਨਮਨ ਕਰ ਰਹੇ ਹਾਂ। ਉਸੇ ਪ੍ਰਤੀ ਇੱਕ ਰਚਨਾ।

ਆਦਤਾ ਪਰਿਵਾਰ ਸੀ ਸਾਰਾ ਗੋਬਿੰਦ ਸਤਿਗੁਰ ਪਿਆਰੇ ਪੋ ਮਾਘ ਦੀਆਂ ਠੰਡੀਆਂ ਰਾਤਾਂ ਵਕਤ ਨੇ ਕਹਿਰ ਗੁਜ਼ਾਰੇ ਚਾਰ

0: ਵਾਧਤਾ ਪਰਿਵਾਰ ਸੀ ਸਾਰਾ ਗੋਬਿੰਦ ਸਤਿਗੁਰ ਪਿਆਰੇ, ਪੋਹ ਮਾਘ ਦੀਆਂ ਠੰਡੀਆਂ ਰਾਤਾਂ ਵਕਤ ਨੇ ਕਹਿਰ ਗੁਜ਼ਾਰੇ। ਯੁਗੋ ਯੁਗ ਸਰਹੰਦ ਦੀਆਂ ਕੰਨਾਂ ਭਰਨਗੀਆਂ ਗਵਾਹੀ, ਪੰਥ ਖਾਲਸਾ ਸਾਜ ਕੇ ਸਤਿਗੁਰ ਲੀਨ ਵੇਕਲੀ ਪਾਈ, ਹੋਂਦ ਸਿੱਖੀ ਦੀ ਕੈਮ ਰੱਖਣ ਲਈ ਝੱਲੇ ਦੁਖੜੇ ਭਾਰੇ। ਵਾਧਤਾ ਪਰਿਵਾਰ ਸੀ ਸਾਰਾ ਗੋਬਿੰਦ ਸਤਿਗੁਰ ਪਿਆਰੇ, ਪੋਹ ਮਾਘ ਦੀਆਂ ਠੰਡੀਆਂ ਰਾਤਾਂ ਵਕਤ ਨੇ ਕਹਿਰ ਗੁਜ਼ਾਰੇ। ਠੰਡੇ ਬੁਰਜ ਚ ਮਾਂ ਗੁਜ਼ਰੀ ਨੇ ਸਵਾਸ ਆਖਰੀ ਤਿਆਗੇ, ਕੁਰਬਾਨੀ ਗੁਰੂਆਂ ਦੀ ਭੁਲਾ ਕੇ ਬਣਦੇ ਜਾਈਏ ਅਪਾਗੇ, ਹੈ ਸੋਚਣ ਦਾ ਵੇਲਾ ਸਿੰਘੋ ਸੋਚੀਏ ਰਲ ਮਿਲ ਸਾਰੇ। ਵਾਰ ਦਿੱਤਾ ਪਰਿਵਾਰ ਸੀ ਸਾਰਾ ਗੋਬਿੰਦ ਸਤਿਗੁਰ ਪਿਆਰੇ, ਪੋਹ ਮਾਘ ਦੀਆਂ ਠੰਡੀਆਂ ਰਾਤਾਂ ਵਕਤ ਨੇ ਕਹਿਰ ਗੁਜ਼ਾਰੇ। ਵਿੱਚ ਮੈਦਾਨੇ ਮੁਗਲਾਂ ਨੂੰ ਸੀ ਐਸਾ ਸਬਕ ਸਿਖਾਇਆ, ਸਵਾ ਲੱਖ ਨਾਲ ਇੱਕ ਹੈ ਲੜਦਾ ਐਸਾ ਪੰਥ ਸਜਾਇਆ, ਭਾਜੜ ਪਾਈ ਦੁਸ਼ਮਣ ਨੂੰ ਸੀ ਦਿਨੇ ਵਿਖਾਏ ਤਾਰੇ। ਵਾਰ ਦਿੱਤਾ ਪਰਿਵਾਰ ਸੀ ਸਾਰਾ ਗੋਬਿੰਦ ਸਤਿਗੁਰ ਪਿਆਰੇ, ਪੋਹ ਮਾਘ ਦੀਆਂ ਠੰਡੀਆਂ ਰਾਤਾਂ ਵਕਤ ਨੇ ਕਹਿਰ ਗੁਜ਼ਾਰੇ। ਮੈਂ ਦੱਦਾ ਹੂਰੀਆ ਸ਼ਰਮਾ ਸਿੰਘੋ ਇਹੋ ਹੀ ਅਰਜ ਗੁਜ਼ਾਰਾਂ, ਕਿਉ ਰਾਹੋਂ ਪਏ ਕਰਾਹੇ ਸਿੱਖੋ ਕਰੀਏ ਸੋਚ ਵਿਚਾਰਾਂ, ਸਿਜਦਾ ਕਰੀਏ ਉਹ ਸਤਿਗੁਰ ਨੂੰ ਸਦਾ ਜਾਈਏ ਬਲਿਹਾਰੇ। ਵਾਰ ਦਿੱਤਾ ਪਰਿਵਾਰ ਸੀ ਸਾਰਾ ਗੋਬਿੰਦ ਸਤਿਗੁਰ ਪਿਆਰੇ, ਪੋਹ ਮਾਘ ਦੀਆਂ ਠੰਡੀਆਂ ਰਾਤਾਂ ਵਕਤ ਨੇ ਕਹਿਰ ਗੁਜ਼ਾਰੇ। ਵਾਰ ਦਿੱਤਾ ਪਰਿਵਾਰ ਸੀ ਸਾਰਾ ਗੋਬਿੰਦ ਸਤਿਗੁਰ ਪਿਆਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸ਼ਰਮਾ ਦਾਦਾ ਹੋਰੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਹਰਪ੍ਰੀਤ ਸਫਰੀ ਜੀ ਨੂੰ। ਹਰਪ੍ਰੀਤ ਸਫਰੀ ਜੀ ਨੂੰ ਪਹਿਲਾਂ ਤੁਸੀਂ ਸਾਡੀਆਂ ਕਾਮ ਮਹਿਫਲਾਂ ਜਿਹੜੀਆਂ ਹਫ਼ਤਾਵਾਰੀ ਕਵੀ ਦਰਬਾਰ ਦੇ ਵਿਚ ਲਗਾਤਾਰ ਸੁਣਦੇ ਰਹੇ ਹੋ, ਜਦੋਂ ਤੋਂ ਅਸੀਂ ਪ੍ਰੋਗਰਾਮ ਗਾਉਂਦੀ ਸ਼ਾਮ ਸ਼ੁਰੂ ਕੀਤਾ ਹੈ, ਉਹ ਤੋਂ ਹਰ ਵਾਰ ਹਰਪ੍ਰੀਤ ਸਫਰੀ ਜੀ ਆਪਣੀ ਰਚਨਾ ਲੈ ਕੇ ਹਾਜ਼ਰ ਹੁੰਦੇ ਨੇ। ਇਸ ਵਾਰ ਵੀ ਉਹ ਆਪਣੇ ਦਾਦਾ ਜੀ ਦੀ ਲਿਖੀ ਹੋਈ ਰਚਨਾ ਜਿਹੜੀ ਆ ਆਪਣੀ ਬੁਲੰਦ ਆਵਾਜ਼ ਦੇ ਨਾਲ ਲੈ ਕੇ ਹਾਜ਼ਰ ਹੋ ਰਹੇ ਨੇ। ਉਹ ਹੈ ਸਰਸਾ ਨਦੀ ਦੇ ਖੂਨੀ ਪਾਣੀਆਂ। ਮਾਸਵੰਦਰ, ਸਰਸਾ ਨਦੀ ਦਾ ਸਿੱਖ ਇਤਿਹਾਸ ਦੇ ਪੰਜਾਬੀ ਇਤਿਹਾਸ ਦੇ ਵਿਚ ਇਕ ਬਹੁਤ ਵੱਡਾ ਜਿਹੜਾ ਨਾਂ ਏ ਤੇ ਬਹੁਤ ਵੱਖਰਾ ਇਸ ਦਾ ਇਕ ਵਿਲੱਖਣ ਯੋਗਦਾਨ ਰਿਹਾ ਏ। ਉਸ ਸਰਸਾ ਨਦੀ ਜਿਸ ਨੇ ਗੁਰੂ ਗੋਬਿੰਦ ਸਿੰਘ ਜੀ ਦਾ ਪਰਿਵਾਰ ਦੇ ਵਿਚ ਵਿਛੋੜਾ ਪਾ ਦਿੱਤਾ ਸੀ, ਉਸ ਸਰਸਾ ਨਦੀ ਦੇ ਖੂਨੀ ਪਾਣੀਆਂ ਨੂੰ ਸਮਰਪਿਤ ਰਚਨਾ ਲੈ ਕੇ ਹਾਜ਼ਰੇ ਹਰਪ੍ਰੀਤ ਸਫਰੀ। ਹਰਪ੍ਰੀਤ ਸਫਰੀ ਜੀ, ਤੁਹਾਡਾ ਨਿੱਘਾ ਸਵਾਗਤ ਹੈ।
2: ਦੋਸਤੋ ਸਤਿ ਸ੍ਰੀ ਅਕਾਲ, ਮੈਂ ਤੁਹਾਡਾ ਆਪਣਾ ਗਾਇਕ ਹਰਪ੍ਰੀਤ ਸਫਰੀ। ਸੋ ਦੋਸਤੋ, ਦੁਆਬਾ ਰੇਡੀਓ ਦੀ ਸਾਰੀ ਟੀਮ ਤੇ ਸਤਿਕਾਰਯੋਗ ਹਰਵੰਸ ਸਿੰਘ ਜੀ ਦਾ ਬਹੁਤ ਧੰਨਵਾਦੀ ਹਾਂ, ਜਿਨ੍ਹਾਂ ਨੇ ਆਪ ਰੱਬ ਵਰਗੇ ਸਰੋਤਿਆਂ ਦੇ ਰੂਬਰੂ ਹੋਣ ਦਾ ਮੌਕਾ ਦਿੱਤਾ ਹੈ। ਸੋ ਦੋਸਤੋ, ਅੱਜ ਮੈਂ ਆਪ ਸਾਹਮਣੇ ਆਪਣੇ ਦਾਦਾ ਜੀ ਸਵਰਗ ਵਾਸੀ ਸਰਦਾਰ ਚਰਨ ਸਿੰਘ ਸਫਰੀ ਜੀ ਦਾ ਲਿਖਿਆ ਹੋਇਆ ਧਾਰਮਿਕ ਗੀਤ ਸਰਸਾ ਨਦੀ ਦੇ ਖੂਨੀ ਪਾਣੀਆਂ ਪੇਸ਼ ਕਰਨ ਜਾ ਰਿਹਾ ਹਾਂ। ਉਮੀਦ ਕਰਦਾ ਹਾਂ ਆਪ ਖੂਬ ਪਸੰਦ ਕਰੋਗੇ।

ਤੇ ਸਫਰੀ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਜਰਮਨ ਵਸਦੇ ਸਾਡੇ ਸ਼ਾਇਰ ਗੀਤਕਾਰ ਤੇ ਸੰਗੀਤਕਾਰ ਜੋਗਿੰਦਰਪਾਲ ਮੱਲ ਜੀ ਨੂੰ। ਜੋਗਿੰਦਰਪਾਲ ਮੱਲ ਜੀ ਆਪਣੇ ਗਰਾਈ ਤੇ ਸ਼ਾਇਰ ਦਵਿੰਦਰ ਚਿੱਕਾ ਜੀ ਦੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ। ਦਵਿੰਦਰ ਚਿੱਕਾ ਜੀ ਜਿਹੜੇ ਆ ਮਾਤਾ ਗੁਜਰੀ ਜੀ ਜਿਹੜੇ ਕਿ ਲਾਲਾ ਨੂੰ ਸਿੱਖਿਆ ਦੇ ਰਹੇ ਨੇ, ਛੋਟੇ ਸਾਹਿਬਜ਼ਾਦਿਆਂ ਨੂੰ ਸਿੱਖਿਆ ਦੇ ਰਹੇ ਨੇ, ਉਸ ਘਟਨਾ ਨਾਲ ਜੋੜ ਕੇ ਜਿਹੜੀ ਆ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ। ਜੋਗਿੰਦਰਪਾਲ ਮੱਲ ਜੀ, ਤੁਹਾਡਾ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿਚ ਨਿੱਘਾ ਸਵਾਗਤ ਹੈ।

0: ਸਤਪਾਲ ਮੱਲ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਹੁਸ਼ਿਆਰਪੁਰ ਜ਼ਿਲ੍ਹੇ ਦੇ ਸ਼ਹਿਰ ਗੜ੍ਹਦੀਵਾਲਾ ਦੇ ਵਿਚ ਵਸਦੇ ਸਾਡੇ ਗਾਇਕ ਰਿੰਕੂ ਸ਼ਾਹ ਦੀਵਾਨਾ ਜੀ ਨੂੰ। ਰਿੰਕੂ ਸ਼ਾਹ ਦੀਵਾਨਾ ਜੀ ਇਸ ਵਾਰ ਚਰਨ ਸਿੰਘ ਸਫਰੀ ਜੀ ਜਿਹੜੇ ਕਿ ਪੰਜਾਬੀ ਦੇ ਪ੍ਰਸਿੱਧ ਗੀਤਕਾਰ ਹੋਏ ਨੇ, ਸ਼ਾਇਰ ਹੋਏ ਨੇ, ਉਨ੍ਹਾਂ ਦੀ ਰਚਨਾ ਲੈ ਕੇ ਇਹ ਰਚਨਾ ਵੀ ਮਾਤਾ ਗੁਜਰੀ ਜੀ ਤੇ ਛੋਟੇ ਸਾਹਿਬਜ਼ਾਦਿਆਂ ਦੀ ਯਾਦ ਨਾਲ ਸਮਰਪਿਤ ਏ। ਰਿੰਕੂ ਸ਼ਾਹ ਦੀਵਾਨਾ ਜੀ, ਤੁਹਾਡਾ ਦੁਆਬਾ ਰੇਡੀਓ ਦੇ ਪ੍ਰੋਗਰਾਮ ਗੌਂਦੀ ਸ਼ਾਮ ਦੇ ਵਿਚ ਨਿੱਘਾ ਸਵਾਗਤ ਹੈ।
1: ਜਨਾਬ ਚਰਨ ਸਿੰਘ ਸਫਰੀ ਪੰਜਾਬ ਦੇ ਉੱਘੇ ਸ਼ਾਇਰ, ਜਿਨ੍ਹਾਂ ਨੇ ਸਿੱਖੀ ਬਾਰੇ ਬਹੁਤ ਕੁਝ ਬਹੁਤ ਅੱਛੀਆਂ ਰਚਨਾਵਾਂ ਦੇ ਨਾਲ ਪੰਜਾਬੀ ਮਾਂ ਬੋਲੀ ਦੀ ਸੇਵਾ ਕੀਤੀ, ਇੱਕ ਸਫਰੀ ਸਾਹਿਬ ਦੀ ਕਲਮ ਤੋਂ ਲਿਖੀ ਧਾਰਮਿਕ ਰਚਨਾ, ਜੋ ਅੱਜ ਕੱਲ ਦੌਰ ਚੱਲ ਰਿਹਾ ਹੈ ਸ਼ਹਾਦਤ ਦਾ ਦੌਰ, ਛੋਟੇ ਸਾਹਿਬਜ਼ਾਦਿਆਂ ਨੂੰ ਔਰ ਮਾਤਾ ਗੁਜਰੀ ਨੂੰ ਜੋ ਤਸ਼ੱਦਤ ਮੁਗਲਾਂ ਵੱਲੋਂ ਦਿੱਤੇ ਗਏ ਨੇ, ਉਹਨਾਂ ਦਾ ਜ਼ਿਕਰ ਸਫਰੀ ਸਾਹਿਬ ਨੇ ਕੀਤਾ ਹੈ। ਆਪ ਦੀ ਕਚਹਿਰੀ ਵਿੱਚ ਲੈ ਕੇ ਪੇਸ਼ ਹਾਂ ਜੀ।

ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿਚ ਅੰਤ ਦੇ ਵਿਚ ਹੁਣ ਮੈਂ ਸੱਦਾ ਦੇਣ ਜਾ ਰਿਹਾ ਸਿੰਮੀ ਸੋਤਰਾ ਜੀ ਨੂੰ। ਸਿੰਮੀ ਸੋਤਰਾ ਜੀ ਵੀ ਮਾਤਾ ਗੁਜਰੀ ਤੇ ਛੋਟੇ ਸਾਹਿਬਜ਼ਾਦਿਆਂ ਦੀ ਯਾਦ ਨੂੰ ਉਨ੍ਹਾਂ ਦੀ ਸ਼ਹੀਦੀ ਨੂੰ ਸਮਰਪਿਤ ਰਚਨਾ ਲੈ ਕੇ ਹਾਜ਼ਰ ਹੋ ਰਹੀ ਏ। ਇਹ ਰਚਨਾ ਲਿਖੀ ਹੋਈ ਹੈ ਹੀਰਾ ਮੇਗੋ ਵਾਲੀਆ ਜੀ ਤੇ ਇਸ ਬੇਟੀ ਨੂੰ ਉਨ੍ਹਾਂ ਦੇ ਪਿਤਾ ਮਲਕੀਤ ਬੁੱਲੇਵਾਲ ਜੀ ਜਿਹੜੇ ਆ ਬਹੁਤ ਬਖੂਬੀ ਜਿਹੜਾ ਪੂਰੀ ਮਿਹਨਤ ਦੇ ਨਾਲ ਤਿਆਰੀ ਕਰਵਾ ਰਹੇ ਨੇ। ਅਸੀਂ ਮਲਕੀਤ ਜੀ ਦੇ ਵੀ ਬਹੁਤ ਬਹੁਤ ਧੰਨਵਾਦੀ ਆ ਤੇ ਸਿੰਮੀ ਸੋਤਲਾ ਜੀ ਨੂੰ ਜਿਹੜਾ ਆ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿਚ ਜੀ ਆਇਆ ਕਹਿੰਦੇ ਹਾਂ। ਸਿੰਮੀ ਜੀ ਤੁਹਾਡਾ ਸਵਾਗਤ ਹੈ।

ਬਾਰੇ ਆਡੀਓ ਦੇ ਪਿਆਰੇ ਸਰੋਤਿਓ, ਸਿੰਮੀ ਸੋਤਰਾ ਜੀ ਦੀ ਇਸ ਗੀਤ ਦੇ ਨਾਲ ਹੀ ਸਾਡਾ ਪ੍ਰੋਗਰਾਮ ਗਾਉਂਦੀ ਸ਼ਾਮ ਇੱਥੇ ਸਮਾਪਤ ਹੁੰਦਾ ਏ। ਤੇ ਸਮਾਪਤੀ ਤੋਂ ਪਹਿਲਾਂ ਮੈਂ ਸਾਰੇ ਸਰੋਤਿਆਂ ਦਾ, ਸ਼ਾਇਰਾਂ ਦਾ, ਗੀਤਕਾਰਾਂ ਦਾ, ਗਾਇਕਾਂ ਦਾ ਬਹੁਤ ਬਹੁਤ ਧੰਨਵਾਦੀਆਂ, ਜਿਨ੍ਹਾਂ ਨੇ ਸਾਡੇ ਇਸ ਪ੍ਰੋਗਰਾਮ ਨੂੰ ਜਿਹੜਾ ਚਲਾਉਣ ਦੇ ਵਿਚ ਸਾਡਾ ਸਹਿਯੋਗ ਕੀਤਾ ਏ। ਤੇ ਅੰਤ ਵਿਚ ਹਰਵੰਤ ਸਿੰਘ ਵੱਲੋਂ ਸਾਰਿਆਂ ਨੂੰ ਆਦਾਬ, ਨਮਸਕਾਰ, ਸਤਿ ਸ੍ਰੀ ਅਕਾਲ, ਕੁਦਰਤ ਖੈਰ ਕਰੇ। ਅਗਲੇ ਹਫਤੇ ਫਿਰ ਮਿਲਦੇ ਆਂ, ਤਦ ਤੱਕ ਲਈ ਦਿਓ ਆਗਿਆ, ਅਲਵਿਦਾ, ਆਮੀਨ।

0: ದ್ವಾಪ ರೇಡಿಯೋ.
1: ਦੁਆਬਾ ਰੇਡੀਓ ਦੇ ਪਿਆਰੇ ਸਰੋਤਿਓ, ਹਫ਼ਤਾਵਾਰੀ ਪ੍ਰੋਗਰਾਮ ਕਵੀ ਦਰਬਾਰ ਦੇ ਵਿਚ ਹਰਵੰਤ ਸਿੰਘ ਵੱਲੋਂ ਆਦਾਬ, ਨਮਸਕਾਰ, ਸਤਿ ਸ੍ਰੀ ਅਕਾਲ, ਕੁਦਰਤ ਖੈਰ ਕਰੇ. ਪਿਆਰੇ ਸਰੋਤਿਓ, ਅੱਜ 13 ਦਸੰਬਰ 2020 ਦਿਨ ਐਤਵਾਰ ਹੈ, ਸ਼ਾਮ ਦੇ 5 ਵਜਦੇ ਹਨ. ਅਸੀਂ ਆਪਣਾ 34ਵਾਂ ਕਵੀ ਦਰਬਾਰ ਸ਼ੁਰੂ ਕਰਨ ਜਾ ਰਹੇ ਹਾਂ. ਇਸ ਪ੍ਰੋਗਰਾਮ ਦੇ ਵਿਚ ਅਸੀਂ ਜਿਹੜੇ ਸਾਡੇ ਸ਼ਾਇਰ ਦੋਸਤ ਹਨ, ਉਹ ਆਪਣੀਆਂ ਰਚਨਾਵਾਂ ਲੈ ਕੇ ਹਾਜ਼ਰ ਹੁੰਦੇ ਨੇ ਤੇ ਸਰੋਤਿਆਂ ਦਾ ਮਨੋਰੰਜਨ ਜਿੱਥੇ ਕਰਦੇ ਨੇ, ਉਸ ਦੇ ਗਿਆਨ ਦੇ ਵਿਚ ਵਾਧਾ ਵੀ ਕਰਦੇ ਨੇ. ਤੇ ਇਸ ਕਵੀ ਦਰਬਾਰ ਦਾ ਆਗਾਜ਼ ਕਰਨ ਲਈ ਮੈਂ ਪੰਜਾਬੀ ਦੇ ਸ਼ਾਇਰ ਦੇਵ ਰੋਲਕੇ ਜੀ ਨੂੰ ਸੱਦਾ ਦੇਣ ਜਾ ਰਿਹਾ. ਦੇਵ ਰੋਲਕੇ ਜੀ ਸਾਡੇ ਦੁਆਬਾ ਰੇਡੀਓ ਦੇ ਮੰਚ ਤੇ ਉਹਦੇ ਪਹਿਲੀ ਵਾਰੀ ਆ ਰਹੇ ਨੇ ਤੇ ਇਸ ਲਈ ਅਸੀਂ ਉਨ੍ਹਾਂ ਦਾ ਨਿੱਘਾ ਸਵਾਗਤ ਕਰਦੇ ਆ ਤੇ ਦੇਵ ਰੋਲਕੇ ਜੀ ਨੂੰ ਜਿਹੜਾ ਆ ਗੁਜ਼ਾਰਿਸ਼ ਕਰਦੇ ਆ ਉਹ ਆਣ ਤੇ ਕਵੀ ਦਰਬਾਰ ਦੀ ਸ਼ੁਰੂਆਤ ਕਰਨ. ਦੇਵ ਰੋਲਕੇ ਜੀ,
2: ਸਤਿ ਸ੍ਰੀ ਅਕਾਲ ਜੀ. ਮੈਂ ਦੇਵ ਰੋਲਕੇ ਇੱਕ ਰਚਨਾ ਸਾਂਝੀ ਕਰਨ ਲੱਗੇ ਆ ਜੀ, ਉਮੀਦ ਆ ਪਸੰਦ ਕਰੋਗੇ. ਲਿਖਿਆ ਜੀ, ਹੋਬੇ ਹੌਸਲਾ ਬੁਲੰਦ ਜਿੱਤੀ ਜਾਵੇ ਹਰ ਜੰਗ. ਹੋਬੇ ਹੌਸਲਾ ਬੁਲੰਦ ਜਿੱਤੀ ਜਾਵੇ ਹਰ ਜੰਗ, ਦਿਲੋਂ ਕੱਢ ਦੇਈਏ ਡਰ ਹਾਰ ਜਾਣ ਦਾ. ਸਮਾਂ ਮਾੜਾ ਕਦੇ ਚੰਗਾ, ਰੱਖੇ ਸਬਰ ਜੋ ਬੰਦਾ, ਉਹੀ ਜ਼ਿੰਦਗੀ ਆਨੰਦ ਨਾਲ ਮਾਣਦਾ, ਉਹੀ ਜ਼ਿੰਦਗੀ ਆਨੰਦ ਨਾਲ ਮਾਣਦਾ. ਰੰਗ ਰੱਬ ਦੇ ਹੀ ਸਾਰੇ, ਨਿਗਾਹ ਮਾਰੋ ਪਾਸੇ ਚਾਰੇ. ਰੰਗ ਰੱਬ ਦੇ ਹੀ ਸਾਰੇ, ਨਿਗਾਹ ਮਾਰੋ ਪਾਸੇ ਚਾਰੇ, ਕਿਤੇ ਕੁੱਲੀਆਂ ਤੇ ਢਾਰੇ, ਕਿਤੇ ਬਲਖ ਬਖਾਰੇ, ਕਿਤੇ ਬਲਖ ਬਖਾਰੇ, ਕਿਤੇ ਛੱਜੂ ਦੇ ਚਵਾਰੇ, ਉੱਚੇ ਮਹਿਲ ਮਨਾਰੇ, ਉੱਚੇ ਮਹਿਲ ਮਨਾਰੇ, ਮੁੱਖ ਚੁੰਮਦੇ ਪਏ ਆ ਅਸਮਾਨ ਦਾ. ਸਮਾਂ ਮਾੜਾ ਕਦੇ ਚੰਗਾ, ਰੱਖੇ ਸਬਰ ਜੋ ਬੰਦਾ, ਉਹੀ ਜ਼ਿੰਦਗੀ ਆਨੰਦ ਨਾਲ ਮਾਣਦਾ, ਉਹੀ ਜ਼ਿੰਦਗੀ ਆਨੰਦ ਨਾਲ ਮਾਣਦਾ. ਕਿਤੇ ਏਸੀਆਂ ਚ ਕੁੱਤੇ ਬਸ ਭੌਂਕਣੇ ਲਈ ਉੱਠੇ, ਕਿਤੇ ਏਸੀਆਂ ਚ ਕੁੱਤੇ ਬਸ ਭੌਂਕਣੇ ਲਈ ਉੱਠੇ, ਕਈ ਲੱਗੇ ਬੈਠੇ ਗੁੱਠੇ, ਤਨੋ ਨੰਗੇ ਢਿੱਡੋਂ ਭੁੱਖੇ, ਤਨੋ ਨੰਗੇ ਢਿੱਡੋਂ ਭੁੱਖੇ, ਛੱਤ ਹੈ ਨੀ ਸਿਰ ਉੱਤੇ, ਪਏ ਸੜਕਾਂ ਤੇ ਸੁੱਤੇ, ਪਏ ਸੜਕਾਂ ਤੇ ਸੁੱਤੇ, ਹਾਲ ਖਾਕ ਜਿਹਾ ਹੋਇਆ ਇਨਸਾਨ ਦਾ. ਸਮਾਂ ਮਾੜਾ ਕਦੇ ਚੰਗਾ, ਰੱਖੇ ਸਬਰ ਜੋ ਬੰਦਾ, ਉਹੀ ਜ਼ਿੰਦਗੀ ਆਨੰਦ ਨਾਲ ਮਾਣਦਾ, ਉਹੀ ਜ਼ਿੰਦਗੀ ਆਨੰਦ ਨਾਲ ਮਾਣਦਾ. ਦੇਖੋ ਨਿੱਕੇ ਨਿੱਕੇ ਬੱਚੇ ਭੀਖ ਮੰਗਣੇ ਲਈ ਰੱਖੇ, ਦੇਖੋ ਨਿੱਕੇ ਨਿੱਕੇ ਬੱਚੇ ਭੀਖ ਮੰਗਣੇ ਲਈ ਰੱਖੇ, ਚਿਹਰੇ ਸਦਾ ਰੋਣ ਹੱਕੇ, ਹੁਣ ਚੌਂਕਾਂ ਚ ਇਕੱਠੇ, ਹੁਣ ਚੌਂਕਾਂ ਚ ਇਕੱਠੇ, ਮਾਤਾ ਬੂਹੇ ਬੈਠੀ ਤੱਕੇ, ਪੁੱਤ ਨਸ਼ਿਆਂ ਨਾ ਡੱਕੇ, ਪੁੱਤ ਨਸ਼ਿਆਂ ਨਾ ਡੱਕੇ, ਬੈਰੀ ਬਣ ਗਿਆ ਆਪਣੀ ਹੀ ਜਾਨ ਦਾ. ਸਮਾਂ ਮਾੜਾ ਕਦੇ ਚੰਗਾ, ਰੱਖੇ ਸਬਰ ਜੋ ਬੰਦਾ, ਉਹੀ ਜ਼ਿੰਦਗੀ ਆਨੰਦ ਨਾਲ ਮਾਣਦਾ, ਉਹੀ ਜ਼ਿੰਦਗੀ ਆਨੰਦ ਨਾਲ ਮਾਣਦਾ. ਚਾਵਾਂ ਲਾਡਾਂ ਨਾਲ ਪਾਲੀ, ਪਰਦੇਸੀ ਨਾ ਵਿਆਹਲੀ, ਚਾਵਾਂ ਲਾਡਾਂ ਨਾਲ ਪਾਲੀ, ਪਰਦੇਸੀ ਨਾ ਵਿਆਹਲੀ, ਉਹਨੇ ਦਿੱਤੀ ਨਾ ਦਿਖਾਲੀ, ਉਹਨੇ ਦਿੱਤੀ ਨਾ ਦਿਖਾਲੀ, ਬੜੀ ਕਰ ਗਏ ਕਾਹਲੀ, ਬੜੀ ਕਰ ਗਏ ਕਾਹਲੀ, ਧੀ ਨੇ ਪੱਤ ਵੀ ਗੁਆਲੀ, ਰੋਂਦੀ ਜਾਵੇ ਨਾ ਸੰਭਾਲੀ, ਰੋਂਦੀ ਜਾਵੇ ਨਾ ਸੰਭਾਲੀ, ਚੋਵੇ ਹੰਝੂਆਂ ਚੋ ਹੁਸਨ ਰਕਾਨ ਦਾ. ਸਮਾਂ ਮਾੜਾ ਕਦੇ ਚੰਗਾ, ਰੱਖੇ ਸਬਰ ਜੋ ਬੰਦਾ, ਉਹੀ ਜ਼ਿੰਦਗੀ ਆਨੰਦ ਨਾਲ ਮਾਣਦਾ, ਉਹੀ ਜ਼ਿੰਦਗੀ ਆਨੰਦ ਨਾਲ ਮਾਣਦਾ. ਮਾਂ ਨੇ ਮੰਨਤਾ ਨਾ ਮੰਗੇ, ਪੁੱਤ ਦੋਵੇਂ ਹੀ ਨਾ ਚੰਗੇ, ਮਾਂ ਨੇ ਮੰਨਤਾ ਨਾ ਮੰਗੇ, ਪੁੱਤ ਦੋਵੇਂ ਹੀ ਨਾ ਚੰਗੇ, ਜਦੋਂ ਪਾਉਂਦੀ ਹੈ ਨਗੰਦੇ, ਜਦੋਂ ਪਾਉਂਦੀ ਹੈ ਨਗੰਦੇ, ਸਮਾਂ ਸੋਚਦਿਆਂ ਲੰਘੇ, ਬਾਪੂ ਕਰੇ ਕੰਮ ਧੰਦੇ, ਬਾਪੂ ਕਰੇ ਕੰਮ ਧੰਦੇ, ਇਹਨਾਂ ਬਣਨਾ ਨੀ ਬੰਦੇ, ਮਾਰੇ ਮੁਸ਼ਕ ਦੋਹਾਂ ਦੇ ਕੋਲੋਂ ਲਾਹਣ ਦਾ. ਸਮਾਂ ਮਾੜਾ ਕਦੇ ਚੰਗਾ, ਰੱਖੇ ਸਬਰ ਜੋ ਬੰਦਾ, ਉਹੀ ਜ਼ਿੰਦਗੀ ਆਨੰਦ ਨਾਲ ਮਾਣਦਾ, ਉਹੀ ਜ਼ਿੰਦਗੀ ਆਨੰਦ ਨਾਲ ਮਾਣਦਾ. ਫਲ ਸਬਰਾਂ ਦਾ ਮਿੱਠਾ, ਮਿਲੂ ਜੋ ਵੀ ਸਾਡਾ ਹਿੱਸਾ, ਫਲ ਸਬਰਾਂ ਦਾ ਮਿੱਠਾ, ਮਿਲੂ ਜੋ ਵੀ ਸਾਡਾ ਹਿੱਸਾ, ਵੱਡੀ ਰੱਖਿਓ ਨਾ ਇੱਛਾ, ਵੱਡੀ ਰੱਖਿਓ ਨਾ ਇੱਛਾ, ਕਰੋ ਨੇਕੀਆਂ ਦਾ ਕਿੱਤਾ, ਕਰੋ ਨੇਕੀਆਂ ਦਾ ਕਿੱਤਾ, ਜੋ ਵੀ ਰੱਬ ਨੇ ਹੈ ਦਿੱਤਾ, ਸਾਡੇ ਕਰਮਾਂ ਦਾ ਸਿੱਟਾ, ਜੋ ਵੀ ਰੱਬ ਨੇ ਹੈ ਦਿੱਤਾ ਸਾਡੇ ਕਰਮਾਂ ਦਾ ਸਿੱਟਾ, ਬੰਦਾ ਆਪ ਜ਼ਿੰਮੇਵਾਰ ਨਫੇ ਨੁਕਸਾਨ ਦਾ। ਸਮਾਂ ਮਾੜਾ ਕਦੇ ਚੰਗਾ ਰੱਖੇ ਹੌਂਸਲਾ ਜੋ ਬੰਦਾ, ਉਹੀ ਜ਼ਿੰਦਗੀ ਆਨੰਦ ਨਾਲ ਮਾਣਦਾ। ਸਮਾਂ ਮਾੜਾ ਕਦੇ ਚੰਗਾ ਰੱਖੇ ਸਬਰ ਜੋ ਬੰਦਾ, ਉਹੀ ਜ਼ਿੰਦਗੀ ਆਨੰਦ ਨਾਲ ਮਾਣਦਾ, ਉਹੀ ਜ਼ਿੰਦਗੀ ਆਨੰਦ ਨਾਲ ਮਾਣਦਾ। ਬਹੁਤ ਧੰਨਵਾਦ ਜੀ, ਮਿਹਰਬਾਨੀ।
1: ਓਕੇ ਜੀ, ਤੋਂ ਬਾਅਦ ਹੁਣ ਮੈਂ ਜਲੰਧਰ ਬਸਤੀ ਸਾਡੀ ਸ਼ਾਇਰਾ ਮਨਜੀਤ ਕੌਰ ਜਲੰਧਰੀ ਜੀ, ਜਿਹੜੇ ਸਾਡੇ ਕਵੀ ਦਰਬਾਰਾਂ ਦੇ ਵਿਚ ਅਕਸਰ ਆਉਂਦੇ ਰਹਿੰਦੇ ਨੇ, ਉਹਨਾਂ ਨੂੰ ਗੁਜ਼ਾਰਿਸ਼ ਕਰਨਾ ਉਹ ਆਉਣ ਤੇ ਆਪਣੀ ਰਚਨਾ ਲੈ ਕੇ ਹਾਜ਼ਰ ਹੋਣ। ਮਨਜੀਤ ਕੌਰ ਜਲੰਧਰੀ ਜੀ, ਤੁਹਾਡਾ ਸਵਾਗਤ ਹੈ।
0: ਕੱਲੀ ਬੈਠੀ ਤੇਰੇ ਨਾਲ ਹੱਸੀ ਜਾਂਦੀ ਆ, ਕੱਲੀ ਬੈਠੀ ਤੇਰੇ ਨਾਲ ਹੱਸੀ ਜਾਂਦੀ ਆ, ਜਿਵੇਂ ਤੂੰ ਨਚਾਉਂਦਾ ਸਾਈਆਂ ਨੱਚੀ ਜਾਂਦੀ ਆ, ਜਿਵੇਂ ਤੂੰ ਨਚਾਉਂਦਾ ਸਾਈਆਂ ਨੱਚੀ ਜਾਂਦੀ ਆ, ਕੱਲੀ ਬੈਠੀ ਤੇਰੇ ਨਾਲ ਹੱਸੀ ਜਾਂਦੀ ਆ। ਕਰੇ ਜੋ ਕਰਾਵੇ ਰੱਬ ਉਹੀ ਸਦਾ ਹੁੰਦਾ ਜੀ, ਕਰੇ ਜੋ ਕਰਾਵੇ ਰੱਬ ਉਹੀ ਸਦਾ ਹੁੰਦਾ ਜੀ, ਮਾਨਸ ਦੇਹੀ ਦੇ ਹੱਥ ਕੁਝ ਵੀ ਨਾ ਹੁੰਦਾ ਜੀ, ਮਾਨਸ ਦੇਹੀ ਦੇ ਹੱਥ ਕੁਝ ਵੀ ਨਾ ਹੁੰਦਾ ਜੀ, ਬਾਣੀ ਵਾਲੇ ਸ਼ਬਦ ਨੂੰ ਰੱਟੀ ਜਾਂਦੀ ਆ, ਜਿਵੇਂ ਤੂੰ ਨਚਾਉਂਦਾ ਸਾਈਆਂ ਨੱਚੀ ਜਾਂਦੀ ਆ, ਕੱਲੀ ਬੈਠੀ ਤੇਰੇ ਨਾਲ ਹੱਸੀ ਜਾਂਦੀ ਆ। ਤੇਰੇ ਬਿਨਾਂ ਮੈਂ ਤਾਂ ਕੋਈ ਯਾਰ ਵੀ ਬਣਾਇਆ ਨਹੀਂ, ਤੇਰੇ ਬਿਨਾਂ ਮੈਂ ਤਾਂ ਕੋਈ ਯਾਰ ਵੀ ਬਣਾਇਆ ਨਹੀਂ, ਤੇਰੇ ਬਾਝੋਂ ਦੁੱਖ ਕਿਸੇ ਹੋਰ ਨੂੰ ਸੁਣਾਇਆ ਨਹੀਂ, ਤੇਰੇ ਬਾਝੋਂ ਦੁੱਖ ਕਿਸੇ ਹੋਰ ਨੂੰ ਸੁਣਾਇਆ ਨਹੀਂ, ਤੈਨੂੰ ਦੁੱਖ ਦਿਲ ਵਾਲੇ ਦੱਸੀ ਜਾਂਦੀ ਆ, ਕੱਲੀ ਬੈਠੀ ਤੇਰੇ ਨਾਲ ਹੱਸੀ ਜਾਂਦੀ ਆ, ਜਿਵੇਂ ਤੂੰ ਨਚਾਉਂਦਾ ਸਾਈਆਂ ਨੱਚੀ ਜਾਂਦੀ ਆ। ਹਰ ਵੇਲੇ ਰਹਿੰਦੀ ਮੈਨੂੰ ਤਾਂਘ ਤੇਰੇ ਪਿਆਰ ਦੀ, ਹਰ ਵੇਲੇ ਰਹਿੰਦੀ ਮੈਨੂੰ ਤਾਂਘ ਤੇਰੇ ਪਿਆਰ ਦੀ, ਮੀਰਾਂ ਵਾਂਗੂ ਝੱਲੀ ਹੋ ਕੇ ਬਾਜਾਂ ਫਿਰਾਂ ਮਾਰਦੀ, ਮੀਰਾਂ ਵਾਂਗੂ ਝੱਲੀ ਹੋ ਕੇ ਵਾਜਾਂ ਫਿਰਾਂ ਮਾਰਦੀ, ਹਿਜਰ ਤੇਰੇ ਦੇ ਵਿੱਚ ਮੱਚੀ ਜਾਂਦੀ ਆ, ਜਿਵੇਂ ਤੂੰ ਨਚਾਉਂਦਾ ਸਾਈਆਂ ਨੱਚੀ ਜਾਂਦੀ ਆ, ਕੱਲੀ ਬੈਠੀ ਤੇਰੇ ਨਾਲ ਹੱਸੀ ਜਾਂਦੀ ਆ। ਕੋਈ ਨਹੀਂ ਭਰੋਸਾ ਇਸ ਝੂਠੇ ਅੰਗ ਸਾਕ ਦਾ, ਕੋਈ ਨਹੀਂ ਭਰੋਸਾ ਇਸ ਝੂਠੇ ਅੰਗ ਸਾਕ ਦਾ, ਕੋਈ ਮੈਨੂੰ ਚੰਗੀ ਸਾਈਆਂ ਕੋਈ ਮੰਦੀ ਆਖਦਾ, ਕੋਈ ਮੈਨੂੰ ਚੰਗੀ ਸਾਈਆਂ ਕੋਈ ਮੰਦੀ ਆਖਦਾ, ਮਨਜੀਤ ਸਾਰਿਆਂ ਦੀ ਸੁਣ ਚੁੱਪ ਵੱਟੀ ਜਾਂਦੀ ਆ, ਕੱਲੀ ਬੈਠੀ ਤੇਰੇ ਨਾਲ ਹੱਸੀ ਜਾਂਦੀ ਆ, ਜਿਵੇਂ ਤੂੰ ਨਚਾਉਂਦਾ ਸਾਈਆਂ ਨੱਚੀ ਜਾਂਦੀ ਆ, ਕੱਲੀ ਬੈਠੀ ਤੇਰੇ ਨਾਲ ਹੱਸੀ ਜਾਂਦੀ ਆ, ਜਿਵੇਂ ਤੂੰ ਨਚਾਉਂਦਾ ਸਾਈਆਂ ਨੱਚੀ ਜਾਂਦੀ ਆ, ਤੈਨੂੰ ਦੁੱਖ ਦਿਲ ਵਾਲੇ ਦੱਸੀ ਜਾਂਦੀ ਆ, ਹਿਜਰ ਤੇਰੇ ਦੇ ਵਿੱਚ ਮੱਚੀ ਜਾਂਦੀ ਆ, ਜਿਵੇਂ ਤੂੰ ਨਚਾਉਂਦਾ ਸਾਈਆਂ ਨੱਚੀ ਜਾਂਦੀ ਆ, ਕੱਲੀ ਬੈਠੀ ਤੇਰੇ ਨਾਲ ਹੱਸੀ ਜਾਂਦੀ ਆ। ਬਹੁਤ ਬਹੁਤ ਧੰਨਵਾਦ ਜੀ।
1: ਮਨਜੀਤ ਕੌਰ ਜਲੰਧਰੀ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਦੀਪ ਰਸਨ ਜੀ ਨੂੰ। ਦੀਪ ਰਸਨ ਜੀ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਸ਼ਹਿਰ ਰਾਹੋਂ ਜਿਹੜਾ ਕਿ ਪੰਜਾਬ ਦਾ ਬਹੁਤ ਪੁਰਾਣਾ ਸ਼ਹਿਰ ਏ ਤੇ 1947 ਦੇ ਵਿਚ ਜਿਹੜਾ ਪੂਰੀ ਤਰ੍ਹਾਂ ਉਜੜ ਗਿਆ ਸੀ ਤੇ ਇਸ ਵੇਲੇ ਉਹ ਮੁੜ ਕੇ ਫੇਰ ਜਿਹੜਾ ਆ ਘੁੱਗ ਬਸਣ ਲੱਗ ਪਿਆ ਏ ਤੇ ਉਸ ਸ਼ਹਿਰ ਦੇ ਵਿਚ ਆਪਣਾ ਕਾਰੋਬਾਰ ਕਰਦਾ ਸਾਡਾ ਸ਼ਾਇਰ ਦੀਪ ਰਸਨ ਆਪਣੀ ਰਚਨਾ ਲੈ ਕੇ ਹਾਜ਼ਰ ਹੋ ਰਿਹਾ ਏ। ਦੀਪ ਰਸਨ ਜੀ, ਤੁਹਾਡਾ ਦੁਆਬਾ ਰੇਡੀਓ ਦੇ ਵਿਚ ਨਿੱਘਾ ਸਵਾਗਤ ਹੈ।
3: ਪਿੰਡੋਂ ਅਸੀਂ ਚਾਰ ਟਰਾਲੀਆਂ ਲੈ ਕੇ ਆਏ, ਇਹ ਦੋ ਟਰਾਲੀਆਂ ਪੂਰੀਆਂ ਰਾਸ਼ਨ ਦੀਆਂ, ਪੂਰਾ ਪ੍ਰਬੰਧ ਲੈ ਕੇ ਆਇਆ, ਨਾਲ ਕੱਪੜਾ ਲੀੜਾ ਸਾਰਾ ਫੁੱਲ ਲੈ ਕੇ ਆਇਆ, ਘਰੇ ਇਹ ਗੱਲ ਕਹਿ ਕੇ ਆਇਆ ਵੀ ਮੰਜੇ ਖੜੇ ਰੱਖਣੇ ਆ, ਜੇ ਤਾਂ ਆ ਗਏ ਤੁਹਾਡਾ ਤੇ ਉਹ ਨਹੀਂ ਠੀਕ ਆ।

0: વાપા રેડિયો રેડિયો
1: ਪ੍ਰਸੰਨ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਹਰਦੀਪ ਕੌਰ ਜਸੋਵਾਲ ਜੀ ਨੂੰ। ਜਸੋਵਾਲ ਜੀ, ਤੁਹਾਡਾ ਦੁਆਬਾ ਰੇਡੀਓ ਦੇ ਮੰਚ ਤੇ ਨਿੱਘਾ ਸਵਾਗਤ ਹੈ। ਆਓ ਤੇ ਸਾਡੇ ਸਰੋਤਿਆਂ ਦੇ ਨਾਲ ਆਪਣੀ ਕਵਿਤਾ ਸਾਂਝੀ ਕਰੋ। ਹਰਦੀਪ ਕੌਰ ਜਸੋਵਾਲ ਜੀ,
2: ਹਰਬੰਸ ਜੀ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਔਰ ਸਾਰੇ ਸਰੋਤਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ੍ਰੀ ਅਕਾਲ। ਮੇਰੀ ਕਵਿਤਾ ਦਾ ਨਾਮ ਹੈ ਖੇੜਿਆ ਗੁਲਾਬ ਸਾਡਾ ਪੱਤੀ ਪੱਤੀ ਹੋ ਗਿਆ। ਖੇੜਿਆ ਗੁਲਾਬ ਸਾਡਾ ਪੱਤੀ ਪੱਤੀ ਹੋ ਗਿਆ, ਹੱਸਦਾ ਪੰਜਾਬ ਸਾਡਾ ਰੋਲਿਆਂ ਚ ਖੋ ਗਿਆ। ਖੇੜਿਆ ਗੁਲਾਬ ਸਾਡਾ ਪੱਤੀ ਪੱਤੀ ਹੋ ਗਿਆ, ਹੱਸਦਾ ਪੰਜਾਬ ਸਾਡਾ ਰੋਲਿਆਂ ਚ ਖੋ ਗਿਆ। ਮੈਂ

0: ਵਿਚ ਉੱਚੀ ਉੱਚੀ ਰੋ ਗਿਆ ਹੱਸਦਾ ਪੰਜਾਬ ਸਾਡਾ ਰੋਲਿਆਂ ਚ ਖੋ ਗਿਆ ਹੱਸਦਾ ਪੰਜਾਬ ਸਾਡਾ ਰੋਲਿਆਂ ਚ ਖੋ ਗਿਆ ਹੱਸਦਿਆਂ ਚਿਹਰਿਆਂ ਤੇ ਛਾ ਗਈ ਉਦਾਸੀ ਕਿਉਂ ਹੱਸਦਿਆਂ ਚਿਹਰਿਆਂ ਤੇ ਛਾ ਗਈ ਉਦਾਸੀ ਕਿਉਂ ਪਤਨਾ ਤੇ ਬੈਠੀ ਸੋਹਣੀ ਰਹਿ ਗਈ ਪਿਆਸੀ ਕਿਉਂ ਪਤਨਾ ਤੇ ਬੈਠੀ ਸੋਹਣੀ ਰਹਿ ਗਈ ਪਿਆਸੀ ਕਿਉਂ ਪਾਣੀਆਂ ਚ ਕਿਹੜਾ ਜ਼ਹਿਰ ਰੀਠਿਆਂ ਦੀ ਚੋ ਗਿਆ ਪਾਣੀਆਂ ਚ ਕਿਹੜਾ ਜ਼ਹਿਰ ਰੀਠਿਆਂ ਦੀ ਚੋ ਗਿਆ ਹੱਸਦਾ ਪੰਜਾਬ ਸਾਡਾ ਰੋਲਿਆਂ ਚ ਖੋ ਗਿਆ ਹੱਸਦਾ ਪੰਜਾਬ ਸਾਡਾ ਰੋਲਿਆਂ ਚ ਖੋ ਗਿਆ ਧਰਤੀ ਦੇ ਚੱਪੇ ਚੱਪੇ ਉੱਗਿਆ ਹੈ ਸ਼ੋਰਨੀ ਧਰਤੀ ਦੇ ਚੱਪੇ ਚੱਪੇ ਉੱਗਿਆ ਹੈ ਸ਼ੋਰਨੀ ਹੋਇਆ ਹੈ ਪੰਜਾਬ ਸਾਡਾ ਹੋਰ ਦਾ ਹੀ ਹੋਰ ਨੀ ਹੋਇਆ ਹੈ ਪੰਜਾਬ ਸਾਡਾ ਹੋਰ ਦਾ ਹੀ ਹੋਰ ਨੀ ਰੌਣਕਾਂ ਨੇ ਗੁੰਮ ਇੱਥੇ ਉੱਡ ਪੁੱਡ ਮੋ ਗਿਆ ਰੌਣਕਾਂ ਨੇ ਗੁੰਮ ਇੱਥੇ ਉੱਡ ਪੁੱਡ ਮੋ ਗਿਆ ਹੱਸਦਾ ਪੰਜਾਬ ਸਾਡਾ ਰੋਲਿਆਂ ਚ ਖੋ ਗਿਆ ਹੱਸਦਾ ਪੰਜਾਬ ਸਾਡਾ ਰੋਲਿਆਂ ਚ ਖੋ ਗਿਆ ਹੱਸਦਾ ਪੰਜਾਬ ਸਾਡਾ ਰੋਲਿਆਂ ਚ ਖੋ ਗਿਆ ਧੰਨਵਾਦ ਜੀ
1: ਕੌਰ ਜਸੋਵਾਲ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਇੱਕ ਨਵੇਂ ਸ਼ਾਇਰ ਜਿਨ੍ਹਾਂ ਨਾਲ ਮੁਲਾਕਾਤ ਸਾਡੀ ਜਿਹੜੀ ਆ ਉਹ ਕਰਵਾਈ ਆ ਸਾਡੇ ਗੀਤਕਾਰ ਪਟਿਆਲਾ ਤੋਂ ਹਨ ਹਰਦੀਪ ਦੀਪ ਜੀ ਹਰਦੀਪ ਦੀਪ ਜੀ ਨੇ ਸਾਡੀ ਜਿਹੜੀ ਮੁਲਾਕਾਤ ਕਰਾਈ ਹੈ ਉਹ ਕਰਵਾਈ ਹੈ ਬਲਵੀਰ ਲਹਿਰੀ ਜੀ ਨਾਲ ਬਲਵੀਰ ਲਹਿਰੀ ਜੀ ਸਾਡੇ ਕਵੀ ਦਰਬਾਰਾਂ ਦੇ ਵਿੱਚ ਜਿਹੜਾ ਪਹਿਲੀ ਵਾਰੀ ਹਾਜ਼ਰ ਹੋ ਰਹੇ ਨੇ ਅਸੀਂ ਬਲਵੀਰ ਲਹਿਰੀ ਜੀ ਨੂੰ ਦੁਆਬਾ ਰੇਡੀਓ ਦੇ ਮੰਚ ਤੋਂ ਨਿੱਘਾ ਸਵਾਗਤ ਕਰਦੇ ਹਾਂ ਤੇ ਆਸ ਕਰਦੇ ਹਾਂ ਕਿ ਉਹ ਸਾਡੇ ਕਵੀ ਦਰਬਾਰਾਂ ਦੇ ਵਿੱਚ ਲਗਾਤਾਰ ਆਉਂਦੇ ਰਹਿਣਗੇ ਲਹਿਰੀ ਸਾਹਿਬ ਜੀ ਆਇਆਂ ਨੂੰ
2: ਹਾਂਜੀ ਮੇਰੀ

ਅੱਜ ਅਸੀਂ ਗੱਲਾਂ ਬਾਤਾਂ ਕਰਨ ਵਾਲੇ ਹਾਂ ਤਕੀਏ ਕਲਾਮ ਦੀਆਂ। ਇੱਧਰ ਉਹੀ ਤਕੀਆ ਕਲਾਮ ਜਿਹੜੇ ਸਾਡੇ ਚਿਹਰੇ ਤੇ ਸਮਾਈਲ ਵੀ ਲਿਆਉਂਦੇ ਆ, ਕਈ ਵਾਰ ਤਾਂ ਖਿੱਚ ਵੀ ਲਿਆਉਂਦੇ ਆ, ਪਰ ਆਪਾਂ ਖਿੱਚਣਾ ਨੀ ਵੀਰੇ, ਇੱਧਰ ਅਸੀਂ ਹਸੜੇ ਹੀ ਹੈ। ਹਾਂਜੀ ਹਾਏ ਹਾਏ, ਬਹੁਤ ਬਹੁਤ ਨੇ ਤਕੀਆ ਕਲਾਮ ਦੀ, ਮੇਰੇ ਕੋਲ ਭਰੀ ਲਿਸਟ ਪਈ ਹੈ ਪੂਰੀ, ਉਹਦੇ ਉੱਤੇ ਗੱਲਾਂ ਬਾਤਾਂ ਕਰਾਂਗੇ ਜ਼ਰੂਰ। ਬਹੁਤ ਬਹੁਤ ਸਵਾਗਤ ਹੈ ਆਪ ਸਭ ਦਾ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ, ਨਵੇਂ ਨਵੇਲੇ ਪ੍ਰੋਗਰਾਮ ਦੇ ਵਿੱਚ। ਤਰੀਕ ਬੜੀ ਵਧੀਆ ਜੀ, 26/9/26, ਕਿਆ ਬਾਤਾਂ। ਉੱਪਰੋਂ ਅੱਜ ਪੁੰਨਿਆ ਪੂਰਨਮਾਸ਼ੀ ਵਾਲੀ ਇਸ ਖੂਬਸੂਰਤ ਰਾਤ ਕੋ, ਹਮ ਮਿਲੇ ਤੁਮ ਮਿਲੇ ਬਨੇ ਸੁਰ ਹਮਾਰਾ ਤੁਮਹਾਰਾ। ਦੋਸਤੋ ਬਹੁਤ ਸਵਾਗਤ ਹੈ ਜੀ, ਜੀ ਆਇਆਂ ਨੂੰ ਖੁਸ਼ ਆਮਦੀਦ। ਉਮੀਦ ਕਰਦੇ ਹਾਂ ਕਿ ਆਪ ਸਭ ਬਿਲਕੁਲ ਚੜ੍ਹਦੀ ਕਲਾ ਚ ਹੋਵੋਗੇ, ਮੁਹੱਬਤ ਜ਼ਿੰਦਾਬਾਦ ਤੇ ਜ਼ਿੰਦਗੀ ਜ਼ਿੰਦਾਬਾਦ ਕਹਿੰਦੇ ਹੋਏ ਕਰਦੇ ਹਾਂ ਆਗਾਜ਼। ਇਹ ਹੈ ਕੀ ਹੈ ਜੀ ਤੱਕੀਆ ਕਲਾਮ? ਤੱਕੀਆਂ ਸਰਾਣੇ ਨੂੰ ਕਹਿੰਦੇ ਜੀ, ਤੇ ਕਲਾਮ ਮਤਲਬ ਗੱਲਬਾਤ ਜੀ, ਮਤਲਬ ਜਿਹੜੀ ਚੀਜ਼ ਹਰ ਵੇਲੇ ਸਰਾਣੇ ਪਈ ਹੋਵੇ ਉਹ ਗੱਲਬਾਤ। ਓਹੋ, ਸ਼ਾਇਦ ਕੁਛ ਹੋਰ ਹੈ, ਸ਼ਾਇਦ ਕੁਛ ਹੋਰ ਹੋਏਗਾ। ਹਾਂ, ਉਹ ਗੱਲਬਾਤ ਹੈ ਜਿਹੜੀ ਬੰਦੇ ਦੇ ਮੂੰਹ ਚੜੀ ਰਹਿੰਦੀ ਹੈ ਹਰ ਵੇਲੇ, ਉਹਨੂੰ ਆਪ ਹੀ ਨੀ ਪਤਾ ਹੁੰਦਾ। ਜੇ ਉਹਨੂੰ ਪੁੱਛੋ ਵੀ ਤੂੰ ਐ ਬੋਲਦਾ ਰਿਹਾ ਯਾਰ, ਲੱਗਾ ਮੈਂ ਕਦ ਗਿਆ ਇੱਧਰ, ਮੈਂ ਤਾਂ ਨੀ ਗਿਆ, ਹੈਲੋ ਇੱਧਰ ਮੈਂ ਕਿਹਾ, ਮੈਂ ਤਾਂ ਕਦੇ ਕਰਦਾ ਹੀ ਨਹੀਂ ਜੀ ਗੱਲ ਇੱਧਰ, ਨਾ ਨਾ ਨਾ ਵੀਰੇ, ਤੁਹਾਨੂੰ ਭੁਲੇਖਾ, ਨਾਲੇ ਇੱਧਰ ਵੀ ਕਰੀ ਜਾਣਾ, ਨਾਲੇ ਗੱਲ ਵੀ ਹੋਈ ਜਾਣੀ, ਸਾਰਾ ਕੁਛ ਹੁੰਦਾ ਔਰ ਆਪਾਂ ਨੂੰ ਪਤਾ ਹੀ ਨੀ ਲੱਗਦਾ। ਕੁਛ ਸ਼ਬਦ ਨੇ, ਕੁਛ ਇਹੋ ਜਿਹੇ ਸ਼ਬਦਾਂ ਦੇ ਟੁਕੜੇ ਨੇ, ਕੁਛ ਸ਼ਬਦਾਂ ਦੇ ਗਰੁੱਪ ਕਹਿ ਲਓ, ਫਰੇਜ਼ ਕਹਿ ਲੈਂਦੇ ਅੰਗਰੇਜ਼ੀ ਚ, ਵੀ ਉਹ ਸਾਡੇ ਪੈਰਾਂ ਚ ਪਏ ਹੋਏ ਝਾਂਜਰ ਵਾਂਗੂ ਹਰ ਵੇਲੇ ਛਣਕਦੇ ਆ, ਪਛਾਣ ਹੀ ਬਣ ਜਾਂਦੀ ਆ। ਹੁਣ ਕਹਿਣਾ ਲੈ ਵੀ ਉਹ ਆ ਗਿਆ ਉਧਰ, ਉਧਰ ਇੱਧਰ ਕਿੱਧਰ, ਬੜੇ ਪਿਆਰੇ ਪਿਆਰੇ, ਬੜੇ ਕਾਮਨ ਜਿਹੜੇ ਸਾਡੇ ਤਕੀਆ ਕਲਾਮ ਬਣ ਚੁੱਕੇ ਆ। ਕਈ ਤਾਂ ਸਾਨੂੰ ਯਕੀਨ ਨਹੀਂ ਆਏਗਾ ਕਿ ਇਹ ਵੀ ਤਕੀਆ ਕਲਾਮ ਹੈ। ਜਿਵੇਂ ਆਪਾਂ ਗੱਲਬਾਤ ਸ਼ੁਰੂ ਕਰ ਲਈ ਤੇ ਫਿਰ ਆਪਾਂ ਕਹਾਂਗੇ ਹੋਰ ਸੁਣਾਓ, ਹੋਰ ਹੋਰ ਅੱਗੇ, ਹੈਂਜੀ ਹੋਰ, ਫਿਰ ਇਹ ਹੋਰ ਹੋਰ ਕਰਕੇ ਪਤਾ ਨਹੀਂ ਹੋਰ ਹੀ ਹੋਰ ਗੱਲਾਂ ਜਿਹੜੀਆਂ ਸ਼ੁਰੂ ਹੋ ਜਾਂਦੀਆਂ ਨੇ, ਤੇ ਇਹ ਹੋਰ ਫੇਰ ਹੋ ਗਿਆ ਜਾਂ ਫਿਰ ਮਤਲਬ ਕਹਿਣਾ, ਹਰ ਗੱਲ ਦੇ ਵਿੱਚ ਮਤਲਬ ਹੀ ਕਹਿ ਦੇਣਾ, ਮਤਲਬ ਤੋਂ ਸ਼ੁਰੂ ਹੁੰਦੀ ਗੱਲ, ਤੇ ਬਹੁਤ ਚੀਜ਼ਾਂ ਨੇ। ਬਹੁਤ ਤਕੀਆ ਕਲਾਮ ਲਿਸਟ ਹੈ ਮੇਰੇ ਕੋਲ, ਭਾਰੀ ਲਿਸਟ ਹੈ। ਉਹ ਲਿਸਟ ਨੂੰ ਅੱਜ ਹੌਲੀ ਹੌਲੀ ਕਰਕੇ ਉੱਚੋ ਇੱਕ ਇੱਕ ਕਰਕੇ ਤਕੀਆ ਕਲਾਮ ਕੱਢਾਂਗੇ। ਕੋਸ਼ਿਸ਼ ਕਰਾਂਗੇ ਕਿ ਇਹ ਜਿਹੜੇ ਤਕੀਆ ਕਲਾਮ ਸਾਡੇ ਤੁਹਾਡੇ ਸਾਡੇ ਸਭ ਦੇ ਚਿਹਰੇ ਉੱਤੇ ਇੱਕ ਸਮਾਈਲ ਲੈ ਕੇ ਆਉਣ। ਆਪਾਂ ਜੀ ਆਖਿਰਕਾਰ ਤਕੀਆ ਕਲਾਮ ਜਾਂ ਕੋਈ ਵੀ ਕਲਾਮ ਅਸੀਂ ਇਸੇ ਕਰਕੇ ਸਾਂਝੇ ਕਰ ਰਹੇ ਹਾਂ ਤਾਂ ਕਿ ਇਸ ਮਤਲਬ ਇਸ ਗਮ ਭਰੀ ਦੁਨੀਆ ਮੈਂ ਕੁਛ ਤਾਂ ਮੁਸਕਰਾਣੇ ਕਾ ਕੁਛ ਤੋਂ ਕਾਰਨ ਹੋ, ਤੋ ਕਾਰਨ ਲੱਭਾਂਗੇ ਬਾਈ। ਉਹ ਤੁਸੀਂ ਵੈਸੇ ਅਸੀਂ ਤੁਸੀਂ ਸਾਰੇ ਮਿਲ ਕੇ ਇੱਕ ਜ਼ਰੂਰ ਆਪਾਂ ਗੱਲ ਕਰ ਸਕਦੇ ਹਾਂ ਕਿ ਬਈ ਤੁਹਾਡਾ ਆਪਣਾ ਤਕੀਆ ਕਲਾਮ ਕਿਹੜਾ, ਜਿਹਦੇ ਬਾਰੇ ਲੋਕਾਂ ਨੂੰ ਪਤਾ, ਸਾਨੂੰ ਖੁਦ ਨੂੰ ਨਹੀਂ ਪਤਾ। ਔਰ ਕੋਈ ਕਹਿੰਦਾ ਹੁੰਦਾ ਯਾਰ ਤੂੰ ਆਹ ਗੱਲ ਨਾ ਵਾਰ ਵਾਰ ਕਹੀ ਜਾਂਦਾ ਯਾਰ, ਹਟਾ ਯਾਰ, ਹਟ ਜਾ ਯਾਰ, ਸਾਨੂੰ ਤੂੰ ਮਤਲਬ ਨਾ ਖਿੱਚ ਹੋਣੀ ਸ਼ੁਰੂ ਹੋ ਗਈ ਹੈ, ਆਹ ਨਾ ਕਿਹਾ ਕਰ ਯਾਰ ਵਾਰ ਵਾਰ, ਹੈ ਉਹ ਅਗਲਾ ਕਹਿੰਦਾ ਮੈਂ ਕਦੋਂ ਮੈਂ ਕਦੋਂ। ਕਈਆਂ ਨੂੰ ਗਾਲ ਕੱਢਣ ਦੀ ਆਦਤ ਹੁੰਦੀ ਹੈ ਬਈ, ਗਾਲ ਨੂੰ ਤਕੀਆ ਕਲਾਮ ਨਾ ਹਰ ਗੱਲ ਹਰ ਸੈਂਟੈਂਸ ਹਰ ਚੀਜ਼ ਉੱਥੋਂ ਸ਼ੁਰੂ ਕਰਦੇ ਆ ਯਾਰ, ਭੈਂ ਭੈਂ ਕਰੀ ਜਾਣਗੇ, ਮਤਲਬ ਅਹਿਸਾਸ ਵੀ ਨਹੀਂ ਹੈ ਕਿ ਮੈਂ ਕਹਿ ਰਿਹਾ ਹਾਂ, ਇਹ ਵੀ ਨਹੀਂ। ਤੋ ਇਹ ਪੰਗੇ ਨੇ, ਤੋ ਇਹਨਾਂ ਦਾ ਡਾਇਗਨੋਸ ਵੀ ਹੋ ਸਕਦਾ ਵੈਸੇ ਤਾਂ, ਕਿ ਆਪਣੀ ਗੱਲ ਨੂੰ ਰਿਕਾਰਡ ਕਰਕੇ ਸੁਣ ਲਿਆ ਜਾਵੇ ਕਿ ਮੈਂ ਕਿਹੜੇ ਸ਼ਬਦ ਵਾਰ ਵਾਰ ਐਂ ਬੋਲੀ ਜਾ ਰਿਹਾ, ਫਜ਼ੂਲ ਚ ਬੋਲੀ ਜਾ ਰਿਹਾ। ਜਿਵੇਂ ਬਈ ਸਾਡੇ ਆ ਮੈਂ ਬੋਲਿਆ ਆ ਊ ਐ ਔ, ਇਹ ਫਿਲਰ ਸ਼ਬਦ ਨੇ, ਇਹ ਖਾਲੀ ਥਾਵਾਂ ਭਰਨ ਵਾਸਤੇ ਊਈ ਨਿਕਲਦੇ ਰਹਿੰਦੇ ਮੂੰਹ ਚੋਂ ਊਈ ਊਈ, ਇਹਦੇ ਬਾਰੇ ਪਤਾ ਹੀ ਨਹੀਂ ਲੱਗਦਾ ਬਈ ਮੈਂ ਬੋਲਦਾ ਕੁਛ, ਜਾਂ ਐ ਜਿਵੇਂ ਸਾਈਕਲ ਦੇ ਟਾਇਰ ਚ ਫੂਕ ਨਿਕਲਦੀ ਐ ਸ਼ਬਦ ਨਿਕਲ ਜਾਂਦੇ ਆ। ਖੈਰ ਕੋਈ ਗੱਲ ਨਹੀਂ, ਵੀ ਨੀਡ ਟੂ ਕੰਟਰੋਲ, ਸਾਨੂੰ ਕੰਟਰੋਲ ਕਰਨਾ ਪਏਗਾ, ਪਰ ਹੋਊਗਾ ਕਿਵੇਂ ਔਰ ਲੋੜ ਕੀ ਹੈ ਇਹ ਵੀ ਸੋਚਾਂਗੇ। ਤੋ ਖੈਰ ਦੋਸਤੋ, ਬਹੁਤ ਬਹੁਤ ਸਵਾਗਤ ਹੈ ਆਪ ਸਭ ਦਾ। ਇਹ ਪ੍ਰੋਗਰਾਮ dwabareadio.com ਦੇ ਉੱਤੇ ਲਾਈਵ ਚੱਲ ਰਿਹਾ ਇਸ ਵੇਲੇ, ਤੇ ਨਾਲ ਦੀ ਨਾਲ ਸਾਡੀ ਐਪ ਦੇ ਉੱਤੇ ਲਾਈਵ ਹੈ, ਟਿਊਨ ਇਨ ਤੇ ਲਾਈਵ ਹੈ, ਮਤਲਬ ਹਰ ਜਗ੍ਹਾ ਲਾਈਵ ਜੀ, ਤੇ ਨਾਲ ਦੀ ਨਾਲ ਅਸੀਂ ਐਡ ਕੀਤਾ ਹੋਇਆ ਆ ਜਿਹੜਾ ਯੂਟਿਊਬ ਹੈ ਇਹਦੇ ਉੱਤੇ ਵੀ ਲਾਈਵ ਆ। ਯੂਟਿਊਬ ਦੇ ਰਾਹੀਂ ਜੇ ਤੁਸੀਂ ਪਹਿਲੀ ਵਾਰੀ ਆਏ ਹੋ, ਸਬਸਕ੍ਰਾਈਬ ਸ਼ੇਅਰ ਵਾਲਾ ਮਾੜਾ ਜਿਹਾ ਜੀ ਕਰ ਦਿਓ ਜੀ ਸਾਂਝਾ ਜੀ ਇੱਧਰ, ਮਤਲਬ ਤੁਸੀਂ ਸਾਂਝਾ ਕਰਤਾ ਜੀ, ਮਤਲਬ ਉੱਧਰ, ਮਤਲਬ ਹੈਲੋ ਇੱਧਰ ਉੱਧਰ, ਹਨੇਰੀਆਂ ਪੂਰੀਆਂ ਜ਼ਬਰਦਸਤ ਆਈਡੀਆ ਬਣ ਜਾਏਗਾ। ਜੋਤ ਸੇ ਜੋਤ ਜਲਾਤੇ ਚਲੋ, ਪ੍ਰੇਮ ਕੀ ਗੰਗਾ ਬਹਾਤੇ ਚਲੋ, ਵਾਹ। ਤੋ ਠੀਕ ਹੈ ਦੋਸਤੋ, ਤੁਸੀਂ ਪ੍ਰੋਗਰਾਮ ਚ ਸ਼ਾਮਲ ਹੋ ਸਕਦੇ ਹੋ, ਨੰਬਰ ਕਰਕੇ ਡਾਇਲ ਚਿਹਰੇ ਤੇ ਸਮਾਈਲ ਅੱਜ ਮੋਬਾਈਲ 950-111-3641 ਦੇ 40।

0: ਤੋਂ ਆਪਾਂ ਨੂੰ ਉਡੀਕ ਰਹੇਗੀ। ਸਵਾਗਤ ਕਰਦੇ ਹਾਂ ਦੋਸਤਾਂ ਦਾ, ਹਰਜੀਤ ਸਰਾਂ ਸਾਹਿਬ ਸਤਿ ਸ਼੍ਰੀ ਅਕਾਲ ਜੀ, ਤੇ ਸਿਕੰਦਰ ਸਿੰਘ ਔਜਲਾ ਸਾਹਿਬ ਬਹੁਤ ਬਹੁਤ ਸਵਾਗਤ, ਤੇ ਮੁਹੰਮਦ ਜੀ ਉਹਨਾਂ ਦੇ ਬਹੁਤ ਬਹੁਤ ਸਵਾਗਤ ਹੈ ਜੀ, ਇੰਜੀਨੀਅਰ ਗੁਰਜੰਟ ਸਿੰਘ ਜੀ ਜੀ ਆਇਆਂ ਨੂੰ, ਭੁਪਿੰਦਰ ਸਿੰਘ ਭਾਰਤ ਸਾਹਿਬ, ਜਗਸੀਰ ਸਿੰਘ ਜੀ, ਕਾਕਾ ਔਜਲਾ ਜੀ, ਐਡਵੋਕੇਟ ਰਾਜਨ ਸੈਣੀ ਸਾਹਿਬ, ਤੇ ਬਹੁਤ ਬਹੁਤ ਸਵਾਗਤ ਜੀ ਦੋਸਤਾਂ ਦਾ। ਜਗਸੀਰ ਸਿੰਘ ਜੀ ਕਿਆ ਬਤਾ ਜੀ ਆਇਆਂ ਨੂੰ ਜੀ, ਜਲੌਰ ਸਿੰਘ ਜੀ ਬਹੁਤ ਬਹੁਤ ਸਵਾਗਤ। ਤੋ ਅਸੀਂ ਇਸ ਵੇਲੇ ਜਾ ਪਹੁੰਚੇ ਹਾਂ ਅਮਰੀਕਾ, ਮੁਸਕਰਾਉਣ ਦਾ ਇਹ ਵੀ ਹੈ ਇੱਕ ਤਰੀਕਾ, ਆਹ ਕਿਉਂਕਿ ਸਾਡੇ ਨਾਲ ਸਾਡੇ ਰੂਹਾਂ ਦੇ ਹਾਣੀ ਜੁੜੇ ਨੇ। ਬਹੁਤ ਬਹੁਤ ਸਵਾਗਤ ਕਰਦੇ ਹਾਂ ਜੀ ਬਿਜਲਾ ਸਾਹਿਬ, ਹਰਿੰਦਰ ਸਿੰਘ ਬਿਜਲਾ ਜੀ, ਜੀ ਆਇਆਂ ਨੂੰ ਜੀ।
1: ਹਾਂਜੀ ਸਤਿ ਸ੍ਰੀ ਅਕਾਲ ਕਮੀ ਜੀ, ਤੁਹਾਨੂੰ ਤੇ ਦੁਆਬਾ ਰੇਡੀਓ ਦੇ ਸਾਰੇ ਪਰਿਵਾਰ ਨੂੰ
0: ਜੀ ਸਤਿ ਸ੍ਰੀ ਅਕਾਲ ਜੀ, ਜੀ ਆਇਆਂ ਨੂੰ ਜੀ।
1: ਤਟੀਆ ਕਲਾਮ
0: ਜੀ,
1: ਕਿਆ ਵਾਸਤਾ, ਕਿਸੇ ਨਾ ਕਿਸੇ ਬੰਦੇ ਦੇ ਨਾਲ ਹੈ ਨਾ ਕੋਈ ਤਕੀਆ ਕਲਾਮ ਅਕਸਰ ਜੁੜ ਜਾਂਦਾ। ਔਰ ਪਿੰਡਾਂ ਦੇ ਵਿੱਚ ਤਾਂ ਬਹੁਤ ਪਾਤਰ ਹੁੰਦੇ ਸੀ ਜਿਹਨਾਂ ਦੇ ਨਾਲ, ਜਿਹੜੇ ਆਪਣੀ ਆਮ ਬੋਲ ਚਾਲ ਦੇ ਵਿੱਚ ਕੋਈ ਨਾ ਕੋਈ ਤਕੀਆ ਕਲਾਮ ਆ ਜਿਹੜਾ ਉਹ ਜ਼ਰੂਰ ਵਰਤਦੇ ਸੀ,
0: ਉਹ ਕਰਦੇ ਸੀ,
1: ਤੇ ਕਈ ਵਾਰ ਹਾਸੇ ਦੇ ਪਾਤਰ ਵੀ ਬਣਦੇ ਸੀ ਬਾਅਦ ਚ
0: ਜੀ,
1: ਪਿੱਠ ਪਿੱਛੇ
0: ਸਾਹਮਣੇ ਕੋਈ ਨੀ ਕਹਿੰਦਾ,
1: ਸਾਹਮਣੇ ਨੀ ਕਹਿੰਦਾ ਕੋਈ ਵੀ, ਜਦ ਬੰਦਾ ਉਹ ਆਸੇ ਪਾਸੇ ਹੁੰਦਾ ਫੇਰ ਕਹਿੰਦੇ, ਫੇਰ ਉਹਦੀਆਂ ਸਾਂਗਾਂ ਲਾ ਲਾ ਕੇ ਤਕੀਆ ਕਲਾਮ ਆ ਜਿਹੜਾ ਉਹ ਬੋਲਿਆ ਜਾਂਦਾ।
0: ਬਿਲਕੁਲ ਜੀ,
1: ਸਾਹਮਣੇ ਤਾਂ ਮੈਂ ਇੱਕ ਵਾਰੀ ਹੈ ਨਾ ਸਾਡੇ ਪਿੰਡ, ਸਾਡੇ ਕਹਿ ਲਓ ਵੀ ਬਜ਼ੁਰਗ ਨੀ ਕਹਿ ਸਕਦੇ, ਮਤਲਬ 20-22 ਸਾਲ ਵੱਡੇ ਸੀ, ਚਾਚਾ ਜੀ ਸਾਦੇ ਸੀ ਅਸੀਂ ਉਹਨਾਂ ਨੂੰ।
0: ਅੱਛਾ, ਮੈਂ ਸੋਚਣ ਲੱਗਿਆ ਕਿ 20-22 ਸਾਲ ਦੇ ਸੀਗੇ।
1: ਨਹੀਂ ਨਹੀਂ, ਮਤਲਬ ਇੰਨੇ ਕੁ ਵੱਡੇ ਸੀ
0: ਜੀ, ਬਿਲਕੁਲ।
1: ਉਹਨਾਂ ਦਾ ਤਕੀਆ ਕਲਾਮ ਸੀ ਵੀ ਜਦ ਵੀ ਕਿਸੇ ਨੇ ਨਾ ਕੋਈ ਗੱਲ ਕਰਨੀ, ਉਹਨੇ ਕਹਿਣਾ ਲੱਖ ਰੁਪਈਏ ਦੀ ਗੱਲ ਆ। ਉਹ ਹੈ ਨਾ ਇੱਕ ਵਾਰੀ ਏਦਾਂ ਹੀ ਕਿਸੇ ਨੇ ਮਤਲਬ ਬਹੁਤ ਹੈ ਨਾ ਟੁੱਟੀ ਜੇ ਗੱਲ ਕੀਤੀ ਤਾਂ ਉਹ ਕਹਿੰਦਾ ਲੱਖ ਰੁਪਏ ਦੀ ਗੱਲ ਆ। ਨਾਲ ਹੈ ਨਾ ਬੰਦਾ ਸਾਡੇ ਇੱਕ ਬੈਠਾ ਸੀ, ਉਹਨੂੰ ਹੈ ਨਾ ਗੁੱਸਾ ਆ ਗਿਆ, ਉਹ ਕਹਿੰਦਾ ਉਹ ਜਾਣਦੇ, ਕਹਿੰਦਾ ਤੂੰ ਟਕੇ ਟਕੇ ਦੀਆਂ ਗੱਲਾਂ ਨੂੰ ਵੀ ਲੱਖ ਦੀਆਂ ਕਹੀ ਜਾਂਦਾ, ਇੰਨਾ ਕਹਿੰਦਾ ਹਿਸਾਬ ਕਿਤਾਬ ਕਹਿੰਦਾ ਖੁੱਲਾ ਰੱਖਿਆ ਆ।
0: ਖੁੱਲੇ ਬੂਹੇ ਮਿੱਤਰਾਂ ਦੇ
1: ਨਾ, ਤੇ ਇਹ ਆ ਵੀ ਸਾਹਿਤ ਦੇ ਵਿੱਚ ਕਹਾਣੀਆਂ, ਨਾਵਲਾਂ ਚ, ਫਿਲਮਾਂ ਚ ਜਿਹੜੇ ਤਕੀਆ ਕਲਾਮ ਆ ਉਹ ਜਿਹੜੇ ਵਰਤੇ ਆ
0: ਜੀ,
1: ਉਹ ਬੜੇ ਮਸ਼ਹੂਰ ਹੋਏ ਆ
0: ਜੀ।
1: ਉਹ ਹੁਣ ਤੁਸੀਂ ਇਹ ਦੇਖ ਲਓ ਵੀ ਮੇਹਰ ਮਿੱਤਲ ਹੋਣਾ ਦਾ ਹੈ ਕਿ ਨਾ ਜਿਹੜਾ ਤਕੀਆ ਕਲਾਮ ਆ ਉਹ ਇੰਨਾ ਮਸ਼ਹੂਰ ਹੋਇਆ,
0: ਯੂਨੀਵਰਸਲ, ਕਿਆ ਬਤਾ, ਹਾਂ ਕਿ ਨਾ
1: ਉਹਨਾਂ ਨੇ ਹੈ ਕਿ ਨਾਂ ਨੂੰ ਹੈ ਨਾ ਹੈ ਕਿ ਨਾ ਬਣਾ ਲਿਆ,
0: ਹੈ ਕਿ ਨਾ।
1: ਉਹ ਤੁਸੀਂ ਇਹ ਦੇਖੋ ਵੀ ਜਿਨ੍ਹਾਂ ਨੇ ਦੇਖਿਆ ਉਹ ਵੀ ਜਣੀ ਇਸ ਗੱਲ ਦੀ ਹਾਮੀ ਭਰਦੇ ਸੀ, ਤੇ ਉਹ ਆਪ ਵੀ ਇੱਕ ਇੰਟਰਵਿਊ ਚ ਕਹਿੰਦੇ, ਉਹ ਕਹਿੰਦੇ ਵੀ ਮੇਰਾ ਹੈਕ ਨਾ ਇੰਨਾ ਮਸ਼ਹੂਰ ਹੋਇਆ ਜਦ ਮੈਂ ਸਟੇਜਾਂ ਤੇ ਜਾ ਕੇ ਪ੍ਰੋਗਰਾਮ ਕਰਦਾ ਸੀ, ਤੇ ਮੇਰੇ ਹੈਕ ਨਾ ਕਹਿਣ ਨਾਲੇ ਲੋਕੀ ਕਹਿੰਦਾ ਮਤਲਬ 10-10 ਮਿੰਟ ਹੱਸੀ ਜਾਂਦੇ ਸੀ
0: ਜਾਦੂ ਸੀ ਉਹ ਚ ਉਹਨਾਂ ਦੀ ਇਸ ਗੱਲ ਚ,
1: ਉਹ ਹੈਕ ਨਾ ਦਾ ਜਾਦੂ ਸੀ
0: ਜੀ।
1: ਤੇ ਇੱਕ ਜਿਹੜਾ ਉਹ ਚੰਨ ਪ੍ਰਦੇਸ਼ੀ ਦੇ ਵਿਚ ਓਮਪੁਰੀ ਦਾ ਬੋਲਿਆ ਆ ਤਕੀਆ ਕਲਾਮ ਸੀ, ਫੱਟੜ ਹੋ ਜਾ ਮਾਲਕਾਂ ਤੁਹਾਡੀ ਖਾਤਰ,
0: ਫੱਟੜ ਹੋ ਜਾ ਮਾਲਕੋ ਤੁਹਾਡੀ ਖਾਤਰ, ਚੱਟੋ ਨਾ ਮਾਲਕੋ ਚੱਟੋ ਨਾ।
1: ਉਹ ਜਿੰਦਾ ਹੈ ਨਾ ਮਤਲਬ ਦੂਏ ਚ ਬੋਲਦਾ ਸੀ,
0: ਬਹੁਤ ਕਮਾਲ ਜੀ,
1: ਐਨ ਠੇਠ ਪੰਜਾਬੀ ਚ ਬੜੇ ਕਮਾਲ ਦੇ,
0: ਬਹੁਤ ਸ਼ਾਨਦਾਰ ਜੀ, ਬਹੁਤ ਸ਼ਾਨਦਾਰ, ਕਿਆ ਬਾਤ ਹੈ।
1: ਬਹੁਤ ਅੱਜ ਹੋਰ ਵੀ ਦੋਸਤ ਆ ਜਿਹੜੇ ਉਹ ਤਕੀਆ ਕਲਾਮ ਆ ਜਿਹੜੇ ਵੱਖ ਵੱਖ ਉਹ ਜਰੂਰ ਸਾਂਝੇ ਕਰਨਗੇ, ਤੇ ਇਹਦੇ ਵਿੱਚ ਕੋਈ ਦੋ ਰਾਵਾਂ ਨੀ ਹੈਗੀਆਂ ਕਿ ਜਿਹੜਾ ਵਰਤਦਾ ਤਕੀਆ ਕਲਾਮ ਉਹਦੇ ਬੱਸ ਚ ਨੀ ਰਹਿੰਦਾ,
0: ਨਿਕਲ ਹੋ ਜਾਂਦਾ ਬਸ ਉਹੀ।
1: ਕਈ ਵਾਰ ਉਹ ਸੋਚਦਾ ਵੀ ਹੁੰਦਾ ਵੀ ਯਾਰ ਮੈਂ ਕਈ ਜਗ੍ਹਾ ਹਾਸੇ ਦਾ ਪਾਤਰ ਬਣਦਾ ਵੀ ਇਹਨੂੰ ਕਿਸੇ ਤਰ੍ਹਾਂ ਰੋਕਾਂ, ਪਰ ਉਹ ਰੁਕਦਾ
0: ਨਹੀਂ ਰੁਕਦਾ। ਕਈਆਂ ਨੂੰ ਇਹ ਬੜੀ ਆਦਤ ਹੁੰਦੀ ਆ, ਇੱਧਰ ਮੈਂ ਗੱਲ ਇੱਧਰ ਕੀ,
1: ਗੱਲ ਕਰਦੇ ਕਰਦੇ ਨਾ ਮੈਂ ਹੁਣ ਦੇਖਿਆ ਯੂਟਿਊਬ ਦੇ ਉੱਤੇ ਵੀ ਹੈ ਨਾ ਕਈ ਬੰਦੇ ਬਹੁਤ ਜਣੀ ਮਕਬੂਲ ਆ, ਉਹਨਾਂ ਦੀਆਂ ਗੱਲਾਂ ਬੜੀਆਂ ਲੋਕੀ ਪਸੰਦ ਵੀ ਕਰਦੇ ਆ, ਪਰ ਉਹਨਾਂ ਦੇ ਵੀ ਤਕੀਆ ਕਲਾਮ ਕਈ ਵਾਰ ਉਹਨਾਂ ਨੂੰ ਹਨਾ ਹਾਸੇ ਦੇ ਪਾਤਰ ਬਣਾ ਲੈਂਦੇ ਆ, ਕੋਈ ਕਈ ਹਨਾ ਗੱਲ ਕਰਕੇ ਫਿਰ ਕਹਿੰਦੇ ਹੋਰ ਫੇ ਆਈ ਸਮਝ,
0: ਕਈਆਂ ਨੂੰ ਠੀਕ ਹੈ ਕਹਿਣ ਦੀ ਬੜੀ ਆਦਤ ਹੁੰਦੀ ਹੈ ਹਰ ਵਕਤ ਤੋਂ ਬਾਅਦ,
1: ਠੀਕ ਹੈ ਕਹਿਣ ਦੀ ਬਹੁਤ ਆਦਤ। ਲਓ ਜੀ ਹੁਣ ਹੋਰ ਬਹੁਤ ਸਾਰੇ ਦੋਸਤ ਆਉਣਗੇ
0: ਜੀ
1: ਜਿਹੜੇ ਤਕੀਆ ਕਲਾਮ ਸਾਂਝੇ ਕਰਨਗੇ, ਤੇ ਇੱਕ ਰਚਨਾ ਤੁਹਾਡੇ ਨਾਲ ਸਾਂਝੀ ਕਰਦੇ ਆ
0: ਜੀ। ਜਰੂਰ ਜੀ ਇਰਸ਼ਾਦ।
1: ਹੋਇਆ ਕਿ ਕੁੱਲੀ ਗੁੱਲੀ ਤੇ ਜੁੱਲੀ ਦਾ ਹੁਣ ਰਿਹਾ ਨਾ ਉਹ ਸਤਿਕਾਰ ਹੈ।
0: ਬਹੁਤ ਖੂਬ।
1: ਕੁੱਲੀ ਗੁੱਲੀ ਤੇ ਜੁੱਲੀ ਦਾ ਹੁਣ ਰਿਹਾ ਨਾ ਉਹ ਸਤਿਕਾਰ ਹੈ, ਇਹ ਕਿੱਦਾਂ ਦੇ ਹੋਵਣਗੇ ਹੁਣ ਕਰਦਾ ਤੈ ਬਾਜ਼ਾਰ ਹੈ।
0: ਵਾਹ ਜੀ ਵਾਹ, ਸਾਰੀ ਗੱਲ ਉੱਥੇ ਜਾ ਵੱਜੀ, ਕਿਆ ਬਾਤ ਹੈ।
1: ਇਹ ਕਿੱਦਾਂ ਦੇ ਹੋਵਣਗੇ ਹੁਣ ਤੈ ਕਰਦਾ ਇਹ ਬਾਜ਼ਾਰ ਹੈ, ਤੇ ਕਹਿੰਦਾ ਲੋਕ ਕੇ ਲੋਕ ਛਿਪ ਕੇ ਗੁਰ ਖਾਣੇ ਦੀ ਹੁਣ ਹੋ ਗਏ ਰੀਤ ਪੁਰਾਣੀ ਹੈ
0: ਪੁਰਾਣੀ ਹੈ।
1: ਲੋਕ ਛਿਪ ਕੇ ਗੁੜ ਖਾਣੇ ਦੀ ਹੁਣ ਰੀਤ ਪੁਰਾਣੀ ਹੋ ਗਈ, ਕਹਿੰਦਾ ਇੱਕ ਵਾਰ ਕੀ ਵੀ ਖਾਧੀ ਨਸ਼ਰ ਕਰਨੇ ਦੀ ਹੁਣ ਪਰਮਾਰ ਹੈ
0: ਪਰਮਾਰ ਹੈ। ਬਿਲਕੁਲ ਜੀ,
1: ਇੱਕ ਬੁਰਕੀ ਖਾਧੀ ਵੀ ਨਸ਼ਰ ਕਰਨੇ ਦੀ ਹੁਣ ਭਰਮਾਰ ਹੈ, ਤੇ ਜਿਹੜੇ ਸਾਦਾ ਜੀਵਨ ਜਿਉਣ ਦੀ ਸਦਾ ਰੱਟ ਹੀ ਰੱਟਦੇ ਰਹੇ
0: ਰੱਟ ਹੀ ਰੱਟਦੇ ਰਹੇ ਵਾਹ
1: ਜਿਹੜੇ ਸਾਦਾ ਜੀਵਨ ਜਿਉਣ ਦੀ ਸਦਾ ਰੱਟ ਹੀ ਰੱਟਦੇ ਰਹੇ, ਖੁਦ ਸਾਦਗੀ ਵਿੱਚ ਜਿਉਣਾ ਹੁਣ ਉਹਨਾਂ ਲਈ ਵੀ ਦਰਕਾਰ ਹੈ
0: ਦਰਕਾਰ ਹੈ। ਬਹੁਤ ਖੂਬ ਜੀ।
1: ਤੇ ਸ਼ਮੀ ਜੀ ਆਹ ਦੇਖੋ ਵੀ ਪਾਰਟੀਆਂ ਜੀਨਾਂ ਪਾ ਕੇ ਫਿਰਨਾ ਹੁਣ ਬਣ ਗਿਆ ਏ ਮਾਣ ਇੱਥੇ।
0: ਵਾਹ ਵਾਹ ਵਾਹ ਵਾਹ ਵਾਹ,
1: ਪਾਰਟੀਆਂ ਜੀਨਾਂ ਪਾ ਕੇ ਫਿਰਨਾ ਹੁਣ ਬਣ ਗਿਆ ਏ ਮਾਣ ਇੱਥੇ, ਨਮੋਸ਼ੀ ਸਮਝਣ ਟਾਕੀ ਵਾਲਾ ਪਜਾਮਾ ਤੇ ਟਾਕੀ ਵਾਲੀ ਹੀ ਸਲਵਾਰ ਹੈ।
0: ਵਾਹ ਜੀ ਵਾਹ,
1: ਜਿਹੜੀ ਲੋੜ ਮੁਤਾਬਕ ਲੱਗਦੀ ਸੀ
0: ਬਿਲਕੁਲ ਉਹ ਹੁਣ ਟੌਰ ਬਣ ਗਈ ਏ।
1: ਨਮੋਸ਼ੀ ਸਮਝਣ ਟਾਕੀ ਵਾਲਾ ਪਜਾਮਾ ਤੇ ਟਾਕੀ ਵਾਲੀ ਸਲਵਾਰ ਹੈ, ਉੱਚੇ ਉਹਨੇ ਮਹਿਲਾਂ ਵਰਗੇ ਘਰ ਦੀ ਰੀਝ ਪੂਰੀ ਹਰ ਇੱਕ ਹਾਲਤ ਵਿੱਚ
0: ਜੀ,
1: ਪੂਰਨੀ ਹਰ ਇੱਕ ਹਾਲਤ ਵਿੱਚ
0: ਜੀ,
1: ਉਹਨੇ ਮਹਿਲਾਂ ਵਰਗੇ ਘਰ ਦੀ ਰੀਝ ਪੂਰਨੀ ਹਰ ਇੱਕ ਹਾਲਤ ਵਿੱਚ, ਕੀ ਹੋਇਆ ਜੇ ਲਟਕਣੀ ਸਿਰ ਤੇ ਉਮਰ ਭਰ ਕਿਸ਼ਤਾਂ ਦੀ
0: ਤਲਵਾਰ ਹੈ। ਬਹੁਤ ਖੂਬ ਜੀ ਬਹੁਤ ਖੂਬ, ਵਾਹ ਵਾਹ,
1: ਕੀ ਹੋਇਆ ਅਜੇ ਲਟਕਣੀ ਸਿਰ ਤੇ ਉਮਰ ਭਰ ਕਿਸ਼ਤਾਂ ਦੀ ਤਲਵਾਰ ਹੈ, ਤੇ ਮਕਤਾ ਹੈ ਕਿ ਇਹ ਬੀਸਲਾ ਰਹਿਣਾ ਪਹਿਨਣਾ ਖਾਣਾ ਬਹੁਤੇ ਖੁਦ ਤੈਅ ਨਹੀਂ ਕਰਦੇ
0: ਜੀ,
1: ਬੀਸਲਾ ਰਹਿਣਾ ਪਹਿਨਣਾ ਖਾਣਾ ਬਹੁਤੇ ਖੁਦ ਤੈਅ ਨਹੀਂ ਕਰਦੇ, ਜਾਂ ਤਾਂ ਟੈਲੀਵਿਜ਼ਨ ਦੱਸੇ ਜਾਂ ਤੈਅ ਕਰਦੀ ਅਖਬਾਰ ਹੈ
0: ਅਖਬਾਰ ਹੈ। ਵਾਹ ਜੀ ਵਾਹ, ਕਿਆ ਬਤਾ ਕਿਆ ਬਤਾ।
1: ਕੁੱਲੀ ਗੁੱਲੀ ਤੇ ਜੁੱਲੀ ਦਾ ਹੁਣ ਰਿਹਾ ਨਾ ਉਹ ਸਤਿਕਾਰ ਹੈ, ਇਹ ਕਿੱਦਾਂ ਦੇ ਹੋਵਣਗੇ ਹੁਣ ਤੈ ਕਰਦਾ ਇਹ ਬਾਜ਼ਾਰ
0: ਹੈ। ਬਹੁਤ ਖੂਬ ਜੀ ਬਹੁਤ ਖੂਬ,
1: ਮੁਹੱਬਤ ਜਿੰਦਾਬਾਦ, ਜ਼ਿੰਦਗੀ ਜਿੰਦਾਬਾਦ ਤੇ ਸਾਮਰਾਜਵਾਦ ਮੁਰਦਾਬਾਦ। ਬਹੁਤ ਬਹੁਤ ਧੰਨਵਾਦ ਸ਼ਮੀ ਜੀ,
0: ਸ਼ੁਕਰੀਆ ਜੀ, ਜਿੰਦਾਬਾਦ ਜਾਰੀਆਂ। ਦੋਸਤੋ ਕਿਆ ਬਤਾ ਕਿਆ ਬਤਾ, ਆ ਕਿਆ ਬਾਤਾਂ ਵੀ ਤਕੀਆ ਕਲਾਮ ਵੀ ਬਣ ਗਿਆ ਆਪਣਾ ਦੇਖਿਆ ਜਾਵੇ। ਇੱਕ ਮੈਨੂੰ ਮੈਂ ਆਪ ਵੀ ਨੋਟ ਕੀਤੇ ਆਪਣੇ ਤਕੀਆ ਕਲਾਮ ਵੀ ਲੱਭੀ ਜਾਂਦੇ ਉਹ, ਮਤਲਬ ਤਕੀਏ ਘੱਟ ਹੈ ਕਲਾਮ ਜ਼ਿਆਦਾ ਹੋ ਗਏ ਆ। ਕਿਆ ਬਾਤਾਂ ਕਿਆ ਬਾਤਾਂ, ਇਹ ਵੀ ਇੱਕ ਤਕੀਆ ਕਲਾਮ, ਹਰ ਗੱਲ ਦੇ ਵਿੱਚ ਇਹੀ ਗੱਲ ਨਿਕਲ ਆਉਂਦੀ ਕਿਆ ਬਾਤਾਂ, ਬਾਅਦ ਪਤਾ ਲੱਗਦਾ ਕਿ ਬਾਤ ਹੈ ਕਿਹੜੀ ਸੀ। ਫਿਰ ਦੂਸਰੀ ਗੱਲ, ਇੱਕ ਦੂਸਰਾ ਆ ਰਿਹਾ ਐਂਡ, ਐਂਡ ਹੋ ਗਈ ਜੀ, ਐਂਡ ਹੋ ਜਾਵੋ, ਐਂਡ ਹੋ ਗਿਆ। ਵਾਹ ਜੀ ਵਾਹ, ਬੰਦਾ ਕਹਿੰਦਾ ਅੱਜ ਤਾਂ ਗੱਲ ਸ਼ੁਰੂ ਹੋਈ ਹੈ ਵੀਰੇ, ਤੂੰ ਪਹਿਲਾਂ ਐਂਡ ਕਹੀ ਜਾਂਦਾ ਯਾਰ। ਨਹੀਂ ਭਾਈ, ਫਿਰ ਸਮਝਾਉਣਾ ਪੈਂਦਾ ਵੀ ਭਾਈ ਐਂਡ ਮਤਲਬ ਸਿਰਾ, ਸਿਰਾ ਹੋ ਗਿਆ ਜੀ ਸਿਰਾ। ਸੋ ਐਂਡ ਐਂਡ ਜੀ ਐਂਡ ਹੋ ਗਿਆ, ਕਿਸੇ ਨੇ ਕੋਈ ਸ਼ੇਅਰ ਕਿਹਾ, ਕਿਸੇ ਨੇ ਕੋਈ ਵਧੀਆ ਗੱਲ ਕਹੀ ਤੇ ਨਾਲ ਹੀ ਕਹਿ ਦੋ ਵਾਹ ਐਂਡ ਜਮਾ ਹੀ ਐਂਡ। ਇਹ ਹੌਲੀ ਹੌਲੀ ਹੌਲੀ ਹੌਲੀ ਇੰਨੀ ਕੁ ਆਦਤ ਜਿਹੜੀ ਹੈ ਉਹ ਪੱਕ ਜਾਂਦੀ ਹੈ, ਕਿ ਉਹਨੂੰ ਸੁਣਨ ਵਾਲਾ ਬੰਦਾ ਵੀ ਪੱਕ ਜਾਂਦਾ ਹੈ ਕਿ ਯਾਰ ਇਹ ਕਿਆ ਹੈ, ਕਿਆ ਬਾਤ ਆ, ਓਹੋ ਖੈਰ ਦੋਸਤੋ ਇਹ ਗੱਲਬਾਤ ਆਪਣੀ ਜਾਰੀ ਆ ਤੇ ਆਪਣੇ ਨਾਲ ਜਗਸੀਰ ਸਿੰਘ ਜੀ ਗੁਰਦਾਰਾ ਸਾਹਿਬ ਜੁੜੇ ਨੇ, ਬਹੁਤ ਬਹੁਤ ਸਵਾਗਤ ਕਰਦੇ ਆ ਜੀ। ਜੀ ਆਇਆਂ ਨੂੰ ਸਿੰਘ ਸਾਹਿਬ ਸਤਿ ਸ੍ਰੀ ਅਕਾਲ ਜੀ।
2: ਸ਼ਾਮੀ ਜੀ ਸਤਿ ਸ੍ਰੀ ਅਕਾਲ, ਜਗਸੀਰ ਗੁਰਦਾਰਾ ਗੱਲ ਕਰ ਰਿਹਾ ਜੀ।
0: ਜੀ ਜੀ ਆਇਆਂ ਨੂੰ ਜੀ,
2: ਮੈਂ ਕਿਹਾ ਤਕੀਆ ਗੁਲਾਮ ਦੀ ਜਾਂ ਗੱਲ ਚੱਲ ਰਹੀ ਹੈ, ਕੋਈ ਹਾਸੇ ਮਜ਼ਾਕ ਦੀ ਗੱਲ ਕਰ ਲਈ ਨਾਲ।
0: ਬਿਲਕੁਲ ਬਿਲਕੁਲ ਜੀ ਬਿਲਕੁਲ, ਬਹੁਤ ਲੋੜ ਹੈ।
2: ਸਾਡੇ ਪਿੰਡ ਦਾ ਇੱਕ ਬੰਦਾ ਹੁੰਦਾ ਸੀ, ਉਹਨੂੰ ਹਰੇਕ ਗੱਲ ਤੇ ਕਹਿਣ ਦੀ ਆਦਤ ਸੀ ਤੇਰੇ ਵਾਂਗੂ
0: ਤੇਰੇ ਵਾਂਗੂ। ਠੀਕ ਹੈ ਜੀ।
2: ਉਹਦਾ ਤਕੀਆ ਕਲਾਮ ਸੀ ਤੇਰੇ ਵਾਂਗੂ
0: ਤੇਰੇ ਵਾਂਗੂ।
2: ਹਾਂ, ਉਹ ਥੋੜਾ ਜਿਹਾ ਨਸ਼ਾ ਖਾਂਦਾ ਸੀ ਪੋਸਟ, ਆਮ ਮਾਲਵੇ ਦੇ ਲੋਕ ਪੋਸਟ ਖਾਂਦੇ ਸੀ
0: ਜੀ।
2: ਤੇ ਉਹਦੇ ਤੋਂ ਥੋੜਾ ਜਿਹਾ ਕਿਤੇ ਪੋਸਟ ਫੜਿਆ ਗਿਆ ਅੱਧਾ ਕੁ ਕਿਲੋ, ਪੁਲਿਸ ਵਾਲਿਆਂ ਨੇ ਫੜ ਲਿਆ। SHO ਨੇ ਹਾਂ ਵੀ ਤੇਰੇ ਕੋਲ ਪੋਸਟ ਫੜਿਆ, ਉਹਨਾਂ ਸਾਹਿਬ ਮੈਂ ਤਾਂ ਖਾਣ ਵਾਸਤੇ ਥੋੜਾ ਜਿਹਾ ਰੱਖਿਆ, ਮੈਂ ਕਿਹੜਾ ਵੇਚਦਾ ਤੇਰੇ ਵਾਂਗੂ। ਉਹ ਥਾਣੇਦਾਰ ਨੇ ਲੰਮਾ ਪਾ ਲਿਆ, ਉਹਨੂੰ ਥਾਣੇ ਲੈ ਗਏ, ਫਿਰ ਪਿੰਡ ਦੇ ਮਗਰ ਗਏ। ਇਹਦਾ ਤਕੀਆ ਕਲਾਮ ਹੈ ਤੇਰੇ ਵਾਂਗੂ, ਇਹਨੇ ਗੱਲ ਤਾਂ ਸਿਰਫ ਇੰਨੀ ਹੀ ਕਹੀ ਸੀ ਵੀ ਮੈਂ ਤਾਂ ਖਾਣ ਨੂੰ ਥੋੜਾ ਜਿਹਾ ਲਿਆ, ਮੈਂ ਕਿਹੜਾ ਵੇਚਦਾ। ਉਹਨੇ ਵੀ ਨਾਲ ਉਹਦੇ ਐਂ ਲੱਗ ਗਏ ਮੈਂ ਕਿਹੜਾ ਵੇਚਦਾ ਤੇਰੇ ਵਾਂਗੂ
0: ਤੇਰੇ ਵਾਂਗੂ।
2: ਹਾਂ, ਪਿੰਡ ਚ ਡੇਰੀ ਸੀ ਤੇ ਡੇਰੀ ਤੋਂ ਚਲਾ ਗਿਆ ਪੁੱਛਣ ਵੀ ਅਸੀਂ 2 ਕਿਲੋ ਦੁੱਧ ਲਿਆ ਕਰਾਂਗੇ ਹੁਣ।
0: ਠੀਕ ਹੈ ਜੀ।
2: ਤੇ ਉਹਨਾਂ ਦੇ ਘਰੇ ਆਵਾਜ਼ ਮਾਰੀ, ਉਹਨਾਂ ਦੀ ਬੁੜੀ ਸੀਗੀ ਘਰੇ ਆਉਂਦੇ, ਹਾਂ ਭਾਈ। ਤੇ ਉਹਨਾਂ ਦਾ ਚਾਚੀ, ਅਸੀਂ ਨਾ 2 ਕਿਲੋ ਦੁੱਧ ਲੈ ਕੇ ਜਾਇਆ ਕਰਾਂਗੇ
0: ਜੀ।
2: ਪਿੰਡ ਦੇ ਲੋਕ ਇੱਕ ਦੂਜੇ ਨੂੰ ਜਾਣਦੇ ਨੇ, ਉਹ ਆਂਦੀ ਥੋੜੀ ਤਾਂ ਮੱਝ ਮਿਲਦੀ ਸੀ, ਥੋੜੀ ਤਾਂ ਮੱਝ ਸੀਗੀ, ਕੀ ਗੱਲ। ਉਹਨਾਂ ਚਾਚੀ ਹੁਣ ਉਹਨਾਂ ਤੋਕੜ ਜੀ ਹੋਈ ਪਈ ਆ ਤੇਰੇ ਵਾਂਗੂ। ਡੇਰੀ ਵਾਲਾ ਨੇ ਢਾਲਿਆ, ਫਿਰ ਉੱਥੇ ਖੜਾ ਕੇ ਲਿਆਂਦਾ।
0: ਇਹ ਬਹੁਤ ਹੀ ਚਲੋ ਆਤਮਘਾਤੀ ਤਕੀਆ ਕਲਾਮ ਨਿਕਲਿਆ।
2: ਤਕੀਆ ਕਲਾਮ ਕਈ ਵਾਰੀ ਭੈੜੀ ਵੀ ਕਰ ਜਾਂਦਾ,
0: ਬੈਕ ਫਾਇਰ ਹੀ ਕਰ ਰਿਹਾ ਪੂਰਾ ਜੀ।
2: ਧੰਨਵਾਦ ਤੁਹਾਡਾ ਜੀ, ਇੰਨੀ ਸੁਣਾਉਣੀ
0: ਜੀ, ਬਹੁਤ ਖੂਬ ਜੀ, ਬਹੁਤ ਖੂਬ, ਕਿਆ ਪਤਾ। ਮੁਹੱਬਤ ਜਿੰਦਾਬਾਦ ਹੈ ਜੀ, ਤੇ ਜ਼ਿੰਦਗੀ ਜਿੰਦਾਬਾਦ ਬਾਬਿਓ,
2: ਜ਼ਿੰਦਗੀ ਜਿੰਦਾਬਾਦ। ਠੀਕ ਹੈ,
0: ਸ਼ੁਕਰੀਆ ਜੀ। ਤੇਰੇ ਵਾਂਗੂ, ਕਿਆ ਬਾਤ ਹੈ, ਉਹ ਮੈਂ ਕਿਹੜਾ ਚਟਾ ਹੋਇਆ ਜਾਂ ਤੇਰੇ ਵਾਂਗੂ। ਨਹੀਂ, ਐਂਡ ਹੋ ਗਿਆ, ਫਸ ਜਾਂਦਾ ਬੰਦਾ ਜੀ ਆਪਣੀ ਗੱਲ ਚ, ਆਪ ਫਸ ਜਾਂਦੇ ਆ। ਤੋ ਇੱਕ ਨੂੰ ਕੁੰਡੀ ਖੜਕਾ ਕੇ ਕਹਿਣ ਦੀ ਬੜੀ ਆਦਤ ਸੀ, ਉਹ ਹਰੇਕ ਗੱਲ ਨੂੰ। ਹੋਰ ਭਾਜੀ ਤੁਸੀਂ ਬੂਹਾ ਹੀ ਨੀ ਖੋਲਿਆ ਕੁੰਡੀ ਖੜਕਾ ਕੇ, ਹੱਦ ਹੋ ਗਈ। ਕਹਿੰਦਾ ਕੁੰਡੀ ਤੂੰ ਖੜਕਾਣੀ ਸੀ, ਮੈਂ ਤਾਂ ਬੂਹਾ ਹੀ ਖੋਲਣਾ ਸੀ। ਨਹੀਂ ਭਾਜੀ, ਇਹ ਤਾਂ ਕਹਿਣਾ ਹੀ ਹੁੰਦਾ ਕੁੰਡੀ ਖੜਕਾ ਕੇ, ਕਹਿ ਕੋਈ ਗੱਲ ਵੀ ਹੁੰਦੀ ਹੈ। ਤੋ ਉਹ ਬੜੇ ਜ਼ਬਰਦਸਤ ਆਈਡੀਏ ਚੱਲਦੇ ਆ ਜੀ ਇਹੋ ਜਿਹੇ। ਤੋ ਇੱਕ ਹਿੰਦੀ ਫਿਲਮਾਂ ਵਾਲਿਆਂ ਦੇ ਵਿੱਚ ਵੀ ਇਹ ਡਾਇਲੋਗ ਭਾਜੀ ਚੱਲਦੀ ਰਹੀ ਆ, ਕਸਮ ਉਡਾਨ ਝੱਲੇਗੀ। ਉਡਾਨ ਝੱਲਾ ਪਤਾ ਨਹੀਂ ਕੀ ਚੀਜ਼ ਆ, ਲੇਕਿਨ ਉਹ ਹਰ ਗੱਲ 'ਚ ਕਹੀ ਜਾਂਦੇ ਸੀਗੇ। ਤੋ ਦੋਸਤੋ ਅੱਜ ਤਕੀਆ ਕਲਾਮ ਜਿਹੜੇ ਆ ਉਹ ਡਿਸਕਸ ਕੀਤੇ ਜਾ ਰਹੇ ਆ, ਬੜੀ ਕਮਾਲ ਧਮਾਲ ਹੋਈ ਪਈ ਹੈ। ਔਰ ਆਪਾਂ ਦੇਖਦੇ ਹਾਂ ਵੀ ਚੰਗਾ ਚੰਗਾ, ਫਿਰ ਇਹ ਵੀ ਇੱਕ ਤਕੀਆ ਕਲਾਮ ਹੋ ਜਾਂਦਾ, ਕਹੀ ਜਾਣਾ ਉਹੀ ਕਹੀ ਜਾਣਗੇ ਚੰਗਾ ਫਿਰ। ਫਿਰ ਅੱਛਾ, ਹੈਲੋ ਨੂੰ ਆਪਾਂ ਤਕੀਆ ਕਲਾਮ 'ਚ ਰੱਖ ਸਕਦੇ ਹਾਂ, ਜਦੋਂ ਫੋਨ ਚੱਕਦੇ ਹਾਂ ਹੈਲੋ ਹੈਲੋ ਹੈਲੋ ਹੈਲੋ, ਕੋਈ ਆਵਾਜ਼ ਨਹੀਂ ਆਉਂਦੀ ਲੋਕਲੋ ਬਾਦ। ਮੈਂ ਹਰਿਆਣੇ ਵਿੱਚ ਗਿਆ ਜਿੰਨੀ ਵਾਰੀ, ਤਾਂ ਉੱਥੇ ਉਹਨਾਂ ਨੇ PCO 'ਤੇ ਲਿਖਿਆ ਹੁੰਦਾ ਸੀ ਲੋਕਲੋ ਬਾਦ, ਬਹੁਤ ਵਧੀਆ ਲੱਗਦਾ ਸੀ ਉਹ, ਕਿੱਦਾਂ ਠੀਕ ਹੈ ਜੀ। ਅਤੇ ਪਰ ਜਦੋਂ ਫੋਨ ਕੋਈ ਮਿਲਾਓ ਤਾਂ ਲੱਗਦਾ ਨਹੀਂ ਸੀ, ਫਿਰ ਉਹ ਕਹਿੰਦੇ ਲੋਕਲੋ ਬਾਦ, ਫੋਨ 'ਤੇ ਲਾ ਕੇ ਰਾਣੀ ਇਹੋ ਨਾ ਲੱਗ ਹੈ। ਉਹ ਤੁਹਾਡਾ ਭਲਾ ਹੋ ਜੇ, ਇੱਕ ਇਹ ਵੀ ਬੜੀ ਵੱਡੀ ਗੱਲ ਹੈ, ਉਹ ਤੁਹਾਡਾ ਭਲਾ ਹੋ ਜੇ, ਇਹ ਬੜਾ ਜ਼ਬਰਦਸਤ ਹੈ। ਇਹ ਵੀ ਬੜਾ ਆਮ ਕਾਮਨ ਜਿਹੜਾ ਆਪਾਂ ਦੇਖਦੇ ਹਾਂ ਕਿ ਵਰਤਿਆ ਜਾਂਦਾ ਤੱਕੀ ਕਲਾਮ ਹੈ। ਔਰ ਤੱਕੀਏ ਕਲਾਮ ਦੀ ਖੂਬਸੂਰਤੀ ਇਹ ਆ ਕਿ ਇਹ ਸਾਡੀ ਬੋਰਿੰਗ ਲਾਈਫ ਨੂੰ ਥੋੜਾ ਜਿਹਾ ਇੰਟਰਸਟਿੰਗ ਬਣਾ ਦਿੰਦਾ। ਇੰਟਰਸਟਿੰਗ ਬਣਾਉਂਦਾ ਹੈ। ਜਿਵੇਂ ਹੁਣੇ ਹੁਣੇ ਜਗਸੀਰ ਬਾਈ ਜੀ ਦੱਸ ਕੇ ਗਏ ਕਿ ਬਈ ਕਿਵੇਂ ਇਹ ਤਾਂ ਚਲੋ ਉਲਟਾ ਹੀ ਹੋ ਗਿਆ ਨਾ, ਹੁਣ ਬਾਈ ਨੂੰ ਆਪਣੇ ਉੱਤੇ ਪਈ ਜਾਂਦਾ ਸੀ ਕਿ ਆਹ ਵੀ ਉੱਧਰ ਗਿਆ ਉੱਧਰ, ਇਹੋ ਜਿਹੇ ਡਾਇਲੋਗ ਵੱਜ ਗਿਆ ਕਿ ਆਹ ਵੀ ਫਸ ਗਿਆ ਬੰਦਾ। ਤੋ ਇਹ ਬੜੇ ਖਤਰਨਾਕ ਹੋ ਸਕਦੇ ਆ। ਲੇਕਿਨ ਕੁੱਲ ਮਿਲਾ ਕੇ ਜਦੋਂ ਆਪਾਂ ਨੂੰ ਪਤਾ ਲੱਗਦਾ ਕਿ ਨਹੀਂ, ਇਹ ਤਾਂ ਯਾਰ ਊਂ ਸੀ ਵੀ, ਉਹਦਾ ਥੱਕੀਆ ਕਲਾਮ ਸੀ, ਇਹੋ ਜਿਹੀ ਕੋਈ ਭਾਵਨਾ ਨਹੀਂ ਸੀ ਉਹਦੀ, ਮਤਲਬ ਭਾਵਨਾ ਮਤਲਬ ਐਂਡ ਹੋ ਗਿਆ ਉੱਧਰ, ਬੰਦਾ ਚੁੱਕ ਲਿਆ ਉੱਧਰ ਪੁਲਿਸ ਨੇ। ਤੇ ਇਹ ਜ਼ਬਰਦਸਤ ਆਈਡੀਆ ਜਿਹੜਾ ਚੱਲਦਾ ਹੈ। ਤੇ ਦੋਸਤੋ ਸੁਰਿੰਦਰ ਕੌਰ ਮਾਹਿਲ ਜੀ, ਸਤਿ ਸ੍ਰੀ ਅਕਾਲ ਜੀ। ਤੇ ਦੋਸਤ ਜਿਹੜੇ ਇਸ ਵੇਲੇ ਪ੍ਰੋਗਰਾਮ ਸੁਣ ਰਹੇ ਨੇ, ਮਾਤਾ ਜੀ ਚਰਨਜੀਤ ਕੌਰ ਜੀ, ਉਹਨਾਂ ਵੱਲੋਂ ਵੀ ਫਤਿਹ ਸਾਂਝੀ ਕੀਤੀ ਜਾ ਰਹੀ ਹੈ, ਸ਼ੁਕਰੀਆ ਜੀ। ਤੇ ਅੰਮ੍ਰਿਤ ਕੌਰ, ਮਨਦੀਪ ਕੌਰ ਹੋਰੀ ਪ੍ਰੋਗਰਾਮ ਸੁਣ ਰਹੇ ਨੇ, ਤੇ ਸ਼ੁਕਰੀਆ ਉਹਨਾਂ ਦਾ ਵੀ, ਬਹੁਤ ਬਹੁਤ ਸ਼ੁਕਰੀਆ ਜੀ। ਤੋ ਇੱਕ ਲਿਸਟ ਜੇ ਬਣਾਈ ਜਾਵੇ ਤਕੀਆ ਕਲਾਮਾਂ ਦੀ, ਤਾਂ ਬੜੇ ਕਮਾਲ ਕਮਾਲ ਦੇ ਜਿਹੜੇ ਆ ਉਹ ਹੋਣਗੇ। ਆਪਾਂ ਮੰਨ ਲਓ ਕਿਸੇ ਨਾਲ ਗੱਲਬਾਤ ਕਰਦੇ ਹਾਂ ਤੇ ਉਹਨੂੰ ਇੱਕ ਗੇਮ ਖੇਡਣ ਦਿੰਦੇ ਹਾਂ ਕਿ ਹਾਂ ਵੀਰੇ ਆਪਾਂ ਨਾ 3-4 ਮਿੰਟ ਗੱਲ ਕਰਨੀ ਹੈ, ਪਰ ਜਿਹੜਾ ਤੁਸੀਂ ਹਾਂ ਬਾਰ ਬਾਰ ਵਿੱਚ ਆਉਂਦਾ ਨਾ, ਬਾਰ ਬਾਰ ਗੱਲ ਆਉਂਦੀ ਹੈ ਕੋਈ, ਜਿਵੇਂ ਮਤਲਬ ਕਹਿ ਲਓ ਜਾਂ ਕੁਛ ਉਹੋ ਜਿਹੀ ਗੱਲ ਕਹਿ ਲਓ ਜਿਹੜੀ ਆਪ ਮੁਹਾਰੇ ਆ ਰਹੀ ਹੈ, ਇਹ ਨਹੀਂ ਵਿੱਚ ਆਉਣੀ ਚਾਹੀਦੀ। ਪਰ ਜਿੱਦਾਂ ਹੀ ਉਹ ਗੱਲ ਆਈ, ਗੇਮ ਓਵਰ। ਤਕੀਆ ਕਲਾਮ ਛੱਡਣ ਦੀ ਵੀ ਲੋੜ ਪੈ ਸਕਦੀ ਹੈ ਕਈ ਵਾਰੀ, ਇਹੋ ਜਿਹਾ ਤਾਂ ਛੱਡਣਾ ਹੀ ਪੈਣਾ ਜਿਹੜਾ ਜਗਸੀਰ ਬਾਈ ਜੀ ਨੇ ਕਿਹਾ ਸੀਗਾ ਵੀ ਤੇਰੇ ਵਾਂਗੂ ਕਹਿ ਕੂਕੇ ਤੇ ਬੰਦਾ ਫਸ ਜਾਏਗਾ। ਇਹ ਇਹਨੂੰ ਛੱਡਿਆ ਕਿਵੇਂ ਜਾਵੇ, ਪਹਿਲਾਂ ਤਾਂ ਇਹ ਪਤਾ ਲਾਉਣਾ ਬੜਾ ਔਖਾ ਕਿ ਹੈ ਕਿਹੜਾ ਤਕੀਆ ਕਲਾਮ ਮੇਰਾ, ਇਹ ਡਾਇਗਨੋਜ਼ ਕਰਨਾ ਬੜਾ ਔਖਾ ਕੰਮ ਹੈ। ਪਰ ਜਦੋਂ ਹੋ ਜਾਏ ਫਿਰ, ਕਿਉਂਕਿ ਜਦੋਂ ਲੱਭ ਜਾਏ ਸਵਾਲ, ਸਵਾਲ ਜਿਹੜਾ ਇਹਦਾ ਮਤਲਬ ਹੈ ਕਿ ਉਹਦਾ ਜਵਾਬ ਵੀ ਹੈਗਾ, ਜੇ ਕੋਈ ਸਵਾਲ ਹੈ ਤਾਂ ਜਵਾਬ ਵੀ ਹੈਗਾ ਆਪਣੇ ਆਪ ਹੀ, ਆਪਣੇ ਆਪ ਹੀ। ਤੋ ਦੋਸਤੋ ਬਸ ਜੀ, ਮਤਲਬ ਹੈ ਦੇਖੋ ਜੀ, ਦੇਖੋ ਜੀ ਬੜਾ ਹੁੰਦਾ, ਦੇਖੋ ਜੀ ਮੈਂ ਤੁਹਾਡੇ ਨਾਲ ਗੱਲ ਕਰਨ ਵਾਲਾ ਹਾਂ। ਭਾਜੀ ਫਿਰ ਦੇਖਣ ਵਾਲੀ ਕਿਹੜੀ ਗੱਲ ਹੈ, ਦੇਖੋ ਜੀ ਤੁਸੀਂ ਗੱਲ ਮੇਰੀ ਨੂੰ ਭੈੜਾ ਨਾ ਸਮਝਿਓ, ਦੇਖੋ ਜੀ ਗੱਲ ਜਿਹੜੀ ਹੈਗੀ ਹੈ, ਤੋ ਇਹ ਵੀ ਜ਼ਬਰਦਸਤ ਆਈਡੀਆ ਹੈ। ਤੋ ਹੋਰ ਕੀ ਭਾਜੀ, ਉੱਥੇ ਨਾ 5 ਬੰਦੇ ਖੜੇ ਸੀ, ਹੋਰ ਕੀ, ਉਹ ਬੰਦਿਆਂ ਨੇ ਪਤਾ ਨਹੀਂ ਕਾਹਦੇ ਵਾਸਤੇ ਇੱਕ ਦੂਜੇ ਦੇ ਮੂੰਹ ਤੇ ਘਸੋਣ ਛੱਡੇ, ਹੋਰ ਕੀ, ਘਸੋਣੀ ਛੱਡਤੇ, ਹੋਰ ਕੀ ਛੱਡਤੇ ਵੀਰੇ, ਹੈ ਨਾ ਤਾਂ ਜੋ ਹੁੰਦਾ ਹੀ ਜਦੋਂ ਹੈ ਨਾ, ਉਹ ਤੇ ਹੈ ਕਿ ਨਾ, ਮੇਹਰ ਮਿੱਤਲ ਸਾਹਿਬ ਉਹਨਾਂ ਨੇ ਇੰਨੀ ਪਾਪੂਲਰ ਕੀਤੀ ਆ। ਤੇ ਇੱਕ ਵਾਰੀ ਜਿਹੜੀ ਇਹ ਵੀ ਡਾਇਲੋਗ ਬਾਜੀ ਬਹੁਤ ਚੱਲਦੀ ਆਪਾਂ ਸੁਣਦੇ ਹਾਂ, ਦੂਸਰਾ ਜਿਹਨੂੰ ਕਹਿੰਦੇ ਆਪਾਂ ਅੰਗਰੇਜ਼ੀ ਬੜੀ ਘੋਟਦੇ ਆ ਪੰਜਾਬੀ ਚ ਬੰਦੇ, ਕੋਈ ਗੱਲ ਸ਼ੁਰੂ ਕਰਨਗੇ, ਐਕਚੁਅਲੀ ਇਹ ਵੀ ਇੱਕ ਤਕੀਆ ਕਲਾਮ ਬਣ ਜਾਂਦਾ, ਐਕਚੁਅਲੀ ਇੱਕ ਤਕੀਆ ਕਲਾਮ ਬਣ ਗਿਆ ਆਪਣੇ ਆਪ ਹੀ, ਆਪ ਮੁਹਾਰੇ। ਤੋ ਬੇਸਿਕਲੀ ਵੀ ਬਹੁਤ ਕਹਿੰਦੇ ਬੰਦੇ। ਦੋਸਤੋ ਆਪਣੇ ਨਾਲ ਐਡਵੋਕੇਟ ਰਾਜਨ ਸੈਣੀ ਸਾਹਿਬ ਮੌਜੂਦ ਨੇ, ਸਵਾਗਤ ਕਰਦੇ ਉਹਨਾਂ ਦਾ। ਜੀ ਆਇਆਂ ਨੂੰ ਜੀ ਸਤਿ ਸ੍ਰੀ ਅਕਾਲ, ਖੁਸ਼ ਆਮਦੀਦ।
3: ਸ਼ਮੇ ਵੀਰ ਜੀ ਸਤਿ ਸ੍ਰੀ ਅਕਾਲ, ਤੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ
0: ਜੀ, ਸਤਿ ਸ੍ਰੀ ਅਕਾਲ ਜੀ। ਜੀ ਆਇਆਂ ਨੂੰ ਜੀ,
3: ਥੱਲੇ ਜਲੌਰ ਵੀਰ ਜੀ ਨੇ ਲਿਖਿਆ ਵੀ ਇਹ ਵੀ ਸੈਣੀ ਸਾਹਿਬ ਦਾ ਤਕੀਆ ਕਲਾਮ ਆ, ਸਤਿ ਸ੍ਰੀ ਅਕਾਲ ਤੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ ਜਿਹੜਾ ਹੈਗਾ।
0: ਬਿਲਕੁਲ ਜੀ ਬਿਲਕੁਲ, ਉਹ ਨੋਟ ਕਰ ਰਹੇ ਨੇ ਪੂਰਾ।
3: ਉਹ ਮੈਂ ਕਿਹਾ ਜੀ ਮੈਂ ਵੀ ਕੁਛ ਦਿਨ ਹੋਏ ਤੇ ਮੈਂ ਮਤਲਬ ਮਹਿਸੂਸ ਕੀਤਾ ਕਿ ਜਦੋਂ ਵੀ ਮੈਂ ਕਿਤਾਇਆ ਤੇ ਮੈਂ ਇੱਥੋਂ ਹੀ ਸ਼ੁਰੂਆਤ ਕਰਦਾ ਹੈਗਾ ਆ, ਭਈ ਉਹ ਸ਼ਬਦ ਜਿਹੜੇ ਹੈਗੇ ਆ ਪੱਕੇ ਮੂੰਹ ਤੇ ਚੜੇ ਆ ਜੀ,
0: ਬਿਲਕੁਲ ਜੀ,
3: ਤੇ ਉਹ ਪਤਾ ਨੀ ਲੱਗਦਾ ਜੀ। ਸਹੀ ਗੱਲ ਸ਼ਮੀ ਵੀਰ ਜੀ, ਹੁਣ ਤਾਂ ਨਾ ਆਪਣੇ ਜਿੱਦਾਂ ਤੁਸੀਂ ਅੱਜ ਰੱਖਿਆ ਨਾ ਜੀ, ਮੈਂ ਆਪਣੀਆਂ ਪਿਛਲੇ ਜਿਹੜਾ ਪ੍ਰੋਗਰਾਮ ਹੁੰਦੇ ਆ ਜਾਂ ਕੋਈ ਰਿਕਾਰਡਿੰਗ ਹੁੰਦੀ ਹੈ ਨਾ ਜੀ, ਉਹ ਜਦੋਂ ਸੁਣਦਾ ਆ ਤੇ ਇੱਕ ਸ਼ਬਦ ਹੈਗਾ ਹੈਗਾ, ਉਹ ਮੈਂ ਸ਼ਬਦ ਹੈਗਾ ਬਹੁਤ ਯੂਜ ਕਰਦਾ ਜੀ, ਇੱਕ ਤਾਂ ਉਹ ਜਿਹੜਾ ਹੈਗਾ ਉਹ ਮੈਨੂੰ ਪਤਾ ਹੀ ਨੀ ਲੱਗਦਾ ਜੀ ਆ ਵਿੱਚ ਹੀ ਆਈ ਜਾਂਦਾ ਜੀ, ਆ ਹੁਣ ਵੀ ਵਿੱਚ ਹੀ ਆ ਗਿਆ।
0: ਫੇਰ ਵੀ ਹੁਣ ਉਹ ਸ਼ਬਦ ਨੂੰ ਫੜਿਆ ਜਾ ਰਿਹਾ ਹੈ, ਉਹ ਭੱਜਿਆ ਫਿਰਦਾ ਜਿਵੇਂ ਕਮਰੇ ਚ ਚੂਹਾ ਨੀ ਫਿਰਦਾ ਹੁੰਦਾ, ਉਹ ਗਿਆ ਉਹ ਗਿਆ ਲੰਘ ਗਿਆ ਲੰਘ ਗਿਆ,
3: ਉਹ ਗੱਲਬਾਤ ਚ ਗੱਲਬਾਤ ਚ ਪਤਾ ਨੀ ਕਿੱਥੇ ਪਿੱਟ ਹੋ ਜਾਂਦਾ ਹੈਗਾ। ਹਾਂਜੀ
0: ਜੀ,
3: ਉਹ ਸਾਡੇ ਬਾਰ ਦੇ ਪ੍ਰਧਾਨ ਹੈਗੇ ਆ, ਉਹਨਾਂ ਦਾ ਕੰਮ ਇਹ ਆ, ਉਹਨਾਂ ਕਹਿ ਉਹ ਮੈਂ ਕਿਹਾ ਹੈਲੋ, ਉਹਨਾਂ ਨੇ ਹਾਈ ਤੇ ਕਹਾ ਮੈਂ ਕਿਹਾ ਹੈਲੋ, ਹਾਂਜੀ ਉਹ ਕੋਈ ਗੱਲ ਹੋਣੀ, ਮੈਂ ਕਿਹਾ ਹੈਲੋ, ਬਸ ਇੱਥੇ ਸ਼ੁਰੂ ਕਰਨਾ ਜੀ ਉਹਨਾਂ ਦਾ ਕੰਮ
0: ਹੈਲੋ।
3: ਹਾਂਜੀ ਮੈਂ ਪਹਿਲਾਂ ਮੈਂ ਕਿਹਾ ਹੈਲੋ, ਮੈਂ ਕਿਹਾ ਜਰੂਰ ਕਹਿਣਾ ਜੀ,
0: ਮੈਂ ਕਿਹਾ ਹੈਲੋ, ਠੀਕ ਹੈ ਜੀ, ਕੀ ਬਾਤ ਹੈ। ਹਾਂਜੀ
3: ਹਾਂਜੀ ਮੈਂ ਕਿਹਾ, ਉਹ ਸਾਡੇ ਇੱਕ ਜੱਜ ਸਾਹਿਬ ਸੀ, ਉਹਨਾਂ ਨੂੰ ਏਦਾਂ ਹੈਗਾ ਜੀ ਆਦਤ, ਉਹਨਾਂ ਨੇ ਕਹਿਣਾ ਬਹੁਤ ਅੱਛੇ ਬਹੁਤ ਅੱਛੇ, ਹਾਂਜੀ ਤੇ ਉਹ ਕਹਿੰਦਾ ਵਕੀਲ ਸਾਹਿਬ ਨੀ ਦਿਖ ਰਹੇ ਜੀ, ਓਹਨਾ ਵਕੀਲ ਦਾ ਨਾਮ ਲਿਆ ਫਲਾਨਾ ਵਕੀਲ ਨੀ ਦਿਸ ਰਹੇ ਆ, ਦੋ ਤਿੰਨ ਦਿਨ ਹੋ ਗਏ ਓਹਨੇ, ਕਹਿੰਦੇ ਜੀ ਓਹਨਾ ਦੇ ਸਨ ਐਕਸਪਾਇਰ ਹੋ ਗਿਆ ਯੂ ਐਸ ਏ ਚ ਸੀਗਾ ਜੀ, ਏਦਾਂ ਕਰਕੇ ਓਹਦੇ ਮੂੰਹ ਸਾਹਿਬ ਬੜੇ ਨਿਕਲ ਗਿਆ, ਕਹਿੰਦਾ ਸੋ ਸੈਡ, ਬਹੁਤ ਅੱਛੇ ਬਹੁਤ ਅੱਛੇ ਹਾਂਜੀ। ਇੱਕ ਪਾਸੇ ਸੋ ਸੈਡ ਕਹਿ ਕੇ ਬਹੁਤ ਅੱਛੀ ਬਹੁਤ ਅੱਛੀ ਕਹਿ ਰਿਹਾ ਜੀ,
0: ਦੋਨੋਂ ਪਾਸੇ ਚੱਲੀ ਜਾਂਦਾ ਬਾਈ।
3: ਤਕੀਆ ਕਲਾਮ ਦਾ ਤਾਂ ਇਹ ਹੈਗਾ ਜੀ ਵੀ ਸੁਣਨ ਵਾਲਾ ਹੈਰਾਨ ਰਹਿ ਜਾਂਦਾ, ਉਹ ਤਾਂ ਸ਼ੌਕ ਚ ਰਹਿ ਜਾਂਦਾ ਹੈਗਾ ਆ, ਜਿਹੜਾ ਕਹਿਣ ਵਾਲਾ ਹੁੰਦਾ ਆ ਉਹਦਾ ਮਤਲਬ ਹੁੰਦਾ ਇਹਨਾਂ ਸ਼ਬਦਾਂ ਦਾ ਕੋਈ ਮੀਨਿੰਗ ਨੀ, ਇਹਨੂੰ ਜਿਹੜਾ ਸਾਇਲੈਂਸ ਦੇ ਵਿੱਚ ਰੱਖ ਲਓ
0: ਜੀ, ਇਹ ਬੀਪੀ ਸਮਝੋ,
3: ਹਾਂਜੀ ਬੀਪੀ ਆ ਜੀ। ਉਤੋਂ ਬਿਨਾਂ ਮੈਂ ਵੀ ਦੇਖਿਆ ਜੀ ਵੀ ਮੈਂ ਕਿਹਾ ਵੀ ਜਿਹੜਾ ਆਪਾਂ ਸ਼ਬਦ ਯੂਜ ਕਰਦੇ ਹੈਗੇ ਆ ਵੀ ਉਹ ਜੇ ਆਪਾਂ ਉਹ ਸ਼ਬਦ ਉੱਥੇ ਨਾ ਲਾਈਏ ਤੇ ਕੀ ਸੈਂਟੈਂਸ ਕੰਪਲੀਟ ਨੀ ਹੁੰਦਾ?
0: ਹਾਂਜੀ
3: ਸੈਂਟੈਂਸ ਤਾਂ ਕੰਪਲੀਟ ਹੁੰਦਾ ਜੀ, ਉਹ ਤੋਂ ਬਿਨਾਂ ਵੀ
0: ਹੋ ਜਾਂਦਾ,
3: ਪਰ ਉਹ ਫੇਰ ਲੱਗ ਜਾਂਦਾ ਹੈਗਾ, ਉਹ ਹਾ ਫੇ ਆ ਗਿਆ ਦੇਖੋ ਫੇ ਹੈਗਾ ਹਾਂਜੀ।
0: ਪਰ ਇਹ ਹੈਗਾ ਸਾਨੂੰ ਬਹੁਤ ਚੰਗਾ ਲੱਗਦਾ ਹੈਗਾ,
3: ਕਿਸੇ ਬੰਦੇ ਨਾਲ ਗੱਲ ਕਰਦੇ ਕਰਦੇ ਜਿਹੜਾ ਇਹ ਜਦੋਂ ਉਹਨੂੰ ਆਪਾਂ ਕਿਸੇ ਗੱਲ ਦੇ ਉੱਤੇ ਕਨਵਿੰਸ ਕਰਦੇ ਆ ਜਾਂ ਰੂਟੀਨ ਦੀ ਮਤਲਬ ਗੱਲਬਾਤ ਦੇ ਵਿੱਚ ਆ ਜੀ, ਕਿਉਂਕਿ ਜਦੋਂ ਤੁਸੀਂ ਆਹ ਦਿੱਤਾ ਟਾਈਟਲ ਉਹ ਤੋਂ ਬਾਅਦ ਫਿਰ ਮਨਿਊਟਲੀ ਸੋਚਣਾ ਪਿਆ ਵੀ ਭਾਈ ਏਦਾਂ ਦੀ ਕਿਹੜੀ ਗੱਲ ਹੈਗੀ ਜਿਹੜੀ ਆਪਾਂ ਰੂਟੀਨ ਦੇ ਵਿੱਚ ਹੈਗਾ। ਉਹ ਮੈਂ ਦੇਖੀ ਆਪਣੀ ਕਨਵਰਸੇਸ਼ਨ ਚ ਉਹ ਮਤਲਬ ਸੀਗਾ ਜੀ, ਵੀ ਮਤਲਬ ਉਹ ਵਰਡ ਜਦ ਹਾਂਜੀ ਮਤਲਬ
0: ਸੁਪਰ ਹਿੱਟ
3: ਤੇ ਸੋ ਇਸ ਕਰਕੇ ਵੈਸੇ ਤਾਂ ਏਦਾਂ ਦੇ ਪ੍ਰੋਗਰਾਮ ਹੁੰਦੇ ਰਹਿਣੇ ਚਾਹੀਦੇ ਆ ਜਿਹਦੇ ਨਾਲ ਆਪਣੀ ਜਿਹੜੀ ਸੈਲਫ ਇੰਟਰਸੈਪਸ਼ਨ ਹੁੰਦੀ ਰਹਿੰਦੀ ਹੈਗੀ ਆ, ਉਹ ਬੰਦਾ ਕਰਦਾ ਰਹਿੰਦਾ ਦੇਖਦਾ ਰਹਿੰਦਾ ਜੀ ਕਿ ਮੇਰਾ ਜਿਹੜਾ ਆ ਕੀ ਲਹਿਜਾ ਹੈਗਾ ਆ ਤੇ ਕੀ ਸੁਧਾਰ ਦੀ ਗੁੰਜਾਇਸ਼ ਹੈਗੀ ਜੀ।
0: ਬਿਲਕੁਲ ਬਿਲਕੁਲ ਜੀ, ਕੋਈ ਸ਼ੱਕ ਨੀ ਇਹ ਚ।
3: ਬਾਕੀ ਕਚਹਿਰੀਆਂ ਦੇ ਵਿੱਚ ਤਾਂ ਜਿਹੜਾ ਹੈਗਾ ਜੀ ਮੇਲੇ ਲੱਗਦੇ ਹੈਗਾ, ਉਹਦੇ ਵਿੱਚ ਜਾ ਕੇ ਦੇਖੋ ਤੁਸੀਂ ਉੱਥੇ ਵੱਖਰੇ ਵੱਖਰੇ ਬੰਦੇ ਵੱਖਰੇ ਵੱਖਰੇ ਉਹਨਾਂ ਦੇ ਲਹਿਜੇ ਵੱਖਰਾ ਵੱਖਰਾ ਗੱਲ ਕਰਨ ਦਾ ਤਰੀਕਾ ਜੀ। ਕਲਾਮ ਵੀ
0: ਜੀ
3: ਹਾਂਜੀ ਤਕੀਆ ਕਲਾਮ ਵੀ ਜਿਹੜਾ ਹੈਗਾ ਨਾ ਜੀ ਉਹਨੂੰ ਇਲਾਕਾ ਵੀ ਪ੍ਰਭਾਵਿਤ ਕਰਦਾ, ਵੀ ਉਹ ਪਤਾ ਲੱਗ ਜਾਂਦਾ ਜੀ ਕਿਹੜੇ ਇਲਾਕੇ ਤੋਂ ਬੰਦਾ ਬਿਲੋਂਗ ਕਰਦਾ ਹੈਗਾ ਜੀ।
0: ਜੀ ਕਿਆ ਪਤਾ
3: ਉਹ ਆਪਣੇ ਜਿਹੜੇ ਹੈਗੇ ਆ ਇਧਰਲੇ ਪਿੰਡ ਜਿਹੜੇ ਮਿਆਣੀਆਂ ਸਾਈਡ ਦੇ ਜੀ ਉਹਨਾਂ ਲੋਕਾਂ ਦੇ ਤਕੀਆ ਕਲਾਮ ਜਿਹੜੇ ਆ ਉਹ ਅਲੱਗ ਤਰੀਕੇ ਦੇ ਆ ਜੀ।
0: ਜੀ
3: ਇਧਰ ਹੁਸ਼ਿਆਰਪੁਰ ਦੇ ਤੁਹਾਡੇ ਤਲਵਾੜੇ ਵਾਲੇ ਪਾਸੇ ਤੇ ਮੈਂਗਲਾ ਆ ਹਾਂਜੀ, ਉਹ ਮੈਂਗਲਾ ਇਹ ਬਹੁਤ ਜ਼ਿਆਦਾ ਚੱਲਦਾ ਉਹ ਮੈਂ ਗਲਾਇਆ ਵੀ ਜਿੱਦਾਂ ਮਾਈ ਮੋਣੋ ਜੀ ਉਹ ਕੇਦੀਪ ਕਹਿੰਦਾ ਮਾਈ ਮੋਣੋ ਜੀ ਏਦਾਂ ਦਾ ਹੀ ਮੈਂ ਗਲਾਇਆ ਹੁੰਦਾ।
0: ਇੱਕ ਇੱਧਰ ਤੁਸੀਂ ਝੀਲ ਵਾਲੇ ਕੱਢੇ ਦੇਖੋ ਨਾ ਕਾਂਗੜੇ ਦੇ ਵਿੱਚ, ਇੱਧਰ ਜਾਲੂ ਤਾਲੂ ਵੀ ਬੜਾ ਪਿਆਰਾ ਲੱਗਦਾ, ਜਾਲੂ ਮੈਂ ਤੁਹਾਨੂੰ ਦੇਖ ਜਾਲੂ ਮੈਂ ਤੁਹਾਂ ਜੋ ਦੇਖਿਆ ਤਾਲੂ ਮੈਨੂੰ ਖਿਆਲ ਆਇਆ ਵੀ ਕਾਨੂ ਆਇਆ ਭਾਈ।
3: ਹਾਂਜੀ ਉਹ ਮੈਨੂੰ ਮੈਨੂੰ ਮੇਰੇ ਨਾ ਇੱਕ ਸ਼ਿਮਲੇ ਦਾ ਮੁੰਡਾ ਹੈਗਾ ਸੀ ਜੀ ਨਾਲ ਸਾਡੇ ਥੂਕ ਹੈਗਾ ਸ਼ਿਮਲੇ ਤੋਂ ਉੱਪਰ ਜੀ।
0: ਅੱਛਾ ਜੀ
3: ਤੇ ਉਹਨੇ ਕਹਿਣਾ ਉਹ ਕਹਿੰਦਾ ਵੀ ਅਸੀਂ ਬਾਕੀ ਤਾਂ ਸਾਰੀ ਆਪਣੀ ਭਾਸ਼ਾ ਦੇ ਵਿੱਚ, ਕਹਿੰਦਾ ਸਾਡੇ ਨਾ ਉੱਥੇ ਰੋਡ ਜਿਹੜੀ ਚੱਲਦੀ ਆ ਉੱਥੇ ਹੋਟਲ ਆ ਕਹਿੰਦਾ ਜੀ, ਉਹ ਕਹਿੰਦਾ ਉਹ ਬੰਦਿਆਂ ਦੇ ਨਾਲ ਕਹਿੰਦਾ ਖਾਂਦੇ ਪੀਂਦੇ ਤਕਰਾਰ ਜਿਹਾ ਹੋ ਗਿਆ, ਕਹਿੰਦਾ ਉਹ ਇੱਕ ਬੰਦਾ ਸੀਗਾ ਤੇ ਦੂਜੇ ਪਾਸੇ ਸੀ ਚਾਰ ਪੰਜ, ਉਹ ਅੱਗ ਲੱਗੇ ਜੀ ਡੰਡਾ ਡੁੰਡਾ ਚੱਕਣ ਤੇ ਏਦਾਂ ਕਰਕੇ ਤੇ ਉਹਨੇ ਸੋਚਿਆ ਵੀ ਹੁਣ ਬਚਾਂ ਕਿੱਦਾਂ ਹੈਂਜੀ। ਕਹਿੰਦਾ ਫਿਰ ਉਹਨੇ ਜਿਹੜਾ ਹੈਗਾ ਆ ਕਹਿੰਦਾ ਉਹ ਪੰਜਾਬ ਘੁੰਮ ਕੇ ਗਿਆ ਸੀ, ਉਹਨੇ ਪੰਜਾਬੀ ਚ ਚਾਰ ਪੰਜ ਗਾਲਾਂ ਕੱਢੀਆਂ, ਕਹਿੰਦਾ ਉਹ ਭੱਜ ਗਏ ਹੈਂਜੀ ਪੰਜਾਬੀ। ਕਹਿੰਦਾ ਸਾਡੇ ਜਿਹੜਾ ਪੰਜਾਬੀ ਚ ਗਾਲ ਕੱਢਦਾ ਆ ਉਹਦਾ ਬੜਾ ਰੋਹ ਮੰਨਿਆ ਜਾਂਦਾ। ਅੱਛਾ ਜੀ
0: ਉਹਨੂੰ ਡਾਂਗ ਦੇ ਬਰਾਬਰ ਹੀ ਮੰਨੀ ਜਾਂਦੀ
3: ਹੈ। ਮੈਂ ਕਿਹਾ ਪੰਜਾਬੀ ਦੀ ਗੱਲ ਫਿਰ ਪੰਜਾਂ ਬੰਦਿਆਂ ਦੇ ਹਾਵੀ ਹੋ ਗਈ, ਕਿੱਦਾਂ ਭੱਜ ਗਏ ਯਾਰ ਕਿਸੇ ਉੱਥੋਂ। ਕਹਿੰਦਾ ਬੰਦਾ ਉੱਥੇ ਦਾ ਹੀ ਹੋ ਕਹਿੰਦੇ ਲੱਗਦਾ ਪੰਜਾਬ ਦਾ ਆਇਆ, ਕਹਿੰਦਾ ਸੋ ਇਸ ਕਰਕੇ ਨਿਕਲ ਗਿਆ ਜੀ।
0: ਇਹ ਗਾ ਪਾਊ
3: ਬਿਲਕੁਲ ਜੀ ਬਿਲਕੁਲ ਬਿਲਕੁਲ ਸਾਡੇ ਬਕੰਦਰ ਸਾਡਾ ਬਕੰਦਰ ਵੀਰ ਵੀ ਹੁਣ ਸੋਚਦਾ ਹੋਣਾ ਆ ਕਿ ਮੇਰਾ ਕੀ ਤਕੀਆ ਕਲਾਮ ਹੈਗਾ ਹਾਂਜੀ
0: ਬਿਲਕੁਲ
3: ਵੈਸੇ ਮੈਂ ਸੋਚੀ ਪਿਆ ਆ ਜੀ ਉਹਨਾਂ ਦਾ ਹੈ ਕਿਹੜਾ ਆ ਤਕੀਆ ਕਲਾਮ
0: ਅੱਜ ਪੂਰੇ ਜਹੋ ਜਲਾਲ ਨਾਲ ਸੁਣਨਾ ਪਊ ਬਹੁਤ ਹੀ ਨੀਝ ਲਾ ਕੇ ਫੇਰ ਆਪਾਂ ਵਿਚੋਂ ਲੱਭਾਂਗੇ
3: ਸ਼ਮੀ ਵੀਰ ਜੀ ਪਤਾ ਕੀ ਕਰਦੇ ਆ ਉਹ ਐਕਸੀਲੇਟਰ ਤੇ ਪੈਰ ਬਹੁਤ ਦਿੰਦੇ ਆ ਜੀ ਇਕਦਮ ਬ੍ਰੇਕ ਮਾਰਦੇ ਕਦੀ ਐਕਸੀਲੇਟਰ ਤੇ ਪੈਰ ਦੇ ਨਾਲ ਹੀ ਬ੍ਰੇਕ ਮਾਰ ਦਿੰਦੇ ਐਕਸੀਲੇਟਰ ਤੇ
0: ਜੀ
3: ਗੱਲ ਇੱਕ ਹੁੰਦੀ ਹੈਗੀ ਨਾ ਜੀ ਜਿੱਦਾਂ ਤੁਸੀਂ ਗ੍ਰਾਫ ਨੀ ਦੇਖਿਆ ਉਹ ਗ੍ਰਾਫ ਜਿਹੜਾ ਬਣਾਉਂਦੇ ਹੈਗੇ ECG ਜਿੱਦਾਂ ਕਰਦੇ ਆ ਜੀ ਉਹ ਗੱਲ ਦੀ ECG ਕਰਦੇ ਰਹਿੰਦੇ ਹੈਗੇ ਕਿਤੇ ਥਾਂ ਚੱਲ ਜਾਂਦੀ ਕਿਤੇ ਥਾਂ ਚੱਲੇ ਆ ਜਾਂਦੀ ਕਿਤੇ ECG ਚੱਲ ਬੋਰ ਕਰਦਾ ਪਿਆ ਮੈਂ ਚੱਲਾਂ ਭਾਜੀ ਮੈਂ ਮੁੜ ਕੇ ਜਿਹੜਾ ਹੈਗਾ ਆ ਕੇ ਕਹਿ ਵੀ ਦੇਣਾ ਵੀ ਹਾਂ ਮੈਂ ਇੱਦਾਂ ਹੀ ਸੋਚਦਾ ਸੀ ਹਾਂਜੀ ਠੀਕ ਹੈ ਜੰਮੀ ਜੀ ਦਿਓ ਜਾਇਜ਼ ਜੀ ਜ਼ਿੰਦਗੀ ਜਿੰਦਾਬਾਦ ਮੁਹੱਬਤ ਜਿੰਦਾਬਾਦ ਤੇ ਸਾਰਿਆਂ ਦਾ ਧੰਨਵਾਦ ਤੇ ਸਾਮਰਾਜਵਾਦ ਮੁਰਦਾਬਾਦ ਸੈਣੀ ਸਾਹਿਬ ਨਹੀਂ ਆਏ ਵੈਸੇ ਦੇਖ ਲਓ ਜੀ ਹਾਂਜੀ ਥੈਂਕ ਯੂ ਸਰ ਸ਼ੁਕਰੀਆ ਜੀ
0: ਸ਼ੁਕਰੀਆ ਜੀ ਜਿੰਦਾਬਾਦ ਜਾਰੀਆਂ ਜੀ ਦੋਸਤੋ ਇਸ ਵੇਲੇ ਦੁਆਬਾ ਰੇਡੀਓ ਤੁਹਾਡੀ ਆਪਣੀ ਆਵਾਜ਼ ਦੇ ਵਿੱਚ ਹੋ ਰਹੀ ਹੈ ਤਕੀਆ ਕਲਾਮ ਦੀ ਗੱਲਬਾਤ ਅੱਜ ਪੁੰਨਿਆ ਦਾ ਚੰਨ ਚੜਿਆ ਏ ਸਾਰੀ ਧਰਤੀ ਦੇ ਵਿਹੜੇ ਦੇ ਵਿੱਚ ਰੋਸ਼ਨ ਰੋਸ਼ਨ ਰੋਸ਼ਨ ਧਰਤੀ ਹੋ ਗਈ ਹੈ ਬਹੁਤ ਹੀ ਕਮਾਲ ਹੈ ਬੜਾ ਖੂਬਸੂਰਤ ਨਜ਼ਾਰਾ ਹੈ ਬਾਹਰ ਚੰਨ ਬੱਦਲਾਂ ਦੇ ਉਹਨੇ ਹੋ ਕੇ ਸਾਡੀ ਗੱਲ ਸੁਣਦਾ ਇਹਨੂੰ ਪੁੱਛ ਅੱਗੇ ਹੋ ਕੇ ਸਾਡੀ ਗੱਲ ਕਿਉਂ ਸੁਣਦਾ ਨਹੀਂ ਇਹ ਗੀਤ ਭੱਲ ਕਿਹਾ ਵੈ ਅੱਛਾ ਏ ਆਈ ਦੇ ਵਿੱਚ ਛੱਟਿਆ ਟਿਊ ਕਰਕੇ ਉਹਨੇ ਬਣਾ ਤਾ ਬਾਈ ਚਲਾਵਾਂਗੇ ਇੱਥੇ ਕਿਸੇ ਦਿਨ ਬਾਈ ਵਧੀਆ ਬਣਾਇਆ ਉਹਦੇ ਜੀ ਸੋ ਦੋਸਤੋ ਤਕੀਆ ਕਲਾਮ ਦੀ ਜਿਹੜੀ ਅੱਜ ਗੱਲਬਾਤ ਹੋ ਰਹੀ ਹੈ ਇਹਦੇ ਚ ਨਾ ਇੱਕ ਚੀਜ਼ ਕਨਫਿਊਜ਼ਨ ਪੈਦਾ ਕਰ ਸਕਦੀ ਹੈ ਕਈ ਵਾਰੀ ਆਪਾਂ ਬਹੁਤ ਹੀ ਫੇਮਸ ਡਾਇਲੋਗ ਨੂੰ ਵੀ ਤਕੀਆ ਕਲਾਮ ਮੰਨ ਲੈਂਦੇ ਹਾਂ ਹਾਲਾਂਕਿ ਦੇਖਣਾ ਪਊਗਾ ਕਿ ਉਹ ਤਕੀਆ ਕਲਾਮ ਹੈਗਾ ਕਿ ਨਹੀਂ ਹੈਗਾ ਜਿਵੇਂ ਕਿ ਸ਼ੋਲੇ ਚ ਗੱਬਰ ਪੁੱਛਦਾ ਕਿਤਨੇ ਆਦਮੀ ਥੇ ਹਾਂ ਬੇ ਇਹ ਲਗਭਗ ਕਈ ਵਾਰੀ ਪੁੱਛਦਾ ਉਹ ਇਹਨੂੰ ਡਾਇਲੋਗ ਕਹਿ ਸਕਦੇ ਹਾਂ ਪਰ ਇਹ ਮਸ਼ਹੂਰ ਹੀ ਇੰਨਾ ਹੋ ਗਿਆ ਦੂਜਾ ਉਹਦਾ ਡਾਇਲੋਗ ਬੜਾ ਮਸ਼ਹੂਰ ਹੋਇਆ ਜੋ ਡਰ ਗਿਆ ਉਹ ਮਰ ਗਿਆ ਕਾਲੀਆ ਕਿੱਦਾਂ ਹੀ ਨਾਮ ਰੱਖੇ ਆ ਸਰਕਾਰ ਅੰਪਰ ਸਰਕਾਰ ਪੂਰੇ 50 ਰੁਪਏ ਇੱਕ ਫਿਲਮ ਆਈ ਸੀ ਜਿਹ ਚ ਉਹ ਬੰਦਾ ਅਨਿਲ ਕਪੂਰ ਗਾਇਬ ਹੋ ਜਾਂਦਾ ਹੁੰਦਾ ਮਿਸਟਰ ਇੰਡੀਆ ਉਹਦੇ ਵਿੱਚ ਉਹ ਡਾਇਲੋਗ ਸਿਰ ਤੇ ਹੱਥ ਫਿਰ ਕੇ ਪੁਰੀ ਸਾਹਿਬ ਮੁਗੈਂਬੂ ਖੁਸ਼ੂਆ ਮੁਗੈਂਬੋ ਤਾਂ ਖੁਸ਼ ਹੋ ਜਾਂਦਾ ਸੀ ਜਿਹੜੇ ਅੱਗੇ ਦੇਖ ਰਹੇ ਆ ਲੋਕ ਬੈਠੇ ਉਹਨਾਂ ਦੇ ਸਾਹ ਮਤਲਬ ਸੂਤੇ ਜਾਂਦੇ ਸੀ ਦੇਖੋ ਤੇਰੀ ਇਹ ਤਾਂ ਐਂ ਖੁਸ਼ ਹੁੰਦਾ ਯਾਰ ਬੰਦੇ ਮਾਰ ਮੂਰ ਕੇ ਕਮਾਲ ਹੈ ਯਾਰ ਬੰਦਾ ਕੀ ਹੈ ਤੋ ਇੱਕ ਬੜੇ ਬੜੇ ਸ਼ਹਿਰਾਂ 'ਚ ਛੋਟੀ ਛੋਟੀਆਂ ਗੱਲਾਂ ਹੁੰਦੀਆਂ ਰਹਿੰਦੀਆਂ ਨੇ ਇਹ ਵੀ ਇੱਕ ਡਾਇਲੋਗ ਆ ਕਹਿ ਦਿੰਦੇ ਆ ਬਾਕੀ ਅਮਿਤਾਭ ਬੱਚਨ ਬਾਈ ਦੇ ਤਾਂ ਕਿਆ ਹੀ ਕਹਿਣੇ ਹਾਏ ਹਾਏ ਕਾਏ ਇਹੋ ਜਿਹੀ ਗੱਲਾਂ ਉਹ ਕਰਦੇ ਆ ਇੱਕ ਉਹਨਾਂ ਦਾ ਡਾਇਲੋਗ ਸੀ ਡਾਂਡ ਕੋ ਪਕੜਨਾ ਮੁਸ਼ਕਿਲ ਹੀ ਨਹੀਂ ਨਾਮੁਮਕਿਨ ਹੈ ਇਹੋ ਜਿਹੇ ਡਾਇਲੋਗ ਬਹੁਤ ਚੱਲੇ ਆ ਖੈਰ ਇਹ ਡਾਇਲੋਗ ਮੰਨੇ ਜਾ ਸਕਦੇ ਆ ਆਪਾਂ ਕਹਿ ਲੈਂਦੇ ਉੱਧਰ ਰੱਖ ਲੈਂਦੇ ਆ ਪਰ ਆਹ ਆ ਕਿ ਆਪਾਂ ਲੱਭਦੇ ਹਾਂ ਤਕੀਆ ਕਲਾਮ ਉਹਨਾਂ ਦੀ ਤਲਾਸ਼ ਜਾਰੀ ਹੈ ਤੇ ਇਸ ਤਲਾਸ਼ ਦੇ ਵਿੱਚ ਦੁਬਈ ਪਹੁੰਚ ਕੇ ਆਪਣੇ ਨਾਲ ਮੁਹੰਮਦ ਜੀ ਜੁੜੇ ਨੇ ਜੀ ਆਇਆਂ ਨੂੰ ਜੀ ਸਤਿ ਸ੍ਰੀ ਅਕਾਲ ਅਦਾਬ ਖੁਸ਼ ਆਮਦੀਦ
4: ਥੈਂਕ ਯੂ ਸੋ ਮਚ ਵੀਰ ਸ਼ਮੀ ਜੀ ਜਿੰਦੇ ਵਾਸਤੇ ਰਹੋ ਤੇ ਭਾਈ ਮਾਨ ਮੱਤੀ ਸੋਤੇ ਜਿਹੜੇ ਇਸ ਵੇਲੇ ਦੁਆਬਾ ਰੇਡੀਓ ਤੇ ਇਕੱਠੇ ਹੋਏ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਤੇ ਦੁਆਬਾ ਰੇਡੀਓ ਹਮੇਸ਼ਾ ਚੜ੍ਹਦੀ ਕਲਾ ਚ ਰਹੋ ਮੇਰੀਆਂ ਅੰਤਲੀ ਦੁਆਵਾਂ
0: ਤੇ
4: ਬਹੁਤ ਵਧੀਆ ਬਈ ਕਿਆ ਬਾਤਾਂ ਜੀ ਆਲਵੇਜ਼ ਵੈਲਕਮ ਬਹੁਤ ਵਧੀਆ ਸਾਰਿਆਂ ਦਾ ਜਿਹੜਾ ਹੈਗਾ ਬਹੁਤ ਹੀ ਕਿਆ ਬਾਤਾਂ ਕਾਰਗੁਜ਼ਾਰੀ ਬਹੁਤ ਹੀ ਸੋਹਣੀ ਜਿਹੜੀ ਹੈਗੀ ਦਮਦਾਰ ਕਾਰਗੁਜ਼ਾਰੀ ਰਾਜਨ ਸੈਣੀ ਸਾਹਿਬ ਬਾਈ ਕਿਆ ਬਾਤਾਂ ਉਸ ਤੋਂ ਪਹਿਲਾਂ ਵੀ ਵੀਰ ਜਿਹੜੇ ਆਏ ਉਹਨਾਂ ਨੇ ਵੀ ਸੋਹਣਾ ਕਾਰਗੁਜ਼ਾਰੀ ਦਿਖਾਈ
0: ਜੀ
4: ਤੇ ਇਹ ਗੱਲ ਅੱਜ ਟੋਪਿਕ ਚੱਲ ਰਿਹਾ ਸੀ ਤਕੀਆ ਕਲਾਮ ਹਨ
0: ਜੀ
4: ਤੇ ਚਲੋ ਮੈਂ ਵੀ ਇਹਦੇ ਉੱਤੇ ਥੋੜਾ ਰੋਸ਼ਨੀ ਸਿੱਟਦਾ ਹੈਗਾ ਤੇ ਤਕੀਆ ਕਲਾਮ ਜਿਹੜਾ ਹੈਗਾ ਅਕਸਰ ਤਾਂ ਆਪਾਂ ਵੀਰ ਸ਼ਮੀ ਜੀ ਉਹੀ ਹੈ ਨਾ ਜਿਹੜਾ ਆਪਾਂ ਅਕਸਰ ਕਹਿੰਦੇ ਨਾ ਮੂੰਹ ਦੇ ਉੱਤੇ ਚੜੀ ਹੁੰਦੀ ਹੈ ਗੱਲ ਜਿਹੜਾ ਹੈਗਾ
0: ਹਰ ਗੱਲ ਚ ਕਹਿਣੀ ਹੁੰਦੀ ਆ
4: ਜੀ ਜੀ ਹਰ ਗੱਲ ਚ ਹੁੰਦੀ ਆ
0: ਜੀ,
4: ਕਿਉਂਕਿ ਮੈਂ ਵੀ ਜਦੋਂ ਸਟਾਰਟਿੰਗ ਚ ਯਾਦ ਆ ਮੈਨੂੰ, ਕਿਉਂਕਿ ਮੈਂ ਆਪਣੀ ਗੱਲ ਕਰ ਦਿੰਦਾ, ਮੈਨੂੰ ਬੜੀ ਆਦਤ ਹੁੰਦੀ ਸੀ ਮਾਸ਼ਾ ਅੱਲਾ ਤੇ ਜ਼ਿਆਦਾ ਜਿਹੜਾ ਹੈਗਾ ਮੈਂ ਜੋ ਜਿਹੜੀ ਵੀ ਗੱਲ ਹੋਣੀ ਨਾ ਸੋਹਣੀ ਲੱਗਣੀ ਦੇਣ ਨੂੰ ਟੁੰਬਣੀ
0: ਜੀ
4: ਮਾਸ਼ਾ ਅੱਲਾ ਕਿਆ ਬਾਤ ਆ ਹੈਂ। ਤੇ ਇਹ ਜਿਹੜਾ ਹੈਗਾ ਬੜਾ ਪਹਿਲੋਂ ਮਾਸ਼ਾ ਅੱਲਾ ਚੱਲਿਆ, ਤੇ ਹੌਲੀ ਹੌਲੀ ਫਿਰ ਜਿਹੜਾ ਹੈਗਾ ਅੱਜ ਜਿਹੜਾ ਇਸ ਵੇਲੇ ਹਾਲੀਆ ਚੱਲਦਾ ਪਿਆ ਉਹ ਹੈਗਾ ਵੱਲਾ ਵੱਲਾ
0: ਜਿਹੜਾ ਹੈਗਾ
4: ਨਾ ਚੱਲ ਜਿਹੜਾ ਕੋਈ ਵੀ ਵੱਲਾ ਕਿਆ ਬਾਤ ਹੈ ਯਾਰ, ਬਹੁਤ ਜਿਹੜੀ ਹੈ ਸੋਹਣੀ ਗੱਲ ਹੈ। ਤੇ ਇਹ ਵੀ ਇੱਕ ਤਕੀਆ ਕਲਾਮ ਬਣ ਜਾਂਦਾ, ਬਾਕੀ ਦੂਸਰਿਆਂ ਦੇ ਹੈਗੇ ਆ, ਦੂਸਰਿਆਂ ਦੇ ਤਕੀਆ ਕਲਾਮ ਕਈਆਂ ਨੂੰ ਯਾਨੀ ਕਹਿਣ ਦਾ ਬੜਾ ਹੁੰਦਾ ਹੈਨਾ, ਕੋਈ ਵੀ ਗੱਲ ਕਹਿੰਦਾ ਯਾਨੀ ਕਹਿਣ ਦਾ ਮਤਲਬ ਹੈ ਨਾ, ਜਿਵੇਂ ਆਪਾਂ ਉਹਦਾ ਮਤਲਬ ਤਾਂ ਇਹੋ ਹੁੰਦਾ ਕਹਿਣ ਦਾ ਭਾਵ ਜਾਂ ਕਹਿਣ ਦਾ ਯਾਨੀ ਆ, ਸੋ ਇਹ ਵੀ ਇੱਕ ਤਕੀਆ ਕਲਾਮ ਹੈਗਾ ਹੈਨਾ, ਯਾਨੀ ਸੋਹਣਾ ਲੱਗਦਾ ਹੈਗਾ
0: ਜੀ ਜੀ ਜੀ
4: ਹਾਂ। ਤੇ ਇਸ ਤਰ੍ਹਾਂ ਕਰਕੇ ਹੈਗਾ, ਤੇ ਹੋਰ ਵੀ ਬੜੇ ਹੈਗੇ ਆ, ਤੇ ਮਰ ਕੇ ਹਾਸੋ ਹੀ ਨੇ ਵੀ ਜਿਹੜਾ ਹੈਗਾ ਪਿੱਛੇ ਜ਼ਿਕਰ ਹੋਇਆ, ਜਿਹੜਾ ਵੀਰ ਆਏ ਜਿੰਨੇ ਹੈਗੇ ਆ ਦੱਸ ਕੇ ਗਏ ਹੈਗੇ ਆ
0: ਜੀ।
4: ਤੇ ਹਾਈਕੇ ਨਾ ਇਸ ਤਰ੍ਹਾਂ ਵੀ ਹੈਗਾ ਚੱਲ ਕੇ। ਤੇ ਚਲੋ ਫਿਰ ਥੋੜੀ ਜੀ ਰੂਹਦਾਰੀ ਹੋ ਜਾਵੇ, ਗੀਤ ਇੱਕ ਲੈ ਕੇ ਆਣ ਦੇ ਤੁਹਾਡੀ ਇਜਾਜ਼ਤ ਹੋਵੇ
0: ਜੀ
4: ਜੀ। ਹੋ ਕੇ ਹੰਝੂ ਹਾਵਾਂ ਤੇ

ਸੁਦਾਇਆ ਅੱਖਾਂ ਲਾਉਣੀ ਦੀ ਇਹੀ ਤੇਰੀ ਸਜਾਏ ਸੁਦਾਇਆ ਅੱਖਾਂ ਲਾਉਣੀ ਦੀ ਸੁਦਾਇਆ ਅੱਖਾਂ ਲਾਉਣੀ ਦੀ ਸੁਦਾਇਆ ਅੱਖਾਂ ਲਾਉਣੀ ਦੀ।

0: di chudaiya ya kalon di chudaiya ya kalon di. Thank you so much.
1: जी शुक्रिया जी, बहुत बहुत मोहब्बत जिंदाबाद, जिंदगी जिंदाबाद जी,
0: मोहब्बत जिंदाबाद
1: जी। जी दोस्तों, यही तेरी सजा सी शुदाइया अखां लाउण दी। वो अखां दे लाउण दे बड़े कई बार नुकसान भी हो जांदे आ, कई बार आई फ्लू भी हो जांदा है, ये भी तुहानू पता ही है भाई, बड़ा गाह पै जांदा है। आंखों में क्या है, कहिंदा छड्डो यार, ਰਹਿਣ ਦਾ ਮੂੰਹ ਤੋਂ ਗਿਆ ਵੀਰੇ। ਇਹ ਬੜੀ ਕਈ ਵਾਰੀ ਆਪਾਂ ਫਿਲਮਾਂ ਦੇ ਵਿੱਚ, ਪੰਜਾਬੀ ਦੇ ਵਿੱਚ ਵੀ ਕਾਮੇਡੀ ਆਪਾਂ ਦੇਖਣ ਨੂੰ ਮਿਲਦੀ ਹੈ, ਇਹੋ ਜਿਹੀ ਜਿਹੜੀ ਕਮਾਲ ਦੀ ਹੈ। ਮਤਲਬ ਕਮਾਲ ਕਮਾਲ ਹੋ ਗਈ ਬਾਈ, ਕਮਾਲ ਕਰਦਾ ਬਾਈ, ਕਮਾਲ ਵਾਲਿਆ ਵੀ ਡਾਇਲੋਗ ਬਹੁਤ ਚੱਲਦਾ, ਬਹੁਤ ਕਾਫੀ ਕਮਾਲ ਡਾਇਲੋਗ ਹੈ ਇਹ। ਹੈਂਜੀ, ਹਰ ਗੱਲ ਦੇ ਪਿੱਛੇ ਹੈਂਜੀ ਜ਼ਰੂਰ ਆਪਾਂ ਕਹਿੰਦੇ ਹਾਂ, ਉਹ ਵੀ ਜਦੋਂ ਆਪ ਮੁਹਾਰੇ ਜੁੜ ਜਾਂਦਾ ਤਾਂ ਉਹਨੂੰ ਵੀ ਆਪਾਂ ਇਸ ਕੈਟਾਗਰੀ 'ਚ ਰੱਖ ਸਕਦੇ ਹਾਂ ਥੋੜ੍ਹਾ ਜਿਹਾ। ਅਤੇ ਇੱਕ ਲਿਸਟ ਬਣਾਈ ਸੀ, ਮੈਂ ਨਹੀਂ ਬਣਾਈ, ਇਹ ਏ ਆਈ ਨੇ ਬਣਾਈ ਬਾਈ। ਮਤਲਬ ਪੰਜਾਬੀ ਕਿਹੋ ਕਿਹੋ ਜਿਹੜੇ ਆ ਤਕੀਆ ਕਲਾਮ ਬੋਲਦੇ ਆ, ਉਹਦੀ ਲਿਸਟ ਬਣਾਈ ਕਿ ਇੱਕ ਆ ਜੀ, ਹੈ ਨਾ ਜੀ, ਇਹ ਗੱਲ 'ਚ ਹੈ ਨਾ ਜੀ, ਹਰ ਗੱਲ ਤੋਂ ਪਿੱਛੋਂ ਇਹੀ ਬੋਲ ਦੇਣਾ ਹੈ ਨਾ ਜੀ। ਫਿਰ ਇੱਕ ਮਤਲਬ ਜਿਹੜਾ ਉਹ ਆਮ ਆ, ਮਤਲਬ ਮਤਲਬ ਮਤਲਬ ਮਤਲਬ ਜੋੜ ਜੋੜ ਕੇ, ਇੱਕ ਤਰ੍ਹਾਂ ਦੀ ਨਾ ਹੁੱਕ ਸ਼ਬਦ ਹੈ, ਟਰਾਲੀ ਜਿਵੇਂ ਜੋੜਦੇ ਨੇ, ਟਰਾਲੀ ਪਿੱਛੇ ਟਰਾਲੀ, ਉਹ ਚੱਲਦਾ ਰਹਿੰਦਾ। ਮਤਲਬ ਫਿਰ ਬੱਸ ਜੀ, ਫਿਰ ਉੱਥੇ ਦੇ ਗਾਹ ਪੈ ਗਏ ਜੀ, ਬੱਸ ਫਿਰ ਕੀ ਸੀ ਬੱਸ, ਦੇਖੋ ਜੀ ਤਾਂ ਠੀਕ ਹੈ। ਫਿਰ ਅਸਲ ਗੱਲ ਇਹ ਆ, ਇਹ ਵੀ ਇੱਕ ਡਾਇਲੋਗ ਆ, ਹੋਰ ਜੀ ਫਿਰ ਕੀ ਦੱਸਾਂ ਜੀ, ਉੱਥੇ ਤਾਂ ਬੜਾ ਕੁਛ ਹੋ ਗਿਆ। ਚਲੋ ਖੈਰ, ਇੱਕ ਡਾਇਲੋਗ ਬੜਾ ਪੈਟ ਹੁੰਦਾ ਕਹਿ ਜਾਂਦਾ, ਸਹੀ ਗੱਲ ਆ, ਭਾਵੇਂ ਗੱਲ ਬਿਲਕੁਲ ਸਹੀ ਨਾ ਹੋਵੇ, ਫਿਰ ਵੀ ਇਹੀ ਕਹਿਣਾ ਸਹੀ ਗੱਲ ਹੈ। ਵੈਸੇ ਬਹੁਤ ਹੀ ਅੱਛਾ ਇਹ ਤਕੀਆ ਕਲਾਮ ਹੈ ਜਿਹਦੇ ਕੋਲ ਵੀ ਹੋਵੇ, ਕਿਉਂਕਿ ਇਹਦੇ ਨਾਲ ਲੜਾਈ ਘੱਟ ਹੁੰਦੀ ਹੈ। ਜਦੋਂ ਅਸੀਂ ਅਗਲੇ ਨੂੰ ਕਹਿ ਹੀ ਦਿੱਤਾ ਕਿ ਸਹੀ ਗੱਲ ਹੈ, ਤਾਂ ਫਿਰ ਅਗਲਾ ਲੜੂਗਾ ਇਹਦੇ ਵਾਸਤੇ, ਕਾਰਨ ਹੀ ਨਹੀਂ ਬਚਿਆ ਉਹਦੇ ਕੋਲ। ਅਗਰ ਦੂਸਰੇ ਦੀ ਗੱਲ ਨੂੰ ਆਪਾਂ ਸਹੀ ਕਹੀ ਜਾ ਰਹੇ ਹਾਂ, ਤਾਂ ਅਗਲਾ ਇਹ ਕਹੂਗਾ ਬਈ ਹੁਣ ਮੈਂ ਕੀ ਲੜਾ ਇਹਦੇ ਨਾਲ ਯਾਰ, ਇਹ ਤਾਂ ਕਹਿ ਹੀ ਰਿਹਾ ਕਿ ਸਹੀ ਗੱਲ ਹੈ, ਜੇ ਕਹਿੰਦਾ ਮਾੜਾ ਜਿਹਾ ਕੁਛ ਅੜਦਾ ਮਾੜਾ ਜਿਹਾ, ਫਿਰ ਆਪਾਂ ਝਾੜਦੇ ਇਹਨੂੰ। ਖੈਰ ਇੱਕ ਡਾਇਲੋਗ ਆਉਂਦਾ, ਲਓ ਜੀ ਇਹ ਲਓ ਜੀ ਵਾਲਾ ਡਾਇਲੋਗ ਵੀ ਬੜਾ ਕਮਾਲ ਹੈ। ਲਓ ਜੀ ਮੈਂ ਗੱਲ ਸੁਣਾ ਰਿਹਾ ਹਾਂ, ਇਹ ਕੀ ਆ ਵੀ ਆਪਾਂ ਕੋਈ, ਆਪਾਂ ਇੱਥੋਂ ਚੁੱਕ ਕੇ ਕੋਈ ਮੂੰਗਫਲੀ ਫੜਾਉਣ ਲੱਗੇ ਹਾਂ, ਜਾਂ ਇੱਥੋਂ ਚੁੱਕ ਕੇ ਕੋਈ ਥਾਲੀ 'ਚ ਲੱਡੂ ਜਿਹੜੇ ਵੰਡਣ ਲੱਗੇ ਹਾਂ ਕਿ ਲਓ ਜੀ ਆਹ ਲੱਡੂ, ਆਹ ਲੱਡੂ ਦੀ ਗੱਲ ਚੱਲ ਰਹੀ ਹੈ, ਐਂ ਲਓ ਜੀ। ਤੋ ਇੱਕ ਹੋਰ ਬੜੀ ਕਮਾਲ ਦੀ ਜਿਹੜੀ ਆ ਗੱਲਬਾਤ ਚੱਲਦੀ ਹੁੰਦੀ ਹੈ, ਕਈ ਡਾਇਲੋਗ ਸ਼ੁਰੂ ਕਰਨਗੇ, ਇੱਕ ਗੱਲ ਦੱਸਾਂ, ਆ ਇੱਥੋਂ ਇਹ ਚੜਿਆ ਮੂੰਹ ਤੇ ਇੱਦਾਂ ਹੀ, ਗੱਲ ਕੋਈ ਵੀ ਨਹੀਂ ਹੁੰਦੀ, ਗੱਲ ਦੱਸਦਾ ਵੀ ਨਹੀਂ ਕੋਈ, ਇੱਕ ਗੱਲ ਦੱਸਾਂ ਕਿਸੇ ਨੂੰ ਦੱਸੀ ਨਾ, ਉਹ ਗੱਲ ਵੀ ਦੱਸ ਭਾਈ, ਇੱਕ ਗੱਲ ਦੱਸਾਂ, ਗੱਲ ਅਸਲ 'ਚ ਕੋਈ ਵੀ ਨਹੀਂ, ਕੋਈ ਗੱਲ ਹੈ ਨਹੀਂ। ਇਸ ਕਰਕੇ ਇੱਕ ਸਾਡੇ ਮਿੱਤਰ ਨੂੰ ਹੈਲੋ ਕਹਿਣ ਦੀ ਬੜੀ ਆਦਤ ਸੀ, ਹਰ ਗੱਲ 'ਚ ਹੈਲੋ, ਉਹਨਾਂ ਨੂੰ ਕੋਈ ਸਵਾਲ ਪੁੱਛੋ ਆਪਣੇ ਸਰ, ਦੇਖੋ ਜੀ ਆਹ ਗੱਲ ਹੋ ਗਿਆ, ਪੰਗਾ ਹੋ ਗਿਆ, ਉਹ ਹੈਲੋ ਪਹਿਲਾਂ ਤਾਂ ਇੱਥੇ ਬੈਠੋ, ਅੱਛਾ ਠੀਕ ਹੈ ਜੀ, ਹੈਲੋ ਤੁਹਾਨੂੰ ਯਾਰ ਬੈਠ ਤਾਂ ਗਏ, ਹੁਣ ਪੂਰੀ ਗੱਲ ਦੱਸੋ, ਹੈਲੋ ਪਤਾ ਕੀ, ਜਦ ਤੱਕ ਤੁਸੀਂ ਪੂਰੀ ਗੱਲ ਨਹੀਂ ਦੱਸਦੇ, ਹੈਲੋ ਮੈਨੂੰ ਪਤਾ ਕਿਦਾਂ ਲੱਗੂ ਗੱਲ ਹੈਗੀ ਹੈ, ਹੈ ਨਾ, ਹੈਲੋ ਹੈਲੋ। ਉਹ ਬੰਦਾ ਗੱਲ ਹੀ ਭੁੱਲ ਜਾਂਦਾ ਸੀ ਕਈ ਵਾਰੀ, ਉਹ ਹੈਲੋ ਹੀ ਏਡੀ ਜ਼ਬਰਦਸਤ ਹੋ ਜਾਂਦੀ ਸੀ, ਉਹ ਕਮਾਲ ਬੰਦਾ ਹੈਲੋ ਸੁਣ ਕੇ ਆ, ਉਹੀ ਯਾਦ ਰਹਿੰਦਾ ਸੀ ਬੰਦੇ ਨੂੰ, ਗੱਲ ਹੀ ਯਾਦ ਭੁੱਲ ਹੀ ਜਾਂਦਾ ਸੀ ਕਿ ਮੈਂ ਕਹਿਣ ਕੀ ਆਇਆ ਸੀ, ਇਹਨਾਂ ਨੂੰ ਪੁੱਛਣ ਕੀ ਆਇਆ ਸੀ, ਕੋਈ ਜਿੱਡਾ ਮਰਜ਼ੀ ਝਗੜਾ ਪੈਂਦਾ ਹੋਵੇ ਉਹਨਾਂ ਨੇ ਗੱਲ ਹੀ ਕਰਨੀ, ਹੈਲੋ ਲੜਾਈ ਨਹੀਂ ਕਰਨੀ ਚਾਹੀਦੀ, ਪਤਾ ਕੀ ਹੈ ਹੈਲੋ ਲੜਾਈ ਕਰੋਗੇ ਯਾਰ, ਸਿਰ ਪੜੋ ਇੱਕ ਦੂਜੇ ਦਾ, ਹੈਲੋ ਸਿਰ ਫਟ ਵੀ ਗਏ ਨਾ ਤੁਸੀਂ ਦੇਖ ਲਿਓ, ਵਿੱਚੋਂ ਨਿਕਲਣਾ ਕੁਛ ਨਹੀਂ, ਹੈਲੋ ਕਿਉਂਕਿ ਵਿੱਚ ਕੁਛ ਹੁੰਦਾ ਤੁਹਾਡੇ ਸਿਰ ਚ, ਹੈਲੋ ਤਾਂ ਲੜਦੇ ਹੀ ਕਿਉਂ ਕਿਉਂ, ਹੈਲੋ ਹੈਲੋ ਉਹ ਤਾਂ ਖਾਲੀ ਸੀ ਯਾਰ, ਖਾਲੀ ਭਾਂਡੇ ਖੜਕਦੇ ਆ ਉਹੀ ਲੜਦੇ ਆ, ਤੋ ਇਸ ਕਰਕੇ ਥੋੜਾ ਜਿਹਾ ਭਰਿਆ ਹੋਇਆ, ਐਨ ਤੁਹਾਨੂੰ ਪਤਾ ਹੈ ਉਹਦੀ ਆਵਾਜ਼ ਦਾ ਫਰਕ ਪੈ ਜਾਂਦਾ ਬਾਈ। ਖੈਰ ਇਹ ਡਾਇਲੋਗ ਬਾਜੀ ਜਿਹੜੀ ਹੈ ਚੱਲਦੀ ਹੈ ਔਰ ਬੜੀ ਜ਼ਬਰਦਸਤ ਆਈਡੀਆ। ਅਤੇ ਇਕਬਾਲ ਮਗਰ ਜੀ ਪ੍ਰੋਗਰਾਮ ਸੁਣ ਰਹੇ ਨੇ, ਪਤੇ ਸਾਂਝੀ ਕਰ ਰਹੇ ਨੇ, ਬਹੁਤ ਬਹੁਤ ਸਵਾਗਤ ਹੈ ਜੀ, ਜੈ ਨੂੰ ਕਿਆ ਬਾਤ ਆ, ਸਾਡੇ ਰੂਹਾਂ ਦਿਹਾਣੀ ਬਾਈ ਮਨਦੀਪ ਜੱਸੀ ਜੀ ਪ੍ਰੋਗਰਾਮ ਦੇ ਵਿੱਚ ਸ਼ਾਮਲ ਨੇ ਔਰ ਬਹੁਤ ਹੀ ਖੂਬਸੂਰਤ ਸੁਨੇਹੇ ਉਹਨਾਂ ਵੱਲੋਂ ਆ ਰਹੇ ਨੇ, ਠੰਡੀ ਹਵਾ ਦੇ ਬੁੱਲੇ, ਬਹੁਤ ਬਹੁਤ ਸ਼ੁਕਰੀਆ। ਭਾਨ ਸਿੰਘ ਗਰੇਵਾਲ ਜੀ ਮੁਹੱਬਤ ਭੇਜ ਰਹੇ ਨੇ, ਬਹੁਤ ਹੀ ਵਧੀਆ ਜੀ, ਕਿਆ ਬਾਤ ਆ ਜੀ, ਆਇਆਂ ਨੂੰ ਜਨਾਬ ਸਤਿ ਸ਼੍ਰੀ ਅਕਾਲ ਜੀ। ਰਜਿੰਦਰ ਕੁਮਾਰ ਜੀ ਜੀਰਾ ਤੋਂ ਮੁਹੱਬਤ ਭੇਜਦੇ ਨੇ, ਸਵਾਗਤ ਬਹੁਤ ਬਹੁਤ ਜੀਰਾ ਸਾਹਿਬ। ਪਿਛਲੇ ਐਪੀਸੋਡ ਚ ਗੱਲ ਹੁੰਦਿਆਂ ਹੁੰਦਿਆਂ ਹੁੰਦਿਆਂ ਹੁੰਦਿਆਂ ਰਹਿ ਗਈ, ਹੈਲੋ ਮੈਨੂੰ ਲੱਗਦਾ ਕਿ ਹੁਣੇ ਫੋਨ ਕਰ ਲਓ ਕਿਉਂ ਪਤਾ ਨੀ ਹੁੰਦਾ ਅੱਜ ਕਿਉਂ ਕਹਿਣ ਦੀ ਵੀ ਆਦਤ ਹੁੰਦੀ ਹੈ ਕਿਉਂ ਮੈਂ ਐਂ ਕਹਿੰਦਾ ਸੀ ਕਿਉਂ ਕੀ ਵਾਲੇ ਦਾ ਬਾਲਿਆ ਬਾਈ ਚੱਲਦਾ ਕੰਮ ਬਹੁਤ ਜ਼ਿਆਦਾ ਇੱਕ ਉਹ ਇੱਧਰ ਤੇ ਕੀ ਤਾਂ ਬਹੁਤ ਜ਼ਬਰਦਸਤ ਆਈਡੀਆ ਹੈ ਇੱਥੇ ਇੱਕ ਸਬਜ਼ੀ ਵੇਚ ਰਿਹਾ ਸੀ ਭਾਈ ਆਲੂ ਲਓ ਗੋਭੀ ਲਓ ਕੀ ਚਲੋ ਆਪਣੇ ਨਾਲ ਦੋਸਤੋ ਬਾਈ ਮੱਖਣ ਸ਼ਰਮਾ ਜੀ ਮਹਿਫਲ ਚ ਸ਼ਾਮਲ ਨੇ ਸਵਾਗਤ ਕਰਦੇ ਉਹਨਾਂ ਦਾ ਜੀ ਆਇਆਂ ਨੂੰ ਜੀ ਸਤਿ ਸ੍ਰੀ ਅਕਾਲ ਖੁਸ਼ ਆਮਦੀਦ
2: ਸਤਿ ਸ੍ਰੀ ਅਕਾਲ ਸ਼ਮੀ ਜੀ
1: ਸਤਿ ਸ੍ਰੀ ਅਕਾਲ ਜੀ ਆਇਆਂ ਨੂੰ ਜਨਾਬ
2: ਪ੍ਰਵਾ ਤੈਨੂੰ ਝੂਠ ਆਇਆ
1: ਇੱਧਰ ਕਹਿ ਦੋ ਕਿ ਝੂਠ ਆ
2: ਸਹੀ ਗੱਲ ਹੈ ਭਰਾਵਾ ਮੈਂ ਤਾਂ ਹੁਣੇ ਹੀ ਖੋਲਿਆ ਆਪਣਾ ਤੁਹਾਡਾ ਚੈਨਲ ਤੇ ਪਤਾ ਹੀ ਕੋਈ ਲੱਗੇ ਕੀ ਲਿਖਿਆ ਉੱਤੇ ਫੇਰ ਮੈਂ ਕਿਹਾ ਚਲੋ ਮੈਂ ਚਲੋ ਹਾਈ ਲਾ ਦਿੰਦੇ ਹਾਂ
1: ਜੀ
2: ਨਾਲੇ ਤੁਸੀਂ ਤਾਂ ਨਵਾਂ ਤਾਂ ਕੀ ਲਿਆਉਣਾ ਕੋਈ ਨਾਗੇ ਤੋਂ ਵਾਲੇ ਨੇ ਅੱਜ ਪਤਾ ਹੀ ਲੱਗਾ ਕੀ ਨੇ ਉਹ ਕੀ ਨਹੀਂ
1: ਜੀ
2: ਹੈ ਨਾ ਜੀ
1: ਬਿਲਕੁਲ
2: ਹੋਰ ਪ੍ਰੋਗਰਾਮ ਤਾਂ ਬਹੁਤ ਵਧੀਆ ਚੱਲ ਰਿਹਾ ਭਰਾ ਹੁਣੇ
1: ਜੀ ਸ਼ੁਕਰੀਆ ਜੀ
2: ਚਲੋ ਮੈਂ ਫਿਲਹਾਲ ਫਿਰ ਮੈਂ ਗੀਤ ਲਾ ਦਿੰਦਾ ਹੈ ਜੀ ਅਸੀਂ ਉਹ ਵਿਰਸੇ ਦਾ ਹੀ ਹੈ
1: ਠੀਕ ਹੈ ਜੀ
2: ਟੁੱਟ ਗਏ ਚਰਖੇ ਅੱਜ ਕੱਲ ਪਕਲੇ ਤੇ ਤੰਦ ਪਾਉਂਦੀ ਨਾ ਟੁੱਟ ਗਏ ਚਰਖੇ ਅੱਜ ਕੱਲ ਤਕਲੇ ਤੇ

ਸੂਟ ਪੰਜਾਬੀ ਵਿਰਸਾ ਉਲਗੇ ਸੱਭਿਆਚਾਰ ਦਾ, ਸੂਟ ਪੰਜਾਬੀ ਵਿਰਸਾ ਉਲਗੇ ਸੱਭਿਆਚਾਰ ਦਾ, ਹੁਣ ਦਾ ਉਲਾ ਕਰਕੇ ਤੁਰੇ ਸ਼ਰਮ ਦੀ ਮਾਰੀ।

0: शर्म है यार ताम में तेरा उड़गी मारी उड़ारी। शुक्रिया शमी जी, अज तक नाम बिजली तो
1: बहुत ही
0: होर करन लग गया।
1: बहुत खूबसूरत जी, बहुत खूबसूरत। ਇਹ ਜਿਹੜੀ ਵਿਰਸੇ ਦੀ ਬਾਤ ਤੁਸੀਂ ਪਾਈ ਹੈ ਤੇ ਬਹੁਤ ਹੀ ਕਮਾਲ ਦੀ ਹੈ ਜੀ ਸ਼ਰਮਾ ਜੀ, ਹਮੇਸ਼ਾ ਦੀ ਤਰ੍ਹਾਂ ਬਾ ਕਮਾਲ ਜੀ, ਕਿਆ ਹੀ ਪਤਾ।
0: ਸ਼ੁਕਰੀਆ
1: ਸ਼ੁਕਰੀਆ ਬਹੁਤ ਬਹੁਤ ਜੀ, ਮੁਹੱਬਤ ਜ਼ਿੰਦਾਬਾਦ ਤੇ ਜ਼ਿੰਦਗੀ ਜ਼ਿੰਦਾਬਾਦ ਜੀ,
0: ਜ਼ਿੰਦਗੀ ਬਾਦ ਜੀ।
1: ਦੋਸਤੋ, ਬਾਈ ਮੱਖਣ ਸ਼ਰਮਾ ਜੀ ਹੋਰਾਂ ਦੀ ਕਲਮ ਤੇ ਕਲਾਮ, ਉਹਨੂੰ ਸਲਾਮ। ਬਹੁਤ ਹੀ ਖੂਬਸੂਰਤ ਜਿਹੜਾ ਕਲਾਮ ਉਹ ਕਹਿੰਦੇ ਨੇ ਹਮੇਸ਼ਾ, ਤੇ ਜਿਹੜਾ ਅੰਦਾਜ਼ ਏ ਵਿਆਹ ਹੈ, ਓਹੋ ਕਿਆ ਬਾਤਾਂ। ਵੈਸੇ ਨਾ ਐ ਵੀ ਚਲੋ ਆ ਕਿਆ ਬਾਤਾਂ ਕਹਿਣ ਦੀ ਮੈਨੂੰ ਵੀ ਬਾਹਲੀ ਆਦਤ ਪੈ ਗਈ, ਮੈਨੂੰ ਕੁਛ ਕਰਨਾ ਪੈਂਦਾ। ਆ ਕਿਆ ਬਾਤਾਂ ਮਤਲਬ ਜ਼ਿਆਦਾ ਹੋ ਗਿਆ, ਕੁਛ ਜ਼ਿਆਦਾ ਹੋ ਗਿਆ, ਬਾਹਲਾ ਹੋ ਗਿਆ, ਹਨੇਰੀ ਆ ਗਈ ਜੀ ਤੇ ਪੂਰੀ ਚੱਖੜ ਝੋਲ ਰਹੇ ਨੇ ਕਿਆ ਬਾਤਾਂ ਦੇ। ਇਹ ਕਿਤੇ ਸਾਨੂੰ ਡਾਕੇ ਨਾ ਲੈ ਜਾਏ ਚੱਖੜ। ਖੈਰ ਕੁਛ ਚੱਖੜ ਚੰਗੇ ਵੀ ਹੁੰਦੇ ਆ, ਮਤਲਬ ਹਾਲਾਂਕਿ ਚੱਖੜ ਚੰਗੇ ਨੀ ਹੁੰਦੇ ਵੀਰੇ, ਚੱਖੜ ਕਿੱਥੋਂ ਆ ਗਏ ਯਾਰ, ਮਤਲਬ ਖੈਰ ਵਾਪਸ ਆਈਏ, ਵਾਪਸ ਆਉਂਦੇ ਆਪਾਂ ਉੱਥੇ ਹੁੰਦੇ ਮੁੜ ਕੇ ਜਿੱਥੋਂ ਚੱਲੇ ਸੀ। ਆਪਾਂ ਚੱਲੇ ਕਿਤੇ ਵੀ ਨਹੀਂ ਵੈਸੇ, ਨਾ ਹੀ ਆਪਾਂ ਕਿਤੇ ਪਹੁੰਚੇ ਆ, ਅਸੀਂ ਗੋਲ ਘੁੰਮ ਰਹੇ ਆ। ਕਿਉਂ ਗੋਲ ਘੁੰਮ ਰਹੇ ਆ ਇੱਧਰ? ਕਿਉਂਕਿ ਹੈਲੋ ਧਰਤੀ ਹੈ ਕਿ ਨਾ ਗੋਲ ਆ, ਫਿਰ ਸਾਨੂੰ ਸਿੱਧੇ ਚੱਲਣ ਦੀ ਕੀ ਲੋੜ ਆ। ਹਮ ਵੀ ਜਾਨੀ ਵੈਸੇ ਹੀ ਘੁੰਮੇਂਗੇ ਜੈਸੇ ਹਮਾਰ ਧਰਤੀ ਹੈ। ਇਸ ਧਰਤੀ ਮਾਤਨ ਕੋ ਪ੍ਰਣਾਮ ਹੈ ਰਹਿ, ਤੋ ਇਸ ਕੋ ਪ੍ਰਣਾਮ ਹੈ ਭਾਈ। ਤੋ ਜ਼ਿੰਦਾਬਾਦ, ਨਹੀਂ ਮੈਂ ਭੁੱਲ ਗਿਆ ਸੀ, ਇਸ ਕਰਕੇ ਜ਼ਿੰਦਾਬਾਦ ਕਹਿੰਦੇ ਨੇ, ਭੁੱਲ ਨਹੀਂ ਗਿਆ। ਮੇਰੇ ਧਿਆਨ ਇੱਧਰ ਆ ਗਈ ਕਿ ਬਾਈ ਮੁਕੱਦਰ ਸਿੰਘ ਔਲਖ ਜੀ ਲਾਈਵ ਨੇ ਤੇ ਆਪਣੇ ਨਾਲ ਮਹਿਫਲ ਚ ਸ਼ਾਮਲ ਨੇ। ਤੋ ਮੈਂ ਕਾਹਲੀ ਕਾਲ ਚ ਇਹ ਸੋਚ ਚੁੱਕਣਾ ਭੁੱਲ ਗਿਆ, ਦੱਬਣਾ ਇੱਧਰੋਂ ਕਿ ਇੱਧਰੋਂ ਚੁੱਕਣਾ ਕਿ ਇੱਧਰੋਂ ਚੁੱਕਣਾ, ਬੋਲਿਆ ਸੋਚਦਾ ਕਿ ਚੁੱਕਣਾ ਇੱਧਰੋਂ ਪੁੱਟਣਾ ਤੇ ਉੱਧਰ ਲਾਉਣਾ, ਮਤਲਬ ਇਹੋ ਜਿਹੀ ਗੱਲ। ਖੈਰ ਆਪਣੇ ਨਾਲ ਦੋਸਤੋ ਸਰ, ਬਹੁਤ ਹੀ ਮੁਅੱਜ਼ਜ਼ ਸ਼ਖਸੀਅਤ ਤੇ ਕਿਆ ਬਾਤਾਂ, ਆਪਣੇ ਨਾਲ ਮੁਕੱਦਰ ਸਿੰਘ ਔਲਖ ਜੀ ਮੌਜੂਦ ਨੇ, ਸਵਾਗਤ ਕਰਦੇ ਹਾਂ ਜੀ। ਔਲਖ ਸਾਹਿਬ ਜੀ ਆਇਆਂ ਨੂੰ ਖੁਸ਼ ਆਮਦੀਦ।
2: ਸਤਿ ਸ੍ਰੀ ਅਕਾਲ ਸ਼ਮੀ ਬਾਈ ਜੀ।
1: ਜੀ ਸਤਿ ਸ੍ਰੀ ਅਕਾਲ ਜੀ,
2: ਸਾਰੇ ਪਿਆਰੇ ਸੱਜਣਾਂ ਨੂੰ ਸਤਿ ਸ੍ਰੀ ਅਕਾਲ ਤੇ ਮੁਹੱਬਤ ਜ਼ਿੰਦਾਬਾਦ ਤੇ ਜ਼ਿੰਦਗੀ ਜ਼ਿੰਦਾਬਾਦ।
1: ਜ਼ਿੰਦਾਬਾਦ ਜੀ।
2: ਮੈਂ ਨਾ ਹੁਣ ਅੱਜ ਪਿਛਲੇ ਦਿਨੀ ਸਾਡੇ ਬੜੇ ਪਿਆਰੇ ਸੱਜਣ ਕਹਿੰਦੇ ਚੌਵੀ ਕੈਰਟ ਦੇ ਸੋਨੇ ਤੋਂ ਮੈਂ ਹੁਣ ਮੈਂ 5-7 ਕੈਰਟ ਤੇ ਆਉਣਾ ਦੁਬਾਰਾ।
1: ਕੈਰਟ 5-7 ਕੈਰਟ, ਕਿਆ ਬਾਤ ਹੈ, ਨਹੀਂ ਆਈਡੀਆ ਜ਼ਬਰਦਸਤ ਹੈ।
2: ਨਹੀਂ ਉਹ ਅਸਲ ਚ ਸਾਡੇ ਸੱਜਣ ਸਾਰੇ ਹੀ ਨੇ, ਉਹ ਸਾਡੇ ਟਾਈਮ ਨਾਲ ਜੋੜ, ਉਹ ਜਦੋਂ ਨਾ ਗੱਲਾਂ ਬਾਤਾਂ ਕਈ ਵਾਰੀ ਹੁੰਦਾ ਵੀ ਕੋਈ ਗੱਲ ਚੱਲਣ ਲੱਗ ਜਾਏ ਫਿਰ ਉਹ ਚੋਂ ਸਮਾਂ ਵੱਧ ਲੱਗ ਜਾਂਦਾ
1: ਜੀ,
2: ਤੇ ਕਈ ਵਾਰੀ ਕੋਸ਼ਿਸ਼ ਇਹੀ ਹੁੰਦੀ ਹੈ ਵੀ ਚਲੋ ਸਾਰੇ ਸੱਜਣਾਂ ਦੀ ਹਾਜ਼ਰੀ ਲੱਗੇ ਤੇ
1: ਬਿਲਕੁਲ
2: ਕੋਈ ਗੱਲ ਨੀ। ਉਹ ਸੱਜਣ ਪਿਆਰਿਆਂ ਦਾ ਜੇ ਮਿੱਠਾ ਜਾ ਨਿਹੋਰਾ ਉਹ ਵੀ ਸਿਰ ਮੱਥੀ ਹੀ ਹੁੰਦਾ।
1: ਬਿਲਕੁਲ
2: ਕੋਈ ਗੱਲ ਤੇ ਉਹਨਾਂ ਤੁਹਾਡਾ ਅੱਜ ਵਾਲਾ ਸੀ ਵਿਸ਼ਾ, ਉਹ ਕੀ ਕਹਿੰਦੇ ਤਕੀਆ ਕਲਾਮ।
1: ਤਕੀਆ ਕਲਾਮ ਜੀ,
2: ਤਕੀਆ ਕਲਾਮ, ਕਿਆ ਵਿਸ਼ਾ। ਪਰ ਤਕੀਆ ਕਲਾਮ ਉਹ ਹੁੰਦਾ ਵੀ ਜਦੋਂ ਵੀ ਗੱਲ ਕੋਈ ਕਿਸੇ ਦੀ ਹੋਰ ਕਰਨੀ ਹੋਵੇ ਤੇ ਉਹਦੇ ਨਾਂ ਤੇ ਸੱਜਣ ਦਾ ਨਾਂ ਨਿਕਲ ਜਾਏ ਆਪਣੇ ਦਾ ਮੂੰਹ ਚੋਂ।
1: ਹਾਂ ਕਿਉਂਕਿ ਉਹ ਵੀ ਤਕੀਆ ਕਲਾਮ ਵਾਂਗ ਚੜਿਆ ਹੁੰਦਾ ਮੂੰਹ ਤੇ,
2: ਉਹ ਵੀ ਤਕੀਆ ਕਲਾਮ ਵਾਂਗ ਚੜਿਆ। ਬਿਲਕੁਲ ਕਹਿਣਾ ਕੁਝ ਹੋਰ, ਭਾਵੇਂ ਤਕੀਆ ਕਲਾਮ ਕਰਕੇ ਤਕੀ ਪਵੇ ਹੁੰਦਾ ਉਹੀ ਕਰਨਾ। ਹੁਣ ਫਿਰ ਕਹਿਣ ਲੱਗਾ ਆ ਜਲੋਰ ਭਾਈ ਲਿਖੀ ਜਾਂਦੇ ਸੀ ਥੱਲੇ, ਉਹੀ ਗੱਲ ਸਾਡਾ ਤਕੀਆ ਕਲਾਮ ਉਹੀ ਗੱਲ ਹੈ, ਉਹੀ ਗੱਲ। ਤੇ ਫਿਰ ਉਹ ਗਾਣਾ ਮੈਂ ਤੁਹਾਨੂੰ ਕੱਲ ਸੁਣਾਇਆ ਸੀ ਵੀ ਰਾਮ ਹੋਵੇ ਉਹਨੂੰ ਸੀ
1: ਮੁਲਾਕਾਤ ਹੋ ਗਈ
2: ਜਿਸ ਸੇ ਡਰਤੇ ਥੇ ਵਹੀ ਬਾਤ
1: ਹੋ ਗਈ।
2: ਲਓ ਮੈਂ ਥੋੜਾ ਜਿਹਾ ਬਿਜੀ ਸੀ, ਮੈਂ ਬਸ 2 ਮਿੰਟ ਚ ਗੱਲ ਖਤਮ ਕਰ ਦੇਣਾ, 2-5 ਕੁ ਤਾਂ ਲੱਗਣਗੇ ਖਰੇ, ਏਦਾਂ ਵੀ ਨਾ ਫਾਸਟ ਵੀ ਨਾ ਸਮਝਿਓ।
1: ਨਹੀਂ ਗੱਲ ਕਿਹੜਾ ਕੋਈ ਪਾਥੀ ਹੈ ਜਿਹੜੀ ਐ ਥੱਪੀ ਤੇ ਕੰਧ ਸਿੱਟੀ, ਗੱਲ ਤਾਂ ਗੱਲ ਨਾਲ ਹੀ ਹੋਊ।
2: ਨਹੀਂ ਨਹੀਂ ਵੀ ਕਿਤੇ ਕਿਤੇ ਸਾਡੇ ਪਿਆਰੇ ਸਮਝਣ ਵੀ 24 ਕੈਰਟ ਦੇ ਦੋ 3 ਕੈਰਟ ਤੇ ਆ ਗਿਆ ਮੈਂ ਤਾਂ ਵੀ ਪੰਜ ਕੁ ਮਿੰਟ ਲੱਗਣਗੇ ਬਸ, ਜਿਆਦਾ ਲੰਮਾ ਨੀ ਮੈਂ ਲੈ ਕੇ
1: ਜਾਣਾ।
2: ਕੱਲ ਨੂੰ ਫਿਰ ਦੁਬਾਰਾ ਮਿਲਦੇ ਆਪਾਂ। ਇੱਕ ਨਾ ਸ਼ਾਇਰੀ ਸੀ
1: ਇਤਫਾਕ
2: ਕਹਿੰਦੇ ਮਿਲਣਾ ਥਾ ਇਤਫਾਕ ਵਿਛੜਨਾ ਨਸੀਬ ਥਾ। ਮਿਲਣਾ ਥਾ ਇਤਫਾਕ ਵਿਛੜਨਾ ਨਸੀਬ ਥਾ, ਵੋ ਇਤਨਾ ਦੂਰ ਹੋ ਗਿਆ ਜਿਤਨਾ ਕਰੀਬ ਥਾ।
1: ਜੀ ਕਿਆ ਬਾਤ,
2: ਮੈਂ ਉਸਕੋ ਦੇਖਨੇ ਕੋ ਤਰਸਤੀ ਹੀ ਰਹਿ ਗਈ, ਜਿਸ ਸ਼ਖਸ ਕੀ ਹਥੇਲੀ ਮੇ ਮੇਰਾ ਨਸੀਬ ਥਾ। ਮੈਂ ਉਸਕੋ ਦੇਖਨੇ ਕੋ ਤਰਸਤੀ ਹੀ ਰਹਿ ਗਈ, ਜਿਸ ਸ਼ਖਸ ਕੀ ਹਥੇਲੀ ਮੇ ਮੇਰਾ
1: ਨਸੀਬ ਥਾ।
2: ਬਸਤੀ ਕੇ ਸਾਰੇ ਲੋਕ ਹੀ ਆਤਿਸ਼ ਪ੍ਰਸਤ ਥੇ।
1: ਅੱਗਾਂ ਲਾਉਣ ਵਾਲੇ,
2: ਬਸਤੀ ਕੇ ਸਾਰੇ ਲੋਕ ਹੀ ਆਤਿਸ਼ ਪ੍ਰਸਤ ਥੇ, ਘਰ ਜਲ ਰਹਾ ਥਾ ਔਰ ਸਮੁੰਦਰ ਕਰੀਬ ਥਾ।
1: ਕਿਆ ਬਤਾ ਕਿਆ ਬਤਾ, ਕੋਈ ਨੀ ਆਇਆ ਬਈ ਬੁਝਾਉਣ, ਬਾਜੀ ਵਾ ਬਹੁਤ ਹੀ ਕੋ।
2: ਮਰੀਮ ਕਹਾਂ ਤਲਾਸ਼ ਕਰੇ ਆਪਣੇ ਖੂਨ ਕੋ।
1: ਜੀ
2: ਮਰੀਮ ਕਹਾਂ ਤਲਾਸ਼ ਕਰੇ ਆਪਣੇ ਖੂਨ ਕੋ, ਹਰ ਹਰਸ ਕੇ ਗਲੇ ਮੇ ਨਿਸ਼ਾਨੇ ਸਲੀਬ ਥਾ।
1: ਵਾਹ ਜੀ ਵਾਹ,
2: ਦਫਨਾ ਦਿਆ ਗਿਆ ਮੁਝੇ ਚਾਂਦੀ ਕੀ ਕਬਰ ਮੇ।
1: ਵਾਹ ਵਾਹ ਵਾਹ,
2: ਸੋਨੇ ਦੀ ਲਾਲੋ ਇਹਨੂੰ, ਸੋਨੇ ਦੀ ਲਾਲੋ, ਹੀਰਿਆਂ ਦੀ ਲਾਲੋ, ਕੁਛ ਵੀ ਲਾਲੋ,
1: ਖਾਸੀ ਮਹਿੰਗੀ ਕਬਰ ਬਣਾ ਲਈ ਹੈ। ਠੀਕ ਹੈ ਜੀ।
2: ਦਫਨਾ ਦਿਆ ਗਿਆ ਮੁਝੇ ਚਾਂਦੀ ਕੀ ਕਬਰ ਮੇ,
1: ਜੀ
2: ਮੈਂ ਜਿਸ ਕੋ ਚਾਹਤੀ ਥੀ ਵੋ ਲੜਕਾ ਗਰੀਬ ਥਾ। ਲੜਕਾ ਗਰੀਬ
1: ਕਿਆ ਬਤਾ, ਬਹੁਤ ਖੂਬ।
2: ਹੁਣ ਇਹਨੂੰ ਜਿਹੜੇ ਹਿਸਾਬ ਨਾਲ ਮਰਜ਼ੀ ਸੋਚ ਲੋ, ਕਬਰ ਤਾਂ ਕਬਰ ਹੀ ਹੁੰਦੀ ਆ, ਉਹਨੂੰ ਭਾਵੇਂ ਥੋੜਾ ਜਿਹਾ ਮਹਿੰਗਾ ਮੁੱਲ ਹੋਵੇ, ਭਾਵੇਂ ਸਸਤਾ ਹੋਵੇ, ਜਿਵੇਂ ਮਰਜ਼ੀ ਦਫਨਾ ਦਿੰਦੀ ਆ ਅੱਜ ਕੱਲ ਦਾ ਸਮਾਜ ਸਾਡਾ।
1: ਬਹੁਤ ਖੂਬ ਹੈ ਜੀ।
2: ਫੇਰ ਉਹੀ ਉਹੀ ਸਮਾਜ ਉੱਠ ਕੇ ਲਾਂਭੇ ਬਿੰਦਾ। ਤੇ ਇੱਕ ਛੋਟੀ ਜਿਹੀ ਗੱਲ ਹੋਰ ਸ਼ਮੀ ਬਾਈ ਜੀ, ਬਸ
1: ਖਤਮ
2: ਕਰਨਾ, ਜਿਆਦਾ ਲੰਮਾ ਨੀ ਮੈਂ ਲੈ ਕੇ। ਲਓ ਸੁਣਿਓ ਸ਼ਮੀ ਬਾਈ ਜੀ।
1: ਹਾਂਜੀ ਹਾਂਜੀ ਜੀ।
2: ਅੱਜ ਦੇ ਜਿਹੜਾ ਮੇਰਾ ਸੈਣੀ ਬਾਈ ਜੀ ਦੇ ਉਸਤਾਦ ਦੇ ਨਾਂ ਤੇ ਆ, ਉਸਤਾਦ ਜੀ ਸਾਡੇ ਤੇ ਸਾਡੇ ਬਾਈ ਜੀ, ਸੈਣੀ ਬਾਈ ਜੀ ਦੇ ਉਸਤਾਦ ਜੀ ਤੇ ਸਾਡੇ ਬਾਈ
1: ਜੀ
2: ਵੱਡੇ ਬਾਈ ਜੀ, ਵੱਡੇ ਬਾਈ ਜੀ। ਹੁਣ ਮੈਂ ਮੁਕੱਦਰ ਕਾ ਸਿਕੰਦਰ, ਬਸ ਕਹਾਣੀ ਇੱਕੋ ਹੀ ਹੈ,
1: ਇੱਕੋ ਜੀ ਇੱਕੋ ਹੀ।
2: ਮੁਕੱਦਰ ਕਾ ਸਿਕੰਦਰ ਜਾਣੇ ਮਨ ਕਹਿਲਾਏਗਾ। ਇਹ ਵੀ ਥੋੜੇ ਉਹੀ ਆ, ਸਾਰਾ ਕੁਛ ਇਹ ਪਤਾ ਨੀ ਹੁੰਦਾ ਦਿਲਾਂ ਦੀ, ਦਿਲਾਂ ਨਾ ਪਤਾ ਸੀ ਸੈਣੀ ਬਾਈ ਜੀ ਨੂੰ, ਅਸੀਂ ਸੈਣੀ ਬਾਈ ਜੀ ਨਾਲ ਜੁੜਨਾ, ਨਾ ਪਤਾ ਸੀ ਵੀ ਔਜਲਾ ਬਾਈ ਜੀ ਨਾਲ ਜੁੜਨਾ। ਜਿੰਨੇ ਵੀ ਸੱਜਣ ਜੁੜੇ ਨੇ, ਇਹ ਵੀ ਇਤਫਾਕ ਹੀ ਹੁੰਦਾ ਵੀ ਵੇਖ ਲੋ ਵੀ ਕਿੱਥੋਂ ਦੀ ਕਿੱਥੇ ਤਾਰਾਂ ਜੁੜ ਗਈਆਂ ਸਾਰੇ ਸੱਜਣਾਂ ਨਾਲ।
1: ਬਿਲਕੁਲ ਜੀ ਬਿਲਕੁਲ,
2: ਇਹ ਵੀ ਪਿਆਰ ਹੀ ਹੈ। ਤੇ ਆ ਸੁਣਿਓ ਛੋਟੀ ਜਿਹੀ ਗੱਲ, ਬਸ ਮੈਂ 2 ਮਿੰਟ ਚ ਕਹਿ ਕੇ ਗੱਲ ਖਤਮ ਕਰ ਦਿੱਤਾ ਜੀ। ਸ਼ਮੀ ਬਾਈ ਜੀ ਸੁਣਿਓ
1: ਜੀ,
2: ਕਹਿੰਦਾ

ਖਾਬਾਂ ਚ ਹਨੇਰਾ ਪਰ ਅੱਖਾਂ ਅੱਗੇ ਧੁੱਪ ਸੀ।

ਕਿੱਦਾਂ ਲੱਗਿਆ ਸੀ ਜਦੋਂ ਵੇ ਮੈਂ ਵੱਖ ਹੋਈ ਸੀ, ਕਿਵੇਂ ਦੱਸਾਂ ਉਹਨੂੰ ਹਰ ਚੀਜ਼ ਕੱਖ ਹੋਈ ਸੀ।

0: ਉਹ ਕਹਿੰਦਾ ਭਾਵੇਂ ਵਰਿਆਂ ਪਿੱਛੋਂ ਟੱਕਰੇ, ਭਾਵੇਂ ਵਰਿਆਂ ਪਿੱਛੋਂ ਟੱਕਰੇ, ਖਿੱਚ ਪਹਿਲਾਂ ਵਾਲੀ ਸੀ। ਉਹ ਜਾਣਾ ਨਹੀਂ ਸੀ ਚਾਹੁੰਦੀ, ਉਂਜ ਕਰਦੀ ਕਾਹਲੀ।
1: ਵਾਹ।
0: ਜਿਹੜੀ ਉਹਦੇ ਲਈ ਸੱਟ ਖਾਧੀ ਫਿਰ ਤਾਜੀ ਹੋ ਗਈ ਸੀ, ਦੋ ਪਲ ਕੋਲੇ ਬਹਿ ਕੇ ਹੀ ਰੂਹ ਰਾਜੀ ਹੋ ਗਈ ਸੀ। ਜਿਹੜੇ ਧੁਰ ਅੰਦਰ ਤੱਕ ਲੈ ਜਾਂਦੇ ਉਹ ਕੱਢੇ ਨਹੀਂ ਜਾਂਦੇ, ਜਿਹੜੇ ਇਸ਼ਕ ਰੂਹਾਂ ਨਾਲ ਹੁੰਦੇ ਨੇ ਉਹ ਛੱਡੇ ਨਹੀਂ ਜਾਂਦੇ।
1: ਵਾਹ।
0: ਜਿਹੜੇ ਇਸ਼ਕ ਰੂਹਾਂ ਨਾਲ ਹੁੰਦੇ ਨੇ ਉਹ ਛੱਡੇ ਨਹੀਂ ਜਾਂਦੇ, ਉਹ ਛੱਡੇ ਨਹੀਂ ਜਾਂਦੇ।
1: ਬਹੁਤ ਬਹੁਤ
0: ਜੀ ਬਾਈ ਜੀ, ਕਮੀ ਬਾਈ ਜੀ, ਇੰਨੀ ਕੁ ਗੱਲਬਾਤ ਸੀ ਤੇ ਮੁਹੱਬਤ ਜ਼ਿੰਦਾਬਾਦ ਤੇ ਜ਼ਿੰਦਗੀ ਜ਼ਿੰਦਾਬਾਦ
1: ਜ਼ਿੰਦਾਬਾਦ। ਇਹੀ ਤਾਂ ਭਾਵੁਕ ਜਿਹੇ ਹੋ ਗਏ ਸੀ ਬਹੁਤ। ਇਹੀ ਤਾਂ
0: ਨਹੀਂ ਨਹੀਂ ਆਪਾਂ ਆਪਾਂ ਆਪਣੀ ਤਾਂ ਇਹੀ ਦੁਆ ਹੈ ਵੀ ਇਹ ਇਹ ਮੁਹੱਬਤ ਸ਼ਮੀ ਬਾਈ ਜੀ ਆਪਣਾ ਤਾਂ ਨਾ ਇਹੀ ਸੋਚ ਕੇ ਚੱਲਣੇ ਆ ਵੀ ਸਾਡੇ ਕਰਕੇ ਕਿਸੇ ਅੱਖ ਚ ਅਥਰੂ ਨਾ ਆਵੇ ਕਦੇ ਵੀ।
1: ਕਿਆ ਬਾਤ ਹੈ, ਬਹੁਤ ਕੁ
0: ਪਤਾ ਨੀ ਕਈ ਵਾਰੀ ਹੁੰਦਾ ਵੀ ਪਿਛਲੇ ਜਨਮੇ ਅਗਲੇ ਜਨਮਾਂ ਦਾ ਆਪਾਂ ਨਹੀਂ, ਮੈਂ ਤਾਂ ਨਹੀਂ ਸੋਚਦਾ ਹੈਗਾ, ਪਰ ਜੇ ਕੋਈ ਹੈਗਾ ਕਿੱਸਾ ਤੇ ਹੋ ਸਕਦਾ ਵੀ ਵੀ ਉਹਦਾ ਹੋਵੇ ਤਾਂ ਉਹਦੇ ਕਰਕੇ ਸਾਡੇ ਅੱਖ ਚ ਅਥਰੂ ਆਏ ਹੋਣ, ਤੇ ਉਹ ਆਪਾਂ ਇਹੀ ਸੋਚਦੇ ਵੀ ਵੀ ਕਿਤੇ ਅਗਲੇ ਜਨਮ ਤੇ ਫਿਰ ਨਾ ਭੁਗਤਨੇ ਵੈਸੇ ਵੀ ਸ਼ਮੀ ਬਾਈ ਨਹੀਂ ਨਹੀਂ ਨਹੀਂ ਵੈਸੇ ਵੈਸੇ ਵੀ ਸ਼ਮੀ ਬਾਈ ਜੀ ਆਪਾਂ ਆਪਾਂ ਇਹੀ ਸੋਚਦੇ ਹਾਂ ਵੀ ਨਹੀਂ ਵੀ ਇਹ ਇਹ ਨਾ ਹੋ ਵੀ ਆਪਣੇ ਕਰਕੇ ਕਿਸੇ ਨੂੰ ਤੁਹਾਨੂੰ ਹੈ ਜਾਂ ਮੈਨੂੰ ਕਿਸੇ ਹੋਰ ਸੱਜਣ ਨੂੰ ਤਕਲੀਫ ਨਾ ਪਹੁੰਚੇ ਵੀ ਕਿਸੇ ਵੀ ਗੱਲ ਕਰ।
1: ਬਿਲਕੁਲ ਬਿਲਕੁਲ ਜੀ,
0: ਇੰਨੀ ਕੋਈ ਕਹਾਣੀ ਜੇ ਆਪਾਂ ਇੰਨੀ ਕੋਈ ਸੋਚਣ ਲੱਗ ਜਾਈਏ ਮੈਨੂੰ ਲੱਗਦਾ

0: ਸਾਰਾ ਕੁਛ ਹੀ ਸਹੀ ਹੋ ਜੂਗਾ। ਤਕਲੀਫ਼
1: ਬਿਲਕੁਲ
0: ਪਹੁੰਚਾਉਣ ਵਾਲੇ ਤਾਂ ਅਸੀਂ ਰੱਬ ਤੇ ਸੁੱਟਦੇ ਹਾਂ, ਹੈ ਤਾਂ ਅਸੀਂ ਇਨਸਾਨ ਹੀ ਆ। ਮੈਂ
1: ਆਹਾ
0: ਤੁਹਾਨੂੰ ਪਹੁੰਚਾਉਣਾ, ਤੁਸੀਂ ਮੈਨੂੰ ਪਹੁੰਚਾਉਂਦੇ, ਕੋਈ ਹੋਰ ਸੱਜਣ ਹੋਰ ਕਿਸੇ ਨੂੰ ਪਹੁੰਚਾਉਂਦਾ ਹੋਊਗਾ।
1: ਕਿਆ
0: ਮੈਂ
1: ਬਾਤ ਹੈ।
0: ਕਹਾਣੀ ਉਹ ਫਿਰ ਇਹ ਵੀ ਅਸੀਂ ਇਨਸਾਨ, ਅਸੀਂ ਆਪਣੇ ਆਪ ਤੇ ਭੁਗਤਣ ਨੂੰ ਤਿਆਰ ਨੀ, ਸੁੱਟਦੇ ਅਸੀਂ ਰੱਬ ਦੇ ਹਾਂ।
1: ਉਹ ਇਸੇ
0: ਮੈਂ ਕਿ
1: ਕਰਕੇ
0: ਤੂੰ
1: ਬਣਾਇਆ
0: ਕਰਨਾ
1: ਗਿਆ
0: ਜੋ
1: ਬਿਲਕੁਲ, ਵੀ
0: ਕਰਨਾ,
1: ਉਹ ਜੋ ਹੈਗਾ ਉਧਰ ਸੁੱਟੋ ਜੀ, ਬਿਲਕੁਲ ਜੀ
0: ਨਹੀਂ ਹੁਣ ਗਾਲਾਂ ਤੁਸੀਂ ਮੈਨੂੰ ਕੱਢੋ ਜਾਂ ਮੈਂ ਤੁਹਾਨੂੰ ਕੱਢਾਂ, ਤੇ ਸੁੱਟਦੀ ਹੈ ਰੱਬ ਤੇ, ਤੂੰ ਕਰਦਾ ਜੋ
1: ਉਹੀ ਘਟਾਉਂਦਾ ਜੀ।
0: ਇਸ ਕਰਕੇ ਹਾਂ ਇਹ ਘਟਾਉਂਦਾ ਜੀ, ਇਸ ਕਰਕੇ ਜਿਹੜਾ ਜਿਹੜੀ ਜ਼ਿੰਦਗੀ ਬਾਈ ਜੀ ਪਿਆਰ ਦੇ ਵਿੱਚ ਲੰਘ ਜੇ, ਇਹ
1: ਉਹ
0: ਇਨਸਾਨੀਅਤ
1: ਹਾਸਲ ਹੈ ਜੀ,
0: ਸਭ
1: ਉਹ
0: ਤੋਂ
1: ਸਾਡਾ
0: ਵੱਡਾ
1: ਹਾਸਲ ਹੈ,
0: ਇਨਸਾਨੀਅਤ ਨਾਲ, ਉਸ ਤੋਂ ਵੱਡਾ ਕੁਛ ਨਹੀਂ ਹੈਗਾ ਜੀ।
1: ਬਿਲਕੁਲ ਜੀ,
0: ਮੈਂ
1: ਸ਼ੁਕਰੀਆ ਜੀ,
0: ਬਾਲਾ ਲੈਕਚਰ ਨਹੀਂ ਹੁਣ ਕਰਨਾ, ਕਿ ਇਹ ਨਾ ਹੋਵੇ ਕਿਤੇ ਇਸ ਤੋਂ ਬਾਅਦ ਸੈਣੀ ਬਾਈ ਜੀ ਫੇਰ ਆ ਜਾਣਾ।
1: ਮੁਹੱਬਤ ਜ਼ਿੰਦਾਬਾਦ,
0: ਲੈਕਚਰ ਤੇ ਗੱਲ ਕਰ, ਮੁਹੱਬਤ
1: ਜ਼ਿੰਦਾਬਾਦ
0: ਤੇ ਜ਼ਿੰਦਗੀ ਜ਼ਿੰਦਾਬਾਦ। ਸਤਿ ਸ੍ਰੀ ਅਕਾਲ ਬਾਈ ਜੀ,
1: ਸਤਿ
0: ਸਾਰਿਆਂ
1: ਸ੍ਰੀ
0: ਨੂੰ,
1: ਅਕਾਲ ਜੀ,
0: ਸਾਰੇ ਸੱਜਣਾਂ ਨੂੰ ਸਤਿ ਸ੍ਰੀ ਅਕਾਲ,
1: ਸਤਿ ਸ੍ਰੀ ਅਕਾਲ ਜੀ। ਕਿਆ ਬਾਤ ਹੈ, ਵਾਹ ਵਾਹ ਵਾਹ ਵਾਹ ਵਾਹ ਜੀ ਵਾਹ, ਓਹੋ ਇਹ ਆਹ ਵਾਲਾ ਡੱਬਾ ਡੱਬਣਾ ਜੀ, ਆਹ ਵਾਲਾ ਪਾਣੀ ਵਾਲਾ। ਖੈਰ ਇਹ ਜਿਹੜਾ ਵਿੱਚ ਹਾਸੇ ਵਾਲੀ ਆਵਾਜ਼ ਵੀ ਆਈ ਆ, ਇਹ ਵੀ ਇਹੀ ਗੱਲ ਆ ਜਿਹੜੀ ਔਲਖ ਬਾਈ ਜੀ ਕਰ ਰਹੇ ਸੀਗੇ ਕਿ ਬਾਈ ਹੱਸਣਾ ਖੇਡਣਾ ਇਹ ਮਨ ਦਾ ਚਾਓ ਹੈ। ਇਹ ਤਾਂ ਗੁਰੂ ਸਾਹਿਬਾਨ ਨੇ ਵੀ ਜਿਹੜਾ ਆਸ਼ੀਰਵਾਦ ਦਿੱਤਾ ਕਿ ਬਾਈ ਠੀਕ ਆ, ਵਧੀਆ ਚੀਜ਼ ਆ, ਆਪਾਂ ਨੂੰ ਇਹਦੇ ਚੋਂ ਐਂ ਨੀ ਹੈਗਾ ਵੀ ਬਈ ਰੱਬ ਨੂੰ ਆਪਾਂ ਭਗਤੀ ਕਰ ਰਹੇ ਆ ਤਾਂ ਮੂੰਹ ਇਹੋ ਜਿਹਾ ਬਣਾ ਲਓ ਜਿਵੇਂ ਮਤਲਬ ਹੋਰ ਕੁਛ, ਮਤਲਬ ਬੰਦਾ ਐਂ ਸੋਚੇ ਵੀ ਇਹਨੂੰ ਪਤਾ ਨੀ ਯਾਰ ਕੀ ਹੋਇਆ ਪਿਆ। ਉਹ ਇਹੋ ਜਿਹਾ ਨੀ, ਇੰਨਾ ਗੰਭੀਰ ਵੀ ਨੀ, ਮਤਲਬ ਗੰਭੀਰ ਠੀਕ ਆ, ਮਤਲਬ ਇੰਨਾ ਗੰਭੀਰ ਵੀ ਨੇ ਬਣਾ ਲੈਣਾ ਕਿ ਬੰਦਾ ਸਿੱਧਾ ਪੀਜੀ ਲੈ ਚੁੱਕੇ ਕਿ ਪਤਾ ਨੀ ਕੀ ਹੋ ਗਿਆ ਵੀਰੇ, ਇਹਨੂੰ ਪਤਾ ਨੀ ਕੀ ਹੋ ਗਿਆ ਵੀਰੇ। ਅਦਾ ਬਾਲਾ, ਮਤਲਬ ਤੁਸੀਂ ਜੇ ਇਹੋ ਜਿਹੀ ਜਗ੍ਹਾ ਬੈਠੇ ਹੋ ਜਿੱਥੇ ਸਾਨੂੰ ਖੁਸ਼ ਹੋਣਾ ਚਾਹੀਦਾ ਹੈ ਤੇ ਉੱਥੇ ਮੁਰਝਾਏ ਹੋ ਕੇ ਬਹਿ ਜਾਓ, ਹੋਰ ਤਰ੍ਹਾਂ ਨਾਲ ਐਂ ਕਰਕੇ ਸਿਰ ਸੱਟ ਕੇ, ਬਈ ਕਾਹਦੇ ਵਾਸਤੇ ਵੀਰੇ, ਆਪਾਂ ਤਾਂ ਉਹੀ ਆ ਨਾ ਮੁਸਕਰਾਹਟ ਖੁਸ਼ੀ ਤੇ ਆਨੰਦ ਹੈ ਸਾਰਿਆਂ ਦਾ ਹਾਸਲ, ਆਨੰਦ, ਉਹ ਆਨੰਦ ਜਿਹੜਾ ਬਹੁਤ ਕਮਾਲ ਦੀ ਚੀਜ਼ ਹੈ। ਜਿੰਨੇ ਵੀ ਆਪਾਂ ਹਮੇਸ਼ਾ ਨੋਟ ਕਰਦੇ ਹਾਂ, ਦੇਖਦੇ ਹਾਂ ਕਿ ਜਿੰਨੇ ਮਹਾਂਪੁਰਸ਼ ਆ ਸਾਰਿਆਂ ਦੇ ਚਿਹਰੇ ਦੇ ਉੱਤੇ ਇੱਕ ਆਨੰਦਮਈ ਮੁਸਕਰਾਹਟ ਹਮੇਸ਼ਾ ਘਰ ਪਾ ਕੇ ਬਹਿ ਜਾਂਦੀ ਹੈ। ਉਸ ਮੁਸਕਰਾਹਟ ਨੂੰ ਹਾਸਲ ਕਰਨਾ ਹੀ ਸਾਡੀ ਸ਼ਾਇਦ ਜ਼ਿੰਦਗੀ ਦਾ ਕੋਈ ਮੰਤਵ ਹੋਏਗਾ। ਤੋ ਵਧੀਆ, ਬਹੁਤ ਵਧੀਆ ਜੀ, ਠੀਕ ਹੈ, ਮਤਲਬ ਮੇਰੇ ਵਗੈਰਾ ਦੰਦ ਵੀ ਕੱਢੀ ਜਾਂਦਾ ਤੇ ਮੈਂ ਜ਼ਿਆਦਾ ਵੀ ਕੱਢ ਲਈ ਦੰਦ, ਕੋਈ ਗੱਲ ਨਹੀਂ, ਕਈ ਵਾਰ ਤਾਂ ਇੰਨੇ ਦੰਦ ਕੱਢੇ ਕਿ ਉਹ ਡਾਕਟਰ ਹੀ ਲੈ ਗਿਆ ਤਿੰਨ ਚਾਰ ਵਿੱਚੋਂ ਕੱਢ ਕੇ, ਕਹਿੰਦਾ ਲੈ ਵੀਰੇ ਅਗਲੇ ਦੰਦਾਂ ਦਾ ਕਲੀਨਿਕ ਪਾ ਲਿਆ ਹੁਣ। ਉਹ ਬਚਾ ਕੇ ਰੱਖਣੀ ਚਾਹੀਦੀ ਹੈ, ਹੱਸਦੀ ਦੇ ਡਿੱਗ ਪੈਣਗੇ ਚਿੱਟੇ ਦੰਦ ਮੋਤੀਆਂ ਦੇ ਦਾਣੇ, ਵੀ ਅਗਲੀ ਨੇ ਜਾਲੀ ਲਵਾਇਆ ਯਾਰ ਕਮਾਲ, ਠੀਕ ਹੈ, ਕੁਦਰਤੀ ਹੈ, ਠੀਕ ਹੈ। ਪਹਿਲਾਂ ਤਾਂ ਆ ਬੁਰਸ਼ ਬਾਠ ਵਾਲਾ ਚੱਕਰ ਵੀ ਨਹੀਂ ਹੁੰਦਾ ਸੀ, ਲੋਕੀ ਕੋਲਿਆਂ ਨਾਲ ਤੇ ਹੋਰ ਚੀਜ਼ ਉਹ ਕਰਦੇ ਸੀ, ਬੜਾ ਵਧੀਆ ਰਹਿੰਦਾ ਸੀ ਕੰਮ, ਨਮਕ ਨਾਲ ਦੰਦ ਕਰ ਲਏ ਸਾਫ਼। ਹੁਣ ਇਹੋ ਜਿਹੇ ਬੁਰਸ਼ ਆ ਗਏ, ਇਹੋ ਜਿਹੀ ਚੀਜ਼ਾਂ ਆ ਗਈਆਂ, ਦੰਦ ਵੇਚ ਹੀ ਜਾਂਦੇ, ਕਮਾਲ ਹੈ ਬਾਈ, ਕਮਾਲ ਹੈ, ਮਤਲਬ ਗਾਹ ਪਿਆ ਦੋਸਤੋ। ਹੈ ਕਿ ਨਾ ਤੋ ਜਿਹੜੀ ਗੱਲ ਚਰਚਾ ਸਾਡੀ ਸ਼ੁਰੂ ਹੋਈ ਤੇ ਚੱਲ ਰਹੀ ਹੈ ਅਜੇ, ਤੇ ਅਸੀਂ ਤੁਸੀਂ ਇਸ ਨੂੰ ਜਦੋਂ ਤੱਕ ਅਸੀਂ ਆਪਣੇ ਆਪ ਤਾਂ ਡਾਇਗਨੋਜ਼ ਨਹੀਂ ਕਰ ਸਕਦੇ ਕਿ ਮੈਂ ਕਿਹੜੀ ਗੱਲ ਵਾਰ ਵਾਰ ਰਿਪੀਟ ਤੇ ਇੱਕ ਫਿਲਰ ਦੀ ਤਰ੍ਹਾਂ, ਜਿਵੇਂ ਫਿਲਰ ਹੁੰਦੇ ਖਾਲੀ ਥਾਵਾਂ ਭਰੋ, ਉਹਦੀ ਤਰ੍ਹਾਂ ਹੀ ਵਰਤੀ ਜਾ ਰਿਹਾ ਵਿੱਚ। ਆ ਜਿਹੜਾ ਆ ਊ ਐ ਗੱਲ ਕਰਦੇ ਕਰਦੇ ਆਪਾਂ ਬ੍ਰੇਕ ਲਾਉਂਦੇ ਹਾਂ, ਫਿਰ ਐ ਤੇ ਅੰਗਰੇਜ਼ੀ ਵਿੱਚ ਘੁੱਟਦੇ ਹਾਂ। ਮੈਨੂੰ ਨਾ ਵੈਸੇ ਐਸੀ ਵੈਸੀ ਗੱਲ ਕਰਨ ਦੀ ਕੋਈ ਆਦਤ ਨਹੀਂ ਹੈਗੀ, ਲਾਈਕ ਮੈਂ ਏਦਾਂ ਨਹੀਂ ਕਹਿੰਦਾ ਕੁਛ ਵੀ, ਹੈ ਲਾਈਕ ਬਟ ਇਫ ਇਫ ਹੈ ਇਫ ਦਿਨ ਬਾਅਦ, ਉਹ ਫਿਰ ਗੱਲ ਅੜੀ ਹੁੰਦੀ ਹੈ ਤੇ ਉਹ ਜਿਹੜੇ ਇਹੋ ਜਿਹਿਆਂ ਵਿੱਚ ਲਾ ਲਾ ਕੇ, ਧੱਕੇ ਜਿਹੇ ਲਾ ਲਾ ਕੇ, ਤੁਣਕੇ ਮਾਰ ਮਾਰ ਕੇ, ਇਫ ਬਟ ਆਲਸੋ ਕਰ ਕਰਕੇ ਵਿੱਚ, ਫਿਰ ਬੰਦਾ ਜੋੜ ਤੋੜ ਕਰ ਕਰਕੇ ਕਰ ਕਰਕੇ ਕਿਤੇ ਨਾ ਕਿਤੇ ਮਾੜਾ ਮੋਟਾ ਗੱਲ ਕਹਿ ਜਾਂਦਾ। ਗੱਲ ਏਡੀ ਵੱਡੀ ਹੁੰਦੀ ਨੀ ਜਿੰਨੀ ਕਿ ਕਈ ਵਾਰ ਲੱਗਣ ਲੱਗ ਜਾਂਦੀ ਹੈ। ਤੋ ਖੈਰ ਆਪਾਂ ਦੇਖਦੇ ਹਾਂ, ਆਪਣੇ ਨਾਲ ਸਾਥੀ ਜੁੜ ਰਹੇ ਨੇ ਤੇ 622 ਨੰਬਰ ਤੋਂ ਸਵਾਗਤ ਹੈ ਜੀ, ਬਹੁਤ ਬਹੁਤ ਜੀ ਆਇਆਂ ਨੂੰ ਖੁਸ਼ ਆਮਦੀਦ।
2: ਮੋਬਾਈਲ ਤੇ ਗੱਲ ਕਰਦੇ ਨਾ, 10 ਮਿੰਟ 15 ਮਿੰਟ ਗੱਲ ਕਰੀ ਜਾਵਾਂਗੇ
1: ਜੀ,
2: ਬਾਅਦ ਚ ਕਹਿ ਦਿੰਨੇ ਆ। ਹੋਰ ਦੱਸੋ,
1: ਹੋਰ ਦੱਸੋ ਤਾਂ ਮੈਨੂੰ ਯਾਦ ਆਇਆ ਤੁਸੀਂ ਆਪਣੇ ਬਾਰੇ ਵੀ ਜਰੂਰ ਦੱਸੋ, ਮੈਨੂੰ ਲੱਗਦਾ ਕਿ ਆਵਾਜ਼ ਪਹਿਲੀ ਵਾਰੀ ਸੁਣ ਰਿਹਾ ਮੈਂ।
2: ਆਵਾਜ਼ ਪਹਿਲੀ ਵਾਰੀ ਸੁਣ ਰਿਹਾ ਜੀ, ਮੈਂ ਮਲੇਰਕੋਟਲੇ ਤੋਂ ਬੋਲਦਾ ਜੀ।
1: ਜੀ ਜੀ ਜੀ ਬਹੁਤ ਹੀ ਖੁਸ਼ੀ ਹੋਈ, ਬਹੁਤ ਬਹੁਤ ਸਵਾਗਤ ਹੈ ਜੀ। ਅੱਛਾ ਕਿਹੜੇ ਕਿਹੜੇ ਮਤਲਬ ਤੁਹਾਨੂੰ ਲੱਗਦਾ ਹੈ ਕਿ ਜ਼ਿਆਦਾ ਵਾਹ ਪੈਂਦਾ ਹੈ ਜਿਹੜੇ ਤਕੀਆ ਕਲਾਮ ਆਮ ਆਪਾਂ ਦੇਖਦੇ, ਕੁਝ ਤਾਂ ਆਪਾਂ ਲਿਸਟ ਬਣਾਈ ਵੀ ਜਾਂਦੇ ਨਾਲ ਨਾਲ, ਆਪਣੇ ਨਜ਼ਰੀਏ ਚ ਹੋਵੇ ਜੇ ਕੋਈ
2: ਨੁਕਸਾਨ ਤਾਂ ਨੀ, ਕਈ ਵਾਰ ਜਿਵੇਂ ਦੱਸ ਕੇ ਗਏ ਨੇ ਹੋ ਵੀ ਜਾਂਦਾ, ਹੋ ਵੀ ਜਾਂਦਾ
1: ਉਹ ਗਾਹ ਪੈ ਜਾਂਦਾ ਵਿੱਚ,
2: ਗਾਹ ਪੈ ਜਾਂਦਾ ਫਿਰ
1: ਬਿਲਕੁਲ ਬਿਲਕੁਲ ਜੀ। ਉਹੀ ਹੈ ਨਾ ਜਿਵੇਂ ਤੁਸੀਂ ਕਿਹਾ ਵੀ ਉਹ ਆਪਾਂ ਗੱਲ ਕਰੀ ਜਾਂਦੇ ਹਾਂ ਫਿਰ ਐਂਡ ਚ, ਫਿਰ ਹੋਰ ਸੁਣਾ ਵੀ ਇੰਨੀ ਗੱਲ ਤਾਂ ਕਰ ਲਈ,
2: ਹਾਂ ਇੰਨੀ ਗੱਲ ਕਰ ਲਈ, ਫਿਰ ਤਾਂ ਗੱਲ ਉਹੀ ਤਾਂ ਕਲਾਮ ਬਣ ਗਿਆ ਅੰਦਰ,
1: ਉਹ ਪੱਕਾ ਹੀ ਬਣ ਗਿਆ ਹੋਇਆ ਪੱਕਾ ਹੀ। ਹੈਲੋ ਨੂੰ ਤਾਂ ਆਪਾਂ ਤਕੀਆ ਕਲਾਮ ਮੰਨਦੇ ਵੀ ਨੀ, ਇਹ ਤਾਂ ਇੱਕ ਤਰ੍ਹਾਂ ਦਾ ਕਹਿ ਲਓ ਵੀ ਰੀਤੀ ਰਿਵਾਜ ਹੀ ਬਣ ਗਿਆ ਕਿ ਜਦੋਂ ਵੀ ਕੋਈ ਫੋਨ ਆਏ ਹੈਲੋ, ਇਹ ਤਾਂ ਕਹਿਣਾ
2: ਤਕੀਆ ਕਲਾਮ ਬਣ ਜਾਂਦਾ, ਹੈਲੋ ਹੈਲੋ ਕਹਿੰਦੀ ਕਹਿੰਦੇ ਆ। ਚਲੋ ਮੈਂ ਥੋੜੀ ਲੈਣਾ ਪੇਸ਼ ਕਰਦਾ ਤੁਹਾਨੂੰ
1: ਜੀ ਇਰਸ਼ਾਦ।
2: ਪਹਿਲੀ ਗੱਲ ਤਾਂ ਅਸੀਂ ਮੰਨਦੇ ਆ ਕਿ ਅਸੀਂ ਲੜਦੇ
1: ਹਾਂ,
2: ਦੋਸ਼ ਵੀ ਇੱਕ ਦੂਜੇ ਸਿਰ ਲਾਉਂਦੇ ਸਾਰਾ ਨੀ, ਪਹਿਲੀ ਗੱਲ ਤਾਂ ਮੰਨਦੇ ਆ ਕਿ ਅਸੀਂ ਲੜਦੇ ਹਾਂ, ਦੋਸ਼ ਵੀ ਇੱਕ ਦੂਜੇ ਸਿਰ ਲਾਉਂਦੇ ਸਾਰਾ ਨੀ, ਦੂਜੀ ਗੱਲ ਬਾ ਖੂਬ ਅਸੀਂ ਇਹ ਸਮਝ ਗਏ ਕਿ ਇੱਕ ਦੂਜੇ ਬਿਨ ਸਾਡਾ ਕੋਈ ਗੁਜ਼ਾਰਾ ਨਹੀਂ, ਹੁਣ ਤੀਜੀ ਗੱਲ ਕੀ ਹੋਣੀ, ਗੱਲਾਂ ਦੋਹੀ ਨੇ ਨਾ ਤੂੰ ਬਦਲੀ ਨਾ ਮੈਂ ਨਿਰੋਲੇ, ਨਾ ਤੂੰ ਬਦਲੀ ਨਾ ਮੈਂ ਨਿਰੋਲੇ ਨੇ, ਕੋਈ ਕਹੇ ਮੈਂ ਅੱਜ ਧੋਨੀ ਜਾ ਤੈਨੂੰ ਬੁਲਾਉਣਾ, ਕੋਈ ਕਹੇ ਮੈਂ ਅੱਜ ਧੋਨੀ ਮੈਂ ਤੈਨੂੰ ਬੁਲਾਉਣਾ, ਕੋਈ ਕਹੇ ਕਰ ਛੱਡ ਕੇ ਤੁਰ ਜੂ ਮੁੜ ਕੇ ਨੀ ਆਉਣਾ, ਪਰ ਖੜੇ ਉਸੇ ਹੀ ਥਾਂ ਨੀ ਰੌਲੇ ਉਹੀ ਨੇ, ਨਾ ਨਾ ਤੂੰ ਬਦਲੀ ਨਾ ਮੈਂ ਨੀ ਰੌਲੇ ਉਹੀ,
1: ਬਹੁਤ
2: ਫਿਰ ਕਹਿੰਦੇ ਜੀ ਕਹਿੰਦਾ
1: ਜੀ,
2: ਨਾ ਸੁਣੇ ਤੂੰ ਮੇਰੀ ਗੱਲ ਮੈਂ ਜਦੋਂ ਵੀ ਬੁਲਾਵਾਂ, ਨਾ ਸੁਣੇ ਤੂੰ ਮੇਰੀ ਗੱਲ ਮੈਂ ਜਦੋਂ ਵੀ ਬੁਲਾਵਾਂ, ਉਹੀ ਗੱਲਾਂ ਕਰੀ ਰਿਪੀਟ ਕਿਵੇਂ ਦੱਸ ਸੁਣਦਾ ਜਾਵਾਂ, ਉਹੀ ਗੱਲਾਂ ਕਰੀ ਰਿਪੀਟ ਕਿਵੇਂ ਦੱਸ ਸੁਣਦਾ ਜਾਵਾਂ, ਕਈ ਵਾਰ ਨਵੇੜੇ ਮੈਂ ਨੀ ਰੌਲੇ ਉਹੀ ਨੇ, ਨਾ ਤੂੰ ਬਦਲੀ ਨਾ ਮੈਂ ਨੀ ਰੌਲੇ ਉਹੀ ਨੇ,
1: ਬਹੁਤ
2: ਇਹ ਕਹਿੰਦੇ ਫਿਰ ਕਹਿੰਦਾ ਵੀ
1: ਜੀ,
2: ਬਿਨਾਂ ਗੱਲੋਂ ਤੂੰ ਕੀਤੀ ਮੇਰੇ ਨਾਲ ਲੜਾਈ, ਜਿਨ੍ਹਾਂ ਗੱਲੋਂ ਤੂੰ ਕੀਤੀ ਮੇਰੇ ਨਾਲ ਲੜਾਈ, ਰਾਜੇ ਤੈਨੂੰ ਇਹ ਗੱਲ ਕਿਸੇ ਹੋਰ ਸਿਖਾਈ, ਰਾਜੇ ਤੈਨੂੰ ਇਹ ਗੱਲ ਕਿਸੇ ਹੋਰ ਸਿਖਾਈ, ਕੀਨੂੰ ਕੀਦੀ ਸਹਿ ਨੀ ਰੌਲੇ ਉਹੀ ਨੇ, ਨਾ ਤੂੰ ਬਦਲੀ ਨਾ ਮੈਂ ਨੀ ਰੌਲੇ ਇਹੀ ਨੇ, ਨਾ ਤੂੰ ਬਦਲੀ ਨਾ ਮੈਂ ਨੀ ਰੌਲੇ ਇਹੀ ਨੇ,
1: ਬਹੁਤ ਖੂਬ ਜੀ ਬਹੁਤ ਖੂਬ ਜੀ, ਰੌਲੇ ਉਹੀ ਨੇ ਜੀ, ਔਰ ਇਹ ਹੈ ਵੀ ਬੜੇ ਪਿਆਰੇ ਰੌਲੇ ਆ, ਐਵੇਂ ਰਹਿਣੇ ਚਾਹੀਦੇ ਆ।
2: ਹਾਂਜੀ ਹਾਂਜੀ ਹਾਂਜੀ ਬਿਲਕੁਲ, ਇੰਨੀ ਸੇਵਾ ਮਨਜ਼ੂਰ ਕਰਿਆ ਜੀ,
1: ਬਹੁਤ ਬਹੁਤ ਸ਼ੁਕਰੀਆ ਜੀ, ਮੁਹੰਮਦ ਜ਼ਿੰਦਾਬਾਦ ਤੇ ਜ਼ਿੰਦਗੀ ਜ਼ਿੰਦਾਬਾਦ ਜੀ,
2: ਜ਼ਿੰਦਾਬਾਦ ਜਿੰਦਾ ਜ਼ਿੰਦਗੀ ਜ਼ਿੰਦਾਬਾਦ ਜੀ,
1: ਬਹੁਤ ਬਹੁਤ ਸ਼ੁਕਰੀਆ ਜੀ,
2: ਓਕੇ ਜੀ।
1: ਕਿਆ ਬਾਤ ਹੈ ਜੀ, ਵਾਹ ਜੀ ਵਾਹ, ਵਾਹ ਜੀ ਵਾਹ, ਬਹੁਤ ਹੀ ਖੂਬ, ਬਾ ਕਮਾਲ ਬਾ ਕਮਾਲ, ਸਾਂਝ ਇੰਜੀਨੀਅਰ ਗੁਰਜੰਟ ਸਿੰਘ ਜੀ ਦੀ, ਅਤੇ ਬਾਈ ਮਲੂਕ ਸਿੰਘ ਜੀ ਫਤਿਹ ਸਾਂਝੀ ਕਰ ਰਹੇ ਨੇ, ਉਹਨਾਂ ਦਾ ਸਵਾਗਤ ਬਹੁਤ ਬਹੁਤ ਜੀ ਆਇਆਂ ਨੂੰ ਜੀ। ਮਨਦੀਪ ਜੱਸੀ ਜੀ ਅੱਜ ਬਾਕੀ ਵੈਸੇ ਕਮੈਂਟ ਮੋਡ 'ਚ ਨੇ ਕਈ ਦਿਨਾਂ ਤੋਂ, ਮੈਨੂੰ ਲੱਗਦਾ ਅੱਜ ਜ਼ਰੂਰ ਵਾਇਸ ਮੋਡ 'ਤੇ ਵੀ ਆਉਣਗੇ, ਮੂਡ ਮੂਡ ਤੋਂ ਯਾਦ ਆਇਆ ਬਾਈ, ਉਹ ਕਹਿ ਰਹੇ ਭੁੱਲ ਗਈ ਮੈਂ ਬੜੇ ਤੇ ਆ ਕੇ। ਖੈਰ ਇਹ ਗਾਣੇ ਪਹਿਲਾਂ ਆਉਂਦੇ ਹੁੰਦੇ ਸੀ ਇਹੋ ਜਿਹੇ, ਅੱਜ ਕੱਲ੍ਹ ਤਾਂ ਮੋੜ ਹੀ ਨਹੀਂ ਹੈਗਾ ਕਿਸੇ ਪਿੰਡ 'ਚ, ਸਿੱਧੇ ਮਤਲਬ ਸਿੱਧੀਆਂ ਸੜਕਾਂ ਨੇ, ਬੰਦਾ ਤਿਲਕ ਜੇ ਇੱਕ ਗਲੀ 'ਚੋਂ ਨਿਕਲਦਾ ਪਰਲੀ ਗਲੀ 'ਚ ਜਾ ਕੇ ਉਹ ਗਿਆ ਉਹ ਜਾਂਦਾ ਯੂ। ਪਹਿਲਾਂ ਜਿਹੜੇ ਪਿੰਡਾਂ ਦੇ ਵਿੱਚ ਗਲੀਆਂ ਹੁੰਦੀਆਂ ਸੀਗੀਆਂ ਉਹਦੇ 'ਚ ਤੁਸੀਂ ਦੇਖੋ ਮੱਝਾਂ ਜਿਹੜੀਆਂ ਨੇ ਸਵੇਰੇ ਜਾ ਰਹੀਆਂ ਨੇ ਚਰਨ, ਸ਼ਾਮ ਨੂੰ ਜੁਗਾਲੀ ਕਰਦੀਆਂ ਜਾ ਰਹੀਆਂ ਨੇ, ਉਹ ਬਹੁਤ ਵਧੀਆ ਕਿਆਰਾ ਸੀ ਯਾਰ ਚੱਕਦਾ ਜੀ ਆਪਾਂ ਰਾਤ ਨੂੰ ਬਹਿ ਕੇ ਚੁਗਲੀਆਂ ਕਰਾਂਗੇ। ਚਲੋ ਚਲੋ ਚਲੋ ਹੈ ਆਹ ਮਾੜੀ ਜਿਹੀ ਪੂਛ ਮਾਰੀ ਮੇਰੀ ਨਾ ਮੇਰੇ ਨਸਾਂ ਦੇ ਮੱਖੀ ਬੇਟੀ ਆ ਭੈਣੇ, ਹੈ ਮਾਰੀ ਮਾਰੀ ਮਾੜੀ ਹੈ ਠੀਕ ਐਂ ਜਾਂਦੀ ਗਲੀਆਂ 'ਚੋਂ ਉਹਨਾਂ ਦੇ ਪੈਰਾਂ ਦੀ ਆਵਾਜ਼ ਟਕ ਟਕ ਟਕ ਟਕ ਜਾ ਰਹੀ। ਹੁਣ ਇਹ ਗਾਇਬ ਹੀ ਹੋ ਗਈਆਂ ਬਾਈ, ਮੈਨੂੰ ਲੱਗਦਾ ਕਿ ਹੋ ਸਕਦਾ ਮੈਨੂੰ ਭੁਲੇਖਾ ਹੋਵੇ ਪਰ ਮੈਂ ਬਹੁਤ ਜ਼ਿਆਦਾ ਘੁੰਮਦਾ ਵੀ ਰਹਿੰਦਾ, ਪਰ ਇਹ ਲੱਭਦੀਆਂ ਨਹੀਂ, ਇਹ ਪਤਾ ਨਹੀਂ ਚੁਗਲੀਆਂ ਕਰਦਿਆਂ ਕਰਦਿਆਂ ਬਈ ਕਿੱਧਰ ਨੂੰ ਨਿਕਲ ਗਈਆਂ ਸਾਰੀਆਂ। ਪਰ ਹਾਂ ਕੋਈ ਇਹੋ ਜਿਹੀ ਅਸੀਸ ਦੇ ਗਈਆਂ ਜਾਂਦੇ ਜਾਂਦੀਆਂ ਸਾਰੀਆਂ ਮੱਝਾਂ ਗਾਵਾਂ ਕਿ ਬਾਈ ਦੁੱਧ ਦੀ ਕਮੀ ਨਹੀਂ ਆਏਗੀ, ਹਮ ਹੋ ਨਾ ਹੋ ਆਪਕੇ ਪਤੀਲੇ ਭਾਂਡੇ ਭਰੇ ਰਹੇਗੇ। ਕਿੱਥੋਂ ਆ ਰਿਹਾ ਇੰਨਾ ਕੁਛ ਪਤਾ ਨਹੀਂ ਕਿੱਥੋਂ ਆ ਰਿਹਾ ਬਈ, ਮੱਖਣ ਲੈ ਲਓ ਦੁੱਧ ਲੈ ਲਓ ਕਮੀ ਕੋਈ ਨਹੀਂ ਤੋਟ ਕੋਈ ਨਹੀਂ। ਆਹ ਕਹਿ ਸਕਦੇ ਹਾਂ ਪੰਜਾਬ ਦੇ ਵਿੱਚ ਦੁੱਧ ਦਾ ਦਰਿਆ ਵਗ ਰਿਹਾ ਹੈ। ਆਹ ਵਾਹ ਵਾਹ ਵਾਹ ਵਾਹ ਕੋਈ ਕਮੀ ਨਹੀਂ। ਹਾਂ ਪਰ ਪਸ਼ੂ ਗਾਇਬ ਹੋ ਗਏ ਆ ਬੇਚਾਰੇ। ਖੈਰ ਪਸ਼ੂਆਂ ਦੀ ਜਿਹੜੀ ਆ ਬੇਕਦਰੀ ਖਾਸੀ ਵਧੀ ਹੋਈ ਹੈ, ਇਹ ਇੱਕ ਚਿੰਤਾ ਦਾ ਕੰਮ ਹੋ ਸਕਦਾ ਵੱਖਰਾ ਹੈ, ਕਿਸੇ ਦਿਨ ਫਿਰ ਕਰਾਂਗੇ ਇੱਥੇ ਵਾਤਾਵਰਨ ਦੀਆਂ ਗੱਲਾਂ ਬਾਤਾਂ ਕਰਾਂਗੇ, ਕਿਉਂਕਿ ਸੜਕਾਂ ਦੇ ਉੱਤੇ ਦੇਖਦੇ ਆ ਉੱਥੇ ਗਊਆਂ ਮੈਸਾਂ ਮੱਝਾਂ ਸਭ ਫਿਰਦੀਆਂ ਨੇ ਵਿਚਾਰੇ, ਬਲਦਾਂ ਦੀ ਤਾਂ ਬਾਹਲੀ ਬੇਕਦਰੀ ਹੋ ਗਈ, ਉਹ ਤਾਂ ਉਈ ਢੱਠੇ ਬਣ ਕੇ ਫਿਰਦੇ ਇੱਧਰ ਉੱਧਰ, ਢੱਠਾ ਹੀ ਰਹਿੰਦੇ ਵਿਚਾਰੇ ਹਰ ਵੇਲੇ, ਅਤੇ ਕੋਈ ਇੱਧਰ ਡਿੱਗਿਆ ਕੋਈ ਉੱਧਰ ਡਿੱਗਿਆ। ਪਹਿਲਾਂ ਇਹਨਾਂ ਦੀ ਵੈਲਿਊ ਹੁੰਦੀ ਸੀ ਜਦੋਂ ਖੇਤਾਂ 'ਚ ਕੰਮ ਲਿਆ ਜਾ ਰਿਹਾ ਸੀ ਅਤੇ ਗੱਡੇ ਚੱਲਦੇ ਸੀ ਹੋਰ ਸੀ, ਹੁਣ ਤਾਂ ਉਹ ਗੱਡੇ ਵਾਲਾ ਵੀ ਕੰਮ ਵਿੱਚੋਂ ਗੱਡਾ ਹੀ ਨਿਕਲ ਗਿਆ ਵਿੱਚੋਂ, ਕਿਉਂਕਿ ਉਹ ਜਿਹੜੀਆਂ ਦੌੜਾਂ ਦੂੜਾਂ ਲੱਗਦੀਆਂ ਸੀ ਉਹਦੇ ਵਾਸਤੇ ਕੁਝ ਬਲਦ ਰਹਿੰਦੇ ਸੀਗੇ ਘਰਾਂ 'ਚ, ਉਹ ਬਲਦਾਂ ਵਾਲਾ ਕੰਮ ਵੀ ਖਤਮ ਹੋ ਗਿਆ ਜੀ। ਖੈਰ ਐਨੀਵੇ ਹਾਸੇ ਵਾਲੀ ਗੱਲ ਨਹੀਂ ਸੀ ਵੈਸੇ ਇਹ, ਪਰ ਇਹ ਸਾਡਾ ਇਨਵਾਇਰਮੈਂਟ ਹੈ ਜਾਂ ਕੁਛ ਹੈ, ਇਹ ਸਾਰਾ ਅਲਟੀਮੇਟ ਆਈਡੀਆ ਹੈ, ਸੋਚਣ ਦੀ ਲੋੜ ਹੈ ਦੋਸਤੋ, ਪੁਆਇੰਟ ਟੂ ਬੀ ਨੋਟਡ ਜੈ ਸਾਹਿਬ। ਤੋ ਦੋਸਤੋ ਤਕੀਆ ਕਲਾਮ ਕਹਿੰਦਾ ਮੈਂ ਆਇਆ ਜੀ ਮੈਂ ਕੜਛੀ ਘੁੰਮਾ ਕੇ, ਉਹ ਕੜਛੀ ਘੁੰਮਾਈ ਜਾਂਦਾ ਸੀ ਵਿਚਾਰਾ, ਹੋਰ ਬੜੇ ਨੇ ਇਹੋ ਜਿਹੇ ਖੁੰਡੀ ਖੜਕਾ ਕੇ ਕੜਛੀ ਘੁੰਮਾ ਕੇ, ਇੱਕੋ ਆਪਣਾ ਓਮਪੁਰੀ ਹੋਰੀ ਕਹਿੰਦੇ ਰਹੇ ਆ ਜਿਹਦੀ ਪਹਿਲਾਂ ਬਿਜਲਾ ਜੀ ਨੇ ਵੀ ਗੱਲ ਕੀਤੀ ਸੀ, ਕੀ ਕਹਿੰਦਾ ਸੀ ਫੱਟੜ ਹੋ ਜਾ ਤੁਹਾਡੀ ਖਾਤਰ, ਇੰਨੀ ਘੈਂਟ ਪੰਜਾਬੀ ਬਾਈਆਂ ਨੇ ਬੋਲੀ ਹੈ, ਓਏ ਹੋਏ ਹੋਏ ਹੋਏ ਕਹਿਰ ਕੀਤਾ ਪਿਆ,
3: ਧਿਆਨ ਨਾਲ ਗੱਲ ਸੁਣ,
1: ਚਾਹੇ ਉਹ ਅਮਰੀਸ਼ਪੁਰੀ ਬਾਈ ਦੀ ਡਾਇਲੋਗ ਬਾਜੀ ਆ ਚਾਹੇ ਓਮਪੁਰੀ ਬਾਈ ਦੀ ਜਿਹੜੀ ਆ ਐਕਟਿੰਗ ਆ ਕਮਾਲ ਅਨਪੈਰਲ। ਮੈਂ ਬਹੁਤ ਪੰਜਾਬੀ ਫਿਲਮਾਂ ਅਤੇ ਦੂਸਰੀਆਂ ਜਿਹੜੀਆਂ ਨੇ ਹਿੰਦੀ ਫਿਲਮਾਂ ਵੀ ਵੇਖਦੇ ਆ, ਹਿੰਦੀ 'ਚ ਵੀ ਚਲੋ ਕਲਾਕਾਰ ਤਾਂ ਕਲਾਕਾਰ ਹੀ ਨੇ, ਸਭ ਬੜੇ ਮਹਾਨ ਕਲਾਕਾਰ ਨੇ ਜੋ ਫਿਲਮਾਂ 'ਚ ਆ ਰਹੇ ਨੇ, ਪਰ ਇਹੋ ਜਿਹੀ ਜਿਹੜੀ ਠੇਠ ਪੰਜਾਬੀ ਵਾਲੀ ਗੱਲਬਾਤ ਆ ਉਹ ਬਹੁਤ ਘੱਟ ਦੇਖਣ ਨੂੰ ਮਿਲਦੀ ਹੈ। ਵਾਹ ਕਮਾਲ ਤਾੜੀਆਂ ਭਾਈ ਚਾਹੀਦੀਆਂ ਚਾਹੀਦੀਆਂ। ਸੋ ਦੋਸਤੋ ਮਲੂਕ ਸਿੰਘ ਜੀ ਕਹਿੰਦੇ ਜੀਰਾ ਸਾਹਿਬ ਆਪਣੇ ਗਰੁੱਪ ਦੀ ਅਰਦਾਸ ਮੈਂ ਹਰ ਤੱਕ ਕੀਤੀ ਹੈ ਭਾਈ, ਇਸ ਖੂਬਸੂਰਤ ਅਰਦਾਸ ਲਈ ਬਹੁਤ ਬਹੁਤ ਸ਼ੁਕਰੀਆ, ਮੁਹੱਬਤ ਜ਼ਿੰਦਾਬਾਦ ਅਤੇ ਜ਼ਿੰਦਗੀ ਜ਼ਿੰਦਾਬਾਦ ਜੀ ਕਿਆ ਬਾਤ ਆ। ਰਜਿੰਦਰ ਕੁਮਾਰ ਜੀਰਾ ਜੀ ਸ਼ਾਇਦ ਘੜੀ ਦੀ ਟਿਕ ਟਿਕ ਦੀ ਵੇਟ ਕਰ ਰਹੇ ਨੇ, ਵੈਸੇ ਭਾਈ 26 ਹੋ ਗਏ ਆ ਅਤੇ ਤੁਸੀਂ ਪਹਿਲਾਂ ਲਿਖਿਆ ਸੀ ਕਿ ਆਪਣੇ ਮਿੱਤਰਾਂ 'ਚੋਂ ਕਿਸੇ ਮਿੱਤਰ ਨੇ ਲਿਖਿਆ ਸੀ ਕਿ 25-25-50 ਅਤੇ ਹੁਣ ਫੋਨ ਨੰਬਰ ਮਿਲਾ ਕੇ ਦਿਖਾ, ਫੋਨ ਨੰਬਰ ਕਿਸੇ ਮੈਂ ਬੋਲ ਦਿੰਦੇ ਹਾਂ, ਲਿਖਿਆ ਵੀ ਪਿਆ ਉੱਤੇ 94-75-35-55-91। ਇਹ ਮੈਨੂੰ ਤਕੀਆ ਕਲਾਮਿਕ ਬਣਾਉਣਾ ਪਏਗਾ। ਲਓ ਜੀ ਦੋਸਤੋ ਤੁਸੀਂ ਹੁਣ ਚਿਹਰੇ 'ਤੇ ਸਮਾਈਲ, ਹੱਥ 'ਚ ਮੋਬਾਈਲ ਅਤੇ ਨੰਬਰ ਕਰਨਾ ਹੈ ਡਾਇਲ 94-78-35-55-91। ਇਸ ਦੇ ਉੱਤੇ ਆਪਾਂ ਕਰਾਂਗੇ ਗੱਲਾਂ ਬਾਤਾਂ, ਆਲਰੇਡੀ ਹੋ ਰਹੀਆਂ ਨੇ, ਉਹ ਬੱਲਾ ਬੱਲਾ ਬੱਲੇ ਬੱਲੇ ਸ਼ਾਵਾ ਸ਼ਾਵਾ ਇਹ ਤਕੀ ਕਲਾਮ ਦੇ ਵਿੱਚ ਆਪਾਂ ਨਹੀਂ ਰੱਖਾਂਗੇ ਕਿਉਂਕਿ ਇਹ ਸ਼ਾਇਦ ਨੱਚਣ ਗਾਉਣ ਵਾਸਤੇ ਹੀ ਵਰਤੇ ਜਾਂਦੇ ਆ, ਸਪੈਸ਼ਲ ਪਰਪਜ਼ ਵਾਲੇ ਸ਼ਬਦ ਹੋ ਗਏ। ਪਰ ਆਹ ਜਿਹੜੀਆਂ ਚੀਜ਼ਾਂ ਨੇ ਜਿਹਨਾਂ ਦੀ ਚਰਚਾ ਇਸ ਵੇਲੇ ਚੱਲ ਰਹੀ ਹੈ ਜੰਗੀ ਪੱਧਰ ਦੇ ਉੱਤੇ, ਇਹ ਕਮਾਲ ਹੈ। ਤੋ ਦੋਸਤੋ ਭਾਨ ਸਿੰਘ ਗਰੇਵਾਲ ਜੀ ਕਹਿੰਦੇ ਸ਼ਮੀ ਵੀਰ ਜੀ ਤੁਹਾਡੀ ਪੱਗ ਚਾਹੀਦੀ ਮੈਂ ਬਹੁਤ ਸੋਹਣੀ ਲੱਗਦੀ ਹੈ, ਪੁਆਇੰਟ ਟੂ ਵੀ ਨੋਟਡ ਜਨਾਬ ਜੀ, ਸ਼ੁਕਰੀਆ ਜੀ ਜਨਾਬ, ਬਤਾ ਵਾਹ ਵਾਹ ਥੈਂਕ ਯੂ ਸਰ, ਪੈਸੇ ਪੂਰੇ ਹੋ ਗਏ। ਹੋ ਸਕਦਾ ਹੈ ਕਿ ਰਾਜੇ ਮਹਾਰਾਜੇ ਜਿਹੜੇ ਆ ਉਹਨਾਂ ਦੇ ਦਰਬਾਰ ਚ ਵੀ ਜਿਹੜੇ ਖੁਸ਼ਾਮਦੀ ਜਿਵੇਂ ਹੁੰਦੇ ਨੇ ਬੀਰਬਲ ਜਿਹੜਾ ਅਸੀਂ ਲਾ ਲਓ ਜਾਂ ਹੋਰ ਨੌਰਤਨ ਸੀਗੇ, ਉਹ ਵੀ ਇਹੋ ਜਿਹੇ ਡਾਇਲੋਗਬਾਜ਼ੀ ਕਰ ਕਰਕੇ ਉਹਨਾਂ ਨੂੰ ਮਤਲਬ ਇੰਨਾ ਖੁਸ਼ ਰੱਖਦੇ ਸੀਗੇ ਕਿ ਉਹ ਰਾਜੇ ਵੀ ਖੁਸ਼ ਨੇ, ਜਗੀਰਾ ਵੀ ਖੁਸ਼ ਹੋ, ਜਗੀਰਾ ਮਤਲਬ ਜਗੀਰਾਂ ਦੇ ਦਿੰਦੇ ਸੀ ਉਹਨਾਂ ਨੂੰ। ਤੋ ਬੀਰਬਲ ਤੇ ਅਕਬਰ ਦੀ ਕਹਾਣੀ ਹੁੰਦੀ ਸੀਗੀ ਕਿ ਉਹ ਕਹਿੰਦਾ ਜੀ ਉਹਨੂੰ ਪਸੰਦ ਆ ਗਏ, ਇੱਕ ਦਿਨ ਬੈਂਗਣ ਬਣਾਏ ਉਹਨਾਂ ਨੇ, ਉਹ ਖਾਣੇ ਸ਼ੁਰੂ ਕੀਤੇ, ਬਹੁਤ ਹੀ ਖੂਬਸੂਰਤ ਜਿਹੜੇ ਉਹਨੂੰ ਲੱਗੇ ਕਿ ਬਹੁਤ ਵਧੀਆ ਜੀ, ਕਹਿੰਦਾ ਆਹ ਤਾਂ ਬਹੁਤ ਕਮਾਲ ਦੀ ਕਹਿੰਦਾ ਸਬਜ਼ੀ ਆ ਬਈ, ਇਹੀ ਬਣਿਆ ਕਰੂਗੀ ਰੋਜ਼ ਸਾਡੇ। ਉਹ ਕਹਿੰਦਾ ਜੀ, ਬੀਰਬਲ ਕਹਿੰਦਾ ਮਹਾਰਾਜ ਇਹ ਇਦੂ ਉੱਤੇ ਤਾਂ ਕੋਈ ਉਹ ਹੈ ਨਹੀਂ, ਸਬਜ਼ੀ ਕੋਈ ਨਹੀਂ, ਇਹ ਤਾਂ ਤੁਸੀਂ ਦੇਖੋ ਰਜਾਈ ਸ਼ਾਹੀ ਸਬਜ਼ੀ ਹੈ ਜੀ, ਆਪਾਂ ਐਲਾਨ ਨਹੀਂ ਕਰਦੀ ਭਾਵੇਂ ਕਿ ਜਿਹੜਾ ਬਤਾਊ ਹੈ ਬੈਂਗਣ ਹੈ ਸ਼ਾਹੀ ਉਹ ਹੋਊਗੀ ਆਪਣੀ, ਦੇਖੋ ਇਹ ਤੇ ਮੁਕਟ ਵੀ ਹੈਗਾ ਜੀ ਇਹਦੇ ਤੇ ਸਿਰ ਤੇ, ਦੇਖੋ ਨਾ ਕਿੰਨਾ ਸੋਹਣਾ ਰੰਗ ਦੇਖੋ ਜੀ, ਹਾਏ ਜਮਾਈ ਤੁਹਾਡੀ ਕਮੀਜ਼ ਵਰਗਾ ਜੀ ਮੈਚਿੰਗ ਹਾਈ, ਵਾਕਈ ਕਹਿੰਦਾ ਵਾਹ ਵਾਹ ਵਾਹ। ਤੋ ਖੈਰ ਇਹਦੀ ਗੱਲ ਆਪਾਂ ਜਾਰੀ ਰੱਖਾਂਗੇ। ਆਪਣੇ ਨਾਲ ਦੋਸਤੋ ਜੱਸੀ ਚਾਹਲ ਜੀ ਮਲੇਰਕੋਟਲਾ ਤੋਂ ਸਾਂਝ ਪਾ ਰਹੇ ਨੇ, ਪ੍ਰੋਗਰਾਮ ਚ ਸ਼ਾਮਲ ਨੇ, ਸਵਾਗਤ ਹੈ ਜੀ ਬਹੁਤ ਬਹੁਤ ਜੱਸੀ ਜੀ, ਜੀ ਆਇਆਂ ਨੂੰ ਖੁਸ਼ ਆਮਦੀਦ।
4: ਓਏ ਖਬੀਜ਼ ਕਾ ਬੱਚੇ ਤੂੰ ਹਮਕੋ ਯਾਦ ਨਹੀਂ ਕਰਤੀ, ਤੁਹਾਰੇ ਇੱਕ ਅਮਿਤਾਬ ਹੋਤੀ, ਹਮਾਰੇ ਘਰ ਘਰ ਅਮਿਤਾਬ ਹੋਤੀ, ਲੰਬਾ ਚੌੜਾ ਹੋਤੀ,
1: ਬਹੁਤ
4: ਹਮ ਰਫਲੇ ਫੜ ਫੜ ਕੇ ਖੋਰੂ ਪਾਤੀ, ਆਪਸ ਮੇ ਲੜਤੀ, ਮੇਵਾ ਖਾਤੀ, ਔਰ ਇੰਡੀਆ ਕੋ ਆਂਖ ਦਿਖਾਤੀ,
1: ਉਹ ਆਂਖ ਮੇ ਦਵਾਈ ਪਾਤੀ।
4: ਭਾਜੀ ਉਹ ਦਵਾਈ ਨੀ ਮੈਨੂੰ ਸਮਝ ਆਈ, ਦਵਾਈ ਕਿਹੜੀ ਪਾਤੀ?
1: ਉਹੀ ਮੈਂ ਜੇ ਕੋਈ ਅੱਖ ਦਿਖਾਊਗਾ ਅਗਲਾ ਫਿਰ ਕਰੂਗਾ ਹੀ ਕੁਛ ਨਾ ਕੁਛ।
4: ਤੁਸੀਂ ਆਪਣੇ ਆਪਣੇ ਮੁਲਕ ਨਾਲ ਮੁਹੱਬਤ ਦਿਖਾਓਗੇ ਫਟਾਫਟ। ਭਾਜੀ ਬੜਾ ਬਿਜੀ ਸ਼ਡਿਊਲ ਸੀ ਅੱਜ, ਸੁਣਨ ਦਾ ਟਾਈਮ ਨੀ ਲੱਗਾ, ਤੇ ਮੈਂ ਕਿਹਾ ਸਿੱਧਾ ਹੀ ਜਰਾ ਜਾਂਦੇ ਆ ਤੇ ਆਪਣੀ ਹਾਜ਼ਰੀ ਲਵਾਉਂਦੇ ਆ, ਜਿਵੇਂ ਪਠਾਨ ਆਪਣੀ ਹਾਜ਼ਰੀ ਆਏ ਸੀ ਨਾ ਭਾਜੀ, ਕਿੱਡੇ ਕਿੱਡੇ ਸੋਹਣੇ ਨਾ, ਕਿੰਨੇ ਸਾਰੇ ਮੇਰੇ ਲੈ ਕੇ ਆਏ ਸੀ ਉਦੋਂ ਪਿੱਛੇ ਦੇ।
1: ਸਹੀ ਗੱਲ ਹੈ।
4: ਹਾਂਜੀ ਭਾਜੀ, ਕੋਈ ਕਿੰਨਾ ਵੀ ਅਮੀਰ ਹੋਏ ਨਾ ਲਾਲਚ ਨੀ ਜਾਂਦਾ,
1: ਤਾਂ ਹੀ ਤਾਂ ਅਮੀਰ ਹੁੰਦਾ ਬੰਦਾ, ਕਿਉਂਕਿ ਉਹਨੇ ਲਾਲਚ ਕੀਤਾ ਸੀ, ਲਾਲਚ ਨਹੀਂ ਉਹਨੇ ਅਮੀਰ ਕਿੱਥੋਂ ਹੋਣਾ।
4: ਨਹੀਂ ਫਿਰ ਸਾਰੀ ਜਨਤਾ ਇੱਕੋ ਜਿਹੀ ਹੋ ਜਾਏ ਫਿਰ ਵੀ ਕੰਮ ਖਰਾਬ ਹੋ ਜਾਂਦਾ।
1: ਫਿਰ ਵੀ ਦੇਖੋ
4: ਸਾਰੀ ਦੁਨੀਆ ਸਰਤਾਜ ਸਰਤਾਜ ਕਰਦੀ ਹੈ ਹਨਾ
1: ਜੀ,
4: ਤੇ ਇੱਕ ਨਾ ਦੀਪਕ ਦੇ ਤੋਈ ਸਾਹਿਬ ਦਾ ਗੀਤ ਸੀ, ਬੜਾ ਹੀ ਸੁਰੀਲਾ ਮਿੱਠਾ ਗੀਤ ਸੀਗਾ ਜੀ, ਤੇ ਹੰਸ ਜੀ ਨੇ ਬੜਾ ਵਧੀਆ ਗਾਇਆ ਸੀਗਾ
1: ਜੀ,
4: ਤੇ ਇਹਨਾਂ ਨੇ ਨਾ ਆਪਣਾ ਰਾਜੇ ਵਕੀਲ ਦੇਣ ਦੇ ਮਾਰਿਆ ਨੇ ਨਾ, ਇਹਨਾਂ ਨੇ ਉਹ ਨੀ ਦੇਣ ਦੇ ਮਾਰੇ, ਪੈਸੇ ਬਣਾਉਣ ਦੇ ਮਾਰਿਆ ਨੇ ਨਾ ਰਾਜੇ ਅਕੀਦਤ ਕਹਿ ਕੇ, ਉਥੋਂ ਸਾਰੇ ਕਿਤੋਂ ਉਹਨਾਂ ਦਾ ਗੀਤ ਚੱਕ ਤਾ ਪੈਸੇ ਦੇ ਕੇ, ਜਿਹਨੂੰ ਰੋਇਲਟੀ ਕਹਿੰਦੇ ਨੇ ਜੋ ਵੀ ਕਹਿੰਦੇ ਨੇ
1: ਜੀ,
4: ਤੇ ਆਪ ਛਾ ਗਏ।
1: ਓਹੋ,
4: ਤੇ ਪਰ ਕੋਈ ਕਿਸੇ ਦੇ ਦਿਲਾਂ ਚ ਥੋੜੀ ਕਿਸੇ ਨੂੰ ਕੱਢ ਸਕਦਾ ਹੈ?
1: ਨਾ ਜੀ ਨਾ, ਨਾ ਜੀ ਨਾ, ਇਹ ਤਾਂ ਹੈ ਜੀ।
4: ਹਾਂਜੀ,
1: ਉਹ ਕਿਹੜਾ ਗੀਤ ਹੈ ਜੀ ਤੁਸੀਂ ਗੱਲ ਕਰ ਰਹੇ ਹੋ?
4: ਮੈਂ ਲੈ ਕੇ ਆਈ ਆ, ਤੇ ਮੈਂ ਉਹ ਸਾਰੀ ਤੁਕੀ ਇਹਦੇ ਨਾਲ ਹੀ ਭਰਾ ਲਿਆ ਨੀ, ਹੰਸ ਦੀ ਜਿੱਤੋਂ ਜੇ ਕਿਤੋਂ ਭਰਦੀ ਹੋਈ ਨਾ
1: ਜੀ,
4: ਤੁਕੀ ਨੂੰ ਕੀ ਕਹਿੰਦੇ ਨਾ ਨਿੱਕੀ ਜੀ ਹੁੰਦੀ ਉਹਦੀ ਭਾਈ
1: ਪੈਨ ਡਰਾਈਵ,
4: ਅੱਜ ਸਾਰੇ ਨਿਸ਼ਾਨੇ ਤੁਹਾਡੇ ਟਿਕਾਣੇ ਪਹੁੰਚ ਰਹੇ ਨੇ। ਮੇਰੀ ਨਾ ਮਦਰ ਇਨ ਲਾ ਨੂੰ ਥੋੜਾ ਆਦਤ ਸੀ ਗੱਲ ਰਿਪੀਟ ਕਰਨ ਦੀ ਬਹੁਤ ਵਾਰੀ
1: ਜੀ,
4: ਤੇ ਮੇਰੀ ਇੱਕ ਫਰੈਂਡ ਸੀ ਤਾਂ ਉਹਨੇ ਆਣਾ ਨਾ ਸਾਡੇ ਘਰੇ, ਤੇ ਮੈਂ ਕਿਹਾ ਤੂੰ ਆਉਂਦੀ ਨੀ ਹੈਗੀ, ਕਹਿੰਦੀ ਤੇਰੀ ਸੱਸ ਕਹਿੰਦੀ ਸ਼ਰਾਬ ਦੀਆਂ ਵਾਂਗੂ ਇੱਕ ਗੱਲ ਦੁਹਰਾਈ ਜਾਂਦੀ ਹੈ, ਕਹਿੰਦੀ ਉੱਤੋਂ ਕਹਿੰਦੀ ਉਹ ਤਾਂ ਕੀ ਹੈ ਕਲਾਮ ਲਾਈ ਜਾਂਦੀ ਹੈ। ਉਹਨਾਂ ਨੂੰ ਨਾ ਮਾਰ ਕਹਿਣ ਦੀ ਆਦਤ ਸੀ, ਹਰ ਗੱਲ ਦੇ ਪਿੱਛੇ ਮਾਰ, ਤੇ ਉਹਨਾਂ ਦੇ ਦੋ ਪੁੱਤਰ ਸੀਗੇ ਤੇ ਬੜੇ ਬੀਬੇ ਸੀਗੇ
1: ਜੀ,
4: ਜਦੋਂ ਮੈਂ ਨਵੀਂ ਨਵੀਂ ਆਈ ਨਾ ਤੇ ਮੈਂ ਕਹਿਣਾ ਵੀ ਇਹ ਇੰਨਾ ਮਨ ਖਿੱਚਦਾ ਵੀ ਇਹਨਾਂ ਦਾ ਮਨ ਕਿਉਂ ਨੀ ਖਿੱਚਦਾ। ਉਹਨਾਂ ਦੇ ਨਾ ਦੁੱਖ ਦੀ ਗੱਲ ਹੈ ਕਿ ਉਹਨਾਂ ਦੇ ਨਾ ਤਿੰਨ ਪੁੱਤਰ ਮਰ ਚੁੱਕੇ ਸੀਗੇ, ਤੇ ਹਾਂਜੀ ਤੇ ਫਿਰ ਇਹੀ ਸੀਗੇ ਸਰਵਣ ਤੇ ਫਿਰ ਇਹਨਾਂ ਨੂੰ ਐ ਸੀ ਵੀ ਸਾਡੀ ਮਾਂ ਇਸ ਤਰ੍ਹਾਂ ਹੋ ਗਈ ਏ ਗਮ ਨਾਲ ਵੀ ਅਸੀਂ ਇਹਨੂੰ ਕੁਛ ਵੀ ਨੀ ਕਹਿ ਸਕਦੇ ਅਸੀਂ ਉਰਾਂ ਪਰਾਂ ਪਲਟਾ ਮਾਰ ਜਾਂਦੇ ਆ ਪਰਾਂ ਉਦੋਂ ਹੋ ਜਾਂਦੇ ਸੀਗੇ ਵੀ ਜਦੋਂ ਕਈ ਵਾਰੀ ਗੱਲ ਰਿਪੀਟ ਕਰਨ ਤੇ ਮਨ ਖਿੱਚਦਾ ਸੀ ਨਾ
1: ਜੀ
4: ਤੇ ਚਲੋ ਹੁਣ ਮੈਂ ਫਿਰ ਰਿਪੀਟ ਸੀ ਸੁਣਾਂਗੀ ਸਾਥੀਆਂ ਕੀ ਕਿਆ ਸੁਣਿਆ ਹੋ ਚੇ ਤੁਸੀਂ ਮੇਰਾ ਗਾਣਾ ਸੁਣੋ
1: ਇਰਸ਼ਾਦ ਜੀ

0: ਵਾਹ
1: ਬਹੁਤ ਕਮਾਲ ਕਮਾਲ ਜੀ, ਭਾਵੁਕ ਕਰ ਦੇਣ ਵਾਲਾ ਗੀਤ ਹੈ ਜੀ। ਚਿਤੋਈ ਸਾਹਿਬ ਤੇ ਹੰਸ ਭਾਜੀ ਤੇ ਉਹਨਾਂ ਦੀ ਆਵਾਜ਼ ਦਾ ਸੁਮੇਲ, ਕਿਆ ਬਾਤਾਂ। ਤੇ ਇਹਨਾਂ ਦਾ ਜਿਹੜਾ ਤੁਸੀਂ ਸਾਂਝ ਪਾਈ ਤੇ ਬਹੁਤ ਹੀ ਕਮਾਲ ਹੈ ਜੀ। ਇੱਕ ਗੀਤ ਇਹਨਾਂ ਦਾ ਜਤੋਈ ਸਾਹਿਬ ਦਾ ਹੋਰ ਵੀ ਸੀ, ਉਹ ਬੜਾ ਕਮਾਲ ਦਾ ਲੱਗਦਾ ਕਿ ਚਾਰ ਦਿਨ ਮੌਜਾਂ ਮਾਣ ਕੇ, ਉਹ ਨਰਿੰਦਰ ਬੀਬਾ ਜੀ ਨੇ ਗਾਇਆ ਸੀ। ਬਹੁਤ ਹੀ ਪਿਆਰਾ ਗੀਤ ਹੈ। ਇਹਨਾਂ ਉਹ ਤਾਂ ਮੈਨੂੰ ਪਹਿਲਾਂ ਲੱਗਦਾ ਹੁੰਦਾ ਸੀ ਲੋਕ ਗੀਤ ਹੀ ਹੈ ਕੋਈ, ਬਾਅਦ ਚ ਪਤਾ ਲੱਗਾ ਇਹ ਤੇ ਜਤੋਈ ਸਾਹਿਬ ਦਾ। ਉਹਦੇ ਵਿੱਚ ਉਹਨਾਂ ਨੇ ਬੋਲਿਆ ਵੀ ਸੀ ਜੈਤੋਂ ਵਾਲੇ, ਕਿਆ ਬਾਤ ਆ।
2: ਹਾਂਜੀ ਕੋਈ ਨੀ ਭਾਜੀ, ਲੱਭ ਲਾਂਗੇ ਤੇ ਜੇ ਵਧੀਆ ਲੱਗਾ ਤਾਂ ਜਰੂਰ ਸ਼ੇਅਰ ਕਰਾਂਗੇ। ਉਹਨਾਂ ਚ ਤੁਸੀਂ ਗਾਓ ਅਫਗਾਨਿਸਤਾਨ ਦੇ ਮੇਵੇ, ਭਾਜੀ ਕਿੰਨੇ ਗਾਲਾਂ ਕੱਢਦੇ ਵੀ ਕਿੰਨੇ ਪਿਆਰੇ ਲੱਗਦੇ ਨੇ ਨਾ।
1: ਬਹੁਤ ਵਧੀਆ ਜੀ, ਬੰਦਾ ਕਹਿੰਦਾ ਇਹ ਬੋਲੀ ਜਾਣ ਹੁਣ ਬਸ।
2: ਹਾਂਜੀ ਹਾਂਜੀ ਧੰਨਵਾਦ ਭਾਜੀ,
1: ਸ਼ੁਕਰੀਆ ਜੀ, ਬਹੁਤ ਬਹੁਤ ਸ਼ੁਕਰੀਆ ਜੀ, ਬਹੁਤ ਬਹੁਤ। ਦੋਸਤੋ ਵਾਕਿਆ ਹੀ ਸਹੀ ਗੱਲ ਹੈ, ਇੱਕ ਜਾਦੂ ਹੈ ਜੱਸੀ ਜੀ ਦੀ ਆਵਾਜ਼ ਦੇ ਵਿੱਚ, ਤੇ ਜਿਹੜੀ ਉਹ ਗੀਤਾਂ ਦੀ ਚੋਣ ਕਰਦੇ ਆ, ਸਿਲੈਕਸ਼ਨ ਕਰਦੇ ਆ, ਉਹ ਵੀ ਮੈਂ ਕਹਿੰਦਾ ਜੀ ਬਹੁਤ ਹੀ ਕਮਾਲ, ਬਾ ਖੂਬੀ ਉਹਨਾਂ ਦੇ ਕੋਲੇ ਕਲਾ ਹੈ ਜੋ ਗੀਤਾਂ ਦੀ ਚੋਣ ਤੇ ਪੇਸ਼ਕਾਰੀ ਦੋਨੋਂ ਹੀ ਸੋਹਣੇ ਤੇ ਸੁਹਾਗਾ। ਇੱਕ ਵਾਰੀ ਫਿਰ ਭਾਈ ਤਾੜੀ ਵਾਲਾ ਬੰਦਾ ਲੱਭ ਕੇ ਉਹਨਾਂ ਨੂੰ ਇੱਧਰ ਉੱਧਰ ਹੋ ਗਏ ਸੀ ਮਾੜਾ ਜਿਹਾ, ਕਹਿੰਦੇ 1 2 3 4। ਦੋਸਤੋ ਇੱਧਰ ਹੈਲੋ, ਅੱਜ ਨਾ ਤਕੀਆ ਗਲਾਮ ਦੀ ਗੱਲ ਹੋਈ ਪੈਂਦੀ ਹੈ ਕਿ ਨਾ, ਫਿਰ ਆਪਾਂ ਕਿਉਂ ਨਾ ਹੁਣ ਕਰ ਲਈ ਗੱਲ, ਕਿਉਂਕਿ ਮੈਂਟਲ ਰਹਿ ਗਏ 40, ਔਰ 40 ਨਹੀਂ ਰਹਿ ਗਏ ਵੀਰੇ, 20 ਰਹਿ ਗਏ, 40 ਤਾਂ ਹੋ ਗਏ। ਉਹ ਖੈਰ ਮਿੰਟੋ ਮਿੰਟ ਵਾਲੀ ਚੱਕਰ ਨਹੀਂ ਪਰ ਆਪਾਂ ਜਿਹੜੀ ਗੱਲਬਾਤ ਕਰਨੀ ਹੁੰਦੀ ਹੈ ਉਹ ਉਹੀ ਹੈ ਕਿ ਜਿਹੜੀ ਮਿੰਟੋ ਮਿੰਟ ਹੀ ਹੋ ਜਾਏ। ਤੇ ਬਹੁਤ ਖੂਬਸੂਰਤ ਇਸ ਵੇਲੇ ਗੱਲਾਂ ਬਾਤਾਂ ਦਾ ਸਿਲਸਿਲਾ ਜਿਹੜਾ ਚੱਲ ਰਿਹਾ ਹੈ, ਜਾਦੂ ਸਿਰ ਚੜ ਕੇ ਬੋਲ ਰਿਹਾ। ਦੋਸਤੋ ਇਹ ਅਸਲ 'ਚ ਨਾ ਮੈਨੂੰ ਐਂ ਲੱਗਦਾ ਹੈ ਕਿ ਇਹ ਆਪ ਸਭ ਦੀ ਮੁਹੱਬਤ ਦਾ ਹੀ ਜਾਦੂ ਹੈ ਜੋ ਸਿਰ ਚੜ ਕੇ ਬੋਲਦਾ ਹੈ, ਕਮਾਲ ਹੈ। ਆਹ ਉਹ ਇੱਕ ਬਾਈ ਨੇ ਐਂ ਐਂ ਜੀ ਆਵਾਜ਼ ਵੀ ਆ ਰਹੀ ਦਿਲ ਤੋਂ, ਬਹੁਤ ਖੂਬ ਬਹੁਤ ਖੂਬ ਬਹੁਤ ਖੂਬ। ਵਿਨੋਦ ਸੰਧੂ ਜੀ ਕਹਿੰਦੇ ਜੀ ਛਾ ਗਏ ਜੱਸੀ ਜੀ ਦਾ ਜਾਦੂ ਜੀ। ਆਹ ਜੀ ਭਾਈ ਅਸੀਂ ਸਹਿਮਤ ਹਾਂ ਜੀ, ਬਿਲਕੁਲ, ਬਹੁਤ ਬਹੁਤ ਸਵਾਗਤ। ਤੇ ਭਾਨ ਸਿੰਘ ਗਰੇਵਾਲ ਹੋਰੀ ਤਾਰੀਫ ਕਰ ਰਹੇ ਨੇ ਬਹੁਤ, ਉਹਨਾਂ ਦਾ ਬਹੁਤ ਬਹੁਤ ਸ਼ੁਕਰੀਆ। ਜਗਸੀਰ ਸੰਧੂ ਸਾਹਿਬ ਕਹਿੰਦੇ ਔਜਲਾ ਬਾਈ ਨੂੰ ਆਪਾਂ ਕਹਿ ਦਿੰਦੇ ਹਾਂ ਜੱਸੀ ਜੀ, ਮਤਲਬ ਉਹ ਵੀ ਗੀਤ ਪੇਸ਼ ਕਰਨਗੇ ਔਜਲਾ ਸਾਹਿਬ ਦੇ ਗੀਤ ਦੀ ਆਪਾਂ ਨੂੰ ਉਡੀਕ ਹੈ, ਜ਼ਰੂਰ ਇਸ ਵੇਲੇ ਉਹਨਾਂ ਨੇ ਕੋਈ ਸਿਲੈਕਟ ਕੀਤਾ ਹੋਊਗਾ ਪੱਕਾ। ਮਨਦੀਪ ਜੱਸੀ ਜੀ ਕਹਿੰਦੇ ਜੀ ਜੱਸੀ ਚਾਹਲ ਜੀ ਦੀ ਆਵਾਜ਼ ਕੋਈ ਤੋੜ ਨਹੀਂ ਕੋਈ ਜਵਾਬ ਨਹੀਂ, ਆਪਣੇ ਰੇਡੀਓ ਦੇ ਸੁਰਿੰਦਰ ਕੌਰ ਨੇ ਜੀ, ਕਿਆ ਬਾਤਾਂ। ਅਸੀਂ ਸਹਿਮਤ ਹੈ ਭਾਜੀ, ਬਿਲਕੁਲ ਸਾਡੇ ਵੱਲੋਂ ਵੀ ਇਹੀ। ਪਹਿਲਾਂ ਉਹਨਾਂ ਨੇ ਲਿਖਿਆ ਸੀ ਕਿ ਨਾ ਕੋਈ ਵਾਰਨਿੰਗ ਦਿੰਦੇ ਤੇ ਨਾ ਨਿਸ਼ਾਨਾ ਉੱਕਣਾ ਏ, ਇਹ ਉਹ ਹਥਿਆਰ ਨੇ ਜੋ ਬਹੁਤ ਘੱਟ ਆਵਾਜ਼ ਕਰਦੇ ਨੇ, ਦੇਬੀ ਤੂੰ ਮਰੀਜ਼ ਦਿਲ ਦਾ, ਤੇ ਉੱਤੋਂ ਇਹ ਬੜੇ ਡਾਢੇ ਜਿਹਨਾਂ ਕੋਲ ਤਾਕਤਾਂ ਹੁੰਦਿਆਂ ਉਹ ਕਦੋਂ ਲਿਹਾਜ਼ ਕਰਦੇ ਨੇ। ਵਾਹ ਜੀ ਵਾਹ, ਵਾਹ ਜੀ ਵਾਹ, ਬਹੁਤ ਖੂਬ ਬਹੁਤ। ਸੋ ਦੇਬੀ ਬਾਈ ਨੂੰ ਯਾਦ ਕੀਤਾ ਗਿਆ ਹੈ ਔਰ ਖੂਬਸੂਰਤ ਮਾਹੌਲ ਬਣਿਆ ਹੋਇਆ ਹੈ। ਰਜਿੰਦਰ ਜੀਰਾ ਸਾਹਿਬ ਇਸ ਵੇਲੇ ਪ੍ਰੋਗਰਾਮ ਨੂੰ ਸੁਣ ਰਹੇ ਨੇ ਜੀਰਾ ਦੇ ਵਿੱਚ, ਔਰ ਬਹੁਤ ਕਮਾਲ ਬਹੁਤ ਕਮਾਲ। ਉਹਨਾਂ ਦੇ ਕੋਲ ਕਾਫੀ ਗੀਤਾਂ ਦਾ ਉਹਨਾਂ ਨੇ ਦੱਸਿਆ ਸੀਗਾ ਕਿ ਭੰਡਾਰ ਹੈਗਾ, ਮੈਂ ਗਿਣਤੀ ਭੁੱਲ ਗਿਆ, ਸ਼ਾਇਦ 10,000 ਸਮਥਿੰਗ, ਸ਼ਾਇਦ ਇਸ ਤੋਂ ਜ਼ਿਆਦਾ ਸੀ। ਅਤੇ ਕੁਝ ਗੀਤ ਹੀ ਉਹਨਾਂ ਨੇ ਹਾਲੇ ਪੇਸ਼ ਕੀਤੇ ਆ ਅਤੇ ਬਾਕੀਆਂ ਦਾ ਸਾਨੂੰ ਇੰਤਜ਼ਾਰ ਹੈ, ਅਤੇ ਦੇਖਦੇ ਹਾਂ ਉਹ ਕਿਹੜੇ ਤਕੀਆ ਕਲਾਮ ਜਿਹੜਾ ਉਹ ਸਾਂਝਾ ਕਰਨਗੇ, ਕਿਉਂਕਿ ਮਿੰਟ ਜਿਹੜੇ ਨੇ ਇਹ ਤਾਂ ਲੰਘੀ ਜਾਂਦੇ ਨੇ, ਬਹੁਤ ਤੇਜ਼ ਸਪੀਡ ਹੈ, ਸਮੇਂ ਦੀ ਬਹੁਤ ਸਪੀਡ ਹੈ। ਤੈ ਹੋਈ ਜਾਤੀ ਹੈ ਮੰਜ਼ਿਲ ਉਮਰ ਕੀ, ਅਬ ਸਹਿਰ ਅਬ ਦੁਪਹਿਰ ਅਬ ਸ਼ਾਮ ਹੈ, ਇੰਨੀ ਛੇਤੀ ਐਂ ਟਿਉ ਟਿਉ ਟਿਉ। ਅਜੇ ਕੱਲ੍ਹ ਦੀ ਗੱਲ ਆ, ਕਈ ਤਾਂ ਐਂ ਬੜਾ ਐਂ ਭੋਕੇ ਨਹੀਂ ਹੁੰਦੇ, ਅਜੇ ਭਾਜੀ ਕੱਲ੍ਹ ਦੀ ਗੱਲ ਆ, ਮੈਂ ਇੱਥੇ ਖੜਾ ਸੀ ਅਤੇ ਫਿਰ ਅੱਜ ਭਾਜੀ ਨਹੀਂ, ਅੱਜ ਵੀ ਮੈਂ ਉੱਥੇ ਖੜਾ ਹੈ, ਕੋਈ ਫਰਕ ਨਹੀਂ, ਮੈਂ ਅਜੇ ਕੱਲ੍ਹ ਦੀਆਂ ਗੱਲਾਂ। ਤੋ ਇਹ ਇੱਕ ਆਮ ਕਹਿਣ ਦੇ ਵਿੱਚ ਗੁਫ਼ਤਗੂ ਦਾ ਇੱਕ ਹਿੱਸਾ ਸਾਡਾ ਬਣ ਜਾਂਦਾ ਹੈ। ਬੋਰਿੰਗ ਲਾਈਫ ਜਿਹੜੀ ਹੈ ਸਾਡੀ, ਇਹ ਤਕੀਆ ਕਲਾਮ ਵਿੱਚ ਰੰਗ ਭਰ ਦਿੰਦੇ ਨੇ, ਅਤੇ ਰੰਗ ਭਰੇ ਹੀ ਚੰਗੇ ਲੱਗਦੇ ਨੇ ਔਰ ਵਧੀਆ ਲੱਗਦਾ ਕਿ ਜਦੋਂ ਆਪਾਂ ਕਿਸੇ ਆਮ ਜਿਹੀ ਗੱਲ ਨੂੰ ਵੀ ਇਹੋ ਜਿਹੀ, ਇੱਕ ਸਾਡੇ ਬੰਦੇ ਪੁਰਾਣੇ ਮਿੱਤਰ ਪਿਆਰੇ ਸਨ, ਉਹਨਾਂ ਨੂੰ ਪੰਜਾਬੀ ਦੇ ਵਿੱਚ ਅਰਥ ਦਾ ਅਨਰਥ ਕਰਨ ਦੀ ਆਦਤ ਸੀ, ਕਰ ਦਿੰਦੇ ਸੀ ਅਰਥ। ਸਕੂਟਰ ਮੰਗ ਕੇ ਲੈ ਗਏ ਇੱਕ ਮਿੱਤਰ ਪਿਆਰੇ ਉਹਨਾਂ ਦਾ, ਔਰ ਉਹ ਜਦੋਂ ਆਏ ਨਹੀਂ ਮੁੜੇ ਨਹੀਂ, ਕਹਿੰਦੇ ਮੈਂ 10 ਮਿੰਟ 'ਚ ਆਇਆ, ਪੰਜਾਬੀਆਂ 10 ਮਿੰਟ ਤੁਹਾਨੂੰ ਪਤਾ ਹੀ ਕਹਿ ਜਾਂਦੇ, ਉਹ ਭਾਈ ਇੱਕ ਘੰਟਾ ਹੋ ਗਿਆ ਦੋ ਘੰਟੇ ਉਹ ਫਿਰ ਉਹਨਾਂ ਨੂੰ ਤਾਂ ਮਤਲਬ ਅੱਜ ਵੀ ਲੱਗ ਗਈ ਫਿਰ ਆਈ ਜਾਣ ਜਾਈ ਜਾਣ ਫਿਰ ਕਹੀ ਜਾਣ ਉਹ ਕਹਿੰਦਾ ਜਿਹੜਾ ਸਕੂਟਰ ਲੈ ਗਿਆ ਸੀ ਉਹਦਾ ਪਾਪਾ ਕਹਿੰਦਾ ਕਾਕਾ ਯਾਰ ਆ ਜਾਣਗੇ ਐਡੀ ਕੋਈ ਕਿਹੜੀ ਬਿਪਤਾ ਕੋਈ ਇਹੋ ਜਿਹੀ ਗੱਲ ਨਹੀਂ ਉਹ ਕਹਿੰਦੇ ਨਹੀਂ ਉਹ ਤੁਹਾਡੀ ਗੱਲ ਤਾਂ ਠੀਕ ਹੈ ਜੀ ਤੁਹਾਡੇ ਮੁੰਡੇ ਦਾ ਐਕਸਪਰਟ ਹੈ ਜੀ ਪਰ ਕਾਸ਼ ਕਿਸੇ ਹੋਰ ਨੇ ਵਿੱਚ ਮਾਰਿਆ ਜੀ ਉਹਨਾਂ ਨੇ ਲਿਆ ਕੇ ਫਿਰ ਕਾਸ਼ ਦੇਖੋ ਕਾਸ਼ ਕਿੱਥੇ ਲਾ ਰਿਹਾ ਬੰਦਾ ਉਹਨੂੰ ਕਾਸ਼ ਕਹਿਣ ਦੀ ਆਦਤ ਸੀ ਹਰ ਚੀਜ਼ ਚ ਕਾਸ਼ ਕਹਿਣ ਦੀ ਤੋ ਸਵਾਗਤ ਹੈ ਜੀ ਬਹੁਤ ਬਹੁਤ ਰਜਿੰਦਰ ਜੀਰਾ ਜੀ ਜੀ ਆਇਆਂ ਨੂੰ ਜੀ ਸਤਿ ਸ੍ਰੀ ਅਕਾਲ ਖੁਸ਼ ਆਮਦੀ ਨਮਸਕਾਰ ਸਤਿ ਸ੍ਰੀ ਅਕਾਲ ਜੀ ਜੀ ਆਇਆਂ ਨੂੰ ਜਨਾਬ
0: ਮੈਂ ਤਾਂ ਬਸ ਹੁਣ ਸੱਜਣਾ ਦਾ ਤੁਹਾਡਾ ਕਮੈਂਟ ਪੜ ਕੇ ਵੈਸੇ ਤਾਂ ਛੁੱਟੀ ਮੁੱਟੀ ਪੈ ਜਾਂਦੀ ਹੈ ਮਿਸਤਰੀ ਲੱਗੇ ਆ ਤੇ ਮੈਂ ਕਿਹਾ ਚਲੋ ਛੁੱਟੀ ਕਰ ਲਈਏ
1: ਅੱਛਾ ਜੀ ਵਾਹ
0: ਹੁਣ ਸੱਜਣ ਕਹਿੰਦੇ ਹਾਜ਼ਰੀ ਲਿਆ ਦੋ ਮੈਂ ਕਿਹਾ ਚਲੋ ਦੋ ਮਿੰਟ ਹੀ ਲਾ ਦਈਏ ਭਾਵਾਂ
1: ਉਹ ਜੀ ਦੋ ਮਿੰਟ ਚ ਤਾਂ ਮੈਗੀ ਬਣ ਜਾਂਦੀ ਹੈ ਮਤਲਬ ਕਮਾਲ ਦੀ ਗੱਲ ਹੈ
0: ਮੈਗੀ ਨੀ ਅੱਗੇ ਦਾਲ ਨੂੰ ਤੜਕਾ ਲਾਉਂਦੇ ਵੀਹ ਮਿੰਟ ਹੋ ਗਏ ਜੀ ਮੈਨੂੰ ਅੱਧਾ ਘੰਟਾ ਹੋ ਗਿਆ
1: ਤੁਸੀਂ ਧਾਰੀ ਦਾਲ ਲਈ ਨਾ ਜੀ
0: ਹਾਂਜੀ ਹਾਂਜੀ ਨਹੀਂ ਦਾਲ ਦੇ ਨਾਲ ਵਿੱਚ ਕੱਦੂ ਵੀ ਪਾਈਦਾ
1: ਓਹੋ ਯਾਨੀ ਅਸੈਸਰੀ ਪੂਰੀ ਲਾ ਰਹੇ ਉਹਨੂੰ ਕਹਿੰਦੇ ਖਾਓ ਦਾਲ ਜਿਵੇਂ ਨਾਲ
0: ਜਿਵੇਂ ਨਾਲ
1: ਜੀ
0: ਬਾਕੀ ਸੱਜਣ ਜਿੰਨੇ ਵੀ ਆਏ ਆ ਬਹੁਤ ਵਧੀਆ ਪੇਸ਼ਕਾਰੀ ਕਰਕੇ ਗਏ
1: ਜੀ
0: ਖਾਸ ਕਰਕੇ ਸਾਡੇ ਬਖਸ਼ੀ ਜੀ
1: ਜੀ
0: ਕਿਆ ਸ਼ਾਨਦਾਰ ਗਲਾ ਖੁੱਲ ਕੇ ਬੋਲਦੇ ਨੇ ਮਜ਼ਾ ਆ ਜਾਂਦਾ ਜੀ ਸੁਣ ਕੇ
1: ਕੋਈ ਸ਼ੱਕ ਨੀ ਜੀ
0: ਬਾਕੀ ਸਾਡੇ ਸੱਜਣੇ ਵੀ ਕਹਿ ਰਹੇ ਸਾਨੂੰ ਨੀਂਦ ਆ ਜਾਂਦੀ ਹੈ ਇਹ ਵੀ ਤੱਕੀਆ ਗਲਾਮੀ ਆ
1: ਛੇਤੀ ਕੰਮ ਨਵੇੜੇ ਮੈਨੂੰ ਮਿਲਣ ਮਾਹੀ ਨੇ ਸੁਪਨੇ
0: ਦੇ ਨੀਂਦ ਆ ਜਾਵੇ ਹੋ ਕੀ ਚਾਹੀਦਾ
1: ਅੱਛਾ ਵੀ ਸਹੀ ਗੱਲ ਹੈ ਚੈਨ ਦੀ ਨੀਂਦ ਆਉਂਦੀ ਹੈ ਕਹ ਮੈਨੂੰ ਤਾਂ ਪਟੇ ਪਈ ਜਾਂਦੇ ਯਾਰ ਇਧਰੋਂ ਠਾ ਠਾ ਚੈਨ ਤਾਂ ਅੱਜ ਕੱਲ ਸਾਈਕਲਾਂ
0: ਉਹੀ ਤਾਂ ਕਰ ਲੈਣਾ ਜੀ ਛੱਕੀ ਜੀ
1: ਜੀ
0: ਬਾਕੀ ਹੁਣ ਜਿਵੇਂ ਕਹਿੰਦੇ ਚਲੋ ਕੋਈ ਗੱਲ ਨੀ ਹਾਜ਼ਰੀ ਲਵਾ ਦਿੰਦੇ ਹੁਣ ਜਿਵੇਂ ਵੀ ਲੱਗਦੀ ਆ ਉਹ ਜਿਹੜੀ ਇੱਕ ਤਗੀ ਗਲਾਮ ਸੀਗਾ ਨਾ ਆਪਣਾ ਉਹ ਵੀ ਗਾਣੇ ਵਾਲਾ 10,000 ਵਾਲਾ
1: ਜੀ
0: ਉਹ ਤਾਂ ਉਹਨੂੰ ਉੱਥੇ ਹੀ ਰਹਿੰਦੀ ਹੈ ਜੀ ਤਕੀ ਗਲਾਮ ਨੂੰ
1: ਠੀਕ ਹੈ ਜੀ ਠੀਕ ਹੈ ਜੀ
0: ਠੀਕ ਹੈ ਜੀ
1: ਜੀ
0: ਤੇ ਮੈਂ ਇੱਕ ਸ਼ਾਇਦ ਅੱਗੇ ਵੀ ਸ਼ਾਇਦ ਸੁਣਾਇਆ ਹੋਊਗਾ ਪਰ ਅੱਜ ਮੇਰਾ ਨਾ ਮੂਡ ਇਸੇ ਚ ਹੀ ਆ ਮੈਂ ਕਿਹਾ ਚਲੋ ਦੁਬਾਰਾ ਹੀ ਸੀ ਕਈ ਸੱਜਣ ਪਹਿਲਾਂ ਮਿਲ ਗਏ ਸੀਗੇ ਕਈ ਸੱਜਣ ਬਾਅਦ ਸੀਗੇ
1: ਜੀ
0: ਬਟਾਲੀ ਸਾਹਿਬ ਦਾ
1: ਠੀਕ ਹੈ ਜੀ
0: ਦੋ ਅੱਖਰ ਹੈਗੇ ਆਪਣੇ ਕੋਲੇ
1: ਇਰਸ਼ਾਦ ਜੀ
0: ਮੈਂ ਕੰਡਿਆ ਲਈ ਹੋਰ ਵੀ ਸੱਜਣਾ ਉੱਗੀ ਵਿੱਚ ਉਜਾੜਾ ਨਾ ਕਿਸੇ ਮਾਲੀ ਸਿੰਜਿਆ ਮੈਨੂੰ ਨਾ ਕੋਈ ਸਿੰਜਣਾ ਚਾਹੇ ਮੈਂ ਉਹ ਚੰਦਰੀ ਜਿਸ ਦੀ ਟੋਲੀ ਅੱਜ ਤੁਹਾਰਾ ਬੰਨ ਦੀ ਥਾਂ ਬਾਵੇ ਜਿਸ ਦੇ ਆਪ ਕਲੀਰੇ ਲਾਹੇ ਮੈਂ ਕੰਡਿਆਲੀ ਚੋਰ ਵੇ ਸੱਜਣਾ ਉੱਗੀ ਵਿੱਚ ਜੋ ਵੇਲੇ ਨਾ ਕੋਈ ਮੇਰੀ ਛਾਵੇਂ ਬੈਠੇ ਨਾ ਪਤ ਖਾਵਨ ਲੇਲੇ ਮੈਂ ਰਾਂਝੇ ਦੀ ਵਰਦੀ ਚੜਿਆ, ਤੂੰ ਰਾਂਝੇ ਦਾ ਜਾਇਆ, ਤੂੰ ਯੋ ਦੱਸ ਵੇ ਮੋਰਾ ਸਾਵੇ, ਮੁੱਲ ਕੀ ਖੋਵਨ ਲੈ ਲੈ।

ਸਿਖਰ ਦੁਪਹਿਰਾਂ ਜੇਠ ਨੂੰ ਸੌਣ ਕਿਵੇਂ ਮੈਂ ਆਖਾਂ, ਚੌਹੀ ਕੁੱਤੀ ਪਾਣੇ ਲਗਨ ਲੱਖ ਤੀਆਂ ਦੇ ਮੇਲੇ ਤੇਰੀ ਮੇਰੀ ਪ੍ਰੀਤ ਦਾ ਅੜਿਆ ਓਯੋ ਹਾਲ ਸੋ ਹੋਇਆ।

0: ਮੈਂ ਟੰਡਿਆ ਵਲੀ ਥੋਰ ਵੇ ਸੱਜਣਾ ਉੱਗੀ ਵਿੱਚ ਉਜੜਾ ਨਾ ਕੋਈ ਮਾਲੀ ਸਿੰਜਿਆ ਮੈਨੂੰ ਨਾ ਕੋਈ ਸਿੰਜਣਾ ਚਾਹੇ। ਸ਼ੁਕਰੀਆ ਸ਼ਮੀ ਜੀ, ਬਹੁਤ ਜ਼ੋਰ ਲੱਗ ਗਿਆ ਵੈਸੇ।
1: ਵਾਹ ਜੀ ਵਾਹ, ਵਾਹ ਜੀ ਵਾਹ, ਵਾਕਈ ਬਹੁਤ ਕਮਾਲ ਧਮਾਲ ਜੀ। ਔਰ ਜੀਰਾ ਸਾਹਿਬ ਤੇ ਜਲੌਰ ਸਿੰਘ ਜੀ ਆਪ ਦੇਖੋ ਕਹਿ ਰਹੇ ਨੇ, ਕਹਿੰਦੇ ਬਹੁਤ ਕਮਾਲ ਹੋ ਰਿਹਾ। ਉਧਰ ਭਾਨ ਸਿੰਘ ਗਰੇਵਾਲ ਹੋ ਰਹੀ ਕਹਿੰਦੇ ਜੀ ਜੀਰਾ ਸਾਹਿਬ ਲਵ ਯੂ ਜੀਓ, ਕਹਿੰਦੇ ਦਿਲ ਖੁਸ਼ ਕਰ ਦਿੱਤਾ ਜਨਾਬ ਜੀਓ।
0: ਇੱਕ ਮੇਰੇ ਸੱਜਣ ਕਹਿਣ ਡੇ ਸੀਗੇ ਮੁਖੜਾ ਜਿਹਾ, ਕਹਿੰਦੇ ਸੀਗੇ ਹਿੰਦੀ ਵਾਲਾ,

0: फिर क्यों मुझको लगता है डर तेरा मेरा प्यार अमर, फिर भी मुझको लगता है डर। शुक्रिया शमी जी,
1: वाह जी वाह।
0: धन्यवाद जी, बहुत
1: ये
0: बहुत
1: पता
0: आया
1: प्यार तां अमर
0: धन्यवाद है
1: हैगा
0: जी।
1: देखो, और ये डर मैनूं लगदा तां लगदा होना कि जदों भी कोई बेल आउंदा ओह कहिंदा होना ये तू ही भर इसलिए लगता है डर
0: शमी जी चक्करे डर उदो भी लगता जो बंदा ना एडे घर दे विच कल्ला हुंदा
1: जी।
0: चक्करे आ
1: आहा हा हा
0: क्योंकि फिर मैं कहा चलो अज ता ही मैं कहा ला लो जोर, कोई गल नहीं, इथे कहड़ा सुनदा कोई आंढ गुआंढ। धन्नवाद जी, सत श्रीकाल जी, सारा सजा
1: जी
0: जी।
1: शुक्रिया जी, सत श्रीकाल जी।
0: बाकी तकिया कलाम साडे जेड़ा सजना दा हैगा ना
1: जी
0: ओ चलदा ही रहना चाहिदा, खास करके
1: बिल्कुल।
0: मुकद्दर वीर जी दा।
1: वाह वाह
0: लो
1: वाह।
0: सुनियो, लो सुनो फिर।
1: हां जी
0: लो सुनियो,
1: हां जी हां जी।
0: धन्नवाद जी मुकद्दर जी, बहुत बहुत जी, लव यू।
1: मोहब्बत जिंदाबाद, तेरी जिंदगी जिंदाबाद जी। लो जी भाई, मुकद्दर जी का तकिया कलाम उन्होंने एक लियादा लभ के कि लो सुनियो फिर। आह बहुत ही कमाल की गल है, ये जबरदस्त है जी, बहुत खूब। खोजी अज जी उन्होंने अपनी बिरती लियादी है बाहर कि भाई ए खोज हो सकती है। तो सही गल है जी, बिल्कुल। दोस्तों कुछ कॉल्स मिस हो रही ने ते असी
2: मेरी दिलिए
1: इधरों कोशिश करते हैं जी, इधरों लग जाए क्योंकि समा जरा बड़ा तेजी जा रहा है। और दोस्तों विनोद कुमार जी होर कॉल लग रही सी, कटी गई, लग गई, कटी गई, लेकिन देखते हैं इधरों आपां साडे वलों लग जाए भाई।
3: लाइया ते तोड़ निभावी कटके न जाई बैठल
1: जी आयां नूं जनाब। विनोद जी सत श्री अकाल, खुश आमदीद जी।
4: ਹਾਂਜੀ ਸਤਿ ਸ਼੍ਰੀ ਅਕਾਲ ਜੀ ਸ਼ਮੀ ਜੀ।
1: ਸਤਿ ਸ਼੍ਰੀ ਅਕਾਲ ਜੀ, ਜੀ ਆਇਆਂ ਨੂੰ ਜੀ।
4: ਹੋਰ ਕੀ ਹਾਲ ਚਾਲ ਹੈ ਜੀ, ਦੁਆਬਾ ਰੇਡੀਓ ਵਾਲਿਓ?
1: ਆ ਬਹੁਤ ਵਧੀਆ ਜੀ, ਮੈਂ ਕਹਿੰਦਾ ਗਾਰਡਨ ਗਾਰਡਨ ਹੋਏ ਬੈਠੇ ਜੀ, ਬਾਗੋ ਬਾਗ।
4: ਆਹਾ ਹਾ, ਗਾਰਡਨ ਗਾਰਡਨ ਦਾ ਤੁਸੀਂ ਸਾਡਾ ਦਿਲ ਕਰਤਾ, ਅੱਜ ਤਾਂ ਬੜੇ ਜਾਦੂ ਜੂਦੂ ਚਲਾਣ ਲੱਗੇ ਆ ਜੀ।
1: ਜੀ
4: ਇਹ ਤੁਹਾਡੇ ਜਾਦੂ ਸਾਨੂੰ ਖਿੱਚ ਕੇ ਲਿਆਏ ਅੱਜ।
1: ਸਵਾਗਤ ਹੈ ਜੀ, ਬਹੁਤ ਬਹੁਤ ਜੀ ਆਇਆਂ ਨੂੰ
4: ਜੀ। ਜੀ ਹੋਰ ਵਧੀਆ ਜੀ, ਫਸਟ ਕਲਾਸ ਤੁਹਾਡੇ ਪ੍ਰੋਗਰਾਮ ਸੁਣੀ ਜਾਈਦੇ ਆ ਤੇ ਹਾਜ਼ਰੀ ਅੱਜ ਕਾਫੀ ਦੇਰ ਬਾਅਦ ਲੱਗ ਰਹੀ ਹੈ, ਮੈਂ ਕਿਹਾ ਵੀ ਅੱਜ ਚਲੋ ਜਾਏ ਆ ਜੀ।
1: ਸਵਾਗਤ ਹੈ ਜੀ, ਸਵਾਗਤ ਹੈ ਜੀ।
4: ਉਹ ਅੱਜ ਦੇ ਪ੍ਰੋਗਰਾਮ ਦੇ ਵਿੱਚ ਜਿੰਨੇ ਵੀ ਭੈਣ ਭਰਾ ਜੁੜੇ ਨੇ ਸਾਰਿਆਂ ਨੂੰ ਨਮਸਤੇ ਸਤਿ ਸ੍ਰੀ ਅਕਾਲ, ਤੇ ਤੁਹਾਨੂੰ ਵੀ ਨਮਸਤੇ ਸਤਿ ਸ੍ਰੀ ਅਕਾਲ ਜੀ।
1: ਜੀ ਕਿਆ ਬਤਾ,
4: ਤੇ ਅੱਜ ਫਿਰ ਸੁਣਾਈਏ ਜੀ ਫਿਰ ਤੁਹਾਨੂੰ ਘੱਗਰੇ ਦੇ ਵਾਲ।
1: ਓ ਹੋ ਹੋ ਹੋ, ਆਉਣ ਦੋ ਜੀ, ਆਉਣ ਦੋ,
4: ਘੱਗਰੇ ਦੇ ਵਾਲ ਨਾਲ ਨਾਲ ਕੱਢੀ ਜਾਇਓ।
1: ਠੀਕ ਹੈ ਜੀ,
4: ਪ੍ਰੈਸ ਪ੍ਰੋਸ ਮੰਗਾ ਲਓ ਫਿਰ।
1: ਉਹ ਗੀਤ ਮੈਂ ਸੁਣਿਆ ਸੀ, ਗਿੱਧੇ ਵਿੱਚ ਘੱਗਰਾ ਘੁਮਾਈ ਜਾਂਦੀ ਹੈ।
4: ਬਿਲਕੁਲ ਬਿਲਕੁਲ,
1: ਆਉਣ ਦੋ ਜੀ ਘੱਗਰਾ ਜੀ।
4: ਲਓ ਜੀ ਲਓ ਫਿਰ ਆ ਗਿਆ ਘੱਗਰਾ ਜੀ। ਘੱਗਰੇ ਦੇ ਵਾਲ ਕੱਢ ਲੈ, ਲੱਕ ਤੇਰਾ ਨਾਮ ਰੁੜਾ ਖਾ ਜਾਵੀ। ਘੱਗਰੇ ਦੇ ਵਾਲ ਕੱਢ ਲੈ, ਲੱਕ ਤੇਰਾ ਨਾਮ ਰੁੜਾ ਖਾ ਜਾਵੀ। ਪਿੜ ਚਿੱਤ ਮਲਾਂ ਪਾਵੇ ਤੂੰ ਜਟੀਏ, ਡਰਾਂ ਕਿਤੇ ਨਾ ਪੁਚਾਲਾ ਜਾਵੀ। ਪਿੜ ਚਿੱਤ ਮਲਾਂ ਪਾਵੇਂ ਤੂੰ ਜਟੀਏ, ਡਰਾਂ ਕਿਤੇ ਨਾ ਪੁਚਾਲਾ ਜਾਵੀ। ਘੱਗਰੇ ਦੇ ਵਾਲ ਕੱਢ ਲੈ, ਲੱਕ ਤੇਰਾ ਨਾ ਮਰੋੜਾ ਖਾ ਜਾਵੀ। ਪਾਵੇਂ ਨੀ ਧਮਾਲਾ ਤੁਰੇ ਸਪਣੀ ਦੀ ਚਾਲ ਤੂੰ, ਮੈਂ ਵਿਚਾਂ ਸੋਣੀਏ ਨੀ ਨੱਚੇ ਮੇਰੇ ਨਾਲ ਤੂੰ। ਪਾਵੇ ਨੀ ਧਮਾਲਾ ਤੁਰੇ ਸਪਣੀ ਦੀ ਚਾਲ ਤੋਂ ਮੈਂ ਵੀ ਚਾਹਾਂ ਸੋਹਣੀਏ ਨੀ ਨੱਚੇ ਮੇਰੇ ਨਾਲ ਨੀ ਨੀ ਵੇਖ ਕੇ ਇਕੱਲਾ ਨੱਚਦਾ ਨੀ ਵੇਖ ਕੇ ਇਕੱਲਾ ਨੱਚਦਾ ਤੈਨੂੰ ਸਾਡੇ ਤੇ ਤਰਸ ਨਾ ਆਵੇ ਘੱਗਰੇ ਦੇ ਵਲ ਕੱਢ ਲੈ ਲੱਕ ਤੇਰਾ ਨਾ ਮਰੋੜਾ ਖਾ ਜਾਵੇ ਸਹੇਲੀਆਂ ਚ ਨੱਚੀ ਤੂੰ ਗੱਲਾਂ ਕਰੇ ਹੱਸ ਕੇ ਰਠੋਰ ਵੀ ਨਾ ਰੱਜੇ ਤੈਨੂੰ ਦੂਰੋਂ ਦੂਰੋਂ ਤੱਕ ਕੇ ਸਹੇਲੀਆਂ ਚ ਨੱਚੀ ਤੂੰ ਗੱਲਾਂ

ਤੇਰਾ ਚਾਹਾਂ ਸੋਹਣੀਏ ਮੈਂ ਘੁੱਟ ਭਰ ਲਾਂ ਮੈਨੂੰ ਦੇਖਿਆ ਸਵਰੀ ਨਾ ਵੇ ਤੇਰਾ ਚਾਹਾਂ ਸੋਹਣੀਏ ਮੈਂ ਘੁੱਟ ਭਰ ਲਾਂ ਮੈਨੂੰ ਦੇਖਿਆ ਸਵਰੀ ਨਾ ਵੇ।

0: सतीश अमी जी,
1: वाह जी वाह, वाह जी वाह, वाह जी वाह, क्या बताएं क्या बताएं। मैनू लगता है कि बहुत प्यारा गीत है और सारे दोस्तों वालों भी बहुत खूबसूरत तारीफ जी आ रही है, हर पासों हर दिशा चो पूरी ग्लोबल तारीफ हो रही है और बहुत ही खूबी नाल खूबसूरती नाल तुसीं सांझा कीता है। वैसे ना कुछ सवाल आ रहे थे जो मैं सुन रहा सी गीत, थोड़े टेक्निकल हो सकते हैं, जिवें कि लक इन्ना मतलब कमजोर है कि उच्चों बल कढ़ने पै रहे ने ताकि वह सेफ रहे जिन्हें पाया घगरा, फिर इन्ना जी कमजोर बंदा कोई ओहदे चलना भुचाल किन्ना गाजू है, ये बड़ी सोचने वाली गल है।
0: बिलकुल जी बिलकुल, क्योंकि घगरा भारा घगरा भारा जाना ओहदी झालर भारी हुंदी है जी
1: जी,
0: घगरा भारा ओहदी झालर भारी आ,
1: ओही ओही चक्कर
0: जिहदा लक भारा आ जिसले ओहने ओह घगरा बन लैणा ओह वी फिर उपरों गागर बन जांदी ते झालर थल्ले फिर खिलर दी आ।
1: क्या बता, पूरी लहर बहर जी, वाह जी
0: वाह। जिसले मुजरा चलदा उस वेले जिसले ओह नचदे आ देखो उस वेले घगरा घूमदा ते घगरे दे बल सांभ लो आपे जी।
1: बहुत खूब बहुत खूब जी, बहुत प्यारियां तस्वीरां ने जी
0: जी जी, ते सारयां दा पसंद करन लई शुक्रिया, इन्ना मान सत्कार देन लई शुक्रिया
1: जी,
0: बहुत बहुत जिंदाबाद। दुआबा रेडियो दे उत्ते अज काफी दिनां बाद हाजिर होए आ, बड़ा दिल करदा सी कि चलिए ते अज समा मिलिया ते हुण अगे तो जुड़दे रहांगे, तुहाडियां गल्लां बातां सुणदे रहांगे, महकदे रहो टहकदे रहो, इसे तरह माइक दे उत्ते बोलदे रहो, साडे कन्नां च रस घोलदे रहो, दुआबा रेडियो जिंदाबाद जिंदाबाद
1: जिंदाबाद जी। बहुत बहुत शुक्रिया जनाब, बहुत बहुत
0: धन्यवाद जी, शुक्रिया सब दा धन्यवाद।
1: संधु साहब ने कमाल कर दिती जी, मैं कहना वाट आर ब्यूटी ऑन ड्यूटी, ओ माहौल बन गया, क्योंकि चलो टेक्निकल हुण जिहड़ा मतलब हुण मेरे वर्गे तो इन्नू चाहीं कट्टी जाणगे ऐ किवें जी ओह किवें जी, पर गल असली यह है कि जिहड़ा गीत है ओहदा इक अपना रस है और हर चीज दे विचों मतलब कढ़ने जरूरी नहीं हुंदे, मतलब दुनिया मतलब दी फिर ऐ होजू फिर तां ओह कहा जाऊगा ना यार ऊं यार देख लै यार ऐ देख तूं मेह कढ़ी जांदे जी, फिर ओह गलत हो जांदा कम। पर खैर एक गीत बड़ा प्यारा लग्या मैनू, बहुत ही अच्छा था, अलग नवा अंदाज, ਭਾਨ ਸਿੰਘ ਗਰੇਵਾਲ ਜੀ ਵੀ ਲਿਖ ਰਿਹਾ ਬੜਾ ਨਵਾਂ ਬੜਾ ਹੀ ਇਹ ਨਵੇਂ ਅੰਦਾਜ਼ ਦੇ ਵਿੱਚ ਪੇਸ਼ ਕੀਤਾ ਗਿਆ, ਬਹੁਤ ਹੀ ਵਧੀਆ ਜੀ। ਸੋ ਇਸੇ ਤਰ੍ਹਾਂ ਹੀ ਦੋਸਤੋ ਮਨਦੀਪ ਜੱਸੀ ਬਾਈ ਜੀ ਵੀ ਜੁੜੇ ਹੋਏ ਨੇ ਤੇ ਕਮਾਲ ਧਮਾਲ ਹੋ ਰਹੀ ਹੈ, ਉਹਨਾਂ ਨੇ ਲਿਖਿਆ ਸੀ ਉੱਤੇ ਕਿਤੇ ਕਿ ਉਹਨੇ ਤਸਵੀਰਾਂ ਰੱਖ ਕੇ ਕੀ ਕਰਨਾ, ਕਿਤੇ ਮੈਨੂੰ ਲੱਗਦਾ ਇਹ ਲੜੀ ਜੁੜੀ ਹੋਈ ਉਹਨਾਂ ਦੀ ਤਸਵੀਰਾਂ ਦੇ ਨਾਲ। ਮੈਂ ਥੋੜਾ ਸਕਰੋਲ ਅਪ ਕਰਕੇ ਦੇਖਦਾ ਕਿ ਸਾਡੀ ਗੱਲ ਚ ਆਵੇ ਤਾਂ ਗੱਲ ਬਣ ਜਾਏ ਬਾਤ ਬਣ ਜਾਏ ਗੱਲ ਅੱਗੇ ਵਧਾਵੇ ਤਾਂ ਗੱਲ ਬਣ ਜਾਏ, ਮੂੰਹ ਇੱਧਰ ਘੁਮਾਵੇ ਤਾਂ ਗੱਲ ਬਣ ਜਾਏ, ਲੋਕੀ ਆਖਦੇ ਨੇ ਮੇਰਾ ਨਾਂ ਬੜਾ ਸੋਹਣਾ ਤੂੰ ਬੁੱਲਾਂ ਤੇ ਲਿਆਏ ਤਾਂ ਗੱਲ ਬਣ ਜਾਏ ਆਪ ਜੈਸਾ ਕੋਈ ਟੂ। ਵਾਹ ਵਾਹ, ਬਹੁਤ ਹੀ ਖੂਬ ਬਹੁਤ ਹੀ ਖੂਬ ਜੀ, ਇਹ ਕਮਾਲ ਹੋਈ ਪਈ ਹੈ। ਚਲੋ ਖੈਰ ਮੈਨੂੰ ਲੱਗਦਾ ਅੱਜ ਕਿਤੇ ਬਿਜ਼ੀ ਹੋਣਗੇ ਕਿਉਂਕਿ ਪਹਿਲਾਂ ਲਾਸਟ ਵੀਕ ਉਹ ਡਰਾਈਵ ਮੋਡ ਤੇ ਸੀਗੇ, ਉਦੋਂ ਪਿੱਛੇ ਵੀ ਉਹ ਕਾਫੀ ਡਰਾਈਵ ਕਰ ਰਹੇ ਨੇ ਅੱਜ ਕੱਲ੍ਹ, ਤੇ ਉਮੀਦ ਕਰਦੇ ਹਾਂ ਕਿ ਉਹਨਾਂ ਦੀ ਆਪਾਂ ਗੁਫ਼ਤਗੂ ਸੁਣਾਂਗੇ। ਦੇਖੋ 10:00 ਦੋਸਤੋ, ਤੇ ਇਹਨੂੰ ਚਾਹੇ ਇੱਧਰੋਂ ਐਂ ਪੜ੍ਹ ਲਓ ਚਾਹੇ ਇੱਧਰੋਂ ਐਂ ਪੜ੍ਹ ਲਓ, 10:01 ਕਿੰਨਾ ਅੱਛਾ ਸਮਾਂ ਹੈ, ਹੇ ਕਲਯੁਗ ਦੇ ਲੋਕੋ ਇਹ ਉਹ ਸਮਾਂ ਹੈ ਜਦੋਂ ਘੜੀ ਦੇ ਵਿੱਚ ਇੱਧਰ ਵੀ ਇੱਕ ਹੈ ਇੱਧਰ ਵੀ ਇੱਕ ਹੈ ਤੇ ਕਮਾਲ ਹੋਈ ਪਈ ਆ, ਬਹੁਤ ਖੂਬ ਬਹੁਤ ਖੂਬ। ਖੈਰ ਯੇ ਦਿਨ ਯੇ ਰਾਤੇ ਯੇ ਬਾਤੇ ਯੇ ਵੀ ਬੀਤ ਜਾਏਗੀ ਦੋਸਤੋ, ਕਿਉਂਕਿ ਯੇ ਵੀ ਇੱਕ ਦੌਰ ਹੈ ਉਹ ਵੀ ਇੱਕ ਦੌਰ ਹੈ, ਇਹ ਰਜੇਸ਼ ਖੰਨਾ ਸਾਹਿਬ ਕਹਿੰਦੇ ਹੁੰਦੇ ਸੀ, ਬਹੁਤ ਖੂਬ ਬਹੁਤ ਕਮਾਲ। ਬੀਤ ਗਿਆ ਜੋ ਪਲ ਉਹ ਫਿਰ ਇਹ ਡਾਇਲੋਗ ਆਪਣੇ ਹੋਰ ਸੀ, ਆਪਾਂ ਹੋਰ ਪਾਸੇ ਚਲੇ ਗਏ, ਅਸੀਂ ਕੋਸ਼ਿਸ਼ ਕਰ ਰਹੇ ਸੀਗੇ ਕਿ ਆਪਾਂ ਜੁੜੇ ਰਹੀਏ ਉਹਦੇ ਵਿੱਚ, ਇੱਕ ਪਹਿਲੂ ਰਹਿ ਗਿਆ ਆਪਾਂ ਜਾਂਦੇ ਜਾਂਦੇ ਉਹਨੂੰ ਆਪਾਂ ਕਰ ਲੈਂਦੇ ਹਾਂ, ਉਹਨੂੰ ਵੀ ਸ਼ਾਮਿਲ ਕਰ ਲੈਂਦੇ ਹਾਂ, ਉਹ ਤੱਕੀ ਕਲਾਮ ਨੇ ਆਪਾਂ ਹੁਣ ਤੱਕ ਮੇਲ ਮੈਂਬਰਾਂ ਦੇ ਤੱਕੀ ਕਲਾਮ ਦੇਖੇ ਆ, ਫੀਮੇਲਸ ਦੇ ਜਿਹੜੇ ਤੱਕੀ ਕਲਾਮ ਉਹ ਬੜੇ ਹੀ ਵੱਖਰੇ ਹੁੰਦੇ ਨੇ, ਆਮ ਤੌਰ ਤੇ ਬੜੇ ਹੀ ਕਮਾਲ, ਉਹਨਾਂ ਨੂੰ ਖੁਦ ਨੀ ਪਤਾ ਲੱਗਦਾ ਕਿ ਕਿਆ ਕਹਿ ਰਹੇ ਨੇ, ਪਹਿਲਾਂ ਆਮ ਨੀ ਭਾਈਆਂ ਪਿੱਟੀ ਨੀ ਡੁੱਬ ਜਾਣੀ ਨੀ ਚੈ ਵੱਡੀ ਦਾਦੇ ਮੰਗਾਉਣੀ ਦਾਦੇ ਮੰਗਾਉਣਾ, ਇਹ ਪੁਰਾਣੀਆਂ ਜਿਹੜੀਆਂ ਲੇਡੀਜ਼ ਉਹਨਾਂ ਦਾ ਰਿਹਾ ਕੰਮ। ਮਤਲਬ ਜਾਇਕ ਖਾਣੇ ਦੀ ਉਹ ਬੜਾ ਕਮਾਲ ਲੱਗਦਾ ਸੀ, ਵਧੀਆ ਲੱਗਦੀ ਸੀ। ਉਹ ਮੈਂ ਉੱਥੇ ਖੜੀ ਸੀ ਜਾਇਕ ਖਾਣਾ, ਉਧਰੋਂ ਅੱਗੇ ਜੇਠ ਆ ਗਿਆ ਜਾਇਕ ਖਾਣਾ, ਘੁੰਡ ਦਾ ਕਲਿੱਪ ਵਾਲਾ ਪਾਸਾ ਨੰਗਾ ਹੋ ਗਿਆ ਜਾਇਕ ਖਾਣਾ, ਹਾਂ ਚੱਕੀ ਜਾਂਦਾ ਸੀ ਕੌਲ ਡੋਡੇ ਉਧਰੋਂ, ਹਾਂ ਜਾਇਕ ਖਾਣਾ ਜਾਇ ਵੱਡੀ ਦਾ ਹੱਟਾ ਜਾਣਾ ਟੁੱਟ ਪੈਣਾ ਇਹ ਜੇ, ਨਹੀਂ ਤੂੰ ਵੀ ਟੁੱਟ ਪੈਣੀ ਹੈ, ਧਿਆਨ ਨਾ ਦੇਖ ਗੋਹਾ ਮਿੱਧ ਗਈ। ਉਹ ਤਿੰਨ ਮੱਝਾਂ ਹੱਸਦੀਆਂ ਪਰੇ ਬੈਠੀਆਂ ਕਿ ਬੁੜੀਆਂ ਨੂੰ ਪਤਾ ਹੀ ਨਹੀਂ ਲੱਗ ਰਿਹਾ। ਇਹ ਗੱਲਾਂ ਚ ਗਲਤਾਨ ਹੋਈਆਂ ਪਈਆਂ। ਇਹ ਕਮਾਲ ਹੁੰਦੀ ਹੈ ਸਾਡੀ ਭਾਸ਼ਾ ਚ, ਸਾਡੀ ਜਿਹੜੀ ਆ ਗੱਲਬਾਤ ਦੇ ਵਿੱਚ ਇਹ ਸ਼ਖਸੀਅਤ ਦਾ ਇੱਕ ਰਿਫਲੈਕਸ਼ਨ ਹੈ। ਜਦੋਂ ਵੀ ਆਪਾਂ ਗੱਲਾਂ ਬਾਤਾਂ ਕਰਦੇ ਹਾਂ ਤਾਂ ਉਹਦੇ ਚੋਂ ਝਲਕਦਾ ਹੈ ਵੀ ਇਹ ਬੰਦਾ ਕਿਹੋ ਜਿਹਾ ਹੋਏਗਾ। ਕਈ ਵਾਰੀ ਉਹ ਬੜਾ ਭੁਲੇਖਾ ਪਾਉ ਵੀ ਹੋ ਸਕਦਾ, ਕਈ ਵਾਰੀ ਬੰਦਾ ਇਹੋ ਜਿਹੀ ਗੱਲ ਕਰ ਰਿਹਾ, ਇਹੋ ਜਿਹੀ ਤਕੀ ਕਲਾਮ ਉਹਦੇ ਕੋਲ, ਇੱਧਰ ਕੀ ਇੱਧਰ ਹੈ ਹੈਲੋ ਕਈ ਕੁਛ ਕਹਿ ਰਿਹਾ, ਲੇਕਿਨ ਜਿਹੜੇ ਬੰਦੇ ਸੁਣਨ ਵਾਲੇ ਸਰੋਤੇ ਆ ਉਹ ਸੁਣ ਲੈਂਦੇ ਨੇ ਕਿ ਯਾਰ ਅਸਲ ਚ ਆਪਾਂ ਨੇ ਉਹ ਸਾਰੇ ਜਿਹੜੇ ਡਿਲੀਟ ਕਰ ਦੇਣੇ ਆ, ਕੰਮ ਦੀ ਗੱਲ ਆਪਾਂ ਰੱਖਣੀ ਹੈ ਉਹਨਾਂ ਕੀ ਰੱਖੀਏ ਡਾਟਾ ਇਹਦਾ, ਕਿ ਬਾਕੀ ਤਾਂ ਇਹ ਬਸ ਤਲਾਵਾਂ ਹੀ ਪਾ ਰਿਹਾ, ਇਹ ਜਿਵੇਂ ਟਰਾਲੀ ਨੂੰ ਅਸੈਸਰੀ ਰੋਣ ਵਾਲਾ ਕੰਮ ਹੀ ਹੈ ਬਸ, ਲੋਕੀ ਟਰੈਕਟਰ ਨੂੰ ਬੰਦੇ ਵਹੇ। ਅੱਜ ਦੋਸਤੋ ਅਸੀਂ ਇੱਥੇ ਹੀ ਇਜਾਜ਼ਤ ਲੈਂਦੇ ਹਾਂ, ਕੱਲ੍ਹ ਇੱਕ ਨਵੇਂ ਵਿਸ਼ੇ ਦੇ ਨਾਲ ਹਾਜ਼ਰ ਹੋਵਾਂਗੇ, ਅਤੇ ਉਦੋਂ ਤੱਕ ਦੇ ਲਈ ਜ਼ਰੂਰ ਵਾਅਦਾ ਕਰਿਓ ਕਿ ਮੁਸਕਰਾਉਂਦੇ ਰਹੋ। ਸਵੀਟ ਡ੍ਰੀਮਸ ਦੋਸਤੋ, ਔਰ ਜਿੱਥੇ ਅੱਜ ਦਿਨ ਚੜ੍ਹ ਰਿਹਾ ਇਸ ਵੇਲੇ, ਅਮਰੀਕਾ 'ਚ ਚੜ੍ਹ ਰਿਹਾ ਦਿਨ ਇਸ ਵੇਲੇ, ਉਹਨਾਂ ਲਈ ਹੈਵ ਏ ਗੁੱਡ ਡੇ, ਹੈਵ ਏ ਗੁੱਡ ਡੇ, ਗੁੱਡ ਡੇ, ਹੈ ਗੁੱਡ ਡੇ, ਇਹ ਗੁੱਡ ਡੇ, ਹੈਲੋ, ਹੈਵ ਏ ਗੁੱਡ ਡੇ, ਹੈਵ ਏ ਗੁੱਡ ਡੇ, ਗੁੱਡ ਡੇ, ਇਹ ਗੁੱਡ ਡੇ ਗੁੱਡੀਓ ਕਾ ਖੇਲ ਨਹੀਂ ਹੈ ਠਾਕੁਰ, ਇਹ ਗੋਲੀਓ ਕਾ ਖੇਲ ਹੈ ਡਿਸਕੋ, ਗੁੱਡ ਡੇ, ਹੈਵ ਏ ਗੁੱਡ ਡੇ, ਦੋਸਤੋ ਗੁੱਡ ਨਾਈਟ, ਹੈਵ ਏ ਗੁੱਡ ਡੇ, ਮੁਸਕਰਾਉਂਦੇ ਰਹੋ, ਖੁਸ਼ ਰਹੋ, ਆਬਾਦ ਰਹੋ, ਜਿੰਦਾਬਾਦ ਰਹੋ ਦੋਸਤੋ। ਇਹ ਕਹਿੰਦੇ ਹੋਏ ਲੈਂਦੇ ਇਜਾਜ਼ਤ, ਤੇ ਸੁਣਦੇ ਰਹੋ ਦੁਆਬਾ ਰੇਡੀਓ, ਤੁਹਾਡੀ ਆਪਣੀ ਆਵਾਜ਼। ਫਿਰ ਮਿਲਾਂਗੇ ਦੋਸਤੋ, ਕੱਲ ਹੀ ਮਿਲਾਂਗੇ ਐਤਵਾਰ ਨੂੰ। ਅੱਛਾ ਤੋ ਹਮ ਚਲਤੇ ਹੈ, ਟੀ ਟੀ ਟੀ ਟੀ ਟੀ ਟੀ ਟੀ ਟੀ। ਸਾਰੇ ਹੀ ਦੋਸਤਾਂ ਦਾ ਸ਼ੁਕਰੀਆ ਬਹੁਤ ਬਹੁਤ ਦਿਲ ਦੀਆਂ ਗਹਿਰਾਈਆਂ ਤੋਂ। ਔਰ ਮੇਰੇ ਕੋਲ ਕੁਛ ਕਮੈਂਟ ਅਗਰ ਰਹਿ ਗਏ ਹੁਣ ਪੜ੍ਹਨ ਤੋਂ, ਭਾਈ ਮੈਂ ਖਿਮਾ ਚਾਹੂੰਗਾ, ਪਰ ਉਹ ਦਿਲਾਂ ਦੇ ਵਿੱਚ ਘਰ ਕਰ ਗਏ ਨੇ। ਐਨ ਵੀ ਇਹ ਮੁਹੱਬਤ ਹੈ ਕਿਆ ਚੀਜ਼। ਸ਼ੁਕਰੀਆ ਜੀ, ਮੁਹੱਬਤ ਜ਼ਿੰਦਾਬਾਦ ਤੇ ਜ਼ਿੰਦਗੀ ਜ਼ਿੰਦਾਬਾਦ। ਰੱਬ ਰਾਖਾ ਦੋਸਤੋ, ਸਾਯੋਨਾਰਾ।
2: ਏਡੀ ਛੇਤੀ ਛੱਡ ਬੈਠੀ ਦਿਲ ਦਿਲੀਏ, ਹੋਸ਼ ਵੇਖ ਕੇ ਦੇਸ਼ ਦੇ ਕਿਰਤੀਆਂ ਦਾ, ਜਾਪਦੀ ਗਈ ਏ ਹਿੱਲ ਦਿਲੀਏ, ਜਾਪਦੀ ਗਈ ਏ ਹਿੱਲ ਦਿਲੀਏ। ਮੰਗਣੇ ਆਏ ਨੀ ਅਸੀਂ ਕੋਈ ਭੀਖ ਬੀਬਾ, ਮੰਗਣੇ ਆਏ ਨੀ ਅਸੀਂ ਕੋਈ ਭੀਖ ਬੀਬਾ, ਰੱਦ ਕਰਵਾਉਣੇ ਇਹ ਕਾਲੇ ਬਿੱਲ ਦਿਲੀਏ, ਰੱਦ ਕਰਵਾਉਣੇ ਇਹ ਕਾਲੇ ਬਿੱਲ ਦਿਲੀਏ। ਪਾਲਿਆ ਤੂੰ ਕਿਰਤੀਆਂ ਨਾਲ ਪੇਚਾ, ਪਾਲਿਆ ਤੂੰ ਕਿਰਤੀਆਂ ਨਾਲ ਪੇਚਾ, ਤੇਰੇ ਮਹਿਲਾਂ ਵਿੱਚ ਜਾ ਗੱਢਣਗੇ ਕਿੱਲ ਦਿਲੀਏ, ਤੇਰੇ ਮਹਿਲਾਂ ਵਿੱਚ ਜਾ ਗੱਢਣਗੇ ਕਿੱਲ ਦਿਲੀਏ। ਵਾਰਸ ਅਸੀਂ ਸ਼ਹੀਦਾਂ ਤੇ ਗੁਰੂਆਂ ਦੀ ਸੋਚਦੇ ਹਾਂ, ਵਾਰਸ ਅਸੀਂ ਸ਼ਹੀਦਾਂ ਤੇ ਗੁਰੂਆਂ ਦੀ ਸੋਚਦੇ ਹਾਂ, ਦੇਣੀ ਅਸਾਂ ਨਾ ਛੇਤੀ ਕੋਈ ਢਿੱਲ ਦਿਲੀਏ, ਦੇਣੀ ਅਸਾਂ ਨਾ ਛੇਤੀ ਕੋਈ ਢਿੱਲ ਦਿਲੀਏ। ਭਲਾ ਦੇਸ਼ ਦਾ ਫਰਜ਼ ਹੁੰਦਾ ਹਾਕਮਾਂ ਦਾ, ਮਿਲਣ ਆਏ ਹਾਂ ਆ ਕੇ ਮਿਲ ਦਿਲੀਏ, ਮਿਲਣ ਆਏ ਹਾਂ ਆ ਕੇ ਮਿਲ ਦਿਲੀਏ। ਗੱਲ ਸੁਣੀਏ ਤੇ ਨਾਲੇ ਸੁਣਾਈਏ ਬੀਬਾ, ਕੋਈ ਕੱਢੀਏ ਮੁਸ਼ਕਲ ਦਾ ਹੱਲ ਦਿਲੀਏ, ਕੋਈ ਕੱਢੀਏ ਮੁਸ਼ਕਲ ਦਾ ਹੱਲ ਦਿਲੀਏ। ਖਾਲੀ ਹੱਥ ਨਹੀਂ ਅਸੀਂ ਮੁੜਨ ਲੱਗੇ, ਖਾਲੀ ਹੱਥ ਨਹੀਂ ਅਸੀਂ ਮੁੜਨ ਲੱਗੇ, ਪੈਣੀ ਤਦ ਹੀ ਲਹਿਰ ਨੂੰ ਠੱਲ ਦਿਲੀਏ, ਪੈਣੀ ਤਦ ਹੀ ਲਹਿਰ ਨੂੰ ਠੱਲ ਦਿਲੀਏ। ਬਹੁਤਾ ਸਬਰ ਅਜਮਾਨਾ ਕਿਰਤੀਆਂ ਦਾ, ਕਿਰਤੀ ਲੈਣਗੇ ਗੱਦੀ ਤੇਰੀ ਮੱਲ ਦਿਲੀਏ, ਕਿਰਤੀ ਲੈਣਗੇ ਗੱਦੀ ਤੇਰੀ ਮੱਲ ਦਿਲੀਏ। ਲਹਿਰੀ ਮੀਆਂਪੁਰੀ ਆਖਦਾ ਏ ਬੀਤਿਆ ਸਮਾਂ ਹੱਥ ਨਾ ਆਵੇ, ਲਹਿਰੀ ਮੀਆਂਪੁਰੀ ਆਖਦਾ ਏ ਬੀਤਿਆ ਸਮਾਂ ਹੱਥ ਨਾ ਆਵੇ, ਕੋਈ ਤਾਂ ਕੱਢਣਾ ਪਊ ਹੱਲ ਦਿਲੀਏ, ਕੋਈ ਤਾਂ ਕੱਢਣਾ ਪਊ ਹੱਲ ਦਿਲੀਏ। ਧੰਨਵਾਦ ਜੀ।
3: ਲਹਿਰੀ ਜੀ ਤੋਂ ਬਾਅਦ ਹੁਣ ਮੈਂ ਸਦਾ ਦੇਣ ਜਾ ਰਿਹਾ ਸ਼ਾਇਰਾ ਪ੍ਰਭਜੋਤ ਪ੍ਰਭ ਜੀ ਨੂੰ, ਜਿਹੜੇ ਕਿ ਹੁਸ਼ਿਆਰਪੁਰ ਨਾਲ ਸੰਬੰਧ ਰੱਖਦੇ ਨੇ ਤੇ ਸਾਡੇ ਕਵੀ ਦਰਬਾਰ ਦੇ ਵਿਚ ਪਹਿਲਾਂ ਵੀ ਆ ਚੁੱਕੇ ਨੇ, ਤੇ ਇਸ ਵਾਰ ਫਿਰ ਉਹ ਸਾਡੇ ਸੱਦੇ ਦੇ ਉੱਤੇ ਜਿਹੜਾ ਵਿਸ਼ੇਸ਼ ਤੌਰ ਤੇ ਆਏ ਨੇ, ਤੇ ਆਸ ਕਰਦੇ ਹਾਂ ਕਿ ਉਹ ਸਾਡੇ ਸਰੋਤਿਆਂ ਨੂੰ ਜਿਹੜਾ ਆ ਸ਼ਰਸ਼ਾਰ ਕਰਨਗੇ। ਪ੍ਰਭ ਜੋਤ ਪ੍ਰਭ ਜੀ ਜੀ ਆਇਆਂ ਨੂੰ।
4: ਦੁਆਬਾ ਰੇਡੀਓ ਸੁਣਨ ਵਾਲੇ ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਅੱਜ ਮੈਂ ਆਪ ਜੀ ਦੇ ਸਾਹਮਣੇ ਆਪਣੀ ਰਚਨਾ ਲੈ ਕੇ ਹਾਜ਼ਰ ਹਾਂ, ਜਿਸ ਦਾ ਨਾਮ ਹੈ ਹਰ ਮੈਦਾਨ ਫਤਿਹ।

ਅਭਿਮਾਨ ਸਾਡਾ ਹਰ ਮੈਦਾਨ ਫਤਿਹ ਇਹ ਅਭਿਮਾਨ ਸਾਡਾ ਹੱਕ ਸੱਚ ਦੀ ਜੰਗ ਵੀ ਜਿੱਤ ਲੈਣੀ ਜਿੱਤ ਲੈਣੀ ਹਾਂ ਜਿੱਤ ਲੈਣੀ ਹੱਕ ਸੱਚ ਦੀ

ਦਰਬਾਰ ਸਾਡਾ ਠੰਡੇ ਬੁਰਜਾਂ ਚ ਰਹੇ ਹੌਸਲੇ ਬੁਲੰਦ ਸਾਡੇ ਬੁਲੰਦ ਸਾਡੇ ਹਾਂ ਬੁਲੰਦ ਸਾਡੇ ਐਵੇਂ ਦੱਸੋ ਨਾ ਨਫਾ ਨੁਕਸਾਨ ਸਾਡਾ ਐਵੇਂ ਦੱਸੋ ਨਾ ਨਫਾ ਨੁਕਸਾਨ ਸਾਡਾ ਸਾਨੂੰ ਥਾਪੜਾ।

0: ਕਰ ਬਾਰ ਸਾਡਾ, ਜਿੱਥੇ ਬੈਠ ਜਾਇਓ ਕਰ ਬਾਰ ਸਾਡਾ। ਧੰਨਵਾਦ ਜੀ।
1: ਦੁਆਬਾ ਰੇਡੀਓ।
2: ਪ੍ਰਭਜੋਤ ਪ੍ਰਭਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਤਹਿਸੀਲ ਬੰਗਾ ਦੇ ਪਿੰਡ ਚਿੱਕਾ ਤੋਂ ਸੇਵਾ ਸਿੰਘ ਨੂਰਪੁਰੀ ਜੀ ਨੂੰ, ਜਿਹੜੀਆਂ ਸਾਡੀਆਂ ਮਹਿਫਲਾਂ ਦੇ ਵਿਚ ਅਕਸਰ ਆਉਂਦੇ ਰਹਿੰਦੇ ਨੇ। ਅੱਜ ਉਹ ਆਪਣੀ ਕਿਸਾਨ ਲਹਿਰ ਨਾਲ ਸੰਬੰਧਿਤ ਇਕ ਰਚਨਾ ਲੈ ਕੇ ਹਾਜ਼ਰ ਨੇ। ਸੇਵਾ ਸਿੰਘ ਨੂਰਪੁਰੀ ਜੀ, ਤੁਹਾਡਾ ਸਵਾਗਤ ਹੈ।
3: ਕਵੀ ਜਨੋ, ਅੱਜ ਦੀ ਕਵਿਤਾ ਦਾ ਸਿਰਲੇਖ ਹੈ ਜੀ, ਜਾਗ ਪਿਆ ਹੈ ਧਰਤੀ ਪੁੱਤਰ। ਸੁੰਨੇ ਸੁੰਨੇ ਖੇਤ ਪਏ ਨੇ ਅੱਜ, ਸੁੰਨੇ ਸੁੰਨੇ ਪਏ ਨੇ ਵਿਹੜੇ, ਜਾਗ ਪਏ ਹਾਂ ਜਾਣ ਦੇਣੇ, ਹੱਕ ਖੋਣ ਆਏ ਜਿਹੜੇ, ਬਾਬਾ ਪੋਤਾ ਕਰਨ ਸਲਾਹਾਂ, ਬੈਠ ਗਏ ਮੰਜੀ ਡਾਹ ਕੇ, ਚਲੋ ਜਵਾਨੋ ਮਾਰੋ ਹਮਲਾ, ਫਿਰ ਕੀ ਲੱਭਣਾ ਪਛਤਾ ਕੇ, ਸੱਸ ਬਹੂ ਵੀ ਛੱਡ ਕੇ ਚੌਂਕਾ, ਹਾਂ ਦੇ ਵਿਚ ਹਾਂ ਮਿਲਾਵਣ, ਮਤਾਂ ਅਵਲਾ ਆ ਕੇ ਸਾਨੂੰ ਘਰ ਹੀ ਨਾ ਛੱਡ ਜਾਵਣ, ਪਿੰਡ ਪਿੰਡ ਜਾ ਹੋਕਾ ਦੇ ਕੇ, ਸੁੱਤੇ ਪਏ ਆਵਾਮ ਜਗਾਵੋ, ਜੋੜ ਟਰੈਕਟਰ ਪਾ ਕੇ ਟਰਾਲੀ, ਜੋੜ ਟਰੈਕਟਰ ਪਾ ਕੇ ਪਾ ਟਰਾਲੀ, ਚਲੋ ਦਿੱਲੀ ਜਾ ਹਲਾਵੋ, ਜਾਗਿਆ ਪੰਜਾਬ ਹੈ ਸਾਰਾ, ਜਾਗ ਉੱਠਿਆ ਹਰਿਆਣਾ, ਜਾਗੋ ਸਾਰੇ ਭਾਰਤ ਘੁੰਮੀ, ਜਾਗਿਆ ਹੈ ਕਿਰਤੀ ਲਾਣਾ, ਕਿਰਤੀ ਕਿਸਾਨ ਇਕੱਠੇ ਹੋਏ, ਰਲਮਲ ਬਿਉਂਤ ਬਣਾਈ, ਕਿੰਜ ਟਾਲੀਏ ਇਹ ਆਫ਼ਤ, ਸਰਕਾਰਾਂ ਗਲੇ ਚ ਪਾਈ, ਬਣਾ ਕਾਫਲੇ ਦਿੱਲੀ ਪਹੁੰਚੇ, ਬੈਠ ਗਏ ਛਾਉਣੀ ਪਾ ਕੇ, ਮੋੜ ਨਗੇ ਦਰ ਜਾ ਕੇ ਭਾਜੀ, ਹੁਣ ਲੂਣ ਮਸਾਲੇ ਪਾ ਕੇ, ਸਿਰ ਧਰਦੀ ਲਾ ਕੇ ਬਾਜੀ, ਜੰਗ ਆਰ ਪਾਰ ਦੀ ਹੋਣੀ, ਸਿਰ ਤੇ ਕੱਪਣ ਹੱਥੀ ਗਾਨੇ, ਰੱਬ ਟਾਲ ਦੇਵੇ ਅਣਹੋਣੀ, ਸਿਰ ਧਰਦੀ ਲਾ ਕੇ ਬਾਜੀ, ਜੰਗ ਆਰ ਪਾਰ ਦੀ ਹੋਣੀ, ਸਿਰ ਤੇ ਕੱਪਣ ਹੱਥੀ ਗਾਨੇ, ਰੱਬ ਟਾਲ ਦੇਵੇ ਅਣਹੋਣੀ। ਧੰਨਵਾਦ ਜੀ।
2: ਸਿੰਘ ਨੂਰਪੁਰੀ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਬਰਨਾਲਾ ਜ਼ਿਲ੍ਹੇ ਦੀ ਸ਼ਾਇਰਾ ਕਿਰਨਜੀਤ ਕੌਰ ਜੀ ਨੂੰ। ਉਹ ਵੀ ਕਿਸਾਨ ਘੋਲ ਨਾਲ ਸੰਬੰਧਿਤ ਆਪਣੀ ਰਚਨਾ ਲੈ ਕੇ ਹਾਜ਼ਰ ਹੋ ਰਹੀ ਹੈ। ਕਿਰਨਜੀਤ ਕੌਰ ਜੀ, ਤੁਹਾਡਾ ਦੁਆਬਾ ਰੇਡੀਓ ਦੇ ਮੰਚ ਤੇ ਨਿੱਘਾ ਸਵਾਗਤ ਹੈ।
4: ਸਤਿ ਸ੍ਰੀ ਅਕਾਲ, ਮੈਂ ਕਿਰਨਜੀਤ ਕੌਰ ਲੈ ਕੇ ਹਾਜ਼ਰ ਹਾਂ ਆਪਣੀ ਕਵਿਤਾ। ਸੁਣਿਓ ਜਰਾ ਧਿਆਨ ਦੇ ਨਾਲ। ਅੰਨ ਦਾ ਤਾਂ ਹੁਣ ਸੜਕੀ ਰੁਲਦਾ, ਅੰਨ ਦਾ ਤਾਂ ਹੁਣ ਸੜਕੀ ਰੁਲਦਾ, ਰੌਲਾ ਪਿਆ ਜਿਨਸਾਂ ਦੇ ਮੁੱਲ ਦਾ, ਦਿੱਲੀ ਬੈਠਾ ਹਾਕਮ ਸਾਨੂੰ, ਦਿੱਲੀ ਬੈਠਾ ਹਾਕਮ ਸਾਨੂੰ, ਰਿਹਾ ਬਾਬਾ ਲਲਕਾਰ, ਅਸੀਂ ਕਿਰਤੀ ਬਾਬਾ, ਸਾਡੀ ਵੈਰੀ ਬਣੀ ਸਰਕਾਰ, ਅਸੀਂ ਕਿਰਤੀ ਗੁਰੂ ਨਾਨਕ, ਨਾਮ ਜਪੋ ਕਿਰਤ ਕਰੋ ਤੁਸਾਂ ਸਿਖਾਈ, ਨਾਮ ਜਪੋ ਕਿਰਤ ਕਰੋ ਤੁਸਾਂ ਸਿਖਾਈ, ਹੱਥੋਂ ਜਾਂਦੀ ਦੀਂਦੀ ਸਾਨੂੰ ਸਾਡੀ ਕਮਾਈ, ਅਸੀਂ ਸ਼ਾਂਤਮਈ ਹਾਂ, ਅਸੀਂ ਸ਼ਾਂਤਮਈ ਹਾਂ, ਮੱਲੋ ਮੱਲੀ ਕਰਦਾ ਹੈ ਤਕਰਾਰ, ਅਸੀਂ ਕਿਰਤੀ ਬਾਬਾ ਸਾਡੀ ਬੈਰੀ ਬਣੀ ਸਰਕਾਰ, ਅਸੀਂ ਕਿਰਤੀ ਬਾਬਾ ਸਾਡੀ ਬੈਰੀ ਬਣੀ ਸਰਕਾਰ, ਮਾਵਾਂ ਸਾਡੀਆਂ ਤੁਰਪੀਆਂ, ਮਾਵਾਂ ਸਾਡੀਆਂ ਤੁਰਪੀਆਂ, ਚੱਕ ਕੇ ਝੰਡੇ ਸਿਦਕ ਉਹਨਾਂ ਦੇ ਨੂੰ ਇੱਕ ਅੱਲੜ ਭੰਡੇ, ਕਈਆਂ ਰੰਬੇ ਦਾਤੀਆਂ ਦੀ, ਕਈਆਂ ਰੰਬੇ ਦਾਤੀਆਂ ਦੀ

0: ਘਟਣ ਲੱਗੀ ਚਮਕਾਰ। ਅਸੀਂ ਕਿਰਤੀ ਬਾਬਾ ਸਾਡੀ ਬੈਰੀ ਬਣੀ ਸਰਕਾਰ, ਅਸੀਂ ਕਿਰਤੀ ਗੁਰੂ ਨਾਨਕ ਸਮੱਤ ਬਖਸ਼ ਦੇ ਹੁਕਮਰਾਨ ਨੂੰ, ਸਮੱਤ ਬਖਸ਼ ਦੇ ਹੁਕਮਰਾਨ ਨੂੰ ਕਿਰਨਜੀਤ ਨਾ ਵੰਗਾਰੇ ਸਾਡੇ ਸਨਮਾਨ ਨੂੰ, ਕਿਰਨਜੀਤ ਨਾ ਵੰਗਾਰੇ ਸਾਡੇ ਸਨਮਾਨ ਨੂੰ। ਅਸੀਂ ਮੁੜੀਏ ਘਰਾਂ ਨੂੰ ਰਹਿ ਸਲਾਮਤ ਦਿੱਲੀ ਦਾ ਦਰਬਾਰ, ਅਸੀਂ ਕਿਰਤੀ ਬਾਬਾ ਸਾਡੀ ਬੈਰੀ ਬਣੀ ਸਰਕਾਰ, ਅਸੀਂ ਕਿਰਤੀ ਬਾਬਾ ਸਾਡੀ ਬੈਰੀ ਬਣੀ ਸਰਕਾਰ, ਅਸੀਂ ਕਿਰਤੀ ਧੰਨ ਗੁਰੂ ਨਾਨਕ।
1: ਕਿਰਨਜੀਤ ਕੌਰ ਤੋਂ ਬਾਅਦ ਹੁਣ ਮੈਂ ਸਦਾ ਦੇਣ ਜਾ ਰਿਹਾ, ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਤਹਿਸੀਲ ਬੜਾ ਚੌਰ ਦੇ ਪਿੰਡ ਰੱਤੇਵਾਲ ਤੋਂ ਮਾਸਟਰ ਬਨਾਰਸੀ ਦਾਸ ਰੱਤੇਵਾਲ ਜੀ ਨੂੰ। ਉਹ ਸਾਡੀਆਂ ਮਹਿਫਲਾਂ ਦੇ ਵਿਚ ਅਕਸਰ ਆਉਂਦੇ ਰਹਿੰਦੇ ਨੇ, ਇਸ ਵਾਰ ਉਹ ਆਪਣੀ ਇਕ ਅਧਿਆਤਮਕ ਕਵਿਤਾ ਲੈ ਕੇ ਹਾਜ਼ਰ ਹੋ ਰਹੇ ਨੇ। ਬਨਾਰਸੀ ਦਾਸ ਰੱਤੇਵਾਲ ਜੀ, ਤੁਹਾਡਾ ਸਵਾਗਤ ਹੈ।
2: ਚੰਗਾ ਕਿਰਤ ਕਮਾਈ ਕਰਦੇ ਹੋਇਆ ਧਿਆਨ ਉਹਦੇ ਵੱਲ ਲਾਉਣਾ ਚੰਗਾ, ਬਾਬੇ ਨਾਨਕ ਦਾ ਹੈ ਕਹਿਣਾ ਵੰਡ ਕੇ ਛਕਣ ਛਕਾਉਣਾ ਚੰਗਾ, ਇੱਕ

0: ਸੀਦਾ ਸਰਤੇਵਾਲ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਪਟਿਆਲਾ ਬਸਤੀ ਸਾਡੀ ਸ਼ਾਇਰਾ ਸੁਨੀਲ ਕੁਮਾਰੀ ਸ਼ਰਮਾ ਜੀ ਨੂੰ। ਸੁਨੀਲ ਕੁਮਾਰੀ ਸ਼ਰਮਾ ਜੀ ਆਪਣੀ ਕਵਿਤਾ ਲੈ ਕੇ ਹਾਜ਼ਰ ਹੋਏਗੀ। ਇਹ ਕਵਿਤਾ ਹੈ ਕਿਸਾਨ ਘੋਲ ਦੀ ਹਮੈਦ ਦੇ ਵਿਚ। ਆਮ ਤੌਰ ਤੇ ਮਤਲਬ ਜਿਹੜਾ ਆ ਸਰਕਾਰ ਵੱਲੋਂ ਇਹ ਪ੍ਰਚਾਰਿਆ ਜਾ ਰਿਹਾ ਵੀ ਕਿਸਾਨ ਘੋਲ ਜਿਹੜਾ ਆ ਪੰਜਾਬ ਤੇ ਹਰਿਆਣਾ ਦੇ ਸਿਰਫ ਕਿਸਾਨਾਂ ਦਾ ਏ, ਪਰ ਨਹੀਂ, ਇਹ ਪੰਜਾਬੀਆਂ ਦਾ ਘੋਲ ਨਹੀਂ ਜਾਂ ਹਰਿਆਣੇ ਵਾਲਿਆਂ ਦਾ ਘੋਲ ਨਹੀਂ, ਇਹ ਅਸਲ ਵਿਚ ਹਿੰਦੁਸਤਾਨ ਦੇ ਕਿਸਾਨਾਂ ਦਾ ਘੋਲ ਏ। ਤੇ ਇਸ ਘੋਲ ਨੂੰ ਲੈ ਕੇ ਜਿਹੜੇ ਆ ਪੰਜਾਬੀ, ਹਿੰਦੀ, ਅੰਗਰੇਜ਼ੀ ਤੇ ਹੋਰ ਭਾਸ਼ਾਵਾਂ ਦੇ ਵਿਚ ਵੀ ਕਵਿਤਾਵਾਂ ਰਚੀਆਂ ਗਈਆਂ ਨੇ। ਤੇ ਇਸੇ ਤਰ੍ਹਾਂ ਸੁਨੀਲ ਕੁਮਾਰੀ ਜੀ ਹਿੰਦੀ ਦੇ ਵਿਚ ਆਪਣੀ ਕਵਿਤਾ ਲੈ ਕੇ ਹਾਜ਼ਰ ਹੋ ਰਹੇ ਨੇ। ਸੁਨੀਲ ਕੁਮਾਰੀ ਜੀ, ਤੁਹਾਡਾ ਨਿੱਘਾ ਸਵਾਗਤ ਹੈ।
1: ਦੁਆਬਾ ਰੇਡੀਓ ਲਾਈਵ ਕਵੀ ਦਰਬਾਰ ਕੇ ਸਾਰੇ ਸ਼ਰੋਤਾਓਂ ਕੋ ਮੇਰੀ ਪਿਆਰ ਭਰੀ ਨਮਸਕਾਰ। ਸਾਥੀਓ, ਆਪ ਸਭ ਕੋ ਗਿਆਤ ਹੈ ਕਿ ਆਜ ਕੇ ਕਵੀ ਦਰਬਾਰ ਮੇ ਕਿਸਾਨ ਸੰਘਰਸ਼ ਕੀ ਕੇ ਸਾਥ ਜੁੜੀ ਹੋਈ ਰਚਨਾਏ ਆਪਕੇ ਸਮਕਸ਼ ਪ੍ਰਸਤੁਤ ਕੀ ਜਾਏਗੀ, ਜਿਸਕੇ ਲਿਏ ਮੈਂ ਸ਼੍ਰੀ ਹਰਬੰਸ ਸਿੰਘ ਜੀ ਕਾ ਤਹਿ ਦਿਲ ਸੇ ਧੰਨਵਾਦ ਕਰਤੀ ਹੂੰ ਕਿ ਉਹਨਾਂ ਨੇ ਦੇਸ਼ ਮੇ ਚਲ ਰਹੇ ਜਵਲੰਤ ਮੁੱਦੇ ਕੇ ਪ੍ਰਤੀ ਜਾਗਰੂਕ ਕਰਨੇ ਕੀ ਪੇਸ਼ਕਾਰੀ ਸ਼ੁਰੂ ਕੀ ਹੈ। ਹਮਾਰੇ ਦੇਸ਼ ਮੇ ਤੀਨ ਨਏ ਕ੍ਰਿਸ਼ੀ ਕਾਨੂੰਨ ਜੋ ਬਣਾਏ ਜਾ ਰਹੇ ਹੈ, ਵੇ ਕ੍ਰਿਸ਼ੀ ਕਿਸਾਨ ਹਿਤੇਸ਼ੀ ਨਹੀਂ ਹੈ। ਅੱਜ ਹਮਾਰੇ ਦੇਸ਼ ਕੇ ਕਿਸਾਨ ਹੀ ਨਹੀਂ ਬਲਕਿ ਔਰ ਕਈ ਦੇਸ਼ੋਂ ਕੇ ਕਿਸਾਨ ਵੀ ਇਸ ਕ੍ਰਿਸ਼ੀ ਕਾਨੂੰਨੋ ਕੇ ਖਿਲਾਫ ਜੰਗ ਮੇ ਕੂਦ ਪੜੇ ਹੈ। ਤੋ ਕਿਉਂ ਨਾ ਹਮ ਸਭ ਇਨਕਾ ਸਾਥ ਦੇਕਰ ਆਪਣੀ ਰਚਨਾਓਂ ਕੇ ਮਾਧਿਅਮ ਸੇ ਹਮਾਰੇ ਕਿਸਾਨ ਭਾਈਓਂ ਕੀ ਹੌਸਲਾ ਅਫਜਾਈ ਕਰੇ, ਕਿਉਂਕਿ ਹਮ ਸਭ ਵੀ ਇਸੀ ਧਰਤੀ ਮਾਤਾ ਕੇ ਪੁੱਤਰ ਹੈ, ਕਿਸਾਨ ਬਨਾਮ ਇਨਸਾਨ। ਜੈ ਕਿਸਾਨ ਦੇਵਤਾ, ਜੈ ਜੈਕਾਰ ਹੋ, ਸਭ ਤਰਫ ਤੁਮਾਰਾ ਹੀ ਨਾਮ ਹੋ। ਉਪਜਾ ਅਨਾਜ ਖਾ ਕਰ ਹੀ ਹਮਨੇ ਜ਼ਿੰਦਗੀ ਪਾਈ ਹੈ, ਆਪਣਾ ਜੀਵਨ ਔਰ ਮਹਿਲ ਬਣਾਇਆ ਹੈ, ਭੂਖ ਪਿਆਸ ਔਰ ਥਕਾਨ ਸੇ ਤੂਨੇ ਅੰਨ ਉਪਜਾਇਆ ਹੈ। ਲਹੂ ਪਸੀਨਾ ਆਪਣਾ ਖੇਤੋਂ ਮੇ ਬਹਾਇਆ ਹੈ, ਪੈਰੋਂ ਮੇ ਪੜੇ ਛਾਲੇ ਨਾ ਕਿਸੀ ਕੋ ਦਿਖਾਏ ਹੈ, ਫਟੇ ਪੁਰਾਣੇ ਕੱਪੜੋਂ ਮੇ ਹਲ ਚਲਾਇਆ ਹੈ। ਤੇਜ਼ ਧੂਪ, ਆਂਧੀ, ਬਾਰਿਸ਼, ਤੂਫਾਨ ਤੂਨੇ ਸਹਾ ਹੈ, ਪਰ ਉਫ ਨਾ ਕਹਾ ਨਾ ਹੀ ਘਬਰਾਇਆ ਹੈ। ਰਾਤ ਰਾਤ ਕੋ ਖੇਤੋਂ ਕੀ ਮੇੜ ਪਰ ਰਖਵਾਲੀ ਕਰਕੇ ਰਾਤ ਗੁਜ਼ਾਰੀ ਹੈ, ਪਰੰਤੂ ਕਿਆ ਇਹ ਆਜ ਕ੍ਰਿਸ਼ੀ ਕਾਨੂੰਨ ਬਣਾਨੇ ਵਾਲੀ ਸਰਕਾਰ ਅੰਧਿਆਰੀ ਹੈ? ਸੀਧਾ ਸਾਦਾ ਕਿਸਾਨ ਮਿੱਟੀ ਸੇ ਹੀ ਇਸਕਾ ਨਾਤਾ ਹੈ, ਤਪਤੀ ਧੂਪ ਮੇ ਆਪਣੇ ਆਪ ਕੋ ਜਲਾਕਰ ਬੰਜਰ ਭੂਮੀ ਪਰ ਫਸਲ ਉਗਾਤਾ ਹੈ, ਸੋਨੇ ਸੀ ਲਹਿਲਾਤੀ ਫਸਲ ਕੋ ਦੇਖ ਮੁਸਕਾਤਾ ਹੈ। ਫਸਲ ਹੀ ਨਹੀਂ, ਇਹ ਨਵ ਜੀਵਨ ਦੇਣੇ ਵਾਲੀ ਸ਼ਕਤੀ ਹੈ, ਸਾਰੇ ਸੰਸਾਰ ਕਾ ਭਰਤਾ ਇਸੇ ਪੇਟ ਹੈ, ਜਿਸੇ ਉਦਯੋਗ ਬਨਾਮ ਫੈਕਟਰੀਓਂ ਮੇ ਅਰਥ ਵਿਵਸਥਾ ਦੌੜਤੀ ਹੈ। ਭਗਵਾਨ ਕਾ ਸਮਾਨਾਰਥੀ ਪਰਿਆਯ ਹੈ ਮਿਹਨਤੀ ਕਿਸਾਨ, ਖੇਤੋਂ ਮੇ ਹਰ ਕਣ ਹੈ ਉਸਕੀ ਜਾਨ, ਖੇਤੋਂ ਮੇ ਹਰ ਕਣ ਹੈ ਉਸਕੀ ਜਾਨ, ਵਾਰੇ ਮਹਾਨ ਪੁਰਸ਼ ਤੂੰ ਹੈ ਕਿਸਾਨ, ਵਾਰੇ ਮਹਾਨ ਪੁਰਸ਼ ਤੂੰ ਹੈ ਕਿਸਾਨ। ਮੈਂ ਸੁਨੀਲ ਕੁਮਾਰੀ ਸ਼ਰਮਾ, ਅੰਗਰੇਜ਼ੀ ਲੈਕਚਰਾਰ, ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਜੱਸੋ ਮਾਜਰਾ ਸੇ ਕਵਿਤਾ ਪੇਸ਼ ਕੀ ਹੈ। ਧੰਨਵਾਦ ਜੀ।
0: ਕੁਮਾਰੀ ਸ਼ਰਮਾ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਫਿਰੋਜ਼ਪੁਰ ਵਾਸਤੇ ਸਾਡੇ ਸ਼ਾਇਰ ਕਮਲਦਾਸ ਜੀ ਨੂੰ। ਕਮਲਦਾਸ ਜੀ ਇਸ ਰਚਨਾ ਦੇ ਵਿਚ ਕਹਿ ਰਹੇ ਨੇ ਵੀ ਮਨੁੱਖ ਦਾ ਸਿਰਫ ਸਰੀਰ ਦਾ ਹੋਣਾ ਹੀ ਨਹੀਂ, ਉਸ ਦਾ ਆਪਣੇ ਦਿਮਾਗ ਦੇ ਨਾਲ, ਆਪਣੇ ਮਨ ਦੇ ਨਾਲ ਜਿਹੜਾ ਆ ਮਨੁੱਖਤਾ ਦੇ ਭਲੇ ਲਈ ਜਿਹੜਾ ਕੰਮ ਕਰਨੇ ਬਹੁਤ ਜ਼ਰੂਰੀ ਨੇ। ਤੇ ਅਸਲ ਵਿਚ ਮਨੁੱਖ ਜਦੋਂ ਮਨੁੱਖਤਾ ਲਈ ਕੰਮ ਕਰਦਾ ਏ ਤਾਂ ਹੀ ਉਹ ਮਨੁੱਖ ਹੋਣ ਦਾ ਹੱਕਦਾਰ ਹੁੰਦਾ ਏ। ਕਮਲਦਾਸ ਸ਼ਰਮਾ ਜੀ, ਤੁਹਾਡਾ ਦੁਆਬਾ ਰੇਡੀਓ ਦੇ ਮੰਚ ਤੇ ਨਿੱਘਾ ਸਵਾਗਤ ਹੈ।
2: ਆਦਮੀ ਤੂੰ ਅਗਰ ਆਦਮੀ ਨਾ ਬਣਾ ਤੋ ਇਹ ਜੀਵਨ ਭਲਾ ਹੈ ਯੇ ਕਿਸ ਕਾਮ ਕਾ, ਤੂੰ ਸਹਾਰਾ ਅਗਰ ਨਾ ਕਿਸੀ ਕਾ ਬਣਾ ਤੋ ਇਹ ਜੀਵਨ ਤੇਰਾ ਹੈ ਯੇ ਬਸ ਨਾਮ ਕਾ। ਆਦਮੀ ਤੂੰ ਅਗਰ ਆਦਮੀ ਨਾ ਬਣਾ ਤੋ ਇਹ ਜੀਵਨ ਭਲਾ ਹੈ ਯੇ ਕਿਸ ਕਾਮ ਕਾ।

इस बात से जो दिल ही दुखाता रहे, इस बात से जो दिल ही दुखाता रहे।

کا سفر یہ سہانا بنے، چھوڑ دے تو اگر سارے شکوے گلے،

0: ਅਰਦਾਸੀ ਤੋਂ ਬਾਅਦ ਸਾਡੀ ਸ਼ਾਇਰਾ ਲੁਧਿਆਣਾ ਵਾਸੀ ਮਨਜੀਤ ਮਾਨ ਜਿਹੜੀ ਆ ਆਪਣੀ ਰਚਨਾ ਲੈ ਕੇ ਹਾਜ਼ਰ ਹੋ ਰਹੀ ਏ। ਮਨਜੀਤ ਮਾਨ ਦੀ ਰਚਨਾ ਜਿਹੜੀ ਆ ਇਸ ਵੇਲੇ ਭਾਰਤ ਭਰ ਦੇ ਜਿਹੜੇ ਕਿਸਾਨ ਦਿੱਲੀ ਦੀਆਂ ਬਰੂਹਾਂ ਦੇ ਉੱਤੇ ਧਰਨਾ ਲਾ ਕੇ ਬੈਠੇ ਹੋਏ ਨੇ ਉਹਨਾਂ ਦੀ ਹਮੈਦ ਦੇ ਵਿਚ ਲਿਖੀ ਹੋਈ ਉਹਨਾਂ ਦੀ ਕਵਿਤਾ ਹੈ। ਮਨਜੀਤ ਮਾਨ ਜੀ ਦੁਆਬਾ ਰੇਡੀਓ ਦੇ ਮੰਚ ਤੇ ਤੁਹਾਡਾ ਨਿੱਘਾ ਸਵਾਗਤ ਹੈ।
1: ਹਾਂਜੀ ਬਹੁਤ ਬਹੁਤ ਧੰਨਵਾਦ ਹਰਵੰਤ ਸਿੰਘ ਜੀ ਦਾ। ਦੁਆਬਾ ਰੇਡੀਓ ਸੁਣ ਰਹੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਅੱਜ ਦਾ ਮੇਰਾ ਵਿਸ਼ਾ ਹੈ ਸੁਣ ਦਿੱਲੀ ਦੀ ਸਰਕਾਰੇ ਨੀ। ਸੁਣ ਦਿੱਲੀ ਦੀ ਸਰਕਾਰੇ ਨੀ, ਤੂੰ ਕੀਤੇ ਮਾੜੇ ਕਾਰੇ ਨੀ। ਸੁਣ ਦਿੱਲੀ ਦੀ ਸਰਕਾਰੇ ਨੀ, ਤੂੰ ਕੀਤੇ ਮਾੜੇ ਕਾਰੇ ਨੀ। ਅਸੀਂ ਗੂੰਗੇ ਬੋਲੇ ਨਹੀਂ ਆ, ਅਸੀਂ ਗੂੰਗੇ ਬੋਲੇ ਨਹੀਂ ਆ। ਵਿਸ਼ਕ ਚੁੱਪ ਰਹੇ ਸੀ ਸਾਰੇ ਨੀ। ਸੁਣ ਦਿੱਲੀ ਦੀ ਸਰਕਾਰੇ ਨੀ, ਤੂੰ ਕੀਤੇ ਮਾੜੇ ਕਾਰੇ ਨੀ। ਅਸੀਂ ਜ਼ੁਲਮ ਨੀ ਸਹਿਣਾ ਹੁਣ, ਅਸੀਂ ਜ਼ੁਲਮ ਨੀ ਸਹਿਣਾ ਹੁਣ। ਤੂੰ ਕੰਨ ਕਰਕੇ ਦੋਵੇਂ ਸੁਣ, ਇੱਕ ਪੁੱਠਾ ਤੇ ਇੱਕ ਸਿੱਧਾ ਹੈ, ਇੱਕ ਪੁੱਠਾ ਤੇ ਇੱਕ ਸਿੱਧਾ ਹੈ। ਲੈ ਰਾਹ ਆਪਣਾ ਤੂੰ ਚੁਣ, ਲੈ ਰਾਹ ਆਪਣਾ ਤੂੰ ਚੁਣ। ਤੈਨੂੰ ਪਿਆਰ ਨਾਲ ਸਮਝਾਉਂਦੇ ਹਾਂ, ਤੈਨੂੰ ਪਿਆਰ ਨਾਲ ਸਮਝਾਉਂਦੇ ਹਾਂ। ਅਜੇ ਨਹੀਂ ਮਾਰੇ ਲਲਕਾਰੇ ਨੀ। ਸੁਣ ਦਿੱਲੀ ਦੀ ਸਰਕਾਰੇ ਨੀ, ਤੂੰ ਕੀਤੇ ਮਾੜੇ ਕਾਰੇ ਨੀ। ਸਾਡੇ ਬਾਰੇ ਕਰਦੇ ਸ਼ੱਕ ਕਈ, ਸਾਡੇ ਬਾਰੇ ਕਰਦੇ ਸ਼ੱਕ ਕਈ। ਨਾ ਦਿਲ ਚ ਭੁਲੇਖੇ ਰੱਖ ਲਈ, ਜੇ ਕੱਜਿਆ ਪਰਦਾ ਚੱਕ ਤਾਂ ਤੇਰੇ ਪੱਲੇ ਰਹਿਣਾ ਕੱਖ ਨਹੀਂ। ਜੇ ਕੱਜਿਆ ਪਰਦਾ ਚੱਕ ਤਾਂ ਤੇਰੇ ਪੱਲੇ ਰਹਿਣਾ ਕੱਖ ਨਹੀਂ। ਅਸੀਂ ਲੜਨੋ ਮਰਨੋ ਡਰਦੇ ਨਹੀਂ, ਅਸੀਂ ਲੜਨੋ ਮਰਨੋ ਡਰਦੇ ਨਹੀਂ। ਹੱਕ ਸੱਚ ਲਈ ਆਪੇ ਵਾਰੇ ਨੀ। ਸੁਣ ਦਿੱਲੀ ਦੀ ਸਰਕਾਰੇ ਨੀ, ਤੂੰ ਕੀਤੇ ਮਾੜੇ ਕਾਰੇ ਨੀ, ਤੂੰ ਕੀਤੇ ਮਾੜੇ ਕਾਰੇ ਨੀ। ਅਸੀਂ ਮਿੱਟੀ ਅਣਖ ਦੀ ਵਿੱਚ ਉੱਗਦੇ, ਅਸੀਂ ਮਿੱਟੀ ਅਣਖ ਦੀ ਵਿੱਚ ਉੱਗਦੇ। ਜਿਹੜੇ ਕਦੇ ਕਿਤੇ ਨਹੀਂ ਝੁਕਦੇ, ਜਿਹੜੇ ਕਦੇ ਕਿਤੇ ਨਹੀਂ ਝੁਕਦੇ। ਅਸੀਂ ਧੁੱਪਾਂ 'ਚ ਸੀਨੇ ਸਾੜੀ ਦੇ ਤੇ ਬੱਦਲ ਵੇਖ ਬਿਨਾਂ ਲੁਕਦੇ, ਅਸੀਂ ਧੁੱਪਾਂ 'ਚ ਸੀਨੇ ਸਾੜੀ ਦੇ ਤੇ ਬੱਦਲ ਵੇਖ ਬਿਨਾਂ ਲੁਕਦੇ। ਜੇ ਆਪਣੀ ਆਈ ਤੇ ਆ ਗਏ, ਜੇ ਆਪਣੀ ਆਈ ਤੇ ਆ ਗਏ। ਤੇਰੇ ਢਹਿ ਜਾਣੇ ਮੈਲ ਮੁਨਾਰੇ ਨੀ। ਸੁਣ ਦਿੱਲੀ ਦੀ ਸਰਕਾਰੇ ਨੀ, ਤੂੰ ਕੀਤੇ ਮਾੜੇ ਕਾਰੇ ਨੀ। ਅਸੀਂ ਗੂੰਗੇ ਬੋਲੇ ਨਹੀਂ ਆ, ਬੇਸ਼ਕ ਚੁੱਪ ਰਹੇ ਸੀ ਸਾਰੇ ਨੀ। ਸੁਣ ਦਿੱਲੀ ਦੀ ਸਰਕਾਰੇ ਨੀ, ਤੂੰ ਕੀਤੇ ਮਾੜੇ ਕਾਰੇ ਨੀ। ਬਹੁਤ ਬਹੁਤ ਧੰਨਵਾਦ ਜੀ।
0: ਮਨਜੀਤ ਮਾਨ ਜੀ ਤੋਂ ਬਾਅਦ ਹੁਣ ਮੈਂ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਤਹਿਸੀਲ ਬੜਾ ਚੌਰ ਦੇ ਇੱਕ ਸ਼ਾਇਰ ਮਹਿੰਦਰ ਸਿੰਘ ਮਾਨ ਜੀ ਨੂੰ ਸੱਦਾ ਦੇਣ ਜਾ ਰਿਹਾ। ਮਹਿੰਦਰ ਸਿੰਘ ਮਾਨ ਜੀ ਸਾਡੇ ਕਵੀ ਦਰਬਾਰਾਂ ਦੇ ਵਿੱਚ ਪਹਿਲਾਂ ਵੀ ਆਉਂਦੇ ਰਹਿੰਦੇ ਨੇ, ਉਹਨਾਂ ਦੀਆਂ ਲਿਖੀਆਂ ਹੋਈਆਂ ਕਈ ਕਿਤਾਬਾਂ ਜਿਹੜੀਆਂ ਪੰਜਾਬੀ ਪਾਠਕਾਂ ਦੀ ਝੋਲੀ ਵਿੱਚ ਪੈ ਚੁੱਕੀਆਂ ਨੇ, ਉਹ ਵੀ ਆਪਣੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ। ਮਹਿੰਦਰ ਮਾਨ ਜੀ ਤੁਹਾਡਾ ਦੁਆਬਾ ਰੈਡੀ ਦੇ ਮੰਚ ਤੇ ਨਿੱਘਾ ਸਵਾਗਤ ਹੈ।
2: ਅੱਜ ਦੇ ਕਵੀ ਦਰਬਾਰ ਵਿੱਚ ਮੈਂ ਆਪਣੀ ਇੱਕ ਗਜ਼ਲ ਲੈ ਕੇ ਹਾਜ਼ਰ ਹੋਇਆ ਹਾਂ। ਗਜ਼ਲ ਦਾ ਮਤਲਬ ਪੇਸ਼ ਹੈ, ਜੇਕਰ ਆਪਣੇ ਹੱਥੀਂ ਯਾਰਾ ਲਾਏ ਨਾ ਤੂੰ ਰੁੱਖ, ਜੇਕਰ ਆਪਣੇ ਹੱਥੀਂ ਯਾਰਾ ਲਾਏ ਨਾ ਤੂੰ ਰੁੱਖ, ਤਾਂ ਫਿਰ ਤੂੰ ਕਿੱਦਾਂ ਮਾਣੇਗਾ ਠੰਡੀ ਛਾਂ ਦਾ ਸੁੱਖ। ਜੀਰੀਆਂ ਝਿੜਕਾਂ ਖਾ ਖਾ ਕੇ ਗੁੱਸਾ ਚੜ੍ਹਦਾ ਰਹਿੰਦਾ ਸੀ, ਜੀਰੀਆਂ ਝਿੜਕਾਂ ਖਾ ਖਾ ਕੇ ਗੁੱਸਾ ਚੜ੍ਹਦਾ ਰਹਿੰਦਾ ਸੀ। ਅੱਜ ਅੱਖਾਂ ਤਰਸਣ ਵੇਖਣ ਲਈ ਉਸਦਾ ਸੋਹਣਾ ਮੁੱਖ, ਅੱਜ ਅੱਖਾਂ ਤਰਸਣ ਵੇਖਣ ਲਈ ਉਸਦਾ ਸੋਹਣਾ ਮੁੱਖ। ਮਾਂ ਬਾਪ ਪੜ੍ਹਾਉਂਦੇ ਨੇ ਆਪਣੇ ਬੱਚਿਆਂ ਨੂੰ ਇਹ ਸੋਚ ਕੇ, ਮਾਂ ਬਾਪ ਪੜ੍ਹਾਉਂਦੇ ਨੇ ਆਪਣੇ ਬੱਚਿਆਂ ਨੂੰ ਇਹ ਸੋਚ ਕੇ, ਖਬਰੇ ਬੁਢਾਪੇ 'ਚ ਉਹਨਾਂ ਨੂੰ ਮਿਲ ਜਾਏ ਉਹਨਾਂ ਤੋਂ ਸੁੱਖ, ਖਬਰੇ ਬੁਢਾਪੇ 'ਚ ਉਹਨਾਂ ਨੂੰ ਮਿਲ ਜਾਏ ਉਹਨਾਂ ਤੋਂ ਸੁੱਖ। ਜਿਹੜੇ ਪੁੱਤਾਂ ਨੂੰ ਮਾਵਾਂ ਪਾਲਦੀਆਂ ਸੌ ਸੌ ਦੁਖੜੇ ਸਹਿ ਕੇ, ਜਿਹੜੇ ਪੁੱਤਾਂ ਨੂੰ ਮਾਵਾਂ ਪਾਲਦੀਆਂ ਸੌ ਸੌ ਦੁਖੜੇ ਸਹਿ ਕੇ, ਉਹਨਾਂ ਨੂੰ ਉਹ ਬੁਢਾਪੇ ਦੇ ਵਿੱਚ ਰੱਜ ਕੇ ਦਿੰਦੇ ਦੁੱਖ, ਉਹਨਾਂ ਨੂੰ ਉਹ ਬੁਢਾਪੇ ਦੇ ਵਿੱਚ ਰੱਜ ਕੇ ਦਿੰਦੇ ਦੁੱਖ। ਉਸ ਕੋਲੋਂ ਉਹ ਦੁਆਵਾਂ ਦੀ ਆਸ ਕਿਵੇਂ ਰੱਖ ਸਕਦੇ ਨੇ, ਉਸ ਕੋਲੋਂ ਉਹ ਦੁਆਵਾਂ ਦੀ ਆਸ ਕਿਵੇਂ ਰੱਖ ਸਕਦੇ ਨੇ। ਸਭ ਨੇ ਰਲ ਕੇ ਉਜਾੜੀ ਹੈ ਯਾਰੋ ਜਿਸ ਮਾਂ ਦੀ ਕੁੱਖ, ਸਭ ਨੇ ਰਲ ਕੇ ਉਜਾੜੀ ਹੈ ਯਾਰੋ ਜਿਸ ਮਾਂ ਦੀ ਕੁੱਖ। ਉਹ ਆਪਣੇ ਬੱਚਿਆਂ ਨੂੰ ਨਸ਼ਿਆਂ ਤੋਂ ਰੋਕ ਨਹੀਂ ਸਕਦਾ। ਉਹ ਆਪਣੇ ਬੱਚਿਆਂ ਨੂੰ ਨਸ਼ਿਆਂ ਤੋਂ ਰੋਕ ਨਹੀਂ ਸਕਦਾ ਜੋ ਉਹਨਾਂ ਅੱਗੇ ਬੈਠ ਮਿਟਾਵੇ ਨਸ਼ਿਆਂ ਦੀ ਭੁੱਖ। ਜੋ ਉਹਨਾਂ ਅੱਗੇ ਬੈਠ ਮਿਟਾਵੇ ਨਸ਼ਿਆਂ ਦੀ ਭੁੱਖ। ਗਜ਼ਲ ਦਾ ਮਕਤਬ ਇਹ ਹੈ ਜੀ, ਰਾਹ ਵਿੱਚ ਆਈ ਹਰ ਵਸਤੂ ਨੂੰ ਮਿੱਟੀ 'ਚ ਮਲਾ ਦਿੰਦੇ, ਰਾਹ ਵਿੱਚ ਆਈ ਹਰ ਵਸਤੂ ਨੂੰ ਮਿੱਟੀ 'ਚ ਮਲਾ ਦਿੰਦੇ, ਤੂਫਾਨ ਤੇ ਪਾਣੀ ਕਰ ਲੈਂਦੇ ਜਿਸ ਪਾਸੇ ਦਾ ਰੁੱਖ। ਤੂਫਾਨ ਤੇ ਪਾਣੀ ਕਰ ਲੈਂਦੇ ਜਿਸ ਪਾਸੇ ਦਾ ਰੁੱਖ, ਜੇਕਰ ਆਪਣੇ ਹੱਥੀਂ ਯਾਰਾ ਲਾਏ ਨਾ ਤੂੰ ਰੁੱਖ, ਤਾਂ ਫਿਰ ਤੂੰ ਕਿੱਦਾਂ ਮਾਣੇਗਾ ਠੰਡੀ ਛਾਂ ਦਾ ਸੁੱਖ। ਬਹੁਤ ਬਹੁਤ ਧੰਨਵਾਦ ਜੀ।
0: ਸਿੰਘ ਮਾਨ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਵਿੱਚ ਵਸਦੀ ਸਾਡੀ ਸ਼ਾਇਰਾ ਹਰਜੀਤ ਰੂਬੀ। ਹਰਜੀਤ ਰੂਬੀ ਅੱਜ ਦੇ ਹਾਲਾਤਾਂ ਦੇ ਉੱਤੇ ਜਾਣੀ ਕਿ ਕਿਸਾਨ ਕੋਲ ਦੇ ਉੱਤੇ ਆਪਣਾ ਇੱਕ ਗੀਤ ਲੈ ਕੇ ਹਾਜ਼ਰ ਹੋ ਰਹੀ ਹੈ। ਹਰਜੀਤ ਰੂਬੀ ਜੀ, ਤੁਹਾਡਾ ਦੁਆਬਾ ਰੇਡੀਓ ਦੇ ਮੰਚ ਤੇ ਨਿੱਘਾ ਸਵਾਗਤ ਹੈ।
3: ਹੈਲੋ ਜੀ, ਦੁਆਬਾ ਰੇਡੀਓ ਦੇ ਸਾਰੇ ਹੀ ਸਰੋਤਿਆਂ ਨੂੰ ਹਰਜੀਤ ਰੂਬੀ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਮੈਂ ਤਹਿ ਦਿਲੋਂ ਧੰਨਵਾਦ ਕਰਦੀ ਹਾਂ ਦੁਆਬਾ ਰੇਡੀਓ ਦੀ ਸਾਰੀ ਹੀ ਟੀਮ ਦਾ, ਜਿਨ੍ਹਾਂ ਨੇ ਪੰਜਾਬ ਦੇ ਇਨ੍ਹਾਂ ਹਾਲਾਤਾਂ ਦੇ ਵਿੱਚ ਸਾਨੂੰ ਕਵੀ ਦਰਬਾਰ ਦੀ ਸ਼ਮੂਲੀਅਤ ਦਿੱਤੀ। ਤੇ ਮੈਂ ਆਪਣੇ ਦਿਲ ਦੇ ਖਿਆਲ ਇੱਕ ਗੀਤ ਰਾਹੀਂ ਦੁਆਬਾ ਰੇਡੀਓ 'ਚ ਪੇਸ਼ ਕਰਨ ਆਈ ਹਾਂ। ਸੋ ਮੇਰੇ ਗੀਤ ਦਾ ਮੇਨ ਮਕਸਦ ਹੈ ਦਿੱਲੀ ਨੂੰ ਵਰਜ, ਦਿੱਲੀ ਨੂੰ ਵਰਜ। ਮੇਰੇ ਗੀਤ ਦੀਆਂ ਲਾਈਨਾਂ ਆਪ ਦੀ ਰੂਬਰੂ ਹਨ ਜੀ। ਠਹਿਰ ਜਾ ਨੀ ਦਿੱਲੀਏ, ਰੋਕ ਲੈ ਆਪਣਿਆਂ ਕਬਜਿਆਂ ਨੂੰ, ਖੁੱਲੇ ਫਿਰਦੇ ਆ ਸ਼ੇਰ ਸੁੱਤੇ, ਨੀ ਤੂੰ ਰੋਕ ਨੀ ਸਕਦੀ ਜਜ਼ਬਿਆਂ ਨੂੰ। ਪੁਰਚਾ ਪੁਰਚਾ ਇਹ ਕੱਟ ਮਰੇ, ਲੜੇ ਦੀਨ ਕੇ ਅੰਨਦਾਤਾ ਕਹਾਉਂਦੇ ਜਗਦੇ, ਦਿਨ ਰਾਤ ਲੰਘਾਉਂਦੇ ਖੇਤ। ਕਿਉਂ ਵੈਰ ਕਮਾਵੇ ਮੁੱਠ ਤੋਂ, ਤੈਨੂੰ ਰਤਾ ਸ਼ਰਮ ਨਾ ਆਈ, ਤੇਥੋਂ ਕੁਛ ਲੈਣਾ ਨਾ, ਤੇਥੋਂ ਕੁਛ ਲੈਣਾ ਨਾ, ਸਾਡੀ ਬਹੁਤ ਹੈ ਕਿਰਤ ਕਮਾਈ। ਚੁਰਾਸੀ ਦੁਹਰਾਈ ਨਾ, ਚੁਰਾਸੀ ਦੁਹਰਾਵੀ ਨਾ, ਤੈਨੂੰ ਦਿਆਂਗੇ ਜੜੋਂ ਉਖਾੜ। ਖੈਰ ਮਨਾ ਲੈ ਦਿੱਲੀਏ ਨੀ ਆਗੇ ਸੱਜ ਕੇ ਸਿੰਘ ਸਰਦਾਰ, ਖੈਰ ਮਨਾ ਲੈ ਦਿੱਲੀਏ ਨੀ ਆਗੇ ਸੱਜ ਕੇ ਸਿੰਘ ਸਰਦਾਰ। ਮਜ਼ਲੂਮਾਂ ਦਿਆਂ ਹੱਕਾਂ ਲਈ ਜੋ ਅੜਦੇ ਨੇ ਥਾਂ ਥਾਂ, ਇਹ ਗੋਬਿੰਦ ਸਿੰਘ ਦੀਆਂ ਬਖਸ਼ਾਂ ਨੇ ਜਿਉਣ ਦੇ ਆਸ਼ਕ ਨੀ। ਜੋ ਪਹਿਲਾਂ ਵੀ ਖੰਗੇ ਸੀ ਕਈ ਟੰਗੇ ਸ਼ਾਸਕ ਨੀ, ਅੱਖ ਭਰ ਕੇ ਵੇਖੀ ਨਾ, ਅੱਖ ਭਰ ਕੇ ਵੇਖੀ ਨਾ, ਕਲੇ ਚਾ ਰੱਖ ਦੇਣਗੇ

ਡਿਪੈਂਡ ਨੇ ਮਤਾਂ, ਅਸੀਂ ਵਾਲੇ ਅਤਰੇ ਹਾਂ, ਸਾਡੀਆਂ ਮੂਡ ਡਿਪੈਂਡ ਨੇ ਮਤਾਂ, ਸਦਕੇ ਮੁੱਢ ਸਾਡੇ ਦੇ ਆ ਗਏ ਕਰਕੇ ਵੇਲੀਆਂ ਸੱਥਾਂ, ਸਦਕੇ ਮੁੱਢ ਸਾਡੇ ਦੇ ਆ ਗਏ ਕਰਕੇ ਵੇਲੀਆਂ ਸੱਥਾਂ, ਕੰਨ ਲਾ ਕੇ ਸੁਣ ਲੈ ਨੀ, ਕੰਨ ਲਾ ਕੇ ਸੁਣ ਲੈ, ਅਜੇ ਹੱਥ ਬਨ ਕੇ ਤੈਨੂੰ ਦੱਸਾਂ, ਸਾਡੇ ਖੇਤ ਆਬਰੂ ਨੇ, ਸਾਡੇ ਖੇਤ ਆਬਰੂ ਨੇ, ਸਾਡੇ ਖੇਤ ਆਬਰੂ ਨੇ ਮਿੱਟੀ ਮਾਂ ਵਰਗੀ, ਸਾਡੇ ਖੇਤ ਆਬਰੂ ਨੇ ਮਿੱਟੀ ਮਾਂ ਵਰਗੀ, ਜਿਹਦੇ ਨਾਲ ਸਾਨੂੰ ਜਨ ਵੱਧ ਕੇ ਪਿਆਰ, ਦਿੱਲੀਏ ਖੈਰ ਮਨਾ ਲੈਣੀ ਆ ਗਏ ਸੱਜ ਕੇ ਸਿੰਘ ਸਰਦਾਰ, ਦਿੱਲੀਏ ਖੈਰ ਮਨਾ ਲੈਣੀ ਆ ਗਏ ਸੱਜ ਕੇ ਸਿੰਘ ਸਰਦਾਰ।

0: पैरा दई हक्का रूपी बन के पैरेदार दिलिये खैर मना लैनी आगे सच के सिंह सरदार दिलिये खैर मना लैनी आगे सच के सिंह सरदार। धन्यवाद जी।
1: दुआबा रेडियो, रेडियो।
2: ਰੂਬੀ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਪਟਿਆਲਾ ਵਸਦੇ ਸਾਡੇ ਸ਼ਾਇਰ ਸਰਦੂਲ ਸਿੰਘ ਭੱਲਾ ਜੀ ਨੂੰ। ਸਰਦੂਲ ਸਿੰਘ ਭੱਲਾ ਜੀ ਆਪਣੀ ਰਚਨਾ ਜਿਹੜੀ ਹੈ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਜੀਵਨ ਨਾਲ ਸੰਬੰਧਿਤ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ ਤੇ ਉਹ ਦੱਸ ਰਹੇ ਨੇ ਵੀ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਸਾਡੇ ਸਮਾਜ ਲਈ ਕੀ ਕੁਝ ਕੀਤਾ ਏ। ਇਸ ਨੂੰ ਪ੍ਰਗਟ ਕਰਦੀ ਉਨ੍ਹਾਂ ਦੀ ਰਚਨਾ ਹਾਜ਼ਰ ਏ। ਭੱਲਾ ਸਾਹਿਬ ਤੁਹਾਡਾ ਦੁਆਬਾ ਰੈਡੀ ਦੇ ਮੰਚ ਤੇ ਨਿੱਘਾ ਸਵਾਗਤ ਹੈ।
3: ਮੈਂ ਸਰਦੂਲ ਸਿੰਘ ਭੱਲਾ ਦੁਆਬਾ ਰੇਡੀਓ ਦੇ ਵਿੱਚ ਆਪਣੀ ਇੱਕ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੀ ਹਿੰਦੀ ਚਾਦਰ ਦੀ ਇੱਕ ਕਵਿਤਾ ਲਿਖੀ ਹੋਈ ਆਪਣੀ ਬੋਲ ਰਿਹਾ ਹਾਂ।

0: ਵਾਰ ਗਿਆ ਪਰਿਵਾਰ ਹਿੰਦ ਤੋਂ ਵਾਰ ਗਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਕਾਮੇ ਅਕਲ ਦੇ ਅਗਲੇ ਦੌਰ ਦੇ ਵਿਚ ਸਾਡੀ ਸ਼ਾਇਰਾ ਪੇਸ਼ ਹੋ ਰਹੀ ਹੈ, ਜਿਹੜੀ ਕਿ ਮੋਹਾਲੀ ਵਿਖੇ ਵਸਦੀ ਹੈ। ਮੇਰੀ ਮੁਰਾਦ ਹੈ ਸੁਰਿੰਦਰ ਕੌਰ ਭੋਗਲ ਜੀ। ਸੁਰਿੰਦਰ ਕੌਰ ਭੋਗਲ ਜੀ ਸਾਡੀ ਕੰਮ ਮਹਿਫਲ ਦੇ ਵਿਚ ਪਹਿਲਾਂ ਵੀ ਆਉਂਦੇ ਰਹਿੰਦੇ ਨੇ, ਇਸ ਵਾਰ ਫਿਰ ਉਨ੍ਹਾਂ ਦਾ ਨਿੱਘਾ ਸਵਾਗਤ ਹੈ। ਸੁਰਿੰਦਰ ਕੌਰ ਭੋਗਲ ਜੀ, ਜੀ ਆਇਆਂ ਨੂੰ।

ਸਾਨੂੰ ਮਿਲ ਜਾ ਤੂੰ ਇੱਕ ਵਾਰੀ ਆਨ ਸੋਹਣਿਆ, ਸਾਨੂੰ ਮਿਲ ਜਾ ਤੂੰ ਇੱਕ ਵਾਰੀ ਆਨ ਸੋਹਣਿਆ। ਚੰਨ ਚਾਨਣੀ ਲੱਗੇ ਫਿੱਕੀ ਬਿਨ ਤੇਰੇ ਸੋਹਣਿਆ, ਚੰਨ ਚਾਨਣੀ ਲੱਗੇ ਫਿੱਕੀ।

ਬਹਾਰਾਂ ਲੱਗੀਆਂ ਨੇ ਸਾਡੇ ਘਰੋਂ, ਬਹਾਰਾਂ ਲੱਗੀਆਂ ਨੇ ਸਾਡੇ ਘਰੋਂ, ਹੁਣ ਜਾਣ ਸੋਹਣਿਆ ਸਾਨੂੰ ਮਿਲ ਜਾ ਤੂੰ ਇੱਕ ਵਾਰੀ, ਆਣ ਸੋਹਣਿਆ ਸਾਨੂੰ ਮਿਲ ਜਾ ਤੂੰ।

0: ਪਰ ਸਾਨੂੰ ਮਿਲ ਜਾ ਤੂੰ ਇੱਕ ਵਾਰੀ ਆਨ ਸੋਹਣਿਆ ਅਸੀਂ ਲਈਏ ਰੱਬ ਕੋਲ ਜਾਣ ਦੀ ਹੁਣ ਠਾਨ ਸੋਹਣਿਆ ਸਾਨੂੰ ਮਿਲ ਜਾ ਤੂੰ ਇੱਕ ਵਾਰੀ ਆਨ ਸੋਹਣਿਆ ਸਾਨੂੰ ਮਿਲ ਜਾ ਤੂੰ ਇੱਕ ਵਾਰੀ ਆਨ ਸੋਹਣਿਆ
1: ਮਹਿਫਲ ਦੇ ਅਗਲੇ ਦੌਰ ਦੇ ਵਿੱਚ ਹੁਣ ਮੈਂ ਸੱਦਾ ਦੇਣ ਜਾ ਰਿਹਾ ਪਟਿਆਲਾ ਵਸਦੇ ਸਾਡੇ ਸ਼ਾਇਰ ਹਰਦੀਪ ਦੀਪ ਜੀ ਨੂੰ। ਹਰਦੀਪ ਦੀਪ ਜੀ ਇਸ ਦੌਰ ਦੇ ਵਿੱਚ ਆਪਣਾ ਇੱਕ ਗੀਤ ਲੈ ਕੇ ਹਾਜ਼ਰ ਹੋ ਰਹੇ ਨੇ। ਇਹ ਗੀਤ ਉਹਨਾਂ ਦਾ ਦਸਵੇਂ ਪਾਤਸ਼ਾਹ ਜੀ ਦੇ ਸਾਹਿਬਜ਼ਾਦਿਆਂ ਨਾਲ ਸੰਬੰਧਿਤ ਏ। ਆਸ ਕਰਦੇ ਹਾਂ ਕਿ ਤੁਸੀਂ ਸਿੱਖ ਇਤਿਹਾਸ ਦੀ ਇਸ ਵੰਨਗੀ ਨੂੰ ਜਿਹੜਾ ਪਸੰਦ ਕਰੋਗੇ। ਹਰਦੀਪ ਦੀਪ ਜੀ ਤੁਹਾਡਾ ਦੁਆਬਾ ਰੇਡੀਓ ਦੇ ਮੰਚ ਤੇ ਨਿੱਘਾ ਸਵਾਗਤ ਹੈ।
2: ਦੋਸਤੋ, ਅੱਜ ਦੇ ਕਵੀ ਦਰਬਾਰ ਚ ਉਹ ਸਰਬੰਸ ਦਾਨੇ ਮਰਦ ਗਮੜਾ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਪੁੱਤਾਂ ਦੀ ਕਹਾਣੀ ਪੇਸ਼ ਕਰ ਰਿਹਾ। ਚੜ ਗੜੀ ਚਮਕੌਰ ਕੀਤੀ ਅਰਦਾਸ ਬਾਪੂ ਨੇ, ਗੱਲ ਆਮ ਨਹੀਂ ਸੀ ਕੀਤੀ, ਕੀਤੀ ਖਾਸ ਬਾਪੂ ਨੇ। ਚੜ ਗੜੀ ਚਮਕੌਰ ਕੀਤੀ ਅਰਦਾਸ ਬਾਪੂ ਨੇ, ਗੱਲ ਆਮ ਨਹੀਂ ਸੀ ਕੀਤੀ, ਕੀਤੀ ਖਾਸ ਬਾਪੂ ਨੇ। ਕਹਿੰਦਾ ਮੇਰੇ ਸਿੰਘਾਂ ਉੱਤੇ ਕਫਨ ਤਾਂ ਪਾ ਦਿਓ, ਪਰ ਪੁੱਤ ਮੇਰੇ ਨੰਗੇ ਰਹਿਣਗੇ। ਜੇ ਪੁੱਤਾਂ ਤੇ ਕਫਨ ਮੈਂ ਪਾਇਆ ਤਾਂ ਜੱਗ ਵਾਲੇ ਕੀ ਕਹਿਣਗੇ। ਅਗਲੀਆਂ ਲਾਈਨਾਂ ਨੇ ਜੀ, ਮੈਨੂੰ ਖਾਲਸਾ ਹੈ ਪੁੱਤਾਂ ਤੋਂ ਪਿਆਰਾ, ਮੈਂ ਸੱਚ ਇਹ ਦਿਖਾ ਦੂੰ ਕਰਕੇ। ਮੈਨੂੰ ਖਾਲਸਾ ਹੈ ਪੁੱਤਾਂ ਤੋਂ ਪਿਆਰਾ, ਮੈਂ ਸੱਚ ਇਹ ਦਿਖਾ ਦੂੰ ਕਰਕੇ। ਵਿਛੋੜੇ ਪੁੱਤਾਂ ਦੇ ਹੁੰਦੇ ਭਾਵੇਂ ਔਖੇ, ਮੈਂ ਹੱਸ ਕੇ ਦਿਖਾ ਦੂੰ ਜਰ ਕੇ। ਹੰਝੂ ਇੱਕ ਵੀ ਨਹੀਂ ਅੱਖਾਂ ਵਿੱਚੋਂ ਸੁੱਟਣਾ, ਨਾ ਸੱਥ ਵਿੱਚ ਵੈਣ ਪੈਣਗੇ। ਜੇ ਪੁੱਤਰਾਂ ਤੇ ਕਫਨ ਮੈਂ ਪਾਇਆ ਤਾਂ ਜੱਗ ਵਾਲੇ ਕੀ ਕਹਿਣਗੇ। ਅਗਲਾ ਬੰਦ ਹੈ ਜੀ, ਨਿੱਕੀ ਉਮਰੇ ਸੀ ਬਾਪੂ ਦਿੱਲੀ ਤੋਰਿਆ, ਯਤੀਮ ਹੋਇਆ ਮੈਂ ਹੱਸ ਕੇ। ਮਜ਼ਲੂਮ ਦੀ ਨੀ ਅੱਖ ਗਿੱਲੀ ਰੱਖਣੀ, ਉਹ ਜਾਂਦਾ ਹੋਇਆ ਗਿਆ ਦੱਸ ਕੇ। ਗੁਰੂ ਸਾਹਿਬ ਫਰਮਾ ਰਹੇ ਨੇ, ਨਿੱਕੀ ਉਮਰੇ ਸੀ ਬਾਪੂ ਦਿੱਲੀ ਤੋਰਿਆ, ਯਤੀਮ ਹੋਇਆ ਮੈਂ ਹੱਸ ਕੇ। ਮਜ਼ਲੂਮ ਦੀ ਨੀ ਅੱਖ ਗਿੱਲੀ ਰੱਖਣੀ, ਉਹ ਜਾਂਦਾ ਹੋਇਆ ਗਿਆ ਦੱਸ ਕੇ। ਹੱਕ ਮੰਗਿਆਂ ਕਦੇ ਨਹੀਂ ਉਹ ਮਿਲਣੇ, ਹੱਕ ਸਦਾ ਹੀ ਖੋਣੇ ਪੈਣਗੇ। ਜੇ ਪੁੱਤਰਾਂ ਨੂੰ ਕਫਨ ਮੈਂ ਪਾਇਆ ਤਾਂ ਜੱਗ ਵਾਲੇ ਕੀ ਕਹਿਣਗੇ। ਆਖਰੀ ਲਾਈਨਾਂ ਨੇ ਜੀ, ਜਦੋਂ ਜ਼ੁਲਮ ਦੀ ਹੱਦ ਬੰਨੇ ਟੱਪਦੀ ਤਾਂ ਲੋੜ ਪੈਂਦੀ ਤਲਵਾਰ ਦੀ। ਜਦੋਂ ਜ਼ੁਲਮ ਦੀ ਹੱਦ ਬੰਨੇ ਟੱਪਦੀ ਤਾਂ ਲੋੜ ਪੈਂਦੀ ਤਲਵਾਰ ਦੀ। ਬਾਗੀ ਮੈਨੂੰ ਵੀ ਸੀ ਹਾਕਮਾਂ ਨੇ ਆਖਿਆ, ਇਹ ਨੀਤੀ ਹੁੰਦੀ ਸਰਕਾਰ ਦੀ। ਤੇਰੇ ਪੁੱਤਾਂ ਦੀ ਕਹਾਣੀ ਦੀਪ ਲੱਖਾਂ ਹੀ ਲਿਖਦੇ ਤੇ ਗਾਉਂਦੇ ਰਹਿਣਗੇ। ਜੇ ਪੁੱਤਾਂ ਨੂੰ ਕਫਨ ਮੈਂ ਪਾਇਆ ਤਾਂ ਜੱਗ ਵਾਲੇ ਕੀ ਕਹਿਣਗੇ। ਚੜ ਗੜੀ ਚਮਕੌਰ ਕੀਤੀ ਸੀ ਅਰਦਾਸ ਬਾਪੂ ਨੇ, ਗੱਲ ਆਮ ਨੇ ਸੀ ਕੀਤੀ, ਅੱਜ ਕੀਤੀ ਖਾਸ ਬਾਪੂ ਨੇ। ਆਖੇ ਮੇਰੇ ਸਿੰਘਾਂ ਉੱਤੇ ਕਫਨ ਤਾਂ ਪਾ ਦਿਓ, ਪਰ ਪੁੱਤ ਮੇਰੇ ਨੰਗੇ ਰਹਿਣਗੇ। ਜੇ ਪੁੱਤਾਂ ਨੂੰ ਕਫਨ ਮੈਂ ਪਾਇਆ ਤਾਂ ਜੱਗ ਵਾਲੇ ਕੀ ਕਹਿਣਗੇ। ਜੇ ਪੁੱਤਾਂ ਨੂੰ ਕਫਨ ਮੈਂ ਪਾਇਆ ਤਾਂ ਜੱਗ ਵਾਲੇ ਕੀ ਕਹਿਣਗੇ। ਇਹ ਸੀ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੇ ਦਿਨ ਤੇ ਤੁਹਾਡੇ ਵੀਰ ਹਰਦੀਪ ਦੀਪ ਗੀਤਕਾਰ ਨਾਭਾ ਵੱਲੋਂ ਸ਼ਹਾਦਤ ਲਈ ਸਾਹਿਬਜ਼ਾਦਿਆਂ ਲਈ ਦੋ ਬੋਲ, ਇਹਦੇ ਨਾਲ ਹੀ ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ।
1: ਕਵੀ ਦਰਬਾਰ ਦੇ ਵਿੱਚ ਹੁਣ ਮੈਂ ਸੱਦਾ ਦੇਣ ਜਾ ਰਿਹਾ ਬਬਲੀ ਸੋਹਤਾ ਜੀ ਨੂੰ। ਬਬਲੀ ਸੋਹਤਾ ਜੀ ਅੱਜ ਦੀ ਦੁਨੀਆਂ ਬਾਰੇ ਆਪਣੀ ਇੱਕ ਰਚਨਾ ਲੈ ਕੇ ਹਾਜ਼ਰ ਹੋ ਰਹੀ ਹੈ। ਬਬਲੀ ਸੋਹਤਾ ਜੀ, ਤੁਹਾਡਾ ਦੁਆਬਾ ਰੈਡੀ ਦੇ ਮੰਚ ਤੇ ਨਿੱਘਾ ਸਵਾਗਤ ਹੈ।
3: ਤਰਿਹੋਂ ਸਰ ਦੀ ਇੱਕ ਵਾਰ ਫਿਰ ਧੰਨਵਾਦ ਕਰਦੀ ਹਾਂ ਕਿ ਜਿਨ੍ਹਾਂ ਨੇ ਆਪਣੇ ਰੇਡੀਓ ਤੋਂ ਬਾਬੇ ਵਿੱਚ ਮੈਨੂੰ ਆਪਣੀ ਰਚਨਾ ਬੋਲਣ ਦਾ ਸੱਦਾ ਦਿੱਤਾ। ਸਾਰੇ ਸੁਣਨ ਵਾਲੇ ਸਰੋਤਿਆਂ ਨੂੰ ਨਮਸਤੇ, ਉਮੀਦ ਰੱਖਦੀ ਹਾਂ ਉਮੀਦ ਪਸੰਦ ਕਰੋਗੇ। ਹੁਣ ਦੀ ਦੁਨੀਆ, ਅੱਜ ਦੇ ਇਨਸਾਨਾਂ ਦੀ ਜੂਨੀ ਕੁਝ ਇਸ ਤਰ੍ਹਾਂ ਦੀ ਹੈ ਜਿਵੇਂ ਮਜਬੂਰ ਹੋਏ ਥੱਕੇ ਹੋਏ ਵੱਜਦੇ ਘੁੰਗਰੂਆਂ ਦੀ ਹੈ। ਕਦੇ ਗਿੱਦੜ ਗਰਜਦੇ, ਕਦੇ ਉਹਦੀ ਆਵਾਜ਼ ਸ਼ੇਰਾਂ ਦੀ, ਇਉਂ ਬਹਾਰ ਜੰਗਲੀ ਜਿਵੇਂ ਬਰਾਤ ਲੂੰਬੜਿਆਂ ਦੀ ਹੈ। ਮਾਰਦੇ ਫਿਰਦੇ ਹਾਂ ਅਸੀਂ ਟਪੂਸੀਆਂ, ਕਦੇ ਇਧਰ ਕਦੇ ਉਧਰ, ਕੁਝ ਇਸ ਤਰ੍ਹਾਂ ਦੀ ਹੋਈ ਮਕਬੂਲ ਰਾਜਨੀਤੀ ਬਾਂਦਰਾਂ ਦੀ ਹੈ। ਖੁਸ਼ ਹੁੰਦੇ ਹਾਂ ਸਾੜ ਕੇ ਦੁਸਹਿਰੇ ਤੇ ਪੁਤਲਾ ਰਾਵਣ ਦਾ, ਚੁੱਪ ਚਾਪ ਦੇਖਦੇ ਹਾਂ ਜਿੱਤ ਸਚਿਆਈ ਦੀ ਹੈ। ਅਸੀਂ ਸੋਚਦੇ ਹਾਂ ਜ਼ਿੰਦਗੀ ਗੁਜ਼ਾਰਾਂਗੇ ਸੁਤੰਤਰ ਆਜ਼ਾਦੀ ਦੀ, ਪਰ ਪਿੱਛੇ ਕੰਧ ਕੀਤੀ ਹੋਈ ਅਬਦਲ ਤੇ ਬਾਬਰਾਂ ਦੀ ਹੈ। ਜਿਸ ਦੇ ਹੱਥ ਲੁਟੇਰਿਆਂ ਨੇ ਖੋਹ ਲਏ ਸ਼ਾਂਤੀ ਸਾਡੀ, ਜਿਨ੍ਹਾਂ ਦੇ ਹੱਥ ਲੁਟੇਰੇ ਨੇ ਖੋਹ ਲਈ ਸ਼ਾਂਤੀ ਸਾਡੀ, ਦਿੱਤੀ ਮਟਾ ਮੁਸਕਾਨ ਹਰ ਭੋਲੇ ਭਾਲੇ ਚਿਹਰੇ ਦੀ ਹੈ। ਕੱਲ ਇਨਸਾਨ ਰਾਜੇ ਸੀ ਆਪਣੇ ਜ਼ਮੀਨਾਂ ਦੇ, ਅੱਜ ਖੜੇ ਦੇਖੋ ਧਰਨੇ ਮਜ਼ਦੂਰਾਂ ਵਰਗੀ ਹਸਤੀ ਬਣਾ ਦਿੱਤੀ ਹੈ। ਸਾਰੀ ਦੁਨੀਆਂ ਦਾ ਪੇਟ ਭਰਨ ਵਾਲਾ ਇਨਸਾਨ ਆਪਣੇ ਹੀ ਜ਼ਮੀਨ ਦੇ ਲਈ ਭੁਖਾਰੀ ਬਣਾ ਦਿੱਤਾ ਹੈ। ਸਿਆਸੀ ਰਾਜਨੀਤੀ ਹੱਥ ਲੁਟੇਰਿਆਂ ਖੁਦਗਰਜ਼ੀਆਂ ਦੀ ਹੈ। ਠੋਕ ਬਚਾ ਕੇ ਦੇਖ ਲਿਆ ਬਬਲੀ, ਹੁਣ ਦੀ ਦੁਨੀਆਂ ਮਤਲਬੀ ਤੇ ਖੁਦਗਰਜ਼ੀਆਂ ਦੀ ਹੈ। ਹੁਣ ਦੀ ਦੁਨੀਆਂ ਸਵਸਥੀ ਤੇ ਮਤਲਬੀ ਹੈ। ਧੰਨਵਾਦ।
1: ਦੀਪ ਜੀ ਤੋਂ ਬਾਅਦ ਹੁਣ ਮੈਂ ਨਿਊਜ਼ੀਲੈਂਡ ਦੇ ਵਿਚ ਵਸੀ ਸਾਡੀ ਸ਼ਾਇਰਾ ਨਰੇਸ਼ ਕੁਮਾਰੀ ਜੀ ਨੂੰ ਸੱਦਾ ਦਿਆਂਗਾ। ਉਹ ਆਵੇ ਤੇ ਆਪਣੀ ਰਚਨਾ ਲੈ ਕੇ ਪੇਸ਼ ਹੋਣ। ਤੇ ਨਰੇਸ਼ ਕੁਮਾਰੀ ਜੀ ਇਸ ਵਾਰੀ ਆਪਣੀ ਰਚਨਾ ਜਿਹੜੀ ਲੈ ਕੇ ਆ ਰਹੇ ਨੇ ਉਸ ਦਾ ਸਰਲੇਖ ਹੈ ਅੱਲੇ ਜ਼ਖਮ। ਨਰੇਸ਼ ਕੁਮਾਰੀ ਜੀ, ਤੁਹਾਡਾ ਦੁਆਬਾ ਰੇਡੀਓ ਦੇ ਮੰਚ ਤੇ ਨਿੱਘਾ ਸਵਾਗਤ ਹੈ।
4: ਦੁਆਬਾ ਰੇਡੀਓ ਦੇ ਸਾਰੇ ਪ੍ਰਬੰਧਕਾਂ ਹਿਉਂ ਸਾਹਿਬ ਤੇ ਆਪ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਸਤਿਕਾਰ ਤੇ ਪਿਆਰ ਭਰੀ ਸਤਿ ਸ੍ਰੀ ਅਕਾਲ। ਆਪਣੀ ਇੱਕ ਨਜ਼ਮ ਪੇਸ਼ ਕਰਨ ਜਾ ਰਹੀ ਹੈ ਜਿਸ ਦਾ ਸ਼ੀਰਸ਼ਕ ਹੈ ਅੱਲੇ ਜ਼ਖਮ। ਮੁਲਾਹਜ਼ਾ ਫਰਮਾਇਓ, ਬਾਅਦ ਅਰਸਿਆਂ ਸ਼ਾਮ ਮਿਲੀ ਸੀ ਰਤਾ ਕੂੰ ਹਡਾਉਣ ਲਈ। ਬਾਅਦ ਅਰਸਿਆਂ ਸ਼ਾਮ ਮਿਲੀ ਸੀ ਰਤਾ ਕੂੰ ਹੰਡਾਉਣ ਲਈ, ਟਾਣੀ ਇੱਕ ਤੇ ਰਹਿਣ ਬਸੇਰਾ ਇਸ਼ਕ ਦੀ ਪੀਂਗ ਚੜਾਉਣ ਲਈ। ਰੁੱਖੀਆਂ ਮਿਸੀਆਂ ਭਾ ਗਈਆਂ ਸਨ ਨਾਲ ਸੱਜਣਾ ਨਿਭਾਉਣ ਲਈ, ਸਯਾਦ ਵਿਛਾਇਆ ਜਾਲ ਫਿਰ ਐਸਾ ਭੋਲਿਆਂ ਤਾਈ ਫਸਾਉਣ ਲਈ। ਅਚਿੰਤੇ ਬਾਜ ਫਿਰ ਹਮਲਾ ਕੀਤਾ ਸਾਰਾ ਖੇਲ ਖੰਡਾਉਣ ਲਈ, ਲਹੂ ਲੁਹਾਨ ਜਿਗਰ ਸੀ ਹੋਏ ਦਰਦ ਦੇ ਇਸ਼ਕ ਛੁਪਾਉਣ ਲਈ, ਸਾਂਭ ਦਿਲਾਂ ਚ ਦਰਦ ਕਹਾਣੀ ਲੱਭਣ ਯਾਰ ਸੁਣਾਉਣ ਲਈ। ਰਿਸਦੇ ਜ਼ਖਮ ਨੇ ਅੱਲੇ ਰੱਜ ਕੇ ਰੱਖੇ ਦਰਦ ਹੰਡਾਉਣ ਲਈ, ਆਹਾਂ ਹੰਝੂ ਕੱਠੇ ਕੀਤੇ ਦਰਦੀ ਚਾਦਰ ਵਿਛਾਉਣ ਲਈ। ਪਿਆਰ ਨਾ ਮਿਲਿਆ ਇਸ ਦੁਨੀਆਂ ਵਿੱਚ ਐਵੇਂ ਹੱਥ ਸਾੜ ਲਈ ਤੇ ਹੱਸਦਾ ਦਿਲ ਰਵਾਉਣ ਲਈ, ਮਿਲ ਜਾਂਦਾ ਏ ਸਭ ਕੁਛ ਇੱਥੇ। ਮਿਲ ਜਾਂਦਾ ਏ ਸਭ ਕੁਛ ਇੱਥੇ, ਮਿਲਦਾ ਨਹੀਂ ਯਾਰ ਓ ਰੱਬਾ, ਦਿਲ ਦਾ ਹਾਲ ਸੁਣਾਉਣ ਲਈ। ਬਾਅਦ ਅਰਸਿਆਂ ਛਾਂ ਮਿਲੀ ਸੀ ਰਤਾ ਕੋ ਹੰਡਾਉਣ ਲਈ। ਸਤਿ ਸ੍ਰੀ ਅਕਾਲ ਜੀ।
1: ਰੇਡੀਓ ਦੇ ਪਿਆਰੇ ਸਰੋਤਿਓ, ਸਾਡੀ ਕਾਮੇ ਫਲ ਦੇ ਅੰਤ ਦੇ ਵਿਚ ਪੰਜਾਬੀ ਦੀ ਪ੍ਰਸਿੱਧ ਕਵਿਤਰੀ ਮਨਮੋਹਨ ਕੌਰ ਆਪਣੀ ਰਚਨਾ ਲੈ ਕੇ ਹਾਜ਼ਰ ਹੋ ਰਹੀ ਏ। ਉਨ੍ਹਾਂ ਦੀ ਇਹ ਰਚਨਾ ਜਿਹੜੀ ਹੈ ਕਿਸਾਨ ਘੋੜ ਨੂੰ ਸਮਰਪਿਤ ਹੈ। ਇਸ ਕਿਸਾਨ ਘੋੜ ਦੇ ਵਿਚ ਜਿੱਥੇ ਨੌਜਵਾਨ ਬੁੱਢੇ ਹਿੱਸਾ ਬਣੇ ਹੋਏ ਨੇ, ਉਸ ਦੇ ਨਾਲ ਦੀ ਨਾਲ ਸਾਡੀਆਂ ਮਾਤਾਵਾਂ, ਸਾਡੀਆਂ ਭੈਣਾਂ ਤੇ ਸਾਡੇ ਬੱਚੇ ਵੀ ਇਹਦਾ ਹਿੱਸਾ ਬਣੇ ਹੋਏ ਨੇ। ਇਸ ਸਾਰੇ ਕੁਝ ਨੂੰ ਸਮੇਟਦੀ ਗਈ ਉਨ੍ਹਾਂ ਦੀ ਰਚਨਾ ਪੇਸ਼ ਹੈ ਮਨਮੋਹਨ ਕੌਰ ਜੀ। ਤੁਹਾਡਾ ਦੁਆਬਾ ਰੇਡੀ ਦੇ ਮੰਚ ਤੇ ਨਿੱਘਾ ਸਵਾਗਤ ਹੈ।
5: ਕਿਸਾਨ ਅੰਦੋਲਨ ਵਿਚ ਜਿੱਥੇ ਮਰਦ ਮੋਢੇ ਨਾਲ ਮੋਢਾ ਜੋੜ ਕੇ ਚੱਲ ਰਹੇ ਹਨ, ਉਥੇ ਮੇਰੀਆਂ ਭੈਣਾਂ ਬਜ਼ੁਰਗ ਔਰਤਾਂ ਵੀ ਪਿੱਛੇ ਨਹੀਂ ਰਹੀਆਂ। ਇਹ ਸਭ ਕੁਝ ਜਿਵੇਂ ਪਿਛਲੇ ਇਤਿਹਾਸ ਨੂੰ ਯਾਦ ਕਰਾ ਰਹੀਆਂ ਹਨ। ਜਿਵੇਂ ਸਾਰੀਆਂ ਮਾਤਾਵਾਂ ਦੇ ਵਿਚ ਮਾਤਾ ਗੁਜਰ ਦੀ ਰੂਹ ਆ ਗਈ ਹੋਵੇ, ਜਿਵੇਂ ਬੱਚਿਆਂ ਦੇ ਵਿਚ ਚਾਰ ਸਾਹਿਬਜ਼ਾਦਿਆਂ ਦਾ ਉਹ ਬਲ ਆ ਗਿਆ ਹੋਵੇ, ਕਿਵੇਂ ਸਾਰੇ ਭਾਰਤ ਦੇ ਬਾਲ ਬੱਚੇ ਬਜ਼ੁਰਗ ਔਰਤਾਂ ਮਰਦ ਬਿਨਾ ਕਿਸੇ ਭਿੰਨ ਭੇਦ ਦੇ ਬਿਨਾ ਕਿਸੇ ਧਰਮ ਜਾਤ ਦੇ ਕਦਮ ਨਾਲ ਕਦਮ ਮਿਲਾ ਕੇ ਚੱਲ ਰਹੇ ਹਨ। ਤੇ ਮੈਂ ਇੱਥੇ ਜੋ ਬੁੱਢੀ ਮਾਤਾ ਜਿਸਦਾ ਲੱਕ ਕੁੱਬਾ ਸੀ, ਦੇਖੋ ਕਿਸ ਤਰ੍ਹਾਂ ਉਹ ਹੱਥ ਵਿਚ ਝੰਡਾ ਲਹਿਰਾਉਂਦੀ ਹੋਈ ਉਹ ਤੁਰ ਰਹੀ ਹੈ, ਉਸਦੇ ਵਿਚ ਕਿਤਨਾ ਉਸਦੇ ਚਿਹਰੇ ਤੇ ਨੂਰ ਹੈ। ਮੈਂ ਉਸ ਬਾਬਤ ਕਵਿਤਾ ਲਿਖਿਆ ਹਾਜ਼ਰ ਹੈ। ਮਨਮੋਹਨ, ਮੈਂ ਦੁਆਬਾ ਰੇਡੀਓ ਤੋਂ ਬੋਲ ਰਹੀ ਹਾਂ, ਪਲੀਜ਼ ਸੁਣਨਾ। ਮੈਂ ਨਾਰੀ ਧਰਤੀ ਮਾਂ ਵਿਚ ਉਮੀਦ ਬੀਜਦੀ ਹਾਂ, ਮੈਂ ਨਾਰੀ ਧਰਤੀ ਮਾਂ ਵਿਚ ਉਮੀਦ ਬੀਜਦੀ ਹਾਂ। ਕਿਸਾਨ ਦੀ ਪਤਨੀ ਹਾਂ, ਚੈਨ ਨਾਲ ਕਿਵੇਂ ਸੋ ਸਕਦੀ ਹਾਂ। ਕਿਸਾਨ ਦੀ ਪਤਨੀ ਹਾਂ, ਚੈਨ ਨਾਲ ਕਿਵੇਂ ਸੋ ਸਕਦੀ ਹਾਂ। ਮੇਰੇ ਕੋਲ ਤਾਂ ਸਿਰਫ ਮਿਹਨਤ ਦੀ ਹੀ ਮਿਸਾਲ ਹੈ, ਮੇਰੇ ਕੋਲ ਤਾਂ ਸਿਰਫ ਮਿਹਨਤ ਦੀ ਹੀ ਮਿਸਾਲ ਹੈ। ਨੀ ਸਰਕਾਰੇ ਪੈੜਾਂ ਤੇ ਭਾਵੇਂ ਕਰਜ਼ੇ ਦੇ ਨਿਸ਼ਾਨ ਨੇ, ਹਲ ਚਲਾ ਚਲਾ ਮੇਰੇ ਪਤੀ ਨੇ ਆਪਾ ਮੁਕਾ ਲਿਆ, ਹਲ ਚਲਾ ਚਲਾ ਮੇਰੇ ਪਤੀ ਨੇ ਤਾਂ ਆਪਾ ਮੁਕਾ ਲਿਆ। ਹੋਠਾਂ ਤੇ ਸ਼ਿਕਵਾ ਨਹੀਂ ਕਿਉਂਕਿ ਉਹ ਦੇਸ਼ ਦਾ ਕਿਸਾਨ ਹੈ, ਹੋਠਾਂ ਤੇ ਸ਼ਿਕਵਾ ਨਹੀਂ ਕਿਉਂਕਿ ਉਹ ਦੇਸ਼ ਦਾ ਕਿਸਾਨ ਹੈ। ਮੈਂ ਨਾਰੀ ਧਰਤੀ ਮਾਂ ਵਿਚ ਉਮੀਦ ਬੀਜਦੀ ਹਾਂ, ਕਿਸਾਨ ਦੀ ਪਤਨੀ ਹਾਂ, ਚੈਨ ਨਾਲ ਕਿਵੇਂ ਸੋ ਸਕਦੀ ਹਾਂ। ਹੱਥਾਂ ਉੱਪਰ ਪੁੱਤਰਾਂ ਦੇ ਨਿੱਕੇ ਨਿੱਕੇ ਛਾਲੇ ਹੋ ਜਾਂਦੇ ਹਨ, ਹੱਥਾਂ ਉੱਪਰ ਪੁੱਤਰਾਂ ਦੇ ਨਿੱਕੇ ਨਿੱਕੇ ਛਾਲੇ ਹੋ ਜਾਂਦੇ ਹਨ। ਤਾਂਹੀਓ ਬੱਚੇ ਕਿਸਾਨਾਂ ਦੇ ਦਿਲਵਾਲੇ ਹੋ ਜਾਂਦੇ ਹਨ, ਤਾਂਹੀਓ ਬੱਚੇ ਕਿਸਾਨਾਂ ਦੇ ਦਿਲਵਾਲੇ ਹੋ ਜਾਂਦੇ ਨੇ। ਸਾਡੇ ਬੱਚੇ ਵਕਤ ਨਾਲੋਂ ਪਹਿਲਾਂ ਜਵਾਨ ਹੋ ਜਾਂਦੇ ਨੇ, ਮੁਕਾਬਲੇ ਕਰਦੇ ਸੀਮਾ ਤੇ ਸੈਨਾ ਵਿਚ ਕੁਰਬਾਨ ਹੋ ਜਾਂਦੇ ਨੇ। ਸਾਡੇ ਬੱਚੇ ਵਕਤ ਨਾਲੋਂ ਪਹਿਲਾਂ ਜਵਾਨ ਹੋ ਜਾਂਦੇ ਨੇ, ਮੁਕਾਬਲੇ ਕਰਦੇ ਸੀਮਾ ਤੇ ਸੈਨਾ ਵਿਚ ਕੁਰਬਾਨ ਹੋ ਜਾਂਦੇ ਨੇ। ਸਰਕਾਰੇ ਤੇਰੇ ਝੂਠੇ ਲਾਰੇ ਇਮਾਨ ਦਾ ਸੌਦਾ ਕਰਦੇ ਹੋ, ਫਸਲ ਦੀ ਕੀਮਤ ਤਾਂ ਦੇ ਨਹੀਂ ਸਕਦੇ, ਅਨਮੋਲ ਜਾਨਾਂ ਦੀ ਕੀ ਪਰਵਾਹ ਕਰਦੇ ਹੋ। ਸਰਕਾਰੇ ਤੇਰੇ ਝੂਠੇ ਲਾਰੇ ਇਮਾਨ ਦਾ ਸੌਦਾ ਕਰਦੇ ਹੋ, ਫਸਲ ਦੀ ਕੀਮਤ ਤਾਂ ਦੇ ਨਹੀਂ ਸਕਦੇ, ਅਨਮੋਲ ਜਾਨਾਂ ਦੀ ਕੀ ਪਰਵਾਹ ਕਰਦੇ ਹੋ। ਮੈਂ ਨਾਰੀ ਧਰਤੀ ਮਾਂ ਵਿਚ ਉਮੀਦ ਬੀਜਦੀ ਹਾਂ, ਕਿਸਾਨ ਦੀ ਪਤਨੀ ਹਾਂ, ਚੈਨ ਨਾਲ ਕਿਵੇਂ ਸੋ ਸਕਦੀ ਹਾਂ। ਮੈਂ ਨਾਰੀ ਧਰਤੀ ਮਾਂ ਵਿਚ ਉਮੀਦ ਬੀਜਦੀ ਹਾਂ। ਧੰਨਵਾਦ।
1: ਮਨਮੋਹਨ ਕੌਰ ਜੀ ਦੀ ਇਸ ਰਚਨਾ ਦੇ ਨਾਲ ਸਾਡਾ ਅੱਜ ਦਾ ਇਹ ਕਵੀ ਦਰਬਾਰ ਇੱਥੇ ਸਮਾਪਤ ਹੁੰਦਾ ਹੈ ਤੇ ਹੁਣ ਹਰਵੰਤ ਸਿੰਘ ਉਹਨਾਂ ਦੀ ਆਗਿਆ ਅੰਤ ਦੇ ਵਿਚ ਹਰਵੰਤ ਸਿੰਘ ਵੱਲੋਂ ਆਰਾਮ ਨਮਸਕਾਰ ਸਤਿ ਸ੍ਰੀ ਅਕਾਲ ਕੁਦਰਤ ਖੈਰ ਕਰੇ ਅਲਵਿਦਾ ਪਿਆਰੇ ਦੋਸਤੋ ਆਮੀਨ।

0: ద్వాపర రేడియో.
1: ਦੁਆਬਾ ਰੇਡੀਓ ਦੇ ਪਿਆਰੇ ਸਰੋਤਿਓ, ਹਫਤਾਵਾਰੀ ਪ੍ਰੋਗਰਾਮ ਕਵੀ ਦਰਬਾਰ ਦੇ ਵਿਚ ਹਰਵੰਤ ਸਿੰਘ ਵੱਲੋਂ ਆਦਾਬ, ਨਮਸਕਾਰ, ਸਤਿ ਸ੍ਰੀ ਅਕਾਲ, ਕੁਦਰਤ ਖੈਰ ਕਰੇ। ਪਿਆਰੇ ਸਰੋਤਿਓ, ਅੱਜ 15 ਨਵੰਬਰ 2020 ਦਿਨ ਐਤਵਾਰ ਹੈ, ਸ਼ਾਮ ਦੇ 5 ਵਜਦੇ ਹਨ। ਅਸੀਂ ਆਪਣਾ ਹਫਤਾਵਾਰੀ ਪ੍ਰੋਗਰਾਮ ਕਵੀ ਦਰਬਾਰ, ਜਿਹੜਾ ਕਿ 30ਵਾਂ ਕਵੀ ਦਰਬਾਰ ਹੈ, ਸ਼ੁਰੂ ਕਰਨ ਜਾ ਰਹੇ ਹਾਂ। ਕੱਲ 14 ਨਵੰਬਰ ਨੂੰ ਦੁਨੀਆ ਭਰ ਦੇ ਵਿੱਚ ਦੀਵਾਲੀ ਦਾ ਤਿਉਹਾਰ ਮਨਾਇਆ ਗਿਆ ਹੈ। ਇਸ ਦੇ ਨਾਲ ਦੀ ਨਾਲ ਆਪਾਂ ਨੂੰ ਇਹ ਨਹੀਂ ਭੁੱਲਣਾ ਚਾਹੀਦਾ, ਜਿਹੜਾ ਰੋਸ਼ਨੀਆਂ ਦਾ ਤਿਉਹਾਰ ਹੈ, ਇਸ ਤਿਉਹਾਰ ਦੇ ਉੱਤੇ ਇਸ ਵਾਰ ਬਹੁਤ ਵੱਡੀਆਂ ਭਾਰੀਆਂ ਵੀ ਰਹੀਆਂ ਨੇ। ਨੰਬਰ 1 ਤੇ ਦੁਨੀਆ ਭਰ ਦੇ ਵਿੱਚ ਕੋਰੋਨਾ ਮਹਾਂਮਾਰੀ ਦੇ ਕਾਰਨ ਜਿਹੜਾ ਆ, ਦੁਨੀਆ ਦੀ ਆਰਥਿਕਤਾ ਜਿਹੜੀ ਆ ਉਹ ਹਿੱਲੀ ਪਈ ਏ, ਲੋਕਾਂ ਦੇ ਰੁਜ਼ਗਾਰ ਛੁੱਟ ਗਏ ਨੇ, ਨੌਕਰੀਆਂ ਚਲੇ ਗਈਆਂ ਨੇ, ਤੇ ਬਹੁਤ ਸਾਰੇ ਲੋਕ ਜਿਹੜੇ ਆ ਉਹ ਉਦਾਸੀਨ ਜ਼ਿੰਦਗੀ ਦੇ ਵਿੱਚ ਚਲੇ ਗਏ ਨੇ, ਤੇ ਉਹਨਾਂ ਨੂੰ ਇਹ ਪਤਾ ਨਹੀਂ ਉਹਨਾਂ ਦਾ ਰੁਜ਼ਗਾਰ ਕਦੋਂ ਵਾਪਸ ਆਏਗਾ ਤੇ ਕਦੋਂ ਉਹਨਾਂ ਦੀ ਜ਼ਿੰਦਗੀ ਦੀ ਗੱਡੀ ਜਿਹੜੀ ਆ ਮੁੜ ਫਿਰ ਲੀਹ ਤੇ ਆਏਗੀ। ਇਸ ਦੇ ਨਾਲ ਦੀ ਨਾਲ ਪੰਜਾਬ ਦੇ ਵਿੱਚ, ਨਾਲ ਦੀ ਨਾਲ ਭਾਰਤ ਦੇ ਬਹੁਤ ਸਾਰੇ ਕਿਸਾਨਾਂ ਦਾ ਵੱਡਾ ਹਿੱਸਾ ਜਿਹੜਾ ਆ ਉਹ ਅੰਦੋਲਨਾਂ ਦੇ ਵਿੱਚ ਕੁੱਝਿਆ ਹੋਇਆ ਹੈ, ਤੇ ਕੇਂਦਰ ਦੀ ਸਰਕਾਰ ਜਿਹੜੀ ਆ ਉਹਨਾਂ ਦੇ ਅੰਦੋਲਨਾਂ ਵੱਲ ਜਿਹੜਾ ਆ ਅਜੇ ਪੂਰੀ ਤਰ੍ਹਾਂ ਤਵੱਕੋ ਨਹੀਂ ਦੇ ਰਹੀ, ਤੇ ਇਸ ਕਾਰਨ ਕਿਸਾਨ ਜਿਹੜੇ ਆ ਉਹਨਾਂ ਦੀ ਜਿਹੜੀ ਦੀਵਾਲੀ ਆ ਉਹ ਵੀ ਕਾਲੀ ਹੋਈ ਪਈ ਹੈ। ਤੇ ਸਾਡੇ ਕਿਸਾਨ ਭਰਾ ਜਿਹੜੇ ਆ ਉਹ ਤਕਰੀਬਨ ਪਿਛਲੇ 1.5 ਮਹੀਨੇ ਤੋਂ ਧਰਨਿਆਂ ਦੇ ਵਿੱਚ, ਟੋਲ ਪਲਾਜ਼ਿਆਂ ਦੇ ਉੱਤੇ, ਮਾਲਾਂ ਦੇ ਵਿੱਚ, ਰੇਲਵੇ ਸਟੇਸ਼ਨਾਂ ਦੇ ਉੱਤੇ ਜਿਹੜੇ ਆ ਉਹ ਧਰਨੇ ਲਾ ਕੇ ਬੈਠੇ ਹੋਏ ਨੇ। ਤੇ ਇਸ ਦੇ ਨਾਲ ਦੀ ਨਾਲ ਪਾਕਿਸਤਾਨ ਦੇ ਵਿੱਚ ਸਾਡੇ ਪੰਜਾਬੀ ਭਰਾ ਜਿਹੜੇ ਆ ਮਾਂ ਬੋਲੀ ਦੀ ਮਹੱਤਤਾ ਨੂੰ ਜਾਣਦੇ ਹੋਏ, ਜਿਹੜਾ ਪੰਜਾਬੀ ਦੇ ਮਹੱਤਵ ਨੂੰ ਪਛਾਣਦੇ ਹੋਏ ਜਿਹੜਾ ਆ ਉਹ ਪੰਜਾਬੀ ਬੋਲੀ ਨੂੰ ਜਿਹੜਾ ਆ ਆਮ ਜ਼ਿੰਦਗੀ ਦੇ ਵਿੱਚ, ਸਕੂਲੀ ਪੜ੍ਹਾਈ ਦੇ ਵਿੱਚ ਜਿਹੜਾ ਆ ਮਹੱਤਤਾ ਦੇਣ ਲਈ, ਪਹਿਲ ਦੇਣ ਲਈ ਜਿਹੜੀ ਆ ਉਹ ਮੰਗ ਕਰਦੇ ਹੋਏ ਜਿਹੜੇ ਆ ਉਹ ਘੋਲ ਲੜ ਰਹੇ ਨੇ। ਤੇ ਇਸ ਮੌਕੇ ਦੇ ਉੱਤੇ ਸ਼ੁਰੂਆਤ ਜਿਹੜੀ ਮੈਂ ਕਵੀ ਦਰਬਾਰ ਦੀ ਜਿਹੜੀ ਕਰਨ ਜਾ ਰਿਹਾ, ਤੇ ਇਸ ਕਵੀ ਦਰਬਾਰ ਦੇ ਵਿੱਚ ਸਭ ਤੋਂ ਪਹਿਲਾਂ ਮੈਂ ਜਲੰਧਰ ਵਸਦੀ ਸਾਡੀ ਭੈਣ ਮਨਜੀਤ ਕੌਰ ਜਲੰਧਰੀ ਨੂੰ ਗੁਜ਼ਾਰਿਸ਼ ਕਰਾਂਗਾ ਕਿ ਉਹ ਮਾਂ ਬੋਲੀ ਨਾਲ ਸੰਬੰਧਿਤ ਆਪਣੀ ਰਚਨਾ ਜਿਹੜੀ ਆ ਉਹ ਸਾਡੇ ਸਰੋਤਿਆਂ ਦੇ ਨਾਲ ਸਾਂਝੀ ਕਰਨ। ਮਨਜੀਤ ਕੌਰ ਜਲੰਧਰੀ ਜੀ, ਤੁਹਾਡਾ ਸਵਾਗਤ ਹੈ।
2: ਸਰ ਜੀ, ਆਪ ਜੀ ਨੂੰ ਤੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਸਾਰਿਆਂ ਨੂੰ ਦੀਵਾਲੀ ਦੀਆਂ ਬਹੁਤ ਬਹੁਤ ਮੁਬਾਰਕਾਂ। ਇਹ ਕਵਿਤਾ ਮੈਂ ਪੰਜਾਬੀ ਮਾਂ ਬੋਲੀ 'ਤੇ ਲਿਖੀ ਹੈ ਅਤੇ ਪੇਸ਼ ਕਰਨ ਲੱਗੀ ਹਾਂ। ਊੜਾ ਐੜਾ ਈੜੀ ਸੱਸਾ, ਊੜਾ ਐੜਾ ਈੜੀ ਸੱਸਾ, ਹਾਹਾ ਪੜ ਕੇ ਰੱਟਾਂ, ਦਿਲ ਦੇ ਸ਼ੀਸ਼ੇ ਵਿੱਚ ਜੜਾ ਕੇ ਮੁੜ ਮੁੜ ਕੇ ਮੈਂ ਤੱਕਾਂ, ਮੇਰੀ ਮਾਂ ਪੰਜਾਬੀ ਬੋਲੀ ਸਾਂਭ ਸਾਂਭ ਮੈਂ ਰੱਖਾਂ, ਮੇਰੀ ਮਾਂ ਪੰਜਾਬੀ ਬੋਲੀ ਸਾਂਭ ਸਾਂਭ ਮੈਂ ਰੱਖਾਂ। ਉੱਚੀ ਸੁੱਚੀ ਮਾਂ ਬੋਲੀ ਸਤਿਕਾਰ ਇਸ ਦਾ ਕਰਿਓ, ਉੱਚੀ ਸੁੱਚੀ ਮਾਂ ਬੋਲੀ ਸਤਿਕਾਰ ਇਸ ਦਾ ਕਰਿਓ, ਇਸ ਨੂੰ ਭੁੱਲਣ ਵਾਲੀ ਵੀਰੋ ਗੱਲ ਕਦੇ ਨਾ ਕਰਿਓ, ਵੱਧ ਕੇ ਇਹ ਮਿਸ਼ਰੀ ਤੋਂ ਮਿੱਠੀ ਭਾਵੇਂ ਬੋਲੀਆਂ ਲੱਖਾਂ, ਮੇਰੀ ਮਾਂ ਪੰਜਾਬੀ ਬੋਲੀ ਸਾਂਭ ਸਾਂਭ ਮੈਂ ਰੱਖਾਂ, ਮੇਰੀ ਮਾਂ ਪੰਜਾਬੀ ਬੋਲੀ ਸਾਂਭ ਸਾਂਭ ਮੈਂ ਰੱਖਾਂ। ਫੁੱਲਾਂ ਵਰਗੀ ਮਹਿਕ ਇਸ ਦੇ ਹਰ ਅੱਖਰ 'ਚੋਂ ਆਵੇ। ਫੁੱਲਾਂ ਵਰਗੀ ਮਹਿਕ ਇਸ ਦੇ ਹਰ ਅੱਖਰ 'ਚੋਂ ਆਵੇ। ਇੱਕ ਦੂਜੇ ਨਾਲ ਸਾਂਝ ਪਿਆਰ ਦੀ ਸਾਨੂੰ ਇਹ ਸਿਖਾਵੇ। ਜਾਨੋ ਵੱਧ ਕੇ ਪਿਆਰੀ ਰੱਖੀਏ, ਜਾਨੋ ਵੱਧ ਕੇ ਪਿਆਰੀ ਰੱਖੀਏ। ਰੁਲ ਜੇ ਨਾਂ ਵਿੱਚ ਕੱਖਾਂ ਮੇਰੀ ਮਾਂ ਪੰਜਾਬੀ ਬੋਲੀ, ਸਾਂਭ ਸਾਂਭ ਮੈਂ ਰੱਖਾਂ। ਹਿੰਦੀ ਮਾਸੀ ਭੂਆ ਇੰਗਲਿਸ਼ ਹਿਸਾਬ ਨਾ ਪਿਆਰ ਜਤਾਇਓ, ਪਰ ਆਪਣੀ ਮਾਂ ਬੋਲੀ ਨੂੰ ਤੁਸੀਂ ਘੁੱਟ ਗਲਵੱਕੜੀ ਪਾਇਓ। ਮਾਂ ਆਪਣੀ ਨਾਲ ਦਗੇ ਕਮਾ ਕੇ, ਮਾਂ ਆਪਣੀ ਨਾਲ ਦਗੇ ਕਮਾ ਕੇ ਫੇਰ ਨਾ ਜਾਇਓ ਅੱਖਾਂ, ਮੇਰੀ ਮਾਂ ਪੰਜਾਬੀ ਬੋਲੀ ਸਾਂਭ ਸਾਂਭ ਮੈਂ ਰੱਖਾਂ। ਮੇਰੀ ਮਾਂ ਪੰਜਾਬੀ ਬੋਲੀ ਸਾਂਭ ਸਾਂਭ ਮੈਂ ਰੱਖਾਂ। ਹਰਭਜਨ ਮਾਨ ਤੇ ਵਾਰਿਸ ਵੀਰੇ, ਹਰਭਜਨ ਮਾਨ ਤੇ ਵਾਰਿਸ ਵੀਰੇ, ਵਿਰਸਾ ਜਾਣ ਬਚਾਈ। ਇਹਨਾਂ ਜਵਾਨਾਂ ਮਾਂ ਬੋਲੀ ਦੀ ਕਦਰ ਬੜੀ ਹੈ ਪਾਈ। ਸਿਰ ਤੇ ਸੂਹੀ ਦੇ ਫੁਲਕਾਰੀ, ਸਿਰ ਤੇ ਸੂਹੀ ਦੇ ਫੁਲਕਾਰੀ, ਚੁੱਕ ਲਈਏ ਵਿੱਚ ਹੱਥਾਂ, ਮੇਰੀ ਮਾਂ ਪੰਜਾਬੀ ਬੋਲੀ ਸਾਂਭ ਸਾਂਭ ਮੈਂ ਰੱਖਾਂ। ਮੇਰੀ ਮਾਂ ਪੰਜਾਬੀ ਬੋਲੀ ਸਾਂਭ ਸਾਂਭ ਮੈਂ ਰੱਖਾਂ। ਗੁਰੂ ਗ੍ਰੰਥ ਸਾਹਿਬ ਜੀ ਸਾਡਾ ਵਿੱਚ ਪੰਜਾਬੀ ਲਿਖਿਆ, ਗੁਰੂ ਗ੍ਰੰਥ ਸਾਹਿਬ ਜੀ ਸਾਡਾ ਵਿੱਚ ਪੰਜਾਬੀ ਲਿਖਿਆ। ਇਸ ਨੂੰ ਪੜ੍ਹ ਕੇ ਵੀਰੋ ਭੈਣੋ ਤੁਸੀਂ ਵੀ ਲੈ ਲਓ ਸਿੱਖਿਆ। ਮਨਜੀਤ ਕਹੇ ਪੰਜਾਬੀ ਪੜ੍ਹ ਲਿਖ, ਜਸ ਮੈਂ ਇਸਦਾ ਖੱਟਾਂ, ਮੇਰੀ ਮਾਂ ਪੰਜਾਬੀ ਬੋਲੀ ਸਾਂਭ ਸਾਂਭ ਮੈਂ ਰੱਖਾਂ। ਮੇਰੀ ਮਾਂ ਪੰਜਾਬੀ ਬੋਲੀ ਸਾਂਭ ਸਾਂਭ ਮੈਂ ਰੱਖਾਂ। ਸ਼ੁਕਰੀਆ ਜੀ, ਬਹੁਤ ਬਹੁਤ ਧੰਨਵਾਦ।
1: ਜੀਤ ਕੌਰ ਜਲੰਧਰੀ ਦੀ ਰਚਨਾ ਤੋਂ ਬਾਅਦ ਹੁਣ ਮੈਂ ਇੱਕ ਬਿਰਹੋਂ ਦਾ ਗੀਤ ਕਹਿਣ ਲਈ ਹਰਜੀਤ ਰੂਬੀ ਜਿਹੜੀ ਕਿ ਫਤਿਹਗੜ੍ਹ ਸਾਹਿਬ ਦੇ ਨੇੜੇ ਇੱਕ ਪਿੰਡ ਦੇ ਵਿੱਚ ਰਹਿੰਦੀ ਹੈ, ਉਸ ਨੂੰ ਗੁਜ਼ਾਰਿਸ਼ ਕਰਾਂਗਾ ਕਿ ਉਹ ਆਪਣੀ ਰਚਨਾ ਲੈ ਕੇ ਹਾਜ਼ਰ ਹੋਵੇ। ਹਰਜੀਤ ਰੂਬੀ ਜੀ, ਤੁਹਾਡਾ ਸਵਾਗਤ ਹੈ।
3: ਦੁਆਬਾ ਰੇਡੀਓ ਦੇ ਸਾਰੇ ਹੀ ਦਰਸ਼ਕਾਂ ਨੂੰ ਹਰਜੀਤ ਰੂਬੀ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਅਤੇ ਮੈਂ ਧੰਨਵਾਦ ਕਰਨਾ ਚਾਹੁੰਦੀ ਹਾਂ ਹਿਉਂ ਸਾਹਿਬ ਜੀ ਦਾ ਅਤੇ ਦੁਆਬਾ ਰੇਡੀਓ ਦੀ ਸਾਰੀ ਹੀ ਟੀਮ ਦਾ, ਜਿਨ੍ਹਾਂ ਨੇ ਸਾਨੂੰ ਸਾਡੀ ਨਵੀਂ ਕਲਮ ਨੂੰ ਘਰ ਬੈਠਿਆਂ ਹੀ ਆਪ ਸਭ ਦੇ ਰੂਬਰੂ ਹੋਣ ਦਾ ਇੱਕ ਸੁਨਹਿਰੀ ਮੌਕਾ ਅੱਜ ਮੈਨੂੰ ਫਿਰ ਬਖਸ਼ਿਆ। ਸੋ ਮੈਂ ਇੱਕ ਵਿਰਹੋਂ ਦਾ ਗੀਤ ਲੈ ਕੇ ਹਾਜ਼ਰ ਹੋਈ ਹਾਂ ਜੀ। ਉਮੀਦ ਕਰਦੀ ਹਾਂ ਕਿ ਮੇਰੀਆਂ ਪਹਿਲੀਆਂ ਹੱਥ ਲਿਖਤਾਂ ਵਾਂਗ ਤੁਸੀਂ ਇਸ ਗੀਤ ਨੂੰ ਵੀ ਪਿਆਰ ਦਿਓਗੇ। ਸੋ ਪੇਸ਼ ਕਰਦੀ ਹਾਂ ਜੀ। ਦਿਨ ਲੰਘੇ ਨਾ ਲੰਘਾਇਆ ਸਾਨੂੰ ਸੋਚਾਂ ਵਿੱਚ ਪਾਇਆ, ਦਿਨ ਲੰਘੇ ਨਾ ਲੰਘਾਇਆ ਸਾਨੂੰ ਸੋਚਾਂ ਵਿੱਚ ਪਾਇਆ। ਦਿਨ

ਇੱਕ ਇੱਕ ਪਲ ਮੇਰਾ ਸਾਲਾਂ ਵਾਂਗੂ ਲੰਘਿਆ, ਹਰੇ ਸਾਲਾਂ ਵਾਂਗੂ ਲੰਘਿਆ। ਤੇਰੇ ਪਿਆਰ ਦੀ ਕਟਾਰ ਮੈਨੂੰ ਜਿਉਂਦੇ ਜਾਂਦੀ ਮਾਰ, ਤੇਰੇ ਪਿਆਰ ਦੀ ਕਟਾਰ ਮੈਨੂੰ ਜਿਉਂਦੇ ਜਾਂਦੀ ਮਾਰ, ਨਾਲੇ ਚਿੱਤ ਨੂੰ ਚਿਤੰਮਣੀ ਜਿਹੀ ਲਾਵੇ। ਹਾਏ ਵੇ ਮੇਰੀ ਹਾੜਾ ਵੇ ਮੇਰੀ ਜਾਨ ਸੁੱਕ ਦੀ, ਚੰਨ ਚੰਦਰਾ ਜਦੋਂ ਵੀ ਚੜ

ਤੱਕ ਦੀਆਂ ਰਹਿੰਦੀਆਂ ਨੇ ਰਾਵਾਂ ਨਿੱਤ ਤੇਰੀਆਂ, ਹੈ ਰਾਵਾਂ ਨਿੱਤ ਤੇਰੀਆਂ। ਰੋ ਰੋ ਕੇ ਵਿੱਚ ਗਈਆਂ ਅੱਖਾਂ ਦੋਵੇਂ ਮੇਰੀਆਂ, ਵੈ ਅੱਖਾਂ ਦੋਵੇਂ ਮੇਰੀਆਂ। ਗੱਲ ਸੁਣ ਦਿਲ ਧਾਰਾ ਤੈਨੂੰ ਕਹਿਣਾ ਨੀ ਦੁਬਾਰਾ, ਗੱਲ ਸੁਣ ਦਿਲ ਧਾਰਾ ਤੈਨੂੰ ਕਹਿਣਾ ਨੀ ਦੁਬਾਰਾ, ਹੁਣ ਹੋਰ

चन चंदरा जदों भी चढ़ आवे हाय वे मेरी जान सुख।

0: पीवे सुन तेरी हर जीत अच हार की परीत सुन तेरी हर जीत अच हार की परीत चोरा मेरिया हड्डा नु नित खावे हाए वे मेरी हाड़ा वे मेरी जान सुख दी चन चंद्रा जदों भी चढ़ आवे हाए वे मेरी जान सुख दी। धन्यवाद जी। दो गल्लां मैं होर कहनियां चाहवांगी जी, स्पैशली ਹਿਊਂ ਸਾਹਿਬ ਜੀ ਨੂੰ। ਇਹ ਗੀਤ ਮੈਂ ਜੀ 2001 'ਚ ਲਿਖਿਆ ਸੀ। ਮੈਨੂੰ ਨਹੀਂ ਸੀ ਪਤਾ ਕਿ ਮੈਂ ਕੀ ਲਿਖ ਰਹੀ ਹਾਂ, ਇਹ ਗਾਣੇ ਦੇ ਰੂਪ 'ਚ ਹੈ ਜਾਂ ਮੈਨੂੰ ਕੀ ਹੱਕ ਹੈ ਆਪਣੀਆਂ ਲਿਖੀਆਂ ਹੋਈਆਂ ਲਾਈਨਾਂ ਜਾਂ ਅੱਖਰਾਂ ਨੂੰ ਕੈਦ ਕਰਨ ਦਾ। ਮੈਨੂੰ ਨਹੀਂ ਸੀ ਪਤਾ ਕਿ ਮੈਂ ਇਸ ਡਾਇਰੀ ਨੂੰ ਕਿਉਂ ਸੰਭਾਲ ਕੇ ਰੱਖਿਆ ਹੁਣ ਤੱਕ, ਅਤੇ ਇਹ ਅੱਖਰ ਜੇ ਅੱਜ ਮੇਰੀ ਡਾਇਰੀ ਦੀ ਕੈਦ 'ਚੋਂ ਬਾਹਰ ਨਿਕਲੇ ਨੇ ਤਾਂ ਇਹ ਸਿਰਫ ਹਿਊਂ ਸਾਹਿਬ ਜੀ ਕਰਕੇ ਨਿਕਲੇ ਨੇ। ਸੋ ਮੈਂ ਇੱਕ ਵਾਰੀ ਫੇਰ ਕਹਿਣਾ ਚਾਹਾਂਗੀ, ਇਹ ਸੌਂਗ ਮੈਂ 2001 ਵਿੱਚ ਲਿਖਿਆ ਸੀ ਜੀ, ਅਤੇ ਅੱਜ 2020 ਚੱਲ ਰਿਹਾ। ਸੋ ਮੈਂ ਬਹੁਤ ਹੀ ਭਾਵੁਕ ਮਨ ਨਾਲ ਇੱਕ ਵਾਰੀ ਫੇਰ ਤੋਂ ਦੁਬਾਬਾ ਰੇਡੀਓ ਦੀ ਟੀਮ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਜੀ। ਥੈਂਕ ਯੂ।
1: ਜੀਤ ਰੂਬੀ ਜੀ ਤੋਂ ਬਾਅਦ ਮੈਂ ਹੁਣ ਸੱਦਾ ਦੇਣ ਜਾ ਰਿਹਾ ਹਾਂ ਗੁਰਦਾਸਪੁਰ ਸ਼ਹਿਰ 'ਚ ਵਸਦੇ ਸ਼ਾਇਰ ਰਵੀ ਗੁਰਦਾਸਪੁਰੀ ਜੀ ਨੂੰ। ਉਹ ਤੁਹਾਡੇ ਨਾਲ ਤੜਫਦੇ ਵਿਛੋੜੇ ਨੂੰ ਪੇਸ਼ ਕਰਦੀ ਆਪਣੀ ਕਵਿਤਾ ਲੈ ਕੇ ਹਾਜ਼ਰ ਹੋ ਰਹੇ ਨੇ। ਰਵੀ ਗੁਰਦਾਸਪੁਰੀ ਜੀ, ਤੁਹਾਡਾ ਸਵਾਗਤ ਹੈ।
2: ਸਾਰੇ ਸਰੋਤਿਆਂ ਨੂੰ ਮੇਰਾ ਪਿਆਰ ਭਰਿਆ ਨਮਸਕਾਰ। ਮੇਰੀ ਅੱਜ ਦੀ ਕਵਿਤਾ ਦਾ ਸ਼ੀਰਸ਼ਕ ਹੈ ਨਜ਼ਰ ਬੰਦ ਸੁਨੇਹੇ, ਜੋ ਕਿ ਪਿਆਰ ਦੇ ਵਿਛੋੜੇ ਵਿੱਚ ਤੜਪ ਨੂੰ ਬਿਆਨ ਕਰਦੀ ਹੈ। ਕਹਿੰਦੇ ਆ ਸੱਜਣਾ ਮੈਨੂੰ ਮਾਰ ਮੁਕਾ ਦੇ, ਉਹ ਆ ਸੱਜਣਾ ਮੈਨੂੰ ਮਾਰ ਮੁਕਾ ਦੇ, ਲਾ ਦੇ ਬੰਨੇ ਬੇੜਾ, ਅੱਖੀਆਂ ਦੀਦ ਤੇਰੀ ਨੂੰ ਤਰਸਣ, ਕਿਤੇ ਦਿਲ ਨਹੀਂ ਲੱਗਦਾ ਮੇਰਾ, ਕਿਤੇ ਦਿਲ ਨਹੀਂ ਲੱਗਦਾ ਮੇਰਾ। ਦਿਲ ਦਾ ਵੱਡ ਵੱਡ ਮਾਸ ਖਵਾਇਆ, ਦਿਲ ਦਾ ਵੱਡ ਵੱਡ ਮਾਸ ਖਵਾਇਆ, ਇੰਨਾ ਕੀਤਾ ਜ਼ੇਰਾ ਮੇਰੇ ਲੱਗਿਆ ਤੂੰ ਵੀ ਰੋਵੇਂ, ਉਹ ਦਿਨ ਆਊ ਕਿਹੜਾ। ਇਸ਼ਕ ਮੇਰੇ ਦੇ ਲੱਗੀਆਂ ਸੱਟਾਂ, ਇਸ਼ਕ ਮੇਰੇ ਦੇ ਲੱਗੀਆਂ ਸੱਟਾਂ, ਤਨ ਵੀ ਹੋਇਆ ਕੋੜਾ,

0: ਲੱਕ ਛਫਾ ਦੀ ਮਰਹਮ ਲਾਵਾਂ ਪਰ ਨਾ ਆਵੇ ਖੇੜਾ। ਉਹ ਆ ਸੱਜਣਾ ਗਲਵੱਕੜੀ ਪਾਲੈ, ਉਹ ਆ ਸੱਜਣਾ ਗਲਵੱਕੜੀ ਪਾਲੈ, ਅਤੇ ਕਰ ਲੈ ਦਿਲ ਨੂੰ ਹੌਲਾ, ਤੁਝ 'ਚ ਸਾਰੀ ਦੁਨੀਆ ਦਿਸਦੀ, ਤੁਝ 'ਚ ਦਿਸਦਾ ਮੌਲਾ। ਮੈਂ ਤਾਂ ਹੱਡ ਤੁਚਾਦਾ ਪੁੱਤਰਾ, ਮੈਂ ਤਾਂ ਹੱਡ ਤੁਚਾਦਾ ਪੁੱਤਰਾ, ਤੂੰ ਸਾਹਾਂ ਦਾ ਚੋਲਾ, ਜੇ ਮੇਰੇ ਵਿੱਚ ਤੂੰ ਵਸ ਜਾਸੀ ਫਿਰ ਕਾਸੇ ਦਾ ਰੌਲਾ। ਜੇ ਨਹੀਂ ਉਹ ਕਦੇ ਸੁੱਖ ਦੁੱਖ ਕਹਿਣਾ, ਜੇ ਨਹੀਂ ਉਹ ਕਦੇ ਸੁੱਖ ਦੁੱਖ ਕਹਿਣਾ, ਤੇ ਕਰਦੇ ਕੰਨੋਂ ਬੋਲਾ, ਜਾਂ ਸੱਜਣਾ ਮੈਨੂੰ ਵੇਚ ਖਾ ਹੱਟੀ ਕਰਕੇ ਤੋਲਾ ਤੋਲਾ। ਰਾਤ ਗਈ ਦਿਨ ਲੰਘਦਾ ਨਾਹੀਂ, ਰਾਤ ਗਈ ਦਿਨ ਲੰਘਦਾ ਨਾਹੀਂ, ਤਣਵੀ ਹੋਇਆ ਖੋਲਾ, ਮਾਰ ਮੁਕਾ ਰਵੀ ਉਮਰਾਂ ਨੂੰ ਹੀ, ਕਰਦੇ ਹਿਜ਼ਰ ਨਬੇੜਾ, ਕਰਦੇ ਹਿਜ਼ਰ ਨਬੇੜਾ। ਧੰਨਵਾਦ ਜੀ।
1: ਵੀ ਗੁਰਦਾਸਪੁਰੀ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਲੁਧਿਆਣਾ ਬੱਸ ਦੀ ਸਾਡੀ ਸ਼ਾਇਰਾ ਨਵਗੀਤ ਕੌਰ ਜੀ ਨੂੰ। ਨਵਗੀਤ ਕੌਰ ਜੀ ਜਿੱਥੇ ਪੰਜਾਬੀ ਦੀ MA ਹੈ, ਨਾਲ ਦੀ ਨਾਲ ਉਸਨੇ BED ਵੀ ਕੀਤੀ ਹੋਈ ਹੈ। ਇਸ ਦੇ ਨਾਲ ਦੀ ਨਾਲ ਉਹਨਾਂ ਦੀ ਇੱਕ ਕਵਿਤਾਵਾਂ ਦੀ ਕਿਤਾਬ ਜਿਹੜੀ ਆ ਛਪਣ ਹਿੱਤ ਜਿਹੜੀ ਆ ਤਿਆਰ ਹੈ, ਤੇ ਉਸ ਕਿਤਾਬ ਦਾ ਨਾਂ ਹੈ ਨਾਭੀ ਵਿੱਚ ਕਸਤੂਰੀ। ਉਹ ਅਕਸਰ ਅਖਬਾਰਾਂ ਮੈਗਜ਼ੀਨਾਂ ਦੇ ਵਿੱਚ ਛਪਦੇ ਰਹਿੰਦੇ ਨੇ, ਤੇ ਰੇਡੀਓ ਟੈਲੀਵਿਜ਼ਨ ਦੇ ਉੱਤੇ ਉਹਨਾਂ ਦੀਆਂ ਰਚਨਾਵਾਂ ਆਉਂਦੀਆਂ ਰਹਿੰਦੀਆਂ ਨੇ, ਤੇ ਸਾਡੇ ਦੁਆਬਾ ਰੇਡੀਓ ਦੇ ਮੰਚ ਤੇ ਪਹਿਲੀ ਵਾਰੀ ਆ ਰਹੇ ਨੇ। ਅਸੀਂ ਉਹਨਾਂ ਦਾ ਦੁਆਬਾ ਰੇਡੀਓ ਦੇ ਮੰਚ ਤੇ ਆਉਣ ਤੇ ਨਿੱਘਾ ਸਵਾਗਤ ਕਰਦੇ ਹਾਂ। ਨਵਗੀਤ ਕੌਰ ਜੀ, ਤੁਹਾਡਾ ਸਵਾਗਤ ਹੈ।
2: ਦੋਸਤੋ, ਪੇਸ਼ ਹੈ ਇੱਕ ਗਜ਼ਲ। ਜੇਕਰ ਪਹਿਲਾਂ ਇਲਮ ਨਾ ਹੋਵੇ ਸਾਗਰ ਦੀ ਗਹਿਰਾਈ ਦਾ, ਜੇਕਰ ਪਹਿਲਾਂ ਇਲਮ ਨਾ ਹੋਵੇ ਸਾਗਰ ਦੀ ਗਹਿਰਾਈ ਦਾ, ਖਾਮੋਸ਼ੀ ਨੂੰ ਤੱਕਦਿਆਂ ਨਾ ਕਿਸ਼ਤੀ ਵਿੱਚ ਬਹਿ ਜਾਈਦਾ। ਸਾਫ਼ ਹੈ ਤੇਰੇ ਦਿਲ ਦਾ ਸ਼ੀਸ਼ਾ, ਸਾਫ਼ ਹੈ ਤੇਰੇ ਦਿਲ ਦਾ ਸ਼ੀਸ਼ਾ, ਮੈਲੀ ਨਜ਼ਰ ਜ਼ਮਾਨੇ ਦੀ, ਜਣੇ ਖਣੇ ਨੂੰ ਹੱਸਦੇ ਤੱਕ ਕੇ ਦਿਲ ਨਹੀਂ ਖੋਲ ਵਿਖਾਈਦਾ। ਕਦਮਾਂ ਵਿੱਚ ਆਕਾਸ਼ ਕਦੇ ਤਾਂ ਧਰਤੀ ਵਾਂਗੂ ਆਉਂਦਾ ਏ, ਕਦਮਾਂ ਵਿੱਚ ਆਕਾਸ਼ ਕਦੇ ਤਾਂ ਧਰਤੀ ਵਾਂਗੂ ਆਉਂਦਾ ਏ, ਖੰਭਾਂ ਦੀ ਮਗਰੂਰੀ ਵਿੱਚ ਨਹੀਂ ਕਦਮ ਤਾਲ ਭੁੱਲ ਜਾਈਦਾ। ਅੱਖਾਂ ਵਿੱਚ ਤੂੰ ਵੇਖ ਲਿਆ ਕਰ ਕੈਸੇ ਕੈਸੇ ਮੰਜ਼ਰ ਨੇ, ਅੱਖੀਆਂ ਵਿੱਚ ਤੂੰ ਵੇਖ ਲਿਆ ਕਰ ਕੈਸੇ ਕੈਸੇ ਮੰਜ਼ਰ ਨੇ, ਟੁੱਟਿਆ ਦਿਲ ਅਣਗੌਲਿਆਂ ਕਰਕੇ ਹੋਰ ਜ਼ਖਮ ਨਹੀਂ ਲਾਈਦਾ। ਵਿੱਚ ਹਨੇਰੇ ਤੁਰਿਆ ਜੇ ਤੂੰ ਲੈ ਕੇ ਮੰਗਵੀਂ ਲਾਠੀ ਨੂੰ, ਵਿੱਚ ਹਨੇਰੇ ਤੁਰਿਆ ਜੇ ਤੂੰ ਲੈ ਕੇ ਮੰਗਵੀਂ ਲਾਠੀ ਨੂੰ, ਇਹ ਨਾ ਭੁੱਲੀ ਆਪਣਾ ਪੈਂਡਾ ਆਪਣੇ ਆਪ ਮੁਕਾਈਦਾ, ਇਹ ਨਾ ਭੁੱਲੀ ਆਪਣਾ ਪੈਂਡਾ ਆਪਣੇ ਆਪ ਮੁਕਾਈਦਾ। ਆਪਣੇ ਦਿਲ ਦੀ ਪੀੜ ਵੇਦਨਾ ਸੱਚੀ ਸੁੱਚੀ ਪੂੰਜੀ ਹੈ, ਆਪਣੇ ਦਿਲ ਦੀ ਪੀੜ ਵੇਦਨਾ ਸੱਚੀ ਸੁੱਚੀ ਪੂੰਜੀ ਹੈ, ਮੰਗਵਾਂ ਹੁਨਰ ਕਦੇ ਵੀ ਲੈ ਕੇ ਬਹੁਤਾ ਨਹੀਂ ਚਮਕਾਈਦਾ। ਲੂ ਲੂ ਪਿੰਜਿਆ ਜਾਵੇ ਮੇਰਾ, ਲੂ ਲੂ ਪਿੰਜਿਆ ਜਾਵੇ ਮੇਰਾ, ਮਾਹੀ ਤੇਰੇ ਹਿਜਰ ਦੇ ਨਾਲ, ਤੇਰੇ ਦਿਲ ਚੋਂ ਸੀ ਨਾ ਨਿਕਲੇ ਇੰਜ ਤਾਂ ਨਹੀਂ ਤੜਫਾਈਦਾ। ਲੂ ਲੂ ਪਿੰਜਿਆ ਜਾਵੇ ਮੇਰਾ, ਮਾਹੀ ਤੇਰੇ ਹਿਜਰ ਦੇ ਨਾਲ, ਤੇਰੇ ਦਿਲ ਚੋਂ ਸੀ ਨਾ ਨਿਕਲੇ ਇੰਜ ਤਾਂ ਨਹੀਂ ਤੜਫਾਈਦਾ। ਸ਼ੁਕਰੀਆ ਦੋਸਤੋ।
1: ਗੀਤ ਕੌਰ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਜ਼ਿਲ੍ਹਾ ਹੈੱਡਕੁਆਟਰ ਨਵਾਂ ਸ਼ਹਿਰ ਵਿਖੇ ਬਸਦੀ ਸਾਡੀ ਸ਼ਾਇਰਾ ਨੀਰੂ ਜੱਸਰ ਜੀ ਨੂੰ। ਨੀਰੂ ਜੱਸਰ ਜੀ ਲਿਖਦੇ ਨੇ, ਮਹਿਕਣਗੇ ਗੀਤ ਮੇਰੇ ਇੱਕ ਰੋਜ਼ ਫੁੱਲ ਵਾਂਗਰਾਂ, ਅਤੇ ਅਸੀਂ ਆਸ ਕਰਦੇ ਹਾਂ ਕਿ ਉਹਨਾਂ ਦੀ ਕਵਿਤਾ ਇਸੇ ਤਰ੍ਹਾਂ ਫੁੱਲਾਂ ਵਾਂਗ ਮਹਿਕਦੀ ਰਹੇ। ਨੀਰੂ ਜੱਸਰ ਜੀ, ਤੁਹਾਡਾ ਸਵਾਗਤ ਹੈ।
3: ਨਮਸਕਾਰ ਦੋਸਤੋ, ਮੈਂ ਹਾਂ ਤੁਹਾਡੀ ਆਪਣੀ ਲੇਖਿਕਾ ਨੀਰੂ ਜੱਸਲ, ਅਤੇ ਅੱਜ ਦੁਆਬਾ ਰੇਡੀਓ 'ਤੇ ਇੱਕ ਵਾਰ ਫਿਰ ਆਪਣੀ ਨਵੀਂ ਰਚਨਾ ਲੈ ਕੇ ਹਾਜ਼ਰ ਹੋਣ ਜਾ ਰਹੀ ਹਾਂ। ਕਬੂਲ ਕਰਨਾ। ਰਚਨਾ ਦਾ ਵਿਸ਼ਾ ਹੈ ਦੀਵਿਆਂ ਦੀ ਸ਼ਾਮ। ਮੈਂ ਦੱਸਣਾ ਚਾਹੁੰਦੀ ਹਾਂ ਕਿ ਮੈਂ ਆਪਣੀਆਂ ਮੋਸਟਲੀ ਮੇਰੀਆਂ ਕਵਿਤਾਵਾਂ ਜੋ ਨੇ ਉਹ ਮੇਰੀ ਪਰਸਨਲ ਲਾਈਫ 'ਤੇ ਹੀ ਨੇ, ਅਤੇ ਇਹ ਕਵਿਤਾ ਵੀ ਮੈਂ ਪਿਛਲੇ ਸਾਲ ਉਦੋਂ ਮੇਰੇ ਜ਼ਿਹਨ 'ਚ ਬਣੀ ਸੀ ਜਦ ਮੈਂ ਦੀਵਾਲੀ 'ਤੇ ਰੰਗੋਲੀ ਬਣਾ ਰਹੀ ਸੀ। ਸੋ ਪੇਸ਼ ਕਰਦੀ ਹਾਂ ਦੀਵਿਆਂ ਦੀ ਸ਼ਾਮ। ਦੀਵਿਆਂ ਦੀ ਸ਼ਾਮ ਦਾ ਇੱਕ ਗੀਤ ਗੁਣਗੁਣਾ ਕੇ, ਦੀਵਿਆਂ ਦੀ ਸ਼ਾਮ ਦਾ ਇੱਕ ਗੀਤ ਗੁਣਗੁਣਾ ਕੇ, ਕਰਦੀ ਹਾਂ ਮਨ ਨੂੰ ਹੌਲਾ ਰੰਗੋਲੀਆਂ ਸਜਾ ਕੇ, ਕਰਦੀ ਹਾਂ ਮਨ ਨੂੰ ਹੌਲਾ ਰੰਗੋਲੀਆਂ ਸਜਾ ਕੇ। ਗੂੰਗੀ ਹਵਾ ਦੇ ਵਿੱਚੋਂ ਮੈਂ ਇੱਕ ਸ਼ੋਰ ਲੱਭ ਲਿਆ ਹੈ, ਗੂੰਗੀ ਹਵਾ ਦੇ ਵਿੱਚੋਂ ਮੈਂ ਇੱਕ ਸ਼ੋਰ ਲੱਭ ਲਿਆ ਹੈ, ਧਰਤੀ ਲਈ ਨਵਾਂ ਮੈਂ ਇੱਕ ਆਸਮਾਂ ਬਣਾ ਕੇ, ਧਰਤੀ ਲਈ ਨਵਾਂ ਮੈਂ ਇੱਕ ਆਸਮਾਂ ਬਣਾ ਕੇ। ਮੇਰੇ ਹਾਸਿਆਂ ਦੇ ਓਲੇ ਦਾ ਦਰਦ ਤੂੰ ਨਾ ਜਾਣੇ, ਮੇਰੇ ਹਾਸਿਆਂ ਦੇ ਓਲੇ ਦਾ ਦਰਦ ਤੂੰ ਨਾ ਜਾਣੇ, ਤੈਨੂੰ ਵੀ ਚੈਨ ਆਉਂਦਾ ਤਾਰਿਆਂ ਵਾਂਗ ਟਿਮਟਿਮਾ ਕੇ, ਤੈਨੂੰ ਵੀ ਚੈਨ ਆਉਂਦਾ ਤਾਰਿਆਂ ਵਾਂਗ ਟਿਮਟਿਮਾ ਕੇ। ਮਹਿਕਣਗੇ ਗੀਤ ਮੇਰੇ ਇੱਕ ਰੋਜ਼ ਫੁੱਲ ਵਾਂਗਰ, ਮਹਿਕਣਗੇ ਗੀਤ ਮੇਰੇ ਇੱਕ ਰੋਜ਼ ਫੁੱਲ ਵਾਂਗਰ, ਕੁਦਰਤ ਦੇ ਨਾਲ ਐਸਾ ਕੋਈ ਰਾਬਤਾ ਬਣਾ ਕੇ, ਕੁਦਰਤ ਦੇ ਨਾਲ ਐਸਾ ਕੋਈ ਰਾਬਤਾ ਬਣਾ ਕੇ। ਕਰਦਾ ਹੈ ਤੂੰ ਬਗਾਵਤ ਆਪਣੇ ਅਸੂਲ ਦੀ ਨਿੱਤ, ਕਰਦਾ ਹੈ ਤੂੰ ਬਗਾਵਤ ਆਪਣੇ ਅਸੂਲ ਦੀ ਨਿੱਤ, ਤੈਨੂੰ ਸਬਰ ਨਾ ਆਵੇ ਕੋਝੀ ਸਜ਼ਾ ਸੁਣਾ ਕੇ, ਤੈਨੂੰ ਸਬਰ ਨਾ ਆਵੇ ਕੋਝੀ ਸਜ਼ਾ ਸੁਣਾ ਕੇ। ਮੈਂ ਵੀ ਦੁਆ ਹੈ ਲੈਣੀ ਇਸ ਰਾਤ ਰੌਸ਼ਨੀ ਦੀ, ਮੈਂ ਵੀ ਦੁਆ ਹੈ ਲੈਣੀ ਇਸ ਰਾਤ ਰੌਸ਼ਨੀ ਦੀ, ਕੋਈ ਨੀਰ ਨੂੰ ਵੀ ਲੋਚੇ ਇੱਕ ਦੀਪ ਜਗਮਗਾ ਕੇ, ਕੋਈ ਨੀਰ ਨੂੰ ਵੀ ਲੋਚੇ ਇੱਕ ਦੀਪ ਜਗਮਗਾ ਕੇ। ਸਾਰੇ ਹੀ ਸਰੋਤਿਆਂ ਦਾ ਬਹੁਤ ਬਹੁਤ ਧੰਨਵਾਦ ਜੀ।
1: ਜੱਸਲ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਸੇਵਾ ਸਿੰਘ ਨੂਰਪੁਰੀ ਜੀ ਨੂੰ। ਨੂਰਪੁਰੀ ਜੀ ਆਪਣੀ ਕਵਿਤਾ ਲੈ ਕੇ ਹਾਜ਼ਰ ਹੋ ਰਹੇ ਨੇ ਔਖੀ ਘੜੀ। ਇਸ ਔਖੀ ਘੜੀ ਦੇ ਵਿੱਚ ਉਹ ਕਿਸਾਨ ਦੀ ਗੱਲ ਕਰਨ ਜਾ ਰਹੇ ਨੇ ਤੇ ਆਸ ਕਰਦੇ ਹਾਂ ਕਿ ਤੁਸੀਂ ਉਹਨਾਂ ਦੀ ਕਵਿਤਾ ਨੂੰ ਹੰਗਾਰਾ ਦਿਓਗੇ। ਸੇਵਾ ਸਿੰਘ ਨੂਰਪੁਰੀ ਜੀ ਤੁਹਾਡਾ ਸਵਾਗਤ ਹੈ।
4: ਦੁਆਬਾ ਰੇਡੀਓ ਦੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਦੀਵਾਲੀ ਦੀਆਂ ਬਹੁਤ ਬਹੁਤ ਮੁਬਾਰਕਾਂ ਹੋਣ ਜੀ। ਇਹ ਚੰਨ ਦਾ ਤਿਉਹਾਰ ਸਭ ਲਈ ਖੁਸ਼ੀਆਂ ਭਰਿਆ ਆਵੇ ਮੇਰੀ ਕਾਮਨਾ ਹੈ। ਪਰ ਇਹ ਮੇਰੀ ਕਵਿਤਾ ਜਿਹੜੀ ਕਿਸਾਨ ਘੋਲ ਨੂੰ ਸਮਰਪਿਤ ਹੈ, ਜੋ ਕਿ ਔਖੀ ਘੜੀ ਸਲੇਖ ਥੱਲੇ ਮੈਂ ਪੇਸ਼ ਕਰ ਰਿਹਾ ਜੀ। ਗੌਤ ਫਰਮਾਣਾ ਜੀ। ਔਖੀ ਘੜੀ। ਗੱਲ ਕਿਰਤੀ ਕਿਸਾਨ ਦੀ ਸੁਣੋ ਸਭ ਜੀ, ਨਵਿਆਂ ਕਾਨੂੰਨਾਂ ਕੀ ਪਾਇਆ ਜਬ ਜੀ, ਛੱਡ ਸਾਰੇ ਕੰਮ ਧੰਦੇ ਕਿਉਂ ਬੈਠਾ ਰਾਸਤੇ, ਹੋਣ ਦੀ ਲੜਾਈ ਵਿੱਚ ਪਾਉਂਦਾ ਵਾਸਤੇ, ਭੁੱਖਾ ਤਰਿਹਾ ਅੱਜ ਗਾਹਵੇ ਸੜਕਾਂ, ਹਾਕਮ ਡਰਾਉਂਦੇ ਨੇ ਤਮਾਰ ਬੜਕਾਂ, ਦਿਨ ਰਾਤ ਧਰਨੇ ਉਹ ਲਾਈ ਬੈਠਾ ਹੈ, ਉਖਲੀ 'ਚ ਸਿਰ ਵੀ ਫਸਾਈ ਬੈਠਾ ਹੈ, ਖੇਤੀ ਦੇ ਸੁਧਾਰਾਂ ਦਾ ਉੱਤੇ ਪਾ ਕੇ ਬੁਰਕਾ, ਆਖਦੇ ਕਿਸਾਨ ਦਾ ਪੂੰਝਣਾ ਹੈ ਮੁੜਕਾ, ਰਾਮ ਰਾਮ ਕਹਿੰਦੇ ਪਰ ਬਗਲ ਛੁਰੀ ਹੈ, ਰਾਮ ਰਾਮ ਕਹਿੰਦੇ ਪਰ ਬਗਲ ਛੁਰੀ ਹੈ, ਡੰਡੀ ਮਾਰਨ ਦੇ ਲੁੱਟਣ ਦੀ ਗੱਲ ਤੁਰੀ ਹੈ, ਖੋਹੇ ਘੱਟ ਪਾ ਕਰੀ ਹੇਰ ਫੇਰ ਜੀ, ਸ਼ਬਦਾਂ 'ਚ ਲਕੋਏ ਸਭ ਘੇਰ ਘੇਰ ਜੀ, ਕਿਸਾਨ ਦੇ ਮਾਮਲੇ ਦਾ ਨਾਂ ਦੱਸੇ ਹੱਲ ਜੀ, ਅਪੀਲ 'ਤੇ ਦਲੀਲ ਵਾਲੀ ਮੁੱਕੀ ਗੱਲ ਜੀ, ਖੋਲ੍ਹ ਦਿੱਤੀ ਹੈ ਮੰਡੀ ਸਰਮਾਏਦਾਰਾਂ ਲਈ, ਪਾਉਣਗੇ ਮੋਛੇ ਰਲ ਚੰਦ ਪਰਿਵਾਰਾਂ ਲਈ, ਜਮ੍ਹਾਂਖੋਰਾਂ ਤੋਂ ਚੁੱਕ ਦਿੱਤੀ ਹੈ ਪਾਬੰਦੀ ਜੀ, ਰਲ ਗਏ ਨੇ ਚੌਕੀਦਾਰ ਨੇਤਾ ਪਖੰਡੀ ਜੀ, ਭਾਸ਼ਣਾਂ ਦੀ ਜਾਦੂਗਰੀ ਨਾਲ ਭਰਮਾਉਣਗੇ, ਕਾਮੇ ਕਿਸਾਨਾਂ ਨੂੰ ਜਾਲ 'ਚ ਫਸਾਉਣਗੇ, ਵੀਰੋ ਫਸਣਾ ਜਾਣਾ ਜਰਾ ਰਹਿਣਾ ਡਟ ਕੇ, ਔਖਾ ਰਾਸਤਾ ਹੈ ਪਰ ਦਿੰਦੇ ਰਹਿਣਾ ਝੱਟ ਝੱਟ ਕੇ, ਭਾਸ਼ਣਾਂ ਦੀ ਜਾਦੂਗਰੀ ਨਾਲ ਭਰਮਾਉਣਗੇ, ਕਾਮੇ ਕਿਸਾਨਾਂ ਨੂੰ ਜਾਲ 'ਚ ਫਸਾਉਣਗੇ, ਵੀਰੋ ਫਸਣਾ ਜਾਣਾ ਜਰਾ ਰਹਿਣਾ ਡਟ ਕੇ, ਔਖਾ ਰਾਸਤਾ ਹੈ ਪਰ ਦਿੰਦੇ ਰਹਿਣਾ ਝੱਟ ਕੇ। ਧੰਨਵਾਦ ਜੀ।
1: ਸੇਵਾ ਸਿੰਘ ਨੂਰਪੁਰੀ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਸਾਡੀ ਲੁਧਿਆਣਾ ਵਸਦੀ ਸ਼ਾਇਰਾ ਮਨਜੀਤ ਧਮਾਨ ਜੀ ਨੂੰ। ਮਨਜੀਤ ਧਮਾਨ ਜੀ ਇਸ ਕਵੀ ਦਰਬਾਰ ਦੇ ਵਿੱਚ ਆਪਣੀ ਕਵਿਤਾ ਲੈ ਕੇ ਆ ਰਹੀ ਹੈ ਦੀਵਾਲੀ ਨਾਲ ਸੰਬੰਧਿਤ, ਤੇ ਉਹ ਕਹਿ ਰਹੇ ਨੇ ਆਓ ਦੀਵਾਲੀ ਤੇ ਦੀਵੇ ਗਿਆਨ ਦੇ ਜਗਾਈਏ। ਮਨਜੀਤ ਧਮਾਨ ਜੀ ਤੁਹਾਡਾ ਸਵਾਗਤ ਹੈ।
5: ਬਹੁਤ ਬਹੁਤ ਧੰਨਵਾਦ ਹਰਵੰਸ ਹੀਓ ਜੀ ਦਾ। ਦੁਆਬਾ ਰੇਡੀਓ ਦੇ ਸਾਰੇ ਸਰੋਤਿਆਂ ਨੂੰ ਮਨਜੀਤ ਕੌਰ ਧੀਮਾਨ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਮੇਰੀ ਅੱਜ ਦੀ ਰਚਨਾ ਹੈ ਦੀਵਾਲੀ ਤੇ ਦੀਵੇ। ਦੀਵਾਲੀ ਤੇ ਦੀਵੇ ਗਿਆਨ ਦੇ ਜਗਾਈਏ, ਦੀਵਾਲੀ ਤੇ ਦੀਵੇ ਗਿਆਨ ਦੇ ਜਗਾਈਏ, ਮਨਾ ਆਪਣਿਆਂ ਚੋਂ ਹਨੇਰਾ ਮਿਟਾਈਏ, ਮਨਾ ਆਪਣਿਆਂ ਚੋਂ ਹਨੇਰਾ ਮਿਟਾਈਏ, ਲੜੀਆਂ ਲਟਕਾਈਏ ਪਿਆਰ ਮੁਹੱਬਤ ਦੀਆਂ, ਲੜੀਆਂ ਲਟਕਾਈਏ ਪਿਆਰ ਮੁਹੱਬਤ ਦੀਆਂ, ਬੈਰ ਵਿਰੋਧ ਸਭ ਦੂਰ ਭਜਾਈਏ, ਬੈਰ ਵਿਰੋਧ ਸਭ ਦੂਰ ਭਜਾਈਏ, ਦੀਵਾਲੀ ਤੇ ਦੀਵੇ ਗਿਆਨ ਦੇ ਜਗਾਈਏ। ਤੇਰੀ ਜਾਤ ਮੇਰਾ ਧਰਮ ਬੜਾ ਹੈ ਰੌਲਾ ਇੱਥੇ, ਤੇਰੀ ਜਾਤ ਮੇਰਾ ਧਰਮ ਬੜਾ ਹੈ ਰੌਲਾ ਇੱਥੇ, ਕਿਸੇ ਦਾ ਰਾਮ ਕਿਸੇ ਦਾ ਅੱਲਾ ਕਿਸੇ ਦਾ ਹੈ ਮੌਲਾ ਇੱਥੇ, ਕਿਸੇ ਦਾ ਹੈ ਮੌਲਾ ਇੱਥੇ, ਕੱਢ ਕੇ ਫਰਕ ਦਿਲਾਂ ਦੇ ਵਿੱਚੋਂ, ਕੱਢ ਕੇ ਫਰਕ ਦਿਲਾਂ ਦੇ ਵਿੱਚੋਂ, ਮਾਨਵਤਾ ਨੂੰ ਧਰਮ ਬਣਾਈਏ, ਮਾਨਵਤਾ ਨੂੰ ਧਰਮ ਬਣਾਈਏ, ਦੀਵਾਲੀ ਤੇ ਦੀਵੇ ਗਿਆਨ ਦੇ ਜਗਾਈਏ। ਪਖੰਡ ਦੀ ਮਾਲਾ ਗਲ ਚੋਂ ਲਾਈਏ, ਪਖੰਡ ਦੀ ਮਾਲਾ ਗਲ ਚੋਂ ਲਾਈਏ, ਦੂਰ ਕਰੀਏ ਸਭ ਭਰਮ, ਬਾਕੀ ਸਭ ਕੁਛ ਝੂਠ ਹੈ ਇੱਥੇ, ਸੱਚਾ ਹੈ ਵਸ ਮਰਨ, ਸੱਚਾ ਹੈ ਵਸ ਮਰਨ, ਭੁੱਲ ਕੇ ਸਾਰੀ ਦੁਨੀਆਦਾਰੀ, ਭੁੱਲ ਕੇ ਝੂਠੀ ਦੁਨੀਆਦਾਰੀ, ਬਾਬੇ ਨਾਨਕ ਦੀ ਬਾਣੀ ਅਪਣਾਈਏ, ਦੀਵਾਲੀ ਤੇ ਦੀਵੇ ਗਿਆਨ ਦੇ ਜਗਾਈਏ। ਆਓ ਕੱਢੀਏ ਗੰਦਗੀ ਮਨਾਂ ਵਿੱਚੋਂ, ਰੌਸ਼ਨ ਹੋਵੇ ਫਿਰ ਆਲਾ ਦੁਆਲਾ, ਸਾਫ ਸੁਥਰਾ ਸਭ ਨਜ਼ਰੀ ਆਵੇ, ਸਾਫ ਸੁਥਰਾ ਸਭ ਨਜ਼ਰੀ ਆਵੇ, ਨਾ ਹੋਵੇ ਕੁਝ ਕਾਲਾ ਮਾਲਾ, ਰੌਸ਼ਨੀ ਤੇ ਚਾਨਣ ਦਾ ਤਿਉਹਾਰ ਹੈ ਜੋ, ਰੌਸ਼ਨੀ ਤੇ ਚਾਨਣ ਦਾ ਤਿਉਹਾਰ ਹੈ ਜੋ, ਤਿਮਾਨ ਆਓ ਸਾਰੇ ਉਸ ਦੀਵਾਲੀ ਨੂੰ ਮਨਾਈਏ, ਤਿਮਾਨ ਆਓ ਸਾਰੇ ਉਸ ਦੀਵਾਲੀ ਨੂੰ ਮਨਾਈਏ, ਦੀਵਾਲੀ ਤੇ ਦੀਵੇ ਗਿਆਨ ਦੇ ਜਗਾਈਏ, ਦੀਵਾਲੀ ਤੇ ਦੀਵੇ ਗਿਆਨ ਦੇ ਜਗਾਈਏ, ਮਨਾ ਆਪਣਿਆਂ ਚੋਂ ਹਨੇਰਾ ਮਿਟਾਈਏ, ਮਨਾ ਆਪਣਿਆਂ ਚੋਂ ਹਨੇਰਾ ਮਿਟਾਈਏ, ਲੜੀਆਂ ਲਟਕਾਈਏ ਪਿਆਰ ਮੁਹੱਬਤ ਦੀਆਂ, ਲੜੀਆਂ ਲਟਕਾਈਏ ਪਿਆਰ ਮੁਹੱਬਤ ਦੀਆਂ, ਬੈਰ ਵਿਰੋਧ ਸਭ ਦੂਰ ਭਜਾਈਏ, ਦੀਵਾਲੀ ਤੇ ਦੀਵੇ ਗਿਆਨ ਦੇ ਜਗਾਈਏ, ਦੀਵਾਲੀ ਤੇ ਦੀਵੇ ਗਿਆਨ ਦੇ ਜਗਾਈਏ। ਬਹੁਤ ਬਹੁਤ ਧੰਨਵਾਦ ਜੀ।
1: ਇਮਾਨ ਤੋਂ ਬਾਅਦ ਹੁਣ ਅਸੀਂ ਸੱਦਾ ਦੇਣ ਜਾ ਰਹੇ ਹਾਂ ਬਰਨਾਲਾ ਬਸਤੀ ਸਾਡੀ ਸ਼ਾਇਰਾ ਕਿਰਨਜੀਤ ਕੌਰ ਨੂੰ। ਕਿਰਨਜੀਤ ਕੌਰ ਦੀਆਂ ਲਿਖੀਆਂ ਹੋਈਆਂ ਚਾਰ ਕਿਤਾਬਾਂ ਜਿਹੜੀਆਂ ਆ ਚੁੱਕੀਆਂ ਨੇ, ਤੇ ਉਹਨਾਂ ਦੀ ਸਭ ਤੋਂ ਪਹਿਲੀ ਕਵਿਤਾ ਦੀ ਕਿਤਾਬ ਸੀ ਬੋਲ ਮੇਰੇ ਦਿਲ ਦੇ। ਇਸ ਤੋਂ ਇਲਾਵਾ ਵੀ ਉਹਨਾਂ ਨੇ ਤਿੰਨ ਕਿਤਾਬਾਂ ਹੋਰ ਲਿਖੀਆਂ ਹੋਈਆਂ ਨੇ, ਇੱਕ ਕਿਤਾਬ ਉਹਨਾਂ ਨੇ ਸੰਪਾਦਿਤ ਕੀਤੀ ਹੋਈ ਹੈ, ਤੇ ਹੋਰ ਵੱਖ ਵੱਖ ਸ਼ਖਸੀਅਤਾਂ ਬਾਰੇ ਉਹਨਾਂ ਦੇ ਲਿਖੇ ਹੋਏ ਲੇਖ ਵੀ ਉਹਨਾਂ ਦੇ ਕੋਲ ਉਪਲਬਧ ਨੇ। ਤੇ ਲੰਬਾ ਸਮਾਂ ਬ੍ਰੇਕ ਤੋਂ ਬਾਅਦ ਉਹਨਾਂ ਨੇ ਇੱਕ ਵਾਰ ਫਿਰ ਸਾਹਿਤ ਦੇ ਖੇਤਰ ਦੇ ਵਿੱਚ ਪ੍ਰਵੇਸ਼ ਕੀਤਾ ਹੈ। ਕਿਰਨਜੀਤ ਕੌਰ ਜੀ ਤੁਹਾਡੇ ਦੁਆਬਾ ਰੇਡੀਓ ਦੇ ਮੰਚ ਤੇ ਪਹਿਲੀ ਵਾਰੀ ਆ ਰਹੇ ਨੇ, ਅਸੀਂ ਉਹਨਾਂ ਦਾ ਨਿੱਘਾ ਸਵਾਗਤ ਕਰਦੇ ਹਾਂ। ਕਿਰਨਜੀਤ ਜੀ ਤੁਹਾਡਾ ਸਵਾਗਤ ਹੈ।
6: ਮੈਂ ਕਿਰਨਜੀਤ ਕੌਰ ਲੈ ਕੇ ਹਾਜ਼ਰ ਹਾਂ ਕਵਿਤਾ ਧੋਖੇ ਠੱਗੀਆਂ। ਧੋਖੇ ਠੱਗੀਆਂ ਸਾਡੀ ਜ਼ਿੰਦਗੀ ਬਣੀਆਂ, ਬੇਮੌਸਮੀ ਜੋ ਪਈਆਂ ਕਣੀਆਂ। ਧੋਖੇ ਠੱਗੀਆਂ ਸਾਡੀ ਜ਼ਿੰਦਗੀ ਬਣੀਆਂ, ਬੇਮੌਸਮੀ ਜਿਉਂ ਪਈਆਂ ਕਣੀਆਂ। ਰੱਬਾ ਮੇਰੀ ਤੇਰੇ ਨਾਲ ਇੱਕ ਲੜਾਈ ਏ, ਰੱਬਾ ਮੇਰੀ ਤੇਰੇ ਨਾਲ ਇੱਕ ਲੜਾਈ ਏ, ਕਿਉਂ ਤੂੰ ਸਾਡੀ ਜ਼ਿੰਦਗੀ ਕੋਲੇ ਵਾਂਗ ਤਪਾਈ ਏ। ਕਰ ਕਮਾਈਆਂ ਮੁੜ ਆਏ ਲੋਕੀ, ਕਰ ਕਮਾਈਆਂ ਮੁੜ ਆਏ ਲੋਕੀ, ਜਦ ਸ਼ਾਮਾਂ ਢਲੀਆਂ ਪਿਆ ਨਾ ਪੱਲੇ ਕੁਝ ਵੀ, ਮਲਦੇ ਰਹਿ ਗਏ ਤਲੀਆਂ, ਪਿਆ ਨਾ ਪੱਲੇ ਕੁਝ ਵੀ, ਮਲਦੇ ਰਹਿ ਗਏ ਤਲੀਆਂ, ਨਾਲ ਨਦੀਨਾ ਫਸਲਾਂ ਸਾਡੀਆਂ, ਨਾਲ ਨਦੀਨਾ ਫਸਲਾਂ ਸਾਡੀਆਂ, ਘੁੰਮਲਾਉਂਦੀਆਂ ਓਏ ਸਾਡੀ ਹੁੰਦੀ ਦੇਖ ਤਬਾਹੀ, ਸਾਡੀ ਹੁੰਦੀ ਦੇਖ ਤਬਾਹੀ, ਕੂੰਜਾਂ ਕਰ ਲਾਉਂਦੀਆਂ। ਸੱਪਾਂ ਦੇ ਸਿਰ ਬੜੇ ਹੀ ਮਿੱਧੇ, ਸੱਪਾਂ ਦੇ ਸਿਰ ਬੜੇ ਹੀ ਮਿੱਧੇ, ਮਿਲੀਆਂ ਨਾ ਸਾਨੂੰ ਮਣੀਆਂ, ਧਰਤੀ ਨੂੰ ਆਪਣੀ ਕਹਿੰਦੇ ਰਹੇ, ਧਰਤੀ ਨੂੰ ਆਪਣੀ ਕਹਿੰਦੇ ਰਹੇ, ਰੂਹਾਂ ਵਿੱਚ ਹਵਾਵਾਂ ਰਲੀਆਂ, ਰੂਹਾਂ ਵਿੱਚ ਹਵਾਵਾਂ ਰਲੀਆਂ। ਪੂਰੀ ਜ਼ਿੰਦਗੀ ਜੱਟ ਦੀ ਚੱਲਦੀ ਰਹਿੰਦੀ ਪੈਰ ਘਸਾਈ, ਪੂਰੀ ਜ਼ਿੰਦਗੀ ਜੱਟ ਦੀ ਚੱਲਦੀ ਰਹਿੰਦੀ ਪੈਰ ਘਸਾਈ, ਕਿਰਨਜੀਤ ਦੀ ਰੱਬਾ ਤੇਰੇ ਨਾਲ ਇਹੋ ਲੜਾਈ, ਤੇਰੇ ਨਾਲ ਇਹੋ ਲੜਾਈ। ਧੰਨਵਾਦ।
1: ਕਿਰਨਜੀਤ ਕੌਰ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਮੋਗਾ ਜ਼ਿਲ੍ਹੇ ਦੇ ਪਿੰਡ ਪਤੋ ਤੋਂ ਹਰਪ੍ਰੀਤ ਪਤੋ ਜੀ ਨੂੰ। ਪਤੋ ਜੀ ਆਪਣੀ ਜਿਹੜੀ ਰਚਨਾ ਹੈ ਉਹ ਦੀਵਾਲੀ ਨਾਲ ਸੰਬੰਧਿਤ ਹੈ, ਕਹਿ ਰਹੇ ਨੇ ਆਓ ਆਪਾਂ ਦੀਵਾ ਗਿਆਨ ਵਾਲਾ ਬਾਲੀਏ। ਹਰਪ੍ਰੀਤ ਪਤੋ ਜੀ ਤੁਹਾਡਾ ਸਵਾਗਤ ਹੈ।
7: हाँ जी, मैं एक रचना लेके हाजिर हाँ जी। दिवाली आई आ दिवाली, रोशनी बखेर दी, आस है हुण रात मुकूगी हनेर दी। आई आ दिवाली रोशनी बखेर दी, आस है हुण रात मुकूगी हनेर दी। आओ आपा दीवा ज्ञान वाला बालिए, नवी है सवेर सांझा नवियां ही पालिए। आओ आपा दीवा ज्ञान वाला बालिए, नवी है सवेर सांझा नवियां ही पालिए। नफरतां दा बीज आपा दिलां विचों कढ़ीए, मुड़ के ना उगे ऐसी जड़ आपा वढ़ीए। नफरतां दा बीज आपा दिलां विचों कढ़ीए, मुड़ के ना उगे ऐसी जड़ आपा वढ़ीए। नवा कुछ करके दुनिया नू बखा दीए, हूमै छड दीवा आपा ज्ञान दा जगा दीए। प्रेम दा तेल प्यार वाली बत्ती पा के, एकता दी सीख डब्बी नू कसा दीए। बैर ते विरोध साड़ शांति दा लाइए नारा, बैर ते विरोध साड़ शांति दा लाइए नारा। रब करे एह आसा नू पगा लीए, हर प्रीत पत्तो लंघ ना जावे समा। आओ आपा राल पाठ एके दा पका लीए, हर प्रीत पत्तो लंघ ना जावे समा। आओ आपा राल पाठ एके दा पका लीए। धन्नवाद जी, मैं हरप्रीत पत्तो।
1: प्रीत पत्तो जी तो बाद हूँ मैं सदा देन जा रहा बलविंदर कौर सिंह जी नूं। बलविंदर कौर सिंह जी अपनी रचना लोगों लेके हाजिर हो रहे ने। बलविंदर कौर सिंह जी, दुआबा रेडियो दे मंच ते तुहाडा निघा स्वागत है।
8: सारे स्रोतियां नूं मेरे वल्लों प्यार भरी सत श्री अकाल जी। मेरी कविता दा विशा है जी लोगों। ना बुरे दा पहला बदनाम हुंदा, बुराई आउंदी है दूसरे थां लोको। बुरा विच जहान दे जाए पंडिया, मर जाए बुराई दी मां लोको। जदों दिंदे हां बुरे दा साथ सारे, बुराई जड़ां च बैठदी तां लोको। कुखी मरण धियां मापे बिना जियां, रुलदे विच आश्रमां जा लोको। इज्जत औरत दी खतरे नित पैंदी, जद कानून ना करे बचा लोको। केस विच ने फाइलां बंद हुंदे, रुग नोटां दे दब दे कां लोको। निकले शब्द ना हा दा लगे नारा, निकले शब्द ना हा दा लगे नारा। तक दी इंसाफ है नन्नी छां लोको। कदों तक है चलना जुलम बाकी, कदों मिलना सही न्या लोको। थिंद हो कठे सारे मारो हंबला, धरती रह जाए रहन दी थां लोको। जिथे रहे कायम इज्जत औरतां दी, कदे होवे ना कोई गुनाह लोको। बिना औरत दे मुकनी खेड सारी, ਕਿੱਥੋਂ ਜੰਮਣੇ ਨੇ ਪੀਰ ਪੈਗੰਬਰ ਸ਼ਹਿਨ ਸ਼ਾਹ ਲੋਕੋ। ਕਿੱਥੋਂ ਜੰਮਣੇ ਨੇ ਪੀਰ ਪੈਗੰਬਰ ਸ਼ਹਿਨ ਸ਼ਾਹ ਲੋਕੋ। ਧੰਨਵਾਦ ਜੀ।
1: ਬਲਜਿੰਦਰ ਕੌਰ ਸਿੰਘ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਰਾਜਪੁਰਾ ਦੇ ਵਿੱਚ ਵਸਦੀ ਸਾਡੀ ਸ਼ਾਇਰਾ ਸ਼ਰਨਪ੍ਰੀਤ ਕੌਰ ਪ੍ਰੀਤ ਜੀ ਨੂੰ। ਸ਼ਰਨਪ੍ਰੀਤ ਕੌਰ ਪ੍ਰੀਤ ਜੀ ਆਪਣੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ। ਜਦੋਂ ਸਮੇਂ ਦਾ ਚੱਕਰ ਚੱਲਦਾ ਏ, ਸ਼ਰਨਪ੍ਰੀਤ ਕੌਰ ਜੀ ਦੁਆਬਾ ਰੇਡੀਓ ਦੇ ਮੰਚ ਤੇ ਤੁਹਾਡਾ ਨਿੱਘਾ ਸਵਾਗਤ ਹੈ।
9: ਦੁਆਬਾ ਰੇਡੀਓ ਦੇ ਸਾਰੇ ਭੈਣ ਵੀਰਾਂ ਨੂੰ ਸਤਿ ਸ੍ਰੀ ਅਕਾਲ। ਮੈਂ ਸ਼ਰਨਜੀਤ ਕੌਰ ਪ੍ਰੀਤ ਰਾਜਪੁਰੇ ਤੋਂ ਪੇਸ਼ ਹੈ ਮੇਰੀ ਜੀ ਆਪਣੀ ਰਚਨਾ ਜਦੋਂ ਸਮੇਂ ਦਾ ਚੱਕਰ ਚੱਲਦਾ ਏ। ਜਦੋਂ ਸਮੇਂ

आए जदों समय दा चक्कर चलदा ए, जदों समय दा चक्कर चलदा ए।

0: ਚੱਲ ਦਾਏ। ਹਾਂਜੀ, ਸਭ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ।
1: ਸ਼ਰਨਪ੍ਰੀਤ ਕੌਰ ਪ੍ਰੀਤ ਤੋਂ ਬਾਅਦ ਹੁਣ ਮੈਂ ਦੁਬਈ ਵਾਸਤੇ ਸਾਡੇ ਸ਼ਾਇਰ ਸੁਖਰਾਜ ਸਿਕੰਦਰ ਨੂੰ ਸੱਦਾ ਦਿੰਦਾ, ਉਹ ਆਉਣ ਤੇ ਆਪਣੀ ਜਿਹੜੀ ਰਚਨਾ ਸਾਡੇ ਦੁਆਬਾ ਰੇਡੀਓ ਦੇ ਮੰਚ ਦੇ ਸਰੋਤਿਆਂ ਦੇ ਨਾਲ ਸਾਂਝੀ ਕਰਨ। ਸੁਖਰਾਜ ਸਿਕੰਦਰ ਜੀ, ਤੁਹਾਡਾ ਸਵਾਗਤ ਹੈ।
2: ਸਤਿ ਸ੍ਰੀ ਅਕਾਲ, ਨਮਸਤੇ, ਸਲਾਮ, ਅਦਬ ਦੋਸਤੋ। ਮੈਂ ਸੁਖਰਾਜ ਸਿਕੰਦਰ, ਦੁਆਬਾ ਰੇਡੀਓ, ਹਰਬੰਸ ਹਿਊ ਸਾਹਿਬ ਜੀ ਦਾ ਅਤੇ ਸਰੋਤਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਜੋ ਸਨਮਾਨੇ ਨੂੰ ਮਾਣ ਬਖਸ਼ਦੇ ਜੀ। ਬਹੁਤ ਬਹੁਤ ਸ਼ੁਕਰੀਆ ਜੀ। ਅੱਜ ਦੀ ਰਚਨਾ ਜੀ, ਸੱਜਣਾ ਨੇ ਆਉਣਾ ਨਹੀਂ ਹੁਣ ਮੰਜੇ ਕੇ ਨਡਾਉਣੇ, ਉਹ ਸੱਜਣਾ ਨੇ ਆਉਣਾ ਨਹੀਂ ਹੁਣ ਮੰਜੇ ਕੇ ਨਡਾਉਣੇ, ਹਥੇੜੀਆਂ ਤੇ ਦੀਵੇ ਬਾਲ, ਹਥੇੜੀਆਂ ਤੇ ਦੀਵੇ ਬਾਲ ਕਿਸ ਨੂੰ ਵਿਖਾਉਣੇ, ਸੱਜਣਾ ਨੇ ਆਉਣਾ ਨਹੀਂ ਹੁਣ ਮੰਜੇ ਕੇ ਨਡਾਉਣੇ। ਉਹ ਚਾਵਾਂ ਨਾਲ ਮਿਲਦੇ ਸੀ ਗਲ ਲੱਗ ਕੇ, ਹੁਣ ਦੂਰੋਂ ਦੂਰੋਂ ਲੰਘ ਜਾਂਦੇ ਰਾਹ ਛੱਡ ਕੇ, ਅਸੀਂ ਬੂਹੇ ਮੋਰੇ ਖੜਦੇ ਸੀ ਸੱਜ ਤੱਜ ਕੇ, ਅਸੀਂ ਬੂਹੇ ਮੋਰੇ ਖੜਦੇ ਸੀ ਸੱਜ ਤੱਜ ਕੇ, ਕਿਹੜੇ ਹੀਰੇ ਲੱਭ ਗਏ ਜੋ ਅਸੀਂ ਉਤੋਂ ਖੋਣੇ, ਉਹ ਕਿਹੜੇ ਹੀਰੇ ਲੱਭ ਗਏ ਜੋ ਅਸੀਂ ਉਤੋਂ ਖੋਣੇ, ਉਹ ਸੱਜਣਾ ਨੇ ਆਉਣਾ ਨਹੀਂ ਹੁਣ ਮੰਜੇ ਕਿਨ ਡਾਉਣੇ। ਕਰਮਾਂ ਭਰੇ ਵੇੜੇ ਜਿੱਥੇ ਭਰਮ ਨਹੀਂ ਰਹਿੰਦੇ, ਉਹ ਕਰਮਾਂ ਭਰੇ ਵੇੜੇ ਜਿੱਥੇ ਭਰਮ ਨਹੀਂ ਰਹਿੰਦੇ, ਆਕਾਸ਼ ਵੱਲ ਧੂੰਆਂ ਚੜੇ ਚੁੱਲ੍ਹੇ ਗਰਮ ਰਹਿੰਦੇ, ਕਿੱਥੇ ਉਹ ਪੜੇ ਜੋ ਸੁਭਾਅ ਦੇ ਨਰਮ ਰਹਿੰਦੇ, ਕਿੱਥੇ ਉਹ ਪੜੇ ਜੋ ਸੁਭਾਅ ਦੇ ਨਰਮ ਰਹਿੰਦੇ। ਇਕੱਲਿਆਂ ਦੀ ਜ਼ਿੰਦਗੀ, ਉਹ ਇਕੱਲਿਆਂ ਦੀ ਜ਼ਿੰਦਗੀ ਡੰਗ ਹੀ ਟਪਾਉਣੇ, ਸੱਜਣਾ ਨੇ ਆਉਣਾ ਨਹੀਂ ਮੰਜੇ ਕਿਨ ਡਾਉਣੇ, ਉਹ ਸੱਜਣਾ ਨੇ ਆਉਣਾ ਨਹੀਂ ਮੰਜੇ ਕਿਨ ਡਾਉਣੇ। ਅਣਜਾਣੇ ਚ ਲੱਗਦਾ ਕੋਈ ਪਾਪ ਹੋ ਗਿਆ, ਪਾਕ ਰਿਸ਼ਤਾ ਐਵੇਂ ਨਹੀਂ ਖਰਾਬ ਹੋ ਗਿਆ, ਪਾਕ ਰਿਸ਼ਤਾ ਐਵੇਂ ਨਹੀਂ ਖਰਾਬ ਹੋ ਗਿਆ, ਮਾੜੀ ਨਜ਼ਰ ਲੱਗ ਗਈ ਜਾਂ ਸਰਾਫ ਹੋ ਗਿਆ, ਮਾੜੀ ਨਜ਼ਰ ਲੱਗ ਗਈ ਜਾਂ ਸਰਾਫ ਹੋ ਗਿਆ, ਉਮੀਦ

ਨਹੀਂ ਹੁਣ ਮੰਜੇ ਕਿਨ ਡਾਉਣੇ ਸੱਜਣਾ ਨੇ ਆਉਣਾ ਨਹੀਂ ਹੁਣ ਮੰਜੇ ਕਿਨ ਡਾਉਣੇ ਜਦੋਂ ਖੰਡ ਦੇ ਪਤਾਸੇ ਤੇ ਜ਼ਹਿਰ ਡੁੱਲ ਜਾਏ ਹਾਸਿਆਂ ਦੇ ਉੱਤੇ ਉਦੋਂ ਕਹਿਰ ਚੁੱਲ ਜਾਏ ਉਹ ਕਾਦੀ ਗੰਢ ਹੱਥਾਂ ਨਾਲ ਖੁੱਲ ਜਾਏ ਉਹ ਕਾਦੀ ਗੰਢ ਜੋ ਹੱਥਾਂ ਨਾਲ ਖੁੱਲ ਜਾਏ ਹੰਝੂਆਂ ਦੇ ਨਾਲ ਵੀ ਉਹ ਹੰਝੂਆਂ ਦੇ ਨਾਲ ਵੀ ਰਾਗ ਪੈਂਦੇ ਗਾਉਣੇ ਸੱਜਣਾ ਨੇ ਆਉਣਾ ਨਹੀਂ ਮੰਜੇ ਕਿਨ ਡਾਉਣੇ ਸੱਜਣਾ ਨੇ ਆਉਣਾ ਨਹੀਂ ਹੁਣ ਮੰਜੇ ਕਿਨ ਡਾਉਣੇ ਸਿਕੰਦਰਾ ਤੇ ਆਉਂਦੇ ਓ ਸੱਚੇ ਪੀਰ ਨੂੰ ਦਿਲ ਚ ਵਸਾਉਣਾ ਹੁੰਦਾ ਜਿੰਨਾ ਹੀਰ ਨੂੰ ਕੱਚਿਆਂ ਤੇ ਲਾਉਂਦੇ ਉਹ ਚਨਾਬ ਵਿੱਚ ਤਾਰੀਆਂ ਕੱਚਿਆਂ ਤੇ ਲਾਉਂਦੇ ਉਹ ਚਨਾਬ

0: ਜਗਾਉਣੇ ਉਹ ਸੱਜਣਾ ਨੇ ਆਉਣਾ ਨਹੀਂ ਮੰਜੇ ਕਿਨ ਡਾਉਣੇ ਗੁਰੂ ਬਿਨਾਂ ਕਿਸੇ ਦੀ ਗੱਤ ਨਹੀਂ ਹੁੰਦੀ ਸਾਹ ਬਿਨਾਂ ਕਹਿੰਦੇ ਜੀ ਪੱਤ ਨਹੀਂ ਹੁੰਦੀ ਹਿਜਰਾਂ ਤੋਂ ਪੈੜੀ ਕੋਈ ਸੱਟ ਨਹੀਂ ਹੁੰਦੀ ਹਿਜਰਾਂ ਤੋਂ ਪੈੜੀ ਕੋਈ ਸੱਟ ਨਹੀਂ ਹੁੰਦੀ ਪਲ ਪਲ ਬਾਅਦ ਹਾਏ ਓਏ ਪਲ ਪਲ ਬਾਅਦ ਜ਼ਖਮ ਪੈਂਦੇ ਟੋਣੇ ਸੱਜਣਾ ਨੇ ਆਉਣਾ ਨਹੀਂ ਹੁਣ ਮੰਜੇ ਕਿਨ ਡਾਉਣੇ ਸੱਜਣਾ ਨੇ ਆਉਣਾ ਨਹੀਂ ਹੁਣ ਮੰਜੇ ਕਿਨ ਡਾਉਣੇ ਦਿਲ ਜਦੋਂ ਰੂਹਾਂ ਦੇ ਵਰ ਕੇ ਫਰੋਲਦਾ ਦਿਲ ਜਦੋਂ ਰੂਹਾਂ ਦੇ ਵਰ ਕੇ ਫਰੋਲਦਾ ਸਖਰਾਜ ਨਹੀਂ ਉਦੋਂ ਫੇ ਸਰਤਾਜ ਬੋਲਦਾ ਸੁਖਰਾਜ ਨਹੀਂ ਉਦੋਂ ਫੇ ਸਰਤਾਜ ਬੋਲਦਾ
1: ਸੁਖਰਾਜ ਸਿਕੰਦਰ ਤੋਂ ਬਾਅਦ ਹੁਣ ਮੈਂ ਮੋਹਾਲੀ ਵਿੱਚ ਵਸਦੀ ਸਾਡੀ ਸ਼ਾਇਰਾ ਸੁਰਿੰਦਰ ਕੌਰ ਭੋਗਲ ਜੀ ਨੂੰ ਸੱਦਾ ਦੇਣ ਜਾ ਰਿਹਾ ਤੇ ਸੁਰਿੰਦਰ ਕੌਰ ਭੋਗਲ ਜੀ ਆਪਣੀ ਇੱਕ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ ਸੁਰਿੰਦਰ ਕੌਰ ਭੋਗਲ ਜੀ ਤੁਹਾਡਾ ਸਵਾਗਤ ਹੈ
2: ਦੁਆਬਾ ਰੇਡੀਓ ਦੇ ਸਾਰੇ ਸਰੋਤਾਵਾਂ ਨੂੰ ਸੁਰਿੰਦਰ ਕੌਰ ਭੋਗਲ ਦੀ ਪਿਆਰ ਭਰੀ ਸਤਿ ਸ੍ਰੀ ਅਕਾਲ ਸਭ ਤੋਂ ਪਹਿਲਾਂ ਤਾਂ ਮੈਂ ਹਰਬੰਸ ਜੀ ਦੀ ਸ਼ੁਕਰਗੁਜ਼ਾਰ ਹਾਂ ਜਿਨ੍ਹਾਂ ਨੇ ਮੈਨੂੰ ਸਰੋਤਿਆਂ ਦੇ ਨਾਲ ਰੂਬਰੂ ਹੋਣ ਦਾ ਮੌਕਾ ਦਿੱਤਾ ਅਤੇ ਅੱਜ ਤੁਹਾਡੇ ਅੱਗੇ ਪੇਸ਼ ਹੋਣ ਦਾ ਇਹਨਾਂ ਦੀ ਬਦੌਲਤ ਹੀ ਮੌਕਾ ਮਿਲਿਆ ਸ਼ੁਕਰਗੁਜ਼ਾਰ ਹਾਂ ਮੈਂ ਇਹਨਾਂ ਦੀ ਅਤੇ ਮੈਂ ਇੱਕ ਗੀਤ ਪੇਸ਼ ਕਰਨ ਲੱਗੀ ਹਾਂ ਕਿ ਮਰਦ ਲੋਕਾਂ ਨੂੰ ਬੀਵੀਆਂ ਵਾਸਤੇ ਟਾਈਮ ਜਦੋਂ ਘੱਟ ਹੁੰਦਾ ਅਤੇ ਉਹ ਵਿਚਾਰੀਆਂ ਉਡੀਕਦੀਆਂ ਰਹਿੰਦੀਆਂ ਨੇ ਕਿ ਸਾਡੇ ਹਸਬੈਂਡ ਆਉਣਗੇ ਅਤੇ ਅਸੀਂ ਘੁੰਮਣ ਜਾਵਾਂਗੇ ਜਾਂ ਕਿਸ ਤਰ੍ਹਾਂ ਉਹਨਾਂ ਨੂੰ ਟਾਈਮ ਜਦੋਂ ਨਹੀਂ ਨਾ ਮਿਲਦਾ ਅਤੇ ਉਹ ਕੀ ਕਹਿੰਦੀਆਂ ਨੇ ਤੰਗ ਆ ਕੇ ਉਹ ਜਨਾਨੀਆਂ ਕੀ ਕਹਿੰਦੀਆਂ ਨੇ ਮੈਂ ਉਹਦੇ ਬਾਰੇ ਗੀਤ ਲਿਖਿਆ ਮੁਲਾਜ਼ਾ ਫਰਮਾਓ
3: ਹਾਏ ਵੀ ਤੇਰੇ ਕੰਮ ਨਹੀਂ ਮੁੱਕਣੇ ਹਾਏ ਵੀ ਤੇਰੇ ਕੰਮ ਨਹੀਂ ਮੁੱਕਣੇ ਸਾਡੀ ਜਿੰਦ ਨੂੰ ਤੂੰ ਪਾਇਆ ਏ ਸੁੱਕਣੇ ਹਾਏ ਵੀ ਤੇਰੇ ਕੰਮ ਨਹੀਂ ਮੁੱਕਣੇ ਜ਼ਿੰਦਗੀ ਮੁੱਕ ਜਾਣੀ ਏ ਸਾਡੀ ਜ਼ਿੰਦਗੀ ਮੁੱਕ ਜਾਣੀ ਏ ਸਾਡੀ ਵੇ ਤੇਰੇ ਕੰਮ ਨਹੀਂ ਮੁੱਕਣੇ ਹਾਏ ਵੀ ਤੇਰੇ ਕੰਮ ਨਹੀਂ ਮੁੱਕਣੇ ਵੇ ਦੱਸ ਦੁਨੀਆ ਨਾਲੋਂ ਨਿਆਰਾ ਤੂੰ ਕਿਹੜਾ ਕੰਮ ਏ ਕਰਦਾ ਵੇ ਅੜਿਆ ਕਿਹੜਾ ਕੰਮ ਏ ਕਰਦਾ ਵੇ ਤੂੰ ਤਾਂ ਹੀ ਕਰਦਾ ਏ ਨਖਰੇ ਸਾਡਾ ਤੇਰੇ ਬਿਨ ਨਹੀਂ ਉਸਰਦਾ ਵੇ ਸਾਡਾ ਤੇਰੇ ਬਿਨ ਨਹੀਂ ਉਸਰਦਾ ਇਹ ਨਾ ਮਿਲਣ ਦੇ ਬਹਾਨੇ ਇਹ ਨਾ ਮਿਲਣ ਦੇ ਬਹਾਨੇ ਵੇ ਤੇਰੇ ਕਦੇ ਨਹੀਂ ਮੁੱਕਣੇ ਜ਼ਿੰਦਗੀ ਮੁੱਕ ਜਾਣੀ ਏ ਸਾਡੀ ਵੇ ਤੇਰੇ ਕੰਮ ਨਹੀਂ ਮੁੱਕਣੇ ਹਾਏ ਵੇ ਤੇਰੇ ਕੰਮ ਨਹੀਂ ਮੁੱਕਣੇ ਤੂੰ ਜਾਣਦਾ ਏ ਬਾਜੋ ਤੇਰੇ ਸਾਡਾ ਦਿਲ ਨਹੀਂ ਲੱਗਦਾ ਹਾਏ ਵੇ ਸਾਡਾ ਦਿਲ ਨਹੀਂ ਲੱਗਦਾ ਗੱਲਾਂ ਕਰਕੇ ਮਿੱਠੀਆਂ ਮਿੱਠੀਆਂ ਤੂੰ ਸਾਨੂੰ ਰਹਿਣਾ ਏ ਠੱਗਦਾ ਹਾਏ ਵੇ ਸਾਨੂੰ ਰਹਿੰਦਾ ਏ ਠੱਗਦਾ ਵੇ ਅਸੀਂ ਮਰ ਜਾਣਾ ਏ ਵੇ ਅਸੀਂ ਮਰ ਜਾਣਾ ਏ ਉਡੀਕਾਂ ਕਰਦੇ ਵੇ ਤੇਰੇ ਕੰਮ ਨਹੀਂ ਮੁੱਕਣੇ ਜ਼ਿੰਦਗੀ ਮੁੱਕ ਜਾਣੀ ਏ ਸਾਡੀ ਵੇ ਤੇਰੇ ਕੰਮ ਨਹੀਂ ਮੁੱਕਣੇ ਅਸੀਂ ਰਹਿੰਦੇ ਹਾਂ ਰਾਤ ਦਿਨੇ ਤੇਰੇ ਖਿਆਲਾਂ ਵਿੱਚ ਖੋਏ ਵੇ ਤੇਰੇ ਖਿਆਲਾਂ ਵਿੱਚ ਖੋਏ ਇੰਜ ਲੱਗਦਾ ਏ ਬੇਦਰਦੀਆ ਅਸੀਂ ਤੇਰੇ ਲਈ ਜਿਉਂਦੇ ਹੀ ਮੋਏ ਤੇਰੇ ਲਈ ਜਿਉਂਦੇ ਹੀ ਮੋਏ ਵੇ ਤੈਨੂੰ ਕਦੇ ਸਾਡੇ ਖਿਆਲ ਨਹੀਂ ਆਉਣੇ ਵੇ ਤੈਨੂੰ ਕਦੇ ਸਾਡੇ ਖਿਆਲ ਨਹੀਂ ਆਉਣੇ ਜੇ ਤੇਰੇ ਕੰਮ ਨਹੀਂ ਮੁੱਕਣੇ ਜ਼ਿੰਦਗੀ ਮੁੱਕ ਜਾਣੀ ਏ ਸਾਡੀ ਵੇ ਤੇਰੇ ਕੰਮ ਨਹੀਂ ਮੁੱਕਣੇ ਹਾਏ ਵੇ ਤੇਰੇ ਕੰਮ ਨਹੀਂ ਮੁੱਕਣੇ ਤੂੰ ਕਰਕੇ ਬਹਾਨੇ ਕੰਮਾਂ ਦੇ ਕਿਉਂ ਸਾਨੂੰ ਭਰਮਾਉਣਾ ਏ ਵੇ ਕਿਉਂ ਸਾਨੂੰ ਭਰਮਾਉਣਾ ਏ ਤੂੰ ਤਾਂ ਖੁਆਬਾਂ ਜੋਗਾ ਰਹਿ ਗਿਆ ਤੂੰ ਸਾਡੇ ਕੋਲ ਕੀ ਆਉਣਾ ਏ ਵੇ ਤੂੰ ਸਾਡੇ ਕੋਲ ਕੀ ਆਉਣਾ ਏ ਵੇ ਸਾਨੂੰ ਲੱਗਿਆ ਵੇ ਸਾਨੂੰ ਲੱਗਿਆ ਤੇਰੇ ਇਸ਼ਕ ਦਾ ਰੋਗ ਪੁਰਾਣਾ ਵੇ ਤੇਰੇ ਕੰਮ ਨਹੀਂ ਮੁੱਕਣੇ ਹਾਏ ਵੇ ਤੇਰੇ ਕੰਮ ਨਹੀਂ ਮੁੱਕਣੇ ਜ਼ਿੰਦਗੀ ਮੁੱਕ ਜਾਣੀ ਏ ਸਾਡੀ ਵੇ ਤੇਰੇ ਕੰਮ ਨਹੀਂ ਓ ਮੁੱਕਣੇ ਹਾਏ ਵੇ ਤੇਰੇ ਕੰਮ ਨਹੀਂ ਓ ਮੁੱਕਣੇ ਮੈਂ ਵੀ ਕਰਦਾ ਹਾਂ ਪਿਆਰ ਤੈਨੂੰ ਨਾ ਜਿੰਨਾ ਤੂੰ ਕਰਦੀ ਏ ਮੈਨੂੰ ਨੀ ਅੜੀਏ ਜਿੰਨਾ ਤੂੰ ਕਰਦੀ ਏ ਮੈਨੂੰ ਮੈਂ ਤੈਨੂੰ ਪਿਆਰ ਨਹੀਂ ਕਰਦਾ ਮੈਂ ਤੈਨੂੰ ਪਿਆਰ ਨਹੀਂ ਕਰਦਾ ਕਿਉਂ ਇਹ ਸ਼ੱਕ ਹੈ ਮੇਰੇ ਤੇ ਤੈਨੂੰ ਨੀ ਅੜੀਏ ਕਿਉਂ ਇਹ ਸ਼ੱਕ ਹੈ ਮੇਰੇ ਤੇ ਤੈਨੂੰ ਵੇ ਤੇਰੀਆਂ ਇਹਨਾਂ ਗੱਲਾਂ ਨਾਲ ਚਿੰਗਾਰੀ ਦੇ ਸ਼ੱਕ ਨਹੀਂ ਓ ਮਿਟਣੇ ਜੇ ਤੇਰੇ ਕੰਮ ਨਹੀਂ ਓ ਮੁੱਕਣੇ ਹਾਏ ਵੇ ਤੇਰੇ ਕੰਮ ਨਹੀਂ ਓ ਮੁੱਕਣੇ ਜ਼ਿੰਦਗੀ ਮੁੱਕ ਜਾਣੀ ਹੈ ਸਾਡੀ ਵੇ ਤੇਰੇ ਕੰਮ ਨਹੀਂ ਓ ਮੁੱਕਣੇ ਹਾਏ ਵੇ ਤੇਰੇ ਕੰਮ ਨਹੀਂ ਓ ਮੁੱਕਣੇ ਜ਼ਿੰਦਗੀ ਮੁੱਕ ਜਾਣੀ ਹੈ ਸਾਡੀ ਵੇ ਤੇਰੇ ਕੰਮ ਨਹੀਂ ਓ ਮੁੱਕਣੇ ਹਾਏ ਵੀ ਤੇਰੇ ਕੰਮ ਨਹੀਂ ਓ ਮੁੱਕਣੇ ਹਾਏ ਵੀ ਤੇਰੇ ਕੰਮ ਨਹੀਂ ਓ ਮੁੱਕਣੇ ਥੈਂਕ ਯੂ ਸ਼ੁਕਰੀਆ ਜੀ
1: ਕੁਰ ਭੋਗਲ ਜੀ ਤੋਂ ਬਾਅਦ ਹੁਣ ਮੈਂ ਪਟਿਆਲਾ ਦੀ ਸ਼ਾਇਰਾ ਜਿਹੜੀ ਅੱਜ ਕੱਲ੍ਹ ਪੰਚਕੂਲਾ ਵਿਖੇ ਰਹਿ ਰਹੀ ਆ ਮੇਰੀ ਮੁਰਾਦ ਹੈ ਮਨਮੋਹਨ ਕੌਰ ਜੀ ਤੋਂ ਉਹਨਾਂ ਨੂੰ ਮੈਂ ਸੱਦਾ ਦੇਣ ਜਾ ਰਿਹਾ ਉਹ ਆਉਣ ਅਤੇ ਆਪਣੀ ਇੱਕ ਰਚਨਾ ਸਾਡੇ ਦੁਆਬਾ ਰੇਡੀਓ ਦੇ ਸਰੋਤਿਆਂ ਦੇ ਨਾਲ ਸਾਂਝੀ ਕਰਨ ਮਨਮੋਹਨ ਕੌਰ ਜੀ ਤੁਹਾਡਾ ਸਵਾਗਤ ਹੈ
4: ਕਵਿਤਾ ਪੇਸ਼ ਹੈ ਸੱਜਣ ਜੀ ਤੁਸੀਂ ਕਿਹੇ ਚੰਗੇ ਕਿਹੜੇ ਵਕਤੀ ਆਏ ਹੋਠਾਂ ਤੇ ਸਾਡੇ ਹੋਕੇ ਖੇਡਣ ਬਾਂਗੇ ਫੁੱਲ ਕੁਮਲਾਏ ਸੱਜਣ ਜੀ ਤੁਸੀਂ ਕਿਹੇ ਚੰਗੇ ਕਿਹੜੇ ਵਕਤੀ ਆਏ ਹੋਠਾਂ ਤੇ ਸਾਡੇ ਹੋਕੇ ਖੇਡਣ ਬਾਗੀ ਫੁੱਲ ਕਮਲਾਏ ਸੱਜਣ ਜੀ ਤੁਸੀਂ ਹੋਠਾਂ ਨੂੰ ਛੋਇਆ ਹੱਸੇ ਖੇੜੇ ਫਿਰ ਟੈਕੇ ਫੁੱਲਾਂ ਨੂੰ ਤੁਸੀਂ ਹੱਥ ਚੋਂ ਲਾਇਆ ਬਾਗ ਜਿਸਮ ਦਾ ਮਹਿਕੇ ਅੱਖਾਂ ਦੇ ਹੰਝੂ ਮੋਤੀ ਬਣ ਕੇ ਗੱਲਾਂ ਉੱਤੇ ਵਹਿ ਗਏ ਪੈਰਾਂ ਵੀ ਤੁਸਾਂ ਗੁਲਾਬ ਵਿਛਾਏ ਮੁਹੱਬਤ ਦਾ ਪੈਗਾਮ ਸਜਾ ਕੇ ਦਿਲ ਦੀ ਵਿਥਿਆ ਕਿੰਨੇ ਬੂਝੇ ਕੌਣ ਬੂਝੇ ਕੀ ਕਹਿ ਗਏ ਸੱਜਣ ਜੀ ਤੁਸੀਂ ਕਿਹੇ ਚੰਗੇ ਕਿਹੜੇ ਵਕਤੀ ਆਏ ਸੱਜਣ ਜੀ ਤੁਸੀਂ ਕਿਹੇ ਚੰਗੇ ਕਿਹੜੇ ਵਕਤੀ ਆਏ ਇੱਕ ਕਹਾਣੀ ਮੈਂ ਰਿਕਾਰਡ ਕੀਤੀ ਹੈ ਅਧੂਰੀ ਔਰਤ ਉਹ ਵੀ ਮੈਂ ਸਲਾਈਡ ਤੁਹਾਨੂੰ ਭੇਜ ਰਹੀ ਹਾਂ ਆਸ ਹੈ ਤੁਹਾਨੂੰ ਪਸੰਦ ਆਏਗੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ
1: ਮਨਮੋਹਨ ਕੌਰ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਦਸੂ ਹਰਨ ਦੇ ਸਾਡੇ ਸ਼ਾਇਰ ਗੁਰਪ੍ਰੀਤ ਸਫਰੀ ਜੀ ਨੂੰ ਗੁਰਪ੍ਰੀਤ ਸਫਰੀ ਜੀ ਸਾਡੀਆਂ ਕੰਮ ਮਹਿਫਲਾਂ ਦੇ ਵਿੱਚ ਅਕਸਰ ਪੰਜਾਬੀ ਦੇ ਵਿੱਚ ਕਵਿਤਾਵਾਂ ਲੈ ਕੇ ਹਾਜ਼ਰ ਹੁੰਦੇ ਨੇ ਇਸ ਵਾਰ ਦੀ ਸਾਡੀ ਕੰਮ ਮਹਿਫਲ ਦੇ ਵਿੱਚ ਉਹ ਆਪਣੀ ਇੱਕ ਹਿੰਦੀ ਦੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ ਗੁਰਪ੍ਰੀਤ ਸਫਰੀ ਜੀ ਤੁਹਾਡਾ ਸਵਾਗਤ ਹੈ
5: ਦੋਸਤੋ ਦੁਆਬਾ ਰੇਡੀਓ ਮੰਚ ਕੇ ਦੁਆਰਾ ਆਪ ਸਭੀ ਕੇ ਸਾਹਮਣੇ ਹਾਜ਼ਰੀ ਲਗਾਉਣੇ ਕਾ ਮੌਕਾ ਮਿਲਾ ਹੈ ਸੋ ਹਰਬੰਸ ਜੀ ਔਰ ਆਪ ਸਭੀ ਸਰੋਤਾਗਨ ਕਾ ਬਹੁਤ ਬਹੁਤ ਧੰਨਵਾਦ ਇੱਕ ਕਵਿਤਾ ਹੈ ਸਰਹੱਦ ਕੇ ਉਸ ਪਾਰ ਆਓ ਆਪਣੇ ਦੇਸ਼ ਅਬ ਯਾਰੋ ਵਾਪਿਸ ਲੌਟ ਚਲੇ ਵੋ ਦੇਖੋ ਆਓ ਆਪਣੇ ਦੇਸ਼ ਅਬ ਯਾਰੋ ਵਾਪਿਸ ਲੌਟ ਚਲੇ ਵੋ ਦੇਖੋ ਪੰਛੀ ਆਪਣੇ ਗੌਂਸਲੋਂ ਕੀ ਔਰ ਚੋਗ ਲੀਏ ਹੋਏ ਵਾਪਿਸ ਲੌਟ ਰਹੇ ਹੈ ਕਹੀ ਪਰਾਈ ਪਨਹਾਂ ਗਾਰ ਮੇ ਆਪਣਾ ਕਹੀ ਪਰਾਈ ਪਨਹਾਂ ਗਾਰ ਮੇ ਆਪਣਾ ਦਮਹੀ ਨਾ ਚਲਾ ਜਾਏ ਤੁਮ ਸੁਨੋ ਹਲਕੇ ਸੇ ਗੁਜ਼ਰਤੀ ਹਵਾਏ ਕਾਨ ਮੇ ਮੁਸੇ ਯਹਾਂ ਕੁਛ ਕਹਿ ਰਹੀ ਹੈ ਫਿਰ ਵਹੀ ਸਰਹੱਦੋਂ ਕੀ ਖਿੱਚਾਤਾਨੀ ਕੀ ਹਮਾਰੇ ਚਾਰ ਸੂ ਪੜੀ ਹੈ ਲਕੀਰੇ ਫਿਰ ਵਹੀ ਸਰਹੱਦੋਂ ਕੀ ਖਿੱਚਾਤਾਨੀ ਕੀ ਹਮਾਰੇ ਚਾਰ ਸੂ ਪੜੀ ਹੈ ਲਕੀਰੇ ਦੇਖੋ ਪੰਛੀ ਗੀਤ ਸੁਨਾਤੇ ਪਤਸੇ ਉਸ ਪਾਰ ਸਰਹੱਦ ਕੇ ਜਾ ਰਹੇ ਹੈ बंद काल कोठड़ी के तंग एक शेक में से बंद पड़ी काल कोठड़ी के तंग एक शेक में से जब उड़ते हुए सारसों को मैंने देखा तब ए आजादी तड़प तुम्हारी मेरे मन को बेकरार करने लगी। फिर से आँख में बर आया पानी, सो आखिरी बंद है। फिर से आँख में बर आया पानी, जहन के क्षितिज पर बेदाग तस्वीरें। फिर से आँख में बर आया पानी, जहन के क्षितिज पर बेदाग तस्वीरें। दहलीज पर मुंतज वो बूढ़ी आँखें अशकों के बीच थी रमने लगी। आओ अपने देश अब यारो, वापस लौट चलें वो देखो, पंछी अपने घोंसलों की ओर चोग लिए हुए वापस लौट रहे हैं। सो धन्यवाद।
1: हरप्रीत सफरी तो बाद हुण मैं सदा देण जा रहा हां, जिला शहीद भगत सिंह नगर दे पिंड रायपुर डब्बा दे विच वसदी साडी शायरा प्रोफेसर रूबी रायपुरी जी नूं। रूबी रायपुरी जी अपने प्यारे पिता बारे एक कविता लेके हाजिर हो रही है। एक हफ्ता उसकी अंग्रेजी दे विच लिखी हुई है। रूबी रायपुरी जी तुहाडा स्वागत है।
6: शुक्रिया हरबंस अंकल जी। आवाज़ दी दुनिया दे दीवानियां नूं मेरी दुआ सलाम, सत श्री अकाल सारिया नूं। मेरी अज दी पोएम है जो उहदी जुबान तां अंग्रेजी दे विच है, पर जिवें कहा जांदा है कि इमोशंस दे या भावनावां दी कोई जुबान नहीं हुंदी, सो उहदे लई सिर्फ भावनावां दा होना ही लाजमी हुंदा है। सो मेरी अज दी पोएम जिहड़ी आ उह वी कुछ एवें दी है, है अंग्रेजी दे विच है। सो उम्मीद करदी हां कि ਤੁਸੀਂ ਸਾਰੇ ਗੌਰ ਫਰਮਾਉਂਗੇ। ਇਹਦਾ ਟਾਈਟਲ ਹੈ ਜੀ ਮਾਈ ਫਸਟ ਲਵਰ। ਵੰਸ ਅਪੋਨ ਅ ਨਾਈਟ ਇਨ ਦਾ ਮਿਡ ਨਾਈਟ ਟੂ ਮੋਰਨਿੰਗ ਸਮਵਨ ਕੇਮ ਕਰੋਲਿੰਗ ਟੂ ਮਾਈ ਮਾਈਂਡ ਬਟ ਇਟ ਵਾਜ ਅ ਡਰੀਮ ਨੋ ਵੇ ਹਾਊ ਕੁਡ ਅ ਡਰੀਮ ਬੀ ਇਨ ਓਪਨ ਆਈਜ਼ ਔਰ ਅ ਡੇ ਡਰੀਮ ਦੈਨ ਹਾਊ ਕੁਡ ਇਟ ਬੀ ਡਿਊਰਿੰਗ ਨਾਈਟ What it was then? A touch of what? Whose presence lingered in mind this time? Was it my thought? Embraced someone? How did he scrawl? How did he stroll? Lonely in my memory lane. He pampered my hair calmly, and I held his hand. Embraced him, so his skeleton moved. As usual, he didn't fold his arms around me. It might be my lover, the very first, who didn't leave me lonely in dark world. He, my loving heavenly father, my first lover ever. Oh, a day of A ray of dawn, and he was gone. And he was gone once again, forever. My loving father, my heavenly lover. Thank you.
1: Rubi Raipuri ton baad hun main sada den ja reha Babli Sohota ji nu. Babli Sohota ji apne man diyan gallan jehdiyan bahut pyariyan rachnaman de vich pro ke ਤੇ ਆਪਣੀ ਆਵਾਜ਼ ਦੇ ਵਿੱਚ ਸਾਡੇ ਸਰੋਤਿਆਂ ਦੇ ਨਾਲ ਸਾਂਝੀ ਕਰਦੇ ਹਨ। ਬਬਲੀ ਸੋਹਤਾ ਜੀ ਤੁਹਾਡਾ ਨਿੱਘਾ ਸਵਾਗਤ ਹੈ ਜੀ।
7: ਮੈਂ ਰਵੰਸ ਰਿਹਾਂ ਸਰ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਆਪਣੇ ਰੇਡੀਓ ਦੁਬਾਬੇ ਵਿੱਚ ਮੈਨੂੰ ਆਪਣੀ ਰਚਨਾ ਬੋਲਣ ਦੇ ਲਈ ਸੱਦਾ ਦਿੱਤਾ, ਅਤੇ ਸਾਰੇ ਸੁਣਨ ਵਾਲੇ ਸਰੋਤਿਆਂ ਨੂੰ ਪਿਆਰ ਭਰੀਆ ਨਮਸਤੇ। ਉਮੀਦ ਰੱਖਦੀ ਹਾਂ ਪਸੰਦ ਕਰੋਗੇ ਮੇਰੀ ਇਸ ਰਚਨਾ ਨੂੰ ਸੌਰਤ ਨਾਲ ਆਚਰ ਭਰਨਾ। ਹੈ ਸੁਪਨਾ ਮੇਰਾ ਦੁਨੀਆਂ ਵਿੱਚ ਕੁਝ ਕਰ ਜਾਵਾਂ ਹੈ ਸੁਪਨਾ ਮੇਰਾ ਦੁਨੀਆਂ ਵਿੱਚ ਕੁਝ ਕਰ ਜਾਵਾਂ ਬਣੀ ਰਹੇ ਮੇਰੀ ਯਾਦ ਮੈਂ ਭਾਵੇਂ ਮਰ ਜਾਵਾਂ ਬਣੀ ਰਹੇ ਮੇਰੀ ਯਾਦ, ਮੈਂ ਭਾਵੇਂ ਮਰ ਜਾਵਾਂ, ਹੈ ਸੁਪਨਾ ਮੇਰਾ ਦੁਨੀਆਂ ਵਿੱਚ ਕੁਝ ਕਰ ਜਾਵਾਂ। ਹਰ ਕੋਈ ਕਰੇ ਸਲਾਮ ਮੇਰੇ ਜਜ਼ਬਾਤਾਂ ਨੂੰ, ਹਰ ਕੋਈ ਕਰੇ ਸਲਾਮ ਮੇਰੇ ਜਜ਼ਬਾਤਾਂ ਨੂੰ, ਐਸੀ ਇੱਕ ਮਿਸਾਲ ਦੁਨੀਆਂ ਵਿੱਚ ਬਣ ਜਾਵਾਂ, ਐਸੀ ਇੱਕ ਮਿਸਾਲ ਦੁਨੀਆਂ ਵਿੱਚ ਬਣ ਜਾਵਾਂ, ਹੈ ਸੁਪਨਾ ਮੇਰਾ ਦੁਨੀਆਂ ਵਿੱਚ ਕੁਝ ਕਰ ਜਾਵਾਂ। ਸੰਸਾਰ ਭਾਵੇਂ ਭਵ ਸਾਗਰ ਦੁੱਖ ਤਕਲੀਫਾਂ ਦਾ, ਸੰਸਾਰ ਭਾਵੇਂ ਭਵ ਸਾਗਰ ਦੁੱਖ ਤਕਲੀਫਾਂ ਦਾ, ਮੈਂ ਇੱਕੋ ਸਾਹੇ ਭਵ ਸਾਗਰ ਨੂੰ ਤਰ ਜਾਵਾਂ, ਮੈਂ ਇੱਕੋ ਸਾਹੇ ਭਵ ਸਾਗਰ ਨੂੰ ਤਰ ਜਾਵਾਂ, ਹੈ ਸੁਪਨਾ ਮੇਰਾ ਦੁਨੀਆਂ ਵਿੱਚ ਕੁਝ ਕਰ ਜਾਵਾਂ। ਮੈਂ ਦੌਲਤ ਪਿੱਛੇ ਦੁਨੀਆਂ ਵਾਂਗੂ ਭੱਜਣਾ ਨਹੀਂ, ਮੈਂ ਦੌਲਤ ਪਿੱਛੇ ਦੁਨੀਆਂ ਵਾਂਗੂ ਭੱਜਣਾ ਨਹੀਂ, ਸ਼ੌਹਰਤ ਲਈ ਹੈ ਲਕਸ ਮੇਰਾ ਜੋ ਛੱਡਣਾ ਨਹੀਂ। ਦੇਵੇਗਾ ਮੇਰਾ ਸਾਥ ਮਾਂ ਬੋਲੀ ਦੇ ਲਈ ਕੋਈ, ਦੇਵੇਗਾ ਮੇਰਾ ਸਾਥ ਮਾਂ ਬੋਲੀ ਦੇ ਲਈ ਕੋਈ, ਮੈਂ ਖਾਲੀ ਹੱਥ ਅਤੇ ਖਾਲੀ ਝੋਲੀ ਦੋਵੇਂ ਭਰ ਜਾਵਾਂ, ਮੈਂ ਖਾਲੀ ਹੱਥ ਅਤੇ ਖਾਲੀ ਝੋਲੀ ਦੋਵੇਂ ਭਰ ਜਾਵਾਂ, ਹੈ ਸੁਪਨਾ ਮੇਰਾ ਦੁਨੀਆਂ ਵਿੱਚ ਕੁਝ ਕਰ ਜਾਵਾਂ। ਸ਼ਾਇਦ ਮੰਜ਼ਿਲ ਮਿਲੇ ਜ਼ਿੰਦਗੀ ਦੇ ਰਾਸਤੇ 'ਚ, ਸ਼ਾਇਦ ਮੰਜ਼ਿਲ ਮਿਲ ਜਾਏ ਜ਼ਿੰਦਗੀ ਦੇ ਰਾਸਤੇ 'ਚ, ਸੌਰਤ ਨਾਲ ਕਾਵਿ ਮਹਿਫਲ ਨੂੰ ਸਜਾਵਾਂ, ਸੌਰਤ ਨਾਲ ਖਾਲੀ ਆਚਲ ਨੂੰ ਭਰ ਜਾਵਾਂ, ਹੈ ਸੁਪਨਾ ਮੇਰਾ ਦੁਨੀਆਂ ਵਿੱਚ ਕੁਝ ਕਰ ਜਾਵਾਂ। ਕਹੇ ਬਸੀਆਂ ਵਾਲੀ ਮਰ ਕੇ ਜ਼ਿੰਦਗੀ ਜਿਉਣ ਨੂੰ, ਕਹੇ ਬਸੀਆਂ ਵਾਲੀ ਮਰ ਕੇ ਜ਼ਿੰਦਗੀ ਜਿਉਣ ਨੂੰ, ਬਬਲੀ ਸਹੌਤਾ ਬਣ ਕਵਿੱਤਰੀ ਉੱਚੀ ਚੋਟੀ ਚੜ ਜਾਵਾਂ, ਬਬਲੀ ਸਹੌਤਾ ਬਣ ਕਵਿੱਤਰੀ ਉੱਚੀ ਚੋਟੀ ਚੜ ਜਾਵਾਂ, ਹੈ ਸੁਪਨਾ ਮੇਰਾ ਦੁਨੀਆਂ ਵਿੱਚ ਕੁਝ ਕਰ ਜਾਵਾਂ, ਸੌਰਤ ਨਾਲ ਆਚਲ ਨੂੰ ਭਰ ਜਾਵਾਂ, ਹੈ ਸੁਪਨਾ ਮੇਰਾ ਦੁਨੀਆਂ ਵਿੱਚ ਕੁਝ ਕਰ ਜਾਵਾਂ। ਧੰਨਵਾਦ, ਧੰਨਵਾਦ।
1: ਸਹੌਤਾ ਤੋਂ ਬਾਅਦ ਹੁਣ ਮੈਂ ਸਦਾ ਦੇਣ ਜਾ ਰਿਹਾ ਹਾਂ ਅਰੀਨਾ ਸਿੰਘ ਨੂੰ। ਅਰੀਨਾ ਸਿੰਘ ਪੰਜਾਬੀ ਦੀ ਬਹੁਤ ਵਧੀਆ ਗਾਇਕਾ ਹੈ ਅਤੇ ਉਸ ਦਾ ਸਭ ਤੋਂ ਜ਼ਿਆਦਾ ਲਗਾਅ ਪੰਜਾਬੀ ਲੋਕ ਗੀਤਾਂ ਦੇ ਨਾਲ, ਜਿੱਥੇ ਉਹ ਲੋਕ ਗੀਤਾਂ ਦੀ ਰੂਹ ਨੂੰ ਫੜਦੀ ਹੈ, ਲੋਕਾਂ ਦੀ ਰੂਹ ਨੂੰ ਟੁੰਬਦੀ ਹੈ, ਉੱਥੇ ਉਹ ਸੰਗੀਤ ਦੇ ਉੱਤੇ ਵੀ ਉਸਦਾ ਪੂਰਾ ਕਾਬੂ ਹੈ ਅਤੇ ਉਹ ਸੱਤ ਸੁਰਾਂ ਨੂੰ ਜਿਹੜਾ ਆ ਬਹੁਤ ਹੀ ਵਧੀਆ ਢੰਗ ਦੇ ਨਾਲ ਸਰੋਤਿਆਂ ਦੇ ਰੂਬਰੂ ਕਰਨ ਦਾ ਗੁਰ ਜਾਣਦੀ ਹੈ। ਅਤੇ ਮੈਂ ਰੀਨਾ ਸਿੰਘ ਨੂੰ ਸੱਦਾ ਦਿੰਦਾ, ਉਹ ਆਏ ਅਤੇ ਆਪਣੇ ਸੰਗੀਤ ਅਤੇ ਆਪਣੀ ਆਵਾਜ਼ ਦਾ ਜਾਦੂ ਜਿਹੜਾ ਆ ਸਾਡੇ ਸਰੋਤਿਆਂ ਦੇ ਉੱਤੇ ਨਿਸ਼ਾਵਰ ਕਰਨ। ਰੀਨਾ ਸਿੰਘ ਜੀ,

0: ਜਿਹਦੇ ਕਵੀ ਦਰਬਾਰ ਦੇ ਅਖੀਰ ਦੇ ਵਿੱਚ ਮੈਂ ਤੁਹਾਡੇ ਸਨਮੁੱਖ ਪੁਰਤਗਾਲ ਤੋਂ ਸਾਡੇ ਸ਼ਾਇਰ ਦੁਖਭੰਜਨ ਸਿੰਘ ਰੰਧਾਵਾ ਜੀ ਨੂੰ ਲੈ ਕੇ ਹਾਜ਼ਰ ਹੋ ਰਿਹਾ। ਆਸ ਕਰਦੇ ਹਾਂ ਕਿ ਤੁਸੀਂ ਉਹਨਾਂ ਦੀ ਰਚਨਾ ਦਾ ਵੀ ਆਨੰਦ ਮਾਣੋਗੇ। ਦੁਖਭੰਜਨ ਸਿੰਘ ਰੰਧਾਵਾ ਜੀ, ਤੁਹਾਡਾ ਦੁਆਬਾ ਰੇਡੀਓ ਦੇ ਮੰਚ ਤੇ ਨਿੱਘਾ ਸਵਾਗਤ ਹੈ।
1: ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਦੁਖਭੰਜਨ ਰੰਧਾਵਾ ਪੁਰਤਗਾਲ ਤੋਂ, ਔਰ ਦੁਆਬਾ ਰੇਡੀਓ ਦੇ ਸਾਰੇ ਦਰਸ਼ਕਾਂ ਨੂੰ ਮੇਰਾ ਸਤਿ ਸ਼੍ਰੀ ਅਕਾਲ, ਔਰ ਹਰਬੰਸ ਸਿੰਘ ਭਾਅ ਜੀ ਤੁਹਾਨੂੰ ਵੀ ਮੇਰਾ ਬਹੁਤ ਬਹੁਤ ਨਮਨ ਔਰ ਸਤਿ ਸ਼੍ਰੀ ਅਕਾਲ। ਮੈਂ ਆਪਣੀ ਰਚਨਾ ਹਾਜ਼ਰ ਹਾਂ ਜੀ ਲੈ ਕੇ ਸਮੂਹ ਦੁਆਬਾ ਰੇਡੀਓ ਦੇ ਸਰੋਤਿਆਂ ਲਈ। ਤੇਰੇ ਹਾਸਿਆਂ 'ਚ ਹੱਸਾਂ, ਤੇਰੇ ਰੋਣਿਆਂ 'ਚ ਰੋਵਾਂ, ਜਿੱਥੋਂ ਆਖੇ ਉਥੋਂ ਚੱਲਾਂ, ਜਿੱਥੇ

0: ਧੰਨਵਾਦ ਜੀ।
1: ਮੈਂ ਅੰਤ ਦੇ ਵਿੱਚ ਦੁਆਬਾ ਰੇਡੀਓ ਦੇ 30ਵੇਂ ਕਵੀ ਦਰਬਾਰ ਦੇ ਵਿੱਚ ਪੇਸ਼ ਹੋਏ ਸਾਰੇ ਕਵੀਆਂ ਦਾ ਬਹੁਤ ਬਹੁਤ ਧੰਨਵਾਦੀ ਹਾਂ, ਜਿਨ੍ਹਾਂ ਨੇ ਆਪਣੇ ਕੀਮਤੀ ਸਮਿਆਂ ਦੇ ਵਿੱਚੋਂ ਸਮਾਂ ਕੱਢ ਕੇ ਸਾਡੇ ਦੁਆਬਾ ਰੇਡੀਓ ਦੇ ਸਰੋਤਿਆਂ ਨੂੰ ਨਵਾਜਿਆ, ਤੇ ਆਸ ਕਰਦੇ ਹਾਂ ਕਿ ਸਦਾ ਹੀ ਉਹ ਇਸੇ ਤਰ੍ਹਾਂ ਸਾਨੂੰ ਸਹਿਯੋਗ ਦਿੰਦੇ ਰਹਿਣਗੇ। ਤੇ ਅੰਤ ਦੇ ਵਿੱਚ ਹਰਵੰਸੀਓ ਵੱਲੋਂ ਇੱਕ ਵਾਰ ਫੇਰ ਸਾਰੇ ਸਰੋਤਿਆਂ ਨੂੰ ਤੇ ਸ਼ਾਇਰ ਦੋਸਤਾਂ ਨੂੰ ਆਦਾਬ, ਨਮਸਕਾਰ, ਸਤਿ ਸ੍ਰੀ ਅਕਾਲ, ਕੁਦਰਤ ਖੈਰ ਕਰੇ, ਅਲਵਿਦਾ ਪਿਆਰੇ ਦੋਸਤੋ, ਆਮੀਨ।

ਦੇ 6:30 ਵਜਦੇ ਹਨ ਤੇ ਸਾਡਾ ਪ੍ਰੋਗਰਾਮ ਗਾਉਂਦੀ ਸ਼ਾਮ ਸ਼ੁਰੂ ਹੋਣ ਜਾ ਰਿਹਾ ਹੈ। ਤੇ ਤੁਸੀਂ ਜਿਵੇਂ ਸਾਰੇ ਜਾਣਦੇ ਹੋ ਇਸ ਪ੍ਰੋਗਰਾਮ ਦੇ ਵਿਚ ਅਸੀਂ ਉਨ੍ਹਾਂ ਸ਼ਾਇਰ ਦੋਸਤਾਂ ਨੂੰ ਉਨ੍ਹਾਂ ਗੀਤਕਾਰਾਂ ਨੂੰ ਉਨ੍ਹਾਂ ਗਾਇਕਾਂ ਨੂੰ ਪੇਸ਼ ਕਰਦੇ ਹਾਂ ਜਿਹੜੇ ਆਪਣੀਆਂ ਜਾਂ ਦੂਸਰੇ ਸ਼ਾਇਰ ਦੋਸਤਾਂ ਦੀਆਂ ਰਚਨਾਵਾਂ ਤਰੰਨਮ ਦੇ ਵਿਚ ਗਾ ਕੇ ਪੇਸ਼ ਕਰਦੇ ਨੇ ਤੇ ਇਸ ਵਾਰ ਅਸੀਂ ਇਸ ਪ੍ਰੋਗਰਾਮ ਦੇ ਵਿਚ ਆਗਾਜ਼ ਕਰਨ ਲਈ ਸੱਦਾ ਦੇਣ ਜਾ ਰਹੇ ਹਾਂ ਲੁਧਿਆਣਾ ਜ਼ਿਲ੍ਹੇ ਦੇ ਵਿਚ ਪੰਜਾਬੀ ਦੀ ਬਹੁਤ ਹੀ ਪੁਰਾਣੀ ਜਿਹੜੀ ਸਹਿ ਸਭਾ ਏ ਮੇਰੀ ਮੁਰਾਦੇ ਪੰਜਾਬੀ ਲਿਖਾਰੀ ਸਭਾ ਰਾਮਪੁਰ ਰਾਮਪੁਰ ਦੇ ਅੱਜ ਕੱਲ ਜੋ ਪ੍ਰਧਾਨ ਹਨ ਜਸਵੀਰ ਝੱਜ ਜੀ ਜਿਹੜੇ ਕਿ ਦਰਾਹਾ ਤੋਂ ਅਜੀਤ ਦੇ ਪੱਤਰਕਾਰ ਵੀ ਹਨ ਤੇ ਨਾਲ ਪੰਜਾਬੀ ਲਿਖਾਰੀ ਸਭਾ ਦੇ ਪ੍ਰਧਾਨ ਨੇ ਰਾਮਪੁਰ ਬੜੀ ਸਭਾ ਦੇ ਤੇ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਵੀ ਉਹ ਕਾਰਜਕਾਰਨੀ ਦੇ ਮੈਂਬਰ ਹਨ। ਜਸਵੀਰ ਝੱਜ ਜੀ ਤੁਹਾਡਾ ਗਾਉਂਦੀ ਸ਼ਾਮ ਪ੍ਰੋਗਰਾਮ ਦੇ ਵਿਚ ਨਿੱਘਾ ਸਵਾਗਤ ਹੈ।

ਸਵੀਰ ਝਾਜੀ ਤੋਂ ਬਾਅਦ ਸਾਡੇ ਗਾਉਂਦੀ ਸ਼ਾਮ ਪ੍ਰੋਗਰਾਮ ਦੇ ਵਿਚ ਹਾਜ਼ਰ ਹੋ ਰਹੇ ਨੇ ਜਲੰਧਰ ਤੋਂ ਸ਼ਾਇਰਾ ਅਮਨਦੀਪ ਕੌਰ ਜਲੰਧਰੀ। ਅਮਨਦੀਪ ਕੌਰ ਜਲੰਧਰੀ ਬਾਰੇ ਸਾਡੇ ਸਰੋਤੇ ਜਿਹੜੇ ਆ ਬਖੂਬੀ ਵਾਕਫ ਨੇ, ਕਿਉਂਕਿ

0: ਅਮਨਦੀਪ ਕੌਰ ਜਲੰਧਰੀ ਜੀ ਸਦਾ ਹੀ ਸਾਡੇ ਕਵੀ ਦਰਬਾਰਾਂ ਦੇ ਵਿਚ ਸ਼ਾਮਲ ਹੁੰਦੇ ਰਹਿੰਦੇ ਨੇ ਤੇ ਇਸ ਵਾਰ ਉਹ ਸਾਡੇ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿਚ ਹਾਜ਼ਰ ਹੋਏ ਨੇ। ਗਾਉਂਦੀ ਸ਼ਾਮ ਪ੍ਰੋਗਰਾਮ ਦੇ ਵਿਚ ਉਹ ਆਪਣੀ ਇਕ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ ਜਿਸ ਦੇ ਵਿਚ ਉਹ ਆਪਣੇ ਦਿਲ ਜਾਨੀ ਨੂੰ ਆਪਣੇ ਮਹਿਬੂਬ ਨੂੰ ਆਪਣੇ ਪਿਆਰੇ ਨੂੰ ਜਿਹੜਾ ਆ ਆਪਣੇ ਦਿਲ ਦੀਆਂ ਗੱਲਾਂ ਜਿਹੜੀਆਂ ਦੱਸ ਰਹੇ ਨੇ ਤੇ ਉਸ ਦੇ ਨਾਲ ਜਿਹੜਾ ਆ ਨਹੋਰਿਆਂ ਦੇ ਵਿਚ ਜਿਹੜਾ ਆ ਉਨ੍ਹਾਂ ਨੂੰ ਆਪਣੇ ਦਿਲ ਦੀਆਂ ਰਮਜਾਂ ਜਿਹੜੀਆਂ ਉਹ ਵੀ ਸਮਝਾ ਰਹੇ ਨੇ। ਅਮਨਦੀਪ ਕੌਰ ਜਲੰਧਰੀ ਜੀ, ਤੁਹਾਡਾ ਦੁਆਬਾ ਰੇਡੀਓ ਦੇ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿਚ ਨਿੱਘਾ ਸਵਾਗਤ ਹੈ।
1: ਅਮਨਦੀਪ ਕੌਰ ਜਲੰਧਰੀ ਵੱਲੋਂ ਦੁਆਬਾ ਰੇਡੀਓ ਦੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਅੱਜ ਮੈਂ ਇੱਕ ਗੀਤ ਤੁਹਾਡੇ ਨਾਲ ਸਾਂਝਾ ਕਰਾਂਗੀ

0: ਧੰਨਵਾਦ ਜੀ।
1: ਦੀਪ ਕੌਰ ਜਲੰਧਰੀ ਤੋਂ ਬਾਅਦ ਹੁਣ ਸਾਡੇ ਪ੍ਰੋਗਰਾਮ ਗੁਆਂਢੀ ਸ਼ਾਮ ਦੇ ਵਿਚ ਹਾਜ਼ਰ ਹੋ ਰਹੇ ਨੇ ਪਟਿਆਲਾ ਤੋਂ ਨਿਰਮਲਾ ਗਰਗ ਜੀ। ਨਿਰਮਲਾ ਗਰਗ ਜੀ ਜਿੱਥੇ ਬਹੁਤ ਵਧੀਆ ਗੀਤ ਲਿਖਦੇ ਨੇ, ਸ਼ਾਇਰੀ ਕਰਦੇ ਨੇ, ਉਥੇ ਉਹ ਆਪਣੀ ਸੁਰੀਲੀ ਆਵਾਜ਼ ਦੇ ਨਾਲ ਬਹੁਤ ਵਧੀਆ ਵਧੀਆ ਗੀਤ ਗਾਉਂਦੇ ਵੀ ਹਨ। ਇਹ ਸਾਰਾ ਕੁਝ ਜਿਹੜਾ ਉਨ੍ਹਾਂ ਨੂੰ ਜਿਵੇਂ ਸ਼ਾਇਰੀ ਕਰਨਾ, ਗੀਤ ਲਿਖਣਾ ਤੇ ਜਿਹੜਾ ਆ ਗਾਉਣਾ, ਇਹ ਉਨ੍ਹਾਂ ਨੂੰ ਵਿਰਾਸਤ ਦੇ ਵਿਚ ਆਪਣੇ ਪਿਤਾ ਜੀ ਤੋਂ ਮਿਲਿਆ ਏ ਤੇ ਸਾਡੇ ਇਸ ਪ੍ਰੋਗਰਾਮ ਦੇ ਵਿਚ ਉਹ ਆਪਣੀ ਜਿਹੜੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ ਉਹ ਦਿੱਲੀ ਦੇ ਵਿਚ ਜੋ ਕਿਸਾਨਾਂ ਦਾ ਧਰਨਾ ਚੱਲ ਰਿਹਾ ਉਸ ਧਰਨੇ ਦੇ ਹੱਕ ਦੇ ਵਿਚ ਕਿਸਾਨਾਂ ਦੇ ਹੌਸਲਿਆਂ ਨੂੰ ਬੁਲੰਦ ਰੱਖਣ ਲਈ ਉਹ ਆਪਣੀ ਜਿਹੜੀ ਆ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ। ਨਿਰਮਲਾ ਗਰਗ ਜੀ ਕਹਿ ਰਹੇ ਨੇ ਕਿ ਕਿਸਾਨ ਜਿਹੜਾ ਆ ਇਹ ਕੋਲ ਜਿੱਤ ਕੇ ਮੁੜਨਗੇ, ਜਿੱਤ ਤੋਂ ਬਿਨਾਂ ਕਿਸਾਨ ਜਿਹੜਾ ਕਦੇ ਵੀ ਜਿਹੜਾ ਪਿਛਾਂ ਵਾਪਸ ਮੁੜ ਕੇ ਨਹੀਂ ਆਏਗਾ। ਨਿਰਮਲਾ ਗਰਗ ਜੀ ਗੁਆਂਢੀ ਸ਼ਾਮ ਪ੍ਰੋਗਰਾਮ ਦੇ ਵਿਚ ਤੁਹਾਡਾ ਨਿੱਘਾ ਸਵਾਗਤ ਹੈ।
2: ਅਸੀਂ ਦਿਲ ਵਿਚ ਲਈਏ ਪੱਕੀ ਧਾਰ, ਦਿੱਲੀ ਏ ਨੀ ਤੈਨੂੰ ਜਿੱਤ ਕੇ ਮੁੜਾਂਗੇ, ਹੋਇਆ ਮਸਲਾ ਪਿਆ ਯਾਰ ਪਾਰ, ਦਿੱਲੀ ਏ ਨੀ ਤੈਨੂੰ ਜਿੱਤ ਕੇ ਮੁੜਾਂਗੇ। ਅਸੀਂ ਦਿਲ ਵਿਚ ਲਈਏ ਪੱਕੀ ਧਾਰ, ਦਿੱਲੀ ਏ ਨੀ ਤੈਨੂੰ ਜਿੱਤ ਕੇ ਮੁੜਾਂਗੇ। ਕਿੰਨਾ ਹਿੱਕ ਵਿਚ ਜੋਰੇ ਪੰਜਾਬੀਆਂ ਦੀ ਦੱਸਣਾ, ਕਿੰਨਾ ਹਿੱਕ ਵਿਚ ਜੋਰੇ ਪੰਜਾਬੀਆਂ ਦੀ ਦੱਸਣਾ, ਕੁੱਤਿਆਂ ਦੇ ਵਾਂਗ ਨੀ ਤੂੰ ਮੂਹਰੇ ਹੋ ਕੇ ਨੱਸਣਾ, ਪਾ ਕੇ ਗਲ ਤੇਰੇ ਲਾਨਤਾਂ ਦੇ ਹਾਰ, ਦਿੱਲੀ ਏ ਨੀ ਤੈਨੂੰ ਜਿੱਤ ਕੇ ਮੁੜਾਂਗੇ। ਅਸੀਂ ਦਿਲ ਵਿਚ ਲਈਏ ਪੱਕੀ ਧਾਰ, ਦਿੱਲੀ ਏ ਨੀ ਤੈਨੂੰ ਜਿੱਤ ਕੇ ਮੁੜਾਂਗੇ।

ਕਰੀ ਤੇਰੇ ਨਾਲ ਬੈਠੇ ਆ ਕਰਾਰ, ਦਿੱਲੀ ਏ ਨੀ ਤੈਨੂੰ ਜਿੱਤ ਕੇ ਮੁੜਾਂਗੇ। ਅਸੀਂ ਦਿਲ ਵਿੱਚ ਲਈਏ ਪੱਕੀ ਧਾਰ, ਦਿੱਲੀ ਏ ਨੀ ਤੈਨੂੰ ਜਿੱਤ ਕੇ ਮੁੜਾਂਗੇ। ਹੋਇਆ ਮਸਲਾ ਪਿਆ ਏ ਆਰ ਪਾਰ, ਦਿੱਲੀ ਏ ਨੀ ਤੈਨੂੰ ਜਿੱਤ ਕੇ ਮੁੜਾਂਗੇ। ਹਰੀ ਸਿੰਘ ਨਲੂਏ ਦੇ ਖੂਨ ਦੀ ਦਹਾੜੇ, ਕਾਬਲ ਕੰਧਾਰ ਤੱਕ ਪਾਇਆ ਜੀ ਨੇ ਪਾੜੇ। ਹਰੀ ਸਿੰਘ ਨਲੂਏ ਦੇ ਖੂਨ ਦੀ ਦਹਾੜੇ, ਕਾਬਲ ਕੰਧਾਰ ਤੱਕ ਪਾਇਆ ਜੀ ਨੇ ਪਾੜੇ। ਨਿਰਮਲ ਅੱਕ ਕੇ ਪੰਜਾਬੀ ਰੇ ਬੰਗਾਰ, ਦਿੱਲੀ ਏ ਨੀ ਤੈਨੂੰ ਜਿੱਤ ਕੇ ਮੁੜਾਂਗੇ। ਅਸੀਂ ਦਿਲ ਵਿੱਚ

0: ਅਸੀਂ ਦਿਲ ਵਿੱਚ ਲਈਏ ਪੱਕੀ ਧਾਰ, ਦਿੱਲੀਏ ਨੀ ਤੈਨੂੰ ਜਿੱਤ ਕੇ ਮੁੜਾਂਗੇ। ਧੰਨਵਾਦ ਜੀ।
1: ਨਿਰਮਲਾ ਗਰਗ ਜੀ ਤੋਂ ਬਾਅਦ ਹੁਣ ਮੈਂ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿੱਚ ਸੱਦਾ ਦੇਣ ਜਾ ਰਿਹਾ ਸ਼ਮਸ਼ੇਰ ਸਿੰਘ ਸੰਧੂ ਜੀ ਨੂੰ। ਸ਼ਮਸ਼ੇਰ ਸਿੰਘ ਸੰਧੂ ਜੀ ਪੰਜਾਬੀ ਸਾਹਿਤ ਦੇ ਵਿੱਚ, ਪੰਜਾਬੀ ਸਭਿਆਚਾਰ ਦੇ ਵਿੱਚ, ਪੰਜਾਬੀ ਗੀਤ ਸੰਗੀਤ ਦੀ ਦੁਨੀਆਂ ਦੇ ਵਿੱਚ, ਪੰਜਾਬੀ ਪੱਤਰਕਾਰੀ ਦੀ ਦੁਨੀਆਂ ਦੇ ਵਿੱਚ ਇੱਕ ਚਮਕਦਾ ਹੋਇਆ ਸਿਤਾਰਾ ਹੈ। ਜਦੋਂ ਉਨ੍ਹਾਂ ਨੇ ਕਹਾਣੀਆਂ ਲਿਖੀਆਂ ਸਨ ਤਾਂ ਉਨ੍ਹਾਂ ਦੀ ਕਿਤਾਬ ਕੋਈ ਦਿਓ ਜਵਾਬ ਜਿਹੜੀ ਆ ਉਸਨੇ ਪੰਜਾਬੀ ਸਾਹਿਤ ਜਗਤ ਦੇ ਵਿੱਚ ਤਰਸੱਲੀ ਮਚਾਈ ਸੀ। ਜਦੋਂ ਉਨ੍ਹਾਂ ਨੇ ਪੱਤਰਕਾਰ ਵਜੋਂ ਪੰਜਾਬੀ ਟ੍ਰਿਬਿਊਨ ਦੇ ਵਿੱਚ ਲੰਬਾ ਸਮਾਂ ਕੰਮ ਕੀਤਾ ਤਾਂ ਉਨ੍ਹਾਂ ਦੀਆਂ ਲਿਖਤਾਂ ਨੂੰ ਪੜ੍ਹ ਕੇ ਜਿਹੜੇ ਆ ਪਾਠਕ ਅਸ਼ਾਸ਼ ਕਰ ਉੱਠਦੇ ਸਨ। ਇਸ ਦੇ ਨਾਲ ਦੀ ਨਾਲ ਜਦੋਂ ਉਨ੍ਹਾਂ ਦੇ ਲਿਖੇ ਹੋਏ ਗੀਤਾਂ ਨੂੰ ਸਰਜੀਤ ਵਿੰਦਰਖੀਆ ਸਮੇਤ ਜਿਹੜੇ ਆ ਦਰਜਨੇ ਗਾਇਕਾਂ ਨੇ ਗਾਇਆ ਤਾਂ ਸ਼ਮਸ਼ੇਰ ਸੰਧੂ ਦਾ ਨਾਂ ਜਿਹੜਾ ਗੀਤਕਾਰਾਂ ਦੇ ਵਿੱਚ ਜਿਹੜਾ ਸਿਖਰ ਤੇ ਚਲਾ ਗਿਆ। ਤੇ ਸਾਡੀ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਗਾਉਂਦੀ ਸ਼ਾਮ ਦੇ ਵਿੱਚ ਉਹ ਇੱਕ ਕਿਸਾਨ ਕੋਲ ਜਿਹੜਾ ਇਸ ਵੇਲੇ ਚੱਲ ਰਿਹਾ ਹੈ ਉਸ ਦੇ ਹੱਕ ਦੇ ਵਿੱਚ ਦਿੱਲੀ ਦੀ ਸਰਕਾਰ ਨੂੰ ਇੱਕ ਅਰਜ ਕਰ ਰਹੇ ਨੇ ਤੇ ਉਹ ਅਰਜ ਜਿਹੜੀ ਆ ਕਿਸਾਨਾਂ ਦੇ ਹੱਕ ਦੇ ਵਿੱਚ ਕਰ ਰਹੇ ਨੇ। ਲਓ ਸ਼ਮਸ਼ੇਰ ਸਿੰਘ ਸੰਧੂ ਜੀ ਤੋਂ ਸੁਣੋ ਉਨ੍ਹਾਂ ਦੀ ਰਚਨਾ। ਸ਼ਮਸ਼ੇਰ ਸਿੰਘ ਸੰਧੂ ਜੀ, ਤੁਹਾਡਾ ਗਾਉਂਦੀ ਸ਼ਾਮ ਪ੍ਰੋਗਰਾਮ ਦੇ ਵਿੱਚ ਨਿੱਘਾ ਸਵਾਗਤ ਹੈ।
2: ਗੋਲ ਮੋਲ ਤੂੰ ਛੱਡਦੇ ਵਾਅਦੇ, ਛੱਡਦੇ ਚੁਸਤ ਜੇ ਲਾਰੇ, ਮਨ ਜਾ ਮਨ ਜਾ ਮਨ ਜਾ ਮੰਗਾ ਸਮੇਂ ਦੀ ਏ ਸਰਕਾਰੇ, ਮਨ ਜਾ ਤੈਨੂੰ ਮੰਨਣਾ ਪੈਣਾ ਸਮੇਂ ਦੀ ਏ ਸਰਕਾਰੇ, ਵੀਰ ਕਿਸਾਨਾਂ ਨੂੰ ਲਾ ਨਾ ਲੰਮੇ ਲਾਰੇ, ਸੁਣ ਸਮੇਂ ਦੀ ਏ ਸਰਕਾਰੇ, ਸੁਣ ਦਿੱਲੀ ਦੀ ਏ ਸਰਕਾਰੇ। ਮੰਗ ਕੋਈ ਅਲੋਕਾਰ ਨਹੀਂ ਕਰਦੇ, ਮੰਗ ਹੈ ਸਿੱਧੀ ਸਾਦੀ, ਇਹੋ ਚਾਹੁੰਦੇ ਸਾਥੋਂ ਖੁਸ ਨਾ ਜਾਏ ਜ਼ਮੀਨ ਅਸਾਡੀ। ਮੰਗ ਕੋਈ ਅਲੋਕਾਰ ਨਹੀਂ ਕਰਦੇ, ਮੰਗ ਹੈ ਸਿੱਧੀ ਸਾਦੀ, ਇਹੋ ਚਾਹੁੰਦੇ ਸਾਥੋਂ ਖੁਸ ਨਾ ਜਾਏ ਜ਼ਮੀਨ ਅਸਾਡੀ, ਚੈਨ ਨਹੀਂ ਆਉਣੀ ਜਦ ਤੱਕ ਤਿੰਨ ਕਾਨੂੰਨ ਨਹੀਂ ਜਾਂਦੇ ਪਾੜੇ, ਚੈਨ ਨਹੀਂ ਆਉਣੀ ਜਦ ਤੱਕ ਤਿੰਨ ਕਾਨੂੰਨ ਨਹੀਂ ਜਾਂਦੇ ਪਾੜੇ, ਸੁਣ ਸਮੇਂ ਦੀ ਏ ਸਰਕਾਰੇ, ਮੰਨ ਜਾ ਤੈਨੂੰ ਮੰਨਣਾ ਪੈਣਾ ਸਮੇਂ ਦੀ ਏ ਸਰਕਾਰੇ। ਫੇਰ ਨਾ ਪਿੱਛੇ ਹਟਣ ਪੰਜਾਬੀ ਜਦ ਆਈ ਤੇ ਆਉਂਦੇ, ਹੱਸ ਹੱਸ ਕੇ ਨੇ ਸੂਲੀ ਚੜਦੇ ਬੰਦ ਬੰਦ ਕਟਵਾਉਂਦੇ। ਫੇਰ ਨਾ ਪਿੱਛੇ ਹਟਣ ਪੰਜਾਬੀ ਜਦ ਆਈ ਤੇ ਆਉਂਦੇ, ਹੱਸ ਹੱਸ ਕੇ ਨੇ ਸੂਲੀ ਚੜਦੇ ਬੰਦ ਬੰਦ ਕਟਵਾਉਂਦੇ, ਇਹ ਗੱਲ ਕੁੱਲ ਸੰਸਾਰ ਜਾਣਦਾ ਦਿਨੇ ਦਿਖਾਉਂਦੇ ਤਾਰੇ, ਇਹ ਗੱਲ ਕੁੱਲ ਸੰਸਾਰ ਜਾਣਦਾ ਦਿਨੇ ਦਿਖਾਉਂਦੇ ਤਾਰੇ, ਸੁਣ ਸਮੇਂ ਦੀ ਏ ਸਰਕਾਰੇ, ਮੰਨ ਜਾ ਮੰਨ ਜਾ ਮੰਨ ਜਾ ਮੰਗਾ ਸਮੇਂ ਦੀ ਏ ਸਰਕਾਰੇ। ਅੱਤ ਖੁਦਾ ਦਾ ਵੈਰ ਹੈ ਹੁੰਦਾ ਸੱਚ ਸਿਆਣਿਆਂ ਕਹਿਣਾ, ਸਦਾ ਕਿਸੇ ਕੋਲ ਰਹੀ ਨਾ ਕੁਰਸੀ ਸਦਾ ਨਾ ਤਖ਼ਤ ਤੇ ਬਹਿਣਾ, ਅੱਤ ਖੁਦਾ ਦਾ ਵੈਰ ਹੈ ਹੁੰਦਾ ਸੱਚ ਸਿਆਣਿਆਂ ਕਹਿਣਾ, ਸਦਾ ਕਿਸੇ ਕੋਲ ਰਹੀ ਨਾ ਕੁਰਸੀ ਸਦਾ ਨਾ ਤਖ਼ਤ ਤੇ ਬਹਿਣਾ। ਕਲਮ ਰੋਵੇ ਸ਼ਮਸ਼ੇਰ ਸੰਧੂ ਦੀ ਹੱਥ ਬੰਨ ਅਰਜ਼ ਗੁਜ਼ਾਰੇ, ਮੰਨ ਜਾ ਸਮੇਂ ਦੀ ਏ ਸਰਕਾਰੇ, ਵੀਰ ਕਿਸਾਨਾਂ ਨੂੰ ਲਾ ਨਾ ਲੰਮੇ ਲਾਰੇ, ਮੰਨ ਜਾ ਮੰਨ ਜਾ ਮੰਨ ਜਾ ਮੰਗਾ ਸਮੇਂ ਦੀ ਏ ਸਰਕਾਰੇ, ਮੰਨ ਜਾ ਤੈਨੂੰ ਮੰਨਣਾ ਪੈਣਾ ਸਮੇਂ ਦੀ ਏ ਸਰਕਾਰੇ, ਸੁਣ ਦਿੱਲੀ ਦੀ ਏ ਸਰਕਾਰੇ।
1: ਸਿੰਘ ਸੰਧੂ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਪਟਿਆਲਾ ਵਾਸਤੇ ਸਾਡੇ ਗਾਇਕ ਸ਼ਾਇਰ ਕੁਲਵੰਤ ਸਿੰਘ ਸਹਿਦੋਕੀ ਜੀ ਨੂੰ। ਕੁਲਵੰਤ ਸਿੰਘ ਸਹਿਦੋਕੀ ਜੀ ਇਸ ਵਾਰ ਸਾਡੇ ਪ੍ਰੋਗਰਾਮ ਦੇ ਵਿਚ ਆਪਣਾ ਇਕ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ ਜਿਹੜੀ ਕਿ ਕੇਸਰੀ ਕਵਿਤ ਛੰਦ ਦੇ ਵਿਚ ਲਿਖੀ ਹੋਈ ਏ ਤੇ ਇਸ ਦੇ ਵਿਚ ਪੰਜਾਬ ਦੀ ਬੇਰੁਜ਼ਗਾਰ ਨੌਜਵਾਨੀ ਦੀ ਜਿਹੜੀ ਆ ਗੱਲ ਕੀਤੀ ਗਈ ਏ। ਕੁਲਵੰਤ ਸਿੰਘ ਸਹਿਦੋਕੀ ਜੀ, ਤੁਹਾਡਾ ਗਾਉਂਦੀ ਸ਼ਾਮ ਪ੍ਰੋਗਰਾਮ ਦੇ ਵਿਚ ਨਿੱਘਾ ਸਵਾਗਤ ਹੈ।
3: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਵਿਸ਼ਾ ਹੈ ਜੀ ਕੇਸਰੀ ਕਵਿਤ ਛੰਦ। ਕੇਸਰੀ ਕਵਿਤ ਛੰਦ ਦੇ ਵਿਚ ਬੇਰੁਜ਼ਗਾਰੀ ਅੱਜ ਦੇ ਪੜ੍ਹੇ ਲਿਖੇ ਨੌਜਵਾਨਾਂ ਨੂੰ ਕਿਤੇ ਵੀ ਨੌਕਰੀ ਨਹੀਂ ਮਿਲ ਰਹੀ, ਸਰਕਾਰਾਂ ਦੇ ਹੱਥ ਖੜੇ ਹੋਏ ਪਏ ਹਨ ਤੇ ਉਪਰੋਂ ਕਿਸਾਨੀ ਨੂੰ ਮਾਰ ਪੈ ਰਹੀ ਹੈ। ਸੋ ਪੇਸ਼ ਹੈ ਅੱਜ ਦੇ ਹਾਲਾਤ ਦੇ ਉੱਪਰ ਕੇਸ਼ਰੀ ਕਵਿਤ ਛੰਦ ਹੇ, ਇੰਜ ਬਿਆਨ ਕੀਤੀ ਜਾ ਰਹੀ। ਡਿਗਰੀਆਂ ਪੜ ਗਏ, ਪੈਸੇ ਸਿਰ ਚੜ ਗਏ, ਨਸ਼ਿਆਂ ਚ ਹੜ ਗਏ ਅੱਜ ਦੇ ਜਵਾਨ ਜੀ। ਡਿਗਰੀਆਂ ਪੜ ਗਏ, ਪੈਸੇ ਸਿਰ ਚੜ ਗਏ, ਨਸ਼ਿਆਂ ਚ ਹੜ ਗਏ ਅੱਜ ਦੇ ਜਵਾਨ ਜੀ। ਨੌਕਰੀ ਨਾ ਮਿਲੇ ਕਿਤੇ, ਕਿਲੇ ਸ਼ਿਕਵੇ ਨੇ ਕਿਤੇ, ਚੜੇ ਹੋਏ ਚਿਲੇ ਕਿਤੇ ਤੀਰ ਤੇ ਕਮਾਨ ਜੀ। ਇੱਥੇ ਲੀਡਰਾਂ ਦੇ ਗੱਪ ਪੈਦਾ, ਉਹ ਇੱਥੇ ਲੀਡਰਾਂ ਦੇ ਗੱਪ ਪੈਂਦਾ, ਰੈਲੀਆਂ ਚ ਖੱਪ, ਜਾਣ ਹੱਦਾਂ ਬੰਨੇ ਟੱਪ, ਬੜੇ ਹੀ ਸ਼ੈਤਾਨ ਜੀ। ਲਾਰੇ ਨੌਕਰੀ ਦੇ ਲਾਣੀ ਉੱਤੋਂ ਰਿਸ਼ਵਤ ਖਾਣ, ਵੋਟਾਂ ਲੈ ਕੇ ਭੱਜ ਜਾਣ, ਕਰਦੇ ਹੈਰਾਨ ਜੀ। ਹੋ ਲਾਰੇ ਨੌਕਰੀ ਦੇ ਲਾਣ ਉੱਤੋਂ ਰਿਸ਼ਵਤ ਖਾਣ, ਵੋਟਾਂ ਲੈ ਕੇ ਭੱਜ ਜਾਣ, ਕਰਦੇ ਹੈਰਾਨ ਜੀ। ਸਾਡੀ ਕਿਸਮਤ ਖੋਟੀ, ਬਾਪੂ ਕੱਢ ਲਈ ਸੋਟੀ, ਜਿਉਂ ਦੱਬਾ ਮਾਰੇ ਝੋਟੀ, ਸੁੱਕੇ ਜਿੰਦ ਜਾਣ ਜੀ। ਬਸ ਇਹੋ ਗੱਮ ਕਰਾਂ, ਖੇਤਾਂ ਵਿੱਚ ਕੰਮ ਕਰਾਂ, ਪੜ ਲਿਖ ਧੁੱਪੇ ਮਰਾਂ, ਲਾ ਕੇ ਜ਼ੋਰ ਤਾਨ ਜੀ। ਗੌਰਮੈਂਟ ਪਈ ਸੁੱਤੀ, ਚੋਰਾਂ ਨਾਲ ਰਲੀ ਕੁੱਤੀ, ਪੈਂਦੀ ਮਾੜੇ ਸਿਰੀ ਜੁੱਤੀ, ਅਨਪੜ੍ਹ ਪ੍ਰਧਾਨ ਜੀ। ਹੋ ਗੌਰਮੈਂਟ ਪਈ ਸੁੱਤੀ, ਚੋਰਾਂ ਨਾਲ ਰਲੀ ਕੁੱਤੀ, ਪੈਂਦੀ ਮਾੜੇ ਸਿਰੀ ਜੁੱਤੀ, ਅਨਪੜ੍ਹ ਪ੍ਰਧਾਨ ਜੀ। ਬਾੜ ਖੇਤ ਨੂੰ ਹੀ ਖਾਵੇ, ਝੂਠੇ ਕਰੀ ਜਾਣ ਦਾਵੇ, ਸੈਦੋ ਚਿੰਤਾ ਖਾਈ ਜਾਵੇ, ਹੋ ਗਏ ਆ ਪਰੇਸ਼ਾਨ ਜੀ, ਹੋ ਗਏ ਆ ਪਰੇਸ਼ਾਨ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਿੰਘ ਸੈਦੋ ਕੀ ਜੀ ਤੋਂ ਬਾਅਦ ਹੁਣ ਸਾਡੇ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿਚ ਹਾਜ਼ਰ ਹੋ ਰਹੇ ਨੇ, ਫਤਿਹਗੜ੍ਹ ਸਾਹਿਬ ਤੋਂ, ਸਰਹੰਦ ਤੋਂ, ਰੀਨਾ ਸਿੰਘ ਜੀ। ਰੀਨਾ ਸਿੰਘ ਜੀ ਪੰਜਾਬੀ ਦੇ ਵਿਚ ਬਹੁਤ ਵਧੀਆ ਗਾਉਂਦੇ ਨੇ, ਉਹਨਾਂ ਦਾ ਖਾਸ ਤੌਰ ਤੇ ਜਿਹੜਾ ਗਾਉਣ ਦਾ ਹੈ ਉਹ ਮੁੱਖ ਰੂਪ ਦੇ ਵਿਚ ਲੋਕ ਗੀਤ ਹੀ ਗਾਉਂਦੇ ਹਨ ਤੇ ਇਸ ਵਾਰ ਵੀ ਉਹ ਸਾਡੇ ਪ੍ਰੋਗਰਾਮ ਦੇ ਵਿਚ ਇਕ ਲੋਕ ਗੀਤ ਲੈ ਕੇ ਹਾਜ਼ਰ ਹੋ ਰਹੇ ਨੇ ਤੇ ਉਹ ਗੀਤ ਹੈ ਕੁੰਡ ਵਿਚ ਨਹੀਂ ਲੁਕਦੇ ਸੱਜਣਾ ਨੈਣ ਕੁਆਰੇ, ਕੁੰਡ ਵਿਚ ਨਹੀਂ ਲੁਕਦੇ। ਤੇ ਰੀਨਾ ਸਿੰਘ ਜੀ ਤੁਹਾਡਾ ਦੁਆਬਾ ਰੇਡੀਓ ਦੇ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿਚ ਨਿੱਘਾ ਸਵਾਗਤ ਹੈ ਜੀ।

0: ਨਰਿੰਦਰ ਸਿੰਘ ਤੋਂ ਬਾਅਦ ਹੁਣ ਮੈਂ ਸਦਾ ਦੇਣ ਜਾ ਰਿਹਾ ਹੁਸ਼ਿਆਰਪੁਰ ਜ਼ਿਲ੍ਹੇ ਦੇ ਸ਼ਹਿਰ ਗਰਦੀਵਾਲਾ ਦੇ ਵਿਚ ਵਸਦੇ ਸਾਡੇ ਬਹੁਤ ਹੀ ਪਿਆਰੇ ਸੂਫੀ ਗਾਇਕ ਰਿੰਕੂ ਸ਼ਾਹ ਦੀਵਾਨਾ ਤੋਂ। ਰਿੰਕੂ ਸ਼ਾਹ ਦੀਵਾਨਾ ਜੀ ਸਾਡੇ ਇਸ ਗਾਉਂਦੀ ਸ਼ਾਮ ਪ੍ਰੋਗਰਾਮ ਦੇ ਵਿਚ ਆਪਣਾ ਜੋ ਗੀਤ ਲੈ ਕੇ ਹਾਜ਼ਰ ਹੋ ਰਹੇ ਨੇ ਉਹ ਹੈ ਪੁੱਤਾਂ ਬਾਰੇ। ਪੁੱਤਾਂ ਦੀ ਕੀ ਮਹੱਤਤਾ ਏ, ਪੁੱਤ ਕੀ ਰੋਲ ਅਦਾ ਕਰ ਸਕਦੇ ਨੇ, ਪੁੱਤ ਕਿਉਂ ਸਮਾਜ ਦੇ ਵਿਚ ਜ਼ਰੂਰੀ ਨੇ, ਤੇ ਇਨ੍ਹਾਂ ਬਾਰੇ ਉਨ੍ਹਾਂ ਦਾ ਗੀਤ ਹੈ। ਰਿੰਕੂ ਸ਼ਾਹ ਦੀਵਾਨਾ ਜੀ ਤੁਹਾਡਾ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿਚ ਨਿੱਘਾ ਸਵਾਗਤ ਹੈ ਜੀ। ਆਇਆਂ ਨੂੰ ਆਓ ਤੇ ਸਟੇਜ ਤੇ ਆਪਣਾ ਗੀਤ ਲੈ ਕੇ ਹਾਜ਼ਰ ਹੋ। ਰਿੰਕੂ ਸ਼ਾਹ ਦੀਵਾਨਾ ਜੀ।
1: ਹੈਲੋ ਜੀ, ਸਤਿ ਸ੍ਰੀ ਅਕਾਲ। ਮੈਂ ਤੁਹਾਡਾ ਆਪਣਾ ਸੂਫੀ ਸਿੰਗਰ ਰਿੰਕੂ ਸ਼ਾਹ ਦੀਵਾਨਾ ਬਹੁਤ ਧੰਨਵਾਦੀ ਹਾਂ ਦੁਆਬਾ ਰੇਡੀਓ ਦਾ, ਜਿਨ੍ਹਾਂ ਦੇ ਪੰਜਾਬੀ ਸਰੋਤਿਆਂ ਦੇ ਰੂਹ ਰੂਹ ਹੋਣ ਦਾ ਮੌਕਾ ਦਿੱਤਾ ਇਸ ਨਿਮਾਣੇ ਕਲਾਕਾਰ ਨੂੰ। ਆਪ ਦੇ ਚਰਨਾਂ ਦੇ ਵਿਚ ਪਹਿਲਾਂ ਸੂਫੀ ਗੀਤ ਦੇ ਨਾਲ ਹਾਜ਼ਰੀ ਲਵਾਈ ਹੈ। ਇੱਕ ਗੀਤ ਪੰਜਾਬੀ ਸਭਿਆਚਾਰਕ ਗੀਤ ਜੋ ਕਿ ਪੁੱਤਾਂ ਬਾਰੇ ਹੈ, ਉਹ ਆਪ ਦੀ ਨਜ਼ਰ ਕਰਨ ਲੱਗਾ ਹਾਂ। ਆਸ ਕਰਦਾ ਹਾਂ ਬਹੁਤ ਸਾਰਾ ਪਿਆਰ ਬਖਸ਼ੋਗੇ। ਔਰ ਇੱਕ ਹੋਰ ਮੇਰੇ ਦਿਲ ਦੇ ਵਿਚ ਬੜੀ ਵੱਡੀ ਗੱਲ ਹੈ ਕਿ ਵਾਹਿਗੁਰੂ ਅੱਲਾ ਤਾਲਾ ਮੇਰੇ ਜਿਹੜੇ ਪੰਜਾਬ ਦੇ ਕਿਸਾਨ ਨੇ, ਕਿਸਾਨ ਵੀਰ ਨੇ ਜੋ ਕਿ ਧਰਨੇ ਤੇ ਗਏ ਨੇ, ਜਿਹੜਾ ਕੇਸ ਹੈ ਉਹਨਾਂ ਦੇ ਹੱਕ ਵਿਚ ਅੱਲਾ ਤਾਲਾ ਵਾਹਿਗੁਰੂ ਕਰਨ ਤੇ ਸਭ ਦਾ ਭਲਾ ਕਰਨ, ਕਿਉਂਕਿ ਪੰਜਾਬੀ ਸੰਗੀਤ ਨੂੰ ਪਿਆਰ ਕਰਨ ਵਾਲੇ ਸਾਡੇ ਸਰੋਤੇ ਪੰਜਾਬੀ ਕਿਸਾਨ ਵੀਰ ਉਹਨਾਂ ਦੀ ਮੈਂ ਦੁਆ ਖੈਰ ਮੰਗਦਾ ਹਾਂ। ਇੱਕ ਪੁੱਤਾਂ ਬਾਰੇ ਗੀਤ ਆਪ ਦੀ ਨਜ਼ਰ ਕਰਨ ਲੱਗਾ ਹਾਂ। ਆਸ ਕਰਦਾ ਹਾਂ ਕਿ ਬਹੁਤ ਸਾਰਾ ਪਿਆਰ ਬਖਸ਼ੋਗੇ।

ਰਿੰਕੂ ਸ਼ਾਹ ਦੀਵਾਨਾ ਜੀ ਤੋਂ ਬਾਅਦ ਹੁਣ ਮੈਂ ਸਦਾ ਦੇਣ ਜਾ ਰਿਹਾ ਜੋਗਿੰਦਰਪਾਲ ਮੱਲ ਜੀ ਨੂੰ ਜਿਹੜੇ ਕਿ ਜਰਮਨ ਦੇ ਵਿਖੇ ਰਹਿ ਰਹੇ ਨੇ ਤੇ ਸਾਡੇ ਇਸ ਪ੍ਰੋਗਰਾਮ ਦੇ ਵਿਚ ਗਾਉਂਦੀ ਸ਼ਾਮ ਦੇ ਵਿਚ ਉਹ ਆਪਣਾ ਜਿਹੜਾ ਗੀਤ ਲੈ ਕੇ ਆ ਰਹੇ ਨੇ ਉਹ ਗੀਤ ਲਿਖਿਆ ਹੈ ਮਲੇਰਕੋਟਲਾ ਵਸਦੀ ਸਾਡੀ ਸ਼ਾਇਰਾ ਰਣਜੀਤ ਕੌਰ ਸਾਵੀ ਜੀ ਨੇ। ਰਣਜੀਤ ਕੌਰ ਸਾਵੀ ਜੀ ਜਿੱਥੇ ਗੀਤ ਲਿਖਦੇ ਨੇ ਕਵਿਤਾਵਾਂ ਲਿਖਦੇ ਨੇ ਗਜ਼ਲਾਂ ਲਿਖਦੇ ਨੇ ਉਥੇ ਨਾਲ ਦੀ ਨਾਲ ਉਹ ਕਹਾਣੀਆਂ ਵੀ ਲਿਖਦੇ ਨੇ। ਉਨ੍ਹਾਂ ਦਾ ਲਿਖਿਆ ਹੋਇਆ ਇਕ ਕਹਾਣੀ ਸੰਗ੍ਰਹਿ ਪਾਕਿਸਤਾਨ ਦੇ ਵਿਚ ਵੀ ਛਪਿਆ ਹੋਇਆ ਏ। ਰਣਜੀਤ ਕੌਰ ਸਾਵੀ ਜੀ ਦਾ ਗੀਤ ਜੋਗਿੰਦਰਪਾਲ ਮੱਲ ਜੀ ਲੈ ਕੇ ਆ ਰਹੇ ਨੇ ਤੇਰੀਆਂ ਤੂੰ ਹੀ ਜਾਣੇ। ਜੋਗਿੰਦਰਪਾਲ ਮੱਲ ਜੀ ਆਓ ਤੇ ਗੀਤ ਜਿਹੜਾ ਸਾਡੇ ਸਰੋਤਿਆਂ ਦੇ ਸਾਹਮਣੇ ਰੱਖੋ। ਤੁਹਾਡਾ ਸਵਾਗਤ ਹੈ।

0: ਗੀਤ ਕੌਰ ਸਾਬੀ ਜੀ ਦੇ ਇਸ ਗੀਤ ਤੋਂ ਬਾਅਦ ਇੱਕ ਗੀਤ ਅਸੀਂ ਜੋਗਿੰਦਰਪਾਲ ਮੱਲ ਜੀ ਤੋਂ ਹੋਰ ਸੁਣਨਾ ਚਾਹਾਂਗੇ, ਜਿਹੜਾ ਕਿ ਰਣਜੀਤ ਕੌਰ ਸਾਬੀ ਜੀ ਦਾ ਹੀ ਲਿਖਿਆ ਹੋਇਆ ਏ ਤੇ ਇਹ ਸਾਡੇ ਅੱਜ ਦੇ ਪ੍ਰੋਗਰਾਮ ਗਾਉਂਦੀ ਸ਼ਾਮ ਦਾ ਆਖਰੀ ਗੀਤ ਹੋਏਗਾ। ਤੇ ਇਸ ਜਿਹੜਾ ਹੁਣ ਗੀਤ ਲੈ ਕੇ ਹਾਜ਼ਰ ਹੋ ਰਹੇ ਨੇ ਜੋਗਿੰਦਰਪਾਲ ਮੱਲ ਜੀ, ਇਹ ਹੈ ਮੇਲਾ ਚਾਰ ਦਿਨਾਂ ਦਾ, ਯਾਨੀ ਕਿ ਜਿੰਦਗਾਨੀ ਜਿਹੜੀ ਆ ਸਿਰਫ ਚਾਰ ਦਿਨਾਂ ਦਾ ਮੇਲਾ ਏ, ਇਸ ਤੋਂ ਬਾਅਦ ਇਹ ਜਿੰਦਗਾਨੀ ਨਹੀਂ ਰਹਿਣੀ। ਇਸ ਜਿੰਦਗਾਨੀ ਨੂੰ ਜਿਹੜਾ ਚਾਰ ਦਿਨਾਂ ਦਾ ਮੇਲਾ ਕਿਵੇਂ ਬਤੀਤ ਕਰਨਾ ਚਾਹੀਦਾ ਆ, ਇਸ ਗੱਲਾਂ ਨੂੰ ਲੈ ਕੇ ਜਿਹੜਾ ਆ ਰਣਜੀਤ ਕੌਰ ਸਾਬੀ ਜੀ ਨੇ ਲਿਖਿਆ ਏ ਤੇ ਆਵਾਜ਼ ਦਿੱਤੀ ਆ ਜੋਗਿੰਦਰਪਾਲ ਮੱਲ ਜੀ ਨੇ। ਜੋਗਿੰਦਰਪਾਲ ਮੱਲ ਜੀ, ਤੁਹਾਡਾ ਇੱਕ ਵਾਰ ਫੇਰ ਦੁਆਬਾ ਰੇਡੀਓ ਦੇ ਮੰਚ ਤੇ ਨਿੱਘਾ ਸਵਾਗਤ ਹੈ। ਗਾਉਂਦੀ ਸ਼ਾਮ ਦੇ ਸਰੋਤੇ ਤੁਹਾਡੀ ਬੇਸਬਰੀ ਨਾਲ ਅੜੀਕ ਕਰ ਰਹੇ ਨੇ, ਆਓ ਤੇ ਉਨ੍ਹਾਂ ਦਾ ਜਿਹੜਾ ਆ ਮਨ ਪਰਚਾਵਾ ਕਰੋ। ਜੋਗਿੰਦਰਪਾਲ ਮੱਲ ਜੀ,
1: ਹੌਸਲਾ ਨਾ ਚਿਲਾ।

0: ਤਰੁਸਿਆ ਯਾਰ ਮਨਾ ਲੈ ਮੇਲਾ ਚਾਰ ਦਿਨਾਂ ਦਾ ਹੱਸ ਲੈ ਨੱਚ ਲੈ ਗਾ ਲੈ ਮੇਲਾ ਚਾਰ ਦਿਨਾਂ ਦਾ
1: ਰਣਜੀਤ ਕੌਰ ਸਾਵੀ ਜੀ ਦੀ ਰਚਨਾ ਤੇ ਜੋਗਿੰਦਰ ਪਾਲ ਮੱਲ ਜੀ ਦੀ ਆਵਾਜ਼ ਦੇ ਨਾਲ ਸਾਡਾ ਅੱਜ ਦਾ ਇਹ ਪ੍ਰੋਗਰਾਮ ਸਮਾਪਤ ਹੋਣ ਜਾ ਰਿਹਾ ਹੈ। ਪ੍ਰੋਗਰਾਮ ਦੀ ਸਮਾਪਤੀ ਤੋਂ ਪਹਿਲਾਂ ਮੈਂ ਇੱਕ ਵਾਰ ਉਹਨਾਂ ਸਾਰੇ ਸ਼ਾਇਰ ਦੋਸਤਾਂ ਦਾ, ਗੀਤਕਾਰਾਂ ਦਾ, ਗਾਇਕਾਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਡੇ ਇਸ ਪ੍ਰੋਗਰਾਮ ਗਾਉਂਦੀ ਸ਼ਾਨ ਨੂੰ ਚਾਰ ਚੰਨ ਲਾਏ ਨੇ। ਮੈਂ ਅੱਜ ਦੀ ਇਸ ਮਹਿਫਲ ਦੇ ਵਿਚ ਆਉਣ ਵਾਲੇ ਸ਼ਮਸ਼ੇਰ ਸਿੰਘ ਸੰਧੂ ਜੀ ਦਾ ਤਹਿ ਦਿਲੋਂ ਧੰਨਵਾਦੀ ਆ। ਇਸ ਦੇ ਨਾਲ ਦੀ ਨਾਲ ਜਸਵੀਰ ਚੱਜ ਜੀ, ਅਮਨਦੀਪ ਕੌਰ ਜਲੰਧਰੀ ਜੀ, ਨਿਰਮਲਾ ਗਰਗ ਜੀ, ਕੁਲਵੰਤ ਸਿੰਘ ਸਹਿਦੋਕੀ ਜੀ, ਰੀਨਾ ਸਿੰਘ ਜੀ, ਰਿੰਕੂ ਸ਼ਾਹ ਦੀਵਾਨਾ ਜੀ, ਜੋਗਿੰਦਰ ਪਾਲ ਮੱਲ ਜੀ ਦਾ ਬਹੁਤ ਬਹੁਤ ਧੰਨਵਾਦੀ ਆ ਜਿਨ੍ਹਾਂ ਨੇ ਆਪਣੇ ਕੀਮਤੀ ਸਮਿਆਂ ਦੇ ਵਿਚੋਂ ਸਮਾਂ ਕੱਢ ਕੇ ਸਾਡੇ ਅੱਜ ਦੇ ਪ੍ਰੋਗਰਾਮ ਨੂੰ ਜਿਹੜਾ ਆ ਚਾਰ ਚੰਨ ਲਾਏ। ਤੇ ਅੰਤ ਦੇ ਵਿਚ ਹਰਵੰਸੀਓ ਵੱਲੋਂ ਗਾਉਂਦੀ ਸ਼ਾਮ ਪ੍ਰੋਗਰਾਮ ਸੁਣਦੇ ਹੋਏ ਸ਼ਾਇਰਾਂ ਦਾ, ਸਰੋਤਿਆਂ ਦਾ, ਸੰਗੀਤਕਾਰਾਂ ਦਾ, ਗੀਤਕਾਰਾਂ ਦਾ ਬਹੁਤ ਬਹੁਤ ਧੰਨਵਾਦ। ਅਲਵਿਦਾ, ਆਦਾਬ।

0: ದ್ವಾಪರ ರೇಡಿಯೋ.
1: ਦੁਆਬਾ ਰੇਡੀਓ ਦੇ ਪਿਆਰੇ ਸਰੋਤਿਓ, ਹਫਤਾਵਾਰੀ ਪ੍ਰੋਗਰਾਮ ਕਵੀ ਦਰਬਾਰ ਦੇ ਵਿਚ ਹਰਵੰਤ ਸਿੰਘ ਵੱਲੋਂ ਆਦਾਬ, ਨਮਸਕਾਰ, ਸਤਿ ਸ੍ਰੀ ਅਕਾਲ, ਕੁਦਰਤ ਖੈਰ ਕਰੇ। ਪਿਆਰੇ ਸਰੋਤਿਓ, ਅੱਜ 13 ਦਸੰਬਰ 2020 ਦਿਨ ਐਤਵਾਰ ਹੈ, ਸ਼ਾਮ ਦੇ 5 ਵਜਦੇ ਹਨ। ਅਸੀਂ ਆਪਣਾ 34ਵਾਂ ਕਵੀ ਦਰਬਾਰ ਸ਼ੁਰੂ ਕਰਨ ਜਾ ਰਹੇ ਹਾਂ। ਇਸ ਪ੍ਰੋਗਰਾਮ ਦੇ ਵਿਚ ਅਸੀਂ ਜਿਹੜੇ ਸਾਡੇ ਸ਼ਾਇਰ ਦੋਸਤ ਹਨ, ਉਹ ਆਪਣੀਆਂ ਰਚਨਾਵਾਂ ਲੈ ਕੇ ਹਾਜ਼ਰ ਹੁੰਦੇ ਨੇ ਤੇ ਸਰੋਤਿਆਂ ਦਾ ਮਨੋਰੰਜਨ ਜਿੱਥੇ ਕਰਦੇ ਨੇ, ਉਸ ਦੇ ਗਿਆਨ ਦੇ ਵਿਚ ਵਾਧਾ ਵੀ ਕਰਦੇ ਨੇ। ਤੇ ਇਸ ਕਵੀ ਦਰਬਾਰ ਦਾ ਆਗਾਜ਼ ਕਰਨ ਲਈ ਮੈਂ ਪੰਜਾਬੀ ਦੇ ਸ਼ਾਇਰ ਦੇਵ ਰੌਲਕੇ ਜੀ ਨੂੰ ਸੱਦਾ ਦੇਣ ਜਾ ਰਿਹਾ। ਦੇਵ ਰੌਲਕੇ ਜੀ ਸਾਡੇ ਦੁਆਬਾ ਰੇਡੀਓ ਦੇ ਮੰਚ ਤੇ ਉਹਦੇ ਪਹਿਲੀ ਵਾਰੀ ਆ ਰਹੇ ਨੇ ਤੇ ਇਸ ਲਈ ਅਸੀਂ ਉਨ੍ਹਾਂ ਦਾ ਨਿੱਘਾ ਸਵਾਗਤ ਕਰਦੇ ਆ ਤੇ ਦੇਵ ਰੌਲਕੇ ਜੀ ਨੂੰ ਜਿਹੜਾ ਆ ਗੁਜ਼ਾਰਿਸ਼ ਕਰਦੇ ਆ ਉਹ ਆਣ ਤੇ ਕਵੀ ਦਰਬਾਰ ਦੀ ਸ਼ੁਰੂਆਤ ਕਰਨ। ਦੇਵ ਰੌਲਕੇ ਜੀ,
2: ਸਤਿ ਸ੍ਰੀ ਅਕਾਲ ਜੀ। ਮੈਂ ਦੇਵ ਰੌਲਕੇ ਇੱਕ ਰਚਨਾ ਸਾਂਝੀ ਕਰਨ ਲੱਗਿਆ ਜੀ, ਉਮੀਦ ਆ ਪਸੰਦ ਕਰੋਗੇ। ਲਿਖਿਆ ਜੀ, ਹੋਬੇ ਹੌਸਲਾ ਬੁਲੰਦ ਜਿੱਤੀ ਜਾਵੇ ਹਰ ਜੰਗ, ਹੋਬੇ ਹੌਸਲਾ ਬੁਲੰਦ ਜਿੱਤੀ ਜਾਵੇ ਹਰ ਜੰਗ, ਦਿਲੋਂ ਕੱਢ ਦਈਏ ਡਰ ਹਾਰ ਜਾਣ ਦਾ, ਸਮਾਂ ਮਾੜਾ ਕਦੇ ਚੰਗਾ ਰੱਖੇ ਸਬਰ ਜੋ ਬੰਦਾ, ਉਹੀ ਜ਼ਿੰਦਗੀ ਆਨੰਦ ਨਾਲ ਮਾਣਦਾ, ਉਹੀ ਜ਼ਿੰਦਗੀ ਆਨੰਦ ਨਾਲ ਮਾਣਦਾ। ਰੰਗ ਰੱਬ ਦੇ ਹੀ ਸਾਰੇ, ਨਿਗਾਹ ਮਾਰੋ ਪਾਸੇ ਚਾਰੇ, ਰੰਗ ਰੱਬ ਦੇ ਹੀ ਸਾਰੇ, ਨਿਗਾਹ ਮਾਰੋ ਪਾਸੇ ਚਾਰੇ, ਕਿਤੇ ਕੁੱਲੀਆਂ ਤੇ ਢਾਰੇ ਕਿਤੇ ਬਲਖ ਬਖਾਰੇ, ਕਿਤੇ ਬਲਖ ਬਖਾਰੇ ਕਿਤੇ ਛੱਜੂ ਦੇ ਚਵਾਰੇ, ਉੱਚੇ ਮਹਿਲ ਮਨਾਰੇ, ਉੱਚੇ ਮਹਿਲ ਮਨਾਰੇ, ਮੁੱਖ ਚੁੰਮਦੇ ਪਏ ਆ ਅਸਮਾਨ ਦਾ, ਸਮਾਂ ਮਾੜਾ ਕਦੇ ਚੰਗਾ ਰੱਖੇ ਸਬਰ ਜੋ ਬੰਦਾ, ਉਹੀ ਜ਼ਿੰਦਗੀ ਆਨੰਦ ਨਾਲ ਮਾਣਦਾ, ਉਹੀ ਜ਼ਿੰਦਗੀ ਆਨੰਦ ਨਾਲ ਮਾਣਦਾ। ਕਿਤੇ ਏਸੀਆਂ ਚ ਕੁੱਤੇ ਬਸ ਭੌਂਕਣੇ ਲਈ ਉੱਠੇ, ਕਿਤੇ ਏਸੀਆਂ ਚ ਕੁੱਤੇ ਬਸ ਭੌਂਕਣੇ ਲਈ ਉੱਠੇ, ਕਈ ਲੱਗੇ ਬੈਠੇ ਗੁੱਠੇ ਤਨੋ ਨੰਗੇ ਢਿੱਡੋਂ ਭੁੱਖੇ, ਤਨੋ ਨੰਗੇ ਢਿੱਡੋਂ ਭੁੱਖੇ, ਛੱਤ ਹੈ ਨੀ ਸਿਰ ਉੱਤੇ ਪਏ ਸੜਕਾਂ ਤੇ ਸੁੱਤੇ, ਪਏ ਸੜਕਾਂ ਤੇ ਸੁੱਤੇ, ਹਾਲ ਖਾਕ ਜਿਹਾ ਹੋਇਆ ਇਨਸਾਨ ਦਾ, ਸਮਾਂ ਮਾੜਾ ਕਦੇ ਚੰਗਾ ਰੱਖੇ ਸਬਰ ਜੋ ਬੰਦਾ, ਉਹੀ ਜ਼ਿੰਦਗੀ ਆਨੰਦ ਨਾਲ ਮਾਣਦਾ, ਉਹੀ ਜ਼ਿੰਦਗੀ ਆਨੰਦ ਨਾਲ ਮਾਣਦਾ। ਦੇਖੋ ਨਿੱਕੇ ਨਿੱਕੇ ਬੱਚੇ ਭੀਖ ਮੰਗਣੇ ਲਈ ਰੱਖੇ, ਦੇਖੋ ਨਿੱਕੇ ਨਿੱਕੇ ਬੱਚੇ ਭੀਖ ਮੰਗਣੇ ਲਈ ਰੱਖੇ, ਚਿਹਰੇ ਸਦਾ ਰੋਣ ਹੱਕੇ ਹੁਣ ਚੌਂਕਾਂ ਚ ਇਕੱਠੇ, ਹੁਣ ਚੌਂਕਾਂ ਚ ਇਕੱਠੇ, ਮਾਤਾ ਬੂਹੇ ਬੈਠੀ ਤੱਕੇ, ਪੁੱਤ ਨਸ਼ਿਆਂ ਨਾ ਡੱਕੇ, ਪੁੱਤ ਨਸ਼ਿਆਂ ਨਾ ਡੱਕੇ, ਬੈਰੀ ਬਣ ਗਿਆ ਆਪਣੀ ਹੀ ਜਾਨ ਦਾ, ਸਮਾਂ ਮਾੜਾ ਕਦੇ ਚੰਗਾ ਰੱਖੇ ਸਬਰ ਜੋ ਬੰਦਾ, ਉਹੀ ਜ਼ਿੰਦਗੀ ਆਨੰਦ ਨਾਲ ਮਾਣਦਾ, ਉਹੀ ਜ਼ਿੰਦਗੀ ਆਨੰਦ ਨਾਲ ਮਾਣਦਾ। ਚਾਵਾਂ ਲਾਡਾਂ ਨਾਲ ਪਾਲੀ ਪਰਦੇਸੀ ਨਾ ਵਿਆਹਲੀ, ਚਾਵਾਂ ਲਾਡਾਂ ਨਾਲ ਪਾਲੀ ਪਰਦੇਸੀ ਨਾ ਵਿਆਹਲੀ, ਉਹਨੇ ਦਿੱਤੀ ਨਾ ਦਿਖਾਲੀ, ਉਹਨੇ ਦਿੱਤੀ ਨਾ ਦਿਖਾਲੀ, ਬੜੀ ਕਰ ਗਏ ਕਾਹਲੀ, ਬੜੀ ਕਰ ਗਏ ਕਾਹਲੀ, ਧੀ ਨੇ ਪੱਤ ਵੀ ਗੁਆਲੀ, ਰੋਂਦੀ ਜਾਵੇ ਨਾ ਸੰਭਾਲੀ, ਰੋਂਦੀ ਜਾਵੇ ਨਾ ਸੰਭਾਲੀ, ਚੋਵੇ ਹੰਝੂਆਂ ਚੋ ਹੁਸਨ ਰਕਾਨ ਦਾ, ਸਮਾਂ ਮਾੜਾ ਕਦੇ ਚੰਗਾ ਰੱਖੇ ਸਬਰ ਜੋ ਬੰਦਾ, ਉਹੀ ਜ਼ਿੰਦਗੀ ਆਨੰਦ ਨਾਲ ਮਾਣਦਾ, ਉਹੀ ਜ਼ਿੰਦਗੀ ਆਨੰਦ ਨਾਲ ਮਾਣਦਾ। ਮਾਂ ਨੇ ਮੰਨਤਾ ਨਾ ਮੰਗੇ ਪੁੱਤ ਦੋਵੇਂ ਹੀ ਨਾ ਚੰਗੇ, ਮਾਂ ਨੇ ਮੰਨਤਾ ਨਾ ਮੰਗੇ ਪੁੱਤ ਦੋਵੇਂ ਹੀ ਨਾ ਚੰਗੇ, ਜਦੋਂ ਪਾਉਂਦੀ ਹੈ ਨਗੰਦੇ, ਜਦੋਂ ਪਾਉਂਦੀ ਹੈ ਨਗੰਦੇ, ਸਮਾਂ ਸੋਚਦਿਆਂ ਲੰਘੇ ਬਾਪੂ ਕਰੇ ਕੰਮ ਧੰਦੇ, ਬਾਪੂ ਕਰੇ ਕੰਮ ਧੰਦੇ, ਇਹਨਾਂ ਬਣਨਾ ਨਹੀਂ ਬੰਦੇ ਮਾਰੇ ਮੁਸ਼ਕ ਦੋਹਾਂ ਦੇ ਕੋਲੋਂ ਲਾਹਣ ਦਾ, ਸਮਾਂ ਮਾੜਾ ਕਦੇ ਚੰਗਾ ਰੱਖੇ ਸਬਰ ਜੋ ਬੰਦਾ, ਉਹੀ ਜ਼ਿੰਦਗੀ ਆਨੰਦ ਨਾਲ ਮਾਣਦਾ, ਉਹੀ ਜ਼ਿੰਦਗੀ ਆਨੰਦ ਨਾਲ ਮਾਣਦਾ। ਫਲ ਸਬਰਾਂ ਦਾ ਮਿੱਠਾ ਮਿਲੂ ਜੋ ਵੀ ਸਾਡਾ ਹਿੱਸਾ, ਫਲ ਸਬਰਾਂ ਦਾ ਮਿੱਠਾ ਮਿਲੂ ਜੋ ਵੀ ਸਾਡਾ ਹਿੱਸਾ, ਵੱਡੀ ਰੱਖਿਓ ਨਾ ਇੱਛਾ, ਵੱਡੀ ਰੱਖਿਓ ਨਾ ਇੱਛਾ, ਕਰੋ ਨੇਕੀਆਂ ਦਾ ਕਿੱਤਾ, ਕਰੋ ਨੇਕੀਆਂ ਦਾ ਕਿੱਤਾ, ਜੋ ਵੀ ਰੱਬ ਨੇ ਹੈ ਦਿੱਤਾ ਸਾਡੇ ਕਰਮਾਂ ਦਾ ਸਿੱਟਾ, ਜੋ ਵੀ ਰੱਬ ਨੇ ਹੈ ਦਿੱਤਾ ਸਾਡੇ ਕਰਮਾਂ ਦਾ ਸਿੱਟਾ, ਬੰਦਾ ਆਪ ਜ਼ਿੰਮੇਵਾਰ ਨਫੇ ਨੁਕਸਾਨ ਦਾ। ਸਮਾਂ ਮਾੜਾ ਕਦੇ ਚੰਗਾ ਰੱਖੇ ਹੌਂਸਲਾ ਜੋ ਬੰਦਾ, ਉਹੀ ਜ਼ਿੰਦਗੀ ਆਨੰਦ ਨਾਲ ਮਾਣਦਾ। ਸਮਾਂ ਮਾੜਾ ਕਦੇ ਚੰਗਾ ਰੱਖੇ ਸਬਰ ਜੋ ਬੰਦਾ, ਉਹੀ ਜ਼ਿੰਦਗੀ ਆਨੰਦ ਨਾਲ ਮਾਣਦਾ, ਉਹੀ ਜ਼ਿੰਦਗੀ ਆਨੰਦ ਨਾਲ ਮਾਣਦਾ। ਬਹੁਤ ਧੰਨਵਾਦ ਜੀ, ਮਿਹਰਬਾਨੀ।
1: ਓਕੇ ਜੀ, ਤੋਂ ਬਾਅਦ ਹੁਣ ਮੈਂ ਜਲੰਧਰ ਬਸਤੀ ਸਾਡੀ ਸ਼ਾਇਰਾ ਮਨਜੀਤ ਕੌਰ ਜਲੰਧਰੀ ਜੀ, ਜਿਹੜੇ ਸਾਡੇ ਕਵੀ ਦਰਬਾਰਾਂ ਦੇ ਵਿਚ ਅਕਸਰ ਆਉਂਦੇ ਰਹਿੰਦੇ ਨੇ, ਉਹਨਾਂ ਨੂੰ ਗੁਜ਼ਾਰਿਸ਼ ਕਰਨਾ ਉਹ ਆਉਣ ਤੇ ਆਪਣੀ ਰਚਨਾ ਲੈ ਕੇ ਹਾਜ਼ਰ ਹੋਣ। ਮਨਜੀਤ ਕੌਰ ਜਲੰਧਰੀ ਜੀ, ਤੁਹਾਡਾ ਸਵਾਗਤ ਹੈ।
3: ਕੱਲੀ ਬੈਠੀ ਤੇਰੇ ਨਾਲ ਹੱਸੀ ਜਾਂਦੀ ਆ, ਕੱਲੀ ਬੈਠੀ ਤੇਰੇ ਨਾਲ ਹੱਸੀ ਜਾਂਦੀ ਆ, ਜਿਵੇਂ ਤੂੰ ਨਚਾਉਂਦਾ ਸਾਈਆਂ ਨੱਚੀ ਜਾਂਦੀ ਆ, ਜਿਵੇਂ ਤੂੰ ਨਚਾਉਂਦਾ ਸਾਈਆਂ ਨੱਚੀ ਜਾਂਦੀ ਆ, ਕੱਲੀ ਬੈਠੀ ਤੇਰੇ ਨਾਲ ਹੱਸੀ ਜਾਂਦੀ ਆ। ਕਰੇ ਜੋ ਕਰਾਵੇ ਰੱਬ ਉਹੀ ਸਦਾ ਹੁੰਦਾ ਜੀ, ਕਰੇ ਜੋ ਕਰਾਵੇ ਰੱਬ ਉਹੀ ਸਦਾ ਹੁੰਦਾ ਜੀ, ਮਾਨਸ ਦੇਹੀ ਦੇ ਹੱਥ ਕੁਝ ਵੀ ਨਾ ਹੁੰਦਾ ਜੀ, ਮਾਨਸ ਦੇਹੀ ਦੇ ਹੱਥ ਕੁਝ ਵੀ ਨਾ ਹੁੰਦਾ ਜੀ, ਬਾਣੀ ਵਾਲੇ ਸ਼ਬਦ ਨੂੰ ਰੱਟੀ ਜਾਂਦੀ ਆ, ਜਿਵੇਂ ਤੂੰ ਨਚਾਉਂਦਾ ਸਾਈਆਂ ਨੱਚੀ ਜਾਂਦੀ ਆ, ਕੱਲੀ ਬੈਠੀ ਤੇਰੇ ਨਾਲ ਹੱਸੀ ਜਾਂਦੀ ਆ। ਤੇਰੇ ਬਿਨਾਂ ਮੈਂ ਤਾਂ ਕੋਈ ਯਾਰ ਵੀ ਬਣਾਇਆ ਨਹੀਂ, ਤੇਰੇ ਬਿਨਾਂ ਮੈਂ ਤਾਂ ਕੋਈ ਯਾਰ ਵੀ ਬਣਾਇਆ ਨਹੀਂ, ਤੇਰੇ ਬਾਝੋਂ ਦੁੱਖ ਕਿਸੇ ਹੋਰ ਨੂੰ ਸੁਣਾਇਆ ਨਹੀਂ, ਤੇਰੇ ਬਾਝੋਂ ਦੁੱਖ ਕਿਸੇ ਹੋਰ ਨੂੰ ਸੁਣਾਇਆ ਨਹੀਂ, ਤੈਨੂੰ ਦੁੱਖ ਦਿਲ ਵਾਲੇ ਦੱਸੀ ਜਾਂਦੀ ਆ, ਕੱਲੀ ਬੈਠੀ ਤੇਰੇ ਨਾਲ ਹੱਸੀ ਜਾਂਦੀ ਆ, ਜਿਵੇਂ ਤੂੰ ਨਚਾਉਂਦਾ ਸਾਈਆਂ ਨੱਚੀ ਜਾਂਦੀ ਆ। ਹਰ ਵੇਲੇ ਰਹਿੰਦੀ ਮੈਨੂੰ ਤਾਂਘ ਤੇਰੇ ਪਿਆਰ ਦੀ, ਹਰ ਵੇਲੇ ਰਹਿੰਦੀ ਮੈਨੂੰ ਤਾਂਘ ਤੇਰੇ ਪਿਆਰ ਦੀ, ਮੀਰਾਂ ਵਾਂਗੂ ਝੱਲੀ ਹੋ ਕੇ ਬਾਜਾਂ ਫਿਰਾਂ ਮਾਰਦੀ, ਮੀਰਾਂ ਵਾਂਗੂ ਝੱਲੀ ਹੋ ਕੇ ਵਾਜਾਂ ਫਿਰਾਂ ਮਾਰਦੀ, ਹਿਜਰ ਤੇਰੇ ਦੇ ਵਿੱਚ ਮੱਚੀ ਜਾਂਦੀ ਆ, ਜਿਵੇਂ ਤੂੰ ਨਚਾਉਂਦਾ ਸਾਈਆਂ ਨੱਚੀ ਜਾਂਦੀ ਆ, ਕੱਲੀ ਬੈਠੀ ਤੇਰੇ ਨਾਲ ਹੱਸੀ ਜਾਂਦੀ ਆ। ਕੋਈ ਨਹੀਂ ਭਰੋਸਾ ਇਸ ਝੂਠੇ ਅੰਗ ਸਾਕ ਦਾ, ਕੋਈ ਨਹੀਂ ਭਰੋਸਾ ਇਸ ਝੂਠੇ ਅੰਗ ਸਾਕ ਦਾ, ਕੋਈ ਮੈਨੂੰ ਚੰਗੀ ਸਾਈਆਂ ਕੋਈ ਮੰਦੀ ਆਖਦਾ, ਕੋਈ ਮੈਨੂੰ ਚੰਗੀ ਸਾਈਆਂ ਕੋਈ ਮੰਦੀ ਆਖਦਾ, ਮਨਜੀਤ ਸਾਰਿਆਂ ਦੀ ਸੁਣ ਚੁੱਪ ਵੱਟੀ ਜਾਂਦੀ ਆ, ਕੱਲੀ ਬੈਠੀ ਤੇਰੇ ਨਾਲ ਹੱਸੀ ਜਾਂਦੀ ਆ, ਜਿਵੇਂ ਤੂੰ ਨਚਾਉਂਦਾ ਸਾਈਆਂ ਨੱਚੀ ਜਾਂਦੀ ਆ, ਕੱਲੀ ਬੈਠੀ ਤੇਰੇ ਨਾਲ ਹੱਸੀ ਜਾਂਦੀ ਆ, ਜਿਵੇਂ ਤੂੰ ਨਚਾਉਂਦਾ ਸਾਈਆਂ ਨੱਚੀ ਜਾਂਦੀ ਆ, ਤੈਨੂੰ ਦੁੱਖ ਦਿਲ ਵਾਲੇ ਦੱਸੀ ਜਾਂਦੀ ਆ, ਹਿਜਰ ਤੇਰੇ ਦੇ ਵਿੱਚ ਮੱਚੀ ਜਾਂਦੀ ਆ, ਜਿਵੇਂ ਤੂੰ ਨਚਾਉਂਦਾ ਸਾਈਆਂ ਨੱਚੀ ਜਾਂਦੀ ਆ, ਕੱਲੀ ਬੈਠੀ ਤੇਰੇ ਨਾਲ ਹੱਸੀ ਜਾਂਦੀ ਆ। ਬਹੁਤ ਬਹੁਤ ਧੰਨਵਾਦ ਜੀ।
1: ਜੀਤ ਕੌਰ ਜਲੰਧਰੀ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਦੀਪ ਰਸਨ ਜੀ ਨੂੰ। ਦੀਪ ਰਸਨ ਜੀ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਸ਼ਹਿਰ ਰਾਹੋਂ ਜਿਹੜਾ ਕਿ ਪੰਜਾਬ ਦਾ ਬਹੁਤ ਪੁਰਾਣਾ ਸ਼ਹਿਰ ਏ ਤੇ 1947 ਦੇ ਵਿਚ ਜਿਹੜਾ ਪੂਰੀ ਤਰ੍ਹਾਂ ਉਜੜ ਗਿਆ ਸੀ ਤੇ ਇਸ ਵੇਲੇ ਉਹ ਮੁੜ ਕੇ ਫਿਰ ਜਿਹੜਾ ਆ ਘੁੱਗ ਬਸਣ ਲੱਗ ਪਿਆ ਏ ਤੇ ਉਸ ਸ਼ਹਿਰ ਦੇ ਵਿਚ ਆਪਣਾ ਕਾਰੋਬਾਰ ਕਰਦਾ ਸਾਡਾ ਸ਼ਾਇਰ ਦੀਪ ਰਸਨ ਆਪਣੀ ਰਚਨਾ ਲੈ ਕੇ ਹਾਜ਼ਰ ਹੋ ਰਿਹਾ ਏ। ਦੀਪ ਰਸਨ ਜੀ, ਤੁਹਾਡਾ ਦੁਆਬਾ ਰੇਡੀਓ ਦੇ ਮੰਚ ਨਿੱਘਾ ਸਵਾਗਤ ਹੈ।
4: ਪਿੰਡੋਂ ਅਸੀਂ ਚਾਰ ਟਰਾਲੀਆਂ ਲੈ ਕੇ ਆਏ, ਇਹ ਦੋ ਟਰਾਲੀਆਂ ਪੂਰੀਆਂ ਰਾਸ਼ਨ ਦੀਆਂ, ਪੂਰਾ ਪ੍ਰਬੰਧ ਲੈ ਕੇ ਆਇਆ, ਨਾਲ ਕੱਪੜਾ ਲੀੜਾ ਸਾਰਾ ਫੁੱਲ ਲੈ ਕੇ ਆਇਆ, ਘਰੇ ਇਹ ਗੱਲ ਕਹਿ ਕੇ ਆਇਆ ਵੀ ਮੰਜੇ ਖੜੇ ਰੱਖਣੇ ਆ, ਜੇ ਤਾਂ ਆ ਗਏ ਤੁਹਾਡਾ ਤੇ ਉਹ ਨਹੀਂ ਠੀਕ ਆ।

0: ಪಾಪಾ ರೇಡಿಯೋ.
1: ਪ੍ਰਸੰਗ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਹਰਦੀਪ ਕੌਰ ਜਸੋਵਾਲ ਜੀ ਨੂੰ. ਜਸੋਵਾਲ ਜੀ, ਤੁਹਾਡਾ ਦੁਆਬਾ ਰੇਡੀਓ ਦੇ ਮੰਚ ਤੇ ਨਿੱਘਾ ਸਵਾਗਤ ਹੈ. ਆਓ ਤੇ ਸਾਡੇ ਸਰੋਤਿਆਂ ਦੇ ਨਾਲ ਆਪਣੀ ਕਵਿਤਾ ਸਾਂਝੀ ਕਰੋ. ਹਰਦੀਪ ਕੌਰ ਜਸੋਵਾਲ ਜੀ,
2: ਹਰਬੰਸ ਜੀ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਔਰ ਸਾਰੇ ਸਰੋਤਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ੍ਰੀ ਅਕਾਲ. ਮੇਰੀ ਕਵਿਤਾ ਦਾ ਨਾਮ ਹੈ ਖੇੜਿਆ ਗੁਲਾਬ ਸਾਡਾ ਪੱਤੀ ਪੱਤੀ ਹੋ ਗਿਆ. ਖੇੜਿਆ ਗੁਲਾਬ ਸਾਡਾ ਪੱਤੀ ਪੱਤੀ ਹੋ ਗਿਆ, ਹੱਸਦਾ ਪੰਜਾਬ ਸਾਡਾ ਰੋਲਿਆਂ ਚ ਖੋ ਗਿਆ. ਖੇੜਿਆ ਗੁਲਾਬ ਸਾਡਾ ਪੱਤੀ ਪੱਤੀ ਹੋ

0: ਜਾਂ ਦੇ ਵਿੱਚ ਉੱਚੀ ਉੱਚੀ ਰੋ ਗਿਆ ਹੱਸਦਾ ਪੰਜਾਬ ਸਾਡਾ ਰੋਲਿਆਂ ਚ ਖੋ ਗਿਆ ਹੱਸਦਾ ਪੰਜਾਬ ਸਾਡਾ ਰੋਲਿਆਂ ਚ ਖੋ ਗਿਆ ਹੱਸਦਿਆਂ ਚਿਹਰਿਆਂ ਤੇ ਛਾ ਗਈ ਉਦਾਸੀ ਕਿਉਂ ਹੱਸਦਿਆਂ ਚਿਹਰਿਆਂ ਤੇ ਛਾ ਗਈ ਉਦਾਸੀ ਕਿਉਂ ਪਤਨਾ ਤੇ ਬੈਠੀ ਸੋਹਣੀ ਰਹਿ ਗਈ ਪਿਆਸੀ ਕਿਉਂ ਪਤਨਾ ਤੇ ਬੈਠੀ ਸੋਹਣੀ ਰਹਿ ਗਈ ਪਿਆਸੀ ਕਿਉਂ ਪਾਣੀਆਂ ਚ ਕਿਹੜਾ ਜ਼ਹਿਰ ਰੀਠਿਆਂ ਦੀ ਚੋ ਗਿਆ ਪਾਣੀਆਂ ਚ ਕਿਹੜਾ ਜ਼ਹਿਰ ਰੀਠਿਆਂ ਦੀ ਚੋ ਗਿਆ ਹੱਸਦਾ ਪੰਜਾਬ ਸਾਡਾ ਰੋਲਿਆਂ ਚ ਖੋ ਗਿਆ ਹੱਸਦਾ ਪੰਜਾਬ ਸਾਡਾ ਰੋਲਿਆਂ ਚ ਖੋ ਗਿਆ ਧਰਤੀ ਦੇ ਚੱਪੇ ਚੱਪੇ ਉੱਗਿਆ ਹੈ ਸ਼ੋਰਨੀ ਧਰਤੀ ਦੇ ਚੱਪੇ ਚੱਪੇ ਉੱਗਿਆ ਹੈ ਸ਼ੋਰਨੀ ਹੋਇਆ ਹੈ ਪੰਜਾਬ ਸਾਡਾ ਹੋਰ ਦਾ ਹੀ ਹੋਰ ਨੀ ਹੋਇਆ ਹੈ ਪੰਜਾਬ ਸਾਡਾ ਹੋਰ ਦਾ ਹੀ ਹੋਰ ਨੀ ਰੌਣਕਾਂ ਨੇ ਗੁੰਮ ਇੱਥੇ ਉੱਡ ਪੁੱਡ ਮੋ ਗਿਆ ਰੌਣਕਾਂ ਨੇ ਗੁੰਮ ਇੱਥੇ ਉੱਡ ਪੁੱਡ ਮੋ ਗਿਆ ਹੱਸਦਾ ਪੰਜਾਬ ਸਾਡਾ ਰੋਲਿਆਂ ਚ ਖੋ ਗਿਆ ਹੱਸਦਾ ਪੰਜਾਬ ਸਾਡਾ ਰੋਲਿਆਂ ਚ ਖੋ ਗਿਆ ਹੱਸਦਾ ਪੰਜਾਬ ਸਾਡਾ ਰੋਲਿਆਂ ਚ ਖੋ ਗਿਆ ਧੰਨਵਾਦ ਜੀ
1: ਕੌਰ ਜਸੋਵਾਲ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਇੱਕ ਨਵੇਂ ਸ਼ਾਇਰ ਜਿਨ੍ਹਾਂ ਨਾਲ ਮੁਲਾਕਾਤ ਸਾਡੀ ਜਿਹੜੀ ਆ ਉਹ ਕਰਵਾਈ ਆ ਸਾਡੇ ਗੀਤਕਾਰ ਪਟਿਆਲਾ ਤੋਂ ਹਨ ਹਰਦੀਪ ਦੀਪ ਜੀ ਨੇ ਸਾਡੀ ਜਿਹੜੀ ਮੁਲਾਕਾਤ ਕਰਾਈ ਹੈ ਉਹ ਕਰਵਾਈ ਹੈ ਬਲਵੀਰ ਲਹਿਰੀ ਜੀ ਨਾਲ ਬਲਵੀਰ ਲਹਿਰੀ ਜੀ ਸਾਡੇ ਕਵੀ ਦਰਬਾਰਾਂ ਦੇ ਵਿੱਚ ਜਿਹੜਾ ਪਹਿਲੀ ਵਾਰੀ ਹਾਜ਼ਰ ਹੋ ਰਹੇ ਨੇ ਅਸੀਂ ਬਲਵੀਰ ਲਹਿਰੀ ਜੀ ਨੂੰ ਦੁਆਬਾ ਰੇਡੀਓ ਦੇ ਮੰਚ ਤੋਂ ਨਿੱਘਾ ਸਵਾਗਤ ਕਰਦੇ ਹਾਂ ਤੇ ਆਸ ਕਰਦੇ ਹਾਂ ਕਿ ਉਹ ਸਾਡੇ ਕਵੀ ਦਰਬਾਰਾਂ ਦੇ ਵਿੱਚ ਲਗਾਤਾਰ ਆਉਂਦੇ ਰਹਿਣਗੇ ਲਹਿਰੀ ਸਾਹਿਬ ਜੀ ਆਇਆਂ ਨੂੰ
2: ਹਾਂਜੀ ਮੇਰੀ ਇਹ ਰਚਨਾ ਜੀ ਗੱਲ ਸੁਣ ਦਿੱਲੀਏ ਧਿਆਨ ਨਾਲ ਗੱਲ ਸੁਣ ਮੇਰੀ ਦਿੱਲੀਏ ਏਡੀ ਛੇਤੀ ਛੱਡ ਬੈਠੀ ਦਿਲ ਦਿੱਲੀਏ ਧਿਆਨ ਨਾਲ ਗੱਲ ਸੁਣ ਮੇਰੀ ਦਿੱਲੀਏ ਏਡੀ ਛੇਤੀ ਛੱਡ ਬੈਠੀ ਦਿਲ ਦਿੱਲੀਏ ਦੋਸ਼ ਵੇਖ ਕੇ ਦੇਸ਼ ਦੇ ਕਿਰਤੀਆਂ ਦਾ ਜਾਪਦੀ ਗਈ ਏ ਹਿੱਲ ਦਿੱਲੀਏ ਜਾਪਦੀ ਗਈ ਏ ਹਿੱਲ ਦਿੱਲੀਏ ਮੰਗਣੇ ਆਏ ਨੀ ਅਸੀਂ ਕੋਈ ਭੀਖ ਬੀਬਾ ਮੰਗਣੇ ਆਏ ਨੀ ਅਸੀਂ ਕੋਈ ਭੀਖ ਬੀਬਾ ਰੱਦ ਕਰਵਾਉਣੇ ਇਹ ਕਾਲੇ ਬਿੱਲ ਦਿੱਲੀਏ ਰੱਦ ਕਰਵਾਉਣੇ ਇਹ ਕਾਲੇ ਬਿੱਲ ਦਿੱਲੀਏ ਪਾਲਿਆ ਤੂੰ ਕਿਰਤੀਆਂ ਨਾਲ ਪੇਚਾ ਪਾਲਿਆ ਤੂੰ ਕਿਰਤੀਆਂ ਨਾਲ ਪੇਚਾ ਤੇਰੇ ਮਹਿਲਾਂ ਵਿੱਚ ਜਾ ਗੱਢਣਗੇ ਕਿੱਲ ਦਿੱਲੀਏ ਤੇਰੇ ਮਹਿਲਾਂ ਵਿੱਚ ਜਾ ਗੱਢਣਗੇ ਕਿੱਲ ਦਿੱਲੀਏ ਵਾਰਸ ਅਸੀਂ ਸ਼ਹੀਦਾਂ ਤੇ ਗੁਰੂਆਂ ਦੀ ਸੋਚਦੇ ਹਾਂ ਵਾਰਸ ਅਸੀਂ ਸ਼ਹੀਦਾਂ ਤੇ ਗੁਰੂਆਂ ਦੀ ਸੋਚਦੇ ਹਾਂ ਦੇਣੀ ਅਸਾਂ ਨਾ ਛੇਤੀ ਕੋਈ ਢਿੱਲ ਦਿੱਲੀਏ ਦੇਣੀ ਅਸਾਂ ਨਾ ਛੇਤੀ ਕੋਈ ਢਿੱਲ ਦਿੱਲੀਏ ਭਲਾ ਦੇਸ਼ ਦਾ ਫਰਜ਼ ਹੁੰਦਾ ਹਾਕਮਾਂ ਦਾ ਮਿਲਣ ਆਏ ਹਾਂ ਆ ਕੇ ਮਿਲ ਦਿੱਲੀਏ ਮਿਲਣ ਆਏ ਹਾਂ ਆ ਕੇ ਮਿਲ ਦਿੱਲੀਏ ਗੱਲ ਸੁਣੀਏ ਤੇ ਨਾਲੇ ਸੁਣਾਈਏ ਬੀਬਾ ਕੋਈ ਕੱਢੀਏ ਮੁਸ਼ਕਲ ਦਾ ਹੱਲ ਦਿੱਲੀਏ ਕੋਈ ਕੱਢੀਏ ਮੁਸ਼ਕਲ ਦਾ ਹੱਲ ਦਿੱਲੀਏ ਖਾਲੀ ਹੱਥ ਨਹੀਂ ਅਸੀਂ ਮੁੜਨ ਲੱਗੇ ਖਾਲੀ ਹੱਥ ਨਹੀਂ ਅਸੀਂ ਮੁੜਨ ਲੱਗੇ ਪੈਣੀ ਤਦ ਹੀ ਲਹਿਰ ਨੂੰ ਠੱਲ ਦਿੱਲੀਏ ਪੈਣੀ ਤਦ ਹੀ ਲਹਿਰ ਨੂੰ ਠੱਲ ਦਿੱਲੀਏ ਬਹੁਤਾ ਸਬਰ ਅਜਮਾਨਾ ਕਿਰਤੀਆਂ ਦਾ ਕਿਰਤੀ ਲੈਣਗੇ ਗੱਦੀ ਤੇਰੀ ਮੱਲ ਦਿੱਲੀਏ ਕਿਰਤੀ ਲੈਣਗੇ ਗੱਦੀ ਤੇਰੀ ਮੱਲ ਦਿੱਲੀਏ ਲਹਿਰੀ ਮੀਆਂਪੁਰੀ ਆਖਦਾ ਏ ਬੀਤਿਆ ਸਮਾਂ ਹੱਥ ਨਾ ਆਵੇ ਲਹਿਰੀ ਮੀਆਂਪੁਰੀ ਆਖਦਾ ਏ ਬੀਤਿਆ ਸਮਾਂ ਹੱਥ ਨਾ ਆਵੇ ਕੋਈ ਤਾਂ ਕੱਢਣਾ ਪਊ ਹੱਲ ਦਿੱਲੀਏ ਕੋਈ ਤਾਂ ਕੱਢਣਾ ਪਊ ਹੱਲ ਦਿੱਲੀਏ ਧੰਨਵਾਦ ਜੀ
1: ਲਹਿਰੀ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਸ਼ਾਇਰਾ ਪ੍ਰਭਜੋਤ ਪ੍ਰਭ ਜੀ ਨੂੰ ਜਿਹੜੇ ਕਿ ਹੁਸ਼ਿਆਰਪੁਰ

ਦਰਬਾਰ ਸਾਡਾ ਠੰਡੇ ਬੁਰਜਾਂ ਚ ਰਹੇ ਹੌਸਲੇ ਬੁਲੰਦ ਸਾਡੇ ਬੁਲੰਦ ਸਾਡੇ ਹਾਂ ਬੁਲੰਦ ਸਾਡੇ ਐਵੇਂ ਦੱਸੋ ਨਾ ਨਫਾ ਨੁਕਸਾਨ ਸਾਡਾ ਐਵੇਂ ਦੱਸੋ ਨਾ ਨਫਾ ਨੁਕਸਾਨ ਸਾਡਾ ਸਾਨੂੰ ਥਾਪੜਾ

0: ਕਰਬਾਰ ਸਾਡਾ, ਜਿੱਥੇ ਬੈਠ ਜਾਈਏ ਉਹ ਕਰਬਾਰ ਸਾਡਾ। ਧੰਨਵਾਦ ਜੀ।
1: ਦੁਆਬਾ ਰੇਡੀਓ।
2: ਪ੍ਰਭਜੋਤ ਪ੍ਰਭਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਤਹਿਸੀਲ ਬੰਗਾ ਦੇ ਪਿੰਡ ਚਿੱਕਾ ਤੋਂ ਸੇਵਾ ਸਿੰਘ ਨੂਰਪੁਰੀ ਜੀ ਨੂੰ, ਜਿਹੜੀਆਂ ਸਾਡੀਆਂ ਮਹਿਫਲਾਂ ਦੇ ਵਿਚ ਅਕਸਰ ਆਉਂਦੇ ਰਹਿੰਦੇ ਨੇ। ਅੱਜ ਉਹ ਆਪਣੀ ਕਿਸਾਨ ਲਹਿਰ ਨਾਲ ਸੰਬੰਧਿਤ ਇਕ ਰਚਨਾ ਲੈ ਕੇ ਹਾਜ਼ਰ ਨੇ। ਸੇਵਾ ਸਿੰਘ ਨੂਰਪੁਰੀ ਜੀ, ਤੁਹਾਡਾ ਸਵਾਗਤ ਹੈ।
3: ਕਵੀ ਜਨੋ, ਅੱਜ ਦੀ ਕਵਿਤਾ ਦਾ ਸਿਰਲੇਖ ਹੈ ਜੀ, ਜਾਗ ਪਿਆ ਹੈ ਧਰਤੀ ਪੁੱਤਰ। ਸੁੰਨੇ ਸੁੰਨੇ ਖੇਤ ਪਏ ਨੇ ਅੱਜ, ਸੁੰਨੇ ਸੁੰਨੇ ਪਏ ਨੇ ਵਿਹੜੇ, ਜਾਗ ਪਏ ਹਾਂ ਜਾਣ ਨਾ ਦੇਣੇ, ਹੱਕ ਖੋਣ ਆਏ ਜਿਹੜੇ। ਬਾਬਾ ਪੋਤਾ ਕਰਨ ਸਲਾਹਾਂ, ਬੈਠ ਗਏ ਮੰਜੀ ਡਾਹ ਕੇ, ਚਲੋ ਜਵਾਨੋ ਮਾਰੋ ਹਮਲਾ, ਫਿਰ ਕੀ ਲੱਭਣਾ ਪਛਤਾ ਕੇ। ਸੱਸ ਬਹੁ ਵੀ ਛੱਡ ਕੇ ਚੌਂਕਾ, ਹਾਂ ਦੇ ਵਿਚ ਹਾਂ ਮਿਲਾਵਣ, ਮਤਾਂ ਅਵਲਾ ਆ ਕੇ ਸਾਨੂੰ ਘਰ ਹੀ ਨਾ ਛੱਡ ਜਾਵਣ। ਪਿੰਡ ਪਿੰਡ ਜਾ ਹੋਕਾ ਦੇ ਕੇ, ਸੁੱਤੇ ਪਏ ਆਵਾਮ ਜਗਾਵੋ, ਜੋੜ ਟਰੈਕਟਰ ਪਾ ਕੇ ਟਰਾਲੀ, ਜੋੜ ਟਰੈਕਟਰ ਪਾ ਕੇ ਪਾ ਟਰਾਲੀ, ਚਲੋ ਦਿੱਲੀ ਜਾ ਹਲਾਵੋ। ਜਾਗਿਆ ਪੰਜਾਬ ਹੈ ਸਾਰਾ, ਜਾਗ ਉਠਿਆ ਹਰਿਆਣਾ, ਜਾਗੋ ਸਾਰੇ ਭਾਰਤ ਘੁੰਮੀ, ਜਾਗਿਆ ਹੈ ਕਿਰਤੀ ਲਾਣਾ। ਕਿਰਤੀ ਕਿਸਾਨ ਇਕੱਠੇ ਹੋਏ, ਰਲਮਲ ਬਿਉਂਤ ਬਣਾਈ, ਕਿੰਜ ਟਾਲੀਏ ਇਹ ਆਫ਼ਤ ਸਰਕਾਰਾਂ ਗਲੇ ਚ ਪਾਈ। ਬਣਾ ਕਾਫਲੇ ਦਿੱਲੀ ਪਹੁੰਚੇ, ਬੈਠ ਗਏ ਛਾਉਣੀ ਪਾ ਕੇ, ਮੋੜਨਗੇ ਦਰ ਜਾ ਕੇ ਭਾਜੀ, ਹੁਣ ਲੂਣ ਮਸਾਲੇ ਪਾ ਕੇ, ਸਿਰ ਧਰਦੀ ਲਾ ਕੇ ਬਾਜੀ, ਜੰਗ ਆਰ ਪਾਰ ਦੀ ਹੋਣੀ, ਸਿਰ ਤੇ ਕੱਪਣ ਹੱਥੀ ਗਾਨੇ, ਰੱਬ ਟਾਲ ਦੇਵੇ ਅਣਹੋਣੀ, ਸਿਰ ਧਰਦੀ ਲਾ ਕੇ ਬਾਜੀ, ਜੰਗ ਆਰ ਪਾਰ ਦੀ ਹੋਣੀ, ਸਿਰ ਤੇ ਕੱਪਣ ਹੱਥੀ ਗਾਨੇ, ਰੱਬ ਟਾਲ ਦੇਵੇ ਅਣਹੋਣੀ। ਧੰਨਵਾਦ ਜੀ।
2: ਸਿੰਘ ਨੂਰਪੁਰੀ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਬਰਨਾਲਾ ਜ਼ਿਲ੍ਹੇ ਦੀ ਸ਼ਾਇਰਾ ਕਿਰਨਜੀਤ ਕੌਰ ਜੀ ਨੂੰ। ਉਹ ਵੀ ਕਿਸਾਨ ਘੋਲ ਨਾਲ ਸੰਬੰਧਿਤ ਆਪਣੀ ਰਚਨਾ ਲੈ ਕੇ ਹਾਜ਼ਰ ਹੋ ਰਹੀ ਹੈ। ਕਿਰਨਜੀਤ ਕੌਰ ਜੀ, ਤੁਹਾਡਾ ਦੁਆਬਾ ਰੇਡੀਓ ਦੇ ਮੰਚ ਤੇ ਨਿੱਘਾ ਸਵਾਗਤ ਹੈ।
4: ਸਤਿ ਸ੍ਰੀ ਅਕਾਲ, ਮੈਂ ਕਿਰਨਜੀਤ ਕੌਰ ਲੈ ਕੇ ਹਾਜ਼ਰ ਹਾਂ ਆਪਣੀ ਕਵਿਤਾ। ਸੁਣਿਓ ਜਰਾ ਧਿਆਨ ਦੇ ਨਾਲ। ਅੰਨ ਦਾ ਤਾਂ ਹੁਣ ਸੜਕੀ ਰੁਲਦਾ, ਅੰਨ ਦਾ ਤਾਂ ਹੁਣ ਸੜਕੀ ਰੁਲਦਾ, ਰੌਲਾ ਪਿਆ ਜਿਨਸਾਂ ਦੇ ਮੁੱਲ ਦਾ, ਦਿੱਲੀ ਬੈਠਾ ਹਾਕਮ ਸਾਨੂੰ, ਦਿੱਲੀ ਬੈਠਾ ਹਾਕਮ ਸਾਨੂੰ, ਰਿਹਾ ਬਾਬਾ ਲਲਕਾਰ ਅਸੀਂ ਕਿਰਤੀ ਬਾਬਾ, ਸਾਡੀ ਵੈਰੀ ਬਣੀ ਸਰਕਾਰ ਅਸੀਂ ਕਿਰਤੀ ਗੁਰੂ ਨਾਨਕ। ਨਾਮ ਜਪੋ ਕਿਰਤ ਕਰੋ ਤੁਸਾਂ ਸਿਖਾਈ, ਨਾਮ ਜਪੋ ਕਿਰਤ ਕਰੋ

0: ਸਾਂ ਸਿਖਾਈ, ਹੱਥੋਂ ਜਾਂਦੀ ਦੀਂਦੀ ਸਾਨੂੰ ਸਾਡੀ ਕਮਾਈ। ਅਸੀਂ ਸ਼ਾਂਤਮਈ ਹਾਂ, ਅਸੀਂ ਸ਼ਾਂਤਮਈ ਹਾਂ, ਮੱਲੋ ਮੱਲੀ ਕਰਦਾ ਹੈ ਤਕਰਾਰ। ਅਸੀਂ ਕਿਰਤੀ ਬਾਬਾ ਸਾਡੀ ਬੈਰੀ ਬਣੀ ਸਰਕਾਰ, ਅਸੀਂ ਕਿਰਤੀ ਬਾਬਾ ਸਾਡੀ ਬੈਰੀ ਬਣੀ ਸਰਕਾਰ। ਮਾਵਾਂ ਸਾਡੀਆਂ ਤੁਰਪੀਆਂ, ਮਾਵਾਂ ਸਾਡੀਆਂ ਤੁਰਪੀਆਂ, ਚੱਕ ਕੇ ਝੰਡੇ ਸਿਦਕ ਉਹਨਾਂ ਦੇ ਨੂੰ ਇੱਕ ਅੱਲੜ ਭੰਡੇ। ਕਈਆਂ ਰੰਬੇ ਦਾਤੀਆਂ ਦੀ, ਕਈਆਂ ਰੰਬੇ ਦਾਤੀਆਂ ਦੀ ਘਟਣ ਲੱਗੀ ਚਮਕਾਰ, ਅਸੀਂ ਕਿਰਤੀ ਬਾਬਾ ਸਾਡੀ ਬੈਰੀ ਬਣੀ ਸਰਕਾਰ, ਅਸੀਂ ਕਿਰਤੀ ਗੁਰੂ ਨਾਨਕ। ਸਮੱਤ ਬਖਸ਼ ਦੇ ਹੁਕਮਰਾਨ ਨੂੰ, ਸਮੱਤ ਬਖਸ਼ ਦੇ ਹੁਕਮਰਾਨ ਨੂੰ, ਕਿਰਨਜੀਤ ਨਾ ਵੰਗਾਰੇ ਸਾਡੇ ਸਨਮਾਨ ਨੂੰ, ਕਿਰਨਜੀਤ ਨਾ ਵੰਗਾਰੇ ਸਾਡੇ ਸਨਮਾਨ ਨੂੰ। ਅਸੀਂ ਮੁੜੀਏ ਘਰਾਂ ਨੂੰ, ਅਸੀਂ ਮੁੜੀਏ ਘਰਾਂ ਨੂੰ, ਰਹਿ ਸਲਾਮਤ ਦਿੱਲੀ ਦਾ ਦਰਬਾਰ, ਅਸੀਂ ਕਿਰਤੀ ਬਾਬਾ ਸਾਡੀ ਬੈਰੀ ਬਣੀ ਸਰਕਾਰ, ਅਸੀਂ ਕਿਰਤੀ ਬਾਬਾ ਸਾਡੀ ਬੈਰੀ ਬਣੀ ਸਰਕਾਰ, ਅਸੀਂ ਕਿਰਤੀ ਧੰਨ ਗੁਰੂ ਨਾਨਕ।
1: ਕਿਰਨਜੀਤ ਕੌਰ ਤੋਂ ਬਾਅਦ ਹੁਣ ਮੈਂ ਸਦਾ ਦੇਣ ਜਾ ਰਿਹਾ, ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਤਹਿਸੀਲ ਬੜਾ ਚੌਰ ਦੇ ਪਿੰਡ ਰੱਤੇਵਾਲ ਤੋਂ ਮਾਸਟਰ ਬਨਾਰਸੀ ਦਾਸ ਰੱਤੇਵਾਲ ਜੀ ਨੂੰ। ਉਹ ਸਾਡੀਆਂ ਮਹਿਫਲਾਂ ਦੇ ਵਿਚ ਅਕਸਰ ਆਉਂਦੇ ਰਹਿੰਦੇ ਨੇ, ਇਸ ਵਾਰ ਉਹ ਆਪਣੀ ਇਕ ਅਧਿਆਤਮਕ ਕਵਿਤਾ ਲੈ ਕੇ ਹਾਜ਼ਰ ਹੋ ਰਹੇ ਨੇ। ਬਨਾਰਸੀ ਦਾਸ ਰੱਤੇਵਾਲ ਜੀ, ਤੁਹਾਡਾ ਸਵਾਗਤ ਹੈ।
2: ਚੰਗਾ, ਕਿਰਤ ਕਮਾਈ ਕਰਦੇ ਹੋਇਆ ਧਿਆਨ ਉਹਦੇ ਵੱਲ ਲਾਉਣਾ ਚੰਗਾ, ਬਾਬੇ ਨਾਨਕ ਦਾ ਹੈ ਕਹਿਣਾ ਵੰਡ ਕੇ ਸ਼ਕਣ ਛਕਾਉਣਾ ਚੰਗਾ, ਇੱਕ ਪਿਤਾ ਇੱਕ ਸਕੇ ਹਮ ਬਾਰਕ ਦੂ

ज्ञान दी जोत जगावन दे लई अंदर चात लगाउणा चंगा मगर

ਖਾਤਰ ਜਾਵਰ ਨਾਲ ਟਕਰਾਉਣਾ ਚੰਗਾ। ਉਸ ਖੁਦਾ ਦੀ ਰਹਿਮਤ ਅੰਦਰ ਮਨੁੱਖਤਾ ਦੇ ਕੰਮ ਆਉਣਾ ਚੰਗਾ। ਹੱਕ ਸੱਚ

ਲਈ ਨਹੀਂ ਕਿਸੇ ਦੀ ਪਰਨਾ ਚੰਗਾ ਰਲ ਮਿਲ ਕੇ ਰਹਿਣਾ ਸਭ ਨੇ ਦੁੱਖ ਸੁੱਖ ਵਿੱਚ।

0: ਅਸੀਂ ਦੱਸ ਰਹੇ ਤੇਵਾਲ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਪਟਿਆਲਾ ਬਸੀ ਸਾਡੀ ਸ਼ਾਇਰਾ ਸੁਨੀਲ ਕੁਮਾਰੀ ਸ਼ਰਮਾ ਜੀ ਨੂੰ। ਸੁਨੀਲ ਕੁਮਾਰੀ ਸ਼ਰਮਾ ਜੀ ਆਪਣੀ ਕਵਿਤਾ ਲੈ ਕੇ ਹਾਜ਼ਰ ਹੋਏਗੀ। ਇਹ ਕਵਿਤਾ ਹੈ ਕਿਸਾਨ ਘੋਲ ਦੀ ਹਮੈਦ ਦੇ ਵਿਚ। ਆਮ ਤੌਰ ਤੇ ਮਤਲਬ ਜਿਹੜਾ ਆ ਸਰਕਾਰ ਵੱਲੋਂ ਇਹ ਪ੍ਰਚਾਰਿਆ ਜਾ ਰਿਹਾ ਵੀ ਕਿਸਾਨ ਘੋਲ ਜਿਹੜਾ ਆ ਪੰਜਾਬ ਤੇ ਹਰਿਆਣਾ ਦੇ ਸਿਰਫ ਕਿਸਾਨਾਂ ਦਾ ਏ, ਪਰ ਨਹੀਂ, ਇਹ ਪੰਜਾਬੀਆਂ ਦਾ ਘੋਲ ਨਹੀਂ ਜਾਂ ਹਰਿਆਣੇ ਵਾਲਿਆਂ ਦਾ ਘੋਲ ਨਹੀਂ, ਇਹ ਅਸਲ ਵਿਚ ਹਿੰਦੁਸਤਾਨ ਦੇ ਕਿਸਾਨਾਂ ਦਾ ਘੋਲ ਏ। ਤੇ ਇਸ ਘੋਲ ਨੂੰ ਲੈ ਕੇ ਜਿਹੜੇ ਆ ਪੰਜਾਬੀ, ਹਿੰਦੀ, ਅੰਗਰੇਜ਼ੀ ਤੇ ਹੋਰ ਭਾਸ਼ਾਵਾਂ ਦੇ ਵਿਚ ਵੀ ਕਵਿਤਾਵਾਂ ਰਚੀਆਂ ਗਈਆਂ ਨੇ। ਤੇ ਇਸੇ ਤਰ੍ਹਾਂ ਸੁਨੀਲ ਕੁਮਾਰੀ ਜੀ ਹਿੰਦੀ ਦੇ ਵਿਚ ਆਪਣੀ ਕਵਿਤਾ ਲੈ ਕੇ ਹਾਜ਼ਰ ਹੋ ਰਹੇ ਨੇ। ਸੁਨੀਲ ਕੁਮਾਰੀ ਜੀ, ਤੁਹਾਡਾ ਨਿੱਘਾ ਸਵਾਗਤ ਹੈ।
1: ਦੁਆਬਾ ਰੇਡੀਓ ਲਾਈਵ ਕਵੀ ਦਰਬਾਰ ਕੇ ਸਾਰੇ ਸ਼ਰੋਤਾਓ ਕੋ ਮੇਰੀ ਪਿਆਰ ਭਰੀ ਨਮਸਕਾਰ। ਸਾਥੀਓ, ਆਪ ਸਭ ਕੋ ਗਿਆਤ ਹੈ ਕਿ ਆਜ ਕੇ ਕਵੀ ਦਰਬਾਰ ਮੇ ਕਿਸਾਨ ਸੰਘਰਸ਼ ਕੀ ਕੇ ਸਾਥ ਜੁੜੀ ਹੋਈ ਰਚਨਾਏ ਆਪਕੇ ਸਮਕਸ਼ ਪ੍ਰਸਤੁਤ ਕੀ ਜਾਏਗੀ, ਜਿਸਕੇ ਲਿਏ ਮੈਂ ਸ਼੍ਰੀ ਹਰਬੰਸ ਸਿੰਘ ਜੀ ਕਾ ਤਹਿ ਦਿਲ ਸੇ ਧੰਨਵਾਦ ਕਰਤੀ ਹੂੰ ਕਿ ਉਨ੍ਹਾਂ ਨੇ ਦੇਸ਼ ਮੇ ਚਲ ਰਹੇ ਜਵਲੰਤ ਮੁੱਦੇ ਕੇ ਪ੍ਰਤੀ ਜਾਗਰੂਕ ਕਰਨੇ ਕੀ ਪੇਸ਼ਕਾਰੀ ਸ਼ੁਰੂ ਕੀ ਹੈ। ਹਮਾਰੇ ਦੇਸ਼ ਮੇ ਤੀਨ ਨਏ ਕ੍ਰਿਸ਼ੀ ਕਾਨੂੰਨ ਜੋ ਬਣਾਏ ਜਾ ਰਹੇ ਹੈ, ਵੇ ਕ੍ਰਿਸ਼ੀ ਕਿਸਾਨ ਹਿਤੇਸ਼ੀ ਨਹੀਂ ਹੈ। ਅੱਜ ਹਮਾਰੇ ਦੇਸ਼ ਕੇ ਕਿਸਾਨ ਹੀ ਨਹੀਂ ਬਲਕਿ ਔਰ ਕਈ ਦੇਸ਼ੋਂ ਕੇ ਕਿਸਾਨ ਵੀ ਇਸ ਕ੍ਰਿਸ਼ੀ ਕਾਨੂੰਨੋ ਕੇ ਖਿਲਾਫ ਜੰਗ ਮੇ ਕੂਦ ਪੜੇ ਹੈ। ਤੋ ਕਿਉਂ ਨਾ ਹਮ ਸਭ ਇਨਕਾ ਸਾਥ ਦੇਕਰ ਆਪਣੀ ਰਚਨਾਓਂ ਕੇ ਮਾਧਿਅਮ ਸੇ ਹਮਾਰੇ ਕਿਸਾਨ ਭਾਈਓਂ ਕੀ ਹੌਸਲਾ ਅਫਜਾਈ ਕਰੇ, ਕਿਉਂਕਿ ਹਮ ਸਭ ਵੀ ਇਸੀ ਧਰਤੀ ਮਾਤਾ ਕੇ ਪੁੱਤਰ ਹੈ, ਕਿਸਾਨ ਬਨਾਮ ਇਨਸਾਨ। ਜੈ ਕਿਸਾਨ ਦੇਵਤਾ, ਜੈ ਜੈਕਾਰ ਹੋ, ਸਭ ਤਰਫ ਤੁਮਾਰਾ ਹੀ ਨਾਮ ਹੋ। ਉਪਜਾ ਅਨਾਜ ਖਾ ਕਰ ਹੀ ਹਮਨੇ ਜਿੰਦਗੀ ਪਾਈ ਹੈ, ਆਪਣਾ ਜੀਵਨ ਔਰ ਮਹਿਲ ਬਣਾਇਆ ਹੈ। ਭੂਖ ਪਿਆਸ ਔਰ ਥਕਾਨ ਸੇ ਤੂਨੇ ਅੰਨ ਉਪਜਾਇਆ ਹੈ, ਲਹੂ ਪਸੀਨਾ ਆਪਣਾ ਖੇਤੋਂ ਮੇ ਬਹਾਇਆ ਹੈ। ਪੈਰੋਂ ਮੇ ਪੜੇ ਛਾਲੇ ਨਾ ਕਿਸੀ ਕੋ ਦਿਖਾਏ ਹੈ, ਫਟੇ ਪੁਰਾਣੇ ਕੱਪੜੋਂ ਮੇ ਹਲ ਚਲਾਇਆ ਹੈ। ਤੇਜ਼ ਧੂਪ, ਆਂਧੀ, ਬਾਰਿਸ਼, ਤੂਫਾਨ ਤੂਨੇ ਸਹਾ ਹੈ, ਪਰ ਉਫ ਨਾ ਕਹਾ ਨਾ ਹੀ ਘਬਰਾਇਆ ਹੈ। ਰਾਤ ਰਾਤ ਕੋ ਖੇਤੋਂ ਕੀ ਮੇੜ ਪਰ ਰਖਵਾਲੀ ਕਰਕੇ ਰਾਤ ਗੁਜ਼ਾਰੀ ਹੈ, ਪਰੰਤੂ ਕਿਆ ਇਹ ਆਜ ਕ੍ਰਿਸ਼ੀ ਕਾਨੂੰਨ ਬਣਾਨੇ ਵਾਲੀ ਸਰਕਾਰ ਅੰਧਿਆਰੀ ਹੈ? ਸੀਧਾ ਸਾਦਾ ਕਿਸਾਨ ਮਿੱਟੀ ਸੇ ਹੀ ਇਸਕਾ ਨਾਤਾ ਹੈ, ਤਪਤੀ ਧੂਪ ਮੇ ਆਪਣੇ ਆਪ ਕੋ ਜਲਾ ਕਰ ਬੰਜਰ ਭੂਮੀ ਪਰ ਫਸਲ ਉਗਾਤਾ ਹੈ। ਸੋਨੇ ਸੀ ਲਹਿਲਾਤੀ ਫਸਲ ਕੋ ਦੇਖ ਮੁਸਕਾਤਾ ਹੈ, ਫਸਲ ਹੀ ਨਹੀਂ ਇਹ ਨਵ ਜੀਵਨ ਦੇਣੇ ਵਾਲੀ ਸ਼ਕਤੀ ਹੈ। ਸਾਰੇ ਸੰਸਾਰ ਕਾ ਭਰਤਾ ਇਸੇ ਪੇਟ ਹੈ, ਜਿਸੇ ਉਦਯੋਗ ਬਨਾਮ ਫੈਕਟਰੀਓਂ ਮੇ ਅਰਥ ਵਿਵਸਥਾ ਦੌੜਤੀ ਹੈ। ਭਗਵਾਨ ਕਾ ਸਮਾਨਾਰਥੀ ਪਰਿਆਯ ਹੈ ਮਿਹਨਤੀ ਕਿਸਾਨ, ਖੇਤੋਂ ਮੇ ਹਰ ਕਣ ਹੈ ਉਸਕੀ ਜਾਨ, ਖੇਤੋਂ ਮੇ ਹਰ ਕਣ ਹੈ ਉਸਕੀ ਜਾਨ। ਵਾਰੇ ਮਹਾਨ ਪੁਰਸ਼ ਤੂੰ ਹੈ ਕਿਸਾਨ, ਵਾਰੇ ਮਹਾਨ ਪੁਰਸ਼ ਤੂੰ ਹੈ ਕਿਸਾਨ। ਮੈਂ ਸੁਨੀਲ ਕੁਮਾਰੀ ਸ਼ਰਮਾ, ਅੰਗਰੇਜ਼ੀ ਲੈਕਚਰਾਰ, ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਜੱਸੋ ਮਾਜਰਾ ਸੇ ਕਵਿਤਾ ਪੇਸ਼ ਕੀ ਹੈ। ਧੰਨਵਾਦ ਜੀ।
0: ਸੁਨੀਲ ਕੁਮਾਰੀ ਸ਼ਰਮਾ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਫਿਰੋਜ਼ਪੁਰ ਵਾਸਤੇ ਸਾਡੇ ਸ਼ਾਇਰ ਕਮਲਦਾਸ ਜੀ ਨੂੰ। ਕਮਲਦਾਸ ਜੀ ਇਸ ਰਚਨਾ ਦੇ ਵਿਚ ਕਹਿ ਰਹੇ ਨੇ ਵੀ ਮਨੁੱਖ ਦਾ ਸਿਰਫ ਸਰੀਰ ਦਾ ਹੋਣਾ ਹੀ ਨਹੀਂ, ਉਸ ਦਾ ਆਪਣੇ ਦਿਮਾਗ ਦੇ ਨਾਲ, ਆਪਣੇ ਮਨ ਦੇ ਨਾਲ ਜਿਹੜਾ ਆ ਮਨੁੱਖਤਾ ਦੇ ਭਲੇ ਲਈ ਜਿਹੜਾ ਕੰਮ ਕਰਨੇ ਬਹੁਤ ਜ਼ਰੂਰੀ ਨੇ। ਤੇ ਅਸਲ ਵਿਚ ਮਨੁੱਖ ਜਦੋਂ ਮਨੁੱਖਤਾ ਲਈ ਕੰਮ ਕਰਦਾ ਏ ਤਾਂ ਹੀ ਉਹ ਮਨੁੱਖ ਹੋਣ ਦਾ ਹੱਕਦਾਰ ਹੁੰਦਾ ਏ। ਕਮਲਦਾਸ ਸ਼ਰਮਾ ਜੀ, ਤੁਹਾਡਾ ਦੁਆਬਾ ਰੇਡੀਓ ਦੇ ਮੰਚ ਤੇ ਨਿੱਘਾ ਸਵਾਗਤ ਹੈ।

زندگی کا سفر یہ سہانا بنے، چھوڑ دے تو اگر سارے شکوے گلے،

0: ਅਰਦਾਸੀ ਤੋਂ ਬਾਅਦ ਸਾਡੀ ਸ਼ਾਇਰਾ ਲੁਧਿਆਣਾ ਵਾਸੀ ਮਨਜੀਤ ਮਾਨ ਜਿਹੜੀ ਆ ਆਪਣੀ ਰਚਨਾ ਲੈ ਕੇ ਹਾਜ਼ਰ ਹੋ ਰਹੀ ਹੈ। ਮਨਜੀਤ ਮਾਨ ਦੀ ਰਚਨਾ ਜਿਹੜੀ ਆ ਇਸ ਵੇਲੇ ਭਾਰਤ ਭਰ ਦੇ ਜਿਹੜੇ ਕਿਸਾਨ ਦਿੱਲੀ ਦੀਆਂ ਬਰੂਹਾਂ ਦੇ ਉੱਤੇ ਧਰਨਾ ਲੈ ਕੇ ਬੈਠੇ ਹੋਏ ਨੇ ਉਹਨਾਂ ਦੀ ਹਮੈਦ ਦੇ ਵਿਚ ਲਿਖੀ ਹੋਈ ਉਹਨਾਂ ਦੀ ਕਵਿਤਾ ਹੈ। ਮਨਜੀਤ ਮਾਨ ਜੀ ਦੁਆਬਾ ਰੇਡੀਓ ਦੇ ਮੰਚ ਤੇ ਤੁਹਾਡਾ ਨਿੱਘਾ ਸਵਾਗਤ ਹੈ।
1: ਹਾਂਜੀ, ਬਹੁਤ ਬਹੁਤ ਧੰਨਵਾਦ ਹਰਵੰਤ ਸਿੰਘ ਜੀ ਦਾ। ਦੁਆਬਾ ਰੇਡੀਓ ਸੁਣਦੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਅੱਜ ਦਾ ਮੇਰਾ ਵਿਸ਼ਾ ਹੈ ਸੁਣ ਦਿੱਲੀ ਦੀ ਸਰਕਾਰੇ ਨੀ। ਸੁਣ ਦਿੱਲੀ ਦੀ ਸਰਕਾਰੇ ਨੀ, ਤੂੰ ਕੀਤੇ ਮਾੜੇ ਕਾਰੇ ਨੀ। ਸੁਣ ਦਿੱਲੀ ਦੀ ਸਰਕਾਰੇ ਨੀ, ਤੂੰ ਕੀਤੇ ਮਾੜੇ ਕਾਰੇ ਨੀ। ਅਸੀਂ ਗੂੰਗੇ ਬੋਲੇ ਨਹੀ ਆ, ਅਸੀਂ ਗੂੰਗੇ ਬੋਲੇ ਨਹੀ ਆ। ਬੇਸ਼ਕ ਚੁੱਪ ਰਹੇ ਸੀ ਸਾਰੇ ਨੀ। ਸੁਣ ਦਿੱਲੀ ਦੀ ਸਰਕਾਰੇ ਨੀ, ਤੂੰ ਕੀਤੇ ਮਾੜੇ ਕਾਰੇ ਨੀ। ਅਸੀਂ ਜ਼ੁਲਮ ਨੀ ਸਹਿਣਾ ਹੁਣ, ਅਸੀਂ ਜ਼ੁਲਮ ਨੀ ਸਹਿਣਾ ਹੁਣ। ਤੂੰ ਕੰਨ ਕਰਕੇ ਦੋਵੇਂ ਸੁਣ, ਇੱਕ ਪੁੱਠਾ ਤੇ ਇੱਕ ਸਿੱਧਾ ਹੈ, ਇੱਕ ਪੁੱਠਾ ਤੇ ਇੱਕ ਸਿੱਧਾ ਹੈ। ਲੈ ਰਾਹ ਆਪਣਾ ਤੂੰ ਚੁਣ, ਲੈ ਰਾਹ ਆਪਣਾ ਤੂੰ ਚੁਣ। ਤੈਨੂੰ ਪਿਆਰ ਨਾਲ ਸਮਝਾਉਂਦੇ ਹਾਂ, ਤੈਨੂੰ ਪਿਆਰ ਨਾਲ ਸਮਝਾਉਂਦੇ ਹਾਂ। ਅਜੇ ਨਹੀਂ ਮਾਰੇ ਲਲਕਾਰੇ ਨੀ। ਸੁਣ ਦਿੱਲੀ ਦੀ ਸਰਕਾਰੇ ਨੀ, ਤੂੰ ਕੀਤੇ ਮਾੜੇ ਕਾਰੇ ਨੀ। ਸਾਡੇ ਬਾਰੇ ਕਰਦੇ ਸ਼ੱਕ ਕਈ, ਸਾਡੇ ਬਾਰੇ ਕਰਦੇ ਸ਼ੱਕ ਕਈ। ਨਾ ਦਿਲ ਚ ਭੁਲੇਖੇ ਰੱਖ ਲਈ, ਜੇ ਕੱਜਿਆ ਪਰਦਾ ਚੱਕ ਤਾਂ ਤੇਰੇ ਪੱਲੇ ਰਹਿਣਾ ਕੱਖ ਨਹੀਂ। ਜੇ ਕੱਜਿਆ ਪਰਦਾ ਚੱਕ ਤਾਂ ਤੇਰੇ ਪੱਲੇ ਰਹਿਣਾ ਕੱਖ ਨਹੀਂ। ਅਸੀਂ ਲੜਨੋ ਮਰਨੋ ਡਰਦੇ ਨਹੀਂ, ਅਸੀਂ ਲੜਨੋ ਮਰਨੋ ਡਰਦੇ ਨਹੀਂ। ਹੱਕ ਸੱਚ ਲਈ ਆਪੇ ਵਾਰੇ ਨੀ। ਸੁਣ ਦਿੱਲੀ ਦੀ ਸਰਕਾਰੇ ਨੀ, ਤੂੰ ਕੀਤੇ ਮਾੜੇ ਕਾਰੇ ਨੀ, ਤੂੰ ਕੀਤੇ ਮਾੜੇ ਕਾਰੇ ਨੀ। ਅਸੀਂ ਮਿੱਟੀ ਅਣਖ ਦੀ ਵਿਚ ਉੱਗਦੇ, ਅਸੀਂ ਮਿੱਟੀ ਅਣਖ ਦੀ ਵਿਚ ਉੱਗਦੇ। ਜਿਹੜੇ ਕਦੇ ਕਿਤੇ ਨਹੀਂ ਝੁਕਦੇ, ਜਿਹੜੇ ਕਦੇ ਕਿਤੇ ਨਹੀਂ ਝੁਕਦੇ। ਅਸੀਂ ਧੁੱਪਾਂ ਚ ਸੀਨੇ ਸਾੜੀ ਦੇ ਤੇ ਬੱਦਲ ਵੇਖ ਬਿਨਾਂ ਲੁਕਦੇ, ਅਸੀਂ ਧੁੱਪਾਂ ਚ ਸੀਨੇ ਸਾੜੀ ਦੇ ਤੇ ਬੱਦਲ ਵੇਖ ਬਿਨਾਂ ਲੁਕਦੇ। ਜੇ ਆਪਣੀ ਆਈ ਤੇ ਆ ਗਏ, ਜੇ ਆਪਣੀ ਆਈ ਤੇ ਆ ਗਏ। ਤੇਰੇ ਢਹਿ ਜਾਣੇ ਮੈਲ ਮੁਨਾਰੇ ਨੀ। ਸੁਣ ਦਿੱਲੀ ਦੀ ਸਰਕਾਰੇ ਨੀ, ਤੂੰ ਕੀਤੇ ਮਾੜੇ ਕਾਰੇ ਨੀ। ਅਸੀਂ ਗੂੰਗੇ ਬੋਲੇ ਨਹੀਂ ਆ, ਬੇਸ਼ਕ ਚੁੱਪ ਰਹੇ ਸੀ ਸਾਰੇ ਨੀ। ਸੁਣ ਦਿੱਲੀ ਦੀ ਸਰਕਾਰੇ ਨੀ, ਤੂੰ ਕੀਤੇ ਮਾੜੇ ਕਾਰੇ ਨੀ। ਬਹੁਤ ਬਹੁਤ ਧੰਨਵਾਦ ਜੀ।
0: ਮਨਜੀਤ ਮਾਨ ਜੀ ਤੋਂ ਬਾਅਦ ਹੁਣ ਮੈਂ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਤਹਿਸੀਲ ਬੜਾ ਚੌਰ ਦੇ ਇੱਕ ਸ਼ਾਇਰ ਮਹਿੰਦਰ ਸਿੰਘ ਮਾਨ ਜੀ ਨੂੰ ਸੱਦਾ ਦੇਣ ਜਾ ਰਿਹਾ। ਮਹਿੰਦਰ ਸਿੰਘ ਮਾਨ ਜੀ ਸਾਡੇ ਕਵੀ ਦਰਬਾਰਾਂ ਦੇ ਵਿਚ ਪਹਿਲਾਂ ਵੀ ਆਉਂਦੇ ਰਹਿੰਦੇ ਨੇ, ਉਹਨਾਂ ਦੀਆਂ ਲਿਖੀਆਂ ਹੋਈਆਂ ਕਈ ਕਿਤਾਬਾਂ ਜਿਹੜੀਆਂ ਪੰਜਾਬੀ ਪਾਠਕਾਂ ਦੀ ਝੋਲੀ ਵਿਚ ਪੈ ਚੁੱਕੀਆਂ ਨੇ, ਉਹ ਵੀ ਆਪਣੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ। ਮਹਿੰਦਰ ਮਾਨ ਜੀ, ਤੁਹਾਡਾ ਦੁਆਬਾ ਰੇਡੀ ਦੇ ਮੰਚ ਨਿੱਘਾ ਸਵਾਗਤ ਹੈ।
2: ਅੱਜ ਦੇ ਕਵੀ ਦਰਬਾਰ ਵਿਚ ਮੈਂ ਆਪਣੀ ਇੱਕ ਗਜ਼ਲ ਲੈ ਕੇ ਹਾਜ਼ਰ ਹੋਇਆ ਹਾਂ। ਗਜ਼ਲ ਦਾ ਮਤਲਬ ਪੇਸ਼ ਹੈ, ਜੇਕਰ ਆਪਣੇ ਹੱਥੀ ਯਾਰਾ ਲਾਏ ਨਾ ਤੂੰ ਰੁੱਖ, ਜੇਕਰ ਆਪਣੇ ਹੱਥੀ ਯਾਰਾ ਲਾਏ ਨਾ ਤੂੰ ਰੁੱਖ, ਤਾਂ ਫਿਰ ਤੂੰ ਕਿੱਦਾਂ ਮਾਣੇਗਾ ਠੰਡੀ ਛਾਂ ਦਾ ਸੁੱਖ। ਜੀਰੀਆਂ ਝਿੜਕਾਂ ਖਾ ਖਾ ਕੇ ਗੁੱਸਾ ਚੜ੍ਹਦਾ ਰਹਿੰਦਾ ਸੀ, ਜੀਰੀਆਂ ਝਿੜਕਾਂ ਖਾ ਖਾ ਕੇ ਗੁੱਸਾ ਚੜ੍ਹਦਾ ਰਹਿੰਦਾ ਸੀ। ਅੱਜ ਅੱਖਾਂ ਤਰਸਣ ਵੇਖਣ ਲਈ ਉਸਦਾ ਸੋਹਣਾ ਮੁੱਖ, ਅੱਜ ਅੱਖਾਂ ਤਰਸਣ ਵੇਖਣ ਲਈ ਉਸਦਾ ਸੋਹਣਾ ਮੁੱਖ। ਮਾਂ ਬਾਪ ਪੜ੍ਹਾਉਂਦੇ ਨੇ ਆਪਣੇ ਬੱਚਿਆਂ ਨੂੰ ਇਹ ਸੋਚ ਕੇ, ਮਾਂ ਬਾਪ ਪੜ੍ਹਾਉਂਦੇ ਨੇ ਆਪਣੇ ਬੱਚਿਆਂ ਨੂੰ ਇਹ ਸੋਚ ਕੇ, ਖਬਰੇ ਬੁਢਾਪੇ 'ਚ ਉਹਨਾਂ ਨੂੰ ਮਿਲ ਜਾਏ ਉਹਨਾਂ ਤੋਂ ਸੁੱਖ, ਖਬਰੇ ਬੁਢਾਪੇ 'ਚ ਉਹਨਾਂ ਨੂੰ ਮਿਲ ਜਾਏ ਉਹਨਾਂ ਤੋਂ ਸੁੱਖ। ਜਿਹੜੇ ਪੁੱਤਾਂ ਨੂੰ ਮਾਵਾਂ ਪਾਲਦੀਆਂ ਸੌ ਸੌ ਦੁਖੜੇ ਸਹਿ ਕੇ, ਜਿਹੜੇ ਪੁੱਤਾਂ ਨੂੰ ਮਾਵਾਂ ਪਾਲਦੀਆਂ ਸੌ ਸੌ ਦੁਖੜੇ ਸਹਿ ਕੇ, ਉਹਨਾਂ ਨੂੰ ਉਹ ਬੁਢਾਪੇ ਦੇ ਵਿੱਚ ਰੱਜ ਕੇ ਦਿੰਦੇ ਦੁੱਖ, ਉਹਨਾਂ ਨੂੰ ਉਹ ਬੁਢਾਪੇ ਦੇ ਵਿੱਚ ਰੱਜ ਕੇ ਦਿੰਦੇ ਦੁੱਖ। ਉਸ ਕੋਲੋਂ ਉਹ ਦੁਆਵਾਂ ਦੀ ਆਸ ਕਿਵੇਂ ਰੱਖ ਸਕਦੇ ਨੇ, ਉਸ ਕੋਲੋਂ ਉਹ ਦੁਆਵਾਂ ਦੀ ਆਸ ਕਿਵੇਂ ਰੱਖ ਸਕਦੇ ਨੇ। ਸਭ ਨੇ ਰਲ ਕੇ ਉਜਾੜੀ ਹੈ ਯਾਰੋ ਜਿਸ ਮਾਂ ਦੀ ਕੁੱਖ, ਸਭ ਨੇ ਰਲ ਕੇ ਉਜਾੜੀ ਹੈ ਯਾਰੋ ਜਿਸ ਮਾਂ ਦੀ ਕੁੱਖ। ਉਹ ਆਪਣੇ ਬੱਚਿਆਂ ਨੂੰ ਨਸ਼ਿਆਂ ਤੋਂ ਰੋਕ ਨਹੀਂ ਸਕਦਾ। ਉਹ ਆਪਣੇ ਬੱਚਿਆਂ ਨੂੰ ਨਸ਼ਿਆਂ ਤੋਂ ਰੋਕ ਨਹੀਂ ਸਕਦਾ ਜੋ ਉਹਨਾਂ ਅੱਗੇ ਬੈਠ ਮਿਟਾਵੇ ਨਸ਼ਿਆਂ ਦੀ ਭੁੱਖ। ਜੋ ਉਹਨਾਂ ਅੱਗੇ ਬੈਠ ਮਿਟਾਵੇ ਨਸ਼ਿਆਂ ਦੀ ਭੁੱਖ। ਗਜ਼ਲ ਦਾ ਮਕਤਾ ਪੇਸ਼ ਹੈ ਜੀ। ਰਾਹ ਵਿੱਚ ਆਈ ਹਰ ਵਸਤੂ ਨੂੰ ਮਿੱਟੀ 'ਚ ਮਲਾ ਦਿੰਦੇ। ਰਾਹ ਵਿੱਚ ਆਈ ਹਰ ਵਸਤੂ ਨੂੰ ਮਿੱਟੀ 'ਚ ਮਲਾ ਦਿੰਦੇ। ਤੂਫਾਨ ਤੇ ਪਾਣੀ ਕਰ ਲੈਂਦੇ ਜਿਸ ਪਾਸੇ ਦਾ ਰੁੱਖ। ਤੂਫਾਨ ਤੇ ਪਾਣੀ ਕਰ ਲੈਂਦੇ ਜਿਸ ਪਾਸੇ ਦਾ ਰੁੱਖ। ਜੇਕਰ ਆਪਣੇ ਹੱਥੀਂ ਯਾਰਾ ਲਾਏ ਨਾ ਤੂੰ ਰੁੱਖ, ਤਾਂ ਫਿਰ ਤੂੰ ਕਿੱਦਾਂ ਮਾਣੇਗਾ ਠੰਡੀ ਛਾਂ ਦਾ ਸੁੱਖ। ਬਹੁਤ ਬਹੁਤ ਧੰਨਵਾਦ ਜੀ।
0: ਸਿੰਘ ਮਾਨ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਵਿਚ ਵਸਦੀ ਸਾਡੀ ਸ਼ਾਇਰਾ ਹਰਜੀਤ ਰੂਬੀ। ਹਰਜੀਤ ਰੂਬੀ ਅੱਜ ਦੇ ਹਾਲਾਤਾਂ ਦੇ ਉੱਤੇ ਜਾਣ ਕੇ ਕਿਸਾਨ ਕੋਲ ਦੇ ਉੱਤੇ ਆਪਣਾ ਇੱਕ ਗੀਤ ਲੈ ਕੇ ਹਾਜ਼ਰ ਹੋ ਰਹੀ ਹੈ। ਹਰਜੀਤ ਰੂਬੀ ਜੀ, ਤੁਹਾਡਾ ਦੁਆਬਾ ਰੇਡੀਓ ਦੇ ਮੰਚ ਤੇ ਨਿੱਘਾ ਸਵਾਗਤ ਹੈ।
3: ਹੈਲੋ ਜੀ, ਦੁਆਬਾ ਰੇਡੀਓ ਦੇ ਸਾਰੇ ਹੀ ਸਰੋਤਿਆਂ ਨੂੰ ਹਰਜੀਤ ਰੂਬੀ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਮੈਂ ਤਹਿ ਦਿਲੋਂ ਧੰਨਵਾਦ ਕਰਦੀ ਹਾਂ ਦੁਆਬਾ ਰੇਡੀਓ ਦੀ ਸਾਰੀ ਹੀ ਟੀਮ ਦਾ, ਜਿਨ੍ਹਾਂ ਨੇ ਪੰਜਾਬ ਦੇ ਇਨ੍ਹਾਂ ਹਾਲਾਤਾਂ ਦੇ ਵਿੱਚ ਸਾਨੂੰ ਕਵੀ ਦਰਬਾਰ ਦੀ ਸ਼ਮੂਲੀਅਤ ਦਿੱਤੀ। ਤੇ ਮੈਂ ਆਪਣੇ ਦਿਲ ਦੇ ਖਿਆਲ ਇੱਕ ਗੀਤ ਰਾਹੀਂ ਦੁਆਬਾ ਰੇਡੀਓ 'ਚ ਪੇਸ਼ ਕਰਨ ਆਈ ਹਾਂ। ਸੋ ਮੇਰੇ ਗੀਤ ਦਾ ਮੇਨ ਮਕਸਦ ਹੈ ਦਿੱਲੀ ਨੂੰ ਵਰਜ, ਦਿੱਲੀ ਨੂੰ ਵਰਜ। ਮੇਰੇ ਗੀਤ ਦੀਆਂ ਲਾਈਨਾਂ ਆਪ ਦੀ ਰੂਬਰੂ ਹਨ ਜੀ। ਠਹਿਰ ਜਾ ਨੀ ਦਿੱਲੀਏ, ਰੋਕ ਲੈ ਆਪਣਿਆਂ ਕਬਜਿਆਂ ਨੂੰ, ਖੁੱਲੇ ਫਿਰਦੇ ਆ ਸ਼ੇਰ ਸੁੱਤੇ, ਨੀ ਤੂੰ ਰੋਕ ਨੀ ਸਕਦੀ ਜਜ਼ਬਿਆਂ ਨੂੰ। ਪੁਰਚਾ ਪੁਰਚਾ ਇਹ ਕੱਟ ਮਰੇ, ਲੜੇ ਦੀਨ ਕੇ ਅੰਨਦਾਤਾ ਕਹਾਉਂਦੇ ਜਗਦੇ, ਦਿਨ ਰਾਤ ਲੰਘਾਉਂਦੇ ਖੇਤ। ਕਿਉਂ ਵੈਰ ਕਮਾਵੇ ਮੁੱਠ ਤੋਂ, ਤੈਨੂੰ ਰਤਾ ਸ਼ਰਮ ਨਾ ਆਈ, ਤੈਥੋਂ ਕੁਛ ਲੈਣਾ ਨਾ, ਤੈਥੋਂ ਕੁਛ ਲੈਣਾ ਨਾ, ਸਾਡੀ ਬਹੁਤ ਹੈ ਕਿਰਤ ਕਮਾਈ। ਚੁਰਾਸੀ ਦੁਹਰਾਈ ਨਾ, ਚੁਰਾਸੀ ਦੁਹਰਾਵੀ ਨਾ, ਤੈਨੂੰ ਦਿਆਂਗੇ ਜੜੋਂ ਉਖਾੜ। ਖੈਰ ਮਨਾ ਲੈ ਦਿੱਲੀਏ ਨੀ ਆਗੇ ਸੱਜ ਕੇ ਸਿੰਘ ਸਰਦਾਰ, ਖੈਰ ਮਨਾ ਲੈ ਦਿੱਲੀਏ ਨੀ ਆਗੇ ਸੱਜ ਕੇ ਸਿੰਘ ਸਰਦਾਰ। ਮਜ਼ਲੂਮਾਂ ਦਿਆਂ ਹੱਕਾਂ ਲਈ ਜੋ ਅੜਦੇ ਨੇ ਥਾਂ ਥਾਂ, ਇਹ ਗੋਬਿੰਦ ਸਿੰਘ ਦੀਆਂ ਬਖਸ਼ਾਂ ਨੇ ਜਿਉਣ ਦੇ ਆਸ਼ਕ ਨੀ। ਜੋ ਪਹਿਲਾਂ ਵੀ ਖੰਗੇ ਸੀ ਕਈ ਟੰਗੇ ਸ਼ਾਸਕ ਨੀ, ਅੱਖ ਭਰ ਕੇ ਵੇਖੀ ਨਾ, ਅੱਖ ਭਰ ਕੇ ਵੇਖੀ ਨਾ, ਕਲੇ ਚਾ ਰੱਖ ਦੇਣਗੇ ਬਾਹਰ, ਦਿੱਲੀਏ ਖੈਰ ਮਨਾ ਲੈਣੀ ਆਗੇ ਸੱਚ ਕੇ ਸਿੰਘ ਸਰਦਾਰ। ਦਿੱਲੀਏ ਖੈਰ ਮਨਾ ਲੈਣੀ ਆਗੇ ਸੱਚ ਕੇ ਸਿੰਘ ਸਰਦਾਰ। ਅਸੀਂ ਵਾਲ ਅਥਰੇ ਹਾਂ, ਸਾਡੀਆਂ ਮੂੜ ਡਿਪੈਂਡ ਨੇ ਮਤਾਂ, ਅਸੀਂ ਵਾਲ ਅਥਰੇ ਹਾਂ, ਸਾਡੀਆਂ ਮੂੜ ਡਿਪੈਂਡ ਨੇ ਮਤਾਂ, ਸਦਕੇ ਮੁੱਢ ਸਾਡੇ ਦੇ ਆਗੇ ਕਰਕੇ ਵੇਲੀਆਂ ਸੱਥਾਂ, ਸਦਕੇ ਮੁੱਢ ਸਾਡੇ ਦੇ ਆਗੇ ਕਰਕੇ ਵੇਲੀਆਂ ਸੱਥਾਂ। ਕੰਨ ਲਾ ਕੇ ਸੁਣ ਲੈ ਨੀ, ਕੰਨ ਲਾ ਕੇ ਸੁਣ ਲੈ, ਅਜੇ ਹੱਥ ਬਨ ਕੇ ਤੈਨੂੰ ਦੱਸਾਂ, ਸਾਡੇ ਖੇਤ ਆਬਰੂ ਨੇ, ਸਾਡੇ ਖੇਤ ਆਬਰੂ ਨੇ, ਸਾਡੇ ਖੇਤ ਆਬਰੂ ਨੇ ਮਿੱਟੀ ਮਾਂ ਵਰਗੀ, ਸਾਡੇ ਖੇਤ ਆਬਰੂ ਨੇ ਮਿੱਟੀ ਮਾਂ ਵਰਗੀ, ਜਿਹਦੇ ਨਾਲ ਸਾਨੂੰ ਜਨ ਵੱਧ ਕੇ ਪਿਆਰ। ਦਿੱਲੀਏ ਖੈਰ ਮਨਾ ਲੈਣੀ ਆਗੇ ਸੱਚ ਕੇ ਸਿੰਘ ਸਰਦਾਰ, ਦਿੱਲੀਏ ਖੈਰ ਮਨਾ ਲੈਣੀ ਆਗੇ ਸੱਚ ਕੇ ਸਿੰਘ ਸਰਦਾਰ।

0: ਕਰਦੇ ਨਹੀਂ, ਪਰ ਇੱਕ ਗੱਲ ਪੱਕੀ ਆ, ਜ਼ੁਲਮਾਂ ਨੂੰ ਜਰਦੇ ਨਹੀਂ, ਪਰ ਇੱਕ ਗੱਲ ਪੱਕੀ ਆ, ਜ਼ੁਲਮਾਂ ਨੂੰ ਜਰਦੇ ਨਹੀਂ। ਪਹਿਰਾ ਦਈਏ ਹੱਕਾਂ ਤੇ, ਪਹਿਰਾ ਦਈਏ ਹੱਕਾਂ ਤੇ, ਪਹਿਰਾ ਦਈਏ ਹੱਕਾਂ ਤੇ, ਰੂਪੀ ਬਣ ਕੇ ਪਹਿਰੇਦਾਰ, ਦਿੱਲੀਏ ਖੈਰ ਮਨਾ ਲੈਣੀ, ਆਗੇ ਸੱਜ ਕੇ ਸਿੰਘ ਸਰਦਾਰ, ਦਿੱਲੀਏ ਖੈਰ ਮਨਾ ਲੈਣੀ, ਆਗੇ ਸੱਜ ਕੇ ਸਿੰਘ ਸਰਦਾਰ। ਧੰਨਵਾਦ ਜੀ।
1: ਰੂਬੀ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਪਟਿਆਲਾ ਵਸਦੇ ਸਾਡੇ ਸ਼ਾਇਰ ਸਰਦੂਲ ਸਿੰਘ ਭੱਲਾ ਜੀ ਨੂੰ। ਸਰਦੂਲ ਸਿੰਘ ਭੱਲਾ ਜੀ ਆਪਣੀ ਰਚਨਾ ਜਿਹੜੀ ਹੈ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਜੀਵਨ ਨਾਲ ਸੰਬੰਧਿਤ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ ਤੇ ਉਹ ਦੱਸ ਰਹੇ ਨੇ ਵੀ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਸਾਡੇ ਸਮਾਜ ਲਈ ਕੀ ਕੁਝ ਕੀਤਾ ਏ, ਇਸ ਨੂੰ ਪ੍ਰਗਟ ਕਰਦੀ ਉਨ੍ਹਾਂ ਦੀ ਰਚਨਾ ਹਾਜ਼ਰ ਏ। ਭੱਲਾ ਸਾਹਿਬ ਤੁਹਾਡਾ ਦੁਆਬਾ ਰੈਡੀ ਦੇ ਮੰਚ ਤੇ ਨਿੱਘਾ ਸਵਾਗਤ ਹੈ।
2: ਮੈਂ ਸਰਦੂਲ ਸਿੰਘ ਭੱਲਾ ਦੁਆਬਾ ਰੇਡੀਓ ਦੇ ਵਿਚ ਆਪਣੀ ਇਕ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੀ ਹਿੰਦੀ ਚਾਦਰ ਦੀ ਇਕ ਕਵਿਤਾ ਲਿਖੀ ਹੋਈ ਆਪਣੀ ਬੋਲ ਰਿਹਾ ਹਾਂ।

0: ਵਾਰ ਗਿਆ ਪਰਵਾਰ ਹਿੰਦ ਤੋਂ ਵਾਰ ਗਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਤਾਂ ਮਹਿਫਲ ਦੇ ਅਗਲੇ ਦੌਰ ਦੇ ਵਿਚ ਸਾਡੀ ਸ਼ਾਇਰਾ ਪੇਸ਼ ਹੋ ਰਹੀ ਹੈ, ਜਿਹੜੀ ਕਿ ਮੋਹਾਲੀ ਵਿਖੇ ਵਸਦੀ ਹੈ, ਮੇਰੀ ਮੁਰਾਦ ਸੁਰਿੰਦਰ ਕੌਰ ਪੋਗਲ ਜੀ। ਸੁਰਿੰਦਰ ਕੌਰ ਪੋਗਲ ਜੀ ਸਾਡੀ ਕੰਮ ਮਹਿਫਲ ਦੇ ਵਿਚ ਪਹਿਲਾਂ ਵੀ ਆਉਂਦੇ ਰਹਿੰਦੇ ਨੇ, ਇਸ ਵਾਰ ਫਿਰ ਉਨ੍ਹਾਂ ਦਾ ਨਿੱਘਾ ਸਵਾਗਤ ਹੈ। ਸੁਰਿੰਦਰ ਕੌਰ ਪੋਗਲ ਜੀ, ਜੀ ਆਇਆਂ ਨੂੰ।
2: ਅਸੀਂ ਨਹੀਂ ਰੱਬ ਕੋਲ ਜਾਣਦੇ,

ਵਿੱਚ ਵਸੀ ਸਾਡੀ ਜਾਨ ਸੋਹਣਿਆ, ਸਾਨੂੰ ਮਿਲ ਜਾ ਤੂੰ ਇੱਕ ਵਾਰੀ ਆਣ ਸੋਹਣਿਆ, ਸਾਨੂੰ ਮਿਲ ਜਾ ਤੂੰ ਇੱਕ ਵਾਰੀ ਆਣ ਸੋਹਣਿਆ।

ਸਾਨੂੰ ਮਿਲ ਜਾ ਤੂੰ ਇੱਕ ਵਾਰੀ ਆਨ ਸੋਹਣਿਆ, ਸਾਨੂੰ ਮਿਲ ਜਾ ਤੂੰ ਇੱਕ ਵਾਰੀ ਆਨ ਸੋਹਣਿਆ। ਚੰਨ ਚਾਨਣੀ ਲੱਗੇ ਫਿੱਕੀ ਬਿਨ ਤੇਰੇ ਸੋਹਣਿਆ, ਚੰਨ ਚਾਨਣੀ ਲੱਗੇ ਫਿੱਕੀ ਬਿਨ

0: ਬਹਾਰਾਂ ਲੱਗੀਆਂ ਨੇ ਸਾਡੇ ਘਰੋਂ, ਬਹਾਰਾਂ ਲੱਗੀਆਂ ਨੇ ਸਾਡੇ ਘਰੋਂ, ਹੁਣ ਜਾਣ ਸੋਹਣਿਆ ਸਾਨੂੰ ਮਿਲ ਜਾ ਤੂੰ ਇੱਕ ਵਾਰੀ, ਆਣ ਸੋਹਣਿਆ ਸਾਨੂੰ ਮਿਲ ਜਾ ਤੂੰ ਇੱਕ ਵਾਰੀ, ਆਣ ਸੋਹਣਿਆ ਕਿਉਂ ਰੁੱਸਿਆ ਏ ਸਾਡੇ ਨਾਲ, ਹੋਈ ਸਾਤੂ ਕਿਹੜੀ ਖਤਾ ਸੋਹਣਿਆ, ਕਿਉਂ ਰੁੱਸਿਆ ਏ ਸਾਡੇ ਨਾਲ, ਹੋਈ ਸਾਤੋਂ ਕਿਹੜੀ ਖਤਾ ਸੋਹਣਿਆ, ਪਿਆਰ ਬਣਿਆ ਏ ਤੇਰਾ, ਪਿਆਰ ਬਣਿਆ ਏ ਤੇਰਾ, ਬੇਬੀ ਲਈ ਇੱਕ ਸਜ਼ਾ ਸੋਹਣਿਆ, ਭੋਗ ਲਈ ਇੱਕ ਸਜ਼ਾ ਸੋਹਣਿਆ, ਸਜ਼ਾ ਦੇਣੀ ਏ ਤਾਂ ਭਾਵੇਂ, ਸਜ਼ਾ ਦੇਣੀ ਏ ਤਾਂ ਭਾਵੇਂ, ਕੱਢ ਲੈ ਤੂੰ ਜਾਨ ਸੋਹਣਿਆ, ਕੱਢ ਲੈ ਤੂੰ ਜਾਨ ਸੋਹਣਿਆ, ਪਰ ਸਾਨੂੰ ਮਿਲ ਜਾ ਤੂੰ ਇੱਕ ਵਾਰੀ, ਆਣ ਸੋਹਣਿਆ ਪਰ ਸਾਨੂੰ ਮਿਲ ਜਾ ਤੂੰ ਇੱਕ ਵਾਰੀ, ਆਣ ਸੋਹਣਿਆ ਅਸੀਂ ਲਈਏ ਰੱਬ ਕੋਲ ਜਾਣ ਦੀ ਹੁਣ ਠਾਣ ਸੋਹਣਿਆ, ਸਾਨੂੰ ਮਿਲ ਜਾ ਤੂੰ ਇੱਕ ਵਾਰੀ, ਆਣ ਸੋਹਣਿਆ ਸਾਨੂੰ ਮਿਲ ਜਾ ਤੂੰ ਇੱਕ ਵਾਰੀ, ਆਣ ਸੋਹਣਿਆ।
1: ਮਹਿਫਲ ਦੇ ਅਗਲੇ ਦੌਰ ਦੇ ਵਿੱਚ ਹੁਣ ਮੈਂ ਸੱਦਾ ਦੇਣ ਜਾ ਰਿਹਾ ਪਟਿਆਲਾ ਵਸਦੇ ਸਾਡੇ ਸ਼ਾਇਰ ਹਰਦੀਪ ਦੀਪ ਜੀ ਨੂੰ। ਹਰਦੀਪ ਦੀਪ ਜੀ ਇਸ ਦੌਰ ਦੇ ਵਿੱਚ ਆਪਣਾ ਇੱਕ ਗੀਤ ਲੈ ਕੇ ਹਾਜ਼ਰ ਹੋ ਰਹੇ ਨੇ। ਇਹ ਗੀਤ ਉਹਨਾਂ ਦਾ ਦਸਵੇਂ ਪਾਤਸ਼ਾਹ ਜੀ ਦੇ ਸਾਹਿਬਜ਼ਾਦਿਆਂ ਨਾਲ ਸੰਬੰਧਿਤ। ਆਸ ਕਰਦੇ ਹਾਂ ਕਿ ਤੁਸੀਂ ਸਿੱਖ ਇਤਿਹਾਸ ਦੀ ਇਸ ਵੰਨਗੀ ਨੂੰ ਜਿਹੜਾ ਪਸੰਦ ਕਰੋਗੇ। ਹਰਦੀਪ ਦੀਪ ਜੀ, ਤੁਹਾਡਾ ਦੁਆਬਾ ਰੇਡੀਓ ਦੇ ਮੰਚ ਤੇ ਨਿੱਘਾ ਸਵਾਗਤ ਹੈ।
2: ਦੋਸਤੋ, ਅੱਜ ਦੇ ਕਵੀ ਦਰਬਾਰ ਚ ਉਹ ਸਰਬੰਸ ਦਾਨੀ ਮਰਦ ਗਮੜਾ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਪੁੱਤਾਂ ਦੀ ਕਹਾਣੀ ਪੇਸ਼ ਕਰ ਰਿਹਾ। ਚੜ ਗੜੀ ਚਮਕੌਰ ਕੀਤੀ ਅਰਦਾਸ ਬਾਪੂ ਨੇ, ਗੱਲ ਆਮ ਨਹੀਂ ਸੀ ਕੀਤੀ, ਕੀਤੀ ਖਾਸ ਬਾਪੂ ਨੇ। ਚੜ ਗੜੀ ਚਮਕੌਰ ਕੀਤੀ ਅਰਦਾਸ ਬਾਪੂ ਨੇ, ਗੱਲ ਆਮ ਨਹੀਂ ਸੀ ਕੀਤੀ, ਕੀਤੀ ਖਾਸ ਬਾਪੂ ਨੇ। ਕਹਿੰਦਾ ਮੇਰੇ ਸਿੰਘਾਂ ਉੱਤੇ ਕਫਨ ਤਾਂ ਪਾ ਦਿਓ, ਪਰ ਪੁੱਤ ਮੇਰੇ ਨੰਗੇ ਰਹਿਣਗੇ, ਜੇ ਪੁੱਤਾਂ ਤੇ ਕਫਨ ਮੈਂ ਪਾਇਆ ਤਾਂ ਜੱਗ ਵਾਲੇ ਕੀ ਕਹਿਣਗੇ। ਅਗਲੀਆਂ ਲਾਈਨਾਂ ਨੇ ਜੀ, ਮੈਨੂੰ ਖਾਲਸਾ ਹੈ ਪੁੱਤਾਂ ਤੋਂ ਪਿਆਰਾ, ਮੈਂ ਸੱਚ ਇਹ ਦਿਖਾ ਦੂੰ ਕਰਕੇ, ਮੈਨੂੰ ਖਾਲਸਾ ਹੈ ਪੁੱਤਾਂ ਤੋਂ ਪਿਆਰਾ, ਮੈਂ ਸੱਚ ਇਹ ਦਿਖਾ ਦੂੰ ਕਰਕੇ, ਵਿਛੋੜੇ ਪੁੱਤਾਂ ਦੇ ਹੁੰਦੇ ਭਾਵੇਂ ਔਖੇ, ਮੈਂ ਹੱਸ ਕੇ ਦਿਖਾ ਦੂੰ ਜਰ ਕੇ, ਹੰਝੂ ਇੱਕ ਵੀ ਨਹੀਂ ਅੱਖਾਂ ਵਿੱਚੋਂ ਸੁੱਟਣਾ, ਨਾ ਸੱਥ ਵਿੱਚ ਵੈਣ ਪੈਣਗੇ, ਜੇ ਪੁੱਤਰਾਂ ਤੇ ਕਫਨ ਮੈਂ ਪਾਇਆ ਤਾਂ ਜੱਗ ਵਾਲੇ ਕੀ ਕਹਿਣਗੇ। ਅਗਲਾ ਬੰਦਾ ਜੀ, ਨਿੱਕੀ ਉਮਰੇ ਸੀ ਬਾਪੂ ਦਿੱਲੀ ਤੋਰਿਆ, ਯਤੀਮ ਹੋਇਆ ਮੈਂ ਹੱਸ ਕੇ, ਮਜ਼ਲੂਮ ਦੀ ਨੀ ਅੱਖ ਗਿੱਲੀ ਰੱਖਣੀ, ਉਹ ਜਾਂਦਾ ਹੋਇਆ ਗਿਆ ਦੱਸ ਕੇ। ਗੁਰੂ ਸਾਹਿਬ ਫਰਮਾ ਰਹੇ ਨੇ, ਨਿੱਕੀ ਉਮਰੇ ਸੀ ਬਾਪੂ ਦਿੱਲੀ ਤੋਰਿਆ, ਯਤੀਮ ਹੋਇਆ ਮੈਂ ਹੱਸ ਕੇ, ਮਜ਼ਲੂਮ ਦੀ ਨੀ ਅੱਖ ਗਿੱਲੀ ਰੱਖਣੀ, ਉਹ ਜਾਂਦਾ ਹੋਇਆ ਗਿਆ ਦੱਸ ਕੇ, ਹੱਕ ਮੰਗਿਆ ਕਦੇ ਨਹੀਂ ਉਹ ਮਿਲਣੇ, ਹੱਕ ਸਦਾ ਹੀ ਖੋਣੇ ਪੈਣਗੇ, ਜੇ ਪੁੱਤਰਾਂ ਨੂੰ ਕਫਨ ਮੈਂ ਪਾਇਆ ਤਾਂ ਜੱਗ ਵਾਲੇ ਕੀ ਕਹਿਣਗੇ। ਆਖਰੀ ਲਾਈਨਾਂ ਨੇ ਜੀ, ਜਦੋਂ ਜ਼ੁਲਮ ਦੀ ਹੱਦ ਬੰਨੇ ਟੱਪਦੀ ਤਾਂ ਲੋੜ ਪੈਂਦੀ ਤਲਵਾਰ ਦੀ, ਜਦੋਂ ਜ਼ੁਲਮ ਦੀ ਹੱਦ ਬੰਨੇ ਟੱਪਦੀ ਤਾਂ ਲੋੜ ਪੈਂਦੀ ਤਲਵਾਰ ਦੀ। ਬਾਗੀ ਮੈਨੂੰ ਵੀ ਸੀ ਹਾਕਮਾਂ ਨੇ ਆਖਿਆ ਇਹ ਨੀਤੀ ਹੁੰਦੀ ਸਰਕਾਰ ਦੀ। ਤੇਰੇ ਪੁੱਤਾਂ ਦੀ ਕਹਾਣੀ ਦੀਪ ਲੱਖਾਂ ਹੀ ਲਿਖਦੇ ਤੇ ਗਾਉਂਦੇ ਰਹਿਣਗੇ। ਜੇ ਪੁੱਤਾਂ ਨੂੰ ਕਫਨ ਮੈਂ ਪਾਇਆ ਤਾਂ ਜੱਗ ਵਾਲੇ ਕੀ ਕਹਿਣਗੇ। ਚੜਗੜੀ ਚਮਕੌਰ ਕੀਤੀ ਸੀ ਅਰਦਾਸ ਬਾਪੂ ਨੇ, ਗੱਲ ਆਮਨੇ ਸੀ ਕੀਤੀ, ਅੱਜ ਕੀਤੀ ਖਾਸ ਬਾਪੂ ਨੇ। ਆਖੇ ਮੇਰੇ ਸਿੰਘਾਂ ਉੱਤੇ ਕਫਨ ਤਾਂ ਪਾ ਦਿਓ ਪਰ ਪੁੱਤ ਮੇਰੇ ਨੰਗੇ ਰਹਿਣਗੇ। ਜੇ ਪੁੱਤਾਂ ਨੂੰ ਕਫਨ ਮੈਂ ਪਾਇਆ ਤਾਂ ਜੱਗ ਵਾਲੇ ਕੀ ਕਹਿਣਗੇ। ਜੇ ਪੁੱਤਾਂ ਨੂੰ ਕਫਨ ਮੈਂ ਪਾਇਆ ਤਾਂ ਜੱਗ ਵਾਲੇ ਕੀ ਕਹਿਣਗੇ। ਇਹ ਸੀ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੇ ਦਿਨ ਤੇ ਤੁਹਾਡੇ ਵੀਰ ਹਰਦੀਪ ਦੀਪ ਗੀਤਕਾਰ ਨਾਭਾ ਵੱਲੋਂ ਸ਼ਹਾਦਤ ਲਈ ਸਾਹਿਬਜ਼ਾਦਿਆਂ ਲਈ ਦੋ ਬੋਲ। ਇਹਦੇ ਨਾਲ ਹੀ ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ।
1: ਕਵੀ ਦਰਬਾਰ ਦੇ ਵਿੱਚ ਹੁਣ ਮੈਂ ਸੱਦਾ ਦੇਣ ਜਾ ਰਿਹਾ ਬਬਲੀ ਸੋਹਤਾ ਜੀ ਨੂੰ। ਬਬਲੀ ਸੋਹਤਾ ਜੀ ਅੱਜ ਦੀ ਦੁਨੀਆਂ ਬਾਰੇ ਆਪਣੀ ਇੱਕ ਰਚਨਾ ਲੈ ਕੇ ਹਾਜ਼ਰ ਹੋ ਰਹੀ ਹੈ। ਬਬਲੀ ਸੋਹਤਾ ਜੀ, ਤੁਹਾਡਾ ਦੁਆਬਾ ਰੇਡੀਓ ਦੇ ਮੰਚ ਤੇ ਨਿੱਘਾ ਸਵਾਗਤ ਹੈ।
3: ਤਰਿਹੋਂ ਸਰ ਦੀ ਇੱਕ ਵਾਰ ਫਿਰ ਧੰਨਵਾਦ ਕਰਦੀ ਹਾਂ ਕਿ ਜਿਨ੍ਹਾਂ ਨੇ ਆਪਣੇ ਰੇਡੀਓ ਦੁਆਬੇ ਵਿੱਚ ਮੈਨੂੰ ਆਪਣੀ ਰਚਨਾ ਬੋਲਣ ਦਾ ਸੱਦਾ ਦਿੱਤਾ। ਸਾਰੇ ਸੁਣਨ ਵਾਲੇ ਸਰੋਤਿਆਂ ਨੂੰ ਨਮਸਤੇ। ਉਮੀਦ ਰੱਖਦੀ ਹਾਂ ਉਮੀਦ ਪਸੰਦ ਕਰੋਗੇ। ਹੁਣ ਦੀ ਦੁਨੀਆ ਅੱਜ ਦੇ ਇਨਸਾਨਾਂ ਦੀ ਜੂਨੀ ਕੁਝ ਇਸ ਤਰ੍ਹਾਂ ਦੀ ਹੈ ਜਿਵੇਂ ਮਜਬੂਰ ਹੋਏ ਥੱਕੇ ਹੋਏ ਵੱਜਦੇ ਘੁੰਗਰੂਆਂ ਦੀ ਹੈ। ਕਦੇ ਗਿੱਦੜ ਗਰਜਦੇ ਕਦੇ ਉਹਦੀ ਆਵਾਜ਼ ਸ਼ੇਰਾਂ ਦੀ, ਇਉਂ ਬਹਾਰ ਜੰਗਲੀ ਜਿਵੇਂ ਬਰਾਤ ਲੂੰਬੜਿਆਂ ਦੀ ਹੈ। ਮਾਰਦੇ ਫਿਰਦੇ ਹਾਂ ਅਸੀਂ ਟਪੂਸੀਆਂ ਕਦੇ ਇਧਰ ਕਦੇ ਉਧਰ, ਕੁਝ ਇਸ ਤਰ੍ਹਾਂ ਦੀ ਹੋਈ ਮਕਬੂਲ ਰਾਜਨੀਤੀ ਬਾਂਦਰਾਂ ਦੀ ਹੈ। ਖੁਸ਼ ਹੁੰਦੇ ਹਾਂ ਸਾੜ ਕੇ ਦੁਸਹਿਰੇ ਤੇ ਪੁਤਲਾ ਰਾਵਣ ਦਾ, ਚੁੱਪ ਚਾਪ ਦੇਖਦੇ ਹਾਂ ਜਿੱਤ ਸਚਿਆਈ ਦੀ ਹੈ। ਅਸੀਂ ਸੋਚਦੇ ਹਾਂ ਜ਼ਿੰਦਗੀ ਗੁਜ਼ਾਰਾਂਗੇ ਸੁਤੰਤਰ ਆਜ਼ਾਦੀ ਦੀ, ਪਰ ਪਿੱਛੇ ਕੰਧ ਕੀਤੀ ਹੋਈ ਅਬਦਲ ਤੇ ਬਾਬਰਾਂ ਦੀ ਹੈ। ਜਿਸ ਦੇ ਹੱਥ ਲੁਟੇਰਿਆਂ ਨੇ ਖੋਹ ਲਏ ਸ਼ਾਂਤੀ ਸਾਡੀ, ਜਿਨ੍ਹਾਂ ਦੇ ਹੱਥ ਲੁਟੇਰੇ ਨੇ ਖੋਹ ਲਈ ਸ਼ਾਂਤੀ ਸਾਡੀ, ਦਿੱਤੀ ਮਟਾ ਮੁਸਕਾਨ ਹਰ ਭੋਲੇ ਭਾਲੇ ਚਿਹਰੇ ਦੀ ਹੈ। ਕੱਲ ਇਨਸਾਨ ਰਾਜੇ ਸੀ ਆਪਣੇ ਜ਼ਮੀਨਾਂ ਦੇ, ਅੱਜ ਖੜੇ ਦੇਖੋ ਧਰਨੇ ਮਜ਼ਦੂਰਾਂ ਵਰਗੀ ਹਸਤੀ ਬਣਾ ਦਿੱਤੀ ਹੈ। ਸਾਰੀ ਦੁਨੀਆਂ ਦਾ ਪੇਟ ਭਰਨ ਵਾਲਾ ਇਨਸਾਨ ਆਪਣੇ ਹੀ ਜ਼ਮੀਨ ਦੇ ਲਈ ਭਿਖਾਰੀ ਬਣਾ ਦਿੱਤਾ ਹੈ। ਸਿਆਸੀ ਰਾਜਨੀਤੀ ਹੱਥ ਲੁਟੇਰਿਆਂ ਖੁਦਗਰਜ਼ੀਆਂ ਦੀ ਹੈ। ਠੋਕ ਬਚਾ ਕੇ ਦੇਖ ਲਿਆ ਬੰਬਲੀ, ਹੁਣ ਦੀ ਦੁਨੀਆਂ ਮਤਲਬੀ ਤੇ ਖੁਦਗਰਜ਼ੀਆਂ ਦੀ ਹੈ। ਹੁਣ ਦੀ ਦੁਨੀਆਂ ਸਵਸਥੀ ਤੇ ਮਤਲਬੀ ਹੈ। ਧੰਨਵਾਦ।
1: ਹੁਣ ਮੈਂ ਨਿਊਜ਼ੀਲੈਂਡ ਦੇ ਵਿਚ ਵਸਦੀ ਸਾਡੀ ਸ਼ਾਇਰਾ ਨਰੇਸ਼ ਕੁਮਾਰੀ ਜੀ ਨੂੰ ਸੱਦਾ ਦਿਆਂਗਾ। ਉਹ ਆਵੇ ਤੇ ਆਪਣੀ ਰਚਨਾ ਲੈ ਕੇ ਪੇਸ਼ ਹੋਣ। ਨਰੇਸ਼ ਕੁਮਾਰੀ ਜੀ ਇਸ ਵਾਰੀ ਆਪਣੀ ਰਚਨਾ ਜਿਹੜੀ ਲੈ ਕੇ ਆ ਰਹੇ ਨੇ ਉਸ ਦਾ ਸਰਲੇਖ ਹੈ ਅੱਲੇ ਜ਼ਖਮ। ਨਰੇਸ਼ ਕੁਮਾਰੀ ਜੀ, ਤੁਹਾਡਾ ਦੁਆਬਾ ਰੇਡੀਓ ਦੇ ਮੰਚ ਤੇ ਨਿੱਘਾ ਸਵਾਗਤ ਹੈ।
4: ਦੁਆਬਾ ਰੇਡੀਓ ਦੇ ਸਾਰੇ ਪ੍ਰਬੰਧਕਾਂ, ਹਿਉਂ ਸਾਹਿਬ ਤੇ ਆਪ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਸਤਿਕਾਰ ਤੇ ਪਿਆਰ ਭਰੀ ਸਤਿ ਸ੍ਰੀ ਅਕਾਲ। ਆਪਣੀ ਇੱਕ ਨਜ਼ਮ ਪੇਸ਼ ਕਰਨ ਜਾ ਰਹੀ ਹੈ ਜਿਸ ਦਾ ਸ਼ੀਰਸ਼ਕ ਹੈ ਅੱਲੇ ਜ਼ਖਮ। ਮੁਲਾਹਜ਼ਾ ਫਰਮਾਇਓ। ਬਾਅਦ ਅਰਸਿਆਂ ਸ਼ਾਮ ਮਿਲੀ ਸੀ ਰਤਾ ਕੂੰ ਹਡਾਉਣ ਲਈ। ਟਾਣੀ ਇੱਕ ਤੇ ਰਹਿਣ ਬਸੇਰਾ ਇਸ਼ਕ ਦੀ ਪੀਂਗ ਚੜਾਉਣ ਲਈ। ਰੁੱਖੀਆਂ ਮਿਸੀਆਂ ਭਾ ਗਈਆਂ ਸਨ ਨਾਲ ਸੱਜਣਾ ਨਿਭਾਉਣ ਲਈ। ਸਯਾਦ ਵਿਛਾਇਆ ਜਾਲ ਫਿਰ ਐਸਾ ਭੋਲਿਆਂ ਤਾਈਂ ਫਸਾਉਣ ਲਈ ਅਚਿੰਤੇ ਬਾਜ ਫਿਰ ਹਮਲਾ ਕੀਤਾ। ਅਚਿੰਤੇ ਬਾਜ ਫਿਰ ਹਮਲਾ ਕੀਤਾ, ਸਾਰਾ ਖੇਲ ਖੰਡਾਉਣ ਲਈ ਲਹੂ ਲੁਹਾਣ ਜਿਗਰ ਸੀ ਹੋਏ। ਲਹੂ ਲੁਹਾਣ ਜਿਗਰ ਸੀ ਹੋਏ, ਦਰਦ ਇਸ਼ਕ ਛੁਪਾਉਣ ਲਈ ਸਾਂਭ ਦਿਲਾਂ ਚ ਦਰਦ ਕਹਾਣੀ ਲੱਭਣ ਯਾਰ ਸੁਣਾਉਣ ਲਈ। ਰਿਸਦੇ ਜ਼ਖਮ ਨੇ ਅੱਲੇ ਰੱਜ ਕੇ, ਰਿਸਦੇ ਜ਼ਖਮ ਨੇ ਅੱਲੇ ਰੱਜ ਕੇ ਰੱਖੇ ਦਰਦ ਹੰਡਾਉਣ ਲਈ ਆਹਾਂ ਹੰਝੂ ਇਕੱਠੇ ਕੀਤੇ। ਆਹਾਂ ਹੰਝੂ ਇਕੱਠੇ ਕੀਤੇ ਦਰਦੀ ਚਾਦਰ ਵਿਛਾਉਣ ਲਈ। ਪਿਆਰ ਨਾ ਮਿਲਿਆ ਇਸ ਦੁਨੀਆਂ ਵਿੱਚ ਐਵੇਂ ਹੱਥ ਸਾੜ ਲਈ ਤੇ ਹੱਸਦਾ ਦਿਲ ਰਵਾਉਣ ਲਈ। ਮਿਲ ਜਾਂਦਾ ਏ ਸਭ ਕੁਛ ਇੱਥੇ, ਮਿਲ ਜਾਂਦਾ ਏ ਸਭ ਕੁਛ ਇੱਥੇ, ਮਿਲਦਾ ਨਹੀਂ ਯਾਰ ਓ ਰੱਬਾ ਦਿਲ ਦਾ ਹਾਲ ਸੁਣਾਉਣ ਲਈ। ਬਾਅਦ ਅਰਸਿਆਂ ਛਾਂ ਮਿਲੀ ਸੀ ਰਤਾ ਕੋ ਹੰਡਾਉਣ ਲਈ। ਸਤਿ ਸ੍ਰੀ ਅਕਾਲ ਜੀ।
1: ਰੇਡੀਓ ਦੇ ਪਿਆਰੇ ਸਰੋਤਿਓ, ਸਾਡੀ ਕਾਮਹਿਫਲ ਦੇ ਅੰਤ ਦੇ ਵਿਚ ਪੰਜਾਬੀ ਦੀ ਪ੍ਰਸਿੱਧ ਕਵਿਤਰੀ ਮਨਮੋਹਨ ਕੌਰ ਆਪਣੀ ਰਚਨਾ ਲੈ ਕੇ ਹਾਜ਼ਰ ਹੋ ਰਹੀ ਏ। ਉਹਨਾਂ ਦੀ ਇਹ ਰਚਨਾ ਜਿਹੜੀ ਹੈ ਕਿਸਾਨ ਘੋੜ ਨੂੰ ਸਮਰਪਿਤ ਹੈ। ਇਸ ਕਿਸਾਨ ਘੋੜ ਦੇ ਵਿਚ ਜਿੱਥੇ ਨੌਜਵਾਨ ਬੁੱਢੇ ਹਿੱਸਾ ਬਣੇ ਹੋਏ ਨੇ, ਉਸ ਦੇ ਨਾਲ ਦੀ ਨਾਲ ਸਾਡੀਆਂ ਮਾਤਾਵਾਂ, ਸਾਡੀਆਂ ਭੈਣਾਂ ਤੇ ਸਾਡੇ ਬੱਚੇ ਵੀ ਇਹਦਾ ਹਿੱਸਾ ਬਣੇ ਹੋਏ ਨੇ। ਇਸ ਸਾਰੇ ਕੁਝ ਨੂੰ ਸਮੇਟਦੀ ਗਈ ਉਹਨਾਂ ਦੀ ਰਚਨਾ ਪੇਸ਼ ਹੈ ਮਨਮੋਹਨ ਕੌਰ ਜੀ। ਤੁਹਾਡਾ ਦੁਆਬਾ ਰੇਡੀ ਦੇ ਮੰਚ ਨਿੱਘਾ ਸਵਾਗਤ ਹੈ।
5: ਕਿਸਾਨ ਅੰਦੋਲਨ ਵਿਚ ਜਿੱਥੇ ਮਰਦ ਮੋਢੇ ਨਾਲ ਮੋਢਾ ਜੋੜ ਕੇ ਚੱਲ ਰਹੇ ਹਨ, ਉੱਥੇ ਮੇਰੀਆਂ ਭੈਣਾਂ ਬਜ਼ੁਰਗ ਔਰਤਾਂ ਵੀ ਪਿੱਛੇ ਨਹੀਂ ਰਹੀਆਂ। ਇਹ ਸਭ ਕੁਝ ਜਿਵੇਂ ਪਿਛਲੇ ਇਤਿਹਾਸ ਨੂੰ ਯਾਦ ਕਰਾ ਰਹੀਆਂ ਹਨ। ਜਿਵੇਂ ਸਾਰੀਆਂ ਮਾਤਾਵਾਂ ਦੇ ਵਿਚ ਮਾਤਾ ਗੁਜਰ ਦੀ ਰੂਹ ਆ ਗਈ ਹੋਵੇ, ਜਿਵੇਂ ਬੱਚਿਆਂ ਦੇ ਵਿਚ ਚਾਰ ਸਾਹਿਬਜ਼ਾਦਿਆਂ ਦਾ ਉਹ ਬਲ ਆ ਗਿਆ ਹੋਵੇ, ਕਿਵੇਂ ਸਾਰੇ ਭਾਰਤ ਦੇ ਬਾਲ ਬੱਚੇ ਬਜ਼ੁਰਗ ਔਰਤਾਂ ਮਰਦ ਬਿਨਾਂ ਕਿਸੇ ਭਿੰਨ ਭੇਦ ਦੇ, ਬਿਨਾਂ ਕਿਸੇ ਧਰਮ ਜਾਤ ਦੇ ਕਦਮ ਨਾਲ ਕਦਮ ਮਿਲਾ ਕੇ ਚੱਲ ਰਹੇ ਹਨ। ਤੇ ਮੈਂ ਇੱਥੇ ਜੋ ਬੁੱਢੀ ਮਾਤਾ ਜਿਸਦਾ ਲੱਖ ਕੁੱਬਾ ਸੀ, ਦੇਖੋ ਕਿਸ ਤਰ੍ਹਾਂ ਉਹ ਹੱਥ ਵਿਚ ਝੰਡਾ ਲਹਿਰਾਉਂਦੀ ਹੋਈ ਉਹ ਤੁਰ ਰਹੀ ਹੈ, ਉਸਦੇ ਵਿਚ ਕਿਤਨਾ ਉਸਦੇ ਚਿਹਰੇ ਤੇ ਨੂਰ ਹੈ। ਮੈਂ ਉਸ ਬਾਬਤ ਤੇ ਕਵਿਤਾ ਲਿਖਿਆ ਹਾਜ਼ਰ ਹੈ। ਮਨਮੋਹਨ, ਮੈਂ ਦੁਆਬਾ ਰੇਡੀਓ ਤੋਂ ਬੋਲ ਰਹੀ ਹਾਂ, ਪਲੀਜ਼ ਸੁਣਨਾ। ਮੈਂ ਨਾਰੀ ਧਰਤੀ ਮਾਂ ਵਿਚ ਉਮੀਦ ਬੀਜਦੀ ਹਾਂ, ਮੈਂ ਨਾਰੀ ਧਰਤੀ ਮਾਂ ਵਿਚ ਉਮੀਦ ਬੀਜਦੀ ਹਾਂ। ਕਿਸਾਨ ਦੀ ਪਤਨੀ ਹਾਂ, ਚੈਨ ਨਾਲ ਕਿਵੇਂ ਸੋ ਸਕਦੀ ਹਾਂ। ਕਿਸਾਨ ਦੀ ਪਤਨੀ ਹਾਂ, ਚੈਨ ਨਾਲ ਕਿਵੇਂ ਸੋ ਸਕਦੀ ਹਾਂ। ਮੇਰੇ ਕੋਲ ਤਾਂ ਸਿਰਫ ਮਿਹਨਤ ਦੀ ਹੀ ਮਿਸਾਲ ਹੈ, ਮੇਰੇ ਕੋਲ ਤਾਂ ਸਿਰਫ ਮਿਹਨਤ ਦੀ ਹੀ ਮਿਸਾਲ ਹੈ। ਨੀ ਸਰਕਾਰੇ ਪੈੜਾਂ ਤੇ ਭਾਵੇਂ ਕਰਜ਼ੇ ਦੇ ਨਿਸ਼ਾਨ ਨੇ, ਹਲ ਚਲਾ ਚਲਾ ਮੇਰੇ ਪਤੀ ਨੇ ਆਪਾ ਮੁਕਾ ਲਿਆ, ਹਲ ਚਲਾ ਚਲਾ ਮੇਰੇ ਪਤੀ ਨੇ ਤਾਂ ਆਪਾ ਮੁਕਾ ਲਿਆ। ਹੋਠਾਂ ਤੇ ਸ਼ਿਕਵਾ ਨਹੀਂ ਕਿਉਂਕਿ ਉਹ ਦੇਸ਼ ਦਾ ਕਿਸਾਨ ਹੈ, ਹੋਠਾਂ ਤੇ ਸ਼ਿਕਵਾ ਨਹੀਂ ਕਿਉਂਕਿ ਉਹ ਦੇਸ਼ ਦਾ ਕਿਸਾਨ ਹੈ। ਮੈਂ ਨਾਰੀ ਧਰਤੀ ਮਾਂ ਵਿਚ ਉਮੀਦ ਬੀਜਦੀ ਹਾਂ, ਕਿਸਾਨ ਦੀ ਪਤਨੀ ਹਾਂ, ਚੈਨ ਨਾਲ ਕਿਵੇਂ ਸੋ ਸਕਦੀ ਹਾਂ। ਹੱਥਾਂ ਉੱਪਰ ਪੁੱਤਰਾਂ ਦੇ ਨਿੱਕੇ ਨਿੱਕੇ ਛਾਲੇ ਹੋ ਜਾਂਦੇ ਹਨ, ਹੱਥਾਂ ਉੱਪਰ ਪੁੱਤਰਾਂ ਦੇ ਨਿੱਕੇ ਨਿੱਕੇ ਛਾਲੇ ਹੋ ਜਾਂਦੇ ਹਨ। ਤਾਂਹੀਓ ਬੱਚੇ ਕਿਸਾਨਾਂ ਦੇ ਦਿਲਵਾਲੇ ਹੋ ਜਾਂਦੇ ਹਨ, ਤਾਂਹੀਓ ਬੱਚੇ ਕਿਸਾਨਾਂ ਦੇ ਦਿਲਵਾਲੇ ਹੋ ਜਾਂਦੇ ਨੇ। ਸਾਡੇ ਬੱਚੇ ਵਕਤ ਨਾਲੋਂ ਪਹਿਲਾਂ ਜਵਾਨ ਹੋ ਜਾਂਦੇ ਨੇ, ਮੁਕਾਬਲੇ ਕਰਦੇ ਸੀਮਾ ਤੇ ਸੈਨਾ ਵਿਚ ਕੁਰਬਾਨ ਹੋ ਜਾਂਦੇ ਨੇ। ਸਾਡੇ ਬੱਚੇ ਵਕਤ ਨਾਲੋਂ ਪਹਿਲਾਂ ਜਵਾਨ ਹੋ ਜਾਂਦੇ ਨੇ, ਮੁਕਾਬਲੇ ਕਰਦੇ ਸੀਮਾ ਤੇ ਸੈਨਾ ਵਿਚ ਕੁਰਬਾਨ ਹੋ ਜਾਂਦੇ ਨੇ। ਸਰਕਾਰੇ ਤੇਰੇ ਝੂਠੇ ਲਾਰੇ ਇਮਾਨ ਦਾ ਸੌਦਾ ਕਰਦੇ ਹੋ, ਫਸਲ ਦੀ ਕੀਮਤ ਤਾਂ ਦੇ ਨਹੀਂ ਸਕਦੇ, ਅਨਮੋਲ ਜਾਨਾਂ ਦੀ ਕੀ ਪਰਵਾਹ ਕਰਦੇ ਹੋ। ਸਰਕਾਰੇ ਤੇਰੇ ਝੂਠੇ ਲਾਰੇ, ਇਮਾਨ ਦਾ ਸੌਦਾ ਕਰਦੇ ਹੋ। ਫਸਲ ਦੀ ਕੀਮਤ ਤਾਂ ਦੇ ਨਹੀਂ ਸਕਦੇ, ਅਨਮੋਲ ਜਾਨਾਂ ਦੀ ਕੀ ਪਰਵਾਹ ਕਰਦੇ ਹੋ। ਮੈਂ ਨਾਰੀ ਧਰਤੀ ਮਾਂ ਵਿਚ ਉਮੀਦ ਬੀਜਦੀ ਹਾਂ, ਕਿਸਾਨ ਦੀ ਪਤਨੀ ਹਾਂ, ਚੈਨ ਨਾਲ ਕਿਵੇਂ ਸੋ ਸਕਦੀ ਹਾਂ। ਮੈਂ ਨਾਰੀ ਧਰਤੀ ਮਾਂ ਵਿਚ ਉਮੀਦ ਬੀਜਦੀ ਹਾਂ। ਧੰਨਵਾਦ।
1: ਮੋਹਨ ਕੌਰ ਜੀ ਦੀ ਇਸ ਰਚਨਾ ਦੇ ਨਾਲ ਸਾਡਾ ਅੱਜ ਦਾ ਇਹ ਕਵੀ ਦਰਬਾਰ ਇੱਥੇ ਸਮਾਪਤ ਹੁੰਦਾ ਹੈ ਤੇ ਹੁਣ ਹਰਵੰਤ ਸਿੰਘ ਉਹਨਾਂ ਦੀ ਆਗਿਆ ਅੰਤ ਦੇ ਵਿਚ ਹਰਵੰਤ ਸਿੰਘ ਵੱਲੋਂ ਆਰਾਮ ਨਮਸਕਾਰ ਸਤਿ ਸ੍ਰੀ ਅਕਾਲ ਕੁਦਰਤ ਖੈਰ ਕਰੇ ਅਲਵਿਦਾ ਪਿਆਰੇ ਦੋਸਤੋ ਆਮੀਨ।

0: ద్వాపర రేడియో.
1: ਸਤਿ ਸ਼੍ਰੀ ਅਕਾਲ ਦੋਸਤੋ, ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਲੈ ਕੇ ਮੈਂ ਸਮਰਦੀਪ ਸਿੰਘ ਸ਼ਮੀ ਤੁਹਾਡੀ ਸੇਵਾ 'ਚ ਹਾਜ਼ਰ ਹਾਂ। ਔਰ ਸਿੱਖਿਆ ਅਤੇ ਰੁਜ਼ਗਾਰ ਦੋਨੋਂ ਹੀ ਸ਼ਬਦ ਜਿਹੜੇ ਨੇ ਉਹ ਸਾਡੀ ਜ਼ਿੰਦਗੀ 'ਚ ਬਹੁਤ ਅਹਿਮ ਨੇ, ਔਰ ਜਿਵੇਂ ਸਾਹਾਂ ਦੀ ਮਹੱਤਤਾ ਸਾਡੇ ਵਾਸਤੇ ਹੈ, ਉਸੇ ਤਰ੍ਹਾਂ ਹੀ ਦੋਨੋਂ ਸ਼ਬਦ ਜਿਹੜੇ ਹੈ ਆਉਂਦੇ ਜਾਂਦੇ ਸਾਹ ਵਾਂਗ ਸਾਡੀ ਜ਼ਿੰਦਗੀ 'ਚ ਰੋਲ ਪਲੇ ਕਰਦੇ ਆ। ਇਸ ਕਰਕੇ ਇਹ ਕਿਹਾ ਜਾਂਦਾ ਹੈ ਕਿ ਚਾਹੇ ਉਹ ਤੁਹਾਡੀ ਪੜ੍ਹਾਈ ਲਿਖਾਈ ਦਾ ਟਰੈਕ ਹੈ, ਚਾਹੇ ਉਹ ਤੁਹਾਡੀ ਕਿੱਤੇ ਦੀ ਚੋਣ, ਉਹ ਬਹੁਤ ਹੀ ਸੋਚ ਸਮਝ ਕੇ ਸਾਨੂੰ ਜਿਹੜਾ ਉਹਦੀ ਕਰਨੀ ਚਾਹੀਦੀ ਆ, ਦੂਰ ਅੰਦੇਸ਼ੀ ਰੱਖਣੀ ਚਾਹੀਦੀ ਆ। ਇਹ ਇੱਕ ਬਹੁਤ ਹੀ ਅਹਿਮ ਵਿਸ਼ਾ ਹੈ ਕਿ ਕਿਵੇਂ ਆਪਾਂ ਆਪਣੇ ਕਿੱਤੇ ਦੀ ਜ਼ਿੰਦਗੀ ਦੀ ਚੋਣ ਕਰਨੀ ਆ, ਔਰ ਕਿਵੇਂ ਆਪਾਂ ਉਹਨੂੰ ਸੁਪਨੇ ਜਿਹੜੇ ਆ ਸੱਚ ਕਰਨੇ ਆ। ਔਰ ਮੈਨੂੰ ਬੜੀ ਖੁਸ਼ੀ ਹੈ ਸਵਾਗਤ ਕਰਦੇ ਆ ਆਪਣੇ ਸਟੂਡੀਓ ਦੇ ਵਿੱਚ ਡਾਕਟਰ ਹਿਮਾਂਸ਼ੂ ਅਗਰਵਾਲ ਜੀ, IAS SDM ਦਸੂਹਾ ਜੀ, ਉਹਨਾਂ ਦਾ ਸਾਡੇ ਸਟੂਡੀਓ 'ਚ ਪਧਾਰਨ 'ਤੇ, ਜਿਹੜੇ ਅੱਜ ਸਾਡੇ ਨਾਲ ਸਿੱਖਿਆ ਅਤੇ ਰੁਜ਼ਗਾਰ ਦੇ ਵਿੱਚ ਵਿਸ਼ੇਸ਼ ਤੌਰ 'ਤੇ ਗੱਲਬਾਤ ਕਰਨ ਲਈ ਪਹੁੰਚੇ ਨੇ। ਬਹੁਤ ਬਹੁਤ ਸਵਾਗਤ ਹੈ ਸਰ ਤੁਹਾਡਾ।
2: ਥੈਂਕ ਯੂ ਸ਼ਮੀ।
1: ਤੋ ਸਰ, ਜਿਵੇਂ ਆਪਾਂ ਆਮ ਤੌਰ 'ਤੇ ਗੱਲਾਂ ਕਰਦੇ ਹਾਂ ਕਿ ਪੇਰੈਂਟਸ ਚਿੰਤਤ ਰਹਿੰਦੇ ਆ ਬੱਚਿਆਂ ਦੀ ਕਿ ਉਹ ਕਿਵੇਂ ਆਪਣੇ ਬੱਚੇ ਨੂੰ ਸਹੀ ਦਿਸ਼ਾ ਹੀ ਨਹੀਂ ਲੱਭਦੀ ਕਿ ਆਹ ਸਾਡਾ ਬੱਚਾ ਸਾਡੇ ਕਹਿਣੇ 'ਚ ਹੀ ਨਹੀਂ ਹੈਗਾ ਜੀ, ਦੱਸੋ ਇਹਨੂੰ ਆਪਾਂ ਕੀ ਸਮਝਾਈਏ। ਆਪਾਂ ਬਥੇਰਾ ਮੱਤਾਂ ਮਾਰਦੇ ਹਾਂ ਜੀ ਤੁਸੀਂ ਪੜ੍ਹ ਲਿਖ ਕੇ ਕੁਛ ਬਣ ਜਾਓ, ਲੇਕਿਨ ਉਹ ਕੁਛ ਬਣ ਜਾਓ ਜਿਹੜਾ ਕੁਛ ਸ਼ਬਦ ਹੈ ਇਹਨੂੰ ਡਿਫਾਈਨ ਨਹੀਂ ਕਰ ਪਾਉਂਦੇ, ਅਤੇ ਇਹ ਬੱਚਾ ਬੱਚੇ ਲਈ ਵੀ ਕਨਫਿਊਜ਼ਨ ਹੈ ਅਤੇ ਪੇਰੈਂਟਸ ਦੇ ਲਈ ਵੀ ਕਨਫਿਊਜ਼ਨ ਹੈ। ਤੋ ਕਿਵੇਂ ਇਹ ਜਿਹੜੇ ਆ ਜਿਹੜਾ ਕਿਵੇਂ ਉਹ ਚੋਣ ਕਰ ਸਕਦੇ ਆ ਵਧੀਆ, ਬੱਚੇ ਨੂੰ ਕਿਵੇਂ ਗਾਈਡ ਕਰਨ?
2: ਪੇਰੈਂਟਸ ਦਾ ਚਿੰਤਾ ਕਰਨਾ ਬਿਲਕੁਲ ਵਾਜਬ ਹੈ, ਬਟ ਇੱਕ ਗੱਲ ਮੈਂ ਕਹਿਣੀ ਚਾਹਾਂਗਾ ਕਿ ਚਿੰਤਾ ਦੇ ਨਾਲ ਨਾਲ ਕੁਛ ਐਫਰਟਸ ਵੀ ਪੇਰੈਂਟਸ ਵੱਲੋਂ ਆਪਣੇ ਬੱਚੇ ਦੇ ਲਾਉਣੇ ਬਹੁਤ ਜ਼ਰੂਰੀ ਨੇ, ਖਾਸ ਕਰਕੇ ਅੱਜ ਕੱਲ੍ਹ ਦੇ ਸਮੇਂ ਦੇ ਵਿੱਚ। ਜੇ ਆਪਾਂ ਸਿਰਫ ਚਿੰਤਾ ਕਰਦੇ ਰਹਾਂਗੇ ਕਿ ਸਾਡਾ ਬੱਚਾ ਕੁਛ ਕਰ ਨਹੀਂ ਰਿਹਾ, ਸਾਡਾ ਬੱਚਾ ਸਕੂਲ 'ਚ ਪੜ੍ਹਦਾ ਨਹੀਂ ਹੈ, ਸਾਡੇ ਬੱਚੇ ਨੂੰ ਟੀਚਰਸ ਧਿਆਨ ਨਹੀਂ ਦਿੰਦੇ, ਸਕੂਲ 'ਚ ਫੈਸਿਲਿਟੀਜ਼ ਨਹੀਂ ਹੈ, ਆ ਕੇ ਦੋਸਤਾਂ ਨਾਲ ਖੇਡਦਾ ਰਹਿੰਦਾ ਹੈ, ਪੜ੍ਹਾਈ ਵਿੱਚ ਕੋਈ ਇੰਟਰਸਟ ਨਹੀਂ ਹੈਗਾ, ਪਰ ਆਪ ਜਿਹੜੇ ਫਾਦਰ ਨੇ ਉਹ ਰਾਤ ਨੂੰ 9 ਵਜੇ ਆ ਰਹੇ ਨੇ ਕੰਮ ਤੋਂ, ਜਿਹੜੀ ਮਦਰ ਹੈ ਉਹ ਪਾਰਟੀ 'ਚ ਜਾ ਰਹੇ ਨੇ, ਆਪਣੇ ਗੁਆਂਢੀਆਂ ਨਾਲ ਗੱਲਾਂ ਕਰ ਰਹੇ ਨੇ, ਰਾਤ ਨੂੰ ਟੀਵੀ ਵੇਖ ਰਹੇ ਨੇ, ਉਹ ਜੇ ਇਸ ਤਰ੍ਹਾਂ ਦੀ ਕਰਾਂਗੇ ਉਹਦਾ ਕੋਈ ਫਾਇਦਾ ਨਹੀਂ ਹੈ। ਉਹਨਾਂ ਨੂੰ ਜੇ ਚਿੰਤਾ ਕਰਨੀ ਹੈ ਤੇ ਆਪਣੇ ਬੱਚਿਆਂ ਦੇ ਟਾਈਮ ਦੇਣਾ ਵੀ ਉਹਨਾਂ ਹੀ ਇਕੁਅਲੀ ਇੰਪੋਰਟੈਂਟ ਹੈ, ਤਾਂ ਹੀ ਉਸ ਤੋਂ ਬਾਅਦ ਜੇ ਬੱਚੇ ਨਹੀਂ ਸੁਣਦੇ ਫਿਰ ਉਹਨਾਂ ਦੀ ਚਿੰਤਾ ਬਿਲਕੁਲ ਜੈਨੂਇਨ ਹੈਗੀ। ਕਿ ਬੱਚਾ ਇੱਕ ਜਿਹੜਾ ਛੋਟਾ ਬੱਚਾ ਹੁੰਦਾ ਹੈ ਕੱਚੀ ਮਿੱਟੀ ਹੁੰਦਾ, ਜਿਵੇਂ ਆਪਾਂ ਘੜਾ ਬਣਾਉਂਦੇ ਹਾਂ, ਘੁਮਾਰ ਬਣਾਉਂਦਾ, ਉਹਨੂੰ ਜਿਹੜਾ ਪੇਰੈਂਟਸ ਹੈ ਘੁਮਾਰ ਉਹਨੂੰ ਆਪਣਾ ਐਫਰਟ ਦੇਣਾ, ਜਿਸ ਤਰ੍ਹਾਂ ਉਹ ਸ਼ੇਪ ਕਰ ਦੂਗਾ ਬਚਪਨ ਦੇ ਵਿੱਚ, ਉਸੇ ਤਰ੍ਹਾਂ ਉਹ ਵਧੀਆ ਘੜਾ ਜਿਹੜਾ ਬਾਅਦ 'ਚ ਬਣੂਗਾ।
1: ਤੇ
2: ਇਸ ਕਰਕੇ ਪੇਰੈਂਟਸ ਨੂੰ, ਮਾਤਾ ਨੂੰ, ਪਿਤਾ ਨੂੰ ਆਪਣਾ ਸਕੂਲ ਤੋਂ ਬਾਅਦ ਜੋ ਟਾਈਮ ਹੈ ਉਹ ਜਿੰਨਾ ਜ਼ਿਆਦਾ ਡੈਡੀਕੇਟ ਕਰਨਗੇ, ਉਹਨਾਂ ਉਹਨਾਂ ਦਾ ਬੱਚਾ ਅੱਗੇ ਵੱਧ ਕੇ ਵਧੀਆ ਜਿਹੜਾ ਇੱਕ ਸਿਟੀਜ਼ਨ ਬਣ ਸਕਦਾ।
1: ਜੀ ਜੀ ਜੀ, ਬਸ ਉਹ ਜਿਹੜਾ ਕੁਛ ਹੈ ਉਹਨੂੰ ਉਹ ਪਹਿਲਾਂ ਆਪਣੇ ਮਾਇੰਡ 'ਚ ਵੀ ਉਹਨਾਂ ਨੂੰ ਕਲੀਅਰ ਕਰਨਾ ਪੈਣਾ ਕਿ ਇਹ ਬਣੇਗੀ। ਲੇਕਿਨ ਕਈ ਵਾਰੀ ਆਪਾਂ ਇਹ ਦੇਖਦੇ ਹਾਂ ਜੀ ਕਿ ਜਿਹੜੇ ਪੇਰੈਂਟਸ ਆ, ਮੰਨ ਲਓ ਉਹ ਜ਼ਿੰਦਗੀ 'ਚ ਕੁਛ ਬਣਨਾ ਚਾਹੁੰਦੇ ਸੀ, ਕੁਛ ਉਹੀ ਸੇਮ ਕੁਛ ਕਿ ਉਹ ਡਾਕਟਰ ਬਣਨਾ ਚਾਹੁੰਦੇ ਸੀ ਮੰਨ ਲਓ, ਅਤੇ ਉਹ ਆਪਣੇ ਬੱਚਿਆਂ ਨੂੰ ਵੀ ਸੋਚਦੇ ਆ ਕਿ ਇਹਨਾਂ ਨੂੰ ਜ਼ਰੂਰ ਆਪਾਂ ਇਹ ਬਣਾ ਦਾਂਗੇ, ਆਪਾਂ ਤਾਂ ਬਣੇ ਨਹੀਂ, ਅਤੇ ਬੱਚੇ ਦਾ ਰੁਝਾਨ ਨਹੀਂ, ਉਹ ਦੇਖਦੇ ਕਿ ਬੱਚਾ ਕੀ ਬਣਨਾ ਚਾਹੁੰਦਾ ਹੈ ਕਿ ਨਹੀਂ, ਅਤੇ ਉਹ ਹਾਲਾਤ ਜਿਹੜੇ ਆ ਕਿਸ ਤਰ੍ਹਾਂ ਦੇ ਬਣ ਜਾਂਦੇ ਆ ਜਦੋਂ ਬੱਚੇ ਨੂੰ ਇੱਦਾਂ ਆਪਾਂ ਕਹਿੰਦੇ ਹਾਂ।
2: ਬੱਚਿਆਂ ਦੇ ਵਿੱਚ ਆਪਾਂ ਫਿਲਮਾਂ 'ਚ ਵੀ ਦਿਖਾਉਂਦੇ ਹੈਗੇ ਕਿ ਜਦੋਂ ਪੈਦਾ ਹੁੰਦਾ ਉਦੋਂ ਹੀ ਇੱਕ ਟੈਗ ਲਾ ਦਿੱਤਾ ਜਾਂਦਾ ਕਿ ਇਹਨੂੰ ਵੱਡਾ ਹੋ ਕੇ ਮੈਂ ਡਾਕਟਰ ਬਣਾਵਾਂਗਾ। ਮੇ ਵੀ ਜਿਵੇਂ ਤੁਹਾਡੀ ਗੱਲ ਹੈ ਕਿ ਉਹਨੇ ਪੇਰੈਂਟਸ ਨੇ ਆਪ ਸੋਚਿਆ ਹੋਣਾ ਕਿ ਮੈਂ ਡਾਕਟਰ ਬਣਨਾ ਚਾਹੁੰਦਾ ਸੀ ਜਾਂ ਇੰਜੀਨੀਅਰ ਬਣਨਾ ਚਾਹੁੰਦਾ ਸੀ ਪਰ ਮੈਂ ਬਣ ਨਹੀਂ ਸਕਿਆ, ਉਹ ਆਪਣੀ ਆਸਾਂ ਜਿਹੜੀ ਬੱਚਿਆਂ ਦੇ ਪੈਦਾ ਹੁੰਦੇ ਹੀ ਥੋਪ ਦਿੰਦੇ ਨੇ ਕਿ ਇਹਨੂੰ ਤਾਂ ਵੱਡਾ ਹੋ ਕੇ ਮੈਂ ਡਾਕਟਰ ਬਣਾਉਣਾ ਹੈ ਜਾਂ ਇੰਜੀਨੀਅਰ ਬਣਾਉਣਾ ਹੈ। ਕੇਜੀ ਤੋਂ ਲੈ ਕੇ, ਪਹਿਲੀ ਤੋਂ ਲੈ ਕੇ ਦਸਵੀਂ ਤੱਕ ਉਹ ਉਹੀ ਟੈਗ ਲੈ ਕੇ ਕੈਰੀ ਕਰਦਾ ਬੱਚਾ ਕਿ ਬਈ ਮੈਂ ਤਾਂ ਵੱਡੇ ਹੋ ਕੇ ਡਾਕਟਰ ਬਣਨਾ, ਡਾਕਟਰ ਬਣਨਾ, ਇੰਜੀਨੀਅਰ ਬਣਨਾ, ਇਹ ਪੈਦਾ ਹੁੰਦੇ ਹੀ ਜਾਂ ਪਹਿਲੀ ਕਲਾਸ 'ਚ ਡਿਸਾਈਡ ਨਹੀਂ ਹੁੰਦਾ। ਕੁਛ ਇੰਟਰਸਟ ਜਿਹੜੇ ਹੈਗੇ ਬੱਚੇ ਦੇ ਡਿਵੈਲਪ ਹੁੰਦੇ ਆ ਕਿਸੇ ਪਰਟੀਕੁਲਰ ਸਬਜੈਕਟ ਦੇ ਵਿੱਚ, ਜੇ ਮੈਥ 'ਚ ਚੰਗਾ ਹੈ ਤਾਂ 8ਵੀਂ 9ਵੀਂ 10ਵੀਂ 'ਚ ਬੰਦਾ ਡਿਸਾਈਡ ਕਰ ਸਕਦਾ ਹੈ ਕਿ ਮੈਂ ਇੰਜੀਨੀਅਰਿੰਗ ਲਾਈਨ ਵਿੱਚ ਚਲਾ ਜਾਵਾਂ। ਜੇ ਉਹਦੀ ਸੋਸ਼ਲ ਸਟੱਡੀਜ਼ ਜਾਂ ਇਸ ਤਰ੍ਹਾਂ ਆਰਟਸ ਦੇ ਸਬਜੈਕਟ ਉਹਨੂੰ ਚੰਗੇ ਲੱਗਦੇ ਨੇ ਤਾਂ ਉਹ ਆਰਟਸ ਵੱਲ ਜਾ ਸਕਦਾ ਹੈ, ਜੇ ਉਹਨੂੰ ਮੈਡੀਕਲ ਬਾਇਓ ਦੇ ਸਬਜੈਕਟ ਚੰਗੇ ਲੱਗਦੇ ਨੇ ਤਾਂ ਉਹ ਮੈਡੀਕਲ ਲਾਈਨ ਚੂਜ਼ ਕਰ ਸਕਦਾ। ਬਟ ਉਹ ਸਟੇਜ ਆਉਂਦੀ ਹੈ ਬੱਚੇ ਦੇ ਕਰੀਅਰ 'ਚ 8th, 9th, 10th। ਆਪ ਪੇਰੈਂਟਸ ਦਾ ਜਿਹੜਾ ਫਰਜ਼ ਹੈ ਉਹ ਇਹ ਹੈ ਕਿ 8ਵੀਂ ਤੱਕ ਬੱਚੇ ਨੂੰ ਉਸ 8ਵੀਂ ਤੱਕ ਲੈ ਕੇ ਜਾਣ ਲਈ ਗਰੂਮ ਕਰੇ। ਗਰੂਮ ਇਸ ਤਰ੍ਹਾਂ ਕਰ ਸਕਦੇ ਨੇ ਕਿ ਬੱਚਿਆਂ ਦੇ ਇੰਟਰਸਟ ਨੂੰ ਸਮਝਣ ਦੀ ਕੋਸ਼ਿਸ਼ ਕਰੇ, ਉਹਨੂੰ ਟਾਈਮ ਦੇ, ਉਹਦੇ ਦੋਸਤੀ ਕਿਸ ਕਿਹੜੇ ਕਿਹੜੇ ਬੱਚਿਆਂ ਨਾਲ ਉਹਦੀ ਦੋਸਤੀ ਹੋ ਰਹੀ ਹੈ, ਉਹ ਕੀ ਕਰ ਰਿਹਾ, ਕਿਹੜੀ ਖੇਡਾਂ 'ਚ ਉਹਦਾ ਇੰਟਰਸਟ ਹੈ, ਸਕੂਲ ਤੋਂ ਆਉਣ ਤੋਂ ਬਾਅਦ ਉਹ ਕੀ ਕਰਦਾ ਹੈ,
1: ਮੋਨੀਟਰਿੰਗ
2: ਉਹਦੇ
1: ਤਾਂ ਹੋਏ
2: ਟੀਚਰਸ ਕਿਸ ਤਰ੍ਹਾਂ ਮੋਨੀਟਰਿੰਗ ਜੇ ਉਹ ਕਰਨਗੇ 8ਵੀਂ ਤੱਕ ਉਹਨੂੰ ਪ੍ਰਿਪੇਅਰ ਕਰਨਗੇ, ਇੱਕ ਲਾਂਚ ਪੈਡ ਦੇਣਗੇ
1: ਜੀ ਜੀ
2: 8ਵੀਂ 9ਵੀਂ ਤੱਕ,
1: ਬਿਲਕੁਲ
2: ਉਸ ਤੋਂ ਬਾਅਦ ਜਿਹੜਾ ਬੱਚਾ ਆਪਣੇ ਕਰੀਅਰ ਦੇ ਵਿੱਚ ਟੇਕ ਆਫ ਕਰ ਸਕਦਾ। ਅਤੇ ਇਸ ਕਰਕੇ ਪੇਰੈਂਟਸ ਨੂੰ ਅੰਡਰਸਟੈਂਡ ਕਰਨਾ ਚਾਹੀਦਾ ਕਿ ਆਪਣੀ ਇੱਛਾਵਾਂ ਉਹਨਾਂ ਤੋਂ ਪੂਰੀ ਕਰਾਈਏ, ਪਰ ਇਹ ਨਹੀਂ ਕਿ ਜੀ ਮੈਂ ਤਾਂ ਅੱਜ ਮੇਰਾ ਬੱਚਾ ਹੋਇਆ ਅਤੇ ਮੈਂ ਉਹਨੂੰ ਆਪਣੀ ਸਾਰੀ ਇੱਛਾਵਾਂ ਇਸ ਤੋਂ ਪੂਰੀਆਂ ਕਰਾਉਣੀਆਂ। ਇਟ
1: ਜੀ
2: ਵਿਲ
1: ਜੀ
2: ਟੇਕ ਟਾਈਮ, ਉਹ ਤੁਸੀਂ ਆਫਟਰ 10 ਔਰ 12 ਈਅਰਸ ਤੁਸੀਂ ਉਸ 'ਤੇ ਕਰ ਸਕਦੇ।
1: ਮਤਲਬ ਲਾਲ ਕਿਲਾ ਸਿੱਧਾ ਨਹੀਂ ਬਣਨਾ, ਪਹਿਲਾਂ ਬੁਨਿਆਦਾਂ ਪੁੱਟਣੀਆਂ ਪੈਣਗੀਆਂ, ਨੀਹਾਂ ਰੱਖਣੀਆਂ ਪੈਣਗੀਆਂ,
2: ਬਿਲਕੁਲ
1: ਫਿਰ ਹੀ ਤਾਜ ਮਹਿਲ ਜਾਂ ਕੁਤਬ ਮੀਨਾਰ ਕੁਝ ਬਣਨਗੀ।
2: ਬਿਲਕੁਲ।
1: ਬਾਕੀ ਇੱਕ ਜਦੋਂ ਚਲੋ ਪੇਰੈਂਟਸ ਨੇ ਉਹਨੂੰ 9ਵੀਂ 10ਵੀਂ 9ਵੀਂ ਤੋਂ 8ਵੀਂ ਤੱਕ ਕੋਈ ਭਾਰ ਨਹੀਂ ਪਾਇਆ ਕਿ ਠੀਕ ਹੈ ਬੱਚਾ ਜੋ ਕਰਦਾ ਕਰਨ ਦਿਓ, ਇਹ ਗੀਤ ਗਾਉਂਦਾ ਗੀਤ ਗਾਉਣ ਦਿਓ, ਨੱਚਦਾ ਹੈ ਕੁਛ ਕਰਦਾ ਹੈ, ਸਾਇੰਸ ਪੜ੍ਹਦਾ ਹੈ, ਕਿਆ ਬਣਦਾ, ਕੁਛ ਨਹੀਂ। ਲੇਕਿਨ ਫਿਰ ਉਹ ਅੱਗੇ ਬੱਚਾ ਪਹੁੰਚ ਜਾਂਦਾ ਹੈ 9ਵੀਂ 10ਵੀਂ ਦੇ ਵਿੱਚ, ਉਹ ਇੱਕ ਬੜਾ ਹੀ ਕ੍ਰਿਟੀਕਲ ਜਿਹਾ ਪੀਰੀਅਡ ਬੱਚੇ ਲਈ ਵੀ ਹੁੰਦਾ ਕਿ ਉਦੋਂ ਵਿਸ਼ਿਆਂ ਦੀ ਚੋਣ ਬਹੁਤੀ ਜ਼ਿਆਦਾ ਤਾਂ ਨਹੀਂ ਉਹ ਕਰ ਸਕਦਾ, ਲੇਕਿਨ ਫਿਰ ਵੀ ਉਹ ਇੰਟਰਸਟ ਸ਼ੋਅ ਕਰਦਾ ਹੈ ਕਿ ਯੈਸ ਮੈਂ ਮੈਥ ਵਿੱਚ ਬਹੁਤ ਗੁੱਡ ਹਾਂ, ਜਾਂ ਮੈਨੂੰ ਕੋਈ ਲਿਟਰੇਚਰ ਅੱਛਾ ਲੱਗ ਰਿਹਾ ਹੈ ਜਾਂ ਕੁਛ ਅੱਛਾ ਲੱਗ ਰਿਹਾ ਹੈ, ਉਦੋਂ ਉਹਦੇ ਟ੍ਰੇਟਸ ਕੁਛ ਕੁਛ ਉੱਭਰਨੇ ਸ਼ੁਰੂ ਹੋ ਜਾਂਦੇ ਆ ਕਿ ਅੱਗੇ ਜਾ ਕੇ ਕੀ ਕਰਨ ਵਾਲਾ ਹੈ। ਉਸ ਵੇਲੇ ਬੱਚਾ ਜਿਹੜਾ ਅਤੇ ਟੀਚਰ ਹੈ, ਬੱਚਾ ਹੈ ਅਤੇ ਅਧਿਆਪਕ, ਉਹ ਇੱਕ ਤਰ੍ਹਾਂ ਚੁਰਸਤੇ 'ਚ ਖੜ੍ਹੇ ਹੁੰਦੇ ਆ ਕਿ ਹੁਣ ਆਪਾਂ ਨੇ ਜੇ ਹੁਣ ਨਹੀਂ ਸੋਚਿਆ ਫਿਰ ਕੁਛ ਨਹੀਂ ਹੋ ਸਕਦਾ, ਇਹ ਪੂਰੀ ਜ਼ਿੰਦਗੀ ਦਾ ਸਵਾਲ ਹੀ ਹੈ। ਇਹ ਦੋ ਵਿਸ਼ੇਸ਼ ਤੌਰ 'ਤੇ ਕਲਾਸਾਂ 9ਵੀਂ 10ਵੀਂ 'ਚ, ਇੱਥੇ ਬੱਚੇ ਨੂੰ ਕੀ ਧਿਆਨ ਰੱਖਣਾ ਚਾਹੀਦਾ ਬੱਚੇ ਦੇ ਲੈਵਲ 'ਤੇ ਆਪਾਂ ਜੇ ਸੋਚੀਏ?
2: ਬੱਚੇ ਨੂੰ ਇਸ ਸਟੇਜ ਦੇ ਉੱਤੇ ਸਪੋਰਟ ਅਤੇ ਮੋਟੀਵੇਸ਼ਨ ਦੀ ਬਹੁਤ ਜ਼ਿਆਦਾ ਜ਼ਰੂਰਤ ਹੁੰਦੀ ਹੈਗੀ। ਕੁਛ ਗੱਲਾਂ ਇਸ ਤਰ੍ਹਾਂ ਦੀ ਹੁੰਦੀ ਹੈ, ਉਹਦੇ ਚੇਂਜਸ ਸਰੀਰ 'ਚ ਵੀ ਚੇਂਜਸ ਆ ਰਹੇ ਹੁੰਦੇ ਆ, ਉਹਦੇ ਮਾਇੰਡ ਵੀ ਉਹ ਸ਼ੇਪ ਅਪ ਕਰ ਰਿਹਾ ਹੁੰਦਾ ਕਿ ਮੈਂ ਅੱਗੇ ਕੀ ਕਰਨਾ। ਇਸ ਵੇਲੇ ਜੇ ਉਹਨਾਂ ਦੀ ਕਮਿਊਨੀਕੇਸ਼ਨ ਗੈਪ ਆ ਜਾਵੇ ਆਪਣੇ ਪੇਰੈਂਟਸ ਨਾਲ ਜਾਂ ਇਨਫੈਕਟ ਕਈ ਵਾਰ ਟੀਚਰਸ ਨਾਲ, ਤਾਂ ਉਹ ਉਹਦੇ ਲਈ ਬੜਾ ਨੁਕਸਾਨਦਾਇਕ ਹੋ ਸਕਦਾ ਹੈਗਾ। ਇਸ ਕਰਕੇ ਪੇਰੈਂਟਸ ਨੂੰ, ਟੀਚਰਸ ਨੂੰ ਚਾਹੀਦਾ ਬੱਚਿਆਂ ਨਾਲ ਉਸ ਵੇਲੇ ਆਪਣਾ ਕਮਿਊਨੀਕੇਸ਼ਨ ਜਿਹੜਾ ਉਹ ਚੰਗੀ ਤਰ੍ਹਾਂ ਬਣਾ ਕੇ ਰੱਖਣ, ਉਹਨਾਂ ਨੂੰ ਸਪੋਰਟ ਦੇਣ, ਉਹਨਾਂ ਨੂੰ ਮੋਟੀਵੇਸ਼ਨ ਦੇਣ। ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਦਾ ਕਿ ਜਦੋਂ ਅਸੀਂ ਵੀ ਬੱਚੇ ਹੁੰਦੇ ਸੀ, ਮੈਂ, ਮੇਰੇ ਭਰਾ, ਮੇਰੇ ਦੋਸਤ, ਅਸੀਂ ਨੋਰਮਲੀ ਇਹ ਗੱਲ ਸੁਣਦੇ ਹੁੰਦੇ ਹਾਂ ਕਿ ਟੀਚਰਸ ਜਾਂ ਪੇਰੈਂਟਸ ਵੇਲੇ ਕਹਿੰਦੇ ਆ ਕਿ ਇਹ ਤੁਹਾਡਾ ਜਿਹੜੀ ਕ੍ਰਿਟੀਕਲ ਸਟੇਜ ਆ 8ਵੀਂ 9ਵੀਂ 10ਵੀਂ ਦੀ, ਤੁਸੀਂ ਇਹ 2-3 ਸਾਲ ਜਿਹੜੇ ਬੋਰਡ ਦੀ ਕਲਾਸਾਂ ਪਾਰ ਕਰ ਲਓਗੇ,
1: ਬਿਲਕੁਲ
2: ਹੁਣ ਮਿਹਨਤ ਕਰ ਲਓਗੇ, ਸਾਰੀ ਉਮਰ ਤੁਸੀਂ ਐਸ਼ ਕਰੋਗੇ। ਜੇ ਹੁਣ ਤੁਸੀਂ ਐਸ਼ ਕਰ ਲਈ 2-3 ਸਾਲ ਦੇ, ਸਾਰੀ ਉਮਰ ਤੁਹਾਨੂੰ ਮਤਲਬ ਦਿਹਾੜੀ ਕਰਨੀ ਪੈਣੀ ਹੈ, ਫਿਰ ਪਛਤਾਵਾ ਰਹਿਣਾ। ਅਸੀਂ ਸੋਚਦੇ ਹਾਂ ਕਿ ਬਈ ਬੜੀ ਮਤਲਬ ਇਹ ਵਧੀਆ ਗੱਲ ਦੱਸੀ, ਅਸੀਂ 2 ਸਾਲ ਮਿਹਨਤ ਕਰ ਲੈਂਦੇ ਹਾਂ, 9ਵੀਂ 10ਵੀਂ ਚਲੋ ਚੰਗੇ ਨੰਬਰ ਆ ਜਾਂਦੇ ਹਾਂ,
1: ਬਿਲਕੁਲ ਸਹੀ।
2: ਫਿਰ ਜਦੋਂ 11ਵੀਂ 'ਚ ਹੁੰਦੇ ਹਾਂ, ਟੀਚਰ ਬਦਲ ਜਾਂਦੇ ਨੇ, ਪੇਰੈਂਟਸ ਤੋਂ ਚਲੋ ਉਹੀ ਗੱਲ ਰਿਪੀਟ ਕਰਦੇ ਰਹਿੰਦੇ ਕਿ ਇਹ 11ਵੀਂ 12ਵੀਂ ਹੋਰ ਤੁਸੀਂ ਮਿਹਨਤ ਕਰ ਲਓ, ਫਿਰ ਸਾਰੀ ਉਮਰ ਤੁਹਾਡੇ 60 ਸਾਲ ਜਿਹੜੇ ਐਸ਼ ਦੇ ਨਿਕਲਣਗੇ। ਅਸੀਂ ਫਿਰ ਸੋਚ ਕੇ ਮਿਹਨਤ ਕਰ ਲੈਂਦੇ ਹਾਂ ਕਿ ਚਲੋ 2 ਸਾਲ ਬੋਰਡ ਕਰ ਲੈਂਦੇ ਹਾਂ, ਮਿਹਨਤ
1: ਐਡ ਹੋ ਗਏ, ਚਲੋ ਕੋਈ ਗੱਲ
2: ਹੋਰ
1: ਨਹੀਂ,
2: ਹੈ ਕੋਈ ਬੱਚਾ ਕਰ ਲੈਂਦਾ, ਮਿਹਨਤ ਕਰ ਲੈਂਦਾ, ਕੋਈ ਡਾਕਟਰ ਬਣ ਜਾਂਦਾ 12ਵੀਂ ਤੋਂ, ਇੰਜੀਨੀਅਰਿੰਗ ਲਾਈਨ 'ਚ ਲੈਂਦਾ, ਕੋਈ ਸਰਵਿਸਿਸ ਵਗੈਰਾ ਕਿਤੇ ਚਲਾ ਜਾਂਦਾ।
1: ਹਾਂਜੀ ਹਾਂਜੀ।
2: ਉਸ ਤੋਂ ਬਾਅਦ ਫਿਰ ਜੇ ਇੱਕ ਵਾਰੀ ਡਾਕਟਰ ਬਣ ਹੀ ਗਿਆ, ਫਿਰ ਤਾਂ ਮਿਹਨਤ ਕਰਨੀ ਪੈਂਦੀ,
1: ਫਿਰ ਤੋਂ ਗੱਡੀ ਲੀਹ ਤੇ ਆ ਗਈ ਹੈ,
2: ਫਿਰ ਤਾਂ ਆ ਗਿਆ। ਉਸ ਤੋਂ ਬਾਅਦ ਇਹ ਮਤਲਬ ਕਹਿਣ ਦੀ ਗੱਲ ਹੈ ਕਿ ਕਿਸੇ ਵੀ ਤਰ੍ਹਾਂ ਨਾਲ, ਇਸ ਤਰ੍ਹਾਂ ਦੀ ਗੱਲਾਂ ਨਾਲ ਜਾਂ ਕੋਈ ਹੋਰ ਕਿਸੇ ਮੋਟੀਵੇਸ਼ਨ ਨਾਲ, ਜੇ ਬੱਚੇ ਨੂੰ ਆਪਾਂ ਉਸ ਵੇਲੇ ਸਪੋਰਟ ਦੇ ਦਈਏ, ਉਹਨੂੰ ਆਪਾਂ ਕਿਸੇ ਤਰ੍ਹਾਂ ਰੀਇਨਫੋਰਸਮੈਂਟ ਦੇ ਦਈਏ, ਤਾਂ ਉਹਦਾ ਸਾਰਾ ਜਿਹੜਾ ਕਰੀਅਰ ਆ ਉਸ ਵੇਲੇ ਸ਼ੇਪ ਅਪ ਹੋ ਸਕਦਾ ਹੈ। ਤੇ ਉਸ ਵੇਲੇ ਪੇਰੈਂਟਸ ਨੂੰ, ਟੀਚਰ

0: ਵਧਣ ਦੀ ਜਿਹੜਾ ਸੁਪਨਾ ਸੀਗਾ ਉਹ ਐਕਚੁਅਲੀ ਜਿਹੜੀ ਮੈਂ ਗੱਲ ਕਹਿ ਰਿਹਾ ਸੀ ਮੇਰੇ ਪੇਰੈਂਟਸ ਨੇ ਸੀ, ਮੇਰਾ ਸੁਪਨਾ ਨਹੀਂ ਸੀਗਾ। ਜਸਟ ਦੈਟ ਕਿ ਉਹਨਾਂ ਨੇ ਗਰੂਮ ਇਸ ਤਰ੍ਹਾਂ ਦਾ ਕੀਤਾ ਕਿ ਪੜ੍ਹਾਈ ਜੇ ਨੋਰਮਲੀ ਆਪਣਾ ਠੀਕ ਰਹੇ, ਆਪਣੀ ਕਲਾਸ 'ਚ ਪਿੱਛੇ ਵਾਲੀ ਕਤਾਰ 'ਚ ਨਾ ਹੋਵੇ ਅਗਲੀ ਕਤਾਰ 'ਚ ਰਹੇ। ਸੱਤਵੀਂ ਅੱਠਵੀਂ ਤੱਕ ਇਹੀ ਚੱਲਦਾ ਰਿਹਾ, ਖੇਡਾਂ 'ਚ ਵੀ ਠੀਕ ਸੀਗਾ, ਖੇਡ ਖੂਡ ਵੀ ਠੀਕ ਲੈਂਦੇ ਸੀ। ਜਿਹੜੀ ਗੱਲ ਮੈਂ ਆਖੀ ਕਿ ਅੱਠਵੀਂ ਜਦੋਂ ਇੱਕ ਕ੍ਰੋਸ ਪੁਆਇੰਟ ਆਇਆ ਕਿ ਬੋਰਡ ਦੇ ਪੇਪਰਾਂ ਨੂੰ ਬੜਾ ਹਵਾ ਬਣਾਉਂਦਾ, ਸਾਡੇ ਟਾਈਮ 'ਚ ਅੱਠਵੀਂ ਬੋਰਡ ਦੀ ਹੁੰਦੀ ਸੀਗੀ,
1: ਅੱਠਵੀਂ ਬੋਰਡ ਦੀ ਹੁੰਦੀ ਹੈ,
0: ਕਹਿੰਦੇ ਜੀ ਬੋਰਡ ਦਾ ਪੇਪਰ ਹੈ ਤੇ ਇਹ ਦਾ ਚੰਗਾ ਤੁਸੀਂ ਕਰਨਾ ਹੀ ਕਰਨਾ, ਇਸ ਦਾ ਕੋਈ ਉਹ ਹੈ ਹੀ ਨਹੀਂ, ਇਹਦਾ ਹੱਲ ਹੀ ਨਹੀਂ ਹੈਗਾ।
1: ਹਾਂਜੀ ਹਾਂਜੀ
0: ਅੱਠਵੀਂ 'ਚ ਮਿਹਨਤ ਕੀਤੀ ਉਦੋਂ ਇਹੀ ਗੱਲਾਂ ਕਹੀਆਂ ਗਈਆਂ ਕਿ ਜੇ ਅੱਠਵੀਂ ਪਾਸ ਕਰ ਲਓ ਫਿਰ ਤੁਹਾਨੂੰ ਲੈ ਕੇ ਜਾਵਾਂਗੇ ਕਿਤੇ, ਅਸੀਂ ਵੀ ਨਾਲ
1: ਹਾਂ
0: ਕਰਾਂਗੇ,
1: ਵਾਜੀ
0: ਹੋ ਗਈ
1: ਵਾਜੀ,
0: ਪਾਸ ਹੋ ਗਈ ਅੱਠਵੀਂ ਸੰਭਵ।
1: ਠੀਕ ਹੈ ਜੀ।
0: ਨੌਵੀਂ, ਅੱਛਾ ਇੱਕ ਆਦਤ ਸ਼ੁਰੂ ਤੋਂ ਪਵਾਈ ਕਿ ਪੇਪਰ ਰੀਡਿੰਗ ਨਹੀਂ, ਨਿਊਜ਼ ਪੇਪਰ ਤੁਸੀਂ ਸ਼ੁਰੂ ਤੋਂ ਪੜ੍ਹਦੇ ਰਹੋ, ਬੁੱਕਸ ਵਗੈਰਾ ਜੀਕੇ ਦੀ ਬੁੱਕਸ ਹੈਗੀਆਂ ਜਾਂ ਹੋਰ ਕੋਈ ਕੰਪਲੀਟ
1: ਅੱਛਾ
0: ਡਿਸਕਸ਼ਨ ਦੀ
1: ਅੱਛਾ
0: ਬੁੱਕਸ ਹੈਗੀਆਂ। ਇਹ ਹਮੇਸ਼ਾ ਆਦਤ ਸਾਡੇ ਘਰ 'ਚ ਸੀਗੀ ਕਿ ਮੰਥਲੀ ਇੱਕ ਮੈਗਜ਼ੀਨ ਸਾਡੇ ਕੋਲ ਆਉਂਦੀ ਸੀ, ਪੇਪਰ ਸਾਡੇ ਕੋਲ ਤਿੰਨ ਲੈਂਗੁਏਜ ਦੇ ਆਉਂਦੇ
1: ਇਹ
0: ਆਉਂਦੇ
1: ਪਲੱਸ
0: ਸੀ।
1: ਪੁਆਇੰਟਸ
0: ਇਹ ਪਲੱਸ ਪੁਆਇੰਟ, ਇਹ ਗਰੂਮਿੰਗ ਦੀ ਜਿਹੜੀ ਮੈਂ ਗੱਲ ਆ ਰਿਹਾ
1: ਹਾਂਜੀ
0: ਸੀ
1: ਹਾਂਜੀ
0: ਕਿ ਤਿੰਨੇ ਲੈਂਗੁਏਜ ਦੇ ਪੇਪਰ ਸਾਡੇ ਘਰ 'ਚ ਆਉਂਦੇ ਸੀਗੇ,
1: ਜੀ ਜੀ ਜੀ
0: ਹਿੰਦੀ,
1: ਜੀ
0: ਪੰਜਾਬੀ, ਇੰਗਲਿਸ਼, ਤਿੰਨੇ ਸ਼ੁਰੂ ਤੋਂ ਹੀ ਬਚਪਨ ਤੋਂ ਹੀ ਪੜ੍ਹਦੇ ਸੀ। ਤੇ ਫਿਰ 9th 10th ਹੋਇਆ ਤਾਂ ਬਾਇਓ 'ਚ ਇੰਟਰਸਟ ਚਲਾ ਗਿਆ ਕਿ ਚਲੋ ਠੀਕ ਹੈ ਬਾਇਓ ਪੜ੍ਹ ਕੇ ਵੇਖ ਲੈਂਦੇ ਹਾਂ। 10th ਦੇ ਵਿੱਚ ਜਦੋਂ ਕਲੀਅਰ ਹੋਇਆ ਤੇ ਆਈ ਹੈਡ ਪ੍ਰਿਪੇਅਰਡ ਮਾਈ ਮਾਈਂਡ ਕਿ ਬਾਇਓ ਲੈਣੀ ਹੈਗੀ, ਡਾਕਟਰ ਜਿਹੜਾ ਹੈ ਬਣਨਾ, ਕਿਸੇ ਨੇ ਥੋਪਿਆ ਨਹੀਂ।
1: ਅੱਛਾ ਅੱਛਾ
0: ਸਪਨਾ
1: ਠੀਕ ਹੈ ਠੀਕ ਹੈ,
0: ਪੇਰੈਂਟਸ ਦਾ ਸੀਗਾ, ਪਰ ਉਦੋਂ ਥੋਪਿਆ ਨਹੀਂ ਗਿਆ ਕਿ ਤੁਸੀਂ ਬਣਨਾ ਹੈਗਾ, ਉਦੋਂ ਤੱਕ ਮਾਈਂਡ
1: ਆਪ
0: ਬਣ
1: ਵੀ
0: ਗਿਆ
1: ਤੁਸੀਂ ਸੋਚ ਆਪ
0: ਬਿਲਕੁਲ
1: ਇਹਨੂੰ ਆਪਣਾ ਸੁਪਨਾ ਬਣਾ ਲਿਆ
0: ਬਿਲਕੁਲ
1: ਠੀਕ ਹੈ
0: ਕਿ ਬਣਨਾ ਹੈਗਾ ਮੈਡੀਕਲ ਲੈ
1: ਜੀ
0: ਲਈ,
1: ਜੀ
0: ਨਾਲ ਥੋੜਾ ਮੈਥ 'ਚ ਇੰਟਰਸਟ ਸੀ ਤੇ ਨੋਨ ਮੈਡੀਕਲ ਵੈਸੀ ਆਪਸ਼ਨਲ ਰੱਖ ਲਈ ਦੋਨੋਂ।
1: ਕਿਆ ਬਤਾ, ਮਤਲਬ ਤੁਸੀਂ ਟਰੈਕ ਛੱਡਿਆ ਕੋਈ ਨਹੀਂ, ਦੋਨੋਂ ਵੀ ਨਾਲ ਹੀ ਰੱਖਿਆ।
0: ਉਹਨਾਂ ਦਿਨਾਂ 'ਚ ਜਿਹੜੇ ਮੇਰੇ ਫਰੈਂਡ ਸੀਗੇ ਉਹ NDA ਦਾ ਪੇਪਰ ਦੇਣ ਜਾ ਰਹੇ ਸੀਗੇ,
1: ਹਾਂਜੀ
0: ਮੈਂ ਕਿਹਾ
1: ਹਾਂਜੀ
0: ਕਿ ਚਲੋ ਪਤਾ ਨਹੀਂ ਡਾਕਟਰ ਬਣਾਂਗੇ ਨਹੀਂ ਬਣਾਂਗੇ,
1: ਠੀਕ ਠੀਕ ਹੈ
0: ਪੇਪਰ ਦੇ ਚੁੱਕੇ ਸੀਗੇ NDA ਦਾ ਪੇਪਰ ਵੀ ਦੇਣ ਚਲੇ ਗਏ।
1: ਹਾਂਜੀ
0: ਰੱਬ ਦੀ ਮਿਹਰ ਸੀ, ਦੋਵੇਂ ਜਿਹੜੇ ਹੈ ਉਹਦਾ ਪ੍ਰੀਲਿਮਸ ਕਲੀਅਰ ਹੋ ਗਿਆ, ਉਹਦਾ ਡਾਕਟਰੀ ਦਾ ਕਲੀਅਰ ਹੋ ਗਿਆ।
1: ਕਿਆ
0: ਉਸ
1: ਪਤਾ,
0: ਵੇਲੇ ਮਤਲਬ ਚੀਜ਼ਾਂ ਇਹੀ ਹੈ ਕਿ ਜ਼ਰੂਰੀ ਨਹੀਂ ਕਿ ਤੁਸੀਂ ਦੋਵੇਂ ਇੱਕ ਸਾਥ
1: ਸਹੀ
0: ਟੇਕਅਪ
1: ਟਰੈਕ
0: ਕਰੋ,
1: ਤੇ ਜਾ ਰਹੇ ਸੀ ਤੁਸੀਂ,
0: ਬਟ ਤੁਸੀਂ ਜਿਹੜਾ ਬੱਚਾ ਉਸ ਸਟੇਜ ਤੇ ਹੁੰਦਾ ਹੈ 11ਵੀਂ 12ਵੀਂ ਦੀ, ਉਹਦੇ ਸਾਹਮਣੇ ਇਹ ਆਪਸ਼ਨਸ ਹੁੰਦੇ ਨੇ ਬੈਂਕਿੰਗ ਦੇ ਵਿੱਚ।
1: ਜੀ ਜੀ ਜੀ
0: ਜਿਸ ਕਿਸ ਨੂੰ ਲੱਗਦਾ ਕਿ ਬੈਂਕਿੰਗ 'ਚ ਜਾਣਾ ਉਹ ਕਮਰਸ ਦੇ ਥਰੂ ਆਪਣੀ ਤਿਆਰੀ ਉਸ ਤਰ੍ਹਾਂ ਦੀ ਕਰ ਸਕਦਾ, ਕਿਸ ਨੂੰ ਲੱਗਦਾ CA ਬਣਨਾ ਹੈਗਾ ਮੈਂ,
1: ਸਾਰਾ
0: ਕਿਸ ਨੂੰ
1: ਮਿਲਦਾ
0: ਲੱਗਦਾ ਇੰਜੀਨੀਅਰਿੰਗ ਕਰਨਾ ਹੈ। ਦੈਟ ਇਜ਼ ਦ ਸਟੇਜ ਜਦੋਂ 9th 10th ਦੇ ਵਿੱਚ ਤੁਸੀਂ ਉਹਦੇ ਲਈ ਆਪਣਾ ਇੱਕ ਪਲੇਟਫਾਰਮ ਤਿਆਰ ਕਰਦੇ ਹੋ ਤੇ ਪਲੱਸ 1 ਦੇ ਵਿੱਚ ਤੁਸੀਂ ਟੇਕ ਆਫ ਕਰਦੇ ਹੋ। ਉਸ ਤੋਂ ਬਾਅਦ ਭਾਵੇਂ ਤੁਸੀਂ CA ਬਣੋ, ਇੰਜੀਨੀਅਰ ਬਣੋ, ਟੀਚਰ ਬਣੋ, ਆਪਣੇ ਡਾਕਟਰ ਬਣੋ, ਆਰਮੀ 'ਚ ਜਾਓ, ਪੁਲਿਸ 'ਚ ਜਾਓ, ਉਹ ਤੁਹਾਡੀ ਜਿਹੜੀ ਹੈ ਉਸ ਵੇਲੇ ਤੁਹਾਡਾ ਡਿਸੀਜਨ ਲੈਣਾ ਜ਼ਰੂਰੀ ਹੁੰਦਾ। ਅਤੇ ਦੋਨੋਂ ਜਦੋਂ ਮੇਰੇ ਕਲੀਅਰ ਹੋ ਗਏ ਅਤੇ ਬੈਟਰ ਵਾਸ ਕਿ ਚਲੋ ਠੀਕ ਸੁਪਨਾ ਉਹਦੇ ਵਿੱਚ ਜਾਣਾ ਸੀਗਾ ਮੈਡੀਕਲ ਦੇ ਵਿੱਚ, ਅਤੇ ਮੈਡੀਕਲ ਸਬਜੈਕਟ ਲੈ ਲਿਆ
1: ਬਿਲਕੁਲ
0: ਪਹਿਲੇ ਅਟੈਂਪਟ ਦੇ ਵਿੱਚ। ਔਰ ਸਿਵਲ ਸਰਵਿਸ ਇਸ ਕਰਕੇ ਬਣਿਆ ਕਿਉਂਕਿ ਜਿਵੇਂ ਮੈਂ ਦੱਸਿਆ ਸੀ ਕਿ GK ਸ਼ੁਰੂ ਤੋਂ ਅੱਛੀ ਸੀਗੀ,
1: ਹਾਂਜੀ
0: ਪੇਪਰ ਰੀਡਿੰਗ ਬਹੁਤ ਚੰਗੀ ਇੱਕ ਆਦਤ ਜੇ ਬੱਚੇ 'ਚ ਪੈ ਸਕਦੀ ਹੋਵੇ।
1: ਹਾਂਜੀ
0: ਔਰ ਮੈਂ ਆਪਣਾ ਜਿਹੜੀ ਸਿਵਲ ਸਰਵਿਸ ਦਾ ਕਰੀਅਰ ਮੈਂ ਟੋਟਲੀ, ਮੈਂ ਬਿਲਕੁਲ ਨਹੀਂ ਕਹਾਂਗਾ ਕਿ ਮੈਂ ਆਫਟਰ ਗ੍ਰੈਜੂਏਸ਼ਨ ਮੈਂ ਸਿਵਲ ਸਰਵਿਸ ਦੀ ਤਿਆਰੀ ਕੀਤੀ, ਉਹਦਾ ਜਿਹੜਾ ਬੇਸ ਸੀਗਾ ਥਰੂ ਨਿਊਜ਼ ਪੇਪਰ ਰੀਡਿੰਗ ਮੇਰਾ ਬਚਪਨ ਤੋਂ ਹੀ
1: ਸ਼ੁਰੂ ਤੋਂ
0: ਤਿਆਰ
1: ਪੜਿਆ ਹੈ
0: ਹੋ ਚੁੱਕਿਆ ਸੀਗਾ
1: ਬਿਲਕੁਲ।
0: ਐਂਡ ਉਸ ਆਦਤ ਦੇ ਕਾਰਨ ਜਿਹੜਾ ਸੀ ਸਿਵਲ ਸਰਵਿਸ 'ਚ ਆਉਣ ਦਾ ਡਿਸੀਜਨ ਹੋਇਆ ਕਿ ਚਲੋ ਟਰਾਈ ਕਰ ਸਕਦੇ ਹਾਂ ਕਿਉਂਕਿ ਬੇਸ
1: ਜੀ
0: ਚੰਗਾ ਬਣਿਆ ਹੋਇਆ ਸੀਗਾ। ਤੇ ਕਿਸੇ ਬੱਚੇ ਨੂੰ ਅੱਗੇ ਸਿਵਲ ਸਰਵਿਸ ਦੀ ਤਿਆਰੀ ਕਰਨੀ ਹੈ ਤਾਂ ਇੱਕ ਬਹੁਤ ਹੀ ਬੇਸਿਕ ਸਟੈਪ ਜਿਹੜਾ ਪ੍ਰੀਲਿਮਨਰੀ ਸਟੈਪ ਮੈਂ ਆਖਾਂਗਾ ਕਿ ਪੇਪਰ ਰੀਡਿੰਗ ਦੀ ਆਦਤ ਜੇ ਬਾਅਦ 'ਚ ਵੀ ਬਣ ਜਾਵੇ, ਈਵਨ ਵੈਨ ਯੂ ਆਰ ਇਨ ਕਾਲਜ ਉਦੋਂ ਵੀ ਬਣ ਜਾਵੇ, ਤਾਂ ਇਹ ਬਹੁਤ ਹੀ ਚੰਗੀ ਆਦਤ ਹੈ। ਤੁਸੀਂ ਆਸ ਪਾਸ ਦੀ ਆਪਣੀ ਸਰਾਊਂਡਿੰਗਸ ਨਾਲ, ਦੇਸ਼ ਦੁਨੀਆ ਦੀ ਖਬਰਾਂ ਤੋਂ ਵੀ ਤੁਸੀਂ ਰਹਿੰਦੇ ਹੋ, ਅਪਡੇਟਡ ਰਹਿੰਦੇ ਹੋ, ਤੁਸੀਂ ਆਪਣੇ ਸ਼ਹਿਰ ਦੀ ਖਬਰਾਂ ਤੋਂ ਵੀ ਅਪਡੇਟਡ ਰਹਿੰਦੇ ਹੋ, ਤੁਹਾਡੇ ਸ਼ਹਿਰ 'ਚ ਕੀ ਹੋ ਰਿਹਾ, ਤੁਹਾਡੀ ਕੰਟਰੀ 'ਚ ਕੀ ਹੋ ਰਿਹਾ, ਦੁਨੀਆ 'ਚ ਕੀ ਹੋ ਰਿਹਾ। ਐਂਡ ਸਿਵਲ ਸਰਵਿਸ ਜਾਓ ਜਾਂ ਨਾ ਜਾਓ, ਬਟ ਇੱਕ ਇਨਫੋਰਮਡ ਸਿਟੀਜ਼ਨ ਜਿਹੜਾ ਤੁਸੀਂ ਉਹਦੇ ਵਿੱਚ ਬਣ ਸਕਦੇ ਹੋ।
1: ਬਿਲਕੁਲ ਬਿਲਕੁਲ ਹਾਂਜੀ, ਉਹ ਪਹਿਲੀ ਸ਼ਰਤ ਹੈ, ਉਹ ਤਾਂ ਚਾਹੀਦਾ ਹੀ ਚਾਹੀਦਾ।
0: ਬਿਲਕੁਲ ਬਿਲਕੁਲ,
1: ਤੁਸੀਂ ਉੱਧਰ ਸਿਵਲ ਸਰਵਿਸ ਦੇ ਵਿੱਚ ਵੀ ਐਨ ਵਧੀਆ ਸ਼ਾਈਨਿੰਗ ਕਲਰਸ ਦੇ ਨਾਲ ਉੱਧਰ ਅਪੀਅਰ ਹੋਏ, ਅਤੇ ਮੁੜ ਕੇ ਹੁਣ ਤੁਸੀਂ ਬਤੌਰ ਸਬ ਡਿਵੀਜ਼ਨਲ ਮੈਜਿਸਟਰੇਟ ਸੇਵਾਵਾਂ ਦਸੂਹਾ ਦੇ ਵਿੱਚ ਨਿਭਾ ਰਹੇ ਹੋ, ਅਤੇ ਇਹ ਇਸੇ ਇਹ ਕਰੀਅਰ ਤੁਹਾਡਾ ਅੱਗੇ ਬਹੁਤ ਦੂਰ ਤੱਕ ਜਾਣ ਵਾਲਾ ਹੈ, ਅਤੇ ਇਹ ਜਿਹੜੇ ਬੱਚੇ ਆ ਸਾਡੇ ਭਵਿੱਖ ਆ ਦੇਸ਼ ਦਾ, ਤੁਸੀਂ ਇੱਕ ਉਹਨਾਂ ਦੇ ਲਈ ਰੋਲ ਮਾਡਲ ਹੋ ਜਦੋਂ ਤੁਹਾਨੂੰ ਮਿਲਦੇ ਆ, ਬੱਚੇ ਵੀ ਤੁਹਾਨੂੰ ਮਿਲਦੇ ਹੋਣਗੇ ਸਕੂਲਾਂ 'ਚ ਤੁਸੀਂ ਜਾਂਦੇ ਹੋ ਜਾਂ ਕਈ ਵਾਰੀ ਬੱਚੇ ਤੁਹਾਡੇ ਕੋਲ ਆਉਂਦੇ ਨੇ, ਕਿਸ ਤਰ੍ਹਾਂ ਦਾ ਤੁਹਾਨੂੰ ਓਵਰਆਲ ਇੱਕ ਉਹਨਾਂ ਦਾ ਪ੍ਰਭਾਵ ਤੁਹਾਡੇ ਉੱਤੇ ਪੈਂਦਾ ਹੈ ਕਿ ਇਹ ਜਿਹੜੀ ਪੀੜ੍ਹੀ ਆ ਇਹ ਕਿੰਨੀ ਕੁ ਜਾਗਰੂਕ ਆ, ਕਿੰਨੇ ਕੁ ਬੱਚਾ ਜਿਹੜਾ ਹੈ ਕਿਸ ਲੈਵਲ 'ਤੇ ਖੜ੍ਹਾ ਹੈ? ਲੱਗ ਜਾਂਦਾ ਪਤਾ ਕਿ ਇਹ ਜਿਹੜੇ ਮੋਸਟਲੀ ਕਾਲਜ ਗੋਇੰਗ ਬੱਚੇ ਆ, ਸਕੂਲ ਗੋਇੰਗ ਬੱਚੇ ਆ, ਇਹਨਾਂ ਦਾ ਕੈਲੀਬਰ ਕਿੱਥੇ ਕੁ ਖੜ੍ਹਾ ਹੈ ਅੱਜ ਦੇ ਦੇਖਿਆ ਜਾਵੇ ਜੀ ਓਵਰਆਲ ਸਿਨੇਰੀਓ ਜਨਰਲ?
0: ਮੈਨੂੰ ਨਹੀਂ ਪਤਾ, ਮੁਝੇ

0: ਉਹ ਇੰਨੀ ਜ਼ਿਆਦਾ ਟੈਲੈਂਟਡ ਹੈ, ਉਹਨਾਂ ਨੂੰ ਦੇਖ ਕੇ ਸਾਨੂੰ ਲੱਗਦਾ ਕਿ ਉਸ ਉਮਰ 'ਚ ਅਸੀਂ ਕੁਛ ਵੀ ਨਹੀਂ ਸੀਗੇ ਇਹਨਾਂ ਦੇ ਸਾਹਮਣੇ, ਜੇ
1: ਕਿਆ
0: ਅਸੀਂ
1: ਬਤਾ,
0: ਇਫ ਵੀ ਕੈਨ ਟ੍ਰੈਵਲ ਬੈਕ ਇਨ ਟਾਈਮ ਤੇ ਉਹਨਾਂ ਦੇ ਨਾਲ ਕੰਪੈਰੀਜ਼ਨ ਕਰੀਏ, ਅਸੀਂ ਕਿਤੇ ਵੀ ਸਟੈਂਡ ਨਹੀਂ ਕਰਾਂਗੇ। ਬੇਸਿਕਲੀ ਅਗੇਨ ਸਾਰੀ ਗੱਲ ਘੁੰਮ ਫਿਰ ਕੇ ਉੱਥੇ ਆ ਜਾਂਦੀ ਹੈ ਕਿ ਜੇ ਇਹਨਾਂ ਬੱਚਿਆਂ ਨੂੰ ਪ੍ਰੋਪਰ ਅਸੀਂ ਗਾਈਡੈਂਸ ਦਈਏ, ਉਹਨਾਂ ਨੂੰ ਪ੍ਰੋਪਰ ਗਰੂਮ ਕਰੀਏ, ਇਹ ਬੱਚੇ ਕੁਛ ਵੀ ਕਰ ਸਕਦੇ ਨੇ।
1: ਜੀ ਜੀ ਜੀ
0: ਆਪਣਾ
1: ਜੀ
0: ਭਾਰਤ ਦੇਸ਼ ਸਭ ਤੋਂ ਦੁਨੀਆ ਦਾ ਨੰਬਰ ਵਨ ਦੇਸ਼ ਬਣ ਸਕਦਾ ਹੈ ਜੇ ਬੱਚੇ ਆਪਣੇ ਟੈਲੈਂਟ ਦਾ ਸਹੀ ਤਰ੍ਹਾਂ ਨਾਲ ਯੂਜ਼ ਕਰ ਲੈਣ। ਮੈਂ
1: ਬਿਲਕੁਲ,
0: ਬੱਚਿਆਂ ਨੂੰ ਮਿਲਦਾ, ਸਕੂਲਾਂ 'ਚ ਵੀ ਮਿਲਦਾ, ਕਾਲਜ 'ਚ ਵੀ ਮਿਲਦਾ,
1: ਹਾਂਜੀ ਹਾਂਜੀ,
0: ਬੜੇ ਹਾਸੇ ਵਾਲੀ ਗੱਲ ਆ, ਉਹ ਕਹਿਣਗੇ ਕਿ ਜੀ ਅਸੀਂ ਤਾਂ ਤੁਹਾਡੇ ਵਾਂਗ ਬਣਨਾ ਹੈ। ਕਈ ਬੱਚੇ ਜਿਹੜੇ ਸਿਵਲ ਦੀ ਤਿਆਰੀ ਸ਼ੁਰੂ ਕਰਦੇ ਨੇ,
1: ਅੱਛਾ ਜੀ,
0: ਉਹਨਾਂ ਦੇ ਦਿਮਾਗ 'ਚ ਵੀ ਇਹ ਗੱਲ ਹੁੰਦੀ ਹੈ, ਸਾਡੇ ਵੀ ਦਿਮਾਗ 'ਚ ਇਨਫੈਕਟ ਜਦੋਂ ਅਸੀਂ ਪ੍ਰਿਪੇਅਰ ਕਰੇ ਸੀ ਇਹ ਗੱਲ ਹੁੰਦੀ ਸੀ ਕਿ ਡੀਸੀ ਬਣਾਂਗੇ ਜੀ ਅਸੀਂ, ਫਿਰ
1: ਠੀਕ ਆ ਜੀ, ਬਿਲਕੁਲ
0: ਸਿਵਲ
1: ਬਿਲਕੁਲ,
0: ਕਰਕੇ ਡੀਸੀ ਬਣਾਂਗੇ। ਹੁਣ ਛੋਟਾ ਬੱਚਾ ਕਹਿ ਰਿਹਾ ਕਿ ਮੈਂ ਡੀਸੀ ਬਣਨਾ, ਤਾਂ ਮੈਂ ਕਿਹਾ ਕੋਈ ਗੱਲ ਨਹੀਂ ਬੇਟਾ, ਤੂੰ ਪੜ੍ਹ ਲੈ, ਗਰੂਮ ਅਪ ਕਰ ਲੈ, ਡੀਸੈਂਟ ਚਾਈਲਡ ਬਣ ਜਾ, ਡੀਸੀ
1: ਹਾਂ,
0: ਤੋਂ ਆਪ
1: ਡੀਸੀ ਹੀ ਬਣ ਗਏ ਬਸ।
0: ਡੀਸੈਂਟ ਬਣ ਜਾਏਗਾ। ਕੋਈ ਵੱਡਾ ਬੱਚਾ ਕੋਈ ਆਉਂਦਾ ਕਾਲਜ ਦਾ, ਉਹ ਕਹਿੰਦਾ ਜੀ ਅਸੀਂ ਡੀਸੀ ਬਣਨਾ, ਮੈਂ ਕਿਹਾ ਤੂੰ ਬੇਟਾ ਚੰਗੀ ਪੜ੍ਹਾਈ ਕਰ ਲੈ, ਚੰਗੇ ਆਪਣੇ ਸਾਰੇ ਸੋਸਾਇਟੀ ਨਾਲ ਜੁੜ, ਡੀਸੈਂਟ ਸਿਟੀਜਨ ਬਣ ਜਾ,
1: ਹਾਂ ਦੈਟਸ ਗ੍ਰੇਟ,
0: ਡੀਸੀ ਆਪੇ ਬਣ ਜਾਣਾ। ਸੋ ਬੇਸਿਕਲੀ ਡੀਸੀ ਬਣਨਾ ਜਾਂ ਸਿਵਲ ਸਰਵਿਸ ਜਾਣਾ ਇੱਕ ਇੱਕ ਬਹੁਤ ਹੀ ਇੱਕ ਮਲਟੀ ਪ੍ਰੋਂਗ ਚੀਜ਼ ਦਾ ਇੱਕ ਪ੍ਰੋਂਗ ਹੈ।
1: ਜੀ
0: ਸਾਡੇ ਕੋਲ
1: ਜੀ ਜੀ
0: ਅੱਗੇ ਕਰੀਅਰ 'ਚ ਇੰਨੀ ਆਪਸ਼ਨ ਨੇ, ਸਪੋਰਟਸ ਪਰਸਨ, ਓਲੰਪਿਕਸ 'ਚ ਤੁਸੀਂ ਕੁਛ ਕਰ ਲਓ। ਅਸੀਂ ਦੇਖਿਆ 2016 ਦੇ ਓਲੰਪਿਕ ਦੇ ਵਿੱਚ
1: ਹਾਂਜੀ
0: ਜਿਹੜੇ ਵੀ
1: ਹਾਂਜੀ,
0: ਮੈਡਲਿਸਟ ਸੀਗੇ ਅੱਜ ਉਹ ਕਿਤੇ ਪਹੁੰਚ ਚੁੱਕੇ ਨੇ।
1: ਬਿਲਕੁਲ ਬਿਲਕੁਲ,
0: ਥੋੜ੍ਹੀ ਜਿਹੀ ਮਿਹਨਤ ਕਰਕੇ ਤੁਸੀਂ ਆਪਣੇ ਦੇਸ਼ ਦਾ ਨਾਂ ਕਿੰਨਾ ਅੱਗੇ ਲਿਜਾ ਸਕਦੇ ਹੋ। ਤੁਸੀਂ ਕਿਸੇ ਨੂੰ ਐਕਟਿੰਗ ਦਾ ਸ਼ੌਕ ਹੁੰਦਾ, ਕੋਈ ਬੱਚਾ ਇਸ ਤਰ੍ਹਾਂ ਦਾ ਇਨਹੈਰੈਂਟ ਟੈਲੈਂਟ ਹੁੰਦਾ ਹੈਗਾ,
1: ਬਿਲਕੁਲ
0: ਤੁਸੀਂ ਐਕਟਿੰਗ
1: ਬਿਲਕੁਲ
0: ਲਾਈਨ 'ਚ
1: ਆਇਆ
0: ਚਲੇ
1: ਜੀ,
0: ਜਾਓ। ਸਿੰਗਿੰਗ ਦਾ ਸ਼ੌਕ ਹੈ ਆਪਣੇ ਹੀ ਏਰੀਆ 'ਚ, ਕਿੰਨੇ ਸਿੰਗਰ ਤੁਹਾਡੇ ਥਰੂ ਮੈਨੂੰ
1: ਵਾਕਈ,
0: ਪਤਾ ਲੱਗ
1: ਹਾਂਜੀ
0: ਗਿਆ
1: ਹਾਂਜੀ,
0: ਸੀਗਾ।
1: ਬਿਲਕੁਲ ਜੀ,
0: ਤੋ ਕਿਸੇ ਦੇ ਕੋਈ ਵੀ ਟੈਲੈਂਟ ਹੈਗਾ ਜੇ ਨੂੰ ਉਹ ਐਕਸਪਲੋਰ ਕਰੇ, ਮਾਈਂਡ ਦਾ ਅਸੀਂ ਬਿਲਕੁਲ 5 ਤੋਂ 10% ਆਪਾਂ ਐਕਸਪਲੋਰ ਕਰਦੇ ਹਾਂ, ਆਪਾਂ ਮਾਈਂਡ ਨੂੰ ਹੋਰ
1: ਹਾਂਜੀ
0: ਐਕਸਪੈਂਡ ਕਰਕੇ ਐਕਸਪਲੋਰ ਕਰੀਏ, ਤੁਸੀਂ ਕਿਤੇ ਦੇ ਕਿਤੇ ਪਹੁੰਚ ਸਕਦੇ ਹੋ ਕਿਸੇ ਵੀ ਲਾਈਨ ਦੇ ਵਿੱਚ।
1: ਬਿਲਕੁਲ ਸਰ, ਬਹੁਤ ਵਧੀਆ ਲੱਗ ਰਿਹਾ ਗੱਲਾਂ ਬਾਤਾਂ ਕਰਕੇ। ਆਪਾਂ ਇੱਕ ਛੋਟਾ ਜਿਹਾ ਬ੍ਰੇਕ ਲਵਾਂਗੇ, ਬ੍ਰੇਕ ਤੋਂ ਬਾਅਦ ਫਿਰ ਆਪਾਂ ਹਾਜ਼ਰ ਹੋਵਾਂਗੇ। ਦੋਸਤੋ ਸਟੇ ਟਿਊਨਡ, ਖੁਸ਼ ਰਹੋ, ਚਿਹਰੇ ਤੇ ਇੱਕ ਮੁਸਕਾਨ ਬਣਾ ਕੇ ਰੱਖੋ ਤੇ ਸੁਣਦੇ ਰਹੋ ਪ੍ਰੋਗਰਾਮ। ਆਪਾਂ ਹੁਣੇ ਦੁਬਾਰਾ ਤੁਹਾਡੀ ਸੇਵਾ 'ਚ ਹਾਜ਼ਰ ਹੁੰਦੇ ਹਾਂ।
2: ਜਲੰਧਰ ਪਠਾਨਕੋਟ ਰਾਸ਼ਟਰੀ ਰਾਜਮਾਰਗ ਤੇ ਸਥਿਤ ਦਸਮੇਸ਼ ਗਰਲਜ਼ ਕਾਲਜ ਚੱਕ ਅੱਲਾ ਬਖਸ਼ ਮੁਕੇਰੀਆਂ, ਜ਼ਿਲ੍ਹਾ ਹੁਸ਼ਿਆਰਪੁਰ ਦਾ ਕੈਂਪਸ 6 ਏਕੜ ਜ਼ਮੀਨ ਵਿੱਚ ਫੈਲਿਆ ਹੋਇਆ ਹੈ, ਜਿਸ ਵਿੱਚ ਬੀਏ, ਬੀਸੀਏ, ਬੀਕੌਮ, ਬੀਬੀਏ, ਬੀਐਸਸੀ ਨੌਨ ਮੈਡੀਕਲ, ਬੀਐਸਸੀ ਫੈਸ਼ਨ ਡਿਜ਼ਾਈਨਿੰਗ, ਬੀਏ, ਬੀਐਡ ਇੰਟਰਗ੍ਰੇਟਿਡ ਕੋਰਸ 4 ਸਾਲਾਂ, ਇਸ ਤੋਂ ਇਲਾਵਾ ਐਮਏ ਹਿਸਟਰੀ, ਹਿੰਦੀ, ਪੰਜਾਬੀ, ਮਿਊਜ਼ਿਕ ਵੋਕਲ, ਪੋਲੀਟੀਕਲ ਸਾਇੰਸ, ਐਮਕੌਮ ਅਤੇ ਪੀਜੀਡੀਸੀ ਕੋਰਸ ਚੱਲ ਰਹੇ ਹਨ। ਵਿਦਿਆਰਥੀਆਂ ਲਈ ਆਧੁਨਿਕ ਢੰਗ ਨਾਲ ਤਿਆਰ ਕੈਮਿਸਟਰੀ, ਫਿਜ਼ਿਕਸ, ਬਾਇਓਲੋਜੀ, ਏਸੀ ਕੰਪਿਊਟਰ ਲੈਬਸ, ICT, ਲੈਂਗੁਏਜ, ਮੈਥਮੈਟਿਕਸ, ਸੋਸ਼ੀਓਲੋਜੀ, ਮਿਊਜ਼ਿਕ ਦੀਆਂ ਲੈਬੋਰਟਰੀਆਂ ਮੌਜੂਦ ਹਨ। ਮੈਰੀਟੋਰੀਅਸ ਅਤੇ ਯੂਨੀਵਰਸਿਟੀ ਪੋਜੀਸ਼ਨ ਲੈਣ ਵਾਲੇ ਵਿਦਿਆਰਥੀਆਂ ਨੂੰ ਮੁਫਤ ਪੜ੍ਹਾਈ, ਵਜ਼ੀਫੇ ਅਤੇ ਇਨਾਮ ਅਤੇ ਅਨਾਥ ਵਿਦਿਆਰਥੀਆਂ ਲਈ ਫੀਸਾਂ ਵਿੱਚ ਰਿਆਇਤਾਂ ਦਿੱਤੀਆਂ ਜਾਂਦੀਆਂ ਹਨ। ਵਿਦਿਆਰਥੀਆਂ ਦੇ ਖੇਡਣ ਲਈ ਖੋ ਖੋ, ਵਾਲੀਬਾਲ, ਬੈਡਮਿੰਟਨ, ਕਬੱਡੀ, ਗੱਤਕਾ, ਐਥਲੈਟਿਕ, ਬਾਲ ਬੈਡਮਿੰਟਨ ਗਰਾਊਂਡ ਉਪਲਬਧ ਹਨ। ਸਮਾਰਟ ਕਲਾਸਿਸ ਦੀਆਂ ਸੁਵਿਧਾਵਾਂ ਦਿੱਤੀਆਂ ਜਾਂਦੀਆਂ ਹਨ। ਲਾਇਬ੍ਰੇਰੀ ਵਿੱਚ ਵੱਖ ਵੱਖ ਵਿਸ਼ਿਆਂ 'ਤੇ 52 ਜਰਨਲ ਉਪਲਬਧ ਹਨ। ਵਿਦਿਆਰਥਣਾਂ ਹਰ ਸਾਲ ਯੂਨੀਵਰਸਿਟੀ ਵਿੱਚ ਵਧੀਆ ਪੁਜੀਸ਼ਨਾਂ ਹਾਸਲ ਕਰ ਰਹੀਆਂ ਨੇ। ਜ਼ੋਨਲ, ਇੰਟਰ ਜ਼ੋਨਲ ਯੂਥ ਫੈਸਟੀਵਲ ਵਿੱਚ ਬੇਸ਼ੁਮਾਰ ਇਨਾਮ ਹਾਸਲ ਕਰਦੇ ਹੋਏ ਕਾਲਜ ਨੇ ਹੁਸ਼ਿਆਰਪੁਰ ਜ਼ਿਲ੍ਹੇ ਵਿੱਚ ਸਿੱਖਿਆ ਦੇ ਖੇਤਰ ਦੇ ਨਾਲ ਨਾਲ ਸੱਭਿਆਚਾਰਕ ਖੇਤਰ ਵਿੱਚ ਵੀ ਇੱਕ ਨਵੀਂ ਪਛਾਣ ਬਣਾਈ।
1: ਹਾਂਜੀ ਦੋਸਤੋ, ਸਵਾਗਤ ਹੈ ਇੱਕ ਵਾਰ ਫਿਰ ਬ੍ਰੇਕ ਤੋਂ ਬਾਅਦ। ਆਪਾਂ ਗੱਲਾਂ ਕਰ ਰਹੇ ਹਾਂ ਸਿੱਖਿਆ ਤੇ ਰੁਜ਼ਗਾਰ ਪ੍ਰੋਗਰਾਮ ਤਹਿਤ ਬੱਚਿਆਂ ਦਾ ਬਿਹਤਰ ਭਵਿੱਖ ਕਿਵੇਂ ਬਣੇ, ਅਤੇ ਸਾਡੇ ਨਾਲ ਸਟੂਡੀਓ ਵਿੱਚ ਮੌਜੂਦ ਨੇ ਡਾਕਟਰ ਹਿਮਾਂਸ਼ੂ ਅਗਰਵਾਲ ਜੀ, IAS ਜੋ ਬਤੌਰ SDM ਦਸੂਹਾ ਵਿੱਚ ਤੈਨਾਤ ਨੇ, ਅਤੇ ਬੱਚਿਆਂ ਦੇ ਭਵਿੱਖ ਨੂੰ ਲੈ ਕੇ ਫਿਕਰਮੰਦ ਨੇ, ਚਿੰਤਿਤ ਨੇ, ਅਤੇ ਉਹਨਾਂ ਨੂੰ ਬਹੁਤ ਵਧੀਆ ਉਸਾਰੂ ਸੇਧਾਂ ਦੇ ਰਹੇ ਨੇ। ਔਰ ਡਾਕਟਰ ਸਾਹਿਬ, ਆਪਾਂ ਜਿਵੇਂ ਪਹਿਲਾਂ ਗੱਲ ਕਰ ਰਹੇ ਸੀਗੇ ਕਿ ਪੇਰੈਂਟਸ ਦੇ ਪ੍ਰੈਸ਼ਰ ਨਾਲ ਬੱਚਾ ਕਰੇ ਕੁਝ, ਜਾਂ ਕਈ ਵਾਰੀ ਉਹ ਪੀਅਰ ਗਰੁੱਪਸ ਆਪਣੇ ਨਾਲ ਦੇ ਦੋਸਤਾਂ ਨੂੰ ਦੇਖਾ ਦੇਖੀ ਕਿ ਤਾਏ ਦੀ ਧੀ ਚੱਲੀ ਅਤੇ ਮੈਂ ਵੀ ਕਿਉਂ ਰਵਾਂ ਇਕੱਲੀ, ਅਤੇ ਆਪਣੇ ਦੋਸਤਾਂ ਨੇ ਉੱਧਰ ਕੋਈ ਜੁਆਇਨ ਕਰ ਲਿਆ, ਉੱਧਰ ਚੱਲ ਜਾਂਦੇ ਆ। ਇਹ ਕਿੱਦਾਂ ਦਾ ਫੈਸਲਾ ਬੱਚੇ ਜਿਹੜਾ ਇਹਦਾ ਪ੍ਰਭਾਵ ਪੈ ਸਕਦਾ ਉਹਨਾਂ 'ਤੇ?
0: ਕਈ ਵਾਰੀ ਇਹਨਾਂ ਗੱਲਾਂ ਦਾ ਚੰਗਾ ਪ੍ਰਭਾਵ ਪੈਂਦਾ ਹੈਗਾ ਬੱਚਿਆਂ 'ਤੇ, ਕਿ ਕਈ ਵਾਰੀ ਉਹਨੂੰ ਕੋਈ ਗਾਈਡੈਂਸ ਦੇਣ ਵਾਲਾ ਨਹੀਂ ਹੁੰਦਾ, ਬਟ ਇੱਕ ਸਪੋਰਟ ਸਿਸਟਮ ਤੁਹਾਨੂੰ ਜੇ ਮਿਲ ਜਾਂਦਾ ਆਈਦਰ ਥਰੂ ਪੀਅਰ ਗਰੁੱਪ ਔਰ ਪੇਰੈਂਟਸ ਔਰ ਟੀਚਰਸ, ਤਾਂ ਇੱਕ ਚੰਗੇ ਰਾਹ ਨੂੰ ਤੁਰ ਪੈਂਦਾ ਜੇ ਉਹ ਪੁੱਲ ਆਫ ਕਰ ਸਕਦਾ ਹੈਗਾ। ਬਟ ਇਹ ਅਲਟੀਮੇਟ ਡਿਸੀਜਨ ਜਦੋਂ 11ਵੀਂ 'ਚ ਹੁੰਦਾ ਬੱਚਾ, 16-17 ਸਾਲ ਦਾ ਹੁੰਦਾ, ਆਪਾਂ ਟੈਲੈਂਟ ਦੀ ਗੱਲ ਕਰ ਰਹੇ ਸੀ ਬੱਚਿਆਂ ਦੀ,
1: ਹਾਂਜੀ ਹਾਂਜੀ,
0: ਅਲਟੀਮੇਟ ਡਿਸੀਜਨ ਇਹ ਬੱਚੇ ਦਾ ਹੈ, ਉਹ 16 ਜਾਂ 17 ਸਾਲ ਦੇ ਬੱਚੇ ਦਾ ਹੈ, ਮੁੰਡੇ ਜਾਂ ਕੁੜੀ ਦਾ ਹੈ, ਕਿ ਉਹ ਉਸ ਫੀਲਡ ਨੂੰ ਇੱਕ ਕਹਿੰਦੇ ਇਨਸਾਫ ਦੇ ਪਾਊਗਾ,
1: ਹਾਂਜੀ
0: ਜਿਹੜੀ
1: ਹਾਂਜੀ
0: ਜਿਹੜੀ ਰਾਹ ਉਹ
1: ਹਾਂਜੀ
0: ਤੁਰ ਪਿਆ
1: ਬਿਲਕੁਲ
0: ਹੈਗਾ,
1: ਬਿਲਕੁਲ
0: ਜੇ ਉਹਨੂੰ ਲੱਗਦਾ ਹੈ ਕਿ ਮੈਂ ਇੰਨੀ ਮਿਹਨਤ ਕਰ ਸਕਦਾ ਹਾਂ ਜਾਂ ਮੈਂ ਇਹਨੂੰ ਇਨਸਾਫ ਦੇ ਸਕਦਾ ਹੈ, ਉਹ ਬਿਲਕੁਲ ਉਹਨੂੰ ਉਸ ਲਾਈਨ ਨੂੰ ਟੋ ਦਾ ਲਾਈਨ ਜਿਹਨੂੰ ਆਪਾਂ ਕਹਿੰਦੇ ਹਾਂ
1: ਹਾਂਜੀ
0: ਉਹ
1: ਹਾਂਜੀ
0: ਕਰ ਸਕਦਾ ਹੈਗਾ, ਜੇ ਉਹਨੂੰ ਲੱਗ
1: ਜੀ
0: ਰਿਹਾ ਕਿ ਮੇਰਾ ਇੰਟਰਸਟ ਤਾਂ ਬਿਲਕੁਲ ਹੀ ਦੂਸਰੀ ਤਰਫ ਹੈ ਤੇ ਮੈਂ ਸਿਰਫ ਦੇਖਾ ਦੇਖੀ ਆ ਰਿਹਾ,
1: ਉਧਰ ਆ ਗਿਆ
0: ਉਸ ਵੇਲੇ ਦੇਖੋ ਅਕੇਲਾ ਡਿਸੀਜਨ ਲੈਣਾ, ਕਈ ਕਈ ਬੱਚੇ ਲੈ ਵੀ ਲੈਂਦੇ ਨੇ, ਬਟ
1: ਹਾਂਜੀ
0: ਉਸ
1: ਹਾਂਜੀ
0: ਵੇਲੇ ਅਗੇਨ ਜੇ ਉਹਨੂੰ ਕੋਈ ਕੋਈ ਸਿੱਧੇ ਰਾਹ ਪਾ ਦੇਵੇ, ਜਿਹਨੂੰ ਆਪਾਂ
1: ਜੀ
0: ਕਹਿੰਦੇ ਹਾਂ ਕਿ ਸਿੱਧੇ ਰਾਹ ਪਾਉਣਾ,
1: ਹਾਂਜੀ ਹਾਂਜੀ ਹਾਂਜੀ
0: ਪੇਰੈਂਟ ਟੀਚਰ ਨੂੰ ਕਹਦੇ ਕਿ ਭਈ ਦਿਸ ਇਜ਼ ਯੋਰ ਕੈਲੀਬਰ,
1: ਜੀ
0: ਕੈਲੀਬਰ ਤੁਸੀਂ ਇਹ ਕਰ ਸਕਦੇ ਹੋ, ਇਹ ਤੁਹਾਡੇ ਤੋਂ ਨਹੀਂ ਹੋ ਸਕਦਾ, ਜੇ ਉਸ
1: ਜੀ
0: ਵੇਲੇ ਉਹਨੂੰ ਕਲੀਅਰ ਕਲੈਰਿਟੀ ਆਫ ਮਾਇੰਡ ਹੋ ਜਾਵੇ ਤਾਂ ਉਹਦਾ ਕਾਫੀ ਜਿਹੜਾ ਆਉਣ ਵਾਲੇ ਜਿਹੜੇ ਸਾਲ ਹੈਗੇ, ਇਨਫੈਕਟ ਆਉਣ ਵਾਲਾ ਪੂਰਾ ਕਰੀਅਰ ਉਹਦਾ ਜਿਹੜਾ ਬਣ ਸਕਦਾ ਜਾਂ ਵਿਗੜ ਸਕਦਾ ਹੈਗਾ।
1: ਬਿਲਕੁਲ
0: ਇਹਦੇ ਵਿੱਚ
1: ਬਿਲਕੁਲ
0: ਅਗੇਨ ਸਕੂਲ 'ਚ ਸਾਡਾ ਇੱਕ ਸਿਸਟਮ ਜਿਹੜਾ ਟੀਚਿੰਗ ਦਾ ਸਿਸਟਮ ਹੈਗਾ ਉਹ
1: ਹਾਂਜੀ
0: ਇੰਨਾ
1: ਹਾਂਜੀ
0: ਸਟਰੋਂਗ ਹੋਣਾ ਚਾਹੀਦਾ ਹੈ। ਟੀਚਰਸ ਨੂੰ ਕਈ ਵਾਰੀ ਨਹੀਂ ਪਤਾ ਹੁੰਦਾ ਕਿ ਅੱਗੇ ਕਰੀਅਰ ਦੇ ਵਿੱਚ ਬੱਚੇ ਤੋਂ ਕੀ ਕਰਾਉਣਾ ਹੈਗਾ, ਥੋੜ੍ਹਾ ਉਹਨਾਂ ਨੂੰ ਵੀ ਧਿਆਨ ਦੇਣਾ ਚਾਹੀਦਾ, ਆਪਣੇ ਜਿਹੜੇ ਵਿਦਿਆਰਥੀ ਹੈਗੇ ਆਪਣਾ ਜਿਵੇਂ ਆਪਦਾ ਬੱਚਾ ਹੋਵੇ ਉਹ ਸਮਝ ਕੇ ਜੇ ਉਹਨਾਂ ਨੂੰ ਕਾਉਂਸਲ ਕਰ ਸਕਦੇ ਨੇ ਤੇ ਬਹੁਤ ਉਹਨਾਂ ਲਈ ਵਧੀਆ
1: ਬਿਲਕੁਲ
0: ਰਹਿੰਦਾ, ਵਰਦਾਨ ਸਾਬਤ ਹੋ ਸਕਦਾ ਹੈ।
1: ਬਿਲਕੁਲ ਬਿਲਕੁਲ ਸਰ ਬਿਲਕੁਲ ਜੀ, ਇਹ ਤਾਂ ਗੱਲ ਠੀਕ ਹੈ ਜੀ, ਜੇ ਉਹਨਾਂ ਨੂੰ ਮੌਕੇ ਤੇ ਕੋਈ ਗਾਈਡੈਂਸ ਮਿਲ ਜੇ, ਤੇ ਇੱਕ ਆਪਾਂ ਆਮ ਸੁਣਦੇ ਰਹਿੰਦੇ ਹਾਂ ਕਿ ਜਿਹੜੇ ਦੂਸਰੇ ਦੇਸ਼ ਆ ਉਹਨਾਂ 'ਚ ਤਾਂ ਬੱਚਿਆਂ ਦਾ ਟੈਲੈਂਟ ਸਮੇਂ ਸਮੇਂ ਦੇ ਕਲਾਸਾਂ 'ਚ ਵੱਖਰੀਆਂ ਵੱਖਰੀਆਂ ਕਲਾਸਾਂ 'ਚ ਅਲੱਗ ਅਲੱਗ ਲੈਵਲ 'ਤੇ ਉਹ ਚੈੱਕ ਕਰਦੇ ਰਹਿੰਦੇ ਆ ਕਿ ਇਹਦੀ ਮੈਂਟਲ ਐਬਿਲਿਟੀ ਕੀ ਆ, ਇਹਦੇ ਜਿਹੜੇ ਸਕਿੱਲਸ ਕਿਹੜੇ ਆ, ਉਹਨੂੰ ਆਪਣੇ ਆਪ ਹੀ ਉਸ ਲਾਈਨ 'ਚ ਪਾ ਦਿੰਦੇ ਆ ਉਹ। ਸਾਡੇ ਇਹ ਬੜੀ ਵੱਡੀ ਘਾਟ ਹੈ ਲੱਗਦੀ ਆ ਕਿ ਇਹੋ ਜਿਹਾ ਕੋਈ ਟੈਸਟਿੰਗ ਅਤੇ ਸਿਸਟਮ ਮੋਨੀਟਰਿੰਗ ਸਿਸਟਮ ਬਹੁਤਾ ਨਹੀਂ ਹੈਗਾ, ਅਤੇ ਇਹਦੀ ਅਗਰ ਸਕੂਲ ਲੈਵਲ 'ਤੇ ਕੋਈ ਤੁਹਾਨੂੰ ਕੀ ਲੱਗਦਾ ਕਿ ਕੁਝ ਹੋਣਾ ਚਾਹੀਦਾ ਇਸ ਤਰ੍ਹਾਂ ਦਾ ਇਹ ਕਲਾਸ ਦੇ ਵਿੱਚ?
0: ਕਈ ਸਕੂਲਾਂ 'ਚ ਨਿੱਜੀ ਸਕੂਲਾਂ 'ਚ ਸਪੈਸ਼ਲੀ ਇਸ ਤਰ੍ਹਾਂ ਦਾ ਸਿਸਟਮ ਆਲਰੇਡੀ ਜਿਹੜਾ ਵਰਕਿੰਗ ਹੈਗਾ, ਸਰਕਾਰੀ ਸਕੂਲਾਂ 'ਚ ਵੀ ਸਮੇਂ ਸਮੇਂ 'ਤੇ ਕੋਸ਼ਿਸ਼ ਹੁੰਦੀ ਰਹਿੰਦੀ ਹੈ। ਪਿਛਲੇ ਕੁਝ ਸਮੇਂ 'ਚ ਸਰਕਾਰੀ ਸਕੂਲਾਂ 'ਚ ਵੀ ਇਹ ਸਿਸਟਮ ਚੱਲਿਆ ਸੀ ਬੱਚਿਆਂ ਦੀ ਗ੍ਰੇਡਿੰਗ ਕਰਕੇ ਕਿ ਉਹਨਾਂ ਦਾ ਮੈਂਟਲ ਲੈਵਲ ਕਿਸ ਸਟੇਜ 'ਤੇ ਹੈਗਾ, ਉਹਨਾਂ ਨੂੰ ਉਸ ਹਿਸਾਬ ਨਾਲ ਪੜ੍ਹਾਇਆ ਜਾਵੇ। ਬਟ ਅਗੇਨ ਇਸ 'ਚ ਪ੍ਰੋਬਲਮ ਇਹ ਹੁੰਦੀ ਹੈ ਕਿ ਇਹਦੇ ਲਈ ਜਿਹੜੇ ਕਰਨ ਗ੍ਰੇਡਿੰਗ ਕਰਨ ਵਾਲੀ ਸਾਡੇ ਕੋਲ ਵਰਕਫੋਰਸ ਹੈ ਉਹਦੀ ਪ੍ਰੋਪਰ ਜਿਹੜੀ ਹੈ ਉਹਨੂੰ ਆਪ ਨੂੰ ਵੈਲ ਟ੍ਰੇਨਡ ਹੋਣਾ ਚਾਹੀਦਾ ਹੈ।
1: ਉਹਨਾਂ ਦੀ ਟ੍ਰੇਨਿੰਗ
0: ਇਹ ਇੱਕ ਬਹੁਤ ਹੀ ਹਿਊਜ ਜਿਹੜਾ ਪ੍ਰੋਜੈਕਟ ਹੈਗਾ ਜਿਹੜੀ ਆਪਾਂ ਗੱਲ ਕਰ ਰਹੇ ਹਾਂ, ਇਹ ਮੈਨੂੰ ਲੱਗਦਾ ਆਉਣ ਵਾਲੇ ਸਮੇਂ ਦੇ ਵਿੱਚ ਭਵਿੱਖ ਦੇ ਵਿੱਚ ਇਸ ਤਰ੍ਹਾਂ ਸਿਸਟਮ ਜ਼ਰੂਰ ਐਸਟੈਬਲਿਸ਼ ਹੋ ਜਾਊਗਾ। ਪਰ ਫਿਰ ਮੈਂ ਇੱਕ ਵਾਰੀ ਗੱਲ ਕਹਿਣਾ ਚਾਹਾਂਗੀ, ਭਾਰਤ ਅਜਿਹਾ ਦੇਸ਼ ਹੈ ਜਿਸ 'ਚ ਕਿੰਨੇ ਹੀ ਉਤਗੇਰੇ ਸਾਇੰਟਿਸਟ, ਸਪੋਰਟਸ ਪਰਸਨ, ਕਿੰਨੇ ਵਧੀਆ ਸ਼ਖਸੀਅਤ ਜਿਹੜੇ ਨੇ ਆਪਣੇ ਦੇਸ਼ ਤੋਂ ਨਿਕਲੇ ਨੇ, ਉਹ ਬਿਨਾਂ ਇਸ ਸਿਸਟਮ ਦੇ ਨਿਕਲੇ ਨੇ। ਜਿਹੜੇ ਸਿਸਟਮ ਦੀ ਆਪਾਂ ਗੱਲ ਕਰ ਰਹੇ
1: ਹਾਂ ਇਹ ਨਹੀਂ ਹੈ ਤਾਂ ਵੀ ਉਹ ਹੈਗੇ,
0: ਤਾਂ ਵੀ ਦੇ ਐਗਜ਼ਿਸਟ। ਸੋ ਬੇਸਿਕਲੀ ਕੁਝ ਹੈ ਆਪਣੇ ਸਿਸਟਮ 'ਚ ਇਸ ਤਰ੍ਹਾਂ ਦਾ ਕਿ ਸਟਿਲ ਇਹਨਾਂ ਚੀਜ਼ਾਂ ਦੇ ਨਾ ਹੋਣ ਦੇ ਬਾਵਜੂਦ ਜਿਹੜੇ ਕਿ ਵੈਸਟਰਨ ਦੇਸ਼ਾਂ ਦੇ ਵਿੱਚ ਹੈਗੀ, ਇਹ ਸਿਸਟਮ ਆਪਣਾ ਸੈਲਫ ਜਿਹੜਾ ਸਸਟੇਨੇਬਲ ਹੈਗਾ। ਕੁਝ ਹੈ ਇਨਹੈਰੈਂਟ ਚੀਜ਼ ਹੈ ਸਾਡੇ ਦੇਸ਼ ਦੇ ਵਿੱਚ ਕਿ ਇੰਨੀ ਮਹਾਨ ਸ਼ਖਸੀਅਤਾਂ ਜਿਹੜੀਆਂ ਉਹ ਸਾਡੇ ਦੇਸ਼ 'ਚੋਂ ਆਈਆਂ ਨੇ ਬਿਨਾਂ ਇਸ ਸਿਸਟਮ ਦੇ।
1: ਉਸ ਤੋਂ ਬਾਅਦ ਹੈਗੀ ਹਸਤੀ ਮਿੱਟਦੀ ਨਹੀਂ
0: ਮਿੱਟਦੀ ਨਹੀਂ
1: ਹਮਾਰੀ, ਇਹ ਗੱਲ ਤੇ ਹੈਗੀ ਹੈ ਜੀ।
0: ਬਾਹਰ ਦੇ ਸਿਸਟਮ 'ਚ ਆਪਾਂ ਬ੍ਰੇਕ ਦੇ ਵਿੱਚ ਕੋਚਿੰਗ ਦੀ ਗੱਲ ਵੀ ਕਰ ਰਹੇ ਸੀਗੇ,
1: ਜੀ ਜੀ ਜੀ,
0: ਕੋਚਿੰਗ ਦੇ ਵਿੱਚ ਵੀ ਇੱਕ ਇੱਕ ਇੱਕ ਵਿਅਕਤੀ ਦੇ ਅੰਦਰ ਦੀ ਗੱਲ ਹੁੰਦੀ ਹੈ। ਕਈ ਬੰਦੇ ਹੁੰਦੇ ਆ ਉਹ ਕਹਿੰਦੇ ਨੇ ਕਿ ਬਿਨਾਂ ਕੋਚਿੰਗ ਦੇ ਅਸੀਂ ਇੱਕ ਸਟੈਪ ਅੱਗੇ ਨਹੀਂ ਲੈ ਸਕਦੇ।
1: ਬਿਲਕੁਲ ਬਿਲਕੁਲ,
0: ਕੁਝ ਬੱਚੇ ਹੁੰਦੇ ਆ ਸਟਰੀਟ ਲਾਈਟ ਦੇ ਵਿੱਚ ਰੋਸ਼ਨੀ ਦੇ ਵਿੱਚ ਪੜ੍ਹ ਕੇ ਵੀ ਜਿਹੜਾ ਹੈ ਅੱਜ ਬੜੀ ਉਚੇਰੀ ਥਾਵਾਂ 'ਤੇ। ਮੈਂ ਆਪਣੇ ਬੈਚ ਦੀ ਗੱਲ ਵੀ ਕਰਦਾ, IAS ਬੈਚ ਦੇ ਵਿੱਚ ਮੇਰੇ ਨਾਲ ਕਈ ਇਸ ਤਰ੍ਹਾਂ ਦੇ ਬੱਚੇ ਸੀਗੇ ਬਿਲਕੁਲ ਹੀ ਜਿਹੜੇ ਉਹਨਾਂ ਕੋਲ ਰਿਸੋਰਸਿਸ ਨਹੀਂ ਸੀਗੇ ਪੜ੍ਹਨ ਲਈ, ਉਹ ਕਿਤੇ ਜੋਬ ਕਰ ਰਹੇ ਸੀਗੇ, ਕੋਈ ਕਿਸੇ ਕਿਸੇ ਦੁਕਾਨ 'ਤੇ ਲੱਗਿਆ ਹੋਇਆ ਸੀਗਾ, ਬਟ ਜਿਹੜਾ ਸਮੇਂ ਉਹਨਾਂ ਨੂੰ ਬਚਦਾ ਸੀਗਾ ਉਹਦੇ ਵਿੱਚ ਉਹ ਕਿਤਾਬਾਂ ਲੈ ਕੇ ਆਉਂਦੇ, ਕੋਈ ਰੱਦੀ ਦੀ ਦੁਕਾਨ ਤੋਂ ਕਿਤਾਬਾਂ ਲੈ ਕੇ ਆਉਂਦਾ ਤੇ ਉਹਦੇ ਉੱਥੋਂ ਪੜ੍ਹਾਈ ਕਰ ਕਰਕੇ ਆਪਣੀ ਸੈਲਫ ਸਟੱਡੀ ਕਰ ਕਰਕੇ ਉਹ ਉੱਥੇ ਤੱਕ ਪਹੁੰਚੇ। ਸੋ ਬੇਸਿਕਲੀ ਜ਼ਰੂਰੀ ਨਹੀਂ ਕਿ ਸਾਨੂੰ ਸਾਰੀ ਸੁਵਿਧਾਵਾਂ ਮਿਲਣਗੀਆਂ ਤਾਂ ਹੀ ਅਸੀਂ ਲਾਈਫ 'ਚ ਕੁਝ ਬਣ ਸਕਦੇ ਹਾਂ, ਜੇ ਮਨ 'ਚ ਤੁਹਾਡੇ ਹੈਗਾ ਵਿਸ਼ਵਾਸ ਹੈਗਾ, ਤੁਹਾਨੂੰ ਆਪਣੇ ਆਪ 'ਤੇ ਵਿਸ਼ਵਾਸ ਹੈਗਾ, ਤੁਸੀਂ ਕੁਛ ਵੀ ਅਚੀਵ ਕਰ ਸਕਦੇ ਹੋ।
1: ਸੁਵਿਧਾਵਾਂ ਦੀ ਘਾਟ ਦਾ ਰੋਣਾ ਰੋਣਾ ਇੱਕ ਬਹਾਨੇਬਾਜ਼ੀ ਕਹਿ ਸਕਦੇ ਹਾਂ ਆਪਾਂ, ਵੀ ਹੈ ਫਿਰ ਵੀ ਰਿਸੋਰਸਫੁਲ ਬੰਦਾ ਜਿਹੜਾ ਉਹ ਕੁਛ ਨਾ ਕੁਛ ਕਿਤੇ ਨਾ ਕਿਤੇ ਆਪਣਾ। ਸਭ ਤੋਂ ਵੱਡੀ ਗੱਲ ਮੈਨੂੰ ਲੱਗਦੀ ਹੈ ਕਿ ਜਿਹੜਾ ਤੁਹਾਡੇ ਕੋਲ ਕੋਈ ਟੀਚਾ ਹੋਣਾ ਜ਼ਰੂਰੀ ਹੈ,
0: ਬਿਲਕੁਲ,
1: ਕਿ ਤੁਸੀਂ ਕਿਤੇ ਪਹੁੰਚਦੇ ਪਹੁੰਚਣਾ ਹੈ, ਇਹ ਸਾਧਨ ਫਿਰ ਬੰਦਾ ਜੁਟਾ ਲੈਂਦਾ,
0: ਆਪਣੇ ਆਪ ਜੁਟਾ ਲੈਂਦਾ,
1: ਸਾਧਨ ਜੁਟਾ ਲੈਂਦਾ ਬਿਲਕੁਲ, ਜਿਵੇਂ ਤੁਸੀਂ ਉਦਾਹਰਣ ਦਿੱਤੀ ਹੈ ਜਿਹੜਾ ਲੋਕਾਂ ਦੀ, ਅਤੇ ਉਹ ਵਾਕਈ ਉਹਨਾਂ ਨੂੰ ਪਤਾ ਸੀ ਕਿ ਕੋਈ ਡ੍ਰੀਮ ਹੈ ਉਹਨਾਂ ਦਾ, ਉਹਨਾਂ ਨੇ ਉਹਨੂੰ ਰਿਅਲਾਈਜ਼ ਕਰਨਾ ਅਤੇ ਉਹ ਕੀਤਾ। ਉਹਦੇ ਲਈ ਚਾਹੇ ਉਹਨਾਂ ਨੇ ਰਦੀ ਦੁਕਾਨ ਤੋਂ ਕਿਤਾਬਾਂ ਲਈਆਂ, ਚਾਹੇ ਉਹਨਾਂ ਨੇ ਕੁਛ ਵੀ ਕੀਤਾ, ਬਟ ਦੇ ਡਿਡ, ਉਹਨਾਂ ਔਰ ਉਹ ਸਕਸੈਸਫੁਲ ਵੀ ਹੋਏ।
0: ਮਨ ਮੇ ਇੱਕ ਜੋ ਤੁਸੀਂ ਠਾਣ ਲੈਂਦੇ ਹੋ ਨਾ, ਮੈਨੂੰ ਹਿੰਦੀ ਦੀ ਲਾਈਨ ਯਾਦ ਆ ਰਹੀ ਹੈ,
1: ਜੀ ਜੀ ਜੀ,
0: ਲਹਿਰੋਂ ਕੋ ਸ਼ਾਨ ਦੇਖ ਕਰ
1: जी
0: ये मत समझना कि समुंदर में रवानी नहीं है,
1: हाँ
0: हम जब
1: बिल्कुल,
0: उठेंगे तूफान बंद कर उठेंगे, अभी हमने उठने की ठानी नहीं है।
1: क्या बता क्या बता, वाह जी
0: और आप
1: वाह,
0: जब एक बार मन में ठान लिया कि
1: हाँ
0: मैंने
1: बिल्कुल
0: ये अचीव करना है,
1: जी
0: उस तो बाद तुहाडे मतलब कोई तुहानू रोक ही नहीं सकता, एक बार ठानन की लोड़ है ना मन।
1: मतलब जे जेड़े फेलियर दा रोना रोण वाले लोग आ वो ते फिर लगभग उन आप ही जिम्मेवार।
0: नहीं, फेलियर फेलियर तुहाडी लाइफ च बहुत जरूरी है,
1: जी,
0: कोई भी तुसी सक्सेस नू अचीव करना है, एक बारी जे तुसी फेल हो जांदे हो
1: हाँ
0: मैं
1: जी
0: कहना कि वो वरदान हुंदा है, ठीक है,
1: जी
0: क्योंकि
1: जी
0: उहदे बाद तुसी सारी उम्र अपने उम्र जिहड़ा है संभल के चलते हो कि पिछली बार
1: हाँ
0: मैं ये फेल आया सी इस कारण तो फेल होया सीगा,
1: कोशिश हो जाती
0: कॉशियस हो जाते बिल्कुल।
1: जी,
0: फेलियर तो बाद जिहड़ा उठना हुंदा हैगा वो बहुत तुहाडा लाइफ
1: वो
0: च
1: जरूरी है जी,
0: वो स्टेप, जे तुहाडा चंगा चला जांदा उस तो बाद तुहानू कोई नहीं रोक सकदा, जे तुसी फेल होके बह जाओगे यू क्रिप करन लग जाओगे कि
1: हाँ
0: मैं तो
1: क्यों
0: फेल हो गया
1: नहीं,
0: जी, मैं हम कुछ नहीं कर सकता लाइफ दे विच, मैं वो छोड़
1: रब
0: दे, मैं
1: ने ठीक नहीं
0: रब
1: किया
0: नूं दोष देता, गुआंढियां नूं दोष देता, इस तरह कर लिया, फिर उत्थे ही तुहाडा जिहड़ा है सारा खराब हो जाना फोकस, जे तुसी खड़े हो गए उस तो बाद फिर तो तुहानू ही रोक ही नहीं सकदा।
1: बिल्कुल वो जरूरी है जी।
0: बिल्कुल
1: गिरते हैं शाह सवारी मैदाने जंग में,
0: बिल्कुल
1: वो तब हम
0: बिल्कुल
1: क्या
0: बिल्कुल
1: गिरेंगे, ऐसा जरूरी है कि बंदा घट्टो घट तुरे तो सही, वो कोई हिम्मत ना रखे कि कल्पना चावला ने उन्हें लिखा कि फॉलो योर ड्रीम्स, अपनी कंध ते लेके ला लिया तो वाकई उन्हें ड्रीम फॉलो किया तो
0: बिल्कुल
1: स्टार की यात्रा की, तो ये जरूरी है। जिहड़ा कोचिंग एक आपां गल कर रहे सीगे कि जिहड़ी कोचिंग दी वो भी बहुत इंपॉर्टेंट नहीं है, बंदे को मैन टू मैन वो वेरी करती है, किसी को लोड़ है किसी को नहीं लोड़ है, फिर भी जो कोचिंग सेंटर्स है ये तो मशरूमिंग अब इन्हें इन्नी ज़्यादा हो रही है, इन्हें दी कोई सिग्निफिकेंस अपन की लगती है जो।
0: कोचिंग एक भेड़ चाल बन चुकी है आज के जमाने के विच।
1: जी,
0: कोचिंग मैं कहना कई कई बच्चे इस तरह के होंगे ने कि उन्होंने कोचिंग की रिक्वायरमेंट हो जाती है कि बिना कोचिंग के असं पढ़ ही नहीं सकते, एंड दे आर डूइंग वंडर्स। कोटा है,
1: हाँ जी हाँ
0: कोटा
1: जी हाँ
0: दिल्ली
1: जी,
0: एक हब
1: वो
0: बन
1: तो
0: गया
1: पूरा
0: है,
1: कोचिंग जंगल बन गया
0: उत्थे
1: जी
0: हब बन गया है, तो उत्थे जिहड़े बच्चे निकल रहे ने काफ़ी सक्सेसफुली निकल रहे ने, बट
1: जी
0: तुसी
1: जी
0: परसेंटेज वेखो उत्थे
1: जी
0: जो लख बच्चे जा रहे ने तो 100 बच्चा निकलता हैगा,
1: ओ जी बिल्कुल
0: ठीक है, ये चीज़ नू आपां 100 दी अचीवमेंट नू देखते हैं कि 100 बच्चा कोटा ने निकालता या दिल्ली ने
1: निकालता, हाँ
0: निकालता या कोई पर्टिकुलर शहर है इस तरह का जिहड़ा 100 बच्चे हर साल निकालता है, बट उत्थे परसेंटेज भी देखी जाए कि कहड़े बच्चे नहीं निकालते वो अगे की करते पए ने।
1: बिल्कुल
0: मेरा
1: सही, बिल्कुल
0: कंसर्न नहीं है कि वो बच्चे फेल हो रहे ने, मेरा कंसर्न ये है कि फेल होने तो बाद उन्होंने उत्थे कोई काउंसलिंग उत्थे हो रही है कि वो बच्चे जड़े कि किसी कारणवश नहीं निकलते पे, अपने करियर च नहीं निकलते पे, कि वो फेल होने तो बाद अगे होर मेहनत करते हैं, अगे होर ट्राई करते हैं, अगे कितने कोई डाइवर्स फील्ड के चले जाते हैं, डिस्पर्स हो जाते हैं, कि वो उत्थे स्टक रह जाते हैं अपने करियर के अपने लाइफ के पॉइंट पे कि जी मैं तो हूँ निकलना ही है 6 7 साल 8 साल अपने भावे मैं खराब कर लवा।
1: जी,
0: सो इस तरह के जो कोचिंग सेंटर ने उदो पेरेंट्स का अगेन फ्रेंड्स का पीयर ग्रुप का
1: प्रेशर
0: इवन इवन कोचिंग सेंटर्स का रोल बन जाता है कि बच्चों ढंग ना गाइड करन, 3 4 साल हो गए नहीं निकलता पाया, एंड अगे लाइफ च या तो उन्होंने कहो कि एक टाइम लिमिट दे दो कि भाई इन्ना टाइम तू ट्राई कर ले निकल दो,
1: हाँ
0: उस बाद अपना प्लान बी ते आ जा, एक प्लान बी होना लाइफ च हर चीज च और
1: जरूरी
0: बहुत
1: है,
0: जरूरी हैगा,
1: एक बैकअप
0: एक
1: प्लान
0: बैकअप
1: जरूरी है।
0: जिवें
1: हाँ
0: तुहाडे स्टूडियो च बैकअप प्लान तुहाडे हर चीज का होंदा हैगा,
1: जी
0: और बैकअप प्लान लाइफ च होना भी बहुत जरूरी है कि कितने कोई
1: बिल्कुल
0: स्टक करके तो तुसी प्लान बी ते आ जाओ। तो मेरा कंसर्न यही है कि जो कोचिंग सेंटर से तुसी जा रहे हो कोचिंग के बावजूद भी कुछ परसेंटेज 99% तुसी सक्सेसफुल नहीं रहोगे,
1: हाँ जी
0: 1% ही तुहाडा सक्सेस चांसेस हैगे,
1: जी
0: उस तो बाद अपना जिहड़ा प्लान बी जरूर अपने नाल रखना चाहिए है, या तो पढ़ाई के नाल नाल तुसी कोई जॉब ज्वाइन कर लो या तुसी अपना कोई नाल साइड बिजनेस शुरू कर सकते हो, अजकल मेक इन इंडिया स्टार्टअप इंडिया इस तरह के काफ़ी
1: सारे आ
0: जिहड़े
1: रहे हैं,
0: प्रोग्राम बनते पए ने,
1: बड़े अच्छे
0: तुसी
1: प्रोग्राम है
0: एंटरप्रेन्योरशिप में जाके काफ़ी चंगा इन्वेस्टमेंट दे अजकल साधन बन गए ने, तुसी
1: जी,
0: नाल नाल कर सकते हो, नाल नाल अपने ड्रीम नू अचीव करन दा भी जिहड़ा है अटैम्प्ट कर सकते हो, बट
1: बिल्कुल बिल्कुल,
0: फेल हो गए फेल होने तो बाद तुसी ना उठे फिर उत्थे तुहाडा करियर जिहड़ा है खतम
1: क्योंकि
0: है।
1: जिहड़ा फेल हो के फेल पास होना तो जिंदगी का एक वो भी
0: बिल्कुल
1: यही जिंदगी है, लेकिन
0: बिल्कुल
1: इतने प्रेशर इन्ना होंगे उत्थे जो आप कोटे की गल करिए जां इवन जिहड़े साडे सराउंडिंग होर शहरां दे विच भी कोचिंग सेंटर चलते आ, जदों पेरेंट्स उत्थे भेजते हैं बच्चे नूं वो इहनूं इक ग्रंटड मान लैंदे आ कि हुण उत्थे चल गया, दैट इज बस ये हो गया बन गया जो आप बनाउणा चाहुंदे हो, उस उत्तों बच्चे दे जिहड़ी स्ट्रेस लैवल कितने ज़्यादा बढ़ जाता है,
0: बिल्कुल
1: तो आप ये भी देखते हैं बड़ी दुखदाई खबर आती है कि उत्थे आत्महत्या कर ली किसी बच्चे ने,
0: बिल्कुल
1: कुछ घट गया बढ़ गया नंबर कुछ ऐसा हो गया, ਇਹ ਇੱਕ ਮਾੜਾ ਅਸਰ ਜਿਹੜਾ ਆਪਾਂ ਸਮਝਦੇ ਹਾਂ ਕਿ ਪੈਂਦਾ ਹੈ ਬੱਚਿਆਂ ਦਾ। ਉਹ ਪ੍ਰੈਸ਼ਰ ਹੈ ਜਿਹੜਾ ਹੈ ਉਹਨੂੰ ਘੱਟ ਮੈਨੇਜਮੈਂਟ ਹੈ, ਜਿਹੜੀ ਸਟ੍ਰੈਸ ਮੈਨੇਜਮੈਂਟ ਹੈ, ਇਹ ਬੱਚਾ ਕਿਵੇਂ ਉਹਨੂੰ ਕਰ ਸਕਦਾ ਹੈ ਉੱਥੇ, ਜਿਹੜਾ ਬੰਦਾ ਉੱਥੇ ਹੈ।
0: ਇੱਕ ਹੈਰਾਨੀ ਵਾਲੀ ਗੱਲ ਜਿਹੜੀ ਸਾਹਮਣੇ ਆ ਰਹੀ ਹੈ, ਸਟ੍ਰੈਸ ਜਿਹੜੀ ਮੈਨੇਜਮੈਂਟ ਹੈ ਫੇਲਿਅਰ ਤੇ ਵੀ ਨਹੀਂ ਹੈ, ਸਕਸੈਸ ਤੇ ਵੀ ਅੱਜ ਕੱਲ ਸਟ੍ਰੈਸ ਹੋ ਰਿਹਾ।
1: ਅੱਛਾ
0: ਬੱਚੇ
1: ਜੀ,
0: ਜਿਹੜੇ ਫੇਲ, ਮਤਲਬ ਫੇਲ ਮੈਂ ਕਹਾਂਗਾ, ਨਾਕਾਮਯਾਬ ਹੋ ਜਾਂਦੇ ਕਿਸੇ ਕੰਪੀਟੀਟਿਵ ਐਗਜ਼ਾਮ 'ਚ, ਉਹਨਾਂ ਦੀ ਖਬਰਾਂ ਆਉਂਦੀਆਂ
1: ਹਾਂਜੀ
0: ਨੇ।
1: ਹਾਂਜੀ
0: ਕੋਈ ਕਿਸੇ ਫੀਲਡ 'ਚ ਚਲਾ ਜਾਂਦਾ, ਮੰਨ ਲਓ ਡਾਕਟਰੀ ਕਰ ਲੈਂਦਾ ਜਾਂ ਕਿਸੇ
1: ਜੀ ਜੀ
0: ਇੰਜੀਨੀਅਰਿੰਗ ਕਰ ਲੈਂਦਾ, ਉੱਥੇ ਕੋਈ ਇਸ ਤਰ੍ਹਾਂ ਦੀ ਘਟਨਾ ਹੋ ਜਾਂਦੀ ਹੈ, ਹਸੀ ਮਜ਼ਾਕ ਹੋ ਜਾਂਦਾ ਹੈ, ਜਾਂ ਫਿਰ ਉੱਥੇ ਤੁਹਾਨੂੰ ਪ੍ਰੋਪਰ ਤੁਸੀਂ ਆਪਣੇ ਕਰੀਅਰ 'ਚ ਅੱਗੇ ਨਹੀਂ ਵੱਧ ਪਾ ਰਹੇ, ਤਾਂ ਤੁਸੀਂ ਪੜ੍ਹੋਗੇ ਅੱਜ ਕੱਲ੍ਹ ਕਾਲਜਸ ਦੇ ਵਿੱਚ ਵੀ ਸੁਸਾਈਡ ਦੇ ਜਿਹੜੇ ਕੇਸਿਸ ਨੇ ਕਾਫੀ
1: ਆ
0: ਜਿਹੜੇ
1: ਰਹੇ
0: ਆ
1: ਆ
0: ਬਾਹਰ ਸੁਣਨ ਨੂੰ ਆ ਰਹੇ ਨੇ।
1: ਰਹੇ ਹਾਂਜੀ ਹਾਂਜੀ।
0: ਸਟ੍ਰੈਸ ਮੈਨੇਜਮੈਂਟ ਕੋਈ ਕੋਈ ਟੈਕਨੀਕ ਨਹੀਂ ਹੈ। ਸਟ੍ਰੈਸ ਮੈਨੇਜਮੈਂਟ ਇਹ ਨਹੀਂ ਹੈ ਕਿ ਤੁਸੀਂ ਕੋਈ ਟੈਕਨੀਕ, ਤੁਸੀਂ ਉਹਦੀ ਸਟੱਡੀ ਕਰ ਲਓ ਤਾਂ ਉਸ ਤੋਂ ਸਟ੍ਰੈਸ ਨੂੰ
1: ਜੀ ਜੀ
0: ਜਿਹੜਾ
1: ਜੀ
0: ਮੈਨੇਜ ਕਰ
1: ਜੀ ਜੀ
0: ਸਕਦੇ
1: ਜੀ
0: ਹੋ।
1: ਜੀ ਜੀ
0: ਸਟ੍ਰੈਸ ਤੁਸੀਂ ਆਪਣੇ ਹੀ ਤੁਹਾਨੂੰ ਹੀ ਕਾਬੂ ਕਰਨਾ, ਬੇਸਿਕਲੀ
1: ਸੈਲਫ ਕਾਉਂਸਲਿੰਗ ਹੀ
0: ਸੈਲਫ
1: ਹੁੰਦੀ ਹੈ।
0: ਕਾਉਂਸਲਿੰਗ। ਤੁਸੀਂ ਕੁਛ ਆਪਣੇ ਆਪ ਨੂੰ ਇਸ ਤਰ੍ਹਾਂ ਕਿਸੇ ਚੀਜ਼ ਤੋਂ ਰੁਝਾ ਲਓ, ਜਿਵੇਂ ਆਪਾਂ ਕਹਿੰਦੇ ਖੇਡ ਖੇਡਣੀ ਬਹੁਤ ਜ਼ਰੂਰੀ ਹੁੰਦੀ ਹੈ।
1: ਹਾਂਜੀ ਹਾਂਜੀ
0: ਖੇਡ ਖੇਡਣਾ ਇੱਕ ਸਟ੍ਰੈਸ ਬਸਟਰ ਦਾ ਕੰਮ ਕਰਦਾ ਹੈ।
1: ਬਿਲਕੁਲ
0: ਤੁਹਾਡਾ ਕੋਈ ਲਾਈਫ 'ਚ ਇੰਟਰਸਟ ਹੈ, ਤੁਹਾਨੂੰ ਡਾਂਸਿੰਗ ਦਾ ਸ਼ੌਕ ਹੈ, ਤੁਹਾਨੂੰ ਸਿੰਗਿੰਗ ਦਾ ਸ਼ੌਕ ਹੈ,
1: ਉਹ ਵੀ ਬਿਲਕੁਲ
0: ਤੁਹਾਨੂੰ
1: ਸਹੀ,
0: ਜੋਗਿੰਗ ਦਾ ਸ਼ੌਕ ਹੈ,
1: ਬਿਲਕੁਲ ਸਹੀ,
0: ਅੱਧਾ ਪੌਣਾ ਘੰਟਾ ਲਾਈਫ ਦੇ ਵਿੱਚ ਆਪਣੇ ਆਫਟਰ ਡਿਊਟੀ ਆਵਰਸ ਜਾਂ ਆਫਟਰ ਤੁਹਾਡੇ ਜਿਹੜੇ ਸਟੱਡੀ ਆਵਰਸ ਹੈ, ਤੁਸੀਂ ਅੱਧਾ ਪੌਣਾ ਘੰਟਾ ਆਪਣੇ ਇੰਟਰਸਟ ਨੂੰ ਜ਼ਰੂਰ ਪਰਸਿਊ ਕਰੋ।
1: ਬਿਲਕੁਲ ਬਿਲਕੁਲ
0: ਤੁਸੀਂ
1: ਹਾਂਜੀ
0: ਕਿਤੇ ਖੇਡਣ ਜਾਓ, ਤੁਸੀਂ ਡਾਂਸ ਕਰੋ, ਬੰਦ ਕਮਰੇ 'ਚ ਨੱਚੋ, ਬੰਦ
1: ਬਿਲਕੁਲ
0: ਕਮਰੇ 'ਚ ਗਾਣੇ ਗਾਓ,
1: ਜੀ ਜੀ ਜੀ
0: ਸਾਰੇ ਜਿਹੜੇ ਤੁਹਾਡੇ ਸਟ੍ਰੈਸ ਹੈ ਤੁਸੀਂ ਦੇਖੋਗੇ ਅੱਧੇ ਪੌਣੇ ਘੰਟੇ ਆਪਣੇ ਆਪ ਹੀ ਸਾਰੇ ਡਿਸੋਲਵ ਹੋ ਜਾਣਗੇ, ਐਂਡ ਤੁਸੀਂ ਆਪਣੇ ਅਗਲੇ ਦਿਨ ਦੀ ਤਿਆਰੀ ਕਰਨੀ ਜਿਹੜੀ ਹੈ
1: ਬਿਲਕੁਲ
0: ਸ਼ੁਰੂ ਕਰ
1: ਬਿਲਕੁਲ
0: ਦੋਗੇ,
1: ਬਿਲਕੁਲ
0: ਪੁਰਾਣਾ ਦਿਨ ਭੁੱਲ ਕੇ ਨਵੇਂ ਦਿਨ ਦੀ ਤਿਆਰੀ ਕਰੋਗੇ। ਸੋ ਬੇਸਿਕਲੀ ਜਦੋਂ ਵੀ ਕੋਈ ਬੱਚੇ ਨੂੰ ਸਟ੍ਰੈਸ ਆਉਂਦਾ ਹੈ ਜਾਂ ਕੋਈ ਉਹਨੂੰ ਲੱਗਦਾ ਹੈ ਕਿ ਮੈਂ ਕੁਛ ਆਪਣੇ ਨਾਲ ਗਲਤ ਕਰਨ ਬਾਰੇ ਸੋਚਦਾ ਹੈ, ਇੱਕ ਵਾਰੀ ਜ਼ਰੂਰ ਆਪਣੇ ਪੇਰੈਂਟਸ ਦਾ, ਆਪਣੇ ਭੈਣ ਭਰਾਵਾਂ ਦਾ, ਆਪਣੇ
1: ਬਿਲਕੁਲ
0: ਪਰਿਵਾਰ ਦਾ ਧਿਆਨ ਜ਼ਰੂਰ ਕਰੇ ਕਿ ਉਹਨਾਂ ਨੇ ਇੰਨੀ ਮਿਹਨਤ ਬਾਅਦ 15-20 ਸਾਲਾਂ ਲਾ ਕੇ ਮੈਨੂੰ ਇੱਥੇ ਤੱਕ
1: ਕੀਤਾ ਹੈ,
0: ਪਹੁੰਚਾਇਆ,
1: ਸਾਰਾ ਹੋਇਆ
0: ਤੇ
1: ਹੈ।
0: ਮੈਂ ਆਪਣੀ ਇੱਕ
1: ਜੀ ਜੀ
0: ਸੈਕਿੰਡ ਦੀ ਜਿਹੜੀ ਭੁੱਲ ਨਾਲ ਉਹ ਸਾਰਾ ਕੁਝ ਮਿਟਾਵਾਂ ਨਾ, ਉਹਨੂੰ ਵਾਈਟ ਵਾਸ਼ ਨਾ ਕਰਾਂ।
1: ਬੜੀ
0: ਜੇ ਇਸ
1: ਵੱਡੀ
0: ਤਰ੍ਹਾਂ ਆਪਣੇ
1: ਬਿਲਕੁਲ
0: ਪੇਰੈਂਟਸ ਦਾ ਧਿਆਨ, ਪੇਰੈਂਟਸ ਨਾਲ ਪਿਆਰ ਹੋਊਗਾ, ਆਪਣੀ ਫੈਮਿਲੀ ਨਾਲ ਪਿਆਰ ਹੋਊਗਾ, ਕਦੇ ਵੀ ਇਸ ਤਰ੍ਹਾਂ ਦਾ ਸਟੈਪ ਜਿਹੜਾ ਨਹੀਂ ਲੈ ਸਕਦਾ।
1: ਨਹੀਂ ਨਹੀਂ ਲੈਣਾ ਚਾਹੀਦਾ ਜੀ, ਬਿਲਕੁਲ ਜੀ, ਇਹ ਤਾਂ ਪੋਜ਼ਿਟਿਵਿਟੀ ਇੱਕ ਹੋਣੀ ਚਾਹੀਦੀ ਆ। ਔਰ ਇਹ ਮੈਨੂੰ ਲੱਗਦਾ ਹੈ ਕਿ ਸਕੂਲ ਦੇ ਵਿੱਚੋਂ ਸ਼ੁਰੂ ਤੋਂ ਹੀ ਪੇਰੈਂਟਸ ਨੂੰ ਵੀ ਤੇ ਇੱਕ ਮਾਹੌਲ ਦੇ ਵਿੱਚ ਹੋਣੀ ਚਾਹੀਦੀ ਹੈ, ਤਾਂ ਕਿ ਉਹ ਬੰਦਾ ਜਿਹੜਾ, ਕਈ ਤਾਂ ਬੰਦੇ ਕਾਫੀ ਨੈਗੇਟਿਵ ਚਲ ਜਾਂਦੇ ਆ,
0: ਨੋਰਮਲੀ
1: ਜਿਹੜਾ ਓਵਰਆਲ ਇੱਕ ਚਲੋ ਬੈਲੈਂਸਡ ਲੋਕ ਬਣਾਉਣ 'ਚ ਕਾਮਯਾਬ ਹੋ ਜਾਂਦੇ ਆ। ਇੱਕ ਬਾਇਸ, ਜੈਂਡਰ ਬਾਇਸ ਜਿਹੜਾ ਹੈ ਉਹਦੀ ਆਪਾਂ ਜੇ ਗੱਲ ਕਰੀਏ, ਤਾਂ ਆਪਾਂ ਉਹਨਾਂ ਨੂੰ ਪਹਿਲਾਂ ਹੀ ਕਹਿ ਦਿੱਤਾ ਜਾਂਦਾ ਕਿ ਹਾਂ ਯੂ ਆਰ ਗਰਲ, ਤੁਸੀਂ ਸਿਰਫ ਆਹ ਤੁਹਾਡੇ ਵਾਸਤੇ ਹੈਗੇ ਸਪੈਸੀਫਿਕ, ਤੁਸੀਂ ਇਹ ਤੋਂ ਇਲਾਵਾ ਨਹੀਂ ਪੁੱਛਣਾ। ਇਹ ਇੱਕ ਰੁਝਾਨ ਜਿਹੜਾ ਇਹਦੇ 'ਤੇ ਤੁਹਾਨੂੰ ਕਦੇ ਲੱਗਿਆ ਕਿ ਕਿਸ ਕਿਸ ਤਰ੍ਹਾਂ ਦਾ ਰੁਝਾਨ ਹੈ?
0: ਸ਼ਮੀ ਜੀ ਆਪਾਂ ਨਾ ਹੁਣ ਪੁਰਾਣੀ ਗੱਲਾਂ ਕਰ ਰਹੇ ਹਾਂ
1: ਜੀ
0: ਅੱਜ
1: ਜੀ,
0: ਕੱਲ੍ਹ ਦਾ, ਕਿਉਂਕਿ ਉਹੀ ਪੁਰਾਣੀ ਗੱਲਾਂ ਆਪਣੇ ਨਾ ਮਾਇੰਡ 'ਚ ਹਜੇ ਵੀ ਇਨਹੈਰਿਟ ਹੈਗੀਆਂ
1: ਹੈਗੀਆਂ ਕਿਤੇ
0: ਕਿ ਗਰਲਸ ਨੂੰ ਮੌਕਾ ਨਹੀਂ ਮਿਲਦਾ ਜਾਂ ਗਰਲਸ ਅੱਗੇ ਨਹੀਂ ਆਉਂਦੀਆਂ। ਮੈਂ ਪਹਿਲਾਂ ਵੀ ਕਿਹਾ ਸੀ ਤੁਹਾਨੂੰ, ਓਲੰਪਿਕਸ ਦੀ ਆਪਾਂ ਗੱਲ ਕਰੀਏ,
1: ਹਾਂਜੀ ਹਾਂਜੀ,
0: ਇਸ ਵਾਰੀ
1: ਬਿਲਕੁਲ
0: ਓਲੰਪਿਕਸ ਦੇ ਵਿੱਚ ਪੀਵੀ ਸਿੰਧੂ, ਸਾਕਸ਼ੀ ਮਲਿਕ, ਦੀਪਾ
1: ਬਿਲਕੁਲ ਬਿਲਕੁਲ
0: ਕਰਮਾਕਰ, ਮੈਂ ਤੁਹਾਨੂੰ ਇਹ ਗੱਲ ਦੱਸਦਾ, ਸ਼ਾਇਦ ਇੰਨੀ ਪ੍ਰੇਜ਼, ਇੰਨੀ ਰੈਕੋਗਨੀਸ਼ਨ ਕਿਸੇ ਮੇਲ ਐਥਲੀਟ ਨੂੰ ਨਾ ਮਿਲਦੀ ਜਿੰਨੀ ਪ੍ਰੇਜ਼, ਜਿੰਨੀ ਰੈਕੋਗਨੀਸ਼ਨ
1: ਉਹਨਾਂ ਨੂੰ ਮਿਲ,
0: ਇਹਨਾਂ ਫੀਮੇਲ ਐਥਲੀਟਸ ਨੂੰ ਮਿਲਿਆ।
1: ਬਿਲਕੁਲ ਬਿਲਕੁਲ ਬਿਲਕੁਲ,
0: ਲੋਕੀ ਬੋਲਦੇ ਬਹੁਤ ਕੁਝ ਹੋਣਗੇ, ਬਹੁਤ ਕੋਈ ਪੁਰਾਣੀ ਮੈਂਟੈਲਿਟੀ ਦੇ ਕੁਝ ਬਿਆਨ ਆਉਂਦੇ ਹੋਣਗੇ, ਬਟ ਮੈਨੂੰ ਇਹ ਲੱਗ ਰਿਹਾ ਕਿ ਆਪਣਾ ਦੇਸ਼ ਜਿਹੜਾ ਬਦਲ ਰਿਹਾ, ਹੁਣ
1: ਚੇਂਜਸ ਆ ਰਹੇ ਨੇ,
0: ਚੇਂਜਸ ਬਿਲਕੁਲ ਪੋਜ਼ਿਟਿਵ ਚੇਂਜਸ ਆ ਰਹੀਆਂ ਨੇ।
1: ਬਿਲਕੁਲ,
0: ਹੁਣ ਕੋਈ ਸਕਸੈਸ ਜੇ ਕਿਸੇ ਕੁੜੀ ਨੂੰ ਮਿਲਦਾ ਹੈਗਾ, ਆਈ ਗੈਸ ਸਾਰੇ ਹੀ ਲੋਕਾਂ ਨੂੰ ਉਨੀ ਹੀ ਖੁਸ਼ੀ ਹੁੰਦੀ ਹੈ ਜਿਵੇਂ
1: ਵੈਲਕਮ
0: ਉਹਨਾਂ ਦੀ
1: ਕਰਦੇ
0: ਕੋਈ, ਉਹਨਾਂ ਦੀ ਭੈਣ, ਉਹਨਾਂ ਦੀ ਕੋਈ ਘਰ ਦੀ ਪਰਿਵਾਰ ਦੀ ਮੈਂਬਰ ਨੇ ਕਿ ਜਿਵੇਂ ਉਹ ਖੁਸ਼ ਹੋਈ। ਮੈਂ ਆਪ ਮੈਚ ਵੇਖਿਆ ਸੀ ਪੀਵੀ ਸਿੰਧੂ ਵਾਲਾ,
1: ਹਾਂਜੀ
0: ਤੁਸੀਂ
1: ਹਾਂਜੀ
0: ਤੁਸੀਂ
1: ਬਿਲਕੁਲ ਜੀ,
0: ਸਾਡੇ ਘਰ 'ਚ ਕੋਈ ਬੈਡਮਿੰਟਨ ਨਹੀਂ ਵੇਖਦਾ, ਕੋਈ ਖੇਡਦਾ ਨਹੀਂ ਹੈਗਾ,
1: ਠੀਕ ਹੈ ਜੀ,
0: ਸਾਰੇ ਪਰਿਵਾਰ ਨੇ ਉੱਥੇ ਘੱਟੋ ਘੱਟ 20-25 ਜਣਿਆਂ ਨੇ ਟੀਵੀ ਦੇ ਅੱਗੇ ਰਹਿ ਕੇ ਮੈਚ ਵੇਖਿਆ, ਤੇ ਜਦੋਂ ਉਹਨੇ ਸੈਮੀਫਾਈਨਲ ਜਿੱਤਿਆ ਤੁਸੀਂ ਕੀ ਨਹੀਂ ਮੰਨੋਗੇ, ਇੰਨਾ ਅਸੀਂ ਨੱਚੇ, ਮੇਰੀ ਆਈਐਸਸੀ ਸਿਲੈਕਸ਼ਨ ਹੋਣ ਦੇ ਇੰਨਾ ਨਹੀਂ ਲੋਕੀ ਨੱਚੇ ਹੋਣਗੇ ਜਿੰਨਾ ਉੱਥੇ ਨੱਚੇ
1: ਕਿਆ
0: ਹੋਣਗੇ, ਪੂਰੇ
1: ਵਾਕਈ
0: ਪੂਰੇ ਬਾਜ਼ਾਰ ਦੇ ਵਿੱਚ ਇਸ ਤਰ੍ਹਾਂ ਦਾ ਮਾਹੌਲ ਸੀਗਾ।
1: ਸਹੀ ਗੱਲ ਹੈ,
0: ਤੇ ਕਹਿਣ ਦਾ ਭਾਵ ਇਹ ਹੈ ਕਿ ਅੱਜ ਕੱਲ੍ਹ ਦਾ ਜਿਹੜਾ ਸਾਡਾ ਸੁਸਾਇਟੀ ਹੈ ਉਹ ਬਦਲ ਰਹੀ ਹੈ, ਹੋਪਫੁਲੀ ਅੱਗੇ ਹੋਰ ਪੋਜ਼ਿਟਿਵ ਚੇਂਜਸ ਆਉਣੀਆਂ, ਬਟ ਜੇ ਕਿਸੇ ਕੁੜੀ ਨੂੰ ਰੈਕੋਗਨੀਸ਼ਨ ਮਿਲਦੀ ਹੈ ਆਪਣੀ ਮਿਹਨਤ ਨਾਲ, ਉਹਨੇ ਰੈਕੋਗਨੀਸ਼ਨ ਹਾਸਿਲ ਕੀਤੀ ਹੈ, ਸਾਕਸ਼ੀ ਮਲਿਕ ਹਰਿਆਣਾ ਤੋਂ, ਆਪਾਂ
1: ਹਾਂਜੀ
0: ਕਹਿੰਦੇ
1: ਹਾਂ
0: ਲੋਏਸਟ ਲੋਏਸਟ ਐਕਸਰੇਸ਼ ਜੋ ਹੈਗੀ ਹਰਿਆਣਾ ਦੇ ਵਿੱਚ, ਹਰਿਆਣਾ ਐਂਡ ਨਾਰਦਰਨ ਇੰਡੀਆ ਦੇ ਵਿੱਚ, ਬਟ ਸਟਿਲ ਦੇਖੋ ਕਿੰਨੀ ਉਹਨਾਂ ਨੂੰ ਰੈਕੋਗਨੀਸ਼ਨ
1: ਯਾਨੀ
0: ਮਿਲੀ।
1: ਐਵਰੀ ਕਲਾਉਡ ਹੈਜ਼ ਅ ਸਿਲਵਰ ਲਾਈਨਿੰਗ, ਆਪਾਂ ਕਹੀਏ
0: ਐਬਸੋਲੂਟਲੀ,
1: ਇਹ ਸਿਲਵਰ ਲਾਈਨਿੰਗ ਵੀ ਹੁਣ ਜਿਹੜੀ ਹੈ ਧੁੱਪ 'ਚ ਤਬਦੀਲ ਹੁੰਦੀ ਜਾ ਰਹੀ ਹੈ, ਅਤੇ ਕਲਾਊਡ ਜਿਹੜੇ ਆ ਉਹਨਾਂ ਨੂੰ ਲਗਭਗ ਬਸਟ ਕਰ ਹੀ ਲਿਆ ਆਪਾਂ, ਕਲਾਊਡ ਬਸਟਰ ਹੋ ਚੁੱਕੇ ਆ,
0: ਜਿੰਨੇ ਅਬ ਤੁਸੀਂ
1: ਉਜਾਲਾ ਆ ਰਿਹਾ।
0: ਸਿਵਲ ਸਰਵਿਸਿਜ਼ ਵੇਖ ਲਓ, ਕੋਈ ਤੁਸੀਂ ਮੈਡੀਕਲ ਦੇ ਕੋਈ ਐਂਟਰੈਂਸ ਟੈਸਟ ਦਾ ਰਿਜ਼ਲਟ ਆਉਂਦਾ, ਸਭ 'ਚ ਕੁੜੀਆਂ ਅੱਗੇ ਆ ਰਹੀਆਂ ਨੇ। ਅਭੀ ਹੁਣੇ ਬੋਰਡ ਦੇ ਰਿਜ਼ਲਟਸ ਆਏ, ਉਦੋਂ ਕੁੜੀਆਂ ਸਭ ਤੋਂ ਅੱਗੇ ਸੀਗੀਆਂ, ਕੁੜੀਆਂ ਰੈਕਗਨੀਸ਼ਨ ਹਾਸਿਲ ਕਰ ਰਹੀਆਂ ਨੇ, ਮਿਹਨਤ ਕਰ ਰਹੀਆਂ ਨੇ। ਅਸੀਂ ਜਸਟ ਜਿਵੇਂ ਆਪਣੇ ਬੱਚਿਆਂ ਵਾਂਗ, ਆਪਾਂ ਕੁੜੀ ਮੁੰਡੇ ਲਈਏ ਨਾ, ਆਪਾਂ ਬੱਚੇ ਨਾਲ ਨਾ ਲਈਏ, ਜਿਵੇਂ ਬੱਚਿਆਂ ਨੂੰ ਇੱਕੋ ਇੱਕੋ ਵਰਗਾ ਆਪਾਂ ਸਪੋਰਟ ਦੇਣਾ, ਇੱਕੋ ਵਰਗੀ ਗਰੂਮਿੰਗ ਦੇਣੀ ਹੈ,
1: ਫਿਰ ਗੱਲ ਹੀ ਖਤਮ ਹੋ ਜਾਊ
0: ਸਾਰੀ। ਮੈਂ ਕਹਿਣਾ ਸਾਰੀ ਗੱਲਾਂ ਦਾ ਆਪਣਾ ਸਾਰ ਹੀ ਇਹੀ ਹੈ ਕਿ ਜਦੋਂ ਬੱਚਾ ਵੱਧ ਰਿਹਾ, ਉਗ ਰਿਹਾ, ਪੌਦਾ ਉਗਦਾ ਹੁੰਦਾ ਹੈ, ਬੱਚਾ ਉਗ ਰਿਹਾ ਹੈਗਾ, ਉਦੋਂ ਆਪਾਂ ਉਹਨੂੰ ਪ੍ਰੋਪਰ ਖਾਦ ਦੇ ਦਿੱਤੀ, ਪਾਣੀ ਲਾਤਾ, ਉਹਦਾ ਧਿਆਨ ਲਾਤਾ, ਟ੍ਰੀ ਗਾਰਡ ਲਾਤਾ, ਉਹ ਬੱਚੇ ਨੇ ਆਪਣੇ ਆਪ ਹੀ ਇੱਕ ਵਧੀਆ ਜਿਹੜਾ ਬੂਟਾ ਉਹ ਬਣ ਜਾਣਾ ਹੈਗਾ, ਉਸ ਤੋਂ ਬਾਅਦ ਉਹਨੇ ਆਪ ਹੀ ਆਪਣੀ ਕੇਅਰ ਕਰ ਲੈਣੀ।
1: ਬਿਲਕੁਲ ਸਹੀ ਜੀ, ਬਹੁਤ ਵਧੀਆ ਸਰ। ਆਖਿਰ ਵਿੱਚ ਜਾਂਦੇ ਜਾਂਦੇ ਤੁਸੀਂ ਕੋਈ ਪੇਰੈਂਟਸ ਨੂੰ, ਬੱਚਿਆਂ ਨੂੰ, ਸਾਡੇ ਸੁਣਨ ਵਾਲੇ ਦੋਸਤ ਜਿਹੜੇ ਨੇ, ਉਹਨਾਂ ਨੂੰ ਕੋਈ ਮੈਸੇਜ ਦੇਣਾ ਚਾਹੋ?
0: ਮੇਰਾ ਮੈਸੇਜ ਬਸ ਇਹੀ ਹੈ ਕਿ ਪੇਰੈਂਟਸ ਜਿਹੜੇ ਸਾਡੇ ਟਾਈਮ, ਸਾਡਾ ਟਾਈਮ ਵੀ ਮੈਂ ਇਸ ਤਰ੍ਹਾਂ ਜ਼ਿਆਦਾ ਉਮਰ ਨਹੀਂ ਹੈਗੀ ਮੇਰੀ, 15-20 ਸਾਲ ਪਹਿਲਾਂ ਜਿਹੜਾ ਸਿਸਟਮ ਸੀਗਾ ਕਿ ਬੱਚੇ ਬਹੁਤ ਜ਼ਿਆਦਾ ਅਟੈਚ ਹੁੰਦੇ ਸੀਗੇ ਪੇਰੈਂਟਸ ਨਾਲ, ਮੋਬਾਈਲ, ਇੰਟਰਨੈਟ, ਫੇਸਬੁੱਕ, ਇਹ ਸਭ ਚੀਜ਼ਾਂ ਨਹੀਂ ਹੁੰਦੀਆਂ ਸੀਗੀਆਂ। ਅਸੀਂ ਆ ਕੇ ਸਕੂਲ ਤੋਂ ਬਾਅਦ ਪੇਰੈਂਟਸ ਨਾਲ ਗੱਲਾਂ ਕਰਦੇ ਸੀਗੇ, ਉਹਨਾਂ ਨੂੰ ਦੱਸਦੇ ਹੁੰਦੇ ਸੀ ਕਿ ਮੰਮੀ ਅੱਜ ਸਾਡੇ ਨਾਲ ਸਕੂਲ ਦੇ ਵਿੱਚ ਇਹ ਹੋਇਆ, ਸਾਡੇ ਫਰੈਂਡਸ ਨੇ ਇਹ ਕੀਤਾ, ਸਾਡੇ ਟੀਚਰਸ ਨੇ ਇਹ ਕੀਤਾ। ਉਹ ਜਿਹੜੀ ਇੱਕ ਪ੍ਰਥਾ ਹੈਗੀ ਸਾਡੇ ਦੇਸ਼ ਦੀ, ਉਹ ਖਤਮ ਨਹੀਂ ਹੋਣੀ ਚਾਹੀਦੀ। ਹੁਣ ਬੱਚੇ ਅੱਜ ਕੱਲ੍ਹ ਆਉਂਦੇ ਨੇ ਜਾਂ ਤਾਂ ਵੀਡੀਓ ਗੇਮ 'ਤੇ ਲੱਗ ਜਾਣਗੇ, ਫੇਸਬੁੱਕ, ਸਾਰਿਆਂ ਦੇ ਫੇਸਬੁੱਕ ਦੇ ਵਿੱਚ ਅਕਾਊਂਟ ਹੈਗੇ, ਮੋਬਾਈਲ ਦੇ ਗੇਮਸ, ਮੋਬਾਈਲਸ 'ਤੇ ਲੱਗ ਜਾਣਗੇ। ਪੇਰੈਂਟਸ ਨੂੰ ਚਾਹੀਦਾ ਹੈਗਾ ਕਿ ਆਪਣੇ ਬੱਚਿਆਂ ਨੂੰ ਘੱਟੋ ਘੱਟ 1 ਜਾਂ 1.5 ਘੰਟਾ ਰੋਜ਼ ਦੇਣ, ਉਹਨਾਂ ਨੂੰ ਪੁੱਛਣ ਕਿ ਤੇਰਾ ਦਿਨ ਅੱਜ ਕਿਵੇਂ ਲੰਘਿਆ, ਕਿ ਸਕੂਲ ਦੇ ਵਿੱਚ ਕੀ ਹੋਇਆ, ਭਾਵੇਂ ਤੁਹਾਨੂੰ ਨੌਲੇਜ ਹੈ ਜਾਂ ਨਹੀਂ ਹੈ। ਮੈਂ ਮੈਡੀਕਲ 'ਚ ਸੀ, ਮੇਰੀ ਮੰਮੀ ਮੈਨੂੰ ਪੁੱਛਦੇ ਹੁੰਦੇ ਸੀਗੇ ਕਿ ਅੱਜ ਤੇਰਾ ਮੈਡੀਕਲ ਕਾਲਜ 'ਚ ਕੀ ਗਿਆ, ਕੀ ਕੀਤਾ, ਕੀ ਚੀਰਾ ਫਾੜੀ ਕੀਤੀ, ਇਹ ਵੀ ਮੈਂ ਉਹਨਾਂ ਨੂੰ ਦੱਸਦਾ ਹੁੰਦਾ ਸੀਗਾ। ਅਤੇ ਇਸ ਤਰ੍ਹਾਂ ਦਾ ਜਦੋਂ ਤੁਹਾਡਾ ਕਨੈਕਟ ਇਸਟੈਬਲਿਸ਼ ਹੋ ਜਾਂਦਾ, ਟੇਕ ਮਾਈ ਵਰਡ, ਤੁਹਾਨੂੰ ਪੂਰੀ ਲਾਈਫ, ਪੂਰੇ ਕਰੀਅਰ ਆਪਣੇ ਬੱਚੇ ਦੀ ਚਿੰਤਾ ਕਰਨ ਦੀ ਲੋੜ ਨਹੀਂ ਹੈ। ਉਹ ਜਦੋਂ ਵੱਡਾ ਵੀ ਹੋ ਜਾਊਗਾ ਤੁਹਾਨੂੰ ਦੱਸੂਗਾ ਕਿ ਮੰਮੀ ਮੈਂ ਅੱਜ ਇਹ ਕੀਤਾ, ਦੱਸੋ ਤੁਹਾਡਾ ਕੀ, ਤੁਹਾਡਾ ਕਨੈਕਟ ਵੀ ਬਣਾ ਰਹੂਗਾ, ਤੁਹਾਡਾ ਪਿਆਰ ਵੀ ਬਣਾ ਰਹੂਗਾ, ਅਤੇ ਬੱਚਾ ਵੀ ਤੁਹਾਡਾ ਜਿਹੜਾ ਉਹ ਬਹੁਤ ਅੱਗੇ ਉਹਦਾ ਕਰੀਅਰ ਸ਼ੇਪ ਹੋਊਗਾ।
1: ਬਿਲਕੁਲ ਜੀ ਬਿਲਕੁਲ ਡਾਕਟਰ ਸਾਹਿਬ, ਬਹੁਤ ਮਜ਼ਾ ਆਇਆ ਅੱਜ ਸਾਰੀਆਂ ਗੱਲਾਂ ਕਰਕੇ, ਬਹੁਤ ਹੀ ਵਧੀਆ ਜਿਹੜੇ ਵਿਚਾਰ ਨੇ ਦੋਸਤਾਂ ਨਾਲ ਸਾਂਝੇ ਕੀਤੇ, ਬਹੁਤ ਖੁਸ਼ੀ ਹੋਈ।
0: ਥੈਂਕ ਯੂ ਸ਼ਮੀ ਜੀ, ਥੈਂਕ ਯੂ।
1: ਦੋਸਤੋ, ਅੱਜ ਆਪਾਂ ਨੇ ਗੱਲਾਂ ਕੀਤੀਆਂ, ਤੁਸੀਂ ਸੁਣ ਰਹੇ ਸੀ ਡਾਕਟਰ ਹਿਮਾਂਸ਼ੂ ਅਗਰਵਾਲ ਜੀ, IAS SDM ਦਸੂਆ ਜੀ ਦੇ ਵਿਚਾਰ ਆਪਾਂ ਸੁਣੇ ਅੱਜ, ਅਤੇ ਬਹੁਤ ਬਹੁਤ ਸ਼ੁਕਰੀਆ ਸਰ ਇੱਕ ਵਾਰੀ ਫਿਰ ਦੁਆਬਾ ਰੇਡੀਓ ਵੱਲੋਂ। ਅਤੇ ਇਸੇ ਤਰ੍ਹਾਂ ਹੀ ਆਪਾਂ ਦੁਆਵਾ ਕਰਾਂਗੇ, ਸਾਡੇ ਦੋਸਤ ਇਸੇ ਤਰ੍ਹਾਂ ਸੁਣਦੇ ਰਹਿਣ, ਅਤੇ ਪਲੀਜ਼ ਸ਼ੇਅਰ ਇਟ, ਲਾਈਕ ਇਟ, ਅਤੇ ਬਹੁਤ ਜਲਦੀ ਆਪਾਂ ਫਿਰ ਹਾਜ਼ਰ ਹੋਵਾਂਗੇ ਇੱਕ ਨਵੇਂ ਪ੍ਰੋਗਰਾਮ ਦੇ ਨਾਲ, ਨਵੀਂ ਸ਼ਖਸੀਅਤ ਦੇ ਨਾਲ। ਧੰਨਵਾਦ ਬਹੁਤ ਬਹੁਤ, ਅਤੇ ਮੁਸਕਰਾਉਂਦੇ ਰਹੋ, ਖੁਸ਼ ਰਹੋ, ਰੱਬ ਰਾਖਾ।

0: ਦੇਸ਼ ਵਿਦੇਸ਼ ਵਿੱਚ ਬੈਠੇ ਦੁਆਬਾ ਰੇਡੀਓ ਦੇ ਸਰੋਤਿਆਂ ਦਾ ਅੱਜ ਦੇ ਇਸ ਪ੍ਰੋਗਰਾਮ ਵਿੱਚ ਸਵਾਗਤ ਹੈ। ਉਮੀਦ ਹੈ ਕਿ ਕੋਰੋਨਾ ਦੀ ਇਸ ਮਹਾਂਮਾਰੀ ਦੇ ਸਮੇਂ ਵਿੱਚ ਤੁਸੀਂ ਸਭ ਸਰਕਾਰ ਦੀਆਂ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਸੁਰੱਖਿਅਤ ਹੋਵੋਗੇ। ਦੋਸਤੋ, ਜਿਵੇਂ ਕਿ ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਨੇ ਕੋਰੋਨਾ ਵਾਇਰਸ ਦੇ ਚੱਲਦੇ ਆਪਣੇ ਵਿਦਿਆਰਥੀਆਂ ਲਈ ਆਨਲਾਈਨ ਪੜ੍ਹਾਈ ਦੀ ਮੁਹਿੰਮ ਵਿੱਢੀ ਹੈ, ਉਸ ਦੇ ਸੰਦਰਭ ਵਿੱਚ ਸਾਡੀ ਅੱਜ ਦੀ ਚਰਚਾ ਦਾ ਵਿਸ਼ਾ ਹੈ ਸੈਲਫ ਸਟੱਡੀ ਅਤੇ ਅਜੋਕੇ ਸਮੇਂ ਵਿੱਚ ਸੈਲਫ ਸਟੱਡੀ ਦੀ ਲੋੜ ਅਤੇ ਮਹੱਤਤਾ। ਅੱਜ ਦੀ ਇਸ ਚਰਚਾ ਵਿੱਚ ਹਿੱਸਾ ਲੈਣ ਲਈ ਸਾਡੇ ਨਾਲ ਮੌਜੂਦ ਹਨ ਸ਼੍ਰੀ ਲਵੀਸ ਚਾਵਲਾ ਜੀ, ਜੋ ਕਿ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫੱਤੂ ਟਿੰਗਾ, ਜ਼ਿਲ੍ਹਾ ਕਪੂਰਥਲਾ ਵਿੱਚ ਬਤੌਰ ਪ੍ਰਿੰਸੀਪਲ ਸੇਵਾ ਨਿਭਾ ਰਹੇ ਹਨ। ਲਵੀਸ ਜੀ, ਤੁਹਾਡਾ ਰੇਡੀਓ 'ਤੇ ਸਵਾਗਤ ਹੈ।
1: ਬਹੁਤ ਬਹੁਤ ਸ਼ੁਕਰੀਆ ਬਲਰਾਜ ਜੀ। ਦੁਆਬਾ ਰੇਡੀਓ ਦੇ ਸਮੂਹ ਸਰੋਤਿਆਂ ਨੂੰ ਵੀ ਮੇਰੀ ਪਿਆਰ ਭਰੀ ਨਮਸਕਾਰ।
0: ਲਵੀਸ ਜੀ, ਸਭ ਤੋਂ ਪਹਿਲਾਂ ਤੁਸੀਂ ਆਪਣੇ ਬਾਰੇ ਸਾਡੇ ਸਰੋਤਿਆਂ ਨੂੰ ਕੁਝ ਦੱਸੋ।
1: ਜੀ, ਮੈਂ ਮੂਲ ਰੂਪ ਵਿੱਚ ਜ਼ਿਲ੍ਹਾ ਅੰਮ੍ਰਿਤਸਰ ਦੇ ਸਰਹੱਦੀ ਕਸਬੇ ਅਜਨਾਲੇ ਦਾ ਰਹਿਣ ਵਾਲਾ ਹਾਂ। ਮੇਰੀ ਪੂਰੀ ਪੜ੍ਹਾਈ ਉੱਥੋਂ ਦੀ ਹੀ ਹੈ ਅਤੇ ਮੈਂ 2003 ਤੋਂ ਅਧਿਆਪਨ ਦੇ ਕਿੱਤੇ ਨਾਲ ਜੁੜਿਆ ਹੋਇਆ। ਬਤੌਰ ਅਧਿਆਪਕ ਮੈਂ ਆਪਣੇ ਕਰੀਅਰ ਦੀ ਸ਼ੁਰੂਆਤ ਆਰਮੀ ਪਬਲਿਕ ਸਕੂਲ ਬਿਆਸ ਤੋਂ ਕੀਤੀ। ਫਿਰ 2006 ਵਿੱਚ ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਵਿੱਚ ਬਤੌਰ ਹਿੰਦੀ ਮਾਸਟਰ ਮੇਰੀ ਨਿਯੁਕਤੀ ਹੋਈ। ਮੈਨੂੰ ਸਰਹੱਦੀ ਖੇਤਰ ਦੇ ਪੇਂਡੂ ਸਕੂਲ, ਅੰਮ੍ਰਿਤਸਰ ਸ਼ਹਿਰ ਦੇ ਸ਼ਹਿਰੀ ਸਕੂਲਾਂ ਵਿੱਚ ਪੜ੍ਹਾਉਣ ਦਾ ਤਜ਼ਰਬਾ ਹਾਸਲ ਕਰਨ ਦੇ ਨਾਲ ਨਾਲ ਚੰਡੀਗੜ੍ਹ ਪ੍ਰਸ਼ਾਸਨ ਵਿੱਚ ਡੈਪੂਟੇਸ਼ਨ ਅਧਾਰ 'ਤੇ ਬਤੌਰ ਹਿੰਦੀ ਅਧਿਆਪਕ ਪੜ੍ਹਾਉਣ ਦਾ ਵੀ ਤਜ਼ਰਬਾ ਹਾਸਲ ਹੈ। ਮੌਜੂਦਾ ਸਮੇਂ ਵਿੱਚ ਮੈਂ ਜ਼ਿਲ੍ਹਾ ਕਪੂਰਥਲਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫੱਤੂ ਟਿੰਗਾ ਵਿਖੇ ਬਤੌਰ ਪ੍ਰਿੰਸੀਪਲ ਆਪਣੀ ਸੇਵਾ ਨਿਭਾ ਰਿਹਾ।
0: ਬਹੁਤ ਅੱਛਾ ਲਵੀਸ ਜੀ, ਜਿਵੇਂ ਕਿ ਤੁਸੀਂ ਦੱਸਿਆ ਕਿ ਤੁਹਾਨੂੰ ਵੱਖ ਵੱਖ ਖੇਤਰਾਂ ਦੇ ਸਕੂਲਾਂ ਵਿੱਚ ਪੜ੍ਹਾਉਣ ਦਾ ਤਜਰਬਾ ਹਾਸਲ ਹੈ, ਤੁਸੀਂ ਆਪਣੇ ਤਜਰਬੇ ਦੇ ਆਧਾਰ 'ਤੇ ਦੱਸੋ ਕਿ ਤੁਸੀਂ ਸੈਲਫ ਸਟੱਡੀ ਦੇ ਕਨਸੈਪਟ ਤੋਂ ਕੀ ਸਮਝਦੇ ਹੋ ਜਾਂ ਸੈਲਫ ਸਟੱਡੀ ਬਾਰੇ ਤੁਹਾਡੇ ਕੀ ਵਿਚਾਰ ਹਨ?
1: ਸੈਲਫ ਸਟੱਡੀ ਕਿਸੇ ਵੀ ਪੜ੍ਹਨ ਵਾਲੇ ਵਿਅਕਤੀ ਦਾ ਬਹੁਤ ਅਹਿਮ ਗੁਣ ਹੈ, ਕੇਵਲ ਵਿਦਿਆਰਥੀ ਹੀ ਨਹੀਂ ਬਲਕਿ ਪੜ੍ਹਨ ਵਾਲਾ ਕੋਈ ਵੀ ਵਿਅਕਤੀ। ਇਹ ਸੈਲਫ ਐਨਲਾਈਟਮੈਂਟ ਦਾ ਬਹੁਤ ਵੱਡਾ ਸਾਧਨ ਹੈ। ਪੁਰਾਣੇ ਸਮਿਆਂ ਵਿੱਚ ਵੀ ਰਿਸ਼ੀ ਮੁਨੀ, ਗੁਰੂ, ਪੀਰ ਸੈਲਫ ਸਟੱਡੀ ਕਰਦੇ ਸੀ, ਜਿਨ੍ਹਾਂ ਨੂੰ ਅਸੀਂ ਸਵਾਧਿਆਏ ਕਹਿੰਦੇ ਹਾਂ। ਸਵੈ ਅਧਿਆਇ ਦਾ ਮਤਲਬ ਸਵੈ ਅਧਿਐਨ, ਯਾਨੀ ਕਿ ਸੈਲਫ ਸਟੱਡੀ। ਸੋ ਸੈਲਫ ਸਟੱਡੀ ਪੁਰਾਤਨ ਸਮੇਂ ਤੋਂ ਹੀ ਸਾਡੇ ਮਨੁੱਖੀ ਵਿਕਾਸ ਦੇ ਪੜਾਵਾਂ ਦਾ ਹਿੱਸਾ ਰਿਹਾ। ਮੈਨੂੰ ਯਾਦ ਹੈ ਕਿ ਬਚਪਨ ਵਿੱਚ ਸਾਨੂੰ ਸੈਲਫ ਸਟੱਡੀ ਲਈ ਪ੍ਰੇਰਿਆ ਜਾਂਦਾ ਸੀ ਅਤੇ ਅਸੀਂ ਸੈਲਫ ਸਟੱਡੀ ਕਰਦੇ ਵੀ ਸੀ, ਜਿਸ ਦੇ ਸਦਕਾ ਅਸੀਂ ਹਰ ਮਜ਼ਮੂਨ ਨੂੰ ਬੜੀ ਡੂੰਘਾਈ ਨਾਲ ਪੜ੍ਹ ਪਾਉਂਦੇ ਸੀ ਅਤੇ ਜਿੱਥੇ ਇੱਕ ਪਾਸੇ ਸਾਡੇ ਕਨਸੈਪਟ ਕਲੀਅਰ ਹੋ ਜਾਂਦੇ ਸੀ ਉੱਥੇ ਨਾਲ ਦੀ ਨਾਲ ਅਧਿਆਪਕ ਦਾ ਪੜ੍ਹਾਇਆ ਹੋਇਆ ਹੋਰ ਪਕੇਰਾ ਵੀ ਹੋ ਜਾਂਦਾ ਸੀ। ਪਹਿਲਾਂ ਪਹਿਲ ਵਿਦਿਆਰਥੀ ਵਿੱਚ ਸੈਲਫ ਸਟੱਡੀ ਦਾ ਹੀ ਰਿਵਾਜ਼ ਸੀ ਕਿਉਂਕਿ ਉਦੋਂ ਟਿਊਸ਼ਨ ਵਗੈਰਾ ਦਾ ਕੋਈ ਰਿਵਾਜ਼ ਨਹੀਂ ਹੁੰਦਾ ਸੀ। ਅਗਰ ਮੈਂ ਸਿਰਫ ਸਰਕਾਰੀ ਸਕੂਲਾਂ ਦੀ ਗੱਲ ਨਾ ਕਰਦੇ ਹੋਏ ਸਮੁੱਚੇ ਸਕੂਲ ਸਿਸਟਮ ਦੀ ਗੱਲ ਕਰਾਂ ਤਾਂ ਅਸੀਂ ਦੇਖਦੇ ਹਾਂ ਕਿ ਪਿਛਲੇ ਕੁਝ ਕੁ ਸਾਲਾਂ ਵਿੱਚ ਇਹ ਟਿਊਸ਼ਨ ਕਲਚਰ ਸਾਡੇ ਐਜੂਕੇਸ਼ਨ ਸਿਸਟਮ ਵਿੱਚ ਬਹੁਤ ਜ਼ਿਆਦਾ ਹਾਵੀ ਹੋ ਗਿਆ। ਇਹ ਇੱਕ ਨਾਮਰਾਦ ਭੇਡ ਚਾਲ ਚੱਲੀ ਹੋਈ ਹੈ ਜੋ ਕਿ ਸਾਡੇ ਲੋਕਾਂ ਦੇ ਆਰਥਿਕ ਸ਼ੋਸ਼ਣ ਦਾ ਵੀ ਹਥਿਆਰ ਬਣ ਚੁੱਕਾ ਹੈ। ਅੱਜ ਇਹ ਪ੍ਰਾਈਵੇਟ ਟਿਊਸ਼ਨ ਅਤੇ ਕੋਚਿੰਗ ਸੈਂਟਰ ਪੂਰੀ ਤਰ੍ਹਾਂ ਮੰਡੀ ਦਾ ਰੂਪ ਅਖਤਿਆਰ ਕਰ ਚੁੱਕੇ ਹਨ। ਸਿੱਖਿਆ ਦਾ ਵਪਾਰੀਕਰਨ ਕਰ ਦਿੱਤਾ ਗਿਆ ਹੈ। ਇਹਨਾਂ ਦਾ ਕੰਮ ਕੇਵਲ ਪੈਸਾ ਕਮਾਉਣਾ ਹੈ, ਨਾ ਕਿ ਸਿੱਖਿਆ ਦੇਣਾ। ਹੁਣ ਸਵਾਲ ਇਹ ਪੈਦਾ ਹੁੰਦਾ ਕਿ ਇਹ ਇੰਨੇ ਵਧੇ ਫੁੱਲੇ ਕਿਵੇਂ? ਇਹ ਇਸ ਲਈ ਵੱਧ ਫੁੱਲ ਗਏ ਕਿਉਂਕਿ ਸਾਡੇ ਬੱਚਿਆਂ ਵਿੱਚ ਸੈਲਫ ਸਟੱਡੀ ਦੀ ਆਦਤ ਨਹੀਂ ਰਹੀ। ਮੈਨੂੰ ਲੱਗਦਾ ਕਿ ਸਿੱਖਿਆ ਵਿਭਾਗ ਔਰ ਮਾਣਯੋਗ ਸਿੱਖਿਆ ਸਕੱਤਰ ਸ਼੍ਰੀ ਕ੍ਰਿਸ਼ਨ ਕੁਮਾਰ ਜੀ ਦੀ ਇਹ ਆਨਲਾਈਨ ਸਟੱਡੀ ਰਾਹੀਂ ਜੋ ਸੈਲਫ ਸਟੱਡੀ ਕਰਨ ਦੀ ਮੁਹਿੰਮ ਚਲਾਈ ਗਈ ਹੈ, ਇਸ ਨਾਲ ਇੱਕ ਬਹੁਤ ਵੱਡਾ ਫਾਇਦਾ ਇਹ ਹੋਣ ਜਾ ਰਿਹਾ ਹੈ ਕਿ ਇਹ ਸਾਨੂੰ ਟਿਊਸ਼ਨ ਕਲਚਰ ਤੋਂ ਤੋੜਨ ਵਿੱਚ ਸਹਾਇਕ ਸਿੱਧ ਹੋਵੇਗਾ। ਇਹ ਮੁਹਿੰਮ ਇੱਕ ਰਾਹ ਦਸੇਰਾ ਬਣ ਕੇ ਉਭਰੇਗੀ ਅਤੇ ਮਾਪਿਆਂ ਸਮੇਤ ਵਿਦਿਆਰਥੀਆਂ ਦੇ ਇਸ ਵਹਿਮ ਨੂੰ ਦੂਰ ਕਰੇਗੀ ਕਿ ਉਹਨਾਂ ਦੇ ਬੱਚੇ ਜਾਂ ਵਿਦਿਆਰਥੀ ਆਪਣੇ ਆਪ ਨਹੀਂ ਪੜ੍ਹ ਸਕਦੇ। ਬਲਰਾਜ ਜੀ, ਇਹ ਸਾਡਾ ਦੁਖਾਂਤ ਰਿਹਾ ਕਿ ਸੈਲਫ ਸਟੱਡੀ ਵਰਗੇ ਇੰਨੇ ਅਹਿਮ ਵਿਸ਼ੇ 'ਤੇ ਜ਼ਿਆਦਾ ਚਰਚਾ ਨਹੀਂ ਹੁੰਦੀ, ਲੇਕਿਨ ਖੁਸ਼ੀ ਦੀ ਗੱਲ ਹੈ ਕਿ ਸਿੱਖਿਆ ਵਿਭਾਗ ਅਤੇ ਮਾਣਯੋਗ ਸਿੱਖਿਆ ਸਕੱਤਰ ਸ਼੍ਰੀ ਕ੍ਰਿਸ਼ਨ ਕੁਮਾਰ ਜੀ ਦੀ ਇਸ ਪਹਿਲਕਦਮੀ ਨਾਲ ਇਹ ਅਹਿਮ ਵਿਸ਼ਾ ਅੱਜ ਫਿਰ ਚਰਚਾ ਦਾ ਵਿਸ਼ਾ ਬਣਿਆ।
0: ਜੀ ਬਿਲਕੁਲ, ਸੈਲਫ ਸਟੱਡੀ ਦਾ ਅਹਿਮ ਵਿਸ਼ਾ ਲੰਮੇ ਸਮੇਂ ਤੋਂ ਅਣਗੌਲਿਆ ਹੋਇਆ ਪਿਆ ਸੀ ਜੋ ਕਿ ਫਿਰ ਚਰਚਾ ਵਿੱਚ ਆਇਆ ਹੈ ਅਤੇ ਲਾਜ਼ਮੀ ਤੌਰ 'ਤੇ ਵਿਦਿਆਰਥੀਆਂ ਲਈ ਸਹਾਇਕ ਵੀ ਸਿੱਧ ਹੋਵੇਗਾ। ਲਵੀਸ ਜੀ, ਅਸੀਂ ਵਿਦਿਆਰਥੀਆਂ ਲਈ ਸੈਲਫ ਸਟੱਡੀ ਦੀ ਗੱਲ ਤਾਂ ਕਰਦੇ ਹਾਂ, ਲੇਕਿਨ ਸੈਲਫ ਸਟੱਡੀ ਕਰਨੀ ਕਿਵੇਂ ਹੈ, ਉਸ ਦੀ ਯੋਜਨਾ ਕੀ ਹੋਣੀ ਚਾਹੀਦੀ ਹੈ, ਉਸ ਲਈ ਵਿਦਿਆਰਥੀ ਵੱਲੋਂ ਕੀ ਤਿਆਰੀ ਕੀਤੀ ਜਾਵੇ?
1: ਦੇਖੋ, ਮੇਰਾ ਮੰਨਣਾ ਹੈ ਕਿ ਹਰ ਵਿਦਿਆਰਥੀ ਦਾ ਪੜ੍ਹਨ ਦਾ ਆਪੋ ਆਪਣਾ ਇੱਕ ਅਲੱਗ ਤਰੀਕਾ ਹੁੰਦਾ ਅਤੇ ਹਰ ਵਿਦਿਆਰਥੀ ਆਪਣੇ ਉਸ ਤਰੀਕੇ ਨਾਲ ਹੀ ਬਿਹਤਰ ਪੜ੍ਹ ਪਾਉਂਦਾ। ਲੇਕਿਨ ਫਿਰ ਵੀ ਕੁਝ ਬੁਨਿਆਦੀ ਜਿਹੀ ਗੱਲਾਂ ਦਾ ਧਿਆਨ ਸਾਨੂੰ ਜ਼ਰੂਰ ਰੱਖਣਾ ਪੈਂਦਾ ਜਿਸ 'ਤੇ ਅਮਲ ਕਰਕੇ ਅਸੀਂ ਬਿਹਤਰ ਨਤੀਜੇ ਦੇ ਸਕਦੇ ਹਾਂ। ਉਸ ਵਿੱਚ ਸਭ ਤੋਂ ਪਹਿਲਾਂ ਹੈ ਮਜ਼ਮੂਨਾਂ ਦੀ ਚੋਣ, ਮਤਲਬ ਅਸੀਂ ਕਿਸ ਵਿਸ਼ੇ ਦੇ ਕਿਹੜੇ ਟੌਪਿਕ ਪੜ੍ਹਨੇ ਹਨ ਸੈਲਫ ਸਟੱਡੀ ਰਾਹੀਂ। ਉਹਨਾਂ ਦੀ ਸਪਸ਼ਟਤਾ ਵਿਦਿਆਰਥੀ ਵਿੱਚ ਹੋਣਾ ਬਹੁਤ ਜ਼ਰੂਰੀ ਹੈ। ਦੂਸਰਾ ਹੈ ਪੱਕਾ ਟਾਈਮ ਟੇਬਲ। ਵਿਦਿਆਰਥੀ ਨੂੰ ਇੱਕ ਪੱਕਾ ਟਾਈਮ ਟੇਬਲ ਬਣਾ ਕੇ ਰੱਖਣਾ ਚਾਹੀਦਾ ਹੈ ਕਿ ਉਸਨੇ ਕਿਸ ਦਿਨ ਕਿਸ ਵਿਸ਼ੇ ਦੇ ਕਿਸ ਟੌਪਿਕ ਨੂੰ ਪੜ੍ਹਨਾ ਹੈ। ਇਹ ਟਾਈਮ ਟੇਬਲ 10 ਦਿਨ, ਹਫ਼ਤਾ ਜਾਂ 15 ਦਿਨ ਦਾ ਵੀ ਹੋ ਸਕਦਾ ਹੈ ਅਤੇ ਵਿਦਿਆਰਥੀ ਉਸ ਟਾਈਮ ਟੇਬਲ ਨੂੰ ਲਿਖਤੀ ਰੂਪ ਵਿੱਚ ਬਣਾ ਕੇ ਉਸ ਜਗ੍ਹਾ 'ਤੇ ਲਗਾ ਲਵੇ ਕੰਧ ਨਾਲ ਜਿੱਥੇ ਬੈਠ ਕੇ ਉਹ ਪੜ੍ਹਦਾ, ਤਾਂ ਕਿ ਆਉਂਦੇ ਜਾਂਦੇ ਉਹ ਟਾਈਮ ਟੇਬਲ ਉਸਦੇ ਧਿਆਨ ਵਿੱਚ ਪੈਂਦਾ ਰਹੇ। ਵਿਦਿਆਰਥੀ ਮਨ ਦੇਖੋ ਬਲਰਾਜ ਜੀ ਬਹੁਤ ਚੰਚਲ ਹੁੰਦਾ, ਦਿਮਾਗ ਵਿੱਚ ਹੋਰ ਬਹੁਤ ਚੀਜ਼ਾਂ ਚੱਲਦੀਆਂ ਅਤੇ ਕਈ ਵਾਰ ਉਹਦੇ ਦਿਮਾਗ 'ਚੋਂ ਇਹ ਚੀਜ਼ ਨਿਕਲ ਜਾਂਦੀ ਹੈ। ਲੇਕਿਨ ਵਾਰ ਵਾਰ ਟਾਈਮ ਟੇਬਲ ਅੱਖਾਂ ਦੇ ਸਾਹਮਣੇ ਆਉਣ ਨਾਲ ਉਹ ਪੜ੍ਹਨ ਬੈਠਣ ਲਈ ਪ੍ਰੇਰਿਤ ਹੋ ਸਕਦਾ। ਇਸ ਤੋਂ ਅਗਲਾ ਕੰਮ ਹੈ ਮਜ਼ਮੂਨਾਂ ਦੀ ਤਰਤੀਬ ਕਿ ਕਿਹੜਾ ਟੌਪਿਕ ਪਹਿਲਾਂ ਪੜ੍ਹਨਾ। ਇਹ ਬੜਾ ਅਹਿਮ ਚੀਜ਼ ਹੈ, ਪਹਿਲਾਂ ਕਿਹੜਾ ਟੌਪਿਕ ਪੜ੍ਹਨਾ ਔਰ ਬਾਅਦ ਵਿੱਚ ਕਿਹੜਾ, ਵਿਦਿਆਰਥੀ ਨੂੰ ਇਹ ਪਤਾ ਹੋਣਾ ਚਾਹੀਦਾ ਤਾਂ ਕਿ ਉਹ ਆਸਾਨ ਤੋਂ ਮੁਸ਼ਕਿਲ ਵੱਲ ਨੂੰ ਵਧੇ ਅਤੇ ਪਹਿਲਾਂ ਪੜ੍ਹਿਆ ਹੋਇਆ ਟੌਪਿਕ ਉਹਦੇ ਅਗਲੇ ਪੜ੍ਹਨ ਵਾਲੇ ਟੌਪਿਕ ਦੇ ਵਿੱਚ ਸਹਾਇਕ ਸਿੱਧ ਹੋਵੇ। ਵਿਦਿਆਰਥੀ ਇੱਕ ਚੀਜ਼ ਦਾ ਖਾਸ ਧਿਆਨ ਰੱਖਣ ਕਿ ਉਹ ਇਹ ਸਮਝ ਲੈਣ ਕਿ ਉਹਨਾਂ ਨੇ ਸੈਲਫ ਸਟੱਡੀ ਸਿਰਫ ਪੜ੍ਹਨ ਲਈ ਨਹੀਂ ਕਰਨੀ ਬਲਕਿ ਸਮਝਣ ਲਈ ਕਰਨੀ ਹੈ। ਅਤੇ ਅਖੀਰ ਵਿੱਚ ਸਭ ਤੋਂ ਅਹਿਮ ਫੀਡਬੈਕ, ਇਹ ਬਹੁਤ ਅਹਿਮ ਚੀਜ਼ ਹੈ। ਵਿਦਿਆਰਥੀ ਰਾਤ ਨੂੰ ਸੌਣ ਤੋਂ ਪਹਿਲਾਂ ਆਤਮ ਪੜਚੋਲ ਕਰੇ ਕਿ ਮੈਂ ਜੋ ਪੜ੍ਹਿਆ ਹੈ ਉਹ ਮੇਰੇ ਲਈ ਕੀ ਸਹਾਇਕ ਹੈ, ਮੈਨੂੰ ਉਸਦਾ ਕੀ ਲਾਭ ਹੋਇਆ। ਕਿਉਂਕਿ ਇਹ ਸੈਲਫ ਸਟੱਡੀ ਦੀ ਗੱਲ ਆਪਾਂ ਕਰ ਰਹੇ ਹਾਂ ਅਤੇ ਜਿਹੜੀ ਫੀਡਬੈਕ ਹੈ ਉਹ ਵੀ ਸੈਲਫ ਫੀਡਬੈਕ ਹੀ ਹੋਵੇਗੀ। ਇਸਦਾ ਇੱਕ ਫਾਇਦਾ ਤਾਂ ਇਹ ਹੈ ਕਿ ਜੇਕਰ ਕਿਸੇ ਕਾਰਨ ਉਹ ਕਿਸੇ ਦਿਨ ਨਹੀਂ ਪੜ੍ਹ ਪਾਉਂਦਾ ਤਾਂ ਰਾਤ ਨੂੰ ਸੋਚੇਗਾ ਜ਼ਰੂਰ ਕਿ ਮੈਂ ਅੱਜ ਪੜ੍ਹਿਆ ਨਹੀਂ। ਕਿਉਂਕਿ ਅਕਸਰ ਦੇਖਣ ਵਿੱਚ ਆਉਂਦਾ ਕਿ ਵਿਦਿਆਰਥੀ ਪੜ੍ਹਨ ਦਾ ਪਲੈਨ ਤਾਂ ਬਣਾ ਲੈਂਦੇ ਆ ਪਰ ਉਸਦੇ ਅਮਲ ਕਰਨ ਤੋਂ ਘੇਸਲ ਮਾਰ ਜਾਂਦੇ ਆ। ਸੋ ਇਹ ਉਸਦੀ ਸੈਲਫ ਸਟੱਡੀ ਦੀ ਨਿਰੰਤਰਤਾ ਨੂੰ ਬਣਾਈ ਰੱਖਣ ਲਈ ਬਹੁਤ ਸਹਾਇਕ ਸਿੱਧ ਹੋਏਗਾ।
0: ਜੀ ਬਿਲਕੁਲ ਲਵੀਸ਼ ਜੀ, ਤੁਸੀਂ ਬਹੁਤ ਵਧੀਆ ਸੁਝਾਅ ਦੇ ਰਹੇ ਹੋ, ਬਹੁਤ ਕੰਮ ਦੀਆਂ ਗੱਲਾਂ ਸਰੋਤਿਆਂ ਨਾਲ ਸਾਂਝੀਆਂ ਕਰ ਰਹੇ ਹੋ, ਮੈਨੂੰ ਵੀ ਬਹੁਤ ਚੰਗੀ ਤਰ੍ਹਾਂ ਸਮਝ ਲੱਗ ਰਹੀ ਹੈ ਅਤੇ ਉਮੀਦ ਹੈ ਕਿ ਪ੍ਰੋਗਰਾਮ ਸੁਣਨ ਵਾਲੇ ਸਰੋਤਿਆਂ ਅਤੇ ਖਾਸ ਕਰਕੇ ਵਿਦਿਆਰਥੀਆਂ ਲਈ ਵੀ ਇਹ ਗੱਲਾਂ ਲਾਹੇਵੰਦ ਸਾਬਿਤ ਹੋਣਗੀਆਂ। ਚਰਚਾ ਨੂੰ ਅੱਗੇ ਤੋਰਦੇ ਹੋਏ ਲਵੀਸ਼ ਜੀ, ਇਸ ਗੱਲ 'ਤੇ ਚਾਨਣਾ ਪਾਓ ਕਿ ਅਜਿਹੀ ਪੜ੍ਹਾਈ ਨਾਲ ਅਸੀਂ ਕਹਿ ਸਕਦੇ ਹਾਂ ਕਿ ਵਿਦਿਆਰਥੀ ਸਹੀ ਦਿਸ਼ਾ ਵੱਲ ਅੱਗੇ ਵੱਧ ਰਹੇ ਹਨ ਜਾਂ ਉਸਦੀ ਡਾਇਰੈਕਸ਼ਨ ਸਹੀ ਹੈ?
1: ਜੀ ਬਿਲਕੁਲ, ਅਸੀਂ ਇਹ ਕਹਿ ਸਕਦੇ ਹਾਂ। ਦੇਖੋ ਬਲਰਾਜ ਜੀ, ਕਿਸੇ ਪੜ੍ਹਨ ਵਾਲੇ ਵਿੱਚ ਇਹ ਆਦਤ ਹੋਣਾ ਬਹੁਤ ਜ਼ਰੂਰੀ ਹੈ। ਇਹ ਆਦਤ ਬਣਨਾ ਹੀ ਆਪਣੇ ਆਪ ਵਿੱਚ ਇੱਕ ਉਪਲਬਧੀ ਹੈ। ਤੁਸੀਂ ਇਸ ਨੂੰ ਸਿਰਫ ਸਕੂਲੀ ਪੜ੍ਹਾਈ ਜਾਂ ਸਿਲੇਬਸ ਪੜ੍ਹਨ ਦੀ ਹੱਦ ਤੱਕ ਨਾ ਵਿਚਾਰੋ, ਇਸ ਦਾ ਪ੍ਰਭਾਵ ਬਹੁਤ ਵਿਆਪਕ ਹੈ। ਜ਼ਰਾ ਆਪਣਾ ਬਚਪਨ ਯਾਦ ਕਰੋ। ਅਸੀਂ ਬਚਪਨ ਵਿੱਚ ਵਿਹਲੇ ਬੈਠੇ ਚਾਚਾ ਚੌਧਰੀ, ਨਾਗਰਾਜ ਆਦਿ ਕਈ ਕੌਮਿਕਸ ਅਤੇ ਬਾਲ ਕਹਾਣੀਆਂ ਦੀਆਂ ਕਿਤਾਬਾਂ ਪੜ੍ਹਦੇ ਹੁੰਦੇ ਸੀ। ਇਹ ਵੀ ਇੱਕ ਤਰ੍ਹਾਂ ਦੀ ਸੈਲਫ ਸਟੱਡੀ ਸੀ। ਵਿਹਲੇ ਬੈਠੇ ਅਜਿਹੀਆਂ ਪ੍ਰੇਰਣਾਦਾਈ ਬਾਲ ਕਹਾਣੀਆਂ ਪੜ੍ਹਦੇ ਹੋਏ ਬਿਨਾਂ ਕਿਸੇ ਦੇ ਉਪਦੇਸ਼ ਦਿੱਤਿਆਂ ਹੀ ਕਈ ਤਰ੍ਹਾਂ ਦੀਆਂ ਨੈਤਿਕ ਕਦਰਾਂ ਕੀਮਤਾਂ ਸਹਿਜੇ ਹੀ ਸਾਡੇ ਜੀਵਨ ਦਾ ਹਿੱਸਾ ਬਣ ਗਈਆਂ, ਜਿਵੇਂ ਇਮਾਨਦਾਰੀ, ਸੱਚ ਬੋਲਣਾ, ਧੋਖਾ ਨਾ ਕਰਨਾ। ਇਹਨਾਂ ਕੌਮਿਕਸ ਪੜ੍ਹਨ ਨਾਲ ਸਾਨੂੰ ਵਿਹਲੇ ਸਮੇਂ ਪੜ੍ਹਨ ਦੀ ਆਦਤ ਪਈ, ਜੋ ਪਹਿਲਾਂ ਤਾਂ ਸਾਨੂੰ ਆਪਣੇ ਸਿਲੇਬਸ ਦੇ ਪਾਠ ਪੜ੍ਹਨ ਤੱਕ ਲੈ ਕੇ ਗਈ ਅਤੇ ਫਿਰ ਉਸ ਤੋਂ ਬਾਅਦ ਅੱਗੇ ਵੱਧ ਕੇ ਸਾਹਿਤ ਪੜ੍ਹਨ ਤੱਕ ਲੈ ਗਈ। ਤੁਹਾਨੂੰ ਯਾਦ ਹੋਵੇਗਾ ਕਿ ਆਪਣੇ ਪੱਕੇ ਇਮਤਿਹਾਨ ਦੇਣ ਤੋਂ ਬਾਅਦ ਅਸੀਂ ਸਕੂਲ ਖੁੱਲ੍ਹਣ ਤੋਂ ਪਹਿਲਾਂ ਹੀ ਅਗਲੀ ਜਮਾਤ ਦੀਆਂ ਕਿਤਾਬਾਂ ਲੈ ਕੇ ਉਹਨਾਂ ਨੂੰ ਪੜ੍ਹਨਾ ਸ਼ੁਰੂ ਕਰ ਦਿੰਦੇ ਸੀ, ਜਿਸ ਨਾਲ ਸਕੂਲ ਜਾਣ ਤੋਂ ਪਹਿਲਾਂ ਹੀ ਸਾਨੂੰ ਆਪਣੇ ਅਗਲੇ ਸਿਲੇਬਸ ਬਾਰੇ ਜਾਣ ਪਹਿਚਾਣ ਹੋ ਜਾਂਦੀ ਸੀ ਅਤੇ ਅਧਿਆਪਕ ਦੇ ਪੜ੍ਹਾਉਣ ਵੇਲੇ ਸਾਡੇ ਲਈ ਉਹ ਸਹਾਇਕ ਸਿੱਧ ਹੁੰਦੀ ਸੀ। ਸਾਹਿਤ ਪੜ੍ਹਨ ਦੀ ਚੇਟਕ ਵੀ ਸਾਨੂੰ ਇੱਦਾਂ ਹੀ ਲੱਗੀ। ਬਸ ਹੁਣ ਵੀ ਵਿਦਿਆਰਥੀਆਂ ਨੂੰ ਸੈਲਫ ਸਟੱਡੀ ਰਾਹੀਂ ਸਾਹਿਤ ਪੜ੍ਹਨ ਦੀ ਚੇਟਕ ਲਗਾਉਣੀ ਹੈ, ਫਿਰ ਤੁਸੀਂ ਇਸ ਦੇ ਨਤੀਜੇ ਦੇਖਿਓ। ਇਸ ਨੂੰ ਮੇਰਾ ਕਹਿਣਾ ਹੈ ਕਿ ਥੋੜ੍ਹੇ ਲਾਰਜਰ ਪਰਸਪੈਕਟਿਵ ਵਿੱਚ ਦੇਖੋ। ਜੇਕਰ ਅਜੋਕੀ ਪੀੜ੍ਹੀ ਨੂੰ ਸਾਹਿਤ ਪੜ੍ਹਨ ਦੀ ਚੇਟਕ ਲੱਗ ਗਈ ਨਾ ਤਾਂ ਉਸਦੀਆਂ ਕਈ ਬੁਰੀਆਂ ਆਦਤਾਂ ਦਾ ਖਾਤਮਾ ਆਪਣੇ ਆਪ ਹੋ ਜਾਣਾ। ਜੇਕਰ ਉਹ ਸਾਹਿਤ ਨਾਲ ਜੁੜੇਗਾ ਤਾਂ ਉਹ ਨਸ਼ਿਆਂ ਵਰਗੀਆਂ ਲਾਮਤਾਂ ਤੋਂ ਦੂਰ ਹੋਵੇਗਾ। ਖਾਲੀ ਦਿਮਾਗ ਸ਼ੈਤਾਨ ਦਾ ਘਰ ਹੁੰਦਾ ਤੇ ਜਦੋਂ ਦਿਮਾਗ ਹੀ ਖਾਲੀ ਨਹੀਂ ਰਹੇਗਾ ਤੇ ਸ਼ੈਤਾਨੀ ਤੇ ਹੋਰ ਬੁਰੀਆਂ ਆਦਤਾਂ ਤੋਂ ਵੀ ਬਚੇਗਾ। ਸਾਡੇ ਸਾਰੇ ਸਕੂਲਾਂ ਦੀਆਂ ਲਾਇਬ੍ਰੇਰੀਆਂ ਕਿਤਾਬਾਂ ਨਾਲ ਭਰੀਆਂ ਪਈਆਂ ਤੇ ਇਹ ਲਾਇਬ੍ਰੇਰੀਆਂ ਇਸ ਕੰਮ ਵਿੱਚ ਬਹੁਤ ਸਹਾਇਕ ਸਿੱਧ ਹੋ ਸਕਦੀਆਂ। ਬਲਰਾਜ ਜੀ ਦੇਖਣਾ, ਇਹ ਸੈਲਫ ਸਟੱਡੀ ਦੀ ਆਦਤ ਇੱਕ ਵਾਰ ਵਿਦਿਆਰਥੀਆਂ ਵਿੱਚ ਪੈ ਗਈ ਤਾਂ ਨਿਸ਼ਚੇ ਹੀ ਬਹੁਤ ਸੁੰਦਰ ਨਤੀਜੇ ਭਵਿੱਖ ਵਿੱਚ ਸਾਹਮਣੇ ਆਉਣੇ ਸ਼ੁਰੂ ਹੋ ਜਾਣਗੇ। ਪੜ੍ਹਨ ਦਾ ਆਪਣਾ ਹੀ ਇੱਕ ਨਸ਼ਾ ਹੁੰਦਾ ਤੇ ਜਿਸ ਨੂੰ ਇਹ ਪੜ੍ਹਨ ਵਾਲਾ ਨਸ਼ਾ ਲੱਗ ਜਾਂਦਾ ਨਾ, ਉਹਨੂੰ ਫਿਰ ਕੋਈ ਹੋਰ ਦੂਸਰਾ ਨਸ਼ਾ ਨਹੀਂ ਲੱਗਦਾ। ਇਹ ਪੰਜਾਬ ਦੀ ਨਵੀਂ ਜਵਾਨੀ ਨੂੰ ਇਸ ਦਲਦਲ ਵਿੱਚੋਂ ਕੱਢਣ ਦਾ ਇੱਕ ਸਾਧਨ ਬਣੇਗਾ, ਐਸਾ ਮੇਰਾ ਪੱਕਾ ਵਿਸ਼ਵਾਸ ਹੈ।
0: ਸ਼ਾਲਾ ਲਵੀਰ ਜੀ, ਇਸ ਤਰ੍ਹਾਂ ਹੀ ਹੋਵੇ ਕਿ ਪੰਜਾਬ ਦੀ ਜਵਾਨੀ ਨਸ਼ੇ ਵਰਗੇ ਕੋੜ ਤੋਂ ਦੂਰ ਹੋਵੇ ਤੇ ਪੜ੍ਹਨ ਪੜ੍ਹਾਉਣ ਦਾ ਨਸ਼ਾ ਉਹਨਾਂ ਨੂੰ ਲੱਗ ਜਾਵੇ। ਲਵੀਸ਼ ਜੀ, ਅਸੀਂ ਵੇਖਦੇ ਹਾਂ ਕਿ ਵਿਦਿਆਰਥੀ ਆਪਣਾ ਗੋਲ ਨੂੰ ਲੈ ਕੇ ਜ਼ਿਆਦਾ ਸਪਸ਼ਟ ਨਹੀਂ ਹੁੰਦੇ, ਉਹ ਪੜ੍ਹਾਈ ਲਈ ਜ਼ਿਆਦਾ ਅਵੇਅਰ ਵੀ ਨਹੀਂ ਹੁੰਦੇ ਅਤੇ ਕਈ ਵਾਰੀ ਪੜ੍ਹਾਈ ਵਿੱਚੋਂ ਵੀ ਛੱਡ ਦਿੰਦੇ ਹਨ। ਕੀ ਸੈਲਫ ਸਟੱਡੀ ਇਸ ਕੰਮ ਵਿੱਚ ਵਿਦਿਆਰਥੀਆਂ ਲਈ ਸਹਾਇਕ ਹੋ ਸਕਦੀ ਹੈ?
1: ਇਹ ਗੱਲ ਬਿਲਕੁਲ ਠੀਕ ਹੈ ਕਿ ਕਈ ਵਿਦਿਆਰਥੀ ਔਰ ਖਾਸ ਤੌਰ 'ਤੇ ਪੇਂਡੂ ਖੇਤਰਾਂ ਦੇ ਵਿਦਿਆਰਥੀ ਆਪਣੇ ਗੋਲ ਨੂੰ ਲੈ ਕੇ ਜ਼ਿਆਦਾ ਚੇਤੰਨ ਨਹੀਂ ਹੁੰਦੇ। ਕਿਉਂ ਪੜ੍ਹਨਾ ਅਤੇ ਕੀ ਪੜ੍ਹਨਾ ਇਸ ਬਾਰੇ ਉਹਨਾਂ ਨੂੰ ਬਹੁਤ ਭੁਲੇਖਾ ਹੁੰਦਾ। ਕਈ ਵਿਦਿਆਰਥੀ ਆਪਣੀ ਪੜ੍ਹਾਈ ਲਈ ਬਹੁਤੇ ਸੰਜੀਦਾ ਵੀ ਨਹੀਂ ਹੁੰਦੇ, ਜੋ ਕਿ ਸਿਰਫ ਪਾਸ ਹੋਣ ਲਈ ਪੜ੍ਹਦੇ ਆ। ਇਹ ਇੱਕ ਬਹੁਤ ਬੜਾ ਵੱਡਾ ਦੁਖਾਂਤ ਹੈ ਬਲਰਾਜ ਜੀ ਕਿ ਪੜ੍ਹਾਈ ਨੂੰ ਅਸੀਂ ਨੰਬਰ ਗੇਮ ਨਾਲ ਜੋੜ ਕੇ ਉਹਦੇ ਵਿੱਚ ਉਲਝਾ ਦਿੱਤਾ। ਪਰਸੈਂਟੇਜ ਦੀ ਖੇਡ ਬਣਾ ਦਿੱਤੀ ਗਈ ਹੈ, ਜੋ ਕਿ ਪੜ੍ਹਾਈ ਅਤੇ ਰੁਜ਼ਗਾਰ ਨਾਲ ਸੰਬੰਧਿਤ ਸਾਰੀਆਂ ਸਮੱਸਿਆਵਾਂ ਦੀ ਜੜ੍ਹ ਹੈ। ਮੈਂ ਆਪਣੇ ਅਧਿਆਪਨ ਦੇ ਤਜ਼ੁਰਬੇ ਤੋਂ ਮਹਿਸੂਸ ਕੀਤਾ ਕਿ ਕੁਝ ਵਿਦਿਆਰਥੀ ਪੜ੍ਹਾਈ ਨੂੰ ਲੈ ਕੇ ਇਸ ਲਈ ਸੰਜੀਦਾ ਨਹੀਂ ਹੁੰਦੇ ਕਿ ਉਹਨਾਂ ਨੂੰ ਲੱਗਦਾ ਹੈ ਕਿ ਉਹ 'ਚ ਸਿੱਖਿਆ ਪ੍ਰਾਪਤ ਨਹੀਂ ਕਰ ਸਕਣਗੇ। ਕਈ ਵਾਰ ਇਸ ਦਾ ਕਾਰਨ ਸਾਧਨਾਂ ਦੀ ਕਮੀ ਹੁੰਦਾ ਅਤੇ ਕਈ ਵਾਰ ਪਿੰਡਾਂ ਤੋਂ ਉੱਚ ਸਿੱਖਿਆ ਦੇ ਅਦਾਰਿਆਂ ਦੀ ਦੂਰੀ ਇਸ ਦਾ ਕਾਰਨ ਬਣਦੀ ਹੈ। ਖਾਸ ਤੌਰ 'ਤੇ ਪੇਂਡੂ ਖੇਤਰ ਦੀ ਕੁੜੀਆਂ ਨੂੰ ਇਹ ਸਮੱਸਿਆ ਜ਼ਿਆਦਾ ਆਉਂਦੀ ਹੈ ਕਿ ਮਾਪੇ ਉਹਨਾਂ ਨੂੰ ਜ਼ਿਆਦਾ ਦੂਰ ਪੜ੍ਹਨ ਵਾਸਤੇ ਨਹੀਂ ਭੇਜਦੇ ਅਤੇ ਉਹ 10ਵੀਂ ਜਾਂ 12ਵੀਂ ਜੋ ਵੀ ਪਿੰਡ ਵਿੱਚ ਜਾਂ ਨਜ਼ਦੀਕ ਉਪਲਬਧ ਹੈ ਉਨੀ ਪੜ੍ਹਾਈ ਕਰਵਾਉਂਦੇ ਹਨ। ਜਦੋਂ ਵਿਦਿਆਰਥੀ ਨੂੰ ਪਤਾ ਹੁੰਦਾ ਕਿ ਉਸਨੇ ਅੱਗੇ ਨਹੀਂ ਪੜ੍ਹਨਾ ਤਾਂ ਉਹ ਪਹਿਲਾਂ ਹੀ ਪੜ੍ਹਾਈ ਪ੍ਰਤੀ ਗੈਰ ਸੰਜੀਦਾ ਹੋ ਜਾਂਦਾ ਅਤੇ 10ਵੀਂ 12ਵੀਂ ਵਿੱਚ ਵੀ ਜ਼ਿਆਦਾ ਖੁੱਭ ਕੇ ਨਹੀਂ ਪੜ੍ਹਦਾ। ਇਸੇ ਸੈਲਫ ਸਟੱਡੀ ਦਾ ਇੱਥੇ ਰੋਲ ਬਹੁਤ ਮਹੱਤਵਪੂਰਨ ਹੋ ਜਾਂਦਾ ਹੈ। ਜੇਕਰ ਵਿਦਿਆਰਥੀ ਨੂੰ ਸੈਲਫ ਸਟੱਡੀ ਦੀ ਆਦਤ ਹੈ ਤਾਂ ਉਹ ਪ੍ਰਾਈਵੇਟ ਸਕੀਮ ਆਫ ਸਟੱਡੀ ਦੇ ਤਹਿਤ ਘਰ ਬੈਠੇ ਵੀ ਉੱਚ ਸਿੱਖਿਆ ਦੀ ਪ੍ਰਾਪਤੀ ਕਰ ਸਕਦਾ ਔਰ ਇਹਦੇ ਨਾਲ ਆਪਣੀ ਉੱਚ ਸਿੱਖਿਆ ਪ੍ਰਾਪਤ ਕਰਨ ਦੀ ਜਿਹੜੀ ਉਹਦੀ ਇੱਛਾ ਹੈ ਉਹ ਪੂਰੀ ਕੀਤੀ ਜਾ ਸਕਦੀ ਹੈ। ਬਤੌਰ ਪ੍ਰਾਈਵੇਟ ਕੈਂਡੀਡੇਟ ਉਹ ਜਿੰਨੀਆਂ ਮਰਜ਼ੀ ਡਿਗਰੀਆਂ ਹਾਸਲ ਕਰ ਸਕਦਾ ਹੈ, ਲੇਕਿਨ ਇਸ ਲਈ ਉਸ ਵਿੱਚ ਸੈਲਫ ਸਟੱਡੀ ਦੀ ਆਦਤ ਹੋਣਾ ਬਹੁਤ ਜ਼ਰੂਰੀ ਹੈ। ਮੈਂ ਤੁਹਾਨੂੰ ਆਪਣੀ ਉਦਾਹਰਨ ਦੇ ਕੇ ਦੱਸਾਂ ਬਲਰਾਜ ਜੀ, ਮੈਂ ਬੀਐਡ ਕਰਨ ਤੋਂ ਉਪਰੰਤ ਨੌਕਰੀ ਕਰਨ ਲੱਗ ਗਿਆ ਅਤੇ ਉਸ ਤੋਂ ਬਾਅਦ ਮੈਂ 3 ਵਿਸ਼ਿਆਂ ਵਿੱਚ MA ਕੀਤੀ ਬਤੌਰ ਪ੍ਰਾਈਵੇਟ ਕੈਂਡੀਡੇਟ ਔਰ 3 ਵਿੱਚ ਫਸਟ ਡਿਵੀਜ਼ਨ ਮੇਰੀ ਆਈ। ਇਹ ਕਿਉਂ ਪੋਸੀਬਲ ਹੋਇਆ, ਕਿਉਂ ਸੰਭਵ ਹੋਇਆ? ਕਿਉਂਕਿ ਮੈਨੂੰ ਸੈਲਫ ਸਟੱਡੀ ਦੀ ਆਦਤ ਸੀ ਅਤੇ ਆਦਤ ਹੈ। ਆਪਣੇ ਸਿਲੇਬਸ ਦੀਆਂ ਕਿਤਾਬਾਂ ਖਰੀਦ ਲੈਣੀਆਂ ਅਤੇ ਬਿਨਾਂ ਕਾਲਜ ਗਏ ਬਿਨਾਂ ਅਧਿਆਪਕ ਦੇ ਘਰ ਬੈਠੇ ਉਹਨਾਂ ਨੂੰ ਪੜ੍ਹਦੇ ਰਹਿਣਾ ਅਤੇ ਇਮਤਿਹਾਨ ਦੇ ਦੇਣਾ। ਇਸ ਤਰੀਕੇ ਨਾਲ ਸੈਲਫ ਸਟੱਡੀ ਅਜਿਹੇ ਬਹੁਤ ਸਾਰੇ ਵਿਦਿਆਰਥੀਆਂ ਲਈ ਲਾਹੇਵੰਦ ਸਾਬਿਤ ਹੋ ਸਕਦੀ ਹੈ ਜੋ ਕਿਸੇ ਕਰਕੇ ਕਾਲਜਾਂ ਵਿੱਚ ਨਹੀਂ ਜਾ ਸਕਦੇ, ਲੇਕਿਨ ਇਸ ਤਰ੍ਹਾਂ ਉਹ ਆਪਣੀ ਉਚੇਰੀ ਵਿੱਦਿਆ ਨੂੰ ਹਾਸਲ ਕਰਨ ਦਿਆ ਆਪਣਾ ਸੁਪਨਾ ਜਿਹੜਾ ਉਹ ਪੂਰਾ ਕਰ ਸਕਦੇ ਆ।
0: ਬਹੁਤ ਅੱਛਾ ਲਵੀਰ ਜੀ, ਲੇਕਿਨ ਜਿਵੇਂ ਤੁਸੀਂ ਕਿਹਾ ਕਿ ਸੈਲਫ ਸਟੱਡੀ ਨਾਲ ਘਰ ਬੈਠੇ ਬਿਨਾਂ ਅਧਿਆਪਕ ਦੇ ਹੀ ਪੜ੍ਹਾਈ ਕੀਤੀ ਜਾ ਸਕਦੀ ਹੈ, ਕੀ ਤੁਹਾਨੂੰ ਨਹੀਂ ਲੱਗਦਾ ਕਿ ਆਉਣ ਵਾਲੇ ਸਮੇਂ ਵਿੱਚ ਇਹ ਆਨਲਾਈਨ ਸਟੱਡੀ ਸਕੂਲ ਸਿਸਟਮ ਦਾ ਬਦਲ ਬਣ ਜਾਵੇਗੀ? ਹੋ ਸਕਦਾ ਇਸ ਨਾਲ ਭਵਿੱਖ ਵਿੱਚ ਸਕੂਲਾਂ ਦੀ ਲੋੜ ਵੀ ਨਾ ਰਹੇ?
1: ਬਲਰਾਜ ਜੀ, ਤੁਸੀਂ ਬਹੁਤ ਵਧੀਆ ਪ੍ਰਸ਼ਨ ਪੁੱਛਿਆ ਔਰ ਮੈਂ ਚਾਹੁੰਦਾ ਸੀ ਕਿ ਇਹ ਪ੍ਰਸ਼ਨ ਆਪਣੀ ਚਰਚਾ ਵਿੱਚ ਜ਼ਰੂਰ ਆਵੇ। ਇੱਥੇ ਮੈਂ ਪਹਿਲਾਂ ਇਹ ਸਪਸ਼ਟ ਕਰ ਦਿਆਂ ਕਿ ਸਕੂਲ ਹੁੰਦਾ ਕੀ ਹੈ। ਸਕੂਲ ਕੇਵਲ ਪ੍ਰੀਖਿਆ ਪਾਸ ਕਰਨ ਵਾਲੀ ਥਾਂ ਨਹੀਂ ਹੈ। ਵਿਦਿਆਰਥੀ ਵਾਸਤੇ ਉਸਦੇ ਸਰਵਪੱਖੀ ਵਿਕਾਸ ਦੀ ਥਾਂ ਹੈ। ਵਿਦਿਆਰਥੀ ਦੀ ਓਵਰਆਲ ਪਰਸਨੈਲਿਟੀ ਡਿਵੈਲਪਮੈਂਟ ਦਾ ਮੁੱਢ ਸਕੂਲ 'ਚੋਂ ਬੱਝਦਾ ਹੈ। ਸਕੂਲ ਵਿੱਚ ਵੱਖ ਵੱਖ ਰੁਚੀਆਂ ਦੇ, ਵੱਖ ਵੱਖ ਪਿਛੋਕੜ ਦੇ, ਵੱਖ ਵੱਖ ਸੁਭਾਵਾਂ ਦੇ ਵਿਦਿਆਰਥੀ ਆਉਂਦੇ ਨੇ। ਉਹ ਇਕੱਠੇ ਖੇਡਦੇ ਨੇ, ਪੜ੍ਹਦੇ ਨੇ, ਬੈਠਦੇ ਨੇ, ਘੁੰਮਦੇ ਨੇ, ਰੋਟੀ ਖਾਂਦੇ ਨੇ ਅਤੇ ਆਪਣੀਆਂ ਦੋਸਤੀਆਂ ਪਾਉਂਦੇ ਨੇ। ਸਵੇਰ ਦੀ ਸਭਾ ਵਿੱਚ ਖੜਾ ਵਖੜਾ ਵਿਦਿਆਰਥੀ ਬਿਨਾਂ ਕਿਸੇ ਪੜ੍ਹਾਈ ਦੇ ਨੈਤਿਕ ਕਦਰਾਂ ਕੀਮਤਾਂ ਦਾ ਪਾਠ ਸਿੱਖ ਜਾਂਦਾ। ਸਕੂਲ ਵਿੱਚ ਵਿਚਰਦਿਆਂ ਉਹ ਮਿਲ ਕੇ ਕੰਮ ਕਰਨ ਦੀ ਆਦਤ ਗ੍ਰਹਿਣ ਕਰਦਾ। ਕਿਸੇ ਹੋਰ ਦੇ ਵਿਚਾਰ ਨੂੰ ਸੁਣਨਾ ਤੇ ਅਹਿਮੀਅਤ ਦੇਣਾ ਇਹ ਉਹ ਸਕੂਲ ਤੋਂ ਸਿੱਖਦਾ। ਸਕੂਲ ਤੋਂ ਉਹ ਅਨੁਸ਼ਾਸਨ ਸਿੱਖਦਾ, ਦੁਨੀਆਂ ਵਿੱਚ ਵਿਚਰਨਾ ਸਿੱਖਦਾ ਤੇ ਭਵਿੱਖ ਵਿੱਚ ਆਉਣ ਵਾਲੀਆਂ ਚੁਣੌਤੀਆਂ ਦਾ ਮੁਕਾਬਲਾ ਕਿਵੇਂ ਕਰਨਾ ਇਹ ਸਿੱਖਦਾ। ਖੇਡਦੇ ਹੋਏ ਉਹ ਆਪਸੀ ਸਹਿਯੋਗ ਸਿੱਖਦਾ। ਪਹਿਨੀ ਹੋਈ ਇੱਕੋ ਜਿਹੀ ਵਰਦੀ ਤੋਂ ਉਹ ਬਰਾਬਰਤਾ ਦਾ ਪਾਠ ਸਿੱਖਦਾ ਤੇ ਇਹ ਸਭ ਉਹ ਘਰ ਬੈਠ ਕੇ ਕੇਵਲ ਕਿਤਾਬਾਂ ਪੜ੍ਹ ਕੇ ਨਹੀਂ ਸਿੱਖ ਸਕਦਾ। ਸਕੂਲ ਉਸਨੂੰ ਪੂਰਨ ਇਨਸਾਨ ਬਣਾਉਂਦਾ। ਤੁਸੀਂ ਦੇਖੋ ਸਕੂਲ ਦੀਆਂ ਬਣੀਆਂ ਦੋਸਤੀਆਂ ਅਖੀਰਲੇ ਸਾਹ ਤੱਕ ਨਿਭਦੀਆਂ। ਸਕੂਲ ਵਿੱਚ ਬੱਚੇ ਦਾ ਕੇਵਲ ਅਕਾਦਮਿਕ ਵਿਕਾਸ ਹੀ ਨਹੀਂ ਹੁੰਦਾ ਬਲਕਿ ਉਸਦੇ ਨਾਲ ਨਾਲ ਉਸਦਾ ਭਾਵਨਾਤਮਕ ਵਿਕਾਸ, ਸੱਭਿਆਚਾਰਕ ਵਿਕਾਸ, ਨੈਤਿਕ ਵਿਕਾਸ, ਸਰੀਰਕ, ਮਨੋਵਿਗਿਆਨਿਕ, ਸਮਾਜਿਕ, ਆਤਮਿਕ ਤੇ ਮਾਨਸਿਕ ਵਿਕਾਸ ਵੀ ਹੁੰਦਾ। ਬੱਚੇ ਦੇ ਜੀਵਨ ਵਿੱਚ ਅਧਿਆਪਕ ਦਾ ਬਹੁਤ ਵੱਡਾ ਰੋਲ ਹੈ ਤੇ ਜੋ ਉਸਨੂੰ ਸਕੂਲ ਵਿੱਚ ਹੀ ਪ੍ਰਾਪਤ ਹੁੰਦਾ। ਅਧਿਆਪਕ ਕੇਵਲ ਉਸਨੂੰ ਕਿਤਾਬੀ ਗਿਆਨ ਹੀ ਨਹੀਂ ਦਿੰਦਾ ਬਲਕਿ ਉਸਨੂੰ ਜੀਵਨ ਜਾਂਚ ਸਿਖਾਉਂਦਾ, ਉਹਦੇ ਲਈ ਪ੍ਰੇਰਣਾ ਪੁੰਜ ਬਣਦਾ। ਬਲਰਾਜ ਜੀ, ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਮੈਂ ਵੀ ਆਪਣੇ ਇੱਕ ਅਧਿਆਪਕ ਸ਼੍ਰੀ ਰਾਮ ਗੋਪਾਲ ਸਾਗਰ, ਜੋ ਕਿ ਜਲੰਧਰ ਦੇ ਰਹਿਣ ਵਾਲੇ ਨੇ, ਉਹਨਾਂ ਤੋਂ ਪ੍ਰੇਰਿਤ ਹੋ ਕੇ ਅਧਿਆਪਨ ਦੇ ਇਸ ਕਿੱਤੇ ਨਾਲ ਜੁੜਿਆ। ਸੋ ਮੇਰੀ ਬੇਨਤੀ ਹੈ ਕਿ ਸਕੂਲ ਨੂੰ ਤੁਸੀਂ ਕੇਵਲ ਸਿਲੇਬਸ ਦੀ ਪੜ੍ਹਾਈ ਤੱਕ ਜਾਂ ਕਲਾਸਾਂ ਪਾਸ ਕਰਨ ਤੱਕ ਮਹਿਦੂਦ ਨਾ ਰੱਖੋ। ਸਕੂਲ ਦੀ ਧਾਰਨਾ ਇਹ ਸਭ ਤੋਂ ਕਿਤੇ ਵੱਧ ਵਿਸਤ੍ਰਿਤ ਅਤੇ ਵਿਆਪਕ ਹੈ। ਮੇਰੀ ਜਿਹੜੀ ਉੱਪਰ ਕਹੀ ਗੱਲ ਹੈ, ਜੋ ਪ੍ਰਾਈਵੇਟ ਸਕੀਮ ਆਫ ਸਟੱਡੀ ਦੀ ਮੈਂ ਗੱਲ ਕੀਤੀ ਕਿ ਬੱਚਾ ਆਪਣੇ ਘਰ ਬੈਠ ਕੇ ਬਿਨਾਂ ਅਧਿਆਪਕ ਦੇ ਜਾਂ ਬਿਨਾਂ ਕਾਲਜ ਦੇ ਕਿਤਾਬਾਂ ਪੜ੍ਹ ਕੇ ਸੈਲਫ ਸਟੱਡੀ ਨਾਲ ਪੜ੍ਹ ਸਕਦਾ, ਉਹ ਉਚੇਰੀ ਸਿੱਖਿਆ 'ਤੇ ਲਾਗੂ ਹੁੰਦੀ ਹੈ। ਜਦੋਂ ਤੱਕ ਬੱਚਾ ਮਚਿਓਰ ਹੋ ਚੁੱਕਾ, ਉਸ ਦੇ ਵਿੱਚ ਜਿਹੜੀਆਂ ਇਹ ਨੈਤਿਕ ਕਦਰਾਂ ਕੀਮਤਾਂ ਦੇ ਨਾਲ ਨਾਲ ਹੋਰ ਮਨੋਵਿਗਿਆਨਿਕ ਵਿਕਾਸ, ਕਈ ਤਰ੍ਹਾਂ ਦੀਆਂ ਉਹਦੇ ਜਿਹੜੇ ਗੁਣ ਨੇ, ਉਹ ਉੱਭਰ ਕੇ ਬਣ ਚੁੱਕੇ ਨੇ, ਉਹ ਉਹਦੇ ਪਰਸਨੈਲਿਟੀ ਦਾ ਹਿੱਸਾ ਬਣ ਚੁੱਕੇ ਨੇ। ਇਹ ਸੈਲਫ ਸਟੱਡੀ ਦਾ ਕੰਮ ਸਕੂਲੀ ਪੜ੍ਹਾਈ ਦੇ ਦੌਰਾਨ ਉਹਦਾ ਬਦਲ ਨਹੀਂ ਹੋ ਸਕਦਾ। ਹਾਂ, ਸੈਲਫ ਸਟੱਡੀ ਆਪਣੇ ਸਕੂਲ ਐਜੂਕੇਸ਼ਨ ਦਾ ਇੱਕ ਸਹਾਇਕ ਹੋ ਸਕਦਾ, ਲੇਕਿਨ ਉਸਦਾ ਬਦਲ ਕਦੇ ਨਹੀਂ ਹੋ ਸਕਦਾ। ਇਸ ਚੀਜ਼ ਨੂੰ ਸਾਨੂੰ ਕਦੀ ਆਪਣੇ ਅੱਖੋਂ ਪਰੋਖੇ ਨਹੀਂ ਕਰਨਾ ਚਾਹੀਦਾ।
0: ਜੀ ਬਿਲਕੁਲ ਵੀਰ ਜੀ, ਜਿਵੇਂ ਤੁਸੀਂ ਕਿਹਾ ਕਿ ਸਕੂਲ ਕੇਵਲ ਕਿਤਾਬੀ ਪੜ੍ਹਾਈ ਤੱਕ ਸੀਮਤ ਨਹੀਂ ਹੈ ਬਲਕਿ ਇਸ ਤੋਂ ਕਿਤੇ ਵੱਧ ਕੇ ਹੈ, ਅਤੇ ਸੈਲਫ ਸਟੱਡੀ ਪੜ੍ਹਾਈ ਦਾ ਇੱਕ ਅੰਗ ਹੀ ਹੈ। ਇੱਕ ਆਖਰੀ ਗੱਲ ਹੋਰ, ਤੁਹਾਨੂੰ ਕੀ ਲੱਗਦਾ ਹੈ ਕਿ ਸੈਲਫ ਸਟੱਡੀ ਵਿੱਚ ਮਾਪਿਆਂ ਅਤੇ ਅਧਿਆਪਕ ਦਾ ਕੀ ਰੋਲ ਹੋ ਸਕਦਾ ਹੈ, ਭਾਵ ਕਿ ਇਸ ਆਦਤ ਨੂੰ ਡਿਵੈਲਪ ਕਰਨ ਲਈ ਇਹਨਾਂ ਦੀ ਕੀ ਭੂਮਿਕਾ ਹੋ ਸਕਦੀ ਹੈ?
1: ਜੀ ਬਲਰਾਜ ਜੀ, ਅਧਿਆਪਕ ਔਰ ਮਾਪੇ ਇਹ ਸਾਡੀ ਪੜ੍ਹਾਈ ਦਾ ਬਹੁਤ ਵੱਡਾ ਅੰਗ ਨੇ ਔਰ ਇਹਨਾਂ ਦੀ ਬਹੁਤ ਮਹੱਤਵਪੂਰਨ ਭੂਮਿਕਾ ਹੈ। ਸਿਰਫ ਸੈਲਫ ਸਟੱਡੀ ਨਹੀਂ ਬਲਕਿ ਸਮੁੱਚੀ ਪੜ੍ਹਾਈ ਵਿੱਚ ਇਹਨਾਂ ਦੀ ਭੂਮਿਕਾ ਬਹੁਤ ਜ਼ਿਆਦਾ ਅਹਿਮ ਅਤੇ ਵੱਡੀ ਹੈ। ਮੇਰਾ ਮੰਨਣਾ ਹੈ ਕਿ ਸਾਡਾ ਜਿਹੜਾ ਐਜੂਕੇਸ਼ਨ ਸਿਸਟਮ ਹੈ ਜਾਂ ਸਟੱਡੀ ਹੈ, ਇਹ ਇੱਕ ਤਿਪਹੀਆ ਵਾਹਨ ਆਟੋ ਰਿਕਸ਼ਾ ਵਾਂਗ ਹੈ, ਜਿਹਦਾ ਇੱਕ ਪਹੀਆ ਸਟੂਡੈਂਟ ਹੈ, ਦੂਸਰਾ ਅਧਿਆਪਕ ਹੈ ਅਤੇ ਤੀਸਰਾ ਉਹਦੇ ਮਾਪੇ ਹੈ। ਅਤੇ ਜਦੋਂ ਤਿੰਨੇ ਪਹੀਆਂ ਵਿੱਚ, ਤਿੰਨੇ ਟਾਇਰਾਂ ਵਿੱਚ ਠੀਕ ਹਵਾ ਹੋਏਗੀ, ਠੀਕ ਪ੍ਰੈਸ਼ਰ ਹੋਏਗਾ, ਉਹਨਾਂ ਦਾ ਸਾਰਾ ਪਹੀਏ ਠੀਕ ਕੰਮ ਕਰਦੇ ਹੋਣਗੇ, ਤਾਂ ਉਹ ਜਿਹੜਾ ਤਪਹੀਆ ਵਾਹਨ ਹੈ ਉਹ ਜ਼ਿਆਦਾ ਵਧੀਆ ਤਰੀਕੇ ਨਾਲ ਬਿਨਾਂ ਕਿਸੇ ਰੋਕ ਟੋਕ ਦੇ ਉਹ ਅੱਗੇ ਵੱਧ ਸਕਦਾ। ਅਤੇ ਜਦੋਂ ਇਹ ਤਿੰਨਾਂ ਵਿੱਚੋਂ ਕੋਈ ਇੱਕ ਪਹੀਆ ਵੀ ਠੀਕ ਨਹੀਂ ਕੰਮ ਕਰਦਾ ਤਾਂ ਸਵਾਰੀ ਬੈਠੀ ਹੋਈ ਨੂੰ ਝਟਕੇ ਲੱਗਦੇ। ਇਸੇ ਤਰ੍ਹਾਂ ਸਾਡਾ ਸਕੂਲ ਸਿਸਟਮ ਜਾਂ ਐਜੂਕੇਸ਼ਨ ਸਿਸਟਮ ਵੀ ਤਪਹੀਏ ਵਾਹਨ ਵਾਂਗੂ ਹੈ, ਅਤੇ ਉਹਨੂੰ ਸਮੂਥ ਚੱਲਣ ਵਾਸਤੇ ਇਹਨਾਂ ਤਿੰਨਾਂ ਦਾ ਠੀਕ ਹੋਣਾ ਬਹੁਤ ਜ਼ਰੂਰੀ ਹੈ। ਅਤੇ ਜਿੱਥੋਂ ਤੱਕ ਗੱਲ ਕਰੀਏ ਸੈਲਫ ਸਟੱਡੀ ਵਿੱਚ ਮਾਪਿਆਂ ਦੀ, ਤਾਂ ਉਹਨਾਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਬੱਚੇ ਨੂੰ ਸੈਲਫ ਸਟੱਡੀ ਲਈ ਹਮੇਸ਼ਾ ਪ੍ਰੇਰਿਤ ਕਰਨ। ਉਹਨਾਂ ਨੂੰ ਬਚਪਨ ਵਿੱਚ ਇਹੋ ਜਿਹੀਆਂ ਕਿਤਾਬਾਂ, ਕਹਾਣੀਆਂ ਦੀਆਂ ਲੈ ਕੇ ਦੇਣ ਜਿਹੜੀਆਂ ਅਸੀਂ ਆਪਣੇ ਬਚਪਨ 'ਚ ਪੜ੍ਹਦੇ ਰਹੇ, ਉਹਨਾਂ ਨੂੰ ਉਹ ਸਮਾਨ ਪ੍ਰੋਵਾਈਡ ਕਰਵਾ ਸਕਣ ਜਿੱਥੋਂ ਤੱਕ ਸੰਭਵ ਹੋ ਸਕੇ, ਤਾਂ ਕਿ ਬੱਚਿਆਂ ਦੇ ਵਿੱਚ ਸੈਲਫ ਸਟੱਡੀ ਦੀ ਆਦਤ ਉਹ ਬਣੇ, ਅਤੇ ਉਹਨਾਂ ਨੂੰ ਸੈਲਫ ਸਟੱਡੀ ਦਾ ਸਮਾਂ ਦੇਣ। ਜਿਹੜਾ ਸੈਲਫ ਸਟੱਡੀ ਦਾ ਸਮਾਂ ਬੱਚੇ ਨੇ ਨਿਰਧਾਰਿਤ ਕੀਤਾ, ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਹੈ ਟਾਈਮ ਟੇਬਲ ਬਣਾ ਕੇ ਰੱਖਣ ਦੀ, ਤਾਂ ਉਸ ਟਾਈਮ ਦੇ ਦੌਰਾਨ ਉਹਨੂੰ ਕੋਈ ਹੋਰ ਕੰਮ ਕਰਨ ਨੂੰ ਨਾ ਕਹਿਣ। ਇਸ ਤੋਂ ਇਲਾਵਾ ਉਹ ਬੱਚੇ ਨੂੰ ਮਾਪੇ ਉਸਦੇ ਪੜ੍ਹੇ ਬਾਰੇ ਪੁੱਛਦੇ ਰਹਿਣ ਅਤੇ ਪ੍ਰੇਰਿਤ ਕਰਦੇ ਰਹਿਣ। ਦੂਜੇ ਪਾਸੇ ਤੁਸੀਂ ਗੱਲ ਕੀਤੀ ਅਧਿਆਪਕ ਦੀ, ਤਾਂ ਅਧਿਆਪਕ ਦੀ ਭੂਮਿਕਾ ਮੇਰੇ ਹਿਸਾਬ ਨਾਲ ਇਸ ਸਾਰੇ ਕੰਮ ਵਿੱਚ ਸਭ ਤੋਂ ਜ਼ਿਆਦਾ ਵੱਡੀ ਹੈ, ਕਿਉਂਕਿ ਬੱਚਾ ਸਭ ਤੋਂ ਜ਼ਿਆਦਾ ਅਧਿਆਪਕ ਦੇ ਕਹੇ 'ਤੇ ਪ੍ਰੇਰਿਤ ਹੁੰਦਾ। ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਅਸੀਂ ਜਦੋਂ ਇਹ ਪ੍ਰਿੰਸੀਪਲ ਦਾ ਟੈਸਟ PPSC ਦਾ ਦਿੱਤਾ ਅਤੇ ਉਸ ਤੋਂ ਬਾਅਦ ਅਸੀਂ ਸ਼ੋਰਟਲਿਸਟ ਹੋਏ, ਔਰ ਇੱਕ ਮੇਰੇ ਦੋਸਤ ਬਣੇ ਇਸ ਦੌਰਾਨ ਪ੍ਰੀਤ ਇੰਦਰ ਕਈ, ਉਹ ਵੀ ਪ੍ਰਿੰਸੀਪਲ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੰਨਿਆ ਭੀਖੀ ਵਿਖ ਮਾਨਸਾ ਜ਼ਿਲ੍ਹਾ 'ਚ। ਤਾਂ ਉਹਨਾਂ ਨਾਲ ਫੋਨ 'ਤੇ ਕਈ ਵਾਰ ਚਰਚਾ ਹੁੰਦੀ ਸੀ, ਤਾਂ ਇੱਕ ਦਿਨ ਇਸ ਸੈਲਫ ਸਟੱਡੀ ਨੂੰ ਲੈ ਕੇ ਵੀ ਸਾਡੀ ਉਹ 'ਤੇ ਚਰਚਾ ਹੋਈ, ਤਾਂ ਉਹਨਾਂ ਨੇ ਆਪਣੀ ਜ਼ਿੰਦਗੀ ਦਾ ਵਾਕਿਆ ਮੇਰੇ ਨਾਲ ਸ਼ੇਅਰ ਕੀਤਾ। ਮੈਂ ਇੱਥੇ ਤੁਹਾਡੇ ਰਾਹੀਂ ਤੁਹਾਡੇ ਸਰੋਤਿਆਂ ਨਾਲ ਇਹ ਸ਼ੇਅਰ ਕਰਨਾ ਚਾਹੂੰਗਾ ਕਿ ਉਹ ਜਦੋਂ +1 ਵਿੱਚ ਪੜ੍ਹਦੇ ਸੀ ਤਾਂ ਇੱਕ ਦਿਨ ਉਹ ਟਿਊਸ਼ਨ 'ਤੇ ਚਲੇ ਗਏ ਪੜ੍ਹਨ, ਟਿਊਸ਼ਨ ਵਾਲੇ ਕੋਈ ਉੱਥੇ ਪੜ੍ਹਾਉਂਦੇ ਹੋਣਗੇ, ਕੋਚਿੰਗ ਦਿੰਦੇ ਹੋਣਗੇ, ਤਾਂ ਉਸ ਅਧਿਆਪਕ ਨੇ ਉਹਨਾਂ ਨੂੰ ਭਜਾ ਦਿੱਤਾ ਟਿਊਸ਼ਨ ਤੋਂ। ਉਹ ਸਕੂਲ ਦੇ ਹੀ ਅਧਿਆਪਕ ਸੀ ਅਤੇ ਉਹ ਕਹਿੰਦੇ ਜੀ ਮੈਂ ਟਿਊਸ਼ਨ ਪੜ੍ਹਨੀ ਤੁਹਾਡੇ ਕੋਲੋਂ। ਉਹਨਾਂ ਨੇ ਭਜਾ ਦਿੱਤਾ, ਕਹਿੰਦੇ ਟਿਊਸ਼ਨ ਪੜ੍ਹਨ ਦੀ ਕੀ ਲੋੜ ਹੈ, ਤੂੰ ਸਕੂਲ ਨਹੀਂ ਪੜ੍ਹਦਾ, ਤੂੰ ਕਲਾਸ 'ਚ ਨਹੀਂ ਪੜ੍ਹਦਾ, ਕੋਈ ਟਿਊਸ਼ਨ ਪੜ੍ਹਨ ਦੀ ਜ਼ਰੂਰਤ ਨਹੀਂ, ਆਪਣੇ ਅੰਦਰ ਸੈਲਫ ਸਟੱਡੀ ਦੀ ਆਦਤ ਡਿਵੈਲਪ ਕਰੋ, ਤੁਹਾਨੂੰ ਕਿਸੇ ਟਿਊਸ਼ਨ ਦੀ ਜ਼ਰੂਰਤ ਨਹੀਂ ਹੈ। ਹਾਂ, ਤੁਹਾਨੂੰ ਕੋਈ ਮੁਸ਼ਕਿਲ ਹੈ ਤਾਂ ਤੁਸੀਂ ਜਦੋਂ ਮਰਜ਼ੀ ਸਕੂਲ ਵਿੱਚ ਫ੍ਰੀ ਪੀਰੀਅਡ 'ਚ ਆ ਕੇ ਮੇਰੇ ਕੋਲੋਂ ਪੁੱਛ ਸਕਦੇ ਹੋ। ਹੁਣ ਉਸ ਅਧਿਆਪਕ ਨੇ ਸਹੀ ਸੇਧ ਦਿੱਤੀ, ਸਹੀ ਅਗਵਾਈ ਦਿੱਤੀ, ਅਤੇ ਪ੍ਰੀਤਿੰਦਰ ਕਈ ਦੱਸਦੇ ਆ ਕਿ ਮੈਂ ਉਸ ਦਿਨ ਤੋਂ ਸੈਲਫ ਸਟੱਡੀ ਨੂੰ ਆਪਣੇ ਜੀਵਨ 'ਚ ਧਾਰਿਆ ਅਤੇ ਅੱਜ ਉਹ ਜਿੱਥੇ MSc ਕਮਿਸਟਰੀ, MA ਇੰਗਲਿਸ਼ ਕਰ ਚੁੱਕੇ ਹੈ, ਅਤੇ ਇਹਦੇ ਨਾਲ ਨਾਲ ਉਹਨਾਂ ਨੇ PPSC ਦਾ ਇਗਜ਼ਾਮ ਵੀ ਕਲੀਅਰ ਕੀਤਾ, ਇੰਟਰਵਿਊ ਕਲੀਅਰ ਕੀਤੀ ਹੈ। ਔਰ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਉਹਨਾਂ ਨੇ ਔਰ ਮੈਂ ਦੋਵਾਂ ਨੇ, ਹੋਰ ਬੜੇ ਸਾਰੇ ਹੋਣਗੇ, ਪਰ ਉਹਨਾਂ ਨੇ ਕੋਈ ਕੋਚਿੰਗ, ਕੋਈ ਇਸ ਤਰ੍ਹਾਂ ਦੀ ਟਿਊਸ਼ਨ ਜਿਹੜੀ ਉਹ ਜ਼ਿੰਦਗੀ ਭਰ ਆਪਣੀ ਪੂਰੀ ਪੜ੍ਹਾਈ ਦੌਰਾਨ ਨਹੀਂ ਲਈ। ਮੈਂ ਇੱਥੇ ਉਹਨਾਂ ਦੀ ਉਦਾਹਰਣ ਕਿਉਂ ਕੋਟ ਕੀਤੀ ਹੈ, ਇਸ ਲਈ ਕੋਟ ਕੀਤੀ ਹੈ ਕਿ ਇੱਕ ਅਧਿਆਪਕ ਦਾ, ਜਿਵੇਂ ਤੁਸੀਂ ਪੁੱਛਿਆ ਕਿ ਕੀ ਰੋਲ ਹੋ ਸਕਦਾ, ਅਗਰ ਉਹਨਾਂ ਨੂੰ ਉਸ ਅਧਿਆਪਕ ਦੀ ਸਹੀ ਸੇਧ ਨਾ ਮਿਲੀ ਹੁੰਦੀ ਤਾਂ ਹੋ ਸਕਦਾ ਉਹ ਸੈਲਫ ਸਟੱਡੀ ਦਾ ਗੁਣ ਆਪਣੀ ਜ਼ਿੰਦਗੀ ਵਿੱਚ ਧਾਰਨ ਕਰ ਹੀ ਨਾ ਪਾਉਂਦੇ। ਸੋ ਅਧਿਆਪਕ ਦਾ ਰੋਲ ਬਹੁਤ ਬਹੁਤ ਮਹੱਤਵਪੂਰਨ ਹੈ ਕਿ ਉਹ ਬੱਚਿਆਂ ਨੂੰ, ਆਪਣੇ ਵਿਦਿਆਰਥੀਆਂ ਨੂੰ ਪੜ੍ਹਨ ਦੀ ਚੇਤਕ ਲਾਵੇ। ਸਕੂਲ ਦੀ ਲਾਇਬ੍ਰੇਰੀਆਂ, ਜਿਵੇਂ ਮੈਂ ਪਹਿਲਾਂ ਕਹਿ ਚੁੱਕਾ ਕਿ ਇਸ ਕੰਮ ਲਈ ਬਹੁਤ ਵੱਡੀ ਰੂਪ ਵਿੱਚ ਸਹਾਇਕ ਸਿੱਧ ਹੋ ਸਕਦੀਆਂ। ਬੱਚਿਆਂ ਨੂੰ ਪੜ੍ਹਨ ਦੀ ਚੇਤਕ ਲਾਉਣੀ ਇਹ ਅਧਿਆਪਕ ਦੀ ਜ਼ਿੰਮੇਦਾਰੀ ਹੈ। ਔਰ ਮੈਂ ਫਿਰ ਇੱਕ ਗੱਲ ਕਹਿੰਦਾ ਕਿ ਇਹ ਬੜਾ ਵੱਡਾ ਇੱਕ ਵਿਸ਼ਾ ਸੀ, ਦੁਖਾਂਤ ਸੀ ਸਾਡਾ ਇਹ ਕਿ ਅਸੀਂ ਇਸ ਵਿਸ਼ੇ ਨੂੰ ਭੁੱਲੀ ਬੈਠੇ ਸੀ। ਵਿਦਿਆਰਥੀ ਵਿੱਚ ਇਹ ਗੁਣ ਹੋਣਾ ਬਹੁਤ ਜ਼ਰੂਰੀ ਹੈ। ਔਰ ਬੜਾ ਮੈਂ ਸ਼ੁਕਰੀਆ ਅਦਾ ਕਰਨਾ ਚਾਹੁੰਦਾ ਸਿੱਖਿਆ ਵਿਭਾਗ ਦੇ ਸਿੱਖਿਆ ਸਕੱਤਰ ਮਾਣਯੋਗ ਕ੍ਰਿਸ਼ਨ ਕੁਮਾਰ ਜੀ ਦਾ ਕਿ ਉਹਨਾਂ ਦੀ ਇਹ ਦੂਰਅੰਦੇਸ਼ੀ ਹੈ ਕਿ ਇਸ ਕੋਰੋਨਾ ਮਹਾਂਮਾਰੀ ਦੇ ਦੌਰਾਨ ਜਿੱਥੇ ਸਭ ਕੁਛ ਲੋਕਡਾਊਨ ਹੈ, ਇਸ ਸਮੇਂ ਵਿੱਚ ਸਿੱਖਿਆ ਤੰਤਰ ਵੀ ਆਰਾਮ ਨਾਲ ਬੈਠ ਸਕਦਾ ਸੀ, ਲੇਕਿਨ ਉਹ ਨਹੀਂ ਬੈਠੇ ਔਰ ਉਹਨਾਂ ਨੇ ਆਪਣੇ ਤੰਤਰ ਨੂੰ ਵੀ ਨਹੀਂ ਬੈਠਣ ਦਿੱਤਾ ਅਤੇ ਇਸ ਵਿਸ਼ੇ 'ਤੇ ਕੰਮ ਕੀਤਾ। ਜਿਵੇਂ ਉਹਨਾਂ ਨੇ ਹੋਰ ਕੰਮਾਂ ਵਿੱਚ ਇੱਕ ਨਵੀਂ ਸੇਧ ਦਿੱਤੀ ਔਰ ਸਿੱਖਿਆ ਦੇ ਸੁਧਾਰਾਂ ਨੂੰ ਦੀ ਅਗਵਾਈ ਕੀਤੀ ਹੈ, ਇਸੇ ਤਰ੍ਹਾਂ ਇਸ ਮੁੱਦੇ 'ਤੇ ਵੀ ਸੈਲਫ ਸਟੱਡੀ ਨੂੰ ਵੀ ਚਰਚਾ ਦਾ ਵਿਸ਼ਾ ਬਣਾਇਆ ਅਤੇ ਸੈਲਫ ਸਟੱਡੀ ਦੀ ਆਦਤ ਬੱਚਿਆਂ ਵਿੱਚ ਪੈਦਾ ਕਰਨ ਦਾ ਇੱਕ ਜਿਹੜੀ ਇਹ ਪਹਿਲਕਦਮੀ ਕੀਤੀ ਹੈ, ਇਹਦਾ ਬੜਾ ਵੱਡਾ ਕ੍ਰੈਡਿਟ ਸਕੱਤਰ ਸਾਹਿਬ ਨੂੰ ਜਾਂਦਾ ਅਤੇ ਮੈਨੂੰ ਉਮੀਦ ਹੈ ਕਿ ਇਹ ਉਹਨਾਂ ਦੀ ਅਗਵਾਈ ਵਿੱਚ ਸਫਲਤਾ ਪ੍ਰਾਪਤ ਕਰੇਗਾ ਅਤੇ ਇੱਕ ਨਵਾਂ ਮੀਲ ਪੱਥਰ ਜਿਹੜਾ ਉਹ ਸਥਾਪਿਤ ਕਰੇਗਾ।
0: ਬਹੁਤ ਬਹੁਤ ਸ਼ੁਕਰੀਆ ਲਵੀਸ਼ ਜੀ, ਅੱਜ ਦੀ ਇਹ ਚਰਚਾ ਬਹੁਤ ਵਧੀਆ ਅਤੇ ਸਾਰਥਕ ਰਹੀ ਹੈ। ਸੈਲਫ ਸਟੱਡੀ ਵਰਗੇ ਅੱਖੋਂ ਪਰੋਖੇ ਹੋ ਚੁੱਕੇ ਵਿਸ਼ੇ 'ਤੇ ਇਹ ਚਰਚਾ ਨਿਸ਼ਚੇ ਹੀ ਵਿਦਿਆਰਥੀਆਂ ਲਈ ਬਹੁਤ ਲਾਹੇਵੰਦ ਸਾਬਿਤ ਹੋਵੇਗੀ ਅਤੇ ਵਿਦਿਆਰਥੀ ਇਸ ਤੋਂ ਸੇਧ ਲੈ ਕੇ ਸੈਲਫ ਸਟੱਡੀ ਦਾ ਗੁਣ ਆਪਣੇ ਅੰਦਰ ਧਾਰਨ ਕਰਨਗੇ, ਜੋ ਆਉਣ ਵਾਲੇ ਸਮੇਂ ਵਿੱਚ ਉਹਨਾਂ ਲਈ ਅਤੇ ਸਮੁੱਚੇ ਪੰਜਾਬ ਲਈ ਕਈ ਤਰ੍ਹਾਂ ਨਾਲ ਲਾਹੇਵੰਦ ਸਾਬਿਤ ਹੋਵੇਗਾ। ਤੁਸੀਂ ਅੱਜ ਆਪਣਾ ਕੀਮਤੀ ਸਮਾਂ ਕੱਢ ਕੇ ਸਾਡੇ ਨਾਲ ਇਸ ਚਰਚਾ ਵਿੱਚ ਸ਼ਾਮਲ ਹੋਏ, ਇਸ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ।
1: ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਬਲਰਾਜ ਜੀ।
0: ਸਰੋਤਿਓ, ਦੁਆਬਾ ਰੇਡੀਓ ਆਸ ਕਰਦਾ ਹੈ ਕਿ ਉਸਦੇ ਸਰੋਤਿਆਂ ਅਤੇ ਵਿਦਿਆਰਥੀਆਂ ਨੇ ਇਸ ਖੂਬਸੂਰਤ ਚਰਚਾ ਦਾ ਲੁਤਫ ਉਠਾਇਆ ਹੋਵੇਗਾ। ਸਾਡੇ ਨਾਲ ਜੁੜਨ ਲਈ ਸਾਰਿਆਂ ਦਾ ਧੰਨਵਾਦ ਜੀ।

0: ద్వాపర రేడియో.
1: ਦੁਆਬਾ ਰੇਡੀਓ ਦੇ ਸਰੋਤਿਆਂ ਦਾ ਮੈਂ ਸੁਖਵੀਰ ਜੋਗਾ ਸਵਾਗਤ ਕਰਦਾ ਹਾਂ ਜੀ ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਦੇ ਵਿੱਚ। ਅੱਜ ਅਸੀਂ ਗੱਲ ਕਰਾਂਗੇ ਉਦਯੋਗਿਕ ਖੇਤਰ ਦੇ ਵਿੱਚ ਰੁਜ਼ਗਾਰ ਅਤੇ ਸਿੱਖਿਆ ਦੇ ਮੌਕਿਆਂ ਬਾਰੇ। ਗੱਲ ਕਰਨ ਲਈ ਮੇਰੇ ਨਾਲ ਨੇ ਮੈਡਮ ਸਹਿਬਾਨਾ ਜੀ। ਸਹਿਬਾਨਾ ਜੀ, ਸਵਾਗਤ ਹੈ ਤੁਹਾਡਾ ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਦੇ ਵਿੱਚ।
2: ਧੰਨਵਾਦ ਸੁਖਬੀਰ ਜੀ, ਮੈਂ ਬਹੁਤ ਧੰਨਵਾਦ ਕਰਦੀ ਹਾਂ ਦੁਆਬਾ ਰੇਡੀਓ ਦਾ ਵੀ ਕਿ ਮੈਨੂੰ ਸਰੋਤਿਆਂ ਦੇ ਨਾਲ ਆਪਣੇ ਵਿਚਾਰ ਸਾਂਝੇ ਕਰਨ ਦਾ ਮੌਕਾ ਮਿਲ ਰਿਹਾ ਹੈ।
1: ਹਾਂਜੀ, ਆਪਾਂ ਅੱਜ ਗੱਲ ਕਰਾਂਗੇ ਉਦਯੋਗਿਕ ਖੇਤਰ ਵਿੱਚ ਰੁਜ਼ਗਾਰ ਦੇ ਮੌਕਿਆਂ ਬਾਰੇ। ਸ਼ੁਰੂਆਤ ਦੇ ਵਿੱਚ ਇਹ ਦੱਸੋ ਕਿ ਉਦਯੋਗਿਕ ਖੇਤਰ ਵਿੱਚ ਕਿਹੜੇ ਕਿਹੜੇ ਕੀ ਆ ਜਾਂਦਾ ਹੈਗਾ।
2: ਹਾਂਜੀ, ਉਦਯੋਗਿਕ ਖੇਤਰ ਦੇਖੋ ਜੀ, ਜਿੱਦਾਂ ਹੀ ਮਤਲਬ ਸਾਡੇ ਜਿਹੜੇ ਵਿਦਿਆਰਥੀ ਵਰਗ ਹੈ ਉਹ ਪਲੱਸ 1 ਔਰ ਪਲੱਸ 2 ਦੇ ਵਿੱਚ ਹੁੰਦੇ ਆ ਜਾਂ 10th ਪਾਸ ਕਰਦੇ ਆ, 10ਵੀਂ ਪਾਸ ਕਰਨ ਤੋਂ ਬਾਅਦ ਤੁਰੰਤ ਉਹਨਾਂ ਦੇ ਦਿਮਾਗ ਦੇ ਵਿੱਚ ਇੱਕ ਕੁਐਸਚਨ ਅਰਾਈਜ਼ ਹੋਣਾ ਜ਼ਰੂਰ ਸ਼ੁਰੂ ਹੋ ਜਾਂਦਾ ਹੈ ਕਿ ਮੈਂ ਕਿਹੜੇ ਖੇਤਰ ਦੇ ਵਿੱਚ ਜਾਣਾ ਹੈ, ਮੈਂ ਕਿਵੇਂ ਦਾ ਕੋਰਸ ਕਰਨਾ ਹੈ, ਮੈਂ ਕੋਈ ਡਿਗਰੀ ਕਰਨੀ ਹੈ ਜਾਂ ਮੈਂ ਪਲੱਸ 1 ਤੇ ਪਲੱਸ 2 ਕਰਨੀ ਹੈ। ਤਾਂ ਇਹ ਬੜਾ ਹੀ ਕਾਮਨ ਜਿਹਾ ਕੁਐਸਚਨ ਹੈ ਜਿਹੜਾ ਸਾਰੇ ਵਿਦਿਆਰਥੀਆਂ ਦੇ ਦਿਮਾਗ 'ਚ ਹੁੰਦਾ ਹੈ। ਤੇ ਜਿਹੜਾ ਅੱਜ ਅਸੀਂ ਗੱਲ ਕਰਨ ਵਾਲੇ ਹਾਂ ਉਦਯੋਗਿਕ ਖੇਤਰ ਬਾਰੇ, ਤਾਂ ਇਹ ਜਿਹੜਾ ਪੂਰਨ ਰੂਪ ਦੇ ਵਿੱਚ ਜਿਹੜਾ ਸਾਡਾ ਸਕਿੱਲ ਹੈ ਸਾਡੇ ਹੁਨਰ ਦੇ ਉੱਪਰ ਡਿਪੈਂਡ ਕਰਦਾ ਇਹ।
1: ਅੱਛਾ ਜੀ।
2: ਹਾਂਜੀ, ਜਿੱਦਾਂ ਉਦਯੋਗਿਕ ਖੇਤਰ ਦੇ ਵਿੱਚ ਬੱਚੇ ਅਗਰ ਜਾਣਾ ਚਾਹੁੰਦੇ ਨੇ ਤਾਂ ਉਹਦੇ ਲਈ ਉਹਨਾਂ ਨੂੰ ਜ਼ਿਆਦਾ ਆਪਣੇ ਹੁਨਰ ਦਾ ਜਿਹੜਾ ਨਿਰਮਾਣ ਕਰਨਾ ਬਹੁਤ ਜ਼ਰੂਰੀ ਹੈ, ਕਿਉਂਕਿ ਉਦਯੋਗਿਕ ਖੇਤਰ ਦੇ ਵਿੱਚ ਕੀ ਹੈ ਕਿ ਬਹੁਤ ਸਾਰੇ ਜਿਹੜੇ ITI ਜਿੱਦਾਂ ਕਿ ITIs ਨੇ ਇਹ ਕੋਰਸ ਆਫਰ ਕਰਦੀਆਂ ਨੇ, ਠੀਕ ਹੈ। ਇਹਦੇ ਵਿੱਚ ਸਕਿੱਲ ਇੰਡੀਆ ਕਰਕੇ ਸਾਡੇ ਗਵਰਨਮੈਂਟ ਵੀ ਕਾਫੀ ਸਾਰੇ ਪ੍ਰੋਗਰਾਮ ਲਾਂਚ ਕਰ ਰਹੀ ਹੈ ਪੰਜਾਬ ਸਕਿੱਲ ਡਿਵੈਲਪਮੈਂਟ ਮਿਸ਼ਨ ਦੇ ਥਰੂ ਜਾਂ ਸਕਿੱਲ ਇੰਡੀਆ ਦੇ ਥਰੂ ਸਾਡੇ ਜਿਹੜੇ ਵਿਦਿਆਰਥੀਆਂ ਨੂੰ ਸਕਿੱਲ ਪ੍ਰੋਵਾਈਡ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਜੋ ਜਿਹੜੇ ਸਾਡਾ ਬੇਰੁਜ਼ਗਾਰ ਵਰਗ ਹੈ ਉਹਨੂੰ ਹੁਨਰ ਦੇ ਕੇ ਕੋਈ ਨਾ ਕੋਈ ਕਿਸੇ ਵਧੀਆ ਉਦਯੋਗਿਕ ਖੇਤਰ ਦੇ ਵਿੱਚ ਸੈਟਲ ਕੀਤਾ ਜਾ ਸਕੇ ਜਾਂ ਕਿਸੇ ਹੋਰ ਵਧੀਆ ਕੰਪਨੀ ਦੇ ਵਿੱਚ ਜਾਂ ਫਿਰ ਕਿਸੇ ਵੀ ਤਰ੍ਹਾਂ ਨਾਲ ਉਹਨੂੰ ਇੰਪਲੋਇਬਲ ਸਕਿੱਲ ਦਿੱਤੇ ਜਾ ਸਕਣ।
1: ਅੱਛਾ ਜੀ।
2: ਤੇ ਜਦੋਂ ਅਸੀਂ ਉਦਯੋਗਿਕ ਖੇਤਰ ਦੇ ਵਿੱਚ ਜਾਣ ਬਾਰੇ ਗੱਲ ਕਰਦੇ ਹਾਂ ਤਾਂ ਇਹਦੇ ਵਿੱਚ ਸਾਡੇ ਬੱਚਿਆਂ ਨੂੰ ਜਿਹੜੇ ਕੋਰਸਾਂ ਦੀ ਜ਼ਰੂਰਤ ਹੈ ਤਾਂ ਉਹਨਾਂ ਕੋਰਸਾਂ ਦੇ ਵਿੱਚ ਸਾਡੇ ਕੋਲ ਜਿਵੇਂ ਟੂਲ ਐਂਡ ਡਾਈ ਮੇਕਰ ਇੰਜੀਨੀਅਰਿੰਗ ਹੋ ਗਿਆ, ਡਰੋਟਮੈਨ ਹੋ ਗਿਆ, ਡੀਜ਼ਲ ਮਕੈਨਿਕ ਇੰਜੀਨੀਅਰਿੰਗ, ਫਿਟਰ, ਵੈਲਡਰ, ਮੋਟਰ ਡਰਾਈਵਿੰਗ ਕਮ ਮਕੈਨਿਕ ਹੋ ਗਿਆ, ਇਲੈਕਟ੍ਰੀਸ਼ੀਅਨ ਹੋ ਗਏ, ਸਟੀਲ ਮੈਟਲ ਵਰਕਰ ਹੋ ਗਏ, ਕਾਰਪੇਂਟਰ, ਪਲੰਬਰ, ਤਾਂ ਕਾਫੀ ਸਾਰੇ।
1: ਮਤਲਬ ਇਹ ਹੈ ਵੀ ਜਿੰਨੇ ਵੀ ਆਪਣੇ ਆਲੇ ਦੁਆਲੇ ਕੰਮ ਚੱਲਦੇ ਹੈ ਸਾਰਿਆਂ ਨਾਲ ਸੰਬੰਧਿਤ ਕੋਰਸ ਹੋ ਗਏ।
2: ਬਿਲਕੁਲ ਹਾਂਜੀ, ਜਿੱਦਾਂ ਸਾਰੀ ਮਕੈਨਿਕ ਦਾ ਵੀ ਕੰਮ ਇਹਦੇ ਵਿੱਚ ਆ ਜਾਂਦਾ ਹੈ, ਇਲੈਕਟ੍ਰੀਸ਼ੀਅਨ ਦਾ ਸਾਨੂੰ ਆਮ ਹੀ ਘਰਾਂ ਦੇ ਵਿੱਚ ਜ਼ਰੂਰਤ ਪੈਂਦੀ ਹੈ। ਤਾਂ ਇਹ ਸਾਡੇ ਆਲੇ ਦੁਆਲੇ ਦੇ ਜਿੰਨੇ ਵੀ ਛੋਟੇ ਮੋਟੇ ਕੰਮ ਹੈਗੇ ਹੈ ਤਾਂ ਉਹ ਸਾਰੇ ਹੀ ਸਾਡੇ ਜਿਹੜਾ ਉਦਯੋਗਿਕ ਖੇਤਰ ਹੈ ਇਹਦੇ ਵਿੱਚ ਆ ਜਾਂਦੇ ਨੇ। ਔਰ ਇਹ ਸਾਰੇ ਜਿਹੜੇ ਕੋਰਸ ਨੇ, ਡਿਪਲੋਮਾ ਕੋਰਸ ਨੇ, ਇਹ ITI ਦੇ ਥਰੂ ਅਵੇਲੇਬਲ ਨੇ, ਸਾਡੇ ਪੰਜਾਬ ਦੇ ਵਿੱਚ ਅਵੇਲੇਬਲ ਨੇ। ਤੇ ਇਹਦੇ ਥਰੂ ਜਿੱਦਾਂ ਇਹਨਾਂ ਦਾ ਕੋਈ ਜ਼ਿਆਦਾ ਉਹ ਨਹੀਂ ਹੁੰਦਾ ਹੈਗਾ ਵੀ ਤੁਹਾਨੂੰ ਦੋ ਦੋ ਚਾਰ ਚਾਰ ਸਾਲ ਜਾਂ ਤਿੰਨ ਤਿੰਨ ਸਾਲ ਲਗਾਉਣੇ ਪੈਣਗੇ, ਮੈਕਸਿਮਮ ਇਹ 2 ਸਾਲ ਦੇ ਹੁੰਦੇ ਨੇ।
1: ਅੱਛਾ ਜੀ, ਕੋਈ ਵੀ ਕੋਰਸ ਦਾ 2 ਸਾਲ ਦਾ
2: ਮਿਨੀਮਮ ਆਪਾਂ ਲਗਾ ਲਓ 1 ਸਾਲ ਦਾ ਹੁੰਦਾ ਹੈ ਤੇ ਮੈਕਸਿਮਮ ਅਸੀਂ 2 ਸਾਲ ਦਾ ਲਗਾ ਕੇ ਚੱਲਦੇ ਹਾਂ।
1: ਅੱਛਾ ਜੀ, ਮਤਲਬ ਇਹ ਕੋਰਸ ਨੇ ਜਿਹੜੇ ਕਾਫੀ ਲਾਹੇਵੰਦ ਨੇ ਵਿਦਿਆਰਥੀਆਂ ਲਈ।
2: ਹਾਂਜੀ, ਕਾਫੀ ਜ਼ਿਆਦਾ ਫਾਇਦੇਮੰਦ ਨੇ। ਅਗਰ ਬੱਚਾ ਚਾਹੁੰਦਾ ਹੈ ਕਿ ਉਹ ਬਹੁਤ ਜਲਦੀ ਆਪਣਾ ਇਨਕਮ ਸੋਰਸ ਜਨਰੇਟ ਕਰ ਲਵੇ, ਹੈਨਾ, ਤੇ ਜਿੱਦਾਂ ਹੁਣ ਸਾਡੇ ਵਿਦਿਆਰਥੀ ਵਰਗ ਹੈ, ਸਾਰੇ ਵਿਦਿਆਰਥੀ ਡਾਕਟਰ ਨਹੀਂ ਬਣ ਸਕਦੇ, ਸਾਰੇ ਹੀ ਵਿਦਿਆਰਥੀ ਇੰਜੀਨੀਅਰ ਨਹੀਂ ਬਣ ਸਕਦੇ, ਸਾਰੇ ਵਿਦਿਆਰਥੀ ਜਿਹੜੇ ਵੱਡੀ ਵੱਡੀ ਡਿਗਰੀਜ਼ ਨੇ ਜਿਹੜੀ ਉਹਨਾਂ ਦੇ ਵਿੱਚ ਐਡਮਿਸ਼ਨ ਨਹੀਂ ਲੈ ਪਾਉਂਦੇ।
1: ਠੀਕ ਹੈ ਜੀ।
2: ਤਾਂ ਹੁਣ ਇੱਥੇ ਸਾਡੇ ਕੋਲੇ ਉਹਨਾਂ ਕੋਲ ਜਿਹੜਾ ਸਕਸੈਸ ਹਾਸਲ ਕਰਨ ਦਾ ਦੂਸਰਾ ਰਸਤਾ ਰਹਿ ਜਾਂਦਾ ਹੈ ਉਹ ਹੈਗਾ ITIs। ਤਾਂ ਇਹਦੇ ਵਿੱਚ ਕੀ ਹੁੰਦਾ ਹੈ, ਜਿਹੜੇ ITIs ਨੇ ਇਹਦੇ ਵਿੱਚ ਇੱਕ ਤਾਂ ਬੱਚਾ ਬੜਾ ਜਲਦੀ ਇੰਪਲੋਇਬਲ ਹੋ ਜਾਂਦਾ ਹੈ, ਠੀਕ ਹੈ। ਉਹਦੇ ਵਿੱਚ ਜਿੱਦਾਂ ਹੀ ਉਹ 10th ਤੋਂ ਬਾਅਦ ਜਾਂ ਫਿਰ 12th ਤੋਂ ਬਾਅਦ ਉਹ ਆਪਣੀ 10ਵੀਂ 12ਵੀਂ ਤੋਂ ਬਾਅਦ ਇਹ ਕੋਰਸ ਕਰਦਾ ਹੈ ਤਾਂ ਉਸ ਤੋਂ ਬਾਅਦ ਉਹ 2 ਸਾਲ ਬਾਅਦ ਕੰਪਲੀਟਲੀ ਤਿਆਰ ਹੁੰਦਾ ਹੈ ਕਿਤੇ ਵੀ ਕੰਮ ਕਰਨ ਦੇ ਲਈ।
1: ਅੱਛਾ
2: ਤਾਂ
1: ਜੀ,
2: ਇੱਕ ਤਾਂ ਇਹ ਹੈ ਕਿ ਜਿਹੜੇ ਬੱਚੇ ਜਲਦੀ ਇਨਕਮ ਸੋਰਸ ਜਨਰੇਟ ਕਰਨਾ ਚਾਹੁੰਦੇ ਨੇ, ਆਪਣਾ ਕੋਈ ਕਮਾਈ ਦਾ ਸਾਧਨ ਬਣਾਉਣਾ ਚਾਹੁੰਦੇ ਨੇ ਜਲਦੀ ਜਲਦੀ ਘੱਟ ਏਜ ਦੇ ਵਿੱਚ, ਤਾਂ ਉਹਨਾਂ
1: ਹਾਂਜੀ
2: ਲਈ ਇਹ ਬੜਾ ਲਾਹੇਵੰਦ ਕੋਰਸ ਹੈ। ਇਹ ITI ਦੇ ਸਾਰੇ ਬੜੀ ਲਾਹੇਵੰਦ ਕੋਰਸ ਨੇ।
1: ਅੱਛਾ ਜੀ,
2: ਹਾਂਜੀ,
1: ਇਹਨਾਂ ਜਿਹੜੇ ਕੋਰਸ ਨੇ ਇਹਨਾਂ ਨੂੰ ਪ੍ਰਾਈਵੇਟ ਖੇਤਰ ਦੇ ਵਿੱਚ ਕੰਮ ਮਿਲਦਾ ਹੈ ਜਾਂ ਸਰਕਾਰੀ ਖੇਤਰ ਦੇ ਵਿੱਚ, ਜਾਂ ਉਹ ਆਪਣਾ ਕਾਰੋਬਾਰ ਕਰ ਸਕਦੇ ਆ?
2: ਹਾਂਜੀ, ਇਸ ਤੋਂ ਪਹਿਲਾਂ ਕਿ ਮੈਂ ਤੁਹਾਨੂੰ ਇਸ ਬਾਰੇ ਦੱਸਾਂ ਕਿ ਇਹਦੇ ਵਿੱਚ ਕਿਹੜੀਆਂ ਕਿਹੜੀਆਂ ਜੋਬਸ ਅਵੇਲੇਬਲ ਨੇ, ਮੈਂ
1: ਹਾਂਜੀ
2: ਤੁਹਾਨੂੰ ਇੱਕ ਚੀਜ਼ ਹੋਰ ਵੀ ਦੱਸ ਦਿੰਦੀ ਹਾਂ ਕਿ ਇਹਦੇ ਜਿਹੜੇ ਹੁਣ ਜਿੱਦਾਂ ਹੀ ਅਸੀਂ ਉਦਯੋਗਿਕ ਖੇਤਰ ਬਾਰੇ ਗੱਲ ਕਰਦੇ ਹਾਂ, ਇੰਡਸਟਰੀਅਲ ਖੇਤਰ ਬਾਰੇ ਗੱਲ ਕਰਦੇ ਹਾਂ, ਤਾਂ ਕਾਫੀ ਵਾਰੀ ਬੱਚਿਆਂ ਦੇ ਦਿਮਾਗ ਦੇ ਵਿੱਚ, ਵਿਦਿਆਰਥੀਆਂ ਦੇ ਦਿਮਾਗ 'ਚ ਇਹ ਚੀਜ਼ ਗੱਲ ਆ ਜਾਂਦੀ ਹੈ
1: ਹਾਂਜੀ
2: ਕਿ ਪਤਾ ਨਹੀਂ ਸਾਨੂੰ ਕਿੰਨਾ ਜ਼ਿਆਦਾ ਪੜ੍ਹਨਾ ਪਏਗਾ ਇਸ ਖੇਤਰ ਦੇ ਵਿੱਚ ਸਫਲਤਾ ਹਾਸਿਲ ਕਰਨ ਦੇ ਲਈ।
1: ਅੱਛਾ
2: ਤਾਂ
1: ਜੀ,
2: ਉੱਥੇ ਮੈਂ ਤਾਂ ਇਹ ਗੱਲ ਕਲੀਅਰ ਕਰਨਾ ਚਾਹੁੰਦੀ ਹਾਂ ਕਿ ਕੁਝ ਕੋਰਸ ਇਹੋ ਜਿਹੇ ਵੀ ਨੇ ਜਿਹੜੇ 8ਵੀਂ ਪਾਸ ਬੱਚੇ ਵੀ ਕਰ ਸਕਦੇ ਨੇ,
1: ਅੱਛਾ ਜੀ,
2: ਤੇ ਕੁਝ ਕੋਰਸ ਹੈਗੇ ਨੇ ਜਿਹੜੇ 10ਵੀਂ ਪਾਸ ਬੱਚੇ ਵੀ ਕਰ ਸਕਦੇ ਨੇ, ਤੇ 12ਵੀਂ ਤੋਂ ਬਾਅਦ ਵੀ ਇਹੋ ਜਿਹੇ ਕੋਰਸ ਅਵੇਲੇਬਲ ਨੇ। ਮਤਲਬ ਇਹਦੇ ਲਈ
1: ਅੱਛਾ
2: ਕੋਈ ਜ਼ਿਆਦਾ ਤੁਹਾਨੂੰ ਵੱਡੀ ਡਿਗਰੀ ਕਰਨ ਤੋਂ ਬਾਅਦ ਇਹ ਨਹੀਂ ਹੈ ਕਿ ਤੁਸੀਂ ਤੁਹਾਡੀ ਐਲੀਜੀਬਿਲਿਟੀ ਬਣੂਗੀ। ਜਿਹੜੇ ਬੱਚੇ 10ਵੀਂ 12ਵੀਂ ਤੋਂ ਬਾਅਦ ਚਾਹਣ ਤਾਂ ਉਹ ਇਹ ਕੋਰਸ ਕਰ ਸਕਦੇ ਨੇ।
1: ਠੀਕ ਹੈ, ਮਤਲਬ ਵੀ ਜ਼ਿਆਦਾ ਪੜ੍ਹਨ ਲਿਖਣ ਦੀ ਲੋੜ ਨਹੀਂ ਹੈਗੀ,
2: ਹਾਂਜੀ
1: ਇੱਧਰ ਜਿਹੜਾ ਹੈਗਾ ਹੁਨਰ ਆਪਣਾ ਵਿਕਸਿਤ ਕਰ
2: ਹਾਂਜੀ।
1: ਸਕਦੇ ਆ।
2: ਇੱਕ ਚੀਜ਼ ਹੋਰ ਵੀ ਮੈਂ ਇਹਦੇ ਵਿੱਚ ਐਡ ਕਰਨਾ ਚਾਹੂੰਗੀ, ਜਿੱਦਾਂ ਜਿਹੜੇ ਬੱਚਿਆਂ ਦਾ ਨਾ ਜ਼ਿਆਦਾ ਹੋਲਡ ਥਿਅਰੀ ਪਾਰਟ ਤੇ ਨਹੀਂ ਹੁੰਦਾ, ਜਿਨ੍ਹਾਂ ਬੱਚਿਆਂ ਨੂੰ ਜ਼ਿਆਦਾ ਲਿਖਣ ਪੜ੍ਹਨ ਦੇ ਵਿੱਚ ਇੰਟਰਸਟ ਘੱਟ ਹੁੰਦਾ ਥੋੜਾ,
1: ਹਾਂਜੀ
2: ਤਾਂ ਉਹ ਬੱਚਿਆਂ ਨੂੰ ਪ੍ਰੈਕਟੀਕਲ ਕੰਮ ਕਰਨ ਦੇ ਵਿੱਚ ਚੀਜ਼ਾਂ ਨੂੰ ਜੋੜ ਕੇ ਤੋੜ ਕੇ ਦੇਖਣਾ, ਉਹਨਾਂ 'ਚ ਮਕੈਨੀਕਲ ਸਕਿੱਲਸ ਹੁੰਦੇ ਨੇ ਜਾਂ ਇਦਾਂ ਦੀਆਂ ਚੀਜ਼ਾਂ ਕਰਨਾ ਬੱਚੇ ਨੂੰ ਅੱਛਾ ਲੱਗਦਾ ਏ।
1: ਕੀ
2: ਤਾਂ
1: ਮਤਲਬ ਇਹ ਜਿਹੜੇ ਕੋਰਸ ਨੇ ਇਹ ਹੱਥੀ ਕੰਮ ਕਰਨ ਵਾਲੇ ਨੇ?
2: ਬਿਲਕੁਲ ਬਿਲਕੁਲ, ਜਿਹੜੇ ਵੀ ਇੰਡਸਟਰੀਅਲ ਟ੍ਰੇਨਿੰਗ ਕੋਰਸਸ ਇਹ ਅਵੇਲੇਬਲ ਨੇ, ਇਹ ਸਾਰੇ ਹੀ ਇਹਦੇ ਵਿੱਚ ਬੱਚੇ ਨੂੰ ਹੁਨਰ ਮਿਲਦਾ ਏ, ਉਹਨਾਂ ਦੇ ਹੱਥਾਂ ਨੂੰ ਸਕਿੱਲ ਮਿਲਦੇ ਹੈ ਤਾਂ ਕਿ ਉਹ ਆਪਣੇ ਇਹ ਸਾਰਾ ਹੈਂਡ ਸਕਿੱਲਸ ਦੇ ਉੱਪਰ ਬੇਸਡ ਹੈ।
1: ਅੱਛਾ ਜੀ,
2: ਤਾਂ ਇਹਦੇ ਵਿੱਚ ਫਿਜ਼ੀਕਲ ਪਲੱਸ ਥਰੈਟੀਕਲ ਹੁੰਦਾ ਏ, ਬਟ ਫਿਜ਼ੀਕਲ ਇਸ 'ਚ ਬਹੁਤ ਜ਼ਿਆਦਾ ਮੈਟਰ ਕਰਦਾ ਏ।
1: ਜਿਹੜੇ ਇਹ ਪ੍ਰਾਈਵੇਟ ਸੰਸਥਾਵਾਂ ਕਰਾਉਂਦੀਆਂ ਸਰਕਾਰੀ ਕਰਾਉਂਦੀਆਂ?
2: ਦੇਖੋ ਜੀ, ਮਤਲਬ ਜਦੋਂ ਅਸੀਂ ITI ਦੀ ਗੱਲ ਕਰਦੇ ਹਾਂ ਤਾਂ ਇਹ ਪ੍ਰਾਈਵੇਟ ਸੰਸਥਾਵਾਂ ਵੀ ਕਰਵਾਉਂਦੀਆਂ ਨੇ ਤੇ
1: ਹਾਂਜੀ
2: ਗਵਰਨਮੈਂਟ ITIs ਵੀ ਕਰਵਾਉਂਦੀਆਂ ਨੇ, ਪਰ ਮੈਂ ਇੱਥੇ ਇੱਕ ਗੱਲ ਸਪਸ਼ਟ ਕਰਨਾ ਚਾਹੂੰਗੀ ਵਿਦਿਆਰਥੀਆਂ ਨੂੰ ਕਿ ਜੇਕਰ ਉਹ ITI ਕਰਨਾ ਚਾਹੁੰਦੇ ਨੇ ਤਾਂ ਉਹ

0: ਵੀਜ਼ਾ ਜਿਹੜਾ ਉਹ ਮੰਗਵਾ ਕੇ ਦਿੰਦੇ ਆ। ਔਰ ਇਹਦੇ ਵਿੱਚ ਕੁਝ ਜ਼ਿਆਦਾ ਖਰਚਾ ਵੀ ਨਹੀਂ ਆਂਦਾ ਬੱਚੇ ਦਾ,
1: ਅੱਛਾ
0: ਤਕਰੀਬਨ
1: ਜੀ,
0: ਤੁਸੀਂ ਲਗਾ ਲਓ 50 ਤੋਂ 60 ਹਜ਼ਾਰ ਜਾਂ 70 ਹਜ਼ਾਰ ਤੱਕ ਦਾ ਖਰਚਾ ਆ ਜਾਂਦਾ ਹੋਊਗਾ ਬੱਚੇ ਦਾ।
1: ਅੱਛਾ ਜੀ,
0: ਤੇ ਗਲਫ ਕੰਟਰੀਜ਼ 'ਚ ਜਾਣ ਲਈ ਬੱਚੇ ਨੂੰ ਮੋਰਓਵਰ ਜਿਹੜੀ ਆਈਲੈਟਸ ਵਗੈਰਾ ਹੈ ਉਹ ਵੀ ਕਰਨ ਦੀ ਜ਼ਰੂਰਤ ਨਹੀਂ ਪੈਂਦੀ ਹੈਗੀ।
1: ਅੱਛਾ ਜੀ, ਫਿਰ ਉੱਥੇ ਆਮਦਨ ਕਿੰਨੀ ਕੁ ਹੁੰਦੀ
0: ਹਾਂਜੀ,
1: ਇਹਨਾਂ ਦੀ?
0: ਆਮਦਨ ਇਹਨਾਂ ਦੀ ਕਾਫੀ ਹੋ ਜਾਂਦੀ ਹੈ, ਉਹ ਡਿਪੈਂਡ ਕਰਦਾ ਹੈ ਕਿ ਇਹਨਾਂ ਨੂੰ ਕਿੱਦਾਂ ਦੀ ਕੰਪਨੀ ਦੇ ਵਿੱਚ ਹਾਇਰ ਕੀਤਾ ਜਾ ਰਿਹਾ ਹੈ।
1: ਅੱਛਾ
0: ਆਮਦਨ
1: ਜੀ,
0: ਦੇ ਨਾਲ ਨਾਲ ਇੱਕ ਹੋਰ ਜਿਹੜੀ ਚੀਜ਼ ਐਡ ਅਪ ਹੋ ਜਾਂਦੀ ਹੈ ਉੱਥੇ ਜਾ ਕੇ, ਉਹ ਹੈ ਕਿ ਉੱਥੇ ਜਾ ਕੇ ਬੱਚਿਆਂ ਦਾ ਜਿਹੜਾ ਪ੍ਰੋਗਰੈਸ ਹੈ ਉਹ
1: ਹਾਂਜੀ,
0: ਕਾਫੀ ਤੇਜ਼ੀ ਨਾਲ ਹੋ ਜਾਂਦੀ ਹੈ। ਜੇ ਉਹ ਘੱਟ ਆਮਦਨ ਤੇ ਵੀ ਸ਼ੁਰੂਆਤ ਕਰਦੇ ਨੇ ਤਾਂ ਉਹ ਘੱਟੋ ਘੱਟ 6 ਮਹੀਨੇ ਦੇ ਵਿੱਚ ਉਹਨਾਂ ਦਾ ਕਾਫੀ ਅੱਛਾ ਪੈਕੇਜ ਬਣ ਜਾਂਦਾ ਹੈ।
1: ਅੱਛਾ ਜੀ,
0: ਤੇ ਇਸ ਤੋਂ ਇਲਾਵਾ ਅਗਰ ਬੱਚੇ ਚਾਹਣ ਤਾਂ ਉਹ ਵੈਸਟਰਨ ਕੰਟਰੀਜ਼ ਹੋ ਗਿਆ ਜਿਹੜਾ ਮਤਲਬ ਆਸਟ੍ਰੇਲੀਆ ਜਾਂ ਫਿਰ ਕੈਨੇਡਾ ਦੇ ਹੀ ਬੜਾ ਬੱਚੇ ਜਾਂਦੇ ਆ ਕਿ ਅਸੀਂ ਉੱਥੇ ਜਾਣਾ ਹੈ, ਤਾਂ ਉਹਦੇ
1: ਹਾਂਜੀ,
0: ਲਈ ਵੀ ਅਪਲਾਈ ਕਰ ਸਕਦੇ ਨੇ ITI ਤੋਂ ਬਾਅਦ। ਤੇ
1: ਉੱਥੇ ਵਰਕ ਪਰਮਿਟ ਤੇ ਜਾਣਗੇ ਜਾਂ ਸਟੱਡੀ ਬੇਸ ਤੇ?
0: ਨਹੀਂ, ਉੱਥੇ ਜਾਣ ਲਈ ਇਹਨਾਂ ਨੂੰ ਥੋੜਾ ਜਿਹਾ ਇਹ ਚੀਜ਼ ਹੈ ਕਿ ਜਿੱਦਾਂ ਬੱਚਿਆਂ ਨੂੰ ਨਾ ਪਰਮਾਨੈਂਟ ਰੈਜ਼ੀਡੈਂਸ ਦੇ ਥਰੂ ਹੀ ਜਾ ਸਕਦੇ ਨੇ, ਉਹਦੇ ਲਈ ਇਹਨਾਂ ਨੂੰ PR ਲਈ ਹੀ ਅਪਲਾਈ ਕਰਨਾ ਪਊਗਾ। ਵਰਕ
1: ਅੱਛਾ
0: ਪਰਮਿਟ
1: ਜੀ,
0: ਦੇ ਥਰੂ ਵੀ ਜਾਇਆ ਜਾ ਸਕਦਾ ਹੈ, ਉਹ ਡਿਪੈਂਡ ਕਰਦਾ ਹੈ ਕਿ ਕਿਸੇ ਕੰਪਨੀ ਨੂੰ ਰਿਕੁਆਇਰਮੈਂਟ, ਉਹਨੇ ਰਿਕੁਆਇਰਮੈਂਟ ਜਦੋਂ ਨਿਕਲਦੀ ਹੈ, ਬਟ ਉੱਥੇ ਨਾ ਇੰਨੀ ਬਲਕ ਦੇ ਵਿੱਚ ਰਿਕੁਆਇਰਮੈਂਟ ਨਹੀਂ ਨਿਕਲਦੀ ਜਿੱਦਾਂ ਗਲਫ ਕੰਟਰੀਜ਼ ਦੇ ਵਿੱਚ 1000 ਦੀ ਵੀ ਨਿਕਲ ਜਾਂਦੀ ਹੈ ਇੱਕੋ ਟਾਈਮ ਦੇ ਵਿੱਚ।
1: ਅੱਛਾ
0: ਤਾਂ
1: ਜੀ,
0: ਉਸ ਅਕੋਰਡਿੰਗਲੀ ਜਿੱਦਾਂ ਡਿਮਾਂਡ ਹੋਈ ਉਦਾਂ ਉਹਨਾਂ ਤੋਂ ਉਹ ਫਾਰਮ ਭਰੇ ਜਾ ਸਕਦੇ ਆ। ਤੇ ਉਹਦੇ ਲਈ ਇਹਨਾਂ ਨੂੰ ਆਇਲਸ ਦੇ 5.5 ਬੈਂਡ ਵੀ ਚਾਹੀਦੇ ਹੋਣਗੇ ਬੱਚਿਆਂ ਨੂੰ ਕੈਨੇਡਾ ਵਗੈਰਾ ਵਰਗੀਆਂ ਕੰਟਰੀਜ਼ ਦੇ ਲਈ।
1: ਅੱਛਾ ਜੀ,
0: ਹਾਂਜੀ
1: ਤੁਸੀਂ ਦੱਸਿਆ ਵੀ ਇਹ ਕੋਰਸ ਕਰਕੇ ਪ੍ਰਾਈਵੇਟ ਖੇਤਰ ਦੇ ਵਿੱਚ ਨੌਕਰੀਆਂ ਮਿਲਦੀਆਂ,
0: ਬਿਲਕੁਲ
1: ਸਰਕਾਰੀ ਖੇਤਰ 'ਚ ਨੌਕਰੀਆਂ ਮਿਲ ਸਕਦੀਆਂ,
0: ਬਿਲਕੁਲ ਜੀ
1: ਜਿਹੜਾ ਹੈਗਾ
0: ਸਰ। ਹਾਂਜੀ,
1: ਇੱਕ
0: ਮੈਂ ਸਰਕਾਰੀ
1: ਨੌਜਵਾਨ
0: ਖੇਤਰ ਬਾਰੇ
1: ਵਿਦੇਸ਼ਾਂ ਦੇ ਵਿੱਚ ਵੀ ਜਾ ਕੇ
0: ਜੀ
1: ਪੜ੍ਹਾਈ ਕਰ ਸਕਦਾ ਜਾਂ ਜਿਹੜਾ ਹੈਗਾ ਵੀ ਕੰਮ ਕਰ ਸਕਦਾ, ਉਸ ਬੈ ਰੁਜ਼ਗਾਰ ਵੀ ਅਪਣਾ ਸਕਦਾ, ਇਹਦਾ
0: ਹਾਂਜੀ
1: ਮਤਲਬ ਕੰਮ ਦੇ ਕਾਫੀ ਮੌਕੇ ਨੇ ਇੱਧਰ।
0: ਬਿਲਕੁਲ, ਕਾਫੀ ਬਹੁਤ ਹੀ ਇੱਕ ਡਿਮਾਂਡਿੰਗ ਕਹਿ ਸਕਦੇ ਅੱਜ ਕੱਲ ਦੇ ਟਾਈਮ ਦੇ ਵਿੱਚ ਇਸ ਟ੍ਰੇਡ ਨੂੰ, ਇਸ ਇਹਨਾਂ ਕੋਰਸਸ ਨੂੰ ਅਸੀਂ ਬੜਾ ਡਿਮਾਂਡਿੰਗ ਹੈਗੇ ਨੇ।
1: ਅੱਛਾ ਜੀ,
0: ਬਟ ਇਹਨਾਂ ਦੀ ਇੱਕ ਰਿਕੁਆਇਰਮੈਂਟ ਹੈ ਕਿ ਬੱਚੇ ਨੂੰ ਪ੍ਰੈਕਟੀਕਲ ਨੋਲੇਜ ਪਲੱਸ ਉਹਨੂੰ ਥਰੈਟੀਕਲ ਦੋਨੋਂ ਚੀਜ਼ਾਂ ਦੇ ਵਿੱਚ ਬੱਚੇ ਦੀ ਮੁਹਾਰਤ ਹੋਣੀ ਚਾਹੀਦੀ ਹੈ।
1: ਜ਼ਰੂਰੀ ਹੈ।
0: ਹਾਂ ਬਿਲਕੁਲ, ਇਹ ਨਹੀਂ ਹੋਣਾ ਚਾਹੀਦਾ ਕਿ ਬੱਚੇ ਨੇ ਬਸ ਕਰ ਲਈ ITI ਦਾ, ਇੱਕ ਡਿਗਰੀ ਲੈ ਲਈ ਹੈ ਉਹਨੂੰ ਕੋਈ ਨੋਲੇਜ ਨਹੀਂ ਹੈ ਤਾਂ ਉਸ ਦਾ ਕੋਈ ਹੱਲ ਨਹੀਂ ਹੋ ਸਕਦਾ ਹੈਗਾ ਕਿਸੇ
1: ਮਤਲਬ
0: ਵੀ
1: ਜੇ
0: ਸੈਕਟਰ
1: ਸੱਚੀ
0: ਚ।
1: ਮੁੱਚੀ ਉਹ ਹੁਨਰਮੰਦ
0: ਬਿਲਕੁਲ,
1: ਬਣ ਗਿਆ ਤਾਂ
0: ਬਿਲਕੁਲ
1: ਉਹਦਾ ਜਿਹੜਾ ਭਵਿੱਖ ਚਮਕ ਸਕਦਾ।
0: ਬਿਲਕੁਲ, ਹਾਂਜੀ। ਇਹਦੇ ਵਿੱਚ ਤੁਸੀਂ, ਮੈਂ ਇੱਕ ਚੀਜ਼ ਹੋਰ ਆਪਾਂ ਸਕਿਪ ਕਰ ਗਏ ਸੀਗੇ, ਗਵਰਨਮੈਂਟ ਜੋਬ ਵਾਲਾ ਪਾਰਟ। ਜਿੱਦਾਂ
1: ਹਾਂਜੀ ਹਾਂਜੀ,
0: ਜਿਵੇਂ ਬੱਚੇ ਕਾਫੀ ਆ ਪਿੱਛੇ ਜੇ CRPF ਦੇ ਵਿੱਚ ਜੋਬਸ ਨਿਕਲੀਆਂ ਸੀਗੀਆਂ, ਉਹਦੇ ਵਿੱਚ ਵੀ ਕਾਫੀ ਬੱਚਿਆਂ ਨੇ ਜਿਹੜੇ ਇਲੈਕਟ੍ਰੀਸ਼ੀਅਨ ਦੀਆਂ ਪੋਸਟਾਂ ਨਿਕਲੀਆਂ ਹੋਈਆਂ ਸੀ ਉਹਦੇ ਵਿੱਚ।
1: ਅੱਛਾ ਜੀ,
0: ਤਾਂ ਇਸੇ ਤਰੀਕੇ ਦੇ ਨਾਲ ਕਾਫੀ ਇਸ ਤਰ੍ਹਾਂ ਦੇ ਪਬਲਿਕ ਸੈਕਟਰਸ ਨੇ, PSUs ਨੇ, ਜਿਵੇਂ ਰੇਲਵੇਜ਼, ਟੈਲੀਕਾਮ, BSNL ਹੋ ਗਿਆ, IOCL ਹੋ ਗਿਆ, OMCG ਹੋ ਗਿਆ, ਠੀਕ ਹੈ, ਔਰ ਸਟੇਟ ਵਾਈਜ਼ PWDs ਜਿਹੜੇ ਡਿਪਾਰਟਮੈਂਟਸ ਨੇ ਆਪਣੇ, ਹੈ ਨਾ, ਤਾਂ
1: ਅੱਛਾ
0: ਉਹਦੇ
1: ਜੀ,
0: ਵਿੱਚ ਵੀ ਇਹ ਜਿਹੜੀਆਂ ਪੋਸਟਾਂ ਨੇ ਬਲਕ ਦੇ ਵਿੱਚ ਨਿਕਲਦੀਆਂ ਨੇ।
1: ਅੱਛਾ ਜੀ,
0: ਤੇ ਇਹਨਾਂ ਵਿੱਚ ਬਸ ਇੱਕ ਥੋੜਾ ਜਿਹਾ ਪ੍ਰੋਸੀਜਰ ਇਹ ਰਹਿੰਦਾ ਹੈ ਕਿ ਜੇ ਤਾਂ ਜਿਵੇਂ ਯੂਨੀਅਨ ਗਵਰਨਮੈਂਟ ਦੇ ਥਰੂ ਨਿਕਲੀਆਂ ਨੇ ਪੋਸਟਾਂ, ਤਾਂ ਉਹਨਾਂ ਦੀ ਉਹ ਏਜ ਲਿਮਿਟ ਹੁੰਦੀ ਹੈ 33, ਅਰਾਊਂਡ 32-33 ਇਹਨਾਂ ਦੀ, ਇਦਾਂ ਦੀ ਏਜ ਲਿਮਿਟ ਹੁੰਦੀ ਹੈ ਫੋਰ ਜਨਰਲ ਪੋਪੂਲੇਸ਼ਨ।
1: ਅੱਛਾ ਜੀ,
0: ਤੇ ਜਿਹੜੇ ਆਪਣੇ ਪੰਜਾਬ ਸਟੇਟ ਦੇ ਥਰੂ ਨਿਕਲਦੇ ਨੇ, ਜਿਵੇਂ ਸਟੇਟ ਵਾਈਜ਼ ਜਿਹੜੀਆਂ PWDs ਨੇ,
1: ਹਾਂਜੀ,
0: ਹਾਂਜੀ, ਉਹ ਹਰੇਕ ਜ਼ਿਲ੍ਹੇ ਦੇ ਵਿੱਚ PWD ਡਿਪਾਰਟਮੈਂਟ ਬਣੇ ਹੋਏ ਨੇ, ਤਾਂ ਉਹਨਾਂ ਦੇ ਵਿੱਚ ਜਦੋਂ ਭਰਤੀਆਂ ਹੁੰਦੀਆਂ ਨੇ ਤਾਂ ਉਹਨਾਂ ਦੀ ਜਿਹੜੀ ਏਜ ਲਿਮਿਟ ਰਹਿੰਦੀ ਹੈ 38 ਈਅਰ, 38 ਸਾਲ ਦੀ ਏਜ ਰਹਿੰਦੀ ਹੈ, ਤਾਂ
1: ਅੱਛਾ ਜੀ,
0: ਬੱਚੇ ਉਹਦੇ ਲਈ ਅਪਲਾਈ ਕਰ ਸਕਦੇ ਨੇ। ਬਸ ਇੱਕ ਸ਼ਰਤ ਹੈ ਕਿ ਉਹਨਾਂ ਦਾ ਇੱਕ ਟੈਸਟ ਹੁੰਦਾ ਹੁੰਦਾ ਹੈ
1: ਅੱਛਾ ਜੀ,
0: ਜੀ, ਜਿੱਦਾਂ ਬਲਕ ਚ ਨਿਕਲਣਗੀਆਂ ਪੋਸਟਾਂ, 800 ਪੋਸਟਾਂ ਨਿਕਲੀਆਂ, 1000 ਪੋਸਟਾਂ ਨਿਕਲੀਆਂ, ਜਿੰਨੀਆਂ ਵੀ ਨਿਕਲੀਆਂ, ਬਟ ਉਹਦੇ ਲਈ ਨਾ ਇੱਕ ਟੈਸਟ ਲੈਣਗੇ ਉਹ ਥਰੈਟੀਕਲ, ਉਸ ਟੈਸਟ ਦੇ ਬੇਸਿਸ ਤੇ, ਮੈਰਿਟ ਲਿਸਟ ਦੇ ਬੇਸਿਸ ਤੇ ਉਹਨਾਂ ਦੀ ਇੰਟਰਵਿਊ ਹੋਏਗੀ, ਫਿਰ ਉਹਨਾਂ ਦੀ ਫਾਈਨਲ ਸਿਲੈਕਸ਼ਨ ਹੋਏਗੀ।
1: ਅੱਛਾ
0: ਇਸ
1: ਜੀ,
0: ਕਰਕੇ ਬੱਚਿਆਂ ਦਾ ਥਿਅਰੀ ਪਾਰਟ ਦੇ ਉੱਪਰ ਵੀ ਹੋਲਡ ਹੋਣਾ ਓਨਾ ਹੀ ਜ਼ਰੂਰੀ ਹੈ ਜਿੰਨਾ ਕਿ ਉਹਨਾਂ ਦੇ ਫਿਜ਼ੀਕਲ ਸਕਿੱਲਸ, ਜਿਹੜੇ ਉਹਨਾਂ ਦਾ ਹੈਂਡ ਸਕਿੱਲਸ ਦੇ, ਉਹ ਉਹਦੇ ਵਿੱਚ ਹੋਣਾ ਜ਼ਰੂਰੀ ਹੈ।
1: ਮਤਲਬ ਇਹ ਹੈਗਾ ਵੀ ਇਕੱਲਾ ਕੋਰਸ ਕਰ ਲਿਆ, ਸਰਟੀਫਿਕੇਟ ਪ੍ਰਾਪਤ ਕਰ ਲਿਆ, ਉਹਦੇ ਨਾਲ ਨਹੀਂ ਗੱਲ ਬਣਨੀ।
0: ਜੀ
1: ਜੇ
0: ਬਿਲਕੁਲ,
1: ਵਿਦਿਆਰਥੀ ਜਿਹੜਾ ਹੈਗਾ ਵੀ ਹੱਥੀਂ ਕੰਮ ਕਰਨਾ ਵੀ ਸਿੱਖ ਜਾਂਦਾ ਅਤੇ ਨਾਲ ਉਹ ਪੜ੍ਹਾਈ ਦੇ ਵਿੱਚ ਵੀ ਉਹਨੂੰ ਸਿੱਖ ਜਾਂਦਾ, ਥਿਉਰੀ ਵੀ ਸਿੱਖ ਜਾਂਦਾ, ਤਾਂ ਉਹਦੇ ਲਈ ਵਧੀਆ ਮੌਕਾ ਹੈਗਾ।
0: ਹਾਂਜੀ ਹਾਂਜੀ ਬਿਲਕੁਲ ਬਿਲਕੁਲ। ਤੇ ਇਹਦੇ ਨਾਲ ਇੱਕ ਹੋਰ ਚੀਜ਼ ਵੀ ਮੈਂ ਐਡ ਕਰਦੀ ਹਾਂ, ਜਿੱਦਾਂ ਆਪਣੇ ਇੰਡੀਅਨ ਆਰਮੀ ਹੈ, ਇੰਡੀਅਨ ਆਰਮਡ ਫੋਰਸਿਸ ਨੇ, ਆਰਮੀ ਹੋ
1: ਹਾਂਜੀ
0: ਗਿਆ, ਇੰਡੀਅਨ ਨੇਵੀ ਹੋ ਗਿਆ, ਏਅਰ ਫੋਰਸ, BSF, CRPF ਵੀ ਜਿਵੇਂ ਮੈਂ ਦੱਸਿਆ ਹੈ, ਤੇ ਹੋਰ ਜਿੰਨੀਆਂ ਵੀ ਆਪਣੀਆਂ ਫੋਰਸਿਸ ਕੰਮ ਕਰਦੀਆਂ ਨੇ ਇੰਡੀਆ ਦੇ ਵਿੱਚ, ਉਹਦੇ ਵਿੱਚ ਵੀ ਸਾਡੇ ਇਦਾਂ ਦੇ ਜਿਹੜੇ ITI ਹੋਲਡਰਸ ਨੇ ਉਹਨਾਂ ਲਈ ਪੋਸਟਾਂ ਨਿਕਲਦੀਆਂ ਨੇ, ਬਲਕ ਦੇ ਵਿੱਚ ਪੋਸਟਾਂ ਨਿਕ ਉਹਨਾਂ ਦੇ ਵਿੱਚ ਵੀ ਅਕੋਰਡਿੰਗ ਟੂ ਵੈਕੈਂਸੀ ਪੋਸਟਾਂ ਨਿਕਲਦੀਆਂ ਨੇ, ਉਹਦੇ
1: ਅੱਛਾ
0: ਲਈ
1: ਜੀ
0: ਵੀ ਅਪਲਾਈ ਕਰ ਸਕਦੇ ਨੇ ਬੱਚੇ।
1: ਅੱਛਾ ਜੀ
0: ਹਾਂਜੀ, ਤਾਂ ਸਕੋਪ ਬਹੁਤ ਜ਼ਿਆਦਾ ਏ, ਤਾਂ ਇੱਥੇ ਇਹ ਚੀਜ਼ ਜ਼ਰੂਰੀ ਹੈ ਕਿ ਬੱਚਿਆਂ ਦੇ ਵਿੱਚ ਨੌਲੇਜ ਪਲੱਸ ਸਕਿੱਲ ਦੋਨੋਂ ਚੀਜ਼ਾਂ ਦਾ ਹੋਣਾ ਬਹੁਤ ਜ਼ਰੂਰੀ ਹੈ, ਤੇ
1: ਹਾਂਜੀ
0: ਇੱਕ ਥਰਡ ਚੀਜ਼ ਕਿ ਬੱਚਿਆਂ ਨੂੰ ਅਵੇਅਰਨੈਸ ਹੋਣਾ ਬਹੁਤ ਜ਼ਰੂਰੀ ਹੈ ਕਿ ਕਿਹੜੀ ਪੋਸਟਾਂ ਨਿਕਲੀਆਂ ਹੋਈਆਂ ਨੇ, ਕਿਹੜੀਆਂ ਸਟੇਟ ਦੀਆਂ ਜਾਂ ਸੈਂਟਰ ਗਵਰਨਮੈਂਟ ਦੀਆਂ ਪੋਸਟਾਂ ਨਿਕਲੀਆਂ ਨੇ, ਜਾਂ ਫਿਰ ਕਿਸੇ ਡਿਫੈਂਸ ਸਰਵਿਸਿਜ਼ ਦੇ ਵਿੱਚ, ਡਿਫੈਂਸ ਫੋਰਸਿਸ ਦੇ ਵਿੱਚ ਪੋਸਟਾਂ ਨਿਕਲੀਆਂ ਨੇ, ਤਾਂ
1: ਹਾਂਜੀ
0: ਇਹਦੇ ਲਈ ਵੀ ਬੱਚਿਆਂ ਨੂੰ ਥੋੜਾ ਅਪ ਟੂ ਡੇਟ ਰਹਿਣਾ ਬਹੁਤ ਜ਼ਰੂਰੀ ਹੈ।
1: ਹਾਂਜੀ ਹਾਂਜੀ ਅੱਛਾ ਇੱਕ ਗੱਲ ਮੈਡਮ ਦੱਸੋ ਵੀ ਜਿਸ ਤਰ੍ਹਾਂ ਆਪਾਂ ਦੇਖਦੇ ਹਾਂ ਵੀ ਬਹੁਤ ਵੱਡੀ ਗਿਣਤੀ ਦੇ ਵਿੱਚ ETT ਕਰੀ ਫਿਰਦੇ ਨੇ ਅਧਿਆਪਕ ਬਣਨ ਦੇ ਲਈ, ਇਸੇ ਤਰ੍ਹਾਂ ਜਿਹੜਾ ਹੈਗਾ BEd ਕਰੀ ਕਰ ਰਹੇ ਨੇ, BA MA ਅੱਗੇ ਉਚੇਰੀ ਪੜ੍ਹਾਈ ਵੀ ਕਰਦੇ ਨੇ,
0: ਹਾਂਜੀ
1: ਫਿਰ ਵੀ ਉਹ ਧਰਨੇ ਮੁਜ਼ਾਹਰੇ ਕਰਦੇ ਰਹਿੰਦੇ ਆ ਨੌਕਰੀਆਂ ਲੈਣ ਲਈ, ਇਹਦਾ
0: ਹਾਂਜੀ
1: ਮਤਲਬ ਇਹ ਖੇਤਰ ਸੌਖਾ ਨਹੀਂ ਹੈਗਾ ਜੀ ਇੱਧਰ ਆਉਣ।
0: ਹਾਂਜੀ, ਇਹ ਖੇਤਰ ਸੌਖਾ ਵੀ ਜ਼ਰੂਰ ਹੈ ਤੇ ਥੋੜਾ ਰਸਤਾ ਵੀ ਘੱਟ ਹੈ ਇਹਦਾ, ਅਸੀਂ ਕਹੀਏ
1: ਹਾਂਜੀ
0: ਕਿ ਤੈਅ ਕਰਨ ਦੇ ਲਈ, ਇਹਦੇ ਲਈ ਬਹੁਤ ਜ਼ਿਆਦਾ ਲੰਬੇ ਸਾਲ ਨਹੀਂ ਲੱਗਦੇ ਹੈਗੇ ਸਾਨੂੰ,
1: ਹਾਂਜੀ
0: ਰਸਤਾ ਵੀ ਘੱਟ ਹੈ ਤੇ
1: ਫਿਰ
0: ਉਹ
1: ਇੱਧਰ
0: ਵੀ
1: ਕੱਟ ਕਿਉਂ ਆਉਂਦੇ ਨੇ ਨੌਜਵਾਨ?
0: ਇਹ ਚੀਜ਼ ਵੀ ਹੈਗਾ, ਘੱਟ ਤਾਂ ਨਹੀਂ ਕਹਿ ਸਕਦੇ, ਬਟ ਕੰਪੈਰੇਟਿਵਲੀ ਜਿਹੜੇ ਬੱਚੇ ਕਰਦੇ ਆ ITI, ਉਹਨਾਂ ਨੂੰ ਅਵੇਅਰਨੈਸ ਨਹੀਂ ਹੁੰਦੀ ਕਿ ਕਿਹੜੀਆਂ ਪੋਸਟਾਂ ਨਿਕਲ ਗਈਆਂ ਨੇ,
1: ਅੱਛਾ
0: ਅਸੀਂ
1: ਜੀ
0: ਇਹਨਾਂ ਲਈ ਅਪਲਾਈ ਵੀ ਕਰ ਦਿੰਦੇ ਨੇ ਜੇ ਬੱਚੇ ਪੋਸਟਾਂ, ਤਾਂ
1: ਹਾਂਜੀ
0: ਉਹ ਬੱਚੇ ਤਿਆਰੀ ਨਹੀਂ ਕਰਦੇ ਟੈਸਟ ਦੀ,
1: ਅੱਛਾ
0: ਤੇ
1: ਜੀ
0: ਜਿਹਦੇ ਨਾਲ ਉਹ ਪਿੱਛੇ ਰਹਿ ਜਾਂਦੇ ਨੇ, ਫਿਰ ਉਹਦੇ ਕਰਕੇ ਨਾ ਕੋਈ ਜਿੱਦਾਂ ਹੋ ਨਹੀਂ ਜਾਂਦਾ ਕਿ ਨਹੀਂ ITI ਵਾਲਾ ਤਾਂ ਉਹ ਦੇਖ ਲੈਂਦੇ ਨੇ ਲੋਕ, ਦੇਖੋ ਦੇਖ ਕੇ ITI ਫਲਾਣੇ ਕੀਤੀ ਸੀਗੀ ਤੇ ਉਹ ਫ੍ਰੀ ਹੈ, ਤੇ
1: ਹਾਂਜੀ
0: ਹੁਣ ਅਸੀਂ ITI ਕਰਾਂਗੇ ਤਾਂ ਅਸੀਂ ਵੀ ਫ੍ਰੀ ਹੋ ਜਾਣਾ ਹੈ, ਇਸ ਕਰਕੇ ITI, ਇਸ ਕਰਕੇ ਵੀ ਬੱਚੇ ਕਾਫੀ ਸੋਚ ਲੈਂਦੇ ਆ ਕਿ ਹੋ ਸਕਦਾ ਹੈ ਕਿ ਵੀ ਹਨਾ 10 ਪੜ੍ਹੇ ਲਿਖੇ ਨੂੰ ਜਾਂ 12 ਪੜ੍ਹੇ ਲਿਖੇ ਤੋਂ ਬਾਅਦ ਕੋਈ ਕੋਰਸ ਕਰਕੇ ਕਿੱਦਾਂ ਨੌਕਰੀ ਮਿਲ ਸਕਦੀ ਹੈ, ਜਦੋਂ ਕਿ ਹਨਾ BEd ਕਰੇ ਹੋਏ ਬੈਠੇ ਵਿਹਲੇ ਬੈਠੇ ਆ,
1: ਅੱਛਾ ਜੀ
0: ਇਹ ਵੀ ਥੋੜੀ ਮੈਂਟੈਲਿਟੀ ਸਾਡੀ ਹੋ ਸਕਦੀ ਹੈ, ਬਟ ਇਹ ਚੀਜ਼ ਨੂੰ ਸਾਡੇ ਦਿਮਾਗ 'ਚ ਨਹੀਂ ਆਉਣਾ ਚਾਹੀਦਾ, ਕਿਉਂਕਿ ਹਰੇਕ ਸਟ੍ਰੀਮ ਦਾ ਇੱਕ ਵੱਖਰਾ ਸਕੋਪ ਹੈ, ਟੀਚਿੰਗ ਹੈ,
1: ਹਾਂਜੀ ਹਾਂਜੀ
0: ਉਹਦੇ ਵਿੱਚ ਬਹੁਤ ਕੰਪੀਟੀਸ਼ਨ ਹੈ, ਕਿਉਂਕਿ ਬਹੁਤ ਜ਼ਿਆਦਾ ਮਾਤਰਾ ਵਿੱਚ ਲੋਕ ਜਿਹੜੇ ਨੇ ਟੀਚਿੰਗ ਜਿਹੜਾ ਪ੍ਰੋਫੈਸ਼ਨ ਹੈ ਉਹਦੇ ਵਿੱਚ ਆਉਣਾ ਚਾਹੁੰਦੇ ਨੇ,
1: ਠੀਕ ਹੈ
0: ਕੰਪੈਰੇਟਿਵਲੀ ਇਹਦੇ ਵਿੱਚ ਬਹੁਤ ਘੱਟ ਹੈ, ਕਿਉਂਕਿ ਜ਼ਿਆਦਾ ਬੱਚੇ ਸੋਚਦੇ ਨਹੀਂ ਹੈ ਕਿ ਇੰਨਾ ਜਲਦੀ ਅਸੀਂ ਇੰਪਲੋਇਬਲ ਹੋ ਜਾਵਾਂਗੇ, ਜਾਂ ਫਿਰ ਉਹਨਾਂ ਨੂੰ ਅਵੇਅਰਨੈਸ ਦੀ ਘਾਟ ਰਹਿ ਜਾਂਦੀ ਹੈ, ਕਿਉਂਕਿ ਦੇਖੋ ITI ਸੈਕਟਰ ਦੇ ਵਿੱਚ ਜ਼ਿਆਦਾਤਰ ਸਾਡੇ ਜਿਹੜਾ ਰੂਰਲ ਜਾਂ ਕਹਿ ਲਈਏ ਏਰੀਆ ਦੇ ਲੋਕ ਜਿਹੜੇ ਹੈ ਜ਼ਿਆਦਾ ਬੱਚੇ ਇਹਦੇ ਵਿੱਚ ਆਉਂਦੇ ਨੇ,
1: ਹਾਂਜੀ
0: ਤੇ ਉਸ ਤੋਂ ਬਾਅਦ ਜਿਹੜੇ ਬੱਚੇ ਹੈ ਉਹਨਾਂ ਨੂੰ ਇੰਨੀ ਰੂਰਲ ਏਰੀਆਸ 'ਚ ਤੁਹਾਨੂੰ ਵੀ ਪਤਾ ਹੈ ਕਿ ਇੰਨਾ ਇੰਟਰਨੈਟ ਫੈਸਿਲਿਟੀ ਕਹਿ ਲਓ ਇਹੋ ਜਿਹੀ ਹੀ ਹੁੰਦੀ ਹੈ ਕਿ ਉਹਨਾਂ ਨੂੂੰ ਨਹੀਂ ਅਵੇਅਰਨੈਸ ਹੋ ਪਾਉਂਦੀ ਹੈਗੀ ਵੀ ਕਿਹੜੀਆਂ ਪੋਸਟਾਂ ਨੇ, ਜਾਂ ਅਸੀਂ
1: ਹਾਂਜੀ
0: ਕਿਹੜੀ ਕੰਪਨੀਆਂ 'ਚ ਜਾ ਸਕਦੇ ਹਾਂ, ਵੱਡੀਆਂ ਕੰਪਨੀਆਂ ਨੇ, ਕੋਈ ਵੀ ਮੈਨੂਫੈਕਚਰਿੰਗ ਕੰਪਨੀ ਹੈ, ਇਲੈਕਟ੍ਰੋਨਿਕ ਦੀ ਕੋਈ ਕੰਪਨੀ ਹੈ, ਠੀਕ ਹੈ, ਤਾਂ ਉਹਦੇ ਵਿੱਚ ਵੀ ਬੜਾ ਇੱਕ ਰਹਿ ਜਾਂਦਾ ਹੈ। ਕੁਛ ਇੱਕ ਹੋਰ ਚੀਜ਼ ਵੀ ਆ ਜਾਂਦੀ ਹੈ, ਜਿੱਦਾਂ
1: ਹਾਂਜੀ
0: ITI ਸੈਕਟਰ ਹੈ, ਮੋਸਟਲੀ ਜ਼ਿਆਦਾਤਰ ਬੱਚੇ ਜਿਹੜੇ ਹੈ ITI ਕਰ ਲੈਂਦੇ, ਆਪਣਾ ਖੁਦ ਦਾ ਛੋਟਾ ਮੋਟਾ ਕੰਮ ਸ਼ੁਰੂ ਕਰ ਲੈਂਦੇ ਹੈ,
1: ਅੱਛਾ ਜੀ
0: ਤੇ ਉਹਨਾਂ ਨੂੰ ਨਾ ਇੱਕ ਬੈਰੀਅਰ ਜਾ ਹੋ ਜਾਂਦਾ ਕਿ ਅਸੀਂ ਕਿਸੇ ਕੰਪਨੀ 'ਚ ਜਾ ਕੇ ਕੰਮ ਕਰਾਂਗੇ, ਜਾਂ ਸਾਨੂੰ ਉਹਦੇ
1: ਹਾਂਜੀ
0: ਲਈ ਫਿਰ ਸਾਨੂੰ ਆਪਣਾ ਪਿੰਡ ਛੱਡਣਾ ਪਊਗਾ, ਜਾਂ ਫਿਰ ਸਾਨੂੰ ਉਹਦੇ ਲਈ ਆਪਣਾ ਜ਼ਿਲ੍ਹਾ ਛੱਡਣਾ ਪਊਗਾ, ਜਾਂ ਫਿਰ ਉਹ ਇਹ ਪੰਜਾਬ ਛੱਡਣਾ ਪਊਗਾ, ਕਿਉਂਕਿ ਕਾਫੀ ਪੰਜਾਬ ਤੋਂ ਬਾਹਰ ਵੀ ਇਸ ਦੀਆਂ ਜਿਹੜੀਆਂ ਸੀਟਸ ਨੇ ਅਵੇਲੇਬਲ, ਕਾਫੀ ਡਿਮਾਂਡ ਹੈਗੀ ਹੈ ਜਿਹੜੀ,
1: ਅੱਛਾ
0: ਤਾਂ
1: ਜੀ
0: ਉਹ ਬੱਚੇ ਆਪਣੇ ਘਰਾਂ ਨੂੰ ਛੱਡ ਕੇ ਬਾਹਰ ਨਹੀਂ ਜਾਣਾ ਚਾਹੁੰਦੇ, ਤਾਂ ਉਹ ਇਸ ਕਰਕੇ ਆਪਣਾ ਇੱਧਰ ਹੀ ਦੇਖਦੇ ਹਾਂ ਕਿ ਅਸੀਂ ਖੁਦ ਦਾ ਕੰਮ ਸ਼ੁਰੂ ਕਰ
1: ਅੱਛਾ
0: ਲਈਏ।
1: ਇੱਕ ਗੱਲ ਦੱਸੋ ਵੀ ਜਿਹੜੇ ਲੜਕੀਆਂ ਦੇ ਲਈ ਇਸ ਖੇਤਰ ਦੇ ਵਿੱਚ ਕੀ ਭਵਿੱਖ ਹੈਗਾ, ਉਹਨਾਂ ਲਈ ਕਿਸ ਤਰ੍ਹਾਂ ਦੇ ਕੋਰਸ ਨੇ, ਕੋਈ ਲੜਕੀਆਂ ਲਈ ਵਿਸ਼ੇਸ਼ ਕੋਰਸ ਨੇ ਜਾਂ ਇਹੀ ਕੋਰਸ ਉਹਨਾਂ ਲਈ ਹੈਗੇ ਨੇ?
0: ਨਹੀਂ, ਲੜਕੀਆਂ ਦੇ ਲਈ ਵਿਸ਼ੇਸ਼ ਕੋਰਸ ਤਾਂ ਆਪਾਂ ਇਹ ਕਹਿ ਸਕਦੇ ਹਾਂ ਕਿ ਜਿਵੇਂ ਇੱਥੇ ਸੀਵਿੰਗ ਦਾ ਹੋ ਗਿਆ, ਸੀਵਿੰਗ ਕਟਿੰਗ ਦੇ ਕੋਰਸਿਸ ਹੋ ਜਾਂਦੇ ਨੇ
1: ਅੱਛਾ ਜੀ
0: ਕਾਫੀ, ਹਾਂਜੀ ਇਲੈਕਟ੍ਰੀਸ਼ਨ ਟ੍ਰੇਡ ਦੇ ਵਿੱਚ ਕਾਫੀ ਜਾਂਦੀਆਂ ਨੇ ਕੁੜੀਆਂ,
1: ਅੱਛਾ
0: ਤੇ
1: ਜੀ
0: ਇੱਕ ਸਟੈਨੋਗ੍ਰਾਫੀ ਇੰਗਲਿਸ਼ ਜਿਹੜਾ ਟ੍ਰੇਡ ਹੈ ਉਹਦੇ ਵਿੱਚ ਇਹ ਵੀ ਇੱਕ ਕਾਮਨ ਕੋਰਸ ਅਸੀਂ ਕਹਿ ਸਕਦੇ ਹਾਂ,
1: ਹਾਂਜੀ
0: ਕੁੜੀਆਂ ਕਰ ਸਕਦੀਆਂ ਨੇ, ਕਿਉਂਕਿ ਇਹਦੇ ਵਿੱਚ ਕਾਫੀ ਬੱਚੇ ਜਾਂਦੇ ਆ, ਗਰਲਸ ਵੀ ਜ਼ਿਆਦਾ ਮਾਤਰਾ ਵਿੱਚ ਜਾਂਦੀਆਂ ਨੇ, ਠੀਕ
1: ਹਾਂਜੀ
0: ਹੈ। ਬਾਕੀ ਜਿਹੜੇ ਕੋਈ ਇਦਾਂ ਦਾ ਬੈਰੀਅਰ ਨਹੀਂ ਹੈ, ਜਿੱਦਾਂ ਮੋਟਰ ਮਕੈਨਿਕ ਹੋ ਗਿਆ, ਇਦਾਂ ਦੇ ਕੋਰਸਿਸ ਜ਼ਿਆਦਾਤਰ ਮੇਲਸ ਜੁਆਇਨ ਕਰਦੇ ਆ, ਬੋਇਜ਼ ਜੁਆਇਨ ਕਰਦੇ ਆ।
1: ਅੱਛਾ ਜੀ
0: ਬਟ ਜਿੱਦਾਂ ਸੀਵਿੰਗ ਕਟਿੰਗ ਹੋ ਗਿਆ, ਜਾਂ ਫਿਰ ਆਪਣਾ ਸਟੈਨੋਗ੍ਰਾਫੀ ਇੰਗਲਿਸ਼ ਹੋ ਗਿਆ, ਇੰਟੀਰੀਅਰ ਡੈਕੋਰੇਸ਼ਨ ਡਿਜ਼ਾਈਨਿੰਗ ਹੋ ਗਿਆ, ਨੈਟਵਰਕ ਟੈਕਨੀਸ਼ੀਅਨ ਹੋ ਗਿਆ, ਠੀਕ ਹੈ।
1: ਅੱਛਾ ਜੀ
0: ਇਦਾਂ ਦੇ ਕੰਮ ਹੈਗੇ ਆ ਜਿਹੜੇ ਕੁੜੀਆਂ ਵੀ ਅਪਲਾਈ ਕਰ ਸਕਦੀਆਂ ਨੇ ਕੋਰਸ ਟ੍ਰੇਡ, ਜਾਂ ਫਿਰ ਇਲੈਕਟ੍ਰੀਸ਼ਨ ਦਾ ਵੀ ਕੁੜੀਆਂ ਕਾਫੀ ਕਰਦੀਆਂ ਨੇ।
1: ਕਾਫੀ
0: ਤਾਂ
1: ਵਧੀਆ, ਕੁੜੀਆਂ ਲਈ ਖੇਤਰ ਵਧੀਆ ਹੈਗਾ।
0: ਹਾਂਜੀ ਹਾਂਜੀ ਬਿਲਕੁਲ।
1: ਹੋਰ ਕੋਈ ਗੱਲ ਜਿਹੜੀ ਤੁਸੀਂ ਦੱਸਣੀ ਚਾਹੁੰਦੇ ਹੋ ਇਸ ਖੇਤਰ ਬਾਰੇ?
0: ਇਸ ਖੇਤਰ ਦੇ ਵਿੱਚ ਇਹ ਹੈ ਕਿ ਦੇਖੋ, ਜਿੱਦਾਂ ਮੈਂ ਤੁਹਾਨੂੰ ਪਹਿਲਾਂ ਦੱਸ ਚੁੱਕੀ ਹਾਂ ਕਿ ਜਿਹੜੇ ਬੱਚੇ ਹਾਇਰ ਐਜੂਕੇਸ਼ਨ 'ਚ ਜਾਣਾ ਚਾਹੁੰਦੇ ਨੇ, ਦੇਖੋ ਇੱਕ ਚੀਜ਼ ਦਾ ਜ਼ਰੂਰੀ ਤੌਰ ਤੇ ਹੈ ਕਿ ਪਹਿਲਾਂ ਡਿਸਾਈਡ ਕਰ ਲੈਣਾ ਚਾਹੀਦਾ ਬੱਚੇ ਨੂੰ ਕਿ ਮੈਂ ਪ੍ਰਾਈਵੇਟ ਸੈਕਟਰ 'ਚ ਜਾਣਾ ਹੈ, ਜਾਂ ਫਿਰ ਮੈਂ ਗਵਰਨਮੈਂਟ ਸੈਕਟਰ 'ਚ ਜਾਣਾ ਹੈ, ਜਾਂ
1: ਅੱਛਾ
0: ਕਿ
1: ਜੀ
0: ਮੈਂ ਆਪਣਾ ਖੁਦ ਦਾ ਰੁਜ਼ਗਾਰ ਖੁੱਲ੍ਹਣਾ, ਕੁਛ ਵੀ ਆਪਣਾ
1: ਹਾਂਜੀ
0: ਸਵੈ ਰੁਜ਼ਗਾਰ ਬਣਾਉਣਾ, ਕੁਛ ਵੀ ਆਪਣਾ ਬਿਜ਼ਨਸ ਵਗੈਰਾ ਕਰਨਾ ਹੈ, ਫਿਰ ਉਹਦੀ ਤਿਆਰੀ ਉਸ ਅਕੋਰਡਿੰਗ ਹੋਏਗੀ।
1: ਅੱਛਾ ਜੀ
0: ਜਿੱਦਾਂ ਜੇ ਕੋਈ ਬੱਚਾ ਚਾਹੁੰਦਾ ਹੈ ਕਿ ਮੈਂ ਪਬਲਿਕ ਸੈਕਟਰ ਦੇ ਵਿੱਚ ਜਾਣਾ ਹੈ, ਗਵਰਨਮੈਂਟ ਸੈਕਟਰ 'ਚ ਜਾਣਾ, ਤਾਂ ਉਹਨੂੰ ਥਰੈਟੀਕਲ ਆਪਣਾ ਬੜਾ ਰੱਖਣਾ ਪਊਗਾ, ਮਜ਼ਬੂਤ ਰੱਖਣਾ ਪਊਗਾ ਨਾਲ ਨਾਲ, ਕਿਉਕਿ ਉਹਦੇ ਵਿੱਚ ਬੱਚੇ ਨੂੰ ਟੈਸਟ ਦੇਣਾ ਪਊਗਾ, ਉਹ ਟੈਸਟ ਕੱਢਣੇ ਪੈਣਗੇ, ਤੇ ਨਾਲ ਦੀ ਨਾਲ ਉਹਨੂੰ ਅਪ ਟੂ ਡੇਟ ਰਹਿਣਾ ਪਊਗਾ ਵੀ ਕਿਹੜੇ ਟੈਸਟ ਆ ਰਹੇ ਨੇ, ਉਹਨਾਂ ਦੀ ਤਿਆਰੀ ਨਾਲ ਦੀ ਨਾਲ ਕਰਦੇ ਰਹਿਣਾ ਪਊਗਾ। 2 ਸਾਲ ਦੇ ਦੌਰਾਨ ਜਦੋਂ ਉਹਦਾ ਆਈਟੀਆਈ ਜਦ ਤੱਕ ਤੋਂ ਕੋਰਸ ਕੰਪਲੀਟ ਹੋਊਗਾ, ਉਹਦੇ ਨਾਲ ਨਾਲ ਹੀ ਉਹ ਬੱਚਾ, ਜਾਂ ਤਾਂ ਚਲੋ ਜੇ ਜੇਕਰ ਉਹ ਬੱਚਾ ਅੰਡਰ ਏਜ ਹੈ ਤਾਂ ਉਹ ਡਿਪਲੋਮਾ ਕਰ ਸਕਦਾ ਹੈ, ਅਗਰ ਉਹ ਏਜ ਉਹਦੀ 18 ਤੱਕ ਹੈਗੀ ਹੈ ਤਾਂ ਉਹ ਬੱਚਾ ਫਿਰ PWDs ਦੇ ਅੰਡਰ, ਜਾਂ ਫਿਰ ਕੋਈ ਵੀ ਇਦਾਂ ਗਵਰਨਮੈਂਟ PSUs ਦੇ ਅੰਡਰ ਨਿਕਲੇ ਹੋਏ ਟੈਸਟ ਨੇ ਜਿਹੜੇ, ਉਹ ਅਪਲਾਈ ਕਰ ਸਕਦਾ ਹੈ, ਉਹਦੀ ਤਿਆਰੀ ਨਾਲ ਦੀ ਨਾਲ ਕਰੀ ਜਾਵੇ।
1: ਅੱਛਾ ਜੀ
0: ਬਟ ਜਿਵੇਂ ਆਪਾਂ ਪ੍ਰਾਈਵੇਟ ਸੈਕਟਰ ਦੀ ਗੱਲ ਕਰਦੇ ਹਾਂ, ਜੇਕਰ ਬੱਚੇ ਨੇ
1: ਹਾਂਜੀ
0: ਪ੍ਰਾਈਵੇਟ ਸੈਕਟਰ 'ਚ ਆਉਣਾ ਹੈ, ਤਾਂ ਉਹਨੂੰ ਬੱਚੇ ਨੂੰ ਥੋੜ੍ਹਾ ਪ੍ਰੈਕਟੀਕਲ ਨੌਲੇਜ ਦੇ ਵਿੱਚ ਤੇਜ਼ ਹੋਣਾ ਪਊਗਾ, ਪਲੱਸ ਉਹਦੇ ਕਮਿਊਨੀਕੇਸ਼ਨ ਸਕਿੱਲਸ ਜਿਹੜੇ ਆ ਬਹੁਤ ਮੈਟਰ ਕਰਦੇ ਆ।
1: ਅੱਛਾ ਇੱਕ ਮਿੰਟ, ਮੈਂ ਇਹ ਦੱਸੋ ਵੀ ਜਿਹੜੇ ਵੋਕੇਸ਼ਨਲ ਜਿਹੜੇ ਕੋਰਸ ਹੁੰਦੇ ਨੇ ਅਤੇ ITI, ਇਹਨਾਂ ਦੋਨਾਂ ਦੇ ਖੇਤਰ ਵਿੱਚ ਕੀ ਫਰਕ ਹੈਗਾ?
0: ਵੋਕੇਸ਼ਨਲ ਕੋਰਸਿਸ ਜਿਹੜੇ ਕਿ ਸਕੂਲਸ ਦੇ ਦੌਰਾਨ ਬੱਚੇ ਲੈ ਲੈਂਦੇ ਆ, ਜਿੱਦਾਂ ਕਟਿੰਗ ਸੀਵਿੰਗ ਦੇ ਵੀ ਕਾਫੀ ਹੁੰਦੇ ਆ, ਜਾਂ ਫਿਰ ਇਸੇ ਦੇ ਨਾਲ ਮਿਲਦੇ ਜੁਲਦੇ ਕਾਫੀ ਸਾਰੇ ਹੋ ਜਾਂਦੇ, ਇਲੈਕਟ੍ਰੀਸ਼ਨ ਵੈਲਡ ਇਲੈਕਟ੍ਰੀਸ਼ਨ ਵਗੈਰਾ ਵਾਲੇ ਵੀ ਆ ਜਾਂਦੇ ਆ, ਤਾਂ ਉਹਨਾਂ ਦਾ ਫਾਇਦਾ ਇਹ ਹੁੰਦਾ ਕਿ ਜਿਹੜੇ ਬੱਚੇ ITI ਜੁਆਇਨ ਕਰਨਾ ਚਾਹੁੰਦੇ ਆ, ਉਹਨਾਂ ਦੇ
1: ਹਾਂਜੀ
0: ਲਈ ਉਹ ਇੱਕ ਪਲੇਟਫਾਰਮ ਇੱਕ ਬੇਸ ਬਣ ਜਾਂਦੇ ਆ,
1: ਅੱਛਾ ਜੀ
0: ਉਹਨਾਂ ਨੂੰ ਉਹਨਾਂ ਬਾਰੇ ਪਹਿਲਾਂ ਹੀ ਨੌਲੇਜ ਹੋ ਜਾਂਦੀ ਹੈ ਨਾ।
1: ਅੱਛਾ ਜੀ
0: ਤੇ ਜਿਹੜੇ ਬੱਚਿਆਂ ਨੇ ਮੰਨ ਲਓ ITI ਜਾਂ ਫਿਰ ਉਦਯੋਗਿਕ ਖੇਤਰ ਦੇ ਵਿੱਚ ਜਾਣਾ ਨਹੀਂ ਹੈ, ਜਾਂ ਫਿਰ ਉਹਨਾਂ
1: ਹਾਂਜੀ
0: ਨੇ ਅੱਗੇ ਗ੍ਰੈਜੂਏਸ਼ਨ ਕਰਨੀ ਹੈ, ਜਾਂ ਫਿਰ ਹਾਇਰ ਸਟੱਡੀਜ਼ ਦੇ ਵਿੱਚ ਕੁਝ ਵੀ ਹੋਰ ਕਰਨਾ ਹੈ, ਤਾਂ ਇਹੋ ਜਿਹੇ ਬੱਚਿਆਂ ਦੇ ਲਈ ਸਿੰਪਲ ਆਪਣਾ 10th ਤੱਕ ਜਾਂ ਫਿਰ 12th ਤੱਕ ਆਪਣੀ ਸਿੰਪਲ ਸਟੱਡੀ ਕਰਨ ਦੇ ਵਿੱਚ ਹੀ ਬਿਹਤਰੀ ਹੈ ਉਹਨਾਂ ਦੀ।
1: ਅੱਛਾ ਜੀ
0: ਹਾਂਜੀ
1: ਮੈਡਮ ਸਾਹਿਬਾਨਾ ਜੀ, ਤੁਸੀਂ ਬਹੁਤ ਵਧੀਆ ਜਾਣਕਾਰੀ ਸਾਡੇ ਸਰੋਤਿਆਂ ਦੇ ਨਾਲ ਸਾਂਝੀ ਕੀਤੀ, ਤੁਹਾਡਾ ਬਹੁਤ ਬਹੁਤ ਧੰਨਵਾਦ।
0: ਧੰਨਵਾਦ ਜੀ, ਥੈਂਕ
1: ਹਾਂਜੀ,
0: ਯੂ
1: ਸਰੋਤਿਆਂ ਦਾ ਅਸੀਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਡੇ ਪ੍ਰੋਗਰਾਮ ਨੂੰ ਬੜੇ ਹੀ ਪਿਆਰ ਨਾਲ ਸੁਣਿਆ,
0: ਜੀ।
1: ਅਤੇ ਅਗਲੀ ਵਾਰ ਫਿਰ ਮਿਲਾਂਗੇ ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਦੇ ਵਿੱਚ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਮੈਂ ਸੁਖਵੀਰ ਜੋਗਾ ਅਤੇ ਦੁਆਬਾ ਰੇਡੀਆ ਵੱਲੋਂ ਸ਼ੁਕਰੀਆ ਜੀ।

0: ద్వాపర రేడియో. ਦੁਆਬਾ ਰੇਡੀਓ ਉੱਤੇ ਹਾਜ਼ਰ ਹਾਂ ਜੀ, ਮੈਂ ਸੁਖਵੀਰ ਜੋਗਾ, ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਲੈ ਕੇ। ਅੱਜ ਆਪਾਂ ਗੱਲ ਕਰਾਂਗੇ ਰੁਜ਼ਗਾਰ ਦੇ ਮੌਕਿਆਂ ਸੰਬੰਧੀ ਜਾਗਰੂਕਤਾ ਬਾਰੇ। ਗੱਲ ਕਰਨ ਲਈ ਮੇਰੇ ਨਾਲ ਹਨ ਕਰੀਅਰ ਕੌਂਸਲਰ ਮੈਡਮ ਸਾਹਿਬਾਨਾ ਜੀ। ਸਾਹਿਬਾਨਾ ਜੀ, ਸਵਾਗਤ ਹੈ ਤੁਹਾਡਾ ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਦੇ ਵਿੱਚ।
1: ਧੰਨਵਾਦ ਜੀ, ਮੈਂ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਸੁਖਬੀਰ ਜੀ ਕਿ ਤੁਸੀਂ ਮੈਨੂੰ ਆਪਣੇ ਇਸ ਬੜੇ ਹੀ ਵਧੀਆ ਪ੍ਰੋਗਰਾਮ ਦੇ ਵਿੱਚ ਮੌਕਾ ਦਿੱਤਾ ਆਪਣੇ ਵਿਚਾਰ ਸਾਂਝੇ ਕਰਨ ਦਾ, ਔਰ ਮੈਂ ਧੰਨਵਾਦ ਕਰਦੀ ਹਾਂ ਦੁਆਬਾ ਰੇਡੀਓ ਦਾ ਵੀ। ਥੈਂਕ ਯੂ।
0: ਹਾਂਜੀ, ਸਭ ਤੋਂ ਪਹਿਲਾਂ ਆਪਾਂ ਗੱਲ ਕਰਨੀ ਚਾਹਾਂਗੇ ਕਿ ਸਾਡੀ ਨੌਜਵਾਨ ਪੀੜ੍ਹੀ ਹੈ ਜਿਹੜੀ, ਉਹ ਬੜੀ ਦੁਵਿਧਾ ਦੇ ਵਿੱਚ ਰਹਿੰਦੀ ਹੈ ਕਿ ਉਹ ਭਵਿੱਖ ਬਣਾਉਣ ਲਈ ਆਪਣਾ ਰੁਜ਼ਗਾਰ ਦਾ ਖੇਤਰ ਕਿਹੜਾ ਚੁਣਨਾ, ਇਹਦੇ ਬਾਰੇ ਤੁਸੀਂ ਉਹਨਾਂ ਨੂੰ ਕੀ ਕਹਿਣਾ ਚਾਹੋਗੇ?
1: ਬਿਲਕੁਲ ਸਹੀ ਕੁਸ਼ਚਨ ਹੈ ਜੀ, ਇਹ ਬਹੁਤ ਹੀ ਵਧੀਆ ਤੁਸੀਂ ਕੁਸ਼ਚਨ ਪੁੱਛ ਰਹੇ ਹੋ ਕਿ ਸਾਡੀ ਜਿਹੜੀ ਨੌਜਵਾਨ ਪੀੜ੍ਹੀ ਹੈ, ਸਪੈਸ਼ਲੀ ਜਿਹੜੇ ਸਾਡੇ ਸਕੂਲ ਗੋਇੰਗ ਸਟੂਡੈਂਟਸ ਨੇ, ਬਹੁਤ ਹੀ ਕਨਫਿਊਜ਼ ਹੋ ਜਾਂਦੇ ਨੇ ਇਸ ਸਟੇਜ ਤੇ ਆ ਕੇ, 9th, 10th, or 12th ਦੇ ਵਿੱਚ ਆ ਕੇ, ਕਿ ਅਸੀਂ ਕਿਹੜੇ ਖੇਤਰ ਚ ਜਾਣਾ ਹੈ, ਜਾਂ ਫਿਰ ਅਸੀਂ ਕਿਹੜਾ ਡਿਪਲੋਮਾ ਕਰਨਾ ਹੈ, ਜਾਂ ਫਿਰ ਅਸੀਂ ਕਿਹੜੇ ਕੋਰਸ ਚ ਐਡਮਿਸ਼ਨ ਲੈਣੀ ਹੈ।
0: ਹਾਂਜੀ,
1: ਇਹ ਬਹੁਤ ਹੀ ਜ਼ਿਆਦਾ ਕੰਸਰਨ ਵਾਲੀ ਗੱਲ ਹੈ ਉਹਨਾਂ ਦੇ ਲਈ, ਕਿਉਂਕਿ ਉਹਨਾਂ ਦਾ ਪੂਰਾ ਜੋ ਫਿਊਚਰ ਹੈ ਉਸਦੀ ਚੋਣ ਉਹਨਾਂ ਨੇ ਇਸ ਮੂਮੈਂਟ ਦੇ ਉੱਪਰ ਕਰਨੀ ਹੁੰਦੀ ਹੈ ਕਿ ਅਸੀਂ ਕਿਹੜੇ ਕਿਹੜੇ ਖੇਤਰ ਦੇ ਵਿੱਚ ਜਾ ਸਕਦੇ ਹਾਂ। ਮੋਸਟਲੀ ਬੱਚੇ ਕੀ ਕਰਦੇ ਆ ਕਿ ਇਸ ਸਟੇਜ ਦੇ ਉੱਪਰ ਆ ਕੇ ਕਾਫੀ ਸਾਰੀ ਜਿਹੜੀਆਂ ਚੀਜ਼ਾਂ ਧਿਆਨ ਦੇਣ ਵਾਲੀਆਂ ਨੇ ਕਿ ਅਸੀਂ ਜਦੋਂ ਬੱਚੇ ਚੋਣ ਕਰਦੇ ਹਾਂ ਕਿ ਉਹਨਾਂ ਨੇ ਕਿਹੜਾ ਵਿਸ਼ਾ ਲੈਣਾ ਹੈ, ਜਾਂ ਫਿਰ ਉਸ ਤੋਂ ਬਾਅਦ ਉਹ ਕਿਹੜੇ ਕੋਰਸ ਦੇ ਵਿੱਚ ਜਾਣਾ ਚਾਹੁੰਦੇ ਹਨ, ਜਾਂ ਫਿਰ ਉਸ ਤੋਂ ਬਾਅਦ ਨੈਕਸਟ ਜਿਹੜੀ ਮੋਸਟ ਇੰਪੋਰਟੈਂਟ ਚੀਜ਼ ਹੈ ਕਿ ਉਹ ਕਿਹੜੇ ਯੂਨੀਵਰਸਿਟੀ, ਕਾਲਜ ਜਾਂ ਫਿਰ ਇੰਸਟੀਟਿਊਟ ਦੇ ਵਿੱਚ ਐਡਮਿਸ਼ਨ ਲੈਣਗੇ। ਇਹ ਸਾਰੀ ਹੀ ਚੋਣ ਉਹਨਾਂ ਦੇ ਪੂਰੀ ਲਾਈਫ ਨੂੰ ਬਹੁਤ ਹੀ ਬਹੁਤ ਜ਼ਿਆਦਾ ਇੰਪੋਰਟੈਂਟ ਰੋਲ ਪਲੇ ਕਰਦੀ ਹੈ ਇੱਥੇ, ਕਿ ਉਹਨਾਂ ਦੀ ਸਾਰਾ ਜੋ ਫਿਊਚਰ ਹੈ ਉਹ ਸਾਰਾ ਹੀ ਇਸ ਚੋਣ ਦੇ ਉੱਪਰ ਖੜਾ ਹੁੰਦਾ ਹੈ ਕਿ ਉਹ ਕਿਹੜਾ ਡਿਪਲੋਮਾ ਜਾਂ ਡਿਗਰੀ ਦੇ ਵਿੱਚ ਐਡਮਿਸ਼ਨ ਲੈਣਗੇ, ਔਰ ਉਸ ਤੋਂ ਬਾਅਦ ਉਹ ਕਿਹੜੇ ਕਾਲਜ ਜਾਂ ਯੂਨੀਵਰਸਿਟੀ ਦੇ ਵਿੱਚ ਪੜ੍ਹਨਗੇ।
0: ਠੀਕ ਹੈ ਜੀ।
1: ਮੋਸਟਲੀ ਜਿਹੜੇ ਸਾਡੇ ਬੱਚੇ ਹੈ ਉਹ ਕੋਸ਼ਿਸ਼ ਇਹ ਕਰਦੇ ਹਾਂ ਕਿ ਅਸੀਂ ਜਿਹੜਾ ਵਿਸ਼ਾ ਹੈ ਕੁਛ ਆਸਾਨ ਜਿਹਾ ਵਿਸ਼ਾ ਚੂਜ਼ ਕਰੀਏ, ਜਾਂ ਫਿਰ ਕੁਛ ਐਸਾ ਚੂਜ਼ ਕਰੀਏ ਜਿਹੜਾ ਕਿ ਅਸੀਂ ਜਿਹਦੇ ਵਿੱਚ ਅਸੀਂ ਸਕੋਰ ਜ਼ਿਆਦਾ ਲੈ ਸਕੀਏ। ਬੱਚੇ ਅਕਸਰ ਇਹ ਸੋਚਦੇ ਹੈ ਕਿ ਅਸੀਂ ਸਕੋਰਿੰਗ ਸਬਜੈਕਟਸ ਲਈਏ ਤਾਂ ਕਿ ਅਸੀਂ 90%, 99%, ਜੋ ਬੱਚੇ ਬਹੁਤ ਹੀ ਜ਼ਿਆਦਾ ਕੰਸਰਨ ਰੱਖਦੇ ਆ ਆਪਣੇ ਫਿਊਚਰ ਨਾਲ, ਤਾਂ ਅਕਸਰ ਇਹ ਚੀਜ਼ਾਂ ਨੂੰ ਸੋਚ ਕੇ ਹੀ ਆਪਣੇ ਵਿਸ਼ੇ ਚੂਜ਼ ਕਰਦੇ ਹੈ ਕਿ ਅਸੀਂ ਉਹੀ ਵਿਸ਼ੇ ਲਈਏ ਜਿਹਨਾਂ ਚੋਂ ਸਾਡੇ ਸਕੋਰਸ ਜ਼ਿਆਦਾ ਆਉਂਦੇ ਆ।
0: ਬਿਲਕੁਲ।
1: ਤਾਂ ਇੱਕ ਤਾਂ ਇਹ ਚੀਜ਼ ਥੋੜੀ ਜੀ ਮਤਲਬ ਇਸਨੂੰ ਆਪਾਂ ਥੋੜੀ ਰੋਂਗ ਅਪਰੋਚ ਕਹਿ ਸਕਦੇ ਹਾਂ, ਕਿਉਂਕਿ ਸਿਰਫ ਇੱਕ ਸਕੋਰਿੰਗ ਦੇ ਲਈ ਅਸੀਂ ਸਬਜੈਕਟ ਚੂਜ਼ ਕਰਾਂਗੇ ਤਾਂ ਉਹ ਜ਼ਿਆਦਾ ਕੋਈ ਮੈਟਰ ਨਹੀਂ ਕਰੂਗਾ। ਜ਼ਿਆਦਾ ਮੈਟਰ ਇਹ ਕਰਦਾ ਕਿ ਕਿਹੜਾ ਜੋ ਸਬਜੈਕਟ ਹੈ ਤੁਹਾਨੂੰ ਇੰਟਰਸਟਿੰਗ ਲੱਗਦਾ ਹੈ, ਕਿਹੜੇ ਸਬਜੈਕਟ ਦੇ ਵਿੱਚ ਜਾ ਕੇ ਤੁਸੀਂ ਇੱਕ ਅੱਛਾ ਫਿਊਚਰ ਜੋ ਹੈ ਉਸਦਾ ਨਿਰਮਾਣ ਕਰ ਸਕਦੇ ਹੋ।
0: ਬਿਲਕੁਲ ਜੀ,
1: ਇਹ ਜ਼ਿਆਦਾ ਇੰਪੋਰਟੈਂਟ ਰੱਖਦਾ ਹੈ। ਤਾਂ ਹੁਣ ਇਸ ਜਗ੍ਹਾ ਤੇ ਅਸੀਂ ਬੱਚਿਆਂ ਨੂੰ ਇਹੀ ਮੈਂ ਕਹਿਣਾ ਚਾਹੂੰਗੀ ਕਿ ਉਹ ਹਮੇਸ਼ਾ ਇਹ ਦੇਖ ਕੇ ਹੀ ਵਿਸ਼ੇ ਦੀ ਚੋਣ ਕਰਨ ਕਿ ਉਹਨਾਂ ਦੇ ਲਈ ਜਿਹੜਾ ਵਿਸ਼ਾ ਬਹੁਤ ਜ਼ਿਆਦਾ ਉਹਨਾਂ ਨੂੰ ਲੱਗਦਾ ਹੈ ਕਿ ਹਾਂ ਇੰਟਰਸਟਿੰਗ ਹੈ, ਬਹੁਤ ਮਜ਼ਾ ਆ ਰਿਹਾ ਉਹਨੂੰ ਪੜ੍ਹ ਕੇ, ਤਾਂ ਉਸ ਵਿਸ਼ੇ ਨਾਲ ਰਿਲੇਟਡ ਜਿਹੜੀਆਂ ਸਟ੍ਰੀਮਸ ਨਿਕਲਦੀਆਂ ਨੇ ਅੱਗੋ ਦੀ ਅੱਗੋ, ਠੀਕ ਹੈ। ਫੋਰ ਐਗਜ਼ਾਮਪਲ ਤੁਸੀਂ ਫਿਜ਼ੀਕਲ ਐਜੂਕੇਸ਼ਨ ਨੂੰ ਲੈ ਲਓ, ਅਗਰ ਬੱਚੇ ਨੂੰ ਲੱਗਦਾ ਕਿ ਮੈਨੂੰ ਫਿਜ਼ੀਕਲ ਐਜੂਕੇਸ਼ਨ ਪੜ੍ਹਨਾ ਅੱਛਾ ਲੱਗਦਾ ਹੈ, ਜਾਂ ਫਿਰ ਫਿਜ਼ੀਕਲ ਐਕਟੀਵਿਟੀਜ਼ 'ਚ ਪਾਰਟੀਸੀਪੇਟ ਕਰਨਾ ਅੱਛਾ ਲੱਗਦਾ ਹੈ, ਤਾਂ ਉਹ ਫਿਜ਼ੀਕਲ ਐਜੂਕੇਸ਼ਨ ਦੇ ਨਾਲ ਰਿਲੇਟਡ ਜਿਹੜੇ ਫੀਲਡ ਨਿਕਲਦੇ ਆ, ਡਿਪਲੋਮਾਸ ਜਾਂ ਡਿਗਰੀਜ਼ ਨਿਕਲਦੀਆਂ ਨੇ, ਉਹਨਾਂ 'ਚ ਐਡਮਿਸ਼ਨ ਲੈ ਸਕਦੇ ਹੈ ਤਾਂ ਕਿ ਉਹਨਾਂ ਦਾ ਫਿਊਚਰ ਵੀ ਸਿਕਿਓਰ ਹੋ ਸਕੇ, ਪਲੱਸ ਉਹਨਾਂ ਦਾ ਜੋ ਇੰਟਰਸਟ ਹੈ ਉਹ ਵੀ ਫੁਲਫਿਲ ਹੋ ਜਾਵੇ,
0: ਹੈ ਨਾ।
1: ਤਾਂ ਇਹ ਚੀਜ਼ ਹੋ ਗਈ। ਨੈਕਸਟ ਦੂਸਰੀ ਚੀਜ਼ ਜਿਹੜੀ ਸਾਨੂੰ ਧਿਆਨ ਰੱਖਣ ਵਾਲੀ ਹੈ, ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈ, ਜਿਹਦੇ ਵੱਲ ਮੋਸਟਲੀ ਬੱਚੇ ਧਿਆਨ ਨਹੀਂ ਦਿੰਦੇ ਹੈਗੇ, ਉਹ ਹੈ ਸਾਡੇ ਇੰਸਟੀਟਿਊਟ, ਕਾਲਜ ਜਾਂ ਯੂਨੀਵਰਸਿਟੀ ਦੀ ਸਿਲੈਕਸ਼ਨ ਕਰਨਾ। ਬੱਚੇ ਕੀ ਕਰਦੇ ਆ, ਵਿਦਿਆਰਥੀ ਕੀ ਕਰਦੇ ਆ, ਉਹ ਅਕਸਰ ਇਹ ਸੋਚਦੇ ਆ ਕਿ ਜੋ ਸਾਨੂੰ ਅਪਰੋਚੇਬਲ ਹੈ, ਜੋ ਸਾਡੇ ਪਿੰਡ ਤੋਂ ਜਾਂ ਫਿਰ ਸਾਡੇ ਸ਼ਹਿਰ ਤੋਂ ਬੜਾ ਨੇੜੇ ਚ ਪੈਂਦਾ ਸਾਨੂੰ ਕਾਲਜ, ਅਸੀਂ ਉੱਥੇ ਹੀ ਐਡਮਿਸ਼ਨ ਲੈ ਲੈਂਦੇ ਹਾਂ, स्पेशली गर्ल्स जड़ियां ने ਉਹ ਕਾਫੀ ਐਸੀਆਂ ਗਰਲਸ ਮੈਨੂੰ ਮੇਰੇ ਕਾਉਂਸਲਿੰਗ ਪ੍ਰੋਫੈਸ਼ਨ 'ਚ ਕਾਫੀ ਐਸੀਆਂ ਗਰਲਸ ਮੇਰੇ ਨਾਲ ਮੈਨੂੰ ਮਿਲਣ ਮਿਲੀਆਂ ਨੇ ਜਿਹੜੀਆਂ ਕਿ ਕਹਿ ਦਿੰਦੀਆਂ ਨੇ ਕਿ ਮੈਡਮ ਅਸੀਂ ਕਰਨਾ ਤਾਂ ਇਹ ਚੀਜ਼ ਚਾਹੁੰਦੇ ਹਾਂ
0: ਠੀਕ
1: ਬਟ
0: ਹੈ।
1: ਸਾਡੇ ਜੋ ਪੇਰੈਂਟਸ ਆ ਉਹ ਸਾਨੂੰ ਬਾਹਰ ਪੜ੍ਹਾ ਨਹੀਂ ਸਕਦੇ ਇਸ ਕਰਕੇ ਅਸੀਂ ਕੋਈ ਹੋਰ ਵਿਸ਼ਾ ਚੂਜ਼ ਕਰ ਲਿਆ ਤਾਂ
0: ਅੱਛਾ
1: ਇਹ
0: ਜੀ
1: ਵੀ ਬੜੀ ਦਿੱਕਤ ਦੀ ਗੱਲ ਹੈ ਕਿ ਸਾਡੇ ਜੋ ਬੱਚਿਆਂ ਨੂੰ ਫੇਸ ਹੁੰਦੀ ਹੈ ਕਿ ਉਹ ਕਰਨਾ ਕੁਝ ਹੋਰ ਚਾਹੁੰਦੇ ਕਰਨਾ ਲਾਈਕ ਉਹ LLB ਕਰਨਾ ਚਾਹੁੰਦੇ ਹੈ
0: ਹਾਂਜੀ
1: ਬਟ ਉਹ ਉਹਨਾਂ ਦੇ ਸ਼ਹਿਰ ਦੇ ਲਾਗੇ ਕਿਸੇ ਪਿੰਡ ਜਾਂ ਕਿਸੇ ਕਾਲਜ ਦੇ ਵਿੱਚ ਨਹੀਂ ਹੈ ਤਾਂ
0: ਬਿਲਕੁਲ
1: ਫਿਰ ਉਹ ਉਸ ਨੂੰ ਛੱਡ ਦਿੰਦੇ ਆ ਨਾ ਕਿ ਉਹ ਥੋੜਾ ਰਿਸਕ ਲੈਣ ਦੀ ਬਜਾਏ ਜਾਂ ਫਿਰ ਉਹ ਆਪਣੇ ਪੇਰੈਂਟਸ ਨੂੰ ਕਨਵਿੰਸ ਕਰਨ ਦੀ ਬਜਾਏ ਉਹ ਛੱਡ ਕੇ ਕੋਈ ਹੋਰ ਕੋਰਸ ਵਿੱਚ ਜਾਂ ਫਿਰ ਸਿੰਪਲ BA ਦੇ ਵਿੱਚ ਐਡਮਿਸ਼ਨ ਲੈ ਲੈਂਦੀਆਂ ਨੇ
0: ਠੀਕ
1: ਤਾਂ
0: ਹੈ
1: ਇਹ ਜੋ ਇੰਸਟੀਟਿਊਟ ਦੀ ਚੋਣ ਹੈ ਇਹ ਵੀ ਸਾਡੇ ਲਈ ਬਹੁਤ ਹੀ ਇੱਕ ਇੰਪੋਰਟੈਂਟ ਮੁੱਦਾ ਹੈ ਮੇਰੇ ਖਿਆਲ ਦੇ ਵਿੱਚ ਇਸ ਦੇ ਉੱਪਰ ਵੀ ਧਿਆਨ ਦੇਣਾ ਬਹੁਤ ਜ਼ਰੂਰੀ ਹੈ ਸਾਨੂੰ ਆਪਣੇ ਕਾਲਜ ਔਰ ਯੂਨੀਵਰਸਿਟੀ ਦੀ ਚੋਣ ਬਹੁਤ ਹੀ ਧਿਆਨ ਨਾਲ ਕਰਨੀ ਚਾਹੀਦੀ ਹੈ
0: ਹਾਂਜੀ
1: ਉਸਦੀ
0: ਹਾਂ ਇਹ
1: ਰੈਂਕਿੰਗ ਨੂੰ ਦੇਖ
0: ਮਹੱਤਵਪੂਰਨ
1: ਕੇ
0: ਹੈ
1: ਉਸ ਦੇ ਵਿੱਚ ਕੀ ਸਕਸੈਸ ਰੇਟ ਹੈ ਉੱਥੋਂ ਦੇ ਜਿਹੜੇ ਸਟੂਡੈਂਟਸ ਨੇ ਉਹ ਕਿੱਥੇ ਕੀ ਕਰ ਰਹੇ ਹੈ ਉਸ ਤੋਂ ਬਾਅਦ ਮਤਲਬ ਉਹ ਸਾਰੀਆਂ ਚੀਜ਼ਾਂ ਇਹ ਬੇਸਿਕਲੀ ਸਾਰੀਆਂ ਚੀਜ਼ਾਂ ਅੱਜ ਕੱਲ ਸੁਖਬੀਰ ਜੀ ਸਾਨੂੰ ਇੰਟਰਨੈਟ ਦੇ ਉੱਪਰ ਅਵੇਲੇਬਲ ਨੇ ਅਸੀਂ
0: ਠੀਕ
1: ਕੁਝ
0: ਹੈ
1: ਵੀ
0: ਜੀ
1: ਦੇਖ ਸਕਦੇ ਹਾਂ ਇੰਟਰਨੈਟ ਦੇ ਉੱਪਰ ਸਰਚ ਕਰਕੇ ਕਿਸੇ ਵੀ ਯੂਨੀਵਰਸਿਟੀ ਜਾਂ ਕਾਲਜ ਦਾ ਅਸੀਂ ਰਿਵਿਊ ਪੜ੍ਹ ਸਕਦੇ ਹਾਂ
0: ਬਿਲਕੁਲ
1: ਸੋ
0: ਜੀ
1: ਇਹ ਦੋ ਚਾਰ ਚੀਜ਼ਾਂ ਨੇ ਅਗਰ ਅਸੀਂ ਇਹਨਾਂ ਦੇ ਉੱਪਰ ਧਿਆਨ ਦੇ ਲਾਂਗੇ 10ਵੀਂ 12ਵੀਂ ਵਾਲੇ ਟਾਈਮ 'ਚ ਤਾਂ ਸਾਡੀ ਪੂਰੀ ਲਾਈਫ ਜਿਹੜੀ ਹੈ ਉਹ ਆਰਗੇਨਾਈਜ਼ ਹੋ ਜਾਏਗੀ
0: ਬਿਲਕੁਲ ਜੀ
1: ਬਿਲਕੁਲ ਅਨੁਸ਼ਾਸਨ ਦੇ ਵਿੱਚ ਚੱਲੇਗਾ ਸਾਰਾ ਸਾਡਾ ਜੋ ਡਿਗਰੀ ਹੋਏਗੀ ਕੰਪਲੀਟ ਜਾਂ ਉਸ ਤੋਂ ਬਾਅਦ ਅਸੀਂ ਜੋਬ ਕਰਨੀ ਹੈ ਜਾਂ ਵਟਐਵਰ ਵੀ ਅਸੀਂ ਜੋ ਵੀ ਕਰਨਾ ਚਾਹੁੰਦੇ ਹਾਂ ਤਾਂ ਉਹ ਬੜਾ ਇੱਕ ਆਰਗੇਨਾਈਜ਼ੇਸ਼ਨ ਦੇ ਵਿੱਚ ਆ ਜਾਏਗਾ ਆਰਗੇਨਾਈਜ਼ ਤਰੀਕੇ ਦੇ ਨਾਲ ਹੋਏਗਾ ਉਹ ਸਾਰਾ
0: ਕੀ ਕੋਈ ਇਹੋ ਜਿਹੀ ਵੈਬਸਾਈਟ ਵੀ ਹੈ ਜਿਹਦੇ ਤੋਂ ਇਹ ਜਾਣਕਾਰੀ ਮਿਲ ਸਕੇ ਕਿ ਉਹ ਬੱਚੇ ਆਪਣਾ ਭਵਿੱਖ ਕਿਵੇਂ ਤੈਅ ਕਰਨ, ਕਿਹੜੇ ਪਾਸੇ ਜਾਣ, ਜੋ ਉਹਨਾਂ ਨੂੰ ਗਾਈਡ
1: ਹਾਂਜੀ
0: ਕਰ ਸਕੇ?
1: ਦੇਖੋ ਅਗਰ ਆਪਾਂ ਗੱਲ ਕਰਦੇ ਹਾਂ ਵੈਬਸਾਈਟਸ ਦੀ ਤਾਂ ਬਹੁਤ ਸਾਰੀਆਂ ਵੈਬਸਾਈਟਸ ਅਵੇਲੇਬਲ ਨੇ
0: ਅੱਛਾ ਜੀ
1: ਬਸ ਤੁਸੀਂ ਸਿੰਪਲ ਬੱਚੇ ਨੂੰ ਕੀ ਚਾਹੀਦਾ ਕਿਉਂਕਿ ਅੱਜ ਕੱਲ ਦੇਖੋ ਇੰਟਰਨੈਟ ਦਾ ਜ਼ਮਾਨਾ ਹੈ
0: ਬਿਲਕੁਲ
1: ਸਭ
0: ਜੀ
1: ਕੋਲ ਸਮਾਰਟਫੋਨ ਹੈਗੇ ਨੇ
0: ਹਾਂਜੀ
1: ਤਾਂ
0: ਹਾਂਜੀ
1: ਬੱਚੇ ਜਸਟ ਗੂਗਲ ਤੇ ਜਾ ਕੇ ਟਾਈਪ ਕਰਨਗੇ ਬੈਸਟ ਕੋਰਸ ਇਨ ਜਿਹੜਾ ਵੀ ਸਟ੍ਰੀਮ ਹੈ ਠੀਕ ਹੈ
0: ਠੀਕ ਹੈ
1: ਇਨ
0: ਜੀ
1: ਮੈਨੇਜਮੈਂਟ ਬੈਸਟ ਕਾਲਜ ਇਨ ਮੈਨੇਜਮੈਂਟ ਜਾਂ
0: ਹਾਂਜੀ
1: ਫਿਰ ਕੋਈ ਵੀ ਸਟੱਡੀ ਦੇ ਨਾਲ ਰਿਲੇਟਡ ਉਹਨਾਂ ਨੂੰ ਕੋਈ ਵੀ ਇਨਫੋਰਮੇਸ਼ਨ ਚਾਹੀਦੀ ਹੈ ਉਹ ਉਹਨਾਂ ਨੂੰ ਹਰ ਵੈਬਸਾਈਟਸ ਬਹੁਤ ਸਾਰੀ ਅਵੇਲੇਬਲ ਨੇ ਉਹਨਾਂ ਨੂੰ ਗੂਗਲ ਦੇ ਉੱਪਰ ਅਵੇਲੇਬਲ ਮਿਲੇਗੀ
0: ਠੀਕ ਹੈ
1: ਇਹ
0: ਜੀ
1: ਸਾਰੀਆਂ ਚੀਜ਼ਾਂ ਤਾਂ ਇਹਦੇ ਲਈ ਕੋਈ ਇੰਨਾ ਵੱਡਾ ਉਹ ਨਹੀਂ ਹੈ ਕਿ ਬੱਚੇ ਬਟ ਬਸ ਜਿੱਥੇ ਕਮੀ ਜੋ ਰਹਿ ਜਾਂਦੀ ਹੈ ਉਹ ਇੱਥੇ ਹੈ ਕਿ ਸਾਡੇ ਬੱਚੇ ਜਿਹੜੇ ਆ ਨਾ ਉਹ ਇਹਨਾਂ ਚੀਜ਼ਾਂ ਤੇ ਧਿਆਨ ਨਹੀਂ ਦਿੰਦੇ
0: ਠੀਕ ਹੈ
1: ਜ਼ਿਆਦਾਤਰ ਉਹਨਾਂ ਨੂੰ ਗੇਮਿੰਗ ਦਾ ਹੈ ਕਿ ਅਸੀਂ ਗੇਮਸ ਖੇਡੀਏ ਪਬਜੀ ਬੜੀ
0: ਹਾਂਜੀ
1: ਮਸ਼ਹੂਰ ਕੀਤੀ ਹੈ ਬੱਚਿਆਂ ਨੇ ਜਾਂ
0: ਬਿਲਕੁਲ
1: ਫਿਰ
0: ਜੀ
1: ਅਸੀਂ ਹੋਰ ਕੁਝ ਐਂਟਰਟੇਨਮੈਂਟ ਦੇ ਲਈ YouTube ਨੂੰ ਯੂਜ਼ ਕਰ ਲੈਂਦੇ ਆ ਬਟ
0: ਹਾਂਜੀ
1: YouTube ਤੇ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਨੇ ਜਿਵੇਂ ਕਾਲਜਸ ਬਾਰੇ ਜਾਂ ਫਿਰ ਬਹੁਤ ਅੱਛੀ ਅੱਛੀ ਵੀਡੀਓਜ਼ ਨੇ ਜਿਹੜੀਆਂ ਕਾਉਂਸਲਿੰਗ ਰਿਲੇਟਡ ਲਾਈਕ ਜਿਹੜੀਆਂ ਕਿ ਵੱਖ ਵੱਖ ਵਿਸ਼ਿਆਂ ਦੇ ਉੱਪਰ ਸਾਨੂੰ ਸਟ੍ਰੀਮਸ ਬਾਰੇ ਜਾਣਕਾਰੀ ਦੇ ਸਕਦੀਆਂ ਨੇ ਬਹੁਤ ਸਾਰੀਆਂ ਵੀਡੀਓਜ਼ ਪੋਸਟ ਹੁੰਦੀਆਂ ਨੇ
0: ਹਾਂਜੀ
1: ਤੇ ਇਸ ਤੋਂ ਇਲਾਵਾ ਅਗਰ ਜਿੱਦਾਂ ਕਿ ਹੁਣ ਪੰਜਾਬ ਸਰਕਾਰ ਦਾ ਇਹ ਜਿਹੜਾ ਨਵਾਂ ਜੋ ਘਰ ਘਰ ਰੋਜ਼ਗਾਰ ਦੇ ਅੰਡਰ ਜਿਹੜੇ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਦਫ਼ਤਰ ਬਣਾਏ ਹੋਏ ਆ ਉੱਥੇ
0: ਹਾਂਜੀ
1: ਡਿਸਟ੍ਰਿਕਟ ਜਿਹੜੇ ਸਾਡੇ ਮਤਲਬ ਅਸੀਂ ਕਰੀਅਰ ਕਾਉਂਸਲਰਸ ਐਜ਼ ਅ ਵਰਕ ਕਰ ਰਹੇ ਹਾਂ ਤਾਂ ਉਹ ਪੂਰੀ ਕੰਪਲੀਟ ਇਨਫੋਰਮੇਸ਼ਨ ਦੇ ਲਈ ਜਾਂ ਫਿਰ ਕਰੀਅਰ ਕਾਉਂਸਲਿੰਗ ਦੇ ਲਈ ਸਾਨੂੰ ਵੀ ਅਪਰੋਚ ਕਰ ਸਕਦੇ ਆ
0: ਜਿਹੜੇ ਤੁਹਾਡੇ ਵਿਭਾਗ ਵੱਲੋਂ
1: ਹਾਂਜੀ
0: ਕਿੰਨੀ ਜਾਣਕਾਰੀ ਪਹੁੰਚਾਈ ਜਾਂਦੀ ਹੈ ਬੱਚਿਆਂ ਤੱਕ?
1: ਦੇਖੋ ਜਿੱਦਾਂ ਅਸੀਂ ਜਿਵੇਂ ਸਾਡੇ ਕੋਲ ਜਿੰਨੇ ਵੀ ਬੱਚੇ ਜਿਹੜੇ ਵੀ ਸਾਡੇ ਕੋਲ ਬੱਚੇ ਆਉਂਦੇ ਆ ਅਸੀਂ ਉਹਨਾਂ ਨੂੰ ਆਪਣੇ ਪੋਰਟਲ ਦੇ ਉੱਪਰ ਰਜਿਸਟਰ ਕਰਦੇ ਆ
0: ਅੱਛਾ ਜੀ
1: ਵੀ ਰਜਿਸਟ੍ਰੇਸ਼ਨ ਤੋਂ ਬਾਅਦ ਅਸੀਂ ਉਹਨਾਂ ਨਾਲ ਇੱਕ ਤਰ੍ਹਾਂ ਨਾਲ ਕਨੈਕਸ਼ਨ ਮੇਨਟੇਨ ਕਰ ਲੈਂਦੇ ਆ ਇੱਕ ਵੈਬਸਾਈਟ ਜਾਂ ਪੋਰਟਲ ਦੇ ਥਰੂ
0: ਅੱਛਾ
1: ਜੋ
0: ਜੀ
1: ਵੀ ਸਾਡੇ ਕੋਲੇ ਕੋਈ ਰੈਲੇਵੈਂਟ ਇਨਫੋਰਮੇਸ਼ਨ ਆਉਂਦੀ ਹੈ ਜਿੱਦਾਂ
0: ਹਾਂਜੀ
1: ਸਾਡੇ ਕੋਲ ਐਜ਼ ਅ ਕਰੀਅਰ ਕਾਉਂਸਲਿੰਗ ਦੇ ਪਾਰਟ ਵਜੋਂ ਮੈਂ ਜਿਹੜੀਆਂ ਚੀਜ਼ਾਂ ਤੁਹਾਨੂੰ ਸ਼ੇਅਰ ਕਰੂੰਗੀ ਜਿਵੇਂ ਸਾਡੇ ਕੋਈ ਗਵਰਨਮੈਂਟ ਟੈਸਟ ਗਵਰਨਮੈਂਟ ਜੋਬ ਨਿਕਲਦੀ ਹੈ ਤਾਂ ਅਸੀਂ ਉਹਨਾਂ ਬੱਚਿਆਂ ਦੀ ਲਿਸਟ ਕੱਢ ਲੈਂਦੇ ਹਾਂ ਜਿਹੜੇ ਬੱਚੇ ਦੀ ਐਲੀਜੀਬਿਲਿਟੀ ਬਣਦੀ ਹੁੰਦੀ ਹੈ ਉਹਨਾਂ
0: ਠੀਕ ਹੈ
1: ਗਵਰਨਮੈਂਟ ਪੋਸਟਾਂ ਦੇ ਲਈ ਤਾਂ ਅਸੀਂ ਉਹਨਾਂ ਬੱਚਿਆਂ ਨੂੰ ਇੱਕ ਮੈਸੇਜ ਬਲਕ ਮੈਸੇਜ ਡ੍ਰੌਪ ਕਰਵਾ ਦਿੰਦੇ ਹਾਂ
0: ਅੱਛਾ ਜੀ
1: ਤੇ ਉਸ ਤੋਂ ਬਾਅਦ ਨਾਲ ਹੀ ਉਹਨਾਂ ਨੂੰ ਹੈਲਪਲਾਈਨ ਨੰਬਰ ਵੀ ਦੇ ਦਿੰਦੇ ਹਾਂ ਤਾਂ ਕਿ ਬੱਚੇ ਸਾਡੇ ਤੱਕ ਅਪਰੋਚ ਕਰ ਸਕਣ ਅਗੇਨ
0: ਅੱਛਾ ਜੀ
1: ਜਿਹੜੇ ਬੱਚੇ ਇੰਟਰਸਟਿਡ ਹੁੰਦੇ ਆ ਉਹ ਸਾਨੂੰ ਕਾਲਸ ਕਰਕੇ ਉਹਨਾਂ ਜੋਬਸ ਦੀ ਡਿਟੇਲ ਪੁੱਛਦੇ ਆ ਕਿ ਕਿੱਦਾਂ ਅਪਲਾਈ ਕਰ ਸਕਦੇ ਆ ਕੀ ਕੀ ਟੈਸਟ ਹੈ ਮੋਰਓਵਰ ਸਾਰੀਆਂ ਚੀਜ਼ਾਂ ਅਸੀਂ ਉਹਨਾਂ ਨੂੰ ਪ੍ਰੋਪਰ ਗਾਈਡ ਕਰਦੇ ਆ ਕਿ ਉਹ ਟੈਸਟ ਨੂੰ ਅਪਲਾਈ ਕਿੱਦਾਂ ਕਰ ਸਕਦੇ ਆ देन
0: जी
1: उस तो बाद उस टेस्ट दी जड़ी जड़ी प्रिपरेशन है वो किद्दा कर सकते हैं।
0: अच्छा
1: फॉर
0: जी
1: एग्जाम्पल पीपीएससी हो गया या फिर यूपीएससी हो गया या फिर एसएससी हो गया, बहुत सारे होर टेस्ट निकलते रहते हैं जिहड़े भी टाइम टू टाइम, तां
0: हाँ जी
1: उन्हां दी
0: हाँ
1: असीं प्रॉपर उन्हां नूं इनफॉर्मेशन प्रोवाइड करते रहने हैं, तां बच्चे उत्थे भी आके इस चीज़ दा जो फायदा है उठा सकते हैं।
0: जी ठीक है जी। कोई भी प्राप्ति करने लिए जरूरी हुंदा है कि असीं कोई निशाना मिथिए।
1: बिल्कुल
0: जिहड़े अज कल दे विद्यार्थी है ना उह इस गल तों भी अनजाण रहिंदे वी असीं अपनी मंजिल ते किवें पहुंचणा है, अपना निशाना किवें मिथणा है।
1: बिल्कुल
0: उहनां नूं निशाना तय करन लई की करना चाहिए है?
1: बिल्कुल, ये भी बड़ी कंसर्न दी गल है। साडे बच्चे जिहड़े हैं बहुत ही घट गिनती दे विच ऐसे बच्चे ने जिहड़े अपने, जिन्हां दी असीं पहलां गल कर चुके हैं, जिहड़े कि अपने फ्यूचर दे लई कंसर्नड हुंदे ने 10वीं 12वीं दे विच।
0: हाँ जी
1: इहो जिहे बच्चे जिहड़े अपनी फ्यूचर लई 10वीं और 12वीं दे विच ही प्लानिंग्स करके चलदे हैं ना, वो अपनी लाइफ दे सारे फेजेस दे विच स्मूथली निकल जांदे और एक अच्छी जगह ते प्लेसमेंट भी उन्हां नूं हो जांदी है उन्हां दी।
0: बिल्कुल जी
1: बट काफी बच्चे पर साडे कोल जिहड़े भरमार है वो इहो जिहे बच्चियां दी है जिहड़े अपनी लाइफ दा कोई एम मिथदे ही नहीं, वो सोचदे हैं कि चलो 10वीं कर ली,
0: हाँ
1: चलो
0: जी
1: उस तो बाद 12वीं भी कर लेने हैं। अपने
0: हाँ जी
1: फ्रेंड्स देख रहे हैं कि मेरे फ्रेंड्स ने कहड़े विषय चूज किए हैं, उन्होंने अकॉर्डिंग ही अपने खुद के विषय चूज कर लेते हैं।
0: बिल्कुल जी
1: वो खुद का अपना ये नहीं देखते कि मेरे लिए की आसान है, मेरे लिए की अच्छा है, मेरा किसी विच इंटरेस्ट है, वो ये देखते हैं कि मेरे
0: लाई
1: लिए।
0: लग बन के एक दूजे दे नाल चल
1: बिल्कुल
0: पैंदे हैं।
1: हाँ हाँ बिल्कुल, तो ये चीज समझनी चाहिए है विद्यार्थियों नूं कि वो जदों गल आ जाती है उन्होंने करियर सिलेक्शन की,
0: हाँ जी
1: उस टाइम पे बिल्कुल पर्टिकुलर हो गए वो अपने आप खुद सोचन और अपने काउंसलर नाल गल करन या फिर अपने खुद सर्च करन, अपने टीचर्स नाल गल करन कि मेरे लिए मेरे कैपेबिलिटी दे अकॉर्डिंग केड़ा कोर्स या केड़े विषय सही रह सकदे ने। बच्चे नु खुद पता हुंदा है,
0: हाँ जी
1: बस वो बच्चा ध्यान नहीं दिंदा अपने आप ते, क्योंकि वो उम्र ही ऐसी हुंदी है कि
0: हाँ
1: बच्चा
0: जी
1: अक्सर बाहर नू ज्यादा अट्रैक्टेड हुंदा है, अपने अंदर जाके देखदा ही नहीं है कि मेरे अंदर केड़ी कैपेबिलिटी है, मैं खुद की कर सकता।
0: बिल्कुल जी
1: तब बेसिकली यही चीज दी घाट हुंदी है कि सानू इंटरनल मोटिवेशन उस टाइम ते बच्चों नू बहुत घट हुंदी है,
0: बिल्कुल जी
1: उन्हां नू इंटरनली मोटिवेट करके उन्हां नू उन्हां दी जो कैपेबिलिटीज ने उन्हां नू जानू करवा के उन्हां नू ये चीज अच्छे तरीके दे नाल समझ आ सकती है, समझाई जा सकती है कि तुहाडे लई की बेस्ट है।
0: जिस तरह जिहड़ा हैगा बच्चों नूं घट जानकारी है अपना भविष्य तय करने बारे, उसे
1: बिल्कुल
0: तरह उन्हां दे जिहड़े माँ बाप ने
1: बिल्कुल
0: ਉਹ
1: है
0: ਵੀ ਬਹੁਤ
1: बिल्कुल
0: ਘੱਟ ਜਾਣਕਾਰੀ ਰੱਖਦੇ ਆ। ਅਸਲ ਦੇ ਵਿੱਚ ਮਾਪੇ ਅਤੇ ਵਿਦਿਆਰਥੀ ਅਤੇ ਇੱਕ ਅਧਿਆਪਕ ਮਿਲ ਕੇ ਹੀ ਬੱਚੇ ਦੇ ਭਵਿੱਖ ਦਾ
1: ਮਿਲਕੇ
0: ਵਧੀਆ ਨਿਰਮਾਣ
1: ਬਿਲਕੁਲ
0: ਕਰ ਸਕਦੇ ਆ।
1: ਹਾਂਜੀ
0: ਕੋਈ ਇਹਨਾਂ ਦੇ ਮਾਪਿਆਂ ਨੂੰ ਗਾਈਡ ਕਰਨ ਲਈ ਵੀ ਕੋਈ ਯਤਨ ਕੀਤੇ ਜਾਂਦੇ ਆ?
1: ਹਾਂਜੀ ਬਿਲਕੁਲ। ਮੈਂ ਇਹ ਵੀ ਇਹ ਕਹਿੰਦੀ ਆ ਕਿ ਸਾਡੇ ਅਗਰ ਵਿਦਿਆਰਥੀ ਅਗਰ ਸਾਡੇ ਜਿਹੜੇ ਨੌਜਵਾਨ ਪੀੜ੍ਹੀ ਹੈ
0: ਹਾਂ
1: ਉਹਨਾਂ ਦੇ
0: ਜੀ
1: ਅੱਗੇ ਵਧਣ ਚ ਅਗਰ ਅਸੀਂ ਇਹ ਕਹਿੰਦੇ ਆ ਕਿ ਸਾਡੇ ਟੀਚਰਸ ਦਾ ਬਹੁਤ ਵੱਡਾ ਹੱਥ ਹੁੰਦਾ ਹੈ, ਅਧਿਆਪਕ ਦਾ ਹੱਥ ਹੁੰਦਾ ਹੈ,
0: ਹਾਂ
1: ਤਾਂ
0: ਜੀ
1: ਉਹਨਾਂ ਹੀ ਹੱਥ ਉਹਨਾਂ ਦੇ ਪੇਰੈਂਟਸ ਦਾ ਵੀ ਹੁੰਦਾ ਹੈ,
0: ਬਿਲਕੁਲ ਜੀ
1: ਮਾਤਾ ਪਿਤਾ ਦਾ ਵੀ ਉਹਨਾਂ ਹੀ ਰੋਲ ਹੁੰਦਾ ਹੈ। ਬਸ ਕੀ ਹੈ ਕਿ ਮਾਤਾ ਪਿਤਾ ਨੂੰ ਇਹ ਚੀਜ਼ ਸਮਝਣ ਦੀ ਜ਼ਰੂਰਤ ਹੈ ਕਿ ਸਿਰਫ ਸਕੂਲ ਭੇਜ ਦੇਣਾ ਜਾਂ ਫਿਰ ਟਿਊਸ਼ਨ ਤੇ ਭੇਜ ਦੇਣਾ ਹੀ ਕਾਫੀ ਨਹੀਂ ਹੈ,
0: ਹਾਂ ਜੀ
1: ਬੱਚਿਆਂ ਦਾ ਕੰਪਲੀਟ ਜੋ ਫੋਲੋ ਅਪ ਹੈ ਉਹ ਬੱਚੇ ਦੇ ਪੇਰੈਂਟਸ ਵੱਲੋਂ ਲਿਆ ਜਾਣਾ ਬਹੁਤ ਜ਼ਰੂਰੀ ਹੈ।
0: ਬਿਲਕੁਲ ਜੀ
1: ਬੱਚੇ ਨੂੰ ਮੋਬਾਈਲ ਤਾਂ ਲੈ ਕੇ ਦੇ ਤਾਂ ਅੱਜ ਦੇ ਟਾਈਮ ਦੇ ਅਕੋਰਡਿੰਗ, ਕਿਉਂਕਿ ਅੱਜ ਦਾ ਟਾਈਮ ਇਹੋ ਜਿਹਾ ਚੱਲ ਰਿਹਾ ਕਿ ਸਾਰੀਆਂ ਕਲਾਸਸ ਵੀ ਆਨਲਾਈਨ ਹੋ ਗਈਆਂ ਨੇ,
0: ਆਨਲਾਈਨ ਚੱਲ ਰਹੀ ਹੈ।
1: ਬਟ ਬੱਚੇ ਦਾ ਫੋਲੋ ਅਪ ਲੈਣਾ ਕਿ ਬੱਚਾ ਉਸ ਮੋਬਾਈਲ ਨੂੰ ਯੂਜ਼ ਕਿਵੇਂ ਕਰ ਰਿਹਾ ਹੈ,
0: ਹਾਂ ਜੀ
1: ਉਹ ਅਕਸਰ ਹੀ ਪੇਰੈਂਟਸ ਭੁੱਲ ਜਾਂਦੇ ਹੈ ਜਾਂ
0: ਸਹੀ
1: ਫਿਰ
0: ਗੱਲ
1: ਉਹਨਾਂ
0: ਹੈ
1: ਨੂੰ ਲੱਗਦਾ ਕਿ ਨਹੀਂ ਬੱਚਾ ਕਰ ਰਿਹਾ ਅੱਛਾ ਸਹੀ ਕਰ ਰਿਹਾ ਹੈ। ਅਕਸਰ ਅਸੀਂ ਬੱਚਿਆਂ ਨੂੰ ਇਹ ਸੋਚ ਕੇ ਨਹੀਂ ਰੋਕਦੇ ਕਿ ਚਲੋ ਠੀਕ ਹੈ ਸਾਡਾ ਬੱਚਾ ਤਾਂ ਬਹੁਤ ਅੱਛਾ ਹੈ, ਬੱਚਾ ਤਾਂ ਪੜ੍ਹ ਲੇਗਾ ਆਪਣੇ ਆਪ ਪੜ ਲੇਗਾ, ਨਹੀਂ ਉਹਨਾਂ ਨੂੰ ਥੋੜਾ ਮੋਟੀਵੇਸ਼ਨ ਆਪਣੇ ਪੇਰੈਂਟਸ ਤੋਂ ਲੈਣਾ ਬਹੁਤ ਜ਼ਰੂਰੀ ਹੈ। ਜਦੋਂ ਬੱਚੇ ਦੇ ਪੇਰੈਂਟਸ ਉਹਨਾਂ ਨੂੰ ਟਾਈਮ ਟੂ ਟਾਈਮ ਟੋਕਦੇ ਰਹਿਣਗੇ ਕਿ ਤੁਸੀਂ ਅੱਜ ਕੀ ਕੀਤਾ, ਹਾਂ ਬੱਚੇ ਦੱਸ ਕੀ, ਹਾਂ ਤੂੰ ਕੀ ਕਰਨਾ ਚਾਹੁੰਦਾ ਲਾਈਫ 'ਚ, ਤੂੰ
0: ਹਾਂ
1: ਦੱਸ
0: ਜੀ
1: ਤੂੰ ਕਿਵੇਂ ਕਰਨਾ ਹੈ, ਉਦੋਂ ਬੱਚੇ ਨੂੰ ਹੋਏਗਾ ਕਿ ਹਾਂ ਵੀ ਮੇਰੀ ਇੰਪੋਰਟੈਂਸ ਹੈ, ਮੇਰੇ ਤੋਂ
0: ਸਹੀ ਗੱਲ
1: ਪੁੱਛਿਆ
0: ਹੈ।
1: ਜਾ ਰਿਹਾ ਹੈ।
0: ਹਾਂ ਜੀ
1: ਜਦੋਂ ਬੱਚੇ ਨੂੰ ਇਹ ਚੀਜ਼ ਲੱਗੇਗੀ ਨਾ ਕਿ ਹਾਂ ਮੇਰੇ ਤੋਂ ਪੁੱਛਿਆ ਜਾ ਰਿਹਾ, ਮੇਰੀ ਇੰਪੋਰਟੈਂਸ ਹੈ, ਦੈਟ ਮੀਨਸ ਉਹਦੇ ਤੇ ਇੱਕ ਰਿਸਪੋਂਸਿਬਿਲਿਟੀ ਆ ਜਾਊਗੀ ਕਿ ਮੇਰੇ ਪੇਰੈਂਟਸ ਮੇਰੇ ਤੋਂ ਕੋਈ ਉਮੀਦ ਲਗਾ ਕੇ ਬੈਠੇ ਹੋਏ ਨੇ, ਮੈਂ ਉਹਨੂੰ ਪੂਰੀ ਕਰਨਾ ਹੈ।
0: ਸਹੀ ਗੱਲ ਹੈ ਜੀ
1: ਬਟ ਸਾਇਲੈਂਸ ਮੋਡ ਦੇ ਵਿੱਚ ਜਾਂ ਆਪਾਂ ਜਿਹਨੂੰ ਕਹਿ ਦਈਏ ਅੱਜ ਕੱਲ ਦੀ ਜਨਰੇਸ਼ਨ ਦੇ ਵਿੱਚ ਇਹ ਚੀਜ਼ ਬਹੁਤ ਜਿਹੜੀ ਕਮਿਊਨੀਕੇਸ਼ਨ ਗੈਪ ਆ ਗਿਆ ਹੈ ਮਾਤਾ ਪਿਤਾ ਔਰ ਪੇਰੈਂਟਸ ਦੇ ਵਿੱਚ, ਇਸ ਨੂੰ
0: ਹਾਂਜੀ
1: ਖਤਮ ਕਰਨਾ ਬਹੁਤ ਜ਼ਰੂਰੀ ਹੈ।
0: ਬਿਲਕੁਲ ਜੀ
1: ਬੱਚੇ ਔਰ ਪੇਰੈਂਟਸ ਦਾ ਜੋ ਰਿਲੇਸ਼ਨ ਹੈ ਫਰੈਂਡਸ ਦੀ ਤਰ੍ਹਾਂ ਦਾ ਹੋਣਾ ਚਾਹੀਦਾ ਹੈ।
0: ਬਿਲਕੁਲ ਜੀ
1: ਬਿਲਕੁਲ, ਬੱਚੇ ਆਪਣੇ ਪੇਰੈਂਟਸ ਆਪਣੇ ਬੱਚੇ ਦੇ ਨਾਲ ਫਰੈਂਡਸ ਦੀ ਤਰ੍ਹਾਂ ਟ੍ਰੀਟ ਕਰਨ, ਉਹਨਾਂ ਨੂੰ ਉਹਨਾਂ ਦੀਆਂ ਜ਼ਰੂਰਤਾਂ ਨੂੰ ਧਿਆਨ 'ਚ ਰੱਖਦੇ ਹੋਏ ਉਹਨਾਂ ਨੂੰ ਪੈਂਪਰ ਕਰਨ, ਉਹਨਾਂ ਨੂੰ ਪਿਆਰ ਵੀ ਉਨਾ ਹੀ ਕਰਨ, ਤੇ ਉਹਨਾਂ ਨੂੰ ਜਿੱਥੇ ਡਾਂਟਣ ਦੀ ਲੋੜ ਹੈ ਉੱਥੇ ਡਾਂਟਿਆ ਵੀ ਜਾਵੇ। ਤੇ ਜਦੋਂ ਗੱਲ ਆ ਜਾਂਦੀ ਹੈ ਉਹਨਾਂ ਦੇ ਭਵਿੱਖ ਦੀ, ਤਾਂ ਉਸ ਟਾਈਮ ਤੇ ਉਹ ਬੱਚੇ ਨੂੰ ਪ੍ਰੈਸ਼ਰਾਈਜ਼ ਨਾ ਕਰਦੇ ਹੋਏ ਜਾਂ ਫਿਰ ਬਿਲਕੁਲ ਖੁੱਲਾ ਨਾ ਛੱਡਦੇ ਹੋਏ ਉਹਨਾਂ ਨੂੰ ਰਿਸਪੋਨਸਿਬਿਲਿਟੀ ਦਾ ਅਹਿਸਾਸ ਦਿਵਾਉਣ, ਉਹਨਾਂ
0: ਹਾਂਜੀ
1: ਤੋਂ ਟਾਈਮ ਟੂ ਟਾਈਮ ਪੁੱਛ ਕੇ ਕਿ ਹਾਂ ਤੂੰ ਕੀ ਕੀਤਾ, ਕੀ ਸਿੱਖਿਆ, ਨਵਾਂ ਕੀ ਸਿੱਖਿਆ, ਤਾਂ ਕੁਛ, ਕਿਉਂਕਿ ਸਾਡੇ ਲਈ ਬੱਚਿਆਂ ਦੇ ਲਈ ਸਾਡੇ
0: ਹਾਂਜੀ
1: ਮੋਟੀਵੇਸ਼ਨ ਦਾ ਸੋਰਸ ਹੋਣਾ ਬਹੁਤ ਜ਼ਰੂਰੀ ਹੈ।
0: ਬਿਲਕੁਲ ਜੀ ਬਿਲਕੁਲ
1: ਜਦ ਤੱਕ ਉਹਨਾਂ ਨੂੰ ਮੋਟੀਵੇਟ ਨਹੀਂ ਕਰਾਂਗੇ, ਉਹਨਾਂ ਦਾ ਮੋਟੀਵੇਸ਼ਨ ਨਹੀਂ ਹੋਏਗੀ ਉਹਨਾਂ ਦੇ ਅੰਦਰ, ਤਾਂ ਉਹ ਕੁਛ ਵੀ ਨਹੀਂ ਕਰਨਗੇ,
0: ਨਹੀਂ ਕਰ ਸਕਦੇ।
1: ਉਹ ਬਸ
0: ਸਾਬਾਨਾ ਜੀ,
1: ਚੱਲੇ ਜਾਣਗੇ।
0: ਅੱਜ ਦੇ
1: ਹਾਂਜੀ
0: ਜ਼ਿਆਦਾਤਰ ਬੱਚੇ ਜਿਹੜੇ ਹੈਗੇ ਨਾ,
1: ਹਾਂਜੀ
0: ਉਹ
1: ਹਾਂਜੀ
0: ਪੜ੍ਹਾਈ ਨੂੰ ਇੱਕ ਬੋਝ ਦੀ ਤਰ੍ਹਾਂ ਲੈਂਦੇ ਆ।
1: ਬਿਲਕੁਲ ਬਿਲਕੁਲ
0: ਜਿਵੇਂ ਇੱਕ ਬੋਝ ਪਿਆ ਹੁੰਦਾ ਵੀ ਇਹ ਤਾਂ ਕਰਨੀ ਹੀ ਪੈਣੀ ਹੈ, ਪੜ੍ਹਨਾ ਪੈਣਾ ਹੈ। ਇੱਕ ਉਹਨਾਂ ਨੂੰ ਸ਼ੌਂਕ ਨਹੀਂ ਹੈਗਾ, ਮਜਬੂਰੀ ਸਮਝਦੇ ਆ। ਇਹੋ ਜਿਹਾ ਅਜਿਹਾ ਕਿਉਂ ਹੈਗਾ?
1: ਹਾਂ ਇਹ ਵੀ ਦੇਖੋ ਇੱਕ ਇਸ ਨੂੰ ਅਸੀਂ ਜੋੜ ਸਕਦੇ ਹਾਂ ਕਿ ਕਾਫੀ ਜ਼ਿਆਦਾ ਪ੍ਰਚਲਨ ਹੋ ਗਿਆ ਹੈ, ਸਾਡਾ ਸੋਸ਼ਲ ਮੀਡੀਆ ਦਾ ਵੀ ਕਾਫੀ ਰੋਲ ਹੈ ਇਸ ਦੇ ਵਿੱਚ। ਕਾਫੀ ਹੱਦ ਤੱਕ ਬੱਚੇ ਯੂਟਿਊਬ ਚਲਾਉਣਾ ਜਾਂ ਫਿਰ ਫੇਸਬੁੱਕ, ਇੰਸਟਾਗ੍ਰਾਮ, ਇਹ
0: ਹਾਂਜੀ
1: ਸਾਰੀਆਂ
0: ਹਾਂਜੀ
1: ਚੀਜ਼ਾਂ ਯੂਜ਼ ਕਰਨ ਦੇ ਲਈ ਜ਼ਿਆਦਾ ਟਾਈਮ ਸਪੈਂਡ ਕਰਦੇ ਹੈ ਐਜ਼
0: ਹਾਂਜੀ
1: ਕੰਪੇਅਰ ਟੂ ਆਪਣੀ ਸਟੱਡੀਜ਼ ਦੇ ਲਈ।
0: ਬਿਲਕੁਲ ਜੀ
1: ਤੋ ਉਹਨਾਂ ਨੂੰ ਗੇਮਿੰਗ, ਆਨਲਾਈਨ ਗੇਮਸ ਦਾ ਬੜਾ ਕਰੇਜ਼ ਹੋ ਗਿਆ ਹੈ, ਤੇ ਸੌਂਗਸ ਦਾ ਲਗਾ ਲਓ, ਹਰ ਇੱਕ ਚੀਜ਼ ਉਹਨਾਂ ਨੂੰ ਅਟਰੈਕਟ ਕਰਦੀ ਹੈ ਜਿਹੜੀ ਐਂਟਰਟੇਨਮੈਂਟ ਵਾਲੀ ਹੈ। ਬਟ ਬੱਚਿਆਂ ਨੂੰ ਇਹ ਚੀਜ਼ ਦੇਖੋ ਧਿਆਨ 'ਚ ਰੱਖਣ ਦੀ ਬਹੁਤ ਜ਼ਰੂਰਤ ਹੈ ਕਿ ਅਗਰ ਤਾਂ ਤੁਸੀਂ ਆਪਣੀ ਸਾਰੀ ਲਾਈਫ ਇੰਜੋਏ ਕਰਨੀ ਹੈ ਤਾਂ ਤੁਹਾਨੂੰ ਆਪਣੀ ਲਾਈਫ ਦਾ ਇਹ ਸਭ ਤੋਂ ਸੈਂਸਿਟਿਵ ਔਰ ਸਭ ਤੋਂ ਇੰਪੋਰਟੈਂਟ ਫੇਜ਼ ਜੋ ਚੱਲ ਰਿਹਾ, ਜੋ ਕਿ ਇੱਕ ਲਾਈਕ 10+2 ਵਾਲੇ ਫੇਜ਼ ਹੈ,
0: ਹਾਂਜੀ
1: ਇਸ ਫੇਜ਼ ਦੇ ਵਿੱਚ ਔਰ ਆਪਣੇ ਗ੍ਰੈਜੂਏਸ਼ਨ ਵਾਲੇ ਫੇਜ਼ ਨੂੰ ਥੋੜਾ ਜਿਹਾ ਹੋਰ ਸੀਰੀਅਸ ਲੈ ਕੇ ਚੱਲਣ ਦੀ ਜ਼ਰੂਰਤ ਹੈ। ਅਗਰ ਬੱਚੇ ਇਹਨਾਂ ਸਾਲਾਂ ਦੇ ਵਿੱਚ, ਇਹਨਾਂ 4-5 ਸਾਲਾਂ ਦੇ ਵਿੱਚ ਕੜੀ ਮਿਹਨਤ ਕਰ ਲੈਣਗੇ ਔਰ ਇਹਨਾਂ ਸਾਰੇ ਮਨੋਰੰਜਨ ਦੇ ਸਾਧਨਾਂ ਨੂੰ ਲਿਮਿਟਡ ਰੱਖਣਗੇ, ਮੈਂ ਇਹ ਨਹੀਂ ਕਹਿੰਦੀ ਕਿ ਤੁਸੀਂ ਬਿਲਕੁਲ ਛੱਡ ਦਿਓ,
0: ਹਾਂਜੀ ਹਾਂਜੀ
1: ਲਿਮਿਟਡ ਰੱਖੋ, ਟਾਈਮ ਲਿਮਿਟ ਕਰ ਲਓ, ਠੀਕ
0: ਠੀਕ
1: ਹੈ,
0: ਹੈ
1: ਤੇ ਉਹਦੇ ਨਾਲ ਬੜਾ ਫਰਕ ਪੈ ਸਕਦਾ ਹੈ ਕਿ ਉਹ ਇੱਕ ਲਿਮਿਟਡ ਲਿਮਿਟ ਟਾਈਮ ਲਿਮਿਟਸ ਔਰ ਜਿਹਨੂੰ ਆਪਾਂ ਕਹਿ ਦਈਏ ਇੱਕ ਟਾਈਮ ਟੇਬਲ ਬਣਾ ਕੇ ਚੱਲ ਪੈਣ ਕਿ ਹਾਂ ਅਸੀਂ ਇੰਨੇ ਕੁ ਟਾਈਮ ਲਈ ਇਹ ਚੀਜ਼ ਯੂਜ਼ ਕਰਨੀ ਹੈ, ਬਸ ਦੈਟਸ ਆਲ। ਤਾਂ
0: ਹਾਂਜੀ
1: ਇਹ ਵੀ, ਔਰ ਬੱਚੇ ਬਹੁਤ ਚੀਜ਼ ਕਰਕੇ ਸਮਝਦੇ ਉਹਨਾਂ ਨੂੰ, ਮਤਲਬ ਬੱਚਿਆਂ ਨੂੰ ਇਹ ਚੀਜ਼ ਦੀ ਬਿਲਕੁਲ, ਕਿਉਂਕਿ ਲੈਕ ਆਫ ਮੋਟੀਵੇਸ਼ਨ ਹੈ, ਜਿੱਦਾਂ ਕਿ ਅਸੀਂ ਪਹਿਲਾਂ ਗੱਲ ਕਰੀਏ ਕਿ ਜਦੋਂ ਬੱਚਿਆਂ 'ਚ ਲੈਕ ਆਫ ਮੋਟੀਵੇਸ਼ਨ ਹੈ, ਮੋਟੀਵੇਸ਼ਨ ਨਹੀਂ ਹੈ ਉਹਨਾਂ ਨੂੰ, ਕੋਈ ਅੰਦਰੂਨੀ ਤੌਰ ਤੇ ਕੰਮ ਕਰਨ ਦੇ ਲਈ ਕੁਝ ਖਿੱਚ ਹੈ ਹੀ ਨਹੀਂ, ਉਹਨਾਂ ਦੀ ਜ਼ਿੰਦਗੀ ਦਾ ਕੋਈ ਉਦੇਸ਼ ਨਹੀਂ,
0: ਬਿਲਕੁਲ ਜੀ
1: ਉਦੇਸ਼ਹੀਨ ਹੀ ਉਹ ਭਟਕ ਰਹੇ ਨੇ, ਤਾਂ
0: ਹਾਂਜੀ
1: ਉਹ ਉਹਨਾਂ ਨੂੰ ਸਾਰੀਆਂ ਚੀਜ਼ਾਂ ਉਹ ਜਿਹੜੀਆਂ ਸਟੱਡੀ ਵਗੈਰਾ ਸਭ ਕੁਝ ਬੋਝ ਲੱਗਦਾ ਹੈ ਕਿ ਇਹਦਾ ਤਾਂ
0: ਬਿਲਕੁਲ
1: ਕੋਈ ਫਾਇਦਾ ਨਹੀਂ ਹੈ।
0: ਹਾਂਜੀ ਹਾਂਜੀ
1: ਬਟ ਆਈ ਐਮ ਸ਼ੋਰ ਕਿ ਜਦੋਂ ਇਹੋ ਜਿਹੇ ਬੱਚੇ ਜਾ ਕੇ ਅੱਗੇ ਜਾ ਕੇ ਥੋੜਾ ਗ੍ਰੈਜੂਏਸ਼ਨ ਕਾਈਂਡ ਆਫ, ਜਦੋਂ ਇਹੋ ਜਿਹੇ ਬੱਚਿਆਂ ਨੂੰ ਥੋੜਾ ਜਿਹਾ ਪਤਾ ਲੱਗਦਾ ਕਿ ਹਾਂ ਵਾਕਈ ਕੁਝ ਉਹਨਾਂ ਨੂੰ ਮੋਟੀਵੇਸ਼ਨ ਦਾ ਸੋਰਸ ਮਿਲਦਾ ਕਿ ਹਾਂ ਵੀ ਵਾਕਈ ਅਸੀਂ ਆਪਣਾ ਟਾਈਮ ਵੇਸਟ ਕਰ ਰਹੇ ਸੀਗੇ, ਹੁਣ ਜੋ ਟਾਈਮ ਹੈ ਅਸੀਂ ਅਗਰ ਕਰ ਲਈਏ ਤਾਂ ਇਹੋ ਜਿਹੇ ਬੱਚੇ ਬਹੁਤ ਅੱਗੇ ਵੱਧ ਜਾਂਦੇ ਨੇ,
0: ਬਿਲਕੁਲ
1: ਬਸ ਇੱਕ
0: ਜੀ
1: ਮੋਟੀਵੇਸ਼ਨ ਦੀ ਲੋੜ ਹੁੰਦੀ ਹੈ ਉਹਨਾਂ ਨੂੰ,
0: ਸਹੀ ਰਾਹ ਦਿਖਾਉਣ ਦੀ ਲੋੜ ਹੈ।
1: ਬਿਲਕੁਲ, ਉਦੇਸ਼ਹੀਨਤਾ ਹੀ ਉਹਨਾਂ ਨੂੰ ਜਿਹੜੀ ਹੈ ਉਹ ਸਟੱਡੀ ਦੇ ਪ੍ਰਤੀ ਉਹਨਾਂ ਦਾ ਜਿਹੜਾ ਨਕਾਰਾਤਮਕ ਐਟੀਟਿਊਡ ਹੈ ਉਹ ਉਦੇਸ਼ਹੀਨਤਾ ਤੋਂ ਹੀ ਪੈਦਾ ਹੁੰਦਾ ਹੈ। ਜਦ ਤੱਕ ਉਹਨਾਂ ਦਾ ਉਦੇਸ਼ ਨਹੀਂ ਹੈ, ਕੋਈ ਗੋਲ ਨਹੀਂ ਹੈ ਲਾਈਫ ਦੇ ਵਿੱਚ, ਤਾਂ ਉਹ ਆਪਣੀ ਸਟੱਡੀਜ਼ ਨੂੰ ਸਭ ਕਾਸੇ ਨੂੰ ਬੋਝ ਸਮਝਣਗੇ।
0: ਸਹੀ ਗੱਲ ਹੈ ਜੀ।
1: ਤੇ ਸਿੱਖਿਆ ਦਾ ਸਿਰਫ ਮੰਤਵ ਇਹ ਨਹੀਂ ਹੈ ਕਿ ਉਹ ਤੁਹਾਨੂੰ ਸਿਰਫ ਤੁਹਾਡੇ ਰੁਜ਼ਗਾਰ ਤੱਕ ਲੈ ਕੇ ਜਾਏਗੀ, ਬਲਕਿ ਜੋ 10ਵੀਂ 12ਵੀਂ ਤੱਕ ਦੀ ਸਿੱਖਿਆ ਹੈ ਉਹ ਤਾਂ ਸਾਨੂੰ ਇੱਕ ਅੱਛਾ ਨਾਗਰਿਕ ਬਣਨ ਦੇ ਲਈ ਵੀ ਬਹੁਤ ਜ਼ਰੂਰੀ ਹੈ।
0: ਜ਼ਰੂਰੀ ਹੈ, ਹਾਂਜੀ ਹਾਂਜੀ
1: ਸਾਨੂੰ ਆਪਣੇ ਸਾਰੇ ਜਿਹੜੇ ਕਰਤੱਵ ਹੈ ਸਾਡੇ ਦੇਸ਼ ਦੇ ਪ੍ਰਤੀ ਜੋ ਕਰਤੱਵ ਹੈ ਜਾਂ ਫਿਰ ਸਾਡੀਆਂ ਜਿਹੜੀਆਂ ਰਿਸਪੋਨਸਿਬਿਲਿਟੀਜ਼ ਨੇ, ਅਸੀਂ ਜੋ ਕੀ
0: ਹਾਂਜੀ
1: ਕਰਨਾ ਹੈ, ਉਹ ਸਾਰੀਆਂ ਚੀਜ਼ਾਂ ਔਰ ਸਾਨੂੰ ਕਿਹੜੇ ਕਿਹੜੇ ਅਧਿਕਾਰ ਸੰਵਿਧਾਨ ਨੇ ਸਾਨੂੰ ਦਿੱਤੇ ਨੇ, ਉਹਨਾਂ ਸਾਰੀਆਂ ਚੀਜ਼ਾਂ ਬਾਰੇ ਜਾਣੂ ਕਰਾਉਣ ਦੇ ਲਈ ਜੋ ਸਾਡਾ 10ਵੀਂ 12ਵੀਂ ਤੱਕ ਦਾ ਸਿਲੇਬਸ ਹੈ ਉਹ ਕਾਫੀ ਹੈ, ਅਗਰ ਬੱਚੇ ਇਸ ਨੂੰ ਇੰਟਰਸਟ ਲੈ ਕੇ ਪੜ੍ਹਨ।
0: ਬਿਲਕੁਲ ਜੀ ਬਿਲਕੁਲ
1: ਬਟ ਬੱਚੇ ਅਕਸਰ ਇਹੋ ਜਿਹਾ ਨਹੀਂ ਕਰਦੇ, ਉਹਨਾਂ ਨੂੰ ਸਿਰਫ ਇੱਕ रट्टे वाली आदत पै चुकी है साडे
0: नंबर
1: जो।
0: लैन तक सीमित हो जाने।
1: हाँ बिल्कुल, वो समझते हैं कि असी एज इट इज रट्टा मार के असी अगर किताबां चो देख देख के लिख दांगे तां ओहदे नाल साडे बस नंबर वध जाण। बट उहनां नूं कुछ नवा लर्न करन दी जो एक होना चाहिए, खिच होनी चाहिए कि सानू लर्न असी की किया, वो चीज बहुत घट है बच्चों।
0: हाँ जी, एक गल होर भी देखी है, जिहड़े अज दे विद्यार्थी ना वो लंबा समा पढ़ाई करन दे मूड च नहीं हुंदे।
1: नहीं होंगे
0: उहनां
1: जी।
0: दा ये हुंदा भी 10वीं 12वीं कर लईए तो उस तो बाद कोई कम मिल जाए, चंगी नौकरी मिल जाए जिहदे चंगा पैसा आउंदा होवे, ते असीं अपनी जिहड़ी हैगी आ अगली लाइफ मजेदार गुजारीए।
1: बिल्कुल
0: ते उहनां
1: बिल्कुल।
0: दे ज्यादातर मापे भी इस तरह सोचदे ऐ कि बच्चे साडे जिहड़े हैगे आ थोड़ा टाइम पढ़न ते उस तो बाद रुजगार वल पै जाणा।
1: हाँ
0: इस
1: जी
0: नूं तुसीं किस नजरिए तो देखदे हो?
1: देखो बिल्कुल, मैं पेरेंट्स नू और बच्चों नू जो वो सोच के ये अप्रोच अपनाते हैं, वो
0: हाँ
1: सोच
0: जी
1: तो सही है कि साडे बच्चे जल्दी जल्दी जल्दी जल्दी जिन्ना कि भी पढ़ना है पढ़ के कम लग जाए, बिल्कुल सही सोच है।
0: हाँ जी
1: पर जो वो अप्रोच अपना रहे ने ना, वो बिल्कुल गलत है। ਉਹਦੇ ਵਿੱਚ ਕੀ ਹੈ, ਦੇਖੋ ਬੱਚੇ ਸਾਡੇ ਕੋਲੇ ਵੀ ਅੱਜ ਸਾਡੇ ਨਾਲ ਜ਼ਿਲ੍ਹਾ ਰੋਜ਼ਗਾਰ ਦਫ਼ਤਰ ਦੇ ਨਾਲ ਸਾਡੇ ਨਾਲ ਬਹੁਤ ਸਾਰੇ ਜਿਹੜੇ ਬੱਚੇ ਜੁੜੇ ਹੋਏ ਆ, ਉਹ ਸਿਰਫ
0: अच्छा जी
1: ਪਲੱਸ ਟੂ ਪਾਸ ਨੇ।
0: अच्छा
1: ਤਾਂ
0: जी
1: ਸਿਰਫ ਪਲੱਸ ਟੂ ਬੇਸਿਸ ਤੇ ਕਿਹੋ ਜੀ ਜੌਬ ਮਿਲ ਸਕਦੀ ਹੈ ਬਿਨਾਂ ਕੋਈ ਸਕਿੱਲ ਤੋਂ, ਬਿਨਾਂ
0: हाँ जी
1: ਕੋਈ ਐਸੀ ਕੋਈ ਉਹਨਾਂ ਕੋਲੇ ਸਕਿੱਲ ਵੀ ਨਹੀਂ ਹੈ। ਠੀਕ ਹੈ, ਕੰਪਿਊਟਰ ਦਾ ਜੇ ਉਹਨਾਂ ਨੂੰ ਕੋਈ ਪੁੱਛ ਲੈਂਦਾ ਹੈ ਤਾਂ ਕੰਪਿਊਟਰ ਸਿੱਖਿਆ ਸੀ ਬਟ ਹੁਣ ਭੁੱਲ ਗਏ ਆ, ਤਾਂ
0: हाँ जी
1: ਤੁਸੀਂ ਖੁਦ ਸੋਚੋ ਕਿ ਇਹੋ ਜਿਹਾ ਕੀ ਇਹੋ ਜੀ ਕਿਹੜੀ ਜੌਬ ਹੈ। ਔਰ ਉਹਨਾਂ ਨੂੰ ਜੌਬ ਚਾਹੀਦੀ ਹੈ, ਕਿਸੇ ਆਫਿਸ ਦੇ ਵਿੱਚ ਬੈਠਣ ਵਾਲੀ ਜੌਬ ਹੋਣੀ ਚਾਹੀਦੀ ਹੈ ਜੀ, ਕੰਪਿਊਟਰ ਵਾਲੀ ਜੌਬ ਹੋਣੀ ਚਾਹੀਦੀ ਹੈ, ਕੰਪਿਊਟਰ ਆਉਂਦਾ ਨਹੀਂ ਹੈ ਜੀ,
0: ਆਉਂਦਾ ਨਹੀਂ ਹੈ।
1: ਤਾਂ ਕਿੰਨਾ ਪੋਸੀਬਲ ਹੋ ਸਕਦਾ ਹੈ ਕਿ ਉਹ 12ਵੀਂ ਤੋਂ ਬਾਅਦ ਇੱਕ ਅੱਛੀ ਜਗ੍ਹਾ ਤੇ ਸੈਟਲ ਹੋ ਸਕਦੇ ਨੇ?
0: ਸਹੀ ਗੱਲ
1: ਬਿਲਕੁਲ
0: ਹੈ।
1: ਨਹੀਂ ਹੈ।
0: ਹਾਂ ਜੀ
1: ਹਾਂ, ਕੁਝ ਕੋਰਸਸ ਐਸੇ ਹੈਗੇ ਨੇ
0: ਹਾਂ
1: ਜਿਹੜੇ ਉਹ
0: ਜੀ
1: ਕਰਕੇ 12ਵੀਂ ਜਾਂ ਫਿਰ 12ਵੀਂ ਤੋਂ ਬਾਅਦ ਗ੍ਰੈਜੂਏਸ਼ਨ ਦੇ ਨਾਲ ਨਾਲ ਅਗਰ ਉਹ ਚੀਜ਼ਾਂ ਕਰ ਲੈਣ ਤਾਂ ਉਹ ਬਿਲਕੁਲ ਜਲਦੀ, ਬਹੁਤ ਹੀ ਜਲਦੀ ਸਫਲਤਾ ਹਾਸਿਲ ਕਰ ਸਕਦੇ ਨੇ। ਤਾਂ ਮੈਂ ਉਹ ਜ਼ਰੂਰ ਇੱਥੇ ਡਿਸਕਸ ਕਰਨਾ ਚਾਹਾਂਗੀ।
0: ਹਾਂ ਜੀ ਹਾਂ ਜੀ
1: ਜਿਵੇਂ ਕਿ ਬੱਚਾ 10ਵੀਂ ਜਾਂ 12ਵੀਂ ਪੜ੍ਹਦਾ ਹੈ ਔਰ ਉਹਦਾ ਏਮ ਹੈ ਗਵਰਨਮੈਂਟ ਜੌਬ ਲੈਣੀ ਹੈ, ਉਹਨੇ ਸਰਕਾਰੀ ਨੌਕਰੀ ਲੈਣੀ ਹੈ,
0: ਹਾਂ
1: ਠੀਕ ਹੈ,
0: ਜੀ
1: ਤਾਂ ਜਾਂ ਫਿਰ ਬਸ ਉਹਨੇ ਨੌਕਰੀ ਲੈਣੀ ਹੈ,
0: ਹਾਂ
1: ਮੰਨ
0: ਜੀ
1: ਲਓ
0: ਹਾਂ
1: ਕੋਈ
0: ਜੀ
1: ਵੀ ਬੱਚਾ, ਉਹਨੇ ਨੌਕਰੀ ਲੈਣੀ ਹੈ,
0: ਨੌਕਰੀ
1: ਬਸ
0: ਲੈਣੀ ਹੈ।
1: ਨੌਕਰੀ ਲੈਣੀ ਹੈ।
0: ਹਾਂ
1: ਤਾਂ
0: ਜੀ
1: ਉਹਦੇ ਲਈ ਦੇਖੋ ਸਭ ਤੋਂ ਬੈਸਟ ਆਪਸ਼ਨ ਕੀ ਹੈ ਕਿ ਉਹ 12ਵੀਂ ਤੱਕ ਅਗਰ ਉਹ ਆਰਟਸ ਦੇ ਵਿੱਚ ਪੜ੍ਹਨਾ ਹੈ, ਸਹੀ ਮੰਨ ਲਓ ਕਿ ਉਹ ਸਟੱਡੀਜ਼ ਦੇ ਵਿੱਚ ਠੀਕ ਠਾਕ ਹੈ ਪੜ੍ਹਨ ਲਈ, ਠੀਕ ਹੈ, ਉਹ ਆਰਟਸ ਦੇ ਵਿੱਚ ਪਲੱਸ ਟੂ ਕਰ ਰਿਹਾ ਹੈ,
0: ਹਾਂ ਜੀ
1: ਉਸ ਤੋਂ ਬਾਅਦ ਉਹ ਗ੍ਰੈਜੂਏਸ਼ਨ ਕਰੇਗਾ, ਤਾਂ ਉਹਦੇ ਕੋਲ 3 ਸਾਲ ਦੇ ਵਿੱਚ, ਅਗਰ ਉਹ 3 ਸਾਲ ਆਪਣੀ ਗ੍ਰੈਜੂਏਸ਼ਨ ਦੇ ਨਾਲ ਨਾਲ
0: ਹਾਂ ਜੀ
1: ਕੰਪੀਟੀਟਿਵ ਐਗਜ਼ਾਮਸ ਦੀ ਤਿਆਰੀ ਕਰਨਾ ਸ਼ੁਰੂ ਕਰ ਲਵੇ, ਜਿਹੜੇ ਕਿ
0: ਅੱਛਾ ਜੀ
1: SSC ਦੇ ਥਰੂ ਹੁੰਦੇ ਆ, ਜਾਂ ਫਿਰ ਬੈਂਕ ਐਗਜ਼ਾਮ ਹੁੰਦੇ ਆ, ਬੈਂਕ ਦੇ ਕਲੈਰੀਕਲ ਦੇ ਐਗਜ਼ਾਮ ਹੁੰਦੇ ਆ, ਬੈਂਕ PO ਦੇ ਐਗਜ਼ਾਮਸ ਹੁੰਦੇ ਆ,
0: ਹਾਂ
1: ਠੀਕ ਹੈ,
0: ਜੀ
1: ਤਾਂ ਉਹਨਾਂ ਦੀ ਤਿਆਰੀ ਕਰਨਾ ਸ਼ੁਰੂ ਕਰ ਲਵੇ ਬੱਚਾ, ਤਾਂ
0: ਠੀਕ
1: ਵੀ
0: ਹੈ ਜੀ
1: ਬਹੁਤ ਬੈਸਟ ਹੈ। ਕਿਉਂਕਿ ਦੇਖੋ 3 ਸਾਲ ਜਿਹੜੇ ਗ੍ਰੈਜੂਏਸ਼ਨ ਬੇਸਿਸ ਦੇ ਜਿੰਨੇ ਵੀ ਟੈਸਟ ਮੈਂ ਤੁਹਾਨੂੰ ਦੱਸ ਰਹੀ ਹਾਂ ਹੁਣ, ਤਾਂ
0: ਹਾਂ ਜੀ
1: ਸਾਰੇ ਹੀ ਮੋਸਟਲੀ ਜਿਹੜੇ ਹੈ ਇਹਨਾਂ ਦਾ ਸਿਲੇਬਸ ਜਿਹੜਾ ਹੈ ਤਕਰੀਬਨ ਤਕਰੀਬਨ ਸੇਮ ਹੀ ਹੁੰਦਾ ਸਭ ਦਾ,
0: ਅੱਛਾ ਜੀ
1: ਤਾਂ ਰੀਜ਼ਨਿੰਗ ਪਾਰਟ ਹੋ ਗਿਆ ਜੀ ਕੇ, ਕਰੰਟ ਅਫੇਅਰ, ਇਦਾਂ ਦਾ ਹੀ ਸਿਲੇਬਸ, ਥੋੜੀ ਬਹੁਤੀ ਵੇਰੀਏਸ਼ਨ ਜ਼ਰੂਰ ਹੁੰਦੀ ਹੈ ਬਟ ਇਹ ਸਾਰਾ ਸਿਲੇਬਸ ਜਿਹੜਾ ਇਹਨਾਂ ਦਾ ਸੇਮ ਹੀ ਹੁੰਦਾ ਹੈ।
0: ਅੱਛਾ ਜੀ
1: ਅਗਰ ਬੱਚੇ ਆਪਣੇ 3 ਸਾਲਾਂ ਦੀ ਗ੍ਰੈਜੂਏਸ਼ਨ ਦੇ ਨਾਲ ਹਰ ਰੋਜ਼ 2 ਘੰਟੇ ਖੁਦ ਸੈਲਫ ਸਟੱਡੀ ਕਰਕੇ ਉਸ ਸਿਲੇਬਸ ਜੋ ਜਿਹੜੇ ਜਿੰਨੇ ਵੀ ਕੰਪੀਟੀਟਿਵ ਐਗਜ਼ਾਮਸ ਆਉਂਦੇ ਨੇ ਸਭ ਦਾ ਸਿਲੇਬਸ ਲੈ ਲੈਣ,
0: ਹਾਂ ਜੀ ਹਾਂ ਜੀ
1: ਤਕਰੀਬਨ ਤਕਰੀਬਨ ਜਿਹੜਾ ਕਿ ਸੇਮ ਹੀ ਹੈ, ਉਹ 2 ਘੰਟੇ ਵੀ ਉਸ ਤਿਆਰੀ ਉਸਦੀ ਤਿਆਰੀ 3 ਸਾਲ ਤੱਕ ਕਰਨਗੇ, ਤਾਂ ਤੁਸੀਂ ਅੰਦਾਜ਼ਾ ਲਗਾ ਲਓ ਕਿ ਉਹਨਾਂ ਦੇ ਜੋ ਸਕਸੈਸ ਚਾਂਸਸ ਹੈ ਉਹ ਕਿੰਨੇ ਜ਼ਿਆਦਾ ਵੱਧ ਜਾਣਗੇ,
0: ਬਿਲਕੁਲ ਜੀ
1: ਸਿਲੈਕਸ਼ਨ
0: ਬਿਲਕੁਲ
1: ਦੇ ਚਾਂਸਸ ਕਿੰਨੇ ਜ਼ਿਆਦਾ ਵੱਧ ਜਾਣਗੇ।
0: ਸਹੀ ਗੱਲ ਹੈ ਜੀ
1: ਹਾਂ, ਤਾਂ ਉਹ ਗ੍ਰੈਜੂਏਸ਼ਨ ਦੇ ਨਾਲ ਨਾਲ ਕੋਈ ਨਾ ਕੋਈ ਕੰਪੀਟੀਟਿਵ ਐਗਜ਼ਾਮ ਦੀ ਤਿਆਰੀ ਜ਼ਰੂਰ ਕਰਨਾ ਸ਼ੁਰੂ ਕਰ ਦੇਣ।
0: ਬਿਲਕੁਲ ਜੀ ਇੱਕ
1: ਬਟ
0: ਮੈਨੂੰ ਹਾਂ ਜੀ
1: ਹਾਂਜੀ, ਬਟ ਅਗੇਨ ਨਾ ਆਪਣੇ ਚ ਇਹ ਚੀਜ਼ ਦੀ ਕਮੀ ਹੈ ਸਾਡੇ ਮੋਸਟਲੀ ਜਿਹੜਾ ਸਾਡਾ ਪਿੰਡੂ ਤਬਕਾ ਹੈ, ਸਾਡੇ ਜਿਹੜੇ ਵਿਲੇਜਸ ਚ ਰਹਿੰਦੀ ਯੂਥ ਹੈ,
0: ਹਾਂ ਜੀ
1: ਉਹਨਾਂ ਨੂੰ ਨਾ ਇਸ ਚੀਜ਼ ਦੀ ਅਵੇਅਰਨੈਸ ਹੀ ਨਹੀਂ ਹੈ ਕਿ ਕਿਹੜੇ ਕਿਹੜੇ ਸਰਕਾਰੀ ਨੌਕਰੀਆਂ ਨਿਕਲਦੀਆਂ ਨੇ, ਕਿਹੜੇ ਕਿਹੜੇ ਟੈਸਟ ਹੁੰਦੇ ਨੇ ਸਰਕਾਰੀ ਨੌਕਰੀਆਂ ਨੂੰ ਲੈਣ ਦੇ ਲਈ, ਠੀਕ ਹੈ, ਤਾਂ ਉਹ ਚੀਜ਼ ਦੀ ਅਵੇਅਰਨੈਸ ਕ੍ਰੀਏਟ ਕਰਨਾ ਬਹੁਤ ਜ਼ਰੂਰੀ ਹੈ।
0: ਹਾਂ ਬਿਲਕੁਲ ਇਹ ਤਾਂ ਜ਼ਰੂਰੀ ਹੈ, ਜੇ ਪਤਾ ਹੀ ਨਹੀਂ ਹੈਗਾ
1: ਹਾਂਜੀ
0: ਤਾਂ ਕਰਨਗੇ ਕੀ?
1: ਹਾਂ ਬਿਲਕੁਲ, ਤਾਂ ਹੁਣ ਜਿਹੜਾ ਮੈਂ ਤੁਹਾਨੂੰ ਪਹਿਲਾਂ ਇਸ ਦੇ ਵਿੱਚ ਬਿਟਵੀਨ ਹੀ ਮੈਂ ਤੁਹਾਨੂੰ ਇੱਕ ਸਾਡਾ ਜੋ ਐਕਟੀਵਿਟੀ ਸ਼ੇਅਰ ਕੀਤੀ ਸੀਗੀ ਕਿ ਅਸੀਂ ਆਪਣੇ ਕੈਂਡੀਡੇਟਸ ਦੀ ਲਿਸਟ ਨਿਕਾਲਦੇ ਹਾਂ ਔਰ ਉਹਨਾਂ ਨੂੰ ਅਵੇਅਰ ਕਰਦੇ ਹਾਂ, ਉਹਨਾਂ ਨੂੰ ਬਲਕ ਮੈਸੇਜਸ ਦੇ ਥਰੂ ਉਹਨਾਂ ਨੂੰ ਅਵੇਅਰਨੈਸ ਦਿੰਦੇ ਹਾਂ ਕਿ ਇਹ
0: ਹਾਂਜੀ
1: ਵਾਲੇ ਟੈਸਟ ਨਿਕਲੇ ਹੋਏ ਨੇ, ਤੁਸੀਂ ਅਪਲਾਈ ਕਰ ਸਕਦੇ ਹੋ।
0: ਅੱਛਾ ਜੀ
1: ਤਾਂ ਇਸ ਤਰੀਕੇ ਦੇ ਨਾਲ ਇਹ ਚੀਜ਼ ਦੇ ਵਿੱਚ ਅਸੀਂ ਕੰਮ ਕਰ ਰਹੇ ਹਾਂ। ਬਟ ਇਹੀ ਹੈ ਕਿ ਸਾਡੇ ਕੋਲ ਜਦ ਤੱਕ ਯੂਥ ਖੁਦ ਚੱਲ ਕੇ ਸਾਡੇ ਕੋਲ ਆ ਕੇ ਪੁੱਛੇਗੀ ਨਹੀਂ ਜਾਂ ਉਹਨਾਂ ਦੇ ਖੁਦ ਅੰਦਰ ਇੰਟਰਨਲ ਮੋਟੀਵੇਸ਼ਨ ਨਹੀਂ ਹੋਏਗਾ ਕੁਝ ਕਰਨ ਦਾ, ਤਾਂ ਉਦੋਂ ਤੱਕ ਸਾਡੀਆਂ ਜਿਹੜੀਆਂ ਕੋਸ਼ਿਸ਼ਾਂ ਨਹੀਂ ਕਾਮਯਾਬ ਨਹੀਂ ਹੋ
0: ਨਹੀਂ ਹੋ
1: ਸਕਦੀਆਂ ਜਦ ਤੱਕ
0: ਸਕਦੀਆਂ।
1: ਯੂਥ ਖੁਦ ਨਹੀਂ ਮੋਟੀਵੇਟ ਹੁੰਦੀ ਕੰਮ ਕਰਨ ਦੇ ਲਈ ਜਾਂ
0: ਬਿਲਕੁਲ ਜੀ
1: ਫਿਰ ਤਿਆਰੀ ਕਰਨ ਦੇ ਲਈ ਕਿਸੇ ਵੀ ਕੰਪੀਟੀਟਿਵ ਐਗਜ਼ਾਮ ਦੀ।
0: ਬਿਲਕੁਲ ਜੀ ਮੈਡਮ ਸਾਹਿਬਾਨਾ ਜੀ, ਤੁਹਾਡੀਆਂ ਗੱਲਾਂ ਬੜੀਆਂ ਕੀਮਤੀ ਨੇ ਜੋ ਲਗਾਤਾਰ ਸੁਣਦੇ ਰਹਿਣਾ ਚਾਹੀਦਾ ਹੈ, ਪਰ ਸਮਾਂ ਜਿਹੜਾ ਹੈਗਾ ਉਹ ਸਾਨੂੰ ਇਜਾਜ਼ਤ ਨਹੀਂ ਦਿੰਦਾ ਕਿ ਆਪਾਂ ਹੋਰ
1: ਹਾਂਜੀ
0: ਇਹਨਾਂ ਗੱਲਾਂ ਨੂੰ ਸੁਣਦੇ ਰਹੀਏ, ਇਹ ਗੱਲਬਾਤ ਆਪਾਂ ਕਰਦੇ ਰਹੀਏ, ਵਿਚਾਰ ਚਰਚਾ ਕਰਦੇ ਰਹੀਏ। ਸੋ ਅੱਜ ਦਾ ਜਿਹੜਾ ਸਮਾਂ ਸਾਡਾ ਉਹ ਸਮਾਪਤ ਹੁੰਦਾ ਹੈ। ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਬੜੀਆਂ ਕੀਮਤੀ ਗੱਲਾਂ ਸਾਡੇ ਸਰੋਤਿਆਂ ਦੇ ਨਾਲ ਸਾਂਝੀਆਂ ਕੀਤੀਆਂ।
1: ਜੀ
0: ਹੁਣ ਵੇਲਾ ਹੋ ਗਿਆ ਪ੍ਰੋਗਰਾਮ ਨੂੰ ਸਮਾਪਤ ਕਰਨ ਦਾ। ਰੇਡੀਓ
1: ਹਾਂ
0: ਦੁਆਬਾ ਦੇ
1: ਹਾਂਜੀ
0: ਸਰੋਤਿਆਂ ਦਾ ਮੈਂ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਡੇ ਪ੍ਰੋਗਰਾਮ ਨੂੰ ਬੜੇ ਵਧੀਆ ਤਰੀਕੇ ਨਾਲ ਸੁਣਿਆ, ਅਤੇ ਉਮੀਦ ਕਰਦੇ ਹਾਂ ਇਹਨਾਂ ਗੱਲਾਂ ਨੂੰ ਸੁਣ ਕੇ, ਇਹਨਾਂ ਨੂੰ ਅਪਣਾ ਕੇ, ਅਤੇ ਆਪਣੀ ਜਿਹੜੀ ਜ਼ਿੰਦਗੀ ਹੈ, ਆਪਣਾ ਭਵਿੱਖ ਹੈ, ਉਹਨੂੰ ਬਿਹਤਰ ਬਣਾਉਣ ਵੱਲ ਵਧੋਂਗੇ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ, ਸ਼ੁਕਰੀਆ ਜੀ।
1: ਥੈਂਕ ਯੂ ਸਰ, ਥੈਂਕ ਯੂ।

0: ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ, ਦੁਆਬਾ ਰੇਡੀਓ ਦੇ ਉੱਤੇ ਅੱਜ ਅਸੀਂ ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਲੈ ਕੇ ਹਾਜ਼ਰ ਹਾਂ। ਯਾਨੀ ਮੈਂ ਸਮਰਜੀਤ ਸਿੰਘ ਸ਼ਮੀ ਅਤੇ ਅੱਜ ਸਾਡੇ ਕੋਲ ਜਿਹੜੇ ਮਾਹਿਰ ਨੇ ਉਹ ਹਨ ਸੰਜੀਵ ਸ਼ਰਮਾ ਜੀ, ਜੋ ਲੈਕਚਰਾਰ ਫਿਜਿਕਸ ਦੇ ਤੌਰ 'ਤੇ ਅਧਿਆਪਨ ਕਰ ਰਹੇ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹਾਜੀਪੁਰ ਦੇ ਵਿੱਚ, ਅਤੇ ਆਪਣੇ ਵਿਸ਼ੇ ਦੇ ਮਾਹਰ ਤਾਂ ਉਹ ਹਨ ਹੀ ਹਨ। ਅਤੇ ਜਿਹੜੀ ਕਾਉਂਸਲਿੰਗ ਹੈ ਉਹ ਬਹੁਤ ਵਧੀਆ ਕਰਦੇ ਨੇ, ਬੱਚਿਆਂ ਨੂੰ ਨੇਕ ਸਲਾਹ ਦਿੰਦੇ ਆ ਕਿਵੇਂ ਬੱਚੇ ਜ਼ਿੰਦਗੀ ਦੇ ਵਿੱਚ ਅੱਗੇ ਵਧਣ, ਕਿਵੇਂ ਉਹ ਜਿਹੜਾ ਹੈ ਆਪਣਾ ਦਸਵੀਂ ਕਰਨ ਤੋਂ ਬਾਅਦ ਕਿਹੜਾ ਕੰਮ, ਕਿਹੜੀ ਉਹ ਸਟਰੀਮ ਜਿਹੜੀ ਆ ਪੜ੍ਹਾਈ ਦੀ ਉਹ ਉਹਨਾਂ ਨੂੰ ਚੁਣਨੀ ਚਾਹੀਦੀ ਆ, ਇਹਦੇ ਬਾਰੇ ਆਪਾਂ ਗੱਲਾਂ ਕਰਾਂਗੇ ਤਾਂ ਕਿ ਉਹ ਜਿਹੜਾ ਸਿੱਖਿਆ ਦਾ ਸਫ਼ਰ ਹੈ ਉਹ ਕਿਸੇ ਨਾ ਕਿਸੇ ਰੁਜ਼ਗਾਰ ਤੱਕ, ਪੈਰਾਂ 'ਤੇ ਖੜ੍ਹੇ ਹੋਣ ਤੱਕ ਬੱਚੇ ਦੇ ਲਈ ਸਹਾਇਕ ਹੋਵੇ। ਤੋ ਸੰਜੀਵ ਸ਼ਰਮਾ ਜੀ, ਬਹੁਤ ਬਹੁਤ ਸਵਾਗਤ ਹੈ ਤੁਹਾਡਾ।
1: ਧੰਨਵਾਦ ਜੀ।
0: ਤੋ ਅੱਜ ਜਿਵੇਂ ਕਿ ਆਪਾਂ ਗੱਲ ਕਰ ਰਹੇ ਹਾਂ ਕਿ ਦਸਵੀਂ ਕਲਾਸ ਬੱਚਾ ਕੋਈ ਕਰ ਲੈਂਦਾ ਹੈ ਅਤੇ ਉਹ ਅੱਗੇ ਜਾ ਕੇ ਉਹਦੇ ਕੋਲ ਕਿਹੜੇ ਕਿਹੜੇ ਉਹਨੂੰ ਜਿਹੜੇ ਧਿਆਨ ਰੱਖਣਾ ਚਾਹੀਦਾ ਹੈ, ਦਸਵੀਂ ਤੋਂ ਬਾਅਦ ਪਲੱਸ ਵਨ 'ਚ ਜਦੋਂ ਦਾਖਲ ਹੋਣਾ ਉਹਨੇ, ਜਾਂ ਕੋਈ ਹੋਰ ਕੋਈ ਉਹਨੇ ਡਿਪਲੋਮਾ ਜਾਂ ਡਿਗਰੀ ਜਾਂ ਕੋਈ ਉਹੋ ਜਿਹੀ ਲਾਈਨ ਫੜਨੀ ਆ। ਦਸਵੀਂ ਇੱਕ ਇਹੋ ਜਿਹਾ ਚੁਰਸਤਾ ਹੈ ਜਿੱਥੋਂ ਬਹੁਤ ਰਸਤੇ ਨਿਕਲਦੇ ਆ ਅਤੇ ਬੱਚੇ ਲਈ ਸਹੀ ਚੋਣ ਕਰਨੀ ਕਈ ਵਾਰੀ ਮੁਸ਼ਕਲ ਹੋ ਜਾਂਦੀ ਹੈ, ਅਤੇ ਤੁਸੀਂ ਕੀ ਸਮਝਦੇ ਹੋ ਕਿ ਕਿਵੇਂ ਉਹਨੂੰ ਇਹ ਫੈਸਲਾ ਕਰਨਾ ਚਾਹੀਦਾ ਜ਼ਿੰਦਗੀ 'ਚ ਅੱਗੇ ਵਧਣ ਦਾ ਦਸਵੀਂ ਤੋਂ ਬਾਅਦ?
1: ਇਸ ਤਰ੍ਹਾਂ ਹੈ ਜੀ ਕਿ ਦਸਵੀਂ ਤੋਂ ਬਾਅਦ ਸਾਨੂੰ ਪਹਿਲਾਂ ਤਾਂ ਬੱਚੇ ਦਾ ਮੈਂਟਲ ਲੈਵਲ ਜਿਹੜਾ ਹੈ ਉਹ ਜ਼ਰੂਰ ਦੇਖਣਾ ਚਾਹੀਦਾ ਹੈ। ਆਮ ਤੌਰ 'ਤੇ ਸਾਡੇ ਕੋਲ ਬੱਚੇ ਜਿਹੜੇ ਉਹਨਾਂ ਨੂੰ ਉਹਨਾਂ ਦੇ ਉੱਪਰ ਸਬਜੈਕਟ ਫੋਰਸ ਕੀਤੇ ਜਾਂਦੇ ਆ ਕਿ ਨਹੀਂ ਬੇਟਾ ਤੂੰ ਸਾਇੰਸ ਹੀ ਪੜ੍ਹਨੀ ਹੈ, ਜਦੋਂ ਕਿ ਬੱਚਾ ਉਸ ਲੈਵਲ ਦਾ ਹੁੰਦਾ ਨਹੀਂ।
0: ਬਿਲਕੁਲ ਬਿਲਕੁਲ।
1: ਜਿਹੜਾ ਬੱਚਾ 60% ਜਾਂ 65% ਜਾਂ 70% ਨੰਬਰ ਲੈ ਰਿਹਾ ਉਹ ਵੀ ਮੈਂ ਨਹੀਂ ਸਮਝਦਾ ਕਿ ਸਾਇੰਸ ਲੈਣ ਦੇ ਕਾਬਲ ਹੁੰਦਾ ਹੈ, ਕਿਉਂਕਿ ਦਸਵੀਂ ਤੋਂ ਬਾਅਦ ਇੱਕ ਸਾਡੇ ਕੋਲ ਜ਼ਿਆਦਾਤਰ ਬੱਚੇ ਆ ਰਹੇ ਆ ਉਹਨਾਂ ਦਾ ਮੀਡੀਅਮ ਕੁ ਹੋਰ ਹੁੰਦਾ ਦਸਵੀਂ ਤੱਕ। ਦਸਵੀਂ ਤੋਂ ਬਾਅਦ ਮੀਡੀਅਮ ਵੀ ਇਕਦਮ ਚੇਂਜ ਹੁੰਦੇ ਆ,
0: ਹਾਂਜੀ,
1: ਫਿਰ ਸਬਜੈਕਟ ਵੀ ਮੁਸ਼ਕਲ ਹੈ ਕਿਉਂਕਿ ਪਲੱਸ ਵਨ ਟੂ ਦੀ ਸਾਡਾ ਇਸ ਤਰ੍ਹਾਂ ਦਾ ਸਿੱਖਿਆ ਦਾ ਢਾਂਚਾ ਬਣਿਆ ਹੋਇਆ ਹੈ ਕਿ ਪਲੱਸ ਵਨ ਟੂ ਇੱਕ ਬਹੁਤ ਹੀ ਕ੍ਰਿਟੀਕਲ ਜਿਹੜੇ ਸਟੇਜ ਮੰਨੀ ਜਾਂਦੀ ਹੈ, ਜਿਹਦੇ ਤੇ ਬੇਸ ਤੇ ਹੀ ਉਹਦਾ ਬੱਚੇ ਦਾ ਫਿਊਚਰ ਡਿਸਾਈਡ ਹੁੰਦਾ ਹੈ। ਸੋ ਜੇ ਪੇਰੈਂਟਸ ਸੋਚਦੇ ਆ ਕਿ ਬੱਚੇ ਨੂੰ ਅਸੀਂ ਜ਼ਬਰਦਸਤੀ ਸਾਇੰਸ ਸਿਖਾ ਕੇ ਅਤੇ ਸ਼ਾਇਦ ਸਾਡਾ ਬੱਚਾ ਬਹੁਤ ਅੱਗੇ ਜਾ ਸਕਦਾ ਹੈ, ਤਾਂ ਇਹ ਗਲਤ ਸੋਚ ਹੈ ਉਹਨਾਂ ਦੀ। ਇਹ ਨਾਲ ਬੱਚੇ ਦੇ ਉੱਪਰ ਬਿਨਾਂ ਇੱਕ ਤਾਂ ਮਨੋਵਿਗਿਆਨਿਕ ਦਬਾਅ ਪੈਂਦਾ ਹੈ,
0: ਬਿਲਕੁਲ,
1: ਜਿਸ ਦੇ ਨਾਲ ਉਹ ਬੱਚਾ ਇੱਕ ਹੀਣ ਭਾਵਨਾ ਦਾ ਵੀ ਸ਼ਿਕਾਰ ਹੁੰਦਾ ਹੈ ਕੱਲ੍ਹ ਕਲਾਸ ਦੇ ਵਿੱਚ ਜਾ ਕੇ, ਕਿਉਂਕਿ ਉਹਨੂੰ ਉਹ ਚੀਜ਼ਾਂ ਸਮਝ ਨਹੀਂ ਆ ਰਹੀਆਂ।
0: ਬਿਲਕੁਲ ਬਿਲਕੁਲ, ਹਾਂਜੀ ਹਾਂਜੀ, ਉਹਨੂੰ ਨਹੀਂ ਕਰ ਪਾਏਗਾ।
1: ਹਾਂਜੀ, ਉਹਨੂੰ ਉਹ ਕਵਰ ਨਹੀਂ ਕਰ ਸਕਦਾ ਫਿਰ।
0: ਹਾਂਜੀ ਹਾਂਜੀ।
1: ਅਤੇ ਜੇ ਤੁਹਾਡਾ ਬੱਚਾ ਇਸ ਕੈਲੀਬਰ ਦਾ ਹੈ ਅਤੇ ਫਿਰ ਉਹਨੂੰ ਹੀ ਸਾਇੰਸ ਵਿਸ਼ੇ ਵੱਲ ਤੋਰਨਾ ਚਾਹੀਦਾ ਹੈ ਸਾਨੂੰ।
0: ਜੀ ਜੀ ਜੀ।
1: ਅਤੇ ਨਹੀਂ ਤਾਂ ਬੱਚੇ ਵਾਸਤੇ ਵੀ ਮੁਸ਼ਕਲ ਹੋ ਜਾਂਦੀ ਹੈ ਅਤੇ ਪੇਰੈਂਟਸ ਵਾਸਤੇ ਤਾਂ ਹੁੰਦੀ ਹੀ ਹੈ।
0: ਕਈ ਵਾਰੀ ਆਪਾਂ ਨੂੰ ਇਹ ਲੱਗਦਾ ਕਿ ਜਿਹੜੇ ਪੇਰੈਂਟਸ ਆ ਇਹ ਕਿਉਂ, ਤੁਹਾਨੂੰ ਕਿਉਂ ਕੀ ਲੱਗਦਾ ਕਿ ਇਹ ਕਿਉਂ ਦਬਾਅ ਪਾਉਂਦੇ ਬੱਚੇ 'ਤੇ ਕਿ ਇਹ ਡਾਕਟਰ ਹੀ ਬਣਨਾ ਚਾਹੀਦਾ ਜਾਂ ਇੰਜੀਨੀਅਰ ਹੀ ਬਣਨਾ ਚਾਹੀਦਾ, ਵਕੀਲ ਹੀ ਬਣਾਵਾਂਗੇ?
1: ਅਸਲ ਦੇ ਵਿੱਚ ਇਸ ਤਰ੍ਹਾਂ ਹੈ ਕਿ ਹਰ ਇੱਕ ਪੇਰੈਂਟਸ ਜਿਹੜਾ ਹੈ ਉਹ ਸੋਚਦਾ ਕਿ ਸਾਡਾ ਬੱਚਾ ਵੱਧ ਤੋਂ ਵੱਧ ਸਫਲ ਹੋਵੇ।
0: ਬਿਲਕੁਲ ਬਿਲਕੁਲ।
1: ਔਰ ਈਵਨ ਮੈਂ ਦੇਖੇ ਪੇਰੈਂਟਸ ਕਿ ਉਹ ਕਦੇ ਦਸਵੀਂ ਤੱਕ ਤਾਂ ਉਹ ਬੱਚੇ ਦੇ ਸਕੂਲ ਤੱਕ ਨਹੀਂ ਗਏ ਹੁੰਦੇ, ਕਦੇ ਕੋਈ ਆਊਟਪੁੱਟ ਲੈਣ ਨਹੀਂ ਜਾਂਦੇ ਕਿ ਬੱਚਾ ਸਾਡਾ ਕੀ ਕਰ ਰਿਹਾ ਹੈ, ਕਿਸ ਲੈਵਲ ਦਾ ਹੈ, ਕਦੀ ਟੀਚਰਸ ਨੂੰ ਮਿਲੇ ਹੀ ਨਹੀਂ ਹੁੰਦੇ।
0: ਜੀ ਜੀ ਜੀ।
1: ਔਰ ਘਰ ਮਤਲਬ ਉਦਾਂ ਐਕਸਪੈਕਟੇਸ਼ਨਾਂ ਹਾਈ ਲੈਵਲ ਦੀਆਂ ਰੱਖੀਆਂ ਹੁੰਦੀਆਂ ਉਹਨਾਂ ਨੇ, ਪਰ ਪ੍ਰੈਕਟੀਕਲੀ ਉਹ ਬੱਚੇ ਦਾ ਕਦੇ ਵੀ ਪਿੱਛਾ ਨਹੀਂ ਕਰ ਰਹੇ ਹੁੰਦੇ, ਅਤੇ ਉਸ ਕਰਕੇ ਜਿਹੜਾ ਹੈ ਉਹ ਇਸ ਕਨਫਿਊਜ਼ਨ ਕਰਕੇ ਸਾਰਾ ਕੁਛ ਹੁੰਦਾ ਹੈ। ਅਦਰਵਾਈਜ਼ ਜੇ ਬੱਚੇ ਦਾ ਪੇਰੈਂਟਸ ਪਹਿਲਾਂ ਤਾਂ ਉਹੀ ਸ਼ੁਰੂ ਤੋਂ ਹੀ ਸਕੂਲ ਦੇ ਵਿੱਚ ਬੱਚੇ ਦੀ PTM ਮੀਟਿੰਗਸ 'ਤੇ ਰੈਗੂਲਰ ਜਾ ਕੇ ਬੱਚੇ ਦੀ ਆਊਟਪੁੱਟ ਲਵੇ, ਤਾਂ ਉਹ ਪੇਰੈਂਟਸ ਸ਼ਾਇਦ ਮੈਂ ਨਹੀਂ ਸੋਚਦਾ ਕਿ ਗਲਤ ਫੈਸਲਾ ਉਹਦੇ ਕੈਰੀਅਰ ਨੂੰ ਲੈ ਕੇ ਲਵੇਗਾ।
0: ਬਿਲਕੁਲ ਬਿਲਕੁਲ ਜੀ।
1: ਔਰ ਦੂਸਰੀ ਗੱਲ ਇਹ ਹੈ ਕਿ ਜਿਹੜਾ ਕੈਰੀਅਰ ਦੂਸਰੀ ਜਿਹੜੀ ਤਰੀਕਾ ਹੈ ਉਹ ਇਹ ਹੈ ਕਿ ਬੱਚੇ ਦਾ ਰੁਝਾਨ
0: ਉਹ ਪਤਾ ਲੱਗੇ,
1: ਉਹ ਰੁਝਾਨ ਪਤਾ ਲੱਗੇ ਕਿ ਬੱਚਾ ਵਾਕਈ ਸਾਇੰਸ ਪੜ੍ਹਨਾ ਚਾਹੁੰਦਾ ਹੈ, ਕਿ ਉਸਦਾ ਰੁਝਾਨ ਸਾਇੰਸ ਵੱਲ ਹੀ ਹੈ, ਕਿ ਬੱਚੇ ਦਾ ਰੁਝਾਨ ਜਿਹੜਾ ਹੈ ਉਹ ਆਰਟਸ ਵੱਲ ਹੈ, ਕਿ ਬੱਚੇ ਦਾ ਰੁਝਾਨ ਮਿਊਜ਼ਿਕ ਵੱਲ ਹੈ, ਕਿ ਬੱਚਾ ਇੱਕ ਚੰਗਾ ਕਲਾਕਾਰ ਹੈ, ਚੰਗਾ ਪੇਂਟਰ ਹੈ। ਸੋ ਇੱਕ ਹੁੰਦਾ ਕੈਰੀਅਰ ਬਾਈ ਫੋਰਸ, ਇੱਕ ਹੈ ਕੈਰੀਅਰ ਬਾਈ ਚੋਇਸ।
0: ਹਾਂਜੀ ਹਾਂਜੀ।
1: ਤੋ ਜਿਹੜੀ ਕੈਰੀਅਰ ਬਾਈ ਫੋਰਸ ਦੀ ਗੱਲ ਕਰ ਰਹੇ ਆਪਾਂ,
0: ਹਾਂਜੀ ਹਾਂਜੀ,
1: ਉਹ ਹੋ ਸਕਦਾ
0: ਬਿਲਕੁਲ
1: ਕਿ ਬੱਚਾ ਕਾਮਯਾਬ ਹੋ ਜਾਵੇ।
0: ਜੀ ਜੀ ਜੀ।
1: ਪਰ ਉਹ ਕਾਮਯਾਬ ਬੱਚਾ ਲਾਈਫ ਦੇ ਵਿੱਚ ਕਾਮਯਾਬ ਨਹੀਂ ਹੋਏਗਾ, ਕਿਉਂਕਿ ਉਹ ਕੈਰੀਅਰ ਉਹਦੇ 'ਤੇ ਫੋਰਸਡ ਹੈ। ਅਸੀਂ ਹੁਣ ਦੇਖੋ, ਤੁਸੀਂ ਰੋਜ਼ ਅਖਬਾਰਾਂ ਪੜ੍ਹਦੇ ਹੋ,
0: ਹਾਂਜੀ ਹਾਂਜੀ,
1: ਕਿ ਜ਼ਿਆਦਾਤਰ ਸੁਸਾਈਡ ਦੇ ਕੇਸ, ਘਰੇਲੂ ਮੁਸ਼ਕਲਾਂ ਦੇ ਕੇਸ ਜ਼ਿਆਦਾਤਰ ਪੜ੍ਹੇ ਲਿਖੇ ਲੋਕ ਫੇਸ ਕਰ ਰਹੇ।
0: ਹਾਂਜੀ ਹਾਂਜੀ ਬਿਲਕੁਲ।
1: ਉਹਦਾ ਕਾਰਨ ਇਹ ਹੈ ਕਿ ਜਿਹੜਾ ਉਹਨਾਂ ਜਦੋਂ ਉਹਨਾਂ ਦੀ ਡਿਵੈਲਪਮੈਂਟ ਦਾ ਟਾਈਮ ਹੈ, ਜਦੋਂ ਦਿਮਾਗ ਦੀ ਡਿਵੈਲਪਮੈਂਟ ਵਾਲੀ ਏਜ ਹੁੰਦੀ 20-21 ਸਾਲ ਤੱਕ, ਉਦੋਂ ਤੱਕ ਉਹਨੂੰ ਉਹਦੇ ਉੱਤੇ ਚੀਜ਼ਾਂ ਫੋਰਸ ਕੀਤੀਆਂ ਗਈਆਂ ਨੇ।
0: ਬਿਲਕੁਲ ਠੀਕ ਹੈ ਜੀ।
1: ਦਿਮਾਗ ਦੀ ਫ੍ਰੀ ਡਿਵੈਲਪਮੈਂਟ ਨਹੀਂ ਹੋਈ। ਤੁਸੀਂ ਦੇਖੋ ਬਾਹਰ ਦੇ ਮੁਲਕਾਂ ਦੇ ਵਿੱਚ ਐਜੂਕੇਸ਼ਨ ਦਾ ਸਿਸਟਮ ਕਿਸ ਤਰ੍ਹਾਂ ਹੈ ਕਿ ਬੱਚੇ ਦੇ ਉੱਤੇ ਜ਼ਰਾ ਵੀ ਫੋਰਸ ਨਹੀਂ ਰੱਖਿਆ ਜਾਂਦਾ, ਖਾਸ ਕਰ 10th ਗ੍ਰੇਡ ਤੱਕ।
0: ਬਿਲਕੁਲ।
1: ਅਤੇ ਪਰ ਸਾਡੇ ਇੱਥੇ ਸ਼ੁਰੂ ਤੋਂ ਹੀ ਫੋਰਸ ਅਧਿਆਪਕਾਂ ਦਾ ਵੀ ਫੋਰਸ ਹੁੰਦਾ, ਅਧਿਆਪਕ ਵੀ ਕੁੱਟਮਾਰ ਦਾ ਸਹਾਰਾ ਲੈਂਦੇ ਆ, ਨਾ ਕਿ ਬੱਚੇ ਨੂੰ ਮਨੋਵਿਗਿਆਨਿਕ ਤਰੀਕੇ ਨਾਲ ਪੜ੍ਹਾਉਣ ਦੇ ਬਜਾਏ।
0: ਉਹ ਕਹਿੰਦੇ ਵੀ ਵੀਰੇ ਜੁੱਤੀ ਫੇਰੋ ਥੋੜ੍ਹੀ ਜਿਹੀ, ਫਿਰ ਸਿੱਧ ਹੋ ਸਿੱਧਾ ਹੋ ਜਾਏਗਾ। ਪੇਰੈਂਟਸ ਵੀ ਆਣਗੇ ਕਹਿਣਗੇ ਇਹਦੇ ਲਾਓ ਜੀ, ਜਿਹੜਾ
1: ਲਾਓ ਜੀ ਇਹਦੇ
0: ਸਾਡਾ ਇਹਨੇ ਕਿਹੜਾ ਮੰਨਦਾ,
1: ਜੇ ਟੀਚਰ 2 ਲਾ ਰਿਹਾ, ਪੇਰੈਂਟਸ ਵੀ ਕਹਿੰਦੇ ਘਰ ਜਾ ਕੇ ਉੱਠ ਰਹੇ ਉਸ ਬੱਚੇ ਨੂੰ। ਸੋ ਬੱਚਾ ਦਬਾਅ ਮਹਿਸੂਸ ਕਰਦਾ ਹੈ, ਔਰ ਉਹ ਦਬਾਅ ਨਾਲ ਜਿਸ ਬੱਚੇ ਦਾ ਬਚਪਨ ਬੀਤਿਆ ਹੋਵੇ ਜਾਂ ਟੀਨੇਜ ਬੀਤੀ ਹੋਵੇ, ਉਹ ਬੱਚਾ ਲਾਈਫ ਦੇ ਵਿੱਚ ਮੈਂ ਨਹੀਂ ਸੋਚਦਾ ਕਦੇ ਸਫਲ ਹੁੰਦਾ ਹੋਵੇ। ਖਾਸ ਕਰ ਇੱਕ ਲਾਈਫ ਦੀ ਸਫਲਤਾ ਹੁੰਦੀ, ਇੱਕ ਕੈਰੀਅਰ ਦੀ ਸਫਲਤਾ, ਔਰ ਦੋਵੇਂ ਜੁੜੀਆਂ ਹੋਈਆਂ ਹਨ।
0: ਬਿਲਕੁਲ,
1: ਜੋ ਅਸੀਂ ਨਹੀਂ ਸੋਚਦੇ।
0: ਬਹੁਤ ਹੀ ਅਹਿਮ ਨੁਕਤਾ ਹੈ ਕਿ ਫੋਰਸਫੁੱਲੀ ਕਿਸੇ ਨੂੰ ਆਪਾਂ ਕਹੀਏ ਕਿ ਤੂੰ ਆਹੀ ਕੰਮ ਕਰਨਾ, ਤੂੰ ਤੇਰੇ ਕੋਲ ਡਾਕਟਰ ਹੀ ਬਣੇਗਾ ਭਾਈ।
1: ਹਾਂਜੀ,
0: ਲੇਕਿਨ
1: ਜੇ ਉਹ ਡਾਕਟਰ ਬਣ ਵੀ ਜਾਏਗਾ ਪਰ ਉਹ ਇੱਕ ਵਧੀਆ ਡਾਕਟਰ ਨਹੀਂ ਬਣ ਸਕਦਾ।
0: ਸਾਈਕੋਲੋਜੀਕਲ
1: ਐਸਪੈਕਟ ਜਿਹੜਾ ਹੈ ਬਹੁਤ ਹੀ ਜ਼ਰੂਰੀ ਹੈ। ਤੇ ਬੱਚੇ ਜਿਹੜਾ ਕੈਰੀਅਰ ਬੱਚੇ ਨੇ ਸ਼ੌਕ ਨਾਲ ਅਡੋਪਟ ਕੀਤਾ ਹੁੰਦਾ ਹੈ, ਉਹਦੇ ਵਿੱਚ ਬੱਚਾ ਕੁਦਰਤੀ ਤੌਰ ਤੇ ਬੁਲੰਦੀਆਂ ਤੇ ਜਾਵੇਗਾ, ਭਾਵੇਂ ਉਹ ਪੂਰਾ ਸਫਲ ਵੀ ਨਾ ਹੋਏਗਾ, ਪਰ ਉਹ ਮਤਲਬ ਆਪਣਾ ਪੋਟੈਂਸ਼ੀਅਲ ਨੂੰ ਪੂਰਾ ਐਕਸਪਲੋਇਟ ਕਰ ਸਕਦਾ ਹੈ,
0: ਨਿਖਾਰ ਲਿਆ ਸਕਦਾ,
1: ਨਿਖਾਰ ਲਿਆ ਸਕਦਾ ਹੈ। ਔਰ ਅਲਟੀਮੇਟਲੀ ਮੈਂ ਉਹਨੂੰ ਜ਼ਿਆਦਾ ਸਫਲ ਚੀਜ਼ਾਂ ਨੂੰ ਸਮਝਣ, ਸਫਲਤਾ ਦਾ ਮਤਲਬ ਇਹ ਜ਼ਿਆਦਾ ਪੈਸੇ ਕਮਾਉਣਾ ਨਹੀਂ।
0: ਬਿਲਕੁਲ ਠੀਕ ਹੈ।
1: ਸਫਲਤਾ ਮਤਲਬ ਹੈ ਤੁਸੀਂ ਆਪਣੇ ਕੱਲ ਨੂੰ ਜੋਬ ਕਰਨੀ ਹੈ, ਉਸ ਜੋਬ ਨੂੰ ਦਾ ਮਜ਼ਾ ਲੈਣਾ, ਜੋਬ ਨੂੰ ਇੰਜੋਏ ਕਰਨਾ, ਉਸ ਜੋਬ ਦੇ ਵਿੱਚ ਖੁੱਭਣਾ, ਤੇ ਉਹ ਜ਼ਿਆਦਾ ਚਾਂਸ ਹੈ ਕਿ ਤੁਸੀਂ ਭਾਵੇਂ ਹਲਕਾ ਪ੍ਰੋਫੈਸ਼ਨ ਅਡੋਪਟ ਕੀਤਾ ਹੈ ਪਰ ਤੁਹਾਡੇ ਸਫਲ ਹੋਣ ਦੇ ਚਾਂਸ ਜ਼ਿਆਦਾ ਹੋ ਜਾਂਦੇ।
0: ਕੋਈ ਵੀ ਤੁਸੀਂ ਕਰ ਲਿਆ, ਜਿਹੜਾ ਮਰਜ਼ੀ ਕੀਤਾ ਤੁਸੀਂ ਚੁਣ ਲਿਆ, ਲੇਕਿਨ ਉਹਦੇ ਤੁਹਾਡੇ ਦਿਲ ਨੂੰ ਛੂੰਹਦਾ, ਤੁਹਾਡੇ ਮਨ ਨੂੰ ਲੱਗਦਾ ਕਿ ਹਾਂ ਇਹ
1: ਬਿਲਕੁਲ
0: ਇਹੀ ਆ। ਹੁਣ ਦੇਖੋ ਕਲਾਕਾਰੀ ਆ, ਕੋਈ ਬੱਚਾ ਆਰਟਿਸਟ ਬਣਨਾ ਚਾਹੁੰਦਾ,
1: ਹਾਂਜੀ,
0: ਉਹਦੇ ਲਈ ਉਹਨੂੰ ਕੀ ਕਰਨਾ ਚਾਹੀਦਾ ਅੱਗੇ ਜਾ ਕੇ, ਕੀ ਕਰੇ ਉਹ? ਦਸਵੀਂ ਬਹੁਤ ਉਹਦੇ ਲਈ ਜਾਂ ਬਸ ਉਹਦੇ ਲਈ ਲਾ ਲਵੇ?
1: ਨਹੀਂ ਨਹੀਂ, ਉਸ ਤੋਂ ਪਲੱਸ ਟੂ ਦੇ ਵਿੱਚ ਮਿਊਜ਼ਿਕ ਸਬਜੈਕਟ ਹੈ,
0: ਹਾਂਜੀ,
1: ਉਹ ਮਿਊਜ਼ਿਕ ਲੈ ਸਕਦਾ ਹੈ, ਔਰ ਅੱਗੇ ਗ੍ਰੈਜੂਏਸ਼ਨ ਦੇ ਵਿੱਚ ਮਿਊਜ਼ਿਕ ਇੱਕ ਪਿਓਰ ਸਬਜੈਕਟ ਹੈ, ਉਹ ਮਿਊਜ਼ਿਕ ਦੇ ਵਿੱਚ ਹੋਰ ਅੱਗੇ ਜਾ ਸਕਦਾ ਹੈ।
0: ਬਿਲਕੁਲ ਜੀ,
1: ਕਿਉਂਕਿ ਇੱਕ ਤਾਂ ਇਸ ਮਿਊਜ਼ਿਕ ਸਬਜੈਕਟ ਲੈਣ ਨਾਲ ਉਸਨੂੰ ਆਪਣੇ ਇਸ ਰੁਝਾਨ ਦੇ ਸਕੋਪ ਦਾ ਪਤਾ ਲੱਗੇਗਾ, ਉਹਨੂੰ ਅੱਗੇ ਵਧਣ ਦਾ ਇਹ ਤਾਂ ਪਤਾ ਲੱਗੇਗਾ ਕਿ ਮੈਂ ਜਾਣਾ ਕਿੱਥੇ ਹੈ, ਮੇਰੀ ਮੰਜ਼ਿਲ ਕੀ ਹੈ।
0: ਬਿਲਕੁਲ,
1: ਔਰ ਮੈਂ ਉੱਥੇ ਕਿਸ ਤਰ੍ਹਾਂ ਪਹੁੰਚਣਾ ਹੈ।
0: ਬਿਲਕੁਲ ਬਿਲਕੁਲ ਜੀ,
1: ਤੇ ਇਸ ਕਰਕੇ ਮਿਊਜ਼ਿਕ ਲੈ ਕੇ ਉਹ ਬੜੇ ਵਧੀਆ, ਮੈਂ ਇੱਕ ਦੋ ਮੇਰੇ ਹੀ ਸਟੂਡੈਂਟ ਹੈ
0: ਨਾ,
1: ਉਹਨਾਂ ਨੇ ਪਲੱਸ ਟੂ ਕਰਨ ਤੋਂ, ਹਾਲਾਂਕਿ ਪਲੱਸ ਟੂ ਸਾਇੰਸ ਦੇ ਵਿੱਚ ਕੀਤੀ ਸੀ, ਉਸ ਤੋਂ ਬਾਅਦ ਉਹ ਆਪਣੇ ਬੇਸਿਕ ਰੁਝਾਨ ਵੱਲ ਹੋ ਗਏ ਕਿਉਂਕਿ ਥੋੜ੍ਹੇ ਵੱਡੇ ਹੋ ਗਏ, ਅਤੇ ਪੇਰੈਂਟਸ ਨਾਲ ਉਹਨਾਂ ਨੇ ਕਿਹਾ ਕਿ ਅਸੀਂ ਡਿਸਐਗਰੀ ਕਰਦੇ ਕਿ ਅਸੀਂ ਸਾਇੰਸ ਕੰਟੀਨਿਊ ਨਹੀਂ ਕਰਨੀ, ਔਰ ਉਹ ਮਿਊਜ਼ਿਕ ਦੇ ਵਿੱਚ ਗਏ, ਔਰ ਮੈਨੂੰ ਉਹਨਾਂ ਦੇ ਮੈਂ 2-4 ਸੌਂਗ ਵੀ ਯੂਟਿਊਬ ਦੇ ਉੱਤੇ ਦੇਖੇ
0: ਜੀ,
1: ਔਰ ਲਾਈਕਲੀ ਕਿ ਉਹ ਸਫਲ ਹੋਣਗੇ।
0: ਅੱਛਾ ਕੰਮ ਕਰ ਰਹੇ ਨੇ, ਆਪਣਾ ਮਨ ਭਾਉਂਦਾ ਕੰਮ ਕਰ ਰਹੇ ਨੇ, ਕੋਈ ਵੱਡੀ ਗੱਲ ਹੈ।
1: ਬਿਲਕੁਲ,
0: ਇਹ ਇੱਕ ਤਰ੍ਹਾਂ ਦੀ ਆਪਣੀ ਵਧੀਆ ਸ਼ੁਰੂਆਤ ਹੈ ਜ਼ਿੰਦਗੀ ਦੀ।
1: ਹਾਂਜੀ ਹਾਂਜੀ ਹਾਂਜੀ।
0: ਦਸਵੀਂ ਦੇ ਵਿੱਚ ਬੱਚਾ ਇੱਕ ਟੀਨੇਜ ਦੇ ਵਿੱਚ ਹੁੰਦਾ,
1: ਹਾਂਜੀ ਹਾਂਜੀ,
0: ਤੇ ਕਈ ਤਰ੍ਹਾਂ ਦੇ ਜਿਹੜੇ ਆ ਉਹ ਤਣਾਅ ਦੇ ਵਿੱਚ ਹੁੰਦਾ, ਕਈ ਤਰ੍ਹਾਂ ਦਾ ਪ੍ਰੈਸ਼ਰ ਆ ਉੱਤੇ।
1: ਦੇਖੋ ਜੀ, ਮੈਂ ਤੁਹਾਨੂੰ ਇੱਕ ਮਤਲਬ ਇੱਕ ਸਿੰਪਲ ਉਦਾਹਰਨ ਦੇ ਰਿਹਾ,
0: ਹਾਂਜੀ,
1: ਕਿ ਦਿਮਾਗ ਦੀ ਵਿਕਾਸ ਦੀ ਗੱਲ ਹੋ ਰਹੀ ਜਿਹੜੀ
0: ਜੀ,
1: ਇੱਕ ਬੱਚਾ ਉਹਦੀ ਜੇਬ ਚ 20 ਰੁਪਏ ਹੈ,
0: ਠੀਕ ਹੈ,
1: ਬਾਜ਼ਾਰ ਗਿਆ,
0: ਹਾਂਜੀ,
1: ਉਹ ਹਲਵਾਈ ਦੀ ਦੁਕਾਨ ਦੇ ਸਾਹਮਣੇ ਖੜਾ ਹੋ ਗਿਆ, ਉਹਨੇ ਉਹ ਕਨਫਿਊਜ਼ਨ ਵਿੱਚ ਹੈ ਕਿ ਮੈਂ ਰਸਗੁੱਲਾ ਖਾਵਾਂ ਕਿ ਬਰਫੀ ਖਾਵਾਂ।
0: ਸਹੀ ਹੈ।
1: ਔਰ ਉਹਨੇ ਬੜੀ ਸੋਚ ਵਿਚਾਰ ਤੋਂ ਬਾਅਦ ਫੈਸਲਾ ਲਿਆ ਕਿ ਮੈਂ ਰਸਗੁੱਲੇ ਖਾਣੇ।
0: ਓਕੇ,
1: ਬੈਠਾ ਉਹਨੇ ਰਸਗੁੱਲੇ ਖਾਧੇ
0: ਜੀ,
1: ਔਰ ਰਸਗੁੱਲੇ ਖਾਣ ਤੋਂ ਬਾਅਦ ਉਹਨੂੰ ਪਛਤਾਵਾ ਹੋਇਆ ਕਿ ਮੈਂ ਬਰਫੀ ਖਾਂਦਾ ਤਾਂ ਜ਼ਿਆਦਾ ਵਧੀਆ ਸੀ।
0: ਹਾਂ ਠੀਕ ਹੈ ਜੀ,
1: ਉਹ ਕਨਫਿਊਜ਼ਨ ਹੈ, ਇਹਦੇ ਵਿੱਚ ਉਹ ਰਸਗੁੱਲਿਆਂ ਦਾ ਵੀ ਮਜ਼ਾ ਨਹੀਂ ਲੈ ਸਕਿਆ,
0: ਨਹੀਂ ਲੈ ਸਕਿਆ।
1: ਇੱਕ ਬੈਲੈਂਸ ਵਾਲਾ ਬੱਚਾ ਹੈ, ਉਹ ਜਾਂਦਾ ਹੈ, ਉਹਨੂੰ ਇੱਕਦਮ ਸੋਚਦਾ ਕਿ ਮੈਨੂੰ ਬਰਫੀ ਖਾਣੀ ਚਾਹੀਦੀ ਹੈ, ਔਰ ਉਸ ਬਰਫੀ ਨੂੰ ਖਾਂਦਾ ਔਰ ਪੂਰਾ ਇੰਜੋਏ ਕਰਦਾ,
0: ਮਜ਼ਾ ਲੈਂਦਾ, ਆਪਣੀ ਜੋ ਵੀ ਸਮਰੱਥਾ ਹੈ ਉਹਦਾ ਵੀ ਉਹਨੇ ਪੂਰਾ ਕਰ ਲਿਆ।
1: ਹਾਂਜੀ, ਇਹ ਉਦਾਹਰਨ ਜਿਹੜੀ ਹੈ ਇਹ ਹਰ ਚੀਜ਼ ਤੇ ਲਾਗੂ ਹੁੰਦੀ ਹੈ।
0: ਹਾਂਜੀ ਹਾਂਜੀ ਬਿਲਕੁਲ ਜੀ,
1: ਤੇ ਲਾਈਫ ਨਾਲ ਜੁੜੀ ਹੋਈ ਉਦਾਹਰਨ ਹੈ।
0: ਬਹੁਤ ਹੀ ਕਮਾਲ ਦੀ ਉਦਾਹਰਨ ਤੁਸੀਂ ਦਿੱਤੀ ਕਿ ਤੁਹਾਡੇ ਕੋਲ ਹੈਗਾ ਸਭ ਕੁਛ ਹੈ, ਲੇਕਿਨ ਜਿਹੜੀ ਰਾਈਟ ਚੋਇਸ ਹੈ, ਉਹ ਮੈਟਰ ਕਰਦੇ ਆ ਜ਼ਿੰਦਗੀ ਦੇ ਵਿੱਚ। ਸਹੀ ਫੈਸਲਾ ਇੱਕ ਇੰਪੋਰਟੈਂਟ ਹੈ, ਬਹੁਤ ਇੰਪੋਰਟੈਂਟ ਹੈ
1: ਜੀ। ਬਿਲਕੁਲ,
0: ਬੱਚੇ ਨੂੰ ਆਪਾਂ ਬੱਚਾ ਸਮਝਦੇ ਹਾਂ ਕਿ ਇਹ ਤਾਂ ਬੱਚਾ ਜੀ, ਇਹਨੇ ਕੀ ਫੈਸਲਾ ਕਰਨਾ, ਇਸ ਕਰਕੇ ਮਾਂ ਪਿਓ ਆਪਣੇ ਹੱਥ ਚ ਕਮਾਨ ਲੈ ਲੈਂਦੇ ਆ ਕਿ ਚੱਲ ਕਾਕਾ।
1: ਨਹੀਂ, ਮੈਂ ਮੰਨਦਾ ਕਿ ਹੋ ਸਕਦਾ ਕਿ ਬੱਚੇ ਅੱਜ ਕੱਲ੍ਹ ਜਿਹੜੇ ਸਾਨੂੰ ਬੱਚੇ ਮਿਲ ਰਹੇ ਆ,
0: ਹਾਂਜੀ,
1: ਇੱਕ ਐਕਸਪੈਕਟੇਬਲ ਮੇਰੇ ਖਿਆਲ ਦੇ ਵਿੱਚ ਮੈਂ ਦੇਖ ਰਿਹਾ ਕਿ ਜ਼ਿਆਦਾ ਧਿਆਨ ਨਹੀਂ ਦਿੱਤਾ ਜਾਂਦਾ
0: ਜੀ।
1: ਉਹ ਇਹ ਹੈ ਕਿ 95% ਬੱਚੇ ਮੈਂ ਦੇਖਦਾ ਦੇ ਆਰ ਓਵਰ ਕੌਨਫੀਡੈਂਟ ਆਫ ਦੇਅਰ ਅਬਿਲਿਟੀਜ਼, ਆਪਣੀ ਅਬਿਲਿਟੀਜ਼ ਦੇ ਉੱਪਰ ਬਹੁਤ ਜ਼ਿਆਦਾ ਕੌਨਫੀਡੈਂਟ ਹੁੰਦੇ ਆ। ਤੁਸੀਂ ਕਲਾਸ ਦੇ ਵਿੱਚ ਕੁਛ ਚੀਜ਼ ਪੁੱਛ ਰਹੇ ਹੋ, ਦੇ ਐਡਵਾਂਸ ਰੇਜ਼ ਦੇ ਹੈਂਡਸ, ਇੱਕਦਮ ਹੱਥ ਖੜੇ ਕਰਨਗੇ। ਜਦੋਂ ਤੁਸੀਂ ਉਹਨਾਂ ਵਿੱਚ ਖੜਾ ਕਰ ਦਿਓ ਫਿਰ ਉਹ ਕੁਛ ਦੱਸ ਨਹੀਂ ਪਾਉਂਦੇ,
0: ਡੋਰ ਭੋਰ ਹੋ ਜਾਂਦੇ।
1: ਹਾਂ, ਉਹ ਇਸ ਤਰ੍ਹਾਂ ਇਹ 95% ਬੱਚਿਆਂ ਦੇ ਵਿੱਚ ਮੈਂ ਦੇਖ ਰਿਹਾ। ਸੋ ਉੱਥੇ ਬੱਚੇ ਦਾ ਨੂੰ ਕਿਸੇ ਤਰੀਕੇ ਨਾਲ ਬੂਸਟ ਕਰਨਾ ਪੈਂਦਾ ਕਿ ਉਹ
0: ਅਭਿਆਸ ਜ਼ਰੂਰੀ ਹੈ। ਹੁਣ ਹੁਣੇ ਹੁਣੇ ਹੁਣ ਜਿਹੜਾ ਰਿਜ਼ਲਟ ਆਇਆ ਸੀ ਦਸਵੀਂ ਦਾ, ਇਸ ਸਾਲ ਆਇਆ, ਬੜਾ ਕਹਿੰਦੇ ਵੀ ਚਿੰਤਾਜਨਕ ਰਿਜ਼ਲਟ ਸੀ, ਬੜਾ ਪੰਜਾਬ ਅੱਧੇ ਤੋਂ ਜ਼ਿਆਦਾ ਫੇਲ ਹੀ ਹੋ ਗਿਆ। ਉਹਦੇ ਨਾਲ ਸੁਇਸਾਈਡ ਦੇ ਬੜੇ ਕੇਸ ਆਏ ਕਿ ਬੱਚਿਆਂ ਨੇ ਆਤਮ ਹੱਤਿਆ ਹੀ ਕਰ ਲਈ ਆ। ਇਹ ਜਿਹੜਾ ਆਤਮ ਹੱਤਿਆ ਕੋਈ ਵਿਦਿਆਰਥੀ ਕਰਨ ਦੀ ਨੌਬਤ ਤੱਕ ਜਾਂਦਾ ਹੈ, ਕਿਉਂਕਿ ਆਪਣੀ ਜ਼ਿੰਦਗੀ ਨੂੰ ਖਤਮ ਕਰਨਾ ਇਹ ਬਹੁਤ ਹੀ ਸੀਰੀਅਸ ਗੱਲ ਹੈ।
1: ਹਾਂਜੀ ਹਾਂਜੀ,
0: ਉਹ ਵੀ ਪੜ੍ਹਾਈ ਕਰਕੇ।
1: ਹਾਂਜੀ, ਪਰ ਇਸ ਤਰ੍ਹਾਂ ਹੈ ਕਿ ਜਿਹੜਾ ਸੁਸਾਈਡ ਦਾ ਰੁਝਾਨ ਹੈ,
0: ਹਾਂਜੀ,
1: ਮੈਂ ਨਹੀਂ ਸੋਚਦਾ ਕਿ ਕੋਈ ਬੱਚਾ ਇਸ ਕਰਕੇ ਸੁਸਾਈਡ ਕਰ ਰਿਹਾ ਕਿ ਉਹ ਫੇਲ ਹੋਇਆ ਹੈ
0: ਜੀ,
1: ਕਿਉਂਕਿ ਉਸ ਨੂੰ ਪਹਿਲਾਂ ਹੀ ਇੰਟਿਊਸ਼ਨ ਹੋਣੀ ਹੈ ਕਿ ਮੇਰੇ ਪੇਪਰ ਚੰਗੇ ਨਹੀਂ ਹੋਏ, ਮੈਂ ਫੇਲ ਹੋ ਜਾਣਾ।
0: ਉਹਨੂੰ ਹੋਣੀ ਚਾਹੀਦੀ ਹੈ
1: ਇੰਟਿਊਸ਼ਨ, ਹੋਣੀ ਉਹਨੂੰ ਪਤਾ ਹੋਣਾ
0: ਜੀ,
1: ਬਟ ਉਹਨੂੰ ਹੋਣਾ ਕਿ ਮੇਰੇ ਪੇਰੈਂਟਸ ਮੇਰੇ ਨਾਲ ਕਿਸ ਤਰ੍ਹਾਂ ਬਿਹੇਵ ਕਰਨਗੇ ਇਹ ਰਿਜ਼ਲਟ ਸੁਣਨ ਤੋਂ ਬਾਅਦ।
0: ਹਾਂ, ਇਹ ਇੱਕ ਸਮਾਜਿਕ ਘਰੇਲੂ ਜਿਹੜਾ ਪ੍ਰੈਸ਼ਰ
1: ਹੈ, ਇਹ ਇੱਕ ਸਮਾਜਿਕ ਕਾਰਨ ਹੈ ਜਿਸ ਕਰਕੇ ਇਹ ਸੁਸਾਈਡ ਵੱਲ ਬੱਚਾ ਜਾ ਰਿਹਾ।
0: ਮਤਲਬ ਇਹਦਾ ਮਤਲਬ ਸਾਨੂੰ ਲੱਗਦਾ ਹੈ ਕਿ ਬੱਚੇ ਦੇ ਵਿੱਚ ਤੇ ਪੇਰੈਂਟਸ ਦੇ ਵਿਚਕਾਰ ਕਿਤੇ ਨਾ ਕਿਤੇ ਕੋਈ ਗੈਪ ਆ।
1: ਬਿਲਕੁਲ ਬਿਲਕੁਲ, ਸਾਡੀ ਹਿੰਦੁਸਤਾਨੀ ਸਮਾਜ ਦੇ ਵਿੱਚ ਬਹੁਤ ਜ਼ਿਆਦਾ, ਖਾਸ ਕਰ ਜਿਹੜੇ ਸਾਡੇ ਮਿਡਲ ਐਂਡ ਲੋਅਰ ਮਿਡਲ ਕਲਾਸਿਸ ਹੈਗੀਆਂ, ਉਹਨਾਂ ਦੇ ਵਿੱਚ ਪੇਰੈਂਟਸ ਦੀ ਇੰਟਰੈਕਸ਼ਨ, ਖਾਸ ਕਰ ਮੈਂ ਦੇਖਿਆ ਕਿ ਫਾਦਰ ਦੀ ਤਾਂ ਇੰਟਰੈਕਸ਼ਨ ਬੱਚਿਆਂ ਨਾਲ ਹੁੰਦੀ ਨਹੀਂ,
0: ਪਤਾ ਨਹੀਂ,
1: ਮਦਰ ਦੀ ਤਾਂ ਫਿਰ ਵੀ ਹੁੰਦੀ ਹੈ ਥੋੜ੍ਹੀ ਬਹੁਤ, ਚਲੋ ਖਾਣਾ ਖਾਣਾ ਹੈ, ਬੈਠਣਾ ਉੱਠਣਾ। ਫਾਦਰ ਨੂੰ ਤਾਂ ਸਵੇਰੇ ਜਾ ਰਿਹਾ, ਫਾਦਰ ਵੀ ਆਪਣੇ ਮਸਤ ਸਵੇਰੇ ਜਾ ਰਿਹਾ, ਸ਼ਾਮ ਨੂੰ ਆ ਰਿਹਾ, ਉਹ ਇਹ ਨਹੀਂ ਪੁੱਛ ਰਿਹਾ ਮੇਰਾ ਬੱਚਾ ਕਿੱਥੇ ਹੈ, ਬੱਚਾ ਰਾਤ ਨੂੰ 8 ਵਜੇ ਘਰ ਆ ਰਿਹਾ, 9 ਵਜੇ ਘਰ ਆ ਰਿਹਾ, ਇਟ ਡਜ਼ਨਟ ਬੋਦਰ।
0: ਕੁਝ ਨਾ ਕੁਝ ਮੇਰਾ ਮੁੰਡਾ ਦੇ ਅਫਸਰ ਹੀ ਲੱਗੂ, ਡੀਸੀ ਤੋਂ ਘੱਟ ਕੀ ਲੱਗੂ, ਕਿਉਂਕਿ ਮੇਰਾ ਮੁੰਡਾ। ਇਹ ਇੱਕ ਵਹਿਮ ਜਿਹੜਾ ਪਾਲ ਕੇ ਆਪਾਂ ਬੱਚਿਆਂ ਨੂੰ ਦੇਖਦੇ, ਉਹ ਬੱਚਾ ਜਦੋਂ ਉਸ ਐਕਸਪੈਕਟੇਸ਼ਨ ਨੂੰ ਮੀਟ ਨਹੀਂ ਕਰ ਪਾਉਂਦਾ, ਫਿਰ ਉਹ ਪ੍ਰੈਸ਼ਰ ਚ ਆਉਂਦਾ, ਫਿਰ ਉਹ ਮਨੋਵਿਗਿਆਨਿਕ ਉਹਦੀ ਜਿਹੜੀ ਆ ਹਾਲਾਤ ਇੱਦਾਂ ਦੇ ਬਣ ਜਾਂਦੇ ਆ, ਉਸ ਵੇਲੇ ਉਹਨੂੰ ਇੱਕ ਬੜੀ ਕ੍ਰਿਟੀਕਲ ਜਿਹੀ ਹਾਲਾਤ ਬਣਦੇ ਆ ਕਿ ਉਹਨੂੰ ਕਾਉਂਸਲਿੰਗ ਦੀ ਲੋੜ ਹੁੰਦੀ ਆ। ਵੈਸੇ ਕਾਉਂਸਲਿੰਗ ਦੀ ਮੈਨੂੰ ਲੱਗਦਾ ਕਿ ਸਦਾਬਹਾਰ ਹੀ ਲੋੜ ਰਹਿਣੀ ਚਾਹੀਦੀ ਆ।
1: ਬਿਲਕੁਲ ਜੀ ਬਿਲਕੁਲ,
0: ਸਕੂਲਾਂ ਦੇ ਵਿੱਚ ਕੀ ਕਾਉਂਸਲਿੰਗ ਦਾ ਕੋਈ ਪ੍ਰਬੰਧ ਇਹੋ ਜਿਹਾ ਹੈਗਾ ਕਿ ਬੱਚਿਆਂ ਨੂੰ ਉਹ ਲਗਾਤਾਰ ਦੱਸਦੇ ਰਹਿਣ, ਉਹਨਾਂ ਦੀ ਐਬਿਲਿਟੀਜ਼ ਦੇ ਬਾਰੇ ਦੱਸਣ, ਉਹਨਾਂ ਨੂੰ ਅੱਗੇ ਕਰੀਅਰ ਚੋਇਸਿਸ ਦੇ ਬਾਰੇ?
1: ਬਿਲਕੁਲ ਜੀ ਬਿਲਕੁਲ, ਹੁਣ ਹਰ ਇੱਕ ਸਕੂਲ ਦੇ ਵਿੱਚ ਗਾਈਡੈਂਸ ਕਾਉਂਸਲਿੰਗ ਰੂਮ ਸਥਾਪਿਤ ਕੀਤਾ ਹੋਇਆ ਹੈ, ਇੱਕ ਉਹਦਾ ਇੰਚਾਰਜ ਅਧਿਆਪਕ ਬਣਾਇਆ ਹੋਇਆ ਹੈ, ਜਿਹੜੇ ਵੱਡੇ ਸਕੂਲ ਜ਼ਿਆਦਾ ਸਟਰੈਂਥ ਵਾਲੇ ਉੱਥੇ ਦੋ ਦੋ ਗਾਈਡੈਂਸ ਕਾਉਂਸਲਿੰਗ ਦੇ ਇੰਚਾਰਜ ਹਨ।
0: ਬਹੁਤ ਵਧੀਆ ਗੱਲ ਹੈ।
1: ਔਰ ਸਾਡੇ ਇਸ ਗਾਈਡੈਂਸ ਕਾਉਂਸਲਿੰਗ ਦੇ ਮੇਨ ਜਿਹੜੇ ਇੰਚਾਰਜ ਹਨ ਮੈਡਮ
0: ਸ਼੍ਰੁਤੀ
1: ਸ਼ੁਕਲਾ ਜੀ, ਔਰ ਉਹ ਬਹੁਤ ਜ਼ਿਆਦਾ ਧਿਆਨ ਦੇ ਰਹੇ ਨੇ ਇਸ ਉੱਤੇ
0: ਜੀ ਜੀ ਜੀ ਜੀ।
1: ਤੇ ਬੱਚੇ ਪਰ ਬੱਚਿਆਂ ਦੀ ਬੱਚਿਆਂ ਦਾ ਰੁਝਾਨ ਤਾਂ ਜ਼ਰੂਰੀ ਹੈ ਨਾ, ਕਿ ਅਸੀਂ ਕਈ ਵਾਰ ਅਨਾਊਂਸ ਕਰਦੇ ਹਾਂ ਪੇਰੈਂਟਸ ਕਿ ਬੇਟਾ ਜੇ ਕਿਸੇ ਨੂੰ ਕੋਈ ਕੈਰੀਅਰ ਬਾਰੇ ਚੋਇਸ ਦੀ ਜਾਂ ਕੋਈ ਕਨਫਿਊਜ਼ਨ ਹੈ ਸਾਡੇ ਕੋਲ ਆਓ, ਬਟ ਦੇ ਡੋਂਟ ਕਮ। ਅਸੀਂ ਆਪਣੇ ਆਪ ਜੋ ਕੋਸ਼ਿਸ਼ ਕਰ ਲਈਏ ਉਹੀ ਹੁੰਦੀ ਹੈ, ਬੱਚੇ ਵੱਲੋਂ ਕਦੀ ਕੋਸ਼ਿਸ਼ ਨਹੀਂ ਹੁੰਦੀ ਕਿ ਸਰ ਮੈਂ ਇੱਥੇ ਕੀ ਚੂਜ਼ ਕਰਾਂ।
0: ਇਹ ਕੀ ਕਾਰਨ ਆ ਕਿ ਬੱਚੇ

0: ਇਹਨਾਂ ਤੇ ਪੇਰੈਂਟਸ ਤੋਂ ਵੀ ਡਰ ਖਤਮ ਕੀਤਾ ਜਾਣਾ ਚਾਹੀਦਾ ਹੈ,
1: ਡਰ ਮੁਕਤ ਹੋਣਾ ਚਾਹੀਦਾ,
0: ਡਰ ਮੁਕਤ ਬੱਚਾ ਹੋਣਾ ਚਾਹੀਦਾ, ਬੱਚੇ ਨਾਲ ਪੇਰੈਂਟਸ ਨੂੰ ਘਰ ਦੇ ਵਿੱਚ ਵੀ ਫਰੈਂਡਲੀ ਬਿਹੇਵ ਕਰਨਾ ਚਾਹੀਦਾ ਹੈ,
1: ਫਿਰ ਉਹਦੀ ਸ਼ਖਸੀਅਤ ਦਾ ਵਿਕਾਸ ਹੋਵੇਗਾ,
0: ਵਿਕਾਸ ਹੋਵੇਗਾ, ਬੱਚਾ ਜ਼ਿੰਮੇਵਾਰ ਬਣੇਗਾ, ਰਿਸਪੋਂਸੀਬਲ ਬਣੇਗਾ,
1: ਉਹਦੇ ਪਿੰਜਰੇ 'ਚ ਹੀ ਸਮਝੋ ਉਹਨੂੰ ਕੈਦ ਕੀਤਾ ਹੋਇਆ।
0: ਬਿਲਕੁਲ ਜੀ, ਬਿਲਕੁਲ ਬਿਲਕੁਲ।
1: ਤੋ ਸੰਜੀਵ ਸ਼ਰਮਾ ਜੀ ਨਾਲ ਦੋਸਤੋ ਆਪਾਂ ਗੱਲਾਂ ਕਰ ਰਹੇ ਹਾਂ ਸਿੱਖਿਆ ਅਤੇ ਰੁਜ਼ਗਾਰ ਪ੍ਰੋਗਰਾਮ ਦੇ ਤਹਿਤ। ਤੋ ਬਹੁਤ ਹੀ ਮਹੱਤਵਪੂਰਨ ਮੁੱਦੇ ਨੇ ਜਿਹੜੇ ਕਿ ਧਿਆਨ ਮੰਗਦੇ ਆ ਸਮਾਜ ਦੇ ਹਰ ਵਰਗ ਦਾ, ਤਾਂ ਕਿ ਜਿਹੜਾ ਸਾਡਾ ਸਮਾਜ ਹੈ, ਦੇਸ਼ ਹੈ, ਘਰ ਪਰਿਵਾਰ, ਇਹ ਸਾਰੇ ਜਿਹੜੇ ਪਹਿਲੂ ਨੇ, ਸਾਰੀਆਂ ਪਰਤਾਂ ਨੇ, ਇਹਨਾਂ ਦੇ ਵਿੱਚ ਕੋਈ ਚੰਗੀ ਚੀਜ਼, ਚੰਗੀ ਰੋਸ਼ਨੀ, ਸਕਾਰਾਤਮਕ ਊਰਜਾ ਜਿਹੜੀ ਪੈਦਾ ਹੋਵੇ, ਤਾਂ ਕਿ ਸਾਡਾ ਦੇਸ਼ ਖੁਸ਼ਹਾਲ ਹੋਵੇ, ਤਰੱਕੀ ਕਰੇ। ਸੰਜੀਵ ਸ਼ਰਮਾ ਜੀ ਨਾਲ ਆਪਾਂ ਗੱਲਾਂ ਦਾ ਸਿਲਸਿਲਾ ਜਾਰੀ ਰੱਖਾਂਗੇ, ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ ਆਪਾਂ ਮਿਲਦੇ ਹਾਂ। ਅਤੇ ਦਸਵੀਂ ਤੋਂ ਬਾਅਦ ਕਿਵੇਂ ਉਹ ਕਿੱਤੇ ਦੀ ਚੋਣ ਬੱਚਾ ਕਰ ਸਕਦਾ ਹੈ, ਕਿਵੇਂ ਉਹ ਪ੍ਰੈਸ਼ਰਾਈਜ਼ ਹੋਣ ਤੋਂ ਉਹਨੂੰ ਬਚਾਇਆ ਜਾ ਸਕਦਾ ਹੈ, ਕਿਵੇਂ ਉਹਦੀ ਸ਼ਖਸੀਅਤ 'ਚ ਹੋਰ ਨਿਖਾਰ ਆ ਸਕਦਾ ਹੈ, ਇਹ ਗੱਲਾਂ ਆਪਾਂ ਜਾਰੀ ਰੱਖਾਂਗੇ। ਤੁਸੀਂ ਸੁਣਦੇ ਰਹੋ ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ। ਤੋ ਸੰਜੀਵ ਸ਼ਰਮਾ ਜੀ, ਜਿਵੇਂ ਆਪਾਂ ਗੱਲ ਕਰ ਰਹੇ ਸੀਗੇ ਕਿ 100 ਤਰ੍ਹਾਂ ਦੇ ਦਬਾਅ ਦੇ ਵਿੱਚ ਬੱਚਾ ਪੜ੍ਹ ਰਿਹਾ ਹੈ, 100 ਤਰ੍ਹਾਂ ਦੀ ਉਹਦੇ ਉੱਤੇ ਪਰੇਸ਼ਾਨੀਆਂ ਨੇ, ਲੇਕਿਨ ਉਹਨੇ ਕਰ ਲਈ ਦਸਵੀਂ, ਔਰ ਦਸਵੀਂ ਤੋਂ ਬਾਅਦ ਉਹਦੇ ਨੰਬਰ ਵੀ ਚੰਗੇ ਆ ਗਏ, ਲਗਭਗ ਸਾਰਾ ਵਿਹੜਾ ਹੀ ਖੁੱਲ੍ਹਾ ਪਿਆ ਉਹਦੇ ਕੋਲ, ਅਤੇ ਤੁਸੀਂ ਕੀ ਸਮਝਦੇ ਹੋ ਕਿ ਉਹਨੂੰ ਕਿਹੜਾ ਜਿਹੜਾ ਸਟ੍ਰੀਮ ਹੈ ਉਹ ਚੁਣ ਲੈਣਾ ਚਾਹੀਦਾ, ਬਿਨਾਂ ਕੁਝ ਬਹੁਤਾ ਪ੍ਰੈਸ਼ਰ ਪਾਇਆ ਦਿਮਾਗ 'ਤੇ, ਕਿ ਤਾਂ ਕਿ ਉਹਦੇ ਲਈ ਉਹ ਅੱਗੇ ਜਾ ਕੇ ਖੁੱਲ੍ਹੀਆਂ ਆਪਸ਼ਨਾਂ ਹੋਣ?
0: ਜੇ ਬੱਚੇ ਦੇ ਨੰਬਰ ਚੰਗੇ ਆ ਰਹੇ ਆ ਤਾਂ ਮੇਰੇ ਖਿਆਲ ਦੇ ਵਿੱਚ ਤਾਂ ਉਹਨੂੰ ਸਾਇੰਸ ਸਟ੍ਰੀਮ ਦੇ ਵਿੱਚ ਹੀ ਜਾਣਾ ਚਾਹੀਦਾ ਹੈ
1: ਜੀ।
0: ਜੇ ਬਹੁਤ ਚੰਗੇ ਆ
1: ਜੀ
0: ਤਾਂ ਮੈਂ ਸੋਚਦਾ ਕਿ ਮੈਡੀਕਲ ਸਟ੍ਰੀਮ ਜਿਹੜੀ ਹੈ ਉਹ ਵਧੀਆ ਰਹੇਗੀ
1: ਜੀ ਜੀ ਜੀ।
0: ਅਤੇ ਕਿਉਂ ਅਤੇ ਜੇ ਜੇ ਥੋੜ੍ਹੇ ਜਿਹੇ ਘੱਟ ਨੰਬਰਾਂ ਵਾਲਾ ਬੱਚਾ ਹੈ ਤਾਂ ਉਹ ਨੋਨ ਮੈਡੀਕਲ ਉਹਦੇ ਵਾਸਤੇ ਵਧੀਆ ਰਹੇਗਾ
1: ਜੀ ਜੀ ਜੀ।
0: ਕਿਉਂਕਿ ਮੈਡੀਕਲ ਸਟ੍ਰੀਮ ਦਾ ਇਸ ਤਰ੍ਹਾਂ ਹੈ ਕਿ ਉਹਦੇ ਵਿੱਚ ਪਲੱਸ ਟੂ ਤੋਂ ਬਾਅਦ ਕੰਪੀਟੀਸ਼ਨ ਦਾ ਲੈਵਲ ਕੁਛ ਬਹੁਤ ਜ਼ਿਆਦਾ ਹੈ, ਕਿਉਂਕਿ ਸਾਡੇ ਇੱਥੇ MBBS, ਕਿਉਂਕਿ ਹਰ ਬੱਚੇ ਦਾ ਪੇਰੈਂਟਸ ਸੋਚਦੇ ਕਿ ਡਾਕਟਰ ਹੀ ਬਣੇ ਜਾਏ,
1: ਡਾਕਟਰ ਬਣੇ,
0: ਪਰ MBBS ਦੀਆਂ ਸੀਟਾਂ ਜਿਹੜੀਆਂ ਹੈਗੀਆਂ ਉਹ ਲਿਮਿਟਡ ਹੈ, ਔਰ ਉੱਥੇ ਜੇ ਤੁਹਾਡਾ ਬੱਚਾ ਬਹੁਤ ਆਊਟਸਟੈਂਡਿੰਗ ਹੈ ਤਾਂ ਹੀ ਉਹ ਤਾਂ ਸਾਨੂੰ ਮੈਡੀਕਲ ਦੇ ਵਿੱਚ ਪਾਉਣਾ ਚਾਹੀਦਾ ਹੈ ਬੱਚੇ ਨੂੰ।
1: ਹਾਂਜੀ ਹਾਂਜੀ।
0: ਅਤੇ ਦੂਸਰਾ ਜੇ MBBS ਨਹੀਂ ਕਰ ਪਾ ਰਿਹਾ ਬੱਚਾ, BDS ਵੀ ਕਰ ਸਕਦਾ ਹੈ, ਔਰ ਨਰਸਿੰਗ ਦੇ ਵਿੱਚ ਵੀ ਜਾ ਸਕਦਾ ਹੈ,
1: ਬੜੀਆਂ ਹੋਰ ਉਹਦੇ ਕੋਲ
0: ਬਹੁਤ ਜ਼ਿਆਦਾ ਸਕੋਪ ਹੈ
1: ਜੀ ਜੀ।
0: ਪਰ ਜੇ ਥੋੜ੍ਹਾ ਲੋਅਰ ਲੈਵਲ ਦਾ ਬੱਚਾ ਤੁਸੀਂ ਉਹਨੂੰ ਇੰਜੀਨੀਅਰਿੰਗ ਦੇ ਵਿੱਚ ਪਾ ਸਕਦੇ ਹੋ, ਅਤੇ ਆਰਟਸ ਦੀ ਗੱਲ ਇਸ ਤਰ੍ਹਾਂ ਕਿ ਜੇ ਬੱਚਾ ਸਪੋਜ਼ ਕਰੋ ਕਿ ਪਲੱਸ ਟੂ ਤੋਂ ਬਾਅਦ ਉਹ ਸਾਇੰਸ ਦੇ ਵਿੱਚ ਨਹੀਂ ਵੀ ਬਹੁਤਾ ਵਧੀਆ ਚੱਲ ਰਿਹਾ ਤਾਂ ਉਹ ਆਰਟਸ ਨੂੰ ਸ਼ਿਫਟ ਕਰ ਸਕਦਾ, ਪਰ ਆਰਟਸ ਵਾਲਾ ਬੱਚਾ ਜਿਹੜਾ ਹੈ ਉਹ ਦੁਬਾਰਾ ਸਾਇੰਸ ਦੇ ਵਿੱਚ ਨਹੀਂ ਆ ਸਕਦਾ।
1: ਇਹ ਇੱਕ ਵੱਡਾ ਨੁਕਤਾ ਹੈਗਾ ਜੀ।
0: ਬਿਲਕੁਲ ਬਿਲਕੁਲ ਜੀ, ਕਿ ਸਾਇੰਸ ਤੋਂ ਆਰਟਸ ਦੇ ਵਿੱਚ ਜਾਇਆ ਜਾ ਸਕਦਾ ਹੈ, ਪਰ ਆਰਟਸ ਤੋਂ ਦੁਬਾਰਾ ਸਾਇੰਸ ਦੇ ਵਿੱਚ ਨਹੀਂ ਬੱਚਾ ਜਿਹੜਾ ਹੈ ਉਹ ਆ ਸਕਦਾ ਦੁਬਾਰਾ।
1: ਯਾਨੀ ਕਿ ਸਾਇੰਸ ਰੱਖਣਾ ਲਾਹੇਵੰਦ ਉਹਦੇ ਲਈ ਰਹੇਗਾ?
0: ਬਿਲਕੁਲ ਜੀ ਬਿਲਕੁਲ, ਸਾਇੰਸ ਲਾਹੇਵੰਦ, ਸਾਇੰਸ ਨੂੰ ਇੱਕ ਸਬਜੈਕਟ ਦੀ ਚੋਣ ਦੀ ਤਰ੍ਹਾਂ ਹੀ ਆਪਾਂ ਸੋਚ ਰਹੇ ਹਾਂ। ਸਾਇੰਸ ਦਾ ਮਤਲਬ ਵੈਸੇ ਦੇਖਿਆ ਜਾਵੇ ਤਾਂ ਸਾਇੰਸ ਦਾ ਮਤਲਬ ਹੀ ਹੈ, ਸਾਇੰਸ ਅਸੀਂ ਕਹਿੰਦੇ ਕਿ ਸਾਇੰਟੀਫਿਕ ਥਿੰਕਿੰਗ।
1: ਬਿਲਕੁਲ ਠੀਕ, ਬਿਲਕੁਲ ਠੀਕ,
0: ਸਾਇੰਟੀਫਿਕ ਅਪਰੋਚ।
1: ਬਿਲਕੁਲ,
0: ਸਾਇੰਸ ਦਾ ਮਤਲਬ ਹੈ ਲੋਜੀਕਲ, ਤੁਹਾਡੇ ਅੰਦਰ ਇੱਕ ਲੋਜੀਕਲ ਸੋਚ ਨੂੰ ਪੈਦਾ ਕਰਨਾ।
1: ਬਿਲਕੁਲ ਠੀਕ ਹੈ।
0: ਪੜ੍ਹਾਈ ਦੇ ਇੱਕ ਸਬਜੈਕਟ ਲੈਵਲ ਦੀ ਪੜ੍ਹਾਈ ਵੱਖਰੀ ਗੱਲ ਹੈ, ਇੱਕ ਦੂਸਰੀ ਹੈ ਕਿ ਬੱਚੇ ਦੇ ਵਿੱਚ ਕਿਹੜੀ ਅਪਰੋਚ ਨੂੰ ਪੈਦਾ ਕੀਤਾ ਜਾਏ, ਰਾਈਟ ਅਪਰੋਚ, ਲੋਜੀਕਲ ਅਪਰੋਚ। ਲੋਜੀਕਲ ਅਪਰੋਚ ਦਾ ਮਤਲਬ ਹੈ ਕਿ ਬੱਚਾ ਸਹੀ ਔਰ ਗਲਤ ਦੇ ਵਿੱਚ ਫਰਕ ਪਛਾਣ ਸਕੇ,
1: ਰੀਜਨਿੰਗ ਕਰ ਸਕੇ,
0: ਰੀਜਨਿੰਗ ਕਰ ਸਕੇ ਸਹੀ ਗਲਤ ਵਿੱਚ, ਲਾਈਫ ਦੇ ਵਿੱਚ ਵੀ ਉਹ ਕਿਤੇ ਕਨਫਿਊਜ਼ਨ 'ਚ ਖੜਾ ਹੈ ਉਹਨੂੰ, ਉਹ ਮਤਲਬ ਉਹ ਸਹੀ ਸਾਇੰਸ ਵਾਲਾ ਬੱਚਾ ਵਧੀਆ ਤਰੀਕੇ ਨਾਲ ਸਹੀ ਗਲਤ ਦੇ ਵਿੱਚੋਂ ਚੋਣ ਕਰ ਸਕਦਾ ਹੈ ਕਿ ਸਹੀ ਕਿਹੜੀ ਚੀਜ਼ ਹੈ ਉਹਦੇ ਵਾਸਤੇ, ਗਲਤ ਕਿਹੜੀ ਚੀਜ਼ ਹੈ,
1: ਰੈਸ਼ਨਲ ਸੋਚੇਗਾ ਕਿ ਹਾਂ ਵੀ 2+2=4।
0: ਬਿਲਕੁਲ ਬਿਲਕੁਲ ਬਿਲਕੁਲ,
1: ਵਾਂਗ ਉਹਦੀ ਕਲੀਅਰ ਸੋਚ ਹੋ ਸਕਦੀ ਹੈ।
0: ਬਿਲਕੁਲ ਜੀ ਬਿਲਕੁਲ,
1: ਨੂੰ ਪਤਾ ਹੈ ਕਿ ਜੇ ਆਪਾਂ ਕੰਮ ਕਰਾਂਗੇ ਸਿੱਟਾ ਇਹ ਨਿਕਲੇਗਾ।
0: ਬਿਲਕੁਲ ਜੀ ਬਿਲਕੁਲ ਬਿਲਕੁਲ।
1: ਤੋ ਇਹਦੇ ਵਿੱਚ ਜਿਵੇਂ ਤੁਸੀਂ ਦੱਸਿਆ ਕਿ ਬਾਇਓ ਅਗਰ ਉਹ ਰੱਖਦਾ ਹੈ ਅਤੇ ਬਾਇਓ ਬੱਚਾ ਪੜ੍ਹਨ ਲੱਗ ਪਿਆ ਅਤੇ ਉਹਦੇ ਵਿੱਚ ਉਹਦੇ ਕੋਲ ਸਿਹਤ ਨਾਲ ਸੰਬੰਧਿਤ ਬਹੁਤ ਸਾਰੀਆਂ ਕਿੱਤੇ ਦੀਆਂ ਆਪਸ਼ਨਸ ਆ ਜਾਂਦੀਆਂ।
0: ਬਿਲਕੁਲ ਜੀ ਬਿਲਕੁਲ,
1: ਉਹ ਡਾਕਟਰ ਤੋਂ ਲੈ ਕੇ ਨਰਸ ਤੱਕ ਅਤੇ ਈਵਨ ਜਿਹੜੇ ਲੈਬ ਟੈਕਨੋਲੋਜੀ ਆ ਟੈਸਟਿੰਗ ਦਾ,
0: ਟੈਸਟਿੰਗ ਲੈਬਸ ਦੇ ਵਿੱਚ ਬਿਲਕੁਲ ਜੀ ਬਿਲਕੁਲ,
1: ਪੈਥੋਲੋਜੀ ਦਾ ਕਿੰਨਾ ਵੱਡਾ ਇੱਕ ਫੀਲਡ ਹੈ।
0: ਹਾਂਜੀ, ਫਾਰਮੇਸੀ ਕਰ ਸਕਦਾ ਹੈ,
1: ਫਾਰਮੇਸੀ ਚ ਮੈਡੀਕਲ ਸਟੋਰ ਤੇ ਹੋਰ ਸਾਰਾ ਡਰੱਗਿਸਟ ਬਣ ਸਕਦੇ ਆ, ਬੜਾ ਕੁਛ ਕਰ ਸਕਦੇ ਆ।
0: ਹਾਂਜੀ ਬਿਲਕੁਲ ਜੀ।
1: ਤੋ ਲੇਕਿਨ ਜੇ ਉਹ ਸਾਇੰਸ ਦੇ ਵਿੱਚ ਹੋਰ ਕਿਹੜੇ ਕਿਹੜੇ ਸਟ੍ਰੀਮ ਦੂਸਰੇ ਨੋਨ ਮੈਡੀਕਲ,
0: ਜਿਸ ਤਰ੍ਹਾਂ ਇੱਕ ਨੋਨ ਮੈਡੀਕਲ ਹੈ, ਜੇ ਤੁਹਾਡੇ ਬੱਚੇ ਦਾ ਮੈਥ ਹਿਸਾਬ ਵੱਲ ਰੁਝਾਨ ਜ਼ਿਆਦਾ ਹੈ, ਮੈਥ ਵਿੱਚ ਉਹ ਦਸਵੀਂ ਤੱਕ ਚੰਗਾ ਰਿਹਾ ਹੈ, ਤਾਂ ਨੋਨ ਮੈਡੀਕਲ ਵਿਸ਼ਾ ਬਹੁਤ ਵਧੀਆ ਵਿਸ਼ਾ ਹੈ। ਔਰ ਪਲੱਸ ਟੂ ਤੋਂ ਬਾਅਦ ਬੱਚਾ ਇੰਜੀਨੀਅਰਿੰਗ ਕਰ ਸਕਦਾ ਹੈ,
1: ਇਹਦੇ ਬਾਰੇ

0: ਥੋੜਾ ਦੱਸੋ ਹਾਂਜੀ,
1: ਹਾਂ
0: ਕਿਹੜੇ
1: ਸੋ
0: ਤੁਹਾਡੇ
1: ਮੈਂ
0: ਕੋਲ ਨੋਨ ਮੈਡੀਕਲ 'ਚ ਬੱਚਾ ਕਿਹੜੇ ਕਿਹੜੇ ਸਬਜੈਕਟ ਪੜ੍ਹ ਰਿਹਾ?
1: ਫਿਜਿਕਸ, ਕੈਮਿਸਟਰੀ ਤੇ ਮੈਥ,
0: ਫਿਜਿਕਸ,
1: ਤਿੰਨ ਸਬਜੈਕਟ
0: ਕੈਮਿਸਟਰੀ ਤੇ
1: ਜਿਹੜੇ ਆ
0: ਮੈਥ,
1: ਇਹ ਨੋਨ ਮੈਡੀਕਲ ਵਾਲੇ ਬੱਚਿਆਂ ਨੂੰ।
0: ਇੱਕ ਤਰ੍ਹਾਂ ਨਾਲ ਉਹਦੇ ਕੋਲ ਤਿੰਨ ਤਰ੍ਹਾਂ ਦੀ ਆਪਸ਼ਨ ਉਹਦੇ ਕੋਲ ਹੈਗੀਆਂ ਸ਼ੁਰੂ 'ਚ ਹੀ, ਅੱਗੇ ਤੋਂ ਬਾਅਦ ਉਹ ਚਾਹੇ ਫਿਜਿਕਸ ਕਰੇ ਚਾਹੇ ਕੈਮਿਸਟਰੀ ਕਰੇ, ਕਿਸੇ ਨੂੰ
1: ਬਿਲਕੁਲ
0: ਕੰਟੀਨਿਊ ਕਰ ਸਕਦਾ।
1: ਬਿਲਕੁਲ ਜੀ,
0: ਤਿੰਨ
1: ਬਿਲਕੁਲ
0: ਤਿੰਨ ਆਪਸ਼ਨ ਤਾਂ ਇਹੀ ਆ ਗਈਆਂ।
1: ਬਿਲਕੁਲ ਜੀ, ਬਿਲਕੁਲ ਹਾਂਜੀ।
0: ਬਾਕੀ ਉਹਦੇ ਕੋਲ ਪੰਜਾਬੀ ਤੇ ਉਹ ਤਾਂ
1: ਇੰਗਲਿਸ਼
0: ਉਹ ਤਾਂ
1: ਤਿੰਨਾਂ।
0: ਹੈਗਾ ਹੀ ਆ
1: ਹਾਂਜੀ ਹਾਂਜੀ ਹਾਂਜੀ,
0: ਜਿਹੜੇ ਜਨਰਲ ਸਬਜੈਕਟ ਆ।
1: ਠੀਕ ਠੀਕ।
0: ਤੋ ਇਹ 'ਚ ਜਦੋਂ ਬੰਦੇ ਨੇ ਫਿਜਿਕਸ ਕੈਮਿਸਟਰੀ ਮੈਥ ਰੱਖ ਲਿਆ, ਪੀ ਸੀ ਐਮ ਇਹਨੂੰ ਸ਼ੋਰਟ 'ਚ ਆਪਾਂ ਬੋਲ ਦਿੰਦੇ ਹਾਂ,
1: ਹਾਂਜੀ
0: ਬੱਚੇ ਇੱਦਾਂ
1: ਹਾਂਜੀ
0: ਬੋਲਦੇ ਆ ਕਿ ਪੀ ਸੀ ਐਮ ਰੱਖਿਆ ਆਪਾਂ।
1: ਹਾਂਜੀ ਹਾਂਜੀ।
0: ਤੋ ਇਹਨਾਂ ਦੇ ਬਾਰੇ ਥੋੜ੍ਹਾ ਜਿਹਾ ਹੋਰ ਦੱਸੋ ਵੀ ਕੀ ਅੱਗੇ ਸਕੋਪ ਹੋ ਸਕਦਾ ਹੈ।
1: ਹਾਂ, ਫਿਜਿਕਸ ਪਹਿਲੀ ਗੱਲ ਆਪਾਂ ਇੰਜੀਨੀਅਰਿੰਗ ਦੀ ਕਰਦੇ ਸੀ, ਉਹਦੇ ਵਿੱਚ ਮੈਂ ਇੱਕ ਖਾਸ ਮਾਰਕੇ ਦੀ ਗੱਲ ਤੁਹਾਨੂੰ ਕਰਨਾ ਚਾਹੁੰਦਾ
0: ਹਾਂਜੀ
1: ਕਿ ਜਦੋਂ ਅੱਜ ਤੋਂ ਬੱਚਿਆਂ ਦੇ ਪੇਰੈਂਟਸ ਜਦੋਂ ਪੜ੍ਹਦੇ ਸੀ ਉਦੋਂ ਇਹ ਸੋਚਿਆ ਜਾਂਦਾ ਸੀ ਕਿ ਇੰਜੀਨੀਅਰਿੰਗ ਸਿਵਲ ਵਾਲੀ ਸਭ ਤੋਂ ਥੱਲੇ ਲੈਵਲ ਦੀ ਸਮਝੀ ਜਾਂਦੀ ਸੀ
0: ਜੀ,
1: ਅਤੇ ਉਸ ਉੱਪਰ ਵਾਲੀ ਨੂੰ ਮਕੈਨੀਕਲ ਨੂੰ ਸਮਝਿਆ ਜਾਂਦਾ ਸੀ, ਇਲੈਕਟ੍ਰੀਕਲ ਕਰੋ ਉਹ ਜ਼ਿਆਦਾ ਵਧੀਆ ਸਮਝਿਆ ਜਾਂਦਾ ਸੀ।
0: ਹਾਂਜੀ ਹਾਂਜੀ।
1: ਅਤੇ ਅੱਜ ਵੀ ਮੈਂ ਦੇਖਿਆ ਕਿ ਪੇਰੈਂਟਸ ਕੀ ਕਰਦੇ ਆ ਕਿ ਬੱਚੇ ਨੂੰ ਇੰਜੀਨੀਅਰਿੰਗ ਦੇ ਵਿੱਚ ਪਾਉਣ ਲੱਗੇ ਉਹ ਆਪਣੇ ਦਿਮਾਗ ਉਸ ਸਮੇਂ ਦੀ ਸੋਚ ਦੇ ਮੁਤਾਬਕ ਪਾਉਣਾ ਚਾਹੁੰਦੇ ਆ, ਪਰ ਹੁਣ ਇਸ ਹੁਣ ਮੈਂ ਸੋਚਦਾ ਕਿ ਕੁਛ ਇੱਦਾਂ ਦੀਆਂ ਇੰਜੀਨੀਅਰਿੰਗਸ ਹੈ ਕਿ ਉਹ ਇਹਨਾਂ ਨਾਲੋਂ ਬਹੁਤ ਹੀ ਬੈਟਰ ਹਨ। ਈਵਨ ਮੈਂ ਸਿਵਲ ਫੀਲਡ ਨੂੰ ਮਕੈਨੀਕਲ ਇਲੈਕਟ੍ਰੀਕਲ ਤੋਂ ਜ਼ਿਆਦਾ ਵਧੀਆ ਸਮਝਦਾ, ਉਹਦੇ ਵਿੱਚ ਬਹੁਤ ਜ਼ਿਆਦਾ ਅਬਜ਼ੋਰਪਸ਼ਨ ਹੈ ਇਸ ਵੇਲੇ, ਕਿਉਂਕਿ ਸਾਡੇ ਦੇਸ਼ ਵਿੱਚ ਇਨਫਰਾਸਟਰਕਚਰ ਡਿਵੈਲਪਮੈਂਟ ਦਾ ਬਹੁਤ ਕੰਮ ਚੱਲ ਰਿਹਾ,
0: ਬਹੁਤ ਵਿਕਾਸ,
1: ਸਿਵਲ ਫੀਲਡ ਜਿਹੜਾ ਹੈ ਬਹੁਤ ਵਧੀਆ। ਈਵਨ ਆਰਕੀਟੈਕਚਰ ਫੀਲਡ, ਆਈ ਨੋ ਐਸੇ ਐਸੇ ਬੱਚੇ ਆ ਜਿਨ੍ਹਾਂ ਨੇ ਆਰਕੀਟੈਕਚਰ ਦੇ ਵਿੱਚ ਬੀਟੈਕ ਕੀਤੀ ਆ, ਔਰ ਉਹ ਉਹਨਾਂ ਦੀ ਮਤਲਬ ਸਾਲਾਨਾ ਪੈਕੇਜ 20-25 ਲੱਖ ਉਹਨਾਂ ਨੂੰ ਇਨੀਸ਼ੀਅਲ ਮਿਲ ਰਿਹਾ।
0: ਅਤੇ
1: ਉਹ ਫਿਰ ਪੇਰੈਂਟਸ ਆਪਣੀ ਔਰਥੋਡੋਕਸ ਸੋਚ ਕਰਕੇ ਕਿ ਲਓ ਮਕੈਨੀਕਲ ਇੰਜੀਨੀਅਰਿੰਗ ਕਰ ਲੈ ਤੂੰ, ਇਲੈਕਟ੍ਰੀਕਲ ਕਰ ਲੈ, ਉਹ ਥੋੜ੍ਹਾ ਜਿਹਾ ਉੱਥੇ ਵੀ ਪੇਰੈਂਟਸ ਨੂੰ ਆਪਣੇ ਸੋਚ ਨੂੰ ਬਦਲਣਾ ਚਾਹੀਦਾ।
0: ਨਵਾਂ ਆ ਗਿਆ ਬਹੁਤ ਕੁਛ ਜੀ,
1: ਬਹੁਤ ਕੁਛ ਨਵਾਂ ਆ ਗਿਆ, ਏਰੋ ਨੋਟੀਕਲ ਇੰਜੀਨੀਅਰਿੰਗ ਹੈ, ਬਹੁਤ ਸਕੋਪ ਹੈ, ਫਿਰ ਇੱਕ ਕੰਪਿਊਟਰ ਇੰਜੀਨੀਅਰਿੰਗ ਹੈ ਉਹ ਵੀ ਬਹੁਤ ਵਧੀਆ ਹੈ। ਸੋ ਬੱਚੇ ਨੂੰ ਇਹ ਦੇਖਣਾ ਚਾਹੀਦਾ ਹੈ ਕਿ ਕਿੱਥੇ ਬੱਚੇ ਦੀ ਅੱਛੀ ਅਬਜ਼ੋਰਪਸ਼ਨ ਹੈ।
0: ਨੈਨੋ ਟੈਕਨੋਲੋਜੀ
1: ਬਿਲਕੁਲ
0: ਕਿੰਨਾ ਕੁਛ ਨਵਾਂ ਚੀਜ਼ ਆ ਰਹੀ ਹੈ।
1: ਹਾਂਜੀ ਹਾਂਜੀ ਹਾਂਜੀ। ਤੇ ਉਹ ਮਤਲਬ ਪੇਰੈਂਟਸ ਨੂੰ ਥੋੜਾ ਸੋਚ ਬਦਲਣੀ ਚਾਹੀਦੀ, ਥੋੜੀ ਇਸ ਲੈਵਲ ਤੇ ਲੈਣੀ ਚਾਹੀਦੀ ਜੋ ਅੱਜ ਚੱਲ ਰਿਹਾ, ਜੋ ਰੁਝਾਨ ਚੱਲ ਰਿਹਾ ਉਸ ਹਿਸਾਬ ਨਾਲ ਚੱਲਣਾ ਚਾਹੀਦਾ।
0: ਇਹ ਇੱਕ ਸਬਜੈਕਟ ਜੇ ਬੱਚਾ ਹੁਣ ਮੰਨ ਲਓ ਪਲੱਸ ਟੂ ਕਰ ਗਿਆ ਇਹਦੇ ਨਾਲ ਹੀ, ਤੋ ਉਹ ਮੈਨੂੰ ਲੱਗਦਾ ਕਿ ਪਾਇਲਟ ਵਗੈਰਾ ਵੀ ਬਣ ਸਕਦਾ ਹੈ।
1: ਬਿਲਕੁਲ ਬਿਲਕੁਲ ਜੀ, NDA ਇੱਕ ਬਹੁਤ ਵਧੀਆ ਹੈ ਸਾਡੇ ਕੋਲ, ਬੱਚੇ ਜਾਂਦੇ ਆ ਟੈਸਟ ਦੇਣ ਜਾਂਦੇ ਆ NDA ਦਾ, ਪਰ ਮੈਂ ਦੇਖਿਆ ਕਿ ਪਾਸ ਆਊਟ ਪਾਸ ਪਰਸੈਂਟੇਜ ਜਿਹੜੀ ਹੈ ਰਿਟਨ ਦੇ ਵਿੱਚ ਇੰਨੀ ਜ਼ਿਆਦਾ ਨਹੀਂ ਹੁੰਦੀ
0: ਜੀ।
1: ਉਹਦਾ ਕਾਰਨ ਇਹ ਹੈ ਕਿ ਬੱਚੇ ਪਲੱਸ ਵਨ ਦੇ ਵਿੱਚ ਸਪੈਸ਼ਲੀ ਮੈਂ ਦੇਖਦਾ ਕਿ ਨੋਨ ਬੋਰਡ ਕਲਾਸ ਹੋਣ ਕਰਕੇ ਉਹ ਬੱਚੇ ਇੰਨਾ ਹਾਰਡ ਵਰਕ ਨਹੀਂ ਕਰਦੇ,
0: ਸੀਰੀਅਸਲੀ ਨਹੀਂ
1: ਲੈਂਦੇ, ਔਰ ਉਹ ਜਿਹੜਾ ਸਿਲੇਬਸ ਜਿਹੜਾ ਹੈ ਉਹ ਨਾ ਕੀਤੇ ਹੋਣ ਕਰਕੇ NDA ਦੇ ਵਿੱਚੋਂ ਕਲੀਅਰ ਨਹੀਂ ਕਰ ਪਾਉਂਦੇ। ਮੈਂ
0: ਬਹੁਤ ਹੀ ਮਹੱਤਵਪੂਰਨ ਵਿਸ਼ਾ ਨੁਕਤਾ ਹੈ ਕਿ ਮੈਂ ਦੇਖਦਾ ਕਈ ਵਾਰੀ ਸਾਡੇ ਕੋਲ ਬੱਚੇ ਆਉਂਦੇ ਕਈ ਵਾਰੀ ਕਿ ਉਹ ਕਹਿਣਗੇ ਸਰ 6ਵੀਂ ਤੋਂ ਲੈ ਕੇ 10ਵੀਂ ਤੱਕ ਦਾ ਸਾਨੂੰ ਹਿਸਟਰੀ ਦੀ ਬੁੱਕ ਚਾਹੀਦੀ ਹੈ, ਮੈਥ ਦੀ ਬੁੱਕ ਚਾਹੀਦੀ ਹੈ, ਕੀ ਕਰਨੀ ਭਾਈ, ਮੈਂ ਫਲਾਨਾ ਟੈਸਟ ਤਿਆਰ ਕਰ ਰਿਹਾ ਜੀ, ਉਹਦੇ ਵਿੱਚ ਉਹਨਾਂ ਚੋਂ ਇੱਕ ਸਵਾਲ ਆਉਣੇ ਆ।
1: ਹਾਂਜੀ ਹਾਂਜੀ।
0: ਅਤੇ ਇਹ ਬੜੀ ਵੱਡੀ ਤੁਸੀਂ ਜਿਹੜੀ ਅਹਿਮ ਗੱਲ ਜਿਹੜੀ ਕੀਤੀ ਆ ਕਿ ਜਿਹੜੀਆਂ ਕਲਾਸ, ਇੱਕ ਤਾਂ ਬੱਚੇ ਨੂੰ ਮੈਨੂੰ ਲੱਗਦਾ ਕਿ ਆਪਣੀਆਂ ਕਿਤਾਬਾਂ ਕਦੇ ਵੇਚਣੀਆਂ ਨਹੀਂ ਚਾਹੀਦੀਆਂ।
1: ਹਾਂਜੀ ਬਿਲਕੁਲ ਬਿਲਕੁਲ,
0: ਜਿਹੜੀ ਮਰਜ਼ੀ ਕਲਾਸ ਦੇ ਹੋਏ ਕੋਲ ਹੀ ਰੱਖੇ।
1: ਦੂਸਰੇ ਜਿਹੜੇ ਨੋਨ ਬੋਰਡ ਕਲਾਸਾਂ ਨੂੰ ਬਿਲਕੁਲ ਹਲਕੇ ਤਰੀਕੇ ਨਾਲ ਜਿਹੜੇ ਬੱਚੇ ਲੈ ਲੈਂਦੇ ਆ
0: ਉਹ ਸੀਰੀਅਸ ਗੱਲ ਆ,
1: ਬਹੁਤ ਜ਼ਿਆਦਾ ਨੁਕਸਾਨ ਕਰਦੇ ਆ ਆਪਣਾ।
0: ਹਾਂ ਬਿਲਕੁਲ ਜੀ।
1: ਔਰ NDA ਦੇ ਵਿੱਚ ਮਤਲਬ ਅੱਛਾ ਸਕੋਪ ਹੈ, ਔਰ ਗੱਲ ਉੱਥੇ ਹੀ ਹੈ ਕਿ NDA ਦੇ ਵਿੱਚ ਵੀ ਜਦੋਂ ਅੱਗੇ ਇੰਟਰਵਿਊ ਫੇਸ ਕਰਦੇ ਆ ਬੱਚੇ ਉਦੋਂ ਵੀ ਮੈਂ ਦੇਖਿਆ ਕਿ ਪਾਸ ਪਰਸੈਂਟੇਜ ਅੱਗੇ ਬਹੁਤ ਘੱਟ ਹੁੰਦੀ ਹੈ, ਅਰਾਊਂਡ 1-2% ਜਿਹੜੇ ਬੱਚੇ ਆ ਉਹੀ NDA 'ਚੋਂ ਪਾਸ ਹੁੰਦੇ ਆ। ਈਵਨ ਅਸੀਂ ਤੁਸੀਂ ਸੁਣਦੇ ਹੀ ਹੋ ਕਿ ਇੰਡੀਅਨ ਆਰਮੀ ਦੇ ਵਿੱਚ ਆਫਿਸਰ ਦੀ ਕਿੰਨੀ ਕਮੀ ਹੈ,
0: ਬਹੁਤ ਕਮੀ ਹੈ,
1: 35-40 ਹਜ਼ਾਰ। ਉਹ ਕਾਰਨ ਕੀ ਹੈ ਕਿ ਆਫਿਸਰ ਉਹਨਾਂ ਨੂੰ ਚਾਹੀਦੇ ਹੁੰਦੇ ਆ ਬੋਲਡ ਬੈਲੈਂਸਡ ਲੀਡਰਸ਼ਿਪ ਕੁਆਲਿਟੀ ਉਹ ਵਾਲੇ ਚਾਹੀਦੇ, ਪਰ ਸਾਡੇ ਬੱਚੇ ਜਿਹੜੇ ਪੜ੍ਹੇ ਲਿਖੇ ਬੱਚੇ ਆ ਉਹ ਇਹਨਾਂ ਕੁਆਲਿਟੀਆਂ ਦੇ ਵਿੱਚ ਪਿੱਛੇ ਨੇ, ਕਿਉਂਕਿ ਉਹਨਾਂ ਨੂੰ ਜ਼ਿਆਦਾ ਪੜ੍ਹਾਈ ਦੇ ਜਿਹੜਾ ਪੜ੍ਹ ਰਿਹਾ ਉਹ ਕਿਤਾਬੀ ਕੀੜਾ ਬਣਿਆ ਹੋਇਆ,
0: ਕਿਤਾਬੀ ਕੀੜਾ,
1: ਉਹ ਇਹ ਸੋਚ ਨਹੀਂ ਰਿਹਾ ਕਿ ਮੈਨੂੰ ਅੱਛੀ ਫਿਜ਼ਿਕਸ ਵੀ ਚਾਹੀਦੀ ਹੈ, ਮੇਰੇ 'ਚ ਹੋਰ ਵੀ ਕੁਆਲਿਟੀਆਂ ਹੋਣੀ ਚਾਹੀਦੀਆਂ, ਆਈ ਸ਼ੁੱਡ ਬੀ ਲੀਡਰ,
0: ਬਿਲਕੁਲ ਉਹ
1: ਆਈ ਸ਼ੁੱਡ ਬੀ ਡਿਸੀਜਨ ਮੇਕਿੰਗ ਮੇਰੇ 'ਚ ਹੋਣੀ ਚਾਹੀਦੀ ਹੈ। ਸੋ ਬੈਲੈਂਸਡ ਆਫਿਸਰ ਆਰਮੀ ਨੂੰ ਇਸ ਕਰਕੇ ਨਹੀਂ ਮਿਲ ਰਹੇ ਕਿਉਂਕਿ ਬੱਚੇ ਦੀ ਡਿਵੈਲਪਮੈਂਟ ਬੈਲੈਂਸ ਨਹੀਂ ਹੋ ਰਹੀ, ਜਿਸ ਤਰ੍ਹਾਂ ਕਿ ਆਪਾਂ ਪਹਿਲਾਂ ਵੀ ਗੱਲ ਕਰ ਰਹੇ ਹਾਂ।
0: ਇਹ ਸਾਡੇ ਬਿਲਕੁਲ ਜੀ ਸਕੂਲਾਂ ਦੇ ਪੱਧਰ 'ਤੇ ਕਹਿ ਲਓ ਵੀ ਜਿੰਨਾ ਕਿਤੇ
1: ਕਮੀ ਰਹਿ ਗਈ, ਕਮੀ ਰਹਿੰਦੀ,
0: ਬੱਚਿਆਂ ਦਾ ਵੀ ਏਡਾ ਕਸੂਰ ਨਹੀਂ ਆਪਾਂ ਕਹਿੰਦੇ ਵੀ ਹੋਊਗਾ
1: ਨਹੀਂ ਬੱਚਿਆਂ ਦਾ ਨਹੀਂ ਕਸੂਰ, ਤਾਂ ਬੇਸਿਕਲੀ ਉਹਨਾਂ ਨੂੰ ਡਿਵੈਲਪ ਇੱਕ ਆਪਾਂ ਪੌਦਾ ਲਗਾਇਆ ਹੋਇਆ, ਉਹ ਪੌਦਾ ਤਾਂ ਬੜੀ ਅੱਛੀ ਬ੍ਰਾਂਡ ਦਾ ਲੈ ਆਉਂਦਾ, ਅਸੀਂ ਉਹਨੂੰ ਅੱਛੀ ਤਰ੍ਹਾਂ ਫੀਡ ਨਹੀਂ ਦੇ ਰਹੇ, ਅੱਛਾ ਪਾਣੀ ਨਹੀਂ ਟਾਈਮ ਸਿਰ ਦੇ ਰਹੇ, ਤਾਂ ਉਹ ਫੁੱਲ ਵਧੀਆ ਥੋੜੀ ਦਊਗਾ
0: ਉਹਨੂੰ ਸਹੀ ਕੋਈ ਡਾਇਰੈਕਸ਼ਨ ਨਹੀਂ ਆਪਾਂ
1: ਦੇ ਪਾਉਂਦੇ। ਸੋ ਪੇਰੈਂਟਸ ਤੇ ਟੀਚਰਸ ਦਾ ਰੋਲ ਜਿਹੜਾ ਹੈ ਉਹ ਹੋਣਾ ਚਾਹੀਦਾ ਕਿ ਉਹ ਬੱਚੇ ਦੇ ਵਿੱਚੋਂ ਕੱਢਣਾ ਪੋਟੈਂਸ਼ੀਅਲ ਉਹਦਾ ਬਾਹਰ ਕੱਢਣਾ ਹੈ, ਨਾ ਕਿ ਬੱਚੇ ਨੂੰ ਕੁੱਟ ਮਾਰ ਕੇ ਉਹ ਚੀਜ਼ਾਂ ਨੂੰ ਬਾਹਰ ਕੱਢਣਾ ਚਾਹੀਦਾ।
0: ਤੁਸੀਂ ਹੁਣ ਕਹਾਵਤ ਵੀ ਹੈ ਕਹਿੰਦੇ ਤੁਸੀਂ ਘੋੜੇ ਨੂੰ ਕੁੱਟ ਕੇ ਦਰਿਆ ਤੱਕ ਲੈ ਜਾਓਗੇ ਪਰ ਉਹਨੂੰ ਧੱਕੇ ਨਾਲ ਪਾਣੀ ਨਹੀਂ ਪਾ ਸਕਦੇ, ਜਦੋਂ ਤੱਕ ਉਹ ਆਪਣਾ ਚਾਹੇ ਪੀਣਾ।
1: ਬਿਲਕੁਲ ਜੀ ਬਿਲਕੁਲ,
0: ਉਹਨੂੰ ਕੁੱਟ ਕੇ ਨਹੀਂ ਬੁਲਾਇਆ ਜਾ ਸਕਦਾ।
1: ਹਾਂਜੀ ਹਾਂਜੀ,
0: ਤੋ ਇਹ ਮੈਂ ਦੇਖਦਾ ਕਿ ਜਿਹੜੀ ਸ਼ਖਸੀਅਤ ਹੈ ਉਹਦਾ ਬਹੁਤ ਪੱਖੀ ਵਿਕਾਸ ਹੋਣਾ ਜ਼ਰੂਰੀ ਹੈ। ਕੱਲੀਆਂ ਕਿਤਾਬਾਂ ਪੜ੍ਹ ਕੇ ਨੰਬਰ ਬਹੁਤ ਗੋਲਡਨ
1: ਬਿਲਕੁਲ ਜੀ ਬਿਲਕੁਲ ਬਿਲਕੁਲ ਜੀ,
0: ਉਹ ਇੱਕ ਪਾਸਾ ਹੋ ਗਿਆ, ਦੂਜਾ ਪਾਸਾ ਤੁਸੀਂ ਆਪਣਾ ਕਮਜ਼ੋਰ
1: ਕਰ ਲਿਆ, ਦੂਜਾ ਕਮਜ਼ੋਰ ਕਰ ਲਿਆ ਜੀ,
0: ਉਹ ਬਹੁਤ ਜ਼ਰੂਰੀ ਹੈ। ਸਿਹਤ ਦਾ ਹੋਣਾ ਵੀ ਜ਼ਰੂਰੀ ਹੈ,
1: ਖੇਡਾਂ ਦਾ, ਹੋਰ ਕੁਆਲਿਟੀਜ਼ ਬਹੁਤ ਹੈਗੀਆਂ ਜਿਹੜੀਆਂ। ਔਰ ਈਵਨ ਔਰ ਮੈਂ ਇੱਕ ਤੁਹਾਨੂੰ ਹੋਰ ਗੱਲ ਦੱਸ ਰਿਹਾ ਕਿ ਸਾਡੇ ਕੋਲ ਬੱਚੇ ਆ ਰਹੇ ਆ, ਬੀ ਟੈਕ ਕਰਦੇ ਆ, ਫਾਈਨਲ ਈਅਰ 'ਚ ਹੁੰਦੇ, ਐਮ ਟੈਕ ਫਾਈਨਲ ਈਅਰ 'ਚ ਆ ਰਹੇ ਆ, ਉਹ ਸਰ ਆ ਕੇ ਗੱਲ ਕਰਦੇ, ਸਰ ਸਾਡੇ ਵਿੱਚ ਬੋਲਣ ਦੀ ਸਕਿੱਲ ਨਹੀਂ ਹੈ ਸਾਡੇ 'ਚ, ਅਸੀਂ ਇੰਗਲਿਸ਼ ਫਲੂਐਂਟਲੀ ਬੋਲ ਪਾਉਂਦੇ। ਮੈਂ ਤਾਂ ਸਰ ਹੁਣ ਇੰਗਲਿਸ਼ ਸਪੀਕਿੰਗ ਕੋਰਸ ਕਰ ਰਿਹਾ,
0: ਕਰਦੇ
1: ਔਰ ਇਹਨਾਂ ਬੱਚਿਆਂ ਨੂੰ ਜਦੋਂ ਸਾਡੇ ਕੋਲ ਪੜ੍ਹਦੇ ਸੀ, ਮੇਰੀ ਕੋਸ਼ਿਸ਼ ਹੈ ਕਿ ਬੱਚੇ ਕੋਲੋਂ ਬੁਲਵਾਉਣਾ ਕੋਈ ਡੈਫੀਨੇਸ਼ਨ ਬੋਲ ਤੋਂ, ਇੰਗਲਿਸ਼ ਬੋਲੋ ਤਾਂ ਮਤਲਬ
0: ਝਾਕਾ ਇੱਕ
1: ਨਿਕਲ, ਬੇਸਿਕਲੀ ਤਾਂ ਝਾਕਾ ਹੀ ਹੁੰਦਾ,
0: ਝਾਕਾ ਹੀ।
1: ਆਈਲੈਟ ਦੀ ਕੋਚਿੰਗ ਲੈ ਰਹੇ ਬੱਚੇ, ਉਹ ਮੈਂ ਤਾਂ ਕਹਿੰਦਾ ਕਿ ਜਿਹੜੇ ਬੱਚਾ ਕਲਾਸ 'ਚ ਇੰਗਲਿਸ਼ ਮੀਡੀਅਮ 'ਚ ਪੜ੍ਹ ਰਿਹਾ, ਜੇ ਬੱਚਾ ਕੋਲੋਂ ਬੁਲਵਾਇਆ ਜਾਏ ਬਾਰ ਬਾਰ ਚੀਜ਼ਾਂ ਨੂੰ, ਤਾਂ ਉਹਨੂੰ ਲੋੜ ਹੀ ਨਹੀਂ ਕੋਚਿੰਗ ਦੀ,
0: ਜ਼ਰੂਰਤ ਹੀ ਨਹੀਂ।
1: ਦੇ ਕੈਨ ਡੂ ਆਪਣੇ ਆਪ ਹੀ ਇਸ ਚੀਜ਼ਾਂ 'ਚ ਉਹ ਮਤਲਬ ਅੱਛੇ ਅੱਛੇ ਬੈਂਡ ਲੈ ਸਕਦੇ,
0: ਮਤਲਬ ਸੁਭਾਵਿਕ ਤੌਰ 'ਤੇ ਬਣ ਸਕਦੇ ਉਹ।
1: ਬਿਲਕੁਲ ਜੀ,
0: ਕੋਈ ਐਡੀ ਗੱਲ ਨਹੀਂ।
1: ਹਾਂਜੀ ਹਾਂਜੀ,
0: ਤੋ ਬੱਚੇ ਦਾ ਜਿਹੜਾ ਡਿਵੈਲਪਮੈਂਟ ਜਦੋਂ ਤੱਕ ਨਹੀਂ ਹੁੰਦੀ ਚਾਰੋਂ ਪਾਸੇ, ਬਾਕੀ ਐਨਡੀਏ ਦੇ ਵਿੱਚ ਨਾ ਜਾਣਾ ਇੱਕ ਚਿੰਤਾਜਨਕ ਗੱਲ ਹੈ।
1: ਬਿਲਕੁਲ,
0: ਮੈਂ ਪਿੱਛੇ ਜੇ ਕੋਈ ਦੇਖ ਸੁਣ ਰਿਹਾ ਸੀ ਕਿਸੇ ਦਾ ਲੈਕਚਰ, ਉਹ ਕਹਿੰਦੇ ਕਿ ਦੇਖੋ ਪੰਜਾਬ ਦੇ ਸਰਕਾਰ ਨੇ ਦੋ ਸਕੂਲ ਬਣਾਏ, ਮਾਈ ਭਾਗੋ ਅਕੈਡਮੀ ਹੈ ਤੇ ਦੂਸਰਾ ਮਹਾਰਾਜਾ ਰਣਜੀਤ ਸਿੰਘ ਜਿਹੜੀ ਆ।
1: ਹਾਂ, ਇੱਕ ਬੜੀ ਖੁਸ਼ੀ ਦੀ ਗੱਲ ਹੈ ਜੀ ਕਿ ਇਸ ਵਾਰ ਜਿਹੜਾ ਬੱਚਾ ਐਨਡੀਏ ਦੇ ਵਿੱਚ ਟੌਪ ਕੀਤਾ ਹੈ, ਪਾਸ ਆਊਟ ਹੋਇਆ, ਉਹ ਮਹਾਰਾਜਾ ਰਣਜੀਤ ਸਿੰਘ ਅਕੈਡਮੀ ਦਾ ਬੱਚਾ ਹੈ।
0: ਬਿਲਕੁਲ ਬਿਲਕੁਲ ਜੀ, ਹਾਂਜੀ ਹਾਂਜੀ, ਇਹ ਬੜੀ ਖੁਸ਼ੀ ਦੀ ਗੱਲ ਹੈ।
1: ਬਿਲਕੁਲ,
0: ਤੇ ਉਹ ਪੰਜਾਬ ਸਰਕਾਰ ਦਾ ਅੱਛਾ ਇੱਕ ਉਪਰਾਲਾ ਰਿਹਾ ਤੇ ਅੱਛੀ ਦੇਣ ਹੈ, ਤੇ ਉਹ ਉਹਨਾਂ ਦੇ ਜਿਹੜੇ ਜਨਰਲ ਜਿਹੜੇ ਸੀਗੇ ਆਈ ਪੀ ਸਿੰਘ ਜੀ ਮਾਈ ਭਾਗੋ ਦੇ, ਉਹਦੇ ਵਿੱਚ ਲੜਕੀਆਂ ਦੇ ਲਈ ਬਣਾਇਆ ਹੋਇਆ, ਉਹ ਕਹਿੰਦੇ ਕਿ ਦੇਖੋ ਜੀ ਇਹਦੇ ਵਿੱਚ ਸਾਨੂੰ ਅੱਜ ਤੱਕ ਪੰਜਾਬ ਸਕੂਲ ਸਿੱਖਿਆ ਬੋਰਡ ਦਾ ਕੋਈ ਵੀ ਬੱਚਾ ਇਹਦੇ ਸਾਡੀ ਅਕੈਡਮੀ 'ਚ ਦਾਖਲ ਨਹੀਂ ਹੋਇਆ।
1: ਠੀਕ ਠੀਕ ਠੀਕ,
0: ਮੈਂ ਕਿਹਾ ਇਹ ਕੀ ਗੱਲ ਹੈ ਜੀ, ਕਹਿੰਦੇ ਜੀ ਦੇਖ ਲਓ ਹੁਣ, ਕਿਉਂਕਿ ਅਸੀਂ ਤਾਂ ਜਿਵੇਂ ਤੁਸੀਂ ਪਹਿਲਾਂ ਗੱਲ ਕੀਤੀ ਕਿ ਨੰਬਰ ਹੀ ਇਕੱਲੇ ਨਹੀਂ ਚਾਹੀਦੇ ਸਾਨੂੰ,
1: ਹਾਂਜੀ ਹਾਂਜੀ,
0: ਇੱਥੇ ਇੱਕ ਆਫੀਸਰ ਕੋਈ ਲੜਕੀ ਹੈ ਉਹਨੂੰ ਤਿਆਰ ਕਰਨਾ ਸੀ।
1: ਬਿਲਕੁਲ ਬਿਲਕੁਲ,
0: ਔਰ ਆਫੀਸਰ ਬੋਲਡ ਚਾਹੀਦੀ ਆ, ਕਿਵੇਂ ਉਹ 'ਚ ਲੱਗਣੀ ਚਾਹੀਦੀ, ਉਹਦੇ ਅੰਦਰ ਇੱਕ ਅੱਗ ਚਾਹੀਦੀ,
1: ਹਾਂਜੀ ਹਾਂਜੀ ਬਿਲਕੁਲ,
0: ਤੇ ਉਹੀ ਲੀਡ ਕਰੇਗੀ ਮਿਲਟਰੀ ਫੌਜ ਨੂੰ, ਹੋਰ ਹੀ ਤਰ੍ਹਾਂ ਦਾ ਅਫਸਰ ਬਣਾ ਕੇ ਭੇਜਦੀ, ਸਾਰਾ ਕੁਝ ਸੁੱਟ ਕੇ ਆ
1: ਜਾਏ ਮਿਲਟਰੀ ਦੀ ਜੇ ਜੋਬ ਦੇ ਵਿੱਚ ਲੀਡਰਸ਼ਿਪ, ਮਤਲਬ ਤੁਹਾਡੀ ਲਾਈਫ ਰਿਸਕ ਤੇ ਆ ਜਦੋਂ ਤੁਸੀਂ ਲੜ ਰਹੇ ਫਰੰਟ ਤੇ।
0: ਬਿਲਕੁਲ ਜੀ,
1: ਅੱਛਾ ਉੱਥੇ ਇੱਕ ਅੱਛਾ ਲੀਡਰ ਹੀ ਸਫਲ ਹੋ ਸਕਦਾ ਹੈ।
0: ਉਹ ਸੰਜੀਵ ਜੀ, ਮੈਂ ਉਹ ਬੱਚਿਆਂ ਨੂੰ ਮਿਲਿਆ ਜਿਹੜੀਆਂ ਉੱਥੇ ਟ੍ਰੇਨਿੰਗ ਕਰਦੀਆਂ ਸੀ,
1: ਹਾਂਜੀ,
0: ਉਹ ਰੁਟੀਨ ਵਿੱਚ ਹੀ ਅਫਸਰ ਲੱਗ ਰਹੀਆਂ ਸੀ, 25 ਕੁੜੀਆਂ ਦਾ ਬੈਚ ਹੈ, ਉਹਨਾਂ ਚੋਂ ਕੋਈ ਵੀ ਕੁੜੀ ਜਿਹੜੀ ਆ ਮੈਨੂੰ ਇਹ ਨਹੀਂ ਲੱਗਿਆ ਵੀ ਇਹ ਥੋੜੀ ਸੁਸਤ ਆ ਜਾਂ ਕੀ ਆ, ਉਹ ਇੰਨੀ ਆ ਐਕਟਿਵ ਕਿ ਉਹਨਾਂ ਦੀ ਟ੍ਰੇਨਿੰਗ ਇੰਨੀ ਅੱਛੀ ਹੋ ਰਹੀ ਆ, ਤੇ ਉਹ ਤੇ ਰੁਟੀਨ ਦੇ ਵਿੱਚ ਆਫੀਸਰ ਵਾਂਗ ਹੀ ਉਹ ਚੱਲ ਰਹੀਆਂ ਨੇ।
1: ਠੀਕ ਠੀਕ,
0: ਤੇ ਜਿਵੇਂ ਤੁਸੀਂ ਦੱਸਿਆ ਕਿ ਉਹਦੇ ਵਿੱਚੋਂ ਹੀ ਜਿਹੜਾ ਬੋਇਜ਼ ਦਾ ਮਹਾਰਾਜਾ ਰਣਜੀਤ ਸਿੰਘ ਪ੍ਰੈਪਰੇਟਰੀ ਜਿਹੜਾ ਸਕੂਲ ਆ ਅਕੈਡਮੀ, ਉਹਦੇ ਵਿੱਚੋਂ ਵੀ ਸੇਮ ਚੀਜ਼ ਆ, ਉਹ ਜਿਹੜੇ ਮੁੰਡੇ ਆ ਉਹਨਾਂ 'ਚ ਬਹੁਤ ਕੋਨਫੀਡੈਂਸ ਆ, ਜਿਹ 'ਚ ਕੋਨਫੀਡੈਂਸ ਨਹੀਂ ਉਹ ਮਾਰਿਆ ਗਿਆ, ਉਹ ਵਾਪਸ ਆ ਜਾਂਦਾ, ਉਹ ਭੱਜ ਕੇ ਆ ਜਾਂਦੇ, ਕਹਿੰਦੇ ਨਹੀਂ ਜੀ ਉੱਥੇ ਸਾਡੇ ਕੋਲ ਨਹੀਂ ਹੋਣਾ ਕੁਛ ਵੀ।
1: ਠੀਕ ਠੀਕ ਠੀਕ ਠੀਕ,
0: ਤੋ ਇਹ ਜਿਹੜੀ ਆ ਸਿਲਸਿਲਾ ਹੈ ਇਹਦੇ ਵਿੱਚ ਕੋਨਫੀਡੈਂਸ ਜ਼ਰੂਰੀ ਆ।
1: ਹਾਂਜੀ,
0: ਇੱਕ ਜੇ ਉਹ ਬੱਚਾ 10ਵੀਂ ਤੋਂ ਬਾਅਦ ਸਾਇੰਸ ਰੱਖ ਲੈਂਦਾ ਚੰਗੇ ਨੰਬਰ ਲੈ ਕੇ, ਤੇ ਉਹਦੇ ਵਿੱਚ ਵੀ ਚੰਗਾ ਕੰਮ ਕਰਦਾ ਹੈ, ਤਾਂ ਉਹ ਕਾਫੀ ਬ੍ਰਾਈਟ ਫਿਊਚਰ ਉਹਦਾ,
1: ਬਹੁਤ ਬ੍ਰਾਈਟ ਫਿਊਚਰ
0: ਆ ਜਾਂਦਾ, ਤੇ ਕਿੰਨੀਆਂ ਆਪਸ਼ਨਸ ਆ ਆਪਾਂ ਜੇ ਗੱਲਾਂ ਕਰਨ ਲੱਗ ਜਾਈਏ ਤਾਂ ਮੈਨੂੰ ਲੱਗਦਾ ਕਿ ਟਾਈਮ ਥੋੜਾ ਪੈ ਜਾਏਗਾ।
1: ਹਾਂਜੀ ਬਿਲਕੁਲ,
0: ਕੁਝ ਜਿਹੜੇ ਆ ਜਿਵੇਂ ਤੁਸੀਂ ਦੱਸ ਰਹੇ ਸੀਗੇ ਇੰਜੀਨੀਅਰਿੰਗ ਕੋਰ ਦੇ ਵਿੱਚ ਆ ਤੇ ਮੈਡੀਕਲ ਦੇ ਵਿੱਚ ਆ, ਕੈਮਿਸਟਰੀ ਔਰ ਉਹਦੇ ਕੋਲ ਹੈਗੀ ਆ, ਉਹਦੇ ਵਿੱਚ ਵੀ ਸਕੋਪ ਕਿਹੜੇ ਕਿਹੜੇ ਹੋ ਜਾਂਦੇ ਜੀ?
1: ਕੈਮਿਸਟਰੀ ਦੇ ਵਿੱਚ ਤੁਸੀਂ ਅੱਗੇ ਕੈਮਿਸਟਰੀ ਦੇ ਇਹਨਾਂ ਸਾਰੇ ਸਬਜੈਕਟਸ ਦੇ ਵਿੱਚ ਅੱਗੇ ਬੀ ਐੱਸ ਸੀ ਐੱਮ ਐੱਸ ਸੀ ਕਰ ਸਕਦੇ ਹੋ ਓਨਰਸ ਇਹਨਾਂ ਦੇ, ਔਰ ਕੈਮਿਸਟਰੀ ਦੇ ਵਿੱਚ ਤਾਂ ਤੁਸੀਂ ਅੱਜ ਫਾਰਮਾਸਿਟੀਕਲ ਕੰਪਨੀਜ਼ ਹੈਗੀਆਂ ਉਹਨਾਂ ਦੇ ਵਿੱਚ ਵੀ ਕਾਫੀ ਸਕੋਪ ਹੈ,
0: ਕਾਫੀ ਮੰਗ ਹੈ,
1: ਕਾਫੀ ਮੰਗ ਹੈ, ਔਰ ਉੱਥੇ ਅੱਛੇ ਮਤਲਬ ਪੈਕੇਜ ਉਹ ਦਿੰਦੇ ਹਨ ਜਿਹੜੇ ਐਮ ਐੱਸ ਸੀ ਪੀ ਐੱਚ ਡੀ ਹਨ
0: ਕੈਮੀਕਲ ਇੰਜੀਨੀਅਰਸ ਜਿਹੜੇ ਆ ਉਹ ਚੰਗਾ ਕੰਮ ਕਰ ਰਹੇ।
1: ਹਾਂਜੀ ਬਿਲਕੁਲ ਜੀ ਬਿਲਕੁਲ,
0: ਤੇ ਮੈਥ ਇਹਦੇ ਵਿੱਚ ਇੱਕ ਜੁੜਦਾ ਨਾਲ।
1: ਹਾਂਜੀ ਹਾਂਜੀ,
0: ਮੈਥ ਕੀ ਰੋਲ ਪਲੇ ਕਰਦਾ ਜੀ?
1: ਮੈਥ ਦਾ ਰੋਲ ਇਹ ਹੈ ਕਿ ਮੈਥ ਇੱਕ ਮਾਸਟਰ, ਜਿਸ ਤਰ੍ਹਾਂ ਕਹਿੰਦੇ ਕਿ
0: ਆਤਮਾ ਹੀ ਹੈ,
1: ਆਤਮਾ ਹੈ, ਕੰਟਰੋਲਰ,
0: ਕੰਟਰੋਲਰ ਹੈ ਸਾਰੇ ਸਬਜੈਕਟਾਂ ਦਾ।
1: ਫਿਜ਼ਿਕਸ ਦੇ ਵਿੱਚ ਅਸੀਂ ਜਦੋਂ ਫਿਜ਼ਿਕਸ ਪੜ੍ਹਾਉਣਾ ਸ਼ੁਰੂ ਕਰਦੇ ਹਾਂ ਪਲੱਸ ਵਨ ਦੇ ਵਿੱਚ, ਪਹਿਲਾਂ ਸਾਨੂੰ ਮੈਥ ਦੇ 2-4-5 ਟੌਪਿਕ ਕਵਰ ਕਰਨੇ ਪੈਂਦੇ, ਪਹਿਲੇ 15 ਦਿਨ ਮੈਥ ਤੇ ਲਗਾਉਣੇ ਪੈਂਦੇ ਆ ਤਾਂ ਕਿ ਬੱਚਿਆਂ ਨੂੰ ਫਿਜ਼ਿਕਸ ਸਮਝ ਆ ਜਾਵੇ।
0: ਠੀਕ ਹੈ ਜੀ।
1: ਸੋ ਮੈਥ ਜਿਹੜਾ ਮੈਥ ਦਾ ਇਨ ਇਟਸੈਲਫ ਤਾਂ ਮੈਂ ਜ਼ਿਆਦਾ ਨਹੀਂ, ਪ੍ਰੈਕਟੀਕਲ ਕੋਈ ਸਕੋਪ ਹੋਵੇ, ਬਟ ਇਹ ਸਾਰਿਆਂ ਦੀ ਆਤਮਾ ਹੈ। ਇਹਦੇ ਤੋਂ ਬਿਨਾਂ ਨਾ ਕੈਮਿਸਟਰੀ ਦਾ ਗੁਜ਼ਾਰਾ ਹੈ, ਨਾ ਫਿਜ਼ਿਕਸ ਦਾ ਗੁਜ਼ਾਰਾ ਹੈ, ਤੇ ਫਿਜ਼ਿਕਸ ਦਾ ਤਾਂ ਹੈ ਹੀ ਨਹੀਂ ਤੇ ਨਾ ਬਾਇਓ ਦਾ ਗੁਜ਼ਾਰਾ ਹੈ।
0: ਮਤਲਬ ਮੈਥ ਉਹ ਜ਼ਮੀਨ ਹੈ ਜਿਹਦੇ ਵਿੱਚ ਇਹ ਸਾਰੇ ਪੌਦੇ ਉੱਗਣਗੇ।
1: ਬਿਲਕੁਲ ਬਿਲਕੁਲ।
0: ਬੰਦੇ ਦਾ ਮੈਥਮੈਟਿਕਸ ਚੰਗਾ ਹੋਣਾ ਚਾਹੀਦਾ।
1: ਹਾਂਜੀ ਹਾਂਜੀ,
0: ਇਹ ਇੱਕ ਵਾਕਈ। ਔਰ ਜੋੜ ਤੋੜ ਦੇ ਵਿੱਚ ਜਿਹੜਾ ਬੰਦਾ ਕਾਮਯਾਬ ਹੋ ਗਿਆ ਉਹ ਤਾਂ ਜ਼ਿੰਦਗੀ 'ਚ ਫੇਲ ਹੁੰਦਾ ਹੀ ਨਹੀਂ।
1: ਬਿਲਕੁਲ ਜੀ, ਬਿਲਕੁਲ ਬਿਲਕੁਲ।
0: ਤੋ ਸੰਜੀਵ ਸ਼ਰਮਾ ਜੀ, ਅੱਜ ਤੁਸੀਂ ਬਹੁਤ ਹੀ ਕੀਮਤੀ ਗੱਲਾਂ ਸਾਂਝੀਆਂ ਕੀਤੀਆਂ, ਔਰ ਮੈਨੂੰ ਪੂਰੀ ਉਮੀਦ ਹੈ ਜਿਹੜੇ ਵਿਦਿਆਰਥੀ ਜਾਂ ਉਹਨਾਂ ਦੇ ਮਾਤਾ ਪਿਤਾ ਇਹ ਪ੍ਰੋਗਰਾਮ ਸੁਣ ਰਹੇ ਨੇ ਉਹ ਜ਼ਰੂਰ ਸੰਜੀਵ ਜੀ ਦੀਆਂ ਗੱਲਾਂ ਨੂੰ ਤੋਂ ਫਾਇਦਾ ਲੈਣਗੇ, ਅਤੇ ਬੱਚਿਆਂ ਦਾ ਭਵਿੱਖ ਜਿਹੜਾ ਹੋਰ ਵੀ ਬ੍ਰਾਈਟ ਹੋਏਗਾ। ਅਤੇ ਅਸੀਂ ਵੀ ਤੁਹਾਡੇ ਚੰਗੇ ਭਵਿੱਖ ਦੀ ਕਾਮਨਾ ਕਰਦੇ ਹਾਂ ਹਮੇਸ਼ਾ ਹੀ, ਅਤੇ ਦੁਆ ਕਰਦੇ ਹਾਂ ਕਿ ਤੁਸੀਂ ਚੜ੍ਹਦੀ ਕਲਾ 'ਚ ਰਹੋ ਅਤੇ ਖੁਸ਼ ਰਹੋ, ਮੁਸਕਰਾਉਂਦੇ ਰਹੋ, ਅਤੇ ਪ੍ਰੋਗਰਾਮ ਰੁਜ਼ਗਾਰ, ਸਿੱਖਿਆ ਅਤੇ ਰੁਜ਼ਗਾਰ ਲੈ ਕੇ ਫਿਰ ਆਪਾਂ ਹਾਜ਼ਰ ਹੋਵਾਂਗੇ ਸੰਜੀਵ ਸ਼ਰਮਾ ਜੀ ਦੇ ਨਾਲ। ਅਤੇ ਹੁਣ ਸਾਨੂੰ ਦਿਓ ਆਗਿਆ ਅਤੇ ਤੁਸੀਂ ਮਾਣੋ ਆਨੰਦ। ਬਹੁਤ ਬਹੁਤ ਧੰਨਵਾਦ ਇਸ ਪ੍ਰੋਗਰਾਮ ਸੁਣਨ ਦੇ ਲਈ, ਅਤੇ ਦੁਆਬਾ ਰੇਡੀਓ ਦੀ ਪੂਰੀ ਟੀਮ ਵੱਲੋਂ ਤੁਹਾਡਾ ਸ਼ੁਕਰਾਨਾ, ਅਤੇ ਰੱਬ ਰਾਖਾ, ਖੁਸ਼ ਰਹੋ, ਮੁਸਕਰਾਉਂਦੇ ਰਹੋ।

Jota

Sorry.

0: ದ್ವಾಪ ರೇಡಿಯೋ.
1: ਜੀ ਦੋਸਤੋ, ਸਾਰੇ ਦੋਸਤਾਂ ਦਾ ਦੁਆਬਾ ਰੇਡ ਦੇ ਮੰਚ ਉੱਤੇ ਨਿੱਘਾ ਸਵਾਗਤ ਹੈ। ਲੈ ਕੇ ਹਾਜ਼ਰ ਹਾਂ ਤੁਹਾਡੀ ਕਚਹਿਰੀ ਚ ਫਿਰ ਤੋਂ ਇੱਕ ਵਾਰ ਨਵਾਂ ਨਵੇਲਾ ਪ੍ਰੋਗਰਾਮ। ਜ਼ਿੰਦਗੀ ਨਾਮ ਹਾਲੇ ਦੁਨੀਆ, ਆਪ ਸਭ ਨੂੰ ਆਦਾਬ, ਸਲਾਮ, ਨਮਸਤੇ ਤੇ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਦੋਸਤੋ, ਉਮੀਦ ਕਰਦੇ ਹਾਂ ਸਭ ਰਾਜ਼ੀ ਖੁਸ਼ੀ ਹੋਣਗੇ ਤੇ ਵੀਕਐਂਡ ਬੜਾ ਵਧੀਆ ਨਿਕਲਿਆ ਹੋਊਗਾ ਹਰ ਕਿਸੇ ਦਾ ਹੀ, ਦੋਸਤਾਂ ਮਿੱਤਰਾਂ ਯਾਰਾਂ ਬੇਲੀਆਂ ਸਹੇਲੀਆਂ, ਘਰਾਂ ਦੇ ਕੰਮਾਂ ਕਾਰਾਂ ਦੇ ਵਿੱਚ ਤੇ ਨਾਲ ਦੀ ਨਾਲ ਜ਼ਿੰਮੇਵਾਰੀਆਂ ਦੇ ਦੌਰਾਨ ਤੇ ਰਿਸ਼ਤੇਦਾਰੀਆਂ ਤੇ ਦੋਸਤਾਂ ਮਿੱਤਰਾਂ ਦੇ ਵਿੱਚ ਬੈਠ ਕੇ। ਤੇ ਇਸੇ ਤਰ੍ਹਾਂ ਹੀ ਦੋਸਤੋ, ਅੱਜ ਲੈ ਕੇ ਹਾਜ਼ਰ ਹਾਂ, ਸੋਮਵਾਰ ਦੀ ਸ਼ੁਰੂਆਤ ਤੁਹਾਡੇ ਨਾਲ ਕਰਦੇ ਹਾਂ। ਪਹਿਲੇ ਆਪਾਂ ਹਫ਼ਤੇ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਤੇ 21 ਸਤੰਬਰ 2026 ਦਾ ਦਿਹਾੜਾ ਹੈ। ਸੋਮਵਾਰ ਤੋਂ ਲੈ ਕੇ ਫਰਾਈਡੇ ਵਾਲੇ ਦਿਨ ਤੱਕ ਲੈ ਕੇ ਹਾਜ਼ਰ ਰਹਿੰਦੇ ਹਾਂ ਤੁਹਾਡੇ ਨਾਲ ਪ੍ਰੋਗਰਾਮ ਜ਼ਿੰਦਗੀ ਨਾਮ ਹਾਲੇ ਦੁਨੀਆ ਤੇ ਮਹਿਫਲ ਮਿੱਤਰਾਂ ਦੀ ਸਮਨਜੀਤ ਸਿੰਘ ਸ਼ੰਮੀ ਜੀ। ਸੈਟਰਡੇ ਸੰਡੇ 2 ਦਿਨ 8 ਤੋਂ 10 ਵਜੇ ਤਾਈਂ ਰਾਤ ਦੇ ਜਿਹੜਾ ਮਹਿਫਲ ਲਾਉਂਦੇ ਨੇ ਜੀ, ਤੇ ਉਸ ਤੋਂ ਬਾਅਦ ਸੋਮਵਾਰ ਤੋਂ ਲੈ ਕੇ ਫਰਾਈਡੇ ਵਾਲੇ ਦਿਨ ਤੱਕ ਤੁਹਾਡੀ ਕਚਹਿਰੀ ਦੇ ਵਿੱਚ ਦੁਆਬਾ ਰੇਡੀਓ ਫਿਲਮ ਸਟੂਡੀਓ ਤੋਂ ਜਿਹੜੀ ਹੈ ਸਾਰਾ ਹੀ ਜਿਹੜਾ ਪੇਸ਼ਕਸ਼ ਕੀਤੀ ਜਾਂਦੀ ਹੈ, ਨਾਲ ਤੁਸੀਂ ਜੁੜਦੇ ਹੋ, ਤੁਹਾਡਾ ਸਹਿਯੋਗ ਮਿਲਦਾ, ਬਹੁਤ ਬਹੁਤ ਸ਼ੁਕਰੀਆ, ਧੰਨਵਾਦ ਹੈ। ਬਹੁਤ ਸਾਰੇ ਪੰਜਾਬ ਦੇ ਮੁੱਦੇ ਤੇ ਬਹੁਤ ਸਾਰੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਜਿਹੜੀਆਂ ਗੱਲਾਂ ਬਾਤਾਂ ਨੇ, ਅਪਡੇਟਸ ਨੇ, ਉਹਨਾਂ ਦੇ ਬਾਰੇ ਗੱਲਬਾਤ ਪਾਵਾਂਗੇ ਤੇ ਨਾਲ ਨਾਲ ਤੁਹਾਨੂੰ ਜ਼ਿੰਦਗੀ ਦੇ ਬਾਰੇ ਵੀ ਕੁਝ ਨਾ ਕੁਝ ਗੱਲਾਂ ਅੱਜ ਸੁਣਾਵਾਂਗੇ ਤੇ ਨਾਲ ਅੱਜ ਦੇ ਵਿਚਾਰ ਦੇ ਨਾਲ ਸ਼ੁਰੂਆਤ ਕਰਾਂਗੇ ਤੇ ਨਾਲ ਦੀ ਨਾਲ ਖਬਰਾਂ ਦੇ ਉੱਤੇ ਚਰਚਾ ਕਰਨ ਦੇ ਲਈ ਸਾਡੇ ਨਾਲ ਸਹਿਯੋਗੀ ਸਾਡੇ ਐਡਵੋਕੇਟ ਰਾਜਨ ਸੈਣੀ ਸਾਹਿਬ ਜੁੜਨਗੇ ਕੁਝ ਪਲਾਂ ਦੇ ਤੱਕ ਜੀ, ਤੇ 15-20 ਮਿੰਟ ਦੇ ਵਿੱਚ ਆਪਾਂ ਕੰਪਲੀਟ ਕਰਕੇ ਤੇ ਨਾਲ ਦੀ ਨਾਲ ਲਾਈਨਾਂ ਜਿਹੜੀਆਂ ਖੋਲ ਦੇਣਗੀਆਂ ਨੇ ਤੇ ਨਾਲ ਕਾਲ ਕਰਕੇ ਤੁਸੀਂ ਵੀ ਨਾਲ ਜੁੜ ਸਕਦੇ ਹੋ। +358 44 976 19 ਬਟ ਸਟੂਡੀਓ ਦਾ ਨੰਬਰ ਹੈ ਤੇ ਸਮਾਂ ਤੇ ਸਥਿਤੀ ਫਿਲਹਾਲ ਦੀਆਂ ਘੜੀਆਂ ਦੇ ਉੱਤੇ ਇਸ ਵਕਤ ਸ਼ਾਮ ਦੇ 7:07 ਦਾ ਸਮਾਂ ਹੈ। ਭਾਰਤ ਦੇ ਵਿੱਚ ਰਾਤ ਦੇ ਜਿਹੜਾ ਆਪਣੇ 9:37 ਹੋ ਗਏ ਨੇ ਤੇ ਇਸੇ ਤਰ੍ਹਾਂ ਨਿਊਯਾਰਕ ਤੇ ਟੋਰਾਂਟੋ ਦੀਆਂ ਘੜੀਆਂ ਦੇ ਉੱਤੇ ਦੁਪਹਿਰ ਦਾ ਸਮਾਂ ਜਿਹੜਾ 12:07 ਦਾ, ਕੈਲੀਫੋਰਨੀਆ ਤੇ ਵੈਂਕੂਵਰ ਦੇ ਵਿੱਚ ਸਵੇਰ ਦੇ 9:00 ਘੜੀਆਂ ਦੇ ਉੱਤੇ 7 ਮਿੰਟ ਨੇ ਤੇ ਯੂਕੇ ਦੇ ਵਿੱਚ ਸ਼ਾਮ ਦੇ 5:07 ਤੇ ਯੂਰਪੀਅਨ ਕੰਟਰੀਆਂ ਮੁਤਾਬਕ ਸ਼ਾਮ ਦਾ ਸਮਾਂ 6:07 ਦਾ। ਚਲੋ ਦੋਸਤੋ, ਮਿਲਾਵੋ ਘੜੀਆਂ ਨੂੰ ਨਾਲ ਤੇ ਦੋਸਤਾਂ ਮਿੱਤਰਾਂ ਯਾਰਾਂ ਬੇਲੀਆਂ ਸਹੇਲੀਆਂ ਨੂੰ ਲਾਵੋ ਸੁਨੇਹਾ। ਚੰਗਾ ਲੱਗੇ ਤਾਂ ਦੋਸਤਾਂ ਮਿੱਤਰਾਂ ਤੱਕ ਪ੍ਰੋਗਰਾਮਾਂ ਨੂੰ ਜ਼ਰੂਰ ਸਾਂਝਾ ਕਰਦਿਆ ਕਰੋ। ਬਹੁਤ ਸਾਰੀਆਂ ਕਹਾਣੀਆਂ, ਬਹੁਤ ਸਾਰੇ ਸਿਲਸਿਲੇ, ਵੱਖਰੇ ਵੱਖਰੇ ਪ੍ਰੋਗਰਾਮ, ਕੁਝ ਚੰਗੀਆਂ ਗੱਲਾਂ ਬਾਤਾਂ ਵੱਖਰੀਆਂ ਕਰਕੇ ਵੀ ਤੁਹਾਡੇ ਲਈ ਸਾਂਝੀਆਂ ਕੀਤੀਆਂ ਜਾਂਦੀਆਂ ਨੇ। ਤੁਸੀਂ ਪਿਆਰ ਮੁਹੱਬਤ ਦਿੰਦੇ ਹੋ, ਉਹਦੇ ਲਈ ਬਹੁਤ ਬਹੁਤ ਸ਼ੁਕਰੀਆ, ਧੰਨਵਾਦ ਹੈ। ਖਾਸ ਕਰ ਕਹਾਣੀਆਂ ਨੂੰ ਤੁਸੀਂ ਪਿਆਰ ਮੁਹੱਬਤ ਦੇ ਰਹੇ ਹੋ, ਉਹਦੇ ਲਈ ਬਹੁਤ ਬਹੁਤ ਸ਼ੁਕਰੀਆ ਜੀ। ਤੇ ਅੱਜ ਦੇ ਵਿਚਾਰ ਦੇ ਨਾਲ ਗੱਲਬਾਤ ਦੀ ਸ਼ੁਰੂਆਤ ਕਰਦੇ ਹਾਂ। ਨਾਲ ਨਾਲ ਪ੍ਰੋਗਰਾਮਾਂ ਨੂੰ ਸਪੋਰਟ ਕਰਨ ਵਾਲੇ ਉਹਨਾਂ ਦੋਸਤਾਂ ਦਾ ਵੀ ਸ਼ੁਕਰੀਆ ਕਰਦੇ ਹਾਂ, ਕਿਉਂਕਿ ਕਈ ਵਾਰੀ ਵਿੱਚੋਂ ਭੁੱਲ ਜਾਈਦਾ ਜੀ, ਤੇ ਉਹਨਾਂ ਦਾ ਬਹੁਤ ਵੱਡਾ ਸਹਿਯੋਗ ਹੈ, ਜਿਸ ਦੇ ਵਿੱਚ ਆਪਣੇ ਹਰਵਿੰਦਰ ਜੌਲ ਭੈਣ ਜੀ, ਸੁਮਿਤ ਜੌਲ ਜੀ, ਜਗਦੇਵ ਸੰਧੂ ਜੀ, ਸਿਕੰਦਰ ਸਿੰਘ ਔਜਲਾ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ, ਸੁਰਿੰਦਰ ਕੌਰ ਮਾਲ ਜੀ, ਮਾਨ ਸਿੰਘ ਸੈਣੀ ਸਾਹਿਬ, ਬਲਵੀਰ ਸਿੰਘ ਸੈਣੀ ਸਾਹਿਬ, ਬਹੁਤ ਬਹੁਤ ਸ਼ੁਕਰੀਆ ਤੇ ਧੰਨਵਾਦ ਹੈ। ਚਲੋ ਦੋਸਤੋ, ਅੱਜ ਦੇ ਵਿਚਾਰ ਦੇ ਨਾਲ ਸ਼ੁਰੂਆਤ ਕਰਦੇ ਹਾਂ ਤੇ ਉਮੀਦ ਕਰਦੇ ਹਾਂ ਤੁਹਾਡੇ ਤੱਕ ਆਵਾਜ਼ ਤੇ ਅੰਦਾਜ਼ ਵਧੀਆ ਤਰੀਕੇ ਦੇ ਨਾਲ ਪਹੁੰਚ ਰਿਹਾ ਹੋਵੇਗਾ। ਤੇ ਸੁਰਿੰਦਰ ਕੌਰ ਮਾਲ ਜੀ US ਤੋਂ ਸਤਿ ਸ੍ਰੀ ਅਕਾਲ ਭੇਜਦੇ ਨੇ, ਜੀਓ ਕਹਿੰਦੇ ਆਸ਼ੀਰਵਾਦ ਦੇ ਰਹੇ ਨੇ, ਨਾਲ ਨਾਲ ਸਾਡੇ ਮਦਰ ਸੁਰਜੀਤ ਭਾਰਾ ਜੀ ਇੰਡੀਆ ਤੋਂ ਆਸ਼ੀਰਵਾਦ ਦੇ ਰਹੇ ਆ, ਬਹੁਤ ਬਹੁਤ ਸ਼ੁਕਰੀਆ, ਧੰਨਵਾਦ ਹੈ। ਇਸ ਤੋਂ ਵੱਡੀ ਹੋਰ ਕਿਹੜੀ ਗੱਲ ਹੋ ਸਕਦੀ ਹੈ ਜਦੋਂ ਸਾਡੀਆਂ ਮਾਵਾਂ, ਸਾਡੀਆਂ ਵੱਡੀਆਂ ਭੈਣਾਂ ਪ੍ਰੋਗਰਾਮਾਂ ਨੂੰ ਸੁਣਦੀਆਂ ਨੇ ਤੇ ਸਭ ਤੋਂ ਪਹਿਲਾਂ ਉਹਨਾਂ ਦਾ ਆਸ਼ੀਰਵਾਦ ਮਿਲਦਾ ਹੈ ਤੇ ਉਸ ਤੋਂ ਵਧੀਆ ਸ਼ੁਰੂਆਤ ਜਿਹੜੀ ਇਸ ਵੀਕ ਦੀ ਕਿਹੜੀ ਹੋ ਸਕਦੀ ਹੈ। ਤੇ ਤਿੱਕੜਮਬਾਜ਼ੀ, ਅੱਜ ਦਾ ਵਿਚਾਰ ਬੜਾ ਇੰਟਰਸਟਿੰਗ ਹੈ। ਤਿੱਕੜਮਬਾਜ਼ੀ ਤੇ ਚਾਲਬਾਜ਼ੀ ਉਹ ਲੋਕ ਕਰਦੇ ਨੇ ਜਿਨ੍ਹਾਂ ਦੇ ਅੰਦਰ ਇਮਾਨਦਾਰੀ ਬਿਲਕੁਲ ਨਹੀਂ ਹੁੰਦੀ। ਇਹ ਗੱਲ ਮੈਂ ਨਹੀਂ ਕਰਦਾ ਭਾਈ, ਮੈਂ ਨਹੀਂ ਕਹਿੰਦਾ, ਬੈਂਜਾਮਿਨ ਫਰੈਂਕਲਿਨ ਹੋਏ ਨੇ, ਉਹਨਾਂ ਨੇ ਇਹ ਗੱਲ ਲਿਖੀ ਸੀ ਤੇ ਗੱਲ ਜਿਹੜੀ ਹੈ ਪੂਰੀ ਢੁਕਦੀ ਵੀ ਹੈ ਨੁਕਤੇ ਦੇ ਉੱਤੇ, ਕਿਉਂਕਿ ਤਿੱਕੜਮਬਾਜ਼ ਤੇ ਚਾਲਬਾਜ਼ ਜਿਹੜੇ ਲੋਕ ਨੇ ਉਹ ਚਲਾਕੀ ਕਰਦੇ ਆ ਤੇ ਚਾਲ ਖੇਡਦੇ ਆ ਤੇ ਜਿਨ੍ਹਾਂ ਦੇ ਅੰਦਰ ਇਮਾਨਦਾਰੀ ਬਿਲਕੁਲ ਨਹੀਂ ਹੁੰਦੀ ਹੈ ਤੇ ਜਿਹੜੇ ਇਮਾਨਦਾਰ ਲੋਕ ਨੇ ਉਹ ਇਹਨਾਂ ਚੀਜ਼ਾਂ ਤੋਂ ਗੁਰੇਜ਼ ਕਰਦੇ ਆ, ਪਰਹੇਜ਼ ਕਰਦੇ ਆ ਤੇ ਕੋਹਾਂ ਦੂਰ ਇਹਨਾਂ ਗੱਲਾਂ ਤੋਂ ਰਹਿਣ ਦੀ ਕੋਸ਼ਿਸ਼ ਕਰਦੇ ਆ। ਇਸੇ ਤਰ੍ਹਾਂ ਅੱਜ ਦੇ ਦਿਹਾੜੇ ਦੇ ਉੱਤੇ 21 ਸਤੰਬਰ 1845 ਦੇ ਵਿੱਚ ਤੁਹਾਨੂੰ ਲੈ ਚੱਲਦੇ ਹਾਂ। ਤੇ ਨਾਲ ਨਾਲ ਮੁਕੱਦਰ ਜੀ ਲਿਖ ਰਹੇ ਨੇ, ਕੋਈ ਸੁਨੇਹਾ ਆਇਆ, ਸ਼ੁਕਰੀਆ ਤੁਸੀਂ ਆਪਣੇ ਥੈਂਕ ਯੂ ਜੀ। ਹਾਂਜੀ ਆ ਗਰੁੱਪ ਦੇ ਵਿੱਚ ਪ੍ਰੋਗਰਾਮ ਕਹੀ ਆ ਉਹਨਾਂ ਨੇ ਪਾਉਣ ਦੀ, ਹਾਂਜੀ ਉਹਦੇ ਵਿੱਚ ਵੀ ਪਾ ਦਈਦਾ ਜਿੰਨੇ ਕੁ ਗਰੁੱਪ ਮੇਰੇ ਕੋਲ ਹੈਗੇ ਆ, ਮੈਂ ਕੋਸ਼ਿਸ਼ ਹੁੰਦੀ ਹੈ ਦੁਆਬਾ ਰੇਡੀਓ ਦਾ ਤਾਂ ਆਪਣਾ ਹੈ ਹੀ ਹੈ, ਤੇ ਨਾਲ ਉਹਦੇ ਵਿੱਚ ਵੀ ਪਾ ਲਈਦਾ ਜਿੰਨੇ ਹੋਰ ਵੀ ਗਰੁੱਪਾਂ ਦੇ ਵਿੱਚ ਮੈਂ ਵੀ ਸ਼ਾਮਲ ਹਾਂ ਜਾਂ ਹੋਰ ਦੋਸਤਾਂ ਮਿੱਤਰਾਂ ਦੇ ਜਿਹੜੇ ਗਰੁੱਪ ਨੇ, ਕੋਸ਼ਿਸ਼ ਹੁੰਦੀ ਉਹਨਾਂ ਚ ਵੀ ਸਾਂਝ ਪਾ ਲਈਏ ਤਾਂ ਕਿ ਵੱਧ ਤੋਂ ਵੱਧ ਪ੍ਰੋਗਰਾਮ ਤੁਹਾਡੇ ਸਹਿਯੋਗ ਦੇ ਨਾਲ ਇੱਕ ਦੂਸਰੇ ਤੱਕ ਪਹੁੰਚ ਸਕੇ। ਸ਼ੁਕਰੀਆ ਮੁਕੱਦਰ ਜੀ। ਤੇ ਅੱਜ ਦੇ ਵਿਚਾਰ ਦੀ ਗੱਲ ਕਰਨ ਲੱਗਿਆ ਸੀ ਜਿਸ ਦੇ ਵਿੱਚ 21 ਸਤੰਬਰ 1845 ਦੇ ਵਿੱਚ ਤੁਹਾਨੂੰ ਲੈ ਚੱਲਦਾ ਹੈ, ਮਹਾਰਾਣੀ ਜਿੰਦਾ ਦੇ ਭਰਾ ਜਵਾਹਰ ਸਿੰਘ ਦਾ ਜਿਹੜਾ ਸਿੱਖ ਫੌਜਾਂ ਦੇ ਵੱਲੋਂ ਕਤਲ ਕੀਤਾ ਗਿਆ ਸੀ, ਜਿਵੇਂ ਕਿ ਕਿਤਾਬ ਪੰਜਾਬ ਦਾ ਆਪਾਂ ਜ਼ਿਕਰ ਕਰ ਰਹੇ ਹਾਂ, ਰਾਜਮੋਹਨ ਗਾਂਧੀ ਉਹਨਾਂ ਦੀ ਲਿਖੀ ਹੋਈ ਕਿਤਾਬ ਹੈ, ਪੰਜਾਬੀ ਦੇ ਵਿੱਚ ਪ੍ਰੋਫੈਸਰ ਹਰਪਾਲ ਸਿੰਘ ਪੰਨੂ ਜੀ ਦਾ ਅਨੁਵਾਦ ਹੈ, ਤੇ ਮੇਰੇ ਤਰਫੋਂ ਭੁਪਿੰਦਰ ਭਾਰਜ ਵੱਲੋਂ ਤੁਹਾਡੇ ਨਾਲ ਸਾਂਝ ਪਾਈ ਜਾ ਰਹੀ ਹੈ ਹਰ ਇੱਕ ਅੱਖਰ ਦੀ ਉਸ ਕਿਤਾਬ ਦੇ ਵਿੱਚੋਂ। ਬੜਾ ਹੀ ਤੁਹਾਡਾ ਨਿੱਘ ਉਹਦੇ ਵਿੱਚੋਂ ਵੀ ਮਿਲ ਰਿਹਾ, ਦੋਸਤ ਸੁਣਦੇ ਨੇ ਇਤਿਹਾਸ ਜਾਂ ਹੋਰ ਸਾਰੀਆਂ ਚੀਜ਼ਾਂ, ਉਹਦਾ ਵੀ ਸ਼ੁਕਰੀਆ ਧੰਨਵਾਦ ਹੈ। ਆਪਣੇ ਪੰਜਾਬ ਦੇ ਬਾਰੇ ਵੀ ਜਾਣਨਾ ਚਾਹੁੰਦੇ ਨੇ, ਉਹਦੇ ਵਿੱਚ ਵੀ ਇਹਨਾਂ ਅੱਜ ਪਿਛਲੇ ਦਿਨਾਂ ਦੇ ਵਿੱਚ ਆਪਾਂ ਫਰਾਈਡੇ ਨੂੰ ਇਹ ਚੈਪਟਰ ਸਾਂਝਾ ਕਰਕੇ ਹਟੇ ਹਾਂ, ਕਿਵੇਂ ਸਾਰਾ ਕੁਝ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਦੇ ਵਿੱਚ, ਮਹਾਰਾਣੀ ਜਿੰਦਾ ਜਦੋਂ ਮਹਾਰਾਜਾ ਰਣਜੀਤ ਸਿੰਘ ਜਿਹੜਾ ਇਸ ਦੁਨੀਆ ਤੋਂ ਅਲਵਿਦਾ ਹੋ ਜਾਂਦਾ ਹੈ ਕਹਿ ਜਾਂਦਾ ਹੈ, ਤੇ ਉਸ ਤੋਂ ਬਾਅਦ ਮਹਾਰਾਣੀ ਜਿੰਦ ਕੌਰ ਜਿਹੜੀ ਹੈ ਉਹਨੇ ਕਿੱਦਾਂ ਆਪਣਾ ਸਾਰਾ ਜ਼ੋਰ ਅਜਮਾਇਸ਼ ਦੇ ਨਾਲ, ਪੰਚ ਜਿਹੜਾ ਨੇ ਉਹਨਾਂ ਨੇ ਵੀ ਕੋਈ ਕਸਰ ਨਹੀਂ ਛੱਡੀ ਸੀ, ਪਰਨਾਲਾ ਉੱਥੇ ਦਾ ਉੱਥੇ ਰਿਹਾ, ਪਰ ਆਪਸ ਦੇ ਵਿੱਚ ਭਰਾ ਮਾਰੂ ਜੰਗ ਜਾਂ ਹੋਰ ਸਾਰਾ ਸਿਲਸਿਲਾ ਚੱਲ ਪਿਆ, ਤੇ ਉਸ ਸਮਿਆਂ ਦੇ ਵਿੱਚ ਹੀ ਮਹਾਰਾਣੀ ਜਿੰਦਾ ਦੇ ਭਰਾ ਜਿਹੜੇ ਸਨ ਜਵਾਹਰ ਸਿੰਘ ਦਾ ਸਿੱਖ ਫੌਜਾਂ ਦੇ ਵੱਲੋਂ ਹੀ ਕਤਲ ਕਰ ਦਿੱਤਾ ਗਿਆ ਸੀ। 1857 ਦੇ ਵਿੱਚ ਮੁਗਲ ਬਾਦਸ਼ਾਹ ਜਿਹੜੇ ਬਾਦਸ਼ਾਹ ਸ਼ਾਹ ਦੂਸਰੇ ਦੀ ਗ੍ਰਿਫਤਾਰੀ ਉਪਰੰਤ ਜਿਹੜਾ ਸੀ ਗਦਰ ਖਤਮ ਹੋਇਆ ਤੇ ਦੇਸ਼ ਉੱਪਰ ਅੰਗਰੇਜ਼ਾਂ ਦਾ ਜਿਹੜਾ ਕਬਜ਼ਾ ਹੋਣ ਲੱਗ ਗਿਆ। 1949 ਦੇ ਵਿੱਚ ਮਨੀਪੁਰ ਰਿਆਸਤ ਭਾਰਤ ਦੇ ਵਿੱਚ ਸ਼ਾਮਲ ਹੋਈ, ਪਰ ਮਨੀਪੁਰ ਦੇ ਹਾਲਾਤ ਜਿਹੜੇ ਨੇ ਅੱਜ ਵੀ ਜਿਹੜੇ ਬਦਤਰ ਨੇ। 1978 ਦੇ ਵਿੱਚ ਦੋ ਰੂਸੀਆਂ ਨੇ 96 ਦਿਨ ਪੁਲਾੜ ਦੇ ਵਿੱਚ ਰਹਿ ਕੇ ਰਿਕਾਰਡ ਬਣਾ ਛੱਡਿਆ। 1995 ਦੇ ਵਿੱਚ ਹੀ ਜਿਹੜਾ 1978 ਦੇ ਵਿੱਚ ਸੀ ਇਹ ਰੂਸੀਆਂ ਨੇ ਜਿਹੜਾ ਰਿਕਾਰਡ ਬਣਾਇਆ, ਤੇ 1995 ਦੇ ਵਿੱਚ ਦਿੱਲੀ ਦੇ ਵਿੱਚ ਗਣੇਸ਼ ਦੀਆਂ ਮੂਰਤੀਆਂ ਵੱਲੋਂ ਦੁੱਧ ਪੀਣ ਦੀ ਅਫਵਾਹ ਫੈਲੀ ਜੋ ਬਾਅਦ ਦੇ ਵਿੱਚ ਸਾਰੇ ਦੇਸ਼ ਦੇ ਵਿੱਚ ਫੈਲ ਗਈ, ਤੇ ਸਮਾਂ ਮਿਲਿਆ ਤੇ ਅੱਜ ਇੱਕ ਪੁਰਾਤਨ ਮੂਰਤੀ ਦੀ ਗੱਲ ਜ਼ਰੂਰ ਤੁਹਾਨੂੰ ਸੁਣਾਵਾਂਗਾ ਜੋ ਕਿ ਅਫਗਾਨਿਸਤਾਨ ਦੇ ਵਿੱਚੋਂ ਪ੍ਰਾਪਤ ਹੋਈ। ਕਦੋਂ ਤੇ ਕਿਵੇਂ ਅਫਗਾਨਿਸਤਾਨ ਦੇ ਵਿੱਚ ਮਿਲੀ ਸੀ ਗਣਪਤੀ ਦੀ ਜਿਹੜੀ ਹੈ ਪ੍ਰਾਚੀਨ ਮੂਰਤੀ, ਕਾਬੁਲ ਦੇ ਗਣਪਤੀ ਦੇ ਨਾਲ ਅੱਗੇ ਕੀ ਕੁਝ ਵਾਪਰਦਾ ਹੈ ਉਹਦਾ ਬਾਤ ਪਾਉਣ ਦੀ ਜਿਹੜੀ ਅੱਗੇ ਜਾ ਕੇ ਕੋਸ਼ਿਸ਼ ਕਰਾਂਗੇ ਆਖਰ ਦੇ ਵਿੱਚ। ਤੇ ਇਸੇ ਤਰ੍ਹਾਂ ਹੀ 1964 ਦੇ ਵਿੱਚ ਮਾਲਟਾ ਕਾਂਡ ਹੋਇਆ, ਕਿਹਨੂੰ ਯਾਦ ਨਹੀਂ ਹੈ। 1981 ਦੇ ਵਿੱਚ ਬਲਿਜ਼ ਤੇ 1991 ਨੂੰ ਅਰਮੀਨੀਆ ਦੇਸ਼ ਜਿਹੜੇ ਆਜ਼ਾਦ ਹੋਏ, ਪਰ ਇਹ ਜਿਹੜੇ ਨੇ ਮਾਲਟਾ ਜਿਹੜਾ ਸੀ 1964 ਦੇ ਵਿੱਚ ਆਜ਼ਾਦ ਹੋਇਆ, ਤੇ 1981 ਦੇ ਵਿੱਚ ਬਲਿਜ਼ ਤੇ 1991 ਦੇ ਵਿੱਚ ਅਰਮੀਨੀਆ ਜਿਹੜਾ ਉਹ ਦੇਸ਼ ਜਿਹੜੇ ਆਜ਼ਾਦ ਹੋਏ ਯੂਰਪੀਅਨ ਮੁਲਕ ਨੇ। 2012 ਦੇ ਵਿੱਚ ਆਈਸਲੈਂਡ ਪੁਸ਼ਲ ਤਾਰਾ ਦੀ ਜਿਹੜੀ ਖੋਜ ਦੋ ਰੂਸੀ ਵਿਗਿਆਨੀਆਂ ਤੇ ਵਿਤਾਲੀ ਨਵੇਸਕੀ ਤੇ ਅਰਤਿਊਮ ਨੋ ਵਿੱਚ ਨਾਕ ਨੇ ਜਿਹੜੀ ਕੀਤੀ ਸੀ। ਤੇ ਦੋਸਤੋ ਅੱਜ ਜਿਹੜਾ ਵੈਸੇ ਅਲਜ਼ਾਈਮਰ ਡੇ ਵੀ ਮਨਾਇਆ ਜਾਂਦਾ ਹੈ ਵਰਲਡ ਵਾਈਡ ਦੇ ਵਿੱਚ, ਜਾਣੀ ਕਿ ਜਿਹਨੂੰ ਆਪਾਂ ਕਹਿ ਦਿੰਦੇ ਸਾਨੂੰ ਭੁੱਲਣ ਦੀ ਆਦਤ ਹੈ, ਜਿਵੇਂ ਮੈਨੂੰ ਬਹੁਤ ਹੈ ਨਾਮ ਨਹੀਂ ਯਾਦ ਰੱਖ ਹੁੰਦੇ, ਹੋਰ ਸਾਰਾ ਸਿਲਸਿਲਾ ਹੈ, ਪਰ ਇਹ ਜਿਹੜੀ ਹੈ ਬੜੀ ਹੀ ਕਹਿ ਸਕਦੇ ਹਾਂ ਭਿਆਨਕ ਵੀ ਕਹਿ ਲਓ, ਤੇ ਉਮਰ ਦੇ ਤਕਾਜ਼ੇ ਦੇ ਨਾਲ ਜਿਹੜੀ ਹੈ ਇਹ ਬਿਮਾਰੀ ਆ ਜਾਂਦੀ ਹੈ। ਖਾਸ ਕਰ ਫਿਨਲੈਂਡ ਦੇ ਵਿੱਚ ਪਿਛਲੇ ਸਮਿਆਂ ਦੇ ਵਿੱਚ ਖੋਜਾਂ ਹੋਈਆਂ ਨੇ, ਪਹਿਲੇ ਸਮਿਆਂ ਦੇ ਵਿੱਚ ਜਿਵੇਂ ਕਿ ਆਪਣੇ ਇਨਸਾਨ ਦੇ ਕੰਨ ਦਾ ਰੂਪ ਹੈ ਇੱਦਾਂ ਦੀ ਇੱਕ ਮਸ਼ਰੂਮ ਇੱਥੇ ਹੁੰਦੀ ਹੈ, ਉਹ ਵੈਸੇ ਹੁੰਦੀ ਪੋਇਜ਼ਨ ਹੈ, ਬਹੁਤ ਜਿਹੜੇ ਮਾਹਰ ਲੋਕ ਨੇ ਜਾਂ ਇਸ ਖਿੱਤੇ ਦੇ ਲੋਕ ਨੇ ਉਹਨਾਂ ਨੂੰ ਪਤਾ ਉਹਨੂੰ ਕਿੱਦਾਂ ਪ੍ਰੋਸੈਸ ਕਰਨਾ ਹੈ, ਦੋ ਤਿੰਨ ਵਾਰੀ ਉਹਨੂੰ ਚੰਗੀ ਤਰ੍ਹਾਂ ਧੋਣਾ ਹੈ, ਫਿਰ ਉਹਨੂੰ ਉਬਾਲਣਾ ਹੈ, ਫਿਰ ਉਹਨੂੰ ਫਿਰ ਜਾ ਕੇ ਉਹਨੂੰ ਜਿਹੜਾ ਪ੍ਰੋਸੈਸ ਕੀਤਾ ਜਾਂਦਾ ਖਾਣ ਦੇ ਲਈ। ਤੇ ਪਿਛਲੇ ਸਮਿਆਂ ਦੇ ਵਿੱਚ ਸਟੱਡੀ ਆਈ ਕਿ ਅਲਜ਼ਾਈਮਰ ਜਿਹੜਾ ਉਹਨਾਂ ਦੇ ਲਈ ਜਿਹੜਾ ਇਹ ਮਸ਼ਰੂਮ ਹੈਗੀ ਉਹਨੂੰ ਕੋਰਵਾ ਸੇਨੀ ਕਹਿੰਦੇ, ਇੱਥੇ ਸਾਡੇ ਮਸ਼ਰੂਮ ਕੰਨ ਦੇ ਰੂਪ ਵਰਗੀ ਹੁੰਦੀ ਹੈ, ਤੇ ਉਹਨੂੰ ਖਾਣਾ ਚੰਗਾ ਨਹੀਂ ਹੈ, ਉਹ ਜਿਹੜੀ ਹੈ ਬੈਨ ਕੀਤੀ ਇਹਨਾਂ ਮੁਲਕਾਂ ਦੇ ਵਿੱਚ, ਕਿਉਂਕਿ ਬਹੁਤ ਸਾਰੇ ਜਿਹੜੇ ਪੁਰਾਣੇ ਲੋਕ ਨੇ ਜਿਨ੍ਹਾਂ ਨੂੰ ਪਤਾ ਇਹਦੇ ਬਾਰੇ ਜਾਂ ਜ਼ਿਆਦਾਤਰ ਉਹਨੂੰ ਟ੍ਰੀਟਮੈਂਟ ਕਰਕੇ ਆਪ ਖਾਂਦੇ ਨੇ, ਤਾਂ ਉਹਨਾਂ ਨੂੰ ਇਹਨਾਂ ਨੂੰ ਇਸ ਚੀਜ਼ ਤੋਂ ਪਰਹੇਜ਼ ਕਰਨ ਦੀ ਗੱਲ ਕਹੀ ਹੈ ਫਿਨਲੈਂਡ ਦੇ ਵਿੱਚ, ਕਿਉਂਕਿ ਅਲਜ਼ਾਈਮਰ ਜਿਹੜਾ ਉਹਦੇ ਨਾਲ ਹੋਰ ਵਾਧਾ ਹੁੰਦਾ ਹੈ, ਰੁਕਦਾ ਨਹੀਂ ਹੈ। ਅਲਜ਼ਾਈਮਰ ਰੋਗ ਦੀ ਗੱਲ ਕਰੀਏ ਤੇ 1906 ਦੇ ਵਿੱਚ ਇਸ ਬਿਮਾਰੀ ਦਾ ਪਤਾ ਲੱਗਦਾ ਹੈ, ਪਹਿਲੀ ਵਾਰ ਜਰਮਨੀ ਦੇ ਨਿਊਰੋਲੋਜਿਸਟ ਜਿਹੜੇ ਨੇ ਐਲੀਓਇਸ ਅਲਜ਼ਾਈਮਰ ਨੇ ਜਿਹੜਾ ਸੀ ਇਹਦੇ ਬਾਰੇ ਪਤਾ ਲਾਇਆ ਸੀ, ਇਸ ਦੇ ਨਾਂ ਦੇ ਉੱਤੇ ਹੀ ਬਿਮਾਰੀ ਦਾ ਨਾਂ ਪੈ ਗਿਆ। ਇਹ ਜ਼ਿਆਦਾ ਜਿਹੜਾ ਬਜ਼ੁਰਗਾਂ ਦੇ ਵਿੱਚ ਭੁੱਲਣ ਦੀ ਬਿਮਾਰੀ ਡਿਮੈਂਸ਼ੀਆ ਕਹਿ ਲਓ ਜਾਂ ਜੋ ਦਿਮਾਗ ਦੇ ਨਾਲ ਜੁੜੀਆਂ ਹੁੰਦੀਆਂ ਨੇ, ਇਸਦਾ ਰੋਗੀ ਹਰ ਚੀਜ਼ ਭੁੱਲਣ ਲੱਗ ਪੈਂਦਾ ਹੈ। ਆਪਣਾ ਨਾਂ, ਘਰ, ਜ਼ਿੰਦਗੀ ਦੇ ਬਾਰੇ ਜੋ ਕੁਝ ਵੀ ਉਹਨੇ ਬਤਾਈ ਹੈ, ਉਹਦੀਆਂ ਘਟਨਾਵਾਂ, ਤੇ ਜੇਕਰ ਘਰੋਂ ਦੂਰ ਕਿਤੇ ਚਲਿਆ ਜਾਵੇ ਤਾਂ ਸਦਾ ਦੇ ਲਈ ਗੁੰਮ ਵੀ ਹੋ ਸਕਦਾ ਹੈ। ਬਿਮਾਰੀ ਹੋਣ ਦੇ ਉੱਤੇ 9 ਸਾਲ ਦੇ ਅੰਦਰ ਅੰਦਰ ਮੌਤ ਹੋ ਸਕਦੀ ਹੈ। ਸੰਸਾਰ ਦੇ ਵਿੱਚ 70% ਕੇਸਾਂ 'ਚ ਬਜ਼ੁਰਗ ਅਲਜ਼ਾਈਮਰ ਦਾ ਜਿਹੜਾ ਸ਼ਿਕਾਰ ਹੁੰਦੇ ਹੈ, ਤੇ 2015 ਦੇ ਵਿੱਚ ਭਾਰਤ ਦੇ ਵਿੱਚ ਇਕੱਲੇ 40 ਲੱਖ ਤੇ ਦੁਨੀਆਂ ਦੇ ਵਿੱਚ 4.6 ਕਰੋੜ ਮਰੀਜ਼ ਜਿਹੜੇ ਨੇ ਉਹ ਰਿਪੋਰਟ ਕੀਤੇ ਗਏ ਸੀ। ਦਿਮਾਗ ਦੀ ਯਾਦਦਾਸ਼ਤ ਦੇ ਨਾਲ ਜੁੜੀਆਂ ਜਿਹੜੀਆਂ ਨੇ ਤੰਤਰਕਾਵਾਂ ਕੰਮ ਕਰਨੋਂ ਜਿਹੜੀਆਂ ਹੌਲੀ ਹੌਲੀ ਹਟ ਜਾਂਦੀਆਂ ਨੇ, ਤੇ ਜ਼ਿਆਦਾਤਰ ਇਹ ਜਿਹੜਾ ਪਿਤਾ ਪੁਰਖੀ ਜਾਣੀ ਕਿ ਸਾਡੇ ਡੀ ਐਨ ਏ ਦੇ ਨਾਲ ਵੀ ਜਿਹੜਾ ਸੰਬੰਧਿਤ ਹੁੰਦੀ ਹੈ ਕਿ ਤੁਹਾਡੇ ਬਜ਼ੁਰਗ ਕਿਹੋ ਜਿਹੇ ਸਨ, ਉਹਨਾਂ ਦੇ ਨਾਲ ਜਮਾਂਦਰੂ ਰੋਗ ਵੀ ਹੋ ਸਕਦੇ ਨੇ। ਤੇ ਤਾਜ਼ਾ ਘਟਨਾਵਾਂ ਭੁੱਲਣਾ, ਜਿਵੇਂ ਕਿ ਹੁਣੇ ਵਾਪਰਿਆ ਕੁਝ ਨਾ ਕੁਝ ਤੇ ਸਾਨੂੰ ਨਾਲ ਦੀ ਨਾਲ ਉਹ ਭੁੱਲ ਗਿਆ, ਉਹਨੂੰ ਅਸੀਂ ਰਿਕਾਰਡ ਦੇ ਉੱਤੇ ਹੀ ਨਹੀਂ ਲੈ ਸਕੇ, ਸਾਡੇ ਬ੍ਰੇਨ ਨੇ ਉਹਨੂੰ ਨੋਟਿਸ ਨਹੀਂ ਕੀਤਾ, ਇਹਦੇ ਲੱਛਣ ਨੇ। ਤੇ ਬੋਲਣ ਦੇ ਵਿੱਚ ਸਮੱਸਿਆ ਆਉਣੀ, ਸੁਭਾਅ ਦੇ ਵਿੱਚ ਤਬਦੀਲੀ ਆਉਣੀ, ਜੀਵਨ ਦੀ ਪ੍ਰੇਰਣਾ ਸ਼ਕਤੀ ਦੇ ਵਿੱਚ ਕਮੀ ਤੇ ਆਪਣੀ ਦੇਖਭਾਲ ਕਰਨ ਦੇ ਵਿੱਚ ਪਰੇਸ਼ਾਨੀ ਹੁੰਦੀ ਹੈ। ਇਸਦਾ ਕੋਈ ਇਲਾਜ ਨਹੀਂ ਅਜੇ ਤੱਕ। ਅਜਿਹੇ ਮਰੀਜ਼ਾਂ ਨੂੰ ਦੇਖਭਾਲ ਹੀ ਲੰਮਾ ਜਿਹੜਾ ਜੀਵਨ ਦੇ ਸਕਦੀ ਹੈ, ਤੇ ਦਿਨ ਕਿਸੇ ਦੇ ਉੱਤੇ ਵੀ ਨਾ ਆ ਸਕੇ। ਇਸ ਦੇ ਲਈ ਭਾਈ ਆਪਣਾ ਆਪਣਾ ਤੇ ਪਰਿਵਾਰਾਂ ਦਾ ਧਿਆਨ ਰੱਖੋ। ਇੱਕ ਗੱਲ ਛੋਟੀ ਜਿਹੀ ਹੋਰ ਕਰਦੇ ਹਾਂ, ਖਾਣ ਪੀਣ ਦੇ ਉੱਤੇ ਮਸ਼ਰੂਮ ਤੋਂ ਗੱਲ ਚੇਤੇ ਆ ਗਈ ਹੈ। ਭੋਜਨ ਲੱਭਣ ਦਾ ਵਿਲੱਖਣ ਤਰੀਕਾ ਜਿਹੜਾ ਹੈ, ਅੰਬਰੇਲਾ ਬਰਡ, ਇੱਕ ਪੰਛੀ ਦਾ ਜ਼ਿਕਰ ਕਰਦੇ ਹਾਂ। ਅੰਬਰੇਲਾ ਬਰਡ ਜਿਹੜਾ ਉਹ ਵਜੋਂ ਜਾਣਿਆ ਜਾਂਦਾ ਹੈ, ਭੋਜਨ ਲੱਭਣ ਦਾ ਜਿਹੜਾ ਵਿਲੱਖਣ ਉਹਦਾ ਤਰੀਕਾ ਹੈ, ਕਾਲੇ ਬਗਲੇ ਦਾ ਜਿਹੜਾ ਇੱਕ ਭੋਜਨ ਵਾਂਗੂ ਹੁੰਦਾ ਹੈ। ਪ੍ਰਾਪਤ ਕਰਨ ਦਾ ਤਰੀਕਾ ਬਹੁਤ ਹੀ ਉਹਦਾ ਵਿਲੱਖਣ ਹੈ, ਕਾਲਾ ਬਗਲਾ ਜਿੱਦਾਂ ਉਹਦੇ ਰੂਪ ਦੇ ਉਹਦੇ ਵਰਗਾ ਹੀ ਹੁੰਦਾ ਹੈ। ਇਹ ਛੱਪੜ ਦੇ ਹੇਠਲੇ ਪਾਣੀ ਦੇ ਵਿੱਚ ਬੈਠ ਕੇ ਆਪਣੇ ਖੰਭਾਂ ਦੇ ਨਾਲ ਛਤਰੀ ਬਣਾ ਲੈਂਦਾ ਹੈ, ਤੇ ਇਸ ਦੇ 2 ਫਾਇਦੇ ਨੇ। ਬਗਲੇ ਦੀ ਮੂਰਤ ਪਾਣੀ ਦੇ ਵਿੱਚ ਨਹੀਂ ਦਿਸਦੀ ਹੈ, ਤੇ ਖੰਭਾਂ ਦੀ ਜਿਹੜੀ ਹੈ ਛਤਰ ਛਾਇਆ ਹੇਠ ਸੂਰਜ ਦੀ ਤਪਸ਼ ਤੋਂ ਜਿਹੜਾ ਉਹ ਪ੍ਰਭਾਵਿਤ ਜਿਹੜਾ ਨਹੀਂ ਹੁੰਦਾ, ਤੇ ਘੱਟ ਉਹਦੇ ਉੱਤੇ ਅਸਰ ਹੁੰਦਾ ਹੈ ਕਿਰਨਾਂ ਦਾ। ਮੱਛੀਆਂ ਜਿਹੜੀਆਂ ਨੇ ਛਾਂ ਦੇ ਵਿੱਚ ਕਰਕੇ ਜਿਹੜੀਆਂ ਨੇ, ਕਿਉਂਕਿ ਪਾਣੀ ਗਰਮ ਹੋ ਜਾਂਦਾ ਹੀਟ ਦੇ ਨਾਲ, ਤੇ ਉਹਨਾਂ ਦੀ ਵੀ ਕੋਸ਼ਿਸ਼ ਹੁੰਦੀ ਹੈ ਜਿੱਥੇ ਠੰਡਾ ਪਾਣੀ ਹੈ ਉੱਧਰ ਨੂੰ ਜਾਈਏ, ਤੇ ਉਹ ਛਾਂ ਦੇਖਦੀਆਂ ਨੇ, ਤੇ ਇਸ ਦੇ ਵਿੱਚ ਫਿਰ ਉਹ ਦੁਬੋਚੀਆਂ ਜਾਂਦੀਆਂ ਨੇ ਜਿਹੜੀਆਂ ਨੇ, ਤੇ ਛਤਰੀ ਹੇਠ ਜਿਹੜਾ ਇਕੱਠੀਆਂ ਹੋਣ ਲੱਗ ਪੈਂਦੀਆਂ ਨੇ ਬਗਲਾ ਜਦੋਂ ਬਣਾਉਂਦਾ ਆਪਣੀ ਛਤਰੀ ਬਣਾਉਂਦਾ ਹੈ, ਤੇ ਅਗਲੇ ਦਾ ਪ੍ਰਤੀਬਿੰਬ ਜਿਹੜਾ ਪਾਣੀ ਦੇ ਵਿੱਚ ਨਹੀਂ ਦਿਸਦਾ ਹੈ ਉਹਦਾ, ਆਪਣਾ ਕਿ ਜਿਹੜਾ ਪਰਛਾਵਾਂ ਕਹਿ ਲਓ ਨਹੀਂ ਦਿਖਦਾ ਉਹਦਾ ਕਿ ਉਹ ਉੱਤੇ ਬੈਠਾ ਹੋਇਆ, ਜਿਸ ਕਰਕੇ ਉਹ ਬਿਨਾਂ ਸ਼ੱਕ ਉੱਥੇ ਹੀ ਜਿਹੜਾ ਰਹਿੰਦੀਆਂ ਨੇ। ਤੇ ਹੁਣ ਜਿਹੜਾ ਇਹ ਬਗਲਾ ਹੈ ਖੰਭਾਂ ਹੇਠ ਇਕੱਠੀਆਂ ਹੋਈਆਂ ਇਹਨਾਂ ਮੱਛੀਆਂ ਦੇ ਲਈ ਆਸਾਨੀ ਦੇ ਨਾਲ ਭੋਜਨ ਬਣਾ ਲੈਂਦਾ ਉਹਨਾਂ ਨੂੰ, ਤੇ ਕਾਲਾ ਬਗਲਾ ਆਮ ਤੌਰ ਦੇ ਉੱਤੇ ਪੂਰੇ ਅਫਰੀਕੀ ਨਿਵਾਸ ਸਥਾਨਾਂ ਦੇ ਵਿੱਚ ਤਾਜ਼ੇ ਪਾਣੀ ਦੇ ਨੇੜੇ ਜਿਹੜਾ ਇਹ ਦੇਖਿਆ ਜਾਂਦਾ ਹੈ। ਲੋ ਦੋਸਤੋ, ਇਹ ਸੀ ਜੀ ਅੱਜ ਦੇ ਵਿਚਾਰ ਦੇ ਵਿੱਚ ਕੁਝ ਗੱਲਾਂ, ਤੇ ਦੇਸ਼ ਵਿਦੇਸ਼ ਦੀਆਂ ਖ਼ਬਰਾਂ ਦੇ ਨਾਲ ਸਾਂਝ ਪਾਉਂਦੇ ਹਾਂ ਤੁਹਾਡੇ ਨਾਲ, ਤੇ ਉਸ ਤੋਂ ਬਾਅਦ ਗੱਲਾਂ ਬਾਤਾਂ ਦਾ ਸਿਲਸਿਲਾ ਵੀ ਨਾਲ ਚਲਾਉਂਦੇ ਹਾਂ। ਬਹੁਤ ਬਹੁਤ ਸ਼ੁਕਰੀਆ ਸਾਰੇ ਦੋਸਤ ਜੁੜੇ ਹੋਏ ਨੇ, ਹਰਵਿੰਦਰ ਜੋਲ ਭੈਣ ਜੀ, ਦਵਿੰਦਰ ਭਾਰਤ ਜੀ, ਸਤਨਾਮ ਸਿੰਘ ਜਾਣੀਆਂ ਚੱਲ ਬਾਈ ਜੀ, ਤੇ ਰਾਜਨ ਸੈਣੀ ਸਾਹਿਬ ਸਤਿ ਸ਼੍ਰੀ ਅਕਾਲ ਭੇਜਦੇ ਨੇ, ਸਿਕੰਦਰ ਸਿੰਘ ਔਜਲਾ ਸਾਹਿਬ, ਮੁਕੱਦਰ ਜੀ, ਬਹੁਤ ਬਹੁਤ ਸ਼ੁਕਰੀਆ ਸਾਰੇ ਦੋਸਤਾਂ ਦਾ, ਨਿੱਘਾ ਸਵਾਗਤ ਹੈ ਜੀ। ਤੇ ਲੋ ਫਿਰ ਖ਼ਬਰਾਂ ਦੀ ਸ਼ੁਰੂਆਤ ਕਰਦੇ ਹਾਂ, ਅੱਜ ਦੀਆਂ ਤਾਜ਼ੀਆਂ ਤਰਾਹਰ ਤਵੇ ਤੋਂ ਲਾਹੀਆਂ ਖ਼ਬਰਾਂ ਕੀ ਕਹਿੰਦੀਆਂ ਨੇ, ਤੇ ਉਸ ਤੋਂ ਬਾਅਦ ਫਿਰ ਆਪਾਂ ਵਿਦੇਸ਼ੀ ਖ਼ਬਰਾਂ ਦੇ ਵੱਲ ਨੂੰ ਵੀ ਜਾਵਾਂਗੇ ਤੇ ਗੱਲਾਂ ਬਾਤਾਂ ਵੀ ਨਾਲ ਨਾਲ ਸੁਣਾਵਾਂਗੇ। ਪਰ ਉਸ ਤੋਂ ਪਹਿਲਾਂ ਪੰਜਾਬ ਦੀਆਂ ਖ਼ਬਰਾਂ ਦੇ ਨਾਲ ਸ਼ੁਰੂਆਤ ਕਰਦੇ ਹਾਂ, ਕੀ ਕੁਝ ਜਿਹੜਾ ਵਾਪਰਿਆ ਤੇ ਕੀ ਕੁਝ ਜਿਹੜਾ ਉੱਥੇ ਹੋ ਰਿਹਾ। ਸਟੂਡੀਓ ਦਾ ਨੰਬਰ ਦੋਸਤੋ +358 44 976 1962 ਹੈ, ਤੇ ਲਾਈਨਾਂ ਤੁਹਾਡੇ ਲਈ ਖੁੱਲੀਆਂ ਰਹਿਣਗੀਆਂ 15-20 ਮਿੰਟ ਤੱਕ। ਤੇ ਲਓ ਫਿਰ ਕਰਦੇ ਹਾਂ ਸ਼ੁਰੂਆਤ ਅੱਜ ਦੀਆਂ ਖ਼ਬਰਾਂ ਦੇ ਨਾਲ ਸੰਖੇਪ ਦੇ ਵਿੱਚ। ਪਹਿਲਾਂ ਸਭ ਤੋਂ ਪਹਿਲਾਂ ਲੈਂਦੇ ਹਾਂ ਗੱਲਾਂ ਬਾਤਾਂ ਕਿ ਪੰਜਾਬ ਦੀ ਸਿਆਸਤ ਦੇ ਵਿੱਚ ਇੱਕ ਹੋਰ ਵੱਡਾ ਮੋੜ ਆ ਰਿਹਾ ਹੈ। ਗਿਆਨੀ ਹਰਪ੍ਰੀਤ ਸਿੰਘ ਉਹਨਾਂ ਦੀ ਪ੍ਰੈਸ ਕਾਨਫਰੰਸ ਅੱਜ, ਬਲਤੇਜ ਪੰਨੂ ਹੋਣਾ ਦੇ ਅਕਾਲੀ ਦਲ ਉੱਤੇ ਜਿਹੜੇ ਤਿੱਖੇ ਨਿਸ਼ਾਨੇ, ਤੇ ਐਸ ਜੀ ਪੀ ਸੀ ਦਾ ਘਰਾ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਨਾਲ ਜੁੜੇ ਤਾਜ਼ਾ ਫੈਸਲੇ ਜੋ ਆਏ ਨੇ, ਤੇ ਅਮਰਜੀਤ ਸਿੰਘ ਚਾਵਲਾ ਨਾਲ ਜਿਹੜਾ ਸੰਬੰਧਿਤ ਵਿਵਾਦ ਹੈ ਉਹ ਵੱਧਦਾ ਜਾ ਰਿਹਾ ਨਾ ਕਿ ਘਟਦਾ, ਤੇ ਨਸ਼ਾ ਮੁਕਤ ਪੰਜਾਬ ਯਾਤਰਾ ਬੀਜੇਪੀ ਜਿਹੜੀ ਹੈ ਪੂਰੀ ਜਿਹੜੀ ਹੈ ਥਾਪੀਆਂ ਮਾਰ ਰਹੀ ਹੈ ਪੱਟਾਂ ਦੇ ਉੱਤੇ, ਤੇ ਇਹਨਾਂ ਸਾਰੇ ਮੁੱਦਿਆਂ ਦੇ ਵਿਚਕਾਰ ਪੰਜਾਬ ਦੀ ਸਿਆਸਤ ਤੇ ਪੰਥਕ ਮਾਮਲਿਆਂ ਦੀ ਦਿਸ਼ਾ ਕਿੱਧਰ ਨੂੰ ਜਾ ਰਹੀ ਹੈ, ਨਾਲ ਹੀ ਜਮੁਨਾ ਦੇ ਪਾਣੀਆਂ ਤੇ ਨੂੰ ਲੈ ਕੇ ਤੇ ਹੋਰ ਬਹੁਤ ਸਾਰੇ ਜਿਹੜੇ ਨੇ ਕਿਸ਼ਾਊ ਪ੍ਰੋਜੈਕਟ ਨੂੰ ਲੈ ਕੇ ਪੰਜਾਬ ਦੀ ਸੁਪਰੀਮ ਕੋਰਟ ਜਾਣ ਦੀ ਤਿਆਰੀ ਹੋ ਗਈ ਹੈ। DIG ਭੁੱਲਰ ਮਾਮਲੇ ਦੇ ਵਿਚ ਪਿਛਲੇ ਸਮਿਆਂ ਤੋਂ ਵਿਵਾਦ ਚੱਲ ਰਿਹਾ। CBI ਦੀ ਅਗਲੀ ਕਾਰਵਾਈ ਤੇ ਜੱਜਾਂ ਦੀ ਨਿਯੁਕਤੀ ਨੂੰ ਲੈ ਕੇ ਬਹੁਤ ਵੱਡੇ ਸਵਾਲ ਉੱਠ ਰਹੇ ਨੇ ਤੇ ਚਰਚਾਵਾਂ ਜਿਹੜੀਆਂ ਨੇ ਕੇਂਦਰ ਦੇ ਵਿਚ ਜਾ ਰਹੀਆਂ ਨੇ। ਦੂਜੇ ਪਾਸੇ ਦੁਨੀਆਂ ਦੇ ਮੰਚ ਦੇ ਉੱਤੇ ਵੱਡੇ ਸਵਾਲ ਖੜੇ ਨੇ। ਰੂਸ ਦੀ ਸੰਸਦੀ ਚੋਣ ਜਿਸ ਦੇ ਵਿਚ ਆਪਣੇ ਆਪ ਨੂੰ ਬਹੁਮਤ ਦੇ ਕੇ ਪੁਤਿਨ ਫਿਰ ਜਿੱਤ ਗਿਆ ਤੇ ਮੈਕਰੋਨ ਕਾਰਨੀ ਮੁਲਾਕਾਤ ਹੋਈ ਹੈ ਜਿਹੜੀ ਉਹਦੇ ਉੱਤੇ ਟਰੰਪ ਜਿਹੜਾ ਬੁਖਲਾ ਰਿਹਾ। ਯੂਰਪੀਅਨ ਯੂਨੀਅਨ ਦੇ ਨਾਲ ਕੈਨੇਡਾ ਦੇ ਵੱਧਦੇ ਸੰਬੰਧ ਜਿਹੜੇ ਨੇ ਬਹੁਤ ਸਾਰੇ ਮੁਲਕਾਂ ਨੂੰ ਰਾਸ ਨਹੀਂ ਆ ਰਹੇ ਤੇ ਆਸਟ੍ਰੇਲੀਆ ਦੀ UN ਸਿਕਿਉਰਿਟੀ ਕੌਂਸਲ ਜਿਹੜੀ ਹੈ ਉਹਦੇ ਲਈ ਮੁਹਿੰਮ, ਕੈਨੇਡਾ ਦੇ ਗੁਰਦੁਆਰਿਆਂ ਦੇ ਨਾਲ ਜੁੜਿਆ ਕਰੋੜਾਂ ਡਾਲਰ ਦਾ ਕਾਨੂੰਨੀ ਵਿਵਾਦ ਤੇ ਸਭ ਤੋਂ ਵੱਡਾ ਸਵਾਲ ਕਿ ਆਰਟੀਫਿਸ਼ਲ ਇੰਟੈਲੀਜੈਂਸੀ ਜਿੱਥੇ ਅੱਜ ਆਪਾਂ ਖੜੇ ਹਾਂ ਸਿਰਫ ਤਕਨਾਲੋਜੀ ਦੀ ਕ੍ਰਾਂਤੀ ਹੈ ਜਾਂ ਫਿਰ ਮਨੁੱਖਤਾ ਦੇ ਲਈ ਇੱਕ ਵੱਡੀ ਚੁਣੌਤੀ ਵੀ ਬਣ ਰਹੀ ਹੈ। ਕਿਉਂਕਿ ਪੱਛਮੀ ਮੁਲਕਾਂ ਦੇ ਵਿਚ ਇਹਦੇ ਉੱਤੇ ਕਾਫੀ ਆਰਟੀਕਲ ਵੀਕਐਂਡ ਦੇ ਵਿਚ ਆਏ ਨੇ ਤੇ ਕਾਫੀ ਜਿਹੜਾ ਆਮ ਲੋਕਾਂ ਤੋਂ ਲੈ ਕੇ ਸੰਸਦਾਂ ਤੱਕ ਇਹ ਜਿਹੜਾ ਵਿਸ਼ਾ ਬਣਿਆ ਹੋਇਆ ਹੈ, ਆਪਣਾ ਚਰਚਾ ਦਾ ਵਿਸ਼ਾ ਬਣਿਆ ਹੋਇਆ। ਆਪਣੇ ਨਾਲ ਦੋਸਤ ਜੁੜ ਰਹੇ ਨੇ ਪਰ ਮੈਂ ਉਹਨਾਂ ਦੀ ਕੋਸ਼ਿਸ਼ ਕਰਦਾ, ਮੈਂ ਬਾਅਦ ਦੇ ਵਿਚ ਕਾਲ ਲਵਾਂਗਾ ਜੀ, ਮਾਫ਼ੀ ਚਾਹੁੰਦਾ। ਮੈਂ ਪਹਿਲਾਂ ਖ਼ਬਰਾਂ ਸਾਂਝੀਆਂ ਕਰ ਲਵਾਂ ਬਾਈ ਜੀ। ਆਪਣੇ ਸੁਖਵਿੰਦਰ ਸਿੰਘ ਸਰਪੰਚ ਜੀ ਜੁੜ ਰਹੇ ਨੇ, ਉਹਨਾਂ ਦੀ ਗੱਲ ਮੈਂ ਸੁਣਾਂਗਾ ਅੱਗੇ ਜਾ ਕੇ। ਤੇ ਪੰਜਾਬ ਦੀਆਂ ਖ਼ਬਰਾਂ ਦੇ ਨਾਲ ਸ਼ੁਰੂਆਤ ਕਰਦੇ ਹਾਂ। ਗਿਆਨੀ ਹਰਪ੍ਰੀਤ ਸਿੰਘ ਉਹਨਾਂ ਦੀ ਬਾਤ ਪਾਉਂਦੇ ਹਾਂ। ਗਿਆਨੀ ਹਰਪ੍ਰੀਤ ਸਿੰਘ ਉਹਨਾਂ ਦੀ ਪ੍ਰੈਸ ਕਾਨਫਰੰਸ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਭਾਈ ਅਮਰਜੀਤ ਸਿੰਘ ਚਾਵਲਾ ਦੇ ਮੁੱਦੇ ਦੇ ਉੱਤੇ ਇੱਕ ਅਹਿਮ ਪ੍ਰੈਸ ਕਾਨਫਰੰਸ ਕੀਤੀ ਗਈ ਜਿਸਦੇ ਵਿਚ ਉਨ੍ਹਾਂ ਨੇ ਆਪਣੀ ਕਿਰਦਾਰ ਕੁਸ਼ੀ ਕਰਨ ਦੇ ਦੋਸ਼ ਜਿਹੜੇ ਲਾਏ ਨੇ। ਦੂਸਰੇ ਪਾਸੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਫੈਸਲੇ ਦੀ ਚਰਚਾ ਹੋਣ ਲੱਗ ਪਈ ਹੈ ਤੇ ਬੀਤੇ ਦਿਨੀ ਜਿਹੜਾ 20 ਸਤੰਬਰ ਕੱਲ੍ਹ ਦੇ ਦਿਹਾੜੇ ਚ ਬੀਤੇ ਦੇ ਵਿਚ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੰਜ ਸਿੰਘ ਸਾਹਿਬਾਨਾਂ ਦੀ ਇਕੱਤਰਤਾ ਦੇ ਦੌਰਾਨ ਅਮਰਜੀਤ ਸਿੰਘ ਚਾਵਲਾ ਤੇ ਗਿਆਨੀ ਮਲਕੀਤ ਸਿੰਘ ਨੂੰ ਪੰਥ ਦੇ ਵਿਚ ਉਛੇਕਣ ਜਾਣੀ ਕਿ ਤਲਬ ਕੀਤਾ ਹੈ, ਕਾਰਵਾਈ ਹੋਈ ਹੈ ਤੇ ਉਹਦੇ ਮੁੱਦੇ ਦੇ ਉੱਤੇ ਪੰਜਾਬ ਦੀ ਸਿਆਸਤ ਦੇ ਵਿਚ ਭਾਰੀ ਗਰਮੀ ਦੇਖਣ ਨੂੰ ਮਿਲ ਰਹੀ ਹੈ। ਭਾਜਪਾ ਦੀ ਨਸ਼ਾ ਮੁਕਤ ਪੰਜਾਬ ਯਾਤਰਾ ਚੱਲ ਰਹੀ ਹੈ ਜਿਸ ਦੇ ਵਿਚ ਪੰਜਾਬ ਭਾਜਪਾ ਵੱਲੋਂ ਚਲਾਈ ਜਾ ਰਹੀ ਨਸ਼ਾ ਮੁਕਤ ਪੰਜਾਬ ਯਾਤਰਾ, ਇਸ ਦੇ ਦੌਰਾਨ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਦੀ ਸਟੇਜਾਂ ਤੋਂ ਦੂਰੀ ਤੇ ਸਿਆਸੀ ਗਲਿਆਰਿਆਂ ਦੇ ਵਿਚ ਚਰਚਾ ਦਾ ਵਿਸ਼ਾ ਬਣ ਰਹੀ ਹੈ। ਕਰਤਾਰਪੁਰ ਲਾਂਘਾ ਜਿਹੜਾ ਅਰਦਾਸ ਕੀਤੀ ਹੈ ਉੱਥੇ ਖੜ ਕੇ ਭਾਰਤ ਤੇ ਪਾਕਿਸਤਾਨ ਦੋਵਾਂ ਪਾਸਿਆਂ ਦੀ ਸਿੱਖ ਸੰਗਤ ਦੇ ਵੱਲੋਂ ਸ੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਜਿਹੜਾ ਦੁਬਾਰਾ ਖੁੱਲ੍ਹਣ ਦੇ ਉਪਰੰਤ ਪੂਰੇ ਤੌਰ ਤੇ ਸਹੂਲਤਾਂ ਵਧਾਉਣ ਦੇ ਲਈ ਜ਼ੀਰੋ ਲਾਈਨ ਦੇ ਉੱਤੇ ਵਿਸ਼ੇਸ਼ ਜਿਹੜੀ ਹੈ ਅਰਦਾਸ ਕੀਤੀ ਗਈ ਹੈ। ਤੇ ਸ਼ੁਰੂਆਤ ਕਰਦੇ ਹਾਂ ਨਸ਼ਿਆਂ ਦੇ ਨਾਲ। ਸਾਡੀ ਨਸ਼ਿਆਂ ਦੇ ਖਿਲਾਫ਼ ਲੜਾਈ ਨਸ਼ਾ ਪੀੜਤਾਂ ਦੇ ਨਾਲ ਨਹੀਂ, ਨਸ਼ੇ ਦੇ ਸੌਦਾਗਰਾਂ ਦੇ ਨਾਲ ਹੈ। CM ਸੈਣੀ ਸਾਹਿਬ ਹਰਿਆਣੇ ਤੋਂ ਇਹ ਗੱਲ ਕਹਿੰਦੇ ਨੇ। ਪੰਜਾਬ ਦੇ ਵਿਚ ਭਾਜਪਾ ਦੇ ਵੱਲੋਂ ਸ਼ੁਰੂ ਕੀਤੀ ਗਈ ਨਸ਼ਾ ਮੁਕਤ ਪੰਜਾਬ ਯਾਤਰਾ ਦੇ ਵਿਚ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਵੀ ਹਿੱਸਾ ਲਿਆ। ਇਸ ਮੌਕੇ ਸੰਬੋਧਨ ਕਰਦਿਆਂ ਮੁੱਖ ਮੰਤਰੀ ਸੈਣੀ ਹੁਣਾਂ ਕਿਹਾ ਕਿ ਪੰਜਾਬ ਦੀ ਪਛਾਣ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਕਿਰਤ ਕਰੋ, ਨਾਮ ਜਪੋ ਤੇ ਵੰਡ ਛਕੋ ਦੇ ਜਿਹੜਾ ਸੰਦੇਸ਼ ਦੇ ਨਾਲ ਹੈ। ਉਨ੍ਹਾਂ ਨੇ ਪੰਜਾਬ ਦੇ ਵਿਚ ਵਧਦੀ ਹੋਈ ਨਸ਼ੇ ਦੀ ਸਮੱਸਿਆ ਨੂੰ ਲੈ ਕੇ ਸੂਬਾ ਸਰਕਾਰ ਦੇ ਉੱਤੇ ਵੀ ਸਵਾਲ ਚੁੱਕੇ ਹੈ ਤੇ ਉਨ੍ਹਾਂ ਸਰਕਾਰ ਨੂੰ ਸਵਾਲ ਕਰਦਿਆਂ ਪੁੱਛਿਆ ਕਿ 4 ਸਾਲਾਂ ਬਾਅਦ ਵੀ ਨਸ਼ਾ ਪਿੰਡ ਪਿੰਡ ਤੱਕ ਜਿਹੜਾ ਕਿਵੇਂ ਪਹੁੰਚ ਰਿਹਾ। ਸੈਣੀ ਨੇ ਕਿਹਾ ਕਿ ਪੰਜਾਬ ਦੇ ਨੌਜਵਾਨਾਂ ਨੂੰ ਸਿਰਫ਼ ਨਾਰੇ ਨਹੀਂ ਸਗੋਂ ਨਸ਼ੇ ਤੋਂ ਜਿਹੜਾ ਮੁਕਤੀ, ਇਲਾਜ ਤੇ ਬੇਰੁਜ਼ਗਾਰੀ ਦੀ ਰੋਜ਼ਗਾਰ ਦੀ ਜਿਹੜੀ ਹੈ ਜ਼ਰੂਰਤ ਹੈ, ਨਾ ਕਿ ਬੇਰੁਜ਼ਗਾਰ ਦੀ। ਸੈਣੀ ਉਨ੍ਹਾਂ ਦਾ ਕਹਿਣਾ ਕਿ ਅੱਜ ਨਸ਼ਾ ਪੰਜਾਬ ਦੇ ਲਈ ਇੱਕ ਚੈਲੰਜ ਹੈ ਤੇ ਹੁਣ ਫੈਸਲਾ ਲੈਣ ਦੀ ਲੋੜ ਹੈ ਤੇ ਸੂਬੇ ਦੇ ਵਿਚ ਨਸ਼ੇ ਨੂੰ ਰੋਕਣ ਵਾਲਿਆਂ ਦੇ ਨਾਲ ਵੀ ਸਖ਼ਤੀ ਦੇ ਨਾਲ ਪੇਸ਼ ਆਇਆ ਜਾਂਦਾ ਹੈ। ਨਸ਼ਿਆਂ ਦੀ ਤਸਕਰੀ ਤੇ ਡਰੱਗ ਓਵਰਡੋਜ਼ ਦੇ ਨਾਲ ਹੋਣ ਵਾਲੀਆਂ ਮੌਤਾਂ ਦਾ ਜ਼ਿਕਰ ਕਰਦਿਆਂ ਮੁੱਖ ਮੰਤਰੀ ਸੈਣੀ ਨੇ ਕਿਹਾ ਕਿ ਸਾਲ 2025 ਚ ਦੇਸ਼ ਭਰ ਦੇ ਵਿਚ ਡਰੋਨਾਂ ਦੇ ਰਾਹੀਂ ਨਸ਼ਾ ਤਸਕਰੀ ਦੀਆਂ ਦਰਜ ਕੀਤੀਆਂ ਜਿਹੜੀਆਂ ਨੇ 305 ਘਟਨਾਵਾਂ ਚੋਂ 298 ਪੰਜਾਬ ਸਰਹੱਦ ਦੇ ਨਾਲ ਸੰਬੰਧਿਤ ਸਨ। NCRB ਦੇ ਜਿਹੜੇ ਨੇ 2024 ਦੇ ਅੰਕੜਿਆਂ ਦਾ ਹਵਾਲਾ ਦਿੰਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਦੇ ਵਿਚ ਡਰੱਗ ਓਵਰਡੋਜ਼ ਦੇ ਨਾਲ 106 ਮੌਤਾਂ ਦਰਜ ਹੋਈਆਂ ਤੇ ਸਾਡੀ ਨਸ਼ੇ ਦੇ ਖਿਲਾਫ਼ ਲੜਾਈ ਨਸ਼ਾ ਪੀੜਤਾਂ ਦੇ ਨਾਲ ਨਹੀਂ ਸਗੋਂ ਨਸ਼ੇ ਦੇ ਸੌਦਾਗਰਾਂ ਦੇ ਨਾਲ ਹੈ ਤੇ ਉਨ੍ਹਾਂ ਕਿਹਾ ਕਿ ਪੰਜਾਬ ਦੇ ਵਿਚ ਭਾਜਪਾ ਦੀ ਸਰਕਾਰ ਬਣਨ ਦੇ ਉੱਤੇ ਨਸ਼ਾ ਪੀੜਤਾਂ ਨੂੰ ਇਲਾਜ, ਪਰਿਵਾਰਾਂ ਨੂੰ ਸਹਿਯੋਗ ਅਤੇ ਤਸਕਰਾਂ ਦੇ ਖਿਲਾਫ਼ ਕਾਨੂੰਨ ਦੇ ਤਹਿਤ ਸਖ਼ਤ ਕਾਰਵਾਈ ਕੀਤੀ ਜਾਏਗੀ। ਤੇ ਨਾਲ ਹੀ ਜਿਹੜਾ ਮੁੱਦਾ ਪੰਜਾਬ ਦੇ ਵਿਚ ਹੋਰ ਵੀ ਉੱਠ ਰਹੇ ਨੇ, ਪਿਛਲੇ ਦਿਨਾਂ ਦੇ ਵਿਚ ਇਸੇ ਰੋਸ ਪ੍ਰਦਰਸ਼ਨ ਹੋਏ ਮੋਹਨਜੀਤ ਸਿੰਘ ਕੇਸ ਦੇ ਮਾਮਲੇ ਚ ਪੰਜਾਬ ਪੁਲਿਸ ਦੇ ਵੱਲੋਂ ਹਾਈਕੋਰਟ ਦੇ ਵਿਚ ਹਲਫ਼ਨਾਮਾ ਪੇਸ਼ ਕੀਤਾ ਗਿਆ ਤੇ ਉਹਦੇ ਵਿਚ ਪੰਜਾਬ ਪੁਲਿਸ ਨੇ ਅੱਜ ਮੋਹਨਜੀਤ ਸਿੰਘ ਮਾਮਲੇ ਦੇ ਵਿਚ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿਚ ਹਲਫ਼ਨਾਮਾ ਪੇਸ਼ ਕੀਤਾ ਹੈ ਤੇ ਪੰਜਾਬ ਪੁਲਿਸ ਨੇ ਅਦਾਲਤ ਨੂੰ ਦਸਿਆ ਕਿ ਸੰਗਰੂਰ ਦੇ ਮੋਹਨਜੀਤ ਸਿੰਘ ਨੂੰ ਕਥਿਤ ਤੌਰ ਦੇ ਉਤੇ ਗੈਰ ਕਾਨੂੰਨੀ ਹਿਰਾਸਤ ਦੇ ਵਿਚ ਰੱਖਣ ਤੇ ਉਸਦੇ ਨਾਲ ਕੁੱਟਮਾਰ ਕਰਨ ਦੇ ਦੋਸ਼ਾਂ ਦੀ ਜਾਂਚ ਦੇ ਲਈ ਪੰਜਾਬ ਪੁਲਿਸ ਨੇ ਕਮੇਟੀ ਦਾ ਗਠਨ ਕੀਤਾ ਤੇ ਦੋਸ਼ਾਂ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਮਾਮਲੇ ਚ ਮੋਹਨਜੀਤ ਸਿੰਘ ਦੇ ਪਿਤਾ ਗੁਰਮੇਲ ਸਿੰਘ ਹੋਣਾ ਨੇ ਹਾਈ ਕੋਰਟ ਦੇ ਵਿਚ ਪਟੀਸ਼ਨ ਦਾਇਰ ਕਰਕੇ CBI ਜਾਂਚ ਦੀ ਜਿਹੜੀ ਮੰਗ ਕੀਤੀ ਹੈ। ਮੋਹਨਜੀਤ ਦੇ ਆਪ ਜਾਂ ਕਿਸੇ ਜਾਣਕਾਰ ਤੋਂ ਸੱਟਾ ਮਰਵਾਉਣ ਜਿਹੜਾ ਤੋਂ ਨਹੀਂ ਕੀਤਾ ਜਾ ਸਕਦਾ ਇਨਕਾਰ ਪੰਜਾਬ ਪੁਲਿਸ ਨੇ ਇਹ ਗੱਲ ਕਹੀ ਹੈ। ਪੰਜਾਬ ਦੇ DGP ਗੌਰਵ ਯਾਦਵ ਦੇ ਵੱਲੋਂ ਹਾਈ ਕੋਰਟ ਦੇ ਵਿਚ ਦਾਇਰ ਹਲਫ਼ਨਾਮੇ ਚ ਕਿਹਾ ਗਿਆ ਕਿ ਮੈਡੀਕਲ ਰਾਏ ਮੁਤਾਬਕ ਮੋਹਨਜੀਤ ਸਿੰਘ ਦੇ ਵੱਲੋਂ ਖੁਦ ਨੂੰ ਸੱਟਾ ਮਾਰਨ ਜਾਂ ਕਿਸੇ ਜਾਣ ਪਛਾਣ ਵਾਲੇ ਵਿਅਕਤੀ ਵੱਲੋਂ ਸੱਟਾ ਲੱਗਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਇਸ ਦੇ ਨਾਲ ਹੀ ਪੁਲਿਸ ਨੇ ਦਸਿਆ ਕਿ ਇਸ ਘਟਨਾ ਦੇ ਨਾਲ ਸੰਬੰਧਤ 4 ਪੁਲਿਸ ਮੁਲਾਜ਼ਮਾਂ ਦਾ ਉਸੇ ਸਮੇਂ ਤਬਾਦਲਾ ਕਰ ਦਿੱਤਾ ਗਿਆ। ਇਹ ਮਾਮਲਾ ਜਸਟਿਸ ਵਿਕਰਮ ਅਗਰਵਾਲ ਦੀ ਅਗਵਾਈ ਵਾਲੇ ਬੈਂਚ ਦੇ ਸਾਹਮਣੇ ਰੱਖਿਆ। ਇਸ ਤੋਂ ਪਹਿਲਾਂ ਮੋਹਨਜੀਤ ਸਿੰਘ ਦੇ ਪਿਤਾ ਗੁਰਮੇਲ ਸਿੰਘ ਨੇ ਪਟੀਸ਼ਨ ਦੇ ਵਿਚ ਦੋਸ਼ ਲਾਇਆ ਸੀ ਕਿ ਉਨ੍ਹਾਂ ਦੇ ਪੁੱਤਰ ਨੇ 2 ਸਤੰਬਰ ਨੂੰ ਸੰਗਰੂਰ ਜ਼ਿਲ੍ਹੇ ਦੇ ਇਕ ਪਿੰਡ ਦੇ ਵਿਚ ਮੁੱਖ ਮੰਤਰੀ ਦੇ ਦੌਰੇ ਦੇ ਦੌਰਾਨ ਕਾਲਾ ਝੰਡਾ ਦਿਖਾਇਆ। ਪਟੀਸ਼ਨ ਕਰਤਾ ਦੇ ਵਕੀਲ ਨੇ ਦੋਸ਼ ਲਾਇਆ ਸੀ ਕਿ ਇਸ ਤੋਂ ਬਾਅਦ ਹੀ ਪੁਲਿਸ ਮੁਲਾਜ਼ਮਾਂ ਦੀ ਇਕ ਟੀਮ ਉਸ ਛੱਤ ਦੇ ਉਤੇ ਗਈ ਹੈ ਜਿੱਥੋਂ ਮੋਹਨਜੀਤ ਸਿੰਘ ਨੇ ਕਾਲਾ ਝੰਡਾ ਦਿਖਾਇਆ ਤੇ ਉਸ ਨੂੰ ਕੁੱਟਿਆ ਗਿਆ। ਪੰਜਾਬ ਸਰਕਾਰ ਦੇ ਵੱਲੋਂ ਹਾਈ ਕੋਰਟ ਦੇ ਵਿਚ ਦਾਇਰ ਜਵਾਬ 10 ਸਤੰਬਰ ਦੇ ਅਦਾਲਤੀ ਹੁਕਮ ਦੀ ਪਾਲਣਾ ਦੇ ਵਿਚ ਪੇਸ਼ ਕੀਤਾ ਗਿਆ। ਹਾਈ ਕੋਰਟ ਨੇ ਸੂਬਾ ਸਰਕਾਰ ਨੂੰ ਕਥਿਤ ਘਟਨਾ ਤੋਂ ਬਾਅਦ ਤੇ ਵਿਸ਼ੇਸ਼ ਜਾਂਚ ਟੀਮ ਬਣਾਏ ਜਾਣ ਤੋਂ ਪਹਿਲਾਂ ਕੀਤੀ ਗਈ ਕਾਰਵਾਈ ਦੇ ਬਾਰੇ ਵਿਸਤਾਰਤ ਰਿਪੋਰਟ ਪੇਸ਼ ਕਰਨ ਦੇ ਲਈ ਵੀ ਕਹਿ ਦਿੱਤਾ ਸੀ ਤੇ ਪੁਲਿਸ ਹਲਫ਼ਨਾਮਾ ਜਿਹੜਾ ਇਸ ਦੇ ਮੁਤਾਬਕ ਹਲਫ਼ਨਾਮੇ ਮੁਤਾਬਕ 2 ਸਤੰਬਰ ਨੂੰ ਸੰਗਰੂਰ ਦੇ ਚੀਮਾ ਥਾਣੇ ਦੇ ਅਧੀਨ ਪੈਂਦੇ ਪਿੰਡ ਸ਼ੇਰੋਂ ਦੇ ਵਿਚ ਮੁੱਖ ਮੰਤਰੀ ਦਾ ਲੋਕ ਮੇਲੀ ਪ੍ਰੋਗਰਾਮ ਰੱਖਿਆ ਸੀ ਜਿਸ ਦੇ ਵਿਚ ਇਹ ਸਾਰਾ ਕੁਝ ਵਾਪਰਿਆ ਪਰ DGP ਹੁਣੀ ਹੁਣ ਬਿਆਨ ਜਿਹੜੇ ਨੇ ਹੋਰ ਹੀ ਦੇ ਰਹੇ ਨੇ। ਇਸੇ ਤਰ੍ਹਾਂ ਸੰਗਰੂਰ ਦੇ ਵਿਚ ਘਟਨਾ ਵਾਪਰੀ ਹੈ। ਕਾਂਗਰਸ ਨੇ ਵੀ ਅੱਜ ਆਮ ਆਦਮੀ ਪਾਰਟੀ ਨੂੰ ਘੇਰਿਆ। ਕੱਲ ਦੀ ਵਾਪਰੀ ਘਟਨਾ ਪਰ ਵੀਡੀਓ ਵਾਇਰਲ ਹੋਈ ਹੈ। ਸੰਗਰੂਰ ਦੇ ਵਿਚ ਨਸ਼ਾ ਤਸਕਰੀ ਦੀ ਵੀਡੀਓ ਬਣਾਉਣ ਵਾਲੇ ਨੌਜਵਾਨ ਨੇ ਨਿਕਲਿਆ ਜ਼ਹਿਰ ਅਤੇ ਸਰਪੰਚ ਤੇ ਧਮਕਾਉਣ ਦੇ ਇਲਜ਼ਾਮ ਇਹਦੇ ਉਤੇ ਵੀ ਲੱਗੇ ਹੈ। ਜ਼ਿਲ੍ਹਾ ਸੰਗਰੂਰ ਦੇ ਵਿਚ ਨਸ਼ਿਆਂ ਦੇ ਮੁਕੱਦਮੇ ਤੇ ਪ੍ਰਸ਼ਾਸਨਿਕ ਅਣਦੇਖੀ ਤੋਂ ਤੰਗ ਆ ਕੇ ਇਕ ਹੋਰ ਨੌਜਵਾਨ ਦੇ ਵੱਲੋਂ ਖੁਦਕੁਸ਼ੀ ਦੀ ਕੋਸ਼ਿਸ਼ ਕਰਨ ਦਾ ਗੰਭੀਰ ਮਾਮਲਾ ਸਾਹਮਣੇ ਆਇਆ। ਪਿੰਡ ਨਮੋਲ ਦੇ ਰਹਿਣ ਵਾਲੇ ਜਗਸੀਰ ਸਿੰਘ ਉਰਫ ਜੱਗਾ ਉਨ੍ਹਾਂ ਨੇ ਜ਼ਿਲ੍ਹਾ ਪ੍ਰਸ਼ਾਸਨਿਕ ਕੰਪਲੈਕਸ ਸੰਗਰੂਰ ਦੇ ਬਾਹਰ ਜ਼ਹਿਰੀਲੀ ਵਸਤੂ ਜਿਹੜੀ ਆ ਨਿਗਲ ਲਈ ਤੇ ਪੀੜਤ ਦਾ ਦੋਸ਼ ਲਾਇਆ ਕਿ ਪਿੰਡ ਦੇ ਵਿਚ ਚਿੱਟੇ ਸਿੰਥੈਟਿਕ ਨਸ਼ੇ ਦੀ ਸਪਲਾਈ ਦੀ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਕਰਨ ਤੋਂ ਬਾਅਦ ਪਿੰਡ ਦੇ ਸਰਪੰਚ ਵੱਲੋਂ ਉਸ ਨੂੰ ਲਗਾਤਾਰ ਧਮਕੀਆਂ ਦਿੱਤੀਆਂ ਜਾ ਰਹੀਆਂ ਸਨ ਤੇ ਐਤਵਾਰ ਨੂੰ ਵਾਪਰੀ ਇਸ ਘਟਨਾ ਤੋਂ ਬਾਅਦ ਜੱਗਾ ਨੂੰ ਜਿਹੜਾ ਸੀਗਾ ਪਹਿਲਾਂ ਸੰਗਰੂਰ ਦੇ ਸਿਵਲ ਹਸਪਤਾਲ ਲਿਜਾਇਆ ਗਿਆ ਜਿੱਥੋਂ ਉਸ ਨੂੰ ਪਟਿਆਲੇ ਦੇ ਰਜਿੰਦਰਾ ਹਸਪਤਾਲ ਰੈਫਰ ਕੀਤਾ ਗਿਆ ਜਿੱਥੇ ਉਸਦਾ ਇਲਾਜ ਚੱਲ ਰਿਹਾ। ਜੱਗਾ ਸਿੰਘ ਨੇ ਇਕ ਵੀਡੀਓ ਰਾਹੀਂ ਦਾਅਵਾ ਕੀਤਾ ਕਿ ਉਸਨੇ ਆਪਣੇ ਪਿੰਡ ਨਮੋਲ ਦੇ ਵਿਚ ਹੋ ਰਹੀ ਸ਼ਰੇਆਮ ਨਸ਼ਾ ਤਸਕਰੀ ਦੀ ਵੀਡੀਓ ਇੰਟਰਨੈਟ ਦੇ ਉੱਤੇ ਪਾਈ ਸੀ ਜਿਸ ਤੋਂ ਬਾਅਦ ਪਿੰਡ ਦੇ ਸਰਪੰਚ ਨੇ ਉਸਨੂੰ ਡਰਾ ਧਮਕਾ ਕੇ ਵੀਡੀਓ ਡਿਲੀਟ ਕਰਨ ਲਈ ਮਜਬੂਰ ਕਰ ਦਿੱਤਾ ਤੇ ਉਸਨੇ ਦੋਸ਼ ਲਾਇਆ ਕਿ ਉਸਦੇ ਘਰ ਦੇ ਵਿਚ ਲੱਗੇ CCTV ਕੈਮਰਿਆਂ ਵੀ ਜਿਹੜੇ ਉਨ੍ਹਾਂ ਦੀ ਤੋੜ ਭੰਨ ਕੀਤੀ ਗਈ ਤੇ ਪੁਲਿਸ ਦੇ ਕੋਲ ਲਿਖਤੀ ਸ਼ਿਕਾਇਤ ਦਰਜ ਕਰਵਾਉਣ ਦੇ ਬਾਵਜੂਦ ਕੋਈ ਵੀ ਕਾਰਵਾਈ ਨਾ ਹੋਈ। ਪੁਲਿਸ ਮੁਤਾਬਕ ਜੱਗਾ ਸਿੰਘ ਦੇ ਵੱਲੋਂ ਜ਼ਹਿਰ ਨਿਕਲਣ ਦੇ ਮਾਮਲੇ 'ਚ ਕੇਸ ਦਰਜ ਕਰ ਲਿਆ ਗਿਆ ਤੇ ਮਾਮਲੇ ਦੀ ਜਾਂਚ ਜਿਹੜੀ ਕੀਤੀ ਜਾ ਰਹੀ ਹੈ। ਦੂਸਰੇ ਪਾਸੇ ਨਸ਼ੇ ਦੇ ਮਾਮਲੇ ਦੇ ਵਿਚ ਨਸ਼ੇ ਵਿਰੁੱਧ ਆਵਾਜ਼ ਉਠਾਉਣ ਦੀ ਸਜ਼ਾ ਜਿਹੜੀ ਹੈ ਸੰਗਰੂਰ DC ਦਫ਼ਤਰ ਦੇ ਬਾਹਰ ਨੌਜਵਾਨ ਨੇ ਨਿਕਲਿਆ ਜਿਹੜਾ ਜ਼ਹਿਰ ਤੇ ਸਚਿਨ ਪਾਇਲਟ ਨੇ ਇਸ ਮੁੱਦੇ ਦੇ ਉੱਤੇ ਆਮ ਆਦਮੀ ਪਾਰਟੀ ਨੂੰ ਵੀ ਘੇਰਿਆ। ਉਨ੍ਹਾਂ ਦਾ ਕਹਿਣਾ ਕਿ ਘਟਨਾ ਤੋਂ ਬਾਅਦ ਕਾਂਗਰਸ ਨੇ ਦੱਸਿਆ ਕਿ ਪੰਜਾਬ ਸਰਕਾਰ ਤੇ ਸਵਾਲ ਖੜੇ ਕੀਤੇ ਨੇ। ਕਾਂਗਰਸ ਦੇ ਪੰਜਾਬ ਇੰਚਾਰਜ ਸਚਿਨ ਪਾਇਲਟ ਉਨ੍ਹਾਂ ਨੇ ਇਸ ਘਟਨਾ ਨੂੰ ਲੈ ਕੇ ਪੰਜਾਬ ਸਰਕਾਰ ਤੇ ਨਿਸ਼ਾਨਾ ਸਾਧਿਆ ਤੇ ਪਾਇਲਟ ਨੇ ਕਿਹਾ ਕਿ ਨਸ਼ੇ ਦੇ ਖਿਲਾਫ਼ ਆਵਾਜ਼ ਉਠਾਉਣ ਵਾਲੇ ਲੋਕਾਂ ਤੇ ਦਬਾਅ ਅਤੇ ਉਨ੍ਹਾਂ ਦੇ ਨਾਲ ਕਥਿਤ ਦੁਰਵਿਹਾਰ ਦੀ ਇਹ ਘਟਨਾ ਗੰਭੀਰ ਸਵਾਲ ਖੜੇ ਕਰਦੀ ਹੈ। ਸਚਿਨ ਪਾਇਲਟ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਦੇ ਉੱਤੇ ਵੀ ਇਸ ਦੇ ਬਾਰੇ ਲੰਬੀ ਪੋਸਟ ਜਿਹੜੀ ਪਾਈ ਹੈ। ਦੂਸਰੇ ਪਾਸੇ 6 ਸੂਬਿਆਂ ਦੇ ਜਿਹੜੇ ਨੇ ਆਪਣੇ ਪ੍ਰੋਜੈਕਟ ਦੀ ਗੱਲ ਕਰੀਏ ਤੇ ਉਹਦੇ ਵਿਚ ਕਿਸ਼ਾਊ ਪ੍ਰੋਜੈਕਟ ਦੇ ਵਿਚ ਪੰਜਾਬ ਦਾ ਨਾਮ ਹੀ ਸ਼ਾਮਲ ਨਹੀਂ ਹੈ ਤੇ ਪੰਜਾਬ ਦੇ ਵੱਲੋਂ ਸੁਪਰੀਮ ਕੋਰਟ ਜਾਣ ਦੀ ਤਿਆਰੀ ਕਰ ਲਈ ਹੈ। ਜਮੁਨਾ ਦੇ ਪਾਣੀ ਦੇ ਵਿਚ ਹਿੱਸੇਦਾਰੀ ਦਾ ਦਾਅਵਾ ਕੀਤਾ। ਪੰਜਾਬ ਸਰਕਾਰ ਨੇ ਕਿਸ਼ਾਊ ਬਹੁ ਮਤਵੀ ਪ੍ਰੋਜੈਕਟ ਦੇ ਖਿਲਾਫ਼ ਸੁਪਰੀਮ ਕੋਰਟ ਦੇ ਵਿਚ ਜਾਣ ਦੀ ਤਿਆਰੀ ਖਿੱਚੀ ਹੈ ਤੇ ਸੁਪਰੀਮ ਕੋਰਟ ਦੇ ਲਈ ਪਟੀਸ਼ਨ ਨੂੰ ਅੰਤਮ ਛੋਹਾਂ ਦਿੱਤੀਆਂ ਜਾ ਰਹੀਆਂ ਨੇ। 15 ਸਤੰਬਰ ਨੂੰ ਨਵੀਂ ਦਿੱਲੀ ਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਅਗਵਾਈ ਹੇਠ ਹਿਮਾਚਲ ਪ੍ਰਦੇਸ਼, ਉੱਤਰਾਖੰਡ, ਉੱਤਰ ਪ੍ਰਦੇਸ਼, ਹਰਿਆਣਾ, ਰਾਜਸਥਾਨ ਤੇ ਦਿੱਲੀ ਨੇ ਕਿਸ਼ਾਊ ਪ੍ਰੋਜੈਕਟ ਨੂੰ ਅੱਗੇ ਵਧਾਉਣ ਦੇ ਲਈ ਸਮਝੌਤੇ ਉੱਤੇ ਦਸਤਖਤ ਕੀਤੇ ਨੇ, ਜਿਸ ਤੋਂ ਪੰਜਾਬ ਨੂੰ ਬਾਹਰ ਰੱਖਿਆ ਗਿਆ। ਪੰਜਾਬ ਸਰਕਾਰ ਦਾ ਦੋਸ਼ ਹੈ ਕਿ ਕੇਂਦਰ ਸਰਕਾਰ ਦੇ ਵੱਲੋਂ ਪੰਜਾਬ ਨੂੰ ਭਰੋਸੇ ਦੇ ਵਿੱਚ ਲਏ ਬਿਨਾਂ ਹੀ ਜਮੁਨਾ ਬੇਸਿਨ ਜਿਹੜਾ ਪ੍ਰੋਜੈਕਟ ਅੱਗੇ ਵਧਾਇਆ ਜਾ ਰਿਹਾ ਹੈ। ਇਸ ਕੇਂਦਰੀ ਫੈਸਲੇ ਦੇ ਖਿਲਾਫ਼ ਪੰਜਾਬ ਸਰਕਾਰ ਹੁਣ ਕਾਨੂੰਨੀ ਲੜਾਈ ਲੜਨ ਜਾ ਰਹੀ ਹੈ। ਜਲ ਸਰੋਤ ਵਿਭਾਗ ਦੇ ਉੱਚ ਅਧਿਕਾਰੀ ਅਨੁਸਾਰ ਐਡਵੋਕੇਟ ਜਨਰਲ ਦੇ ਦਫ਼ਤਰ ਨੂੰ ਸੁਪਰੀਮ ਕੋਰਟ ਦੇ ਵਿੱਚ ਦਾਇਰ ਕੀਤੀ ਜਾਣ ਵਾਲੀ ਪਟੀਸ਼ਨ ਦੇ ਖਰੜੇ ਨੂੰ ਮਨਜ਼ੂਰੀ ਦੇਣ ਦੇ ਲਈ ਪੱਤਰ ਲਿਖੇ ਗਏ ਤੇ ਇਸ ਖਰੜੇ ਦੀ ਪੜਤਾਲ ਪਹਿਲਾਂ ਹੀ ਸਾਬਕਾ ਐਡਵੋਕੇਟ ਜਨਰਲ ਤੇ ਸੀਨੀਅਰ ਵਕੀਲ ਦੇ ਵੱਲੋਂ ਕੀਤੀ ਜਾ ਚੁੱਕੀ ਹੈ। ਮੁੱਖ ਮੰਤਰੀ ਭਗਵੰਤ ਮਾਨ ਇਸ ਤੋਂ ਪਹਿਲਾਂ ਵੀ ਕੇਂਦਰ ਦੀ ਅਗਵਾਈ ਹੇਠ ਹੋਈਆਂ ਪੰਜਾਬ ਹਰਿਆਣਾ ਦੀਆਂ ਮੀਟਿੰਗਾਂ ਦੇ ਵਿੱਚ ਜਮੁਨਾ ਦੇ ਪਾਣੀਆਂ ਦੇ ਉੱਤੇ ਪੰਜਾਬ ਦਾ ਹੱਕ ਜਿਤਾ ਚੁੱਕੇ ਨੇ। ਇਸ ਸਬੰਧੀ ਉਹ ਪ੍ਰਧਾਨ ਮੰਤਰੀ ਸਮੇਤ ਕੇਂਦਰ ਸਰਕਾਰ ਨੂੰ 5 ਪੱਤਰ ਵੀ ਕਹਿੰਦੇ ਲਿਖ ਚੁੱਕੇ ਨੇ। ਕਿਸ਼ਾਊ ਪ੍ਰੋਜੈਕਟ ਜਮੁਨਾ ਦੀ ਸਹਾਇਕ ਨਦੀ ਟੌਸ ਉੱਤੇ ਜਿਹੜਾ ਬਣਾਇਆ ਜਾਣਾ ਹੈ। ਇਸ ਪ੍ਰੋਜੈਕਟ ਦੀ ਸਮਰੱਥਾ 422 ਮੈਗਾਵਾਟ ਬਿਜਲੀ ਪੈਦਾ ਕਰਨ ਦੀ ਹੈ। ਇਸ ਦੇ ਤਹਿਤ ਤਕਰੀਬਨ 97,000 ਹੈਕਟੇਅਰ ਜ਼ਮੀਨ ਦੀ ਸਿੰਚਾਈ ਕੀਤੀ ਜਾਵੇਗੀ ਤੇ ਇਸ ਪ੍ਰੋਜੈਕਟ ਦੇ ਵਿੱਚ 1,562 ਮਿਲੀਅਨ ਜਿਹੜਾ ਹੈ ਆਪਣਾ ਘਣ ਮੀਟਰ ਪਾਣੀ ਭੰਡਾਰ ਕਰਨ ਦੀ ਸਮਰੱਥਾ ਹੋਏਗੀ। ਪੰਜਾਬ ਦੇ ਲਈ ਇਹ ਸਮਝੌਤਾ ਵੱਡਾ ਝਟਕਾ ਹੈ ਕਿਉਂਕਿ ਇਸ ਪ੍ਰੋਜੈਕਟ ਤੋਂ ਮਿਲਣ ਵਾਲੇ ਲਾਭਾਂ ਨੂੰ ਸਿਰਫ 6 ਭਾਈਵਾਲ ਸੂਬਿਆਂ ਦੇ ਵਿੱਚ ਵੰਡਿਆ ਗਿਆ ਹੈ ਤੇ ਪੰਜਾਬ ਨੂੰ ਵਾਂਝਾ ਰੱਖਿਆ ਗਿਆ। ਪੰਜਾਬ ਸਰਕਾਰ ਦੀ ਦਲੀਲ ਇਹ ਹੈ ਕਿ ਇਸ ਪ੍ਰੋਜੈਕਟ ਨੂੰ ਜਮੁਨਾ ਦੇ ਪਾਣੀ ਦੀ ਵੰਡ ਦੇ ਮੌਜੂਦਾ ਪ੍ਰਬੰਧ 1994 ਦੇ ਸਮਝੌਤੇ ਦੇ ਆਧਾਰ ਦੇ ਉੱਤੇ ਅੰਤਿਮ ਰੂਪ ਨਹੀਂ ਦਿੱਤਾ ਜਾ ਸਕਦਾ ਕਿਉਂਕਿ ਪੰਜਾਬ ਉਸ ਸਮਝੌਤੇ ਦਾ ਹਿੱਸਾ ਨਹੀਂ ਸੀ। ਪਟੀਸ਼ਨ ਦੇ ਵਿੱਚ ਤਰਕ ਪੇਸ਼ ਕੀਤਾ ਜਾਵੇਗਾ ਕਿ 12 ਮਈ 1994 ਨੂੰ ਹਰਿਆਣਾ, ਉੱਤਰ ਪ੍ਰਦੇਸ਼, ਦਿੱਲੀ, ਰਾਜਸਥਾਨ ਤੇ ਹਿਮਾਚਲ ਪ੍ਰਦੇਸ਼ ਵਿਚਾਲੇ ਹੋਏ ਜਮੁਨਾ ਪਾਣੀ ਵੰਡ ਸਮਝੌਤੇ 'ਚ ਪੰਜਾਬ ਨੂੰ ਸ਼ਾਮਲ ਨਹੀਂ ਕੀਤਾ ਗਿਆ ਸੀ ਤੇ 1954 'ਚ ਪੰਜਾਬ ਜਮੁਨਾ ਦੇ ਪਾਣੀ ਦਾ 2/3 ਹਿੱਸੇਦਾਰ ਜਿਹੜਾ ਸੀਗਾ ਤੇ 1994 ਦੇ ਪ੍ਰਬੰਧ ਦੇ ਵਿੱਚ ਪੰਜਾਬ ਨੂੰ ਪੂਰੀ ਤਰ੍ਹਾਂ ਨਜ਼ਰ ਅੰਦਾਜ਼ ਕਰ ਦਿੱਤਾ ਗਿਆ। ਇਸ ਸਮਝੌਤੇ ਨੂੰ ਮੁਕੰਮਲ ਜਾਂ ਅੰਤਮ ਨਹੀਂ ਮੰਨਿਆ ਜਾ ਸਕਦਾ। ਜਲ ਸਰੋਤ ਵਿਭਾਗ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ 1972 ਦੀ ਸਿੰਚਾਈ ਕਮਿਸ਼ਨ ਦੀ ਰਿਪੋਰਟ ਅਨੁਸਾਰ ਪੰਜਾਬ ਜਮੁਨਾ ਬੇਸਿਨ ਦੇ ਅਧੀਨ ਜਿਹੜਾ ਆਉਂਦਾ ਹੈ ਤੇ ਪੰਜਾਬ ਸਰਕਾਰ 1992 ਤੋਂ ਕੇਂਦਰ ਤੋਂ ਮੰਗ ਕਰ ਰਹੀ ਹੈ ਕਿ ਪੰਜਾਬ ਨੂੰ ਜਮੁਨਾ ਦੇ ਪਾਣੀ ਦੀ ਵੰਡ ਦੇ ਬਾਰੇ ਸਾਰੀਆਂ ਵਿਚਾਰ ਚਰਚਾਵਾਂ ਦੇ ਵਿੱਚ ਸ਼ਾਮਲ ਕੀਤਾ ਜਾਵੇ। ਦੂਸਰੇ ਪਾਸੇ DIG ਭੁੱਲਰ ਸਾਹਿਬ ਦੀ ਗੱਲ ਕਰੀਏ ਤਾਂ ਮੁਅੱਤਲ DIG ਭੁੱਲਰ ਦੇ ਖਿਲਾਫ਼ ਸ਼ਿਕਾਇਤਕਰਤਾ ਆਕਾਸ਼ ਬੱਟਾ ਗਵਾਹੀ ਦੇ ਲਈ ਤਲਬ ਕਰ ਲਿਆ ਗਿਆ। ਪੰਜਾਬ ਪੁਲਿਸ ਦੇ ਮੁਅੱਤਲ DIG HS ਭੁੱਲਰ ਜਿਹੜੇ ਨੇ ਉਨ੍ਹਾਂ ਨੇ ਨਾਲ ਸੰਬੰਧਿਤ ਭ੍ਰਿਸ਼ਟਾਚਾਰ ਮਾਮਲੇ 'ਚ ਸ਼ਿਕਾਇਤਕਰਤਾ ਆਕਾਸ਼ ਬੱਟਾ ਨੂੰ ਅਗਲੇ ਸਰਕਾਰੀ ਗਵਾਹ ਦੇ ਵਜੋਂ ਤਲਬ ਕਰਨ ਦੀ CBI ਦੀ ਜਿਹੜੀ ਹੈ ਅਰਜ਼ੀ ਨੂੰ ਮਨਜ਼ੂਰ ਕਰ ਲਿਆ ਗਿਆ, ਮਨਜ਼ੂਰੀ ਮਿਲ ਗਈ ਹੈ। ਵਿਸ਼ੇਸ਼ ਜੱਜ ਭਾਵਨਾ ਜੈਨ ਦੀ ਚੰਡੀਗੜ੍ਹ ਸਥਿਤ ਜਿਹੜੀ ਹੈ CBI ਅਦਾਲਤ ਨੇ ਇਹ ਮਨਜ਼ੂਰੀ ਦਿੱਤੀ ਹੈ। CBI ਨੇ ਪਬਲਿਕ ਪ੍ਰੋਸੀਕਿਊਟਰ ਨਰਿੰਦਰ ਸਿੰਘ ਦੇ ਰਾਹੀਂ ਦਾਇਰ ਅਰਜ਼ੀ ਦੇ ਵਿੱਚ ਕਿਹਾ ਕਥਿਤ ਭ੍ਰਿਸ਼ਟਾਚਾਰ ਦਾ ਇਹ ਮਾਮਲਾ ਇਸ ਅਦਾਲਤ ਸਾਹਮਣੇ ਵਿਚਾਰ ਅਧੀਨ ਹੈ ਤੇ ਕਾਨੂੰਨ ਦੇ ਅਨੁਸਾਰ ਸਰਕਾਰੀ ਗਵਾਹਾਂ ਦੇ ਬਿਆਨ ਦਰਜ ਕੀਤੇ ਜਾ ਰਹੇ ਨੇ। ਇਸ ਮਕਸਦ ਦੇ ਲਈ ਜਿਹੜਾ ਜੋ ਵੀ ਬਰਾਮਦ ਕੀਤਾ ਹੈ ਉਹਦੇ ਗਵਾਹ ਰਾਜ ਕੁਮਾਰ ਨੂੰ 24 ਸਤੰਬਰ 2026 ਦੇ ਲਈ ਪਹਿਲਾਂ ਹੀ ਤਲਬ ਕੀਤਾ ਜਾ ਚੁੱਕਿਆ। CBI ਨੇ ਦੱਸਿਆ ਕਿ ਮੁਲਜ਼ਮ HS ਭੁੱਲਰ ਦੀ ਜ਼ਮਾਨਤ ਦਾ ਮਾਮਲਾ ਵੀ ਭਾਰਤ ਦੀ ਸੁਪਰੀਮ ਕੋਰਟ ਦੇ ਵਿੱਚ SLP ਹੇਠ ਵਿਚਾਰਧੀਨ ਹੈ। ਸੁਪਰੀਮ ਕੋਰਟ ਦੇ ਵਿੱਚ 15 ਸਤੰਬਰ 2026 ਨੂੰ ਜ਼ਮਾਨਤ ਮਾਮਲੇ ਦੀ ਅੰਸ਼ਕ ਸੁਣਵਾਈ ਹੋਈ ਸੀ। ਇਸ ਨੂੰ 27 ਅਕਤੂਬਰ 2026 ਨੂੰ ਸੂਚੀਬੱਧ ਕਰਨ ਦਾ ਨਿਰਦੇਸ਼ ਦਿੱਤਾ ਗਿਆ। ਸੁਪਰੀਮ ਕੋਰਟ ਦੇ ਵਿੱਚ ਸੁਣਵਾਈ ਦੇ ਦੌਰਾਨ CBI ਦੇ ਵੱਲੋਂ ਪੇਸ਼ ਹੋਏ ਵਕੀਲ ਨੂੰ ਜ਼ਬਾਨੀ ਹਦਾਇਤ ਕੀਤੀ ਸੀ ਕਿ ਉਹ ਰਾਜ ਕੁਮਾਰ ਜੋ ਕਿ ਗਵਾਹ ਦੇ ਤੌਰ ਤੇ ਉਹਦੀ ਪੁੱਛਗਿੱਛ ਤੋਂ ਪਹਿਲਾਂ 24 ਸਤੰਬਰ 2026 ਦੀ ਨਿਰਧਾਰਿਤ ਤਰੀਕ ਨੂੰ ਸ਼ਿਕਾਇਤਕਰਤਾ ਆਕਾਸ਼ ਬੱਟਾ ਦੀ ਪੁੱਛਗਿੱਛ ਪੂਰੀ ਕਰਵਾਉਣਾ ਯਕੀਨੀ ਬਣਾਉਣ। ਸ੍ਰੀ ਅਕਾਲ ਤਖ਼ਤ ਸਾਹਿਬ ਦਾ ਮਾਮਲਾ ਜਿਹੜਾ ਉਹ ਵੱਧਦਾ ਜਾ ਰਿਹਾ। ਅਮਰਜੀਤ ਸਿੰਘ ਮਾਮਲਾ ਜਿਹੜਾ ਚਾਵਲਾ ਹੁਣਾਂ ਦਾ ਤੇ ਸ੍ਰੀ ਉਹ ਗ੍ਰੰਥੀ ਸਿੰਘ ਜਿਹੜੇ ਨੇ ਮਲਕੀਤ ਸਿੰਘ ਨੂੰ ਪੰਥ ਦੇ ਵਿੱਚ ਉਹ ਕੱਲ੍ਹ ਬੀਤੇ ਦੇ ਵਿੱਚ ਛੇਕਿਆ ਗਿਆ ਤੇ ਅੱਜ ਬਹੁਤ ਵੱਡੇ ਸਵਾਲ ਤੇ ਬਹੁਤ ਸਾਰੀਆਂ ਕਾਨਫਰੰਸਾਂ ਹੋਈਆਂ ਨੇ। ਗੰਭੀਰ ਦੋਸ਼ਾਂ ਦੇ ਵਿੱਚ ਘਿਰੇ ਸ਼੍ਰੋਮਣੀ ਕਮੇਟੀ ਮੈਂਬਰ ਤੇ ਅਕਾਲੀ ਆਗੂ ਅਮਰਜੀਤ ਸਿੰਘ ਚਾਵਲਾ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਵਧੀਕ ਮੁੱਖ ਗ੍ਰੰਥੀ ਗਿਆਨੀ ਮਲਕੀਤ ਸਿੰਘ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਵੱਲੋਂ ਪੰਥ ਦੇ ਵਿੱਚੋਂ ਛੇਕ ਦਿੱਤਾ ਗਿਆ ਤੇ ਜਬਰ ਜਨਾਹ ਮਾਮਲੇ ਦੇ ਵਿੱਚ ਘਿਰੇ ਅਮਰਜੀਤ ਸਿੰਘ ਚਾਵਲਾ ਸਰੀ ਦੇ ਵਿੱਚ ਦੇਖੇ ਗਏ ਨੇ। ਭੇਸ ਬਦਲ ਕੇ ਘੁੰਮਣ ਦਾ ਦਾਅਵਾ ਹੋਇਆ ਹੈ ਤੇ ਪਛਾਣ ਲੁਕਾਉਣ ਦੇ ਲਈ ਪਹਿਰਾਵਾ ਬਦਲਣ ਦੀ ਜਿਹੜੀ ਆ ਚਰਚਾ ਚੱਲੀ ਹੈ। ਪੰਜਾਬ ਦੇ ਵਿੱਚ ਇੱਕ ਔਰਤ ਦੀ ਸ਼ਿਕਾਇਤ ਦੇ ਉੱਤੇ ਜਬਰ ਜਨਾਹ ਦਾ ਮਾਮਲਾ ਦਰਜ ਹੋਣ ਤੋਂ ਬਾਅਦ ਗੰਭੀਰ ਜਿਹੜੇ ਨੇ ਦੋਸ਼ਾਂ ਦੇ ਤਹਿਤ ਗ੍ਰਿਫਤਾਰੀ ਤੋਂ ਬਚਣ ਦੇ ਲਈ ਕੈਨੇਡਾ ਆਏ ਅਕਾਲੀ ਦਲ ਬਾਦਲ ਦੇ ਸੀਨੀਅਰ ਆਗੂ ਅਮਰਜੀਤ ਸਿੰਘ ਚਾਵਲਾ ਨੂੰ ਕਥਿਤ ਤੌਰ ਦੇ ਉੱਤੇ ਸਰੀ ਸ਼ਹਿਰ ਦੇ ਵਿੱਚ ਵੇਖਿਆ ਗਿਆ ਦੱਸਿਆ ਜਾ ਰਿਹਾ। ਚਾਵਲਾ ਨੂੰ ਜਾਣਨ ਤੇ ਪਛਾਣਨ ਵਾਲੇ ਦੱਸਦੇ ਨੇ ਕਥਿਤ ਪਛਾਣ ਲੁਕਾਉਣ ਦੇ ਲਈ ਵੱਡੇ ਸਾਈਜ਼ ਦਾ ਜਿਹੜਾ ਮੈਡੀਕਲ ਮਾਸਕ ਲਗਾ ਕੇ ਵਿਚਰਦੇ ਸਨ ਤੇ ਉਸਨੇ ਜਿਹੜਾ ਸਰੀ ਦੇ ਗੁਰਦੁਆਰਾ ਸਾਹਿਬ ਦਸ਼ਮੇਸ਼ ਦਰਬਾਰ ਦੇ ਨੇੜਲੇ ਇੱਕ ਹੋਰ ਗੁਰਦੁਆਰਾ ਸਾਹਿਬ ਦੀ ਪਾਰਕਿੰਗ ਦੇ ਵਿਚਕਾਰ ਦੇ ਵਿੱਚੋਂ ਨਿਕਲ ਕੇ ਅੰਦਰ ਜਿਹੜਾ ਵੱਲ ਜਾਂਦੇ ਵਿਅਕਤੀ ਦੀ ਤੋਰ ਅਤੇ ਚਾਲ ਢਾਲ ਤੋਂ ਅਨੁਮਾਨ ਜਿਹੜਾ ਲਾਇਆ ਕਿ ਸਾਹਮਣੇ ਆ ਰਿਹਾ ਵਿਅਕਤੀ ਚਾਵਲਾ ਹੀ ਹੋ ਸਕਦਾ ਹੈ। ਪਰ ਨੇੜੇ ਆਉਣ ਦੇ ਉੱਤੇ ਜਿਵੇਂ ਹੀ ਉਸਨੇ ਨਾਂ ਲੈ ਕੇ ਸਤਿ ਸ੍ਰੀ ਅਕਾਲ ਬੁਲਾਈ ਤਾਂ ਚਾਵਲਾ ਇਕਦਮ ਤੇਜ਼ ਕਦਮ ਹੋ ਕੇ ਗੁਰਦੁਆਰਾ ਇਮਾਰਤ ਦੇ ਪਿਛਲੇ ਰਸਤੇ ਦੇ ਵੱਲ ਨੂੰ ਹੋ ਤੁਰਿਆ। ਇੱਕ ਹੋਰ ਸੂਤਰ ਦੱਸਦੇ ਨੇ ਕਿ ਦੋ ਦਿਨ ਪਹਿਲਾਂ ਉਸਨੂੰ ਪੱਗ ਦੇ ਉੱਪਰੋਂ ਬੰਨੇ ਜਿਹੜਾ ਵੱਡ ਅਕਾਰੀ ਠਾਠੇ ਦੇ ਵਿੱਚ ਕਿਸੇ ਜਾਣਕਾਰ ਦੇ ਘਰ ਦੇ ਡਰਾਈਵੇ ਦੇ ਵਿੱਚ ਜਿਹੜਾ ਖੜੀ ਕਾਰ ਦੇ ਵੱਲ ਜਾਂਦੇ ਵੇਖਣ ਦੇ ਬਾਰੇ ਦੱਸਿਆ ਗਿਆ ਤੇ ਇਸੇ ਤਰ੍ਹਾਂ ਹੀ ਚਾਵਲਾ ਨੂੰ ਉਦੋਂ ਤੋਂ ਜਾਣਦਾ ਕਹਿੰਦਾ ਮੈਂ ਪਛਾਣਦਾ ਜਦੋਂ ਚਾਵਲਾ ਮਹਿਤਾ ਦੀ ਜੋੜੀ ਤੇ ਸਟੂਡੈਂਟ ਫੈਡਰੇਸ਼ਨ ਦੇ ਆਗੂ ਸਨ। ਕੁਝ ਸਾਲ ਉਹ ਉਹਨਾਂ ਦਾ ਨੇੜਲਾ ਸਾਥੀ ਵੀ ਸੀ ਤੇ ਉਸਦਾ ਕਹਿਣਾ ਸੀ ਕਿ ਪਿਛਲੇ ਸਾਲਾਂ ਦੇ ਵਿੱਚ ਚਾਵਲਾ ਅਕਸਰ ਸਰੀ ਆਉਂਦੇ ਰਹੇ ਤੇ ਉਸਦਾ ਅਕਸਰ ਜਿਹੜਾ ਵਾਹ ਪੈਂਦਾ ਰਿਹਾ ਜਿਸ ਕਰਕੇ ਉਸਨੂੰ ਬਦਲੇ ਪਹਿਰਾਵੇ ਦੇ ਵਿੱਚ ਵੀ ਪਛਾਣਨਾ ਔਖਾ ਨਹੀਂ ਹੈ। ਉਸਨੇ ਦਾਅਵਾ ਕੀਤਾ ਕਿ ਉਹ ਜਾਣਦਾ ਕਿ ਚਾਵਲਾ ਦੀ ਜਿਹੜੀ ਠਾਰ ਕਿੱਥੇ ਕਿੱਥੇ ਹੈ। ਕੁਝ ਦਿਨਾਂ ਤੋਂ ਵੈਂਕੂਵਰ ਨੇੜਲੇ ਸ਼ਹਿਰਾਂ ਦੀਆਂ ਸੱਥਾਂ ਦੇ ਵਿੱਚ ਵੀ ਪਹਿਲੀ ਚਰਚਾ ਜਿਹੜੀ ਹੈ ਚਾਵਲਾ ਵਿਰੁੱਧ ਦਰਜ ਹੋਏ ਜਬਰ ਜਨਾਹ ਕੇਸਾਂ ਦੇ ਬਾਰੇ ਹੀ ਛਿੜੀ ਹੋਈ ਹੈ। ਗੱਲ ਕਹਿੰਦੇ ਨੇ ਰੱਬ ਸਭ ਕੁਝ ਵੇਖਦਾ ਤੇ ਦੇਰ ਹੈ ਅੰਧੇਰ ਨਹੀਂ ਹੈ ਉੱਤੇ ਆ ਕੇ ਮੁੱਕਦੀ ਹੈ ਤੇ ਭਾਈ ਇੱਥੇ ਤਾਂ ਅਸੀਂ ਕਹਿੰਦੇ ਹਾਂ ਕਿ ਧੋਖਾ ਖਾਂਦੇ ਹਾਂ ਤੇ ਚਲੋ ਅੱਗੇ ਗੱਲ ਨਹੀਂ ਕਹਿਣੀ ਸਭ ਸਮਝੇ ਹੀ ਜਾਣਗੇ। ਤੇ ਸਰੀ ਪੁਲਿਸ ਦੇ ਇੱਕ ਹੋਰ ਵੀ ਸੂਤਰ ਦੇ ਮੁਤਾਬਕ ਉਹਨਾਂ ਦੇ ਵਿੱਚੋਂ ਕੁਝ ਡਿਊਟੀ ਦਾ ਕੰਮ ਨਾ ਹੁੰਦੇ ਹੋਏ ਵੀ ਸੂਰ ਰੱਖਣ ਦਾ ਜਿਹੜਾ ਯਤਨ ਕਰਦੇ ਨੇ ਤਾਂ ਜੋ ਕਦੇ ਇੰਟਰਪੋਲ ਦੇ ਵੱਲੋਂ ਕਾਲ ਆਏ ਤਾਂ ਉਹਨਾਂ ਦੇ ਲਈ ਪਹੁੰਚ ਸੌਖੀ ਹੋ ਜਾਵੇ। ਵਿਸ਼ੇਸ਼ ਗੱਲ ਇਹ ਵੀ ਵੇਖਣ ਨੂੰ ਮਿਲੀ ਕਿ ਕੁਝ ਪੰਜਾਬੀਆਂ ਨੇ ਅਖ਼ਬਾਰਾਂ ਦੇ ਵਿੱਚ ਛਪੀਆਂ ਚਾਵਲਾਂ ਦੀਆਂ ਫੋਟੋਆਂ ਕੱਟ ਕੇ ਜੇਬਾਂ ਦੇ ਵਿੱਚ ਵੀ ਪਾਈਆਂ ਹੋਈਆਂ ਨੇ ਤਾਂ ਜੋ ਪਛਾਣ ਕਰਨੀ ਸੌਖੀ ਹੋ ਜਾਵੇ ਤੇ ਚਰਚਾਵਾਂ ਦਾ ਮੁੱਢ ਜਿਹੜਾ ਪੰਜਾਬ ਸਿਆਸਤ ਤੋਂ ਬੱਝਦਾ ਹੈ ਤੇ ਹਰ ਚਰਚਾ ਦੇ ਵਿੱਚ ਵੱਖ ਵੱਖ ਪਾਰਟੀਆਂ ਦੇ ਆਗੂਆਂ ਦੀਆਂ ਆਦਤਾਂ ਬਾਰੇ ਦਿਲਚਸਪ ਯਾਦਾਂ ਜਿਹੜੀਆਂ ਸਾਂਝੀਆਂ ਕੀਤੀਆਂ ਜਾਂਦੀਆਂ ਨੇ। ਆਖਰੀ ਖ਼ਬਰ ਲੈ ਕੇ ਸੈਣੀ ਸਾਹਿਬ ਦੇ ਨਾਲ ਗੱਲਾਂ ਬਾਤਾਂ ਦੀ ਸ਼ੁਰੂਆਤ ਕਰਦੇ ਹਾਂ। ਇੱਕ ਜਿਹੜਾ ਓਬਜੈਕਸ਼ਨ ਹੋਇਆ ਹੈ ਜੱਜਾਂ ਦੀ ਨਿਯੁਕਤੀ ਦੇ ਦੌਰਾਨ ਸਿੱਖ ਚਿਹਰਿਆਂ ਨੂੰ ਨਜ਼ਰਅੰਦਾਜ਼ ਕਰਨ ਦਾ ਉਹਦੇ ਉੱਤੇ ਸਵਾਲ ਉੱਠੇ ਨੇ। ਤਰਲੋਚਨ ਸਿੰਘ ਵੱਲੋਂ CGI ਦੇ ਉੱਤੇ ਕਾਨੂੰਨ ਮੰਤਰੀ ਨੂੰ ਪੱਤਰ ਲਿਖਿਆ ਗਿਆ। ਭਾਰਤ ਦੇ ਕੌਮੀ ਘੱਟ ਗਿਣਤੀ ਕਮਿਸ਼ਨ ਦੇ ਸਾਬਕਾ ਚੇਅਰਮੈਨ ਤੇ ਸਾਬਕਾ ਰਾਜ ਸਭਾ ਮੈਂਬਰ ਤਰਲੋਚਨ ਸਿੰਘ ਹੋਣਾ ਨੇ ਹਾਈਕੋਰਟ ਦੇ ਵਿੱਚ ਜੱਜਾਂ ਦੀਆਂ ਨਿਯੁਕਤੀਆਂ ਦੇ ਦੌਰਾਨ ਕੇਂਦਰ ਸਰਕਾਰ ਦੇ ਵੱਲੋਂ ਅਪਣਾਈ ਜਾ ਰਹੀ ਨੀਤੀ ਦੇ ਉੱਤੇ ਗੰਭੀਰ ਚਿੰਤਾ ਪ੍ਰਗਟ ਕੀਤੀ ਹੈ। ਭਾਰਤ ਦੇ CJI ਜਸਟਿਸ ਸੂਰਿਆ ਕਾਂਤ ਤੇ ਕੇਂਦਰੀ ਕਾਨੂੰਨ ਮੰਤਰੀ ਜਿਹੜੇ ਨੇ ਅਰਜੁਨ ਰਾਮ ਮੇਘਵਾਲ ਨੂੰ ਲਿਖੇ ਵਿਸ਼ੇਸ਼ ਪੱਤਰ ਦੇ ਵਿੱਚ ਤਰਲੋਚਨ ਸਿੰਘ ਨੇ ਦੋਸ਼ ਲਾਇਆ ਕਿ ਸੁਪਰੀਮ ਕੋਰਟ ਜਿਹੜਾ ਹੈ ਕੋਲੇਜੀਅਮ ਦੇ ਵੱਲੋਂ ਲੰਮੀ ਪ੍ਰਕਿਰਿਆ ਤੋਂ ਬਾਅਦ ਅੰਤਮ ਮਨਜ਼ੂਰੀ ਦਿੱਤੇ ਜਾਣ ਦੇ ਬਾਵਜੂਦ ਕੇਂਦਰ ਸਰਕਾਰ ਵੱਲੋਂ ਪਿੱਕ ਐਂਡ ਚੂਜ ਮਾਫ਼ੀ ਚਾਹੁੰਦਾ ਅੱਜ ਥੋੜ੍ਹਾ ਜਿਹਾ ਡਿਸਟਰਬ ਹੋ ਰਿਹਾ ਜੀ ਧਿਆਨ ਇੱਧਰ ਉੱਧਰ ਜਾਂਦਾ ਜਦੋਂ ਕਾਹਲੀ ਹੁੰਦੀ ਹੈ ਪਿੱਕ ਐਂਡ ਚੂਜ਼ ਦੀ ਜਿਹੜੀ ਨੀਤੀ ਅਪਣਾ ਕੇ ਘੱਟ ਗਿਣਤੀ ਸਿੱਖ ਭਾਈਚਾਰੇ ਦੇ ਨਾਲ ਸੰਬੰਧਿਤ ਨਾਵਾਂ ਨੂੰ ਬਾਹਰ ਰੱਖਿਆ ਜਾ ਰਿਹਾ। ਆਪਣੇ ਪੱਤਰ ਦੇ ਵਿੱਚ ਤਰਲੋਚਨ ਸਿੰਘ ਉਹਨਾਂ ਨੇ ਜ਼ਿਕਰ ਕੀਤਾ ਕਿ ਪਿਛਲੇ ਮਹੀਨੇ ਸੁਪਰੀਮ ਕੋਰਟ ਕੋਲੀਜੀਅਮ ਦੇ ਵੱਲੋਂ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਲਈ 10 ਜੱਜਾਂ ਦੇ ਨਵੇਂ ਨਾਵਾਂ ਨੂੰ ਜਿਹੜਾ ਮਨਜ਼ੂਰੀ ਦਿੱਤੀ ਗਈ ਸੀ। ਇਸ ਤੋਂ ਬਾਅਦ ਰਾਜਪਾਲ ਦੇ ਵੱਲੋਂ 9 ਜੱਜਾਂ ਨੂੰ ਅਹੁਦੇ ਦੀ ਸਹੁੰ ਚੁਕਾਈ ਗਈ ਪਰ 10ਵੇਂ ਉਮੀਦਵਾਰ ਮੇਜਰ ਨਵਦੀਪ ਸਿੰਘ ਜੋ ਕਿ ਸਿੱਖ ਭਾਈਚਾਰੇ ਦੇ ਨਾਲ ਸੰਬੰਧਿਤ ਨੇ ਉਨ੍ਹਾਂ ਦਾ ਨਾਮ ਸੂਚੀ ਦੇ ਵਿੱਚੋਂ ਬਾਹਰ ਰੱਖ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ 2 ਦਿਨ ਪਹਿਲਾਂ ਸੁਪਰੀਮ ਕੋਰਟ ਕੋਲੇਜੀਅਮ ਨੇ ਜਿਹੜਾ ਦਿੱਲੀ ਹਾਈਕੋਰਟ ਦੇ ਲਈ 8 ਨਾਮਾਂ ਦੀ ਸਿਫਾਰਿਸ਼ ਕੀਤੀ ਸੀ ਕੇਂਦਰੀ ਕਾਨੂੰਨ ਮੰਤਰਾਲੇ ਵੱਲੋਂ ਇਨ੍ਹਾਂ ਦੇ ਵਿੱਚੋਂ 7 ਨਾਮਾਂ ਨੂੰ ਪ੍ਰਵਾਨਗੀ ਦੇ ਦਿੱਤੀ ਗਈ ਪਰ ਇੱਕ ਵਾਰ ਫਿਰ ਜਿਹੜਾ ਸਿੱਖ ਭਾਈਚਾਰੇ ਦੇ ਨਾਲ ਸੰਬੰਧਿਤ ਜਿਹੜਾ ਹੈ ਗੁਰਿੰਦਰਪਾਲ ਸਿੰਘ ਦਾ ਜਿਹੜਾ ਨਾਮ ਹੈ ਇਸ ਅੰਤਮ ਸੂਚੀ ਦੇ ਵਿੱਚੋਂ ਗਾਇਬ ਕਰ ਦਿੱਤਾ ਗਿਆ। ਤਰਲੋਚਨ ਸਿੰਘ ਨੇ ਕਿਹਾ ਕਿ ਜਦੋਂ ਸੁਪਰੀਮ ਕੋਰਟ ਦੇ ਵੱਲੋਂ ਇੱਕ ਨਿਰਪੱਖ ਅਤੇ ਡੂੰਘੀ ਜਾਂਚ ਪੜਤਾਲ ਤੋਂ ਬਾਅਦ ਜੱਜਾਂ ਦੇ ਨਾਵਾਂ ਦੀ ਅੰਤਮ ਮਨਜ਼ੂਰੀ ਦਿੱਤੀ ਜਾਂਦੀ ਹੈ ਤਾਂ ਲੋਕ ਇਸ ਗੱਲ ਤੋਂ ਹੈਰਾਨ ਨੇ ਕਿ ਕੇਂਦਰ ਸਰਕਾਰ ਵੱਲੋਂ 2ਵੇਂ ਵਾਰ ਘੱਟ ਗਿਣਤੀ ਸਿੱਖ ਭਾਈਚਾਰੇ ਦੇ ਉਮੀਦਵਾਰਾਂ ਨੂੰ ਹੀ ਕਿਉਂ ਰੋਕਿਆ ਗਿਆ ਤੇ ਉਨ੍ਹਾਂ ਕਿਹਾ ਕਿ ਆਮ ਲੋਕ ਇਸ ਰੁਝਾਨ ਨੂੰ ਘੱਟ ਗਿਣਤੀਆਂ ਦੇ ਨਾਲ ਸਿੱਧੇ ਵਿਤਕਰੇ ਦੇ ਵਜੋਂ ਦੇਖ ਰਹੇ ਨੇ। ਤਰਲੋਚਨ ਸਿੰਘ ਨੇ ਭਾਰਤ ਦੇ ਮੁੱਖ ਜੱਜ ਤੋਂ ਮੰਗ ਕੀਤੀ ਹੈ ਕਿ ਸੁਪਰੀਮ ਕੋਰਟ ਕੋਲੇਜੀਅਮ ਦੇ ਆਪਣੇ ਫੈਸਲਿਆਂ ਦੇ ਉੱਤੇ ਸਿਫਾਰਿਸ਼ਾਂ ਦੇ ਸਨਮਾਨ ਨੂੰ ਬਹਾਲ ਰੱਖਣ ਦੇ ਲਈ ਲੋੜੀਂਦੇ ਨਿਰਦੇਸ਼ ਜਾਰੀ ਕੀਤੇ ਜਾਣ ਤੇ ਉਨ੍ਹਾਂ ਸਪਸ਼ਟ ਕਰਦਿਆਂ ਕਿਹਾ ਕਿ ਮੈਂ ਇਸ ਮੁੱਦੇ ਨੂੰ ਫਿਰਕੂ ਰੰਗਤ ਨਹੀਂ ਦੇਣਾ ਚਾਹੁੰਦਾ ਬਲਕਿ ਦੋਵਾਂ ਮਾਮਲਿਆਂ ਦੇ ਵਿਚ ਇਨਸਾਫ਼ ਦੀ ਮੰਗ ਕਰ ਰਿਹਾ। ਆਖਰ ਚ ਤਰਲੋਚਨ ਸਿੰਘ ਉਨ੍ਹਾਂ ਨੇ ਅਫਸੋਸ ਪ੍ਰਗਟਾਇਆ ਕਿ ਕੇਂਦਰੀ ਕਾਨੂੰਨ ਮੰਤਰੀ ਅਰਜੁਨ ਰਾਮ ਮੇਘਵਾਲ ਵੱਲੋਂ ਇਨ੍ਹਾਂ ਦੋਵਾਂ ਯੋਜਨਾਵਾਂ ਨੂੰ ਰੋਕਣ ਜਾਂ ਲਟਕਾਉਣ ਪਿੱਛੇ ਕੋਈ ਸਪਸ਼ਟ ਕਾਰਨ ਜਾਂ ਤਰਕ ਨਹੀਂ ਦਿੱਤਾ ਗਿਆ ਤੇ ਉਨ੍ਹਾਂ ਮੰਗ ਕੀਤੀ ਕਿ ਨਿਆਂਪਾਲਿਕਾ ਦੀ ਆਜ਼ਾਦੀ ਤੇ ਜਨਤਾ ਦੇ ਵਿਸ਼ਵਾਸ ਨੂੰ ਬਣਾਏ ਰੱਖਣ ਲਈ ਇਸ ਮਾਮਲੇ ਦੇ ਉੱਤੇ ਤੁਰੰਤ ਕਾਰਵਾਈ ਜਿਹੜੀ ਹੈ ਕੀਤੀ ਜਾਵੇ। ਲੋ ਦੋਸਤੋ, ਇਸ ਜੀ ਕੇਂਦਰ ਦੀਆਂ ਤੇ ਪੰਜਾਬ ਦੀਆਂ ਕੁਝ ਖਬਰਾਂ, ਅੱਗੇ ਵਿਦੇਸ਼ੀ ਖਬਰਾਂ ਦੇ ਵੱਲ ਨੂੰ ਵਧਾਂਗੇ, ਪਰ ਉਸ ਤੋਂ ਪਹਿਲਾਂ ਆਪਾਂ ਐਡਵੋਕੇਟ ਰਾਜਨ ਸੈਣੀ ਸਾਹਿਬ ਦੇ ਨਾਲ ਗੱਲਾਂ ਬਾਤਾਂ ਦੀ ਸ਼ੁਰੂਆਤ ਕਰਦੇ ਹਾਂ। ਸਤਿ ਸ੍ਰੀ ਅਕਾਲ ਸੈਣੀ ਸਾਹਿਬ ਜੀ, ਅਨੂ ਜੀ ਸਵਾਗਤ ਹੈ, ਮਾਫੀ ਚਾਹੁੰਦਾ ਤੁਹਾਨੂੰ ਹੋਲਡ ਤੇ ਰੱਖਿਆ ਜੀ। ਜੀ ਅਨੂ ਜੀ
2: ਭਾਰੇ ਸਾਹਿਬ ਸਤਿ ਸ੍ਰੀ ਅਕਾਲ ਜੀ ਤੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ ਜੀ।
1: ਸਤਿ ਸ੍ਰੀ ਅਕਾਲ ਜੀ, ਕੀ ਹਾਲ ਚਾਲ ਨੇ ਜਨਾਬ, ਕਿਵੇਂ ਰਿਹਾ ਵੀਕਐਂਡ ਜੀ?
2: ਹਾਲ ਚਾਲ ਠੀਕ ਹੈ ਜੀ, ਵੀਕਐਂਡ ਵਧੀਆ ਹੀ ਹੁੰਦਾ ਹੈ ਜੀ, ਇੱਥੇ ਲਾਲਾ ਲਾਲਾ ਹੁੰਦੀ ਰਹਿੰਦੀ ਹੈ, ਵੀਕਐਂਡ ਚ ਕੋਈ ਖਬਰ ਵਧੀਆ ਆ ਜਾਂਦੀ ਹੈਗੀ ਆ ਜੀ, ਜਿਹੜੀ ਹਿਰਦੇ ਵਲੂੰਦੜ ਦਿੰਦੀ ਆ, ਤੇ ਫਿਰ ਉਹ ਤੋਂ ਬਾਅਦ ਜਿਹੜਾ ਵੀਕਐਂਡ ਇੱਥੇ ਕਿੱਦਾਂ ਦਾ ਨਿਕਲਣਾ ਜੀ।
1: ਬਿਲਕੁਲ ਹੈ ਜੀ, ਬਿਲਕੁਲ ਹੈ ਜੀ।
2: ਭਾਰੇ ਸਾਹਿਬ ਕਹਿੰਦੇ ਆ ਨਾ, ਇਹ ਜਿਹੜੇ ਨੀਅਰ ਟੂ ਦਾ ਚਰਚ ਐਂਡ ਫਾਦਰ ਫਾਰਮ ਦਾ ਗੋਡ ਹੈ ਜੀ, ਅਗਲੇ ਕਹਿ ਦਿੰਦੇ ਪਾਠ ਕਰ ਲੈਂਦੇ ਜੀ, ਲੇਖਾ ਕੋਈ ਨਾ ਪੁੱਛੀ ਜਾ ਹਰ ਬਖਸ਼ਣ ਦਾ ਆਨੰਦ ਭਿਆ ਸੁਖ ਪਾਇਆ ਮਿਲ ਗੁਰ ਗੋਬਿੰਦਾ ਤੇ ਸਭੇ ਕਾਜ ਸਵਾਰੀਏ ਜਾ ਤੁਦ ਪਾਵੰਦਾ ਹੈ ਜੀ। ਇਹ ਸੋਚ ਲੈਂਦੇ ਹੈਗੇ ਆ ਵੀ ਸਾਨੂੰ ਆਪੇ ਹੀ ਰੱਬ ਨੇ ਬਖਸ਼ ਦੇਣਾ ਆ
1: ਜੀ।
2: ਪਰ ਸਵਾਲ ਇਹ ਹੈਗਾ ਆ ਜੀ, ਅੱਜ ਭਾਰਤ ਸਾਹਿਬ ਜਿਹੜਾ ਆ, ਇੱਕ ਮੈਂ ਵੀਡੀਓ ਦੇਖੀ, ਪਹਿਲਾਂ ਮੈਂ ਉਹ ਗੱਲ ਸ਼ੇਅਰ ਕਰਕੇ ਫੇਰ ਹੀ ਅੱਗੇ ਵਧੂੰਗਾ ਜੀ।
1: ਜੀ
2: ਚਾਵਲੇ ਵਾਲੀ FIR ਜਿਹੜੀ

0: ਕਈ ਉਹਨੇ ਸ਼੍ਰੀ ਗੁਰੂ ਗੋਬਿੰਦ ਸਿੰਘ ਨਿਵਾਸ ਕਿਹਾ
1: ਜੀ
0: ਕਿ ਉਹਦੀਆਂ ਅੱਖਾਂ ਛਲਕਣ ਲੱਗ ਪਈਆਂ।
1: ਜੀ
0: ਪਰ ਸਾਹਿਬ ਇਸ ਸਥਾਨ ਨੂੰ ਲੋਕੀ ਕਿਸ ਐਂਗਲ ਨਾਲ ਦੇਖਦੇ ਆ ਤੇ ਜਿਹਨਾਂ ਕੋਲ ਜ਼ਿੰਮੇਵਾਰੀ ਆ ਸੇਵਾ ਸੰਭਾਲ ਆ
1: ਜੀ
0: ਉਹਨਾਂ ਨੂੰ ਪਤਾ ਹੀ ਨਹੀਂ ਇਸ ਚੀਜ਼ ਦੀ ਸੈਂਟਿਟੀ ਦਾ ਵੀ ਕਿੰਨੀ ਸੈਂਟਿਟੀ ਹੈ ਜੀ।
1: ਜੀ
0: ਤੁਸੀਂ ਯਕੀਨ ਕਰੋ ਮੇਰਾ ਵੀ ਦੇਖ ਕੇ ਮੇਰਾ ਵੀ ਗਲਾ ਵੀ ਭਰਿਆ ਆ ਤੇ ਮੇਰਾ ਵੀ ਅੱਖਾਂ ਭਰਿਆ ਆ। ਮੈਂ ਕਿਹਾ ਯਾਰ ਭਾਈ ਦੇਖੋ ਸ਼ਰਧਾ ਅਖਰਲੇ ਬੰਦੇ ਦੀ
1: ਬਿਲਕੁਲ
0: ਤੇ ਹਰ ਇੱਕ ਬੰਦੇ ਦੀ ਸ਼ਰਧਾ ਆ ਜੀ। ਉੱਥੇ ਲੋਕੀ ਜਾਂਦੇ ਆ ਪਤਾ ਨੀ ਘਰ ਤੋਂ ਤੁਰਦੇ ਤੁਰਦੇ ਨਾ ਜੀ, ਮਤਲਬ ਪਹਿਲਾਂ ਇਹ ਬਾਬੇ ਨੇ ਆਪ ਬੁਲਾਇਆ ਹਾਂਜੀ,
1: ਜੀ
0: ਫੇਰ ਉਹ ਸੋਚਦੇ ਹੈਗੇ, ਫਿਰ ਜਦੋਂ ਉੱਥੇ ਜਾਂਦੇ ਹੈਗੇ ਆ ਉਹ ਕਿਸੇ ਪਾਸੇ ਨੀ ਸੁਰਤੀ ਧਿਆਨ ਜਿਹੜਾ ਹੈਗਾ ਆ ਵੀ ਹਾਂ ਬਾਬੇ ਵੱਲ ਨੂੰ ਜਿਹੜਾ ਆ।
1: ਜੀ
0: ਪਤਾ ਨੀ ਇਹ ਲੋਕ ਕਿੱਦਾਂ ਦੇ ਜ਼ਾਲਮ ਲੋਕ ਆ ਜਿਹੜੇ ਉੱਥੇ ਰਹਿ ਕੇ ਇਹੋ ਜਿਹੇ ਕੁਕਰਮ ਕਰ ਜਾਂਦੇ ਆ ਜੀ।
1: ਬਿਲਕੁਲ ਹੈ ਜੀ।
0: ਫਿਰ ਦੇਖੋ ਅੱਜ ਜਿਹੜੀ ਗੱਲ ਹੋਈ ਆ ਜੀ ਵੀ ਇੱਕ ਪਾਸੇ ਚੋਰੀ ਦੂਜੇ ਪਾਸੇ ਸੀਨਾ ਚੋਰੀ,
1: ਜੀ
0: ਗਲਤੀਆਂ ਸਾਰਿਆਂ ਦੀਆਂ ਸਰ,
1: ਜੀ
0: ਗਲਤੀਆਂ ਇਹ ਹੈਗੀਆਂ ਜੀ ਕਿ ਜਾਂ ਤਾਂ ਤੁਸੀਂ ਜਿਹੜਾ ਹੈਗਾ ਆ ਫਿਰ ਕਿਸੇ ਦਬਾਅ ਚ ਨਾ ਆਇਆ ਕਰੋ, ਜੋ ਤੁਹਾਡਾ ਪ੍ਰੋਟੋਕਾਲ ਆ ਉਹ ਫੋਲੋ ਕਰਦੇ ਆ ਉਹਦੇ ਹਿਸਾਬ ਨਾਲ ਹੀ ਫੋਲੋ ਕਰੋ।
1: ਬਿਲਕੁਲ
0: ਗੜਗੱਜ ਸਾਹਿਬ ਨੇ ਉਹਨੂੰ ਪੰਥ ਚੋਂ ਛੇਕ ਦਿੱਤਾ,
1: ਜੀ
0: ਹੁਣ ਸਵਾਲ ਇਹ ਹੈਗਾ ਆ ਕਿ ਉਹ ਵੀ ਕੰਮ ਗਲਤ ਹੋ ਗਿਆ। ਕਿਉਂ ਗਲਤ ਹੋ ਗਿਆ
1: ਜੀ?
0: ਕਿ ਕਿਸੇ ਬੰਦੇ ਦੀ ਹੁਣ ਪਹਿਲਾਂ ਜੇ ਲਿਖਤੀ ਸ਼ਿਕਾਇਤ ਨਹੀਂ ਸੀ ਹੁਣ ਇਹਨਾਂ ਕੋਲ ਕਿਹੜੀ ਲਿਖਤੀ ਸ਼ਿਕਾਇਤ ਗਈ ਜੀ?
1: ਬਿਲਕੁਲ ਹੈ ਜੀ।
0: ਹੁਣ ਕਿਹੜਾ ਅਗਲੇ ਬੰਦੇ ਨੂੰ ਸੁਣਵਾਈ ਦਾ ਮੌਕਾ ਦਿੱਤਾ ਤੁਸੀਂ?
1: ਜੀ
0: ਜੇ
1: ਉਹਦੇ ਤਾਂ
0: ਕੋਈ
1: ਬਿਨਾਂ
0: ਨਾ
1: ਧੰਦਾ ਹੋ ਗਿਆ
0: ਆਵੇ
1: ਜੀ।
0: ਉਹ ਜੋ ਕਹਿ ਰਿਹਾ ਹੈਗਾ ਆ ਭਾਵੇਂ ਉਹ ਗਲਤ ਹੈਗਾ ਆ, ਫੇਰ ਵੀ ਉਹ ਜੋ ਕਹਿ ਰਿਹਾ ਆ ਉਹ ਠੀਕ ਕਹਿ ਰਿਹਾ ਆ।
1: ਜੀ
0: ਇਸ ਗੱਲ ਤੇ ਤਾਂ ਹੈਗਾ ਆ ਪ੍ਰਿੰਸੀਪਲ ਆਫ ਨੈਚੁਰਲ ਜਸਟਿਸ ਜਿਹੜਾ ਆ ਸ਼ੁਡ ਬੀ ਫੋਲੋਡ, ਇਹ ਤਾਂ ਜਿਹੜਾ ਹੈਗਾ ਆ ਕੋਰਟਾਂ ਦਾ ਜਿਹੜਾ ਸਿਧਾਂਤ ਆ ਜੀ, ਦੁਨਿਆਵੀ ਕੋਰਟਾਂ ਦਾ ਸਿਧਾਂਤ ਆ ਕਿ ਅਗਲੇ ਬੰਦੇ ਨੂੰ ਆਪਣੇ ਪੱਖ ਦੀ ਗੱਲ ਆਪਣੇ ਬਚਾਅ ਪੱਖ ਦੇ ਵਿੱਚ ਕਹਿਣਾ ਜੋ ਕਹਿਣਾ ਚਾਹੁੰਦਾ ਹੈਗਾ ਆ ਉਹਨੂੰ ਕਹਿਣ ਦਾ ਮੌਕਾ ਦੇਣਾ ਚਾਹੀਦਾ ਆ ਜੀ।
1: ਜੀ ਬਿਲਕੁਲ।
0: ਇਹਨਾਂ ਨੇ ਜਿਹੜਾ ਹੈਗਾ ਆ ਉਹਨੂੰ ਸੁਣਿਆ ਹੀ ਨਹੀਂ ਤੇ ਉਹਨਾਂ ਨੇ ਚੁੱਪ, ਕਿਉਂਕਿ ਪ੍ਰੈਸ਼ਰ ਥੱਲੇ ਸੀਗੇ ਜੀ, ਪ੍ਰੈਸ਼ਰ ਥੱਲੇ ਸੀਗੇ ਇਸ ਕਰਕੇ ਕਿ ਸਾਰਾ ਕੁਛ ਹੀ ਤਾਂ ਉੱਛਲ ਜਾ ਰਿਹਾ।
1: ਜੀ
0: ਪਹਿਲਾਂ ਇੱਕ ਲੇਡੀ ਆਉਂਦੀ ਹੈਗੀ ਆ, ਫਿਰ ਉਹਨੂੰ ਲੇਡੀ ਨੂੰ ਤੁਸੀਂ ਜਿਹੜਾ ਆ ਪਹਿਲਾਂ ਤਾਂ ਉਹਦੇ ਤੇ ਮਿਸਟਰੀ ਆ ਵੀ ਹੂ ਕਾਲਡ ਹਰ, ਹਾਂਜੀ ਕਿੰਨੇ ਸੱਤਿਆ ਜੀ ਉਹਨੂੰ,
1: ਜੀ
0: ਫਿਰ ਕਿੰਨੇ ਉਹਦੇ ਜਿਹੜੇ ਆਉਣ ਦਾ ਅਰੇਂਜਮੈਂਟ ਕੀਤਾ, ਫਰੋਮ ਵੇਅਰ ਦਾ ਫਾਈਨਾਂਸਿਸ ਅਰੇਂਜ, ਹਾਂਜੀ
1: ਜੀ
0: ਟਿਕਟ ਭੇਜੀ ਗਈ ਆ ਸਰ ਉਹਨੂੰ, ਬਕਾਇਦਾ ਤੌਰ ਤੇ ਟਿਕਟ ਭੇਜੀ ਗਈ ਆ।
1: ਬਿਲਕੁਲ ਅੱਜ ਪਲਤੇਜ
0: ਹੁਣ ਤਾਂ ਮਤਲਬ ਮੀਡੀਆ ਚ ਆ ਰਿਹਾ ਆ,
1: ਉਹਨਾਂ ਨੇ ਤਾਂ ਨਾਂ ਹੀ ਲੈ ਦਿੱਤਾ ਜੀ ਬਲਕਿ ਜਿਹਨਾਂ ਨੇ ਭੇਜੀ।
0: ਹਾਂਜੀ ਝਿੰਜਰ ਨੇ ਕਹਿੰਦੇ ਆ ਜੀ ਵੀ ਯੂਥ ਅਕਾਲੀ ਦਲ ਦਾ ਪ੍ਰਧਾਨ ਜਿਹੜਾ ਹੈਗਾ ਝਿੰਜਰ, ਉਹਨੇ ਮਤਲਬ ਟਿਕਟ ਭੇਜੀ ਆ ਜੀ ਮੀਡੀਆ ਚ ਆ ਰਿਹਾ। ਉਹ ਬਾਕੀ ਜਿਹੜਾ ਹੈਗਾ ਆ ਅੱਗੇ ਕੀ ਕਰਾਉਣਾ ਚਾਹੁੰਦੇ ਸੀ ਤੁਸੀਂ ਉਹਦੇ ਕੋਲੋਂ, ਕੀ ਕਿੱਦਾਂ ਦਾ ਸਿੱਖਿਜ਼ਮ ਦੇ ਵਿੱਚ ਜਿਹੜੀ ਹੈਗੀ ਆ ਕੋਈ ਉਹਨੇ ਯੋਗਦਾਨ ਪਾਉਣਾ ਸੀ ਜਿਹੜਾ ਉਹਦੇ ਕੋਲ ਉਹਨੂੰ ਬੁਲਾ ਰਹੇ ਸੀ
1: ਜੀ?
0: ਜੇ ਸਰ ਅਕਾਲੀ ਦਲ ਹੀ ਕਰਦਾ ਹੁੰਦਾ ਉਹਦੀ ਗੱਲ ਕੁਛ ਹੋਰ ਹੈਗੀ ਆ। ਜਦੋਂ ਵਿੱਚ ਐਸ ਜੀ ਪੀ ਸੀ ਇਨਵੋਲਵ ਹੋ ਗਈ
1: ਜੀ,
0: ਐਸ ਜੀ ਪੀ ਸੀ ਦਾ ਕੰਮ ਤਾਂ ਹੈਗਾ ਆ ਗੁਰਦੁਆਰਿਆਂ ਦੀ ਸੇਵਾ ਸੰਭਾਲ
1: ਜੀ,
0: ਉਹਨੂੰ ਮਤਲਬ ਜਿਹੜਾ ਹੈਗਾ ਆ ਉਹ ਜਦੋਂ ਮਰਿਆਦਾ ਦਾ ਉਲੰਘਣ ਹੁੰਦਾ ਨਾ ਜੀ, ਉਹ ਤੋਂ ਬਾਅਦ ਫੇਰ ਇਹੋ ਜਿਹੇ ਨਤੀਜੇ ਨਿਕਲਦੇ ਆ ਜੀ।
1: ਜੀ ਬਿਲਕੁਲ ਹੈ ਜੀ।
0: ਅੱਜ ਤੁਸੀਂ ਯਕੀਨ ਕਰਿਓ ਕਿ ਸਵੇਰੇ ਜਗਦੇਵ ਸੰਧੂ ਵੀਰ ਜੀ ਨਾਲ ਮੇਰੀ ਗੱਲ ਹੋਈ ਤਾਂ ਵੀ ਇਸੇ ਵਿਸ਼ੇ ਤੇ, ਔਜਲਾ ਸਾਹਿਬ ਨਾਲ ਗੱਲ ਹੋਈ ਤਾਂ ਵੀ ਇਸੇ ਵਿਸ਼ੇ ਤੇ।
1: ਬਿਲਕੁਲ
0: ਇਹ ਮਤਲਬ ਇਹ ਆ ਕਿ ਹੋਰ ਕੋਈ ਮਤਲਬ ਗੱਲ ਜਿਹੜਾ ਹੈਗਾ ਬੰਦੇ ਦਾ ਕਰਨ ਨੂੰ ਦਿਲ ਹੀ ਨਹੀਂ ਕਰਦਾ, ਪਤਾ ਇਹ ਸੋਚਦਾ ਹੈ ਔਰ ਸਾਰੇ ਜਿਹੜੇ ਹੈਗੇ ਸਟਨ ਆ
1: ਜੀ
0: ਵੀ ਇਹ ਯਾਰ ਵਾਪਰ ਕੀ ਗਿਆ।
1: ਬਿਲਕੁਲ।
0: ਔਰ ਇਹਨਾਂ ਲੋਕਾਂ ਨੂੰ ਜਿਹੜੇ ਬੰਦੇ ਜਿਹੜੇ ਹੈਗੇ ਆ ਜਿਹਨਾਂ ਨੇ ਰਾਜ ਕਰਨਾ ਜਾਂ ਜਿਹਨਾਂ ਨੇ ਵੋਟਾਂ ਲੈਣੀਆਂ ਜਾਂ ਜਿਹਨਾਂ ਨੇ ਜਿਹੜਾ ਹੈਗਾ ਆ ਇਹਨਾਂ ਜਗ੍ਹਾ ਦੇ ਉੱਤੋਂ ਵੀ ਮਨੀ ਅਰੇਂਜ ਕਰਨੀ ਹੈਗੀ ਆ ਯਾਰਨ ਕਰਨੀ ਆ, ਉਹਨਾਂ ਨੂੰ ਇਸ ਚੀਜ਼ ਦੀ ਸੈਂਟੀਟੀ ਦਾ ਪਤਾ ਹੀ ਨਹੀਂ।
1: ਨਾਲੇ ਸੈਣੀ ਸਾਹਿਬ ਇਹਦੇ ਵਿੱਚ ਨਾ ਕਰਦਾਰਾਂ ਦੀ ਜਿਹੜੀ ਪਹਿਲਾਂ ਵੀ ਖੁਦਕੁਸ਼ੀ ਕਹਿ ਲੋ ਕਰਦਾਰ ਖੁਸ਼ੀ ਹੁੰਦੀ ਰਹੀ ਹੈ, ਉਹ ਕਿਤੇ ਨਾ ਕਿਤੇ ਚਲੋ ਲੋਕ ਇਹਨਾਂ ਲੋਕਾਂ ਦੇ ਉੱਤੇ ਭਰੋਸਾ ਵੀ ਕਰਨ ਲੱਗ ਗਏ ਸੀਗੇ, ਚਲੋ ਯਾਰ ਇਹ ਵੀ ਜੋ ਹੋਇਆ ਹਾਲਾਤਾਂ ਦੇ ਸਮੇਂ ਦੇ, ਇਹ 80 ਦੇ ਦਹਾਕੇ ਦੀ ਗੱਲ ਕਰ ਲਈਏ, ਉਹਨਾਂ ਦੇ ਵਿੱਚ ਵੀ ਚਾਹੇ ਉਹ ਫੈਡਰੇਸ਼ਨਾਂ ਸੀਗੀਆਂ ਜੋ ਵੀ, ਚਲੋ ਚੰਗੇ ਵੀ ਲੋਕ ਸੀ ਮਾੜੇ ਵੀ ਸੀ, ਉਹ ਪੁਲਿਸ 'ਚ ਵੀ ਸੀ ਤੇ ਦੂਸਰੀਆਂ ਧਿਰਾਂ ਦੇ ਵਿੱਚ ਵੀ ਸੀ ਜਿੰਨੀਆਂ ਵੀ ਸੀ, ਤਾਂ ਫਿਰ ਇਹ ਚੀਜ਼ ਇਹ ਤਾਂ ਲੋਕ ਮਤਲਬ ਕਿ ਉਹਨਾਂ ਚੀਜ਼ਾਂ ਦੇ ਉੱਤੇ ਮੋਹਰ ਲਾ ਰਹੇ ਨੇ ਜਿਹੜੀਆਂ ਮਤਲਬ ਕਿ ਚਲੋ ਪਹਿਲਾਂ ਤੋਂ ਇਹ ਗੱਲਾਂ ਕਰਦੇ ਆ ਰਹੇ ਨੇ ਕਿ ਇਹਨਾਂ ਨੇ ਬਥੇਰਾ ਧੱਕਾ ਕੀਤਾ, ਇਹਨਾਂ ਨੇ ਬਥੇਰਾ ਕੁਝ ਕਰਦੇ ਆ ਰਹੇ, ਇਹ ਤਾਂ ਫਿਰ ਆਪਣੇ ਇਸ ਉਮਰ ਦੇ ਵਿੱਚ ਜਾ ਕੇ ਆਖਰੀ ਪੜਾਵਾਂ ਦੇ ਵਿੱਚ ਨੇ, ਤੇ ਇਹ ਤਾਂ ਆਪ ਹੀ ਮੋਹਰਾਂ ਲਾਉਣ ਲੱਗ ਗਏ ਭਾਈ ਹਾਂ ਅਸੀਂ ਤਾਂ ਭਾਈ ਇਸੇ ਕਰਦਾਰ ਦੇ ਸੀਗੇ।
0: ਪਰ ਗੱਲ ਏਦਾਂ ਹੈਗੀ ਨਾ ਜਦੋਂ ਇਹ ਨਾ ਹੋਰ ਕੋਈ ਬਾਹਰ

0: ਨਹੀਂ ਐਕਸਪੋਜ਼ ਕਰਦਾ, ਇਹ ਆਪਸ ਦੇ ਵਿੱਚ ਹੀ ਇੱਕ ਦੂਜੇ ਨੂੰ ਐਕਸਪੋਜ਼ ਕਰੀ
1: ਜੀ
0: ਜਾਂਦੇ
1: ਬਿਲਕੁਲ
0: ਹੈਗੇ ਆ।
1: ਜੀ
0: ਹੁਣ ਪਹਿਲੀ ਗੱਲ ਆ, ਇੱਕ ਲੇਡੀ ਜਿਹਦਾ ਕਿ ਕ੍ਰਿਮੀਨਲ ਰਿਕਾਰਡ ਆ,
1: ਜੀ
0: ਹਾਂਜੀ, ਅਦਾਲਤਾਂ ਚ ਵੀ ਮੌਜੂਦ ਆ, ਪੁਲਿਸ ਸਟੇਸ਼ਨ ਤੇ ਵੀ ਮੌਜੂਦ ਆ,
1: ਜੀ
0: ਉਹਨੂੰ ਕਿਸ ਮਕਸਦ ਲਈ ਬੁਲਾਇਆ ਗਿਆ?
1: ਜੀ
0: ਹਾਂਜੀ, ਜੇ ਉਹ ਅੰਦਰ ਹੋਈ ਆ ਕੇ ਫੇਰ ਉਹਨੂੰ ਜਿਹੜਾ ਆ ਤੁਸੀਂ ਐਸ ਜੀ ਪੀ ਸੀ ਦੇ ਜਿਹੜੇ ਹੈਗੇ ਆ ਪਰਿਸਰਾਂ ਉੱਥੇ ਜਿਹੜੀ ਆ ਠਹਿਰਾਇਆ ਗਿਆ,
1: ਜੀ
0: ਹਾਂਜੀ, ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਦੇ ਉੱਤੇ ਜਿਹੜਾ ਆ
1: ਜੀ
0: ਤੁਸੀਂ ਇੰਨੇ ਲੰਬੇ ਸਮੇਂ ਵਾਸਤੇ ਠਹਿਰਾਇਆ,
1: ਜੀ
0: ਕੀ ਤੁਸੀਂ ਉਹਦੇ ਕੋਲੋਂ ਮਕਸਦ ਹੱਲ ਕਰਨਾ ਸੀ?
1: ਜੀ
0: ਅੱਜ ਬਲਟੋਹਾ ਸਾਹਿਬ ਕਹਿੰਦੇ ਹੈਗੇ ਆ ਜੀ ਕਿ ਮੈਨੂੰ ਪਤਾ ਲੱਗ ਗਿਆ ਆ ਜੀ ਇਹਦੀ ਬੈਕਗ੍ਰਾਉਂਡ ਕੀ ਆ, ਸੰਗਰੂਰ ਜ਼ਿਲ੍ਹੇ ਤੋਂ ਆ ਜੀ, ਇਹਨੇ ਪਹਿਲਾਂ ਵੀ ਕਿਸੇ ਤੇ ਰੇਪ ਦਾ ਪਰਚਾ ਦਰਜ ਕਰਾਇਆ ਸੀ,
1: ਜੀ
0: ਉਹ ਬੰਦੇ ਬਰੀ ਹੋ ਗਏ ਤੇ ਉਹ ਬੰਦਾ ਬਰੀ ਹੋ ਗਿਆ। ਉਸ ਤੋਂ ਬਾਅਦ ਇੱਥੇ 182 ਦਾ ਕਲੰਦਰਾ ਹੁੰਦਾ, 182 ਦਾ ਹੁੰਦਾ ਆ
1: ਕਿ
0: ਫਾਲਸ ਇਨਫੋਰਮੇਸ਼ਨ ਗਿਵਨ ਟੂ ਦਾ ਪੁਲਿਸ ਆਫਿਸਰ, ਹਾਂਜੀ, ਤੇ ਉਹਦੇ ਤੇ ਜਿਹੜਾ ਹੈਗਾ ਆ ਪਰਚਾ ਦਰਜ, ਕਲੰਦਰਾ ਤਿਆਰ ਹੋ ਕੇ ਤੇ ਫੇਰ ਪ੍ਰੋਸੀਡਿੰਗ ਚੱਲ ਪੈਂਦੀ ਹੈਗੀ ਜੀ ਬੰਦੇ ਦੇ ਅਗੇਂਸਟ, ਕਿ ਉਹਨੇ ਕੋਰਟ ਨੂੰ ਤੇ ਪੁਲਿਸ ਅਥਾਰਟੀ ਨੂੰ ਗੁਮਰਾਹ ਕੀਤਾ ਜੀ।
1: ਜੀ
0: ਸੋ ਉਹ ਕਹਿੰਦੇ ਜੀ ਵੀ ਉਹ ਪੈਂਡਿੰਗ ਹੈਗਾ, ਉਹ ਚੱਲਦਾ ਪਿਆ ਹੈਗਾ।
1: ਜੀ
0: ਤੇ ਮੈਂ ਮਾਫ ਕਰਨਾ, ਮੈਂ ਨਾ ਪਿਛਲੇ ਪ੍ਰੋਗਰਾਮ ਦੇ ਵਿੱਚ ਬਾਈ ਸਲਿਪ ਆਫ ਟੰਗ ਬ੍ਰਾਜ਼ੀਲ ਕਹਿ ਗਿਆ ਸੀ, ਬਹਿਰੀਨ ਤੋਂ ਆਈ ਉਹ ਲੇਡੀ ਜੀ,
1: ਅਰਬ ਮੁਲਕ ਨੇ,
0: ਹਾਂਜੀ ਬਹਿਰੀਨ ਆ। ਮੈਂ ਸ਼ੌਕਡ ਸੀਗਾ, ਮੈਂ ਬਾਅਦ ਦੇ ਵਿੱਚ ਰਿਲਾਈਜ਼ ਕੀਤਾ ਆਪਣੀ ਮਿਸਟੇਕ, ਮੈਂ ਕਿਹਾ ਇੱਥੇ ਰੈਕਟੀਫਾਈ ਕਰਦੇ ਆ।
1: ਜੀ ਕਰਦਾਰ ਇਦਾਂ ਦਾ, ਪਰ ਤੁਸੀਂ ਏਡੀਆਂ ਵੱਡੀਆਂ ਸਿੱਖ ਸੰਸਥਾਵਾਂ ਹੈਗੀਆਂ ਨੇ ਤੇ ਉਹਦੇ ਵਿੱਚ ਤੁਹਾਡੇ ਕਰਦਾਰ ਕੀ ਪੇਸ਼ ਹੋ ਰਹੇ ਨੇ ਜੀ? ਗੱਲ ਤਾਂ ਇੱਥੇ ਖੜਦੀ ਆ। ਜੇ ਇੰਨੀ ਹਿੰਮਤ ਸੀਗੀ ਤੇ ਕੈਨੇਡਾ ਜਾਣ ਦੀ ਕੀ ਜ਼ਰੂਰਤ ਸੀ? ਸੀਨਾ ਠੋਕ ਕੇ ਖੜਦੇ ਵੀ ਹਾਂ ਭਾਈ ਅਸੀਂ ਕੇਸ ਲੜਾਂਗੇ, ਸਾਰਾ ਕੁਝ ਤੁਸੀਂ ਰਿਜ਼ਾਈਨ ਦੇ ਦਿੱਤਾ, ਲੜੋ ਕੇਸ, ਦੁੱਧ ਤਾਂ ਦੁੱਧ ਪਾਣੀ ਤਾਂ ਪਾਣੀ ਹੋ ਜੂ ਆਪੇ ਜੀ।
0: ਸਾਡੇ ਨਾ ਇੱਥੇ ਭਾਰੇ ਸਾਹਿਬ ਇੱਕ ਬਜ਼ੁਰਗ ਹੈਗੇ ਸੀਗੇ, ਜਾਂ ਮਤਲਬ ਉਹ ਗੁਰੂ ਘਰ ਦੇ ਨਾਲ ਜੁੜੇ
1: ਜੀ,
0: ਤੇ ਇੱਕ ਲੜਕੀ ਸੀਗੀ, ਮਤਲਬ ਉਹ ਇੱਥੇ ਤੱਕ ਵੀ ਜਿਹਨੂੰ ਕਹਿ ਦਿੰਦੇ ਹੈਗੇ ਆਪਾਂ ਵੀ ਪੇਸ਼ਾ ਕਰਦੀ ਹੈਗੀ ਸੀਗੀ, ਤੇ ਉਹ ਐਚ ਆਈ ਵੀ ਤੋਂ ਵੀ ਪੀੜਿਤ ਹੋ ਗਈ ਸੀ, ਬਾਅਦ ਚ ਉਹਦੀ ਡੈਥ ਵੀ ਹੋ ਗਈ ਸੀ
1: ਜੀ।
0: ਉਹਨੇ ਲੇਡੀ ਉਹ ਲੜਕੀ ਦੇ ਨਾ ਕੋਰਟ ਕਚਹਿਰੀਆਂ ਦੇ ਵਿੱਚ ਵੀ ਕੰਮ ਹੁੰਦਾ ਸੀਗੇ, ਮੈਨੂੰ ਕਹਿੰਦੀ ਵੀ ਮੈਨੂੰ ਉਹ ਜਿਹੜਾ ਹੈਗਾ ਆ ਬਜ਼ੁਰਗ, ਉਹ ਮੈਨੂੰ ਕਹਿੰਦੀ ਬਾਕੀ ਹੋਰ ਨਹੀਂ, ਮੈਨੂੰ ਉਹ ਧੀ ਕਹਿ ਕੇ ਬੁਲਾਉਂਦੇ ਆ
1: ਜੀ,
0: ਬਾਕੀ ਹੋਰ ਕਹਿੰਦੀ ਮੈਨੂੰ ਕੋਈ ਨੀ ਇਸ ਤਰੀਕੇ ਨਾਲ ਬੁਲਾਉਂਦਾ ਹੈਗਾ, ਜਿੰਨੀ ਰਿਸਪੈਕਟ ਉਹ ਦਿੰਦੇ ਹੈਗੇ ਆ, ਮੈਂ ਕੋਲ ਦੀ ਵੀ ਲੰਘ ਜਾ ਇੱਦਾਂ ਕਰਕੇ ਜੇ ਉਹਨਾਂ ਨੂੰ ਵਿਸ਼ ਕਰਾਂ
1: ਜੀ।
0: ਜਿਹੜੇ ਬੰਦੇ ਮਤਲਬ ਜਿਹੜੇ ਆ ਗੁਰਬਾਣੀ ਨਾਲ ਜੁੜੇ ਹੋਣ ਜਾਂ ਇਹਨਾਂ ਸੰਸਥਾਵਾਂ ਨਾਲ ਜੁੜੇ ਹੋਣ, ਉਹਨਾਂ ਦੀ ਤਾਂ ਅੱਖ ਦੇ ਵਿੱਚ ਦੂਜ ਹੋਣੀ ਨੀ ਚਾਹੀਦੀ, ਉਹਨਾਂ ਲਈ ਤਾਂ ਸਾਰੇ ਸਤਿਕਾਰਤ ਹੋਣੇ ਚਾਹੀਦੇ ਜੀ,
1: ਬਿਲਕੁਲ,
0: ਵਿਸ਼ੇਸ਼ ਕਰਕੇ ਤੇ ਇਹ ਜਿਹੜੀਆਂ ਬੱਜਰ ਕਰੈਤਾਂ ਦੇ ਵਿੱਚ ਆਉਂਦੀ ਚੀਜ਼ ਹੈਗੀ ਆ, ਇਹਦੇ ਵਾਸਤੇ ਤਾਂ ਆਪਣੇ ਆਪ ਨੂੰ ਕੰਟਰੋਲ ਚਾਹੀਦਾ ਹੈਗਾ ਜੀ।
1: ਜੀ
0: ਤੁਹਾਡੇ ਤੇ ਦੋਸ਼ ਕੀ ਲੱਗ ਰਿਹਾ ਆ? ਹਾਂਜੀ ਵੱਡੀ ਗੱਲ ਤਾਂ ਇਹ ਆ
1: ਜੀ,
0: ਤੁਸੀਂ ਜਿਹੜਾ ਹੈਗਾ ਆ ਇਹਨਾਂ ਚੀਜ਼ਾਂ ਨੂੰ ਸਮਝਦੇ ਹੀ ਨਹੀਂ ਗੇ, ਫਿਰ ਤੁਹਾਡਾ ਇਹ ਪੋਲੀਟੀਕਲ ਡਿਊ ਟੂ ਪੋਲੀਟੀਕਲ ਲੈਜ਼ਨ ਤੁਹਾਨੂੰ ਮੌਕਾ ਵੀ ਦਿੱਤਾ ਜਾਂਦਾ ਹੈਗਾ ਆ ਕਿ ਤੁਸੀਂ ਇੱਥੋਂ ਨਿਕਲ ਜਾਓ ਜੀ।
1: ਜੀ
0: ਉਹ ਕਹਿੰਦਾ ਮੈਂ ਭੱਜਿਆ ਨੀ ਹੈਗਾ ਜਾਂ ਮੈਂ ਪਾਸੇ ਹੋਇਆ, ਜੇ ਪਾਸੇ ਹੋਇਆ ਜਾਂ ਭੱਜਿਆ, ਗੱਲ ਤਾਂ ਇਹ ਆ ਵੀ ਹਾਂ ਜੀ ਆਊਟ ਕਾਨੂੰਨ ਦੀ ਰੀਚ ਤੋਂ ਬਾਹਰ ਗਿਆ ਹੈਗਾ
1: ਜੀ,
0: ਜਾ ਕੇ ਤੂੰ ਜਾ ਕੇ ਅਹੁਦੇ ਛੱਡੇ ਆ, ਜਾਂ ਤਾਂ ਜਿਹੜਾ ਆ ਜੋ ਕੁਛ ਕਰਨਾ ਸੀ ਪਹਿਲਾਂ ਇੱਥੇ ਕਰਕੇ ਜਾਂਦਾ, ਪਹਿਲਾਂ ਇੱਥੇ ਅਹੁਦੇ ਤਿਆਗਦਾ, ਸਾਰਾ ਕੁਛ ਹੋ ਕੇ ਫਿਰ ਨਿਕਲ ਜਾਂਦਾ ਜਿੰਨਾ ਕੁ ਤੁਹਾਡਾ ਲੈਜਨ ਹੈਗਾ ਸੀ
1: ਜੀ।
0: ਜੇ ਨਾ ਕੋਈ ਮਤਲਬ ਕਿਸੇ ਬੰਦੇ ਵੱਲੋਂ ਵੀ ਏਦਾਂ ਦੀ ਕੋਈ ਵੀ ਮਤਲਬ ਖੁਸ਼ਬੂ ਨਹੀਂ ਆਉਂਦੀ ਕਿ ਹਾਂ ਵੀ ਇਹ ਬੰਦਾ ਪਾਕ ਪਵਿੱਤਰ ਹੈਗਾ ਆ, ਇਹਦੇ ਮਤਲਬ ਪਾਰਟ ਦੇ ਉੱਤੇ ਕੋਈ ਗਲਤੀ ਹੈ ਨੀ ਗੀ, ਜੋ ਵੀ ਅਕਿਊਜ਼ਿੰਗ ਫਿੰਗਰ ਰੇਜ਼ ਹੋ ਰਹੀਆਂ ਹੈਗੀਆਂ ਉਹ ਗਲਤ ਹੋ ਰਹੀਆਂ, ਇਹ ਬੰਦਾ ਨਿਰਦੋਸ਼ ਆ, ਇਹ ਕਹਿਣ ਦੀ ਹਿੰਮਤ ਕਿਸੇ ਚ ਵੀ ਹੈ ਨੀ, ਸਾਡੇ ਚ ਵੀ ਹੈ ਨੀ
1: ਜੀ, ਬਿਲਕੁਲ,
0: ਕਿਉਂਕਿ ਸਮਥਿੰਗ ਇਜ਼ ਫਿਸ਼ੀ, ਹਰ ਜਗ੍ਹਾ ਕੋਈ ਨਾ ਕੋਈ ਬੰਦਾ ਵੀ ਕੋਈ 5%, ਕੋਈ 1%, ਕੋਈ 2% ਉਹ ਗਿਲਟੀ ਪਾਇਆ ਹੀ ਜਾ ਰਿਹਾ ਜੀ।
1: ਜੀ
0: ਜੇ ਉਹਨੇ ਔਰਤ ਨੇ ਜਥੇਦਾਰ ਸਾਹਿਬ ਨੂੰ ਆ ਕੇ ਤੇ ਮਿਲ ਕੇ ਕਹਿ ਤਾ ਸੀਗਾ ਤੇ ਜਥੇਦਾਰ ਸਾਹਿਬ ਨੇ ਫਿਰ ਏਡੀ ਵੱਡੀ ਗੱਲ ਦੇ ਵਿੱਚ ਜਿਹੜਾ ਹੈਗਾ ਆ ਉਹਦੀ ਰਿਟਨ ਐਪਲੀਕੇਸ਼ਨ ਉਡੀਕਣੀ ਚਾਹੀਦੀ ਸੀ, ਉਹਨਾਂ ਨੂੰ ਤਾਂ ਸਾਰਿਆਂ ਨੂੰ ਰੌਲਾ ਪਾ ਕੇ ਉਸੇ ਵੇਲੇ ਇਕੱਠੇ ਕਰ ਦੇਣਾ ਚਾਹੀਦਾ ਸੀ, ਭਾਈ ਇੱਥੇ ਢਾਹ ਲੱਗ ਚੱਲੀ ਆ
1: ਜੀ,
0: ਹਾਂਜੀ
1: ਜੀ,
0: ਵੀ ਖਾਲਸੇ ਦੀ ਧਰਤੀ ਤੇ ਜਿਹੜਾ ਹੈਗਾ ਆ ਏਦਾਂ ਦਾ ਗੁਨਾਹ ਹੋ ਗਿਆ, ਵੱਜਰ ਗੁਨਾਹ ਕਰ ਦਿੱਤਾ ਬੰਦੇ ਨੇ, ਔਰ ਉਹਨੂੰ ਨਾਲ ਲੈਂਦੇ ਆਪ ਆਪ ਨਾਲ ਜਾ ਕੇ ਤੇ ਐਫ ਆਈ ਆਰ ਦਰਜ ਕਰਾ ਕੇ ਆਉਂਦੇ ਤੇ ਕੁਛ ਮੰਨ ਲੈਂਦੇ ਵੀ ਹਾਂ ਜੀ ਠੀਕ ਆ ਵੀ ਬੰਦਾ ਜਿਹੜਾ ਆ ਤੇ ਉਹਦੇ ਜਿਹੜੇ ਆ ਉਹ ਤੁਸੀਂ ਜਸਟਿਸ ਦੇਣ ਦੀ ਕੋਸ਼ਿਸ਼ ਕੀਤੀ ਜਾਂ ਉਹਨੂੰ ਹੈਲਪ ਕੀਤੀ ਜਾਂ ਆਪਣੇ ਜਿਹੜੀ ਪੋਸਟ ਆ ਉਹਨਾਂ ਨਿਆਂ ਕਰਨ ਦੀ ਕੋਸ਼ਿਸ਼ ਕੀਤੀ
1: ਜੀ,
0: ਪਰ ਤੁਸੀਂ ਤਾਂ ਅਗਲੇ ਨੂੰ ਗਧੀ ਗੇੜ ਚ ਪਾਤਾ, ਹਾਂਜੀ ਤੁਸੀਂ ਕਿਹਾ ਕਿ ਮੈਂ ਉਹਦੇ ਆਹ ਗੱਲ ਕੀਤੀ ਨਹੀਂ ਸੀ ਜੀ, ਆਹ ਗੱਲ ਚੈਟ ਵਾਲੀ ਗੱਲ ਕੀਤੀ ਸੀ, ਉਹ ਚੈਟ ਵਾਲੀ ਗੱਲ ਹੈਗੀ ਆ, ਹੁਣ ਜੇ ਚੈਟ ਵੀ ਕਹਿੰਦੇ ਹੈਗੇ ਆ ਇੰਨੀ ਵਲਗਰ ਹੈਗੀ ਆ ਕਿ ਉਹ ਪੜ੍ਹੀ ਨੀ ਜਾ ਸਕਦੀ ਜੀ।
1: ਨਾਲੇ ਇਹਦੇ ਵਿੱਚ ਇਹ ਵੀ ਗੱਲ ਆ ਨਾ ਕਿ ਉਹ ਕਹਿੰਦੇ ਕਿ ਭਾਈ ਚਾਵਲਾ ਸਾਹਿਬ ਜਿਹੜੇ ਨੇ ਇਹਨਾਂ ਦੀ ਜਥੇਦਾਰ ਸਾਹਿਬ ਦੀ ਪਿੱਠ ਥਾਪੜਦੇ ਸੀ ਤੇ ਇਹਨਾਂ ਦੀ ਪਿੱਠ ਥਾਪੜਦੇ ਨੇ ਜੀ।
0: ਚਲੋ ਇੱਕ ਗੱਲ ਹੋਰ ਛੋੜੀ ਜੀ ਸ਼ੇਅਰ ਕਰ ਦਿੰਦਾ ਹੈਗਾ ਆ, ਫਿਰ ਮੈਂ ਅਗਲੀ ਖਬਰ ਤੇ ਚਲ ਜਾਣਾ। ਮੈਂ ਨਾ ਜੋਲ ਭੈਣ ਜੀ ਨੂੰ ਮਤਲਬ ਦੇਖ ਕੇ ਵੀ ਉਹ ਪ੍ਰੋਗਰਾਮ ਸੁਣ ਰਹੇ ਆ ਤਾਂ ਕਰਕੇ ਇਹ ਗੱਲ ਕਰਨ ਲੱਗਾ, ਕਿਉਂਕਿ ਔਜਲਾ ਸਾਹਿਬ ਤੋਂ ਮੇਰੇ ਨਾਲ ਸਹਿਮਤ ਹੁੰਦੇ ਨੇ ਜੇ, ਉਹ ਕਹਿੰਦੇ ਤੂੰ ਐਵੇਂ ਏਦਾਂ ਦੀਆਂ ਗੱਲਾਂ ਸੋਚਦਾ ਰਹਿੰਦਾ। ਪਰ ਸਾਹਿਬ ਹਾਂਜੀ ਇਹ ਜਿਹੜਾ ਆਇਆ ਜਦੋਂ ਗੜਗੱਜ ਹੋਣਾ ਨੇ ਮਤਲਬ ਚਾਰਜ ਸੰਭਾਲਿਆ ਕੇਸਗੜ੍ਹ ਤੇ ਇਹ ਚਾਵਲੇ ਨੇ ਰਾਤ 2 ਵਜੇ ਇਹਨਾਂ ਨੂੰ ਦਸਤਾਰ ਦਿੱਤੀ
1: ਜੀ।
0: ਹਾਂਜੀ ਜੇ ਚਾਵਲੇ ਨੇ ਉਸ ਵੇਲੇ ਮਰਿਆਦਾ ਦਾ ਉਲੰਘਣ ਕੀਤਾ, ਸੁਖ ਆਸਣ ਹੁੰਦਿਆਂ ਹੋਇਆ ਜੇ ਪੱਗ ਦਿੱਤੀ
1: ਜੀ,
0: ਉਸੇ ਪੱਗ ਨੇ ਇਹਨੂੰ ਪੰਥ ਚੋਂ ਛੇਕਿਆ ਕਿ ਨਹੀਂ ਛੇਕਿਆ
1: ਜੀ।
0: ਕੁਦਰਤ ਆਪਣੀ ਖੇਡ ਖੇਡ, ਮੈਂ ਮਤਲਬ ਜਿਹੜਾ ਹੈਗਾ ਇਸ ਐਂਗਲ ਨਾਲ ਜਰੂਰ ਚੀਜ਼ ਨੂੰ ਵਿਚਾਰਦਾ ਹੁੰਦਾ ਆ ਵੀ ਕੁਦਰਤ ਜਿਹੜੀ ਹੈਗੀ ਕਿਸੇ ਨੂੰ ਨੀ ਬਖਸ਼ਦੀ ਜੀ, ਉਹ ਹਰ ਇੱਕ ਚੀਜ਼ ਦਾ ਰਿਟਰਨ ਐਕਸ਼ਨ ਦਾ ਰਿਐਕਸ਼ਨ ਰਿਟਰਨ ਆਉਣਾ ਹੀ ਆਉਣਾ ਹੈ ਜੀ। ਤੇ ਉਹ ਮੈਂ ਔਜਲਾ ਸਾਹਿਬ ਨਾਲ ਗੱਲ ਕੀਤੀ, ਮੈਨੂੰ ਕਹਿੰਦੇ ਮੈਂ ਤੇਰੇ ਨਾਲ ਨੀ ਸਹਿਮਤ ਹੈਗਾ ਇਹ ਚੀਜ਼ ਦੇ ਉੱਤੇ ਹੈ ਜੀ। ਉਹ ਮੈਂ ਕਿਹਾ ਚੰਗਾ ਜੀ ਤੁਹਾਡਾ, ਤੂੰ ਐਵੀ ਏਦਾਂ ਦੀਆਂ ਗੱਲਾਂ ਸੋਚਦਾ ਰਹਿੰਦਾ ਹੈਗਾ, ਬਟ ਮੈਨੂੰ ਇੰਨਾ ਪਤਾ ਹੈਗਾ ਕਿ ਚੰਗਾ ਕਰੋਗੇ ਤੇ ਚੰਗਾ ਆਏਗਾ, ਮਾੜਾ ਕਰੋਗੇ ਤੇ ਉਹ ਇਨ ਰਿਟਰਨ ਤੁਸੀਂ ਜਿਹੜਾ ਹੈਗਾ ਚੀਜ਼ਾਂ ਵਾਪਰ ਕਿਉਂ ਰਹੀਆਂ, ਐਲੀਗੇਸ਼ਨ ਲੱਗਿਆ ਤੇ ਕਿਉਂ ਲੱਗਿਆ, ਵੀ ਜੇ ਗਲਤ ਕੰਮ ਕਰਾਂਗੇ ਤੇ ਉਹਦਾ ਰਿਜ਼ਲਟ ਜਿਹੜਾ ਹੈਗਾ ਆ ਗਲਤ ਆਉਣਾ ਹੀ ਆਉਣਾ ਜੀ। ਕਈ ਕਰਮ ਏਦਾਂ ਦੇ ਹੁੰਦੇ ਆ ਰੁਟੀਨ ਦੇ ਵਿੱਚ ਆਪਾਂ ਵੀ ਮਰਿਆਦਾ ਦਾ ਕਰ ਜਾਂਦੇ ਹੈਗੇ, ਕੋਈ ਮਰਿਆਦਾ ਦਾ ਉਲੰਘਣ ਕਰ ਜਾਂਦੇ ਹੈਗੇ ਜਾਂ ਗੁਰੂ ਸਾਹਿਬ ਦੀ ਜਾਂ ਆਲਮਾਈਟੀ ਗੋਡ ਦੀ ਐਗਜ਼ਿਸਟੈਂਸ ਨੂੰ ਆਪਾਂ ਉਸ ਵੇਲੇ ਇਗਨੋਰ ਕਰ ਦਿੰਨੇ ਆ ਜਾਂ ਡਿਨਾਈ ਕਰ ਦਿੰਨੇ ਆ, ਉਸ ਹਾਲਤ ਵਿੱਚ ਜਿਹੜਾ ਕੰਮ ਕਰਦੇ ਆ ਉਹਦਾ ਰਿਜ਼ਲਟ ਵੀ ਫਿਰ ਇਸੇ ਤਰੀਕੇ ਦਾ ਆਉਂਦਾ ਜੀ।
1: ਬਿਲਕੁਲ ਬਿਲਕੁਲ,
0: ਮੈਂ ਬਹੁਤ ਚੀਜ਼ਾਂ ਨੂੰ ਅਬਜ਼ਰਵ ਕਰਦਾ ਰਹਿੰਦਾ ਇਸ ਤਰੀਕੇ ਦੇ ਨਾਲ ਤੇ ਮੈਨੂੰ ਲੱਗ ਜਾਂਦਾ ਪਤਾ ਵੀ ਹਾਂ ਜੀ ਵੀ ਹਾਂ ਠੀਕ ਹੈ ਜੀ, ਇਹਨੇ ਬੰਦੇ ਨੇ ਉਹ ਕੰਮ ਕੀਤਾ ਸੀ ਜਿਹਦਾ ਰਿਜ਼ਲਟ ਆ ਗਿਆ ਜੀ।
1: ਜੀ ਜੀ ਜਿਹੜਾ ਧੱਬਾ ਲਾਤਾ ਇਹ ਸਾਰੀ ਚੀਜ਼ਾਂ ਦੇ ਉੱਤੇ ਜਾਂ ਸਿੱਖਾਂ ਦੀਆਂ ਜਿਹੜੀਆਂ ਸੰਸਥਾਵਾਂ ਨੇ ਉਹਨੂੰ ਕੌਣ ਧੋਵੇਗਾ ਜੀ, ਜਵਾਹ ਕਰ ਗਏ ਨੇ ਜੀ।
0: ਪਰ ਐਸਾ ਬੇਨਤੀ ਇਹ ਹੈਗੀ ਆ ਕਿ ਅਕਾਲੀ ਦਲ ਬਹੁਤ ਪਿੱਛੇ ਚਲਾ ਗਿਆ, ਬਹੁਤ ਜ਼ਿਆਦਾ ਬੈਕਫੁੱਟ ਤੇ ਆ ਗਿਆ
1: ਜੀ,
0: ਇਸ ਚੀਜ਼ ਦਾ ਦੇਰ ਇਜ਼ ਨੋ ਐਂਡ, ਇਹ ਅਜੇ ਖਤਮ ਨਹੀਂ ਹੋਇਆ ਕੰਮ।
1: ਨਾਲੇ ਲੜਾਈ ਤਾਂ ਸਹੀ ਦਾ ਇਹਨਾਂ ਦੀ ਸਿੱਖੀ ਦੀ ਲੜਾਈ ਥੋੜੀ ਹੈ ਇਹਦੇ ਵਿੱਚ, ਇਹ ਤਾਂ ਚਲੋ ਬਦਨਾਮ ਕਰੀ ਜਾਂਦੇ ਉਸ ਚੀਜ਼ ਦੇ ਵਿੱਚ, ਲੜਾਈ ਤਾਂ ਇਹਨਾਂ ਦੀ ਕੁਰਸੀ ਦੀ ਆਪਸ ਦੇ ਵਿੱਚ ਜੀ ਜਾਂ ਸਿਆਸਤ ਦੀ ਲੜਾਈ ਹੈ ਜੀ।
0: ਦੇਖੋ ਸਿਆਣੇ ਜਰਨਲਿਸਟ ਤਾਂ ਸਰ ਇਹ ਕਹਿੰਦੇ ਆ ਕਿ ਭਾਈ ਇਹਨਾਂ ਨੇ ਲੜਕੀ ਉਹਦਾ ਜਿਹੜਾ ਆ ਔਰਤ ਦਾ ਮੋਬਾਈਲ ਜਿਹੜਾ ਆ ਇਹ ਪੁਲਿਸ ਕਬਜ਼ੇ ਚ ਆ ਗਿਆ ਜੀ, ਕਿਉਂਕਿ ਦੈਟ ਇਜ਼ ਕੇਸ ਪ੍ਰੋਪਰਟੀ
1: ਜੀ,
0: ਉਹ ਮੋਬਾਈਲ ਤੋਂ ਐਵੀਡੈਂਸ ਟਰੇਸ ਹੁੰਦਾ। ਹੁਣ ਉਸ ਮੋਬਾਈਲ ਦੇ ਵਿੱਚ ਕੀ ਹੈਗਾ ਆ, ਸਿਰਫ ਚੈਟ ਦੀ ਵਜ੍ਹਾ ਕਰਕੇ ਥੋੜਾ ਉਹਨਾਂ ਨੇ ਲਿਆ, ਉਹਨਾਂ ਨੇ ਤਾਂ ਮੋਬਾਈਲ ਫੋਲ ਦੇਣਾ ਸਾਰਾ, ਉਹਦੇ ਵਿੱਚ ਅੱਗੇ ਪਿੱਛੇ ਜੋ ਕਿਸੇ ਨਾਲ ਵਾਪਰਿਆ ਜੋ ਗੱਲਬਾਤ ਹੋਈ ਉਹਦੇ ਵਿੱਚੋਂ ਕਹਿੰਦੇ ਮਟੀਰੀਅਲ ਬਹੁਤ ਮਿਲ ਰਿਹਾ ਹੈਗਾ ਆ, ਤੇ ਸਰਕਾਰ ਦਾ ਜਿਹੜਾ ਆ ਤੁਸੀਂ ਹੈਡਲਾਈਨ ਵੀ ਦਿੱਤੀ ਹੈ ਇਸ ਚੀਜ਼ ਦੀ, ਮਿਸ਼ਨ 27 ਹਾਂਜੀ ਕੰਪਲੀਟ, ਉਹ ਉਹਨਾਂ ਦਾ ਮਿਸ਼ਨ 27 ਜਿਹੜਾ ਹੈਗਾ ਆ ਇਸੇ ਚੱਕਰ ਦੇ ਵਿੱਚ ਹੀ ਨਿਕਲਣਾ ਜੀ।
1: ਬਿਲਕੁਲ ਆ ਜੀ, ਬਿਲਕੁਲ ਆ ਜੀ,
0: ਉਹ ਸਾਰਾ ਜਿਹੜਾ ਹੈਗਾ ਉਹਨਾਂ ਨੇ ਮੈਟਰ ਕਰਕੇ ਸਾਰਾ ਇਲੈਕਸ਼ਨ ਜਿਹੜਾ ਹੈਗਾ ਆ ਇਸੇ ਕਾਂਡ ਦੇ ਆਲੇ ਦੁਆਲੇ ਘੁੰਮਣਾ ਆ, ਔਰ ਜਦੋਂ ਜਦੋਂ ਇਹਦੀ ਚਰਚਾ ਹੋਏਗੀ ਅਕਾਲੀ ਦਲ ਨੂੰ ਮੂੰਹ ਛਪਾਉਣਾ ਔਖਾ ਹੋ ਜਾਏਗਾ ਜੀ।
1: ਬਿਲਕੁਲ,
0: ਉਹ ਮਤਲਬ ਲੁਕਣਗੇ ਇਸ ਚੀਜ਼ ਦੇ ਉੱਤੇ, ਪਰ ਇਹ ਬੜਾ ਵੱਡਾ ਬਲੌਟ ਜਿਹੜਾ ਹੈਗਾ ਆ। ਪਰ ਹਾਂਜੀ, ਪਰ ਇੱਕ ਗੱਲ ਹੈਗੀ ਆ, ਮੈਨੂੰ ਔਜਲਾ ਸਾਹਿਬ ਨੇ ਵੀ ਇੱਕ ਗੱਲ ਕਹੀ ਸੀ ਕਿ ਭਾਈ ਇਹ ਇੱਕ ਦਿਨ ਚ ਸਾਰਾ ਕੁਛ ਨਹੀਂ ਹੋਇਆ।
1: ਬਿਲਕੁਲ,
0: ਇਹਨਾਂ ਨੂੰ ਕਿਹਨੇ ਕਿਹਾ ਸੀ ਵੀ ਤੁਸੀਂ ਲੰਗਾਹ ਨੂੰ ਲਿਆ ਕੇ ਮੁੜ ਕੇ ਮਾਫ਼ ਕਰੋ ਜੀ,
1: ਬਿਠਾਓ ਉਹਨੂੰ।
0: ਹਾਂਜੀ, ਤੁਸੀਂ ਜਿਹੜਾ ਹੈਗਾ ਆ ਵੀ ਜੇ ਬੰਦੇ ਗਲਤ ਸਾਬਤ ਹੋ ਰਹੇ ਸੀ ਪੰਥ ਦੇ ਵਿਚ ਜਿਹੜੇ ਹੈਗੇ ਓਹਨਾ ਨੂੰ ਛਾਂਟ ਦਿੰਦੇ
1: ਜੀ,
0: ਕਰੈਕਟਰ ਵਾਲੇ ਬੰਦਿਆਂ ਨੂੰ ਅੱਗੇ ਲਿਆਉਂਦੇ
1: ਜੀ,
0: ਤੁਸੀਂ ਜਿਹੜਾ ਹੈਗਾ ਓਹੋ ਹੀ ਬੰਦੇ ਕਿਸੇ ਪਿਛੇ ਬੰਦੇ ਜਿਹੜੇ ਹੈਗੇ ਆ ਭਾਈ ਤੁਸੀਂ ਸੋਚਿਆ ਵੀ ਫਲਾਨਾ ਇਕੱਠ ਕਰ ਲੈਂਦਾ ਜੇ ਇਕੱਠ ਕਰ ਲੈਂਦਾ ਆ ਤਾਂ ਫਿਰ ਵੋਟਾਂ ਕਿਉਂ ਨੀ ਨਿਕਲਦੀਆਂ
1: ਜੀ,
0: ਕਿਉਂਕਿ ਇਕੱਠ ਦੇ ਵਿਚ ਭਾਰੇ ਸਾਹਿਬ ਜਿਹੜਾ ਆ ਹਰ ਇੱਕ ਬੰਦਾ ਸ਼ਰੀਫ ਬੰਦਾ ਵੀ ਚੱਲ ਜਾਂਦਾ ਆ ਕਿ ਭਾਈ ਇਹ ਲੁੱਚਾ ਬੰਦਾ ਹੈਗਾ ਆ, ਕੱਲ ਨੂੰ ਕਹੂਗਾ ਵੀ ਫਲਾਨਾ ਬੰਦਾ ਨਹੀਂ ਆਇਆ ਮੈਂ ਕਿਹਾ ਸੀ
1: ਜੀ,
0: ਪਰ ਵੋਟ ਪਾਉਣ ਲੱਗੇ ਬੰਦਾ ਸੁਤੰਤਰ ਹੁੰਦਾ ਆ, ਉਸ ਵੇਲੇ ਹਰ ਇੱਕ ਬੰਦਾ ਦੇਖਦਾ ਆ ਕਿ ਜੇ ਮੈਂ ਇੱਜ਼ਤਦਾਰ ਆ ਤਾਂ ਮੈਂ ਇੱਜ਼ਤਦਾਰ ਨੂੰ ਹੀ ਪ੍ਰੈਫਰ ਕਰਾਂਗਾ, ਮੈਂ ਇਹੋ ਜਿਹੇ ਬੰਦੇ ਨੂੰ ਪ੍ਰੈਫਰ ਨਹੀਂ ਕਰਾਂਗਾ ਜੀ।
1: ਬਿਲਕੁਲ ਹੈ ਜੀ,
0: ਸੋ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਮੈਟਰ ਕਰਦੀਆਂ ਆ ਜੀ। 10 ਸਾਲ ਹੋ ਗਏ ਪਿੱਛੇ ਗਏ ਹੈਗੇ ਸੀਗੇ ਜੀ, ਆ ਜਿਹੜਾ ਹੈਗਾ ਆ ਕਾਂਡ ਆ ਇਹਨੇ ਜੋ ਜੇ ਮਤਲਬ ਜਿਹੜਾ ਹੈਗਾ ਕੋਈ ਸਕੋਪ ਬਣਿਆ ਹੀ ਬਣਿਆ ਸੀ ਤੇ ਇਹਨੇ ਕਾਫੀ ਇਸ ਕਾਂਡ ਨੇ ਜਿਹੜਾ ਹੈਗਾ ਪਿੱਛੇ ਪਾਤਾ
1: ਜੀ। ਬਿਲਕੁਲ, ਤੇ ਸੈਣੀ ਸਾਹਿਬ ਆਪਣੇ ਨਾਲ ਹਰਵਿੰਦਰ ਜੋਲ ਭੈਣ ਜੀ ਜੁੜੇ ਨੇ, ਉਹਨਾਂ ਦੀ ਗੱਲਬਾਤ ਸੁਣ ਕੇ ਅੱਗੇ ਵਧਦੇ ਹਾਂ। ਸਤਿ ਸ੍ਰੀ ਅਕਾਲ ਭੈਣ ਜੀ, ਸਵਾਗਤ ਹੈ ਜੀ।
2: ਹਾਂਜੀ ਸਤਿ ਸ੍ਰੀ ਅਕਾਲ, ਸਤਿ ਸ੍ਰੀ ਅਕਾਲ ਸਾਰਿਆਂ ਨੂੰ, ਸੈਣੀ ਸਾਹਿਬ ਭਾਜੀ ਸਤਿ ਸ੍ਰੀ ਅਕਾਲ ਜੀ,
1: ਸਤਿ ਸ੍ਰੀ ਅਕਾਲ ਜੀ।
2: ਹਾਂਜੀ
0: ਹਾਂਜੀ, ਸਤਿ ਸ੍ਰੀ ਅਕਾਲ।
2: ਮੈਂ ਅੱਜ ਨਾ ਇੱਕ ਪੋਇਮ ਪੜ੍ਹੀ ਸੀਗੀ, ਉਹ ਹੈਗਾ ਉਹ ਕਿਸੇ ਦੀ ਲਿਖੀ ਹੋਈ, ਵੈਸੇ ਨਾ ਚਲੋ ਮੈਂ ਦੱਸਦੀ, ਬਹੁਤ ਪਿਆਰੀ ਪੋਇਮ ਆ, ਜਸਵੀਰ ਸਿੰਘ, ਆਈ ਥਿੰਕ ਜਸਵੀਰ ਸਿੰਘ ਔਲਖ ਨੇ ਸ਼ਾਇਦ ਉਹਨਾਂ ਦਾ ਨਾਮ
1: ਜੀ।
2: ਉਹ ਬਸ ਪੋਇਮ ਦੇ ਵਿੱਚ ਸਾਰਾ ਹੀ ਕੁਛ ਆ ਗਿਆ
1: ਜੀ,
2: ਹਨਾ। ਤੇ ਬਾਕੀ ਸੈਣੀ ਸਾਹਿਬ ਭਾਜੀ ਕਹਿੰਦੇ ਕਿ ਹਿਰਦੇ ਬਲੂੰਦਰ ਹੈਗੇ, ਇਹ ਕਿਹੜਾ ਭਾਜੀ ਪਹਿਲੀ ਵਾਰੀ ਕੁਛ ਹੋਇਆ
1: ਜੀ,
2: ਜਿਹੜੇ ਹਿਰਦੇ ਆਪਣੇ ਬਲੂੰਦਰ, ਇਹਨਾਂ ਦੇ ਤਾਂ ਹਿਰਦੇ ਹੈ ਨੀ, ਹਿਰਦੇ ਤਾਂ ਸਾਡੇ ਲੋਕਾਂ ਦੇ ਨੇ ਜਿਹੜੇ ਬਲੂੰਦਰੇ ਜਾਂਦੇ ਨੇ, ਤੇ ਇਹ ਇਹਨਾਂ ਨੂੰ ਕੋਈ ਫਰਕ ਨੀ ਪੈਂਦਾ ਤੁਹਾਡੇ ਹਿਰਦੇ ਬਲੂੰਦਰੇ ਗਏ ਜਾਂ ਨਹੀਂ ਗਏ
1: ਜੀ,
2: ਹਨਾ। ਤੇ ਪਹਿਲਾਂ ਇਹ ਜਿਹੜਾ ਮੈਂ ਬਾਣੀ ਦੀ ਬਹੁਤ ਰਿਸਪੈਕਟ ਕਰਦੀ ਹਾਂ, ਹਨਾ, ਬਾਣੀ ਆ ਜਿਹੜੀ ਤੁਹਾਨੂੰ ਸਾਰਾ ਕੁਛ ਹੀ ਜਿਹੜੀ ਜ਼ਿੰਦਗੀ ਦਾ, ਜ਼ਿੰਦਗੀ ਕੀ ਆ, ਫਲਸਫਾ ਕੀ ਆ, ਉਹਦਾ ਸਾਰਾ ਹੀ ਪ੍ਰਤੱਖ ਤੁਹਾਨੂੰ ਬਾਣੀ ਚ ਆਪਾਂ ਨੂੰ ਜੇ ਅਰਥਾਂ ਦੇ ਨਾਲ ਆਪਾਂ ਪੜ੍ਹਦੇ ਆ ਸੁਣਦੇ ਆ ਤੇ ਸਾਰਾ ਕੁਛ ਹੀ ਦੱਸ ਦਿੰਦੀ ਆ ਹੈ ਕੀ ਆ ਜ਼ਿੰਦਗੀ, ਹਨਾ। ਤੇ ਇੱਕ ਮੈਂ ਕੱਲ ਪਰਸੋਂ ਇੱਕ ਕੋਈ ਸੀਗਾ ਸਿੰਗਰ, ਉਹਨਾਂ ਦੀ ਉਹ ਬਾਬਾ ਫਰੀਦ ਦੀ ਮਿੱਟੀ ਖੁੱਲੀ, ਮਿੱਟੀ ਉੱਤੇ ਮਿੱਟੀ ਡੁੱਲੀ, ਉਹ ਸੁਣੀ ਆ, ਬਾਰ ਬਾਰ ਸੁਣਾ, ਬਾਰ ਬਾਰ ਸੁਣਾ, ਹਨਾ। ਉਹ ਇੰਨਾ ਮਤਲਬ ਕਿ ਤੁਹਾਨੂੰ ਆਏ ਤੁਹਾਨੂੰ ਰਿਲਾਈਜ਼ ਕਰਾਉਂਦਾ ਕਿ ਤੁਸੀਂ ਮਿੱਟੀ ਆ, ਆਪਾਂ ਹੈ ਹੀ ਕੁਛ ਨੀ, ਹਨਾ। ਇਹ ਜਿਹੜੇ ਲੋਕ ਨੇ, ਹਨਾ, ਮੈਂ ਇਹ ਇਹ ਲੋਕ ਨੇ ਹੁਣ ਤੁਸੀਂ ਜਦੋਂ ਪੁਰਾਣੀਆਂ ਆਹ 84 ਤੱਕ ਸੈਣੀ ਸਾਹਿਬ ਭਾਜੀ, ਜਦੋਂ ਤੁਸੀਂ ਕੋਈ ਕਿਸੇ ਦਾ ਪੋਡਕਾਸਟ ਸੁਣਦੇ ਹੋ ਜਾਂ ਕੁਛ ਪੜ੍ਹਦੇ ਹੋ, ਤੁਸੀਂ ਕਿੰਨੇ ਯਾਰ ਬਹੁਤ ਆਮ ਲੋਕਾਂ ਤੋਂ ਜਿਹੜੇ ਉਸ ਟਾਈਮ ਦੇ ਅਸੀਂ ਹੈਗੇ ਆ, ਉਹਨਾਂ ਦੇ ਜਿਹੜੇ ਵੀ ਸੀਗੇ ਦੱਸਣ ਵਾਲੇ, ਉਹਨਾਂ ਨੂੰ ਗਾਹ ਉਸ ਟਾਈਮ ਸਾਨੂੰ, ਹਨਾ। ਤੇ ਉਹ ਸੁਣਦਿਆਂ ਵੀ ਆਪਾਂ ਵਿੱਚ ਇਹਨਾਂ ਦੇ ਜਿਹੜੇ ਵੀ ਉੱਥੇ ਆਪਾਂ ਜਿਹਨਾਂ ਨੂੰ ਇਹ ਖਾੜਕੂ ਕਹਿ ਲਓ ਜਾਂ ਜੋ ਕੁਛ ਮਰਜ਼ੀ ਸ਼ਬਦ ਦੇ ਲਓ ਇਹਨੂੰ, ਹਨਾ, ਵੀ ਉਹਨਾਂ ਦੇ ਵਿੱਚ ਇਹ ਕਿਵੇਂ ਹੁੰਦਾ ਸੀਗਾ, ਕਈ ਨਕਲੀ ਸੀਗੇ, ਉਹ ਕਿਵੇਂ ਲੋਕਾਂ ਨੂੰ ਤੰਗ ਕਰਦੇ ਸੀਗੇ, ਜਾਂ ਕਿਵੇਂ ਉਹਨਾਂ ਨੇ ਲੋਕਾਂ ਦੇ ਘਰਾਂ ਜਾ ਕੇ ਇੱਜ਼ਤਾਂ ਲੁੱਟੀਆਂ, ਕੀ ਵਟ ਐਵਰ, ਯੂ ਨੋ, ਜੋ ਮੈਂ ਜੋ ਕੁਛ ਵੀ ਗੋਲ ਮੋਲ ਗੱਲ ਕਰਦੀ ਹਾਂ, ਹਨਾ,
1: ਪੂਰੀਆਂ ਵਾਲੇ ਜਾਂ ਦੋਈਆਂ
0: ਵਾਲੇ ਸਾਰੇ
2: ਜਿਹੜੇ ਜੁੜ
1: ਰਹੇ ਆ ਜੀ, ਬਿਲਕੁਲ
2: ਹਾਂਜੀ। ਤੇ ਉਹ ਉਹ ਜਦੋਂ ਇਹ ਜਿਹੜੀ ਬਾਣੀ ਆ ਹੁਣ ਆਪਾਂ ਨੂੰ ਇਹ ਕਹਿੰਦੀ ਆ ਵੀ ਦੇਖੋ ਤੁਸੀਂ ਜਿਹੜੇ ਆਪਣੇ ਪੰਜ ਕਾਮ ਕਰੋ, ਲੋਹ ਮੋਹ ਹੰਕਾਰ ਜਿਹੜਾ ਵੀ ਕੁਛ ਹੈ, ਇਹ ਇਹਨੂੰ ਦਬਾਓ ਜਾਂ ਇਹਨੂੰ ਦਬਾਓ ਨੀ, ਇਹਨੂੰ ਆਪਣਾ ਤੋਂ ਦੂਰ ਕਰਦੀ ਆ ਬਾਣੀ ਆਪਾਂ ਨੂੰ, ਇਸ ਤੋਂ ਇਹਨੂੰ ਆਪਾਂ ਨੂੰ ਇਹਨਾਂ ਚੀਜ਼ਾਂ ਚ ਆਪਾਂ ਨਾ ਫਸੀਏ ਤੋਂ ਪਰੇ ਕਰਦੇ ਆ,
1: ਬਿਲਕੁਲ।
2: ਪਰ ਗੱਲ ਤਾਂ ਇਹ ਹੈ ਜਦੋਂ ਬਾਣੀ ਨੂੰ ਤੁਸੀਂ ਮੰਨੋਗੇ ਅੰਦਰੋਂ ਸੱਚੇ ਦਿਲੋਂ, ਉਦੋਂ ਆ ਨਾ ਇਹ ਜਿਹੜੇ ਉੱਤੋਂ ਦਿਖਾਵੇ ਕਰਨ ਦੇ ਲਈ ਜਿਹੜੀ ਇੰਨੀ ਇੱਥੇ ਬੱਗ ਇਕੱਠਾ ਹੋਇਆ, ਇਹ ਤਾਂ ਉੱਤੋਂ ਦਿਖਾਵੇ ਕਰਨ ਨੂੰ ਸੀ, ਅੰਦਰ ਤਾਂ ਦਵਾਈ ਰੱਖਿਆ, ਸਾਰੇ ਦਵਾਈ ਰੱਖਦੇ ਨੂੰ ਕਦੇ ਨਾ ਕਦੇ ਕਹਿਣ ਬਈ ਉਹ ਗੱਲਾਂ ਤੁਹਾਡਾ ਜਿਹੜਾ ਦਿਮਾਗ ਆ ਉਹ ਜਾਂ ਦਿਲ ਆ ਤੁਹਾਡਾ ਇਹ ਤੁਹਾਨੂੰ ਦਬਾਉਣ ਦਿੰਦਾ ਨੀ, ਤੇ ਤੁਸੀਂ ਆਪਦਾ ਜਿਹੜਾ ਵੀ ਮਨ ਦੇ ਵਿੱਚ ਦਿਮਾਗ ਦੇ ਵਿੱਚ ਪਿਛਲੇ ਪਾਸੇ ਚੱਲਦਾ ਉਹ ਤੁਸੀਂ ਮੂਹਰੇ ਲੈ ਆਉਂਦੇ ਹੋ,
1: ਹਨਾ।
2: ਤੇ ਕਿੰਨਾ ਕੁਛ ਇਹ ਕਿਹੜਾ ਇਹ ਪਹਿਲਾ ਕੇਸ ਨੀ, ਇਹ ਤਾਂ ਸਾਡੇ ਲਈ, ਸਾਨੂੰ ਅਸੀਂ ਸੈਂਸਿਟਿਵ ਇੰਨੇ ਹੋਏ ਹੋਏ ਆ, ਸਾਨੂੰ ਪਹਿਲਾਂ ਲੱਗਦਾ ਮਤਲਬ ਔਖਾ ਲੱਗਦਾ, ਤੇ ਕਿੱਥੋਂ ਇਹ ਤਾਂ ਇਹ ਸਾਰੇ ਜਿੰਨੇ ਵੀ ਨੇ, ਚਲੋ ਲੰਗਾਹ ਵੀ ਤੇ ਆਹ ਹੁਣ ਚਾਵਲਾ ਹੁਣ ਸਰ, ਇਹ ਤਾਂ ਪ੍ਰੋਮੀਨੈਂਟ ਫਿਗਰਸ ਨੇ, ਇਹ ਇਹਨਾਂ ਨੂੰ ਦੁਨੀਆਂ ਜਾਣਦੀ ਆ, ਉਦੋਂ ਤੋਂ ਇਹਨਾਂ ਨੂੰ ਰਿਸਪੈਕਟ ਕਰਦੇ ਵੀ ਹਾਂ ਇਹਨਾਂ ਨੇ ਹਬਲਟੋ ਆ ਜਿਵੇਂ ਕਿਵੇਂ ਵੀ ਇਹਨਾਂ ਉਹ ਕੀਤਾ, ਸੰਘਰਸ਼ ਕੀਤਾ, ਕੀਤਾ ਜਾਂ ਨਹੀਂ ਕੀਤਾ ਪਤਾ ਨੀ, ਹਾਂ ਉਦੋਂ ਤਾਂ ਹੱਥ ਖੜੇ ਖੜਕੇ ਵੀ ਉਹ ਕਹਿੰਦੇ ਬਲਟੋਆ ਨੀ ਸੀਗਾ ਜਿਹੜਾ ਬਾਹਰ ਆਏ ਸੀ, ਚਲੋ ਜੋ ਵੀ ਆ ਹਨਾ। ਇਸ ਕਰਕੇ ਸਾਨੂੰ ਅਸੀਂ ਤਾਂ ਅਸੀਂ ਤਾਂ ਆਮ ਲੋਕ ਆ, ਅਸੀਂ ਸੈਂਸਿਟਿਵ ਆ, ਅਸੀਂ ਆਪਦੇ ਸਾਡੇ ਜਿਹੜੇ ਇਹ ਧਾਰਮਿਕ ਜਗ੍ਹਾ ਨੇ ਇਹਨਾਂ ਦੇ ਉੱਤੇ ਇਸ ਤਰ੍ਹਾਂ ਕੁਛ ਨਾ ਹੋਵੇ, ਆਪਾਂ ਕਿੰਨਾ ਕਿੱਥੇ ਦੂਰ ਤੱਕ ਆਪਾਂ ਜੁੱਤੀ ਖੋਲ ਕੇ ਜਾਂਦੇ ਆ, ਪੈਰ ਧੋਨੇ ਆ, ਸਿਰ ਢੱਕਦੇ ਆ। ਤੁਸੀਂ ਸੱਚ ਨੀ ਮੈਨੂੰ ਨਾ ਇਹ ਮਾੜਾ ਜਿਹਾ ਵੀ ਸਿਰ ਨੰਗਾ ਹੋ ਜਾਵੇ ਨਾ, ਕਈ ਵਾਰੀ ਚੁੰਨੀ ਅੱਜ ਕੱਲ ਇਸ ਤਰ੍ਹਾਂ ਸਿਲਕੀ ਜਿਹੀਆਂ ਆਈਆਂ ਹੋਈਆਂ ਨੇ, ਮਾੜਾ ਜਿਹਾ ਵੀ ਸਿਰ ਉਹ ਜੇ ਸਿਰ ਤੋਂ ਲੈ ਜਾਵੇ